0: ਇਨਾ ਸਿੰਘ ਤੋਂ ਬਾਅਦ ਹੁਣ ਮੈਂ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਤਹਿਸੀਲ ਬੰਗਾ ਦੇ ਪਿੰਡ ਹਿਉਂ ਵਿਖੇ ਵੱਸਦੇ ਗਾਇਕ ਕ੍ਰਿਸ਼ਨ ਹਿਉਂ ਨੂੰ ਸੱਦਾ ਦੇਣ ਜਾ ਰਿਹਾ। ਉਹ ਵੀ ਇੱਕ ਗੀਤ ਲੈ ਕੇ ਹਾਜ਼ਰ ਹੋ ਰਹੇ ਨੇ। ਆਸ ਕਰਦੇ ਹਾਂ ਕਿ ਇਸ ਗੀਤ ਨੂੰ ਵੀ ਤੁਸੀਂ ਪਸੰਦ ਕਰੋਗੇ। ਇਹ ਮੌਜੂਦਾ ਸਮੇਂ ਨਾਲ ਜੋੜ ਕੇ ਉਹਨਾਂ ਦਾ ਗੀਤ ਹੈ। ਕ੍ਰਿਸ਼ਨ ਹਿਉਂ ਜੀ, ਤੁਸੀਂ ਗਾਉਂਦੇ ਵਧੀਆ ਹੋ ਅਤੇ ਲਗਾਤਾਰ ਜਿਹੜੀ ਆ ਹਾਜ਼ਰੀ ਜਿਹੜੀ ਆ ਉਹ ਰੇਡੀਓ ਨਾਲ ਜੁੜੇ ਰਿਹਾ ਕਰੋ ਅਤੇ ਜਲਦੀ ਜਲਦੀ ਜਿਹੜੇ ਆ ਫਿਰ ਇਹ ਸਾਡੇ ਪ੍ਰੋਗਰਾਮਾਂ ਦੇ ਵਿੱਚ ਪਾਉਂਦੇ ਰਿਹਾ ਕਰੋ। ਜਿਵੇਂ ਦਿਲ ਦੀਆਂ ਗੱਲਾਂ ਪ੍ਰੋਗਰਾਮ ਹੈ, ਫਿਰ ਤੁਸੀਂ ਜਿਹੜਾ ਗਾਉਂਦੀ ਸ਼ਾਮ ਦੇ ਵਿੱਚ ਹਫ਼ਤਾਵਾਰੀ ਕਵੀ ਦਰਬਾਰ ਦੇ ਵਿੱਚ ਜਿਹੜੇ ਆ ਉਹ ਗੇੜਾ ਮਾਰਦੇ ਰਿਹਾ ਕਰੋ। ਕ੍ਰਿਸ਼ਨ ਹਿਉਂ ਜੀ, ਤੁਹਾਡਾ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿੱਚ ਨਿੱਘਾ ਸਵਾਗਤ ਹੈ।
1: ਹੱਕਾਂ ਨੂੰ ਮਾਰੇ ਜਿੰਦਰੇ ਹੁਣ ਤੋੜਨ ਆਏ ਹਾਂ, ਹੱਕਾਂ ਨੂੰ ਮਾਰੇ ਜਿੰਦਰੇ ਹੁਣ ਤੋੜਨ ਆਏ ਹਾਂ, ਜਾਗ ਹਕਮ ਸਰਕਾਰੇ ਭਾਜੀ ਮੋੜਨ ਆਏ ਹਾਂ, ਜਾਗ ਹਕਮ ਸਰਕਾਰੇ ਭਾਜੀ ਮੋੜਨ ਆਏ ਹਾਂ। ਬੜੇ ਕਮਾਲੇ ਜ਼ੁਲਮ ਤੂੰ ਹੁਣ ਇੱਕ ਨਾ ਸਹਿਣਾ, ਬੱਬਰ ਸ਼ੇਰਾ ਵਾਂਗੂ ਹੁਣ ਇਹਨਾਂ ਟੁੱਟ ਕੇ ਪੈਣਾ। ਬੜੇ ਕਮਾਲੇ ਜ਼ੁਲਮ ਤੂੰ ਹੁਣ ਇੱਕ ਨਾ ਸਹਿਣਾ, ਬੱਬਰ ਸ਼ੇਰਾ ਵਾਂਗੂ ਹੁਣ ਇਹਨਾਂ ਟੁੱਟ ਕੇ ਪੈਣਾ। ਭਾਂਡਾ ਤੇਰੀ ਹੈ ਕੜਵਾਲਾ ਤੋੜਨ ਆਏ ਹਾਂ, ਜਾਗ ਹਕਮ ਸਰਕਾਰੇ ਭਾਜੀ ਮੋੜਨ ਆਏ ਹਾਂ। ਪਤਾ ਨਹੀਂ ਜੇ ਤੈਨੂੰ ਪਰ ਇਤਿਹਾਸ ਪੁਰਾਣੇ ਨੂੰ, ਅਰਬੀ ਮੁਗਲ ਪਠਾਨ ਜਾਂ ਪੁੱਛੀ ਤੂੰ ਜਰਵਾਣੇ ਨੂੰ। ਪਤਾ ਨਹੀਂ ਜੇ ਤੈਨੂੰ ਪਰ ਇਤਿਹਾਸ ਪੁਰਾਣੇ ਨੂੰ, ਅਰਬੀ ਮੁਗਲ ਪਠਾਨ ਜਾਂ ਪੁੱਛੀ ਤੂੰ ਜਰਵਾਣੇ ਨੂੰ। ਉਲਟੇ ਵਗਦੇ ਪਾਣੀਆਂ ਦੇ ਰੁੱਖ ਮੋੜਨ ਆਏ ਹਾਂ, ਜਾਗ ਹਕਮ ਸਰਕਾਰੇ ਭਾਜੀ ਮੋੜਨ ਆਏ ਹਾਂ, ਜਾਗ ਹਕਮ ਸਰਕਾਰੇ ਭਾਜੀ ਮੋੜਨ ਆਏ ਹਾਂ। ਅਣਖਾਂ ਦੀ ਮਿੱਟੀ ਦੇ ਜਾਏ ਅਣਖੀ ਸੂਰੇ, ਕਹਿਣੀ ਕਰਨੀ ਵਾਲੇ ਇਹ ਬਚਨਾਂ ਦੇ ਪੂਰੇ। ਅਣਖਾਂ ਦੀ ਮਿੱਟੀ ਦੇ ਜਾਏ ਅਣਖੀ ਸੂਰੇ, ਕਹਿਣੀ ਕਰਨੀ ਵਾਲੇ ਇਹ ਬਚਨਾਂ ਦੇ ਪੂਰੇ। ਆਕੜ ਵਾਲੀ ਧੌਣ ਨੂੰ ਫੜ ਮਰੋੜਨ ਆਏ ਹਾਂ, ਉਹ ਜਾਗ ਹਕਮ ਸਰਕਾਰੇ ਭਾਜੀ ਮੋੜਨ ਆਏ ਹਾਂ। ਮਿੱਟੀ ਸਾਡੀ ਮਾਤਾ ਪਾਣੀ ਪਿਤਾ ਸਾਡਾ ਹੈ, ਅੰਨਦਾਤਾ ਜੋ ਦੇਸ਼ ਦਾ ਪਰਦਾ ਪੇਟ ਤੁਹਾਡਾ ਹੈ। ਮਿੱਟੀ ਸਾਡੀ ਮਾਤਾ ਪਾਣੀ ਪਿਤਾ ਸਾਡਾ ਹੈ, ਅੰਨਦਾਤਾ ਜੋ ਦੇਸ਼ ਦਾ ਪਰਦਾ ਪੇਟ ਤੁਹਾਡਾ ਹੈ। ਟੁੱਟੇ ਦਿਲਾਂ ਨੂੰ ਬਾਲੀ ਰਲ ਕੇ ਜੋੜਨ ਆਏ ਹਾਂ, ਜਾਗ ਹਕਮ ਸਰਕਾਰੇ ਭਾਜੀ ਮੋੜਨ ਆਏ ਹਾਂ। ਹੱਕਾਂ ਨੂੰ ਮਾਰੇ ਜਿੰਦਰੇ ਹੁਣ ਤੋੜਨ ਆਏ ਹਾਂ, ਜਾਗ ਹਕਮ ਸਰਕਾਰੇ ਭਾਜੀ ਮੋੜਨ ਆਏ ਹਾਂ, ਹਾਂ ਜਾਗ ਹਕਮ ਸਰਕਾਰੇ ਭਾਜੀ ਮੋੜਨ ਆਏ ਹਾਂ।
0: ਬਾਬਾ ਰੇਡੀਓ ਦੇ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿੱਚ ਮੈਂ ਸ਼ਾਇਰ, ਗੀਤਕਾਰ, ਸੰਗੀਤਕਾਰ ਅਤੇ ਗਾਇਕਾਂ ਦਾ ਬਹੁਤ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਸਾਡਾ ਅੱਜ ਦੇ ਇਸ ਬਹੁਤ ਘੱਟ ਸਮੇਂ ਵਾਲੇ ਪ੍ਰੋਗਰਾਮ ਦੇ ਵਿੱਚ ਸਾਥ ਦਿੱਤਾ ਅਤੇ ਪ੍ਰੋਗਰਾਮ ਨੂੰ ਨੇਪਰੇ ਚੜ੍ਹਨ ਦੇ ਵਿੱਚ ਸਾਡਾ ਸਹਿਯੋਗ ਕੀਤਾ ਅਤੇ ਅਸੀਂ ਸਰੋਤਿਆਂ ਦੇ ਵੀ ਧੰਨਵਾਦੀ ਹਾਂ ਵੀ ਉਹਨਾਂ ਨੇ ਸਾਡੇ ਇਸ ਪ੍ਰੋਗਰਾਮ ਨੂੰ ਜਿਹੜਾ ਆ ਪੂਰਾ ਮਾਣਿਆ ਹੈ ਅਤੇ ਜੇ ਇਸ ਦੇ ਵਿੱਚ ਕੋਈ ਕਮੀਆਂ ਪੇਸ਼ੀਆਂ ਰਹਿ ਗਈਆਂ ਹੋਣਗੀਆਂ ਅਤੇ ਉਸ ਲਈ ਮੈਂ ਸਾਰਿਆਂ ਤੋਂ ਖਿਮਾ ਮੰਗਦਾ ਅਤੇ ਅੰਤ ਦੇ ਵਿੱਚ ਹਰਵੰਸ ਸਿੰਘ ਵੱਲੋਂ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਸਾਰੇ ਸਰੋਤਿਆਂ, ਮਹਿਮਾਨਾਂ, ਗਾਇਕਾਂ ਅਤੇ ਗੀਤਕਾਰਾਂ ਨੂੰ ਇੱਕ ਵਾਰ ਫਿਰ ਅਦਾਬ, ਨਮਸਕਾਰ, ਸਤਿ ਸ਼੍ਰੀ ਅਕਾਲ, ਕੁਦਰਤ ਖੈਰ ਕਰੇ, ਅਲਵਿਦਾ ਪਿਆਰੇ ਦੋਸਤੋ, ਆਮੀਨ, ਫਿਰ ਮਿਲਾਂਗੇ। ਅਫਰੀ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਮੋਹਾਲੀ ਤੋਂ ਸਾਡੇ ਕੰਚਨ ਜੈਨ ਜੀ, ਜਿਹੜੇ ਕਿ ਬਹੁਤ ਸੁਰੀਲੀ ਆਵਾਜ਼ ਦੇ ਨਾਲ ਗਾਉਂਦੇ ਨੇ। ਕੰਚਨ ਜੈਨ ਜੀ ਇੱਕ ਹਿੰਦੀ ਦਾ ਗੀਤ ਲੈ ਕੇ ਹਾਜ਼ਰ ਹੋ ਰਹੇ ਨੇ, ਜਿਹੜਾ ਕਿ ਭਾਵੇਂ ਫਿਲਮੀ ਗੀਤ ਹੈ ਪਰ ਉਹਨਾਂ ਨੇ ਆਪਣੀ ਆਵਾਜ਼ ਦੇ ਵਿੱਚ ਗਾਇਆ ਹੈ। ਕੰਚਨ ਜੈਨ ਜੀ, ਤੁਹਾਡਾ ਦੁਆਬਾ ਰੈਡੀ ਦੇ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿੱਚ ਪਹਿਲੀ ਵਾਰੀ ਆਉਣ ਦੇ ਬਹੁਤ ਬਹੁਤ ਨਿੱਘਾ ਸਵਾਗਤ ਹੈ ਜੀ।

ਇਹ ਪਾਵਨ ਸ਼ਬਦ ਭਗਤ ਕਬੀਰ ਜੀ ਦਾ ਉਚਾਰਨ ਕੀਤਾ ਹੋਇਆ ਗੁਰੂ ਗ੍ਰੰਥ ਸਾਹਿਬ ਅੰਦਰ ਤਿਲੰਗ ਰਾਗ ਵਿੱਚ ਦਰਜ ਹੈ। ਭਗਤ ਕਬੀਰ ਜੀ ਮਨੁੱਖ ਨੂੰ ਉਪਦੇਸ਼ ਕਰ ਰਹੇ ਹਨ, ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ, ਇਹ ਜੋ ਦੁਨੀਆ ਸਿਹਰ ਮੇਲਾ ਦਸਤਗੀਰੀ ਨਾ ਹੈ। ਹੇ ਬੰਦੇ, ਤੂੰ ਹਰ ਰੋਜ਼ ਆਪਣੇ ਦਿਲ ਆਪਣੇ ਹਿਰਦੇ ਵਿੱਚ ਉਸ ਪਰਮਾਤਮਾ ਦੀ ਭਾਲ ਕਰ ਅਤੇ ਐਵੇਂ ਘਬਰਾਹਟ ਵਿੱਚ ਨਾ ਭਟਕਦਾ ਫਿਰ। ਇਹ ਦੁਨੀਆ ਇੱਕ ਜਾਦੂ ਦਾ ਤਮਾਸ਼ਾ ਹੈ ਅਤੇ ਜਿਵੇਂ ਜਾਦੂ ਦੇ ਤਮਾਸ਼ੇ 'ਚੋਂ ਕੁਝ ਵੀ ਪ੍ਰਾਪਤ ਨਹੀਂ ਹੁੰਦਾ, ਉਸੇ ਤਰ੍ਹਾਂ ਇਸ ਜਗਤ ਵਿੱਚੋਂ ਵੀ ਤੈਨੂੰ ਕੋਈ ਚੀਜ਼ ਪ੍ਰਾਪਤ ਨਹੀਂ ਹੋਣ ਵਾਲੀ। ਬੇਦ ਕਤੇਬ ਇਫਤਰਾ ਭਾਈ, ਦਿਲ ਕਾ ਫਿਕਰ ਨਾ ਜਾਏ, ਟੁਕ ਦਮ ਕਰਾਰੀ ਜੋ ਕਰੋ, ਹਾਜ਼ਰ ਹਜ਼ੂਰ ਖੁਦਾਏ। ਹੇ ਭਾਈ, ਬੇਅਰਥ ਬਹਿਸ ਕਰਨ ਲਈ ਬੇਦਾਂ ਕਿਤਾਬਾਂ ਦੇ ਹਵਾਲੇ ਦੇ ਕੇ ਐਵੇਂ ਫਜ਼ੂਲ ਗੱਲਾਂ ਕਰਨ ਨਾਲ ਦਿਲ ਦਾ ਸਹਿਮ ਦੂਰ ਨਹੀਂ ਹੁੰਦਾ। ਤੁਸੀਂ ਆਪਣੇ ਮਨ ਨੂੰ ਪਲਕ ਭਰ ਵੀ ਟਿਕਾ ਲਓ ਤਾਂ ਤੁਹਾਨੂੰ ਸਭਨਾਂ ਵਿੱਚ ਰੱਬ ਵੱਸਦਾ ਦਿਸ ਪਏਗਾ। ਦਰੋਗ ਪੜ ਪੜ ਖੁਸ਼ੀ ਹੋਏ, ਬੇਖਬਰ ਬਾਦ ਬਕਾਹੇ, ਹੱਕ ਸੱਚ ਖਾਲਕ ਖਲਕ ਮਿਆਨੇ, ਸ਼ਿਆਮ ਮੂਰਤ ਨਾ ਹੈ। ਬੇਸਮਝ ਲੋਕ ਦੂਸਰੇ ਧਰਮਾਂ ਦੀਆਂ ਪੁਸਤਕਾਂ ਪੜ੍ਹ ਪੜ੍ਹ ਕੇ ਕਿ ਇਹਨਾਂ ਵਿੱਚ ਜੋ ਲਿਖਿਆ ਹੈ ਉਹ ਝੂਠ ਹੈ, ਖੁਸ਼ ਹੋ ਕੇ ਬਹਿਸ ਕਰ ਰਹੇ ਹਨ, ਪਰ ਸਦਾ ਥਿਰ ਰਹਿਣ ਵਾਲਾ ਪਰਮਾਤਮਾ ਸਭਨਾਂ ਜੀਆਂ ਵਿੱਚ ਵੱਸ ਰਿਹਾ ਹੈ। ਨਾ ਤਾਂ ਉਹ ਸੱਤਵੇਂ ਅਸਮਾਨ 'ਤੇ ਬੈਠਾ ਹੈ ਅਤੇ ਨਾ ਹੀ ਕ੍ਰਿਸ਼ਨ ਦੀ ਮੂਰਤੀ ਵਿੱਚ ਹੈ, ਉਹ ਤਾਂ ਸਰਬ ਵਿਆਪਕ ਹੈ। ਅਸਮਾਨ ਮਿਆਨੇ ਲਹੰਗ ਦਰੀਆ, ਗੁਸਲ ਕਰਦਨ ਬੂਤ, ਕਰ ਫਕਰ ਦਾਇਮ ਲਾਏ ਚਸ਼ਮੇ, ਜਹਿ ਤਹਾਂ ਮੌਜੂਦ। ਸੱਤਵੇਂ ਅਸਮਾਨ ਵਿੱਚ ਬੈਠਾ ਸਮਝਣ ਦੀ ਥਾਂ 'ਤੇ ਹੇ ਭਾਈ, ਉਹ ਪ੍ਰਭੂ ਰੂਪ ਦਰਿਆ ਤਾਂ ਅੰਤੇ ਕਰਨ ਵਿੱਚ ਲਹਿਰਾਂ ਮਾਰ ਰਿਹਾ ਹੈ, ਤੂੰ ਉਸ ਵਿੱਚ ਇਸ਼ਨਾਨ ਕਰਨਾ ਸੀ, ਸੋ ਸਦਾ ਉਸ ਦੀ ਬੰਦਗੀ ਕਰ, ਗਿਆਨ ਰੂਪੀ ਐਨਕ ਲਾ ਕੇ ਵੇਖ, ਉਹ ਹਰ ਥਾਂ ਮੌਜੂਦ ਹੈ। ਅੱਲਾ ਪਾਕੰ ਪਾਕ ਹੈ, ਸ਼ੱਕ ਕਰੋ ਜੇ ਦੂਸਰ ਹੋਏ, ਕਬੀਰ ਕਰਮ ਕਰੀਮ ਕਾ ਉਹ ਕਰੈ ਜਾਣੈ ਸੋਏ। ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਕਿ ਪਰਮਾਤਮਾ ਸਭ ਤੋਂ ਪਵਿੱਤਰ ਹਸਤੀ ਹੈ। ਮੈਂ ਇਸ ਗੱਲ ਵਿੱਚ ਤਾਂ ਸ਼ੱਕ ਕਰਾਂ ਜੇ ਉਸ ਵਰਗਾ ਕੋਈ ਹੋਰ ਵੀ ਹੋਵੇ ਤਾਂ। ਹੇ ਕਬੀਰ, ਉਹ ਮਨੁੱਖ ਹੀ ਇਹ ਗੱਲ ਸਮਝ ਸਕਦਾ ਹੈ ਜਿਸ ਨੂੰ ਵਾਹਿਗੁਰੂ ਸਮਝਣ ਯੋਗ ਕਰ ਦੇਵੇ। ਇਹ ਬਖਸ਼ਿਸ਼ ਉਸ ਪਰਮਾਤਮਾ ਦੇ ਆਪਣੇ ਹੱਥ ਵਿੱਚ ਹੈ। ਇਸ ਲਈ ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ।

やったー。

Sonra

ਇਹ ਪਾਵਨ ਸ਼ਬਦ ਭਗਤ ਕਬੀਰ ਜੀ ਦਾ ਉਚਾਰਨ ਕੀਤਾ ਹੋਇਆ ਗੁਰੂ ਗ੍ਰੰਥ ਸਾਹਿਬ ਅੰਦਰ ਤਿਲੰਗ ਰਾਗ ਵਿੱਚ ਦਰਜ ਹੈ। ਭਗਤ ਕਬੀਰ ਜੀ ਮਨੁੱਖ ਨੂੰ ਉਪਦੇਸ਼ ਕਰ ਰਹੇ ਹਨ, ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ, ਇਹ ਜੋ ਦੁਨੀਆ ਸਿਹਰ ਮੇਲਾ ਦਸਤਗੀਰੀ ਨਾ ਹੈ। ਹੇ ਬੰਦੇ, ਤੂੰ ਹਰ ਰੋਜ਼ ਆਪਣੇ ਦਿਲ ਆਪਣੇ ਹਿਰਦੇ ਵਿੱਚ ਉਸ ਪਰਮਾਤਮਾ ਦੀ ਭਾਲ ਕਰ ਅਤੇ ਐਵੇਂ ਘਬਰਾਹਟ ਵਿੱਚ ਨਾ ਭਟਕਦਾ ਫਿਰ। ਇਹ ਦੁਨੀਆ ਇੱਕ ਜਾਦੂ ਦਾ ਤਮਾਸ਼ਾ ਹੈ ਅਤੇ ਜਿਵੇਂ ਜਾਦੂ ਦੇ ਤਮਾਸ਼ੇ 'ਚੋਂ ਕੁਝ ਵੀ ਪ੍ਰਾਪਤ ਨਹੀਂ ਹੁੰਦਾ, ਉਸੇ ਤਰ੍ਹਾਂ ਇਸ ਜਗਤ ਵਿੱਚੋਂ ਵੀ ਤੈਨੂੰ ਕੋਈ ਚੀਜ਼ ਪ੍ਰਾਪਤ ਨਹੀਂ ਹੋਣ ਵਾਲੀ। ਬੇਦ ਕਤੇਬ ਇਫਤਰਾ ਭਾਈ, ਦਿਲ ਕਾ ਫਿਕਰ ਨਾ ਜਾਏ, ਟੁਕ ਦਮ ਕਰਾਰੀ ਜੋ ਕਰੋ, ਹਾਜ਼ਰ ਹਜ਼ੂਰ ਖੁਦਾਏ। ਹੇ ਭਾਈ, ਬੇਅਰਥ ਬਹਿਸ ਕਰਨ ਲਈ ਬੇਦਾਂ ਕਿਤਾਬਾਂ ਦੇ ਹਵਾਲੇ ਦੇ ਕੇ ਐਵੇਂ ਫਜ਼ੂਲ ਗੱਲਾਂ ਕਰਨ ਨਾਲ ਦਿਲ ਦਾ ਸਹਿਮ ਦੂਰ ਨਹੀਂ ਹੁੰਦਾ। ਤੁਸੀਂ ਆਪਣੇ ਮਨ ਨੂੰ ਪਲਕ ਭਰ ਵੀ ਟਿਕਾ ਲਓ ਤਾਂ ਤੁਹਾਨੂੰ ਸਭਨਾਂ ਵਿੱਚ ਰੱਬ ਵੱਸਦਾ ਦਿਸ ਪਏਗਾ। ਦਰੋਗ ਪੜ ਪੜ ਖੁਸ਼ੀ ਹੋਏ, ਬੇਖਬਰ ਬਾਦ ਬਕਾਹੇ, ਹੱਕ ਸੱਚ ਖਾਲਕ ਖਲਕ ਮਿਆਨੇ, ਸ਼ਿਆਮ ਮੂਰਤ ਨਾ ਹੈ। ਬੇਸਮਝ ਲੋਕ ਦੂਸਰੇ ਧਰਮਾਂ ਦੀਆਂ ਪੁਸਤਕਾਂ ਪੜ੍ਹ ਪੜ੍ਹ ਕੇ ਕਿ ਇਹਨਾਂ ਵਿੱਚ ਜੋ ਲਿਖਿਆ ਹੈ ਉਹ ਝੂਠ ਹੈ, ਖੁਸ਼ ਹੋ ਕੇ ਬਹਿਸ ਕਰ ਰਹੇ ਹਨ, ਪਰ ਸਦਾ ਥਿਰ ਰਹਿਣ ਵਾਲਾ ਪਰਮਾਤਮਾ ਸਭਨਾਂ ਜੀਆਂ ਵਿੱਚ ਵੱਸ ਰਿਹਾ ਹੈ। ਨਾ ਤਾਂ ਉਹ ਸੱਤਵੇਂ ਅਸਮਾਨ 'ਤੇ ਬੈਠਾ ਹੈ ਅਤੇ ਨਾ ਹੀ ਕ੍ਰਿਸ਼ਨ ਦੀ ਮੂਰਤੀ ਵਿੱਚ ਹੈ, ਉਹ ਤਾਂ ਸਰਬ ਵਿਆਪਕ ਹੈ। ਅਸਮਾਨ ਮਿਆਨੇ ਲਹੰਗ ਦਰੀਆ, ਗੁਸਲ ਕਰਦਨ ਬੂਤ, ਕਰ ਫਕਰ ਦਾਇਮ ਲਾਏ ਚਸ਼ਮੇ, ਜਹਿ ਤਹਾਂ ਮੌਜੂਦ। ਸੱਤਵੇਂ ਅਸਮਾਨ ਵਿੱਚ ਬੈਠਾ ਸਮਝਣ ਦੀ ਥਾਂ 'ਤੇ ਹੇ ਭਾਈ, ਉਹ ਪ੍ਰਭੂ ਰੂਪ ਦਰਿਆ ਤਾਂ ਅੰਤੇ ਕਰਨ ਵਿੱਚ ਲਹਿਰਾਂ ਮਾਰ ਰਿਹਾ ਹੈ, ਤੂੰ ਉਸ ਵਿੱਚ ਇਸ਼ਨਾਨ ਕਰਨਾ ਸੀ। ਸੋ ਸਦਾ ਉਸ ਦੀ ਬੰਦਗੀ ਕਰ, ਗਿਆਨ ਰੂਪੀ ਐਨਕ ਲਾ ਕੇ ਵੇਖ, ਉਹ ਹਰ ਥਾਂ ਮੌਜੂਦ ਹੈ। ਅੱਲਾ ਪਾਕੰ ਪਾਕ ਹੈ, ਸ਼ੱਕ ਕਰੋ ਜੇ ਦੂਸਰ ਹੋਏ, ਕਬੀਰ ਕਰਮ ਕਰੀਮ ਕਾ ਉਹ ਕਰੈ ਜਾਣੈ ਸੋਏ। ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਕਿ ਪਰਮਾਤਮਾ ਸਭ ਤੋਂ ਪਵਿੱਤਰ ਹਸਤੀ ਹੈ। ਮੈਂ ਇਸ ਗੱਲ ਵਿੱਚ ਤਾਂ ਸ਼ੱਕ ਕਰਾਂ ਜੇ ਉਸ ਵਰਗਾ ਕੋਈ ਹੋਰ ਵੀ ਹੋਵੇ ਤਾਂ। ਹੇ ਕਬੀਰ, ਉਹ ਮਨੁੱਖ ਹੀ ਇਹ ਗੱਲ ਸਮਝ ਸਕਦਾ ਹੈ ਜਿਸ ਨੂੰ ਵਾਹਿਗੁਰੂ ਸਮਝਣ ਯੋਗ ਕਰ ਦੇਵੇ। ਇਹ ਬਖਸ਼ਿਸ਼ ਉਸ ਪਰਮਾਤਮਾ ਦੇ ਆਪਣੇ ਹੱਥ ਵਿੱਚ ਹੈ। ਇਸ ਲਈ ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ।

ちゃったー。

ਇਹ ਪਾਵਨ ਸ਼ਬਦ ਭਗਤ ਕਬੀਰ ਜੀ ਦਾ ਉਚਾਰਨ ਕੀਤਾ ਹੋਇਆ ਗੁਰੂ ਗ੍ਰੰਥ ਸਾਹਿਬ ਅੰਦਰ ਤਿਲੰਗ ਰਾਗ ਵਿੱਚ ਦਰਜ ਹੈ। ਭਗਤ ਕਬੀਰ ਜੀ ਮਨੁੱਖ ਨੂੰ ਉਪਦੇਸ਼ ਕਰ ਰਹੇ ਹਨ, ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ, ਇਹ ਜੋ ਦੁਨੀਆ ਸਿਹਰ ਮੇਲਾ ਦਸਤਗੀਰੀ ਨਾ ਹੈ। ਹੇ ਬੰਦੇ, ਤੂੰ ਹਰ ਰੋਜ਼ ਆਪਣੇ ਦਿਲ ਆਪਣੇ ਹਿਰਦੇ ਵਿੱਚ ਉਸ ਪਰਮਾਤਮਾ ਦੀ ਭਾਲ ਕਰ ਅਤੇ ਐਵੇਂ ਘਬਰਾਹਟ ਵਿੱਚ ਨਾ ਭਟਕਦਾ ਫਿਰ। ਇਹ ਦੁਨੀਆ ਇੱਕ ਜਾਦੂ ਦਾ ਤਮਾਸ਼ਾ ਹੈ ਅਤੇ ਜਿਵੇਂ ਜਾਦੂ ਦੇ ਤਮਾਸ਼ੇ 'ਚੋਂ ਕੁਝ ਵੀ ਪ੍ਰਾਪਤ ਨਹੀਂ ਹੁੰਦਾ, ਉਸੇ ਤਰ੍ਹਾਂ ਇਸ ਜਗਤ ਵਿੱਚੋਂ ਵੀ ਤੈਨੂੰ ਕੋਈ ਚੀਜ਼ ਪ੍ਰਾਪਤ ਨਹੀਂ ਹੋਣ ਵਾਲੀ। ਬੇਦ ਕਤੇਬ ਇਫਤਰਾ ਭਾਈ, ਦਿਲ ਕਾ ਫਿਕਰ ਨਾ ਜਾਏ, ਟੁਕ ਦਮ ਕਰਾਰੀ ਜੋ ਕਰੋ, ਹਾਜ਼ਰ ਹਜ਼ੂਰ ਖੁਦਾਏ। ਹੇ ਭਾਈ, ਬੇਅਰਥ ਬਹਿਸ ਕਰਨ ਲਈ ਬੇਦਾਂ ਕਿਤਾਬਾਂ ਦੇ ਹਵਾਲੇ ਦੇ ਕੇ ਐਵੇਂ ਫਜ਼ੂਲ ਗੱਲਾਂ ਕਰਨ ਨਾਲ ਦਿਲ ਦਾ ਸਹਿਮ ਦੂਰ ਨਹੀਂ ਹੁੰਦਾ। ਤੁਸੀਂ ਆਪਣੇ ਮਨ ਨੂੰ ਪਲਕ ਭਰ ਵੀ ਟਿਕਾ ਲਓ ਤਾਂ ਤੁਹਾਨੂੰ ਸਭਨਾਂ ਵਿੱਚ ਰੱਬ ਵੱਸਦਾ ਦਿਸ ਪਏਗਾ। ਦਰੋਗ ਪੜ ਪੜ ਖੁਸ਼ੀ ਹੋਏ, ਬੇਖਬਰ ਬਾਦ ਬਕਾਹੇ, ਹੱਕ ਸੱਚ ਖਾਲਕ ਖਲਕ ਮਿਆਨੇ, ਸ਼ਿਆਮ ਮੂਰਤ ਨਾ ਹੈ। ਬੇਸਮਝ ਲੋਕ ਦੂਸਰੇ ਧਰਮਾਂ ਦੀਆਂ ਪੁਸਤਕਾਂ ਪੜ੍ਹ ਪੜ੍ਹ ਕੇ ਕਿ ਇਹਨਾਂ ਵਿੱਚ ਜੋ ਲਿਖਿਆ ਹੈ ਉਹ ਝੂਠ ਹੈ, ਖੁਸ਼ ਹੋ ਕੇ ਬਹਿਸ ਕਰ ਰਹੇ ਹਨ, ਪਰ ਸਦਾ ਥਿਰ ਰਹਿਣ ਵਾਲਾ ਪਰਮਾਤਮਾ ਸਭਨਾਂ ਜੀਆਂ ਵਿੱਚ ਵੱਸ ਰਿਹਾ ਹੈ। ਨਾ ਤਾਂ ਉਹ ਸੱਤਵੇਂ ਅਸਮਾਨ 'ਤੇ ਬੈਠਾ ਹੈ ਅਤੇ ਨਾ ਹੀ ਕ੍ਰਿਸ਼ਨ ਦੀ ਮੂਰਤੀ ਵਿੱਚ ਹੈ, ਉਹ ਤਾਂ ਸਰਬ ਵਿਆਪਕ ਹੈ। ਅਸਮਾਨ ਮਿਆਨੇ ਲਹੰਗ ਦਰੀਆ, ਗੁਸਲ ਕਰਦਨ ਬੂਤ, ਕਰ ਫਕਰ ਦਾਇਮ ਲਾਏ ਚਸ਼ਮੇ, ਜਹਿ ਤਹਾਂ ਮੌਜੂਦ। ਸੱਤਵੇਂ ਅਸਮਾਨ ਵਿੱਚ ਬੈਠਾ ਸਮਝਣ ਦੀ ਥਾਂ 'ਤੇ ਹੇ ਭਾਈ, ਉਹ ਪ੍ਰਭੂ ਰੂਪ ਦਰਿਆ ਤਾਂ ਅੰਤੇ ਕਰਨ ਵਿੱਚ ਲਹਿਰਾਂ ਮਾਰ ਰਿਹਾ ਹੈ, ਤੂੰ ਉਸ ਵਿੱਚ ਇਸ਼ਨਾਨ ਕਰਨਾ ਸੀ। ਸੋ ਸਦਾ ਉਸ ਦੀ ਬੰਦਗੀ ਕਰ, ਗਿਆਨ ਰੂਪੀ ਐਨਕ ਲਾ ਕੇ ਵੇਖ, ਉਹ ਹਰ ਥਾਂ ਮੌਜੂਦ ਹੈ। ਅੱਲਾ ਪਾਕੰ ਪਾਕ ਹੈ, ਸ਼ੱਕ ਕਰੋ ਜੇ ਦੂਸਰ ਹੋਏ, ਕਬੀਰ ਕਰਮ ਕਰੀਮ ਕਾ ਉਹ ਕਰੈ ਜਾਣੈ ਸੋਏ। ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਕਿ ਪਰਮਾਤਮਾ ਸਭ ਤੋਂ ਪਵਿੱਤਰ ਹਸਤੀ ਹੈ। ਮੈਂ ਇਸ ਗੱਲ ਵਿੱਚ ਤਾਂ ਸ਼ੱਕ ਕਰਾਂ ਜੇ ਉਸ ਵਰਗਾ ਕੋਈ ਹੋਰ ਵੀ ਹੋਵੇ ਤਾਂ। ਹੇ ਕਬੀਰ, ਉਹ ਮਨੁੱਖ ਹੀ ਇਹ ਗੱਲ ਸਮਝ ਸਕਦਾ ਹੈ ਜਿਸ ਨੂੰ ਵਾਹਿਗੁਰੂ ਸਮਝਣ ਯੋਗ ਕਰ ਦੇਵੇ। ਇਹ ਬਖਸ਼ਿਸ਼ ਉਸ ਪਰਮਾਤਮਾ ਦੇ ਆਪਣੇ ਹੱਥ ਵਿੱਚ ਹੈ। ਇਸ ਲਈ ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ।

0: ಇದು ಪಾಪಾ ರೇಡಿಯೋ ರೇಡಿಯೋ ರೇಡಿಯೋ.
1: ਜੀ ਦੋਸਤੋ, ਸਾਰੇ ਦੋਸਤਾਂ ਦਾ ਦੁਆਬਾ ਰੇਡੀ ਦੇ ਮੰਚ ਉੱਤੇ ਨਿੱਘਾ ਸਵਾਗਤ ਹੈ. ਲੈ ਕੇ ਹਾਜ਼ਰ ਹਾਂ ਤੁਹਾਡੀ ਕਚਹਿਰੀ ਚ ਫਿਰ ਤੋਂ ਇੱਕ ਵਾਰ ਨਵਾਂ ਨਵੇਲਾ ਪ੍ਰੋਗਰਾਮ ਜ਼ਿੰਦਗੀ ਨਾਮਾ ਹਾਲ ਏ ਦੁਨੀਆ. ਆਪ ਸਭ ਨੂੰ ਆਦਾਬ, ਸਲਾਮ, ਨਮਸਤੇ ਤੇ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ. ਦੋਸਤੋ, ਉਮੀਦ ਕਰਦੇ ਹਾਂ ਸਭ ਰਾਜੀ ਖੁਸ਼ੀ ਹੋਵੋਗੇ ਤੇ ਗੱਲਾਂ ਬਾਤਾਂ ਅੱਜ ਦੀ ਸ਼ੁਰੂਆਤ ਤੁਹਾਡੇ ਨਾਲ. ਵੀਰਵਾਰ ਵਾਲਾ ਦਿਨ ਹੈ ਤੇ 30 ਜੁਲਾਈ 2026 ਦਾ ਦਿਹਾੜਾ ਹੈ, ਜਿਸਦੇ ਵਿਚ ਅੱਜ ਦੇ ਵਿਚਾਰ ਤੋਂ ਲੈ ਕੇ ਦੇਸ਼ ਭਰ ਦੀਆਂ ਖ਼ਬਰਾਂ ਤੇ ਗੱਲਾਂ ਬਾਤਾਂ ਨਾਲ ਦੀ ਨਾਲ ਸਿਲਸਿਲਾ ਜਾਰੀ ਰਹੇਗਾ ਤੇ ਸਮਾਂ ਇਜਾਜ਼ਤ ਦੇਵੇਗਾ ਤਾਂ ਕੋਈ ਨਾ ਕੋਈ ਤੁਹਾਨੂੰ ਕਹਾਣੀ ਸੁਣਾਉਣ ਦੀ ਵੀ ਕੋਸ਼ਿਸ਼ ਰਹੇਗੀ. ਸਟੂਡੀਓ ਦਾ ਨੰਬਰ +358 44 976 1962 ਹੈ ਤੇ ਲਾਈਨਾਂ ਕੁਝ ਹੀ ਪਲਾਂ ਤੱਕ ਤੁਹਾਡੇ ਲਈ ਖੋਲ੍ਹ ਦਿੱਤੀਆਂ ਜਾਣਗੀਆਂ. ਬਹੁਤ ਸਾਰੇ ਪੰਜਾਬ ਦੇ ਇਸ਼ੂ ਜਿਹੜੇ ਨੇ ਉਹ ਫਿਰ ਤੋਂ ਜਿਹੜੇ ਨੇ ਉੱਠਣ ਲੱਗੇ ਹੈ ਤੇ ਉਹਨਾਂ ਦੇ ਵੱਲ ਨੂੰ ਚਰਚਾ ਕਰਨ ਦੀ ਕੋਸ਼ਿਸ਼ ਰਹੇਗੀ ਤੇ ਨਾਲ ਦੀ ਨਾਲ ਹੋਰ ਸਾਰਾ ਸਿਲਸਿਲਾ ਚਲਾਵਾਂਗੇ ਤੇ ਗੱਲਬਾਤ ਦੀ ਸ਼ੁਰੂਆਤ ਕਰਦੇ ਹਾਂ ਤੁਹਾਡੇ ਨਾਲ. ਤੇ ਸਮਾਂ ਤੇ ਸਥਿਤੀ ਫਿਨਲੈਂਡ ਦੀਆਂ ਘੜੀਆਂ ਦੇ ਉੱਤੇ ਇਸ ਵਕਤ ਦੁਪਹਿਰ ਦੇ ਜਿਹੜੇ ਆਪਣੇ ਨਿਊਯਾਰਕ ਤੱਕ ਟੋਰਾਂਟੋ ਦੀਆਂ ਘੜੀਆਂ ਦੇ ਦੁਪਹਿਰ ਦੇ ਸਮੇਂ ਦੇ ਮੁਤਾਬਕ 12:08 ਦਾ ਸਮਾਂ ਹੈ. ਭਾਰਤ ਦੇ ਵਿੱਚ ਰਾਤ ਦੇ 9:38 ਤੇ ਫਿਨਲੈਂਡ ਦੇ ਵਿੱਚ ਇਸ ਵਕਤ ਸ਼ਾਮ ਦੇ 7:08 ਘੜੀਆਂ ਦੇ ਉੱਤੇ ਸਮਾਂ ਹੈ. ਬਾਕੀ ਯੂਰਪੀਅਨ ਕੰਟਰੀਆਂ ਦੇ ਵਿੱਚ ਇਸੇ ਤਰ੍ਹਾਂ ਹੀ 6:08 ਨੇ ਤੇ ਯੂਕੇ ਦੇ ਵਿੱਚ ਸ਼ਾਮ ਦੇ 5:08 ਦਾ ਸਮਾਂ ਜਿਹੜਾ ਦਰਸਾ ਰਹੀਆਂ ਨੇ ਘੜੀਆਂ. ਲੋ ਫਿਰ ਦੋਸਤੋ, ਦੋਸਤਾਂ ਤੱਕ ਜ਼ਰੂਰ ਪਹੁੰਚਾਇਆ ਕਰੋ ਪ੍ਰੋਗਰਾਮ, ਇਹੀ ਸਾਡੀ ਉਮੀਦ ਹੈ ਤੇ ਇਹੀ ਗੁਜ਼ਾਰਿਸ਼ ਹੈ ਤੇ ਹੁਣ ਤੋਂ ਲੈ ਕੇ 2.25 ਘੰਟੇ ਤੁਹਾਡਾ ਮੇਰਾ ਰਾਬਤਾ ਇਸੇ ਤਰ੍ਹਾਂ ਬਰਕਰਾਰ ਰਹੇਗਾ ਤੇ ਉਮੀਦ ਕਰਦੇ ਹਾਂ ਤੁਹਾਡੇ ਤੱਕ ਆਵਾਜ਼ ਤੇ ਅੰਦਾਜ਼ ਵਧੀਆ ਤਰੀਕੇ ਦੇ ਨਾਲ ਜਿਹੜਾ ਪਹੁੰਚ ਰਿਹਾ ਹੋਵੇਗਾ. ਲੋ ਫਿਰ ਸ਼ੁਰੂਆਤ ਕਰਦੇ ਹਾਂ ਸਭ ਤੋਂ ਪਹਿਲਾਂ ਅੱਜ ਦੇ ਵਿਚਾਰ ਦੇ ਨਾਲ. ਅੱਜ ਦੇ ਵਿਚਾਰ ਦੀ ਗੱਲ ਕਰੀਏ ਤੇ 30 ਜੁਲਾਈ ਦਾ ਵਿਚਾਰ 2026 ਦਾ. ਕਹਿੰਦੇ ਨੇ ਕਿ ਕਿਸੇ ਦਾ ਗੁਲਾਮ ਰਹਿਣਾ ਸਭ ਤੋਂ ਵੱਡੀ ਕਾਇਰਤਾ ਹੈ ਤੇ ਅਣਖ ਵਾਲੇ ਸੂਰਮੇ ਕਦੇ ਗੁਲਾਮ ਨਹੀਂ ਰਹਿ ਸਕਦੇ ਨੇ. 30 ਜੁਲਾਈ 1836 ਦਾ ਜਦੋਂ ਜ਼ਿਕਰ ਕਰਦੇ ਹਾਂ ਤੇ ਅਮਰੀਕਾ ਦੇ ਵਿੱਚ ਅੰਗਰੇਜ਼ੀ ਦਾ ਪਹਿਲਾ ਅਖ਼ਬਾਰ ਸ਼ੁਰੂ ਕੀਤਾ ਗਿਆ ਸੀ ਤੇ 1857 ਦੇ ਵਿੱਚ ਦੇਸ਼ ਭਗਤ ਪ੍ਰਕਾਸ਼ ਪਾਂਡੇ ਵੱਲੋਂ ਅੰਗਰੇਜ਼ ਅਫਸਰ ਮੇਜਰ ਸਪੈਂਸਰ ਦਾ ਜਿਹੜਾ ਕਤਲ ਕੀਤਾ ਗਿਆ ਸੀ। 1909 ਦੇ ਵਿੱਚ ਰਾਈਟ ਭਰਾਵਾਂ ਨੇ ਫੌਜ ਦੇ ਲਈ ਪਹਿਲਾ ਜਹਾਜ਼ ਬਣਾ ਲਿਆ। 1927 ਦੇ ਵਿੱਚ ਸ਼ਹੀਦ ਊਧਮ ਸਿੰਘ ਨੂੰ ਅੰਮ੍ਰਿਤਸਰ ਦੇ ਵਿੱਚ ਬਿਨਾਂ ਇਜਾਜ਼ਤ ਦੇ 2 ਰਿਵਾਲਵਰ, 1 ਪਿਸਤੌਲ ਤੇ ਗਦਰ ਦੀ ਗੂੰਜ ਦਾ ਜਿਹੜਾ ਪਰਚਾ ਰੱਖਣ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਤੇ 5 ਸਾਲ ਦੀ ਉਹਨੂੰ ਸਜ਼ਾ ਜਿਹੜੀ ਸੁਣਾਈ ਗਈ। 1930 ਦੇ ਵਿੱਚ ਪਹਿਲਾ ਵਿਸ਼ਵ ਫੁੱਟਬਾਲ ਕੱਪ ਦੱਖਣੀ ਅਫਰੀਕਾ ਦੇ ਦੇਸ਼ ਉਰਗਵੇ ਦੇ ਵਿੱਚ ਜਿਹੜਾ ਸ਼ੁਰੂ ਹੋਇਆ ਸੀ, ਫੀਫਾ ਵਰਲਡ ਕੱਪ। 2012 ਦੇ ਵਿੱਚ ਭਾਰਤ ਦੇ ਵਿੱਚ ਪਾਵਰ ਗ੍ਰਿਡ ਫੇਲ ਹੋਣ ਦੇ ਕਾਰਨ 30 ਕਰੋੜ ਲੋਕ ਜਿਹੜੇ ਸਨ ਬਿਜਲੀ ਦੇ ਬਿਨਾਂ ਜਿਹੜਾ ਰਹੇ ਸਨ 2012 ਦੇ ਵਿੱਚ 30 ਕਰੋੜ ਲੋਕ। ਇਸੇ ਤਰ੍ਹਾਂ ਅੱਜ ਇੰਟਰਨੈਸ਼ਨਲ ਡੇ ਆਫ਼ ਫਰੈਂਡਸ਼ਿਪ ਵੀ ਹੈ ਜਿਸ ਦੇ ਵਿੱਚ UNO ਅਸੈਂਬਲੀ ਨੇ ਮਿੱਤਰਤਾ ਦਿਵਸ, ਦੋਸਤੀ ਦਾ ਦਿਵਸ ਜਿਹੜਾ 27 ਜੁਲਾਈ 2011 ਨੂੰ ਸ਼ੁਰੂ ਕੀਤਾ ਤੇ ਇਹ ਦਿਨ ਹਰ ਸਾਲ 30 ਜੁਲਾਈ ਨੂੰ ਮਨਾਉਣ ਦਾ ਜਿਹੜਾ ਫੈਸਲਾ ਕੀਤਾ ਸੀ, ਪਰ ਭਾਰਤ ਦੇ ਸਮੇਤ ਕੁਝ ਦੇਸ਼ਾਂ ਦੇ ਵਿੱਚ ਅਗਸਤ ਦੇ ਪਹਿਲੇ ਐਤਵਾਰ ਨੂੰ ਜਿਹੜਾ ਇਹ ਮਨਾਇਆ ਜਾਂਦਾ ਹੈ। ਗੱਲ ਕਰਦੇ ਹਾਂ ਇੱਕ ਐਸੇ ਖੂਹ ਦੀ ਜਿਸ ਦੇ ਵਿੱਚ ਬਹੁਤ ਕੁਝ ਵਾਪਰਿਆ, ਕਾਲਿਆਂ ਵਾਲਾ ਖੂਹ, ਸ਼ਹੀਦਾਂ ਵਾਲਾ ਖੂਹ, ਅਜਨਾਲਾ ਵੀ ਉਹਨੂੰ ਕਿਹਾ ਜਾਂਦਾ ਹੈ। 1857 ਦੇ ਗਦਰ ਦੇ ਸਮੇਂ 26 ਬੰਗਾਲ ਇਨਫੈਂਟਰੀ ਜਿਹੜੀ ਸੀ ਰੈਜੀਮੈਂਟ ਦੇ 500 ਫੌਜੀ ਪ੍ਰਕਾਸ਼ ਪਾਂਡੇ ਵੱਲੋਂ ਅੰਗਰੇਜ਼ ਅਫਸਰ ਦੇ ਕਤਲ ਦੇ ਮਗਰੋਂ ਲਾਹੌਰ ਸਥਿਤ ਮੀਆਂ ਮੀਰ ਛਾਉਣੀ ਦੇ ਵਿੱਚੋਂ ਅਗਲੇ ਦਿਨ ਬਗਾਵਤ ਕਰਕੇ ਰਾਵੀ ਦਰਿਆ ਪਾਰ ਕਰਕੇ ਅਜਨਾਲੇ ਲਾਗੇ ਪਹੁੰਚ ਗਏ ਤਾਂ ਅੰਗਰੇਜ਼ੀ ਫੌਜਾਂ ਨੇ ਪਿੰਡ ਢੱਡੀਆਂ ਤੇ ਸੌਫੀਆਂ ਲਾਗੇ ਜਿਹੜਾ ਸੀ ਘੇਰ ਲਿਆ ਉਹਨਾਂ ਨੂੰ। ਉਹਨਾਂ ਦੇ ਵਿੱਚੋਂ 218 ਨੂੰ ਗੋਲੀਆਂ ਮਾਰ ਕੇ ਸ਼ਹੀਦ ਕਰ ਦਿੱਤਾ ਤੇ 282 ਨੂੰ ਅੰਮ੍ਰਿਤਸਰ ਦੇ DC ਫਰੈਡਰਿਕ ਹੈਨਰੀ ਕਪੂਰ ਦੇ ਪ੍ਰੇਮਨਾਥ ਜਿਹੜਾ ਸੀ ਤਹਿਸੀਲਦਾਰ ਦੀ ਅਗਵਾਈ ਦੇ ਵਿੱਚ ਗ੍ਰਿਫ਼ਤਾਰ ਕਰਕੇ ਤਹਿਸੀਲ ਦੇ ਇੱਕ ਜੇਲ੍ਹ ਦੇ ਵਿੱਚ ਜਿਹੜਾ ਵਰਗਾ ਜਿਹੜਾ ਹੀ ਕਮਰੇ ਸਨ ਛੋਟੇ ਕਮਰੇ ਦੇ ਵਿੱਚ ਲਿਆ ਕੇ ਬੰਦ ਕਰ ਦਿੱਤਾ ਤੇ ਕੁਝ ਸਾਹ ਘੁੱਟਣ ਦੇ ਕਾਰਨ ਮਰ ਗਏ ਤੇ ਬਾਕੀਆਂ ਨੂੰ ਗੋਲੀਆਂ ਮਾਰ ਕੇ ਖੂਹ ਦੇ ਵਿੱਚ ਸੁੱਟ ਦਿੱਤਾ ਗਿਆ। ਇਸ ਨੂੰ ਕਾਲਿਆਂ ਵਾਲਾ ਖੂਹ ਇਸ ਕਰਕੇ ਕਹਿੰਦੇ ਨੇ ਕਿਉਂਕਿ ਅੰਗਰੇਜ਼ ਭਾਰਤੀਆਂ ਨੂੰ ਕਾਲੇ ਕਹਿੰਦੇ ਸਨ ਤੇ ਖੋਜ ਕਰਤਾ ਸੁਰਿੰਦਰ ਕੌਛੜ ਉਹਨਾਂ ਨੇ ਫਰਵਰੀ 2014 ਨੂੰ ਲੋਕਾਂ ਦੀ ਮਦਦ ਦੇ ਨਾਲ ਖੂਹ ਦੀ ਖੁਦਾਈ ਕਰਕੇ ਉਸਦੇ ਵਿੱਚੋਂ ਅਸਥੀਆਂ ਤੇ ਹੋਰ ਨਿਸ਼ਾਨੀਆਂ ਕੱਢੀਆਂ ਸਨ ਤੇ ਅਸਥੀਆਂ ਜਿਹੜੀਆਂ ਸਨ ਨਿਸ਼ਾਨੀਆਂ ਸਨ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿਖੇ ਅਜਾਇਬ ਘਰ ਦੇ ਵਿੱਚ ਰੱਖੀਆਂ ਗਈਆਂ। ਹਰ ਸਾਲ 30 ਤੇ 31 ਜੁਲਾਈ ਨੂੰ ਉਹਨਾਂ ਸ਼ਹੀਦਾਂ ਦੀ ਯਾਦ ਦੇ ਵਿੱਚ ਕਾਲਿਆਂ ਵਿਖੇ ਜਿਹੜਾ ਮਾਝਾ ਵਿਰਾਸਤ ਟਰੱਸਟ ਦੇ ਵੱਲੋਂ ਸ਼ਰਧਾਂਜਲੀ ਸਮਾਗਮ ਵੀ ਕਰਵਾਇਆ ਜਾਂਦਾ ਹੈ। ਇਸੇ ਤਰ੍ਹਾਂ ਭਾਰਤ ਦੇ ਵਿੱਚ ਦੋਹਰੀ ਨਾਗਰਿਕਤਾ ਦੀ ਕੋਈ ਵਿਵਸਥਾ ਨਹੀਂ ਹੈ, ਕਿਉਂਕਿ ਤੁਹਾਨੂੰ ਸਰੈਂਡਰ ਕਰਨੀ ਪੈਂਦੀ ਹੈ ਨਾਗਰਿਕਤਾ ਜੇਕਰ ਤੁਸੀਂ ਪੱਛਮੀ ਮੁਲਕਾਂ 'ਚ ਜਾਂ ਹੋਰ ਮੁਲਕਾਂ ਦੇ ਵਿੱਚ ਜਿਹੜੀ ਹੈ ਸਿਟੀਜ਼ਨਸ਼ਿਪ ਲੈਂਦੇ ਹੋ। ਇਸਦਾ ਮਤਲਬ ਇਹ ਹੈ ਕਿ ਜੇਕਰ ਤੁਸੀਂ ਕਿਸੇ ਹੋਰ ਦੇਸ਼ ਦੀ ਨਾਗਰਿਕਤਾ ਚਾਹੁੰਦੇ ਹੋ ਤਾਂ ਤੁਹਾਨੂੰ ਭਾਰਤ ਦੀ ਨਾਗਰਿਕਤਾ ਛੱਡਣੀ ਪਏਗੀ। OCI ਕਾਰਡ ਭਾਰਤੀ ਲੋਕਾਂ ਲਈ ਇੱਕ ਵਿਸ਼ੇਸ਼ ਕਿਸਮ ਦੀ ਸਹੂਲਤ ਦਾ ਨਾਮ ਹੈ ਜੋ ਵਿਦੇਸ਼ ਦੇ ਵਿੱਚ ਵੱਸ ਗਏ ਨੇ, ਉੱਥੋਂ ਦੀ ਨਾਗਰਿਕਤਾ ਨੂੰ ਲੈ ਚੁੱਕੇ ਨੇ ਤੇ ਉਹਨਾਂ ਨੂੰ OCI ਕਾਰਡ ਜਿਹੜਾ ਜਾਰੀ ਹੁੰਦਾ ਹੈ ਤੇ OCI ਦਾ ਜਿਹੜਾ ਅਰਥ ਹੈ ਓਵਰਸੀਜ਼ ਸਿਟੀਜ਼ਨ ਆਫ ਇੰਡੀਆ। ਭਾਰਤ ਦੀ ਨਾਗਰਿਕਤਾ ਛੱਡਣ ਤੋਂ ਬਾਅਦ ਇਨ੍ਹਾਂ ਲੋਕਾਂ ਨੂੰ ਦੇਸ਼ ਦੇ ਵਿੱਚ ਆਉਣ ਦੇ ਲਈ ਵੀਜ਼ਾ ਲੈਣਾ ਪੈਂਦਾ ਸੀ ਤੇ ਅਜਿਹੇ ਲੋਕਾਂ ਦੀ ਸਹੂਲਤ ਦੇ ਲਈ ਸਾਲ 2003 ਦੇ ਵਿੱਚ ਭਾਰਤ ਸਰਕਾਰ ਨੇ PIO ਕਾਰਡ ਜਿਹੜਾ ਸੀ ਉਹਦੀ ਵਿਵਸਥਾ ਕਰ ਦਿੱਤੀ। PIO ਦਾ ਜਿਹੜਾ ਅਰਥ ਹੈ ਭਾਰਤੀ ਮੂਲ ਦਾ ਵਿਅਕਤੀ। ਇਹ ਕਾਰਡ ਪਾਸਪੋਰਟ ਵਾਂਗ 10 ਸਾਲਾਂ ਦੇ ਲਈ ਜਾਰੀ ਕੀਤਾ ਜਾਂਦਾ ਸੀ। ਲੰਬੇ ਸਮੇਂ ਤੋਂ PIO ਜਿਹੜਾ ਕਾਰਡ ਹੈ OCI ਕਾਰਡ ਦੋਵੇਂ ਹੀ ਪ੍ਰਚਲਨ ਦੇ ਵਿੱਚ ਸਨ, ਪਰ 2015 ਦੇ ਵਿੱਚ PIO ਦੀ ਜਿਹੜੀ ਵਿਵਸਥਾ ਨੂੰ ਖਤਮ ਕਰ ਦਿੱਤਾ ਗਿਆ ਪਰ ਸਰਕਾਰ ਨੇ OCI ਕਾਰਡ ਨੂੰ ਜਾਰੀ ਰੱਖਣ ਦਾ ਐਲਾਨ ਕੀਤਾ। OCI ਭਾਰਤ ਦੇ ਵਿੱਚ ਜੀਵਨ ਭਰ ਰਹਿਣ, ਕੰਮ ਕਰਨ ਅਤੇ ਹਰ ਤਰ੍ਹਾਂ ਦੇ ਆਰਥਿਕ ਲੈਣ ਦੇਣ ਦੇ ਕਰਨ ਦੇ ਇੱਕ ਤਰੀਕੇ ਦੀ ਇਜਾਜ਼ਤ ਦਿੰਦਾ ਹੈ। ਜਾਂ ਫਿਰ ਜੇ ਪੱਛਮੀ ਮੁਲਕਾਂ ਦੇ ਵਿੱਚ ਤੁਸੀਂ ਹੋਰ ਵੀ ਕਮਿਊਨਿਟੀਆਂ ਦੇ ਵਿੱਚ ਵਿਆਹ ਕਰਾਇਆ, ਚਾਹੇ ਉਹ ਤੁਹਾਡੇ ਭਾਰਤੀ ਨਾਗਰਿਕਤਾ ਨਹੀਂ ਹੈ, ਪਰ ਜੇ ਜਿੱਦਾਂ ਕਿ ਮੇਰੇ ਕੋਲ ਭਾਰਤੀ ਨਾਗਰਿਕਤਾ ਹੈ, ਚਾਹੇ ਮੇਰੇ ਬੱਚੇ ਇੱਥੇ ਜੰਮੇ ਪਲੇ ਨੇ, ਵੱਡੇ ਹੋਏ ਨੇ, ਤੇ ਉਸ ਆਧਾਰ ਦੇ ਉੱਤੇ ਕਿਉਂਕਿ ਉਹ ਮੇਰੇ ਫੈਮਿਲੀ ਮੈਂਬਰ ਨੇ, ਬਲੱਡ ਰਿਲੇਸ਼ਨ ਨੇ, ਤੇ ਉਹਨਾਂ ਨੂੰ ਵੀ ਉਹ OCI ਕਾਰਡ ਜਿਹੜੇ ਨੇ ਪ੍ਰਾਪਤ ਹੋ ਸਕਦੇ ਆ, ਮਿਲ ਸਕਦੇ ਆ। OCI ਕਾਰਡ ਧਾਰਕ ਜਦੋਂ ਚਾਹੇ ਵੀਜ਼ੇ ਤੋਂ ਬਿਨਾਂ ਭਾਰਤ ਆ ਸਕਦਾ ਹੈ। OCI ਕਾਰਡ ਜ਼ਿੰਦਗੀ ਭਰ ਪ੍ਰਮਾਣਿਤ ਹੁੰਦਾ ਹੈ, ਇੱਕ ਆਈਡੈਂਟੀਫਿਕੇਸ਼ਨ ਕਹਿ ਲਓ। ਭਾਰਤੀ ਗ੍ਰਹਿ ਮੰਤਰਾਲੇ ਦੀ ਵੈਬਸਾਈਟ ਦੇ ਮੁਤਾਬਕ OCI ਕਾਰਡ ਧਾਰਕਾਂ ਨੂੰ ਭਾਰਤੀ ਨਾਗਰਿਕਾਂ ਵਾਂਗ ਸਾਰੇ ਅਧਿਕਾਰ ਦਿੰਦਾ ਹੈ, ਪਰ ਉਹ 4 ਚੀਜ਼ਾਂ ਨਹੀਂ ਕਰ ਸਕਦੇ। ਚੋਣ ਨਹੀਂ ਲੜ ਸਕਦੇ, ਵੋਟ ਨਹੀਂ ਪਾ ਸਕਦੇ, ਸਰਕਾਰੀ ਨੌਕਰੀ ਜਾਂ ਸੰਵਿਧਾਨਕ ਅਹੁਦੇ ਦੇ ਉੱਤੇ ਨਹੀਂ ਬੈਠ ਸਕਦੇ, ਤੇ ਖੇਤੀਬਾੜੀ ਜ਼ਮੀਨ ਜਿਹੜੀ ਹੈ ਉਹ ਖਰੀਦ ਨਹੀਂ ਸਕਦੇ। ਇਸੇ ਤਰ੍ਹਾਂ ਦੋਸਤੋ SIR ਦੀ ਥੋੜੀ ਜਿਹੀ ਗੱਲ, ਚਲੋ ਖਬਰਾਂ ਦੇ ਨਾਲ ਹੀ ਹੈ ਕਿ ਜੇਕਰ ਅਸੀਂ ਉਹ ਚਾਹੇ ਜਨਮ ਦੀ ਗੱਲ ਹੈ, ਆਪਾਂ ਐਡਵੋਕੇਟ ਰਾਜਨ ਸੈਣੀ ਸਾਹਿਬ ਦੇ ਨਾਲ ਵੀ ਪਿਛਲੇ ਦਿਨਾਂ ਚ ਵਿਸਥਾਰ ਚ ਉਹ ਗੱਲ ਕੀਤੀ ਸੀ, ਚਾਹੇ ਉਹ ਡੈਥ ਸਰਟੀਫਿਕੇਟ ਹੈ ਤੇ ਚਾਹੇ ਉਹ ਤੁਹਾਡਾ ਜਨਮ ਸਰਟੀਫਿਕੇਟ ਹੈ। ਜੇ ਤੁਸੀਂ 1 ਸਾਲ ਦੇ ਅੰਦਰ ਅੰਦਰ ਰਜਿਸਟ੍ਰੇਸ਼ਨ ਨਹੀਂ ਕਰਾਉਂਦੇ, 2 ਸਾਲ ਤੋਂ ਉੱਪਰ ਦਾ ਵੀ ਸਮਾਂ ਨਿਕਲ ਜਾਂਦਾ ਹੈ, ਤਾਂ ਫਿਰ ਉਹ ਕੋਰਟ ਦੇ ਰਾਹੀਂ ਪ੍ਰੋਸੈਸ ਦੇ ਵਿੱਚੋਂ ਨਿਕਲਣਾ ਪਵੇਗਾ, ਜਿਸ ਦੀ ਘੱਟੋ ਘੱਟ ਸਾਲ ਤੋਂ 2 ਸਾਲ ਵੀ ਜਿਹੜਾ ਲੱਗ ਸਕਦੇ ਨੇ। ਤੇ ਉਹ ਜੇਕਰ ਅਸੀਂ, ਚਲੋ ਇੱਕ ਹਊਆ ਤਾਂ ਬਣਾਇਆ ਜਾ ਰਿਹਾ SIR ਦਾ, ਪਰ ਪਿਛਲੇ ਸਮੇਂ ਦੇ ਵਿੱਚ ਮੈਂ ਵੀ ਇਹ ਗੱਲ ਕੀਤੀ ਸੀ ਕਿ ਜੇ ਅਸੀਂ ਚੰਗੇ ਤਰੀਕੇ ਦੇ ਨਾਲ ਪੇਪਰ ਵਰਕ ਕਰਾਂਗੇ, ਰਜਿਸਟ੍ਰੇਸ਼ਨ ਕਰਵਾਵਾਂਗੇ ਆਪਣੇ ਜੰਮਣ ਦੀ ਮਰਨ ਦੀ, ਤੇ ਇਹ ਸਾਰੇ ਵਿਵਾਦ ਜਾਂ SIR ਦਾ ਮੁੱਦਾ, ਚਲੋ ਇੱਕ ਸਿਆਸੀ ਪੱਖ ਵੀ ਹੈ ਉਹ ਉੱਠਦਾ ਹੈ, ਚੱਲਦਾ ਹੈ, ਪਰ ਉਹਦੇ ਵਿੱਚ ਲੱਗਦਾ ਕਿ ਅਸੀਂ ਕਿਤੇ ਨਾ ਕਿਤੇ ਉਹ ਪੇਪਰ ਵਰਕ ਨਹੀਂ ਕਰਨਾ ਚਾਹੁੰਦੇ ਜਾਂ ਨਹੀਂ ਕਰਦੇ, ਤਾਂ ਕਰਕੇ ਹੀ ਇਹ ਜਿਹੜੀਆਂ ਚੁਣੌਤੀਆਂ ਦਾ ਸਾਹਮਣਾ ਕਰ ਰਿਹਾ। ਜਿਵੇਂ ਕਿ 1947 ਜਦੋਂ ਦੇਸ਼ ਆਜ਼ਾਦ ਹੋਇਆ, ਉਸ ਤੋਂ ਪਹਿਲਾਂ ਦਾ ਡਾਟਾ ਦੇਖ ਲਈਏ, ਬਹੁਤ ਸਾਰੇ ਬਜ਼ੁਰਗਾਂ ਦੀਆਂ, ਚਾਹੇ ਆਪਣੇ ਪੇਰੈਂਟਸ ਵੀ ਹੈਗੇ ਆ, ਉਹਨਾਂ ਨੂੰ ਜਦੋਂ ਆਪਾਂ ਪੁੱਛ ਲੈਂਦੇ ਹਾਂ ਤੁਹਾਡਾ ਡੇਟ ਆਫ ਬਰਥ ਕੀ ਹੈ, ਉਹ ਵੀ 2-2 ਡੇਟ ਆਫ ਬਰਥ ਦੱਸ ਦਿੰਦੇ ਆ ਕਿ ਕਾਗਜ਼ਾਂ ਦੇ ਵਿੱਚ ਆਹ ਹੈ ਤੇ ਅਸਲ ਮੇਰਾ ਆਹ ਹੈ। ਉਹ ਸਾਰੇ ਹੀ ਬਖੇੜੇ ਉਹਨਾਂ ਸਮਿਆਂ ਦੇ ਵੀ ਚੱਲ ਰਹੇ ਆ, ਜਾਂ ਪਹਿਲਾਂ ਉਹ ਕਾਗਜ਼ੀ ਰਜਿਸਟ੍ਰੇਸ਼ਨਾਂ ਨਹੀਂ ਹੁੰਦੀਆਂ ਸੀ ਤੇ ਬਹੁਤ ਸਾਰੀਆਂ ਤੰਗੀਆਂ ਪਰੇਸ਼ਾਨੀਆਂ ਹੋਈਆਂ, ਪਰ ਅੱਜ ਸਮਾਂ ਡਿਜੀਟਲ ਹੋ ਚੁੱਕਿਆ ਤੇ ਅੱਜ ਤੁਰੰਤ ਹੀ ਜਿਹੜਾ ਹਰ ਚੀਜ਼, ਵੈਸੇ ਸਾਡੇ ਤਾਂ ਇਹਨਾਂ ਮੁਲਕਾਂ 'ਚ ਸਿਸਟਮ ਹੈ ਕਿ ਜਿਸ ਵੀ ਹੋਸਪਿਟਲ ਦੇ ਵਿੱਚ ਬੱਚਾ ਜੰਮਦਾ ਹੈ, ਵੈਸੇ ਤਾਂ ਸਰਕਾਰੀ ਦੇ ਵਿੱਚ ਹੀ ਸਾਰੀਆਂ ਸਹੂਲਤਾਂ ਨੇ, ਤੇ ਉੱਥੋਂ ਨਾਲ ਦੀ ਨਾਲ ਹੀ ਤੁਹਾਡੀ ਸਿਰਦਰਦੀ ਨਹੀਂ, ਆਪੇ ਰਜਿਸਟ੍ਰੇਸ਼ਨ ਹੋ ਜਾਂਦੀ, ਆਪੇ ਕਾਰਡ ਬਣ ਕੇ ਆ ਜਾਂਦਾ, ਹਰ ਚੀਜ਼ਾਂ ਉੱਥੇ ਹੋ ਜਾਂਦੀਆਂ ਨੇ। ਉਹ ਨਾਲ ਦੀ ਨਾਲ ਉਹ ਮਹਿਕਮਾ ਜਿਹੜਾ ਜਾਂ ਹੋਸਪਿਟਲ ਹੈ ਉਹਦੀ ਹੀ ਜ਼ਿੰਮੇਵਾਰੀ ਜਿਹੜੀ ਹੋ ਜਾਂਦੀ ਹੈ ਉਹ ਕਰ ਦਿੰਦੇ ਨਾਲ ਨਾਲ ਸਾਰਾ ਕੁਝ ਹੀ, ਤੇ ਜੋ ਤੁਹਾਨੂੰ ਫੰਡਿੰਗ ਲੱਗਣੀ ਹੈ ਬੱਚੇ ਦੇ ਨਾਲ, ਹੋਰ ਸਾਰੀਆਂ ਚੀਜ਼ਾਂ ਨੇ, ਸੋਸ਼ਲ ਬੈਨੀਫਿਟ ਮਿਲਣੇ ਆ, ਉਹ ਵੀ ਨਾਲ ਨਾਲ ਅਪਲਾਈ ਕਰ ਦਿੰਦੇ ਆ। ਪਰ ਸਾਡੇ ਉੱਥੇ ਅਸੀਂ ਪੇਪਰ ਵਰਕ ਨਹੀਂ ਕਰਨਾ ਚਾਹੁੰਦੇ ਤੇ ਉਹਦੇ ਵਿੱਚ ਫਿਰ ਬਹਾਨੇ ਲੱਭਣ ਦੀ ਵੀ ਕੋਸ਼ਿਸ਼ ਕਰਦੇ ਹਾਂ ਤੇ ਉਹਨੂੰ ਫਿਰ ਸਿਆਸੀ ਮੁੱਦਾ ਵੀ ਬਣਾਉਂਦੇ ਹਾਂ ਤੇ ਸਿਆਸਤਦਾਨ ਜਿਹੜੇ ਫਿਰ ਉਹਨੂੰ ਉਛਾਲ ਉਛਾਲ ਕੇ ਉਹਦੇ ਤੋਂ ਫਾਇਦਾ ਵੀ ਲੈਂਦੇ ਆ। ਪਰ ਮੇਰੇ ਵਰਗੇ ਅਣਜਾਣ ਵਿਅਕਤੀ ਇਹਨਾਂ ਚੀਜ਼ਾਂ ਨੂੰ ਵਿੱਚ ਗੁੰਮਰਾਹ ਹੋ ਜਾਂਦੇ ਆ ਜੇ ਅਸੀਂ ਸ਼ੁਰੂ ਤੋਂ ਹੀ ਪੇਪਰ ਵਰਕ ਕਰੀਏ ਤੇ ਇਹਨਾਂ ਕਠਿਨਾਈਆਂ ਦਾ ਸਾਹਮਣਾ ਨਹੀਂ ਕਰਨਾ ਪਏਗਾ। ਤੇ ਲੋਕ ਗੱਲਬਾਤ ਕਰਦੇ ਆ ਅੱਜ ਦੀਆਂ ਦੇਸ਼ ਵਿਦੇਸ਼ ਦੀਆਂ ਖਬਰਾਂ ਦੇ ਨਾਲ ਜੋ ਹਾਲਾਤ ਨੇ ਦੁਨੀਆਦਾਰੀ ਦੇ ਕਾਫੀ ਜਿਹੜਾ ਇੰਟਰਸਟਿੰਗ ਖਬਰਾਂ ਪੰਜਾਬ ਦੀਆਂ ਵੀ ਨੇ ਫਿਰ ਤੋਂ ਜਿਹੜੀ ਆਵਾਜ਼ ਉੱਠਣ ਲੱਗੀ ਹੈ ਅੱਜ ਦੀਆਂ ਖਬਰਾਂ ਜਥੇਦਾਰ ਸਾਹਿਬ ਨੂੰ ਜਿਹੜਾ ਕੱਲ ਅਕਾਲ ਤਖ਼ਤ ਸਾਹਿਬ ਦੇ ਉੱਤੇ ਪੰਜਾਬ ਸਰਕਾਰ ਨੇ ਪੱਤਰ ਆਪਣਾ ਜਵਾਬ ਦਿੱਤਾ ਸੀ ਤੇ ਉਹਦੇ ਵਿੱਚ ਅੱਜ ਸਾਰਾ ਕੁਝ ਹੀ ਜਿਹੜਾ ਜਥੇਦਾਰ ਗੁਰਗੱਜ ਸਾਹਿਬ ਨੇ ਪ੍ਰੈਸ ਕਾਨਫਰੰਸ ਕਰਕੇ ਸਾਰਾ ਕੁਝ ਹੀ ਉਧੇੜ ਕੇ ਰੱਖ ਦਿੱਤਾ ਹੈ ਤੇ ਕੱਲ ਜਿਹੜਾ ਧਰਨਾ ਜਾਂ ਮਾਰਚ ਸੀਗਾ ਚੰਡੀਗੜ੍ਹ ਦੇ ਵਿੱਚ ਵਾਰਸ ਪੰਜਾਬ ਵਾਲਿਆਂ ਦਾ ਜਾਂ ਬੰਦੀ ਸਿੰਘਾਂ ਦੇ ਹੱਕ ਦੇ ਵਿੱਚ ਉਹਦੇ ਵਿੱਚ ਇਆਲੀ ਹੁਣਾਂ ਦੇ ਉੱਤੇ ਜਾਂ ਵਾਰਸ ਪੰਜਾਬ ਉੱਤੇ ਪਰਚੇ ਹੋ ਗਏ ਨੇ ਉਹਨਾਂ ਦੀ ਬਾਤ ਪਾਵਾਂਗੇ। ਕਸ਼ਮੀਰ ਫਿਰ ਤੋਂ ਚਰਚਾ ਦਾ ਵਿਸ਼ਾ ਬਣ ਰਿਹਾ ਕਿਉਂਕਿ ਉੱਥੇ ਹਫੜਾ ਦਫੜੀ ਮਚੀ ਹੋਈ ਹੈ ਚੋਣਾਂ ਦਾ ਮਾਹੌਲ ਹੈ ਤੇ ਇਸ ਸਾਰੀਆਂ ਚੀਜ਼ਾਂ ਦੇ ਵਿੱਚ ਨਿਊਯਾਰਕ ਟਾਈਮਸ ਜਿਹੜੀ ਹੈ ਉਹਦੇ ਤੱਕ ਜਿਹੜੀਆਂ ਨੇ ਚਰਚਾ ਦਾ ਵਿਸ਼ਾ ਬਣਿਆ ਹੋਇਆ। ਭਾਰਤ ਨੇ ਬਿਆਨਬਾਜ਼ੀ ਕੀਤੀ ਹੈ ਕਿ ਪਾਕਿਸਤਾਨ ਦਾ ਕੋਈ ਵੀ ਕਸ਼ਮੀਰ ਨਹੀਂ ਹੈ ਤੇ POK ਦਾ ਰੋਲਾ ਜਿਹੜਾ ਪੈਂਦਾ ਉਹ ਸਾਰਾ ਸਿਲਸਿਲਾ ਚੱਲ ਰਿਹਾ ਤੇ ਇੱਕ ਦੂਸਰੇ ਦੇ ਉੱਤੇ ਦੂਸ਼ਣਬਾਜ਼ੀ ਹੋ ਰਹੀ ਹੈ। ਰਸ਼ੀਆ ਨੇ ਆਪਣੀਆਂ ਏਜੰਸੀਆਂ ਜਿਹੜੀਆਂ ਨੇ ਚੌਕਸ ਕੀਤੀਆਂ ਨੇ ਕਿਉਂਕਿ ਟੈਲੀਗ੍ਰਾਮ ਦਾ ਰੋਲਾ ਰੱਪਾ ਜਾਂ ਗਲਤ ਹੱਥਾਂ ਦੇ ਵਿੱਚ ਉਹਨਾਂ ਦੀ ਸਹਾਇਤਾ ਕਰਨ ਦੇ ਲਈ ਜਿਹੜਾ ਉੱਥੇ ਦੀਆਂ ਏਜੰਸੀਆਂ ਨੇ ਜਿਹੜਾ ਉਹਨਾਂ ਦੇ CEO ਨੇ ਉਹਨਾਂ ਦੇ ਉੱਤੇ ਸਕੰਜਾ ਕੱਸਣ ਦੀ ਜਿਹੜੀ ਹੈ ਸ਼ੁਰੂਆਤ ਕਰ ਦਿੱਤੀ ਹੈ ਤੇ ਉਹਨੂੰ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸੇ ਤਰ੍ਹਾਂ ਹੀ ਪੰਜਾਬ ਦੇ ਡੈਮਾਂ ਦੇ ਹਾਲਾਤ ਜਿਹੜੇ ਨੇ ਘੱਟਦੇ

ਕਾਨੂੰਨੀ ਮਾਈਨਿੰਗ ਦੇ ਉੱਤੇ ਹਾਈ ਕੋਰਟ ਦੀ ਸਖ਼ਤੀ ਹੋ ਗਈ ਹੈ। ਜਲੰਧਰ ਜਾਂ ਦੁਆਬੇ ਦੇ ਏਰੀਏ ਦੇ ਵਿੱਚ ਉਹਨਾਂ ਦੀ ਰਿਪੋਰਟ ਮੰਗ ਲਈ ਹੈ ਤੇ ਸਤਿਕਾਰ ਐਕਟ ਸੋਧਾਂ ਉੱਤੇ ਬਹਿਸ ਛਿੜ ਪਈ ਹੈ। ਪੰਜਾਬ ਦੇ ਵਸਦੇ ਜਿਹੜੇ ਨੇ ਵੱਧਦੇ ਕਰਜ਼ੇ ਦੇ ਉੱਤੇ ਚਿੰਤਾ ਬਣ ਰਹੀ ਹੈ। ਰੋਪੜ ਦੇ ਖੇਡ ਮੈਦਾਨ ਵਿਵਾਦ ਦੇ ਵਿੱਚ ਜਿਹੜੇ ਨੇ ਆਪਣੇ ਭੱਜੀ ਜੀ ਜੋ ਕਿ ਹੁਣ ਬੀਜੇਪੀ ਦਾ ਸੰਗ ਕਰ ਰਹੇ ਨੇ, ਉਹਨਾਂ ਨੇ ਆਵਾਜ਼ ਚੁੱਕੀ ਹੈ ਜੇ ਹੋਰ ਕੋਈ ਨਈ ਸਰਕਾਰਾਂ ਨਹੀਂ ਕਰ ਸਕਦੀਆਂ ਮੈਦਾਨ ਨੂੰ ਦਰੁਸਤ, ਜਿਵੇਂ ਪੱਟ ਪਟਾਈ ਕੀਤੀ ਹੈ ਤੇ ਉਹਨਾਂ ਨੇ ਆਪਣਾ ਕਦਮ ਵਧਾਇਆ ਅੱਗੇ ਸਾਂਝ ਪਾਉਣ ਦੇ ਲਈ ਕਿ ਅਸੀਂ ਕਰਾਵਾਂਗੇ। ਤਾਜ਼ਾ ਸਿਆਸੀ ਘਟਨਾਵਾਂ ਦੇ ਉੱਤੇ ਵੀ ਨਜ਼ਰ ਰਹੇਗੀ ਤੇ ਅਮਰੀਕਾ ਤੋਂ ਲੈ ਕੇ ਕੈਨੇਡਾ ਤੱਕ ਦੇ ਸਾਰੇ ਹਾਲਾਤਾਂ ਦਾ ਜਿਹੜਾ ਵੇਰਵਾ ਲਵਾਂਗੇ। ਕੈਨੇਡਾ ਦੇ ਵਿੱਚ ਜਗਮੀਤ ਸਿੰਘ ਉਹਨਾਂ ਦੀ ਨਵੀਂ ਜ਼ਿੰਮੇਵਾਰੀ ਲਾਈ ਗਈ ਹੈ ਤੇ ਅਮਰੀਕਾ ਦੇ ਵਿੱਚ ਵੀਜ਼ਾ ਧੋਖਾਧੜੀ ਦਾ ਵੱਡਾ ਮਾਮਲਾ ਸਾਹਮਣੇ ਆਇਆ। ਇਜ਼ਰਾਈਲ ਅਮਰੀਕਾ ਰੱਖਿਆ ਸਮਝੌਤੇ ਦਾ ਪ੍ਰਸਤਾਵ ਰੱਖ ਰਿਹਾ ਤੇ ਈਰਾਨ ਪਾਕਿਸਤਾਨ ਚੀਨ ਦੇ ਨਾਲ ਜੁੜੇ ਅੰਤਰਰਾਸ਼ਟਰੀ ਘਟਨਾਕ੍ਰਮ ਦੇ ਵਿੱਚ ਜਿਹੜਾ ਭਾਰਤ ਤੇ ਅਮਰੀਕਾ ਦੀਆਂ ਜਿਹੜੀਆਂ ਨੇ ਸ਼ੱਕੀ ਨਜ਼ਰਾਂ ਦੇ ਵਿੱਚ ਜਿਹੜਾ ਘੁਲ ਰਿਹਾ ਹੈ। ਲਓ ਫਿਰ ਅੱਜ ਦੇ ਸਭ ਤੋਂ ਪਹਿਲਾਂ ਪੰਜਾਬ ਦੀਆਂ ਖ਼ਬਰਾਂ ਦੇ ਨਾਲ ਸ਼ੁਰੂਆਤ ਕਰਦੇ ਹਾਂ ਜੋ ਦੁਨੀਆਦਾਰੀ ਦੇ ਉੱਤੇ ਹਾਲਾਤ ਨੇ। ਡੈਮਾਂ ਦੇ ਵਿੱਚ ਪਾਣੀ ਘਟਨਾ ਨਵੇਂ ਖਤਰੇ ਦੀ ਘੰਟੀ ਜਿਹੜੀ ਹੈ ਸਾਬਤ ਹੋ ਰਹੀ ਹੈ। ਮਾਲਵਾ ਦੇ ਵਿੱਚ ਮੀਂਹ ਦੀ ਭਾਰੀ ਜਿਹੜੀ ਕਮੀ ਦੇਖਣ ਨੂੰ ਮਿਲ ਰਹੀ ਹੈ। ਡੈਮਾਂ ਦੇ ਵਿੱਚ ਐਤਕੀ ਪਾਣੀ ਦਾ ਪੱਧਰ ਘਟਣਾ ਪੰਜਾਬ ਦੇ ਲਈ ਖਤਰੇ ਦੀ ਘੰਟੀ ਬਣ ਸਕਦਾ ਹੈ। ਅਗਲੇ ਮਹੀਨੇ ਮੀਂਹ ਨਾ ਪਏ ਤਾਂ ਪੰਜਾਬ ਦੇ ਵਿੱਚ ਪਾਣੀ ਦਾ ਸੰਕਟ ਪੈਦਾ ਹੋ ਸਕਦਾ ਹੈ। ਭਾਰਤੀ ਮੌਸਮ ਵਿਭਾਗ ਦੀ ਪੇਸ਼ਨਗੋਈ ਦੇ ਵਿੱਚ ਤੇ ਅਸਲ ਦੇ ਵਿੱਚ ਪਏ ਮੀਂਹ ਦੇ ਵਿੱਚ ਵੱਡਾ ਜਿਹੜਾ ਖੱਪਾ ਪਿਆ ਹੈ। ਪਿਛਲੇ 20 ਸਾਲਾਂ ਦੀ ਔਸਤ ਦੇ ਨਾਲੋਂ ਐਤਕੀ ਹੁਣ ਤੱਕ ਘੱਟ ਮੀਂਹ ਪਏ ਨੇ। ਮੌਸਮ ਵਿਭਾਗ ਨੇ 15 ਅਗਸਤ ਤੱਕ ਭਾਰੀ ਮੀਂਹ ਪੈਣ ਦੀ ਕੋਈ ਵੀ ਪੇਸ਼ਨਗੋਈ ਨਹੀਂ ਕੀਤੀ ਹੈ। ਹਾਲਾਤ ਇੰਜ ਹੀ ਰਹੇ ਤਾਂ ਫਿਰ ਅਗਲੇ ਸਾਲ ਪਾਣੀ ਦੀ ਕਮੀ ਦਾ ਵੱਡਾ ਸੰਕਟ ਪੈਦਾ ਹੋ ਸਕਦਾ ਹੈ। ਭਾਰਤੀ ਮੌਸਮ ਵਿਭਾਗ ਦੀ ਪੇਸ਼ਨਗੋਈ ਮੁਤਾਬਕ ਭਾਰਤ ਦੇ ਵਿੱਚ ਆਮ ਦੇ ਨਾਲੋਂ 8% ਘੱਟ ਮੀਂਹ ਪਿਆ। ਪੰਜਾਬ ਦੇ ਵਿੱਚ ਜੂਨ ਮਹੀਨੇ ਆਮ ਦੇ ਨਾਲੋਂ 46% ਘੱਟ ਮੀਂਹ ਪਿਆ। ਆਮ ਮੀਂਹ 54.5 ਮਿਲੀਮੀਟਰ ਦੇ ਜਿਹੜੇ ਮੁਕਾਬਲੇ ਜੂਨ ਮਹੀਨੇ ਦੇ ਵਿੱਚ 29.5 ਮਿਲੀਮੀਟਰ ਹੀ ਰਹਿ ਗਿਆ। ਜੁਲਾਈ ਮਹੀਨੇ ਦੇ ਵਿੱਚ ਅੱਜ ਤੱਕ ਆਮ ਦੇ ਨਾਲੋਂ 26% ਘੱਟ ਬਾਰਿਸ਼ ਹੋਈ ਹੈ। 150 ਮਿਲੀਮੀਟਰ ਦੇ ਮੁਕਾਬਲੇ ਜੁਲਾਈ ਦੇ ਵਿੱਚ 113.3 ਮਿਲੀਮੀਟਰ ਮੀਂਹ ਪਿਆ। ਸਰਦੀਆਂ ਦੇ ਮੌਸਮ ਦੇ ਵਿੱਚ ਪਹਾੜਾਂ ਦੇ ਬਰਫ਼ਬਾਰੀ ਵੀ ਐਤਕੀ ਘਟੀ ਹੈ। ਮੌਸਮ ਵਿਭਾਗ ਨੇ 20 ਤੋਂ 22 ਜੁਲਾਈ ਅਤੇ ਮਗਰੋਂ 28 ਤੋਂ 29 ਜੁਲਾਈ ਨੂੰ ਭਾਰੀ ਮੀਂਹ ਦੀ ਭਵਿੱਖਬਾਣੀ ਕੀਤੀ ਸੀ। ਮੀਂਹ ਬਹੁਤ ਹੀ ਘੱਟ ਪਿਆ ਤੇ ਕੁਝ ਜ਼ਿਲ੍ਹਿਆਂ ਤੱਕ ਸੀਮਿਤ ਰਹਿ ਗਿਆ। ਪਿਛਲੇ ਸਾਲ ਪੰਜਾਬ ਨੂੰ ਹੜ੍ਹਾਂ ਦਾ ਸਾਹਮਣਾ ਕਰਨਾ ਪਿਆ। ਹੜ੍ਹਾਂ ਦੇ ਬਾਵਜੂਦ ਐਤਕੀ ਡੈਮਾਂ ਦੇ ਵਿੱਚ ਪਾਣੀ ਦੀ ਵੱਡੀ ਕਮੀ ਰਹਿ ਰਹੀ ਹੈ। ਭਾਖੜਾ ਡੈਮ ਦੇ ਵਿੱਚ ਅੱਜ ਪਾਣੀ ਦਾ ਪੱਧਰ ਜਿਹੜਾ ਸੀ 1597.2 ਫੁੱਟ ਹੈ, ਜੋ ਪਿਛਲੇ ਸਾਲ ਇਸ ਸਮੇਂ ਦੇ ਉੱਤੇ 1617.5 ਫੁੱਟ ਸੀ। ਇਸ ਡੈਮ ਦੀ 20 ਸਾਲ ਦੀ ਔਸਤ ਜਿਹੜੀ ਹੈ 1613.12 ਫੁੱਟ ਰਹੀ ਹੈ। ਇਸੇ ਤਰ੍ਹਾਂ ਪੌਂਗ ਡੈਮ ਦੇ ਵਿੱਚ ਪਾਣੀ ਦਾ ਪੱਧਰ ਅੱਜ 1333.87 ਫੁੱਟ ਹੈ, ਜਦੋਂ ਕਿ ਪਿਛਲੇ ਵਰੇ 1344.95 ਜਿਹੜਾ ਸੀਗਾ ਫੁੱਟ ਸੀ। ਰਣਜੀਤ ਸਾਗਰ ਡੈਮ ਦੀ 20 ਸਾਲ ਦੀ ਔਸਤ 1674.77 ਫੁੱਟ ਦੇ ਮੁਕਾਬਲੇ ਅੱਜ ਇਸ ਡੈਮ ਦੇ ਵਿੱਚ ਪਾਣੀ ਦਾ ਪੱਧਰ 1669.03 ਫੁੱਟ ਰਿਹਾ। ਪਿਛਲੇ ਸਾਲ ਇਹ ਪੱਧਰ ਜਿਹੜਾ ਸੀ 1664.27 ਫੁੱਟ ਸੀ। ਮੌਜੂਦਾ ਹਾਲਾਤਾਂ ਤੋਂ ਜਾਪਦਾ ਹੈ ਕਿ ਪੰਜਾਬ ਸਰਕਾਰ ਨੂੰ ਹੜ੍ਹ ਰੋਕੂ ਪ੍ਰਬੰਧਾਂ ਤੋਂ ਹਟ ਕੇ ਪਾਣੀ ਦੀ ਸਖ਼ਤ ਬਚਤ ਤੇ ਰਾਸ਼ਨਿੰਗ ਵੱਲ ਧਿਆਨ ਦੇਣਾ ਪੈ ਸਕਦਾ ਹੈ। ਸੂਬਾ ਸਰਕਾਰ ਝੋਨੇ ਦੇ ਸੀਜ਼ਨ ਦੇ ਲਈ ਨਹਿਰਾਂ ਭਰ ਕੇ ਚਲਾ ਰਹੀ ਹੈ ਤੇ ਅਗਸਤ ਮਹੀਨਾ ਸੁੱਕਾ ਲੰਘ ਗਿਆ ਤਾਂ ਨਹਿਰੀ ਪਾਣੀ ਦੇ ਵਿੱਚ ਕਟੌਤੀ ਕੀਤੇ ਬਿਨਾਂ ਕੋਈ ਚਾਰਾ ਨਹੀਂ ਬਚਦਾ ਹੈ। ਪਾਣੀ ਦਾ ਪੱਧਰ ਘਟਣ ਦੇ ਕਾਰਨ ਬਿਜਲੀ ਜਿਹੜੀ ਹੈ ਪੈਦਾਵਾਰ ਦੇ ਉੱਤੇ ਵੀ ਅਸਰ ਪਏਗਾ ਤੇ ਇਸ ਵੇਲੇ ਭਾਖੜਾ ਡੈਮ ਦੇ ਵਿੱਚ ਸਮਰੱਥਾ ਦੇ ਮੁਕਾਬਲੇ ਸਿਰਫ 41% ਪਾਣੀ ਰਿਹਾ ਹੈ। ਭਾਖੜਾ ਡੈਮ ਦੇ ਵਿੱਚ ਪਿਛਲੇ ਸਮਿਆਂ ਦੇ ਦੌਰਾਨ 33% ਨਾਲ ਸਭ ਤੋਂ ਘੱਟ ਸਮਰੱਥਾ ਦੇ ਸਾਲ 2021 ਦੇ ਵਿੱਚ ਰਹੀ ਹੈ। ਪੌਂਗ ਡੈਮ ਦੇ ਵਿੱਚ ਇਸ ਵੇਲੇ ਸਮਰੱਥਾ ਦੇ ਮੁਕਾਬਲੇ 40% ਜਿਹੜਾ ਪਾਣੀ ਹੈ ਤੇ ਰਣਜੀਤ ਸਾਗਰ ਡੈਮ ਦੀ ਸਥਿਤੀ ਥੋੜੀ ਚੰਗੀ ਹੈ ਜਿੱਥੇ ਸਮਰੱਥਾ ਦਾ 40% ਪਾਣੀ ਹੈ। ਅਜਿਹੇ ਹਾਲਾਤਾਂ ਦੇ ਵਿੱਚ ਹੁਣ ਹਿਮਾਚਲ ਪ੍ਰਦੇਸ਼ ਦੇ ਪਹਾੜੀ ਇਲਾਕਿਆਂ ਦੇ ਵਿੱਚ ਅਗਸਤ ਦੇ ਦੌਰਾਨ ਪੈਣ ਵਾਲੇ ਮੀਂਹ ਦੇ ਉੱਤੇ ਨਜ਼ਰ ਜਿਹੜੀ ਰਹੇਗੀ। ਇਹਦੇ ਨਾਲ ਚਲੋ ਪੰਜਾਬ ਸਰਕਾਰ ਵੀ ਬਚ ਗਈ ਹੈ, ਜੋ ਕਹਿੰਦੇ ਕਹਿਣਗੇ ਭਾਈ ਅਸੀਂ ਪੂਰੇ ਬੰਦੋਬਸਤ ਕੀਤੇ ਹੈ, ਪਰ ਉੱਪਰ ਵਾਲਾ ਜਿਹੜਾ ਹੈ ਉਹ ਦਯਾਦਾਰ ਹੋ ਗਿਆ। ਦੇਖਦੇ ਹਾਂ ਕੀ ਕੁਝ ਬਣਦਾ ਤੇ ਇਹਨਾਂ ਨੂੰ ਬਹਾਨਾ ਮਿਲ ਜਾਣਾ ਕਿ ਅਸੀਂ ਪੁਖਤਾ ਪ੍ਰਬੰਧ ਕਰ ਦਿੱਤੇ ਸੀ ਭਾਈ, ਜਿਹੜੇ ਪਿਛਲੇ ਸਮਿਆਂ ਦੇ ਵਿੱਚ ਖਮਿਆਜੇ ਭੁਗਤਣੇ ਪਏ ਆ ਅਸੀਂ ਨਹੀਂ ਚਾਹੁੰਦੇ ਸੀ ਤੇ ਇਹਨਾਂ ਦੀ ਬੱਲੇ ਬੱਲੇ ਫਿਰ ਹੋ ਜਾਣੀ ਹੈ। ਅਸਲ ਮਕਸਦ ਪਿੱਛੇ ਹੈ ਇਹਦਾ ਮਤਲਬ ਕਿ ਬਰਸਾਤ ਇਸ ਵਾਰੀ ਬਹੁਤ ਘੱਟ ਪੈ ਰਹੀ ਹੈ
ਦੂਸਰੇ ਪਾਸੇ ਸਫਾਈ ਸੇਵਕਾਂ ਦੇ ਵੱਲੋਂ ਪੰਜਾਬ ਬੰਦ ਤੇ ਅੱਜ ਤਨਖਾਹਾਂ ਵਧਾਉਣ ਦੇ ਉੱਤੇ ਪੱਕੇ ਕਰਨ ਦੀ ਸਰਕਾਰੀ ਪੇਸ਼ਕਸ਼ ਰੱਦ ਕਰ

0: ਸਫਾਈ ਕਰਮਚਾਰੀ ਯੂਨੀਅਨਾਂ ਦੇ ਜਿਹੜੇ ਜਨਰਲ ਸਕੱਤਰ ਰਮੇਸ਼ ਗਿਆ ਚੰਦ ਹੁਣਾਂ ਨੇ ਕਿਹਾ ਕਿ 40,000 ਰੁਪਏ ਮਾਸਿਕ ਤਨਖਾਹ ਦੀ ਮੰਗ ਕੀਤੀ ਹੈ ਤੇ ਸਰਕਾਰ ਦੇ ਵੱਲੋਂ ਕੀਤੀ ਪੇਸ਼ਕਸ਼ ਰੱਦ ਕਰ ਦਿੱਤੀ ਗਈ। ਉਨ੍ਹਾਂ ਤਰਕ ਦਿੱਤਾ ਕਿ ਸਰਕਾਰ ਦੇ ਵੱਲੋਂ ਐਲਾਨੀ ਤਨਖਾਹ 20,500 ਰੁਪਏ ਚ ਕਟੌਤੀਆਂ ਕਰਨ ਮਗਰੋਂ ਮੁਲਾਜ਼ਮਾਂ ਦੇ ਜਿਹੜੇ ਨੇ ਪੱਲੇ 16,000 ਰੁਪਏ ਰਾਸ਼ੀ ਹੀ ਪਵੇਗੀ ਤੇ ਉਨ੍ਹਾਂ ਠੇਕਾ ਮੁਲਾਜ਼ਮਾਂ ਨੂੰ ਰੈਗੂਲਰ ਕਰਨ ਦੇ ਲਈ ਨਿਰਧਾਰਿਤ ਕੀਤੀ 45 ਸਾਲਾਂ ਦੀ ਜਿਹੜੀ ਹੈ ਉਮਰ ਸੀਮਾ ਦੇ ਉੱਤੇ ਵੀ ਸਵਾਲ ਜਿਹੜਾ ਖੜਾ ਕੀਤਾ ਹੈ। ਉਨ੍ਹਾਂ ਦੱਸਿਆ ਕਿ 30 ਜੁਲਾਈ ਨੂੰ ਪੰਜਾਬ ਬੰਦ ਕੀਤਾ ਜਾ ਰਿਹਾ ਤੇ 167 ਦੇ ਵਿੱਚੋਂ 150 ਸ਼ਹਿਰੀ ਸੰਸਥਾਵਾਂ ਨੂੰ ਬੰਦ ਦਾ ਸੱਦਾ ਅਮਲ ਦੇ ਵਿੱਚ ਆਵੇਗਾ। ਸਫਾਈ ਕਰਮਚਾਰੀ ਯੂਨੀਅਨ ਦੇ ਸੂਬਾਈ ਸਲਾਹਕਾਰ ਕੁਲਦੀਪ ਸਿੰਘ ਉਨ੍ਹਾਂ ਨੇ ਦਲੀਲ ਦਿੱਤੀ ਹੈ ਕਿ ਇਸੇ ਵੇਲੇ ਜਿਹੜਾ ਕੁੱਲ 30,000 ਮੁਲਾਜ਼ਮਾਂ ਵਿੱਚੋਂ ਕਰੀਬ 15 ਫੀਸਦੀ ਮੁਲਾਜ਼ਮ 45 ਸਾਲ ਦੀ ਉਮਰ ਪਾਰ ਕਰ ਚੁੱਕੇ ਨੇ ਤੇ ਬਹੁਤੇ ਮੁਲਾਜ਼ਮ ਨੇ ਤਾਂ 4-5 ਸਾਲ ਪਹਿਲਾਂ ਹੀ ਠੇਕੇ ਦੇ ਉੱਤੇ ਭਰਤੀ ਕੀਤੇ ਗਏ। ਉਨ੍ਹਾਂ ਮੰਗ ਕੀਤੀ ਕਿ ਪੰਜਾਬ ਸਰਕਾਰ ਮੁਲਾਜ਼ਮਾਂ ਨੂੰ ਜਿਹੜਾ ਰੈਗੂਲਰ ਕਰਨ ਦੀ ਲਗਾਈ ਉਮਰ ਸੀਮਾ ਦੀ ਸ਼ਰਤ ਦੇ ਵਿੱਚ ਢਿੱਲ ਦੇਵੇ ਤੇ ਪੰਜਾਬ ਸਰਕਾਰ ਨੇ 3 ਸਾਲ ਤੋਂ ਆਊਟਸੋਰਸ ਦੇ ਉੱਤੇ ਕੰਮ ਕਰ ਰਹੇ ਕਾਮਿਆਂ ਨੂੰ ਸਿੱਧਾ ਠੇਕੇ ਦੇ ਅਧੀਨ ਲਿਆਉਣ ਦਾ ਜਿਹੜਾ ਫੈਸਲਾ ਕੀਤਾ ਹੈ। ਦੂਸਰੇ ਪਾਸੇ ਹਾਈਕੋਰਟ ਨੇ ਜਲੰਧਰ, ਮੋਗਾ ਤੇ ਲੁਧਿਆਣਾ ਦੇ ਵਿੱਚ ਕਥਿਤ ਗੈਰ ਕਾਨੂੰਨੀ ਮਾਈਨਿੰਗ ਦੇ ਬਾਰੇ ਰਿਪੋਰਟ ਮੰਗ ਲਈ ਹੈ। ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਜਲੰਧਰ, ਮੋਗਾ ਤੇ ਲੁਧਿਆਣਾ ਜ਼ਿਲ੍ਹਿਆਂ 'ਚ ਵੱਡੇ ਪੱਧਰ ਦੇ ਉੱਤੇ ਗੈਰ ਕਾਨੂੰਨੀ ਮਾਈਨਿੰਗ ਦੇ ਦੋਸ਼ਾਂ ਦੇ ਉੱਤੇ ਪੰਜਾਬ ਰਾਜ ਤੋਂ ਸਥਿਤੀ ਰਿਪੋਰਟ ਜਿਹੜੀ ਮੰਗੀ ਹੈ ਤੇ ਨਾਲ ਹੀ ਅਧਿਕਾਰੀ ਨੂੰ ਨਿਰਦੇਸ਼ ਦਿੱਤੇ ਨੇ ਕਿ ਜੇਕਰ ਖੇਤਰ ਦੇ ਵਿੱਚ ਕੋਈ ਵੀ ਗੈਰ ਕਾਨੂੰਨੀ ਮਾਈਨਿੰਗ ਗਤੀਵਿਧੀ ਪਾਈ ਜਾਂਦੀ ਹੈ ਤਾਂ ਤੁਰੰਤ ਕਾਰਵਾਈ ਕੀਤੀ ਜਾਵੇ। ਇਹ ਨਿਰਦੇਸ਼ ਕਾਰਜਕਾਰੀ ਚੀਫ਼ ਜਸਟਿਸ ਅਸ਼ਵਨੀ ਕੁਮਾਰ ਮਿਸ਼ਰਾ ਅਤੇ ਜਸਟਿਸ ਰੋਹਿਤ ਕਪੂਰ ਦੇ ਡਿਵੀਜ਼ਨ ਬੈਂਚ ਨੇ ਸੰਦੀਪ ਸਿੰਘ ਵੱਲੋਂ ਦਾਇਰ ਲੋਕ ਹਿੱਤ ਪਟੀਸ਼ਨ PIL ਦੀ ਸੁਣਵਾਈ ਦੇ ਦੌਰਾਨ ਦਿੱਤੇ ਨੇ। ਪਟੀਸ਼ਨ ਦੇ ਵਿੱਚ ਉਠਾਈ ਗਈ ਸ਼ਿਕਾਇਤ ਦਾ ਨੋਟਿਸ ਲੈਂਦਿਆਂ ਬੈਂਚ ਨੇ ਦਰਜ ਕੀਤਾ ਹੈ ਕਿ ਰਿੱਟ ਪਟੀਸ਼ਨ ਦੇ ਵਿੱਚ ਪ੍ਰਾਰਥਨਾ ਜਲੰਧਰ, ਮੋਗਾ ਤੇ ਲੁਧਿਆਣਾ ਜ਼ਿਲ੍ਹਿਆਂ ਦੇ ਵਿੱਚ ਵੱਡੇ ਪੱਧਰ ਦੇ ਉੱਤੇ ਗੈਰ ਕਾਨੂੰਨੀ ਮਾਈਨਿੰਗ ਦੇ ਸੰਬੰਧ ਦੇ ਵਿੱਚ ਹੈ। ਇਸ ਤੋਂ ਬਾਅਦ ਅਦਾਲਤ ਨੇ ਰਾਜ ਨੂੰ ਹੁਕਮ ਦਿੱਤਾ ਕਿ ਉਹ ਅਗਲੀ ਸੁਣਵਾਈ ਤੋਂ ਪਹਿਲਾਂ ਆਪਣਾ ਜਵਾਬ ਰਿਕਾਰਡ ਦੇ ਵਿੱਚ ਪੇਸ਼ ਕਰੇ ਤੇ ਟਿੱਪਣੀ ਕੀਤੀ ਕਿ ਰਾਜ ਦੇ ਵਕੀਲ ਦੇ ਵੱਲੋਂ ਇਸ ਸੰਬੰਧ ਦੇ ਵਿੱਚ ਇੱਕ ਸਥਿਤੀ ਰਿਪੋਰਟ ਦਾਇਰ ਕੀਤੀ ਜਾਵੇ। ਬੈਂਚ ਨੇ ਖਣਿਜਾਂ ਦੀ ਕਿਸੇ ਵੀ ਚੱਲ ਰਹੀ ਗੈਰ ਕਾਨੂੰਨੀ ਨਿਕਾਸੀ ਨੂੰ ਰੋਕਣ ਦੇ ਉਦੇਸ਼ ਦੇ ਨਾਲ ਤੁਰੰਤ ਨਿਰਦੇਸ਼ ਵੀ ਜਾਰੀ ਕੀਤੇ ਹੈ। ਕਾਨੂੰਨ ਨੂੰ ਲਾਗੂ ਕਰਨ ਦੇ ਲਈ ਅਧਿਕਾਰੀਆਂ ਦੀ ਜ਼ਿੰਮੇਵਾਰੀ ਦਾ ਹਵਾਲਾ ਦਿੰਦੇ ਹੋਏ ਅਦਾਲਤ ਨੇ ਟਿੱਪਣੀ ਕੀਤੀ ਹੈ ਕਿ ਇਹ ਕਹਿਣ ਦੀ ਲੋੜ ਨਹੀਂ ਹੈ ਕਿ ਜੇ ਖੇਤਰ ਦੇ ਵਿੱਚ ਕੋਈ ਗੈਰ ਕਾਨੂੰਨੀ ਮਾਈਨਿੰਗ ਕੀਤੀ ਜਾ ਰਹੀ ਹੈ ਤਾਂ ਸੰਬੰਧਤ ਅਧਿਕਾਰੀ ਅਜਿਹੀ ਗੈਰ ਕਾਨੂੰਨੀ ਮਾਈਨਿੰਗ ਨੂੰ ਰੋਕਣ ਲਈ ਆਪਣੇ ਅਧਿਕਾਰ ਖੇਤਰ ਦੇ ਵਿੱਚ ਉਪਲਬਧ ਸਾਰੇ ਕਦਮ ਚੁੱਕਣਗੇ। ਮਾਮਲੇ ਦੀ ਅਗਲੀ ਸੁਣਵਾਈ 2 ਸਤੰਬਰ ਦੇ ਲਈ ਜਿਹੜਾ ਤਫਸੀਲ ਕੀਤੀ ਗਈ ਹੈ ਜਿਸ ਤੱਕ ਰਾਜ ਤੋਂ PIL ਦੇ ਵਿੱਚ ਉਠਾਏ ਗਏ ਦੋਸ਼ਾਂ ਦੇ ਉੱਤੇ ਆਪਣੀ ਸਥਿਤੀ ਰਿਪੋਰਟ ਦੇ ਵਿੱਚ ਦਾਇਰ ਕਰਨ ਦੀ ਉਮੀਦ ਜਤਾਈ ਗਈ ਹੈ। ਇਸੇ ਤਰ੍ਹਾਂ ਕੱਲ ਦਾ ਜਿਹੜਾ ਮਾਰਚ ਸੀਗਾ ਚੰਡੀਗੜ੍ਹ ਦਾ, ਵਾਰਸ ਪੰਜਾਬ ਦੇ ਵੱਲੋਂ ਬੰਦੀ ਸਿੰਘਾਂ ਤੇ ਅੰਮ੍ਰਿਤਪਾਲ ਦੇ ਜਿਹੜਾ ਹੱਕ ਦੇ ਵਿੱਚ, ਉਹਦੇ ਵਿੱਚ ਵਾਰਸ ਪੰਜਾਬ ਦੇ ਆਗੂ ਮਨਪ੍ਰੀਤ ਐਲੀ ਤੇ 14 ਹੋਰਨਾਂ ਵਿਰੁੱਧ ਜਿਹੜਾ ਚੰਡੀਗੜ੍ਹ ਦੇ ਵਿੱਚ ਕੇਸ ਦਰਜ ਹੋ ਗਿਆ। ਝੜਪ ਦੇ ਦੌਰਾਨ ਕਈ ਅਧਿਕਾਰੀ ਜ਼ਖਮੀ ਹੋਏ ਹੈ, ਪੁਲਿਸ ਨੇ ਦਾਅਵਾ ਕੀਤਾ। ਚੰਡੀਗੜ੍ਹ ਪੁਲਿਸ ਨੇ ਅਕਾਲੀ ਦਲ ਵਾਰਸ ਪੰਜਾਬ ਦੇ ਆਗੂ ਮਨਪ੍ਰੀਤ ਸਿੰਘ ਇਆਲੀ ਅਤੇ 14 ਹੋਰਨਾਂ ਦੇ ਵਿਰੁੱਧ ਪੁਲਿਸ ਦੇ ਨਾਲ ਝੜਪ ਕਰਨ ਦੇ ਮਾਮਲੇ 'ਚ FIR ਦਰਜ ਕਰ ਲਈ ਹੈ। ਦਾਖਾ ਤੋਂ ਅਕਾਲੀ ਦਲ ਦੀ ਟਿਕਟ ਦੇ ਉੱਤੇ ਵਿਧਾਇਕ ਇਆਲੀ ਤੋਂ ਇਲਾਵਾ ਪੁਲਿਸ ਨੇ FIR ਦੇ ਵਿੱਚ 14 ਹੋਰਾਂ ਦਾ ਨਾਮ ਦਰਜ ਕੀਤਾ ਹੈ, ਜਿਨ੍ਹਾਂ ਦੇ ਵਿੱਚ ਸਤਿੰਦਰਜੀਤ ਸਿੰਘ ਗਿੱਲ, ਕਾਬਲ ਸਿੰਘ ਭੁੱਲਰ, ਪਰਮਜੀਤ ਸਿੰਘ ਜੌਲ, ਚਮਕੌਰ ਸਿੰਘ ਧੁੰਨ ਤੇ ਇਮਾਨ ਸਿੰਘ ਖਾਰਾ ਸ਼ਾਮਲ ਨੇ। ਅਕਾਲੀ ਦਲ ਵਾਰਸ ਪੰਜਾਬ ਦੇ ਸਮਰਥਕਾਂ ਨੇ ਜੇਲ੍ਹ ਦੇ ਵਿੱਚ ਬੰਦ ਖਡੂਰ ਸਾਹਿਬ ਦੇ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਅਤੇ ਬੰਦੀ ਸਿੰਘਾਂ ਸਿੱਖ ਕੈਦੀਆਂ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਮਾਰਚ ਕੱਢਿਆ ਸੀ। FIR ਦੇ ਅਨੁਸਾਰ ਪੁਲਿਸ ਨੇ ਪ੍ਰਦਰਸ਼ਨਕਾਰੀਆਂ ਨੂੰ ਵਾਰ ਵਾਰ ਸੂਚਿਤ ਕੀਤਾ ਸੀ ਕਿ BNSS ਦੀ ਜਿਹੜੀ ਧਾਰਾ 163 ਦੇ ਤਹਿਤ ਪਾਬੰਦੀ ਸ਼ੁਦਾ ਹੁਕਮ ਲਾਗੂ ਨੇ ਤੇ ਉਨ੍ਹਾਂ ਨੂੰ ਸਲਾਹ ਦਿੱਤੀ ਸੀ ਕਿ ਉਹ ਪ੍ਰਵਾਨਗੀ ਜਿਹੜੀ ਹੈ ਲੈ ਕੇ ਆਪਣਾ ਪ੍ਰਦਰਸ਼ਨ ਸੈਕਟਰ 25 ਦੇ ਨਿਰਧਾਰਿਤ ਰੈਲੀ ਗਰਾਊਂਡ ਵਿੱਚ ਤਬਦੀਲ ਕਰਨ। FIR ਦੇ ਵਿੱਚ ਦਾਅਵਾ ਕੀਤਾ ਗਿਆ ਕਿ ਕੁਝ ਪਾਰਟੀ ਆਗੂਆਂ ਵੱਲੋਂ ਸਮਰਥਕਾਂ ਨੂੰ ਬੈਰੀਕੇਡ ਤੋੜ ਕੇ ਅੱਗੇ ਵਧਣ ਦੀ ਹਦਾਇਤ ਦੇਣ ਤੋਂ ਬਾਅਦ ਤਲਵਾਰਾਂ ਤੇ ਹੋਰ ਰਵਾਇਤੀ ਹਥਿਆਰਾਂ ਦੇ ਨਾਲ ਲੈਸ ਪ੍ਰਦਰਸ਼ਨਕਾਰੀਆਂ ਨੇ ਕਥਿਤ ਤੌਰ ਦੇ ਉੱਤੇ ਪੁਲਿਸ ਬੈਰੀਕੇਡਾਂ ਦੇ ਵੱਲ ਧਾਵਾ ਜਿਹੜਾ ਬੋਲ ਦਿੱਤਾ। ਇਸ ਤੋਂ ਇਲਾਵਾ ਕੁਝ ਪ੍ਰਦਰਸ਼ਨਕਾਰੀਆਂ ਨੇ ਪਾਣੀ ਦੀ ਬੁਛਾੜ ਵਾਲੇ ਵਾਹਨ ਵਾਟਰ ਕੈਨਨ ਤੇ ਚੜ ਕੇ ਇਸ ਦੀ ਨਲਕੀ ਹੈ ਯਾਨੀ ਕਿ ਨੋਜ਼ਲ ਨੂੰ ਨੁਕਸਾਨ ਪਹੁੰਚਾਇਆ। FIR ਦੇ ਵਿੱਚ ਇਹ ਵੀ ਦਾਅਵਾ ਕੀਤਾ ਗਿਆ ਕਿ ਉਨ੍ਹਾਂ ਨੇ ਵਾਹਨ ਦੇ ਡਰਾਈਵਰ ਦੇ ਨਾਲ ਵੀ ਕੁੱਟਮਾਰ ਕੀਤੀ ਹੈ ਤੇ ਪੁਲਿਸ ਨੇ BNS ਦੀ ਧਾਰਾ 121, 132 ਅਤੇ 223 ਤਹਿਤ ਜਿਹੜਾ ਇਹ ਕੇਸ ਦਰਜ ਕੀਤਾ ਹੈ। ਦੂਸਰੇ ਪਾਸੇ ਅਕਾਲ ਤਖ਼ਤ ਸਾਹਿਬ ਨੂੰ ਪੁੱਜਿਆ ਜਿਹੜਾ ਸਰਕਾਰ ਦੇ ਵੱਲੋਂ ਪੱਤਰ ਸਤਿਕਾਰ ਐਕਟ ਦੇ ਜਿਹੜਾ ਸੀਗਾ ਬੇਅਦਬੀ ਮਾਮਲਿਆਂ ਦੇ ਵਿੱਚ, ਉਹਦੇ ਵਿੱਚ ਜਿਹੜਾ ਅੱਜ ਜਥੇਦਾਰ ਗੜਗੱਜ ਸਾਹਿਬ ਨੇ ਭੇਦ ਖੋਲ ਦਿੱਤੇ ਹੈ। ਸਤਿਕਾਰ ਐਕਟ ਸੋਧਾਂ ਦੇ ਉੱਤੇ ਜਿਹੜਾ ਪੰਜਾਬ ਸਰਕਾਰ ਦਾ ਜਵਾਬ ਮਨਜ਼ੂਰ ਨਹੀਂ ਹੈ, ਜਥੇਦਾਰ ਗੜਗੱਜ ਹੋਣਾ ਨੇ ਅੱਜ ਕਿਹਾ ਤੇ ਜਵਾਬ 29 ਜੂਨ ਨੂੰ ਹੋਈ ਸਹਿਮਤੀ ਨੂੰ ਜਿਹੜਾ ਨਹੀਂ ਦਰਸਾਉਂਦਾ ਹੈ। ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਕੁਲਦੀਪ ਸਿੰਘ ਗੜਗੱਜ ਹੋਣਾ ਨੇ ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਐਕਟ ਦੇ ਵਿੱਚ ਪ੍ਰਸਤਾਵਿਤ ਸੋਧਾਂ ਦੇ ਉੱਤੇ ਸਰਕਾਰ ਦੇ ਜਵਾਬ ਨੂੰ ਅਸੰਤੁਸ਼ਟੀਜਨਕ ਜਿਹੜਾ ਕਰਾਰ ਦਿੱਤਾ ਹੈ ਕਿ ਸਾਨੂੰ ਸੰਤੁਸ਼ਟੀ ਨਹੀਂ ਹੈ। ਉਨ੍ਹਾਂ ਕਿਹਾ ਕਿ 29 ਜੂਨ ਨੂੰ ਜਦੋਂ ਪੰਜਾਬ ਵਿਧਾਨ ਸਭਾ ਦੇ ਸਿੱਖ ਵਿਧਾਇਕ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਅੱਗੇ ਪੇਸ਼ ਹੋਏ ਸਨ ਤਾਂ ਉਨ੍ਹਾਂ ਨੇ ਇਤਰਾਜ਼ਯੋਗ ਮੱਦਾਂ ਹਟਾਉਣ ਦੇ ਲਈ ਜੋ ਸਹਿਮਤੀ ਦਿੱਤੀ ਸੀ ਇਹ ਜਵਾਬ ਉਸਦੇ ਮੁਤਾਬਕ ਨਹੀਂ। ਜਥੇਦਾਰ ਗੜਗੱਜ ਹੋਣਾ ਕਿਹਾ ਕਿ ਅਕਾਲ ਤਖ਼ਤ ਸਾਹਿਬ ਦੇ ਵੱਲੋਂ ਪੇਸ਼ ਕੀਤੇ ਗਏ ਇਤਰਾਜ਼ਾਂ ਤੇ ਸੁਝਾਵਾਂ ਦੇ ਉੱਤੇ ਪੰਜਾਬ ਸਰਕਾਰ ਦੇ ਜਵਾਬ ਨੇ ਇਹ ਸਪਸ਼ਟ ਕਰ ਦਿੱਤਾ ਕਿ ਸਰਕਾਰ ਸਿੱਖਾਂ ਦੀ ਸਰਵਉੱਚ ਸੰਸਥਾ ਅਤੇ ਸਿੱਖ ਭਾਵਨਾਵਾਂ ਦੇ ਅਨੁਸਾਰ ਕਾਨੂੰਨ ਦੇ ਵਿੱਚ ਸੋਧ ਕਰਨ ਦੇ ਲਈ ਤਿਆਰ ਨਹੀਂ ਹੈ। ਨਾਲ ਉਨ੍ਹਾਂ ਕਿਹਾ ਕਿ ਇਹ ਜਵਾਬ 29 ਜੂਨ ਨੂੰ ਹੋਈ ਸਹਿਮਤੀ ਨੂੰ ਨਹੀਂ ਦਰਸਾਉਂਦਾ। ਉਸ ਦਿਨ ਸਿੱਖ ਵਿਧਾਇਕ ਅਤੇ ਕੈਬਨਿਟ ਮੰਤਰੀ ਅਕਾਲ ਤਖ਼ਤ ਸਾਹਿਬ ਅੱਗੇ ਪੇਸ਼ ਹੋਏ ਸਨ ਤੇ ਭਰੋਸਾ ਦਿੱਤਾ ਸੀ ਕਿ ਪ੍ਰਸਤਾਵਿਤ ਸੋਧਾਂ ਨੂੰ ਪ੍ਰਵਾਨ ਕਰਦੇ ਹੋਏ ਕਾਨੂੰਨ ਦੇ ਵਿੱਚ ਸੋਧ ਕਰਵਾਈ ਜਾਵੇਗੀ। ਜਥੇਦਾਰ ਦੇ ਅਨੁਸਾਰ ਸਰਕਾਰ ਨੇ ਅਕਾਲ ਤਖ਼ਤ ਸਾਹਿਬ ਦੇ ਵੱਲੋਂ ਪੇਸ਼ ਕੀਤੇ ਗਏ ਇਤਰਾਜ਼ਾਂ ਤੇ ਸਿਫਾਰਸ਼ਾਂ ਦੇ ਵਿੱਚੋਂ ਸਿਰਫ 10% ਹੀ ਸਵੀਕਾਰ ਕੀਤੇ ਸਨ। ਉਨ੍ਹਾਂ ਆਖਿਆ ਕਿ ਇਸ ਮਾਮਲੇ ਦੇ ਵਿੱਚ ਸਰਕਾਰ ਦਾ ਜਵਾਬ ਤਸੱਲੀ ਬਖਸ਼ ਨਹੀਂ, ਇਸ ਨੂੰ ਸਵੀਕਾਰ ਨਹੀਂ ਕੀਤਾ ਜਾ ਸਕਦਾ। ਸਰਕਾਰ ਨੇ ਸੋਧਾਂ ਦੇ ਮਾਮਲੇ ਦੇ ਵਿੱਚ ਅਕਾਲ ਤਖ਼ਤ ਸਾਹਿਬ ਦੇ ਨਾਲ ਤਾਲਮੇਲ ਵੀ ਨਹੀਂ ਕੀਤਾ, ਕੋਈ ਸੰਪਰਕ ਨਹੀਂ ਕੀਤਾ, ਆਪ ਹੁਦਰੇ ਹੀ ਕੰਮ ਫਿਰ ਤੋਂ ਸ਼ੁਰੂ ਕਰ ਦਿੱਤਾ, ਕੋਈ ਸਲਾਹ ਮਸ਼ਵਰਾ ਨਹੀਂ ਕੀਤਾ। ਪੰਜਾਬ ਦੇ ਗ੍ਰਹਿ ਵਿਭਾਗ ਨੇ ਬੁੱਧਵਾਰ ਨੂੰ ਵਿਧਾਇਕ ਇੰਦਰਬੀਰ ਸਿੰਘ ਨਿੱਜਰ ਤੇ DC ਅੰਮ੍ਰਿਤਸਰ ਦੇ ਰਾਹੀਂ ਅਕਾਲ ਤਖ਼ਤ ਸਾਹਿਬ ਸਕੱਤਰਿਤ ਨੂੰ 24 ਪੰਨਿਆਂ ਦਾ ਜਿਹੜਾ ਸੀ ਜਵਾਬ ਸੌਂਪਿਆ। ਜਵਾਬ ਦੇ ਵਿੱਚ ਤਖ਼ਤ ਦੇ ਵੱਲੋਂ ਐਕਟ ਦੇ ਉੱਤੇ ਉਠਾਏ ਗਏ 12 ਇਤਰਾਜ਼ਾਂ ਤੇ ਸੁਝਾਵਾਂ ਨੂੰ ਸੰਬੋਧਿਤ ਕੀਤਾ ਗਿਆ। ਮੁੱਖ ਨੁਕਤਿਆਂ ਦੇ ਵਿੱਚੋਂ ਸਰਕਾਰ ਨੇ ਕਾਨੂੰਨ ਦੇ ਵਿੱਚੋਂ ਵਿਵਾਦਪੂਰਨ ਜਿਹੜੇ ਨੇ ਸ਼ਬਦ ਕਸਟੋਡੀਅਨ ਨੂੰ ਹਟਾਉਣ ਤੋਂ ਇਨਕਾਰ ਕਰ ਦਿੱਤਾ ਤੇ ਇਸ ਦੀ ਬਜਾਏ ਐਕਟ ਦੇ ਹਵਾਲੇ ਦੇ ਨਾਲ ਇੱਕ ਵਿਸਤ੍ਰਿਤ ਨੋਟ ਰਾਹੀਂ ਇਸ ਨੂੰ ਸ਼ਾਮਲ ਕਰਨ ਨੂੰ ਜਾਇਜ਼ ਠਹਿਰਾਇਆ। ਜਥੇਦਾਰ ਗੜਗੱਜ ਸਾਹਿਬ ਨੇ ਕਿਹਾ ਕਿ ਸਰਕਾਰ ਦੇ ਵੱਲੋਂ ਭੇਜੇ ਗਏ ਜਵਾਬ ਨੂੰ ਅਸਵੀਕਾਰ ਕਰਦਿਆਂ ਕਿਹਾ ਕਿ ਜੇ ਸਰਕਾਰ ਇਸ ਮਾਮਲੇ ਦੇ ਵਿੱਚ ਕਾਨੂੰਨ ਦੇ ਉੱਤੇ ਚਰਚਾ ਜਾਰੀ ਰੱਖਣਾ ਚਾਹੁੰਦੀ ਹੈ ਤਾਂ ਅਕਾਲ ਤਖ਼ਤ ਸਾਹਿਬ ਦੇ ਵੱਲੋਂ ਗੱਲਬਾਤ ਦੇ ਲਈ ਰਾਹ ਖੁੱਲ੍ਹਾ ਹੈ ਤੇ ਉਨ੍ਹਾਂ ਇਸ ਮੁੱਦੇ ਦੇ ਉੱਤੇ ਸਰਕਾਰ ਦੇ ਨਾਲ ਗੱਲਬਾਤ ਦੇ ਲਈ ਇੱਕ ਕਮੇਟੀ ਦੇ ਗਠਨ ਦਾ ਵੀ ਐਲਾਨ ਕੀਤਾ। ਇਸ ਕਮੇਟੀ ਦੇ ਵਿੱਚ ਸੇਵਾ ਮੁਕਤ ਜਸਟਿਸ ਰੁਪਿੰਦਰ ਸਿੰਘ ਸੋਢੀ, ਸੇਵਾ ਮੁਕਤ ਜਸਟਿਸ ਮਹਿੰਦਰ ਮੋਹਨ ਸਿੰਘ ਬੇਦੀ, ਸੀਨੀਅਰ ਵਕੀਲ ਪੂਰਨ ਸਿੰਘ ਹੁੰਦਲ, ਸਿੱਖ ਵਿਦਵਾਨ ਡਾਕਟਰ ਕੇਰ ਸਿੰਘ ਪਟਿਆਲਾ, ਲੁਧਿਆਣਾ ਦੇ ਪ੍ਰੋਫੈਸਰ ਜਗਮੋਹਨ ਸਿੰਘ ਤੇ SGPC ਸਕੱਤਰ ਲਖਵੀਰ ਸਿੰਘ ਸ਼ਾਮਲ ਨੇ ਜੋ ਕੋਆਰਡੀਨੇਟਰ ਦੇ ਵਜੋਂ ਸੇਵਾ ਨਿਭਾਉਣਗੇ। ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਦੇ ਵੱਲੋਂ ਵਿਧਾਨ ਸਭਾ ਦੇ ਇਜਲਾਸ ਦੇ ਵਿੱਚ ਸ਼ਾਮਲ ਹੋਣ ਸੰਬੰਧੀ ਮਾਰਗ ਦਰਸ਼ਨ ਦੇ ਲਈ ਕੀਤੀ ਗਈ ਅਪੀਲ ਸੰਬੰਧੀ ਇੱਕ ਸਵਾਲ ਦੇ ਜਵਾਬ ਦੇ ਵਿੱਚ ਜਥੇਦਾਰ ਨੇ ਕਿਹਾ ਕਿ ਪੰਜਾਬ ਵਿਧਾਨ ਸਭਾ ਦੇ ਵਿੱਚ ਸ਼ਾਮਲ ਹੋਣ ਵਾਲੇ ਸਿੱਖ ਵਿਧਾਇਕਾਂ ਨੂੰ ਆਪਣੀ ਗੱਲਬਾਤ ਸਪੀਕਰ ਤੱਕ ਸੀਮਤ ਰੱਖਣੀ ਚਾਹੀਦੀ ਹੈ, ਨਾ ਕਿ CM ਤੱਕ। ਸਿਰਫ ਸਦਨ ਦੀ ਕਾਰਵਾਈ ਦੇ ਵਿੱਚ ਹਿੱਸਾ ਲੈਣਾ ਚਾਹੀਦਾ ਹੈ। ਉਨ੍ਹਾਂ ਨੂੰ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਕਿਸੇ ਵੀ ਤਰ੍ਹਾਂ ਦਾ ਸੰਪਰਕ ਕਰਨ ਦੇ ਉੱਤੇ ਗੁਰੇਜ਼ ਕਰਨਾ ਚਾਹੀਦਾ ਤੇ ਨਾ ਹੀ ਉਨ੍ਹਾਂ ਦੀ ਕਿਸੇ ਵੀ ਗੱਲ ਦਾ ਜਵਾਬ ਦੇਣਾ ਚਾਹੀਦਾ। ਬਾਜਵਾ ਨੇ ਇਸ ਮੁੱਦੇ ਦੇ ਉੱਤੇ ਅਕਾਲ ਤਖ਼ਤ ਸਾਹਿਬ ਤੋਂ ਲਿਖਤੀ ਰੂਪ ਦੇ ਵਿੱਚ ਦਿਸ਼ਾ ਨਿਰਦੇਸ਼ ਜਿਹੜੇ ਨੇ ਮੰਗੇ ਸਨ। ਦੂਸਰੇ ਪਾਸੇ ਕਰਜ਼ੇ ਦੀ ਪੰਡ, ਦੇਸ਼ ਦੇ ਵਿੱਚੋਂ ਪੰਜਾਬ 12ਵੇਂ ਨੰਬਰ ਤੇ, ਤਾਮਿਲਨਾਡੂ ਦੀ ਕਰਜ਼ਾ ਚੁੱਕਣ ਦੀ ਝੰਡੀ, ਮਿਜ਼ੋਰਮ ਸਭ ਤੋਂ ਫਾਡੀ ਤੇ ਬਿਹਾਰ ਦੇ ਉੱਤੇ ਹਰਿਆਣਾ ਨੂੰ ਪੰਜਾਬ ਨੇ ਪਿੱਛੇ ਛੱਡ ਦਿੱਤਾ। ਮੁਲਕ ਦਾ ਕੋਈ ਸੂਬਾ ਨਹੀਂ ਜਿਹੜਾ ਐਸਾ ਕਿ ਕਰਜ਼ੇ ਦੀ ਮਾਰ ਤੋਂ ਬਚਿਆ ਹੋਵੇ। ਕਰਜ਼ਾ ਚੁੱਕਣ ਦੇ ਮਾਮਲੇ ਦੇ ਉੱਤੇ ਸਭ ਤੋਂ ਵੱਧ ਸਿਆਸੀ ਰੋਲਾ ਰੱਪਾ ਪੰਜਾਬ ਦੇ ਵਿੱਚ ਪੈਂਦਾ। ਤਾਮਿਲਨਾਡੂ ਕਰਜ਼ਾ ਚੁੱਕਣ ਦੇ ਵਿੱਚ ਪਹਿਲੇ ਨੰਬਰ ਦੇ ਉੱਤੇ ਹੈ ਤੇ ਇਸ ਦੇ ਵੇਲੇ ਤਾਮਿਲਨਾਡੂ ਦੇ ਉੱਤੇ 10.42 ਲੱਖ ਕਰੋੜ ਦਾ ਕਰਜ਼ਾ ਹੈ। ਸਿਰ ਚੜੇ ਕਰਜ਼ੇ ਦੇ ਮਾਮਲੇ ਦੇ ਉੱਤੇ ਪੰਜਾਬ ਦਾ ਦੇਸ਼ ਭਰ ਚੋਂ 12ਵਾਂ ਨੰਬਰ ਆਉਂਦਾ ਹੈ, ਜਿਸ ਦੇ ਉੱਤੇ ਮਾਰਚ 2026 ਤੱਕ ਕਰਜ਼ਾ 4.13 ਲੱਖ ਕਰੋੜ ਹੋ ਗਿਆ। ਜਦੋਂ ਮਾਰਚ 2026 ਤੱਕ ਦੀ ਸਥਿਤੀ ਜਿਹੜੀ ਵੇਖਦੇ ਹਾਂ ਤਾਂ ਦੇਸ਼ ਦੇ ਵਿੱਚ ਸਭ ਤੋਂ ਘੱਟ ਕਰਜ਼ਾ 14,516 ਕਰੋੜ ਰੁਪਏ ਮਿਜ਼ੋਰਮ ਦਾ ਹੈ। ਕੇਂਦਰੀ ਵਿੱਤ ਮੰਤਰਾਲੇ ਦੇ ਅਨੁਸਾਰ ਬਿਹਾਰ ਤੋਂ ਜਿਹੜਾ ਵੱਧ ਪੰਜਾਬ ਦੇ ਉੱਤੇ ਕਰਜ਼ਾ ਹੈ। ਬਿਹਾਰ ਦੇ ਉੱਤੇ ਕਰਜ਼ਾ 4.03 ਲੱਖ ਕਰੋੜ ਦਾ ਹੈ। ਜਦੋਂ ਕਿ ਪੰਜਾਬ ਦੇ ਉੱਤੇ 4.13 ਲੱਖ ਕਰੋੜ ਹੈ। ਇਸੇ ਤਰ੍ਹਾਂ ਗੁਆਂਢੀ ਸੂਬੇ ਹਰਿਆਣਾ ਦੇ ਉੱਤੇ 4.2 ਲੱਖ ਕਰੋੜ ਦਾ ਕਰਜ਼ਾ ਹੈ। 28 ਸੂਬਿਆਂ ਦੇ ਵਿੱਚੋਂ ਦੇਸ਼ ਚੋਂ ਕਰਜ਼ਾ ਚੁੱਕਣ ਦੇ ਵਿੱਚ ਦੂਜਾ ਨੰਬਰ ਮਹਾਰਾਸ਼ਟਰ ਦਾ ਹੈ, ਜਿਸਦੇ ਉੱਤੇ 9.37 ਲੱਖ ਕਰੋੜ ਦਾ ਕਰਜ਼ਾ ਹੈ। ਮਹਾਰਾਸ਼ਟਰ ਭਾਈ ਉੱਥੇ ਡਿਵੈਲਪਮੈਂਟ ਵੀ ਕਾਫ਼ੀ ਹੈ, ਹੱਬ ਹੈ ਆਈ ਟੀ ਦੀ। ਲੰਘੇ 2 ਵਰ੍ਹਿਆਂ ਦੇ ਵਿੱਚ ਹਰਿਆਣਾ ਨੇ 63,000 ਕਰੋੜ ਦਾ ਨਵਾਂ ਕਰਜ਼ਾ ਚੁੱਕਿਆ, ਜਦੋਂ ਕਿ ਪੰਜਾਬ ਨੇ 67,000 ਕਰੋੜ ਦਾ ਕਰਜ਼ਾ ਲਿਆ। ਦੇਸ਼ ਦੇ ਵਿੱਚੋਂ ਤੀਜਾ ਨੰਬਰ ਉੱਤਰ ਪ੍ਰਦੇਸ਼ ਦਾ ਆਉਂਦਾ ਹੈ, ਜਿਸਦੇ ਉੱਤੇ 8.83 ਲੱਖ ਕਰੋੜ ਦਾ ਕਰਜ਼ਾ ਹੈ। ਚੌਥਾ ਨੰਬਰ ਤੇ ਕਰਨਾਟਕ ਦਾ ਹੈ, ਜਿਸਦੇ ਉੱਤੇ 8.14 ਲੱਖ ਕਰੋੜ ਦਾ ਕਰਜ਼ਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜੱਦੀ ਸੂਬੇ ਗੁਜਰਾਤ ਦੇ ਉੱਤੇ 5.34 ਲੱਖ ਕਰੋੜ ਦਾ ਕਰਜ਼ਾ ਹੈ, ਜਦੋਂ ਕਿ ਪੱਛਮੀ ਬੰਗਾਲ ਦੇ ਉੱਤੇ 7.90 ਲੱਖ ਕਰੋੜ ਦਾ ਕਰਜ਼ਾ ਹੈ। ਸਾਲ 2022 ਦੇ ਵਿੱਚ ਪੰਜਾਬ ਤੇ ਕੁੱਲ ਕਰਜ਼ਾ 2.82 ਲੱਖ ਕਰੋੜ ਨੂੰ ਪਾਰ ਕਰ ਗਿਆ ਸੀ, ਜਦੋਂ ਕਿ 31 ਮਾਰਚ 2027 ਤੱਕ ਇਹ ਕਰਜ਼ਾ 4.47 ਲੱਖ ਕਰੋੜ ਤੱਕ ਪਹੁੰਚਣ ਦਾ ਅਨੁਮਾਨ ਦਰਸਾਇਆ ਗਿਆ। ਭਾਰਤੀ ਰਿਜ਼ਰਵ ਬੈਂਕ ਦੇ ਸੰਕੇਤਕ ਕੈਲੰਡਰ ਦੇ ਅਨੁਸਾਰ ਪੰਜਾਬ ਸਰਕਾਰ ਚਾਲੂ ਵਿੱਤੀ ਸਾਲ ਦੀ ਜੁਲਾਈ ਸਤੰਬਰ ਦੀ ਤਿਮਾਹੀ ਦੇ ਦੌਰਾਨ 13,900 ਕਰੋੜ ਦਾ ਕਰਜ਼ਾ ਚੁੱਕੇਗੀ। ਪੰਜਾਬ ਦੀ ਪਹਿਲੀ ਤਿਮਾਹੀ ਦੇ ਦੌਰਾਨ 9500 ਕਰੋੜ ਜਿਹੜਾ ਕਰਜ਼ਾ ਚੁੱਕਣ ਦੀ ਵਿਉਂਤ ਸੀ, ਪਰ ਹਕੀਕਤ ਦੇ ਵਿੱਚ ਪੰਜਾਬ ਨੇ ਪਹਿਲੀ ਤਿਮਾਹੀ ਦੇ ਵਿੱਚ ਕਰੀਬ 7800 ਕਰੋੜ ਜਿਹੜਾ ਲਿਆ। ਹਰ ਸੂਬੇ ਦੇ ਵਿੱਚ ਜਦੋਂ ਚੋਣਾਂ ਹੁੰਦੀਆਂ ਨੇ ਉਸ ਵਰ੍ਹੇ ਦੇ ਵਿੱਚ ਕਰਜ਼ੇ ਦੀ ਰਫ਼ਤਾਰ ਵੱਧ ਜਾਂਦੀ ਹੈ। ਪੰਜਾਬ ਚੋਣਾਂ ਵੀ ਨਜ਼ਦੀਕ ਨੇ, ਜਿਸਦੇ ਕਰਕੇ ਵਿਕਾਸ ਨੂੰ ਰਫ਼ਤਾਰ ਦੇਣ ਦੇ ਲਈ ਸਰਕਾਰ ਹਰ ਮਹੀਨੇ ਕਰਜ਼ਾ ਚੁੱਕ ਰਹੀ ਹੈ, ਪਰ ਵਿਕਾਸ ਨਜ਼ਰ ਨਹੀਂ ਆਉਂਦਾ। ਪੰਜਾਬ ਸਰਕਾਰ ਚਾਲੂ ਵਿੱਤੀ ਸਾਲ ਦੇ ਦੌਰਾਨ ਮਾਰਕੀਟ ਉਧਾਰ ਜ਼ਰੀਏ 43,798.38 ਕਰੋੜ ਰੁਪਏ ਦਾ ਜਿਹੜਾ ਕਰਜ਼ਾ ਚੁੱਕਣ ਦੀ ਜਿਹੜੀ ਇੱਛੁਕ ਹੈ, ਜਾਣੀ ਕਿ 43,798.38 ਕਰੋੜ ਦਾ। ਦੂਜੀ ਤਿਮਾਹੀ ਜਿਹੜੀ ਜੁਲਾਈ ਤੋਂ ਸਤੰਬਰ ਦੇ ਦੌਰਾਨ ਦੇਸ਼ ਦੇ ਸੂਬਿਆਂ ਦੇ ਉੱਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵੱਲੋਂ ਕੁੱਲ 3.18 ਲੱਖ ਕਰੋੜ ਦਾ ਲੋਨ ਜਿਹੜਾ ਲਿਆ ਜਾਣਾ ਹੈ, ਜਿਸਦੇ ਵਿੱਚੋਂ ਪੰਜਾਬ ਦੀ ਹਿੱਸੇਦਾਰੀ 4.35% ਬਣ ਜਾਂਦੀ ਹੈ। ਗੁਆਂਢੀ ਸੂਬਿਆਂ ਦੇ ਉੱਤੇ ਨਜ਼ਰ ਮਾਰੀਏ ਤੇ ਹਰਿਆਣਾ ਸਰਕਾਰ ਦੂਜੀ ਤਿਮਾਹੀ ਦੇ ਦੌਰਾਨ 19,000 ਕਰੋੜ ਦਾ ਜਿਹੜਾ ਕਰਜ਼ਾ ਚੁੱਕੇਗੀ, ਜਦੋਂ ਕਿ ਹਿਮਾਚਲ ਪ੍ਰਦੇਸ਼ ਦੂਜੀ ਤਿਮਾਹੀ ਦੇ ਵਿੱਚ 2100 ਕਰੋੜ ਦਾ ਕਰਜ਼ਾ ਲਵੇਗੀ। ਇਸੇ ਤਰ੍ਹਾਂ ਰਾਜਸਥਾਨ ਸਰਕਾਰ ਦੂਜੀ ਤਿਮਾਹੀ ਦੇ ਦੌਰਾਨ 15,000 ਕਰੋੜ ਜਿਹੜਾ, ਬਿਹਾਰ ਸਰਕਾਰ 14,000 ਕਰੋੜ, ਗੁਜਰਾਤ ਸਰਕਾਰ 12,500 ਕਰੋੜ ਕਰਜ਼ਾ ਚੁੱਕ ਰਹੀ ਹੈ। ਤੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦਾ ਤਰਕ ਹੈ ਕਿ ਉਹ ਤਾਂ ਵਿਰਾਸਤ ਦੇ ਵਿੱਚ ਮਿਲੇ ਕਰਜ਼ੇ ਨੂੰ ਉਤਾਰਨ ਦੇ ਲਈ ਕਰਜ਼ਾ ਕਹਿੰਦੇ ਚੁੱਕ ਰਹੇ ਨੇ ਤੇ ਤੈਅ ਸੀਮਾ ਦੇ ਵਿੱਚ ਹੀ ਕਰਜ਼ ਲੈ ਰਹੇ ਨੇ। ਦੂਸਰੇ ਪਾਸੇ ਕਾਫੀ ਵੀਡੀਓ ਵਾਇਰਲ ਵੀ ਹੋਈ ਤੇ ਉਹਦੇ ਬਾਰੇ ਇੱਕ ਖਬਰ ਲੈ ਕੇ ਫਿਰ ਆਪਾਂ ਐਡਵੋਕੇਟ ਰਾਜਨ ਸੈਣੀ ਸਾਹਿਬ ਦੇ ਨਾਲ ਗੱਲਾਂ ਕਰਦੇ ਹਾਂ। ਰੋਪੜ ਸਪੋਰਟਸ ਗਰਾਊਂਡ ਜਿਹੜੀ ਸੀ, ਜੋ ਪੱਟੀ ਗਈ, ਉਖਾੜੀ ਗਈ, ਤਬਾਹ ਕਰ ਦਿੱਤੀ ਗਈ, ਉਹਦੇ ਲਈ ਹੁਣ ਹਰਭਜਨ ਸਿੰਘ ਉਹਨਾਂ ਨੇ ਸਰਕਾਰ ਦੇ ਵੱਲੋਂ ਮੈਦਾਨ ਨਾ ਠੀਕ ਕਰਨ ਦੇ ਉੱਤੇ ਖੁਦ ਮੁਰੰਮਤ ਕਰਵਾਉਣ ਦੀ ਪੇਸ਼ਕਸ਼ ਕਰ ਦਿੱਤੀ ਹੈ। ਆਪ ਸਰਕਾਰ ਵੱਲੋਂ ਇੱਕ ਸ਼ਾਮ ਸ਼ਿਵ ਕੇ ਨਾਮ ਧਾਰਮਿਕ ਸਮਾਗਮ ਦੇ ਆਯੋਜਨ ਤੋਂ ਬਾਅਦ, ਜੋ ਕਿ ਬੱਚਿਆਂ ਨੇ 500, 200, 400, 2000, 2500 ਜਿਹਦਾ ਵੀ ਜਿੰਨਾ ਸਰਦਾ ਪੁਰਦਾ ਸੀ ਪਾ ਕੇ ਬੜੇ ਲੰਮੇ ਅਰਸੇ ਬਾਅਦ ਟਰੈਕ ਬਣਵਾਇਆ ਸੀ ਤੇ ਉਹਦੇ ਉੱਤੇ ਪ੍ਰੈਕਟਿਸ ਕਰਦੇ ਸਨ ਤੇ ਉਹਨਾਂ ਦੇ ਅੱਖੀਆਂ ਦੇ ਵਿੱਚ ਹੰਝੂ ਦੇਖਣ ਨੂੰ ਮਿਲੇ। ਜੋ ਕੁਝ ਵਾਪਰ ਗਿਆ, ਸਾਰਾ ਟਰੈਕ ਹੀ ਪਟਵਾ ਕੇ ਰੱਖ ਦਿੱਤਾ। ਕਦੇ ਉੱਥੇ ਸਾਈਕਲ ਬਣਨ ਦੀ ਜ਼ਰੂਰਤ ਨਹੀਂ ਪੈਂਦੀ ਸੀ, ਕਿਸੇ ਦੀ ਜ਼ਰੂਰਤ ਨਹੀਂ ਪੈਂਦੀ ਸੀ, ਪਰ ਉੱਥੇ ਗੱਡੀਆਂ ਖੜੀਆਂ ਕਰ ਦਿੱਤੀਆਂ, ਕਰੇਨਾਂ ਖੜੀਆਂ ਕਰ ਦਿੱਤੀਆਂ। ਰੋਪੜ ਦੇ ਇਤਿਹਾਸਕ ਖੇਡ ਮੈਦਾਨ ਨੂੰ ਕਥਿਤ ਤੌਰ ਦੇ ਉੱਤੇ ਪਹੁੰਚੇ ਨੁਕਸਾਨ ਨੂੰ ਲੈ ਕੇ ਵਿਵਾਦ ਨੇ ਸਿਆਸੀ ਰੂਪ ਧਾਰਨ ਕਰ ਲਿਆ। ਭਾਰਤ ਦੇ ਸਾਬਕਾ ਕ੍ਰਿਕਟਰ ਤੇ ਰਾਜ ਸਭਾ ਮੈਂਬਰ ਹਰਭਜਨ ਸਿੰਘ ਇਸ ਦੇ ਬਾਰੇ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਪੰਜਾਬ ਸਰਕਾਰ ਅਜਿਹਾ ਕਰਨ ਦੇ ਵਿੱਚ ਸਫਲ ਰਹੀ ਹੈ ਤਾਂ ਉਨ੍ਹਾਂ ਨੇ ਖੇਡ ਮੈਦਾਨ ਨੂੰ ਬਹਾਲ ਕਰਨ ਦੀ ਜਨਤਕ ਜਿਹੜਾ ਤੌਰ ਦੇ ਉੱਤੇ ਪੇਸ਼ਕਸ਼ ਕੀਤੀ ਹੈ। ਇਸ ਧਾਰਮਿਕ ਪ੍ਰੋਗਰਾਮ ਦੇ ਵਿੱਚ ਬੀਤੇ ਦਿਨ ਜਿਹੜਾ ਸੀ ਦੇਰ ਸ਼ਾਮ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸ਼ਾਮਲ ਹੋਏ ਸਨ। ਹਰਭਜਨ ਜੋ ਹਾਲ ਹੀ ਦੇ ਵਿੱਚ ਭਾਜਪਾ ਦੇ ਵਿੱਚ ਸ਼ਾਮਲ ਹੋਏ ਨੇ, ਸੋਸ਼ਲ ਮੀਡੀਆ ਦੇ ਉੱਤੇ ਪੰਜਾਬੀ ਦੇ ਵਿੱਚ ਇੱਕ ਪੋਸਟ ਦੇ ਰਾਹੀਂ ਇਹ ਪੇਸ਼ਕਸ਼ ਕਰਦਿਆਂ ਕਿਹਾ ਕਿ ਕੋਈ ਨਾ, ਹੌਸਲਾ ਰੱਖੋ ਦੋਸਤੋ, ਜੇ ਪੰਜਾਬ ਸਰਕਾਰ ਠੀਕ ਨਹੀਂ ਕਰਵਾਏਗੀ ਗਰਾਊਂਡ ਨੂੰ ਤਾਂ ਤੁਸੀਂ ਮੈਨੂੰ ਦੱਸੋ, ਮੈਂ ਠੀਕ ਕਰਵਾ ਕੇ ਦੇਵਾਂਗਾ। ਪੰਜਾਬ ਨੂੰ ਦੁਬਾਰਾ ਖੇਡ ਦੀਆਂ ਬੁਲੰਦੀਆਂ ਦੇ ਉੱਤੇ ਦੇਖਣਾ ਚਾਹੁੰਦਾ ਹਾਂ। ਇਸ ਟਵਿੱਟ ਨੇ ਇੱਕ ਜਿਹੜਾ ਅਜਿਹੇ ਮੁੱਦੇ ਨੂੰ ਨਵੀਂ ਸਿਆਸੀ ਗਤੀ ਦੇ ਵਿੱਚ ਰੋੜ ਦਿੱਤਾ ਹੈ। ਸਰਕਾਰੀ ਕਾਲਜ ਓਲਡ ਸਟੂਡੈਂਟਸ ਐਸੋਸੀਏਸ਼ਨ ਤੇ ਵਿਦਿਆਰਥੀਆਂ ਦੇ ਵੱਲੋਂ ਪਹਿਲਾਂ ਹੀ ਜਿਹੜਾ ਸੀ ਸਖ਼ਤ ਵਿਰੋਧ ਪ੍ਰਗਟਾਇਆ ਜਾ ਚੁੱਕਿਆ। ਉਨ੍ਹਾਂ ਦਾ ਦੋਸ਼ ਹੈ ਕਿ ਕਾਲਜ ਦੇ ਖੇਡ ਮੈਦਾਨ ਦੇ ਵਿੱਚ ਧਾਰਮਿਕ ਸਮਾਗਮ ਹੋਣ ਤੋਂ ਬਾਅਦ ਖੇਡ ਮਾਹੌਲ ਤੇ ਬੁਨਿਆਦੀ ਢਾਂਚੇ ਨੂੰ ਨੁਕਸਾਨ ਪੁੱਜਿਆ। ਡੀਸੀ ਰੋਪੜ ਨੂੰ ਸੌਂਪੇ ਗਏ ਇੱਕ ਮੰਗ ਪੱਤਰ ਦੇ ਵਿੱਚ ਸਾਬਕਾ ਵਿਦਿਆਰਥੀਆਂ ਨੇ ਕਿਹਾ ਕਿ ਭਾਵੇਂ ਉਨ੍ਹਾਂ ਨੂੰ ਧਾਰਮਿਕ ਤੇ ਸਭਿਆਚਾਰਕ ਪ੍ਰੋਗਰਾਮਾਂ ਪ੍ਰਤੀ ਪੂਰਾ ਸਤਿਕਾਰ ਹੈ, ਪਰ ਕਾਲਜ ਦੇ ਖੇਡ ਮੈਦਾਨ ਦੀ ਵਰਤੋਂ ਗੈਰ ਖੇਡ ਸਮਾਗਮਾਂ ਜਿਵੇਂ ਕਿ ਭਾਰੀ ਸਟੇਜਾਂ, ਵਾਹਨਾਂ, ਜਨਰੇਟਰਾਂ ਤੇ ਵੱਡੇ ਜਨਤਕ ਇਕੱਠਾਂ ਦੇ ਲਈ ਨਹੀਂ ਕੀਤੀ ਜਾਣੀ ਚਾਹੀਦੀ ਹੈ, ਕਿਉਂਕਿ ਇਨ੍ਹਾਂ ਦੇ ਨਾਲ ਖੇਡਣ ਵਾਲੀ ਸੱਤਾ ਜਿਹੜੀ ਹੈ ਗਰਾਊਂਡ ਹੈ ਖੇਡ ਬੁਨਿਆਦੀ ਢਾਂਚੇ ਨੂੰ ਨੁਕਸਾਨ ਪਹੁੰਚਾਉਂਦੀ ਹੈ। ਉਨ੍ਹਾਂ ਯਾਦ ਕੀਤਾ ਕਿ ਇਸ ਤੋਂ ਪਹਿਲਾਂ ਉਥੇ ਸਰਕਸ ਲੱਗਣ ਕਾਰਨ ਵੀ ਮੈਦਾਨ ਨੂੰ ਅਜਿਹਾ ਹੀ ਨੁਕਸਾਨ ਝੱਲਣਾ ਪਿਆ ਸੀ ਤੇ ਉਨ੍ਹਾਂ ਨੇ ਇਸ ਸਹੂਲਤ ਨੂੰ ਸੁਰੱਖਿਅਤ ਰੱਖਣ ਦੇ ਲਈ ਸਖ਼ਤ ਸੁਰੱਖਿਆ ਜਿਹੜੀ ਉਪਾਵਾਂ ਦੀ ਮੰਗ ਕੀਤੀ। ਸਰਕਾਰੀ ਕਾਲਜ ਦੇ ਪੁਰਾਣੇ ਵਿਦਿਆਰਥੀ ਤੇ ਰੋਪੜ ਦੇ ਸਾਬਕਾ SDM ਦਲਜੀਤ ਸਿੰਘ ਭੰਗੂ ਨੇ 13 ਏਕੜ ਦੇ ਖੇਡ ਮੈਦਾਨ ਨੂੰ ਮੁੜ ਪ੍ਰਾਪਤ ਕਰਨ ਦੇ ਲਈ 2004 ਦੇ ਵਿਚਕਾਰ ਇੱਕ ਵਿਸ਼ਾਲ ਕਾਰ ਸੇਵਾ ਮੁਹਿੰਮ ਦੀ ਅਗਵਾਈ ਕੀਤੀ ਸੀ, ਜਦੋਂ ਕਿ ਇਹ ਸਾਲਾਂ ਦੀ ਅਣਦੇਖੀ ਅਤੇ ਸੀਵਰੇਜ ਦੇ ਪਾਣੀ ਦੇ ਕਾਰਨ ਦਲਦਲ ਦੇ ਵਿੱਚ ਬਦਲ ਚੁੱਕਾ ਸੀ। ਪੁਰਾਣਾ ਵਿਦਿਆਰਥੀ ਐਸੋਸੀਏਸ਼ਨ ਬਾਬਾ ਅਵਤਾਰ ਸਿੰਘ, ਸਥਾਨਕ ਕਾਰੋਬਾਰੀਆਂ ਤੇ ਸੈਂਕੜੇ ਵਲੰਟੀਅਰਾਂ ਦੇ ਸਹਿਯੋਗ ਦੇ ਨਾਲ ਸੀਵਰੇਜ ਨੂੰ ਮੋੜਿਆ ਗਿਆ, ਮੈਦਾਨ ਨੂੰ ਪੱਧਰਾ ਕੀਤਾ ਗਿਆ ਤੇ ਸਵੈ ਇੱਛੁਕ ਮਿਹਨਤ ਅਤੇ ਜਨਤਕ ਦਾਨ ਰਾਹੀਂ ਪੂਰੇ ਖੇਡ ਕੰਪਲੈਕਸ ਨੂੰ ਬਹਾਲ ਕੀਤਾ ਗਿਆ ਸੀ। ਭੰਗੂ ਦੇ ਅਨੁਸਾਰ ਬਹਾਲੀ ਦਾ ਕੰਮ, ਜਿਸ ਦੇ ਸਰਕਾਰੀ ਅਨੁਮਾਨ ਲਗਭਗ 1.2 ਕਰੋੜ ਰੁਪਏ ਸਨ, ਸਿਰਫ 4.60 ਲੱਖ ਰੁਪਏ ਦੇ ਵਿੱਚ ਭਾਈਚਾਰਕ ਸ਼ਮੂਲੀਅਤ ਦੇ ਰਾਹੀਂ ਪੇਸ਼ੇਵਰ ਤਰੀਕੇ ਦੇ ਨਾਲ ਪੂਰਾ ਕੀਤਾ ਗਿਆ ਸੀ, ਜਿਹਦੇ ਵਿੱਚ ਡੀਜ਼ਲ ਅਤੇ ਸੀਵਰੇਜ ਮੁਰੰਮਤ ਦਾ ਖਰਚਾ ਵੀ ਸ਼ਾਮਲ ਸੀ। ਅੱਜ ਬਹਾਲ ਕੀਤੇ ਗਏ ਇਸ ਕੰਪਲੈਕਸ ਦੇ ਵਿੱਚ ਰਾਸ਼ਟਰੀ ਪੱਧਰ ਦਾ ਕ੍ਰਿਕਟ ਮੈਦਾਨ, ਐਥਲੈਟਿਕ ਟਰੈਕ ਤੇ ਹੋਰ ਖੇਡ ਸਹੂਲਤਾਂ ਸ਼ਾਮਲ ਨੇ, ਜਿਨ੍ਹਾਂ ਦੀ ਰੋਜ਼ਾਨਾ ਸੈਂਕੜੇ ਵਿਦਿਆਰਥੀਆਂ ਤੇ ਖਿਡਾਰੀਆਂ ਦੇ ਵੱਲੋਂ ਵਰਤੋਂ ਕੀਤੀ ਜਾਂਦੀ ਹੈ। ਆਖਰ ਦੇ ਵਿੱਚ ਹਰਭਜਨ ਦੀ ਇਸ ਦਖਲ ਅੰਦਾਜ਼ੀ ਨੂੰ ਸਿਆਸੀ ਤੌਰ ਦੇ ਉੱਤੇ ਮਹੱਤਵਪੂਰਨ ਮੰਨਿਆ ਜਾ ਰਿਹਾ, ਕਿਉਂਕਿ ਇਹ ਇਸ ਸਮੇਂ ਆਇਆ ਜਦੋਂ ਵਿਰੋਧੀ ਧਿਰ ਆਪ ਸਰਕਾਰ ਨੇ ਤੇ ਜਿਹੜਾ ਜਨਤਕ ਅਤੇ ਖੇਡ ਬੁਨਿਆਦੀ ਢਾਂਚੇ ਦੀ ਰੱਖਿਆ ਕਰਨ ਦੇ ਵਿੱਚ ਅਸਫਲ ਰਹਿਣ ਦਾ ਦੋਸ਼ ਲਗਾ ਰਹੀ ਹੈ। ਭਾਜਪਾ ਆਗੂ ਪਹਿਲਾਂ ਹੀ ਕਾਲਜ ਦੇ ਮੈਦਾਨ ਦੇ ਵਿੱਚ ਧਾਰਮਿਕ ਪ੍ਰੋਗਰਾਮ ਦੀ ਆਗਿਆ ਦੇਣ ਦੇ ਫੈਸਲੇ ਦੀ ਆਲੋਚਨਾ ਕਰ ਚੁੱਕੇ ਹੈ। ਇਹ ਦੋਸ਼ ਲਗਾਉਂਦੇ ਹੋਏ ਕਿ ਭਾਈਚਾਰੇ ਦੇ ਦੁਆਰਾ ਮਿਹਨਤ ਦੇ ਨਾਲ ਮੁੜ ਸੁਰਜੀਤ ਕੀਤੀ ਗਈ ਇੱਕ ਪ੍ਰਤੀਕ ਖੇਡ ਸਹੂਲਤ ਨੂੰ ਨੁਕਸਾਨ ਜਿਹੜਾ ਪਹੁੰਚਾਇਆ ਗਿਆ ਹੈ। ਕੋਈ ਪਾਕਿਸਤਾਨੀ ਕਸ਼ਮੀਰ ਨਹੀਂ ਹੈ, ਇਹਦੇ ਉੱਤੇ ਗੱਲਬਾਤ ਕਰਦੇ ਹਾਂ ਅੱਗੇ ਜਾ ਕੇ। ਕਾਫੀ ਵਿਵਾਦ ਜਿਹੜਾ ਬਣਿਆ ਹੋਇਆ ਨਿਊਯਾਰਕ ਤੱਕ ਜਿਹੜੀਆਂ ਖ਼ਬਰਾਂ ਨੇ ਤੇ ਇੰਡੀਆ ਨੇ ਉਹਦੇ ਉੱਤੇ ਜਿਹੜਾ ਆਪਣਾ ਵਿਅੰਗ ਕੱਸਿਆ ਕਿ ਭਾਈ ਤੁਸੀਂ ਇਸ ਨੂੰ ਏਦਾਂ ਲਿਖ ਕਿੱਦਾਂ ਦਿੱਤਾ ਭਈ ਇਹ ਜਿਹੜਾ ਪਾਕਿਸਤਾਨ ਦਾ ਕਸ਼ਮੀਰ, ਕਹਿੰਦੇ ਉਹਦੇ ਅੰਦਰ ਕੋਈ ਕਸ਼ਮੀਰ ਨਹੀਂ ਆਉਂਦਾ। ਤੇ ਲਓ ਫਿਰ ਆਪਣੇ ਨਾਲ ਐਡਵੋਕੇਟ ਰਾਜਨ ਸੈਣੀ ਸਾਹਿਬ ਜੁੜ ਚੁੱਕੇ ਨੇ, ਉਹਨਾਂ ਦੇ ਨਾਲ ਕਰਦੇ ਹਾਂ ਸ਼ੁਰੂਆਤ। ਸਤਿ ਸ੍ਰੀ ਅਕਾਲ ਜੀ ਐਡਵੋਕੇਟ ਰਾਜਨ ਸੈਣੀ ਜੀ, ਜੀ ਨੂੰ ਜੀ ਨਿੱਘਾ ਸਵਾਗਤ ਹੈ ਜੀ।
1: ਭਾਰਾਈ ਸਾਹਿਬ ਸਤਿ ਸ੍ਰੀ ਅਕਾਲ ਜੀ ਤੇ ਸਰੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ ਸੈਣੀ ਸਾਹਿਬ, ਕੀ ਹਾਲ ਚਾਲ ਨੇ ਜੀ?
1: ਹਾਲ ਚਾਲ ਠੀਕ ਹੈ ਸਰ।
0: ਕਿਵੇਂ ਚੱਲ ਰਹੀ ਹੜਤਾਲ ਜੀ?
1: ਅੱਜ ਤਾਂ ਹੜਤਾਲ ਭਾਰਾਈ ਸਾਹਿਬ ਠੀਕ ਚੱਲ ਰਹੀ ਆ, ਚਲੋ ਸੰਘਰਸ਼ ਆ
0: ਜੀ,
1: ਪਰ ਭਾਰਾਈ ਸਾਹਿਬ ਗੱਲ ਏਦਾਂ ਹੈਗੀ ਆ ਕਿ ਜਿਸ ਮੁੱਦੇ ਨੂੰ ਲੈ ਕੇ ਹੜਤਾਲ ਆ ਜੀ, ਉਹਦੇ ਤੇ ਪਹਿਲਾਂ ਇਹਨਾਂ ਨੇ ਹਾਈ ਕੋਰਟ ਨੇ ਫਿਰ ਕਿਹਾ ਵੀ ਇਹ ਵਾਪਸ ਨਹੀਂ ਹੋਣੀ ਪਾਲਿਸੀ, ਅਸੀਂ ਇਹਦੇ ਵਿੱਚ ਅਮੈਂਡਮੈਂਟਸ ਕਰ ਦਿਆਂਗੇ, ਹੈ ਜੀ ਤੁਸੀਂ ਆਪਣੀਆਂ ਪ੍ਰਪੋਜ਼ਲ ਦੇ ਦਿਓ
0: ਜੀ।
1: ਵਕੀਲ ਮੰਗ ਕਰਦੇ ਸੀ ਵੀ ਇਹ ਟੋਟਲੀ ਜਿਹੜੀ ਹੈਗੀ ਆ ਵੀ ਇਹ ਪਾਲਿਸੀ ਅਗੇਂਸਟ ਦਾ ਪ੍ਰੋਫੈਸ਼ਨ ਆ ਜੀ, ਤੇ ਇਹ ਆਰਬਿਟਰੇਰੀ ਹੈਗਾ ਆ, ਤੁਸੀਂ ਆਪਣੀ ਮਰਜ਼ੀ ਨਾਲ ਆਪਣੇ ਬੰਦੇ ਲਾਉਣੇ ਆ ਜੀ
0: ਜੀ। ਪਰ ਤੁਸੀਂ ਇਹ ਦੇਖੋ ਇਹ ਜਿਹੜਾ, ਚਲੋ ਥੋੜੀ ਜਿਹੀ ਮੈਂ ਗੱਲ ਇਹਦੇ ਉੱਤੇ ਖੋਲਣੀ ਚਾਹਾਂਗਾ, ਜਿਵੇਂ ਕਿ ਚਲੋ ਆਪਾਂ ਕਾਰਪੋਰੇਟ ਦੀ ਗੱਲ ਕਰਦੇ ਹਾਂ, ਕੱਲਾ ਕਾਰਪੋਰੇਟ ਖੇਤੀਬਾੜੀ ਦੇ ਸੈਕਟਰ ਦੇ ਵਿੱਚ ਹੀ ਨਹੀਂ, ਹੋਰ ਛੋਟੇ ਕਾਰੋਬਾਰ ਜਿਹੜੇ ਨੇ ਜਾਂ ਇੰਡੀਪੈਂਡੈਂਟ ਜਿਹੜੇ ਸੈਲਫ ਇੰਪਲਾਇਰ ਨੇ ਜਾਂ ਹੋਰ ਸਾਰੀਆਂ ਚੀਜ਼ਾਂ ਨੇ, ਉਹਨਾਂ ਦੀਆਂ ਵੀ ਵੱਡੀਆਂ ਵੱਡੀਆਂ ਕੰਪਨੀਆਂ ਕੈਪਚਰ ਕਰਨ ਦੇ ਵਿੱਚ ਲੱਗੀਆਂ ਹੋਈਆਂ ਨੇ ਕਿ ਵੱਡੀਆਂ ਵੱਡੀਆਂ ਟੀਮਾਂ ਹੋਣਗੀਆਂ, ਉਹਨਾਂ ਦੇ ਅੰਡਰ ਹੀ ਕੇਸ ਚੱਲਣਗੇ, ਉਹਨਾਂ ਦੇ ਅੰਡਰ ਹੀ ਜਿੰਨਾ ਕਹਿ ਸਕਦੇ ਆ ਛੋਟਾ ਇੱਕ ਜਿਹੜਾ ਆਪਣਾ ਨਿੱਜੀ ਕਾਰੋਬਾਰ ਕਰਦਾ ਮਾੜਾ ਮੋਟਾ ਰੋਜ਼ੀ ਰੋਟੀ ਕਮਾਉਂਦਾ ਹੈ, ਕਿ ਉਹਦੇ ਨਾਲ ਬੇਰੋਜ਼ਗਾਰੀ ਹੋਰ ਜਿਹੜੀ ਹੈ ਉਹਨੂੰ ਜਿਹੜਾ ਰਾਹ ਨੀ ਪੱਧਰਾ ਹੋਵੇਗਾ ਜੀ।
1: ਬਿਲਕੁਲ ਜੀ, ਪ੍ਰੋਫੈਸ਼ਨ ਤਾਂ ਖਤਮ ਹੀ ਹੋ ਜਾਏਗਾ
0: ਜੀ।
1: ਸਰਕਾਰ ਦਾ ਇੱਕ ਏਜੰਸੀ ਆ ਬੰਦੇ ਨੂੰ ਫੜ ਕੇ ਲਿਆਏਗੀ ਕਿ ਦੋਸ਼ੀ ਹੈਗਾ ਜੀ, ਸਰਕਾਰ ਦਾ ਹੀ ਵਕੀਲ ਦੂਜੇ ਪਾਸਿਓਂ ਖੜਾ ਹੋ ਜਾਏਗਾ
0: ਜੀ,
1: ਹਾਂਜੀ ਨਹੀਂ ਜੀ ਇਹ ਬੇਦੋਸ਼ ਆਇਆ ਜੀ, ਬੰਦੇ ਨੂੰ ਤਾਂ ਕੋਈ ਫਰਕ ਨੀ ਪਿਆ ਜੀ,
0: ਜੀ
1: ਉਹ ਚੁੱਪ ਕਰਕੇ ਜਿਹੜਾ ਹੈਗਾ ਜੀ, ਐਕਚੁਅਲ ਕ੍ਰਿਮੀਨਲ ਵੀ ਹੈਗਾ, ਲੁੱਟਾਂ ਖੋਹਾਂ ਕਿਉਂ ਵੱਧ ਰਹੀਆਂ ਜੀ
0: ਜੀ,
1: ਕਿਉਂਕਿ ਉਹਨਾਂ ਦੇ ਉਹਨਾਂ ਨੂੰ ਲੀਗਲ ਪ੍ਰੋਸੈਸ ਜਿਹੜੀ ਹੈਗੀ ਆ ਉਹ ਪੇਨਫੁਲ ਲੱਗਦੀ ਨੀ ਜੀ,
0: ਜੀ
1: ਉਹ ਆਉਂਦੇ ਆ ਚੁੱਪ ਕਰਕੇ ਆਪਣੀ ਜਮਾਨਤ ਕਰਾਉਂਦੇ, ਚਾਰ ਦਿਨ ਜਿਹੜੇ ਅੰਦਰ ਰਹਿੰਦੇ ਆ ਚਾਰਾਂ ਦਿਨਾਂ ਬਾਅਦ ਜਮਾਨਤ ਆਪਣੇ ਆਪ ਕਰਵਾ ਲੈਂਦੇ ਆ ਜੀ, ਨਾ ਕੋਈ ਜਮਾਨਤ ਹੀ ਲਿਆਉਣ ਦੀ ਲੋੜ ਆ, ਉਹਨਾਂ ਦਾ ਇੱਕ ਪਰਸਨਲ ਬੌਂਡ ਹੋ ਜਾਂਦਾ ਹੈ ਜੀ, ਉਹ ਕਾਗਜ਼ ਤੇ ਸਾਈਨ ਕਰਦੇ ਆ ਤੇ ਚਲ ਜਾਂਦੇ ਆ ਜੀ, ਤੇ ਮੁੜ ਕੇ ਫੇਰ ਉਸੇ ਕਾਰੋਬਾਰ ਚ ਲੱਗ ਜਾਂਦੇ ਆ ਜੀ।
0: ਬਿਲਕੁਲ ਹੈ ਜੀ, ਜੀ ਬਿਲਕੁਲ।
1: ਪੰਜਾਬ ਨੂੰ ਅਪਰਾਧੀਆਂ ਦਾ ਅੱਡਾ ਥੋੜਾ ਬਣਾ ਦੇਣਾ ਜੀ, ਅਪਰਾਧੀਆਂ ਨੂੰ ਜੇ ਤੁਸੀਂ ਇੰਨਾ ਸੰਘਰਸ਼ਣ ਦਿਓਗੇ ਤੇ ਉਹਦੇ ਨਾਲ ਜਿਹੜਾ ਹੈਗਾ ਸਿਚੁਏਸ਼ਨ ਜਿਹੜੀ ਆ ਵਰਸ ਹੀ ਹੋਏਗੀ
0: ਜੀ।
1: ਦੂਜੀ ਬੇਨਤੀ ਇਹ ਹੈਗੀ ਆ ਕਿ ਦੇਖੋ ਐਡਾ ਵੱਡਾ ਵਿਵਾਦ ਚੱਲ ਰਿਹਾ ਹੈਗਾ ਆ, ਤੇ ਉਹ ਅੱਗ ਦੇ ਉੱਤੇ ਤੇਲ ਪਾਉਣ ਦਾ ਕੰਮ ਇਹ ਕੀਤਾ ਕਿ ਹੁਣੇ ਹੁਣੇ ਖਬਰ ਆਈ ਹੈਗੀ ਕਿ ਚਾਰ ਬੰਦੇ ਅੱਜ ਹੋਰ ਲਾਤੇ ਆ ਜੀ ਉਹਨਾਂ ਨੇ।
0: ਅੱਛਾ ਜੀ, ਕਿਆ ਬਾਤ।
1: ਹਾਂਜੀ, ਉਹ ਇਸ ਉਹ ਤੁਸੀਂ ਦੇਖੋ ਨਾ ਪੂਰਾ ਪੰਜਾਬ, ਅੱਜ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਵੀ ਜਿਹੜੀ ਹੈਗੀ ਆ ਉਹ ਵੀ ਹੜਤਾਲ ਤੇ ਸੀ,
0: ਬੰਦ ਰਹੀਆਂ ਨੇ,
1: ਕਿਉਂਕਿ ਚੀਫ ਜਸਟਿਸ ਨੇ ਵਕੀਲਾਂ ਨੂੰ ਸ਼ੇਮਫੁਲ ਕਹਿ ਦਿੱਤਾ
0: ਜੀ।
1: ਹੈ ਜੀ, ਹੁਣ ਗੱਲ ਤਾਂ ਇਹ ਹੈਗੀ ਆ ਕਿ ਆਪਣੇ ਹੱਕ ਪ੍ਰਤੀ ਜਿਹੜਾ ਆ ਉਹ ਆਵਾਜ਼ ਉਠਾਉਣੀ ਉਹ ਸ਼ੇਮਫੁਲ ਕਦੋਂ ਤੋਂ ਹੋ ਗਿਆ
0: ਜੀ।
1: ਤੋਂ ਇਸ ਕਰਕੇ ਜਿਹੜਾ ਆ ਲੱਗਦਾ ਆ ਕਿ ਪਰ ਭਰਾ ਸਾਹਿਬ ਦੇਖੋ ਨਾ ਲੋਸ ਹੋ ਰਿਹਾ ਤੇ ਹੁਣ ਕੋਰਟਾਂ ਦੇ ਮਤਲਬ ਬੰਦ ਹੋਣ ਨਾਲ ਜਾਂ ਮਤਲਬ ਹੜਤਾਲ ਹੋਣ ਨਾਲ ਜੀ ਸਾਡੀ ਰੋਜੀ ਰੋਟੀ ਦਾ ਜਿਹੜਾ ਫਰਕ ਪੈਂਦਾ ਜਿਹੜੇ ਲੋਕਾਂ ਉੱਥੇ ਕੇਸ ਨਵੇਂ ਕਰਨੇ ਆ ਜਿਹਦੇ ਵਿੱਚ ਉਹਨਾਂ ਨੂੰ ਇਮੀਡੀਏਟ ਰਿਲੀਫ ਚਾਹੀਦੀ ਆ ਜੀ, ਉਹ ਕੇਸ ਪੈਂਡਿੰਗ ਪਏ ਹੈਗੇ ਜੀ, ਵੀ ਜਦ ਤੱਕ ਜਿਹੜਾ ਹੈਗਾ ਆ ਕੋਰਟਾਂ ਪੂਰੀ ਤਰ੍ਹਾਂ ਸਮੂਥਲੀ ਵਰਕ ਨਹੀਂ ਕਰਦੀਆਂ ਅਸੀਂ ਫਾਈਲ ਨਹੀਂ ਕਰਦੇ
0: ਜੀ।
1: ਸੋ ਇਸ ਕਰਕੇ ਜਿਹੜਾ ਆ ਲੰਬੇ ਸਮੇਂ ਤੱਕ ਸਾਨੂੰ ਮੈਨੂੰ ਲੱਗਦਾ ਹੈ ਸੰਘਰਸ਼ ਕਰਨਾ ਪਊਗਾ ਜੀ। ਪ੍ਰੋਫੈਸ਼ਨ ਵੈਸੇ ਓਵਰਆਲ ਜੋ ਇਹਨਾਂ ਦੀਆਂ ਸਰਕਾਰਾਂ ਦੀਆਂ ਪਾਲਿਸੀਆਂ ਨਾ ਜੀ, ਉਹ ਇਹਨਾਂ ਨੇ ਪ੍ਰੋਫੈਸ਼ਨ ਨੂੰ ਖਤਮ ਹੀ ਕਰ ਦੇਣਾ ਜੀ।
0: ਬਿਲਕੁਲ ਹੈ ਜੀ,
1: ਹੈਗਾ ਕੀ ਹੈ ਜੀ ਕਿ ਤੁਸੀਂ ਕਾਰਪੋਰੇਟ ਦੀ ਗੱਲ
0: ਜੀ,
1: ਸਰ ਕਾਰਪੋਰੇਟ ਦੀ ਗੱਲ ਤੋਂ ਜਨਾਬ ਕਰਦੇ ਹੈਗੇ ਆ ਜੀ, ਕਾਰਪੋਰੇਟ ਇੱਕ ਅਲੱਗ ਚੀਜ਼ ਹੈਗੀ ਆ, ਜਦੋਂ ਸਰਕਾਰਾਂ ਹੀ ਕਾਰਪੋਰੇਟ ਬਣ ਜਾਣ
0: ਜੀ,
1: ਸਾਡੀ ਹਾਈ ਕੋਰਟ ਜਿਹੜੀ ਹੈ, ਜਦੋਂ ਹਾਈ ਕੋਰਟ ਜਾਂ ਸੁਪਰੀਮ ਕੋਰਟ ਜਿਹੜੀ ਹੈਗੀ ਆ ਉਹ ਇਸ ਤਰੀਕੇ ਨਾਲ ਐਕਟ ਕਰੇ ਕਿ ਹਾਂ ਜੀ ਕਿ ਉਹਨਾਂ ਨੇ ਇਸ ਢਾਂਚੇ ਨੂੰ ਲਿਆਉਣਾ ਹੈਗਾ ਆ ਜਿਹਦੇ ਨਾਲ ਜਿਹੜਾ ਆ ਕਿ ਆਮ ਬੇਰੁਜ਼ਗਾਰੀ ਵਧੇ ਤੇ ਜਸਟਿਸ ਜਿਹੜਾ ਆ ਕੁਛ ਇੱਕ ਬੰਦਿਆਂ ਦੇ ਹੱਥਾਂ ਦੇ ਵਿੱਚ ਹੀ ਰਹਿ ਜਾਏ
0: ਜੀ, ਕਿਉਂਕਿ ਉਹ ਮਤਲਬ ਜਿਹੜਾ ਐਪਰੀਸ਼ੀਏਟ ਕਰ ਰਹੇ ਨਾ ਉਸ ਚੀਜ਼ ਨੂੰ ਕਿ ਇਹ ਵਧੀਆ ਚੀਜ਼ ਆ, ਜਿੱਦਾਂ ਮੋਦੀ ਸਾਹਿਬ ਕਿਸਾਨੀ ਨੂੰ ਕਰਦੇ ਸੀਗੇ ਵੀ ਤੁਹਾਡੇ ਲਈ 3 ਕਾਨੂੰਨ ਲਿਆਂਦੇ ਆ ਫਾਇਦੇ ਵਾਲੇ ਆ, ਉਹੀ ਚੀਜ਼ ਜਿਹੜੀ ਉਹ ਕੁਝ ਲੋਕ ਹੈਗੇ ਉਹ ਗੱਲ ਇਦਾਂ ਹੈਗੀ ਆ ਇਸ ਚੀਜ਼ ਦੀ,
1: ਹੂ ਆਰ ਦਾ ਪਰਸਨ ਹੂ ਆਰ ਅਪੁਆਇੰਟਡ ਸਰ, ਪਤਾ ਕੌਣ ਆ ਜੀ, ਉਹ ਇਹਨਾਂ ਦੇ ਕਿੱਥੇ ਐਂਡ ਕਿੰਨੇ ਆ ਜੀ,
0: ਜੀ
1: ਆਪਣੇ ਰਿਸ਼ਤੇਦਾਰ ਸੈੱਟ ਕਰਨੇ ਆ ਜੀ,
0: ਜੀ
1: ਉਹਦੇ ਵਿੱਚ ਨਾ ਤਾਂ ਕੋਈ ਐਗਜ਼ਾਮ ਨਾ ਕੋਈ ਇੰਟਰਵਿਊ, ਆਰਬਿਟਰੇਰੀ ਪਤਾ ਨਹੀਂ ਆ ਜਾਂਦਾ ਵੀ ਚਾਰ ਬੰਦਿਆਂ ਦੇ ਨਾਂ ਆ ਗਏ, ਜਿਹਨਾਂ ਦੀ ਪਹੁੰਚ ਹੈਗੀ ਆ ਉਹ ਬਣ ਜਾਣਗੇ ਜੀ, ਆਰਾਮ ਨਾਲ ਚੁੱਪ ਕਰਕੇ 70,000 ਰੁਪਇਆ ਤਨਖਾਹ ਆ ਜੀ, ਬਾਅਦ ਵਿੱਚ 1.5 ਲੱਖ ਕਰ ਦੇਣੀ ਇਹਨਾਂ ਨੇ।
0: ਬਿਲਕੁਲ ਹੈ ਜੀ, ਬਿਲਕੁਲ
1: ਹੌਲੀ ਹਾਂਜੀ। ਉਹ ਤੋਂ ਇਲਾਵਾ ਜਿਹੜਾ ਹੈਗਾ ਆ ਕਿ ਉਹ ਤੋਂ ਇਲਾਵਾ ਜਿਹੜੀ ਉਹਦੇ ਵਿੱਚ ਕਰਪਸ਼ਨ ਹੋ ਰਹੀ ਆ ਹਿਡਨ, ਉਹ ਅਲੱਗ ਚੀਜ਼ ਹੈਗੀ ਆ ਜੀ, ਕਿਉਂਕਿ ਅਸੀਂ ਬੋਲ ਨਹੀਂ ਸਕਦੇ, ਕਿਉਂਕਿ ਇਹ ਸਾਡੇ ਕੋਲ ਅਸੀਂ ਉਹਨੂੰ ਚੀਜ਼ ਨੂੰ ਐਸਟੈਬਲਿਸ਼ ਨਹੀਂ ਕਰ ਸਕਦੇ
0: ਜੀ,
1: ਔਨ ਏਅਰ ਅਸੀਂ ਉਹੀ ਗੱਲ ਕਰ ਸਕਦੇ ਹੈਗੇ ਆ ਜਿਹੜੀ ਚੀਜ਼ ਸਾਨੂੰ ਜਿਹੜੀ ਹੈਗੀ ਐਪਰੈਂਟਲੀ ਦਿਸਦੀ ਆ ਔਰ ਐਪਰੈਂਟਲੀ ਅਸੀਂ ਉਹਨੂੰ ਸਾਬਤ ਕਰ ਸਕਦੇ ਆ ਜੀ।
0: ਬਿਲਕੁਲ ਹੈ ਜੀ, ਬਿਲਕੁਲ।
1: ਬਟ ਅੰਡਰ ਦਾ ਕਾਰਪੇਟ ਤਾਂ ਬਹੁਤ ਕੁਛ ਹੈਗਾ ਜੀ,
0: ਹੈਗਾ ਜੀ,
1: ਜਿਹੜਾ ਕਿ ਵਕੀਲਾਂ ਨੂੰ ਤਾਂ ਪਤਾ ਪਰ ਆਮ ਜਨਤਾ ਨੂੰ ਓਨਾ ਚਿਰ ਤੱਕ ਅਸੀਂ ਬੋਲ ਕੇ ਨਹੀਂ ਦੱਸ ਸਕਦੇ ਜਦ ਤੱਕ ਅਸੀਂ ਜਿਹੜਾ ਹੈਗਾ ਆ ਉਸ ਚੀਜ਼ ਨੂੰ ਸਾਬਤ ਨਾ ਕਰ ਸਕਦੇ ਹੋਈਏ। ਕਈ ਚੀਜ਼ਾਂ ਸੱਚਾਈ ਹੁੰਦੀਆਂ ਹੈਗੀਆਂ ਆ ਪਰ ਸੱਚਾਈ ਤੋਂ ਬਾਵਜੂਦ ਵੀ ਫੇਰ ਉਹ ਜਿਹੜਾ ਹੈਗਾ ਆ ਦੇਖੋ ਇਹਨਾਂ ਕੇਸਾਂ ਦੀਆਂ ਅਪੀਲਾਂ ਕਿੱਥੇ ਜਾਂਦੀਆਂ ਹੈਗੀਆਂ ਆ, ਉਹ ਉੱਪਰ ਉਹਨਾਂ ਜੱਜਾਂ ਦੇ ਬੱਚਿਆਂ ਕੋਲ ਜਾਂਦੀਆਂ ਹੈਗੀਆਂ ਜਿਹੜੇ ਉੱਥੇ ਪ੍ਰੈਕਟਿਸ ਕਰਦੇ ਉੱਪਰ
0: ਜੀ।
1: ਸਰ ਸਫਰਰ ਜਿਹੜੇ ਹੈਗੇ ਆ ਬਹੁਤ ਸਾਰੇ ਆ ਜੀ,
0: ਬਿਲਕੁਲ
1: ਇਹ ਐਵੇਂ ਨੀ ਸਾਰੇ ਵਕੀਲ ਜਿਹੜੇ ਹੈਗੇ ਆ ਇਕਦਮ ਜਿਹੜੇ ਆ ਸੜਕਾਂ ਤੇ ਆ ਗਏ, ਉਹ ਇਸੇ ਕਰਕੇ ਆ ਜੀ।
0: ਹੁਣ
1: ਹੋਰ ਕੀ ਆ ਸਾਡੇ ਕੋਲ ਤਾਂ ਦੇਖੋ ਇੱਕ ਪੜ੍ਹੀ ਲਿਖੀ ਕਲਾਸ ਹੈਗੀ ਆ ਜੀ, ਇਹ ਤਾਂ ਇੰਨਾ ਕੀ ਕਰ ਸਕਦੇ ਕਿ ਸੰਕੇਤਕ ਤੌਰ ਤੇ ਭੁੱਖ ਹੜਤਾਲ ਕਰ ਲਈ ਜੀ, ਉਹ ਵੀ ਅਸੀਂ 10 ਵਜੇ ਤੋਂ ਲੈ ਕੇ ਤੇ 5 ਵਜੇ ਤੱਕ ਜਿਹੜਾ ਆ ਇਹ ਪੈਂਦੇ ਆ ਜੀ, ਵੱਡੀਆਂ ਬਾਰਾਂ ਚ 10-10 20-20 ਬੰਦੇ ਬਹਿੰਦੇ, ਛੋਟੀਆਂ ਬਾਰਾਂ ਚ 5-5, 7-7 ਬੰਦੇ ਬਹਿੰਦੇ ਆ ਜੀ।
0: ਬਿਲਕੁਲ ਹੈ ਜੀ,
1: ਪਰ ਹੁਣ ਪਰ ਜੇ ਸਰਕਾਰ ਤੇ ਸਿਰਫ ਉਹਨਾਂ ਨੂੰ ਜਿਹੜਾ ਹੈਗਾ ਆ ਉਹਨਾਂ ਨੂੰ ਆਪਣਾ ਕੰਮ ਚੱਲਦਾ ਚਾਹੀਦਾ ਆ, ਉਹਨਾਂ ਨੂੰ ਵਕੀਲਾਂ ਦੀ ਰੋਜੀ ਰੋਟੀ ਨਾਲ ਕੋਈ ਮਤਲਬ ਨਹੀਂ, ਉਹਨਾਂ ਨੂੰ ਕੋਈ ਮਤਲਬ ਨਹੀਂ ਕਿ ਪਬਲਿਕ ਵੀ ਹਰਾਸ ਹੋ ਰਹੀ ਹੈਗੀ ਆ ਜੀ।
0: ਬਿਲਕੁਲ,
1: ਇਸ ਕਰਕੇ ਜਸਟਿਸ ਦਾ ਕਨਸੈਪਟ ਹੀ ਜਿਹੜਾ ਹੈਗਾ ਟੋਟਲੀ ਖਤਮ ਹੁੰਦਾ ਜਾ ਰਿਹਾ
0: ਜੀ। ਤੇ ਸੈਣੀ ਸਾਹਿਬ ਆਪਣੇ ਨਾਲ ਡਾਕਟਰ ਪੱਟੀ ਸਾਹਿਬ ਜੁੜੇ ਨੇ, ਉਹਨਾਂ ਦੀ ਗੱਲਬਾਤ ਸੁਣ ਕੇ ਫਿਰ ਆਪਾਂ ਕੰਟੀਨਿਊ ਕਰਦੇ ਹਾਂ। ਸਤਿ ਸ੍ਰੀ ਅਕਾਲ ਪੱਟੀ ਸਾਹਿਬ, ਸਵਾਗਤ ਹੈ ਜੀ ਇਹਨੂੰ ਜੀ।
2: ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ, ਸੋਰੀ ਮੈਂ ਸੈਣੀ ਸਾਹਿਬ ਨੂੰ ਰੁਕਿਆ
1: ਜੀ। ਨਹੀਂ ਨਹੀਂ
0: ਕੋਈ ਗੱਲ ਨਹੀਂ, ਕੰਟੀਨਿਊ ਪਲੀਜ਼।
2: ਸਤਿ ਸ੍ਰੀ ਅਕਾਲ
0: ਜੀ ਇਹਨੂੰ
2: ਜੀ। ਐਕਚੁਅਲੀ ਨਾ ਮੇਰੀ ਨੀਂਦ ਲੇਟ ਹੋ ਜਾਂਦੀ ਹੈ, ਮੈਂ ਕੁਦਰਤੀ ਅੱਜ ਵੈਸੇ ਲੇਟ ਹੋ ਗਿਆ ਸੀ
0: ਜੀ।
2: ਇੱਕ ਮੇਰੇ ਨਾ ਫੋਨ ਦੀ ਸਕਰੀਨ ਹਿੱਲੀ ਹੋਈ ਹੈ ਤਾਂ ਕਰਕੇ ਉਹ ਪ੍ਰੋਗਰਾਮ ਕੱਟਿਆ ਜਾਂਦਾ
0: ਜੀ।
2: ਸਭ ਤੋਂ ਪਹਿਲਾਂ ਸੈਣੀ ਸਾਹਿਬ ਨੂੰ ਪੁੱਛੋ ਵੀ ਇਹਨਾਂ ਦਾ ਵਜਨ ਤਾਂ ਨੀ ਘਟ ਗਿਆ ਭੁੱਖ ਹੜਤਾਲ ਕਰਕੇ?
0: ਨਹੀਂ ਨਹੀਂ ਅਜੇ ਤਾਂ ਪਹਿਲਾਂ ਦੇਣਾ ਜੀ, ਉਹਦਾ ਸਮਾਂ ਵਧੀਆ
2: ਲੱਗਦਾ
0: ਆ ਜਾਣੀ ਹੋਰ
2: ਹਾਰ ਤੇ ਵਾ ਨੀ ਹਾਰ ਤੇ ਕਾਫੀ ਦਿਨਾਂ ਦੇ ਪਾਈ ਫਿਰਦੇ
0: ਜੀ ਸੈਣੀ ਸਾਹਿਬ।
1: ਹਾਂਜੀ ਹਾਰ ਇਸ ਕਰਕੇ ਜਿਹੜੇ ਬੰਦਿਆਂ ਨੇ ਜਿਹੜਾ ਹੈਗਾ ਆ ਵਲੰਟੀਅਰ ਹੁੰਦੇ ਆ ਜਿਹਨਾਂ ਨੇ ਭੁੱਖ ਹੜਤਾਲ ਕਰ ਰਹੇ ਆ ਉਹਨਾਂ ਨੂੰ ਸਵੇਰੇ ਹਾਰ ਪਾ ਕੇ ਬਿਠਾ ਲਿਆ ਜਾਂਦਾ ਜੀ ਉੱਥੇ।
0: ਬਿਲਕੁਲ ਡਿਊਟੀ ਲੱਗੀ ਸੀ
2: ਤੁਸੀਂ ਪਾਏ ਸੀ?
0: ਹਾਂਜੀ
1: ਹਾਂਜੀ ਜਦੋਂ ਜੇ ਕਿਤੇ ਚੜਾਈ ਕਰ ਜਾਏ ਤੇ ਇਹੀ ਫੋਟੋ ਸਾਡੀ ਬਾਅਦ ਚ ਕੰਮ ਆ ਜਾਏ, ਇਸ ਕਰਕੇ ਪਾ ਲਈ ਦੇ ਜੀ। ਤੇ ਫੋਟੋ ਤੇ ਹਾਰ ਪਾਉਣ ਦੀ ਲੋੜ ਨੀ ਹੁੰਦੀ, ਹਾਰ ਵਾਲੀ ਫੋਟੋ ਹੀ ਲਾ ਲਈ ਦੀ ਹੈ ਜੀ।
0: ਕਿਆ ਬਾਤ ਹੈ!
2: ਮੈਂ ਤੁਹਾਨੂੰ ਸਲਾਹ ਦੇਣੀ ਸੀ ਵੀ ਜਦੋਂ 5-10 ਦਿਨ ਭੁੱਖਾ ਰਹਿੰਦਾ ਨਾ ਇਨਸਾਨ
0: ਜੀ,
2: ਰੀਫੀਡਿੰਗ ਸਿੰਡਰੋਮ ਦੀ ਪ੍ਰੋਬਲਮ ਆਉਂਦੀ ਹੁੰਦੀ ਹੈ, ਜੇ ਕੋਈ ਆਏਗੀ ਤੇ ਸਾਨੂੰ ਕਾਲ ਕਰ ਲਿਆ
0: ਜੀ।
1: ਵੱਡੀ ਸਾਹਿਬ ਬਹੁਤ ਮਿਹਰਬਾਨੀ, ਤੁਸੀਂ ਇੰਨਾ ਸੋਚਦੇ ਹੈਗੇ ਆ, ਇੱਕ ਦਿਨ ਨਾਲ ਮੈਨੂੰ ਕੋਈ ਫਰਕ ਨਹੀਂ ਪੈਣਾ, ਵੈਸੇ ਚੰਗੀ ਗੱਲ ਆ
0: ਜੀ।
1: ਤੇ ਬਾਕੀ ਜਾਣਾ ਕਿੱਥੇ ਆ ਜੀ, ਮੁੜ ਕੇ ਤੁਹਾਡੇ ਕੋਈ ਆਉਣਾ
0: ਜੀ?
2: ਉਹ ਕਈ ਵਾਰੀ ਨਾ ਫਿਰ ਆ ਜਾਂਦੀਆਂ ਨਾ, ਹੁਣ ਪਤਾ ਨੀ ਤੁਹਾਡੀ ਭੁੱਖ ਹੜਤਾਲ ਕੀ ਹੁੰਦੇ ਵੀ ਜਿੰਨਾ ਚਿਰ ਮਸਲਾ ਹੱਲ ਨੀ ਹੁੰਦਾ ਓਨਾ ਚਿਰ ਤੱਕ ਅੱਗੇ 2-4 ਘੰਟੇ ਦੀ ਇਹ ਤੁਹਾਨੂੰ ਤੁਹਾਨੂੰ ਪਤਾ ਹੋਊਗਾ ਜੀ।
0: ਜੀ ਨਹੀਂ ਮਹੀਨਾ ਹੋ ਗਿਆ ਵੈਸੇ ਤਾਂ ਜੀ।
2: ਚਲੋ ਬਾਕੀ ਵੀ ਇਹ ਆ ਵੀ ਵੇਖੋ ਤੁਸੀਂ ਕੀਤੀ ਸੈਣੀ ਸਾਹਿਬ ਅਪਰਾਧੀਆਂ ਦੀ, ਲਗਭਗ ਪੰਜਾਬ ਦਾ ਅਪਰਾਧੀਆਂ ਦਾ ਅੱਧ ਪਚੱਦਾ ਅੱਡਾ ਤਾਂ ਬਣ ਹੀ ਗਿਆ ਜੀ
0: ਜੀ।
2: ਬਾਕੀ ਚਲੋ ਕਾਨੂੰਨ ਆ, ਤੁਸੀਂ ਜ਼ਿਆਦਾ ਜਾਣਦੇ ਹੋ ਸਾਡੇ ਨਾਲੋਂ ਜੀ, ਮੈਨੂੰ ਤੇ ਇਸ ਚੀਜ਼ ਬਾਰੇ ਵੀ ਬਹੁਤਾ ਪਤਾ ਨਹੀਂ ਗਾ
0: ਜੀ।
2: ਹੁਣ ਪੰਜਾਬ ਦੀ ਸਿਆਸਤ ਕਿੱਧਰ ਨੂੰ ਜਾ ਰਹੀ ਆ, ਹੁਣ ਅੰਮ੍ਰਿਤਪਾਲ ਹੋਣਾ ਨੇ ਕੀ ਕੀਤਾ ਜਾ ਕੇ ਉੱਥੇ ਚੰਡੀਗੜ੍ਹ
0: ਜੀ,
2: ਵੀ ਤੁਸੀਂ ਜਿਹੜਾ ਦੇਣਾ ਆਪਣਾ ਕੋਈ ਡਿਮਾਂਡਸ ਨੇ ਤੁਹਾਡੀਆਂ, ਪਹਿਲੀ ਗੱਲ ਤੇ ਵੀ ਜਿਹੜੇ ਬੰਦੀ ਸਿੰਘ ਕੀ ਉਹ ਸੀਐਮ ਦੇ ਵੱਸ ਚ ਹੈਗੇ ਨੇ, ਰਿਹਾ ਕਰਨੇ?
0: ਨਹੀਂ ਜੀ।
2: ਫੇਰ ਵੀ ਤੁਸੀਂ ਉੱਥੇ ਜਾ ਕੇ 4 ਬੰਦੇ ਜਾ ਕੇ ਵੀ ਤਾਂ ਤੁਸੀਂ ਉਹ ਮੰਗ ਪੱਤਰ ਜਾਂ ਜੋ ਵੀ ਤੁਹਾਡਾ ਹੈਗਾ ਤੁਸੀਂ ਦੇ ਕੇ ਆ ਸਕਦੇ ਜੇ ਨਾ
0: ਜੀ।
2: ਤੇ ਜਿਹੜੀ ਇੰਨੀ ਹੁੱਲੜਬਾਜੀ ਦੂਜੀ ਤੀਜੀ ਆ, ਇਹ ਕਿੱਧਰ ਨੂੰ ਜਾ ਰਿਹਾ ਕੰਮ
0: ਜੀ?
2: ਫੇਰ ਉੱਥੇ ਜੋ ਤੁਹਾਨੂੰ ਪਤਾ ਹੀ ਹੈ ਫਿਰ ਜੋ ਕੁਛ ਹੋਇਆ ਸਾਰਾ, ਤੁਸੀਂ ਜ਼ਿਆਦਾ ਸਾਡੇ ਨਾਲੋਂ ਸੁਣਦੇ ਜਾਣ ਸਮਝਦੇ ਹੋ
0: ਜੀ।
2: ਫਿਰ ਅੱਜ ਮੇਰਾ ਖਿਆਲ ਥੋੜਾ ਜਿਹਾ ਮੈਂ ਸੁਣਿਆ ਸੀ ਵੀ ਸ਼ਾਇਦ ਇਹਨਾਂ ਤੇ ਐਫ ਆਈ ਆਰ ਵੀ ਦਰਜ ਹੋ ਗਈਆਂ ਨੇ ਬੰਦਿਆਂ ਦੇ,
0: 42 ਸਾਹਿਬ ਤੇ ਪਲੱਸ 14 ਜਾਣੇ ਤੇ ਹੋਏ
2: ਤੇ ਉਹ ਜਿਹੜੇ ਹਿਸਾਬ ਨਾਲ ਧਾਰਾਂ ਲੱਗੀਆਂ ਨੇ ਉਹ ਤਾਂ ਚਲੋ ਸੈਣੀ ਸਾਹਿਬ ਵੀ ਐਕਸਪਲੇਨ ਕਰ ਸਕਦੇ ਆ,
0: ਪਰ
2: ਮੇਰੇ ਅਕੋਰਡਿੰਗ ਵੀ ਹੀਰੋ ਬਣਾਉਣ ਵਾਸਤੇ ਹੋਣਾ ਕਿਤੇ ਇਹਨਾਂ ਵੇਖੇ ਸਾਰੇ ਬੰਦੇ MLA ਬਣ ਜਾਣ ਪੰਜਾਬ ਚ
0: ਜੀ,
2: ਕਿਉਂਕਿ ਬੰਦੇ ਸਜ਼ਾ ਤਾਂ ਬਹੁਤੀ ਜ਼ਿਆਦਾ ਹੋਣੀ ਨੀ ਇਹਦੇ ਚ, ਉਹ ਥੋੜਾ ਬੜਾ ਕੱਟ ਕੇ ਤੇ ਹੋਰ
0: ਜੀ
2: MLA ਬਣਨਾ ਤੇ ਮੇਰਾ ਖਿਆਲ ਚਾਂਸ ਸਾਰਿਆਂ ਦੇ ਬੰਦੇ ਇਹਨਾਂ ਨੇ ਲਾਇਆ ਹੀ ਉਹਨਾਂ ਦੇ ਜਿਹੜੇ ਜਿਹੜੇ ਬੰਦਿਆਂ ਨੇ MLA ਬਣਨਾ ਵਾ
0: ਜੀ।
2: ਸਾਜਿਸ਼ਾਂ ਕਿਵੇਂ ਦੀਆਂ ਨੇ, ਕਿੱਧਰ ਨੂੰ ਜਾ ਰਹੀਆਂ ਨੇ
0: ਜੀ?
2: ਦੂਜੇ ਬਣੇ ਜਥੇਦਾਰ ਸਾਹਿਬ ਤੇ ਸਰਕਾਰ ਦਾ ਪੰਗਾ ਪਿਆ ਹੋਇਆ
0: ਜੀ।
2: ਜਥੇਦਾਰ ਸਾਹਿਬ ਪਹਿਲਾਂ ਕਹਿੰਦੇ ਵੀ ਉਹ ਕਮੇਟੀ ਬਣਾਓ ਕਾਨੂੰਨ ਬਦਲੋ, ਹੁਣ ਕਹਿੰਦੇ ਹੁਣ ਦੂਜੇ ਬੰਨੇ ਹੋ ਗਏ ਫੇਰ?
0: ਨਹੀਂ ਉਹ ਤਾਂ ਆਪਣੇ ਸਟੈਂਡ ਦੇ ਉੱਤੇ ਹੀ ਨੇ, ਉਹ ਇਹਨਾਂ ਨੇ ਸਲਾਹ ਮਸ਼ਵਰਾ ਨਹੀਂ ਕੋਈ ਨਹੀਂ ਕੀਤਾ ਜੀ, ਫਿਰ ਉਸੇ ਤਰ੍ਹਾਂ ਹੀ ਮਤਲਬ ਕਿ ਸ਼ੁਰੂ ਕਰ ਦਿੱਤਾ ਕੰਮ, ਇਹ ਸਾਹਮਣੇ ਆ ਰਿਹਾ ਜੀ।
2: ਨਹੀਂ ਉਹ ਚਲੋ ਖਰੜਾ ਤੇ ਵੇਖੋ ਜੀ, ਸਰਕਾਰ ਤੇ ਵੇਖੋ ਜੀ, ਸਿਆਸਤ ਕਰੂਗੀ ਕਰੂਗੀ
0: ਜੀ।
2: ਉਹ ਖਰੜਾ ਵਗੈਰਾ ਤੇ ਮੇਰੇ ਖਿਆਲ ਕੱਲ ਸ਼ਾਇਦ ਲੈ ਕੇ ਆਏ ਸੀ ਨਿਜਰ ਸਾਹਿਬ, ਅੱਜ ਪਤਾ ਨਹੀਂ ਕੱਲ ਲੈ ਕੇ ਆਏ।
0: ਹਾਂਜੀ ਅੱਜ ਸਪਸ਼ਟ ਕੀਤਾ ਆਪਣੇ ਅਕਾਲ ਤਖ਼ਤ ਸਾਹਿਬ ਨੇ, ਅਕਾਲ ਤਖ਼ਤ ਸਾਹਿਬ ਉੱਪਰ ਜੀ ਇਹ ਚੀਜ਼।
2: ਹਾਂਜੀ ਚਲੋ ਨਹੀਂ ਤਾਂ ਇਹਨਾਂ ਕੋਲ ਹੈਗਾ ਤੇ ਉਹ ਫਿਰ ਟਕਰਾਅ ਪੈਦਾ ਕਰਨਾ ਜਿਹੜਾ ਦੋਨਾਂ ਤਰ੍ਹਾਂ ਦਾ ਆਪਸ ਵਿੱਚ, ਉਹ ਵੀ ਤੇ ਗਲਤ ਹੈਗਾ ਨਾ।
0: ਨਹੀਂ ਜਥੇਦਾਰ ਸਾਹਿਬ ਇਹ ਕਹਿੰਦੇ ਆ ਪੱਟੀ ਸਾਹਿਬ ਕਿ ਮਤਲਬ ਕਿ ਚਾਹੇ ਤੁਸੀਂ 2 ਮਹੀਨੇ ਹੋਰ ਲਾ ਲਓ ਇਹਦੇ ਉੱਤੇ, ਮਤਲਬ ਕਿ ਆ ਜਿਹੜੀ ਹੁਣ ਬੈਠਕ ਬੁਲਾਈ ਆ, ਵਿਸ਼ੇਸ਼ ਸੈਸ਼ਨ ਬੁਲਾਇਆ ਜਾਂ ਕਿੱਦਾਂ ਵੀ ਹੈ, ਮੌਨਸੂਨ ਸੈਸ਼ਨ ਹੋਣਾ 3 ਜੁਲਾਈ ਅਗਸਤ ਤੋਂ, 10 ਤਾਂ ਹੀ ਹੋਣਾ ਹਫ਼ਤਾ, ਤੇ ਉਹਦੇ ਵਿੱਚ ਕੋਈ ਡਿਸੀਜ਼ਨ ਨਾ ਲਓ ਜਲਦਬਾਜ਼ੀ ਦੇ ਵਿੱਚ, ਚਾਹੇ 2 ਮਹੀਨੇ ਹੋਰ ਲੈ ਲਓ।
2: ਨਹੀਂ ਉਹ ਜਿਹੜਾ ਇਹਨਾਂ ਨੇ ਸੈਸ਼ਨ ਬੁਲਾਇਆ ਹੋਇਆ ਵਾ ਉਹ ਸਿਰਫ ਇਸੇ ਐਕਟ ਦਾ ਕਰਕੇ ਬੁਲਾਇਆ ਹੋਇਆ?
0: ਨਹੀਂ ਇਸ ਕਰਕੇ ਨੀ, ਉਹ ਹੋਰ ਮੁੱਦੇ ਵੀ ਹੈਗੇ ਆ, ਪਰ ਕਿਆ ਸਰਾਈਆਂ ਨੇ ਕਿ ਸ਼ਾਇਦ ਇਹਦੇ ਵਿੱਚ ਵੀ ਕੁਝ ਨਾ ਕੁਝ ਸੋਧਾ ਕਰ ਸਕਦੇ ਆ?
2: ਨਹੀਂ ਨਹੀਂ ਉਹ ਤੇ ਫਿਰ ਉਹ ਕਰਕੇ ਹੀ ਕਰਨਗੇ ਨਾ, ਉਹ ਜਿਹੜਾ ਮਤਲਬ ਏਦਾਂ ਕਰ ਦੇਣੀ ਆਦੇਸ਼ ਵੀ ਉਹ ਜਾਣਾ ਨੀ ਗਾ ਤੁਸੀਂ ਉੱਥੇ, ਦੂਜਾ ਤੀਜਾ ਹੈ ਤਾਂ ਉਹ ਟਕਰਾਅ ਵਾਲਾ ਕੰਮ ਹੀ ਹੈ ਨਾ
0: ਜੀ।
2: ਹੁਣ ਜਿਹੜੀ ਕਮੇਟੀ 5-ਮੈਂਬਰੀ ਕਮੇਟੀ ਜਿਹੜੀ ਇਹਨਾਂ ਨੇ ਜਥੇਦਾਰ ਸਾਹਿਬ ਨੇ ਬਣਾਈ ਹੈ, ਉਹਨਾਂ ਵਿੱਚ ਕੋਈ ਮਹੀਨੇ ਚ 29 ਤਰੀਕ ਹੈ ਤੇ ਰਾਏ ਤੇ ਉਹਨਾਂ ਵੀ ਕੋਈ ਨੀ ਦਿੱਤੀ ਵੀ ਕਿੱਦਾਂ ਦਾ ਹੋਣਾ ਚਾਹੀਦਾ?
0: ਨਹੀਂ ਉਹ ਸਰਕਾਰ ਉਹ ਉਹਨਾਂ ਦਾ ਓਬਜੈਕਸ਼ਨ ਇਹ ਹੈ ਕਿ ਸਰਕਾਰ ਨੇ ਸਾਡੇ ਨਾਲ ਮਹੀਨੇ ਦੇ ਵਿੱਚ ਕੋਈ ਕੰਟੈਕਟ ਹੀ ਨਹੀਂ ਕੀਤਾ ਹਲੇ, ਕਿ ਓਪਨ ਕਾਲ ਦਿੱਤੇ ਸੀ ਕਿ ਸਹਿਯੋਗ ਇੱਕ ਦੂਸਰੇ ਦਾ ਚਾਹੀਦਾ ਤਾਂ ਜ਼ਰੂਰ ਕਰੋ।
2: ਨਹੀਂ ਉਹ ਮਤਲਬ ਇਹ ਦੋਵਾਂ ਤਰ੍ਹਾਂ ਨੂੰ ਚਾਹੀਦਾ ਨਾ ਰਲ ਮਿਲ ਕੇ ਚੱਲਣਾ, ਜੇ ਮੰਨ ਲਓ ਵੀ ਮੈਂ ਤੇ ਸੈਣੀ ਸਾਹਿਬ ਨੇ ਕੋਈ ਡਿਸੀਜਨ ਲੈਣਾ ਤੇ ਮੈਨੂੰ ਸੈਣੀ ਸਾਹਿਬ ਫੋਨ ਨਹੀਂ ਕਰਦੇ ਤੇ ਮੈਂ ਕਰ ਲਵਾਂ
0: ਜੀ,
2: ਮਤਲਬ ਮਸਲੇ ਦਾ ਮੇਰੇ ਕਹਿਣ ਦਾ ਮਤਲਬ ਹੈ ਵੀ ਜੇ ਆਪਾਂ ਸ਼ਾਂਤਮਈ ਤਰੀਕੇ ਦੇ ਨਾਲ ਭਾਈ ਭਰਾਵਾਂ ਦੇ ਤੌਰ ਦੇ ਉੱਪਰ ਕਿਸੇ ਮਸਲੇ ਨੂੰ ਹੱਲ ਕਰਨਾ ਤੇ ਮਤਲਬ ਫਿਰ ਤਾਂ ਰਲ ਮਿਲ ਕੇ ਹੋਣਾ ਨਾ, ਈਗੋ ਤਾਂ ਇੱਕ ਦਿਨ ਨੂੰ ਤਾਂ ਈਗੋ ਛੱਡਣੀ ਪਊਗੀ ਨਾ ਸਰਕਾਰ ਨੂੰ ਵੀ ਛੱਡਣੀ
0: ਚਾਹੀਦੀ। ਇੱਕ ਮੁੱਦਾ ਹੋਰ ਉਹਨਾਂ ਨੇ ਚੱਕਿਆ ਕਿ ਜਿਹੜਾ ਉਹਨਾਂ ਨੇ ਵਿੱਚ ਲਿਖ ਦਿੱਤਾ ਉਹ ਜਿਹੜੀ 24 ਪੰਨਿਆਂ ਦੀ ਰਿਪੋਰਟ ਦਿੱਤੀ ਹੈ ਕਿ ਗੁਪਤ ਮੀਟਿੰਗਾਂ ਹੋਈਆਂ, ਉਹ ਜਥੇਦਾਰ ਸਾਹਿਬ ਦਾ ਇਹ ਓਬਜੈਕਸ਼ਨ ਆ ਕਿ ਗੁਪਤ ਮੀਟਿੰਗਾਂ ਹੋਈਆਂ ਕਿਹਦੇ ਨਾਲ ਹੈ ਜੀ,
2: ਸਾਡੇ ਨਾਲ ਤਾਂ ਨਹੀਂ ਹੋਈਆਂ, ਸਰਕਾਰ ਦੀਆਂ ਹੋਈਆਂ ਹੋਣਗੀਆਂ ਨਾ
0: ਜੀ,
2: ਆਪਸ ਵਿੱਚ ਹੋ ਸਕਦਾ ਉਹਨਾਂ ਦੀ ਹੋਈਆਂ ਹੋਣਗੀਆਂ, ਕਮੇਟੀ ਨਾਲ ਤਾਂ ਫਿਰ ਹੋਈਆਂ ਨੀ ਗਈਆਂ, ਜੇ ਆਪਸ ਵਿੱਚ ਹੋਈਆਂ ਹੋਣਗੀਆਂ ਨਾ,
0: ਬਿਲਕੁਲ ਹੈ ਜੀ,
2: ਉਸ ਕਮੇਟੀ ਨੂੰ ਵਧਾਈ ਨੇ ਜਿੱਦ ਤੱਕ ਆਪਣਾ ਕੁਝ ਨਾ ਕੁਝ ਖਰੜਾ ਤਿਆਰ ਕਰਨਾ ਚਾਹੀਦਾ ਸੀ ਨਾ, ਵੀ ਏਦਾਂ ਨੀ ਏਦਾਂ ਹੋਣਾ, ਏਦਾਂ ਨੀ ਏਦਾਂ ਹੋਣਾ
0: ਜੀ,
2: ਇਹ ਤੇ ਹੁਣ ਫਿਰ ਮਤਲਬ ਗੱਲ ਜਿਵੇਂ ਜਿਵੇਂ ਕਿੰਗੇ ਪਈ ਜਾਊਗੀ ਉਵੇਂ ਉਵੇਂ ਮਤਲਬ ਲੋਕਾਂ ਦੇ ਵਿੱਚ ਬਿਟਰਨੈਸ ਆਉਂਦੀ ਹੈ, ਜਿਹੜੇ ਉਧਰ ਉਧਰ ਹੀ ਜੁੜੇ ਹੁੰਦੇ ਆ।
0: ਬਿਲਕੁਲ, ਉਮੀਦ ਤਾਂ ਸਾਰੇ ਇਹੀ ਕਰਦੇ ਸੀ ਕਿ ਚਲੋ ਹੁਣ ਸਹਿਮਤੀ ਦੇ ਨਾਲ ਸਾਰਾ ਕੁਝ ਹੱਲ ਹੋ ਜਾਏਗਾ, ਪਰ ਸਰਕਾਰ ਵੀ ਝੁਕਣਾ ਨੀ ਚਾਹੁੰਦੀ ਤੇ ਉਧਰੋਂ ਅਕਾਲ ਤਖ਼ਤ ਸਾਹਿਬ ਤਾਂ
2: ਸਰਕਾਰ ਆਪਣੀ ਜਗ੍ਹਾ ਤੇ, ਜੇ ਸਰਕਾਰ ਵੀ ਵੇਖੋ ਜੀ ਤੁਸੀਂ ਪੜ੍ਹੇ ਲਿਖੇ ਲੋਕ ਹੋ, ਸੈਣੀ ਸਾਹਿਬ ਵੀ ਹੈ, ਜੇ ਸਰਕਾਰ ਵੀ ਅਕਾਲ ਤਖ਼ਤ ਦੇ ਕਹਿਣ ਤੇ ਸਭ ਕੁਛ ਕਰ ਦੂਗੀ ਤੇ ਉਹ ਫਿਰ ਇਹ ਸਰਕਾਰ ਵੀ ਤੇ ਕਟਹਿਰੇ ਚ ਖੜੀ ਹੋ ਸਕਦੀ ਹੈ ਨਾ, ਵੀ ਤੁਸੀਂ ਮਤਲਬ ਕਿਤੇ ਡੈਮੋਕ੍ਰੇਸੀ ਕਿੱਧਰ ਗਈ ਤੁਹਾਡੀ, ਵੀ ਤੁਸੀਂ ਉਹੀ ਧਰਮ ਦੇ ਆਸਰੇ ਤੁਸੀਂ ਚੱਲਦੇ ਹੋ
0: ਜੀ। ਬਿਲਕੁਲ
2: ਜੀ, ਹੁਣ ਅਕਾਲੀ ਦਲ ਬਾਦਲ ਦੀ ਹੋਂਦ ਨੂੰ ਖਤਰਾ ਸੀ ਜਾਂ ਉਹਨਾਂ ਦੀ ਮੈਂਬਰਸ਼ਿਪ ਜਾਂ ਉਹਨਾਂ ਦੀ ਪਾਰਟੀ ਰੱਦ ਹੋ ਸਕਦੀ ਸੀ, ਪਰ ਇਹਨਾਂ ਦੇ ਵੀ ਤਾਂ ਓਬਜੈਕਸ਼ਨ ਆ ਸਕਦਾ
0: ਜੀ,
2: ਇਸ ਕਰਕੇ ਉਹ ਜਥੇਦਾਰ ਸਾਹਿਬ ਨੂੰ ਖੁਦ ਵੀ ਤੇ ਕੁਝ ਦੱਸਣਾ ਚਾਹੀਦਾ ਨਾ, ਕੱਲੀ ਕਮੇਟੀ, ਜੇ ਕਮੇਟੀ ਫੇਰ ਕੋਈ ਚੀਜ਼ ਮਤਲਬ ਮੰਨ ਲਓ ਕਮੀ ਪੇਸ਼ੀ ਰਹਿ ਜੂਗੀ, ਜਥੇਦਾਰ ਸਾਹਿਬ ਨੂੰ ਫੇਰ ਨਾ ਮਨਜ਼ੂਰ ਹੋਊਗੀ ਉਹ
0: ਜੀ,
2: ਕੁਝ ਨਾ ਕੁਝ ਤਾਂ ਜਥੇਦਾਰ ਸਾਹਿਬ ਨੂੰ ਖੁਦ ਵੀ ਤੇ ਦੱਸਣਾ ਚਾਹੀਦਾ, ਜਾਂ ਤਾਂ ਇੱਕ ਵੱਡੇ ਕਹਿ ਦੋ ਵੀ ਤੇ ਕਾਨੂੰਨ ਬਣਨਾ ਹੀ ਨਹੀਂ ਚਾਹੀਦਾ
0: ਜੀ, ਤੋ ਇਸ ਚੀਜ਼ ਨਾਲ ਤਾਂ ਉਹ ਸਹਿਮਤ ਆ ਤਕਰੀਬਨ ਕਿ ਕਾਨੂੰਨ ਬਣਾਓ, ਸਜ਼ਾ ਦੇਣ ਨੂੰ ਦੇਣੀ ਆ ਜਿੰਨੀ ਮਰਜ਼ੀ ਦੇ, ਉਹਦੇ ਵਿੱਚ ਇੰਟਰਫੇਅਰ ਨਹੀਂ, ਜਿਹੜਾ ਤੁਸੀਂ ਸਿੱਧਾ ਇੰਟਰਫੇਅਰ ਕਰ ਰਹੇ ਹੋ ਸਾਡੇ ਮੁੱਦਿਆਂ ਦੇ ਵਿੱਚ ਉਹ ਨਾ ਕਰੋ ਅਕਾਲ ਤਖ਼ਤ ਸਾਹਿਬ ਦੇ,
2: ਉਹ ਤੇ ਵੇਖੋ ਜੀ ਅਕਾਲ ਤਖ਼ਤ ਦੇ ਮੁੱਦੇ ਜਿਹੜੇ ਆ ਉਹਦੇ ਵਿੱਚ, ਚਲੋ ਮੰਨ ਲਓ ਸਰਕਾਰ ਜੇ ਇੰਟਰਫੇਅਰ ਕਰਦੀ ਆ ਤਾਂ ਬਿਲਕੁਲ ਗਲਤ,
0: ਬਿਲਕੁਲ ਹੈ ਜੀ,
2: ਉਹਦੇ ਉਹਦੇ ਵਿੱਚ ਕੋਈ ਵੀ ਮਤਲਬ ਨਹੀਂ, ਜਿਹੜਾ ਕੀ ਕਹਿੰਦੇ ਹੁੰਦੇ ਵੀ ਕਹਿ ਸਕਦਾ ਵੀ ਇੰਟਰਫੇਅਰ ਹੋਣੀ ਚਾਹੀਦੀ ਉਹਨਾਂ ਦੀ, ਜੋ ਕੁਛ ਭਗਵੰਤ ਮਾਨ ਸਾਹਿਬ ਦੀ ਬਿਆਨਬਾਜ਼ੀ ਸੀ ਬਿਲਕੁਲ ਉਹ ਨਿੰਦਣਯੋਗ ਹੈ,
0: ਬਿਲਕੁਲ ਹੈ, ਬਿਲਕੁਲ ਹੈ,
2: ਲੇਕਿਨ ਇਹ ਵੀ ਉਹਦੇ ਹੁਣ ਮੰਨ ਲਓ ਜਿਹੜਾ ਕਹਿੰਦੇ ਆ ਵੀ ਡੇਰਿਆਂ ਦੇ ਜਿਹੜੇ ਹੈਗੇ ਗੈਰ ਸਿੱਖ ਡੇਰੇ ਆ, ਹੁਣ ਗੈਰ ਸਿੱਖ ਡੇਰੇ ਕਿਹੜੇ ਆ ਇਹ ਕੌਣ ਦੱਸੂਗਾ,
0: ਬਿਲਕੁਲ ਹੈ ਜੀ, ਬਿਲਕੁਲ ਹੈ,
2: ਇਹ ਤੇ ਸਰਕਾਰ ਨੇ ਨੀ ਨਾ ਡਿਕਲੇਅਰ ਕਰਨਾ
0: ਜੀ,
2: ਪਹਿਲਾਂ ਤੇ ਜਥੇਦਾਰ ਸਾਹਿਬ ਦੱਸੇ ਨੇ ਵੀ ਗੈਰ ਸਿੱਖ ਡੇਰੇ ਕਿਹੜੇ ਆ,
0: ਬਿਲਕੁਲ ਹੈ,
2: ਉਹਨਾਂ ਦੀ ਇੱਕ ਲਿਸਟ ਤਿਆਰ ਕੀਤੀ ਜਾਵੇ ਵੀ ਉਹਨਾਂ ਦੇ ਉੱਤੇ ਉਹ ਕਸਟੋਡੀਅਨ ਤੇ ਹੋ ਸਕਦਾ, ਦੂਜਿਆਂ ਤੇ ਨਹੀਂ ਹੋ ਸਕਦਾ, ਡਬਲ ਕਾਨੂੰਨ ਫਿਰ ਇੱਕ ਜਗ੍ਹਾ ਤੇ ਕਿੱਦਾਂ ਚੱਲ ਜੂਗਾ ਜੀ,
0: ਬਿਲਕੁਲ ਹੈ ਜੀ, ਬਿਲਕੁਲ ਹੈ ਜੀ,
2: ਇਹ ਤਾਂ ਚਲੋ ਸੈਣੀ ਸਾਹਿਬ ਵੀ ਸਿਆਣੇ ਆ, ਤੁਸੀਂ ਵੀ ਆਪਣੇ ਸਰੋਤੇ ਵੀ ਸਿਆਣੇ ਆ
0: ਜੀ, ਬਿਲਕੁਲ ਹੈ ਜੀ,
2: ਹੁਣ ਸਾਡੇ ਵੱਲੋਂ ਵੇਖੋ ਜੀ ਕੋਈ ਕਾਨੂੰਨ ਬਣੇ ਟੁੱਟੇ ਨਾ ਟੁੱਟੇ ਸਾਨੂੰ ਨੀ, ਮਤਲਬ ਤੇ ਹੁੰਦਾ ਵੀ ਇਹ ਚੀਜ਼ਾਂ ਕਈ ਵਾਰੀ ਨਾ ਸਾਡੇ ਸਮਾਜ ਨੂੰ ਗਲਤ ਪਾਸੇ ਲੈ ਜਾਂਦੇ
0: ਆ, ਬਿਲਕੁਲ ਹੈ ਜੀ, ਉਹ ਤਾਂ ਹੈ ਜੀ,
2: ਕਿਉਂਕਿ ਖੇਡ ਤਾਂ ਸਿਆਸਤ ਦਾ ਨਾਂ ਦੀ ਇਹ
0: ਜੀ,
2: ਚਾਹੇ ਉਹ ਜਥੇਦਾਰ ਨਾਲ ਜੁੜੇ ਸਿਆਸਤਦਾਨ ਹੈ ਤੇ ਸਾਹਮਣੇ ਤਾਂ ਹੈ ਹੀ ਸਿਆਸਤਦਾਨ ਹੈ ਸਾਰੇ, ਉਹ ਤੇ ਬਿਲਕੁਲ ਕਲੀਅਰ ਹੈ
0: ਜੀ, ਬਿਲਕੁਲ ਹੈ ਜੀ,
2: ਜੇ ਆਪਾਂ ਆਮ ਆਦਮੀ ਪਾਰਟੀ ਦੀ ਗੱਲ ਕਰੀਏ ਜਾਂ ਜੋ ਮਰਜ਼ੀ ਕਹੋ, ਉਹ ਤਾਂ ਹੈ ਸਿਆਸਤਦਾਨ ਹੈ, ਉਹਨਾਂ ਨੂੰ ਪਤਾ ਹੀ ਨਹੀਂ ਇਹਨਾਂ ਚੀਜ਼ਾਂ ਬਾਰੇ ਵੀ ਫਲਸਫਾ ਹੈ ਕੀ ਚੀਜ਼ ਹੈ,
0: ਬਿਲਕੁਲ ਹੈ ਜੀ, ਬਿਲਕੁਲ ਹੈ ਜੀ,
2: ਇਸ ਕਰਕੇ ਉਹ ਸਾਰਿਆਂ ਨੂੰ ਕੋਈ ਵੀ ਵੇਖੋ ਜੀ ਮੁੱਦਾ ਜਿਹੜਾ ਵਾ ਜਦੋਂ ਉੱਠਿਆ ਹੁੰਦਾ ਉਹਨੂੰ ਰਲ ਮਿਲ ਕੇ ਹੀ ਸੁਲਝਾਇਆ ਜਾਂਦਾ
0: ਜੀ, ਬਿਲਕੁਲ ਹੈ,
2: ਜੇ ਸਿਰਫ ਉਹ ਗੱਲ ਵੀ ਨੁਕਸ ਹੀ ਕੱਢਣਾ ਤੇ ਉਹ ਤੇ ਫਿਰ ਨੁਕਸ ਨਿਕਲਦਾ ਜਾਊ ਕੋਈ ਨਾ ਕੋਈ
0: ਜੀ, ਉਹ ਤਾਂ ਹੈ ਹੀ ਹੈ ਜੀ, ਬਿਲਕੁਲ ਹੈ ਜੀ,
2: ਉਹ ਤੇ ਜਿੰਨਾ ਚਿਰ ਦੋਵੇਂ ਧਿਰਾਂ ਇਕੱਠੀਆਂ ਨੀ ਬੈਠਦੀਆਂ, ਫਲੋ ਕਮੇਟੀ ਆ ਜਾਂ ਕਾਨੂੰਨ ਦੇ ਮਾਹਰ ਵੀ ਵਿੱਚ ਉਹਦੇ ਹੈਗੇ ਆ ਜਿਹੜੇ ਵਿਅਕਤੀ ਇਹਨਾਂ ਨੇ ਸਿਲੈਕਟ ਕੀਤੀ ਆ
0: ਜੀ,
2: ਦੋ ਚਾਰ ਹੋਰ ਸੰਵਿਧਾਨਕ ਬੋਡੀ ਜਿਹੜੀਆਂ ਵੀ ਇਹਨਾਂ ਨੇ ਕੋਈ ਉਹਨਾਂ ਦੇ ਮਿਨਿਸਟਰ ਲੈਣੇ ਆ ਜਾਂ ਕੁਝ ਲੈਣੇ ਆ
0: ਜੀ,
2: ਉਹ ਵੀ ਵਿੱਚ ਜਥੇਦਾਰ ਸਾਹਿਬ ਬੈਠਣ, ਉਸ ਦੇ ਅਕੋਰਡਿੰਗਲੀ ਜੋ ਕਾਨੂੰਨ ਤੌਰ ਤੇ ਹੋ ਸਕਦਾ ਉਹ ਕਰਕੇ ਕੰਮ ਨਿਬੇੜਨ,
0: ਬਿਲਕੁਲ ਹੈ, ਬਿਲਕੁਲ ਦਰੁਸਤ,
2: ਕਿਉਂ ਕਿਸੇ ਚੀਜ਼ ਨੂੰ ਤੁਸੀਂ ਮੇਨ ਮੁੱਦਿਆਂ ਦਾ ਮਤਲਬ ਹੁੰਦਾ ਵੀ ਇਹ ਮੇਨ ਮੁੱਦਿਆਂ ਤੋਂ ਧਿਆਨ ਪਾਸੇ ਹਟ ਜਾਂਦਾ
0: ਜੀ, ਬਿਲਕੁਲ ਹੈ,
2: ਹੁਣ ਸਾਡੇ ਮੁੱਦੇ ਕੀ ਬਣ ਗਏ, ਸਿਰਫ ਦੋ, ਇੱਕ ਬੰਦੀ ਸਿੰਘ ਤੇ ਦੂਜਾ ਬੇਦਬੀ ਕਾਨੂੰਨ,
0: ਬੇਦਬੀ ਜੀ, ਪਹਿਲਾਂ ਪਾਣੀ
2: ਇਹੋ ਇਹੋ, ਹੁਣ ਕੀ ਬੰਦੀ ਸਿੰਘਾਂ ਨੂੰ ਛਡਾਉਣਾ ਹੀ ਸਾਡਾ
0: ਜੀ, ਪਟੀ ਸਾਹਿਬ ਮਿਊਟ ਹੋ ਗਿਆ ਤੁਹਾਡੇ ਵੱਲੋਂ, ਹੱਥ ਲੱਗ ਗਿਆ ਸ਼ਾਇਦ, ਦੇਖਿਓ ਜੀ ਪਟੀ ਸਾਹਿਬ, ਲੱਗਦਾ ਜੀ ਸ਼ਾਇਦ ਕੋਈ ਕਾਲ ਉੱਪਰ ਆ ਗਈ ਉਹਨਾਂ ਦੀ, ਤੇ ਇੱਕ ਮਿੰਟ ਜੀ, ਉਧਰੋਂ ਮਿਊਟ ਹੋ ਗਿਆ, ਹਾਂਜੀ ਸੈਣੀ ਸਾਹਿਬ ਤੁਸੀਂ ਕੰਟੀਨਿਊ ਕਰ ਲਓ ਪਲੀਜ਼।
1: ਭਾਰੇ ਸਾਹਿਬ ਇਸ ਤਰ੍ਹਾਂ ਆ ਕਿ ਜਥੇਦਾਰ ਸਾਹਿਬ ਨੇ ਜਿਹੜੇ ਜਿਹੜੇ ਪੁਆਇੰਟ ਰੇਜ਼ ਕੀਤੇ ਸੀ ਉਹਦਾ ਮਸੌਦਾ ਤਿਆਰ ਕਰਕੇ ਦੂਜੇ ਦਿਨ ਹੀ ਭੇਜ ਦਿੱਤਾ ਸੀ ਸਰਕਾਰ ਨੂੰ ਕਿ ਸਾਨੂੰ ਆ ਇਤਰਾਜ ਹੈ ਇਹ ਦੂਰ ਕਰ ਦਿਓ
0: ਜੀ,
1: ਸ਼ਾਇਦ ਭੱਟੀ ਸਾਹਿਬ ਨੂੰ ਇਹਦੇ ਬਾਰੇ ਨਹੀਂ ਜਾਣਕਾਰੀ
0: ਜੀ,
1: ਜਥੇਦਾਰ ਸਾਹਿਬ ਨੇ ਕੋਈ ਐਡਾਮੈਂਟ ਐਟੀਚਿਊਡ ਨਹੀਂ ਸੀ ਦਿਖਾਇਆ, ਉਹਨਾਂ ਨੇ ਤਾਂ ਇਹ ਕਿਹਾ ਸੀ ਕਿ ਇਹ ਪ੍ਰੋਬਲਮ ਰਿਜ਼ੋਲਵ ਕਰ ਲਓ
0: ਜੀ,
1: ਵੀ ਸਾਨੂੰ ਇੱਕ ਜਿਹੜਾ ਹੈਗਾ ਆ ਇਸ ਚੀਜ਼ ਤੇ ਇਤਰਾਜ ਹੈਗਾ ਆ ਜੀ, ਆ ਜਿਹੜੇ ਉਹਨਾਂ ਨੇ ਤਾਂ ਪੜ੍ਹ ਕੇ ਦੱਸਿਆ ਸੀ ਸਾਰਾ, ਇਹਨਾਂ ਦੇ ਤਾਂ ਐਮ ਐਲ ਏ ਨੇ ਹੁਣ ਤੱਕ ਨੀ ਪੜ੍ਹਿਆ ਆ ਜੀ।
0: ਬਿਲਕੁਲ ਅੱਜ ਉਹਨਾਂ ਨੇ ਸ਼ਬਦ ਵੀ ਵਰਤਿਆ ਜਥੇਦਾਰ ਸਾਹਿਬ ਨੇ ਕਿ ਪਹਿਲਾਂ ਨਹੀਂ ਪੜ੍ਹਿਆ ਸੀ, ਹੁਣ ਸਭ ਤੋਂ ਪਹਿਲਾਂ ਪੜ੍ਹ ਕੇ ਹੀ ਜਾਇਓ ਜੇ ਜਾਣਾ ਉਹਦੇ ਉੱਤੇ ਜੀ।
1: ਕਸਟੋਡੀਅਨ ਦੀ ਜਿਹੜੀ ਹੈਗੀ ਸੀ ਉਹਦੇ ਉੱਤੇ ਵੀ ਜਾਂ ਤਾਂ ਕਸਟੋਡੀਅਨ ਨੂੰ ਡਿਫਾਈਨ ਕਰੋ ਤੇ ਕਸਟੋਡੀਅਨ ਦੀ ਡੈਫੀਨੇਸ਼ਨ ਜਿਹੜੀ ਹੈਗੀ ਆ ਕਸਟੋਡੀਅਨ ਵਰਡ ਜਿਹੜਾ ਆ ਉਹਦੀ ਜਗ੍ਹਾ ਤੇ ਕੋਈ ਸਬਸਟੀਟਿਊਟ ਵਰਡ ਯੂਜ਼ ਕਰੋ
0: ਜੀ।
1: ਇਹ ਚੀਜ਼ਾਂ ਸਾਰੀਆਂ ਜਥੇਦਾਰ ਸਾਹਿਬ ਨੇ ਲਿਖ ਕੇ ਭੇਜ ਦਿੱਤਾ ਸੀ ਜੀ,
0: ਕਲੀਅਰ ਕਰਤਾ ਸੀ।
1: ਉਹਨਾਂ ਨੇ ਕਿਹਾ ਸੀ ਵੀ ਬਿਹਤਰ ਇਹ ਹੋਊਗਾ ਕਿ ਤੁਸੀਂ ਜਿਹੜਾ ਆ ਕਿ ਇਹ SGPC ਨਾਲ ਸੁੱਕਾਂ ਸੰਪਰਕ ਕਰ ਲਓ
0: ਜੀ,
1: ਜਾਂ ਵਿਦਵਾਨਾਂ ਦੀ ਇੱਕ ਕਮੇਟੀ ਜਿਹਦੇ ਵਿੱਚ SGPC ਵੱਲੋਂ ਵੀ ਵਿਦਵਾਨ ਹੋਣ ਤੇ ਸਰਕਾਰ ਵੱਲੋਂ ਵੀ ਵਿਦਵਾਨ ਹੋਣ, ਇਸ ਤੇ ਵਿਚਾਰ ਕਰ ਲਓ
0: ਬਿਲਕੁਲ
1: ਤੇ ਫੇਰ ਇਸ ਚੀਜ਼ ਨੂੰ ਰਿਜੋਲਵ ਕਰ ਲਓ
0: ਜੀ।
1: ਸਰਕਾਰ ਨੇ ਕੀਤਾ 30 ਦਿਨ ਜਦੋਂ ਹੋਏ ਆ ਤੇ 30 ਦਿਨਾਂ ਤੋਂ ਬਾਅਦ
0: 29ਵੇਂ ਦਿਨ
1: ਜਿਹੜਾ ਆ ਜਾ ਕੇ 29ਵੇਂ ਦਿਨ ਜਿਹੜਾ ਆ ਇੱਕ ਆਪਣੇ ਨਿੱਜਰ ਸਾਹਿਬ ਨੂੰ ਭੇਜ ਦਿੱਤਾ ਇੱਕ DC, ਜਦਕਿ DC ਦਾ ਪੋਲੀਟੀਕਲ ਕੰਮ ਦੇ ਵਿੱਚ ਕੋਈ ਰੋਲ ਨਹੀਂ ਤੇ ਨਾਲ SDM
0: ਜੀ,
1: ਉਹਨਾਂ ਦੇ ਰਾਹੀਂ ਜਿਹੜਾ ਹੈਗਾ ਆ ਲੈਟਰ ਇੱਕ ਜਾ ਕੇ ਦੇ ਦਿੱਤਾ ਜੀ ਵੀ ਅਸੀਂ ਜਿਹੜਾ ਆ ਭਾਈ ਕਸਟੋਡੀਅਨ ਸ਼ਬਦ ਤਾਂ ਇੱਦਾਂ ਹੀ ਰੱਖਣਾ ਆ
0: ਜੀ,
1: ਹਾਂਜੀ, ਤੇ ਅਸੀਂ ਜਿਹੜਾ ਹੈਗਾ ਆ ਬਾਕੀ ਹੋਰ ਜਿਹੜੇ ਆ ਮੁੱਦੇ ਆ ਉਹ ਵਿਚਾਰ ਕੇ ਤੇ ਇਸ ਤਰੀਕੇ ਦੇ ਨਾਲ ਅਸੀਂ ਕਰ ਦਿੰਦੇ ਆ। ਉਹਨਾਂ ਨੇ ਕਿਹਾ ਵੀ ਤੁਸੀਂ ਤਾਂ ਫੇਰ ਮਸਲਾ ਰਿਜੋਲਵ ਵੀ ਕੋਈ ਨੀ ਕੀਤਾ, ਸਿਰਫ ਇੰਨਾ ਕਿਹਾ ਉਹਦੇ ਵਿੱਚ ਸਿਰਫ ਇੱਡੀ ਅਮੈਂਡਮੈਂਟ ਕਰਨ ਲੱਗੇ ਆ ਜੀ ਕਿ ਜਿਹੜਾ ਇੰਟੈਂਸ਼ਨਲ ਐਕਟ ਹੋਏਗਾ ਦੈਟ ਵਿਲ ਫਾਲ ਅੰਡਰ ਦੀ ਡੈਫੀਨੇਸ਼ਨ ਆਫ ਬੇਅਦਬੀ, ਅਦਰਵਾਈਜ਼ ਜਿਹੜਾ ਹੈਗਾ ਆ ਕੋਈ ਨੈਗਲੀਜੈਂਟ ਐਕਟ ਹੈਗਾ ਆ ਉਹਨੂੰ ਬੇਅਦਬੀ ਦੇ ਵਿੱਚ ਨਹੀਂ ਲਿਆਂਦਾ ਜਾਊਗਾ
0: ਜੀ।
1: ਹਾਂਜੀ, ਉਹ ਮਤਲਬ ਜਿਹੜੇ ਹੈਗਾ ਆ ਉਹਦੇ ਨਾਲ ਜਥੇਦਾਰ ਸਾਹਿਬ ਸੈਟਿਸਫਾਈ ਨਹੀਂ ਸੀਗੇ
0: ਜੀ।
1: ਉਹ ਕਹਿੰਦੇ ਨਾ ਤਾਂ ਤੁਸੀਂ ਕਸਟੋਡੀਅਨ ਨੂੰ ਡਿਫਾਈਨ ਕੀਤਾ, ਨਾ ਤੁਸੀਂ ਜਿਹੜਾ ਹੈਗਾ ਇਸ ਚੀਜ਼ ਨੂੰ ਐਕਸਪਲੇਨ ਕੀਤਾ ਹੈਗਾ
0: ਜੀ,
1: ਤੇ ਤੁਸੀਂ ਨਾਲ ਵਿੱਚ ਲਿਖ ਦਿੱਤਾ ਵੀ ਗੁਪਤ ਮੀਟਿੰਗਾਂ ਹੋਈਆਂ ਤੇ SGPC ਨਾਲ ਤੁਸੀਂ ਸੰਪਰਕ ਕੋਈ ਨੀ ਕੀਤਾ ਨਾ ਕਿਸੇ, ਹਾਂਜੀ, ਨਾ ਕਿਸੇ ਜਿਹੜੇ ਹੈਗੇ ਆ ਸਿੱਖ ਵਿਦਵਾਨ ਨਾਲ ਸੰਪਰਕ ਕੀਤਾ। ਗੁਪਤ ਮੀਟਿੰਗਾਂ ਕਿਹਦੇ ਨਾਲ ਤੁਸੀਂ ਕਰ ਲਈਆਂ ਜੀ, ਵੀ ਇਹ ਤਾਂ ਤੁਹਾਡਾ ਲੈਟਰ ਜਿਹੜਾ ਆ ਗੁਮਰਾਹ ਕੋਨਿਆ।
0: ਬਿਲਕੁਲ,
1: ਉਹਨਾਂ ਨੇ ਫੇਰ ਵੀ ਇਸ ਚੀਜ਼ ਨੂੰ ਪ੍ਰੈਸਟੀਜ ਇਸ਼ੂ ਨਹੀਂ ਬਣਾਇਆ
0: ਜੀ।
1: ਮੈਂ ਮਤਲਬ ਜਥੇਦਾਰ ਸਾਹਿਬ ਤੋਂ ਇੰਪ੍ਰੈਸ ਹੋਇਆ ਹੈਗਾ ਆ ਉਹਨਾਂ ਦੀ ਮਤਲਬ ਜਿਹੜਾ ਆ ਉਹਨਾਂ ਨੇ ਕਿਹਾ ਵੀ ਤੁਸੀਂ ਜਿਹੜਾ ਇਹ ਰੋਜ਼ ਰੋਜ਼ ਕੰਮ ਤੇ ਹੋਣਾ ਕਿ ਤੁਸੀਂ ਭਾਵੇਂ 2 ਮਹੀਨੇ ਲੈ ਲਓ ਵੀ ਤੁਸੀਂ ਜਿਹੜਾ ਆ ਕੋਈ ਵਿਦਵਾਨਾਂ ਦੀ ਇੱਕ ਕਮੇਟੀ ਨੂੰ ਭੇਜ ਦਿਓ ਵੀ ਮਸਲਾ ਜਿਹੜਾ ਆ ਗੁਰੂ ਸਾਹਿਬ ਦੇ ਨਾਲ ਜੁੜਿਆ ਆ ਤੇ ਇਹਦੇ ਤੇ ਵਾਰ ਵਾਰ ਵਿਵਾਦ ਹੋਣਾ। ਅਸੀਂ ਨੀ ਕਹਿੰਦੇ ਹੈਗੇ ਤੁਸੀਂ ਆ ਪ੍ਰਪੋਜ਼ਡ ਅਮੈਂਡਮੈਂਟ ਜਿਹੜੀਆਂ ਹੈਗੀਆਂ ਇਹਦੀਆਂ ਜਿਹੜੇ ਸਾਡੇ ਇਤਰਾਜ਼ ਆ ਉਹਨਾਂ ਨੂੰ ਖਤਮ ਕਰੋ।
0: ਬਿਲਕੁਲ,
1: ਦੂਜਾ ਜਿਹੜਾ ਤੁਸੀਂ ਕਹਿੰਦੇ ਹੈਗੇ ਆ ਕਿ ਹਾਂ ਜੀ ਇੱਕ ਯੂਨੀਕ ਨੰਬਰ ਲੱਗੂਗਾ ਉਹਨੂੰ ਵੈਬਸਾਈਟ ਤੇ ਪਾਇਆ ਜਾਊਗਾ, ਸਰਕਾਰ ਉਹਦੇ ਤੇ ਜਿਹੜਾ ਹੈਗਾ ਆ ਸੁਪਰਵਾਈਜ਼ ਕਰੇਗੀ, ਉਹ ਚੀਜ਼ ਜਿਹੜੀ ਆ ਤੁਸੀਂ ਜਿਹੜਾ ਆ ਇੰਟਰਫੇਅਰ ਕਰ ਰਹੇ ਹੋ SGPC ਦੀ ਜੁਰਿਸਡਿਕਸ਼ਨ,
0: ਸਾਡੀ ਖੁਦ ਮੁਖਤਿਆਰੀ ਆਪਣੀ। ਬਿਲਕੁਲ,
1: ਸਾਡਾ ਜਿਹੜਾ ਹੈਗਾ ਉਹ ਤਾਂ ਉਹ ਉਹਨਾਂ ਦੀ ਮਰਜ਼ੀ ਆ, SGPC ਵਾਲੇ ਆਪਣਾ ਨੰਬਰ ਲਾਂਦੇ ਆ ਨਹੀਂ ਲਾਂਦੇ ਉਹ ਉਹਨਾਂ ਦੀ ਹੈਗੀ, ਉਹਨਾਂ ਦੇ ਉਹ ਆਪਣੇ ਹਿਸਾਬ ਨਾਲ ਚੱਲ ਲੈਣਗੇ। ਤੁਸੀਂ ਇਸ ਅਮੈਂਡਮੈਂਟ ਦੀ ਆੜ ਦੇ ਵਿੱਚ SGPC ਤੋਂ ਉੱਤੇ ਉੱਤੇ ਆਪਣੀ ਸਰਕਾਰ ਦੀ ਸੁਪਰਮੇਸੀ ਕਾਇਮ ਕਰਨ ਦੀ ਕੋਸ਼ਿਸ਼ ਨਾ ਕਰੋ
0: ਜੀ। ਬਿਲਕੁਲ,
1: ਇੰਟੈਂਸ਼ਨ ਇਹ ਸੀ ਜੀ
0: ਜੀ।
1: ਸਵਾਲ ਇਸ ਕਰਕੇ ਬਹੁਤ ਵਧੀਆ ਪ੍ਰਪੋਜ਼ਲ ਸੀਗਾ, ਸਾਰਾ ਕੁਛ ਹੈਗਾ, ਸਰਕਾਰ ਹੈਗੀ ਆ ਐਡਾਮੈਂਟ
0: ਜੀ।
1: ਜਾਂ ਤਾਂ ਸਰਕਾਰ ਦੇਖੋ ਸਰਕਾਰ ਨੇ ਸਿਆਸਤ ਕਰਨੀ ਹੈ ਇਹਦੇ ਵਿੱਚ ਕੋਈ ਸ਼ੱਕ ਨਹੀਂ, ਹੁਣ ਇਹ ਆ ਕਿ ਸਰਕਾਰ ਜਾਂ ਤਾਂ ਜਿਹੜਾ ਹੈਗਾ ਆ ਇੱਕ ਤਾਂ ਮਤਲਬ ਝੁਕੀ ਨੀ ਨਜ਼ਰ ਆਉਣਾ ਚਾਹੁੰਦੀ
0: ਜੀ,
1: ਸ੍ਰੀ ਅਕਾਲ ਤਖ਼ਤ ਸਾਹਿਬ ਦੇ ਮਤਲਬ ਜਿਹੜਾ ਆ ਉਹਨੂੰ ਬਾਹਰੀ ਤੌਰ ਤੇ ਤਾਂ ਕਹੀ ਜਾਂਦੇ ਹਾਂ ਜੀ ਅਕਾਲ ਤਖ਼ਤ ਦਾ ਜਿਹੜਾ ਹੈਗਾ ਕਿਆ ਸਿਰ ਮੱਥੇ ਜੀ, ਪਰ ਬਰਨਾਲਾ ਇਹਨਾਂ ਨੇ ਉੱਥੇ ਦਾ ਉੱਥੇ ਹੀ ਰੱਖਿਆ। ਇਸੇ ਕਰਕੇ ਉਹ ਮੁੱਦਾ ਖਤਮ ਨੀ ਹੋਇਆ, ਉਹ ਜਾਂ ਤਾਂ ਚਾਹੁੰਦੇ ਹੈਗੇ ਵੀ ਇਲੈਕਸ਼ਨਾਂ ਤੱਕ ਜਿਹੜਾ ਆ ਇਹ ਮੁੱਦਾ ਜਿਹੜਾ ਭਖਿਆ ਰਹਿਣਾ ਚਾਹੀਦਾ ਹੈਗਾ ਤੇ ਤਾਂ ਕਿ ਅਸੀਂ ਆਪਣੀ ਪਿੱਠ ਫੇਰ ਵੀ ਥਾਪ ਦਵਾ ਸਕੀਏ ਵੀ ਸਿੱਖਾਂ ਦਾ ਇੱਕ ਵਰਗ ਜਿਹੜਾ ਆ ਉਹ ਸਾਡੇ ਨਾਲ ਹੈਗਾ, ਸਰਕਾਰ ਜਾਂ ਤਾਂ ਇਸ
0: ਮਿਊਟ ਹੋ ਜਾਂਦਾ ਸ਼ਾਇਦ ਵਟਸਐਪ ਤੇ। ਹਾਂਜੀ ਔਜਲਾ ਸਾਹਿਬ ਸਵਾਗਤ, ਸਤਿ ਸ੍ਰੀ ਅਕਾਲ ਜੀ।
3: ਸਤਿ ਸ੍ਰੀ ਅਕਾਲ ਦੋ ਵੀਰਾਂ ਨੂੰ, ਪੱਟੀ ਸਾਹਿਬ ਜੁੜਦੇ ਨੇ ਮਾੜੇ ਨੂੰ ਜੋੜੋ ਅੱਜ।
0: ਹਾਂ ਇੱਕ ਮਿੰਟ ਜੀ, ਮੈਂ ਕੋਸ਼ਿਸ਼ ਕਰ ਲੈਣਾ ਜੇ ਦੁਬਾਰਾ ਚੱਕ ਲੈਣ ਦਾ। ਹਾਂਜੀ
3: ਦੇਖੋ ਸਾਨੂੰ ਨਾ, ਮੈਂ ਨੀ ਕਹਿੰਦਾ ਕੋਈ ਵੀ ਚੰਗਾ।
0: ਹਾਂਜੀ ਆਪਾਂ ਸਵਾਗਤ ਕਰ ਲਈਏ ਜੀ ਉਹਨਾਂ ਦਾ। ਸਤਿ ਸ੍ਰੀ ਅਕਾਲ ਪੱਟੀ ਸਾਹਿਬ, ਸਵਾਗਤ ਹੈ ਜੀ। ਔਜਲਾ ਸਾਹਿਬ ਗੱਲ ਕਰਨੀ ਚਾਹੁੰਦੇ ਸੀ ਨਾਲ ਤੁਹਾਡੇ ਜੀ ਨੂੰ ਜੀ।
2: ਫੋਨ ਸਕਰੀਨ ਹਿੱਲੀ ਹੋਈ ਆ, ਗੱਲ ਹੁੰਦੀ ਨੀ, ਤੁਸੀਂ ਕਰੋ ਪ੍ਰੋਗਰਾਮ।
0: ਕੋਈ ਨੀ ਨਾਲ ਸੁਣ ਲਿਓ ਮਾੜਾ ਜਿਹਾ ਗੱਲ, ਮਾੜੀ ਜੀ ਸੁਣੀ ਜਾਓ ਚਾਹੇ। ਹਾਂਜੀ
3: ਅੱਛਾ ਪੱਟੀ ਸਾਹਿਬ ਸਤਿ ਸ੍ਰੀ ਅਕਾਲ ਜੀ।
2: ਸਤਿ ਸ੍ਰੀ ਅਕਾਲ ਜੀ ਔਜਲਾ ਸਾਹਿਬ, ਸਤਿ ਸ੍ਰੀ ਅਕਾਲ।
3: ਦੇਖੋ ਪੱਟੀ ਸਾਹਿਬ ਤੁਹਾਡੇ ਮੈਂ ਵਿਚਾਰ ਸੁਣ ਰਿਹਾ ਸੀਗਾ, ਮੈਂ ਕਹਿੰਦਾ ਸਾਰੇ ਚੰਗੇ ਆ, ਸਿਕੰਦਰ ਮਾੜਾ ਜੀ, ਠੀਕ ਹੈ ਜੀ,
2: ਹਾਂਜੀ ਹਾਂਜੀ ਹਾਂਜੀ,
3: ਪਰ ਸਾਨੂੰ ਕਈ ਗੇਰੀ ਸਹੀ ਨੂੰ ਸਹੀ ਵੀ ਕਹਿਣਾ ਚਾਹੀਦਾ,
2: ਹਾਂਜੀ,
3: ਇਹ ਨੀ ਹੈ ਠੀਕ ਹੈ, ਮੈਂ ਇਸ ਗੱਲ ਤੋਂ ਮੁਨਕਰ ਨੀ ਵੀ ਜਥੇਦਾਰ ਬਾਦਲਾਂ ਨੇ
0: ਜੀ
2: ਬਿਲਕੁਲ,
3: ਮੈਂ ਅੱਜ ਵੀ ਕਹਿਣਾ ਸ਼ਰੇਆਮ ਕਹਿਣਾ ਜੀ, ਪਰ ਜਥੇਦਾਰ ਕਈ ਕੰਮ ਸਹੀ ਕਰ ਰਿਹਾ, ਹੁਣ ਇਹ ਆਪਣਾ ਜਵਾਕ ਤਾਂ ਹੈ ਨੀ ਵੀ ਕੰਮ ਕੰਨ ਮਰੋੜ ਕੇ ਆਪਾਂ ਥੱਲੇ ਬਿਠਾ ਲਾਂਗੇ ਵੀ ਬਹਿ ਜਾ 10 ਮਿੰਟ
0: ਜੀ,
2: ਹਾਂਜੀ,
3: ਗਲਤੀ ਇਹਨਾਂ ਤੋਂ ਇਹ ਹੋਈ ਹੈ, ਮੈਂ ਅੱਗੇ ਵੀ ਤੁਹਾਨੂੰ ਇਸ ਮਾਧਿਅਮ ਦੀ ਕਿਹਾ ਵੀ ਟਵਾਣੇ ਵਾਲੇ ਤੇ ਤੁਸੀਂ ਸੁਣਿਆ ਹੋਣਾ ਵੀ ਇਹ ਜਿੱਦਾਂ ਰੌਲਾ ਪਿਆ ਸੀ 15 ਜੱਦੇ ਕਾਲ ਤੱਕ ਤਾਲੇ ਸੁੱਤੇ ਪਏ ਸੀ, ਜੇ 11 ਸਾਲ ਬਾਅਦ ਕਿਸੇ ਨੇ ਬਣਾਤਾ ਹੁਣ ਤੁਸੀਂ ਉੱਠ ਕੇ ਜਾਗ ਪਏ, ਇਹ ਕੰਮ ਤਾਂ ਇਹਨਾਂ ਦੇ ਕਰਨ ਵਾਲਾ ਸੀਗਾ
0: ਜੀ,
2: ਬਿਲਕੁਲ ਬਿਲਕੁਲ ਬਿਲਕੁਲ,
3: ਹੈ ਜੇ ਹੁਣ ਇਹਨਾਂ ਨੇ ਕਰ ਲਿਆ ਵੋਟਾਂ ਲੈਣ ਦੇ ਮਾਰਿਆ ਨੇ, ਇਹਨਾਂ ਨੇ ਗਲਤੀ ਕਰੀ ਹੈ ਠੀਕ ਹੈ, ਆਪਾਂ ਨੂੰ ਪਤਾ ਵੀ ਗਲਤੀਆਂ ਨੇ ਹੁਣ ਤਾਈਆਂ ਹੁੰਦੀਆਂ ਨੇ, ਨਹੀਂ ਬਿਠਾਲੇ ਵਿੱਚ ਸਲਾਹ ਲੈਣੀ ਸੀ ਠੀਕ ਹੈ ਜੀ,
2: ਹਾਂਜੀ,
3: ਪਰ ਆਪਾਂ ਨੂੰ ਹਰ ਗੱਲ ਦੇ ਵਿੱਚ ਜਥੇਦਾਰ ਜਿੱਥੇ ਭੂਮਿਕਾ ਕੋਈ ਸਹੀ ਨਿਭਾਉਂਦਾ ਨਾ ਉਹਦੀ ਸਹੀ ਦੀ ਗੱਲ ਕਰਨੀ ਚਾਹੀਦੀ ਹੈ, ਮੇਰੇ
2: ਵਿਚਾਰ ਸਰਕਾਰ ਤਾਂ ਵੇਖੋ ਜੀ ਗਲਤੀ ਹੈ ਸਰਕਾਰ ਨੂੰ, ਤੇ ਕੋਈ ਵੀ ਧਰਮ ਦਾ ਕਾਨੂੰਨ ਬਣਾਉਣ ਤੋਂ ਪਹਿਲਾਂ ਇਹਨਾਂ ਦੀ ਮਰਜ਼ੀ ਨਾਲ ਸਲਾਹ ਚੱਲਣਾ ਚਾਹੀਦਾ ਸੀ,
0: ਬਿਲਕੁਲ
2: ਸਰਕਾਰ ਨੂੰ ਤੇ ਚੱਲਣਾ ਚਾਹੀਦਾ ਸੀ ਨਾ, ਪਰ ਮੇਰੇ ਕਹਿਣ ਦਾ ਮਤਲਬ ਜਿੱਥੇ ਮੈਂ ਜਥੇਦਾਰ ਨੂੰ ਗਲਤ ਨਹੀਂ ਕਹਿ ਰਿਹਾ, ਜਿੱਥੇ ਜਥੇਦਾਰ ਗਲਤ ਇਹ ਨੇ ਵੀ ਇੱਕ ਬੰਨੇ ਤੁਸੀਂ ਕਹਿੰਦੇ ਜੇ ਵੀ ਕਸਟੋਡੀਅਨ ਦਾ ਸ਼ਬਦ ਨਹੀਂ, ਲੇਕਿਨ ਉਹ ਜਿਹੜੇ ਨਾਨ ਸਿੱਖ ਡੇਰੇ ਨੇ ਉਹਨਾਂ ਦੇ ਕੇਸ ਕਰੋ
0: ਜੀ,
2: ਉਹ ਨਾਨ ਸਿੱਖ ਨੂੰ ਤੇ ਜਥੇਦਾਰ ਨੇ ਦੱਸਣਾ ਵੀ ਨਾਨ ਸਿੱਖ ਕੌਣ ਆ, ਨਾ ਮੈਂ ਦੱਸਣਾ ਨਾ ਤੁਸੀਂ ਦੱਸਣਾ ਨਾ ਮਾਨ ਸਾਹਿਬ ਨੇ ਦੱਸਣਾ ਨਾ ਸੈਣੀ ਸਾਹਿਬ ਦੱਸਣਾ
0: ਜੀ,
3: ਮੈਂ ਤਾਂ ਪੱਟੀ ਸਾਹਿਬ ਅੱਜ ਵੀ ਇਹ ਗੱਲ ਕਹਿਣਾ ਵੀ ਜਿਹੜੇ ਕੰਮ ਇਹਨਾਂ ਦੇ ਕਰਨ ਵਾਲੇ ਸੀ ਨਾ ਆ ਚੋਲੇ ਵਾਲਿਆਂ ਨੇ ਕੀਤੇ ਨੀ, ਉਹ ਮੈਂ ਤਾਂ ਹੁਣ ਕਹਿਣਾ
2: ਵੀ ਅੱਜ ਵੀ ਮੰਨ ਲਓ ਜਿਹੜਾ ਹੁਣ ਇਹ
3: 2000 ਬਣਨਾ, ਮੈਂ ਤਾਂ ਆਨ ਏਅਰ ਕਿਹਾ ਸੀ ਵੀ 2015 ਚ ਸੁੱਤੇ ਪਏ ਸੀ 11 ਸਾਲ ਦੇ
0: ਜੀ,
2: ਬਿਲਕੁਲ ਬਿਲਕੁਲ ਬਿੱਲ ਦੇ ਵਿੱਚ ਕੋਈ ਕਮੀ ਪੇਸ਼ੀ ਰਹਿ ਗਈ, ਮੰਨ ਲਓ ਜਿਹੜਾ ਕਸਟੋਡੀਅਨ ਵਾਲਾ ਵਾ, ਨਾਨ ਸਿੱਖ ਵਾਲਾ ਵਾ ਜਾਂ ਕੋਈ ਸਿੱਖ ਵਾਲਾ ਵਾ, ਉਹ ਫਿਰ ਡਿਕਲੇਅਰ ਤਾਂ ਹੀ ਇਹ ਧਾਰਮਿਕ ਬੋਡੀ ਨੂੰ ਹੀ ਕਰਨਾ ਪੈਣਾ ਨਾ,
0: ਬਿਲਕੁਲ
2: ਇਹ ਤਾਂ ਅਸੀਂ ਤੁਸੀਂ ਨਹੀਂ ਨਾ ਕਰ ਸਕਦੇ ਵੀ ਨਾ,
3: ਪੱਟੀ ਸਾਹਿਬ ਜੇ ਇਹਨਾਂ ਨੇ ਠੋਕੇ ਹੁੰਦੇ ਸਰਕਾਰ ਦੀ ਹਿੰਮਤ ਨਹੀਂ ਸੀ ਪੈਣੀ ਕਾਨੂੰਨ ਬਣਾਉਣ ਦੀ, ਉਹ
2: ਚਾਹੇ ਬੰਗਾ ਤੇ ਉੱਥੇ ਹੀ ਪੈਂਦਾ
0: ਜੀ,
2: ਸਭ ਤੋਂ ਪਹਿਲਾਂ ਤੇ ਤੁਸੀਂ ਇਹ ਤੇ ਕਰੋ ਨਾ ਵੀ ਉਹ ਫਿਰ ਇੱਕ ਬੰਨੇ ਤੁਸੀਂ ਕਹਿੰਦੇ ਜੇ ਕੱਲ ਵੀ ਜਿਹੜੀ ਮੈਂ ਉਹਨਾਂ ਦੀ ਸਪੀਚ ਥੋੜੀ ਸੁਣੀ ਆ ਵੀ ਸਿੱਖਾਂ ਨੂੰ ਕਿਸੇ ਕਾਨੂੰਨ ਦੇ ਤਹਿਤ ਲਿਆਂਦਾ ਹੀ ਨਹੀਂ ਜਾ ਸਕਦਾ, ਫਿਰ ਸਖ਼ਤ ਕਾਨੂੰਨ ਤੁਸੀਂ ਕਾਹਦਾ ਮੰਗਦੇ ਜੇ,
0: ਜੀ
2: ਸਵਾਲ ਤਾਂ ਇਹਨਾਂ ਦੀ ਮਤਲਬ ਦੋਗਲੀ ਜਿਹੜੀ ਸਟੇਟਮੈਂਟ ਹੈ, ਵੇਖੋ ਮੇਰੀ ਜਥੇਦਾਰ ਨਾਲ ਕੋਈ ਨਹੀਂ, ਮੇਰੀ ਬਾਦਲ ਨਾਲ ਕੋਈ
3: ਨਹੀਂ, ਮੈਂ ਜਿਹੜੀ ਗੱਲ ਕਹਿਣਾ ਜੋ ਜਥੇਦਾਰ ਅੱਜ ਗੱਲਬਾਤ ਕਰ ਰਿਹਾ, ਮੇਰਾ ਜਿਹੜਾ ਤੁਹਾਨੂੰ ਜਵਾਬ ਕਹਿਣ ਦਾ ਇਹ ਸੀਗਾ, ਹੋ ਸਕਦਾ ਮੈਂ ਨਾ ਪਰਫੈਕਟ ਹੋਵਾਂ ਇਸ ਗੱਲ ਦੇ ਵਿੱਚ, ਫੇਰ ਵੀ ਜਥੇਦਾਰ ਕਿਸੇ ਹੱਦ ਤੱਕ ਸਟੈਪ ਬਾਏ ਸਟੈਪ ਸਹੀ ਕਰ ਰਿਹਾ ਜੀ, ਉਹ
0: ਜੀ
2: ਵਿਦਵਾਨਾਂ ਦੀ ਕਮੇਟੀ ਦਾ ਸੈਣੀ ਸਾਹਿਬ ਬਣੀ ਆ, ਉਹ ਡਾਕਟਰ ਕੇਹਰ ਸਿੰਘ ਵੀ ਹੈਗੇ ਨੇ ਮੇਰਾ ਖਿਆਲ ਉਸ ਕਮੇਟੀ ਦੇ ਵਿੱਚ
0: ਹੈਗੇ ਨੇ ਜੀ, ਬਿਲਕੁਲ,
2: ਤੇ 2-4 ਹੋਰ ਹੀ ਆਪਣੇ ਪਾਲਣ ਜਥੇਦਾਰ ਸਾਹਿਬ ਖੁਦ ਆ ਜਾਣ ਵਿੱਚ, ਇਹ ਵੀ ਤੇ ਆ ਹੀ ਸਕਦੇ ਆ,
1: ਸਰ ਉਹਦੇ ਵਿੱਚ ਇਨੀਸ਼ੀਏਟਿਵ ਸਰਕਾਰ ਨੇ ਲੈਣਾ ਆ, ਜਥੇਦਾਰ ਸਾਹਿਬ ਨੇ ਥੋੜਾ ਲੈਣਾ ਆ ਜੀ, ਕਮੇਟੀ ਬਣਾਉਣੀ ਆ ਤੇ ਉਹਨਾਂ ਨੇ ਸਰਕਾਰ ਨੇ ਬਣਾਉਣੀ ਆ ਵੀ ਭਾਈ ਆਹ ਬੰਦੇ ਵਿਚਾਰ ਕਰਕੇ ਸੁਝਾਅ ਦੇ ਦੇਣ, ਇਹ ਕਿਹੜੀ ਗੁਪਤ ਮੀਟਿੰਗਾਂ ਕਿਹਨਾਂ ਕੀਤੀਆਂ ਇਹਨਾਂ ਨੇ ਸਰਕਾਰ ਨੇ, ਇਹ ਤਾਂ ਪਤਾ ਲੱਗੇ
2: ਜਿਹੜੀ ਡਾਕਟਰ ਕੇਹਰ ਸਿੰਘ ਹੋਣਾ ਨੂੰ ਐਡ ਕੀਤਾ ਉਹ ਸਰਕਾਰ ਵੱਲੋਂ ਆ ਜਾਂ ਮਤਲਬ
0: ਅਕਾਲ ਤਖ਼ਤ ਸਾਹਿਬ ਦੇ ਵੱਲੋਂ ਆ ਜੀ, ਸਰਕਾਰ ਵੱਲੋਂ
2: ਤੇ ਬਸ ਉਹ ਕਮੇਟੀ ਇੱਦਾਂ ਹੀ ਬਣੀਆਂ ਨਾ, ਸਾਂਝੀ ਬਣਾ ਲੈਣ ਰਲ ਕੇ ਦੋਵੇਂ ਤਰ੍ਹਾਂ, ਜੇ ਕੰਮ ਨਿਬੇੜਨਾ ਹੋਵੇ ਸਰਕਾਰ ਨੇ ਵੀ ਇਹਨਾਂ ਨੇ
0: ਜੀ
2: ਉਹਨਾਂ ਗੱਲਾਂ ਦਾ ਸਾਨੂੰ ਖਤਰਾ ਵਾ ਕਿਤੇ ਫੇਰ ਉਧਰ ਨਾਲ ਲੋਕਾਂ ਨੂੰ ਦੇ ਦੇਣ, ਬੈਠੇ ਆ ਕਿਰਪਾਨਾ ਸਾਡੇ ਪਹਿਲਾਂ ਹੀ ਖੜਕੜੀਆਂ ਵੀ ਇਹ ਮੁੱਦੇ ਕਈ ਵਾਰੀ ਮਤਲਬ ਬੜੇ ਮਤਲਬ ਨਾ ਸੀਰੀਅਸ ਬਣ ਜਾਂਦੇ ਆ ਜੋ ਲਾ ਐਂਡ ਆਰਡਰ ਦੀ ਸਿਚੁਏਸ਼ਨ ਹੈਗੀ ਆ।
3: ਤੁਸੀਂ ਮੇਰੀ ਟਵਾਣਾ ਰੇਡੀਓ ਦੀ ਗੱਲ ਸੁਣੀ ਸੀ, ਮੈਨੂੰ ਤੁਸੀਂ ਅੱਜ ਤੱਕ ਦੱਸੋ ਅਸੀਂ ਲੱਖਾਂ ਲੋਕ ਮਰਵਾ ਲਏ
0: ਜੀ,
3: ਚਾਹੇ ਉਹ ਸਹੀ ਮਰੇ ਚਾਹੇ ਉਹ ਗਲਤ ਮਰੇ, ਮਰੇ ਕਿ ਨਹੀਂ ਜੀ?
0: ਹਾਂਜੀ
2: ਬਿਲਕੁਲ ਮਰੇ ਆ ਜੀ, ਮਰੇ ਬਿਲਕੁਲ ਮਰੇ।
3: ਅਸੀਂ ਉਹ ਤੋਂ ਕੀ ਸਿੱਖਿਆ?
0: ਕੁਛ ਨੀ ਜੀ,
3: ਕੀ
2: ਕਾਕੂ ਨੇ ਸਿੱਖਣ
3: ਦੀ ਕੋਸ਼ਿਸ਼ ਕਰੀ ਇੱਕ ਵਾਰੀ ਵੀ
0: ਜੀ?
2: ਮੈਂ ਕਿਹਾ ਜੀ ਕੁਝ ਵੀ ਨੀ ਸਿੱਖਿਆ, ਸਿੱਖਣਾ ਅਸੀਂ ਕੀ ਆ
3: ਬਸ,
2: ਜੇ ਸਿੱਖਣ ਵਾਲੇ ਹੋ ਗਏ ਤਾਂ ਪੰਗਾ ਪਵੇ ਕਿਉਂ ਫਿਰ?
3: ਅਸੀਂ ਤਾਂ 26 ਸਾਲ ਬਾਅਦ ਬੜਾਂਗਾ ਕਰਾਉਣ ਨੂੰ ਤਿਆਰ ਰਹਿੰਦੇ ਆ, 36 ਸਾਲ ਬਾਅਦ ਤੇ 36 ਸਾਲ ਹੁਣ ਦੁਬਾਰਾ ਹੋ ਗਏ ਤਿਆਰ ਆ ਜੀ।
2: ਬਿਲਕੁਲ ਤਿਆਰੀਆਂ ਨੇ ਫਿਰ ਆ ਜਿਹੜੀਆਂ ਲਾਂਗਾ ਸੋ ਤੇ ਖੜਕਦੇ ਫਿਰਦੇ ਇਸੇ ਕੰਮ ਲਈ
3: ਕਹਿੰਦੇ ਆਓ ਛੇਤੀ, ਇੱਕ ਪਾਸੇ ਸਤਲੁਜ ਦੇ ਉੱਪਰ ਹੋਈ ਜਾਂਦੇ ਤੇ ਦੂਜੇ ਪਾਸੇ ਕਹਿੰਦੇ ਆ ਗਾਟਾ ਵੱਢੋ ਸਾਡਾ। ਧੰਨਵਾਦ ਜੀ,
2: ਉਹ ਤਾਂ ਸਭ ਕੁਝ ਚੱਲੀ ਜਾਂਦਾ ਕੰਮ ਜਿਹੜਾ ਜੋ ਕੁਰਬਾਨਾ ਤਿਆਰ ਨੇ। ਅੱਜ ਵੇਖੋ ਜੀ ਅਸੀਂ ਕਿ ਸੰਵਿਧਾਨ ਦੇ ਅੰਦਰ ਜਿਉਣ ਦੇ ਵੀ ਅਸੀਂ ਕਹਿ ਦਿੰਦੇ ਹਾਂ ਨਹੀਂ ਜੀ ਉਹ ਬੇਦਬੀ ਦੇ ਕਾਨੂੰਨ ਚ ਅਸੀਂ ਆਪਦੇ ਫੈਸਲੇ ਉਹ ਗਾਟੇ ਲਾਉਣ ਵਾਲੇ ਕਰਾਂਗੇ, ਉਹ ਵੀ ਤੇ ਕੰਮ ਗਲਤ ਹੋਊਗਾ ਨਾ?
0: ਬਿਲਕੁਲ ਹੈ,
2: ਉਹ ਵੀ ਕਿੰਨਾ ਸਹੀ ਹੋਊਗਾ ਜਿਹੜਾ ਮਤਲਬ ਤੁਸੀਂ ਉਹ ਜਿਹਨੂੰ ਮਰਜ਼ੀ ਫਿਰ ਉਹਦਾ ਡਰਾਮਾ ਕਰਕੇ ਮਾਰ ਦੋਗੇ, ਜਿਹਨੇ ਦੁਸ਼ਮਣੀ ਕੱਢਣੀ ਹੋਊਗੀ ਕਿਸੇ ਦੇ ਨਾਲ।
0: ਬਿਲਕੁਲ,
2: ਦੇਸ਼ ਇੱਕ ਕਾਨੂੰਨ ਦੇ ਅੰਡਰ ਚੱਲਣਾ ਵਾ ਜੀ, ਉਹ ਦੂਜਾ ਤੀਜਾ ਚੱਲਣਾ ਵਾ
0: ਜੀ।
2: ਹੁਣ ਜਿਹੜੇ ਵੇਖੋ ਜੀ ਜਿੰਨਾ ਮਰਜ਼ੀ ਕੋਈ ਵਿਦਵਾਨ ਆ
0: ਜੀ,
2: ਕੁਝ ਫੈਸਲੇ ਧਾਰਮਿਕ ਆਗੂਆਂ ਨੇ ਹੀ ਕਰਨੇ ਹੁੰਦੇ ਆ ਜਿਹਨਾਂ ਦੀ ਅਸੀਂ ਡਿਮਾਂਡ ਕਰ ਰਹੇ ਹਾਂ।
0: ਬਿਲਕੁਲ ਹੈ ਜੀ,
2: ਮੰਨ ਲਓ ਜੇ ਅਸੀਂ ਅਕਾਲ ਤਖ਼ਤ ਦੇ ਜਥੇਦਾਰ ਨੂੰ ਸੁਪਰੀਮ ਮੰਨਦੇ ਹਾਂ
0: ਜੀ,
2: ਤਾਂ ਉਹ ਫਿਰ ਸਿੱਖ ਨੌਨ ਸਿੱਖ ਦਾ ਤੇ ਜਥੇਦਾਰ ਤੋਂ ਬਿਨਾਂ ਕਿਹੜਾ ਬੰਦਾ ਕਿਹੜਾ ਵਿਦਵਾਨ ਕਹਿ ਦੂਗਾ ਜੀ ਉਹ ਸਿੱਖ ਹੈ ਤੇ ਉਹ ਨੌਨ ਸਿੱਖ ਹੈ? ਦੱਸੋ ਤੁਸੀਂ
0: ਜੀ,
2: ਨਾਮਧਾਰੀਆਂ ਨੂੰ, ਰਾਧਾ ਸਵਾਮੀਆਂ ਨੂੰ
0: ਜੀ,
2: ਉਹ ਸਿਰਸੇ ਵਾਲਿਆਂ ਨੂੰ, ਕਿੰਨਾ ਨੂੰ ਕਹਿ ਦਾਂਗੇ ਅਸੀਂ ਵੀ ਉਹ ਸਿੱਖ ਹੈ ਨੌਨ ਸਿੱਖ?
0: ਬਿਲਕੁਲ ਹੈ,
2: ਸਿੱਖਾਂ ਦੇ ਵਿੱਚ ਕਿੰਨੇ ਧੜੇ ਆ ਗਏ ਨੇ, ਉਹ ਵੀ ਤਾਂ ਸਿੱਖ ਹੀ ਰਹੇ ਉੱਥੇ, ਫਿਰ ਵੀ ਨਹੀਂ ਮੋਰਚਾ ਲੱਗਦਾ।
0: ਉਸੇ ਕਰਕੇ ਤਾਂ ਚਲੋ ਉਦੋਂ ਗੜਗੜ ਉਹਨਾਂ ਨੇ ਜਥੇਦਾਰ ਸਾਹਿਬ ਨੇ ਕਿਹਾ ਸੀ ਕਿ ਜਦੋਂ ਕਿਹਾ ਸੀਗਾ ਚਲੋ ਘੱਟੋ ਘੱਟ ਲੋਕ ਆਵਾਜ਼ ਬਣਨ ਲੱਗੀ ਸੀਗੀ ਵੀ ਆਪਣਾ ਜਿਹੜੀ ਮਰਿਆਦਾ ਹੈਗੀ ਆ ਉਹ ਸਾਰੀ ਲਾਗੂ ਕਰ ਦੋ, ਕਹਿੰਦੇ ਨਹੀਂ ਹੋ ਸਕਦੀ, ਨਿਹੰਗ ਸਿੰਘਾਂ ਦੀ ਵੱਖਰੀ ਮਰਿਆਦਾ ਆ, ਹੋਰ ਸਾਰਿਆਂ ਦੀ ਵੱਖਰੀ ਆ,
2: ਬਸ ਪੰਗਾ ਤਾਂ ਫਿਰ ਇੱਥੇ ਜੜ ਤਾਂ ਫਿਰ ਮੁੱਕਣੀ ਨਹੀਂ,
0: ਬਿਲਕੁਲ
2: ਖਤਮ ਨਹੀਂ ਹੋਣੀ।
0: ਬਿਲਕੁਲ ਹੈ ਜੀ,
2: ਉਹ ਫਿਰ ਉੱਥੇ ਆਣ ਕੇ ਫਿਰ ਵਕੀਲ ਵੀ ਪਹਿਲਾਂ ਮੰਨ ਲਓ ਸੈਣੀ ਸਾਹਿਬ ਸੁਣ ਰਹੇ ਆ, ਹੁਣ ਸੈਣੀ ਸਾਹਿਬ ਕਿੱਦਾਂ ਡਿਕਲੇਅਰ ਕਰਨਗੇ ਵੀ ਇਹ ਸਜ਼ਾ ਜਦੋਂ ਹੋਣੀ ਹੈ, ਕੱਲ ਨੂੰ ਕੋਈ ਬੰਦਾ ਬੇਅਦਬੀ ਕਰ ਦਿੰਦਾ ਕਸਟੋਡੀਅਨ ਵਾਲਾ ਕੇਸ ਆਉਂਦਾ, ਉਹ ਕੀ ਡਿਸਾਈਡ ਕਰ? ਸੈਣੀ ਸਾਹਿਬ ਥੋੜਾ ਡਿਸਾਈਡ ਕਰਨਗੇ ਵੀ ਨੌਨ ਸਿੱਖ ਹੈ ਤੇ ਸਿੱਖ?
0: ਬਿਲਕੁਲ ਹੈ,
2: ਅਸਗਾ ਡੇਰਾ ਆਓ ਦੂਜਾ ਵਾ ਤੀਜਾ ਵਾ,
0: ਉਹਨੂੰ ਅਪਰਾਧੀ ਦੇ ਤੌਰ ਤੇ ਲੈਣਾ ਪਏਗਾ ਜੀ, ਅਪਰਾਧੀ ਤਾਂ ਅਪਰਾਧੀ ਹੈ ਨਾ,
2: ਅਪਰਾਧੀ ਦੇ ਤੌਰ ਤੇ ਮਤਲਬ ਉਹੀ ਹੈ ਨਾ ਵੀ ਅਪਰਾਧੀ ਦੇ ਤੌਰ ਤੇ ਲੈਣਾ ਪਊਗਾ ਨਾ,
0: ਬਿਲਕੁਲ,
2: ਪਰ ਅਪਰਾਧੀ ਵੀ ਫਿਰ ਦੋ ਤਰ੍ਹਾਂ ਦੇ ਹੋ ਜਾਣੇ ਹੈ ਨਾ ਜੀ, ਉਹ
0: ਇੱਕ ਸਿੱਖ
2: ਦੇ ਧਰਮ ਦੀ ਆ, ਉਹ ਕਸਟੋਡੀਅਨ ਨਹੀਂ ਮੰਨਿਆ ਜਾਊਗਾ
0: ਜੀ, ਬਿਲਕੁਲ,
2: ਗੈਰ ਸਿੱਖ ਦੇ ਹੁੰਦੀ ਉਹ ਕਸਟੋਡੀਅਨ ਮੰਨਿਆ ਜਾਊਗਾ, ਉੱਥੇ ਵੀ ਤਾਂ ਡਿਵੀਜ਼ਨ ਖੜੀ ਹੋਊਗੀ।
0: ਬਿਲਕੁਲ ਹੈ,
2: ਇਵੇਂ ਦੀਆਂ ਚੀਜ਼ਾਂ ਤੇ ਵੇਖੋ ਜੀ ਧਰਮ ਦਾ ਆਗੂ ਹੀ ਕਰ ਸਕਦਾ ਵਾ, ਚਾਹੇ ਉਹ ਜਥੇਦਾਰ ਸਾਹਿਬ ਆ ਤੇ ਉਹ ਪੰਜ ਪਿਆਰੇ ਆ ਜਾਂ ਕੋਈ ਹੋਰ ਹੈ, ਇਹ ਨਾ ਮੇਰਾ ਖਿਆਲ ਕੋਈ ਵੀ ਵਿਦਵਾਨ ਨਹੀਂ ਕਰ ਸਕਦਾ।
0: ਬਿਲਕੁਲ ਹੈ, ਬਿਲਕੁਲ ਹੈ,
2: ਕੁਛ ਚੀਜ਼ਾਂ ਤਾਂ ਉਹ ਕਮੇਟੀ ਬਣਨੀ ਹੀ ਜਥੇਦਾਰ ਸਾਹਿਬ ਦੇ ਜਿਹੜੀ ਸੁਪਰਵਿਜ਼ਨ ਦੇ ਵਿੱਚ ਚਾਹੀਦੀ ਹੈ
0: ਜੀ, ਬਿਲਕੁਲ ਹੈ,
2: ਨਾਲ ਦੀ ਨਾਲ ਤੇ ਜੇ ਉਹ ਆਖੇ ਵੀ ਮਹੀਨੇ ਚ ਦਸਾਂ ਦਿਨਾਂ ਚ ਹੋ ਜਾਏ, ਮੇਰੇ ਹਿਸਾਬ ਚ ਦੇ ਸਾਲ ਚ ਵੀ ਨੀ ਕੰਮ ਨਿਬੜਨਾ ਇਹਨਾਂ ਦਾ।
0: ਨਹੀਂ ਉਹ ਦੇਖੋ ਉਹਨਾਂ ਨੇ ਤਾਂ ਅਕਾਲ ਤਖ਼ਤ ਸਾਹਿਬ ਨੇ ਫਿਰ ਦੁਹਰਾਉਣਾ ਕਿ ਉਹਨਾਂ ਨੇ ਜਿੱਦਾਂ ਕਿ ਆਪਣੇ ਜਸਟਿਸ ਸੇਵਾ ਮੁਕਤ ਜਸਟਿਸ ਰੁਪਿੰਦਰ ਸਿੰਘ ਸੋਢੀ, ਸੇਵਾ ਮੁਕਤ ਜਸਟਿਸ ਮਹਿੰਦਰ ਮੋਹਨ ਸਿੰਘ ਬੇਦੀ, ਸੀਨੀਅਰ ਵਕੀਲ ਪੂਰਨ ਸਿੰਘ ਹੁੰਦਲ ਤੇ ਸਿੱਖ ਵਿਦਵਾਨ ਡਾਕਟਰ ਕੇਰ ਸਿੰਘ ਪਟਿਆਲਾ, ਲੁਧਿਆਣੇ ਦੇ ਪ੍ਰੋਫੈਸਰ ਜਗਮੋਹਨ ਸਿੰਘ ਹੁਣੀ, SGPC ਸਕੱਤਰ ਲਖਵੀਰ ਸਿੰਘ ਸ਼ਾਮਲ ਨੇ ਇਹਦੇ ਵਿੱਚ, ਕਮੇਟੀ ਉਹ ਕੋਆਰਡੀਨੇਟਰ ਜਿਹੜੇ ਨੇ ਇਹਦੇ ਵਿੱਚ ਸੇਵਾ ਨਿਭਾਉਣਗੇ, ਇਹ ਤਾਂ ਉਹਨਾਂ ਨੇ ਪਹਿਲਾਂ ਸਪਸ਼ਟ ਕੀਤਾ ਹੋਇਆ ਜੀ,
2: ਉਹਨਾਂ ਨੇ
0: ਸਰਕਾਰ ਦੇ ਵੱਲੋਂ ਕੋਈ ਨਹੀਂ ਸਪਸ਼ਟ ਕੀਤਾ ਨਾ, ਉਹਨਾਂ ਨੇ ਆਪਣੀ ਕੋਈ ਕਮੇਟੀ ਨਹੀਂ ਬਣਾਈ
2: ਚਾਹੀਦਾ ਨਾ, ਸਰਕਾਰ ਵੀ ਤਾਂ 2-4-5 ਜਿੰਨੇ ਆਪਣੇ ਬੰਦੇ ਬਿਠਾ ਲੈਣੇ ਆ ਉਹ ਵੀ ਬਿਠਾ, ਜਾਂ ਤਾਂ ਸਰਕਾਰ ਜਾਂ ਉਹ ਗੱਲ ਤੇ ਫੇਰ ਇਹਨਾਂ ਤੋਂ ਸਰਕਾਰ ਦੇ ਬੰਦੇ ਹੋ ਸਕਦਾ ਹੋਰ ਬੋਲੀ ਬੋਲਣ।
0: ਪੱਟੀ ਸਾਹਿਬ ਓਬਜੈਕਸ਼ਨ ਤਾਂ ਹੀ ਉੱਠਿਆ ਨਾ ਅੱਜ ਜਥੇਦਾਰ ਸਾਹਿਬ ਨੇ ਇਹੀ ਗੱਲ ਕਹੀ ਆ ਨਾ ਕਿ ਭਈ
2: ਹਾਂਜੀ
0: ਉਹਨਾਂ ਨੇ ਲਿਖ ਦਿੱਤਾ 24 ਪੇਪਰਾਂ ਦੀ ਰਿਪੋਰਟ ਜਿਹੜੀ ਪੱਤਰ ਸੌਂਪਿਆ ਜੀ ਕੱਲ, ਉਹਦੇ ਵਿੱਚ ਉਹ ਜਥੇਦਾਰ ਸਾਹਿਬ ਨੇ ਇਹੀ ਗੱਲ ਚੁੱਕੀ ਹੈ ਕਿ ਤੁਸੀਂ ਕਹਿੰਦੇ ਹੋ ਕਿ ਗੁਪਤ ਮੀਟਿੰਗਾਂ ਕਰ ਲਈਆਂ ਤੇ ਕਿਹਦੇ ਨਾਲ ਕੀਤੀਆਂ ਨੇ, ਸਾਡੀ ਕਮੇਟੀ ਨਾਲ ਤਾਂ ਕੋਈ ਸੰਪਰਕ ਨਹੀਂ ਹੋਇਆ,
2: ਉਹ ਤੇ ਦੱਸਣਾ ਚ ਸਰਕਾਰ ਦੀ ਤੇ ਨੀਤ ਖੋਟੀ ਆ ਜੀ, ਕਲੀਅਰ ਮੈਂ ਕਹਾਂ,
0: ਬਿਲਕੁਲ ਹੈ ਜੀ,
2: ਮੈਂ ਸਰਕਾਰ ਦਾ ਪੱਖ ਨਹੀਂ ਲੈ ਰਿਹਾ
0: ਜੀ ਜੀ, ਬਿਲਕੁਲ ਹੈ ਜੀ,
2: ਸਰਕਾਰ ਦੀ ਤੇ ਨੀਤ ਦੇ ਵਿੱਚ ਖੋਟਿਆ
0: ਜੀ,
2: ਸਰਕਾਰ ਨੂੰ ਤੇ ਕੋਈ ਸਿੱਖੀ ਵਿਸ਼ਵਾ ਦੂਜਾ ਤੀਜਾ ਚੌਥਾ ਕਿੰਨਾ ਕੁ ਪਤਾ?
0: ਬਿਲਕੁਲ ਜੀ ਰਾਜਨ ਜੀ,
4: ਪੱਟੀ ਪੱਟੀ ਸਾਹਿਬ ਬੇਨਤੀ ਇਹ ਹੈਗੀ ਆ, ਇਹ ਨਾ ਜਦੋਂ ਵੀ ਕੋਈ ਸਪੈਸ਼ਲ ਐਕਟ ਬਣਦਾ ਨਾ ਜੀ, ਉਹਦੇ ਵਿੱਚ ਸਪੈਸ਼ਲ ਵਰਡਸ ਵੀ ਦਿੱਤੇ ਜਾਂਦੇ ਹੁੰਦੇ ਆ ਜਿਹਨਾਂ ਦੀ ਡੈਫੀਨੇਸ਼ਨ ਨਾਲ ਦਿੱਤੀ ਜਾਂਦੀ ਹੁੰਦੀ ਆ ਜੀ, ਕਸਟੋਡੀਅਨ ਵਰਡ ਦੀ ਜਗ੍ਹਾ ਦੇ ਉੱਤੇ ਸੇਵਾਦਾਰ ਵਰਡ ਯੂਜ਼ ਕੀਤਾ ਜਾ ਸਕਦਾ ਜੀ, ਸੇਵਾਦਾਰ ਦੀ ਅੱਗੇ ਡੈਫੀਨੇਸ਼ਨ ਦੇ ਕੇ ਤੇ ਉਹਨੂੰ ਡਿਫਾਈਨ ਕੀਤਾ ਜਾ ਸਕਦਾ ਆ ਕਿ ਜਿਹੜਾ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਬੰਦਾ ਪ੍ਰਕਾਸ਼ ਕਰਦਾ ਆ ਜਾਂ ਰੁਟੀਨ ਡਿਊਟੀ ਕਰਦਾ ਹੈਗਾ ਆ ਜੀ, ਉਹ
1: ਹਾਂ ਜਾਂ ਕਿਸੇ ਵੀ ਜਿਹੜਾ ਹੈਗਾ ਆ ਵੀ ਆਪਣੇ ਗੁਰੂ ਘਰ ਦੇ ਵਿਚ ਜਿਹੜਾ ਆ ਬਤੌਰ ਮੁਲਾਜ਼ਮ ਜਾਂ ਬਤੌਰ ਵਲੰਟੀਅਰ ਡਿਊਟੀ ਕਰਦਾ ਇਹ ਮਸਲੇ ਤਾਂ ਮੈਂ ਸੋਲਵ ਕਰ ਦਿੰਦਾ ਹੈਗਾ ਜੀ ਇੱਕ ਟ੍ਰਾਇਲ ਕੋਰਟ ਦਾ ਵਕੀਲ ਤੇ ਬਾਕੀ ਕਿਉਂ ਨੀ ਕਰ ਸਕਦੇ ਹੈਗੇ ਜੀ ਵਿਦਵਾਨ
2: ਉਹ ਤੇ ਚਲੋ ਜੀ
1: ਪਰ ਸਵਾਲ ਇਹ ਕਿ ਸਰਕਾਰ ਇਹ ਸਰਕਾਰ ਦੇ ਪਾਰਟ ਤੇ ਗਲਤ ਹੈਗਾ ਸੀਗਾ ਜੀ ਸਰਕਾਰ ਨੇ ਕੋਈ ਇਨੀਸ਼ੀਏਟਿਵ ਲਿਆ ਹੀ ਨੀ ਉਹ ਸੀਰੀਅਸਲੀ ਕਰਨਾ ਨਹੀਂ ਚਾਹੁੰਦੇ ਜਾਂ ਇੱਥੇ ਜਾਂ ਮਤਲਬ ਉਹ ਝੁਕੇ ਨਹੀਂ ਨਜ਼ਰ ਆਉਣਾ ਚਾਹੁੰਦੇ ਜੀ ਇਸ ਕਰਕੇ ਉਹ ਇਹ ਹੁਣ ਜੇ ਜਥੇਦਾਰ ਸਾਹਿਬ ਨੇ ਕਿਹਾ ਵੀ ਆਹ ਕਮੇਟੀ ਬਣੀ ਤੁਸੀਂ ਆਪਣੇ ਬੰਦੇ ਪਾ ਲਓ ਭਾਵੇਂ ਦੋ ਮਹੀਨੇ ਚ ਮੁਕਾ ਲਓ ਕੋਈ ਚੱਕਰ ਨੀ ਹੈਗਾ ਉਹਨਾਂ ਨੇ ਪ੍ਰੈਸਟੀਜ ਇਸ਼ੂ ਨੀ ਬਣਾਇਆ ਵੀ ਤੁਸੀਂ 30 ਦਿਨ ਕਿਹਾ ਸੀ ਤੇ ਤੁਸੀਂ 30 ਦਿਨ ਚ ਕਰਕੇ ਨਹੀਂ ਲਿਆਏ ਇਹਨਾਂ ਨੇ ਤਾਂ ਸਿਰਫ ਇੱਕੋ ਹੀ ਚੀਜ਼
2: ਕਹਿੰਦੇ ਸੈਣੀ ਸਾਹਿਬ ਵੇਖੋ ਜੀ ਆਪਾਂ ਨੂੰ ਵੀ ਪਤਾ ਵਾ ਨਾ ਮਹੀਨੇ 10 ਦਿਨਾਂ ਦੇ ਵਿੱਚ ਹੋਣ ਵਾਲੇ ਕੰਮ ਨਹੀਂ ਹੁੰਦੇ ਖਾਸ ਕਰਕੇ ਜਿੱਥੇ ਸਾਰੀਆਂ ਤਰ੍ਹਾਂ ਦੇ ਵਿਚਾਰ ਫਿਰ ਅਲੱਗ ਅਲੱਗ ਹੋਣ
0: ਬਿਲਕੁਲ
2: ਉਹ 5-10 ਬੰਦੇ ਚਾਹੇ ਉਹ ਸਰਕਾਰ ਨੂੰ ਮੈਂ ਤਾਂ ਕਹਿੰਦਾ ਵੀ ਸਰਕਾਰ ਜੇ 1% ਵੀ ਅਕਲ ਹੋਵੇ ਨਾ ਸਰਕਾਰ ਨੂੰ ਤੇ ਜਥੇਦਾਰ ਸਾਹਿਬ ਹੋਣਾ ਨੂੰ ਕਹਿ ਦੇਣ ਵੀ ਤੁਸੀਂ ਦੱਸੋ ਕਿਹੜਾ ਕਾਨੂੰਨ ਚਾਹੀਦਾ
0: ਬਿਲਕੁਲ ਤੁਸੀਂ ਖਰੜਾ
2: ਉਹ 5 ਮੈਂਬਰ ਉਹ ਕਮੇਟੀ ਦੱਸਦੇ ਵੀ ਆਹ ਬਣ ਸਕਦਾ ਜਥੇਦਾਰ ਆਪਣਾ ਕਾਨੂੰਨੀ ਲੈ ਸਰਕਾਰ ਆਪਣਾ ਕਾਨੂੰਨੀ ਰਾਏ ਲੈ ਲਵੇ ਉਹ 5 ਮੈਂਬਰ ਜਿਹੜੇ ਬਣਾਏ ਨੇ ਕਮੇਟੀ ਉਹ ਖਰੜਾ ਤਿਆਰ ਕਰ ਦੇਵੇ ਜਾਂ ਜੋ ਵੀ ਕਰਨਾ ਵਾ ਜਾਂ ਵਕੀਲ ਕੋਈ 1-2 ਸਰਕਾਰ ਆਪਣੇ ਉਹਨਾਂ ਨੂੰ ਪੜਾ ਲੇ ਹੋ ਸਕਦਾ ਤੇ ਉਹ ਕਰ ਦੇਣ ਕੰਮ ਨੀ ਪੜੇ ਬਸ
0: ਜੀ
2: ਪਰ ਉਹ ਗੱਲ ਤੇ ਨਾ ਵੀ ਜਿਹੜੀ ਕੁਝ ਚੀਜ਼ਾਂ ਤੇ ਫਿਰ ਧਰਮ ਦੇ ਆਗੂ ਨੂੰ ਕਲੀਅਰ ਕਰਨੀਆਂ ਪੈਣੀਆਂ ਨਾ ਹੁਣ ਸੇਵਾਦਾਰ ਸਿੱਖ ਹੈ ਸੇਵਾਦਾਰ ਨੌਨ ਸਿੱਖ ਹੈ ਡੇਰੇ ਦੇ ਖਾਸ ਕਰਕੇ ਜਿਹੜਾ ਡੇਰਿਆਂ ਦਾ ਉਹ ਤੇ ਜਾਂ ਤੇ ਫਿਰ ਇਹ ਚੀਜ਼ ਨੂੰ ਛੱਡ ਦੇਣ ਪਾਸੇ ਜੇ ਉਹ ਐਕਟ ਲਾਗੂ ਹੋਵੇ ਤੇ ਸਭ ਤੇ ਹੋਵੇ ਨਾ ਹੋਵੇ ਤੇ ਫਿਰ ਕਿਸੇ ਤੇ ਨਾ ਹੋਵੇ
0: ਜੀ ਜੀ
1: ਪੱਟੀ ਸਾਹਿਬ ਮੈਂ ਗੱਲ ਮੁਕਾਉਣਾ ਜੀ ਗੱਲ ਏਦਾਂ ਹੈ ਵੀ ਬੇਨਤੀ ਹੈ ਵੀ ਸਾਡੀ ਚੱਲਦੀ ਪਈ ਆ ਹੜਤਾਲ ਤੇ ਉਹ ਬੁਲਕ ਦੇ ਵਿੱਚੋਂ ਮੈਨੂੰ ਦੇਣ ਥੋੜੇ ਜਿਹੇ ਪੈਸੇ ਤੇ ਮੈਂ ਹੀ ਬੜਾ ਕੇ ਦੇ ਦਿੰਦਾ ਹੈਗਾ ਦੋਨਾਂ ਝਗੜਾ ਹੀ ਮੁਕਾ ਦਿੰਦੇ ਆ ਜੀ ਹੋਰ ਕੀ ਕਰਨਾ ਹੈ
2: ਗੱਲ ਤੇ ਫਿਰ ਵੇਖੋ ਜੀ ਪੂਰਨ ਸਿੰਘ ਹੁੰਦਲ ਵਰਗੇ ਵਕੀਲ ਬੜੇ ਵੱਡੇ ਨੇ
0: ਜੀ
2: ਉਹਨਾਂ ਤੋਂ ਬਣਵਾ ਲੈਣ
0: ਜੀ
2: ਪੂਰਨ ਸਿੰਘ ਹੁੰਦਲ ਹੋਣੀ ਉਹ ਵਕੀਲ ਆ ਜੀ ਜਿਨ੍ਹਾਂ ਨੇ ਭਿੰਡਰਾਂ ਵਾਲਿਆਂ ਦੀਆਂ ਜੜਾਂ ਚ ਵੀ ਤੇਲ ਦਿੱਤਾ ਸੀ ਉਹਨਾਂ ਦੇ ਵੀ ਰਹੇ ਨਾਲ
0: ਜੀ
2: ਸੋਜਲਾ ਸਾਹਿਬ ਵੀ ਸਿਆਂ ਜਾਣਦੇ ਹੋਣਗੇ ਕਿ ਸਾਡੇ ਪੱਟੀ ਦੇ ਹੁੰਦੇ ਸੀ ਕਸ਼ਮੀਰ ਸਿੰਘ ਪੱਟੀ
0: ਜੀ
1: ਮੇਰੇ ਨਿੱਜੀ ਰਿਸ਼ਤੇ ਆ ਉਹਨਾਂ ਦੇ ਉਹ ਸਾਡੇ ਦਸੂਏ ਤੋਂ ਹੀ ਹੈਗੇ ਆ ਜੀ
2: ਬਸ ਫਿਰ ਉਹ ਕੰਮ ਹੀ ਇੱਕ ਦਸੂਏ ਦਾ ਸੀ ਉਦੋਂ ਤੇ ਇੱਕ ਪੱਟੀ ਦਾ ਸੀ
1: ਅੰਮ੍ਰਿਤਸਰ ਪਹਿਲਾਂ ਲੱਗੇ ਰਹੇ ਸਰਕਾਰੀ ਵਕੀਲ ਜੀ ਫੇਰ ਹਾਈ ਕੋਰਟ ਦੇ ਵਿੱਚ ਚੱਲ ਗਏ ਸੀ ਫੇਰ ਇਹਨਾਂ ਦੇ ਕੇਸ ਹੀ ਲੈਂਦੇ ਸੀਗੇ
2: ਕੰਮ ਗਿਆ ਕਿਧਰ ਨੂੰ ਸੀ ਇਹ ਸੰਤ ਭਿੰਡਰਾਂ ਵਾਲੇ ਦੇ ਕਾਨੂੰਨੀ ਸਲਾਹਕਾਰ ਵੀ ਰਹੇ ਜੇ ਉਹ ਕਿੰਨੇ ਕਾਨੂੰਨੀ ਸਲਾਹਕਾਰਾਂ ਨੂੰ ਦਿੱਤੀਆਂ ਕਿਹੋ ਜਿਹੀਆਂ ਤੇ ਕੀ ਬਣਿਆ ਹੋਊਗਾ ਜੀ ਸਾਡੇ ਨਾਲ ਉਹ ਸਿਆਣੇ ਜੇ ਬਾਕੀ
0: ਜੀ ਥੈਂਕ ਯੂ
2: ਮੈਂ ਤੇ ਅੱਜ ਐਕਸਰਸਾਈਜ਼ ਭਾਈ ਫੁੱਟਬਾਲ ਜ਼ਿਆਦਾ ਖੇਡ ਬੈਠੇ ਮੈਨੂੰ ਨੀਂਦ ਨਹੀਂ ਆਉਂਦੀ ਮੈਂ ਫੋਨ ਲਾ ਲਿਆ ਕਿ ਮੇਰੀ ਸਕਰੀਨ ਹੀ ਲਈ ਹੈ
0: ਕੋਈ ਗੱਲ ਨਹੀਂ
2: ਇਸ ਕਰਕੇ ਹੈ ਜੀ ਇਹ ਦੋਵਾਂ ਸਰਕਾਰ ਮੈਂ ਤੇ ਕਹਿੰਦਾ ਵੀ ਸਰਕਾਰ ਚੱਲ ਕੇ ਭਾਜੀ ਆ ਜੇ ਕਾਲ ਤਖਤ ਦੇ
0: ਬਿਲਕੁਲ
2: ਝੋੜੀ ਅੱਡ ਕੇ ਖਲੋ ਜੇ ਵੀ ਜਥੇਦਾਰ ਜੀ ਹੁਕਮ
0: ਦੱਸੋ ਜੀ ਕੀ ਕਰੀਏ
2: ਕਿਉਂ ਜੀ
1: ਬਿਲਕੁਲ
2: ਜਥੇਦਾਰ ਸਾਹਿਬ ਆਪਣਾ ਬਿਲਕੁਲ ਜੋ ਵੀ ਕਿਸੇ ਤੋਂ ਪ੍ਰਭਾਵ ਹੋਏ ਤੋਂ ਬਗੈਰ ਆਪਣੇ ਵਾਕਿਆ ਇੱਕੋ ਜਿਹੜੀ ਗਰਿਮਾ ਹੈਗੀ ਆ ਜਾਂ ਮਤਲਬ ਮਹਿਮਾ ਸਾਡੇ ਗੁਰੂ ਨੇ ਦਿੱਤੀ ਸੀ ਫਲਸਫਾ ਉਸ ਦੇ ਅਧੀਨ ਆਪਣਾ ਨਿਰਪੱਖ ਫੈਸਲਾ ਦੇ ਦੇਣ
0: ਬਿਲਕੁਲ ਬਿਲਕੁਲ
2: ਜਾਂ ਉਹ ਕਮੇਟੀ ਨੂੰ ਕਹਿ ਦੇਣ ਵੀ ਆ ਇੰਨੇ ਦਿਨਾਂ ਦੇ ਵਿੱਚ ਆ ਕਰੋ ਉਹ ਕਰੋ ਬਾਕੀ ਸਰਕਾਰ ਦਾ ਕੰਮ ਫਿਰ ਬਾਅਦ ਦੇ ਵਿੱਚ
0: ਦੇਖੀ ਜਾਵੇ ਆਪੇ ਜੀ ਬਿਲਕੁਲ
2: ਹਾਂ ਇਸ ਕਰਕੇ ਆ ਵੀ ਜਾਂ ਸਿੱਧਵਾਂ ਸਾਹਿਬ ਉਧਰੋਂ ਥੋੜੇ ਬੜੇ ਸਿਆਣੇ ਫਿਰ ਵੀ ਸਿੱਖਿਆ ਅੰਮ੍ਰਿਤ ਛਕਿਆ ਬਾਕੀ ਜਿਵੇਂ ਰਖਲ ਸਾਰੇ ਉਦਾਂ ਦੀ ਝੂਠ ਸੱਚ ਲਈ
0: ਜੀ
2: ਗੁਰਸਿੱਖ ਨੂੰ ਤੇ ਆਪਾਂ ਥੋੜਾ ਬੜਾ ਫਿਰ ਵਿਸ਼ਵਾਸ ਕਰਨਾ ਹੀ ਪਊਗਾ ਨਾ ਜਾਂ ਉਹਨਾਂ ਨੂੰ ਅੱਗੇ ਆਉਣਾ ਪਊਗਾ
0: ਸੰਧਵਾ ਸਾਹਿਬ ਦਾ ਚਲੋ ਦੇਖਦਾ ਹੀ ਆ ਜੀ ਕੀ ਕੁਝ ਕਰਦੇ ਆ
2: ਨਹੀਂ ਉਹ ਚਲੋ ਜਿਹੜੇ ਉਹ ਤੇ ਫਿਰ ਸਿਆਸਤ ਦੇ ਵਿੱਚ ਜਿੰਨੇ ਵੀ ਆਏ ਜੀ ਸਾਰੇ ਏਦਾਂ ਦੇ ਹੀ ਸੀ
0: ਬਿਲਕੁਲ
2: ਪਰ ਫਿਰ ਵੀ ਉਹ ਥੋੜਾ ਬੜਾ ਤੇ ਉੱਠੀ ਜਾਂਦੇ ਹੁੰਦੇ ਵੀ ਉਹ ਮੂੰਹ ਮਲਾਜਾ ਫਿਰ ਰੱਖਣਾ ਹੀ ਪੈਂਦਾ ਨਾ
0: ਬਿਲਕੁਲ ਜੀ
2: ਵੀ ਉਹ ਆ ਜਾਣ ਉਹ ਇਹਨਾਂ ਨੂੰ ਤੇ ਚਾਹੀਦਾ ਨਾ
0: ਜੀ
2: ਵੀ ਜਥੇਦਾਰ ਸਾਹਿਬ ਨੂੰ ਆਖਣ ਜੀ ਜਾਂ ਤਾਂ ਆਪਣੀ ਸਰਕਾਰ ਨੂੰ ਕਹਿਣ ਜਥੇਦਾਰ ਸਾਹਿਬ ਨੂੰ ਸਰਕਾਰ ਨੂੰ ਤਾਂ ਕਹਿ ਸਕਦੇ ਹੋ
0: ਬਿਲਕੁਲ ਹੈ ਜੀ ਬਿਲਕੁਲ
2: ਵੀ ਆਪਾਂ ਅੜੀਲੇ ਰਵੱਈਆ ਨਾ ਰੱਖੀਏ
0: ਜੀ ਬਿਲਕੁਲ
2: ਜੋ ਮੇਨ ਮੁੱਦੇ ਜਿਹੜੇ ਉਹਨਾਂ ਤੋਂ ਧਿਆਨ ਫਿਰ ਲੋਕਾਂ ਦਾ ਵੀ ਇੱਧਰ ਹੋ ਗਿਆ ਜੀ ਫਲਾਨ ਹੋ ਗਿਆ ਜੀ ਅੰਮ੍ਰਿਤਪਾਲ ਆਉਣੂ ਚਲੇ ਗਿਆ ਜੀ ਵੀਰ ਵਾਲਿਆਂ ਦੇ ਅਕਾਲੀ ਦੇ NSA ਲੱਗ ਜਾਣੀ ਹੈ ਜੀ ਫਲਾਨੇ ਦੇ ਲੱਗ ਜਾਣੀ ਫਿਰ ਲੱਗ ਜੇ ਸਾਨੂੰ ਉਹਨਾਂ ਚੀਜ਼ਾਂ ਨੇ ਕੀ
0: ਬਿਲਕੁਲ ਬਿਲਕੁਲ
2: ਸਾਡੇ ਮੁੱਦੇ ਥੋੜੇ ਆਏ
0: ਬਿਲਕੁਲ
2: ਜਿਹੜਾ ਹੁਣ ਕੀ ਹੁੰਦੇ ਗਾਜਰਾਂ ਖਾਊਗਾ ਢਿੱਡਾਂ ਚ ਪੀੜ ਤੇ ਫਿਰ ਹੋਣੀ
0: ਹੋਣੀ ਹੈ ਜੀ ਬਿਲਕੁਲ ਜੀ
2: NSA ਹੁਣ ਕਿਹੜੀ ਇਹਨਾਂ ਨੇ ਖੰਡ ਖਾਂਦਿਆਂ ਨੇ ਲਾਈ ਸਰਕਾਰ ਨੇ ਜਿਹਨਾਂ ਤੇ ਲਾਈ ਹੈ
0: ਜੀ ਬਿਲਕੁਲ
2: ਜਦੋਂ ਪੁੱਠੇ ਕੰਮ ਕਰਨਗੇ ਤਾਂ ਫਿਰ ਜਾਂ ਜਿੱਥੇ ਮਰਜ਼ੀ ਤੀਜੇ ਦਿਨ ਸੜਕਾਂ ਬੋਲਣਗੇ
0: ਬਿਲਕੁਲ
2: ਲੱਗਣੀ ਲੱਗਣੀ ਜਿੱਥੇ ਪਰ ਲਾ ਐਂਡ ਆਰਡਰ ਨੂੰ ਖਤਰਾ ਹੈਗਾ
0: ਜੀ
2: ਇਸ ਕਰਕੇ ਵੀ ਗਾਂ ਇਹੋ ਜਿਹੇ ਕਿਤੇ ਦਾ ਕੰਮ ਹੋਵੇ ਸਾਡੀ ਵੀ ਕੌਮ ਸਿਰਫੁਰੀ ਜਿਵੇਂ ਔਜਲਾ ਸਾਹਿਬ ਨੇ ਕਿਹਾ
0: ਜੀ
2: ਜਥੇਦਾਰ ਸਾਹਿਬ ਕੋਈ ਗਰਮ ਚਕਾਰਾ ਛੱਡ ਦੇਣ ਮਗਰ ਅਕਾਲੀ ਵਰਕਰ ਨੇ ਕਢਾਉਣ ਕੱਲ ਨੂੰ ਕੋਈ ਫੇਰ ਟਕਰਾ ਹੁੰਦਾ
0: ਜੀ ਬਿਲਕੁਲ
2: ਫਿੱਟ ਰਿਹਾ ਵੀ ਸਰਕਾਰ ਨੂੰ ਵੀ ਚੁੱਕਣਾ ਚਾਹੀਦਾ ਬਿਲਕੁਲ ਚੁੱਕਣਾ ਚਾਹੀਦਾ ਤੇ ਜਥੇਦਾਰ ਸਾਹਿਬ ਚਲੋ ਜੋ ਕਹਿੰਦੇ ਉਹਦੇ ਹਿਸਾਬ ਨਾਲ ਫੈਸਲਾ ਕਰ ਦੇਣ ਕੰਮ ਤੇ ਬਹੁਤ ਲੰਮਾ ਹੈ ਨੀ ਗਾ
0: ਲੰਮਾ ਹੈ ਨੀ ਗਾ ਜੀ ਬਿਲਕੁਲ ਜੀ ਥੈਂਕ ਯੂ ਜੀ
2: ਓਕੇ ਭਾਈ
0: ਸ਼ੁਕਰੀਆ ਥੈਂਕ ਯੂ ਸਤਿ ਸ੍ਰੀ ਅਕਾਲ ਸ਼ੁਕਰੀਆ ਜੀ ਲਓ ਦੋਸਤੋ ਇਸ ਜੀ ਪੱਟੀ ਤੋਂ ਪੱਟੀ ਸਾਹਿਬ ਡਾਕਟਰ ਮਲਕੀਤ ਸਿੰਘ ਪੱਟੀ ਜੀ ਜੁੜੇ ਸਨ ਗੱਲਬਾਤ ਆਪਣੀ ਰੱਖੇ ਗਏ ਨੇ ਤੇ ਆਪਣਾ ਸੈਣੀ ਸਾਹਿਬ ਆਪਾਂ ਇੱਕ ਦੋ ਗੱਲਾਂ ਹੋਰ ਕਰਕੇ ਫਿਰ ਲੈਣੇ ਤੁਹਾਡੇ ਤੋਂ ਆ ਗਿਆ ਇਹਦੇ ਉੱਤੇ ਕੁਝ ਕਹਿਣਾ ਚਾਹੋਗੇ ਹੋਰ
1: ਹੁਣ ਕੋਈ ਕਸਰ ਰਹਿ ਗਈ ਹੈ ਜੀ
0: ਕਸਰ ਪੂਰੀ ਹੋ ਰਹੀ ਹੈ ਠੀਕ ਹੈ ਜੀ ਤੇ ਸੈਣੀ ਸਾਹਿਬ ਵਾਰਸ
1: ਪੰਜਾਬ
0: ਵਾਰਸ ਪੰਜਾਬ ਦੀ ਗੱਲ ਕਰਦੇ ਹਾਂ ਥੋੜੀ ਜੀ ਜੋ ਉਹਨਾਂ ਦੇ ਉੱਤੇ ਧਾਰਾਵਾਂ ਲੱਗੀਆਂ ਨੇ ਜਾਂ 14 ਹੋਰਨਾਂ ਦੇ ਵਿਰੁੱਧ ਜਿਹੜਾ ਮਨਪ੍ਰੀਤ ਤਿਆਲੀ ਤੋਂ 15 ਵਿਅਕਤੀ ਹੋ ਗਏ ਇਹਨਾਂ ਦੇ ਉੱਤੇ ਧਾਰਾ

0: ਆ ਹੋਰ ਵੀ ਜੋੜਨੀਆਂ ਹੈਗੀਆਂ,
1: ਜੀ
0: ਕਿਉਂਕਿ ਗੱਲ ਇਹ ਤਾਂ ਹੈਗੀ ਆ, ਇਹ ਕੇਸ ਜਿਹੜਾ ਹੈਗਾ ਅੱਜ ਸੁਪਰੀਮ ਕੋਰਟ ਵੱਲੋਂ ਭਗਵੰਤ ਮਾਨ ਹੋਣਾ ਨੂੰ ਵੀ ਨੋਟਿਸ ਹੋ ਗਿਆ
1: ਜੀ ਬਿਲਕੁਲ
0: ਚੰਡੀਗੜ੍ਹ ਐਡਮਿਨਿਸਟ੍ਰੇਸ਼ਨ ਦਾ ਜਿਹੜਾ ਹੈਗਾ ਆ, ਇਹਨਾਂ ਨੇ ਉੱਥੇ ਇੱਕ ਪ੍ਰਦਰਸ਼ਨ ਕੀਤਾ ਸੀ 2020 ਦੇ ਵਿੱਚ।
1: ਹਾਂਜੀ ਬਿਲਕੁਲ ਹੈ ਜੀ।
0: ਹਾਈ ਕੋਰਟ ਨੇ, ਪੰਜਾਬ ਐਂਡ ਹਰਿਆਣਾ ਹਾਈ ਕੋਰਟ ਨੇ ਉਹ ਕੁਐਸ਼ਨ ਕੁਐਸ਼ ਕਰ ਦਿੱਤੀ ਸੀ FIR ਇਹਨਾਂ ਦੇ ਵਿਰੁੱਧ ਜਿਹੜੀ ਸੀਗੀ
1: ਜੀ,
0: ਉਹਦੀ ਅਪੀਲ ਚੰਡੀਗੜ੍ਹ ਐਡਮਿਨਿਸਟ੍ਰੇਸ਼ਨ ਨੇ ਸੁਪਰੀਮ ਕੋਰਟ ਦੇ ਵਿੱਚ ਕੀਤੀ ਸੀ ਜੀ,
1: ਜੀ
0: ਤੇ ਉਥੋਂ ਜਿਹੜਾ ਹੈਗਾ ਆ ਦੁਬਾਰਾ ਨੋਟਿਸ ਹੋ ਗਿਆ ਜੀ।
1: ਜੀ
0: ਸੋ ਚੰਡੀਗੜ੍ਹ ਐਡਮਿਨਿਸਟ੍ਰੇਸ਼ਨ ਨੇ ਜੇ ਕੇਸ ਬਣਾਇਆ ਆ ਉਹ ਛੇਤੀ ਨਹੀਂ ਨਿਬੜਨਾ
1: ਜੀ।
0: ਹੁਣ ਸਵਾਲ ਇਹ ਹੈਗਾ ਆ ਜੀ ਕਿ ਕੱਲ ਜੋ ਹੋਇਆ ਸੀ ਉਹਦੇ ਵਿੱਚ ਪੁਲਿਸ ਜਿਹੜੀ ਸੀਗੀ ਉਹ ਡੀਮੋਰਲਾਈਜ਼ ਹੋਈ ਆ ਦਿੱਲੀ ਦੇ ਧਰਨੇ ਤੋਂ।
1: ਜੀ
0: ਪੁਲਿਸ ਨੇ ਜਿਹੜਾ ਆ ਕੋਈ ਸਟ੍ਰਿਕਟ ਐਕਸ਼ਨ ਲੈਣ ਤੋਂ ਅਵਾਇਡ ਹੀ ਕੀਤਾ ਜੀ।
1: ਜੀ
0: ਹੋਇਆ ਇਹ ਕਿ ਸਿਚੁਏਸ਼ਨ ਇੰਨੀ ਜ਼ਿਆਦਾ ਟੈਂਸ ਹੋ ਗਈ ਕਿ ਇਹ ਅੱਧਾ ਕਿਲੋਮੀਟਰ ਰਹਿ ਗਿਆ ਸੀ ਮੁੱਖ ਮੰਤਰੀ ਦੀ ਕੋਠੀ ਤੋਂ।
1: ਜੀ
0: ਔਰ ਜਿਹੜੇ ਬੰਦਿਆਂ ਨੇ ਇਹ ਲੀਡਰਾਂ ਨੇ ਕਾਲ ਦਿੱਤੀ ਸੀ ਇਹਨਾਂ ਦਾ ਕੰਟਰੋਲ ਨਹੀਂ ਸੀ ਜੀ।
1: ਜੀ
0: ਇਹ ਹੁਣ ਦੱਸਦੇ ਹੈਗੇ ਆ ਕਿ ਸਾਡੇ ਵਿੱਚ ਕੁਛ ਇੱਕ ਅਣਪਛਾਤੇ ਬੰਦੇ ਆ ਗਏ ਸੀ
1: ਜੀ।
0: ਉਹ ਇੱਕ ਉਹਨਾਂ ਨੇ ਦੱਸਿਆ ਵੀ ਨਿਹੰਗ ਸਿੰਘਾਂ ਦੇ ਰੂਪ ਦੇ ਵਿੱਚ ਸੀ ਤੇ ਕੁਛ ਇੱਕ ਲੇਡੀਜ਼ ਵੀ ਕਹਿੰਦੇ ਅਣਪਛਾਤੀਆਂ ਵਿੱਚ ਸ਼ਾਮਲ ਹੋਈਆਂ ਜੀ।
1: ਜੀ
0: ਸਾਡੇ ਪ੍ਰਦਰਸ਼ਨਾਂ ਦੇ ਉਹ ਕਹਿੰਦੇ ਵੀ ਮਤਲਬ ਉਹਨਾਂ ਨੇ ਆਟੋ ਦੇ ਵਿੱਚ ਆ ਕੇ ਤੇ ਉਹ ਆ ਕੇ ਉਹ ਕਹਿੰਦੇ ਫਿਰ ਇੱਕ ਕਿਸਾਨ ਆਪਣੇ ਲੀਡਰ ਜਿਹੜੇ ਵਾਰਸ ਪੰਜਾਬ ਦੇ ਲੀਡਰ ਆ ਉਹਨਾਂ ਨੇ ਪੁੱਛਿਆ ਉਹਨਾਂ ਨੂੰ ਤੇ ਉਹ ਉਹਨਾਂ ਨੂੰ ਕਹਿੰਦੇ ਵੀ ਤੁਸੀਂ ਕੌਣ ਆ
1: ਜੀ।
0: ਤਾਂ ਉਹਨਾਂ ਨੂੰ ਸ਼ੱਕ ਪਿਆ ਕਿ ਇਹ ਉਹ ਬਈ ਮੈਨੂੰ ਹੀ ਨਹੀਂ ਪਰ ਇਹ ਜਾਣਦੇ ਇਹ ਤੇ ਇਹ ਸਾਡੇ ਜਥੇਬੰਦੀ ਦੇ ਕਿੱਦਾਂ ਹੋ ਸਕਦੇ ਆ ਜੀ।
1: ਜੀ
0: ਹੁਣ ਮਜੇ ਦੀ ਗੱਲ ਇਹ ਆ ਕਿ ਸਾਰੇ ਲੀਡਰਾਂ ਤੇ FIR ਹੈਗੀ ਆ ਤੇ ਬਾਪੂ ਤਰਸੇਮ ਸਿੰਘ ਤੇ ਕਹਿੰਦੇ ਹੈ ਨਹੀਂ
1: ਜੀ। ਅੱਛਾ ਜੀ, ਜਿਹੜੇ ਕਰਤਾ ਧਰਤਾ ਨੇ।
0: ਹਾਂਜੀ ਬਿਲਕੁਲ ਜੀ
1: ਜੀ।
0: ਸੋ ਇਸ ਕਰਕੇ ਜਿਹੜਾ ਹੈ ਉਹ ਦੈਟ ਮੇਕ ਬੀ ਕਾਲਡ ਇੱਕ ਚੀਜ਼ ਹੁੰਦੀ ਅਮੀਜਨ ਅਮੀਜਨ ਮਤਲਬ ਹੁੰਦਾ ਸਹਿਬਨ ਰਹਿ ਗਿਆ
1: ਜੀ।
0: ਦੂਜਾ ਹੈਗਾ ਇੰਟੈਂਸ਼ਨਲ
1: ਜੀ
0: ਵੀ ਜਾਣ ਬੁੱਝ ਕੇ ਛੱਡਿਆ ਗਿਆ
1: ਜੀ।
0: ਹਾਂਜੀ ਉਹ ਹੁਣ ਪਤਾ ਨੀ ਕੀ ਕਾਰਨ ਹੈਗਾ ਜੀ ਵੀ ਬਾਪੂ ਤਰਸੇਮ ਸਿੰਘ ਤੇ ਕਹਿੰਦੇ ਹੈ ਨਹੀਂ ਗੇ ਜੀ। FIR ਬਾਕੀ 15 ਲੀਡਰਾਂ ਤੇ ਹੈਗੀ ਆ ਜਿਹਦੇ ਵਿੱਚ ਲੱਖਾ ਸਦਾਣਾ ਵੀ ਆ, ਭਾਨਾ ਸਿੱਧੂ ਵੀ ਆ, ਕੁਛ ਇੱਕ ਜਿਹੜੇ ਹੈਗੇ ਆ ਇਹਨਾਂ ਨੇ ਮਤਲਬ ਪ੍ਰਦਰਸ਼ਨ ਦੇ ਵਿੱਚ ਉੱਥੇ ਲੀਡਰਸ਼ਿਪ ਆਪਸ ਦੇ ਵਿੱਚ ਵੀ ਇਹ ਫਸਦੇ ਦਿਖੇ ਉੱਥੇ ਪ੍ਰਦਰਸ਼ਨਕਾਰੀ ਤੇ ਲੀਡਰ। ਉਹ ਕਹਿੰਦੇ ਵੀ ਅੰਮ੍ਰਿਤਪਾਲ ਦਾ ਹੀ ਨਾਂ ਲਈ ਜਾਂਦੇ ਹੈਗੇ ਆ, ਤੁਸੀਂ ਬਾਕੀਆਂ ਦੀ ਗੱਲ ਕੌਣ ਕਰੂਗਾ
1: ਜੀ।
0: ਉਹਨਾਂ ਦੇ ਦਿਮਾਗ ਦੇ ਵਿੱਚ ਇਹ ਹੈਗਾ ਸੀਗਾ ਜੀ। ਤੇ ਉਹ ਹੁਣ ਸਵਾਲ ਤਾਂ ਇਹ ਆ ਕਿ ਬੰਦੀ ਸਿੰਘਾਂ ਦਾ ਜਿਹੜਾ ਹੈਗਾ ਆ ਮੁੱਖ ਮੰਤਰੀ ਦੀ ਕੋਠੀ ਘੇਰਨ ਗਏ ਸੀ ਵੀ ਉਹ ਮੁੱਖ ਮੰਤਰੀ ਦਾ ਤਾਂ ਇਲਾਕਾ ਤੇਕਾ ਹੀ ਕੋਈ ਨੀ, ਮੁੱਖ ਮੰਤਰੀ ਨੇ ਥੋੜਾ ਬੰਦੀ ਸਿੰਘ ਛੱਡਣੇ ਆ
1: ਜੀ।
0: ਸੋ ਇਸ ਕਰਕੇ ਜਿਹੜਾ ਕੱਲ ਦਾ ਪ੍ਰਦਰਸ਼ਨ ਆ ਉਹ ਤੋਂ ਬਾਅਦ ਇਸ ਜਥੇਬੰਦੀ ਨੂੰ ਮੋਮੈਂਟਮ ਤਾਂ ਮਿਲਿਆ ਹੋਊਗਾ, ਬਟ ਐਟ ਦਾ ਸੇਮ ਟਾਈਮ ਲੀਡਰ ਜਿਹੜੇ ਆ ਉਹਨਾਂ ਨੂੰ ਇੱਕ ਲੈਸਨ ਵੀ
1: ਮਿਲਿਆ
0: ਅੱਗੇ ਤੋਂ ਕੋਈ ਇੱਦਾਂ ਦਾ ਪ੍ਰਦਰਸ਼ਨ ਨਹੀਂ ਕਰਨਗੇ। ਉਹਦਾ ਕਾਰਨ ਇਹ ਹੈਗਾ ਆ ਕਿ ਇੱਦਾਂ ਦਾ ਪ੍ਰਦਰਸ਼ਨ ਦੇ ਵਿੱਚ ਕੰਟਰੋਲ ਕਰਨਾ ਔਖਾ ਹੋ ਜਾਂਦਾ ਜੀ।
1: ਜੀ
0: ਉਹਦੇ ਨਾਲ ਉਹ ਰੈਲੀ ਕਰ ਲੈਣਗੇ ਜੋ ਮਰਜ਼ੀ ਕਰ ਲੈਣਗੇ ਜੀ।
1: ਦੇਖੋ ਲੱਖੇ ਸਿਧਾਣੇ ਹੁਣੀ ਦੀ ਵੀਡੀਓ ਦੇ ਵਿੱਚ ਦੇਖਦੇ ਆ ਭਈ ਕਿੱਦਾਂ ਮਿੰਤਾ ਤਰਲੇ ਕਰਦੇ ਭਈ ਨਹੀਂ ਨਹੀਂ ਸੰਜਮ ਦੇ ਨਾਲ ਚੱਲਣਾ ਇੱਦਾਂ ਚੱਲਣਾ, ਤੇ ਜਦੋਂ ਦੀਪ ਸਿੱਧੂ ਜਾਂ ਉਹ ਆਪਣੇ ਰਿੰਗ ਰੋਡ ਵਾਲਾ ਪ੍ਰਦਰਸ਼ਨ ਸੀ ਉੱਥੇ ਸਾਰੇ ਹੀ ਇਹ ਮੋਹਰੇ ਮੋਹਰੇ ਹੋ ਕੇ ਚੱਕ ਦਿਓ ਕੰਮ ਨੂੰ ਕਰ ਦਿਓ ਕੰਮ ਨੂੰ।
0: ਬਿਲਕੁਲ ਜੀ ਬਿਲਕੁਲ, ਗੱਲ ਉਹ ਇੱਥੇ ਤੱਕ ਕਿ ਕਹਿੰਦੇ ਹੈਗੇ ਆ ਜੀ ਕਿ ਇੰਟੈਲੀਜੈਂਸ ਨੇ ਫਿਰ ਮੁੜ ਕੇ ਜਿਹੜਾ ਹੈਗਾ ਆ ਵੀ ਉੱਥੇ ਵਾਰਨਿੰਗ ਚੱਲ ਗਈ ਸੀ ਇੱਕ ਕਿਸਮ ਦਾ, ਮੁੱਖ ਮੰਤਰੀ ਦੀ ਸਿਕਿਉਰਿਟੀ ਵੀ ਅਲਰਟ ਹੋ ਗਈ ਸੀ
1: ਜੀ।
0: ਫਿਰ ਇਹਨਾਂ ਨੂੰ ਜਿਹੜੇ ਲੀਡਰ ਆ ਇਹਨਾਂ ਨੂੰ ਦੱਸ ਦਿੱਤਾ ਸੀ ਵੀ ਜੇ ਹੁਣ ਇਹ ਤੋਂ ਅੱਗੇ ਤੁਹਾਡੇ ਕੋਲੋਂ ਬੰਦੇ ਨਾ ਕੰਟਰੋਲ ਹੋਏ ਤੇ ਅੱਗੇ ਗੋਲੀ ਚਲਾਉਣੀ ਜੇ ਪੈ ਸਕਦੀ ਹੈਗੀ ਆ ਤੇ ਬੰਦੇ ਮਰ ਵੀ ਸਕਦੇ ਆ ਭਾਈ, ਇਹ ਦੇਖ ਲਓ ਤੁਸੀਂ।
1: ਪਰ ਇਹ ਮੁਸ਼ਕਲ ਸੈਣੀ ਸਾਹਿਬ ਜੇ ਦੇਖਿਆ ਜਾਵੇ ਮੁਸ਼ਕਲ ਅੰਮ੍ਰਿਤਪਾਲ ਦੀ ਸੁਲਝਾ ਲੈ ਰਹੇ ਨੇ ਕਿ ਹੋਰ ਵੀ ਉਲਝਾ ਰਹੇ ਨੇ ਉਸ ਹਿਸਾਬ ਦੇ ਨਾਲ ਤਾਂ।
0: ਦੇਖੋ ਇਹ ਤਾਂ ਇੱਦਾਂ ਆ ਰਾਜਨੀਤੀ ਦੇ ਵਿੱਚ ਜਿਹੜਾ ਆ ਪ੍ਰੋਜ਼ ਐਂਡ ਕੌਨਸ ਦੋਨੇ ਨਾਲ ਹੀ ਚੱਲਦੇ ਆ
1: ਜੀ।
0: ਇਹ ਇੱਕ ਕੇਸ ਬਣ ਗਿਆ ਜੇ ਕੇਸ ਨਾ

0: ਦਾ ਤੇ ਇੱਕ ਕਿਸਮ ਦਾ ਪੂਰੀ ਹਲਚਲ ਤਾਂ ਪੈਦਾ ਕਰ ਦਿੱਤੀ ਨਾ। ਬਾਕੀ ਅੱਜ ਦੇ ਡੇਟ ਦੇ ਵਿੱਚ ਆ ਅਕਾਲੀ ਦਲ, ਸ਼੍ਰੋਮਣੀ ਅਕਾਲੀ ਦਲ ਬਾਦਲ ਡੇਰ ਨਹੀਂ ਕਰਦਾ ਵੀ ਹਾਂ ਜੀ ਕੋਈ ਮੋਰਚਾ ਲਾ ਲੈ।
1: ਪਰ ਇਹਦੇ
0: ਹੈ
1: ਵਿੱਚ
0: ਜੀ
1: ਸੈਂਟ ਸਾਹਿਬ ਇੱਕ ਪੱਖ ਹੋਰ
0: ਸਾਡੇ
1: ਵਿਚਾਰਾਂ ਤਾਂ ਉਹਦੇ ਨਾਲ ਥੋੜਾ ਜਿਹਾ ਐਡ ਕਰਨਾ ਚਾਹਾਂਗਾ ਤੁਹਾਡੀ ਗੱਲ ਨਾਲ ਹੀ। ਦੂਜੇ ਪਾਸੇ ਜਿੱਥੇ ਪਹਿਲਾਂ ਹੀ ਇੰਨਾ ਕਿਹਾ ਜਾ ਰਿਹਾ ਪੰਜਾਬ ਸਰਕਾਰ ਦੇ ਵੱਲੋਂ ਕਿ ਜੇ ਅੰਮ੍ਰਿਤਪਾਲ ਨੂੰ ਛੱਡਿਆ ਜਾਂਦਾ ਹੈ, ਜੋ ਉਹਨਾਂ ਦੇ ਹੱਥਾਂ ਦੇ ਵਿੱਚ ਹੈ, ਉਹਨਾਂ ਦੀ ਹਾਂ ਪੱਕੀ ਜਾਂ ਉਹਨਾਂ ਦਾ ਹੁੰਗਾਰਾ ਭਰਾਇਆ ਜਾਂਦਾ, ਉਹ ਤਾਂ ਹੀ ਕਰਕੇ ਜਾਂ ਨਾ ਕਰਨ ਦੀ ਕੋਸ਼ਿਸ਼ ਕਰਦੇ ਜੇ ਹਾਂ ਪੱਕੀ ਹੁੰਗਾਰਾ ਨਹੀਂ ਭਰਦੇ, ਤਾਂ ਉਹ ਚੀਜ਼ ਦੇ ਵਿੱਚ ਹੋਰ ਪਰਿਪੱਕ ਹੋ ਗਏ ਨੇ ਕਿ ਜੇ ਇਹਨੂੰ ਅਸੀਂ ਛੱਡਦੇ ਹਾਂ ਤਾਂ ਪੰਜਾਬ ਦਾ ਮਾਹੌਲ ਹੋਰ ਵੀ ਖਰਾਬ ਹੋਵੇਗਾ। ਪਾਰਟੀ
0: ਭਾਈ
1: ਨੂੰ
0: ਸਾਹਿਬ
1: ਚਾਹੇ
0: ਆਹੀ ਤਾਂ ਗੱਲ ਸਮਝਣ
1: ਸੈਣੀ ਸਾਹਿਬ ਪਾਰਟੀ ਨੂੰ ਚਾਹੇ ਬੂਥ
0: ਆਹੀ ਗੱਲ ਸਮਝਣ ਵਾਲੀ ਆ
1: ਜੀ,
0: ਇਸ ਚੀਜ਼ ਨੂੰ ਲਾਲ ਜਿਹੜਾ ਹੈਗਾ ਆ ਭਾਵਾਂ NSA ਦੁਬਾਰਾ ਲਵਾ ਦੇਣ
1: ਲਵਾ ਲੈਣ
0: ਹੈ
1: ਜੀ,
0: ਜੀ
1: ਪਰ
0: ਭਾਈ
1: ਪਾਰਟੀ ਨੂੰ ਬੂਸਟ ਮਿਲ ਜਾਏਗਾ,
0: ਕੱਲ ਨੂੰ
1: ਉਹਦਾ
0: ਜਿਹੜਾ
1: ਕੀ
0: ਹੈਗਾ
1: ਪਾਰਟੀ ਨੂੰ ਬੂਸਟ ਜਿੰਨਾ ਮਰਜ਼ੀ ਮਿਲੀ ਜਾਵੇ ਜੀ।
0: ਉਹ ਸਵਾਲ ਤਾਂ ਇਹ ਹੀ ਆ ਜੀ ਵੀ ਚਲੋ ਜਿਹੜਾ ਹੈਗਾ ਜੀ ਵੀ NSA ਹਟ ਗਈ ਆ, ਬਾਕੀ ਕੇਸ ਜਿਹੜੇ ਆ ਪੰਜਾਬ ਦੇ ਅਗਲੇ ਕਹਿਣਗੇ ਜੇ ਪੰਜਾਬ ਦੇ ਵਿੱਚ ਤੁਹਾਡਾ ਲੀਡਰ ਲੈ ਆਂਦਾ, ਬਿਨਾਂ ਲੀਡਰ ਤੋਂ ਤੁਸੀਂ ਇੱਥੇ ਤੱਕ ਜਿਹੜਾ ਆ ਕੰਮ ਕਰ ਦਿੱਤਾ ਆ
1: ਜੀ।
0: ਇਹਦੇ ਰਾਜਨੀਤੀ ਦੇ ਵਿੱਚ ਮੈਂ ਦੱਸਿਆ ਨਾ ਜੀ ਪ੍ਰੋਜ਼ ਐਂਡ ਕੌਨਸ ਦੋਨੇ ਹੁੰਦੇ ਆ ਜੀ। ਉਹ ਤਾਂ ਬੈਨੀਫਿਟ ਦੇਖੋ ਅੱਗੇ ਆਉਣ ਵਾਲੇ, ਦੇਖੋ ਇਸ ਚੀਜ਼ ਦੇ ਨਾਲ ਇੱਕ ਚੀਜ਼ ਤਾਂ ਹੈਗੀ ਆ ਨਾ ਕਿ ਉਹਨਾਂ ਦੀ ਪਾਰਟੀ ਜਿਹੜੀ ਹੈਗੀ ਆ ਉਹ ਲਾਈਮ ਲਾਈਟ ਦੇ ਵਿੱਚ ਆ ਗਈ, ਜਿਸ ਪਾਰਟੀ ਨੂੰ ਜਿਹੜਾ ਆ ਕੱਲ ਤੱਕ ਜਿਹੜਾ ਆ ਇਗਨੋਰ ਕਰੀ ਬੈਠੇ ਸੀ
1: ਜੀ।
0: ਮੀਨਿੰਗ ਦੇਰ ਬਾਈ ਕੇ ਮਾਝਾ ਜਿਹੜਾ ਹੈਗਾ ਆ ਵੀ ਮਾਝੇ ਦੇ ਵਿੱਚ ਜਿਹੜਾ ਆ ਉਹਨਾਂ ਦੀ ਸਕਸੈਸ ਜਿਹੜੀ ਆ ਉਹ ਲੱਗਦੀ ਆ ਵੀ ਹੋਊਗੀ ਜੀ। ਤੇ ਉਧਰੋਂ BJP ਵੀ ਅਸੈਸ ਕਰ ਗਈ ਆ ਜੀ ਵੀ ਹਾਂਜੀ ਐਸ ਜਰੂਰੀ ਥੋੜਾ ਹੈਗਾ ਆ ਜੀ, ਥੋੜਾ ਨਰਮ ਰਵੱਈਆ ਰੱਖਣ ਦੇ ਨਾਲ ਇਹ ਹੈਗਾ ਆ ਕਿ ਪਹਿਲਾਂ ਅਲਾਇੰਸ ਨਹੀਂ ਤੇ ਪੋਸਟ ਇਲੈਕਸ਼ਨ ਜਿਹੜਾ ਅਲਾਇੰਸ ਹੋ ਸਕਦਾ ਜੀ,
1: ਬਿਲਕੁਲ
0: ਬਾਅਦ ਦੇ ਵਿੱਚ ਹੋ ਸਕਦਾ ਵੀ ਸੀਟਾਂ ਦਾ ਤਾਲਮੇਲ ਹੋ ਕੇ ਸਰਕਾਰ ਬਣਦੀ ਦਿਸਦੀ ਹੋਵੇ, ਤੇ ਇਹ ਕਿਹੜਾ ਨਾ ਕਰਨਗੇ ਜੀ,
1: ਨਹੀਂ ਕਰਨਗੇ ਉਹ ਤਾਂ ਪਹਿਲਾਂ ਜੱਫੀਆਂ ਪਾਉਣ ਨੂੰ ਤਿਆਰ।
0: ਹਾਂਜੀ ਨਹੀਂ ਇਹਦੇ ਇਹਨਾਂ ਦੇ ਵਿੱਚ ਜਿਹੜਾ ਹੈਗਾ ਆ ਅਯਾਲੀ ਆਏ ਆ, ਅਯਾਲੀ ਸਾਹਿਬ ਜਿਹੜੇ ਹੈਗੇ ਆ ਉਹ ਇਸ ਚੀਜ਼ ਦੇ ਨਾਲ ਸਹਿਮਤ ਨੀ BJP ਨਾਲ ਅਲਾਇੰਸ ਦੇ, ਬਟ ਇਹ ਆ ਕਿ ਜਿੱਦਣ ਜੇ ਕਿਤੇ ਕੁਰਸੀ ਮਿਲਦੀ ਹੋਈ ਤੇ ਉਦਣ ਅਯਾਲੀ ਸਾਹਿਬ ਨੂੰ ਕਿੰਨੇ ਪੁੱਛਣਾ ਜੀ ਸਹਿਮਤ ਹੋਣਗੇ।
1: ਇੱਕ ਚੀਜ਼ ਸੈਣੀ ਸਾਹਿਬ ਹੋਰ ਦੇਖਣ ਨੂੰ ਮਿਲ ਰਹੀ ਹੈ ਕਿ ਜਿੱਦਾਂ ਪੁਰਾਣੀਆਂ ਰਵਾਇਤੀ ਪਾਰਟੀਆਂ ਨੇ ਜਾਂ ਹੋਰ ਨਵੀਆਂ ਪਾਰਟੀਆਂ ਵੀ ਆਈਆਂ, ਆਮ ਆਦਮੀ ਪਾਰਟੀ ਵੀ ਆਈ, ਉਹ ਕਹਿੰਦੇ ਸੀ ਅਸੀਂ ਅਕਾਲੀ ਨਹੀਂ ਲੈਣੇ ਅਸੀਂ ਕਾਂਗਰਸ ਹੀ ਨਹੀਂ ਲੈਣੇ, ਪਰ ਉਹਨਾਂ ਦੀ ਬੱਲੇ ਬੱਲੇ ਵੀ ਸਾਰਾ ਕੁਝ ਲਈ ਵੀ ਜਾਂਦੇ ਆ, ਨਾਲੇ ਨੁਕਤਾਚੀਨੀ ਵੀ ਕਰੀ ਜਾਂਦੇ ਆ। ਪਰ ਇਸੇ ਤਰਜ਼ ਦੇ ਉੱਤੇ ਜਿਹੜੀ ਹੈ ਆਪਣੀ ਇਹ ਪਾਰਟੀ ਹੈ ਵਾਰਸ ਪੰਜਾਬ, ਉਹ ਕਹਿਣ ਲੱਗੇ ਨੇ ਕਿ ਅਸੀਂ ਕੋਈ ਵੀ ਇਸ ਤਰ੍ਹਾਂ ਦਾ ਬੰਦਾ ਨਹੀਂ ਲੈਣਾ, ਤੇ ਅਯਾਲੀ ਸਾਹਿਬ ਕਿੱਧਰੋਂ ਆਏ ਨੇ ਜਾਂ ਝੀਂਡਾ ਸਾਹਿਬ ਨੂੰ ਜਿਹੜਾ ਬਾਹਰਲਾ ਰਾਸਤਾ ਦਿਖਾਇਆ ਜਾਂ ਉਹ ਕਿੱਧਰੋਂ ਆਏ ਸੀ ਜਾਂ ਹੋਰ ਸੀਨੀਅਰ ਲੀਡਰਸ਼ਿਪ ਆ ਉਹ ਕਿੱਧਰੋਂ ਕਿੱਧਰੋਂ ਆ ਰਹੀ ਹੈ।
0: ਸਰ ਕਹਿਣ ਦੀਆਂ ਗੱਲਾਂ ਆ ਜਿੱਥੇ ਭਾਨਾ ਸਿੱਧੂ ਤੁਰਿਆ ਆ ਉੱਥੇ ਤੁਸੀਂ ਹੈ ਜੀ, ਉੱਥੇ ਇਕਬਾਲ ਸਿੰਘ ਝੂੰਦਾ ਵੀ ਤੁਰਿਆ ਆ ਤੇ ਉੱਥੇ ਅਯਾਲੀ ਵੀ ਤੁਰਿਆ ਆ ਜੀ, ਸਭ ਆਪਣੇ ਕੁਰਸੀ ਵਾਸਤੇ ਤੁਰੇ ਹੈਗੇ ਆ, ਹਰ ਇੱਕ ਨੂੰ ਆਪਣਾ ਦੇਖਦੇ ਹੈਗੇ ਵੀ ਪੰਜਾਬ ਵਾਲੇ ਲੋਕ ਜਿਹੜੇ ਹੈਗੇ ਆ ਐਕਸਪੈਰੀਮੈਂਟ ਕਰਨ ਨੂੰ ਤੇਜ਼ ਹੈਗੇ ਆ, ਨਵਾਂ ਬੰਦਾ ਖੜੇ ਕਰ ਗਿਆ ਤੇ ਇਹਨਾਂ ਨੂੰ ਨਵੇਂ ਬੰਦੇ ਤੋਂ ਬੜੀਆਂ ਆਸਾਂ ਹੋ ਜਾਂਦੀਆਂ, ਪੁਰਾਣੇ ਨੂੰ ਕਹਿੰਦੇ ਇਹਨੂੰ ਤਾਂ ਦੇਖ ਲਿਆ ਭਾਈ ਇਹ ਇੰਨਾ ਕੁ ਚੁੱਕਾ ਹੀ ਆ ਵੀ ਨਵਾਂ ਪਤਾ ਨੀ ਕਿਹੜੀ ਕੰਪਿਊਟਰ ਟੈਕਨੋਲੋਜੀ ਨਾਲ ਬਣ ਕੇ ਆਇਆ ਹੋਊਗਾ, ਇਹ ਪੰਜਾਬ ਦਾ ਭਲਾ ਕਰੂਗਾ
1: ਭਲਾ ਕਰੂਗਾ ਜੀ।
0: ਸੋ ਇਸ ਕਰਕੇ ਹਾਂਜੀ ਇਸ ਕਰਕੇ ਸਭ ਆਪਣੀ ਕੁਰਸੀ ਵਾਸਤੇ ਦੌੜੇ ਸੀ ਜੀ।
1: ਬਿਲਕੁਲ ਹੈ ਜੀ ਬਿਲਕੁਲ
0: ਜੀ ਭਾਰਤ ਜੀ ਭਾਰਤ ਸਾਹਿਬ
1: ਤੇ ਸੈਣੀ ਸਾਹਿਬ ਆਖਰ ਦੇ ਵਿੱਚ ਚਲੋ ਐਕਟ ਦੇ ਉੱਤੇ ਆਪਾਂ ਗੱਲ ਕਰ ਲਈ ਹੈ ਜਾਂ ਵਾਰਸ ਪੰਜਾਬ ਤੇ ਵੀ ਕਰ ਲਈ ਹੈ ਤੇ ਕਰਜ਼ੇ ਦੀ ਪੰਡ ਚਲੋ ਪੰਜਾਬ ਦੀ ਭਾਰੀ ਹੋ ਜਾਈ ਹੈ, 12ਵੇਂ ਨੰਬਰ ਦੇ ਉੱਤੇ ਆ ਗਿਆ ਤੇ ਇੱਕ ਸੰਕਟ ਬਣ ਰਿਹਾ ਜਾਂ ਹਰਭਜਨ ਸਿੰਘ ਉਹਨਾਂ ਨੇ ਭੱਜੀ ਉਹਨਾਂ ਨੇ ਜਿਹੜਾ ਰੋਪੜ ਦੇ ਵਿੱਚ ਜੋ ਆਮ ਆਦਮੀ ਪਾਰਟੀ ਨੇ ਗਰਾਊਂਡ ਪੁੱਟੀ ਸੀ ਜੋ ਮਿੱਟੀ ਪਟਾਈ ਹੈ ਉਹਦੇ ਬਾਬਤ ਕਿਵੇਂ ਦੇਖਦੇ ਹੋ ਕਿ ਕਿਤੇ ਨਾ ਕਿਤੇ ਜਿਹੜੇ 3200 ਸਟੇਡੀਅਮ ਬਣਨੇ ਸੀ ਜਿਹੜੇ ਤਾਂ ਬਣੇ ਪਹਿਲਾਂ ਦੇ ਆ ਉਹ ਖਾੜ ਖਾੜ ਸਿੱਟੀ ਜਾਂਦੇ ਆ ਜੀ, ਇੱਕ ਸ਼ਾਮ ਸ਼ਿਵਕੇ ਨਾਮ ਦੇ ਉੱਤੇ, ਵੈਸੇ ਗੁਰੂ ਸਾਹਿਬਾਨ ਜਿੰਨੇ ਵੀ ਧਰਮਾਂ ਦੇ ਨੇ ਉਹ ਤਾਂ ਮਤਲਬ ਕਿ ਸ਼ਾਂਤੀ ਜਾਂ ਫਿਰ ਜਿਹੜੀਆਂ ਲੋਕਾਂ ਦੀਆਂ ਰੂਹਾਂ ਨੂੰ ਵਲੂੰਦਰ ਕੇ ਮਤਲਬ ਕਿ ਖੁਸ਼ ਹੁੰਦੇ ਆ ਜੀ।
0: ਰੋਲ ਸਿਆਸਤ ਧਰਮ ਦੀ ਸਿਆਸਤ ਕਰਦੇ ਹੀ ਹੈਗੇ ਆ ਜੀ ਕੇਜਰੀਵਾਲ ਸਾਹਿਬ, ਡਿਵਾਈਡ ਐਂਡ ਰੂਲ ਵਾਲਾ ਜਿਹੜਾ ਹੈਗਾ ਆ ਸਭ ਅੰਗਰੇਜ਼ਾਂ ਦੇ ਸਥਿਤੇ ਸਿਧਾਂਤ ਜਿਹੜੇ ਆ ਉਹਨਾਂ ਨੂੰ ਫੋਲੋ ਕਰ ਰਹੇ ਆ ਜੀ, ਹਿੰਦੂਆਂ ਨੂੰ ਥੋੜਾ ਜਿਹਾ ਇਧਰਲੇ ਪਾਸੇ ਨੂੰ ਇਹ ਦਿੱਲੀ ਵਾਲੇ ਆ ਕੇ ਹੈਂਡਲ ਕਰ ਲੈਣਗੇ, ਜਿੱਥੇ ਸਿੱਖਾਂ ਦਾ ਮਸਲਾ ਆ ਉੱਥੇ ਜਿਹੜਾ ਆ ਉਹ ਆਪਣੇ ਇਹ ਸੰਤਵਾਂ ਸਾਹਿਬ ਦਾ ਮਾਨ ਸਾਹਿਬ ਨੂੰ ਅੱਗੇ ਕਰ ਦੇਣਗੇ ਪਗੜੀ ਧਾਰੀਆਂ ਨੂੰ
1: ਜੀ,
0: ਤੇ ਬਾਕੀ ਨਾਲ ਜਿਹੜੇ ਹੈਗੇ ਆ ਬਾਦਲ ਦੇ ਸਤਾਏ ਜਿਹੜੇ ਆ ਉਹ ਨਾਲ ਇਹਨਾਂ ਦੇ ਚੱਲੇ ਆ, ਹੋਰ ਤਾਂ ਕਿਹੜੇ ਆ ਜੀ।
1: ਬਿਲਕੁਲ ਇੱਕ ਪਾਸੇ ਰਾਮ ਵਾਲੇ ਨੇ ਇੱਕ ਪਾਸੇ ਸ਼ੇਵਾਲੇ ਹੋ ਗਏ ਨੇ ਜੀ,
0: ਬਾਕੀ ਹਰਭਜਨ ਸਿੰਘ ਦਾ ਜਿਹੜਾ ਇਹ ਕਹਿਣਾ ਤੇ ਹਰਭਜਨ ਸਿੰਘ ਹੋਣੀ ਇੱਥੇ ਆ ਕੇ ਕੋਈ ਐਕਟੀਵਿਟੀ ਕੀਤੀ ਨਹੀਂ, ਤੇ ਇਹਨਾਂ ਨੇ ਇਹਨੂੰ ਕਿਸੇ ਨਾ ਕਿਸੇ ਚੱਕਰ ਦੇ ਵਿੱਚ ਇਨਵੋਲਵ ਕੀਤਾ ਨੇ।
1: ਜੀ ਜੀ
0: ਦੇਖੋ ਸੱਤਾ ਦੀ ਤਾਕਤ ਬਹੁਤ ਹੁੰਦੀ ਹੈਗੀ ਆ ਪੰਜਾਬ ਦੇ ਵਿੱਚ, ਰਾਜ ਆਮ ਆਦਮੀ ਪਾਰਟੀ ਦਾ ਆ, ਹਰਭਜਨ ਸਿੰਘ ਨੂੰ ਸਮਝ ਲੈਣਾ ਚਾਹੀਦਾ ਆ, ਦੋ ਭਰਾ ਗਰਾਊਂਡ ਬਣਾ ਦੇ, 6 ਮਹੀਨੇ ਠਹਿਰ ਕੇ ਜੋ ਮਰਜੀ ਜਦੋਂ ਅਲੱਗ ਕੋਡ ਆਫ ਕੰਡਕਟ ਲੱਗ ਜੂ ਉਦੋਂ ਬਣਾ ਦੇ ਜਾਂ ਬਾਅਦ ਚ ਬਣਾ ਦੇ, ਫਿਲਹਾਲ ਤਾਂ ਤੂੰ ਆਪਣੀ ਆਪਣਾ ਆਪਣੀ ਗਰਾਊਂਡ ਬਚਾ ਲਾ, ਇਹਨਾਂ ਦਾ ਕੋਈ ਪਤਾ ਨੀ ਭਾਈ। ਅਗਲਿਆਂ ਨੇ ਟ੍ਰੈਡੈਂਟ ਵਾਲਾ ਜਿਹੜਾ ਆ ਉਹ ਅੱਗੇ ਅੱਗੇ ਭਜਾ ਲਿਆ ਸੀ ਜੀ, ਇਸ ਕਰਕੇ ਆਪਣੀ ਪਿੱਚ ਬਣਾ ਬਚਾਓ, ਤੇ ਅਜੇ ਫਿਲਹਾਲ ਜਿਹੜੀ ਹੈਗੀ ਗਰਾਊਂਡ ਆਪੇ ਹੀ ਬਣ ਜਾਣੀ ਹੈਗੀ ਹੈ ਜੀ, ਬੱਚਿਆਂ ਨੇ ਬਣਾ ਲੈਣੀ ਆ, ਲੋਕਾਂ ਨੇ ਜਿਹਨਾਂ ਨੇ ਖੇਡਣਾ ਆ ਜੀ। ਬਾਕੀ ਇਹ ਜਿਹੜਾ ਹੈਗਾ ਪਰ ਸਾਹਿਬ, ਮੈਂ ਮਤਲਬ ਸੱਚੀ ਗੱਲ ਮੈਂ ਕਮੈਂਟ ਕਰਨ ਤੋਂ ਨਾ ਇਸ ਚੀਜ਼ ਦੇ ਉੱਤੇ ਅਵਾਇਡ ਕਰਦਾ ਹੈਗਾ, ਜਾਂ ਮੈਨੂੰ ਨੀ ਚੰਗਾ ਲੱਗਦਾ ਇੱਕ ਸ਼ਾਮ ਸ਼ਿਵਕੇ ਨਾਲ ਕੀ ਆ, ਤੁਸੀਂ ਡਰਾਮਾ ਕਰਦੇ, ਲੋਕਾਂ ਨੂੰ ਕਿਉਂ ਮੂਰਖ ਬਣਾਉਂਦੇ ਹੈਗੇ, ਦੁਨੀਆਂ ਕਿੱਥੇ ਤਰੱਕੀ ਕਰ ਗਈ, ਕਿਹੜੇ ਕੰਮਾਂ ਦੇ ਵਿੱਚ ਲੋਕਾਂ ਨੂੰ ਪਾਉਣ ਰਹੇ ਆ, ਧਰਮ ਤਾਂ ਨਿੱਜ ਹੈਗਾ ਆ, ਜਿਹਨੇ ਸ਼ਿਵ ਦੇ ਨਾਮ ਦਾ ਸਥਾਨ ਸ਼ਿਵ ਦੇ ਨਾਮ ਲਾਣੀ ਹੈਗੀ ਆ, ਉਹ ਕਾਂਤ ਵਿੱਚ ਬਹਿ ਕੇ ਇਕੱਲਾ ਆਪਣੇ ਘਰ ਚ ਬਹਿ ਕੇ ਵੀ ਮਤਲਬ ਸ਼ਿਵ ਦੇ ਨਾਮ ਲਾ ਸਕਦਾ।
1: ਬਿਲਕੁਲ
0: ਹੈ ਜੀ, ਤੁਸੀਂ ਆਪਣੀਆਂ ਵੋਟਾਂ ਵਾਸਤੇ ਜਿਹੜਾ ਆ ਕਲਾਕਾਰ ਲੈ, ਉਹਨੇ ਕੁੱਲ ਮਿਲਾ ਕੇ ਪੰਜਾਬ ਦਾ ਪੈਸਾ ਫੂਕਣਾ ਆ ਜੀ। ਪੰਜਾਬ ਜੇ ਹੁਣ ਜਦੋਂ ਜਿੱਦਣ ਜਾਣਗੇ ਨਾ ਸਰ, ਉਦਣ ਕਰਜੇ ਦੀ ਪੰਡ ਉਦਣ ਅਸੈਸ ਕਰਿਓ, ਅੱਜ ਹਾਲੇ ਤਾਂ ਅਜੇ ਜਿਹੜਾ ਹੈਗਾ 12ਵੇਂ ਨੰਬਰ ਤੇ ਆਇਆ ਨਾ, ਅਸੀਂ ਜੇ 1ਵੇਂ ਨੰਬਰ ਤੇ ਨਾ ਪਹੁੰਚ ਗਏ ਤੇ ਗੱਲ ਕਰਿਓ ਜੀ।
1: ਜੀ
0: ਜੀ
1: ਪੰਜਾਬ ਸਰਕਾਰ ਦੀ ਜਿਹੜੀ ਹਿੱਸੇਦਾਰੀ ਵਿਵਾਦ ਚੱਲ ਰਿਹਾ ਸੁਪਰੀਮ ਕੋਰਟ ਵੱਲੋਂ।
0: ਭਾਰਤ ਸਾਹਿਬ ਜਿਹੜਾ ਗੱਲ ਏਦਾਂ ਹੈਗੀ ਆ, ਜਦੋਂ ਇੱਕ ਵਾਰੀ ਹੁਣ ਆਪਾਂ ਸਲੇਪੀ ਕਰ ਗਏ ਹੈਗੇ ਆ, ਆਪਣਾ ਸਾਰਾ ਕੁਛ ਵਿੱਚੋਂ ਨਿਕਲ ਹੀ ਗਿਆ ਹੈਗਾ ਆ ਜੀ, ਉਹ ਤਾਂ ਜਿਹੜੇ ਪਿਛਲੇ ਇਹਨਾਂ ਦੇ ਕੀਤੇ ਕਾਰਨਾਮੇ ਆ ਉਹਨਾਂ ਦੇ ਕਰਕੇ ਹੀ ਕਰਦੇ ਹੈਗੇ। ਸੁਪਰੀਮ ਕੋਰਟ ਦੇ ਵਿੱਚ ਸਰ ਜਿਹੜੇ ਪਹਿਲਾਂ ਕੇਸ ਲੱਗੇ ਉਹਨਾਂ ਦਾ ਵੀ ਤਾਂ ਇਹੀ ਹਸ਼ਰ ਹੋਇਆ ਸੀ ਜੀ। ਅੱਜ ਤੱਕ ਜਿਹੜਾ ਆ ਸਰ, ਅੱਜ ਤੱਕ ਸਾਡਾ ਜਿਹੜਾ ਹੈਗਾ ਆ, ਮੈਂ ਤਾਂ ਇੱਥੇ ਬਿਊਰੋਕਰੇਸੀ ਨੂੰ ਦੋਸ਼ ਦਿੰਦਾ ਜੀ, ਸਾਡੀ ਬਿਊਰੋਕਰੇਸੀ ਸਾਡਾ ਜਿਹੜਾ ਹੈਗਾ ਆ ਪੱਖ ਹੀ ਨੀ ਅੱਜ ਤੱਕ ਸਹੀ ਰੱਖ ਸਕੀ ਜੀ।
1: ਬਿਲਕੁਲ
0: ਹਾਂਜੀ, ਇੱਥੇ ਕਹਿ ਦੇਣਾ ਹੈਗਾ ਆ ਜੀ ਅਸੀਂ ਇੱਕ ਬੂੰਦ ਨੀ ਪਾਣੀ ਦਿਆਂਗੇ, ਤੇ ਪਾਣੀ ਅਗਲੇ ਸਾਡੀ ਸਟੇਟਮੈਂਟ ਨੂੰ ਚਾ ਕੇ ਵਰਤ ਲੈਂਦੇ ਜੀ, ਦੇਖੋ ਜੀ ਸਾਡਾ ਪਾਣੀ ਰੋਕਦੇ, ਜਦ ਕੇ ਪਾਣੀ ਉਹਨਾਂ ਨੂੰ ਐਕਸੈਸ ਜਾ ਰਿਹਾ, ਉਹਨਾਂ ਦੇ ਹਿੱਸੇ ਤੋਂ ਵੱਧ ਜਾ ਰਿਹਾ, ਔਰ ਉੱਥੇ ਪਤਾ ਨੀ ਸਾਨੂੰ ਨੀ ਪਤਾ ਸਾਡੇ ਲੀਡਰ ਗੁਮਰਾਹ ਕਰਦੇ ਰਹੇ ਆਪਣੇ ਲੋਕਾਂ ਨੂੰ, ਤੇ ਉਹ ਫਾਇਦਾ ਜਿਹੜਾ ਹੈਗਾ ਆ ਦੂਜਿਆਂ ਨੂੰ ਹੁੰਦਾ ਰਿਹਾ ਆ ਜੀ। ਇਸੇ ਤਰੀਕੇ ਨਾਲ ਹੁਣ BBMP ਦੇ ਵਿੱਚੋਂ ਜਿਹੜਾ ਹੈਗਾ ਆ ਜਾ ਚੱਲ ਗਏ, ਜਾ ਕੇ ਇੱਕ ਦਿਨ ਜਾ ਕੇ ਆਪਣੇ ਆਪ ਨੂੰ ਦੱਸਣਾ ਜੀ ਵੀ ਮੈਂ ਪਾਣੀ ਰੋਕ ਦਿੱਤਾ ਜੀ, ਉਹਦਾ ਅਲਟੀਮੇਟ ਹੀ ਹੋਇਆ ਕਿ ਅਗਲਿਆਂ ਨੇ ਸਾਨੂੰ BBMP ਚੋਂ ਹੀ ਬਾਹਰ ਕਰ ਦਿੱਤਾ ਜੀ, ਉਹੀ ਕੰਸੀਕੁਐਂਸਿਸ ਅੱਗੇ ਭੁਗਤ ਰਹੇ ਕੋਰਟਾਂ ਚ।
1: ਸੁਪਰੀਮ ਕੋਰਟ ਇਹ ਕਹਿ ਰਹੀ ਹੈ ਕਿ ਜਿਹੜਾ ਕੇਂਦਰ ਨੇ ਇਹ ਸੁਝਾਅ ਦਿੱਤਾ ਕਿ ਪੰਜਾਬ ਤੇ ਹਰਿਆਣਾ ਵੱਲੋਂ ਜਿਹੜਾ ਹਿਮਾਚਲ ਨੂੰ ਬਕਾਇਆ ਦੀ ਜਿਹੜੀ ਅਦਾਇਗੀ ਕਰਨੀ ਹੈ, ਜਿੱਦਾਂ ਚਲੋ ਇਹ ਰੋਲਾ ਪਾਉਂਦੇ ਨੇ ਕਿ ਪੰਜਾਬ ਦੀ ਜਿਹੜੀ GDP ਹੈ ਉਹਦੇ ਵਿੱਚੋਂ ਜੋ ਵੀ ਜਾਂਦਾ ਉਹ ਸਾਨੂੰ ਵਾਪਸ ਨਹੀਂ ਕਰਦੇ, ਪਰ ਕੇਂਦਰ ਤੋਂ ਜੋ ਚੀਜ਼ਾਂ ਲੈ ਰਹੇ ਨੇ ਉਹ ਤਾਂ ਉਹਨਾਂ ਨੇ ਤਾਂ ਮੁੱਲ ਦੀਆਂ ਹੀ ਦੇਣੀਆਂ, ਚਾਹੇ ਤੁਸੀਂ ਫ੍ਰੀ ਅੱਗੇ ਜੋ ਮਰਜ਼ੀ ਦੇ ਜਾਓ। ਤੇ ਇਸੇ ਗੱਲ ਦੇ ਉੱਤੇ ਮੈਨੂੰ ਲੱਗਦਾ ਕਿ ਜਿਹੜਾ ਵਿਵਾਦ ਆ ਲੋਕਾਂ ਦੇ ਦੋ ਚਿੱਤੀ ਵੇ ਜਿਹੜੀ ਪੈਦਾ ਕੀਤੀ ਜਾਂਦੀ ਹੈ ਸੂਬਾ ਸਰਕਾਰਾਂ ਦੇ ਵੱਲੋਂ, ਕਿਤੇ ਉਹ ਵੀ ਸਪਸ਼ਟ ਸਥਿਤੀ ਨਹੀਂ ਹੁੰਦੀ ਨਜ਼ਰ ਆਉਂਦੀ। ਜਿਵੇਂ ਕਿ ਕੇਂਦਰ ਨੇ ਕਹਿ ਦਿੱਤਾ ਕਿ ਪੰਜਾਬ ਤੇ ਹਰਿਆਣਾ ਵੱਲੋਂ ਜੋ ਹਿਮਾਚਲ ਨੂੰ ਬਕਾਏ ਦੀ ਅਦਾਇਗੀ ਜਿਹੜੀ ਹੈ ਪੈਸੇ ਦੇ ਰੂਪ ਦੇ ਵਿੱਚ ਨਹੀਂ, ਸਗੋਂ ਊਰਜਾ ਜਾਣੀ ਕਿ ਬਿਜਲੀ ਦੇ ਰੂਪ ਦੇ ਵਿੱਚ ਕੀਤੀ ਜਾਵੇ ਜੀ, ਤੇ ਇਹ ਰੋਲਾ ਪਾ ਕੇ ਬਹਿ ਜਾਂਦੇ ਆ ਭਾਈ ਸਾਨੂੰ ਜਿਹੜਾ ਸਾਡਾ ਬਣਦਾ ਜਿਹੜਾ ਹੱਕ ਆ ਉਹ ਨਹੀਂ ਦਿੱਤਾ ਜਾਂਦਾ।
0: ਆਹੀ ਤਾਂ ਚੀਜ਼ ਆ ਜੀ ਜਿਹੜੀ ਉੱਥੇ ਰੱਖਣ ਵਾਲੀ ਗੱਲ ਸੀ, ਹਿਮਾਚਲ ਕਿਸ ਹੱਕ ਚ ਮੰਗਦਾ, ਰਿਪੇਰੀਅਨ ਰਾਈਟਸ ਦੇ ਤਹਿਤ ਹੀ ਮੰਗਦਾ ਨਾ ਜੀ।
1: ਜੀ
0: ਤੇ ਫਿਰ ਸਾਡਾ ਜਿਹੜਾ ਰਾਜਸਥਾਨ ਦੇ ਪ੍ਰਤੀ ਬਕਾਇਆ ਅਸੀਂ ਕੱਢਦੇ ਆ
1: ਜੀ,
0: ਤੁਸੀਂ ਦੇਖੋ ਨਾ ਉਦੋਂ ਮਾਨ ਸਾਹਿਬ ਨੇ ਆਖੇ ਜੀ ਨੋਟਿਸ ਦੇ ਦਿੱਤਾ ਜੀ ਇੰਨੇ ਦਾ ਜੀ ਹਰਿਆਣਾ ਉਹਨੂੰ ਰਾਜਸਥਾਨ ਨੂੰ ਜੀ, ਅਸੀਂ ਵੀ ਤਾਂ ਰਿਪੇਰੀਅਨ, ਰਾਜਸਥਾਨ ਤਾਂ ਕਿਸੇ ਹਾਲਤ ਵਿੱਚ ਵੀ ਰਿਪੇਰੀਅਨ ਨੀ ਹੈਗਾ
1: ਜੀ,
0: ਅਸੀਂ ਤਾਂ ਲੋਅਰ ਰਿਪੇਰੀਅਨ ਆ, ਅਸੀਂ ਹਿਮਾਚਲ ਨੂੰ ਦੇਣਾ ਕੀ ਆ, ਅਸੀਂ ਤਾਂ ਉਲਟਾ ਲੈਣ ਵਾਲੇ ਹੈਗੇ ਆ। ਲੋਅਰ ਰਿਪੇਰੀਅਨ ਹਮੇਸ਼ਾ ਹੜਾਂ ਦੇ ਵਿੱਚ ਸਫ਼ਰ ਕਰਦਾ, ਹਿਮਾਚਲ ਦੇ ਵਿੱਚ ਮੀਂਹ ਪੈਂਦਾ ਹੈਗਾ ਜਾਂ ਡੈਮ ਪਾਣੀ ਵੱਧਦਾ ਹੈਗਾ, ਉਹ ਇੱਥੇ ਸਾਡੇ ਵੱਲ ਨੂੰ ਆ ਜਾਂਦਾ ਆ ਜੀ, ਉਹ ਨੁਕਸਾਨ ਕਰਦਾ ਲੋਅਰ ਰਿਪੇਰੀਅਨ ਦੇ ਵਿੱਚ, ਸਾਨੂੰ ਤਾਂ ਦੋਨੇ ਪਾਸੇ ਮਾਰ ਪੈਂਦੀ ਹੈ, ਉਹਨਾਂ ਨੂੰ ਅਸੀਂ ਕਾਹਦਾ ਦੇਣਾ ਹੈਗਾ ਆ ਜੀ, ਤੇ ਜੇ ਉਹਨਾਂ ਨੂੰ ਦੇਣਾ ਹੈਗਾ ਤੇ ਜਿੱਥੇ ਅਸੀਂ ਲੈਣਾ ਹੈਗਾ ਆ ਸਾਨੂੰ ਵੀ ਉੱਥੋਂ ਦਵਾਇਆ ਜਾਵੇ
1: ਜੀ। ਪਰ ਉਹਦੇ ਵਿੱਚ ਦੇਖੋ ਹਰ ਵਾਰੀ ਇਹ ਚੀਜ਼ ਜਿਹੜਾ ਇਮੋਸ਼ਨਲ ਪੱਤਾ ਖੇਡ ਲਿਆ ਜਾਂਦਾ ਵਿੱਚ ਕਿ ਭਾਈ ਪੰਜਾਬ ਦੇ ਨਾਲ ਧੱਕਾ ਹੁੰਦਾ ਹੈ, ਆਹ ਹੁੰਦਾ ਹੈ। ਹੁਣ ਹਰਿਆਣੇ ਦੇ ਵਿੱਚ ਵੀ ਜਿਹੜੀ ਹੈ ਆਪਣੀ ਕੇਂਦਰ ਦੀ BJP ਸਰਕਾਰ ਹੀ ਹੈ, ਤੇ ਉਹਨਾਂ ਨੇ ਇਹ ਵੀ ਚੀਜ਼ ਸਪਸ਼ਟ ਕਰ ਦਿੱਤੀ ਕਿ ਭਾਈ ਪੰਜਾਬ ਤੇ ਹਰਿਆਣਾ ਜਿਹੜਾ ਉਹਨੂੰ 420 ਕਰੋੜ ਰੁਪਏ ਦੇ ਬਕਾਏ ਦਾ ਜਿਹੜਾ ਭੁਗਤਾਨ ਨਹੀਂ ਕਰਨਾ, ਨਹੀਂ ਅਸੀਂ ਕਰਨਾ, ਤੇ ਇਹ ਰਕਮ ਜਿਹੜੀ ਹੈ ਸਾਰੀ 13,066 ਜਿਹੜੇ ਮਿਲੀਅਨ ਯੂਨਿਟ ਇਹਨਾਂ ਨੂੰ ਮਿਲਣਗੇ ਬਿਜਲੀ ਦੇ ਵਿੱਚੋਂ ਐਡਜਸਟ ਕਰ ਲਈ ਜਾਊਗੀ ਜੀ। ਤੇ ਫਿਰ ਹੁਣ ਪੰਜਾਬ ਦੇ ਨਾਲ ਫਿਰ ਵਿਤਕਰੇ ਦਾ ਮੁੱਦਾ ਚੱਕ ਕੇ ਚੱਲੇਗਾ ਜੀ।
0: ਭਾਰੀ ਸਾਹਿਬ ਮੈਂ ਟੋਟਲੀ ਤਾਂ ਇਹਦੇ ਜਜਮੈਂਟ ਤੋਂ ਥੱਲੇ ਗੋਨ ਥਰੂ ਹੋਇਆ ਨੀਗਾ, ਐਵੇਂ ਗਲਤ ਕਮੈਂਟ ਕਰਾਂ, ਬਟ ਇੰਨਾ ਮੈਨੂੰ ਪਤਾ ਹੈਗਾ ਆ ਵੀ ਜੇ ਉਹ ਜਿਹੜਾ ਹੈਗਾ ਆ ਰਿਪੇਰੀਅਨ ਰਾਈਟਸ ਦੇ ਤਹਿਤ ਮੰਗਦੇ ਹੈਗੇ ਆ, ਤੇ ਅਸੀਂ ਜਿਹੜਾ ਹੈਗਾ ਆ ਫਿਰ ਰਾਜਸਥਾਨ ਤੋਂ ਵੀ ਇੰਟਾਈਟਲ ਹੈਗੇ ਆ ਜੀ। ਇਹ ਕਾਮਨ ਸੈਂਸ ਦੀ ਗੱਲ ਹੈਗੀ ਆ ਜੀ, ਬਾਕੀ ਮੈਨੂੰ ਪੂਰੇ ਜਿਹੜੀ ਹੈਗੀ ਆ ਡਿਟੇਲ ਜਜਮੈਂਟ ਬਾਰੇ ਪਤਾ ਵੀ ਨਹੀਂ ਹੈ ਜੀ, ਉਹ ਮੈਨੂੰ ਭੇਜ ਦੋ ਜੀ, ਮੈਂ ਕਰ ਲੂੰ ਗੱਲ। ਠੀਕ ਹੈ ਭਰਾਈ ਸਾਹਿਬ, ਜੀ ਜੀ
1: ਬਹੁਤ ਬਹੁਤ ਸ਼ੁਕਰੀਆ, ਧੰਨਵਾਦ,
0: ਸ਼ੁਕਰੀਆ ਜੀ, ਸਮਾਂ ਦੇਣ ਲਈ
1: ਧੰਨਵਾਦ, ਸਤਿ ਸ੍ਰੀ ਅਕਾਲ ਜੀ। ਲੋ ਦੋਸਤੋ, ਇਸ ਸਨ ਜੀ ਆਪਣੇ ਨਾਲ ਐਡਵੋਕੇਟ ਰਾਜਨ ਸੈਣੀ ਸਾਹਿਬ, ਜਿਹੜੇ ਸਨ ਗੱਲਾਂ ਬਾਤਾਂ ਵੱਖਰੇ ਵੱਖਰੇ ਇਸ਼ੂ ਦੇ ਉੱਤੇ ਕਰਕੇ ਗਏ ਨੇ, ਤੇ ਲਾਈਨਾਂ ਤੁਹਾਡੇ ਲਈ ਵੀ ਖੁੱਲੀਆਂ ਨੇ, +358 44 976 19 ਬਾਰ ਸਟੂਡੀਓ ਦਾ ਨੰਬਰ ਹੈ। ਚਲੋ ਮੈਂ ਕੰਪਲੀਟ ਕਰ ਹੀ ਦਿੰਦਾ ਖਬਰ ਜਿਹੜੀ BMB ਦੀ ਹੈ, ਸਾਰੀ ਖਬਰ ਕੀ ਹੈ। BBM ਜਿਹੜਾ ਬੀ ਸੁਪਰੀਮ ਕੋਰਟ ਦਾ ਜਿਹੜਾ ਫੈਸਲਾ ਹੈ, BBMB ਹਿੱਸੇਦਾਰੀ ਵਿਵਾਦ ਜੋ ਹੈ, ਸੁਪਰੀਮ ਕੋਰਟ ਦੇ ਵੱਲੋਂ ਪੰਜਾਬ ਸਰਕਾਰ ਦੀ ਖਿਚਾਈ ਕੀਤੀ ਹੈ ਇਹਦੇ ਵਿੱਚ, ਕਾਹਤੋਂ ਖਿਚਾਈ ਕੀਤੀ ਹੈ ਉਹਦੇ ਵੱਲ ਨੂੰ ਚੱਲਦੇ ਹਾਂ, ਥੋੜਾ ਜਿਹਾ ਮੈਂ ਇਧਰੋਂ ਐਡਜਸਟ ਕਰ ਲਵਾਂ ਕੰਮ, ਤੇ ਫਿਰ ਆਪਾਂ ਵਿਸਤਾਰ ਦੇ ਵਿੱਚ ਇਸ ਖਬਰ ਨੂੰ ਆਪਾਂ ਲੈਣ ਦੀ ਕੋਸ਼ਿਸ਼ ਕਰਦੇ ਹਾਂ। +358 44 976 19 ਬਾਰ ਸਟੂਡੀਓ ਦਾ ਨੰਬਰ, ਲਾਈਨਾਂ ਤੁਹਾਡੇ ਲਈ ਵੀ ਖੁੱਲੀਆਂ ਨੇ ਦੋਸਤੋ, ਤੇ ਬਾਤ ਪਾਉਂਦੇ ਹਾਂ ਇਹ ਵਿਵਾਦ ਅਸਲ ਦੇ ਵਿੱਚ ਕੀ ਹੈ। ਇਹ ਗੱਲਬਾਤ ਆ ਰਹੀ ਹੈ ਕਿ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਜਿਹੜਾ BBMP ਪ੍ਰੋਜੈਕਟ ਦੇ ਵਿੱਚੋਂ ਹਿਮਾਚਲ ਪ੍ਰਦੇਸ਼ ਨੂੰ 1966 ਤੋਂ ਬਕਾਏ ਦੀ ਅਦਾਇਗੀ ਦੀ ਲੰਬੇ ਸਮੇਂ ਤੋਂ ਚੱਲੀ ਆ ਰਹੀ ਜਿਹੜੀ ਆ ਮੰਗ ਹੈ ਪੂਰੀ ਹੋਣ ਦੇ ਨੇੜੇ ਹੈ। ਕੇਂਦਰ ਸਰਕਾਰ ਨੇ ਸੁਪਰੀਮ ਕੋਰਟ ਨੂੰ ਦੱਸਿਆ ਕਿ ਭਾਈਵਾਲੀ ਰਾਜਾਂ ਦੇ ਦਰਮਿਆਨ ਬਕਾਏ ਦੀ ਅਦਾਇਗੀ ਦੇ ਲਈ ਇੱਕ ਨਵੇਂ ਕੈਸ਼ਲੈਸ ਜਿਹੜਾ ਨਕਦੀ ਰਹਿਤ ਫਾਰਮੂਲੇ ਦੇ ਤਹਿਤ ਆਪਸੀ ਸਮਝੌਤਾ ਕੀਤਾ ਜਾ ਸਕਦਾ। BBMP 1 ਨਵੰਬਰ 2011 ਤੋਂ ਬਾਅਦ ਭਾਖੜਾ ਬਿਆਸ ਪ੍ਰੋਜੈਕਟ ਦੇ ਵਿੱਚੋਂ ਹਿਮਾਚਲ ਪ੍ਰਦੇਸ਼ ਦਾ ਜਿਹੜਾ 7.19% ਬਿਜਲੀ ਦਾ ਹਿੱਸਾ ਦੇ ਰਿਹਾ, ਜਦੋਂ ਕਿ ਪੰਜਾਬ ਤੇ ਹਰਿਆਣਾ ਨੇ ਪਿਛਲੇ ਸਮੇਂ ਦੇ BBMP ਪ੍ਰੋਜੈਕਟ ਦੇ ਬਕਾਏ ਦੀ ਅਦਾਇਗੀ ਨਹੀਂ ਕੀਤੀ ਹੈ, ਜੋ ਕਿ 13,066 ਮਿਲੀਅਨ ਯੂਨਿਟ ਬਣਦੀ ਹੈ। ਇਸ ਪ੍ਰਸਤਾਵ ਦੇ ਤਹਿਤ ਕਿਉਂਕਿ ਧਿਰਾਂ ਵਿਚਕਾਰ ਬਿਜਲੀ ਦੀ ਦਰ ਬਾਰੇ ਕੋਈ ਵੀ ਸਹਿਮਤੀ ਨਹੀਂ ਬਣ ਸਕੀ, ਇਸ ਤੋਂ ਬਾਅਦ ਕੇਂਦਰ ਨੇ ਸੁਝਾਅ ਦਿੱਤਾ ਕਿ ਪੰਜਾਬ ਤੇ ਹਰਿਆਣਾ ਵੱਲੋਂ ਹਿਮਾਚਲ ਨੂੰ ਬਕਾਏ ਦੀ ਅਦਾਇਗੀ ਪੈਸੇ ਦੇ ਰੂਪ ਦੇ ਵਿੱਚ ਨਹੀਂ ਸਗੋਂ ਊਰਜਾ ਬਿਜਲੀ ਦੇ ਰੂਪ ਦੇ ਵਿੱਚ ਕੀਤੀ ਜਾਵੇ। ਇਹ ਵੀ ਤੈਅ ਕੀਤਾ ਗਿਆ ਕਿ ਹਿਮਾਚਲ ਪੰਜਾਬ ਤੇ ਹਰਿਆਣਾ ਨੂੰ 420 ਕਰੋੜ ਰੁਪਏ ਦੇ ਬਕਾਏ ਦਾ ਭੁਗਤਾਨ ਨਹੀਂ ਕਰੇਗਾ। ਇਹ ਰਕਮ ਜਿਹੜੀ ਹੈ 13,066 ਮਿਲੀਅਨ ਯੂਨਿਟ ਬਿਜਲੀ ਦੇ ਵਜੋਂ ਐਡਜਸਟ ਜਿਹੜੀ ਕਰ ਦਿੱਤੀ ਜਾਵੇਗੀ। ਚੀਫ ਜਸਟਿਸ ਸੂਰਿਆ ਕਾਂਤ ਅਤੇ ਜਸਟਿਸ ਜੋਏ ਮਾਲੀਆ ਬਾਗਚੀ ਅਤੇ ਜਸਟਿਸ ਵੀ ਮੋਹਨਾ ਦੇ ਬੈਂਚ ਨੇ ਕਿਹਾ ਕਿ ਹਿਮਾਚਲ ਅਤੇ ਹਰਿਆਣਾ ਸਰਕਾਰਾਂ ਨੇ ਸਿਧਾਂਤਕ ਤੌਰ ਦੇ ਉੱਤੇ ਕੇਂਦਰ ਦੇ ਪ੍ਰਸਤਾਵ ਨੂੰ ਸਵੀਕਾਰ ਕਰ ਲਿਆ, ਪਰ ਪੰਜਾਬ ਸਰਕਾਰ ਨੇ ਇਸ ਦੇ ਉੱਤੇ ਇਤਰਾਜ਼ ਜਤਾਇਆ। ਸਿਖਰਲੀ ਅਦਾਲਤ ਨੇ ਪ੍ਰਸਤਾਵ ਦੇ ਨਾਲ ਸਹਿਮਤ ਨਾ ਹੋਣ ਦੇ ਉੱਤੇ ਪੰਜਾਬ ਸਰਕਾਰ ਦੀ ਖਿਚਾਈ ਕਰਦਿਆਂ ਟਿੱਪਣੀ ਕੀਤੀ ਹੈ ਕਿ ਇਸ ਨੂੰ ਅਦਾਲਤ ਦੇ ਹੁਕਮਾਂ ਦੀ ਪਾਲਣਾ ਨਾ ਕਰਨ ਦੀ ਜਿਹੜੀ ਆਦਤ ਹੈ, ਤੇ ਅਦਾਲਤ ਨੇ ਪੰਜਾਬ ਨੂੰ 2 ਹਫ਼ਤਿਆਂ ਦਾ ਸਮਾਂ ਦਿੰਦਿਆਂ ਮਾਮਲੇ ਦੀ ਅਗਲੀ ਸੁਣਵਾਈ 12 ਅਗਸਤ ਦੇ ਉੱਤੇ ਪਾ ਦਿੱਤੀ ਹੈ। ਸੁਣਵਾਈ ਦੇ ਦੌਰਾਨ ਕੇਂਦਰ ਦੇ ਵੱਲੋਂ ਪੇਸ਼ ਹੋਏ ਅਟਾਰਨੀ ਜਨਰਲ ਆਰ ਵੈਕਟਰ ਮਾਨੀ ਉਹਨਾਂ ਨੇ ਜਿਹੜਾ ਸੀ ਕਿਹਾ ਕਿ ਸਰਕਾਰ ਨੇ ਪੂਰੀ ਤਰ੍ਹਾਂ ਨਗਦੀ ਰਹਿਤ ਸਮਝੌਤੇ ਦਾ ਸੁਝਾਅ ਦਿੱਤਾ ਹੈ, ਕਿਉਂਕਿ ਜੇਕਰ ਧਿਰਾਂ ਪੰਜਾਬ ਪੁਨਰਗਠਨ ਐਕਟ 1966 ਦੇ ਤਹਿਤ ਚੱਲੀਆਂ ਤਾਂ ਕੋਈ ਵੀ ਸਮਝੌਤਾ ਨਹੀਂ ਹੋ ਸਕੇਗਾ, ਤੇ ਪੰਜਾਬ ਦੇ ਵੱਲੋਂ ਪੇਸ਼ ਹੋਏ ਸੀਨੀਅਰ ਵਕੀਲ ਜਿਹੜੇ ਨੇ ਨਿਦੇਸ਼ ਗੁਪਤਾ ਨੇ ਬੈਂਚ ਨੂੰ ਦੱਸਿਆ ਕਿ ਉਹਨਾਂ ਨੂੰ ਉਸ ਦਰ ਦੇ ਨਾਲ ਸਮੱਸਿਆ ਹੈ ਜਿਸ ਦੇ ਉੱਤੇ ਬਕਾਏ ਦਾ ਭੁਗਤਾਨ ਕੀਤਾ ਜਾਣਾ ਹੈ। ਉਹਨਾਂ ਕਿਹਾ ਕਿ ਬਿਜਲੀ ਦੀ 2.5 ਰੁਪਏ ਪ੍ਰਤੀ ਯੂਨਿਟ ਦੀ ਦਰ ਬਹੁਤ ਜ਼ਿਆਦਾ ਹੈ, ਇਹ ਇੱਕ ਵਾਜਬ ਦਰ ਹੋਣੀ ਚਾਹੀਦੀ ਹੈ, ਨਹੀਂ ਤਾਂ ਪੰਜਾਬ ਨੂੰ ਲਗਭਗ 2,000 ਕਰੋੜ ਰੁਪਏ ਦਾ ਨੁਕਸਾਨ ਹੋਵੇਗਾ। ਤੇ ਬੈਂਚ ਨੇ ਕਿਹਾ ਕਿ ਜੇਕਰ ਪੰਜਾਬ ਆਪਸੀ ਸਮਝੌਤੇ ਦੇ ਲਈ ਸਹਿਮਤ ਨਹੀਂ ਹੁੰਦਾ ਤਾਂ ਅਦਾਲਤ ਇਸ ਮੁੱਦੇ ਦੀ ਗੁਣਵੱਤਾ ਦੇ ਆਧਾਰ ਦੇ ਉੱਤੇ ਜਾਂਚ ਕਰੇਗੀ ਤੇ ਹੁਕਮ ਪਾਸ ਕਰੇਗੀ। ਅਦਾਲਤ ਨੇ ਕਿਹਾ ਕਿ ਹਿਮਾਚਲ ਪ੍ਰਦੇਸ਼ ਦੇ ਕੋਲ ਪੰਜਾਬ ਤੇ ਹਰਿਆਣਾ ਵਾਂਗ ਆਮਦਨ ਪੈਦਾ ਕਰਨ ਦੇ ਇੰਨੇ ਸਾਧਨ ਨਹੀਂ ਨੇ, ਤੇ ਨਦੀ ਰਾਜ ਵਿੱਚੋਂ ਜਿਹੜਾ ਵਹਿੰਦੀ ਹੈ ਤੇ ਡੈਮ ਵੀ ਉੱਥੇ ਹੀ ਸਥਿਤ ਨੇ। ਹਿਮਾਚਲ ਦੇ ਵੱਲੋਂ ਪੇਸ਼ ਹੋਏ ਸੀਨੀਅਰ ਵਕੀਲ ਕਪਿਲ ਸਿੱਬਲ, ਐਡਵੋਕੇਟ ਜਨਰਲ ਅਨੂਪ ਰਤਨ ਅਤੇ ਵਧੀਕ ਐਡਵੋਕੇਟ ਜਨਰਲ ਵੈਭਵ ਸ਼੍ਰੀਵਾਸਤਵ ਨੇ ਕਿਹਾ ਕਿ ਰਾਜ 2011 ਦੇ ਵਿੱਚ ਸੁਪਰੀਮ ਕੋਰਟ ਦੇ ਦੁਆਰਾ ਤੈਅ ਕੀਤੀਆਂ ਸ਼ਰਤਾਂ ਦੇ ਅਨੁਸਾਰ ਬਕਾਏ ਦਾ ਹੱਕਦਾਰ ਹੈ। ਉਨ੍ਹਾਂ ਕਿਹਾ ਕਿ 15 ਸਾਲਾਂ ਤੋਂ ਉਨ੍ਹਾਂ ਨੇ 1966 ਤੋਂ ਲੈ ਕੇ ਬਕਾਏ ਦਾ ਭੁਗਤਾਨ ਨਹੀਂ ਕੀਤਾ। ਹਰਿਆਣਾ ਦੇ ਵੱਲੋਂ ਪੇਸ਼ ਹੋਏ ਸੀਨੀਅਰ ਵਕੀਲ ਬਲਬੀਰ ਸਿੰਘ ਕਿਹਾ ਕਿ ਪ੍ਰਸਤਾਵ ਦੇ ਨਾਲ ਸਿਧਾਂਤਕ ਤੌਰ ਦੇ ਉੱਤੇ ਸਹਿਮਤ ਹਨ, ਪਰ ਉਹ ਧਿਰਾਂ ਵਿਚਕਾਰ ਹੋਣ ਵਾਲੀ ਗੱਲਬਾਤ ਦਾ ਹਿੱਸਾ ਬਣਨਾ ਚਾਹੁੰਦੇ ਨੇ। ਲਗਭਗ 60 ਸਾਲਾਂ ਦੇ ਬਾਅਦ ਭਾਖੜਾ ਬਿਆਸ ਪ੍ਰੋਜੈਕਟ ਦੇ ਵਿੱਚ ਹਿਮਾਚਲ ਦੇ ਹਿੱਸੇ ਦੇ ਬਾਰੇ ਵਿਵਾਦ ਜਿਹੜੇ ਨੇ ਆਖਿਰਕਾਰ ਹੱਲ ਹੋਣ ਦੀ ਉਮੀਦ ਜਾਗ ਰਹੀ ਹੈ। ਪੰਜਾਬ ਪੁਨਰਗਠਨ ਐਕਟ 1966 ਤੋਂ ਬਾਅਦ ਦਹਾਕਿਆਂ ਤੱਕ ਸੰਪਤੀਆਂ ਦੀ ਵੰਡ ਦੇ ਬਾਰੇ ਅੰਤਰਰਾਜੀ ਵਿਵਾਦ ਨੂੰ ਸੁਲਝਾਉਣ ਦੇ ਵਿੱਚ ਅਸਫਲ ਰਹਿਣ ਤੋਂ ਬਾਅਦ ਹਿਮਾਚਲ ਨੇ 1966 ਦੇ ਵਿੱਚ ਸਰਵਉੱਚ ਅਦਾਲਤ ਦੇ ਵਿੱਚ ਅਪੀਲ ਦਾਇਰ ਕੀਤੀ ਸੀ। ਸੁਪਰੀਮ ਕੋਰਟ ਨੇ 27 ਸਤੰਬਰ ਜਿਹੜਾ 2011 ਨੂੰ ਇੱਕ ਫੈਸਲਾ ਪਾਸ ਕੀਤਾ ਸੀ ਕਿ ਜਿਸ ਦੇ ਵਿੱਚ ਹਿਮਾਚਲ ਦਾ ਹਿੱਸਾ 7.19%, ਪੰਜਾਬ ਦਾ ਜਿਹੜਾ 51.80% ਤੇ ਹਰਿਆਣਾ ਦਾ 37.51% ਤੈਅ ਕੀਤਾ ਗਿਆ ਸੀ। ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੇ ਪਹਿਲਾਂ ਹੀ ਕਿਹਾ ਸੀ ਕਿ ਲਗਭਗ 15 ਸਾਲ ਪਹਿਲਾਂ ਸੁਪਰੀਮ ਕੋਰਟ ਨੇ BBMB ਪ੍ਰੋਜੈਕਟ ਦੇ ਵਿੱਚ ਸੂਬੇ ਦੇ 7.19% ਹਿੱਸੇ ਨੂੰ ਸਪਸ਼ਟ ਤੌਰ ਦੇ ਉੱਤੇ ਮਾਨਤਾ ਦਿੱਤੀ ਸੀ, ਪਰ ਇਸ ਦੇ ਬਾਵਜੂਦ ਹਿਮਾਚਲ ਨੂੰ ਇੱਕ ਦਹਾਕੇ ਤੋਂ ਵੱਧ ਸਮੇਂ ਤੋਂ 13,066 ਮਿਲੀਅਨ ਯੂਨਿਟ ਜਿਹੜੇ ਨੇ ਬਿਜਲੀ ਅਤੇ ਇਸ ਦੇ ਨਾਲ ਜੁੜੇ ਵਿੱਤੀ ਲਾਭਾਂ ਤੋਂ ਵਾਂਝਾ ਰੱਖਿਆ ਗਿਆ ਹੈ। ਲੋ ਦੋਸਤੋ, ਇਹ ਅਸਲ ਦੇ ਵਿੱਚ ਸਾਰੀ ਖ਼ਬਰ ਸੀ। ਜੇ ਤੁਸੀਂ ਗੱਲਬਾਤ ਕੋਈ ਕਰਨੀ ਚਾਹੁੰਦੇ ਹੋ ਉਹਦੇ ਉੱਤੇ ਤਾਂ ਨਿੱਘਾ ਸਵਾਗਤ ਰਹੇਗਾ। ਤੇ ਗੱਲ ਕਰਦੇ ਹਾਂ ਇੰਟਰਨੈਸ਼ਨਲ ਖ਼ਬਰਾਂ ਦੀ, ਤੇ ਨਾਲ ਦੀ ਨਾਲ ਸਮਾਂ ਬੜੀ ਤੇਜ਼ੀ ਦੇ ਨਾਲ ਭੱਜਦਾ ਜਾਂਦਾ ਹੈ। ਕਾਫ਼ੀ ਕੁਝ ਕਰਨ ਦੀ ਅੱਜ ਉਮੀਦ ਸੀ, ਚਲੋ ਕੋਈ ਨਹੀਂ, ਦੋਸਤ ਜੁੜਦੇ ਆ, ਗੱਲਬਾਤ ਵੱਧਦੀ ਹੈ, ਅੱਗੇ ਚੱਲਦੀ ਹੈ, ਉਹ ਚੰਗਾ ਲੱਗਦਾ, ਕੁਝ ਨਾ ਕੁਝ ਨਿਕਲ ਕੇ ਆਉਂਦਾ। ਗੱਲ ਕਰਦੇ ਹਾਂ ਦੋਸਤੋ ਪਾਕਿਸਤਾਨ ਦੀ ਤੇ ਕਸ਼ਮੀਰ ਤੇ ਇੰਡੀਆ ਦੀ। ਕਹਿੰਦੇ ਨੇ ਕਿ ਕੋਈ ਵੀ ਪਾਕਿਸਤਾਨੀ ਕਸ਼ਮੀਰ ਨਹੀਂ ਹੈ, ਸਿਰਫ ਪਾਕਿਸਤਾਨ ਦੇ ਕਬਜ਼ੇ ਵਾਲਾ ਕਸ਼ਮੀਰ। ਨਿਊਯਾਰਕ ਟਾਈਮਜ਼ ਦੀ ਸੁਰਖੀ ਦੇ ਉੱਤੇ ਜਿਹੜਾ ਭਾਰਤ ਦਾ ਸਖ਼ਤ ਇਤਰਾਜ਼ ਜਿਹੜਾ ਹੋਇਆ। ਭਾਰਤ ਨੇ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ POK ਨੂੰ ਪਾਕਿਸਤਾਨੀ ਕਸ਼ਮੀਰ ਦੇ ਵਜੋਂ ਦਰਸਾਉਣ ਦੀ ਲਈ ਜਿਹੜਾ ਸੀ ਦੀ ਨਿਊਯਾਰਕ ਟਾਈਮਜ਼ ਦੇ ਵਿਰੁੱਧ ਸਖ਼ਤ ਇਤਰਾਜ਼ ਜਿਹੜਾ ਪ੍ਰਗਟ ਕੀਤਾ ਹੈ। ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਖੇਤਰ ਦੇਸ਼ ਦਾ ਅਨਿੱਖੜਵਾਂ ਅੰਗ ਬਣਿਆ ਹੋਇਆ ਤੇ ਅਮਰੀਕੀ ਅਖ਼ਬਾਰ ਦੇ ਵੱਲੋਂ ਆਪਣੀ ਇੱਕ ਤਾਜ਼ਾ ਰਿਪੋਰਟ ਦੇ ਵਿੱਚ ਵਰਤੀ ਗਈ ਸੁਰਖੀ ਉੱਤੇ ਇਤਰਾਜ਼ ਪ੍ਰਗਟ ਕਰਦਿਆਂ ਅਮਰੀਕਾ ਦੇ ਵਿੱਚ ਭਾਰਤੀ ਦੂਤਾਵਾਸ ਨੇ ਇਸ ਸ਼ਬਦਾਵਲੀ ਨੂੰ ਗੁੰਮਰਾਹਕੁੰਨ ਜੜਾ ਤੇ ਗਲਤ ਕਰਾਰ ਦਿੱਤਾ ਹੈ। ਐਕਸ ਦੇ ਉੱਤੇ ਇੱਕ ਪੋਸਟ ਦੇ ਵਿੱਚ ਦੂਤਾਵਾਸ ਨੇ ਕਿਹਾ ਕਿ ਕੋਈ ਵੀ ਪਾਕਿਸਤਾਨੀ ਕਸ਼ਮੀਰ ਨਹੀਂ ਹੈ, ਸਿਰਫ ਪਾਕਿਸਤਾਨ ਦੇ ਕਬਜ਼ੇ ਵਾਲਾ ਕਸ਼ਮੀਰ ਹੈ। ਨਵੀਂ ਦਿੱਲੀ ਦੇ ਲੰਬੇ ਸਮੇਂ ਤੋਂ ਚੱਲੇ ਆ ਰਹੇ ਜਿਹੜੇ ਰੁੱਖ ਨੂੰ ਦੁਹਰਾਉਂਦਿਆਂ ਡਿਪਲੋਮੈਟਿਕ ਮਿਸ਼ਨ ਨੇ ਕਿਹਾ ਕਿ ਜੰਮੂ ਕਸ਼ਮੀਰ ਤੇ ਲੱਦਾਖ ਦੇ ਕੇਂਦਰ ਸ਼ਾਸਿਤ ਪ੍ਰਦੇਸ਼ ਹਮੇਸ਼ਾ ਤੋਂ ਹੀ ਭਾਰਤ ਦਾ ਇੱਕ ਅਨਿੱਖੜਵਾਂ ਅਤੇ ਅਟੁੱਟ ਅੰਗ ਰਹੇ ਨੇ ਤੇ ਹੈ ਤੇ ਹਮੇਸ਼ਾ ਰਹਿਣਗੇ। ਦੂਤਾਵਾਸ ਨੇ ਅੱਗੇ ਇਸਲਾਮਾਬਾਦ ਦੇ ਉੱਤੇ ਇਨ੍ਹਾਂ ਖੇਤਰਾਂ ਦੇ ਉੱਤੇ ਹਿੱਸਿਆਂ ਦੇ ਉੱਤੇ ਗੈਰ ਕਾਨੂੰਨੀ ਤੌਰ ਦੇ ਉੱਤੇ ਕਬਜ਼ਾ ਕਰਨ ਦਾ ਦੋਸ਼ ਲਾਇਆ ਤੇ ਦਾਅਵਾ ਕੀਤਾ ਕਿ ਪਾਕਿਸਤਾਨ ਕਬਜ਼ੇ ਵਾਲੇ ਲੋਕਾਂ ਵਿਰੁੱਧ ਹਿੰਸਾ ਦੀ ਜਿਹੜੀ ਹੈ ਵਰਤੋਂ ਕਰਨਾ ਜਾਰੀ ਰੱਖ ਰਿਹਾ। ਭਾਰਤ ਦਾ ਇਹ ਜਵਾਬ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਦੇ ਵਿੱਚ ਹਾਲ ਹੀ ਦੇ ਅਸ਼ਾਂਤੀ ਤੇ ਸਥਾਨਕ ਚੋਣਾਂ ਨੂੰ ਕਵਰ ਕਰਦਿਆਂ ਦੀ ਨਿਊਯਾਰਕ ਟਾਈਮਜ਼ ਦੇ ਦੁਆਰਾ ਪ੍ਰਕਾਸ਼ਿਤ ਇੱਕ ਰਿਪੋਰਟ ਤੋਂ ਬਾਅਦ ਆਇਆ। ਅਖ਼ਬਾਰ ਨੇ ਰਿਪੋਰਟ ਦਿੱਤੀ ਹੈ ਕਿ ਮੀਰਪੁਰ ਦੇ ਵਿੱਚ ਉਸ ਸਮੇਂ ਹਿੰਸਾ ਭੜਕ ਉੱਠੀ ਜਦੋਂ ਸੁਰੱਖਿਆ ਬਲਾਂ ਦੀ ਸਾਂਝੀ ਅਵਾਮੀ ਐਕਸ਼ਨ ਕਮੇਟੀ ਦੇ ਮੈਂਬਰਾਂ ਨਾਲ ਝੜਪ ਹੋ ਗਈ ਜੋ ਕਥਿਤ ਪੁਲਿਸ ਜ਼ੁਲਮਾਂ ਦੇ ਵਿਰੁੱਧ ਪ੍ਰਦਰਸ਼ਨ ਕਰ ਰਹੇ ਸਨ। ਅਮਰੀਕੀ ਰੋਜ਼ਾਨਾ ਅਖ਼ਬਾਰ ਦੇ ਅਨੁਸਾਰ ਟਕਰਾਅ ਦੀ ਤਾਜ਼ਾ ਲਹਿਰ ਦੇ ਵਿੱਚ ਘੱਟੋ ਘੱਟ 2 ਵਿਅਕਤੀ ਗੋਲੀ ਲੱਗਣ ਦੇ ਕਾਰਨ ਮਾਰੇ ਗਏ ਤੇ ਰਿਪੋਰਟ ਦੇ ਵਿੱਚ ਪਾਕਿਸਤਾਨ ਦੇ ਮਨੁੱਖੀ ਅਧਿਕਾਰ ਕਮਿਸ਼ਨ ਦੇ ਵੱਲੋਂ ਘਾਤਕ ਘਟਨਾਵਾਂ ਦੀ ਨਿਰਪੱਖ ਜਾਂਚ ਦੀ ਮੰਗ ਨੂੰ ਵੀ ਜਿਹੜਾ ਉਜਾਗਰ ਕੀਤਾ ਗਿਆ। ਨਿਊਯਾਰਕ ਟਾਈਮਜ਼ ਨੇ ਅੱਗੇ ਕਿਹਾ ਕਿ ਹਫ਼ਤਿਆਂ ਦੀ ਅਸ਼ਾਂਤੀ ਦੇ ਨਤੀਜੇ ਵਜੋਂ ਕਈ ਮੌਤਾਂ ਹੋਈਆਂ ਨੇ ਤੇ ਪੂਰੇ ਖੇਤਰ ਦੇ ਵਿੱਚ ਚੋਣ ਪ੍ਰਕਿਰਿਆ ਪ੍ਰਭਾਵਿਤ ਹੋਈ ਹੈ। ਭਾਰਤ ਲਗਾਤਾਰ ਪੂਰੇ ਖੇਤਰ ਦੇ ਉੱਤੇ ਆਪਣੇ ਪ੍ਰਭੂ ਸੱਤਾ ਅਧਿਕਾਰ ਨੂੰ ਬਣਾਈ ਰੱਖ ਰਿਹਾ ਤੇ ਇਹ ਰੇਖਾਕਿਤ ਕਰਦਾ ਹੈ ਕਿ ਦੋਵੇਂ ਕੇਂਦਰ ਸ਼ਾਸਿਤ ਪ੍ਰਦੇਸ਼ ਰਾਸ਼ਟਰ ਦਾ ਇੱਕ ਅਨਿੱਖੜਵਾਂ ਅੰਗ ਬਣਦੇ ਨੇ। ਦੂਸਰੇ ਪਾਸੇ ਕੈਨੇਡਾ ਦੇ ਵੱਲ ਨੂੰ ਚੱਲੀਏ। ਜਗਮੀਤ ਸਿੰਘ ਨੂੰ ਡੈਸਟੀਨੇਸ਼ਨ ਕੈਨੇਡਾ ਦਾ ਮੁਖੀ ਲਾਉਣ ਦੀ ਤਿਆਰੀ ਕਰ ਰਹੀ ਹੈ। ਕੈਨੇਡਾ ਦੀ ਨਿਊ ਡੈਮੋਕਰੇਟਿਕ ਪਾਰਟੀ ਦੇ 2017 ਤੋਂ 2025 ਤੱਕ ਪ੍ਰਧਾਨ ਰਹੇ ਜਗਮੀਤ ਸਿੰਘ ਦਾ ਨਾਮ ਕੈਨੇਡਾ ਦੇ ਸੈਰ ਸਪਾਟਾ ਨਿਗਮ ਭਾਵ ਡੈਸਟੀਨੇਸ਼ਨ ਕੈਨੇਡਾ ਦਾ ਮੁੱਖ ਕਾਰਜਕਾਰੀ ਅਧਿਕਾਰੀ CEO ਲੱਗਣ ਵਾਲਿਆਂ ਦੀ ਸੂਚੀ ਦੇ ਵਿੱਚ ਸਭ ਤੋਂ ਉੱਪਰ ਆ ਗਿਆ। ਅਗਲੇ ਦਿਨਾਂ ਦੇ ਵਿੱਚ ਉਸਦੇ ਨਾਂ ਦਾ ਜਿਹੜਾ ਐਲਾਨ ਹੋਣ ਦੀ ਉਮੀਦ ਜਤਾਈ ਜਾ ਰਹੀ ਹੈ। ਬੇਸ਼ੱਕ ਸਿਆਸੀ ਪਿਛੋਕੜ ਹੋਣ ਦੇ ਕਾਰਨ ਨਿਗਮ ਦੇ ਕੁਝ ਅਧਿਕਾਰੀਆਂ ਵੱਲੋਂ ਉਸਦੀ ਚੋਣ ਤੇ ਕਿੰਤੂ ਪਰੰਤੂ ਵੀ ਕੀਤਾ ਜਾ ਰਿਹਾ, ਪਰ ਵਕੀਲ ਦੇ ਵਜੋਂ ਉਸ ਵੱਲੋਂ ਨਿਭਾਈਆਂ ਸੇਵਾਵਾਂ ਉਸ ਨੂੰ ਹੋਰਾਂ ਤੋਂ ਕਾਫ਼ੀ ਅੱਗੇ ਲੈ ਜਾਂਦੀਆਂ ਨੇ ਤੇ ਡੈਸਟੀਨੇਸ਼ਨ ਕੈਨੇਡਾ ਦੇ CEO ਦਾ ਸਾਲਾਨਾ ਪੈਕੇਜ ਕਰੀਬ 3.5 ਲੱਖ ਡਾਲਰ ਜਾਣੀ 3.25 ਕਰੋੜ ਰੁਪਏ ਹੁੰਦਾ ਹੈ। ਜਗਮੀਤ ਸਿੰਘ ਧਾਲੀਵਾਲ ਦਾ ਪਰਿਵਾਰ ਭਾਰਤ ਦੇ ਆਜ਼ਾਦੀ ਘੁਲਾਟੀਏ ਸੇਵਾ ਸਿੰਘ ਠਿਕਰੀ ਵਾਲਾ ਪਰਿਵਾਰ ਦੇ ਨਾਲ ਸੰਬੰਧਿਤ ਹੈ ਤੇ ਕਰੀਬ 5 ਦਹਾਕੇ ਪਹਿਲਾਂ ਉਸਦੇ ਪਿਤਾ ਕੈਨੇਡਾ ਆ ਕੇ ਵਸ ਗਏ ਸਨ ਤੇ ਜਾਣੀ ਕਿ 50 ਸਾਲ ਪਹਿਲਾਂ। ਵਕਾਲਤ ਤੋਂ ਸਿਆਸੀ ਪਿੰਡ ਦੇ ਵਿੱਚ ਪੈਰ ਰੱਖਣ ਤੋਂ ਬਾਅਦ ਜਗਮੀਤ ਸਿੰਘ 2017 ਦੇ ਵਿੱਚ ਨਿਊ ਡੈਮੋਕਰੈਟਿਕ ਪਾਰਟੀ ਦਾ ਪ੍ਰਧਾਨ ਬਣਿਆ ਤੇ ਫਿਰ 2019 ਦੇ ਵਿੱਚ ਵੈਂਕੂਵਰ ਨੇੜਲੇ ਸ਼ਹਿਰ ਬਰਨਬੀ ਤੋਂ ਜਿਹੜਾ ਸੀ ਦੋ ਵਾਰ ਸੰਸਦ ਮੈਂਬਰ ਚੁਣਿਆ ਗਿਆ। ਉਸਦੀ ਪ੍ਰਧਾਨਗੀ ਦੇ ਹੇਠ ਜਸਟਿਨ ਟਰੂਡੋ ਦੀ ਘੱਟ ਗਿਣਤੀ ਸਰਕਾਰ ਦੇ ਸਮਰਥਨ ਬਦਲੇ ਸਰਕਾਰ ਤੋਂ ਲੋਕਾਂ ਦੀਆਂ ਕੁਝ ਪੱਖ ਦੀਆਂ ਮੰਗਾਂ ਨੂੰ ਸਿਰੇ ਚੜਾਇਆ ਗਿਆ ਗਈਆਂ ਸਨ ਤੇ ਪਰ ਪਿਛਲੇ ਸਾਲ ਹੋਈਆਂ ਸੰਸਦੀ ਚੋਣਾਂ ਮੌਕੇ ਪਾਰਟੀ ਦੀ ਮਾੜੀ ਕਾਰਗੁਜ਼ਾਰੀ ਕਾਰਨ ਉਸ ਨੂੰ ਪ੍ਰਧਾਨਗੀ ਤੋਂ ਲਾਂਭੇ ਵੀ ਹੋਣਾ ਪੈ ਗਿਆ ਸੀ। ਡੈਸਟੀਨੇਸ਼ਨ ਕੈਨੇਡਾ ਫੈਡਰਲ ਸਰਕਾਰ ਦਾ ਨਿਗਮ ਹੈ ਜਿਸ ਦੇ ਵੱਲੋਂ ਆਲਮੀ ਪੱਧਰ ਦੇ ਉੱਤੇ ਵਿਚਰਦੀਆਂ ਲੋਕਾਂ ਨੂੰ ਕੈਨੇਡਾ ਯਾਤਰਾ ਦੇ ਲਈ ਪ੍ਰੇਰਿਤ ਕੀਤਾ ਜਾਂਦਾ ਹੈ ਤੇ ਸੈਰ ਸਪਾਟੇ ਤੋਂ ਹੋਣ ਵਾਲੀ ਕਮਾਈ ਕੈਨੇਡਾ ਦੀ ਆਰਥਿਕਤਾ ਦੇ ਵਿੱਚ ਵੱਡਾ ਯੋਗਦਾਨ ਪਾਉਂਦੀ ਹੈ। ਕੈਨੇਡਾ ਦੇ ਕਾਮਿਆਂ ਦੇ ਵਿੱਚੋਂ 10% ਲੋਕ ਸਿੱਧੇ ਜਾਂ ਸਿੱਧੇ ਸੈਰ ਸਪਾਟੇ ਨਾਲ ਜੁੜੇ ਹੋਏ ਨੇ। ਸੈਰ ਸਪਾਟੇ ਤੇ ਆਏ ਲੋਕਾਂ ਦੇ ਵੱਲੋਂ ਇੱਥੇ $36 ਕਰੋੜ ਰੋਜ਼ਾਨਾ ਖਰਚੇ ਜਾਂਦੇ ਨੇ। ਹਾਲ ਹੀ ਦੇ ਵਿੱਚ ਹੋਏ ਫੀਫਾ ਕੱਪ ਕਾਰਨ ਇਸ ਦੇ ਨਾਲ ਇਸ ਸਾਲ ਕੈਨੇਡਾ ਦੇ ਕੁੱਲ ਘਰੇਲੂ ਉਤਪਾਦਨ ਦੇ ਵਿੱਚ ਸੈਰ ਸਪਾਟੇ ਤੋਂ ਹੀ $4 ਅਰਬ ਜੁੜਨ ਦੀ ਉਮੀਦ ਪ੍ਰਗਟਾਈ ਗਈ ਹੈ ਜੋ ਕੈਨੇਡਾ ਦੀ GDP ਦਾ ਜਿਹੜਾ 6% ਬਣ ਜਾਂਦਾ ਹੈ। ਦੂਸਰੇ ਪਾਸੇ ਰਸ਼ੀਅਨ ਏਜੰਸੀਆਂ ਨੂੰ ਟੈਲੀਗ੍ਰਾਮ ਬਾਨੀ ਜਿਹੜੇ ਨੇ ਪਾਵਲ ਡਰੋਵ ਦੀ ਜਿਹੜੀ ਹੈ ਤਲਾਸ਼ ਸ਼ੁਰੂ ਹੋ ਗਈ ਹੈ। ਦਹਿਸ਼ਤਗਰਦਾਂ ਦੀ ਸਹਾਇਤਾ ਕਰਨ ਦਾ ਦੋਸ਼ ਲਾਇਆ ਗਿਆ ਉਹਦੇ ਉੱਤੇ। ਰੂਸ ਦੀ ਪ੍ਰਮੁੱਖ ਘਰੇਲੂ ਸੁਰੱਖਿਆ ਏਜੰਸੀ ਨੇ ਕਿਹਾ ਕਿ ਉਸਨੇ ਮੈਸੇਂਜਿੰਗ ਐਪ ਟੈਲੀਗ੍ਰਾਮ ਦੇ ਬਾਨੀ ਤੇ ਮਾਲਕ ਪਾਵੇਲ ਦਰੋਵ ਉੱਤੇ ਦਹਿਸ਼ਤਗਰਦੀ ਦਾ ਸਹਾਇਤਾ ਕਰਨ ਦਾ ਦੋਸ਼ ਲਾਉਂਦਿਆਂ ਉਸਨੂੰ ਕੌਮਾਂਤਰੀ ਪੱਧਰ ਦੇ ਉੱਤੇ ਲੋੜੀਂਦੇ ਵਿਅਕਤੀਆਂ ਦੀ ਸੂਚੀ ਦੇ ਵਿੱਚ ਰੱਖਿਆ। ਦਰੋਵ ਉੱਤੇ ਜਿਹੜਾ ਦੋਸ਼ ਅਜਿਹੇ ਮੌਕੇ ਲੱਗੇ ਨੇ ਜਦੋਂ ਰੂਸੀ ਅਥਾਰਟੀਜ਼ ਨੇ ਦੇਸ਼ ਦੇ ਸਭ ਤੋਂ ਮਕਬੂਲ ਜਿਹੜਾ ਮੈਸੇਂਜਿੰਗ ਐਪ ਦੇ ਉੱਤੇ ਪਾਬੰਦੀਆਂ ਆਇਦ ਕੀਤੀਆਂ ਨੇ। ਹਾਲਾਂਕਿ ਇਹ ਇੰਟਰਨੈਟ ਨੂੰ ਆਪਣੇ ਕੰਟਰੋਲ ਦੇ ਅਧੀਨ ਲਿਆਉਣ ਦੇ ਲਈ ਕ੍ਰੈਮਲਿਨ ਵੱਲੋਂ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਦਾ ਹਿੱਸਾ ਸੀ ਤੇ ਫੈਡਰਲ ਸਕਿਉਰਿਟੀ ਸਰਵਿਸ ਨੇ ਟੈਲੀਗ੍ਰਾਮ ਪ੍ਰਸ਼ਾਸਨ ਉੱਤੇ ਕਈ ਚੈਨਲਾਂ ਚੈਟਸ ਅਤੇ ਬੋਟਸ ਨੂੰ ਹਟਾਉਣ ਦੇ ਵਿੱਚ ਨਾਕਾਮ ਰਹਿਣ ਦਾ ਦੋਸ਼ ਲਾਇਆ ਸੀ, ਜਿਨ੍ਹਾਂ ਦੀ ਯੂਕਰੇਨੀ ਇੰਟੈਲੀਜੈਂਸ ਏਜੰਸੀਆਂ ਦਹਿਸ਼ਤਗਰਦਾਂ ਦੇ ਕੱਟੜਪੰਥੀ ਜਥੇਬੰਦੀਆਂ ਵੱਲੋਂ ਸਾਬੋਤਾਜ ਦੇ ਉੱਤੇ ਅੱਤਵਾਦ, ਸਮੂਹਿਕ ਕਤਲ ਅਤੇ ਸਾਈਬਰ ਧੋਖਾਧੜੀ ਜਿਹੀਆਂ ਕਾਰਵਾਈਆਂ ਲਈ ਬੜੀ ਸਰਗਰਮੀ ਦੇ ਨਾਲ ਵਰਤੋਂ ਕੀਤੀ ਜਾ ਰਹੀ ਹੈ। ਏਜੰਸੀ ਨੇ ਦੋਸ਼ ਲਾਇਆ ਕਿ ਯੂਕਰੇਨੀ ਜਿਹੜੇ ਨੇ ਸੁਰੱਖਿਆ ਟੈਲੀਗ੍ਰਾਮ ਉੱਤੇ ਮਕਬੂਲ ਡੇਟਿੰਗ ਚੈਟਬੋਰਡ ਦਾ ਜਿਹੜਾ ਇਸਤੇਮਾਲ ਕਰਕੇ ਰੂਸੀ ਲੋਕਾਂ ਨੂੰ ਭੰਨ ਤੋੜ ਦੇ ਜਿਹੜਾ ਦਹਿਸ਼ਤੀ ਸਰਗਰਮੀਆਂ ਦੇ ਲਈ ਭਰਮਾ ਕੇ ਭਰਤੀ ਕਰ ਰਹੀ ਹੈ ਤੇ ਏਜੰਸੀ ਨੇ ਕਿਹਾ ਕਿ ਜੁਲਾਈ 2025 ਤੋਂ ਹੁਣ ਤੱਕ ਇਸ ਚੈਟਬੋਰਡ ਦੇ 46 ਵਰਤੋਂਕਾਰ ਨੂੰ ਕਾਨੂੰਨੀ ਅਧਿਕਾਰੀਆਂ ਉੱਤੇ ਹਮਲੇ, ਅਗਜ਼ਨੀ ਤੇ ਹੋਰਨਾਂ ਅਪਰਾਧਾਂ ਦੇ ਲਈ ਹਿਰਾਸਤ ਦੇ ਵਿੱਚ ਲਿਆ ਗਿਆ ਹੈ। ਦੂਸਰੇ ਪਾਸੇ ਵੀਜ਼ਾ ਫਰਾਡ, ਵੀਜ਼ਾ ਧੋਖਾਧੜੀ ਦੇ ਉੱਤੇ ਲੁੱਟ ਖੋਹਾਂ ਰਚਣ ਲਈ ਅਮਰੀਕਾ ਅਦਾਲਤ ਦੇ ਵੱਲੋਂ ਭਾਰਤੀ ਨਾਗਰਿਕ ਨੂੰ ਸਜ਼ਾ ਸੁਣਾਈ ਹੈ, ਦੇਸ਼ ਨਿਕਾਲੇ ਦਾ ਹੁਕਮ ਹੋ ਗਿਆ। ਅਮਰੀਕੀ ਸੰਘੀ ਅਦਾਲਤ ਨੇ ਵੀਜ਼ਾ ਧੋਖਾਧੜੀ ਤੇ ਹਥਿਆਰਬੰਦ ਲੁੱਟ ਖੋਹਾਂ ਰਚਣ ਦੇ ਦੋਸ਼ਾਂ ਦੇ ਵਿੱਚ ਦੋਸ਼ੀ ਪਾਏ ਜਾਣ ਤੋਂ ਬਾਅਦ ਇੱਕ ਭਾਰਤੀ ਨਾਗਰਿਕ ਨੂੰ 1 ਦਿਨ ਦੀ ਕੈਦ, $1,000 ਜੁਰਮਾਨਾ ਤੇ ਦੇਸ਼ ਦੇ ਵਿੱਚੋਂ ਬਾਹਰ ਕੱਢਣ ਦਾ ਦੇਸ਼ ਨਿਕਾਲੇ ਦਾ ਹੁਕਮ ਦੇ ਦਿੱਤਾ। ਵੋਰਸੇਸਟਰ ਮੈਸੇਚਿਊਸੈਟਸ ਦਾ ਜਿਹੜਾ ਰਹਿਣ ਵਾਲਾ 40 ਸਾਲਾ ਮਿਤੁਲ ਪਟੇਲ ਨੂੰ ਬੋਸਟਨ ਦੇ ਵਿੱਚ ਇੱਕ ਅਮਰੀਕੀ ਜ਼ਿਲ੍ਹਾ ਅਦਾਲਤ ਦੇ ਜੱਜ ਦੇ ਵੱਲੋਂ ਬੁੱਧਵਾਰ ਨੂੰ ਸੁਵਿਧਾ ਸਟੋਰਾਂ ਦੀਆਂ ਯੋਜਨਾਬੰਦ ਹਥਿਆਰਬੰਦ ਲੁੱਟ ਖੋਹਾਂ ਕਰਨ ਦੀ ਸਾਜਿਸ਼ ਦੇ ਸੰਬੰਧ ਦੇ ਵਿੱਚ ਸਜ਼ਾ ਸੁਣਾਈ ਗਈ ਹੈ। ਇਸ ਦਾ ਮਕਸਦ ਸਟੋਰ ਕਲਰਕਾਂ ਨੂੰ ਇਮੀਗ੍ਰੇਸ਼ਨ ਅਰਜ਼ੀਆਂ ਦੇ ਉੱਤੇ ਆਪਣੇ ਆਪ ਨੂੰ ਝੂਠੇ ਤੌਰ ਦੇ ਉੱਤੇ ਅਪਰਾਧ ਪੀੜਤ ਹੋਣ ਦਾ ਦਾਅਵਾ ਕਰਨ ਦੇ ਯੋਗ ਬਣਾਉਂਦਾ ਸੀ। ਮਿਤੁਲ ਪਟੇਲ ਨੇ ਇਸ ਘੁਟਾਲੇ ਦੇ ਵਿੱਚ ਸ਼ਾਮਲ 10 ਹੋਰਨਾਂ ਦੇ ਨਾਲ ਮਿਲ ਕੇ ਜੂਨ 2026 ਦੇ ਵਿੱਚ ਆਪਣਾ ਦੋਸ਼ ਕਬੂਲ ਕਰ ਲਿਆ ਸੀ। ਚਾਰਜਸ਼ੀਟ ਦਸਤਾਵੇਜ਼ ਦੇ ਅਨੁਸਾਰ ਮਾਰਚ 2023 ਦੇ ਵਿੱਚ ਸ਼ੁਰੂ ਕਰਦਿਆਂ ਰਾਮ ਭਾਈ ਪਟੇਲ ਅਤੇ ਉਸ ਦੇ ਸਾਥੀ ਸਾਜਿਸ਼ਕਾਰਾਂ ਨੇ ਮੈਸੇਚਿਊਸੈਟਸ ਅਤੇ ਹੋਰ ਥਾਵਾਂ ਦੇ ਉੱਤੇ ਘੱਟੋ ਘੱਟ 6 ਕਨਵੀਨੀਅੰਸ ਲੀਕਰ ਸਟੋਰਾਂ ਅਤੇ ਫਾਸਟ ਫੂਡ ਰੈਸਟੋਰੈਂਟਾਂ ਦੀਆਂ ਯੋਜਨਾਬੰਦ ਹਥਿਆਰਬੰਦ ਲੁੱਟ ਖੋਹਾਂ ਤਿਆਰ ਕੀਤੀਆਂ ਤੇ ਅੰਜਾਮ ਦਿੱਤਾ ਗਿਆ। ਇਹ ਦੋਸ਼ ਹੈ ਕਿ ਯੋਜਨਾਬੰਦ ਲੁੱਟ ਖੋਹਾਂ ਦਾ ਉਦੇਸ਼ ਮੌਜੂਦ ਕਲਰਕਾਂ ਨੂੰ ਨਾਨ ਇਮੀਗ੍ਰੇਸ਼ਨ ਸਟੇਟਸ ਜਿਹੜਾ ਯੂ ਵੀਜ਼ਾ ਉਹ ਲਈ ਅਰਜ਼ੀ ਦੇ ਉੱਤੇ ਹਿੰਸਕ ਅਪਰਾਧ ਦਾ ਸ਼ਿਕਾਰ ਹੋਣ ਦਾ ਝੂਠਾ ਦਾਅਵਾ ਕਰਨ ਦੀ ਇਜਾਜ਼ਤ ਦੇਣਾ ਸੀ। ਮਿਤੁਲ ਪਟੇਲ ਨੇ ਅਕਤੂਬਰ 2023 ਦੇ ਵਿੱਚ ਵੋਰਸੇਸਟਰ ਦੇ ਵਿੱਚ ਇੱਕ ਸਟੋਰ ਦੀ ਯੋਜਨਾਬੰਦ ਹਥਿਆਰਬੰਦ ਲੁੱਟ ਖੋਹ ਦੇ ਵਿੱਚ ਪੀੜਤ ਦੇ ਵਜੋਂ ਹਿੱਸਾ ਲੈਣ ਦੇ ਲਈ ਰਾਮ ਭਾਈ ਪਟੇਲ ਨੂੰ ਜਿਹੜਾ ਸੀ ਪੈਸੇ ਦਿੱਤੇ ਸਨ। ਬਦਲੇ ਦੇ ਵਿੱਚ ਰਾਮ ਭਾਈ ਪਟੇਲ ਨੇ ਜਿਹੜਾ ਸੀ ਯੋਜਨਾਬੰਦ ਲੁੱਟ ਖੋਹ ਦੇ ਲਈ ਆਪਣੇ ਸਟੋਰਾਂ ਦੀ ਵਰਤੋਂ ਕਰਨ ਵਾਸਤੇ ਸਟੋਰ ਮਾਲਕਾਂ ਨੂੰ ਭੁਗਤਾਨ ਕੀਤਾ। ਇਸ ਘੁਟਾਲੇ ਦੇ ਮਾਸਟਰ ਮਾਈਂਡ ਰਾਮ ਭਾਈ ਪਟੇਲ ਅਤੇ ਲੁਟੇਰੇ ਫਰਾਰ ਹੋਣ ਵੇਲੇ ਗੱਡੀ ਚਲਾਉਣ ਵਾਲੇ ਡਰਾਈਵਰ ਬਲਵਿੰਦਰ ਸਿੰਘ ਨੂੰ ਪਹਿਲਾਂ ਹੀ ਦੋਸ਼ੀ ਬਣਾਇਆ ਗਿਆ ਸੀਗਾ ਤੇ ਮਈ 2025 ਦੇ ਵਿੱਚ ਦੋਸ਼ੀ ਠਹਿਰਾਇਆ ਗਿਆ ਸੀ। ਲੋਕ ਪੱਕੇ ਹੋਣ ਦੇ ਲਈ ਕੀ ਕੁਝ ਕਰਦੇ ਨੇ ਦੇਖ ਲਓ, ਹਾਲਾਤ ਕੀ ਨੇ, ਸਭ ਮਿਲੀ ਭੁਗਤ ਦੇ ਨਾਲ ਹੁੰਦਾ। ਦੂਸਰੇ ਪਾਸੇ ਨੇਤਨ ਜਾਹੂ ਨੇ ਅਮਰੀਕੀ ਫੌਜੀ ਸਹਾਇਤਾ $16 ਬਿਲੀਅਨ ਤੱਕ ਦਾ ਵਧਾਉਣ ਦਾ ਰੱਖਿਆ ਪ੍ਰਸਤਾਵ ਰੱਖ ਦਿੱਤਾ। ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਰਾਸ਼ਟਰਪਤੀ ਡੋਨਲਡ ਟਰੰਪ ਨੂੰ ਇਜ਼ਰਾਈਲ ਨੂੰ ਸੁਰੱਖਿਆ ਸਹਾਇਤਾ ਤੇ ਇਕ ਨਵਾਂ ਸਮਝੌਤਾ ਪੱਤਰ MOU ਦਾ ਪ੍ਰਸਤਾਵ ਰੱਖਿਆ, ਜਿਸ ਦੇ ਤਹਿਤ ਅਮਰੀਕਾ ਆਪਣਾ ਯੋਗਦਾਨ $16 ਬਿਲੀਅਨ ਤੱਕ ਵਧਾਏਗਾ। ਐਕਸੀਓਸ ਨੇ ਜਿਹੜਾ ਬੁੱਧਵਾਰ ਨੂੰ ਅਧਿਕਾਰੀਆਂ ਦੇ ਹਵਾਲੇ ਨਾਲ ਇਸ ਸੰਬੰਧੀ ਜਾਣਕਾਰੀ ਦਿੱਤੀ ਤੇ ਸਾਬਕਾ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਦੇ ਅਧੀਨ 2019 ਤੋਂ ਲੈ ਕੇ 2028 ਦੇ ਵਿੱਤੀ ਸਾਲਾਂ ਦੇ ਲਈ ਹਸਤਾਖਰ ਕੀਤੇ ਗਏ 2016 ਦੇ ਸਮਝੌਤੇ ਦੇ ਤਹਿਤ ਅਮਰੀਕਾ ਨੇ ਇਜ਼ਰਾਈਲ ਨੂੰ ਸਾਲਾਨਾ $3.3 ਬਿਲੀਅਨ ਸੁਰੱਖਿਆ ਸਹਾਇਤਾ ਤੇ ਇਕ ਸਾਂਝੇ ਮਿਜ਼ਾਈਲ ਰੱਖਿਆ ਪ੍ਰੋਗਰਾਮ ਦੇ ਲਈ $50 ਕਰੋੜ ਦਾ ਵਾਅਦਾ ਕੀਤਾ ਸੀ। ਰਿਪੋਰਟ ਦੇ ਅਨੁਸਾਰ ਇਹ ਪ੍ਰਸਤਾਵ ਇਜ਼ਰਾਈਲ ਦੇ ਆਉਣ ਵਾਲੇ ਦਹਾਕੇ ਦੇ ਦੌਰਾਨ ਅਮਰੀਕੀ ਫੌਜੀ ਸਹਾਇਤਾ ਦੇ ਉੱਤੇ ਆਪਣੀ ਨਿਰਭਰਤਾ ਨੂੰ ਪੂਰੀ ਤਰ੍ਹਾਂ ਖਤਮ ਕਰਨ ਦੇ ਦੱਸੇ ਗਏ ਟੀਚੇ ਦਾ ਹਿੱਸਾ ਹੈ। ਨਾਲ ਇਹ ਵੀ ਕਿਹਾ ਗਿਆ ਕਿ ਨੇਤਨਯਾਹੂ ਸਮਝਦੇ ਨੇ ਕਿ ਅਮਰੀਕੀ ਕਾਂਗਰਸ ਦੇ ਵਿਚ ਦੋਵਾਂ ਧਿਰਾਂ ਦੇ ਕਾਨੂੰਨ ਸਾਜ ਇਜ਼ਰਾਈਲ ਨੂੰ ਅਮਰੀਕੀ ਸਹਾਇਤਾ ਦੇ ਬਾਰੇ ਨਕਾਰਾਤਮਕ ਨੇ। ਰਿਪੋਰਟ ਦੇ ਅਨੁਸਾਰ ਹੀ $16 ਬਿਲੀਅਨ ਦੀ ਸਿੱਧੀ ਫੌਜੀ ਸਹਾਇਤਾ ਤੋਂ ਇਲਾਵਾ ਪ੍ਰਧਾਨ ਮੰਤਰੀ ਨੇ ਪੱਛਮੀ ਏਸ਼ੀਆਈ ਦੇਸ਼ਾਂ ਦੇ ਵਿਚ ਮਿਜ਼ਾਈਲ ਰੱਖਿਆ ਪ੍ਰਣਾਲੀਆਂ ਦੇ ਵਿਕਾਸ ਦੇ ਲਈ $5 ਤੋਂ $10 ਬਿਲੀਅਨ ਅਤੇ ਨਵੇਂ ਹਥਿਆਰ ਪ੍ਰਣਾਲੀਆਂ ਦੀ ਸਾਂਝੀ ਖੋਜ ਅਤੇ ਵਿਕਾਸ ਦੇ ਲਈ $16 ਬਿਲੀਅਨ ਪ੍ਰਦਾਨ ਕਰਨ ਦਾ ਸੁਝਾਅ ਜਿਹੜਾ ਦਿੱਤਾ ਹੈ। ਇਸੇ ਤਰ੍ਹਾਂ ਗੱਲ ਕਰਦੇ ਹਾਂ ਦੋਸਤੋ ਅਗਲੀ ਇਰਾਨ ਦੀ, ਕਿ ਇਰਾਨ ਨੂੰ ਲੈ ਕੇ ਟਰੰਪ ਨੂੰ ਧੋਖਾ ਦੇ ਰਿਹਾ ਪਾਕਿਸਤਾਨ। ਚੀਨ ਦੀ ਮਿਜ਼ਾਈਲ ਡੀਲ ਦੇ ਉੱਤੇ ਆਇਆ ਵੱਡਾ ਅਪਡੇਟ। ਇਹਦੇ ਵਿਚ ਹਾਲ ਹੀ ਦੇ ਵਿਚ ਆਈਆਂ ਕੁਝ ਮੀਡੀਆ ਰਿਪੋਰਟਾਂ ਦੇ ਵਿਚ ਦਾਅਵਾ ਕੀਤਾ ਗਿਆ ਸੀ ਕਿ ਚੀਨ ਪਾਕਿਸਤਾਨ ਦੇ ਰਸਤੇ ਇਰਾਨ ਨੂੰ 300 ਤੋਂ 400 ਮੈਨ ਪੋਰਟੇਬਲ ਏਅਰ ਡਿਫੈਂਸ ਸਿਸਟਮ ਭੇਜਣ ਵਾਲਾ। ਹੁਣ ਇਸ ਖ਼ਬਰ ਦੇ ਉੱਤੇ ਦੋਵਾਂ ਦੇਸ਼ਾਂ ਨੇ ਸਫਾਈ ਦਿੱਤੀ ਹੈ। ਪਾਕਿਸਤਾਨ ਤੇ ਚੀਨ ਦੋਵਾਂ ਨੇ ਹੀ ਇਨ੍ਹਾਂ ਖ਼ਬਰਾਂ ਨੂੰ ਸਿਰੇ ਤੋਂ ਖਾਰਜ ਕਰ ਦਿੱਤਾ। ਪਾਕਿਸਤਾਨ ਨੇ ਇਨ੍ਹਾਂ ਖ਼ਬਰਾਂ ਨੂੰ ਬੇਬੁਨਿਆਦ ਅਤੇ ਸਚਾਈ ਤੋਂ ਦੂਰ ਦੱਸਿਆ ਤੇ ਪਾਕਿਸਤਾਨੀ ਫੌਜ ਦੇ ਮੀਡੀਆ ਵਿੰਗ ਨੇ ਇਨ੍ਹਾਂ ਖ਼ਬਰਾਂ ਦਾ ਖੰਡਨ ਕੀਤਾ ਹੈ। ਪਾਕਿਸਤਾਨ ਫੌਜ ਦੇ ਮੀਡੀਆ ਵਿੰਗ ISPR ਨੇ ਕਿਹਾ ਕਿ ਅਜਿਹੀਆਂ ਸਾਰੀਆਂ ਅਟਕਲਾਂ ਬੇਬੁਨਿਆਦ ਅਤੇ ਹਕੀਕਤ ਤੋਂ ਦੂਰ ਨੇ। ਇਹ ਵੀ ਨਾਲ ਕਿਹਾ ਗਿਆ ਕਿ ਪੂਰੀ ਤਰ੍ਹਾਂ ਰੱਦ ਕੀਤਾ ਜਾਂਦਾ ਹੈ ਕਿ ਪਾਕਿਸਤਾਨ ਫੌਜ ਦਾ ਇਹ ਬਿਆਨ ਅਜਿਹੇ ਸਮੇਂ ਆਇਆ ਜਦੋਂ ਇਰਾਨ ਅਤੇ ਅਮਰੀਕਾ ਵਿਚਕਾਰ ਤਣਾਅ ਵਧਿਆ ਹੋਇਆ। ਬੁੱਧਵਾਰ ਕੱਲ ਬੀਤੇ ਦੇ ਵਿਚ ਰਾਇਟਰਸ ਦੀ ਇਕ ਰਿਪੋਰਟ ਦੇ ਵਿਚ ਦੱਸਿਆ ਗਿਆ, ਹਵਾਲਾ ਦਿੱਤਾ ਗਿਆ ਸੂਤਰਾਂ ਦੇ ਮੁਤਾਬਕ, ਕਿਹਾ ਗਿਆ ਕਿ ਇਰਾਨ ਕੁਝ ਹਫ਼ਤਿਆਂ ਦੇ ਅੰਦਰ ਚੀਨੀ ਹਵਾਈ ਰੱਖਿਆ ਪ੍ਰਣਾਲੀਆਂ ਦੀ ਪਹਿਲੀ ਖੇਪ ਪ੍ਰਾਪਤ ਕਰ ਸਕਦਾ ਹੈ ਤੇ ਰਿਪੋਰਟ ਦੇ ਅਨੁਸਾਰ ਡਿਲੀਵਰੀ ਉਰੂਮਕੀ ਪੱਛਮੀ ਚੀਨ ਤੋਂ ਸ਼ੁਰੂ ਹੋਵੇਗੀ ਤੇ ਪਾਕਿਸਤਾਨ ਦੇ ਰਾਹੀਂ ਇਰਾਨ ਪੁੱਜੇਗੀ। ਇਹ ਸਪਸ਼ਟ ਨਹੀਂ ਕੀਤਾ ਗਿਆ ਸੀਗਾ ਕਿ ਹਥਿਆਰਾਂ ਨੂੰ ਹਵਾਈ ਜਹਾਜ਼ਾਂ ਦੇ ਰਾਹੀਂ ਲਿਜਾਇਆ ਜਾਵੇਗਾ ਜਾਂ ਫਿਰ ਜ਼ਮੀਨੀ ਜਿਹੜਾ ਰਸਤੇ ਦੇ ਰਾਹੀਂ। ਪਾਕਿਸਤਾਨ ਇਸ ਸਮੇਂ ਇੱਕ ਮੁਸ਼ਕਲ ਦਾ ਜਿਹੜਾ ਸੰਤੁਲਨ ਨੂੰ ਸਾਧ ਰਿਹਾ, ਉਹ ਜਿਹੜਾ ਪੂਰੀ ਸ਼ੱਕ ਦੇ ਘੇਰੇ ਦੇ ਵਿਚ ਹੈ ਅਮਰੀਕਾ ਦੇ ਵੀ। ਇੱਕ ਪਾਸੇ ਉਹ ਚੀਨ ਦੇ ਨਾਲ ਹੈ ਤੇ ਦੂਜੇ ਪਾਸੇ ਅਮਰੀਕਾ ਨੂੰ ਸਾਧਨ ਦੀ ਜਿਹੜੀ ਕੋਸ਼ਿਸ਼ ਕਰ ਰਿਹਾ ਤੇ ਪਾਕਿਸਤਾਨ ਦੇ ਫੌਜ ਮੁਖੀ ਨੂੰ ਹਾਲ ਹੀ ਦੇ ਵਿਚ ਅਮਰੀਕੀ ਰਾਸ਼ਟਰਪਤੀ ਟਰੰਪ ਦਾ ਸਮਰਥਨ ਵੀ ਮਿਲਿਆ। ਇੰਨਾ ਹੀ ਨਹੀਂ, ਪਾਕਿਸਤਾਨ ਖੁਦ ਨੂੰ ਇਰਾਨ ਅਤੇ ਅਮਰੀਕਾ ਵਿਚਕਾਰ ਪੁਲ ਦੇ ਤੌਰ ਦੇ ਉੱਤੇ ਵੀ ਪੇਸ਼ ਕਰ ਰਿਹਾ। ਆਖਰੀ ਖ਼ਬਰਾਂ ਵੱਲ ਨੂੰ ਵੱਧਦੇ ਹਾਂ ਦੋਸਤੋ। ਤੁਰਕੀ ਦੇ ਵਿਚ ਮੇਅਰ ਸਮੇਤ 52 ਹੋਰ ਲੋਕ ਹਿਰਾਸਤ ਦੇ ਵਿਚ ਲਏ ਗਏ ਨੇ। ਤੁਰਕੀ ਦੀ ਰਾਜਧਾਨੀ ਅੰਕਾਰਾ ਦੇ ਵਿਚ ਏਟੇਮ ਸਗੂਟ ਜ਼ਿਲ੍ਹੇ ਦੇ ਮੇਅਰ ਏਰਡਾਲ ਨੂੰ ਨਗਰ ਪਾਲਿਕਾ ਦੇ ਵਿਚ ਕਥਿਤ ਭ੍ਰਿਸ਼ਟਾਚਾਰ ਦੀ ਜਾਂਚ ਦੇ ਹਿੱਸੇ ਦੇ ਵਜੋਂ ਵੀਰਵਾਰ ਨੂੰ ਅੱਜ ਜਿਹੜਾ 52 ਹੋਰਾਂ ਸਮੇਤ ਹਿਰਾਸਤ ਦੇ ਵਿਚ ਲੈ ਲਿਆ ਗਿਆ। ਮਾਮਲੇ ਦੇ ਸੰਬੰਧਿਤ 3 ਹੋਰ ਸ਼ੱਕੀ ਵੀ ਫਰਾਰ ਨੇ। ਹਿਰਾਸਤ ਦੇ ਵਿਚ ਲਏ ਗਏ ਹੋਰ ਸ਼ੱਕੀਆਂ ਦੇ ਵਿਚ ਨਗਰ ਪਾਲਿਕਾ ਕਰਮਚਾਰੀ ਤੇ ਕਈ ਨਿੱਜੀ ਕੰਪਨੀਆਂ ਦੇ ਮਾਲਕ ਤੇ ਕਰਮਚਾਰੀ ਸ਼ਾਮਲ ਨੇ। ਉਨ੍ਹਾਂ ਦੇ ਉੱਤੇ ਅਪਰਾਧਿਕ ਜਿਹੜਾ ਨੈਟਵਰਕ ਚਲਾਉਣ, ਰਿਸ਼ਵਤਖੋਰੀ, ਗਬਨ, ਸਰਕਾਰੀ ਟੈਂਡਰਾਂ ਦੇ ਵਿਚ ਹੇਰਾਫੇਰੀ ਤੇ ਸ਼ਕਤੀ ਦੀ ਦੁਰਵਰਤੋਂ ਦੇ ਦੋਸ਼ ਨੇ। ਜੇਕਰ ਸਾਡੀਆਂ ਸਰਕਾਰਾਂ ਇਦਾਂ ਸਿੱਧੀਆਂ ਹੋ ਜਾਣ ਤੇ ਮੈਨੂੰ ਲੱਗਦਾ ਕੋਈ ਬਚਾ ਹੀ ਨਾ ਜੀ, ਸਾਰੇ ਟੰਗੇ ਜਾਣਗੇ, ਸਭ ਫੜੇ ਜਾਣਗੇ। ਦੂਸਰੇ ਪਾਸੇ FIH ਵਿਸ਼ਵ ਕੱਪ ਦੇ ਵਿਚ ਨੀਲੇ ਥਾਂ ਦੇ ਉੱਤੇ ਕੇਸਰੀ ਜਰਸੀ ਦੇ ਨਾਲ ਮੈਦਾਨ ਦੇ ਵਿਚ ਉਤਰੇਗੀ ਹੁਣ ਭਾਰਤ ਹਾਕੀ ਟੀਮ। ਨੀਦਰਲੈਂਡ ਤੇ ਬੈਲਜੀਅਮ ਦੇ ਵਿਚ ਅਗਲੇ ਮਹੀਨੇ ਹੋਣ ਵਾਲੇ ਐਫ ਆਈ ਐਚ ਵਿਸ਼ਵ ਕੱਪ ਦੇ ਵਿਚ ਭਾਰਤੀ ਪੁਰਸ਼ ਅਤੇ ਮਹਿਲਾ ਹਾਕੀ ਟੀਮਾਂ ਆਪਣੀ ਰਵਾਇਤੀ ਨੀਲੀ ਕਿੱਟ ਦੀ ਬਜਾਏ ਕੇਸਰੀ ਰੰਗ ਦੀਆਂ ਜਰਸੀਆਂ ਦੇ ਵਿਚ ਨਜ਼ਰ ਆਉਣਗੀਆਂ। ਰੰਗ ਦੇ ਵਿਚ ਕੀਤੇ ਗਏ ਇਸ ਬਦਲਾਅ ਦੇ ਉਤੇ ਸਾਬਕਾ ਕਪਤਾਨ ਜਿਹੜੇ ਨੇ ਵਿਰੇਨ ਰਸਕੀਨਾ ਨੇ ਸਵਾਲ ਉਠਾਏ ਨੇ, ਜਦਕਿ ਹਾਕੀ ਇੰਡੀਆ ਨੇ ਇਸ ਨੂੰ ਤਕਨੀਕੀ ਲੋੜ ਦਸਦਿਆਂ ਆਪਣੇ ਫੈਸਲੇ ਦਾ ਬਚਾਅ ਕੀਤਾ। ਹਾਕੀ ਇੰਡੀਆ ਨੇ ਜਿਹੜਾ ਆਪਣੇ ਸੋਸ਼ਲ ਮੀਡੀਆ ਪੇਜਾਂ ਦੇ ਉੱਤੇ ਨਵੀਂ ਜਰਸੀ ਨੂੰ ਜਾਰੀ ਕਰਦਿਆਂ ਕਿਹਾ ਕਿ ਇਸਦਾ ਡਿਜ਼ਾਇਨ ਅਤੇ ਰੰਗ ਇੱਕ ਕਹਾਣੀ ਬਿਆਨ ਕਰਦਾ ਹੈ ਤੇ ਭਾਰਤ ਦੇ ਮਾਣ ਨੂੰ ਦਰਸਾਉਂਦਾ ਹੈ। ਇਸ ਫੈਸਲੇ ਨੂੰ ਖਿਡਾਰੀਆਂ ਅਤੇ ਸਪੋਰਟਸ ਸਟਾਫ ਨਾਲ ਸਲਾਹ ਮਸ਼ਵਰਾ ਕਰਨ ਤੋਂ ਬਾਅਦ ਅੰਤਮ ਰੂਪ ਦਿੱਤਾ ਗਿਆ ਸੀ। ਹਾਕੀ ਇੰਡੀਆ ਨੇ ਕਿਹਾ ਕਿ ਕੇਸਰੀ ਰੰਗ ਹਿੰਮਤ, ਕੁਰਬਾਨੀ ਤੇ ਜਿੱਤ ਦਾ ਪ੍ਰਤੀਕ ਹੈ। ਹਾਕੀ ਇੰਡੀਆ ਨੇ ਰਸਕੀਨਾ ਦੇ ਸਵਾਲਾਂ ਦੇ ਜਵਾਬ ਦੇ ਵਿਚ ਜਾਰੀ ਬਿਆਨ ਦੇ ਵਿਚ ਕਿਹਾ ਕਿ ਇਹ ਦੇਖਿਆ ਗਿਆ ਕਿ ਨੀਲੀ ਖੇਡ ਵਰਦੀ ਜਿਹੜੀ ਹੈ ਸਾਡੀ ਅੱਜ ਕੱਲ੍ਹ ਅੰਤਰਰਾਸ਼ਟਰੀ ਹਾਕੀ ਪਿੱਚਾਂ ਦਾ ਜਿਹੜਾ ਮਿਆਰੀ ਰੰਗ ਬਣ ਚੁੱਕੇ ਨੇ, ਕਿਉਂਕਿ ਗਰਾਊਂਡ ਦਾ ਰੰਗ ਵੀ ਉਹੀ ਹੈ ਤੇ ਜਰਸੀਆਂ ਦਾ ਰੰਗ ਵੀ ਉਹੀ ਹੈ। ਇਸ ਕਰਕੇ ਨੀਲੇ ਸਿੰਥੈਟਿਕ ਗਰਾਊਂਡ ਦੇ ਨਾਲ ਮੇਲ ਜਿਹੜਾ ਖਾਂਦੀ ਹੈ ਤੇ ਇਸ ਵਿਜ਼ੂਅਲ ਸਮਾਨਤਾ ਕਾਰਨ ਮੈਦਾਨ ਦੇ ਉੱਤੇ ਖਿਡਾਰੀਆਂ ਨੂੰ ਸਾਫ਼ ਦਿਖਾਈ ਦੇਣ ਦੇ ਵਿਚ ਮੁਸ਼ਕਲ ਆਉਂਦੀ ਸੀ। ਉਨ੍ਹਾਂ ਅੱਗੇ ਕਿਹਾ ਕਿ ਕੋਚਾਂ ਤੇ ਖਿਡਾਰੀਆਂ ਨੇ ਪੀਲੇ ਜਾਂ ਕੇਸਰੀ ਵਰਗੇ ਬਦਲਵੇਂ ਰੰਗਾਂ ਦਾ ਸੁਝਾਅ ਦਿੱਤਾ ਹੈ। ਧਿਆਨ ਦੇ ਨਾਲ ਵਿਚਾਰ ਕਰਨ ਤੋਂ ਬਾਅਦ ਹੀ ਜਿਹੜਾ ਕੇਸਰੀ ਰੰਗ ਨੂੰ ਅੰਤਮ ਰੂਪ ਦਿੱਤਾ ਗਿਆ ਤੇ ਵਿਸ਼ਵ ਕੱਪ 15 ਤੋਂ 30 ਅਗਸਤ ਤੱਕ ਖੇਡਿਆ ਜਾਵੇਗਾ। ਜੇ ਭਗਵਾ ਰੰਗ ਕਰ ਦਿੰਦੇ ਭਾਈ ਰੋਲਾ ਪੈ ਜਾਣਾ, ਬੀਜੇਪੀ ਨੇ ਹਾਕੀ ਦਾ ਭਗਵਾ ਰੰਗ ਕਰ ਦਿੱਤਾ, ਦੇਖ ਲਓ। ਚਲੋ ਚੰਗਾ ਭਾਈ, ਪੀਲਾ ਕੀਤਾ ਜਾਂ ਕੇਸਰੀ ਕੀਤਾ। ਦੂਸਰੇ ਪਾਸੇ ਵਿਸ਼ਵ ਪ੍ਰਸਿੱਧ ਫੋਕਲੋਰਪਾ ਮੇਲੇ ਦੇ ਵਿਚ ਭਾਰਤੀ ਪੰਜਾਬੀ ਸੱਭਿਆਚਾਰ ਦੇ ਉੱਤੇ ਜਿਹੜਾ ਦੇਸੀ ਪਕਵਾਨ ਬਖੇਰਨਗੇ ਜਿਹੜੇ ਰੰਗ। ਇਹ ਬਹੁਤ ਵੱਡਾ ਮੇਲਾ ਹੁੰਦਾ, 2 ਤੋਂ 15 ਅਗਸਤ ਤੱਕ ਸਜੇਗਾ ਮੇਲਾ। ਮਹਾਂ ਉਤਸਵ ਫੋਲਕਲੋਰਮਾ ਫੈਸਟੀਵਲ ਜਿਹਨੂੰ ਕਿਹਾ ਜਾਂਦਾ, ਉਹਦਾ ਜ਼ਿਕਰ ਕਰਦਿਆਂ, ਸਾਡੇ ਮੇਲੇ ਵੱਖਰੇ ਹੋ ਗਏ ਪਰ ਬਾਹਰਲੇ ਮੁਲਕਾਂ ਚ ਆ ਕੇ ਮੇਲੇ ਲੱਗਣ ਲੱਗੇ ਨੇ। ਦੁਨੀਆਂ ਦੇ ਸਭ ਤੋਂ ਵੱਡੇ ਬਹੁ ਸੱਭਿਆਚਾਰਕ ਮੇਲਿਆਂ ਦੇ ਵਿਚੋਂ ਇਕ ਵਿਨੀਪੈਗ ਦਾ ਪ੍ਰਸਿੱਧ ਫੋਕਲੋਰਮਾ ਮੇਲਾ ਇਸ ਸਾਲ ਆਪਣੀ ਸ਼ਾਨਦਾਰ 55ਵੀਂ ਵਰੇਗੰਢ ਮਨਾ ਰਿਹਾ। 2 ਤੋਂ 15 ਅਗਸਤ ਤੱਕ ਚੱਲਣ ਵਾਲੇ ਇਸ ਜਿਹੜਾ ਮਹਾਂ ਉਤਸਵ ਦੇ ਵਿਚ ਵਿਨੀਪੈਗ ਸ਼ਹਿਰ ਭਾਰਤ ਦੇ ਵਿਚ ਸੱਭਿਆਚਾਰਕ ਰੰਗ ਬਖੇਰਨ ਦੇ ਲਈ 45 ਨਸਲੀ ਸੱਭਿਆਚਾਰਕ ਪਵੇਲੀਅਨ ਪੂਰੀ ਤਰ੍ਹਾਂ ਤਿਆਰ ਨੇ। ਕਰੀਬ ਇਕ ਸਾਲ ਦੀਆਂ ਖਾਸ ਤਿਆਰੀਆਂ ਤੋਂ ਬਾਅਦ ਵਲੰਟੀਅਰ ਅਤੇ ਪ੍ਰਬੰਧਕ ਦਰਸ਼ਕਾਂ ਦੇ ਸਵਾਗਤ ਦੇ ਲਈ ਜਿਹੜਾ ਉਤਸੁਕ ਨੇ। ਇਸ ਵਾਰ ਮੇਲੇ ਦੇ ਵਿਚ 2 ਨਵੇਂ ਪਵੇਲੀਅਨ ਜਿਹੜੇ ਨੇ, ਹਾਰਟ ਆਫ ਰੋਮਾਨੀਆ ਤੇ ਸੈਲਵਾਡੋਰੀਅਨ, ਪਹਿਲੀ ਵਾਰ ਸ਼ਾਮਲ ਕੀਤੇ ਗਏ ਨੇ, ਜਦਕਿ ਮੈਕਸੀਕੋ, ਚਿਲੀ ਅਤੇ ਫਸਟ ਨੇਸ਼ਨ ਪਵੇਲੀਅਨ ਦੀ ਵੀ ਸ਼ਾਨਦਾਰ ਵਾਪਸੀ ਹੋ ਰਹੀ ਹੈ। ਇਹ ਬਹੁਤ ਦੇਖਣ ਵਾਲਾ ਹੋਏਗਾ, ਵੱਖਰੇ ਵੱਖਰੇ ਖਿੱਤਿਆਂ ਦੇ ਲੋਕ, ਵੱਖਰੇ ਵੱਖਰੇ ਸੱਭਿਆਚਾਰ ਇੱਕ ਜੁੱਟ ਹੁੰਦੇ ਨੇ ਉੱਥੇ, 45 ਵੱਖਰੀਆਂ ਵੱਖਰੀਆਂ ਸੱਭਿਅਤਾਵਾਂ ਮਿਲਦੀਆਂ ਨੇ। ਮੇਲੇ ਦੇ ਇਤਿਹਾਸਕ 55 ਸਾਲ ਪੂਰੇ ਹੋਣ ਦੀ ਖੁਸ਼ੀ ਦੇ ਵਿਚ ਸਥਾਨਕ ਕਲਾਕਾਰ ਮੈਂਡੀ ਵੈਨ ਲਿਊਵਨ ਵੱਲੋਂ ਇੱਕ ਨਵਾਂ ਵਿਸ਼ੇਸ਼ ਮਿਊਰਲ ਵੀ ਜਿਹੜਾ ਤਿਆਰ ਕੀਤਾ ਜਾ ਰਿਹਾ, ਜੋ ਸਾਰਜੰਟ ਐਵਨਿਊ ਸਥਿਤ ਮਾਡਰਨਸ ਆਫ ਵਿਨੀਪੈਗ ਦੀ ਇਮਾਰਤ ਦੀ ਸ਼ਾਨ ਵਧਾਵੇਗਾ। ਇਸ ਤੋਂ ਇਲਾਵਾ ਫੋਕਲੋਰਮਾ ਦੇ ਵੱਲੋਂ ਵਾਤਾਵਰਨ ਦੀ ਸੰਭਾਲ ਦੇ ਵੱਲ ਵੱਡਾ ਕਦਮ ਚੁੱਕਦਿਆਂ ਇਸ ਵਾਰ ਸਾਰੇ ਹੀ 45 ਪਵੇਲੀਅਨ ਵਿਚ ਕੰਪੋਸਟਿੰਗ ਪ੍ਰੋਗਰਾਮ ਲਾਗੂ ਕੀਤਾ ਜਾਵੇਗਾ, ਜਾਣੀ ਕਿ ਜੋ ਉੱਥੇ ਖਾਣਾ ਪੀਣਾ ਹੈਗਾ ਉਹਨੂੰ ਕੰਪੋਸਟ ਕੀਤਾ ਜਾਵੇ, ਉਸਨੂੰ ਰੀਸਾਈਕਲਿੰਗ ਕੀਤਾ ਜਾਵੇ, ਇੱਦਾਂ ਹੀ ਨਾ ਬਖੇਰਿਆ ਜਾਵੇ ਸੜਕਾਂ ਦੇ ਉੱਤੇ ਜਾਂ ਉਸ ਜਗ੍ਹਾ ਦੇ ਉੱਤੇ। ਪਿਛਲੇ ਸਾਲ ਇਸ ਪਹਿਲਕਦਮੀ ਦੇ ਨਾਲ ਲਗਭਗ 3000 ਕਿਲੋਗ੍ਰਾਮ ਕੂੜਾ ਲੈਂਡ ਫਿਲ ਜਿਹੜਾ ਵਿਚ ਜਾਣ ਤੋਂ ਬਚ ਗਿਆ ਸੀਗਾ। ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਪੰਜਾਬ ਪਵੇਲੀਅਨ ਅਤੇ ਇੰਡੀਆ ਪਵੇਲੀਅਨ ਭਾਰਤੀ ਭਾਈਚਾਰੇ ਸਮੇਤ ਸਮੁੱਚੇ ਵਿਦੇਸ਼ੀ ਦਰਸ਼ਕਾਂ ਦੇ ਲਈ ਮੁੱਖ ਖਿੱਚ ਦਾ ਕੇਂਦਰ ਰਹਿਣਗੇ। ਪੰਜਾਬ ਪਵੇਲੀਅਨ ਦੇ ਵਿਚ ਪੰਜਾਬੀ ਸੱਭਿਆਚਾਰ ਦੀ ਅਸਲ ਧੜਕਣ ਦੇਖਣ ਨੂੰ ਮਿਲੇਗੀ ਤੇ ਢੋਲ ਦੀਆਂ ਗੂੰਜ ਦੀਆਂ ਥਾਪਾਂ, ਭੰਗੜੇ ਦੀ ਭਰਪੂਰ ਊਰਜਾ, ਗਿੱਧੇ ਦੀ ਰੌਣਕ ਤੇ ਰਵਾਇਤੀ ਲੋਕ ਗੀਤ ਦਰਸ਼ਕਾਂ ਦਾ ਮੋਹ ਜਿਹੜਾ ਲੈਣਗੇ ਮਨ। ਪੰਜਾਬੀ ਰਸੋਈ ਦੇ ਮਸ਼ਹੂਰ ਅਤੇ ਮੂੰਹ ਦੇ ਵਿਚ ਪਾਣੀ ਲਿਆਉਣ ਵਾਲੇ ਪਕਵਾਨ ਜਿਵੇਂ ਕਿ ਸਰੋਂ ਦਾ ਸਾਗ ਤੇ ਮੱਕੀ ਦੀ ਰੋਟੀ, ਛੋਲੇ ਭਟੂਰੇ, ਤੰਦੂਰੀ ਵਿਅੰਜਨ, ਗਰਮਾ ਗਰਮ ਜਲੇਬੀ ਤੇ ਠੰਡੀ ਲੱਸੀ ਦਰਸ਼ਕਾਂ ਨੂੰ ਪੰਜਾਬ ਦੇ ਦੇਸੀ ਸਵਾਦ ਦੇ ਨਾਲ ਜੋੜਨਗੇ। ਇੰਡੀਆ ਪਵੇਲੀਅਨ ਦੇ ਵਿਚ ਭਾਰਤ ਦੀ ਅਨੇਕਤਾ ਦੇ ਵਿਚ ਏਕਤਾ ਦੀ ਅਲੌਕਿਕ ਝਲਕ ਵੇਖਣ ਨੂੰ ਮਿਲੇਗੀ। ਇੱਥੇ ਵੱਖ ਵੱਖ ਰਾਜਾਂ ਦੇ ਲੋਕ ਅਤੇ ਸ਼ਾਸਤਰੀ ਨਾਚ, ਸੰਗੀਤ, ਰਵਾਇਤੀ ਪਹਿਰਾਵੇ, ਹਸਤਕਲਾ ਤੇ ਬਾਲੀਵੁੱਡ ਆਧਾਰਿਤ ਜਿਹੜਾ ਮਨੋਰੰਜਕ ਪ੍ਰੋਗਰਾਮ ਵਿਸ਼ੇਸ਼ ਤੌਰ ਦੇ ਉੱਤੇ ਨੌਜਵਾਨਾਂ ਤੇ ਪਰਿਵਾਰਾਂ ਨੂੰ ਆਕਰਸ਼ਿਤ ਕਰਨਗੇ। ਦੇਸ਼ ਦੇ ਵੱਖ ਵੱਖ ਖੇਤਰਾਂ ਦੇ ਲੀਜ਼ ਲਜੀਜ ਜਿਹੜੇ ਨੇ ਪਕਵਾਨ ਵੀ ਇਸ ਪਵੇਲੀਅਨ ਦੀ ਵੱਡੀ ਵਿਸ਼ੇਸ਼ਤਾ ਹੋਣਗੇ। ਫੋਕਲੋਰਮਾ ਦੇ ਪ੍ਰਬੰਧਕਾਂ ਮੁਤਾਬਕ ਹਰ ਪਵੇਲੀਅਨ ਤੋਂ ਹੋਣ ਵਾਲੀ ਆਮਦਨ ਸਿੱਧੇ ਤੌਰ ਦੇ ਉੱਤੇ ਸੰਬੰਧਿਤ ਭਾਈਚਾਰੇ ਨੂੰ ਜਾਂਦੀ ਹੈ, ਜਿਸ ਦੇ ਨਾਲ ਉਹ ਆਪਣੀ ਮਾਂ ਬੋਲੀ, ਸਭਿਆਚਾਰ ਅਤੇ ਵਿਰਾਸਤ ਨੂੰ ਸੰਭਾਲ ਕੇ ਨਵੀਂ ਪੀੜ੍ਹੀ ਤੱਕ ਪਹੁੰਚਾਉਂਦੇ ਨੇ ਤੇ ਮੇਲੇ ਦੇ ਵਿੱਚ ਦਰਸ਼ਕਾਂ ਦੇ ਉਤਸ਼ਾਹ ਨੂੰ ਹੋਰ ਵਧਾਉਣ ਦੇ ਲਈ ਇੱਕ ਖਾਸ ਇਨਾਮੀ ਯੋਜਨਾ ਵੀ ਰੱਖੀ ਗਈ ਹੈ। ਜਿੰਨੇ ਵੱਧ ਪਵੇਲੀਅਨ ਦਾ ਦੌਰਾ ਕੀਤਾ ਜਾਵੇਗਾ ਓਨੀਆਂ ਹੀ ਵੱਧ ਐਂਟਰੀਆਂ ਮਿਲਣਗੀਆਂ ਤੇ ਭਾਗਾਂ ਵਾਲਾ ਵਿਅਕਤੀ ਯੂਰਪੀਅਨ ਰਿਵਰ ਕਰੂਜ਼ ਜਿੱਤਣ ਦਾ ਸੁਨਹਿਰੀ ਮੌਕਾ ਹਾਸਲ ਕਰ ਸਕੇਗਾ। ਬੱਚਿਆਂ ਦੇ ਲਈ ਜਿਹੜਾ 12 ਸਾਲ ਤੇ ਇਸ ਤੋਂ ਘੱਟ ਉਮਰ ਦੇ ਲਈ ਮੇਲੇ ਦੇ ਵਿੱਚ ਦਾਖਲਾ ਜਿਹੜਾ ਬਿਲਕੁਲ ਮੁਫ਼ਤ ਹੈ, ਜਦਕਿ ਆਮ ਟਿਕਟ ਦੀ ਕੀਮਤ ਜਿਹੜੀ $7.5 ਕੋਈ ਐਡੀ ਵੱਡੀ ਨਹੀਂ ਹੈ। $7.5 ਲਾਗੂ ਫੀਸਾਂ ਤੋਂ ਇਲਾਵਾ ਰੱਖੀ ਗਈ ਹੈ ਤੇ ਪ੍ਰਬੰਧਕਾਂ ਨੂੰ ਪੂਰੀ ਉਮੀਦ ਹੈ ਕਿ ਲੱਖਾਂ ਲੋਕ ਇਸ ਵਿਸ਼ਵ ਪ੍ਰਸਿੱਧ ਮੇਲੇ ਦੇ ਵਿੱਚ ਸ਼ਾਮਲ ਹੋ ਕੇ ਵਿਸ਼ਵ ਭਰ ਦੀਆਂ ਅਨੋਖੀਆਂ ਸਭਿਆਚਾਰਕ ਰੰਗਤਾਂ ਦਾ ਭਰਪੂਰ ਆਨੰਦ ਜਿਹੜਾ ਮਾਣਨਗੇ। ਜੇ ਮੇਰੇ ਕੋਲ ਟਾਈਮ ਹੋਵੇ ਤਾਂ ਮੈਂ ਜਾਵਾਂ ਜੀ, ਦੇਖ ਕੇ ਆਵਾਂ, ਬੜਾ ਇੰਟਰਸਟਿੰਗ ਹੋਵੇਗਾ। 45 ਵੱਖਰੀਆਂ ਵੱਖਰੀਆਂ ਸਭਿਆਤਾਵਾਂ ਦਾ ਮੇਲਾ ਲੱਗੇਗਾ ਜੀ, ਇੱਕੋ ਮੇਲੇ ਦੇ ਵਿੱਚ ਦੇਖ ਪਾਵਾਂਗੇ। ਲੋ ਦੋਸਤੋ, ਸਮਾਂ ਵੀ ਆਪਣਾ ਸਮਾਪਤੀ ਦਾ ਹੋ ਗਿਆ ਤੇ ਜਾਂਦੇ ਜਾਂਦੇ ਤੁਹਾਡੇ ਸੁਨੇਹਿਆਂ ਵੱਲ ਨੂੰ ਵੱਧਦੇ ਹਾਂ ਤੇ ਵੈਸੇ ਤਾਂ ਮੇਰਾ ਇੱਕ ਮਨ ਸੀਗਾ ਕਹਾਣੀ ਸੁਣਾਉਣ ਨੂੰ, ਪਰ ਕੋਈ ਨਹੀਂ, ਅਗਲੇ ਦਿਨਾਂ 'ਚ ਜ਼ਰੂਰ ਸੁਣਾ ਦਾਂਗੇ। ਤੇ ਜਾਂਦੇ ਜਾਂਦੇ ਇੱਕ ਗੱਲਬਾਤ ਹੈਗਾ ਮਨ ਸੁਣਾਉਣ ਦਾ, ਉਸ ਤੁਹਾਡੇ ਨਾਲ ਜ਼ਰੂਰ ਸਾਂਝੀ ਕਰ ਜਾਂਦੇ ਹਾਂ ਜਾਂਦੇ ਜਾਂਦੇ, ਜਿਹਦਾ ਜ਼ਿਕਰ ਕਰਨਾ ਬਣਦਾ ਹੈ। ਪਿਛਲੇ ਦਿਨਾਂ ਦੇ ਵਿੱਚ ਇਹ ਭੇਜੀ ਸੀ ਗੱਲਬਾਤ ਜੀ ਆਪਾਂ ਨੂੰ ਆਪਣੇ ਜੀ ਗੁਰਮੇਲ ਦਾਦੂ ਜੀ ਨੇ, ਉਹਨਾਂ ਦੀ ਬੇਟੀ ਦੀ ਲਿਖਤ ਹੈ ਜੀ। ਜੋ ਹਾਲਾਤ ਕੈਨੇਡਾ ਦੇ ਵਿੱਚ ਬਣੇ ਨਜ਼ਰ ਆਉਂਦੇ ਆ ਉਹਦਾ ਜ਼ਿਕਰ ਕਰਨ ਦੀ ਕੋਸ਼ਿਸ਼ ਕਰਦੇ ਹਾਂ ਤੁਹਾਡੇ ਨਾਲ, ਜੇਕਰ ਮੈਸੇਜ ਓਪਨ ਹੋ ਜਾਵੇ ਤਾਂ ਜ਼ਰੂਰ ਕਰਦੇ ਹਾਂ। ਕੋਸ਼ਿਸ਼ ਤਾਂ ਮੇਰੀ ਪੂਰੀ ਹੈ, ਬਾਕੀ ਦੇਖਦੇ ਹਾਂ ਕਿੱਥੇ ਤੱਕ ਜਾਂਦਾ ਕੰਮ ਜੀ। ਤੇ ਆ ਜਾ ਹੁਣ, ਖੁੱਲ ਜਾ ਹੁਣ, ਚਲੋ ਤਦ ਤੱਕ ਤੁਹਾਡੇ ਸੁਨੇਹੇ ਲੈ ਲੈਂਦੇ ਹਾਂ ਦੋਸਤੋ। ਤੇ ਸੁਨੇਹਿਆਂ ਵਾਲਾ ਕੰਮ ਵੀ ਜਦ ਲੱਗਦਾ ਲਾਗੇ ਨਹੀਂ ਹੁੰਦਾ ਪਿਆ, ਚਲੋ ਦੇਖਦੇ ਹਾਂ, ਕੁਛ ਨਾ ਕੁਛ ਕਰਦੇ ਹਾਂ, ਮਾਰਦੇ ਹਾਂ ਕੁਝ ਨਾ ਕੁਝ ਮੱਲ। ਤੇ ਗੱਲਬਾਤ ਸ਼ੁਰੂ ਕਰਦੇ ਹਾਂ ਆਪਾਂ ਤੁਹਾਡੇ ਸੁਨੇਹਿਆਂ ਦੇ ਨਾਲ, ਤਦ ਤੱਕ ਜਿੰਨਾ ਚਿਰ ਇਹ ਮਸਲਾ ਆਪਣਾ ਹੱਲ ਹੁੰਦਾ ਹੈ। ਤੇ ਦੋਸਤੋ, ਪ੍ਰੋਗਰਾਮਾਂ ਨੂੰ ਸਪੋਰਟ ਕੀਤਾ ਹਰਵਿੰਦਰ ਜੌਲ ਭੈਣ ਜੀ, ਸੁਮਿਤ ਜੌਲ ਜੀ, ਜਗਦੇਵ ਸੰਧੂ ਜੀ, ਸਿਕੰਦਰ ਸਿੰਘ ਔਜਲਾ, ਮਹੇਸ਼ ਜੀ, ਭਾਨ ਸਿੰਘ ਗਰੇਵਾਲ ਜੀ, ਸੁਰਿੰਦਰ ਕੌਰ ਮਾਲ ਜੀ, ਮਾਨ ਸਿੰਘ ਸੈਣੀ ਸਾਹਿਬ, ਤੇ ਆਪਣੇ ਬਹੁਤ ਬਹੁਤ ਸ਼ੁਕਰੀਆ, ਧੰਨਵਾਦ ਹੈ ਯੋਗਦਾਨ ਦੇ ਲਈ, ਭਾਨ ਸਿੰਘ ਗਰੇਵਾਲ ਸਾਹਿਬ ਦਾ ਵੀ, ਸੁਰਿੰਦਰ ਕੌਰ ਮਾਲ ਜੀ ਦਾ ਵੀ। ਤੇ ਹਾਂਜੀ, ਸੁਨੇਹੇ ਤੁਹਾਡੇ ਲੈ ਲਈਏ ਸੰਖੇਪ ਦੇ ਵਿੱਚ। ਆਪਣੇ ਨਾਲ ਸਤਨਾਮ ਸਿੰਘ ਜਾਣੀਆਂ, ਚੱਲ ਬਾਈ ਜੀ, ਸਤਿ ਸ਼੍ਰੀ ਅਕਾਲ ਕਹਿੰਦੇ, ਜੀਆ ਨੂੰ ਜੀ ਕਹਿੰਦੇ ਆ ਤੇ ਸੁਣ ਰਹੇ ਨੇ ਪ੍ਰੋਗਰਾਮ। ਰਾਜਨ ਸੈਣੀ ਸਾਹਿਬ ਲਾਈਕ ਨੰਬਰ 5 ਕਹਿੰਦੇ, ਸਤਿ ਸ਼੍ਰੀ ਅਕਾਲ ਜੀ ਸਾਰੇ ਪਿਆਰਿਆਂ ਨੂੰ ਸਮੂਹਿਕ ਰੂਪ ਦੇ ਵਿੱਚ। ਦਵਿੰਦਰ ਭਾਰਤ ਜੀ UAE ਤੋਂ ਸਤਿ ਸ਼੍ਰੀ ਅਕਾਲ ਭੇਜਦੇ ਨੇ, ਇਸੇ ਤਰ੍ਹਾਂ ਹੀ ਰਾਜਨ ਸੈਣੀ ਸਾਹਿਬ ਨੇ ਸਮੂਹਿਕ ਰੂਪ ਦੇ ਵਿੱਚ ਸਤਿ ਸ਼੍ਰੀ ਅਕਾਲ ਭੇਜੀ ਹੈ। ਤੇ ਜੀਆ ਨੂੰ ਜੀ, ਸੈਣੀ ਸਾਹਿਬ ਕਿਵੇਂ ਰਹੀ ਅੱਜ ਦੀ ਭੁੱਖ ਹੜਤਾਲ, ਕਹਿੰਦੇ ਚੜ੍ਹਦੀ ਕਲਾ ਚੋਂ। ਸਤਨਾਮ ਸਿੰਘ ਜਾਣੀਆਂ ਚਾਲ ਜੀ ਕਹਿੰਦੇ ਹੈ, ਰਾਜਨ ਸੈਣੀ ਸਾਹਿਬ ਕਹਿੰਦੇ ਜਾਣੀਆਂ ਚਾਲ ਸਾਹਿਬ, ਮੈਂ ਹੁਣੇ ਦੇਖ ਰਿਹਾ ਸੀ ਕਿ ਅੱਜ 4 ਵਕੀਲ ਹੋਰ LADC ਲਗਾ ਦਿੱਤੇ ਜੀ, ਤੇ ਮਤਲਬ ਸੁਪਰੀਮ ਕੋਰਟ ਦੇ ਉੱਤੇ ਹਾਈ ਕੋਰਟ ਦੇ ਕੰਨਾਂ ਤੇ ਜੂ ਨਹੀਂ ਸਰਕਦੀ ਤੇ ਬਹੁਤ ਜ਼ੋਰ ਲਾਉਣਾ ਪੈਣਾ ਹੈ ਜੀ। ਸੁਰਜੀਤ ਭਾਰਤ ਜੀ ਇੰਡੀਆ ਤੋਂ ਸਤਿ ਸ਼੍ਰੀ ਅਕਾਲ ਕਹਿੰਦੇ ਨੇ। ਤੇ ਜਾਣੀਆਂ ਚਾਲ ਜੀ ਕਹਿੰਦੇ, ਬਦਕਿਸਮਤੀ ਹੈ ਸੈਣੀ ਸਾਹਿਬ, ਅਸਲ ਮੁੱਦਿਆਂ ਤੋਂ ਧਿਆਨ ਹਟਾਉਣ ਦੇ ਲਈ ਇਹੀ ਜਿਹੀਆਂ ਕਤਿੱਤਾਂ ਜਿਹੜੀਆਂ ਕੀਤੀਆਂ ਜਾਂਦੀਆਂ ਜੀ। ਔਜਲਾ ਸਾਹਿਬ ਕਹਿੰਦੇ, ਸਤਿ ਸ਼੍ਰੀ ਅਕਾਲ US ਤੋਂ ਸਭ ਦੋਸਤਾਂ ਨੂੰ, ਪਿਆਰਿਆਂ ਨੂੰ। ਤੇ ਕਹਿੰਦੇ ਨੇ, ਨਾਲ ਵਿਕਾਸ ਲੋਕਾਂ ਨੇ ਬੱਚਿਆਂ ਦੇ ਨਾਂ ਰੱਖੇ ਹੋਏ ਹਨ, ਬਸ ਹੁਣ ਫਿਕਰ ਤੇ ਖਿਆਲ ਉਸੇ ਦਾ ਹੀ ਹੈ ਕਹਿੰਦੇ ਜੀ। ਜੀ ਸੁਰਿੰਦਰ ਮਾਲ ਜੀ ਜੁੜੇ ਹੋਏ, ਸਤਿ ਸ਼੍ਰੀ ਅਕਾਲ ਕਹਿੰਦੇ ਨੇ। ਔਜਲਾ ਸਾਹਿਬ ਕਹਿੰਦੇ, ਜਿਹੜੇ ਵਿਕਾਸ ਦੀ ਤੁਸੀਂ ਕਰਦੇ ਹੋ ਗੱਲ, ਉਹ ਗੱਲਾਂ ਨਾਰਿਆਂ ਤੇ ਉਦਘਾਟਨ ਪੱਥਰਾਂ ਦੇ ਉੱਤੇ ਹੀ ਨੇ। ਭੁੱਖ ਹੜਤਾਲ ਜਿੰਦਾਬਾਦ ਕਹਿੰਦੇ ਜੀ। ਤੇ ਮਾਂ ਵਾਂਗ ਅੱਖਾਂ ਪੂੰਜੀਆਂ ਨੇ ਕਹਿੰਦੇ ਜੀ ਇਹਨਾਂ। ਜਗਤਾਰ ਭਾਰਤ ਜੀ ਇੰਡੀਆ ਤੋਂ ਸਤਿ ਸ਼੍ਰੀ ਅਕਾਲ ਭੇਜਦੇ ਆ, ਜੀਆਂ ਨੂੰ ਜੀ ਸਵਾਗਤ ਹੈ। ਰਜਿੰਦਰ ਜੀਰਾ ਜੀ ਇੰਡੀਆ ਤੋਂ ਕਹਿੰਦੇ ਆ, ਭਾਰਤ ਜੀ ਤੇ ਅੱਜ ਦੁਆਬਾ ਰੇਡੀਓ ਦੇ ਸਾਰੇ ਸਰੋਤਿਆਂ ਨੂੰ ਰਜਿੰਦਰ ਜੀਰਾ ਵੱਲੋਂ ਪਿਆਰ ਭਰੀ ਨਮਸਕਾਰ ਹੈ ਜੀ। ਨਮਸਕਾਰ ਜੀਰਾ ਜੀ, ਨਿੱਘਾ ਸਵਾਗਤ ਹੈ। ਤੇ ਅੱਗੇ ਕਹਿੰਦੇ ਨੇ, ਭਾਰਤ ਦੀ ਹਾਕੀ ਟੀਮ ਦੀ ਵਰਦੀ ਦਾ ਰੰਗ ਬਦਲਣਾ ਬਹੁਤ ਹੀ ਮੰਦਭਾਗਾ ਜੀ, ਇਹਨਾਂ ਦਾ ਰੋਲਾ ਜ਼ਰੂਰ ਪਏਗਾ। ਨਹੀਂ, ਚੰਗੀ ਗੱਲ ਹੈ ਸੈਣੀ ਸਾਹਿਬ, ਸੋਰੀ ਆਪਣੇ ਜੀਰਾ ਜੀ, ਚਲੋ ਇਹਦੇ ਵਿੱਚ ਗਿਲਾ ਸ਼ਿਕਵਾ ਨਹੀਂ ਹੋ ਕਰਨਾ ਚਾਹੀਦਾ। ਚਲੋ ਕੇਸਰੀ ਰੰਗ ਰੱਖ ਦਿੱਤਾ, ਪਰ ਚਲੋ ਇੱਕ ਉਹ ਆਪਣੇ ਫਿਰ ਸਿੱਖਾਂ ਦੇ ਨਾਲ ਜੁੜਦਾ ਜੀ, ਜੇ ਉਹ ਭਗਵਾਂ ਕਰ ਦਿੰਦੇ ਫਿਰ ਕਹਿਣਾ ਸੀ ਆਪਣੇ ਬੀਜੇਪੀ ਨਾਲ ਜੁੜਦਾ ਜੀ, ਤੇ ਉਹ ਰੰਗਾਂ ਦੇ ਵਿੱਚ ਨਹੀਂ ਪੈਣਾ ਚਾਹੀਦਾ। ਉਹ ਕੁਝ ਟੈਕਨੀਕਲ ਇਸ਼ੂਸ ਹਨ ਜੋ ਉਹਨਾਂ ਨੇ ਦੱਸੇ ਵੀ ਹੈ ਵਿੱਚ, ਕਿਉਂਕਿ ਗਰਾਊਂਡਾਂ ਜਿਹੜੀਆਂ ਹਾਕੀ ਦੀਆਂ ਉਹ ਨੀਲੀਆਂ ਕਰ ਦਿੱਤੀਆਂ ਜਾਂਦੀਆਂ ਨੇ ਬੇਸ ਜਿਹੜਾ ਹੈ ਥੱਲੇ, ਤੇ ਉਸ ਕਰਕੇ ਵਰਦੀ ਦੇ ਕਾਰਨ ਫਿਰ ਉਹ ਜਿਹੜੀ ਸੀ ਥੋੜੀ ਬਹੁਤੀ ਪ੍ਰੋਬਲਮ ਆਉਂਦੀ ਸੀ। ਇਸ ਕਰਕੇ ਉਹਨਾਂ ਨੇ ਇਹ ਸਪਸ਼ਟੀਕਰਨ ਦਿੱਤਾ ਹੈ ਕਿ ਪੀਲਾ ਰੰਗ ਕਿਹਾ ਗਿਆ ਸੀ ਜਾਂ ਫਿਰ ਆਪਣਾ ਕਹਿ ਲਓ ਕਿ ਕੇਸਰੀ, ਉਹਨਾਂ ਨੇ ਫਿਰ ਉਹਦੇ ਵਿੱਚੋਂ ਕੇਸਰੀ ਚੁਣ ਲਿਆ ਸੀ। ਪਰ ਰੋਲਾ ਪਾਉਣ ਵਾਲਿਆਂ ਨੇ ਧਰਮ ਦਾ ਇਸ਼ੂ ਬਣਾਉਣਾ ਜਾਂ ਉਹੀ ਘੱਟ ਗਿਣਤੀ ਦੇ ਨਾਲ ਵੀ ਦੁਰਵਿਹਾਰ ਹੁੰਦਾ ਹੈ ਉਹ ਚੀਜ਼ਾਂ ਦਾ ਇਸ਼ੂ ਬਣਾਉਣਾ ਹੀ ਬਣਾਉਣਾ ਹੈ ਜੀ, ਜਿਹਨਾਂ ਨੇ ਬਣਾਉਣਾ ਉਹ ਤਾਂ ਸਹਿਮਤ ਹੈ ਤੁਹਾਡੇ ਨਾਲ। ਤੇ ਲਓ ਦੋਸਤੋ, ਗੱਲਬਾਤ ਮੇਰਾ ਮਨ ਸੀਗਾ ਇੱਕ ਸੁਣਾਉਣ ਦਾ, ਜੇਕਰ ਓਪਨ ਹੋ ਜਾਵੇ ਤੇ ਲਓ ਫਿਰ ਤੁਹਾਡੇ ਨਾਲ ਸਾਂਝੀ ਕਰਦੇ ਆ ਉਹ ਗੱਲਬਾਤ। ਤੇ ਇਹ ਗੱਲਬਾਤ ਦੋਸਤੋ ਜਿਹੜੀ ਹੈ, ਲਓ ਫਿਰ ਇਹਨੂੰ ਸ਼ੁਰੂ ਕਰਦੇ ਹਾਂ, ਓਪਨ ਹੋ ਗਈ ਹੈ। ਛੋਟੀ ਜਿਹੀ ਗੱਲ ਹੈ, ਜ਼ਿਆਦਾ ਲੰਬੀ ਨਹੀਂ ਹੈ, ਤੇ 10 ਕੁ ਮਿੰਟਾਂ ਦੇ ਵਿੱਚ ਆਪਾਂ ਨਿਬੇੜ ਲੈਣੀ ਹੈ। ਪਿਛਲੇ ਦਿਨਾਂ ਦੇ ਵਿੱਚ ਦੋਸਤੋ ਆਪਾਂ ਨੂੰ ਜਿਹੜੇ ਆਪਣੇ ਸੱਜਣ ਕੈਨੇਡਾ ਤੋਂ ਗੁਰਮੇਲ ਦਾਦੂ ਜੀ ਦੀ ਜਿਹੜੀ ਹੈ ਬੇਟੀ ਹੈ ਧੀ ਰਾਣੀ, ਉਹਨੇ ਇੱਕ ਆਰਟੀਕਲ ਭੇਜਿਆ ਸੀ ਜੋ ਦੁਨੀਆਦਾਰੀ ਦੇ ਵਿੱਚ ਸਾਰੇ ਪੱਧਰ ਦੇ ਉੱਤੇ ਉੱਪਰ ਦੇ ਉੱਤੇ ਹੋ ਰਿਹਾ ਹੈ, ਪਰ ਕੈਨੇਡਾ ਦੇ ਵਿੱਚ ਹਾਲਾਤਾਂ ਨੂੰ ਦੇਖਦੇ ਹੋਏ ਉਹਨਾਂ ਨੇ ਇਹ ਚੀਜ਼ ਨੂੰ ਦਰਜ ਕੀਤਾ ਹੈ। ਜੋ ਇਨਸਾਨੀ ਫਿਤਰਤ ਹੈ ਖਿਲਵਾੜ ਕਰ ਰਹੇ ਸੀ ਵਾਤਾਵਰਨ ਦੇ ਨਾਲ, ਉਹਦੇ ਬਾਰੇ ਲਿਖਤ ਹੈ। ਮੈਂ ਪੜ੍ਹ ਨਹੀਂ ਸਕਿਆ ਪਰ ਤੁਹਾਡੇ ਨਾਲ ਜ਼ਰੂਰ ਸਾਂਝੀ ਕਰਨੀ ਚਾਹਾਂਗਾ। ਉਹ ਲਿਖਤ ਹੈ ਕਿ ਵਾਤਾਵਰਨ ਦੇ ਨੁਕਸਾਨ ਪ੍ਰਤੀ ਜਾਨਵਰਾਂ ਦੀ ਜਾਗਰੂਕਤਾ ਜਿਹੜੀ ਸਾਡੇ ਵਿੱਚ ਹੋਣੀ ਚਾਹੀਦੀ ਹੈ ਉਹ ਕਿੱਥੇ ਖੜੀ ਹੈ। ਉਹਨਾਂ ਨੇ ਇਸ ਨੂੰ ਸਿਰਲੇਖ ਦਿੱਤਾ ਹੈ ਕੋਕੋ ਦਾ ਗੋਰੀਲਾ। ਅਸਲ ਦੇ ਵਿੱਚ ਇਹਦੇ ਉੱਤੇ ਇੱਕ ਵੀਡੀਓ ਮੂਵੀ ਵੀ ਬਣ ਚੁੱਕੀ ਹੈ, ਤੇ ਬਕਾਇਦਾ ਇੱਕ ਬੱਚੇ ਵਾਂਗੂ ਉਹਨੂੰ ਅਡੋਪਟ ਕੀਤਾ ਜਾਂਦਾ ਹੈ, ਉਹਨੂੰ ਰੱਖਿਆ ਜਾਂਦਾ ਹੈ ਘਰ ਪਰਿਵਾਰ ਦੇ ਵਿੱਚ, ਮਤਲਬ ਕਿ ਉਹਦੇ ਨਾਲ ਕੋਈ ਵਿਖਰੇਵਾ ਨਹੀਂ ਕੀਤਾ ਜਾਂਦਾ। ਇਸ ਤਰ੍ਹਾਂ ਦੀਆਂ ਮੂਵੀਆਂ ਬਹੁਤ ਵੱਡੇ ਪੱਧਰ ਦੇ ਉੱਤੇ ਬਣੀਆਂ ਨੇ। ਇਸੇ ਤਰ੍ਹਾਂ ਜਾਨਵਰਾਂ ਦੀ ਵਾਤਾਵਰਨ ਦੇ ਨੁਕਸਾਨ ਪ੍ਰਤੀ ਜਾਗਰੂਕਤਾ ਤੇ ਮਨੁੱਖੀ ਅਗਿਆਨਤਾ ਜਿਹੜੀ ਹੈ ਉਹਦਾ ਜ਼ਿਕਰ ਕੀਤਾ ਹੈ ਅਮਰਤਲੀਨ ਸਿੱਧੂ ਹੁਣਾਂ ਨੇ ਕੈਨੇਡਾ ਤੋਂ, ਤੇ ਉਹਨਾਂ ਦੀ ਗੱਲਬਾਤ ਦੇ ਨਾਲ ਸਾਂਝ ਪਾਉਂਦੇ ਆ ਕੀ ਕਹਿਣਾ ਚਾਹੁੰਦੇ ਨੇ। ਧਰਤੀ ਦੇ ਉੱਤੇ ਜੀਵਨ ਦੀ ਵਿਭਿੰਨਤਾ ਛੋਟੇ ਕੀੜਿਆਂ ਤੇ ਪੌਦਿਆਂ ਤੋਂ ਲੈ ਕੇ ਡੂੰਘੇ ਸਮੁੰਦਰ ਤੱਕ ਰਹੀ ਹੈ ਤੇ ਹੈ ਵੀ। ਜਿਵੇਂ ਕਿ ਮਨੁੱਖ ਆਪਣੇ ਆਪ ਨੂੰ ਸਭ ਤੋਂ ਉੱਤਮ ਪ੍ਰਜਾਤੀ ਮੰਨਦੇ ਨੇ, ਉੱਤਮ ਪ੍ਰਜਾਤੀ ਹੋਣ ਦੇ ਬਾਵਜੂਦ ਜੇ ਸਾਰੇ ਹੀ ਨਹੀਂ ਤਾਂ ਜ਼ਿਆਦਾਤਰ ਵਾਤਾਵਰਨ ਨੁਕਸਾਨ ਦੇ ਲਈ ਜ਼ਿੰਮੇਵਾਰ ਨੇ। ਹੋਰ ਪ੍ਰਜਾਤੀਆਂ ਸਵੀਕਾਰ ਕਰਦੀਆਂ ਨੇ ਆਪਣੇ ਆਪ 'ਚ ਕਿ ਵਾਤਾਵਰਨ ਦੇ ਵਿੱਚ ਬਦਲਾਅ ਜਿਹੜਾ ਹੋ ਰਿਹਾ, ਮਨੁੱਖ ਅਕਸਰ ਇਸ ਹਕੀਕਤ ਨੂੰ ਨਜ਼ਰਅੰਦਾਜ਼ ਕਰਦਾ ਆ ਰਿਹਾ। ਕੋਕੋ ਗਰੀਲਾ, ਜੋ ਜਿੱਥੋਂ ਸਾਡੀ ਨਸਲ ਸ਼ੁਰੂ ਹੋਈ ਹੈ, ਗੁਰੀਲੇ ਚੈਂਪੈਂਜੀ, ਚਲੋ ਕੋਈ ਬਾਂਦਰ ਦੇ ਨਾਲ ਮਿਲਾ ਲੈਂਦਾ, ਕੋਈ ਕਿਸੇ ਨਾਲ ਮਿਲਾ ਲੈਂਦਾ, ਪਰ ਬਾਂਦਰ ਤੋਂ ਨਹੀਂ, ਚੈਂਪੈਂਜੀ ਤੇ ਗੁਰੀਲਾ ਬਹੁਤ ਨਜ਼ਦੀਕੀ ਜਿਹੜਾ ਸਾਥੀ ਹੈ ਮਨੁੱਖ ਦਾ, ਕਿਉਂਕਿ ਉਹ ਬਹੁਤ ਵੱਡੇ ਪੱਧਰ ਦੇ ਉੱਤੇ ਨੰਬਰਿੰਗ ਸਿੱਖਦਾ ਹੈ, ਬੋਲਦਾ ਹੈ, ਉਸ ਤਰ੍ਹਾਂ ਦੀਆਂ ਗੱਲਾਂ ਕਰਦਾ ਹੈ, ਬ੍ਰੇਨ ਉਹਦਾ ਬਹੁਤ ਜਿਹੜਾ ਮਨੁੱਖ ਤੇ ਲੱਗ ਗਿਆ। ਕੋਕੋ ਗੁਰੀਲਾ ਜਾਨਵਰਾਂ ਦੀ ਸਮਝ ਦੀ ਜਿਹੜੀ ਹੈ ਉਦਾਹਰਣ ਦਿੰਦਾ ਹੈ, ਕਿਉਂਕਿ ਉਸਨੇ ਸੰਕੇਤ ਭਾਸ਼ਾ ਜਿਹੜੀ ਹੈ ਸਿੱਖੀ ਤੇ ਸੰਚਾਰ ਕਰਨ ਦੇ ਯੋਗ ਸੀ ਉਹ, ਜਾਣੀ ਕਿ ਵਾਰਤਾਲਾਪ ਕਰਦਾ ਸੀ ਤੇ ਉਹ ਭਾਸ਼ਾਵਾਂ ਨੂੰ ਸਿੱਖ ਸਕਦਾ ਹੈ। ਮਨੁੱਖੀ ਜਿਹੜੀ ਹੈ ਮਨੁੱਖਾਂ ਦੇ ਪ੍ਰਤੀ ਉਸਦੇ ਦ੍ਰਿਸ਼ਟੀਕੋਣ ਦੇ ਵਿੱਚ ਇਹ ਦਰਸਾਉਂਦਾ ਹੈ ਕਿ ਮਨੁੱਖ ਜਦੋਂ ਕਿ ਵਿਸ਼ਵਾਸ ਕਰਦੇ ਨੇ ਕਿ ਉਹ ਹਨ ਸਿਰਫ ਦੁਨੀਆਂ ਦੇ ਉੱਤੇ ਆਪਣੇ ਆਪ ਦੀ ਮਦਦ ਕਰਦੇ ਹੋਏ, ਅਕਸਰ ਉਸਦੇ ਨੁਕਸਾਨ ਨੂੰ ਨਜ਼ਰਅੰਦਾਜ਼ ਕਰਦੇ ਨੇ ਜੋ ਸਾਨੂੰ ਜਿਹੜਾ ਨੁਕਸਾਨ ਪਹੁੰਚਾ ਰਹੇ ਨੇ। ਮਨੁੱਖ ਜਿਹੜਾ ਪ੍ਰਦਰਸ਼ਨ ਕਰਦੇ ਨੇ ਹੰਕਾਰ ਅਤੇ ਸਵੈ ਜਿਹੜਾ ਕੇਂਦਰਿਤ ਨੇ, ਜੋ ਅਗਿਆਨਤਾ ਦੇ ਵਿੱਚ ਯੋਗਦਾਨ ਪਾਉਂਦੀ ਹੈ ਤੇ ਯੋਗਤਾ ਦੇ ਵਿੱਚ ਰੁਕਾਵਟ ਬਣਦਾ ਹੈ। ਕਈ ਦ੍ਰਿਸ਼ਟੀਕੋਣਾਂ ਨੂੰ ਪਛਾਣਦੇ ਹਾਂ, ਜਿਵੇਂ ਕਿ ਕੋਕੋ ਪੱਛਮੀ ਨੀਵੇਂ ਇਲਾਕੇ ਵਾਲੀ ਗੁਰੀਲਾ ਪ੍ਰਜਾਤੀ ਸੰਕੇਤ ਦੇ ਵਿੱਚ ਆਪਣੀ ਮੁਹਾਰਤ ਦੇ ਲਈ ਵਿਆਪਕ ਤੌਰ ਦੇ ਉੱਤੇ ਜਾਣੀ ਜਾਂਦੀ ਹੈ। ਭਾਸ਼ਾ, ਦੂਜੇ ਜਾਨਵਰਾਂ ਦੇ ਨਾਲ ਉਸਦੀ ਗੱਲਬਾਤ ਤੇ ਵਿਆਪਕ ਵਿਸ਼ਵ ਵਿਆਪੀ ਕਵਰੇਜ ਉਸਦੇ ਬਚਪਨ ਤੋਂ ਲੈ ਕੇ ਉਸਦੀ ਆਖਰੀ ਪਲਾਂ ਤੱਕ ਦੀ ਜ਼ਿੰਦਗੀ ਹੈ। ਪੈਨੀ ਪੈਟਰਸਨ ਨੇ ਜਿਹੜਾ ਸੀ ਕੋਕੋ ਨੂੰ ਉਸਦੇ ਸ਼ੁਰੂਆਤੀ ਸਾਲਾਂ ਦੇ ਦੌਰਾਨ ਗੋਦ ਜਿਹੜਾ ਲੈ ਲਿਆ, ਮਤਲਬ ਕਿ ਆਪਣਾ ਬੱਚਾ ਬਣਾ ਲਿਆ ਪਰਿਵਾਰ ਦਾ, ਤੇ ਸਿਰਫ 4 ਸਾਲਾਂ ਦੇ ਅੰਦਰ ਕੋਕੋ ਨੇ 1000 ਸ਼ਬਦਾਂ ਤੋਂ ਵੱਧ ਦੀ ਸ਼ਬਦਾਵਲੀ ਜਿਹੜੀ ਸੀ ਵਿਕਸਿਤ ਕਰ ਲਈ ਇਨਸਾਨ ਦੇ ਨਾਲ ਰਹਿੰਦੇ ਹੋਏ। ਪੈਨੀ ਪੈਟਰਨਸਨ ਜਿਹੜੀ ਸੀ ਤੇ ਕੋਕੋ ਵਿਚਕਾਰ ਰਵਾਇਤੀ ਸਮਝ ਤੋਂ ਪਰੇ ਹੈ। ਅੰਤਰ ਜਾਤੀ ਜਿਹੜੀ ਸੰਬੰਧ ਨੇ, ਜਾਨਵਰਾਂ ਦੀ ਸਿੱਖਣ ਕਲਾ ਜਿਹੜੀ ਹੈ, ਅਨੁਕੂਲ ਹੋਣ ਦੀ ਸ਼ਾਨਦਾਰ ਸਮਰਥਾ ਨੂੰ ਦਰਸਾਉਂਦੇ ਨੇ ਤੇ ਹੋਰ ਜੀਵਾਂ ਦੇ ਨਾਲ ਡੂੰਘੇ ਸੰਬੰਧ ਸਥਾਪਿਤ ਕਰਦੇ ਹੈ। ਖੇਡ ਖੇਡ ਦੀਆਂ ਗੱਲਾਂ ਬਾਤਾਂ ਰਹੀਆਂ ਨੇ ਤੇ ਅਰਥਪੂਰਨ ਸੰਚਾਰ ਜਿਹੜਾ ਬਣਿਆ, ਉਹਨਾਂ ਦਾ ਰਿਸ਼ਤਾ ਨਾ ਸਿਰਫ ਅਧਾਰਨ ਨੂੰ ਉਜਾਗਰ ਕਰਦਾ ਹੈ, ਆਪਸੀ ਸਮਝ ਦੀ ਸੰਭਾਵਨਾ, ਇਸਦਾ ਕੀ ਅਰਥ ਹੈ, ਇਸ ਦੀਆਂ ਧਾਰਨਾਵਾਂ ਨੂੰ ਵੀ ਜਿਹੜਾ ਚੁਣੌਤੀ ਦਿੰਦਾ ਹੈ। ਸੱਚਮੁੱਚ ਪ੍ਰਜਾਤੀਆਂ ਵਿਚਕਾਰ ਇੱਕ ਦੂਸਰੇ ਨੂੰ ਜੋੜਦੀਆਂ ਨੇ। ਕੋਕੋ ਆਪਣੇ ਸੰਚਾਰ ਦੇ ਅਨੁਸਾਰ ਦੀ ਵਰਤੋਂ ਕਰਨ ਦੇ ਯੋਗ ਸੀ ਤੇ ਮਹਾਨ ਬਾਂਦਰਾਂ ਦੀ ਬੁੱਧੀ ਦਾ ਪ੍ਰਦਰਸ਼ਨ ਕਰਦੀ ਹੈ। ਇਸ ਯੋਗਤਾ ਦੇ ਦੁਆਰਾ ਮਨੁੱਖ ਦੇਖ ਸਕਦੇ ਨੇ, ਅੰਦਾਜ਼ਾ ਲਾ ਸਕਦੇ ਹੈ ਦੂਜੀਆਂ ਪ੍ਰਜਾਤੀਆਂ ਦੇ ਆਪਣੇ ਵਾਤਾਵਰਣ ਦੇ ਬਾਰੇ ਤਰਕ। ਇਸ ਤਰ੍ਹਾਂ ਜਿਹੜਾ ਇਹ ਦਰਸਾਉਂਦਾ ਹੈ ਕਿ ਅਸੀਂ ਨਹੀਂ ਹਾਂ ਸਿਰਫ ਉਦਾਸੀ ਤੇ ਇੱਥੋਂ ਤੱਕ ਕਿ ਹਾਸੇ ਮਜ਼ਾਕ ਵਰਗੀਆਂ ਭਾਵਨਾਵਾਂ ਦੇ ਇਕੱਲੇ ਮਾਲਕ, ਇਸ ਦੇ ਵਿੱਚ ਗੁਰੀਲੇ ਵੀ ਨੇ, ਕੋਕੋ ਵੀ ਹੈ। ਕੋਕੋ ਨੇ ਭਾਵਨਾਵਾਂ ਤੇ ਭਾਵਨਾਵਾਂ ਦੀ ਇੱਕ ਸ਼ਾਨਦਾਰ ਸਮਝ ਦਾ ਪ੍ਰਦਰਸ਼ਨ ਕੀਤਾ। ਉਹਨੇ ਵੱਖ ਵੱਖ ਪ੍ਰਜਾਤੀਆਂ ਦੇ ਵਿੱਚ ਕਈ ਸੰਬੰਧ ਵਿਕਸਿਤ ਕੀਤੇ। ਇੱਕ ਖਾਸ ਤੌਰ ਦੇ ਉੱਤੇ ਉਤਸੁਕਤਾ ਦਾ ਪ੍ਰਦਰਸ਼ਨ ਕਰਦੇ ਹੋਏ ਵਾਤਾਵਰਣ ਗਤੀਸ਼ੀਲਤਾ ਦੇ ਵਿੱਚ ਸਮਝ, ਸੈਨਤ ਭਾਸ਼ਾ ਦੀ ਵਰਤੋਂ ਕਰਕੇ ਸੰਚਾਰ ਕਰਨ ਦੀ ਉਸਦੀ ਯੋਗਤਾ ਮਨੁੱਖਾਂ ਨੂੰ ਕਿਸੇ ਹੋਰ ਪ੍ਰਜਾਤੀ ਦੇ ਵਿਚਾਰਾਂ ਤੇ ਦ੍ਰਿਸ਼ਟੀਕੋਣਾਂ ਨੂੰ ਸਮਝਣ ਦੇ ਯੋਗ ਬਣਾ ਦਿੱਤਾ। ਖਾਸ ਤੌਰ ਦੇ ਉੱਤੇ ਉਹ ਇੱਕ ਬਿੱਲੀ ਦੇ ਬੱਚੇ ਦੇ ਨਾਲ ਇੱਕ ਰਿਸ਼ਤਾ ਬਣ ਗਿਆ ਜਿਸ ਨੇ ਉਸਦੇ ਵੱਡੇ ਆਕਾਰ ਤੇ ਕੋਮਲ ਸੁਭਾਅ ਨੂੰ ਦੇਖ ਕੇ ਬਹੁਤ ਸਾਰੇ ਲੋਕਾਂ ਨੂੰ ਹੈਰਾਨ ਪਰੇਸ਼ਾਨ ਕਰਕੇ ਰੱਖ ਦਿੱਤਾ ਕਿ ਇਹ ਦੋਸਤੀ ਕਿਵੇਂ ਕਰ ਸਕਦੇ ਆ। ਵੈਸੇ ਅੱਜ ਉਹੀ ਦਿਹਾੜਾ ਵੀ ਹੈ ਦੋਸਤੀ ਦਾ, ਵਰਲਡ ਦੇ ਵਿੱਚ ਮਨਾਇਆ ਜਾਂਦਾ ਹੈ ਦੋਸਤ ਦਿਵਸ। ਜਿਸ ਢੰਗ ਦੇ ਨਾਲ ਉਹ ਇੰਨੇ ਛੋਟੇ ਜੀਵ ਦੇ ਨਾਲ ਗੱਲਬਾਤ ਕਰਦੀ ਸੀ, ਜਦੋਂ ਕੋਕੋ ਨੇ ਆਪਣਾ ਬਿੱਲੀ ਦਾ ਬੱਚਾ ਗਵਾ ਦਿੱਤਾ ਦੋਸਤ ਜਿਹੜਾ ਸੀਗਾ ਉਹਦਾ, ਤੇ ਉਸਨੇ ਰੋ ਰੋ ਕੇ ਆਪਣੀਆਂ ਭਾਵਨਾਵਾਂ ਜਿਹੜੀਆਂ ਸੀ ਜ਼ਾਹਰ ਕੀਤੀਆਂ, ਆਪਣੇ ਜਜ਼ਬਾਤ ਜਿਹੜੇ ਦਰਸਾਏ ਤੇ ਦੱਸਿਆ ਕਿ ਮੈਂ ਕੀ ਜਿਹੜਾ ਮਹਿਸੂਸ ਕਰ ਰਹੀ ਹਾਂ, ਬੁਰਾ ਮਹਿਸੂਸ ਹੋ ਰਿਹਾ ਮੈਨੂੰ ਤੇ ਉਦਾਸ ਆਪਣੇ ਆਪ ਦੇ ਵਿੱਚ ਫੀਲ ਹੋ ਰਿਹਾ। 2018 ਦੇ ਵਿੱਚ ਕੋਕੋ ਦੇ ਆਖਰੀ ਪਲਾਂ ਦੇ ਦੌਰਾਨ ਉਸਨੇ ਉਹਨਾਂ ਸ਼ਬਦਾਂ ਦੇ ਉੱਤੇ ਦਸਖਤ ਕੀਤੇ ਜਿਨ੍ਹਾਂ ਨੇ ਦੁਨੀਆਂ ਨੂੰ ਹੈਰਾਨ ਤੇ ਪਰੇਸ਼ਾਨ ਕਰਕੇ ਰੱਖ ਦਿੱਤਾ। ਜਾਨਵਰ ਮਨੁੱਖੀ ਵਿਹਾਰ ਨੂੰ ਕਿਵੇਂ ਦੇਖਦੇ ਨੇ, ਇਸ ਦੇ ਬਾਰੇ ਇੱਕ ਨਵਾਂ ਦ੍ਰਿਸ਼ਟੀਕੋਣ ਪ੍ਰਦਰਸ਼ਨ ਜਿਹੜਾ ਪ੍ਰਦਾਨ ਕੀਤਾ। ਕੋਕੋ ਨੇ ਸ਼ੁਰੂਆਤ ਕੀਤੀ ਇਹ ਪ੍ਰਗਟ ਕਰਦੇ ਹੋਏ ਕਿ ਕੁਦਰਤ ਦਾ ਇੱਕ ਹਿੱਸਾ ਹੈ, ਉਹ ਮਨੁੱਖਾਂ ਨੂੰ ਪਿਆਰ ਕਰਦੀ ਹੈ। ਉਸਨੇ ਇਹ ਵੀ ਇਸ਼ਾਰਾ ਕੀਤਾ ਕਿ ਇਹ ਦੱਸਿਆ ਕਿ ਮਨੁੱਖ ਵਾਤਾਵਰਨ ਨੂੰ ਨੁਕਸਾਨ ਪਹੁੰਚਾ ਰਿਹਾ। ਉਸਨੇ ਦੱਸਿਆ ਕਿ ਧਰਤੀ ਨੂੰ ਮਦਦ ਦੀ ਜ਼ਰੂਰਤ ਹੈ। ਇਸ ਗੱਲ ਦੇ ਉੱਤੇ ਜ਼ੋਰ ਦੇਣਾ ਕਿ ਕੁਦਰਤ ਮਨੁੱਖਾਂ ਨੂੰ ਦੇਖ ਰਹੀ ਹੈ, ਗ੍ਰਹਿ ਨੂੰ ਸੁਰੱਖਿਆ ਦੀ ਜ਼ਰੂਰਤ ਹੈ। ਕੋਕੋ ਦੇ ਅੰਤਮ ਸ਼ਬਦਾਂ ਨੇ ਇਸ ਧਾਰਨਾ ਨੂੰ ਉਜਾਗਰ ਕਰ ਦਿੱਤਾ ਕਿ ਜਾਨਵਰਾਂ ਦੇ ਆਪਣੇ ਦ੍ਰਿਸ਼ਟੀਕੋਣ ਨੇ, ਉਹਨਾਂ ਦੀ ਆਪਣੀ ਸਮਝ ਹੈ ਇਸ ਪਲੈਨਟ ਦੇ ਉੱਤੇ, ਉਹ ਕੀ ਇਹ ਫੀਲ ਕਰਦੇ ਆ ਕਿ ਇਸ ਧਰਤੀ ਦੇ ਉੱਤੇ ਹੋ ਕੀ ਰਿਹਾ। ਦੁਨੀਆਂ ਇਹਨਾਂ ਦ੍ਰਿਸ਼ਟੀਕੋਣਾਂ ਦੀ ਮਨੁੱਖੀ ਮਾਨਤਾ ਦੀ ਮਹੱਤਤਾ ਦੇ ਉੱਤੇ ਜ਼ੋਰ ਦਿੰਦੇ ਨੇ, ਜਿਵੇਂ ਕਿ ਕੋਕੋ ਨੇ ਆਪਣੇ ਆਖਰੀ ਪਲਾਂ ਦੇ ਵਿੱਚ ਕਿਹਾ, ਇਨਸਾਨ ਮੂਰਖ ਹੈ, ਉਸਦੇ ਦਰਦਨਾਕ ਸ਼ਬਦ ਸਾਡੇ ਹੰਕਾਰ ਦੇ ਸਾਰ ਨੂੰ ਫਾੜ ਲਿਆ। ਉਹ ਉਜਾਗਰ ਕੀਤਾ ਕਿ ਅਸੀਂ ਅਕਸਰ ਵਿਨਾਸ਼ਕਾਰੀ ਨੂੰ ਕਿਵੇਂ ਨਜ਼ਰਅੰਦਾਜ਼ ਕਰਦੇ ਹਾਂ, ਸਾਡੇ ਗ੍ਰਹਿ ਦੇ ਉੱਤੇ ਸਾਡਾ ਪ੍ਰਭਾਵ ਉਸ ਦਿਲ ਦਹਿਲਾ ਦੇਣ ਵਾਲੀ ਘਟਨਾ ਨੂੰ 9 ਸਾਲ ਹੋ ਗਏ ਨੇ ਤੇ 2018 ਨੂੰ ਉਹ ਇਸ ਜਹਾਨ ਨੂੰ ਅਲਵਿਦਾ ਕਹਿ ਗਈ ਤੇ ਫਿਰ ਵੀ ਦੁਨੀਆਂ ਸੜਨ ਦੇ ਵੱਲ ਵੱਧ ਰਹੀ ਹੈ। ਜੀ ਦੋਸਤੋ, ਇਹ ਗੱਲ ਦਰਸਾਉਂਦੀ ਹੈ ਅਸੀਂ ਕਿੰਨੇ ਕੁ ਸੁਚੇਤ ਹਾਂ। ਕੈਨੇਡਾ ਹੁਣ ਲਗਾਤਾਰ ਜੰਗਲੀ ਅੱਗ ਦੇ ਨਾਲ ਭੜਕ ਰਿਹਾ, ਜਦੋਂ ਕਿ ਸਮੁੰਦਰ ਪ੍ਰਦੂਸ਼ਣ ਦੇ ਨਾਲ ਜਿਹੜੇ ਨੇ ਭਰ ਰਹੇ ਨੇ ਤੇ ਉਹਨਾਂ ਦੇ ਅੰਦਰਲੇ ਜੀਵ ਜਿਹੜੇ ਨੇ, ਜੀਵ ਜੰਤੂ ਨੇ, ਜਿਵੇਂ ਕਿ ਕੱਲ ਵੀ ਮੈਂ ਜ਼ਿਕਰ ਕੀਤਾ ਸੀ, ਜਾਂ ਕੋ ਕੌਨਸਪਰੈਸੀ ਨਾਮ ਦੀ ਇੱਕ ਸੀਰੀਜ਼ ਹੈ ਨੈਟਫਲਿਕਸ ਦੇ ਉੱਤੇ, ਉਹਦੇ ਬਾਰੇ ਤੁਸੀਂ ਪੜ੍ਹ ਦੇਖ ਸਕਦੇ ਹੋ, ਬਹੁਤ ਹੀ ਦਿਲਚਸਪੀ ਵਾਲੀ ਹੈ, 1 ਘੰਟੇ ਦੀ ਹੈ ਤੇ ਉਹਦੇ ਵਿੱਚ ਸਾਰਾ ਕੁਝ ਸਪਸ਼ਟ ਹੋ ਜਾਂਦਾ। ਅੱਜ ਤੋਂ ਤਕਰੀਬਨ 15-12 ਸਾਲ ਪਹਿਲਾਂ ਦੀ ਬਣੀ ਹੋਈ ਹੈ, ਬਹੁਤ ਵੱਡੀਆਂ ਸੰਸਥਾਵਾਂ ਨੇ ਇਸ ਦੇ ਉੱਤੇ ਕੰਮ ਕੀਤਾ ਤੇ ਅਸੀਂ ਆਪਣੇ ਮੂੰਹ ਦੇ ਸਵਾਦ ਦੇ ਲਈ ਕਿੰਨਾ ਸਮੁੰਦਰਾਂ ਦੇ ਵਿੱਚੋਂ, ਡੂੰਘਾਈ ਦੇ ਵਿੱਚੋਂ ਮੱਛੀਆਂ ਫੜ ਰਹੇ ਹਾਂ, ਜਿਵੇਂ ਕੱਲ੍ਹ ਵੀ ਖ਼ਬਰਾਂ ਸਨ ਚੀਨ ਦੀਆਂ ਇਸੇ ਤਰ੍ਹਾਂ ਹਰ ਚੌਥਾ ਪੰਜਵਾਂ ਜਿਹੜਾ ਜੀਵ ਹੈ ਮੱਛੀ ਦੇ ਨਾਂ ਦੇ ਉੱਤੇ ਉਹਨੂੰ ਕਤਲ ਕਰ ਦਿੱਤਾ ਜਾਂਦਾ ਹੈ। ਕੱਛੂ ਕੰਮੇ, ਡੋਲਫਿਨ, ਸ਼ਾਰਕ ਤੇ ਹੋਰ ਛੋਟੇ ਜੀਵ, ਜੈਲੀਫਿਸ਼, ਹੋਰ ਸਾਰੀਆਂ ਚੀਜ਼ਾਂ ਜਿਨ੍ਹਾਂ ਤੋਂ ਦੁਨੀਆਂ ਸਾਡੀ ਸ਼ੁਰੂ ਹੋਈ ਜੈਲੀਫਿਸ਼ ਤੋਂ। ਇਸੇ ਤਰ੍ਹਾਂ ਇੱਕ ਦੂਜੇ ਨਾਲ ਟਕਰਾਅ ਦੇ ਵਿੱਚ ਪੈਣ ਦੀ ਬਜਾਏ ਅਸੀਂ ਸਾਡੀ ਊਰਜਾ ਨੂੰ ਧਰਤੀ, ਸਾਡੇ ਇੱਕੋ ਇੱਕ ਘਰ ਨੂੰ ਸੁਰੱਖਿਅਤ ਰੱਖਣ ਵੱਲ ਸੇਧਤ ਕਰਨਾ ਚਾਹੁੰਦੇ ਹਾਂ, ਚਾਹੀਦਾ ਵੀ ਹੈ। ਕੋਕੋ ਪੱਛਮੀ ਨੀਵੇਂ ਇਲਾਕੇ ਵਾਲਾ ਗੁਰੀਲਾ ਸਾਨੂੰ ਇੱਕ ਸ਼ਕਤੀਸ਼ਾਲੀ ਸੁਨੇਹਾ ਛੱਡ ਗਿਆ, ਕਾਰਵਾਈ ਦਾ ਸਮਾਂ ਹੁਣ ਹੈ, ਜੇ ਇਹ ਤੋਂ ਖੁੰਝ ਗਏ ਤਾਂ ਬਹੁਤ ਪਿੱਛੇ ਰਹਿ ਜਾਵਾਂਗੇ, ਜੇ ਨਾ ਸੋਚਿਆ ਨਾ ਵਿਚਾਰਿਆ ਤੇ ਪਛੜ ਜਾਵਾਂਗੇ। ਉਸਦੇ ਸ਼ਬਦਾਂ ਦੇ ਵਿੱਚ ਚਿੰਨ੍ਹ ਸਾਡੇ ਆਲੇ ਦੁਆਲੇ ਨੇ, ਦੇਖਣ ਨੂੰ ਮਿਲ ਸਕਦੇ ਆ, ਪਛਾਣ ਸਕਦੇ ਆ, ਸਾਡਾ ਧਿਆਨ ਮੰਗ ਰਹੇ ਨੇ। ਇਹ ਸਮਾਂ ਹੈ ਕਿ ਅਸੀਂ ਜਾਗੀਏ ਤੇ ਦੂਜਿਆਂ ਨੂੰ ਜਗਾਈਏ। ਜਾਗੋ ਉਹਨਾਂ ਜ਼ਰੂਰੀ ਸੰਕਟਾਂ ਦਾ ਜਿਹੜਾ ਸਾਹਮਣਾ ਕਰਨਾ ਜੋ ਸਾਡੀ ਹੋਂਦ ਨੂੰ ਖਤਰੇ ਦੇ ਵਿੱਚ ਪਾ ਰਹੀਆਂ ਨੇ। ਜੀ ਦੋਸਤੋ, ਇਹ ਸੀ ਜੀ ਬਾਕਮਾਲ, ਇੱਕ ਆਪਣੀ ਅੰਮ੍ਰਿਤ ਲੀਨ ਸਿੱਧੂ ਹੋਣਾ ਦੀ ਕਲਮ ਦੇ ਵਿੱਚੋਂ, ਬੇਟੀ ਕੈਨੇਡਾ ਤੋਂ, ਆਪਣੇ ਗੁਰਮੇਲ ਦਾਦੂ ਜੀ ਦੀ ਬੇਟੀ ਤੇ ਆਪਣੇ ਪਰਿਵਾਰ ਦੀ ਮੈਂਬਰ, ਉਹਦੇ ਵੱਲੋਂ ਉਸਦੇ ਦਿਲ ਦੀ ਮਨ ਦੀ ਸੰਵੇਦਨਾ ਤੁਹਾਡੇ ਨਾਲ ਸਾਂਝੀ ਕੀਤੀ ਹੈ। ਤੇ ਇਸ ਨੂੰ ਕੋਕੋ ਦੀ ਗੱਲ ਤੋਂ ਅੱਗੇ ਵਧਾਉਂਦੇ ਹੋਏ ਤੁਹਾਡੇ ਨਾਲ ਸਾਂਝ ਪਾਉਂਦਾ ਆਪਣੇ ਸੁਖਵੰਤ ਹੁੰਦਲ ਜੀ ਦਾ ਇੱਕ ਆਰਟੀਕਲ ਕੈਨੇਡਾ ਦੇ ਬਾਬਤ ਯੋਗ ਜਾਣਕਾਰੀ ਹੈ, ਜਿਵੇਂ ਕਿ ਉਹਨਾਂ ਨੇ ਵੀ ਅੱਗ ਦਾ ਜ਼ਿਕਰ ਕੀਤਾ। ਮੈਂ ਥੋੜਾ ਜਿਹਾ ਇਸ ਨੂੰ ਹੋਰ ਵਿਸਤਾਰ ਦੇਣ ਦੀ ਕੋਸ਼ਿਸ਼ ਕਰਦਾ ਤੇ ਫਿਰ ਆਪਾਂ ਸਮਾਪਤੀ ਕਰਦੇ ਹਾਂ, ਜਿਸਦੇ ਵਿੱਚ ਸੁਖਵੰਤ ਹੁੰਦਲ ਜੀ ਲਿਖਦੇ ਹੈ ਕਿ ਅੱਜ ਕੈਨੇਡਾ ਦੇ ਵਿੱਚ 950 ਤੋਂ ਵੱਧ ਜੰਗਲੀ ਅੱਗਾਂ ਲੱਗੀਆਂ ਹੋਈਆਂ ਨੇ, ਜਿਨ੍ਹਾਂ ਦੇ ਵਿੱਚੋਂ 241 ਕੰਟਰੋਲ ਤੋਂ ਬਾਹਰ ਨੇ। ਇਸ ਸਮੇਂ ਕੈਨੇਡਾ ਦੀ ਸਰਕਾਰੀ ਕਰਮਚਾਰੀਆਂ ਦੀ ਸਭ ਤੋਂ ਵੱਡੀ ਯੂਨੀਅਨ ਪਬਲਿਕ ਸਰਵਿਸ ਅਲਾਇੰਸ ਆਫ ਕੈਨੇਡਾ ਨੇ ਦਾਅਵਾ ਕੀਤਾ ਹੈ ਕਿ ਕਾਰਨੀ ਸਰਕਾਰ ਨੇ ਜੰਗਲੀ ਅੱਗਾਂ ਦਾ ਪ੍ਰਬੰਧ ਕਰਨ ਵਾਲੇ ਗਵਰਨਮੈਂਟ ਆਪਰੇਸ਼ਨ ਸੈਂਟਰ ਵਿਚਲੀਆਂ ਅੱਧੀਆਂ ਨੌਕਰੀਆਂ ਨੂੰ ਖਤਮ ਕਰ ਦਿੱਤਾ। ਇਸ ਸੰਬੰਧ ਦੇ ਵਿੱਚ 22 ਜੁਲਾਈ ਨੂੰ ਓਟਵਾ ਸਿਟੀਜ਼ਨ ਦੇ ਸਾਈਟ ਦੇ ਉੱਤੇ ਇੱਕ ਰਿਪੋਰਟ ਛਪੀ ਹੈ ਤੇ ਉਹਦਾ ਜਿਹੜਾ ਪੰਜਾਬੀ ਦੇ ਵਿੱਚ ਅਨੁਵਾਦ ਸੁਖਵੰਤ ਹੁੰਦਲ ਜੀ ਨੇ ਕੀਤਾ ਹੈ ਤੇ ਜਿਹਦੇ ਲੇਖਕ ਨੇ ਡੈਨ ਐਂਡਰਿਊਸ, ਓਟਵਾ ਸਿਟੀਜ਼ਨ, ਉਹ ਕੀ ਕਹਿੰਦੇ ਨੇ, ਕਾਰਨੀ ਸਰਕਾਰ ਨੇ ਜੰਗਲੀ ਅੱਗਾਂ ਦਾ ਪ੍ਰਬੰਧ ਕਰਨ ਵਾਲੇ ਨਰਵ ਸੈਂਟਰ ਦੇ ਵਿੱਚ ਅੱਧਿਆਂ ਦੇ ਤਕਰੀਬਨ ਨੌਕਰੀਆਂ ਕੱਟੀਆਂ, ਯੂਨੀਅਨ ਨੇ ਗੱਲ ਕਹਿੰਦੀ ਹੈ। 19 ਜੁਲਾਈ ਐਤਵਾਰ ਨੂੰ ਵਰਲਡ ਕੱਪ ਦੇ ਫਾਈਨਲ ਦੇ ਦੌਰਾਨ, ਫੀਫਾ ਵਰਲਡ ਕੱਪ ਹੋਇਆ ਜਦੋਂ ਫਾਈਨਲ, ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਦੇ ਨਾਲ ਜੰਗਲੀ ਅੱਗਾਂ ਦੇ ਧੂੰਏ ਦੇ ਬਾਰੇ ਗੱਲਬਾਤ ਕਰਨ ਤੋਂ ਪਹਿਲਾਂ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਫੈਡਰਲ ਸਰਕਾਰ ਦੇ ਗਵਰਨਮੈਂਟ ਆਪਰੇਸ਼ਨ ਸੈਂਟਰ GOC ਦੇ ਆਪਣੇ ਦੌਰੇ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਦੇ ਉੱਤੇ ਸਾਂਝੀਆਂ ਕਰ ਦਿੱਤੀਆਂ। ਪੋਸਟ ਦੇ ਵਿੱਚ ਲਿਖਿਆ ਗਿਆ ਸੀ ਕਿ ਅੱਜ ਸਵੇਰੇ ਮੈਂ ਓਟਾਵਾ ਦੇ ਵਿੱਚ ਉਹਨਾਂ ਫੈਡਰਲ ਸਰਕਾਰਾਂ ਨੂੰ ਮਿਲਿਆ ਜੋ ਉੱਤਰੀ ਪੱਛਮੀ ਓਨਟਾਰੀਓ ਅਤੇ ਪੂਰੇ ਦੇਸ਼ ਦੇ ਵਿੱਚ ਜੰਗਲੀ ਅੱਗਾਂ ਦੇ ਰਾਹਤ ਯਤਨਾਂ ਦੇ ਵਿੱਚ ਆਪਣਾ ਸਹਿਯੋਗ ਦੇ ਰਹੀਆਂ ਨੇ। ਪਿਛਲੇ ਹਫ਼ਤੇ ਉੱਤਰ ਪੂਰਬੀ ਅਮਰੀਕਾ ਦੇ ਵੱਡੇ ਹਿੱਸੇ ਦੇ ਵਿੱਚ ਫੈਲੇ ਧੂੰਏ ਦੇ ਜਿਹੜਾ ਮੁੱਦੇ ਦੇ ਉੱਤੇ ਟਰੰਪ ਦੇ ਵੱਲੋਂ ਕੈਨੇਡਾ ਦੇ ਉੱਤੇ ਨਵੇਂ ਟੈਰਿਫ ਲਗਾਉਣ ਦੀ ਧਮਕੀ ਵੀ ਦਿੱਤੀ ਗਈ। ਦੇਣ ਦੇ ਬਾਅਦ ਕਾਰਨੀ ਨੇ ਕੈਨੇਡਾ ਦੇ ਇਤਿਹਾਸ ਦੇ ਸਭ ਤੋਂ ਭਿਆਨਕ ਜੰਗਲੀ ਅੱਗਾਂ ਦੇ ਸੀਜ਼ਨਾਂ ਦੇ ਵਿੱਚੋਂ ਇੱਕ ਨਾਲ ਨਜਿੱਠਣ ਦੇ ਪ੍ਰਤੀਕਰਮ ਦਾ ਜਿਹੜਾ ਤਾਲਮੇਲ ਕਰਨ ਦੇ ਸਰਕਾਰ ਦੇ ਯਤਨਾਂ ਦੇ ਉੱਤੇ ਚਾਨਣਾ ਜਿਹੜਾ ਪਾਇਆ। ਜਿਵੇਂ ਕਿ ਇਹ ਵੀ ਸੀਗਾ ਸੰਕੇਤ ਕਿ ਜੇ ਫਾਈਨਲ ਨਹੀਂ ਹੋ ਸਕੇਗਾ ਕਿਉਂਕਿ ਧੂੰਆਂ ਦੇ ਬੱਦਲ ਬਹੁਤ ਨੇ, ਪਰ ਸਾਰਾ ਕੁਝ ਕਲੀਅਰ ਹੋ ਗਿਆ ਸੀ ਉਸ ਸਮੇਂ ਤਾਂ ਫੀਫਾ ਵਰਲਡ ਕੱਪ ਫਾਈਨਲ ਹੋ ਸਕਿਆ ਤੇ ਕੈਨੇਡਾ ਨੂੰ ਦੋਸ਼ ਵੀ ਦਿੱਤਾ ਗਿਆ ਸੀ ਇਸ ਚੀਜ਼ ਦਾ। ਪਰ ਕੈਨੇਡਾ ਦੀ ਸਭ ਤੋਂ ਵੱਡੀ ਪਬਲਿਕ ਸੈਕਟਰ ਯੂਨੀਅਨ ਦੇ ਅਨੁਸਾਰ ਕਾਰਨੀ ਸਰਕਾਰ ਦੀ ਸਰਕਾਰੀ ਮੁਲਾਜ਼ਮਾਂ ਦੀ ਗਿਣਤੀ ਘਟਾਉਣ ਦੀ ਯੋਜਨਾ ਦੇ ਤਹਿਤ ਇਸ ਪੋਸਟ ਦੇ ਵਿੱਚ ਦਿਖਾਏ ਗਏ ਸੈਂਟਰ ਵਿੱਚੋਂ ਲਗਭਗ 50 ਅਸਾਮੀਆਂ ਖਤਮ ਕਰ ਦਿੱਤੀਆਂ ਗਈਆਂ ਨੇ ਜੋ ਕਿ ਇਸ ਦੇ ਕੁੱਲ ਕਰਮਚਾਰੀਆਂ ਦਾ ਲਗਭਗ ਅੱਧਾ ਹਿੱਸਾ ਹੈ। ਪਬਲਿਕ ਸਰਵਿਸ ਅਲਾਇੰਸ ਆਫ ਕੈਨੇਡਾ PSAC ਦੇ ਨੈਸ਼ਨਲ ਪ੍ਰਧਾਨ ਸ਼ੈਰਨ ਡਿਸੂਜ਼ਾ ਨੇ ਇੱਕ ਲਿਖਤੀ ਬਿਆਨ ਦੇ ਵਿੱਚ ਦੱਸਿਆ ਕਿ ਗਵਰਨਮੈਂਟ ਆਪਰੇਸ਼ਨ ਸੈਂਟਰ GOC ਸਾਡੇ ਨੈਸ਼ਨਲ ਐਮਰਜੈਂਸੀ ਰਾਹਤ ਕਾਰਜਾਂ ਦਾ ਤਾਲਮੇਲ ਕਰਨ ਦੇ ਲਈ ਜ਼ਿੰਮੇਵਾਰ ਹੈ। ਇਸ ਨੂੰ ਅੱਧ ਦੇ ਲਗਭਗ ਘਟਾਉਣਾ ਦੇਸ਼ ਦੇ ਲੋਕਾਂ ਨੂੰ ਖਤਰੇ ਦੇ ਵਿੱਚ ਪਾਉਣਾ ਹੈ, ਜਿਸ ਦੇ ਵਿੱਚ ਉਹ ਫਰੰਟਲਾਈਨ ਵਰਕਰ ਵੀ ਸ਼ਾਮਲ ਨੇ ਜੋ ਜੰਗਲੀ ਅੱਗਾਂ ਦੇ ਨਾਲ ਨਜਿੱਠ ਰਹੇ ਨੇ, ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਣ ਦੇ ਵਿੱਚ ਮਦਦ ਕਰ ਰਹੇ ਨੇ ਤੇ ਆਪਣੀਆਂ ਜਾਨਾਂ ਖਤਰੇ ਦੇ ਵਿੱਚ ਪਾ ਰਹੇ ਨੇ। GOC ਗਵਰਨਮੈਂਟ ਆਪਰੇਸ਼ਨ ਸੈਂਟਰ ਜਿਹੜਾ ਐਮਰਜੈਂਸੀ ਦੀ ਤਿਆਰੀ ਦੇ ਵਿੱਚ ਮਦਦ ਕਰਦਾ ਹੈ ਤੇ 24 ਘੰਟੇ ਸਥਿਤੀ ਦੇ ਉੱਤੇ ਜਿਹੜਾ ਨਜ਼ਰ ਰੱਖਦਾ ਹੈ। ਤੇ ਨੈਸ਼ਨਲ ਹਿੱਤ ਵਾਲੀਆਂ ਸਾਰੀਆਂ ਖਤਰਨਾਕ ਘਟਨਾਵਾਂ ਦੇ ਲਈ ਇੱਕੋ ਜੁੱਟ ਫੈਡਰਲ ਰਾਹਤ ਕਾਰਜਾਂ ਦੇ ਤਾਲਮੇਲ ਦੀ ਅਗਵਾਈ ਕਰਦਾ ਹੈ। 2004 ਦੇ ਵਿੱਚ ਸਥਾਪਿਤ ਕੀਤਾ ਗਿਆ ਜਿਹੜਾ ਇਹ ਸੈਂਟਰ ਵੱਡੇ ਹੜ੍ਹਾਂ ਤੋਂ ਲੈ ਕੇ ਪਾਰਲੀਮੈਂਟ ਹਿੱਲ ਤੇ 2014 ਦੇ ਵਿੱਚ ਹੋਈ ਗੋਲੀਬਾਰੀ ਤੇ ਡਾਊਨਟਾਊਨ ਓਟਾਵਾ ਦੇ ਵਿੱਚ 2022 ਦੇ ਵਿੱਚ ਹੋਏ ਟਰੱਕਰਾਂ ਦੇ ਜਿਹੜੇ ਪ੍ਰਦਰਸ਼ਨਾਂ ਵਰਗੀਆਂ ਐਮਰਜੈਂਸੀਆਂ ਦੇ ਦੌਰਾਨ ਨੈਸ਼ਨਲ ਰਾਹਤ ਕਾਰਜਾਂ ਦਾ ਤਾਲਮੇਲ ਕਰਨ ਦੇ ਵਿੱਚ ਮਦਦ ਕਰ ਚੁੱਕਿਆ। 17 ਜੁਲਾਈ ਨੂੰ ਇਸ ਸੈਂਟਰ ਨੇ ਮੌਜੂਦਾ ਜੰਗਲੀ ਅੱਗਾਂ ਦੇ ਸੀਜ਼ਨ ਦੇ ਲਈ ਆਪਣਾ ਲੈਵਲ 3 ਦਾ ਜਿਹੜਾ ਸੀ ਰਾਹਤ ਕਾਰਜ ਚਾਲੂ ਕੀਤਾ। ਉਸ ਪ੍ਰਤੀਕਿਰਿਆ ਦੇ ਪੱਧਰ ਦੇ ਤਹਿਤ

ਜਿਸ ਦੇ ਰਾਹੀਂ ਫੈਡਰਲ ਸਰਕਾਰ ਦਾ ਇੱਕ ਪੱਕਾ ਕਰਮਚਾਰੀ ਕਿਸੇ ਹੋਰ ਸਰਕਾਰੀ ਕਰਮਚਾਰੀ ਦੀ ਥਾਂ ਲੈਣ ਦੇ ਬਾਰੇ ਦੇਖ ਸਕਦਾ ਹੈ ਜਾਂ ਨੌਕਰੀ ਛੱਡਣ ਦੇ ਲਈ ਐਗਜ਼ਿਟ ਜਿਹੜਾ ਪੈਕੇਜ ਲੈ ਸਕਦਾ ਹੈ। ਯੂਨੀਅਨ ਨੇ ਦੱਸਿਆ ਕਿ ਛਾਂਟੀ ਤੋਂ ਪ੍ਰਭਾਵਿਤ ਹੋਏ ਜ਼ਿਆਦਾਤਰ ਕਰਮਚਾਰੀਆਂ ਨੇ ਸੈਂਟਰ ਛੱਡ ਦਿੱਤਾ ਕਿਉਂਕਿ ਉਨ੍ਹਾਂ ਨੂੰ ਕਿਸੇ ਹੋਰ ਜਗ੍ਹਾ ਪੋਸਟਾਂ ਮਿਲ ਗਈਆਂ ਜਾਂ ਉਨ੍ਹਾਂ ਨੂੰ ਕੰਮ ਤੋਂ ਹਟਾ ਦਿੱਤਾ ਗਿਆ। ਵਰਕਫੋਰਸ ਐਡਜਸਟਮੈਂਟ ਜਿਹੜੀ ਪੱਤਰ ਪ੍ਰਾਪਤ ਕਰਨ ਵਾਲਿਆਂ ਦੇ ਵਿੱਚੋਂ ਥੋੜੇ ਹੀ ਅਜੇ ਵੀ ਗਵਰਨਮੈਂਟ ਆਪਰੇਸ਼ਨ ਸੈਂਟਰ ਦੇ ਵਿੱਚ ਜਿਹੜਾ ਸਰਗਰਮੀ ਦੇ ਨਾਲ ਕੰਮ ਕਰ ਰਹੇ ਨੇ। ਪਬਲਿਕ ਸਰਵਿਸ ਅਲਾਇੰਸ ਆਫ ਕੈਨੇਡਾ ਦੇ ਅਨੁਸਾਰ ਮੰਗਲਵਾਰ 21 ਜੁਲਾਈ ਤੱਕ ਆਪਰੇਸ਼ਨ ਸੈਂਟਰ ਦੇ ਵਿੱਚੋਂ 100 ਤੋਂ ਕੁਝ ਵੱਧ ਅਸਾਮੀਆਂ ਵਿੱਚੋਂ ਲਗਭਗ 50 ਪੋਸਟਾਂ ਘਟਾ ਦਿੱਤੀਆਂ ਗਈਆਂ ਸਨ। ਯੂਨੀਅਨ ਦੇ ਅਨੁਸਾਰ ਇਹ ਵਰਕਫੋਰਸ ਐਡਜਸਟਮੈਂਟ ਜਿਹੜੀ ਹੈ ਨੋਟਿਸ ਬਹੁਤੇ ਵਿਭਾਗਾਂ ਤੇ ਏਜੰਸੀਆਂ ਨੂੰ ਚਲਾਉਣ ਤੇ ਬਜਟ ਆਪਰੇਸ਼ਨ ਬਜਟ ਦੇ ਵਿੱਚੋਂ 60 ਅਰਬ ਬਿਲੀਅਨ ਡਾਲਰ ਦੀ ਬਚਤ ਕਰਨ ਦੀ ਸਰਕਾਰ ਦੀ ਯੋਜਨਾ ਕੰਪਰੀਹੈਂਸਿਵ ਐਕਸਪੈਂਡੀਚਰ ਰਿਵਿਊ ਭਾਵ ਵਿਆਪਕ ਖਰਚ ਸਮੀਖਿਆ ਦੇ ਹਿੱਸੇ ਦੇ ਵਜੋਂ ਜਾਰੀ ਕੀਤੇ ਗਏ ਸਨ। ਉਹ ਕਟੌਤੀਆਂ ਆਉਣ ਵਾਲੇ ਕੁਝ ਸਾਲਾਂ ਦੇ ਵਿੱਚ ਪਬਲਿਕ ਸਰਵਿਸ ਦੇ ਵਿੱਚੋਂ ਹਜ਼ਾਰਾਂ ਅਸਾਮੀਆਂ ਘਟਾਉਣ ਦੀ ਇੱਕ ਵਿਆਪਕ ਯੋਜਨਾ ਦਾ ਮੁੱਖ ਹਿੱਸਾ ਨੇ। ਪਬਲਿਕ ਸੇਫਟੀ ਡਿਪਾਰਟਮੈਂਟ ਨੇ ਇਸ ਦੇ ਬਾਰੇ ਟਿੱਪਣੀ ਕਰਨ ਦੇ ਲਈ ਕੀਤੀ ਬੇਨਤੀ ਦਾ ਡੈਡਲਾਈਨ ਤੱਕ ਕੋਈ ਵੀ ਜਵਾਬ ਨਹੀਂ ਦਿੱਤਾ ਤੇ ਨਾ ਹੀ ਕਾਰਨੀ ਜਾਂ ਪਬਲਿਕ ਸੇਫਟੀ ਮਨਿਸਟਰ ਜਿਹੜਾ ਗੈਰੀ ਆਨੰਦ ਸੰਗਰੀ ਦੇ ਕਮਿਊਨੀਕੇਸ਼ਨ ਸਟਾਫ ਨੇ ਕੋਈ ਜਵਾਬ ਦਿੱਤਾ। ਆਪਰੇਸ਼ਨ ਕੇਂਦਰ ਦੇ ਉੱਤੇ ਕੰਮ ਦਾ ਬਹੁਤ ਜ਼ਿਆਦਾ ਬੋਝ ਹੈ। ਉਹ ਹਰ ਜਗ੍ਹਾ ਦੇਖੋ ਇਹ ਚੀਜ਼ ਨੂੰ ਘਟਾਇਆ ਜਾ ਰਿਹਾ, ਕੰਮੇ ਘੱਟ ਕੀਤੇ ਜਾ ਰਹੇ ਨੇ ਹਰ ਢਾਂਚੇ ਦੇ ਵਿੱਚੋਂ ਤੇ ਜਦੋਂ ਫਿਰ ਕੋਈ ਨਾ ਕੋਈ ਮੁਸੀਬਤ ਪੈਂਦੀ ਹੈ ਫਿਰ ਹੱਥਾਂ ਪੈਰਾਂ ਦੀਆਂ ਪੈਂਦੀਆਂ ਨੇ। ਇਹਨਾਂ ਨੂੰ ਲੱਗਦਾ ਕਿ ਫਜ਼ੂਲ ਦੀ ਆ ਉਹ ਸੇਫਟੀਆਂ ਦਿੱਤੀਆਂ ਹੋਈਆਂ ਨੇ, ਜਦੋਂ ਨੌਕਰੀਆਂ ਦਿੱਤੀਆਂ ਹੋਈਆਂ ਨੇ। ਜਦੋਂ ਤੱਕ ਕੋਈ ਜੰਗਲੀ ਅੱਗ ਕਿਸੇ ਨੈਸ਼ਨਲ ਪਾਰਕ ਜਾਂ ਫਸਟ ਨੇਸ਼ਨ ਮੂਲ ਵਾਸੀ ਭਾਈਚਾਰੇ ਦੇ ਵਿੱਚ ਨਹੀਂ ਲੱਗਦੀ ਉਦੋਂ ਤੱਕ ਇਸ ਸਥਿਤੀ ਨੂੰ ਸੰਭਾਲਣ ਦੀ ਜਿੰਮੇਵਾਰੀ ਸੂਬਾਈ ਸਰਕਾਰਾਂ ਦੀ ਹੁੰਦੀ ਹੈ। ਪਿਛਲੇ ਸਭ ਤੋਂ ਤਾਜੇ ਬਜਟ ਦੇ ਵਿੱਚ ਫੈਡਰਲ ਸਰਕਾਰ ਨੇ ਇੱਕ ਨਵੀਂ ਰਾਸ਼ਟਰੀ ਹਵਾਈ ਅੱਗ ਬੁਝਾਊ ਐਮਰਜੈਂਸੀ ਸਮਰੱਥਾ ਸਥਾਪਿਤ ਕਰਨ ਦੇ ਲਈ 5 ਸਾਲਾਂ ਦੇ ਵਿੱਚ 31.67 ਕਰੋੜ ਜਾਣੀ ਕਿ $316.7 million ਨਿਵੇਸ਼ ਕੀਤੇ ਨੇ। ਮਈ ਦੇ ਵਿੱਚ ਫੈਡਰਲ ਸਰਕਾਰ ਨੇ ਸੂਬਾਈ ਅਤੇ ਟੈਰੀਟਰੀਆਂ ਦੀਆਂ ਜੰਗਲੀ ਅੱਗਾਂ ਦੇ ਨਾਲ ਸੰਬੰਧਿਤ ਏਜੰਸੀਆਂ ਦੀ ਮਦਦ ਦੇ ਲਈ ਅੱਗ ਬੁਝਾਉਣ ਵਾਲੇ 10 ਹਵਾਈ ਜਹਾਜ਼ ਲੀਜ਼ ਕਰਨ ਦੇ ਲਈ ਇਸ ਫੰਡ ਦੀ ਵਰਤੋਂ ਕੀਤੀ, ਜਿਸਦੇ ਵਿੱਚ ਏਅਰ ਟੈਂਕਰ, ਹੈਵੀ ਲਿਫਟ ਹੈਲੀਕਾਪਟਰ, ਬਰਡ ਡੋਗ ਪਲੇਨ ਜਿਹੜੇ ਨੇ ਨਿਗਰਾਨੀ ਅਤੇ ਤਾਲਮੇਲ ਕਰਨ ਦੇ ਲਈ ਵਰਤਿਆ ਜਾਣ ਵਾਲਾ ਜਹਾਜ਼ ਹੈ ਉਹ ਸ਼ਾਮਲ ਨੇ। ਪਿਛਲੇ ਨਵੰਬਰ ਦੇ ਵਿੱਚ ਸਰਕਾਰ ਨੇ ਗਵਰਨਮੈਂਟ ਆਪਰੇਸ਼ਨ ਸੈਂਟਰ GOC ਦੇ ਲਈ ਇੱਕ ਅਤਿ ਆਧੁਨਿਕ ਸੁਵਿਧਾ ਸ਼ੁਰੂ ਕੀਤੀ, ਜਿਸਦਾ ਜ਼ਿਕਰ ਜਿਹੜਾ ਸੀਗਾ ਕਾਰਨੀ ਦੀ ਐਤਵਾਰ ਦੀ ਪੋਸਟ ਦੇ ਵਿੱਚ ਕੀਤਾ ਗਿਆ ਸੀ। ਉਸ ਸਮੇਂ ਇੱਕ ਪ੍ਰੈਸ ਬਿਆਨ ਦੇ ਵਿੱਚ ਕਿਹਾ ਗਿਆ ਸੀ ਕਿ ਇਹ ਨਵਾਂ ਆਪਰੇਸ਼ਨ ਸੈਂਟਰ ਲੋੜ ਸਮੇਂ ਸੂਬਿਆਂ, ਟੈਰੀਟਰੀਆਂ ਤੇ ਕੈਨੇਡੀਅਨਾਂ ਦੀ ਮਦਦ ਕਰਨ ਦੇ ਲਈ ਫੈਡਰਲ ਸਮਰੱਥਾ ਨੂੰ ਵਧਾਉਂਦਾ ਹੈ ਤੇ ਮੌਜੂਦਾ ਤੇ ਆਉਣ ਵਾਲਿਆਂ ਖਤਰਿਆਂ ਤੋਂ ਕੈਨੇਡੀਅਨ ਲੋਕਾਂ ਦੀ ਰੱਖਿਆ ਕਰਨ ਦੇ ਸਾਡੀ ਸਰਕਾਰ ਦੇ ਮਿਸ਼ਨ ਨੂੰ ਪੂਰਾ ਕਰਨ ਦੇ ਵਿੱਚ ਮਦਦ ਕਰੇਗਾ। ਸੋਮਵਾਰ 20 ਜੁਲਾਈ ਨੂੰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਾਰਨੀ ਨੇ ਕਿਹਾ ਕਿ ਉਸਨੇ ਟਰੰਪ ਨੂੰ ਜੰਗਲੀ ਅੱਗਾਂ ਦੇ ਪ੍ਰਬੰਧ ਦੇ ਵਿੱਚ ਕੈਨੇਡੀਅਨ ਨਿਵੇਸ਼ ਦੇ ਪੈਮਾਨੇ ਬਾਰੇ ਦੱਸਿਆ ਤੇ ਇਸਦੇ ਸਮੇਂ ਫਰੰਟ ਲਾਈਨ ਜਿਹੜੀ ਹੈ ਤੇ ਕੰਮ ਕਰ ਰਹੇ ਹਜ਼ਾਰਾਂ ਫਾਇਰ ਫਾਈਟਰਾਂ ਦੇ ਕੰਮ ਦੇ ਬਾਰੇ ਖਾਸ ਤੌਰ ਦੇ ਉੱਤੇ ਜਾਣਕਾਰੀ ਦਿੱਤੀ ਹੈ। ਕਟੌਤੀਆਂ ਤੋਂ ਪਹਿਲਾਂ ਵੀ ਗਵਰਨਮੈਂਟ ਆਪਰੇਸ਼ਨ ਸੈਂਟਰ GOC ਵਸੀਲਿਆਂ ਦੀ ਥੁੜ ਦਾ ਜਿਹੜਾ ਸਾਹਮਣਾ ਕਰ ਰਿਹਾ ਸੀ। 2024 ਦੇ ਵਿੱਚ ਕੈਨੇਡੀਅਨ ਪ੍ਰੈਸ ਦੇ ਵੱਲੋਂ ਪ੍ਰਾਪਤ ਕੀਤੇ ਗਏ ਇੱਕ ਅੰਦਰੂਨੀ ਮੀਮੋ ਤੋਂ ਪਤਾ ਲੱਗਿਆ ਸੀ ਕਿ ਸੈਂਟਰ ਵਿਖੇ ਬਜਟ ਦੇ ਵਿੱਚ ਬਜਟ ਅਤੇ ਸਟਾਫ ਦੀਆਂ ਚੁਣੌਤੀਆਂ ਨੇ ਬਹੁਤ ਜ਼ਿਆਦਾ ਕੰਮ ਕਰਨ ਵਾਲੇ ਕਰਮਚਾਰੀਆਂ ਨੂੰ ਥਕਾ ਦਿੱਤਾ ਸੀ ਤੇ ਉਹਨਾਂ ਦੇ ਮਨੋਬਲ ਨੂੰ ਕਮਜ਼ੋਰ ਕਰ ਦਿੱਤਾ ਸੀ। ਉਸ ਦਸਤਾਵੇਜ਼ ਦੇ ਅਨੁਸਾਰ ਇਹ ਆਪਰੇਸ਼ਨ ਸੈਂਟਰ ਲਗਭਗ ਇੱਕ ਦਹਾਕੇ ਤੋਂ ਢਾਂਚਾਗਤ ਘਾਟੇ ਦਾ ਜਿਹੜਾ ਸਾਹਮਣਾ ਕਰ ਰਿਹਾ ਹੈ। ਜੀ ਦੋਸਤੋ, ਇਹ ਸੀ ਜੀ ਉਹ ਗੱਲਬਾਤ ਦੁਨੀਆਂ ਦੇ ਵਿੱਚ, ਖਾਸ ਕਰ ਕੈਨੇਡਾ ਦੇ ਵਿੱਚ ਜੋ ਅੱਗਾਂ ਲੱਗੀਆਂ ਹੋਈਆਂ ਨੇ। 950 ਅੱਗਾਂ ਲੱਗੀਆਂ ਹੋਈਆਂ ਨੇ, 241 ਕੰਟਰੋਲ ਤੋਂ ਬਾਹਰ ਨੇ ਤੇ ਹਾਲਾਤ ਨੇ ਕਿੰਨੇ ਜੀਵ ਜੰਤੂ, ਹੋਰ ਸਾਰੀਆਂ ਚੀਜ਼ਾਂ ਤੇ ਇਹਦੇ ਪਿੱਛੇ ਇੱਕ ਹੋਰ ਵੀ ਜਿਹੜੀ ਚੀਜ਼ ਛੁਪੀ ਹੋਈ ਹੈ ਉਹ ਜਿਹੜਾ ਬਾਇਓਫਿਊਲ ਦੀ ਕੋਸ਼ਿਸ਼ ਜਿਹੜੀਆਂ ਕਰ ਰਹੀਆਂ ਨੇ ਇਹਦੇ ਵਿੱਚ, ਉਹ ਆਰਟੀਕਲ ਵੀ ਤੁਹਾਡੇ ਨਾਲ ਸਾਂਝ ਪਾਉਂਦਾ। ਨਾਲ ਨਾਲ ਇਸ ਨੂੰ ਕੰਪਲੀਟ ਕਰਦੇ ਹਾਂ ਫਿਰ ਇਹਦਾ ਕਾਰਨ ਕੀ ਹੈ ਪੂਰਾ। ਵਿਗਿਆਨੀਆਂ ਦੇ ਅਨੁਸਾਰ ਜਿਹੜਾ ਸਾਡੇ ਧੂੰਏ ਵਾਲੇ ਅਸਮਾਨਾਂ ਦਾ ਇੱਕ ਹੀ ਹੱਲ ਹੈ, ਫੋਸਿਲ ਫਿਊਲ ਦੀ ਜਿਹੜੀ ਵਰਤੋਂ ਬੰਦ ਕਰਨਾ। ਇਨਾਇਤ ਸਿੰਘ ਉਹਨਾਂ ਦਾ ਲੇਖ ਹੈ ਇਹ ਤੇ ਅਨੁਵਾਦ ਇਹਦਾ ਪੰਜਾਬੀ ਦੇ ਵਿੱਚ ਸੁਖਵੰਤ ਹੁੰਦਲ ਜੀ ਨੇ ਕੀਤਾ। ਇਸੇ ਜਾਣਕਾਰੀ ਦੇ ਨਾਲ ਸਾਂਝਾ ਕਰਦੇ ਹਾਂ।
ਜਿਹੜੀਆਂ ਕੈਨੇਡਾ ਦੇ ਵਿੱਚ ਅੱਗਾਂ ਲੱਗੀਆਂ ਨੇ ਉਹਦੇ ਸੰਬੰਧ ਦੇ ਵਿੱਚ

ਇਹ ਰਿਪੋਰਟ ਹੈ ਸੀਬੀਸੀ ਦੇ ਆਨਲਾਈਨ ਸਾਈਟ ਦੇ ਉੱਤੇ 18 ਜੁਲਾਈ ਨੂੰ ਪ੍ਰਕਾਸ਼ਿਤ ਹੋਈ ਸੀ ਤੇ ਸੁਖਵੰਤ ਹੁੰਦਲ ਜੀ ਇਹਦਾ ਅਨੁਵਾਦ ਕਰਦੇ ਆ ਪੰਜਾਬੀ ਚ ਲਿਖਦੇ ਆ ਕਿ ਦੱਖਣੀ ਓਨਟਾਰੀਓ ਦੇ ਵਿਚ ਇਹ ਇਕ ਹੋਰ ਧੂੰਏ ਵਾਲੀ ਗਰਮੀ ਹੈ ਤੇ ਟੋਰਾਂਟੋ ਦੇ ਵਿਚ ਅਤੇ ਇਸਦੇ ਆਲੇ ਦੁਆਲੇ ਖਰਾਬ ਹਵਾ ਦੇ ਵਿਚ ਸਾਹ ਲੈਣ ਵਾਲੇ ਲੋਕ ਇਕ ਵਾਰ ਫਿਰ ਪੁੱਛ ਰਹੇ ਨੇ ਕਿ ਸਰਕਾਰਾਂ ਜੰਗਲੀ ਅੱਗਾਂ ਦੇ ਧੂੰਏ ਦੇ ਬਾਰੇ ਕੀ ਕਰ ਸਕਦੀਆਂ ਨੇ। ਓਨਟਾਰੀਓ ਦੇ ਪ੍ਰੀਮੀਅਰ ਡੱਗ ਫੋਰਡ ਨੇ ਸੂਬੇ ਦੇ ਜੰਗਲੀ ਅੱਗਾਂ ਦੇ ਬਜਟ ਨੂੰ ਠੀਕ ਠਹਿਰਾਇਆ ਤੇ ਓਟਾਵਾ ਤੋਂ ਵਾਧੂ ਮਦਦ ਮੰਗ ਲਈ। ਅਮਰੀਕਾ ਦੇ ਵਿਚ ਕੁਝ ਰਿਪਬਲਿਕਨ ਸੰਸਦ ਮੈਂਬਰਾਂ ਨੇ ਵੀ ਮੰਗ ਕੀਤੀ ਸੀ ਕਿ ਕੈਨੇਡਾ ਸਰਹੱਦ ਪਾਰ ਧੂੰਏ ਨੂੰ ਆਉਣ ਤੋਂ ਰੋਕਣ ਦੇ ਲਈ ਹੋਰ ਕਦਮ ਚੁੱਕੇ, ਪਰ ਮਾਹਰਾਂ ਦਾ ਕਹਿਣਾ ਕਿ ਸਿਆਸਤ ਜਿਹੜੀ ਹੈ ਇਕ ਕਰੂਰ ਹਕੀਕਤ ਨੂੰ ਛੁਪਾ ਸਕਦੀ ਹੈ। ਅੱਗ ਕੈਨੇਡਾ ਦੇ ਜੰਗਲਾਂ ਦਾ ਇਕ ਕੁਦਰਤੀ ਹਿੱਸਾ ਹੈ ਤੇ ਗਰਮ ਹੋ ਰਿਹਾ ਜਲਵਾਯੂ ਇਨ੍ਹਾਂ ਅੱਗਾਂ ਨੂੰ ਵਧੇਰੇ ਤਿੱਬਰ ਕਰ ਰਿਹਾ ਤੇ ਬੁਝਾਉਣ ਦੇ ਕਾਰਜ ਨੂੰ ਮੁਸ਼ਕਲ ਬਣਾ ਰਿਹਾ। ਪ੍ਰਮੁੱਖ ਸ਼ਹਿਰਾਂ ਦੇ ਵਿਚ ਧੂੰਆਂ ਪਹੁੰਚਣ ਦੀ ਸੰਭਾਵਨਾ ਦੇ ਵਿਚ ਵਾਧਾ ਜਿਹੜਾ ਕਰ ਰਿਹਾ। ਟੋਰਾਂਟੋ ਯੂਨੀਵਰਸਿਟੀ ਦੇ ਜੰਗਲਾਤ ਵਿਭਾਗ ਦੇ ਐਸੋਸੀਏਟ ਪ੍ਰੋਫੈਸਰ ਜਿਹੜੇ ਨੇ ਪੈਟ੍ਰਿਕ ਜੇਮਸ ਨੇ ਕਿਹਾ ਕਿ ਇਸ ਦੇ ਵਿਚੋਂ ਬਹੁਤ ਕੁਝ ਪੂਰੀ ਤਰ੍ਹਾਂ ਅਚਾਨਕ ਵਾਪਰਨ ਵਾਲਾ ਨਹੀਂ ਹੈ, ਪਰ ਇਹ ਬਹੁਤ ਸਾਰੇ ਲੋਕਾਂ ਦੀ ਉਮੀਦ ਦੇ ਨਾਲੋਂ ਕਿਤੇ ਪਹਿਲਾਂ ਵਾਪਰ ਰਿਹਾ ਹੈ। ਅਸੀਂ ਜੋ ਦੇਖ ਰਹੇ ਹਾਂ ਉਹ ਇਹ ਹੈ ਕਿ ਤਾਪਮਾਨ ਦੇ ਵਿਚ ਬਹੁਤ ਮਾਮੂਲੀ ਵਾਧੇ ਦੇ ਨਤੀਜੇ ਦੇ ਵਜੋਂ ਅੱਗਾਂ ਦੀ ਗਿਣਤੀ ਅਤੇ ਉਨ੍ਹਾਂ ਅੱਗਾਂ ਦੀ ਤੀਬਰਤਾ ਦੇ ਵਿਚ ਕਈ ਗੁਣਾ ਜ਼ਿਆਦਾ ਅਸਰ ਪੈ ਸਕਦਾ ਹੈ। ਦੱਖਣੀ ਓਨਟਾਰੀਓ ਦੇ ਕੁਝ ਹਿੱਸਿਆਂ ਨੂੰ ਸੰਤਰੀ ਰੰਗ ਦੇ ਵਿਚ ਬਦਲਣ ਵਾਲੇ ਧੂੰਏ ਵਾਲੇ ਆਸਮਾਨਾਂ ਦੇ ਪਿੱਛੇ ਇਕ ਜਲਵਾਯੂ ਪ੍ਰਣਾਲੀ ਹੈ ਜੋ ਜੰਗਲਾਤ ਪਹਿਲਾਂ ਅਨੁਮਾਨ ਨਾਲ ਲਾਏ ਜਾ ਸਕਣ ਕਿ ਜਿਹੜਾ ਆਪਣਾ ਅਨਪ੍ਰੀਡੀ ਡਿਕਟੇਬਲ ਤਰੀਕਿਆਂ ਦੇ ਨਾਲ ਕੰਮ ਕਰ ਰਹੀ ਹੈ। ਗਰਮ ਤਾਪਮਾਨ ਅਤੇ ਸੋਕੇ ਵਾਲੀਆਂ ਸਥਿਤੀਆਂ ਜੰਗਲਾਂ ਨੂੰ ਤੇਜ਼ੀ ਦੇ ਨਾਲ ਸੁਕਾ ਦਿੰਦੀਆਂ ਨੇ। ਮੌਸਮ ਦੀਆਂ ਹਾਲਾਤਾਂ ਨੇ ਜਿਹੜਾ ਪੈਟਰਨ ਜਿਹੜਾ ਉਹਦਾ ਮੌਸਮ ਦਾ ਹੈ ਧੂੰਏ ਨੂੰ ਸੈਂਕੜੇ ਜਾਂ ਹਜ਼ਾਰਾਂ ਕਿਲੋਮੀਟਰ ਦੂਰ ਸ਼ਹਿਰਾਂ ਦੇ ਵਿਚ ਲਿਜਾ ਸਕਦੀ ਹੈ। ਹਵਾ ਜਿਹੜੀ ਹੈ ਜੰਗਲਾਂ ਅੱਗਾਂ ਦਾ ਜਿਹੜਾ ਜੰਗਲੀ ਅੱਗਾਂ ਦਾ ਧੂੰਆਂ ਹਵਾ ਦੀਆਂ ਕੁਦਰਤੀ ਹਾਲਾਤਾਂ ਦੇ ਰਾਹੀਂ ਟੋਰਾਂਟੋ ਵਰਗੇ ਸ਼ਹਿਰਾਂ ਤੱਕ ਪਹੁੰਚ ਸਕਦਾ। ਇਸ ਵਾਰ ਵੀ ਜਿਹੜਾ ਇੱਕ ਅਸਧਾਰਨ ਤੌਰ ਦੇ ਉੱਤੇ ਮਜ਼ਬੂਤ ਮੌਸਮ ਦੀ ਜਿਹੜੀ ਅਲ ਨੀਨੋ ਹਾਲਤ ਪੈਟਰਨ ਜਿਹੜਾ ਹੈ ਉਹਨੇ ਧੂੰਏ ਨੂੰ ਦੱਖਣੀ ਸ਼ਹਿਰਾਂ ਵੱਲ ਧੱਕਣ ਦੇ ਵਿਚ ਸੰਭਾਵਤ ਮਦਦ ਕੀਤੀ ਹੈ। ਹੋ ਸਕਦਾ ਹੈ ਕਿ ਜੁਲਾਈ ਦੇ ਸ਼ੁਰੂ ਦੇ ਵਿਚ ਰਿਕਾਰਡ ਤੋੜ ਤਾਪਮਾਨ ਲਿਆਉਣ ਵਾਲੇ ਹੀਟ ਡੋਮ ਨੇ ਵੀ ਸ਼ਾਇਦ ਧੂੰਏ ਨੂੰ ਰੋਕ ਲਿਆ ਹੋਵੇ ਤੇ ਇਸ ਨੂੰ ਜ਼ਿਆਦਾ ਦੇਰ ਤੱਕ ਰੋਕੀ ਰੱਖਿਆ ਹੋਵੇ। ਮਿਸ਼ੀਗਨ ਯੂਨੀਵਰਸਿਟੀ ਦੇ ਵਿਚ ਡੀਨ ਅਤੇ ਜਲਵਾਯੂ ਵਿਗਿਆਨੀ ਜਿਹੜੇ ਨੇ ਜੋਨਾਥਨ ਓਵਰਪੈਕ ਨੇ ਕਿਹਾ ਕਿ ਵਿਸ਼ਵ ਵਿਆਪੀ ਜਲਵਾਯੂ ਤਬਦੀਲੀ ਗਲੋਬਲ ਕਲਾਈਮੇਟ ਚੇਂਜ ਜਿਹੜੀ ਹੈ ਅਤੇ ਧਰਤੀ ਦੇ ਗਰਮ ਹੋਣ ਦੇ ਕਾਰਨ ਅਤੀਤ ਦੇ ਮੁਕਾਬਲੇ ਬਨਸਪਤੀ ਬਹੁਤ ਜ਼ਿਆਦਾ ਸੁੱਕ ਰਹੀ ਹੈ। ਇਸ ਦੇ ਕਾਰਨ ਇਸ ਨੂੰ ਅੱਗ ਲੱਗਣ ਦਾ ਖਤਰਾ ਵੱਧ ਰਿਹਾ। ਕੈਨੇਡਾ ਗਲੋਬਲ ਔਸਤ ਦੇ ਨਾਲ ਕੀਤੇ ਤੇਜ਼ੀ ਦੇ ਨਾਲ ਗਰਮ ਹੋ ਰਿਹਾ, ਔਸਤ ਦੇ ਨਾਲੋਂ ਕਿਤੇ ਜ਼ਿਆਦਾ ਜਿਹੜਾ ਕੈਨੇਡਾ ਗਰਮ ਹੋ ਰਿਹਾ। ਦੇਸ਼ ਵਿਸ਼ਵ ਪੱਧਰ ਤੋਂ ਦੁੱਗਣੀ ਦਰ ਦੇ ਨਾਲ ਗਰਮ ਹੋ ਰਿਹਾ, ਜਦੋਂ ਕਿ ਕੈਨੇਡਾ ਜਾਂ ਕੈਨੇਡੀਅਨ ਆਰਕਟਿਕ ਵਿਸ਼ਵ ਪੱਧਰ ਦੀ ਦਰ ਤੋਂ ਲਗਭਗ 4 ਗੁਣਾ ਦਰ ਦੇ ਨਾਲ ਗਰਮ ਹੋ ਰਿਹਾ, ਜਿਸਦੇ ਨਾਲ ਉੱਤਰੀ ਖੇਤਰਾਂ ਦੇ ਵਿਚ ਪਿਘਲ ਰਹੇ ਜਿਹੜਾ ਹੈ ਪਰਮਾ ਫੋਰਸਟਸ ਕੋਈ ਵੀ ਅਜਿਹਾ ਜ਼ਮੀਨ ਜੋ 0 ਡਿਗਰੀ ਸੈਂਟੀਗ੍ਰੇਡ ਤੋਂ ਹੇਠਾਂ ਦੇ ਤਾਪਮਾਨ ਦੇ ਵਿਚ ਘੱਟੋ ਘੱਟ 2 ਸਾਲਾਂ ਲਈ ਜੰਮੀ ਰਹਿੰਦੀ ਹੈ ਉਹ ਜਿਹੜੇ ਪਿਘਲ ਰਹੇ ਨੇ, ਚਿੰਤਾਵਾਂ ਵੱਧ ਰਹੀਆਂ ਨੇ। ਇਹ ਕਾਰਬਨ ਦੇ ਨਾਲ ਭਰਪੂਰ ਮਿੱਟੀ ਨੂੰ ਨੰਗੀ ਕਰ ਸਕਦਾ ਹੈ ਜੋ ਵਾਯੂ ਮੰਡਲ ਦੇ ਵਿਚ ਧਰਤੀ ਦੇ ਗਰਮ ਹੋਣ ਦੇ ਵਿਚ ਤੇਜ਼ੀ ਲਿਆਉਣ ਵਾਲੀਆਂ ਗ੍ਰੀਨ ਹਾਊਸ ਗੈਸਾਂ ਕਾਰਬਨ ਡਾਈਆਕਸਾਈਡ ਤੇ ਮਥੇਨ ਛੱਡ ਸਕਦੀ ਹੈ। ਓਵਰਪੈਕ ਨੇ ਕਿਹਾ ਕਿ ਇਹ ਪਹਿਲਾਂ ਹੀ ਸ਼ੁਰੂ ਹੋ ਚੁੱਕਿਆ, ਕੋਈ ਨਵਾਂ ਨਹੀਂ, ਤੇ ਇਹ ਹੋਰ ਵੀ ਬਦਤਰ ਹੋ ਸਕਦਾ ਤੇ ਪਰਮਾ ਫਰੋਸਟ ਜਿਹੜਾ ਹੈ ਤੇ ਆਰਕਟਿਕ ਮਹਾਂਸਾਗਰ ਦੇ ਘੱਟ ਡੂੰਘੇ ਸਮੁੰਦਰਾਂ ਦੇ ਵਿਚ ਵੱਡੀ ਮਾਤਰਾ ਦੇ ਵਿਚ ਕਾਰਬਨ ਜਮ੍ਹਾਂ ਹੈ। ਆਰਕਟਿਕ ਜਿਹੜਾ ਪਰਮਾ ਫਰੋਸਟ ਦੇ ਵਧੇਰੇ ਵਿਆਪਕ ਤੌਰ ਦੇ ਉੱਤੇ ਪਿਘਲਣ ਤੋਂ ਪਹਿਲਾਂ ਕਿੰਨੀ ਗਰਮੀ ਦੀ ਲੋੜ ਹੈ ਇਸ ਦੇ ਬਾਰੇ ਅਜੇ ਵੀ ਵਿਗਿਆਨਕ ਅਨਿਸ਼ਚਿਤਤਾ ਜਿਹੜੀ ਬਣੀ ਹੋਈ ਹੈ, ਪਰ ਖੋਜ ਦਰਸਾਉਂਦੀ ਹੈ ਕਿ ਇਹ ਅਮਲ ਪਹਿਲਾਂ ਹੀ ਸ਼ੁਰੂ ਹੋ ਚੁੱਕਿਆ ਹੈ। ਇਸ ਦੇ ਵਿਚ ਸਰਕਾਰਾਂ ਕੀ ਕਰ ਸਕਦੀਆਂ ਨੇ? ਮਾਰ ਇਸ ਗੱਲ ਦੇ ਨਾਲ ਸਹਿਮਤ ਨੇ ਕਿ ਅੱਗ ਬੁਝਾਉਣ ਦੇ ਹੋਰ ਵਸੀਲੇ ਜ਼ਰੂਰ ਨੇ। ਗਵੈਲਫ ਯੂਨੀਵਰਸਿਟੀ ਦੇ ਐਸੋਸੀਏਟ ਪ੍ਰੋਫੈਸਰ ਤੇ ਜਲਵਾਯੂ ਵਿਗਿਆਨੀ ਜੀਵ ਗੇਡਾਲੋਫ ਨੇ ਦੱਸਿਆ ਕਿ ਇਸ ਸਮੇਂ ਨੋਵਾ ਸਕੋਸ਼ੀਆ ਦੇ ਵਿਚ ਅੱਗ ਲੱਗੀ ਹੋਈ ਹੈ, ਬ੍ਰਿਟਿਸ਼ ਕੋਲੰਬੀਆ ਦੇ ਤੱਟਵਰਤੀ ਇਲਾਕਿਆਂ ਦੇ ਵਿਚ ਅੱਗ ਲੱਗੀ ਹੋਈ ਹੈ ਤੇ ਦੂਰ ਉੱਤਰ ਦੇ ਵਿਚ ਵੀ ਅੱਗ ਲੱਗੀ ਹੋਈ ਹੈ।
ਇਸ ਦੇ ਲਈ ਅਸੀਂ ਵਸੀਲਿਆਂ ਨੂੰ ਇੱਧਰ ਉੱਧਰ ਨਹੀਂ ਲਿਜਾ ਸਕਦੇ ਹਾਂ। ਅਸੀਂ ਪਹਿਲਾਂ ਹਵਾਈ ਜਹਾਜ਼ਾਂ, ਹੈਲੀਕਾਪਟਰਾਂ ਤੇ ਲੋਕਾਂ ਨੂੰ ਜੰਗਲੀ ਅੱਗਾਂ ਦੇ ਮੌਸਮ ਦੇ ਬਦਲਣ ਦੇ ਨਾਲ ਦੇਸ਼ ਭਰ ਦੇ ਵਿੱਚ ਇੱਕ ਥਾਂ ਤੋਂ ਦੂਜੀ ਥਾਂ ਦੇ ਉੱਤੇ ਤਬਦੀਲ ਕਰ ਲੈਂਦੇ ਸੀ। ਇਸ ਸਥਿਤੀ ਨੇ ਕੈਨੇਡਾ ਦੇ ਵਿੱਚ ਲੰਬੇ ਅਤੇ ਵਧੇਰੇ ਵਿਆਪਕ ਅੱਗ ਦੇ ਮੌਸਮਾਂ ਦੇ ਨਾਲ ਨਜਿੱਠਣ ਦੇ ਲਈ ਇੱਕ ਵਧੇਰੇ ਸਥਾਈ ਨੈਸ਼ਨਲ ਫਾਇਰ ਫਾਈਟਿੰਗ ਫੋਰਸ ਦੀ ਮੰਗ ਨੂੰ ਜਨਮ ਦੇ ਦਿੱਤਾ ਹੈ। ਮਾਰਾਂ ਦਾ ਕਹਿਣਾ ਕਿ ਜਦੋਂ ਕਿ ਅੱਗ ਬੁਝਾਉਣ ਦੇ ਵਸੀਲੇ ਸਥਾਨਕ ਭਾਈਚਾਰਿਆਂ ਦੀ ਰੱਖਿਆ ਦੇ ਲਈ ਮਹੱਤਵਪੂਰਨ ਨੇ, ਜਿਨ੍ਹਾਂ ਦੇ ਵਿੱਚੋਂ ਕੁਝ ਇਸ ਸਾਲ ਓਨਟਾਰੀਓ ਦੀਆਂ ਅੱਗਾਂ ਦੇ ਵਿੱਚ ਪੂਰੀ ਤਰ੍ਹਾਂ ਤਬਾਹ ਹੋ ਗਏ ਨੇ। ਵੱਡੇ ਸ਼ਹਿਰਾਂ ਦੇ ਵੱਲ ਧੂੰਆਂ ਭੇਜਣ ਦੇ ਲਈ ਹਰ ਅੱਗ ਨੂੰ ਬੁਝਾਉਣਾ ਸੰਭਵ ਨਹੀਂ ਹੈ। ਅਮਰੀਕਾ ਦੇ ਪ੍ਰਸਿੱਧ ਕਲਾਈਮੇਟ ਸਾਇੰਟਿਸਟ ਜਲਵਾਯੂ ਵਿਗਿਆਨੀ ਨੇ ਆਨਲਾਈਨ ਪਾਈ ਇੱਕ ਵਿਸਤ੍ਰਿਤ ਪੋਸਟ ਦੇ ਵਿੱਚ ਲਿਖਿਆ ਕਿ ਕੈਨੇਡਾ ਦੇ ਬੋਰੀਅਲ ਜੰਗਲਾਂ ਦੇ ਵਿੱਚ ਅੱਗ ਅਕਸਰ ਤਿੱਬਰ ਕਰਾਊਨ ਫਾਇਰ, ਦਰਖਤਾਂ ਦੇ ਉੱਪਰਲੇ ਸਿਰਿਆਂ ਦੇ ਉੱਤੇ ਲੱਗਣ ਵਾਲੀ ਅੱਗ ਜਿਹੜੀ ਹੈ ਵਜੋਂ ਬਲਦੀ ਹੈ, ਜਿੱਥੇ ਮਨੁੱਖੀ ਪ੍ਰਬੰਧ ਤੋਂ ਦੂਰ ਦੁਰਾਡੇ ਇਲਾਕਿਆਂ ਦੇ ਵਿੱਚ ਲਾਟਾਂ ਰੁੱਖਾਂ ਦੀਆਂ ਚੋਟੀਆਂ ਤੱਕ ਜਿਹੜੀਆਂ ਪਹੁੰਚ ਜਾਂਦੀਆਂ ਨੇ। ਬਹੁਤ ਸਾਰੀਆਂ ਅੱਗਾਂ ਨੂੰ ਬੁਝਾਉਣਾ ਮੁਮਕਿਨ ਨਹੀਂ ਹੁੰਦਾ ਕਿਉਂਕਿ ਉਹ ਬਹੁਤ ਦੂਰ ਅਤੇ ਤਿੱਬਰ ਹੁੰਦੀਆਂ ਨੇ। ਹੌਸ ਫਾਦਰ ਨੇ ਜਿਹੜਾ ਸੀਗਾ ਅੱਗੇ ਲਿਖਿਆ ਕਿ ਇਹ ਇੱਕ ਅਜਿਹੇ ਲੈਂਡਸਕੇਪ ਹੈ ਜੋ ਉਡੀਕ ਕਰਦਾ ਹੈ ਕਿ ਫਿਰ ਅੱਤ ਦੇ ਮੌਸਮ ਅਧੀਨ ਜਿਹੜਾ ਭਿਆਨਕ ਰੂਪ ਦੇ ਵਿੱਚ ਸੜਦਾ ਹੈ। ਅਜਿਹਾ ਹੋਣ ਦੇ ਬਾਵਜੂਦ ਮਿਸ਼ੀਗਨ ਦੇ ਰਿਪਬਲਿਕਨ ਕਾਨੂੰਨ ਘਾੜਿਆਂ ਦੇ ਇੱਕ ਗਰੁੱਪ ਨੇ ਕੈਨੇਡਾ ਤੋਂ ਧੂੰਏ ਦੇ ਨਾਲ ਨਜਿੱਠਣ ਦੇ ਲਈ ਹੋਰ ਕਦਮ ਚੁੱਕਣ ਦੀ ਮੰਗ ਕੀਤੀ ਹੈ। ਇੱਕ ਕਦਮ ਜੋ ਉਹਨਾਂ ਦੇ ਵਿੱਚੋਂ ਕੁਝ ਨੇ ਪਿਛਲੇ ਸਾਲ ਵੀ ਚੁੱਕਿਆ ਸੀ, ਓਹਾਓ ਦੇ ਜਿਹੜਾ ਇੱਕ ਰਿਪਬਲਿਕਨ ਅਮਰੀਕੀ ਸੈਨੇਟਰ ਨੇ ਕਿਹਾ ਕਿ ਉਹ ਧੂੰਏ ਦੇ ਨਾਲ ਨਿਪਟਣ ਦੇ ਵਿੱਚ ਅਸਫਲ ਰਹਿਣ ਦੇ ਲਈ ਜ਼ਿੰਮੇਵਾਰ ਮੰਨੇ ਜਾਣ ਵਾਲੇ ਕੈਨੇਡੀਅਨ ਅਧਿਕਾਰੀਆਂ ਦੇ ਉੱਤੇ ਪਾਬੰਦੀ ਲਗਾਉਣ ਦੇ ਲਈ ਇੱਕ ਬਿੱਲ ਪੇਸ਼ ਕਰਨ ਦੀ ਯੋਜਨਾ ਬਣਾ ਰਿਹਾ। ਉਹਨਾਂ ਦੇ ਵਿੱਚੋਂ ਕਿਸੇ ਵੀ ਕਾਨੂੰਨ ਘਾੜੇ ਦੇ ਨੇ ਜਿਹੜਾ ਸੀ ਜਲਵਾਯੂ ਦੇ ਵਿੱਚ ਤਬਦੀਲੀ, ਕਲਾਈਮੇਟ ਚੇਂਜ ਜਾਂ ਫੋਸਿਲ ਫਿਊਲ, ਤੇਲ, ਗੈਸ, ਕੋਲਾ ਆਦਿ ਦੀ ਵਰਤੋਂ ਦਾ ਜ਼ਿਕਰ ਨਹੀਂ ਕੀਤਾ। 2023 ਦੇ ਇੱਕ ਇਤਿਹਾਸਕ ਅਧਿਐਨ ਨੇ ਪੱਛਮੀ ਅਮਰੀਕਾ ਤੇ ਦੱਖਣੀ ਪੱਛਮੀ ਕੈਨੇਡਾ ਦੇ ਜੰਗਲਾਂ ਚ ਵੱਧ ਰਹੀਆਂ ਜੰਗਲੀ ਅੱਗਾਂ ਨੂੰ ਦੁਨੀਆਂ ਦੀਆਂ ਫੋਸਿਲ ਫਿਊਲ ਦੀ ਸਭ ਤੋਂ ਵੱਡੀਆਂ 88 ਕੰਪਨੀਆਂ ਦੇ ਸਮੂਹ ਦੇ ਨਾਲ ਸਿੱਧਾ ਜੋੜ ਦਿੱਤਾ, ਜਿਨ੍ਹਾਂ ਦੇ ਵਿੱਚ ਅਮਰੀਕਾ ਦੀਆਂ ਕਈ ਵੱਡੀਆਂ ਤੇਲ ਕੰਪਨੀਆਂ ਵੀ ਸ਼ਾਮਲ ਨੇ। ਅਸਲ ਦੇ ਵਿੱਚ ਇਹ ਹੈ ਜੀ ਨੁਕਤਾ ਪਿੱਛੇ, ਅੱਗਾਂ ਲੱਗਦੀਆਂ ਨੇ ਤੇ ਲਗਾਈਆਂ ਜਾਂਦੀਆਂ ਨੇ ਉਹਨਾਂ ਦੇ ਉੱਤੋਂ ਜੋ ਲੱਕੜ ਜਾਂ ਉਹ ਧਰਤੀ ਜਿਹੜੀ ਸੜਦੀ ਹੈ ਬਲਦੀ ਹੈ, ਫਿਰ ਉਹਦੇ ਉੱਤੋਂ ਫਾਇਦਾ ਲਿਆ ਜਾ ਸਕੇ, ਜਿਹਦੇ ਵਿੱਚ ਬਹੁਤ ਸਾਰਾ ਜੰਗਲ ਤਬਾਹ ਕਰਕੇ ਅੱਗ ਦੀ ਭੇਂਟ ਚੜਾ ਕੇ ਬਾਅਦ ਦੇ ਵਿੱਚ ਉਹਦੇ ਉੱਤੇ ਕਬਜ਼ਾ ਵੀ ਕੀਤਾ ਜਾਂਦਾ ਹੈ, ਫਿਰ ਕੰਸਟਰਕਸ਼ਨ ਵੀ ਹੁੰਦੀ ਹੈ, ਉਸਾਰੀਆਂ ਵੀ ਹੁੰਦੀਆਂ ਨੇ, ਸਾਰਾ ਕੁਝ ਹੀ ਚੱਲਦਾ ਜੀ, ਇਹਦੇ ਪਿੱਛੇ ਬਹੁਤ ਕੁਝ ਹੈ। ਓਵਰਪੈਕ ਦਾ ਕਹਿਣਾ ਹੈ ਕਿ ਅਸੀਂ ਕਈ ਛੋਟੀਆਂ ਸਮੱਸਿਆ ਦੇ ਮੇਲ ਕਾਰਨ ਪੈਦਾ ਹੋਈ ਇੱਕ ਵੱਡੀ ਸਮੱਸਿਆ ਦਾ ਸਾਹਮਣਾ ਕਰ ਰਹੇ ਹਾਂ ਤੇ ਇਸ ਨੂੰ ਹੱਲ ਕਰਨ ਦਾ ਸਭ ਤੋਂ ਵਧੀਆ ਤਰੀਕਾ ਇਹ ਹੈ ਕਿ ਫੋਸਿਲ ਫਿਊਲ, ਤੇਲ, ਗੈਸ, ਕੋਲੇ ਦੀ ਵਰਤੋਂ ਨੂੰ ਬੰਦ ਕੀਤਾ ਜਿਹੜਾ ਜਾਵੇ। ਲੋ ਦੋਸਤੋ, ਇਹ ਸੀ ਜੀ ਅੱਜ ਦੀ ਸਾਰੀ ਹੀ ਵਾਰਤਾਲਾਪ ਇੱਕ ਚੰਪੈਂਜੀ ਗੁਰੀਲੇ ਤੋਂ ਲੈ ਕੇ ਮਨੁੱਖੀ ਹਾਲਾਤਾਂ ਦੇ ਤੇ ਬਿਜ਼ਨਸਮੈਨਾਂ ਦੇ ਤੇ ਕਾਰਪੋਰੇਟ ਢਾਂਚਿਆਂ ਦੀ ਜਿਹੜੀ ਹੈ ਹਕੂਮਤ ਹਰ ਪਾਸੇ ਜਿਹੜੀ ਹੈ ਚੱਲ ਰਹੀ ਹੈ, ਕੁਝ ਨਾ ਕੁਝ ਫਾਇਦਾ ਲੈਣ ਦੇ ਲਈ ਕੁਝ ਨਾ ਕੁਝ ਗਵਾ ਰਹੇ ਨੇ, ਪਰ ਇਹ ਨਹੀਂ ਪਤਾ ਕਿ ਮਨੁੱਖ ਦੀ ਨਸਲ ਅੱਗੇ ਜਾ ਕੇ ਬਚੇਗੀ ਨਹੀਂ ਬਚੇਗੀ, ਪਰ ਧਰਤੀ ਨੂੰ ਹੜੱਪਣ ਦੇ ਬਹਾਨਿਆਂ ਦੇ ਤਹਿਤ ਸਾਰਾ ਕੁਝ ਥੱਲੇ ਹੋ ਰਿਹਾ ਹੈ। ਲੋ ਜੀ ਦੋਸਤੋ, ਚੰਗਾ ਲੱਗਿਆ ਹੋਵੇ ਤਾਂ ਜ਼ਰੂਰ ਦੋਸਤਾਂ ਮਿੱਤਰਾਂ ਤੱਕ ਸਾਂਝਾ ਕਰ ਦਿਓ, ਮੈਨੂੰ ਦਿਓ ਆਗਿਆ ਸਾਰਿਆਂ ਨੂੰ ਭੁਪਿੰਦਰ ਪਾਰਾ ਚੱਲੋ ਪਿਆਰ ਭਾਈ ਤੇ ਨਿੱਘੀ ਇਸ ਦੇ ਨਾਲ ਹੀ ਹੈ, ਸਤਿ ਸ੍ਰੀ ਅਕਾਲ ਜੀ। ਤੇ ਜੀਰਾ ਸਾਹਿਬ ਆਖਰ ਦੇ ਵਿੱਚ ਕਹਿੰਦੇ ਨੇ, ਲਿਖਦੇ ਨੇ, ਭਾਜੀ ਸਮਾਜ ਸਮਝਾ ਦਿਓ, ਹੁਣ ਮੈਂ ਜਾਗਦਾ ਹੀ ਹਾਂ ਕਹਿੰਦੇ ਸੀ। ਸ਼ਾਇਦ ਕੁਝ ਕਹਿਣਾ ਚਾਹੁੰਦੇ ਨੇ ਜੀਰਾ ਸਾਹਿਬ, ਪਤਾ ਨਹੀਂ ਮੈਨੂੰ ਕੀ ਕਹਿਣਾ ਚਾਹੁੰਦੇ ਨੇ। ਚਲੋ ਜੇ ਕਾਲ ਕਰਨੀ ਚਾਹੁੰਗੇ ਤਾਂ ਜ਼ਰੂਰ ਕੱਲ ਨੂੰ ਵੀ ਗੱਲਬਾਤ ਕਰ ਲਾਂਗੇ ਜੇ ਇਸ ਮੁੱਦੇ ਦੇ ਉੱਤੇ ਗੱਲਬਾਤ ਕਰਨੀ ਚਾਹੁੰਗੇ। ਲਓ ਦੋਸਤੋ, ਸਮਾਂ ਬਹੁਤ ਤੇਜ਼ੀ ਦੇ ਨਾਲ ਵੱਧ ਗਿਆ ਤੇ 2.5 ਘੰਟੇ ਲੱਗ ਗਏ ਅੱਜ ਫਿਰ, ਤੇ ਮੈਨੂੰ ਦਿਓ ਆ ਗਿਆ ਸਾਰਿਆਂ ਨੂੰ ਭੁਪਿੰਦਰ ਪਾਰਾ ਚੱਲੋ ਪਿਆਰ ਭਾਈ ਤੇ ਨਿੱਘੀ ਇਸ ਦੇ ਨਾਲ ਹੀ ਹੈ ਦੋਸਤੋ, ਸਤਿ ਸ੍ਰੀ ਅਕਾਲ ਤੇ ਕੱਲ ਨੂੰ ਮਿਲਣ ਦੇ ਵਾਅਦੇ ਦੇ ਨਾਲ ਹੋਵੇਗੀ ਮੁਲਾਕਾਤ। ਫਰਾਈਡੇ ਵਾਲਾ ਦਿਨ ਹੈ ਜਿਸ ਦੇ ਵਿੱਚ ਆਪਾਂ ਨਾਵਲ ਦੀ ਗੱਲ ਕਰਦੇ ਹਾਂ, ਪੰਜਾਬ ਦੀ ਗੱਲ ਕਰਾਂਗੇ ਤੇ ਹੋਰ ਸਾਰੀਆਂ ਗੱਲਾਂ ਬਾਤਾਂ ਦੇਸ਼ ਦੇ ਦੀਆਂ ਖਬਰਾਂ ਦੀ ਸਾਂਝ ਪਾਵਾਂਗੇ। ਕਿਸੇ ਦੋਸਤ ਦਾ ਸੁਨੇਹਾ ਰਹਿ ਗਿਆ ਹੋਵੇ ਮਾਫ਼ੀ ਚਾਹਾਂਗਾ, ਕੱਲ ਨੂੰ ਮਿਲਣ ਦੇ ਵਾਅਦੇ ਨਾਲ ਮੁਲਾਕਾਤ ਹੋਵੇਗੀ ਸਾਰਿਆਂ ਨੂੰ। ਭੁਪਿੰਦਰ ਭਾਰਾ ਚੱਲੋ ਪਿਆਰ ਭਾਈ ਤੇ ਨਿੱਘੀ ਇਸ ਦੇ ਨਾਲ ਹੀ ਹੈ ਦੋਸਤੋ, ਸਤਿ ਸ੍ਰੀ ਅਕਾਲ ਜੀ।

0: ద్వాపర రేడియో.
1: ਜੀ ਦੋਸਤੋ, ਸਾਰੇ ਦੋਸਤਾਂ ਦਾ ਦੁਆਬਾ ਰੇਡੀਓ ਦੇ ਮੰਚ ਉੱਤੇ ਨਿੱਘਾ ਸਵਾਗਤ ਹੈ। ਲੈ ਕੇ ਹਾਜ਼ਰ ਹਾਂ ਫਿਰ ਤੋਂ ਇੱਕ ਵਾਰ ਨਵਾਂ ਨਵੇਲਾ ਪ੍ਰੋਗਰਾਮ ਜ਼ਿੰਦਗੀ ਨਾਮਾ ਹਾਲੇ ਦੁਨੀਆ। ਆਪ ਸਭ ਨੂੰ ਆਦਾਬ, ਸਲਾਮ, ਨਮਸਤੇ ਤੇ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ। ਦੋਸਤੋ, ਉਮੀਦ ਕਰਦੇ ਹਾਂ ਸਭ ਠੀਕ ਠਾਕ ਸਹੀ ਸਲਾਮਤ ਹੋਣਗੇ ਤੇ ਵਾਰਤਾਲਾਪ ਦੇ ਲਈ ਤੁਹਾਡਾ ਇੰਤਜ਼ਾਰ ਦੀਆਂ ਘੜੀਆਂ ਖਤਮ ਹੁੰਦੀਆਂ ਨੇ ਤੇ ਤੁਹਾਡੀ ਉਡੀਕ ਰਹੇਗੀ ਫੋਨ ਕਾਲਾਂ ਦੀ ਵੀ। ਅੱਜ ਖਾਸ ਵਿਸ਼ੇ ਦੇ ਉੱਤੇ ਗੱਲਬਾਤ ਕਰਾਂਗੇ, ਗੁਰੂ ਚੇਲਾ ਪਰੰਪਰਾ ਦੇ ਉੱਤੇ, ਵਿਰਸਾ ਜਾਂ ਫਿਰ ਜੀਵਨ ਦੀ ਲੋੜ, ਕਿ ਅਜੇ ਵੀ ਅਸੀਂ ਮਹਿਸੂਸ ਕਰਦੇ ਹਾਂ ਇਹਨਾਂ ਚੀਜ਼ਾਂ ਨੂੰ, ਜਾਂ ਫਿਰ ਤਕਨੀਕਾਂ ਬਦਲ ਗਈਆਂ, ਸਾਰਾ ਕੁਝ ਰੀਤਾਂ ਬਦਲ ਗਈਆਂ ਨੇ, ਤੇ ਕੀ ਇਹਨਾਂ ਚੀਜ਼ਾਂ ਦੀ ਜ਼ਰੂਰਤ, ਅਹਿਮੀਅਤ ਅਸੀਂ ਸਾਡੇ ਜ਼ਿੰਦਗੀ ਦੇ ਵਿੱਚ ਕਿਵੇਂ ਆਪਾਂ ਮਹਿਸੂਸ ਕਰਦੇ ਹਾਂ, ਉਹਦੇ ਉੱਤੇ ਵਾਰਤਾਲਾਪ ਕਰਨ ਦੀ ਕੋਸ਼ਿਸ਼ ਕਰਾਂਗੇ। ਤੇ ਨਾਲ ਦੀ ਨਾਲ ਸਭ ਤੋਂ ਪਹਿਲਾਂ ਦੁਨੀਆਦਾਰੀ ਦੀ ਗੱਲ ਵੱਲ ਨੂੰ ਚੱਲਦੇ ਹਾਂ ਤੇ ਅੱਜ ਦੇ ਵਿਚਾਰ ਦੀ ਬਾਤ ਪਾਉਂਦੇ ਹਾਂ ਤੇ ਕੁਝ ਹੀ ਪਲਾਂ ਤੱਕ ਆਪਣੇ ਨਾਲ ਸਮਰਜੀਤ ਸਿੰਘ ਸ਼ੰਮੀ ਜੀ ਜੁੜਨਗੇ ਤੇ ਉਹਨਾਂ ਦੇ ਨਾਲ ਗੱਲਾਂ ਬਾਤਾਂ ਦਾ ਸਿਲਸਿਲਾ ਸ਼ੁਰੂ ਕਰਾਂਗੇ। ਉਮੀਦ ਕਰਦੇ ਹਾਂ ਤੁਹਾਡੇ ਤੱਕ ਆਵਾਜ਼ ਤੇ ਅੰਦਾਜ਼ ਵਧੀਆ ਤਰੀਕੇ ਦੇ ਨਾਲ ਪਹੁੰਚ ਰਿਹਾ ਹੋਵੇਗਾ। ਤੇ ਸਿਕੰਦਰ ਸਿੰਘ ਔਜਲਾ ਸਾਹਿਬ ਜੁੜੇ ਹੋਏ ਨੇ, ਸਤਿ ਸ਼੍ਰੀ ਅਕਾਲ ਭੇਜਦੇ ਨੇ ਸਾਰੇ ਪਿਆਰਿਆਂ ਨੂੰ। ਗੁਰੀਮਾਨ ਜੀ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਭੇਜਦੇ ਨੇ। ਜਲੌਰ ਬਾਈ ਸੀ, ਜਲੌਰ ਸਿੰਘ ਜੀ ਲਿਖਦੇ ਨੇ ਸਤਿ ਸ਼੍ਰੀ ਅਕਾਲ ਜੀ, ਤੇ ਬੋਲੋ ਜਨਾਬ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਹੈ ਜੀ। ਤੇ ਦੋਸਤੋ, ਹੁਣ ਤੋਂ ਲੈ ਕੇ ਤਕਰੀਬਨ 2.25 ਘੰਟੇ ਤੱਕ ਤੁਹਾਡਾ ਮੇਰਾ ਰਾਬਤਾ ਇਸੇ ਤਰ੍ਹਾਂ ਬਰਕਰਾਰ ਰਹੇਗਾ। ਲਾਈਨਾਂ ਤੁਹਾਡੇ ਲਈ ਖੁੱਲੀਆਂ ਰਹਿਣਗੀਆਂ, +358 44 976 19 ਵਾਟ ਸਟੂਡੀਓ ਦਾ ਨੰਬਰ ਹੈ। ਸਮਾਂ ਤੇ ਸਥਿਤੀ ਫਿਲਰ ਦੀਆਂ ਘੜੀਆਂ ਦੇ ਉੱਤੇ ਇਸ ਵਕਤ ਸ਼ਾਮ ਦੇ 7:07 ਦਾ ਸਮਾਂ ਹੋ ਚੁੱਕਿਆ। ਭਾਰਤ ਦੇ ਵਿੱਚ ਰਾਤ ਦੇ 9:37, ਨਿਊਯਾਰਕ ਤੇ ਟੋਰਾਂਟੋ ਦੀਆਂ ਘੜੀਆਂ ਦੇ ਮੁਤਾਬਕ ਦੁਪਹਿਰ ਦੇ 12:07 ਤੇ ਕੈਲੀਫੋਰਨੀਆ ਤੇ ਵੈਂਕੂਵਰ ਦੇ ਵਿੱਚ ਇਸ ਵਕਤ ਸਵੇਰ ਦੇ 9:07 ਦਾ ਸਮਾਂ ਹੋਇਆ ਤੇ ਯੂਕੇ ਦੇ ਵਿੱਚ ਸ਼ਾਮ ਦੇ 5:07 ਹੋਏ ਨੇ। ਇਸੇ ਤਰ੍ਹਾਂ ਯੂਰਪ ਦੀਆਂ ਘੜੀਆਂ ਦੇ ਉੱਤੇ ਤਕਰੀਬਨ ਸਮਾਂ 6:07 ਦਾ ਹੈ ਤੇ ਬਾਕੀ ਆਪੋ ਆਪਣੇ ਮੁਲਕਾਂ ਦੇ ਮੁਤਾਬਕ ਘੜੀਆਂ ਦਾ ਮੇਲ ਕਰ ਲਿਆ ਕਰੋ, ਮਿਲਾ ਲਿਆ ਕਰੋ। ਤੇ ਭਾਰਤੀ ਸਮਾਂ 9:30 ਤੇ ਫਿਨਲੈਂਡ ਦਾ ਸਮਾਂ ਸ਼ਾਮ ਦੇ 7:00 ਤੇ ਗੱਲਾਂ ਬਾਤਾਂ ਦੀ ਸ਼ੁਰੂਆਤ ਕਰਦੇ ਹਾਂ। ਸਭ ਤੋਂ ਪਹਿਲਾਂ ਅੱਜ ਦੇ ਵਿਚਾਰ ਦੀ ਬਾਤ ਪਾਉਂਦੇ ਹਾਂ। ਚੰਗਾ ਲੱਗੇ ਪ੍ਰੋਗਰਾਮ ਦੋਸਤਾਂ ਮਿੱਤਰਾਂ ਤੱਕ ਜ਼ਰੂਰ ਸਾਂਝਾ ਕਰ ਦਿਓ। ਤੇ 29 ਜੁਲਾਈ 2026 ਦਾ ਦਿਹਾੜਾ ਤੇ ਬੁੱਧਵਾਰ ਵਾਲਾ ਦਿਨ ਹੈ। ਕਹਿੰਦੇ ਕਿ ਜਦੋਂ ਮੈਂ ਮਰ ਰਿਹਾ ਹੋਵਾਂ ਤਾਂ ਅਰਦਾਸ ਕਰਨ ਦੀ ਥਾਂ ਦੇ ਉੱਤੇ ਕਿਸੇ ਡਾਕਟਰ ਨੂੰ ਬੁਲਾ ਲੈਣਾ, ਸ਼ਾਇਦ ਮੈਂ ਕੁਝ ਹੋਰ ਸਮਾਂ ਤੁਹਾਡੇ ਨਾਲ ਵਿਚਰ ਸਕਾਂਗਾ। ਇਸੇ ਤਰ੍ਹਾਂ ਹੀ ਅੱਜ ਦੇ ਦਿਹਾੜੇ ਦੇ ਉੱਤੇ 29/7/1748 ਦਾ ਜਦੋਂ ਜ਼ਿਕਰ ਕਰਦੇ ਹਾਂ, ਉਸ ਸਮੇਂ ਦੇ ਵਿੱਚ ਭਾਰਤ ਦੇ ਵਿੱਚ ਇੰਡੀਆ ਕੰਪਨੀ ਦੀ ਮਦਦ ਦੇ ਲਈ ਅੰਗਰੇਜ਼ ਫੌਜ ਦੀ ਪਹਿਲੀ ਟੁਕੜੀ ਭਾਰਤ ਦੇ ਵਿੱਚ ਪਹੁੰਚੀ ਸੀ। 1909 ਦੇ ਵਿੱਚ ਪ੍ਰਸਿੱਧ ਕਹਾਣੀਕਾਰ ਸੁਜਾਨ ਸਿੰਘ ਹੁਣਾਂ ਦਾ ਜਨਮ ਹੁੰਦਾ ਹੈ ਤੇ 1914 ਦੇ ਵਿੱਚ ਆਸਟ੍ਰੇਲੀਆ ਨੇ ਸਰਬੀਆ ਦੇ ਉੱਤੇ ਹਮਲਾ ਕੀਤਾ, ਯੂਰਪੀ ਕੰਟਰੀਆਂ ਦੇ ਉੱਤੇ, ਤੇ ਵਿਸ਼ਵ ਜੰਗ ਦਾ ਕਾਰਨ ਬਣਿਆ। ਅਸਲ ਦੇ ਵਿੱਚ ਇੱਕ ਦਿਨ ਪਹਿਲਾਂ ਹੀ ਜੰਗ ਜਿਹੜੀ ਸ਼ੁਰੂ ਹੋ ਗਈ ਸੀ ਤੇ 1909 ਦੇ ਵਿੱਚ ਪ੍ਰਸਿੱਧ ਕਹਾਣੀਕਾਰ ਸੁਜਾਨ ਸਿੰਘ ਦਾ ਜਨਮ ਹੁੰਦਾ ਹੈ। 1939 ਦੇ ਵਿੱਚ BBC ਰੇਡੀਓ ਤੋਂ ਪ੍ਰਸਾਰਣ ਸ਼ੁਰੂ ਹੋਇਆ ਤੇ 1982 ਦੇ ਵਿੱਚ ਕਾਮਰੇਡ ਸੋਹਣ ਸਿੰਘ ਜੋਸ਼ ਦਾ ਦੇਹਾਂਤ ਹੁੰਦਾ ਹੈ ਤੇ ਉਹਨਾਂ ਨੂੰ ਯਾਦ ਕਰਦੇ ਹਾਂ ਸੰਖੇਪ ਦੇ ਵਿੱਚ। ਤੇ ਕਾਮਰੇਡ ਸੋਹਣ ਸਿੰਘ ਕੌਣ ਸਨ? ਜੋਸ਼, ਇਹਨਾਂ ਦਾ ਜਨਮ ਜਿਹੜਾ ਸੀ ਚੇਤਨਪੁਰਾ ਅੰਮ੍ਰਿਤਸਰ ਵਿਖੇ ਹੁੰਦਾ ਹੈ ਤੇ 12 ਨਵੰਬਰ 1898 ਨੂੰ ਲਾਲ ਸਿੰਘ ਉਹਨਾਂ ਦੇ ਘਰੇ, ਲਾਲ ਸਿੰਘ ਦੇ ਘਰ ਮਾਤਾ ਦਿਆਲ ਕੌਰ ਦੀ ਕੁੱਖੋਂ। ਲਾਲ ਸਿੰਘ ਦੇ 3 ਲੜਕੇ ਸਨ ਜਿਨ੍ਹਾਂ ਦੇ ਵਿੱਚੋਂ ਸੋਹਣ ਸਿੰਘ ਵੱਡਾ ਸੀ ਤੇ 1912 ਦੇ ਵਿੱਚ ਪ੍ਰਾਇਮਰੀ ਕਰਨ ਉਪਰੰਤ 8ਵੀਂ ਮਜਿੱਠਾ ਸਕੂਲ ਤੋਂ ਜੀ ਕੀਤੀ ਗਈ ਤੇ DAV ਸਕੂਲ ਦੇ ਵਿੱਚ ਜਿਹੜਾ ਸੀ ਅੰਮ੍ਰਿਤਸਰ ਤੋਂ 10ਵੀਂ ਪਾਸ ਕਰ ਲਈ। ਖਾਲਸਾ ਕਾਲਜ ਅੰਮ੍ਰਿਤਸਰ ਦੇ ਵਿੱਚ ਦਾਖਲ ਹੋਏ ਤੇ ਉੱਥੇ ਕਾਮਰੇਡ ਅੱਛਰ ਸਿੰਘ, ਅਨੂਪ ਸਿੰਘ, ਪ੍ਰਤਾਪ ਸਿੰਘ ਕੈਰੋ ਤੇ ਮੋਹਨ ਸਿੰਘ ਨਾਗੋਕੇ ਦਾ ਜਿਹੜਾ ਵੀ ਸਾਥ ਉਹਨਾਂ ਨੂੰ ਮਿਲਿਆ। ਉੱਥੋਂ BA ਕੀਤੀ, ਹੁੰਬਲੀ ਬੰਬਈ ਦੇ ਵਿੱਚ ਪ੍ਰਾਈਵੇਟ ਕੰਪਨੀਆਂ ਦੇ ਵਿੱਚ ਕੰਮ ਕਰਦੇ ਰਹੇ ਤੇ 1918 ਦੇ ਵਿੱਚ ਪਿਤਾ ਦੀ ਮੌਤ ਹੋਣ ਦੇ ਉੱਤੇ ਪਿੰਡ ਵਾਪਸ ਆ ਜਾਂਦੇ ਆ। ਮਜਿੱਠੇ ਦੇ ਵਿੱਚ ਅਧਿਆਪਕ ਲੱਗ ਗਏ ਤੇ 1921 ਨੂੰ ਅਕਾਲੀ ਲਹਿਰ ਦੇ ਵਿੱਚ ਭਾਗ ਲੈ ਲਿਆ। SGPC ਦੇ ਮੈਂਬਰ ਬਣਨ ਤੇ ਉਹਨਾਂ ਨੂੰ ਸਾਜਿਸ਼ ਦੇ ਅਧੀਨ ਗ੍ਰਿਫ਼ਤਾਰ ਕੀਤਾ ਗਿਆ। ਰਿਹਾਈ ਤੋਂ ਬਾਅਦ ਸੰਤੋਖ ਸਿੰਘ ਕੀਰਤੀ ਦੇ ਵੱਲੋਂ ਜਾਰੀ ਅਖ਼ਬਾਰ ਕੀਰਤੀ ਦੇ ਐਡੀਟਰ ਬਣੇ। ਕੀਰਤੀ ਕਿਸਾਨ ਪਾਰਟੀ ਦੀ ਨੀਂਹ ਰੱਖਣ ਵਾਲਿਆਂ ਦੇ ਮੋਢਿਆਂ ਵਿੱਚੋਂ ਸਨ, ਮੋਢੀਆਂ ਚੋਂ ਸਨ। 1927 ਤੋਂ 1929 ਦਾ ਸਫ਼ਰ ਜਿਹੜਾ ਤੱਕ ਇਸ ਦੇ ਜਨਰਲ ਸਕੱਤਰ ਰਹੇ ਤੇ 1928 ਦੇ ਵਿੱਚ ਕਲਕੱਤੇ ਵਿਖੇ ਕਿਸਾਨਾਂ ਤੇ ਮਜ਼ਦੂਰਾਂ ਦੀ ਪਹਿਲੀ ਕਾਨਫਰੰਸ ਦੀ ਪ੍ਰਧਾਨਗੀ ਕੀਤੀ। 1928 ਦੇ ਵਿੱਚ ਸ਼ਹੀਦ ਭਗਤ ਸਿੰਘ ਤੇ ਸਾਥੀਆਂ ਦੇ ਨਾਲ ਨੌਜਵਾਨ ਭਾਰਤ ਸਭਾ ਰਾਹੀਂ ਜੁੜੇ ਰਹੇ। ਮੇਰਠ ਸਾਜਿਸ਼ ਕੇਸ ਜਿਹੜਾ ਸੀ ਉਹਦੇ ਵਿੱਚ ਗ੍ਰਿਫ਼ਤਾਰ ਕੀਤਾ ਗਿਆ। 1937 ਨੂੰ ਅਸੈਂਬਲੀ ਦੇ ਇਕੱਲੇ ਕਮਿਊਨਿਸਟ ਮੈਂਬਰ ਬਣੇ ਤੇ 1939 ਤੋਂ ਲੈ ਕੇ 1948 ਤੇ 1962 ਦੇ ਵਿੱਚ ਵੀ ਉਹਨਾਂ ਦੀ ਗ੍ਰਿਫ਼ਤਾਰੀ ਕੀਤੀ ਗਈ। ਉਹ ਕੀਰਤੀ ਜੰਗ ਆਜ਼ਾਦੀ ਨਵਾਂ ਜ਼ਮਾਨਾ ਦੇ ਸੰਪਾਦਕ ਰਹੇ। ਉਹਨਾਂ ਇਤਿਹਾਸ ਦੀਆਂ ਕਈ ਕਿਤਾਬਾਂ ਅਕਾਲੀ ਮੋਰਚਿਆਂ ਦਾ ਇਤਿਹਾਸ, ਗਦਰ ਪਾਰਟੀ, ਕਾਮਾਗਾਟਾ ਮਾਰੂ, ਸੋਹਣ ਸਿੰਘ ਭਕਨਾ, ਸੰਤੋਖ ਸਿੰਘ ਆਦਿ ਲਿਖੀਆਂ। ਉਹ ਸਾਰੀ ਹੀ ਉਮਰ ਭਾਰਤੀ ਕਮਿਊਨਿਸਟ ਪਾਰਟੀ CPI ਦੇ ਮੈਂਬਰ ਰਹੇ। ਉਹ ਸੁਤੰਤਰਤਾ ਦੇ ਮਹਾਨ ਸੁਤੰਤਰ ਯੋਧੇ ਕਿਤਾਬ ਤੋਂ ਬਹੁਤ ਪ੍ਰਭਾਵਿਤ ਹੋਏ ਸੀ ਤੇ ਇਸ ਕਿਤਾਬ ਦੇ ਵਿੱਚ ਅਮਰੀਕੀ ਇਨਕਲਾਬੀਆਂ ਦੇ ਭਾਸ਼ਣਾਂ ਦੇ ਟੁਕੜੇ ਸਨ ਜਿਨ੍ਹਾਂ ਨੇ ਬ੍ਰਿਟਿਸ਼ ਸਾਮਰਾਜ ਦੀ ਗੁਲਾਮੀ ਵਿਰੁੱਧ ਹਥਿਆਰਬੰਦ ਲੜਾਈ ਲੜ ਕੇ ਅਮਰੀਕਾ ਨੂੰ ਆਜ਼ਾਦ ਕਰਾਇਆ ਸੀ। ਇਹ ਕਿਤਾਬ ਸ਼ਹੀਦ ਭਗਤ ਸਿੰਘ 19 ਦਸੰਬਰ 1928 ਦੇ ਵਿੱਚ ਇਹਨਾਂ ਦੇ ਕੋਲ ਰਾਤ ਰਹਿਣ ਦੇ ਉਪਰੰਤ ਜਾਣ ਲੱਗੇ ਪੜ੍ਹਨ ਦੇ ਲਈ ਲੈ ਗਏ ਸਨ ਪਰ ਬਾਅਦ ਦੇ ਵਿੱਚ ਇਹਨਾਂ ਦਾ ਕਦੇ ਮੇਲ ਨਾ ਹੋ ਸਕਿਆ। ਜੋਸ਼ ਜੀ ਨੇ ਲਿਖਿਆ ਸੀ ਕਿ ਅਸੀਂ ਭੂਤ ਪ੍ਰੇਤਾਂ, ਅੰਧ ਵਿਸ਼ਵਾਸਾਂ, ਮਰ ਚੁੱਕੀਆਂ ਕਦਰਾਂ ਕੀਮਤਾਂ, ਰੋਹ ਰੀਤਾਂ ਦੀ ਜਕੜ ਦੇ ਵਿਰੁੱਧ ਲੜ ਕੇ ਛੁਟਕਾਰਾ ਹਾਸਲ ਕਰ ਸਕਦੇ ਹਾਂ ਤੇ ਆਪਣੇ ਪਿਛਲੇ ਵਿਰਸੇ ਦੇ ਚੰਗੇ ਗੁਣਾਂ, ਕਦਰਾਂ ਕੀਮਤਾਂ ਤੇ ਖਿਆਲਾਂ ਨੂੰ ਅਪਣਾ ਕੇ ਹੀ ਅੱਗੇ ਲੈ ਜਾ ਸਕਦੇ ਹਾਂ। ਉਹਨਾਂ ਨੇ ਸੋਵੀਅਤ ਲੈਂਡ ਨਹਿਰੂ ਐਵਾਰਡ ਦੀ ਰਕਮ ਦੇ ਨਾਲ ਪਿੰਡ ਦੇ ਵਿੱਚ ਲਾਇਬ੍ਰੇਰੀ ਬਣਵਾਈ ਤੇ ਚੰਗੀਆਂ ਪੁਸਤਕਾਂ ਜਿਹੜੀਆਂ ਸੀ ਗੰਦ ਮੰਦ ਨੂੰ ਦੂਰ ਕਰਨ ਤੇ ਭਵਿੱਖ ਦੇ ਸੁਚੱਜ ਲਈ ਜਿਹੜਾ ਸੀਗਾ ਮਨੁੱਖ ਨੂੰ ਰਾਹਤ ਵਿਖਾਉਣ ਵਾਸਤੇ ਲੈਸ ਕਰਦੀਆਂ ਨੇ। ਮਨੁੱਖ ਨੂੰ ਸੱਭਿਆਚਾਰ ਤੋਂ ਸੱਭਿਅਤ ਜਿਹੜਾ ਬਣਾਉਣ ਦੇ ਲਈ ਰਸਤਾ ਸਾਫ਼ ਕਰਦੀਆਂ ਨੇ। ਇਸੇ ਰੋਲ ਨੂੰ ਮੁੱਖ ਰੱਖ ਕੇ ਮੈਂ ਪਿੰਡ ਦੇ ਵਿੱਚ ਲਾਇਬ੍ਰੇਰੀ ਬਣਾਈ ਹੈ। ਕਾਮਰੇਡ ਸੋਹਣ ਸਿੰਘ ਜੋਸ਼ ਦੀ ਵਸੀਅਤ ਦੇ ਵਿੱਚ ਉਹ ਲਿਖਦੇ ਹੈ ਕਿ ਮੈਂ ਇੱਕ ਕਮਿਊਨਿਸਟ ਹਾਂ ਜਿਸਦਾ ਮਾਰਕਸਵਾਦ ਲੈਨਨਵਾਦ ਦੇ ਵਿੱਚ ਪੱਕਾ ਵਿਸ਼ਵਾਸ ਹੈ। ਮੈਂ ਕਮਿਊਨਿਸਟ ਪਾਰਟੀ ਦੇ ਬਣਾਉਣ ਤੇ ਇਸਦੇ ਵਿਕਾਸ ਦੇ ਲਈ ਤੇ ਕਮਿਊਨਿਸਟ ਆਦਰਸ਼ਾਂ ਦੇ ਪ੍ਰਚਾਰ ਦੇ ਲਈ ਆਪਣੀ ਸਮਰੱਥਾ ਦੇ ਅਨੁਸਾਰ ਹਿੱਸਾ ਪਾਇਆ ਹੈ। ਮੈਂ ਇੱਕ ਭਰਪੂਰ ਜੀਵਨ ਬਤੀਤ ਕਰਕੇ ਜਾ ਰਿਹਾ। ਮੈਂ ਬਹੁਤ ਖੁਸ਼ ਹਾਂ ਕਿ ਮੈਂ ਆਪਣਾ ਜੀਵਨ ਮਿਹਨਤੀ ਲੋਕਾਂ ਦੇ ਲਈ ਅਰਪਿਤ ਕੀਤਾ ਜਿਹੜੇ ਦੇਸ਼ ਦੀ ਦੌਲਤ ਦੇ ਸਰੋਤ ਨੇ। ਕਮਿਊਨਿਸਟ ਸਿਧਾਂਤ ਇਤਿਹਾਸਕ ਪਦਾਰਥਵਾਦ ਦੇ ਉੱਤੇ ਆਧਾਰ ਹੈ ਜਿਸ ਦੇ ਅਨੁਸਾਰ ਮਨੁੱਖ ਦਾ ਸਿਰਜਣ ਹਰ ਕੋਈ ਰੱਬ ਨਹੀਂ ਸਗੋਂ ਰੱਬ ਮਨੁੱਖ ਦੀ ਖੁਦ ਪੈਦਾਵਾਰ ਹੈ। ਸਵਰਗ ਨਰਕ ਦੀਆਂ ਕਹਾਣੀਆਂ ਮਿੱਥ ਨੇ। ਮੇਰੀ ਇੱਛਾ ਹੈ ਕਿ ਮੇਰੀ ਮੌਤ ਤੋਂ ਬਾਅਦ ਨਾ ਕੋਈ ਰੋਣਾ ਧੋਣਾ ਹੋਵੇ, ਨਾ ਸੋਗ ਹੋਵੇ, ਨਾ ਕੀਰਨਿਆਂ ਦੀ ਬਾਰਿਸ਼ ਹੋਵੇ, ਕਰਮ ਦੀ ਰਸਮ, ਨਾ ਕੋਈ ਪਾਠ, ਨਾ ਕੋਈ ਅਰਦਾਸ ਕੀਤੀ ਜਾਵੇ। ਮੇਰੀ ਆਤਮਾ ਦੀ ਸ਼ਾਂਤੀ ਦੇ ਲਈ ਮੇਰੇ ਲਈ ਕਿਸੇ ਧਾਰਮਿਕ ਵਿਅਕਤੀ ਦੇ ਆਸ਼ੀਰਵਾਦ ਦੀ ਕੋਈ ਕੀਮਤ ਨਹੀਂ ਹੈ ਤੇ ਨਾ ਹੀ ਇਸ ਦੀ ਜ਼ਰੂਰਤ ਹੈ। ਰੂਹਾਂ ਉਹਨਾਂ ਲੋਕਾਂ ਦੀਆਂ ਹੀ ਭੜਕਦੀਆਂ ਨੇ ਜਿਨ੍ਹਾਂ ਨੇ ਲੋਕਾਂ ਦੇ ਨਾਲ ਪਾਪ ਕੀਤੇ ਹੋਣ, ਧੋਖੇ ਕੀਤੇ ਹੋਣ ਜਾਂ ਗਦਾਰੀ ਕੀਤੀ ਹੋਵੇ। ਮੈਂ ਇਹ ਸਭ ਕੁਝ ਇਸ ਦੇ ਲਈ ਲਿਖ ਕੇ ਪਿੱਛੇ ਛੱਡ ਕੇ ਜਾ ਰਿਹਾ ਤਾਂ ਜੋ ਮੇਰੇ ਮ੍ਰਿਤਕ ਸਰੀਰ ਨੂੰ ਧਾਰਮਿਕ ਰਸਮਾਂ ਦੇ ਵਿੱਚ ਘਸੀਟਿਆ ਨਾ ਜਾਵੇ ਤੇ ਸੰਸਕਾਰ ਤੋਂ ਬਾਅਦ ਮੇਰੀਆਂ ਅਸਥੀਆਂ ਲਾਹੌਰ ਬ੍ਰਾਂਚ ਨਹਿਰ ਦੇ ਵਿੱਚ ਰੋੜ ਦਿੱਤੀਆਂ ਜਾਣ, ਜੋ ਕਿ ਵਾਗੇ ਤੋਂ ਪਾਰ ਵਸਦੇ ਮੁਸਲਿਮ ਲੋਕਾਂ ਲਈ ਮੇਰੇ ਸਦੀਵੀ ਪਿਆਰ ਅਤੇ ਵੰਡ ਦੇ ਸਮੇਂ ਹੋਏ ਖੂਨ ਖਰਾਬੇ ਦੇ ਦੌਰਾਨ ਮੇਰੀ ਪਾਰਟੀ ਦੀ ਪਾਕ ਦਮਣੀ ਦਾ ਸਬੂਤ ਹੋਵੇਗਾ। ਤੇ ਅੰਤ ਦੇ ਵਿੱਚ ਮੈਂ ਇਹੋ ਹੀ ਕਹਿਣਾ ਚਾਹੁੰਦਾ ਕਿ ਮੇਰੀ ਮੌਤ ਤੋਂ ਬਾਅਦ ਮੇਰੇ ਬਾਰੇ ਫੈਸਲੇ ਲੈਣ ਦਾ ਅਧਿਕਾਰ ਮੇਰੀ ਪਾਰਟੀ ਨੂੰ ਹੀ ਹੋਵੇਗਾ। ਲੋ ਦੋਸਤੋ, ਇਹ ਸਨ ਜੀ ਇਸ ਤਰ੍ਹਾਂ ਦੇ ਲੋਕ ਜਿਹੜੇ ਪੂਰੇ ਪੂਰੇ ਆਪਣੇ ਆਪ ਨੂੰ ਸਮਰਪਿਤ ਕਰ ਗਏ ਦੇਸ਼ ਦੇ ਲਈ, ਲੋਕਾਂ ਦੇ ਲਈ, ਸਮਾਜ ਦੇ ਲਈ ਤੇ ਆਪਣੀਆਂ ਉਹ ਸੱਚੀਆਂ ਸੋਚੀਆਂ ਪਾਰਟੀਆਂ ਦੇ ਲਈ। ਕਾਮਰੇਡ ਸੋਹਣ ਸਿੰਘ ਜੋਸ਼। ਤੇ ਅਗਲੀਆਂ ਗੱਲਾਂ ਬਾਤਾਂ ਵੱਲ ਨੂੰ ਵੱਧਦੇ ਹਾਂ। ਅੱਜ ਦਾ ਜਿਹੜਾ ਆਪਣਾ ਮੁੱਦਾ ਹੈ ਉਹਦੀ ਗੱਲ ਕਰਦੇ ਹਾਂ ਤੇ ਲਾਈਨਾਂ ਤੁਹਾਡੇ ਲਈ ਖੁੱਲੀਆਂ ਰਹਿਣਗੀਆਂ। +358 44 1976 19 ਬਾਰ ਸਟੂਡੀਓ ਦਾ ਨੰਬਰ ਹੈ ਤੇ ਅੱਜ ਦਾ ਦੋਸਤੋ ਆਪਣਾ ਮੁੱਦਾ ਹੈ ਆਪਣਾ ਜੀ ਗੁਰੂ ਚੇਲਾ ਪਰੰਪਰਾ ਕਦੋਂ ਸ਼ੁਰੂ ਹੋਈ, ਕਿੱਥੋਂ ਸ਼ੁਰੂ ਹੋਈ, ਉਹਦੇ ਬਾਰੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਤੇ ਵਿਸਤਾਰ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਰਹੇਗੀ। ਬਾਕੀ ਜਿਵੇਂ ਸਮਾਂ ਇਜਾਜ਼ਤ ਦੇਵੇਗਾ ਉਸ ਹਿਸਾਬ ਦੇ ਨਾਲ ਚੱਲਾਂਗੇ। ਚੰਗਾ ਲੱਗੇ ਪ੍ਰੋਗਰਾਮ ਤਾਂ ਦੋਸਤਾਂ ਮਿੱਤਰਾਂ ਤੱਕ ਜ਼ਰੂਰ ਸਾਂਝਾ ਕਰ ਦਿਓ ਤੇ ਲਓ ਫਿਰ ਕਰਦੇ ਹਾਂ ਸ਼ੁਰੂਆਤ ਅੱਜ ਦੇ ਵਿਚਾਰ ਤੋਂ ਬਾਅਦ। ਅੱਜ ਦਾ ਵਿਸ਼ਾ ਗੁਰੂ ਚੇਲਾ ਪਰੰਪਰਾ, ਵਿਰਸਾ ਵਿਰਾਸਤ ਪੰਜਾਬ ਭਾਰਤੀ ਸੰਦਰਭ ਤੇ ਵਿਸ਼ਵ ਵਿਆਪੀ ਮਹੱਤਵ ਉੱਤੇ ਖੁੱਲ੍ਹੀ ਚਰਚਾ ਕਰਨ ਦੀ ਕੋਸ਼ਿਸ਼ ਕਰਾਂਗੇ ਹਰ ਐਂਗਲ ਤੋਂ। कि गुरु चेला परंपरा सिर्फ एक धार्मिक जां सभ्याचारक संपर्क जिहड़ा संकल्प है जां मनुखी जीवन दे हर खेतर दे विच ज्ञान कदरां कीमतां ते अनुभव दी जिहड़ी है विरासत ने ते इह जिहड़ा साडी जिंदगी दे विच अगे लिजाण दा जिहड़ा सब तों प्रभावशाली जां माध्यम है। पंजाब भारत ते पूरे संसार दे विच गुरु चेला परंपरा नूं किस नजरिए दे नाल देखिया जांदा है, अज दे डिजिटल अते आधुनिक युग दे विच इस दी की जड़ी है, भूमिका है, की मैंटोर मैंटे अते गुरु शिष्य दा जड़ा रिश्ता अज भी साडी निजी समाजिक जां पेशेवर जिंदगी दे लई उन्ना ही महत्व रखदा है। ते इहदे उत्ते चर्चा करन दे लई साडे नाल शामिल ने साडे उस्ताद समजीत सिंह शमी जी ते करदे उहनां दा निघा स्वागत। सत श्री अकाल जी शमी जी, जिया नू जी निघा स्वागत है, की हाल चाल ने जी?
2: ਭਾਰਤ ਸਾਹਿਬ ਸਤਿ ਸ੍ਰੀ ਅਕਾਲ ਜੀ ਤੇ ਦੁਆਬਾ ਰੇਡੀਓ ਸੁਣ ਰਹੇ ਸਾਰੇ ਹੀ ਦੋਸਤਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਤੇ ਜੀ
1: ਉਸਤਾਦ ਜੀ, ਜੀ ਨੂੰ ਜੀ ਸਵਾਗਤ ਹੈ ਜੀ।
2: ਅੱਜ ਬਹੁਤ ਹੀ ਖੂਬਸੂਰਤ ਵਿਸ਼ਾ ਤੁਸੀਂ ਭਾਰਤ ਸਾਹਿਬ ਰੱਖਿਆ ਹੈ, ਗੁਰੂ ਚੇਲਾ ਪਰੰਪਰਾ ਜੀ। ਤੋ ਇਹ ਵਾਕਈ ਇੱਕ ਨਾ ਤੁਸੀਂ ਨਾਲ ਟੈਗ ਲਾਈਨ ਲਾਈ ਆ, ਇਹ ਵਿਰਸਾ ਹੈਗਾ ਜਾਂ ਜੀਵਨ ਦੀ ਲੋੜ ਆ, ਨਾਲ ਕੁਐਸਚਨ ਮਾਰਕ ਜਦੋਂ ਆ ਗਿਆ ਨਾ ਵਿੱਚ, ਤੇ ਇਹ ਇੱਕ ਆਪਣੇ ਆਪ ਦੇ ਵਿੱਚ ਵੱਡੀ ਗੱਲ ਬਣ ਜਾਂਦੀ ਹੈ।
1: ਬਿਲਕੁਲ ਹੈ ਜੀ।
2: ਅਸੀਂ ਜੇ ਇਹਨੂੰ ਘੋਖਣ ਦੀ ਗੱਲ ਕਰੀਏ ਕਿੱਥੋਂ ਸ਼ੁਰੂ ਹੁੰਦੀ ਹੈ ਕਹਾਣੀ, ਤੇ ਜਿਹੜਾ ਅੱਜ ਚਲੋ ਠੀਕ ਆ ਕਿ ਅੱਜ ਫੁੱਲ ਮੂਨ ਹੈ, ਪੂਰਨਮਾਸ਼ੀ ਆ, ਪੁੰਨਿਆ ਹੈ
1: ਜੀ,
2: ਤੇ ਅੱਜ ਦਾ ਦਿਨ ਜਿਹੜਾ ਹੈ ਉਹ ਵਿਸ਼ੇਸ਼ ਤੌਰ ਦੇ ਉੱਤੇ ਸਮਰਪਿਤ ਆ ਕਿ ਆਪਾਂ ਆਪਣੇ ਉਸਤਾਦ ਲੋਕਾਂ ਨੂੰ, ਜਿਹੜੇ ਗੁਰੂ ਲੋਕ ਨੇ, ਟੀਚਰ ਲੋਕ ਨੇ, ਉਹਨਾਂ ਨੂੰ ਸਮਰਪਿਤ ਕੀਤਾ ਗਿਆ। ਹਾਲਾਂਕਿ ਟੀਚਰ ਦੇ ਨਹੀਂ ਹੈ, ਲੇਕਿਨ ਗੁਰੂ ਇੱਕ ਸ਼ਬਦ ਬਹੁਤ ਵੱਡਾ ਹੈ। ਗੁਰੂ ਜਿਹੜਾ ਸ਼ਬਦ ਹੈ ਨਾ ਜੀ, ਇਹਦੇ ਵਿੱਚ ਹੀ ਆਪਣੇ ਆਪ ਦੇ ਵਿੱਚ ਇਹਦਾ ਜਿਹੜਾ ਅਰਥ ਵੀ ਲੁਕਿਆ ਹੋਇਆ ਤੇ ਸਵਾਲ ਵੀ ਲੁਕਿਆ ਹੋਇਆ। ਗੁਰੂ ਦਾ ਮਤਲਬ ਹਨੇਰਾ ਤੇ ਰੂਹ ਦਾ ਮਤਲਬ ਰੋਸ਼ਨੀ। ਉਹ ਵਿਅਕਤੀ ਜਿਹੜਾ ਸਾਨੂੰ ਹਨੇਰੇ ਤੋਂ, ਅਗਿਆਨ ਦੇ ਹਨੇਰੇ ਤੋਂ ਗਿਆਨ ਦੀ ਰੋਸ਼ਨੀ ਵੱਲ ਲੈ ਕੇ ਜਾਂਦਾ ਹੈ
1: ਜੀ,
2: ਉਹਨੂੰ ਆਪਾਂ ਗੁਰੂ ਕਹਿ ਸਕਦੇ ਹਾਂ।
1: ਬਿਲਕੁਲ,
2: ਐਸਾ ਨਹੀਂ ਹੈ ਕਿ ਐਸੇ ਬੰਦੇ ਨੂੰ ਆਪਾਂ ਚੁਣ ਲਈਏ ਕਿ ਭਾਈ ਇਹ ਸਾਨੂੰ ਜਿੰਨੇ ਕੁ ਹਨੇਰੇ ਚ ਆਪਾਂ ਬੈਠੇ ਹਾਂ ਉਦੋਂ ਜ਼ਿਆਦਾ ਵੀ ਬਲਬ ਫਿਊਜ਼ ਕਰਕੇ ਰੱਖ ਦੇ
1: ਤੇ
2: ਜਮਾ ਹੀ ਹਨੇਰੇ ਛੱਡਦੇ ਜਾ ਕੇ। ਤੋ ਜਿਹੜਾ ਸਾਨੂੰ ਹਨੇਰੇ ਹਨੇਰ ਚੋਂ, ਕਿਉਂਕਿ ਅਗਿਆਨਤਾ ਹੀ ਹਨੇਰ ਹੈ
1: ਜੀ,
2: ਜੇ ਸਾਨੂੰ ਨਹੀਂ ਪਤਾ, ਜੀਵਨ ਜਾਂਚ ਨਹੀਂ ਪਤਾ ਲੱਗ ਰਹੀ, ਜਾਂ ਸਾਨੂੰ ਇੱਕ ਜਿਵੇਂ ਉਹ ਕਹਿੰਦੇ ਹੁੰਦੇ ਨਾ ਕਿ ਬੰਦੇ ਤੋਂ ਬੰਦਾ ਬਣਨ ਵਾਲੇ ਜਿਹੜਾ ਪ੍ਰੋਸੈਸ ਆ
1: ਜੀ,
2: ਕਿ ਅਸੀਂ ਠੀਕ ਆ, ਅਸੀਂ ਆਪਣੇ ਆਪ ਨੂੰ ਇਨਸਾਨ ਕਹਿੰਦੇ ਹਾਂ, ਦੇਖੋ ਆਦਮੀ ਔਰ ਇਨਸਾਨ ਇਸ ਲੈਵਲ ਦੀਆਂ ਫਿਲਮਾਂ ਵੀ ਬਣ ਚੁੱਕੀਆਂ ਨੇ ਇਸ ਨਾਮ ਦੇ ਨਾਲ
1: ਜੀ।
2: ਜਿਹੜਾ ਬੰਦੇ ਨੂੰ ਬੰਦਾ ਬਣਾਉਣ ਵਾਲੀ ਜਿਹੜੀ ਪ੍ਰਕਿਰਿਆ ਹੈ
1: ਜੀ,
2: ਜਿਹੜਾ ਵਿਅਕਤੀ ਦੂਸਰੇ ਨੂੰ ਇਹਦੇ ਵਿੱਚ ਸਫਲ ਕਰ ਦਿੰਦਾ ਹੈ ਕਿਸੇ ਵੀ ਤਰੀਕੇ ਨਾਲ
1: ਜੀ,
2: ਉਹਨੂੰ ਉਹ ਗੁਰੂ ਕਿਹਾ ਜਾਂਦਾ ਹੈ। ਤੇ ਉਹ ਕਹਿੰਦੇ ਗੁਰੂ ਬਿਨਾਂ ਗਤ ਨਹੀਂ, ਸ਼ਾਹ ਬਿਨਾਂ ਪਤ ਨਹੀਂ।
1: ਬਿਲਕੁਲ,
2: ਉਹ ਜਿਹੜਾ ਮਾਹੌਲ ਜਿਹੜਾ ਉਹ ਪੰਜਾਬੀ ਸੱਭਿਆਚਾਰ ਦੇ ਵਿੱਚ ਮਤਲਬ ਉਹ ਤੇ ਹੈਗਾ ਹੀ ਹੈਗਾ, ਪਰ ਇਹ ਯੂਨੀਵਰਸਲ ਆ, ਇਹ ਪੂਰੀ ਦੁਨੀਆਂ ਦੇ ਵਿੱਚ ਹੀ ਜਿਹੜਾ ਸੱਚ ਮੰਨਿਆ ਜਾਂਦਾ
1: ਜੀ,
2: ਕਿ ਤੁਸੀਂ ਜੇ ਤਰੱਕੀ ਕਰਨੀ ਚਾਹੁੰਦੇ ਹੋ ਤਾਂ ਜਿਹੜਾ ਬੰਦਾ ਆਲਰੇਡੀ ਤਰੱਕੀ ਕਰ ਚੁੱਕਾ ਹੈ
1: ਜੀ,
2: ਉਹਦੇ ਨਾਲ ਤੇ ਉਹਦੇ ਕੋਲੋਂ ਤੇ ਕੁਝ ਤੇ ਸਿੱਖਣਾ ਹੀ ਪਏਗਾ। ਜਦੋਂ ਅਸੀਂ ਸਿੱਖਣ ਜਾਂਦੇ ਹਾਂ, ਸਿੱਖਣ ਜਾਣ ਦਾ ਜਿਹੜਾ ਮਾਹੌਲ ਹੈ ਨਾ, ਉਹ ਭਾਰਤ ਸਾਹਿਬ ਬੜਾ ਇੰਪੋਰਟੈਂਟ ਕਹਿੰਦੇ ਉਹ ਮੰਨਿਆ ਜਾਂਦਾ
1: ਜੀ।
2: ਜਿਵੇਂ ਮੰਨ ਲਓ ਕੋਈ ਬੰਦਾ ਘਰੋਂ ਡੋਲੂ ਲੈ ਕੇ ਦੁੱਧ ਲੈਣ ਚੱਲਿਆ, ਉਹ ਘਰੋਂ ਭਰ ਕੇ ਤਾਂ ਲਿਜਾਊਗਾ ਨੀ, ਹੁਣ ਉਹਨੂੰ ਡੋਲੂ ਨੂੰ ਖਾਲੀ ਲੈ ਕੇ ਜਾਊਗਾ, ਤੇ ਉਹ ਜਦੋਂ ਖਾਲੀ ਲੈ ਕੇ ਜਾਊਗਾ ਫਿਰ ਭਰ ਕੇ ਲਿਆਊਗਾ
1: ਜੀ।
2: ਪਰ ਜਿਹੜਾ ਬੰਦਾ ਘਰੋਂ ਭਰਿਆ ਲੈ ਕੇ ਜਾ ਰਿਹਾ ਹੈ
1: ਜੀ,
2: ਉਹ ਹੁਣ ਕੀ ਪਵਾ ਲਿਆ ਉਹ ਚ
1: ਜੀ,
2: ਉਹ ਬੰਦਾ ਜਿਹੜਾ ਉਹ ਰਿਸੀਵਰ ਨਹੀਂ ਬਣ ਸਕੇਗਾ। ਉਹਨੂੰ ਜਿਵੇਂ ਹੁਣ ਕਹਾਵਤਾਂ ਬਣੀਆਂ ਕਿ ਭਾਈ ਤੁਸੀਂ ਇੱਕ ਘੋੜੇ ਨੂੰ ਕੁੱਟ ਕੁੱਟ ਕੇ ਉਹਦੇ ਦਰਿਆ ਤੱਕ ਲਿਜਾ ਸਕਦੇ ਹੋ, ਲੇਕਿਨ ਉਹਨੂੰ ਉਨੀ ਦੇਰ ਤੱਕ ਪਾਣੀ ਪੀਣ ਲਈ ਮਜਬੂਰ ਨਹੀਂ ਕਰ ਸਕਦੇ ਜਿੰਨੀ ਦੇਰ ਤੱਕ ਉਹ ਖੁਦ ਨਹੀਂ ਚਾਹੁੰਦਾ
1: ਜੀ।
2: ਮਤਲਬ ਕਿਸੇ ਨੂੰ ਧੱਕੇ ਨਾਲ ਕੋਈ ਗਿਆਨ ਨਹੀਂ ਦਿੱਤਾ ਜਾ ਸਕਦਾ, ਆ ਵੀ ਆ ਭਰਾਵਾ ਤੈਨੂੰ ਮੈਂ ਅੱਧਾ ਕਿਲੋ ਗਿਆਨ ਦਿਆਂ, ਜਾਂ ਪਾਈਆ ਗਿਆਨ ਲੈ ਜਾ, ਜਾਂ ਮੇਰੇ ਕੋਲ ਅਗਲੀ ਲੈ ਜਾ ਪਾਈਆ
1: ਜੀ,
2: ਇਹ ਸੰਭਵ ਨਹੀਂ ਹੈ।
1: ਬਿਲਕੁਲ,
2: ਜਿਹੜਾ ਗੁਰੂ ਵੀ ਓਨਾ ਹੀ ਇੰਪੋਰਟੈਂਟ ਹੈ ਜਿੰਨਾ ਕਿ ਚੇਲਾ ਇੰਪੋਰਟੈਂਟ ਹੈ। ਚੇਲਾ ਕਿਉਂਕਿ ਰਿਸੀਵਰ ਮੋਡ ਤੇ ਆ
1: ਜੀ,
2: ਉਹ ਰਿਸੀਵ ਕਰਨਾ ਚਾਹੁੰਦਾ ਉਸ ਨੌਲੇਜ ਨੂੰ, ਅਕਵਾਇਰ ਕਰਨਾ ਚਾਹੁੰਦਾ ਉਸ ਨੌਲੇਜ ਨੂੰ
1: ਜੀ,
2: ਜਿਹੜੀ ਉਸ ਰੋਸ਼ਨੀ ਨੂੰ ਲੈ ਕੇ ਜਾਣਾ ਚਾਹੁੰਦਾ ਆਪਣੇ ਨਾਲ
1: ਜੀ,
2: ਜਿਹੜੀ ਉਸ ਤੋਂ ਕਿਸੇ ਸੁਪੀਰੀਅਰ ਦੇ ਕੋਲ ਹੈਗੀ ਆ
1: ਜੀ।
2: ਜਾਂ ਜਿਹੜਾ ਵੱਧ ਤਜਰਬੇਕਾਰ ਆ ਜਾਂ ਕੁਛ ਹੈਗਾ ਉਹਦੇ ਕੋਲ ਉਹਨੂੰ ਲੱਗਦਾ ਕਿ ਹਾਂ ਇਹਦੇ ਕੋਲ ਆਪਾਂ ਨੂੰ ਕੁਛ ਮਿਲ ਸਕਦਾ, ਇਹਦੇ ਕੋਲ ਨੌਲੇਜ ਮਿਲ ਸਕਦੀ ਹੈ
1: ਜੀ,
2: ਜਾਂ ਇਹਦੇ ਨਾਲ ਆਪਾਂ ਕੁਛ ਆਪਣੀ ਜ਼ਿੰਦਗੀ ਨੂੰ ਹੋਰ ਅਪਲਿਫਟ ਕਰ ਸਕਦੇ ਹਾਂ।
1: ਜੀ
2: ਇੱਕ ਜਗਦਾ ਹੋਇਆ ਦੀਵਾ ਹੀ ਬੁਝੇ ਹੋਏ ਦੀਵੇ ਨੂੰ ਜਗਾ ਸਕਦਾ ਹੈ।
1: ਜੀ
2: ਤੇ ਬੁਝੇ ਨੇ ਕੀ ਜਗਾਉਣਾ ਇਹ ਤਾਂ ਭਾਸ਼ਾ ਆਪਾਂ ਜਾਣਦੇ ਹਾਂ।
1: ਮੈਂ ਨਾ ਸਹੀ ਸਾਹਿਬ ਸੋਰੀ ਆਪਣੇ ਸ਼ਮੀ ਜੀ, ਮੈਂ ਇੱਕ ਚਲੋ ਆਪਾਂ ਇਹ ਵਿਸ਼ਾ ਰੱਖਿਆ, ਮੈਂ ਥੋੜਾ ਜਿਹਾ ਪੜ੍ਹਨ ਦੀ ਵੀ ਕੋਸ਼ਿਸ਼ ਕੀਤੀ ਕਿਉਂਕਿ ਕੁਝ ਨਾ ਕੁਝ ਕਰਨ ਦੇ ਲਈ ਗਿਆਨ ਦੀ ਵੀ ਜ਼ਰੂਰਤ ਹੁੰਦੀ ਹੈ। ਤੁਹਾਡੇ ਤੋਂ ਤਾਂ ਬੇਸ਼ੁਮਾਰ ਖਜ਼ਾਨਾ ਹਰ ਚੀਜ਼ ਦਾ ਹੀ ਹੈ। ਤੇ ਜਦੋਂ ਮੈਂ ਇਹਦੇ ਬਾਰੇ ਪੜ੍ਹ ਰਿਹਾ ਸੀ, ਮਤਲਬ ਕਿ ਪਰੰਪਰਾ ਕਿੱਥੋਂ ਸ਼ੁਰੂ ਹੋਈ ਜਾਂ ਕਿਉਂ ਹੋਈ, ਤਾਂ ਉਹਦੇ ਵਿੱਚ ਜ਼ਿਕਰ ਆਇਆ ਕਿ ਗੁਰੂ ਕੁੱਲ ਜਿਹੜਾ ਸੀ, ਪ੍ਰਣਾਲੀ ਜਿਹਨੂੰ ਕਿਹਾ ਜਾਂਦਾ ਸੀ, ਤੇ ਉਸ ਸਮੇਂ ਦੇ ਵਿੱਚ ਪ੍ਰਾਚੀਨ ਭਾਰਤ ਜਿਹਨੂੰ ਕਹਿ ਲਓ, ਪੁਰਾਣੇ ਸਮਿਆਂ ਦੇ ਵਿੱਚ ਚਲ ਜਾਈਏ ਥੋੜਾ ਜਿਹਾ, ਜਦੋਂ ਲਿਖਤੀ ਕੰਮ ਨਹੀਂ ਹੁੰਦਾ ਸੀ, ਕਿਤਾਬੀ ਨਹੀਂ ਹੁੰਦਾ ਸੀ, ਤਾਂ ਉਸ ਸਮੇਂ ਦੇ ਵਿੱਚ ਉਦੋਂ ਗਿਆਨ ਨੂੰ ਨਾ, ਜੀ ਤੁਸੀਂ ਗਿਆਨ ਦੀ ਗੱਲ ਕੀਤੀ ਹੈ, ਤੇ ਉਹ ਗਿਆਨ ਜਿਹੜਾ ਸੀ ਸ਼ਰੂਤੀ ਸੁਣਨਾ ਜਿਹਨੂੰ ਕਹਿੰਦੇ ਆ, ਮੇਰੇ ਖਿਆਲ ਸੰਸਕ੍ਰਿਤ ਦੇ ਸ਼ਬਦ ਨੇ, ਤੇ ਸਿਮਰਤੀ ਯਾਦ ਰੱਖਣਾ
2: ਜੀ,
1: ਤੇ ਉਹਦੇ ਰਾਹੀਂ ਜਿਹੜਾ ਸੀ ਮਤਲਬ ਕਿ ਲੋਕਾਂ ਤੱਕ ਅੱਗੇ, ਜਿੱਦਾਂ ਸ਼ਿਸ਼ ਤੇ ਗੁਰੂ ਦੀ ਗੱਲ ਆਈ ਹੈ, ਤੇ ਉਹ ਉਹਦੇ ਵਿੱਚ ਜਿਹੜਾ ਸੀ ਅੱਗੇ ਤੋਂ ਅੱਗੇ ਵਧਾਉਂਦੇ ਸੀ, ਤੇ ਉਹ ਫਿਰ ਹੌਲੀ ਹੌਲੀ ਫਿਰ ਚਲੋ ਕਿਤਾਬਾਂ ਆ ਗਈਆਂ ਜਾਂ ਲਿਖਤਾਂ ਪੜ੍ਹਤਾਂ ਆ ਗਈਆਂ, ਜਾਂ ਪੁਰਾਣੇ ਸਮਿਆਂ ਚ ਦੇਖਦੇ ਆ ਤਾਂ ਪੁਰਾਣ ਆ ਗਏ, ਹੋਰ ਸਾਰੀਆਂ ਚੀਜ਼ਾਂ, ਫਿਰ ਉਥੋਂ ਕੰਮ ਸ਼ੁਰੂ ਹੋ ਗਿਆ ਸੀ। ਪਰ ਉਸ ਤੋਂ ਬਾਅਦ ਅੱਜ ਜੇ ਦੇਖਿਆ ਜਾਵੇ ਤਾਂ ਰੱਟੇ ਲਾਉਣ ਵਾਲਾ ਕੰਮ ਸ਼ੁਰੂ ਹੋ ਗਿਆ।
2: ਬਿਲਕੁਲ, ਰੱਟਾ ਤੇ ਬਹੁਤ ਹੀ ਭੈੜੀ ਚੀਜ਼ ਮੰਨੀ ਜਾਂਦੀ ਹੈ ਜੀ ਇਸ ਫੀਲਡ ਦੇ ਵਿੱਚ।
1: ਜੀ
2: ਕਹਾਣੀ ਆ ਕਿ ਇੱਕ ਜੰਗਲ ਦੇ ਵਿੱਚ ਬਹੁਤ ਸਾਰੇ ਤੋਤੇ ਰਹਿੰਦੇ ਸੀ
1: ਜੀ,
2: ਤੇ ਤੋਤੇ ਕਿਉਂਕਿ ਬਹੁਤ ਹੀ ਬਿਊਟੀਫੁਲ ਇੱਕ ਪੰਛੀ ਆ, ਬਹੁਤ ਪਿਆਰਾ ਪੰਛੀ ਆ, ਇਹਨੂੰ ਆਪਾਂ ਇੱਕ ਪਾਲਤੂ ਪੰਛੀ ਵੀ ਬਣਾ ਕੇ ਰੱਖ ਲੈਂਦੇ ਆ
1: ਜੀ,
2: ਘਰਾਂ ਚ ਪਿੰਜਰੇ ਚ ਪਾ ਦਿੰਦੇ ਆ, ਹੋਰ ਸਾਰਾ ਕੁਛ ਕਰਦੇ, ਯਾਨੀ ਕਿ ਇਹ ਜਿਹੜਾ ਸਾਨੂੰ ਬਹੁਤ ਹੀ ਪਸੰਦ ਆ ਤੋਤਾ
1: ਜੀ,
2: ਪੈਰਟ,
1: ਮਿੱਠੂ
2: ਉਹ ਜੰਗਲ ਚ ਬੜੇ ਰਹਿੰਦੇ ਸੀਗੇ। ਹਾਂ ਉਹ ਬੜੇ ਕਮਾਲ ਦੇ ਕਿਉਂਕਿ ਇਹ ਬੋਲ ਸਕਦੇ ਆ ਜਾਂ ਫੋਲੋ ਕਰਦੇ ਜਾਂ ਮਿਮਿਕ ਕਰ ਸਕਦੇ ਆ, ਜੋ ਅਸੀਂ ਕਹਿੰਦੇ ਆ ਉਹੀ ਬੋਲ ਦਿੰਦੇ ਆ।
1: ਬਿਲਕੁਲ,
2: ਉਹ ਜੰਗਲ ਦੇ ਵਿੱਚ ਬਹੁਤ ਸਾਰੇ ਤੋਤੇ ਸੀ, ਤੇ ਸ਼ਿਕਾਰੀ ਆਉਂਦਾ ਸੀ, ਉਹ ਉਹਨਾਂ ਨੂੰ ਜਾਲ ਵਿਛਾਉਂਦਾ ਸੀ, ਦਾਣੇ ਪਾਉਂਦਾ ਸੀ, ਤੇ ਉਹ ਲੈ ਜਾਂਦਾ ਸੀ ਫੜ ਕੇ
1: ਤੇ
2: ਬਾਹਰ ਵੇਚ ਬੁਚਾਉਂਦਾ ਸੀ। ਉਹ ਜੰਗਲ ਚ ਤੋਤਿਆਂ ਦੀ ਆਬਾਦੀ ਘਟਣ ਲੱਗ ਗਈ
1: ਜੀ,
2: ਤੇ ਤੋਤਿਆਂ ਨੇ ਬੜੀ ਚਿੰਤਾ ਪ੍ਰਗਟ ਕੀਤੀ ਆਪਣੇ ਬਜ਼ੁਰਗਾਂ ਕੋਲ ਬੈਠੇ, ਕਹਿੰਦੇ ਬਾਬਾ ਜੀ ਤਾਂ ਮੁੱਕ ਜਾਣਗੇ
1: ਜੀ,
2: ਕਾਨਫਰੰਸ ਹੋ ਗਈ, ਕਹਿੰਦੇ ਇਹ ਤਾਂ ਰੋਜ਼ ਹੀ ਆ ਕੇ ਲੈ ਜਾਂਦੇ ਸਾਨੂੰ
1: ਜੀ,
2: ਪੰਡ ਜੀ ਬੰਨ ਕੇ, ਇਹ ਤਾਂ ਗਲਤ ਹੋ ਗਿਆ ਕੰਮ, ਆਪਾਂ ਮਰ ਜਾਂਗੇ ਜੰਗਲ ਚੋਂ, ਤੋਤੇ ਮੁੱਕ ਜਾਣਗੇ ਜੀ,
1: ਜੀ
2: ਆਪਣਾ ਤਾਂ ਮਤਲਬ ਖਤਮ ਹੀ ਹੋ ਗਿਆ ਕੰਮ, ਸਮਝੋ ਆਪਾਂ ਐਕਸਟੈਂਟ ਹੋਣ ਵਾਲੀ ਪ੍ਰਜਾਤੀ ਦੇ ਵਿੱਚ ਆਉਣ ਲੱਗੇ ਆ, ਕੁਛ ਨਾ ਕੁਛ ਹਿੱਲਾ ਕਰੀਏ ਬਾਬਾ ਜੀ।
1: ਬਿਲਕੁਲ,
2: ਉਹ ਕਹਿੰਦੇ ਠੀਕ ਹੈ ਜੀ, ਆਪਣੇ ਜੰਗਲ ਚ ਇੱਕ ਬਾਬਾ ਜੀ ਰਹਿੰਦੇ ਆ, ਉੱਥੇ ਚੱਲਦੇ ਆ, ਉਹਨੂੰ ਕੋਈ ਸਲਾਹ ਲੈ ਕੇ ਆਉਂਦੇ ਆ, ਉਹ ਸਾਨੂੰ ਸੇਧ ਦੇਣਗੇ
1: ਜੀ।
2: ਸਾਰੇ ਤੋਤੇ ਆਪਣੇ ਸਿਆਣੇ ਤੋਤੇ ਨੂੰ ਮੂਹਰੇ ਲਾ ਕੇ ਉੱਥੇ ਗਏ, ਅੱਗੇ ਸਾਧੂ ਮਹਾਰਾਜ ਬੈਠੇ ਆ ਧੂਣੀ ਲਾ ਕੇ
1: ਜੀ,
2: ਵੇਟ ਕੀਤੀ ਉਹਨਾਂ ਨੇ ਅੱਗੇ ਜਾਗਣਗੇ ਜੀ, ਚਲੋ ਹੁਣ ਆਪਾਂ ਪੁੱਛਦੇ ਆ ਇਹਨਾਂ ਨੂੰ, ਆਪਣੀ ਸੰਸੇ ਦੱਸਦੇ ਆ, ਝੋਰੇ ਦੱਸਦੇ ਆ, ਸਵਾਲ ਪਾਵਾਂਗੇ। ਸਵਾਲ ਪਾਇਆ ਉਹਨਾਂ ਨੇ
1: ਜੀ,
2: ਬਾਬਾ ਜੀ ਜਾਗੇ, ਕਹਿੰਦੇ ਵੀ ਹਾਂ ਵੀ ਤੋਤੇ ਹੋ ਤੁਸੀਂ, ਬੜੇ ਉਦਾਸ ਲੱਗਦੇ ਹੋ, ਕੀ ਚੱਕਰ ਪੈ ਗਿਆ
1: ਜੀ?
2: ਉਹ ਕਹਿੰਦੇ ਜੀ ਐ ਆ ਵੀ ਸਾਡੇ ਜੰਗਲ ਦੇ ਵਿੱਚ ਬਾਬਾ ਜੀ ਸ਼ਿਕਾਰੀ ਆ ਰਿਹਾ, ਉਹ ਆਉਂਦਾ ਜਾਲ ਵਿਛਾਉਂਦਾ, ਚੋਗਾ ਖਿਲਾਰਦਾ
1: ਜੀ,
2: ਅਸੀਂ ਕਿਉਂਕਿ ਭੁੱਖੇ ਤੇ ਆਏ ਤਾਂ ਹੁੰਦੇ ਜੀ, ਚਲੋ ਚੋਗਾ ਦੇ ਕੇ ਕਿਹੜਾ ਬੰਦਾ ਜੀ ਜਿਹੜਾ ਨਹੀਂ ਜਾਂਦਾ ਜੀ, ਅਸੀਂ ਜਾਂਦੇ ਆ, ਜਦੋਂ ਅਸੀਂ ਚੋਗਾ ਚੁਗਦੇ ਆ ਉਹਦੇ ਜਾਲ ਚ ਫਸ ਜਾਂਦੇ ਆ
1: ਜੀ,
2: ਉਹ ਜਦੋਂ ਅਸੀਂ ਫਸ ਜਾਂਦੇ ਆ ਜੀ ਉਹ ਚੁੱਕ ਕੇ ਲੈ ਜਾਂਦਾ ਸਾਨੂੰ ਜੀ, ਅਸੀਂ ਮਾਰੇ ਜਾਂਦੇ ਆ। ਬਾਬਾ ਜੀ ਕਹਿੰਦੇ ਯਾਰ ਇਹ ਕਹਾਣੀ ਜੇ ਤੁਸੀਂ ਮੈਨੂੰ ਜਿੱਦਾਂ ਸਮਝਾਈ ਹੈ ਕਿ ਤੁਹਾਨੂੰ ਜਮਾ ਨੀ ਸਮਝ ਨੀ ਆਈ
1: ਜੀ,
2: ਕਹਿੰਦੇ ਨਹੀਂ ਜੀ ਅਸੀਂ ਤਾਂ ਰੋਜ਼ ਫਸਦੇ ਹਾਂ ਜੀ
1: ਜੀ,
2: ਕਹਿੰਦੇ ਫਿਰ ਤੁਹਾਨੂੰ ਮੈਂ ਮੰਤਰ ਦਿੰਦਾ ਯਾਰ
1: ਜੀ,
2: ਤੁਸੀਂ ਇਹ ਮੰਤਰ ਨਾ ਯਾਦ ਰੱਖਿਓ, ਤੁਹਾਨੂੰ ਤੁਹਾਡਾ ਕੋਈ ਬਾਲ ਬਿੰਗਾ ਨੀ ਕਰ ਸਕਦਾ। ਕਹਿੰਦੇ ਜੀ ਬਾਬਾ ਜੀ ਮੰਤਰ ਦੱਸੋ, ਉਹ ਗੁਰੂ ਜੀ ਨੇ ਉਹਨਾਂ ਨੂੰ ਮੰਤਰ ਦਿੱਤਾ, ਤੋਤੇ ਨੇ ਅੰਤਰ ਧਿਆਨ ਹੋ ਕੇ ਸੁਣਿਆ
1: ਜੀ,
2: ਉਹ ਕਹਿੰਦੇ ਗੁਰੂ ਜੀ ਕਹਿੰਦੇ ਦੇਖੋ ਜਦੋਂ ਵੀ ਸ਼ਿਕਾਰੀ ਆਏਗਾ
1: ਜੀ
2: ਤੁਸੀਂ ਇੱਕ ਮੰਤਰ ਦਾ ਜਾਪ ਕਰਨਾ ਹੈ ਤੇ ਯਾਦ ਰੱਖਣਾ ਹੈ
1: ਜੀ।
2: ਕਹਿੰਦੇ ਕਿਹੜਾ ਮੰਤਰ ਹੈ ਜੀ ਬਾਬਾ ਜੀ? ਕਹਿੰਦੇ ਜਿੱਦਾਂ ਹੀ ਤੁਸੀਂ ਸ਼ਿਕਾਰੀ ਨੂੰ ਦੇਖੋ, ਪਹਿਰੇਦਾਰਾਂ ਨੂੰ ਕਹੋ ਵੀ ਸ਼ਿਕਾਰੀ ਆ, ਉਹ ਤੁਹਾਨੂੰ ਸੂਚਿਤ ਕਰੇ, ਸੀਟੀ ਸੂਟੀ ਮਾਰੇ, ਤੋਤੇ ਤੁਸੀਂ ਹੈਗੇ ਹੋ, ਚਲੋ ਰੌਲਾ ਪਾ ਦਿਓ। ਉਹ ਕਹਿੰਦੇ ਸ਼ਿਕਾਰੀ ਆ ਗਿਆ,
1: ਸ਼ਿਕਾਰੀ ਆਊਗਾ,
2: ਮੰਤਰ
1: ਜਾਲ
2: ਹਾਂ ਮੰਤਰ ਦਿੱਤਾ ਜੀ
1: ਜੀ
2: ਹਾਂ ਸ਼ਿਕਾਰੀ ਆਵੇਗਾ ਜਾਲ ਵਿਛਾਵੇਗਾ ਚੋਗ ਖਿਲਾਰੇਗਾ ਪਰ ਅਸੀਂ ਨਹੀਂ ਫਸਣਾ
1: ਨਹੀਂ ਫਸਣਾ ਆਖਰ ਚ ਇਹ ਕਹਿਤਾ ਨਹੀਂ ਫਸਣਾ
2: ਕਹਿਤਾ
1: ਜੀ
2: ਹੁਣ ਉਹ ਤੋਤੇ ਕਹਿੰਦੇ ਤੋਤਿਆਂ ਦੇ ਸਰਪੰਚ ਨੇ ਕਿਹਾ ਠੀਕ ਹੈ ਜੀ ਇੰਨਾ ਹੀ ਜੀ ਕਹਿੰਦੇ ਹਾਂਜੀ ਇੰਨਾ ਹੀ ਤੁਹਾਡਾ ਤੁਸੀਂ ਸੇਫ ਰਹੋਗੇ ਇਹ ਮੰਤਰ ਲੈ ਕੇ ਤੋਤੇ ਖੁਸ਼ੀ ਖੁਸ਼ੀ ਘਰ ਗਏ ਸੌਂਗੇ ਮਾਂਦਰਾਂ ਨੇ ਧਰਕੇ
1: ਜੀ
2: ਸਵੇਰੇ ਇੱਕ ਨੌਜਵਾਨ ਤੋਤੇ ਡਿਊਟੀ ਲਾਈ ਸੀ ਵੀ ਜਦੋਂ ਸ਼ਿਕਾਰੀ ਆਏ ਤੂੰ ਸੀਟੀ ਮਾਰਦੀ ਵੀਰੇ
1: ਜੀ
2: ਉਹਨੇ ਚੱਕਦਾ ਕੰਮ ਜਦੋਂ ਸ਼ਿਕਾਰੀ ਆ ਗਿਆ ਸ਼ਿਕਾਰੀ ਨੇ ਤਾਂ ਆਉਣਾ ਹੀ ਸੀ
1: ਬਿਗਲ ਵਜਾ
2: ਉਹਦਾ ਧੰਦਾ
1: ਜੀ
2: ਬਿਜਨਸ ਹੈ ਉਹਨੇ ਗਾਹ ਪਾਤਾ ਆ ਗਿਆ ਬਈ
1: ਆ ਗਿਆ ਜੀ
2: ਉਹ ਸ਼ਿਕਾਰੀ ਨੂੰ ਦੇਖ ਕੇ ਜਦੋਂ ਉਹਨੇ ਰੌਲਾ ਪਾਇਆ ਤੇ ਸਾਰੇ ਤੋਤੇ ਬਾਹਰ ਆਏ ਟਾਹਣੀਆਂ ਤੇ ਜਾਗ ਪਏ
1: ਜੀ
2: ਉਹਨਾਂ ਨੇ ਬਾਬਾ ਜੀ ਦਾ ਮੰਤਰ ਬੋਲਣਾ ਸ਼ੁਰੂ ਕਰਤਾ
1: ਜੀ
2: ਸ਼ਿਕਾਰੀ ਆਵੇਗਾ ਜਾਲ ਵਿਛਾਵੇਗਾ ਚੋਗ ਖਿਲਾਰੇਗਾ ਪਰ ਅਸੀਂ ਨਹੀਂ ਫਸਣਾ
1: ਜੀ
2: ਜਦੋਂ ਸ਼ਿਕਾਰੀ ਨੇ ਹਰ ਟਹਿਣੀ ਚੋਂ ਹਰ ਦਰਖਤ ਤੋਂ ਇਹ ਗੂੰਜ ਸੁਣੀ
1: ਜੀ
2: ਉਹਦੇ ਤਾਂ ਹੋਸ਼ ਉੱਡ ਗਏ ਕਹਿੰਦਾ ਤੋਤਿਆਂ ਦਾ ਮੇਰਾ ਪਲਾਨ ਪਹਿਲਾਂ ਹੀ ਪਤਾ ਯਾਰ ਮੈਂ ਕਿੱਦਾਂ ਫਸਾਰੂ ਇਹਨਾਂ ਨੂੰ
1: ਜੀ
2: ਉਹਨੇ ਉਸ ਦਿਨ ਜਾਲ ਨਹੀਂ ਵਿਛਾਇਆ ਚੋਗ ਨਹੀਂ ਖਿਲਾਰਿਆ
1: ਜੀ
2: ਉਹ ਘੁੰਮਿਆ ਜਿਹੜਾ ਦਿੱਤਾ ਤੇ ਮੁੜ ਗਿਆ
1: ਜੀ
2: ਕੋਈ ਤੋਤਾ ਨੀ ਉਸ ਦਿਨ ਫਸਿਆ
1: ਜੀ
2: ਤੋਤਿਆਂ ਨੇ ਬੜੇ ਜਸ਼ਨ ਮਨਾਏ ਡੀ ਜੇ ਲਾਏ ਪਾਰਟੀਆਂ ਕੀਤੀਆਂ ਕਹਿੰਦੇ ਕਮਾਲ ਕਰਦੇ ਜੈ ਬਾਬਾ ਜੀ ਜੈ ਗੁਰੂ ਦੇਵ ਕਰ ਕਰਦੇ ਉਹਨਾਂ ਨੇ ਧੰਨਵਾਦ ਕੀਤਾ ਗੁਰੂ ਜੀ ਨੇ ਬਚਾ ਲਏ ਜੀ ਰੱਖ ਲਏ ਮਾਲਕਾ ਅਸੀਂ ਉੱਡਦੇ ਆਸਰੇ ਤੇਰੇ
1: ਜੀ
2: ਇਹੋ ਜਿਹੇ ਗਾਣੇ ਗਾਏ ਉਹਨਾਂ ਨੇ ਤੇ ਅਗਲੇ ਦਿਨ ਸ਼ਿਕਾਰੀ ਫਿਰ ਆਇਆ ਕਿਉਂਕਿ ਉਧਰ ਡਿਊਟੀ ਹੈ ਉਹਨੇ ਤਾਂ ਆਉਣਾ ਹੀ ਹੈ ਬਾਈ
1: ਜੀ
2: ਸ਼ਿਕਾਰੀ ਫਿਰ ਆਇਆ ਨੌਜਵਾਨ ਤੋਤੇ ਨੇ ਫਿਰ ਰੌਲਾ ਪਾਇਆ ਬਾਕੀ ਤੋਤੇ ਵੀ ਆ ਗਏ ਟਾਹਣੀਆਂ ਤੇ ਬਹਿ ਕੇ ਗੁਣਗਾਨ ਕੀਤਾ ਉਹਨਾਂ ਨੇ ਸ਼ਿਕਾਰੀ ਆਵੇਗਾ
1: ਜੀ
2: ਜਾਲ ਵਿਛਾਵੇਗਾ ਚੋਗ ਖਿਲਾਰੇਗਾ ਪਰ ਅਸੀਂ ਨਹੀਂ ਫਸਣਾ
1: ਜੀ
2: ਸ਼ਿਕਾਰੀ ਨੇ ਸੁਣਿਆ ਐਤਕੀ ਉਹਨੂੰ ਜਿਆਦਾ ਹੈਰਾਨੀ ਨੀ ਹੋਈ
1: ਜੀ
2: ਕਿਉਂਕਿ ਕੱਲ ਵੀ ਸੁਣਿਆ ਸੀ ਉਹਨੇ ਕਿ ਤੋਤਿਆਂ ਨੇ ਏਦਾਂ ਗਾਣੇ ਗਾਏ ਆ
1: ਜੀ
2: ਤੇ ਮੈਂ ਮੁੜ ਗਿਆ ਸੀ ਨਿਆਣੇ ਨੇ ਚਪੇੜਾ ਮਰਿਆ ਕਿ ਪਾਪੇ ਆ ਗਿਆ ਬਿਨਾਂ ਗੱਲੋਂ ਉੱਥੇ ਕੁਛ ਲੈ ਕੇ ਨੀ ਆਇਆ ਕਮਾ ਕੇ ਕੁਛ ਨੀ ਆਇਆ ਰੋਟੀ ਨੀ ਖਾਧੀ ਜੀ ਤੈਨੂੰ ਤਾਂ ਜਾਣਾ ਪੈਣਾ
1: ਜੀ
2: ਮੈਂ ਹੁਣ ਆ ਕੇ ਜਦੋਂ ਉਹਨੇ ਫਿਰ ਦੁਬਾਰਾ ਉਹਨੇ ਕਿਹਾ ਚਲੋ ਇਹ ਗਾਈ ਜਾਂਦੇ ਅਰਗਾਂ ਦੇ ਮੈਂ ਆਪਣਾ ਕੰਮ ਤਾਂ ਕਰਾਂ
1: ਜੀ
2: ਉਹਨੇ ਜਾਲ ਵਿਛਾਤਾ ਤੋਤੇ ਹੋਰ ਜ਼ੋਰ ਦੀ ਗਾ ਰਹੇ ਹੈ
1: ਜੀ
2: ਉਹਨੇ ਚੋਗ ਵੀ ਖਿਲਾਰਤਾ ਤੋਤਿਆਂ ਨੇ ਹੋਰ ਚੱਕਤੀ ਆਵਾਜ਼
1: ਜੀ
2: ਜਾਲ ਉਹ ਜਾਲ ਇਹਨੇ ਤਾਂ ਚੋਗਾ ਵੀ ਖਿਲਾਰਤਾ ਜੀ ਉਹ ਫਿਰ ਇਹ ਉਹ ਤੋਤਾ ਉਹਨਾਂ ਨੇ ਆਪਣਾ ਸੈੱਟ ਕਰ ਲਿਆ ਤੇ ਤੋਤੇ ਹੇਠਾਂ ਆ ਗਏ ਹੌਲੀ ਹੌਲੀ ਗੁਣਗਾਨ ਕਰਦੇ ਹੋਏ ਜਿਹੜਾ ਮੰਤਰ ਜਿਹਨੂੰ ਮਿਲਿਆ ਗੁਰੂ ਨੇ ਦਿੱਤਾ
1: ਜੀ
2: ਗਾਉਂਦੇ ਹੋਏ ਥੱਲੇ ਆ ਰਹੇ ਹੈ ਔਰ ਹੇਠਾਂ ਆ ਕੇ ਜਾਲ ਚ ਬਹਿ ਕੇ ਚੋਗਾ ਚੋਗ ਰਹੇ ਨੇ ਉੱਥੇ ਵੀ ਜਪ ਕਰ ਰਹੇ ਨੇ ਪੂਰਾ ਸ਼ਿਕਾਰੀ
1: ਜਾਲ ਵਿਛਾਵੇਗਾ ਚੋਗਾ
2: ਸ਼ਿਕਾਰੀ ਦੂਰ ਖੜਾ ਸੀ ਉਹ ਦੇਖ ਰਿਹਾ ਹੈ ਕਹਿੰਦਾ ਯਾਰ ਕਮਾਲ ਹੈ ਯਾਰ ਮੈਂ ਕੱਲ ਐਵੀਂ ਬੇਵਕੂਫ ਬਣ ਗਿਆ ਇਹਨਾਂ ਨੂੰ ਤੇ ਪੱਲੇ ਕੱਖ ਨੀ
1: ਜੀ
2: ਉਹ ਆਇਆ ਫਸੇ ਹੋਏ ਤੋਤਿਆਂ ਨੂੰ ਉਹਨੇ ਜਾਲ ਇਕੱਠਾ ਕੀਤਾ ਪੰਡ ਬੰਨੀ ਦੇ ਸਿਰ ਤੇ ਰੱਖਿਆ ਤੁਰਿਆ ਜਾ ਰਿਹਾ
1: ਜੀ
2: ਤੋਤੇ ਉਹਦੀ ਪੰਡ ਵਿਚੋਂ ਵੀ ਗਾ ਰਹੇ ਹੈ ਸ਼ਿਕਾਰੀ ਆਵੇਗਾ ਜਾਲ ਵਿਛਾਵੇਗਾ ਚੋਗ ਖਿਲਾਰੇਗਾ ਪਰ ਅਸੀਂ ਨਹੀਂ ਫਸਣਾ
1: ਜੀ ਇਹ ਰੱਟੇ ਲਾਉਣ ਵਾਲੀ ਗੱਲ ਹੋ ਗਈ ਜੀ ਬਿਲਕੁਲ ਪਰ ਉਹ ਗਿਆਨ ਟ੍ਰਾਂਸਫਰ ਨਹੀਂ ਹੋਇਆ ਨਾ ਅੱਗੇ ਜਾ ਕੇ
2: ਹੁਣ ਤੁਸੀਂ ਵੇਖੋ ਗੁਰੂ ਦੇ ਜਿਹੜਾ ਮੰਤਰ ਦਿੱਤਾ ਉਹਦੀ ਤਾਂ ਕੋਈ ਕਮੀ ਨਹੀਂ
1: ਬਿਲਕੁਲ ਜੀ
2: ਜਿਹਨਾਂ ਨੇ ਅੱਗੇ ਉਹਦੇ ਅਮਲ ਕੀਤਾ ਉਹ ਬਾਂਦਰ ਨਿਕਲੇ ਪੂਰੇ
1: ਬਿਲਕੁਲ ਤੋਤਿਆਂ ਤੋਂ ਬਾਂਦਰ ਬਣ ਗਏ ਜੀ ਬਿਲਕੁਲ
2: ਹਾਂਜੀ
1: ਉਹ ਕਹਿੰਦੇ
2: ਇਹਨੂੰ ਇੱਥੋਂ ਹੀ ਜਿਹੜੀ ਉਹ ਇੱਕ ਸ਼ਬਦ ਨਿਕਲਦਾ ਤੋਤਾ ਰਟਨ
1: ਤੋਤਾ ਰਟ
2: ਵੀ ਭਰਾਵਾ ਤੋਤਾ ਰਟਨ ਨੂੰ ਬੰਦ ਕਰੋ ਤੋਤਾ ਰਟਨ ਜਿਹੜੀ ਹੈ ਉਹ ਕਿਸੇ ਸਮੱਸਿਆ ਦਾ ਹੱਲ ਨੀ ਜੋ ਸਮਝਾਇਆ ਗਿਆ ਪਹਿਲਾਂ ਉਹ ਤੇ ਕੰਮ ਕਰ ਲੋ
1: ਜੀ
2: ਇੱਥੇ ਗੱਲ ਮੁੱਕਦੀ ਆ ਮੈਂ ਇੱਕ ਵਾਰੀ ਭਾਰਤ ਸਾਹਿਬ ਇੱਕ ਛੋਟੀ ਜਿਹੀ ਘਟਨਾ ਸਾਂਝੀ ਕਰੂੰਗਾ ਕਿ ਇੱਥੇ ਸਾਡੇ ਸ਼ਹਿਰ ਦੇ ਵਿੱਚ ਇੱਕ ਮੰਦਿਰ ਹੈ ਬਹੁਤ ਪਿਆਰਾ ਮੰਦਿਰ ਹੈ ਔਰ ਕਿਉਂਕਿ ਮੰਦਿਰ ਜਿਹੜਾ ਸ਼ਰਧਾ ਦਾ ਕੇਂਦਰ ਹੁੰਦਾ ਹੈ
1: ਜੀ
2: ਤੇ ਮੈਨੂੰ ਉੱਥੇ ਇਨਵਾਈਟ ਕੀਤਾ ਗਿਆ ਸੀ
1: ਜੀ
2: ਉੱਥੇ ਇਨਵਾਈਟ ਕੀਤਾ ਗਿਆ ਸੀ ਤੇ ਮੈਂ ਗਿਆ ਤੇ ਉਹ ਜਿਹੜੇ ਬਾਬਾ ਜੀ ਵੱਡੇ ਆਏ ਸੀ ਕੋਈ ਮਹਾਰਾਜ
1: ਜੀ
2: ਉਹਨਾਂ ਨੇ ਕਿਹਾ ਕਿ ਬਈ ਆਪਾਂ ਨਾ ਸਵਾਲ ਜੇ ਕਿਸੇ ਦਾ ਹੈਗਾ ਪੁੱਛੋ
1: ਜੀ
2: ਉਹਨਾਂ ਨੇ ਜਿਹੜੇ ਰੀਤੀ ਰਿਵਾਜ ਕਰਨੇ ਸਾਰੇ ਕਰਕੇ ਕਹਿੰਦੇ ਹੁਣ ਕੁਸਚਨ ਆਵਰ ਹੈ ਜਿਹਨੇ ਸਵਾਲ ਕਰਨੇ
1: ਜੀ
2: ਕੋਈ ਨੀ ਬੋਲੇ ਕਿਉਂਕਿ ਸ਼ਰਧਾ ਜਿਹੜੀ ਹੈ ਉਹ ਬਹੁਤ ਹਾਵੀ ਹੁੰਦੀ ਹੈ ਉਹ ਚ ਸਵਾਲ ਨੀ ਕੀਤੇ ਜਾਂਦੇ
1: ਜੀ
2: ਪਰ ਉਹ ਮੇਰੇ ਵਿੱਚ ਥੋੜਾ ਜਿਹਾ ਕਹਿ ਲੋ ਵੀ ਗਾਹ ਪੈ ਗਿਆ ਮੈਂ ਕਿਹਾ ਵੀ ਪੁੱਛ ਲੋ ਹੁਣ ਬਾਬਾ ਜੀ ਕਹੀ ਜਾਂਦੇ ਆ
1: ਜੀ
2: ਤੇ ਅੱਛਾ ਮੈਂ ਅਜੇ ਪੁੱਛਣ ਦੀ ਸੋਚ ਰਿਹਾ ਉਹਨਾਂ ਨੇ ਮੈਨੂੰ ਸਵਾਲ ਪੁੱਛ ਲਿਆ
1: ਜੀ
2: ਉਹਨਾਂ ਨੂੰ ਲੱਗਾ ਵੀ ਇਹ ਥੋੜਾ ਜਿਹਾ ਲੱਗਣ ਡਿਆ ਤੜੰਗ ਪੜੰਗ ਜਿਹਾ ਕਰੂਗਾ ਇਹਨੂੰ ਪੁੱਛ ਲੋ ਪਹਿਲਾਂ
1: ਜੀ
2: ਕਹਿੰਦਾ ਸਰਦਾਰ ਜੀ ਆਪ ਕਿਸ ਕੋ ਮਾਨਤੇ ਹੋ
1: ਜੀ।
2: ਹੁਣ ਆਪਣਾ ਇਹ ਜੇ ਪੁੱਛ ਲਿਆ ਬਾਈ ਨੇ, ਮੈਂ ਕਿਹਾ ਜੀ ਅਸੀਂ ਤਾਂ ਜੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਦੇ ਹਾਂ
1: ਜੀ।
2: ਕਹਿੰਦਾ ਜੀ ਤੁਸੀਂ ਆਪ ਗੁਰੂ ਗ੍ਰੰਥ ਸਾਹਿਬ ਜੀ ਕੋ ਮਾਨਤੇ ਹੋ
1: ਜੀ,
2: ਆਪਨੇ ਇਹ ਕਿਹਾ ਹੈ। ਮੈਂ ਕਿਹਾ ਹਾਂਜੀ ਮੈਂ ਇਹੀ ਕਿਹਾ ਜੀ। ਕਹਿੰਦਾ ਆਪ ਗੁਰੂ ਗ੍ਰੰਥ ਸਾਹਿਬ ਜੀ ਕੋ ਮਾਨਤੇ ਹੋ
1: ਜੀ,
2: ਫਿਰ ਸੇ ਦੁਹਰਾ ਰਹਾ ਹੂੰ। ਮੈਂ ਕਿਹਾ ਬਾਬਾ ਜੀ ਮੈਂ ਇਹੀ ਕਿਹਾ ਜੀ, ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਦੇ ਜੀ
1: ਜੀ।
2: ਕਹਿੰਦਾ ਆਪ ਗੁਰੂ ਉਨਕੋ ਮਾਨਤੇ ਹੋ ਪਰ ਉਨ ਕੀ ਵੀ ਮਾਨਤੇ ਹੋ
1: ਜੀ,
2: ਇਹ ਵੱਡੀ ਗੱਲ ਸੀ
1: ਜੀ। ਬਿਲਕੁਲ,
2: ਕਿਸੇ ਨੂੰ ਮੰਨਣਾ ਤੇ ਕਿਸੇ ਦੀ ਮੰਨਣਾ ਇਹਦੇ ਵਿਚ ਜ਼ਮੀਨ ਅਸਮਾਨ ਦਾ ਫਰਕ ਆ
1: ਜੀ।
2: ਗੁਰੂ ਗ੍ਰੰਥ ਸਾਹਿਬ ਜੀ ਮਤਲਬ ਕਹਿ ਲੋ ਵੀ ਉਹ ਤੇ ਲਾਈਟ ਹਾਊਸ ਹੈ ਨਾ
1: ਜੀ,
2: ਉਹ ਤੇ ਚਾਨਣ ਮੁਨਾਰਾ ਨੇ, ਉਥੋਂ ਤੇ ਸੇਧ ਮਿਲਦੀ ਹੈ। ਆਪਾਂ ਸਵੇਰੇ ਉੱਠ ਕੇ ਉਥੋਂ ਸਾਰਾ ਮੁੱਖ ਵਾਕ ਲੈਂਦੇ ਆ ਤੇ ਸੇਧ ਲੈਂਦੇ ਆ, ਹੁਕਮਨਾਮਾ ਜਿਹਨੂੰ ਆਪਾਂ ਕਹਿੰਦੇ ਆ ਪਵਿੱਤਰ ਹੁੰਦਾ ਹੈ, ਤੇ ਉਥੋਂ ਆਪਾਂ ਦੇਖੋ ਰੈਂਡਮਲੀ ਜਿਹੜਾ ਹੁਕਮਨਾਮਾ ਆਪਾਂ ਨੂੰ ਮਿਲਦਾ ਹੈ, ਕੋਈ ਧਾਰ ਕੇ ਨੀ ਵੀ ਆਪਾਂ ਆਹੀ ਮਤਲਬ ਇੱਥੋਂ ਹੀ ਆਪਾਂ ਨੂੰ ਹੁਕਮਨਾਮਾ ਚਾਹੀਦਾ, ਕੁਛ ਵੀ ਉਹ ਜੋ ਵੀ ਆ ਗਿਆ ਉਸ ਦਿਨ ਦਾ ਆਦੇਸ਼ ਹੈ
1: ਜੀ,
2: ਉਸ ਦਿਨ ਦੇ ਲਈ ਇੱਕ ਸੇਧ ਆ
1: ਜੀ।
2: ਪਰ ਕੀ ਅਸੀਂ ਉਹਨੂੰ ਮੰਨਿਆ?
1: ਮੰਨਿਆ ਮੈਂ ਉਹ
2: ਮੱਥਾ ਟੇਕਣਾ ਅਲੱਗ ਗੱਲ ਆ।
1: ਬਿਲਕੁਲ ਆ ਜੀ, ਬਿਲਕੁਲ ਆ ਜੀ, ਸਤਿਕਾਰ ਬੱਕਰ। ਇਹੀ ਗੱਲ ਚਲੋ ਥੋੜੀ ਅੱਗੇ ਵਧਾਉਣੀ ਚਾਹਾਂਗਾ, ਜਿਵੇਂ ਗੁਰੂਆਂ ਦੀ ਤੁਸੀਂ ਗੱਲ ਕੀਤੀ ਹੈ, ਵੈਸੇ ਉਹਨਾਂ ਦਾ ਹੀ ਦਿਨ ਅੱਜ ਦੇ ਦਿਨ ਦੇ ਉੱਤੇ ਮਨਾਇਆ ਜਾਂਦਾ, ਤੇ ਬਾਕੀ ਸੱਜਣ ਵੀ ਆ ਕੇ ਦੱਸਣਗੇ ਕਾਹਦੇ ਲਈ ਇਹ ਮਨਾਇਆ ਜਾਂਦਾ, ਇਹ ਹਲੇ ਆਪਾਂ ਗੁਪਤ ਹੀ ਰਹਿਣ ਦਿੰਦੇ ਹਾਂ, ਆਪੇ ਹੀ ਦੋਸਤ ਦੱਸਣਗੇ। ਪਰ ਦੂਸਰੇ ਪਾਸੇ ਸ਼ਮੀ ਜੀ ਜੇ ਦੇਖਿਆ ਜਾਵੇ ਕਿ ਜਿੱਦਾਂ ਕਿ ਆਪਣੇ ਗੁਰੂ ਸਾਹਿਬਾਨਾਂ ਨੇ ਉਹਨਾਂ ਦੇ ਜਾਣ ਤੋਂ ਬਾਅਦ ਉਹਨਾਂ ਨੇ ਇਹੀ ਮੁੱਖ ਰੱਖਿਆ ਕਿ ਸ਼ਬਦ ਨੂੰ ਗੁਰੂ ਮੰਨਣਾ, ਸ਼ਬਦ ਗੁਰੂ ਸਭ ਤੋਂ ਵੱਡੀ ਉਪਾਧੀ। ਆਪਣੇ ਧਰਮ ਦੀ ਗੱਲ ਕਰੀਏ ਤਾਂ ਉਹਦੇ ਵਿੱਚ ਦਿੱਤੀ ਗਈ ਹੈ, ਪਰ ਅਸੀਂ ਜਿੱਦਾਂ ਤੁਸੀਂ ਜ਼ਿਕਰ ਹੀ ਕੀਤਾ, ਪਰ ਅਸੀਂ ਉਹ ਕਹਿਣੀ ਤੇ ਕਰਨੀ ਦੇ ਉੱਤੇ ਨਹੀਂ। ਜਿਵੇਂ ਕਿ ਪਹਿਲਾਂ ਜਦੋਂ ਗੱਲ ਕਰਦੇ ਹਾਂ ਪੁਰਾਤਨ ਸਮਿਆਂ ਦੀ, 500 ਸਾਲ ਪਹਿਲਾਂ ਦੀ ਜਾਂ ਉਸ ਤੋਂ ਪਹਿਲਾਂ ਦੀ ਗੱਲ ਕਰਦੇ ਹਾਂ, ਉਹ ਚਾਹੇ ਬੁੱਲੇ ਸ਼ਾਹ ਤੇ ਜਾਂ ਮੁਰਸ਼ਦ ਸ਼ਾਹ ਇਨਾਇਤ ਦਾ ਰਿਸ਼ਤਾ ਹੋਵੇ ਕਾਦਰੀ ਜੀ ਦਾ, ਚਾਹੇ ਉਹ ਹੋਵੇ ਪਲੈਟੋ ਤੇ ਅਰਸਤੂ ਦਾ ਰਿਸ਼ਤਾ ਹੋਵੇ, ਤੇ ਚਾਹੇ ਆਪਣੇ ਗੁਰੂ ਸਾਹਿਬਾਨਾਂ ਦੀ ਗੱਲ ਕਰ ਲਈਏ, ਹਰ ਖਿੱਤੇ ਦੇ ਵਿੱਚ ਆਪਾਂ ਨੂੰ ਕੁਝ ਨਾ ਕੁਝ ਪੁਰਾਣੀਆਂ ਜਿਹੜੀਆਂ ਪਰੰਪਰਾਵਾਂ ਨੇ ਜਾਂ ਹੋਰ ਸਾਰੀਆਂ ਚੀਜ਼ਾਂ ਇਸ ਖਿੱਤੇ ਦੇ ਹਰ ਖਿੱਤੇ ਦੇ ਵਿੱਚ ਇਸ ਚੀਜ਼ ਦੀ ਜ਼ਰੂਰਤ ਰਹੀ ਹੈ ਗੁਰੂ ਤੇ ਚੇਲੇ ਦੀ ਜੀ, ਕਿ ਗਿਆਨ ਚਾਹੇ ਉਹ ਆਪਾਂ ਕਹਿ ਲਈਏ ਕਿ ਸ਼ਾਸਤਰ ਵਿੱਦਿਆ ਹੋਵੇ, ਚਾਹੇ ਅਨੁਸ਼ਾਸਨ ਹੋਵੇ, ਸਦਾਚਾਰ ਹੋਵੇ ਸਿੱਖਣਾ, ਜਾਂ ਫਿਰ ਜੀਵਨ ਜਿਉਣ ਦੀ ਜਿਹੜੀ ਕਲਾ ਹੈ ਜੀ, ਇਹ ਲਗਾਤਾਰ ਚੱਲਦੀ ਰਹੀ ਹੈ। ਚਲੋ ਪ੍ਰੋਫੈਸ਼ਨ ਥੋੜੇ ਜਿਹੇ ਵੱਖਰੇ ਫਿਰ ਆ ਜਾਂਦੇ ਆ, ਉਸ ਤੋਂ ਬਾਅਦ ਚਾਹੇ ਉਹ ਡਾਕਟਰੀ ਆ ਗਈ। ਕਈ ਵਾਰੀ ਤਾਂ ਇਹ ਵੀ ਸੁਣ ਕੇ ਹੈਰਾਨ ਹੋਈਦਾ ਕਿ ਇੰਡੀਆ ਦੇ ਵਿੱਚ ਉਹ ਕਈ ਵਾਰੀ ਸੁਣਨ ਨੂੰ ਮਿਲਦਾ ਕਿ ਕੀ ਕੰਮ ਸਿੱਖਦਾ, ਉਹ ਕਹਿੰਦਾ ਡਾਕਟਰ ਦੇ ਨਾਲ ਲੱਗਿਆ ਡਾਕਟਰੀ ਸਿੱਖਦਾ।
2: ਬਿਲਕੁਲ,
1: ਤੇ
2: ਬਿਲਕੁਲ
1: ਚਲੋ ਮਕੈਨਿਕੀ ਹੋ ਗਈ ਜਾਂ ਹੋਰ ਸਾਰੀਆਂ ਚੀਜ਼ਾਂ ਹੋ ਗਈਆਂ ਇਸ ਤਰ੍ਹਾਂ, ਜਾਂ ਵਕੀਲਾਂ ਦੇ ਪ੍ਰੋਫੈਸ਼ਨ ਦੇ ਵਿੱਚ ਵੀ ਦੇਖਿਆ ਜਾਵੇ ਤਾਂ ਉੱਥੇ ਵੀ ਇਹ ਦੇਖਣ ਨੂੰ ਮਿਲਦਾ। ਚਲੋ ਪ੍ਰੈਕਟਿਸ ਵੱਖਰੀ ਗੱਲ ਹੈ, ਪਰ ਉਹ ਚੀਜ਼ਾਂ ਸਾਰੀਆਂ ਚੀਜ਼ਾਂ ਚੱਲਦੀਆਂ ਨੇ ਵੱਖਰੇ ਵੱਖਰੇ ਪੇਸ਼ਿਆਂ ਦੇ ਵਿੱਚ। ਕਿਵੇਂ ਸੋਚਦੇ ਹੋ ਇਹ ਕਿ ਜੋ ਉਹਨਾਂ ਦੇ ਕਹਿਣੀ ਸੀ ਕਰਨੀ ਸੀ, ਜਾਂ ਇੱਕ ਜਿੱਦਾਂ ਕਿ ਅੱਜ ਦੁਨੀਆ ਦਾ ਜਿਹੜੀ ਜਨਰੇਸ਼ਨ ਵੀ ਡਿਵੈਲਪਮੈਂਟ ਹੋ ਰਹੀ ਹੈ, ਇੱਕ ਉਹਦੇ ਵਿੱਚ ਵੀ ਤਬਦੀਲੀ, ਬੋਲ ਬਾਣੀ ਦੇ ਵਿੱਚ ਇੱਕ ਦੂਸਰੇ ਦਾ ਸਤਿਕਾਰ, ਗੁਰੂ ਚੇਲੇ ਦਾ ਰਿਸ਼ਤਾ, ਉਹ ਸਾਰੀਆਂ ਚੀਜ਼ਾਂ ਦੀ ਅਹਿਮੀਅਤ ਅੱਜ ਦੇ ਸੰਸਾਰ ਦੇ ਵਿੱਚ ਆਪਾਂ ਕਿੱਥੇ ਦੇਖਦੇ ਹਾਂ?
2: ਪਰ ਸਾਹਿਬ ਜਿਹੜੀਆਂ ਸਾਡੀਆਂ ਨਾ ਆਪਣੇ ਕਹਿ ਲੋ ਪਰੰਪਰਾਵਾਂ ਨੇ, ਤੇ ਉਹ ਸਾਡੇ ਇਤਿਹਾਸ ਦੇ ਵਿੱਚ ਜਾਂ ਸਾਡੇ ਜਿਹੜੇ ਗ੍ਰੰਥ ਨੇ, ਜਿਹੜੇ ਮਹਾਂਕਾਵਿ ਨੇ
1: ਜੀ,
2: ਉਹਨਾਂ ਚ ਤੇ ਬੇਸ਼ੁਮਾਰ ਉਦਾਹਰਨਾਂ ਸਾਨੂੰ ਮਿਲਦੀਆਂ ਨੇ, ਬਹੁਤ ਜ਼ਿਆਦਾ ਉਦਾਹਰਨਾਂ ਨੇ
1: ਜੀ।
2: ਇੱਕ ਉਦਾਹਰਨ ਦੇ ਵਿੱਚ ਆਪਾਂ ਦੇਖਦੇ ਹਾਂ ਕਿ ਗੁਰੂ ਦਰੋਣਾਚਾਰੀ ਜੀ ਨੇ
1: ਜੀ,
2: ਉਹ ਆਪਣੇ ਜਿਹੜੇ ਸ਼ਾਹੀ ਪਰਿਵਾਰ ਦੇ ਬੱਚਿਆਂ ਨੂੰ ਸਿਰਫ ਉਹਨਾਂ ਨੂੰ ਹੀ ਐਜੂਕੇਸ਼ਨ ਦਿੰਦੇ ਸੀਗੇ
1: ਤੀਰਅੰਦਾਜ਼ੀ।
2: ਉਹ ਜਿਹੜੇ ਇੱਕ ਬੰਦਾ ਜਿਹੜਾ ਨੌਨ ਸ਼ਾਹੀ ਪਰਿਵਾਰ ਦਾ ਬੰਦਾ ਹੈ
1: ਜੀ,
2: ਤੇ ਉਹ ਕਿਤੇ ਲੋਕ ਛਿਪ ਕੇ ਵੈਸੇ ਆਇਆ ਵੀ ਆਪਣੇ ਪਿਤਾ ਜੀ ਨੂੰ ਲੈ ਕੇ ਕਿ ਮੈਂ ਤੁਹਾਡਾ ਸ਼ਾਗਿਰਦ ਬਣਨਾ ਜੀ, ਪਰ ਉਹਨਾਂ ਨੇ ਮਨਾ ਕਰਤਾ ਕਿ ਬਈ ਮੈਂ ਤਾਂ ਬਈ ਉੱਥੇ ਰੋਇਲ ਜਿਹੜੀ ਫੈਮਿਲੀ ਆ ਉਹਦਾ ਹੀ ਉਸਤਾਦ ਆ। ਚਲੋ ਉਹ ਬੰਦਾ ਨਹੀਂ ਮੰਨਿਆ, ਉਹ ਲੋਕੇ ਸਿੱਖਿਆ ਲੈਂਦਾ ਰਿਹਾ
1: ਜੀ,
2: ਤੇ ਉਹਨਾਂ ਨੇ ਉਹਦੇ ਕੋਲੋਂ ਆਪਾਂ ਜਾਣਦੇ ਹਾਂ ਕਿ ਅੰਗੂਠੇ ਦੀ ਹੀ ਗੁਰੂ ਦਕਸ਼ਿਣਾ ਮੰਗ ਲਈ ਸੀ
1: ਜੀ,
2: ਤੇ ਉਹ ਜਾਣੀ ਕਿ ਜਿਹੜੀ ਉਹਨੇ ਤੀਰ ਚਲਾਉਣ ਦੀ ਵਿਦਿਆ ਸਿੱਖੀ ਲੁਕ ਛਿਪ ਕੇ ਬਹੁਤ ਹੀ ਕਮਾਲ ਦੀ, ਉਹ ਅਰਜੁਨ ਤੋਂ ਵੀ ਜਿਆਦਾ ਸਿੱਖ ਲਈ ਸੀ
1: ਜੀ।
2: ਤੇ ਇਕਲਵਿਆ ਦੇ ਕੋਲੋਂ ਉਹਨਾਂ ਨੇ ਅੰਗੂਠਾ ਲੈ ਲਿਆ
1: ਬਿਲਕੁਲ
2: ਗੁਰੂ ਦਕਸ਼ਿਣਾ ਤਾਂ
1: ਜੀ
2: ਉਹ ਕੰਡਮ ਹੋ ਗਿਆ ਕਿ ਆਪਾਂ ਹੁਣ ਇਹ ਤੇ ਕਰ ਨੀ ਸਕਦੇ ਜੀ
1: ਜੀ।
2: ਇਸੇ ਤਰ੍ਹਾਂ ਹੀ ਇਸੇ ਤਰ੍ਹਾਂ ਹੀ ਹੋਰ ਵੱਖਰੇ ਵੱਖਰੇ ਜਿਹੜੇ ਆ ਆਪਾਂ ਮੌਕਿਆਂ ਤੇ ਦੇਖਦੇ ਆ
1: ਜੀ
2: ਕਾਰਨ ਜਿਹੜਾ ਇਸੇ ਇਸੇ ਮਹਾਭਾਰਤ ਦੇ ਵਿੱਚ ਕਿਉਂਕਿ ਜਿਹੜਾ ਨਾ ਗੁਰੂ ਪੂਰਨਿਮਾ ਹੈ ਇਹ ਵਿਆਸ ਰਿਸ਼ੀ ਦੇ ਜਨਮ ਨੂੰ ਸਮਰਪਿਤ ਆ
1: ਜੀ
2: ਤੇ ਵੇਦ ਵਿਆਸ ਜਿਹੜੇ ਆ ਉਹਨਾਂ ਨੇ ਮਹਾਭਾਰਤ ਲਿਖਿਆ
1: ਜੀ
2: ਤੇ ਆਪਾਂ ਉਹਨਾਂ ਦੀ ਲਿਖੀ ਹੋਈ ਗੱਲ ਦਾ ਜ਼ਿਕਰ ਨਾ ਕਰੀਏ ਮੈਨੂੰ ਲੱਗਦਾ ਥੋੜਾ ਜਿਹਾ ਅਧੂਰਾ ਰਹਿ ਜੂ ਕਿਉਂਕਿ ਉਹਨਾਂ ਨੇ ਬਹੁਤ ਸਾਰੀਆਂ ਉਦਾਹਰਨਾਂ ਦਿੱਤੀਆਂ ਨੇ ਜਿਹੜੀਆਂ ਰੀਅਲ ਲਾਈਫ ਨੂੰ ਜਿਹੜੀਆਂ ਟੱਚ ਕਰਦੀਆਂ ਨੇ ਔਰ ਅੱਜ ਵੀ ਉਹ ਸਾਰਥਕ ਆ।
1: ਬਿਲਕੁਲ
2: ਜੇ ਸਾਡੇ ਅੰਦਰ ਕੋਈ ਇਹੋ ਜਿਹੀ ਬੁਰਾਈ ਜਿਉਂਦੀ ਆ ਤੇ ਇਹਦਾ ਮਤਲਬ ਕਿ ਅਸੀਂ ਉਹ ਕਿਤੇ ਨਾ ਕਿਤੇ ਉੱਥੇ ਉਹਨੂੰ ਮੈਚ ਕਰ ਰਹੇ ਆ
1: ਉਹ
2: ਕਹਾਣੀ ਨੂੰ
1: ਭੇਦਭਾਵ ਜਾਂ
2: ਹੁਣ
1: ਧਰਮ ਦਾ
2: ਹਾਂ
1: ਵਿਤਕਰਾ ਆ ਜਾਂਦਾ ਉਹਨਾਂ ਚੀਜ਼ਾਂ ਦੇ ਵਿੱਚ। ਬਿਲਕੁਲ ਹੈ ਜੀ
2: ਉਹ ਊਚ ਨੀਚ ਜਿਹੜੀ ਆ ਉਹ ਚੱਲੀ ਆ ਰਹੀ ਆ
1: ਜੀ।
2: ਹੁਣ ਉੱਥੇ ਇੱਕ ਸੀਨ ਆਉਂਦਾ ਕਿ ਜਿਵੇਂ ਅਸੀਂ ਅੱਜ ਕਹਿ ਦੀ ਨਾ ਕਿ ਬਈ ਭਾਈ ਨਕਲ ਮਾਰਨੀ ਜਿਹੜੀ ਆ ਅਪਰਾਧ ਆ ਤੁਸੀਂ ਕੋਈ ਚੋਰੀ ਨਾਲ ਜਾਂ ਠੱਗੀ ਨਾਲ ਕੋਈ ਪ੍ਰਾਪਤ ਕਰਕੇ ਡਿਗਰੀ ਤਾਂ ਲੈ ਲੋਗੇ ਪਰ ਨੌਲੇਜ ਕਿੱਥੋਂ ਦੋਗੇ
1: ਪ੍ਰੈਕਟੀਕਲ
2: ਉਹ ਜਿਹੜੀ ਚੀਜ਼
1: ਬਿਲਕੁਲ
2: ਉਹ ਕਿੱਡੀ ਵੱਡਾ ਕਿੱਡਾ ਵੱਡਾ ਇੱਕ ਉਹ ਚ ਵੀ ਉਦਾਹਰਨ ਮਿਲਦਾ ਵੇਦ ਵਿਆਸ ਹੋਰਾਂ ਦੀ ਮਹਾਭਾਰਤ ਦੇ ਵਿੱਚ
1: ਜੀ
2: ਕਿ ਜਿਹੜਾ ਕਰਨ ਹੈ ਕਰਨ ਜਿਹੜਾ ਉਹ ਉਹਨੂੰ ਪਤਾ ਸੀ ਕਿ ਜਿਹੜੇ ਗਨਾਸੇ ਵਾਲੇ ਬਾਬਾ ਜੀ ਆਪਣੇ
1: ਜੀ
2: ਪਰਸੁਰਾਮ ਜੀ
1: ਜੀ
2: ਵੀ ਉਹ ਉਸਤਾਦ ਨੇ ਬਹੁਤ ਵੱਡੇ ਉਸਤਾਦ ਨੇ ਉਹਨਾਂ ਉਦੋਂ ਵੱਡਾ ਕੋਈ ਨੀ ਉਹ ਹੁਣ ਪੰਡਿਤ ਜੀ ਨੇ ਉਹ ਕਹਿੰਦੇ ਮੈਂ ਪੰਡਿਤ ਜੀ ਤੋਂ ਇਲਾਵਾ ਕਿਸੇ ਨੂੰ ਐਜੂਕੇਸ਼ਨ ਨੀ ਦਿੰਦਾ
1: ਜੀ
2: ਉਹਨਾਂ ਦੀ ਆਪਣੀ ਮਤਲਬ ਕਹਿ ਲੋ ਸੀਨ ਹੈ
1: ਜੀ।
2: ਹੁਣ ਇਹ ਬੰਦਾ ਇਹ ਪੰਡਿਤ ਤੇ ਹੈ ਨੀ
1: ਜੀ
2: ਕਰਨ ਇਹ ਉੱਥੇ ਜਾ ਕੇ ਉਹਨਾਂ ਨੂੰ ਝੂਠ ਬੋਲਦਾ ਕੁਛ ਕਰਦਾ ਕਿ ਠੀਕ ਹੈ ਸਰ ਮੈਂ ਤਾਂ ਮੈਂ ਵੀ ਬ੍ਰਾਹਮਣ ਹੀ ਮੈਨੂੰ ਸਿੱਖਿਆ ਦੇ ਦੋ
1: ਜੀ
2: ਉਹ ਆਪਣਾ ਚੇਲਾ ਉਹਨੂੰ ਬਣਾਉਂਦੇ ਆ ਸਾਰੇ ਗਿਆਨ ਉਹਨਾਂ ਦੇ ਜੋ ਕੁਛ ਵੀ ਉਹਦੇ ਕੋਲ ਟ੍ਰਾਂਸਫਰ ਕਰਦਾ ਕਿਉਂਕਿ ਜਿਹੜਾ ਟੀਚਰ ਹੈ ਉਹ ਕਦੇ ਵੀ ਲੁਕੋ ਨੀ ਸਕਦਾ ਕਿ ਮੈਂ ਆ ਯਾਰ ਇਹਨੂੰ ਨੀ ਦੱਸਣਾ ਕਿਉਂਕਿ ਉਹਨੂੰ ਲੱਗਦਾ ਹੈ ਕਿ ਜੇ ਉਹਦੇ ਜਿਹੜੇ ਸਟੂਡੈਂਟ ਆ ਉਹ ਵੱਧ ਜਾਣ ਕਿਤੇ ਅੱਗੇ ਧਰਤੀ ਤੇ ਕੁਛ ਬਣਨਗੇ
1: ਜੀ
2: ਤਾਂ ਉਹ ਕਹਿ ਲੋ ਵੀ ਇੱਕ ਜਿਹਦਾ ਵਰਣਨ ਨਹੀਂ ਕੀਤਾ ਜਾ ਸਕਦਾ ਉਹ ਖੁਸ਼ੀ ਉਹਨੂੰ ਪ੍ਰਾਪਤ ਹੁੰਦੀ ਹੈ
1: ਜੀ
2: ਬਿਲਕੁਲ ਉਹ ਹੁਣ ਉਹ ਲੈ ਲਈ ਉਹਨੇ ਸਿੱਖਿਆ ਸਾਰੀ ਕਿਉਂਕਿ ਤੁਸੀਂ ਵੇਖੋ ਇੱਕ ਤਾਂ ਜਿਹੜਾ ਅਸਤਰ ਸ਼ਬਦ ਆਉਂਦਾ ਇੱਕ ਸ਼ਸਤਰ ਸ਼ਬਦ ਆਉਂਦਾ ਸ਼ਸਤਰ ਜਿਹੜਾ ਮੂਹਰੇ ਦਿਖ ਰਿਹਾ ਸਾਨੂੰ ਸ਼ਸਤਰ ਮੇਰੇ ਕੋਲ ਤਲਵਾਰ ਆ ਮੂਹਰੇ ਦਿਖ ਰਹੀ ਹੈ ਕਿ ਇਹਦੇ ਕੋਲ ਤਲਵਾਰ ਹੈ ਬਈ
1: ਜੀ
2: ਜਿਹੜਾ ਅਸਤਰ ਹੈ ਉਹ
1: ਛਿਪਿਆ ਹੋਇਆ
2: ਉਹ ਹੁਣ ਜਿਵੇਂ ਆਪਾਂ ਮਹਾਭਾਰਤ ਨਾਟਕ ਦੇਖਦੇ ਸੀਗੇ ਜੀ ਉਹਨੇ ਖਾਲੀ ਤੀਰ ਜਾ ਧਨੁੱਖ ਫੜਿਆ ਹੋਇਆ ਤੇ ਕੁਛ ਤੀਰ ਤਾਂ ਚੜਾਇਆ ਨੀ ਉੱਤੇ ਮੈਂ ਕੋਈ ਗਿਲੀ ਗਿਲੀ ਚਕਾ ਲਗਾ ਮੰਤਰ ਜਿਹਾ ਮਰਿਆ ਇਹੋ ਜਿਹੜਾ ਸਿੱਖਿਆ ਬਾਬਾ ਜੀ ਤੋਂ ਵਿੱਚੋਂ ਇੱਕ ਤੀਰ ਨਿਕਲਿਆ ਅੱਗ ਵਾਲਾ
1: ਜੀ
2: ਉਹ ਚਲਾਊਗਾ ਬਾਈ ਉੱਥੇ ਗਾਹ ਪਾ ਦੂਗਾ
1: ਜੀ
2: ਉਹ ਕਹਿ ਲੋ ਵੀ ਉਹਦੀ ਅਸਤਰ ਵਿਦਿਆ ਉਹਦੀ ਨਿਕਲੇ
1: ਜੀ
2: ਉਹ ਸਾਰਾ ਕੁਛ ਦਿੱਤਾ ਮਤਲਬ ਇਹੋ ਜਿਹਾ ਵੀ ਲਾ ਲੋ ਵੀ ਅੱਜ ਜਿਵੇਂ ਪਰਮਾਣੂ ਚੱਲ ਰਿਹਾ ਇਹੋ ਜਿਹੇ ਹਥਿਆਰ ਵੀ ਉਹਨੂੰ ਦੇ ਤੇ
1: ਜੀ
2: ਐਂਡ ਕਰਤਾ ਉਹਦੇ ਕੋਲ ਆਪਣੇ ਕਹਿੰਦਾ ਬਾਈ ਮੈਂ ਤੇਰੀ ਸੇਵਾ ਤੋਂ ਖੁਸ਼ ਬਹੁਤ ਹੈ ਤੈਨੂੰ ਸਭ ਦੇਤਾ
1: ਜੀ
2: ਬਟ ਇੱਕ ਤੇ ਨਾ ਉਹਦਾ ਝੂਠ ਫੜਿਆ ਜਾਂਦਾ
1: ਜੀ
2: ਉਹਨੂੰ ਕੋਈ ਇਹੋ ਜਿਹੀ ਗੱਲ ਹੋਈ ਕਿ ਉਹ ਐਕਸਪੋਜ਼ ਹੋ ਗਿਆ ਵੀ ਤੂੰ ਭਾਈ ਬ੍ਰਾਹਮਣ ਨਹੀਂ ਹੋ ਸਕਦਾ
1: ਜੀ
2: ਤੂੰ ਇਹ ਕਸ਼ਟ ਝੱਲਿਆ ਤੈਨੂੰ ਇਹ ਕੀੜਾ ਡੰਗ ਮਾਰ ਰਿਹਾ ਪਰ ਤੂੰ ਹਟ ਨਹੀਂ ਰਿਹਾ ਤੂੰ ਹਿੱਲ ਨਹੀਂ ਰਿਹਾ
1: ਜੀ
2: ਤੂੰ ਬਰਦਾਸ਼ਤ ਕਰ ਲਿਆ ਇੰਨਾ ਕੁਛ ਉਹ ਤਾਂ ਭਾਈ ਮਤਲਬ ਕੋਈ ਬ੍ਰਾਹਮਣ ਨਹੀਂ ਕਰ ਸਕਦਾ ਇਹ ਤਾਂ
1: ਜੀ
2: ਤੂੰ ਜ਼ਰੂਰ ਝੂਠ ਬੋਲ ਕੇ ਮੇਰਾ ਚੇਲਾ ਬਣਿਆ
1: ਜੀ
2: ਤੂੰ ਕੋਈ ਛਲ ਕੀਤਾ ਮੈਂ ਆਪਣੇ ਵੱਲੋਂ ਕੰਮ ਨਹੀਂ ਛੱਡੀ ਬਤੌਰ ਟੀਚਰ ਪਰ ਤੂੰ ਕੋਈ ਪੰਗਾ ਕੀਤਾ ਹੋਇਆ
1: ਜੀ
2: ਵੀ ਉਹ ਦੱਸ ਕੀ ਆ ਉਹ ਫਿਰ ਉਹਨੇ ਉਹਨੂੰ ਦੱਸਣਾ ਪਿਆ ਕਿ ਸਰ ਮੈਂ ਮਤਲਬ ਕਹਿ ਲੋ ਵੀ ਐ ਅੰਗ ਰਾਜ ਕਾਰਨ ਮੈਂ ਬ੍ਰਾਹਮਣ ਨੀ ਹੈਗਾ ਮੈਂ ਜੀ ਉਹ ਆਪਣਾ ਦੱਸਿਆ ਉਹਨੇ ਐਕਸਪੋਜ਼ ਹੋ ਗਿਆ ਉਹ ਬਹੁਤ ਕ੍ਰੋਧਿਤ ਹੋ ਗਏ ਕਹਿੰਦੇ ਉਹਦੇ ਬਾਈ ਕਮਾਲ ਆ ਯਾਰ ਤੂੰ ਮੈਨੂੰ ਬੇਵਕੂਫ ਬਣਾਇਆ ਤੂੰ ਝੂਠ ਬੋਲ ਕੇ ਸਾਰੀ ਸਿੱਖਿਆ ਹਾਸਲ ਕੀਤੀ ਹੈ ਮੈਂ ਤੈਨੂੰ ਸ਼ਰਾਪ ਦਿੰਦਾ ਉਦੋਂ ਸ਼ਰਾਪ ਬੜੇ ਚੱਲਦੇ ਸੀ
1: ਚੱਲਦੇ
2: ਉਹ ਕਹਿੰਦੇ ਮੈਂ ਤੈਨੂੰ ਸ਼ਰਾਪ ਦਿੰਦਾ ਬਈ ਜਿਹੜੀ ਤੂੰ ਵਿਦਿਆ ਤੈਨੂੰ ਮੈਂ ਸਿਖਾਈ ਆ ਜਿਹੜੀ ਤੂੰ ਇੰਨੇ ਔਖੇ ਹੋ ਕੇ ਸਿੱਖੀ ਵੀ ਆ ਤੇਰੀ ਸਿੱਖਣ ਚ ਵੀ ਕਮੀ ਨੀ ਮੇਰੇ ਸਿਖਾਉਣ ਚ ਕਮੀ ਨੀ ਪਰ ਇੱਕ ਚੀਜ਼ ਆ ਗਈ ਵਿੱਚ ਝੂਠ ਜਸਟ ਡਿਊ ਟੂ ਦੈਟ ਵਨ ਬੈਡ ਥਿੰਗ ਮੈਂ ਤੈਨੂੰ ਸ਼ਰਾਪ ਦਿੰਦਾ ਕਿ ਤੂੰ ਜਿਸ ਦਿਨ ਤੈਨੂੰ ਜ਼ਿੰਦਗੀ ਚ ਸਭ ਤੋਂ ਜ਼ਿਆਦਾ ਇਸ ਵਿਦਿਆ ਦੀ ਲੋੜ ਹੋਊਗੀ ਨਾ
1: ਜੀ
2: ਤੂੰ ਉਸ ਦਿਨ ਭੁੱਲ ਜਾਏਗਾ ਸਭ ਕੁਛ ਤੈਨੂੰ ਕੁਛ ਯਾਦ ਨੀ ਆਉਣਾ
1: ਉਸ ਦਿਨ ਕੰਮ ਨਾ
2: ਕਰੋਗੇ ਉਦਣ ਇਹ ਚੀਜ਼ਾਂ ਕੰਮ ਨਹੀਂ ਕਰਨਗੀਆਂ
1: ਜੀ
2: ਤੇ ਉਹਦੇ ਨਾਲ ਮਹਾਭਾਰਤ ਦੀ ਜਦੋਂ ਯੁੱਧ ਹੁੰਦਾ ਅਸਲੀ ਲੜਾਈ ਆਪਾਂ ਸਾਰਿਆਂ ਨੂੰ ਪਤਾ ਕਿ ਉਸ ਦਿਨ ਉਹ ਹਾਰ ਗਿਆ
1: ਜੀ
2: ਕਿਉਂਕਿ ਉਹਨੂੰ ਉਹ ਨਾ ਤਾਂ ਅਸਤਰ ਚੱਲਣ ਨਾ ਸ਼ਾਸਤਰ ਚੱਲਣ, ਉਹ ਭੁੱਲ ਗਿਆ, ਸਾਰਾ ਕੁਝ ਖਤਮ ਹੋ ਗਿਆ। ਯਾਨੀ ਇਹ ਕਹਾਣੀ ਤਾਂ ਚਲੋ ਆਪਾਂ ਕਹਿਣ ਨੂੰ ਆਪਾਂ ਕਹਿ ਲੈਂਦੇ ਹਾਂ ਵੀ ਠੀਕ ਹੈ ਜੀ, ਇਹ ਤਾਂ ਜੀ ਐਂ ਕਰਤੀ ਕਹਾਣੀ ਸੁਣਾਤੀ, ਲੇਕਿਨ ਗੱਲ ਸਿਰਫ ਇਹ ਆ ਸਮਝਾਉਣ ਵਾਲੀ ਗੱਲ ਲਾ ਲਓ ਵੀ ਵੇਦ ਵਿਆਸ ਜੀ ਉਹ ਤਾਂ ਇਹੀ ਲਿਖ ਰਹੇ ਹੈ ਕਿ ਭਾਈ ਠੱਗੀ ਨਾਲ ਕੀਤੀ ਹੋਈ ਨਾ ਕਮਾਈ ਕੰਮ ਆਉਂਦੀ ਹੈ ਨਾ ਪੜ੍ਹਾਈ ਕੰਮ ਆਉਂਦੀ।
1: ਬਿਲਕੁਲ
2: ਤੁਸੀਂ ਚੀਟ ਕਰਕੇ ਕਿਸੇ ਨੂੰ ਧੋਖੇ ਦੇ ਕੇ ਜਾਂ ਕਹਿ ਲੋ ਵੀ ਮੈਂ ਨਕਲ ਮਾਰ ਲਈ ਐਂ ਕਰ ਲਿਆ ਬਾਹਰ ਕਰਦੇ ਗਾਹ ਪਾ ਦੂ, ਐਸਾ ਕੁਛ ਨਹੀਂ ਹੈ।
1: ਬਿਲਕੁਲ ਹੈ ਜੀ। ਤੇ ਸ਼ਮੀ
2: ਜਦੋਂ ਵਕਤ ਆਏਗਾ ਤਾਂ ਆਪਣੀ ਨੌਲੇਜ ਹੀ ਕੰਮ ਆਏਗੀ।
1: ਬਿਲਕੁਲ ਜੀ। ਅੱਗੇ ਵਧਣ ਤੋਂ ਪਹਿਲਾਂ ਆਪਣੇ ਨਾਲ ਦੋ ਸਰੋਤੇ ਜੁੜੇ ਹੋਏ ਨੇ ਜੀ, ਤੇ ਸਭ ਤੋਂ ਪਹਿਲਾਂ ਰਾਜਨ ਸੈਣੀ ਸਾਹਿਬ ਤੇ ਮੁਕੱਦਰ ਜੀ ਦੇ ਨਾਲ ਨਾਲ। ਤੇ ਸੈਣੀ ਸਾਹਿਬ ਸਵਾਗਤ ਹੈ ਜੀ ਤੁਹਾਨੂੰ ਜੀ।
3: ਹਾਂਜੀ ਭਾਰੇ ਸਾਹਿਬ ਸਤਿ ਸ੍ਰੀ ਅਕਾਲ ਜੀ, ਸ਼ਮੀ ਵੀਰ ਜੀ ਸਤਿ ਸ੍ਰੀ ਅਕਾਲ, ਮੁਕੱਦਰ ਵੀਰ ਨੂੰ ਵੀ ਸਤਿ ਸ੍ਰੀ ਅਕਾਲ ਤੇ ਸਰੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ
2: ਜੀ, ਸਤਿ ਸ੍ਰੀ ਅਕਾਲ ਜੀ।
3: ਹਾਂਜੀ ਇਹ ਗੁਰੂ ਚੇਲੇ ਵਾਲਾ ਵਿਸ਼ਾ ਤੁਸੀਂ ਰੱਖ ਲਿਆ ਜੀ, ਠੀਕ ਗੱਲ ਆ
2: ਜੀ।
3: ਬਿਲਕੁਲ ਜੀ, ਕਿਸੇ ਦਾ ਮਤਲਬ ਕਿਸੇ ਦਾ ਵੱਡਾ ਹੋਣ ਵਾਸਤੇ ਛੋਟੇ ਦਾ ਹੋਣਾ ਜ਼ਰੂਰੀ ਆ ਜੀ।
1: ਬਿਲਕੁਲ
2: ਬਹੁਤ ਜ਼ਰੂਰੀ,
3: ਇੱਕ ਦੂਜੇ ਦੇ ਪੂਰਾ ਕਿਆ, ਗੁਰੂ ਤਾਂ ਤਾਂ ਹੀ ਹੈ ਜੇ ਕੋਈ ਚੇਲਾ ਹੈ, ਚੇਲਾ ਹੈ ਨਹੀਂ ਤਾਂ ਗੁਰੂ ਕਾਹਦਾ।
1: ਬਿਲਕੁਲ ਹੈ ਜੀ,
2: ਕੋਈ ਸ਼ੱਕ ਨਹੀਂ ਜੀ।
3: ਹੁਣ ਜੀ ਸਿਕੰਦਰ ਨੂੰ ਉਸਤਾਦ ਸਿਕੰਦਰ ਬਣਾਉਣ ਵਾਲਾ ਮੈਂ ਆ ਜੀ,
1: ਕਿਆ ਬਾਤ ਹੈ,
3: ਹੋਊਗਾ ਤੇ ਉਸਤਾਦ।
2: ਵਾਹ
1: ਵਾਹ ਜੀ, ਕਿਆ ਬਾਤ ਹੈ,
2: ਬਹੁਤ ਹੀ ਖੂਬ
3: ਸੋ। ਇਸ ਕਰਕੇ ਉਸਤਾਦ ਸਿਕੰਦਰ ਤਾਂ ਹੀ ਕਿਹਾ ਜਾਊਗਾ ਜੇ ਉਹਨਾਂ ਦਾ ਕੋਈ ਸ਼ਿਸ਼ ਹੋਊਗਾ, ਚੇਲਾ ਹੋਊਗਾ ਜੀ।
1: ਜੀ
3: ਹਾਂਜੀ
1: ਬਿਲਕੁਲ ਜੀ,
2: ਬਹੁਤ ਹੀ ਖੂਬ ਜੀ, ਕਿਆ ਬਾਤ ਹੈ।
3: ਹਾਂਜੀ ਸ਼ਮੀ ਜੀ, ਗੱਲ ਤਾਂ ਤੁਸੀਂ ਵਧੀਆ ਕੀਤੀ ਹੈਗੀ ਆ, ਜਿਹੜੀ ਉਸ ਬੰਦੇ ਨੇ ਜਿਹੜੇ ਮਹਾਂਪੁਰਸ਼ ਨੇ ਵੀ ਤੁਹਾਨੂੰ ਪੁੱਛਿਆ ਮੰਦਿਰ ਦੇ ਵਿੱਚ
1: ਜੀ,
3: ਹੋਇਆ ਕਿ ਮੇਰੇ ਕੋਲ ਮੈਂ ਮਤਲਬ ਨਾ ਕੋਈ ਵਕੀਲ ਆ ਗਿਆ ਮੁੰਡਾ, ਤੇ ਉਹ ਆ ਕੇ ਜੀ ਮੈਂ ਤੁਹਾਨੂੰ ਗੁਰੂ ਮੰਨਦਾ ਜੀ, ਤੇ ਮੈਂ ਇੱਥੇ ਜਿਹੜਾ ਹੈਗਾ ਤੁਹਾਡੇ ਕੋਲੋਂ ਕੰਮ ਸਿੱਖਦਾ
1: ਜੀ।
3: ਜਰਨਲ ਦੀ ਮੈਂ ਕੋਈ ਜਰਨਲ ਹੀ ਅੱਜ ਤੱਕ ਮੈਂ ਕਦੀ ਕੋਈ ਜੂਨੀਅਰ ਰੱਖਿਆ ਨੀ, ਉਹ ਜੂਨੀਅਰ ਵੀ ਕਿਸੇ ਵਕੀਲ ਦਾ ਰੈਲੇਟਿਵ ਸੀਗਾ, ਤੇ ਉਹ ਆਪਣੇ ਰੈਲੇਟਿਵ ਦੀ ਸੀਟ ਤੇ ਆਇਆ ਸੀਗਾ, ਤੇ ਉਹ ਮੇਰੇ ਕੋਲ ਆ ਗਿਆ ਤੇ ਮੈਨੂੰ ਕਹਿੰਦੇ ਜੀ ਮੈਂ ਤੁਹਾਡੇ ਕੋਲ ਬੈਠਿਆ ਕਰਨਾ।
1: ਸੈਣੀ ਸਾਹਿਬ ਜੇ ਜੂਨੀਅਰ ਨਾ ਰੱਖਦੇ ਫਿਰ ਸੀਨੀਅਰ ਕਿੱਦਾਂ ਹੁੰਦੇ ਜੀ?
3: ਨਹੀਂ ਮੈਂ ਉਹਨੂੰ ਕਿਹਾ, ਮੈਂ ਕਿਹਾ ਦੇਖ ਬਈ ਇੱਕ ਕਾਗਜ਼ ਕੱਢ ਪਹਿਲਾਂ ਤਾਂ
1: ਜੀ
2: ਜੀ,
3: ਤੇ ਮੈਂ ਕਿਹਾ ਦੋ ਲਾਈਨਾਂ ਲਿਖ ਲਾ
1: ਜੀ।
3: ਹਾਂਜੀ ਲਾਈਨਾਂ ਲਿਖ, ਮੈਂ ਕਿਹਾ ਭਈ ਗੁਰੂ ਜੋ ਕਹੇ ਸੋ ਕਰ
1: ਜੀ,
3: ਗੁਰੂ ਜੋ ਕਰੇ ਸੋ ਨਹੀਂ।
1: ਕਿਆ ਬਾਤ ਹੈ ਜੀ,
3: ਮੈਂ ਕਿਹਾ ਜੋ ਮੈਂ ਕਹਿੰਦਾ ਆ ਨਾ ਉਹ ਕਰਨਾ ਆ
1: ਜੀ,
3: ਜੋ ਮੈਂ ਕਰਦਾ ਆ ਉਹ ਬਿਲਕੁਲ ਨੀ ਕਰਨਾ,
1: ਉਹ ਨਹੀਂ ਕਰਨਾ, ਰੀਸ ਨਹੀਂ ਕਰਨੀ।
3: ਤਾਂ ਤੂੰ ਸੋਚੇ ਵੀ ਹਾਂ ਜੀ ਵੀ ਇਹ ਤਾਂ ਦੁਪਹਿਰੋਂ ਬਾਅਦ ਉੱਥੇ ਬਹਿ ਜਾਂਦੇ ਹੈਗੇ ਆ ਜੀ, ਉੱਥੇ ਕਰ ਜਾਂਦੇ ਹੈਗੇ ਜੀ, ਹਾਂਜੀ
1: ਜੀ
3: ਤੂੰ ਮੀਸਾਂ ਕਰਨ ਲੱਗ ਪਏ, ਮੈਂ ਜੋ ਤੈਨੂੰ ਕਹਿੰਦਾ ਆ ਉਹ ਕਰਨਾ ਬਸ
1: ਜੀ।
3: ਹਾਂਜੀ ਉਹ ਬੰਦਾ ਚਲੋ ਜੀ ਥੋੜੇ ਦਿਨਾਂ ਦੇ ਵਿੱਚ ਹੀ ਅਸੀਂ ਟ੍ਰੇਨਡ ਕਰਕੇ ਜਲੰਧਰ ਭੇਜ ਦਿੱਤਾ, ਮੁੜ ਕੇ ਉਹ ਕਾਮਯਾਬ ਹੋਇਆ, ਅੱਜ ਤੱਕ ਬੜੀ ਇੱਜ਼ਤ ਕਰਦਾ, ਪਰ ਉਹ ਅੱਜ ਵੀ ਉਸ ਚੀਜ਼ ਨੂੰ ਜਿਹੜਾ ਹੈਗਾ ਰਿਲਾਈਜ ਕਰਦਾ ਆ ਕਿ ਮੈਨੂੰ ਜਿਹੜੀਆਂ ਚਾਰ ਦੋ ਲਾਈਨਾਂ ਲਿਖੀਆਂ ਗਈਆਂ ਸੀ ਵੀ ਗੁਰੂ ਜੋ ਕਹੇ ਸੋ ਕਰ
1: ਜੀ,
3: ਗੁਰੂ ਜੋ ਕਹੇ ਕਰੇ ਸੋ ਨਾ
1: ਕਰ,
3: ਕਿਉਂਕਿ ਆਦਮੀ ਜਿਹੜਾ ਆ ਉਹਦੇ ਵਿੱਚ ਜਿਹੜਾ ਹੈਗਾ ਆ ਬਹੁਤ ਸਾਰੇ ਐਪ ਹੁੰਦੇ ਤੂੰ ਖਾਂਦਾ ਪੀਂਦਾ ਨੀ, ਮੁੜ ਕੇ ਤੂੰ ਉੱਥੇ ਪੈਗ ਲਾਉਣੇ ਸ਼ੁਰੂ ਕਰਦੇ ਸਾਡੇ ਸੰਗਤ ਦੇ ਵਿੱਚ ਆ ਕੇ, ਮੁੜ ਕੇ ਸਾਰੇ ਜ਼ਿੰਦਗੀ ਇਹ ਕਹਿ ਜੀ ਮੈਂ ਤਾਂ ਉਹਨਾਂ ਕੋਲੋਂ ਸਿੱਖ ਗਿਆ ਜੀ, ਉਹਨਾਂ ਦੀ ਸੰਗਤ ਚ ਬਹਿਣ ਲੱਗ ਗਿਆ, ਤੈਨੂੰ ਤਾਂ ਜੋ ਤੈਨੂੰ ਤਾਂ ਜੋ ਤੈਨੂੰ ਵਿਸ਼ੇ ਦੇ ਨਾਲ ਰਿਲੇਟਡ ਜੋ ਦੱਸਿਆ ਜਾਂਦਾ ਹੈਗਾ ਆ ਉਹ ਤੂੰ ਕਰਨਾ ਆ,
1: ਗੁਣ ਲੈਣੇ ਨੇ ਅਗੁਣ ਨਹੀਂ ਲੈਣੇ, ਬਿਲਕੁਲ
3: ਬਿਲਕੁਲ ਗੁਣ ਲੈਣੇ ਜੀ
1: ਜੀ,
3: ਏਦਾਂ ਹੀ ਅਸੀਂ ਗੁਰੂ ਬਣਦੇ ਹੈਗੇ ਆ, ਗੁਰੂ ਦੀ ਨੀ ਬਣਦੇ
1: ਜੀ,
3: ਸੋ ਇਸ ਕਰਕੇ ਜਿਹੜਾ ਹੈਗਾ ਆ ਬਾਕੀ ਇਹ ਪਰੰਪਰਾ ਜਿਹੜੀ ਹੈਗੀ ਆ ਹਿੰਦੂਇਜ਼ਮ ਦੇ ਵਿੱਚੋਂ ਨਿਕਲੀ ਸੀ
1: ਜੀ,
3: ਹਾਂਜੀ ਜਿਹਨੂੰ ਜਿਹੜਾ ਹੈਗਾ ਆ ਸੂਫੀਆਂ ਨੇ ਵੀ ਅਡੋਪਟ ਕੀਤਾ ਜੀ।
1: ਬਿਲਕੁਲ ਹੈ ਜੀ,
3: ਕਿਉਂਕਿ ਉਹ ਆਪਣਾ ਜਿਹੜਾ ਆ ਉਹਨਾਂ ਕੋਲ ਬਹੁਤ ਸਾਰੇ ਬੰਦੇ ਆਉਂਦੇ ਜਾਂਦੇ ਰਹਿੰਦੇ ਹੈਗੇ ਸੀਗੇ, ਪਰ ਉਹ ਇੱਕ ਡਿਸਿਪਲ ਜਿਹੜਾ ਹੁੰਦਾ ਸੀਗਾ, ਜਿਹੜਾ ਇੱਕ ਸ਼ਿਸ਼ ਜਿਹੜਾ ਸੀਗਾ ਉਹਦੇ ਤੇ ਗੁਰੂ ਜਿਹੜਾ ਆ ਬਹੁਤ ਹੁੰਦਾ ਸੀਗਾ ਵੀ ਹਾਂ ਇਹਨੂੰ ਮੈਂ ਆਪਣੇ ਵਰਗਾ ਬਣਾਉਣਾ
1: ਜੀ। ਬਿਲਕੁਲ,
3: ਉਹ ਫੇਰ ਓਹਦੇ ਤੇ ਮੇਹਨਤ ਕਰਦੇ ਸੀਗੇ
1: ਜੀ।
3: ਫੇਰ ਓਹਨਾ ਦਾ ਨਾ ਬੌਂਡੇਜ ਏਦਾਂ ਦਾ ਹੁੰਦਾ ਸੀ ਵੀ ਆਤਮਿਕ ਬੌਂਡੇਜ ਹੁੰਦਾ ਸੀ, ਓਹਨਾ ਦਾ ਅੰਦਰੂਨੀ ਬੌਂਡੇਜ ਹੁੰਦਾ
1: ਸੀ। ਓਹਦੇ ਪਿੱਛੇ ਕਾਰਨ ਸੀ ਨਾ ਸੈਣੀ ਸਾਹਿਬ, ਕਿਉਂਕਿ ਘਰ ਬਾਰ ਸਾਰਾ ਕੁਝ ਛੱਡ ਕੇ ਉਸ ਸਮਿਆਂ ਦੇ ਵਿਚ ਓਹਨਾ ਕੋਲ ਵਿਚਰਨਾ ਪੈਂਦਾ ਸੀ ਜੀ ਦਿਨ ਰਾਤ ਨਾ ਜੀ।
3: ਹਾਂ, ਬੱਚਿਆਂ ਦੀ ਤਰ੍ਹਾਂ ਉਹ ਆਪਣੇ ਬੱਚਿਆਂ ਦੀ ਤਰ੍ਹਾਂ ਰੱਖ ਰਹੇ ਸੀ। ਤੁਸੀਂ ਇਹ ਦੇਖੋ
2: ਹਜ਼ਰਤ
3: ਨਿਜ਼ਾਮੋਦੀਨ ਔਲੀਆ
1: ਬਹੁਤ ਹੋਏ ਨੇ,
3: ਉਹ ਜਿਹੜੇ ਹੈਗੇ ਆ ਇੱਕ ਕੁੱਲੀ ਦੇ ਵਿੱਚ ਰਹਿੰਦੇ ਹੁੰਦੇ ਸੀ ਜੀ। ਤੇ ਕੋਈ ਕਿਸੇ ਬੰਦੇ ਨੇ ਸੋਚਿਆ ਵੀ ਉਹਦੀ ਕੁੜੀ ਦਾ ਵਿਆਹ ਸੀਗਾ ਵੀ ਚਲੋ ਏਦਾਂ ਕਰਦੇ ਆ, ਕਹਿੰਦੇ ਵੀ ਫਕਰ ਬਹੁਤ ਪਹੁੰਚੇ ਹੈਗੇ ਆ
1: ਜੀ,
3: ਤੇ ਜਾਣੇ ਆ ਉਹਨਾਂ ਨੂੰ ਕਹਿੰਦੇ ਵੀ ਕੋਈ ਮਾਲੀ ਇਮਦਾਦ ਕਰੋ
1: ਜੀ,
3: ਤੇ ਮੈਨੂੰ ਮੇਰੀ ਕੁੜੀ ਦਾ ਵਿਆਹ ਆ ਜੀ
1: ਜੀ।
3: ਉਹ ਚਲਾ ਗਿਆ, ਬੰਦਾ ਚਲ ਗਿਆ ਤੇ ਉਹ ਕਹਿੰਦੇ ਹਾਂ ਵੀ ਭਗਤਾ ਦੱਸ ਕੀ ਗੱਲ। ਕਹਿੰਦਾ ਜੀ ਮੇਰੀ ਤਾਂ ਕੁੜੀ ਦਾ ਵਿਆਹ ਆ ਤੇ ਮੈਂ ਮਤਲਬ ਗਰੀਬ ਬੰਦਾ ਹੈਗਾ ਆ ਜੀ, ਤੇ ਮੈਨੂੰ ਕੋਈ ਮਾਲੀ ਇਮਦਾਦ ਕਰੋ
1: ਜੀ।
3: ਉਹ ਕਹਿੰਦੇ ਬਹਿ ਜਾ ਭਾਈ ਕੋਈ ਗੱਲ ਨੀ, ਹੁਣ ਤਾਂ ਆਪਾਂ ਹੈਗੇ ਜੇ ਕੋਈ ਆਇਆ ਭਗਤ ਤੇ ਉਹਦੇ ਕੋਲੋਂ ਜੋ ਬਣਦਾ ਸਰਦਾ ਹੋਊਗਾ ਤੈਨੂੰ ਲੈ ਦਿਆਂਗੇ
1: ਜੀ।
3: ਉਹ ਇੱਕ ਦਿਨ ਬੀਤਿਆ ਜੀ, ਕੋਈ ਨਾ ਆਇਆ। ਦੋ ਦਿਨ ਬੀਤੇ, ਕੋਈ ਨਾ ਆਇਆ ਜੀ
1: ਜੀ।
3: ਤੀਜਾ ਦਿਨ ਜਦੋਂ ਹੋ ਗਿਆ ਤੇ ਉਹ ਬੰਦਾ ਬੜਾ ਦੁਖੀ ਹੋਇਆ, ਕਹਿੰਦਾ ਜੀ ਫਿਰ ਹੁਣ ਮੈਂ ਖਾਲੀ ਜਾਵਾਂ। ਕਹਿੰਦੇ ਖਾਲੀ ਤੇ ਚੱਲ ਕੀ ਜਾਣਾ ਯਾਰ
1: ਜੀ,
3: ਆ ਸਾਡੇ ਕੋਲ ਇੱਕ ਜੁੱਤੀ ਹੈਗਾ, ਜੁੱਤੀਆਂ ਦਾ ਜੋੜਾ ਆ, ਇਹ ਲੈ ਜਾ
1: ਜੀ।
3: ਇਹ ਕਹਿੰਦੇ ਦੇਖ ਲਈ ਜੇ ਤੇਰੇ ਦੋ ਪੈਸੇ ਤੈਨੂੰ ਮਿਲਦੇ ਹੋਣਗੇ ਕਿਤੇ ਦੇ ਕੇ
1: ਜੀ,
3: ਤੇ ਤੂੰ ਖਾਲੀ ਕਰੂ ਜਾਣਾ ਹੈਗਾ ਆ
1: ਜੀ।
3: ਮੁੰਡੇ ਵੀ ਬੜੇ ਭਰੇ ਮਨ ਦੇ ਨਾਲ ਵੀ ਹਾਂ ਦੱਸ ਆਇਆ, ਤੇ ਤਿੰਨਾਂ ਦਿਨਾਂ ਬਾਅਦ ਕਹਿੰਦਾ ਦੋ ਇੱਕ ਜੋੜਾ ਜੁੱਤੀਆਂ ਦਾ ਦੇ ਦਿੱਤਾ
1: ਜੀ।
3: ਉਹ ਕਹਿੰਦੇ ਬਈ ਜੁੱਤੀਆਂ ਕੱਛੇ ਮਾਰੀਆਂ ਆਈਆਂ ਤੇ ਜਾ ਰਿਹਾ ਆ ਰਸਤੇ ਦੇ ਵਿੱਚ ਜਿਹੜਾ ਆ, ਤੇ ਉਧਰੋਂ ਕਹਿੰਦੇ ਵੀ ਉਹਨਾਂ ਦਾ ਸ਼ੇਸ਼ ਅਮੀਰ ਖੁਸਰੋ
1: ਜੀ,
3: ਉਹ ਆਪਣਾ ਸਾਰਾ ਕੁਛ ਧਨ ਧੁਨ ਲੈ ਕੇ ਵੀ ਭਾਈ ਹੁਣ ਆਪਾਂ ਜਿਹੜੇ ਹੈਗੇ ਪੱਕੇ ਸਾਧੂ ਹੋ ਗਏ ਤੇ ਆਪਾਂ ਗੁਰੂ ਨੂੰ ਭੇਟਾ ਦੇ ਦੇਣੀ ਆ ਇਹ
1: ਜੀ।
3: ਉਹ ਆਉਂਦਾ ਪਿਆ ਤੇ ਰਸਤੇ ਦੇ ਵਿੱਚ ਆ ਕੇ ਤੇ ਅਮੀਰ ਖੁਸਰੋ ਦੇ ਨਾਲ ਉਹਦਾ ਟਾਕਰਾ ਹੋ ਜਾਂਦਾ। ਅਮੀਰ ਖੁਸਰੋ ਦੇ ਆਲੇ ਦੁਆਲੇ ਘੁੰਮਣ ਲੱਗ ਪੈਂਦਾ
1: ਜੀ,
3: ਕਹਿੰਦਾ ਵੀ ਤੇਰੇ ਕੋਲ ਕੀ ਆ
1: ਜੀ। ਉਹ
3: ਕਹਿੰਦਾ ਮੇਰੇ ਕੋਲ ਤਾਂ ਕੁਛ ਨੀ। ਕਹਿੰਦਾ ਤੇਰੇ ਕੋਲ ਕੋਈ ਏਦਾਂ ਦੀ ਸ਼ੈ ਆ ਜਿਹਦੇ ਵਿੱਚੋਂ ਮੈਨੂੰ ਗੁਰੂ ਆਪਣੇ ਦੀ ਖੁਸ਼ਬੂ ਆਉਂਦੀ ਪਈ ਆ
1: ਜੀ,
3: ਮੇਰੇ ਗੁਰੂ ਦੀ ਮਹਿਕ
1: ਜੀ।
3: ਉਹ ਕਹਿੰਦਾ ਮੇਰੇ ਕੋਲ ਤਾਂ ਹੋਰ ਕੁਛ ਨੀ, ਮੈਂ ਤਾਂ ਅੱਗੇ ਗਰੀਬ ਬੰਦਾ ਹੈ ਜੀ, ਮੈਂ ਏਦਾਂ ਕਰਕੇ ਮੇਰੀ ਕੁੜੀ ਦਾ ਵਿਆਹ ਸੀ ਇੱਥੇ। ਕਹਿੰਦਾ ਪਰ ਕਹਿੰਦੇ ਆ ਹਜ਼ਰਤ ਨਿਜ਼ਾਮੋਦੀਨ ਔਲੀਆ ਬੜੇ ਫੱਕਰ ਤਕੜੇ ਹੈਗੇ ਆ, ਮੈਂ ਤਾਂ ਉੱਥੇ ਗਿਆ ਤਿੰਨ ਦਿਨ ਬੈਠਾ ਰਿਹਾ, ਆਉਣ ਲੱਗਿਆ ਨੇ ਕਹਿੰਦਾ ਉਹਨਾਂ ਨੇ ਆ ਜੁੱਤੀ ਦੇਤੀ ਆ
1: ਜੀ।
3: ਉਹ ਕਹਿੰਦਾ ਹੈ, ਉਹਨੇ ਜੁੱਤੀ ਜੁੱਤੀ ਆਪਣੇ ਜਿਹੜਾ ਹੈਗਾ, ਕਹਿੰਦਾ ਏਦਾਂ ਕਰ ਵੀ ਆਹ ਜਿਹੜਾ ਹੈਗਾ ਆ ਵੀ ਆਹ ਹੀਰੇ ਲੈ ਲਾ ਤੇ ਮੈਨੂੰ ਇਹ ਦੇ ਦੂ
1: ਜੁੱਤੀ ਦੇ ਦੇ।
3: ਹਾਂਜੀ, ਉਹ ਦੇਖੇ ਵੀ ਇਹ ਬੰਦਾ ਮੂਰਖ ਆ,
1: ਕਮਲਾ ਤਾਂ ਨੀ ਹੋ ਗਿਆ
3: ਤੇ ਉਹਨੇ ਜੀ ਜਿਹੜਾ ਹੈਗਾ ਆ ਉਹਨੂੰ ਤਾਂ ਮੌਜ ਲੱਗ ਗਈ। ਕਹਿੰਦਾ ਮੈਂ ਤਾਂ ਸੋਚਦਾ ਸੀ ਵੀ ਬਾਬੇ ਦੀ ਜੁੱਤੀ ਜਿਹੜੀ ਹੈਗੀ ਆ ਮੈਨੂੰ ਦੋ ਪੈਸੇ ਦੀ ਜੁੱਤੀ ਦੇ ਕੇ ਤੋੜ ਦਿੱਤਾ, ਮੈਨੂੰ ਕੀ ਪਤਾ ਇਹ ਜੁੱਤੀ ਦੀ ਕੀਮਤ ਆ
1: ਜੀ।
3: ਉਹ ਕਹਿੰਦਾ ਭਾਈ ਉਹ ਸੋਚੀ ਪੈ ਗਿਆ, ਕਹਿੰਦਾ ਯਾਰ ਜੇ ਘਟਦੇ ਆ ਤੇ ਮੇਰੇ ਕੋਲ ਇਸ ਵੇਲੇ ਤਾਂ ਇੰਨੇ ਹੀ ਹੈਗੇ ਆ, ਫੀ ਮੈਂ ਤੈਨੂੰ ਹੋਰ ਕੋਈ ਪ੍ਰਬੰਧ ਕਰ ਦੂੰਗਾ ਪਰ ਮੈਨੂੰ ਇਹ ਦੇ ਦੇ
1: ਜੀ।
3: ਉਹ ਕਹਿੰਦਾ ਨਹੀਂ ਜੀ ਠੀਕ ਗੱਲ ਹੈਗੀ, ਮੇਰਾ ਸਰ ਗਿਆ ਹੈਗਾ, ਤੁਸੀਂ ਆ ਲੈ ਲਓ ਜੀ। ਉਹ ਜਦੋਂ ਜੁੱਤੀ ਲੈ ਕੇ ਗਏ ਹੈਗੇ ਆ ਤੇ ਹਜ਼ਰਤ ਨਿਜ਼ਾਮੋਦੀਨ ਔਲੀਆ ਨੰਗੇ ਪੈਰੀ ਘੁੰਮ ਰਹੇ ਸੀ ਤੇ ਉਹਨਾਂ ਨੇ ਜਾ ਕੇ ਤੇ ਉਹਨਾਂ ਦੀ ਜੁੱਤੀ ਉਹਨਾਂ ਦੇ ਪੈਰੀ ਰੱਖ ਦਿੱਤੀ ਵੀ ਆਹ ਲਓ ਜੀ। ਕਹਿੰਦੇ ਵੀ ਬਾਈ ਜੁੱਤੀ ਛੜਾ ਲਿਆ ਜਾਂ? ਕਹਿੰਦੇ ਹਾਂਜੀ ਛੜਾ ਲਿਆ ਹੈ।

0: ਹੈਗਾ ਹੀ ਆ। ਇੱਕ ਐਗਜ਼ਾਮਪਲ ਜੇ ਮੈਂ ਗਲਤ ਨਾ ਹੋਵਾਂ ਤਾਂ, ਜਦੋਂ ਆਪਣੇ ਸਾਹਿਬਜ਼ਾਦਿਆਂ ਦਾ ਜਾਂ ਸੰਸਕਾਰ ਕਰਦੇ ਆ ਉੱਥੇ, ਫਿਰ ਉਹ ਜਿਹੜੀ ਦੇ ਕੇ ਆਪਣੇ ਲੈਂਦੇ ਨੇ, ਜ਼ਮੀਨ ਲੈਂਦੇ ਆ, ਤੇ ਉਹ ਵੀ ਤਾਂ ਇੱਕ ਤਰ੍ਹਾਂ ਦਾ ਇੱਕ ਵੈਲਿਊ ਹੀ
1: ਮੋਹਰਾਂ
0: ਸਮਝੇ ਆ
1: ਰੱਖ
0: ਨਾ,
1: ਕੇ, ਮੋਹਰਾਂ ਰੱਖ ਕੇ, ਹਾਂਜੀ
0: ਮੋਹਰਾਂ
1: ਮੋਹਰਾਂ
0: ਰੱਖ
1: ਰੱਖ
0: ਕੇ
1: ਕੇ
0: ਲਈਏ,
1: ਉਹ
0: ਬਿਲਕੁਲ
1: ਕਿੱਦਾਂ ਦਾ ਹੀ ਮਤਲਬ ਕਿ
0: ਪੰਜਾ
1: ਜਮਾਨਾ
0: ਉਮਰ
1: ਹੈ ਕਿ ਦੁਨੀਆ ਦੇ ਸਭ ਤੋਂ ਕਹਿੰਦੇ ਵੀ ਦੁਨੀਆ ਦੀ ਸਭ ਤੋਂ ਕੀਮਤੀ ਜ਼ਮੀਨ,
0: ਕੀਮਤੀ ਜ਼ਮੀਨ ਸੀ,
1: ਹਾਂਜੀ
0: ਬਿਲਕੁਲ ਹੈ ਜੀ।
1: ਹਾਂਜੀ, ਜਿਹੜੀ ਆ ਉਹ ਸੋਨੇ ਦੀਆਂ ਮੋਹਰਾਂ ਰੱਖ ਕੇ ਤੇ ਉਹਨਾਂ
0: ਜੀ
1: ਥਾਂ ਜਿਹੜਾ ਹੈਗਾ ਆ ਲੈ ਕੇ ਤੇ ਉੱਥੇ ਜਿਹੜਾ ਹੈਗਾ ਕੀਤਾ
0: ਬਿਲਕੁਲ ਹੈ
1: ਸੀਗਾ ਜੀ ਉਹਨਾਂ ਦਾ। ਤੋ ਇਸ ਕਰਕੇ ਜਿਹੜਾ ਹੈਗਾ ਆ, ਜਿੱਥੇ ਜਿਹੜਾ ਆ ਪਿਆਰ ਦਾ ਜਿਹੜਾ ਆ ਉਹਦਾ ਕੋਈ ਮੁੱਲ ਨਹੀਂ ਗਾ ਜੀ, ਇਹ
0: ਜੀ
1: ਰਿਸ਼ਤਾ ਬੜਾ ਪਵਿੱਤਰ ਆ ਜੀ,
0: ਜੀ
1: ਤੇ ਹੈ ਜੀ ਬਹੁਤ ਐਗਜ਼ਾਮਪਲ ਮਿਲਦੀਆਂ ਹੈਗੀਆਂ ਇਸੇ ਤਰੀਕੇ ਦੇ ਨਾਲ ਹੀ
0: ਬਿਲਕੁਲ
1: ਜੀ।
0: ਜੀ
1: ਹੁਣ ਇਹ ਵੈਸੇ ਵੀ ਜਿਹੜਾ ਆ ਗੁਰੂ ਦੀ ਭਗਤੀ ਨੂੰ ਫਲ ਜਿਹੜਾ ਆ ਉਹਦਾ ਚੇਲਾ ਹੀ ਲਾਂਦਾ ਜੀ,
0: ਬਿਲਕੁਲ ਹੈ ਜੀ,
1: ਤੁਸੀਂ ਯਾਦ
0: ਕੋਈ
1: ਰੱਖਿਓ ਕਿ
0: ਸ਼ੱਕ ਨਹੀਂ।
1: ਜਿਹੜਾ ਵੀ ਜਿੰਨੇ ਵੀ ਮਤਲਬ ਗੁਰੂਆਂ ਦਾ ਇਤਿਹਾਸ ਦੇ ਵਿੱਚ ਨਾਂ ਹੋਇਆ ਆ ਉਹ ਉਹਨਾਂ ਦਾ ਹੋਇਆ ਆ ਜਿਹਨਾਂ ਦੇ ਗਾਂ ਸ਼ਿਸ਼ ਜਿਹੜੇ ਸੀਗੇ ਚੇਲੇ ਸੀ ਨਾ ਜੀ,
0: ਜੀ
1: ਉਹ ਮਤਲਬ ਚੰਗੇ ਸੀਗੇ ਜੀ।
0: ਹੁਣ ਦੇਖ, ਉਹ ਬਾਬਾ ਬੰਦਾ ਸਿੰਘ ਬਹਾਦਰ, ਉਹਨਾਂ ਨੂੰ ਥਾਪੜਾ ਦਿੱਤਾ, ਸਾਰਾ ਕੁਝ ਅੱਗੇ ਤੋਰਿਆ, ਜਿੱਦਾਂ ਬਹੁਤ ਸਾਰੀਆਂ ਐਗਜ਼ਾਮਪਲਾਂ ਮਿਲ ਜਾਂਦੀਆਂ ਨੇ ਇਦਾਂ।
1: ਸਰ ਜਿਹੜੇ ਆ ਸੈਕਟ ਵੀ ਚੱਲਦੇ ਪਏ ਹੈਗੇ ਆ,
0: ਜੀ
1: ਤੁਸੀਂ ਦੇਖੋ ਨਾ ਜਿੰਨੇ ਸੈਕਟ ਚੱਲਦੇ ਪਏ ਆ ਅੱਜ ਦੀ ਯੁੱਗ ਦੇ ਵਿੱਚ ਹੀ ਦੇਖ ਲਓ ਤੁਸੀਂ,
0: ਜੀ
1: ਉਹਨਾਂ ਦੋ ਉਹ ਗੁਰੂਆਂ ਨੂੰ ਵੱਡਾ ਕਰਨ ਦੇ ਵਿੱਚ ਚੇਲਿਆਂ ਦਾ ਹੀ ਹੱਥ ਆ ਜੀ,
0: ਬਿਲਕੁਲ ਹੈ, ਬਿਲਕੁਲ ਹੈ,
1: ਨੋ
0: ਕੋਈ
1: ਡਾਊਟ,
0: ਸ਼ੱਕ ਨਹੀਂ
1: ਕਿਉਂਕਿ ਗੁਰੂ ਤਾਂ ਜਿਸ ਪੋਜੀਸ਼ਨ ਚ ਹੁੰਦੇ ਆ ਉਹਨਾਂ ਨੂੰ ਉਹਦੀ ਇੱਛਾ ਹੁੰਦੀ
0: ਜੀ
1: ਵੀ ਹਾਂ ਜੀ ਵੀ ਸਾਰੀ ਵੱਡੇ ਹੋਈ ਆ ਛੋਟੇ ਹੋਈ ਆ ਉਹਨਾਂ ਨੂੰ ਨਹੀਂ ਹੁੰਦੀ,
0: ਜੀ
1: ਪਰ ਜੇ ਕੋਈ ਮਤਲਬ ਜਿਹੜਾ ਹੈਗਾ ਜਾਂ ਸ਼ਿਸ਼ ਕਈ ਵਾਰੀ ਏਦਾਂ ਦਾ ਮਿਲ
0: ਜੀ
1: ਜਾਂਦਾ ਹੈਗਾ ਆ ਉਹ ਗੁਰੂ ਦੀ ਭਗਤੀ ਨੂੰ ਵੀ ਅਮਰ ਕਰ ਦਿੰਦਾ ਹੈ।
0: ਉਹਦੇ ਵਿੱਚ ਜੇ ਫੈਮਿਲੀ ਤੌਰ ਦੇ ਉੱਤੇ ਵੀ ਸੈਣੀ ਸਾਹਿਬ ਇੱਕ ਐਗਜ਼ਾਮਪਲ ਲੈਣੀ ਹੋਵੇ, ਜਿੱਦਾਂ ਪਰਿਵਾਰਕ ਰਿਸ਼ਤੇ ਨੇ, ਜੇ ਬਜ਼ੁਰਗਾਂ ਨੇ ਕੁਝ ਬਣਾਇਆ, ਜੇ ਤਾਂ ਉਹ ਸਾਰਾ ਕੁਝ ਅਸੀਂ ਉਜਾੜ ਦਿੱਤਾ ਤਾਂ ਉਹ ਗਾਲਾਂ ਹੀ ਕੱਢਣਗੇ, ਜੇ ਉਹਦੇ ਨਾਲ ਚਾਰ ਆਨੇ ਹੋਰ ਨਾਲ ਜੁੜੇ ਨੇ, ਚਾਹੇ ਉਹ ਜ਼ਮੀਨ ਹੈ, ਚਾਹੇ ਬੈਂਕ ਬੈਲੈਂਸ ਆ, ਚਾਹੇ ਰਿਸ਼ਤੇ ਨੇ, ਜੇ ਉਹਨਾਂ ਨੂੰ ਹੋਰ ਵਧਾਵਾਂਗੇ ਤਾਂ ਉਹ ਕਦਰ ਵੀ ਕਰਨਗੇ ਜੀ, ਅੱਗੇ ਤੁਹਾਡੀ ਵੈਲਿਊ ਵੀ ਪੈਣੀ ਹੈ ਨਾਲ ਜੀ। ਜੀ
1: ਬਿਲਕੁਲ ਜੀ, ਇਹਦੇ ਵਿੱਚ ਕੋਈ ਸ਼ੱਕ ਨਹੀਂ ਜੀ, ਉਹ
0: ਜੀ
1: ਕਹਿੰਦੇ ਗੁਰੂ ਗਿਆਨ ਚ ਵੱਡਾ ਹੁੰਦਾ ਆ ਤੇ ਚੇਲਾ ਅਕਲ ਚ ਵੱਡਾ ਹੁੰਦਾ,
0: ਜੀ
1: ਕਿਉਂਕਿ ਗੁਰੂ ਗਿਆਨ ਚ ਵੱਡਾ ਹੁੰਦਾ
0: ਕਿਆ
1: ਆ ਤੇ
0: ਬਾਤ ਹੈ,
1: ਚੇਲਾ ਅਕਲ ਚ ਤਾਂ ਵੱਡਾ ਹੁੰਦਾ ਆ ਵੀ ਉਹਦੇ ਕੋਲੋਂ ਸਾਰਾ ਕੁਛ ਲੈ ਜੋ ਜਾਂਦਾ,
0: ਜੀ ਬਿਲਕੁਲ ਹੈ,
2: ਨਾਲੇ ਉਹਨੂੰ ਇੰਨੀ ਅਕਲ ਸੀ ਵੀ ਗੁਰੂ ਬਣਾਉਣਾ ਕਿਹਨੂੰ ਆ
0: ਜੀ,
1: ਉਹ ਤਾਂ ਕਹਿੰਦੇ ਆ ਜੀ,
0: ਜੀ
1: ਇਹਦੇ ਵਿੱਚ ਕੋਈ ਸ਼ੱਕ ਨਹੀਂ ਜੀ, ਉਹ
0: ਬਿਲਕੁਲ
1: ਕਹਿੰਦੇ ਪਾਣੀ ਪੀਏ ਪੁਣ ਕੇ ਤੇ ਗੁਰੂ ਬਣਾਈਏ ਚੁਣ ਕੇ
0: ਜੀ,
2: ਚੁਣ
0: ਉਹ ਕਿੱਦਾਂ
1: ਕੇ
0: ਸੀਗਾ,
1: ਬਿਲਕੁਲ
0: ਗੁਰੂ ਜਨਾ ਦੇ ਟੱਪਣੇ ਚੇਲੇ ਜਾਣ ਛੜਪ,
2: ਚੇਲੇ ਜਾਣ ਤੜਪ,
1: ਬਿਲਕੁਲ ਚੇਲੇ ਜਾਣ ਤੜਪ
0: ਜੀ।
1: ਹੁਣ ਅਸੀਂ ਦੇਖੋ ਜੀ
0: ਜੀ
1: ਮਿਸ਼ੀਗਨ ਦੇ ਵਿੱਚ ਸਟੋਰ ਆ ਸਾਰਾ ਕੁਛ ਆ, ਸਮਰੱਥ ਗੁਰੂ ਆ 14 ਕਿੱਲੇ ਸੜਕ ਦੇ ਉੱਤੇ ਹੈ ਜੀ, ਗੁਰੂ ਬਣਾਇਆ ਹੈ ਜੀ, ਕੋਈ ਭੁੱਖਾ ਲੱਗਾ ਥੋੜਾ ਬਣਾਇਆ ਹੈਗਾ ਜੀ, ਹੁਣ ਕਚਹਿਰੀ 2-4 ਮਹੀਨੇ ਹੜਤਾਲ ਚੱਲ ਵੀ ਜਾਵੇ ਤਾਂ ਵੀ ਕੋਈ ਗੱਲ ਨੀ, ਗੁਰੂ ਹੈਗਾ ਆ ਜੀ,
0: ਬਿਲਕੁਲ ਹੈ ਜੀ, ਬਿਲਕੁਲ ਬਿਲਕੁਲ ਦਰੁਸਤ ਹੈ,
1: ਨਾ ਨਾ ਨਾ ਵੀ
2: ਨਾ
1: ਵੀ ਚੂੰਡੀਆਂ ਵੱਢ ਵੱਢ ਕੇ ਖਾ ਜਾਣਗੇ ਗੁਰੂ ਜੀ,
2: ਮੈਨੂੰ ਲੱਗਦਾ ਹੁਣ ਉਧਰ ਉਹ ਗੁਰੂ ਜੀ ਨੂੰ ਮਤਲਬ ਛਿੱਕਾਂ ਆਉਣੀਆਂ ਹੋਣੀਆਂ
0: ਬਿਲਕੁਲ
1: ਨਹੀਂ, ਗੁਰੂ ਜੀ ਗੁਰੂ ਗੁਰੂ ਜੀ ਮੈਂ ਸਵੇਰ ਦੇ ਹੀ ਤਿਆਰ ਕਰ ਲਏ ਕਿ ਦੱਸ ਕੀ ਚਾਹੀਦਾ,
0: ਕੱਲ ਨੂੰ ਪ੍ਰੀਖਿਆ ਆ ਚੇਲੇ ਦੀ,
1: ਪਹਿਲਾਂ ਪਛਮੀ ਜੀ ਇਹ ਗੁਰੂ ਜੀ ਤਾਂ ਉਲਟੇ ਚੱਲ ਪਏ ਸੀ, ਕਹਿੰਦੇ ਟਿਕਟ ਭੇਜ ਦਿੰਦਾ ਹੈਗਾ ਚੁੱਪ ਕਰਕੇ ਆ ਜਾ ਇੱਥੇ
0: ਇਧਰ ਨੂੰ
1: ਕੰਮ ਕਰਾ
0: ਛੱਡ ਵਕੀਲੀ ਬੋਲੀ ਜੀ,
2: ਉਹਨਾਂ ਨੇ ਕਦੇ ਸੱਚੀ ਚੇਲੇ ਮੰਨ ਲਏ,
1: ਮੈਂ ਕਿਹਾ ਭਈ ਦੇਖੋ ਜੀ ਕੰਮ ਕਰਕੇ ਖਾਣਾ ਤਾਂ ਸਾਡੀ ਫਿਤਰਤ ਚ ਨੀ ਲਿਖਿਆ, ਅਸੀਂ ਤਾਂ ਗੱਲਾਂ ਗੁੱਲਾਂ ਸੁਣਾ ਕੇ ਖਾ ਸਕਦੇ ਹੈਗੇ ਜੇ ਤੁਸੀਂ ਕਹੋ
0: ਜੀ, ਬਿਲਕੁਲ ਹੈ ਜੀ,
2: ਆ ਨਹੀਂ ਹੋਣੀ
1: ਇਸ ਕਰਕੇ
0: ਜੀ,
1: ਅਬ ਸਾਡੀਆਂ ਤਾਂ ਗੱਲਾਂ ਹੀ ਵਿਕਦੀਆਂ ਜੀ, ਇਸ ਕਰਕੇ ਤੁਸੀਂ ਇਹ ਦੱਸੋ
0: ਜੀ,
1: ਤੁਸੀਂ ਕਹੋ ਨੇ ਵੀ ਸਟੋਰ ਤੇ ਆ ਕੇ ਖੜਾ ਹੋ ਜਾ ਆਰਾਮ ਨਾਲ ਚੁੱਪ ਕਰਕੇ ਇਸ ਕਰਕੇ ਉਹ ਕੰਮ ਨਹੀਂ ਹੋਣਾ
0: ਜੀ, ਬਿਲਕੁਲ ਹੈ ਜੀ, ਜੀ ਸੈਣੀ ਸਾਹਿਬ,
1: ਹਾਂਜੀ ਹਾਂਜੀ,
2: ਬਾਕੀ ਹੁਣ ਆਪਣੇ ਸਟੋਰ ਦੀ ਖੜੇ ਜਗੇ
1: ਬਿਲਕੁਲ ਜੀ ਬਿਲਕੁਲ ਠੀਕ ਹੈ ਭਾਰਤ ਸਾਹਿਬ, ਮੈਂ ਹੁਣ ਇਜਾਜ਼ਤ ਲੈਂਦਾ, ਮਹਿੰਦਰਵੀਰ ਜੀ ਲਾਈਨ ਤੇ ਹੈਗੇ ਆ, ਉਹ ਦੇਖ ਰਿਹਾ ਆਪਣੀ ਵਾਰੀ,
0: ਬਿਲਕੁਲ
1: ਥੈਂਕ ਯੂ ਸਰ, ਸ਼ੁਕਰੀਆ ਜੀ।

0: ਸ਼ੁਕਰੀਆ,
1: ਸਤਿ ਸ੍ਰੀ
0: ਅਕਾਲ,
1: ਸਤਿ ਸ੍ਰੀ ਅਕਾਲ ਜੀ,
2: ਜਿੰਦਾਬਾਦ,
1: ਮੁਹੱਬਤ,
2: ਸਾਰਿਆਂ ਦਾ
1: ਧੰਨਵਾਦ,
0: ਸਤਿ ਸ੍ਰੀ ਅਕਾਲ। ਲੋ ਦੋਸਤੋ, ਇਸ ਤਰ੍ਹਾਂ ਜੀ ਐਡਵੋਕੇਟ ਰਾਜਨ ਸੈਣੀ ਸਾਹਿਬ ਗੱਲਬਾਤ ਕਰਕੇ ਗਏ ਨੇ, ਅਗਲੀ ਲਾਈਨ ਦੇ ਉੱਤੇ ਮੁਕੱਦਰ ਜੀ ਨੇ। ਸਤਿ ਸ੍ਰੀ ਅਕਾਲ ਮੁਕੱਦਰ ਜੀ, ਸਵਾਗਤ ਹੈ ਜੀ।
3: ਸਤਿ ਸ੍ਰੀ ਅਕਾਲ ਭਾਰਤ ਬਾਈ ਜੀ, ਸ਼ਮੀ ਬਾਈ ਜੀ, ਸਤਿ ਸ੍ਰੀ ਅਕਾਲ।
0: ਸਤਿ ਸ੍ਰੀ ਅਕਾਲ ਜੀ,
2: ਸਤਿ ਸ੍ਰੀ ਅਕਾਲ ਜੀ, ਕਿਆ ਬਤਾ ਕਿਆ ਬਤਾ, ਜ਼ਿੰਦਗੀ ਜਿੰਦਾਬਾਦ,
3: ਜ਼ਿੰਦਗੀ ਜਿੰਦਾਬਾਦ
0: ਜੀ।
2: ਜਦੋਂ ਨਾ ਡਸਕੇ ਦੀ ਗੱਲ ਆਉਂਦੀ ਨਾ, ਡਸਕੇ ਦੀ ਆਪਣੇ ਔਲਖ ਸਾਹਿਬ, ਤੇ ਮੈਨੂੰ ਨਾਲ ਹੀ ਜਿਉਣਾ ਮੋੜ ਯਾਦ ਆ ਜਾਂਦਾ, ਚੰਦੇ ਬਾਈ ਦਾ
3: ਡੋਗਰ ਸੀ, ਮੋੜ ਸਾਡੇ ਨੇੜੇ ਹੀ ਆ ਉੱਥੇ ਜਿੱਥੇ ਸਾਡਾ ਡੋਗਰ ਹੈ,
0: ਡੋਗਰ
2: ਡੋਗਰ। ਅੱਛਾ,
3: ਬਾਹਰ ਨਿਕਲੋ ਡਾਗਰਾ ਕੇ ਅੰਦਰ ਇੱਕ ਕੁੱਤੇ ਵਾਂਗੂ ਭੌਂਕੀ ਜਾਏਗਾ,
0: ਅੱਗੇ ਉਹ ਘੋੜੀ ਬੋਲਦੀ ਹੈ ਈਸ਼ੀ।
3: ਆ ਹੁਣ ਇਹ ਤਾਂ ਹੁਣ ਤੁਸੀਂ ਉਹੀ ਗੱਲ
0: ਘੋੜੀ ਹਿਣਕਦੀ ਹੈ, ਘੋੜੀ ਹਿਣਕਦੀ,
3: ਹਾਂ
2: ਖਾਲੀ ਘੋੜੀ ਹਿਣਕਦੀ।
3: ਸਾਡੇ ਪਿੰਡ ਦਾ ਡੋਗਰ ਸੀ, ਤੇ ਉਹ ਮੋੜ ਸਾਡੇ ਨੇੜੇ ਹੀ ਹੈ ਇੱਥੋਂ, ਜਿੱਥੋਂ ਦਾ ਜਾਣਾ ਮੋੜ ਸੀ। ਕਹਾਣੀ ਮੁੱਕਣੀ ਪਈ, ਉਹ ਸਾਡੇ ਵਰਗੇ ਜਿਹੜੇ ਦੂਰ ਦੂਰ ਹੋਏ ਨੇ, ਹੁਣ ਅਪੜਿਆ ਹੀ ਨੀ ਜਾਂਦਾ, ਬਾਬੇ ਉਹ ਬਹੁਤ ਦੂਰ ਹੋ ਜਾਂਦਾ ਕੰਮ
0: ਜੀ।
3: ਬਦਲ ਲੈ ਲੀ ਜਾਣਿਆ, ਹੈ ਉਹ ਕੀ ਕਹਿੰਦਾ ਹੁੰਦਾ ਹੈ, ਮੈਨੂੰ ਹੁਣ ਦਿਮਾਗ ਚੋਂ ਨਿਕਲ ਗਈ ਪਹਿਲੀ ਲੈਣ, ਮੈਨੂੰ ਅਕਸਰ ਯਾਦ ਰਹਿੰਦੀ ਹੁੰਦੀ ਆ ਜੋਣੇ ਮੋੜ ਵਾਲੀ, ਉਹ ਕਹਿੰਦਾ
0: ਜੀ
3: ਹੁਣ ਮੈਨੂੰ ਨਹੀਂ ਯਾਦ ਆਉਣੀ। ਚਲੋ ਮੈਂ ਆਪਣੇ ਵਾਲੀ ਗੱਲ ਜਿਹੜੀ ਮੇਰੀ ਯਾਦ ਆਈ ਕਿ ਮੈਂ ਤੁਹਾਨੂੰ ਸੁਣਾ, ਜੇ ਆ ਗਈ ਤਾਂ ਮੈਂ ਇਹ ਵੀ ਸੁਣਾ ਦਿਆਂਗਾ, ਗੁਰੂ ਚੇਲੇ ਵਾਲੀ ਕਹਾਣੀ ਮੈਨੂੰ ਇਹ ਵੀ ਸਮਝ ਨੀ ਆਈ, ਉਹੀ ਗੱਲ ਵੀ ਕੀ ਕਹਿਣਾ ਚਾਹੁੰਦੇ ਸੀ ਤੇ ਕੀ ਸਮਝਾਉਣਾ ਚਾਹੁੰਦੇ।
0: ਗੁਰੂ ਚੇਲਾ, ਚਲੋ ਤੁਸੀਂ ਮਨ ਤਾਂ ਸਮਝ ਆਪਾਂ ਨੂੰ ਤਾਂ ਆਈ ਆ ਸਾਰੀ, ਚਲੋ ਵੱਖਰੀ ਗੱਲ ਹੈ।
3: ਨਹੀਂ ਤੁਸੀਂ ਸਾਰੇ ਗੁਰੂ ਚੇਲੇ ਇੱਕ ਦੂਜੇ ਦੇ, ਉਹ ਤਾਂ ਆਉਣੀ ਹੀ ਹੈ, ਅਸੀਂ ਉਹ ਲੈ ਦੱਸ
0: ਕਿਉਂ ਤੁਸੀਂ ਨਹੀਂ ਗੁਰੂ ਬਣਾਇਆ ਕਿਸੇ ਨੂੰ,
3: ਨਹੀਂ ਅਸੀਂ ਗੁਰੂ ਨਹੀਂ, ਚੇ ਸਾਨੂੰ ਬਣਾਇਆ ਕਿਸੇ ਨੇ ਚੇਲਾ, ਅਸੀਂ ਬਣਨਾ ਚਾਹੁੰਦੇ ਸੀ ਪਰ ਸਾਨੂੰ ਕਿਸੇ ਨੇ ਬਣਾਇਆ ਹੈਗਾ,
0: ਅੱਗੇ ਤੁਸੀਂ ਬਣਾਇਆ ਹੋਵੇ ਚੇਲਾ,
3: ਜਦੋਂ ਅਸੀਂ ਗੁਰੂ ਨਹੀਂ ਬਣੇ ਤਾਂ ਸਾਡਾ ਚੇਲਾ ਕਿੱਥੋਂ ਬਣੂ ਕੋਈ ਬਾਬੇ।
2: ਇੱਕ ਵਾਰੀ ਨਾ ਭਾਈ ਸਾਹਿਬ ਔਰ ਸਾਹਿਬ ਇੱਕ ਵਾਰੀ ਸ਼ਿੰਦਾ ਭਾਜੀ ਕੋਲ ਬੈਠੇ ਇਸ ਤਰ੍ਹਾਂ, ਤੇ ਉਹਨਾਂ ਨੇ ਗੱਲ ਸੁਣਾਈ, ਕਹਿੰਦੇ ਨੇ ਮਾਨਕ ਸਾਹਿਬ ਮਤਲਬ ਚਲੋ ਬਹੁਤ ਘੈਂਟ ਰੂਹ, ਦੋਨੋਂ ਘੈਂਟ ਮਤਲਬ ਇੱਕ ਦੂਜੇ ਦੇ ਦੋਸਤ ਮਿੱਤਰ ਸੀਗੇ, ਔਰ ਚਲੋ ਵੀ ਮਾਨਕ ਸਾਹਿਬ ਜਿਹੜੇ ਛਿੰਦਾ ਜੀ ਦੀ ਵਾਈਫ ਦੇ ਨਾ ਉਹ ਭਰਾ ਬਣੇ ਹੋਏ ਸੀ, ਕਹਿੰਦੇ ਵੀ ਉਹ ਰੱਖੜੀ ਬਣਾਉਂਦੇ ਹੁੰਦੇ ਸੀ, ਜਦੋਂ ਜਿਉਣਾ ਮੋੜ ਆ ਗਿਆ ਨਾ ਰਿਕਾਰਡ ਉਹਨਾਂ ਦਾ, ਉਹ ਗੱਲ ਸੁਣਾਉਣ ਡੇ, ਕਹਿੰਦੇ ਉਹ ਮਾਨਕ ਰੁੱਸ ਗਿਆ ਭਾਈ, ਮਾਨਕ ਕਿਹਾ ਵੀ ਉਹਨਾਂ ਦਾ ਮੂੰਹ ਫਲਾ, ਬੜਾ ਮਤਲਬ ਗਾਹ ਪੈ ਗਿਆ ਜੀ, ਮਤਲਬ ਵਿਗੜ ਗਈ ਸਾਰੀ, ਤੇ ਪਰ ਜਦੋਂ ਰੱਖੜੀ ਆ ਗਈ ਨਾ ਉਹ ਮਤਲਬ ਮਾਨਕ ਸਾਹਿਬ ਦਾ ਇਹ ਕੰਮ ਸੀ ਵੀ ਘਰੇ ਆ ਜਾਂਦੇ ਸੀ, ਕਹਿੰਦੇ ਸਾਡੇ ਬਈ ਬੱਚਿਆਂ ਨੂੰ ਵੀ ਬੁਲਾਉਣਾ, ਹੋਰ ਆਪਣੀ ਭੈਣ ਨੂੰ ਬੁਲਾਉਣਾ, ਸਾਰਿਆਂ ਨੂੰ ਬੁਲਾ ਕੇ, ਮੈਨੂੰ ਨਹੀਂ ਬੁਲਾਉਂਦਾ, ਬਸ ਮੈਂ ਮੂੰਹ ਭਰਿਆ ਕਰਕੇ ਮਤਲਬ ਕਰ ਕੁਰ ਲੰਘ ਜਾਂਦਾ, ਕੋਈ ਗੱਲ ਹੀ ਨੀ, ਜਾਵੇ ਮੈਂ ਹੁੰਦਾ ਹੀ ਨੀ ਉੱਥੇ ਘਰੇ, ਉਹ ਜਿੱਦਣ ਨਾ ਕਹਿੰਦਾ ਰੱਖੜੀ, ਰੱਖੜੀ ਵਾਲੇ ਦਿਨ ਕਹਿੰਦਾ ਮਾਨਕ ਸਾਹਿਬ, ਮੈਂ ਕਿਹਾ ਉਹ ਕਹਿੰਦਾ ਮੈਂ ਵਾਈਫ ਨੂੰ ਕਿਹਾ ਵੀ ਭਾਈ ਬਾਹਲੀ ਲੜਾਈ ਲੜੂ, ਬਾਹਲੀ ਚਲੋ ਗਾਹ ਪਿਆ ਹੋਇਆ, ਮੈਨੂੰ ਲੱਗਦਾ ਨੀ ਵੀ ਐਤਕੀ ਆਊ, ਉਹ ਕਹਿੰਦੇ ਉਹ ਕਹਿੰਦੇ ਵੀ ਆਉਣਗੇ ਆਉਣਗੇ ਬਾਈ ਜੀ ਆਉਣਗੇ, ਮਾਨਕ ਭਾਈ ਕਹਿੰਦੇ ਆ ਗਿਆ ਬਾਹਰ, ਬੈਲ ਵੱਜੀ ਤੇ ਉਹ ਗੇਟ ਚ ਨੀ ਜਿਹੜੀ ਗਲੀ ਚ ਰੱਖੀ ਹੁੰਦੀ ਗੇਟ ਚ ਵੱਡੇ ਚ ਐ ਟੋਰ ਜਿਹਾ ਰੱਖ ਕੇ ਗਾਹ ਜਿਹਾ, ਉਹ ਅੰਦਰੋਂ ਹੱਥ ਪਾਇਆ ਬਾਈ ਨੇ, ਕਹਿੰਦਾ ਭੈਣੇ ਬੰਦੇ ਰੱਖੜੀ ਅੰਦਰ ਨੀ ਆਉਂਦਾ ਮੈਂ, ਬੱਕਰੀਆਂ ਨੇ ਇਹਦਾ ਟੱਬਰ ਦਾ ਮਾਮਲਾ ਇੱਥੇ ਤਾਂ ਆ ਜਾਓ, ਉਹ ਕਹਿੰਦਾ ਨਹੀਂ ਬਹੁਤ ਗਲਤ ਕਰਿਆ ਮੇਰਾ, ਧੱਕਾ ਕਰ ਗਿਆ ਬਾਈ, ਕਿਉਂਕਿ ਦੇਵ ਤਰੀਕੇ ਵਾਲੇ ਜੀ ਵੀ ਉਹਨਾਂ ਦੇ ਮਤਲਬ ਰਿਲੇਟਿਵ ਵੀ ਹੈ ਜੀ, ਉਹ ਪੁੱਛੇਗਾ ਚੱਕਰ, ਉਹ ਦੇਖ ਲੋ ਵੀ ਇਹ ਜਿਹੜਾ ਸਿਸਟਮ ਹੈ ਇੰਨਾ ਕੁ ਮਤਲਬ ਜਬਰਦਸਤ ਹੈ, ਗੁਰੂ ਚੇਲੇ ਵਾਲੀ ਪਰੰਪਰਾ ਵੀ ਜਦੋਂ ਜੇ ਆਪਾਂ ਦੇਖੀਏ ਨਾ, ਹੁਣ ਆਹੀ ਲਾ ਲੋ ਆਪਣੇ ਸ਼ਮਸ਼ੇਰ ਸੰਧੂਰੀ, ਉਹ ਕਹਿੰਦੇ ਮੇਰੇ ਕੋਲ ਬੰਦਾ ਆਇਆ ਕਹਿੰਦਾ ਵੀ ਆਹ ਗੀਤ ਮੈਂ ਲਿਖ ਲਿਆ ਬਾਈ ਜੀ, ਇਹ ਰਿਕਾਰਡ ਕਰਾਉਣਾ ਆਪਣਾ ਕੋਈ ਚੇਲਾ ਦੱਸੋ। ਕਹਿੰਦੇ ਵੀ ਕਹਿੰਦੇ ਮੈਂ ਪਹਿਲਾਂ ਐ ਸੋਚਿਆ ਵੀ ਮੈਨੂੰ ਮੈਨੂੰ ਆਪਣਾ ਗੁਰੂ ਬਣਾਉਣਾ ਆ, ਕਹਿੰਦਾ ਉਹ ਕਹੇ ਆਪਣਾ ਚੇਲਾ ਦੱਸੋ, ਮੈਂ ਤਾਂ ਆਪਣਾ ਗੁਰੂ ਹੈਗਾ ਜੀ।
0: ਇਹਨਾਂ ਦੀ ਭਾਜੀ ਕਈ ਵਾਰੀ ਸੁਣਨ ਦੇ ਵਿੱਚ ਇਹ ਵੀ ਆਇਆ, ਸਾਡੇ ਨਾ ਅਖਾੜਾ ਲਵਾਇਆ ਸੀਗਾ ਉੱਥੇ ਟੂਰਨਾਮੈਂਟ ਦੇ ਉੱਤੇ ਜਦੋਂ ਖਤਮ ਸਮਾਪਤੀ ਤੇ ਆਪਣੇ ਕੁਲਦੀਪ ਮਾਣਕ ਸਾਹਿਬ ਦਾ, ਤੇ ਉਦੋਂ ਨਾ ਕਲੀਆਂ ਦੇ ਬਾਦਸ਼ਾਹ ਦੀ ਗੱਲ ਆਉਂਦੀ ਹੈ, ਤਾਂ ਕਿਤੇ ਨਾ ਕਿਤੇ ਇਹਨਾਂ ਦੇ ਵਖਰੇਵੇਂ ਉਹਦੇ ਤੋਂ ਵੀ ਸੀ, ਸਭ ਤੋਂ ਵੱਧ ਕਲੀਆਂ ਸੁਰਿੰਦਰ ਸ਼ਿੰਦਾ ਹੋਣਾ ਨੇ ਸ਼ਾਇਦ ਗਾਈਆਂ ਨੇ, ਇਸ ਕਰਕੇ ਵੀ ਥੋੜਾ ਬਹੁਤਾ ਸੀਗਾ ਮਾਣਕ ਸਾਹਿਬ ਨੂੰ ਵੈਸੇ ਦਰਜਾ ਜ਼ਰੂਰ ਦਿੱਤਾ ਜਾਂਦਾ ਹੈ।
2: ਹਾਂਜੀ ਹਾਂਜੀ, ਉਹ ਆਪ ਕਹਿੰਦੇ ਕਹਿੰਦੇ ਯਾਰ ਮੈਂ ਇੰਨੀਆਂ ਕਲੀਆਂ ਗਈ ਨੀ ਜਿੰਨੀਆਂ, ਮੇਰਾ ਗਾਹ ਪੈ ਗਿਆ ਵੀ ਕਲੀਆਂ ਦਾ ਬਾਦਸ਼ਾਹ ਕਹਿੰਦਾ ਚਲੋ ਠੀਕ ਹੈ, ਜਿੰਨੀਆਂ ਵੀ ਕਹੀਆਂ ਉਹਨਾਂ ਨੇ ਬਾਦਸ਼ਾਹ ਬਣ ਜਾਤੀਆਂ
0: ਜੀ।
3: ਸ਼ਮੀ ਬਾਈ ਇਹ ਤਾਂ ਆਪ ਇਸੇ ਪ੍ਰੋਫੈਸ਼ਨ ਚ ਨੇ, ਉਹ ਇਹ ਜਿਹੜੇ ਕੋਈ ਵੀ ਪ੍ਰੋਫੈਸ਼ਨ ਹੁੰਦਾ ਨਾ, ਜਦੋਂ ਆਪਾਂ ਕੋਈ ਵੀ ਪ੍ਰੋਫੈਸ਼ਨ ਜੁਆਇਨ ਕਰਦਾ ਉਹਦੇ ਚ ਖਹਿ ਖਹਿ ਕੇ ਲੰਘਣਾ ਪੈਂਦਾ ਇੱਕ ਦੂਜੇ ਨਾਲ, ਕਲੀਆਂ ਦੇ ਨਾਲ ਕਲੀਆਂ ਖਹਿੰਦੀਆਂ ਨੇ, ਹੋਰ ਗਾਣੇ ਦੇ ਨਾਲ ਗਾਣੇ ਖਹਿੰਦੇ ਨੇ, ਹੈ ਤੇ ਗੁਰੂਆਂ ਦੇ ਨਾਲ ਚੇਲੇ ਖਾਂਦੇ ਨੇ, ਕਿਉਂਕਿ ਗੁਰੂ ਇਹ ਸੋਚਦੇ ਨੇ ਵੀ ਹੁਣ ਇਹਨੂੰ ਗੁਰੂਆਂ ਨੂੰ ਢਾ ਕੇ ਤੇ ਇਹਨਾਂ ਉੱਤੇ ਬਹਿ ਕੇ ਅਸੀਂ ਗੁਰੂ ਬਣੀਏ ਤੇ ਮਗਰ ਸਾਡੇ ਚੇਲੇ ਬਣਨ, ਉਹ ਗੱਲ ਹੈ
0: ਜੀ।
3: ਤੇ ਗੁਰੂ ਗੁਰੂ ਸੋਚਦੇ ਨੇ ਵੀ ਅਸੀਂ ਇਹਨਾਂ ਨੂੰ ਸਾਰੀ ਉਮਰ ਚੇਲੇ ਰੱਖੀਏ,
0: ਹੈ
3: ਪਰ ਅਸੀਂ ਤਾਂ ਦੇਖੋ ਮੈਂ ਅੱਗੇ
2: ਬਿੱਲੀ ਨੇ ਸਾਰੇ ਆਪਣੇ ਗੁਣ ਦੇ ਤੇ ਸੀ ਸ਼ੇਰ ਨੂੰ ਤੇ ਇੱਕ ਰੱਖ ਲਈ ਟਾਣੀ ਟੁਣੀ ਦੇ ਜਾਂਦਾ
3: ਇੱਕ ਰੱਖ ਲੈ, ਬਿਲਕੁਲ ਬਿਲਕੁਲ ਬਿਲਕੁਲ
2: ਅਸੀਂ ਤਾਂ ਰੱਖਣਾ ਬੰਦ ਲੁਕੋ ਕੇ,
3: ਨਹੀਂ ਨਹੀਂ ਨਹੀਂ ਅਸੀਂ ਅਸੀਂ ਤਾਂ ਹੀ ਇੱਕ ਅੱਧਾ ਰੱਖਿਆ ਹੋਇਆ ਅਸੀਂ ਨਾ, ਤੇ ਅਸੀਂ ਉਹੀ ਗੱਲ ਚਲੋ ਸਾਡੇ ਸੱਜਣਾਂ ਦੇ ਕਿਸੇ ਦੇ ਕੋਈ ਗੁਰੂ ਹੋਣੇ ਨੇ ਕਿਸੇ ਦੇ ਚੇਲੇ ਹੋਣਗੇ, ਪਰ ਸਾਡੇ ਬਾਈ ਨੇ ਉਹੀ ਗੱਲ ਬੜੇ ਪਿਆਰੇ ਸੱਜਣ ਨੇ ਸਾਰੇ ਹੀ, ਤੇ ਅਸੀਂ ਨਾ ਕਿਸੇ ਨੂੰ ਗੁਰੂ ਮੰਨੀਏ ਤੇ ਨਾ ਅਸੀਂ ਕਿਸੇ ਦੇ ਚੇਲੇ ਮੰਨੀਏ, ਹੈ
0: ਆਪਣੇ ਜਸਵਿੰਦਰ ਕੌਰ ਜੀ ਆਪਣੇ ਜੱਸੀ ਜੀ ਲਿਖਦੇ ਆ ਜੱਸੀ ਚਾਲ ਜੀ, ਕਹਿੰਦੇ ਕਾਲੇ ਪਾਣੀਓ ਮੋੜਨੇ ਖਤ ਕਿਸ਼ਨੇ ਪਿਛਨੇ ਨੂੰ ਪਾਇਆ, ਬਦਲਾ ਲੈ ਲਈ ਸੋਹਣਿਆ ਜੇ ਮਾਂ ਦਾ ਜਾਇਆ।
3: ਕਾਲੇ ਪਾਣੀਓ ਮੋੜਨੂ

0: ਵਾਹ ਜੀ ਵਾਹ।
1: ਅਸਲ ਚ ਨਾ ਇਹ ਏਕਾਂ ਹੋਕਾਂ ਲਾਉਣੀਆਂ ਤਾਂ ਹੁੰਦੀਆਂ ਸਾਨੂੰ ਬਾਬਾ, ਪਰ ਸਾਨੂੰ ਹਿਸਾਬ ਕਿਤਾਬ ਨੀ ਆਉਂਦਾ ਵੀ ਕਿੱਥੇ ਲਾਣੀ ਹੈ ਤੇ ਕਿੱਥੇ ਹੌਲੀ ਕਰਨੀ ਹੈ, ਉਹ ਨੀ ਹਿਸਾਬ ਸਾਡੇ ਜਾਣਾ।
0: ਮੁਰਗੀ ਕਿੱਥੇ ਬਿਠਾਉਣੀ ਹੈ, ਕਿੱਥੇ ਇੱਥੋਂ ਬਿਠਾਉਣੀ
1: ਹੈ, ਕਿੱਥੇ ਬਿਠਾਉਣੀ ਹੈ।
2: ਮੁਰਗੀ ਬਾਈ ਨੇ, ਇੱਕ ਬਾਈ ਨੇ ਸਾਰਾ ਗਾਣਾ ਸੁਣ ਲਿਆ, ਸਾਰਾ ਗਾਣਾ ਸੁਣਦਾ ਰਿਹਾ, ਕਹਿ ਕੇ ਜੋਸ਼ ਵੀ ਬੜਾ ਆਇਆ ਉਹਨੂੰ। ਬਾਅਦ ਪਤਾ ਕਹਿੰਦਾ, ਭਾਈ ਇਹ ਸਾਰੇ ਗਾਣੇ ਮੈਂ ਕਿਆ ਕਹਿ ਰਹੇ ਹੈ, ਇਹ ਜਬ ਪਤਾ ਹੀ ਨਹੀਂ ਹੈ ਕਿ ਖਤ ਕਿਸਨੇ ਪਾਇਆ ਤੇ ਰੌਲਾ ਕਿਆ ਹੈ।
1: ਬਿਲਕੁਲ ਸਾਡਾ ਉਹੀ ਉਹੀ ਕੰਮ ਹੈ ਵੀ ਇਹ ਨੀ ਪਤਾ ਵੀ ਹੇਕ ਜੇ ਮੰਨ ਲੋ ਲੱਗਦੀ ਸਹੀ ਟਾਈਮ ਤੇ ਹੋਊਗੀ, ਪਰ ਜੇ ਤੁਹਾਡੇ ਵਰਗੇ ਪੁੱਛਣ ਲੱਗ ਜਾਣ ਵੀ ਆਹ ਹੇਕ ਐਵੇਂ, ਉਹ ਸਾਨੂੰ ਦੱਸਣਾ ਨੀ ਉਹਦਾ ਵੀ ਕਿਵੇਂ ਲੱਗ ਗਈ, ਉਹ ਗਰਾਰੇ ਦੇ ਨਾਲ ਹੀ ਸਾਡੀ ਹੁੰਦੀ ਹੈ ਹੇਕ, ਉਹਦੇ ਨਾਲ ਹੀ ਕੰਮ। ਤੇ ਉਸ ਕਰਕੇ ਮੈਨੂੰ ਨਾ ਸੋਹਣਾ ਗਾਣਾ ਲੱਗਦਾ ਉਹੀ ਗੱਲ, ਕਾਲੇ ਪਾਣੀਓ ਮੋੜ ਨੇ ਖਤ ਕਿਸੇ ਨੇ ਪਾਇਆ, ਬਦਲਾ ਲੈ ਲਈ ਜਾਣੇ ਆ ਜੇ ਮਾਤਾ ਕਾ,
0: ਖੂਲ ਖੋਲਣ ਵਾਲੇ ਆ ਨਾ,
2: ਇਹ ਨੀ ਪਤਾ ਲੱਗਿਆ ਜੀ ਕਿਸ ਨੇ ਪਾਇਆ
0: ਜੀ।
1: ਬਿਲਕੁਲ ਬਿਲਕੁਲ
0: ਜੀ ਮੁਕੱਦਰ,
1: ਕੋਈ ਗੱਲ ਨੀ, ਚਲੋ ਵੇਖਦੇ ਆ ਅਗਲੇ ਆਉਣ ਵਾਲੇ ਦਿਨਾਂ ਚ। ਮੈਂ ਨਾ ਤੁਹਾਨੂੰ ਦੋ ਗੱਲਾਂ ਸੁਣਾ ਕੇ, ਤੇ ਇੱਕ ਸਾਡੇ ਨਾ ਉਹੀ ਗੱਲ ਉਸਤਾਦ ਜੀ ਨੇ ਸਾਡੇ ਬਾਈ ਜੀ ਨੇ ਅੱਜ ਗੱਲ ਕੀਤੀ ਸੀ, ਤੇ ਮੈਨੂੰ ਗੱਲ ਤੋਂ ਗੱਲ ਯਾਦ ਆ ਗਈ ਜਿੱਥੋਂ ਦੁਆਬਾ ਰੇਡੀਓ ਤੋਂ ਗੱਲ ਸ਼ੁਰੂ ਹੋਈ ਸੀ
0: ਜੀ।
1: ਤੇ ਮੈਂ ਉਹ ਸਾਡੇ ਆਪਣਾ ਸੈਣੀ ਬਾਈ ਜੀ ਉਸਤਾਦ ਜੀ ਵਾਸਤੇ ਤੇ ਸਾਡੇ ਬਾਈ ਜੀ ਦੀ ਗੱਲ ਵਾਸਤੇ ਅੱਜ ਉੱਥੇ ਹੀ ਗੱਲ ਖਤਮ ਕਰਾਂਗਾ ਮੈਂ ਇੱਕ ਗੱਲ ਕਹਿ ਕੇ
0: ਜੀ।
1: ਇੱਕ ਛੋਟਾ ਜਿਹਾ ਸ਼ੇਰ ਆ ਕਹਿੰਦਾ,
0: ਆਉਣ ਦਿਓ,
1: ਮੈਂ ਜਿੱਥੇ ਹੋਵਾਂ ਆਉਂਦੀ ਖੁਸ਼ਬੂ, ਮੈਂ ਜਿੱਥੇ ਹੋਵਾਂ ਆਉਂਦੀ ਖੁਸ਼ਬੂ ਉਹਦੀ ਰਹਿੰਦੀ ਹੈ।
0: ਕਿਆ ਬਾਤ ਹੈ
2: ਜੀ,
1: ਅੱਜ ਵੀ ਮੇਰੇ ਨਾਲ ਹੀ ਅਹਿਸਾਸ ਕਰਾਉਂਦੀ ਰਹਿੰਦੀ ਹੈ, ਅੱਜ ਵੀ ਮੇਰੇ ਨਾਲ ਹੀ ਅਹਿਸਾਸ ਕਰਾਉਂਦੀ ਰਹਿੰਦੀ ਹੈ।
0: ਵਾਹ ਜੀ ਵਾਹ ਜੀ।
1: ਆਉਂਦੀ ਜਾਂਦੀ ਮੇਰੇ ਸੁਪਨੇ ਦੇ ਵਿੱਚ ਹੋ ਕੇ ਜਾਂਦੀ ਹੈ
0: ਜੀ,
1: ਆਉਂਦੀ ਜਾਂਦੀ ਮੇਰੇ ਸੁਪਨੇ ਦੇ ਵਿੱਚ ਹੋ ਕੇ ਜਾਂਦੀ ਹੈ, ਸੁੱਤੇ ਪਏ ਦੇ ਕੋਲ ਬਹਿ ਕੇ ਅਕਸਰ ਰੋ ਕੇ ਜਾਂਦੀ
0: ਜੀ।
2: ਓਹੋ ਹੋ ਹੋ, ਬਹੁਤ ਭਿਆਨਕ ਕੰਮ ਹੈ
1: ਬਾਬੇ, ਉਹ ਪੁੱਛੋ ਨਾ ਹੁਣ ਅਸੀਂ ਕੰਮ ਚੋਂ ਲੰਘ ਕੇ ਆ ਕੇ ਤੁਹਾਨੂੰ ਫਿਰ ਸਾਰੀ ਸੁਣਾ ਦੇਣੇ ਆ ਕੇ
0: ਜੀ।
2: ਬਹੁਤ ਹੀ ਖੂਬ ਹੈ, ਬਹੁਤ ਖੂਬ ਹੈ
0: ਜੀ।
1: ਇੱਕ ਗੱਲ ਹੋਰ ਵੀ ਆ ਉਹਦੇ ਚ, ਹਾਂ ਇੱਕ ਗੱਲ ਹੋਰ ਵੀ ਉਹ ਕਹਿੰਦੀ, ਚੱਲ ਤੈਨੂੰ ਮਾਫ਼ ਕੀਤਾ ਯਾਰਾ
0: ਜੀ,
1: ਇੱਕ ਵਾਰੀ ਤੇ ਕਹਿ ਦੇ ਆ ਕੇ ਮੁੱਦਤ ਹੋ ਗਈ ਸੱਚੀ, ਚੱਲ ਤੈਨੂੰ ਮਾਫ਼ ਕੀਤਾ ਯਾਰਾ, ਇੱਕ ਵਾਰੀ ਤੇ ਕਹਿ ਦੇ ਆ ਕੇ ਮੁੱਦਤ ਹੋ ਗਈ ਸੱਚੀ, ਰੱਜ ਕੇ ਸੋਣਾ ਚਾਹੁੰਦਾ ਵਾ
2: ਜੀ,
1: ਸੋਹਣੀਏ ਮੇਰੀ ਜਾਨੇ ਤੇਰੇ ਮੋਢੇ ਤੇ ਸਿਰ ਰੱਖ ਕੇ ਬੱਚਿਆਂ ਵਾਂਗੂ ਰੋਣਾ ਚਾਹੁੰਦਾ ਵਾ।
0: ਵਾਹ ਜੀ,
2: ਓ ਹੋ ਹੋ ਹੋ ਹੋ ਹੋ, ਕਿਆ ਬਤਾ।
1: ਤੇ ਆ ਲੋ ਮੈਂ ਨਾ ਆਪਣੇ ਸ਼ਮੀ ਬਾਈ ਜੀ, ਹੁਣ ਉਸਤਾਦ ਚੇਲੇ ਵਾਲਾ ਰਿਸ਼ਤਾ ਮੈਨੂੰ ਨੀ ਸਮਝ ਆਉਂਦਾ ਹੈਗਾ, ਮੈਨੂੰ ਤਾਂ ਆਉਂਦਾ ਪਿਆਰ ਦਾ ਰਿਸ਼ਤਾ ਸਮਝ, ਜੋ ਹੈਗਾ ਸਾਡੇ ਸਾਰਿਆਂ ਦੇ ਵਿੱਚ ਹੀ, ਭਾਵੇਂ ਤੁਸੀਂ ਭਾਵੇਂ ਭਾਰਤ ਬਾਈ, ਭਾਵੇਂ ਆਪਣਾ ਸ਼ਮੀ ਬਾਈ ਜੀ, ਤੁਸੀਂ ਖੁਦ ਹੋ, ਔਜਲਾ ਬਾਈ ਜੀ, ਸੈਣੀ ਬਾਈ ਜੀ, ਸਾਰਿਆਂ ਦੇ ਵਿੱਚ ਪਿਆਰ ਦਾ ਹੀ ਰਿਸ਼ਤਾ ਆਉਂਦਾ ਮੈਨੂੰ। ਤੇ ਮੈਨੂੰ ਨਾ ਅੱਜ ਸਵੇਰੇ, ਹਾਂ ਇੱਕ ਗੱਲ ਕੀਤੀ ਆਪਣੇ ਬਾਈ ਜੀ ਨੇ, ਲੜਾਈ ਬਾਰੇ ਕੋਈ ਗੱਲ ਕਰਦੇ ਪਏ ਸੀ, ਬੜੇ ਪਿਆਰੇ ਸੱਜਣ ਨੇ ਆਪਣੇ
2: ਜੀ,
1: ਤੁਹਾਡੇ ਰੇਡੀਓ ਤੇ ਜਿੱਦਣ ਪਹਿਲੇ ਦਿਨ ਗੱਲ ਸ਼ੁਰੂ ਹੋਈ ਸੀ ਸ਼ਮੀ ਬਾਈ ਜੀ, ਤੁਹਾਨੂੰ ਯਾਦ ਆ ਜੂ, ਮੈਂ ਗੱਲ ਵੀ ਇੱਥੋਂ ਹੀ ਸ਼ੁਰੂ ਕੀਤੀ ਸੀ, ਇਸੇ ਗੱਲ ਤੋਂ ਹੀ, ਜਿੱਦਣ ਪਹਿਲੇ ਦਿਨ ਜੁੜਿਆ ਸੀ ਤੁਹਾਡੇ ਪ੍ਰੋਗਰਾਮ ਤੇ, ਮੈਂ ਆਪਣੀ ਗੱਲ ਕਹੀ ਸੀ ਪਹਿਲੇ ਦਿਨ, ਸੁਣਿਆ ਤਾਂ ਚਲੋ ਪਹਿਲਾਂ ਵੀ
2: ਸੀ,
1: ਉਹ ਮੈਂ ਗੱਲ ਕਹਿ ਕੇ ਖਤਮ ਕਰਦਾ, ਕਹਿੰਦਾ ਸੁਣਿਓ ਫਿਰ, ਵਾਦਿਆਂ ਤੋਂ ਮੁਕਰੀ, ਇਰਾਦਿਆਂ ਤੋਂ ਮੁਕਰੀ, ਵਾਦਿਆਂ ਤੋਂ ਮੁਕਰੀ, ਇਰਾਦਿਆਂ ਤੋਂ ਮੁਕਰੀ, ਕੱਲੀ ਕੱਲੀ ਗੱਲ ਦਾ ਜਵਾਬ ਚਾਹੀਦਾ, ਰਾਤਾਂ ਦੀਆਂ ਨੀਂਦਰਾਂ ਚਰਾਉਣ ਵਾਲੀਏ ਨੀ ਸਾਨੂੰ, ਰਾਤਾਂ ਦੀਆਂ ਨੀਂਦਰਾਂ ਚਰਾਉਣ ਵਾਲੀਏ ਨੀ ਸਾਨੂੰ, ਕੱਲੀ ਕੱਲੀ ਗੱਲ ਦਾ ਹਿਸਾਬ ਚਾਹੀਦਾ, ਵਾਦਿਆਂ ਤੋਂ ਮੁਕਰੀ, ਇਰਾਦਿਆਂ ਤੋਂ ਮੁਕਰੀ, ਉਹ ਜਿਦਣ ਮੈਂ ਪਹਿਲੇ ਦਿਨ ਜੁੜਿਆ ਸੀ ਨਾ ਉਦੋਂ ਮੈਂ ਪੈਗ ਨੀ ਸੀ ਲਾਇਆ, ਅੱਜ ਲੱਗਿਆ ਹੋਇਆ ਮੈਂ ਐਵੇਂ ਕਹਾਂ ਕੋਈ ਸੁਰ ਤਾਲ ਉੱਚਾ ਨੀਵਾਂ ਹੋ ਸਕਦਾ।
2: ਓਕੇ ਬਹੁਤ ਬਹੁਤ ਘੈਂਟ, ਬਹੁਤ ਜ਼ਬਰਦਸਤ, ਆਲ ਟਾਈਮ ਫੇਵਰੇਟਸ।
1: ਉਹ ਨਾ ਆ ਗੱਲ ਆਪਣੇ ਬਾਈ ਜੀ ਵਾਸਤੇ ਜਿਹੜੀ ਮੇਰੀ ਹੁਣੀ ਗੱਲ ਹੁੰਦੀ ਪਈ ਥੋੜਾ ਚਿਰ ਪਹਿਲਾਂ
0: ਜੀ,
1: ਤੇਰੇ ਪਿੱਛੇ ਲੜੀਆਂ ਲੜਾਈਆਂ ਇੱਕ ਤਾਣ ਕੇ, ਤੇਰੇ

0: आओ पहली लाइन अगे पिछे होगी तो वफा दी मिसाल मर जाइए मार छाल पर कच्चा कड़ा सोनी ते चनाव चाहिदे रातां दियां नींदरां चराउण वाली नी सानू हर एक पल दा हिसाब चाहिदे ਆਨਾ ਮੇਰਾ ਆਲ ਆਲ ਉਹ ਜਿਵੇਂ ਕਹਿੰਦਾ ਨਾ ਪਿਛਲੇ ਦਿਨ ਮੈਂ ਸ਼ੇਰ ਬੋਲਿਆ ਸੀ ਤਾਂ ਔਜਲਾ ਬਾਈ ਜੀ ਕਹਿਣ ਲੱਗੇ ਕਹਿੰਦੇ ਵੀ ਉਹ ਸਾਰੇ ਗਾਣੇ ਦੇ ਵਿੱਚ ਕਹਿੰਦੇ ਇਹਦਾ ਮਕਸਦ ਤਾਂ ਇਹ ਸੀ ਵੀ ਆਹ ਪਿਛਲੀ ਲਾਈਨ ਬੋਲਣੀ ਸੀ ਇਹ ਤਾਂ ਉੱਤੋਂ ਰੇਹੜੀ ਲਿਆਇਆ ਉਹ ਧੱਕੇ ਨਾਲ ਹੀ ਇਹ ਤੇ ਸੁਣਾਉਣੀ ਸੀ ਇਹਨੇ ਪਿਛਲੀ ਪਿਛਲੀ ਲਾਈਨ ਆਹ ਵੀ ਮੈਂ ਨਾ ਅਸਲ ਚ ਮੈਨੂੰ ਆਹ ਵੀ ਮੈਂ ਪਿਛਲੀ ਲਾਈਨ ਸੁਣਾਉਣ ਕਰਕੇ ਮੈਂ ਤੁਹਾਨੂੰ ਹੁਣ ਉਹ ਗੱਲ ਕਰਨ ਲੱਗ ਗਿਆ ਵਾ
1: ਕਹਿੰਦਾ
0: ਮਰ ਜਾਣਾ ਚੰਗਾ ਨਿੱਤ ਮਰ ਮਰ ਜੀਣ ਤੋਂ ਮਰ ਜਾਣਾ

0: ਪਰ ਯਾਰੀਆਂ ਨਿਭਾਉਂਦਾ ਉਹ ਸ਼ਵਾਬ ਚਾਹੀਦਾ ਰਾਤਾਂ ਦੀਆਂ ਨੀਂਦਰਾਂ ਚਰਾਉਣ ਵਾਲੀ ਏ ਨੀ ਸਾਨੂੰ
1: ਵਾਹ ਜੀ
0: ਹਰ ਇੱਕ ਪਲ ਦਾ ਹਿਸਾਬ ਚਾਹੀਦਾ ਵਾਦਿਆਂ ਤੋਂ ਮੁੱਕਰੀ ਇਰਾਦਿਆਂ ਤੋਂ ਮੁੱਕਰੀ
1: ਵਾਹ ਜੀ
0: ਮੁੱਕਰਿਆ ਕੋਈ ਨੀ ਮੈਂ ਸ਼ਮੀ ਬਾਈ ਜੀ ਤੁਹਾਨੂੰ ਪਿਛਲੇ ਦਿਨ ਦੱਸਿਆ ਮੁੱਕਰਿਆ ਕੋਈ ਨੀ ਬਸ ਸਾਡੇ ਗਾਣੇ
1: ਇਧਰ ਦੋਸਤ ਸਪੀਕਰ ਸਾਹਿਬ ਨੂੰ ਘੇਰਨ ਲੱਗ ਗਏ ਆ ਕਹਿੰਦੇ ਦੋਸਤ ਦੋਸਤ ਕਹਿੰਦੇ ਆ ਕਿ ਇਹਦੇ ਵਿੱਚ ਗੁਰੂ ਚੇਲਾ ਕਿੱਥੇ ਆ ਸਪੀਕਰ ਸਾਹਿਬ ਜੀ ਇਹ ਸਾਰੀਆਂ ਗੱਲਾਂ ਰੈਕੋਰਡ ਦੇ ਵਿੱਚੋਂ ਕੱਢੀਆਂ ਜਾਣ ਜੀ ਸ਼ਰਾਰਤੀ ਅਨਸਰਾਂ ਦੀਆਂ ਜੀ
0: ਹੈ ਹੀ ਨੀ ਮੈਂ ਤਾਂ ਇਸੇ ਕਰਕੇ ਜਿਹੜੀ ਸੈਣੀ ਬਾਈ ਜੀ ਗੱਲ ਕਹਿ ਕੇ ਨਾ ਉਹਦੇ ਚ ਵੀ ਗੁਰੂ ਚੇਲਾ ਹੈ ਨੀ ਸੀ ਕਿਤੇ
1: ਨਹੀਂ ਨਹੀਂ ਸੀਗਾ ਸੀਗਾ ਏਦਾਂ ਨੀ ਏਦਾਂ
0: ਨਹੀਂ ਨਹੀਂ ਸੀਗਾ ਮੈਂ ਸਮਝਦਾ ਵਾ ਪਰ ਮੈਂ ਜਿਹੜੀ ਉਹਨਾਂ ਨੇ ਸੁਣਾਈ ਮੈਂ ਉਹ ਕਿਉਂਕਿ ਭਾਰਜ ਬਾਈ ਜੀ ਹੋ ਸਕਦਾ ਮੇਰੇ ਨਾਲ 10-15 ਮਿੰਟ ਤੁਸੀਂ ਵੱਧ ਸੈਣੀ ਬਾਈ ਜੀ ਦੇ ਨਾਲ ਰਹਿੰਦੇ ਹੋ ਮੈਂ ਵੀ ਇਹਨਾਂ ਦੇ ਨਾਲ ਹੀ ਰਹਿਣਾ ਅਸੀਂ ਵੀ ਉਹ ਕਹਿੰਦੇ ਸੰਤਾਂ ਦੀਆਂ ਗੁੱਜੀਆਂ ਰਮ ਜਾਣੂ ਹੈ ਬੇਸਮਝ ਜਮਾਨਾ ਕੀ ਜਾਣੇ
1: ਅਸੀਂ ਵੀ ਸੈਣੀ ਸਾਹਿਬ ਕਹਿੰਦੇ ਕੇ ਸੁਲਝਦਾ ਨਜ਼ਰ ਆਉਂਦਾ ਜੀ ਮਨਦੀਪ ਜੱਸੀ ਬਾਈ ਜੀ ਕਹਿੰਦੇ ਨਾਲੇ ਕਹਿੰਦਾ ਮੋਢੇ ਦੇ ਉੱਤੇ ਸਿਰ ਰੱਖਣ ਵਾਲੇ ਰੱਖਣਾ ਨਾਲੇ ਕਹਿੰਦਾ ਵਾਅਦਿਆਂ ਤੋਂ ਮੁੱਕਰ ਗਈ ਰਾਜਨ ਜੀ ਮਤਲਬ ਦੋ ਕਿਰਦਾਰ ਨੇ ਜੀ ਇੱਕ ਦੋਸ਼ੀ ਤੇ ਇੱਕ ਪੰਥ ਦਾ ਜਿਹੜਾ
0: ਨਹੀਂ ਨਹੀਂ ਮੈਂ ਤਾਂ ਪਿਛਲੇ ਪਹਿਲੀ ਦਿਨ ਐਕਸਪਲੇਨ ਕਰਤਾ ਸੀ ਕੋਈ ਮੁੱਕਰਿਆ ਨੀ ਕੋਈ ਕੁਛ ਨੀ ਠੀਕ ਹੈ ਮਜਬੂਰੀਆਂ ਹੋ ਸਕਦੀਆਂ ਕਿਸੇ ਦੀਆਂ ਤੇ ਆਪਾਂ ਤਾਂ ਮੈਂ ਇਸੇ ਕਰਕੇ ਕਹਿ ਕੇ ਚੱਲਿਆ ਸੀ
1: ਜੀ
0: ਤੇ ਉਹ ਨਾ
1: ਨਹੀਂ ਵੈਸੇ ਦੇਖਿਆ ਜਾਵੇ ਇਹਨਾਂ ਕੰਮਾਂ ਦੇ ਵਿੱਚ ਵੀ ਗੁਰੂ ਘਰ ਹੁੰਦੇ
0: ਹਾਂਜੀ
1: ਇਹਨਾਂ ਕੰਮਾਂ ਦੇ ਵਿੱਚ ਵੀ ਗੁਰੂ ਰੱਖਣੇ ਪੈਂਦੇ ਆ ਕਈ ਵਾਰੀ
0: ਰੱਖਣੇ ਪੈਂਦੇ ਜੀ ਰੱਖਣੇ ਪੈਂਦੇ ਗੁਰੂਆਂ ਦੇ ਹਿਸਾਬ ਨਾਲ ਚੱਲਣਾ ਪੈਂਦਾ ਸੀ
1: ਜੀ
0: ਚੇਲਾ ਤਾਂ ਕੱਲਾ ਮਾਰਿਆ ਜੂ ਉਹੀ ਗੱਲ ਵਿਚਾਰਾ ਕਰੀ
1: ਬਿਲਕੁਲ ਹੈ ਜੀ ਜੀ
0: ਗੱਲ ਲੜਾਈ ਜੀ ਕਰਦੇ ਸੀ ਮੈਨੂੰ ਉਹਦੇ ਗੱਲ ਦਾ ਧਿਆਨ ਆ ਗਈ ਤੇ ਮੈਂ ਜਿਹਦੇ ਸ਼ੁਰੂਆਤ ਕੀਤੀ ਸੀ ਨਾ ਆਪਣਾ ਤੁਹਾਡੇ ਪ੍ਰੋਗਰਾਮ ਚ ਆਉਣ ਦੀ ਮੈਂ ਇਸੇ ਗਾਣੇ ਤੋਂ ਕੀਤੀ ਸੀ ਜੱਸੀ ਭੈਣ ਜੀ ਭੁੱਲ ਗਏ ਸੀ ਥੋੜੇ ਜੇ ਵਿੱਚ ਲੈਣ
1: ਬਿਲਕੁਲ
0: ਮੈਂ ਇੱਕ ਗੱਲ ਮੇਰੀ ਆ ਲਾਸਟ ਹੋਰ ਸੁਣਿਆ ਫਿਰ ਮੈਂ ਖਤਮ ਕਰਦਾ ਉਹ ਕਹਿੰਦਾ ਕਾਲਾ ਪਾ ਕੇ ਕਾਲਾ ਫੁੱਲ ਫੇਰ ਉਹੀ ਕਰ ਮੈਂ ਹੁਣ ਚੱਲ ਮੈਂ ਤੁਹਾਨੂੰ ਉਹ ਨੀ ਸੁਣਾਉਂਦਾ ਹੁਣ ਮੈਂ ਉਹ ਮੈਨੂੰ ਭੁੱਲ ਗਿਆ ਮੈਂ ਹੋਰ ਸੁਣਾ ਦਿੰਦਾ ਇੱਕਦਮ
1: ਜੀ
0: ਕੱਲ ਕਹਿੰਦਾ ਇਹ ਸਾਡਾ ਦਰਦ ਵੀ ਵਿੱਚ ਹੀ ਹੁੰਦਾ ਹਾਂ ਲੰਮੀ ਸੀਟੀ ਮਾਰ ਮਿੱਤਰਾ ਲੋ ਮੈਂ ਉਹ ਕਹਿੰਦਾ ਚੱਲ ਤੈਨੂੰ ਮਾਫ ਕੀਤਾ ਯਾਰਾ ਸਾਡਾ ਦਰਦ ਵੀ ਵਿੱਚ ਹੀ ਆਉਂਦਾ ਚੱਲ ਤੈਨੂੰ ਮਾਫ ਕੀਤਾ ਯਾਰਾ ਇੱਕ ਵਾਰੀ ਤੇ ਕਹਿ ਦੇ ਆ ਕੇ ਮੁੱਦਤ ਹੋ ਗਈ ਸੱਚੀ ਰੱਜ ਕੇ ਸੌਣਾ ਚਾਹੁੰਦਾ ਹਾਂ
1: ਕਿਆ ਬਾਤ ਹੈ ਜੀ
0: ਚੱਲ ਤੈਨੂੰ ਮਾਫ ਕੀਤਾ ਯਾਰਾ ਇੱਕ ਵਾਰੀ ਤੇ ਕਹਿ ਦੇ ਆ ਕੇ ਮੁੱਦਤ ਹੋ ਗਈ ਸੱਚੀ ਰੱਜ ਕੇ ਸੌਣਾ ਚਾਹੁੰਦਾ ਹਾਂ
1: ਵਾਹ ਜੀ ਬਹੁਤ ਖੂਬ ਬਹੁਤ ਖੂਬ
0: ਸੋਹਣੀਏ ਤੇਰੇ ਮੋਢੇ ਤੇ ਸਿਰ ਰੱਖ ਕੇ ਬੱਚਿਆਂ ਵਾਂਗੂ ਰੋਣਾ ਚਾਹੁੰਦਾ
1: ਕਿਆ ਬਾਤ ਹੈ ਬਹੁਤ ਖੂਬ ਬਹੁਤ
0: ਸ਼ਮੀ ਬਾਈ ਜੀ ਭਾਰਜ ਬਾਈ ਦੇ ਹੈਗੇ ਨੇ ਖਬਰਾਂ ਦੇ ਐਕਸਪਰਟ ਤੁਸੀਂ ਹੈਗੇ ਹੋ ਸਾਡੇ ਜਜ਼ਬਾਤਾਂ ਦੇ ਐਕਸਪਰਟ ਇਹ ਤੁਹਾਡੇ ਵਾਸਤੇ ਭਾਰਜ ਬਾਈ ਦੀਆਂ ਫੀਲਿੰਗਾਂ ਐਡੀ ਛੇਤੀ ਇੱਧਰ ਉੱਧਰ ਨੀ ਹੁੰਦੀਆਂ ਪਰ ਮੈਨੂੰ ਲੱਗਦਾ ਤੁਹਾਡੀਆਂ ਹੋ ਸਕਦੀਆਂ ਨੇ
2: ਮੇਰੇ ਮਨ ਚ ਨੇ ਜਿਹੜੀ ਬੱਚਿਆਂ ਵਾਂਗੂ ਰੋਣਾ ਚਾਹੁੰਦਾ ਜਿਹੜੀ ਗੱਲ ਆਉਂਦੀ ਹੈ ਵਿੱਚ ਚ ਉਹ ਮੈਨੂੰ ਇੱਕ ਹਿੰਦੀ ਫਿਲਮ ਦਾ ਗਾਣਾ ਆ ਗਿਆ ਵਿੱਚ ਇੱਥੇ ਉਹ ਮੇਰੇ ਮਨ ਚ ਘੁੰਮਣ ਲੱਗ ਗਿਆ ਸੀ ਬਸ ਉਹ ਪਤਾ ਨੀ ਹੁਣ ਇੱਥੇ ਢੁਕਦਾ ਕਿ ਨਹੀਂ ਢੁਕਦਾ ਪਰ ਉਹ ਐ ਚੱਲਦਾ ਸੀ ਗਾਣਾ ਲੱਕੜੀ ਕੀ ਕਾਠੀ ਕਾਠੀ ਪੇ ਘੋੜਾ ਘੋੜੇ ਕੀ ਤੁਮ ਪੇ ਜੋ ਮਾਰਾ ਥੋੜਾ ਦੌੜਾ ਦੌੜਾ ਦੌੜਾ ਘੋੜਾ ਤੁਮ
0: ਸ਼ਮੀ ਬਾਈ ਜੀ ਉਹ ਐ ਹੁੰਦਾ ਨਾ ਬੱਚਿਆਂ ਵਾਂਗ ਰੋਣਾ ਉਦੋਂ ਚਾਹੁੰਦਾ ਹੁੰਦਾ ਬੰਦਾ ਵੀ ਜਦੋਂ ਉਹਨੂੰ ਕੋਈ ਸਮਝ ਨੀ ਆਉਂਦੀ ਗੱਲ ਵੀ ਹੁਣ ਕਰੇ
2: ਬੱਚੇ ਵੀ ਹੁੰਦੇ ਬਿਲਕੁਲ ਉਹ ਜਿਹੜੀ ਇਨੋਸੈਂਸ ਹੈ ਉਹ ਜਿਹੜੀ ਭੋਲਾਪਣ ਹੈ ਉਹ ਜਿਹੜੀ ਸਾਦਗੀ ਹੈ ਨਿਸ਼ਚਲਤਾ ਹੈ
1: ਬਿਲਕੁਲ
2: ਉਹਦਾ ਤਾਂ ਕੋਈ ਜ਼ਰੂਰ ਬਾਤ
1: ਬਿਲਕੁਲ ਥੈਂਕ ਯੂ ਮੁਕੱਦਰ ਜੀ ਬਹੁਤ ਬਹੁਤ ਸ਼ੁਕਰੀਆ ਥੈਂਕ ਯੂ ਸਤਿ ਸ੍ਰੀ
0: ਅਕਾਲ ਠੀਕ ਹੈ ਸ਼ਮੀ ਬਾਈ ਜੀ ਆਪਾਂ ਤਾਂ ਆਪਣੀ ਹਾਜ਼ਰੀ ਲਵਾ ਚੱਲੇ
1: ਸ਼ੁਕਰੀਆ ਜੀ
0: ਤੇ ਮੁਹੱਬਤ ਜ਼ਿੰਦਾਬਾਦ ਤੇ
1: ਜ਼ਿੰਦਗੀ ਜ਼ਿੰਦਾਬਾਦ ਥੈਂਕ ਯੂ ਸਤਿ ਸ੍ਰੀ ਅਕਾਲ ਤੇ ਸ਼ਮੀ ਜੀ ਅਗਲੀ ਲਾਈਨ ਦੇ ਉੱਤੇ ਆਪਣੇ ਨਾਲ ਜੁੜੇ ਨੇ ਜੱਸੀ ਚਾਲ ਜੀ ਜੁੜੇ ਨੇ ਜੀ ਮਲੇਰਕੋਟਲਾ ਤੋਂ ਉਹਨਾਂ ਦੀ ਗੱਲਬਾਤ ਸੁਣਦੇ ਆ ਸਤਿ ਸ੍ਰੀ ਅਕਾਲ ਜੀ ਬੜੇ ਦਿਨਾਂ ਬਾਅਦ ਨਿੱਘਾ ਸਵਾਗਤ ਹੈ ਜੀ
3: ਹਾਂਜੀ ਧੰਨਵਾਦ ਵੀਰ ਜੀ ਦੋਨਾਂ ਵੀਰਾਂ ਨੂੰ ਸਤਿ ਸ੍ਰੀ ਅਕਾਲ
1: ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਜੀ ਆਨੂ ਜੀ
2: ਸਤਿ ਸ੍ਰੀ ਅਕਾਲ ਜੀ
3: ਹਾਂਜੀ ਗੁਰੂ ਬ੍ਰਹਮਾ ਗੁਰੂ ਵਿਸ਼ਨੂ ਗੁਰੂ ਦੇਵੋ ਮਹੇਸ਼ਵਰਾ ਗੁਰੂ ਸਾਕਸ਼ਾਤ ਪਰ ਬ੍ਰਹਮ ਤਸਮੇ ਸ੍ਰੀ ਗੁਰੂ ਏ ਨਮਾ ਹੁਣ ਮੈਨੂੰ ਇਹਦਾ ਅਰਥ ਮੈਨੂੰ
2: ਵਧੀਆ ਲੱਗ ਰਿਹਾ ਬਹੁਤ ਵਧੀਆ ਜੀ
1: ਨਹੀਂ ਬਹੁਤ ਵਧੀਆ ਲੱਗਦਾ ਸੁਣਨ ਚ ਜੀ ਹਾਂਜੀ
2: ਜੀ ਉਹ ਵੀ ਵਧੀਆ ਜੀ ਮਤਲਬ ਅਰਥ ਵੀ ਠੀਕ ਹੈ
3: ਹਾਂਜੀ ਟਾਈਮ ਜਿਆਦਾ ਹੋ ਗਿਆ ਨਾ ਤੇ ਮੈਂ ਪਹਿਲਾਂ ਸ਼ਿਕਵਾ ਕਰਦਾ ਵੀ ਬੜੀ ਰੋਂਡੀ ਪਿੱਟਦਾ ਹੋਣਾ ਜਦ ਮੁਕੱਦਰ ਨਿਕਲਿਆ ਹੁੰਦਾ ਖੇਡਦਾ ਹੋਣਾ ਨਾ ਨਿਆਣਿਆਂ ਨਾਲ ਜੇ ਇੱਥੇ
1: ਜੀ
3: ਇੰਟਰਨੈਸ਼ਨਲ ਰੇਡੀਓ ਤੇ ਇੰਨੀ ਰੋਂਡੀ ਪਿੱਟਦਾ ਉੱਥੇ ਕੀ ਹਾਲ ਕਰਦਾ ਹੋਣਾ ਫੜ ਫੜ ਕੇ ਢਾ ਲੈਂਦਾ ਹੋਣਾ
1: ਉੱਥੇ ਬੈਟ ਬੈਟ ਚੱਕ ਕੇ ਭੱਜ ਜਾਂਦਾ ਹੋਣਾ ਜੀ ਮੈਂ ਮੈਂ ਮੈਂ ਚੱਲਾ ਜੀ ਮੈਂ ਪੜ੍ਹਨਾ ਜਾ ਕੇ ਜੀ ਮੈਂ ਚੱਲਾ ਰੋਟੀ ਖਾਣ ਮਾਤਾ ਨੇ ਆਵਾਜ਼ ਮਾਰ ਲਈ ਪਿੱਛੋਂ
3: ਹਾਂਜੀ ਸ਼ਮੀ ਵੀਰ ਜੀ ਨੇ ਗੱਲ ਕੀਤੀ ਸੀ ਵਿਆਸ ਜੀ ਦੀ
1: ਹਾਂਜੀ
3: ਤੇ ਵਿਆਸ ਜੀ ਤੇ ਮੈਂ ਵੀ ਆਉਂਦੀ ਹਾਂ ਥੋੜਾ ਜਿਹਾ ਤੇ ਮਤਲਬ ਪੂਰਾ ਮਤਲਬ ਸਹੀ ਢੰਗ ਨਾਲ ਨੀ ਮੈਨੂੰ ਕਿਹਾ ਜਾਣਾ ਪਰ ਫਿਰ ਵੀ ਜੋ ਮੈਂ ਕਹਿਣਾ ਚਾਹੁੰਦੀ ਹਾਂ ਨਾ
1: ਜ਼ਰੂਰ ਜੀ
3: ਵੀ ਰਾਜਾ ਪ੍ਰੀਖਸ਼ਿਤ ਸੀ ਤੇ ਉਹਨਾਂ ਨੂੰ ਭਵਿੱਖਬਾਣੀ ਹੋਈ ਸੀ ਵੀ ਅੱਜ ਤੋਂ ਅੱਠਵੇਂ ਦਿਨ ਤੈਨੂੰ ਸੱਪ ਨੇ ਦੱਸ ਲੈਣਾ
1: ਜੀ
3: ਸੱਪ ਨੂੰ ਤਕਸ਼ਕ ਵੀ ਕਿਹਾ ਜਾਂਦਾ ਵੀ ਤਕਸ਼ਕ ਨੇ ਤੈਨੂੰ ਦੱਸ ਲੈਣਾ
1: ਜੀ
3: ਤੇ ਉਹ ਸਾਰਿਆਂ ਕੋਲ ਫਿਰਦਾ ਰਿਹਾ ਵੀ ਧਾਰਮਿਕ ਥਾਵਾਂ ਤੇ ਪੁੱਛਦਾ ਰਿਹਾ ਵੀ ਇਹਦਾ ਫਿਰ ਹੱਲ ਕੀ ਹੈ
1: ਜੀ
3: ਉਹ ਕਹਿੰਦੇ ਹੱਲ ਕੋਈ ਤਕਸ਼ਕ ਨੇ ਤੈਨੂੰ ਦੱਸਣਾ ਤੇਰੀ ਮੌਤ ਵੀ ਲਾਜ਼ਮੀ ਹੈ ਪਰ ਤੂੰ ਦੇਵੀ ਭਾਗਵਤ ਦੀ ਕਥਾ ਸੁਣ ਅੱਠ ਦਿਨ ਤੇ ਇਹਦੇ ਨਾਲ ਤੇਰਾ ਅਗਲਾ ਜਨਮ ਸੌਰ ਜਾਊਗਾ
1: ਜੀ
3: ਇਥੋਂ ਤੱਕ ਅਸੀਂ ਕਹਾਣੀਆਂ ਸੁਣਦੇ ਆ ਪੜ੍ਹਦੇ ਆ ਕਥਾ ਹੁੰਦੀ ਅੱਠ ਦਿਨ ਮੰਦਰਾਂ ਵਿਚ ਜਾਂ ਮਹੱਲਿਆਂ ਚ ਵੀ ਹੁੰਦੀ ਹੈ ਤੇ ਪਰ ਜਿਹੜੀ ਉਸ ਤੋਂ ਅਗਲੀ ਗੱਲ ਨਾ ਸਾਰਿਆਂ ਧਰਮਾਂ ਦੇ ਵਿਚ ਰਲੇਵਾਂ ਏ ਪਿਓਰ ਦੇਸੀ ਘਿਓ ਕੋਈ ਨੀ ਦਿੰਦਾ
1: ਜੀ
3: ਉਸ ਤੋਂ ਬਾਅਦ ਜਿਹੜਾ ਪ੍ਰੀਖਸ਼ਿਤ ਰਾਜੇ ਦਾ ਮੁੰਡਾ ਸੀ ਨਾ ਜਿਹੜਾ ਉਹਨੇ ਡਰ ਦੇ ਮਾਰੇ ਨੇ ਆ ਕੇ ਬਹੁਤ ਸਾਰੇ ਨਾਯਾਬ ਸੱਪ ਸਾਰੇ ਤਕਰੀਬਨ ਉਹਨੇ ਕੋਸ਼ਿਸ਼ ਕੀਤੀ ਵੀ ਸਾਰੇ ਸੱਪ ਮਰਵਾ ਸਿੱਟੇ ਉਹਨੇ
1: ਜੀ
3: ਖਤਮ ਤਾਂ ਪਰ ਉਹਨੇ ਬਹੁਤ ਸਾਰੇ ਹਾਂਜੀ
2: ਜੀ ਬਿਲਕੁਲ ਸੱਪਾਂ ਦਾ ਵੈਰੀ ਬਣ ਗਿਆ ਜੀ ਬਿਲਕੁਲ
3: ਹਾਂਜੀ ਹਾਂਜੀ ਤੇ ਫੇਰ ਓਹਨੂੰ ਕਿਸੇ ਨੇ ਦੱਸਿਆ ਵੀ ਇਹ ਤਾਂ ਧਰਤੀ ਇਹਨਾਂ ਦੀ ਹੋਈ ਹੈ ਤੇ ਜਿਹੜਾ ਕਿ ਅੰਗ ਰਾਜ ਕਰਨ ਦੀ ਗੱਲ ਕੀਤੀ ਹੈ ਮੈਂ ਇਹਦਾ ਵੀ ਥੋੜਾ ਬਹੁਤਾ ਸਰਚ ਕਰੂੰਗੀ ਵੀ ਅੰਗ ਰਾਜ ਕਿਉਂ ਕਿਹਾ ਜਾਂਦਾ ਕਰਨ ਨੂੰ
1: ਜੀ
3: ਤੇ ਬਹੁਤ ਮਤਲਬ ਜਪ ਤਪ ਬਹੁਤ ਹੁੰਦਾ ਸੀ ਗੁਰੂਆਂ ਦੀ ਬਹੁਤ ਮਹਾਨਤਾ ਹਰ ਧਰਮ ਚ ਹਰ ਸ਼ੋਭੇ ਚ ਤੇ ਜਿਹੜਾ ਰਾਜਨ ਵੀਰ ਜੀ ਗੱਲ ਕਰਕੇ ਗਏ ਨਾ ਖੁਸਰੋ ਨਿਜ਼ਾਮੂਦੀਨ ਦੀ ਤੇ ਇਹਦੀ ਕੁਆਲਿਟੀ ਬਹੁਤ ਸੋਹਣੀ ਹੈ ਮੈਂ ਤੁਹਾਨੂੰ ਕਿਸੇ ਦਿਨ ਸੁਣਾਉਂਗੀ ਫੇਰ ਆਪਣਾ ਸ਼ਨੀਵਾਰ ਐਤਵਾਰ ਹੁੰਦਾ ਤੇ ਇਹ ਨਾ ਆਪਣੇ ਇਥੋਂ ਅਸੀਂ ਮੁਸਲਿਮ ਲੋਕਾਂ ਚ ਰਹਿੰਦੇ ਹਾਂ ਨਾ ਤੇ ਪਹਿਲਾਂ ਹੁੰਦਾ ਸੀ ਵੀ ਇਹ ਪੰਜ ਟਾਈਮ ਦੇ ਪੱਕੇ ਨਮਾਜ਼ੀ ਹੁੰਦੇ ਸੀ ਤੇ ਇਹਨਾਂ ਦੇ ਮੱਥੇ ਤੇ ਨਿਸ਼ਾਨ ਬਣ ਜਾਂਦਾ ਸੀਗਾ
1: ਅੱਛਾ ਜੀ
3: ਹਾਂਜੀ ਕਾਲੇ ਦਾ ਨਿਸ਼ਾਨ ਮੱਥੇ ਦੇ ਗੱਬੇ ਬਣ ਜਾਂਦਾ ਸੀ ਤੇ ਉਸੇ ਤੋਂ ਉਹ ਲਿਖਿਆ ਹੋਇਆ ਸੀ ਗਾਣਾ
1: ਜੀ
3: ਛਾਪ ਤਿਲਕ ਸਭ ਚੀਨੀ ਮੋਸੇ ਨੈਣਾ ਮਿਲਾਏ ਕੇ
1: ਜੀ
3: ਇਹ ਉਹਨਾਂ ਨੇ ਲਿਖੀ ਹੋਈ ਕਵਾਲੀ ਤੇ ਇਹ ਇਹ ਛਾਪ ਕਹਿੰਦੇ ਉਸੇ ਛਾਪ ਨੂੰ ਕਿਹਾ ਗਿਆ ਜਿਹੜੀ ਛਾਪ ਹੁੰਦੀ ਹੈ ਨਾ ਜਿਹੜੇ ਮੁਸਲਮਾਨਾਂ ਦੇ ਮੱਥੇ ਤੇ ਬਣ ਜਾਂਦੀ ਹੈ
1: ਜੀ
3: ਤੇ ਤਿਲਕ ਹਿੰਦੂ ਲੋਕ ਲਾਉਂਦੇ ਹੀ ਨੇ ਹਨਾ
1: ਜੀ
3: ਤੇ ਇਹ ਛਾਪ ਨਾ ਅੱਜ ਕੱਲ ਜਦੋਂ ਹਿੰਦੂ ਮੁਸਲਿਮ ਦਾ ਝਗੜੇ ਪੈਣ ਲੱਗੇ ਨੇ
1: ਹਾਂਜੀ
3: ਉਦੋਂ ਦੀ ਨਾ ਤਕਰੀਬਨ ਸਾਰੇ ਮੁਸਲਿਮ ਜਿਹੜੇ ਨੇ ਨਾ ਇੱਥੇ ਸਾਡੇ ਮਲੇਰਕੋਟਲੇ ਨਕਲੀ ਰਗੜ ਰਗੜ ਕੇ ਬਣਾਉਣ ਲੱਗ ਗਏ ਨੇ
1: ਓਕੇ
3: ਵੀ ਅਸੀਂ ਪੱਕੇ ਨਮਾਜ਼ੀਆਂ ਇਹ ਹੈ ਉਹ ਹੈ ਮਤਲਬ ਹਰ ਧਰਮ ਚ ਰਲੇਵਾਂ ਬਹੁਤ ਪੈ ਗਿਆ ਹੋਇਆ
1: ਜੀ
2: ਹੋ ਜਾਂਦਾ
3: ਹਾਂਜੀ ਹਾਂਜੀ ਤੇ ਟਾਈਮ ਬਹੁਤ ਹੋ ਗਿਆ ਤੇ ਇੰਨੀਆਂ ਮੇਰੀਆਂ ਗੱਲਾਂ ਸੀ ਤੇ ਆਪਾਂ ਸਾਰੇ ਗੁਰੂਆਂ ਨੂੰ ਤੁਹਾਡੇ ਵਰਗੇ ਮਤਲਬ ਸੂਝਵਾਨ ਦੋਸਤਾਂ ਨਾਲ ਅਸੀਂ ਸੁਣ ਕੇ ਤੁਹਾਨੂੰ ਬਹੁਤ ਕੁਛ ਸਿੱਖ ਰਹੇ ਹਾਂ ਅਸੀਂ ਤੁਹਾਨੂੰ ਵੀ ਇੱਕ ਤਰ੍ਹਾਂ ਦੇ ਛੋਟੇ ਮੋਟੇ ਗੁਰੂ
1: ਨਹੀਂ ਏਡਾ ਵੱਡੀ ਉਪਾਧੀ ਨਾ ਦਿਓ ਜੀ ਅਜੇ ਤਾਂ ਸ਼ੀਸ਼ੇ ਰਹੀਏ ਬਹੁਤ ਆ ਜੀ ਸਿੱਖੀ ਜਾਈਏ ਹਾਂਜੀ ਜੀ
3: ਨਹੀਂ ਜਿਵੇਂ ਨਾ ਔਲਖ ਵੀਰਾ ਡਰਦਾ ਪਿਆ ਸੀ ਨਾ ਮੈਂ ਕਿਹਾ ਇਹ ਤਾਂ ਐਵੇਂ ਡਰਦਾ ਪਿਆ ਜਿਵੇਂ ਇੱਕ ਲਵਿਆ ਵਾਂਗੂ ਇਹਦਾ ਹੀ ਗੂਠਾ ਮੰਗ ਲੈਣਾ ਸ਼ਮੀ ਵੀਰ ਜੀ ਨੇ
1: ਨਹੀਂ ਤੁਸੀਂ ਗੱਲ ਕੀਤੀ ਸੀ ਨਾ ਅੰਗਰਾਜ ਦੀ ਤੇ ਓਹਦਾ ਮੈਂ ਥੋੜਾ ਜਾ ਸਰਚ ਕਰ ਰਿਹਾ ਸੀ ਕਿ ਇਹ ਅਸਲ ਦੇ ਵਿਚ ਨਾ ਜੱਸੀ ਜੀ ਆਪਣਾ ਕਰਨ ਜਿਹੜੇ ਸਨ ਨਾ ਓਹਦੇ ਲਈ ਵਰਤਿਆ ਜਾਂਦਾ ਮੁੱਖ ਤੌਰ ਤੇ ਕਿਉਂਕਿ ਦੁਰਯੋਧਨ ਜਿਹੜਾ ਸੀ ਓਹਨੂੰ ਅੰਗ ਦੇਸ਼ ਦਾ ਜਿਹੜਾ ਰਾਜਾ ਬਣਾਇਆ ਸੀ ਓਹਨੇ ਇਸ ਕਰਕੇ ਓਹਨੂੰ ਫਿਰ ਅੰਗਰਾਜ ਕਰਨ ਵੀ ਕਿਹਾ ਜਾਂਦਾ ਹੈ
3: ਸੋਨਾ ਦਾਨ ਕਰਕੇ ਫੇਰ ਮੂੰਹ ਚ ਰੋਟੀ ਪਾਣੀ ਫੇਰ ਛਕਦਾ ਸੀ ਇਹ
1: ਜੀ
3: ਬਹੁਤ ਦਾਨੀ ਸੀ ਦਾਨਵੀਰ ਕਰਨ ਵੀ ਕਿਹਾ ਜਾਂਦਾ ਇਹਨਾਂ ਨੂੰ ਹਾਂਜੀ
1: ਬਿਲਕੁਲ
3: ਦਾਨਵੀਰ ਹਾਂਜੀ ਗੱਲਾਂ ਬਹੁਤ ਨੇ ਪਰ ਹੁਣ ਇਸ ਟਾਈਮ ਵਿਸਰ ਗਈਆਂ ਨੇ ਰੋਟੀ ਪਟਲੀ ਨਾ ਔਲਖ ਨੇ ਚਲੋ ਕੋਈ
1: ਨੀ
3: ਸਾਲ ਬਾਅਦ ਫੇਰ ਆਊਗਾ ਇਹੀ ਦਿਹਾੜਾ ਫੇਰ ਸਹੀ
1: ਬਿਲਕੁਲ ਹੈ ਜੀ ਬਿਲਕੁਲ ਹੈ ਜੀ
2: ਪਰ ਇੱਕ ਗੱਲ ਤੇ ਜੱਸੀ ਜੀ ਬਣਦੀ ਆ ਵੀ ਤੁਸੀਂ ਜੇ ਤੁਸੀਂ ਆਪਣੇ ਹਿਸਾਬ ਨਾਲ ਆਪਣੇ ਰੰਗ ਦੇ ਵਿਚ ਵੀ ਕੋਈ ਐ ਗੁਰੂ ਪੂਰਨਿਮਾ ਦੇ ਉੱਤੇ ਕੋਈ ਡੈਡੀਕੇਟ ਕਰਨਾ ਹੋਵੇ ਕੋਈ ਇੱਕ ਮੁਖੜਾ ਕੋਈ ਅੰਤਰਾ ਉਹ ਤੇ ਬਣਦਾ ਹੀ ਆ
1: ਜੀ
3: ਜਰੂਰ ਜਰੂਰ ਅੱਛਾ ਇੱਕ ਨਾ ਹੋਰ ਗੱਲ ਸੀਗੀ ਥੋੜੀ ਜੀ ਹੈ ਹਿੰਦੂ ਧਰਮ ਬਾਰੇ ਕੋਈ ਵੀ ਬੁਰਾ ਨਾ ਮੰਨੇ ਕਿ ਵਿਆਸ ਜੀ ਨੂੰ ਤੋਤੇ ਦਾ ਰੂਪ ਮੰਨਿਆ ਜਾਂਦਾ ਸੀ ਜੀ ਤੋਤੇ ਦਾ ਕੋਈ ਹੈਗਾ ਉਹਦੇ ਚ ਮਤਲਬ ਪਾਰਟੀਸਪੇਸ਼ਨ
1: ਜੀ
3: ਤੇ ਅੱਜ ਕੱਲ ਨਾ ਉਹ ਕਥਾ ਮੰਚ ਦੇ ਉੱਤੇ ਪਲਾਸਟਿਕ ਦਾ ਤੋਤਾ ਰੱਖ ਲੈਂਦੇ ਨੇ
1: ਅੱਛਾ ਅਸਲੀ ਓਦਾਂ ਵੀ ਮੁੱਕ ਗਏ ਨੇ ਜੀ
3: ਅਸਲੀ ਤਾਂ ਮਿਲਦੇ ਨੇ ਪਤਾ ਨੀ ਪਲਾਸਟਿਕ ਦਾ ਕਿਉਂ ਰੱਖਦੇ ਨੇ ਵੀ ਕੋਈ ਮਤਲਬ ਨੀ ਕਰਦਾ ਇੱਕ ਤੁਲਸੀ ਰੱਖਦੇ ਨੇ ਇੱਕ ਪਲਾਸਟਿਕ ਦਾ ਤੋਤਾ ਰੱਖਦੇ ਨੇ
1: ਜੀ
3: ਤੇ ਉਹਨਾਂ ਚ ਨਾ ਵਿਆਸ ਦਾ ਰੂਪ ਹੋ ਜਾਂਦਾ ਉਹ ਜਿਹੜਾ ਕਥਾਕਾਰ ਹੁੰਦਾ ਨਾ ਬਾਬਾ ਉਹ ਵਿਆਸ ਦਾ ਰੂਪ ਮੰਨਦੇ ਨੇ ਉਹਨੇ ਉਹਨਾਂ ਚ ਥੱਲੇ ਨੀ ਪੈਰ ਲਾਉਣਾ ਹੁੰਦਾ ਚਾਰ ਘੰਟੇ ਆਪਣਾ ਮਤਲਬ ਉਹ ਸਾਰਾ ਕੁਛ ਰੋਕ ਕੇ ਰੱਖਦਾ ਮਤਲਬ ਨੇਚਰ ਕੋਲ ਸਾਰੀਆਂ ਰੋਕ ਕੇ ਰੱਖਦਾ ਤੇ ਅੱਜ ਕੱਲ ਕੀ ਬਣਾ ਹੈ ਜਿਹੜਾ 100-200 ਜਿਹੜਾ ਹੁੰਦਾ ਨਾ ਮੋਮੈਂਟੋ ਉਹਦੇ ਸਿਰਾਣੇ ਰੱਖ ਦਿੰਦੇ ਨੇ ਉਹ ਜਿਹੜਾ ਗੱਲ ਚ ਇੱਕ ਪੱਟਾ ਜਿਹਾ ਪਾਉਂਦੇ ਨੇ ਉਹ ਵੀ ਰੱਖ ਦਿੰਦੇ ਨੇ ਵੀ ਜਿਹੜੇ ਸਾਰੇ ਦਾਨਵੀਰ ਆਏ ਹੋਏ ਨੇ ਇਹਨਾਂ ਨੂੰ ਬਾਬਾ ਜੀ ਨਹੀਂ ਦੇਣਾ ਬਾਬਾ ਵਿਚਾਰਾ ਮਰਨ ਵਾਲਾ ਹੋ ਜਾਂਦਾ ਉਹਦੇ 4-6 ਘੰਟੇ ਲੱਗ
1: ਜਾਂਦੇ ਉਸ ਹਿਸਾਬ ਨਾਲ ਤਾਂ ਭਗਤੀ ਜੱਸੀ ਜੀ ਅਸੀਂ ਵੀ ਬਹੁਤ ਕਰਦੇ ਹਾਂ ਕਈ ਵਾਰੀ 3.5-3 ਘੰਟੇ ਦਾ ਪ੍ਰੋਗਰਾਮ ਵੀ ਕਰ ਜਾਂਦੇ
3: ਇਹਦਾ ਮੁੱਖ ਦੋਸ਼ੀ ਮੁਕੰਦਰ ਵੀਰ ਰਾਜਨ ਵੀਰ ਜੀ ਨੂੰ ਪੁੱਛੋ ਵੀ ਕਿਹੜੀ ਧਾਰਾ ਲੱਗੂ
1: ਥੈਂਕ ਯੂ ਜੀ ਹਾਂਜੀ ਦੋ ਕੁ ਬੋਲ ਮੁੱਖੜਾ ਕੋਈ ਨਾ ਕੋਈ ਸੁਣਾ ਦਿਓ ਸਾਂਝਾ ਕਰ ਦੋ ਦੋਸਤਾਂ ਦੀ ਫਰਮਾਇਸ਼ ਤੇ

0: एक खुसरो जी दा जी है
1: क्या बात है जी, क्या बात है, बहुत खूबसूरत,
2: बात
1: हर वार दी तरह जी।
0: हमारी।
1: जी
0: हाँ जी,
1: थैंक
0: धन्यवाद जी,
1: यू
0: तुसी
1: जसी जी,
0: टाइम
1: जुड़न दे
0: दिता।
1: लई, सांझ पाउन दे लई, विचारां दे लई, थैंक यू, शुक्रिया, सत श्री अकाल जी। जी दोस्तों, ये सांझी अपने नाल मलेरकोटला तो जसी जी जुड़े सन ते गल्लां बातां अपनियां सांझियां करके गए ने। लाइनां तुहाडे लई भी खुल्लियां ने दोस्तों, ते शम्मी जी फुर हो जाना थोड़े चिर तक।
2: नहीं, मैं मतलब हुणे हो रहे हैं जी, क्योंकि
1: जी
2: मेरे हिसाब ना इधर हुण अद्धी
1: क्योंकि
2: रात हो चुकी
1: उन्हें खंभा की आवाज आ रही थी थोड़ी जी,
2: है।
1: फड़फड़
2: इस तो
1: लग
2: पहला कि बूहे बारियां
1: पे,
2: छत्ती
1: गल
2: कंधा
1: तोत्या जो
2: टप
1: शुरू हुई
2: के
1: थी
2: घरे बनना पवे।
1: ना, जी टपड़ियां पै जी। ते शमी जी चलो आखर दे विच इस दी समाप्ति नूं करन दी कोशिश
2: जी
1: करदे आं। मैं
2: हाँ
1: समझदा
2: जी,
1: जिथे तक कि जे गुरु ते चेले दी गल आई है, ओहदे विच सब तों वड्डा समर्पण जिहड़ा देखण नूं मिलदा ओहदे विच, चाहे इन्हां मुल्कां
2: हाँ
1: दे
2: जी,
1: विच आ के भी बैठे आ, कम कर सिखे ने, चाहे स्कूलिंग कीती है, ते ओहदे विच भी देखिया जावे जदों भी आपां किसे नूं गुरु मन्नदे आ, खास करके जां किसे नूं चुप चपीते भी आपां किसे तों कॉपी भी करदे आ, पर हूबहू कॉपी नहीं, चलो कदे सोचे नहीं सी कि रेडियो
2: बिल्कुल
1: करांगे जां किद्दां, इह वी चलो सुण सुण के सिख सिख के अजे सिखी जांदे आ, अजे तां शुरुआत है। तां
2: जी बिल्कुल
1: लगदा है कि ओहदे विच जिहड़ा इक सब तों वड्डा त्याग है ओह होमे दा लगदा किते ना किते, जदों ओह चीज आ गई उस्ताद नूं भी कहता भाई तू कौन आ भाई, है ना, चक के भगा के पहला तो कान ते छड़ दे हुंदे सी ना, जां जे कहिए कि मैकेनिक लाइफ दे विच देखिया जावे किते दे विच, ते उत्थे जां तां चाबी होनी पाना होना, कई बार तां थोड़ी भी छड़ के मार दिंदे सी, बेल्ट होनी जिहड़ी है पखे नूं चाढ़ी हुंदी सी, उहना कुट कुट के चंगा उहदा बुरा हाल करदे सी, पाइप जिहड़ा सी पेट्रोल कढ़न वाला उहना कुट मारदे सी, है ना, सारा कुछ चलो देखते रहे हैं,
2: बिल्कुल
1: उस्तादी जां शकीरदी दा जिहड़ा रिश्ता है। ते जे लक्कड़ दे काम च देखिया जावे तां उत्थे भी चंगी कन्न मरोड़ी हुंदी सी, गालां भी पैंदियां सी, सारा कुछ हुंदा सी, जां स्कूलिंग दे विच भी देखदे आं पहले समयां च तां उत्थे भी झिड़कां जिहड़ियां सी मास्टरां दियां मैडमां दियां जरूर पैंदियां सी, शतरौल भी हुंदा सी, सारा कुछ हुंदा रिहा, पर ओह ईगो जिहड़ी है इहनूं तोड़ना इह तों साबत हो जांदा है कि बहुत औखा काम है जी।
2: पर सब ने एक ना पंजाबी बात है या लोक कहानी कह लो,
1: जी
2: उस च वो ऐ हुंदी है, कहानी थोड़ी जी चलो लंबी है पर मैं शॉर्ट करदा
1: जी
2: भी। वो कोई एक राजा है, एक वजीर है, उन्हां दी
1: जी
2: घर वालियां असेड़ियां ने, वो ना जदों वेलियां, क्योंकि उन्हां को काम कोई है नहीं, राजे ने करना है काम या बगी उहदे वजीर ने करना है, ये दोनों अपने अपने महल ते बह के कदे एक दूजे दे घरे डिनर होण दी पार्टी होण दी गल्लां बातां करदियां ने।
1: जी
2: ये कहने हैं भी भाई, जे साडे कोई संतान हुंदी है आपां
1: जी
2: क्यों ना अपने इन्ना मतलब प्यार है, इन्नी मुहब्बत है, क्यों ना
1: जी
2: आपां रिश्तेदारी च बदलांगे। वो कहंदे ठीक है जी, चलो ऐ कर लिया। वो हुण होया ये कि रब दी कुदरत, जिहड़ी राणी है उहदे घरे बेटी हो जांदी है, जिहड़ा
1: जी
2: वजीर है उहदी घरवाली को बेटा हो जांदा है। हुण ओह चलो वड्डे हुंदे आ जदों, ते ओह जिहड़ी राणी जिहड़ी वजीर दी घरवाली है, ओह राजे दी घरवाली नूं कहंदी है कि भैणे आपां ऐ मतलब देख लो पर्ण करिया सीगा
1: जी
2: वी इहदा विआह हुण ਤੁਹਾਨੂੰ ਕਰਨਾ ਪੈਣਾ ਜੀ, ਆਪਣਾ ਦੇਖੋ ਮਿੱਤਰਤਾ ਹੈ ਜੀ,
1: ਜੀ
2: ਜਾਂ ਆਪਾਂ ਵਾਅਦਾ ਕਰਿਆ ਜੀ। ਉਹ ਰਾਣੀ ਕਹਿੰਦੀ ਵੀ ਹਾਂ ਬਈ ਗੱਲ ਤਾਂ ਠੀਕ ਆ,
1: ਜੀ
2: ਵੀ ਚਲੋ ਆਪਾਂ ਤਾਂ ਬੜੀਆਂ ਜ਼ਬਰਦਸਤ ਸਹੇਲੀ ਹੈ, ਮੈਂ
1: ਜੀ
2: ਕਰਦੀ ਆ ਘਰਵਾਲੇ ਨਾਲ ਗੱਲ, ਵੀ ਰਾਜੇ ਮਹਾਰਾਜ ਨਾਲ ਕਰਦੀ ਗੱਲ।
1: ਜੀ
2: ਉਹ ਹੁਣ ਗੱਲ ਚਲੋ ਆਈ ਗਈ ਹੋਗੀ, ਉਹਨੇ ਕਰੀ ਨੀ ਜਾਂ ਕਹਿ ਲੋ ਮੌਕਾ ਨੀ ਮਿਲਿਆ।
1: ਜੀ
2: ਉਹ ਫਿਰ ਆ ਜੀ, ਕਹਿੰਦੇ ਭੈਣੇ ਹੱਦ ਹੋ ਗਈ ਯਾਰ, ਤੂੰ ਗੱਲ ਨੀ ਕਰੀ
1: ਜੀ
2: ਵੀ, ਐ ਤਾਂ ਗੱਲ ਖਾਸੀ ਬੱਝੂ, ਬਸ
1: ਜੀ
2: ਲੇਟ ਹੋਈ ਜਾਂਦਾ ਕੰਮ। ਚਲੋ ਉਹਨੇ ਇੱਕ ਦਿਨ ਹਿੰਮਤ ਜੀ ਕਰਕੇ ਆਪਣੇ ਪਤੀ ਨਾਲ ਗੱਲ ਕਰੀ ਵੀ ਐਂ ਕਰਕੇ ਜੀ, ਇਹਨਾਂ ਦੇ ਜਨਮ ਤੋਂ ਵੀ ਪਹਿਲਾਂ ਮਤਲਬ ਇਹੀ ਜੀ ਆਪਾਂ ਕਮਿਟਮੈਂਟ ਜੀ ਕਰ ਲਈ
1: ਜੀ
2: ਵੀ ਜੇ ਸਾਡੇ ਜਵਾਕ ਮਤਲਬ ਸਾਡੇ ਮੁੰਡਾ ਉਹ ਮੁੰਡਾ ਕੁੜੀ ਜਿਹਦੇ ਹੋ ਗਿਆ ਜੋ ਹੋ ਗਿਆ ਆਪਾਂ ਰਿਸ਼ਤੇ ਕਰਾਂਗੇ। ਕਹਿੰਦਾ ਹੁਣ
1: ਜੀ
2: ਉਹਦੇ ਹੁਣ ਬਾਈ ਐਂ ਹੋ ਗਿਆ, ਆਪਾਂ ਨੂੰ ਆਪਣੀ ਬੇਟੀ ਦਾ ਵਿਆਹ ਵਜ਼ੀਰ ਦੇ ਬੇਟੇ ਨਾਲ ਕਰਨਾ ਚਾਹੀਦਾ।
1: ਜੀ
2: ਉਹ ਰਾਜਾ ਕਹਿੰਦਾ ਤੇਰਾ ਦਿਮਾਗ ਖਰਾਬ ਹੈ, ਉਹ ਨੌਕਰ ਹੈ ਸਾਡਾ,
1: ਜੀ
2: ਚੰਗਾ ਲੱਗਦਾ ਮੈਂ ਆਪਣੀ ਬੇਟੀ ਨੌਕਰ ਨਾਲ ਵਿਆਹ ਦੂ, ਹੁਣ ਆ ਨੀ ਗੱਲਾਂ ਹੋਣੀਆਂ, ਇਹ ਤੂੰ
1: ਜੀ
2: ਕੀ ਕਰਤਾ, ਇਹ ਤਾਂ ਤੂੰ ਬੜੀ ਬੇਵਕੂਫ ਹੈ। ਉਹ ਕਹਿੰਦੀ ਇਹ ਤਾਂ ਹੁਣ ਦੇਖੋ ਮੈਂ ਆਪਣੇ ਵਚਨਾਂ ਤੋਂ ਵੀ ਝੂਠੀ ਹੋ ਜੂ,
1: ਜੀ
2: ਫੇਰ ਤਾਂ ਕੋਈ ਹੱਲ ਕਰੋ। ਹੁਣ ਜਿਹੜੇ ਪੋਲੀਟੀਕਲ ਬੰਦੇ ਆ ਨਾ, ਇਹ ਕੋਈ ਹੱਲ ਕੱਢ ਲੈਂਦੇ ਵਿੱਚੋਂ।
1: ਜੀ
2: ਉਹ ਕਹਿੰਦਾ ਤੂੰ ਐਂ ਕਰ, ਤੂੰ ਕੋਈ ਗੱਲ ਨੀ, ਉਹਨੂੰ ਆਪਣੀ ਸਹੇਲੀ ਨੂੰ ਆ ਕਹਿ ਵੀ ਵਜ਼ੀਰ ਨੂੰ ਕਹੇ ਉਹ ਮੇਰੇ ਨਾਲ ਗੱਲ ਕਰੇ,
1: ਜੀ
2: ਫਿਰ ਆਪਾਂ ਗੱਲ ਕਰਦੇ ਆ। ਉਹ ਵਜ਼ੀਰ ਆ ਗਿਆ ਭਾਈ, ਕਿਉਂਕਿ ਗੱਲ ਪਹੁੰਚ ਗਈ, ਵਜ਼ੀਰ ਆ ਗਿਆ, ਉਹਨੇ ਵੀ ਗੱਲ ਕਰੀ ਵੀ ਮਹਾਰਾਜ ਐਂ ਕਰਕੇ ਜੀ ਵੋ, ਮੈਂ ਆਪਣੇ ਮੁੰਡੇ ਦਾ ਰਿਸ਼ਤਾ ਜੀ।
1: ਜੀ
2: ਉਹ ਕਹਿੰਦਾ ਵੀ ਠੀਕ ਹੈ ਭਾਈ, ਆਪਾਂ ਨੂੰ ਕੋਈ ਇਹੋ ਜਿਹੀ ਗੱਲ ਨੀ, ਤੇਰੇ ਮੁੰਡੇ ਨਾਲ ਵਿਆਹ ਕਰ ਦਾਂਗੇ ਬੇਟੀ ਦਾ, ਕੋਈ ਚੱਕਰ ਨੀ।
1: ਜੀ
2: ਪਰ ਉਹ ਮੈਂ ਚਾਹੁੰਦਾ ਵੀ ਉਹ ਮੁੰਡਾ ਦੱਸੋ ਕਿਹੜੀ ਕੁਆਲਿਟੀ ਉਹਦੀ ਕੀ ਹੈ ਯਾਰ,
1: ਜੀ
2: ਵੀ ਆਪਾਂ ਇਹ ਚਾਹੁੰਦੇ ਹਾਂ ਵੀ ਤੂੰ ਉਹ ਕੋਈ ਇਹੋ ਜਿਹੀ ਅਨੋਖੀ ਗੱਲ ਕਰੇ ਜਿਹੜੀ ਹੋਰ ਕੋਈ ਨੀ ਕਰ ਸਕਦਾ ਹੋਵੇ, ਫਿਰ ਉਹਦੇ ਨਾਲ ਕਰ ਦਾਂਗੇ ਵਿਆਹ, ਕਿਉਂਕਿ ਹੁਣ ਰਾਜੇ ਤੋਂ ਬਾਅਦ ਤਾਂ ਉਹਦੇ ਕੋਲ ਮਾਇਆ ਮੂਇਆ ਹੋਣੀ ਨੀ
1: ਜੀ।
2: ਜਾਂ ਕੋਈ ਹੋਰ ਚੱਕਰ ਨੀ ਹੋਣਾ। ਤੋ ਬਾਕੀ ਉਹ ਹੁਣ ਵਜ਼ੀਰ ਕਹਿੰਦਾ ਯਾਰ ਅਨੋਖੀ ਗੱਲ ਹੁਣ ਕਿਹੜੀ ਕਰਾ ਦੀ ਇਹਦੇ ਕੋਲੋਂ
1: ਜੀ,
2: ਨਾ ਉਹ ਕਹਿੰਦਾ ਜੀ ਅਨੋਖੀ ਗੱਲ ਤਾਂ ਹੁਣ ਤੂੰ ਸੋਚ ਭਾਈ,
1: ਜੀ
2: ਜਾਂ ਅਨੋਖੀ ਗੱਲ ਜਿੱਦਾਂ ਇਹਨੇ ਕਰ ਲਈ ਫਿਰ ਆ ਜਾਓ ਮੇਰੇ ਕੋਲ, ਆਪਾਂ ਬੇਟੀ ਦਾ ਵਿਆਹ ਕਰ ਦਾਂਗੇ ਇਹਦੇ ਨਾਲ। ਬਈ ਨਹੀਂ ਤਾਂ ਭਾਈ ਆਪਣਾ ਆਪਣੇ ਆਪ ਜਾਣ ਲਓ, ਆਪਣਾ ਤਾਂ ਐਂ ਹੁਣ ਹੋ ਨੀ ਸਕਦਾ, ਤੁਹਾਨੂੰ ਪਤਾ ਹੀ ਯਾਰ
1: ਜੀ
2: ਵੀ ਮੈਂ ਵੀ ਰਾਜਾ ਯਾਰ। ਉਹ ਕਹਿੰਦਾ ਠੀਕ ਹੈ ਜੀ, ਅਨੋਖੀ ਗੱਲ ਹੁਣ ਕਿਹੜੀ ਹੋ ਸਕਦੀ ਹੈ ਭਾਈ ਸਾਹਿਬ, ਵੇਖੋ
1: ਜੀ
2: ਆ ਬੰਦਾ ਸੋਚੇ ਵੀ ਕਿਹੜਾ ਮੈਨੂੰ ਪੜ੍ਹਨੇ ਪਾ ਗਿਆ, ਕਹਿੰਦਾ ਤੇਰੇ ਕੋਲ ਹੈਗਾ 1.5 ਸਾਲ ਦਾ ਟਾਈਮ, ਇਹਦੇ ਵਿੱਚ ਵਿੱਚ ਤੂੰ ਆ ਜਾ, ਆ ਗਿਆ ਆ ਗਿਆ, ਨਹੀਂ ਆਪਣਾ ਕੰਮ ਖਤਮ ਹੈ,
1: ਜੀ
2: ਮੈਂ ਮੁੱਕਰਦਾ ਨੀ, ਕਿਉਂਕਿ ਘਰ ਵਾਲੀ ਨੇ ਭਾਈ ਤੇਰੀ ਘਰ ਵਾਲੀ ਨਾਲ ਵਾਅਦਾ ਕੀਤਾ
1: ਜੀ
2: ਮੁੱਕਰਦੇ ਨੀ ਅਸੀਂ, ਵਿਆਹ ਕਰਾਂਗੇ, ਪਰ ਤੇਰੇ ਕੋਲ 1.5 ਸਾਲ ਦਾ ਟਾਈਮ, ਅਨੋਖੀ ਗੱਲ ਕਰ ਦੇਵੇ ਇਹ ਵਿਆਹ ਹੋਜੂ
1: ਜੀ।
2: ਉਹ ਆ ਕੇ ਘਰੇ ਉਹਨੇ ਕਹਿੰਦਾ ਦੇਵਤਾ ਨਵੀਂ ਪਾਤੀ ਹੈ, 1.5 ਸਾਲ ਦਾ ਟਾਈਮ ਹੈ, ਅਨੋਖੀ ਇਹਨੂੰ ਕਿਹੜੀ ਸਿਖਾ ਦੀ ਹੁਣ
1: ਜੀ,
2: ਵੀ ਜਿਹੜੇ ਹੋਰ ਕਿਸੇ ਨੇ ਨੀ ਕਰੀ
1: ਜੀ।
2: ਉਹ ਖੈਰ ਚਲੋ ਦੇਖੋ ਇਹ ਕਹਾਣੀਆਂ ਜਿਹੜੀਆਂ ਨੇ ਇਹ ਬੜੀਆਂ ਦਿਲਚਸਪ ਨੇ
1: ਜੀ,
2: ਬੜਾ ਇੱਕ ਇਹਦੇ ਚ ਚਲੋ ਹਿਡਨ ਮੈਸੇਜ ਵੀ ਹੋ ਸਕਦਾ
1: ਜੀ, ਬਿਲਕੁਲ
2: ਇੰਟਰਟੇਨਮੈਂਟ ਤਾਂ ਚਲੋ ਹੈਗੀ ਹੈਗੀ। ਅੱਛਾ ਉਹ ਆਪਣੇ ਘਰ ਵਾਲੀ ਉਹਦੀ ਵਜ਼ੀਰ ਦੀ ਉਹਨੂੰ ਕਹਿੰਦੀ ਆ, ਕਹਿੰਦੀ ਭਾਈ ਗੱਲ ਸੁਣ ਲਾ ਵੀ ਹੁਣ ਜੋ ਹੋ ਗਿਆ ਹੋ ਗਿਆ, ਇਹ ਅਨੋਖੀ ਗੱਲ ਤਾਂ ਭਾਈ ਇਹਨੂੰ ਸਿਖਾਉਣੀ ਪੈਣੀ ਹੈ
1: ਜੀ।
2: ਕਹਿੰਦਾ ਹੁਣ ਇਹਨੂੰ ਹੁਣ ਬਾਂਦਰ ਬਣਾ ਦੀ ਮਤਲਬ ਛਾਲਾਂ ਮਾਰਿਆ ਕਰੇ ਕੀ ਕਰੇ, ਕਹਿੰਦਾ ਨਹੀਂ ਇਹਨੂੰ ਕੁਛ ਤਾਂ ਸਿਖਾਓ ਅਨੋਖਾ ਜਿਹੜਾ ਬਾਕੀ ਨੀ ਕਰ ਸਕਦੇ
1: ਜੀ।
2: ਕਹਿੰਦਾ ਵੀ ਉਹ ਕਿਸੇ ਕੋ ਗਏ ਬਾਬਾ ਜੀ ਕੋ, ਬਾਬਾ ਜੀ ਕਹਿੰਦੇ ਯਾਰ ਤੂੰ 7 ਦਰਿਆ ਪਾਰ ਲੈ ਜਾ
1: ਜੀ,
2: ਤੂੰ ਪਾਰ ਜਾਏਗਾ ਤੈਨੂੰ ਆਪੇ ਪਤਾ ਲੱਗ ਜੂ ਵੀ ਕੀ ਕਰਨਾ।
1: ਬਿਲਕੁਲ
2: ਕਹਿੰਦਾ ਅੱਛਾ ਜੀ, ਕਹਿੰਦਾ ਬਾਬਾ ਵੀ ਕੁਛ ਨੀ ਦੱਸਦਾ, ਹਨੇਰੀਆਂ 50 ਤੇ ਪੈ ਜਾਂਦਾ ਚਲੋ ਜੀ
1: ਜੀ।
2: 6 ਦਰਿਆ ਲੰਘਿਆ, ਜਦੋਂ 7ਵੇਂ ਦਰਿਆ ਦੇ ਕੋਲ ਪਹੁੰਚੇ ਉਹ ਟੱਪ ਕੇ ਤਾਂ ਉਹ ਦੁਨੀਆ ਉਹਨੂੰ ਵੱਖਰੀ ਲੱਗੀ, ਕਹਿੰਦਾ ਆਹ ਕਮਾਲ ਹੈ, ਮਤਲਬ ਪਾਣੀ ਪੀਤਾ ਉਹਨਾਂ ਨੇ ਨਦੀ ਚੋਂ, ਉਹ ਵੀ ਉਹਨੂੰ ਐ ਲੱਗਿਆ ਵੀ ਜਿਵੇਂ ਮਤਲਬ ਦੁੱਧ ਪੀਣ ਦੇ ਸ਼ਰਬਤ ਜੇ ਉਹ ਸਮਝ, ਕਮਾਲ ਹੈ, ਦੁਨੀਆ ਵੱਖਰੀਆਂ, ਫਰੂਟ ਬੜੇ ਅਲੱਗ ਆ, ਸਭ ਕੁਛ ਅਲੱਗ ਆ। ਇੱਕ ਜਗ੍ਹਾ ਉਹ ਦੇਖਦੇ ਆ ਜੀ ਭਾਈ ਸਾਹਿਬ, ਕਹਿੰਦੇ ਵੀ ਉਹ ਹਲਵਾਈ ਜਲੇਬੀਆਂ ਕੱਢ ਰਹੇ, ਹਲਵਾਈ ਆ ਜਲੇਬੀਆਂ ਦੁਕਾਨ ਆ
1: ਜੀ,
2: ਉਹਦੇ ਕੋਲ ਮੁੰਡਾ ਕਹਿੰਦਾ ਪਾਪਾ ਜੀ ਮੈਨੂੰ ਭੁੱਖ ਲੱਗੀ ਆ ਜਲੇਬੀਆਂ ਖਾ ਲਈਏ
1: ਜੀ।
2: ਅੱਛਾ ਦੇਖੋ ਉਹਦੇ ਕੋਲ ਜਾਂਦੇ ਆ, ਉਹ ਜਲੇਬੀ ਵਾਲੇ ਨੂੰ ਕਹਿੰਦਾ ਹਲਵਾਈ ਕਹਿੰਦਾ ਬਈ ਲੱਕੜੀਆਂ ਮੌਕੇ ਵਰੇ ਵੇਟ ਕਰਨੀ ਪੈਣੀ ਹੈ, ਬਰਸਾਤ ਆ ਗਿੱਲਾ ਕੰਮ, ਹੁਣ ਚੁੱਲ੍ਹਾ ਹੈ ਨੀ
1: ਜੀ,
2: ਠਹਿਰ ਕੇ ਆਇਓ। ਕਹਿੰਦਾ ਯਾਰ ਭੁੱਖ ਤਾਂ ਹੁਣ ਲੱਗੀ ਹੈ, ਠਹਿਰ ਕੇ ਹੀ ਕਰਾਂਗੇ
1: ਜੀ।
2: ਕਹਿੰਦਾ ਫਿਰ ਠੀਕ ਹੈ 2 ਮਿੰਟ ਬੈਠੋ, ਮੈਂ ਆਪਣੀਆਂ ਲੱਕੜਾਂ ਤਾਂ ਹੈ ਨੀ, ਮੈਂ ਆਪਣੀ ਲੱਤਾਂ ਹੀ ਡਾਹ ਦਿੰਦਾ ਚੁੱਲ੍ਹੇ ਚ
1: ਜੀ।
2: ਉਹਨੇ ਚੁੱਲ੍ਹੇ ਚ ਭੱਠੀ ਚ ਆਪਣੀ ਲੱਤਾਂ ਲਾ ਕੇ ਅੱਗ ਬਾਲ ਲਈ
1: ਜੀ।
2: ਉਹ ਦੇਖੋ ਉਹ ਜਲੇਬੀਆਂ ਖਵਾ, ਉਹਨਾਂ ਨੂੰ ਖਵਾਈਆਂ, ਬੜੀਆਂ ਜਲੇਬੀਆਂ ਖਾਧੀਆਂ, ਬੜੇ ਹੈਰਾਨ ਹੋਏ। ਬਾਅਦ ਜਦੋਂ ਚੁੱਲ੍ਹੇ ਚੋਂ ਬਾਹਰ ਲੱਤਾਂ ਆਉਂਦੀਆਂ ਫੇਰ ਠੀਕ। ਕਹਿੰਦਾ ਕਮਾਲ ਹੈ ਯਾਰ, ਇਹ ਤਾਂ ਬੜਾ ਖਤਰਨਾਕ ਬੰਦਾ ਹੈ
1: ਜੀ।
2: ਹੁਣ ਉਹਨਾਂ ਨੂੰ ਇਹ ਅਨੋਖੀ ਗੱਲ ਲੱਗੀ ਪਿਓ ਨੂੰ
1: ਜੀ,
2: ਵੀ ਯਾਰ ਐ ਭੱਠੀ ਚ ਕੋਈ ਬੰਦਾ ਆਪਣੀ ਲੱਕੜ ਦੀ ਥਾਂ ਤੇ ਐ ਅੱਗ ਬਾਲ ਲੇ
1: ਜੀ,
2: ਇਹ ਤਾਂ ਬੜੀ ਵੱਡੀ ਗੱਲ ਹੈ ਜੀ, ਆਪਾਂ ਇਹੀ ਸਿਖਾ ਦਈਏ ਇਹਨੂੰ ਮੁੰਡੇ ਨੂੰ
1: ਜੀ।
2: ਹਲਵਾਈ ਨੂੰ ਕਹਿੰਦਾ ਉਸਤਾਦ ਜੀ ਗੱਲ ਇਹ ਆ, ਤੁਹਾਨੂੰ ਆਪਾਂ ਗੁਰੂ ਧਾਰਦੇ ਆ ਵੀ ਇਹ ਆਪਣੇ ਜਿਹੜਾ ਜਵਾਕ ਹੈ ਐ ਕਰਕੇ ਗੱਲ ਵੀ ਇਹਨੂੰ ਜੇ ਤੁਸੀਂ ਆ ਕਲਾ ਜੀ ਸਿਖਾ ਦੋ ਆਪਣੀ
1: ਜੀ।
2: ਉਹ ਕਹਿੰਦਾ ਤੁਸੀਂ ਬਾਂਦਰ ਹੋ ਯਾਰ, ਜਲੇਬੀਆਂ ਖਾਧੀਆਂ ਤੁਰਦੇ ਲੱਗੋ
1: ਜੀ,
2: ਤੁਸੀਂ ਕਿਹੜੇ ਚੱਕਰਾਂ ਚ ਪਏ ਹੋ
1: ਜੀ,
2: ਹਾਂ ਇੱਧਰ ਚੱਕਰ ਨਾ ਪਓ
1: ਜੀ।
2: ਉਹ ਬੜਾ ਕਰਖਤ ਜਿਹਾ ਸੀ, ਬੜਾ ਸਖ਼ਤ ਸੁਭਾਅ ਦਾ ਹਲਵਾਈ ਸੀ। ਉਹ ਕਹਿੰਦਾ ਜੀ ਗੱਲ ਸੁਣੋ, ਕਹਿੰਦਾ ਯਾਰ ਮੈਂ ਤੁਹਾਨੂੰ ਨਾ ਬਹੁਤ ਪੈਸੇ ਦੇ ਸਕਦਾ ਵਜ਼ੀਰ, ਕਹਿੰਦਾ
1: ਜੀ
2: ਤੁਸੀਂ ਪਲੀਜ਼ ਯਾਰ, ਇਹ ਸਾਡੀ ਇੱਜ਼ਤ ਦਾ ਸਵਾਲ ਹੈ
1: ਜੀ।
2: ਉਹ ਕਹਿੰਦਾ ਜਿਹੜਾ ਬੰਦਾ ਲੱਕੜਾਂ ਦੀ ਥਾਂ ਤੇ ਲੱਤਾਂ ਬਾਲ ਕੇ ਅੱਗ ਬਾਲ ਸਕਦਾ ਇਹ, ਉਹਨੂੰ ਪੈਸੇ ਦੀ ਕਮੀ, ਮੈਂ ਜਿੰਨੇ ਮਰਜ਼ੀ ਤੇ ਮਹਿਲ ਮਾਰੇ ਛੱਤ ਲਾ, ਮੈਨੂੰ ਹੋਰ ਇਹ ਕਮੀ ਹੈ, ਮੈਨੂੰ ਤਾਂ ਚਾਹੀਦੇ ਨੀ ਪੈਸੇ ਪੂਸੇ
1: ਜੀ।
2: ਕਹਿੰਦਾ ਨਹੀਂ ਜੀ ਮਿਹਨਤ ਵਾਲੀ ਗੱਲ ਆ, ਤੁਸੀਂ ਮੁੰਡੇ ਨੂੰ ਸਿਖਾਓ ਜੀ
1: ਜੀ,
2: ਇਹੋ ਜਿਹਾ ਕੁਛ ਸਿਖਾਓ ਵੀ ਇਹ ਮਤਲਬ ਆਪਾਂ ਕਹਿਣ ਜੋਗੇ ਹੋਈਏ
1: ਜੀ।
2: ਕਹਿੰਦਾ ਫਿਰ ਇਹਨੂੰ ਨਾ ਕੋਠੜੀ ਚ ਰੱਖ ਦੇ
1: ਜੀ,
2: ਤੇ ਸਾਲ ਬਾਅਦ ਆ ਜੀ
1: ਜੀ
2: ਜੀ ਇਥੋਂ
1: ਜੀ।
2: ਉਹ ਕੋਠੜੀ ਜਿੰਦਾ ਲਾਤਾ ਤੇ ਮੁੰਡਾ ਅੰਦਰ ਬੰਦ ਕਰਤਾ
1: ਜੀ,
2: ਤੇ ਹਲਵਾਈ ਨੇ ਉਹਨੂੰ ਸਿਖਾਉਣਾ ਕੀ ਸੀ, ਉਹ ਤਾਂ ਚਾਹੁੰਦਾ ਹੀ ਕਿ ਮਰੇ ਪਰੇ ਤੇ ਆਪਾਂ ਕਰਨਾ ਹੀ ਕੁਛ ਨੀ
1: ਜੀ।
2: ਉਹ ਕੀ ਆ ਵੀ ਉਹ ਕਹਾਣੀ ਕਹਿੰਦੀ ਆ ਵੀ ਉਹ ਕੋਠੜੀ ਦੇ ਪਿਛਲੇ ਪਾਸੇ ਇੱਕ ਮਘੋਰਾ ਜਿਹਾ ਸੀਗਾ, ਉਹ ਤੋਂ ਪਿੱਛੋਂ ਹਲਵਾਈ ਦਾ ਘਰ ਸੀ, ਉੱਥੇ ਉਹਦੀ ਬੇਟੀ ਰਹਿੰਦੀ ਹੈ
1: ਜੀ।
2: ਓਹਨੇ ਓਹਨੂੰ ਵੇਖਿਆ, ਉਹ ਬੇਟੀ ਨੂੰ ਤਰਸ ਆਇਆ ਵੀ ਇਹਦਾ ਮੁੰਡੇ ਨੂੰ ਮਾਰ ਦੂ,
1: ਬਿਲਕੁਲ
2: ਨਾ ਰੋਟੀ ਮਿਲਣੀ ਆ, ਨਾ ਇਹ ਬਾਹਰ ਨਿਕਲ ਸਕਦਾ, ਇਹਨੇ ਕੋਈ ਲੈਣਾ ਨੀ ਦੇਣਾ ਨੀ।
1: ਜੀ
2: ਉਹ ਅੰਦਰ ਆਈ ਤੇ ਓਹਨੇ ਓਹਨੂੰ ਗੱਲਬਾਤ ਕੀਤੀ ਤੇ ਜਾਦੂ ਸਿਖਾਣਾ ਸ਼ੁਰੂ ਕਰਤਾ
1: ਜੀ,
2: ਭਾਪੇ ਆਲਾ ਜੋ ਆਉਂਦਾ ਸੀ ਓਹਨੂੰ ਸਭ ਸਿਖਾਤਾ, ਹਨੇਰੀਆਂ ਲਿਆਤੀਆਂ ਉਹਦੀਆਂ ਪੂਰੀਆਂ ਜਾਦੂ, ਕਹਿੰਦੀ ਵੀ ਅੰਦਰ ਨਾ ਕੋਈ ਪ੍ਰਯੋਗ ਪ੍ਰਯਾਗ ਜਾ ਕਰਨੀ ਇਹ ਜਾ, ਲਾਈਟਾਂ ਬਚਾ ਲੈ ਕਿਤੇ, ਭਾਪੇ ਨੂੰ ਲੱਗ ਜਾਣਾ ਪਤਾ ਤੂੰ ਵੀ ਗਿਆ ਤੇ ਮੈਂ ਵੀ ਗਈ,
1: ਬਿਲਕੁਲ ਹੈ ਜੀ,
2: ਹਾਂ ਨਾ ਇੱਥੇ ਕਰੀ ਜਦੋਂ ਇੱਥੋਂ ਬਾਹਰ ਜਾਏਗਾ ਫਿਰ ਕਰ ਲਈ
1: ਜੀ, ਬਿਲਕੁਲ ਹੈ ਜੀ,
2: ਲੰਗਰ ਪਾਣੀ ਵੀ ਉਹਨੂੰ ਉੱਥੋਂ ਮਿਲਦਾ ਰਿਹਾ, ਸਭ ਕੁਝ ਮਿਲਦਾ ਰਿਹਾ, ਹਲਵਾਈ ਨੇ ਤਾਂ ਕੁਛ ਨਹੀਂ ਦਿੱਤਾ, ਉਹਨੇ ਤਾਂ ਤਾਲਾ ਲਾ ਕੇ ਸਿੱਟ ਲਿਆ ਅੰਦਰ
1: ਜੀ,
2: ਮਰੂਗਾ ਆਪੇ,
1: ਬਿਲਕੁਲ,
2: ਪਰ ਉਹ ਬੈਕ ਡੋਰ ਤੋਂ ਉਹਨੂੰ ਹੈਲਪ ਮਿਲ ਗਈ ਬਾਈ ਚਾਂਸ
1: ਜੀ।
2: ਅੱਛਾ ਉਹ ਸਾਲ ਪੂਰਾ ਹੋਇਆ ਤੇ ਉਹ ਪਿਓ ਵਜ਼ੀਰ ਆ ਗਿਆ ਲੈਣ ਉਹਨੂੰ, ਕਹਿੰਦਾ ਭਾਈ ਸਾਹਿਬ ਦੱਸੋ ਆ ਮੁੰਡਾ ਮੇਰਾ, ਕਹਿੰਦਾ ਉਹ ਕੋਠੀ ਖੋਲ ਲੈ ਜੇ ਜਿਉਂਦਾ ਹੋਇਆ ਤਾਂ ਲੈ ਜਾ ਭਰਾ
1: ਜੀ,
2: ਪਤਾ ਨੀ ਉੱਥੇ ਹੋਣਾ ਅੰਦਰ, ਕਹਿੰਦਾ ਤੂੰ ਸਿਖਾਇਆ ਨੀ ਕੁਛ, ਕਹਿੰਦਾ ਮੈਂ ਤਾਲਾ ਨੀ ਖੋਲਿਆ ਯਾਰ, ਉੱਥੇ ਪਿਆ ਜੰਗ ਲੱਗੀ ਪਈ ਤਾਲੇ ਨੂੰ
1: ਜੀ,
2: ਉਹ ਬੜਾ ਪਰੇਸ਼ਾਨ ਹੋਇਆ, ਕਹਿੰਦਾ ਮੁੰਡਾ ਤਾਂ ਮਰ ਗਿਆ ਹੋਣਾ ਯਾਰ, ਇਹਦਾ ਚੰਗਾ ਮੈਂ ਇਹਦੇ ਕਸਾਈ ਦੇ ਬਸ ਪਾ ਗਿਆ
1: ਜੀ।
2: ਹੁਣ ਉਹ ਉਥੋਂ ਬਾਹਰ ਆਉਂਦਾ ਨਿਕਲ ਜਾਂਦੇ ਆ
1: ਜੀ,
2: ਉਹ ਮੁੰਡੇ ਨੂੰ ਉਹਨੇ ਪਹਿਲਾਂ ਸਮਝਾਇਆ ਤਾ ਕੁੜੀ ਨੇ ਕਿ ਤੂੰ ਭਾਈ ਏਦਾਂ ਜਾਈ ਜਿਵੇਂ ਜਮਾ ਮਰਿਆ ਪਿਆ ਹੁੰਦਾ ਆਪਣੇ ਪਿਓ ਦੇ ਉੱਤੇ ਮੋਢੇ ਦੇ ਹੱਥ ਰੱਖਦੇ ਕਿ ਏਦਾਂ ਜਾਏਗੀ ਜਾਨ ਹੀ ਨੀ, ਜਿਵੇਂ ਜੇ ਤੂੰ ਐ ਚਲਿਆ ਗਿਆ ਤੰਦਰੁਸਤ ਹੋ ਗਏ
1: ਜੀ,
2: ਮੂੰਹ ਚੁੱਕ ਕੇ ਸ਼ੱਕ ਪੈ ਜਾਣਾ ਉਹਨੂੰ
1: ਜੀ,
2: ਇਹ ਸਾਲ ਤੱਕ ਇੱਥੇ ਏਦਾਂ ਹਟਾ ਕੱਟਾ ਕਿੱਦਾਂ ਰਿਹਾ ਅੰਦਰ,
1: ਖਾਂਦਾ ਪੀਂਦਾ ਕੀ ਰਿਹਾ,
2: ਕਿੱਦਾਂ ਰਿਹਾ ਇਹ, ਮਤਲਬ ਇਹ ਕਿੱਦਾਂ ਹੋ ਗਿਆ ਇਹੋ ਜਿਹਾ, ਇਹ ਤੇ ਹੁਣ ਮਰਨਾ ਚਾਹੀਦਾ, ਹੱਡੀਆਂ ਚਾਹੀਦੀਆਂ ਇਹਦੀਆਂ ਬਾਹਰ ਸਨ
1: ਜੀ,
2: ਇਹ ਚੰਗਾ ਭਲਾ ਉਹ ਬੇਚਾਰਾ ਇਸ ਤਰ੍ਹਾਂ ਹੀ ਉਹਨੂੰ ਮਰੀਜ਼ ਵਾਂਗ ਨਾ ਵੀ ਪਾਪੇ ਦੇ ਕੰਨ ਚ ਫੂਕ ਮਾਰੀ ਵੀ ਐ ਲੈ ਜਾ ਕੱਢ ਕੇ ਨਹੀਂ ਤਾਂ ਮਾਰ ਦੂ ਭਾਈ
1: ਜੀ,
2: ਉਹ ਲੈ ਗਿਆ ਕੱਢ ਕੇ,
1: ਬਿਲਕੁਲ ਹੈ ਜੀ, ਹੈਗੇ
2: ਜਦੋਂ ਲੈ ਗਿਆ ਤੇ ਹਾਂ ਤੇ ਉਹਨੂੰ ਸ਼ੱਕ ਹੋਇਆ ਵੀ ਪੰਗਾ ਕੀਤਾ ਵੀ ਕੋਈ
1: ਜੀ,
2: ਵੀ ਜੀਂਦਾ ਕਿੱਦਾਂ ਰਿਹਾ
1: ਜੀ,
2: ਉਹ ਬੇਟੀ ਕੋਲ ਜਦੋਂ ਗਿਆ ਤੇ ਉਹਨੂੰ ਪਤਾ, ਉਹਨੂੰ ਪਤਾ ਲੱਗ ਗਿਆ ਕਿਉਂਕਿ ਵਿਦਿਆ ਦਾ ਜਾਣਦਾ ਸੀ, ਕਹਿੰਦਾ ਇਹਨੇ ਸਭ ਦੱਸਤਾ ਭਾਈ ਉਹਨੂੰ
1: ਜੀ,
2: ਕਹਿੰਦਾ ਕੁੜੀਏ ਤੂੰ ਬਹੁਤ ਭਾਪੇ ਦੇ ਸਾਡੇ ਸਵਾਹ ਪਵਾਤੀ ਆ
1: ਜੀ,
2: ਇਹ ਤੂੰ ਚੰਗਾ ਨੀ ਕੀਤਾ, ਉਹ ਹੁਣ ਮੇਰਾ ਬੈਰੀ ਆ, ਹੁਣ ਉਹਨੂੰ ਮਾਰੂੰਗਾ ਫਿਰ ਤੈਨੂੰ ਮਾਰੂ
1: ਜੀ,
2: ਤੂੰ ਖੜ ਜਾ ਇੱਥੇ ਤੈਨੂੰ ਮੈਂ ਮੁੜ ਕੇ ਆਉਣਾ
1: ਜੀ,
2: ਉਹ ਭੱਜੇ ਜਾ ਰਹੇ ਆ
1: ਜੀ,
2: ਉਹਨਾਂ ਉਹਨੇ ਵੀ ਪਤਾ ਲਾ ਲਿਆ ਵੀ ਉਹ ਪਿੱਛਾ ਕਰ ਰਿਹਾ ਭਾਈ, ਦੇਖੋ ਭਾਈ ਸਾਹਿਬ ਇਹ ਕਹਾਣੀ ਹੈ ਤਾਂ ਲੰਬੀ ਜੀ ਹੈ ਚਲੋ
1: ਜੀ,
2: ਪਰ ਹੁਣ ਉਹ ਪਿੱਛੇ ਉਹਨੂੰ ਆਪਣੇ ਹਿਸਾਬ ਨਾਲ ਪਤਾ ਲੱਗ ਗਿਆ ਵੀ ਹਲਵਾਈ ਪਿੱਛੇ ਆ ਰਿਹਾ ਭਾਈ
1: ਜੀ,
2: ਗਾਹ ਪਾਉਣ ਲਈ
1: ਜੀ,
2: ਇਹਨੇ ਕਿਹਾ ਪਾਪਾ ਜੀ ਉਹ ਆ ਗਿਆ ਮੇਰੇ ਪਿੱਛਾ ਕਰ ਰਿਹਾ, ਮੈਨੂੰ ਪਤਾ ਲੱਗ ਗਿਆ, ਮੈਂ ਅਹਿਸਾਸ ਹੋ ਗਿਆ, ਹੁਣ ਤੁਸੀਂ ਨਾ ਮਾੜਾ ਜਿਹਾ ਐ ਕਰੋ ਆ ਮੇਰੀ ਲਗਾਮ ਤੇ ਮੈਂ ਹੁਣ ਘੋੜੇ ਦਾ ਰੂਪ ਧਾਰਨ ਕਰੂੰਗਾ
1: ਜੀ,
2: ਤੇ ਉਹ ਘੋੜੇ ਤੁਰੇ ਫਿਰਦੇ ਆ ਤਾਂ ਆ ਕੋਲ ਸਾਂਭ ਕੇ ਰੱਖੋ ਮੇਰੀ ਜਾਨ ਇਹ ਚ
1: ਜੀ,
2: ਉਹ ਘੋੜਾ ਬਣ ਕੇ ਉੱਥੇ ਘੁੰਮੇ ਤੇ ਉਹ ਆ ਗਿਆ, ਉਹਨੇ ਦੇਖਿਆ ਹਲਵਾਈ ਨੇ ਭਾਈ ਭਾਂਬਰੇ ਦਾ ਰੂਪ ਧਾਰਨ ਕਰ ਲਿਆ, ਉਹ ਲੱਭੇ ਸੁੰਘੇ ਵੀ ਕਿਹੜਾ ਕਿਹੜਾ ਬੰਦਾ ਜੀ ਹੈ ਉਹ ਹੈ, ਅੱਛਾ ਉਹ ਬੜੇ ਮਾਹਰ ਹੋ ਗਏ ਨਾ
1: ਇੱਥੇ ਜਿਹੜੀ
2: ਨਾ ਚੂਹੇ ਬਿੱਲੀਆਂ ਦੀ
1: ਜੀ,
2: ਹਾਂ ਉਹ ਡਰੋਨ ਬਣ ਗਿਆ, ਅੱਛਾ ਉਹਨੂੰ ਨਹੀਂ ਸਮਝ ਆਈ ਹੁਣ ਵੀ ਕੀ ਬਣਿਆ
1: ਜੀ,
2: ਉਹ ਮਾੜਾ ਮੋਟਾ ਫੇਰ ਪਿਆ ਮੁੜ ਕੇ ਬਾਅਦ ਕਹਿੰਦੇ ਆ ਵੀ ਮੁੜ ਕੇ ਉਹ ਭੇਡਾਂ ਚ ਰਲ ਗਿਆ ਭੇਡ ਬਣ ਗਿਆ, ਫੇਰ ਉਹ ਭਾਪੇ ਨੂੰ ਫੜਾ ਤੀ ਸੰਗਲੀ ਜੀ ਆਪਣੀ, ਉਹ ਫੇਰ ਉਹਨੂੰ ਨਹੀਂ ਪਤਾ ਲੱਗਿਆ ਕਿਉਂਕਿ ਉਹਦੀ ਵਿੱਚ ਮਹਿਕ ਨੀ ਆਈ
1: ਜੀ,
2: ਫਿਰ ਇੱਕ ਲੈਵਲ ਤੇ ਆ ਕੇ ਨਾ ਉਹ ਮੱਛੀ ਬਣ ਗਿਆ,
1: ਅੱਛਾ ਜੀ
2: ਮੱਛੀ ਬਣ ਗਿਆ ਬੰਦਾ, ਉਦੋਂ ਉਹ ਸੰਗਲੀ ਜੀ ਬਣਾਉਣੀ ਭੁੱਲ ਗਿਆ ਭਾਪੇ ਨੂੰ
1: ਜੀ
2: ਮੱਛੀ ਸਮੇਤ,
1: ਅੱਛਾ ਜੀ
2: ਹੁਣ ਉਹਨੂੰ ਪਤਾ ਤੇ ਉਹ ਬਗਲਾ ਬਣ ਗਿਆ
1: ਜੀ,
2: ਉਹ ਵਿੱਚ ਮਾਰੇ ਠੁੰਗਾ ਜਿਹਾ ਵਿੱਚ ਤਲਾਬ ਦੇ ਵਿੱਚ ਉਹ ਅੱਗੇ ਪਿੱਛੇ ਜੇ ਉਹ ਉੱਥੇ ਦੌੜ ਲੱਗੀ ਉਹਨਾਂ ਦੀ
1: ਜੀ,
2: ਉਹ ਪਰਲੇ ਪਾਸੇ ਨਿਕਲ ਗਿਆ
1: ਜੀ,
2: ਕੁੱਲ ਮਿਲਾ ਕੇ ਬੜੀ ਲੰਬੀ ਦੌੜ ਚੱਲਦੀ, ਕਦੇ ਕੁਛ ਬਣ ਜੇ ਕਦੇ ਕੁਛ ਬਣ ਜੇ ਉਹ ਕੁਛ ਬਣ ਜੇ
1: ਜੀ,
2: ਅਖੀਰ ਤੇ ਜਿਹੜਾ ਰਾਜਾ ਸੀ ਜਿਹਨੇ ਸ਼ਰਤ ਲਾਈ ਸੀ ਅਨੋਖੇ ਕੰਮ ਵਾਲੀ, ਉਹਦੇ ਮਹਿਲ ਚ ਪਹੁੰਚ ਗਏ ਭੱਜ ਭਜਾਉਂਦੇ ਕਰਦੇ ਹੋਏ
1: ਜੀ,
2: ਅਨਾਰ ਬਣ ਗਿਆ ਜੀ ਉਹ,
1: ਅੱਛਾ ਜੀ
2: ਅਨਾਰ ਰਾਜੇ ਨੇ ਵੇਖਿਆ ਵੀ ਕਿਸੇ ਨੇ ਦੇਖਿਆ ਅਨਾਰ ਬੜਾ ਘੈਂਟ ਹੈ ਰਾਜੇ ਨੂੰ ਦੋ ਯਾਰ, ਰਾਜਾ ਸਾਨੂੰ ਇਨਾਮ ਨੂੰ ਦਊਗਾ ਉਹ ਉਹਨੂੰ ਪੇਸ਼ ਕਰੋ, ਇਹ ਜਿਹਾ ਹੈ ਹੀ ਨੀ ਕੋਈ ਅਨਾਰ
1: ਜੀ,
2: ਉਹ ਲੈ ਗਿਆ ਉਹਦੇ ਕੋਲ, ਰਾਜੇ ਨੇ ਆਪਣੇ ਟੇਬਲ ਤੇ ਰੱਖ ਲਿਆ, ਕਹਿੰਦਾ ਕਰਦੇ ਕੋਈ ਨੀ ਇਹਦਾ ਹੁਣ ਸ਼ਾਮ ਨੂੰ ਪਾਈ ਲਾ, ਉਹ ਬੈਠਾ ਆ ਤੇ ਉਹਨੂੰ ਪਤਾ ਲੱਗ ਗਿਆ ਬੰਦੇ ਨੂੰ ਵੀ ਉਹ ਅਨਾਰ ਬਣ ਕੇ ਬੈਠਾ ਅੰਦਰ
1: ਜੀ,
2: ਇਹ ਸਾਧੂ ਬਣ ਕੇ ਬਾਹਰ ਜੋਗੀ ਬਣ ਕੇ ਆ ਗਿਆ ਬਾਹਰ, ਕਹਿੰਦਾ ਦਿਓ ਭਾਈ ਸਾਨੂੰ ਜੋਗੀਆਂ ਨੂੰ ਖੈਰ ਪਾਓ, ਰਾਜੇ ਦੇ ਉਹਨੇ ਅਗਲੇ ਪਿਛਲੇ ਸਾਰੇ ਦੱਸਦੇ, ਉਹ ਕਹਿੰਦਾ ਲੈ ਵੀ ਜੋਗੀ ਪਹੁੰਚਿਆ, ਕਹਿੰਦਾ ਬਾਬਾ ਜੋ ਕਹੋ, ਕਹਿੰਦਾ ਤੇਰੇ ਮੰਜੇ ਉਹ ਟੇਬਲ ਤੇ ਅਨਾਰ ਪਿਆ ਉਹ ਲਿਆ ਪਹਿਲਾਂ
1: ਜੀ,
2: ਉਹ ਕਹਿੰਦਾ ਯਾਰ ਅਨਾਰ ਇਹਨੂੰ, ਇਹ ਤਾਂ ਅਨਾਰ ਉਹਦਾ ਹੀ ਪਤਾ ਯਾਰ, ਇਹ ਤਾਂ ਬਹੁਤ ਅੰਤਰਜਾਮੀ ਬਾਬਾ, ਅਨਾਰ ਲਿਓ ਭਾਈ ਯਾਰ ਦੋ, ਅਨਾਰ ਦੇ ਵਿੱਚੋਂ ਆਵਾਜ਼ ਆਉਂਦੀ ਹੈ ਪਤਲੀ ਜੀ, ਉਹ ਮੈਨੂੰ ਦੇ ਨਾ ਦੇਈ ਮੈਨੂੰ ਭਾਈ, ਉਹ ਭਾਈ ਇਹਨੂੰ ਫੜਾ ਨਾ ਦੇਈ ਜੇ ਤੂੰ ਹੁਣ, ਉਹ ਕਹਿੰਦਾ ਕਮਾਲ ਅਨਾਰ ਬੋਲੀ ਜਾਂਦਾ, ਉਹ ਕਹਿੰਦਾ ਯਾਰ ਮੈਨੂੰ ਇਹਨੂੰ ਨਾ ਫੜਾ ਦਿਓ, ਮੈਂ ਜੇ ਤੂੰ ਦੇਣਾ ਹੀ ਹੈ ਚਲੋ ਤਾਂ ਸਿੱਟ ਦੀ ਥੱਲੇ ਮੈਨੂੰ ਫਸਟ ਤੇ ਖੜਾ ਦੀ
1: ਜੀ,
2: ਅੱਛਾ ਜਦੋਂ ਜੋਗੀ ਨੂੰ ਅਨਾਰ ਲੈ ਕੇ ਆਇਆ ਤੇ ਉਹਨੇ ਖੰਡਾਤਾ ਥੱਲੇ
1: ਜੀ
2: ਭੰਨਤਾ, ਉਹ ਜਿਹੜੇ ਇੱਕ ਦਾਣੇ ਅਨਾਰ ਦੇ ਵਿੱਚ ਉਹਦੀ ਜਾਨ ਸੀ ਉਹ ਵੱਖਰਾ ਸੀ,
1: ਤੇ
2: ਜਿਹੜਾ ਜੋਗੀ ਆ ਉਸੇ ਵੇਲੇ ਕੁੱਕੜ ਬਣ ਗਿਆ, ਉਹ ਦਾਣੇ ਜੋਗਣ ਲੱਗ ਗਿਆ,
1: ਨਿਕਲਣ ਲੱਗ ਗਿਆ,
2: ਜਿੱਦਾਂ ਮੈਂ
1: ਜੀ
2: ਮਾਰ ਹੀ ਦੇਣਾ ਕਹਿੰਦਾ
1: ਜੀ।
2: ਹੁਣ ਉਹਨੇ ਦੇਖਿਆ ਕੁੱਕੜ ਬਣਿਆ, ਜਿਹੜਾ ਦੂਰ ਉਹ ਸੀਗਾ ਜਿਹਦੇ ਵਿੱਚ ਜਿਹੜੇ ਦਾਣੇ ਚ ਉਹਦੀ ਜਾਨ ਸੀ, ਉਹ ਬਿੱਲੇ ਦਾ ਰੂਪ ਧਾਰਨ ਕੀਤਾ, ਉਹਨੇ ਕੁੱਕੜ ਖਾ ਲਿਆ, ਕਹਿੰਦਾ ਲੈ ਚੱਕ ਕੱਕਾ ਤੇਰੀ ਤਾਂ ਮੇਰੀ ਨਹੀਂ ਮੜੀ ਜੀ
1: ਜੀ, ਮਜ਼ੀ ਤਾਂ ਕਾਬੂ ਆਇਆ ਜੀ,
2: ਮਜ਼ਾ ਕਾਬੂ ਆਇਆ, ਕਹਿੰਦਾ ਤੂੰ ਹੁਣ। ਅੱਛਾ ਫਿਰ ਉਹ ਮੁੜ ਕੇ ਆਪਣੇ ਅਸਲੀ ਰੂਪ ਚ ਆਇਆ, ਉਹ ਰਾਜਾ ਨੂੰ ਚੱਕਰ ਆਉਣ ਵਾਲਾ ਹੋ ਗਿਆ, ਕਹਿੰਦਾ ਹੋਈ ਕੀ ਜਾਂਦਾ ਯਾਰ
1: ਜੀ,
2: ਅਨਾਰ ਤਾਂ ਕੁੱਕੜ ਬਣ ਗਿਆ ਬੰਦਾ ਬਣ ਗਿਆ, ਹੋਣ ਕੀ ਡਿਆ ਇੱਥੇ
1: ਜੀ।
2: ਉਹ ਕਹਿੰਦਾ ਜੀ ਤੁਸੀਂ ਆਪੇ ਸ਼ਰਤ ਲਾਈ ਸੀ ਕਿ ਵਿਆਹ ਤਾਂ ਹੀ ਹੋਣਾ ਜੀ, ਕੋਈ ਅਨੋਖਾ ਕੰਮ ਕਰੇ ਦੱਸੋ, ਏਦੋ ਅਨੋਖਾ ਕਰ ਦੂ। ਉਹ ਕਹਿੰਦਾ ਭਰਾਵਾ, ਕਹਿੰਦਾ ਭਰਾਵਾ ਬਿਲਕੁਲ ਜੀ, ਦੌੜ ਲੱਗੀ ਹੋਈ ਆ ਤੇ ਬਸ ਜਦੋਂ ਆਪਣਾ ਦਾ ਲੱਗ ਜੇ ਉਦੋਂ ਹੀ ਕਦੋਂ ਵੀ ਜ਼ਿੰਦਗੀ ਜਿੰਦਾਬਾਦ ਹੋ ਜਾਂਦੀ ਆ ਤੇ ਆਪਣੇ ਹੱਕ ਚ ਆ ਜਾਂਦੀ।
1: ਤੇ ਲਓ ਜੀ ਆਪਣੇ ਨਾਲ ਉਸਤਾਦ ਜੀ ਜੁੜੇ ਆ ਸਿਕੰਦਰ ਸਿੰਘ ਔਜਲਾ ਸਾਹਿਬ, 13 ਮਿੰਟ ਤੋਂ ਹੋਲਡ ਤੇ ਨੇ ਸੀ, ਤੇ ਉਹਨਾਂ ਦੀ ਗੱਲਬਾਤ ਸੁਣ ਕੇ ਫਿਰ ਆਪਾਂ ਆਗਿਆ ਲੈਂਦੇ ਆ, ਸਲੋਕ ਪੜ੍ਹਾ ਲਈਏ। ਹਾਂਜੀ ਸਤਿ ਸ੍ਰੀ ਅਕਾਲ ਜੀ,
3: ਸਤਿ ਸ੍ਰੀ ਅਕਾਲ ਜੀ ਦੋਨੋਂ ਵੀਰਾਂ ਨੂੰ, ਸਰਕਾਰ ਸਰੋਤਿਆਂ ਨੂੰ
1: ਸਤਿ ਸ੍ਰੀ ਅਕਾਲ ਜੀ, ਜੀ ਆਨੰਦ ਜੀ
2: ਸਤਿ ਸ੍ਰੀ ਅਕਾਲ ਜੀ।
1: ਮੈਂ ਤਾਂ ਕਿਹਾ ਸੀ ਏਦਾਂ ਕਹਿਣਗੇ ਉਸਤਾਦ ਜੀ ਆ ਕੇ, ਭਾਈ ਉਹ ਤੁਹਾਨੂੰ ਹੋਰ ਕੋਈ ਕੰਮ ਨੀ, ਉਸਤਾਦ ਨੇ ਗੱਲ ਕੀਤੀ ਆ ਤੁਸੀਂ ਚੱਕ ਦੇ।
3: ਮੈਂ ਤਾਂ ਛੰਮੀ ਦੀ ਕਹਾਣੀ ਬੜੇ ਧਿਆਨ ਨਾਲ ਸੁਣ ਰਿਹਾ ਸੀਗਾ
1: ਜੀ,
3: ਤੇ ਨਾਲ ਮੈਂ ਜੱਸੀ ਭਾਈ ਦੀ ਗੱਲ, ਜੱਸੀ ਭੈਣ ਜੀ ਦੀ ਗੱਲ ਧਿਆਨ ਦੇ ਰਿਹਾ ਸੀ ਵੀ ਭਾਈ ਇਹ ਹੁਣ ਰੋਂਡੀ ਖੇਡ ਕੌਣ ਰਿਹਾ, ਸਾਰੇ ਪ੍ਰੋਗਰਾਮ ਇੱਕ ਦਿਨ ਰੋਂਡੀ ਵਾਲਾ ਰੱਖ ਲੋ
1: ਜੀ।
3: ਜੱਸੀ ਭੈਣ ਜੀ ਗੱਲ ਮੁਕੰਦਰ ਵੀ ਕਹਿੰਦੇ ਇਹ ਰੋਂਡੀ ਰਿਹਾ ਹੋਣਾ ਪਹਿਲੀਆਂ ਚ, ਕਿਉਂਕਿ ਮੁਕੰਦਰ ਹੈ ਵੀ ਘਰਦਿਆਂ ਦਾ ਇਕੱਲਾ ਹੀ ਸੀ, ਇਕੱਲਾ ਹੀ ਸੀ ਤੇ ਇਕੱਲੇ ਨੂੰ ਉਦੋਂ ਚੀਜ਼ਾਂ ਚੁਜ਼ਾਂ ਵੀ ਜਿਆਦਾ ਲੈ ਕੇ ਦਿੰਦੇ, ਹੁਣ ਇਹਨੇ ਬਾਕੀ ਜਵਾਕਾਂ ਨੂੰ
1: ਲਾਡ ਲਾ
3: ਕੇ ਵੱਧ ਫਿਰ ਇਹਦਾ ਚੱਲਦਾ ਉਹ ਪੂਰੇ ਰੋਂਡੀ
1: ਲਾਡ ਲਾ ਗਿਆ, ਲਾਡ ਲਾ ਸੀ ਜੀ।
3: ਹਾਂ ਦੇਖੋ ਇਹ ਦੁਨੀਆਂ ਦੀ ਰੀਤ ਆ ਜੀ, ਕੋਈ ਵੀ ਕੰਮ ਕੋਈ ਕਿਸੇ ਨੂੰ ਸਿਖਾਉਂਦਾ, ਸਿਖਾਉਂਦਾ ਤਾਂ ਹੈਗਾ ਹੀ ਆ, ਬੰਦਾ ਕੋਈ ਗੁਣ ਕਿਸੇ ਤੋਂ ਲੈਂਦਾ
1: ਜੀ
3: ਜਾਂ ਕਿਸੇ ਨੂੰ ਕੋਈ ਫੋਲੋ ਕਰਦਾ
1: ਜੀ,
3: ਤੇ ਉਹ ਤਾਂ ਜਰੂਰ ਰਿਸਪੈਕਟ ਰਹਿਣੀ ਚਾਹੀਦੀ ਹੈ ਸਾਡੇ ਮਨ ਦੇ ਉੱਪਰ, ਚਾਹੇ ਸਾਡੇ ਮਾਪੇ ਹੋਣ, ਚਾਹੇ ਸਾਡੇ ਟੀਚਰ ਹੋਣ, ਜਿਹੜੇ ਉਸਤਾਦ ਨੇ ਸਾਡੇ ਉਸਤਾਦ ਹੀ ਨੇ, ਉਸਤਾਦ ਹੀ ਰਹਿਣੇ ਨੇ।
1: ਬਿਲਕੁਲ
3: ਅਸੀਂ ਯਾਦ ਵੀ ਕਰਦੇ ਹੀ ਆ ਜਿਨ੍ਹਾਂ ਨੇ ਵੀ ਕਿਸੇ ਜ਼ਿੰਦਗੀ ਚ ਸਾਡੇ ਲਈ ਕੁਛ, ਕਿਸੇ ਬੰਦੇ ਲਈ ਵੀ ਕਿਸੇ ਨੇ ਕੁਛ ਚੰਗਾ ਕੀਤਾ ਹੋਵੇ, ਜੇ ਬੰਦਾ ਉਹਨੂੰ ਸਮਝੇ
1: ਜੀ,
3: ਜੇ ਉਹ ਬੰਦਾ ਉਸ, ਮੈਂ ਆਸਾਨ ਲਾ ਲਓ ਉਹਨੂੰ, ਜੇ ਉਸ ਚੀਜ਼ ਨੂੰ ਸਮਝੇ ਤਾਂ ਉਹ ਗਾਹਾਂ ਕਿਸੇ ਨੂੰ ਕੋਈ ਗੁਣ ਦੱਸ ਸਕਦਾ।
1: ਇਹਨਾਂ ਮੁਲਕਾਂ ਦੇ ਵਿੱਚ ਆ ਕੇ ਔਜਲਾ ਸਾਹਿਬ ਬਹੁਤ ਕੁਝ ਸਿੱਖਿਆ। ਚਲੋ ਜੇ ਆਪਣੇ ਪ੍ਰੋਫੈਸ਼ਨ ਦੀ ਵੀ ਗੱਲ ਕਰੀਏ ਤੇ ਇੰਡੀਅਨ ਜਿਹੜੇ ਪ੍ਰੋਫੈਸ਼ਨ ਸੀ, ਪ੍ਰੋਫੈਸ਼ਨ ਸਾਡੇ ਤੋਂ ਉੱਪਰਲੇ ਸੀ, ਸੀਨੀਅਰ ਸੀ, ਉਹ ਸਾਡੇ ਲੋਕਾਂ ਦੇ ਵਿੱਚ ਕੁਝ ਐਸੀ ਕਹਿ ਲਓ ਕਿ ਖੂਨ ਦੇ ਵਿੱਚ ਹੀ ਆ ਕਿ ਸ਼ੱਕ ਦੀ ਨਜ਼ਰ ਦੇ ਨਾਲ ਸਿਖਾਉਣਾ ਵੀ ਆ ਤਾਂ, ਜਾਂ ਹਰ ਚੀਜ਼ ਮਤਲਬ ਕਿ ਪੂਰੀ ਨਹੀਂ ਦੱਸਣੀ, ਜੇ ਦੱਸਣੀ ਆ ਤਾਂ, ਜੇ ਨਹੀਂ ਦੱਸਣੀ ਆ ਤਾਂ 6-6 ਮਹੀਨੇ ਮਤਲਬ ਕਿ ਕਸਰਤ ਹੀ ਕਰਾਈ ਜਾਣੀ, ਜਾਂ ਉਹ ਮਸਾਲਾ ਲੈ ਕੇ ਆਹ ਵਾਲਾ, ਜਾਂ ਉਹ ਲਾਗੇ ਨਹੀਂ ਖੜਾ ਹੋਣ ਦਿੰਦੇ ਜੀ, ਤੇ ਉਹ ਚੀਜ਼ਾਂ ਹੈਗੀਆਂ ਨੇ ਬਹੁਤ। ਜਿਹੜੇ ਚੰਗੇ ਹੈਗੇ ਆ ਉਹ ਚੁੱਪ ਚਪੀਤੇ ਕੰਮ ਵੀ ਕਰਾ ਦਿੰਦੇ ਆ, ਸਿਖਾ ਵੀ ਦਿੰਦੇ ਆ ਸਾਰਾ ਕੁਝ ਹੀ ਆ।
3: ਨਹੀਂ ਦੇਖੋ ਜੇ ਤਾਂ ਤੁਸੀਂ ਇਮਾਨਦਾਰੀ ਨਾਲ ਸਿੱਖ ਕੇ ਉਹ ਸਿੱਖੇ ਹੋਏ ਇਨਸਾਨ ਦੇ ਪ੍ਰਤੀ ਤੁਹਾਡਾ ਸ਼ਰਧਾ ਰਹੂਗੀ, ਇੱਕ ਇਮਾਨਦਾਰੀ ਰਹੂਗੀ, ਤੁਸੀਂ ਗਾਹਾਂ ਵੀ ਕਿਸੇ ਨੂੰ ਦੇਗੇ ਉਹ ਵੀ ਇਮਾਨਦਾਰੀ ਨਾਲ, ਇਮਾਨਦਾਰੀ ਉਹ ਆਊਗੀ। ਜੇ ਇਹ ਦੇਖ ਲਿਆ ਵੀ ਭਾਈ ਆਪਾਂ ਇਹ ਤੋਂ ਗੁਣ ਲੈ ਕੇ ਜਿਹੜਾ ਆਪਣਾ ਕੰਮ ਸੀ ਉਹ ਆਪਾਂ ਲੋਟ ਕਰ ਲਿਆ, ਹੁਣ ਗਾਹਾਂ ਵਾਲੇ ਦੇ ਨਾਲ ਵੀ ਕਿਤੇ
1: ਬਿਲਕੁਲ ਹੈ ਜੀ, ਇਹ ਜੋ ਮਰਜ਼ੀ ਕਰੇ ਬਿਲਕੁਲ ਹੈ,
3: ਉਹ ਫਿਰ ਇੱਕ ਗਲਤ
2: ਮੈਸੇਜ ਵੀ ਜਾਂਦਾ।
1: ਹਾਂ ਬਿਲਕੁਲ ਹੈ ਜੀ,
3: ਉਹ ਸਮਾਜ ਲਈ ਸਭ ਲਈ ਗਲਤ ਮੈਸੇਜ ਵੀ ਜਾਂਦਾ, ਫਿਰ ਉਹਦੇ ਕੀ ਹੁੰਦਾ, ਫਿਰ ਕੋਈ ਚੰਗਾ ਬੰਦਾ ਵੀ ਕਿਸੇ ਨੂੰ ਚੰਗੇ ਗੁਣ ਨਹੀਂ ਦੱਸਦਾ,
1: ਨਹੀਂ ਦਿੰਦਾ ਜੀ ਬਿਲਕੁਲ ਹੈ
3: ਨਾ। ਜੇ ਹੁਣ ਮੰਨ ਲਓ ਕਈ ਵਾਰੀ ਕਿਸੇ ਬੰਦੇ ਨੂੰ ਸਹੀ ਹੋ ਕਿਸੇ ਹੈਲਪ ਦੀ ਲੋੜ ਹੁੰਦੀ ਹੈ
1: ਜੀ,
3: ਆਪਾਂ ਕਰ ਦਿੰਨੇ ਆ, ਕਈ ਵਾਰੀ ਤੁਹਾਨੂੰ ਠੱਗ ਵੀ ਟੱਕਰ ਜਾਂਦਾ
1: ਬਿਲਕੁਲ,
3: ਫਿਰ ਉਹ ਜਦ ਤੁਸੀਂ ਠੱਗੇ ਜਾਂਦੇ ਹੋ ਉਹਦੇ ਵਿੱਚ ਇਹ ਨਿਕਲਦਾ ਵੀ ਕਈ ਵਾਰੀ ਕੋਈ ਬਾਹਲਾ ਹੀ ਲੋੜਵੰਦ, ਇਹ ਨੀ ਕਹੇ ਇਕੱਲੇ ਪੈਸੇ ਦੀ ਜਾਂ ਕਿਸੇ ਚੀਜ਼ ਦੀ, ਕਈ ਚੀਜ਼ਾਂ ਜ਼ਿੰਦਗੀ ਚ ਲੋੜਾਂ ਹੁੰਦੀਆਂ ਨੇ, ਕਈ ਵਾਰੀ ਬੰਦੇ ਨੂੰ ਅਸਲੀਅਤ ਦੀ ਲੋੜ ਹੁੰਦੀ ਹੈ ਤੇ ਫਿਰ ਬੰਦਾ ਉਹ ਤੋਂ ਜ਼ਿਆਦਾ ਪੈਰ ਪਿੱਛੇ ਖਿੱਚਦਾ, ਉਹ ਬੰਦਾ ਹਰਟ ਹੁੰਦਾ ਉਹਦੇ
1: ਨਾਲ ਬਿਲਕੁਲ।
3: ਇਹ ਵੀ ਇੱਕ ਚੰਗੇ ਪੱਖ ਤੇ ਮਾੜੇ ਪੱਖ ਦੋਨਾਂ ਦੀ ਦੇਣ ਹੈ ਨਾ
1: ਜੀ,
3: ਵੀ ਅਸੀਂ ਉਹ ਚੀਜ਼ ਨੂੰ ਲਿਆ ਕਿਵੇਂ ਆ,
1: ਨਾਲੇ ਉਸ ਰਿਸਪੈਕਟ ਦੇ ਤੌਰ ਦੇ ਉੱਤੇ ਲੈ ਲੈਂਦੇ ਸੀ, ਰਿਸਪੈਕਟ ਦੇ ਤੌਰ ਦੇ ਉੱਤੇ ਵੀ ਲੈ ਲੈਂਦੇ ਸੀ। ਮੈਨੂੰ ਚੇਤੇ ਆ ਮੈਂ ਛੋਟਾ ਹੁੰਦਾ ਕਾਰਖਾਨੇ ਤੇ ਬੈਠਾ ਰਹਿੰਦਾ ਜੀ, ਤਾਂ ਬਹੁਤ ਸਾਰੇ ਲੋਕ ਚਾਹੇ ਉਹਨਾਂ ਨੇ ਕੋਈ ਨਵੀਂ ਮਤਲਬ ਕਿ ਮਸ਼ੀਨਰੀ ਲਾਉਣੀ ਆ ਤੇ ਤਾਂ ਵੀ ਰਿਸਪੈਕਟ ਦੇ ਲਈ ਹੈ ਨਾ, ਜਾਂ ਕਹਿ ਲਓ ਕਿ ਉਹਨਾਂ ਨੇ ਫਾਦਰ ਸਾਹਿਬ ਨੂੰ ਬੁਲਾ ਲੈਣਾ ਕਿ ਇੱਕ ਵਾਰੀ ਉਹਨਾਂ ਨੂੰ ਫਿਰ ਵੀ ਦਿਖਾ ਲਈਏ ਨਾ, ਉਹ ਇੱਕ ਰਿਸਪੈਕਟ ਹੀ ਹੁੰਦੀ ਹੈ ਇੱਕ ਦੂਸਰੇ ਨੂੰ ਦੇਣੀ।
3: ਬਿਲਕੁਲ ਉਸੇ ਤਰ੍ਹਾਂ ਰਿਸਪੈਕਟ ਨੂੰ ਬਿਲਕੁਲ ਦਈਏ
1: ਜੀ
3: ਤਾਂ ਮੈਸੇਜ ਚੰਗਾ ਜਾਊਗਾ ਨਾ
1: ਜੀ।
3: ਜੇ ਹੁਣ ਇੱਕ ਨੂੰ ਰਗੜ ਦੇਗਾ ਫੜ ਕੇ ਤੇ ਮਤਲਬ ਕਿਤੇ ਸਾਰਾ ਕੁਝ ਨਿਚੋੜੇਗਾ ਤੇ ਮੁੜ ਕੇ ਦੂਜਾ ਬੰਦਾ ਯਕੀਨ ਵੀ ਨੀ ਕਰਦਾ ਕਹਾ ਲੱਗੇ।
1: ਬਿਲਕੁਲ
3: ਦਸ ਨੂੰ ਹੋਰ ਦੱਸੂਗਾ। ਸੋ ਸਾਰੀ ਚੀਜ਼ ਦੇ ਚੰਗੇ ਪੱਖ ਨੇ, ਮਾੜੇ ਵੀ ਨੇ,
1: ਮਾੜੇ ਵੀ ਨੇ ਜੀ।
3: ਕਈਆਂ ਦੇ ਕਈਆਂ ਤਾਂ ਹੀ ਤਾਂ ਕਹਿੰਦੇ ਗੁਰੂ ਜੀ ਨੇ ਟੱਪਣੇ ਚੇਲੇ ਗਏ ਛੜਾਪ ਵਾਲਾ ਕੰਮ ਹੋ ਜਾਂਦਾ ਜੀ।
1: ਹੁਣ ਦੇਖੋ ਤੁਹਾਡੇ ਇੱਥੇ ਜੇ ਟਰਕਿੰਗ ਇੰਡਸਟਰੀ ਦੇਖ ਲਈਏ ਤਾਂ ਉਹ ਗਲਤੀਆਂ ਜਿਹੜੀਆਂ ਨੇ ਉਹ ਤਾਂ ਹੀ ਹੋ ਰਹੀਆਂ ਨੇ ਨਾ, ਵੱਡੇ ਵੱਡੇ ਐਕਸੀਡੈਂਟ ਹੋ ਰਹੇ ਆ, ਉਹ ਸਾਰੀਆਂ ਚੀਜ਼ਾਂ ਹੋ ਰਹੀਆਂ ਨੇ।
2: ਉਹਦੇ ਵਿੱਚ ਇਹੀ ਨਾ ਮਤਲਬ ਟਰੈਕਟਰ ਚਲਾਉਣਾ ਆਉਂਦਾ, ਟਰਾਲੀ ਬੈਗ ਲਾਉਣੀ ਆਉਂਦੀ ਆ, ਹੁੰਦੀ ਚੜ ਜਾ ਆ।
1: ਬਿਲਕੁਲ
2: ਜਦੋਂ ਸਾਰਾ ਕੁਝ ਮੈਨੂਅਲ ਸੀ, ਜਦੋਂ ਸਾਰਾ ਕੁਝ ਮੈਪ ਦੇ ਉੱਪਰ ਲਾ ਕੇ ਸਵਾਰੀਆਂ ਸਵਾਰੀਆਂ ਵੀ ਲਾਈਆਂ, ਲੋਕਾਂ ਨੇ ਲੋਡ ਵੀ ਲਾਏ, ਉਦੋਂ ਕਦੇ ਐਕਸੀਡੈਂਟ ਨਹੀਂ ਹੋਏ,
1: ਨਹੀਂ ਘੱਟ ਹੁੰਦੇ ਸੀ।
2: ਹਾਂਜੀ, ਕਿਉਂ? ਕਿਉਂਕਿ ਸਿੱਖ ਕੇ ਚੜਦੇ ਹੁੰਦੇ ਸੀਗੇ
1: ਜੀ,
2: ਪ੍ਰੋਪਰ ਤਰੀਕੇ
1: ਨਾਲ। ਹੁਣ
2: GPS ਵੀ ਹੈ ਤੇ ਜਦ ਪਤਾ ਹੀ ਨੀ ਵੀ ਇਹਨਾਂ ਲੋੜਾਂ ਨੂੰ ਮੋੜਨਾ ਕਿਵੇਂ ਆ, ਕਿਵੇਂ ਉਹਨੂੰ ਕੀ ਕਰਨਾ, ਫਿਰ ਉਹਦੇ ਨਾਲ ਨੁਕਸਾਨ ਹੀ ਹੁੰਦਾ।
1: ਬਿਲਕੁਲ
2: ਠੀਕ ਹੈ ਜੀ,
4: ਜਿਵੇਂ ਆਪਾਂ ਕਹਿੰਦੇ ਹਾਂ ਲੈਣ ਦੇਣ ਦੇ ਸੰਬੰਧ ਬਣੇ ਹੁੰਦੇ ਆ, ਇਹੀ ਆ ਕਿ ਆਪਾਂ ਜਦੋਂ ਸਿੱਖਣ ਜਾਣਾ ਤੇ ਸਭ ਕੁਝ ਆਪਣਾ ਖਾਲੀ ਕਰਕੇ ਜਾਈਏ, ਦਿਮਾਗ ਦਿਲ ਦਿਮਾਗ ਖਾਲੀ ਕਰਕੇ ਜਾਈਏ, ਬਿਲਕੁਲ ਖਾਲੀ ਭਾਂਡੇ ਵਾਂਗ
1: ਜੀ,
4: ਉਹ ਚ ਤਾਂ ਹੀ ਕੁਛ ਭਰ ਕੇ ਲਿਆਵਾਂਗੇ ਤੇ ਉਹ ਹਾਸਲ ਵੀ ਕੁਛ ਹੋ ਸਕਦਾ ਹੈ
1: ਜੀ।
4: ਜੇ ਅਸੀਂ ਭਰੇ ਭਰਾਏ ਗਏ ਤੇ ਭਰੇ ਭਰਾਏ ਮੁੜ ਆਉਣਾ ਤੇ ਉਹਦਾ ਕੋਈ ਮਤਲਬ ਨੀ ਹੈਗਾ ਤੇ ਆਪਾਂ ਲੈ ਕੇ ਜਦੋਂ ਗ੍ਰਹਿਣ ਕਰਨਾ ਕਿਸੇ ਕੋਲ ਕੁਛ ਹਾਸਲ ਕਰਨਾ ਤਾਂ ਨੀਵੇਂ ਹੋ ਕੇ ਹੀ ਮਿਲ ਸਕਦਾ। ਅੱਜ ਬਹੁਤ ਸਾਰੇ ਦੋਸਤਾਂ ਨੇ ਵੀ ਇਹ ਗੱਲ ਕੀਤੀ ਆ ਕਿ ਜਦੋਂ ਅਸੀਂ ਝੁਕਦੇ ਆ, ਜਦੋਂ ਅਸੀਂ ਤੁਸੀਂ ਵੀ ਗੱਲ ਕੀਤੀ ਕਿ ਹਉਮੈ ਨੂੰ ਮਾਰਨਾ ਸਭ ਤੋਂ ਔਖਾ ਕੰਮ ਆ, ਕਿ ਮੈਂ ਚੋ ਮੈਂ ਨੂੰ ਕੱਢਣਾ ਕੋਈ ਹਾਰੀ ਸਾਰੀ ਦਾ ਕੰਮ ਨਹੀਂ, ਪਰ ਜਦੋਂ ਇਹ ਆ ਗਿਆ, ਜਦੋਂ ਇਹ ਗੱਲ ਹੋ ਗਈ ਤਾਂ ਚਮਤਕਾਰ ਹੁੰਦਾ, ਤਾਂ ਜ਼ਿੰਦਗੀ ਬਦਲਦੀ ਆ।
1: ਸ਼ਾਗਿਰਦੀ ਦਾ ਸਭ ਤੋਂ ਪਹਿਲਾ ਮੈਨੂੰ ਲੱਗਦਾ ਕਿ ਜਿਹੜਾ ਲੈਕਚਰ ਆ, ਮੈਨੂੰ ਲੱਗਦਾ ਕਿ ਇਹ ਹੀ ਆ ਜੀ, ਪੌੜੀ ਕਹਿ ਲੋ ਸਿੱਧੀ ਹੈ ਨਾ, ਜੇ ਚੜ੍ਹਨੀ ਆ ਤਾਂ।
4: ਬਿਲਕੁਲ ਜੀ, ਬਿਲਕੁਲ
1: ਜੀ।
4: ਤੋ ਅੱਜ ਪੁੰਨਿਆ ਹੈ ਔਰ ਫੁੱਲ ਮੂਨ ਹੈ, ਪੂਰਨਮਾਸ਼ੀ ਹੈ, ਕਮਾਲ ਹੋਈ ਪਈ ਹੈ ਔਰ ਰੋਸ਼ਨ। ਦੇਖੋ ਇਹ ਸਿੰਬੋਲਿਕ ਕਿੱਡੀ ਵੱਡੀ ਚੀਜ਼ ਆ, ਸਿੰਬਲਸ ਨੇ
1: ਜੀ।
4: ਗੁਰੂ ਆਪਾਂ ਜਿਵੇਂ ਆਪਾਂ ਗੱਲ ਕਰਦੇ ਸੀ, ਗੁਰੂ ਮਤਲਬ ਹਨੇਰਾ ਤੇ ਰੂਹ ਮਤਲਬ ਰੋਸ਼ਨੀ
1: ਜੀ,
4: ਤੇ ਹਨੇਰੇ ਨੂੰ ਜਦੋਂ ਰੋਸ਼ਨੀ ਦੇ ਵਿੱਚ ਆਪਾਂ ਲੈ ਕੇ ਆਉਂਦੇ ਹਾਂ, ਰੋਸ਼ਨੀ ਹੁੰਦੀ ਹੈ ਤੇ ਹਨੇਰਾ ਗਾਇਬ ਹੋ ਜਾਂਦਾ
1: ਜੀ।
4: ਕਹਿੰਦੇ ਵੀ ਹਨੇਰੇ ਨੇ ਰੱਬ ਕੋਲ ਸ਼ਿਕਾਇਤ ਕੀਤੀ ਕਿ ਮਹਾਰਾਜ ਇਹ ਚਾਨਣ ਮੈਨੂੰ ਟਿਕਣ ਨਹੀਂ ਦਿੰਦਾ
1: ਜੀ,
4: ਤੇ ਉਹ ਰੱਬ ਨੇ ਕਿਹਾ ਵੀ ਚਾਨਣ ਤੂੰ ਇਹ ਕੀ ਕਰਦਾ ਬਈ
1: ਜੀ,
4: ਇਹ ਤੂੰ ਮੈਨੂੰ ਤੂੰ ਵੀ ਓਨਾ ਹੀ ਪਿਆਰਾ ਹੈ ਤੇ ਵੀ ਓਨਾ ਹੀ ਪਿਆਰਾ
1: ਜੀ,
4: ਇਹ ਕੀ ਕਰਦਾ ਤੂੰ?
1: ਬਿਲਕੁਲ
4: ਚਾਨਣ ਨੇ ਕਿਹਾ ਜਨਾਬ ਇਹ ਇਹ ਝੂਠ ਬੋਲਦਾ, ਪਤਾ ਨੀ ਕੀ ਕਹੀ ਜਾਂਦਾ, ਮੈਂ ਜਿੱਥੇ ਵੀ ਗਿਆ ਮੈਨੂੰ ਤਾਂ ਕਿਤੇ ਮਿਲਿਆ ਹੀ ਨੀ
1: ਜੀ,
4: ਕਿਉਂਕਿ ਜਿੱਥੇ ਵੀ ਚਾਨਣ ਜਾਏਗਾ ਉੱਥੇ ਹਨੇਰਾ ਹੋਊਗਾ ਹੀ ਨੀ।
1: ਬਿਲਕੁਲ ਹੈ ਜੀ,
4: ਇਹ ਆਪਣੇ ਆਪ ਦੇ ਵਿੱਚ ਇਹ ਵੀ ਇੱਕ ਕਹਿ ਲੋ ਬਹੁਤ ਹੀ ਸ਼ੋਰਟ ਸਟੋਰੀ ਕਹਿ ਲੋ ਜਾਂ ਕੁਛ ਕਹਿ ਲੋ, ਲੇਕਿਨ ਇਹੀ ਆ ਕਿ ਜਿਹੜੀ ਪੂਰਨਮਾਸ਼ੀ ਆ ਜਾਂ ਪੁੰਨਿਆ ਹੈ ਜਾਂ ਪੂਰਨਮਾਸ਼ੀ ਆ
1: ਜੀ,
4: ਇਹ ਅਗਿਆਨਤਾ ਤੋਂ ਕਹਿ ਲੋ ਵੀ ਗਿਆਨ ਦੀ ਜਿਹੜੀ ਪ੍ਰਾਪਤੀ ਦਾ ਸਫ਼ਰ ਆ ਉਹਦਾ ਇੱਕ ਪ੍ਰਤੀਕ ਮੰਨੀ ਜਾ ਸਕਦੀ ਆ
1: ਜੀ।
4: ਤੇ ਗੁਰੂ ਪੁੰਨਿਆ ਨੂੰ ਆਪਾਂ ਭਾਈ ਸਾਰੇ ਉਸਤਾਦਾਂ ਨੂੰ, ਸਾਰੇ ਗੁਰੂਆਂ ਨੂੰ, ਗੁਰੂ ਸਾਹਿਬਾਨ ਨੂੰ, ਟੀਚਰਸ ਨੂੰ, ਸਾਰਿਆਂ ਨੂੰ ਆਪਾਂ ਪ੍ਰਣਾਮ ਕਰਦੇ ਹਾਂ, ਸਲੂਟ ਕਰਦੇ ਹਾਂ ਕਿ ਉਹਨਾਂ ਨੇ ਜਿਹੜੇ ਵੀ ਉਹਨਾਂ ਦੇ ਸੰਪਰਕ ਚ ਲੋਕ ਆਏ ਉਹਨਾਂ ਦੀ ਜ਼ਿੰਦਗੀ ਦਾ ਕਾਇਆ ਕਲਪ ਕੀਤਾ, ਉਹਨਾਂ ਨੂੰ ਅਪਲਿਫਟ ਕੀਤਾ ਔਰ ਬਿਹਤਰ ਜਿਹੜਾ ਸਮਾਜ ਆਲਾ ਦੁਆਲਾ ਜਿਹੜਾ ਹੋਰ ਬਿਹਤਰ ਕੀਤਾ, ਹੋਰ ਰੋਸ਼ਨ ਕੀਤਾ।
1: ਬਿਲਕੁਲ ਹੈ ਜੀ
4: ਜੀ, ਉਹਨਾਂ ਨੂੰ ਪ੍ਰਣਾਮ ਹੈ ਜੀ।
1: ਬਿਲਕੁਲ ਹੈ ਜੀ, ਬਿਲਕੁਲ। ਸ਼ਮੀ ਜੀ ਬਹੁਤ ਬਹੁਤ ਸ਼ੁਕਰੀਆ।

4976-1962 ਸਟੂਡੀਓ ਦਾ ਨੰਬਰ ਹੈ, ਕਾਲ ਕਰਕੇ ਆਪਣਾ ਯੋਗਦਾਨ ਪਾ ਸਕਦੇ ਹੋ। ਤੇ ਨਾਲ ਦੀ ਨਾਲ ਦੋਸਤੋ ਅੱਜ ਦੀਆਂ ਦੇਸ਼ ਤੇ ਦੀਆਂ ਖਬਰਾਂ, ਸਮਾਂ ਵੀ ਤਕਰੀਬਨ ਕਾਫੀ ਹੋ ਚੱਲਿਆ ਤੇ ਉਹਨਾਂ ਦੇ ਵੱਲੋਂ ਵੀ ਝਾਤ ਮਾਰਨ ਦੀ ਕੋਸ਼ਿਸ਼ ਕਰਦੇ ਹਾਂ। ਇੰਟਰਸਟਿੰਗ ਖਬਰਾਂ ਨੇ ਤੇ ਇਜ਼ਰਾਇਲ ਦੇ ਵਿੱਚ ਵੀ ਹਫੜਾ ਦਫੜੀ ਜਿਹੜੀ ਹੈ ਮਚ ਰਹੀ ਹੈ, ਕਿਉਂਕਿ ਨੇਤਨਯਾਹੂ ਦੇ ਦਿਨ ਜਿਹੜੇ ਨੇ ਪੁੱਠੀ ਗਿਣਤੀ ਸ਼ੁਰੂ ਹੋ ਚੁੱਕੀ ਹੈ ਤੇ ਮਨਮੋਹਨ ਸਿੰਘ ਉਹਨਾਂ ਨੂੰ ਕਲੀਨ ਚਿੱਟ ਦਿੱਤੀ ਹੈ ਜੀ, ਤੇ ਜੋ ਕੇਸ ਸਨ ਕੋਲਾ ਘੁਟਾਲਾ ਉਹ ਜਿਹੜੇ ਨੇ ਖਤਮ ਕਰ ਦਿੱਤੇ ਗਏ ਨੇ ਤੇ ਧਰਨਿਆਂ ਨੇ ਜਿਹੜੀ ਹੈ ਅੱਤ ਮਚਾਈ ਹੈ ਪੰਜਾਬ ਦੇ ਵਿੱਚ ਤੇ ਬੇਅਦਬੀ ਐਕਟ ਦੇ ਵਿਵਾਦ ਦਾ ਜਿਹੜਾ ਮਸਲਾ ਹੱਲ ਕਰਨ ਦੀ ਕੋਸ਼ਿਸ਼ ਜਿਹੜੀ ਕਰ ਰਹੇ ਨੇ। ਸਮਾਂ ਤੇ ਸੀਮਾ ਜਿਹੜੀ ਖਤਮ ਹੋ ਚੁੱਕੀ ਹੈ, ਪਰ ਅੱਜ ਜਿਹੜਾ ਅਕਾਲ ਤਖ਼ਤ ਸਾਹਿਬ ਦੇ ਵਿੱਚ ਜਿਹੜਾ ਸਰਕਾਰ ਦੇ ਵੱਲੋਂ ਪੱਤਰ ਦਿੱਤਾ ਗਿਆ ਹੈ। ਤੇ ਲਓ ਫਿਰ ਆਪਾਂ ਦੇਸ਼ ਵਿਦੇਸ਼ ਦੀਆਂ ਖਬਰਾਂ ਦੇ ਨਾਲ ਅਗਲੀ ਸਾਂਝ ਪਾਉਂਦੇ ਹਾਂ। ਅੱਜ ਦੀਆਂ ਦੇਸ਼ ਵਿਦੇਸ਼ ਦੀਆਂ ਖਬਰਾਂ ਤੇ ਨਾਲ ਨਾਲ ਆਖਰ ਦੇ ਵਿੱਚ ਫੋਨ ਕਾਲਾਂ ਵੀ ਲਵਾਂਗੇ ਜੇ ਸਮਾਂ ਇਜਾਜ਼ਤ ਦੇਵੇਗਾ ਤਾਂ। ਤੇ ਦੋਸਤੋ ਅੱਜ ਦੀਆਂ ਖਬਰਾਂ ਦੇ ਨਾਲ ਸ਼ੁਰੂਆਤ ਕਰੀਏ ਤੇ ਅੱਜ ਜਿਵੇਂ ਤੁਹਾਨੂੰ ਪਹਿਲਾਂ ਦੱਸਿਆ ਕਿ ਨੇਤਨਯਾਹੂ ਦੇ ਪੁੱਠੀ ਗਿਣਤੀ ਜਿਹੜੀ ਸ਼ੁਰੂ ਹੋ ਚੁੱਕੀ ਹੈ ਤੇ ਟਰੰਪ ਸਾਹਿਬ ਦੇ ਨਾਲ ਮੁਲਾਕਾਤ ਵੀ ਕਰਨ ਗਏ ਨੇ। ਮਨਮੋਹਨ ਸਿੰਘ ਉਹਨਾਂ ਨੂੰ ਕਲੀਨ ਚਿੱਟ ਦਿੱਤੀ ਗਈ ਹੈ ਤੇ ਕੋਲਾ ਘੁਟਾਲਾ ਮਾਮਲਾ ਜਿਹੜਾ ਸੀ ਉਹ ਸਮਾਪਤ ਕਰ ਦਿੱਤਾ ਗਿਆ। ਧਰਨਿਆਂ ਨੇ ਧਰਨ ਪਾਈ ਹੋਈ ਹੈ ਪੰਜਾਬ ਦੇ ਵਿੱਚ, ਸਿਆਸਤ ਦੇ ਵਿੱਚ ਤੇ ਨਾਲ ਦੀ ਨਾਲ ਬੇਅਦਬੀ ਐਕਟ ਦੇ ਵਿੱਚ। ਅਕਾਲ ਤਖ਼ਤ ਸਾਹਿਬ ਦੇ ਉੱਤੇ ਅੱਜ ਸਰਕਾਰ ਦੇ ਵੱਲੋਂ ਪੱਤਰ ਦਿੱਤਾ ਗਿਆ ਹੈ ਤੇ ਕੀ ਪੰਜਾਬ ਦੇ ਆਮ ਲੋਕ ਜਾਂ ਲੋਕਾਂ ਦੀ ਆਵਾਜ਼ ਸੱਤਾ ਦੇ ਕੰਨਾਂ ਤੱਕ ਪਹੁੰਚ ਰਹੀ ਹੈ? ਕੀ ਭ੍ਰਿਸ਼ਟਾਚਾਰ, ਬੇਰੋਜ਼ਗਾਰੀ, ਪੈਨਸ਼ਨਰਾਂ ਦੀਆਂ ਜਿਹੜੀਆਂ ਮੰਗਾਂ ਨੇ ਉਹ ਕਿੱਥੇ ਖੜੀਆਂ ਨੇ ਤੇ ਵਿਦਿਆਰਥੀਆਂ ਦੇ ਸੰਘਰਸ਼ ਤੇ ਧਾਰਮਿਕ ਤੇ ਸਮਾਜਿਕ ਮੁੱਦਿਆਂ ਤੇ ਸੱਚਮੁੱਚ ਕੋਈ ਗੰਭੀਰ ਚਰਚਾ ਹੋ ਰਹੀ ਹੈ ਸਮਾਜ ਦੇ ਵਿੱਚ, ਪੰਜਾਬ ਦੇ ਵਿੱਚ, ਕਿ ਸਿਰਫ ਤੇ ਸਿਰਫ ਉਹਨਾਂ ਖਬਰਾਂ ਨੂੰ ਹੀ ਜਿਹੜਾ ਸਾਹਮਣੇ ਦਿਖਾਇਆ ਜਾਂਦਾ ਹੈ ਜਿਨ੍ਹਾਂ ਨੂੰ ਲੋਕ ਪਸੰਦ ਕਰਦੇ ਨੇ? ਤੇ ਲਓ ਇਸੇ ਤਰ੍ਹਾਂ ਦੀਆਂ ਗੱਲਾਂ ਬਾਤਾਂ ਅੱਜ ਦੀਆਂ ਦੇਸ਼ ਵਿਦੇਸ਼ ਦੀਆਂ ਖਬਰਾਂ ਦੇ ਨਾਲ ਸਾਂਝ ਪਾਉਣ ਲੱਗੇ ਹਾਂ ਤੁਹਾਡੇ ਨਾਲ ਤੇ ਕਾਲ ਕਰਕੇ ਤੁਸੀਂ ਵੀ ਆਪਣਾ ਯੋਗਦਾਨ ਆਖਰ ਦੇ ਵਿੱਚ ਪਾ ਸਕੋਗੇ ਜੇਕਰ ਕੋਈ ਟੀਕਾ ਟਿੱਪਣੀ ਕਰਨਾ ਚਾਹੋਗੇ ਖਬਰਾਂ ਦੇ ਮੁਤਾਬਕ ਤੇ ਜੇ ਇਸ ਵਿਸ਼ੇ ਦੇ ਉੱਤੇ ਵੀ ਗੱਲਬਾਤ ਕਰਨੀ ਚਾਹੋਗੇ ਤਾਂ ਨਿੱਘਾ ਸਵਾਗਤ ਰਹੇਗਾ। ਸਭ ਤੋਂ ਪਹਿਲਾਂ ਕੱਲ ਖਬਰ ਕੀਤੀ ਸੀ ਦੋਸਤੋ ਜੋਤੀ ਦੀ, ਜੋ ਕਰੰਟ ਲੱਗਣ ਦੇ ਨਾਲ ਜਿਹੜੀ ਸੀ ਉਸਦੀ ਮੌਤ ਹੋਈ, ਹੋਣਹਾਰ ਪੀ ਐਚ ਡੀ ਕਰਦੀ ਨੌਜਵਾਨ ਕੁੜੀ। ਜੋਤੀ ਦੀ ਮੌਤ ਮਾਮਲੇ ਦੇ ਵਿੱਚ ਪੰਜਾਬ ਯੂਨੀਵਰਸਿਟੀ ਦਾ ਵੱਡਾ ਐਕਸ਼ਨ ਹੋਇਆ ਤੇ ਐਕਸੀਅਨ ਤੇ ਐਸ ਡੀ ਓ ਮੁਅੱਤਲ ਕਰ ਦਿੱਤਾ ਗਿਆ। ਪੰਜਾਬ ਯੂਨੀਵਰਸਿਟੀ ਦੇ ਵਿੱਚ ਕਰੰਟ ਲੱਗਣ ਦੇ ਕਾਰਨ ਪੀ ਐਚ ਡੀ ਖੋਜਾਰਥਨ ਜਿਹੜੀ ਹੈ ਜੋਤੀ ਦੀ ਮੌਤ ਦੇ ਮਾਮਲੇ ਚ ਯੂਨੀਵਰਸਿਟੀ ਪ੍ਰਸ਼ਾਸਨ ਨੇ ਵੱਡੀ ਕਾਰਵਾਈ ਕੀਤੀ ਹੈ ਤੇ ਯੂਨੀਵਰਸਿਟੀ ਪ੍ਰਸ਼ਾਸਨ ਨੇ ਵਰਕਰਸ ਵਿਭਾਗ ਐਗਜੀਕਿਊਟਿਵ ਇੰਜੀਨੀਅਰ ਐਕਸੀਅਨ ਅਨਿਲ ਠਾਕੁਰ ਤੇ ਕਾਰਜਕਾਰੀ ਸਬ ਡਿਵੀਜ਼ਨ ਇੰਜੀਨੀਅਰ ਇਲੈਕਟ੍ਰੀਕਲ ਜਿਹੜਾ ਲਖਵਿੰਦਰ ਸਿੰਘ ਧਨੋਆ ਨੂੰ ਤੁਰੰਤ ਪ੍ਰਭਾਵ ਦੇ ਨਾਲ ਮੁਅੱਤਲ ਕਰ ਦਿੱਤਾ। ਦੋਵੇਂ ਅਧਿਕਾਰੀ ਜਾਂਚ ਪੂਰੀ ਹੋਣ ਜਾਂ ਅਗਲੇ ਹੁਕਮਾਂ ਤੱਕ ਮੁਅੱਤਲ ਰਹਿਣਗੇ। ਇਸ ਦੇ ਦੌਰਾਨ ਦੋਵੇਂ ਅਹੁਦਿਆਂ ਦਾ ਵਾਧੂ ਚਾਰਜ ਜਿਹੜਾ ਹੈ ਰਜਿਸਟਰਾਰ ਜਿਹੜੇ ਨੇ ਉਹਦੇ ਕੋਲ ਰਹੇਗਾ। ਇਸ ਦੇ ਦੌਰਾਨ ਮਾਮਲੇ ਦੇ ਵਿੱਚ ਸੈਕਟਰ 11 ਥਾਣੇ ਦੇ ਵਿੱਚ ਲਾਪਰਵਾਹੀ ਕਾਰਨ ਮੌਤ ਦਾ ਕੇਸ ਵੀ ਜਿਹੜਾ ਦਰਜ ਕਰ ਲਿਆ ਗਿਆ। ਪੁਲਿਸ ਦੇ ਵੱਲੋਂ ਜਾਂਚ ਜਾਰੀ ਹੈ ਤੇ ਯੂਨੀਵਰਸਿਟੀ ਨੇ ਜੋਤੀ ਦੇ ਪਰਿਵਾਰ ਦੇ ਲਈ 16 ਲੱਖ ਰੁਪਏ ਦੀ ਵਿੱਤੀ ਸਹਾਇਤਾ ਤੇ ਉਸਦੇ ਆਈ ਟੀ ਆਈ ਪਾਸ ਭਰਾ ਨੂੰ ਜਿਹੜਾ ਨਿਯਮਾਂ ਦੇ ਅਨੁਸਾਰ ਨੌਕਰੀ ਦੇਣ ਦਾ ਐਲਾਨ ਕੀਤਾ। ਯੂਨੀਵਰਸਿਟੀ ਪ੍ਰਸ਼ਾਸਨ ਦੇ ਨਾਲ ਲੰਬੀ ਗੱਲਬਾਤ ਤੋਂ ਬਾਅਦ ਜੋਤੀ ਦੇ ਪਰਿਵਾਰ ਨੇ ਪੋਸਟਮਾਰਟਮ ਕਰਵਾਉਣ ਦੇ ਲਈ ਸਹਿਮਤੀ ਦੇ ਦਿੱਤੀ ਸੀ ਤੇ ਇਸ ਖਬਰ ਦੇ ਲਿਖਣ ਜਾਣੇ ਤੱਕ ਪੋਸਟਮਾਰਟਮ ਰਿਪੋਰਟ ਜਨਤਕ ਨਹੀਂ ਕੀਤੀ ਗਈ ਤੇ ਮੌਤ ਦੇ ਸਹੀ ਕਾਰਨਾਂ ਦੀ ਪੁਸ਼ਟੀ ਰਿਪੋਰਟ ਦੇ ਵਿੱਚ ਆਉਣ ਤੋਂ ਬਾਅਦ ਹੀ ਜਿਹੜੀ ਹੋਵੇਗੀ। ਇਸੇ ਤਰ੍ਹਾਂ ਪੰਜਾਬ ਦੇ ਵਿੱਚ ਮਾਈਨਿੰਗ ਵਿਭਾਗ ਜਿਹੜਾ ਉਹਦਾ ਐਸ ਡੀ ਓ ਗ੍ਰਿਫ਼ਤਾਰ ਕੀਤਾ ਹੈ। ਕਾਰਨਾਮਾ ਜਾਣ ਕੇ ਹੈਰਾਨ ਹੋਵੋਗੇ, ਪਰੇਸ਼ਾਨ ਹੋਵੋਗੇ ਕਿ ਕਿੰਨੇ ਵੱਡੇ ਪੱਧਰ ਦੇ ਉੱਤੇ ਮਾਈਨਿੰਗ ਦੇ ਵਿੱਚੋਂ ਜਿਹੜਾ ਰਿਪੋਰਟ ਜਿਹੜਾ ਕਮਾਇਆ ਜਾ ਰਿਹਾ ਹੈ। ਵਿਜੀਲੈਂਸ ਬਿਊਰੋ ਮੁਹਾਲੀ ਨੇ ਮਾਈਨਿੰਗ ਵਿਭਾਗ ਦੇ ਡੇਰਾ ਬਸੀ ਵਿਖੇ ਤਾਇਨਾਤ ਸਬ ਡਿਵੀਜ਼ਨ ਅਫਸਰ ਜਿਹੜੇ ਨੇ ਐਸ ਡੀ ਓ ਰਮਨਜੋਤ ਸਿੰਘ ਨੂੰ 8 ਲੱਖ ਰੁਪਏ ਰਿਸ਼ਵਤ ਲੈਣ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ। ਇਹ ਗ੍ਰਿਫ਼ਤਾਰੀ ਮੁੱਖ ਮੰਤਰੀ ਦੀ ਭ੍ਰਿਸ਼ਟਾਚਾਰ ਵਿਰੋਧੀ ਐਕਸ਼ਨ ਟੋਲ ਫਰੀ ਨੰਬਰ ਦੇ ਉੱਤੇ ਦਰਜ ਸ਼ਿਕਾਇਤ ਦੇ ਉਪਰੰਤ ਕੀਤੀ ਗਈ ਹੈ। ਕਹਿੰਦੇ ਐਸ ਡੀ ਓ ਖਿਲਾਫ਼ 40 ਲੱਖ ਰੁਪਏ ਰਿਸ਼ਵਤ ਮੰਗਣ ਦੇ ਦੋਸ਼ ਦੇ ਹੇਠ ਐਫ ਆਈ ਆਰ ਨੰਬਰ 16 ਦਰਜ ਕੀਤੀ ਗਈ ਤੇ ਇਸ ਤੋਂ ਬਾਅਦ ਉਹ 19,40,000 ਰੁਪਏ ਰਿਸ਼ਵਤ ਲੈਣ ਦੇ ਲਈ ਸਹਿਮਤ ਹੋ ਗਿਆ। ਬੇਨਤੀ ਕਰਨ ਦੇ ਉੱਤੇ ਸ਼ਿਕਾਇਤਕਰਤਾ ਦੀ ਜਿਹੜੀ ਜ਼ਮੀਨ ਤੋਂ ਮਿੱਟੀ ਚੁੱਕਣ ਦੇ ਲਈ ਉਸਦੇ ਵਿਰੁੱਧ ਕਾਰਵਾਈ ਨਾ ਕਰਨ ਬਦਲੇ ਐਸ ਡੀ ਓ ਨੇ 8 ਲੱਖ ਰੁਪਏ ਜਿਹੜੇ ਸਨ ਰਿਸ਼ਵਤ ਲਈ ਤੇ ਸ਼ਿਕਾਇਤਕਰਤਾ ਛੋਟੂ ਰਾਮ ਦੇ ਵੱਲੋਂ ਪੇਸ਼ ਕੀਤੀਆਂ ਗਈਆਂ ਰਿਕਾਰਡਿੰਗਾਂ ਦੇ ਮੁਤਾਬਕ ਮੁਲਜ਼ਮ ਦੇ ਵਿਰੁੱਧ ਦੋਸ਼ ਸਹੀ ਪਾਏ ਗਏ ਨੇ। ਇਸ ਸਬੰਧੀ ਮੁਲਜ਼ਮ ਵਿਰੁੱਧ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੇ ਤਹਿਤ ਵਿਜੀਲੈਂਸ ਬਿਊਰੋ ਦੇ ਥਾਣਾ ਮੁਹਾਲੀ ਵਿਖੇ ਕੇਸ ਦਰਜ ਕੀਤਾ ਗਿਆ
ਤੇ ਉਸ

ਬੁੱਧਵਾਰ ਨੂੰ ਅੱਜ ਜਿਹੜਾ ਅਦਾਲਤ ਦੇ ਵਿਚ ਪੇਸ਼ ਕੀਤਾ ਗਿਆ। ਇਸੇ ਤਰ੍ਹਾਂ ਮੰਤਰੀ ਹਰਜੋਤ ਸਿੰਘ ਬੈਂਸ ਕੈਨੇਡਾ ਦੌਰੇ ਦੇ ਮੁੱਦੇ ਦੇ ਉੱਤੇ ਘਿਰ ਗਏ ਨੇ। ਕੈਨੇਡਾ ਦੌਰੇ ਦੇ ਉੱਤੇ ਯਾਤਰਾ ਭੱਤਿਆਂ ਦੇ ਉੱਤੇ ਉੱਪਰ ਜਿਹੜੇ ਨੇ ਸਵਾਲ ਉੱਠ ਰਹੇ ਨੇ। ਹਾਈ ਕੋਰਟ ਪਹੁੰਚ ਗਿਆ ਇਹ ਮਾਮਲਾ। ਪਟੀਸ਼ਨ ਦੇ ਅਨੁਸਾਰ ਇਸ ਸੰਬੰਧ ਦੇ ਵਿਚ 9 ਮਾਰਚ 2025 ਨੂੰ ਵਿਦੇਸ਼ ਮੰਤਰਾਲੇ ਨੇ ਵਿਸਤਾਰ ਪੂਰਵਕ ਸ਼ਿਕਾਇਤ ਵੀ ਭੇਜੀ ਸੀ, ਪਰ ਹੁਣ ਤੱਕ ਕੋਈ ਕਾਰਵਾਈ ਨਾ ਹੋ ਸਕੀ। ਪਟੀਸ਼ਨਰ ਦਾ ਜਿਹੜਾ ਦੋਸ਼ ਹੈ ਕਿ ਇਹ ਮਾਮਲਾ ਜਨਤਕ ਧਨ ਦੀ ਦੁਰਵਰਤੋਂ, ਸਰਕਾਰੀ ਰਿਕਾਰਡ ਦੇ ਵਿਚ ਕਥਿਤ ਗਲਤ ਪੇਸ਼ਕਾਰੀ ਤੇ ਭ੍ਰਿਸ਼ਟਾਚਾਰ ਦੇ ਨਾਲ ਜੁੜਿਆ ਹੋਇਆ। ਪਟੀਸ਼ਨ ਦੇ ਵਿਚ ਹਾਈ ਕੋਰਟ ਤੋਂ ਕੇਂਦਰ ਸਰਕਾਰ ਨੂੰ ਸ਼ਿਕਾਇਤ ਦੀ ਨਿਰਪੱਖ ਜਾਂਚ ਕਰਵਾਉਣ ਦਾ ਨਿਰਦੇਸ਼ ਦੇਣ, ਪੰਜਾਬ ਸਰਕਾਰ ਨੂੰ ਮੰਤਰੀ ਤੋਂ ਵਿਦੇਸ਼ ਯਾਤਰਾ ਅਤੇ ਸਥਾਨਕ ਯਾਤਰਾ ਭੱਤਿਆਂ ਦੇ ਰੂਪ ਦੇ ਵਿਚ ਦਿੱਤੀ ਗਈ ਰਕਮ ਵਿਆਜ ਦੇ ਸਮੇਤ ਵਸੂਲਣ ਦਾ ਹੁਕਮ ਦੇਣ ਅਤੇ ਪੰਜਾਬ ਦੇ ਮੰਤਰੀਆਂ ਦੀਆਂ ਵਿਦੇਸ਼ ਯਾਤਰਾਵਾਂ ਦੇ ਵਿਚ ਲਾਜ਼ਮੀ ਪ੍ਰਵਾਨਗੀਆਂ ਦੀ ਪਾਲਣਾ ਦੀ ਜਾਂਚ ਕਰਵਾਉਂਦੇ ਨਿਰਦੇਸ਼ ਜਾਰੀ ਕਰਨ ਦੀ ਮੰਗ ਰੱਖੀ ਗਈ ਹੈ। ਇਹ ਪਟੀਸ਼ਨ ਬੁੱਧਵਾਰ ਨੂੰ ਹਾਈ ਕੋਰਟ ਦੇ ਵਿਚ ਅੱਜ ਜਿਹੜਾ ਰਜਿਸਟਰੀ ਦੇ ਵਿਚ ਫਾਈਲ ਕੀਤੀ ਗਈ ਹੈ। ਸੰਭਵ ਤੌਰ ਦੇ ਉੱਤੇ ਸੁਣਵਾਈ ਲਈ ਅਗਲੇ ਹਫ਼ਤੇ ਸੂਚੀਬੱਧ ਹੋ ਸਕਦੀ ਹੈ। ਪਟੀਸ਼ਨ ਦੇ ਵਿਚ ਦਾਅਵਾ ਕੀਤਾ ਗਿਆ ਕਿ ਪੰਜਾਬ ਸਰਕਾਰ ਨੇ ਮੰਤਰੀ ਦੇ ਕੈਨੇਡਾ ਦੌਰੇ ਦੀ ਹਵਾਈ ਟਿਕਟ ਦੇ ਲਈ 3 ਲੱਖ ਰੁਪਏ ਦਾ ਭੁਗਤਾਨ ਪ੍ਰਵਾਨ ਕੀਤਾ। ਨਾਲ ਹੀ ਦੋਸ਼ ਲਗਾਇਆ ਗਿਆ ਕਿ ਜਿਨ੍ਹਾਂ ਤਰੀਕਾਂ ਵਿਚ ਜਿਹੜਾ ਸੀਗਾ ਮੰਤਰੀ ਕੈਨੇਡਾ ਦੇ ਵਿਚ ਸਨ, ਉਨ੍ਹਾਂ ਦਿਨਾਂ ਦੇ ਲਈ ਪੰਜਾਬ ਤੇ ਦਿੱਲੀ ਦੇ ਵਿਚ ਸਥਾਨਕ ਦੌਰੇ ਦੇ ਯਾਤਰਾ ਭੱਤੇ ਵੀ ਪ੍ਰਾਪਤ ਕੀਤੇ ਗਏ। ਪਟੀਸ਼ਨਰ ਦਾ ਕਹਿਣਾ ਹੈ ਕਿ ਸਥਾਨਕ ਦੌਰੇ ਦੇ ਰਿਕਾਰਡ ਦੇ ਵਿਚ 17 ਤੋਂ 20 ਜਨਵਰੀ 2024 ਦੇ ਦੌਰਾਨ ਚੰਡੀਗੜ੍ਹ, ਰੋਪੜ, ਕੀਰਤਪੁਰ ਸਾਹਿਬ, ਆਨੰਦਪੁਰ ਸਾਹਿਬ ਤੇ ਦਿੱਲੀ ਦੇ ਵਿਚ ਮੰਤਰੀ ਦੀ ਮੌਜੂਦਗੀ ਦਰਸਾਈ ਗਈ ਕਿ ਹਾਲੇ ਕਿ ਉਹ ਕੈਨੇਡਾ ਚ ਸਨ, ਜਦੋਂ ਕਿ ਉਸੇ ਸਮੇਂ ਦੇ ਦੌਰਾਨ ਉਨ੍ਹਾਂ ਦੇ ਕੈਨੇਡਾ ਪ੍ਰਵਾਸ ਦੇ ਦਸਤਾਵੇਜ਼ ਵੀ ਜਿਹੜੇ ਮੌਜੂਦ ਨੇ। ਦੋ ਜੀ ਏਦਾਂ ਮਿਲਦੇ ਆ ਭੱਤੇ। ਦੂਸਰੇ ਪਾਸੇ ਰੱਜਦੇ ਨਹੀਂ ਹੈ, ਜਿੰਨਾ ਮਰਜ਼ੀ ਇਹਨਾਂ ਨੂੰ ਰਜਾ ਲਓ। ਪੈਨਸ਼ਨਰ ਜੁਆਇੰਟ ਫਰੰਟ ਦੀ ਅਗਵਾਈ ਹੇਠ ਸੰਗਰੂਰ ਵਿਖੇ ਸੂਬਾ ਪੱਧਰੀ ਰੋਸ ਰੈਲੀ ਜਾਰੀ ਹੋ ਗਈ ਹੈ। ਪੈਨਸ਼ਨਰ ਜੁਆਇੰਟ ਫਰੰਟ ਪੰਜਾਬ ਦੀ ਅਗਵਾਈ ਹੇਠ ਸਥਾਨਕ ਅਨਾਜ ਮੰਡੀ ਦੇ ਵਿਚ ਪੈਨਸ਼ਨਰਾਂ ਦੇ ਵਿਸ਼ਾਲ ਰੋਸ ਰੈਲੀ ਕੀਤੀ ਜਾ ਰਹੀ ਹੈ, ਜਿਸ ਦੇ ਵਿਚ ਗਰਮੀ ਦੇ ਬਾਵਜੂਦ ਵੀ ਪੰਜਾਬ ਭਰ ਦੇ ਵਿਚੋਂ ਹਜ਼ਾਰਾਂ ਪੈਨਸ਼ਨਰਾਂ ਨੇ ਸ਼ਮੂਲੀਅਤ ਕੀਤੀ ਹੈ। ਪੈਨਸ਼ਨਰ ਜੁਆਇੰਟ ਫਰੰਟ ਦੇ ਸੂਬਾਈ ਆਗੂਆਂ ਨੇ ਕਿਹਾ ਕਿ ਪੰਜਾਬ ਦੇ ਸਮੂਹ ਪੈਨਸ਼ਨਰ ਫੈਮਿਲੀ, ਪੈਨਸ਼ਨਰ ਅਤੇ ਉਨ੍ਹਾਂ ਦੇ ਵਾਰਸ ਪੰਜਾਬ ਸਰਕਾਰ ਦੇ ਦੁਆਰਾ ਪੈਨਸ਼ਨਰਾਂ ਦੇ ਜਾਂ ਮੁਲਾਜ਼ਮਾਂ ਦੇ ਮਹਿੰਗਾਈ ਭੱਤੇ ਨੂੰ ਬੰਦ ਕਰਨ ਦੀਆਂ ਚਾਲਾਂ ਪ੍ਰਤੀ ਭਾਰੀ ਗੁੱਸਾ ਤੇ ਰੋਹ ਦੇ ਵਿਚ ਨੇ। ਉਨ੍ਹਾਂ ਕਿਹਾ ਕਿ 6ਵੇਂ ਤਨਖਾਹ ਕਮਿਸ਼ਨ ਦੀਆਂ ਸਿਫਾਰਸ਼ਾਂ ਲਾਗੂ ਕਰਨ ਤੋਂ ਲਗਾਤਾਰ ਆਨਾਕਾਨੀ ਕੀਤੀ ਜਾ ਰਹੀ ਹੈ। ਪੈਨਸ਼ਨਰ ਜਿਹੜੇ ਨੇ ਉਨ੍ਹਾਂ ਦੀਆਂ ਪੈਨਸ਼ਨਾਂ ਜਾਮ ਕਰਨ ਦੇ ਲਈ ਬੈਂਕਾਂ ਨੂੰ ਉਨ੍ਹਾਂ ਦੀਆਂ ਬਣਦੀਆਂ ਅਦਾਇਗੀਆਂ ਕਰਨ ਤੋਂ ਪਾਸਾ ਵੱਟਿਆ ਜਾ ਰਿਹਾ। ਪੈਨਸ਼ਨਰਾਂ ਨੂੰ ਖੱਜਲ ਖੁਆਰ ਕਰਨ ਦੇ ਲਈ ਡਿਜੀਟਲ ਲਾਈਵ ਸਰਟੀਫਿਕੇਟ ਅਪਡੇਟ ਨਾ ਹੋਣ ਦੇ ਬਹਾਨੇ ਹਜ਼ਾਰਾਂ ਪੈਨਸ਼ਨਰਾਂ ਦੀਆਂ ਪੈਨਸ਼ਨਾਂ ਰੋਕੀਆਂ ਹੋਈਆਂ ਨੇ। 2 ਸਾਲ ਦੇ ਬਾਅਦ ਮਿਲਣ ਵਾਲੇ ਸਫਰੀ ਭੱਤੇ ਨੂੰ ਦੇਣ ਦੇ ਲਈ ਵੀ ਉਨ੍ਹਾਂ ਨੂੰ ਉਸ ਨੂੰ ਆਨਲਾਈਨ ਕਰਨ ਦੇ ਲਈ ਪੈਨਸ਼ਨ ਸੇਵਾ ਪੋਰਟਲ ਦੀ ਗੁੰਝਲਦਾਰ ਪ੍ਰਕਿਰਿਆ ਦੇ ਵਿਚ ਉਲਝਾ ਕੇ ਉਸਦੀ ਅਦਾਇਗੀ ਨੂੰ ਰੋਕਣ ਦੀਆਂ ਚਾਲਾਂ ਚੱਲੀਆਂ ਜਾ ਰਹੀਆਂ ਨੇ। ਆਗੂਆਂ ਨੇ ਕਿਹਾ ਕਿ ਮਾਣਯੋਗ ਹਾਈਕੋਰਟ ਦੇ ਮੁਲਾਜ਼ਮ ਪੈਨਸ਼ਨਰ ਪੱਖੀ ਫੈਸਲੇ ਲਾਗੂ ਕਰਨ ਦੀ ਬਜਾਏ ਉਨ੍ਹਾਂ ਨੂੰ ਲਟਕਾਉਣ ਦੇ ਲਈ ਪੈਨਸ਼ਨਰਾਂ ਨੂੰ ਜਿਹੜਾ ਗੁੰਮਰਾਹ ਕੀਤਾ ਜਾ ਰਿਹਾ। ਬੋਰਡ ਕਾਰਪੋਰੇਸ਼ਨ, ਨਗਰ ਕਮੇਟੀਆਂ ਵਰਗੇ ਅਦਾਰਿਆਂ ਦੇ ਪੈਨਸ਼ਨਰਾਂ ਨੂੰ ਪੈਨਸ਼ਨ ਦੇਣ ਤੋਂ ਟਾਲਾ ਵੱਟਿਆ ਜਾ ਰਿਹਾ। ਪੈਨਸ਼ਨਰਾਂ ਦੇ ਇਲਾਜ ਤੇ ਹੋਏ ਲੱਖਾਂ ਰੁਪਏ ਦੇ ਖਰਚਿਆਂ ਦੀ ਪ੍ਰਤੀਪੂਰਤੀ ਦੇ ਲਈ ਬਣਦਾ ਬਜਟ 2-2 ਸਾਲ ਜਾਰੀ ਨਹੀਂ ਕੀਤਾ ਜਾਂਦਾ, ਜਿਸਦੇ ਕਰਕੇ ਪੰਜਾਬ ਦੇ ਪੈਨਸ਼ਨਰ ਜਿਹੜੇ ਨੇ ਪੰਜਾਬ ਸਰਕਾਰ ਦੇ ਖਿਲਾਫ਼ ਅੱਕ ਥੱਕ ਕੇ ਸੰਘਰਸ਼ ਦੇ ਰਾਹ ਦੇ ਵਿਚ ਪੈ ਗਏ ਨੇ ਤੇ ਕਾਨੂੰਨੀ ਲੜਾਈ ਲੜਨ ਦੇ ਲਈ ਮੈਦਾਨ ਦੇ ਵਿਚ ਉਤਰ ਆਏ ਨੇ। ਇਸ ਮੌਕੇ ਆਗੂਆਂ ਨੇ ਬੋਲਦਿਆਂ ਇਹ ਵੀ ਕਹਿ ਦਿੱਤਾ ਨਾਲ ਕਿ ਪੰਜਾਬ ਸਰਕਾਰ ਨੂੰ ਪੈਨਸ਼ਨਰਾਂ ਦੀਆਂ ਮੰਗਾਂ ਨਾ ਮੰਨਣ ਦੀ ਸੂਰਤ ਦੇ ਵਿਚ ਤਿੱਖੇ ਸੰਘਰਸ਼ਾਂ ਦਾ ਸਾਹਮਣਾ ਕਰਨ ਤੇ 2027 ਦੀਆਂ ਵਿਧਾਨ ਸਭਾ ਚੋਣਾਂ ਦੇ ਵਿਚ ਸਿਆਸੀ ਹਰਜਾਨਾ ਜਿਹੜਾ ਝੱਲਣ ਦੇ ਲਈ ਤਿਆਰ ਰਹਿਣਾ ਚਾਹੀਦਾ ਹੈ। ਇਸ ਦੇ ਦੌਰਾਨ ਮੀਟਿੰਗ ਦੇ ਵਿਚ ਸਰਵਸੰਮਤੀ ਦੇ ਨਾਲ ਇਕ ਮਤਾ ਪਾਸ ਕਰਕੇ ਸਫਾਈ ਸੇਵਕਾਂ, ਨਰੇਗਾ ਅਤੇ ਜੰਤਰ ਮੰਤਰ ਤੇ ਸ਼ਾਂਤਮਈ ਬੈਠੇ ਬਜ਼ੁਰਗਾਂ, ਬੇਰੋਜ਼ਗਾਰਾਂ ਦੇ ਕੀਤੇ ਜਿਹੜੇ ਨੇ ਅੰਨੇ ਤਸ਼ੱਦਦ ਦੀ ਕਰੜੇ ਸ਼ਬਦਾਂ ਦੇ ਵਿਚ ਨਿਖੇਧੀ ਕੀਤੀ ਗਈ ਹੈ ਤੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਕੈਂਪਸ ਦੇ ਵਿਚ RSS ਦੇ ਪ੍ਰੋਗਰਾਮ ਦਾ ਸ਼ਾਂਤਮਈ ਵਿਰੋਧ ਕਰ ਰਹੇ ਵਿਦਿਆਰਥੀਆਂ ਤੇ ਕੀਤੇ ਲਾਠੀਚਾਰਜ ਦੀ ਵੀ ਜਿਹੜੀ ਹੈ ਪੁਰਜ਼ੋਰ ਸ਼ਬਦਾਂ ਦੇ ਵਿਚ ਨਿਖੇਧੀ ਦੇ ਵਿਚ ਕੀਤੀ ਗਈ ਹੈ। ਇਸੇ ਤਰ੍ਹਾਂ ਇਤਰਾਜ਼ਯੋਗ ਸ਼ਬਦਾਵਲੀ ਨੂੰ ਹਟਾਉਣ ਸੰਬੰਧੀ ਸਮਾਂ ਪੂਰਾ ਹੋਣ ਦੇ ਉੱਤੇ ਸਰਕਾਰ ਨੇ ਅਕਾਲ ਤਖ਼ਤ ਸਾਹਿਬ ਵਿਖੇ ਪੱਤਰ ਸੌਂਪਿਆ। ਆਖਰੀ ਤਰੀਕਾਂ ਦੇ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜਾਗਤ ਜੋਤ ਸੋਧ ਐਕਟ 2026 ਦੀਆਂ ਇਤਰਾਜ਼ਯੋਗ ਮੱਦਾਂ ਤੇ ਇਤਰਾਜ਼ਯੋਗ ਸ਼ਬਦਾਵਲੀ ਨੂੰ ਹਟਾਉਣ ਵਾਸਤੇ
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਵੱਲੋਂ ਸਰਕਾਰ ਨੂੰ ਦਿੱਤੇ ਗਏ ਨਿਰਧਾਰਿਤ ਸਮੇਂ ਦੀ ਮਿਆਦ ਖਤਮ ਹੋਣ ਤੋਂ ਬਾਅਦ ਅੱਜ ਸਰਕਾਰ ਦੇ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਇੱਕ ਪੱਤਰ ਸੌਂਪਿਆ ਗਿਆ। ਇਹ ਪੱਤਰ ਪੰਜਾਬ ਸਰਕਾਰ ਨੇ ਨੁਮਾਇੰਦੇ ਵਜੋਂ ਜਿਹੜਾ ਵਿਧਾਇਕ ਡਾਕਟਰ ਇੰਦਰਬੀਰ ਸਿੰਘ ਨਿੱਜਰ ਤੇ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਦੇ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਸਕੱਤਰਤ ਵਿਖੇ ਸੌਂਪਿਆ ਗਿਆ, ਜਿਸ ਦੇ ਵਿਚ ਬੇਅਦਬੀ ਰੋਕੂ ਕਾਨੂੰਨ ਦੇ ਵਿਚ ਇਤਰਾਜ਼ਯੋਗ ਮੱਦਾਂ ਸੰਬੰਧੀ ਸਰਕਾਰ ਦੀ ਤਰਫੋਂ ਪੱਖ ਦੇ ਉੱਤੇ ਇੱਕ ਖਰੜਾ ਸ਼ਾਮਲ ਹੈ ਜੋ ਸਕੱਤਰਿਤ ਦੇ ਇੰਚਾਰਜ ਬਗੀਚਾ ਸਿੰਘ ਨੂੰ ਅਧਿਕਾਰਤ ਰੂਪ ਦੇ ਵਿਚ ਅੱਜ ਮਿਤੀ 29 ਜੁਲਾਈ ਨੂੰ ਸੌਂਪਿਆ ਗਿਆ। ਜਾਣਕਾਰੀ ਦੇ ਮੁਤਾਬਕ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਵੱਲੋਂ ਸਰਕਾਰੀ ਨੁਮਾਇੰਦੇ ਨੂੰ ਆਖਿਆ ਗਿਆ ਕਿ ਜੇ ਭੇਜੇ ਗਏ ਜਿਹੜਾ ਇਸ ਖਰੜੇ ਨੂੰ ਘੋਖਣ ਦਾ ਸਮਾਂ ਦਿੱਤਾ ਜਾਵੇ, ਇਸ ਦੇ ਬਾਰੇ ਸਿੱਖ ਸੰਸਥਾਵਾਂ ਦੀ ਸਹਿਮਤੀ ਹੋਣਾ ਜ਼ਰੂਰੀ ਹੈ। ਇਹ 28 ਸਫਿਆਂ ਦਾ ਖਰੜਾ ਹੈ ਤੇ ਇਸ ਪੱਤਰ ਦੇ ਵਿਚ 3 ਅਗਸਤ ਨੂੰ ਸਰਕਾਰ ਵੱਲੋਂ ਸੱਦੇ ਗਏ ਵਿਧਾਨ ਸਭਾ ਦੇ ਸੈਸ਼ਨ ਦਾ ਕੋਈ ਵੀ ਜ਼ਿਕਰ ਨਹੀਂ ਕੀਤਾ ਗਿਆ, ਜਿਸ ਦੇ ਬਾਰੇ ਚਰਚਾ ਹੈ ਕਿ ਸਰਕਾਰ ਵੱਲੋਂ ਇਸ ਸੈਸ਼ਨ ਦੇ ਵਿਚ ਇਤਰਾਜ਼ਯੋਗ ਮੱਦਾਂ ਨੂੰ ਦਰੁਸਤ ਕੀਤਾ ਜਾ ਸਕਦਾ ਹੈ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਵੱਲੋਂ ਸਰਕਾਰੀ ਪ੍ਰਤੀਨਿਧ ਨੂੰ ਆਖਿਆ ਗਿਆ ਕਿ ਪਹਿਲਾਂ ਵੀ ਇਸ ਮਾਮਲੇ ਦੇ ਵਿਚ ਸਰਕਾਰ ਦੇ ਵੱਲੋਂ ਕਾਹਲੀ ਕੀਤੀ ਗਈ ਸੀ ਤੇ ਹੁਣ ਵੀ ਕੀਤੀ ਜਾ ਰਹੀ ਹੈ ਤੇ ਮੁੜ ਕਾਹਲੀ ਨਾ ਕੀਤੀ ਜਾਵੇ। ਉਨ੍ਹਾਂ ਨੇ ਸਰਕਾਰ ਨੂੰ ਸੰਦੇਸ਼ ਭਿਜਵਾਇਆ ਹੈ ਨਾਲ ਕਿ ਇਸ ਮਾਮਲੇ ਦੇ ਵਿਚ ਇਕ ਸਾਂਝੀ ਕਮੇਟੀ ਬਣਾਈ ਜਾਣੀ ਚਾਹੀਦੀ ਹੈ ਤਾਂ ਜੋ ਇਸ ਐਕਟ ਨੂੰ ਜਿਹੜਾ ਅੰਤਮ ਪ੍ਰਵਾਨਗੀ ਦੇਣ ਤੋਂ ਪਹਿਲਾਂ ਇਤਰਾਜ਼ਯੋਗ ਮੱਦਾਂ ਤੇ ਸ਼ਬਦਾਵਲੀ ਨੂੰ ਹਟਾਇਆ ਜਾ ਸਕੇ ਤੇ ਇਸ ਸੰਬੰਧ ਦੇ ਵਿਚ ਸਹਿਮਤੀ ਬਣਾਈ ਜਾ ਸਕੇ। ਅੰਮ੍ਰਿਤਪਾਲ ਸਿੰਘ ਪ੍ਰੋਟੈਸਟ ਜਿਹੜਾ ਚੰਡੀਗੜ੍ਹ ਮਾਰਚ ਦੇ ਦੌਰਾਨ ਵਧਿਆ ਤਣਾਅ ਹੈ ਤੇ ਵਾਰਸ ਪੰਜਾਬ ਦੇ ਜਿਹੜਾ ਸਮਰਥਕ ਪੁਲਿਸ ਦੀ ਵਾਟਰ ਕੈਨਨ ਦੇ ਉੱਤੇ ਚੜੇ ਨੇ। ਚੰਡੀਗੜ੍ਹ ਸਰਹੱਦ ਦੇ ਉੱਤੇ ਮੋਹਾਲੀ ਵੱਲੋਂ ਆ ਰਹੇ ਰੋਸ ਮਾਰਚ ਨੂੰ ਰੋਕਣ ਲਈ ਪੁਲਿਸ ਦੇ ਵੱਲੋਂ ਕੀਤੀ ਗਈ ਬੈਰੀਕੇਟਿੰਗ ਦੇ ਦੌਰਾਨ ਸਥਿਤੀ ਉਸ ਸਮੇਂ ਤਣਾਅਪੂਰਨ ਹੋਈ ਹੈ ਜਦੋਂ ਵਾਰਸ ਪੰਜਾਬ ਦੇ ਤੇ ਅਕਾਲੀ ਦਲ ਦੇ ਨਾਲ ਜੁੜਿਆ ਇਕ ਨੌਜਵਾਨ ਪ੍ਰਦਰਸ਼ਨਕਾਰੀ ਪੁਲਿਸ ਦੇ ਵੱਲੋਂ ਤੈਨਾਤ ਕੀਤੀ ਗਈ ਵਾਟਰ ਕੈਨਨ ਵਾਲੀ ਗੱਡੀ ਦੇ ਉੱਤੇ ਜਾ ਚੜਿਆ। ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਅਤੇ ਹੋਰ ਬੰਦੀ ਸਿੰਘਾਂ ਦੀ ਤੁਰੰਤ ਰਿਹਾਈ ਦੀ ਮੰਗ ਕਰ ਰਹੇ ਹਜ਼ਾਰਾਂ ਪ੍ਰਦਰਸ਼ਨਕਾਰੀਆਂ ਵੱਲੋਂ ਚੰਡੀਗੜ੍ਹ ਦੇ ਵਿਚ ਦਾਖਲ ਹੋਣ ਅਤੇ ਮੁੱਖ ਮੰਤਰੀ ਨਿਵਾਸ ਦੇ ਵੱਲ ਵਧਣ ਦੀਆਂ ਕੋਸ਼ਿਸ਼ਾਂ ਤੋਂ ਬਾਅਦ ਪੁਲਿਸ ਅਤੇ ਪ੍ਰਦਰਸ਼ਨਕਾਰੀਆਂ ਵਿਚਾਲੇ ਭਾਰੀ ਖਿੱਚੋ ਤਾਂ ਜਾਰੀ ਰਹੀ, ਪਰ ਦੇਖਣ ਨੂੰ ਜੋ ਮਿਲਿਆ ਇੰਨੀ ਜ਼ਿਆਦਾ ਖਿੱਚ ਧੂ ਨਹੀਂ ਹੋਈ ਹੈ। ਬੜੇ ਆਰਾਮ ਦੇ ਨਾਲ ਜਿਹੜਾ ਪਹਿਲਾ ਬੈਰੀਕੇਡ ਜਿਹੜੇ ਟੱਪ ਗਏ ਨੇ। ਜੇ ਇਹ ਵੀ ਮੰਨਿਆ ਜਾਂਦਾ ਭਾਈ ਕਿਤੇ ਨਾ ਕਿਤੇ ਜੋ ਬਦਨਾਮੀ ਪੁਲਿਸ ਵਾਲਿਆਂ ਦੀ ਹੁੰਦੀ ਹੈ ਜਾਂ ਉਹਨਾਂ ਦੇ ਕਾਰਨ ਵੀ ਜਿਹੜਾ ਦੇਖਿਆ ਜਾ ਰਿਹਾ ਕਿ ਮੰਤਰੀ ਸੰਤਰੀ ਤਾਂ ਪਿੱਛੇ ਹਟ ਜਾਂਦੇ ਆ ਪਰ ਭੁਗਤਣਾ ਜਿਹੜਾ ਪ੍ਰਸ਼ਾਸਨ ਨੂੰ ਪੈਂਦਾ ਹੈ ਸਾਰੀਆਂ ਗੱਲਾਂ ਬਾਤਾਂ ਜੋ ਵੀ ਉਹਨਾਂ ਨੂੰ ਤਾਨੇ ਮਿਹਣੇ ਮਿਲਦੇ ਆ ਉਹਨਾਂ ਨੂੰ ਮਿਲਦੇ ਆ ਤੇ ਸਮਾਂ ਵੀ ਸਰਕਾਰ ਦਾ ਥੋੜਾ ਰਹਿ ਗਿਆ ਕਿਤੇ ਨਾ ਕਿਤੇ ਢਿੱਲ ਵਰਤ ਰਹੇ ਨੇ ਜਾਂ ਦੇਖ ਸਕਦੇ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀਆਂ ਅਗਲੀਆਂ ਸਰਕਾਰਾਂ ਉਹਨਾਂ ਦੇ ਵੀ ਸਾਥ ਦੇਣਾ ਪੈਣਾ ਨਾਲ ਤੇ ਇਹਦੇ ਵਿੱਚ ਇੱਕ ਪੱਖ ਹੋਰ ਦੇਖਿਆ ਜਾ ਰਿਹਾ ਕਿਤੇ ਨਾ ਕਿਤੇ ਕੇਂਦਰ ਦੇ ਵੱਲੋਂ ਵੀ ਜਿਹੜਾ ਥੋੜੀ ਮਤੀ ਬਹੁਤੀ ਜਿਹੜੀ ਢਿੱਲ ਮੱਠ ਦਿੱਤੀ ਜਾ ਸਕਦੀ ਹੈ ਇਹਨਾਂ ਚੀਜ਼ਾਂ ਦੇ ਵਿੱਚ ਉਹ ਫਾਇਦੇ ਵਿੱਚ ਰਹਿੰਦੇ ਉਹਨਾਂ ਦੇ ਫਾਇਦੇ ਵਿੱਚ ਇਹ ਚੀਜ਼ਾਂ ਜਾਣਗੀਆਂ ਤੇ ਦੱਸਿਆ ਗਿਆ ਕਿ ਇਸ ਤੋਂ ਪਹਿਲਾਂ ਵਾਰਸ ਪੰਜਾਬ ਦੇ ਜਥੇਬੰਦੀ ਦੇ ਮੁਖੀ ਭਾਈ ਅੰਮ੍ਰਿਤਪਾਲ ਸਿੰਘ ਤੇ ਦੇਸ਼ ਦੀਆਂ ਵੱਖ ਵੱਖ ਜੇਲ੍ਹਾਂ ਦੇ ਵਿਚ ਬੰਦ ਬੰਦੀ ਸਿੰਘਾਂ ਦੀ ਤੁਰੰਤ ਰਿਹਾਈ ਦੀ ਮੰਗ ਨੂੰ ਲੈ ਕੇ ਜਥੇਬੰਦੀ ਦੇ ਨਾਲ ਜੁੜੇ ਆਗੂਆਂ ਵਰਕਰਾਂ ਤੇ ਸਮਰਥਕਾਂ ਦੇ ਵੱਲੋਂ ਅੱਜ ਚੰਡੀਗੜ੍ਹ ਵਿਖੇ ਵਿਸ਼ਾਲ ਸ਼ਾਂਤਮਈ ਮਾਰਚ ਜਿਹੜਾ ਸ਼ੁਰੂ ਕਰ ਦਿੱਤਾ ਗਿਆ। ਦੂਸਰੇ ਪਾਸੇ ਜੋ ਸਮਝੌਤੇ ਹੋਏ ਸੀ ਪੰਜਾਬ ਸਰਕਾਰ ਦੇ ਉਹ ਰੱਦ ਹੋ ਗਏ ਨੇ। 20,000 ਦੇ ਵਿਚ ਨਹੀਂ ਚੱਲਦਾ ਗੁਜ਼ਾਰਾ, ਸਫਾਈ ਕਾਮਿਆਂ ਦੇ ਵੱਲੋਂ ਪੰਜਾਬ ਸਰਕਾਰ ਦੀ ਆਫਰ ਰੱਦ ਕਰ ਦਿੱਤੀ ਗਈ, ਹੜਤਾਲ ਰਹੇਗੀ ਜਾਰੀ। ਪੰਜਾਬ ਸਰਕਾਰ ਦੇ ਐਲਾਨ ਦੇ ਕੁਝ ਘੰਟਿਆਂ ਬਾਅਦ ਹੀ ਸਫਾਈ ਸੇਵਕਾਂ ਦੇ ਵੱਲੋਂ ਪੈਕੇਜ ਰੱਦ ਕਰ ਦਿੱਤਾ ਗਿਆ। ਪੰਜਾਬ ਸਰਕਾਰ ਦੇ ਵੱਲੋਂ ਐਲਾਨੇ ਵੱਡੇ ਰਾਹਤ ਪੈਕੇਜ ਨੂੰ ਸਫਾਈ ਕਰਮਚਾਰੀਆਂ ਯੂਨੀਅਨ ਨੇ ਰੱਦ ਕਰ ਦਿੱਤਾ ਤੇ ਸਫਾਈ ਕਰਮਚਾਰੀਆਂ ਨੇ ਸੂਬਾ ਪੱਧਰੀ ਹੜਤਾਲ ਜਾਰੀ ਰੱਖਣ ਦਾ ਐਲਾਨ ਕਰ ਦਿੱਤਾ, ਜੋ ਕਿ ਪੰਜਾਬ ਦੇ ਲਈ ਇੱਕ ਨਵੀਂ ਮੁਸੀਬਤ ਫਿਰ ਪੈਦਾ ਹੋ ਗਈ। ਸਥਾਨਕ ਸਰਕਾਰਾਂ ਬਾਰੇ ਮੰਤਰੀ ਹਰਜੋਤ ਸਿੰਘ ਬੈਂਸ ਨੇ ਹੜਤਾਲੀ ਮੁਲਾਜ਼ਮਾਂ ਦੇ ਲਈ ਪੈਕੇਜ ਦਾ ਐਲਾਨ ਕੀਤਾ, ਜਿਸ ਦੇ ਤਹਿਤ ਤਨਖਾਹਾਂ ਦੇ ਵਿਚ ਵਾਧਾ ਤੇ ਮੁਲਾਜ਼ਮਾਂ ਨੂੰ ਰੈਗੂਲਰ ਕਰਨਾ ਸ਼ਾਮਲ ਸੀ। ਸਫਾਈ ਕਰਮਚਾਰੀ ਯੂਨੀਅਨ ਦੇ ਜਨਰਲ ਸਕੱਤਰ ਗਾਈ ਚੰਦ ਨੇ ਜਿਹੜਾ ਸਰਕਾਰ ਦੀ ਜਿਹੜੀ ਹੈ ਇਸ ਆਫਰ ਨੂੰ ਰੱਦ ਕਰਨ ਤੇ ਹੜਤਾਲ ਨਿਰੰਤਰ ਜਾਰੀ ਰੱਖਣ ਦੀ ਪੁਸ਼ਟੀ ਕਰ ਦਿੱਤੀ। ਕੱਚੇ ਸਫਾਈ ਕਰਮਚਾਰੀਆਂ ਦੀ ਮਹੀਨਾਵਾਰ ਤਨਖਾਹ 1 ਅਗਸਤ ਤੋਂ ਵਧਾ ਕੇ 20,520 ਰੁਪਏ ਕਰਨ ਦੀ ਪੇਸ਼ਕਸ਼ ਨੂੰ ਨਕਾਰਦਿਆਂ ਮੁਲਾਜ਼ਮ ਆਗੂਆਂ ਨੇ ਕਿਹਾ ਕਿ ਕਟੌਤੀਆਂ ਤੋਂ ਬਾਅਦ ਹੱਥ ਦੇ ਵਿਚ ਸਿਰਫ 16,000 ਰੁਪਏ ਦੇ ਕਰੀਬ ਹੀ ਆਉਂਦੇ ਨੇ। ਸਫਾਈ ਕਰਮਚਾਰੀ ਯੂਨੀਅਨ ਦੇ ਜਨਰਲ ਸਕੱਤਰ ਗਾਈ ਚੰਦ ਕਿਹਾ ਕਿ ਸਾਡੀ ਮੰਗ ਘੱਟੋ ਘੱਟ 40,000 ਰੁਪਏ ਤਨਖਾਹ ਦੀ ਹੈ, ਇਸ ਦੇ ਲਈ ਅਸੀਂ ਇਸ ਆਫਰ ਨੂੰ ਰੱਦ ਕਰਦੇ ਹਾਂ। ਪਾਰਲੀਮੈਂਟ ਮੌਨਸੂਨ ਸੈਸ਼ਨ ਕਾਂਗਰਸ ਦੇ ਵੱਲੋਂ ਰਾਜ ਸਭਾ ਦੇ ਵਿਚ ਨਿਯਮ 267 ਦੇ ਤਹਿਤ ਨੋਟਿਸ ਦਿੱਤਾ ਗਿਆ ਤੇ ਰਾਮ ਮੰਦਰ ਟਰੱਸਟ ਦੇ ਉੱਤੇ ਬਹਿਸ ਮੰਗ ਲਈ ਹੈ। ਯਾਰ ਹੋਰ ਬਹੁਤ ਮੁੱਦੇ ਪਏ ਨੇ, ਇਹਨਾਂ ਤੇ ਲੜੀ ਜਾਣਾ ਤੁਸੀਂ ਧਰਮ ਦੇ ਮੁੱਦਿਆਂ ਤੇ।
ਕਾਂਗਰਸ ਨੇ ਬੁੱਧਵਾਰ ਅੱਜ ਰਾਜ ਸਭਾ ਦੇ ਵਿਚ ਨਿਯਮ 267 ਤਹਿਤ ਦੋ ਵੱਖ ਵੱਖ ਨੋਟਿਸ ਦਿੱਤੇ ਨੇ ਜਿਸ ਦੇ ਵਿਚ ਸ੍ਰੀ ਰਾਮ ਜਨਮ ਭੂਮੀ ਤੀਰਥ ਖੇਤਰ ਟਰੱਸਟ ਦੇ ਕੰਮਕਾਜ ਵਿੱਤ ਅਤੇ ਕਥਿਤ ਬੇਨਿਜਮੀਆਂ ਦੇ ਨਾਲ ਸੰਬੰਧਿਤ ਮੁੱਦਿਆਂ ਦੇ ਉੱਤੇ ਤੁਰੰਤ ਚਰਚਾ ਦੇ ਲਈ ਦਿਨ ਦੇ ਸੂਚੀਬੰਦ ਕੰਮਕਾਜ ਨੂੰ ਮੁਲਤਵੀ ਕਰਨ ਦੀ ਮੰਗ ਕੀਤੀ ਗਈ। ਕਾਂਗਰਸ ਦੇ ਰਾਜ ਸਭਾ ਮੈਂਬਰ ਸੈਯਦ ਨਸੀਰ ਹੁਸੈਨ ਨੇ ਟਰੱਸਟ ਦੇ ਖਾਤਿਆਂ ਤੇ ਕੰਮਕਾਜ ਦੇ ਵਿਆਪਕ ਸੁਤੰਤਰ ਆਡਿਟ ਦੀ ਮੰਗ ਕੀਤੀ ਹੈ ਤੇ ਆਪਣੇ ਨੋਟਿਸ ਦੇ ਵਿਚ ਉਨ੍ਹਾਂ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਇੰਨੇ ਵੱਡੇ ਪੈਮਾਨੇ ਤੇ ਜਨਤਕ ਮਹੱਤਤਾ ਦੇ ਵਾਲੇ ਟਰੱਸਟ ਦੇ ਉੱਤੇ ਲਾਗੂ ਸਰਕਾਰੀ ਨਿਗਰਾਨੀ ਰੈਗੂਲੇਟਰੀ ਰਿਪੋਰਟਿੰਗ ਲੋੜਾਂ ਅਤੇ ਸਮੇਂ ਸਮੇਂ ਦੇ ਉੱਤੇ ਜਨਤਕ ਖੁਲਾਸੇ ਦੇ ਮੌਜੂਦਾ ਢਾਂਚੇ ਨੂੰ ਸਪਸ਼ਟ ਕਰੇ। ਉਨ੍ਹਾਂ ਕਿਹਾ ਕਿ ਇਸ ਦੇ ਵਿੱਤੀ ਮਾਮਲਿਆਂ ਨੂੰ ਲੈ ਕੇ ਵੱਧ ਰਹੀ ਜਨਤਕ ਬੇਚੈਨੀ ਦੇ ਮੱਦੇਨਜ਼ਰ ਚਰਚਾ ਜ਼ਰੂਰੀ ਸੀ। ਇਸ ਮਾਮਲੇ ਦੇ ਉੱਤੇ ਸਦਨ ਦੇ ਦੁਆਰਾ ਤੁਰੰਤ ਵਿਚਾਰ ਅਤੇ ਚਰਚਾ ਦੀ ਲੋੜ ਹੈ। ਇੱਕ ਵੱਖਰੇ ਨਿਯਮ 267 ਦੇ ਨੋਟਿਸ ਦੇ ਵਿਚ ਕਾਂਗਰਸ ਰਾਜ ਸਭਾ ਮੈਂਬਰ ਰਣਦੀਪ ਸਿੰਘ ਸੁਰਜੇਵਾਲਾ ਨੇ ਟਰੱਸਟ ਦੇ ਵਿਚ ਕਥਿਤ ਵਿੱਤੀ ਬੇਨਿਜਮੀਆਂ ਦੇ ਉੱਤੇ ਚਰਚਾ ਕਰਨ ਤੇ ਜਵਾਬਦੇਹੀ ਤੈਅ ਕਰਨ ਦੇ ਲਈ ਦਿਨ ਦੇ ਕੰਮਕਾਜ ਨੂੰ ਮੁਲਤਵੀ ਕਰਨ ਦੀ ਮੰਗ ਕੀਤੀ ਹੈ। ਦੂਸਰੇ ਪਾਸੇ ਸਾਬਕਾ PM ਮਨਮੋਹਨ ਸਿੰਘ ਖਿਲਾਫ਼ ਕੋਲਾ ਘੁਟਾਲਾ ਕੇਸ ਬੰਦ ਹੋ ਗਿਆ ਤੇ ਸੁਪਰੀਮ ਕੋਰਟ ਦਾ 11 ਸਾਲ ਬਾਅਦ ਫੈਸਲਾ ਆ ਗਿਆ। ਸੁਪਰੀਮ ਕੋਰਟ ਨੇ ਕੋਲਾ ਬਲਾਕ ਵੰਡ ਘੁਟਾਲੇ ਮਾਮਲੇ ਦੇ ਵਿਚ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਉਨ੍ਹਾਂ ਨੂੰ ਕਲੀਨ ਚਿੱਟ ਦੇ ਦਿੱਤੀ ਹੈ। ਇਕ ਵਿਸ਼ੇਸ਼ ਜੱਜ ਨੇ ਸਮਨ ਜਾਰੀ ਕਰਨ ਦੇ ਹੁਕਮ ਨੂੰ ਰੱਦ ਕਰ ਦਿੱਤਾ ਤੇ CBI ਦੇ ਦੁਆਰਾ ਦਾਇਰ ਕਲੋਜ਼ਰ ਰਿਪੋਰਟ ਨੂੰ ਸਵੀਕਾਰ ਕਰ ਲਿਆ। ਇਹ ਮਾਮਲਾ UPA ਸਰਕਾਰ ਦੇ ਕਾਰਜਕਾਲ ਦੇ ਦੌਰਾਨ ਓਡੀਸ਼ਾ ਦੇ ਵਿਚ ਹਿੰਡਾਲਕੋ ਇੰਡਸਟਰੀਜ਼ ਨੂੰ ਜਿਹੜਾ ਤਾਲਾਬੀਰਾ 2 ਕੋਲਾ ਬਲਾਕ ਦੀ ਕਥਿਤ ਅਨਿਯਮਤ ਵੰਡ ਸੰਬੰਧ ਦੇ ਨਾਲ ਜਿਹੜਾ ਜੁੜਦਾ ਹੈ। ਉਸ ਸਮੇਂ ਤਤਕਾਲੀ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਕੋਲ ਜਿਹੜਾ ਸੀਗਾ ਕੋਲਾ ਮੰਤਰਾਲੇ ਦਾ ਕਾਰਜ ਜਿਹੜਾ ਭਾਰ ਵੀ ਸੀ। ਸੁਪਰੀਮ ਕੋਰਟ ਤੋਂ ਕਲੀਨ ਚਿੱਟ ਜਿਹੜੀ ਮਿਲੀ ਹੈ CBI ਦੀ ਕਲੋਜ਼ਰ ਰਿਪੋਰਟ ਦੇ ਬਾਵਜੂਦ ਦਿੱਲੀ ਦੀ ਇੱਕ ਹੇਠਲੀ ਅਦਾਲਤ ਨੇ 2015 ਦੇ ਵਿਚ ਮਨਮੋਹਨ ਸਿੰਘ ਉਨ੍ਹਾਂ ਨੂੰ ਦੋਸ਼ੀ ਵਜੋਂ ਜਿਹੜਾ ਸਮਨ ਜਾਰੀ ਕੀਤੇ ਸਨ। ਅਦਾਲਤ ਦਾ ਵਿਚਾਰ ਸੀ ਕਿ ਮਨਮੋਹਨ ਸਿੰਘ ਉਦਯੋਗਪਤੀ ਕੁਮਾਰ ਮੰਗਲਮ ਬਿਰਲਾ ਸਾਬਕਾ ਕੋਲਾ ਸਕੱਤਰ PC ਪਾਰਖ ਤੇ ਹੋਰਾਂ ਵਿਰੁੱਧ ਕੇਸ ਨੂੰ ਅੱਗੇ ਵਧਾਉਣ ਦੇ ਲਈ ਕਾਫ਼ੀ ਸਬੂਤ ਸਨ। ਮਨਮੋਹਨ ਸਿੰਘ ਨੇ ਸੁਪਰੀਮ ਕੋਰਟ ਦੇ ਵਿਚ ਸਮਨਾਂ ਨੂੰ ਚੁਣੌਤੀ ਦਿੰਦੇ ਹੋਏ ਦਲੀਲ ਦਿੱਤੀ ਕਿ ਹੇਠਲੀ ਅਦਾਲਤ ਨੇ ਮਾਮਲੇ ਦਾ ਨੋਟਿਸ ਲੈਣ ਦੇ ਵਿਚ ਗਲਤੀ ਕੀਤੀ ਹੈ, ਭਾਵੇਂ ਜਾਂਚ ਏਜੰਸੀ ਨੂੰ ਕੋਈ ਕੇਸ ਮੁਕੱਦਮਾ ਚਲਾਉਣ ਦੇ ਯੋਗ ਨਹੀਂ ਲੱਗਿਆ ਸੀ। ਅਪ੍ਰੈਲ 2015 ਦੇ ਵਿਚ ਸੁਪਰੀਮ ਕੋਰਟ ਨੇ ਇਸ ਮਾਮਲੇ ਦੇ ਵਿਚ ਹੇਠਲੀ ਅਦਾਲਤ ਦੇ ਸਮਨਾਂ ਦੇ ਉੱਤੇ ਰੋਕ ਲਗਾ ਦਿੱਤੀ ਸੀ, ਜਿਸ ਦੇ ਨਾਲ ਮਨਮੋਹਨ ਸਿੰਘ ਮੁਕੱਦਮੇ ਦਾ ਸਾਹਮਣਾ ਕਰਨ ਤੋਂ ਬਚ ਗਏ ਸਨ। ਅਪੀਲ ਇੱਕ ਦਹਾਕੇ ਤੋਂ ਵੱਧ ਸਮੇਂ ਤੱਕ ਅਦਾਲਤ ਦੇ ਵਿਚ ਲੰਬਤ ਰਹੀ। ਦਸੰਬਰ 2024 ਦੇ ਵਿਚ ਮਨਮੋਹਨ ਸਿੰਘ ਦੇ ਦੇਹਾਂਤ ਤੋਂ ਬਾਅਦ ਸੁਪਰੀਮ ਕੋਰਟ ਨੇ ਹੁਣ ਮਾਮਲੇ ਦਾ ਨਿਪਟਾਰਾ ਕਰ ਦਿੱਤਾ। ਇਸ ਨੂੰ ਬੇਕਾਰ ਸਮਝਿਆ, ਜਿਸ ਦੇ ਨਾਲ ਸਾਬਕਾ ਪ੍ਰਧਾਨ ਮੰਤਰੀ ਵਿਰੁੱਧ ਕਾਰਵਾਈ ਬੰਦ ਹੋ ਗਈ ਹੈ ਤੇ ਮਨਮੋਹਨ ਸਿੰਘ ਦਾ 26 ਦਸੰਬਰ 2024 ਨੂੰ 92 ਸਾਲ ਦੀ ਉਮਰ ਦੇ ਵਿਚ ਦੇਹਾਂਤ ਹੋ ਗਿਆ ਸੀ ਤੇ ਉਨ੍ਹਾਂ ਦਾ ਅੰਤਮ ਸੰਸਕਾਰ ਨਵੀਂ ਦਿੱਲੀ ਚ ਪੂਰੇ ਸਰਕਾਰੀ ਸਨਮਾਨਾਂ ਦੇ ਨਾਲ ਕੀਤਾ ਗਿਆ ਸੀ। ਪੰਜਾਬੀਆਂ ਨੂੰ ਕੋਈ ਰਾਹਤ ਨਹੀਂ ਹੈ, ਕੈਨੇਡੀਅਨ ਮੰਤਰੀ ਦੇ ਜਿਹੜਾ ਦਾ ਕੋਰਾ ਜਵਾਬ ਆ ਗਿਆ। ਇੰਟਰਨੈਸ਼ਨਲ ਖ਼ਬਰਾਂ ਵੱਲ ਨੂੰ ਝਾਤ ਮਾਰੀਏ ਤਾਂ ਕੈਨੇਡਾ ਦੇ ਵਿਚ ਭੁੱਖ ਹੜਤਾਲ ਦੇ ਉੱਤੇ ਬੈਠੇ ਪੰਜਾਬੀ ਵਿਦਿਆਰਥੀਆਂ ਨੂੰ ਕਿਸੇ ਕਿਸਮ ਦੀ ਰਾਹਤ ਦੇਣ ਤੋਂ ਸਾਫ਼ ਨਾ ਕਰਦਿਆਂ ਇਮੀਗ੍ਰੇਸ਼ਨ ਮੰਤਰੀ ਲੀਨਾ ਮੇਟਲੇਸ ਡਿਐਬ ਨੇ ਜਿਹੜਾ ਕਹਿ ਦਿੱਤਾ ਕਿ ਪੋਸਟ ਗ੍ਰੈਜੂਏਟ ਵਰਕ ਪਰਮਿਟ ਦੇ ਲਈ ਯੋਗਤਾ ਸ਼ਰਤਾਂ ਦੇ ਵਿਚ ਨਵੰਬਰ 2024 ਤੋਂ ਬਾਅਦ ਕੋਈ ਤਬਦੀਲੀ ਨਹੀਂ ਕੀਤੀ ਗਈ ਹੈ। ਤੇ ਭਾਈ ਜੇ ਤੁਸੀਂ ਪੜ੍ਹਨ ਆਉਂਦੇ ਹੋ ਤਾਂ ਪੜ੍ਹਨ ਦਾ ਹੀ ਵੀਜ਼ਾ ਮਿਲੇਗਾ, ਉੱਥੇ ਰਿਹਾਇਸ਼ ਦਾ ਜਾਂ ਪੱਕੇ ਤੌਰ ਦੇ ਉੱਤੇ ਰਹਿਣ ਦਾ ਥੋੜੀ ਵੀਜ਼ਾ ਮਿਲੇਗਾ। ਸਾਡੇ ਲੋਕੀ ਵੀ ਨਾ ਫਰੇਤ ਤੋਂ ਇਹੀ ਸਾਬਤ ਹੁੰਦਾ ਹੈ ਕਿ ਭਾਈ ਅਸੀਂ ਪੜ੍ਹਨ ਨਹੀਂ, ਅਸੀਂ ਤਾਂ ਕੈਨੇਡਾ ਨੂੰ ਆਉਂਦੇ ਹਾਂ। ਇਮੀਗ੍ਰੇਸ਼ਨ ਮੰਤਰੀ ਨੇ ਮੰਨਿਆ ਕਿ ਇੰਟਰਨੈਸ਼ਨਲ ਸਟੂਡੈਂਟਸ ਦਾ ਜਿਹੜਾ ਕੈਨੇਡੀਅਨ ਅਰਥਚਾਰੇ ਦੇ ਵਿਚ ਵੱਡਾ ਯੋਗਦਾਨ ਹੈ ਤੇ ਕੈਨੇਡਾ ਸਰਕਾਰ ਕੌਮਾਂਤਰੀ ਵਿਦਿਆਰਥੀਆਂ ਦੇ ਮਸਲੇ ਸੁਲਝਾਉਣ ਦੇ ਲਈ ਰਾਜ ਸਰਕਾਰਾਂ ਨਾਲ ਤਾਲਮੇਲ ਦੇ ਅਧੀਨ ਕੰਮ ਕਰਦੀ ਰਹੇਗੀ। ਨਾਲ ਹੀ ਜਿਹੜਾ ਮੰਤਰੀ ਨੇ ਕਿਹਾ ਕਿ ਉਨ੍ਹਾਂ ਦਾਅਵਿਆਂ ਨੂੰ ਰੱਦ ਕਰ ਦਿੱਤਾ ਕਿ ਓਟਾਵਾ ਨੇ ਹਾਲ ਹੀ ਦੇ ਵਿਚ ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ ਜਿਹੜਾ PGWP ਨੂੰ ਨਿਯੰਤ੍ਰਿਤ ਕਰਨ ਵਾਲੇ ਨਿਯਮਾਂ ਨੂੰ ਸਖ਼ਤ ਕੀਤਾ। ਲੀਨਾ ਡੈਬ ਨੇ ਦੁਹਰਾਇਆ ਕਿ ਕੈਲਗਰੀ ਜਾਂ ਐਡਮਿੰਟਨ ਦੇ ਵਿਦਿਆਰਥੀਆਂ ਨੂੰ ਫੈਡਰਲ ਨੀਤੀ ਦੇ ਵਿਚ ਤਬਦੀਲੀ ਕਰਕੇ ਵਰਕ ਪਰਮਿਟ ਤੋਂ ਇਨਕਾਰ ਨਹੀਂ ਕੀਤਾ ਗਿਆ। ਇਮੀਗ੍ਰੇਸ਼ਨ ਮੰਤਰੀ ਦੇ ਬਿਆਨ ਮਗਰੋਂ ਸੰਘਰਸ਼ ਦੇ ਰਾਹ ਤੁਰੇ ਪੰਜਾਬੀ ਵਿਦਿਆਰਥੀਆਂ ਨੂੰ ਕੁਝ ਮਾਯੂਸੀ ਤਾਂ ਕੋਈ ਹੋਈ ਹੈ, ਪਰ ਉਨ੍ਹਾਂ ਨੇ ਮੰਜ਼ਿਲ ਦੇ ਉੱਤੇ ਪੁੱਜਣ ਤੱਕ ਡਟੇ ਰਹਿਣ ਦਾ ਜਿਹੜਾ ਆਹਦ ਵੀ ਕੀਤਾ।
ਆਨਲਾਈਨ ਪਾਸਪੋਰਟ ਦੇ ਬਾਰੇ ਨਵੀਂ ਸਹੂਲਤ ਦਾ ਐਲਾਨ ਕਰਨ ਵੈਂਕੂਵਰ ਪੁੱਜੀ ਲੀਨਾ ਡੈਬ ਨੇ ਜਿਹੜਾ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਇੰਟਰਨੈਸ਼ਨਲ ਸਟੂਡੈਂਟਸ ਦੇ ਬਾਰੇ ਟਿੱਪਣੀ ਕੀਤੀ ਹੈ। ਉਸਨੇ ਸਵੀਕਾਰ ਕੀਤਾ ਕਿ ਸਰਕਾਰਾਂ ਨੇ ਹਾਲ ਹੀ ਦੇ ਸਾਲਾਂ ਦੇ ਵਿਚ ਅੰਤਰਰਾਸ਼ਟਰੀ ਵਿਦਿਆਰਥੀ ਪ੍ਰਣਾਲੀ ਦੇ ਅੰਦਰ ਸਮੱਸਿਆਵਾਂ ਦੀ ਪਛਾਣ ਕਰਨੀ ਸ਼ੁਰੂ ਕਰ ਦਿੱਤੀ ਹੈ, ਜਿਸ ਦੇ ਨਾਲ 2024 ਦੇ ਵਿਚ ਸੁਧਾਰ ਹੋਏ ਨੇ, ਪਰ ਵਿਵਾਦਿਤ ਪਰਮਿਟਾਂ ਦੇ ਲਈ ਜਿਹੜਾ ਯੋਗਤਾ ਮਾਪਦੰਡਾਂ ਨੂੰ ਬਰਕਰਾਰ ਰੱਖਿਆ। ਉਸਨੇ ਕਿਹਾ ਕਿ PGWP ਤੇ ਤੁਹਾਡੇ ਖਾਸ ਜਿਹੜੇ ਸਵਾਲਾਂ ਦੇ ਉੱਤੇ ਕੋਈ ਬਦਲਾਅ ਨਹੀਂ ਹੋਇਆ। ਲੀਨਾ ਦੇ ਮੁਤਾਬਕ ਹਮੇਸ਼ਾ ਤੋਂ ਇਹੀ ਨਿਯਮ ਰਿਹਾ ਕਿ ਗੈਰ ਕ੍ਰੈਡਿਟ ਪ੍ਰੋਗਰਾਮ ਜਿਹੜਾ ਹੈ ਇਸ ਪੋਸਟ ਗ੍ਰੈਜੂਏਟ ਵਰਕ ਪਰਮਿਟ ਦੇ ਹੱਕਦਾਰ ਨਹੀਂ ਹੁੰਦੇ ਨੇ। ਜਪਾਨ ਦੇ ਵਿਚ ਕੱਲ ਜਿਹੜਾ ਭੂਚਾਲ ਆਇਆ ਉਹਦੇ ਵਿਚ ਮ੍ਰਿਤਕਾਂ ਦੀ ਗਿਣਤੀ ਵੱਧ ਕੇ 18 ਹੋ ਗਈ ਹੈ। ਜਪਾਨ ਦੀ ਪ੍ਰਧਾਨ ਮੰਤਰੀ ਸਨਾਏ ਤਾਕਾਇਚੀ ਨੇ ਕਿਹਾ ਕਿ ਦੱਖਣ ਪੱਛਮੀ ਜਪਾਨ ਦੇ ਕੁਝ ਹਿੱਸਿਆਂ ਦੇ ਵਿਚ ਆਏ ਸ਼ਕਤੀਸ਼ਾਲੀ ਭੂਚਾਲ ਤੋਂ ਬਾਅਦ 13 ਲੋਕਾਂ ਨੂੰ ਮ੍ਰਿਤਕ ਪਾਇਆ ਗਿਆ ਤੇ ਬੁੱਧਵਾਰ ਸਵੇਰੇ ਲਾਪਤਾ ਲੋਕਾਂ ਲਈ ਬਚਾਅ ਕਾਰਜ ਜਾਰੀ ਸਨ ਤੇ ਮੰਗਲਵਾਰ ਦੇਰ ਸ਼ਾਮ ਦੱਖਣੀ ਮੁੱਖ ਦੀਪ ਜਿਹੜਾ ਕਿਊਸ਼ੂ ਦੇ ਕੁਮਾ ਮੋਟੋ ਖੇਤਰ ਦੇ ਵਿਚ 7.1 ਸ਼ਿਦਤ ਦਾ ਜਿਹੜਾ ਭੂਚਾਲ ਆਇਆ ਸੀ। ਤਾਕਾਈ ਜੀ ਨੇ ਕਿਹਾ ਕਿ ਕੁਝ ਲੋਕ ਅਜਿਹੇ ਨੇ ਜੋ ਅਜੇ ਵੀ ਬਚਾਏ ਜਾਣ ਦੀ ਉਡੀਕ ਕਰ ਰਹੇ ਤੇ ਇਹ ਸਮੇਂ ਦੇ ਵਿਰੁੱਧ ਇਕ ਦੌੜ ਹੈ ਕਿ ਅਸੀਂ ਵੱਧ ਤੋਂ ਵੱਧ ਲੋਕਾਂ ਨੂੰ ਲੱਭਣ ਤੇ ਬਚਾਉਣ ਦੇ ਲਈ ਆਪਣੀ ਪੂਰੀ ਤਾਕਤ ਲਗਾ ਦੇਵਾਂਗੇ। ਤਾਕਾਇਚੀ ਨੇ ਪੀੜਤਾਂ ਪ੍ਰਤੀ ਆਪਣੀ ਸੰਵੇਦਨਾ ਤੇ ਉਨ੍ਹਾਂ ਦੇ ਰਿਸ਼ਤੇਦਾਰਾਂ ਨਾਲ ਹਮਦਰਦੀ ਪ੍ਰਗਟ ਕੀਤੀ ਹੈ। ਨਾਲ ਹੀ ਭੂਚਾਲ ਤੋਂ ਪ੍ਰਭਾਵਿਤ ਲੋਕਾਂ ਨੂੰ ਗਰਮ ਮੌਸਮ ਦੇ ਵਿਚ ਆਪਣਾ ਧਿਆਨ ਰੱਖਣ ਦੀ ਅਪੀਲ ਵੀ ਕੀਤੀ ਗਈ ਹੈ। US ਇਰਾਨ ਵਾਰ ਜਿਹੜੀ ਹੈ, ਇਰਾਨ ਦੇ ਨਾਲ ਜੰਗ ਤੋਂ ਬਾਅਦ ਟਰੰਪ ਅਤੇ ਨੇਤਨਯਾਹੂ ਦੇ ਦਰਮਿਆਨ ਪਹਿਲੀ ਮੁਲਾਕਾਤ ਦੇ ਦੌਰਾਨ ਤਣਾਅ ਜਿਹੜਾ ਦੇਖਣ ਨੂੰ ਮਿਲਿਆ। ਅਮਰੀਕਾ ਰਾਸ਼ਟਰਪਤੀ ਟਰੰਪ ਅਤੇ ਇਜ਼ਰਾਈਲੀ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਵਿਚਾਲੇ ਫਰਵਰੀ ਦੇ ਵਿਚ ਇਰਾਨ ਦੇ ਵਿਰੁੱਧ ਸਾਂਝੀ ਜੰਗ ਸ਼ੁਰੂ ਹੋਣ ਤੋਂ ਬਾਅਦ ਪਹਿਲੀ ਮੀਟਿੰਗ ਹੋਈ ਹੈ ਤੇ ਮੀਟਿੰਗ ਅਜਿਹੇ ਸਮੇਂ ਹੋ ਰਹੀ ਹੈ ਜਦੋਂ ਦੋਵਾਂ ਆਗੂ ਘਰੇਲੂ ਦਬਾਅ ਹੇਠ ਨੇ। ਟਰੰਪ ਸਾਹਿਬ ਮਿਡ ਚੋਣਾਂ ਆ ਰਹੀਆਂ ਨੇ ਤੇ ਨੇਤਨਯਾਹੂ ਸਾਹਿਬ ਆਪਣੇ ਮੁਲਕ ਦੀਆਂ ਚੋਣਾਂ ਹੋਣੀਆਂ ਨੇ, PM ਦੀ ਕੁਰਸੀ ਬਦਲਣੀ ਹੈ ਤੇ ਉੱਥੇ ਵਿਰੋਧੀ ਜਿਹੜੇ ਨੇ ਚੰਗੀ ਤਰੀਕੇ ਨਾਲ ਘੇਰ ਰਹੇ ਹੈ, ਕਿਉਂਕਿ ਇੱਕ ਪਾਸੇ ਟਰੰਪ ਕਹਿੰਦਾ ਹੈ ਕਿ ਭਾਈ ਇਰਾਨ ਨੂੰ ਪਰਮਾਣੂ ਸ਼ਕਤੀ ਨਹੀਂ ਬਣਨ ਦੇਣਾ, ਉਹਨਾਂ ਨੂੰ ਆਗਿਆ ਨਹੀਂ ਦੇਣੀ ਇਸ ਚੀਜ਼ ਦੀ, ਤੇ ਅਰਬ ਮੁਲਕਾਂ ਨੂੰ ਦੇ ਰਿਹਾ। ਇਸੇ ਚੀਜ਼ ਨੂੰ ਲੈ ਕੇ ਜਿਹੜੇ ਨੇ ਵਿਰੋਧੀ ਧਿਰਾਂ ਨੇ ਆਪਣੀਆਂ ਇਜ਼ਰਾਈਲ ਦੇ ਵਿੱਚ ਜਿਹੜੀਆਂ ਸਿਆਸੀ ਪਾਰਟੀਆਂ ਨੇ ਉੱਥੇ ਦੀਆਂ, ਉਹ ਇਸ ਚੀਜ਼ ਦੇ ਉੱਤੇ ਨਾਰਾਜ਼ ਨੇ ਕਿ ਭਾਈ ਆਉਣ ਵਾਲੇ ਸਮੇਂ ਦੇ ਵਿੱਚ ਅਰਬ ਮੁਲਕ ਵੀ ਕਿਤੇ ਨਾ ਕਿਤੇ ਇਸ ਚੀਜ਼ ਦਾ ਫਾਇਦਾ ਉਠਾ ਸਕਦੇ ਆ, ਕਿਉਂਕਿ ਉਹ ਬਿਜਲੀ ਪੈਦਾ ਕਰਨ ਦੇ ਲਈ ਆਪਣੀ ਨਿਊਕਲੀਅਰ ਸਿਸਟਮ ਲਾਉਣਾ ਚਾਹੁੰਦੇ ਨੇ ਤੇ ਆਪਣੇ ਆਪ ਦੇ ਉੱਤੇ ਨਿਰਭਰ ਹੋਣਾ ਚਾਹੁੰਦੇ ਆ, ਤੇ ਟਰੰਪ ਸਾਹਿਬ ਉੱਥੇ ਆਗਿਆ ਦਿੰਦੇ ਆ ਕਿ ਤੁਸੀਂ ਕਰ ਸਕਦੇ ਹੋ। ਪਰ ਨੇਤਨਯਾਹੂ ਨੂੰ ਇਸ ਮੁੱਦੇ ਦੇ ਵਿੱਚ ਘੇਰਿਆ ਜਾ ਰਿਹਾ ਇਜ਼ਰਾਈਲ ਦੇ ਵਿੱਚ ਓਪੋਜੀਸ਼ਨ ਦੇ ਵੱਲੋਂ ਕਿ ਭਾਈ ਇਹ ਚੀਜ਼ਾਂ ਸਾਡੇ ਲਈ ਖਿਲਾਫ਼ ਹੋ ਸਕਦੀਆਂ ਨੇ, ਇਸ ਦੀ ਪ੍ਰਵਾਨਗੀ ਨਹੀਂ ਦਿੱਤੀ ਜਾਣੀ ਚਾਹੀਦੀ। ਪਰ ਜਿਹੜਾ ਨੇਤਨਯਾਹੂ ਨੇ ਉਹ ਆਪਣੀ ਕੁਰਸੀ ਬਚਾਉਣ ਦੇ ਵਿੱਚ ਲੱਗੇ ਹੋਏ ਆ, ਹਾਂ ਦੇ ਵਿੱਚ ਹਾਂ ਤਾਂ ਮਿਲਾਉਣੀ ਪੈਣੀ ਹੈ ਟਰੰਪ ਦੇ। ਨੇਤਨਯਾਹੂ ਮੁੜ ਚੋਣ ਲੜ ਰਹੇ ਨੇ ਤੇ ਟਰੰਪ ਨਵੰਬਰ ਦੀਆਂ ਮੱਧਕਾਲੀ ਚੋਣਾਂ ਤੋਂ ਪਹਿਲਾਂ ਮਹਿੰਗਾਈ ਦੇ ਉੱਤੇ ਆਰਥਿਕ ਸੰਕਟ ਨੂੰ ਜਨਮ ਦੇਣ ਵਾਲੀ ਇਸ ਅਣਚਾਹੀ ਜੰਗ ਨੂੰ ਖਤਮ ਕਰਨ ਦੇ ਲਈ ਦਬਾਅ ਦੇ ਹੇਠ ਨੇ। ਮੀਟਿੰਗ ਤੋਂ ਪਹਿਲਾਂ ਟਰੰਪ ਨੇਤਨਯਾਹੂ ਦੇ ਨਾਲ ਆਪਣੀ ਨਾਰਾਜ਼ਗੀ ਜ਼ਾਹਰ ਕਰ ਚੁੱਕੇ ਨੇ ਤੇ ਟਰੰਪ ਨੇ ਫੋਕਸ ਐਂਡ ਫਰੈਡਜ਼ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਨੇਤਨਯਾਹੂ ਪਿਕੈਕਸ ਮਾਊਂਟੇਨ ਤੇ ਜਿਹੜਾ ਇਰਾਨੀ ਗਤੀਵਿਧੀਆਂ ਦੇ ਬਾਰੇ ਖੁਫੀਆ ਜਾਣਕਾਰੀ ਦੇਣ ਦੀ ਯੋਜਨਾ ਬਣਾ ਰਹੇ ਨੇ, ਜਿਸ ਨੂੰ ਟਰੰਪ ਬੰਬ ਦੇ ਨਾਲ ਅਡਾਉਣ ਦੀ ਧਮਕੀ ਦੇ ਚੁੱਕੇ ਨੇ। ਟਰੰਪ ਨੇ ਕਿਹਾ ਕਿ ਉਹ ਸਭ ਕੁਝ ਜਾਣਦੇ ਨੇ ਕਿ ਨੇਤਨਯਾਹੂ ਇਸ ਮੁੱਦੇ ਨੂੰ ਮੁੱਦਾ ਬਣਾ ਰਹੇ ਨੇ ਤਾਂ ਜੋ ਅਮਰੀਕਾ ਨੂੰ ਜੰਗ ਦੇ ਵਿਚ ਸ਼ਾਮਲ ਰੱਖਿਆ ਜਾ ਸਕੇ। ਉਹ ਪਿੱਛਾ ਛਡਾ ਰਿਹਾ ਤੇ ਪਰ ਦੂਸਰੇ ਪਾਸੇ ਸ਼ਾਮ ਨੂੰ ਕੋਈ ਨਾ ਕੋਈ ਬਿਆਨ ਦੇ ਦਿੰਦਾ, ਇੱਕ ਪਾਸੇ ਸ਼ਾਂਤੀ ਵਾਰਤਾ ਚੱਲਦੀ ਹੈ। ਟਰੰਪ ਨੇ ਸਵਾਲ ਕੀਤਾ ਕਿ ਅਜਿਹੀਆਂ ਗੱਲਾਂ ਦੁਨੀਆਂ ਨੂੰ ਦੱਸਣ ਦੀ ਕੀ ਜ਼ਰੂਰਤ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਦੋਵਾਂ ਦੇ ਵਿਚਕਾਰ ਕੁਝ ਮਤਭੇਦ ਜ਼ਰੂਰ ਨੇ ਪਰ ਸਥਿਤੀ ਕਾਫ਼ੀ ਹੱਦ ਤੱਕ ਸਹੀ ਹੈ। ਜਦੋਂ ਫਰਵਰੀ ਦੇ ਵਿਚ ਜੰਗ ਸ਼ੁਰੂ ਹੋਈ ਸੀ ਤਾਂ ਦੋਵਾਂ ਨੇਤਾਵਾਂ ਦਾ ਗੱਠਜੋੜ ਮਜ਼ਬੂਤ ਸੀ, ਪਰ ਜਿਵੇਂ ਜਿਵੇਂ ਇਰਾਨ ਨੇ ਜਵਾਬੀ ਕਾਰਵਾਈ ਕਰਦਿਆਂ ਅਮਰੀਕੀ ਟਿਕਾਣਿਆਂ ਦੇ ਉੱਤੇ ਡਰੋਨ ਤੇ ਮਿਜ਼ਾਈਲਾਂ ਦਾ ਹਮਲਾ ਕੀਤਾ, ਹੌਰਮੁਜ਼ ਜਲਮਾਰਗ ਨੂੰ ਬੰਦ ਕੀਤਾ, ਟਰੰਪ ਤੇ ਜੰਗ ਖਤਮ ਕਰਨ ਦਾ ਦਬਾਅ ਵੱਧ ਗਿਆ। ਇਸ ਦੇ ਦੌਰਾਨ ਨੇਤਨਯਾਹੂ ਪਿਛੋਕੜ ਦੇ ਵਿਚ ਚਲੇ ਗਏ ਕਿਉਂਕਿ ਟਰੰਪ ਤਹਿਰਾਨ ਦੇ ਨਾਲ ਸਮਝੌਤਾ ਕਰਨ ਦੀ ਕੋਸ਼ਿਸ਼ ਕਰ ਰਹੇ ਸਨ ਤੇ ਮੀਟਿੰਗ ਦੇ ਵਿਚ ਲਿਬਨਾਨ ਦੇ ਨਾਲ ਹੋਏ ਫਰੇਮਵਰਕ ਸਮਝੌਤੇ ਤੇ ਅਬਰਾਹਮ ਅਕਾਡਸ ਦੇ ਜਿਹੜਾ ਵਿਸਤਾਰ ਦੇ ਉੱਤੇ ਵੀ ਚਰਚਾ ਹੋਵੇਗੀ। ਨੇਤਨਯਾਹੂ ਇਰਾਨ ਦੇ ਪ੍ਰੋਗਰਾਮ ਦੇ ਬਾਰੇ ਇਜ਼ਰਾਈਲੀ ਖੁਫੀਆ ਜਾਣਕਾਰੀ ਸਾਂਝੀ ਕਰਨਾ ਚਾਹੁੰਦੇ ਨੇ ਤੇ ਉਨ੍ਹਾਂ ਦਾ ਮੰਨਣਾ ਹੈ ਕਿ ਅੱਗੇ ਕੀ ਕਰਨਾ ਹੈ। ਇਹ ਫੈਸਲਾ ਟਰੰਪ ਨੂੰ ਲੈਣਾ ਪਵੇਗਾ।
ਇਸ ਤੋਂ ਇਲਾਵਾ ਨੇਤਨਯਾਹੂ ਨੂੰ ਟਰੰਪ ਨੂੰ ਇਹ ਵੀ ਯਕੀਨ ਦਿਵਾਉਣਾ ਪਵੇਗਾ ਕਿ ਉਹ ਗਾਜ਼ਾ ਅਤੇ ਲਿਬਨਾਨ ਦੇ ਵਿੱਚ ਅਮਰੀਕੀ ਕੂਟਨੀਤਿਕ ਯਤਨਾਂ ਦੇ ਵਿੱਚ ਰੁਕਾਵਟ ਨਹੀਂ ਪਾਉਣਗੇ। ਇਜ਼ਰਾਈਲ ਫੌਜ ਜਿਹੜੀ ਹੈ ਉਹਨੇ ਲਿਬਨਾਨ ਦੇ ਵਿੱਚ ਲਿਬਨਾਨੀ ਫੌਜ ਨੂੰ ਤੈਨਾਤ ਕਰਨ ਦੀ ਇਜਾਜ਼ਤ ਦੇ ਦਿੱਤੀ ਹੈ ਤੇ ਗਾਜ਼ਾ ਦੇ ਵਿੱਚ ਅੰਤਰਰਾਸ਼ਟਰੀ ਸਥਿਰਤਾ ਬਲ ਜਿਹੜਾ ਉਹਦੇ ਪਹਿਲੇ ਮੈਂਬਰਾਂ ਨੂੰ ਦਾਖਲ ਕਰਨ ਦੀ ਪ੍ਰਵਾਨਗੀ ਵੀ ਦੇ ਦਿੱਤੀ ਹੈ। ਦੂਸਰੇ ਪਾਸੇ ਜ਼ੇਲੈਂਸਕੀ ਸਾਹਿਬ ਆਪਣੇ ਰਸ਼ੀਆ ਤੇ ਯੂਕਰੇਨ ਵਾਲੇ ਜ਼ੇਲੈਂਸਕੀ ਵੱਲੋਂ ਵਾਈਟ ਹਾਊਸ ਵਿਖੇ ਟਰੰਪ ਦੇ ਨਾਲ ਫਿਰ ਤੋਂ ਮੁਲਾਕਾਤ ਕੀਤੀ ਹੈ ਤੇ ਅਮਰੀਕਾ ਨਾਲ ਰੱਖਿਆ ਸਹਿਯੋਗ ਵਧਾਉਣ ਦੇ ਉੱਤੇ ਜ਼ੋਰ ਦਿੱਤਾ ਹੈ। ਯੂਕਰੇਨ ਦੇ ਰਾਸ਼ਟਰਪਤੀ ਵਲੋਦੀਮੀਰ ਜ਼ੇਲੈਂਸਕੀ ਨੇ ਜਿਹੜਾ ਸੈਨੇਟਰ ਜਿਹੜੇ ਨੇ ਲਿੰਡਸੇ ਗ੍ਰਹਾਮ ਦੇ ਅੰਤਮ ਸੰਸਕਾਰ ਤੋਂ ਪਹਿਲਾਂ ਵਾਈਟ ਹਾਊਸ ਵਿਖੇ ਅਮਰੀਕੀ ਰਾਸ਼ਟਰਪਤੀ ਟਰੰਪ ਦੇ ਨਾਲ ਮੁਲਾਕਾਤ ਕੀਤੀ ਤੇ ਓਵਲ ਆਫਿਸ ਦੇ ਵਿੱਚ ਹੋਈ ਇਸ ਬੈਠਕ ਦੇ ਦੌਰਾਨ ਦੋਵਾਂ ਨੇਤਾਵਾਂ ਨੇ ਯੂਕਰੇਨ ਦੇ ਵੱਲੋਂ ਆਪਣੇ ਜਿਹੜਾ ਖੁਦ ਦੇ ਸ਼ਾਂਤੀ ਜਾਂ ਸ਼ਕਤੀਸ਼ਾਲੀ ਹਥਿਆਰ ਤਿਆਰ ਕਰਨ ਤੇ ਰੂਸ ਵਿਰੁੱਧ ਜੰਗ ਵਿੱਚ ਮਦਦਗਾਰ ਹੋਣ ਵਾਲੇ ਹੋਰ ਤਰੀਕਿਆਂ ਦੇ ਉੱਤੇ ਚਰਚਾ ਕੀਤੀ ਹੈ। ਮੀਟਿੰਗ ਤੋਂ ਬਾਅਦ ਜ਼ੇਲੈਂਸਕੀ ਨੇ ਇਸ ਨੂੰ ਇੱਕ ਚੰਗੀ ਮੀਟਿੰਗ ਦੱਸਦਿਆਂ ਪੈਟਰੋਟ ਮਿਜ਼ਾਈਲ ਸਿਸਟਮ ਬਣਾਉਣ ਦਾ ਲਾਇਸੈਂਸ ਦੇਣ ਦੇ ਲਈ ਟਰੰਪ ਦਾ ਧੰਨਵਾਦ ਕਰ ਦਿੱਤਾ ਹੈ। ਆਪਣੇ ਇਸ ਦੌਰੇ ਦੇ ਦੌਰਾਨ ਜ਼ੇਲੈਂਸਕੀ ਨੇ ਲਾਕਹਿਡ ਮਾਰਟਿਨ ਦੇ ਅਧਿਕਾਰੀਆਂ ਦੇ ਨਾਲ ਵੀ ਮੁਲਾਕਾਤ ਕੀਤੀ ਤੇ ਕੈਪੀਟਲ ਵਿਖੇ ਸੈਨੇਟਰਾਂ ਦੇ ਨਾਲ ਮਿਲ ਕੇ ਪੈਟਰੋਟ ਇੰਟਰ ਸੈਪਟਰਾਂ ਦੀ ਜਿਹੜੀ ਲੋੜ ਦੇ ਉੱਤੇ ਜ਼ੋਰ ਦਿੱਤਾ ਹੈ ਤੇ ਉਨ੍ਹਾਂ ਰੂਸ ਵਿਰੁੱਧ ਦਬਾਅ ਵਧਾਉਣ ਦੇ ਲਈ ਸਖ਼ਤ ਪਾਬੰਦੀਆਂ ਵਾਲੇ ਬਿੱਲ ਨੂੰ ਅੱਗੇ ਵਧਾਉਣ ਦੀ ਅਪੀਲ ਵੀ ਕੀਤੀ ਹੈ। ਇਸ ਦੇ ਦੌਰਾਨ ਅਮਰੀਕੀ ਸੈਨੇਟ ਨੇ ਰੂਸੀ ਤੇਲ ਗੈਸ ਅਤੇ ਹੋਰ ਨਿਰਯਾਤ ਖਰੀਦਣ ਵਾਲੇ ਦੇਸ਼ਾਂ ਨੂੰ ਜਿਹੜਾ ਜੁਰਮਾਨਾ ਲਗਾਉਣ ਵਾਲੇ ਬਿੱਲ ਦੇ ਉੱਤੇ ਪੱਖ ਦੇ ਵਿੱਚ ਸ਼ੁਰੂਆਤੀ ਵੋਟਿੰਗ ਕੀਤੀ ਹੈ। ਜ਼ੇਲੈਂਸਕੀ ਨੇ ਦਾਅਵਾ ਕੀਤਾ ਕਿ ਰੂਸ ਖਾੜੀ ਖੇਤਰ ਦੇ ਵਿੱਚ ਅਮਰੀਕੀ ਬੇਸਾਂ ਦੀਆਂ ਸੈਟੇਲਾਈਟ ਤਸਵੀਰਾਂ ਦੇ ਕੇ ਇਰਾਨ ਦੀ ਮਦਦ ਕਰ ਰਿਹਾ। ਰਾਸ਼ਟਰਪਤੀ ਟਰੰਪ ਨੇ ਇਸ ਦੇ ਕਿਸੇ ਵੱਡੇ ਪ੍ਰਭਾਵ ਨੂੰ ਨਕਾਰ ਦਿੱਤਾ ਤੇ ਮੀਟਿੰਗ ਦੇ ਵਿੱਚ ਇਹ ਵੀ ਤੈਅ ਹੋਇਆ ਕਿ ਰਾਸ਼ਟਰਪਤੀ ਦੇ ਮੁੱਖ ਦੂਤ ਸਟੀਵ ਵਿਟਕੋਫ ਤੇ ਜਾਰੇਡ ਕੁਸ਼ਨਰ ਭਵਿੱਖ ਦੇ ਵਿੱਚ ਕੀਵ ਦਾ ਦੌਰਾ ਵੀ ਕਰਨਗੇ। ਡੈਮੋਕਰੇਟਿਕ ਸੈਨੇਟਰ ਦੇ ਵੱਲੋਂ ਗ੍ਰੀਨ ਕਾਰਡ ਬਿੱਲ ਦੀ ਮੁੜ ਹਮਾਇਤ ਕਰ ਦਿੱਤੀ ਗਈ ਹੈ। ਕੈਲੀਫੋਰਨੀਆ ਤੋਂ ਤਜਵੀਜ਼ਸ਼ੁਦਾ ਕਾਨੂੰਨ ਦੇ ਨਾਲ 80 ਲੱਖ ਤੋਂ ਵੱਧ ਲੋਕਾਂ ਨੂੰ ਲਾਭ ਹੋ ਸਕਦਾ ਹੈ। ਕੈਲੀਫੋਰਨੀਆ ਤੋਂ ਡੈਮੋਕਰੇਟਿਕ ਸੈਨੇਟਰ ਨੇ ਐਲੈਕਸ ਪੈਂਡੀਲਾ ਉਨ੍ਹਾਂ ਨੇ H-1B ਵੀਜ਼ਾ ਧਾਰਕਾਂ ਦੇ ਸਮੇਤ ਅਮਰੀਕਾ ਦੇ ਵਿੱਚ ਲੰਮੇ ਸਮੇਂ ਤੋਂ ਰਹਿ ਰਹੇ ਲੱਖਾਂ ਲੋਕਾਂ ਨੂੰ ਕਾਨੂੰਨੀ ਤੌਰ ਦੇ ਉੱਤੇ ਸਥਾਈ ਰੂਪ ਦੇ ਵਿੱਚ ਰਹਿਣ ਦਾ ਰਾਹ ਦੇਣ ਵਾਲੇ ਬਿੱਲ ਨੂੰ ਅੱਗੇ ਜਿਹੜਾ ਵਧਾਉਣ ਦੀ ਕੋਸ਼ਿਸ਼ ਕੀਤੀ ਹੈ। ਪੈਂਡੀਲਾ ਨੇ ਸੋਮਵਾਰ ਨੂੰ ਇਮੀਗ੍ਰੇਸ਼ਨ ਐਕਟ ਆਫ 1929 ਜਿਹੜਾ ਉਹਦੇ ਇਮੀਗ੍ਰੇਸ਼ਨ ਪ੍ਰੋਵਿਜ਼ਨਸ ਨੂੰ ਜਿਹੜਾ ਨਵਿਆਉਣ ਵਾਲੇ ਬਿੱਲ ਦੀ ਮੁੜ ਹਮਾਇਤ ਕੀਤੀ ਹੈ ਤੇ ਬਿੱਲ ਪਹਿਲੀ ਵਾਰ ਪਿਛਲੇ ਸਾਲ ਪੇਸ਼ ਕੀਤਾ ਗਿਆ ਸੀ। ਤਜਵੀਜ਼ਸ਼ੁਦਾ ਕਾਨੂੰਨ ਲਾਗੂ ਹੋਣ ਦੇ ਨਾਲ ਗ੍ਰੀਨ ਕਾਰਡ ਦੀ ਉਡੀਕ ਵਿੱਚ ਬੈਠੇ ਵੱਖ ਵੱਖ ਵਰਗਾਂ ਦੇ 80 ਲੱਖ ਤੋਂ ਵੱਧ ਲੋਕਾਂ ਨੂੰ ਲਾਭ ਹੋਵੇਗਾ। ਇਸ ਬਿੱਲ ਦਾ ਮਕਸਦ ਅਮਰੀਕਾ ਦੇ ਪੁਰਾਣੇ ਹੋ ਚੁੱਕੇ ਇਮੀਗ੍ਰੇਸ਼ਨ ਸਿਸਟਮ ਦੇ ਵਿੱਚ ਸਮਝਦਾਰੀ ਭਰਿਆ ਸੁਧਾਰ ਕਰਨਾ ਹੈ ਤਾਂ ਕਿ ਦੇਸ਼ ਭਰ ਦੇ ਵਿੱਚ ਰਾਸ਼ਟਰਪਤੀ ਟਰੰਪ ਦੇ ਯੋਜਨਾਬੰਦ ਹਮਲਿਆਂ ਦਾ ਮੁਕਾਬਲਾ ਕੀਤਾ ਜਾ ਸਕੇ। ਟਰੰਪ ਇਹਨਾਂ ਚੀਜ਼ਾਂ ਨੂੰ ਰੱਦ ਕਰ ਰਿਹਾ ਤੇ ਉਹ ਆਪਣੀ ਪੈਰਵਾਈ ਕਰ ਰਹੇ ਨੇ ਇਸ ਚੀਜ਼ ਦੇ ਉੱਤੇ। ਇਸ ਕਾਨੂੰਨ ਦੇ ਤਹਿਤ ਅਮਰੀਕਾ ਦੇ ਵਿੱਚ ਲੰਮੇ ਸਮੇਂ ਤੋਂ ਰਹਿ ਰਹੇ ਲੋਕਾਂ ਨੂੰ ਸਥਿਰ ਨਿਵਾਸ PR ਦੇ ਲਈ ਅਪਲਾਈ ਕਰਨ ਦੀ ਖੁੱਲ੍ਹ ਦੇਣ ਦੀ ਤਜਵੀਜ਼ ਹੈ, ਬਸ਼ਰਤੇ ਉਹ ਅਪਲਾਈ ਕਰਨ ਤੋਂ ਪਹਿਲਾਂ ਘੱਟੋ ਘੱਟ 7 ਸਾਲ ਤੱਕ ਲਗਾਤਾਰ ਦੇਸ਼ ਦੇ ਵਿੱਚ ਰਹੇ ਹੋਣ। ਪੈਂਡੀਲਾ ਨੇ ਕਿਹਾ ਕਿ ਸਾਲ ਪਹਿਲਾਂ ਮੈਂ ਸਖ਼ਤ ਮਿਹਨਤ ਕਰਨ ਵਾਲੇ ਪ੍ਰਵਾਸੀਆਂ ਦੇ ਨਾਲ ਟਰੰਪ ਪ੍ਰਸ਼ਾਸਨ ਦੇ ਜ਼ਾਲਮ ਵਿਹਾਰ ਦਾ ਜਿਹੜਾ ਵਿਰੋਧ ਕਰਨ ਦੇ ਲਈ ਇਹ ਬਿੱਲ ਪੇਸ਼ ਕੀਤਾ ਸੀ। ਉਦੋਂ ਤੋਂ ਹੀ ਰਾਸ਼ਟਰਪਤੀ ਟਰੰਪ ਦੀ ਡਰ ਫੈਲਾਉਣ ਦੀ ਜਿਹੜੀ ਮੁਹਿੰਮ ਸ਼ੁਰੂ ਹੋ ਗਈ, ਤੇਜ਼ ਹੋ ਗਈ ਤੇ ਪਰਿਵਾਰ ਲਗਾਤਾਰ ਬੇਯਕੀਨੇ ਦੇ ਮਾਹੌਲ ਦੇ ਵਿੱਚ ਜਿਹੜਾ ਸੀ ਰਹਿਣ ਲੱਗ ਪਏ, ਜਦੋਂ ਕਿ ਉਨ੍ਹਾਂ ਇਸ ਦੇਸ਼ ਦੇ ਵਿੱਚ ਆਪਣੀ ਜ਼ਿੰਦਗੀ ਬਣਾਈ ਹੈ। ਦੂਸਰੇ ਪਾਸੇ ਆਜ਼ਾਦ ਕਸ਼ਮੀਰ ਦੇ ਵਿੱਚ ਵੀ ਚੰਗਾ ਨਹੀਂ ਹੈ। ਦਾ ਨੈਰੇਟਿਵ ਟੁੱਟ ਗਿਆ, ਪੋਕ ਦੇ ਵਿੱਚ ਹਿੰਸਾ ਹੋ ਰਹੀ ਹੈ ਤੇ ਪ੍ਰਦਰਸ਼ਨ ਤੇ ਦਮਨ ਹੋ ਰਿਹਾ। ਪਾਕਿਸਤਾਨ ਦਹਾਕਿਆਂ ਤੋਂ ਇਹ ਪ੍ਰਚਾਰ ਕਰਦਾ ਆ ਰਿਹਾ ਸੀ ਕਿ ਉਸਦੇ ਕੰਟਰੋਲ ਵਾਲੇ ਆਜ਼ਾਦ ਕਸ਼ਮੀਰ ਦੇ ਵਿੱਚ ਸਭ ਠੀਕ ਹੈ, ਮਨੁੱਖੀ ਅਧਿਕਾਰਾਂ ਦੀ ਉਲੰਘਣਾ ਸਿਰਫ ਭਾਰਤ ਵਾਲੇ ਕਸ਼ਮੀਰ 'ਚ ਹੀ ਨਹੀਂ ਹੁੰਦੀ। ਪਰ ਹੁਣ ਇਹ ਕਮਜ਼ੋਰ ਨੈਰੇਟਿਵ ਪੂਰੀ ਤਰ੍ਹਾਂ ਟੁੱਟ ਗਿਆ। ਪੋਕ ਦੇ ਵਿੱਚ ਹਾਲ ਹੀ ਦੇ ਵਿੱਚ ਆਟੇ ਅਤੇ ਬਿਜਲੀ ਦੀਆਂ ਵਧੀਆਂ ਕੀਮਤਾਂ ਦੇ ਖਿਲਾਫ਼ ਵੱਡੇ ਪ੍ਰਦਰਸ਼ਨ ਹੋ ਰਹੇ ਨੇ। ਜੁਆਇੰਟ ਅਵਾਮੀ ਐਕਸ਼ਨ ਕਮੇਟੀ ਜੈਕ ਨਾਂ ਦੇ ਗਰੁੱਪ ਨੇ 2023 ਦੇ ਵਿੱਚ ਆਰਥਿਕ ਮੁੱਦਿਆਂ ਦੇ ਨਾਲ ਸ਼ੁਰੂਆਤ ਕੀਤੀ ਸੀ, ਪਰ ਹੁਣ ਇਹ ਸਵੈ ਸ਼ਾਸਨ ਦੀ ਮੰਗ ਕਰਨ ਵਾਲਾ ਸਿਆਸੀ ਅੰਦੋਲਨ ਬਣ ਗਿਆ, ਜਿਸ ਨੇ ਪਾਕਿਸਤਾਨੀ ਫੌਜ ਦੇ ਅਧਿਕਾਰ ਨੂੰ ਵੀ ਚੁਣੌਤੀ ਦੇ ਦਿੱਤੀ ਹੈ। ਜੂਨ 2025 ਦੇ ਵਿੱਚ ਮਾਮਲਾ ਉਦੋਂ ਹੋਰ ਵਿਗੜ ਗਿਆ ਜਦੋਂ ਪੋਕ ਦੀ ਸੁਪਰੀਮ ਕੋਰਟ ਨੇ ਜੈਕ ਦੀਆਂ ਜਿਹੜੀਆਂ ਸੀ 38 ਮੰਗਾਂ ਦੇ ਵਿੱਚੋਂ ਸਭ ਤੋਂ ਵੱਡੀ ਮੰਗ ਵਿਧਾਨ ਸਭਾ ਦੀਆਂ 12 ਸ਼ਰਨਾਰਥੀ ਸੀਟਾਂ ਖਤਮ ਕਰਨਾ
ਜਿਹੜਾ ਉਹਨੂੰ ਰੱਦ ਕਰ ਦਿੱਤਾ। ਇਸ ਤੋਂ ਬਾਅਦ ਸਰਕਾਰ ਨੇ 5 ਜੂਨ ਨੂੰ ਜੈਕ ਤੇ ਪਾਬੰਦੀ ਲਗਾ ਕੇ ਇਸ ਨੂੰ ਅੱਤਵਾਦ ਸਮੂਹ ਘੋਸ਼ਿਤ ਕਰ ਦਿੱਤਾ। 6-7 ਜੂਨ ਦੀ ਰਾਤ ਜੈਕ ਦੇ ਨੇਤਾ ਉਮਰ ਨਜ਼ੀਰ ਕਸ਼ਮੀਰੀ ਉੱਤੇ ਹਮਲਾ ਹੁੰਦਾ ਹੈ, ਜਿਸ ਦੇ ਵਿੱਚ ਉਹਨਾਂ ਦਾ ਸਾਥੀ ਸ਼ਾਹਜੈਬ ਹਬੀਬ ਮਾਰਿਆ ਜਾਂਦਾ ਹੈ। ਹਾਲਾਤ ਕਾਬੂ ਕਰਨ ਦੇ ਲਈ ਇੰਟਰਨੈਟ ਮੋਬਾਈਲ ਬੰਦ ਕਰ ਦਿੱਤੇ ਜਾਂਦੇ ਨੇ ਤੇ 14,000 ਅਰਧ ਸੈਨਿਕ ਬਲ ਤੈਨਾਤ ਕਰ ਦਿੱਤੇ ਗਏ। ਲੋਕਾਂ ਨੇ ਮੁਜ਼ਫਰਾਬਾਦ ਦੇ ਵੱਲ ਲੌਂਗ ਮਾਰਚ ਕੀਤਾ। ਇਸ ਦੇ ਦੌਰਾਨ ਕਈ ਪ੍ਰਦਰਸ਼ਨਕਾਰੀ ਮਾਰੇ ਗਏ ਨੇ। ਇਸ ਦਮਨ ਦੇ ਖਿਲਾਫ਼ UK ਸਮੇਤ ਦੁਨੀਆਂ ਭਰ ਦੇ ਵਿਚ ਰਹਿਣ ਵਾਲੇ ਕਸ਼ਮੀਰੀਆਂ ਨੇ ਵਿਰੋਧ ਕੀਤਾ ਹੈ। ਲੰਡਨ ਦੇ ਵਿਚ ਹਜ਼ਾਰਾਂ ਲੋਕਾਂ ਨੇ ਪਾਕਿਸਤਾਨੀ ਹਾਈ ਕਮਿਸ਼ਨ ਤੱਕ ਮਾਰਚ ਕੀਤਾ। 60 ਤੋਂ ਵੱਧ ਬ੍ਰਿਟਿਸ਼ ਸੰਸਦ ਮੈਂਬਰਾਂ ਨੇ UK ਦੀ ਵਿਦੇਸ਼ ਮੰਤਰੀ ਨੂੰ ਪੱਤਰ ਲਿਖ ਕੇ ਇਸਲਾਮਾਬਾਦ ਤੋਂ ਸਫ਼ਾਈ ਮੰਗੀ ਹੈ। ਜੈਕ ਦੇ ਨੇਤਾ ਸਰਦਾਰ ਅਮਨ ਖਾਨ ਨੇ ਚੇਤਾਵਨੀ ਦਿੱਤੀ ਹੈ ਕਿ ਜੇ ਨਾਕਾਬੰਦੀ ਨਾ ਹਟੀ ਤਾਂ ਲੋਕ ਖਾਣ ਪੀਣ ਅਤੇ ਦਵਾਈਆਂ ਦੇ ਲਈ ਭਾਰਤ ਦਾ ਰੁੱਖ ਕਰ ਸਕਦੇ ਨੇ ਤੇ ਉਹਨਾਂ ਇਹ ਵੀ ਦੋਸ਼ ਲਗਾ ਦਿੱਤਾ ਕਿ ਪਾਕਿਸਤਾਨੀ ਫੌਜ ਪੋਕ ਦੇ ਲੋਕਾਂ ਨੂੰ ਹਥਿਆਰ ਦੇ ਕੇ ਜਿਹੜਾ ਹੈ ਯਾਨੀ ਕਿ POK ਪੋਕ ਉਹਨੂੰ ਕਿਹਾ POK ਦੇ ਲੋਕਾਂ ਨੂੰ ਹਥਿਆਰ ਦੇ ਕੇ ਭਾਰਤ ਦੇ ਖਿਲਾਫ਼ ਬਗਾਵਤ ਦੇ ਲਈ ਉਕਸਾ ਰਹੇ ਹੈ। ਇਸ ਸਾਰੀ ਘਟਨਾ ਨੇ ਪਾਕਿਸਤਾਨ ਦੇ ਉਸ ਦਾਅਵੇ ਦੀ ਪੋਲ ਖੋਲ ਕੇ ਰੱਖ ਦਿੱਤੀ ਹੈ ਕਿ ਕਸ਼ਮੀਰੀਆਂ ਦਾ ਭਲਾ ਪਾਕਿਸਤਾਨ ਦੇ ਨਾਲ ਹੀ ਸੁਰੱਖਿਅਤ ਹੈ। ਜਿੱਥੇ ਪਾਕਿਸਤਾਨ ਭਾਰਤੀ ਕਸ਼ਮੀਰ ਦੇ ਮੁਸਲਮਾਨਾਂ ਦੇ ਹੱਕਾਂ ਦੀ ਗੱਲ ਕਰਦਾ ਹੈ, ਉੱਥੇ ਹੀ ਉਹ ਆਪਣੇ ਹੀ ਕੰਟਰੋਲ ਵਾਲੇ ਇਲਾਕੇ ਦੇ ਵਿੱਚ ਕਸ਼ਮੀਰੀਆਂ ਦਾ ਕਤਲ ਕਰ ਰਿਹਾ ਹੈ। POK ਦੀ ਸਥਾਨਕ ਸਰਕਾਰ ਲੋਕਾਂ ਦੇ ਬੁਨਿਆਦੀ ਮੁੱਦੇ ਹੱਲ ਕਰਨ ਦੇ ਲਈ ਵਿੱਚ ਨਾਕਾਮ ਰਹੀ ਹੈ ਤੇ ਹੁਣ ਕਸ਼ਮੀਰੀ ਬਲੋਚ ਅਤੇ ਪਸ਼ਤੂਨ ਭਾਈਚਾਰੇ ਵੀ ਇਕੱਠੇ ਹੋ ਰਹੇ ਨੇ ਕਿਉਂਕਿ ਸਭ ਨੂੰ ਪਾਕਿਸਤਾਨੀ ਸੁਰੱਖਿਆ ਤੰਤਰ ਤੋਂ ਜ਼ੁਲਮ ਦਾ ਸਾਹਮਣਾ ਕਰਨਾ ਪੈ ਰਿਹਾ ਤੇ ਇਸ ਦੇ ਨਾਲ ਪੂਰੇ ਪਾਕਿਸਤਾਨ ਦੀ ਸਥਿਰਤਾ ਉੱਤੇ ਜਿਹੜਾ ਸਵਾਲ ਖੜੇ ਹੋ ਰਹੇ ਨੇ। ਚੀਨ ਨੇ ਮੱਛੀ ਉਦਯੋਗ ਸੰਬੰਧੀ ਸਮਝੌਤੇ ਉੱਤੇ ਦਸਤਖਤ ਕਰਨ ਤੋਂ ਇਨਕਾਰ ਕਰ ਦਿੱਤਾ। ਚੀਨ ਨੇ ਮੱਛੀ ਉਦਯੋਗ ਨੂੰ ਬਿਹਤਰ ਬਣਾਉਣ ਸੰਬੰਧੀ ਇੱਕ ਸਮਝੌਤੇ ਉੱਤੇ ਦਸਤਖਤ ਕਰਨ ਤੋਂ ਇਨਕਾਰ ਕੀਤਾ ਕਿ ਇਸ ਦੇ ਵਿੱਚ ਗੈਰ ਕਾਨੂੰਨੀ, ਗੈਰ ਰਿਪੋਰਟ ਕੀਤੇ ਅਤੇ ਗੈਰ ਰੈਗੂਲੇਟਿਡ IUU ਮੱਛੀਆਂ ਫੜਨ ਦੇ ਯਤਨਾਂ ਨੂੰ ਬਿਹਤਰ ਬਣਾਉਣਾ ਸ਼ਾਮਲ ਹੈ। IUU ਫਿਸ਼ਿੰਗ ਜੋਖਮ ਸੂਚਕਾਂਕ ਦੇ ਜਿਹੜਾ ਅਨੁਸਾਰ ਬੀਜਿੰਗ ਦੁਨੀਆਂ ਦੇ ਸਭ ਤੋਂ ਵੱਡੇ ਦੂਰ ਦੁਰਾਡੇ ਪਾਣੀ ਦੇ ਵਿੱਚ ਮੱਛੀਆਂ ਫੜਨ ਵਾਲੇ ਬੇੜੇ ਦੀ ਅਗਵਾਈ ਕਰਦਾ ਤੇ ਇਹ ਦੁਨੀਆਂ ਦਾ ਸਭ ਤੋਂ ਵੱਡਾ ਗੈਰ ਕਾਨੂੰਨੀ ਮੱਛੀਆਂ ਫੜਨ ਵਾਲਾ ਦੇਸ਼ ਹੈ। 7 ਅਫਰੀਕੀ ਦੇਸ਼ਾਂ ਕੈਮਰੂਨ, ਗੈਬੀਆ, ਘਾਨਾ, ਗਿਨੀ, ਲਾਬੇਰੀਆ, ਕਾਂਗੋ ਗਣਰਾਜ ਅਤੇ ਸੋਮਾਲੀਆ ਨੇ ਜੂਨ ਦੇ ਵਿੱਚ ਕੀਨੀਆ ਦੇ ਵਿੱਚ 11ਵੇਂ ਸਾਡੇ ਸਮੁੰਦਰੀ ਸੰਮੇਲਨ ਦੇ ਦੌਰਾਨ ਮੋਮਬਾਸਾ ਐਲਾਨਨਾਮੇ ਉੱਤੇ ਦਸਤਖਤ ਕੀਤੇ ਹੈ। ਬੈਲਜੀਅਮ, ਚਿਲੀ, ਡੋਮਿਨਿਕਨ ਜਿਹੜਾ ਗਣਰਾਜ, ਫਰਾਂਸ, ਪਨਾਮਾ, ਪਾਪੂਆ, ਨਿਊ ਗਿਨੀ, ਪੇਰੂ ਅਤੇ ਦੱਖਣੀ ਕੋਰੀਆ ਨੇ ਵੀ ਦਸਤਖਤ ਇਹਦੇ ਉੱਤੇ ਕੀਤੇ ਹੈ, ਹਸਤਾਖਰ ਕੀਤੇ ਹੈ। ਇਹ ਸਮਝੌਤਾ ਗਲੋਬਲ ਚਾਰਟਰ ਫਾਰ ਫਿਸ਼ਰਜ਼ ਯਾਨੀ ਕਿ ਫਿਸ਼ਿੰਗ ਜਿਹੜਾ ਕਰਦੇ ਨੇ, ਮੱਛੀਆਂ ਫੜਦੇ ਆ ਸਮੁੰਦਰੀ, ਪਾਰਦਰਸ਼ਤਾ ਦਾ ਸਮਰਥਨ ਕਰਦਾ ਹੈ ਜਿਸਦਾ ਉਦੇਸ਼ ਡਿਜੀਟਲ ਜਹਾਜ਼ ਰਜਿਸਟਰੀਆਂ ਨੂੰ ਆਧੁਨਿਕ ਬਣਾ ਕੇ ਮੱਛੀਆਂ ਫੜਨ ਦੇ ਉੱਤੇ ਲਾਇਸੈਂਸ ਅਧਿਕਾਰ ਪਹੁੰਚ ਸਮਝੌਤੇ ਤੇ ਕੋਟਾ ਵੰਡ ਪ੍ਰਕਾਸ਼ਿਤ ਜਿਹੜਾ ਕਰਕੇ ਸ਼ਾਸਨ ਨੂੰ ਬਿਹਤਰ ਬਣਾਉਣਾ ਹੈ। ਇਹ ਵੀ ਜਿਹੜਾ ਯਕੀਨੀ ਬਣਾਉਣ ਦੇ ਲਈ ਹੈ ਕਿ ਸਾਰੇ ਉਦਯੋਗਿਕ ਮੱਛੀਆਂ ਫੜਨ ਵਾਲੇ ਜਹਾਜ਼ਾਂ ਕੋਲ ਵਿਲੱਖਣ ਜਹਾਜ਼ ਪਛਾਣਕਰਤਾ ਹੋਣ ਅਤੇ ਗੈਰ ਕਾਨੂੰਨੀ ਮੱਛੀਆਂ ਫੜਨ ਵਾਲਿਆਂ ਨੂੰ ਨਿਸ਼ਾਨਾ ਬਣਾਉਣ ਅਤੇ ਜਵਾਬਦੇਹੀ ਬਣਾਉਣ ਦੇ ਲਈ ਜਹਾਜ਼ਾਂ ਤੇ ਮੱਛੀਆਂ ਫੜਨ ਵਾਲੀਆਂ ਕੰਪਨੀਆਂ ਦੇ ਲਾਭਕਾਰੀ ਮਾਲਕਾਂ ਬਾਰੇ ਜਾਣਕਾਰੀ ਇਕੱਠੀ ਕੀਤੀ ਜਾਵੇ। ਘਾਨਾ ਦੀ ਮੱਛੀ ਪਾਲਣ ਮੰਤਰੀ ਜਿਹੜੀ ਹੈ ਐਮੈਲੀਆ ਆਰਥਰ ਨੇ ਕਿਹਾ ਕਿ ਮੋਮਬਾਸਾ ਸਮਝੌਤਾ ਸਰਕਾਰਾਂ ਨੂੰ ਮੱਛੀ ਪਾਲਣ ਦੇ ਖੇਤਰ ਦੇ ਵਿੱਚ ਪਾਰਦਰਸ਼ਤਾ ਦੇ ਲਈ ਇਕੱਠੇ ਲੜਨ ਦੇ ਤਰੀਕੇ ਪ੍ਰਦਾਨ ਕਰਦਾ ਹੈ ਕਿਉਂਕਿ ਬਹੁਤ ਵੱਡੇ ਪੱਧਰ ਦੇ ਉੱਤੇ ਵੱਡੇ ਵੱਡੇ ਜਹਾਜ਼ ਮੱਛੀਆਂ ਕੱਢ ਕੇ ਲੈ ਜਾਂਦੇ ਆ ਸਮੁੰਦਰੀ ਤੇ ਕੁਦਰਤ ਦਾ ਵੀ ਨੁਕਸਾਨ ਹੋ ਰਿਹਾ। ਪੁਰਤਗਾਲ ਦੀ ਵੱਡੀ ਪਹਿਲ ਹੋਈ ਹੈ, ਬੁਰਕੇ ਅਤੇ ਨਕਾਬ ਪਹਿਨਣ ਦੇ ਉੱਤੇ ਪਾਬੰਦੀ ਲਾ ਦਿੱਤੀ ਹੈ। ਦੱਖਣੀ ਯੂਰਪੀ ਦੇਸ਼ ਪੁਰਤਗਾਲ ਨੇ ਇੱਕ ਵੱਡੀ ਪਹਿਲ ਕੀਤੀ ਹੈ ਤੇ ਪੁਰਤਗਾਲ ਸਰਕਾਰ ਨੇ ਜਨਤਕ ਥਾਵਾਂ ਦੇ ਉੱਤੇ ਬੁਰਕੇ ਅਤੇ ਨਕਾਬ ਪਹਿਨਣ ਤੇ ਪਾਬੰਦੀ ਲਾ ਦਿੱਤੀ ਹੈ। ਇਸ ਆਦੇਸ਼ ਦੀ ਉਲੰਘਣਾ ਕਰਨ ਵਾਲਿਆਂ ਦੇ ਉੱਤੇ 4,000 ਯੂਰੋ ਤੱਕ ਦਾ ਜਿਹੜਾ ਜੁਰਮਾਨਾ ਲਗਾਇਆ ਜਾ ਸਕਦਾ। ਸਰਕਾਰੀ ਆਦੇਸ਼ ਦੇ ਮੁਤਾਬਕ ਜੋ ਮੁਸਲਿਮ ਮਰਦ ਆਪਣੀਆਂ ਪਤਨੀਆਂ ਜਾਂ ਰਿਸ਼ਤੇਦਾਰ ਔਰਤਾਂ ਨੂੰ ਬੁਰਕੇ ਦੇ ਪਹਿਨਣ ਦੇ ਲਈ ਮਜਬੂਰ ਕਰਦੇ ਨੇ ਉਹਨਾਂ ਨੂੰ 3 ਸਾਲ ਦੀ ਕੈਦ ਦੀ ਸਜ਼ਾ ਹੋ ਸਕਦੀ ਹੈ ਹੋਵੇਗੀ। ਬੁਰਕੇ ਨੂੰ ਔਰਤਾਂ ਦੇ ਜ਼ੁਲਮ ਦਾ ਪ੍ਰਤੀਕ ਤੇ ਜਨਤਕ ਸੁਰੱਖਿਆ ਦੇ ਲਈ ਖਤਰਾ ਦੱਸਿਆ ਗਿਆ। ਦੂਸਰੇ ਪਾਸੇ ਫਰਾਂਸ ਨੇ ਕੱਟੜਪੰਥੀ ਮਸਜਿਦਾਂ ਨੂੰ ਬੰਦ ਕਰਾ ਦਿੱਤਾ ਹੈ। ਫਰਾਂਸ ਸਰਕਾਰ ਨੇ ਵੱਡੀ ਕਾਰਵਾਈ ਕਰਦਿਆਂ ਹੋਇਆਂ ਕੱਟੜਪੰਥੀ ਮਸਜਿਦਾਂ ਨੂੰ ਬੰਦ ਕਰਨਾ ਸ਼ੁਰੂ ਕਰਤਾ ਹੈ। ਫਰਾਂਸ ਦੇ ਵਿੱਚ ਸਰਕਾਰ ਦੇ ਮੁਤਾਬਕ ਇਹ ਮਸਜਿਦਾਂ ਅਸਹਿਣਸ਼ੀਲਤਾ ਦਾ ਪ੍ਰਚਾਰ ਕਰ ਰਹੀਆਂ ਨੇ ਤੇ
ਕਾਫਰਾਂ ਨੂੰ ਜਿਹੜਾ ਮਾਰਨ ਦਾ ਸੱਦਾ ਦੇ ਰਹੀਆਂ ਨੇ। ਹਿੰਸਾ ਤੇ ਦਹਿਸ਼ਤ ਨੂੰ ਉਤਸ਼ਾਹਤ ਕਰ ਰਹੀਆਂ ਨੇ। ਸਰਕਾਰ ਦੇ ਮੁਤਾਬਕ ਹਰੇਕ ਪੱਛਮੀ ਦੇਸ਼ ਨੂੰ ਅਜਿਹਾ ਹੀ ਕਰਨਾ ਚਾਹੀਦਾ ਹੈ। 27 ਜੁਲਾਈ ਨੂੰ ਸੀਨ ਸੇਟ ਡੈਨਿਸ ਦੇ ਪ੍ਰੀਫੈਕਟ ਨੇ ਐਲਾਨ ਕੀਤਾ, ਐਲਾਨੇ ਸੂਸ ਬੋਇਸ ਦੇ ਵਿੱਚ ਸਥਿਤ ਚੈਟ ਲੂਪ ਮਸਜਿਦ ਨੂੰ 6 ਮਹੀਨਿਆਂ ਦੇ ਲਈ ਬੰਦ ਕਰਨ ਦਾ ਇੱਕ ਪ੍ਰੀਫੈਕਟਰੋਲ ਆਦੇਸ਼ ਜਾਰੀ ਕਰ ਦਿੱਤਾ। ਬੰਦ ਕਰਨ ਦਾ ਇਹ ਆਦੇਸ਼ ਅੰਦਰੂਨੀ ਸੁਰੱਖਿਆ ਕੋਡ ਦੇ ਆਰਟੀਕਲ L 227(1) ਦੇ ਅਨੁਸਾਰ ਜਾਰੀ ਕੀਤਾ। ਇਸਦਾ ਕਾਰਨ ਮਸਜਿਦ ਦੇ ਅੰਦਰ ਤੇ ਸੋਸ਼ਲ ਮੀਡੀਆ ਦੇ ਉੱਤੇ ਇਮਾਮਾਂ ਦੇ ਦੁਆਰਾ ਫੈਲਾਈਆਂ ਗਈਆਂ ਅਜਿਹੀਆਂ ਟਿੱਪਣੀਆਂ, ਵਿਚਾਰ ਜਾਂ ਸਿਧਾਂਤ ਸਨ ਜੋ ਹਿੰਸਾ, ਨਫ਼ਰਤ ਜਾਂ ਵਿਤਕਰੇ ਨੂੰ ਭੜਕਾਉਂਦੇ ਨੇ, ਅੱਤਵਾਦ ਦੇ ਕੰਮਾਂ ਦੀ ਵਡਿਆਈ ਕਰਦੇ ਨੇ ਤੇ ਉਨ੍ਹਾਂ ਨੂੰ ਅੰਜਾਮ ਦੇਣ ਦੇ ਲਈ ਉਕਸਾਉਂਦੇ ਨੇ। ਪਹਿਲਾਂ ਦੇਖੋ, ਚਾਹੇ ਉਹ ਗੁਰੂ ਘਰ ਸੀ, ਚਾਹੇ ਮਸਜਿਦ ਸੀ, ਚਾਹੇ ਮੰਦਰ ਸੀ ਤੇ ਚਾਹੇ ਗਿਰਜਾਘਰ ਸਨ, ਉਹਨਾਂ ਦੇ ਵਿੱਚ ਜੋ ਬੋਲੀਆਂ ਇਹਨਾਂ ਮੁਲਕਾਂ ਦੇ ਵਿੱਚ ਬੋਲੀਆਂ ਜਾਂਦੀਆਂ ਸਨ ਉਹ ਸੀਕਰਟ ਕਹਿ ਸਕਦੇ ਹਾਂ, ਲੋਕਾਂ ਨੂੰ ਪਤਾ ਨਹੀਂ ਲੱਗਦਾ ਸੀ। ਪਰ ਤਕਨੀਕ ਅੱਜ ਇਸ ਤਰ੍ਹਾਂ ਦੀ ਆ ਚੁੱਕੀ ਹੈ ਕਿ ਹਰ ਚੀਜ਼ ਟਰਾਂਸਲੇਟ ਹੋ ਜਾਂਦੀ ਹੈ, ਤੁਸੀਂ ਕੁਝ ਵੀ ਬੋਲੋ। ਤੇ ਹੁਣ ਉਹ ਅਗਲੇ ਚੁਕੰਨੇ ਹੋਏ ਨੇ, ਟਕਨੀਕਾਂ ਲਿਆਂਦੀਆਂ ਨੇ ਤੇ ਪੂਰਾ ਅਗਲੇ ਫਿਰ ਸ਼ੱਕ ਤਾਂ ਪਹਿਲਾਂ ਵੀ ਸੀ ਇਹਨਾਂ ਚੀਜ਼ਾਂ ਦੇ ਵਿੱਚ ਵੀ ਇਹ ਜਿਹੜਾ ਭਾਈਚਾਰੇ ਦੇ ਲਈ ਨਹੀਂ, ਕਿਤੇ ਨਾ ਕਿਤੇ ਗਲਤ ਚੀਜ਼ਾਂ ਫੈਲਾਉਣ ਨੂੰ ਜਾਂ ਫੰਡਿੰਗਾਂ ਕਰਦੇ ਨੇ ਹੋਰ ਸਾਰੀਆਂ ਚੀਜ਼ਾਂ। ਉਹ ਇਕੱਲਾ ਮੈਂ ਮਸਜਿਦ ਹੀ ਨਹੀਂ ਗੱਲ ਕਰਦਾ, ਹੋਰ ਵੀ ਬਹੁਤ ਸਾਰੇ ਧਰਮਾਂ ਦੇ ਵਿੱਚ ਇਹ ਚੀਜ਼ਾਂ ਹੁੰਦੀਆਂ ਨੇ, ਇਕੱਲੇ ਇੱਕ ਧਰਮ ਦੀ ਗੱਲ ਨਹੀਂ ਹੈ। ਅੱਗੇ ਉਹ ਦੱਸਦੇ ਆ ਕਿ ਦਰਅਸਲ ਮਸਜਿਦ ਦੇ ਨਿਯਮਤ ਇਮਾਮਾਂ ਦੇ ਉਪਦੇਸ਼ਾਂ ਤੇ ਸੋਸ਼ਲ ਮੀਡੀਆ ਦੇ ਉੱਤੇ ਉਹਨਾਂ ਦੇ ਪ੍ਰਸਾਰ ਦੇ ਨਾਲ ਨਾਲ ਮਹਿਮਾਨ ਬੁਲਾਰਿਆਂ ਦੇ ਭਾਸ਼ਣਾਂ ਦੇ ਰਾਹੀਂ ਮਸਜਿਦ ਦੇ ਵਿੱਚ ਮਸਜਿਦ ਇੱਕ ਕੱਟੜਪੰਥੀ ਇਸਲਾਮੀ ਵਿਚਾਰਧਾਰਾ ਫੈਲਾਉਂਦੀ ਹੈ ਜੋ ਅੱਤਵਾਦੀ ਸੰਗਠਨਾਂ ਦੇ ਬਿਆਨਬਾਜ਼ੀ ਦੇ ਨਾਲ ਮੇਲ ਖਾਂਦੀ ਹੈ, ਜਿਹਾਦ ਨੂੰ ਜਾਇਜ਼ ਠਹਿਰਾਉਂਦੀ ਹੈ ਤੇ ਸ਼ਹਾਦਤ ਦੀ ਵਡਿਆਈ ਕਰਦੀ ਹੈ। ਅੱਤਵਾਦੀ ਕਾਰਵਾਈਆਂ ਨੂੰ ਭੜਕਾਉਣ ਵਾਲੀਆਂ ਟਿੱਪਣੀਆਂ ਦੀ ਗੰਭੀਰਤਾ ਤੇ ਦੁਹਰਾਓ ਦੇ ਮੱਦੇਨਜ਼ਰ ਮਸਜਿਦ ਨੂੰ 6 ਮਹੀਨਿਆਂ ਦੀ ਮਿਆਦ ਦੇ ਲਈ ਜਿਹੜਾ ਬੰਦ ਕਰਨ ਦਾ ਹੁਕਮ ਦੇ ਦਿੱਤਾ ਗਿਆ। ਆਖਰੀ ਖ਼ਬਰਾਂ ਵੱਲ ਨੂੰ ਵਧਦਿਆਂ ਵਿਸਤਾਰ ਦੇ ਨਾਲ ਖ਼ਬਰ ਹੈ, ਮਿਸ਼ੀਗਨ ਤੋਂ ਖ਼ਬਰ ਹੈ, ਬੜੀ ਦਰਦਨਾਕ। ਪਤਨੀ ਤੇ 6 ਬੱਚਿਆਂ ਨੂੰ ਗੋਲੀਆਂ ਦੇ ਨਾਲ ਭੁੰਨ ਕੇ ਪਤੀ ਨੇ ਸੁਸਾਈਡ ਕਰ ਲਿਆ ਤੇ ਇੰਟਰਨ ਨਾਲ ਜਿਹੜਾ ਸੀ ਅਫੇਅਰ ਦੀ ਦੋਸ਼ ਲੱਗੇ ਨੇ। ਆਪਣੀ ਮੌਤ ਤੋਂ ਪਹਿਲਾਂ ਔਰਤ ਜੋ ਕਿ ਮਿਸ਼ੀਗਨ ਅਮਰੀਕਾ ਦੇ ਵਿੱਚ ਉਸਦੇ 6 ਬੱਚਿਆਂ ਦੇ ਨਾਲ ਮਾਰੀ ਗਈ ਸੀ, ਉਹਨੇ ਆਪਣੇ ਪਤੀ ਤੇ ਇੱਕ ਨੌਜਵਾਨ ਇੰਟਰਨ ਨਾਲ ਅਫੇਅਰ ਹੋਣ ਦਾ ਜਿਹੜਾ ਦੋਸ਼ ਲਗਾਇਆ ਸੀ। ਉਸਨੇ ਜਿਹੜਾ ਸੀ ਰੈੱਡ ਡਿਟ ਤੇ ਇਸ ਅਫੇਅਰ ਦੇ ਉਹਨਾਂ ਦੇ ਰਿਸ਼ਤੇ ਦੇ ਉੱਤੇ ਪੈਣ ਵਾਲੇ ਪ੍ਰਭਾਵ ਦੇ ਬਾਰੇ ਵੀ ਲਿਖਿਆ ਸੀ। ਰਿਪੋਰਟ ਦੇ ਅਨੁਸਾਰ 47 ਸਾਲਾਂ ਕ੍ਰਿਸਟੋਫਰ ਕੈਰੋਲ ਕਿਵਿਜ਼ ਨੇ ਆਪਣੀ ਪਤਨੀ 39 ਸਾਲਾਂ ਅਮਾਂਡਾ ਮੈਂਡੀ ਕਰੋਲ ਕਿਵਿਜ਼ ਤੇ ਉਹਨਾਂ ਦੇ 6 ਬੱਚਿਆਂ 5 ਤੋਂ 15 ਸਾਲ ਦੀ ਉਮਰ ਜਿਨ੍ਹਾਂ ਦੇ ਸੀ ਨੂੰ ਗ੍ਰੈਂਡ ਹੈਵਨ ਟਾਊਨਸ਼ਿਪ ਮਿਸ਼ੀਗਨ ਦੇ ਵਿੱਚ ਆਪਣੇ ਘਰ ਦੇ ਵਿੱਚ ਗੋਲੀ ਮਾਰ ਕੇ ਕਤਲ ਕਰ ਦਿੱਤਾ। ਇਸ ਤੋਂ ਬਾਅਦ ਆਪਣੀ ਜਾਨ ਲੈ ਲਈ ਤੇ ਜਾਂਚ ਕਰਤਾਵਾਂ ਦਾ ਇਹ ਵੀ ਮੰਨਣਾ ਹੈ ਕਿ ਗੋਲੀਬਾਰੀ ਤੋਂ ਬਾਅਦ ਘਰ ਦੇ ਅੰਦਰ ਕਈ ਥਾਵਾਂ ਦੇ ਉੱਤੇ ਜਾਣ ਬੁੱਝ ਕੇ ਅੱਗ ਲਗਾਈ ਗਈ ਸੀ। 24 ਜੁਲਾਈ ਨੂੰ ਸੜਦੇ ਘਰ ਦੇ ਵਿੱਚ ਐਮਰਜੈਂਸੀ ਸੇਵਾਵਾਂ ਨੂੰ ਬੁਲਾਏ ਜਾਣ ਤੋਂ ਬਾਅਦ ਜੋੜੇ ਅਤੇ ਉਹਨਾਂ ਦੇ ਬੱਚਿਆਂ ਦੀਆਂ ਲਾਸ਼ਾਂ ਮਿਲੀਆਂ। ਸੋਮਵਾਰ ਨੂੰ ਓਟਾਵਾ ਕਾਉਂਟੀ ਸ਼ੈਰਿਫ ਦੇ ਦਫ਼ਤਰ ਨੇ ਪੁਸ਼ਟੀ ਕਰ ਦਿੱਤੀ ਕਿ ਪਰਿਵਾਰ ਦੇ ਸਾਰੇ 8 ਮੈਂਬਰਾਂ ਦੀ ਮੌਤ ਗੋਲੀਬਾਰੀ ਦੇ ਜ਼ਖਮਾਂ ਦੇ ਨਾਲ ਹੋਈ ਹੈ ਤੇ ਇਸ ਘਟਨਾ ਨੂੰ ਸ਼ੱਕੀ ਕਤਲ ਆਤਮ ਹੱਤਿਆ ਵਜੋਂ ਸ਼੍ਰੇਣੀਬੰਦ ਜਿਹੜਾ ਕਰ ਦਿੱਤਾ ਗਿਆ। ਅਧਿਕਾਰੀਆਂ ਨੇ ਇਹ ਵੀ ਦੱਸਿਆ ਕਿ ਪਰਿਵਾਰ ਦੇ ਪਾਲਤੂ ਜਾਨਵਰ ਅੱਗ ਦੇ ਵਿੱਚ ਮਰ ਗਏ। ਦਾ ਡੈਟਰੋਇਟ ਨਿਊਜ਼ ਅਤੇ ਦਾ ਹਾਲੈਂਡ ਸੈਂਟੀਨੈਲ ਦੇ ਜਿਹੜਾ ਅਨੁਸਾਰ ਮੈਂਡੀ ਨੇ 224 ਦੇ ਵਿੱਚ ਰੈਡਿਟ ਉੱਤੇ ਜਿਹੜਾ ਸੀ ਮੈਂਡਿਊਕ 1179 ਯੂਜ਼ਰ ਨੇਮ ਹੇਠ ਆਈਡੀ ਦੇ ਆਪਣੇ ਵਿਆਹ ਦੇ ਬਾਰੇ ਪੋਸਟ ਕੀਤਾ ਸੀ। ਪੋਸਟਾਂ ਦੇ ਵਿੱਚ ਮੈਂਡੀ ਨੇ ਦੱਸਿਆ ਕਿ ਉਹ ਕ੍ਰਿਸਟੋਫਰ ਨੂੰ ਇੱਕ ਇੰਟਰਨ ਦੇ ਵਜੋਂ ਕੰਮ ਕਰਦੇ ਸਮੇਂ ਮਿਲੀ ਸੀ ਤੇ ਉਸ ਸਮੇਂ ਦੇ ਉੱਤੇ ਕ੍ਰਿਸਟੋਫਰ ਉਸ ਤੋਂ ਵੱਡਾ ਸੀ ਤੇ ਤਲਾਕ ਹੋ ਗਿਆ ਸੀ। ਕਈ ਸਾਲਾਂ ਬਾਅਦ ਜਦੋਂ ਉਹਨਾਂ ਨੇ ਇਕੱਠੇ ਜੀਵਨ ਬਿਤਾਇਆ ਤੇ ਬੱਚਿਆਂ ਦੀ ਪਰਵਰਿਸ਼ ਕੀਤੀ, ਮੈਂਡੀ ਨੇ ਦੋਸ਼ ਲਗਾਇਆ ਕਿ ਕ੍ਰਿਸਟੋਫਰ ਇੱਕ ਹੋਰ ਇੰਟਰਨ ਦੇ ਨਾਲ ਜੁੜ ਗਿਆ ਸੀ ਜੋ ਕਿ ਉਸੇ ਉਮਰ ਦਾ ਸੀ ਜਦੋਂ ਮੈਂਡੀ ਪਹਿਲੀ ਵਾਰ ਮਿਲੀ ਸੀ। ਬੱਚਿਆਂ ਦੀ ਖਾਤਰ ਵਿਆਹ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੀ ਸੀ। ਉਸਨੇ ਲਿਖਿਆ ਕਿ ਉਹ ਤਲਾਕਸ਼ੁਦਾ ਸੀ ਤੇ ਮੇਰੇ ਤੋਂ ਵੱਡਾ ਸੀ। 10 ਸਾਲ ਅਤੇ 5 ਬੱਚਿਆਂ ਤੋਂ ਬਾਅਦ ਉਹ ਦੁਬਾਰਾ ਧੋਖਾ ਕਰ ਰਿਹਾ ਸੀ। ਇੱਕ ਇੰਟਰਨ ਦੇ ਨਾਲ ਉਹੀ ਉਮਰ ਜਿਸ ਉਮਰ ਦੇ ਵਿੱਚ ਮੈਂ ਇੱਕ ਇੰਟਰਨ ਸੀ। ਉਸਨੇ ਲਿਖਿਆ ਕਿ 1 ਸਾਲ ਆਪਣੇ ਆਪ ਨੂੰ ਦੋਸ਼ੀ ਠਹਿਰਾਉਣ ਤੋਂ ਬਾਅਦ ਉਸਨੂੰ ਅੰਤ ਦੇ ਵਿੱਚ ਅਹਿਸਾਸ ਹੋ ਗਿਆ ਕਿ ਉਸਨੂੰ ਆਪਣੇ ਪਤੀ ਦੇ ਕੰਮਾਂ ਦਾ ਬੋਝ ਨਹੀਂ ਚੁੱਕਣਾ ਚਾਹੀਦਾ।
ਕਥਿਤ ਅਫੇਅਰ ਦੇ ਬਾਵਜੂਦ ਉਸਨੇ ਕਿਹਾ ਕਿ ਉਸਨੇ ਮੁੱਖ ਤੌਰ ਦੇ ਉੱਤੇ ਆਪਣੇ ਬੱਚਿਆਂ ਦੀ ਖਾਤਰ ਵਿਆਹ ਬਚਾਉਣ ਦੀ ਕੋਸ਼ਿਸ਼ ਕੀਤੀ ਹੈ। ਮੈਂ ਆਪਣੇ ਆਪ ਨੂੰ ਕਹਿੰਦੀ ਰਹੀ ਕਿ ਜਿੰਨੀ ਮੈਨੂੰ ਉਸ ਸਮੇਂ ਆਪਣੇ ਪਤੀ ਦੇ ਨਾਲ ਨਫ਼ਰਤ ਸੀ, ਓਨੀ ਹੀ ਮੈਂ ਆਪਣੇ ਬੱਚਿਆਂ ਨੂੰ ਵੀ ਪਿਆਰ ਕਰਦੀ ਸੀ। ਉਨ੍ਹਾਂ ਨੂੰ ਇਸ ਦੇ ਬਾਰੇ ਕੋਈ ਜਾਣਕਾਰੀ ਨਹੀਂ ਸੀ ਕਿ 4.5 ਸਾਲ ਦੇ ਬਾਅਦ ਅਸੀਂ ਇੱਕ ਬਿਹਤਰ ਜਗ੍ਹਾ ਦੇ ਉੱਤੇ ਹਾਂ। ਹਾਲਾਂਕਿ ਅਸੀਂ ਅਜੇ ਵੀ ਰਿਸ਼ਤੇ ਨੂੰ ਸਿਹਤਮੰਦ ਰੱਖਣ ਦੇ ਲਈ ਸੰਘਰਸ਼ ਕਰਦੇ ਹਾਂ। ਉਸ ਦੇ ਵਿੱਚ ਹਮੇਸ਼ਾ ਕੁਝ ਗੰਭੀਰ ਕਮੀਆਂ ਸਨ ਜਿਨ੍ਹਾਂ ਨੂੰ ਮੈਂ ਨਜ਼ਰ ਅੰਦਾਜ਼ ਕੀਤਾ ਸੀ। ਉਹ ਇੱਕ ਜ਼ਹਿਰੀਲੇ ਪਰਿਵਾਰਕ ਮਾਹੌਲ ਦੇ ਵਿੱਚ ਵੱਡਾ ਹੋਇਆ ਜਿੱਥੇ ਹਰ ਚੀਜ਼ ਦੇ ਬਾਰੇ ਝੂਠ ਬੋਲਣ ਨੂੰ ਉਤਸ਼ਾਹਿਤ ਕੀਤਾ ਜਾਂਦਾ ਸੀ। ਮੈਂਡੀ ਨੇ ਇਹ ਵੀ ਦਾਅਵਾ ਕੀਤਾ ਕਿ ਜੋੜੇ ਨੇ ਆਪਣੇ ਪਤੀ ਦੇ ਗੁਪਤ ਵਿਵਹਾਰ ਦਾ ਜਿਹੜਾ ਪਤਾ ਲੱਗਣ ਤੋਂ ਬਾਅਦ ਵਿਆਹੁਤਾ ਸਲਾਹ ਦੀ ਮੰਗ ਵੀ ਕੀਤੀ। ਇੱਕ ਹੋਰ ਪੋਸਟ ਦੇ ਵਿੱਚ ਉਸਨੇ ਆਪਣੇ ਪਤੀ ਨੂੰ ਅਫੇਅਰ ਦੇ ਬਾਰੇ ਪਤਾ ਲੱਗਣ ਤੇ ਧੱਕਾ ਦੇਣ ਦਾ ਵਰਣਨ ਕੀਤਾ। ਇਹ ਕਹਿੰਦੇ ਹੋਏ ਕਿ ਮਾਨਸਿਕ ਤੌਰ ਦੇ ਉੱਤੇ ਟੁੱਟ ਗਈ ਸੀ ਤੇ ਸਹਿਜ ਪ੍ਰਤੀਕਿਰਿਆ ਕੀਤੀ ਸੀ। ਉਸਨੇ ਲਿਖਿਆ ਕਿ ਜਦੋਂ ਉਹ ਹਾਲ ਹੀ ਦੇ ਵਿੱਚ ਦੁਬਾਰਾ ਕੁਝ ਗੁਪਤ ਕਰਦੇ ਫੜਿਆ ਗਿਆ ਸੀ ਤਾਂ ਮੈਂ ਜ਼ੋਰ ਦੇ ਕੇ ਕਿਹਾ ਕਿ ਉਹ ਵਿਅਕਤੀਗਤ ਸਲਾਹ ਦੇ ਲਈ ਜਾਵੇ ਤੇ ਅਸੀਂ ਪਹਿਲੀ ਵਾਰ ਵਿਆਹ ਸਲਾਹ ਵੀ ਸ਼ੁਰੂ ਕੀਤੀ ਸੀ। ਇਹ ਸਭ ਬਹੁਤ ਉਲਝਣ ਵਾਲਾ ਹੈ ਕਿਉਂਕਿ ਸਾਡੀ ਰੋਜ਼ਾਨਾ ਜ਼ਿੰਦਗੀ ਤੇ ਸੰਬੰਧ ਅਸਲ ਦੇ ਵਿੱਚ ਬਹੁਤ ਵਧੀਆ ਨੇ। ਇਹ ਸਿਰਫ ਇਹੀ ਹੈ ਕਿ ਕਈ ਵਾਰ ਉਹ ਅਚਾਨਕ ਗੁਪਤ ਵਿਹਾਰ ਦੇ ਵਿੱਚ ਸ਼ਾਮਲ ਹੋਣਾ ਸ਼ੁਰੂ ਕਰ ਦਿੰਦਾ ਹੈ। ਜਾਂਚਕਰਤਾਵਾਂ ਨੇ ਆਖਰ ਚ ਖੁਲਾਸਾ ਕੀਤਾ ਕਿ ਕ੍ਰਿਸਟੋਫਰ ਕੈਰੋਲ ਕੀਵਿਜ਼ ਨੂੰ ਕਤਲ ਤੋਂ ਕੁਝ ਦਿਨ ਪਹਿਲਾਂ ਹੀ ਅਮੈਰੀਕਨ ਹਾਰਟ ਐਸੋਸੀਏਸ਼ਨ ਦੇ ਵਿੱਚ ਆਪਣੀ ਨੌਕਰੀ ਗੁਆਉਣੀ ਪਈ ਸੀ। ਉਸਨੇ ਸੰਗਠਨ ਦੇ ਵਿੱਚ ਸੇਲਜ਼ ਅਤੇ ਮਾਰਕੀਟਿੰਗ ਦੇ ਉਪ ਪ੍ਰਧਾਨ ਦੇ ਵਜੋਂ ਕੰਮ ਕੀਤਾ ਸੀ। ਬੈਂਕਿੰਗ ਤੇ ਬੀਮਾ ਖੇਤਰਾਂ ਦੇ ਵਿੱਚ ਕੰਮ ਕਰਨ ਤੋਂ ਬਾਅਦ ਮੈਂਡੀ ਨੇ ਗ੍ਰੈਂਡ ਹੈਵਨ ਏਰੀਆ ਪਬਲਿਕ ਸਕੂਲਜ਼ ਡਿਸਟ੍ਰਿਕਟ ਦੇ ਵਿੱਚ ਇੱਕ ਬਦਲ ਅਧਿਆਪਕ ਦੇ ਵਜੋਂ ਕੰਮ ਕੀਤਾ। ਇੱਕ ਪੀਣ ਵਾਲੇ ਪਦਾਰਥ ਕੰਪਨੀ ਦੇ ਵਿੱਚ ਮੁਲਾਕਾਤ ਤੋਂ ਬਾਅਦ ਇਸ ਜੋੜੇ ਨੇ ਅਗਸਤ 2009 ਦੇ ਵਿੱਚ ਵਿਆਹ ਕਰਵਾ ਲਿਆ ਤੇ ਉਹ ਉਸਦੀ ਮੌਤ ਤੋਂ ਪਹਿਲਾਂ ਲਗਭਗ 17 ਸਾਲ ਇਕੱਠੇ ਰਹੇ ਸਨ। ਕਿਆ ਬਾਤਾਂ ਜੀ, ਮੁਹੱਬਤ ਦੀ ਗੱਲ ਹੈ, ਕਿਆ ਬਾਤ ਹੈ, ਇੱਕ ਦੂਸਰੇ ਨੂੰ ਤੇ ਬੱਚਿਆਂ ਨੂੰ ਕਤਲ ਕਰ ਮਾਰਿਆ। ਦੂਸਰੇ ਪਾਸੇ ਜੌਨਸਨ ਐਂਡ ਜੌਨਸਨ ਨੇ ਬੇਬੀ ਪਾਊਡਰ ਕੇਸਾਂ ਦੇ ਨਿਪਟਾਰੇ ਦੇ ਲਈ $550 ਕਰੋੜ ਤੱਕ ਦੀ ਪੇਸ਼ਕਸ਼ ਕਰ ਦਿੱਤੀ ਹੈ। ਇਹ ਮਾਮਲੇ ਬੜੇ ਪੁਰਾਣੇ ਨੇ, ਫਸੇ ਹੋਏ ਨੇ ਤੇ ਹੁਣ ਉਹਨਾਂ ਨੂੰ ਇਹ ਸ਼ੋਰ ਹੋ ਗਿਆ ਕਿ ਅਸੀਂ ਲੂਜ਼ ਕਰਾਂਗੇ ਭਾਈ ਇਹ ਕੇਸ ਜੌਨਸਨ ਐਂਡ ਜੌਨਸਨ ਵਾਲਿਆਂ ਨੂੰ, ਤੇ ਉਹਨਾਂ ਨੇ ਹੁਣ ਇਹੀ ਰੱਖਿਆ ਕਿ ਇਹਦੇ ਨਾਲੋਂ ਵਧੀਆ ਕਿ ਤੁਸੀਂ ਸਮਝੌਤੇ ਕਰ ਲਓ ਮੁਕੱਦਮਿਆਂ ਦੇ ਉੱਤੇ ਤੇ ਚੰਗੇ ਰਹਿ ਜਾਓਗੇ। ਇਹਨਾਂ ਮੁਕੱਦਮਿਆਂ ਦੇ ਵਿੱਚ ਵਿਸਤਾਰ ਦੇ ਨਾਲ ਖਬਰ ਹੈ ਦੋਸਤੋ, ਤੇ ਉਸ ਤੋਂ ਬਾਅਦ ਫਿਰ ਆਪਾਂ ਸਮਾਪਤੀ ਕਰਦੇ ਹਾਂ। ਇਹਨਾਂ ਮੁਕੱਦਮਿਆਂ ਦੇ ਵਿੱਚ ਇਲਜ਼ਾਮ ਲਗਾਇਆ ਗਿਆ ਕਿ ਉਸਦਾ ਬੇਬੀ ਪਾਊਡਰ ਅਤੇ ਟੈਲਕ ਵਾਲੇ ਹੋਰ ਉਤਪਾਦ ਜਿਹੜੇ ਨੇ ਅੰਡਾਸ਼ਯ ਯਾਨੀ ਕਿ ਓਵੇਰੀਅਨ ਦੇ ਕੈਂਸਰ ਦਾ ਕਾਰਨ ਜਿਹੜਾ ਬਣਦੇ ਨੇ। ਜਿਵੇਂ ਕਿ ਆਪਣੇ ਗੁਪਤ ਅੰਗਾਂ ਦੀ ਗੱਲ ਹੈ, ਜਦੋਂ ਉਹਨਾਂ ਦੇ ਉੱਤੇ ਯੂਜ਼ ਕਰਦੇ ਆ ਤੇ ਉਹ ਜਿਹੜਾ ਇਹਦਾ ਕੈਂਸਰ ਦਾ ਕਾਰਨ ਬਣਦੇ ਆ, ਇਹ ਕੇਸ ਚੱਲੇ ਨੇ। ਪ੍ਰਸਤਾਵਿਤ ਇਤਿਹਾਸਕ ਸਮਝੌਤੇ ਦਾ ਉਦੇਸ਼ ਲੰਬੇ ਸਮੇਂ ਤੋਂ ਚੱਲ ਰਹੀ ਕਾਨੂੰਨੀ ਲੜਾਈ ਨੂੰ ਖਤਮ ਕਰਨਾ ਹੈ, ਜਿਸਨੇ ਨਿਊ ਜਰਸੀ ਸਥਿਤ ਇਸ ਸਿਹਤ ਸੇਵਾ ਕੰਪਨੀ ਨੂੰ ਕਈ ਸਾਲਾਂ ਤੋਂ ਪ੍ਰਭਾਵਿਤ ਕੀਤਾ। ਇਹ ਕੰਪਨੀ ਜਿਹੜੀ ਹੈ ਆਪਣੇ ਜੌਨਸਨ ਐਂਡ ਜੌਨਸਨ ਪਾਊਡਰ ਆਪਣੇ ਇੰਡੀਆ ਦੇ ਵਿੱਚ ਵੀ ਆਉਂਦਾ ਰਿਹਾ, ਆਉਂਦਾ ਹੁਣ ਵੀ ਆਉਂਦਾ ਹੋਵੇਗਾ। ਜੌਨਸਨ ਐਂਡ ਜੌਨਸਨ ਨੇ ਇਸ ਗੱਲ ਤੋਂ ਇਨਕਾਰ ਕੀਤਾ ਕਿ ਉਸ ਦੇ ਜਿਹੜਾ ਟੈਲਕ ਆਧਾਰਿਤ ਉਤਪਾਦਾਂ ਦੇ ਕਾਰਨ ਕੈਂਸਰ ਹੋਇਆ ਤੇ ਉਸਨੇ ਆਪਣੇ ਵਿਆਪਕ ਤੌਰ ਦੇ ਉੱਤੇ ਵਰਤੇ ਜਾਣ ਵਾਲੇ ਬੇਬੀ ਪਾਊਡਰ ਦੇ ਫਾਰਮੂਲੇ 'ਚ ਬਦਲਾਅ ਕੀਤਾ ਹੈ। ਫਰਮ ਦੇ ਮੁਕੱਦਮੇਬਾਜ਼ੀ ਮਾਮਲਿਆਂ ਦੇ ਉਪ ਪ੍ਰਧਾਨ ਐਰਿਕ ਹਾਸ ਨੇ ਸੋਮਵਾਰ ਨੂੰ ਸਪਸ਼ਟ ਕੀਤਾ ਕਿ ਇਹ ਇਲਜ਼ਾਮ ਬੇਬੁਨਿਆਦ ਨੇ ਤੇ ਜੌਨਸਨ ਐਂਡ ਜੌਨਸਨ ਮਾਮਲੇ ਨੂੰ ਆਖਰਕਾਰ ਖਤਮ ਕਰਨ ਦੇ ਲਈ ਸਮਝੌਤਾ ਕਰਨ ਦੇ ਲਈ ਤਿਆਰ ਹੈ। ਜੌਨਸਨ ਐਂਡ ਜੌਨਸਨ ਨੇ ਕਿਹਾ ਕਿ ਇਹ ਸਮਝੌਤਾ ਲਗਭਗ 76,000 ਮਾਮਲਿਆਂ ਨੂੰ ਕਵਰ ਕਰੇਗਾ ਜੋ ਟੈਲਕ ਦੇ ਨਾਲ ਜੁੜੇ ਬਾਕੀ ਰਹਿੰਦੇ ਜਿਹੜੇ ਜ਼ਿਆਦਾਤਰ ਦਾਅਵਿਆਂ ਦੇ ਬਰਾਬਰ ਨੇ। ਕੰਪਨੀ ਨੇ ਕਿਹਾ ਕਿ ਉਹ ਅਗਲੇ ਸਾਲ $330 ਤੱਕ ਦੀ ਰਕਮ ਦੀ ਪੇਸ਼ਕਸ਼ ਕਰੇਗੀ ਤੇ 2028 ਤੋਂ ਪਹਿਲਾਂ ਇਸ ਤੋਂ ਇਲਾਵਾ ਕੋਈ ਹੋਰ ਭੁਗਤਾਨ ਨਹੀਂ ਕੀਤਾ ਜਾਵੇਗਾ। ਜੌਨਸਨ ਐਂਡ ਜੌਨਸਨ ਨੇ ਕਿਹਾ ਕਿ ਇਸ ਪ੍ਰਸਤਾਵ ਨੂੰ ਅੰਤਮ ਰੂਪ ਦੇਣ ਤੋਂ ਪਹਿਲਾਂ ਸਟੇਟ ਅਤੇ ਸੰਘੀ ਅਦਾਲਤਾਂ ਦੇ ਵਿੱਚ ਓਵੇਰੀਅਨ ਕੈਂਸਰ ਦੇ ਨਾਲ ਜੁੜੇ ਦਾਅਵਿਆਂ ਦੀ ਨੁਮਾਇੰਦਗੀ ਕਰਨ ਵਾਲੀਆਂ 95% ਕਾਨੂੰਨੀ ਫਰਮਾਂ ਦੇ ਵੱਲੋਂ ਇਸ ਨੂੰ ਸਵੀਕਾਰ ਕੀਤਾ ਜਾਣਾ ਲਾਜ਼ਮੀ ਹੈ। ਹਾਸ ਨੇ ਇੱਕ ਬਿਆਨ ਦੇ ਵਿੱਚ ਕਿਹਾ ਕਿ ਕੰਪਨੀ ਨੂੰ ਭਰੋਸਾ ਹੈ ਕਿ ਉਹ ਹੋਰ ਕਾਨੂੰਨੀ ਕਾਰਵਾਈ ਜਾਰੀ ਰਹਿਣ ਦੀ ਸਥਿਤੀ ਦੇ ਵਿੱਚ ਆਖਰਕਾਰ ਜਿੱਤ ਹਾਸਲ ਕਰ ਲੈਂਦੀ ਹੈ, ਜਿਵੇਂ ਕਿ ਅਦਾਲਤ ਦੇ ਵਿੱਚ ਹੁਣ ਤੱਕ ਸੁਣੇ ਗਏ ਜ਼ਿਆਦਾਤਰ ਮਾਮਲਿਆਂ ਦੇ ਵਿੱਚ ਹੋਇਆ। ਉਨ੍ਹਾਂ ਨੇ ਅੱਗੇ ਕਿਹਾ ਕਿ ਪ੍ਰਸਤਾਵਿਤ ਹੱਲ ਕੰਪਨੀ ਨੂੰ ਇਸ ਮਾਮਲੇ ਨੂੰ ਖਤਮ ਕਰਨ ਦੀ ਇਜਾਜ਼ਤ ਦਿੰਦਾ ਹੈ ਜੇ ਕਰਨਾ ਚਾਹੁੰਦੇ ਨੇ, ਤੇ ਜੌਨਸਨ ਐਂਡ ਜੌਨਸਨ ਨੂੰ ਜੀਵਨ ਬਚਾਉਣ ਵਾਲੀਆਂ ਦਵਾਈਆਂ
ਤੇ ਉਪਕਰਨ ਵਿਕਸਿਤ ਕਰਨ ਦੇ ਆਪਣੇ ਮਿਸ਼ਨ ਦੇ ਉੱਤੇ ਧਿਆਨ ਕੇਂਦਰਿਤ ਰੱਖਣ ਦੇ ਵਿੱਚ ਮਦਦ ਕਰੇਗਾ। ਜੌਨਸਨ ਐਂਡ ਜੌਨਸਨ ਦੇ ਸਾਬਕਾ ਖਪਤਕਾਰ ਸਿਹਤ ਕਾਰੋਬਾਰੀ ਕੇਨਵਿਊ ਕੋਲ ਉੱਤਰੀ ਅਮਰੀਕਾ ਤੋਂ ਬਾਹਰ ਜੌਨਸਨ ਦੇ ਬੇਬੀ ਪਾਊਡਰ ਦੇ ਨਾਲ ਜੁੜੀ ਜ਼ਿੰਮੇਵਾਰੀ ਹੈ। ਕੇਨਵਿਊ ਜਿਸ ਦੇ ਕੋਲ ਬੈਂਡ ਏਡ, ਲਿਸਟਰੀਨ ਅਤੇ ਕੈਲਪੋਲ ਵਰਗੇ ਮਸ਼ਹੂਰ ਬ੍ਰਾਂਡ ਨੇ, 2022 ਦੇ ਵਿੱਚ ਜੌਨਸਨ ਐਂਡ ਜੌਨਸਨ ਤੋਂ ਵੱਖ ਕਰਕੇ ਇੱਕ ਅਲੱਗ ਕੰਪਨੀ ਬਣਾ ਦਿੱਤੀ ਗਈ ਸੀ ਕਿਉਂਕਿ ਬਦਨਾਮੀ ਬਹੁਤ ਹੋਈ। ਜੌਨਸਨ ਐਂਡ ਜੌਨਸਨ ਦੇ ਟੈਲਕ ਆਧਾਰਿਤ ਬੇਬੀ ਪਾਊਡਰ ਦੇ ਖਿਲਾਫ਼ ਮੁਕੱਦਮੇ 2009 ਦੇ ਸ਼ੁਰੂ ਦੇ ਵਿੱਚ ਹੀ ਸ਼ੁਰੂ ਹੋ ਗਏ ਸਨ। ਜੁਲਾਈ ਦੇ ਸ਼ੁਰੂ ਦੇ ਵਿੱਚ ਇੱਕ ਸੰਘੀ ਅਦਾਲਤ ਨੇ ਕੰਪਨੀ ਨੂੰ ਉਸ ਵੇਲੇ ਰਾਹਤ ਦਿੱਤੀ ਜਦੋਂ ਉਸ ਨੇ ਸਵਾਲ ਉਠਾਇਆ ਕਿ ਵਿਅਕਤੀਗਤ ਮੁਕੱਦਮਾ ਕਰਨ ਵਾਲੇ ਇਹ ਸਾਬਤ ਕਰ ਸਕਦੇ ਨੇ ਕਿ ਟੈਲਕ ਉਹਨਾਂ ਦੇ ਯਾਨੀ ਕਿ ਜਿਹੜਾ ਪਾਊਡਰ ਹੈ ਓਵਰੀਅਨ ਕੈਂਸਰ ਦਾ ਸਿੱਧਾ ਕਾਰਨ ਸੀ। ਟੈਲਕ ਇੱਕ ਕੁਦਰਤੀ ਖਣਿਜ ਹੈ ਜੋ ਮੈਗਨੀਸ਼ੀਅਮ, ਸਿਲੀਕਾਨ, ਆਕਸੀਜਨ ਤੇ ਹਾਈਡਰੋਜਨ ਤੋਂ ਬਣਾਇਆ ਹੁੰਦਾ ਹੈ। ਇਸ ਦੀ ਛੋਹ ਸਾਬਣ ਵਰਗੀ ਹੁੰਦੀ ਹੈ ਤੇ ਇਸ ਦੀ ਵਰਤੋਂ ਅਕਸਰ ਬੇਬੀ ਪਾਊਡਰ ਦੇ ਵਿੱਚ ਕੀਤੀ ਜਾਂਦੀ ਹੈ। ਕੰਪਨੀ ਨੂੰ ਉਹਨਾਂ ਖਪਤਕਾਰਾਂ ਤੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਦੇ ਵੱਲੋਂ ਮੁਕੱਦਮਿਆਂ ਦਾ ਸਾਹਮਣਾ ਕਰਨਾ ਪਿਆ ਹੈ ਜਿਨ੍ਹਾਂ ਦਾ ਦਾਅਵਾ ਹੈ ਕਿ ਜੌਨਸਨ ਐਂਡ ਜੌਨਸਨ ਦੇ ਟੈਲਕ ਉਤਪਾਦ ਐਸਬੈਸਟਸ ਦੀ ਮਿਲਾਵਟ ਦੇ ਕਾਰਨ ਜਿਹੜਾ ਸੀ ਕੈਂਸਰ ਦਾ ਕਾਰਨ ਬਣੇ ਨੇ। ਟੈਲਕ ਧਰਤੀ ਤੋਂ ਕੱਢਿਆ ਜਾਂਦਾ ਤੇ ਅਕਸਰ ਐਸਬੈਸਟਸ ਵਾਲੀਆਂ ਪਰਤਾਂ ਦੇ ਨੇੜੇ ਮਿਲਦਾ ਤੇ ਐਸਬੈਸਟਸ ਇੱਕ ਅਜਿਹਾ ਪਦਾਰਥ ਹੈ ਜਿਸ ਨੂੰ ਕੈਂਸਰ ਪੈਦਾ ਕਰਨ ਵਾਲਾ ਮੰਨਿਆ ਜਾਂਦਾ ਹੈ। ਜੌਨਸਨ ਐਂਡ ਜੌਨਸਨ ਨੇ ਇਨ੍ਹਾਂ ਇਲਜ਼ਾਮਾਂ ਤੋਂ ਵਾਰ ਵਾਰ ਇਨਕਾਰ ਕੀਤਾ ਤੇ ਆਪਣੇ ਤਾਜ਼ਾ ਐਲਾਨ ਵਿੱਚ ਕਿਹਾ, ਸਟੱਡੀ ਦਿਖਾਉਂਦਾ ਹੈ ਜੋ ਅਧਿਐਨ ਦਿਖਾਉਂਦੇ ਨੇ ਕਿ ਟੈਲਕ ਸੁਰੱਖਿਅਤ ਹੈ, ਇਸ ਦੇ ਵਿੱਚ ਐਸਬੈਸਟਸ ਨਹੀਂ ਹੁੰਦਾ ਤੇ ਇਹ ਕੈਂਸਰ ਦਾ ਕਾਰਨ ਨਹੀਂ ਬਣਦਾ। ਇਹ ਐਲਾਨ ਅਮਰੀਕਾ ਦੇ ਵਿੱਚ ਇਸ ਉਤਪਾਦ ਦੀ ਵਿਕਰੀ ਬੰਦ ਕਰਨ ਤੋਂ 2 ਸਾਲ ਤੋਂ ਵੱਧ ਸਮੇਂ ਦੇ ਬਾਅਦ ਕੀਤਾ ਗਿਆ ਸੀ। ਉਸ ਸਮੇਂ ਜੌਨਸਨ ਐਂਡ ਜੌਨਸਨ ਨੇ ਕਿਹਾ ਸੀ ਕਿ ਦੁਨੀਆਂ ਭਰ ਦੇ ਵਿੱਚ ਆਪਣੇ ਉਤਪਾਦਾਂ ਦੀ ਸਮੀਖਿਆ ਦੇ ਹਿੱਸੇ ਵਜੋਂ ਅਸੀਂ ਟੈਲਕ ਆਧਾਰਿਤ ਬੇਬੀ ਪਾਊਡਰ ਦੀ ਥਾਂ ਪੂਰੀ ਤਰ੍ਹਾਂ ਮੱਕੀ ਦੇ ਸਟਾਰਚ ਆਧਾਰਿਤ ਬੇਬੀ ਪਾਊਡਰ ਲਿਆਉਣ ਦਾ ਵਪਾਰਕ ਜਿਹੜਾ ਫੈਸਲਾ ਕੀਤਾ ਹੈ। ਲਓ ਦੋਸਤੋ, ਤੇ ਇਹ ਸੀ ਜੀ ਅੱਜ ਦੀਆਂ ਦੇਸ਼ ਵਿਦੇਸ਼ ਦੀਆਂ ਖਬਰਾਂ। ਉਮੀਦ ਕਰਦੇ ਹਾਂ ਬਹੁਤ ਕੁਝ ਸਿੱਖਣ ਨੂੰ ਖਬਰਾਂ ਦੇ ਵਿੱਚੋਂ ਵੀ ਲੱਭਦਾ ਹੈ, ਅਪਡੇਟ ਰਹਿੰਦੀ ਹੈ ਜੀ ਕੀ ਕੁਝ ਦੁਨੀਆਂ ਦੇ ਉੱਤੇ ਵਾਪਰ ਰਿਹਾ। ਤੇ ਇੱਥੇ ਹੀ ਆਪਾਂ ਫਿਰ ਸਮਾਪਤੀ ਵੱਲ ਨੂੰ ਵੱਧਦੇ ਹਾਂ। ਇਹ ਸੀ ਅੱਜ ਦੀਆਂ ਦੇਸ਼ ਵਿਦੇਸ਼ ਦੀਆਂ ਖਬਰਾਂ ਤੇ ਸਾਰੀ ਦੁਨੀਆਂ ਦੇ ਹਾਲਾਤ ਜੋ ਕੁਝ ਜਿੱਥੇ ਵੀ ਵਾਪਰ ਰਿਹਾ। ਲਾਈਨਾਂ ਤੁਹਾਡੇ ਲਈ ਖੁੱਲੀਆਂ ਨੇ, ਗੱਲਬਾਤ ਕਰਨੀ ਚਾਹੁੰਦੇ ਹੋ ਨਿੱਘਾ ਸਵਾਗਤ ਹੈ। 2-4 ਮਿੰਟ ਤੇ ਫਿਰ ਉਸ ਤੋਂ ਬਾਅਦ ਆਗਿਆ ਲੈਂਦੇ ਹਾਂ। ਤੇ ਦੋਸਤੋ, ਇਸੇ ਤਰ੍ਹਾਂ ਹੀ ਬਹੁਤ ਸਾਰੇ ਦੋਸਤਾਂ ਦਾ ਪਿਆਰ ਮੁਹੱਬਤ ਸੁਨੇਹੇ ਆਏ ਨੇ ਜੀ, ਉਹਨਾਂ ਦੀ ਸਾਰ ਲੈ ਕੇ ਫਿਰ ਆਪਾਂ ਅੱਗੇ ਵੱਧਦੇ ਹਾਂ। ਸੰਖੇਪ ਦੇ ਵਿੱਚ ਹੀ ਲਵਾਂਗਾ, ਬਹੁਤ ਸਾਰੇ ਸੁਨੇਹੇ ਤੁਹਾਡੇ ਮਿਲੇ ਨੇ ਤੇ ਜਿਸ ਦੇ ਵਿੱਚ ਜ਼ਿਕਰ ਕਰਦੇ ਹਾਂ ਆਪਾਂ। ਸਭ ਤੋਂ ਪਹਿਲਾਂ ਸੁਨੇਹਾਂ ਦਾ, ਹਾਂਜੀ ਲੱਭ ਗਏ ਜੀ, ਲੱਭ ਗਏ ਜੀ। ਸਭ ਤੋਂ ਪਹਿਲਾਂ ਸੁਨੇਹੇ ਖਬਰਾਂ ਦੇ ਉੱਤੇ ਬਹੁਤ ਸਾਰੇ ਸੁਨੇਹੇ ਭੇਜੇ ਨੇ ਗੁਰੀਮਾਨ ਬਾਈ ਜੀ ਨੇ ਤੇ ਉਹਨਾਂ ਦੀ ਵੀ ਗੱਲਬਾਤ ਕਰਦੇ ਹਾਂ ਨਾਲ। ਗੁਰੀਮਾਨ ਬਾਈ ਜੀ ਨੇ ਸਤਿ ਸ਼੍ਰੀ ਅਕਾਲ ਭੇਜੀ ਹੈ ਤੇ ਸ਼ਾਇਦ ਇੱਥੇ ਸੁਨੇਹੇ ਸ਼ਾਇਦ ਇੱਧਰ ਉੱਧਰ ਹੋਏ ਨੇ ਜੀ, ਦੂਸਰੇ ਪਾਸੇ ਲੱਭਣੇ ਪੈਣੇ। ਚਲੋ ਇੱਧਰੋਂ ਦੇਖ ਲੈਂਦੇ ਹਾਂ ਤੇ ਉੱਧਰ ਸੁਨੇਹੇ ਥੋੜੇ ਦੇਖ ਰਹੇ ਨੇ ਜੀ। ਹਾਂਜੀ, ਸਿਕੰਦਰ ਸਿੰਘ ਔਜਲਾ ਸਾਹਿਬ ਨੇ ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ ਭੇਜੀ ਹੈ ਜੀ, ਸਾਰਿਆਂ ਨੂੰ, ਪਿਆਰਿਆਂ ਨੂੰ ਤੇ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ। ਤੇ ਆਪਣੇ ਜਲੌਰ ਸਿੰਘ ਬਾਈ ਜੀ ਜੁੜੇ ਆ, ਸਤਿ ਸ਼੍ਰੀ ਅਕਾਲ ਲਿਖਦੇ ਨੇ ਤੇ ਇਸੇ ਤਰ੍ਹਾਂ ਬੋਲੋ ਜਨਾਬ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਹੈ ਜੀ। ਇਕਬਾਲ ਮਾਂਗੜੀ ਜੀ ਨੇ ਸਤਿ ਸ਼੍ਰੀ ਅਕਾਲ ਭੇਜੀ ਹੈ। ਰਜਿੰਦਰ ਕੁਮਾਰ ਜੀਰਾ ਜੀ, ਭੁਪਿੰਦਰ ਭਾਰੀ ਜੀ ਤੇ ਸ਼ੰਮੀ ਜੀ, ਸਾਰੇ ਦੁਆਬਾ ਰੇਡੀਓ ਸਤਿਕਾਰ ਸਰੋਤਿਆਂ ਨੂੰ ਪਿਆਰ ਭਾਈ ਸਤਿ ਸ਼੍ਰੀ ਅਕਾਲ। ਆਪਣੇ ਜਗਸੀਰ ਸਿੰਘ ਜੀ ਜੁੜੇ ਹੋਏ ਨੇ ਬਾਈ ਜੀ, ਸਾਰੇ ਦੋਸਤਾਂ ਮਿੱਤਰਾਂ ਨੂੰ ਸਤਿ ਸ਼੍ਰੀ ਅਕਾਲ ਭੇਜਦੇ ਨੇ ਜੀ। ਅਨੂ ਜੀ ਬਾਈ ਜੀ, ਰਾਜਨ ਸੈਣੀ ਸਾਹਿਬ ਲਾਈਕ ਨੰਬਰ 7 ਕਹਿੰਦੇ ਨੇ ਜੀ, ਸਤਿ ਸ਼੍ਰੀ ਅਕਾਲ ਜੀ। ਤੇ ਸਾਰੇ ਪਿਆਰਿਆਂ ਨੂੰ ਸਮੂਹਿਕ ਰੂਪ ਦੇ ਵਿੱਚ ਦਵਿੰਦਰ ਭਾਰਤ ਜੀ ਇੰਡੀਆ UAE ਤੋਂ ਸਤਿ ਸ਼੍ਰੀ ਅਕਾਲ ਭੇਜਦੇ, ਸੁਰਜੀਤ ਭਾਰਤ ਜੀ ਇੰਡੀਆ ਤੋਂ ਸਤਿ ਸ਼੍ਰੀ ਅਕਾਲ ਕਹਿੰਦੇ ਨੇ। ਆਪਣੇ ਮਿੱਠੂ ਬਾਈ ਜੀ ਜੁੜੇ ਹੋਏ ਨੇ, HS ਮਿੱਠੂ ਬਾਈ ਜੀ ਕਹਿੰਦੇ ਨੇ ਕਿ ਤਲਵਾੜੇ ਤੋਂ ਭੁਪਿੰਦਰ ਭਾਜੀ ਅੱਜ ਬਹੁਤ ਬਹੁਤ ਸਮਾਰਟ ਲੱਗ ਰਹੇ ਹੋ ਜੀ, ਸ਼ੁਕਰੀਆ ਜੀ। ਮੈਂ ਕਿਹਾ ਅੱਜ ਬਿੰਦਰ ਰੱਖਿਆ ਬਣ ਕੇ ਦੇਖਦੇ ਹਾਂ ਜੀ। ਤੇ ਮੁਕੱਦਰ ਜੀ ਕਹਿੰਦੇ ਸਤਿ ਸ਼੍ਰੀ ਅਕਾਲ ਪਿਆਰਿਓ, ਤੇ ਗੁਲਾਬ ਦੇ ਫੁੱਲ ਭੇਜੇ ਨੇ, ਮੁਹੱਬਤ ਭੇਜੀ ਹੈ। ਜਸਵਿੰਦਰ ਕੌਰ ਜੀ ਲਿਖਦੇ ਨੇ ਆਪਣੇ ਮਲੇਰਕੋਟਲੇ ਤੋਂ, ਭੁਪਿੰਦਰ ਜੀ ਕਾਲ ਲੈ ਲਓ ਹੁਣ ਆ ਰਹੀਆਂ ਨੇ ਜੀ। ਤੇ ਗੁਰੀਮਾਨ ਬਾਈ ਜੀ ਕਹਿੰਦੇ ਮੁਕੱਦਰ ਸਿੰਘ ਜੀ ਸਤਿ ਸ਼੍ਰੀ ਅਕਾਲ, ਸਿਕੰਦਰ ਸਿੰਘ ਜੀ ਸਤਿ ਸ਼੍ਰੀ ਅਕਾਲ ਜੀ, ਰਾਜਾ ਸੈਣੀ ਜੀ ਸਤਿ ਸ਼੍ਰੀ ਅਕਾਲ, ਤੇ
ਓਬਜੈਕਸ਼ਨ ਮਾਈ ਲੋਰਡ ਕਹਿੰਦੇ ਨੇ ਜਸਵਿੰਦਰ ਕੌਰ ਜੀ ਤੇ ਗੁਰੀਮਾਨ ਜੀ ਭੁਪਿੰਦਰ ਭਾਜੀ ਜੀ ਸਤਿ ਸ਼੍ਰੀ ਅਕਾਲ, ਜਸਵਿੰਦਰ ਕੌਰ ਜੀ ਸਤਿ ਸ਼੍ਰੀ ਅਕਾਲ, ਸ਼ਮੀ ਜੀ ਸਤਿ ਸ਼੍ਰੀ ਅਕਾਲ, ਬਾਈ ਜੀ ਜਸਵਿੰਦਰ ਕੌਰ ਜੀ ਕਹਿੰਦੇ ਆ ਗੁਰੀਮਾਨ ਜੀ ਸਤਿ ਸ਼੍ਰੀ ਅਕਾਲ ਤੇ ਜਸਵਿੰਦਰ ਕੌਰ ਜੀ ਆਪਣੇ ਮਲੇਰਕੋਟਲੇ ਵਾਲੇ ਜੱਸੀ ਜੀ ਕਹਿੰਦੇ ਭਾਰਜਵੀਰ ਜੀ ਨੂੰ ਸ਼ੇਅਰ ਕਰਿਓ ਜਾਂ ਮੈਨੂੰ ਕਾਲ ਕਰਨਾ ਜਦੋਂ ਵਿਹਲੇ ਵਿਹਲੀ ਹੋ ਗਈ ਲਾਈਨ ਜੀ। ਜ਼ਰੂਰ ਜੀ। ਤੇ ਰਾਜਨ ਸੈਣੀ ਸਾਹਿਬ ਲਿਖਦੇ ਆ, ਜਸਵਿੰਦਰ ਜੀ ਲਿਖਦੇ ਨੇ ਕਿ ਰਾਜਨ ਭਾਜੀ ਬਹੁਤ ਹੀ ਖੂਬ ਗੱਲਬਾਤ ਤੁਹਾਡੀ। ਜਸਵਿੰਦਰ ਕੌਰ ਜੀ ਲਿਖਦੇ ਆ ਸ਼ਮੀ ਭਾਜੀ ਤਵਾ ਲਾ ਗਏ ਰਾਜਨ ਭਾਜੀ ਤੇ। ਤੇ ਸਤਨਾਮ ਸਿੰਘ ਜਾਣੀਆਂ ਚੱਲ ਜੀ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜੀ। ਤੇ ਫੁੱਲਾਂ ਦੇ ਗੁਲਾਬ ਦੇ ਫੁੱਲ ਭੇਜੇ ਨੇ। ਔਜਲਾ ਸਾਹਿਬ ਕਹਿੰਦੇ ਕੋਈ ਫਿਕਰ ਨਹੀਂ ਕਰਨਾ, ਹੜਤਾਲਾਂ ਚੱਲਦੀਆਂ ਰਹਿੰਦੀਆਂ ਨੇ ਰਾਜਨ ਜੀ। ਤੇ ਰਾਜਨ ਜੀ ਕਹਿੰਦੇ ਆ ਜੱਸੀ ਚਾਲ ਭੈਣ ਜੀ ਸਤਿ ਸ਼੍ਰੀ ਅਕਾਲ ਜੀ। ਤੇ ਅੱਗੇ ਲਿਖਦੇ ਨੇ ਸ਼ੁਕਰੀਆ ਉਸਤਾਦ ਜੀ, ਮਾਣ ਹੈ ਉਸਤਾਦ ਤੇ ਜੀ। ਤੇ ਗੁਰੀਮਾਨ ਵੀਰ ਜੀ ਸਤਿ ਸ਼੍ਰੀ ਅਕਾਲ ਜੀ, ਰਾਜਨ ਸੈਣੀ ਸਾਹਿਬ ਲਿਖਦੇ ਨੇ। ਤੇ ਗਿਆਨ ਗੁਰੂ ਸੁਰਤ ਧੁਨ ਚੇਲਾ ਸੈਣੀ ਸਾਹਿਬ ਲਿਖਦੇ ਨੇ। ਜਸਵਿੰਦਰ ਕੌਰ ਜੀ ਕਹਿੰਦੇ ਕਾਲੇ ਪਾਣੀਓ ਮੋੜ ਨੇ ਖੱਤ ਕਿਸ਼ਨੇ ਨੂੰ ਪਾਇਆ, ਬਦਲਾ ਲੈ ਲਈ ਸੋਹਣਿਆ ਜੇ ਮਾਂ ਦਾ ਜਾਇਆ। ਤੇ ਔਲਖ ਸਾਹਿਬ ਨੂੰ ਭੇਜਿਆ ਸੁਨੇਹਾ। ਤੇ ਇਸੇ ਤਰ੍ਹਾਂ ਮਨਦੀਪ ਜੱਸੀ ਬਾਜੀ ਕਹਿੰਦੇ ਬਾਲਾ ਖਤਰਨਾਕ ਸੁਨੇਹਾ ਜਸਵਿੰਦਰ ਕੌਰ ਜੀ। ਤੇ ਚਰਨਜੀਤ ਕੌਰ ਮਾਤਾ ਜੀ ਤਲਵਾੜੇ ਤੋਂ ਲਿਖਦੇ ਨੇ ਸਾਰੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ ਜੀ, ਪ੍ਰੋਗਰਾਮ ਬਹੁਤ ਹੀ ਵਧੀਆ ਚੱਲ ਰਿਹਾ ਜੀ, ਸ਼ੁਕਰੀਆ ਬੀਜੀ ਆਸ਼ੀਰਵਾਦ ਲਈ। ਗੁਰੀਮਾਨ ਜੀ ਕਹਿੰਦੇ ਆ ਮਾਣਕ ਸਾਹਿਬ ਨੇ ਬੜੀਆਂ ਕਲੀਆਂ ਗਾਈਆਂ ਨੇ ਜੀ। ਹਾਂਜੀ, ਉਹਨਾਂ ਨੇ ਗਾਈਆਂ ਨੇ, ਪਰ ਕਿਤੇ ਨਾ ਕਿਤੇ ਵਿਵਾਦ ਇਹ ਰਿਹਾ ਜੀ ਕਿ ਜ਼ਿਆਦਾ ਕਲੀਆਂ ਜੇ ਦੇਖਿਆ ਜਾਵੇ ਤਾਂ ਸ਼ਿੰਦਾ ਜੀ ਨੇ ਗਾਈਆਂ ਨੇ, ਪਰ ਉਹਨਾਂ ਨੂੰ ਜਿਹੜਾ ਖਿਤਾਬ ਦਿੱਤਾ ਗਿਆ ਮਾਣਕ ਸਾਹਿਬ ਨੂੰ। ਮਨਦੀਪ ਜੱਸੀ ਬਾਜੀ ਕਹਿੰਦੇ ਫਸ ਗਏ ਦੱਸ ਕੇ ਵਾਲੇ, ਕਹਿੰਦੇ ਜੀ ਫਸ ਗਏ ਦੱਸ ਕੇ ਡੱਸ ਕੇ ਵਾਲੇ, ਕਿਆ ਬਾਤ ਹੈ ਜੀ। ਗੁਰੀਮਾਨ ਕਹਿੰਦੇ ਚਰਨਜੀਤ ਕੌਰ ਜੀ ਸਤਿ ਸ਼੍ਰੀ ਅਕਾਲ ਜੀ। ਤੇ ਮਨਦੀਪ ਜੱਸੀ ਜੀ ਕਹਿੰਦੇ ਆ ਮਰ ਗਏ ਮਿਰਜੇ। ਤੇ ਰਾਜਨ ਸੈਣੀ ਸਾਹਿਬ ਕਹਿੰਦੇ ਨਹੀਂ ਮੁਕੱਦਰ ਵੀਰ ਜੀ, ਤੁਹਾਨੂੰ ਪਤਾ ਹੀ ਨਹੀਂ ਚੇਲੇ ਪੜਨ ਦੇ ਵਿੱਚ ਕਿੰਨੇ ਫਾਇਦੇ ਨੇ, ਚੰਗਾ ਕਰੋ ਮਾੜਾ ਕਰੋ ਤੇ ਆਪੇ ਭਾਰ ਜਿਹੜਾ ਗੁਰੂ ਚੁੱਕ ਲੈਂਦਾ ਹੈ ਜੀ। ਗੁਰੀਮਾਨ ਜੀ ਕਹਿੰਦੇ ਮਨਦੀਪ ਬਾਈ ਜੀ ਸਤਿ ਸ਼੍ਰੀ ਅਕਾਲ ਤੇ ਗੁਰੀਮਾਨ ਸਾਹਿਬ ਨੂੰ ਸਤਿ ਸ਼੍ਰੀ ਅਕਾਲ ਜੱਸੀ ਬਾਈ ਜੀ ਨੇ ਭੇਜੀ ਹੈ। ਗੁਰੀਮਾਨ ਜੀ ਕਹਿੰਦੇ ਆ ਸਾਡਾ ਗੁਰੂ ਤਾਂ ਖੰਡੇ ਵਾਲਾ ਬਾਪੂ ਧੰਨ ਧੰਨ ਬਾਬਾ ਅਮਰ ਸ਼ਹੀਦ ਦੀਪ ਸਿੰਘ ਜੀ ਹੈ। ਤੇ ਇਸੇ ਤਰ੍ਹਾਂ ਹੀ ਰਾਜਨ ਸੈਣੀ ਸਾਹਿਬ ਦੇ ਵਾਹ ਮੁਕੱਦਰ ਵੀਰ ਜੀ ਵਾਹ ਜੀ। ਗੁਰੀਮਾਨ ਜੀ ਮਨਦੀਪ ਬਾਈ ਮੁਕੱਦਰ ਬਾਈ ਦੀ ਗਲਾਸੀ ਹਲੇ ਲਈ ਨਹੀਂ ਲੱਗਦਾ ਜੀ, ਹਾਲੇ ਲਾਈ ਨਹੀਂ ਲੱਗਦੀ। ਮੁਕੱਦਰ ਜੀ ਜੱਸੀ ਜੀ ਕਹਿੰਦੇ ਆ ਗੁਰੀਮਾਨ ਸਾਹਿਬ ਮੈਨੂੰ ਤਾਂ ਖੁੱਲਾ ਲੱਗਦਾ ਹੈ ਜੀ ਕੰਮ। ਗੁਰੀਮਾਨ ਜੀ ਸ਼ੇਰ ਕਿਹੜਾ ਬਾਈ, ਲੋਇਨ ਜਾਂ ਟਾਈਗਰ ਜੀ, ਹਾਂਜੀ ਦੱਸੋ ਜੀ। ਤੇ ਰਾਜਨ ਸੈਣੀ ਸਾਹਿਬ ਕਹਿੰਦੇ ਮਨਦੀਪ ਜੱਸੀ ਵੀਰ ਜੀ ਸਤਿ ਸ਼੍ਰੀ ਅਕਾਲ। ਤੇ ਰਾਜਨ ਜੀ ਨੂੰ ਸਤਿ ਸ਼੍ਰੀ ਅਕਾਲ, ਉਹਨਾਂ ਵਾਪਸ ਭੇਜੀ ਹੈ। ਜਸਵਿੰਦਰ ਜੀ ਕਹਿੰਦੇ ਆ ਬਹੁਤ ਨਾ ਇਨਸਾਫ਼ੀ ਠਾਕੁਰ। ਤੇ ਗੁਰੀਮਾਨ ਜੀ ਕਹਿੰਦੇ ਮੁਕੱਦਰ ਬਾਈ ਮੈਂ ਸਾਡੀ ਭਾਈ ਮਾਂ ਨੂੰ ਦੱਸਦਾ ਭਾਬੀ ਮਾਂ ਨੂੰ ਦੱਸਦਾ ਬਈ ਪਤਾ ਨਹੀਂ ਕਿਹਦੀ ਗੱਲ ਕਰਦਾ ਰਹਿੰਦਾ ਹੈ। ਅੱਗੇ ਲਿਖਦੇ ਨੇ ਪਿਆਰ ਵਰਗਾ ਬਾਈ ਰਿਸ਼ਤਾ ਕੋਈ ਨਹੀਂ ਹੈ। ਤੇ ਮਨਦੀਪ ਜੱਸੀ ਕਹਿੰਦੇ ਨਾਲੇ ਕਹਿੰਦੇ ਐ ਮੋਢੇ ਤੇ ਸਿਰ ਰੱਖਣਾ ਨਾਲੇ ਵਾਧਿਆ ਤੋਂ ਮੁਕਰੀ। ਰਾਜਨ ਜੀ ਮਤਲਬ ਦੋ ਕਿਰਦਾਰ ਨੇ, ਇੱਕ ਦੋਸ਼ੀ ਤੇ ਇੱਕ ਪੱਖ ਦਾ ਦੇਖਣਾ ਪੈਣਾ ਜੀ। ਗੁਰੀਮਾਨ ਜੀ ਹੱਸ ਰਹੇ ਨੇ ਤੇ ਨਾਲ ਕਹਿੰਦੇ ਨੇ ਇਰਾਦਿਆਂ ਤੋਂ ਮੁਕਰੀ ਕੱਲੀ ਕੱਲੀ ਜਵਾਬ ਚਾਹੀਦਾ, ਕੱਲਾ ਕੱਲਾ ਤੇ ਜਵਾਬ ਚਾਹੀਦਾ, ਤੇਰੇ ਲਾਰਿਆਂ ਦਾ ਹਿਸਾਬ ਚਾਹੀਦਾ। ਰਾਜਨ ਸੈਣੀ ਸਿੰਘ ਦੇ ਮਨਦੀਪ ਜੱਸੀ ਵੀਰ ਜੀ ਕੇਸ ਉਲਝਦਾ ਜਾ ਰਿਹਾ ਜੀ, ਹੱਸ ਰਹੇ ਨੇ। ਗੁਰੀਮਾਨ ਜੀ ਦੇ ਮੈਨੂੰ ਤਾਂ ਲੱਗਿਆ ਨਹੀਂ ਲਈ ਲਾਈ ਗਲਾਸੀ, ਪਰ ਤੁਹਾਡੀ ਇਮਾਨਦਾਰੀ ਨੂੰ ਸਲਾਮ ਹੈ ਕਹਿੰਦੇ ਜੀ। ਸੈਣੀ ਜੀ ਕੇਸ ਫਸਦੇ ਜਾ ਰਹੇ ਨੇ ਜੀ ਕਹਿੰਦੇ ਗੁਰੀਮਾਨ ਜੀ। ਤੇ ਆਪਣੇ ਜੱਸੀ ਜੀ ਲਿਖਦੇ ਆ ਮਨਦੀਪ ਜੱਸੀ ਬਾਈ ਜੀ ਇਹਦੇ ਚ ਗੁਰੂ ਚੇਲਾ ਕਿੱਥੇ ਹੈ ਜੀ, ਸਪੀਕਰ ਸਾਹਿਬ ਜੀ ਇਹ ਸਾਰੀਆਂ ਗੱਲਾਂ ਰਿਕਾਰਡ ਦੇ ਵਿੱਚੋਂ ਕੱਢੀਆਂ ਜਾਣ ਜੀ ਸ਼ਰਾਰਤੀ ਅਨਸਰਾਂ ਦੀਆਂ ਜੀ। ਗੁਰੀਮਾਨ ਜੀ ਕਹਿੰਦੇ ਗੀਤ ਬਾਈ ਪੂਰਾ ਸੁਣਾਵੇਗਾ। ਤੇ ਜੀ ਜਨਾਬ ਰਾਜਨ ਜੀ ਜੱਸੀ ਜੀ ਲਿਖਦੇ ਆ, ਜਸਵਿੰਦਰ ਜੀ ਲਿਖਦੇ ਆ ਸਹੀ ਕਿਹਾ ਜੱਸੀ ਵੀਰ, ਅੱਜ ਰਜਿੰਦਰ ਵੀਰ ਜੀ ਨਹੀਂ ਤਾਂ ਯਾਦ ਕਰਵਾ ਦਿਓ।
ਗੁਰੀ ਮਾਨ ਜੀ ਕਹਿੰਦੇ ਬਾਈ ਧੱਕਾ। ਗੁਰੂ ਜੀ ਕਹਿੰਦੇ ਆ ਕਿਆ ਬਾਤਾਂ, ਧਾਮੀ ਸਾਹਿਬ ਦੀਆਂ ਇਹ ਗੀਤ ਅੱਜ ਵੀ ਯਾਦਾਂ ਦੇ ਵਿੱਚ ਤਾਜ਼ੇ ਨੇ। ਪੰਜਾਬ ਸਰਕਾਰ ਤਾਂ ਹਰ ਰੋਜ਼ ਕਹਿੰਦੇ ਮੁੱਕਦੀ ਹੈ ਤੇ ਸੈਣੀ ਸਾਹਿਬ ਤੁਹਾਨੂੰ ਨਹੀਂ ਛੱਡਦਾ ਅੱਜ ਜੀ। ਬਾਈ ਨਾਲ ਲਿਖਿਆ ਕਿ ਰਜਿੰਦਰ ਕੁਮਾਰ ਜੀ ਦਾ ਜੀ ਕਹਿੰਦੇ ਮੁਕੱਦਰ ਜੀ ਸੈਣੀ ਸਾਹਿਬ ਜੀ ਦੀ ਗੱਲ ਸਹੀ ਹੈ, ਤੁਹਾਡੇ ਤੇ ਕੇਸ ਹੋ ਜਾਣਾ ਹੈਗਾ, ਕਹਿੰਦੇ ਤੁਸੀਂ ਆ ਕੇ ਟੋਪਿਕ ਬਦਲ ਦਿੰਦੇ ਆ ਜੀ। ਮਨਦੀਪ ਜੱਸੀ ਜੀ ਕਹਿੰਦੇ ਚੁੱਪ ਕੀਤੀਏ ਚੁੱਪ ਚੁਪੀਤੀਏ ਨੀ, ਚੁੱਪ ਕੀਤੀ ਜ਼ੁਬਾਨ ਨੂੰ ਛੇੜੀਏ ਨਾ, ਮਜ਼ਾ ਲੈਣਾ ਏ ਆਸ਼ਕੀ ਬੰਦਗੀ ਦਾ, ਉਹਦੇ ਨਫੇ ਨੁਕਸਾਨ ਨੂੰ ਛੇੜੀਏ ਨਾ, ਜਦੋਂ ਆਪਣੀ ਮੌਜ ਦੇ ਵਿੱਚ ਮਸਤ ਹੋਵਨ ਉਦੋਂ ਸਾਧ ਤੇ ਸਾਨ ਨੂੰ ਛੇੜੀਏ ਨਾ। ਕਿਆ ਬਾਤ ਹੈ ਜੀ, ਕਿਆ ਬਾਤ ਹੈ, ਦਰਸਤ ਫਰਮਾਇਆ ਜੀ। ਗੁਰੀ ਮਾਨ ਜੀ ਕਹਿੰਦੇ ਬਾਈ ਜੀ ਬਥੇਰੇ ਲਵਜੂ ਗੁਰੂ ਬਣਦੇ ਰਹੇ ਹੈ। ਰਜਿੰਦਰ ਜੀ ਰਾਜ ਕਹਿੰਦੇ ਸ਼ੰਮੀ ਜੀ ਮੈਂ ਦਿਹਾੜੀ ਦੇ ਵਿੱਚ 10 ਵਾਰੀ ਸੁਣਦਾ ਜੀ ਇਹ ਗਾਣਾ ਬੱਚਿਆਂ ਕਰਕੇ। ਗੁਰੀ ਮਾਨ ਜੀ ਕਹਿੰਦੇ ਉਲਝ ਗਿਆ ਟਾਈਮ, ਅੱਖਾਂ ਅੱਗੇ ਹਨੇਰਾ ਆ ਗਿਆ ਮੁਕੱਦਰ ਬਾਈ ਦੇ ਤੇ। ਗੁਰੀ ਮਾਨ ਜੀ ਕਿਆ ਬਾਤਾਂ ਕਹਿੰਦੇ ਨੇ ਮੁਕੱਦਰ ਜੀ, ਤੇ ਜਦ ਮੁਸ਼ਕਲ ਬਣ ਜਾਵੇ ਗੁਰੂ ਦੇ ਚਰਨਾਂ ਦੇ ਵਿੱਚ ਸਿਰ ਧਰੀਏ। ਜੱਸੀ ਬਾਈ ਜੀ ਲਿਖਦੇ ਹੈ, ਰਾਜਨ ਸੈਣੀ ਸਾਹਿਬ ਕਹਿੰਦੇ ਸੁਖਦੇਵ ਮੁਨੀ ਨੇ ਭਾਗਵਤ ਸੁਣਾਈ ਹੈ ਜੀ। ਤੇ ਜਸਵਿੰਦਰ ਜੀ ਮਨਦੀਪ ਜੱਸੀ ਜੀ ਕਹਿੰਦੇ ਹੈ ਰਾਜਨ ਸੈਣੀ ਸਾਹਿਬ ਨੇ ਕਿਹਾ ਸੁਖਦੇਵ ਮਣੀ ਨੇ ਭਾਗਵਤ ਸੁਣਾਈ। ਔਜਲਾ ਸਾਹਿਬ ਕਹਿੰਦੇ ਮੁਕੱਦਰ ਤਾਂ 5-7 ਵਾਰ ਆਊਟ ਹੋ ਕੇ ਵੀ ਕਹਿੰਦੇ ਕਹਿ ਦਿੰਦਾ ਹੋਣਾ ਮੈਂ ਤਾਂ ਅਜੇ ਖੇਲਣਾ ਹੈ। ਤੇ ਮੁਕੱਦਰ ਜੀ ਕਹਿੰਦੇ ਜੱਸੀ ਭੈਣ ਜੀ ਜੀ ਜਦੋਂ ਮੈਂ ਖੇਡਦਾ ਹੁੰਦਾ ਸੀ ਸੱਚੀ ਦੱਸਦਾ ਤੁਹਾਨੂੰ ਕਿ ਬੈਟ ਤਾਂ ਮੇਰਾ ਹੁੰਦਾ ਸੀ ਤੇ ਬੋਲ ਵੀ ਲਿਆਉਣ ਦੀ ਜ਼ਿੰਮੇਵਾਰੀ ਮੇਰੀ ਹੀ ਹੁੰਦੀ ਸੀ, ਪਰ ਮੈਂ ਆਊਟ ਨਹੀਂ ਸੀ ਹੁੰਦਾ, ਦੂਜੇ ਭੱਜ ਜਾਂਦੇ ਸੀ ਸੱਜਣ। ਆਹੋ ਜਦੋਂ ਬਾਰੀ ਨਹੀਂ ਦੇਣੀ ਤਾਂ ਅਗਲਿਆਂ ਨੇ ਭੱਜਣਾ ਹੀ ਹੈ, ਤੇ ਗੱਲ ਤਾਂ ਉਹੀ ਆ ਗਈ ਮੁਕੱਦਰ ਬਾਈ ਜੀ। ਮੁਕੱਦਰ ਜੀ ਕਹਿੰਦੇ ਔਜਲਾ ਬਾਈ ਜੀ ਮੈਂ ਤਾਂ ਜਿਹੜਾ ਕਮੈਂਟ ਲਿਖਿਆ ਨਾ ਉੱਤੇ ਮੈਂ SS ਦਾ ਬੈਟ ਇਕੱਲਾ ਨਵਾਂ ਲਾਇਆ ਸੀ ਤੇ ਬੋਲ ਗਵਾ ਜਾਂਦੇ ਸੀ, ਬਾਕੀ ਸਾਰੇ ਸੱਜਣ ਭੱਜ ਜਾਂਦੇ ਸੀ ਤੇ ਫਿਰ ਮੈਂ ਕਹਿੰਦੇ ਲਿਆਉਂਦਾ ਸੀ। ਰਾਜਨ ਸੈਣੀ ਕਹਿੰਦੇ ਸੈਣੀ ਸਾਹਿਬ ਕਹਿੰਦੇ ਖੁਸਰੋ ਯੇ ਰਹਿਣ ਸੁਹਾਗ ਕੀ ਯੇ ਜੋ ਜਾਗੀ ਹੈ ਜਾਗੀ ਮੈਂ ਪੀਆ ਕੇ ਸੰਗ ਵਾਲੀ ਕਵਾਲੀ ਜੱਸੀ ਭੈਣ ਜੀ ਸੁਣਾ ਦਿਓ। ਮੁਕੱਦਰ ਸਿਆਂ ਤਾਂ ਹੀ ਕਹਿੰਦੇ ਦੁਬਾਰੇ ਤੇਰੇ ਬਚਪਨ ਵਾਲੇ ਮਿਲੇ ਸਲੋਕ ਪੜ੍ਹਦੇ ਨੇ ਵੀਰਾ। ਮਨਦੀਪ ਜੱਸੀ ਜੀ ਕਹਿੰਦੇ ਆ ਜੀ, ਜੱਸੀ ਬਾਈ ਜੀ ਮੁਕੱਦਰ ਜੀ ਕਹਿੰਦੇ ਆ। ਲਓ ਦੋਸਤੋ ਬਹੁਤ ਸਾਰੇ ਸੁਨੇਹੇ ਨੇ, ਪੜ੍ਹਨ ਲੱਗਿਆ ਤਾਂ ਕਾਫੀ ਸਮਾਂ ਲੰਘ ਜਾਣਾ, ਅੱਜ 3 ਘੰਟੇ ਦਾ ਪ੍ਰੋਗਰਾਮ ਹੋ ਚੱਲਿਆ। ਬਾਬਾ ਵਿਚਾਰਾ ਜੱਸੀ ਜੀ ਕਹਿੰਦੇ ਆ, ਤੇ ਔਜਲਾ ਸਾਹਿਬ ਲਿਖਦੇ ਨੇ ਕਿ ਨਹੀਂ ਮੈਂ ਤਾਂ ਜੱਸੀ ਜੀ ਦੀ ਗੱਲ ਨੂੰ ਹੀ ਅੱਗੇ ਵਧਾਇਆ ਹੈ। ਤੇ ਇਸੇ ਤਰ੍ਹਾਂ ਲਓ ਦੋਸਤੋ ਫਿਰ ਆਪਾਂ ਆਗਿਆ ਲੈਂਦੇ ਹਾਂ ਤੇ ਬਹੁਤ ਬਹੁਤ ਸ਼ੁਕਰੀਆ ਸਾਰੇ ਦੋਸਤਾਂ ਦਾ, ਬਹੁਤ ਸਾਰੇ ਸੁਨੇਹੇ ਤੁਹਾਡੇ ਮਿਲੇ ਨੇ ਤੇ ਬਹੁਤ ਲੰਬੀ ਲਿਸਟ ਹੈ, ਇੰਨੇ ਪਿਆਰ ਮੁਹੱਬਤ ਲਈ ਬਾਅਦ ਦੇ ਵਿੱਚ ਮੈਂ ਜ਼ਰੂਰ ਪੜ੍ਹ ਲਵਾਂਗਾ। ਟਰੰਪ ਆਉਂਦਾ ਨਹੀਂ ਕਹਿੰਦੇ ਦੁਬਾਰਾ, ਹੁਣ ਦੂਜਾ ਰੋਲਾ ਤਾਂ ਇਜ਼ਰਾਇਲ ਅਤੇ ਇਰਾਨ ਦਾ ਸੀ, ਟਰੰਪ ਧੱਕੇ ਨਾਲ ਆਪਣੇ ਸਿਪਾਹੀਆਂ ਨੂੰ ਮਰਵਾਉਣ ਲੱਗਿਆ ਹੋਇਆ ਹੈ ਕਹਿੰਦੇ, ਤੇ ਇਜ਼ਰਾਇਲ ਬੈਠਾ ਵੇਖੀ ਜਾ ਰਿਹਾ, ਇਹ ਲਿਖਦੇ ਨੇ ਗੁਰੀ ਮਾਨ ਬਾਈ ਜੀ। ਤੇ ਹੋਰ ਬਹੁਤ ਸਾਰੀਆਂ ਟਿੱਪਣੀਆਂ ਉਹਨਾਂ ਨੇ ਕੀਤੀਆਂ ਨੇ, ਜਿੰਨਾ ਮਰਜ਼ੀ ਸਮਝਾ ਲਵੋ ਜੀ, ਤੇ ਇਹਨਾਂ ਚੀਨੀ ਤਾਂ ਹਰ ਜਾਨਵਰ ਨੂੰ ਭੁੰਨ ਕੇ ਖਾ ਜਾਂਦੇ ਨੇ ਜੀ। ਬਿਲਕੁਲ ਹੈ ਜੀ, ਜਿਹੜੀ ਵੀ ਚੀਜ਼ ਉਹ ਹਿਲਦੀ ਹੈ ਉਹ ਚੱਕ ਦਿੰਦੇ ਆ ਫੱਟੇ, ਕੋਈ ਰਹਿਣ ਹੀ ਨਹੀਂ ਦਿੰਦੇ ਜੀ। ਤੇ ਲੋ ਦੋਸਤੋ ਇਸਦੇ ਨਾਲ ਹੀ ਚੰਗਾ ਲੱਗਿਆ ਪ੍ਰੋਗਰਾਮ, ਦੋਸਤਾਂ ਮਿੱਤਰਾਂ ਤੱਕ ਜ਼ਰੂਰ ਸਾਂਝਾ ਕਰ ਦਿਓ, ਇੰਨੀ ਕੀ ਸ਼ਮੂਲੀਅਤ ਦੇ ਨਾਲ ਮਾਫ਼ੀ ਮੰਗਦੇ ਹਾਂ ਤੁਹਾਡੇ ਨਾਲ। ਤੇ ਕੱਲ੍ਹ ਨੂੰ ਮਿਲਣ ਦੇ ਬਾਅਦ ਦੇ ਨਾਲ ਮੁਲਾਕਾਤ ਹੋਏਗੀ ਸਾਰਿਆਂ ਨੂੰ, ਭੁਪਿੰਦਰ ਭਾਰਾ ਚਲੋ ਪਿਆਰ ਭਰੀ ਤੇ ਨਿੱਘੀ ਇਸ ਦੇ ਨਾਲ ਹੀ ਹੈ, ਸਤਿ ਸ਼੍ਰੀ ਅਕਾਲ। ਕੱਲ੍ਹ ਨੂੰ ਨਵਾਂ ਨਵੇਲਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਵਾਂਗੇ, ਨਵੀਆਂ ਗੱਲਾਂ ਨਵੀਆਂ ਬਾਤਾਂ, ਤੇ ਮਿਲਦੇ ਹਾਂ ਫਿਰ 9:30, ਸਤਿ ਸ਼੍ਰੀ ਅਕਾਲ। ਕਿਸੇ ਦੋਸਤ ਦਾ ਨਾਮ ਰਹਿ ਗਿਆ ਮਾਫ਼ੀ ਚਾਹਵਾਂਗਾ, ਤੇ ਗਲਤ ਬੋਲ ਕੇ ਹੋ ਗਿਆ ਉਹਦੇ ਲਈ ਵੀ ਗੁਸਤਾਖੀ ਮਾਫ਼ ਜੀ, ਸਤਿ ਸ਼੍ਰੀ ਅਕਾਲ ਦੋਸਤੋ ਇਸ ਦੇ ਨਾਲ ਜੀ।

ਸਾਰੇ ਦੋਸਤਾਂ ਦਾ ਦੁਆਬਾ ਰੇਡ ਦੇ ਮੰਚ ਉਤੇ ਨਿੱਘਾ ਸਵਾਗਤ ਹੈ। ਲੈ ਕੇ ਹਾਜ਼ਰ ਹਾਂ ਤੁਹਾਡੀ ਕਚਹਿਰੀ ਚ ਫਿਰ ਤੋਂ ਇਕ ਵਾਰ ਨਵਾਂ ਨਵੇਲਾ ਪ੍ਰੋਗਰਾਮ ਜ਼ਿੰਦਗੀ ਨਾਮਾ ਹਾਲ ਹੈ ਦੁਨੀਆਂ। ਆਪ ਸਭ ਨੂੰ ਆਦਾਬ ਸਲਾਮ ਨਮਸਤੇ ਤੇ ਪਿਆਰ ਭਰੀ ਨਿੱਕੀ ਸਤਿ ਸ੍ਰੀ ਅਕਾਲ ਦੋਸਤੋ। ਉਮੀਦ ਕਰਦੇ ਹਾਂ ਸਭ ਰਾਜੀ ਖੁਸ਼ੀ ਹੋਣਗੇ ਤੇ ਗੱਲਾਂ ਬਾਤਾਂ 2.25 ਘੰਟੇ ਤੁਹਾਡੇ ਨਾਲ ਜਿਹੜਾ ਮਿਲਣ ਗਿਣਨ ਦੇ ਲਈ ਹਾਜ਼ਰ ਹਾਂ ਤੇ ਸਮਾਂ ਤੇ ਸਥਿਤੀ ਫਿਨਲੈਂਡ ਦੀਆਂ ਘੜੀਆਂ ਦੇ ਉੱਤੇ ਇਸ ਵਕਤ ਸ਼ਾਮ ਦੇ 7:09 ਦਾ ਸਮਾਂ ਹੈ। ਭਾਰਤ ਦੇ ਵਿੱਚ ਰਾਤ ਦੇ 9:39 ਹੋ ਗਏ ਨੇ। ਇਸੇ ਤਰ੍ਹਾਂ ਯੂਕੇ ਦੇ ਵਿੱਚ ਸ਼ਾਮ ਦੇ 5:09। ਯੂਰਪੀਅਨ ਕੰਟਰੀਆਂ ਦੇ ਮੁਤਾਬਕ ਸ਼ਾਮ ਦੇ 6:09। ਕੈਲੀਫੋਰਨੀਆ ਤੇ ਵੈਂਕੂਵਰ ਦੇ ਉੱਤੇ ਇਸ ਵਕਤ ਘੜੀਆਂ ਦਰਸਾ ਰਹੀਆਂ ਨੇ 9:09 ਦਾ ਸਮਾਂ ਸਵੇਰ ਦਾ। ਇਸੇ ਤਰ੍ਹਾਂ ਨਿਊਯਾਰਕ ਤੇ ਟੋਰਾਂਟੋ ਦੀਆਂ ਘੜੀਆਂ ਦੇ ਉੱਤੇ ਦੁਪਹਿਰ ਦੇ 12:09 ਜਿਹੜੇ ਹੋ ਚੁੱਕੇ ਨੇ। ਪਰਮ ਜੀ ਜੁੜੇ ਹੋਏ ਨੇ, ਪਰਮਿੰਦਰ ਜੀ ਆਪਣੇ ਨਾਲ ਫਗਵਾੜੇ ਤੋਂ ਬਰਨ ਤੋਂ ਸਤਿ ਸ੍ਰੀ ਅਕਾਲ ਭੇਜਦੇ ਨੇ ਜੀ। ਭਾਰਜ ਵੀਰ ਜੀ ਤੇ ਸਾਰੇ ਪਿਆਰਿਆਂ ਨੂੰ ਕਹਿੰਦੇ ਨੇ ਲਾਈਕ ਨੰਬਰ 1 ਜੀ, ਬਹੁਤ ਬਹੁਤ ਸ਼ੁਕਰੀਆ, ਧੰਨਵਾਦ ਹੈ ਜੀ, ਨਿੱਘਾ ਸਵਾਗਤ ਹੈ। ਤੇ ਦੋਸਤੋ ਅੱਜ ਸਭ ਤੋਂ ਪਹਿਲਾਂ ਅੱਜ ਦੇ ਵਿਚਾਰ ਦੇ ਨਾਲ ਗੱਲਬਾਤ ਕਰਾਂਗੇ, ਬਹੁਤ ਸਾਰਾ ਸਿਲਸਿਲਾ ਗੱਲਾਂ ਬਾਤਾਂ ਦਾ ਉਹਨੂੰ ਵੀ ਨਿਬੇੜਾਂਗੇ ਤੇ ਨਾਲ ਨਾਲ ਤੁਹਾਡੀਆਂ ਗੱਲਾਂ ਬਾਤਾਂ ਵੀ ਸੁਣਾਂਗੇ ਤੇ ਉਮੀਦ ਕਰਦੇ ਹਾਂ ਤੁਹਾਡੇ ਤੱਕ ਆਵਾਜ਼ ਤੇ ਅੰਦਾਜ਼ ਵਧੀਆ ਤਰੀਕੇ ਦੇ ਨਾਲ ਪਹੁੰਚ ਰਿਹਾ ਹੋਵੇਗਾ, ਬਾਕੀ ਤੁਸੀਂ ਜ਼ਰੂਰ ਦਰੁਸਤ ਕਰਾ ਦਿਓ। ਬਹੁਤ ਸਾਰੇ ਐਸੇ ਮਸਲੇ ਨੇ ਜਿਨ੍ਹਾਂ ਦੇ ਵੱਲ ਨੂੰ ਝਾਤ ਮਾਰਾਂਗੇ ਤੇ ਸੰਸਦ ਦੇ ਵਿੱਚ ਵੀ ਕਾਫੀ ਵਧੀਆ ਜਿਹੜੀ ਚਰਚਾ ਦੇਖਣ ਨੂੰ ਮਿਲ ਰਹੀ ਹੈ। ਰਾਹੁਲ ਗਾਂਧੀ ਦੀ ਸਪੀਚ ਜਿਹੜੀ ਹੈ ਬੜੀ ਧਿਆਨ ਮੰਗਦੀ ਹੈ, ਉਹਦੇ ਉੱਤੇ ਵੀ ਕੁਝ ਨਾ ਕੁਝ ਵਿਚਾਰ ਕਰਨ ਦੀ ਕੋਸ਼ਿਸ਼ ਕਰਾਂਗੇ ਤੇ ਇਸੇ ਤਰ੍ਹਾਂ ਹੀ ਜਿਹੜਾ ਅੱਜ ਦੇ ਵਿਚਾਰ ਦੇ ਨਾਲ ਸ਼ੁਰੂਆਤ ਕਰਦੇ ਹਾਂ ਤੇ ਅੱਜ 28 ਜੁਲਾਈ 2026 ਦਾ ਦਿਹਾੜਾ ਤੇ ਮਹੀਨਾ ਇਹ ਵੀ ਖਤਮ ਹੋਣ ਵਾਲਾ। 28 ਜੁਲਾਈ ਦੇ ਵਿੱਚ ਅੱਜ ਦਾ ਜਿਹੜਾ ਬਾ ਕਮਾਲ ਹਰ ਵਾਰ ਦੀ ਤਰ੍ਹਾਂ ਜਿਹੜਾ ਅੱਜ ਦਾ ਵਿਚਾਰ ਹੈ, ਜਿਵੇਂ ਕਿ ਸਮਾਜ ਦੇ ਪ੍ਰਤੀ ਜਾਂ ਆਪਣੇ ਫਰਜ਼ਾਂ ਦੇ ਪ੍ਰਤੀ ਜਾਂ ਆਪਣੀ ਜਿਹੜੀ ਹੈ ਇਨਸਾਨੀਅਤ ਦੇ ਪ੍ਰਤੀ ਜੋ ਸਾਡੇ ਫਰਜ਼ ਬਣਦੇ ਹੈ, ਜਿਵੇਂ ਕਿ ਸਮਾਜ ਸੁਧਾਰਕ, ਦੇਸ਼ ਭਗਤੀ ਜਾਂ ਇਨਕਲਾਬੀ ਲਹਿਰ ਔਰਤਾਂ ਦਾ ਮਰਦਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਸਹਿਯੋਗ ਤੋਂ ਬਿਨਾਂ ਸਫਲ ਨਹੀਂ ਹੋ ਸਕਦੀ ਸੀ। ਗਦਰੀ ਗੁਲਾਬ ਕੌਰ ਹੁਣਾਂ ਦਾ ਅੱਜ ਜ਼ਿਕਰ ਕਰਨ ਦੀ ਕੋਸ਼ਿਸ਼ ਕਰਾਂਗੇ ਤੇ ਉਹਨਾਂ ਦਾ ਜ਼ਿਕਰ ਆਉਂਦਾ ਹੈ। ਉਹਨਾਂ ਨੇ ਬਹੁਤ ਵੱਡਾ ਆਪਣਾ ਕਿਰਦਾਰ, ਆਪਣਾ ਰੋਲ ਨਿਭਾਇਆ ਤੇ ਕਿਰਦਾਰ ਨੂੰ ਉੱਚਾ ਕੀਤਾ। ਜਿਵੇਂ ਕਹਿੰਦੇ ਆ ਕਿ ਹਰ ਮਰਦ ਦੇ ਪਿੱਛੇ ਇੱਕ ਔਰਤ ਦਾ ਸਫਲਤਾ ਦੇ ਵਿੱਚ ਜਿਹੜਾ ਹੱਥ ਹੁੰਦਾ, ਇਸੇ ਤਰ੍ਹਾਂ ਕੁਝ ਲਹਿਰਾਂ ਇਸ ਤਰ੍ਹਾਂ ਦੀਆਂ ਹੋਈਆਂ ਨੇ ਜਿਸ ਦੇ ਵਿੱਚ ਪਿੱਛੇ ਬਹਿ ਕੇ ਬਹੁਤ ਵੱਡੇ ਕਾਜ ਜਿਹੜੇ ਨੇ ਕੀਤੇ ਨੇ ਸਿੱਖ ਜਿਹੜੀਆਂ ਬੀਬੀਆਂ ਨੇ ਵੀ ਤੇ ਗਦਰੀ ਬੀਬੀਆਂ ਨੇ ਵੀ, ਉਹਨਾਂ ਦਾ ਜ਼ਿਕਰ ਕਰਦੇ ਆ। ਤੇ ਨਾਲ ਦੀ ਨਾਲ ਅੱਜ 28 ਜੁਲਾਈ 1858 ਦੇ ਵਿੱਚ ਜਦੋਂ ਜਾਂਦੇ ਹਾਂ ਧਿਆਨ ਮਾਰਦੇ ਹਾਂ, ਉਸ ਸਮੇਂ ਦੇ ਵਿੱਚ ਬ੍ਰਿਟਿਸ਼ ਦੇ ਵਿਗਿਆਨੀ ਉਂਗਲਾਂ ਦੇ ਜਿਹੜੇ ਸੀ ਨਿਸ਼ਾਨ ਸੀ ਪਛਾਣ ਵਾਲੇ ਵਿਲੀਅਮ ਜੇਮਜ ਹਰਸ਼ੈਲ ਦਾ ਜਨਮ ਹੋਇਆ ਸੀ, ਜਿਹਨੇ ਜਿਹੜੀ ਸੀ ਇਹ ਵਿਗਿਆਨਕ ਕਾਢ ਕੱਢੀ ਸੀ ਉਂਗਲਾਂ ਦੇ ਨਿਸ਼ਾਨ ਲੈਣ ਦੇ ਲਈ, ਪਛਾਣ ਕਰਨ ਦੇ ਲਈ। 1858 ਦੇ ਵਿੱਚ ਇਹ ਜਿਹੜੀ ਸੀ ਖੋਜ ਜਿਹੜੀ ਆ ਗਈ ਸੀ। ਤੇ ਸਾਡੇ ਦੇਖਿਆ ਜਾਵੇ ਤਾਂ ਹੁਣ ਇਹ ਤਕਨੀਕਾਂ ਆਉਣ ਲੱਗੀਆਂ ਨੇ। ਜੇ ਭਾਰਤ ਦੀ ਗੱਲ ਕਰੀਏ ਤਾਂ 1914 ਦੇ ਵਿੱਚ ਪਹਿਲੀ ਸੰਸਾਰ ਜੰਗ ਸ਼ੁਰੂ ਹੋਈ ਤੇ 11 ਨਵੰਬਰ 1918 ਨੂੰ ਖਤਮ ਹੁੰਦੀ ਹੈ। 1925 ਦੇ ਵਿੱਚ ਗਦਰੀ ਆਗੂ ਜਿਹੜੇ ਨੇ ਬੀਬੀ ਗੁਲਾਬ ਕੌਰ ਦਾ ਦੇਹਾਂਤ ਹੁੰਦਾ, ਉਹਨਾਂ ਨੂੰ ਯਾਦ ਕਰਾਂਗੇ। ਤੇ 1972 ਦੇ ਵਿੱਚ ਨਕਸਲੀ ਲਹਿਰ ਦੇ ਮੋਢੀ ਆਗੂ ਕਾਮਰੇਡ ਚਾਰੂ ਮਾਜੂ ਮਦਾਰ ਦਾ ਜੇਲ੍ਹ ਦੇ ਵਿੱਚ ਦੇਹਾਂਤ ਹੁੰਦਾ। ਤੇ 1979 ਦੇ ਵਿੱਚ ਚੌਧਰੀ ਚਰਨ ਸਿੰਘ ਪ੍ਰਧਾਨ ਜਿਹੜੇ ਨੇ ਮੰਤਰੀ ਬਣਦੇ ਨੇ। ਤੇ ਇਹਨਾਂ ਸਮਿਆਂ ਦੇ ਵਿੱਚ ਦੋਸਤੋ ਹੈਪੇਟਾਈਟਸ ਜਿਹੜੀ ਹੈ, ਪੀਲੀਏ ਦੀ ਬਿਮਾਰੀ ਵੀ ਕਾਫੀ ਜਿਹੜੀ ਹੈ ਚਰਚਾ ਦੇ ਵਿੱਚ ਹੁੰਦੀ ਹੈ। ਇਹਨਾਂ ਚੀਜ਼ਾਂ ਤੋਂ ਬਚਣ ਦੀ ਜ਼ਰੂਰਤ ਹੈ, ਖਾਸ ਕਰਕੇ ਜਦੋਂ ਵਿਦੇਸ਼ੀ ਮੁਲਕਾਂ ਦੇ ਵਿੱਚੋਂ, ਪੱਛਮੀ ਮੁਲਕਾਂ ਦੇ ਵਿੱਚੋਂ ਇੰਡੀਆ ਦੇ ਵਿੱਚ ਜਾਂਦੇ ਹਾਂ ਤਾਂ ਜ਼ਰੂਰ ਇਹ ਇੰਜੈਕਸ਼ਨ ਜਿਹੜੇ ਨੇ ਲੈ ਲੈਣੇ ਚਾਹੀਦੇ ਆ ਜੇ ਲੰਮਾ ਸਮੇਂ ਤੋਂ ਤੁਸੀਂ ਇਹਨਾਂ ਮੁਲਕਾਂ ਦੇ ਵਿੱਚ ਰਹਿ ਰਹੇ ਹੋ। ਜਿਵੇਂ ਕਿ ਅਮਰੀਕੀ ਵਿਗਿਆਨੀ ਸੈਮੂਅਲ ਬਾਰੂਚ ਬਲੂਮਬਰਗ ਦਾ ਜਨਮ 28 ਜੁਲਾਈ 1925 ਨੂੰ ਅੱਜ ਦੇ ਦਿਹਾੜੇ ਦੇ ਉੱਤੇ ਹੁੰਦਾ। ਇਸ ਦਿਹਾੜੇ ਦੇ ਉੱਤੇ ਉਹਦਾ ਜਨਮ ਦਿਨ ਹੋਣ ਕਰਕੇ ਵਿਸ਼ਵ ਹੈਪੇਟਾਈਟਸ ਦਿਵਸ ਤੌਰ ਦੇ ਉੱਤੇ ਜਿਹੜਾ ਮਨਾਇਆ ਜਾਂਦਾ ਹੈ, ਜਿਨ੍ਹਾਂ ਨੂੰ 1976 ਦੇ ਵਿੱਚ ਹੈਪੇਟਾਈਟਸ ਬੀ ਪੈਦਾ ਕਰਨ ਵਾਲੇ ਵਾਇਰਸ ਦੀ ਖੋਜ ਕਰਨ ਤੇ 1976 ਦੇ ਵਿੱਚ ਨੋਬਲ ਇਨਾਮ ਦੇ ਨਾਲ ਸਨਮਾਨਿਆ ਗਿਆ ਸੀ। ਇਹ ਦਿਨ ਜਿਹੜਾ ਸੀ 31/5/2010 ਨੂੰ ਵਿਸ਼ਵ ਸਿਹਤ ਸੰਸਥਾ ਨੇ ਹਰ ਸਾਲ 28 ਜੁਲਾਈ ਨੂੰ ਇਹ ਦਿਨ ਮਨਾਉਣ ਦਾ ਜਿਹੜਾ ਫੈਸਲਾ ਕਰ ਲਿਆ। ਇਸ ਦੀ ਰੋਕਥਾਮ ਜਿਹੜੀ ਸੀ, ਕੰਟਰੋਲ ਤੇ ਇਲਾਜ ਉਮੀਦ ਮੁਤਾਬਕ ਨਾ ਹੋਣ ਦੇ ਉੱਤੇ ਚਿੰਤਾ ਵੀ ਜਿਹੜੀ ਪ੍ਰਗਟ ਕੀਤੀ ਸੀ। ਪੀਲੀਆ ਜਿਹੜਾ ਜਿਗਰ ਦੇ ਵਿੱਚ ਖਾਸ ਕਰਕੇ ਵਾਇਰਲ ਇਨਫੈਕਸ਼ਨ ਦੇ ਨਾਲ ਹੁੰਦਾ ਹੈ, ਜਾਂ ਫਿਰ ਇਹ ਮਿੱਟੀ ਤੋਂ ਜਾਂ ਹੋਰ ਸਾਰੀਆਂ ਜਿਵੇਂ ਕਿ ਏ ਬੀ ਸੀ ਡੀ ਜਿਹੜਾ ਹੈਪੇਟਾਈਟਸ, ਇਹ 4 ਤਰ੍ਹਾਂ ਦਾ ਹੈ, ਇਹਨਾਂ ਦੀਆਂ ਕਿਸਮਾਂ ਨੇ, ਜਾਂ 5 ਵੀ ਕਹਿ ਸਕਦੇ ਹਾਂ, 5 ਤਰ੍ਹਾਂ ਦਾ ਇਹ ਵੱਖਰਾ ਵੱਖਰਾ ਹੈ। ਜਿਵੇਂ ਕਿ ਮਿੱਟੀ ਦੇ ਵਿੱਚ ਆਪਾਂ

0: ਖੇਡਦੇ ਆ ਜਾਂ ਕੰਮ ਕਾਜ ਕਰਦੇ ਆ, ਖਾਸ ਕਰ ਖੇਤਾਂ ਚ, ਜੇ ਇੰਜੈਕਟ ਨਹੀਂ ਹੋਇਆ ਤੇ ਤੁਹਾਨੂੰ ਪੀਲੀਏ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਹਦਾ ਧਿਆਨ ਰੱਖਣਾ ਜ਼ਰੂਰੀ ਹੈ। ਇਹ 20 ਸਾਲ ਦਾ ਜਿਹੜਾ ਇੰਜੈਕਸ਼ਨ ਹੁੰਦਾ ਹੈ ਤੇ ਲਵਾ ਲੈਣਾ ਚਾਹੀਦਾ ਹੈ। ਇਹ ਹੈਪੇਟਾਈਟਸ ਏ, ਬੀ, ਸੀ, ਡੀ ਤੇ ਈ ਆਦਿ ਕਿਸਮਾਂ ਦਾ ਹੁੰਦਾ ਹੈ, 5 ਤਰ੍ਹਾਂ ਦਾ। ਤੇ ਆਮ ਤੌਰ ਦੇ ਉੱਤੇ ਏ, ਬੀ, ਸੀ ਤੇ ਸੀ ਦੇ ਜਿਹੜੇ ਨੇ ਜ਼ਿਆਦਾ ਰੋਗੀ ਹੁੰਦੇ ਨੇ। ਏ ਤੇ ਈ ਜਿਹੜਾ ਦੂਸ਼ਿਤ ਪਾਣੀ ਤੇ ਖਰਾਬ ਭੋਜਨ ਤੋਂ ਪੈਦਾ ਹੁੰਦਾ ਹੈ। ਇਹ ਜ਼ਿਆਦਾ ਸਾਫ਼ ਪਾਣੀ ਤੇ ਸਾਫ਼ ਸਫਾਈ ਦੀ ਘਾਟ ਕਰਕੇ ਹੁੰਦਾ ਹੈ। ਬੀ ਤੇ ਸੀ, ਜਿਸ ਨੂੰ ਕਾਲਾ ਪੀਲੀਆ ਵੀ ਕਹਿ ਦਿੱਤਾ ਜਾਂਦਾ ਆਪਣੀ ਭਾਸ਼ਾ 'ਚ, ਇਹ ਦੂਸ਼ਿਤ ਖੂਨ, ਦੂਸ਼ਿਤ ਸਰਿੰਜ ਤੇ ਜਿਨਸੀ ਸੰਬੰਧਾਂ ਦੇ ਨਾਲ ਫੈਲਦਾ ਹੈ। ਹੈਪੇਟਾਈਟਸ ਬੀ ਦੇ ਟੀਕੇ ਹਸਪਤਾਲਾਂ ਦੇ ਵਿੱਚੋਂ ਮੁਫ਼ਤ ਲੱਗਦੇ ਹੈ। ਹੈਪੇਟਾਈਟ ਸੀ, ਐਚ ਸੀ ਵੀ ਦੇ ਜਿਹੜੇ ਵਿਸ਼ਾਣੂ ਜਿਗਰ ਨੂੰ ਕਮਜ਼ੋਰ ਕਰਦੇ ਨੇ, ਜਿਸ ਦੇ ਕਾਰਨ ਜਿਗਰ ਫੇਲ ਜਾਂ ਇਸਦਾ ਕੈਂਸਰ ਹੋ ਜਾਂਦਾ ਹੈ। ਪੰਜਾਬ ਸਰਕਾਰ ਨੇ 2016 ਦੇ ਵਿੱਚ ਹੈਪੇਟਾਈਟ ਸੀ ਦਾ ਜਿਹੜਾ ਮੁਫ਼ਤ ਇਲਾਜ ਕਰਨ ਦਾ ਐਲਾਨ ਕੀਤਾ। ਪੰਜਾਬ ਦੇ ਸਾਰੇ ਜ਼ਿਲ੍ਹਾ ਹਸਪਤਾਲਾਂ ਦੇ ਵਿੱਚ ਹੈਪੇਟਾਈਟਸ ਸੀ ਦਾ ਮੁਫ਼ਤ ਇਲਾਜ ਕੀਤਾ ਜਾਂਦਾ ਹੈ ਤੇ ਸੰਸਾਰ ਦੇ ਵਿੱਚ ਲਗਭਗ ਹੈਪੇਟਾਈਟ ਸੀ ਦੇ 130 ਤੋਂ 170 ਮਿਲੀਅਨ ਮਰੀਜ਼ ਨੇ, ਜਦੋਂ ਕਿ ਇਸ ਦੇ ਨਾਲ ਹਰ ਸਾਲ ਲੱਖਾਂ ਮੌਤਾਂ ਵੀ ਹੁੰਦੀਆਂ ਨੇ। ਤੇ ਅਗਲੀ ਗੱਲ ਕਰਦੇ ਹਾਂ ਗਦਰੀਆਂ ਦੀ ਭੈਣ ਬੀਬੀ ਗੁਲਾਬ ਕੌਰ, ਜਿਨ੍ਹਾਂ ਨੇ ਅੱਜ ਦੁਨੀਆ ਨੂੰ ਜਿਹੜਾ ਅਲਵਿਦਾ ਕਹੀ ਸੀ। 1925 ਦੇ ਵਿੱਚ ਗਦਰੀ ਆਗੂ ਬੀਬੀ ਗੁਲਾਬ ਕੌਰ, ਉਹਨਾਂ ਦਾ ਦੇਹਾਂਤ ਹੁੰਦਾ ਹੈ। ਗਦਰੀਆਂ ਦੀ ਭੈਣ ਬੀਬੀ ਗੁਲਾਬ ਕੌਰ ਦਾ ਜਨਮ ਇਸ ਕਿਸਾਨ ਜਿਹੜਾ ਇੱਕ ਕਿਸਾਨ ਪਰਿਵਾਰ ਦੇ ਵਿੱਚ 1890 ਦੇ ਵਿੱਚ ਹੁੰਦਾ, ਪਿੰਡ ਬਖਸ਼ੀਵਾਲਾ ਸੰਗਰੂਰ ਦੇ ਵਿੱਚ ਇਹ ਪਿੰਡ ਪੈਂਦਾ ਤੇ ਉਹਨਾਂ ਪਿੰਡ ਦੇ ਮਹੰਤ ਦੇ ਕੋਲੋਂ ਪੰਜਾਬੀ ਪੜ੍ਹਨੀ ਤੇ ਲਿਖਣੀ ਸਿੱਖੀ ਸੀ। ਛੋਟੀ ਉਮਰ ਦੇ ਵਿੱਚ ਹੀ ਇਹਨਾਂ ਦਾ ਬਾਲ ਵਿਆਹ ਜਖੇਪਲ ਦੇ ਮਾਨ ਸਿੰਘ ਦੇ ਨਾਲ ਹੋ ਜਾਂਦਾ ਹੈ ਤੇ ਅੰਗਰੇਜ਼ ਸਰਕਾਰ ਨੇ ਦੇਸ਼ ਨੂੰ ਬਰਬਾਦ ਕਰਨ ਦੇ ਲਈ ਜ਼ਮੀਨ ਦੀ ਨਿੱਜੀ ਮਾਲਕੀ ਦਾ ਕਾਨੂੰਨ ਬਣਾ ਦਿੱਤਾ। ਮਾਲੀਆ ਜਿਨਸ ਦੀ ਥਾਂ ਨਕਦੀ ਦੇ ਵਿੱਚ ਵਸੂਲਣਾ ਸ਼ੁਰੂ ਕਰ ਦਿੱਤਾ। ਗਰੀਬੀ ਤੇ ਕੁਦਰਤੀ ਆਫ਼ਤਾਂ, ਸੋਕਾ, ਕਾਲ ਤੇ ਪਲੇਗ ਵਰਗੀਆਂ ਬਿਮਾਰੀਆਂ ਹੋਣ ਕਰਕੇ ਲੋਕ ਵਿਦੇਸ਼ਾਂ ਦੇ ਵਿੱਚ ਭੱਜਣ ਲੱਗ ਪਏ। ਅਮਰੀਕਾ ਤੇ ਕੈਨੇਡਾ ਦੇ ਵਿੱਚ ਭਾਰਤੀਆਂ ਦੇ ਦਾਖਲੇ ਦੇ ਉੱਤੇ ਰੋਕ ਹੋਣ ਕਰਕੇ ਬੀਬੀ ਗੁਲਾਬ ਕੌਰ ਆਪਣੇ ਪਤੀ ਦੇ ਨਾਲ ਫਿਲਪਾਈਨ ਦੇਸ਼ ਦੇ ਵਿੱਚ ਚਲੀ ਜਾਂਦੀ ਹੈ। ਉੱਥੇ ਗਦਰੀ ਹਾਫਿਜ਼ ਅਬਦੁੱਲਾ, ਉੱਥੋਂ ਦੀ ਗਦਰ ਪਾਰਟੀ ਦੇ ਪ੍ਰਧਾਨ ਤੇ ਜੀਵਨ ਸਿੰਘ ਦੌਲਾ ਨਾਲ ਮਿਲਣ, ਉਹਨਾਂ ਦਾ ਮੇਲ ਹੁੰਦਾ ਹੈ, ਮਿਲਾਪ ਹੁੰਦਾ ਹੈ ਤੇ 1914 ਦੇ ਵਿੱਚ ਅਮਰੀਕਾ ਤੋਂ ਆ ਰਹੇ 70 ਗਦਰੀਆਂ ਦਾ ਇੱਕ ਜੱਥਾ SS ਕੋਰੀਆ ਜਹਾਜ਼ ਦੇ ਰਾਹੀਂ ਮਨੀਲਾ ਪੁੱਜਦਾ ਹੈ। ਉੱਥੋਂ ਦੇ ਗੁਰਦੁਆਰੇ ਦੇ ਵਿੱਚ ਭਾਰੀ ਇਕੱਠ ਕਰਕੇ ਗਦਰ ਕਰਨ ਵਾਸਤੇ ਦੇਸ਼ ਵਾਪਸ ਪਹੁੰਚਣ ਦੇ ਲਈ ਕੀਤੇ ਭਾਸ਼ਣਾਂ ਦਾ ਗੁਲਾਬ ਕੌਰ ਦੇ ਮਾਨ ਸਿੰਘ ਦੇ ਉੱਤੇ ਕਾਫ਼ੀ ਜਿਹੜਾ ਪ੍ਰਭਾਵ ਪੈਂਦਾ ਹੈ। ਮਾਨ ਸਿੰਘ ਦੇ ਵੱਲੋਂ ਵਾਪਸ ਦੇ ਜਾਣ ਤੋਂ ਨਾ ਕਰਨ ਤੇ ਗੁਲਾਬ ਕੌਰ ਨੇ ਆਪਣੀਆਂ ਚੂੜੀਆਂ ਜਿਹੜੀਆਂ ਸੀ ਵੰਗਾਂ ਲਾ ਕੇ ਉਸਦੇ ਵੱਲ ਵਗਾ ਕੇ ਮਾਰੀਆਂ ਸੀ ਤੇ ਕਿਹਾ ਸੀ, ਤੂੰ ਇਹ ਪਾ ਕੇ ਅੰਦਰ ਬੈਠ ਜਾਈ, ਪਰ ਮੈਂ ਨਹੀਂ ਰੁਕਣ ਵਾਲੀ ਹਾਂ, ਮੈਂ ਤਾਂ ਜਾਊਂਗੀ। ਉਹ ਜਹਾਜ਼ ਦੇ ਵਿੱਚ 179 ਸਵਾਰੀਆਂ ਦੇ ਵਿੱਚ ਇਕੱਲੀ ਔਰਤ ਸੀ ਜੋ ਜਹਾਜ਼ ਦੇ ਵਿੱਚ ਹੋਣ ਵਾਲੀ ਬਹਿਸ ਦੇ ਵਿੱਚ ਹਿੱਸਾ ਲੈਂਦੀ ਰਹੀ। ਹਾਂਗਕਾਂਗ ਵਿਖੇ ਜਹਾਜ਼ ਦੀ ਤਲਾਸ਼ੀ ਸਮੇਂ ਸਵਾਰੀਆਂ ਗੁਰਦੁਆਰੇ ਚਲੇ ਗਈਆਂ ਤੇ ਉਸਨੇ ਉੱਥੇ ਆਜ਼ਾਦੀ ਬਾਰੇ ਜੋਸ਼ੀਲਾ ਭਾਸ਼ਣ ਦਿੱਤਾ। ਰਾਹ ਦੇ ਵਿੱਚ ਸਿੰਗਾਪੁਰ, ਪਿਨਾਗ, ਰੰਗੂਨ ਵਿਖੇ ਭਾਸ਼ਣ ਤੇ ਕਵਿਤਾਵਾਂ ਪੜ੍ਹੀਆਂ। ਉਹ ਗਦਰੀਆਂ ਦੇ ਨਾਲ 28-10-1914 ਨੂੰ ਕਲਕੱਤੇ ਬੰਦਰਗਾਹ ਦੇ ਉੱਤੇ ਜੀਵਨ ਸਿੰਘ ਦੌਲਾ ਦੀ ਫਰਜ਼ੀ ਪਤਨੀ ਬਣ ਕੇ ਪੁਲਿਸ ਨੂੰ ਧੋਖਾ ਦਿੰਦੀ ਹੋਈ ਗਦਰੀ ਬੰਤਾ ਸਿੰਘ ਸੰਘੋਵਾਲ ਦੇ ਪਿੰਡ ਪਹੁੰਚ ਜਾਂਦੀ ਹੈ। ਗੁਲਾਬ ਕੌਰ ਨੇ ਅੰਮ੍ਰਿਤਸਰ ਤੇ ਲਾਹੌਰ ਗਦਰ ਪਾਰਟੀ ਦੇ ਦਫ਼ਤਰਾਂ ਦੇ ਵਿੱਚ ਸੇਵਾਵਾਂ ਦਿੱਤੀਆਂ ਨੇ। ਉਸਦੇ ਕੋਲ ਇੱਕ ਘੱਗਰਾ ਤੇ ਟੋਕਰੀ ਹੁੰਦੀ ਸੀ ਜਿਸ ਦੇ ਵਿੱਚ ਹੇਠਾਂ ਹਥਿਆਰ, ਉੱਪਰ ਕਾਗਜ਼ ਰੱਖ ਕੇ ਗਦਰੀਆਂ ਦੇ ਕੋਲ ਜਾਂਦੀ ਤੇ ਫਿਰ ਉਹ ਗਦਰੀ ਅਮਰ ਸਿੰਘ ਦੇ ਘਰ ਰਹਿ ਕੇ ਪਿੰਡਾਂ ਦੇ ਵਿੱਚ ਗਦਰੀਆਂ ਦੇ ਸੁਨੇਹੇ ਜਿਹੜੇ ਸੀ ਇੱਧਰੋਂ ਉੱਧਰ ਪਹੁੰਚਾਉਂਦੀ ਸੀ। ਲਾਹੌਰ ਦੇ ਵਿੱਚ ਇੰਦਰ ਸਿੰਘ ਭਸੀਨ ਗਦਰੀ ਦੀ ਪਤਨੀ ਬਣ ਕੇ ਮਕਾਨ ਕਿਰਾਏ ਦੇ ਉੱਤੇ ਲਿਆ ਜਿੱਥੇ ਛਾਪਾਖਾਨਾ ਲਾ ਕੇ ਗਦਰੀ ਅਖਬਾਰ ਗਦਰ ਛਾਪਦੀ ਰਹੀ। ਉਹ ਬਾਹਰ ਚਰਖਾ ਡਾਹ ਕੇ ਬੈਠ ਜਾਂਦੀ ਸੀ ਤੇ ਉਹ ਕੱਪੜੇ ਸਿਉਣ ਵਾਲੀ ਮਸ਼ੀਨ ਲੈ ਕੇ ਗਦਰੀ ਝੰਡੇ ਬਣਾਉਂਦੀ ਰਹੀ। ਜਦੋਂ ਪੁਲਿਸ ਨੂੰ ਸ਼ੱਕ ਹੁੰਦਾ ਹੈ ਤਾਂ ਉਹ ਰੂਪੋਸ਼ ਹੋ ਜਾਂਦੀ ਹੈ ਤੇ ਗਦਰੀ ਫੇਲ ਹੋਣ ਤੇ ਸੋਰੀ ਗਦਰ ਫੇਲ ਹੋਣ ਦੇ ਉੱਤੇ ਜਦੋਂ ਫਿਰ ਆਪਣਾ ਗਦਰ ਫੇਲ ਹੋਣ ਦੇ ਉੱਤੇ ਸੱਜਣ ਸਿੰਘ ਨਰੰਗਵਾਲ ਦੇ ਨਾਲ ਪਤਨੀ ਬਣ ਕੇ ਜਲੰਧਰ ਆ ਜਾਂਦੀ ਹੈ। ਕਰਤਾਰ ਸਿੰਘ ਸਰਾਭੇ ਦੀ ਗ੍ਰਿਫਤਾਰੀ ਦੀ ਖ਼ਬਰ ਉਹ ਜਿਹੜਾ ਭੇਸ ਬਦਲ ਕੇ ਅੰਗਰੇਜ਼ ਪਿੱਠੂ ਸੁਖਦੇਵ ਸਿੰਘ ਸੋਢੀ ਦੇ ਘਰ ਇੱਕ ਚਿੱਠੀ ਉਸਨੇ ਉਸਦੀ ਲੜਕੀ ਬੀਰੀ ਰਘਬੀਰ ਕੌਰ ਤੱਕ ਜਿਹੜੀ ਪਹੁੰਚਾਈ ਜਿਸ ਨੇ ਗੰਡਾ ਸਿੰਘ ਰਸਾਲਦਾਰ ਨੂੰ ਮਾਰਿਆ ਕਿਉਂਕਿ ਉਸਨੇ ਸਰਾਭੇ ਦੇ ਤੇ ਸਾਥੀਆਂ ਨੂੰ ਜਿਹੜਾ ਫੜਿਆ ਸੀ। ਗਦਾਰ ਬੇਲਾ ਸਿੰਘ ਜਿਆਣ ਜਿਹੜਾ ਸੀ ਤੇ ਕੋਟਲਾ ਨੋਧ ਸਿੰਘ ਦੇ ਜੈਲਦਾਰ ਨਰਿੰਦਰ ਸਿੰਘ ਨੇ ਗੁਲਾਬ ਕੌਰ ਨੂੰ ਮੁੱਖਬਰੀ ਕਰਕੇ ਫੜਾ ਦਿੱਤਾ। ਪਾਰਟੀ ਦੇ ਭੇਦ ਜਿਹੜੇ ਸਨ ਟਿਕਾਣੇ ਸੀ, ਗਦਰੀਆਂ ਦੇ ਨਾਂ ਪੁੱਛਣ ਦੇ ਲਈ ਭਾਰੀ ਤਸੀਹੇ ਉਹਨੂੰ ਦਿੱਤੇ ਗਏ, ਪਰ ਉਸਨੇ ਮੂੰਹ ਨਾ ਖੋਲਿਆ। ਕੁੱਟ ਦੇ ਨਾਲ ਛਾਤੀ ਦੇ ਉੱਤੇ ਫੋੜਾ ਹੋ ਜਾਂਦਾ ਹੈ ਜੋ ਕੈਂਸਰ ਦਾ ਕਾਰਨ ਬਣ ਗਿਆ। ਬੱਬਰ ਵੀ ਉਸਦੇ ਕੋਲ ਆਸ਼ੀਰਵਾਦ ਤੇ ਸਲਾਹ ਲੈਣ ਦੇ ਲਈ ਆਉਂਦੇ ਰਹਿੰਦੇ ਸਨ। ਸਰਕਾਰੀ ਸਬੂਤ ਨਾ ਹੋਣ ਦੇ ਉੱਤੇ ਜਿਹੜਾ ਸੀ ਰਿਹਾਅ ਕਰ ਦਿੱਤਾ ਜਾਂਦਾ ਹੈ ਤੇ ਗਦਰੀ ਅਮਰ ਸਿੰਘ ਦੇ ਪੋਤੇ ਮੁਤਾਬਕ ਉਸਦੀ ਮੌਤ ਕੈਂਸਰ ਦੇ ਨਾਲ 28 ਜੁਲਾਈ ਅੱਜ ਦੇ ਦਿਹਾੜੇ ਤੇ 1925 ਨੂੰ ਕੋਟ ਨੋਧ ਸਿੰਘ ਵਿਖੇ ਹੁੰਦੀ ਹੈ ਤੇ ਕੋਟਲਾ ਨੋਧ ਸਿੰਘ ਦੇ ਅਮਰ ਸਿੰਘ ਨੇ ਆਪਣਾ ਚੁਬਾਰਾ ਬੀਬੀ ਗੁਲਾਬ ਕੌਰ ਦੇ ਨਾਂ ਕਰ ਦਿੱਤਾ ਸੀ ਤੇ ਬੀਬੀ ਗੁਲਾਬ ਕੌਰ ਦੇ ਫੁੱਲਾਂ ਦੀ ਰਸਮ ਗਦਰੀ ਅਮਰ ਸਿੰਘ ਨੇ ਪੂਰੀ ਕੀਤੀ ਤੇ ਪਿਛਲੇ ਸਾਲ ਗਦਰੀ ਗੁਲਾਬ ਕੌਰ ਦੀ 100ਵੀਂ ਵਰੇ ਗੰਢ ਮਨਾਈ ਗਈ, ਜਿਸਦੇ ਉੱਤੇ ਵੱਡੇ ਪੱਧਰ ਦੇ ਉੱਤੇ ਉਹਦੀ ਕਿਤਾਬ ਵੀ ਛਪਾਈ ਗਈ ਤੇ ਦਿੱਲੀ ਕਿਸਾਨ ਸੰਘਰਸ਼ ਮੌਕੇ ਉਹਨਾਂ ਦੀ ਯਾਦ ਦੇ ਵਿੱਚ ਟਿੱਕਰੀ ਬਾਰਡਰ ਦੇ ਉੱਤੇ ਗਦਰੀ ਗੁਲਾਬ ਕੌਰ ਨਗਰ ਵਸਾਇਆ ਗਿਆ। ਤਰਕਸ਼ੀਲ ਸੁਸਾਇਟੀ ਪੰਜਾਬ ਦੇ ਵੱਲੋਂ ਵਿਦਿਆਰਥੀ ਚੇਤਨਾ ਪਰਖ ਪ੍ਰੀਖਿਆ 2025 ਗਦਰ ਲਹਿਰ ਦੀ ਨਾਇਕ ਬੀਬੀ ਗੁਲਾਬ ਕੌਰ ਨੂੰ ਸਮਰਪਿਤ ਕੀਤੀ ਗਈ ਸੀ ਤੇ ਇਸੇ ਤਰ੍ਹਾਂ ਜਲੰਧਰ ਦਾ ਗਦਰੀ ਬਾਬਿਆਂ ਦਾ ਮੇਲਾ ਉਹ ਵੀ ਬੀਬੀ ਗੁਲਾਬ ਕੌਰ ਨੂੰ ਜਿਹੜਾ ਸਮਰਪਿਤ ਸੀ। ਲਓ ਦੋਸਤੋ, ਇਹ ਸੀ ਜੀ ਉਹਨਾਂ ਸੂਰਮਿਆਂ ਵੀਰਾਂ ਯੋਧਿਆਂ ਦੀਆਂ ਗੱਲਾਂ ਬਾਤਾਂ, ਗਦਰੀਆਂ ਦੀ ਭੈਣ ਬੀਬੀ ਗੁਲਾਬ ਕੌਰ ਅੱਜ ਦੇ ਦਿਹਾੜੇ ਦੇ ਉੱਤੇ ਅਲਵਿਦਾ ਕਹਿ ਗਈ ਤੇ ਅੱਗੇ ਵੱਧਦੇ ਹਾਂ ਅੱਜ ਦੀਆਂ ਦੇਸ਼ ਤੇ ਦੀਆਂ ਖਬਰਾਂ ਦੇ ਵੱਲ ਨੂੰ ਚੱਲਦੇ ਹਾਂ, ਕੀ ਕਹਿੰਦੀਆਂ ਨੇ ਤੇ ਹੋਰ ਸਾਰਾ ਸਿਲਸਿਲਾ ਵਧਾਉਂਦੇ ਹਾਂ ਅੱਗੇ ਤੇ ਲਾਈਨਾਂ ਤੁਹਾਡੇ ਲਈ ਖੁੱਲੀਆਂ ਰਹਿਣਗੀਆਂ। ਉਮੀਦ ਕਰਦੇ ਹਾਂ ਤੁਹਾਡੇ ਤੱਕ ਆਵਾਜ਼ ਤੇ ਅੰਦਾਜ਼ ਵਧੀਆ ਤਰੀਕੇ ਦੇ ਨਾਲ ਪਹੁੰਚ ਰਿਹਾ ਹੋਵੇਗਾ ਤੇ ਦਵਿੰਦਰ ਭਾਰਤ ਜੀ UAE ਤੋਂ ਸਤਿ ਸ਼੍ਰੀ ਅਕਾਲ ਭੇਜ ਰਹੇ ਨੇ ਜੀਆ ਨੂੰ ਜੀ ਤੇ ਸਤਿ ਸ਼੍ਰੀ ਅਕਾਲ ਹੈ। ਸਤਨਾਮ ਸਿੰਘ ਜਾਣੀਆਂ ਚਾਲ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ ਤੇ ਇਸੇ ਤਰ੍ਹਾਂ ਮਾਲ ਭੈਣ ਜੀ ਸਤਿ ਸ਼੍ਰੀ ਅਕਾਲ US ਤੋਂ ਤੇ ਸੁਣ ਰਹੇ ਆ ਕਹਿੰਦੇ ਪ੍ਰੋਗਰਾਮ ਆਪਣੇ ਸਤਨਾਮ ਸਿੰਘ ਜੀ ਤੇ ਰੇਡੀਓ ਦੀਆਂ ਤੇ ਗੁਲਾਬ ਜਿਹੜੇ ਨੇ ਲਾਲ ਤੇ ਗੁਲਾਬੀ ਰੰਗ ਦੇ ਭੇਜ ਦਿੱਤੇ ਨੇ ਜੀ। ਤੇ ਲਓ ਦੋਸਤੋ, ਬਾਤ ਪਾਉਂਦੇ ਅੱਜ ਦੀਆਂ ਦੇਸ਼ ਭੇਤ ਦੀਆਂ ਖਬਰਾਂ ਜੋ ਹਾਲਾਤ ਨੇ ਦੁਨੀਆਦਾਰੀ ਦੇ ਉੱਤੇ। ਪਾਤਾ ਕੰਗਣਾ ਨੇ ਨਵਾਂ ਸਿਆਪਾ ਤੇ ਚੱਲੇ ਨੇ ਵਕੀਲ ਜੰਤਰ ਮੰਤਰ ਨੂੰ ਤੇ ਅੰਮ੍ਰਿਤਪਾਲ ਦੀ ਰਿਹਾਈ ਤੇ ਦੁਹਾਈ ਜਿਹੜੀ ਪੈ ਸਕਦੀ ਹੈ ਕਾਫ਼ੀ, ਜਿਹੜਾ ਕੱਲ੍ਹ ਨੂੰ ਹੋ ਸਕਦਾ ਕਿ ਸ਼ੋਰ ਸ਼ਰਾਬਾ ਹੋਏਗਾ। ਸੀਚੇਵਾਲ ਹੁਣਾਂ ਨੇ ਜਿਹੜਾ ਆਪਣੀ ਸਰਕਾਰ ਨੂੰ ਘੇਰੇ ਦੇ ਵਿੱਚ ਲੈ ਲਿਆ ਹੈ, ਉਹ ਨਹੀਂ ਚਾਹੁੰਦੇ ਗੰਨਮੈਨ ਆਪਣੇ, ਕਹਿੰਦੇ ਥਾਣਿਆਂ ਦੇ ਵਿੱਚ ਭੇਜੋ ਲੋਕਾਂ ਦੀ ਜਿਹੜੀ ਹੈ ਸੁਰੱਖਿਆ ਕਰਨ। ਦੂਸਰੇ ਪਾਸੇ ਸੁਰਖੀਆਂ ਨਹੀਂ ਸਗੋਂ ਸਾਡੇ ਸਮਾਜ, ਸਿਆਸਤ ਤੇ ਭਵਿੱਖ ਦੇ ਨਾਲ ਜੁੜੇ ਵੱਡੇ ਸਵਾਲ ਵੀ ਖੜੇ ਕਰਦੀਆਂ ਨੇ ਜੋ ਇਹ ਦੁਨੀਆਦਾਰੀ ਦੀਆਂ ਗੱਲਾਂ ਹੈ। ਅੰਮ੍ਰਿਤਸਰ ਤੋਂ ਵਿਦੇਸ਼ ਯਾਤਰਾ ਨੂੰ ਆਸਾਨ ਬਣਾਉਣ ਵਾਲੀ ਨਵੀਂ ਸੇਵਾ ਜਿਹੜੀ ਸ਼ੁਰੂ ਕੀਤੀ ਗਈ ਹੈ ਤੇ ਪੰਜਾਬ ਯੂਨੀਵਰਸਿਟੀ ਦੇ ਵਿੱਚ ਇੱਕ ਹੋਨਹਾਰਤੀ ਦਰਦਨਾਕ ਨੂੰ ਮੌਤ ਜਿਹੜੀ ਮਿਲੀ ਹੈ। ਅੰਮ੍ਰਿਤਪਾਲ ਸਿੰਘ ਅਤੇ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਹੋ ਜਾ ਰਹੇ ਨੇ ਪ੍ਰਦਰਸ਼ਨ ਤੇ ਪੰਜਾਬ ਦੀ ਕਾਨੂੰਨ ਵਿਵਸਥਾ ਤੇ ਹਾਈਕੋਰਟ ਦੀਆਂ ਸਖ਼ਤ ਟਿੱਪਣੀਆਂ ਤੇ ਨਾਲ ਨੌਜਵਾਨੀ ਪੀੜ੍ਹੀ ਨੂੰ ਲੈ ਕੇ ਛਿੜੀ ਬਹਿਸ ਤੱਕ ਦਾ ਸਾਰਾ ਸਿਲਸਿਲਾ ਫਰੋਲਾਂਗੇ। ਇਸੇ ਤਰ੍ਹਾਂ ਹੀ ਰੂਸ ਦੀਆਂ ਸਿੱਖਿਆ ਨੀਤੀ ਜਿਹੜੀ ਹੈ ਉਹਦੇ ਵਿੱਚ ਤਬਦੀਲੀ ਕਰ ਰਹੇ ਨੇ ਕਿਉਂਕਿ ਉੱਥੇ ਦੀ ਜਨਸੰਖਿਆ ਜਿਹੜੀ ਘੱਟ ਰਹੀ ਹੈ ਤੇ ਅਮਰੀਕਾ ਇਰਾਨ ਤਣਾਅ ਦੇ ਉੱਤੇ ਹੈ ਤੇ ਇੱਕ ਪਾਸੇ ਸਮਝੌਤੇ ਦੀ ਗੱਲ ਚੱਲਦੀ ਹੈ ਤੇ ਦੂਸਰੇ ਪਾਸੇ ਟਰੰਪ ਸਾਹਿਬ ਜਿਹਦਾ ਕੋਈ ਕਹਿ ਸਕਦੇ ਹਾਂ ਕਿ ਸ਼ਾਮ ਤੱਕ ਜਿਹੜਾ ਬਿਆਨ ਹੋਰ ਬਦਲ ਦਿੰਦਾ ਹੈ, ਇੱਕ ਪਾਸੇ ਉਹਨੂੰ ਪਿਆਰ ਨਾਲ ਮਨਾਉਣ ਦੀ ਕੋਸ਼ਿਸ਼ ਕਰਦੇ ਨੇ ਤੇ ਦੂਸਰੇ ਪਾਸੇ ਅੱਗ ਲਾ ਦਿੰਦਾ ਹੈ, ਕਹਿੰਦਾ ਸਾਡੇ ਹਥਿਆਰ ਖਤਮ ਨਹੀਂ ਹੋਏ ਅਜੇ ਬਹੁਤ ਨੇ। ਤੇ ਇਸੇ ਤਰ੍ਹਾਂ ਚੀਨ ਦੀਆਂ ਗਤੀਵਿਧੀਆਂ ਨੇ, ਫਰਾਂਸ ਦੀ ਭਿਆਨਕ ਜੰਗਲੀ ਅੱਗ ਜਿਹੜੀ ਹੈ ਬਹੁਤ ਵੱਡਾ ਜਿਹੜਾ ਯੂਰਪ ਦੇ ਵਿੱਚ ਇੱਕ ਕਹਿ ਸਕਦੇ ਹਾਂ ਦੁਖਦਾਈ ਗੱਲ ਵੀ ਹੈ ਤੇ ਨਾਲ ਨਾਲ ਸਿਰਦਰਦੀ ਵੀ ਬਣੀ ਹੋਈ ਹੈ। ਅੱਗ ਦੇ ਜਿਹੜੇ ਨੇ ਆਪਣੇ ਬੱਦਲ ਜਿਹੜੇ ਨੇ ਦੇਖੇ ਜਾ ਰਹੇ ਨੇ। ਪੁਲਾੜ ਜਗਤ ਦੀਆਂ ਤਾਜ਼ਾ ਘਟਨਾਵਾਂ ਦੇ ਉੱਤੇ ਵੀ ਝਾਤ ਮਾਰਾਂਗੇ। ਉਹ ਵਾਪਸ ਆਏ ਨੇ ਕੁਝ ਲੋਕ ਉੱਥੋਂ ਤੇ ਕੀ ਪੰਜਾਬ ਸੁਰੱਖਿਅਤ ਹੈ, ਕਿ ਨੌਜਵਾਨਾਂ ਦੀ ਆਵਾਜ਼ ਸੁਣੀ ਜਾ ਰਹੀ ਹੈ, ਕਿ ਦੁਨੀਆ ਇੱਕ ਨਵੇਂ ਭੂ ਰਾਜਨੀਤਿਕ ਦੌਰ ਦੇ ਵਿੱਚ ਦਾਖਲ ਹੋ ਰਹੀ ਹੈ। ਇਹਨਾਂ ਸਵਾਲਾਂ ਨੂੰ ਲੱਭਣ ਦੀ ਕੋਸ਼ਿਸ਼ ਕਰਾਂਗੇ ਤੁਹਾਡੇ ਨਾਲ ਤੇ ਲਾਈਨਾਂ ਤੁਹਾਡੇ ਲਈ ਖੁੱਲੀਆਂ ਰਹਿਣਗੀਆਂ। +358 44 976 19 ਸਟੂਡੀਓ ਦਾ ਨੰਬਰ ਹੈ ਤੇ ਸਭ ਤੋਂ ਪਹਿਲਾਂ ਤੇ ਪੋਜ਼ਿਟਿਵ ਖਬਰ ਦੇ ਨਾਲ ਹੀ ਸ਼ੁਰੂਆਤ ਕਰਦੇ ਹਾਂ ਕਿਉਂਕਿ ਬਹੁਤ ਘੱਟ ਮਿਲਣ ਨੂੰ ਦੇਖਣ ਨੂੰ ਮਿਲਦੀਆਂ ਨੇ ਤੇ ਮੀਡੀਆ ਸਾਡਾ ਇਹਨਾਂ ਚੀਜ਼ਾਂ ਦੇ ਵੱਲ ਨੂੰ ਜ਼ਿਆਦਾ ਧਿਆਨ ਵੜੀ ਦਿੰਦਾ, ਸਿਰਫ਼ ਤੇ ਸਿਰਫ਼ ਨੈਗੇਟਿਵ ਖਬਰਾਂ ਨੂੰ ਹੀ ਜਿਹੜੀ ਹੈ ਪਹਿਲੀਅਤ ਦਿੱਤੀ ਜਾਂਦੀ ਹੈ। ਗੱਲ ਕਰਦੇ ਹਾਂ ਅੰਮ੍ਰਿਤਸਰ ਤੋਂ। ਅੰਮ੍ਰਿਤਸਰ ਤੋਂ ਉੜੇ ਉਡੋ ਤੇ ਸਿੱਧਾ ਜਿਹੜਾ ਵਿਦੇਸ਼ ਦੇ ਵਿੱਚ ਉਤਰੋ। ਈਜ਼ੀ ਕਨੈਕਟ ਦਾ ਮਸਲਾ ਜਿਹੜਾ ਉੱਥੇ ਸਿਲਸਿਲਾ ਸ਼ੁਰੂ ਕਰਨ ਜਾ ਰਹੀ ਹੈ ਕੇਂਦਰ ਸਰਕਾਰ। ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡੇ ਤੋਂ ਵਿਦੇਸ਼ ਜਾਣ ਵਾਲੇ ਹਵਾਈ ਯਾਤਰੀਆਂ ਨੂੰ ਅੱਜ ਇੱਕ ਵੱਡੀ ਸੌਗਾਤ ਮਿਲ ਰਹੀ ਹੈ। ਏਅਰ ਇੰਡੀਆ ਵਾਲੇ ਆਪਣੀ ਨਵੀਂ ਈਜ਼ੀ ਕਨੈਕਟ ਹੱਬ ਐਂਡ ਸਪੋਕ ਫਲਾਈਟ ਸੇਵਾ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ। ਇਸ ਨਵੀਂ ਸੇਵਾ ਦਾ ਉਦਘਾਟਨ ਸਵੇਰੇ 7 ਵਜੇ ਯੂਨੀਅਨ ਸਿਵਲ ਏਵੀਏਸ਼ਨ ਮੰਤਰੀ ਕਿੰਜਰਾਪੂ ਰਾਮ ਮੋਹਨ ਨਾਇਡੂ ਦੇ ਵੱਲੋਂ ਵਰਚੁਅਲ ਢੰਗ ਦੇ ਨਾਲ ਕੀਤਾ ਜਾਣਾ ਗਿਆ ਹੈ। ਇਸ ਸੇਵਾ ਦੇ ਸ਼ੁਰੂ ਹੋਣ ਦੇ ਨਾਲ ਅਮਰੀਕਾ, ਕੈਨੇਡਾ, ਆਸਟ੍ਰੇਲੀਆ ਤੇ ਹੋਰ ਦੇਸ਼ਾਂ ਨੂੰ ਜਾਣ ਵਾਲੇ ਯਾਤਰੀਆਂ ਨੂੰ ਵੱਡੀ ਰਾਹਤ ਮਿਲੇਗੀ ਤੇ ਯਾਤਰੀਆਂ ਦਾ ਸਮਾਨ ਅੰਮ੍ਰਿਤਸਰ ਤੋਂ ਹੀ ਸਿੱਧਾ ਅੰਤਮ ਪੜਾਅ ਤੱਕ ਜਿਹੜਾ ਡੈਸਟੀਨੇਸ਼ਨ ਜਿਹੜੀ ਹੈ ਉਹਦੇ ਲਈ ਬੁੱਕ ਹੋ ਜਾਏਗਾ। ਇਸ ਦੇ ਨਾਲ ਯਾਤਰੀਆਂ ਨੂੰ ਦਿੱਲੀ ਹਵਾਈ ਅੱਡੇ ਦੇ ਉੱਤੇ ਪਹੁੰਚ ਕੇ ਦੁਬਾਰਾ ਆਪਣਾ ਸਮਾਨ ਲੈਣ, ਚੈੱਕ ਇਨ ਕਰਨ ਜਾਂ ਇਮੀਗ੍ਰੇਸ਼ਨ ਦੀਆਂ ਲੰਬੀਆਂ ਲਾਈਨਾਂ ਦੇ ਵਿੱਚ ਲੱਗਣ ਦੀ ਜ਼ਰੂਰਤ ਨਹੀਂ ਪਵੇਗੀ। ਇਹ ਜਿਹੜਾ ਇੱਕ ਅਜਿਹੀ ਸੁਵਿਧਾ ਹੈ ਜਿਸ ਦੇ ਵਿੱਚ ਯਾਤਰੀ ਅੰਮ੍ਰਿਤਸਰ ਤੋਂ ਹੀ ਆਪਣੇ ਆਖਰੀ ਕੌਮਾਂਤਰੀ ਮੁਕਾਮ ਤੱਕ ਚੈੱਕ ਇਨ ਕਰ ਸਕਦੇ ਨੇ। ਦਿੱਲੀ ਪਹੁੰਚ ਕੇ ਉਨ੍ਹਾਂ ਨੂੰ ਦੁਬਾਰਾ ਬੈਗੇਜ ਚੈੱਕ ਇਨ ਟਰਮੀਨਲ ਬਦਲਣ ਜਾਂ ਇਮੀਗ੍ਰੇਸ਼ਨ ਪ੍ਰਕਿਰਿਆ ਦੇ ਵਿੱਚੋਂ ਨਹੀਂ ਲੰਘਣਾ ਪਏਗਾ। ਯਾਤਰੀ ਦਿੱਲੀ ਤੋਂ ਸਿੱਧੇ ਹੀ ਕੌਮਾਂਤਰੀ ਟ੍ਰਾਂਜ਼ਿਟ ਰਾਹੀਂ ਜਿਹੜਾ ਸੀ ਟ੍ਰਾਂਜ਼ਿਟ ਰਾਹੀਂ ਅਗਲੀ ਉਡਾਨ ਫੜ ਸਕਣਗੇ ਤੇ 28 ਜੁਲਾਈ ਤੋਂ ਅੰਮ੍ਰਿਤਸਰ ਤੋਂ ਇਹ ਸੇਵਾ ਜਿਹੜੀ ਅੱਜ ਤੋਂ ਸ਼ੁਰੂ ਹੋ ਗਈ ਹੈ। ਇਹ ਸੁਵਿਧਾ ਜਿਹੜੀ ਅਮਰੀਕਾ, ਕੈਨੇਡਾ, ਯੂਨਾਈਟਿਡ ਕਿੰਗਡਮ, ਯੂਕੇ, ਯੂਰਪ ਅਤੇ ਹੋਰ ਪ੍ਰਮੁੱਖ ਕੌਮਾਂਤਰੀ ਰੂਟਾਂ ਦੇ ਲਈ ਉਪਲਬਧ ਹੋਏਗੀ। ਦਿੱਲੀ ਪਹੁੰਚਣ ਦੇ ਨਾਲ ਹੀ 4 ਘੰਟਿਆਂ ਦੇ ਅੰਦਰ ਅੰਦਰ ਕੌਮਾਂਤਰੀ ਫਲਾਈਟ ਮਿਲ ਜਾਵੇਗੀ। ਇੱਥੋਂ ਲਗਭਗ 27 ਕੌਮਾਂਤਰੀ ਮੁਕਾਮਾਂ ਦੇ ਲਈ ਕਨੈਕਟਿੰਗ ਜਿਹੜੀਆਂ ਉਡਾਨਾਂ ਉਪਲਬਧ ਹੋਣਗੀਆਂ। ਦਿੱਲੀ ਦਾ ਰਾਹ ਜਿਹੜਾ ਜਾਂ ਟ੍ਰੈਫਿਕ ਕਿਤੇ ਨਾ ਕਿਤੇ ਘਟਾਉਣ ਦੀ ਕੋਸ਼ਿਸ਼ ਵੀ ਹੋਏਗੀ। ਚਲੋ ਵਧੀਆ ਇੱਕ ਉਪਰਾਲਾ ਹੈ ਜੇ ਇਸ ਤਰ੍ਹਾਂ ਦੀ ਹੁੰਦੀ ਹੈ ਤੇ ਪੰਜਾਬ ਨੂੰ ਵੀ ਜਿਹੜਾ ਇਹਦੇ ਵਿੱਚ ਫਾਇਦਾ ਮਿਲਦਾ ਹੈ। ਹੋਰ ਜਿਹੜਾ ਇਹਦੇ ਵਿੱਚ ਮੰਡੀਕਰਨ ਹੈਗਾ ਜਾਂ ਹੋਰ ਜਿਹੜੀਆਂ ਜ਼ਰੂਰੀ ਵਸਤਾਂ ਨੇ ਉਹ ਵੀ ਨਾਲ ਦੀ ਨਾਲ ਭੇਜੀਆਂ ਜਾ ਸਕਦੀਆਂ ਨੇ ਫਲਾਈਟਾਂ ਦੇ ਰਾਹੀਂ, ਕਾਰਗੋ ਵਗੈਰਾ। ਦੂਸਰੇ ਪਾਸੇ ਇੱਕ ਮੰਦਭਾਗੀ ਘਟਨਾ ਜੇ ਵਾਪਰੀ ਹੋ, ਚਾਹੇ ਸਾਡੀ ਆਪਣੀ ਅਣਗਹਿਲੀ ਕਹਿ ਲਓ ਤੇ ਚਾਹੇ ਜਿਹੜੀਆਂ ਬਿਲਡਿੰਗ ਜਿਹੜੀਆਂ ਹੈਗੀਆਂ ਨੇ ਬਰਸਾਤਾਂ ਦੇ ਸਮੇਂ ਦੇ ਵਿੱਚ ਜੋ ਹਾਲਾਤ ਬਣ ਜਾਂਦੇ, ਸਾਡਾ ਧਿਆਨ ਨਹੀਂ ਰਹਿੰਦਾ, ਨੰਗੀਆਂ ਤਾਰਾਂ ਹਰ ਪਾਸੇ ਤੁਰੀਆਂ ਫਿਰਦੀਆਂ ਨੇ। ਭਾਰੀ ਮੀਂਹ ਦੇ ਦੌਰਾਨ ਕਰੰਟ ਲੱਗਣ ਦੇ ਨਾਲ PhD ਦੀ ਵਿਦਿਆਰਥਣ ਦੀ ਮੌਤ ਹੋਈ ਹੈ। ਪੰਜਾਬ ਯੂਨੀਵਰਸਿਟੀ ਦੇ ਸੈਕਟਰ 25 ਸਥਿਤ ਦੱਖਣੀ ਕੈਂਪਸ ਦੇ ਵਿੱਚ ਅੱਜ ਸਵੇਰੇ ਭਾਰੀ ਮੀਂਹ ਦੇ ਦੌਰਾਨ ਕਰੰਟ ਲੱਗਣ ਨਾਲ ਯੂਨੀਵਰਸਿਟੀ ਦੀ ਇੱਕ ਰਿਸਰਚ ਸਕਾਲਰ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਜੋਤੀ ਦੇ ਵਜੋਂ ਹੋਈ ਹੈ, ਜੋ ਕਿ ਹਰਿਆਣਾ ਦੇ ਰੇਵਾੜੀ ਦੀ ਰਹਿਣ ਵਾਲੀ ਸੀ ਤੇ ਪੰਜਾਬ ਯੂਨੀਵਰਸਿਟੀ ਦੇ ਬਾਇਓਟੈਕਨੋਲੋਜੀ ਵਿਭਾਗ ਦੇ ਵਿੱਚ PhD ਕਰ ਰਹੀ ਸੀ। ਲੜਕੀ ਗਰਲਜ਼ ਹੋਸਟਲ ਨੰਬਰ 10 ਤੋਂ ਆਪਣੇ ਵਿਭਾਗ ਵੱਲ ਜਾ ਰਹੀ ਸੀ। ਰਸਤੇ ਦੇ ਵਿੱਚ ਪਾਣੀ ਭਰਿਆ ਹੋਣ ਦੇ ਕਾਰਨ ਪਾਣੀ ਤੋਂ ਬਚਣ ਦੇ ਲਈ ਉਸਨੇ ਇੱਕ ਕੱਚੇ ਰਸਤੇ ਦੀ ਵਰਤੋਂ ਕੀਤੀ। ਜੋਤੀ ਦਾ ਅਚਾਨਕ ਪੈਰ ਫਿਸਲਿਆ ਤੇ ਉਸਦਾ ਹੱਥ ਨੇੜੇ ਖੜੇ ਖੰਭੇ ਨੂੰ ਪੈ ਗਿਆ। ਖੰਭੇ ਦੇ ਵਿੱਚ ਪਹਿਲਾਂ ਤੋਂ ਹੀ ਕਰੰਟ ਚੱਲ ਰਿਹਾ ਸੀ। ਜਿਉਂ ਹੀ ਜੋਤੀ ਦਾ ਹੱਥ ਖੰਭੇ ਨੂੰ ਲੱਗਿਆ ਤਾਂ ਉਸਨੂੰ ਜ਼ਬਰਦਸਤ ਕਰੰਟ ਲੱਗਦਾ ਹੈ ਤੇ ਉਸਦੀ ਮੌਤ ਹੋ ਜਾਂਦੀ ਹੈ। ਮੌਕੇ ਦੇ ਉੱਤੇ ਮੌਜੂਦ ਲੋਕਾਂ ਦੇ ਅਨੁਸਾਰ ਲੜਕੀ ਜ਼ਮੀਨ ਦੇ ਉੱਤੇ ਡਿੱਗੀ ਤੇ ਉਸਨੂੰ ਤੁਰੰਤ ਸੈਕਟਰ 16 ਦੇ ਸਰਕਾਰੀ ਮਲਟੀ ਸਪੈਸ਼ਲਿਟੀ ਹਸਪਤਾਲ ਲਿਜਾਇਆ ਗਿਆ। ਹਸਪਤਾਲ ਪਹੁੰਚਣ ਦੇ ਉੱਤੇ ਡਾਕਟਰਾਂ ਦੀ ਟੀਮ ਨੇ ਉਸਨੂੰ ਜਿਹੜਾ ਮ੍ਰਿਤਕ ਐਲਾਨ ਦਿੱਤਾ। ਜੋਤੀ ਦੀ ਮੌਤ ਨੂੰ ਲੈ ਕੇ ਵਿਦਿਆਰਥੀ ਜਥੇਬੰਦੀਆਂ ਵੱਲੋਂ ਯੂਨੀਵਰਸਿਟੀ ਅਥਾਰਟੀ ਦੀ ਸਖ਼ਤ ਜਿਹੜੀ ਸ਼ਬਦਾਂ ਦੇ ਵਿੱਚ ਨਿਖੇਧੀ ਕੀਤੀ ਗਈ ਹੈ ਤੇ ਵਾਈਸ ਚਾਂਸਲਰ ਦਫ਼ਤਰ ਦੇ ਅੱਗੇ ਨਾਅਰੇਬਾਜ਼ੀ ਕੀਤੀ ਗਈ ਹੈ ਤਾਂ ਕਿ ਪੰਜਾਬ ਯੂਨੀਵਰਸਿਟੀ ਦੇ ਦਫ਼ਤਰ ਦੇ ਉੱਤੇ ਪ੍ਰਬੰਧ ਸਹੀ ਕਰਨ ਦੇ ਲਈ ਦਬਾਅ ਜਿਹੜਾ ਬਣਾਇਆ ਜਾ ਸਕੇ। ਪਰ ਜਿੰਨਾ ਚਿਰ ਘਟਨਾ ਵਾਪਰਦੀ ਨਹੀਂ, ਚਲੋ ਇਹ ਤਾਂ ਬਾਹਰਲੀਆਂ ਗੱਲਾਂ ਨੇ, ਅਸੀਂ ਆਪਣੇ ਘਰਾਂ ਦੇ ਵਿੱਚ ਜਿਹੜੀਆਂ ਨੰਗੀਆਂ ਤਾਰਾਂ ਰੱਖੀਆਂ ਹੋਈਆਂ ਨੇ ਉਹਨੂੰ ਕੋਈ ਲੈਂਦੇ ਨਹੀਂ, ਕੋਈ ਬੱਚਾ ਫੜ ਲਏਗਾ ਜਾਂ ਗਲਤੀ ਦੇ ਨਾਲ ਕਿਤੇ ਇੱਕ ਤਾਰ ਬਾਹਰ ਨਿਕਲ ਗਈ ਤੇ ਦੂਸਰੀ ਰਹਿ ਗਈ, ਉਹਨੂੰ ਸਾਡੇ ਆਪਣੇ ਵੀ ਉਹ ਜਿਹੜੀ ਆ ਤਾਰ ਟੱਚ ਹੋ ਸਕਦੀ ਹੈ। ਪਰ ਇਹਨਾਂ ਚੀਜ਼ਾਂ ਦਾ ਅਸੀਂ ਪਰਵਾਹ ਨਹੀਂ ਕਰਦੇ, ਸੇਫਟੀ ਸਾਡੇ ਲਈ ਪਹਿਲੀਅਤ ਨਹੀਂ ਹੈ। ਇਹਨੂੰ ਤਾਂ ਅਸੀਂ ਮਜ਼ਾਕ ਸਮਝਿਆ, ਉਹ ਚਾਹੇ ਰੋਡ ਦੀ ਸੇਫਟੀ ਹੈ ਤੇ ਚਾਹੇ ਉਹ ਕਿਤੇ ਵੀ ਅਸੀਂ ਕੰਮ ਕਾਰ ਕਰ ਰਹੇ ਹਾਂ, ਕੋਈ ਸੇਫਟੀ ਕਿੱਟ ਨਹੀਂ ਪਾਉਂਦੇ, ਉਹ ਕੱਪੜੇ ਉਸ ਤਰ੍ਹਾਂ ਦੇ ਪਾਉਂਦੇ, ਪਟਿਆਂ ਦੇ ਵਿੱਚ ਕਹਿ ਲਓ ਜਾਂ ਖੂਹਾਂ ਦੇ ਉੱਤੇ ਬਗੈਰ ਉਹ ਚੀਜ਼ਾਂ ਨੂੰ ਜਿਹੜਾ ਜਾਂ ਸਪਰੇਆਂ ਵਗੈਰਾ ਕਰਦੇ ਵੀ ਕੋਈ ਸੇਫਟੀ ਦਾ ਸਾਡਾ ਨਾ ਐਨਕਾਂ ਅੱਖਾਂ ਦੇ ਉੱਤੇ ਹੁੰਦੀਆਂ ਨੇ, ਨਾ ਮੂੰਹ ਢੱਕਣ ਦੇ ਲਈ ਕੁਝ ਮਾਸਕ ਹੁੰਦਾ ਹੈ, ਨਾ ਕੁਝ ਕੱਪੜੇ ਚੱਜ ਦੇ ਪਾਏ ਹੁੰਦੇ ਆ, ਆਮ ਕੱਪੜਿਆਂ ਦੇ ਨਾਲ ਜਿਹੜੇ ਪਾਏ ਹੁੰਦੇ ਉਹ ਵੀ ਲਾ ਕੇ ਅਸੀਂ ਸਪਰੇਆਂ ਕਰਦੇ ਹਾਂ। ਦੂਸਰੇ ਪਾਸੇ ਅੰਮ੍ਰਿਤਪਾਲ ਸਿੰਘ ਅਤੇ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਚੰਡੀਗੜ੍ਹ ਦੇ ਵਿੱਚ ਪ੍ਰਦਰਸ਼ਨ ਹੋਣ ਜਾ ਰਹੇ ਨੇ। ਵਾਰਿਸ ਪੰਜਾਬ ਦੇ ਵੱਲੋਂ ਮੁੱਖ ਮੰਤਰੀ ਦੀ ਰਿਹਾਇਸ਼ ਘੇਰਨ ਦਾ ਐਲਾਨ ਕਰ ਦਿੱਤਾ ਗਿਆ। ਮਨਪ੍ਰੀਤ ਤਿਆਲੀ ਨੇ ਲੋਕਾਂ ਨੂੰ ਜਿਹੜਾ ਅਪੀਲ ਕੀਤੀ ਹੈ ਕਿ ਕੱਲ੍ਹ ਨੂੰ ਅੰਬ ਸਾਹਿਬ ਵਿਖੇ ਇਕੱਠੇ ਹੋਣਗੇ ਤੇ ਪ੍ਰਦਰਸ਼ਨਕਾਰੀ। ਵਾਰਸ ਪੰਜਾਬ ਦੇ ਜਥੇਬੰਦੀ ਦੇ ਮੁਖੀ ਭਾਈ ਅੰਮ੍ਰਿਤਪਾਲ ਸਿੰਘ ਅਤੇ ਦੇਸ਼ ਦੀਆਂ ਵੱਖ ਵੱਖ ਜੇਲ੍ਹਾਂ ਦੇ ਵਿਚ ਬੰਦ ਬੰਦੀ ਸਿੰਘਾਂ ਦੀ ਤੁਰੰਤ ਰਿਹਾਈ ਦੀ ਮੰਗ ਨੂੰ ਲੈ ਕੇ ਜਥੇਬੰਦੀ ਦੇ ਨਾਲ ਜੁੜੇ ਆਗੂ ਵਰਕਰ ਤੇ ਸਮਰਥਕ ਬੁੱਧਵਾਰ ਨੂੰ ਕੱਲ ਨੂੰ ਜਿਹੜਾ ਚੰਡੀਗੜ੍ਹ ਵਿਖੇ ਇਕ ਵਿਸ਼ਾਲ ਸ਼ਾਂਤਮਈ ਮਾਰਚ ਕੱਢਣਗੇ। ਵਾਰਸ ਪੰਜਾਬ ਦੇ ਜਿਹੜੇ ਨੇ ਆਗੂ ਮਨਪ੍ਰੀਤ ਐਲੀ ਨੇ ਮੰਗਲਵਾਰ ਅੱਜ ਨੌਜਵਾਨਾਂ ਤੇ ਆਮ ਜਨਤਾ ਨੂੰ ਅਪੀਲ ਕੀਤੀ ਹੈ ਤੇ ਆਪਣੀ ਫੇਸਬੁੱਕ ਤੋਂ ਲਾਈਵ ਵੀ ਹੋਏ ਨੇ ਪੇਜ ਦੇ ਉੱਤੋਂ ਕਿ ਭਾਈ ਅੰਮ੍ਰਿਤਪਾਲ ਸਿੰਘ ਅਤੇ ਬੰਦੀ ਸਿੰਘਾਂ ਦੀ ਰਿਹਾਈ ਦੀ ਇਸ ਵਾਜਬ ਮੰਗ ਦਾ ਪੂਰਨ ਸਮਰਥਨ ਕਰਾਂ। ਐਲੀ ਨੇ ਕਿਹਾ ਕਿ ਅਸੀਂ ਵੱਡੀ ਗਿਣਤੀ ਦੇ ਵਿਚ ਚੰਡੀਗੜ੍ਹ ਦੇ ਵੱਲ ਕੂਚ ਕਰ ਰਹੇ ਹਾਂ। ਮੈਨੂੰ ਉਮੀਦ ਹੈ ਕਿ ਮੇਰੇ ਇਲਾਕੇ ਦਾਖਾ ਅਤੇ ਆਸ ਪਾਸ ਤੋਂ ਹੀ ਲਗਭਗ 500 ਵਾਹਨ ਇਸ ਸ਼ਾਂਤਮਈ ਰੋਸ ਪ੍ਰਦਰਸ਼ਨ ਦੇ ਵਿਚ ਹਿੱਸਾ ਲੈਣਗੇ। ਸਾਰੇ ਪ੍ਰਦਰਸ਼ਨਕਾਰੀ ਪਹਿਲਾਂ ਗੁਰਦੁਆਰਾ ਅੰਬ ਸਾਹਿਬ ਮੁਹਾਲੀ ਵਿਖੇ ਇਕੱਠੇ ਹੋਣਗੇ ਤੇ ਉਸ ਤੋਂ ਬਾਅਦ ਮੁੱਖ ਮੰਤਰੀ ਦੀ ਰਿਹਾਇਸ਼ ਦੇ ਵੱਲ ਮਾਰਚ ਕਰਕੇ ਰੋਸ ਧਰਨਾ ਜਿਹੜਾ ਦੇਣਗੇ। ਉਨ੍ਹਾਂ ਲੋਕਾਂ ਨੂੰ ਵੱਡੀ ਗਿਣਤੀ ਦੇ ਵਿਚ ਸ਼ਾਮਲ ਹੋਣ ਦੀ ਅਪੀਲ ਕਰਦਿਆਂ ਇਸ ਗੱਲ ਦੇ ਉੱਤੇ ਖਾਸ ਜ਼ੋਰ ਦਿੱਤਾ ਗਿਆ ਕਿ ਪ੍ਰਦਰਸ਼ਨ ਪੂਰੀ ਤਰ੍ਹਾਂ ਸ਼ਾਂਤਮਈ ਰਹਿਣਾ ਚਾਹੀਦੈ ਤੇ ਉਨ੍ਹਾਂ ਨੇ ਸਾਰੇ ਪ੍ਰਦਰਸ਼ਨਕਾਰੀਆਂ ਨੂੰ ਅਮਨ ਕਾਨੂੰਨ ਦੀ ਵਿਵਸਥਾ ਬਣਾਏ ਰੱਖਣ, ਕਿਸੇ ਵੀ ਤਰ੍ਹਾਂ ਦੀ ਹਿੰਸਾ ਤੋਂ ਦੂਰ ਰਹਿਣ ਦੀ ਅਪੀਲ ਵੀ ਕੀਤੀ ਹੈ। ਤੇ ਫੇਸਬੁੱਕ ਪੇਜ ਦੇ ਉੱਤੇ ਪਾਈ ਇੱਕ ਪੋਸਟ ਦੇ ਵਿਚ ਐਲੀ ਉਨ੍ਹਾਂ ਕਿਹਾ ਕਿ ਇੱਕ ਜ਼ਿੰਮੇਵਾਰ ਨਾਗਰਿਕ ਹੋਣ ਦੇ ਨਾਤੇ ਆਪਣੇ ਹੱਕਾਂ ਤੇ ਵਾਜਬ ਮੰਗਾਂ ਲਈ ਆਵਾਜ਼ ਬੁਲੰਦ ਕਰਨਾ ਸਾਡਾ ਫਰਜ਼ ਹੈ, ਪਰ ਹਿੰਸਾ ਦਾ ਰਾਹ ਨਹੀਂ ਅਪਣਾਉਣਾ ਚਾਹੀਦੈ। ਉਨ੍ਹਾਂ ਖਦਸ਼ਾ ਜਤਾਇਆ ਹੈ ਕਿ ਵਿਰੋਧੀ ਧਿਰਾਂ ਇਸ ਸ਼ਾਂਤਮਈ ਪ੍ਰਦਰਸ਼ਨ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕਰ ਸਕਦੀਆਂ ਨੇ। ਇਸ ਦੇ ਲਈ ਸਮਰਥਕਾਂ ਨੂੰ ਅਜਿਹੀਆਂ ਕੋਸ਼ਿਸ਼ਾਂ ਨੂੰ ਜਿਹੜਾ ਨਾਕਾਮ ਕਰਨਾ ਚਾਹੀਦਾ ਹੈ। ਐਲੀ ਨੇ ਦਾਅਵਾ ਕੀਤਾ ਕਿ ਭਾਈ ਅੰਮ੍ਰਿਤਪਾਲ ਸਿੰਘ ਤੇ ਬੰਦੀ ਸਿੰਘਾਂ ਦੇ ਖਿਲਾਫ਼ ਦਰਜ ਕੀਤੇ ਗਏ ਮਾਮਲੇ ਝੂਠੇ ਅਤੇ ਬਣਾਉਟੀ ਨੇ। ਕੌਮੀ ਜਾਂਚ ਏਜੰਸੀ NIA ਦਾ ਜਿਹੜਾ ਜ਼ਿਕਰ ਕਰਦਿਆਂ ਹੋਇਆ ਉਨ੍ਹਾਂ ਸਵਾਲ ਚੁੱਕਿਆ ਕਿ ਜਦੋਂ ਏਜੰਸੀ ਦੇ ਵੱਲੋਂ ਸਾਫ਼ ਸੁਥਰੀ ਚਿੱਟ ਦਿੱਤੇ ਜਾਣ ਦਾ ਦਾਅਵਾ ਕੀਤਾ ਜਾ ਰਿਹਾ ਹੈ ਤਾਂ ਵੀ ਅੰਮ੍ਰਿਤਪਾਲ ਸਿੰਘ ਨੂੰ ਡਿਬਰੂਗੜ੍ਹ ਜੇਲ੍ਹ ਦੇ ਵਿਚ ਕਿਉਂ ਰੱਖਿਆ ਗਿਆ ਹੈ। ਉਨ੍ਹਾਂ ਇਹ ਵੀ ਪੁੱਛਿਆ ਕਿ ਨਜ਼ਰਬੰਦ ਆਗੂਆਂ ਨੂੰ ਪੈਰੋਲ ਦੇ ਉੱਤੇ ਰਿਹਾਅ ਕਿਉਂ ਨਹੀਂ ਕੀਤਾ ਜਾ ਰਿਹਾ। ਇਨ੍ਹਾਂ ਆਗੂਆਂ ਨੇ ਸਦਾ ਪੰਜਾਬ ਤੇ ਪੰਜਾਬੀਅਤ ਦੀ ਆਵਾਜ਼ ਬੁਲੰਦ ਕੀਤੀ ਹੈ। ਸਾਨੂੰ ਇੱਕ ਸ਼ਾਂਤਮਈ ਰੋਸ ਪ੍ਰਦਰਸ਼ਨ ਰਾਹੀਂ ਪ੍ਰਸ਼ਾਸਨ ਤੇ ਸਰਕਾਰ ਨੂੰ ਜਗਾਉਣਾ ਹੋਵੇਗਾ। ਵਾਰਸ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਦੇ ਆਗੂ ਇਸ ਮਾਰਚ ਦੀ ਅਗਵਾਈ ਕਰਨਗੇ, ਜਿਨ੍ਹਾਂ ਦੇ ਪਿੱਛੇ ਨੌਜਵਾਨ ਚੱਲਣਗੇ। ਐਲੀ ਨੇ ਦਾਅਵਾ ਕੀਤਾ ਕਿ ਇਹ ਪ੍ਰਦਰਸ਼ਨ ਸਰਕਾਰ ਤੇ ਪ੍ਰਸ਼ਾਸਨ ਦੇ ਉੱਤੇ ਡੂੰਘੀ ਛਾਪ ਜਿਹੜਾ ਛੱਡੇਗਾ। ਦੂਸਰੇ ਪਾਸੇ ਐਲੀ ਦੇ ਵੱਲੋਂ ਖਾਲੜਾ ਜੀ ਦੀ ਪਤਨੀ ਜਿਹੜੀ ਆ ਉਨ੍ਹਾਂ ਨੂੰ ਦਾਖਾ ਤੋਂ ਚੋਣ ਲੜਨ ਦੀ ਪੇਸ਼ਕਸ਼ ਕਰ ਦਿੱਤੀ ਹੈ ਤੇ ਬੀਬੀ ਖਾਲੜਾ ਉਨ੍ਹਾਂ ਨੇ ਅੱਜ ਜਿਹੜਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਉਨ੍ਹਾਂ ਨੂੰ ਵੀ ਸਾਰੇ ਮੁੱਦਿਆਂ ਦੇ ਵਿਚ ਘੇਰਿਆ ਕਿ ਉਨ੍ਹਾਂ ਦੇ ਪਤੀ ਦੀ ਹੱਤਿਆ ਕਰਨ ਵਾਲੇ ਤੇ ਸਾਰੀਆਂ ਵਾਰਦਾਤਾਂ ਦੇ ਨਾਲ ਜੁੜੇ ਉਹ ਲੋਕ ਜਿਹੜੇ ਜੇਲ੍ਹਾਂ ਤੋਂ ਬਾਹਰ ਕਿਵੇਂ ਨੇ। ਬੜੇ ਲੰਮੇ ਸਮੇਂ ਬਾਅਦ ਉਨ੍ਹਾਂ ਨੇ ਖੁਦ ਇਹ ਜਿਹੜਾ ਸਟੈਪ ਲਿਆ ਹੈ। ਅਕਾਲੀ ਦਲ ਵਾਰਸ ਪੰਜਾਬ ਦੇ ਜਥੇਬੰਦੀ ਦੇ ਸੀਨੀਅਰ ਆਗੂ ਤੇ ਵਿਧਾਨ ਸਭਾ ਹਲਕਾ ਮੁੱਲਾਪੁਰ ਦਾਖਾ ਤੋਂ ਵਿਧਾਇਕ ਮਨਪ੍ਰੀਤ ਐਲੀ ਨੇ ਜਿਹੜਾ ਮਨੁੱਖੀ ਅਧਿਕਾਰਾਂ ਦੇ ਕਾਰਕੁਨ ਮਰਹੂਮ ਜਸਵੰਤ ਸਿੰਘ ਖਾਲੜਾ ਦੀ ਪਤਨੀ ਪਰਮਜੀਤ ਕੌਰ ਖਾਲੜਾ ਨੂੰ ਵਿਧਾਨ ਸਭਾ ਹਲਕਾ ਦਾਖਾ ਤੋਂ ਅਗਲੀਆਂ ਵਿਧਾਨ ਸਭਾ ਚੋਣਾਂ ਲੜਨ ਦੀ ਅਪੀਲ ਜਿਹੜੀ ਕਰਦਿਆਂ ਆਪਣੀ ਹਲਕਾ ਸੀਟ ਉਨ੍ਹਾਂ ਨੂੰ ਜਿਹੜਾ ਪੇਸ਼ਕਸ਼ ਕੀਤੀ ਹੈ ਕਿ ਮੇਰੀ ਸੀਟ ਤੋਂ ਲੜੋ। ਉਨ੍ਹਾਂ ਨੇ ਖਾਲੜਾ ਦੇ ਵੱਲੋਂ ਦਿੱਤੀ ਗਈ ਮਹਾਨ ਕੁਰਬਾਨੀ ਦੇ ਸਨਮਾਨ ਦੇ ਵਿਚ ਸੀਟ ਦੇਣ ਦਾ ਫੈਸਲਾ ਕੀਤਾ। ਐਲੀ ਨੇ ਕਿਹਾ ਕਿ ਬੀਬੀ ਖਾਲੜਾ ਸਿਰਫ ਨਾਮਜ਼ਦਗੀ ਪੱਤਰ ਦਾਖਲ ਕਰਨ, ਬਾਕੀ ਉਨ੍ਹਾਂ ਨੂੰ ਜਿਤਾਉਣ ਦੀ ਜ਼ਿੰਮੇਵਾਰੀ ਹਲਕਾ ਦਾਖਾ ਦੀ ਸੰਗਤ ਤੇ ਪਾਰਟੀ ਵਰਕਰਾਂ ਦੀ ਹੋਏਗੀ। ਹਲਕਾ ਦਾਖਾ ਦੀ ਸੰਗਤ, ਪਾਰਟੀ ਵਰਕਰ ਅਤੇ ਸਮੁੱਚਾ ਇਲਾਕਾ ਉਨ੍ਹਾਂ ਦੀ ਜਿੱਤ ਨੂੰ ਆਪਣੀ ਜ਼ਿੰਮੇਵਾਰੀ ਜਿਹੜਾ ਸਮਝਦਿਆਂ ਦਿਨ ਰਾਤ ਇੱਕ ਕਰ ਦੇਵੇਗਾ। ਉਨ੍ਹਾਂ ਕਿਹਾ ਕਿ ਫਿਲਮ ਸਤਲੁਜ ਨੇ ਦਿਖਾਇਆ ਹੈ ਕਿ ਕਿਵੇਂ ਖਾਲੜਾ ਤੇ ਉਨ੍ਹਾਂ ਦੇ ਪਰਿਵਾਰ ਨੇ ਫਰਜ਼ੀ ਮੁਕਾਬਲਿਆਂ ਤੇ ਸੈਂਕੜੇ ਲਵਾਰਸ ਲਾਸ਼ਾਂ ਦੇ ਸੰਸਕਾਰ ਦੇ ਪਿੱਛੇ ਦੀ ਸਚਾਈ ਦਾ ਪਰਦਾਫਾਸ਼ ਕੀਤਾ ਸੀ। ਇਸ ਦੇ ਲਈ ਵਿਧਾਨ ਸਭਾ ਹਲਕਾ ਦਾਖਾ ਦੇ ਲੋਕਾਂ ਨੇ ਕਦੇ ਵੀ ਕੌਮ ਦਾ ਉਲਾਂਭਾ ਨਹੀਂ ਰੱਖਿਆ। ਇਸ ਦੇ ਲਈ ਬੀਬੀ ਖਾਲੜਾ ਦੇ ਚੋਣ ਲੜਨ ਦੇ ਉੱਤੇ ਲੋਕਾਂ ਦੇ ਵੱਲੋਂ ਉਲਾਂਭਾ ਉਤਾਰ ਦਿੱਤਾ ਜਾਵੇਗਾ। ਮਨਪ੍ਰੀਤ ਸਿੰਘ ਐਲੀ ਨੇ ਕਿਹਾ ਕਿ ਅੱਜ ਸਮੁੱਚੀ ਕੌਮ ਪੰਥ ਅਤੇ ਪੰਜਾਬ ਪ੍ਰਸਤ ਲੋਕਾਂ ਨੂੰ ਆਪਣੇ ਹਿੱਤਾਂ ਹੱਕਾਂ ਦੇ ਲਈ ਇਕਜੁੱਟ ਹੋਣ ਦੀ ਜਿਹੜੀ ਹੈ ਜ਼ਰੂਰਤ ਹੈ। ਦੂਸਰੇ ਪਾਸੇ ਸਾਨੂੰ ਕੋਈ ਖਤਰਾ ਨਹੀਂ, ਗਨਮੈਨਾਂ ਨੂੰ ਥਾਣੇ ਭੇਜੋ। ਰਾਜ ਸਭਾ ਮੈਂਬਰ ਸੀਚੇਵਾਲ ਦੇ ਵੱਲੋਂ DGP ਨੂੰ ਪੱਤਰ ਲਿਖਿਆ ਗਿਆ ਤੇ ਸੁਰੱਖਿਆ ਵਾਪਸ ਕਰਨ ਦਾ ਫੈਸਲਾ ਲਿਆ ਗਿਆ, ਜਿਸਦੇ ਵਿਚ ਆਪਣੀ ਹੀ ਸਰਕਾਰ ਘਿਰ ਸਕਦੀ ਹੈ। ਰਾਜ ਸਭਾ ਮੈਂਬਰ ਸੰਤ ਬਲਵੀਰ ਸਿੰਘ ਸੀਚੇਵਾਲ ਨੇ ਆਪਣੀ ਸੁਰੱਖਿਆ ਵਾਪਸ ਕਰਨ ਦਾ ਫੈਸਲਾ ਕੀਤਾ। ਪੰਜਾਬ ਦੇ DGP ਨੂੰ ਲਿਖੇ ਪੱਤਰ ਦੇ ਵਿਚ ਰਾਜ ਸਭਾ ਮੈਂਬਰ ਸੀਚੇਵਾਲ ਨੇ ਆਪਣੀ ਸੁਰੱਖਿਆ ਦੇ ਵਿਚ ਤੈਨਾਤ ਸੁਰੱਖਿਆ ਜਵਾਨਾਂ ਨੂੰ ਜਿਹੜਾ ਤੁਰੰਤ ਹਟਾਉਣ ਦੇ ਲਈ ਕਿਹਾ। ਜਿੱਥੇ ਅਕਸਰ ਪੰਜਾਬ ਦੇ ਵਿਚ ਸਿਆਸੀ ਲੋਕ ਸੁਰੱਖਿਆ ਗਾਰਡ ਲੈਣ ਦੇ ਲਈ ਤਰਲੋ ਮੱਛੀ ਰਹਿੰਦੇ ਨੇ, ਉਥੇ ਇਸ ਸਿਆਸੀ ਆਗੂ ਨੇ ਸਵੈ ਇੱਛਾ ਦੇ ਨਾਲ ਸੁਰੱਖਿਆ ਵਾਪਸ ਕਰਨ ਦਾ ਫੈਸਲਾ ਕੀਤਾ ਹੈ 4.5 ਸਾਲਾਂ ਬਾਅਦ। ਸੰਤ ਸੀਚੇਵਾਲ ਉਨ੍ਹਾਂ ਨੇ ਜਿੱਥੇ ਸੁਰੱਖਿਆ ਵਾਪਸੀ ਦਾ ਫੈਸਲਾ ਲਿਆ ਉਥੇ ਪੰਜਾਬ ਦੀ ਅਮਨ ਕਾਨੂੰਨ ਦੀ ਵਿਵਸਥਾ ਦੇ ਉੱਤੇ ਵੀ ਸਵਾਲ ਖੜੇ ਕੀਤੇ ਹੈ। ਰਾਜ ਸਭਾ ਮੈਂਬਰ ਨੇ ਲਿਖਿਆ ਕਿ ਜ਼ਿਲ੍ਹਾ ਜਲੰਧਰ ਦੇ ਲੋਹੀਆਂ ਇਲਾਕੇ ਤੇ ਸੁਲਤਾਨਪੁਰ ਲੋਧੀ ਆਪਣੇ ਸਤਨਾਮ ਸਿੰਘ ਬਾਈ ਜੀ ਦਾ ਇਲਾਕਾ। ਰਾਜ ਸਭਾ ਮੈਂਬਰ ਨੇ ਲਿਖਿਆ ਕਿ ਜ਼ਿਲ੍ਹਾ ਜਲੰਧਰ ਤੇ ਲੋਹੀਆਂ ਇਲਾਕੇ ਤੇ ਸਤਲੁਜ ਲੋਧੀ ਪਵਿੱਤਰ ਵੇਈ ਦੇ ਕਿਨਾਰੇ ਵੱਧ ਰਹੀਆਂ ਲੁੱਟਾਂ ਖੋਹਾਂ ਦੀ ਘਟਨਾਵਾਂ ਦੇ ਮੱਦੇਨਜ਼ਰ ਉਹ ਸੁਰੱਖਿਆ ਵਾਪਸ ਕਰਨੀ ਚਾਹੁੰਦੇ ਨੇ। ਸੀਚੇਵਾਲ ਦੇ ਨਾਲ 6 ਸੁਰੱਖਿਆ ਜਵਾਨਾਂ ਦੀ ਤਾਇਨਾਤੀ ਹੈ ਤੇ ਸ਼ੁਰੂ ਦੇ ਵਿਚ ਵੀ ਉਨ੍ਹਾਂ ਨੇ ਸੁਰੱਖਿਆ ਗਾਰਡ ਲੈਣ ਤੋਂ ਜਿਹੜਾ ਇਨਕਾਰ ਕੀਤਾ ਸੀ। ਸੀਚੇਵਾਲ ਨੇ DGP ਨੂੰ ਲਿਖੇ ਪੱਤਰ ਦੇ ਵਿਚ ਕਿਹਾ ਕਿ ਸਾਨੂੰ ਤਾਂ ਕੋਈ ਖਤਰਾ ਨਹੀਂ ਹੈ ਪਰ ਇਸ ਦੇ ਬਾਵਜੂਦ ਸੁਰੱਖਿਆ ਦੇ ਦਿੱਤੀ ਗਈ। ਸਾਡੇ ਨਾਲ ਉਹ ਆਮ ਲੋਕਾਂ ਨੂੰ ਸੁਰੱਖਿਆ ਦੀ ਜ਼ਿਆਦਾ ਜ਼ਰੂਰਤ ਹੈ। ਉਨ੍ਹਾਂ ਮਸ਼ਵਰਾ ਦਿੱਤਾ ਕਿ ਉਨ੍ਹਾਂ ਦੇ ਨਾਲ ਤਾਇਨਾਤ 6 ਸੁਰੱਖਿਆ ਮੁਲਾਜ਼ਮਾਂ ਦੇ ਵਿਚੋਂ 3 ਸੁਰੱਖਿਆ ਮੁਲਾਜ਼ਮ ਥਾਣਾ ਲੋਹੀਆਂ ਖਾਸ ਤੇ 3 ਮੁਲਾਜ਼ਮਾਂ ਦੀ ਤਾਇਨਾਤੀ ਥਾਣਾ ਸੁਲਤਾਨਪੁਰ ਲੋਧੀ ਦੇ ਵਿਚ ਕੀਤੀ ਜਾਵੇ ਕਿਉਂਕਿ ਇਨ੍ਹਾਂ ਮੁਲਜ਼ਮਾਂ ਦੀ ਲੋੜ ਜਿਹੜੀ ਮੁਲਾਜ਼ਮਾਂ ਦੀ ਇਨ੍ਹਾਂ ਮੁਲਾਜ਼ਮਾਂ ਦੀ ਲੋੜ ਜਿਹੜੀ ਹੈ ਮੁਲਜ਼ਮਾਂ ਨੂੰ ਫੜਨ ਦੀ ਹੈ। ਲੋੜ ਲੋਕਾਂ ਦੀ ਹਿਫਾਜ਼ਤ ਲਈ ਥਾਣਿਆਂ ਦੇ ਵਿਚ ਵਧੇਰੀ ਹੈ। ਉਪਰੋਕਤ ਇਲਾਕਿਆਂ ਦੇ ਵਿਚ ਚੋਰੀ ਲੁੱਟਾਂ ਖੋਹਾਂ ਤੇ ਨਸ਼ਿਆਂ ਦੀਆਂ ਵੱਧ ਰਹੀਆਂ ਵਾਰਦਾਤਾਂ ਚਿੰਤਾਜਨਕ ਨੇ। ਸੀਚੇਵਾਲ ਨੇ ਮਲਸੀਆਂ ਤੇ ਪੁਲਿਸ ਚੌਂਕੀ ਵਿਚ ਜਵਾਨਾਂ ਦੀ ਨਫ਼ਰੀ ਘੱਟ ਹੋਣ ਦਾ ਹਵਾਲਾ ਦਿੰਦਿਆਂ ਕਿਹਾ ਕਿ ਇਲਾਕੇ ਦੇ ਵਿਚ ਅਪਰਾਧ ਵਧਣ ਕਰਕੇ ਲੋਕ ਅਣਸੁਰੱਖਿਅਤ ਮਹਿਸੂਸ ਕਰ ਰਹੇ ਨੇ। ਉਨ੍ਹਾਂ ਮਿਸਾਲ ਇਹ ਵੀ ਦਿੱਤੀ ਹੈ ਕਿ ਪਿੰਡ ਸੀਚੇਵਾਲ ਦੇ ਵਿਚ ਇਕ ਰਾਤ ਦੇ ਵਿਚ ਹੀ ਚੋਰੀ ਦੀਆਂ 8 ਵਾਰਦਾਤਾਂ ਹੋ ਗਈਆਂ। ਬਿਜਲੀ ਦੀਆਂ ਤਾਰਾਂ ਚੋਰੀ ਹੋਣ ਦਾ ਵਰਤਾਰਾ ਆਮ ਹੈ। ਸੀਚੇਵਾਲ ਨੇ ਪੱਤਰ ਦੇ ਵਿਚ ਇਹ ਵੀ ਲਿਖਿਆ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਵਿੱਤਰ ਚਰਨ ਛੋਹ ਪ੍ਰਾਪਤ ਅਸਥਾਨ ਪਵਿੱਤਰ ਵੇਈ ਵਿਖੇ ਆਉਣ ਵਾਲੀ ਸੰਗਤ ਦੇ ਵਿਚ ਅਪਰਾਧਿਕ ਵਾਰਦਾਤਾਂ ਕਾਰਨ ਡਰ ਤੇ ਸਹਿਮ ਦਾ ਮਾਹੌਲ ਹੈ ਤੇ ਉਨ੍ਹਾਂ ਲਿਖਿਆ ਕਿ ਉਨ੍ਹਾਂ ਦੀ ਸੁਰੱਖਿਆ ਦੇ ਨਾਲੋਂ ਆਮ ਲੋਕਾਂ ਦੀ ਸੁਰੱਖਿਆ ਅਹਿਮ ਜਿਹੜੀ ਹੋਣੀ ਚਾਹੀਦੀ ਹੈ। ਪੰਜਾਬ ਤੇ ਹਰਿਆਣਾ ਹਾਈ ਕੋਰਟ ਬਾਰ ਜਿਹੜੀ ਹੈ ਉਹ ਵੱਲੋਂ ਉਹਦੇ ਬਾਰ ਦੇ ਵੱਲੋਂ LADC ਪਾਲਿਸੀ ਨੂੰ ਲੈ ਕੇ 30 ਜੁਲਾਈ ਤੱਕ ਕੰਮ ਮੁਅੱਤਲ ਕਰ ਦਿੱਤਾ ਗਿਆ। ਪੰਜਾਬ ਤੇ ਹਰਿਆਣਾ ਹਾਈ ਕੋਰਟ ਬਾਰ ਜਿਹੜੀ ਐਸੋਸੀਏਸ਼ਨ ਹੈ ਉਹਨੇ ਮੰਗਲਵਾਰ ਨੂੰ ਅੱਜ ਜਿਹੜਾ LADC ਲੀਗਲ ਏਡ ਡਿਫੈਂਸ ਕੌਂਸਲ ਨੀਤੀ ਲਾਗੂ ਕਰਨ ਦੇ ਵਿਰੋਧ ਦੇ ਵਿਚ ਪੰਜਾਬ ਹਰਿਆਣਾ ਤੇ ਚੰਡੀਗੜ੍ਹ ਦੀਆਂ ਬਾਰ ਐਸੋਸੀਏਸ਼ਨਾਂ ਦੀ ਜੁਆਇੰਟ ਐਕਸ਼ਨ ਕਮੇਟੀ ਦੇ ਸਮਰਥਨ ਦੇ ਵਿਚ 30 ਜੁਲਾਈ ਤੱਕ ਹਾਈ ਕੋਰਟ ਦੇ ਵਿਚ ਕੰਮ ਮੁਅੱਤਲ ਕਰਨ ਦਾ ਫੈਸਲਾ ਕੀਤਾ। ਇਹ ਫੈਸਲਾ ਪੰਜਾਬ ਹਰਿਆਣਾ ਤੇ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਦੀਆਂ ਜ਼ਿਲ੍ਹਾ ਬਾਰ ਐਸੋਸੀਏਸ਼ਨਾਂ ਵੱਲੋਂ LADC ਨੀਤੀ ਲਾਗੂ ਕਰਨ ਦੇ ਖਿਲਾਫ਼ ਜਿਹੜਾ ਚੱਲ ਰਹੇ ਸੰਘਰਸ਼ ਦੇ ਬਾਰੇ ਅੱਗੇ ਦੀ ਰਣਨੀਤੀ ਤੈਅ ਕਰਨ ਦੇ ਲਈ ਸੱਦੀ ਗਈ ਜਨਰਲ ਹਾਊਸ ਦੀ ਮੀਟਿੰਗ ਦੇ ਵਿਚ ਲਿਆ ਗਿਆ। ਪੰਜਾਬ ਤੇ ਹਰਿਆਣਾ ਹਾਈ ਕੋਰਟ ਬਾਰ ਐਸੋਸੀਏਸ਼ਨ ਦੀ ਕਾਰਜਕਾਰਨੀ ਕਮੇਟੀ ਵੱਲੋਂ ਜਾਰੀ ਨੋਟਿਸ ਅਨੁਸਾਰ ਜਨਰਲ ਹਾਊਸ ਨੇ ਸਰਬਸੰਮਤੀ ਦੇ ਨਾਲ 3 ਮਤੇ ਪਾਸ ਕੀਤੇ ਹੈ। ਇਸ ਨੇ ਜਨਹਿਤ ਪਟੀਸ਼ਨ PIL ਦਾਖਲ ਕਰਨ ਦੇ ਸੰਬੰਧ ਦੇ ਵਿਚ ਵਕੀਲ ਅਰਵਿੰਦ ਸੇਠ ਨੂੰ ਕਾਰਨ ਦੱਸੋ ਨੋਟਿਸ ਜਾਰੀ ਕਰਨ ਦੀ ਪ੍ਰਵਾਨਗੀ ਦਿੱਤੀ ਹੈ ਜਿਸਦੇ ਬਾਰੇ ਜਨਰਲ ਹਾਊਸ ਨੇ ਕਿਹਾ ਕਿ ਇਹ ਕਾਨੂੰਨੀ ਭਾਈਚਾਰੇ ਦੇ ਹਿੱਤਾਂ ਦੇ ਉਲਟ ਸੀ। ਜਨਰਲ ਹਾਊਸ ਨੇ ਇਹ ਵੀ ਮਤਾ ਪਾਸ ਕੀਤਾ ਕਿ ਪੰਜਾਬ ਹਰਿਆਣਾ ਤੇ ਚੰਡੀਗੜ੍ਹ ਦੇ ਵਿਚ ਤਾਇਨਾਤ ਲੀਗਲ ਏਡ ਡਿਫੈਂਸ ਕੌਂਸਲ LADC ਦੇ ਲਾਇਸੈਂਸ ਜਿਹੜੇ ਨੇ ਪੰਜਾਬ ਤੇ ਹਰਿਆਣਾ ਦੀ ਬਾਰ ਕੌਂਸਲ ਦੇ ਵੱਲੋਂ ਮੁਅੱਤਲ ਕੀਤੇ ਜਾਣ ਅਤੇ ਮੁਅੱਤਲੀ ਦਾ ਹੁਕਮ 30 ਜੁਲਾਈ ਨੂੰ ਦੁਪਹਿਰ 12 ਵਜੇ ਹੋਣ ਵਾਲੀ ਜਨਰਲ ਹਾਊਸ ਦੀ ਅਗਲੀ ਮੀਟਿੰਗ ਦੇ ਵਿਚ ਪੇਸ਼ ਕੀਤਾ ਜਾਵੇਗਾ। ਇਹ ਵੀ ਜੋੜਿਆ ਗਿਆ ਨਾਲ ਕਿ ਪੰਜਾਬ ਹਰਿਆਣਾ ਤੇ ਚੰਡੀਗੜ੍ਹ ਦੀ ਬਾਰ ਐਸੋਸੀਏਸ਼ਨ ਦੀ ਜੁਆਇੰਟ ਐਕਸ਼ਨ ਕਮੇਟੀ ਦੇ ਸਮਰਥਨ ਚ ਪੰਜਾਬ ਤੇ ਹਰਿਆਣਾ ਜਿਹੜਾ ਹਾਈ ਕੋਰਟ ਵਿਚ LADC ਨੀਤੀ ਲਾਗੂ ਕਰਨ ਦੇ ਵਿਰੋਧ ਦੇ ਵਿਚ ਕੰਮ ਅੱਜ ਤੋਂ ਹੀ ਤੁਰੰਤ ਪ੍ਰਭਾਵ ਜਿਹੜਾ ਨਾਲ 30 ਜੁਲਾਈ ਤੱਕ ਦੋਵੇਂ ਦਿਨ ਸ਼ਾਮਲ ਮੁਅੱਤਲ ਕਰ ਦਿੱਤਾ ਗਿਆ ਤੇ ਉਕਤ ਮੁੱਦੇ ਸੰਬੰਧੀ ਅੱਗੇ ਦੀ ਕਾਰਵਾਈ 30 ਜੁਲਾਈ ਨੂੰ ਦੁਪਹਿਰ 12 ਵਜੇ ਜਨਰਲ ਹਾਊਸ ਦੇ ਵਿਚ ਤੈਅ ਕੀਤੀ ਜਾਵੇਗੀ। ਬਾਕੀ ਆਪਾਂ ਜਾਣਕਾਰੀ ਐਡਵੋਕੇਟ ਰਾਜਾ ਸੈਣੀ ਸਾਹਿਬ ਤੋਂ ਲੈਂਦੇ ਹਾਂ ਤੇ ਜੰਤਰ ਮੰਤਰ ਨੂੰ ਵੀ ਕੂਚ ਕਰ ਰਹੇ ਨੇ। ਇਸੇ ਤਰ੍ਹਾਂ 1-2 ਖ਼ਬਰਾਂ ਹੋਰ ਲੈ ਕੇ ਤੇ ਮੈਂਟਲ ਹੈਲਥ ਦੀ ਐਕਟ ਦੀ ਗੱਲ ਹੈ ਤੇ ਫਿਰ ਆਪਾਂ ਗੱਲਾਂ ਬਾਤਾਂ ਕਰਦੇ ਹਾਂ। ਮਾਨਸਿਕ ਸਿਹਤ ਜਿਹੜੀ ਹੈ ਸੰਭਾਲ ਕਾਨੂੰਨ ਲਾਗੂ ਨਾ ਕਰਨ ਦੇ ਉੱਤੇ ਹਾਈ ਕੋਰਟ ਸਖ਼ਤ ਹੋ ਗਈ ਹੈ। ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਮਾਨਸਿਕ ਸਿਹਤ ਸੰਭਾਲ ਕਾਨੂੰਨ ਦੇ ਉਪਬੰਧਾਂ ਨੂੰ ਜਿਹੜਾ ਪੂਰੀ ਤਰ੍ਹਾਂ ਲਾਗੂ ਕਰਨ ਦੇ ਉੱਤੇ ਚਿੰਤਾ ਜ਼ਾਹਰ ਕਰਦਿਆਂ ਪੰਜਾਬ ਤੇ ਹਰਿਆਣਾ ਦੇ ਮੁੱਖ ਸਕੱਤਰਾਂ ਨੂੰ ਇਸ ਮਾਮਲੇ ਦੀ ਖੁਦ ਨਿੱਜੀ ਤੌਰ ਦੇ ਉੱਤੇ ਜਾਂਚ ਕਰਨ ਤੇ ਕਾਨੂੰਨ ਦੇ ਨਾਲ ਨਾਲ ਅਦਾਲਤ ਦੇ ਪੁਰਾਣੇ ਹੁਕਮਾਂ ਦੀ ਪਾਲਣਾ ਦੇ ਬਾਰੇ ਆਪਣੇ ਨਿੱਜੀ ਹਲਫ਼ਨਾਮੇ ਦਾਖਲ ਕਰਨ ਦੇ ਨਿਰਦੇਸ਼ ਦੇ ਦਿੱਤੇ ਨੇ। ਇਸ ਦੇ ਨਾਲ ਹੀ ਕੇਂਦਰੀ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਦੇ ਮੁੱਖ ਸਕੱਤਰ ਨੂੰ ਵੀ ਕਾਨੂੰਨ ਤਹਿਤ ਲੋੜੀਂਦੇ ਅਥਾਰਟੀ ਬੋਰਡਾਂ ਦੇ ਗਠਨ ਦੇ ਬਾਰੇ ਹਲਫ਼ਨਾਮਾ ਦੇਣ ਦੇ ਲਈ ਕਿਹਾ। ਐਕਟਿੰਗ ਚੀਫ ਜਸਟਿਸ ਅਸ਼ਵਨੀ ਕੁਮਾਰ ਮਿਸ਼ਰਾ ਤੇ ਜਸਟਿਸ ਰੋਹਿਤ ਕਪੂਰ ਦੇ ਡਿਵੀਜ਼ਨ ਬੈਂਚ ਨੇ ਸਖ਼ਤ ਟਿੱਪਣੀ ਕਰਦਿਆਂ ਕਿਹਾ ਕਿ ਇਹ ਬਹੁਤ ਮਾੜੀ ਗੱਲ ਹੈ ਤੇ 8 ਸਾਲ ਬੀਤਣ ਦੇ ਬਾਵਜੂਦ ਪੰਜਾਬ ਤੇ ਹਰਿਆਣਾ ਵੱਲੋਂ ਮਾਨਸਿਕ ਸਿਹਤ ਸੰਭਾਲ ਕਾਨੂੰਨ ਦੀਆਂ ਵਿਵਸਥਾਵਾਂ ਨੂੰ ਉਸ ਤਰ੍ਹਾਂ ਲਾਗੂ ਨਹੀਂ ਕੀਤਾ ਗਿਆ ਜਿਵੇਂ ਕਿ ਉਮੀਦ ਕੀਤੀ ਜਾਂਦੀ ਸੀ। ਬੈਂਚ ਨੇ ਦੇਖਿਆ ਕਿ ਹਰਿਆਣਾ ਨੇ ਭਾਵੇਂ ਨਿਯਮ ਤਾਂ ਬਣਾ ਲਏ ਨੇ ਪਰ ਨਾ ਤਾਂ ਸਟੇਟ ਮੈਂਟਲ ਹੈਲਥ ਅਥਾਰਟੀ ਤੇ ਨਾ ਹੀ ਮੈਂਟਲ ਹੈਲਥ ਰਿਵਿਊ ਬੋਰਡ ਦਾ ਗਠਨ ਕੀਤਾ ਗਿਆ। ਦੂਜੇ ਪਾਸੇ ਪੰਜਾਬ ਸਰਕਾਰ ਨੇ ਇਸ ਮਾਮਲੇ ਦੇ ਵਿਚ ਹਲਫ਼ਨਾਮਾ ਦਾਖਲ ਕਰਨ ਦੇ ਲਈ ਇਕ ਹਫ਼ਤੇ ਦਾ ਸਮਾਂ ਹੋਰ ਮੰਗ ਲਿਆ। ਅਦਾਲਤ ਨੇ ਸਪਸ਼ਟ ਕੀਤਾ ਹੈ ਕਿ ਇਹ ਕਾਨੂੰਨ ਸਮਾਜ ਦੇ ਉਸ ਵਰਗ ਦੀ ਭਲਾਈ ਦੇ ਲਈ ਬਣਾਇਆ ਗਿਆ ਹੈ ਜੋ ਆਪਣੀ ਦੇਖਭਾਲ ਕਰਨ ਦੇ ਵਿਚ ਖੁਦ ਸਮਰਥ ਨਹੀਂ ਹੈ। ਇਸ ਦੇ ਲਈ ਸੂਬਾ ਸਰਕਾਰਾਂ ਦੀ ਇਹ ਮੁੱਖ ਜਿੰਮੇਵਾਰੀ ਬਣ ਜਾਂਦੀ ਹੈ ਕਿ ਉਹ ਬਿਨਾਂ ਕਿਸੇ ਦੇਰੀ ਦੇ ਲੋੜੀਂਦੇ ਕਦਮ ਚੁੱਕਣ ਤੇ ਅਦਾਲਤ ਨੇ ਇਸ ਸਥਿਤੀ ਨੂੰ ਅਸਵੀਕਾਰਯੋਗ ਜਿਹੜਾ ਕਰਾਰ ਦਿੰਦਿਆਂ ਇਸ ਨੂੰ ਗੰਭੀਰ ਚਿੰਤਾ ਦਾ ਵਿਸ਼ਾ ਵੀ ਦੱਸ ਦਿੱਤਾ ਹੈ। ਦੂਸਰੇ ਪਾਸੇ ਕੰਗਣਾ ਰਣੌਤ ਨੇ ਜਿਹੜਾ ਜੱਬ ਪਾ ਦਿੱਤਾ ਨਵਾਂ, ਇਨ੍ਹਾਂ ਨੂੰ ਕਹਿੰਦੇ ਜਨਮ ਦੇਣ ਵਾਲੇ ਤੇ ਪਾਲਣ ਵਾਲੇ ਕੌਣ ਨੇ? ਕੰਗਣਾ ਰਣੌਤ ਨੇ ਜੈਨ ਜੀ ਨੂੰ ਦੱਸਿਆ ਹੈ ਜਨਰੇਸ਼ਨ ਗਟਰ। ਯੂਜ਼ਰ ਨੇ ਜਿਹੜਾ ਪੁੱਛਿਆ ਕਿ ਬਾਲੀਵੁੱਡ ਪਾਰਟੀਆਂ ਵਾਲਾ ਆਪਣਾ ਪੁਰਾਣਾ ਦੌਰ ਜਿਹੜਾ ਭੁੱਲ ਗਏ ਹੋ? ਭਾਰਤੀ ਜਨਤਾ ਪਾਰਟੀ ਬੀਜੇਪੀ ਦੀ ਸੰਸਦ ਮੈਂਬਰ ਤੇ ਅਦਾਕਾਰਾ ਕੰਗਣਾ ਰਣੌਤ ਦੇ ਇੱਕ ਬਿਆਨ ਨੇ ਦੇਸ਼ ਭਰ ਦੇ ਵਿਚ ਵੱਡਾ ਸਿਆਸੀ ਬਵਾਲ ਖੜਾ ਫਿਰ ਤੋਂ ਕਰ ਦਿੱਤਾ। ਦਿੱਲੀ ਦੇ ਜੰਤਰ ਮੰਤਰ ਦੇ ਉੱਤੇ ਪ੍ਰਦਰਸ਼ਨ ਕਰ ਰਹੇ ਜਨਰੇਸ਼ਨ ਜੀ ਜੈਨ ਜੀ ਦੇ ਜਿਹੜੇ ਨੌਜਵਾਨਾਂ ਦੇ ਨਿਸ਼ਾਨਾ ਸਿੱਧਦਿਆਂ ਉਨ੍ਹਾਂ ਨੂੰ ਜਨਰੇਸ਼ਨ ਗਟਰ ਤੇ ਕਾਕਰੋਚ ਕਹਿ ਦਿੱਤਾ ਗਿਆ। ਉਨ੍ਹਾਂ ਦੇ ਇਸ ਬਿਆਨ ਤੋਂ ਬਾਅਦ ਵਿਰੋਧੀ ਧਿਰਾਂ ਖਾਸ ਕਰਕੇ ਕਾਂਗਰਸ ਤੇ AIMIM ਦੇ ਆਗੂਆਂ ਨੇ ਭਾਜਪਾ ਸੰਸਦ ਮੈਂਬਰਾਂ ਦੇ ਖਿਲਾਫ਼ ਮੋਰਚਾ ਖੋਲ ਦਿੱਤਾ। ਕੰਗਣਾ ਰਣੌਤ ਨੇ ਸੋਸ਼ਲ ਮੀਡੀਆ ਦੇ ਉੱਤੇ ਪ੍ਰਦਰਸ਼ਨਕਾਰੀ ਨੌਜਵਾਨਾਂ ਦੀਆਂ ਵਾਇਰਲ ਵੀਡੀਓਜ਼ ਅਤੇ ਰੀਲਾਂ ਦੇ ਉੱਤੇ ਇਤਰਾਜ਼ ਜਤਾਉਂਦਿਆਂ ਲਿਖਿਆ ਕਿ ਉਨ੍ਹਾਂ ਨੂੰ ਇਹ ਸਭ ਦੇਖ ਕੇ ਉਲਟੀ ਆਉਣ ਵਰਗਾ ਮਹਿਸੂਸ ਹੋ ਰਿਹਾ। ਕੰਗਣਾ ਨੇ ਲਿਖਿਆ ਕਿ ਮੈਂ ਆਪਣੀ ਜ਼ਿੰਦਗੀ ਦੇ ਵਿਚ ਕਦੇ ਵੀ ਇਕ ਜਗ੍ਹਾ ਦੇ ਉੱਤੇ ਇੰਨੀ ਬਦਸੂਰਤੀ ਨਹੀਂ ਦੇਖੀ ਹੈ। ਜਿਸ ਤਰ੍ਹਾਂ ਦੀ ਭਾਸ਼ਾ ਇਹ ਜੈਨ ਜੀ ਪ੍ਰਦਰਸ਼ਨਕਾਰੀ ਵਰਤ ਰਹੇ ਨੇ ਤੇ ਉਹ ਬਹੁਤ ਹੀ ਗੰਦੀ ਅਤੇ ਬਦਨੁਮਾ ਹੈ। ਤੇ ਇਹਨਾਂ ਨੂੰ ਜਨਮ ਦੇਣ ਵਾਲੇ ਤੇ ਪਾਲਣ ਵਾਲੇ ਕੌਣ ਨੇ? ਆਪਣੀ ਅਗਲੀ ਪੋਸਟ ਦੇ ਵਿਚ ਪ੍ਰਦਰਸ਼ਨਕਾਰੀਆਂ ਤੇ ਸ਼ਬਦੀ ਹਮਲਾ ਜਾਰੀ ਰੱਖਦਿਆਂ ਕੰਗਣਾ ਨੇ ਲਿਖਿਆ ਕਿ ਤੁਸੀਂ ਆਪਣੇ ਆਪ ਨੂੰ ਕਾਕਰੋਚ ਕਹਿੰਦੇ ਹੋ ਤੇ ਉਨ੍ਹਾਂ ਵਰਗਾ ਹੀ ਵਿਹਾਰ ਕਰਦੇ ਹੋ। ਤੁਸੀਂ ਦੁਨੀਆਂ ਸਾਹਮਣੇ ਆਪਣਾ ਕੂੜਾ ਤੇ ਗੰਦਗੀ ਹੀ ਪਰੋਸ ਰਹੇ ਹੋ। ਇਸ ਦੇ ਨਾਲ ਹੀ ਪੱਛਮੀ ਸੱਭਿਆਚਾਰ ਤੋਂ ਪ੍ਰਭਾਵਿਤ ਭਾਰਤੀ ਮੁਟਿਆਰਾਂ ਤੇ ਤੰਜ ਕੱਸਦਿਆਂ ਕੰਗਣਾ ਨੇ ਉਨ੍ਹਾਂ ਨੂੰ ਜਨਰੇਸ਼ਨ ਗਟਰ ਦਾ ਜਿਹੜਾ ਨਾਮ ਦੇ ਦਿੱਤਾ, ਕਿਉਂਕਿ ਇੱਥੇ ਸਵੀਡਨ ਤੱਕ ਗ੍ਰੇਟਾ ਜਿਹੜੀ ਆ ਉਹਨੇ ਵੀ ਮੁੱਦਾ ਚੱਕਿਆ ਕਿ ਭਾਰਤੀ ਜਿਹੜੇ ਨੇ ਵਿਦਿਆਰਥੀ ਨੇ ਉਹਨਾਂ ਦੀ ਆਵਾਜ਼ ਦੇ ਨਾਲ ਆਪਾਂ ਆਵਾਜ਼ ਜੋੜਨੀ ਹੈ। ਯੂਰਪੀ ਮੁਲਕਾਂ ਦੇ ਵਿਚ ਵੀ ਆਵਾਜ਼ ਸ਼ੁਰੂ ਹੋ ਗਈ, ਬਹੁਤ ਸਾਰੇ ਫਰਾਂਸ ਦੇ ਵਿਚ ਜਾਂ ਜਰਮਨ ਦੇ ਵਿਚ ਜਾਂ ਹੋਰ ਸਵੀਡਨ ਦੇ ਵਿਚ ਇਹਨਾਂ ਮੁਲਕਾਂ ਦੇ ਵਿਚ ਆਵਾਜ਼ ਬੁਲੰਦ ਹੋ ਗਈ। ਉਸਨੇ ਇੱਥੋਂ ਤੱਕ ਲਿਖ ਦਿੱਤਾ ਕਿ ਨੌਜਵਾਨ ਪੜ੍ਹਾਈ ਦੇ ਵਿਚ ਚੰਗੇ ਨਹੀਂ ਨੇ, ਮਾਪਿਆਂ ਦੀ ਕਮਾਈ ਦੇ ਉੱਤੇ ਐਸ਼ ਕਰਦੇ ਨੇ ਤੇ ਇੰਨੇ ਨਕਾਰਾ ਨੇ ਕਿ ਘਰੇਲੂ ਕੰਮ ਵੀ ਨਹੀਂ ਕਰ ਸਕਦੇ ਹੈ। ਕੰਗਣਾ ਦੇ ਇਸ ਬਿਆਨ ਤੋਂ ਬਾਅਦ ਸੋਸ਼ਲ ਮੀਡੀਆ ਦੇ ਉੱਤੇ ਆਮ ਲੋਕਾਂ ਤੇ ਨੈਟੀਜ਼ਨਾਂ ਦਾ ਗੁੱਸਾ ਵੀ ਜਿਹੜਾ ਸੀ ਸੱਤਵੇਂ ਅਸਮਾਨ ਨੂੰ ਛੋਹ ਗਿਆ। ਕਈ ਯੂਜ਼ਰ ਨੇ ਜਿਹੜਾ ਸੀ ਕੰਗਣਾ ਨੂੰ ਉਸਦੇ ਬਾਲੀਵੁੱਡ ਦੇ ਪੁਰਾਣੇ ਦਿਨ ਯਾਦ ਦਿਵਾਉਂਦਿਆਂ ਲਿਖਿਆ ਕਿ ਇਹ ਮਹਿਲਾ ਆਪਣੀਆਂ ਬਾਲੀਵੁੱਡ ਪਾਰਟੀਆਂ ਦੇ ਦਿਨਾਂ ਦੀ ਬਦਸੂਰਤੀ ਭੁੱਲ ਗਈ ਹੈ। ਇੱਕ ਹੋਰ ਜਿਹੜੇ ਨੇ ਵਿਅਕਤੀ ਨੇ ਲਿਖਿਆ ਕਿ ਜਦੋਂ ਨੀਟ ਪੇਪਰ ਲੀਕ ਹੋਇਆ ਜਾਂ ਵਿਦਿਆਰਥੀ ਖੁਦਕੁਸ਼ੀਆਂ ਕਰ ਰਹੇ ਸਨ ਤਾਂ ਉਦੋਂ ਤਾਂ ਇਹ ਇੱਕ ਵਾਰ ਵੀ ਨਹੀਂ ਬੋਲੀ, ਪਰ ਅੱਜ ਵਿਦਿਆਰਥੀ ਅੰਦੋਲਨ ਦੇ ਉੱਤੇ ਬੋਲਣ ਦਾ ਜਿਹੜਾ ਹੌਸਲਾ ਵਿਖਾ ਰਹੀ ਹੈ। ਇਸ ਵਿਵਾਦ ਦੇ ਦਰਮਿਆਨ ਜਿਹੜਾ ਕਾਂਗਰਸ ਨੇਤਾ ਭਾਈ ਜਗਤਾਪ ਹੁਣਾਂ ਨੇ ਕੰਗਣਾ ਤੇ ਨਿਸ਼ਾਨਾ ਸਿੱਧਦਿਆਂ ਕਿਹਾ ਕਿ ਜਿਸ ਤਰ੍ਹਾਂ ਪ੍ਰਦਰਸ਼ਨ ਦੇ ਦੌਰਾਨ ਸਾਡੇ ਬੱਚਿਆਂ ਤੇ ਧੀਆਂ ਨੂੰ ਕੁੱਟਿਆ ਤੇ ਪਰੇਸ਼ਾਨ ਕੀਤਾ ਗਿਆ, ਇੱਕ ਔਰਤ ਹੁੰਦਿਆਂ ਵੀ ਕੰਗਣਾ ਦੇ ਦਿਲ ਦੇ ਵਿਚ ਥੋੜੀ ਜਿਹੀ ਵੀ ਹਮਦਰਦੀ ਨਹੀਂ ਜਾਗੀ ਹੈ, ਇਹ ਬਹੁਤ ਹੈਰਾਨੀਜਨਕ ਹੈ। ਦੂਜੇ ਪਾਸੇ AIMIM ਨੇਤਾ ਜਿਹੜੇ ਨੇ ਵਾਰਸ ਪਠਾਨ ਨੇ ਭਾਜਪਾ MP ਤੋਂ ਤੁਰੰਤ ਮਾਫ਼ੀ ਦੀ ਮੰਗ ਕੀਤੀ ਤੇ ਪਠਾਨ ਨੇ ਕਿਹਾ ਕਿ ਪੁੱਛੋ ਕੰਗਣਾ ਨੂੰ ਕੀ ਉਸਨੂੰ ਨੀਟ ਦਾ ਪੂਰਾ ਨਾਮ ਵੀ ਪਤਾ ਹੈ, ਫੁੱਲ ਜਿਹੜੀ ਹੈ ਫਾਰਮ ਪਤਾ ਹੈ ਕੀ ਕਹਿੰਦੇ ਹੈ। ਪ੍ਰਧਾਨ ਮੰਤਰੀ ਮੋਦੀ ਨੂੰ ਚਾਹੀਦਾ ਕਿ ਉਹ ਆਪਣੀ ਸੰਸਦ ਮੈਂਬਰ ਦੇ ਵੱਲੋਂ ਦੇਸ਼ ਦੇ ਨੌਜਵਾਨਾਂ ਲਈ ਵਰਤੀ ਜਾ ਰਹੀ ਇਸ ਭਾਸ਼ਾ ਦਾ ਗੰਭੀਰ ਨੋਟਿਸ ਲੈਣ। ਲੋ ਦੋਸਤੋ, ਇਹ ਸਾਂ ਜੀ ਕੁਝ ਪੰਜਾਬ ਤੇ ਦੇਸ਼ ਦੀਆਂ ਖ਼ਬਰਾਂ ਤੇ ਵਿਦੇਸ਼ੀ ਖ਼ਬਰਾਂ ਦੇ ਵੱਲ ਝਾਤ ਮਾਰਦੇ ਹਾਂ ਤੇ ਉਸ ਤੋਂ ਪਹਿਲਾਂ ਆਪਾਂ ਗੱਲਾਂ ਬਾਤਾਂ ਵੱਲ ਨੂੰ ਚੱਲਦੇ ਹਾਂ। ਰਾਜਨ ਸੈਣੀ ਸਾਹਿਬ ਆਪਣੇ ਨਾਲ ਜੁੜ ਚੁੱਕੇ ਨੇ ਤੇ ਉਹਨਾਂ ਦੀ ਬਾਤ ਸੁਣਦੇ ਹਾਂ ਤੇ ਨਾਲ ਕਰਦੇ ਹਾਂ। ਸਤਿ ਸ੍ਰੀ ਅਕਾਲ ਜੀ ਐਡਵੋਕੇਟ ਰਾਜਨ ਸੈਣੀ ਜੀ, ਜੀ ਨੂੰ ਜੀ ਨਿੱਘਾ ਸਵਾਗਤ ਹੈ ਜੀ।
1: ਭਾਰਤ ਸਾਹਿਬ ਸਤਿ ਸ੍ਰੀ ਅਕਾਲ ਜੀ ਤੇ ਸਰੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ ਜੀ ਸੈਣੀ ਸਾਹਿਬ, ਕੀ ਹਾਲ ਚਾਲ ਨੇ, ਕੀ ਕਰਾਈ ਜਾਂਦੇ ਹੋ ਮੁਲਕ ਦੇ ਵਿਚ?
1: ਮੁਲਕ ਦੇ ਵਿਚ ਜੀ ਜਿੰਨੇ ਬੰਦੇ ਆ ਉਨੇ ਰੰਗ ਆ ਜੀ।
0: ਜੀ
1: ਦੇਖੋ ਨਾ ਜੀ, ਮੁਲਕ ਦੀ ਤਰਾਸਦੀ ਇਹ ਹੈਗੀ ਆ ਕਿ ਅੱਜ ਸਾਨੂੰ ਕੰਗਣਾ ਗਿਆਨ ਦੇ ਰਹੀ ਆ।
0: ਬਿਲਕੁਲ ਕੰਗਣਾ ਰਹੀ ਆ ਜੀ,
1: ਇਹ ਤਾਂ ਹੁਣ ਜੀ ਚਾਪਲੂਸੀ ਦੀ ਹੱਦ ਆ
0: ਜੀ।
1: ਇਹਨਾਂ ਨੂੰ ਪੁੱਛੋ ਵੀ ਇਹਨਾਂ ਨੇ ਅੱਜ ਤੱਕ ਆਪਣੀ ਜ਼ਿੰਦਗੀ ਦੇ ਵਿਚ ਜਿਹੜਾ ਆ ਕੀ ਬੀਜਿਆ
0: ਜੀ ਕੰਡੇ।
1: ਸੋ ਇਸ ਕਰਕੇ ਹੁਣ ਬਿਲਕੁਲ ਜੀ ਸਰ, ਨੰਗੇਜ ਪਰੋਸਿਆ ਇਹਨਾਂ ਨੇ,
0: ਜੀ
1: ਭਾਸ਼ਾ ਇਹਨਾਂ ਨੇ ਬਗਾੜੀ, ਬਾਲੀਵੁੱਡ ਨੇ। ਬੱਚਿਆਂ ਨੇ ਉਥੋਂ ਜੋ ਮਤਲਬ ਸਿੱਖਿਆ ਜੀ, ਉਸ ਚੀਜ਼ ਨੂੰ ਅੱਗੇ ਜਿਹੜਾ ਆ ਉਹਨਾਂ ਨੇ ਗਾਂਹ ਪਰੋਸ ਦਿੱਤਾ ਜੀ।
0: ਇੱਕ ਇਹਦੀ ਭੈਣ ਹਜੇ ਵੀ ਤੁਰੀ ਫਿਰਦੀ ਆ, ਜੋ ਕਦੇ ਪੱਤੇ ਜੇ ਲਾ ਕੇ ਆ ਜਾਂਦੀ ਆ, ਕਦੇ ਉਹ ਮਤਲਬ ਕਿ ਕੁਛ ਪਾ ਕੇ ਆ ਜਾਂਦੀ ਆ, ਕਦੀ
1: ਹਾਂਜੀ ਉਥੋਂ ਹੀ ਇੰਸਪਾਇਰਡ ਆ ਨਾ ਜੈਨ ਜੀ ਜਿਹੜੀ ਹੈਗੀ ਆ। ਬੱਚਾ ਤਾਂ ਜਿਹੜਾ ਆ ਉਹ ਜੋ ਦੇਖਦਾ ਆ, ਅਬਜ਼ਰਵ ਕਰਦਾ ਸਮਾਜ ਦੇ ਵਿੱਚੋਂ
0: ਜੀ।
1: ਦੇਖੋ ਬੱਚਾ ਜੰਮਦਾ ਜਿਹੜਾ ਹੈਗਾ ਆ, ਗਾਲੀ ਨੀ ਕੱਢਦਾ, ਉਹ ਇਸ ਜੋ ਕੁਛ ਸਿੱਖਦਾ ਆ ਇਸੇ ਸਮਾਜ ਚੋਂ ਸਿੱਖਦਾ ਆ ਜੀ। ਜੇ ਬੱਚੇ ਇਸ ਤਰੀਕੇ ਨਾਲ ਕਰ ਰਹੇ ਆ ਤੇ ਕਸੂਰ ਜਿਹੜਾ ਵੱਡਿਆਂ ਦਾ ਆ
0: ਜੀ,
1: ਕਿਉਂਕਿ ਵੱਡਿਆਂ ਨੇ ਉਹਨੂੰ ਆਲਾ ਦੁਆਲਾ ਏਦਾਂ ਦਾ ਸਮਾਜ ਦਿੱਤਾ, ਚਾਹੇ ਘਰ ਦੇ ਵਿੱਚੋਂ। ਦੇਖੋ ਗਾਲੀ ਬੱਚਾ ਜਿਹੜਾ ਆ ਬਾਹਰੋਂ ਹੀ ਸਿੱਖਦਾ ਨਾ ਜੀ,
0: ਜੀ
1: ਚਾਹੇ ਘਰ ਚੋਂ ਸਿੱਖੇ ਚਾਹੇ ਬਾਹਰ ਚੋਂ ਸਮਾਜ ਚੋਂ ਸਿੱਖੇ
0: ਜੀ,
1: ਹਾਂਜੀ। ਸੋ ਇਸ ਕਰਕੇ ਜਿਹੜੀਆਂ ਹੈਗੀਆਂ ਜੋ ਸਮਾਜ ਪਰੋਸਦਾ ਹੈਗਾ ਆ ਉਹ ਬੱਚੇ ਗ੍ਰਹਿਣ ਕਰਦੇ ਆ, ਤੇ ਬੱਚੇ ਜਦੋਂ ਫਿਰ ਬੋਲਦੇ ਹੈਗੇ ਆ ਜੀ, ਤੇ ਫਿਰ ਇਹ ਲੋਕੀ ਜਿਹੜੇ ਆ ਉਹ ਬ੍ਰਹਮ ਗਿਆਨ ਦੇਣ ਆ ਜਾਂਦੇ ਆ।
0: ਇੱਕ ਨਾ ਸਾਹਿਬ ਜੀ, ਮੈਨੂੰ ਗੱਲ ਤੁਹਾਡੀ ਤੋਂ ਚੇਤੇ ਆ ਗਈ, ਗੱਲ ਕਿ ਜਦੋਂ ਮੈਂ ਇਸ ਮੁਲਕ ਦੇ ਵਿੱਚ ਨਵਾਂ ਨਵਾਂ ਆਇਆ ਨਾ, ਤਾਂ ਸਭ ਤੋਂ ਪਹਿਲਾਂ ਮੈਨੂੰ ਸ਼ਿਕਸ਼ਾ ਹੀ ਇਹ ਮਿਲੀ ਸੀ। ਮੇਰੇ ਸੱਜਣ ਮੈਨੂੰ ਕਹਿੰਦੇ, ਤੇ ਚਲੋ ਮੇਰੇ ਰੈਲੇਟਿਵ ਹੀ ਸੀ, ਕਹਿੰਦੇ ਆਹ ਗੱਲ ਚੇਤੇ ਰੱਖੀ ਕਿ ਕਦੇ ਵੀ ਆਪਣੀ ਬੋਲੀ ਦੇ ਵਿੱਚ ਇਹਨਾਂ ਨੂੰ ਗਾਲ ਨਹੀਂ ਸੁਣਾਉਣੀ, ਮੈਂ ਸਿਖਾਉਣੀ ਨੀ ਗੀ, ਪਹਿਲੀ ਗੱਲ ਤੈਨੂੰ ਹੀ ਕੱਢਣੀ ਇਹਨਾਂ ਨੇ। ਤੋ ਸਹੀ ਵੀ ਹੈ ਜੀ,
1: ਹਾਂਜੀ
0: ਜੀ
1: ਬਿਲਕੁਲ ਠੀਕ ਕਹਿੰਦੇ ਤੁਸੀਂ, ਉਹੀ ਚੀਜ਼ ਆ ਨਾ ਜੀ। ਹੁਣ ਬੱਚਿਆਂ ਨੇ ਜੋ ਸਿੱਖਿਆ ਜੀ, ਨੋ ਡਾਊਟ ਕਿ ਅਸੀਂ ਇਸ ਚੀਜ਼ ਨੂੰ, ਮੈਂ ਖੁਦ ਜਿਹੜਾ ਹੈਗਾ ਆ ਭਾਰੇ ਸਾਹਿਬ ਉਹ ਬੱਚਿਆਂ ਨੂੰ ਕੰਡੈਮ ਕੀਤਾ, ਜਿੱਥੇ ਵੀ ਮੈਂ ਗੱਲ ਕੀਤੀ ਮੈਂ ਬੱਚਿਆਂ ਨੂੰ ਉਹ ਬੱਚਿਆਂ ਦੀ ਇਸ ਭਾਸ਼ਾ ਦੇ ਉੱਤੇ ਪੂਰਾ ਉਜਰ ਮੈਂ ਕੀਤਾ
0: ਬਿਲਕੁਲ।
1: ਪਰ ਅੱਜ ਜਦੋਂ ਅਸੀਂ ਇਸ ਸਿਚੁਏਸ਼ਨ ਨੂੰ ਫੇਸ ਕਰ ਰਹੇ ਹਾਂ ਲੀਗਲ ਪ੍ਰੋਫੈਸ਼ਨ ਦੇ ਵਿੱਚ, ਤੇ ਅਸੀਂ ਕਈ ਦੇਖੋ 7 ਤਰੀਕ ਤੋਂ ਭੁੱਖ ਹੜਤਾਲ ਤੇ ਬੈਠੇ ਹੈਗੇ ਆ ਜੀ, ਕਿ ਸ਼ਾਂਤਮਈ ਢੰਗ ਨਾਲ ਬੈਠੇ ਹੈਗੇ ਆ, ਸਰਕਾਰਾਂ ਦੇ ਸਿਰ ਤੇ ਜੂ ਨੀ ਸਰਕੇ ਜੀ
0: ਨਾ ਜੀ।
1: ਮੈਨੂੰ ਲੱਗਦਾ ਆ ਕਿ ਜੇ ਇਹ ਸਰਕਾਰ ਹਿੱਲੀ ਆ ਜਾਂ ਉਹਨਾਂ ਨੇ ਪੋ ਦਾ ਅਸਤੀਫਾ ਲਿਆ ਹੈ ਮਿਨਿਸਟਰ ਦਾ, ਤੇ ਉਹ ਇਸ ਭਾਸ਼ਾ ਦੀ ਬਦੌਲਤ ਹੀ ਲਿਆ ਆ ਜੀ। ਆਹ ਕੁਛ ਸੁਣ ਕੇ ਇਹਨਾਂ ਕੋਲ ਸੁਣ ਨੀ ਹੋਇਆ ਤੇ ਤਾਂ ਜੀ, ਅਦਰਵਾਈਜ਼ ਉੱਥੇ ਜਿੰਨਾ ਮਰਜ਼ੀ ਡਫਲੀ ਵਜਾਉਂਦੇ ਰਹਿੰਦੇ ਕੁਛ ਨੀ ਸੀ ਹੋਣਾ
0: ਜੀ।
1: ਸੋ ਇਸ ਕਰਕੇ ਜਿਹੜਾ ਹੈਗਾ ਕੰਗੜਾਂ ਤੋਂ ਹੁਣ ਸਾਨੂੰ ਜਿਹੜਾ ਆ ਅਕਲ ਲੈਣ ਦੀ ਲੋੜ ਨਹੀਂ, ਇਹ ਆਪਣਾ ਆਪ ਹੀ ਬੇਬੀ ਸਾਂਭ ਲੈ ਬਹੁਤ ਆ ਮੈਂ ਹਾਂਜੀ। ਸੋ ਇਸ ਕਰਕੇ ਇਹ ਬੀਬੀ ਨੂੰ ਚਾਹੀਦਾ ਹੈਗਾ ਆ ਕਿ ਆਪਣੇ ਬਾਰੇ ਵੀ ਰੇਟਿੰਗ ਜਿਹੜੀ ਆ ਨਾ ਬਾਹਰ ਸਮਾਜ ਤੋਂ ਲੈ ਲਵੇ, ਵੀ ਤੇਰੇ ਬਾਰੇ ਲੋਕਾਂ ਦੇ ਕੀ ਵਿਚਾਰ ਹੈਗੇ ਆ। ਸੋ ਕਮੈਂਟ ਵੀ ਜਿਹੜੇ ਲੋਕੀ ਕਰਦੇ ਹੈਗੇ, ਜੇ ਕਮੈਂਟ ਹੀ ਚੰਗੀ ਤਰ੍ਹਾਂ ਦੇਖ ਲੈ ਤੇ ਆਤਮ ਮੰਥਨ ਕਰਨ ਦਾ ਵਕਤ ਆ
0: ਇਹਦਾ ਵੀ ਜੀ ਬਿਲਕੁਲ
1: ਹਾਂਜੀ। ਉਹ ਠੀਕ ਗੱਲ ਹੈਗੀ ਆ ਕਿ
0: ਸੈਣੀ ਸਾਹਿਬ ਤੁਹਾਡੇ ਤੁਸੀਂ ਗੱਲ ਥੋੜੀ ਜਿਹੀ ਛੇੜੀ ਆ, ਚਲੋ ਅੱਜ ਇੱਥੋਂ ਗੱਲ ਸ਼ੁਰੂ ਕਰ ਲੈਂਦੇ ਆ, ਤੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਬਾਰ ਜਿਹੜੀ ਹੈ ਤੇ ਜਾਂ ਫਿਰ ਚੰਡੀਗੜ੍ਹ ਐਸੋਸੀਏਸ਼ਨਾਂ ਵੀ ਨੇ, ਉਹਨਾਂ ਨੇ ਵੀ ਜਿਹੜਾ ਹਾਂ ਪੱਖੀ ਹੁੰਗਾਰਾ ਭਰ ਦਿੱਤਾ। ਚਲੋ 30 ਜੁਲਾਈ ਤੱਕ ਤਾਂ ਜਿਹੜਾ ਮਹੀਨਾ ਤਾਂ ਹੋ ਹੀ ਗਿਆ ਤਕਰੀਬਨ, ਤੇ ਉਸ ਤੋਂ ਬਾਅਦ ਜੰਤਰ ਮੰਤਰ ਦੀ ਤਿਆਰੀ ਕਰ ਰਹੇ ਨੇ ਜੀ।
1: ਹਾਂਜੀ ਉਹ ਪਰਮਿਸ਼ਨ ਮਿਲ ਗਈ ਆ ਜੀ,
0: ਜੀ
1: 7 ਅਗਸਤ ਨੂੰ ਜਿਹੜਾ ਆ ਉੱਥੇ ਜੰਤਰ ਮੰਤਰ ਤੇ ਪ੍ਰਦਰਸ਼ਨ ਦਾ ਮਤਲਬ ਪਲਾਨ ਹੈਗਾ ਜੀ ਜੁਆਇੰਟ ਐਕਸ਼ਨ ਕਮੇਟੀ ਦਾ
0: ਜੀ।
1: ਉਹਦੇ ਵਿੱਚ ਕੋਈ ਚੁਣਿੰਦਾ ਨੁਮਾਇੰਦੇ ਜਾਣਗੇ ਜਾਂ ਜਿੱਦਾਂ ਮਰਜ਼ੀ ਆ ਜੀ, ਉੱਥੇ ਸੰਕੇਤਕ ਜਿਹੜਾ ਹੈਗਾ ਆ ਪ੍ਰਦਰਸ਼ਨ ਆ ਜੀ ਸਾਡਾ ਜਿਹੜਾ ਆ ਵਕੀਲਾਂ ਦਾ, ਕੋਈ ਏਦਾਂ ਦਾ ਜਿਹੜਾ ਆ ਨਾ ਤਾਂ ਸਾਡੀ ਏਦਾਂ ਦੀ ਮਾਸ ਮੂਵਮੈਂਟ ਬਣ ਸਕਦੀ ਆ ਜੀ, ਕਿਉਂਕਿ ਸਾਡਾ ਤਾਂ ਜੇ ਕੋਈ ਅੰਦੋਲਨ, ਕਿਉਂਕਿ ਜੈਨ ਜੀ ਹੈਗਾ ਆ ਜੀ ਵਕੀਲ ਤਾਂ ਜੇ ਵਿਚਾਰੇ ਇਕੱਠੇ ਹੋਣਗੇ, ਉਹ ਵਿੱਚ ਬੁੱਢੇ ਵੀ ਹੋਣੇ ਆ ਨਾਲ ਸਾਰਾ ਕੁਛ ਹੋਣਾ, ਉਹਨਾਂ ਦੀਆਂ ਦਵਾਈਆਂ ਵੀ ਨਾਲ ਚੱਕ ਕੇ ਲਿਜਾਣੀਆਂ ਪੈਣਗੀਆਂ ਜੀ ਹਾਂਜੀ। ਸੋ ਇਸ ਕਰਕੇ ਜਿਹੜਾ ਆ ਰੁਟੀਨ ਤੋਂ ਹਟ ਕੇ, ਇਹ ਤਾਂ ਮਜਬੂਰੀ ਆ ਜੀ, ਕਿਉਂਕਿ ਇਹ ਨਾ ਜੀ ਮਤਲਬ ਲੀਗਲ ਏਡ ਡਿਫੈਂਸ ਕੌਂਸਲ ਵਾਲਾ ਜਿਹੜੀ ਹੈਗੀ ਸਕੀਮ, ਇਹ ਡਿਸਟ੍ਰਿਕਟ ਬਾਰ ਐਸੋਸੀਏਸ਼ਨ ਦੇ ਵਿੱਚ ਆ ਜੀ ਲਾਗੂ ਹੋਈ
0: ਜੀ,
1: ਤੇ ਇਹ ਹੁਣ ਸਾਡੇ ਸਮਰਥਨ ਦੇ ਵਿੱਚ ਜਿਹੜਾ ਆ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਜਿਹੜੀ ਆ ਉਹਦੀ ਬਾਰ ਜਿਹੜੀ ਆ ਉਹ ਵੀ ਆਈ ਆ ਜੀ। ਉਹਨਾਂ ਨੇ ਵੀ 2 ਦਿਨ ਦਾ ਜਿਹੜਾ ਆ ਨੋ ਵਰਕ ਡੇ ਜਿਹੜਾ ਆ ਉਹਨਾਂ ਨੇ ਡਿਕਲੇਅਰ ਕੀਤਾ ਹੈਗਾ ਜੀ
0: ਜੀ।
1: ਤੇ ਹੋਇਆ ਕੀ ਸੀ ਭਾਰਤ ਸਾਹਿਬ, ਕੱਲ ਨਾ ਇੱਕ ਫੈਸਲਾ ਆ ਗਿਆ ਸੀਗਾ, ਇੱਕ ਨਾ ਜਾਣ ਬੁੱਝ ਕੇ ਦੇਖੋ ਇਸ ਤਰੀਕੇ ਦੇ ਕੰਮ ਕਰਵਾਏ ਜਾਂਦੇ ਹੈਗੇ ਆ ਜੀ, ਕਿਸ ਜਦੋਂ ਕੋਈ ਚੀਜ਼ ਨੂੰ ਡਿਸਕਾਰਡ ਕਰਨਾ ਹੋਵੇ ਨਾ ਜੀ, ਉਹ ਕਿਸੇ ਵਕੀਲ ਕੋਲੋਂ ਹਰਿਆਣੇ ਦੇ ਕੋਲੋਂ ਜਿਹੜਾ ਆ ਇੱਕ ਰਿੱਟ ਪੁਆਤੀ ਜੀ, ਰਿੱਟ ਪੁਆਤੀ ਕਿ ਜਿਹੜੀ ਹੜਤਾਲ ਆ ਇਹ ਗੈਰ ਕਾਨੂੰਨੀ ਆ ਜੀ, ਤੇ ਹੜਤਾਲ ਦੇ ਨਾਲ ਏਦਾਂ ਕਰਕੇ ਨੁਕਸਾਨ ਹੁੰਦਾ ਆ ਜੀ।
0: ਜੀ
1: ਹੁਣ ਲੱਕੜ ਜਿਹੜੀ ਹੈ ਜਿਹੜਾ ਆ ਕੁਹਾੜਾ ਲੱਕੜ ਨੀ ਵੱਢ ਸਕਦਾ ਜੀ ਜਦ ਤੱਕ ਉਹਦੇ ਵਿੱਚ ਲੱਕੜ ਦਾ ਦਸਤਾ ਨਾ ਹੋਵੇ
0: ਪੈਂਦਾ ਨੀ ਜੀ।
1: ਸੋ ਇਸ ਕਰਕੇ ਜੀ ਉਹਨੇ ਜਿਹੜਾ ਹੈਗਾ ਆ ਉਹਦੇ ਉੱਤੇ ਦੋ ਜੱਜਾਂ ਨੇ ਫਾਇੰਡਿੰਗ ਦੇ ਦਿੱਤੀ ਵੀ ਇਹ ਸਟ੍ਰਾਈਕ ਜਿਹੜੀ ਹੈਗੀ ਆ ਬਾਰ ਐਸੋਸੀਏਸ਼ਨ ਬਲੈਕਮੇਲ ਦਾ ਧੰਦਾ ਕਰਦੀਆਂ ਹੈਗੀਆਂ ਜੀ, ਕੋਰਟਾਂ ਦਾ ਕੰਮ ਸਟੱਕ ਕਰਨ ਦਾ ਇਹਨਾਂ ਨੂੰ ਕੋਈ ਰਾਈਟ ਨੀ ਹੈ। ਉਹਨਾਂ ਨੇ ਬਹੁਤ ਕੁਛ ਜਿਹੜਾ ਹੈਗਾ ਜਿਆਦਾ ਮਤਲਬ ਉਹਨਾਂ ਫਿਰ ਉਹਨਾਂ ਨੇ ਕਹਿਤਾ ਵੀ 7% ਕੰਮ ਜਿਹੜਾ ਹੈਗਾ ਆ ਵੀ ਇਹਨਾਂ ਨੂੰ ਐਲਏਡੀਸੀ ਨੂੰ ਅਲੋਟ ਹੋਇਆ
0: ਜੀ,
1: ਜਦ ਕਿ ਗਰਾਊਂਡ ਦੇ ਉੱਤੇ ਸਰ ਜਿਹੜਾ ਹੈਗਾ ਆ 70% ਗਿਆ ਆ ਜੀ।
0: ਕਿਆ ਬਾਤ ਹੈ,
1: ਖਰੇ ਕਿੱਥੋਂ ਕਿੱਥੋਂ ਡਾਟਾ ਇਹਨਾਂ ਨੇ ਲਿਆ ਜੀ? ਐਕਚੁਅਲੀ ਇਹਨਾਂ ਦਾ ਡਾਟਾ ਜਿਹੜਾ ਹੁੰਦਾ ਆ ਡਿਸਪੋਜ਼ਲ ਤੇ ਜਾਂਦਾ ਜੀ, ਵੀ ਡਿਸਪੋਜ਼ਲ ਤੋਂ ਇਹਨਾਂ ਨੂੰ ਪਤਾ ਲੱਗਦਾ ਆ ਵੀ ਕਿੰਨੇ ਕੇਸ ਡਿਸਾਈਡ ਹੋਏ ਜਾਂ ਇਦਾਂ ਕਰਕੇ ਉਹ ਉਥੋਂ ਇਹ ਕੱਢਦੇ ਜੀ। ਕੁਛ ਕੁ ਕੇਸ ਤਾਂ ਵੈਸੇ ਹੀ ਜਿਹੜੇ ਹੈਗੇ ਆ ਪਹਿਲਾਂ ਹੀ ਉਹ ਕੰਪਰੋਮਾਈਜ਼ ਦੇ ਰੂਪ ਦੇ ਵਿੱਚ ਖਤਮ ਹੋ ਜਾਂਦੇ ਆ, ਕੁਛ ਕਿਸੇ ਤਰੀਕੇ ਨਾਲ ਖਤਮ ਹੋ ਜਾਂਦੇ, ਕੋਈ ਬੇਲ ਮੈਟਰ ਜਿਹੜੇ ਹੈਗੇ ਆ ਜੀ। ਮਾਰਕੀਟ ਦੇ ਵਿੱਚ ਤਾਂ ਲੋਕੀ ਜਿਹੜੇ ਹੈਗੇ ਆ ਵੱਧ 70% ਕੰਮ ਜਿਹੜਾ ਹੈਗਾ ਆ ਉਹ ਇਹਨਾਂ ਕੋ ਐਲਏਡੀਸੀ ਕੋ ਗਿਆ ਹੈਗਾ ਜੀ, ਜਿਹੜੇ ਕਿ ਚੁਣਿੰਦਾ ਵਕੀਲ 5-4 ਹੈਗੇ ਆ ਜੀ, ਤੇ ਬਾਕੀ ਸਾਰੇ ਵਕੀਲ ਜਿਹੜੇ ਰੈਗੂਲਰ ਕੇਸ ਹੈਗੇ ਉਹ ਵੀ ਛੇਤੀ ਤੋਂ ਛੇਤੀ ਟ੍ਰਾਂਸਫਰ ਹੋ ਰਹੇ ਇਹਨਾਂ ਨੂੰ, ਇਸ ਕਰਕੇ ਕਿ ਜਦੋਂ ਬਾਕੀ ਮੁਲਜ਼ਮ ਦੇਖਦੇ ਆ ਜੀ ਵੀ ਹਾਂ ਜੀ ਇਹਨਾਂ ਨੂੰ ਆਂਡੀਓ ਐਡਵਾਂਟੇਜ ਮਿਲਦੀ ਆ ਉੱਥੇ ਕੋਰਟਾਂ ਦੇ ਵਿੱਚ, ਤੇ ਕਿਉਂਕਿ ਸਰਕਾਰ ਦਾ ਇਹ ਸਰ ਤਰੀਕਾ ਹੁੰਦਾ ਆ ਜਿਹੜੀ ਪਾਲਿਸੀ ਇਹ ਲੈ ਕੇ ਆਉਂਦੇ ਨਾ ਜੀ ਉਸੇ ਤਰੀਕੇ ਨਾਲ ਜੱਜਾਂ ਨੂੰ ਇਸ਼ਾਰਾ ਕਰ ਦਿੰਦੇ ਹੈਗੇ ਆ ਉਸੇ ਉਹਨੂੰ ਕਾਮਯਾਬ ਕਰਨ ਦੇ ਵਿੱਚ ਨਾ ਜੀ ਇਹਨਾਂ ਦੀ ਕੋਸ਼ਿਸ਼ ਹੁੰਦੀ ਆ ਵੀ ਇਹਨੂੰ ਕਾਮਯਾਬ ਕੀਤਾ ਜਾਵੇ ਪਾਲਿਸੀ ਨੂੰ
0: ਜੀ।
1: ਜਦਕਿ ਉਹ ਫਿਰ ਜਦੋਂ ਕਾਮਯਾਬ ਕਰਦੇ ਆ ਤੇ ਫਿਰ ਆਂਡੀਓ ਐਡਵਾਂਟੇਜ ਦਿੰਦੇ ਆ ਤੇ ਉਹਦਾ ਜਿਹੜੀ ਸਫਰਿੰਗ ਆ ਦੂਜੇ ਜਿਹੜੇ ਵਕੀਲ ਹੈਗੇ ਉਹਨਾਂ ਨੂੰ ਹੁੰਦੀ ਆ ਜੀ। ਹੁਣ ਕਾਰਨ ਤਾਂ ਇਹੀ ਆ ਨਾ ਵੀ ਜਾਂ ਤਾਂ ਤੁਹਾਡਾ ਜਿਹੜਾ ਹੈਗਾ ਪੈਰਲਲ ਲਾ ਹੋਵੇ, ਫਿਰ ਤੁਸੀਂ ਇਹ ਥੋੜਾ ਕਿ ਜੇ ਇੱਕ ਐਲਏਡੀਸੀ ਦੇ ਥਰੂ ਆ ਗਿਆ ਕੇਸ ਤੇ ਉਹਨੂੰ ਜਿਹੜਾ ਹੈਗਾ ਆ ਤੁਸੀਂ ਕਹਿ ਦਿਓ ਵੀ ਤੈਨੂੰ ਪਰਸਨਲ ਬੌਂਡ ਦੇ ਉੱਤੇ ਰਿਹਾ ਕਰ ਦੇਣਾ, ਤੇ ਜੇ ਦੂਜੇ ਵਕੀਲ ਦੇ ਰਾਹੀਂ ਆਇਆ ਆ ਤੇ ਉਹਨੂੰ ਕਹੋ ਵੀ ਜਮਾਨਤੀ ਲੈ ਕੇ ਆ ਜੀ, ਤੇ ਉਹ ਜਮਾਨਤ ਵਾਸਤੇ ਟੱਕਰਾਂ ਮਾਰਦਾ ਰਹੇ ਜੀ। ਫਿਰ ਜਮਾਨਤੀ ਕੋਲ ਜਿਹੜੀ ਆ ਜਿਹੜੀ ਜਾਇਦਾਦ ਕਿੰਨੀ ਆ ਜੀ, ਉਹਦੀ ਜਾਇਦਾਦ ਜਿਹੜੀ ਆ ਕਿਸੇ ਬੈਂਕ ਕੋਲ ਮੋਰਟਗੇਜ ਤਾਂ ਨਹੀਂ ਗੀ, ਸਾਫ਼ ਸੁਥਰੀ ਫਰਦੇ ਆ, ਇਹ ਸਾਰੀਆਂ ਚੀਜ਼ਾਂ ਜਿਹੜੀਆਂ ਸਰ ਪ੍ਰੈਕਟੀਕਲੀ ਜੋ ਮਤਲਬ ਪ੍ਰੋਬਲਮ ਫੇਸ ਕਰਨੀਆਂ ਪੈਂਦੀਆਂ ਨਾ ਜੀ, ਉਹ ਜਿਹੜੇ ਉੱਥੇ ਪਾਊ ਜਿਹੜੇ ਬੈਠੇ ਜਿਹੜੀ ਪਾਲਿਸੀਆਂ ਬਣਾਉਂਦੇ ਨਾ ਜੀ, ਉਹਨਾਂ ਨੇ ਕਦੀ ਆ ਕੇ ਤੇ ਕੋਰਟਾਂ ਦੇ ਵਿੱਚ ਦੇਖਿਆ ਹੀ ਨੀ ਵੀ ਇੱਥੇ ਕੋਰਟਾਂ ਚ ਹੁੰਦਾ ਕੀ ਆ
0: ਜੀ।
1: ਸੋ ਇਸ ਕਰਕੇ ਹੁਣ ਹੈਗੇ ਆ ਜੀ ਇੰਨੇ ਲੰਬੀ ਹੜਤਾਲ ਜਿਹੜੀ ਹੈਗੀ ਆ, ਨੋ ਡਾਊਟ ਕਿ ਸਾਡੇ ਵੀ ਬ੍ਰੈਡ ਐਂਡ ਬਟਰ ਦਾ ਸਵਾਲ ਆ, ਸਾਨੂੰ ਮਤਲਬ ਸ਼ੌਂਕ ਨਹੀਂ ਹੈ, ਸਾਨੂੰ ਕੰਮ ਕਰਾਂਗੇ ਤੇ ਰੋਟੀ ਮਿਲਣੀ ਜੀ,
0: ਬਿਲਕੁਲ,
1: ਪਰ ਕੀ ਕਰੀਏ ਜੀ ਸਾਡੇ ਕੋਲ ਹੋਰ ਕੋਈ ਹੱਲ ਨਹੀਂ ਹੈ। ਜਦੋਂ ਮਤਲਬ ਦੇਖਿਆ ਵੀ ਹਾਂ ਜੀ ਵੈਸੇ ਬਰੀਫਲੈਸ ਬਹਿਣ ਨਾਲੋਂ ਚੰਗਾ ਨਾ ਜੀ ਵੀ ਹਾਂ ਜੀ ਇਸ ਚੀਜ਼ ਨੂੰ, ਹੁਣ ਇਹ ਕਹਿੰਦੇ ਜੀ ਕਿ ਪਹਿਲਾਂ ਜਿਹੜਾ ਫ੍ਰੀ ਲੀਗਲ ਏਡ ਤਾਂ ਸਰ ਵੈਸੇ ਹੀ ਪਾਲਿਸੀ ਹੈਗੀ ਆ ਜੀ ਸਰਕਾਰ ਦੀ, ਜਿਹੜੇ ਕੋਈ ਬੰਦਾ ਆ ਕੇ ਕਹਿ ਦਿੰਦਾ ਜੀ ਮੇਰੇ ਕੋਲ ਵਕੀਲ ਨਹੀਂ ਹੈ ਔਰ ਮੈਂ ਵਕੀਲ ਅਫੋਰਡ ਨਹੀਂ ਕਰ ਸਕਦਾ, ਤੇ ਉਹਨੂੰ ਫ੍ਰੀ ਵਕੀਲ ਦੇਣਾ ਤਾਂ ਜਿਹੜਾ ਹੈਗਾ ਆ ਵੈਸੇ ਹੀ ਸਾਡਾ ਸੰਵਿਧਾਨ ਰਾਈਟ ਦਿੰਦਾ ਹੈਗਾ ਉਹਨੂੰ ਦੇਣਾ ਪੈਂਦਾ ਜੀ। ਉਹ ਪਹਿਲਾਂ ਸਕੀਮ ਜਿਹੜੀ ਫ੍ਰੀ ਲੀਗਲ ਏਡ ਦੀ ਸਕੀਮ ਪਹਿਲਾਂ ਵੀ ਹੈਗੀ ਸੀ ਜੀ, ਇਹ ਇਹਨਾਂ ਨੇ ਜਿਹੜਾ ਲੀਗਲ ਏਡ ਡਿਫੈਂਸ ਕੌਂਸਲ ਜਿਹੜੇ ਬਣਾਏ ਹੈਗੇ ਆ ਉੱਥੇ ਸਾਡਾ ਉਜਰ ਆ ਜੀ, ਔਰ ਵੱਡੇ ਵੱਡੇ ਜਿਹੜੇ ਬੰਦੇ ਹੈਗੇ ਆ ਜੀ ਵੱਡੇ ਵੱਡੇ ਮੀਡੀਆ ਹਾਊਸ ਉਹ ਇਹਨਾਂ ਚੀਜ਼ਾਂ ਨੂੰ ਡਿਫਰੈਂਸ਼ੀਏਟ ਨਹੀਂ ਕਰ ਰਹੇ ਵੀ ਅਸੀਂ ਸਾਡਾ ਉਜਰ ਕੀ ਆ, ਜਾਂ ਉਹ ਉਸ ਮਸਲੇ ਨੂੰ ਅੰਡਰਸਟੈਂਡ ਕਰਨ ਪਹਿਲਾਂ ਤੇ ਫਿਰ ਜਿਹੜਾ ਟਿੱਪਣੀ ਕਰਨ ਤੇ ਜ਼ਿਆਦਾ ਵਧੀਆ ਜੀ। ਉਹ ਇਹੀ ਸੋਚਦੇ ਹੈਗੇ ਆ ਵੀ ਜਿਹੜੇ ਆ ਵੀ ਇਹਨਾਂ ਦਾ ਹਿੱਤਾਂ ਦਾ ਟਕਰਾਅ ਆ ਜਿਹਦੇ ਕਰਕੇ ਵਕੀਲ ਜਿਹੜੇ ਆ ਉਹ ਉਸਦੇ ਹੜਤਾਲ ਤੇ ਬੈਠੇ ਆ ਜੀ।
0: ਜੀ ਬਿਲਕੁਲ ਹੈ ਜੀ,
1: ਨੋ ਡਾਊਟ ਹਿੱਤਾਂ ਦਾ ਟਕਰਾਅ ਹੈਗਾ, ਦੈਟ ਇਜ਼ ਸੈਕੰਡਰੀ, ਬਟ ਪਹਿਲਾਂ ਤਾਂ ਜਿਹੜਾ ਹੈਗਾ ਹੈ ਕਿ ਤੁਸੀਂ ਜਿਹੜਾ ਇਹ ਪਾਲਿਸੀ ਬਣਾਈ ਹੈਗੀ ਆ ਵੈਸੇ ਹੀ ਗਲਤ ਹੈਗੀ ਕਿ ਤੁਸੀਂ ਕੰਟਰੈਕਟ ਦੇ ਉੱਤੇ ਵਕੀਲ ਰੱਖ ਲੈ ਜੀ, ਉਹ ਹੁਣ ਇੱਥੇ ਤੱਕ ਜਿਹੜਾ ਆ ਬਾਰ ਕੌਂਸਲ ਤਾਂ ਇੱਥੇ ਤੱਕ ਹੁਣ ਹੋਈ ਹੈਗੀ ਆ ਵੀ ਜੇ ਇਹਨਾਂ ਨੇ ਨਹੀਂ ਸਾਡੀ ਸੁਣਨੀ ਤੇ ਅਸੀਂ ਜਿਹੜੇ ਲੀਗਲ ਏਡ ਡਿਫੈਂਸ ਕੌਂਸਲ ਆ ਉਹਨਾਂ ਦੇ ਜਿੰਨੇ ਹੈਗੇ ਆ ਜਾਂ 60 ਜਿੰਨੇ ਪੰਜਾਬ ਦੇ ਵਿੱਚ ਅਪੁਆਇੰਟ ਕੀਤੇ ਆ ਉਹਨਾਂ ਸਾਰਿਆਂ ਦੇ ਲਾਇਸੈਂਸ ਹੀ ਸਸਪੈਂਡ ਕਰ ਦੇਣੇ ਆ, ਜਦੋਂ ਉਹ ਵਕੀਲ ਹੀ ਨੀ ਰਹਿਣਗੇ ਤੇ ਫਿਰ ਜਿਹੜਾ ਹੈਗਾ ਆ ਤੇ ਉਹ ਪੇਸ਼ ਬਿਲਕੁਲ ਜੀ, ਜਦੋਂ ਵਕੀਲ ਹੀ ਨੀ ਰਹਿਣਗੇ ਤੇ ਫਿਰ ਜਿਹੜਾ ਹੈਗਾ ਆ ਤੁਸੀਂ ਮਤਲਬ ਉਹਨਾਂ ਕੋਲੋਂ ਪ੍ਰੈਕਟਿਸ ਕਿੱਦਾਂ ਕਰਵਾ ਲਓਗੇ
0: ਜੀ, ਬਿਲਕੁਲ
1: ਹਾਂਜੀ, ਮਤਲਬ ਇਹ ਤਾਂ ਹੈ ਨਾ ਫਿਰ ਉਹ ਤਾਂ ਪਾਵਰਸ ਦਾ ਟਕਰਾਅ ਹੈ ਨਾ ਵੀ ਉਹ ਜੋ ਤੁਹਾਡੇ ਤੋਂ ਸਰਿਆ ਤੁਸੀਂ ਕਰ ਲਿਆ ਜੋ ਸਾਡੇ ਤੋਂ ਸਰਿਆ ਅਸੀਂ ਕਰ ਲਿਆ, ਉਹ ਕੋਈ ਕੰਪਰੋਮਾਈਜ਼ ਵਾਲੀ ਗੱਲ ਤਾਂ ਨਾ ਹੋਈ
0: ਜੀ,
1: ਥੋੜਾ ਬਹੁਤਾ ਤਾਂ ਜਿਹੜਾ ਹੈਗਾ ਆ ਵੀ ਹਾਂ ਜਦੋਂ ਮੰਨ ਲਿਆ ਇੱਕ ਫੈਸਲਾ ਹੋਇਆ ਆ ਉਹ ਗਲਤ ਹੋ ਗਿਆ ਆ ਤੇ ਉਹਨੂੰ ਵਿਦਡਰਾ ਕਰਨ ਦੇ ਵਿੱਚ ਕੋਈ ਇਤਰਾਜ਼ ਹੋਣਾ ਨਹੀਂ ਚਾਹੀਦਾ
0: ਜੀ, ਬਿਲਕੁਲ ਹੈ ਜੀ,
1: ਪ੍ਰੈਸਟੀਜ ਇਸ਼ੂ ਬੇਸ਼ਾ ਨੁਕਸਾਨ ਕਰਦਾ ਸਰ, ਇਹ ਚੱਕਰ ਆ ਜੀ,
0: ਬਿਲਕੁਲ ਹੈ ਦਰੁਸਤ ਹੈ ਜੀ।
1: ਹਾਂਜੀ ਹੁਣ
0: ਜੀ ਸੈਣੀ ਸਾਹਿਬ ਤੇ ਦੂਸਰੀ ਹੋਰ ਗੱਲ,
1: ਹਾਂਜੀ ਮੈਂ ਕਿਹਾ ਹੁਣ ਜਾਵਾਂਗੇ ਜੰਤਰ ਮੰਤਰ ਦੇਖਦੇ ਆ ਜੀ, ਸਤ
0: ਜੀ ਬਿਲਕੁਲ ਜੀ, ਬਿਲਕੁਲ ਤੇ ਸੈਣੀ ਸਾਹਿਬ ਜੋ ਅੱਜ ਆਪਣੇ ਸੀਚੇਵਾਲ ਚਲੋ ਸ਼ੁਰੂ ਤੋਂ ਕਹਿੰਦੇ ਆ ਰਹੇ ਨੇ ਇਸ ਚੀਜ਼ ਦੇ ਬਾਰੇ, 6 ਗਨਮੈਨ ਉਹਨਾਂ ਦੇ ਨਾਲ ਲੱਗੇ ਆ, ਕਹਿੰਦੇ ਜੋ ਲੁੱਟਾਂ ਵਾਰਦਾਤਾਂ ਸਾਡੇ ਪੰਜਾਬ ਦੇ ਵਿੱਚ ਜਾਂ ਸਾਡੇ ਇਲਾਕੇ 'ਚ ਹੋ ਰਹੀਆਂ ਨੇ, ਸੁਲਤਾਨਪੁਰ ਲੋਧੀ ਦਾ ਇਲਾਕਾ ਸਾਰਾ ਹੀ, ਤੇ ਉਹ ਕਹਿੰਦੇ ਭਾਈ ਆਪਣੇ ਇਹਨਾਂ ਨੂੰ ਥਾਣਿਆਂ ਦੇ ਵਿੱਚ ਭੇਜੋ, ਮੇਰੇ ਨਾਲ ਉਹ ਲਾਹੋ ਤੇ ਲੋਕਾਂ ਦੀ ਸੁਰੱਖਿਆ ਕਰਨ। ਤੇ ਕਿਤੇ ਨਾ ਕਿਤੇ ਪੰਜਾਬ ਸਰਕਾਰ ਦੀ ਜਿਹੜੀ ਹੈ ਲਾਅ ਐਂਡ ਆਰਡਰ ਦੀ ਸਥਿਤੀ ਹੈ ਉਹ ਕਿਤੇ ਨਾ ਕਿਤੇ ਸਪਸ਼ਟ ਹੁੰਦੀ ਨਜ਼ਰ ਆਉਂਦੀ ਹੈ।
1: ਸਰ ਉਹ ਕਹਿੰਦੇ ਨੇ ਜੀ ਬੜੀ ਦੇਰ ਕਰਦੀ ਹਜ਼ੂਰ ਆਤੇ ਆਤੇ, 4.5 ਸਾਲ ਨਿਕਲ ਗਿਆ ਤੇ ਉਦੋਂ ਤਾਂ ਬਾਬਾ ਜੀ ਨੂੰ ਚੇਤੇ ਨੀ ਆਇਆ, ਲਾਅ ਐਂਡ ਆਰਡਰ ਤਾਂ ਉਦੋਂ ਵੀ ਇੱਦਾਂ ਦਾ ਹੀ ਸੀਗਾ ਜੀ।
0: ਜੀ
1: ਸਰ ਮੈਂ ਮਤਲਬ ਜਿਹੜਾ ਹੈਗਾ ਆ, ਚਾਹੇ ਬਾਬੇ ਹੋਣ ਤੇ ਚਾਹੇ ਲੀਡਰ ਹੋਣ, ਤੇ ਜਦੋਂ ਬਾਬੇ ਲੀਡਰ ਬਣ ਜਾਣ, ਇਹ ਸਾਰਾ ਕੁਛ ਜਿਹੜਾ ਹੈਗਾ ਆ ਆਪਣਾ ਆਪ ਨੂੰ ਚਮਕਾਉਣ ਦਾ ਤਰੀਕਾ ਹੁੰਦਾ, ਹੋਰ ਕੁਛ ਨਹੀਂ। ਇਹਨਾਂ ਦੇ ਛੇ ਮੁਲਾਜ਼ਮਾਂ ਨੇ ਜਿਹੜਾ ਹੈਗਾ ਆ ਕੀ ਕਰ ਲੈਣਾ ਆ, ਜਿੱਥੇ ਜਿਹੜੇ 16-16 26-26 MLA ਨਾਲ 26-26 ਤੁਰੇ ਫਿਰਦੇ ਆ ਜੀ, ਉਹ ਠੀਕ ਗੱਲ ਹੈਗੀ ਆ ਜੀ ਕਿ ਉਹ ਇਸ ਚੀਜ਼ ਨੂੰ ਆਪਣੀ ਗ੍ਰੇਟਨੈਸ ਸਾਬਤ ਕਰਦੇ ਕਰਦੇ ਨਾਲ ਹੀ ਪੰਜਾਬ ਦੇ ਹਾਲਾਤ ਵੀ ਬਿਆਨ ਕਰ ਗਏ ਕਿ ਭਾਈ ਲੁੱਟਾਂ ਖੋ ਹਾਂਜੀ ਉਹ ਜਿਹੜਾ ਹਾਲਾਤ ਜਿਹੜੇ ਬਿਆਨ ਕਰ ਗਏ ਉਹ ਜਿਹੜਾ ਹੈਗਾ ਆ ਵੈਸੇ ਹੀ ਮਤਲਬ ਜਿੱਦਾਂ ਨਾ ਬੰਦੇ ਦੀ ਜ਼ਬਾਨ ਤੇ ਸਰਸਤੀ ਆ ਜਾਂਦੀ ਆ ਕਿਸੇ ਵੇਲੇ, ਉਹ ਅਦਰਵਾਈਜ਼ ਜੇ ਉਹਨਾਂ ਨੂੰ ਉਹ ਔਜਲਾ ਸਾਹਿਬ ਸੁਣਾਉਂਦੇ ਹੁੰਦੇ ਨਾ ਜੀ ਸਵਿੰਦਰ ਭੱਲੇ ਦੀ, ਮੈਨੂੰ ਚੇਤਾ ਕਰਾ ਦਿਆ ਕਰੋ, ਮੈਂ ਕਹਿੰਦੇ ਵੱਲ ਦਾ ਹਾਂਜੀ ਉਹਨਾਂ ਨੂੰ ਚੇਤੇ ਨੀ ਰਿਹਾ, ਉਹਨਾਂ ਨੂੰ ਕੋਈ ਚੇਤੇ ਕਰਾਉਣ ਵਾਲਾ ਹੈ ਨੀ ਸੀਗਾ ਭਾਈ ਤੁਸੀਂ ਇਸੇ ਪਾਰਟੀ ਦੇ ਸਾਂਸਦ ਆ ਤੁਸੀਂ,
0: ਓਦਾਂ ਵੀ ਥੋੜਾ ਹੀ ਚਿਹਰਾ ਰਹਿ ਗਿਆ ਹੁਣ, ਮਤਲਬ ਕਿ ਬੇਫਿਕਰ ਹੋਣ ਲੱਗ ਗਏ ਨੇ, ਹੌਲੀ ਹੌਲੀ ਬੋਲਣ ਲੱਗ ਗਏ ਨੇ ਆਪਣੇ।
1: ਬਾਬਾ ਜੀ ਨੂੰ ਤਾਂ ਵੈਸੇ ਜਿਹੜਾ ਹੈਗਾ ਆ ਇਸ ਚੀਜ਼ ਦੇ ਉੱਤੇ ਹੋਣਾ ਨੀ ਸੀ ਚਾਹੀਦਾ, ਇਹਨਾਂ ਨੂੰ ਤਾਂ ਮਤਲਬ ਵੋਕਲ ਹੋਣਾ ਚਾਹੀਦਾ ਸੀ, ਇਹਨਾਂ ਨੇ ਪਹਿਲਾਂ ਸਾਰੀਆਂ ਸ਼ਰਤਾਂ ਤਹਿਤ ਹੀ ਉਹਨਾਂ ਦਾ ਅਹੁਦਾ ਸਵੀਕਾਰ ਕੀਤਾ ਸੀ।
0: ਇਹੀ ਤਾਂ ਰਹਿ ਗਏ ਨੇ ਪੱਲੇ, ਹੋਰ ਕੋਈ ਰਹਿ ਕੋਈ ਇੱਕ ਹੋਰ ਆ ਜੀ।
1: ਸਰ ਬੇਨਤੀ ਇਹ ਹੈਗੀ ਆ ਜੀ ਕਿ ਇਹਨਾਂ ਨੂੰ ਤਾਂ ਇਸ ਚੀਜ਼ ਇਹਨਾਂ ਦੀ ਤਾਂ ਰੈਪੂਟੇਸ਼ਨ ਜਿਹੜੀ ਆ ਇਸ ਅਹੁਦੇ ਦੇ ਨਾਲ ਕੋਈ ਜ਼ਿਆਦਾ ਵਧੀ ਨਹੀਂ ਆ, ਰਹਿਦਰ ਇਹ ਹਾਂਜੀ ਉਸ ਚੀਜ਼ ਦੇ ਨਾਲ ਡਾਊਨ ਹੀ ਹੋਈ ਆ ਜੀ। ਪਹਿਲਾਂ ਜਿਹੜਾ ਕੰਮ ਕੀਤਾ ਗਿਆ ਸੀ ਉਹ ਨਿਸਵਾਰਥ ਸੀਗਾ ਜੀ, ਤੇ ਉਹਦਾ ਜਿਹੜਾ ਰਿਵਾਰਡ ਜਿਹੜਾ ਆ ਉਹ ਬਹੁਤ ਵੱਡਾ ਸੀ ਕਿ ਹਰ ਇੱਕ ਬੰਦਾ ਰਿਸਪੈਕਟ ਨਾਲ। ਬਾਕੀ ਇਹਨਾਂ ਦੇ ਜਿਹੜਾ ਹੈਗਾ ਆ ਜਿਸ ਚੀਜ਼ ਕਰਕੇ ਕਹਿੰਦੇ ਸੀ ਸੀਕੇ ਵਾਲ ਜਿਹੜਾ ਮਾਡਲ ਉਹਦੇ ਨਾਲ ਜਿਹੜਾ ਆ ਵਾਟਰ ਫਿਲਟਰ ਕਰਨ ਦਾ ਜਾਂ ਹੋਰ ਉਹ ਸਾਰੇ ਚੀਜ਼ਾਂ ਜਿਹੜੀਆਂ ਉਹਦੇ ਤੇ ਵੀ ਕਿੰਤੂ ਬਾਅਦ ਦੇ ਵਿੱਚ ਉੱਠੇ ਹੈਗੇ ਜੀ ਉਹ, ਪਰ ਫੇਰ ਵੀ ਉਹ ਅਨਾਲਿਸਿਸ ਦਾ ਵਿਸ਼ਾ ਸੀ। ਕੋਸ਼ਿਸ਼ ਕੀਤੀ ਉਹਨਾਂ ਨੇ ਬਈ ਨੂੰ ਸਾਫ ਕੀਤਾ ਜੀ, ਆਪ ਵਿੱਚ ਵੜ ਕੇ ਸਾਫ ਕਰਦੇ ਰਹੇ, ਸੇਵਾ ਕੀਤੀ ਜੀ, ਇੱਥੇ ਤੱਕ ਕਿ ਉਹ ਜਦੋਂ ਕਰ ਰਹੇ ਸੀ ਉਸ ਵੇਲੇ ਨਿਸਵਾਰਥ ਕਰ ਰਹੇ ਸੀ, ਉਹਨਾਂ ਨੂੰ ਨਹੀਂ ਸੀ ਪਤਾ ਕਿ ਮੈਨੂੰ ਇਹਨਾਂ ਚੀਜ਼ਾਂ ਨਾਲ ਰਿਵਾਰਡ ਕੀਤਾ ਜਾਣਾ ਹੈਗਾ ਜੀ।
0: ਜੀ ਬਿਲਕੁਲ,
1: ਅਲਟੀਮੇਟਲੀ ਉਦੋਂ ਲਾਈਮ ਲਾਈਟ ਚ ਆਏ ਜਦੋਂ ਡਾਕਟਰ APJ ਅਬਦੁਲ ਕਲਾਮ ਅਚਨਚੇਤ ਉਹਨਾਂ ਦਾ ਜਿਹੜਾ ਬਾਰੇ ਸੁਣ ਕੇ ਤੇ ਉਹਨਾਂ ਨੂੰ ਦੇਖਣ ਆਏ ਜੀ, ਫਿਰ ਜਿਹੜਾ ਹੈਗਾ ਆ ਉੱਥੋਂ ਰੈਕੋਗਨਾਈਜੇਸ਼ਨ ਮਿਲਦੀ ਤੇ ਜਿਹੜੇ ਕਰਕੇ ਹੁਣ ਇਸ ਪਾਰਟੀ ਨੇ ਵੀ ਜਦੋਂ ਦੇਖਿਆ ਵੀ 7 ਅਸੀਂ ਉਹ ਭੇਜੇ ਹੈਗੇ ਆ ਜੀ ਉੱਪਰ, ਤੇ ਉਹਨਾਂ ਨੇ ਫਿਰ ਉਹਨਾਂ ਉਹਦੀ ਵਜ੍ਹਾ ਕਰਕੇ ਇਸ ਪਾਰਟੀ ਦੀ ਆਮ ਆਦਮੀ ਪਾਰਟੀ ਦੀ ਬਦਨਾਮੀ ਹੋਈ ਤੇ ਇਹਨਾਂ ਨੇ ਸੰਗਰੂਰ ਸੀਟ ਜਿਹੜੀ ਆ 2 ਮਹੀਨਿਆਂ ਬਾਅਦ ਹੀ ਹਾਰ ਲਈ।
0: ਬਿਲਕੁਲ,
1: ਤੇ ਉਹ ਇਸ ਕਰਕੇ ਫਿਰ ਉਹਨਾਂ ਨੇ ਇਹੋ ਜਿਹਾ ਚਿਹਰਾ ਇੱਕ ਦੇਖਿਆ ਵੀ ਜਿਹਨੂੰ ਰਾਜ ਸਭਾ ਦੇ ਵਿੱਚ ਭੇਜਿਆ ਜਾਵੇ, ਕਹਿਣ ਨੂੰ ਤਾਂ ਹੋਜੂਗਾ ਨਾ ਵੀ ਸਿੱਖ ਚਿਹਰਾ ਅਸੀਂ ਭੇਜਿਆ ਜੀ।
0: ਬਿਲਕੁਲ ਹੈ ਜੀ, ਬਿਲਕੁਲ।
1: ਤੇ ਬਾਬਾ ਜੀ ਨੇ ਉਦੋਂ ਹੀ ਕਹਿਤਾ ਸੀ ਵੀ ਮੈਨੂੰ ਤੁਹਾਡੀ ਪੋਲਿਟਿਕਸ ਨਾਲ ਕੋਈ ਮਤਲਬ ਨਹੀਂ ਗਾ, ਹਾਂਜੀ ਮੈਂ ਤਾਂ ਵਾਤਾਵਰਨ ਦੇ ਉੱਤੇ ਕੰਮ ਕੀਤਾ ਤੇ ਮੈਂ ਵਾਤਾਵਰਨ ਤੇ ਹੀ ਗੱਲ ਕਰੂੰਗਾ। ਇਹ ਕਹਿੰਦੇ ਠੀਕ ਆ ਜੀ, ਮੁੜ ਕੇ ਨੋ ਡਾਊਟ ਕਿ ਕਈ ਜਗ੍ਹਾ ਦੇ ਉੱਤੇ ਬਾਬਾ ਜੀ ਦਾ ਸਟੈਂਡ ਜਿਹੜਾ ਹੈਗਾ ਸੀਗਾ ਉਹਨੇ ਲੋਕਾਂ ਦਾ ਮਨ ਵੀ ਦੁਖੀ ਕੀਤਾ, ਜਦੋਂ ਅਜੀ ਸ਼ਰਾਬ ਫੈਕਟਰੀ ਦੇ ਉੱਤੇ ਜਿਹੜਾ ਹੈਗਾ ਸੀਗਾ ਜੀ ਉੱਥੇ ਪਾਣੀ ਦਾ ਜਿਹੜੇ ਖਰਾਬ ਹੋਏ ਮੋਰਚੇ ਲੱਗੇ ਉੱਥੇ ਬਾਬਾ ਜੀ ਨੇ ਜਿਹੜਾ ਆ ਸਟੈਂਡ ਜਿਹੜਾ ਆ ਲੋਕਾਂ ਦੇ ਪੱਖ ਚ ਨਹੀਂ ਲਿਆ, ਸਰਕਾਰ ਦੇ ਪੱਖ ਚ ਲਿਆ ਜੀ, ਸਗੋਂ ਵਾਤਾਵਰਨ ਉਹ ਵੀ ਵਾਤਾਵਰਨ ਦੇ ਮਸਲੇ ਦੇ ਵਿੱਚ, ਉੱਥੇ ਦਾ ਪਾਣੀ ਇੰਨਾ ਗੰਧਲਾ ਸੀ ਉਸ ਚੀਜ਼ ਨੂੰ ਜਿਹੜਾ ਹੈਗਾ ਇਹਨਾਂ ਨੇ ਜਸਟੀਫਾਈ ਕਰਨ ਦੀ ਕੋਸ਼ਿਸ਼ ਕੀਤੀ, ਉਹਦੇ ਨਾਲ ਜਿਹੜਾ ਆ ਲੋਕਾਂ ਦੇ ਮਨਾਂ ਨੂੰ ਠੇਸ ਵੀ ਲੱਗੀ।
0: ਹਾਂਜੀ
1: ਇਹ 6 ਜਿਹੜੇ ਹੈਗੇ ਆ ਮਤਲਬ ਬੋਡੀ ਗਾਰਡ ਵਾਪਸ ਕਰ ਰਹੇ ਹੈਗੇ ਆ, ਇਹ ਇਹਨਾਂ ਦੀ ਗ੍ਰੇਟਨੈਸ ਆ ਇਹਨਾਂ ਨੂੰ ਨਹੀਂ ਲੋੜ ਮਹਿਸੂਸ ਹੁੰਦੀ, ਤੇ ਜਿਹੜਾ 4.5 ਸਾਲ ਇਹਨਾਂ ਨੇ ਉਹ ਅਨ ਨਸੈਸਰੀ ਰੱਖ ਛੱਡੇ,
0: ਜੀ
1: ਤੇ ਉਹਦਾ ਬੋਝ ਜਿਹੜਾ ਆ, ਖਰਚਾ ਜਿਹੜਾ ਹੈਗਾ ਆ, ਉਹਨਾਂ ਦੀ 4.5 ਸਾਲ ਦੀ ਤਨਖਾਹ ਵੀ ਨਾਲ ਜਮਾ ਕਰਾ ਦੇਣ ਜੀ,
0: ਜੀ
1: ਕਿਉਂਕਿ ਉਹ
0: ਬਿਲਕੁਲ
1: ਇਹਨਾਂ ਨੇ ਇਹਨਾਂ ਨੇ ਸਟੇਟ ਤੇ ਅਨਨਸੈਸਰੀ ਬੋਝ ਪਾਇਆ ਜੀ।
0: ਜੀ
1: ਔਰ ਓਵਰ ਬਾਬਾ ਜੀ ਕੋਈ ਇੰਨੇ ਕੁ ਪੈਸੇ ਹੈਗੇ ਵੀ ਆ ਜੀ, ਏਦਾਂ ਦੀ
0: ਬਿਲਕੁਲ
1: ਗੱਲ ਨੀ, ਉਹ ਕਰਾ ਸਕਦੇ ਹੈਗੇ ਜੀ, ਉਹਨਾਂ ਨੂੰ ਕਰਾ ਦੇਣੀ ਚਾਹੀਦੀ ਹੈਗੀ ਆ ਜੀ,
0: ਜੀ
1: ਵੀ ਭਾਈ ਮੈਨੂੰ ਤਾਂ ਇਹਨਾਂ ਨੇ ਅਨਨਸੈਸਰੀ ਦਿੱਤੇ ਰੱਖੇ, ਮੈਨੂੰ ਤਾਂ ਲੋੜ ਹੈ
0: ਨਹੀਂ
1: ਨਾਲ। ਸੀ ਜੀ। ਹਾਂ ਜੀ,
0: ਜੀ
1: ਸੋ ਇਸ ਕਰਕੇ ਪਛਤਾਵਾ ਵੀ ਤਾਂ ਕਰਨਾ ਚਾਹੀਦਾ ਨਾ ਜੀ।
0: ਚਾਹੀਦਾ ਜੀ, ਪਛਤਾਵਾ ਹੋਣਾ ਚਾਹੀਦਾ ਜੀ।
1: ਹੁਣ
0: ਜੀ
1: ਬਿਲਕੁਲ ਜੀ, ਹੁਣ ਕਹਿੰਦੇ ਨੇ ਜੀ ਵੀ ਉਹ ਆਪਣੇ ਰਣਜੀਤ ਸਿੰਘ ਢੱਡਰੀਆਂ ਵਾਲੇ ਕਹਿੰਦੇ ਹੈਗੇ ਆ ਵੀ ਮੈਨੂੰ ਗਿਆਨ ਹੋਣ ਹੋਇਆ ਤੇ ਇੱਦਾਂ ਕਰਕੇ,
0: ਜੀ
1: ਤੇ ਪਹਿਲਾਂ ਜਿਹੜਾ ਹੈਗਾ ਮੈਂ ਵੀ ਇਸੇ ਜਿਹੜਾ ਆ ਗਲਤ ਕਥਾ ਹੀ ਕਰਦਾ ਰਿਹਾ ਜਾਂ ਇੱਦਾਂ ਕਰਕੇ, ਜੇ ਸਾਡਾ ਤਾਂ ਸਵਾਲ ਇਹ ਸੀ ਵੀ ਗਲਤ ਕਥਾ ਚ ਜੋ ਕਮਾਈ ਕੀਤੀ ਹੈਗੀ ਆ ਉਹ ਮੁੜ ਕੇ ਸੰਗਤਾਂ ਦੇ ਵਿੱਚ ਵੰਡਣੀ ਚਾਹੀਦੀ ਹੈਗੀ ਆ ਭਾਈ। ਉਦੋਂ ਮੈਂ ਤੁਹਾਨੂੰ ਜੋ ਮਾਰਗ ਦਰਸ਼ਨ ਦਿੱਤਾ ਸੀ ਉਹ ਸਹੀ ਨੀ ਸੀ, ਉਹ ਲਕੀਰ ਦਾ ਫਕੀਰ ਸੀ, ਅੱਜ ਮੈਂ ਅਪਗ੍ਰੇਡ ਹੋ ਗਿਆ, ਮੇਰੀ ਅੱਖ ਖੁੱਲ ਗਈ ਆ, ਤੇ ਮੈਂ ਉਸ ਚੀਜ਼ ਨੂੰ ਡਿਸਕਾਰਡ ਕਰਦਾ ਆ ਤੇ ਅੱਜ ਵਾਲੀ ਚੀਜ਼ ਜਿਹੜੀ ਆ ਉਹਨੂੰ ਅਕਸੈਪਟ ਕਰਦਾ ਹੈਗਾ ਆ ਔਰ ਉਹਦਾ ਪ੍ਰਚਾਰ ਕਰਦਾ ਆ ਜੀ।
0: ਨਹੀਂ ਹੁਣ ਸਿਗਨੇਚਰ ਕਰਦੇ ਆ ਜੀ,
1: ਪੈਸਾ ਨੀ
0: ਬੱਚਿਆਂ ਦੀ ਪਿੱਠ ਦੇ ਉੱਤੇ ਸਿਗਨੇਚਰ ਕਰਨ ਲੱਗ ਗਿਆ ਜੀ, ਆਟੋਗ੍ਰਾਫ ਦਿੰਦੇ ਆ।
1: ਅਤੇ ਫਿਰ ਠੀਕ ਗੱਲ ਹੈਗੀ ਆ ਜੀ, ਜਦ ਉਹ ਜਿਹੜਾ ਸਿਰ ਚੜ ਕੇ ਬੋਲੇ, ਪਿੱਠ ਤਾਂ ਲੋਕੀ ਦਿੰਦੇ ਆ ਆਪਣੀ ਅੱਗੇ ਕਰਦੇ ਆ, ਤੇ ਬਾਬਾ ਜੀ ਨੇ ਤਾਂ ਕਰ ਹੀ ਦੇਣਾ ਕੁਛ ਨਾ ਕੁਛ, ਉਹਨਾਂ ਨੇ ਤਾਂ ਉਂਗਲ ਫੇਰ ਹੀ ਦੇਣੀ ਹੈਗੀ, ਆਹ ਲਓ ਜੀ ਸਿਗਨੇਚਰ ਕਰਤੇ ਆ
0: ਜੀ।
1: ਹਾਂਜੀ, ਆਟੋਗ੍ਰਾਫ
0: ਜੀ। ਤੇ ਸੈਣੀ ਸਾਹਿਬ, ਦੂਸਰੇ ਪਾਸੇ ਸਿੱਖ ਸਿਆਸਤ ਦੀ ਥੋੜੀ ਜਿਹੀ ਝਾਤ ਮਾਰੀਏ, ਤੇ ਜੋ ਵਾਰਸ ਪੰਜਾਬ ਹੈ, ਮੰਦੀ ਸਿੰਘਾਂ ਦਾ ਕਾਫੀ ਸਮੇਂ ਤੋਂ ਜਿਹੜਾ ਮੁੱਦਾ ਚੱਲ ਰਿਹਾ ਹੈ, ਤੇ ਆਲੀ ਸਾਹਿਬ ਨਾਲ ਅੰਮ੍ਰਿਤਪਾਲ ਸਿੰਘ ਉਹਨਾਂ ਨੂੰ ਵੀ ਨਾਲ ਵਿੱਚ ਪਾ ਕੇ, ਤੇ ਬੰਦੀ ਸਿੰਘਾਂ ਦੀ ਰਿਹਾਇਤ ਲਈ ਕੱਲ੍ਹ ਨੂੰ ਜਿਹੜਾ ਚੰਡੀਗੜ੍ਹ ਦੇ ਵਿੱਚ ਪ੍ਰਦਰਸ਼ਨ ਕਰਨ ਜਾ ਰਹੇ ਹੈ, ਤੇ ਵੱਡੇ ਪੱਧਰ ਤੇ ਮੰਗ ਕੀਤੀ ਹੈ ਭਾਈ ਆਓ ਤੇ ਸਾਡਾ ਸਾਥ ਨਿਭਾਓ, ਪ੍ਰਦਰਸ਼ਨ ਦੇ ਵਿੱਚ ਸ਼ਾਮਲ ਹੋ, ਤੇ ਕੱਲ੍ਹ ਨੂੰ ਫਿਰ ਮੁੱਖ ਮੰਤਰੀ ਉਹਨਾਂ ਦੀ ਰਿਹਾਇਸ਼ ਜਿਹੜੀ ਹੈ ਘੇਰਨਗੇ, ਤੇ ਦੂਸਰੇ ਪਾਸੇ ਨਾਲ ਨਾਲ ਆਪਣਾ ਦਾਖਾ ਸੀਟ ਜਿਹੜੀ ਹੈ ਉਹਨਾਂ ਨੇ ਆਪਣੇ ਪਤਨੀ ਜਿਹੜੇ ਆਪਣੇ ਖਾਲੜਾ ਜੀ ਦੇ ਵਾਈਫ ਉਹਨਾਂ ਨੂੰ ਜਿਹੜੀ ਹੈ ਸਮਰਪਿਤ ਕਰਨ ਦੀ ਕੋਸ਼ਿਸ਼ ਕੀਤੀ ਹੈ, ਆਫਰ ਦਿੱਤੀ ਹੈ ਭਾਈ ਉਹ ਤੁਹਾਡੇ ਜਿਹੜੇ ਪਿਛਲੇ ਅਲਾਮੇ ਨੇ ਅਸੀਂ ਲਾ ਦਾਂਗੇ, ਕਦੇ ਅਲਾਮਾ ਰੱਖਿਆ ਨਹੀਂ ਜੀ।
1: ਦੇਖੋ ਸਿੱਖਾਂ ਨੂੰ ਇਮੋਸ਼ਨਲ ਕਰਕੇ ਉਹਨਾਂ ਦਾ ਇਮੋਸ਼ਨਲ ਸੈਂਟੀਮੈਂਟ ਨੂੰ ਕੈਸ਼ ਕਰਨ ਦੀ ਇੱਕ ਕੋਸ਼ਿਸ਼ ਆ ਜੀ।
0: ਬਿਲਕੁਲ,
1: ਬੀਬੀ ਖਾਲੜਾ ਜੀ ਦਾ ਅੱਜ ਦੇ ਹਾਲਾਤ ਦੇ ਵਿੱਚ ਕਿਸੇ ਵੱਲ ਵੀ ਜਾਣਾ ਉਹਨੂੰ ਬੈਨੀਫਿਟਡ ਆ
0: ਜੀ।
1: ਇਹੀ ਬੀਬੀ ਜੀ ਇੱਥੇ ਹੀ ਹੈਗੇ ਸੀ, ਇਹੀ ਬੀਬੀ ਜੀ ਇੱਥੇ ਹੀ ਸੀਗੇ
0: ਜੀ,
1: ਪਹਿਲਾਂ ਨੀ ਇਹਨਾਂ ਨੂੰ ਯਾਦ ਆਈ
0: ਜੀ,
1: ਪਹਿਲਾਂ ਜਿਹੜਾ ਹੈਗਾ ਆ ਨਾ ਲੋਕਾਂ ਨੂੰ ਹੀ ਆਈ ਜੀ, ਉਹਨਾਂ ਨੇ ਇਲੈਕਸ਼ਨ ਲੜਿਆ ਵੀ ਸੀ, ਉਹ ਇਲੈਕਸ਼ਨ ਹਾਰੇ ਵੀ ਸੀ
0: ਜੀ,
1: ਔਰ ਉਹਦੇ ਫਿਰ ਬਾਅਦ ਦੇ ਵਿੱਚ ਜਿਹੜਾ ਹੈਗਾ ਆ ਲੋਕਾਂ ਨੇ ਜਦੋਂ ਤਾਨੇ ਮਾਰੇ ਉਹਨਾਂ ਨੂੰ ਉਸ ਏਰੀਏ ਦੇ ਲੋਕਾਂ ਨੂੰ, ਮੁੜ ਕੇ ਜਦੋਂ ਉਦੋਂ ਕੈਸ਼ ਕਰ ਗਿਆ ਫਿਰ ਅੰਮ੍ਰਿਤਪਾਲ ਹੋਣੀ ਜੀ, ਉਹ ਪੰਥਕ ਵੋਟ ਲੈ ਗਿਆ ਜੀ, ਉਦੋਂ ਫਿਰ ਜਿਹੜਾ ਹੈਗਾ ਗੁਰਦੁਆਰਿਆਂ ਚ ਕੀਰਤਨ ਹੀ ਇਹ ਚੱਲਣ ਲੱਗ ਪਿਆ ਸੀ ਜੀ, ਵੋਟਾਂ ਪਾ ਦਿਓ ਖਡੂਰ ਸਾਹਿਬ ਵਾਲੇ, ਉਹ ਅਣਖਾਂ ਤੇ ਗੱਲ ਆ ਗਈ ਹੈ ਜੀ, ਉਹ ਗੁਰਦੁਆਰਿਆਂ ਦੇ ਵਿੱਚ ਜਿਹੜਾ ਹੈਗਾ ਆ ਇਹ ਸੈਂਟੀਮੈਂਟ ਉਭਾਰਿਆ ਗਿਆ ਤੇ ਉਹਨੂੰ ਫਿਰ ਮੁੜ ਕੇ ਕੈਸ਼ ਕੀਤਾ ਗਿਆ ਜੀ। ਹੁਣ ਇਸੇ ਤਰੀਕੇ ਨਾਲ ਇਹ ਮਾਰਚ ਆ ਜੀ, ਵੀ ਸਿੱਖਾਂ ਦੇ ਜਿਹੜੇ ਹੈਗੇ ਆ ਉਹ ਰਿਲੀਜੀਅਸ ਸੈਂਟੀਮੈਂਟ ਆ ਉਹਨੂੰ ਉਭਾਰ ਕੇ ਤੇ ਉਹਦਾ ਪੋਲੀਟੀਕਲ ਲਾਹਾ ਲੈਣ ਦੀ ਕੋਸ਼ਿਸ਼ ਆ ਜੀ, ਤੇ ਹੋਰ ਕੁਛ ਨਹੀਂ ਆ ਜੀ। ਬਾਕੀ ਦੇਖੋ ਇਹਨਾਂ ਨੂੰ ਵੀ ਪਤਾ ਆ ਜੀ ਕਿ ਅੰਮ੍ਰਿਤਪਾਲ ਹੋਣਾ ਦੀ ਪਾਰਟੀ ਜਿਹੜੀ ਆ ਉਹ ਗਰਮ ਖਿਆਲੀ ਆ
0: ਜੀ,
1: ਉਹਦੇ ਨਾਲ ਜਿਹੜੇ ਬੰਦੇ ਜੁੜੇ ਹੈਗੇ ਆ ਸਾਰੇ ਗਰਮ ਖਿਆਲੀ ਆ ਜੀ,
0: ਜੀ
1: ਇਹ ਮਤਲਬ ਪੀਸਫੁਲ ਪ੍ਰੋਟੈਸਟ ਦੇ ਜਿਹੜੀ ਹੈਗੇ ਆ ਕਾਲ ਤਾਂ ਦੇ ਰਹੇ ਹੈਗੇ ਆ
0: ਜੀ,
1: ਪਰ ਇਹਨਾਂ ਨੂੰ ਆਪ ਕੌਨਫੀਡੈਂਸ ਹੈ ਨੀ ਗਾ ਵੀ ਇਹ ਪੀਸਫੁਲ ਰਹਿਣਗੇ ਕਿ ਨਹੀਂ ਰਹਿਣਗੇ, ਇਸ ਕਰਕੇ ਪਹਿਲਾਂ ਹੀ ਇਹਨਾਂ ਨੇ ਐਪਰੀਹੈਂਸ਼ਨ ਜ਼ਾਹਰ ਕਰ ਦਿੱਤੀ ਵੀ ਵਿਰੋਧੀ ਜਿਹੜਾ ਹੈਗਾ ਇਹਨੂੰ ਵਿਗਾੜ ਸਕਦੇ ਆ ਜੀ, ਸ਼ਾਂਤੀ ਭੰਗ ਕਰ ਸਕਦੇ ਆ ਜੀ, ਵਿਰੋਧੀਆਂ ਨੂੰ ਲੋੜ ਕੀ ਆ, ਤੁਹਾਡੇ ਵਿੱਚ ਹੀ ਵਿਰੋਧੀ ਹੈਗੇ ਆ ਜੀ, ਉਹ ਇਸ ਕਰਕੇ ਕਿ ਤੁਹਾਡੀ ਤੁਸੀਂ ਆਪਣੀ ਤਸੀਰ ਤੋਂ ਉਲਟਾ ਕੰਮ ਕਰ ਰਹੇ ਆ, ਤੁਹਾਡੀ ਪਾਰਟੀ ਦਾ ਜਿਹੜਾ ਹੈਗਾ ਆ ਉਹ ਇਹਨੂੰ ਗਰਮ ਖਿਆਲੀ ਜਿਹੜਾ ਪਾਰਟੀ ਜਿਹੜੀ ਆ ਇੱਥੇ ਹੀ ਨੀ ਮੰਨੀ ਜਾਂਦੀ ਹੈਗੀ, ਉੱਪਰ ਤੱਕ ਇਹੀ ਮੰਨਿਆ ਜਾਂਦਾ ਵੀ ਇੱਕ ਨਰਮ ਖਿਆਲੀ ਏ ਤੇ ਇੱਕ ਗਰਮ ਖਿਆਲੀ ਏ ਹੈਗੇ ਆ, ਤੇ ਜਿਹੜੇ ਪੰਥਕ ਹੈਗੇ ਆ ਜਦੋਂ ਉਹਨਾਂ ਨੇ ਕੱਲ ਨੂੰ ਕੁਰਬਾਨਾ ਘੁਮਾਈਆਂ ਤਾਂ ਫੇਰ ਨੀ ਕਹਿਣਾ ਹੈਂਜੀ, ਕਿਉਂਕਿ ਉਹ ਉਹਨਾਂ ਦਾ ਤੁਰਨ ਦਾ ਤਰੀਕਾ ਹੀ ਇਹ ਹੈਗਾ ਆ ਜੀ, ਤੇ ਬਾਕੀ ਦੇਖਦੇ ਹੈਗੇ ਆ ਜੀ ਕਿ ਸ਼ਾਂਤਮਈ ਪ੍ਰਦਰਸ਼ਨ ਇਹ ਕਰਕੇ ਤੇ ਫਿਰ ਉਹਦੇ ਵਿੱਚ
2: ਬਾਕੀ ਹੈ ਜੀ ਬੰਦੀ ਸਿੰਘ, ਇਹ ਚੀਜ਼ਾਂ ਜਿਹੜੀਆਂ ਹੈ ਨਾ ਸਰ, ਇਹ ਸਭ ਵੋਟਾਂ ਲੈਣ ਦੀਆਂ ਸਕੀਮਾਂ ਆ, ਹੋਰ ਕੁਛ ਨੇ ਜੀ।
0: ਬਿਲਕੁਲ ਹੈ ਜੀ,
2: ਕਿਉਂਕਿ ਪੰਜਾਬ ਦੇ ਵਿੱਚ ਜਿਹੜਾ ਆ ਤੁਸੀਂ ਬੇਅਦਬੀ ਤੇ ਬੰਦੀ ਸਿੰਘ, ਇਹ ਦੋ ਮੁੱਦਿਆਂ ਦੇ ਉੱਤੇ ਜੇ ਕੋਈ ਗੱਲ ਕਰ ਰਿਹਾ ਆ, ਸਮਝ ਲਓ ਉਹਨੂੰ ਮਤਲਬ ਜਿਹੜਾ ਹੈਗਾ ਆ ਵੋਟਾਂ ਚਾਹੀਦੀਆਂ ਜੀ।
0: ਬਿਲਕੁਲ ਹੈ ਜੀ,
2: ਕਿਉਂਕਿ ਬੇਅਦਬੀ ਤੇ ਵੀ ਜਿਹੜਾ ਹੈਗਾ ਸਰ, ਜਿੰਨੀ ਵੀ ਅੱਜ ਤੱਕ ਪੋਲੀਟਿਕਸ ਹੋਈ ਆ ਉਹ, ਹਾਂਜੀ ਮੈਂ ਨਹੀਂ ਮੰਨਦਾ ਕਿ ਉਹ ਗੁਰੂ ਸਾਹਿਬ ਦੇ ਨਾਲ ਤੇ ਕਰਕੇ ਜਿਹੜਾ ਹੈਗਾ ਆ ਕਿਸੇ ਦਾ ਹਿਰਦਾ ਵੱਲੋਂ ਦੜਿਆ ਗਿਆ ਆ, ਤੇ ਉਹਨੇ ਮਤਲਬ ਇਸ ਕਰਕੇ ਆ, ਉਹ ਸਭ ਕੁਛ ਜਿਹੜਾ ਇਹ ਪੋਲੀਟੀਕਲ ਸਕੋਰ ਸੈੱਟ ਕਰਨ ਵਾਸਤੇ ਹੀ ਕੀਤੀ ਗਈ ਆ ਸਿਆਸਤ। ਏਦਾਂ ਹੀ ਇਹ ਪੋਲੀਟੀਕਲ ਸਕੋਰ ਸੈੱਟ ਕਰਨਾ, ਕਿਉਂਕਿ ਇਹਨਾਂ ਦੀ ਐਕਟੀਵਿਟੀ ਕੋਈ ਹੋਈ ਨੀ ਸੀ, ਇਹਨਾਂ ਨੂੰ ਆਪਣੀ ਤਾਕਤ ਦਾ ਅੰਦਾਜ਼ਾ ਵੀ ਹੈ ਨੀ ਸੀਗਾ ਜੀ। ਉਹਨਾਂ ਨੇ ਕਿਹਾ ਵੀ ਇੱਕ ਜਿਹੜਾ ਹੈਗਾ ਆ ਵਾਟਰ ਟੈਸਟਿੰਗ ਕਰ ਲਓ ਜੀ, ਉਹ ਹੁਣ ਵਾਟਰ ਟੈਸਟਿੰਗ ਹੀ ਆ ਜੀ ਇਹ।
0: ਬਿਲਕੁਲ ਹੈ ਜੀ, ਜੀ
2: ਜੀ
0: ਸੈਣੀ ਸਾਹਿਬ, ਇੱਕ ਪਾਸੇ ਪੰਜਾਬ ਤੇ ਹੋਰ ਜਿਹੜੀਆਂ ਸੂਬੇ ਦੀਆਂ ਸੰਸਥਾਵਾਂ ਜਾਂ ਕਹਿ ਲਓ ਕਿ ਆਪਣੇ ਸਰਕਾਰਾਂ ਨੇ, ਇੱਕ ਪਾਸੇ ਤਾਂ ਉਹ ਸਿਹਤ ਸਹੂਲਤਾਂ, ਐਜੂਕੇਸ਼ਨ ਜਾਂ ਫੰਡਿੰਗ ਦੇ ਬਹੁਤ ਵੱਡੇ ਵੱਡੇ ਦਾਅਵੇ ਕਰਦੀਆਂ ਨੇ ਕਿ ਅਸੀਂ ਆਹ ਵੀ ਕਰ ਦਿੱਤਾ, ਅਸੀਂ ਉਹ ਵੀ ਕਰ ਦਿੱਤਾ, ਸਿਹਤ ਸਹੂਲਤਾਂ ਬਹਾਲ ਕਰ ਦਿੱਤੀਆਂ, ਇੰਨੇ ਕਲੀਨਿਕ ਖੋਲ ਦਿੱਤੇ, ਆਹ ਕਰ ਦਿੱਤਾ, ਉਹ ਕਰ ਦਿੱਤਾ, ਤੇ ਦੂਸਰੇ ਪਾਸੇ ਮੈਂਟਲ ਹੈਲਥ ਕੇਅਰ ਜਿਹੜਾ ਐਕਟ ਹੈ, ਹਾਈ ਕੋਰਟ ਨੇ ਝਾੜ ਝੰਬ ਕੀਤੀ ਹੈ ਦੋ ਸੂਬਿਆਂ ਦੀ, ਪੰਜਾਬ ਤੇ ਹਰਿਆਣੇ ਦੀ ਜੀ, ਕਿੱਥੇ ਖੜੇ ਨੇ?
2: ਪਰ ਸਾਹਿਬ ਇਹ ਨਾ ਬਹੁਤ ਕੰਪਲੀਕੇਟਡ ਪ੍ਰੋਸੀਜਰ ਆ ਜੀ।
0: ਜੀ
2: ਮੈਂ ਮਤਲਬ ਤੁਹਾਨੂੰ ਕੀ ਦੱਸਾਂ ਵੀ, ਇੱਕ ਵਾਰੀ ਮੇਰੇ ਕੋਲ ਕੇਸ ਸੀਗਾ, ਕ੍ਰਿਮੀਨਲ ਕੇਸ ਦੇ ਵਿੱਚ ਬੰਦਾ ਰੱਖ ਲਿਆ ਮੁਲਜ਼ਮ
0: ਜੀ,
2: ਮੁਲਜ਼ਮ ਜਿਹੜਾ ਹੈਗਾ ਸੀਗਾ ਉਹਦੀ ਵਾਈਫ ਵੀ ਕੁਦਰਤੀ ਮੁਲਜ਼ਮ ਰੱਖੀ ਸੀਗੀ, ਉਹ ਬਣਾਇਆ ਵੀ ਕੇਸ ਜਿਹੜਾ ਹੈਗਾ ਆ ਵੀ ਕੋਈ ਜਦੋਂ ਪੋਲੀਟੀਕਲ ਇਨਫਲੂਐਂਸ ਹੋ ਜਾਂਦਾ ਹੈਗਾ ਆ ਤੇ ਅਗਲੇ ਫਿਰ ਦੇਖਦੇ ਨੀ ਕਿਹਨੂੰ ਕਿਹਦੇ ਤੇ, ਉਹ ਬੰਦਾ ਜਿਹੜਾ ਹੈਗਾ ਸੀ ਨਾ ਉਹ ਸੁਣਦਾ ਸੀ ਉਹਨੂੰ ਜੀ, ਨਾ ਬੋਲਦਾ ਸੀ
0: ਜੀ,
2: ਉਤੇ ਉਹ ਇਸ਼ਾਰੇ ਦੇ ਨਾਲ ਗੱਲ ਸਮਝਦਾ ਸੀ। ਹੁਣ ਇਸ਼ਾਰੇ ਨਾਲ ਗੱਲ ਉਹੀ ਬੰਦਾ ਉਹਨੂੰ ਸਮਝਾ ਸਕਦਾ ਆ ਜਿਹੜਾ ਉਹਦਾ ਕੋਈ ਲਾਈਫ ਪਾਰਟਨਰ ਆ ਜਾਂ ਹੋਰ ਗਾ
0: ਜੀ,
2: ਹਾਂਜੀ ਉਹ ਲੈਂਗੁਏਜ ਨੇ ਜਿਹੜਾ ਕਰਦਾ ਹੋਊਗਾ, ਜਿਹੜਾ ਜਿਹਦੇ ਨਾਲ ਉਹ ਰੁਟੀਨ ਦੇ ਵਿੱਚ ਜਿਹੜੇ ਗੱਲਬਾਤ ਕਰਦਾ ਆ ਜਾਂ ਆਪਣੇ ਇਮੋਸ਼ਨਸ ਸ਼ੇਅਰ ਕਰਦਾ ਹੈਗਾ ਜੀ, ਮੈਂ ਮਤਲਬ ਜਿਹੜਾ ਹੈਗਾ ਆ ਉਹਦੇ ਬਾਰੇ ਐਪਲੀਕੇਸ਼ਨ ਦਿੱਤੀ ਜਾ ਸਾਹਿਬ ਕਹਿੰਦੇ ਕੰਪਲੀਕੇਟਡ ਪ੍ਰੋਸੀਜਰ ਹੈ ਚੱਲਣ ਤੇ। ਉਹ ਹੋਇਆ ਕਿ ਜਦੋਂ ਉਹਦਾ ਜਿਹੜਾ ਹੈਗਾ ਡਿਫੈਂਸ ਦਾ ਬਿਆਨ ਲਿਖਾਣਾ ਸੀਗਾ
0: ਜੀ,
2: ਤੇ ਜਾ ਸਾਹਿਬ ਮੈਨੂੰ ਕਹਿੰਦੇ ਇਹ ਕੀ ਸਮੱਸਿਆ ਹੁਣ ਪੈ ਗਈ ਹੈ, ਮੈਂ ਕਿਹਾ ਜੀ ਸਮੱਸਿਆ ਦੱਸੋ ਮੈਨੂੰ, ਇਹ ਤਾਂ ਨਾ ਬੋਲ ਸਕਦਾ ਨਾ ਸੁਣ ਸਕਦਾ ਜੀ, ਨਾ ਇਹਨੂੰ ਤੁਹਾਡੀ ਗੱਲ ਸਮਝ ਆਉਂਦੀ ਹੈ ਨਾ ਮੇਰੀ ਸਮਝ ਆਉਂਦੀ ਹੈਗੀ ਆ
0: ਜੀ।
2: ਫਿਰ ਕਹਿੰਦੇ ਇੱਦਾਂ ਕੀ, ਮੈਂ ਕਿਹਾ ਜੀ ਹੁਣ ਤਾਂ ਤੁਸੀਂ ਆਰਡਰ ਤੁਹਾਨੂੰ ਸਪੈਸਿਫਿਕ ਕਰਨਾ ਪਊਗਾ
0: ਜੀ,
2: ਦਿਸ ਪਰਸਨ ਇਜ਼ ਸਫਰਿੰਗ ਫਰੋਮ ਦਿਸ ਡਿਜ਼ੀਜ਼, ਤੇ ਇਹਦੇ ਤੇ ਜਿਹੜਾ ਆ ਵੀ ਇਹ ਅਬਨੋਰਮੈਲਿਟੀ ਹੈਗੀ ਆ, ਤੇ ਇਹਨੂੰ ਵਿਦ ਦਾ ਅਸਿਸਟੈਂਟ, ਉਹਨਾਂ ਨੇ ਫਿਰ ਵਿਦ ਦਾ ਅਸਿਸਟੈਂਸ ਆਫ ਹਿਸ ਵਾਈਫ ਲਿਖ ਕੇ ਨਾਲ ਉਹਦਾ ਬਕਾਇਦਾ ਡਿਟੇਲਡ ਦੇ ਵਿੱਚ ਲਿਖਿਆ ਵੀ ਉਹਨੂੰ ਮਤਲਬ ਦੋ ਚਾਰ ਕੁਸਚਨ ਜਿਹੜੇ ਮੈਂ ਕੀਤੇ ਉਹਦੀ ਵਾਈਫ ਨੇ ਉਹਨੂੰ ਉਹ ਕੁਸਚਨ ਸਮਝਾਏ, ਉਹਦਾ ਜਿਹੜਾ ਹੈਗਾ ਉਹਨੇ ਸਾਇੰਸ ਦੇ ਵਿੱਚ ਆਂਸਰ ਦਿੱਤਾ, ਤੇ ਉਹਦੀ ਵਾਈਫ ਨੇ ਉਸ ਸਾਇੰਸ ਨੂੰ ਕਨਵਰਟ ਕਰਕੇ ਤੇ ਕੋਰਟ ਨੂੰ ਦੱਸਿਆ, ਦੈਨ ਦਾ ਕੋਰਟ ਸੈਟਿਸਫਾਈਡ, ਤੇ ਫਿਰ ਜਿਹੜਾ ਹੈਗਾ ਆ ਅਸੀਂ ਜਿਹੜਾ ਆ ਪ੍ਰੋਸੀਜਰ ਅੱਗੇ ਜਿਹੜਾ ਆ ਕੋਰਟ ਦੀ ਕਾਰਵਾਈ ਸ਼ੁਰੂ ਕੀਤੀ ਜੀ।
0: ਪਰ ਸੈਣੀ ਸਾਹਿਬ ਇਸ ਕਰਕੇ ਕੋਰਟ ਦੇ ਵੱਲੋਂ ਏਦਾਂ ਸਪੈਸ਼ਲ ਜਿਹੜੇ ਕੇਸ ਨੇ ਉਹਨਾਂ ਦੇ ਲਈ ਮਤਲਬ ਕਿ ਟਰਾਂਸਪਰੇਟਰ ਜਾਂ ਚਾਹੇ ਵੱਖਰੀਆਂ ਭਾਸ਼ਾਵਾਂ ਨੇ ਜਾਂ ਏਦਾਂ ਗੁੰਗੇ ਬੋਲਿਆਂ ਦੀ ਬੋਲੀ ਦੇ ਲਈ ਵੀ ਇਸ਼ਾਰਿਆਂ ਦੀ ਬੋਲੀ ਜਿਹੜੀ ਹੈਗੀ ਹੈ ਉਹ ਅਵੇਲੇਬਲ ਨਹੀਂ ਕਰਾਏ ਜਾਂਦੇ ਜਾਂ ਲਿਆ ਨਹੀਂ ਸਕਦੇ?
2: ਪਰ ਸਾਹਿਬ ਉੱਥੇ ਕੋਰਟਾਂ ਦੇ ਵਿੱਚ ਕੰਮ ਦੇ ਵਿੱਚ ਇੰਨਾ ਰਸ਼ ਹੈਗਾ, ਉੱਥੇ ਹੁਣ ਅੱਜ ਜਿਹੜੀ ਗੱਲ ਹੋਈ ਆ ਹਾਈ ਕੋਰਟ ਨੇ ਝਾੜ ਕਿਸ ਲਈ ਪਾਈ ਹੈਗੀ ਆ, ਕਿਉਂਕਿ ਕੋਰਟਾਂ ਸਪੈਸਿਫਿਕ ਨੋਟ ਨਹੀਂ ਦਿੰਦੀਆਂ ਹੈਗੀਆਂ ਤੇ ਉਸ ਪ੍ਰੋਸੀਜਰ ਦੇ ਤਹਿਤ ਬੰਦੇ ਨੂੰ ਟਰਾਈ ਨਹੀਂ ਕਰਦੀਆਂ ਜੀ। ਸੋ ਇਸ ਕਰਕੇ ਹੈਗਾ ਆ ਪ੍ਰੋਸੀਜਰ ਜਿਹੜਾ ਹੈਗਾ ਆ ਉਹ ਨੋ ਡਾਊਟ ਅਬਨੋਰਮਲ ਬੰਦੇ ਹੈਗੇ, ਉਹਦੇ ਵਾਸਤੇ ਪ੍ਰੋਸੀਜਰ ਵੱਖਰਾ ਬਣਿਆ ਆ, ਬਟ ਉਹਨਾਂ ਦਾ ਉੱਤੇ ਡਾਟਾ ਕੋਈ ਨੀ ਜਾ ਰਿਹਾ ਵੀ ਕਿੰਨੇ ਬੰਦੇ ਸੀ ਇਸ ਤਰੀਕੇ ਦੇ, ਉਹਨਾਂ ਤੋਂ ਜਿਹੜਾ ਹੈਗਾ ਸਪੈਸ਼ਲ ਪ੍ਰੋਵੀਜ਼ਨ ਜਿਹੜੇ ਆ ਉਹਨਾਂ ਵਾਸਤੇ ਬਣੇ, ਕੀ ਫੋਲੋ ਕੀਤੇ ਗਏ ਜਾਂ ਨਹੀਂ ਗਏ ਜੀ।
0: ਜੀ
2: ਇਸ ਕਰਕੇ ਕੋਰਟਾਂ ਸਟ੍ਰਿਕਟ ਹੋਈਆਂ ਹੈਗੀਆਂ ਵੀ ਭਾਈ ਇਸ ਚੀਜ਼ ਨੂੰ ਸਟ੍ਰਿਕਟਲੀ ਲਾਗੂ ਕਰੋ ਜੀ।
0: ਬਿਲਕੁਲ ਚੰਗੇ ਕਦਮ ਨੇ ਜੀ ਚੁੱਕੇ ਜਾਂਦੇ ਆ। ਦੇਖੋ ਹੁਣ ਵੈਸੇ ਵੀ ਫਾਰਸੀ ਦੀਆਂ ਜਾਂ ਲਿਖੀਆਂ ਉਰਦੂ ਦੀਆਂ ਲਿਖੀਆਂ ਫਰਦਾਂ ਜਾਂ ਹੋਰ ਕਾਗਜ਼ਾਤ ਜਿਹੜੇ ਪੁਰਾਣੇ ਨੇ, ਚਾਹੇ ਘਰਾਂ ਦੇ ਮਾਮਲੇ ਨੇ ਚਾਹੇ ਜ਼ਮੀਨਾਂ ਦੇ ਮਾਮਲੇ ਨੇ, ਉਹ ਵੀ ਤਾਂ ਟਰਾਂਸਲੇਟ ਕੀਤੇ ਜਾਂਦੇ ਹੀ ਆ। ਬਿਲਕੁਲ
2: ਪਰ ਦੇਖੋ ਫਿਜੀਕਲ ਇਨਫਰਮੇਟੀ ਜਿਹੜੀ ਹੈਗੀ ਆ ਉਹ ਕਿਤੇ ਵੀ ਹੋ ਸਕਦੀ ਹੈਗੀ ਆ। ਉਹ ਦੋ ਭਰਾ ਸੀ ਦੋਨੇ ਏਦਾਂ ਦੇ ਸੀ, ਦੋ ਉਹਨਾਂ ਦੀਆਂ ਭੈਣਾਂ ਸੀ ਉਹ ਬਿਲਕੁਲ ਠੀਕ ਠਾਕ ਸੀਗੀਆਂ ਜੀ। ਫਿਰ ਉਹਨਾਂ ਦਾ ਵਿਆਹ ਹੋਇਆ ਦੋਨਾਂ ਦੋ ਭੈਣਾਂ ਇੱਕੋ ਘਰ ਦੇ ਵਿੱਚੋਂ ਉੱਥੇ, ਕਿਉਂਕਿ ਜ਼ਮੀਨ ਜਾਇਦਾਦ ਸੀ ਉਹਨਾਂ ਨੂੰ ਆ ਗਈਆਂ ਜੀ। ਉਹਨਾਂ ਦੇ ਬੱਚੇ ਬਿਲਕੁਲ ਨੋਰਮਲ ਸੀਗੇ ਜੀ, ਇੱਕ ਪ੍ਰੋਫੈਸਰ ਲੱਗਾ ਆ ਬੇਟਾ ਉਹਨਾਂ ਦਾ,
0: ਦੇਖਣ ਦੇ ਵਿਚ ਮੈਨੂੰ ਅਨੁਭਵ ਹੋਇਆ ਜੋ ਮੁੱਦੇ ਸੀਗੇ, ਚਲੋ ਕੁਝ ਪੁਰਾਣੇ ਮੁੱਦੇ ਵੀ ਰਾਹੁਲ ਗਾਂਧੀ ਦੀ ਸਪੀਚ ਚੱਲ ਰਹੀ ਸੀ ਉਹਦੇ ਵਿਚ ਕਾਫੀ, ਜਿਹੜਾ ਕਹਿ ਲੋ ਕਿ ਜਿਵੇਂ ਬੀਜੇਪੀ ਨੇ ਰਾਮ ਮੰਦਿਰ ਨੂੰ ਮਸ਼ਹੂਰ ਕੀਤਾ ਤੇ ਆਪਣੀ ਗੱਲ ਹਰ ਚੀਜ਼ ਦੇ ਵਿੱਚ ਰਾਮ ਮੰਦਿਰ ਪਬਲਿਸ

0: ਬਰਕਰਾਰ ਰੱਖਣੀ ਚਾਹੀਦੀ ਆ ਜੀ।
1: ਜੀ
0: ਦੂਜਾ, ਜਿੱਥੇ ਇਹਨਾਂ ਨੂੰ ਫਸਾਉਂਦੇ ਆ ਕੰਮ ਤਾਂ ਕਰਨ ਦੀ ਉੱਥੇ ਲੋੜ ਆ ਜੀ,
1: ਜੀ
0: ਉਹ ਬਾਰ ਬਾਰ ਪੁੱਛਦੇ ਵੀ ਕਿਸ ਨਿਯਮ ਦੇ ਤਹਿਤ ਤੁਸੀਂ ਬਹਿਸ ਚਾਹੁੰਦੇ ਹੈਗੇ ਆ, ਉੱਥੇ ਇਹ ਸਾਇਲੈਂਟ ਹੋ ਜਾਂਦੇ ਹੈਗੇ ਆ, ਨਿਯਮ ਹੈ ਬਤਾ ਦੇਗੇ ਬਾਅਦ ਵਿੱਚ ਕਰ ਦੇਗੇ। ਸਰ ਜਿਹੜੇ ਪੜ੍ਹੇ ਲਿਖੇ ਬੰਦੇ ਆ, ਜਿਹੜੇ ਸੰਵਿਧਾਨ ਨੂੰ ਜਾਣਦੇ ਹੈਗੇ ਆ, ਉਹ ਇਹ ਇਸ ਚੀਜ਼ ਨੂੰ ਕਹਿੰਦੇ ਹੈਗੇ ਕਿ ਇੱਥੇ ਇਹਨਾਂ ਦਾ ਫੋਕਸ ਇੱਥੇ ਹੋਣਾ ਚਾਹੀਦਾ, ਆਹ ਕੰਮ ਜਿਹੜੇ ਆ ਸੈਕੰਡਰੀ ਆ, ਇਹ ਬਾਅਦ ਦੇ ਵਿੱਚ ਕਰਨ, ਇਹ ਉਹਨਾਂ ਦੇ ਟ੍ਰੈਪ ਦੇ ਵਿੱਚ ਆ ਜਾਣਾ। ਜੇ ਕਿਤੇ ਧਾਰਮਿਕ ਮਤਲਬ ਪਿੱਚ ਤੇ ਖੇਡਣਾ ਹੋਇਆ ਤੇ ਫਿਰ ਜੇ ਧਾਰਮਿਕ ਐਂਗਲ ਨੂੰ ਹੀ ਦੇਖ ਕੇ ਲੋਕਾਂ ਨੇ ਵੋਟ ਪਾਉਣੀ ਹੋਈ ਤੇ ਫਿਰ ਲੋਕਾਂ ਨੇ ਬੀਜੇਪੀ ਨੂੰ ਹੀ ਪਾਉਣੀ ਆ, ਫਿਰ ਇਹਨਾਂ ਨੂੰ ਨੀ ਪਾਉਣੀ ਜੀ। ਉਹ ਠੀਕ ਹੈ ਜੀ ਵੀ ਚੰਗਾ ਲੱਗਦਾ ਹੈਗਾ ਜੀ ਵੀ ਉਹਨਾਂ ਨੂੰ ਬੋਲਣ ਨੀ ਦਿੱਤਾ ਜੀ ਉਹਨਾਂ ਨੂੰ ਇਸ ਤਰੀਕੇ ਦਾ, ਬਿਕੋਜ਼ ਹੀ ਓਨਡ ਨੋ ਰਿਸਪੋਨਸੀਬਿਲਟੀ। ਵਿਰੋਧੀ ਦੀ ਕਦੀ ਰਿਸਪੋਨਸੀਬਿਲਟੀ ਹੈ ਜੀ? ਸੱਤਾ ਧਿਰ ਦੀ ਰਿਸਪੋਨਸੀਬਿਲਟੀ ਆ, ਉਹ ਰਨ ਕਰ ਰਹੇ ਹੈਗੇ ਆ, ਉਹ ਕੰਮ ਕਰ ਰਹੇ ਆ ਜੀ, ਉਹਨਾਂ ਦੀ ਰਿਸਪੋਨਸੀਬਿਲਟੀ ਆ। ਉਹਨਾਂ ਨੂੰ ਕੁਐਸਚਨਿੰਗ ਵੀ ਵੱਧ ਹੋਣੀ ਆ, ਉਹਨਾਂ ਨੂੰ ਸੁਣਨੀਆਂ ਵੀ ਪੈਣੀਆਂ ਕਿਉਂਕਿ ਉਹ ਰਾਜ ਕਰਦੇ ਆ
1: ਜੀ।
0: ਇਹਨਾਂ ਦੀ ਤਾਂ ਕੋਈ ਰਿਸਪੋਨਸੀਬਿਲਟੀ ਨਹੀਂ, ਜੋ ਮਰਜ਼ੀ ਗਈ ਜਾਣ ਜੀ, ਭਾਵੇਂ ਸ਼ਿਵ ਜੀ ਕੱਢ ਲੈਣ ਤੇ ਭਾਵੇਂ ਜੋ ਮਰਜ਼ੀ ਕੱਢ ਲੈਣ ਜੀ, ਪਰ ਇਹਨਾਂ ਨੂੰ ਲੋੜ, ਦੇਖੋ ਅਸੀਂ ਅਸੀਂ ਜਿਹੜੇ ਹੈਗੇ ਆ ਸੈਕੂਲਰ, ਕੋਈ ਵੀ ਬੰਦਾ ਆ ਜਿਹੜਾ ਸੈਕੂਲਰ ਮੁਲਕ ਦਾ ਹਾਮੀ ਆ ਨਾ ਜੀ, ਜਿਹੜਾ ਸੈਕੂਲਰ ਸੋਚ ਦਾ ਹਾਮੀ ਆ, ਉਹ ਇਹਨਾਂ ਤੋਂ ਐਕਸਪੈਕਟ ਕਰਦਾ ਆ ਕਿ ਇਹ ਆਪਣੀ ਪਿੱਚ ਤੇ ਖੇਡਣ ਸੈਕੂਲਰਿਜ਼ਮ ਦੇ ਉੱਤੇ।
1: ਸਮਾਪਤ ਕੀਤੀ ਆ ਸਪੀਚ, ਉਹ ਚੀਜ਼ ਨੂੰ ਜ਼ਰੂਰ ਉਹਨਾਂ ਨੇ ਜਸਟੀਫਾਈ ਕਰਨ ਦੀ ਕੋਸ਼ਿਸ਼ ਕੀਤੀ ਹੈ, ਚਾਹੇ ਉਹ ਗਵਰਨਰ ਦਾ ਰੋਲ ਹੋਵੇ, ਉੱਥੇ ਬੈਠਦੇ ਕਹਿੰਦੇ ਸਭ ਤੋਂ ਉੱਚੇ ਤੁਸੀਂ ਹੋ। ਜਦੋਂ ਕਹਿੰਦਾ ਮੈਂ ਇੱਕ ਚੀਜ਼ ਨੋਟ ਕੀਤੀ ਹੈ ਕਿ ਜਦੋਂ ਮੋਦੀ ਸਾਹਿਬ ਤੁਹਾਡੇ ਨਾਲ ਹੈਂਡਸ਼ੇਕ ਕਰਦੇ ਆ ਤੇ ਤੁਸੀਂ ਉਹਨਾਂ ਦੇ ਨਾਲ ਸਾਹਮਣੇ ਨੀਵੇਂ ਹੋ ਕੇ, ਮਤਲਬ ਕਿ ਉਹਨਾਂ ਤੋਂ ਉਹਨਾਂ ਦੇ ਨਾਲ ਹੈਂਡਸ਼ੇਕ ਕਰਦੇ ਹੋ, ਤੇ ਜਦੋਂ ਮੈਂ ਹੈਂਡਸ਼ੇਕ ਕਰਦਾ ਤੁਸੀਂ ਬਰਾਬਰ ਮੇਰੇ ਨਾਲ ਫੇਸ ਟੂ ਫੇਸ ਕਰਦੇ ਹੋ, ਕਿ ਤੁਸੀਂ ਤਾਂ ਸਭ ਦੇ ਲਈ ਸਾਂਝੇ ਹੋ, ਸਭ ਤੋਂ ਉੱਪਰ ਹੋ, ਤੁਹਾਨੂੰ ਕਿਸੇ ਤੋਂ ਡਰਨ ਦੀ ਜਾਂ ਝੁਕਣ ਦੀ ਜ਼ਰੂਰਤ ਨਹੀਂ ਹੈ, ਤੁਸੀਂ ਮੁਲਕ ਦਾ ਮਤਲਬ ਕਿ ਤੁਹਾਡਾ ਆਖਰੀ ਡਿਸੀਜ਼ਨ ਹੁੰਦਾ ਹੈ ਜੋ ਤੁਹਾਡਾ ਹੁੰਦਾ ਹੈ। ਇਸੇ ਤਰ੍ਹਾਂ ਹੀ ਉਹਨਾਂ ਨੇ, ਚਾਹੇ ਉਹ ਕਿਸਾਨੀ ਦਾ ਮੁੱਦਾ ਹੈ, ਚਾਹੇ ਜੋ ਪ੍ਰਦਰਸ਼ਨ ਹੋਏ ਨੇ ਵਿਦਿਆਰਥੀਆਂ ਦਾ, ਉਹਦਾ ਮੁੱਦਾ ਚੱਕਿਆ, ਉਹਦੇ ਵਿੱਚ ਜੋ ਵੀ ਮੁਸਲਿਮ, ਹਿੰਦੂ, ਸਿੱਖ, ਈਸਾਈ, ਹਰ ਚੀਜ਼ ਦੀ ਉਹਨਾਂ ਨੇ ਉਦਾਹਰਣ ਦੇ ਕੇ ਗੱਲ ਕੀਤੀ ਹੈ ਕਿ ਤੁਸੀਂ ਲੜਾਉਣ ਦੀ, ਪੜਾਉਣ ਦੀ ਬਹੁਤ ਕੋਸ਼ਿਸ਼ ਕੀਤੀ ਹੈ, ਹਿੰਸਾ ਕਰਾਉਣ ਦੀ ਚਾਹੇ ਕਹਿ ਲਓ ਜਾਂ ਹੋਰ ਸਾਰੀਆਂ ਚੀਜ਼ਾਂ ਦੀ। ਤਾਂ ਇਸੇ ਤਰ੍ਹਾਂ ਹੀ ਉਹਨਾਂ ਨੇ ਨਾਲ ਦੀ ਨਾਲ ਆਪਣੇ ਫੌਜੀਆਂ ਦਾ ਮੁੱਦਾ ਵੀ ਚੱਕਿਆ ਕਿ ਕਿਹਨਾਂ ਨੂੰ ਤੁਸੀਂ ਸ਼ਹੀਦ ਮੰਨਦੇ ਹੋ, ਕਿਹਨਾਂ ਨੂੰ ਨਹੀਂ ਮੰਨਦੇ ਹੋ, ਤੇ ਉਹਨਾਂ ਦੀਆਂ ਜੋ ਉਹਨਾਂ ਦੇ ਹੱਕ ਨੇ, ਉਸ ਤੋਂ ਬਾਅਦ ਪੈਨਸ਼ਨਾਂ ਨੇ, ਹੋਰ ਸਾਰੀਆਂ ਚੀਜ਼ਾਂ ਕਿਹਨੂੰ ਲੱਗਣੀ, ਕਿਹਨੂੰ ਨਹੀਂ ਲੱਗਣੀਆਂ। ਇਸ ਤਰ੍ਹਾਂ ਦੇ ਮੁੱਦੇ ਕਾਫੀ ਜਿਹੜੇ ਗੰਭੀਰ ਮੁੱਦੇ ਵੀ ਚੱਕੇ ਆ ਵੈਸੇ, ਪਰ ਉਹ ਕਿਤੇ ਨਾ ਕਿਤੇ ਜਿਵੇਂ ਤੁਸੀਂ ਐਜੂਕੇਸ਼ਨ ਪੀਪਲ ਦੀ ਗੱਲ ਕੀਤੀ ਆ, ਜਿਹੜਾ ਮੁਲਕ ਦੇ ਵਿੱਚ ਢਾਂਚਾ ਹੈ, ਪਰ ਕਿਤੇ ਨਾ ਕਿਤੇ ਉਹ ਆਪਣੀ ਸਿੰਪਲ ਭਾਸ਼ਾ ਦੇ ਵਿੱਚ, ਚਾਹੇ ਉਹ ਇੰਗਲਿਸ਼ ਦੇ ਵਿੱਚ ਹੀ ਜ਼ਿਆਦਾਤਰ ਬੋਲਦੇ ਨਜ਼ਰ ਆਏ ਨੇ, ਪਰ ਸਿੰਪਲ ਭਾਸ਼ਾ ਦੇ ਵਿੱਚ ਕਿਤੇ ਨਾ ਕਿਤੇ ਗਰਾਊਂਡ ਲੈਵਲ, ਜ਼ੀਰੋ ਗਰਾਊਂਡ ਦੇ ਉੱਤੇ ਉਹ ਲੋਕਾਂ ਦੀ ਗੱਲ ਵਿੱਚ ਕਹਿਣ ਦੇ ਵਿੱਚ ਸਫਲ ਹੋ ਰਹੇ ਨੇ, ਜੋ ਲੋਕ ਆਪਣੇ ਆਪ ਦੇ ਵਿੱਚ, ਚਾਹੇ ਉਹ ਮਹਿੰਗਾਈ ਦਾ ਮੁੱਦਾ ਹੈ, ਚਾਹੇ ਉਹ ਨੋਟਬੰਦੀ ਦਾ ਮੁੱਦਾ ਹੈ, ਉਹ ਸਾਰੇ ਮੁੱਦੇ ਚੱਕੇ ਨੇ ਉਹਨੇ ਹੌਲੀ ਹੌਲੀ। ਤਾਂ ਕਿਵੇਂ ਦੇਖਦੇ ਹੋ ਕਿ ਲੋਕਾਂ ਨੂੰ ਨਾਲ ਲੈ ਕੇ ਤੁਰਨ ਦਾ ਯਤਨ ਕਰ ਰਹੇ ਨੇ ਕਿਤੇ ਨਾ ਕਿਤੇ, ਕਿ ਲੋਕ ਨਾਲ ਚੱਲਣਗੇ?
0: ਭਾਰੇ ਸਾਹਿਬ, ਤੁਸੀਂ ਮੇਰੀ ਬੇਨਤੀ ਸੁਣੋ, ਮੈਂ ਕੀ ਕਰਾਂ, ਮੈਂ ਵਕੀਲ ਆ
1: ਜੀ,
0: ਮੈਂ ਉਸ ਚੀਜ਼ ਨੂੰ ਇਗਨੋਰ ਨਹੀਂ ਕਰ ਸਕਦਾ। ਉਹਦੇ ਪਿਛਲੇ 5 ਭਾਸ਼ਣ ਕੱਢ ਲਓ ਰਾਹੁਲ ਗਾਂਧੀ ਦੇ
1: ਜੀ,
0: ਇੱਕ ਗੱਲ ਜਿਹੜੀ ਹੈਗੀ ਤੁਹਾਨੂੰ ਵੱਖਰੀ ਨਜ਼ਰ ਆਊਗੀ, ਉਹ ਹੋਊਗਾ ਕਰੰਟ ਮੁੱਦਾ, ਬਾਕੀ ਸਾਰੀਆਂ ਹੀ ਉਹ ਗੱਲਾਂ ਹੋਣਗੀਆਂ ਜਿਹੜੀਆਂ ਅੱਜ ਕਹਿ ਰਹੇ ਹੈਗੇ। 5 ਕੱਢ ਲਓ ਜੀ, 5 ਭਾਸ਼ਣ ਕੱਢ ਲਓ ਤੁਸੀਂ
1: ਜੀ,
0: ਠੀਕ ਹੈ ਜੀ, ਤੁਸੀਂ ਜੋ ਕਿਸਾਨ ਅੰਦੋਲਨ ਤੋਂ ਬਾਅਦ ਦੇ ਜਿਹੜੇ ਭਾਸ਼ਣ ਆ ਸਾਰੇ ਹੀ ਕੱਢ ਲਓ ਜੀ, ਆਹ ਕੁਛ ਹੀ ਬੋਲਿਆ ਆ ਜੀ, ਕੁਛ ਨੀ ਬੋਲਿਆ, ਸਿਰਫ ਇੱਕ ਕਰੰਟ ਮੁੱਦਾ ਜਿਹੜਾ ਆ ਉਹ ਵਿੱਚ ਨਾਲ ਐਡ ਹੋਇਆ ਹੋਊਗਾ, ਹੋਰ ਕੁਛ ਨੀ
1: ਜੀ।
0: ਉਹ ਬਾਰ ਬਾਰ 5 ਸਾਲਾਂ ਦੇ ਵਿੱਚ ਤੁਹਾਨੂੰ ਇਹੀ ਗੱਲ ਕਹਿੰਦੇ ਆਏ ਆ ਵੀ ਕਿਸ ਨਿਯਮ ਤੇ, ਵੀ ਤੁਸੀਂ ਬਹਿਸ ਕਿਸ ਨਿਯਮ ਤੇ ਕਰਨੀ ਚਾਹੁੰਦੇ ਹੈਗੇ, ਤੁਸੀਂ ਕਿਉਂ ਨੀ ਕੰਸਟੀਟਿਊਸ਼ਨ ਤੁਸੀਂ ਹੱਥ ਵਿੱਚ ਲੈ ਕੇ ਤੁਰੇ ਫਿਰਦੇ ਰਹਿੰਦੇ ਆ? ਮੈਂ ਦਾਵਾ ਕਰਦਾ ਆ ਰਾਹੁਲ ਗਾਂਧੀ ਨੇ ਕੰਸਟੀਟਿਊਸ਼ਨ ਕਦੀ ਪੜ੍ਹਿਆ ਹੀ ਨੀ ਹੋਊਗਾ
1: ਜੀ।
0: ਤੁਸੀਂ, ਤੁਹਾਡੀ ਤਾਂ ਇੰਨੀ ਮਾਸਟਰੀ ਹੋ ਜਾਣੀ ਚਾਹੀਦੀ ਹੈਗੀ ਆ, ਇੰਨਾ ਤੁਸੀਂ ਜਿਹੜਾ ਹੈਗਾ ਆ ਉਸ 15 ਸਾਲ ਹੋ ਗਏ, 12 ਸਾਲ ਉਹਨਾਂ ਨੂੰ ਸਰਕਾਰ ਬਣਾ ਕੇ, ਤੁਸੀਂ ਕੰਸਟੀਟਿਊਸ਼ਨ ਤੇ ਉਹਨਾਂ ਨੂੰ ਘੇਰੋ ਹਾਂਜੀ, ਜਿਹੜੀ ਤੁਹਾਡੀ ਮਾਸਟਰੀ ਚਾਹੀਦੀ ਹੈਗੀ ਆ, ਜਿਹਦੇ ਤੇ ਦੇਸ਼ ਵੀ ਤੁਹਾਨੂੰ ਜਿਹੜਾ ਪੜ੍ਹਿਆ ਲਿਖਿਆ ਵਰਗ ਆ ਨਾ ਦੇਸ਼ ਦਾ, ਉਹ ਇਸ ਚੀਜ਼ ਨੂੰ ਐਪਰੀਸ਼ੀਏਟ ਕਰਨ ਲਈ ਮਜਬੂਰ ਹੋ ਜਾਏ ਕਿ ਹਾਂਜੀ ਸਾਡੇ ਪੰਜਾਬ ਵਾਲਿਆਂ ਵੱਲ ਮੈਂ ਨੀ ਦੇਖਦਾ ਹੈਗਾ ਜੀ, ਪੰਜਾਬ ਵਾਲਿਆਂ ਦੀ ਰੇਟਿੰਗ ਤੇ ਨੀ ਮੈਂ ਜਾਂਦਾ, ਕਿਉਂਕਿ ਪੰਜਾਬ ਵਾਲੇ ਜਿਹੜੇ ਹੈਗੇ ਆ ਅਸੀਂ ਕਾਗਜ਼ੀ ਪੱਤਰੀ ਕਾਰਵਾਈ ਦੇ ਵਿੱਚ ਬਹੁਤ ਪਿੱਛੇ ਹੈਗੇ ਆ ਜੀ। ਸਾਊਥ ਦੀ ਰੇਟਿੰਗ ਦੇਖੋ ਵੀ ਸਾਊਥ ਵਾਲੇ ਜਿਹੜੇ ਹੈਗੇ ਆ ਉਹਨੂੰ ਕਿੱਦਾਂ ਅਸੈਸ ਕਰਦੇ ਆ, ਕਿਉਂਕਿ ਸਾਊਥ ਦੇ ਨੇਤਾ ਜਦੋਂ ਆਉਂਦੇ ਹੈਗੇ ਆ, ਬੰਗਾਲ ਦੇ ਨੇਤਾ ਜਿਹੜੇ ਆਉਂਦੇ ਹੈਗੇ ਆ, ਸਰ ਉਹ ਜਿਹੜਾ ਹੈਗਾ
1: ਗੱਲ ਕਰਦੇ
0: ਕੰਸਟੀਟਿਊਸ਼ਨ ਤੋਂ ਬਾਹਰ ਨਹੀਂ ਜਾਂਦੇ ਜੀ,
1: ਬਿਲਕੁਲ
0: ਏਦਾਂ ਦਾ ਇਹਨਾਂ ਨੂੰ ਰੂਣ ਹਾਕਾ ਕਰ ਜਾਂਦੇ।

0: ਬੀਜੇਪੀ
1: ਬਿਲਕੁਲ
0: ਵਾਲਿਆਂ ਨੂੰ।
1: ਬਿਲਕੁਲ ਹੈ ਜੀ,
0: ਸੋ ਇਸ ਕਰਕੇ ਜਿਹੜਾ ਹੈਗਾ ਰਾਹੁਲ ਗਾਂਧੀ ਦੇ ਤੁਸੀਂ 5-10 ਭਾਸ਼ਣ ਕੱਢ ਲਓ, ਤੁਸੀਂ ਆਹ ਕੁਛ ਹੀ ਹੈਗਾ ਆ ਜੀ,
1: ਜੀ
0: ਬਟ ਫੇਰ ਵੀ ਦੇਸ਼ ਦੇ ਲੋਕ ਖੁਸ਼ ਹੁੰਦੇ ਹੈਗੇ ਆ ਤੇ ਅਸੀਂ ਵੀ ਖੁਸ਼ ਹੁੰਦੇ ਆ ਵੀ ਕੋਈ ਤਾਂ ਕੁਐਸਚਨ ਕਰ ਰਿਹਾ, ਹੋਰ ਇਹਨਾਂ ਦੇ
1: ਜੀ
0: ਅੱਗੇ ਕੌਣ ਕਰਦਾ ਆ ਜੀ।
1: ਬਿਲਕੁਲ ਹੈ ਜੀ, ਜੀ
0: ਜੀ ਸਰ
1: ਜੀ ਸੈਣੀ
0: ਤੇ ਆ
1: ਸਾਹਿਬ,
0: ਜਾਂਦੇ
1: ਹਾਂਜੀ
0: ਜਾਂਦੇ ਮੈਂ
1: ਹਾਂਜੀ
0: ਇੱਕ ਇੱਕ ਜ਼ਰੂਰ ਗੱਲ ਕਰੂੰਗਾ ਜੀ,
1: ਜ਼ਰੂਰ ਜੀ।
0: ਤੇ ਮੈਨੂੰ ਉਸ ਚੀਜ਼ ਦੀ ਖਬਰ ਦਾ ਜਿਹੜਾ ਹੈਗਾ ਨਾ ਬਹੁਤ ਹੀ ਦੁੱਖ ਲੱਗਿਆ, ਜਿਹੜੀ ਉਹ ਪੰਜਾਬ ਯੂਨੀਵਰਸਿਟੀ ਦੇ ਵਿੱਚ ਲੜਕੀ ਨੂੰ ਕਰੰਟ ਲੱਗਾ
1: ਬਿਲਕੁਲ ਹੈ
0: ਸਰ। ਇਹ ਇਹ ਇਹ ਸਾਡਾ ਉਹ ਕਹਿੰਦੇ ਹੈਗੇ ਨਾ ਲੋਕੀ
1: ਦੁਖਾਂਤ
0: ਤਾਂ
1: ਹੈ ਜੀ।
0: ਪ੍ਰਾਊਡ ਕਰਦੇ ਹੈਗੇ, ਉਹ ਕਹਿੰਦੇ ਨੇ ਪ੍ਰਾਊਡ ਕਰ, ਇੱਕ ਗਾਣਾ ਗਾਇਆ ਸੀ ਬੜੇ ਪ੍ਰਾਊਡ ਚ ਗਾਇਆ ਸੀ, ਇਟ ਹੈਪਨਸ ਓਨਲੀ ਇਨ ਇੰਡੀਆ,
1: ਜੀ
0: ਹਾਂਜੀ ਮੈਂ ਵੀ ਦੁਖੀ ਹੋ ਕੇ ਇਹ ਗੱਲ ਕਹਿ ਰਿਹਾ ਹੈ ਕਿ ਇਟ ਹੈਪਨ ਓਨਲੀ ਇਨ
1: ਇਨ
0: ਇੰਡੀਆ,
1: ਇੰਡੀਆ ਜੀ।
0: ਕਿ ਬੰਦੇ ਦੀ ਵੈਲਿਊ ਹੀ ਕੁਛ ਨੀ ਹੈਗੀ। ਇੱਕ ਬੱਚਾ ਸਕੂਲ ਕਾਲਜ ਯੂਨੀਵਰਸਿਟੀ
1: ਪੀਐਚਡੀ ਕਰ
0: ਪੜ੍ਹ
1: ਰਹੀ ਸੀ
0: ਗਿਆ,
1: ਜੀ,
0: ਉੱਥੇ
1: ਦੇਖੋ ਬਿਲਕੁਲ
0: ਪੀਐਚਡੀ ਕਰ ਰਿਹਾ, ਉੱਥੇ ਤੱਕ ਮਾਂ ਬਾਪ ਦਾ ਜਿਹੜਾ ਹੈਗਾ ਆ
1: ਬਚਾਉਣ
0: ਰਿਸਪੋਂਸ
1: ਦਾ
0: ਜਿਹੜਾ ਹੈ ਨਾ
1: ਸਮਰਪਣ
0: ਉਹ
1: ਜਿਹੜਾ ਜੀ,
0: ਮਤਲਬ ਜਿਹੜਾ ਆ ਪਾਣੀ ਬਣ ਜਾਂਦਾ ਜੀ, ਉੱਥੇ ਤੱਕ
1: ਬਿਲਕੁਲ
0: ਬੱਚਾ ਪਹੁੰਚਾਉਣਾ ਤੇ ਬੱਚੇ ਦੀ ਮਿਹਨਤ ਇੰਨੀ ਹੁੰਦੀ ਹੈਗੀ ਆ ਜੀ ਉਸ ਮੁਕਾਮ ਤੇ ਪਹੁੰਚ ਕੇ, ਤੇ
1: ਜੀ
0: ਬੱਚਾ ਇੱਕ ਜਿਹੜੇ ਹੈਗਾ ਲਾਪਰਵਾਹੀ ਦਾ ਸ਼ਿਕਾਰ ਹੋ ਜਾਏ,
1: ਸ਼ਿਕਾਰ ਹੋ ਗਿਆ ਜੀ
0: ਹਾਂਜੀ, ਤੇ ਐਡਮਿਨਿਸਟ੍ਰੇਸ਼ਨ ਜਿਹੜੀ ਹੈਗੀ ਆ ਉਹ ਕਿਉਂ ਨੀ ਚੈੱਕ ਕਰਦੀ ਵੀ ਹਾਂ ਜੀ ਅਸੀਂ ਦੇਖਿਆ ਜਾਵੇ ਜੀ।
1: ਜੀ
0: ਬਾਕੀ ਜਿਹੜੇ ਆ ਸਰਕਾਰਾਂ ਵੀ ਉਨੀਆਂ ਹੀ ਇਕੁਅਲੀ ਰਿਸਪੋਂਸੀਬਲ ਆ, ਉਹਨਾਂ ਦੀ ਫੰਡਿੰਗ ਪ੍ਰੋਪਰ ਹੋਣੀ ਚਾਹੀਦੀ ਹੈਗੀ ਤਾਂ
1: ਮੈਂ
0: ਉੱਥੇ
1: ਕਈ ਵਾਰੀ
0: ਗਈਆਂ।
1: ਨਾ ਚਲੋ ਜੈ ਸਿੰਘ ਉਹਨਾਂ ਦਾ ਆਪਾਂ ਚਲੋ ਪ੍ਰੋਗਰਾਮ ਵੀ ਉਹਨਾਂ ਨੇ ਕੀਤਾ ਇੱਕ ਦੋ ਵਾਰੀ, ਉਹਨਾਂ ਦਾ ਚਲੋ ਕਿਤੇ ਵੀਡੀਓ ਇਦਾਂ ਦੀਆਂ ਹੁੰਦੀਆਂ, ਜਾਣਕਾਰੀ ਭਰਪੂਰ ਹੁੰਦੀਆਂ ਨੇ, ਦੇਖਣ ਨੂੰ ਮਿਲਦੀਆਂ ਨੇ। ਜਿਵੇਂ ਜਾਣੀਆਂ ਚਾਲ ਸਾਹਿਬ ਨੇ ਵੀ ਲਿਖਿਆ ਕਿ ਅੱਜ ਕੱਲ ਲੋਕ ਨਾ ਕੋਠੀਆਂ ਤਾਂ ਪਾ ਲੈਂਦੇ ਆ ਪਰ ਗਰਾਊਂਡ ਅਰਥ ਨਹੀਂ ਕਰਾਉਂਦੇ ਜੀ, ਗਰਾਊਂਡ ਵਾਇਰ ਨਹੀਂ ਪਵਾਉਂਦੇ, ਜਿਹਦੇ ਨਾਲ ਬਿਜਲੀ ਸ਼ਾਰਟ ਵੀ ਸਰਕਟ ਹੁੰਦੇ ਆ, ਹੋਰ ਸਾਰੀਆਂ ਚੀਜ਼ਾਂ ਜਾਂ ਅਸਮਾਨੀ ਬਿਜਲੀ ਡਿੱਗਣ ਦੇ ਨਾਲ ਵੀ ਬਹੁਤ ਵੱਡੇ ਨੁਕਸਾਨ ਹੁੰਦੇ ਆ। ਤੇ ਇਸੇ ਤਰ੍ਹਾਂ ਹੀ ਜਿਹੜਾ ਵੱਡੇ ਪੱਧਰ ਦੇ ਉੱਤੇ ਜਿਹੜੇ ਮੇਨ ਲਾਈਨਾਂ ਹੈਗੀਆਂ ਨਾ ਜਾਂ ਸ਼ਹਿਰਾਂ ਦੇ ਵਿੱਚ ਕੰਮ ਕਾਜ ਆ, ਤਾਰਾਂ ਦੇਖੋ ਕਿੱਦਾਂ ਮਤਲਬ ਕਿ ਤੁਰੀਆਂ ਫਿਰਦੀਆਂ ਲੱਦੀਆਂ ਪਈਆਂ ਬਰਸਾਤ ਦੇ ਮੌਸਮ ਦੇ ਵਿੱਚ, ਤਾਂ ਉੱਦਾਂ ਵੀ ਜਿਹੜਾ ਬਹੁਤ ਡੇਂਜਰਸ ਹੋ ਜਾਂਦੀਆਂ ਇਹਨਾਂ ਇਹ ਚੀਜ਼ਾਂ ਜੀ।
0: ਭਾਰੀ ਸਾਹਿਬ ਮੈਨੂੰ ਇਹਨਾਂ ਨਹੀਂ ਪਤਾ, ਮੈਂ ਜੈ ਸਿੰਘ ਹੁਣਾਂ ਆਪਾਂ ਜੇ ਕਿਤੇ ਕੰਟੈਕਟ ਦੇ ਵਿੱਚ ਆਏ ਜਾਂ ਉਹਨਾਂ ਨੂੰ ਵੀ ਬੇਨਤੀ ਕਰਾਂਗੇ ਕਿ ਵੱਡੇ ਵੱਡੇ ਕਾਲਜ ਯੂਨੀਵਰਸਿਟੀਆਂ ਜਿਹੜੀਆਂ ਹੈਗੀਆਂ ਤੁਹਾਡੇ ਕੋਲ ਟੀਮਾਂ ਵੀ ਹੈਗੀਆਂ, ਇੱਕ ਵਲੰਟੀਅਰ ਕੰਮ ਜ਼ਰੂਰ ਕਰਨ ਕਾਇੰਡਲੀ, ਜਿਹੜਾ ਹੈਗਾ ਸਾਲ 'ਚ ਇੱਕ ਵਿਜ਼ਿਟ ਇਹਨਾਂ ਦੇ ਕਰਕੇ, ਤੇ ਜਿਹੜਾ ਇਹੋ ਜਿਹਾ ਚੈੱਕ ਕਰ ਤਾਂ ਕਿ ਇਨ ਫਿਊਚਰ ਜਿਹੜਾ ਆ ਇਹ ਨੁਕਸਾਨ ਨਾ ਹੋਵੇ। ਮੈਂ ਆਪਣੇ ਪੱਧਰ ਦੇ ਉੱਤੇ ਇੰਨਾ ਕੰਮ ਜ਼ਰੂਰ ਕਰਨਾ ਹੈਗਾ ਆ, ਮੈਂ ਇਹ ਮੈਨੂੰ ਇੰਨੀ ਕੁ ਪਿੰਚ ਕੀਤੀ ਆ ਨਾ ਜੀ, ਮੇਰਾ ਮਤਲਬ ਮੂਡ ਇੰਨਾ ਅਪਸੈਟ ਹੋਇਆ ਕਿ ਮੈਂ ਆਪਣਾ ਜਿਹੜਾ ਪਿੰਡ ਦਾ ਪ੍ਰਾਇਮਰੀ ਸਕੂਲ ਆ ਉਹਦੇ ਵਾਸਤੇ ਮੈਂ ਬੰਦੇ ਨੂੰ ਦਿਹਾੜੀ ਦੇ ਕੇ ਨਾ ਜੀ, ਬਿਜਲੀ ਵਾਲੇ ਨੂੰ ਇਲੈਕਟ੍ਰੀਸ਼ੀਅਨ, ਵੀ ਭਾਈ ਉੱਥੇ ਦੀਆਂ ਤਾਰਾਂ ਚੈੱਕ ਕਰਿਆ ਤੇ ਉੱਥੇ ਦਾ ਇਹ ਦੇਖਿਆ ਵੀ ਉੱਥੇ ਕੋਈ ਏਦਾਂ ਦੀ ਕਰੰਟ ਦੀ ਲੀਕੇਜ ਤਾਂ ਨਹੀਂ, ਕੋਈ ਬੱਚਾ ਕੋਈ ਨੁਕਸਾਨ ਨਾ ਹੋ ਜਾਏ। ਮੈਂ ਆਪਣੇ ਆਪਣੇ ਪੱਧਰ ਤੇ ਜੇ ਇੱਕ ਇੱਕ ਬੰਦਾ ਵੀ ਇੱਕ ਇੱਕ ਰਿਸਪੋਂਸੀਬਿਲਟੀ ਓਨ ਕਰੇ ਤੇ ਅਸੀਂ ਹੋ ਸਕਦਾ ਏਦਾਂ ਦਾ ਕੋਈ ਬੱਚਾ ਜਿਹੜਾ ਹੈਗਾ ਸ਼ਾਈਨਿੰਗ ਉਹਨੂੰ ਬਚਾ ਸਕਦੇ ਹੋਈਏ ਜੀ। ਕੁਛ ਨੀ ਫਰਕ ਪੈਂਦਾ ਸਰ, ਇਹ ਕੰਮ ਕਰਨ ਵਾਲੇ ਹੈਗੇ ਆ ਜੀ, ਅਸੀਂ ਸਰਕਾਰਾਂ ਤੇ ਵੀ ਨਹੀਂ ਡਿਪੈਂਡ ਰਹਿ ਸਕਦੇ ਕਿ ਸਾਡਾ ਮਾੜਾ ਜਾਂ ਸਾਨੂੰ ਮਾੜਾ ਜਾਂ ਇਹ ਲੱਗਦੀ ਹੈਗੀ ਆ, ਤੇ ਇੰਨਾ ਇੰਨਾ ਕੁ ਕੰਮ ਵੀ ਕਰ ਲਈਏ ਤੇ ਉਹ ਜ਼ਿਆਦਾ ਵਧੀਆ ਹੈਗਾ ਆ ਜੀ।
1: ਬਿਲਕੁਲ ਹੈ
0: ਜੀ ਭਰਾ ਸਾਹਿਬ ਜੀ,
1: ਥੈਂਕ ਯੂ ਸੈਂਟ ਸਾਹਿਬ, ਬਹੁਤ ਬਹੁਤ ਸ਼ੁਕਰੀਆ,
0: ਥੈਂਕ ਯੂ ਜੀ, ਸ਼ੁਕਰੀਆ ਜੀ ਸਮਾਂ ਦੇਣ ਲਈ, ਧੰਨਵਾਦ ਭਰਾ ਸਾਹਿਬ,
1: ਸਤਿ ਸ੍ਰੀ ਅਕਾਲ,
0: ਸਤਿ ਸ੍ਰੀ ਅਕਾਲ ਸਾਰਿਆਂ ਨੂੰ।
1: ਲੋ ਦੋਸਤੋ, ਇਹ ਸਾਂਝੀ ਐਡਵੋਕੇਟ ਰਾਜਨ ਸੈਣੀ ਸਾਹਿਬ ਜੁੜੇ ਸਨ, ਗੱਲਬਾਤ ਕਰਕੇ ਗਏ ਆ, ਤੇ ਬੜੇ ਦੁੱਖ ਦੀ ਖਬਰ ਵੀ ਆ ਜਿਹੜੀ ਸ਼ੁਰੂ ਚ ਕੀਤੀ ਸੀਗੀ, ਮੰਦਭਾਗੀ ਘਟਨਾ ਕਹਿ ਸਕਦੇ ਆ ਜਾਂ ਅਣਗਹਿਲੀ ਕਹਿ ਸਕਦੇ ਆ। ਤੇ ਬਾਕੀ ਲਾਈਨਾਂ ਤੁਹਾਡੇ ਲਈ ਵੀ ਦੋਸਤੋ ਖੁੱਲੀਆਂ ਨੇ, +358449761969 ਸਟੂਡੀਓ ਦਾ ਨੰਬਰ ਹੈ। ਤੇ ਜਾਣੀਆਂ ਚਾਲ ਸਾਹਿਬ ਦੇ ਇਲਾਕੇ ਦੀ ਗੱਲ ਹੋਈ ਆ, ਉਹ ਵੀ ਹਾਲਾਤ ਦੱਸ ਸਕਦੇ ਨੇ ਕਿਸ ਤਰ੍ਹਾਂ ਦੇ ਹਾਲਾਤ ਨੇ ਉਹਨਾਂ ਦੇ ਇਲਾਕਿਆਂ ਦੇ ਵਿੱਚ। ਤੇ ਬਾਕੀ ਵਿਦੇਸ਼ੀ ਖਬਰਾਂ ਜਾਂ ਉਹਨਾਂ ਦੇ ਵੱਲ ਨੂੰ ਝਾਤ ਮਾਰਨ ਦੀ ਨਾਲ ਨਾਲ ਕੋਸ਼ਿਸ਼ ਕਰਦੇ ਆ। ਤੇ +358449761969 ਸਟੂਡੀਓ ਦਾ ਨੰਬਰ ਹੈ, ਤੇ ਲਾਈਨਾਂ ਤੁਹਾਡੇ ਲਈ ਵੀ ਖੁੱਲੀਆਂ ਨੇ, ਕਾਲ ਤੁਸੀਂ ਕਰ ਸਕਦੇ ਹੋ। ਤੇ ਵਿਦੇਸ਼ੀ ਖਬਰਾਂ ਦੇ ਵੱਲ ਨੂੰ ਦੋਸਤੋ ਚੱਲਦੇ ਆ ਥੋੜਾ ਜਿਹਾ, ਤੇ ਗੱਲਾਂ ਬਾਤਾਂ ਬਾਹਰ ਦੇ ਮੁਲਕਾਂ ਦੀਆਂ ਵੀ ਤੁਹਾਨੂੰ ਕੁਝ ਸੁਣਾਉਂਦੇ ਆ, ਤੇ ਉਸ ਤੋਂ ਬਾਅਦ ਨਾਲ ਦੀ ਨਾਲ ਫਰਾਂਸ ਦੇ ਵਿੱਚ ਜੋ ਕੁਝ ਵਾਪਰ ਰਿਹਾ, ਤੇ ਇਸੇ ਤਰ੍ਹਾਂ ਗੱਲ ਕਰਾਂਗੇ ਗੁਰਦੁਆਰਿਆਂ ਦੇ ਵਿੱਚ ਯੋਗਾ ਕਲਾਸਾਂ ਹੋਣ ਦਾ ਵਿਵਾਦ ਜਿਹੜਾ ਸੀ ਉਹ, ਜਿਸ ਦੇ ਬਾਰੇ ਜਥੇਦਾਰ ਸਾਹਿਬ ਨੇ ਅੱਜ ਬਿਆਨ ਦਿੱਤਾ, ਇਹਨਾਂ ਚੀਜ਼ਾਂ ਦੇ ਉੱਤੇ ਰੋਕ ਲਾਈ ਹੈ, ਉਹਨੂੰ ਵੀ ਵਿਸਤਾਰ ਦੇ ਵਿੱਚ ਲੈਂਦੇ ਅੱਗੇ ਜਾ ਕੇ। ਤੇ ਬਾਕੀ ਜੇ ਸਮਾਂ ਇਜਾਜ਼ਤ ਦੇਵੇਗਾ ਨਾਲ ਨਾਲ ਗੱਲ ਕਰਾਂਗੇ ਗਦਰੀ ਬਾਬਾ ਬੂਝਾ ਸਿੰਘ ਉਹਨਾਂ ਦੀ, ਜੋ ਭਾਰਤ ਦੀ ਆਜ਼ਾਦੀ ਦੇ ਲਈ ਲੜੇ ਪਰ ਆਜ਼ਾਦ ਹਿੰਦੁਸਤਾਨ ਦੇ ਵਿੱਚ ਪੁਲਿਸ ਮੁਕਾਬਲੇ ਦੇ ਦੌਰਾਨ ਮਾਰੇ ਗਏ, ਉਹਨਾਂ ਦਾ ਜ਼ਿਕਰ ਅੱਜ ਕਰਨ ਦੀ ਖਾਸ ਕੋਸ਼ਿਸ਼ ਰਹੇਗੀ, ਉਹਨਾਂ ਦਾ ਦਿਹਾੜਾ ਵੀ ਹੈ। ਤੇ ਲਾਈਨਾਂ ਤੁਹਾਡੇ ਲਈ ਖੁੱਲੀਆਂ ਰਹਿਣਗੀਆਂ। ਤੇ ਪ੍ਰੋਗਰਾਮਾਂ ਨੂੰ ਸਪੋਰਟ ਕੀਤਾ ਹੈ ਹਰਵਿੰਦਰ ਜੋਲ ਭੈਣ ਜੀ, ਸੁਮਿਤ ਜੋਲ ਜੀ, ਜਗਦੇਵ ਸੰਧੂ ਜੀ, ਸਿਕੰਦਰ ਸਿੰਘ ਔਜਲਾ, ਮਹੇਸ਼ ਜੀ, ਭਾਨ ਸਿੰਘ ਗਰੇਵਾਲ ਜੀ, ਸੁਰਿੰਦਰ ਕੌਰ ਮਾਲ ਜੀ ਤੇ ਮਾਨ ਸਿੰਘ ਸੈਣੀ ਸਾਹਿਬ ਦਾ ਬਹੁਤ ਬਹੁਤ ਸ਼ੁਕਰੀਆ ਤੇ ਧੰਨਵਾਦ ਹੈ। ਲਓ ਦੋਸਤੋ, ਵਿਦੇਸ਼ੀ ਖਬਰਾਂ ਦੇ ਵੱਲ ਨੂੰ ਝਾਤ ਮਾਰਦੇ ਨਾਲ ਨਾਲ ਤੁਹਾਡੇ ਸੁਨੇਹੇ ਵੀ ਆ ਰਹੇ ਨੇ, ਉਹਨਾਂ ਦਾ ਵੀ ਜਿਹੜਾ ਜ਼ਰੂਰ ਪੁੱਛ ਦੱਸ ਕਰਾਂਗੇ। ਤੇ ਗੱਲ ਕਰਦੇ ਹਾਂ ਆਪਾਂ ਦੇਸ਼ ਤੇ ਵਿਦੇਸ਼ ਦੀਆਂ ਖਬਰਾਂ ਦੀ ਹੁਣ, ਜਿਸਦੇ ਵਿੱਚ ਵੀਅਤਨਾਮ ਦੀਆਂ ਫੈਕਟਰੀਆਂ ਦੇ ਉੱਤੇ ਅਮਰੀਕੀ ਅਧਿਕਾਰੀਆਂ ਨੇ ਛਾਪਾਮਾਰੀ ਕੀਤੀ ਹੈ, ਚੀਨ ਦੇ ਨਾਲ ਕੁਨੈਕਸ਼ਨਾਂ ਦੀ ਜਾਂਚ ਕੀਤੀ ਗਈ ਹੈ। ਅਮਰੀਕਾ ਦੇ ਜਿਹੜਾ ਕਸਟਮ ਅਧਿਕਾਰੀ ਨੇ, ਉਨ੍ਹਾਂ ਨੇ ਵੀਅਤਨਾਮ ਦੇ ਵਿੱਚ ਚੀਨ ਦੇ ਨਾਲ ਸੰਬੰਧਿਤ ਕਈ ਫੈਕਟਰੀਆਂ ਦੇ ਵਿੱਚ ਅਚਾਨਕ ਹੀ ਛਾਪੇਮਾਰੀ ਕਰਤੀ। ਇਹ ਕਾਰਵਾਈ ਜਿਹੜਾ ਇਹ ਯਕੀਨੀ ਬਣਾਉਣ ਦੇ ਲਈ ਕੀਤੀ ਗਈ ਹੈ ਕਿ ਚੀਨੀ ਕੰਪਨੀਆਂ ਅਮਰੀਕੀ ਟੈਰਿਫ ਤੋਂ ਬਚਣ ਦੇ ਲਈ ਵੀਅਤਨਾਮ ਦੇ ਰਾਹੀਂ ਆਪਣੇ ਉਤਪਾਦ ਅਮਰੀਕਾ ਨਾ ਭੇਜ ਰਹੀਆਂ ਹੋਣ। ਮੀਡੀਆ ਰਿਪੋਰਟਾਂ ਦੇ ਅਨੁਸਾਰ ਅਮਰੀਕੀ ਅਧਿਕਾਰੀਆਂ ਨੇ ਫੈਕਟਰੀਆਂ ਦੇ ਦਸਤਾਵੇਜ਼ਾਂ, ਕੱਚੇ ਮਾਲ ਦੇ ਸਰੋਤਾਂ ਤੇ ਉਤਪਾਦਨ ਪ੍ਰਕਿਰਿਆ ਦੀ ਜਾਂਚ ਕੀਤੀ ਹੈ ਤਾਂ ਜੋ ਇਹ ਤੈਅ ਕੀਤਾ ਜਾ ਸਕੇ ਕਿ ਉਤਪਾਦਨ ਦੇ ਵਿੱਚ ਵੀਅਤਨਾਮ ਵਿੱਚ ਜਿਹੜਾ ਕਿੰਨਾ ਲੋਕਲ ਵੈਲਿਊ ਐਡੀਸ਼ਨ ਜਿਹੜਾ ਕੀਤਾ ਗਿਆ। ਇਸ ਛਾਪੇਮਾਰੀ ਦੇ ਦੌਰਾਨ ਅਧਿਕਾਰੀਆਂ ਨੇ ਸੰਭਾਵੀ ਸੋਫਟਵੇਅਰ ਇੰਟੈਲੈਕਚੁਅਲ ਪ੍ਰੋਪਰਟੀ ਦੀਆਂ ਜਿਹੜੀਆਂ ਉਲੰਘਣਾਵਾਂ ਦੀ ਵੀ ਸਖ਼ਤੀ ਦੇ ਨਾਲ ਜਿਹੜੀ ਹੈ ਜਾਂਚ ਕੀਤੀ ਹੈ, ਜਿਸ ਦੇ ਵਿੱਚ ਜਾਂਚ ਤੋਂ ਬਾਅਦ ਵੀਅਤਨਾਮੀ ਉਦਯੋਗ ਜਗਤ ਦੇ ਵਿੱਚ ਇਹ ਚਿੰਤਾ ਬਣ ਗਈ ਹੈ ਕਿ ਅਮਰੀਕਾ ਵੀਅਤਨਾਮੀ ਵਸਤੂਆਂ ਦੇ ਉੱਤੇ ਕਿਤੇ ਹੋਰ ਵੀ ਜ਼ਿਆਦਾ ਟੈਰਿਫ ਲਗਾ ਸਕਦਾ ਹੈ। ਇੱਕ ਪਾਸੇ ਸ਼ਾਂਤੀ ਦੀ ਗੱਲ ਤੇ ਦੂਸਰੇ ਪਾਸੇ ਧਮਕੀਆਂ। ਮਹਾਂਯੁੱਧ ਰੋਕਣ ਦੀ ਕੋਸ਼ਿਸ਼ ਦੇ ਵਿੱਚ ਅਮਰੀਕਾ ਤੇ ਈਰਾਨ ਵਿਚਾਲੇ ਮੁੜ ਗੱਲਬਾਤ ਕਰਾਉਣ ਦੀਆਂ ਕੋਸ਼ਿਸ਼ਾਂ ਤੇਜ਼ ਕਰ ਦਿੱਤੀਆਂ ਗਈਆਂ। ਅਮਰੀਕਾ ਤੇ ਈਰਾਨ ਵਿਚਾਲੇ ਹਮਲੇ ਰੁਕਣ ਤੋਂ ਬਾਅਦ ਵਿਚੋਲਿਆਂ ਨੇ ਦੋਵਾਂ ਦੇਸ਼ਾਂ ਨੂੰ ਗੱਲਬਾਤ ਦੀ ਮੇਜ਼ ਦੇ ਉੱਤੇ ਵਾਪਸ ਲਿਆਉਣ ਦੀ ਦਿਸ਼ਾ ਦੇ ਵੱਲ ਤਰੱਕੀ ਕੀਤੀ ਹੈ। ਖੇਤਰੀ ਅਧਿਕਾਰੀਆਂ ਨੇ ਸੋਮਵਾਰ ਕੱਲ੍ਹ ਬੀਤੇ ਰਾਤ ਦੇ ਵਿੱਚ ਇਸ ਦੇ ਸੰਬੰਧੀ ਜਾਣਕਾਰੀ ਸਪਸ਼ਟ ਕੀਤੀ ਹੈ ਤੇ ਅਮਰੀਕੀ ਰਾਸ਼ਟਰਪਤੀ ਟਰੰਪ ਨੇ ਕਿਹਾ ਕਿ ਈਰਾਨ ਨੇ ਖੁਦ ਅੱਗੇ ਆ ਕੇ ਗੱਲਬਾਤ ਦੀ ਪੇਸ਼ਕਸ਼ ਕੀਤੀ ਹੈ ਕਿਉਂਕਿ ਅਸੀਂ ਉਨ੍ਹਾਂ ਦੇ ਉੱਤੇ ਬਹੁਤ ਜ਼ੋਰਦਾਰ ਹਮਲਾ ਕਰ ਰਹੇ ਹਾਂ ਤੇ ਹਾਲਾਂਕਿ ਈਰਾਨ ਦਾ ਕਹਿਣਾ ਹੈ ਕਿ ਦੋਵਾਂ ਦੇਸ਼ਾਂ ਵਿਚਕਾਰ ਇਸ ਸਮੇਂ ਕੋਈ ਵੀ ਸਿੱਧੀ ਗੱਲਬਾਤ ਨਹੀਂ ਹੋ ਰਹੀ। ਟਰੰਪ ਨੇ ਸੋਮਵਾਰ ਕੱਲ੍ਹ ਜਿਹੜਾ ਜਹਾਜ਼ ਦੇ ਦੌਰਾਨ ਹਵਾਈ ਜਹਾਜ਼ ਦੇ ਵਿੱਚ ਏਅਰਫੋਰਸ 1 ਦੇ ਉੱਤੇ ਸਵਾਰ ਪੱਤਰਕਾਰਾਂ ਨੂੰ ਕਿਹਾ ਕਿ ਸਾਡੀ ਗੱਲਬਾਤ ਚੰਗੀ ਤਰ੍ਹਾਂ ਚੱਲ ਰਹੀ ਹੈ ਤੇ ਹੁਣ ਦੇਖਦੇ ਹਾਂ ਕਿ ਅੱਗੇ ਕੀ ਹੁੰਦਾ ਹੈ। ਮੈਨੂੰ ਲੱਗਦਾ ਕਿ ਅਸੀਂ ਕਿਸੇ ਨਤੀਜੇ ਦੇ ਉੱਤੇ ਪਹੁੰਚ ਸਕਦੇ ਹਾਂ। ਜੇਕਰ ਅਜਿਹਾ ਹੁੰਦਾ ਹੈ ਤਾਂ ਇਹ ਬਹੁਤ ਵਧੀਆ ਹੋਵੇਗਾ ਤੇ ਜੇਕਰ ਨਹੀਂ ਤਾਂ ਫਿਰ ਅਸੀਂ ਉਹ ਕਰਾਂਗੇ ਜੋ ਅਸੀਂ 2 ਦਿਨ ਪਹਿਲਾਂ ਕਰ ਰਹੇ ਸੀ। ਗੱਲਬਾਤ ਤੋਂ ਜਾਣੂ ਖੇਤਰੀ ਅਧਿਕਾਰੀਆਂ ਨੇ ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ ਦੇ ਉੱਤੇ ਕਿਹਾ ਕਿ ਕਤਰ ਅਤੇ ਪਾਕਿਸਤਾਨ ਦੀ ਅਗਵਾਈ ਦੇ ਵਿੱਚ ਵਿਚੋਲੇ ਵਾਸ਼ਿੰਗਟਨ ਅਤੇ ਤਹਿਰਾਨ ਵਿਚਕਾਰ ਮਤਭੇਦਾਂ ਨੂੰ ਦੂਰ ਕਰਨ ਦੀ ਕੋਸ਼ਿਸ਼ ਕਰ ਰਹੇ ਤੇ ਉਨ੍ਹਾਂ ਦਾ ਉਦੇਸ਼ ਦੋਵਾਂ ਦੇਸ਼ਾਂ ਨੂੰ ਹਾਲ ਹੀ ਦੇ ਵਿੱਚ ਹੋਈ ਗੋਲੀਬਾਰੀ ਤੋਂ ਬਾਅਦ ਟੁੱਟੇ ਅਸਥਾਈ ਜੰਗਬੰਦੀ ਪ੍ਰਬੰਧ ਦੇ ਉੱਤੇ ਵਾਪਸ ਲਿਆਉਣਾ ਹੈ ਤੇ ਦੂਸਰੇ ਪਾਸੇ ਸਾਡੇ ਕੋਲ ਹਥਿਆਰ ਦੀ ਕੋਈ ਕਮੀ ਨਹੀਂ ਹੈ, ਕਹਿੰਦੇ ਵਾਧੂ ਹਥਿਆਰ ਹੈ। ਈਰਾਨ ਦੇ ਨਾਲ ਜੰਗ ਵਿਚਾਲੇ ਟਰੰਪ ਦਾ ਫਿਰ ਬਿਆਨ ਆ ਗਿਆ। ਟਰੰਪ ਨੇ ਕਿਹਾ ਕਿ ਈਰਾਨ ਦੇ ਨਾਲ ਤਣਾਅ ਵਿਚਾਲੇ ਅਮਰੀਕਾ ਦੇ ਹਥਿਆਰ ਖਤਮ ਨਹੀਂ ਹੋ ਰਹੇ। ਉਨ੍ਹਾਂ ਕਿਹਾ ਕਿ ਸਾਡੇ ਕੋਲ ਦੁਨੀਆਂ ਦੇ ਵਿੱਚ ਸਭ ਤੋਂ ਵੱਧ ਹਥਿਆਰ ਨੇ, ਲੋੜ ਤੋਂ ਵੀ ਵੱਧ। ਟਰੰਪ ਦਾ ਇਹ ਬਿਆਨ ਉਨ੍ਹਾਂ ਮੀਡੀਆ ਰਿਪੋਰਟਾਂ ਤੋਂ ਬਾਅਦ ਆਇਆ ਜਿਨ੍ਹਾਂ ਦੇ ਵਿੱਚ ਕਿਹਾ ਗਿਆ ਸੀ ਕਿ ਈਰਾਨ ਦੇ ਨਾਲ ਲਗਾਤਾਰ ਟਕਰਾਅ ਦੇ ਕਾਰਨ ਅਮਰੀਕਾ ਦੀਆਂ ਪੈਟਰੀਅਟ ਇੰਟਰਸੈਪਟਰ ਮਿਜ਼ਾਈਲਾਂ ਦਾ ਭੰਡਾਰ ਘਟ ਰਿਹਾ ਹੈ। ਬਿਆਨ ਦੇ ਤੁਰੰਤ ਬਾਅਦ ਟਰੰਪ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਟਰੁੱਥ ਸੋਸ਼ਲ ਦੇ ਉੱਤੇ ਕਈ ਜਿਹੜੀ AI ਤਸਵੀਰਾਂ ਸਾਂਝੀਆਂ ਕਰ ਦਿੱਤੀਆਂ ਤੇ ਇੱਕ ਤਸਵੀਰ ਦੇ ਵਿੱਚ ਈਰਾਨ ਦੇ ਸਭ ਤੋਂ ਵੱਡੇ ਤੇਲ ਐਕਸਪੋਰਟ ਕੇਂਦਰ ਖਾਰਗ ਆਈਲੈਂਡ ਦੇ ਉੱਤੇ ਹਵਾਈ ਹਮਲਾ ਦਿਖਾਇਆ ਗਿਆ। ਇਸ ਦੇ ਨਾਲ ਉਨ੍ਹਾਂ ਲਿਖਿਆ ਕਿ ਸਟ੍ਰਾਈਕ ਆਨ ਖਾਰਗ। ਇਸ ਤੋਂ ਬਾਅਦ ਉਨ੍ਹਾਂ ਕੁਝ ਹੋਰ AI ਤਸਵੀਰਾਂ ਪੋਸਟ ਕੀਤੀਆਂ ਜਿਨ੍ਹਾਂ ਦੇ ਵਿੱਚ ਇੱਕ ਈਰਾਨੀ ਤੇਲ ਟੈਂਕਰ ਤੇ ਅਮਰੀਕੀ ਝੰਡਾ ਨਜ਼ਰ ਆ ਰਿਹਾ ਹੈ। ਇੱਕ ਦੂਜੀ ਤਸਵੀਰ ਦੇ ਵਿੱਚ ਜਹਾਜ਼ ਨੂੰ ਉੜਦਾ ਹੋਇਆ ਦਿਖਾਇਆ ਗਿਆ ਜਿਸ ਦੇ ਨਾਲ ਲਿਖਿਆ ਸੀ ਨੋ ਮੋਰ ਇਜਨਜ। ਈਰਾਨ ਦੇ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਫਿਲਹਾਲ ਅਮਰੀਕਾ ਦੇ ਨਾਲ ਉਸਦੀ ਕੋਈ ਗੱਲਬਾਤ ਨਹੀਂ ਚੱਲ ਰਹੀ ਤੇ ਦੋਵਾਂ ਦੇਸ਼ਾਂ ਵਿਚਕਾਰ ਹਾਲ ਦੇ ਦਿਨਾਂ ਦੇ ਵਿੱਚ ਸੰਘਰਸ਼ ਰੁਕ ਗਿਆ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਇਜ਼ਮਾਇਲ ਬਾਗੀ ਨੇ ਜਿਹੜਾ ਪ੍ਰੈਸ ਕਾਨਫਰੰਸ ਦੇ ਦੌਰਾਨ ਕਿਹਾ ਕਿ ਵਿਚੋਲੇ ਅਮਰੀਕਾ ਦੇ ਵੱਲੋਂ ਸਾਨੂੰ ਮੌਜੂਦਾ ਹਾਲਾਤਾਂ ਦੇ ਨਾਲ ਜੁੜੇ ਸੰਦੇਸ਼ ਪਹੁੰਚਾ ਸਕਦੇ ਨੇ ਪਰ ਇਸ ਸਮੇਂ ਅਮਰੀਕਾ ਦੇ ਨਾਲ ਸਾਡੀ ਕੋਈ ਗੱਲਬਾਤ ਨਹੀਂ ਹੋ ਰਹੀ ਹੈ। ਈਰਾਨ ਦੀ ਸੰਸਦ ਦੇ ਡਿਪਟੀ ਸਪੀਕਰ ਹਮੀਦ ਰੇਜ਼ਾ ਹਾਜੀ ਬਾਈ ਨੇ ਕਿਹਾ ਕਿ ਅਮਰੀਕਾ ਇਹ ਤੈਅ ਨਹੀਂ ਕਰ ਸਕਦਾ ਕਿ ਉਹ ਕਦੋਂ ਜੰਗ ਸ਼ੁਰੂ ਕਰੇਗਾ ਤੇ ਕਦੋਂ ਜੰਗਬੰਦੀ ਦਾ ਐਲਾਨ ਕਰੇਗਾ। ਉਨ੍ਹਾਂ ਕਿਹਾ ਕਿ ਈਰਾਨ ਅਜਿਹੇ ਕਦੇ ਨਹੀਂ ਹੋਣ ਦੇਣਗੇ। ਰੂਸ ਦੇ ਸਕੂਲਾਂ ਦੇ ਵਿੱਚ ਨਾਬਾਲਕਾਂ ਨੂੰ ਪਾਦਰੀ ਪੜ੍ਹਾ ਰਹੇ ਨੇ ਕੁਆਰੇਪਨ ਦਾ ਪਾਠ। ਰੂਸ ਦੇ ਵਿੱਚ ਆਰਥੋਡਾਕਸ ਜਿਹੜੀ ਹੈ ਰੂੜੀਵਾਦੀ ਜੋ ਲੋਕ ਨੇ ਪਦਾਰਥੀ ਜਿਹੜੇ ਚਾਹੇ ਧਰਮ ਕ੍ਰਿਸਚਨ ਹੀ ਹੈ, ਪਰ ਉਦਾਂ ਦੀਆਂ ਵੱਖਰੀਆਂ ਵੱਖਰੀਆਂ ਜਿਹੜੀਆਂ, ਜਿੱਦਾਂ ਕਿ ਆਪਣੇ ਸਿੱਖਾਂ ਦੇ ਵਿੱਚ ਵੱਖਰੇ ਵੱਖਰੇ ਇੰਸਟੀਟਿਊਟ ਹੈ ਇਹਨਾਂ ਦੇ ਵੀ ਹੈ ਆਰਥੋਡਾਕਸ। ਪਾਦਰੀ ਹੁਣ ਸਕੂਲਾਂ ਦੇ ਵਿੱਚ ਬੱਚਿਆਂ ਨੂੰ ਕੁਆਰੇਪਨ ਦਾ ਪਾਠ ਪੜ੍ਹਾ ਰਹੇ ਨੇ ਤੇ ਖਾਸ ਤੌਰ ਦੇ ਉੱਤੇ 9ਵੀਂ ਤੇ 11ਵੀਂ ਜਮਾਤ ਦੇ ਮੁੰਡਿਆਂ ਤੇ ਕੁੜੀਆਂ ਨੂੰ ਵਿਆਹ ਤੋਂ ਪਹਿਲਾਂ ਸੰਜਮ ਨੂੰ ਜਿਹੜਾ ਉਤਸ਼ਾਹਿਤ ਕਰਨ ਦੇ ਲਈ ਕੁਆਰੇਪਨ ਤੇ ਬ੍ਰਹਮਚਾਰੀਆਂ ਨੂੰ ਸਿਲੇਬਸ ਦੇ ਵਿੱਚ ਸ਼ਾਮਲ ਕੀਤਾ ਗਿਆ। ਰੂਸ ਦੇ ਵਿੱਚ ਡਿੱਗਦੀ ਜਨਮ ਦਰ ਨੂੰ ਰੋਕਣ ਅਤੇ ਰਵਾਇਤੀ ਪਰਿਵਾਰਕ ਮੁੱਲਾਂ ਨੂੰ ਉਤਸ਼ਾਹਿਤ ਕਰਨ ਦੇ ਲਈ ਕ੍ਰੈਮਲਿਨ ਨੇ ਇਹ ਨਵੀਂ ਨੀਤੀ ਅਪਣਾਈ ਹੈ। ਹੁਣ ਨਾਬਾਲਗਾਂ ਨੂੰ ਜਿਹੜਾ ਸੰਬੰਧ ਐਜੂਕੇਸ਼ਨ ਦੀ ਬਜਾਏ ਰੂਸ ਦੇ ਸਕੂਲਾਂ ਦੇ ਵਿੱਚ ਫੈਮਿਲੀ ਸਟੱਡੀਜ਼ ਕੋਰਸ ਜਿਹੜਾ ਸ਼ੁਰੂ ਕੀਤਾ ਗਿਆ। ਇਸ ਦੇ ਵਿੱਚ ਵਿਆਹ, ਮਾਤਾ ਪਿਤਾ ਬਣਨ ਅਤੇ ਪਰਿਵਾਰ ਦੀਆਂ ਰਵਾਇਤੀ ਭੂਮਿਕਾ ਦੇ ਉੱਤੇ ਜ਼ੋਰ ਦਿੱਤਾ ਜਾ ਰਿਹਾ ਹੈ। ਸੇਂਟ ਪੀਟਰਸਬਰਗ ਦੇ ਇੱਕ ਸਕੂਲ ਦੇ ਵਿੱਚ ਪਾਦਰੀ ਇਸ ਬਾਰੇ ਵਿਦਿਆਰਥੀਆਂ ਨੂੰ ਪੜ੍ਹਾ ਰਹੇ ਨੇ। ਚੀਨ ਦਾ ਗੈਰ ਕਾਨੂੰਨੀ ਮੱਛੀ ਫੜਨ ਵਾਲਾ ਸ਼ੈਡੋ ਫਲੀਟ ਬਣਿਆ ਵੱਡਾ ਖਤਰਾ, ਤੇ ਕੱਲਾ ਇਹ ਨਹੀਂ, ਦੁਨੀਆਂ ਦੇ ਸਮੁੰਦਰਾਂ ਦੇ ਵਿੱਚ ਉਹ ਜੀਵ ਦੇ ਸਵਾਦ ਲਈ ਜਿੰਨੀ ਮੱਛੀ ਕੱਢੀ ਜਾਂਦੀ ਹੈ ਉਹਦੇ ਨਾਂ ਦੇ ਉੱਤੇ ਮੱਛੀ ਜਿਹੜਾ ਫੜਨ ਦੇ ਲਈ 4 ਤੋਂ 5 ਜੀਵ ਜਿਹੜੇ ਨੇ ਉਹ ਉਹਨਾਂ ਦਾ ਨਾਸ ਕੀਤਾ ਜਾਂਦਾ ਹੈ। ਉਹ ਚਾਹੇ ਵੇਲਸ ਨੇ, ਚਾਹੇ ਉਹ ਡੋਲਫਿਨਸ ਨੇ, ਚਾਹੇ ਉਹ ਸ਼ਾਰਕ ਹੈ, ਤੇ ਚਾਹੇ ਉਹ ਕੱਛੂ ਕੰਮੇ ਨੇ ਸਮੁੰਦਰੀ, ਤੇ ਹੋਰ ਜਿਹੜੀਆਂ ਐਸੀਆਂ ਜਿਹੜੀਆਂ ਚੀਜ਼ਾਂ ਨੇ ਜੀਵ ਨੇ ਉਹਨਾਂ ਨੂੰ ਨਸ਼ਟ ਮਾਰਿਆ ਜਾਂਦਾ ਹੈ, ਖਰਾਬ ਕੀਤਾ ਜਾਂਦਾ ਹੈ, ਕਿਉਂਕਿ ਵੱਡੇ ਵੱਡੇ ਜਾਲ ਸਮੁੰਦਰ ਦੇ ਪਿੱਛੇ ਜਿਹੜਾ ਸਮੁੰਦਰ ਦੇ ਵਿੱਚ ਸ਼ਿਪ ਵੱਡੇ ਜਿਹੜੇ ਨੇ ਮੱਛੀ ਫਾਰਮਿੰਗ ਦਾ ਕੰਮ ਕਰਦੇ ਸਾਰਾ, ਤੇ ਉਹ ਸਿੱਟ ਦਿੱਤੇ ਜਾਂਦੇ ਆ ਕੁਆਂਟਲਾਂ ਦੇ ਟਨਾਂ ਦੇ ਟਨ ਮੱਛੀ ਇੱਕੋ ਜਾਲ ਦੇ ਵਿੱਚ ਫਸਾ ਕੇ ਬਾਹਰ ਕੱਢੀ ਜਾਂਦੀ ਹੈ। ਉਹਦੇ ਵਿੱਚ ਐਸੇ 3 ਤੋਂ 5 ਜੀਵ ਜਿਹੜੇ ਨੇ ਜਿਨ੍ਹਾਂ ਦੀ ਅਲਾਊਡ ਨਹੀਂ ਗੀ ਫਿਸ਼ਿੰਗ ਕਰਨੀ, ਤੇ ਉਹਨਾਂ ਨੂੰ ਵਿੱਚ ਜਾਲ ਦੇ ਹਰ ਕੋਈ ਵਿੱਚ ਫਸ ਦਿੰਦਾ ਹੈ, ਤੇ ਉਹਨਾਂ ਦਾ ਵੀ ਕਤਲੇਆਮ ਕਰਕੇ ਵਾਪਸ ਸਮੁੰਦਰ ਦੇ ਵਿੱਚ ਸਿੱਟ ਦਿੱਤਾ ਜਾਂਦਾ ਹੈ। ਇਹ ਅੱਜ ਦੀ ਗੱਲ ਨਹੀਂ, ਅੱਜ ਤੋਂ ਜਿਹੜੀ ਹੈ ਤਕਰੀਬਨ 10-12 ਸਾਲ ਪਹਿਲਾਂ ਦੀ ਗੱਲ ਵੀ ਮੈਂ ਕਰ ਚੁੱਕਾ, ਟਵਾਣਾ ਸਾਹਿਬ ਦੇ ਨਾਲ ਗੱਲ ਕੀਤੀ ਸੀ ਸ਼ੁਰੂ ਉਦੋਂ। ਦੀ ਕੋ ਕੌਨਸਪਰੈਸੀ ਨਾਮ ਦੀ ਇੱਕ ਸੀਰੀਜ਼ ਹੈ ਨੈੱਟਫਲਿਕਸ ਦੇ ਉੱਤੇ, ਅੱਜ ਤੋਂ 15 ਸਾਲ ਪਹਿਲਾਂ ਦੀ ਆਈ ਹੋਈ ਹੈ। ਉਹਦੇ ਵਿੱਚ ਬਹੁਤ ਸਾਰੀਆਂ ਐਸੀਆਂ ਫਾਊਂਡੇਸ਼ਨਾਂ ਨੇ ਇਹਨਾਂ ਚੀਜ਼ਾਂ ਦਾ ਜ਼ਿਕਰ ਕੀਤਾ ਹੋਇਆ ਹੈ। ਵੱਡੇ ਵੱਡੇ ਦਾਅਵੇ, ਗ੍ਰੀਨ ਗੈਸ ਹਾਊਸ ਜਿਹੜੇ ਨੇ, ਗ੍ਰੀਨ ਗੈਸ ਦੀ ਰੋਲ ਪੈਂਦਾ ਹੈ, CO2 ਦਾ ਰੋਲਾ ਪੈਂਦਾ ਹੈ, ਜਿਹੜੀਆਂ ਚੀਜ਼ਾਂ ਅਮਰੀਕਾ ਦੇ ਵਿੱਚ ਪਹਿਲਾਂ ਸੀ, ਵੱਡੀਆਂ ਵੱਡੀਆਂ ਫੋਰੈਸਟਾਂ ਤਬਾਹ ਕਰਕੇ ਉਹ ਇੰਡੀਆ ਨੂੰ ਦਿੱਤੀ ਜਾ ਰਹੀ ਹੈ ਚੀਜ਼ਾਂ, ਕਿ ਉੱਥੇ ਪਾਈ ਪਾਮ ਦੇ ਜਿਹੜੇ ਨੇ ਓਇਲ, ਜਿਹੜਾ ਸਭ ਤੋਂ ਖਰਾਬ ਓਇਲ ਨੇ, ਉਹਨਾਂ ਨੂੰ ਜਿਹੜਾ ਪੈਦਾ ਕੀਤਾ ਜਾਵੇ, ਤੇ ਫਸਲਾਂ ਵਾਲੀਆਂ ਜਿਹੜੀਆਂ ਜ਼ਮੀਨਾਂ ਨੇ ਉਹਨਾਂ ਨੂੰ ਤਬਾਹ ਕਰਕੇ ਉੱਥੇ ਜਿਹੜਾ ਇਹ ਚੀਜ਼ਾਂ ਜਿਹੜੀਆਂ ਪੈਦਾ ਕੀਤੀਆਂ ਜਾਣ। ਚੀਨ ਦਾ ਜਿਹੜਾ ਇਹ ਫਲੀਟ, ਸ਼ੈਡੋ ਫਲੀਟ ਫੜਿਆ ਹੈ, ਖਤਰਾ ਬਣਿਆ ਹੈ। ਚੀਨ ਦੇ ਗੈਰ ਕਾਨੂੰਨੀ ਡੂੰਘੇ ਸਮੁੰਦਰੀ ਮੱਛੀ ਫੜਨ ਵਾਲੇ ਉਦਯੋਗ ਨੇ ਸਮੁੰਦਰੀ ਵਾਤਾਵਰਣ ਪ੍ਰਣਾਲੀਆਂ ਨੂੰ ਜਿਹੜਾ ਤਬਾਹ ਕਰ ਦਿੱਤਾ ਹੈ। ਇਹ ਜਿਹੜਾ ਮਨੁੱਖੀ ਅਧਿਕਾਰਾਂ ਦੇ ਘਾਣ ਦਾ ਵੱਡਾ ਕੇਂਦਰ ਬਣਦਾ ਜਾ ਰਿਹਾ ਹੈ। ਜਾਣਕਾਰੀ ਦੇ ਮੁਤਾਬਕ ਇਸ ਉਦਯੋਗ ਦੀ ਆੜ ਦੇ ਵਿੱਚ ਵੱਡੇ ਪੱਧਰ ਦੇ ਉੱਤੇ ਜ਼ਬਰਦਸਤੀ ਮਜ਼ਦੂਰੀ ਕਰਵਾਈ ਜਾ ਰਹੀ ਹੈ, ਤੇ ਜਿਸ ਦੇ ਕਾਰਨ ਅਣਗਿਣਤ ਮਜ਼ਦੂਰ ਖੁੱਲ੍ਹੇ ਸਮੁੰਦਰ ਦੇ ਵਿੱਚ ਇਹਨਾਂ ਜਹਾਜ਼ਾਂ ਦੇ ਉੱਤੇ ਫਸੇ ਹੋਏ ਨੇ। ਇਸ ਸ਼ੈਡੋ ਫਲੀਟ ਗੁਪਤ ਬੇੜੇ ਦੀਆਂ ਗਤੀਵਿਧੀਆਂ ਨੂੰ ਰੋਕਣ ਦੇ ਲਈ ਅਮਰੀਕੀ ਸੈਨੇਟਰ ਟੈਡ ਕਰੂਜ਼ ਨੇ ਪਿਛਲੇ ਸਾਲ $170 ਮਿਲੀਅਨ ਦਾ ਵਿਸ਼ੇਸ਼ ਫੰਡ ਸੁਰੱਖਿਅਤ ਕੀਤਾ ਸੀ, ਤੇ ਇਸ ਰਾਸ਼ੀ ਦਾ ਮੁੱਖ ਮਕਸਦ ਚੀਨੀ ਜਹਾਜ਼ਾਂ ਦੀ ਨਿਗਰਾਨੀ ਕਰਨਾ ਤੇ ਉਹਨਾਂ ਦੇ ਸਹਾਇਕ ਜਹਾਜ਼ਾਂ ਦੇ ਉੱਤੇ ਅਮਰੀਕੀ ਸਰਕਾਰ ਦੇ ਵੱਲੋਂ ਪਾਬੰਦੀਆਂ ਲਗਾਉਣਾ ਸੀ। ਇੱਕ ਤਾਜ਼ਾ ਰਿਪੋਰਟ ਦੇ ਵਿੱਚ ਸਾਹਮਣੇ ਆਇਆ ਕਿ ਅਮਰੀਕਾ ਦੇ ਹੋਮਲੈਂਡ ਸੁਰੱਖਿਆ ਵਿਭਾਗ DHS ਨੇ ਸਾਬਕਾ ਸੈਕਟਰੀ ਕ੍ਰਿਸਟੀ ਐਲ ਨੋਇਮ ਦੀ ਜਿਹੜੀ ਅਗਵਾਈ ਹੇਠ ਇਸ ਪੈਸੇ ਦੀ ਵਰਤੋਂ ਨਿਰਧਾਰਤ ਮਕਸਦ ਦੇ ਲਈ ਨਹੀਂ ਕੀਤੀ। ਵਿਭਾਗ ਦੇ ਵੱਲੋਂ ਇਸ ਫੰਡ ਨੂੰ ਹੋਰ ਕੰਮਾਂ ਦੇ ਉੱਤੇ ਖਰਚ ਕਰ ਦਿੱਤਾ ਗਿਆ, ਜਿਸ ਦੇ ਕਾਰਨ ਚੀਨ ਦੇ ਇਸ ਗੈਰ ਕਾਨੂੰਨੀ ਨੈਟਵਰਕ ਦੇ ਵਿਰੁੱਧ ਕੀਤੀ ਜਾਣ ਵਾਲੀ ਕਾਰਵਾਈ ਨੂੰ ਵੱਡਾ ਝਟਕਾ ਜਿਹੜਾ ਲੱਗਿਆ ਦੱਸਿਆ ਜਾ ਰਿਹਾ। ਕੱਲਾ ਚੀਨ ਹੀ ਨਹੀਂ, ਬਹੁਤ ਸਾਰੇ ਮੁਲਕ ਨੇ ਜੀ ਜਿਹੜੇ ਫਿਸ਼ਿੰਗ ਕਰਦੇ ਆ ਵੱਡੇ ਵੱਡੇ ਸਮੁੰਦਰਾਂ ਚੋਂ, ਡੂੰਘੇ ਸਮੁੰਦਰਾਂ ਚੋਂ ਮੱਛੀ ਕੱਢਦੇ ਆ, ਕੱਲਾ ਉਹਦੇ ਵਿੱਚ ਚੀਨ ਹੀ ਨਹੀਂ ਸ਼ਾਮਲ, ਹੋਰ ਵੀ ਮੁਲਕ ਨੇ। ਫਰਾਂਸ ਦੇ ਵਿੱਚ ਜੰਗਲਾਂ ਦੀ ਅੱਗ ਦੌਰਾਨ ਪਹਿਲੀ ਵਾਰ ਬਣੇ ਨੇ ਫਾਇਰ ਕਲਾਊਡ ਜਿਹੜੇ। ਫਰਾਂਸ ਦੇ ਵਿੱਚ ਵੱਡੇ ਪੱਧਰ ਦੇ ਉੱਤੇ ਜੰਗਲ ਦੀ ਅੱਗ ਦੇ ਨਾਲ ਜੂਝ ਰਹੇ ਫਾਇਰ ਫਾਈਟਰਾਂ ਨੇ ਇੱਕ ਖਤਰਨਾਕ ਘਟਨਾ ਦਾ ਸਾਹਮਣਾ ਕੀਤਾ ਹੈ, ਜੋ ਉਹਨਾਂ ਦੇ ਵਿੱਚੋਂ ਬਹੁਤਿਆਂ ਨੇ ਪਹਿਲਾਂ ਕਦੇ ਨਹੀਂ ਦੇਖੀ ਸੀ, ਜਿਸ ਨੂੰ ਜਾਣ ਕੇ ਅੱਗ ਦਾ ਬੱਦਲ ਜਿਹੜਾ ਕਿਹਾ ਜਾਂਦਾ ਹੈ, ਪਾਇਰੋ ਕੁਮੂ ਲੋਨੀਬਸ ਜਾਂ ਅੱਗ ਦਾ ਬੱਦਲ। ਇਹ ਬੱਦਲ ਵੱਡੀਆਂ ਜੰਗਲੀ ਅੱਗਾਂ ਜਾਂ ਜਵਾਲਾਮੁਖੀ ਫਟਣ ਤੋਂ ਉੱਠਣ ਵਾਲੇ ਤੇਜ਼ ਗਰਮੀ ਦੇ ਦੁਆਰਾ ਜਿਹੜਾ ਪੈਦਾ ਹੁੰਦੇ ਨੇ ਉਹ ਬਿਜਲੀ ਪੈਦਾ ਕਰ ਸਕਦੇ ਨੇ, ਤੇ ਬਲਦੇ ਹੋਏ ਅੰਗਿਆਰੇ ਉਛਾਲ ਸਕਦੇ ਨੇ ਜੋ ਹੋਰ ਅੱਗਾਂ ਨੂੰ ਭੜਕਾਉਂਦੇ ਨੇ। ਇਸ ਤੋਂ ਇਲਾਵਾ ਉਹ ਤੇਜ਼ ਜਿਹੜੇ ਅਨਿਜਮਤ ਹਵਾਵਾਂ ਪੈਦਾ ਕਰਦੇ ਨੇ ਜੋ ਅੱਗ ਨੂੰ ਹਵਾ ਦਿੰਦੇ ਨੇ ਤੇ ਅੰਗਿਆਰਿਆਂ ਨੂੰ ਖਿੰਡਾ ਦਿੰਦੇ ਨੇ। ਉਹ ਘੱਟ ਹੀ ਮੀਂਹ ਪੈਦਾ ਕਰਦੇ ਨੇ ਤੇ ਗਿਰੋਡੇ ਖੇਤਰ ਦੇ ਲਈ ਫਾਇਰ ਐਂਡ ਐਮਰਜੈਂਸੀ ਸੇਵਾਵਾਂ ਦੇ ਡਾਇਰੈਕਟਰ ਮਾਰਕ ਵਰਮੂ ਲੇ ਨੇ ਜਿਹੜਾ ਦੱਸਿਆ ਪ੍ਰੈਸ ਕਾਨਫਰੰਸ ਦੇ ਵਿਚ ਕਿਹਾ ਕਿ ਹਫ਼ਤੇ ਦੇ ਅੰਤ ਦੇ ਵਿਚ ਫਰਾਂਸ ਦੇ ਸਭ ਤੋਂ ਵੱਧ ਪ੍ਰਭਾਵਿਤ ਖੇਤਰਾਂ ਦੇ ਵਿਚੋਂ ਇਕ ਵਿਚ ਜਿਹੜਾ ਅੱਗ ਦੇ ਬੱਦਲ ਨੇ ਵਾਧੂ ਅੱਗਾਂ ਲਗਾਈਆਂ ਨੇ ਤੇ ਫਰਾਂਸ ਦੇ ਨੈਸ਼ਨਲ ਫਾਇਰ ਫਾਈਟਰਸ ਫੈਡਰੇਸ਼ਨ ਦੇ ਬੁਲਾਰੇ ਲੈਫਟੀਨੈਂਟ ਕਰਨਲ ਏਰਿਕ ਬਰੋਕਾਡੀ ਨੇ ਜਿਹੜਾ ਏ ਐਫ ਪੀ ਨੂੰ ਦੱਸਿਆ ਕਿ ਹਾਲਾਂਕਿ ਕੈਨੇਡਾ ਤੇ ਆਸਟ੍ਰੇਲੀਆ ਦੇ ਵਿਚ ਅਜਿਹੀਆਂ ਅੱਗਾਂ ਅਕਸਰ ਲੱਗਦੀਆਂ ਨੇ ਤੇ ਪਹਿਲੀ ਵਾਰ ਫਰਾਂਸ ਦੇ ਵਿਚ ਵਾਪਰਿਆ। ਅੱਗ ਬੁਝਾਉਣ ਦੇ ਲਈ ਵਾਲੀਆਂ ਲਈ ਜਿਹੜਾ ਇਕ ਵੱਡੀ ਚੁਣੌਤੀ ਜਿਹੜਾ ਬਣਿਆ ਹੋਇਆ। ਅੱਗ ਦੇ ਬੱਦਲਾਂ ਦੀ ਘਟਨਾ ਅੱਗ ਬੁਝਾਉਣ ਵਾਲਿਆਂ ਲਈ ਜਿਹੜਾ ਬਹੁਤ ਵੱਡੀਆਂ ਚੁਣੌਤੀਆਂ ਖੜੀਆਂ ਕਰਦੀ ਹੈ। ਨਾਸਾ ਦੇ ਅਨੁਸਾਰ ਇਹ ਬੱਦਲ ਅੱਗ ਬੁਝਾਉਣ ਦੇ ਯਤਨਾਂ ਦੇ ਵਿਚ ਰੁਕਾਵਟ ਪੈਦਾ ਕਰਦੇ ਨੇ ਤੇ ਭਾਈਚਾਰਿਆਂ ਨੂੰ ਭਾਰੀ ਨੁਕਸਾਨ ਪਹੁੰਚਾ ਸਕਦੇ ਨੇ। ਸੋਮਵਾਰ ਨੂੰ ਕੱਲ ਬੀਤੇ ਚ ਫਰਾਂਸ ਅਤੇ ਸਪੇਨ ਦੇ ਵਿਚ ਅੱਗ ਬੁਝਾਉਣ ਵਾਲਿਆਂ ਨੇ ਬਿਹਤਰ ਮੌਸਮੀ ਸਥਿਤੀਆਂ ਦਾ ਫਾਇਦਾ ਉਠਾਉਂਦੇ ਹੋਏ ਭਿਆਨਕ ਜੰਗਲੀ ਅੱਗ ਨੂੰ ਕਾਬੂ ਦੇ ਵਿਚ ਲਿਆਉਣ ਦੀ ਕੋਸ਼ਿਸ਼ ਕੀਤੀ ਹੈ ਕਿਉਂਕਿ ਕੁਝ ਦਿਨਾਂ ਤੋਂ ਮੀਂਹ ਪੈ ਰਿਹਾ ਇਹਨਾਂ ਮੁਲਕਾਂ ਦੇ ਵਿਚ ਵੀ। ਦੋਵੇਂ ਦੇਸ਼ ਅੱਗ ਬੁਝਾਉਣ ਦੇ ਲਈ ਤੁਰੰਤ ਕੰਮ ਕਰ ਰਹੇ ਨੇ ਕਿਉਂਕਿ ਇਸ ਹਫ਼ਤੇ ਦੇ ਅੰਤ ਦੇ ਵਿਚ ਖੇਤਰ ਚ ਇਕ ਹੋਰ ਗਰਮੀ ਦੀ ਲਹਿਰ ਦੀ ਭਵਿੱਖਬਾਣੀ ਕੀਤੀ ਗਈ ਹੈ ਤੇ ਪੱਛਮੀ ਯੂਰਪ ਨੇ ਇਸ ਸਾਲ ਦੇ ਵਿਚ ਇਕ ਬਹੁਤ ਹੀ ਗਰਮ ਅਤੇ ਖੁਸ਼ ਗਰਮੀ ਦਾ ਅਨੁਭਵ ਵੀ ਕੀਤਾ ਹੈ। ਇਸੇ ਤਰ੍ਹਾਂ US ਰਸ਼ੀਆ ਸਪੇਸ ਹਮਲਾ ਜਿਹੜਾ ਕਜ਼ਾਕਿਸਤਾਨ ਦੇ ਵਿਚ ਸੁਰੱਖਿਅਤ ਉਤਰਿਆ। ਆਖਰੀ ਖ਼ਬਰਾਂ ਨੇ ਕੌਮਾਂਤਰੀ ਪੁਲਾੜ ਸਟੇਸ਼ਨ ਦੇ ਵਿਚ 8 ਮਹੀਨੇ ਬਿਤਾਉਣ ਦੇ ਮਗਰੋਂ ਅਮਰੀਕੀ ਰੂਸੀ ਪੁਲਾੜ ਅਮਲਾ ਐਤਵਾਰ ਨੂੰ ਕਜ਼ਾਕਿਸਤਾਨ ਦੇ ਮੈਦਾਨਾਂ ਦੇ ਵਿਚ ਸੁਰੱਖਿਅਤ ਉਤਾਰ ਲਿਆ ਗਿਆ। ਨਾਸਾ ਪੁਲਾੜ ਯਾਤਰੀ ਕ੍ਰਿਸ ਵਿਲੀਅਮਸ ਅਤੇ ਰੂਸੀ ਅਮਲੇ ਦੇ ਮੈਂਬਰ ਸਰਗੇਈ ਕੁਡ ਸਵਰਚ ਕੋਵ ਤੇ ਸਰਗੇਈ ਮਕੇਵ ਆਪਣੇ ਸਜੂਜ MS-28 ਪੁਲਾੜ ਵਾਹਨ ਦੇ ਵਿਚ ਸਵਾਰ ਹੋ ਕੇ ਸੁਰੱਖਿਅਤ ਉਤਰੇ ਹੈ। ਇਹ ਵਾਹਨ ਜੈਜਕ ਜਗਾਨ ਦੇ ਦੱਖਣ ਪੂਰਬ ਦੇ ਵਿਚ ਨਿਰਧਾਰਿਤ ਸਥਾਨ ਦੇ ਉੱਤੇ ਪੈਰਾਸ਼ੂਟ ਦੀ ਸਹਾਇਤਾ ਦੇ ਨਾਲ ਆਸਾਨੀ ਨਾਲ ਉਤਰਿਆ ਹੈ ਤੇ ਓਰਬਿਟ ਆਊਟ ਪੋਸਟ ਦੇ ਉੱਤੇ ਉਨ੍ਹਾਂ ਦਾ 241 ਦਿਨਾਂ ਦਾ ਸਮਾਂ ਵਿਲੀਅਮ ਦੇ ਮਕੇਵ ਦੇ ਲਈ ਪਹਿਲਾ ਪੁਲਾੜ ਮਿਸ਼ਨ ਸੀ ਜਦੋਂ ਕਿ ਕੁਡ ਸਵਰਚ ਕੋਵ ਦੇ ਲਈ ਇਹ ਦੂਜਾ ਮਿਸ਼ਨ ਸੀ। ਅਮਲੇ ਨੂੰ ਹੈਲੀਕਾਪਟਰ ਦੇ ਉੱਤੇ ਕਾਰਾਗਾਡਾ ਲਿਜਾਇਆ ਗਿਆ ਤੇ ਜਿੱਥੋਂ ਵਿਲੀਅਮਸ ਜਹਾਜ਼ ਦੇ ਉੱਤੇ ਹਿਊਸਟਨ ਦੇ ਵਿਚ ਨਾਸਾ ਦੇ ਜੌਨਸਨ ਪੁਲਾੜ ਸੈਂਟਰ ਮੁੜੇਗਾ ਜਦੋਂ ਕਿ ਕੁਡ ਸਵਰਚ ਕੋਵ ਜਿਹੜੇ ਨੇ ਤੇ ਮਕੇਵ ਮਾਸਕੋ ਕੋਲ ਸਟਾਰ ਸਿਟੀ ਦੇ ਆਪਣੇ ਸਿਖਲਾਈ ਬੇਸ ਦੇ ਲਈ ਉਡਾਣ ਭਰਨਗੇ। ਰੂਸ ਅਤੇ ਅਮਰੀਕਾ ਜੋ ਕਦੇ ਸੀਤ ਜੰਗ ਦੇ ਦੌਰਾਨ ਪੁਲਾੜ ਦੀ ਦੌੜ ਦੇ ਵਿਚ ਰਵਾਇਤੀ ਵਿਰੋਧੀ ਸਨ ਹੁਣ ਉਹ ਪੁਲਾੜ ਸਟੇਸ਼ਨਾਂ ਦੇ ਉੱਤੇ ਤੇ ਹੋਰ ਪ੍ਰੋਜੈਕਟਾਂ ਦੇ ਵਿਚ ਇਕ ਦੂਜੇ ਦੇ ਸਹਿਯੋਗੀ ਬਣੇ ਹੋਏ ਨੇ। ਲੋ ਦੋਸਤੋ, ਇਹ ਸਾਂਝੀ ਦੇਸ਼ ਭੇਦ ਦੀਆਂ ਖ਼ਬਰਾਂ ਤੇ ਲਾਈਨਾਂ ਤੁਹਾਡੇ ਲਈ ਖੁੱਲੀਆਂ ਨੇ। ਗੱਲਬਾਤ ਕਰਨੀ ਚਾਹੁੰਦੇ ਹੋ ਤਾਂ ਨਿੱਘਾ ਸਵਾਗਤ ਹੈ ਤੇ ਗੱਲ ਕਰਦਿਆਂ ਨਾਲ ਅੱਜ ਦੀ ਜਿਹੜੀ ਖ਼ਬਰ ਸੀਗੀ ਖਾਸ ਤੇ ਫਰਾਂਸ ਦੇ ਵਿਚ ਭਾਰਤੀ ਕੰਪਨੀ ਜਿਹੜੀ ਹੈ ਇਨਫੋਰਸਿਸ ਤੇ ਲੱਗਿਆ 1.90 ਕਰੋੜ ਰੁਪਏ ਦਾ ਜੁਰਮਾਨਾ। ਕਾਹਦੇ ਲਈ ਲੱਗਿਆ? ਭਾਰਤ ਦੀ IT ਕੰਪਨੀ ਇਨਫੋਰਸਿਸ ਨੂੰ ਫਰਾਂਸ ਦੇ ਲੇਬਰ ਅਥਾਰਟੀ ਦੇ ਵੱਲੋਂ 1,75,000 ਯੂਰੋ ਭਾਵ ਲਗਭਗ 1.90 ਕਰੋੜ ਰੁਪਏ ਦਾ ਜੁਰਮਾਨਾ ਲਗਾਇਆ ਗਿਆ। ਇਹ ਕਾਰਵਾਈ ਕੰਪਨੀ ਦੇ ਕਰਮਚਾਰੀਆਂ ਦੇ ਕੰਮ ਦੇ ਘੰਟੇ ਦਰਜ ਕਰਨ ਵਾਲੇ ਟਾਈਮ ਟਰੈਕਿੰਗ ਸਿਸਟਮ ਦੇ ਵਿਚ ਖਾਮੀਆਂ ਮਿਲਣ ਤੋਂ ਬਾਅਦ ਕੀਤੀ ਗਈ ਹੈ। ਇਹ ਖ਼ਬਰ ਸਾਹਮਣੇ ਆਉਣ ਤੋਂ ਬਾਅਦ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਤੇ ਨਵੀਂ ਚਰਚਾ ਛਿੜ ਗਈ। ਕਈ ਸੋਸ਼ਲ ਮੀਡੀਆ ਯੂਜ਼ਰਸ ਜਿਹੜੇ ਨੇ ਇਸ ਦਾ ਜ਼ਿਕਰ ਇਨਫੋਰਸਿਸ ਦੇ ਸਹਿ ਸੰਸਥਾਪਕ ਨਰਾਇਣ ਮੂਰਤੀ ਦੇ 70 ਘੰਟੇ ਕੰਮ ਵਾਲੇ ਬਿਆਨ ਦੇ ਨਾਲ ਕਰ ਰਹੇ ਨੇ। ਇਨਫੋਸਿਸ ਦੀ ਜਿਹੜੀ ਅਧਿਕਾਰਤ ਰੈਗੂਲੇਟਰੀ ਫਾਈਲਿੰਗ ਮੁਤਾਬਕ ਫਰਾਂਸੀਸੀ ਅਥਾਰਟੀ ਦੀ ਇਹ ਜਿਹੜੀ ਕਾਰਵਾਈ ਕੰਪਨੀ ਦੇ ਟਾਈਮ ਟਰੈਕਿੰਗ ਜਿਹੜੀ ਕਰਦੇ ਆ ਟਾਈਮ ਦੀ ਜਦੋਂ ਅੰਦਰ ਆਉਂਦੇ ਆ ਡੋਰ ਤੋਂ ਜਾਂ ਬਾਹਰ ਜਾਂਦੇ ਕੰਮ ਛੱਡਦੇ ਆ ਸਿਸਟਮ ਦੇ ਵਿਚ ਪਾਈਆਂ ਗਈਆਂ ਕਾਨੂੰਨੀ ਕਮੀਆਂ ਦੇ ਨਾਲ ਜੁੜੀ ਹੋਈ ਹੈ ਨਾ ਕਿ ਕੰਮ ਕਰਨ ਦੇ ਘੰਟਿਆਂ ਦੇ ਨਾਲ। ਇਨਫੋਸਿਸ ਦੇ ਵੱਲੋਂ ਭਾਰਤੀ ਸ਼ੇਅਰ ਬਾਜ਼ਾਰਾਂ BSE ਅਤੇ NSE ਨੂੰ ਦਿੱਤੀ ਗਈ ਜਾਣਕਾਰੀ ਮੁਤਾਬਕ ਇਹ ਕਾਰਵਾਈ ਫਰਾਂਸ ਦੀ ਖੇਤਰੀ ਲੇਬਰ ਅਥਾਰਟੀ ਇੰਟਰ ਡਿਪਾਰਟਮੈਂਟਲ ਡਾਇਰੈਕਟੋਰੇਟ ਫਾਰ ਦੀ ਇਕਨਾਮਿਕ ਇੰਪਲਾਇਮੈਂਟ ਲੇਬਰ ਐਡ ਸੋਲੀਡੈਰਿਟੀ ਨੇ ਜਿਹੜੀ ਕੀਤੀ ਹੈ। ਇਨਫੋਰਸਿਸ ਕੰਪਨੀ ਨੂੰ 24 ਜੁਲਾਈ 2026 ਨੂੰ ਇਸ ਸਬੰਧੀ ਅਧਿਕਾਰਤ ਨੋਟਿਸ ਮਿਲਿਆ ਸੀ। ਇਸ ਤੋਂ ਬਾਅਦ ਇਨਫੋਰਸਿਸ ਨੇ ਆਪਣੀ ਸਟਾਕ ਐਕਸਚੇਂਜ ਫਾਈਲਿੰਗ ਦੇ ਵਿਚ ਦਸਿਆ ਕਿ ਉਸਦੇ ਉੱਤੇ ਜਿਹੜਾ 1,75,000 ਯੂਰੋ ਦਾ ਜੁਰਮਾਨਾ ਲਗਾਇਆ ਗਿਆ। ਫਰਾਂਸੀਸੀ ਲੇਬਰ ਅਥਾਰਟੀ ਦੀ ਜਾਂਚ ਦੇ ਵਿਚ ਸਾਹਮਣੇ ਆਇਆ ਕਿ ਕੰਪਨੀ ਦਾ ਟਾਈਮ ਟਰੈਕਿੰਗ ਸਿਸਟਮ ਸਥਾਨਕ ਕਾਨੂੰਨੀ ਮਾਪਦੰਡਾਂ ਦੇ ਉੱਤੇ ਪੂਰੀ ਤਰ੍ਹਾਂ ਜਿਹੜਾ ਖਰਾ ਨਹੀਂ ਉਤਰਦਾ ਹੈ। ਅਥਾਰਟੀ ਨੇ ਖਾਸ ਤੌਰ ਦੇ ਉੱਤੇ ਕਿਹਾ ਕਿ ਕੁਝ ਸ਼੍ਰੇਣੀਆਂ ਦੇ ਕਰਮਚਾਰੀਆਂ ਲਈ ਇਸ ਸਿਸਟਮ ਦੀ ਭਰੋਸੇਯੋਗਤਾ, ਆਡਿਟ ਕੀਤੇ ਜਾਣ ਦੀ ਸਮਰੱਥਾ ਤੇ ਕੰਮ ਦੇ ਘੰਟਿਆਂ ਦੀ ਨਿਗਰਾਨੀ ਕਰਨ ਦੀ ਸਮਰੱਥਾ ਦੇ ਵਿੱਚ ਕਮੀਆਂ ਨੇ। ਜਿੱਥੇ ਮਰਜ਼ੀ ਚੱਲ ਜਾਈਏ ਜੀ, ਗਦਾਰੀ ਸਾਡੇ ਖੂਨ ਦੇ ਵਿੱਚ ਹੈ, ਨਹੀਂ ਟਾਲਣਾ ਅਸੀਂ। ਤੇ ਦੋਸਤੋ ਗੱਲ ਕਰਦੇ ਹਾਂ ਦੂਸਰੀ, ਗੁਰਦੁਆਰਿਆਂ ਦੇ ਵਿੱਚ ਯੋਗਾ ਕਲਾਸਾਂ ਹੋਣ ਦਾ ਵਿਵਾਦ ਜਿਹੜਾ, ਉਹਦੇ ਉੱਤੇ ਜਥੇਦਾਰ ਸਾਹਿਬਾਨ ਦਾ ਜਿਹੜਾ ਬਿਆਨ ਆਇਆ, ਇਹਦੇ ਵਿੱਚ ਵੀ ਦੋ ਚਿੱਤੀਆਂ ਨੇ। ਕੁਝ ਦੋਸਤ ਕਹਿੰਦੇ ਆ ਕਰ ਲੈਣਾ ਚਾਹੀਦਾ, ਕੁਝ ਕਹਿੰਦੇ ਨੇ ਨਹੀਂ ਕਰਨਾ ਚਾਹੀਦਾ। ਤੇ ਤੁਸੀਂ ਵੀ ਆਪਣੇ ਵਿਚਾਰ ਦੇ ਸਕਦੇ ਹੋ, ਤੁਹਾਡਾ ਕੀ ਮੰਨਣਾ ਇਹਦੇ ਵਿੱਚ। ਪੰਜਾਬ ਦੇ ਵਿੱਚ ਕੁਝ ਥਾਵਾਂ ਦੇ ਉੱਤੇ ਗੁਰਦੁਆਰਿਆਂ ਦੇ ਵਿੱਚ ਯੋਗਾ ਕਲਾਸਾਂ ਹੋਣ ਦਾ ਕੁਝ ਲੋਕਾਂ ਦੇ ਵੱਲੋਂ ਵਿਰੋਧ ਕੀਤੇ ਜਾਣ ਮਗਰੋਂ ਇਹ ਮੁੱਦਾ ਚਰਚਾ ਦੇ ਵਿੱਚ ਹੈ। ਹਾਲ ਹੀ ਦੇ ਵਿੱਚ ਮੰਜੀ ਸਾਹਿਬ ਦੀਵਾਨ ਹਾਲ ਦੇ ਵਿੱਚ ਬੋਲਦਿਆਂ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਕੁਲਦੀਪ ਸਿੰਘ ਗੜਗੱਜ ਨੇ ਇਸ ਦੇ ਉੱਤੇ ਇਤਰਾਜ਼ ਜ਼ਾਹਰ ਕੀਤਾ ਹੈ। ਉਨ੍ਹਾਂ ਨੇ ਬੋਲਦਿਆਂ ਹੋਇਆਂ ਕਿਹਾ ਕਿ ਕੁਝ ਲੋਕਾਂ ਨੇ ਉਨ੍ਹਾਂ ਨੂੰ ਇਸ ਦੇ ਬਾਰੇ ਦੱਸਿਆ ਕਿ ਗੁਰਦੁਆਰਿਆਂ ਦੇ ਵਿੱਚ ਯੋਗਾ ਹੋ ਰਿਹਾ, ਸਿੱਖੀ ਦੇ ਵਿੱਚ ਯੋਗਾ ਦੀ ਕੋਈ ਥਾਂ ਨਹੀਂ ਹੈ। ਉਨ੍ਹਾਂ ਨੇ ਅੱਗੇ ਬੋਲਦਿਆਂ ਕਿਹਾ ਕਿ ਗੁਰਦੁਆਰਿਆਂ ਜਾਂ ਲੰਗਰ ਹਾਲਾਂ ਦੇ ਹਾਲਾਂ ਵਿੱਚ ਯੋਗਾ ਕਰਨਾ ਠੀਕ ਨਹੀਂ। ਜੇਕਰ ਕਿਸੇ ਨੇ ਕਸਰਤ ਕਰਨੀ ਹੈ ਤਾਂ ਉਹ ਆਪਣੇ ਘਰ ਕਰ ਸਕਦਾ ਹੈ। ਦਰਅਸਲ ਪੰਜਾਬ ਸਰਕਾਰ ਦੇ ਵੱਲੋਂ ਸਾਲ 2023 ਦੇ ਵਿੱਚ CM ਦੀ ਯੋਗਸ਼ਾਲਾ ਯੋਜਨਾ ਦੀ ਸ਼ੁਰੂਆਤ ਕੀਤੀ ਗਈ ਸੀ। ਜਿਵੇਂ ਤੁਸੀਂ ਪੋਸਟਰ ਚ ਵੀ ਦੇਖਿਆ, ਮਾਨ ਸਾਹਿਬ ਸਮਾਧੀ ਲਾ ਕੇ ਬੈਠੇ ਨੇ ਤੇ ਅੱਖਾਂ ਮੀਟ ਕੇ, ਤੁਸੀਂ ਵੀ ਕਹਿਣਾ ਪਤਾ ਨੀ ਕਿੱਥੋਂ ਫੋਟੋ ਕੱਢ ਕੇ ਲਿਆਇਆ ਹੋਣਾ। ਅਧਿਕਾਰਤ ਵੈਬਸਾਈਟ ਮੁਤਾਬਕ ਇਸ ਯੋਜਨਾ ਦੇ ਤਹਿਤ ਪੰਜਾਬ ਸਰਕਾਰ ਦੇ ਵੱਲੋਂ ਪਿੰਡਾਂ ਸ਼ਹਿਰਾਂ ਦੇ ਵਿੱਚ ਰਹਿੰਦੇ ਲੋਕਾਂ ਨੂੰ ਸਰਟੀਫਾਈਡ ਯੋਗਾ ਇੰਸਟਰਕਟਰ ਮੁਫ਼ਤ ਦੇ ਵਿੱਚ ਮੁਹੱਈਆ ਕਰਵਾਏ ਜਾਂਦੇ ਨੇ। ਜੂਨ ਮਹੀਨੇ ਦੇ ਵਿੱਚ ਕੁਝ ਸਿੱਖ ਕਾਰਕੁਨਾਂ ਦੇ ਵੱਲੋਂ ਫਰੀਦਕੋਟ ਸ਼ਹਿਰ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਚੱਲ ਰਹੀਆਂ ਯੋਗਾ ਕਲਾਸਾਂ ਨੂੰ ਰੋਕਿਆ ਗਿਆ ਤੇ ਕਿਸੇ ਹੋਰ ਥਾਂ ਦੇ ਉੱਤੇ ਅਜਿਹਾ ਕਰਨ ਦੇ ਲਈ ਕਿਹਾ ਗਿਆ। ਇਹ ਮੁੱਦਾ ਅਸਲ ਦੇ ਵਿੱਚ ਚਰਚਾ ਦਾ ਵਿਸ਼ਾ ਬਣ ਗਿਆ ਤੇ ਇਸ ਦੇ ਉੱਤੇ ਜੋ ਕੁਝ ਵੀ ਫਿਰ ਕਿਹਾ ਗਿਆ। ਵਿਰੋਧ ਕਰਨ ਵਾਲਿਆਂ ਨੇ ਕਿਹਾ ਕਿ ਗੁਰਦੁਆਰਿਆਂ ਦੇ ਵਿੱਚ ਯੋਗਾ ਕਲਾਸਾਂ ਦਾ ਵਿਰੋਧ ਕਰਨ ਵਾਲੇ ਕਾਰਕੁਨਾਂ ਚੋਂ ਇੱਕ ਗੁਰਸੇਵਕ ਸਿੰਘ ਭਾਣਾ ਨੇ ਕਿਹਾ ਕਿ ਉਨ੍ਹਾਂ ਨੇ ਫਰੀਦਕੋਟ ਵਿਚਲੇ ਦੇ ਦੋ ਗੁਰਦੁਆਰਿਆਂ ਦੇ ਵਿੱਚ ਲੰਗਰ ਹਾਲ ਨੂੰ ਯੋਗਾ ਕਲਾਸਾਂ ਦੇ ਲਈ ਵਰਤੇ ਜਾਣ ਦਾ ਵਿਰੋਧ ਕੀਤਾ ਸੀ। ਉਨ੍ਹਾਂ ਨੇ ਅੱਗੇ ਦੱਸਿਆ ਕਿ ਉਨ੍ਹਾਂ ਦੇ ਵਿਰੋਧ ਮਗਰੋਂ ਉਸੇ ਦਿਨ ਹੀ ਕਲਾਸਾਂ ਦੀ ਥਾਂ ਬਦਲ ਦਿੱਤੀ ਗਈ ਤੇ ਅਸੀਂ ਜਥੇਦਾਰ ਕੁਲਦੀਪ ਸਿੰਘ ਗੜਗੱਜ ਉਨ੍ਹਾਂ ਨੂੰ ਇਸ ਦੇ ਬਾਰੇ ਮੰਗ ਪੱਤਰ ਵੀ ਦਿੱਤਾ ਸੀ। ਇਤਰਾਜ਼ਾਂ ਦੇ ਬਾਰੇ ਬੋਲਦਿਆਂ ਉਨ੍ਹਾਂ ਕਿਹਾ ਕਿ ਗੁਰਦੁਆਰਿਆਂ ਦਾ ਮਹੱਤਵ ਲੋਕਾਂ ਨੂੰ ਧਾਰਮਿਕ ਸਿੱਖਿਆਵਾਂ ਦੇ ਨਾਲ ਜੋੜਨਾ ਹੈ। ਹੋਰਾਂ ਥਾਵਾਂ ਤੋਂ ਆਏ ਯੋਗਾ ਇੰਸਟ੍ਰਕਟਰਾਂ ਦੇ ਵੱਲੋਂ ਗੁਰਦੁਆਰਿਆਂ ਦੇ ਵਿੱਚ ਕਲਾਸਾਂ ਦੇ ਦੌਰਾਨ ਧਾਰਮਿਕ ਸਥਾਨ ਦੀ ਮਰਿਆਦਾ ਦੀ ਉਲੰਘਣਾ ਹੁੰਦੀ ਹੈ, ਇਸ ਨੂੰ ਲੈ ਕੇ ਅਸੀਂ ਵਿਰੋਧ ਕੀਤਾ ਸੀ। ਸਾਡੀ ਮੰਗ ਹੈ ਕਿ ਹੋਰਾਂ ਗੁਰਦੁਆਰਿਆਂ ਦੇ ਵਿੱਚ ਵੀ ਜਿੱਥੇ ਇਹ ਕਲਾਸਾਂ ਹੁੰਦੀਆਂ ਨੇ ਉੱਥੇ ਦੀ ਥਾਂ ਹੋਰ ਸਾਂਝੀਆਂ ਥਾਵਾਂ ਦੇ ਉੱਤੇ ਕੀਤੀ ਜਾਵੇ। ਇਸੇ ਮੁੱਦੇ ਦੇ ਉੱਤੇ BBC ਦੇ ਨਾਲ ਗੱਲਬਾਤ ਕਰਦੇ ਹੋਏ ਆਮ ਆਦਮੀ ਪਾਰਟੀ ਦਾ ਪੱਖ ਜਾਣਨ ਦੇ ਲਈ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਤੇ ਇੱਕ ਆਮ ਬੁਲਾਰੇ ਨੇ ਕਿਹਾ ਕਿ ਉਹ ਉਨ੍ਹਾਂ ਦਾ ਇਸ ਦੇ ਬਾਰੇ ਕੋਈ ਪ੍ਰਤੀਕਰਮ ਨਹੀਂ ਹੈ। CM ਦੀ ਯੋਗਸ਼ਾਲਾ ਦੀ ਅਧਿਕਾਰਤ ਵੈਬਸਾਈਟ ਦੇ ਮੁਤਾਬਕ ਇਸ ਦਾ ਮਕਸਦ ਹੈ ਕਿ ਮੈਡੀਟੇਸ਼ਨ ਅਤੇ ਯੋਗਾ ਦੇ ਸਰੀਰਕ ਅਤੇ ਮਾਨਸਿਕ ਸਿਹਤ ਦੇ ਲਈ ਫਾਇਦਿਆਂ ਦੇ ਬਾਰੇ ਲੋਕਾਂ ਨੂੰ ਜਾਣੂ ਕਰਵਾਇਆ ਜਾਵੇ। CM ਦੀ ਯੋਗਸ਼ਾਲਾ ਦੇ ਸੋਸ਼ਲ ਮੀਡੀਆ ਹੈਂਡਲਜ਼ ਦੇ ਉੱਤੇ ਰੋਜ਼ਾਨਾ ਪੰਜਾਬ ਦੇ ਵੱਖ ਵੱਖ ਸ਼ਹਿਰਾਂ ਚ ਹੁੰਦੀਆਂ ਯੋਗਾ ਕਲਾਸਾਂ ਬਾਰੇ ਪੋਸਟਾਂ ਪਾਈਆਂ ਜਾਂਦੀਆਂ ਨੇ ਤੇ ਇਹ ਯੋਗਾ ਕਲਾਸਾਂ ਘਰਾਂ, ਧਰਮਸ਼ਾਲਾਵਾਂ ਜਾਂ ਹੋਰ ਜਨਤਕ ਥਾਵਾਂ ਦੇ ਉੱਤੇ ਵੀ ਹੁੰਦੀਆਂ ਨੇ। ਵਿਰੋਧ ਦਰਜ ਕਰਵਾਉਣ ਵਾਲਿਆਂ ਦਾ ਕਹਿਣਾ ਹੈ ਕਿ ਹੋਰ ਥਾਵਾਂ ਦੇ ਉੱਤੇ ਵੀ ਗੁਰਦੁਆਰਿਆਂ ਦੇ ਵਿੱਚ ਵੀ ਯੋਗਾ ਕਲਾਸਾਂ ਲੱਗਦੀਆਂ ਨੇ। CM ਦੀ ਯੋਗਸ਼ਾਲਾ ਦੇ ਲਈ ਥਾਂ ਦੀ ਚੋਣ ਕਿਵੇਂ ਹੁੰਦੀ ਹੈ? ਇਸ ਯੋਜਨਾ ਦੀ ਅਧਿਕਾਰਤ ਵੈਬਸਾਈਟ ਦੇ ਮੁਤਾਬਕ ਇੱਕ ਗਰੁੱਪ ਦੇ ਵਿੱਚ ਇੱਕੋ ਇਲਾਕੇ ਦੇ ਵਿੱਚੋਂ 25 ਮੈਂਬਰ ਹੋਣੇ ਜ਼ਰੂਰੀ ਨੇ। ਇੰਸਟ੍ਰਕਟਰ ਜਿਹੜਾ ਇੱਕ ਗਰੁੱਪ ਕੋਆਰਡੀਨੇਟਰ ਦੇ ਨਾਲ ਤਾਲਮੇਲ ਕਰਨਗੇ ਜਾਂ ਫਿਰ ਉਹ ਜੋ ਕਲਾਸਾਂ ਕਰਵਾਈਆਂ ਜਾ ਸਕਣ। ਇਹ ਗਰੁੱਪ ਕੋਆਰਡੀਨੇਟਰ ਦੀ ਜ਼ਿੰਮੇਵਾਰੀ ਹੋਵੇਗੀ ਕਿ ਉਹ ਇੰਸਟ੍ਰਕਟਰ ਦੇ ਨਾਲ ਰਲ ਕੇ ਟਾਈਮ ਅਤੇ ਥਾਂ ਜਿਹੜੀ ਹੈ ਜਿਵੇਂ ਸਾਰਿਆਂ ਨੂੰ ਠੀਕ ਲੱਗੇ ਤੈਅ ਕਰ ਲਵੇ। ਮਾਰਾਂ ਦੀ ਇਸ ਦੇ ਬਾਰੇ ਰਾਏ ਕੀ ਹੈ? BBC ਪੰਜਾਬੀ ਵੱਲੋਂ ਕਾਰਜਕਾਰੀ ਜਥੇਦਾਰ ਦੇ ਵੱਲੋਂ ਦਿੱਤੇ ਗਏ ਬਿਆਨ ਤੇ ਗੁਰਦੁਆਰਿਆਂ ਦੇ ਵਿੱਚ ਯੋਗਾ ਦੇ ਬਾਰੇ ਜੁੜੇ ਸਵਾਲਾਂ ਦੇ ਜਵਾਬ ਦੇ ਜਾਣਨ ਦੇ ਲਈ ਸਿੱਖ ਧਰਮ ਦੇ ਬਾਰੇ ਜਾਣਕਾਰੀ ਰੱਖਦੇ ਮਾਹਰਾਂ ਦੇ ਨਾਲ ਵੀ ਗੱਲਬਾਤ ਕੀਤੀ ਗਈ। ਪ੍ਰੋਫੈਸਰ ਤੇ ਡਿਪਾਰਟਮੈਂਟ ਆਫ ਇਨਸਾਈਕਲੋਪੀਡੀਆ ਆਫ ਸਿੱਖਇਜ਼ਮ ਪੰਜਾਬੀ ਯੂਨੀਵਰਸਿਟੀ ਦੇ ਮੁਖੀ ਡਾਕਟਰ ਪਰਮਵੀਰ ਸਿੰਘ ਕਹਿੰਦੇ ਨੇ ਕਿ ਉਹ ਕਾਰਜਕਾਰੀ ਜਥੇਦਾਰ ਦੇ ਵੱਲੋਂ ਦਿੱਤੇ ਗਏ ਬਿਆਨ ਦੇ ਨਾਲ ਸਹਿਮਤ ਨੇ ਤੇ ਉਹਨਾਂ ਦੀ ਗੱਲ ਸਿੱਖ ਰਹਿਤ ਮਰਿਆਦਾ ਦੇ ਅਨੁਕੂਲ ਹੈ। ਗੁਰਦੁਆਰੇ ਦੀ ਆਪਣੀ ਮਰਿਆਦਾ ਹੈ ਜੋ ਕਿ ਸਿੱਖ ਰਹਿਤ ਮਰਿਆਦਾ ਦੇ ਮੁਤਾਬਕ ਹੈ। ਕੋਈ ਵੀ ਕਿਸੇ ਹੋਰ ਥਾਂ ਦੇ ਉੱਤੇ ਯੋਗਾ ਕਰਨਾ ਚਾਹੇ ਤਾਂ ਕਰ ਸਕਦਾ ਹੈ। ਇਸ ਦੇ ਨਾਲ ਕਿਸੇ ਨੂੰ ਕੋਈ ਦਿੱਕਤ ਨਹੀਂ ਹੈ, ਪਰ ਗੁਰਦੁਆਰਿਆਂ ਦੇ ਵਿੱਚ ਯੋਗਾ ਕਰਨਾ ਅਨੁਕੂਲ ਨਹੀਂ ਹੈ। ਉਹ ਅੱਗੇ ਦੱਸਦੇ ਨੇ ਕਿ ਗੁਰਦੁਆਰਿਆਂ ਦੇ ਵਿੱਚ ਮਰਿਆਦਾ ਦੇ ਮੁਤਾਬਕ ਗੁਰਦੁਆਰਿਆਂ ਦੇ ਵਿੱਚ ਗੱਤਕਾ ਸਿਖਾਇਆ ਜਾ ਸਕਦਾ ਹੈ ਜਾਂ ਬੱਚਿਆਂ ਤੇ ਵੱਡਿਆਂ ਨੂੰ ਜਿਹੜਾ ਗੁਰਮਤ ਕੈਂਪ ਜਿਹੜੇ ਨੇ ਦਿੱਤੇ ਜਾ ਸਕਦੇ ਹੈ। ਧਰਮ ਸ਼ਾਸਤਰ ਦੇ ਪ੍ਰੋਫੈਸਰ ਡਾਕਟਰ ਸਰਬਜਿੰਦਰ ਸਿੰਘ ਕਹਿੰਦੇ ਨੇ ਕਿ ਭਾਰਤੀ ਪਰੰਪਰਾਵਾਂ ਦੇ ਵਿੱਚ 6 ਦਰਸ਼ਨਾਂ ਦੇ ਵਿੱਚੋਂ ਇੱਕ ਯੋਗ ਹੈ। ਇਸ ਨੂੰ ਧਰਮ ਦਾ ਹਿੱਸਾ ਬਣਾ ਕੇ ਵੀ ਪੇਸ਼ ਕੀਤਾ ਜਾਣ ਲੱਗ ਪਿਆ ਹੈ, ਜਿਸ ਕਰਕੇ ਵੱਖਰੇ ਨਤੀਜੇ ਨਿਕਲਦੇ ਨੇ। ਉਹਨਾਂ ਦੇ ਮੁਤਾਬਕ ਹੀ ਜੇਕਰ ਇਸ ਨੂੰ ਸਿਰਫ਼ ਸਰੀਰਕ ਸਿਹਤ ਦੇ ਨਾਲ ਹੀ ਜੋੜ ਕੇ ਦੇਖਿਆ ਜਾਵੇ ਤਾਂ ਇਸ ਦੇ ਬਾਰੇ ਵੱਖਰੀ ਸਮਝ ਵੀ ਬਣ ਸਕਦੀ ਹੈ। ਤੇ ਉਹਨਾਂ ਅੱਗੇ ਦੱਸਿਆ ਕਿ ਅਕਾਲ ਤਖ਼ਤ ਸਾਹਿਬ ਦੇ ਵੱਲੋਂ ਦਿੱਤੇ ਗਏ ਬਿਆਨ ਸਿੱਖ ਭਾਵਨਾਵਾਂ ਦੀ ਤਰਜਮਾਨੀ ਕਰਦੇ ਨੇ। ਦਿੱਲੀ ਦੀ ਡਾਕਟਰ ਬੀ ਆਰ ਅੰਬੇਦਕਰ ਯੂਨੀਵਰਸਿਟੀ ਦੇ ਵਿੱਚ ਇਤਿਹਾਸ ਪੜ੍ਹਾਉਂਦੇ ਡਾਕਟਰ ਯੋਗੇਸ਼ ਸਨੇਹੀ ਦੱਸਦੇ ਨੇ ਕਿ ਯੋਗ ਭਾਰਤੀ ਉਪ ਮਹਾਂਦੀਪ ਦੇ ਵਿੱਚ ਇੱਕ ਵੱਖਰੇ ਅਭਿਆਸ ਦੇ ਵਿੱਚੋਂ ਮੌਜੂਦ ਜਿਹੜਾ ਰਿਹਾ ਹੈ ਤੇ ਇਸ ਦੇ ਲਈ ਯੋਗਾ ਧਾਰਮਿਕ ਸੰਦਰਭ ਦੇ ਵਿੱਚ ਨਾ ਸਿੱਖ ਧਰਮ ਦੇ ਨਾਲ ਜੁੜਿਆ ਸੀ ਤੇ ਨਾ ਹੀ ਹਿੰਦੂ ਧਰਮ ਦੇ ਨਾਲ। ਯੋਗ ਦੀਆਂ ਪ੍ਰਾਰਥਨਾਵਾਂ ਸਿਨਿਆਸੀ ਜੀਵਨ ਦਾ ਹੀ ਹਿੱਸਾ ਸਨ ਤੇ ਧਾਰਮਿਕ ਦ੍ਰਿਸ਼ਟੀਕੋਣ ਤੋਂ ਉਹਨਾਂ ਦਾ ਕਿਸੇ ਇੱਕ ਖਾਸ ਧਰਮ ਦੇ ਨਾਲ ਸੰਬੰਧ ਨਹੀਂ ਸੀ। ਪਰ ਜੇ ਦੇਖਿਆ ਜਾਵੇ ਤਾਂ ਹੁਣ ਗੁਰੂ ਸਾਹਿਬ ਨੇ ਤਾਂ ਕਿਹਾ ਕਿ ਆਪਣਾ ਪਰਿਵਾਰ ਪਾਲਣਾ ਹੈ, ਪਰਿਵਾਰ ਦੀ ਜ਼ਿੰਮੇਵਾਰੀ ਦਿੱਤੀ ਹੈ, ਆਪਣੇ ਫਰਜ਼ ਨਿਭਾਉਣ ਦੀ ਗੱਲ ਕੀਤੀ ਹੈ। ਪਰ ਯੋਗ ਤਾਂ ਫਿਰ ਉਹ ਹੈ ਆਪਣੇ ਆਪ ਨੂੰ ਸਾਰਾ ਕੁਝ ਤਿਆਗ ਕੇ ਛੱਡ ਕੇ ਯੋਗ ਕੀਤਾ ਜਾ ਸਕਦਾ ਹੈ। ਉਹ ਚੀਜ਼ਾਂ ਫਿਰ ਕਿਤੇ ਨਾ ਕਿਤੇ ਧਰਮ ਦਾ ਜਿਹੜਾ ਮੁੱਦਾ ਬਣ ਜਾਂਦਾ ਹੈ ਤੇ ਜੇਕਰ ਉਹਨੂੰ ਇੱਕ ਐਕਸਰਸਾਈਜ਼ ਦੇ ਤੌਰ ਦੇ ਉੱਤੇ ਲਵਾਂਗੇ ਤਾਂ ਉਹ ਵੱਖਰੀ ਗੱਲ ਹੋਏਗੀ, ਕਿਉਂਕਿ ਹਰ ਧਰਮ ਕਹਿੰਦਾ ਕਿ ਮੇਰਾ ਧਰਮ ਮੈਨੂੰ ਪਿਆਰਾ ਹੈ ਤੇ ਉਹ ਮੁੱਦੇ ਬਣ ਜਾਂਦੇ ਨੇ। ਸਪੈਸ਼ਲ ਤਾਂ ਇਹੀ ਚਾਹੀਦਾ ਕੋਈ ਕੁਝ ਗਰਾਉਂਡਾਂ ਖਾਸ ਹੋਣ ਉਹਨਾਂ ਦੇ ਵਿੱਚ ਕਰਾਇਆ ਜਾਵੇ ਜਾਂ ਕਾਲਜਾਂ ਜਾਂ ਸਕੂਲਾਂ ਦੇ ਵਿੱਚ ਬੱਚਿਆਂ ਨੂੰ ਛੋਟੇ ਹੁੰਦੇ ਤੋਂ ਜਿੱਦਾਂ ਪ੍ਰੇਅਰ ਕਰਾਈ ਜਾਂਦੀ ਸੀ ਉੱਥੇ ਹੀ ਉਹ ਕਿਤੇ ਨਾ ਕਿਤੇ ਜਾਂ ਕਿਹਦੇ ਵੀ ਮੁੱਦੇ ਉੱਠ ਸਕਦੇ ਨੇ ਕਿ ਜੇ ਉੱਥੇ ਕਰਾਉਂਦੇ ਆ ਸਕੂਲਾਂ ਦੇ ਵਿੱਚ ਪਈ ਇਹ ਕਾਹਤੋਂ ਜਿਵੇਂ ਪਹਿਲਾਂ ਹੀ ਮੁੱਦੇ ਉੱਠ ਰਹੇ ਨੇ ਕਿ ਬੀਜੇਪੀ ਜਾਂ ਕੇਂਦਰੀ ਜਿਹੜੀ ਹੈ ਸਿੱਖ ਜਿਹੜੀ ਸੋਰੀ ਕੇਂਦਰੀ ਐਜੂਕੇਸ਼ਨ ਜਿਹੜੀ ਪਾਲਿਸੀ ਆ ਉਹਦੇ ਵਿੱਚ ਤਬਦੀਲੀਆਂ ਕੀਤੀਆਂ ਗਈਆਂ। ਉਹ ਸਨਾਤਨ ਧਰਮ ਦੀ ਗੱਲ ਕਰਦੇ ਆ ਰਹੇ ਨੇ ਜੀ, ਉਹਨਾਂ ਦੇ ਵਿੱਚ ਵੀ ਉਹ ਲਾਗੂ ਕਰ ਦਿੱਤੀਆਂ ਗਈਆਂ, ਉਹ ਮੁੱਦੇ ਉੱਠ ਰਹੇ ਨੇ। ਤੇ ਜੇ ਇਹਨੂੰ ਵੱਖਰਾ ਹੀ ਰੱਖ ਲਿਆ ਜਾਵੇ ਤਾਂ ਵਧੀਆ ਚੀਜ਼ ਹੈ। ਵੈਸੇ ਤਾਂ ਸਰਕਾਰਾਂ ਦਾ ਫਰਜ਼ ਨਹੀਂ ਬਣਦਾ ਇਹਨਾਂ ਚੀਜ਼ਾਂ ਨੂੰ ਉਭਾਰਨ ਦਾ, ਜੇ ਐਕਸਰਸਾਈਜ਼ ਹੈ, ਮਾਰਸ਼ਲ ਆਰਟ ਹੈ, ਹੋਰ ਸਾਰੀਆਂ ਚੀਜ਼ਾਂ ਨੇ ਉਸੇ ਹਿਸਾਬ ਦੇ ਨਾਲ ਚੱਲਣੀਆਂ ਚਾਹੀਦੀਆਂ ਨੇ। ਉਹ ਅੱਗੇ ਦੱਸਦੇ ਨੇ ਆਪਣੇ ਨਾਲ ਸਤਨਾਮ ਸਿੰਘ ਜਾਣੀਆਂ ਚਾਲ ਬਾਈ ਜੀ ਜੁੜੇ, ਹੋਲਡ ਕਰਨਾ ਸਤਨਾਮ ਜੀ, ਬਸ ਸੁਣਦਾ ਤੁਹਾਡੀ ਗੱਲ, ਇਹਨੂੰ ਕੰਪਲੀਟ ਕਰ ਲਵਾਂ। ਉਹ ਅੱਗੇ ਦੱਸਦੇ ਨੇ ਕਿ ਮੌਜੂਦਾ ਬਿਆਨ ਨੂੰ ਆਧੁਨਿਕ ਸਿੱਖ ਪਛਾਣ ਸੰਦਰਭ ਦੇ ਵਿੱਚ ਹੀ ਸਮਝਣਾ ਚਾਹੀਦਾ ਹੈ। ਯੋਗਾ ਦੇ ਬਾਰੇ ਪਹਿਲਾਂ ਕੀ ਵਿਵਾਦ ਉੱਠਿਆ ਸੀ ਇਸਦੇ ਬਾਰੇ ਜੂਨ 2024 ਦੇ ਵਿੱਚ ਯੋਗ ਦਿਵਸ ਮੌਕੇ ਦਰਬਾਰ ਸਾਹਿਬ ਦੀ ਪਰਿਕਰਮਾ ਦੇ ਵਿੱਚ ਯੋਗਾ ਕਰਦਾ ਇੱਕ ਸੋਸ਼ਲ ਮੀਡੀਆ ਪੋਸਟ ਪਾਈ ਗਈ ਸੀ। ਇਸ ਦੇ ਬਾਰੇ ਸੋਸ਼ਲ ਮੀਡੀਆ ਦੇ ਉੱਤੇ ਸਿੱਖ ਭਾਈਚਾਰੇ ਦੇ ਨਾਲ ਜੁੜੇ ਲੋਕਾਂ ਦੇ ਵੱਲੋਂ ਤਿੱਖਾ ਪ੍ਰਤੀਕਰਮ ਹੋਣ ਤੋਂ ਬਾਅਦ ਉਹਨਾਂ ਦੇ ਵੱਲੋਂ ਤੁਰੰਤ ਮਾਫ਼ੀ ਦੀ ਜਿਹੜੀ ਮੰਗ ਲਈ ਮਾਫ਼ੀ ਮੰਗ ਲਈ ਗਈ ਤੇ ਇਤਰਾਜ਼ਯੋਗ ਤਸਵੀਰ ਸਮੇਤ ਵੀਡੀਓ ਆਪਣੇ ਇੰਸਟਾਗ੍ਰਾਮ ਅਕਾਊਂਟ ਤੋਂ ਹਟਾ ਦਿੱਤਾ ਗਿਆ ਸੀ। ਪਰ ਇਸ ਘਟਨਾ ਨੂੰ ਦਰਬਾਰ ਸਾਹਿਬ ਦੀ ਮਰਿਆਦਾ ਦੀ ਉਲੰਘਣਾ ਦੱਸਦਿਆਂ ਸ਼੍ਰੋਮਣੀ ਕਮੇਟੀ ਨੇ ਪੁਲਿਸ ਦੇ ਕੋਲ ਲਿਖਤੀ ਸ਼ਿਕਾਇਤ ਵੀ ਕੀਤੀ ਸੀ। ਅਕਾਲ ਤਖ਼ਤ ਸਾਹਿਬ ਦੇ ਤਤਕਾਲੀ ਜਥੇਦਾਰ ਗਿਆਨੀ ਰਘਬੀਰ ਸਿੰਘ ਹੋਣਾ ਇੱਕ ਬਿਆਨ ਦੇ ਵਿੱਚ ਕਿਹਾ ਸੀ ਕਿ ਯੋਗ ਆਸਣ ਦੀ ਸਿੱਖ ਧਰਮ ਦੇ ਵਿੱਚ ਕੋਈ ਮਹੱਤਤਾ ਨਹੀਂ ਹੈ। ਉਹਨਾਂ ਕਿਹਾ ਕਿ ਗੁਰੂ ਸਾਹਿਬਾਨ ਨੇ ਸਰੀਰਕ ਕਸਰਤ ਦੇ ਲਈ ਸਿੱਖਾਂ ਨੂੰ ਗੱਤਕਾ ਵਰਗੀ ਜਿਹੜੀ ਹੈ ਜੰਗਜੂ ਕਲਾ ਦਿੱਤੀ ਹੈ ਤੇ ਸਿੱਖ ਯੋਗ ਨਹੀਂ ਗੱਤਕਾ ਖੇਡਦੇ ਨੇ। ਇਸ ਦੇ ਬਾਰੇ ਮਾਫ਼ੀ ਮੰਗਦਿਆਂ ਗੁਜਰਾਤ ਦੀ ਰਹਿਣ ਵਾਲੀ ਇਨਫਲੂਐਂਸਰ ਜਿਹੜੀ ਸੀ ਉਹਦੇ ਵਜੋਂ ਕਿਹਾ ਗਿਆ ਸੀ ਕਿ ਉਹਨਾਂ ਦਾ ਕਿਸੇ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਉਹਨਾਂ ਦਾ ਕੋਈ ਵੀ ਇਰਾਦਾ ਨਹੀਂ ਸੀ ਤੇ ਮਸਲਾ ਫਿਰ ਇੱਥੇ ਸਮਾਪਤ ਹੋਇਆ ਸੀ। ਲਓ ਦੋਸਤੋ, ਇਹ ਸੀ ਜੀ ਗੱਲਬਾਤ। ਦੋਵੇਂ ਪੱਖ ਨੇ ਇਹਦੇ ਵਿੱਚ, ਕਿਹਨੂੰ ਚੰਗਾ ਤੇ ਕਿਹਨੂੰ ਮਾੜਾ ਕਿਸੇ ਨੂੰ ਨਹੀਂ ਕਹਿ ਸਕਦੇ, ਪਰ ਜਿਹੜੀਆਂ ਸਿੱਖ ਆਪਣੀਆਂ ਸੰਸਥਾਵਾਂ ਨੇ ਉਹ ਆਪਣੇ ਉਹਨਾਂ ਦੇ ਪ੍ਰੋਟੋਕੋਲ ਨੇ, ਹਿੰਦੂ ਸੰਸਥਾਵਾਂ ਦੇ ਆਪਣੇ ਪ੍ਰੋਟੋਕੋਲ ਨੇ, ਮਸਜਿਦ ਦੇ ਵਿੱਚ ਮੁਸਲਿਮ ਭਾਈਚਾਰੇ ਦੇ ਆਪਣੇ ਪ੍ਰੋਟੋਕੋਲ ਨੇ ਤੇ ਈਸਾਈਆਂ ਦੇ ਆਪਣੇ ਪ੍ਰੋਟੋਕੋਲ ਨੇ। ਉਹ ਸਾਰੀਆਂ ਚੀਜ਼ਾਂ ਨੂੰ ਮੱਦੇਨਜ਼ਰ ਰੱਖ ਕੇ ਚੱਲਣਾ ਚਾਹੀਦਾ ਹੈ। ਤੇ ਆਪਣੇ ਨਾਲ ਜੁੜੇ ਨੇ ਸਤਨਾਮ ਸਿੰਘ ਜਾਣੀਆਂ ਚਾਲ ਬਾਈ ਜੀ, ਉਹਨਾਂ ਦੀ ਗੱਲਬਾਤ ਸੁਣਦੇ ਹਾਂ। ਸਤਿ ਸ੍ਰੀ ਅਕਾਲ ਜਾਣੀਆਂ ਚਾਲ ਸਾਹਿਬ, ਸਵਾਗਤ ਹੈ ਜੀ। ਸਤਿ ਸ੍ਰੀ ਅਕਾਲ ਜੀ, ਠੀਕ ਠਾਕ, ਤੁਸੀਂ ਸੁਣਾਓ ਜਨਾਬ, ਬੜੇ ਦਿਨਾਂ ਬਾਅਦ ਤੁਹਾਡੀ ਆਵਾਜ਼ ਉਹਨਾਂ ਨੂੰ ਮਿਲ ਰਹੀ ਹੈ।
2: ਬਸ ਪ੍ਰੋਗਰਾਮ ਸੁਣ ਲਈਦਾ ਵਿੱਚ ਵਿੱਚ
1: ਜੀ,
2: ਲਾ ਲਈਦਾ ਗੱਲਬਾਤ, ਬਸ ਤੁਹਾਡੇ ਕੰਮ ਧੰਦੇ ਤੁਹਾਨੂੰ ਪਤਾ ਹੀ ਇਹਨਾਂ ਦਿਨਾਂ ਵਿੱਚ, ਗਰਮੀ ਦੇ ਵਿੱਚ ਤੁਹਾਨੂੰ ਪਤਾ ਫਿਰ
1: ਤੁਹਾਡੇ ਏਰੀਆ ਦਾ ਅੱਜ
2: ਨੀਂਦ
1: ਜ਼ਿਕਰ
2: ਆਇਆ।
1: ਹੋਇਆ ਮਲਸੀਆਂ।
2: ਹਾਂ ਜ਼ਿਕਰ ਹੋਣਾ ਚਾਹੀਦਾ, ਸਾਡਾ ਏਰੀਆ ਮਸ਼ਹੂਰ ਹੀ ਇੰਨਾ ਜਨਾਬ,
1: ਨਹੀਂ ਖੂਬਸੂਰਤ ਵੀ
2: ਮੈਂ
1: ਬਹੁਤ ਹੈ,
2: ਇੱਥੇ
1: ਦੇਖਿਆ
2: ਮਸ਼ਹੂਰ ਹਾਂ,
1: ਜਾਵੇ ਸ਼ਾਂਤੀ ਹੈ ਜੀ, ਸਕੂਨ ਵਾਲਾ
2: ਬਿਲਕੁਲ
1: ਏਰੀਆ।
2: ਬਹੁਤ ਬਹੁਤ। ਵੈਸੇ ਇੱਕ ਗੱਲ ਆ ਭਾਰਜਵੀਰ, ਜਦੋਂ ਨਾ ਮਾੜਾ ਦੌਰ ਵੀ ਰਿਹਾ ਪੰਜਾਬ ਦੇ ਉੱਤੇ
1: ਜੀ, ਸੇਫ ਰਿਹਾ ਜੀ ਇਹ,
2: ਤੇ ਸਾਡੇ ਹਾਂ ਇਸ ਏਰੀਏ ਵਿੱਚ ਕੋਈ ਇਹੋ ਜਿਹੀ ਗੱਲਬਾਤ ਨਹੀਂ ਹੋਈ, ਕੋਈ
1: ਬਿਲਕੁਲ
2: ਘਟਨਾ ਨਹੀਂ ਸੀ
1: ਜੀ। ਹਲੇ ਕਿ ਬੱਬਰਾਂ ਦਾ ਬਹੁਤ ਜ਼ੋਰ ਸੀ ਇੱਧਰ
2: ਬਾਕੀ।
1: ਸਾਡੇ ਵਾਲੇ ਪਾਸੇ, ਜਲੰਧਰ, ਹੁਸ਼ਿਆਰਪੁਰ,
2: ਹਾਂ
1: ਮਾਲਪੁਰ,
2: ਬਿਲਕੁਲ ਬਹੁਤ
1: ਬੰਗਾ,
2: ਜ਼ਿਆਦਾ
1: ਬਹੁਤ ਸੀਗਾ ਜੀ।
2: ਉਸ ਦੇ ਦੇਖੋ ਪੁਰਾਣੇ ਇਲਾਕੇ ਨੇ ਉਹ
1: ਜੀ,
2: ਬਹੁਤ ਆਜ਼ਾਦੀ ਵੇਲੇ ਦੇ ਬੱਬਰ ਅਕਾਲੀ ਲਹਿਰ ਉੱਥੇ ਚੱਲੀ ਹੋਈ ਸੀ, ਬਹੁਤ ਵੱਡਾ ਕੰਮ ਸੀ ਉੱਥੇ। ਸੋ ਬਾਕੀ ਗੱਲ ਅੱਜ ਕੱਲ ਜੋ ਹੋ ਰਿਹਾ ਹੈ ਨਾ
1: ਜੀ,
2: ਮੈਂ ਤੁਹਾਨੂੰ ਸਾਡੇ ਏਰੀਏ ਦੀ ਗੱਲ ਦੱਸਦਾ
1: ਜੀ।
2: ਸਾਡੇ ਇੱਕ ਸੜਕ ਆ ਲੋਹੀਆਂ ਤੋਂ ਕਾਕੜ ਕਲਾਂ ਪਿੰਡ ਤੱਕ, 8 ਕਿਲੋਮੀਟਰ ਦਾ ਟੁੱਟਿਆ ਉਹ
1: ਜੀ,
2: ਉਹ 24 ਦੇ ਵਿੱਚ ਸ਼ਾਇਦ ਪੱਟੀ ਇਹਨਾਂ ਨੇ, 24 ਦੇ ਵਿੱਚ ਸ਼ਾਇਦ 12 ਮਹੀਨੇ ਲੱਗ ਗਏ 8 ਕਿਲੋਮੀਟਰ ਨੂੰ ਬਣਨ ਵਾਸਤੇ।
1: ਕਿਆ ਬਾਤ ਹੈ ਜੀ, ਚਲੋ ਫਿਰ ਵੀ ਬਣ ਗਈ
2: ਪ੍ਰਧਾਨ ਮੰਤਰੀ।
1: ਮੁਬਾਰਕਬਾਦ ਹੈ। ਇੱਧਰ ਸਾਡੇ ਆਦਮਪੁਰ ਦੇ ਵਿੱਚ
2: ਨਾ ਨਾ ਨਾ ਨਾ ਨਾ ਨਾ ਨਾ
1: 15 ਸਾਲ,
2: ਨਾ ਨਾ ਨਾ
1: 9 ਸਾਲ ਹੋ ਗਏ ਜੀ ਉਹਨੂੰ।
2: ਤੁਸੀਂ ਵਹਿਮ ਕਰ ਗਏ ਮੇਰੀ ਗੱਲ ਦਾ, ਸੁਣੋ ਸਹੀ ਤੇ ਮੈਂ ਸ਼ੁਰੂ ਕੀਤੀ ਸੀ
1: ਜੀ,
2: 12 ਮਹੀਨੇ
1: ਪਟੜੀ ਆ ਦੋਈ ਆ
2: ਤੁਸੀਂ ਦੇਦਾ ਨਾ ਨਾ ਨਾ ਹਜੇ ਤਾਂ ਤੁਸੀਂ ਸ਼ੁਰੂ ਕੀਤਾ
1: ਜੀ,
2: 12 ਮਹੀਨੇ ਲੱਗ ਗਏ ਉਹਨੂੰ ਬਣਨ ਨੂੰ, ਵੱਟਾ ਪਾਇਆ ਬਣੀ 12 ਮਹੀਨਿਆਂ ਵਿਚ। ਸੜਕ ਠੀਕ ਸੀ, ਸੜਕ ਉਹ ਚੱਲਣ ਵਾਲੀ ਸੀਗੀ, ਵਿਚ ਵਿਚ ਟੋਏ ਪਏ ਸੀਗੇ, ਯਾਨੀ ਕਿ ਉਹਦੇ ਤੇ ਬਜਰੀ ਲੁੱਕ ਪਾਤਾ ਜਾਂਦਾ ਤੇ 5 ਸਾਲ ਚੱਲਣ ਵਾਲੀ ਸੜਕ ਸੀ ਉਹ
1: ਜੀ,
2: ਪਰ ਉਹਨੂੰ ਪੱਟਿਆ ਗਿਆ
1: ਜੀ
2: ਉੱਪਰਲੀ ਬਜਰੀ, ਤੇ ਉਹਦੇ ਉੱਤੇ ਤਕਰੀਬਨ ਭਾਰਜਵੀਰ 150 ਬੰਦੇ ਡਿੱਗੇ ਉਹਦੇ ਉੱਤੇ, ਜਿਨ੍ਹਾਂ ਨੇ ਲੱਤਾਂ ਬਾਹਾਂ ਚਲਾਈਆਂ ਆਪਦੀਆਂ ਵੱਟਿਆਂ ਦੇ ਉੱਪਰ
1: ਜੀ।
2: ਚਲੋ ਉਹ ਤਾਂ ਮਤਲਬ ਸਾਡੇ ਮੁਲਕ ਚ ਕਿਹਾ ਜਾਂਦਾ ਨਾ, ਉਹਦੀ ਕਿਸਮਤ ਸੱਟ ਲੱਗ ਗਈ, ਬੰਦਾ ਮਰ ਵੀ ਜਾਵੇ ਤੇ ਕਿਸਮਤ ਮੁਕੱਦਰਾਂ ਨੇ ਲਿਖਿਆ, ਕੌਣ ਮੋੜ ਸਕਦਾ
1: ਜੀ।
2: ਤੇ ਇਹ ਬਦਕਿਸਮਤੀ ਨਾਲ ਸ਼ਾਇਦ ਫਰਵਰੀ ਦੇ ਵਿੱਚ 25 ਦੇ ਵਿੱਚ ਸੜਕ ਕੰਪਲੀਟ ਹੋ ਗਈ
1: ਜੀ,
2: ਦੁੱਖ ਪੈ ਗਿਆ ਉੱਤੇ
1: ਜੀ।
2: ਉਦੋਂ ਬਦਕਿਸਮਤੀ ਇਹ ਰਹੀ ਕਿ ਉਹਦੇ ਵਿੱਚ ਸਪੈਸ਼ਲ ਬਜਰੀ ਆਈ ਉਹਦੇ ਰੋਡ ਦੇ ਉੱਤੇ ਪੈਣ ਵਾਸਤੇ
1: ਜੀ,
2: ਜਿਹੜੀ ਕਿ ਕਾਫੀ ਬਰੀਕ ਸੀਗੀ
1: ਜੀ,
2: ਤੇ ਸਪੈਸ਼ਲ ਮਸ਼ੀਨ ਲਿਆਂਦੀ, ਉਹ ਮਸ਼ੀਨ ਇੰਨੀ ਵਧੀਆ ਇੰਨੀ ਉਹ ਪਰਫੈਕਟ ਚੱਲੀ ਕਿ ਉਹਨੇ ਬਜਰੀ ਦੇ ਉੱਤੇ ਬਜਰੀ ਚੜਨ ਨਹੀਂ ਦਿੱਤੀ, ਬਿਲਕੁਲ ਸਿੰਗਲ ਪੀਸ ਬਜਰੀ ਦਾ ਪਾਇਆ
1: ਜੀ,
2: ਏਡੀ ਏਡੀ ਮੋਟੀ ਲੇਅਰ ਪਾਤੀ
1: ਜੀ।
2: ਤੇ ਫਰਵਰੀ ਚ ਸ਼ਾਇਦ ਸੜਕ ਕੰਪਲੀਟ ਹੋਈ, ਤੇ ਮਈ ਦੇ ਵਿੱਚ ਸੜਕ ਦੇ ਉੱਤੇ ਵਾਈਟ ਪੱਟੀ ਲੱਗਣੀ ਸੀਗੀ
1: ਜੀ।
2: ਉਦੋਂ ਪਹਿਲਾਂ ਉਹ ਸਾਰੀ ਸੜਕ ਦੇ ਉੱਤੇ ਪਚ ਲੱਗ ਗਿਆ, ਟੋਏ ਪੈ ਗਿਆ, ਚਲਾ ਤੇ ਉਹਨਾਂ ਨੇ ਪਚ ਲਾ ਕੇ ਫਿਰ ਉਹਨਾਂ ਨੇ ਵਾਈਟ ਪੱਟੀ ਲਾਈ
1: ਲਾ ਦਿੱਤੀ ਜੀ।
2: ਉਹ 3-4 ਪਿੰਡ ਰੋਡ ਦੇ ਉੱਪਰ ਹੀ ਪੈਂਦੇ ਨਾ, ਸੱਦੂਪੁਰ, ਨਵਾਂ ਪਿੰਡ, ਕਾਲੇਵਾਲ ਵਗੈਰਾ, ਉਹਨਾਂ ਨੂੰ ਮੈਂ ਪੁੱਛਿਆ ਵੀ ਭਾਜੀ ਕੀ ਗੱਲ ਆ ਇਹ, ਸੜਕ ਤੇ ਲੋਕ ਇੰਨੀ ਮਾੜੀ ਕਿਉਂ ਪਾਈ? ਕਹਿੰਦੇ ਨਹੀਂ, ਠੇਕੇਦਾਰ ਕਹਿੰਦਾ ਸੀ ਤਾਂ ਹਜੇ ਟ੍ਰੇਲਰ ਹੀ ਆ, ਹਜੇ ਤਾਂ ਅਸੀਂ 2.5 ਇੰਚ ਤੇ ਪ੍ਰੀਮੈਕਸ ਹੋਰ ਪਾਉਣਾ ਆ
1: ਜੀ,
2: ਉਹ ਪਿਆ ਹੀ ਨੀ, ਤੁਹਾਨੂੰ ਕਿਹਾ ਸੀ ਕਿ ਨਹੀਂ ਕਿਹਾ ਜਾਣਗੇ। ਉਪਰੋਂ ਸ਼ਾਇਦ ਜੁਲਾਈ ਜਾਂ ਅਗਸਤ ਵਿੱਚ, ਸ਼ਾਇਦ ਪਹਿਲੇ ਮਹੀਨੇ ਹਫ਼ਤੇ ਵਿੱਚ ਹੀ ਹੜ੍ਹ ਆ ਜਾਂਦਾ
1: ਜੀ,
2: ਉਹ ਹੜ੍ਹ ਵੀ ਇੱਥੇ ਨਵੇਂ ਪਿੰਡ ਵਾਲੀ ਵਈ ਜਿਹੜੀ ਮਰਸੀਆਂ ਵਾਲੀ ਆ ਇਹਦੇ ਵਿੱਚ ਹੀ ਆਇਆ ਸੀ
1: ਜੀ,
2: ਉਹਦੇ ਪਾਣੀ ਦੇ ਕਾਰਨ ਕੁਛ ਥਾਵਾਂ ਦੇ ਉੱਤੋਂ ਸੜਕ ਬਹਿ ਗਈ, ਸੜਕ ਤਾਂ ਪਹਿਲਾਂ ਹੀ ਵਹੀ ਹੋਈ ਸੀਗੀ, ਪਾਣੀ ਦਾ ਦਬਾਅ ਲੱਗ ਗਿਆ ਨਾ ਇੱਕ।
1: ਇਹਦੇ ਵਿੱਚ ਇੱਕ ਕਾਰਨ ਹੋਰ ਵੀ ਜਾਣੀਆਂ ਚੱਲ ਜੀ, ਮੈਂ ਸਮਝਦਾ ਜਿਹੜੀਆਂ ਇੰਡੀਆ ਚ ਸੜਕਾਂ ਬਣਾਈਆਂ ਜਾਂਦੀਆਂ ਨਾ ਉਹਦੇ ਵਿੱਚ ਸਲੋਪ ਦਿੱਤੀ ਨਹੀਂ ਜਾਂਦੀ, ਦੇਖੋ ਇਹਨਾਂ ਮੁਲਕਾਂ ਦੇ ਵਿੱਚ ਜੇ ਸੜਕ ਬਣਾਈ ਵੀ ਜਾਂਦੀ ਹੈ ਨਾ ਉਹ ਗੱਭਿਓ ਥੋੜੀ ਜੀ ਮਤਲਬ ਕਿ ਟੇਪਰ ਰੱਖੀ ਜਾਂਦੀ, ਉੱਚੀ ਰੱਖੀ ਜਾਂਦੀ ਹੈ ਤਾਂ ਕਿ ਪਾਣੀ ਜਿਹੜਾ ਉਹ ਆਲੇ ਦੁਆਲੇ ਨੂੰ ਮਤਲਬ ਕਿ ਨਿਕਲ ਜਾਵੇ ਜੀ, ਪਰ ਆਪਣੇ ਖੜਦਾ ਹੀ ਗੱਭੇ ਆ ਜੀ ਪਾਣੀ।
2: ਨਹੀਂ ਨਹੀਂ ਸਲੋਪ ਪੂਰੀ ਸੀ, ਸੜਕ ਵਧੀਆ ਬਣੀ ਹੈ
1: ਜੀ,
2: ਸਲੋਪ ਵਾਲੀ ਕੋਈ ਕਮੀ ਨਹੀਂ ਸੀ,
1: ਠੀਕ ਹੈ ਜੀ,
2: ਪਰ ਮਾਲ ਹੀ ਹੈ ਨਹੀਂ ਸੀ, ਮਟੀਰੀਅਲ ਨਾਲ ਚੱਲਣੀ ਸੜਕ, ਪ੍ਰਧਾਨ ਮੰਤਰੀ ਯੋਜਨਾ ਦੀ ਸੜਕ ਆ ਜੀ, ਇਹਦੀ 5 ਸਾਲ ਦੀ ਗਰੰਟੀ ਹੁੰਦੀ ਆ। ਹਾਂਜੀ ਇਹ 5 ਸਾਲ ਦੀ ਗਰੰਟੀ ਹੁੰਦੀ ਠੇਕੇਦਾਰ ਦੀ
1: ਜੀ।
2: ਹੁਣ ਦੇਖ ਲੋ ਵੀ ਅੱਜ ਸਾਲ ਹੋ ਗਿਆ, ਫਿਰ ਜੁਲਾਈ ਤੋਂ ਜੁਲਾਈ ਲਾਸਟ ਹੋ ਚੱਲਿਆ
1: ਜੀ,
2: ਸਾਲ ਹੋ ਗਿਆ, ਹੁਣ ਸਾਨੂੰ ਇਹ ਨੀ ਪਤਾ ਲੱਗਦਾ ਕਿ ਅਸੀਂ ਸੜਕ ਵਿੱਚ ਦੇਣਾਗੇ ਕਿ ਖੱਡਿਆਂ ਵਿੱਚ ਦੇਣਾਗੇ, ਗੱਡੀ ਪਹਿਲਾ ਤੇ ਦੂਜਾ ਗੇਅਰ
1: ਜੀ,
2: ਤੀਜਾ ਰਿਸਕ ਤੇ ਪਾਇਆ ਜਾ ਸਕਦਾ ਆਪਦੇ ਤੇ, ਗੱਡੀ ਨੀ ਕਹਿੰਦੀ ਵੈਸੇ,
1: ਜੀ
2: ਹੈਨਾ, ਏਡੇ ਏਡੇ ਖੱਡੇ ਆ ਉਹਦੇ ਵਿੱਚ, ਸੜਕ ਦੇ ਵਿੱਚ। ਔਰ ਦੇਖਿਓ ਇੱਕ ਹੋਰ ਖੁਸ਼ ਖਬਰੀ ਸਾਡੇ ਇਲਾਕੇ ਦੀ,
1: ਜੀ
2: ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਕਾਕੜ ਕਲਾਂ ਤੋਂ, ਜਿਹਦੇ ਘਰ ਤੋਂ ਸ਼ੁਰੂ ਹੋਈ ਸੀ ਸੜਕ, ਰਤਨ ਸਿੰਘ ਕਾਕੜ ਕਲਾਂ, ਜਿਹੜਾ ਇਸ ਵੇਲੇ ਨਹੀਂ ਹੈਗੇ, ਠੀਕ ਹੈ, ਉਹਨਾਂ ਦੀ ਦੇਖ ਰੇਖ ਵਿੱਚ ਸੜਕ ਬਣੀ ਆ
1: ਜੀ।
2: ਹੁਣ ਲੋਕ ਇਹ ਕਹਿੰਦੇ ਸਾਰੀ ਸੜਕ ਰਤਨ ਸਿੰਘ ਖਾ ਗਿਆ, ਸਾਨੂੰ ਕੁਛ ਪਤਾ ਨੀ ਇਹਦੇ ਬਾਰੇ,
1: ਬਜਰੀ ਗਾਣਾ ਜੀ
2: ਕੀ ਹੁਣ ਕਹਿ ਸਕਦੇ ਹਾਂ ਨਾ। ਤੇ ਹਾਂ, ਦੂਜੇ ਨੰਬਰ ਤੇ ਸਾਡੇ ਹਲਕੇ ਦੇ ਮੌਜੂਦਾ ਐਮ ਐਲ ਏ ਨੇ ਲਾਡੀ ਸ਼ੇਰਵਾਲੀ ਆ,
1: ਹਾਂਜੀ
2: ਹੈਨਾ, ਤੇ ਉਹਨਾਂ ਦਾ ਵੀ ਨਾਂ ਵਿੱਚ ਆਉਂਦਾ ਵੀ, ਉਹ ਵੀ ਦੇਖੋ ਇੱਕ ਵਾਰੀ ਸ਼ਾਇਦ ਉਹ ਬੋਲੇ ਸੜਕ ਦੇ ਬਾਰੇ, ਹਾਂ ਵੀ ਇੱਕ ਵਾਰੀ ਸ਼ਾਇਦ ਉਹ ਬੋਲੇ ਸੜਕ ਦੇ ਬਾਰੇ। ਦੇਖੋ 5 ਸਾਲ ਤਾਂ ਹੁਣ ਰੁਟੀਨ ਹੋ ਗਿਆ ਬਿਲਕੁਲ, ਖੱਡਿਆਂ ਨੂੰ ਕੋਈ ਬੋਧਾ ਬੋਲ ਨੀ ਰਿਹਾ, ਹੁਣ ਕਹਿ ਰਿਹਾ ਕਿ ਓਵਰਲੋਡ ਟਰਾਲੀਆਂ ਲੰਘੀਆਂ ਦੇ ਉੱਪਰ ਤਾਂ ਟੁੱਟ ਗਈ, ਭਾਈ ਟੁੱਟੀ ਤੇ ਪਹਿਲਾਂ ਹੀ ਹੋਈ ਸੀ, ਬਾਅਦ ਚ ਲੰਘੀ, ਉਹਨਾਂ ਦੀ ਦੱਸਣ ਲੱਗਾ ਹੁਣ ਮੈਂ, ਹੁਣ ਉਹਨਾਂ ਦੇ ਵਾਰੀ ਆਉਣ ਲੱਗੀ ਹੈ ਨਾ। ਦੋ ਹੋ ਗਿਆ ਸਾਡੇ ਹਲਕਾ ਇੰਚਾਰਜ, ਦੋ ਹੋ ਗਏ, ਹੁਣ ਦੂਜਾ ਹਲਕਾ ਇੰਚਾਰਜ ਹੁਣ ਪੰਡੋਰੀ ਸਾਹਿਬ ਬਣ ਗਏ ਸਾਡੇ, ਪਿੰਦਰ ਪੰਡੋਰੀ ਆਮ ਆਦਮੀ ਪਾਰਟੀ ਤੋਂ
1: ਜੀ।
2: ਤੇ ਚੌਥੇ ਸਾਡੇ ਮਹਾਂਪੁਰਸ਼ ਸ਼੍ਰੀ ਸ਼੍ਰੀ 108
1: ਅੱਛਾ ਜੀ
2: ਬ੍ਰਹਮ ਗਿਆਨੀ ਸੰਤ ਬਾਬਾ ਬਲਵੀਰ ਸਿੰਘ ਜੀ ਸੀਚੇਵਾਲ
1: ਜੀ,
2: ਜਿਨ੍ਹਾਂ ਤੋਂ ਉਮੀਦਾਂ ਸੀਗੀਆਂ ਲੋਕਾਂ ਨੂੰ ਬਹੁਤ, ਵੀ ਪਹਿਲਾਂ ਉਮੀਦਾਂ ਸੀ ਵੈਸੇ, ਜਦੋਂ ਐਮ ਐਲ ਏ ਬਣ ਗਿਆ ਫੇਰ ਤਾਂ ਬਸ ਹੋ
1: ਗਈ, ਕੰਮ ਕਰਦਾ
2: ਉਹੀ ਕਰ ਰਿਹਾ ਜੀ ਕੰਮ, ਬਸ ਇਹਨਾਂ ਦੇ ਵੀ ਦੱਸਦੇ ਬਾਅਦ ਤੁਹਾਨੂੰ ਹੁਣ
1: ਜੀ।
2: ਨਾਲ ਕੋਈ ਨੀ ਸੁਣਦਾ, ਇਹਨਾਂ ਦੀਆਂ ਫੋਰਚੂਨਰਾਂ ਆ, ਕੁਛ ਸੰਗਤਾਂ ਦੇ ਪੈਸੇ ਆ, ਜਿਹੜੇ ਹਲਕਾ ਇੰਚਾਰਜ ਆ, ਹਲਕੇ ਹੋਏ ਇੰਚਾਰਜ ਕਹਿ ਲੋ, ਉਹਨਾਂ ਨੂੰ ਰਿਸ਼ਤਾਬਾਜੀ ਵੇਚ ਕੇ ਬਹੁਤ ਪੈਸਾ ਆ ਰਿਹਾ ਵਾ, ਉਹ ਉਹਨਾਂ ਦੀਆਂ ਗੱਡੀਆਂ ਉੱਥੋਂ ਆ ਰਹੀਆਂ, ਮਰਦਾ ਤੇ ਮਾਤੜ ਆ ਜੀ, ਜਿਹਨੇ ਕੋਲੋਂ ਪੈਸੇ ਲਾ ਕੇ ਗੱਡੀ ਲੈਣੀ ਹੈ ਨਾ, ਉਹਦੇ ਨੁਕਸਾਨ ਹੋ ਰਿਹਾ
1: ਬਿਲਕੁਲ ਹੈ ਜੀ।
2: ਔਰ ਇਹ 8 ਕਿਲੋਮੀਟਰ ਦੇ ਵਿੱਚ ਟਰਾਲੀ ਜਾਂਦੀ ਹੈ, ਜਦੋਂ 1.25 ਘੰਟੇ ਤੋਂ ਲੈ ਕੇ 1.5 ਘੰਟੇ ਚ ਟਰਾਲੀ ਪਹੁੰਚਦੀ ਹੈ ਲੋਹੀਆਂ ਤੱਕ।
1: ਅੱਛਾ ਜੀ, ਕਿਆ ਬਾਤ ਹੈ,
2: ਸਪੀਡ ਹੀ ਇੰਨੀ ਬਣ ਜਾਂਦੀ ਸੀ ਉਹਦੀ
1: ਜੀ,
2: ਫੁੱਲ ਸਪੀਡ। ਇਹ ਹੋ ਗਈ ਇਹ ਸੜਕ ਦੀ ਗੱਲ
1: ਜੀ,
2: ਸੁਣਦਾ ਕੋਈ ਨੀ, ਕੁੱਤੀ ਚੋਰਾਂ ਨਾਲ ਰਲ ਗਈ ਪ੍ਰਧਾਨ ਮੰਤਰੀ ਯੋਜਨਾ ਦੀ ਸੜਕ ਦਾ, ਇਹਦਾ ਹਾਲਾਤ ਮਾੜਾ ਨਹੀਂ ਹੋਣਾ ਚਾਹੀਦਾ ਸੀ ਕਿਤੇ ਵੀ ਨੀ ਹੈਗਾ।
1: ਦੇਖੋ ਅੱਜ ਤੁਸੀਂ
2: ਹੁਣ ਤੁਸੀਂ ਸੁਣ ਲਓ,
1: ਉਧਰ ਨੂੰ ਮੈਂ ਆਦਮਪੁਰ ਦੀ ਗੱਲ ਕੀਤੀ ਆ, ਉਹ ਮੇਨ ਦੇਖ ਲਓ ਚਿੰਤਪੁਰਨੀ ਨੂੰ, ਹੁਸ਼ਿਆਰਪੁਰ ਤੋਂ ਜਿੰਨਾ ਅੱਗਾ ਪਹਾੜੀ ਲੈ ਉਨੇ ਨੂੰ ਜਿਹੜਾ ਮੇਨ ਸੜਕ ਹੈ ਜੀ ਜਲੰਧਰ, ਉਹ ਕੈਂਟ ਤੋਂ ਕੈਂਟ ਜੀ ਆਪਾਂ ਆਦਮਪੁਰ ਵਿਚ ਪੈ ਜਾਂਦਾ, ਤੇ ਉਹ ਏਰੀਆ ਦੇਖ ਲੋ ਕਦੋਂ ਦੀ ਉਹ ਸੜਕ ਪੱਟੀ ਹੋਈ ਹੈ, ਮਤਲਬ ਕਿ ਪਿੱਲਰ ਉਦੋਂ ਦੇ ਖੜੇ ਨੇ, ਤਕਰੀਬਨ 9 ਸਾਲ ਤਾਂ ਮੈਨੂੰ ਸੁਣਦੇ ਨੂੰ ਹੋ ਗਏ ਨੇ, ਤੇ ਉੱਥੇ ਪੂਰਾ ਲੋਕ ਝੋਨਾ ਲਾਉਣ ਨੂੰ ਤਿਆਰ ਨੇ, ਹਾਲਾਤ ਇਹ ਨੇ ਜੀ ਉੱਥੇ, ਇੰਨੇ ਇੰਸੀਡੈਂਟ ਹੁੰਦੇ ਆ, ਉਹ ਤਕਰੀਬਨ 5 ਕਿਲੋਮੀਟਰ ਦਾ ਬ੍ਰਿਜ ਜਿਹੜਾ ਓਵਰਫਲੋ ਬਣਨਾ, ਉਹਦੇ ਉੱਤੇ ਕੋਈ ਕੰਮ ਨਹੀਂ ਕੀਤਾ ਜਾ ਰਿਹਾ, ਸਾਰੀ ਮਾਰਕੀਟ ਸੱਤਿਆਨਾਸ ਕਰਕੇ ਰੱਖ ਦਿੱਤਾ ਬਿਜ਼ਨਸ ਦਾ ਉੱਥੇ ਜੀ ਸਾਰਾ।
2: ਬਿਲਕੁਲ ਜੀ ਬਿਲਕੁਲ, ਇਹੀ ਲੱਛਣ ਹੈ ਸਰਕਾਰਾਂ ਦੇ
1: ਜੀ,
2: ਵੀ ਕੰਮ ਅਸੀਂ ਸਿਰਫ ਵਿਖਾਉਣਾ ਆ
1: ਜੀ,
2: ਕਰਨਾ ਨੀ ਹੈਗਾ
1: ਬਿਲਕੁਲ।
2: ਇੱਕ ਸੜਕ ਸਾਡੇ ਕੰਗ ਖੁਰਦ ਪਿੰਡ ਤੋਂ ਮਹਿਰਾਜ ਵਾਲੇ ਤੱਕ ਆ ਜੀ, ਉਹ 2019 ਚ ਹੜ ਆਇਆ ਸੀ ਜਿਹੜਾ ਪਹਿਲਾਂ ਸਾਡੇ ਪਿੰਡੋਂ ਟੁੱਟਿਆ ਸੀ ਜਦੋਂ
1: ਜੀ,
2: ਉਹਦੀ ਸੜਕ ਟੁੱਟ ਗਈ ਸੀ ਉਹ
1: ਜੀ
2: ਹੜ ਦੇ ਵਿੱਚ 19 ਦੇ ਵਿੱਚ, 19 ਤੇ 7-26
1: ਜੀ,
2: ਤੇ 7 ਸਾਲਾਂ ਚ ਸੜਕ ਸਾਨੂੰ ਕਿਤੇ ਨੀ ਲੱਭੀ
1: ਜੀ,
2: ਉਹਦੇ ਬਜਰੀ ਤੇ ਉਹਦੇ ਵੱਟੇ ਉਖੜ ਉਖੜ ਕੇ ਖੇਤਾਂ ਵਿੱਚ ਜਾ ਚੁੱਕੇ ਆ ਹੁਣ
1: ਜੀ,
2: ਹੁਣ ਜਦੋਂ ਲੰਘਣਾ ਹੁੰਦਾ ਆ ਗੰਨਾ ਲਿਜਾਣਾ ਆ ਤਾਂ ਕਿਸਾਨ ਆ ਉਹ ਆਪਣੀ ਭੱਠਿਆਂ ਤੋਂ ਕੇਰੀ ਵਗੈਰਾ ਲਿਆ ਕੇ ਤੋਂ ਟਾਈਮ ਪਾਸ ਕਰਦੇ ਖੱਡੇ ਮੁੜ ਕੇ, ਤੇ ਉਹਦਾ ਕੰਮ ਟਾਈਮ ਲੰਘਾਉਂਦੇ ਆ
1: ਜੀ,
2: ਉਹ ਵੀ ਪਹਿਲੇ ਤੇ ਦੂਜੇ ਗੇਅਰ ਵਾਲੀ ਗੱਡੀ ਆ ਉੱਥੇ ਵੀ
1: ਜੀ।
2: ਇਹ ਸਾਡੇ ਇਲਾਕੇ ਦੀਆਂ ਮੇਨ ਸੜਕਾਂ ਦੀ ਗੱਲ ਆ, ਤੇ ਤੀਜੇ ਨੰਬਰ ਤੇ ਭਗਵੰਤ ਮਾਨ ਸਾਹਿਬ ਆਏ ਤੇ ਬੰਦੇ ਉੱਤੇ ਉਹ ਸੜਕ ਬਣਾਉਣ ਦੀ ਗੱਲ ਕਰ ਗਏ ਆ
1: ਜੀ,
2: ਤੇ ਉਹ ਮੈਨੂੰ ਬੰਦੇ ਕੁਛ ਦੱਸ ਗਏ, ਦੱਸਦੇ ਸੀ ਗੱਲ ਦੁਕਾਨ ਤੇ ਆਏ ਸੀ ਵੀ ਕੰਮ ਸ਼ੁਰੂ ਵੀ ਹੋ ਗਿਆ ਆ।
1: ਅੱਛਾ ਜੀ,
2: ਉਹ ਮੈਂ ਕਿਹਾ ਭਾਈ ਹਾਂ ਬੰਦੇ ਉੱਪਰ ਸ਼ੁਰੂ ਹੋ ਗਿਆ, ਜਿਹੜੀਆਂ ਸੜਕਾਂ ਟੁੱਟੀਆਂ ਸੀ ਜਿੱਥੋਂ ਦੀ ਗੱਡੀਆਂ ਲੰਘ ਕੇ ਜਾ ਰਹੀਆਂ ਉਸੇ ਟੁੱਟੀ ਰਹੀ, ਕੋਈ ਦੇਖਦਾ ਹੀ ਨੀ ਜੀ।
1: ਆ ਦੇਖੋ ਕੇਜਰੀਵਾਲ ਸਾਹਿਬ ਨੇ ਆਉਣਾ, ਚਲੋ ਕਿਸੇ ਦਾ ਵਿਰੋਧ ਨਹੀਂ ਕਰਦੇ, ਪਰ ਜਿਹੜੀਆਂ ਰੋਪੜ ਦੀ ਕਾਲਜ ਦੀ ਗਰਾਊਂਡ ਸੀਗੀ ਜੀ, ਉਹ ਪੱਟ ਕੇ ਰੱਖ ਦਿੱਤੀ, ਉਹ ਕਹਿੰਦੇ ਅਸੀਂ ਪੱਲਿਓ ਪੈਸੇ ਪਾ ਪਾ ਜੋੜ ਜੋੜ ਕੇ ਸਾਰਾ ਕੁਝ ਕਰਾਇਆ, ਤੇ ਮੁੜ ਕੇ ਆ ਮਿੰਟ ਲਾਇਆ ਜੀ ਪੱਟਣ ਨੂੰ, ਅਗਲੇ ਕਹਿੰਦੇ ਸਾਈਕਲ ਤੱਕ ਨੀ ਅਸੀਂ ਬਣਨ ਦਿੰਦੇ ਹੁੰਦੇ ਸੀ, ਇੱਥੇ ਆਪਣਾ ਬੱਚਾ ਹੀ ਕੋਈ ਸਾਈਕਲ ਨੀ ਲਿਆਉਣ ਦਿੰਦੇ ਹੁੰਦੇ ਸੀ, ਭਈ ਤੁਰ ਕੇ ਆਓ ਉੱਥੋਂ ਗਰਾਊਂਡ ਤੋਂ ਬਾਹਰ ਖੜਾ ਕਰ ਦੋ ਇਹਨੂੰ, ਤੇ ਟਰੈਕ ਕਹਿੰਦੇ ਮਸੀਂ ਅਸੀਂ ਕਿਸੇ ਨੇ 500 ਦੇਣਾ, ਕਿਸੇ ਨੇ 1000 ਦਿੱਤਾ, ਇੱਦਾਂ ਪੈਸੇ ਪੂਸੇ ਇਕੱਠੇ ਕਰਕੇ ਅਸੀਂ ਟਰੈਕ ਬਣਾਇਆ, ਤੇ ਉਹ ਰੋਣ ਦੇ ਸੀ ਬੇਚਾਰੇ ਹੱਕੇ, ਜਿਹੜਾ ਦਿਲੋਂ ਪਿਆਰ ਕਰਦਾ ਸਪੋਰਟਸ ਨੂੰ ਜਾਂ ਉਹ, ਤੁਸੀਂ ਯਾਰ ਏਡੀਆਂ ਵੱਡੀਆਂ ਵੱਡੀਆਂ ਹੋਰ ਚੀਜ਼ਾਂ ਪਈਆਂ ਨੇ, ਕਿਉਂ ਬੜੀਆਂ ਚੀਜ਼ਾਂ ਤੁਸੀਂ ਪੱਟ ਪੱਟ ਕੇ ਸਿੱਟੀ ਜਾਂਦੇ ਹੋ ਜੇ ਨਹੀਂ ਪਹਿਲਾਂ ਹੀ ਨਹੀਂ ਬਣਨੀਆਂ ਤੁਹਾਡੇ ਤੋਂ, ਉਹ ਤਾਂ ਪਤਾ ਹੀ ਹੈ ਜੀ, ਜਿਹੜੀਆਂ ਬਣੀਆਂ ਉਹਨਾਂ ਦਾ ਵੀ ਸੱਤਿਆਨਾਸ ਮਾਰੀ ਜਾਂਦੇ ਹੋ ਆਪਣੇ ਫਾਇਦਿਆਂ ਲਈ।
2: ਇਹ ਉੱਲੂ ਆ ਭਾਰ ਜਵੀਰ, ਉੱਲੂ ਉੱਲੂ ਨੇ ਰਾਹ ਭਾਲਦੇ ਹਮੇਸ਼ਾ
1: ਜੀ, ਕਵਲ ਜੀ ਸਿੰਘ ਹੁਣੀ ਸੀਗੇ ਕਾਂਗਰਸ ਦੇ, ਤੇ ਚਾਹੇ ਬਾਅਦ ਚ ਅਕਾਲੀ ਸਰਕਾਰ ਉੱਥੇ, ਚਲੋ ਸੁਖਬੀਰ ਸਿੰਘ ਬਾਦਲ ਹੁਣਾਂ ਨੇ ਵੀ, ਉਹਨਾਂ ਨੇ ਵੀ ਯੋਗਦਾਨ ਪਾਇਆ, ਉਹ ਤਿੰਨਾਂ ਚਾਰਾਂ ਗੌਰਮੈਂਟਾਂ ਦਾ ਯੋਗਦਾਨ ਪਾ ਕੇ ਫਿਰ ਕਿਤੇ ਨਾ ਕਿਤੇ ਉਹ ਸਟੇਡੀਅਮ ਕੰਪਲੀਟ ਹੋਇਆ ਜੀ। ਤੇ ਉਹ ਚੇਤਾ ਹੈ ਜਦੋਂ ਗਰਾਊਂਡ ਹੁੰਦੀ ਸੀ, ਚਲੋ ਤਿੰਨ ਚਾਰ ਪੌੜੀਆਂ ਹੁੰਦੀਆਂ ਸੀ ਆਲੇ ਦੁਆਲੇ ਪਹਿਲਾਂ, ਤਾਂ ਰਾਤ ਨੂੰ ਜਦੋਂ ਸਿਆਲ ਦੇ ਦਿਨ ਹੋਣੇ ਦਸੰਬਰ ਦੇ ਵਿੱਚ ਮੈਚ ਕਰਾਉਂਦੇ ਹੁੰਦੇ ਸੀ ਅਸੀਂ, ਤਾਂ ਪਹਿਲਾਂ ਗਰਾਊਂਡ ਨੂੰ ਪਾਣੀ ਪੂਣੀ ਲਾਉਣਾ, ਉਹਨੂੰ ਪੋਲਾ ਕਰਨਾ, ਸਾਰਾ ਕੁਝ ਉਹ ਕਰਦੇ ਰਹੇ ਹੱਥੀ, ਤਾਂ ਉਹ ਜਿਹੜੀਆਂ ਹੱਥੀ ਮਿਹਨਤਾਂ ਕੀਤੀਆਂ ਜਾਂ ਉੱਥੇ ਕੀਤੀ ਆ, ਘਾਲਣਾ ਘਾਲੀ ਆ, ਉਹ ਹਰ ਵਿਅਕਤੀ ਨੂੰ ਯਾਦ ਆਉਂਦੀ ਆ ਜਿਹੜੇ ਉੱਥੇ, ਚਲੋ ਵਿਚਾਰੇ ਹੈਰਾਨ ਨੇ ਪਰੇਸ਼ਾਨ ਨੇ ਵੀ ਬਣਿਆ ਕੀ ਹੈ ਜੀ।
2: ਗੱਲ ਪਤਾ ਕੀ ਆ, ਜੇ ਕੋਈ ਪੜ ਜਾਵੇਗਾ ਉਹਨੂੰ ਸਵਾਲ ਕਰੇਗਾ ਤੇ ਉਹ ਫਿਰ ਜਵਾਬ ਦੇਣੀ ਹੋਊਗੀ, ਉਹਦੇ ਵਾਸਤੇ ਉਹ ਚੁੱਪ ਕਰਾਉਂਦੇ ਉਹਨਾਂ ਨੂੰ
1: ਜੀ,
2: ਪੜ੍ਹਨੇ ਨਾ ਦਿਓ, ਪੇਪਰ ਲੀਕ, ਪੇਪਰ ਲੀਕ ਦਾ ਕੀ ਕਾਰਨ ਆ, ਹੋਰ ਤੁਸੀਂ ਕੀ ਸਮਝਦੇ ਪੇਪਰ ਐਵੇਂ ਲੀਕ ਹੋਈ ਜਾਂਦੇ,
1: ਪੇਪਰ ਲੀਕ ਦੇਖੋ
2: ਪੇਪਰ ਲੀਕ ਦਾ ਇਹੀ ਕਾਰਨ ਆ ਕਿ
1: ਹੁਣੇ ਖਤਮ ਕਰ ਦਿਓ। ਗਾਂਧੀ ਨੇ ਵੀ ਕਿਹਾ ਸਪੀਚ ਦੇ ਵਿੱਚ ਕਿ ਤੁਸੀਂ ਇਹਨੂੰ ਪ੍ਰੋਫੈਸ਼ਨ ਇਗਜ਼ਾਮ ਨੂੰ ਨਾ ਤੁਸੀਂ ਜਿਹੜਾ ਸੀਗਾ ਕਮਰਸ਼ੀਅਲ ਬਣਾ ਦਿੱਤਾ ਜੀ, ਤਾਂ ਬੇਕਰਿਆ ਹੈ
2: ਬਿਲਕੁਲ,
1: ਉਹ ਕਹਿੰਦੇ ਅਮੀਰਾਂ ਦੀ, ਅਮੀਰਾਂ ਦਾ ਸੌਦਾ ਹੋ ਗਿਆ, ਗਰੀਬਾਂ ਨੂੰ ਕਿੱਥੇ ਉਹ ਦੇਣਗੇ ਇਹ ਚੀਜ਼ਾਂ ਨੂੰ, ਦੇਣਾ ਹੀ ਨਹੀਂ ਦੇ ਸਕਦੇ।
2: ਭਾਰਤ ਵੀਰ ਇਹ ਲਿਖਿਆ ਹੀ ਇਹ ਹੋਇਆ, ਮਨੁ ਸਿਮਰਤੀ ਚ ਲਿਖਿਆ ਹੀ ਇਹ ਹੋਇਆ ਵਾ ਕਿ ਤੁਸੀਂ ਸ਼ੂਦਰ ਪੜ੍ਹ ਹੀ ਨਹੀਂ ਸਕਦਾ,
1: ਬਿਲਕੁਲ ਹੈ ਜੀ,
2: ਜਦੋਂ ਪੜ੍ਹ ਨਹੀਂ ਸਕਦਾ ਫਿਰ ਪੜ੍ਹਨ ਦੇਣਗੇ ਕਿਉਂ,
1: ਦੇਣਗੇ ਕਿਉਂ ਜੀ,
2: ਉਹਨਾਂ ਨੇ ਚੰਦ ਲੋਕ ਪੜ੍ਹਾਉਣੇ ਆ, ਉਹ ਅੱਗੇ ਲਿਆਉਣੇ ਆ, ਬਾਕੀ ਦੇਖੋ ਉਹਨਾਂ ਨੇ ਲੇਬਰ ਕਲਾਸ ਤਿਆਰ ਕਰਨੀ ਆ, ਮੋਦੀ ਸਾਹਿਬ ਦਾ ਪੂਰਾ ਜ਼ੋਰ ਲੱਗਾ ਹੈ ਕਿ ਲੇਬਰ ਤਿਆਰ ਕਰ ਦਿਓ ਬਸ
1: ਜੀ,
2: ਦਿਹਾੜੀਆਂ ਵਾਲੇ ਕਾਮੇ ਤਿਆਰ ਕਰਨੇ ਆ, ਜੇ ਡਾਕਟਰ ਬਣ ਗਏ ਸਾਰੇ, ਬਹੁਤੇ ਡਾਕਟਰ ਬਣ ਗਏ, ਕੋਈ ਆਈ ਪੀ ਐਸ ਪੀ ਸੀ ਐਸ ਐਲ ਨੂੰ ਜਾਊਗਾ, ਉਹ ਸਵਾਲ ਪਹਿਲੀ ਗੱਲ ਹੁਣ ਸਵਾਲ ਵਾਲਾ ਕੰਮ ਛੱਡ ਹੀ ਦਿੱਤਾ ਉਹਨਾਂ ਨੇ ਬਿਲਕੁਲ, ਆ ਤੁਸੀਂ ਦੇਖ ਲਿਆ ਕੰਗਣਾ ਵਰਗੀ ਕਿਆ ਭੌਂਕਣ ਡਈ ਹੈ, ਪੇਗਣਾ ਅਲਫਾਜ ਕਿੱਦਾਂ ਦੇ ਨਾ, ਕੀ ਭੌਂ ਗਿਆ ਹੈ
1: ਜੀ,
2: ਤੂੰ ਆਪਦੇ ਲੱਛਣ ਤਾਂ ਵੇਖ ਪਹਿਲਾਂ, ਆਪ ਕੀ ਕੀਤਾ ਭਾਈ,
1: ਬਿਲਕੁਲ ਹੈ ਜੀ,
2: ਬੰਦਾ ਉਹ ਬੋਲੇ ਜਿਹਦੇ ਤੋਂ ਕੋਈ ਦਾਗ ਨਾ ਹੋਣ,
1: ਕੁਝ ਪੱਲੇ ਹੋਵੇ, ਬਿਲਕੁਲ
2: ਪੱਲੇ ਹੋਵੇ ਕੀਤਾ, ਜਦੋਂ ਬੰਦਾ ਆਪ ਹੀ ਮੇਰੇ ਅੱਗੇ ਕਰੈਕਟਰ ਮੇਰਾ ਆਪਦਾ ਗੰਦਾ ਇੰਨਾ ਹੈਗਾ ਤਾਂ ਮੈਂ ਕਿਸੇ ਦੇ ਬਾਰੇ ਗਲਤ ਕਦਮ ਬੋਲ ਸਕਦਾ
1: ਜੀ,
2: ਬੱਚਿਆਂ ਨੇ ਉਹ ਦਿੱਤਾ ਆ, ਸੈਣੀ ਸਾਹਿਬ ਦੱਸ ਕੇ ਗਏ ਅੱਗੇ ਦਿੱਤਾ, ਜੋ ਸਮਾਜ ਨੇ ਉਹਨਾਂ ਨੂੰ ਦਿੱਤਾ ਹੈ,
1: ਦਿੱਤਾ ਹੈ ਜੀ, ਬਿਲਕੁਲ ਹੈ ਜੀ,
2: ਠੀਕ ਹੈ ਨਾ। ਮੋਦੀ ਸਾਹਿਬ ਕੀ ਰੋਜ਼ ਆ ਕੇ ਕਹਿੰਦੇ ਮੈਂ 1.5 ਕਿਲੋ ਗਾਲਾਂ ਖਾਂਦਾ, ਗਾਲਾਂ ਕਿੰਨੇ ਜੋਖੀਆਂ ਅੱਜ ਤੱਕ ਦੱਸੋ ਪਹਿਲਾਂ ਮੈਨੂੰ,
1: ਬਿਲਕੁਲ
2: ਮੈਂ 2 ਕਿਲੋ ਗਾਲਾਂ ਖਾਂਦਾ, ਇਹ ਕੀ ਬਕਵਾਸ ਆ,
1: ਬਿਲਕੁਲ
2: ਇੱਕ ਪ੍ਰਧਾਨ ਮੰਤਰੀ ਦੀ ਭਾਸ਼ਾ ਥੋੜੀ ਆ,
1: ਨਾ ਜੀ ਨਾ ਜੀ,
2: ਟਪੋਰੀਆਂ ਵਾਲੀ ਗੱਲਬਾਤ ਸਾਡੇ ਪ੍ਰਧਾਨ ਮੰਤਰੀ ਦੀ ਹੈ
1: ਜੀ,
2: ਤੇ ਸਿਰਫ ਉਹ ਟਪੋਰੀਆਂ ਵਾਲੀ ਗੱਲ ਸਾਰੇ ਜਿਹੜੇ ਮੰਤਰੀ ਮੰਡਲ
1: ਥੱਲੇ ਲਾ ਲਓ, ਮੁੱਖ ਮੰਤਰੀ ਨੇ ਚਾਹੇ ਹੋਰ ਆ, ਸਾਰੇ ਉਹਨਾਂ ਦਾ ਵੀ ਇਹ ਹਾਲਾਤ
2: ਇੱਕੋ ਹੀ ਹੈ ਜੀ ਸਾਹਿਬ
1: ਜੀ,
2: ਇੱਕੋ ਹੀ, ਸਾਡੀ ਦਿੱਲੀ ਦੀ ਮੁੱਖ ਮੰਤਰੀ ਕਹਿਣ ਡਈ ਸੀਗੀ ਜੇ ਕੇ ਆਊ ਆਈ, ਉਹ ਕੀ ਕਹਿੰਦੀ ਸੀ ਉਦੋਂ, ਉਹ ਜਦੋਂ ਦਿੱਲੀ ਦੇ ਵਿੱਚ ਪ੍ਰਦੂਸ਼ਣ ਵਗੈਰਾ ਦੀ ਗੱਲਬਾਤ ਹੋਈ ਸੀਗੀ, ਇਹਨਾਂ ਨੂੰ ਪਤਾ ਹੀ ਕੱਖ ਨਹੀਂ, ਨਾ ਕੋਈ ਪੜ੍ਹੇ ਲਿਖਿਆ ਕੋਈ ਹੈ ਨਹੀਂ ਇਹਨਾਂ ਦਾ,
1: ਬਿਲਕੁਲ
2: ਨਾ ਕੋਈ ਸਵਾਲ ਪੱਤਰਕਾਰ ਉਹਨਾਂ ਨੂੰ ਪੁੱਛਦਾ ਹੀ ਆ, ਸਿਰਫ ਉਹ ਹੀ 2 ਸਵਾਲ ਹੁੰਦੇ ਆ ਜਿਹੜੇ ਇਹਨਾਂ ਨੇ ਪਹਿਲਾਂ ਦੱਸੇ ਹੁੰਦੇ ਵੀ ਆਹ ਗੱਲਬਾਤ ਕਰਨੀ, ਉਦੋਂ ਅੱਗੇ ਤਾਂ ਬੋਲਦੇ ਹੀ ਨਹੀਂ ਇਹ,
1: ਬਿਲਕੁਲ ਹੈ ਜੀ।
2: ਸੋ ਇਹ ਗੱਲ ਹੈ ਕਿ ਸਾਡੇ ਨਾ ਜਿਹੜੀ ਬਾਕੀ ਸੈਣੀ ਸਾਹਿਬ ਬਹੁਤ ਦੱਸ ਹੀ ਗਿਆ ਗੱਲ ਸਾਰੀ
1: ਜੀ,
2: ਅੱਜ ਉਹ ਵੀ ਕਹਿਣ ਡਿਆ ਕਿ ਜੰਤਰ ਮੰਤਰ
1: ਹਾਂਜੀ ਬਿਲਕੁਲ,
2: ਪਰਮਾਤਮਾ ਚੜ੍ਹਦੀ ਕਲਾ ਬਖਸ਼ੇ ਇਹਨਾਂ ਨੂੰ
1: ਜੀ,
2: ਜੰਤਰ ਮੰਤਰ ਤੇ ਜੈਨਜੀ ਦੇਖੋ ਬੱਚੇ ਉਹਨਾਂ ਦੇ ਕੋਲ ਕ੍ਰੀਏਸ਼ਨ ਬਹੁਤ ਜ਼ਿਆਦਾ ਆ
1: ਜੀ,
2: ਉਹ ਬਹੁਤ ਉਹਨਾਂ ਨੇ ਅਸਲ ਦੇ ਵਿੱਚ ਸਰਕਾਰ ਦੇ ਨੱਕ ਚ ਦਮ ਕਰਤਾ ਉਹਨਾਂ ਨੇ,
1: ਬਿਲਕੁਲ ਬਿਲਕੁਲ,
2: ਉਹਨਾਂ ਦੀਆਂ ਗੱਲਾਂ ਦਾ ਜਵਾਬ ਹੈ ਹੀ ਨਹੀਂ ਸੀ ਕਿਸੇ ਕੋਲ
1: ਜੀ,
2: ਹੁਣ ਉਹਨਾਂ ਦੇ ਪਰਚੇ ਪਾਉਣ ਲੱਗੇ ਹੋਏ, ਸਰਕਾਰ ਮੰਨ ਕੇ ਮੁਕਰ ਗਈ ਹੈ ਨਾ ਸਾਰਾ ਕੁਝ
1: ਨਹੀਂ। ਵੈਸੇ ਅੱਜ ਕੋਰਟ ਨੇ ਵਧੀਆ ਫੈਸਲਾ ਲਿਆ ਕਿ ਜੋ ਕੁਝ ਵੀ ਕੀਤਾ ਚਾਹੇ ਉਹ ਅੰਡਰ ਏਜ ਨੇ ਚਾਹੇ ਜਿੱਦਾਂ ਵੀ ਆ, ਉਹਨਾਂ ਦੇ ਸਾਰੇ ਪਰਚੇ ਸਾਰਾ ਕੁਝ ਕਲੀਨ ਚਿੱਟ ਦਿਓ, ਉਹਨਾਂ ਨੂੰ ਬਾਹਰ ਕੱਢੋ ਜਿਹੜੇ ਬੰਦ ਕੀਤੇ ਆ ਜਾਂ ਕਿੱਦਾਂ ਆ, ਇਹ ਬਾਕੀ ਉਹਨਾਂ ਦੀ ਥੱਲੇ ਜਿਹੜਾ ਪ੍ਰਸ਼ਾਸਨ ਹੈ ਉਹ ਤਾਂ ਚਲੋ ਕਮੀਆਂ ਤਾਂ ਰਹੀ ਜਾਂਦੀਆਂ, ਵਿਚਾਰੇ ਵਿੱਚ ਟੰਗੇ ਵੀ ਜਾਣੇ ਆ ਜੀ ਉਹਦੇ ਵਿੱਚ, ਜਾਂ ਜਿਹੜਾ ਉਹਨਾਂ ਦਾ ਡਾਟਾ ਹੈਗਾ, ਹੋਰ ਸਾਰੀਆਂ ਚੀਜ਼ਾਂ ਨੇ, ਉਹ ਇਹਦਾ ਪਬਲਿਕ ਨਹੀਂ ਕਰ ਸਕਦੇ, ਇਸਤੇਮਾਲ ਨਹੀਂ ਕਰ ਸਕਦੇ, ਉਹ ਜ਼ਰੂਰ ਕੋਰਟ ਨੇ ਕਿਹਾ ਹੈ ਜੀ।
2: ਹੁਣ ਤੁਸੀਂ ਇਹ ਦੱਸ ਲਓ ਕਿ ਜਿਹੜੇ ਜਿਹੜੇ ਕੁਛ ਸਾਦੇ ਕੱਪੜਿਆਂ ਵਿੱਚ ਦਾੜੀਆਂ ਵਧਾਈਆਂ ਹੋਈਆਂ, ਸੰਦੀਪ ਚੌਧਰੀ ਵੀ ਬਹੁਤ ਉਹਦੇ ਗੱਲਬਾਤ ਕੀਤੀ ਉਹਨਾਂ ਦੇ ਬਾਰੇ, ਚੱਪਲਾਂ ਪਾਈਆਂ ਹੋਈਆਂ ਸੀ,
1: ਜੀ
2: ਉਹ ਕੁੱਟ ਰਿਹਾ ਸੀ ਬੱਚਿਆਂ ਨੂੰ, ਉਹ ਕਹਿੰਦੇ ਵੀ ਕੌਣ ਸੀ?
1: ਜੀ
2: ਉਹ ਬੰਦੇ ਨੇ ਸਵਾਲ ਪੁੱਛਿਆ, ਉਹ ਬੀਜੇਪੀ ਦਾ ਬੰਦਾ, ਉਹਨੂੰ ਜਵਾਬ ਹੀ ਕੋਈ ਨੀ ਉਹਦਾ, ਉਹਦੀ ਜਾਂਚ ਹੋਊਗੀ, ਕਹਿੰਦਾ ਜਾਂਚ ਜਾਂਚ ਨੂੰ ਕਿੰਨੇ ਸਾਲ ਲੱਗਣਗੇ, ਕਹਿੰਦਾ ਬੰਦੇ ਕੌਣ ਸੀ?
1: ਜੀ
2: ਤੁਸੀਂ ਤੁਸੀਂ ਸਰਕਾਰ ਅਜੇ ਤੱਕ ਦੱਸ ਨੀ ਸਕੀ ਵੀ ਉਹ ਕਿੱਥੋਂ ਆਏ ਸੀ ਬੰਦੇ,
1: ਜੀ
2: ਪੁਲਿਸ ਮੋਹਰੇ ਖੜੀ ਆ,
1: ਜੀ
2: ਪੁਲਿਸ ਦੇ ਸਾਹਮਣੇ ਬੰਦੇ ਬੱਚਿਆਂ ਨੂੰ ਕੁੱਟ ਰਹੇ, ਕੋਈ ਇਹਨਾਂ ਯੂਨੀਫਾਰਮ ਨੀ ਪਾਈ, ਕੁਛ ਨੀ,
1: ਬਿਲਕੁਲ ਹੈ ਜੀ ਬਿਲਕੁਲ,
2: ਇਹਦਾ ਮਤਲਬ ਗੁੰਡੇ ਆ,
1: ਜੀ
2: ਸਰਕਾਰੀ ਗੁੰਡੇ ਆ ਉਹ,
1: ਬਿਲਕੁਲ ਹੈ ਜੀ ਜੀ।
2: ਬਾਕੀ ਅੰਨੀ ਪੀਵੇ ਕੁੱਤਾ ਚੱਟੇ, ਹਾਲਾਤ ਇੱਥੇ ਇਹੀ ਰਹਿਣੇ ਆ
1: ਜੀ, ਬਿਲਕੁਲ
2: ਹਨਾ, ਕਿਉਂਕਿ ਸੁਣਨ ਵਾਲਾ ਕੋਈ ਨੀ
1: ਜੀ,
2: ਜਿੱਥੇ ਵਕੀਲ ਵੀ ਰੋਣ ਲੱਗ ਪੈਣ ਫਿਰ ਉੱਥੇ ਬਾਕੀਆਂ ਦਾ ਕੀ ਸੁਣਿਆ ਜਾਣਾ,
1: ਬਿਲਕੁਲ ਹੈ ਜੀ ਬਿਲਕੁਲ ਜੀ।
2: ਚੰਗਾ ਜੀ ਭਾਰਜ ਵੀਰ,
1: ਸ਼ੁਕਰੀਆ ਜੀ,
2: ਸਤਿ ਸ੍ਰੀ ਅਕਾਲ ਜੀ, ਸ਼ੁਕਰੀਆ,
1: ਥੈਂਕ ਯੂ, ਸਤਿ ਸ੍ਰੀ ਅਕਾਲ ਜੀ। ਲੋ ਦੋਸਤੋ, ਇਹ ਸਾਂ ਜੀ ਸਤਨਾਮ ਸਿੰਘ ਜਾਣੀਆਂ ਚਾਲ ਬਾਈ ਜੀ ਗੱਲ ਕਰਕੇ ਗਏ ਨੇ, ਅਗਲੀ ਲਾਈਨ ਦੇ ਉੱਤੇ ਆਪਣੇ ਨਾਲ ਗੁਰੀਮਾਨ ਜੀ ਨੇ, ਸਵਾਗਤ ਹੈ ਗੁਰੀਮਾਨ ਜੀ, ਸਵਾਗਤ ਹੈ ਜੀ।
3: ਬਾਈ ਜੀ ਸਤਿ ਸ੍ਰੀ ਅਕਾਲ ਜੀ,
1: ਸਤਿ ਸ੍ਰੀ ਅਕਾਲ ਜੀ, ਜੀ ਅਨੁਜ ਜੀ, ਬਾਈ ਜੀ ਕੀ ਹਾਲ ਚਾਲ,
3: ਸਾਰੇ ਭਰਾਵਾਂ ਨੂੰ ਸਤਿ ਸ੍ਰੀ ਅਕਾਲ,
1: ਸਤਿ ਸ੍ਰੀ ਅਕਾਲ,
3: ਹੋਰ ਠੀਕ ਠਾਕ ਵੀਰ ਜੀ?
1: ਬਹੁਤ ਵਧੀਆ ਜੀ, ਤੁਸੀਂ ਸੁਣਾਓ ਕੀ ਕਹਿਣਾ ਚਾਹੋਗੇ?
3: ਮੈਂ ਸਤਨਾਮ ਬਾਈ ਜੀ ਦੀ ਗੱਲ ਸੁਣਦਾ ਜੀ, ਸੜਕਾਂ ਨੂੰ ਲੈ ਕੇ ਰੌਲਾ ਪਾ ਰਹੇ ਸੀ ਵੀ ਸੜਕਾਂ ਦਾ ਇਹ ਹਿਸਾਬ ਹੈ ਸਾਡੇ, ਤੁਸੀਂ ਕਿ ਤੁਸੀਂ 1 ਸਾਲ ਦੀ ਗੱਲ ਕਰ ਰਹੇ ਹੋ, ਜਿਹੜੇ ਮੋਹਾਲੀ ਖਰੜ ਜ਼ਿਲ੍ਹੇ ਵਾਲੇ ਸਾਡੇ ਵਰਗੇ ਭਰਾ ਬੈਠੇ, ਸਾਨੂੰ ਵੀ ਸਾਡੇ ਆ ਕੇ ਜਿਹੜਾ ਚਰਨ ਤਾਂ ਪਾਓ, ਇੱਥੇ 5 ਸਾਲ ਤੋਂ ਕੀ ਬਣ ਰਿਹਾ ਤਮਾਸ਼ਾ, ਉਹ ਵੀ ਤਾਂ ਦੇਖੋ ਤੁਸੀਂ ਆ,
1: ਬਿਲਕੁਲ ਹੈ ਜੀ।
3: ਇੱਕ ਮਤਲਬ 5 ਸਾਲ ਦੇ ਵਿੱਚ ਇਹਨਾਂ ਕੋਲੋਂ ਇੱਕ ਮਤਲਬ ਖਰੜ ਦਾ ਢਾਂਚਾ ਹੀ ਨੀ ਸੜਕਾਂ ਦਾ ਬਦਲਿਆ ਗਿਆ, ਤਾਂ ਬਾਕੀ ਦਾ ਬਹੁਤ ਦੂਰ ਦੀ ਗੱਲ
1: ਜੀ,
3: ਵੀ ਪਿੰਡਾਂ ਦੇ ਹਾਲ ਇੰਨੇ ਮਾੜੇ ਨੇ ਜੀ, ਸਾਨੂੰ ਪਤਾ ਸਾਡੀ, ਅਸੀਂ ਪਿੰਡਾਂ ਨੂੰ ਜਾਣੇ, ਸਾਡੀ ਗੱਡੀਆਂ ਦੀ ਹਾਲਤ ਨਾ, ਗੱਡੀਆਂ ਇੱਕ ਵਾਰੀ ਰੋਡ ਤੇ ਘੁੰਮ ਕੇ ਨਾ ਦੁਬਾਰਾ ਹੱਥ ਜੋੜ ਦਿੰਦੀ ਵੀ ਸਾਨੂੰ ਦੁਬਾਰਾ ਉਸ ਰਾਹ ਤੇ ਲੈ ਕੇ ਨਾ ਚਾਹੀਦਾ।
1: ਨਹੀਂ, ਖਰੜ ਵਾਲੀ ਬੀਬੀ 5 ਮਿੰਟਾਂ 'ਚ MSP ਨੀ ਦਿੰਦੀ ਸੀ,
3: ਉਹ MSP ਬਸ ਹਵਾ ਹੀ ਸੀ ਜੀ, MSP ਜਿੱਦਾਂ 5 ਮਿੰਟ ਦਿੰਦੀ, 5 ਮਿੰਟ ਸੜਕ ਵੀ ਬਣਾ ਗਈ ਜੀ ਉਹ ਆ
1: ਕੇ, ਨਹੀਂ ਪਹੁੰਚੇ ਚੱਕ ਕੇ, ਉਦੋਂ ਜਦੋਂ ਫਲੱਡ ਆਏ ਸੀ ਕੁਛ ਆਇਆ ਸੀ ਉਦੋਂ ਵੀ ਤੁਰੇ ਫਿਰਦੇ ਸੀ, ਕਹਿੰਦੇ ਤਰੱਕੀ ਬੜੀ ਕਰਾਤੀ
3: ਜੀ, ਕੁਛ ਵੀ ਨੀ ਭਾਰਜ ਵੀਰੇ, ਕੁਛ ਵੀ ਨੀ, ਮੈਂ ਕਹਿੰਦਾ ਅਸੀਂ ਮੰਗ ਪੱਤਰ ਦੇ, ਅਸੀਂ ਮੰਗ ਪੱਤਰ ਵੀ ਦੇ ਆਏ, ਪਹਿਲੀ ਗੱਲ ਤਾਂ ਬੀਬਾ ਜੀ ਮਿਲਦਾ ਹੀ ਨੀ
1: ਜੀ, ਅੱਛਾ ਜੀ,
3: ਹਾਂ ਮਿਲਦਾ ਹੀ ਨੀ, ਬਾਕੀ ਤਾਂ ਗੱਲਾਂ ਹੀ ਬਾਅਦ ਚ ਦੀਆਂ ਨੇ ਜੀ, ਮੰਗ ਪੱਤਰ ਵੀ ਦੇ ਆਏ, ਉਹ ਤੋਂ ਬਾਅਦ ਕੋਈ ਸੜਕ ਦਾ ਹਾਲ ਨੀ, ਕੋਈ ਕੁਛ ਦਾ ਹਾਲ ਨੀ, ਤੁਸੀਂ ਇੱਕ ਵਾਰੀ ਅੰਦਰ ਐਂਟਰ ਕਰਕੇ ਤਾਂ ਦੇਖੋ ਵੀ ਖਰੜ ਦੇ ਵਿੱਚ ਆ ਕੇ ਤੁਸੀਂ ਦੁਬਾਰਾ ਕਹਿਣਾ ਯਾਰ ਮੈਂ ਨੀ ਇੱਥੇ ਨੀ ਜਾਣਾ ਹੈ
1: ਜੀ,
3: ਤੇ ਜਿਹੜੇ ਅਸੀਂ ਬੰਦੇ ਰੋਜ਼ ਉੱਥੋਂ ਨਿਕਲ ਨਿਕਲ ਕੇ ਆਉਂਦੇ ਜਿੱਥੇ ਸਾਡੀ ਰਹਿਸ਼ ਆ, ਉੱਥੇ ਸਾਨੂੰ ਪੁੱਛ ਕੇ ਦੇਖੋ ਅਸੀਂ ਕਿੰਨੀ ਪ੍ਰੋਬਲਮ ਫੇਸ ਕਰਦੇ ਆ ਜੀ,
1: ਦੇਖੋ ਉਹਦੇ ਨਾਲ ਬਿਮਾਰੀਆਂ ਵੀ ਵਧਣੀਆਂ ਆ, ਸੱਟ ਪੇਟ ਵੀ ਲੱਗਦੀ ਆ, ਮੌਤਾਂ ਵੀ ਹੁੰਦੀਆਂ ਨੇ, ਇਹਨਾਂ ਚੀਜ਼ਾਂ ਵੱਲ ਧਿਆਨ ਹੀ ਨਹੀਂ ਹੈਗਾ ਜੀ, ਉਹ ਇਨਫਰਾਸਟ੍ਰਕਚਰ ਜਿਹੜਾ ਤਿਆਰ ਕਰਨ ਦੀ ਸਾਨੂੰ ਜ਼ਰੂਰਤ ਹੈ।
3: ਮੈਂ ਤੁਹਾਨੂੰ ਰੀਸੈਂਟ ਇਨਸੀਡੈਂਟ ਕੱਲ ਦਾ ਹੀ ਦੱਸ ਦਿੰਦਾ,
1: ਹਾਂਜੀ,
3: ਹੁਣ ਤੁਹਾਨੂੰ ਪਤਾ ਵੀ ਮੈਂ 3-4 ਦਿਨ ਤੋਂ ਇੱਥੇ ਆਇਆ ਨਹੀਂ ਸੀਗਾ ਤੁਹਾਡੇ ਲਾਈਵ ਸ਼ੋਅ ਦੇ ਵਿੱਚ,
1: ਹਾਂਜੀ,
3: ਕਿਉਂਕਿ ਮੇਰੇ ਮਾਤਾ ਜੀ ਥੋੜੇ ਜ਼ਿਆਦਾ ਬਿਮਾਰ ਪੈ ਗਏ ਸੀ, ਹਸਪੀਟਲ ਐਡਮਿਟ ਕੀਤੇ ਹੋਏ ਸੀਗੇ,
1: ਹੁਣ ਠੀਕ ਹੈ ਜੀ,
3: ਤੇ ਉਹਨਾਂ ਨੂੰ ਹਾਂ ਅੱਜ ਹੀ ਛੁੱਟੀ ਮਿਲੀ, ਹਾਂਜੀ ਹਾਂ ਠੀਕ ਨੇ ਜੀ ਥੋੜੇ
1: ਜੀ,
3: ਤੇ ਉਹ ਜਦੋਂ ਮੈਂ ਛੁੱਟੀ ਕਰਾ ਕੇ ਮਾਤਾ ਨੂੰ ਲੈ ਕੇ ਜਾ ਰਿਹਾ, ਉੱਥੇ ਕੋਈ ਵੀਰ ਮੋਟਰਸਾਈਕਲ ਮਤਲਬ ਥੋੜਾ ਤੇਜ਼ ਚਲਾ ਹੀ ਆਉਂਦਾ ਸੀ, ਅਚਾਨਕ ਮੂਹਰੇ ਹਸਪੀਟਲ ਥੋੜੀ ਨਾਲ ਹੀ ਮਤਲਬ ਜਗ੍ਹਾ ਇੰਨਾ ਖੱਡਾ ਡੂੰਘਾ ਹੈ, ਤੁਸੀਂ ਮਤਲਬ ਅਣਜਾਣ ਬੰਦੇ ਵਾਸਤੇ ਤਾਂ ਉਹ ਬਸ ਮੌਤ ਦਾ ਘਰ ਹੀ ਹੈ ਜੀ, ਉਹ ਮੁੰਡਾ ਫਿਰ ਰੋਕਦਾ ਰੋਕਦਾ ਮੋਟਰਸਾਈਕਲ ਦੇ ਖੱਡੇ ਦੇ ਵਿੱਚ ਬਚਿਆ, ਨਾਲ ਹੀ ਉੱਥੇ ਡਿੱਗਿਆ, ਨਾਲ ਹੀ ਉਹਦਾ ਸਿਰ ਖੁੱਲ ਗਿਆ ਜੀ
1: ਤੁਹਾਡੇ ਜੀ,
3: ਤੇ ਅਸੀਂ ਜਿਹੜੇ ਹਸਪੀਟਲ ਤੋਂ ਬਾਹਰ ਆਉਂਦੇ, ਮਾਤਾ ਨੂੰ ਮੈਂ ਲੈ ਕੇ ਜਾਣਾ ਸੀ, ਪਹਿਲਾਂ ਉਹਨੂੰ ਫੜ ਕੇ ਅਸੀਂ ਅੰਦਰ ਹਸਪੀਟਲ ਨੂੰ ਦਾਖਲ ਕਰਵਾਇਆ ਜੀ, ਭਾਈ ਦੀ ਪੱਟੀ ਪੁੱਟੀ ਕਰੋ, ਪੱਗ ਬੰਨੀ ਹੋਈ ਦੀ ਵੀਰ ਚਰ ਦੀ ਪੱਗ ਵੀ ਖਿਰ ਗਈ ਜੀ, ਇਹਨਾਂ ਨੂੰ ਮਤਲਬ ਇਹ ਚੀਜ਼ਾਂ ਦੇਖ ਕੇ ਵੀ ਸ਼ਰਮ ਨੀ ਆਉਂਦੀ ਵੀ ਇੱਥੇ
1: ਬਿਲਕੁਲ
3: ਮੌਤਾਂ ਹੋ ਰਹੀਆਂ, ਸੜਕ ਹਾਦਸੇ ਹੋ ਰਹੇ ਨੇ ਵੀ ਅਸੀਂ ਮਾੜਾ ਮੋਟਾ ਕੁਝ ਕਲੀਅਰ ਕਰ ਲਈਏ
1: ਜੀ,
3: ਇਹ ਇਹਨਾਂ ਦੀ ਇਹ ਉਪਲਬਧੀ ਹੈ 5 ਸਾਲਾਂ ਵਿੱਚ, ਹਾਲੇ 5 ਸਾਲ ਪਤਾ ਨੀ ਕਿਹੜੇ ਮੂੰਹ ਨਾਲ ਮੰਗਦੇ ਨੇ, ਉਧਰੋਂ ਹਰਜੋਤ ਬੈਨ ਸਾਹਿਬ ਹੁਣ ਇੰਨੀਆਂ ਡਾਂਗਾ ਮਾਰਨ ਤੋਂ ਬਾਅਦ ਕੱਲ ਬਿਆਨ ਦਿੰਦੇ ਨੇ ਵੀ ਅਸੀਂ ਹੁਣ ਸਫਾਈ ਕਰਮਚਾਰੀ ਪੱਕੇ ਕਰਾਂਗੇ ਜੀ, ਪੱਕੇ ਇਹਨਾਂ ਨੇ ਕੋਈ ਨੀ ਕਰਨੇ, ਮੰਗ ਪੱਤਰ ਦੇਣੇ, ਇਹਨਾਂ ਨੇ ਮੁੜ ਕੇ ਕਹਿਣਾ ਜੀ ਅਗਲੀ 5 ਸਾਲ ਲੈ ਕੇ ਆਓ, ਅੱਜ ਤੁਹਾਨੂੰ ਉਹ 5 ਸਾਲਾਂ ਚ ਪੂਰੇ
1: ਪੱਕੇ ਕਰਾਂਗੇ, ਬਿਲਕੁਲ
3: ਹਾਂਜੀ ਹਾਂ, ਇਹਨਾਂ ਦੀ ਵੋਟਾਂ ਲੈਣ ਦੀ ਸਾਰੀ ਇਹ ਜੋਤਬੰਦੀ ਘੜੀ ਜਾ ਰਹੀ ਹੈ,
1: ਅੱਜ ਦੇਖੋ ਚੀਮਾ ਸਾਹਿਬ ਵੀ ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਆ ਕਿ PCL ਦੇ ਸਾਰਾ ਮਸਲੇ ਹੱਲ ਹੋ ਗਏ ਨੇ ਤੇ ਉਹ ਵਾਪਸ ਆ ਜਾਣਗੇ, 1-2 ਜਥੇਬੰਦੀਆਂ ਹੈਗੀਆਂ ਨੇ ਉਹਨਾਂ ਦੇ ਨਾਲ, ਕੱਲ ਨੂੰ ਵੀ ਬੈਠਕ ਹੈ ਤੇ ਉਹ ਮਸਲੇ ਹੱਲ ਕਰ ਲਏ ਜਾਣਗੇ ਤੇ ਵਾਪਸ ਡਿਊਟੀਆਂ ਤੇ ਆ ਜਾਣਗੇ ਜੀ,
3: ਭਾਈ ਸਾਹਿਬ ਜੀ ਕਿਹੜੇ ਮੂੰਹ ਨਾਲ ਆਉਣਗੇ ਤੁਸੀਂ, ਇੰਨੇ ਡਾਂਗਾ ਇੰਨੀਆਂ ਮਾਰੀਆਂ ਨੇ, ਸਿਰੇ ਲੱਤਾਂ ਖੋਲੇ ਉਹਨਾਂ ਦੇ, ਉਹ ਕਿਹੜੇ ਮੂੰਹ ਨਾਲ ਤੁਹਾਡੇ ਨਾਲ ਗੱਲ ਕਰਨਗੇ ਆ ਕੇ, ਤੁਸੀਂ ਇਹ ਦੇਖੋ ਜੀ ਅਸੀਂ 4-5 ਮਹੀਨੇ ਤੋਂ ਸਾਡੇ ਖਰੜ ਮੋਹਾਲੀ ਦੇ ਵਿੱਚ ਕੋਈ ਰੀਡਿੰਗ ਲੈਣ ਨਹੀਂ ਆ ਰਿਹਾ
1: ਜੀ,
3: ਲਮਸਮ ਬਿੱਲ ਬਣਾ ਕੇ ਚਲੋ ਭੇਜੀ ਜਾਂਦੇ ਨੇ, ਚਲੋ ਕੋਈ ਭਗਤ ਵੀ ਰਹਿ ਗਏ ਜਿਹੜੇ ਕਹਿੰਦੇ ਵੀ ਕੱਲ ਨੂੰ ਬੰਦ ਨਾ ਜਾਵੇ ਉਹ ਭਰੀ ਵੀ ਜਾਂਦੇ ਆ, ਜਿਹੜੇ ਢੀਠ ਬਣ ਕੇ ਬੈਠੇ ਉਹ ਬੈਠੇ ਆ
1: ਜੀ, ਬੈਠੇ ਨੇ ਜੀ।
3: ਹਾਂ ਜੇ ਅੱਛਾ ਜੇ ਨਾ ਇੱਥੇ ਕੋਈ ਲਾਈਨ ਮੈਨ ਦੀ ਕੋਈ ਖਾਸ ਸੁਵਿਧਾ ਜੀ, ਕੋਈ ਰਾਤ ਨੂੰ ਮਤਲਬ ਕੋਈ ਦਿਨ ਜਾਂ ਕੋਈ ਬਿਜਲੀ ਦੀ ਪ੍ਰੋਬਲਮ ਆ ਜਾਵੇ
1: ਬੇਚਾਰੀ ਦੇਖੋ ਆਪਣੇ ਚੰਡੀਗੜ੍ਹ ਦੀ ਖਬਰ ਹੈ, ਏਡਾ ਵੱਡਾ ਕਹਿ ਸਕਦੇ ਹਾਂਜੀ ਪੰਜਾਬ ਯੂਨੀਵਰਸਿਟੀ ਦੀ, ਤੇ ਉੱਥੇ ਇਹ ਹਾਲਾਤ ਨੇ ਦੇਖੋ ਕਿ ਖੰਬੇ ਨੂੰ ਹੱਥ ਪਾਇਆ ਤਾਂ ਉਹ ਸ਼ਾਰਟ ਹੋਇਆ ਪਿਆ ਸੀ ਜੀ, ਉਹ ਬੇਚਾਰੀ ਜਾਨ ਦੇ ਗਈ ਜੀ, ਆਪਣੀ ਮਾਪਿਆਂ ਦੇ ਸੁਪਨੇ ਰੁਲ ਗਏ ਸਾਰੇ।
3: ਸਰਕਾਰੀ ਤੰਤਰ ਦਾ ਹਾਲ ਤਾਂ ਤੁਸੀਂ ਨਾ ਛੱਡ ਦੋ ਵੀ, ਸਰਕਾਰੀ ਇਹ ਇੰਨਾ ਜ਼ਿਆਦਾ ਮਾੜਾ ਹਾਲ ਹੈ ਨਾ ਜੀ, ਉੱਥੇ ਪੰਜਾਬ ਯੂਨੀਵਰਸਿਟੀ ਵਿੱਚ ਇਸ ਟਾਈਮ ਕਰੰਟਲੀ ਪੂਰੀ ਪੋਲਿਟਿਕਸ ਚੱਲ ਰਹੀ ਹੈ ਜੀ, ਪੂਰੀ ਸੈਂਟਰ ਗੌਰਮੈਂਟ ਦੀ ਪੂਰੀ
1: ਜੀ,
3: ਨਿਆਣਿਆਂ ਨੇ ਆਪਣੇ ਵੱਲੋਂ ਪੂਰਾ ਜ਼ੋਰ ਲਾਇਆ ਹੋਇਆ ਕਿ ਉੱਥੇ ਗੁੱਡੀ, ਮੈਨੂੰ ਤਾਂ ਨਾਂ ਨੀ ਚੇਤੇ ਹੈਗਾ ਵੀ ਕੀ ਉਹ ਗੁੱਡੀ ਇੰਨਾ ਇਹਨਾਂ ਦਾ
1: ਤਰਕਸ਼ੀਲ ਤਰਕਸ਼ੀਲ ਸੋਸਾਇਟੀ ਦੇ ਨਾਲ ਜੁੜੇ ਹੋਏ ਨੇ ਮੇਰੇ ਖਿਆਲ ਨਾਲ, ਬਿਲਕੁਲ ਹਾਂਜੀ ਕੁੜੀ ਹੈਗੀ ਹੈ
3: ਹਾਂਜੀ
1: ਜੀ, ਪਹਿਲਾਂ ਵੀ ਉਹ ਬੋਲਦੀ ਰਹੀ ਹੈ ਜੀ ਹਾਂਜੀ
3: ਹਾਂਜੀ, ਉਹ ਲੈਕਚਰਰ ਕੀ ਜੀਸੀ ਕੀ ਸਾਰੇ ਮਤਲਬ ਇੱਕ ਪਾਸੇ ਖੜੇ ਨੇ, ਉਹ ਕੁੜੀ ਤੇ ਸਟੂਡੈਂਟ ਇਕੱਲੇ ਇੱਕ ਪਾਸੇ ਖੜੇ,
1: ਬਿਲਕੁਲ
3: ਇਹਨਾਂ ਕੋਲੋਂ ਮਤਲਬ ਜਿੱਥੇ ਤੱਕ ਮੈਨੂੰ ਸੁਣਨੇ ਚ ਆਉਂਦਾ ਨਾ ਜੀ, ਰੌਲਾ ਤਾਂ ਇਹ ਹੈ ਵੀ ਪੰਜਾਬ ਯੂਨੀਵਰਸਿਟੀ ਨੂੰ ਫੰਡ ਇਸ਼ੂ ਹੁੰਦੇ ਆ ਹਰੇਕ ਸਾਲ, ਮੇ ਬੀ ਜੇ ਮੈਂ ਗਲਤ ਨਾ ਹੋਵਾਂ, ਤੇ ਉਹਦੇ ਵਿੱਚੋਂ ਕੁਛ ਪਰਸੈਂਟੇਜ ਸੈਂਟਰ ਗੌਰਮੈਂਟ ਦਿੰਦੀ ਤੇ ਕੁਛ ਪਰਸੈਂਟੇਜ ਪੰਜਾਬ ਗੌਰਮੈਂਟ ਦਿੰਦੀ
1: ਜੀ,
3: ਪਰ ਪਿੱਛੇ ਜਦ ਦੀ ਇਹ ਸਰਕਾਰ ਬਣੀ ਹੈ ਜੀ, ਇਹਨਾਂ ਨੇ ਉਹਨਾਂ ਨੂੰ ਚਾਰ ਪੰਜ ਸਾਲਾਂ ਚ ਕੋਈ ਫੰਡ ਦਿੱਤਾ ਹੀ
1: ਨਹੀਂ,
3: ਗੌਰਮੈਂਟ ਦਾ ਇਹ ਇਸ਼ੂ ਹੈ ਵੀ ਜੇ ਫੰਡ ਅਸੀਂ ਦੇਣੇ ਹੈ ਤਾਂ ਇਹਨੂੰ ਚਲਾਵਾਂਗੇ,
1: ਸਾਡੇ ਅੰਡਰ ਆਵੇ ਫਿਰ ਅਸੀਂ ਚਲਾਵਾਂਗੇ, ਬਿਲਕੁਲ
3: ਬਿਲਕੁਲ ਬਿਲਕੁਲ ਜੀ, ਇਸੀ ਕਰਕੇ ਪਰ ਇਹਨਾਂ ਨੇ ਜਾ ਕੇ ਉੱਥੇ ਇੱਕ ਵਾਰ ਇਹ ਨੀ ਨਾ ਕੋਈ ਸੈਂਟਰ ਨਾਲ ਕੋਈ ਗੱਲਬਾਤ ਕੀਤੀ, ਨਾ ਬੱਚੇ ਨੂੰ ਕੋਈ ਇਹਨਾਂ ਨੇ ਕੋਟ ਕੀਤਾ ਵੀ ਹਾਂ ਅਸੀਂ ਭਾਈ ਤੁਹਾਡਾ ਕੁਛ ਕਰ ਰਹੇ ਹਾਂ ਕਿ ਨਹੀਂ ਕਰ ਰਹੇ, ਉੱਥੇ ਹੁਣ ਬੱਚੇ ਪੜ੍ਹਨ ਜਾਂਦੇ ਨੇ, ਹੁਣ ਦੇਖੋ ਜੇ ਪੜ੍ਹਾਈ ਦਾ ਏ ਜੇ ਪੜ੍ਹਾਈ ਨੂੰ ਛੱਡ ਕੇ ਉਹ ਬੱਚੇ ਸਿਆਸਤ ਕਰਨਗੇ ਜਾਂ ਇਹਨਾਂ ਦਾ ਖਿਲਾਫ ਖੜੇ ਹੋਣਗੇ ਪੜ੍ਹਨਗੇ ਜਾਂ ਕੀ ਕਰਨਗੇ,
1: ਬਿਲਕੁਲ ਹੈ ਜੀ,
3: ਉਹਨਾਂ ਦਾ ਫਿਊਚਰ ਤਾਂ ਖਰਾਬ ਕਰ ਰਹੇ ਜੀ,
1: ਹਰ ਜਗ੍ਹਾ ਧਰਮ ਜਾਂ ਉਹ ਪੋਲਿਟਿਕਸ ਬਾੜੀ ਜਾ ਰਹੀ ਹੈ ਨਾ ਜੀ, ਉਹੀ ਬੈਰ ਵਿਰੋਧ ਖੜਾ ਕੀਤਾ ਜਾ ਰਿਹਾ, ਉਹ ਕਾਲਜਾਂ ਸਕੂਲਾਂ ਦੇ ਵਿੱਚ ਆਹ ਹੀ ਜਿਹੜਾ ਕਹਿ ਸਕਦੇ ਹਾਂ ਕਿ ਪੁਰਾਣੀਆਂ ਪਰੰਪਰਾਵਾਂ ਉਹ ਫਿਰ ਬਾੜਨ ਲੱਗੇ ਹੋਏ, ਉਹ ਚੀਜ਼ਾਂ ਇਸ਼ੂ ਬਣ ਰਹੇ ਨੇ
3: ਬੜਨ ਲੱਗੇ ਹੋਏ ਆ ਜੀ, ਹਾਂਜੀ ਹਾਂਜੀ ਇਹ ਮਤਲਬ ਫ੍ਰੀ ਯਾਤਰਾ ਚਲਾ ਰਹੀ ਹੈ
1: ਜੀ,
3: ਉਹਦੀ ਹਾਲੇ ਜ਼ਰੂਰਤ ਮੈਨੂੰ ਨੀ ਲੱਗਦਾ ਵੀ ਹੈਗੀ ਹੈ ਜੀ, ਮੈਨੂੰ ਨੀ ਪਤਾ ਵੀ ਹੋਰ ਦੁਨੀਆ ਕੀ ਸੋਚਦੀ ਹੋਊਗੀ, ਪਰ ਜਿੱਥੇ ਤੱਕ ਮੈਨੂੰ ਲੱਗਦਾ ਉਹਦੀ ਲੋੜ ਨੀ, ਜਿਹੜੇ ਆਪਾਂ ਉੱਥੇ ਪੈਸੇ ਖਰਾਬ ਕਰ ਰਹੇ ਹਾਂ ਤੁਸੀਂ ਆਪਣੀ ਸਿੱਖਿਆ ਤੰਤਰ ਦੇ ਵਿੱਚ ਕਿਉਂ ਨੀ ਲਾਉਂਦੇ,
1: ਉਹ ਬਾਈ ਜੀ ਉਹ ਹਰ ਕਿਸੇ ਦਾ ਧਰਮ ਨਿੱਜ ਹੋਣਾ ਚਾਹੀਦਾ, ਸਰਕਾਰਾਂ ਦੇ ਫਰਜ਼ ਥੋੜੀ ਬਣਦੇ ਆ ਕਿ ਯਾਤਰਾਵਾਂ ਕਰਾਉਂਦੇ, ਫਿਰ ਜਿਹੜੇ ਮੰਨਣਾ ਜੋ ਮੰਨਣਾ ਮੰਨੀ ਜਾਵੇ ਜੀ,
3: ਹਾਂ ਬਿਲਕੁਲ ਜੀ, ਸਰਕਾਰਾਂ ਦਾ ਕੰਮ ਥੋੜੀ ਜੀ, ਸਰਕਾਰ ਦਾ ਕੰਮ ਹੈ ਆਪਣੇ ਆਪਣੀ ਜਿਹੜੇ ਜਿਹਦੇ ਜੋ ਸੂਬੇ ਨੇ ਜੋ ਜ਼ਿਲ੍ਹੇ ਨੇ ਜਿਹਦੇ ਜਾਂ ਮੁੱਖ ਮੰਤਰੀ ਪੂਰੇ ਪੰਜਾਬ ਦਾ ਬੈਠਾ ਉਹਨੂੰ ਸਿੱਖਿਆ ਮੰਤਰੀ ਹਰਜੋਤ ਮੈਂਸੂਰ ਬਣਾ ਹੋਇਆ, ਇਹਨੂੰ ਚਾਹੀਦਾ ਵੀ ਮੈਂ ਕਿਹੜੇ ਕੰਮ ਮੈਨੂੰ ਕਿਹੜੇ ਕੰਮ ਲਈ ਮੰਤਰੀ ਬਣਾਇਆ ਤੇ ਮੈਂ ਕਰ ਕੀ ਰਿਹਾ,
1: ਤੇ
3: ਮਤਲਬ ਇਹ ਹੈਗੇ ਸਿੱਖਿਆ ਮੰਤਰੀ ਤੇ ਕੋਰਟ ਕਰ ਰਹੇ ਇਹ ਮਤਲਬ ਸਫਾਈ ਕਰਮਚਾਰੀਆਂ ਨੂੰ, ਇਹਨੂੰ ਪੁੱਛੋ ਵੀ ਥੋੜਾ ਕ੍ਰਾਈਟੇਰੀਆ ਹੈਗਾ ਜੀ, ਉਹ
1: ਨਹੀਂ ਜੀ ਨਹੀਂ ਬਿਲਕੁਲ ਨਹੀਂ ਜੀ,
3: ਪੰਜਾਬ ਸਾਡਾ ਸਿੱਖਿਆ ਵਿੱਚ ਨੰਬਰ 1 ਹੈ ਜੀ, ਮੈਨੂੰ ਦੱਸੋ ਜੀ ਸਰਕਾਰੀ ਮਤਲਬ ਸਰਕਾਰੀ ਸਕੂਲ ਤਾਂ ਬੰਦ ਹੋਣ ਦੀ ਕਗਾਰ ਤੇ ਨੇ, ਨਵਾਂ ਕੋਈ ਬਣਿਆ ਨਹੀਂ,
1: ਐਂਟਰੀ ਬੱਚਿਆਂ ਦੀ ਘਟ ਗਈ ਹੈ,
3: ਨਾ ਕੋਈ ਨਵੀਂ ਭਰਤੀ ਹੋਈ, ਨੰਬਰ 1 ਕਿਹੜੇ ਹਿਸਾਬ ਨਾਲ ਬਣਾ ਦਿੰਦੇ
1: ਜੀ, ਆ ਪਿੱਛੇ ਦੇਖੋ ਆਪ ਹੀ ਘਿਰ ਗਏ ਮੁੱਖ ਮੰਤਰੀ ਸਾਹਿਬ, ਕਿ ਉਹ ਕੁੜੀ ਕਹਿੰਦੀ ਜਦੋਂ ਮੈਂ ਪਲੱਸ 2 ਚ ਸੀ ਉਦੋਂ ਬਾਇਓ ਦਾ ਮੇਰਾ ਪ੍ਰੋਫੈਸਰ ਹੈਣੀ ਸੀ, ਤੇ ਜਦੋਂ ਮੈਂ ਪਲੱਸ 2 ਚ ਹੋਈ ਹਾਂ ਤਾਂ ਕੈਮਿਸਟਰੀ ਦਾ ਹੈਣੀ ਸੀ ਜੀ, ਕਹਿੰਦੇ ਜੀ 1032 ਅਸੀਂ ਲਾ ਰਹੇ ਹਾਂ ਜੀ, ਕਦੋਂ ਲਾਉਣੇ ਆ ਉਹ, 4.5 ਸਾਲ ਹੋ ਗਏ ਤੁਹਾਨੂੰ,
3: ਇਹ ਤਾਂ ਬੇਸ਼ਰਮ ਬੈਠੇ ਨੇ ਜੀ, ਬਿਲਕੁਲ ਬੇਸ਼ਰਮ ਬੈਠੇ ਨੇ, ਆ ਸੀਚੇਵਾਲ ਸਾਹਿਬ ਜੀ ਨੇ ਕਿਹਾ ਵੀ ਮੈਨੂੰ ਗਨਮੈਨ ਦੀ ਲੋੜ ਨੀ, ਤੁਸੀਂ ਸੀਚੇਵਾਲ ਤੇ ਹੀ ਆ ਜਾਓ ਜੀ, ਆਪਣਾ ਮਤਲਬ ਸਿਆਸਤ ਤੋਂ ਪਹਿਲਾਂ ਉਹਨਾਂ ਦਾ ਅਹੁਦਾ ਕੀ ਸੀ, ਲੋਕ ਉਹਨਾਂ ਨੂੰ ਕਿੰਨੀ ਰਿਸਪੈਕਟ,
1: ਬਿਲਕੁਲ ਹੈ ਜੀ ਬਿਲਕੁਲ,
3: ਠੀਕ ਹੈ ਜੀ, ਹੁਣ ਜਦ ਇਹ ਪਾਰਟੀ ਚ ਆਏ ਨੇ ਮੈਂ ਨੀ ਕਹਿੰਦਾ ਵੀ ਚਲੋ ਵੀ ਤੁਹਾਡੇ ਸਾਰਾ ਕੁਛ ਤੁਹਾਡੇ ਹੱਥ ਚ ਹੈ, ਤੁਸੀਂ ਵੀ ਸਾਰਾ ਕੁਛ ਕਰ ਸਕਦੇ ਹੋ, ਜੇ ਨਹੀਂ ਕਰ ਸਕਦੇ ਐਟ ਲੀਸਟ ਤੁਸੀਂ ਜਿੱਥੇ ਤੁਹਾਡੀ ਗੌਰਮੈਂਟ ਗਲਤ ਹੈ ਤੁਸੀਂ ਉਹ ਆਪਣਾ ਅਸੈਂਬਲੀ
1: ਰਜਾਇਨ ਦੇ ਕੇ ਪਰੇ ਹੋਵੋ, ਲੋਕ ਤੁਹਾਨੂੰ ਉਦਾਂ ਹੀ ਹੱਥਾਂ ਤੇ ਚੱਕੀ ਫਿਰਦੇ ਆ, ਬਿਲਕੁਲ ਆ ਭਾਈ ਨਹੀਂ ਭਾਈ ਗਲਤ ਹੋ ਰਿਹਾ ਗੱਲ ਨੇ ਬੜੀ,
3: ਹਾਂਜੀ ਹਾਂ ਇਹਨਾਂ ਦੇ ਇਹਨਾਂ ਨਾਲੋਂ ਤਾਂ ਫੇਰ ਵੀ ਮੈਂ ਕਿਤੇ ਨਾ ਕਿਤੇ ਨਾ ਮਤਲਬ ਵਿਜੇ ਕੁਮਾਰ ਪ੍ਰਤਾਪ ਨੂੰ ਬਹੁਤ ਵਧੀਆ ਸਮਝ ਗਏ, ਜਿਹੜੇ ਮਤਲਬ ਪੰਜਾਬ ਨੂੰ ਲੈ ਕੇ ਆਪਣੀ ਜ਼ਮੀਰ ਨੂੰ ਲੈ ਕੇ ਇਹਨਾਂ ਤੋਂ ਵੱਖ ਹੋ ਕੇ ਬਹਿ ਗਏ,
1: ਬਿਲਕੁਲ ਹੈ ਜੀ ਬਿਲਕੁਲ ਹੈ ਜੀ,
3: ਇਹਨਾਂ ਦਾ ਇੰਨਾ ਸਟੈਂਡ ਦੀ ਇਹਨਾਂ ਇੰਨਾ ਸਟੈਂਡ ਨੀ ਬਣਿਆ ਵੀ ਮੈਂ ਇਹਨਾਂ ਨੂੰ ਇਹ ਕਹਿ ਸਕਦਾ ਜਿੱਥੇ ਤੁਸੀਂ ਗਲਤ ਹੈ ਜੀ ਗਲਤ ਹੈ, ਇੰਨੇ ਮੈਂ ਕਹਿੰਦਾ ਤੁਸੀਂ ਲਾਓ ਰੋਡਵੇਜ਼ ਵਾਲੇ
1: ਜੀ,
3: ਸਫਾਈ ਕਰਮਚਾਰੀ ਮਨਰੇਗਾ ਵਾਲੇ ਲਾ ਲਓ ਜੀ, ਤੁਸੀਂ ਬਿਜਲੀ ਮਹਿਕਮੇ ਵਾਲੇ ਲਾ ਲਓ ਜੀ, ਫਿਰ ਕਿਸਾਨ ਲਾ ਲਓ ਮਜ਼ਦੂਰ ਲਾ ਲਓ, ਇਹਨਾਂ ਨੇ ਕਿਹੜਾ ਬੰਦਾ ਐਸਾ ਛੱਡਿਆ,
1: ਪਟਵਾਰੀ ਹੋਏ ਨੇ ਪਿੱਛੇ ਸਮਾਂ ਪੰਗਾ ਪਿਆ ਰਿਹਾ ਜਿਹਾ, ਮਾਲ ਮਹਿਕਮਾ ਹੋ ਗਿਆ ਜੀ, ਕਈ ਬਿਲਕੁਲ
3: ਤੇ ਜਿਹੜੇ ਸਕੂਲ ਚ ਜਾ ਕੇ ਬੱਚੇ ਨੂੰ ਕੋਟ ਕਰ ਰਹੇ ਆ ਵੀ ਅਸੀਂ ਸਿੱਖਿਆ ਤੰਤਰ ਬੱਦੇ, ਅੱਧੇ ਤਾਂ ਬੱਚੇ ਉਹਨਾਂ ਦੇ ਵਿੱਚ ਪੜ੍ਹਦੇ ਨੇ ਜਿਨ੍ਹਾਂ ਦੇ ਮਾਂ ਪਿਓ ਉਹਨਾਂ ਨੇ ਕੁੱਟੇ ਨੀ,
1: ਬਿਲਕੁਲ ਹੈ,
3: ਤੇ ਪਤਾ ਨੀ ਉਹਨਾਂ ਬੱਚਿਆਂ ਮੂਹਰੇ ਕਿਹੜਾ ਮੂੰਹ ਲੈ ਕੇ ਪੇਸ਼ ਹੋਏ ਤੇ ਮੈਨੂੰ ਅੱਜ ਤੱਕ ਸਮਝ ਚ ਨਹੀਂ ਆਉਂਦੀ
1: ਜੀ।
3: ਤੇ ਸਾਡੀ ਸਾਡੇ ਬੀਬਾ ਜੀ ਇੱਥੇ ਬੈਠੇ, ਹੁਣ ਇੱਕ ਦਿਨ ਮੀਂਹ ਪਿਆ ਜੀ, ਤੁਸੀਂ ਜਾ ਕੇ ਨਾ ਮਤਲਬ ਜੀਰਕਪੁਰ

0: ਸੀਗਾ
1: ਜੀ।
0: ਚਲੋ ਜਦੋਂ ਉਹਨਾਂ ਨੂੰ ਛੁੱਟੀ ਮਿਲਣੀ ਸੀ ਉਹਨਾਂ ਨੇ ਭਗਵੰਤ ਮਾਨ ਵਾਲਾ ਆਪਣਾ ਕਾਰਡ ਦਿੱਤਾ ਵੀ ਇਹ ਕਾਰਡ ਵੀ ਅਸੀਂ ਚਲਾਉਣਾ ਜੀ। ਉਹਦੇ ਵਿੱਚੋਂ ਨਾ ਡਾਕਟਰਾਂ ਨੇ ਸਾਫ਼ ਜਵਾਬ ਦਿੱਤਾ ਵੀ ਇਹ ਸਾਡੇ ਨੀ ਚੱਲਦਾ, ਇਹ ਸਾਡੇ ਖਰੜ ਮੋਹਾਲੀ ਚੱਲਦਾ ਹੀ ਨੀ ਜੀ ਕਿਸੇ ਕੋਲੇ ਜੀ। ਫਿਰ ਦੱਸੋ ਵੀ 10 ਲੱਖ ਦੇ ਕਾਰਡ ਬਣਾ ਕੇ ਤੁਸੀਂ ਵੰਡਣੇ, ਤੁਹਾਡਾ ਕੀ ਮਤਲਬ ਕੀ ਚੱਲਣੀ?
1: ਬਿਲਕੁਲ ਜੀ,
0: ਹੈ ਨਾ ਜੀ। ਉਹਦੇ ਮਤਲਬ ਦੁਨੀਆਂ ਨੂੰ ਮੂਰਖ ਬਣਾਈ ਜਾਣਾ, ਝੂਠ ਦੇ ਕੁਫਰ ਦੀ ਗੱਪਾਂ ਦੀ ਸਿਆਸਤ ਕਰੀ ਜਾਣੀ ਹਰ ਵੇਲੇ।
1: ਉਹ ਤਾਂ ਬਾਈ ਜੀ ਵਿਜ਼ਿਟਿੰਗ ਕਾਰਡ ਹੁੰਦੇ ਨਾ, ਜਿੱਦਾਂ ਕਿ ਸਾਨੂੰ ਆਹ ਪਤਾ ਆ, ਐਡਰੈਸ ਚੇਤੇ ਰੱਖਿਓ ਸਾਨੂੰ, ਉਹ ਕੰਮ ਆ ਵਿਜ਼ਿਟਿੰਗ ਕਾਰਡ ਹੈ ਜੀ।
0: ਬਿਲਕੁਲ
1: ਬਿਲਕੁਲ ਜੀ,
0: ਬਿਲਕੁਲ ਵਿਜ਼ਿਟਿੰਗ ਕਾਰਡ ਹੀ ਨੇ ਜੀ। ਪੂਰਾ ਰਾਸ਼ਨ ਕਾਰਡ ਸ਼ੁਰੂ ਕਰ ਦਿੱਤੇ ਵੀ ਅੱਜ ਦੇ ਯੁੱਗ ਦੇ ਵਿੱਚ ਜਿਹੜਾ ਸਾਰਾ ਕੁਝ ਆਨਲਾਈਨ ਹੋ ਰਿਹਾ ਹੈ, ਜਾਂ ਇਹਦੇ ਵਿੱਚ ਰਾਸ਼ਨ ਕਾਰਡਾਂ ਦੀ ਪੁੱਛਣ ਨੂੰ ਕੀ ਲੋੜ ਪੈਗੀ ਤੁਹਾਨੂੰ
1: ਜੀ? ਆਨਲਾਈਨ ਰਜਿਸਟ੍ਰੇਸ਼ਨ ਕਰਾਓ ਤੁਸੀਂ, ਜਿਹੜਾ ਜੰਮਦਾ ਬੱਚਾ ਆ ਜਾਂ ਕੋਈ ਪਰਿਵਾਰਕ ਮੈਂਬਰ ਵਿਛੜ ਗਿਆ, ਚਲੇ ਗਿਆ ਦੁਨੀਆ ਤੋਂ, ਆ ਸਾਰਾ ਕੁਝ ਆਨਲਾਈਨ ਹੋਵੇ ਜੀ, ਆ ਫਿਰ SIR ਦਾ ਰੋਲਾ ਨਾ ਪਵੇ, ਫਿਰ ਉਹ ਚੀਜ਼ਾਂ ਦਾ ਫਿਰ ਉਹ ਤੁਸੀਂ ਛੇੜ ਰਹੇ ਹੋ ਉਹਨਾਂ ਚੀਜ਼ਾਂ ਨੂੰ ਜੋ ਪਿਛਲੇ ਸਮਿਆਂ ਦੇ ਵਿੱਚ ਗਲਤੀਆਂ ਕੀਤੀਆਂ ਨੇ। ਉਦਾਂ ਅਸੀਂ ਚੰਦ ਦੇ ਉੱਤੇ ਪਹੁੰਚੇ ਹੋਏ ਆ ਜੀ, ਤੇ ਗੱਲਾਂ ਕਰਦੇ ਆ ਜੀ, ਉਹ ਸਨ 16ਵੀਂ ਸਦੀ ਦੀਆਂ ਜੀ,
0: 16ਵੀਂ ਸਦੀ ਵਾਲੀਆਂ। ਬਿਲਕੁਲ ਜੀ, ਆਪਾਂ ਹੁਣ 22ਵੀਂ ਸਦੀ ਚ ਅੱਗੇ ਅੱਗੇ ਪ੍ਰਵੇਸ਼ ਕਰਨਾ, 21 ਚ ਫਿਰਦੇ ਆ ਆਪਾਂ।
1: ਬਿਲਕੁਲ,
0: ਤੇ ਹਾਲੇ ਵੀ ਇਹਨਾਂ ਦੀ ਆਹੀ
1: ਗੱਲਾਂ ਚੱਲਦੀਆਂ ਜੀ।
0: ਅੱਜ ਇਆਲੀ ਸਾਹਿਬ ਹੁਣ ਕੱਲ ਮੇਰੇ ਖਿਆਲ ਮੋਹਾਲੀ ਅੰਬ ਸਾਹਿਬ ਇਕੱਠ ਕਰਨ
1: ਦੀ ਤਿਆਰੀ, ਕੱਲ ਨੂੰ ਕਰ ਰਹੇ ਨੇ ਜੀ।
0: ਅੱਜ ਮੋਹਾਲੀ, ਹਾਂਜੀ, ਮੈਂ ਮੋਹਾਲੀ ਹੋ ਕੇ ਆਇਆ ਸੀ। ਚਲੋ ਮੇਨ ਜਿਹੜਾ ਮੈਂ ਫੀਲ ਕਰਦਾ, ਮੇਨ ਮੋਟਿਵ ਤਾਂ ਉਹਨਾਂ ਦਾ ਦੇਖੋ ਹੈਗਾ ਤਾਂ ਸਿਆਸੀ, ਇਹ ਸਿਆਸੀ ਚਾਲ ਚੱਲੀ ਹੋਈ
1: ਹੈ।
0: ਸ਼ਾਇਦ ਮੇਰੇ ਖਿਆਲ ਅੰਮ੍ਰਿਤਪਾਲ ਨੂੰ ਲੈ ਕੇ, ਮਤਲਬ ਉਹਨੂੰ ਰਿਹਾ ਨੂੰ ਲੈ ਕੇ,
1: ਉਹ ਬਿਆਨ ਦੇ ਹਿਸਾਬ ਦੇ ਨਾਲ ਉਹ ਆਪਣੇ ਆਪ ਦੇ ਵਿੱਚ ਵੀ ਡਰ ਰਹੇ ਨੇ, ਬਿਆਨ ਦੇ ਹਿਸਾਬ ਦੇ ਨਾਲ ਆਪਣੇ ਆਪ ਦੇ ਵਿੱਚ ਵੀ ਡਰ ਰਹੇ ਨੇ ਕਿ ਕੱਲ ਨੂੰ ਕੋਈ ਭਾਣਾ ਨਾ ਵਾਪਰ ਜਾਵੇ, ਅੰਜਾਮ ਤਾਂ ਇਹਨਾਂ ਦੇ ਉੱਤੇ ਹੀ ਹੋਣਾ ਨਾ ਸਾਰਾ ਜੀ।
0: ਹਾਂਜੀ ਹਾਂਜੀ, ਫੇਰ ਦੂਸਰੀ ਗੱਲ, ਅੱਛਾ ਇਸ ਚੀਜ਼ ਨੂੰ ਕਵਰ ਅਪ ਕਰਨ ਲਈ ਨੇ ਬੰਦੀ ਸਿੰਘਾਂ ਦਾ ਮੁੱਦਾ ਵੀ ਐਡ
1: ਨਾਲ ਐਡ ਕਰ ਲਿਆ ਜੀ।
0: ਠੀਕ ਹੈ, ਦੂਸਰੀ ਗੱਲ ਫਿਰ ਇਹਨਾਂ ਨੇ ਦੇਖੋ ਅੱਜ ਕੋਰਟ ਕੀ ਕੀਤਾ, ਅਕਾਲੀ ਜਥੇਬੰਦੀ ਜੀ, ਕਾਂਗਰਸ ਜਥੇਬੰਦੀ ਜੀ, ਇਹਨਾਂ ਨੂੰ ਪੁੱਛਿਆ ਜਾਵੇ ਭਾਈ ਤੁਸੀਂ ਇੰਨੇ ਸਿਆਣੇ ਬਿਆਣੇ ਬੰਦੇ ਹੈ, ਤੁਸੀਂ ਕਿੰਨੇ ਸਾਲ ਤੋਂ ਸਿਆਸਤ ਕਰ ਰਹੇ ਹੈ, ਇੱਕ ਸਿਆਸੀ ਪਾਰਟੀ ਔਰ ਜਥੇਬੰਦੀ ਵਿੱਚ ਤੁਹਾਨੂੰ ਫਰਕ ਨੀ ਪਤਾ ਵੀ ਕੀ ਹੁੰਦਾ
1: ਜੀ? ਨਾਲੇ ਦੇਖੋ ਇਹਨਾਂ ਦਾ ਕਿੰਨਾ ਕਿੰਨਾ ਸਮਾਂ ਲੰਮਾ ਇਹਨਾਂ ਦਾ ਕੈਰੀਅਰ ਆ ਸਿਆਸਤ ਦੇ ਵਿੱਚ, ਇਹ ਹੋ ਗਏ ਝਿੰਡਾ ਜੀ ਹੋ ਗਏ, ਪੁਰਾਣੇ ਅਕਾਲੀ ਹੋ ਗਏ, ਤੇ ਉਹ ਅੱਜ ਦੇ ਮੁੰਡੇ ਨੂੰ ਦੇਖ ਲੋ, ਆਪਣਾ ਅੰਮ੍ਰਿਤਪਾਲ ਦਾ ਆਪਾਂ ਨੂੰ ਪਤਾ ਹੀ ਹੈ ਕਿੱਥੋਂ ਸ਼ੁਰੂ ਹੋਇਆ ਕੀ ਹੋਇਆ, ਤੇ ਉਹਨੂੰ ਰੱਬ ਬਣਾ ਲਿਆ ਨਾ ਸਿਆਸਤ ਦਾ ਇਹਨਾਂ ਨੇ ਦੇਖ ਲੋ।
0: ਦੇਖੋ ਅੰਮ੍ਰਿਤਪਾਲ ਦੀ ਗੱਲ ਏਦਾਂ, ਦੇਖੋ ਜੇ ਜੇ ਤੁਸੀਂ ਗੱਲ ਕਰਦੇ ਆ ਵੀ ਇੱਕ ਮਤਲਬ ਬੱਚਿਆਂ ਨੂੰ ਅੱਜ ਕੱਲ ਆਪਣੀ ਗੁਰੂ ਵੱਲ ਚਟਕ ਲਾਉਣ ਦੀ ਗੱਲ, ਉਹ ਬੜੀ ਬੜੀ ਵਧੀਆ ਅਚੀਵਮੈਂਟ ਹੈ ਜੀ, ਅੰਮ੍ਰਿਤਪਾਨ ਕਰਾਉਣਾ ਬੜੀ ਵਧੀਆ ਅਚੀਵਮੈਂਟ ਹੈ
1: ਬਾਈ ਜੀ। ਚਲੋ ਤੁਸੀਂ ਮੇਰੇ ਨਾਲ ਸਹਿਮਤ ਨਾ ਹੋਗੇ, ਜੋ ਉਹਨਾਂ ਦਾ ਪਿਛੋਕੜ ਆ ਨਾ, ਜੋ ਉਹਨਾਂ ਦੇ ਪੇਜ ਚੱਲਦੇ ਸੀਗੇ, ਜੋ ਉਹਨਾਂ ਨੇ ਪਿੱਛੇ ਕੀਤਾ ਉਹਨੂੰ ਭੁਲਾਇਆ ਨੀ ਨਾ ਜਾ ਸਕਦਾ
0: ਜੀ। ਹਾਂਜੀ ਹਾਂਜੀ, ਉਹ ਕਿੱਥੋਂ ਇੱਕ ਟਰੱਕ ਡਰਾਈਵਰ ਤੋਂ ਦੁਬਈ ਤੋਂ ਲੈ ਕੇ
1: ਕਿਹੜੀ
0: ਸ਼ਿਫਟ ਕੀਤੀ ਹੈ ਇੱਥੇ, ਤੇ ਉਹ ਮਤਲਬ ਇਹ ਤਾਂ ਸਾਰਾ ਮੈਨੂੰ ਪਤਾ ਜੀ, ਸੈਂਟਰ ਗੌਰਮੈਂਟ ਦੀ ਚੱਲ
1: ਜੀ। ਬਿਲਕੁਲ ਬਿਲਕੁਲ,
0: ਇਹ ਪੰਜਾਬ ਚ ਵੰਡ ਪਾਈ ਜਾ ਰਹੀ ਵੋਟਾਂ ਦੀ, ਹੋਰ ਕੁਛ ਨੀ,
1: ਹੋਰ ਕੁਛ ਨੀ,
0: ਖਿਲਾਰ ਕੇ ਨਾ ਆਪਣੇ ਆਪ ਨੂੰ ਮੂਹਰੇ ਲੈ ਕੇ ਆਉਣਾ।
1: ਹਾਂ ਬਿਲਕੁਲ, ਉਹ ਹੀ ਹੈ ਜੀ, ਖੇਡ ਉਹ ਹੀ ਹੈ ਜੀ,
0: ਇਹੀ ਕੰਮ ਹੋਣਾ ਜੀ। ਤੁਸੀਂ ਦੇਖੋ ਚਲੋ ਜੋ ਵੀ ਕੱਟ ਕਰ ਰਹੇ ਨੇ ਜੀ, ਚਲੋ ਆਪਣੇ ਵੱਲੋਂ ਤਾਂ ਵਧੀਆ ਕਰ ਰਹੇ ਨੇ, ਪਰ ਆਪਣੀ ਪੰਜਾਬ ਸਰਕਾਰ ਨੇ ਕੀ ਕਰਿਆ ਹੋਇਆ ਜੀ, ਕੱਟ ਹੋਣ ਤੋਂ ਪਹਿਲੇ ਅੱਜ ਸ਼ਾਮ ਨੂੰ ਨਾ ਪੁਲਿਸ ਵਾਲੇ ਪੂਰੀ ਮਤਲਬ ਤੈਨਾਤੀ ਕਰਤੀ।
1: ਹਾਂ ਉਹ ਤਾਂ ਪਹਿਲਾਂ ਹੀ ਹੈ ਜੀ, ਬਿਲਕੁਲ ਹੈ ਜੀ।
0: ਠੀਕ ਹੈ ਜੀ, ਜਦ ਮਤਲਬ ਇੱਕ ਮਤਲਬ ਉਹਨਾਂ ਦੇ ਮੁੱਦੇ ਸਹੀ ਨੇ, ਜਾਓ ਸਿਆਸੀ ਪਾਰਟੀਆਂ ਆ ਰਹੀਆਂ ਨੇ, ਇੱਕ ਗੁਰਦੁਆਰੇ ਸਾਹਿਬ ਇਕੱਠ ਕਰਨਾ ਜੀ, ਤੁਸੀਂ ਉਹਨਾਂ ਨੂੰ ਮਤਲਬ ਪਹਿਲੇ ਹੀ ਮਤਲਬ ਪੁਲਿਸ ਭੇਜ ਕੇ ਤਿਆਰੀ ਕੀ ਸਿੱਧ ਕਰਨਾ ਚਾਹੁੰਦੇ, ਤੁਸੀਂ ਉਹਦੇ ਵਿੱਚ ਸ਼ਮੂਲੀਅਤ ਲੈ ਕੇ ਆਪਣੇ ਆਪ ਨੂੰ ਸਹੀ ਤਾਂ ਕੀ ਸਾਬਿਤ ਕਰਨਾ, ਤੁਸੀਂ ਫੇਰ ਅੱਗੇ ਤੁਸੀਂ ਮਾੜੇ, ਤੁਸੀਂ ਹੋਰ ਮਾੜੇ ਬਣ ਕੇ ਸਾਹਮਣੇ ਆ ਰਹੇ ਆ ਜੀ,
1: ਉਹਦੇ
0: ਪੁਲਿਸ ਇਕੱਠੀ ਕਰਕੇ
1: ਇਸ ਦੁੱਖੋ ਦੇਖੋ ਉਦੋਂ ਜੋ ਕੁਝ ਵੀ, ਚਾਹੇ ਬੇਅਦਬੀ ਦਾ ਮੁੱਦਾ ਹੀ ਚਾਹੇ ਕੁਛ ਵੀ ਸੀ, ਇਕੱਠੇ ਹੋ ਕੇ ਸਾਰੇ ਜਾਣੇ ਗਏ ਸੀ, ਆਪਣਾ ਖੂਨ ਪਾਇਆ ਸੀ ਇਹਨਾਂ ਨੇ ਉਹਦੇ ਵਿੱਚ ਬਾਠੇ ਦੇ ਵਿੱਚ, ਤੇ ਆਪਣੇ ਬਾਦਲ ਸਾਹਿਬ ਵੱਡੇ ਆਏ ਸੀ ਬਾਹਰ, ਕਹਿੰਦੇ ਲਿਆਓ ਆਹ ਨੀ, ਕਹਿੰਦੇ ਇੱਦਾਂ ਨੀ, ਆਹ ਚੀਜ਼ ਨੀ, ਖੂਨ ਨੀ, ਮਤਲਬ ਕਿ ਪਿਆਰ ਦੇ ਨਾਲ ਗੱਲ ਕਰੋ। ਉਹ ਗੱਲ ਸੁਣਦੇ ਵੀ ਸੀਗੇ, ਚਲੋ ਜਿੱਦਾਂ ਮਰਜ਼ੀ ਹੈ,
0: ਸੁਣਦੇ ਸੀ ਜੀ, 100% ਸੁਣਦੇ ਸੀ ਜੀ, ਅਸੀਂ ਖੁਦ ਦੇਖੇ ਆ। ਮੈਂ ਆਈ ਥਿੰਕ ਨਾ ਮੈਂ ਉਹਨਾਂ ਬਾਪੂ ਬਲਕੌਰ ਜੀ ਦੇ ਬਿਆਨ ਸੁਣਦਾ ਸੀ, ਉਹ ਕਹਿੰਦੇ ਜੀ ਵੀ ਅਸੀਂ ਇੱਕ ਦਿਨ ਮਤਲਬ ਅਸੀਂ ਨਾ ਨੌਕਰੀ ਕਰਦੇ ਸੀ, ਪਰ ਸਾਨੂੰ ਕੋਈ ਨੌਕਰੀ ਚ ਪੇਸ਼ੇ ਚ ਤਨਖਾਹ ਦੀ ਕੋਈ ਦਿੱਕਤ ਆ ਰਹੀ ਸੀ, ਅਸੀਂ ਬਾਦਲ ਸਾਹਿਬ ਦੇ ਘਰ ਦੇ ਬਾਹਰ ਬੈਠੇ ਸੀਗੇ ਧਰਨਾ ਲਾ ਕੇ। ਚਲੋ ਐਟ ਦੈਟ ਟਾਈਮ ਜਦੋਂ ਅਸੀਂ ਉੱਥੇ ਪਹੁੰਚੇ ਉਹਨਾਂ ਦੇ ਘਰੇ, ਉਹ ਪ੍ਰੈਜੈਂਟ ਨਹੀਂ ਸੀਗੇ, ਅਸੀਂ ਮਤਲਬ 3-4 ਘੰਟੇ ਉੱਥੇ ਕੋਲੇ ਬੈਠੇ ਰਹੇ, ਬਾਦਲ ਸਾਹਿਬ ਘਰੇ ਆਏ ਨੇ, ਪਹਿਲਾਂ ਉਹਨਾਂ ਨੇ ਆਂਦੇ ਹੀ ਪੁੱਛਿਆ ਵੀ ਯਾਰ ਸਾਡੇ ਭਾਈ ਭੈਣ ਆਏ ਨੇ, ਸਾਡੇ
1: ਚਾਹ ਪਾਣੀ ਪਿਲਾਓ,
0: ਤੁਸੀਂ ਉਹਨਾਂ ਨੂੰ ਚਾਹ ਦਿੱਤੀ ਕਿ ਨਹੀਂ, ਪਾਣੀ ਦਿੱਤਾ ਕਿ ਨਹੀਂ ਦਿੱਤਾ?
1: ਬਿਲਕੁਲ ਹੈ, ਬਿਲਕੁਲ,
0: ਠੀਕ ਹੈ ਜੀ। ਤੇ ਜਦੋਂ ਹੁਣ ਤੁਸੀਂ ਚਲੋ ਆਪਾਂ ਇਹ ਉਹਨਾਂ ਨੂੰ ਮਾੜੇ ਕਹਿੰਦੇ ਨੇ ਜੀ, ਮੈਂ ਕਹਿੰਦਾ ਲੱਖ ਮਾੜੇ ਹੋਣਗੇ, ਪਰ ਛੋਟੇ ਨਾਲ ਮਾੜੇ ਨਹੀਂ ਹੈਗੇ ਜਿੰਨਾ
1: ਬਿਲਕੁਲ
0: ਮਾੜਾ ਕਰਤਾ।
1: ਬਿਲਕੁਲ, ਇੱਕ ਰਿਸਪੈਕਟ ਹੁੰਦੀ ਸੀ, ਚਲੋ ਬਖਰੇਵੇਂ ਹੋ ਸਕਦੇ ਆ, ਮੁੱਦਿਆਂ ਦੇ ਬਖਰੇਵੇਂ ਹੋ ਸਕਦੇ ਆ, ਪਰ ਇੱਕ ਸਤਿਕਾਰ ਤਾਂ

0: ਬਣਦਾ ਨਾ, ਹਰ ਕਿਸੇ ਦਾ ਸਤਿਕਾਰ ਬਣਦਾ ਜੀ। ਜੀ
1: ਬਣਦਾ ਹੈ ਜੀ, ਬਣਦਾ ਹਰੇਕ।
0: ਜੀ
1: ਹੁਣ ਤੁਸੀਂ ਸਫਾਈ ਕਰਮਚਾਰੀ ਨੂੰ ਦੇਖਦੇ ਆ ਜੀ, ਗਟਰਾਂ ਦੇ ਵਿੱਚ ਬੜੇ ਨੇ,
0: ਜੀ
1: ਗਟਰਾਂ ਦੇ ਵਿੱਚ ਕਿਹੜੀ ਕਿਹੜੀ ਗੈਸਾਂ ਚੱਲਦੀਆਂ ਨੇ ਜੀ,
0: ਬਿਲਕੁਲ
1: ਮੌਤ ਨਾਲ ਖੇਡਦੇ ਆ ਅਗਲੇ ਜੀ।
0: ਜੀ
1: ਤੇ ਤੁਸੀਂ ਮਤਲਬ ਉਹਨਾਂ ਦੀ ਸੁਣਵਾਈ ਤਾਂ ਕੀ ਕਰਨੀ, ਤੁਸੀਂ ਉਹਨਾਂ ਨੂੰ ਕੁੱਟਣ ਲੱਗੇ, ਇਹਨੂੰ ਸ਼ਰਮ ਨਹੀਂ ਆਉਂਦੀ ਜੀ ਇਹ ਜੇ ਕੰਮ
0: ਜੀ
1: ਕਰਦੇ ਆ।
0: ਬਿਲਕੁਲ ਹੈ ਜੀ, ਬਿਲਕੁਲ ਹੈ।
1: ਉਹ ਤੁਹਾਡਾ ਮੇਰਾ ਤੁਹਾਡਾ ਸਾਰਿਆਂ ਦਾ ਗੰਦ ਹੀ ਸਾਫ਼ ਕਰ ਰਹੇ ਨੇ,
0: ਜੀ
1: ਜਦਕਿ ਮੇਰੇ ਹਿਸਾਬ ਨਾਲ ਜਿਹੋ ਜਿਹਾ ਕੰਮ ਉਹਨਾਂ ਨੂੰ ਤਨਖਾਹ ਸਾਨੂੰ ਵੱਧ ਦੇਣੀ
0: ਦੇਣੀ
1: ਚਾਹੀਦੀ,
0: ਚਾਹੀਦੀ
1: ਸਭ
0: ਹੈ,
1: ਤੋਂ ਗੰਦਾ ਕੰਮ
0: ਬਿਲਕੁਲ।
1: ਉਹਨਾਂ ਦਾ।
0: ਉਹਨਾਂ ਨੂੰ ਹੋਰ ਸੇਫਟੀ ਜੋ ਵੀ ਹੈਗਾ, ਕਿੱਟ ਹੈਗੀ ਹੈ, ਸਾਰਾ ਕੁਝ ਦੇਣਾ ਚਾਹੀਦਾ ਜੀ। ਬਿਲਕੁਲ
1: ਦੇਣਾ ਚਾਹੀਦਾ ਜੀ, ਬਿਲਕੁਲ।
0: ਜੀ
1: ਇਹਨਾਂ ਨੇ ਕੁਛ ਨੀ ਜੀ ਕੀਤਾ ਹੈਗਾ। ਮੈਂ ਕਹਿੰਦਾ ਅਸੀਂ ਭਾਈ ਸਾਹਿਬ ਸਤਨਾਮ ਜੀ ਆਪਣੇ ਹਲਕੇ ਨੂੰ ਲੈ ਕੇ
0: ਜੀ
1: ਮਤਲਬ ਬੋਲ ਕੇ ਗਏ ਨੇ ਜੀ, ਮੈਂ ਆਪਣੇ ਹਲਕੇ
0: ਹਾਂ
1: ਨੂੰ ਲੈ ਕੇ
0: ਬਿਲਕੁਲ
1: ਨਾ,
0: ਹੈ ਜੀ
1: ਸਾਡੇ ਹੋਰ ਵੀ ਵੱਖ ਵੱਖ ਹਲਕਿਆਂ ਦੇ ਨੇ
0: ਜੀ
1: ਉੱਥੇ ਵੀ, ਮੈਨੂੰ ਇਹ ਤਾਂ ਦੱਸ ਦੋ ਪੰਜਾਬ ਦਾ ਕਿਹੜਾ ਮਤਲਬ ਇਹਨਾਂ ਦੇ ਆਉਣ
0: ਇਲਾਕਾ
1: ਤੋਂ
0: ਜਿਹੜਾ
1: ਬਾਅਦ
0: ਸੁਧਰ
1: ਕਿਹੜਾ
0: ਗਿਆ।
1: ਜ਼ਿਲ੍ਹਾ ਜਾਂ ਕਿਹੜਾ ਸੂਬਾ ਹੈ ਜਿਹੜਾ ਖੁਸ਼ਹਾਲ ਮਾੜਾ ਮੋਟਾ ਹੋਇਆ ਵੀ।
0: ਜੀ
1: ਬਾਕੀ ਹਾਂ, ਇਹਨਾਂ ਦੇ ਜਿਹੜੇ ਚਾਰ ਪੰਜ ਹੈਗੇ ਬਣੇ ਹੋਏ ਹੱਥ ਕੰਡੇ ਜੀ, ਉਹ ਤਾਂ ਦੇਖੋ ਜੀ ਇਹਨਾਂ, ਉਹ ਤਾਂ ਐ ਵੀ ਜਿਵੇਂ ਵਿਆਹ ਹੀ ਨੀ ਹੁੰਦੇ ਇਹਨਾਂ ਨਾਲ,
0: ਜੀ
1: ਇੱਦਾਂ ਕਰਦੇ ਨੇ ਵੀ ਬਸ
0: ਹਾਂ ਬਿਲਕੁਲ
1: ਮਾਨ ਸਾਹਿਬ ਹੀ ਨੇ ਜੀ, ਹੋਰ ਤਾਂ ਸਾਡਾ ਕਸਮ
0: ਬਿਲਕੁਲ
1: ਕੋਈ ਨੀ।
0: ਬਿਲਕੁਲ ਹੈ ਜੀ, ਬਿਲਕੁਲ ਦਰੁਸਤ ਹੈ। ਥੈਂਕ ਯੂ ਮਾਨ,
1: ਇਹ ਹਾਲ ਹੈ ਜੀ ਭਾਈ ਸਾਹਿਬ।
0: ਸ਼ੁਕਰੀਆ ਭਾਈ ਜੀ, ਜੁੜੇ ਤੁਸੀਂ, ਵਿਚਾਰ ਸਾਂਝੇ ਕੀਤੇ।
1: ਧੰਨਵਾਦ,
0: ਥੈਂਕ ਯੂ, ਸਤਿ ਸ੍ਰੀ ਅਕਾਲ ਜੀ।
1: ਧੰਨਵਾਦ।
0: ਲੋ ਦੋਸਤੋ, ਇਸ ਸੰਤ ਗੁਰੀ ਮਾਨ ਜੀ ਆਪਣੇ ਨਾਲ ਕੈਨੇਡਾ ਦੇ ਉੱਤੇ ਆਖਰੀ ਲਾਈਨ ਲੈਂਦੇ ਹਾਂ ਆਪਾਂ, ਮਾਫੀ ਚਾਹੁੰਦਾ ਬਾਈ ਜੀ, 10 ਮਿੰਟ 11 ਮਿੰਟ ਤੋਂ ਹੋਲਡ ਦੇ ਉੱਤੇ ਨੇ। ਗੁਰਮੇਲ ਦਾਦੂ ਜੀ, ਸਵਾਗਤ ਹੈ ਬਾਈ ਜੀ।
2: ਸਤਿ ਸ੍ਰੀ ਅਕਾਲ ਜੀ ਭਿੰਦਰ ਜੀ,
0: ਸਤਿ ਸ੍ਰੀ ਅਕਾਲ
2: ਸਾਰੇ ਸੁਣਨ ਵਾਲੇ ਜਿਹੜਾ ਮਿੱਤਰ,
0: ਸਤਿ ਸ੍ਰੀ ਅਕਾਲ ਜੀ। ਮਾਫੀ ਚਾਹੁੰਦਾ ਹੋਲਡ ਤੇ ਰੱਖਿਆ ਤੁਹਾਨੂੰ ਇੰਨੇ ਚਿਰ।
2: ਨਹੀਂ ਨਹੀਂ ਕੋਈ ਗੱਲ ਨਹੀਂ, ਅੱਜ ਦੇ ਦਿਨ ਮਾਫੀ ਕੋਈ ਨਹੀਂ, ਅੱਜ ਆਪਾਂ ਵਿਹਲੇ ਹੀ ਆ ਜੀ, ਕੁਛ ਕਰ ਨਹੀਂ।
0: ਫਿਰ ਠੀਕ ਹੈ ਜੀ, ਆਉਣ ਦਿਓ।
2: ਹਾਂਜੀ, ਤੇ ਪ੍ਰੋਗਰਾਮ ਬੜਾ ਸੋਹਣਾ ਚੱਲ ਰਿਹਾ, ਰੋਜ਼ ਹੀ ਸੁਣਦੇ ਆ ਸੋਹਣਾ ਜੀ। ਤੇ ਮੈਂ ਤਾਂ ਬਸ ਤੁਹਾਡੇ ਨਾਲ ਜਾਂਦੇ ਜਾਂਦੇ ਸੁਖਪਾਲ ਜੀ ਦੀਆਂ 4 ਲਾਈਨਾਂ ਲਿਖੀਆਂ ਹੋਈਆਂ ਸਾਂਝੀਆਂ ਕਰਦਾ।
0: ਜ਼ਰੂਰ ਜੀ।
2: ਤੇ ਉਹਦਾ ਸਿਰਲੇਖ ਹੈ ਸਬਜ਼ੀ ਮੰਡੀ।
0: ਸਬਜ਼ੀ ਮੰਡੀ, ਕਿਆ ਬਾਤ ਹੈ ਜੀ।
2: ਕਹਿੰਦਾ, ਮੈਂ ਨੌਕਰੀ ਦੇਣ ਵਾਲੇ ਸਾਹਮਣੇ ਬੈਠਾ ਹਾਂ, ਘਰ ਮੇਰੀ ਧੀ ਰਿਸ਼ਤਾ ਕਰਨ ਆਏ ਬੰਦਿਆਂ ਸਾਹਮਣੇ ਬੈਠੀ ਹੈ
0: ਜੀ।
2: ਬਾਹਰ ਸੜਕ ਤੇ ਕੋਈ ਔਰਤ ਕੇਲਿਆਂ ਵਾਲੀ ਰੇਹੜੀ ਅੱਗੇ ਖਲੋਤੀ ਹੈ।
0: ਵਾਹ ਜੀ।
2: ਚਾਰ ਸਪੇਰੇ ਆਵਾਜ਼ਾਂ ਗੂੰਜ ਰਹੀਆਂ ਹਨ, ਹਾਂ ਜੀ ਆਪਣੀ ਯੋਗਤਾ ਦੱਸੋ
0: ਜੀ।
2: ਬੀਬਾ ਤੂੰ ਕਿੱਥੋਂ ਤੱਕ ਪੜ੍ਹੀ ਹੋਈ ਹੈ, ਇਹ ਭਾਈ ਤੇਰੇ ਕਿੱਲੇ ਚੰਗੇ ਵੀ ਹਨ। ਅਸੀਂ 40 ਜਣਿਆਂ ਦਾ ਇੰਟਰਵਿਊ ਕਰਾਂਗੇ ਫਿਰ ਦੱਸਾਂਗੇ
0: ਜੀ।
2: ਸਾਡੇ ਮੁੰਡੇ ਲਈ ਬੜੇ ਰਿਸ਼ਤੇ ਆਏ, ਸੋਚਿਆ ਤੁਹਾਡੀ ਕੁੜੀ ਵੀ ਵੇਖ ਲਈਏ
0: ਜੀ।
2: ਸਾਰਾ ਬਾਜ਼ਾਰ ਫੋਲ ਮਾਰਿਆ, ਚੱਜ ਦਾ ਕੇਲਾ ਨਹੀਂ ਮਿਲਿਆ।
0: ਕਿਆ ਬਾਤ ਹੈ ਜੀ, ਬਹੁਤ ਖੂਬ
2: ਜੀ। ਮੈਂ ਕੰਮ ਵਿੱਚ ਲੱਕ ਤੋੜ ਮਿਹਨਤ ਕਰਾਂਗਾ, ਸਾਡੀ ਕੁੜੀ ਘਰ ਦਾ ਸਾਰਾ ਕੰਮ ਸਾਂਭ ਲਵੇਗੀ, ਸਾਡੇ ਕੇਲੇ ਖਾਓਗੇ ਤਾਂ ਯਾਦ ਰੱਖੋਗੇ
0: ਜੀ।
2: ਤੁਸੀਂ ਸਾਡੀ ਕੰਪਨੀ ਲਈ ਕਿੰਨੇ ਗਾਹਕ ਬਣਾ ਸਕਦੇ ਹੋ
0: ਜੀ,
2: ਵਿਆਹ ਵਿੱਚ ਲੈਣ ਦੇਣ ਦੀ ਗੱਲ ਹੁਣੇ ਕਰ ਲਈਏ ਤਾਂ ਚੰਗਾ ਹੈ।
0: ਵਾਹ ਜੀ,
2: ਵੇ ਭਾਈ ਕੇਲਿਆਂ ਦਾ ਠੀਕ ਠੀਕ ਮੁੱਲ ਲਾ, ਅਸੀਂ 6 ਮਹੀਨੇ ਵੇਖਾਂਗੇ, ਤੁਹਾਡਾ ਕੰਮ ਚੰਗਾ ਹੋਇਆ ਤਾਂ ਅੱਗੋਂ ਰੱਖਾਂਗੇ
0: ਜੀ।
2: ਸਾਡੀ ਪਹਿਲੀ ਨੂੰ ਚੰਗੀ ਨਹੀਂ ਨਿਕਲੀ, ਅਸੀਂ ਤਾਂ ਵਾਪਸ ਘੱਲ ਦਿੱਤੀ, ਭਾਈ ਕੇਲੇ ਚੰਗੇ ਨਾ ਹੋਏ ਤਾਂ ਮੈਂ ਸਿੱਲੇ ਸਿਲਾਏ ਮੋੜ ਦੇਵਾਂਗੀ, ਭਾਈ ਕੇਲੇ ਚੰਗੇ ਨਾ ਹੋਏ ਤਾਂ ਮੈਂ ਸਿੱਲੇ ਸਿਲਾਏ ਮੋੜ ਜਾਵਾਂਗੀ।
0: ਕਿਆ ਬਾਤ ਹੈ ਜੀ, ਕਿਆ ਬਾਤ ਹੈ ਜੀ। ਹਾਲਾਤ ਇਹੀ ਹੈ ਜੀ, ਸਾਡੇ ਮੁਲਕ ਦੇ ਹਾਲਾਤ ਇਹ ਲੱਗਦੇ ਨੇ, ਜਿਹੜੀ ਗੱਲ ਤੁਸੀਂ ਸੁਣਾਈ ਆ, ਮੰਡੀ ਬਣੀ ਹੋਈ ਹੈ ਜੀ, ਜਿਹਦਾ ਦਾ ਲੱਗਦਾ ਲਾਈ ਜਾਂਦਾ ਜੀ।
2: ਇਹ ਬਸ ਡੂੰਘੀ ਗੱਲ ਆ ਜੀ। ਤੇ ਇੱਕ ਮੈਂ ਤੁਹਾਨੂੰ ਵੀਡੀਓ ਭੇਜੀ ਆ, ਤੁਸੀਂ ਦੇਖਿਓ, ਕੋਕੋ, ਸ਼ਾਇਦ ਤੁਸੀਂ ਪਹਿਲਾਂ ਵੀ ਉਹਦੇ ਬਾਰੇ ਸੁਣਿਆ ਹੋਵੇ।
0: ਇੱਕ ਪ੍ਰੋਗਰਾਮ ਨੀ,
2: ਕੋਕੋ
0: ਫਿਲਮ ਸੀ ਜਾਂ ਪ੍ਰੋਗਰਾਮ ਸੀ? ਕੋਕੋ
2: ਨਹੀਂ, ਫਿਲਮ ਨੀ ਜੀ, ਇੱਕ ਇਹ ਨਾ ਗੋਰੀਲਾ ਹੈਗਾ ਤੇ ਉਹ ਜਿਵੇਂ ਬੋਡੀ, ਉਹਨੇ ਸਾਇਨ ਲੈਂਗੁਏਜ ਦੇ ਵਿੱਚ ਸੁਨੇਹਾ ਦਿੱਤਾ, ਉਹਦੀ 50 ਸੈਕਿੰਡ ਦੀ ਵੀਡੀਓ, ਤੇ ਨਾਲ ਉਹ ਬੇਟੀ ਨੂੰ ਮੈਂ ਕਿਹਾ ਸੀ, ਮੈਂ ਕਿਹਾ ਪੁੱਤ ਇਹਦੇ ਤੇ ਤੂੰ ਕੁਛ ਲਿਖ
0: ਜੀ,
2: ਤੇ ਉਹਨੇ ਫਿਰ ਉਹਦੇ ਤੇ ਜਿੰਨੀ ਕੁ ਤੋਂ ਹੋਇਆ ਉਹਨੇ ਆਪਦਾ ਆਸੇ ਪਾਸੇ ਸਰਚ ਕਰਕੇ ਦੇਖ ਕੇ ਉਹਨੇ ਉਹਦੇ ਤੇ ਉਹਦੇ ਬਾਰੇ ਲਿਖਿਆ। ਤੁਸੀਂ ਦੇਖੋ ਬੜੀ ਅਮੇਜਿੰਗ ਆ ਉਹ, ਥੋੜਾ ਜਿਹਾ ਉਹਨੂੰ ਪੜ੍ਹ ਕੇ ਦੇਖਿਓ, ਤੁਸੀਂ ਵੀ ਉਹਦੇ ਵਿੱਚ ਕੁਛ ਜੋੜਿਓ ਆਪਦਾ,
0: ਜ਼ਰੂਰ
2: ਜੇ ਤੁਹਾਨੂੰ ਕੁਛ ਹੋਰ ਲੱਭਿਆ ਤਾਂ
0: ਜੀ,
2: ਤਾਂ ਬੜੀ ਉਹ ਵਧੀਆ ਹੈਗੀ ਆ
0: ਜੀ।
2: ਤੇ ਬਾਕੀ ਚੜ੍ਹਦੀ ਕਲਾ ਚ ਰਹੋ ਜੀ, ਬਹੁਤ ਸੋਹਣਾ ਜੀ, ਸਭ ਕੁਛ ਠੀਕ ਠਾਕ ਚੱਲ ਰਿਹਾ ਜੀ,
0: ਥੈਂਕ ਯੂ,
2: ਜੋ ਵਾਸਤੇ ਰਹੋ, ਸਤਿ ਸ੍ਰੀ ਅਕਾਲ, ਮੁਹੱਬਤ ਜਿੰਦਾਬਾਦ, ਜ਼ਿੰਦਗੀ
0: ਜਿੰਦਾਬਾਦ ਜੀ। ਲੋ ਦੋਸਤੋ, ਇਸ ਜੀ ਆਪਣੇ ਨਾਲ ਗੁਰਮੇਲ ਦਾਦੂ ਜੀ ਕੈਨੇਡਾ ਤੋਂ ਜੁੜੇ ਸਨ, ਗੱਲਬਾਤ ਸਾਂਝੀ ਕਰਕੇ ਗਏ, ਜਾਂਦੇ ਜਾਂਦੇ ਤੁਹਾਡੇ ਦੋਸਤਾਂ ਦੇ ਸੁਨੇਹੇ ਲੈ ਕੇ, ਤੇ ਫਿਰ ਆਪਾਂ ਪ੍ਰੋਗਰਾਮ ਦੀ ਸਮਾਪਤੀ ਕਰਦੇ ਹਾਂ, ਤੇ 2.5 ਘੰਟੇ ਆਪਾਂ ਨੂੰ ਹੋ ਗਏ ਲੱਗਿਆ ਨੂੰ। ਤੇ ਇਸ ਦੇ ਨਾਲ ਹੀ ਸਭ ਤੋਂ ਪਹਿਲਾਂ ਸੁਨੇਹੇ ਦੀ ਗੱਲ ਕਰ ਲਈਏ ਤਾਂ ਪਰਮਿੰਦਰ ਬਰਨ ਜੀ ਜੁੜੇ ਹੋਏ ਨੇ, ਸਤਿ ਸ੍ਰੀ ਅਕਾਲ, ਭੇਜੀਏ ਸਭ ਦੋਸਤਾਂ ਨੂੰ, ਪਰਿਵਾਰ ਨੂੰ, ਤੇ ਵੀਰਾਂ ਨੂੰ ਭੈਣਾਂ ਨੂੰ ਤੇ ਪਰਮਿੰਦਰ ਜੀ ਕਹਿੰਦੇ ਲਾਈਕ ਨੰਬਰ ਇੱਕ ਦਵਿੰਦਰ ਭਾਰਤ ਜੀ ਨੇ UAE ਤੋਂ ਸਤਿ ਸ਼੍ਰੀ ਅਕਾਲ ਭੇਜੀ ਹੈ ਸਤਨਾਮ ਸਿੰਘ ਜਾਣੀਆਂ ਚਾਲ ਜੀ ਜੀਆਂ ਨੂੰ ਜੀ ਕਹਿੰਦੇ ਆ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਤੇ ਗੁਲਾਬ ਦੇ ਫੁੱਲ ਭੇਜਦੇ ਨੇ ਨਾਲ ਤੇ ਮਾਲ ਸੁਰਿੰਦਰ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ ਜਾਣੀਆਂ ਚਾਲ ਜੀ ਦੁਆਬਾ ਰੇਡੀਓ ਲਿਖਿਆ ਨਾਲ ਰੇਡੀਓ ਦੀ ਲੋਗੋ ਭੇਜੇ ਨੇ ਤੇ ਨਾਲ ਗੁਲਾਬ ਦੇ ਫੁੱਲ ਤੇ ਸਤਿ ਸ਼੍ਰੀ ਅਕਾਲ ਰਾਜਨ ਸੈਣੀ ਸਾਹਿਬ ਕਹਿੰਦੇ ਲਾਈਕ ਨੰਬਰ ਪੰਜ ਸਤਿ ਸ਼੍ਰੀ ਅਕਾਲ ਜੀ ਸਾਰੇ ਪਿਆਰਿਆਂ ਨੂੰ ਸਮੂਹਿਕ ਰੂਪ ਦੇ ਵਿੱਚ ਜੀ ਤੇ ਰਾਜਨ ਜੀ ਕਹਿੰਦੇ ਆ ਕਰੋ ਜੀ ਸਤਿਕਾਰਯੋਗ ਕੰਗਣਾ ਦੇ ਨਾਲ ਸ਼ੁਰੂਆਤ ਜੀ ਕਹਿੰਦੇ ਜੀ ਔਜਲਾ ਸਾਹਿਬ ਕਹਿੰਦੇ ਨੇ US ਤੋਂ ਸਤਿ ਸ਼੍ਰੀ ਅਕਾਲ ਸਾਰੇ ਪਿਆਰਿਆਂ ਨੂੰ ਮਾਨ ਸਿੰਘ ਸੈਣੀ ਸਾਹਿਬ ਹੈਲਸਿੰਕੀ ਤੋਂ ਜੁੜੇ ਆ ਸਤਿ ਸ਼੍ਰੀ ਅਕਾਲ ਜੀ ਦੁਆਬਾ ਰੇਡੀਓ ਸੁਣਨ ਵਾਲਿਆਂ ਨੂੰ ਸਭ ਨੂੰ ਕਹਿੰਦੇ ਆ ਤੇ ਸਤਨਾਮ ਸਿੰਘ ਜਾਣੀਆਂ ਚਾਲ ਜੀ ਕਹਿੰਦੇ ਭਾਰਤ ਵੀਰ 99% ਘਰਾਂ ਦੇ ਵਿੱਚ ਅਰਥ ਨਹੀਂ ਕੀਤਾ ਹੋਇਆ ਜੀ ਤੇ ਇਹ ਵੀ ਕਰੰਟ ਲੱਗਣ ਦਾ ਬਹੁਤ ਵੱਡਾ ਜਿਹੜਾ ਕਾਰਨ ਹੈਗਾ ਆ ਕੋਠੀ ਤੇ ਕਰੋੜਾਂ ਲਾ ਦੇਣਗੇ ਪਰ ਪੂਰੇ ਘਰ ਨੂੰ 50-60 ਹਜ਼ਾਰ ਰੁਪਏ ਲਾ ਕੇ ਇਹੋ ਜਿਹੇ ਜਾਨੀ ਮਾਲੀ ਨੁਕਸਾਨ ਤੋਂ ਬਚਾ ਹੋ ਸਕਦਾ ਹੈ ਜੀ ਬਿਲਕੁਲ ਦਰੁਸਤ ਸੁਝਾਅ ਹੈ ਤੁਹਾਡਾ ਜੀ ਅਰਥ ਦੀ ਬਹੁਤ ਅਹਿਮੀਅਤ ਹੈ ਜਾਣੀਆਂ ਚਾਲ ਸਾਹਿਬ ਕਹਿੰਦੇ ਸੈਣੀ ਸਾਹਿਬ ਇਸ ਕਾਨੂੰਨ ਦਾ ਸਰਕਾਰ ਨੂੰ ਕੀ ਫਾਇਦਾ ਹੈ ਜੀ ਤੇ ਜਾਣੀਆਂ ਚਾਲ ਸਾਹਿਬ ਕਹਿੰਦੇ ਜੀਰਾ ਸ਼ਰਾਬ ਫੈਕਟਰੀ ਵਾਲਿਆਂ ਨੂੰ ਕਲੀਨ ਚਿੱਟ ਦੇ ਗਿਆ ਬਾਬਾ ਸੀਚੇਵਾਲ ਇਹ ਸਭ ਭੇਡਾਂ ਮੂੰਹ ਕਾਲੇ ਹੈਗੇ ਆ ਸੈਣੀ ਸਾਹਿਬ ਤੇ ਗੁਰੀਮਾਨ ਬਾਈ ਜੀ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਕਹਿੰਦੇ ਆ ਭਾਰਜਵੀਰ ਜੀ ਸਤਿ ਸ਼੍ਰੀ ਅਕਾਲ ਰਾਜਨ ਜੀ ਸੈਣੀ ਸਾਹਿਬ ਸਤਿ ਸ਼੍ਰੀ ਅਕਾਲ ਸਤਰਾਮ ਸਿੰਘ ਜਾਣੀਆਂ ਚਾਲ ਜੀ ਨੂੰ ਸਤਿ ਸ਼੍ਰੀ ਅਕਾਲ ਸਿਕੰਦਰ ਸਿੰਘ ਔਜਲਾ ਸਾਹਿਬ ਨੂੰ ਸਤਿ ਸ਼੍ਰੀ ਅਕਾਲ ਮੁਕੱਦਰ ਸਿੰਘ ਔਲਖ ਜੀ ਨੂੰ ਸਤਿ ਸ਼੍ਰੀ ਅਕਾਲ ਤੇ ਰਾਜਨ ਸੈਣੀ ਸਾਹਿਬ ਕਹਿੰਦੇ ਗੁਰੀਮਾਨ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਜੀ ਮਾਤਾ ਜੀ ਦੀ ਸਿਹਤ ਬਾਰੇ ਦੱਸਣਾ ਜੀ ਹਾਂ ਜੀ ਦੱਸ ਕੇ ਗਏ ਨੇ ਹੁਣ ਠੀਕ ਨੇ ਜੀ ਅੱਗੇ ਨਾਲੋਂ ਅੱਗੇ ਲਿਖਦੇ ਨੇ ਗੁਰੀਮਾਨ ਜੀ ਕਿ ਸੈਣੀ ਸਾਹਿਬ ਮਾਤਾ ਜੀ ਨੂੰ ਅੱਜ ਛੁੱਟੀ ਮਿਲੀ ਹੈ ਜੀ ਤੇ ਘਰ ਲੈ ਕੇ ਆਇਆ ਜੀ ਤੇ ਹੁਣ ਦਵਾਈ ਘਰੋਂ ਚੱਲੇਗੀ ਜੀ ਤੇ ਇੱਕ ਹਫ਼ਤੇ ਤੋਂ ਬਾਅਦ ਦੁਬਾਰਾ ਚੈੱਕ ਕਰਵਾਉਣ ਜਾਣਾ ਹੈਗਾ ਜੀ ਤੇ ਇਹੀ ਅਰਦਾਸ ਕਰਦੇ ਸਭ ਸੁਖੀ ਸਾਂਧ ਰਵੇ ਜੀ ਪਰਿਵਾਰਾਂ ਦੇ ਵਿੱਚ ਖੁਸ਼ ਰਹੋ ਤੰਦਰੁਸਤੀਆਂ ਮਾਣੋ ਰਾਜਨ ਸੈਣੀ ਸਾਹਿਬ ਕਹਿੰਦੇ ਚਲੋ ਰੱਖੋ ਧਿਆਨ ਗੁਰੀ ਵੀਰ ਜੀ ਤੇ ਗੁਰੀ ਜੀ ਕਹਿੰਦੇ ਆ ਹਾਂਜੀ ਬਾਈ ਜੀ ਸਾਡੇ ਵੱਲੋਂ ਤਾਂ ਪਹਿਲਾਂ ਵੀ ਕੋਈ ਕਮੀ ਨਹੀਂ ਪਰ ਅੱਜ ਕੱਲ੍ਹ ਸਿਹਤ ਦਾ ਪਤਾ ਨਹੀਂ ਚੱਲਦਾ ਪਰ ਫੇਰ ਵੀ ਮਾਤਾ ਜੀ ਦਾ ਧਿਆਨ ਅੱਗੇ ਨਾਲੋਂ ਹੋਰ ਵੱਧ ਰੱਖਿਆ ਜਾਵੇਗਾ ਮੇਰਾ ਤਾਂ ਘਰ ਸੰਸਾਰ ਮਾਤਾ ਨਾਲ ਹੀ ਹੈ ਜੀ ਤੇ ਮੇਰਾ ਰੱਬ ਹੀ ਮੇਰੀ ਮਾਂ ਹੈ ਜੀ ਤੇ ਰਾਜਨ ਸਾਹਿਬ ਸਾਹਿਬ ਕਹਿੰਦੇ ਬਹੁਤ ਚੰਗਾ ਲੱਗਿਆ ਜੀ ਤੁਹਾਡੇ ਵਿਚਾਰ ਜਾਣ ਕੇ ਗੁਰੀਮਾਨ ਸਾਹਿਬ ਤੇ ਗੁਰੀ ਜੀ ਕਹਿੰਦੇ ਆ ਸਤਿ ਸ਼੍ਰੀ ਅਕਾਲ ਜੀ ਤੇ ਸ਼ੁਕਰੀਆ ਤੇ ਸਤਨਾਮ ਸਿੰਘ ਜਾਣੀਆਂ ਚੱਲ ਬਾਈ ਜੀ ਕਹਿੰਦੇ ਗੁਰੀਮਾਨ ਵੀਰ ਸਤਿ ਸ਼੍ਰੀ ਅਕਾਲ ਤੇ ਫੁੱਲਾਂ ਦੇ ਗੁਲਾਬ ਭੇਜੇ ਨੇ ਤੇ ਗੁਰੀਮਾਨ ਜੀ ਨੇ ਸਤਨਾਮ ਜੀ ਨੂੰ ਥੈਂਕ ਯੂ ਕਿਹਾ ਤੇ ਜਗਤਾਰ ਭਾਰਤ ਜੀ ਇੰਡੀਆ ਤੋਂ ਸਤਿ ਸ਼੍ਰੀ ਅਕਾਲ ਲਿਖਦੇ ਨੇ ਲੋ ਦੋਸਤੋ ਏ ਸੀ ਜੀ ਅੱਜ ਦਾ ਪ੍ਰੋਗਰਾਮ ਤੇ ਫਿਰ ਮਾਫ਼ੀ ਚਾਹਾਂਗਾ ਇੱਥੇ ਤੇ ਗਦਰੀ ਬਾਬਾ ਬੂਝਾ ਸਿੰਘ ਦਾ ਜ਼ਿਕਰ ਕਰਨਾ ਸੀ ਚਲੋ ਮੈਂ ਫਿਰ ਕਰਾਂਗੇ ਉਹਨਾਂ ਦੇ ਬਾਰੇ ਜਾਣਕਾਰੀ ਸਾਂਝੀ ਕਰਾਂਗੇ ਇਸ ਹਫ਼ਤੇ ਦੇ ਵਿੱਚ ਹੀ ਤੇ ਇੱਥੇ ਲੈਣੇ ਆ ਗਿਆ ਵੱਧ ਘੱਟ ਬੋਲ ਗਏ ਗੁਸਤਾਖੀ ਮਾਫ਼ ਤੇ ਉਹਨਾਂ ਦੋਸਤਾਂ ਦਾ ਵੀ ਸ਼ੁਕਰੀਆ ਧੰਨਵਾਦ ਜਿਨ੍ਹਾਂ ਨੇ ਪ੍ਰੋਗਰਾਮਾਂ ਨੂੰ ਸਪੋਰਟ ਕੀਤਾ ਜਗਦੇਵ ਸੰਧੂ ਬਾਈ ਜੀ ਹਰਵਿੰਦਰ ਜੋਲ ਭੈਣ ਜੀ ਸਿਕੰਦਰ ਸਿੰਘ ਔਜਲਾ ਸਾਹਿਬ ਮਹੇਸ਼ ਜੀ ਭਾਨ ਸਿੰਘ ਗਰੇਵਾਲ ਜੀ ਸੁਰਿੰਦਰ ਕੌਰ ਮਾਲ ਜੀ ਮਾਨ ਸਿੰਘ ਸੈਣੀ ਸਾਹਿਬ ਦਾ ਬਹੁਤ ਬਹੁਤ ਸ਼ੁਕਰੀਆ ਤੇ ਭਾਨ ਸਿੰਘ ਗਰੇਵਾਲ ਸਾਹਿਬ ਦਾ ਸ਼ੁਕਰੀਆ ਧੰਨਵਾਦ ਹੈ ਜੀ ਤੇ ਲੋ ਦੋਸਤੋ ਮੈਨੂੰ ਦਿਓ ਆ ਗਿਆ ਸਾਰਿਆਂ ਨੂੰ ਭੁਪਿੰਦਰ ਭਾਰਤ ਚੱਲੋ ਪਿਆਰ ਭਈ ਤੇ ਨਿੱਘੀ ਇਸ ਦੇ ਨਾਲ ਹੀ ਸਤਿ ਸ਼੍ਰੀ ਅਕਾਲ ਐਪ ਦੇ ਉੱਤੇ ਵੈਬਸਾਈਟ ਦੇ ਉੱਤੇ ਇੱਕ ਗੀਤ ਛੱਡ ਕੇ ਚੱਲਿਆ ਉਸਨੂੰ ਤੁਸੀਂ ਕਰੋ ਇੰਜੋਏ ਤੇ ਵੈਬਸਾਈਟ ਤੇ ਐਪ ਦੇ ਉੱਤੇ ਸੁਣ ਸਕਦੇ ਹੋ ਫੇਸਬੁੱਕ ਯੂਟਿਊਬ ਦੇ ਉੱਤੇ ਗੀਤ ਨਹੀਂ ਚੱਲੇਗਾ ਉਸਦੇ ਨਾਲ ਹੀ ਮੈਂ ਮਾਫ਼ੀ ਚਾਹਾਂਗਾ ਤੇ ਕੱਲ੍ਹ ਨੂੰ ਮਿਲਣ ਦੇ ਬਾਅਦ ਇਹਦੇ ਨਾਲ ਮੁਲਾਕਾਤ ਹੋਏਗੀ ਸਮਰਜੀਤ ਸਿੰਘ ਸ਼ੰਮੀ ਹੋਣਾ ਦੇ ਨਾਲ ਕੋਈ ਨਾ ਕੋਈ ਨਵਾਂ ਵਿਸ਼ਾ ਲੈ ਕੇ ਹਾਜ਼ਰ ਹੋਵਾਂਗੇ ਕੁਝ ਮੁੱਦਿਆਂ ਦੇ ਉੱਤੇ ਗੱਲਬਾਤ ਉਹਨਾਂ ਦੇ ਨਾਲ ਕਰਾਂਗੇ ਸਤਿ ਸ਼੍ਰੀ ਅਕਾਲ ਦੋਸਤੋ

0: ದ್ವಾಪರ್ ರೇಡಿಯೋ.
1: ਜੀ ਦੋਸਤੋ, ਸਾਰੇ ਦੋਸਤਾਂ ਦਾ ਦੁਆਬਾ ਰੇਡੀਓ ਦੇ ਮੰਚ ਉੱਤੇ ਨਿੱਘਾ ਸਵਾਗਤ ਹੈ। ਲੈ ਕੇ ਹਾਜ਼ਰ ਹਾਂ ਤੁਹਾਡੀ ਕਚਹਿਰੀ 'ਚ ਫਿਰ ਤੋਂ ਇੱਕ ਵਾਰ ਨਵਾਂ ਨਵੇਲਾ ਪ੍ਰੋਗਰਾਮ ਜ਼ਿੰਦਗੀ ਨਾ ਮਹਾਲੇ ਦੁਨੀਆ। ਆਪ ਸਭ ਨੂੰ ਆਦਾਬ, ਸਲਾਮ, ਨਮਸਤੇ ਤੇ ਪਿਆਰ ਭਰੀ ਨਿੱਕੀ ਸਤਿ ਸ੍ਰੀ ਅਕਾਲ। ਦੋਸਤੋ, ਉਮੀਦ ਕਰਦੇ ਹਾਂ ਵੀਕਐਂਡ ਵਧੀਆ ਨਿਕਲਿਆ ਹੋਏਗਾ ਤੇ ਸਾਰੇ ਰਾਜੂ ਖੁਸ਼ ਹੋਣਗੇ ਤੇ ਗੱਲਾਂ ਬਾਤਾਂ ਲੈ ਕੇ ਹਾਜ਼ਰ ਹਾਂ। ਹੁਣ ਤੋਂ ਲੈ ਕੇ 2-2.25 ਘੰਟੇ ਤੁਹਾਡੇ ਨਾਲ ਰਾਬਤਾ ਜਿਹੜਾ ਬਰਕਰਾਰ ਰਹੇਗਾ ਤੇ ਲਾਈਨਾਂ ਖੁੱਲੀਆਂ ਰਹਿਣਗੀਆਂ। ਪਹਿਲਾਂ ਦੇਸ਼ ਦੇ ਦੀਆਂ ਖਬਰਾਂ ਦੀ ਬਾਤ ਪਾਵਾਂਗੇ ਤੇ ਨਾਲ ਨਾਲ ਤੁਹਾਡੀਆਂ ਗੱਲਾਂ ਵੀ ਸੁਣਾਂਗੇ ਤੇ ਅੱਜ ਦੇ ਵਿਚਾਰ ਦੀ ਵਿੱਚੋਂ ਵੀ ਗੱਲ ਕੁਝ ਨਾ ਕੁਝ ਕੱਢ ਕੇ ਲਿਆਵਾਂਗੇ ਤੇ ਸਮਾਂ ਤੇ ਸਥਿਤੀ ਤੁਹਾਨੂੰ ਪਤਾ ਹੀ ਹੈ। ਫਿਨਲੈਂਡ ਦੀਆਂ ਘੜੀਆਂ ਦੇ ਮੁਤਾਬਕ ਪ੍ਰੋਗਰਾਮ ਜਿਹੜਾ ਸ਼ਾਮ ਨੂੰ 7 ਵਜੇ ਇਸ ਵਕਤ 7:06 ਹੋ ਗਏ ਨੇ ਸ਼ੁਰੂ ਹੋ ਜਾਂਦਾ ਹੈ ਸੋਮਵਾਰ ਤੋਂ ਲੈ ਕੇ ਫਰਾਈਡੇ ਵਾਲੇ ਦਿਨ ਤੱਕ। ਭਾਰਤੀ ਸਮਾਂ 9:30 ਰਾਤ ਨੂੰ ਜਿਹੜਾ ਪ੍ਰੋਗਰਾਮ ਦੀ ਸ਼ੁਰੂਆਤ ਹੁੰਦੀ ਹੈ। ਨਿਊਯਾਰਕ ਤੇ ਟੋਰਾਂਟੋ ਦੀਆਂ ਘੜੀਆਂ ਦੇ ਉੱਤੇ ਇਸ ਵਕਤ ਦੁਪਹਿਰ ਦੇ 12:06 ਨੇ ਤੇ ਕੈਲੀਫੋਰਨੀਆ ਤੇ ਵੈਂਕੂਵਰ ਦੇ ਵਿੱਚ ਇਸ ਵਕਤ ਸਵੇਰ ਦੇ ਸਮਾਂ ਤੇ ਸਥਿਤੀ ਜਿਹੜੀ ਹੈ 9:06 ਘੜੀਆਂ ਦਰਸਾ ਰਹੀਆਂ ਨੇ ਤੇ ਯੂਕੇ ਦੇ ਵਿੱਚ ਸ਼ਾਮ ਦੇ 5:06 ਦਾ ਸਮਾਂ ਹੈ। ਇਸੇ ਤਰ੍ਹਾਂ ਹੀ ਯੂਰਪੀਅਨ ਮੁਲਕਾਂ ਦੇ ਮੁਤਾਬਕ ਜਿਹੜਾ ਸਮਾਂ ਹੈ ਜੀ ਆਪਣੇ 6:07 ਤੇ। ਲੋਫੇਅਰ ਕਰਦੇ ਆ ਗਾਜ਼ ਤੁਹਾਡੇ ਨਾਲ। ਚੰਗਾ ਲੱਗੇ ਪ੍ਰੋਗਰਾਮ ਤਾਂ ਦੋਸਤਾਂ ਮਿੱਤਰਾਂ ਤੱਕ ਜ਼ਰੂਰ ਸ਼ੇਅਰ ਕਰ ਦਿਓ। ਯੂਟਿਊਬ ਨੂੰ ਜਿਹੜਾ ਆਪਣਾ ਜੁਆਇਨ ਕਰ ਸਕਦੇ ਹੋ, ਤੁਸੀਂ ਮੈਂਬਰਸ਼ਿਪ ਲੈ ਸਕਦੇ ਹੋ। ਤੇ ਲੋਫੇਅਰ ਅੱਜ ਦੇ ਵਿਚਾਰ ਦੇ ਨਾਲ ਗੱਲਬਾਤ ਦੀ ਸ਼ੁਰੂਆਤ ਕਰਦੇ ਹਾਂ। ਅੱਜ ਦਾ ਵਿਚਾਰ ਕੀ ਕਹਿੰਦਾ ਹੈ ਤੇ ਬਹੁਤ ਸਾਰੀਆਂ ਦੇਸ਼ ਭੇਦ ਦੀਆਂ ਖ਼ਬਰਾਂ ਤੇ ਦੁਨੀਆਂ ਦੇ ਹਾਲਾਤਾਂ ਦੀ ਗੱਲ ਕਰਾਂਗੇ ਤੇ ਅੱਜ ਖਾਸ ਦਿਹਾੜਾ ਵੀ ਹੈ, ਡਾਕਟਰ ਅਬਦੁਲ ਕਲਾਮ ਹੋਣਾਂ ਨੂੰ ਵੀ ਯਾਦ ਕਰਾਂਗੇ ਤੇ ਇਸੇ ਤਰ੍ਹਾਂ ਹੀ ਫਿਰ ਕਰਦੇ ਹਾਂ ਸ਼ੁਰੂਆਤ ਅੱਜ ਦੇ ਵਿਚਾਰ ਦੇ ਨਾਲ। 27 ਜੁਲਾਈ 2026 ਦਾ ਦਿਹਾੜਾ ਤੇ ਸੋਮਵਾਰ ਦਾ ਦਿਨ ਹੈ ਦੋਸਤੋ, ਜਿਹਦੇ ਵਿੱਚ ਅੱਜ ਦਾ ਵਿਚਾਰ ਹੈ ਕਿ ਤੁਸੀਂ ਆਪਣਾ ਭਵਿੱਖ ਨਹੀਂ ਬਦਲ ਸਕਦੇ ਪਰ ਆਪਣੀਆਂ ਆਦਤਾਂ ਜ਼ਰੂਰ ਬਦਲ ਸਕਦੇ ਹੋ। ਲਾਜ਼ਮੀ ਹੈ ਤੁਹਾਡੀਆਂ ਬਦਲਦੀਆਂ ਆਦਤਾਂ ਜਿਹੜੀਆਂ ਨੇ ਤੁਹਾਡਾ ਭਵਿੱਖ ਬਦਲ ਸਕਦੀਆਂ ਨੇ। ਡਾਕਟਰ APJ ਅਬਦੁਲ ਕਲਾਮ ਹੋਣਾਂ ਦਾ ਇਹ ਕਹਿਣਾ ਤੇ ਮੰਨਣਾ ਸੀ ਜਿਨ੍ਹਾਂ ਨੇ ਕਰ ਵੀ ਦਿਖਾਇਆ। ਤੇ ਇਸੇ ਤਰ੍ਹਾਂ 27 ਜੁਲਾਈ 1931 ਦੇ ਵਿੱਚ ਤੁਹਾਨੂੰ ਲੈ ਚੱਲਦੇ ਹਾਂ ਜਦੋਂ ਬੰਬਈ ਦੇ ਗਵਰਨਰ ਉੱਪਰ ਕਾਤਲਾਨਾ ਹਮਲਾ ਕੀਤਾ ਗਿਆ ਸੀ ਤੇ 1935 ਦੇ ਵਿੱਚ ਚੀਨ ਦੀ ਯਾਂਗ ਜੀ ਤੇ ਹੁਆਂਗ ਨਦੀ ਦੇ ਵਿੱਚ ਆਏ ਹੜ੍ਹ ਦੇ ਨਾਲ ਤਕਰੀਬਨ 2 ਲੱਖ ਲੋਕਾਂ ਦੀ ਮੌਤ ਹੋਈ ਸੀ। 1844 ਦੇ ਵਿੱਚ ਭੌਤਿਕ ਵਿਗਿਆਨੀ ਤੇ ਪਰਮਾਣੂ ਸਿਧਾਂਤ ਦੇ ਖੋਜੀ ਜੌਨ ਡਾਲਟਨ ਦਾ ਜਿਹੜਾ ਦੇਹਾਂਤ ਹੁੰਦਾ ਹੈ। 1970 ਦੇ ਵਿੱਚ ਅਰਜਨਟਾਈਨਾ ਦੇ ਵਿੱਚ ਗਦਰ ਪਾਰਟੀ ਦੇ ਰਹੇ ਮੈਂਬਰ ਬਾਬਾ ਬੂਝਾ ਸਿੰਘ 82 ਸਾਲ ਜਿਹੜਾ ਸੀਗਾ ਉਹਨਾਂ ਦੀ ਉਮਰ ਤੇ ਪਿੰਡ ਚੱਕ ਮਾਈ ਦਾਸ ਜਲੰਧਰ ਨੂੰ ਪੰਜਾਬ ਦੇ ਵਿੱਚ ਨਕਸਲੀ ਲਹਿਰ ਸਮੇਂ ਮੁਕਾਬਲਾ ਬਣਾ ਕੇ ਸ਼ਹੀਦ ਕਰ ਦਿੱਤਾ ਗਿਆ ਸੀ ਤੇ 2015 ਦੇ ਵਿੱਚ ਦੀਨਾਨਗਰ ਗੁਰਦਾਸਪੁਰ ਚ ਥਾਣੇ ਦੇ ਉੱਤੇ ਅੱਤਵਾਦੀ ਹਮਲਾ ਹੁੰਦਾ ਹੈ। 2015 ਦੇ ਵਿੱਚ ਹੀ ਦੇਸ਼ ਦੇ ਮਿਜ਼ਾਈਲ ਮੈਨ ਜਾਣੇ ਜਾਂਦੇ ਸਾਬਕਾ ਰਾਸ਼ਟਰਪਤੀ APJ ਅਬਦੁਲ ਕਲਾਮ ਹੋਣਾਂ ਦਾ ਅੱਜ ਦੇ ਦਿਹਾੜੇ ਦੇ ਉੱਤੇ ਦੇਹਾਂਤ ਹੁੰਦਾ ਹੈ। CRPF ਸਥਾਪਨਾ ਦਿਵਸ ਵੀ ਅੱਜ ਦੇ ਦਿਨ ਤੇ ਮਨਾਇਆ ਜਾਂਦਾ ਹੈ ਤੇ 27 ਜੁਲਾਈ ਨੂੰ ਕੇਂਦਰੀ ਰਿਜ਼ਰਵ ਪੁਲਿਸ ਫੋਰਸ ਸਥਾਪਨਾ ਦਿਵਸ ਤੇ ਰਾਸ਼ਟਰੀ ਪ੍ਰੇਮ ਦਿਆਲਤਾ ਦਿਵਸ ਜਿਹੜਾ ਮਨਾਇਆ ਜਾਂਦਾ ਹੈ ਭਾਰਤ ਦੇ ਵਿੱਚ। ਡਾਕਟਰ APJ ਅਬਦੁਲ ਕਲਾਮ ਸਾਹਿਬ ਦਾ ਜ਼ਿਕਰ ਹੋਇਆ ਤਾਂ ਉਹਨਾਂ ਨੂੰ ਸੰਖੇਪ ਦੇ ਵਿੱਚ ਉਹਨਾਂ ਦੀ ਗੱਲਬਾਤ ਕਰਦੇ ਹਾਂ, ਸ਼ੁਰੂਆਤ ਉਹਨਾਂ ਦੇ ਨਾਲ ਹੀ ਕਰਦੇ ਹਾਂ ਉਹਨਾਂ ਦੇ ਨਾਂ ਦੇ ਨਾਲ। ਡਾਕਟਰ ਰਜਿੰਦਰ ਪ੍ਰਸਾਦ ਨੂੰ ਸੁਤੰਤਰਤਾ ਸੰਗਰਾਮੀ ਕਿਹਾ ਜਾਂਦਾ ਹੈ ਤਾਂ ਡਾਕਟਰ ਜਿਹੜੇ ਨੇ ਰਾਧਾ ਕ੍ਰਿਸ਼ਨ ਨੂੰ ਲੋਕ ਫਿਲਾਸਫਰ ਕਿੰਗ ਕਹਿੰਦੇ ਸਨ ਤੇ ਅਬਦੁਲ ਕਲਾਮ ਨੂੰ ਪੁਲਾੜ, ਮਿਜ਼ਾਈਲ ਮੈਨ, ਇੰਜੀਨੀਅਰ, ਐਟਮ ਦੇ ਵਿਗਿਆਨੀ, ਦੇਸ਼ ਪ੍ਰੇਮੀ ਕਰਕੇ ਜਾਣਿਆ ਜਾਂਦਾ ਹੈ। ਡਾਕਟਰ ਕਲਾਮ ਦਾ ਜਨਮ 15 ਅਕਤੂਬਰ 1931 ਨੂੰ ਤਾਮਿਲਨਾਡੂ ਦੇ ਸ਼ਹਿਰ ਰਾਮੇਸ਼ਵਰਮ ਦੇ ਵਿੱਚ ਹੁੰਦਾ ਹੈ, ਇੱਕ ਬਹੁਤ ਹੀ ਗਰੀਬ ਮਲਾਹ ਦੇ ਘਰ ਦੇ ਵਿੱਚ। ਗਰੀਬੀ ਕਾਰਨ ਭਾਂਤ ਭਾਂਤ ਦੇ ਧੰਦੇ ਕਰਦਿਆਂ ਕੰਮ ਕਾਜ ਕਰਦਿਆਂ 1954 ਦੇ ਵਿੱਚ ਤਿਰੂਚਿਰਾਪੱਲੀ ਦੇ ਜਿਹੜਾ ਨੇ ਕਾਲਜ ਤੋਂ BSC ਫਿਜਿਕਸ ਕੀਤੀ। 5ਵੀਂ ਦੇ ਵਿੱਚ ਪੜ੍ਹਦਿਆਂ ਹੀ ਉਸਦੇ ਮਨ ਦੇ ਅੰਦਰ ਪੰਛੀਆਂ ਵਾਂਗ ਉੱਡਣ ਦਾ ਸੁਪਨਾ ਸੀ। ਉਸਨੇ ਸਾਥੀਆਂ ਦੇ ਨਾਲ ਰਲ ਕੇ ਹਵਾਈ ਜਹਾਜ਼ ਦਾ ਡਿਜ਼ਾਈਨ ਪ੍ਰੋਜੈਕਟ ਕੀਤਾ। ਪ੍ਰੋਫੈਸਰ ਨੇ ਇਸ ਨੂੰ ਰੱਦ ਕਰਕੇ 3 ਦਿਨਾਂ ਅੰਦਰ ਨਵਾਂ ਡਿਜ਼ਾਈਨ ਨਾ ਬਣਾਉਣ ਦੇ ਉੱਤੇ ਉਸਦਾ ਵਜ਼ੀਫਾ ਜਿਹੜਾ ਸੀ ਬੰਦ ਕਰਨ ਦੀ ਧਮਕੀ ਦੇ ਦਿੱਤੀ। ਕਲਾਮ ਹੁਣਾਂ ਨੇ 3 ਦਿਨਾਂ ਅੰਦਰ ਜਦ ਨਵਾਂ ਡਿਜ਼ਾਈਨ ਬਣਾ ਕੇ ਪੇਸ਼ ਕਰ ਦਿੱਤਾ ਤੇ ਪ੍ਰੋਫੈਸਰ ਨੇ ਕਿਹਾ ਕਿ ਮੈਂ ਤੇਰੀ ਪ੍ਰਤਿਭਾ ਨੂੰ ਜਿਹੜਾ ਸਿਖਰ ਤੱਕ ਵਰਤਣਾ ਚਾਹੁੰਦਾ ਸੀ। 1957 ਦੇ ਵਿੱਚ ਐਰੋਨੌਟਿਕਸ ਦੀ ਪੜ੍ਹਾਈ ਖਤਮ ਹੋਣ ਤੇ ਉਸਨੂੰ ਬੰਗਲੌਰ ਦੇ ਵਿੱਚ ਜਿਹੜਾ ਹੁਣ ਬੰਗਲੁਰੂ ਹੋ ਗਿਆ ਬੰਗਲੌਰ ਦੇ ਵਿੱਚ ਨੌਕਰੀ ਮਿਲ ਗਈ। ਉੱਥੇ ਪ੍ਰੋਟੋਟਾਈਪ ਮਾਡਲ ਬਣਾ ਕੇ ਉਸ ਸਮੇਂ ਦੇ ਰੱਖਿਆ ਮੰਤਰੀ ਕ੍ਰਿਸ਼ਨ ਮੈਨਨ ਦੇ ਨਾਲ ਬੈਠ ਕੇ ਆਕਾਸ਼ ਦੇ ਵਿੱਚ ਚੱਕਰ ਲਾਇਆ। ਫਿਰ ਉਹ ਵਿਕਰਮ ਸਰਾਭਾਈ, ਜੋ ਇੰਡੀਅਨ ਨੈਸ਼ਨਲ ਕਮੇਟੀ ਫਾਰ ਸਪੇਸ ਰਿਸਰਚ ਦਾ ਜਿਹੜਾ ਚੇਅਰਮੈਨ ਸੀ, ਕੋਲ ਜਾ ਕੇ 350 ਕਿਲੋਮੀਟਰ ਉਚਾਈ ਤੱਕ ਜਾਣ ਵਾਲੇ ਰਾਕਟ ਬਣਾ ਕੇ ਸਫਲਤਾ ਜਿਹੜੀ ਹਾਸਲ ਕੀਤੀ। 1969 ਦੇ ਵਿੱਚ ਇਸਰੋ ਦੀ ਸਥਾਪਨਾ ਹੋਈ ਤਾਂ ਇਹਨਾਂ ਨੂੰ ਡਾਇਰੈਕਟਰ ਬਣਾਇਆ ਗਿਆ। ਇਸ ਸੰਸਥਾ ਦੇ ਲਈ ਪਹਿਲਾ ਜਿਹੜਾ ਸੀ ਸੈਟੇਲਾਈਟ ਲਾਂਚ ਵਹੀਕਲ ਜਿਹੜਾ ਸੀ SLV ਬਣਾਇਆ। ਉਸਦੇ ਅਸਫਲ ਹੋਣ ਦੇ ਉੱਤੇ 18 ਜੁਲਾਈ 1980 ਨੂੰ ਨਵਾਂ SLV ਬਣਾ ਕੇ ਕਾਮਯਾਬੀ ਹਾਸਲ ਕੀਤੀ। ਰਾਜਾ ਰਾਮਨਾਥ ਦੇ ਕਹਿਣ ਦੇ ਉੱਤੇ ਕਲਾਮ ਸਾਹਿਬ ਨੇ DRDO ਦੇ ਵਿੱਚ ਆ ਕੇ ਦੇਸ਼ ਦੇ ਮਿਜ਼ਾਈਲ ਪ੍ਰੋਗਰਾਮ ਦੀ ਵਾਗਡੋਰ ਸੰਭਾਲ ਲਈ। 1981 ਦੇ ਵਿੱਚ ਲਾਂਚ ਵਾਹਨਾਂ ਦੇ ਕੰਮਾਂ ਦੇ ਲਈ ਪਦਮ ਵਿਭੂਸ਼ਣ ਉਹਨਾਂ ਦੇ ਨਾਲ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ। ਉਸਨੇ ਧਰਤੀ ਤੋਂ ਧਰਤੀ, ਧਰਤੀ ਤੋਂ ਆਕਾਸ਼, ਛੋਟੀ ਵੱਡੀ ਰੇਂਜ ਦੇ ਉੱਤੇ ਟੈਂਕ ਤੋੜਨ ਵਾਲੀਆਂ ਜਿਹੜੀਆਂ ਟੈਂਕਾਂ ਨੂੰ ਤੋੜਦੀਆਂ ਮਿਜ਼ਾਈਲਾਂ ਨੇ, ਟੈਂਕ ਤੋੜਨ ਵਾਲੀਆਂ ਮਿਜ਼ਾਈਲਾਂ ਪ੍ਰਿਥਵੀ ਜਿਹੜਾ ਆਕਾਸ਼ ਅਗਨੀ ਨਾਗਰਿਕ ਤ੍ਰਿਸ਼ੂਲ ਦੇ ਵਿੱਚ ਇਸ ਪ੍ਰੋਗਰਾਮ ਦੀਆਂ ਪ੍ਰਾਪਤੀਆਂ ਕੀਤੀਆਂ। 1998 ਦੇ ਪੋਖਰਨ 2 ਐਟਮੀ ਧਮਾਕਿਆਂ ਦੇ ਵਿੱਚ ਉਹਨਾਂ ਅਹਿਮ ਰੋਲ ਨਿਭਾਇਆ ਸੀ। 1997 ਦੇ ਵਿੱਚ ਸਭ ਤੋਂ ਵੱਡਾ ਸਨਮਾਨ ਭਾਰਤ ਰਤਨ ਮਿਲਿਆ। ਦਿਲ ਦੇ ਰੋਗਾਂ ਦੇ ਮਾਹਰ ਦੇ ਨਾਲ ਰਲ ਕੇ ਕਲਾਮ ਰਾਜੂ ਸਟੈਂਟ ਬਣਾਇਆ, ਜੋ ਕਿ ਵਿਦੇਸ਼ਾਂ ਤੋਂ 75,000 ਰੁਪਏ ਦਾ ਸੀ ਤੇ ਨਵਾਂ ਤਿਆਰ ਕਰਕੇ 11,000 ਰੁਪਏ ਦੇ ਵਿੱਚ ਵੇਚਿਆ ਗਿਆ। ਮਤਲਬ ਕਿ ਇੰਡੀਆ ਨੂੰ ਸਰਬੱਤ ਦੇ ਭਲੇ ਦੀ ਗੱਲ ਕੀਤੀ। ਜਦੋਂ ਸਟੰਟ ਪਾਉਂਦੇ ਸੀ ਦਿਲ ਦੇ ਵਿੱਚ ਤੇ ਉਹ 75,000 ਦਾ ਬਾਹਰੋਂ ਮੰਗਾਇਆ ਜਾਂਦਾ ਸੀ ਦੇਸ਼ ਤੋਂ। ਆਤਮ ਨਿਰਭਰ ਬਣਾਇਆ, ਮਤਲਬ ਕਿ ਆਪਣੇ ਮੁਲਕ ਨੂੰ ਉਹ ਭਾਰਤ ਦੇ ਵਿੱਚ ਹੀ ਬਣਾ ਕੇ ਉਹਨੂੰ 11,000 ਰੁਪਏ ਦੇ ਵਿੱਚ ਜਿਹੜਾ ਲੋਕਾਂ ਲਈ ਮੁਹੱਈਆ ਕਰਵਾਇਆ। ਅਗਨੀ ਮਿਜ਼ਾਈਲ ਦੇ ਕੋਣ ਵਾਸਤੇ ਵਰਤੇ ਗਏ ਪਦਾਰਥ ਤੋਂ ਲੱਤਾਂ ਗੋਡਿਆਂ ਉੱਤੇ ਬਣਨ ਵਾਲਾ ਕਲੀਨਰ, ਜੋ 3500 ਰੁਪਏ ਦਾ ਹੁੰਦਾ ਸੀ, ਉਹ 500 ਰੁਪਏ ਦੇ ਵਿੱਚ ਵੇਚਿਆ। 70 ਸਾਲ ਦੀ ਸੇਵਾ ਤੋਂ ਬਾਅਦ ਸੇਵਾ ਮੁਕਤ ਹੋਏ। ਉਹਨਾਂ ਦਾ ਕਿਸੇ ਵੀ ਸਿਆਸੀ ਪਾਰਟੀ ਦੇ ਨਾਲ ਕੋਈ ਸੰਬੰਧ ਨਹੀਂ ਸੀ। 2002 ਦੇ ਵਿੱਚ 90% ਵੋਟਾਂ ਲੈ ਕੇ 11ਵੇਂ ਰਾਸ਼ਟਰਪਤੀ ਬਣ ਗਏ। 2007 ਦੇ ਵਿੱਚ ਰਾਸ਼ਟਰਪਤੀ ਤੋਂ ਸੇਵਾ ਮੁਕਤ ਹੋਣ ਤੇ ਉਹ ਇੱਕ ਵਿਗਿਆਨੀ, ਬੁੱਧੀਜੀਵੀ, ਸਮਾਜ ਸੇਵੀ ਸਰਗਰਮ ਹੋਏ ਤੇ ਰਾਸ਼ਟਰਪਤੀ ਭਵਨ ਦੇ ਵਿੱਚ ਮੈਡੀਸਨ ਪਲਾਂਟ ਦਾ ਭਾਗ ਲਾ ਦਿੱਤਾ। ਉਹ ਕਰਨਾਟਕ ਸੰਗੀਤ ਦੇ ਪ੍ਰੇਮੀ ਤੇ ਵੀਨਾ ਵਾਦਕ ਸੀ। ਵੀਨਾ ਜਿਹੜੀ ਬੀਨ ਹੁੰਦੀ ਹੈ, ਉਸ ਟਾਈਪ ਦੀ ਇੱਕ ਸਾਜ਼ ਹੁੰਦਾ ਹੈ ਵੀਨਾ ਵਾਦਕ। ਉਹਨਾਂ ਨੇ ਸ਼ਾਦੀ ਨਹੀਂ ਕਰਵਾਈ ਸੀ, ਵਿਆਹ ਨਹੀਂ ਕਰਵਾਇਆ ਤੇ ਕੋਈ ਗੱਡੀ, TV, AC, ਗਹਿਣੇ, ਜ਼ਮੀਨ, ਜਾਇਦਾਦ, ਬੈਂਕ ਬੈਲੈਂਸ ਜਾਂ ਵਸੀਅਤ ਨਹੀਂ ਸੀ। ਪੈਨਸ਼ਨ ਦੇ ਵਿੱਚ ਉਹ ਗੁਜ਼ਾਰੇ ਜੋਗੇ ਪੈਸੇ ਰੱਖ ਕੇ ਪਿੰਡ ਦੀ ਪੰਚਾਇਤ ਨੂੰ ਦਾਨ ਕਰ ਦਿੰਦੇ। ਉਸਦੇ ਕੋਲ 6 ਪੈਂਟਾਂ, 4 ਕਮੀਜ਼ਾਂ, 3 ਸੂਟ, 16 ਡਾਕਟਰੇਟ ਤੇ 2500 ਕਿਤਾਬਾਂ ਸਨ। 27 ਜੁਲਾਈ 2015 ਨੂੰ ਸ਼ਿਲਾਂਗ ਦੇ ਵਿੱਚ ਭਾਸ਼ਣ ਦੇ ਸਮੇਂ ਅਚਾਨਕ ਹੇਠਾਂ ਡਿੱਗੇ। ਸਦਾ ਦੇ ਲਈ ਜਿਹੜਾ ਨੀਂਦੇ ਪੈ ਗਏ ਤੇ ਕਲਾਮ ਦੇ ਸਕੱਤਰ ਨੇ ਕਿਤਾਬ ਕਲਾਮ ਇਫੈਕਟ ਦੇ ਵਿੱਚ ਲਿਖਿਆ ਉਹਨਾਂ ਲਈ ਕਿ ਹਰ ਜਿਹੜਾ ਵਿਅਕਤੀ ਹੈ, ਹਰ ਰਾਸ਼ਟਰਪਤੀ ਵਾਂਗ ਕਲਾਮ ਨੂੰ ਵੀ ਦੇਸ਼ ਵਿਦੇਸ਼ ਦੇ ਵਿੱਚੋਂ ਤੋਹਫੇ ਮਿਲਦੇ ਸੀ ਤੇ ਉਹ ਤੋਹਫਾ ਲੈ ਕੇ ਦਿੱਲੀ ਆ ਕੇ ਦਫ਼ਤਰੀ ਰਿਕਾਰਡ ਦੇ ਵਿੱਚ ਦਰਜ ਕਰਵਾ ਦਿੰਦੇ ਸੀ। ਅਹੁਦੇ ਦੀ ਮਿਆਦ ਖਤਮ ਹੋਣ ਦੇ ਉੱਤੇ ਇੱਕ ਪੈਨਸਲ ਤੱਕ ਵੀ ਵੱਡੇ ਭੰਡਾਰ ਦੇ ਵਿੱਚੋਂ ਨਹੀਂ ਲਈ। ਇੱਕ ਵਾਰ ਉਹਨਾਂ ਦੇ ਜਾਣਕਾਰ ਨੇ ਤੇ ਰਿਸ਼ਤੇਦਾਰ 50 ਦੇ ਕਰੀਬ ਮਿਲਣ ਆਏ ਸੀ ਤੇ ਉਹਨਾਂ ਦੇ ਖਾਣ ਪੀਣ ਦੇ ਉੱਤੇ ਦਿੱਲੀ ਦੇ ਘੁੰਮਣ ਦੇ ਲਈ ਬੱਸ ਦਾ ਖਰਚਾ ਉਹਨਾਂ ਕੋਲੋਂ ਕੀਤਾ। ਉਹਨਾਂ ਦਾ ਇੱਕ ਕੰਨ ਜਮਾਂਦਰੂ ਹੀ ਅੱਧਾ ਸੀ, ਇਸ ਨੂੰ ਕੱਜ ਕੇ ਰੱਖਣ ਦੇ ਲਈ ਉਹਨਾਂ ਵਾਲਾ ਜਿਹੜਾ ਵਾਲਾਂ ਦਾ ਵੱਖਰਾ ਹੀ ਸਟਾਈਲ ਜਿਹੜਾ ਬਣਾਇਆ ਹੋਇਆ ਸੀ ਤਾਂ ਕਿ ਉਹ ਆਮ ਲੋਕਾਂ ਦੀ ਨਜ਼ਰ ਹੀ ਨਾ ਪਵੇ। ਇਸੇ ਤਰ੍ਹਾਂ ਹੀ ਜਦੋਂ ਆਖਰ ਦੇ ਵਿੱਚ ਜ਼ਿਕਰ ਆਉਂਦਾ ਉਹਨਾਂ ਦਾ ਤੇ 30 ਤਰੀਕ ਦਾ, ਇੱਕ ਮਿੰਟ ਜੀ, ਹਾਂਜੀ, ਕਈ ਵਾਰੀ ਕੰਮ ਉੱਪਰ ਥੱਲੇ ਹੋ ਜਾਂਦਾ ਤੇ ਕਿੱਥੇ ਰੱਖ ਬੈਠਾ ਜੀ, ਮਾਫ਼ੀ ਚਾਹੁੰਦਾ ਦੋਸਤੋ, ਕਈ ਵਾਰੀ ਸਾਰਾ ਕੁਝ ਉੱਪਰ ਥੱਲੇ ਹੋ ਜਾਂਦਾ। ਮਸ਼ੀਨਾਂ ਨੇ ਕੀ ਕਰ ਸਕਦੇ ਆ ਜੀ, ਕਰਦੇ ਕੁਛ ਆ, ਹੋ ਕੁਛ ਜਾਂਦਾ ਤੇ ਗੱਲ ਆਪਾਂ ਡਾਕਟਰ ਅਬਦੁਲ ਕਲਾਮ ਸਾਹਿਬ ਦੀ ਕਰਦੇ ਪਏ ਆ। 1913 ਦੇ ਵਿੱਚ ਉਹ ਵੈਂਕੂਵਰ ਪਹੁੰਚ ਜਾਂਦੇ ਆ ਤੇ ਉੱਥੇ ਹਫ਼ਤਾਵਾਰੀ ਧਾਰਮਿਕ ਦੀਵਾਨਾ ਪਿੱਛੋਂ ਰਾਜਸੀ ਲੈਕਚਰ ਕਰਦੇ ਆ ਆਪਣੇ। ਇਹ ਗੱਲ ਅੱਗੇ ਜਾ ਕੇ ਪ੍ਰੀਤਮ ਸਿੰਘ ਉਹਨਾਂ ਦੀ ਕਰਦੇ ਹਾਂ ਆਪਾਂ। ਸਤਾਈ ਜੁਲਾਈ 2015 ਨੂੰ ਸ਼ਿਲਾਂਗ ਦੇ ਵਿੱਚ ਭਾਸ਼ਣ ਦੇ ਸਮੇਂ ਅਚਾਨਕ ਹੇਠਾਂ ਡਿੱਗ ਪੈਂਦੇ ਆ ਤੇ ਸਦਾ ਦੇ ਲਈ ਉਹ ਅੱਖਾਂ ਮੀਟ ਲੈਂਦੇ ਆ। ਅਹੁਦੇ ਦੀ ਮਿਆਦ ਖਤਮ ਹੋਣ ਦੇ ਉੱਤੇ ਇੱਕ ਪੈਨਸਲ ਤੱਕ ਵੀ ਉਹਨਾਂ ਨੇ ਭੰਡਾਰ ਦੇ ਵਿੱਚੋਂ ਨਹੀਂ ਲਈ ਤੇ ਇੱਕ ਵਾਰ ਉਹਨਾਂ ਦੇ ਜਾਣਕਾਰ ਤੇ ਰਿਸ਼ਤੇਦਾਰ 50 ਦੇ ਕਰੀਬ ਮਿਲਣ ਆਏ ਪਰ ਉਹਨਾਂ ਨੇ ਖਾਣ ਪੀਣ ਜਾਂ ਬੱਸ ਦਾ ਕਿਰਾਇਆ ਜਿਹੜਾ ਸੀ ਉਹ ਪੱਲਿਓਂ ਸਾਰਾ ਕੁਝ ਖਰਚ ਕੀਤਾ। ਆਖਰ ਦੇ ਵਿੱਚ 30 ਜੁਲਾਈ 2015 ਨੂੰ ਉਹਨਾਂ ਦੇ ਸੰਸਕਾਰ ਦੇ ਵਿੱਚ 3.5 ਲੱਖ ਲੋਕ ਜਿਹੜੇ ਸੀ ਸ਼ਾਮਲ ਹੋਏ ਸੀ। ਲੋ ਦੋਸਤੋ, ਇਹ ਸੀ ਜੀ ਡਾਕਟਰ APJ ਅਬਦੁਲ ਕਲਾਮ ਸਾਹਿਬ ਦਾ ਜ਼ਿਕਰ। ਦੂਸਰੇ ਪਾਸੇ ਗੱਲ ਕਰਦੇ ਹਾਂ ਗਦਰੀ ਆਗੂ ਭਾਈ ਭਗਵਾਨ ਸਿੰਘ ਪ੍ਰੀਤਮ ਉਹਨਾਂ ਦੀ ਅਨਗੋਲੇ ਕਵੀ ਗਦਰੀ ਆਗੂ, ਜੋ ਕਿ 27 ਜੁਲਾਈ 1884 ਨੂੰ ਪਿੰਡ ਵੜਿੰਗ ਮੋਹਨਪੁਰ ਨੇੜੇ ਚੋਹਲਾ ਸਾਹਿਬ ਜ਼ਿਲ੍ਹਾ ਤਰਨ ਤਾਰਨ ਵਿਖੇ ਪਿਤਾ ਸੁਰਮੁਖ ਸਿੰਘ ਤੇ ਮਾਤਾ ਹਰਕੌਰ ਦੇ ਘਰ ਪੈਦਾ ਹੁੰਦੇ ਹੈ ਤੇ ਪਿਤਾ ਦੀ ਪ੍ਰੇਰਣਾ ਸਦਕਾ 1906 ਦੇ ਵਿੱਚ ਲਾਹੌਰ ਦੇ ਗੁਜਰਾਂਵਾਲਾ ਕਾਲਜ ਦੇ ਵਿੱਚ ਦਾਖਲ ਹੋ ਕੇ ਬੁੱਧੀਮਾਨੀ, ਵਿਦਵਾਨੀ ਤੇ ਗਿਆਨੀ ਦਾ ਜਿਹੜਾ 3 ਸਾਲਾਂ ਕੋਰਸ ਇੱਕੋ ਸਾਲ ਦੇ ਵਿੱਚ ਕਰਕੇ ਉੱਥੇ ਹੀ ਪ੍ਰੋਫੈਸਰ ਲੱਗ ਜਾਂਦੇ ਹੈ। ਉਹਨਾਂ ਦਾ ਵਿਆਹ ਜਿਹੜਾ ਸੀ ਬੀਬੀ ਵਿਦਿਆ ਦੇਵੀ ਦੇ ਨਾਲ ਹੋਇਆ। ਦੋ ਲੜਕੀਆਂ ਜਿਹੜੀਆਂ ਸਤਵੰਤ ਕੌਰ ਤੇ ਜੋਗਿੰਦਰ ਕੌਰ ਉਹਨਾਂ ਦੀਆਂ ਸਨ। ਉਸ ਸਮੇਂ ਪਗੜੀ ਸੰਭਾਲ ਜੱਟਾ ਲਹਿਰ ਜੜੀ ਸੀ, ਕਿਸਾਨ ਲਹਿਰ ਚੱਲ ਰਹੀ ਸੀ। ਉਹਨਾਂ ਦਾ ਸੰਪਰਕ ਲਹਿਰ ਦੇ ਆਗੂ ਅਜੀਤ ਸਿੰਘ, ਸੂਫੀ ਅੰਬਾ ਪ੍ਰਸ਼ਾਦ ਆਦਿ ਨਾਲ ਹੁੰਦਾ ਹੈ ਤੇ ਉਹ ਵੀ ਕੌਮੀ ਬੁਲਾਰੇ ਦੇ ਵਜੋਂ ਸਰਗਰਮ ਹੋ ਗਏ, ਜਿਸ ਦੇ ਕਾਰਨ ਗ੍ਰਿਫ਼ਤਾਰੀ ਵਾਰੰਟ ਜਾਰੀ ਹੋ ਗਏ। ਉਹ ਫਰਜ਼ੀ ਤੌਰ ਦੇ ਉੱਤੇ ਨਾਂ ਹੇਠ ਗੁਰਦੁਆਰਿਆਂ ਦੇ ਵਿੱਚ ਅੰਗਰੇਜ਼ੀ ਸਰਕਾਰ ਦੇ ਵਿਰੋਧੀ ਭਾਸ਼ਣ ਦਿੰਦੇ ਹੋਏ ਪਿਨਾਂਗ, ਬੈਂਕਾਕ ਤੇ ਸਿੰਗਾਪੁਰ ਪਹੁੰਚ ਗਏ। 1910 ਨੂੰ ਹਾਂਗਕਾਂਗ ਦੇ ਵਿੱਚ ਗੁਰਦੁਆਰੇ ਦੇ ਗ੍ਰੰਥੀ ਦੀ ਸੇਵਾ ਮਿਲ ਗਈ। ਉੱਥੇ ਭਾਰਤੀ ਅੰਗਰੇਜ਼ੀ ਪਲਟਣਾਂ ਨੂੰ ਕਵਿਤਾਵਾਂ ਤੇ ਭਾਸ਼ਣਾਂ ਦੇ ਰਾਹੀਂ ਜਾਗਰੂਕ ਕਰਦੇ। 1913 ਦੇ ਵਿੱਚ ਉਹ ਵੈਂਕੂਵਰ ਪਹੁੰਚੇ, ਉੱਥੇ ਹਫ਼ਤਾਵਾਰੀ ਧਾਰਮਿਕ ਦੀਵਾਨਾਂ ਦੇ ਪਿੱਛੋਂ ਰਾਜਸੀ ਜਿਹੜਾ ਸੀ ਲੈਕਚਰ ਕਰਦੇ। ਗਦਰ ਅਖ਼ਬਾਰ ਦੇ ਵਿੱਚ ਛਪਣ ਵਾਲੀ ਸਭ ਤੋਂ ਪਹਿਲੀ ਕਵਿਤਾ ਉਹਨਾਂ ਦੀ ਸੀ ਤੇ ਸਰਕਾਰ ਨੇ ਨਵੰਬਰ ਦੇ ਵਿੱਚ ਗ੍ਰਿਫ਼ਤਾਰ ਕਰਕੇ ਭਾਰਤ ਜਾਣ ਵਾਲੇ ਜਹਾਜ਼ ਦੇ ਵਿੱਚ ਬਿਠਾ ਦਿੱਤਾ। ਉਹ ਰਾਹ ਦੇ ਵਿੱਚ ਜਪਾਨ ਦੀ ਬੰਦਰਗਾਹ ਯੋਕੋਹਾਮਾ ਦੇ ਵਿੱਚ ਪੁਲਿਸ ਨੂੰ ਚਕਮਾ ਦੇ ਕੇ ਫਰਾਰ ਹੋ ਜਾਂਦੇ ਹੈ। 1914 ਦੇ ਵਿੱਚ ਜਰਮਨੀ ਤੋਂ ਹਥਿਆਰਾਂ ਦੀ ਪ੍ਰਾਪਤੀ ਦੇ ਲਈ ਸੰਪਰਕ ਬਣਾਉਣ ਦੇ ਲਈ ਜਹਾਜ਼ ਤੇ ਸਵਾਰ ਹੋ ਗਏ। CID ਮਗਰ ਲੱਗਣ ਕਰਕੇ ਉਹ ਵਾਪਸ ਜਪਾਨ ਆ ਗਏ, ਜਿੱਥੋਂ ਅਮਰੀਕਾ ਚਲੇ ਗਏ। ਗਦਰ ਪਾਰਟੀ ਦੇ ਪ੍ਰਧਾਨ ਸੋਹਣ ਸਿੰਘ ਭਕਨਾ ਦੇ ਅਸਤੀਫਾ ਦੇਣ ਮਗਰੋਂ ਉਹ ਪਾਰਟੀ ਦੇ ਪ੍ਰਧਾਨ ਚੁਣੇ ਗਏ। 1920 ਤੱਕ ਇਸ ਅਹੁਦੇ ਦੇ ਉੱਤੇ ਰਹੇ। ਫਿਰ ਰਾਸ ਬਿਹਾਰੀ ਬੋਸ ਦੇ ਨਾਲ ਰਲ ਕੇ ਜਰਮਨ ਕੌਂਸਲ ਦੇ ਨਾਲ ਸੰਬੰਧ ਕਾਇਮ ਕੀਤੇ। ਉਹ ਜਪਾਨ ਤੋਂ ਸ਼ਿੰਗਾਈ ਹੁੰਦੇ ਹੋਏ ਮੁੜ ਅਮਰੀਕਾ ਪਹੁੰਚ ਗਏ। 8 ਅਪ੍ਰੈਲ 1917 ਨੂੰ 19 ਸਾਥੀਆਂ ਸਮੇਤ ਫੜੇ ਜਾਂਦੇ ਹੈ ਤੇ 2 ਸਾਲ ਦੀ ਕੈਦ ਹੋ ਜਾਂਦੀ ਹੈ। 1947 ਦੇ ਵਿੱਚ ਦੇਸ਼ ਆਜ਼ਾਦ ਹੋਣ ਦੇ ਉੱਤੇ ਬਾਵਜੂਦ ਵੀ ਪਾਸਪੋਰਟ ਨਾ ਹੋਣ ਕਾਰਨ ਉਹਨਾਂ ਨੂੰ ਭਾਰਤ ਆਉਣ ਦੀ ਇਜਾਜ਼ਤ ਨਹੀਂ ਮਿਲਦੀ ਹੈ ਤੇ 10 ਨਵੰਬਰ 1958 ਨੂੰ ਉਸ ਵੇਲੇ ਮੁੱਖ ਮੰਤਰੀ ਪ੍ਰਤਾਪ ਸਿੰਘ ਕੈਰੋ ਦੇ ਯਤਨਾਂ ਦੇ ਨਾਲ ਉਹ ਭਾਰਤ ਆਏ ਹੈ ਤੇ ਉਹਨਾਂ ਸੋਲਨ ਨੂੰ ਆਪਣਾ ਟਿਕਾਣਾ ਬਣਾਇਆ। ਸੋਲਨ ਨੂੰ 8 ਸਤੰਬਰ 1962 ਨੂੰ ਨਵੀਂ ਦਿੱਲੀ ਦੇ ਡਾਕਟਰ ਸੈਨ ਨਰਸਿੰਗ ਹੋਮ ਦੇ ਵਿੱਚ ਉਹਨਾਂ ਦਾ ਦੇਹਾਂਤ ਹੁੰਦਾ ਹੈ। ਲੋ ਦੋਸਤੋ, ਅਸੀਂ ਦੋ ਸ਼ਖਸੀਅਤਾਂ ਦਾ ਜ਼ਿਕਰ ਕੀਤਾ ਹੈ, ਅਨਗੋਲੇ ਕਵੀ ਗਦਰੀ ਆਗੂ ਭਾਈ ਭਗਵਾਨ ਸਿੰਘ ਪ੍ਰੀਤਮ ਉਹਨਾਂ ਦਾ ਤੇ ਉਸ ਤੋਂ ਪਹਿਲਾਂ ਆਪਣੇ ਡਾਕਟਰ ਦੇਸ਼ ਦੇ ਮਿਜ਼ਾਈਲ ਮੈਨ ਰਾਸ਼ਟਰਪਤੀ APJ ਅਬਦੁਲ ਕਲਾਮ ਸਾਹਿਬ ਦਾ ਅੱਜ ਦੇ ਦਿਨ ਦੇ ਉੱਤੇ ਉਹਨਾਂ ਦਾ ਦੇਹਾਂਤ ਹੋਇਆ ਸੀ। ਤੇ ਹੁਣ ਗੱਲ ਕਰਦੇ ਹਾਂ ਅੱਜ ਦੀਆਂ ਦੇਸ਼ ਵਿਦੇਸ਼ ਦੀਆਂ ਖ਼ਬਰਾਂ ਦੇ ਵੱਲ ਨੂੰ ਚੱਲਦੇ ਹਾਂ ਤੇ ਲਾਈਨਾਂ ਤੁਹਾਡੇ ਲਈ ਖੁੱਲੀਆਂ ਰਹਿਣਗੀਆਂ। 20 ਮਿੰਟ ਖ਼ਬਰਾਂ ਜਿਹੜੀਆਂ ਨੇ ਪਹਿਲਾਂ ਉਹਨਾਂ ਨੂੰ ਤੁਹਾਡੇ ਨਾਲ ਸਾਂਝਾ ਕਰਦੇ ਹਾਂ ਤੇ ਨਾਲ ਦੀ ਫਿਰ ਆਪਾਂ ਫੋਨ ਲਾਈਨ ਵੀ ਲਵਾਂਗੇ ਤੇ ਗੱਲਾਂ ਵੀ ਤੁਹਾਡੀਆਂ ਸੁਣਾਂਗੇ। ਜੋ ਦੁਨੀਆਦਾਰੀ ਦੇ ਵਿੱਚ ਹਾਲਾਤ ਬਣ ਰਹੇ ਨੇ ਉਹਨਾਂ ਦਾ ਜ਼ਿਕਰ ਕਰਦੇ ਹਾਂ ਕਿ ਪੰਜਾਬ ਆਪਣੇ ਹੱਕਾਂ ਦੇ ਲਈ ਇੱਕ ਨਵੇਂ ਸੰਘਰਸ਼ ਦੇ ਦੌਰ ਦੇ ਵਿੱਚ ਦਾਖਲ ਹੋ ਰਿਹਾ। ਆਮ ਆਦਮੀ ਪਾਰਟੀ ਕਲੀਨਿਕਾਂ ਦੀ ਅਣਮਿੱਥੀ ਹੜਤਾਲ, ਪੰਜਾਬ ਬੰਦ ਦਾ ਅਸਰ, ਪੇਪਰ ਲੀਕ ਦੇ ਮਾਮਲਿਆਂ ਦੇ ਉੱਤੇ ਸਿਆਸੀ ਟਕਰਾਅ, ਵਿਦਿਆਰਥੀਆਂ ਤੇ ਹੋਈ ਕਾਰਵਾਈ ਨੂੰ ਲੈ ਕੇ ਉੱਠਦੇ ਸਵਾਲ ਤੇ ਸੰਸਦ ਦੇ ਅੰਦਰ ਦਾ ਹੰਗਾਮਾ, ਆਖਰ ਦੇਸ਼ ਕਿਸ ਦਿਸ਼ਾ ਦੇ ਵੱਲ ਜਾ ਰਿਹਾ, ਇਹ ਬਹੁਤ ਵੱਡੇ ਸਵਾਲ ਨੇ। ਇਹਨਾਂ ਨੂੰ ਅੱਗੇ ਜਾ ਕੇ ਆਪਾਂ ਜ਼ਿਕਰ ਕਰਦੇ ਹਾਂ। ਉੱਥੇ ਹੀ 27 ਸਾਲਾਂ ਤੋਂ ਇਨਸਾਫ਼ ਦੀ ਉਡੀਕ ਕਰ ਰਿਹਾ ਇੱਕ ਸ਼ਹੀਦ ਪਰਿਵਾਰ ਕਾਰਗਿਲ ਦਾ। ਵਿਦੇਸ਼ਾਂ ਦੇ ਵਿੱਚ ਸਿੱਖ ਭਾਈਚਾਰੇ ਨੂੰ ਝੰਜੋੜ ਦੇਣ ਵਾਲੀ ਗੁਰਦੁਆਰਾ ਸਾਹਿਬ ਦੇ ਵਿੱਚ ਜਿਹੜੀ ਹੈ ਆਸਟ੍ਰੇਲੀਆ ਐਡੀਲੇਡ ਦੇ ਵਿੱਚ ਮੰਦਭਾਗੀ ਘਟਨਾ ਵਾਪਰੀ ਹੈ, ਉਹਦਾ ਜ਼ਿਕਰ ਕਰਦੇ ਹਾਂ ਵਿਸਤਾਰ ਦੇ ਵਿੱਚ ਤੇ ਘਟਨਾ ਜੋ ਵਾਪਰੀ ਹੈ ਦਿਲ ਵਲੂੰਦਰ ਗਈ ਹੈ। ਦੁਨੀਆ ਭਰ ਦੇ ਵਿੱਚ ਬਦਲਦੇ ਸਿਆਸੀ ਤੇ ਕੂਟਨੀਤਿਕ ਸਮੀਕਰਨ ਕਈ ਗੰਭੀਰ ਸਵਾਲ ਖੜੇ ਹੋ ਰਹੇ ਨੇ ਤੇ ਉੱਤਰ ਕੋਰੀਆ ਵਾਲੇ ਕਹਿੰਦੇ ਆ ਭਾਈ ਪਰਮਾਣੂ ਅਸੀਂ ਰੱਖਾਂਗੇ ਤੇ ਤਾਂ ਹੀ ਸਾਡੇ ਨਾਲ ਕੋਈ ਟੱਕਰ ਨਹੀਂ ਲੈ ਸਕਦਾ, ਉਸਨੂੰ ਹੋਰ ਵੀ ਵਧਾਵਾਂਗੇ। ਤੇ ਗੱਲਬਾਤ ਕਰਦੇ ਹਾਂ ਸਭ ਤੋਂ ਪਹਿਲਾਂ ਆਮ ਆਦਮੀ ਪਾਰਟੀ ਤੋਂ। ਆਮ ਆਦਮੀ ਕਲੀਨਿਕ ਸਟ੍ਰਾਈਕ ਜਿਹੜੀ ਚੱਲ ਰਹੀ ਹੈ, ਆਮ ਆਦਮੀ ਕਲੀਨਿਕਾਂ ਦੇ ਅਸਲ ਜਿਹੜਾ ਅਮਲੇ ਦੇ ਵੱਲੋਂ ਅਣਮਿੱਥੇ ਸਮੇਂ ਦੇ ਲਈ ਹੜਤਾਲ ਸ਼ੁਰੂ ਕਰਤੀ, ਤਨਖਾਹਾਂ ਵਧਾਉਣ ਅਤੇ ਛੁੱਟੀਆਂ ਦੀ ਸੁਵਿਧਾ ਦੇਣ ਤੱਕ ਸੰਘਰਸ਼ ਜਾਰੀ ਰੱਖਣ ਦਾ ਐਲਾਨ ਕਰ ਦਿੱਤਾ ਗਿਆ। ਆਪਣੀਆਂ ਸੇਵਾਵਾਂ ਰੈਗੂਲਰ ਕਰਵਾਉਣ ਦੀ ਜਿਹੜੀ ਮੰਗ ਨੂੰ ਲੈ ਕੇ ਪੰਜਾਬ ਭਰ ਦੇ ਆਮ ਆਦਮੀ ਕਲੀਨਿਕਾਂ ਦੇ ਡਾਕਟਰਾਂ, ਫਾਰਮਿਸਟਾਂ ਤੇ ਨਰਸਾਂ ਦੇ ਵੱਲੋਂ ਅੱਜ ਤੋਂ ਅਣਮਿੱਥੇ ਸਮੇਂ ਦੀ ਹੜਤਾਲ ਸ਼ੁਰੂ ਕਰ ਦਿੱਤੀ ਗਈ। ਪ੍ਰਦਰਸ਼ਨਕਾਰੀ ਮੁਲਾਜ਼ਮਾਂ ਦਾ ਕਹਿਣਾ ਹੈ ਕਿ ਉਹ ਪਿਛਲੇ 4 ਸਾਲਾਂ ਤੋਂ ਸਰਕਾਰ ਨੂੰ ਲਗਾਤਾਰ ਮੰਗ ਪੱਤਰ ਦੇ ਕੇ ਆਪਣੀਆਂ ਸੇਵਾਵਾਂ ਰੈਗੂਲਰ ਕਰਨ ਦੀ ਮੰਗ ਕਰ ਰਹੇ ਨੇ, ਪਰ ਸਰਕਾਰ ਨੇ ਉਨ੍ਹਾਂ ਦੇ ਕਿਸੇ ਵੀ ਮੰਗ ਪੱਤਰ ਦੇ ਉੱਤੇ ਕੋਈ ਅਮਲ ਹੀ ਨਹੀਂ ਕੀਤਾ। ਉਨ੍ਹਾਂ ਅੱਗੇ ਆਖਿਆ ਕਿ ਇਸ ਦੇ ਦੌਰਾਨ ਉਹ ਨਾ ਮਾਤਰ ਤਨਖਾਹਾਂ ਦੇ ਉੱਤੇ ਕੰਮ ਕਰਨ ਦੇ ਲਈ ਮਜਬੂਰ ਨੇ। ਪ੍ਰਦਰਸ਼ਨਕਾਰੀਆਂ ਵੱਲੋਂ ਸਰਕਾਰ ਤੋਂ ਮੰਗ ਕੀਤੀ ਜਾ ਰਹੀ ਹੈ ਕਿ ਜਿੰਨਾ ਚਿਰ ਉਨ੍ਹਾਂ ਦੀਆਂ ਸੇਵਾਵਾਂ ਰੈਗੂਲਰ ਨਹੀਂ ਕੀਤੀਆਂ ਜਾਂਦੀਆਂ ਉਨ੍ਹਾਂ ਚਿਰ ਉਨ੍ਹਾਂ ਦੀਆਂ ਤਨਖਾਹਾਂ ਦੇ ਵਿੱਚ ਵਾਧਾ ਕੀਤਾ ਜਾਵੇ ਤੇ ਦੂਜੇ ਸਰਕਾਰੀ ਮੁਲਾਜ਼ਮਾਂ ਵਾਂਗ ਛੁੱਟੀਆਂ ਦੀ ਵਿਵਸਥਾ ਵੀ ਕੀਤੀ ਜਾਵੇ। ਇਨ੍ਹਾਂ ਮੁਲਾਜ਼ਮਾਂ ਦੇ ਸਾਂਝੇ ਫਰੰਟ ਦੀ ਆਗੂ ਜਸਬੀਰ ਕੌਰ ਹੁਣਾਂ ਦੱਸਿਆ ਕਿ ਆਪਣੀਆਂ ਮੰਗਾਂ ਦੀ ਪੂਰਤੀ ਹੋਣ ਤੱਕ ਉਹ ਆਪਣੀ ਹੜਤਾਲ ਲਗਾਤਾਰ ਜਾਰੀ ਰੱਖਣਗੇ। ਦੂਸਰੇ ਪਾਸੇ ਪੰਜਾਬ ਕਾਂਗਰਸ ਦੇ ਸੰਸਦ ਮੈਂਬਰਾਂ ਵੱਲੋਂ ਅੱਜ ਪੇਪਰ ਲੀਕ ਤੇ ਬਰਨਾਲਾ ਲਾਠੀਚਾਰ ਮਾਮਲੇ ਨੂੰ ਲੈ ਕੇ ਸੰਸਦ ਦੇ ਵਿੱਚ ਵੀ ਪ੍ਰਦਰਸ਼ਨ ਕੀਤਾ ਗਿਆ। ਇਸ ਹਫ਼ਤੇ ਕਾਫ਼ੀ ਜਿਹੜਾ ਪ੍ਰਗਟ ਸਿੰਘ ਉਨ੍ਹਾਂ ਨੇ ਪ੍ਰੈਸ ਕਾਨਫਰੰਸਾਂ ਕੀਤੀਆਂ ਨੇ, ਬਹੁਤ ਸਾਰਾ ਡਾਟਾ ਸਾਂਝਾ ਕੀਤਾ ਇਹਨਾਂ ਮੁੱਦਿਆਂ ਦੇ ਉੱਤੇ ਜੋ ਪੰਜਾਬ ਦੇ ਵਿੱਚ ਬਾਬਾ ਫਰੀਦ ਕਾਲਜ ਦੇ ਵਿੱਚ ਮੈਡੀਕਲ ਕਾਲਜ ਦੇ ਵਿੱਚ ਵਾਪਰ ਰਿਹਾ। ਪੰਜਾਬ ਤੋਂ ਕਾਂਗਰਸੀ ਸੰਸਦ ਮੈਂਬਰ ਉਨ੍ਹਾਂ ਨੇ ਸੋਮਵਾਰ ਨੂੰ ਸੰਸਦ ਦੇ ਵਿੱਚ ਪ੍ਰਦਰਸ਼ਨ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਅਸਤੀਫੇ ਦੀ ਮੰਗ ਕਰ ਲਈ ਹੈ। ਇਹ ਮੰਗ ਕਥਿਤ ਤੌਰ ਦੇ ਉੱਤੇ ਵਾਰ ਵਾਰ ਪੇਪਰ ਲੀਕ ਹੋਣ ਤੇ ਬਰਨਾਲਾ ਦੇ ਵਿੱਚ ਸਫਾਈ ਕਰਮਚਾਰੀਆਂ ਤੇ ਹੋਏ ਲਾਠੀਚਾਰ ਦੇ ਵਿਰੋਧ ਦੇ ਵਿੱਚ ਕੀਤੀ ਗਈ। ਪ੍ਰਦਰਸ਼ਨ ਕਰ ਰਹੇ ਸੰਸਦ ਮੈਂਬਰਾਂ ਪੰਜਾਬ ਕਾਂਗਰਸ ਦੇ ਪ੍ਰਧਾਨ ਤੇ ਲੁਧਿਆਣਾ ਤੋਂ ਸੰਸਦ ਮੈਂਬਰ ਅਮਰਿੰਦਰ ਸਿੰਘ ਰਾਜਾਵੜਿੰਗ, ਗੁਰਜੀਤ ਸਿੰਘ ਔਜਲਾ, ਅਮਰ ਸਿੰਘ ਤੇ ਸ਼ੇਰ ਸਿੰਘ ਘੁਬਾਇਆ ਨੇ ਆਮ ਆਦਮੀ ਪਾਰਟੀ ਆਪ ਸਰਕਾਰ ਤੇ ਰਾਜ ਦੇ ਵਿੱਚ ਵਿਦਿਆਰਥੀਆਂ ਅਤੇ ਕਰਮਚਾਰੀਆਂ ਦੇ ਹੱਕਾਂ ਦੀ ਰੱਖਿਆ ਕਰਨ ਦੇ ਵਿੱਚ ਅਸਫਲ ਰਹਿਣ ਦਾ ਦੋਸ਼ ਲਾਇਆ ਹੈ। ਕਾਂਗਰਸੀ ਆਗੂਆਂ ਨੇ ਦੋਸ਼ ਲਗਾਇਆ ਕਿ ਪਿਛਲੇ 4 ਸਾਲਾਂ ਦੇ ਵਿੱਚ ਪੰਜਾਬ ਦੇ ਵਿੱਚ ਭਰਤੀ ਪ੍ਰੀਖਿਆ ਦੇ 6 ਪੇਪਰ ਲੀਕ ਹੋ ਚੁੱਕੇ ਨੇ, ਜਿਸ ਦੇ ਨਾਲ 5 ਲੱਖ ਤੋਂ ਵੱਧ ਵਿਦਿਆਰਥੀ ਪ੍ਰਭਾਵਿਤ ਹੋਏ। ਉਨ੍ਹਾਂ ਦਾਅਵਾ ਕੀਤਾ ਕਿ ਸੂਬਾ ਸਰਕਾਰ ਇਨ੍ਹਾਂ ਘਟਨਾਵਾਂ ਦੀ ਜ਼ਿੰਮੇਵਾਰੀ ਲੈਣ ਦੇ ਵਿੱਚ ਅਸਫਲ ਰਹੀ ਹੈ। ਕਾਂਗਰਸੀ ਆਗੂ ਅਮਰ ਸਿੰਘ ਉਨ੍ਹਾਂ ਕਿਹਾ ਕਿ ਪੰਜਾਬ ਦੇ ਵਿੱਚ 4 ਤੋਂ 5 ਪੇਪਰ ਲੀਕ ਹੋਏ ਨੇ, ਜਿਹੜੇ ਨੇ ਅਰਵਿੰਦ ਕੇਜਰੀਵਾਲ ਤੇ ਭਗਵੰਤ ਮਾਨ ਇਨ੍ਹਾਂ ਨੂੰ ਮੰਨਣ ਤੋਂ ਇਨਕਾਰ ਕਰਦੇ ਨੇ। ਸਫਾਈ ਕਰਮਚਾਰੀਆਂ ਨੇ ਆਪਣੀਆਂ ਤਨਖਾਹਾਂ ਵਧਾਉਣ ਦੀ ਮੰਗ ਕੀਤੀ ਹੈ, ਉਨ੍ਹਾਂ ਦੀ ਕੁੱਟਮਾਰ ਕੀਤੀ ਗਈ। ਅਸੀਂ ਮੰਗ ਕਰਦੇ ਹਾਂ ਕਿ ਜਿਨ੍ਹਾਂ ਨੇ ਵੀ ਪੁਲਿਸ ਅਧਿਕਾਰੀਆਂ ਨੇ ਇਹ ਅਤਿਆਚਾਰ ਕੀਤੇ ਨੇ ਉਨ੍ਹਾਂ ਦੇ ਵਿਰੁੱਧ ਕੇਸ ਦਰਜ ਕੀਤਾ ਜਾਵੇ ਤੇ ਮੁੱਖ ਮੰਤਰੀ ਨੂੰ ਅਸਤੀਫਾ ਦੇਣਾ ਚਾਹੀਦਾ ਹੈ। ਕਾਂਗਰਸੀ ਆਗੂਆਂ ਨੇ ਬਰਨਾਲਾ ਦੇ ਵਿੱਚ ਪ੍ਰਦਰਸ਼ਨ ਕਰ ਰਹੇ ਸਫਾਈ ਕਰਮਚਾਰੀਆਂ ਦੇ ਵਿਰੁੱਧ ਕਥਿਤ ਪੁਲਿਸ ਕਾਰਵਾਈ ਦੀ ਵੀ ਨਿੰਦਾ ਕੀਤੀ ਹੈ ਤੇ ਸੂਬਾ ਪ੍ਰਸ਼ਾਸਨ ਤੇ ਬੇਲੋੜੀ ਤਾਕਤ ਵਰਤਣ ਦਾ ਦੋਸ਼ ਵੀ ਲਾਇਆ। ਅਮਰਿੰਦਰ ਸਿੰਘ ਰਾਜਾਵੜਿੰਗ ਨੇ ਕਿਹਾ ਕਿ ਸੰਸਦ ਦੇ ਵਿੱਚ ਪ੍ਰਦਰਸ਼ਨ ਦਾ ਉਦੇਸ਼ ਪੰਜਾਬ ਸਰਕਾਰ ਨੂੰ ਜਵਾਬਦੇਹ ਬਣਾਉਣਾ ਸੀਗਾ ਤੇ ਉਨ੍ਹਾਂ ਕਿਹਾ ਕਿ ਅੱਜ ਪ੍ਰਦਰਸ਼ਨ ਦੇ ਵਿੱਚ ਹਿੱਸਾ ਲੈਣ ਵਾਲੇ ਸਾਡੇ ਸਾਰਿਆਂ ਨੇ ਭਗਵੰਤ ਮਾਨ ਦੇ ਅਸਤੀਫੇ ਦੀ ਜਿਹੜੀ ਮੰਗ ਕੀਤੀ ਹੈ, ਜਿਸ ਤਰ੍ਹਾਂ ਪ੍ਰਸ਼ਾਸਨਕਾਰੀਆਂ ਜਾਂ ਪ੍ਰਦਰਸ਼ਨਕਾਰੀਆਂ ਦੇ ਲਾਠੀਚਾਰਜ ਕੀਤਾ ਗਿਆ ਤੇ ਉਨ੍ਹਾਂ ਦੀ ਕੁੱਟਮਾਰ ਕੀਤੀ ਗਈ, ਜਿਸ ਤਰ੍ਹਾਂ ਮਾਵਾਂ ਤੇ ਭੈਣਾਂ ਜ਼ਖਮੀ ਹੋਈਆਂ ਉਸ ਨੂੰ ਹਸਪਤਾਲਾਂ ਦੇ ਵਿੱਚ ਦੇਖਿਆ ਗਿਆ, ਜਿਨ੍ਹਾਂ ਨੇ ਲਾਠੀਚਾਰਜ ਕੀਤਾ ਤੇ ਅਤਿਆਚਾਰ ਕੀਤੇ ਉਨ੍ਹਾਂ ਦੇ ਵਿਰੁੱਧ FIR ਦਰਜ ਕੀਤੀ ਜਾਣੀ ਚਾਹੀਦੀ ਹੈ। ਤੇ ਸ਼੍ਰੋਮਣੀ ਅਕਾਲੀ ਦਲ ਸੁਖਬੀਰ ਸਿੰਘ ਬਾਦਲ ਵੀ ਗਏ ਨੇ, ਮਿਲ ਕੇ ਆਏ ਨੇ ਤੇ ਵਾਅਦੇ ਵੀ ਕਰਕੇ ਆਏ ਨੇ। ਇਕਜੁੱਟਤਾ ਬਣੋ ਭਾਈ, ਪੰਜਾਬ ਦੇ ਵਿੱਚ ਖਿੱਤੇ ਦੀ ਜਿਹੜੀ ਸਰਕਾਰ ਲੈ ਕੇ ਆਓ, ਤੁਹਾਡੀ ਆਪਣੀ ਸਰਕਾਰ ਹੋਏਗੀ, ਕੋਈ ਜ਼ਬਰਦਸਤੀ ਨਹੀਂ ਹੋਏਗੀ। ਪੰਜਾਬ ਬੰਦ ਦੇ ਸੱਦੇ ਦਾ ਜਿਹੜਾ ਜਲੰਧਰ ਦੇ ਵਿੱਚ ਵਿਆਪਕ ਅਸਰ ਅੱਜ ਪਿਆ, ਬਾਜ਼ਾਰ ਪੂਰੀ ਤਰ੍ਹਾਂ ਬੰਦ ਰਹੇ ਹੈ ਤੇ ਅਮਨ ਕਾਨੂੰਨ ਬਣਾਈ ਰੱਖਣ ਦੇ ਲਈ ਭਾਰੀ ਪੁਲਿਸ ਫੋਰਸ ਤੈਨਾਤ ਕੀਤੀ ਗਈ। ਬਰਨਾਲਾ ਵਿਖੇ ਸਫਾਈ ਸੇਵਕਾਂ ਦੇ ਉੱਤੇ ਹੋਏ ਲਾਠੀਚਾਰਜ ਦੇ ਵਿਰੋਧ ਦੇ ਵਿੱਚ ਸੋਮਵਾਰ ਨੂੰ ਦਿੱਤੇ ਗਏ ਪੰਜਾਬ ਬੰਦ ਦੇ ਸੱਦੇ ਦਾ ਜਲੰਧਰ ਸ਼ਹਿਰ ਦੇ ਵਿੱਚ ਸਵੇਰ ਤੋਂ ਹੀ ਵਿਆਪਕ ਅਸਰ ਦੇਖਣ ਨੂੰ ਮਿਲਿਆ, ਜਦਕਿ ਨਾਲ ਲੱਗਦੇ ਕਸਬਿਆਂ ਦੇ ਵਿੱਚ ਜਨਜੀਵਨ ਆਮ ਵਾਂਗ ਚੱਲਿਆ। ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਬੰਦ ਦੇ ਐਲਾਨ ਦੇ ਕਾਰਨ ਸ਼ਹਿਰ ਦੀਆਂ ਲਗਭਗ ਸਾਰੀਆਂ ਪ੍ਰਮੁੱਖ ਮਾਰਕੀਟਾਂ ਪੂਰੀ ਤਰ੍ਹਾਂ ਬੰਦ ਨੇ। ਬੰਦ ਦਾ ਜਿਹੜਾ ਸੱਦਾ ਦੇਣ ਵਾਲੀਆਂ ਜਥੇਬੰਦੀਆਂ ਸਮਰਥਕ ਭਗਵਾਨ ਵਾਲਮੀਕ ਚੌਂਕ ਦੇ ਨੇੜੇ ਵੱਡੀ ਗਿਣਤੀ ਦੇ ਵਿੱਚ ਇਕੱਠੇ ਹੋਏ ਸਨ। ਮੌਕੇ ਉੱਤੇ ਅਮਨ ਕਾਨੂੰਨ ਦੀ ਸਥਿਤੀ ਨੂੰ ਬਣਾਈ ਰੱਖਣ ਦੇ ਲਈ ਪੁਲਿਸ ਦੇ ਵੱਲੋਂ ਕਰੜੇ ਸੁਰੱਖਿਆ ਪ੍ਰਬੰਧ ਕੀਤੇ ਗਏ ਤੇ ਭਾਰੀ ਪੁਲਿਸ ਜਿਹੜਾ ਫੋਰਸ ਤੈਨਾਤ ਕੀਤੀ ਗਈ। ਦੁਆਬੇ ਦੇ ਜ਼ਿਲ੍ਹਿਆਂ ਦੇ ਵਿੱਚ ਜਲੰਧਰ, ਹੁਸ਼ਿਆਰਪੁਰ, ਕਪੂਰਥਲਾ ਅਤੇ ਨਵਾਂ ਸ਼ਹਿਰ ਦੇ ਵਿੱਚ ਵਾਲਮੀਕ ਭਾਈਚਾਰੇ ਦੀ ਵਧੀਆ ਜਿਹੜੀ ਹੈ ਬਹੁਤ ਵੱਡੀ ਗਿਣਤੀ ਹੈ, ਜਿਸਦੇ ਕਾਰਨ ਬੰਦ ਦੇ ਸੱਦੇ ਦਾ ਸਭ ਤੋਂ ਵੱਧ ਪ੍ਰਭਾਵ ਇਸੇ ਖੇਤਰ ਦੇ ਵਿੱਚ ਦੇਖਣ ਨੂੰ ਮਿਲਿਆ। ਸਥਿਤੀ ਨੂੰ ਦੇਖਦਿਆਂ ਪੁਲਿਸ ਪ੍ਰਸ਼ਾਸਨ ਵੀ ਪੂਰੀ ਤਰ੍ਹਾਂ ਚੌਕਸ ਜਿਹੜਾ ਹਾਈ ਅਲਰਟ ਦੇ ਉੱਤੇ ਰਿਹਾ। ਰਾਹੁਲ ਗਾਂਧੀ ਤੇ ਅਮਿਤ ਸ਼ਾਹ ਕਲੈਸ਼ ਜਿਹੜਾ ਹੋਇਆ, ਵਿਦਿਆਰਥੀਆਂ ਤੇ ਹਮਲੇ ਦੀ ਜਵਾਬਦੇਹੀ ਤੈਅ ਹੋਵੇ, ਰਾਹੁਲ ਗਾਂਧੀ ਉਹਨਾਂ ਨੇ ਮੰਗ ਕੀਤੀ ਹੈ। ਲੋਕ ਸਭਾ ਦੇ ਵਿੱਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਪੱਤਰ ਲਿਖ ਕੇ ਸ਼ਾਂਤੀਪੂਰਨ ਰੋਸ ਮੁਜ਼ਾਹਰਾ ਕਰ ਰਹੇ ਜਿਹੜੇ ਵਿਦਿਆਰਥੀਆਂ ਤੇ ਬੇਰਹਿਮੀ ਦੇ ਨਾਲ ਡਾਂਗਾ ਵਰਾਉਣ ਦੇ ਮਾਮਲੇ ਦੇ ਵਿੱਚ ਜਵਾਬਦੇਹੀ ਤੈਅ ਕੀਤੇ ਜਾਣ ਦੀ ਮੰਗ ਕੀਤੀ ਹੈ। ਉਹਨਾਂ ਸ਼ਾਹ ਨੂੰ ਸਵਾਲ ਕੀਤਾ ਕਿ ਉਹਨਾਂ ਨੇ ਨੌਜਵਾਨਾਂ ਦੇ ਖਿਲਾਫ਼ ਜਿਹੜਾ ਪੈਲਟ ਗੰਨਾਂ ਸਣੇ ਜਿਹੜਾ ਘਾਤਕ ਹਥਿਆਰ ਵਰਤਣ ਦੀ ਖੁੱਲ੍ਹ ਦਿੱਤੀ ਸੀ ਤੇ ਉਹਨਾਂ ਕਿਹਾ ਕਿ ਦੇਸ਼ ਜਵਾਬ ਮੰਗਦਾ ਕਿ ਸ਼ਾਂਤੀਪੂਰਨ ਪ੍ਰਦਰਸ਼ਨ ਕਿਸੇ ਵੀ ਜਮਹੂਰੀਅਤ ਦੇ ਲਈ ਅਹਿਮ ਹੈ ਤੇ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਅੰਦੋਲਨਕਾਰੀਆਂ ਦੀ ਸੁਰੱਖਿਆ ਯਕੀਨੀ ਬਣਾਵੇ ਤੇ ਗੱਲਬਾਤ ਜ਼ਰੀਏ ਉਹਨਾਂ ਦੀਆਂ ਸ਼ਿਕਾਇਤਾਂ ਦਾ ਹੱਲ ਕੱਢੇ। ਕਾਂਗਰਸ ਦੇ ਸਾਬਕਾ ਪ੍ਰਧਾਨ ਨੇ 25 ਜੁਲਾਈ ਨੂੰ ਲਿਖੇ ਪੱਤਰ ਦੇ ਵਿੱਚ ਕਿਹਾ ਕਿ ਇਸ ਤਰ੍ਹਾਂ ਦੀ ਬੇਰਹਿਮ ਕਾਰਵਾਈ ਹਰੇਕ ਮਰਿਆਦਾ ਨੂੰ ਤਾਰ ਤਾਰ ਕਰਦੀ ਹੈ ਤੇ ਇਸ ਦੇ ਨਾਲ ਪੂਰੇ ਦੇਸ਼ ਦੇ ਵਿੱਚ ਗੁੱਸਾ ਹੈ। ਦੇਸ਼ ਦਾ ਜਿਹੜਾ ਭਵਿੱਖ ਹੈ ਸਾਡੇ ਨੌਜਵਾਨ ਤੇ ਵਿਦਿਆਰਥੀ ਜਵਾਬਦੇਹੀ ਮੰਗ ਰਹੇ ਨੇ, ਉਹਨਾਂ ਦੀ ਆਵਾਜ਼ ਸੁਣੀ ਜਾਣੀ ਚਾਹੀਦੀ ਹੈ, ਪਰ ਇਸ ਦੀ ਥਾਂ ਸੁਰੱਖਿਆ ਬਲਾਂ ਨੇ ਉਨ੍ਹਾਂ ਉੱਤੇ ਅੰਨੇਵਾਹ ਤਾਕਤ ਦੀ ਵਰਤੋਂ ਕੀਤੀ ਹੈ, ਜਿਸਦੇ ਵਿੱਚ ਘਾਤਕ ਹਥਿਆਰ ਤੇ ਅਥਰੂ ਗੈਸ ਦਾ ਇਸਤੇਮਾਲ ਕੀਤਾ ਗਿਆ। ਸੈਂਕੜੇ ਗੰਭੀਰ ਜ਼ਖਮੀ ਹੋਏ ਵਿਦਿਆਰਥੀਆਂ ਦੇ ਨਾਲ ਪੁਲਿਸ ਕਰਮੀਆਂ ਵੱਲੋਂ ਮਾਰਕੁੱਟ ਕੀਤੀ ਗਈ ਤੇ ਜਾਣ ਬੁੱਝ ਕੇ ਉਨ੍ਹਾਂ ਦੇ ਨਿੱਜੀ ਅੰਗਾਂ ਨੂੰ ਨਿਸ਼ਾਨਾ ਬਣਾਇਆ ਗਿਆ। ਦਿੱਲੀ ਦੇ ਵਿੱਚ ਤੈਨਾਤ ਸੁਰੱਖਿਆ ਬਲ ਆਖਰ ਨੂੰ ਤੁਹਾਨੂੰ ਜਵਾਬਦੇਹੀ ਬਣਨਾ ਪੈਣਾ ਹੈ। ਇਸ ਦੇ ਲਈ ਮੈਂ ਸਵਾਲ ਕਰਦਾ ਕਿ ਗ੍ਰਹਿ ਮੰਤਰੀ ਹੋਣ ਦੇ ਨਾਤੇ ਕਿ ਤੁਸੀਂ ਪੈਲਟ ਗੰਨਾਂ ਸਣੇ ਜਿਹੜਾ ਹੋਰ ਘਾਤਕ ਹਥਿਆਰ ਵਿਦਿਆਰਥੀਆਂ ਦੇ ਖਿਲਾਫ਼ ਵਰਤਣ ਦੀ ਇਜਾਜ਼ਤ ਦਿੱਤੀ ਸੀ? ਜੇ ਨਹੀਂ ਤਾਂ ਫਿਰ ਇਸ ਦੀ ਪ੍ਰਵਾਨਗੀ ਕਿਸ ਨੇ ਦਿੱਤੀ ਹੈ? ਜਿਵੇਂ ਚਲੋ ਬੇਅਦਬੀ ਦਾ ਮਾਮਲਾ ਜਦੋਂ ਸੰਘਰਸ਼ ਚੱਲ ਰਿਹਾ ਸੀ, ਜਿਵੇਂ ਕਿ ਸੁਖਬੀਰ ਬਾਦਲ ਉਹਨਾਂ ਸਮਿਆਂ ਦੇ ਵਿੱਚ ਘਿਰਦੇ ਹੈ, ਹੁਣ ਦਿੱਲੀ ਦੇ ਵਿੱਚ ਜਿਹੜੇ ਨੇ ਅਮਿਤ ਸ਼ਾਹ ਹੁਣੀ ਘਿਰਨਗੇ। ਨਾਲ ਹੀ ਉਹਨਾਂ ਸਵਾਲ ਕੀਤਾ ਕਿ ਪ੍ਰਦਰਸ਼ਨਕਾਰੀ ਵਿਦਿਆਰਥੀਆਂ ਦੇ ਉੱਤੇ ਡਾਂਗਾ ਭਰਾਉਂਦੇ ਦਿਸ ਰਹੇ ਸਨ ਤੇ ਸਾਦੇ ਕੱਪੜਿਆਂ ਦੇ ਵਿੱਚ ਮੌਜੂਦ ਲੋਕ ਪੁਲਿਸ ਕਰਮੀ ਸਨ ਜਾਂ ਵਲੰਟੀਅਰ, ਤੇ ਉਹਨਾਂ ਦੀ ਤੈਨਾਤੀ ਦੀ ਪ੍ਰਵਾਨਗੀ ਕਿਸ ਨੇ ਦਿੱਤੀ? ਉਹਨਾਂ ਕਿਹਾ ਕਿ ਦੇਸ਼ ਜਵਾਬ ਮੰਗ ਰਿਹਾ। ਦੂਸਰੇ ਪਾਸੇ ਰੈਪਿਡ ਐਕਸ਼ਨ ਫੋਰਸ ਦੇ ਵੱਲੋਂ ਪੈਲਟ ਗੰਨ ਦੀ ਜਿਹੜੀ ਵਰਤੋਂ ਦੇ ਉੱਤੇ ਪਾਬੰਦੀ ਲਾਈ। ਰੈਪਿਡ ਐਕਸ਼ਨ ਫੋਰਸ ਜਿਹੜੀ ਹੈ RAF ਨੇ ਪੈਲਟ ਗੰਨ ਦੀ ਵਰਤੋਂ ਦੇ ਉੱਤੇ ਪਾਬੰਦੀ ਲਗਾ ਦਿੱਤੀ ਹੈ ਤੇ ਜਾਣਕਾਰੀ ਦਿੱਤੀ ਹੈ ਕਿ ਇਹ ਨਿਰਦੇਸ਼ ਕੌਮੀ ਰਾਜਧਾਨੀ ਦੇ ਜੰਤਰ ਮੰਤਰ ਦੇ ਵਿੱਚ ਕਾਂਗਰਸ ਜਨਤਾ ਪਾਰਟੀ ਦੀ ਅਗਵਾਈ ਹੇਠ ਹੋਏ ਨੀਟ ਪੇਪਰ ਲੀਕ ਪ੍ਰਦਰਸ਼ਨਾਂ ਦੇ ਦੌਰਾਨ ਫੋਰਸ ਦੇ ਨਿਯਮਾਂ ਦੀ ਸਮੀਖਿਆ ਕਰਨ ਸਮੇਂ ਜਾਰੀ ਕੀਤੇ ਗਏ ਨੇ। ਵਿਦਿਆਰਥੀਆਂ ਦੇ ਪ੍ਰਦਰਸ਼ਨ ਦੇ ਦੌਰਾਨ RAF ਜਵਾਨਾਂ ਦੇ ਲੋੜ ਤੋਂ ਵੱਧ ਤਾਕਤ ਵਰਤਣ ਅਤੇ ਖਾਸ ਕਰਕੇ ਪੈਲਟ ਗੰਨ ਦੀ ਵਰਤੋਂ ਕਰਨ ਦੇ ਮਾਮਲੇ ਸਾਹਮਣੇ ਆਉਣ ਤੋਂ ਬਾਅਦ RAF ਦੀ IG ਸੀਮਾ ਧੁੰਦੀਆ ਨੇ ਹੁਕਮ ਦਿੱਤੇ ਨੇ ਕਿ ਅਗਲੇ ਹੁਕਮਾਂ ਤੱਕ ਪੈਲਟ ਗੰਨ, ਰੋਇਟ ਗੰਨ, ਇਲੈਕਟ੍ਰਿਕ ਸ਼ੌਕ ਡਿਵਾਈਸ ਅਤੇ ਇਲੈਕਟ੍ਰਿਕ ਸ਼ੀਲਡਾਂ ਦੀ ਵਰਤੋਂ ਨਹੀਂ ਕੀਤੀ ਜਾਵੇਗੀ। ਪ੍ਰਦਰਸ਼ਨਕਾਰੀ ਵਿਦਿਆਰਥੀਆਂ ਤੇ ਵੱਡੀ ਕਾਰਵਾਈ ਦੇ ਬਾਰੇ ਫੋਰਸ ਦੇ ਨਿਯਮਾਂ ਦੀ ਸਮੀਖਿਆ ਕੀਤੀ ਗਈ ਹੈ। ਇਸ ਗੱਲ ਦਾ ਵੀ ਨੋਟਿਸ ਲਿਆ ਗਿਆ ਕਿ ਅਰਧ ਸੈਨਿਕ ਬਲ ਦੇ ਜਵਾਨਾਂ ਨੇ ਕਈ ਥਾਵਾਂ ਦੇ ਉੱਤੇ ਵਿਦਿਆਰਥੀਆਂ ਦੇ ਉੱਤੇ ਆਪਣੇ ਅਧਿਕਾਰ ਖੇਤਰ ਤੋਂ ਬਾਹਰ ਜਾ ਕੇ ਕਾਰਵਾਈ ਕੀਤੀ ਹੈ। ਦੂਸਰੇ ਪਾਸੇ ਮੌਨਸੂਨ ਸੈਸ਼ਨ ਜਿਹੜਾ ਚੱਲ ਰਿਹਾ ਪਾਰਲੀਮੈਂਟ ਦਾ, ਲੋਕ ਸਭਾ ਤੇ ਰਾਜ ਸਭਾ ਮੁਲਤਵੀ ਹੋ ਗਈ। ਹੰਗਾਮੇ ਦੇ ਦੌਰਾਨ ਸਰਕਾਰ ਵੱਲੋਂ ਪਬਲਿਕ ਐਗਜ਼ਾਮੀਨੇਸ਼ਨ ਜਿਹੜਾ ਬਿੱਲ ਪੇਸ਼ ਕੀਤਾ। ਲੋਕ ਸਭਾ ਸ਼ਾਮ 5 ਵਜੇ ਤੱਕ ਤੇ ਰਾਜ ਸਭਾ ਸ਼ਾਮ 5:15 ਵਜੇ ਤੱਕ ਮੁਲਤਵੀ ਕਰ ਦਿੱਤੀ ਗਈ ਕਿਉਂਕਿ ਵਿਰੋਧੀ ਜਿਹੜੇ ਧਿਰ ਦੇ ਮੈਂਬਰਾਂ ਨੇ ਆਪਣੇ ਵਿਰੋਧ ਪ੍ਰਦਰਸ਼ਨ ਜਾਰੀ ਰੱਖੇ ਨੇ, ਜਿਹਦੇ ਵਿੱਚ ਕਥਿਤ ਨੀਟ ਪੇਪਰ ਲੀਕ ਨੂੰ ਲੈ ਕੇ ਸੰਸਦ ਦੇ ਵੱਲ ਜਿਹੜਾ CJP ਦੀ ਅਗਵਾਈ ਹੇਠ 20 ਜੁਲਾਈ ਦੇ ਰੋਸ ਮਾਰਚ ਦੇ ਦੌਰਾਨ ਵਿਦਿਆਰਥੀਆਂ ਤੇ ਹੋਈ ਪੁਲਿਸ ਕਾਰਵਾਈ ਦੇ ਬਾਰੇ ਸਰਕਾਰ ਤੋਂ ਜਵਾਬ ਦੀ ਜਿਹੜੀ ਮੰਗ ਕੀਤੀ ਗਈ ਹੈ। ਹੰਗਾਮੇ ਦੇ ਵਿਚਕਾਰ ਸਰਕਾਰ ਨੇ ਲੋਕ ਸਭਾ ਦੇ ਵਿੱਚ ਪਬਲਿਕ ਜਿਹੜਾ ਐਗਜ਼ਾਮੀਨੇਸ਼ਨ ਪ੍ਰੀਵੈਂਸ਼ਨ ਆਫ ਅਨਫੇਅਰ ਮੀਨਸ ਅਮੈਂਡਮੈਂਟ ਬਿੱਲ ਜਿਹੜਾ ਪੇਸ਼ ਕੀਤਾ ਹੈ। ਲੋਕ ਸਭਾ ਨੂੰ ਜਿਹੜਾ ਕਾਰਵਾਈ ਸ਼ੁਰੂ ਹੋਣ ਤੋਂ ਤੁਰੰਤ ਬਾਅਦ ਪਹਿਲਾਂ 12 ਵਜੇ ਤੱਕ ਮੁਲਤਵੀ ਜਿਹੜਾ ਕਰ ਦਿੱਤਾ ਗਿਆ। ਜਿਵੇਂ ਹੀ ਸਦਨ ਜੁੜਿਆ, ਜਿਹੜੇ ਸਪੀਕਰ ਓਮ ਬਿਰਲਾ ਨੇ ਕਾਮਨਵੈਲਥ ਗੇਮਸ ਦੇ ਵਿੱਚ ਤਮਗਾ ਜਿੱਤਣ ਵਾਲੇ ਭਾਰਤੀ ਅਥਲੀਟਾਂ ਨੂੰ ਵਧਾਈ ਦਿੱਤੀ। ਇਸ ਤੋਂ ਤੁਰੰਤ ਬਾਅਦ ਵਿਰੋਧ ਜਿਹੜਾ ਹੋਣਾ ਸ਼ੁਰੂ ਹੋ ਗਿਆ। ਵਿਰੋਧੀ ਧਿਰ ਦੇ ਮੈਂਬਰਾਂ ਨੇ ਨਾਅਰੇਬਾਜ਼ੀ ਕਰਨੀ ਸ਼ੁਰੂ ਕੀਤੀ। ਬਿਰਲਾ ਨੇ ਉਨ੍ਹਾਂ ਨੂੰ ਯਾਦ ਦਿਵਾਇਆ ਕਿ ਪ੍ਰਸ਼ਨ ਕਾਲ ਸਵਾਲ ਪੁੱਛਣ ਦੇ ਲਈ ਹੁੰਦਾ ਹੈ, ਨਾ ਕਿ ਹੋਰ ਮੁੱਦੇ ਉਠਾਉਣ ਦੇ ਲਈ। ਮੈਂਬਰਾਂ ਨੂੰ ਸਦਨ ਦੇ ਵਿੱਚ ਵਿਘਨ ਨਾ ਪਾਉਣ ਦੀ ਚੇਤਾਵਨੀ ਦਿੰਦਿਆਂ ਉਨ੍ਹਾਂ ਨੇ ਜਿਹੜਾ ਕਾਰਵਾਈ 12 ਵਜੇ ਤੱਕ ਮੁਲਤਵੀ ਕਰ ਦਿੱਤੀ। ਜਦੋਂ ਸਦਨ ਦੀ ਕਾਰਵਾਈ ਦੁਬਾਰਾ ਸ਼ੁਰੂ ਹੋਈ ਤਾਂ ਪ੍ਰਦਰਸ਼ਨ ਜਾਰੀ ਰਹੇ, ਜਿਸਦੇ ਕਾਰਨ ਦੁਪਹਿਰ 2 ਵਜੇ ਤੱਕ ਲਈ ਮੁੱਲ ਜਿਹੜਾ ਮੁੜ ਕੇ ਮੁਲਤਵੀ ਕਰਨਾ ਪੈ ਗਿਆ। ਰਾਜ ਸਭਾ ਦੇ ਵਿੱਚ ਵੀ ਇਸੇ ਮੁੱਦੇ ਨੂੰ ਲੈ ਕੇ ਵਾਰ ਵਾਰ ਹੰਗਾਮਾ ਹੋਇਆ ਤੇ ਇਸ ਨੂੰ ਦੁਪਹਿਰ 2 ਵਜੇ ਤੱਕ ਲਈ ਮੁਲਤਵੀ ਕਰ ਦਿੱਤਾ ਗਿਆ। ਕਥਿਤ ਨੀਟ ਪੇਪਰ ਲੀਕ ਨੂੰ ਲੈ ਕੇ 20 ਜੁਲਾਈ ਨੂੰ ਮੌਨਸੂਨ ਸੈਸ਼ਨ ਸ਼ੁਰੂ ਹੋਣ ਤੋਂ ਬਾਅਦ ਦੋਵਾਂ ਸਦਨਾਂ ਦੇ ਵਿੱਚ ਵਾਰ ਵਾਰ ਹੰਗਾਮਾ ਹੋਇਆ ਤੇ ਸੋਮਵਾਰ ਲਗਾਤਾਰ 6ਵਾਂ ਦਿਨ ਸੀ ਜਦੋਂ ਲੋਕ ਸਭਾ ਪ੍ਰਸ਼ਨ ਕਾਲ ਨਹੀਂ ਲੈ ਸਕੀ ਹੈ। ਹਾਲਾਤ ਇਹੀ ਨੇ ਰਹਿਣੇ ਨੇ ਜੀ, ਜੋ ਮਰਜ਼ੀ ਕਰ ਲਓ। ਇਸ ਤੋਂ ਪਹਿਲਾਂ ਸਰਕਾਰ ਨੇ ਪ੍ਰਸ਼ਨ ਪੱਤਰ ਲੀਕ ਅਤੇ ਪ੍ਰੀਖਿਆ ਦੇ ਵਿੱਚ ਅਨੁਸੂਚਿਤ ਜਿਹੜਾ ਅਨੁਚਿਤ ਸਾਧਨਾਂ ਦੀ ਵਰਤੋਂ ਦੇ ਨਾਲ ਜੁੜੇ ਅਪਰਾਧਾਂ ਦੇ ਵਿਰੁੱਧ ਸਖ਼ਤ ਉਪਬੰਧ ਵਾਲਾ ਬਿੱਲ ਸੋਮਵਾਰ ਨੂੰ ਲੋਕ ਸਭਾ ਦੇ ਵਿੱਚ ਪੇਸ਼ ਕੀਤਾ ਹੈ। ਪ੍ਰਧਾਨ ਮੰਤਰੀ ਦਫ਼ਤਰ ਦੇ ਵਿੱਚ ਰਾਜ ਮੰਤਰੀ ਜਤਿੰਦਰ ਸਿੰਘ ਨੇ ਜਿਹੜਾ ਸਦਨ ਦੇ ਵਿੱਚ ਵਿਰੋਧੀ ਧਿਰ ਦੇ ਮੈਂਬਰਾਂ ਦੇ ਹੰਗਾਮੇ ਦੇ ਵਿਚਕਾਰ ਲੋਕ ਪ੍ਰੀਖਿਆ ਸੋਧ ਬਿੱਲ 226 ਪੇਸ਼ ਕੀਤਾ। ਵਿਰੋਧੀ ਧਿਰ ਦੇ ਮੈਂਬਰ ਦਿੱਲੀ ਦੇ ਵਿੱਚ 20 ਜੁਲਾਈ ਨੂੰ ਪ੍ਰਦਰਸ਼ਨਕਾਰੀ ਵਿਦਿਆਰਥੀਆਂ ਦੇ ਉੱਤੇ ਪੁਲਿਸ ਦੀ ਕਾਰਵਾਈ ਦੇ ਜਵਾਬਦੇਹੀ ਤੈਅ ਕਰਨ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਜਵਾਬ ਦੀ ਮੰਗ ਕਰ ਰਹੇ ਨੇ ਤੇ ਹੰਗਾਮਾ ਕਰ ਰਹੇ ਸਨ। ਲੋਕ ਸਭਾ ਮੈਂਬਰਾਂ ਨੂੰ ਵੰਡੀ ਗਈ ਬਿੱਲ ਦੀ ਕਾਪੀ ਦੇ ਅਨੁਸਾਰ ਪ੍ਰੀਖਿਆ ਦੇ ਵਿੱਚ ਪ੍ਰਸ਼ਨ ਪੱਤਰ ਲੀਕ ਕਰਨ ਜਾਂ ਅਨੁਚਿਤ ਸਥਾਨਾਂ ਦੀ ਵਰਤੋਂ ਕਰਨ ਵਾਲੇ ਵਿਅਕਤੀਆਂ ਨੂੰ ਘੱਟੋ ਘੱਟ 5 ਸਾਲ ਤੇ ਵੱਧ ਤੋਂ ਵੱਧ 10 ਸਾਲ ਤੱਕ ਦੀ ਕੈਦ, 50 ਲੱਖ ਰੁਪਏ ਤੱਕ ਦੇ ਜੁਰਮਾਨੇ ਦੀ ਸਜ਼ਾ ਹੋ ਸਕਦੀ ਹੈ। ਤੇ ਅਗਲੀ ਖਬਰ ਵੱਲ ਨੂੰ ਵਧੀਏ ਦੋਸਤੋ, ਗੱਲ ਕਰਦੇ ਹਾਂ ਕੈਪਟਨ ਸੌਰਭ ਕਾਲੀਆ ਦੇ ਪਰਿਵਾਰ ਦੀ। 27 ਸਾਲ ਦੇ ਬਾਅਦ ਵੀ ਇਨਸਾਫ਼ ਦੀ ਉਡੀਕ ਦੇ ਵਿੱਚ ਨੇ। ਸਰਵਉੱਚ ਅਦਾਲਤ ਦੇ ਵਿੱਚ ਸੁਣਵਾਈ ਨਾ ਹੋਣ ਕਰਕੇ ਪਰਿਵਾਰ ਨਿਰਾਸ਼ ਹੈ, ਪਰ ਰੱਬ ਦੇ ਉੱਤੇ ਕਹਿੰਦੇ ਅਜੇ ਵੀ ਭਰੋਸਾ ਕਾਇਮ ਹੈ। ਕਾਰਗਿਲ ਯੁੱਧ ਦੇ 27 ਸਾਲ ਬੀਤ ਜਾਣ ਤੋਂ ਬਾਅਦ ਵੀ ਦੇਸ਼ ਦੇ ਲਈ ਆਪਣੀ ਜਾਨ ਕੁਰਬਾਨ ਕਰਨ ਵਾਲੇ ਪਹਿਲੇ ਭਾਰਤੀ ਫੌਜੀ ਅਫਸਰਾਂ ਦੇ ਵਿੱਚੋਂ ਇੱਕ ਕੈਪਟਨ ਸੌਰਭ ਕਾਲੀਆ ਦਾ ਜਿਹੜਾ ਪਰਿਵਾਰ ਅਜੇ ਵੀ ਇਨਸਾਫ਼ ਦੀ ਰਾਹ ਜਿਹੜਾ ਤੱਕ ਰਿਹਾ। ਪਾਕਿਸਤਾਨੀ ਫੌਜ ਦੇ ਵੱਲੋਂ ਕੈਪਟਨ ਕਾਲੀਆ ਤੇ ਉਨ੍ਹਾਂ ਦੇ 5 ਸਾਥੀ ਜਵਾਨਾਂ ਦੀ ਕਥਿਤ ਤਸੀਹੇ ਦੇ ਕੇ ਕੀਤੀਆਂ ਗਈਆਂ ਹੱਤਿਆ ਦੇ ਮਾਮਲੇ 'ਚ ਜਵਾਬਦੇਹੀ ਦੀ ਮੰਗ ਕਰਦੀ ਪਟੀਸ਼ਨ ਦੇਸ਼ ਦੀ ਸਰਵਉੱਚ ਅਦਾਲਤ ਸੁਪਰੀਮ ਕੋਰਟ ਦੇ ਵਿੱਚ ਲੰਬਿਤ ਪਈ ਹੈ, ਜਿਹਦੀ ਪਿਛਲੀ ਲਗਭਗ 6 ਸਾਲਾਂ ਤੋਂ ਕੋਈ ਵੀ ਸੁਣਵਾਈ ਨਹੀਂ ਹੋਈ। ਕੈਪਟਨ ਕਾਲੀਆ ਦੇ ਪਿਤਾ ਡਾਕਟਰ ਐਨ ਕੇ ਕਾਲੀਆ ਨੇ ਅੱਜ ਇੱਥੇ ਦੀ ਟ੍ਰਿਬਿਊਨ ਨਾਲ ਗੱਲਬਾਤ ਕਰਦਿਆਂ ਕਾਨੂੰਨੀ ਚਾਰਾਜੋਈ ਦੇ ਵਿੱਚ ਹੋ ਰਹੇ ਦੇਰੀ ਤੇ ਡੂੰਘੇ ਦੁੱਖ ਅਤੇ ਨਿਰਾਸ਼ਾ ਦਾ ਜਿਹੜਾ ਪ੍ਰਗਟਾਵਾ ਕੀਤਾ। ਉਨ੍ਹਾਂ ਕਿਹਾ ਕਿ ਪਰਿਵਾਰ ਨੇ ਇਨਸਾਫ਼ ਦੀ ਆਸ ਦੇ ਵਿੱਚ 2 ਦਹਾਕਿਆਂ ਤੋਂ ਵੱਧ ਦਾ ਸਮਾਂ ਲੰਘਾਤਾ, ਪਰ ਹਾਲੇ ਤੱਕ ਕੁਝ ਨਹੀਂ ਹੋਇਆ। ਇਸ ਲੰਬੇ ਇੰਤਜ਼ਾਰ ਦੇ ਬਾਵਜੂਦ ਸੱਚ ਅਤੇ ਇਨਸਾਫ਼ ਦੇ ਵਿੱਚ ਉਨ੍ਹਾਂ ਦਾ ਵਿਸ਼ਵਾਸ ਅਜੇ ਵੀ ਕਹਿੰਦੇ ਅਟਲ ਹੈ। ਡਾਕਟਰ ਕਾਲੀਆ ਅਨੁਸਾਰ ਪਰਿਵਾਰ ਦੇ ਵਕੀਲ ਨੇ ਅਪੀਲ 226 ਦੇ ਵਿੱਚ ਸੁਪਰੀਮ ਕੋਰਟ ਦੇ ਵਿੱਚ ਇੱਕ ਨਵੀਂ ਅਰਜ਼ੀ ਦਾਇਰ ਕਰਕੇ ਮਾਮਲੇ ਦੀ ਜਲਦ ਸੁਣਵਾਈ ਕਰਨ ਦੀ ਬੇਨਤੀ ਕੀਤੀ ਸੀ, ਪਰ ਇਸ ਦੇ ਬਾਵਜੂਦ ਕੇਸ ਅਜੇ ਤੱਕ ਜਿਹੜਾ ਅਦਾਲਤ ਦੇ ਸਾਹਮਣੇ ਸੁਣਵਾਈ ਦੇ ਲਈ ਨਹੀਂ ਲੱਗ ਸਕਿਆ। ਭਾਵੁਕ ਹੁੰਦਿਆਂ ਡਾਕਟਰ ਕਾਲੀਆ ਨੇ ਕਿਹਾ ਕਿ ਲਗਾਤਾਰ ਹੋ ਰਹੀ ਦੇਰੀ ਨੇ ਕਾਨੂੰਨੀ ਪ੍ਰਣਾਲੀ ਰਾਹੀਂ ਇਨਸਾਫ਼ ਮਿਲਣ ਦੀਆਂ ਉਮੀਦਾਂ ਨੂੰ ਢਾਹ ਲਾਈ ਹੈ ਤੇ ਉਨ੍ਹਾਂ ਦੁਖੀ ਮਨ ਦੇ ਨਾਲ ਕਿਹਾ ਕਿ ਜੇਕਰ ਇਸ ਦੁਨੀਆਂ ਦੇ ਵਿੱਚ ਇਨਸਾਫ਼ ਨਾ ਮਿਲਿਆ ਤਾਂ ਮੇਰੇ ਸ਼ਹੀਦ ਪੁੱਤ ਨੂੰ ਪਰਮਾਤਮਾ ਦੀ ਦਰਗਾਹ ਦੇ ਵਿੱਚ ਇਨਸਾਫ਼ ਜ਼ਰੂਰ ਮਿਲ ਜਾਵੇਗਾ। ਦੂਸਰੇ ਪਾਸੇ ਇੱਦਾਂ 27 ਸਾਲ ਤੋਂ ਉਹ ਲੋਕ ਰੋਲਦੇ ਨੇ ਜਿਨ੍ਹਾਂ ਨੇ ਦੇਸ਼ ਦੀ ਸੇਵਾ ਕੀਤੀ ਆ, ਆਪਣੇ ਪੁੱਤ ਵਾਰ ਦਿੱਤੇ, ਸਾਰਾ ਕੁਝ ਕਰ ਦਿੱਤਾ। ਪਰ ਦੂਸਰੇ ਪਾਸੇ ਬੰਬੇ ਹਾਈ ਕੋਰਟ ਨੇ ਕੇਂਦਰੀ ਮੰਤਰੀ ਨਿਤਿਨ ਗਡਕਰੀ ਨੂੰ ਮੇਟਾ ਅਤੇ ਹੋਰ ਸੋਸ਼ਲ ਮੀਡੀਆ ਪਲੇਟਫਾਰਮਾਂ ਦੇ ਨਾਲ ਉਨ੍ਹਾਂ ਅਣਪਛਾਤੇ ਵਿਅਕਤੀਆਂ ਦੇ ਖਿਲਾਫ਼ ਸਿਵਲ ਮੁਕੱਦਮਾ ਦਾਇਰ ਕਰਨ ਦੀ ਇਜਾਜ਼ਤ ਦੇ ਦਿੱਤੀ, ਜਿਨ੍ਹਾਂ ਦੀ ਕਥਿਤ ਤੌਰ ਦੇ ਉੱਤੇ ਗਡਕਰੀ ਤੇ ਉਨ੍ਹਾਂ ਦੇ ਪਰਿਵਾਰ ਦੇ ਵਿਰੁੱਧ ਗਲਤ ਜਾਣਕਾਰੀ ਫੈਲਾਉਣ ਦੇ ਲਈ ਵਰਤੋਂ ਕੀਤੀ ਜਾ ਰਹੀ ਦੱਸੀ ਗਈ ਹੈ। ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਸੋਸ਼ਲ ਮੀਡੀਆ ਪੋਸਟਾਂ ਦੇ ਵਿਰੁੱਧ ਬੰਬੇ ਹਾਈ ਕੋਰਟ ਦਾ ਰੁੱਖ ਕੀਤਾ। ਇਨ੍ਹਾਂ ਪੋਸਟਾਂ ਦੇ ਵਿੱਚ ਉਨ੍ਹਾਂ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਕਥਿਤ ਤੌਰ ਦੇ ਉੱਤੇ E20 ਦੇ ਨਾਲ ਜੁੜੇ ਕਾਰੋਬਾਰ ਦੇ ਫਾਇਦਿਆਂ ਦੇ ਨਾਲ ਜੋੜਿਆ ਗਿਆ ਸੀ। ਹਾਈ ਕੋਰਟ ਦੇ ਵਿੱਚ ਗਡਕਰੀ ਦੇ ਵੱਲੋਂ ਦਾਇਰ ਕੀਤੇ ਗਏ ਮੁਕੱਦਮੇ ਦੇ ਅਨੁਸਾਰ ਸੋਸ਼ਲ ਮੀਡੀਆ ਉੱਤੇ ਮੌਜੂਦ ਵਿਵਾਦਿਤ ਸਮੱਗਰੀ ਵਿੱਚ ਪੋਸਟਾਂ, ਡੀਪ ਫੇਕ ਤਸਵੀਰਾਂ ਤੇ ਵੀਡੀਓਜ਼ ਆਦਿ ਸ਼ਾਮਲ ਨੇ, ਜੋ ਕਥਿਤ ਤੌਰ ਦੇ ਉੱਤੇ ਉਨ੍ਹਾਂ ਤੇ ਉਨ੍ਹਾਂ ਦੇ ਪਰਿਵਾਰ ਨੂੰ ਹੀ E20 ਇਥਾਨੋਲ ਬਲੈਂਡਿੰਗ ਪ੍ਰੋਗਰਾਮ ਤੋਂ ਹੋਣ ਵਾਲੇ ਮੁਨਾਫੇ ਦੇ ਨਾਲ ਜੋੜਦੇ ਨੇ। ਉਨ੍ਹਾਂ ਵੱਲੋਂ ਦਾਇਰ ਕੀਤੇ ਗਏ ਮੁਕੱਦਮੇ ਦੇ ਵਿੱਚ ਇਸ ਗੱਲ ਦੇ ਉੱਤੇ ਵੀ ਜ਼ੋਰ ਦਿੱਤਾ ਗਿਆ ਕਿ ਇਥਾਨੋਲ ਬਲੈਂਡਿੰਗ ਨੀਤੀ ਪੈਟਰੋਲੀਅਮ ਮੰਤਰਾਲੇ ਦੇ ਦੁਆਰਾ ਚਲਾਈ ਜਾ ਰਹੀ ਹੈ। ਇਹ ਘਟਨਾਕ੍ਰਮ ਇਥਾਨੋਲ ਬਲੈਂਡਿੰਗ ਬਾਲਣ ਜਿਹੜਾ ਖਾਸ ਕਰਕੇ E20 ਪੈਟਰੋਲ ਨੂੰ ਲੈ ਕੇ ਵੱਧ ਰਹੀ ਜਨਤਕ ਜਾਂਚ ਪੜਤਾਲ ਦੇ ਵਿਚਕਾਰ ਸਾਹਮਣੇ ਆਇਆ। ਸੋਸ਼ਲ ਮੀਡੀਆ ਤੇ ਅਜਿਹੇ ਦਾਅਵੇ ਕੀਤੇ ਗਏ ਸਨ ਕਿ ਜ਼ਿਆਦਾ ਇਥਾਨੋਲ ਮਿਸ਼ਰਨ ਦੀ ਵਜ੍ਹਾ ਨਾਲ ਕੁਝ ਗੱਡੀਆਂ ਦੀ ਕਾਰਜਗੁਜ਼ਾਰੀ ਦੇ ਵਿਚ ਦਿੱਕਤਾਂ ਆ ਰਹੀਆਂ ਨੇ, ਉਨ੍ਹਾਂ ਨੂੰ ਨੁਕਸਾਨ ਪਹੁੰਚ ਰਿਹਾ। ਕਾਰ ਬਣਾਉਣ ਵਾਲੀਆਂ ਕੰਪਨੀਆਂ ਤੇ ਸਰਕਾਰ ਸਮਰਥਿਤ ਟੈਸਟਿੰਗ ਏਜੰਸੀਆਂ ਦਾ ਕਹਿਣਾ ਹੈ ਕਿ E20 ਲਈ ਸਰਟੀਫਾਈਡ ਜਿਹੜਾ ਗੱਡੀਆਂ ਇਸ ਬਾਲਣ ਦੀ ਸੁਰੱਖਿਅਤ ਰੂਪ ਦੇ ਨਾਲ ਵਰਤੋਂ ਕਰਨ ਦੇ ਲਈ ਡਿਜ਼ਾਈਨ ਤੇ ਟੈਸਟ ਕੀਤੀਆਂ ਗਈਆਂ ਨੇ। ਉਨ੍ਹਾਂ ਦਾ ਕਹਿਣਾ ਹੈ ਕਿ ਗੱਡੀਆਂ ਦੇ ਵਿਚ ਦਿੱਕਤ ਦੇ ਇਕੱਠੇ ਮਾਮਲੇ ਇਥਾਨੋਲ ਬਲੈਂਡ ਦੀ ਜਿਹੜੀ ਹੈ ਵਜ੍ਹਾ ਨਾਲ ਨਹੀਂ ਸਗੋਂ ਫਿਊਲ ਦੇ ਵਿਚ ਮਿਲਾਵਟ ਤੇ ਰੱਖ ਰਖਾਅ ਦੇ ਨਾਲ ਜੁੜੀਆਂ ਸਮੱਸਿਆਵਾਂ ਵਰਗੇ ਕਾਰਨਾਂ ਦੇ ਕਰਕੇ ਹੋਏ ਨੇ। ਇੱਕ ਖਬਰ ਲੈ ਕੇ ਆਸਟ੍ਰੇਲੀਆ ਦੀ, ਫਿਰ ਆਪਾਂ ਅੱਗੇ ਚੱਲਦੇ ਹਾਂ। ਰਾਜਨ ਸੈਣੀ ਸਾਹਿਬ ਨਾਲ ਜੁੜ ਚੁੱਕੇ, ਉਨ੍ਹਾਂ ਦੀ ਗੱਲਬਾਤ ਸੁਣਦੇ ਹਾਂ। ਗੁਰਦੁਆਰਾ ਜਿਹੜਾ ਆਪਣੇ ਆਸਟ੍ਰੇਲੀਆ ਦੇ ਵਿਚ ਜੋ ਕੁਝ ਵਾਪਰਿਆ, ਗੁਰਦੁਆਰਾ ਸਾਹਿਬ ਦਸ਼ਮੇਸ਼ ਦਰਬਾਰ ਦੇ ਵਿਚ ਲੱਗੀ ਅੱਗ ਤੇ ਪਾਵਨ ਸਰੂਪਾਂ ਦੇ ਅਗਨ ਭੇਂਟ ਹੋਣ ਦਾ ਜਿਹੜਾ ਖਦਸ਼ਾ ਜਤਾਇਆ। ਜਿੱਥੇ ਤੱਕ ਮੇਰੀ ਸਾਂਝ ਹੈਗੀ ਦੋਸਤਾਂ ਮਿੱਤਰਾਂ ਨਾਲ, ਉੱਥੇ ਪਤਾ ਲੱਗਿਆ ਕਿ 4 ਪਾਵਨ ਸਰੂਪ ਸਨ ਉੱਥੇ ਤੇ ਜੋ ਅਗਨ ਭੇਂਟ ਹੋਏ ਨੇ। ਬਾਕੀ ਹੋਰ ਸਪਸ਼ਟਤਾ ਜਿਹੜੀ ਆ ਜਾਏਗੀ ਤੇ ਸ਼ੋਰਟ ਸਰਕਟ ਜਿਹੜਾ ਹੋਇਆ ਜਾਂ ਕਿਚਨ ਦੇ ਵਿਚੋਂ ਉੱਥੋਂ ਸਾਰਾ ਕੁਝ ਅੱਗ ਜਿਹੜੀ ਹੈ ਸ਼ੁਰੂ ਹੋਈ ਹੈ। ਤੇ ਉਹਦੇ ਉੱਤੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਹੁਣਾਂ ਵੱਲੋਂ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਤੇ ਉੱਚ ਪੱਧਰੀ ਜਿਹੜੀ ਰਿਪੋਰਟ ਤਲਬ ਕਰਨ ਦੇ ਲਈ ਕਿਹਾ ਗਿਆ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਆਸਟ੍ਰੇਲੀਆ ਦੇ ਵਰਜੀਨੀਆ ਵਿਖੇ ਗੁਰਦੁਆਰਾ ਦਸ਼ਮੇਸ਼ ਦਰਬਾਰ ਦੀ ਇਮਾਰਤ ਅੱਗ ਲੱਗਣ ਕਾਰਨ ਪੂਰੀ ਤਰ੍ਹਾਂ ਨੁਕਸਾਨੇ ਜਾਣ ਉੱਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਇਸ ਘਟਨਾ ਦੀ ਮੁਕੰਮਲ ਰਿਪੋਰਟ ਭੇਜਣ ਵਾਸਤੇ ਆਦੇਸ਼ ਦਿੱਤੇ ਨੇ ਤੇ ਉਨ੍ਹਾਂ ਕਿਹਾ ਕਿ ਇਹ ਜਿਹੜੀ ਹੈ ਘੋਖਣਾ ਚਾਹੀਦਾ ਹੈ ਕਿ ਇਸ ਘਟਨਾ ਦੇ ਪਿੱਛੇ ਕੋਈ ਸ਼ਰਾਰਤ ਤਾਂ ਨਹੀਂ ਹੈ। ਉਨ੍ਹਾਂ ਦੇਸ਼ ਦੁਨੀਆਂ ਵਿਚ ਵਸਦੀ ਸਿੱਖ ਸੰਗਤ ਨੂੰ ਪੂਰੀ ਤਰ੍ਹਾਂ ਸੁਚੇਤ ਰਹਿਣ ਅਤੇ ਗੁਰੂ ਘਰਾਂ ਅੰਦਰ ਅਜਿਹੀਆਂ ਘਟਨਾਵਾਂ ਨਾ ਵਾਪਰਨ ਤੇ ਸੁਰੱਖਿਆ ਦੇ ਪੁਖਤਾ ਪ੍ਰਬੰਧ ਕਰਨ ਦੇ ਲਈ ਆਦੇਸ਼ ਦਿੱਤਾ ਹੈ। ਉਨ੍ਹਾਂ ਗੁਰੂ ਸਾਹਿਬ ਦੇ ਸਨਮੁਖ ਸਮੂਹ ਸਿੱਖਾਂ ਦੀ ਚੜ੍ਹਦੀ ਕਲਾ ਦੀ ਅਰਦਾਸ ਵੀ ਕੀਤੀ ਹੈ। ਐਡੀਲੇਡ ਤੋਂ ਜੋ ਅਪਡੇਟ ਹੈ, ਐਤਵਾਰ ਰਾਤ ਵਾਪਰੇ ਇਕ ਦਰਦਨਾਕ ਹਾਦਸੇ ਦੇ ਵਿਚ ਗੁਰਦੁਆਰਾ ਸਾਹਿਬ ਦਸ਼ਮੇਸ਼ ਦਰਬਾਰ ਦੀ ਵਿਸ਼ਾਲ ਇਮਾਰਤ ਭਿਆਨਕ ਅੱਗ ਦੇ ਲੱਗਣ ਕਾਰਨ ਪੂਰੀ ਤਰ੍ਹਾਂ ਤਬਾਹ ਹੋ ਗਈ। ਇਸ ਅਗਨ ਕਾਂਡ ਦੇ ਦੌਰਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੇ ਅਗਨ ਭੇਂਟ ਹੋਣ ਦਾ ਜਿਹੜਾ ਖਦਸ਼ਾ ਜਤਾਇਆ ਜਾ ਰਿਹਾ, ਜਿਸ ਦੇ ਨਾਲ ਪੂਰੇ ਵਿਸ਼ਵ ਦੀ ਸਿੱਖ ਸੰਗਤ ਦੇ ਵਿਚ ਸੋਗ ਦੀ ਲਹਿਰ ਫੈਲ ਗਈ। ਗੁਰਦੁਆਰਾ ਪ੍ਰਬੰਧਕ ਕਮੇਟੀ ਅਨੁਸਾਰ ਮੁੱਖ ਹਾਲ ਦੀ ਛੱਤ ਪਾਲਕੀ ਸਾਹਿਬ ਦੇ ਉੱਪਰ ਜਿਹੜਾ ਡਿੱਗ ਜਾਣ ਦੇ ਕਾਰਨ ਪਾਵਨ ਸਰੂਪਾਂ ਦੀ ਮੌਜੂਦਾ ਸਥਿਤੀ ਦੇ ਬਾਰੇ ਫਿਲਹਾਲ ਕੁਝ ਵੀ ਸਪਸ਼ਟ ਕਹਿਣਾ ਜਲਦਬਾਜ਼ੀ ਕਹਿੰਦੇ ਹੋਵੇਗਾ। ਰਾਹਤ ਦੇ ਉੱਤੇ ਬਚਾਅ ਟੀਮਾਂ ਵੱਲੋਂ ਡਿੱਗੀ ਹੋਈ ਛੱਤ ਨੂੰ ਕੱਟ ਕੇ ਹਟਾਉਣ ਦੇ ਯਤਨ ਲਗਾਤਾਰ ਜਾਰੀ ਸਨ, ਜਿਸ ਤੋਂ ਬਾਅਦ ਹੀ ਜਿਹੜਾ ਪਾਵਨ ਸਰੂਪਾਂ ਦੀ ਸਹੀ ਸਥਿਤੀ ਦਾ ਜਿਹੜਾ ਪਤਾ ਲੱਗ ਸਕੇਗਾ। ਦੂਜੇ ਪਾਸੇ ਸਥਾਨਕ ਪ੍ਰਸ਼ਾਸਨ ਤੇ ਪੁਲਿਸ ਨੇ ਅੱਗ ਲੱਗਣ ਦੇ ਅਸਲ ਕਾਰਨਾਂ ਦੀ ਜਾਂਚ ਸ਼ੁਰੂ ਕੀਤੀ ਹੋਈ ਹੈ। ਐਤਵਾਰ ਰਾਤ ਲਗਭਗ 10:30 ਵਜੇ ਆਸਟ੍ਰੇਲੀਆਈ ਸਮੇਂ ਦੇ ਅਨੁਸਾਰ ਲੰਗਰ ਹਾਲ ਦੀ ਰਸੋਈ ਦੇ ਵਿੱਚੋਂ ਇਹ ਸ਼ੁਰੂ ਹੋਈ। ਦੇਖਦੇ ਹੀ ਦੇਖਦੇ ਅੱਗ ਦੀਆਂ ਭਿਆਨਕ ਲਪਟਾਂ ਨੇ ਲੰਗਰ ਹਾਲ ਤੋਂ ਹੁੰਦਿਆਂ ਗੁਰਦੁਆਰਾ ਸਾਹਿਬ ਦੇ ਮੁੱਖ ਦੀਵਾਨ ਹਾਲ ਤੱਕ ਜਿਹੜਾ ਪਹੁੰਚ ਕੀਤੀ। ਦੱਸਿਆ ਜਾ ਰਿਹਾ ਕਿ ਹਾਦਸੇ ਤੋਂ ਕੁਝ ਸਮਾਂ ਪਹਿਲਾਂ ਹੀ ਜਾਣੀ 9:30 ਵਜੇ ਦੇ ਕਰੀਬ ਐਤਵਾਰ ਦਾ ਰਾਤਰੀ ਜਿਹੜਾ ਸ਼ਾਮ ਦਾ ਦੀਵਾਨ ਹੁੰਦਾ ਹੈ ਸਮਾਪਤ ਹੋਇਆ ਸੀ ਤੇ ਅੱਗ ਦੀ ਤੀਬਰਤਾ ਇੰਨੀ ਜ਼ਿਆਦਾ ਸੀ ਕਿ ਲੰਗਰ ਹਾਲ ਦੀ ਇਮਾਰਤ ਦੇ ਅੰਦਰ ਕਈ ਜ਼ੋਰਦਾਰ ਧਮਾਕੇ ਵੀ ਸੁਣੇ ਗਏ। ਅੱਗ ਦੀਆਂ ਲਪਟਾਂ ਦੇ ਕਾਰਨ ਗੁਰਦੁਆਰਾ ਸਾਹਿਬ ਦੀ ਇਮਾਰਤ ਦਾ ਇੱਕ ਵੱਡਾ ਹਿੱਸਾ ਕੁਝ ਹੀ ਸਮੇਂ ਦੇ ਵਿਚ ਢਹਿ ਢੇਰੀ ਹੋ ਗਿਆ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਅਤੇ ਐਮਰਜੈਂਸੀ ਸੇਵਾਵਾਂ ਨੇ ਮੌਕੇ ਤੇ ਪਹੁੰਚ ਕੀਤੀ ਤੇ ਪੂਰੇ ਇਲਾਕੇ ਨੂੰ ਸੀਲ ਕਰ ਦਿੱਤਾ ਤੇ ਸੁਰੱਖਿਆ ਦੇ ਮੱਦੇਨਜ਼ਰ ਕਿਸੇ ਵੀ ਵਿਅਕਤੀ ਨੂੰ ਗੁਰਦੁਆਰਾ ਕੰਪਲੈਕਸ ਦੇ ਅੰਦਰ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਗਈ। ਹਾਲਾਂਕਿ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਕਾਫ਼ੀ ਮੁਸ਼ਕਤ ਤੋਂ ਬਾਅਦ ਤਕਰੀਬਨ 60 ਗੱਡੀਆਂ ਨੇ ਮੁਸ਼ਕਤ ਕੀਤੀ ਹੈ ਤੇ ਅੱਗ ਦੇ ਉੱਤੇ ਕਾਬੂ ਪਾਇਆ। ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਕਾਫ਼ੀ ਮੁਸ਼ਕਤ ਤੋਂ ਬਾਅਦ ਅੱਗ ਦੇ ਉੱਤੇ ਪੂਰੀ ਤਰ੍ਹਾਂ ਕਾਬੂ ਪਾ ਲਿਆ ਤੇ ਪਰ ਜਾਂਚ ਅਧਿਕਾਰੀ ਇਮਾਰਤ ਦੇ ਨੁਕਸਾਨ ਦਾ ਜਾਇਜ਼ਾ ਲੈ ਰਹੇ ਨੇ। ਇਸ ਸਮੇਂ ਪੂਰੀ ਸਿੱਖ ਸੰਗਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੀ ਸਲਾਮਤੀ ਦੇ ਲਈ ਅਰਦਾਸ ਵੀ ਜਿਹੜੀ ਹੈ ਕਰ ਰਹੀਆਂ ਨੇ। ਲਓ ਦੋਸਤੋ, ਇਹ ਸੀ ਜੀ ਗੱਲਾਂ ਬਾਤਾਂ ਜੋ ਦੇਸ਼ ਤੇ ਵਿਦੇਸ਼ ਦੀਆਂ ਕੁਝ, ਤੇ ਅੱਗੇ ਜਾ ਕੇ ਇੰਟਰਨੈਸ਼ਨਲ ਖ਼ਬਰਾਂ ਵੱਲ ਨੂੰ ਵੀ ਝਾਤ ਮਾਰਾਂਗੇ ਤੇ ਆਪਣੇ ਨਾਲ ਜੁੜ ਚੁੱਕੇ ਨੇ ਐਡਵੋਕੇਟ ਰਾਜਨ ਸੈਣੀ ਸਾਹਿਬ ਤੇ ਉਹਨਾਂ ਦਾ ਆਪਾਂ ਕਰਦੇ ਹਾਂ ਸਵਾਗਤ ਤੇ ਲਾਈਨਾਂ ਤੁਹਾਡੇ ਲਈ ਵੀ ਖੁੱਲੀਆਂ ਰਹਿਣਗੀਆਂ। +358 44 976 19 ਬਾਰ ਸਟੂਡੀਓ ਦਾ ਨੰਬਰ ਹੈ। ਸਤਿ ਸ੍ਰੀ ਅਕਾਲ ਜੀ ਐਡਵੋਕੇਟ ਰਾਜਨ ਸੈਣੀ ਸਾਹਿਬ ਜੀ ਨੂੰ ਜੀ ਸਵਾਗਤ ਹੈ ਜੀ।
2: ਭਾਰਤ ਸਾਹਿਬ ਸਤਿ ਸ੍ਰੀ ਅਕਾਲ ਜੀ ਤੇ ਸਰੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ।
1: ਸਤਿ ਸ੍ਰੀ ਅਕਾਲ ਜੀ ਨੂੰ ਜੀ ਸੈਣੀ ਸਾਹਿਬ ਕੀ ਹਾਲ ਚਾਲ ਨੇ ਜੀ?
2: ਭਾਰਤ ਸਾਹਿਬ ਬਾਬਾ ਆਵਾਜ਼ ਠੀਕ ਆ ਰਹੀ ਜੀ?
1: ਹਾਂਜੀ ਹਾਂਜੀ ਬਹੁਤ ਵਧੀਆ ਜੀ।
2: ਠੀਕ ਹੈ ਸਰ
1: ਜੀ।
2: ਸਰ ਬੇਨਤੀ ਇਹ ਹੈਗੀ ਆ ਕਿ ਮੈਂ ਪ੍ਰੋਗਰਾਮ ਦੇ ਸ਼ੁਰੂ ਦੇ ਵਿੱਚ ਹੀ ਤਾਂ ਪਹਿਲਾਂ ਸਭ ਤੋਂ ਪਹਿਲਾਂ ਅਬਦੁਲ ਕਲਾਮ ਜੀ ਨੂੰ ਸ਼ਰਧਾਂਜਲੀ ਦਊਂਗਾ।
1: ਜੀ
2: ਇਹੋ ਜਿਹੇ ਜਿਹੜੇ ਕਿ ਸਾਡੇ ਦੇਸ਼ ਦੇ ਪੁੱਤਰ, ਮੈਂ ਉਹਨਾਂ ਨੂੰ ਇਹ ਮਤਲਬ ਜਿਹੜਾ ਹੈਗਾ ਆ ਸ਼ਬਦ ਕਹਿ ਕੇ ਸੰਬੋਧਨ ਕਰੂੰਗਾ,
1: ਜੀ
2: ਕਿਉਂਕਿ ਉਹਨਾਂ ਬੰਦਿਆਂ ਦੇ ਨਾਲ ਹੀ ਸਾਡੇ ਦੇਸ਼ ਦੀ ਐਗਜ਼ਿਸਟੈਂਸ ਆ।
1: ਜੀ
2: ਇਹੋ ਜਿਹੇ ਬੰਦੇ ਜਿਨ੍ਹਾਂ ਨੇ ਆਪਣੇ ਜੀਵਨ ਦੇ ਵਿੱਚ ਸਵਾਏ ਦੇਸ਼ ਸੇਵਾ ਤੋਂ ਬਗੈਰ ਸੋਚਿਆ ਹੀ ਕੁਛ ਨਹੀਂ,
1: ਕੁਛ ਨਹੀਂ ਸੋਚਿਆ ਜੀ। ਬਿਲਕੁਲ ਹੈ ਜੀ।
2: ਦੇਖੋ ਅੱਜ ਜੇ ਅਸੀਂ ਥੋੜੇ ਸਿਕਿਉਰਡ ਹੈਗੇ ਆ, ਦੈਟ ਇਜ਼ ਡਿਊ ਟੂ ਉਹਨਾਂ ਬੰਦਿਆਂ ਦੀ ਕੰਟਰੀਬਿਊਸ਼ਨ ਦੇ।
1: ਜੀ
2: ਉਹਨਾਂ ਨੇ ਦੇਸ਼ ਦੇ ਵਾਸਤੇ ਬਹੁਤ ਕੁਛ ਕੀਤਾ ਸਰ,
1: ਜੀ
2: ਆਪਣੀ ਜ਼ਿੰਦਗੀ ਨੂੰ ਮਤਲਬ ਜਿਹੜਾ ਹੈਗਾ ਆ ਉਹਦਾ ਤਿਆਗ ਕੀਤਾ ਜੀ, ਆਪਣੇ ਸੁੱਖਾਂ ਦਾ ਤਿਆਗ ਕਰਕੇ
1: ਜੀ
2: ਤੇ ਉਹਨਾਂ ਨੇ ਦੇਸ਼ ਨੂੰ ਇਸ ਮੁਕਾਮ ਤੇ ਪਹੁੰਚਾਇਆ।
1: ਜੀ
2: ਇੱਥੇ ਤੱਕ ਕਿ ਉਹਨਾਂ ਦੀ ਵਰਕਿੰਗ ਦੇ ਉੱਤੇ ਫਿਲਮਾਂ ਵੀ ਬਣੀਆਂ।
1: ਜੀ
2: ਕਿਹੜੇ ਤਰੀਕੇ ਨਾਲ ਉਹਨਾਂ ਨੇ ਆਪਣੀ ਆਇਡੈਂਟੀ ਨੂੰ ਕੰਸੀਲ ਕਰਕੇ ਤੇ ਪੋਖਰਨ ਦੇ ਵਿੱਚ ਧਮਾਕੇ ਜਿਹੜੇ ਕੀਤੇ ਸੀ,
1: ਜੀ
2: ਜਿਹਦੇ ਨਾਲ ਕਿਉਂਕਿ ਪੂਰੀ ਦੁਨੀਆਂ ਦੀਆਂ ਅੱਖਾਂ ਤੋਂ ਇਸ ਵੇਲੇ ਬਚਣਾ ਟੈਕਨੋਲੋਜੀ ਦੇ ਖੇਤਰ ਦੇ ਵਿੱਚ ਬੜਾ ਔਖਾ।
1: ਬਹੁਤ ਜੀ, ਅੱਜ ਵੀ ਦੇਖੋ ਆ ਉੱਤਰੀ ਕੋਰੀਆ ਦੀ ਅੱਗੇ ਜਾ ਕੇ ਖਬਰ ਕਰਾਂਗਾ, ਉਹ ਜਿਹੜੀ ਉਹਦੀ ਕਿਮ ਯੋਂਗ ਦੀ ਭੈਣ ਆ ਉਹ ਕਹਿੰਦੀ ਅਸੀਂ ਪਰਮਾਣੂ ਜਿਹੜੀਆਂ ਨੇ ਸਾਡੀਆਂ ਗਤੀਵਿਧੀਆਂ ਨੂੰ ਹੋਰ ਅਪਡੇਟ ਕਰਾਂਗੇ, ਇਹਦੇ ਨਾਲ ਹੀ ਸਾਡਾ ਬਚਾਅ ਹੈ ਜੀ।
2: ਦੇਖੋ ਜੀ ਭੈਣ ਤਾਂ ਪਰ ਮੋਦੀ ਆ ਨਾ, ਫਿਰ ਗੱਲ ਤਾਂ ਆ ਨਾ।
1: ਬਿਲਕੁਲ ਹੈ ਜੀ।
2: ਸੋ ਇਸ ਕਰਕੇ ਡਾਕਟਰ ਕਲਾਮ ਸਾਹਿਬ ਦਾ ਦੇਖੋ ਉਹਨਾਂ ਨੇ ਬੜੀ ਐਜੂਕੇਸ਼ਨ ਦੇ ਉੱਤੇ ਉਹਨਾਂ ਦਾ ਬੜਾ ਫੋਕਸ ਸੀਗਾ। ਉਹਨਾਂ ਨੇ ਬੱਚਿਆਂ ਨੂੰ ਵੀ ਇਹ ਕਿਹਾ ਕਿ ਸਾਇੰਟਿਫਿਕ ਬਣੋ।
1: ਜੀ
2: ਬੜੀਆਂ ਬੜੀਆਂ ਯੂਨੀਵਰਸਿਟੀਜ਼ ਦੇ ਵਿੱਚ ਉਹਨਾਂ ਨੇ ਲੈਕਚਰ ਦਿੱਤੇ।
1: ਜੀ
2: ਜਦੋਂ ਉਹ ਉਹਨਾਂ ਨੂੰ ਚਲੋ ਦੇਸ਼ ਨੇ ਵੀ ਉਹਨਾਂ ਨੂੰ ਨਵਾਜਿਆ, ਉਹਨਾਂ ਨੂੰ ਜਿਹੜਾ ਆ ਰਾਸ਼ਟਰਪਤੀ ਦੇ ਅਹੁਦੇ ਤੇ ਪਹੁੰਚਾਇਆ ਦੇਖਿਆ।
1: ਜੀ
2: ਉਹ ਤੋਂ ਬਾਅਦ ਉਹਨਾਂ ਦਾ ਜਿਹੜਾ ਹੈਗਾ ਇੱਕੋ ਹੀ ਫੋਕਸ ਸੀ ਕਿ ਉਹ ਜਿਹੜਾ ਹੈਗਾ ਇੱਕ ਮੰਜ਼ਿਲ ਮੈਂ ਅਚੀਵ ਕਰ ਰਹੀ ਆ, ਦੂਸਰੀ ਮੰਜ਼ਿਲ ਇਹ ਆ ਕਿ ਮੈਂ ਬੱਚਿਆਂ ਦੇ ਅੰਦਰ ਸਾਇੰਸ ਦੇ ਪ੍ਰਤੀ ਜਿਹੜਾ ਹੈਗਾ ਆ ਉਤਸੁਕਤਾ ਭਰਦੀ ਹਾਂ, ਇੰਸਪੀਰੇਸ਼ਨ ਹੋਵੇ ਬੱਚਿਆਂ ਦੇ ਵਿੱਚ, ਮਤਲਬ ਹੈਗਾ ਕਰਿਓਸਿਟੀ ਹੋਵੇ।
1: ਜੀ
2: ਸਾਇੰਸ ਜਿਹੜੀ ਕੀ ਕਿ ਡਿਮਾਂਡ ਕਰਦੀ ਆ, ਸਾਇੰਸ ਇਜ਼ ਨਥਿੰਗ ਬਟ ਕੀਪਸ ਯੂਰ ਆਈਜ਼ ਐਂਡ ਈਅਰਸ ਓਪਨ।
1: ਜੀ
2: ਜੋ ਅਸੀਂ ਅਬਜ਼ਰਵ ਕਰਦੇ ਆ, ਜੋ ਅਸੀਂ ਜਿਹੜਾ ਦੇਖਦੇ ਆ ਉਹਦੇ ਪਿੱਛੇ ਕੁਛ ਨਾ ਕੁਛ ਲੌਜਿਕ ਜ਼ਰੂਰ ਹੈਗਾ ਆ ਜੀ।
1: ਬਿਲਕੁਲ,
2: ਉਸ ਲੌਜਿਕ ਨੂੰ ਅੰਡਰਸਟੈਂਡ ਕਰਨਾ ਹੀ ਸਾਇੰਸ ਆ।
1: ਬਿਲਕੁਲ ਹੈ ਜੀ।
2: ਸੋ ਇਸ ਕਰਕੇ ਅਬਦੁਲ ਕਲਾਮ ਜੀ ਦਾ ਤਾਂ ਜਿਹੜਾ ਹੈਗਾ ਆ ਜਿੰਨੀ ਸਿਫਤ ਕੀਤੀ ਜਾਵੇ ਉਨੀ ਥੋੜੀ ਆ ਜੀ।
1: ਜੀ
2: ਇਹੋ ਜਿਹੇ ਬੰਦੇ ਜਿਹੜੇ ਹੈਗੇ ਆ ਦੇਸ਼ ਵਾਸਤੇ ਜਿਹੜੇ ਆ ਉਹ ਆਪਣਾ ਜੀਵਨ ਲਾ ਦਿੰਦੇ ਹੈਗੇ ਆ ਤੇ ਉਹਨਾਂ ਦਾ ਸਤਿਕਾਰ ਵੀ ਪੂਰਾ ਰਹਿੰਦਾ ਹੈਗਾ ਆ ਜੀ। ਇਹੋ ਜਿਹੀਆਂ ਸ਼ਖਸੀਅਤ ਹੀ ਪੂਜਣੀਆਂ ਚਾਹੀਦੀਆਂ ਆ ਜੀ। ਬਾਕੀ ਨੇਤਾ ਤਾਂ ਜਿਹੜੇ ਹੈਗੇ ਉਹਨਾਂ ਦਾ ਆਪਣਾ ਦੇਖੋ ਪਰਿਵਾਰ ਕੋਈ ਨੀ ਸੀ ਜੀ, ਉਹਨਾਂ ਨੇ ਸ਼ਾਦੀ ਨੀ ਕਰਾਈ
1: ਇਸੇ
2: ਚੱਕਰ ਇਹ। ਹਾਂ ਜਿਵੇਂ ਮੈਂ ਦੇਸ਼ ਵਾਸਤੇ ਕੰਮ ਕਰ ਰਿਹਾ ਆ ਤੇ ਇੱਕ ਵਾਰੀ ਉਹਨਾਂ ਨੂੰ ਸਵਾਲ ਵੀ ਕੀਤਾ ਗਿਆ ਵੀ ਤੁਸੀਂ ਮੈਰਿਜ ਨਹੀਂ ਕਰਾਈ, ਉਹ ਕਹਿੰਦੇ ਮੈਂ ਚਾਹੁੰਦਾ ਹੀ ਨਹੀਂ ਸੀ ਮੇਰੀ ਕੋਈ ਕਮਜ਼ੋਰੀ ਹੁੰਦੀ ਵੀ ਜਾਂ ਏਦਾਂ ਕਰਕੇ ਮੇਰੇ ਘਰ ਚੋਂ ਕੋਈ ਗੱਲ ਲੀਕ ਹੁੰਦੀ।
1: ਬਿਲਕੁਲ ਹੈ ਜੀ। ਸਟੰਟ ਪਾਉਣ ਦੇ ਲਈ ਵੀ ਹਾਰਟ ਓਪਰੇਟ ਕੀਤਾ ਜਾਂਦਾ ਸੀ ਤਾਂ ਉਹ ਵੀ ਬਾਹਰਲੇ ਮੁਲਕ ਤੋਂ ਜਿਹੜਾ ਸੀਗਾ ਘੱਟੋ ਘੱਟ ਨੀ 75,000 ਰੁਪਏ ਦੇ ਵਿੱਚ ਮਿਲਦਾ ਸੀਗਾ ਤੇ ਉਹਨਾਂ ਨੇ ਆਪਣੇ ਰਾਜੂ ਸਟੈਂਟ ਬਣਾਇਆ ਜੋ ਕਿ ਰਲ ਕੇ ਮਾਰ ਉਹਨਾਂ ਦੇ ਨਾਲ ਕਲਾਮ ਰਾਜੂ ਦੇ ਨਾਲ ਤੇ ਉਹ ਫਿਰ ਜਿਹੜਾ ਸੀ ਦੇਸ਼ ਦੇ ਲਈ 11,000 ਰੁਪਏ ਦੇ ਵਿੱਚ ਮਿਲਣ ਲੱਗ ਗਿਆ ਜੀ। ਇਹ ਅਸਲ ਦੇ ਵਿੱਚ ਆਤਮ ਨਿਰਭਰ ਮੁਲਕ।
2: ਬਿਲਕੁਲ ਜੀ, ਉਹਨਾਂ ਦੇ ਮਤਲਬ ਜਿਹੜਾ ਹੈਗਾ ਮੈਡੀਕਲ ਦੇ ਖੇਤਰ ਦੇ ਵਿੱਚ ਜਿਹੜੇ ਮਰਜ਼ੀ ਖੇਤਰ ਦੇ ਵਿੱਚ ਐਕਚੁਅਲੀ ਉਹਨਾਂ ਦਾ ਟੇਸਟ ਜਿਹੜਾ ਸੀ ਉਹ ਫਿਜ਼ਿਕਸ ਸੀਗਾ ਜੀ।
1: ਜੀ
2: ਫਿਜ਼ਿਕਸ ਦੇ ਵਿੱਚ ਜਿਹੜੇ ਫੀਨੋਮੀਨੇ ਹੈਗੇ ਆ ਉਹਨਾਂ ਨੇ ਅਕਸਰ ਯੂਜ਼ ਕਰਦੇ ਸੀ।
1: ਬਿਲਕੁਲ,
2: ਤੇ ਉਹਨਾਂ ਨੇ ਉਸੇ ਚੀਜ਼ ਨੂੰ ਜਿਹੜਾ ਹੈਗਾ ਆ ਇਨਕਰੇਜ ਕੀਤਾ।
1: ਜੀ
2: ਮੈਡੀਕਲ ਸਾਇੰਸ ਦੇ ਵਿੱਚ ਉਹ ਚਾਹੁੰਦੇ ਸੀਗੇ ਕਿ ਵਧੀਆ ਤੋਂ ਵਧੀਆ ਮਸ਼ੀਨਰੀ ਜਿਹੜੀ ਹੈਗੀ ਆ ਸਾਡੇ ਇੱਥੇ ਆਵੇ ਔਰ ਜਿਹੜੇ ਆ ਲੋਕਾਂ ਦੀ ਜਿਹੜੇ ਆ ਸੇਵਾ ਦੇ ਵਿੱਚ ਲੱਗੇਗੀ। ਬਾਕੀ ਦੇਸ਼ ਨੂੰ ਨਿਊਕਲੀਅਰ ਪਾਵਰ ਬਣਾਉਣ ਦੇ ਵਿੱਚ ਉਸ ਬੰਦੇ ਦਾ ਜਿਹੜਾ ਹੈਗਾ ਕੰਟਰੀਬਿਊਟ ਰੈਵੋਲੂਸ਼ਨ ਓਹਨੂੰ ਕਦੀ ਦੇਸ਼ ਜਿਹੜਾ ਮਤਲਬ ਜਿਹੜਾ ਆ ਉਹ ਭੁੱਲ ਨਹੀਂ ਸਕਦਾ। ਤੇ ਸਾਡੇ ਇਸ ਮੰਚ ਵੱਲੋਂ ਜਿਹੜਾ ਆ ਉਹਨਾਂ ਨੂੰ ਉਹਨਾਂ ਦੇ ਜਿਹੜਾ ਹੈਗਾ ਆ ਸਦੀਵੀ ਵਿਛੋੜੇ ਦਿਵਸ ਦੇ ਉੱਤੇ ਬਹੁਤ ਬਹੁਤ ਸ਼ਰਧਾਂਜਲੀ
1: ਜੀ।
2: ਤੇ ਹੁਣ ਆ ਗਈ ਜੀ ਆਪਾਂ ਪੰਜਾਬ ਤੇ
1: ਜੀ।
2: ਸਵਾਈ ਜੀਵਕਾ ਨੂੰ ਜਿਹੜਾ ਹੈਗਾ ਜੀ 20,500 ਰੁਪਏ ਦਾ ਜਿਹੜਾ ਆ ਉਹ ਇਹਨਾਂ ਨੇ ਲੋਲੀਪੋਪ ਦੇ ਦਿੱਤਾ ਆ ਜੀ ਪੰਜਾਬ ਸਰਕਾਰ ਨੇ
1: ਜੀ।
2: ਔਰ ਉਹਨਾਂ ਨੇ ਨਾਲ ਇਹ ਵੀ ਕਿਹਾ ਹੈਗਾ ਆ ਜੀ ਕਹਿੰਦੇ ਵੀ ਹੁਣ ਹੜਤਾਲ ਇਹਨਾਂ ਦੀ ਖਤਮ ਆ
1: ਜੀ।
2: ਪਹਿਲਾਂ ਜਿਹੜਾ ਹੈਗਾ ਇਹਨਾਂ ਨੂੰ ਦੱਸ
1: ਹੁਣੀ ਹੋਈ ਆ ਥੋੜਾ ਚਿਰ ਹੋਇਆ ਮੇਰੇ ਖਿਆਲ
2: ਨਾਲ ਜੀ। ਹਾਂ ਜੀ ਹਾਂ ਜੀ ਹਾਂ ਜੀ ਹਰਜੋਤ ਬੈਂਸ ਜੀ ਅਨਾਊਂਸ ਕਰਕੇ ਗਏ ਆ
1: ਜੀ
2: ਇਹ ਜੀ ਤਾਂ ਇਹ ਤਾਂ ਬਾਕੀ ਜਿਹੜਾ ਹੈਗਾ ਆ ਉਹਨਾਂ ਨੇ ਕਹਿੰਦੇ ਜੀ ਭਈ ਪਹਿਲਾਂ ਜਿਹੜਾ ਆ ਇਹਨਾਂ ਨੂੰ 10,500 ਰੁਪਇਆ ਮਿਲਦਾ ਸੀ
1: ਜੀ,
2: ਫੇਰ ਅਸੀਂ ਇਹਨਾਂ ਦਾ ਜਿਹੜਾ 14,000 ਕੀਤਾ ਜੀ
1: ਜੀ।
2: ਤੇ ਇਹ ਤਾਂ ਪੈਨਸ਼ਨ ਵੀ ਮੰਗਦੇ ਸਾਰਾ ਕੁਛ ਮੰਗਦੇ ਹੈਗੇ ਆ ਜੀ
1: ਜੀ।
2: ਬਟ ਉਹਨਾਂ ਨੇ ਕਿਹਾ ਵੀ ਹਾਂ ਜੀ ਵੀ ਤੁਹਾਨੂੰ ਜਿਹੜਾ ਆ ਅਸੀਂ ਜੋ ਇੱਕ ਰੈਗੂਲਰ ਵਿਅਕਤੀ ਨੂੰ ਪ੍ਰੋਬੇਸ਼ਨ ਪੀਰੀਅਡ ਦੇ ਵਿੱਚ ਸੈਲਰੀ ਮਿਲਦੀ ਆ
1: ਜੀ
2: ਜਾਂ ਤੁਹਾਡੀ ਪੁਲਿਸ ਵਾਲੇ ਨੂੰ
1: ਜੀ
2: ਉਹ ਅਸੀਂ ਜਿਹੜੀ ਹੈਗੀ ਤੁਹਾਨੂੰ ਦਿੰਦੇ ਹੈਗੇ ਆ ਜੀ ਕਿ 20,500 ਰੁਪਇਆ ਜਿਹੜਾ ਆ ਪਰ ਮੰਥ ਇੱਕ ਬੰਦੇ ਨੂੰ ਮਿਲੇਗਾ
1: ਜੀ।
2: ਬਾਕੀ ਇਸ਼ੂ ਜਿਹੜੇ ਹੈਗੇ ਆ ਉਹ ਐਡਰੈਸ ਹੁੰਦੇ ਰਹਿਣਗੇ
1: ਜੀ।
2: ਵਧੀਆ ਆ ਜੀ ਕੋਈ ਮਤਲਬ ਲਾਈ ਤਾਂ ਸਹੀ ਇੰਨੀ ਮਹਿੰਗਾਈ ਦੇ ਵਿੱਚ 14,000 ਦੇ ਨਾਲ ਕਿਹੜਾ ਘਰ ਚੱਲਦਾ ਜੀ
1: ਜੀ।
2: ਸੋ ਇਸ ਕਰਕੇ ਆ ਕਿਤੋਂ ਨਾ ਕਿਤੋਂ ਜਿਹੜਾ ਹੈਗਾ ਉਹਨਾਂ ਨੂੰ ਇਸ ਚੀਜ਼ ਦਾ ਬੈਨੀਫਿਟ ਹੋਇਆ ਆ ਜੀ
1: ਜੀ।
2: ਬਾਕੀ ਸਰਕਾਰਾਂ ਜੀ ਚਾਹੁਣ ਤੇ ਜਿਹੜਾ ਹੈਗਾ ਆ ਹੁਣ ਦੇਖੋ ਜੀ ਉਹ ਪੈਨਸ਼ਨ ਦੀ ਵੀ ਮੰਗ ਕਰਦੇ ਆ ਸਾਨੂੰ ਵੀ ਪਤਾ ਆ ਜੀ ਕਿ ਪੈਨਸ਼ਨਾਂ ਜਿਹੜੀਆਂ ਆ 2004 ਤੋਂ ਬਾਅਦ ਦੀ ਭਰਤੀ ਦੇ ਉੱਤੇ ਕਿਸੇ ਨੂੰ ਵੀ ਪੈਨਸ਼ਨ ਦਿੱਤੀ ਨਹੀਂ ਜਾਂਦੀ
1: ਜੀ।
2: ਸੋ ਜਿਹੜਾ ਆ ਉਹ ਜੇ ਕਿਸੇ ਨੂੰ ਪੈਨਸ਼ਨ ਲੱਗਦੀ ਹੈਗੀ ਆ ਤੇ ਜਿਸ ਤਰੀਕੇ ਨਾਲ ਬੁਢਾਪਾ ਪੈਨਸ਼ਨ ਆ ਜਾਂ ਵਿਧਵਾ ਪੈਨਸ਼ਨ ਆ ਉਹਨਾਂ ਉਸ ਹੈਡ ਥੱਲੇ ਜਾ ਕੇ ਤੇ ਉਹਨਾਂ ਨੂੰ ਲੱਗ ਜਾਂਦੀ ਆ ਉਹ ਦੈਟ ਇਜ਼ ਵੈਰੀ ਨੋਮੀਨਲ ਉਹ ਬਹੁਤ ਛੋਟੀ ਰਕਮ ਹੁੰਦੀ ਆ ਜੀ ਉਹ ਬਹੁਤ ਛੋਟੀ ਰਕਮ ਹੁੰਦੀ ਆ ਜਿਹੜੀ ਰੈਗੂਲਰ ਪੈਨਸ਼ਨ ਜਿੱਦਾਂ ਆਪਾਂ ਜਿਹੜਾ ਹੈਗਾ ਆ ਪੁਰਾਣੇ ਸਮਿਆਂ ਦੇ ਵਿੱਚ ਦੇਖਦੇ ਹੁੰਦੇ ਸੀਗੇ ਜੀ ਵੀ ਜਿੱਦਾਂ ਜਿੰਨੀ ਕੁ ਤਨਖਾਹ ਹੁੰਦੀ ਸੀ ਉਹ ਤੋਂ ਅੱਧੇ ਪੈਸੇ ਲੱਗ ਜਾਂਦੇ ਸੀ ਹੌਲੀ ਹੌਲੀ ਇੰਕਰੀਮੈਂਟ ਹੋ ਕੇ ਲੱਗ ਕੇ ਉਹ ਉਸ ਤਨਖਾਹ ਨਾਲੋਂ ਵੀ ਵੱਧ ਜਾਂਦੇ ਸੀ ਜੀ ਇਹੋ ਜਿਹੇ ਉਹੋ ਜਿਹੀ ਪੈਨਸ਼ਨ ਯੋਜਨਾ ਦੀ ਗੱਲ ਨਹੀਂ ਕਰਦੇ ਜੀ ਇਹ ਤਾਂ ਕੰਪਨਸੇਟ ਕਰਨਗੇ ਜੀ ਵੀ ਹਾਂ ਠੀਕ ਆ ਜੀ ਜੇ ਕੋਈ ਕਮਿਟਮੈਂਟ ਕਰਨਗੇ ਜੀ
1: ਜੀ
2: ਹਾਂਜੀ ਸੋ

0: ਸਰ ਉਹ ਇਸ ਚੀਜ਼ ਦੇ ਉੱਤੇ ਲੋਕਲ ਕਰਦੇ ਨਹੀਂ ਕਹਿੰਦੇ,
1: ਜੀ
0: ਕਹਿੰਦੇ ਅਸੀਂ 4.5 ਸਾਲ ਤੱਕ ਵੇਟ ਕੀਤੀ ਤੇ ਹੁਣ ਸਾਨੂੰ ਇਹ ਸੀਗਾ ਵੀ ਜੇ ਹੁਣ ਅਸੀਂ ਚੁੱਪ ਰਹਿ ਗਏ ਤੇ ਫੇਰ ਅਸੀਂ 4 ਸਾਲਾਂ ਚ ਜਾਵਾਂਗੇ, ਕਿਉਂਕਿ
1: ਜੀ
0: ਸਿਆਸਤਦਾਨ ਕੋਈ ਵੀ ਆ ਜਾਏ ਉਹਨੇ
1: ਬਿਲਕੁਲ
0: ਜਿਹੜਾ ਕੰਮ ਕਰਨਾ ਹੁੰਦਾ ਜਾਂ ਵੋਟਾਂ ਦੇ ਨੂੰ ਮੁੱਖ ਰੱਖ ਕੇ ਕਰਨਾ ਹੁੰਦਾ ਜੀ।
1: ਜੀ
0: ਸੋ ਇਸ ਕਰਕੇ ਉਹਨਾਂ ਨੇ ਇਸ ਵੇਲੇ ਆਪਣੀ ਜਿਹੜੀ ਆ ਵਾਇਸ ਜਿਹੜੀ ਆ ਉਹਨੂੰ ਅਲਾਰਮਿੰਗ ਸਟੇਜ ਤੇ ਲਿਆਂਦਾ ਆ ਜੀ,
1: ਜੀ
0: ਤੇ ਉਹਦੇ ਕਰਕੇ ਸ਼ਾਇਦ ਸਰਕਾਰ ਜਿਹੜੀ ਆ ਤੇ ਉਹਦੇ ਨਾਲ ਉਹਨਾਂ ਦਾ ਤਾਂ ਸਮਝੌਤਾ ਹੋ ਜਾਊਗਾ ਜੀ।
1: ਜੀ
0: ਬਾਕੀ ਆ ਗਿਆ ਜੀ ਤੁਹਾਡੇ ਪੰਜਾਬ ਦੇ ਵਿੱਚ ਜਿਸ ਚੀਜ਼ ਦਾ ਡੀਂਗਾ ਮਾਰਦੇ ਸੀਗੇ ਜੀ ਵੀ ਆਮ ਆਦਮੀ ਕਲੀਨਿਕ ਬਣਾਏ ਜੀ,
1: ਜੀ
0: ਆਮ ਆਦਮੀ ਕਲੀਨਿਕ ਵਾਲੇ ਵੀ ਹੜਤਾਲ ਤੇ ਆ ਗਏ ਆ ਜੀ।
1: ਉਹ ਤਾਂ ਹੈਰਾਨਗੀ ਹੁੰਦੀ
0: ਤੁਸੀਂ
1: ਹੈ ਜੀ,
0: ਦੇਖੋ
1: 11 ਰੁਪਏ ਬੰਦੇ ਹੁੰਦੇ, 12 ਰੁਪਏ ਬੰਦਾ ਜੀ ਦੇਖਣ ਲੱਗੇ।
0: ਦੈਟ ਵਾਜ ਮੈਡੀਕਲ ਅਸਿਸਟੈਂਟ, ਉਹ
1: ਜੀ
0: ਮੈਡੀਕਲ ਅਸਿਸਟੈਂਟ ਸੀ ਸਰ।
1: ਅੱਛਾ ਜੀ
0: ਜਿੱਦਾਂ ਆਪਾਂ ਮਤਲਬ ਕੋਈ ਨਰਸਿੰਗ ਹੁੰਦੀ ਹੈ ਜੇ ਨਰਸ ਹੁੰਦੀ ਆ ਉਹ
1: ਹਾਂਜੀ
0: ਅੰਦਰ ਜਾਂਦੀ ਹੈ ਜਾਂ ਉਹ ਮੈਡੀਕਲ ਅਸਿਸਟੈਂਟ ਦਾ ਦਰਜਾ ਦਿੱਤਾ ਆ, ਉਹ
1: ਜੀ
0: 11 ਰੁਪਏ ਪਰ ਪੇਸ਼ੈਂਟ ਤਾਂ ਉਹਦੇ ਨਾਲ ਉਹਨੂੰ ਮਿਲਦੇ ਆ ਜੀ,
1: ਜੀ
0: ਏਦਾਂ ਹੀ ਸੈਲਰੀ ਮਿਲਦੀ ਹੈ ਸਰ। ਸੈਲਰੀ
1: ਜੀ
0: ਮਿਲਦੀ ਹੈਗੀ ਆ ਡਾਕਟਰ ਨੂੰ ਉਹ ਕੰਟ੍ਰੈਕਟ ਬੇਸ ਦੇ ਉੱਤੇ ਮਿਲਦੀ ਹੈਗੀ ਹੈ ਜੀ, ਦਿਹਾੜੀ ਦੇ ਹਿਸਾਬ ਨਾਲ ਜੀ ਇੱਕ ਕਿਸਮ ਦਾ।
1: ਜੀ
0: ਸੋ ਇਟ ਇਜ਼ ਵੈਰੀ ਡੈਰੀਵੇਟਰੀ ਸਰ, ਇਹ
1: ਬਿਲਕੁਲ
0: ਮਤਲਬ ਬਹੁਤ ਜ਼ਿਆਦਾ ਹੈਗਾ ਆ ਇਹਦੇ ਆਤਮ ਸਨਮਾਨ ਨਾਲ ਜਿਹੜਾ ਖੇਡਣ ਵਾਲੀ ਗੱਲ ਆ ਜੀ।
1: ਜੀ
0: ਕਰੋੜਾਂ ਰੁਪਈਏ ਲਾ ਕੇ ਪੜ੍ਹਾਈਆਂ ਸਰ, ਪੜ੍ਹਾਈ ਕੋਈ ਵੀ ਆ ਭਾਰਤ ਸਾਹਿਬ ਤੁਸੀਂ ਮਤਲਬ ਜਿਹੜਾ ਹੈਗਾ ਆ ਬਿਕੋਜ਼ ਯੂ ਆਰ ਇਨ ਫਿਨਲੈਂਡ, ਤੁਸੀਂ ਇੱਥੇ ਆ ਕੇ ਦੇਖੋ ਸਰ ਪੜ੍ਹਾਈ ਤਾਂ ਇੱਕ ਮੈਟ੍ਰਿਕ ਦੀ ਜੇ ਤੁਸੀਂ ਜਿਹੜਾ ਹੈਗਾ ਨਾ ਮਤਲਬ ਪ੍ਰਾਈਵੇਟ ਸਕੂਲ ਤੋਂ ਕਰਾਉਣੀ ਹੋਵੇ
1: ਜੀ
0: ਤੇ ਬੰਦੇ ਦਾ ਪਸੀਨਾ ਨਿਕਲ ਜਾਂਦਾ
1: ਸੈਣੀ
0: ਜੀ।
1: ਸਾਹਿਬ, ਇੱਕ ਬੱਚਾ ਘੱਟੋ ਘੱਟ 80,000 ਪੈਂਦਾ ਜੀ ਮਹੀਨੇ, ਦੇਖ ਲਓ ਜੇ ਨਾ ਘੱਟੋ ਘੱਟ ਨਹੀਂ ਜੀ, ਤੇ ਬਹੁਤ ਮਹਿੰਗਾ ਆ। ਤੇ ਘੱਟੋ ਘੱਟ ਜਿਹੜੀਆਂ ਸਕੂਲਾਂ ਕਾਲਜਾਂ ਦੀਆਂ ਜਿਹੜੀਆਂ ਫੀਸਾਂ ਹੈਗੀਆਂ ਆਪਣੀਆਂ ਅਪ ਡਾਊਨ ਕਰਨ ਦੀਆਂ, ਉਹ ਹੀ ਘੱਟੋ ਘੱਟ ਨਹੀਂ ਜੇ ਸਿੱਧੀ ਬਸ ਕਾਲਜ ਦੇ ਵਿੱਚ ਹੀ ਲਵਾਉਣੀ ਆ ਤਾਂ ਤੁਸੀਂ 60,000 ਰੁਪਇਆ ਮੰਗਦੇ ਆ ਜੀ 3 ਮਹੀਨਿਆਂ ਦਾ।
0: ਪਰ ਐਸਾ ਬੇਟਾ ਬੇਟਾ ਪੜ੍ਹਦਾ ਹੁੰਦਾ ਸੀ ਨਾ ਜਦੋਂ ਤੇ ਉਹ ਮੈਂ ਨਾਲ ਏਦਾਂ ਕਰਕੇ ਕਿ ਇੱਕਦਮ ਮੈਂ ਕਚਹਿਰੀਓਂ ਆਇਆ ਤੇ ਉਹ ਘਰ ਬੈਠਾ, ਮੈਂ ਗਿਆ ਨੀ, ਉਹ ਅੱਜ ਮੇਰਾ ਮੂਡ ਹੈ ਨੀ ਤੇ ਕਲਾਸਾਂ ਘੱਟ ਲੱਗਣੀਆਂ ਮੈਂ ਗਿਆ ਨੀ, ਮੈਂ ਕਿਹਾ ਮੈਨੂੰ ਤਾਂ 2500 ਪੈ ਗਿਆ,
1: ਜੀ
0: ਮੈਂ ਕਿਹਾ ਤੇਰੀ ਇੱਕ ਦਿਨ ਦਾ ਜਿਹੜਾ ਹੈਗਾ ਆ 2500 ਰੁਪਇਆ ਪੈਂਦਾ, ਮੈਨੂੰ ਇਹ ਤਾਂ ਦੱਸਿਆ ਗਿਆ ਵੀ ਹਾਂ ਭਾਈ ਤੂੰ ਉੱਥੋਂ 2500 ਦਾ ਕਿਉਂ ਕੀ ਗਿਆਨ ਲੈ ਕੇ ਆਇਆ।
1: ਜੀ
0: ਹਾਂਜੀ ਸੋ ਇਸ ਕਰਕੇ ਜਿਹੜਾ ਹੈਗਾ ਆ ਇਹ ਹੋਣਾ ਚਾਹੀਦਾ ਹੈਗਾ ਅਕਾਊਂਟੇਬਲ, ਕਿਸੇ ਨੂੰ ਤਾਂ ਹੋਣਾ ਪਊਗਾ ਨਾ ਜੀ,
1: ਜੀ
0: ਪਰ ਲੋਕਾਂ ਦਾ ਹਾਇਆ ਤੱਕ ਆ ਜੀ ਸਾਰਾ ਜਿੱਦਾਂ ਮਰਜ਼ੀ ਆ
1: ਜੀ।
0: ਜੀ ਸਰ
1: ਜੀ
0: ਚੱਕਰ ਕੀ ਆ ਜੀ, ਰਾਜਾ ਵੜਿੰਗ ਦੇ ਦੋਸ਼ ਲੱਗੇ ਆ ਜੀ ਹੁਣ ਤੱਕ ਕਿ ਭਾਈ ਉਹ ਰਲ ਕੇ ਖੇਡਦੇ ਆ ਜੀ, ਹੁਣ ਵੀ ਉਹ ਜਿਹੜਾ ਹੈਗਾ ਆ ਮਾਂ ਭਗਵੰਤ ਮਾਨ ਨੂੰ ਜਦੋਂ ਬੜਕ ਮਾਰਦੇ ਆ ਤੇ ਪਿੱਛੇ ਜੀ ਕਹਿ ਦਿੰਦੇ ਹੈਗੇ ਆ ਜੀ, ਪਤਾ ਲੱਗ ਜਾਏ ਵੀ ਮੈਂ ਜਿਹੜਾ ਹੈਗਾ ਪਿੱਛੋਂ
1: ਭਗਵੰਤ ਮਾਨ ਜੀ ਅਸਤੀਫਾ ਦੇਣਾ ਜੀ।
0: ਹਾਂ ਉਹ ਜੀ ਉਹ ਸਰ ਜਿਹੜਾ ਹੈਗਾ ਆ ਉਹ ਤਾਂ ਕਰਕੇ ਹੈਗਾ ਆ ਜੀ, ਬਟ ਉਹਨਾਂ ਦੇ ਅਸਤੀਫੇ ਨਾਲ ਮਾਨ ਸਾਹਿਬ ਦੇ ਅਸਤੀਫੇ ਨਾਲ ਕੀ ਹੋਜੂਗਾ, ਕੀ ਪ੍ਰੋਬਲਮ ਰਿਜੋਲਵ ਹੋਜੂਗੀ ਜੀ।
1: ਜੀ
0: ਨੋ ਡਾਊਟ ਕਿ ਇੱਥੇ ਪੰਜਾਬ ਦੇ ਵਿੱਚ ਤੇ ਉੱਥੇ ਦਿੱਲੀ ਦੇ ਵਿੱਚ ਦੋਨੇ ਪਾਸੇ ਜਿਹੜੇ ਬੰਦੇ ਰਿਜ਼ਾਈਨ ਸੀਕਰਸ ਹੈਗੇ ਆ ਉਹਨਾਂ ਦਾ ਆਪਣਾ ਵੀ ਮਤਲਬ ਐਟੀਟਿਊਡ ਜਿਹੜਾ ਆ ਕੋਈ ਬਹੁਤਾ ਵਧੀਆ ਜਾਂ ਪਾਸਟ ਹਿਸਟਰੀ ਕੋਈ ਬਹੁਤੀ ਵਧੀਆ ਰਹੀ ਨਹੀਂ
1: ਜੀ। ਨਾਲੇ ਸੈਣੀ ਸਾਹਿਬ ਇੱਕ ਗੱਲ ਹੋਰ ਵੀ ਮੈਂ ਸੋਚਦਾ ਸੀ, ਚਲੋ ਹੋ ਸਕਦਾ ਮੇਰੇ ਵਿਚਾਰ ਵੱਖਰੇ ਹੋ ਸਕਦੇ ਆ, ਮੈਂ ਚਲੋ ਪੋਸਟ ਵੀ ਇੱਕ ਪੜ੍ਹ ਰਿਹਾ ਸੀਗਾ, ਕਹਿੰਦੇ ਨੇ ਕਿ ਲੰਬੜਦਾਰ ਮਰ ਗਿਆ ਤੇ ਹੁਣ ਨੰਬਰਦਾਰੀ ਉਸਦੇ ਮੁੰਡੇ ਨੂੰ ਮਿਲ ਗਈ, ਪਰਨਾਲਾ ਉੱਥੇ ਦਾ ਉੱਥੇ ਹੀ ਹੈ ਜੀ, ਤੇ ਮਸਲਾ ਚਿਹਰੇ ਨਹੀਂ ਸਮਾਂ ਕਿ ਪੋਲਸੀ ਬਦਲਣ ਦਾ ਹੋਣਾ ਚਾਹੀਦਾ। ਜਿਵੇਂ ਕੋਕਰਾਜਾ ਨੇ ਵੱਡੇ ਪੱਧਰ ਦੇ ਉੱਤੇ ਜਸ਼ਨ ਵੀ ਮਨਾਇਆ ਸਾਰਾ ਕੁਝ ਕੀਤਾ, ਕਿ ਉਹ ਸਾਰਾ ਕੁਝ ਸਿਸਟਮ ਚੇਂਜ ਹੋ ਗਿਆ ਜੀ?
0: ਨਹੀਂ ਪਰ ਅੱਛਾ ਉਹ ਗੱਲ ਏਦਾਂ ਹੈਗੀ ਉਹ ਤਾਂ ਟੈਂਪਰੇਰੀ ਜਿਹੜਾ ਹੈਗਾ ਆ ਕਿ ਆਪਣੇ ਮਨ ਨੂੰ ਸਮਝਾਉਣ ਦੀ ਗੱਲ ਆ
1: ਜੀ,
0: ਬਾਕੀ ਤਾਂ ਜਿਹੜਾ ਹੈਗਾ ਆ ਕੋਈ ਵੀ ਚੱਕਰ ਏਦਾਂ ਦੇ ਨਹੀਂ ਹੁੰਦਾ ਹੈਗਾ ਜੀ ਵੀ ਕਿਸੇ ਇੱਕ ਬੰਦੇ ਦੇ ਜਾਣ ਨਾਲ ਜਾਂ ਇਸ ਤਰੀਕੇ ਨਾਲ ਸਿਸਟਮ ਦੇ ਵਿੱਚ ਚੇਂਜ ਆ ਜਾਏਗੀ, ਇਹ ਤਾਂ ਕੋਈ ਗੱਲ ਨਹੀਂ ਹੁੰਦੀ ਜੀ। ਸਿਸਟਮ ਉਦੋਂ ਚੇਂਜ ਹੁੰਦਾ ਆ ਸਰ ਜਦੋਂ ਸੋਸਾਇਟੀ ਜਾਂਦੀ ਆ
1: ਜੀ,
0: ਸੋਸਾਇਟੀ ਫੈਡ ਅਪ ਹੋ ਜਾਂਦੀ ਆ ਉਹਦੇ ਅਕੋਰਡਿੰਗਲੀ ਫਿਰ ਜਿਹੜੇ ਹੈਗੇ ਆ ਸੋਸਾਇਟੀ ਨੂੰ ਲੀਡ ਕਰਨ ਵਾਲੇ ਲੀਡਰ ਉਹ ਫਿਰ ਉਹਨਾਂ ਨੂੰ ਸਮਝ ਆ ਜਾਂਦਾ ਹੈਗਾ ਜੀ ਤੇ ਹੁਣ ਜਿਹੜਾ ਆ ਵੀ ਸਾਡਾ ਸਰਨਾ ਨੀ ਬਿਨਾਂ ਕੰਮ ਕੀਤੇ ਤੋਂ
1: ਜੀ,
0: ਨਹੀਂ ਤਾਂ ਆਪਣੇ ਸੁੱਖਾਂ ਤੱਕ ਹੀ ਸੀਮਤ ਰਹਿੰਦੇ ਆ।

0: ਉਹਨਾਂ ਨੂੰ ਕੋਈ ਇੰਟਰਸਟ ਨੀ ਹੁੰਦਾ ਜੀ, ਤੇ ਲੋਕੀ ਜਿਹੜੇ ਆ ਹੁਣ ਦੇਖੋ ਨਾ ਜੀ, ਕੱਲ ਜਿਹੜੇ ਆ ਸਾਡੇ ਦਸੂਹੇ ਦੇ ਵਿੱਚ ਇੱਕ ਸ਼ਹਿਰੀ ਖੇਤਰ ਦੇ ਵਿੱਚ ਸਾਰੀ ਰਾਤ ਲਾਈਟ ਨਹੀਂ ਆਈ ਜੀ।
1: ਜੀ
0: ਕਾਰਨ ਕੀ ਆ ਜੀ ਕਿ ਛੋਟਾ ਮੋਟਾ ਫਾਲਟ ਪੈ ਜਾਂਦਾ ਆ
1: ਜੀ,
0: ਤੇ ਉਹਦੇ ਵਾਸਤੇ ਵੀ ਬੰਦੇ ਤਾਂ ਬੈਠੇ ਸਟਰਾਈਕ ਤੇ ਜੀ।
1: ਜੀ
0: ਤੁਹਾਡਾ ਮੇਨਟੇਨੈਂਸ ਦਾ ਰੈਗੂਲਰ ਸਟਾਫ ਹੀ ਹੈ ਨੀ ਗਾ ਜੀ, ਤੁਸੀਂ ਖਤਮ ਕਰਤਾ ਹੌਲੀ ਹੌਲੀ, ਅਬੋਲਿਸ਼ ਕਰ ਦਿੱਤਾ
1: ਜੀ।
0: ਸੋ ਪੰਜਾਬ ਨੂੰ ਤਾਂ ਜਿਸ ਮਤਲਬ ਜਿਹੜਾ ਖੂਹ ਦੇ ਵਿੱਚ ਸੁੱਟਿਆ ਜਾਂਦਾ ਹੈ ਨਾ ਜੀ, ਤੇ ਉੱਥੋਂ ਜਿਹੜਾ ਨਿਕਲਣ ਦਾ ਕੋਈ ਰਾਹ ਲੱਭ ਨਹੀਂ ਰਿਹਾ ਜੀ।
1: ਜੀ
0: ਬਾਕੀ ਸਰ ਜਿਹੜਾ ਹੈਗਾ ਆ ਨੈਸ਼ਨਲ ਤੁਹਾਡੀ ਜਿਹੜੀਆਂ ਹੈਗੀਆਂ ਆ ਜੀ, ਤੇ ਧਰਮਿੰਦਰ ਪ੍ਰਧਾਨ ਦਾ ਅਸਤੀਫਾ ਹੋ ਗਿਆ, ਮੋਦੀ ਸਾਹਿਬ ਦਾ ਜਾਂ ਸ਼ਾਹ ਸਾਹਿਬ ਨੂੰ ਘੇਰਨਾ ਚਾਹੁੰਦੇ ਹੈਗੇ ਆ ਜੀ, ਜਿਹਦੇ ਬਾਰੇ ਤੁਸੀਂ ਜ਼ਿਕਰ ਕੀਤਾ ਜੀ,
1: ਬਿਲਕੁਲ
0: ਉਹ ਹੁਣ ਇਹ ਆ ਕਿ ਜਿੱਦਾਂ ਪੰਜਾਬ ਦੇ ਵਿੱਚ ਇਹ ਆਤਮਾ ਦੀ ਜਿੱਦਾਂ ਭਗਵੰਤ ਮਾਨ ਦਾ ਅਸਤੀਫਾ ਮੰਗ ਲਿਆ ਜੀ, ਉੱਥੇ ਜਾ ਕੇ ਰਾਜਾ ਵੜਿੰਗ ਹੋਣੀ ਜਿਹੜੇ ਜਾਂ ਅਮਿਤ ਸ਼ਾਹ ਦਾ ਜਾਂ ਪ੍ਰਧਾਨ ਮੰਤਰੀ ਦਾ ਅਸਤੀਫਾ ਮੰਗਣਗੇ ਜੀ। ਬਟ ਸਵਾਲ ਇਹ ਹੈਗਾ ਆ ਕਿ ਜਦੋਂ ਇਹੋ ਜਿਹੀਆਂ ਮੂਵਮੈਂਟਸ ਚੱਲਦੀਆਂ ਆ ਸਰ, ਉੱਥੇ ਲੋਕਾਂ ਦੀ ਵੱਖਰੀ ਵੱਖਰੀ ਸੋਚ ਦੇ ਲੋਕ ਇਕੱਠੇ ਹੋਏ ਹੁੰਦੇ ਆ ਜੀ, ਜਦੋਂ ਇਲੈਕਟੋਰਲ ਪ੍ਰੋਸੈਸ ਦੇ ਵਿੱਚੋਂ ਗੁਜ਼ਰਨਾ ਆ ਸਰ, ਉਦੋਂ ਜਿਹੜਾ ਆ ਇਹ ਲੋਕ ਸਾਰੇ ਆਪਣੀਆਂ ਆਪਣੀਆਂ ਪਾਰਟੀਆਂ ਦੇ ਵਿੱਚ ਵਾਪਸ ਚੱਲ ਜਾਣੇ ਹੈਗੇ ਜੀ, ਤੇ ਉੱਥੋਂ ਆਪਣਾ ਫਿਊਚਰ ਲੱਭਣ ਦੀ ਕੋਸ਼ਿਸ਼ ਕਰਨੀ ਜੀ। ਤੇ ਉਸ ਤੋਂ ਬਾਅਦ ਹੁੰਦਾ ਕਿ ਜਿਹੜੀਆਂ ਐਸਟੈਬਲਿਸ਼ਡ ਪਾਰਟੀਆਂ ਹੁੰਦੀਆਂ, ਜਿਹੜਾ ਕੋਈ ਵਰਕਰ ਜਿਹੜਾ ਆ ਗਰਾਊਂਡ ਤੇ ਪਹਿਲਾਂ ਹੀ ਮੌਜੂਦ ਹੁੰਦਾ ਹੈ ਜੀ, ਉਹ ਫਿਰ ਲੀਡ ਲੈ ਜਾਂਦੀ ਹੈ ਜੀ।
1: ਬਿਲਕੁਲ,
0: ਸੋ ਇਸ ਕਰਕੇ ਇਹ ਤਾਂ ਐਵੇਂ ਮਤਲਬ ਜਿਹੜਾ ਹੈਗਾ ਨਾ, ਦੀਸ ਆਰ ਕਾਲਡ ਦਾ ਡ੍ਰੀਮਸ।
1: ਪੰਜਾਬ ਦੀਆਂ ਵਿਧਾਨ ਸਭਾ ਦੀ ਗੱਲ ਕਰ ਲੋ, ਕੋਈ ਨਾ ਕੋਈ ਮੁੱਦਾ ਪਹਿਲਾਂ ਹੀ ਏਡਾ ਕੁ ਵੱਡਾ ਉਭਾਰ ਦਿੱਤਾ ਜਾਂਦਾ ਕਿ ਉਹ ਸਾਰਾ ਹੀ ਰੋਲੇ ਗੋਲੇ ਦੇ ਵਿੱਚ ਸੈਸ਼ਨ ਜਿਹੜਾ ਮਤਲਬ ਕਿ ਪਤਾ ਹੀ ਨਹੀਂ ਲੱਗਦਾ, ਉਹਦੇ ਵਿੱਚ ਰੋਲੇ ਗੋਲੇ ਦੇ ਵਿੱਚ ਹੀ ਨਿਬੜ ਜਾਂਦਾ ਜੀ। ਆ ਹੁਣ ਵੀ ਦੇਖੋ ਇਹ ਮੁੱਦਾ ਅਜੇ ਵੀ ਚੱਲੀ ਜਾਂਦਾ, 6ਵਾਂ ਦਿਨ ਹੈ ਜੀ, ਸੰਸਦ ਚੱਲੇਗੀ, ਮੌਨਸੂਨ ਸੈਸ਼ਨ, ਲੋਕ ਦੇਖ ਰਹੇ ਨੇ ਲੋਕਾਂ ਦੇ ਲਈ ਜਿਹੜੇ ਬਿੱਲ ਹੋਣੇ ਨੇ ਜਾਂ ਚੰਗੇ ਸਟੈਪ ਲੈਣੇ ਨੇ ਜਾਂ ਹੋਰ ਸਾਰੀਆਂ ਚੀਜ਼ਾਂ ਨੇ। ਚਲੋ ਇਹ ਮੁੱਦਾ ਹੈਗਾ ਜ਼ਰੂਰ ਹੈ, ਨੀਟ ਦਾ ਪੇਪਰ ਦਾ, ਉਹਦੇ ਉੱਤੇ ਕਾਰਵਾਈ ਹੋਈ ਹੈ, ਹੋਰ ਸਾਰੀਆਂ ਚੀਜ਼ਾਂ ਹੋਈਆਂ ਨੇ, ਉਹ ਆਖਰ ਦੇ ਵਿੱਚ ਵੀ ਮਤਲਬ ਕਿ ਬਾਅਦ ਦੇ ਵਿੱਚ ਵੀ ਜੇ ਉਹ ਸਮਾਂ ਨਹੀਂ ਦੇ ਰਹੇ ਤਾਂ ਹੋਰ ਜਿਹੜੇ ਬਿੱਲ ਨੇ ਜਾਂ ਹੋਰ ਸਾਰੇ ਮੁੱਦੇ ਨੇ ਉਹਦੇ ਉੱਤੇ ਤਾਂ ਚੱਜ ਦੇ ਨਾਲ ਡਿਸਕਸ਼ਨ ਹੋਣੀ ਚਾਹੀਦੀ ਹੈ ਕਿ ਆਖਰੀ ਦਿਨ ਤੱਕ ਇਹੀ ਕਰੀ ਜਾਣਾ।
0: ਭਾਰਤ ਸਾਹਿਬ ਦੇਖੋ ਗੱਲ ਇਹਦਾ ਹੈਗੀ ਆ, ਸਿਆਸਤਦਾਨ ਜੋ ਸਾਨੂੰ ਦਿਖਾਉਣਾ ਚਾਹੁੰਦਾ ਆ ਅਸੀਂ ਉਹੀ ਦੇਖ ਸਕਦੇ
1: ਹਾਂ,
0: ਜਿੱਥੇ ਉਹ ਚਾਹੁੰਦਾ ਹੈਗਾ ਕਿ ਅਸੀਂ ਰੁਕ ਜਾਈਏ, ਸਾਡੇ ਵੀ ਆਰ ਕਾਂਟ, ਵੀ ਆਰ ਹੈਲਪਲੈਸ, ਅਸੀਂ ਉਹ ਤੋਂ ਅੱਗੇ ਨਹੀਂ ਜਾ ਸਕਾਂਗੇ
1: ਜੀ।
0: ਸੋ ਇਸ ਕਰਕੇ ਜਿਹੜਾ ਹੈਗਾ ਆ ਇਹ ਤਾਂ ਫਿਲਹਾਲ ਜਿਹੜਾ ਆ ਇਸੇ ਤਰੀਕੇ ਨਾਲ ਸਿਸਟਮ ਬਣਿਆ ਆ ਤੇ ਇਸੇ ਤਰੀਕੇ ਨਾਲ ਚੱਲੀ ਜਾਣਾ ਜੀ। ਇਹਨਾਂ ਦੇ ਮਨ ਦੇ ਵਿੱਚ ਹੈਗਾ ਅਪੋਜੀਸ਼ਨ ਦੇ ਕਿ ਅਸੀਂ ਪਾਰਲੀਮੈਂਟ ਦੇ ਵਿੱਚ ਜਾ ਕੇ ਤੇ ਅਮਿਤ ਸ਼ਾਹ ਨੂੰ ਹੀ ਟਾਰਗੇਟ ਰੱਖੀਏ ਤੇ ਦੈਨ ਉਸ ਤੋਂ ਬਾਅਦ ਜਿਹੜਾ ਆ ਇਹ ਮੰਗ ਕਰੀਏ, ਕਿਉਂਕਿ ਸਰ ਦੇਖੋ ਯੂਥ ਜਿਹੜਾ ਆ ਨਾ ਜੀ ਉਹ ਵਿਹਲਾ ਵੀ ਬਹੁਤ ਆ
1: ਜੀ।
0: ਹੁਣ ਜੇ ਜਿਹੜਾ ਹੈਗਾ ਮੈਂ ਮਤਲਬ ਮੈਂ ਕਦੀ ਵੀ ਕਿਸੇ ਇੱਕ ਇੰਸੀਡੈਂਟ ਨੂੰ ਆਈਸੋਲੇਟਡ ਆਈਜ ਨਾਲ ਨਹੀਂ ਦੇਖਦਾ,
1: ਬਿਲਕੁਲ
0: ਅਲਟੀਮੇਟਲੀ ਹੁੰਦਾ ਵੀ ਏਦਾਂ ਹੀ ਆ ਜੀ ਤੇ ਆਈਸੋਲੇਟਡ ਇੰਸੀਡੈਂਟ ਦੀ ਜੇ ਇੱਕ ਵੀਡੀਓ ਆਉਂਦੀ ਹੈਗੀ ਆ ਤੇ ਉਹ ਤੋਂ ਬਾਅਦ ਜਿਹੜਾ ਹੈਗਾ ਆ ਸਾਰਾ ਜਿਹੜਾ ਹੈਗਾ ਆ ਕਿ ਹਾਂ ਜੀ ਉੱਥੇ ਕੀ ਵਾਪਰਿਆ ਉਹਦੀ ਲਾਈਵ ਟੈਲੀਕਾਸਟ ਵੀ ਦੂਜੇ ਘੰਟੇ ਬਾਅਦ ਆ ਜਾਂਦੀ ਹੈ
1: ਤੇ
0: ਹੁਣ ਕੀ ਚੱਲ ਰਿਹਾ ਜੀ,
1: ਬਿਲਕੁਲ ਹੈ ਜੀ।
0: ਸੋ ਇਸ ਕਰਕੇ ਜਿਹੜਾ ਹੈਗਾ ਕੱਲ ਵੀ ਮੈਂ ਇੱਕ ਸ਼ਬਦ ਜਿਹੜਾ ਆ ਉਹ ਵਰਤਿਆ ਸੀਗਾ ਸ਼ਮੀ ਵਜ਼ੀਰ ਜੀ ਦੇ ਪ੍ਰੋਗਰਾਮ ਦੇ ਵਿੱਚ ਅਸ਼ਲੀਲ ਸ਼ਬਦ ਵਰਤਿਆ ਸੀਗਾ ਜੀ, ਹਾਂ ਜੀ ਉਹਨਾਂ ਨੇ ਮਤਲਬ ਮਾਈਂਡ ਕੀਤਾ, ਉਹ ਕਹਿੰਦੇ ਸਰ ਮੈਂ ਕੋਈ ਅਸ਼ਲੀਲ ਮੈਂ ਕਿਹੜਾ ਅਸ਼ਲੀਲ ਗੱਲ ਕੀਤੀ, ਮੁਕੱਦਰ ਵੀਰ ਜੀ ਨੂੰ ਉਹਨਾਂ ਨੇ ਵਕੀਲ ਬਣਾ ਕੇ ਭੇਜਿਆ ਸੀਗਾ, ਬਟ ਮੈਂ ਜੋ ਉੱਥੇ ਓਵਰਆਲ ਹੋ ਰਿਹਾ ਸੀਗਾ ਜੀ ਉਹਨੂੰ ਮਤਲਬ ਫੋਕਸ ਕਰਕੇ ਹੀ ਗੱਲ ਕਹੀ ਸੀ, ਹਾਂਜੀ ਜੋ ਉੱਥੇ ਮੈਂ ਇਹੀ ਬੇਨਤੀ ਹੈ ਭਾਰਤ ਸਾਹਿਬ ਕਿ ਮੈਂ ਮਤਲਬ ਜਿਹੜਾ ਹੈਗਾ ਕਿਸੇ ਬੰਦੇ ਨੂੰ ਪੁਆਇੰਟ ਆਊਟ ਨਹੀਂ ਕੀਤਾ ਸੀ, ਮੈਂ ਤਾਂ ਜੋ ਉੱਥੇ ਘਟਨਾ ਵਾਪਰ ਰਹੀ ਹੈ ਜੀ।
1: ਸੈਣੀ ਸਾਹਿਬ ਆਪਾਂ ਜੇ ਦੂਸਰਾ ਬੰਦਾ ਓਦਾਂ ਦਾ ਤਾਂ ਆਪ ਥੋੜੀ ਆਪਾਂ ਖੂਹ ਚ ਛਾਲ ਮਾਰੀ, ਫਿਰ ਉਹਦੇ ਵਿੱਚ ਤੇ ਸਾਡੇ ਵਿੱਚ ਡਿਫਰੈਂਟ ਕੀ ਰਹਿ ਗਿਆ ਨਾ। ਬਿਲਕੁਲ
0: ਭਾਰਤ ਸਾਹਿਬ ਦੇਖੋ ਕੁਛ ਇੱਕ ਪਰਿਵਾਰ ਪੰਜਾਬ ਦੇ, ਕੁਛ ਇੱਕ ਬੁੱਧੀਜੀਵੀ ਪੰਜਾਬ ਦੇ
1: ਜੀ
0: ਖੁਸ਼ ਹੋ ਰਹੇ ਆ ਕਿ ਬੱਚੀਆਂ ਉੱਥੇ ਜਾ ਕੇ ਇੱਥੇ ਬੋਲਡ ਗੱਲ ਕਰ ਰਹੀਆਂ
1: ਜੀ,
0: ਬਟ ਐਟ ਦਾ ਸੇਮ ਟਾਈਮ ਜੇ ਮੈਚੂਰਡ ਲੇਡੀ ਜਿਹੜੀ ਆ ਉਹ ਬੋਲਡ ਗੱਲ ਕਰੇਗੀ ਤੇ ਜਿਹੜੀਆਂ ਟੀਨੇਜਰ ਆ ਉਹ ਆਪਣੀ ਲਿਮਿਟ ਪਾਰ ਕਰਨਗੀਆਂ ਹੀ
1: ਕਰਨਗੇ,
0: ਕਰਨਗੀਆਂ।
1: ਬਿਲਕੁਲ ਹੈ ਜੀ,
0: ਸਾਨੂੰ ਇਹੋ ਜਿਹੀ ਚੀਜ਼ ਨੂੰ ਕਦੀ ਵੀ ਐਪਰੀਸ਼ੀਏਟ ਨਹੀਂ ਕਰਨਾ ਚਾਹੀਦਾ ਜਿਹੜੀ ਸਮਾਜਿਕ ਤੌਰ ਤੇ, ਮਤਲਬ ਅਸੀਂ ਸੋਚੀਏ ਕਿ ਅਸੀਂ ਪਰਿਵਾਰ ਦੇ ਵਿੱਚ
1: ਜੀ
0: ਜਿਹੜਾ ਬਹਿ ਕੇ ਗੱਲ ਨਾ ਕਰ ਸਕਦੇ ਹੋਈਏ, ਉਹ ਸਾਨੂੰ ਸੋਸਾਇਟੀ ਚ ਵੀ ਉਦਾਂ ਦੀ ਗੱਲ ਨਹੀਂ
1: ਫਿਰ ਤਾਂ
0: ਕਰਨੀ
1: ਸਾਹਿਬ
0: ਚਾਹੀਦੀ।
1: ਚਮਕੀਲਾ ਵੀ ਸਹੀ ਸੀਗਾ ਜੀ, ਉਹ ਸਾਰੇ ਹੀ ਸਹੀ ਸੀਗੇ, ਫਿਰ ਉਹਨਾਂ ਨੂੰ ਗਲਤ ਥੋੜੀ ਕਹਿ ਸਕਦੇ ਆ, ਉਹ ਕਿਹੜਾ ਸ਼ਲੀਲ ਗੱਲਾਂ ਕਰਦੇ ਸੀ ਜਾਂ ਗੀਤ
0: ਬਿਲਕੁਲ
1: ਗਾਉਂਦੇ ਸੀ।
0: ਜੀ, ਹੁਣ ਇਸ ਚੀਜ਼ ਨੂੰ ਆਪਾਂ ਕਹਿ ਦਈਏ ਜੈਨ ਜੀ ਆ ਜੀ, ਇਹਨਾਂ ਦੀ ਸੋਚ ਬੜੀ ਐਡਵਾਂਸ ਆ,
1: ਜੀ
0: ਦੈਟ ਇਜ਼ ਆਲ ਰਬਿਸ਼।
1: ਜੀ
0: ਜੇ ਅਸੀਂ ਨਾ ਉਸ ਉਹਨਾਂ ਬੱਚਿਆਂ ਨੂੰ ਮਿਸਗਾਈਡ ਕਰਦੇ ਆ ਜਾਂ ਉਹਨਾਂ ਨੂੰ
1: ਜੀ
0: ਇਨਕਰੇਜ ਕਰਕੇ, ਸਾਨੂੰ ਜਿੱਥੇ ਉਹ ਚੰਗਾ ਕਰਦੇ ਉੱਥੇ ਐਪਰੀਸ਼ੀਏਟ ਕਰਨਾ ਚਾਹੀਦਾ, ਜਿੱਥੇ ਮਾੜਾ ਕਰਦੇ ਹੈਗੇ ਨਾ ਜੀ ਉਹਨਾਂ ਨੂੰ ਚੈੱਕ ਵੀ ਕਰਨਾ ਚਾਹੀਦਾ ਕਿ ਆਖਿਰ ਸੋਸਾਇਟੀ ਜਿਹੜੀ ਹੈਗੀ ਨਾ ਜੀ ਉਹ ਇਸੇ ਤਰੀਕੇ ਦੇ ਨਾਲ ਹੀ ਬਣਦੀ ਆ ਤੇ ਇਸੇ ਤਰੀਕੇ ਨਾਲ ਹੀ ਚੱਲਦੀ ਆ।
1: ਜੀ ਬਿਲਕੁਲ
0: ਜੀ ਭਰਾ ਸਾਹਿਬ,
1: ਤੇ ਸੈਣੀ ਸਾਹਿਬ ਇੱਕ ਪਾਸੇ 27 ਸਾਲ ਤੋਂ ਕੈਪਟਨ ਸੌਰਭ ਕਾਲੀਆ ਦਾ ਪਰਿਵਾਰ ਬੈਠਾ ਹੈ ਕਿ ਸਾਨੂੰ ਇਨਸਾਫ਼ ਮਿਲੇ, ਉਹ ਵੀ ਰੱਬ ਦੇ ਉੱਤੇ ਭਰੋਸਾ ਰੱਖ ਕੇ ਬੈਠੇ ਹੈ ਕਿ ਅਦਾਲਤਾਂ ਤੋਂ ਸਰਵਉੱਚ ਅਦਾਲਤਾਂ ਦੇ ਜੇ ਇਨਸਾਫ਼ ਨਹੀਂ ਮਿਲਿਆ ਤਾਂ ਘੱਟੋ ਘੱਟ ਰੱਬ ਦੇ ਘਰ ਜਾ ਕੇ ਤਾਂ ਉਹਨੂੰ ਇਨਸਾਫ਼ ਮਿਲੇਗਾ ਮਿਲੇਗਾ। ਪੁੱਤ ਵੀ ਗਵਾਇਆ ਨੌਜਵਾਨ, ਕਾਰਗਿਲ ਦੀ ਲੜਾਈ ਦਾ ਜਦੋਂ ਜ਼ਿਕਰ ਕਰਦੇ ਹਾਂ, 19-19 ਸਾਲਾਂ ਦੇ ਪੁੱਤ ਜਿਹੜੇ ਸ਼ਹੀਦ ਹੋਏ, ਸਾਨੂੰ ਚੇਤਾ ਹੈ ਕਿ ਜਿਹੜੇ ਆਪਣੇ ਟਰਾਂਸਪੋਰਟਾਂ ਹੁੰਦੀਆਂ ਸੀ, ਆਪਣੇ ਕਹਿ ਲਓ ਕਿ ਲੋਕਲ ਵੀ ਹੁੰਦੀਆਂ ਸੀਗੀਆਂ, ਟਰੱਕ ਹੁੰਦੇ ਸੀਗੇ ਦਾਣਾ ਮੰਡੀ ਲਈ ਜਾਂ ਹੋਰ ਸਾਰੇ ਚੀਜ਼ਾਂ ਜੁਣੀਆਂ ਸੀਗੀਆਂ, ਟਰੱਕ ਜੁਣੀਆਂ, ਉੱਥੋਂ ਵੀ ਜਿਹੜਾ ਸਮਾਨ ਜਾਣਾ ਸ਼ੁਰੂ ਹੋ ਗਿਆ ਸੀ ਲੱਦ ਲੱਦ ਕੇ, ਤੇ ਉਹ ਦਿਨ ਅਜੇ ਵੀ ਚੇਤੇ ਆਉਂਦੇ ਆ ਜਦੋਂ 1999 2000 ਦਾ ਸਮਾਂ ਚੇਤੇ ਕਰਦੇ ਹਾਂ। ਤੇ ਦੂਸਰੇ ਪਾਸੇ ਬੰਬੇ ਹਾਈ ਕੋਰਟ ਨੇ ਬੜੇ ਨਰਮ ਜੇ ਸੁਭਾਅ ਦੇ ਨਾਲ ਗਡਕਰੀ ਸਾਹਿਬ ਨੂੰ ਮੈਟਾ ਦੇ ਉੱਤੇ, ਜਿਹੜਾ ਸੋਸ਼ਲ ਮੀਡੀਆ ਪਲੇਟਫਾਰਮਾਂ ਦੇ ਉੱਤੇ ਜੋ ਕੁਝ ਕਹਿੰਦੇ E20 ਦੇ ਬਾਰੇ ਇਥਾਨੋਲ ਜਾਂ ਪੈਟਰੋਲ ਦੀ ਗੱਲ ਹੋਈ ਹੈ, ਉਹਨਾਂ ਨੂੰ ਬਦਨਾਮ ਕਰਨ ਦੀ ਜਾਂ ਉਹਨਾਂ ਨੂੰ ਟਾਰਗੇਟ ਕਰਨ ਦੀ ਕੋਸ਼ਿਸ਼ ਕੀਤੀ ਹੈ, ਤੇ ਉਹਦੇ ਲਈ ਕੇਸ ਚਲਾਉਣ ਲਈ ਜੀ ਆਗਿਆ ਵੀ ਦੇ ਦਿੱਤੀ ਹੈ। ਤਾਂ ਪਿਛਲੇ 6 ਸਾਲਾਂ ਤੋਂ ਜਿਹੜੇ ਹੈ ਆਪਣੇ ਕੈਪਟਨ ਕਾਲੀਆ, ਸੌਰਭ ਕਾਲੀਆ, ਉਹਨਾਂ ਦਾ ਕੇਸ ਕਿਸੇ ਦੀਆਂ ਅੱਖਾਂ ਦੇ ਉੱਤੇ ਜਿਹੜਾ ਮਿੱਟੀ ਝਾੜਨ ਨੂੰ ਹੱਥ ਵੀ ਨਹੀਂ ਪਏ ਨੇ ਜੀ।
0: ਪਰ ਦੇਖੋ ਜਿੱਥੇ ਤੱਕ ਕੈਪਟਨ ਸੌਰਭ ਕਾਲੀਆ ਦਾ, ਸਰ ਵੰਸ ਇਟ ਇਜ਼ ਐਸਟੈਬਲਿਸ਼ਡ ਦੈਟ ਹੀ ਇਜ਼ ਨੋ ਮੋਰ,
1: ਜੀ
0: ਹਾਂਜੀ, ਤੇ ਉਹ ਮਤਲਬ ਜਿਹੜਾ ਹੈਗਾ ਜਾਂ ਫਿਰ ਜਦੋਂ ਆਰਮੀ ਨੇ ਮਤਲਬ ਕਹਿਤਾ ਜੀ ਇਹ ਗੱਲ
1: ਜੀ,
0: ਤੇ ਉਹਦਾ ਮਤਲਬ ਇਹ ਹੈਗਾ ਆ ਕਿ ਹਾਂਜੀ ਉਹ ਬੰਦਾ ਹੁਣ ਦੁਨੀਆਂ ਦੇ ਵਿੱਚ ਨਹੀਂ ਹੈ।
1: ਜੀ
0: ਨੋ ਡਾਊਟ ਕਿ ਆਰਮੀ ਜਿਹੜੀ ਹੈਗੀ ਆ ਉਹ ਆਪਣੇ ਪੱਧਰ ਤੇ ਇਨਵੈਸਟੀਗੇਸ਼ਨ ਕਰਦੀ ਰਹਿੰਦੀ ਹੈਗੀ ਆ ਜੀ, ਹੁਣ ਉਹਨਾਂ ਨੇ ਪਤਾ ਨੀ ਕੀ ਮਤਲਬ ਇਨਸਾਫ਼ ਦੀ ਮੰਗ ਕਰ ਰਿਹਾ ਪਰਿਵਾਰ, ਕਾਹਦੀ ਇਨਸਾਫ਼ ਦੀ ਮੰਗ ਕਰ ਰਿਹਾ। ਦੇਖੋ ਜਨੇਵਾ ਸਮਝੌਤੇ ਦੇ ਵਿੱਚ ਵੀ ਲਿਖਿਆ ਆ ਕਿ ਹਾਂ ਜੀ ਤੁਸੀਂ ਟੋਰਚਰ ਨਹੀਂ ਕਰ ਸਕਦੇ ਜੇ ਬੰਦਿਆਂ ਨੂੰ ਤੁਸੀਂ ਕੈਪਚਰ ਕਰ ਲਿਆ।
1: ਕਹਿੰਦੇ ਕਿ ਜਿਹੜੇ 5 ਸਾਥੀ ਸੀ ਉਸ ਸਮੇਂ ਉਹਨਾਂ ਦੇ ਨਾਲ, ਪਾਕਿਸਤਾਨ ਫੌਜ ਦੇ ਵੱਲੋਂ ਕੈਪਟਨ ਕਾਲੀਆ ਤੇ ਉਹਨਾਂ ਦੇ 5 ਸਾਥੀਆਂ ਦੇ ਜਵਾਨਾਂ ਦੀ ਕਥਿਤ ਤਸੀਹੇ ਦੇ ਕੇ ਉਹਨਾਂ ਨੇ ਹੱਤਿਆ ਕੀਤੀ ਜੀ, ਉਹਦੀ ਮੰਗ ਰਹੇ ਨੇ ਜੀ।
0: ਕੀ ਮੰਗਣਾ ਸਰ?
1: ਬਿਲਕੁਲ
0: ਸਵਾਲ ਤਾਂ ਇਹ ਹੈਗਾ ਕਿ ਦੁਸ਼ਮਣ ਨੇ ਤਾਂ ਮਾਰਨਾ ਆ ਜੀ,
1: ਜੀ
0: ਉਹ ਤਸੀਹੇ ਦੇ ਕੇ ਮਾਰੀ, ਉਹ ਪਿਆਰ ਨਾ ਮਾਰਦੇ, ਉਹਨੇ ਤਾਂ ਮਾਰਨਾ ਹੈ।
1: ਉਹ ਕੱਟ ਤਾਂ ਅਸੀਂ ਵੀ ਨਹੀਂ ਕਰਦੇ ਜੇ ਅਗਲਾ ਦਫੜਿਆ ਜਾਵੇ।
0: ਵਾਂਸ ਯੂ ਆਰ ਇਨ ਦਾ ਆਰਮੀ
1: ਜੀ,
0: ਸਰ ਇਹਨਾਂ ਦੇ ਪਰਿਵਾਰਾਂ ਨੂੰ ਵੀ ਇਹ ਸਿਖਾਇਆ ਜਾਂਦਾ ਹੈਗਾ
1: ਜੀ।
0: ਨੋ ਡਾਊਟ ਕਿ ਕੈਪਟਨ ਸੌਰਵ ਕਾਲੀਆ ਜਿਹੜਾ ਹੈਗਾ ਆ, ਉਹਨਾਂ ਦੀ ਤਾਂ ਬੈਕਗ੍ਰਾਉਂਡ ਵੀ ਇਸ ਤਰੀਕੇ ਦੀ ਦੱਸਦੇ ਆ ਜੀ
1: ਜੀ,
0: ਕਿ ਜੰਗ ਤੇ ਜਿਹੜਾ ਹੈਗਾ ਆ ਜਦੋਂ ਬੱਚਾ ਜਾਂਦਾ ਆ ਤੇ ਉਹ ਮਦਰ ਜਿਹੜੀਆਂ ਹੈਗੀਆਂ ਚਾਹੇ ਅੰਦਰ ਵੜ ਕੇ ਰੋਂਦੀਆਂ ਵੀ ਰਹਿਣ ਤਾਂ ਵੀ ਉਹਨਾਂ ਨੂੰ ਪਤਾ ਹੁੰਦਾ ਆ ਕਿ ਇਸੇ ਦਿਨ ਲਈ ਹੀ ਮੇਰਾ ਪੁੱਤ ਜਿਹੜਾ ਜੰਮਿਆ ਸੀ ਜਾਂ ਭਰਤੀ ਹੋਇਆ।
1: ਬਿਲਕੁਲ
0: ਸੋ ਇਸ ਕਰਕੇ ਜਿਹੜਾ ਹੈਗਾ ਉਹ, ਕਿਸੇ ਨੇ ਪੁੱਛਿਆ ਸੀ ਨਾ ਫੌਜੀ ਨੂੰ ਵੀ ਫੌਜੀਆ ਲੜੇਗਾ, ਉਹ ਕਹਿੰਦਾ ਹੋਰ ਮੇਰਾ ਕੰਮ ਕੀ ਆ। ਹਾਂਜੀ ਸੋ ਉਹਨਾਂ ਦੇ ਦੇਸ਼ ਦੀ ਰੱਖਿਆ ਜਿਹੜੀ ਹੈਗੀ ਆ ਵਰਦੀ ਪਾ ਲਈ, ਪਾਈ ਕਾਹਦੇ ਲਈ ਆ? ਦੇਸ਼ ਦੀ ਰੱਖਿਆ ਲਈ ਜੀ। ਸੋ ਇਸ ਕਰਕੇ ਉਹਨਾਂ ਨੇ ਦੇਸ਼ ਦੀ ਰੱਖਿਆ ਵਾਸਤੇ ਜਿਹੜਾ ਹੈਗਾ ਟੋਰਚਰ ਹੋ ਕੇ ਜਿਹੜਾ ਆ ਸੀਗੇ ਸਹੇ ਤੇ ਉਹਨਾਂ ਨੇ ਆਪਣੀ ਜਾਨ ਦਿੱਤੀ ਜੀ।
1: ਜੀ
0: ਵਿਦ ਦੀਜ਼ ਆਪਰੇਸ਼ਨ ਮੈਂ ਕਹਿਣਾ ਹੈਗਾ ਆ ਕਿ ਮੈਨੂੰ ਲੱਗਦਾ ਮੈਨੂੰ ਆਪਣੀ ਬਾਣੀ ਨੂੰ ਆਰਾਮ ਦੇਣਾ ਚਾਹੀਦਾ। ਹੋਰ ਤਾਂ ਖਬਰ ਹੈ ਨੀ ਜੀ ਕੋਈ।
1: ਹੋਰ ਸੈਣੀ ਸਾਹਿਬ, ਗੁਰਦੁਆਰਾ ਜਿਹੜਾ ਆਸਟ੍ਰੇਲੀਆ ਐਡੀਲੇਡ ਦੇ ਵਿੱਚ ਜੋ ਕੁਝ ਵਾਪਰ ਰਿਹਾ ਉਹਨੂੰ ਚਲੋ ਪੰਜਾਬ ਦੇ ਵਿੱਚ ਹੋ ਸਕਦਾ ਕਿ ਉਹਨੂੰ ਇਸ਼ੂ ਵੀ ਬਣਾਇਆ ਜਾ ਸਕੇ ਜਿਸ ਤਰ੍ਹਾਂ ਦੀ ਬਿਆਨਬਾਜ਼ੀ ਆ ਰਹੀ ਹੈ, ਪਰ ਉਹ ਕਿਚਨ ਦੇ ਵਿੱਚ ਗੱਲਬਾਤ ਸ਼ੁਰੂ ਹੋਈ ਸੀਗੀ ਤੇ ਅਜੇ ਤੱਕ ਜੋ ਸਪਸ਼ਟ ਹੋਇਆ ਜੋ ਉੱਥੇ ਦੀਆਂ ਰਿਪੋਰਟਾਂ ਨੇ ਜੀ।
0: ਭਾਰੇ ਸਾਹਿਬ ਸਾਡੇ ਇੱਥੇ ਕਿੰਨੇ ਕੁ ਹੈਗੇ ਆ ਜੀ? ਦੂਜੀ ਗੱਲ ਸਮੋਕ ਡਿਟੈਕਟਰ ਜਾਂ ਤੁਸੀਂ ਉਹ ਗੱਲ ਕਰਦੇ ਹੈਗੇ ਆ ਵੀ ਹਾਂ ਜੀ ਉਹ ਅੱਗ ਬੁਝਾਊ ਯੰਤਰ। ਅਸੀਂ
1: ਹਾਂਜੀ
0: ਨਿੱਕੇ ਨਿੱਕੇ ਹੁੰਦੇ ਸੀਗੇ ਜੀ, ਜਦੋਂ ਅਸੀਂ ਕਿਤੇ ਬੱਸ ਦੇ ਵਿੱਚ ਸਫ਼ਰ ਕਰਨਾ ਜੀ
1: ਜੀ
0: ਤੇ ਪ੍ਰਾਈਵੇਟ ਬੱਸਾਂ ਵਾਲਿਆਂ ਨੇ ਉਹ ਛੋਟਾ ਜਿਹਾ ਸਿਲੰਡਰ ਜਿਹਾ ਰੱਖਿਆ ਹੋਣਾ ਸੀ।
1: ਹਾਂਜੀ
0: ਨਾ ਤਾਂ ਸਾਡੀ ਸਕੂਲਿੰਗ ਏਦਾਂ ਦੀ ਹੈਗੀ ਆ ਸਰ,
1: ਜੀ
0: ਮੰਨ ਲਓ ਤੁਸੀਂ ਜਿਹੜਾ ਹੈਗਾ ਆ ਘਰ ਦੇ ਵਿੱਚ ਮੈਂ ਰੱਖ ਕੇ ਲਿਆ ਕੇ ਰੱਖ, ਮੈਨੂੰ ਪਤਾ ਹੀ ਨਹੀਂ ਇਹ ਚੱਲਣਾ ਕਿੱਦਾਂ ਆ ਜੇ ਚੱਲ
1: ਜੀ
0: ਪਿਆ ਤੇ ਇਹਨੂੰ ਬੰਦ ਕਿੱਦਾਂ ਹੋਣਾ ਜੀ।
1: ਬਿਲਕੁਲ
0: ਸੋ ਇਸ ਕਰਕੇ ਸਾਨੂੰ ਜਿਹੜੀ ਹੈਗੀ ਨਾ ਜਿਹੜੀਆਂ ਬੇਸਿਕ ਮਤਲਬ ਕੁਐਸਚਨਿੰਗ ਜਿਹੜੀ ਹੋਣੀ ਚਾਹੀਦੀ ਬਚਪਨ ਦੇ ਵਿੱਚ ਸਕੂਲਾਂ
1: ਜੀ
0: ਚ,
1: ਸਕੂਲਿੰਗ ਚ ਹੋਣੀ
0: ਉੱਥੇ ਜਿਹੜੀ
1: ਚਾਹੀਦੀ ਹੈ।
0: ਲੈਕਨੈਸ ਆ ਜੀ, ਉੱਥੇ ਲੈਕਨੈਸ ਆ ਜੀ,
1: ਜੀ
0: ਉੱਥੇ
1: ਸਾਡੇ
0: ਨਾ ਸਰ ਪ੍ਰੈਕਟੀਕਲ ਵੀ ਨਾਲ ਹੀ ਕਰਾਉਣਾ ਚਾਹੀਦਾ
1: ਹੁਣ
0: ਵੈਸੇ।
1: ਦੇਖੋ ਸਾਡੇ ਬੱਚੇ ਜਿਹੜੇ ਨੇ
0: ਹਾਂ
1: ਨਾ
0: ਜੀ
1: ਜੀ
0: ਆ ਹੋ ਗਿਆ
1: ਆਪਣੇ ਫਸਟ ਕਲਾਸਾਂ ਚ ਆਉਂਦੇ ਆ ਜਾਂ ਸੈਕਿੰਡ ਕਲਾਸ ਦੇ ਵਿੱਚ ਆ, ਇਹ ਇਹਨਾਂ ਮੁਲਕਾਂ ਦੇ ਵਿੱਚ ਬਕਾਇਦਾ ਸਾਲ ਦੇ ਵਿੱਚ ਇੱਕ ਵਾਰੀ ਪੁਲਿਸ ਆਫਿਸਰ ਨਾਲ ਆਪਣੀਆਂ ਗੱਡੀਆਂ ਲੈ ਕੇ, ਬਕਾਇਦਾ ਫਾਇਰ ਸਟੇਸ਼ਨ ਤੋਂ ਗੱਡੀਆਂ ਲੈ ਕੇ ਤੇ ਬਕਾਇਦਾ ਨਾਲ ਬੱਸ ਸਰਵਿਸ ਜਿਹੜੀ ਆ ਜਿੱਥੇ ਬੱਚਿਆਂ ਨੇ ਆਉਣਾ ਜਾਣਾ ਆ ਟਰੈਵਲ ਕਰਨਾ ਆ ਉਹ ਸਾਰੀਆਂ ਚੀਜ਼ਾਂ ਜੀ ਆ ਅਗਲੇ ਮਹੀਨੇ ਸਕੂਲ ਸ਼ੁਰੂ ਹੋਣੇ ਆ ਤੇ 2 ਹਫ਼ਤਿਆਂ ਦੇ ਅੰਦਰ ਅੰਦਰ ਸਕੂਲ ਸ਼ੁਰੂ ਹੋਣ ਤੋਂ ਬਾਅਦ ਉਹਨਾਂ ਦੀ ਟ੍ਰੇਨਿੰਗ ਉੱਥੇ ਸ਼ੁਰੂ ਹੋ ਜਾਣੀ ਆ ਜੀ। 112 ਦੇ ਉੱਤੇ ਕਾਲ ਕਰਨੀ ਹੈ, ਕੋਈ ਦਿੱਕਤ ਆਉਂਦੀ ਹੈ ਸੜਕ ਕਿੱਦਾਂ ਪਾਰ ਕਰਨੀ ਹੈ, ਉਹ ਪਹਿਲੀ ਜਮਾਤ ਦੇ ਦੂਜੀ ਜਮਾਤ ਦੇ ਬੱਚੇ ਜਿਹੜੇ ਨੇ ਉਹਨਾਂ ਨੂੰ ਉੱਥੇ ਜਾਗਰੂਕ ਕਰਨਾ ਸ਼ੁਰੂ ਕਰ ਦਿੱਤਾ ਜਾਂਦਾ ਜੀ।
0: ਵਧੀਆ ਉਪਰਾਲਾ ਹੈ ਜੀ, ਵਧੀਆ ਉਪਰਾਲਾ ਹੈਗਾ ਸਰ
1: ਜੀ,
0: ਇਸੇ ਤਰੀਕੇ ਨਾਲ ਹੀ ਹੋਣਾ ਚਾਹੀਦਾ ਜੀ।
1: ਜੀ
0: ਭਰਾ ਸਾਹਿਬ
1: ਜੀ, ਥੈਂਕ ਯੂ ਸੈਣੀ ਸਾਹਿਬ, ਸਮਾਂ ਦੇਣ ਦੇ ਲਈ ਬਹੁਤ ਬਹੁਤ ਸ਼ੁਕਰੀਆ। ਕਾਲ ਕਰਨੀ ਚਾਹੁੰਦੇ ਹੋ ਤਾਂ ਨਿੱਘਾ ਸਵਾਗਤ ਹੈ ਤੁਹਾਡਾ ਵੀ ਦੋਸਤਾਂ ਦਾ, ਤੇ ਨਾਲ ਨਾਲ ਵਿਦੇਸ਼ੀ ਖਬਰਾਂ ਨੇ ਕੁਝ ਉਹਨਾਂ ਦੇ ਵੱਲ ਨੂੰ ਧਿਆਨ ਮਾਰਨ ਦੀ ਕੋਸ਼ਿਸ਼ ਕਰਦੇ ਆ ਤੇ ਜਿਸ ਦੇ ਵਿਚ ਆਪਾਂ ਜ਼ਿਕਰ ਕਰਦੇ ਆ ਜੀ, ਸ਼ੁਰੂਆਤ ਕਰਦੇ ਆ ਦੁਨੀਆਦਾਰੀ ਦੇ ਹਾਲਾਤ ਜਿਹੜੇ ਨੇ ਹੋਰ ਕਿੱਧਰ ਨੂੰ ਜਾ ਰਹੇ ਨੇ। ਅਮਰੀਕਾ ਨੇ ਜਿਹੜਾ ਇਰਾਨ ਦੇ ਖਿਲਾਫ ਏਅਰ ਸਟ੍ਰਾਈਕ ਰੋਕੇ ਨੇ, ਦੋਵੇਂ ਮੁਲਕਾਂ ਵਿਚਾਲੇ ਪੱਕੀ ਸ਼ਾਂਤੀ ਦੇ ਲਈ ਸਫਾਰਤੀ ਜਿਹੜਾ ਕੋਸ਼ਿਸ਼ਾਂ ਤੇਜ਼ ਕੀਤੀਆਂ ਗਈਆਂ ਨੇ। ਚੰਗਾ ਸੁਨੇਹਾ ਜੇਕਰ ਹੁੰਦਾ ਹੈ ਤਾਂ ਜੀ, ਸ਼ਾਂਤੀ ਹੁੰਦੀ ਹੈ ਤਾਂ ਸੁੱਖ ਦਾ ਸਾਹ ਆਏਗਾ ਪੂਰੀ ਦੁਨੀਆ ਦੇ ਵਿੱਚ। ਅਮਰੀਕੀ ਫੌਜ ਨੇ ਲਗਭਗ 2 ਹਫ਼ਤਿਆਂ ਦੇ ਬਾਅਦ ਇਰਾਨ ਦੇ ਖਿਲਾਫ਼ ਹਵਾਈ ਹਮਲੇ ਰੋਕਤੇ ਨੇ। ਉਧਰ ਪੂਰੀ ਤਰ੍ਹਾਂ ਜੰਗ ਛਿੜਨ ਦੇ ਖਤਰੇ ਨੂੰ ਟਾਲਣ ਦੇ ਲਈ ਕੂਟਨੀਤਿਕ ਯਤਨ ਵੀ ਤੇਜ਼ ਕਰ ਦਿੱਤੇ ਗਏ ਨੇ। ਇਹ ਟਕਰਾਅ ਜਿਹੜਾ ਮੰਗਲਵਾਰ ਨੂੰ ਆਪਣੇ 5 ਮਹੀਨੇ ਪੂਰੇ ਕਰਨ ਜਾ ਰਹੇ ਅਮਰੀਕਾ ਰਾਸ਼ਟਰਪਤੀ ਟਰੰਪ ਨੇ ਹੋਰ ਹਮਲੇ ਕਰਨ ਦੀ ਧਮਕੀ ਦਿੱਤੀ ਹੈ, ਪਰ ਉਹਨਾਂ ਇਹ ਵੀ ਕਿਹਾ ਨਾਲ ਕਿ ਗੱਲਬਾਤ ਜਾਰੀ ਹੈ ਤੇ ਉਹਨਾਂ ਇਸ ਚਿੰਤਾ ਨੂੰ ਵੀ ਖਾਰਜ ਕਰ ਦਿੱਤਾ ਕਿ ਜੰਗ ਦੇ ਕਾਰਨ ਵੱਧ ਰਹੀਆਂ ਤੇਲ ਦੀਆਂ ਕੀਮਤਾਂ ਨਵੰਬਰ ਦੀਆਂ ਮੱਧਕਾਲੀ ਚੋਣਾਂ ਦੇ ਵਿੱਚ ਰਿਪਬਲਿਕਨ ਪਾਰਟੀ ਨੂੰ ਨੁਕਸਾਨ ਪਹੁੰਚਾ ਸਕਦੀਆਂ ਨੇ। ਨਵੰਬਰ ਆ ਗਿਆ ਜੀ, ਬਸ ਹੋਰ ਰਹਿ ਗਏ 2-3 ਮਹੀਨੇ, ਦੇਖਦੇ ਹਾਂ ਕੀ ਕੁਝ ਬਣਦਾ ਉੱਥੇ। ਫਿਰ ਅਮਰੀਕਾ ਦੀਆਂ ਚੋਣਾਂ ਦੇ ਦੌਰਾਨ ਮੱਧਕਾਲੀ ਚੋਣਾਂ, ਟਰੰਪ ਦੇ ਪੱਲੇ ਦੇ ਵਿੱਚ ਗੇਂਦ ਡਿੱਗਦੀ ਹੈ ਫਿਰ ਕਿ ਕਿੱਧਰ ਨੂੰ ਜਾਂਦੀ ਹੈ। ਮੱਧ ਪੂਰਬੀ ਨੀਤੀਗਤ ਮਾਮਲਿਆਂ ਦੇ ਨਾਲ ਸੰਬੰਧਿਤ ਵਾਸ਼ਿੰਗਟਨ ਇੰਸਟੀਚਿਊਟ ਦੇ ਜਿਹੜੇ ਨੇ ਮੈਨੇਜਿੰਗ ਡਾਇਰੈਕਟਰ ਮਾਈਕਲ ਸਿੰਘ ਉਹਨਾਂ ਨੇ ਦੱਸਿਆ ਕਿ ਅਮਰੀਕਾ ਤੇ ਇਰਾਨ ਦੋਵੇਂ ਹੀ ਆਰਜੀ ਜੰਗਬੰਦੀ ਸਮਝੌਤੇ ਵੱਲ ਮੁੜਨਾ ਚਾਹੁੰਦੇ ਨੇ। ਮੌਜੂਦਾ ਗੱਲਬਾਤ ਦਾ ਕੇਂਦਰ ਬਿੰਦੂ ਇਰਾਨ ਨੂੰ ਹੌਰਮੁਜ਼ ਜਲ ਮਾਰਗ ਰਾਹੀਂ ਸਮੁੰਦਰੀ ਜਹਾਜ਼ਾਂ ਦੀ ਆਵਾਜਾਈ ਨੂੰ ਸੁਚਾਰੂ ਬਣਾਉਣ ਦੀ ਇਜਾਜ਼ਤ ਦੇਣਾ। ਹਾਲਾਂਕਿ ਇਹ ਸਪਸ਼ਟ ਨਹੀਂ ਹੋ ਸਕਿਆ ਕਿ ਹਮਲੇ ਰੋਕਣ ਦੇ ਫੈਸਲੇ ਦੇ ਨਾਲ ਸਥਾਈ ਸ਼ਾਂਤੀ ਹੋਵੇਗੀ ਜਾਂ ਨਹੀਂ, ਕਿਉਂਕਿ ਅਗਲੇ ਹਫ਼ਤੇ ਇਜ਼ਰਾਈਲੀ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਵਾਸ਼ਿੰਗਟਨ ਦੇ ਦੌਰੇ ਦੇ ਉੱਤੇ ਆ ਰਹੇ ਨੇ ਤੇ ਹਾਲ ਹੀ ਦੇ ਵਿਚ ਹੋਈਆਂ ਝੜਪਾਂ ਦੇ ਇਰਾਨ ਦੇ ਵੱਲੋਂ ਹੌਰਮੁਜ਼ ਜਲ ਮਾਰਗ ਬੰਦ ਕਰਨ ਦੇ ਕਾਰਨ ਤੇਲ ਦੀਆਂ ਕੀਮਤਾਂ ਦੇ ਵਿਚ ਭਾਰੀ ਫਿਰ ਤੋਂ ਉਛਾਲ ਆਇਆ। ਮਾਹਰਾਂ ਦਾ ਮੰਨਣਾ ਹੈ ਕਿ ਹਮਲੇ ਰੋਕਣਾ ਕਿਸੇ ਗੁਪਤ ਕੂਟਨੀਤਿਕ ਸਮਝੌਤੇ ਵੱਲ ਇਸ਼ਾਰਾ ਜਿਹੜਾ ਹੋ ਸਕਦਾ ਹੈ। ਦੂਸਰੇ ਪਾਸੇ ਜਿਹੜਾ ਪਿਛਲੇ ਦਿਨਾਂ ਦੇ ਵਿਚ ਗੱਲ ਕੀਤੀ ਸੀ ਉਹਨਾਂ ਨੇ ਆਪਣੇ ਮਮਦੋਨੀ ਉਹਨਾਂ ਨੇ ਜਿਹੜੇ ਨਿਊਯਾਰਕ ਦੇ ਮੇਅਰ ਨੇ ਕਿ ਇਹਨੂੰ ਜਿਹੜਾ ਇਜ਼ਰਾਈਲ ਆਉਂਦਾ ਤੇ ਇਹਨੂੰ ਗ੍ਰਿਫ਼ਤਾਰ ਕੀਤਾ ਜਾਵੇ, ਤੇ ਉਹਦੇ ਵਿੱਚ ਅਮਰੀਕਾ ਦੌਰੇ ਦੇ ਉੱਤੇ ਪਹਿਲਾਂ ਨੇਤਨਯਾਹੂ ਦਾ ਵੱਡਾ ਬਿਆਨ ਆਇਆ, ਅੱਜ ਉਹਨੇ ਜਵਾਬਦੇਹੀ ਕੀਤੀ ਹੈ। ਕਹਿੰਦਾ ਕਿ ਮਮਦਾਨੀ ਦੇ ਉੱਤੇ ਜੋ ਉਹਨੇ ਗੱਲ ਕੀਤੀ ਹੈ, ਸੰਯੁਕਤ ਰਾਸ਼ਟਰ ਮਹਾਂਸਭਾ ਦੇ ਵਿੱਚ ਜਿਹੜਾ ਹਿੱਸਾ ਲੈਣ ਦੇ ਲਈ ਨਿਊਯਾਰਕ ਜ਼ਰੂਰ ਜਾਣਗੇ। ਇਜ਼ਰਾਈਲੀ ਪ੍ਰਧਾਨ ਮੰਤਰੀ ਨੇ ਕਿਹਾ ਕਿ ਮੈਂ ਮਮਦਾਨੀ ਨੂੰ ਕਹਿਣਾ ਚਾਹੁੰਦਾ ਕਿ ਮੈਂ ਯਹੂਦੀ ਲੋਕਾਂ ਤੇ ਇਜ਼ਰਾਈਲ ਦੀ ਸੱਚਾਈ ਦੀ ਲੜਾਈ ਲੜਨ ਨਿਊਯਾਰਕ ਆਵਾਂਗਾ, ਤੇ ਉਹਨਾਂ ਨੇ ਮਮਦਾਨੀ ਤੇ ਨਫ਼ਰਤ ਫੈਲਾਉਣ ਅਤੇ ਨਿਊਯਾਰਕ ਦੇ ਲੋਕਾਂ ਦੇ ਵਿੱਚ ਫੁੱਟ ਪਾਉਣ ਦਾ ਦੋਸ਼ ਲਾਇਆ। ਨੇਤਨਯਾਹੂ ਸਤੰਬਰ ਦੇ ਵਿੱਚ ਹੋਣ ਵਾਲੀ ਸੰਯੁਕਤ ਰਾਸ਼ਟਰ ਦੀ ਸਾਲਾਨਾ ਬੈਠਕ ਦੇ ਵਿੱਚ ਹਿੱਸਾ ਲੈਣ ਦੇ ਲਈ ਅਮਰੀਕਾ ਜਾਣ ਦੀ ਯੋਜਨਾ ਬਣਾ ਰਹੇ ਨੇ, ਜਿਸ ਨੂੰ ਲੈ ਕੇ ਦੋਵਾਂ ਆਗੂਆਂ ਵਿਚਾਲੇ ਜ਼ੁਬਾਨੀ ਜਿਹੜੀ ਜੰਗ ਹੋਰ ਵੀ ਤੇਜ਼ ਹੋ ਗਈ ਹੈ। ਤੇ ਟਰੰਪ ਸਾਹਿਬ ਉਹਦਾ ਮਤਲਬ ਕਿ ਸਾਥ ਦੇ ਰਹੇ ਨੇ ਆਪਣੇ ਨੇਤਨਯਾਹੂ ਦਾ, ਤੇ ਦੂਸਰੇ ਪਾਸੇ ਜਿਹੜਾ ਮਮਦਾਨੀ ਹੈ ਉਹ ਓਪੋਜੀਸ਼ਨ ਪਾਰਟੀ ਦੇ ਵਿੱਚ ਹੈ ਤੇ ਉਹ ਇਸ ਨੂੰ ਜਿਹੜਾ ਗ੍ਰਿਫਤਾਰ ਕਰਨ ਦੀ ਗੱਲ ਕਰਦਾ ਹੈ। ਉਹ ਕਹਿੰਦਾ ਸਾਡੇ ਜਿਹੜਾ ਥੱਲੇ ਜਿਹੜਾ ਇਹ ਕਾਨੂੰਨ ਲਾਗੂ ਨਹੀਂ ਹੋ ਸਕਦੇ ਹੈ, ਤੇ ਉਹ ਅਪੀਲ ਕਰਦਾ ਕਿ ਟਰੰਪ ਉਹਨਾਂ ਦੇ ਜਾਂ ਰਾਸ਼ਟਰੀ ਜਿਹੜੇ ਨੇ ਸਾਰੇ ਸਿਕਿਉਰਿਟੀ ਦੀ, ਤਾਂ ਉਹ ਭਾਈ ਇਹਨੂੰ ਗ੍ਰਿਫਤਾਰ ਕਰਨ, ਇਹਨੂੰ ਵਾਪਸ ਨਾ ਮੁੜਨ ਦੇਣ। ਡੋਨਲਡ ਟਰੰਪ ਦੇ ਨਵੇਂ ਟੈਰਿਫ ਦਾ 60 ਮੁਲਕਾਂ ਨੇ ਵਿਰੋਧ ਕਰ ਦਿੱਤਾ। ਟਰੰਪ ਪ੍ਰਸ਼ਾਸਨ ਨੇ ਬੰਧੂਆ ਮਜ਼ਦੂਰਾਂ ਦੇ ਵੱਲੋਂ ਤਿਆਰ ਵਸਤਾਂ ਦੀ ਦਰਾਮਦ ਦੇ ਲਈ 60 ਤੋਂ ਵੱਧ ਮੁਲਕਾਂ ਦੇ ਉੱਤੇ ਟੈਰਿਫ ਲਗਾ ਕਰ ਦਿੱਤਾ ਲਾਗੂ ਕਰ ਦਿੱਤਾ ਸੀ, ਤੇ ਇਹ ਕਦਮ ਅਜਿਹੇ ਸਮੇਂ ਚੁੱਕਿਆ ਗਿਆ ਜਦੋਂ ਪੁਰਾਣੇ ਆਰਜੀ ਟੈਰਿਫ ਖਤਮ ਹੋ ਗਏ ਨੇ ਜਿਨ੍ਹਾਂ ਨੂੰ ਸੁਪਰੀਮ ਕੋਰਟ ਨੇ ਫਰਵਰੀ ਦੇ ਵਿੱਚ ਰੱਦ ਕਰ ਦਿੱਤਾ ਸੀ। ਇਸ ਦੇ ਨਾਲ ਹੀ ਛੋਟੇ ਕਾਰੋਬਾਰੀਆਂ ਨੇ ਇਨ੍ਹਾਂ ਨਵੇਂ ਟੈਰਿਫਾਂ ਨੂੰ ਅਦਾਲਤ ਦੇ ਵਿੱਚ ਚੁਣੌਤੀ ਫਿਰ ਤੋਂ ਦੇ ਦਿੱਤੀ ਹੈ। ਅਮਰੀਕੀ ਵਪਾਰ ਐਕਟ ਦੀ ਧਾਰਾ 301 ਦੇ ਤਹਿਤ ਲਾਗੂ ਕੀਤੇ ਗਏ ਨਵੇਂ ਟੈਰਿਫ 10 ਤੋਂ 12.5 ਫੀਸਦ ਤੱਕ ਨੇ। ਅਮਰੀਕਾ ਦਾ ਦਾਅਵਾ ਹੈ ਕਿ ਭਾਰਤ ਦੇ ਸਮੇਤ ਹੋਰ ਮੁਲਕ ਬੰਧੂਆ ਮਜ਼ਦੂਰੀ ਤੇ ਰੋਕ ਲਾਉਣ ਜਾਂ ਇਸ ਨੂੰ ਅਸਰਦਾਰ ਢੰਗ ਦੇ ਨਾਲ ਲਾਗੂ ਕਰਨ ਦੇ ਵਿੱਚ ਨਾਕਾਮ ਰਹੇ ਨੇ। ਉਂਝ ਆਲੋਚਕਾਂ ਤੇ ਪ੍ਰਭਾਵਿਤ ਮੁਲਕਾਂ ਨੇ ਕਿਹਾ ਕਿ ਇਹ ਫੈਸਲਾ ਮਨਘੜਤ ਤੇ ਮਜ਼ਦੂਰਾਂ ਦੇ ਮਸਲੇ ਦੀ ਦੁਰਵਰਤੋਂ ਹੈ। ਬ੍ਰਾਜ਼ੀਲ ਅਤੇ ਆਸਟ੍ਰੇਲੀਆ ਸਮੇਤ ਕਈ ਮੁਲਕਾਂ ਨੇ ਅਜਿਹੇ ਟੈਰਿਫਾਂ ਦਾ ਸਖ਼ਤ ਵਿਰੋਧ ਕੀਤਾ ਹੈ, ਤੇ ਬ੍ਰਾਜ਼ੀਲ ਨੇ ਇਸ ਨੂੰ ਜਿਹੜਾ ਮਨ ਮਰਜ਼ੀ ਕਰਾਰ ਦਿੱਤਾ ਹੈ, ਜਦਕਿ ਆਸਟ੍ਰੇਲੀਆ ਨੇ ਕਿਹਾ ਕਿ ਉਹ ਆਧੁਨਿਕ ਗੁਲਾਮੀ ਵਿਰੁੱਧ ਸਭ ਤੋਂ ਮਜ਼ਬੂਤ ਕਦਮ ਚੁੱਕਦਾ ਹੈ। ਆਸਟ੍ਰੇਲੀਆ ਸਰਕਾਰ ਦੇ ਵੱਲੋਂ ਭਾਰਤੀ ਟਰੱਕਾਂ ਜਿਹੜੇ ਟਰੱਕਰ ਨੇ ਡਰਾਈਵਰਾਂ ਨੂੰ ਮਿਲੇਗੀ ਪੂਰੀ ਸੁਰੱਖਿਆ ਦਾ ਵਾਅਦਾ ਕੀਤਾ ਹੈ ਟੋਨੀ ਬਰਕ ਉਹਨਾਂ ਨੇ। ਸਰਕਾਰ ਨੇ ਐਲਾਨ ਕੀਤਾ ਕਿ ਪ੍ਰਵਾਸੀ ਮਜ਼ਦੂਰਾਂ ਦੇ ਲਈ ਸਹਾਇਤਾ ਕੇਂਦਰਾਂ ਦਾ ਵਿਸਤਾਰ ਕੀਤਾ ਜਾਵੇਗਾ ਮੁਲਕ 'ਚ। ਆਸਟ੍ਰੇਲੀਆ ਦੇ ਵਿੱਚ ਭਾਰਤੀ ਮੂਲ ਦੇ ਟਰੱਕ ਡਰਾਈਵਰਾਂ ਦੇ ਵਿਰੁੱਧ ਵੱਧ ਰਹੇ ਨਸਲੀ ਦੁਰਵਿਹਾਰ ਅਤੇ ਧਮਕੀਆਂ ਦੇ ਮਾਮਲਿਆਂ ਦੇ ਮਗਰੋਂ ਆਸਟ੍ਰੇਲੀਆ ਦੇ ਗ੍ਰਹਿ ਮੰਤਰੀ ਜਿਹੜੇ ਨੇ ਟੋਨੀ ਬਰਕ ਉਹਨਾਂ ਨੇ ਸਖ਼ਤ ਰੁੱਖ ਅਪਣਾਇਆ। ਉਨ੍ਹਾਂ ਕਿਹਾ ਕਿ ਕਿਸੇ ਵੀ ਪ੍ਰਵਾਸੀ ਕਰਮਚਾਰੀ ਦੇ ਨਾਲ ਉਸਦੀ ਨਸਲ ਜਾਂ ਮੂਲ ਦੇ ਆਧਾਰ ਦੇ ਉੱਤੇ ਭੇਦਭਾਵ ਬਰਦਾਸ਼ਤ ਨਹੀਂ ਕੀਤਾ ਜਾਵੇਗਾ, ਤੇ ਨਾਲ ਸਰਕਾਰ ਉਨ੍ਹਾਂ ਦੀ ਸੁਰੱਖਿਆ ਦੇ ਲਈ ਹੋਰ ਮਜ਼ਬੂਤ ਪ੍ਰਬੰਧ ਕਰ ਰਹੀ ਹੈ। ਸਰਕਾਰ ਨੇ ਐਲਾਨ ਕੀਤਾ ਕਿ ਪ੍ਰਵਾਸੀ ਮਜ਼ਦੂਰਾਂ ਦੇ ਲਈ ਸਹਾਇਤਾ ਕੇਂਦਰਾਂ ਦਾ ਵਿਸਤਾਰ ਕੀਤਾ ਜਾਵੇਗਾ। ਅਜਿਹੇ ਮਾਲਕਾਂ ਦੇ ਵਿਰੁੱਧ ਜਾਂ ਖਿਲਾਫ਼ ਵੀ ਕਾਰਵਾਈ ਹੋਵੇਗੀ ਜੋ ਸ਼ੋਸ਼ਣ ਦੀ ਸ਼ਿਕਾਇਤ ਕਰਨ ਵਾਲੇ ਕਰਮਚਾਰੀਆਂ ਨੂੰ ਵੀਜ਼ਾ ਰੱਦ ਕਰਨ ਦੀ ਧਮਕੀ ਦਿੰਦੇ ਨੇ। ਟੋਨੀ ਬਰਕ ਨੇ ਕਿਹਾ ਕਿ ਹਰ ਕਰਮਚਾਰੀ ਨੂੰ ਡਰ ਤੋਂ ਬਿਨਾਂ ਆਪਣੀ ਗੱਲ ਰੱਖਣ ਦਾ ਅਧਿਕਾਰ ਹੈ। ਦੂਜੇ ਪਾਸੇ ਇਸ ਮਾਮਲੇ ਨੂੰ ਲੈ ਕੇ ਸੋਸ਼ਲ ਮੀਡੀਆ ਦੇ ਉੱਤੇ ਤਿੱਖੀ ਬਹਿ ਚੜੀ ਹੋਈ ਹੈ। ਲੋਕਾਂ ਨੇ ਸਰਕਾਰ ਦੇ ਫੈਸਲੇ ਦਾ ਸਵਾਗਤ ਕਰਦਿਆਂ ਕਿਹਾ ਕਿ ਨਸਲੀ ਨਫ਼ਰਤ ਖਿਲਾਫ਼ ਸਖ਼ਤ ਕਦਮ ਲਾਜ਼ਮੀ ਨੇ। ਉੱਥੇ ਹੀ ਕੁਝ ਲੋਕਾਂ ਨੇ ਸਰਕਾਰ ਦੇ ਫੈਸਲੇ ਦੇ ਉੱਤੇ ਟਿੱਪਣੀ ਦੇ ਵਿੱਚ ਭਾਰਤੀ ਮੂਲ ਦੇ ਡਰਾਈਵਰਾਂ ਦੇ ਡਰਾਈਵਿੰਗ ਮਾਹਿਰਾਂ ਦਾ ਜਿਹੜਾ ਸੜਕ ਸੁਰੱਖਿਆ ਬਾਰੇ ਚਿੰਤਾ ਵੀ ਜਿਹੜੀ ਪ੍ਰਗਟਾਈ ਹੈ। ਇਸ ਮੁੱਦੇ ਨੇ ਇੱਕ ਵਾਰ ਫਿਰ ਆਸਟ੍ਰੇਲੀਆ ਵਿੱਚ ਪ੍ਰਵਾਸੀ ਕਰਮਚਾਰੀਆਂ ਦੀ ਸੁਰੱਖਿਆ, ਸਨਮਾਨ ਅਤੇ ਬਰਾਬਰੀ ਦੇ ਅਧਿਕਾਰ ਦੇ ਬਾਰੇ ਕੌਮੀ ਪੱਧਰ ਦੇ ਉੱਤੇ ਚਰਚਾ ਨੂੰ ਤੇਜ਼ ਕਰ ਦਿੱਤਾ ਹੈ। ਦੂਸਰੇ ਪਾਸੇ ਉੱਤਰੀ ਕੋਰੀਆ ਦੀਆਂ ਜਿਹੜੀਆਂ ਪਰਮਾਣੂ ਸਮਰਥਾਵਾਂ ਨੂੰ ਲਗਾਤਾਰ ਕੀਤਾ ਜਾਵੇਗਾ ਅਪਗ੍ਰੇਡ। ਉੱਤਰੀ ਕੋਰੀਆ ਦੀ ਜਿਹੜੀ ਹੈ ਪਰਮਾਣੂ ਸਮਰਥਾਵਾਂ ਨੂੰ ਲਗਾਤਾਰ ਅਪਗ੍ਰੇਡ ਕਰਨ ਦੀ ਜਿਹੜੀ ਯੋਜਨਾ ਹੈ ਤੇ ਸੁਰੱਖਿਆ ਦੀ ਸਭ ਤੋਂ ਵਧੀਆ ਗਰੰਟੀ ਬਣੀ ਰਹੇਗੀ, ਇਹ ਦਾਅਵਾ ਕੀਤਾ ਹੈ। ਇਹ ਗੱਲ ਕੋਰੀਆਈ ਵਰਕਰਜ਼ ਪਾਰਟੀ ਦੀ ਕੇਂਦਰੀ ਕਮੇਟੀ ਦੇ ਜਨਰਲ ਵਿਭਾਗ ਦੇ ਡਾਇਰੈਕਟਰ ਤੇ ਉੱਤਰੀ ਕੋਰੀਆਈ ਨੇਤਾ ਕਿਮ ਯੋਂਗ ਉਨ ਦੀ ਭੈਣ ਕਿਮ ਯੋ ਯੋਂਗ ਨੇ ਕਹੀ ਹੈ। ਕੋਰੀਅਨ ਸੈਂਟਰਲ ਨਿਊਜ਼ ਏਜੰਸੀ ਦੇ ਅਨੁਸਾਰ ਕਿਮ ਯੋ ਯੋਂਗ ਨੇ ਕਿਹਾ ਕਿ ਸਾਡੀ ਸਥਿਤੀ ਇਕਸਾਰ ਅਤੇ ਸਪਸ਼ਟ ਹੈ ਕਿ ਪਰਮਾਣੂ ਰੋਕਥਾਮ ਦੇਸ਼ ਦੀ ਪ੍ਰਭੂ ਸੱਤਾ ਦੇ ਲਈ ਇੱਕ ਭਰੋਸੇਯੋਗ ਢਾਲ ਹੈ ਤੇ ਸੁਰੱਖਿਆ ਦੀ ਸਭ ਤੋਂ ਵਧੀਆ ਗਰੰਟੀ ਹੈ। ਉੱਤਰੀ ਕੋਰੀਆ ਦੀਆਂ ਪਰਮਾਣੂ ਸਮਰਥਾਵਾਂ ਨੂੰ ਬਿਨਾਂ ਕਿਸੇ ਰੁਕਾਵਟ ਦੇ ਲਗਾਤਾਰ ਸੁਧਾਰਿਆ ਜਿਹੜਾ ਜਾਵੇਗਾ, ਤੇ ਉਸਨੇ ਅੱਗੇ ਕਿਹਾ ਕਿ ਖੇਤਰ ਦੇ ਵਿੱਚ ਦੁਸ਼ਮਣ ਤਾਕਤਾਂ ਦੁਆਰਾ ਜਿਹੜਾ ਪੈਦਾ ਹੋਏ ਸੰਕਟ ਦੇ ਵਿਚਕਾਰ ਇਹ ਜਿਹੜਾ ਸੁਰੱਖਿਆ ਜ਼ਰੂਰੀ ਸਾਡੇ ਲਈ ਹੈ। ਅਮਰੀਕਾ ਦੌਰੇ ਤੋਂ ਪਹਿਲਾਂ ਨੇਤਨਯਾਹੂ ਦਾ ਵੱਡਾ ਬਿਆਨ ਤੁਹਾਡੇ ਨਾਲ ਸਾਂਝਾ ਕਰ ਚੁੱਕੇ ਹਾਂ ਤੇ ਵਾਈਲਡ ਫਾਇਰ ਕਾਰਨ 2.5 ਲੱਖ ਲੋਕ ਜਿਹੜੇ ਨੇ ਉਹ ਬਾਹਰ ਕੱਢੇ ਹੈ। ਪਿਛਲੇ 3 ਦਿਨਾਂ ਤੋਂ ਦੱਖਣ ਪੱਛਮੀ ਫਰਾਂਸ ਦੇ ਗਰੋਦ ਤੇ ਲਾਦ ਇਲਾਕਿਆਂ ਦੇ ਵਿੱਚ ਲੱਗੀ ਭਿਆਨਕ ਜੰਗਲੀ ਅੱਗ ਅਜੇ ਵੀ ਜਿਹੜਾ ਕਈ ਥਾਵਾਂ ਦੇ ਉੱਤੇ ਬੇਕਾਬੂ ਹੈ। ਹੁਣ ਤੱਕ 2.5 ਲੱਖ ਤੋਂ ਵੱਧ ਲੋਕਾਂ ਨੂੰ ਆਪਣੇ ਘਰ ਛੱਡ ਕੇ ਸੁਰੱਖਿਅਤ ਥਾਵਾਂ ਦੇ ਉੱਤੇ ਜਾਣਾ ਪਿਆ। ਐਤਵਾਰ ਨੂੰ ਵੀ ਕੱਲ ਬੀਤੇ ਦੇ ਵਿੱਚ 55,000 ਹੋਰ ਲੋਕਾਂ ਨੂੰ ਸੁਰੱਖਿਅਤ ਥਾਵਾਂ ਦੇ ਉੱਤੇ ਜਾਣ ਦੇ ਲਈ ਮਜਬੂਰ ਜਿਹੜਾ ਹੋਣਾ ਪਿਆ। ਹਜ਼ਾਰਾਂ ਫਾਇਰ ਫਾਈਟਰ ਜਿਹੜੇ ਨੇ ਫੌਜੀ ਤੇ ਰਾਹਤ ਕਰਮਚਾਰੀ ਦਿਨ ਰਾਤ ਅੱਗ ਦੇ ਉੱਤੇ ਕਾਬੂ ਪਾਉਣ ਦੇ ਲਈ ਜੱਦੋਜਹਿਦ ਕਰ ਰਹੇ ਨੇ। ਇਹ ਅੱਗ ਹਜ਼ਾਰਾਂ ਹੈਕਟੇਅਰ ਜੰਗਲ, ਘਰਾਂ ਤੇ ਜੰਗਲੀ ਜੀਵਾਂ ਨੂੰ ਆਪਣੀ ਲਪੇਟ ਦੇ ਵਿੱਚ ਲੈ ਚੁੱਕੀ ਹੈ ਤੇ ਬੋਰਦੋ ਦੇ ਨੇੜਲੇ ਇਲਾਕਿਆਂ ਦੇ ਲਈ ਵੀ ਖਤਰਾ ਜਿਹੜੀ ਬਣ ਰਹੀ ਹੈ। ਇਸ ਅੱਗ ਦੇ ਨਾਲ ਲੜਦਿਆਂ ਤਿੰਨ ਬਹਾਦਰ ਫਾਇਰ ਫਾਈਟਰ ਨੇ ਆਪਣੀਆਂ ਜਾਨਾਂ ਗਵਾ ਚੁੱਕੇ ਆ। ਕੱਲ ਤੇਜ਼ ਹਵਾਵਾਂ ਨੇ ਜਿਹੜਾ ਅੱਗ ਨੂੰ ਹੋਰ ਵੀ ਭਿਆਨਕ ਬਣਾਇਆ ਤੇ ਕਈ ਨਵੇਂ ਇਲਾਕਿਆਂ ਤੱਕ ਅੱਗ ਫੈਲ ਗਈ। ਹਾਲਾਂਕਿ ਰਾਤ ਦੇ ਦੌਰਾਨ ਕੁਝ ਥਾਵਾਂ ਦੇ ਉੱਤੇ ਪਏ ਮੀਂਹ ਨੇ ਰਾਹਤ ਵੀ ਦਿੱਤੀ ਹੈ, ਜਿਸ ਦੇ ਨਾਲ ਉਮੀਦ ਹੈ ਕਿ ਅੱਗ ਤੇ ਕਾਬੂ ਪਾਉਣ ਦੇ ਵਿੱਚ ਮਦਦ ਮਿਲੇਗੀ ਤੇ ਪ੍ਰਭਾਵਿਤ ਸਾਰੇ ਪਰਿਵਾਰਾਂ, ਬਹਾਦਰ ਫਾਇਰ ਫਾਈਟਰਾਂ ਤੇ ਰਾਹਤ ਟੀਮਾਂ ਦੇ ਲਈ ਦਿਲੋਂ ਉਨ੍ਹਾਂ ਨੂੰ ਦੁਆਵਾਂ ਨੇ। ਲੋ ਦੋਸਤੋ, ਇਹ ਸੀ ਜੀ ਅੱਜ ਦੀਆਂ ਦੇਸ਼ ਵਿਦੇਸ਼ ਦੀਆਂ ਖ਼ਬਰਾਂ ਤੇ ਲਾਈਨਾਂ ਤੁਹਾਡੇ ਲਈ ਖੁੱਲੀਆਂ ਨੇ। +358 44 976 19 ਸਟੂਡੀਓ ਦਾ ਨੰਬਰ ਹੈ ਤੇ ਅਗਲੀਆਂ ਗੱਲਾਂ ਬਾਤਾਂ ਥੋੜੀਆਂ ਜਿਹੀਆਂ ਕਰਦੇ ਹਾਂ ਤੁਹਾਡੇ ਨਾਲ। ਸਿੰਘ ਸਭਾ ਦੇ ਲਹਿਰ ਜਿਹੜੀ ਸੀਗੀ ਉਹਨਾਂ ਸਮਿਆਂ ਦੇ ਵਿੱਚ ਉਸਾਰੇ ਜਾਂ ਉਸਰੀਏ ਭਾਈ ਜਵਾਹਰ ਸਿੰਘ ਉਹਨਾਂ ਦਾ ਜ਼ਿਕਰ ਕਰਦੇ ਹਾਂ ਤੇ ਤਲਾਸ਼ ਵਾਰਸਾਂ ਦੀ ਉਹਨਾਂ ਦੀ ਚੱਲ ਰਹੀ ਹੈ, ਉਹਨਾਂ ਦਾ ਜ਼ਿਕਰ ਕਰਦੇ ਹਾਂ। ਤੇ ਸੱਪ ਨੂੰ ਦੁੱਧ ਪਿਲਾਉਣਾ ਕਿਵੇਂ ਸੱਪ ਦੀ ਜਾਨ ਦੇ ਲਈ ਖਤਰਨਾਕ ਹੋ ਸਕਦਾ ਹੈ, ਪਰ ਸਾਡੇ ਤਾਂ ਭਾਈ ਕਈ ਪ੍ਰਜਾਤੀਆਂ ਇੱਦਾਂ ਹੀ ਮਾਰ ਮੂਰ ਦਿੱਤੀਆਂ। ਜਿਹੜੀਆਂ ਚੀਜ਼ਾਂ ਬੰਦਿਆਂ ਦੇ ਖਾਣ ਪੀਣ ਵਾਲੀਆਂ ਨੇ ਅਸੀਂ ਉਹ ਜਾਨਵਰਾਂ ਨੂੰ ਪਾਈ ਜਾਂਦੇ ਹਾਂ ਤੇ ਜਿਹੜੀਆਂ ਜਾਨਵਰਾਂ ਨੂੰ ਪੌਂਕ ਦੇਣ ਵਾਲੀਆਂ ਉਹ ਅਸੀਂ ਆਪ ਖਾਈ ਜਾਂਦੇ ਹਾਂ। ਤੇ ਕੰਮ ਪੁੱਠਾ ਚੱਲਦਾ ਤੇ ਸੱਪ ਨੂੰ ਦੁੱਧ ਪਿਆਉਂਦੇ ਆ ਭਾਈ। ਤੇ ਕਈ ਵਾਰੀ ਮੈਂ ਤਾਂ ਪਹਿਲਾਂ ਵੀ ਜ਼ਿਕਰ ਕੀਤਾ, ਪਰ ਚਲੋ ਅੱਜ ਆਰਟੀਕਲ ਲੱਗਾ ਇਹਦੇ ਬਾਰੇ ਸਪਸ਼ਟ ਹੋਰ ਹੋ ਜਾਏਗਾ। ਤੇ ਉਸ ਤੋਂ ਪਹਿਲਾਂ ਉਹਨਾਂ ਦੋਸਤਾਂ ਦਾ ਬਹੁਤ ਬਹੁਤ ਸ਼ੁਕਰੀਆ ਜਿਨ੍ਹਾਂ ਨੇ ਪ੍ਰੋਗਰਾਮਾਂ ਨੂੰ ਸਪੋਰਟ ਕੀਤਾ ਹੈ। ਹਰਵਿੰਦਰ ਜੌਲ ਭੈਣ ਜੀ, ਸੁਮਿਤ ਜੌਲ ਜੀ, ਜਗਦੇਵ ਸੰਧੂ ਜੀ, ਸਿਕੰਦਰ ਸਿੰਘ ਔਜਲਾ, ਮਹੇਸ਼ ਜੀ, ਭਾਨ ਸਿੰਘ ਗਰੇਵਾਲ ਜੀ, ਸੁਰਿੰਦਰ ਕੌਰ ਮਾਲ ਜੀ ਤੇ ਮਾਨ ਸਿੰਘ ਸੈਣੀ ਸਾਹਿਬ ਦਾ ਬਹੁਤ ਬਹੁਤ ਸ਼ੁਕਰੀਆ ਤੇ ਧੰਨਵਾਦ ਹੈ। ਤੇ ਲੋ ਦੋਸਤੋ, ਗੱਲ ਕਰਦੇ ਹਾਂ ਤੁਹਾਡੇ ਨਾਲ ਉਹਨਾਂ ਮਹਾਨ ਯੋਧਿਆਂ ਦੀ ਜਿਨ੍ਹਾਂ ਨੇ ਨਵੀਆਂ ਲੀਹਾਂ ਪਾਈਆਂ, ਜਿਨ੍ਹਾਂ ਦੇ ਵਿੱਚ ਜ਼ਿਕਰ ਹੈ ਸਿੰਘ ਸਭਾ ਲਹਿਰ ਦੇ ਉਸਰੀਏ ਭਾਈ ਜਵਾਹਰ ਸਿੰਘ ਉਹਨਾਂ ਦਾ, ਤਲਾਸ਼ ਵਾਰਸਾਂ ਦੀ। ਗੁਰਦੇਵ ਸਿੰਘ ਸਿੱਧੂ ਜੀ ਲਿਖਦੇ ਹੈ ਤੇ ਮੈਂ ਤੁਹਾਡਾ ਦੋਸਤ ਭੁਪਿੰਦਰ ਪਾਰਜ ਤੇ ਦੁਆਬਾ ਰੇੜੀ ਦਾ ਮੰਚ। ਕੌਣ ਸਨ ਭਾਈ ਜਵਾਹਰ ਸਿੰਘ? ਭਾਈ ਜਵਾਹਰ ਸਿੰਘ ਦਾ ਨਾਂ ਸਿੰਘ ਸਭਾ ਲਹਿਰ ਦੇ ਮੋਢੀਆਂ ਦੇ ਵਿੱਚ ਸ਼ੁਮਾਰ ਹੈ। ਸਿੰਘ ਸਭਾ ਤੇ ਖਾਲਸਾ ਦੀਵਾਨ ਲਾਹੌਰ ਦੀ ਮਜ਼ਬੂਤੀ ਵਾਸਤੇ ਕੀਤੇ ਗਏ ਕੰਮਾਂ 'ਚ ਭਾਈ ਜਵਾਹਰ ਸਿੰਘ ਦੀ ਵਿਅਕਤੀਗਤ ਦੇਣ ਨੂੰ ਜਿਹੜਾ ਭੁੱਲਿਆ ਨਹੀਂ ਜਾ ਸਕਦਾ, ਦੇਣ ਵੀ ਜਿਹੜੀ ਹੈ ਅਨਮੁੱਲੀ ਹੈ। ਅਫਸੋਸ ਦੀ ਗੱਲ ਇਹ ਵੀ ਹੈ ਕਿ ਉਹਨਾਂ ਵੱਲੋਂ ਕੀਤੇ ਗਏ ਕਾਰਜਾਂ ਦੇ ਬਾਰੇ ਪੰਜਾਬੀ ਪਾਠਕਾਂ ਨੂੰ ਬਹੁਤ ਘੱਟ ਜਾਣਕਾਰੀ ਹੈ ਮੇਰੇ ਸਮੇਤ। ਇਸ ਲੇਖ ਦੇ ਰਾਹੀਂ ਜਾਣਨਾ ਚਾਹਾਂਗੇ ਤੇ ਉਹਨਾਂ ਦੇ ਵਾਰਸਾਂ ਦੀ ਭਾਲ ਦੀ ਇੱਛਾ ਜ਼ਾਹਰ ਕੀਤੀ ਹੈ ਤਾਂ ਜੋ ਉਹਨਾਂ ਤੋਂ ਭਾਈ ਜਵਾਹਰ ਸਿੰਘ ਦੇ ਬਾਰੇ ਹੋਰ ਜਾਣਕਾਰੀ ਹਾਸਲ ਕਰਕੇ ਪਾਠਕਾਂ ਦੇ ਨਾਲ ਸਾਂਝੀ ਕੀਤੀ ਜਾ ਸਕੇ। ਸਿੰਘ ਸਭਾ ਲਹਿਰ ਦੇ ਮੋਢੀਆਂ ਦੇ ਵਿੱਚ ਚਾਰ ਨਾਂ ਨੇ, ਪ੍ਰੋਫੈਸਰ ਗੁਰਮੁਖ ਸਿੰਘ, ਗਿਆਨੀ ਦਿੱਤ ਸਿੰਘ, ਭਾਈ ਜਵਾਹਰ ਸਿੰਘ ਤੇ ਭਾਈ ਮਈਆ ਸਿੰਘ ਪ੍ਰਮੁੱਖ ਸਥਾਨ ਰੱਖਦੇ ਹੈ ਚਾਰੇ। ਸਿੰਘ ਸਭਾ ਦੇ ਸੰਸਥਾਪਕਾਂ ਦੇ ਵਿੱਚੋਂ ਕੁੰਵਰ ਬਿਕਰਮਾ ਸਿੰਘ ਕਪੂਰਥਲਾ ਦੀ ਸਰਪ੍ਰਸਤੀ ਦੇ ਹੇਠ ਹੋਣ ਕਾਰਨ ਪ੍ਰੋਫੈਸਰ ਗੁਰਮੁਖ ਸਿੰਘ 1873 ਦੇ ਵਿੱਚ ਅੰਮ੍ਰਿਤਸਰ ਦੇ ਵਿੱਚ ਸਿੰਘ ਸਭਾ ਦੀ ਸਥਾਪਨਾ ਹੋਣ ਦੇ ਦਿਨ ਤੋਂ ਹੀ ਸਭਾ ਦੀਆਂ ਸਰਗਰਮੀਆਂ ਦੇ ਨਾਲ ਜੁੜੇ ਹੋਏ ਸਨ ਤੇ ਗਿਆਨੀ ਦਿੱਤ ਸਿੰਘ ਤੇ ਭਾਈ ਜਵਾਹਰ ਸਿੰਘ ਨੂੰ ਸਭਾ ਦੇ ਨਾਲ ਜੋੜਨ ਦਾ ਕਾਰਜ ਜਿਹੜਾ ਸੀ ਪ੍ਰੋਫੈਸਰ ਗੁਰਮੁਖ ਸਿੰਘ ਉਹਨਾਂ ਨੇ ਕੀਤਾ। ਮੂਲ ਖਾਲਸਾਈ ਤੱਤ ਤੋਂ ਵਿਗੋਚੀ ਬ੍ਰਾਹਮਣਵਾਦ ਦੀ ਮੱਝਧਾਰ ਵਿੱਚ ਡਿੱਕ ਡੋਲੇ ਖਾ ਰਹੀ ਸਿੱਖੀ ਰੂਪੀ ਜਿਹੜੀ ਹੈ ਬੇੜੀ ਦੇ ਚੱਪੂ ਸੰਭਾਲ ਕੇ ਹੀ ਇਸ ਨੂੰ ਮੂਲ ਧਾਰਾ ਦੇ ਨਾਲ ਜੋੜਨ ਵਾਸਤੇ ਜੋ ਮਹਾਨ ਕਾਰਜ ਇਹਨਾਂ ਗੁਰਮੁਖ ਪਿਆਰਿਆਂ ਨੇ ਕੀਤਾ ਉਸ ਦੇ ਲਈ ਹਰ ਸਿੱਖ ਦਾ ਉਹਨਾਂ ਦੇ ਪ੍ਰਤੀ ਆਭਾਰੀ ਹੋਣਾ ਬਣਦਾ ਹੈ। ਪਰ ਦੁਖਾਂਤ ਇਹ ਹੈ ਕਿ ਨਹਿ ਲੰਘੀ ਖਵਾਜਾ ਵਿਸਰਿਆ ਦੀ ਅਖੋਤ ਵਾਂਗ ਹੀ ਸਿੱਖ ਜਗਤ ਚਿਰਾਂ ਤੋਂ ਉਹਨਾਂ ਦੀ ਘਾਲਣਾ ਤੋਂ ਅੱਖਾਂ ਮੀਟਣ ਦੇ ਵਿੱਚ ਹੀ ਭਲਾ ਸਮਝਦਾ ਰਿਹਾ। ਸੁੱਖ ਇਹ ਰਹੀ ਕਿ ਇਹਨਾਂ ਚਾਰਾਂ ਦੇ ਵਿੱਚੋਂ ਗਿਆਨੀ ਦਿੱਤ ਸਿੰਘ ਦੀ ਸਿੱਖ ਧਰਮ ਦੇ ਨਾਲ ਨਾਲ ਪੰਜਾਬੀ ਸਾਹਿਤ ਨੂੰ ਦੇਣ ਐਡੀ ਵਡਮੁੱਲੀ ਸੀ ਕਿ ਵਿਦਵਾਨ ਉਸਨੂੰ ਅਣਡਿੱਠ ਨਾ ਕਰ ਸਕੇ। ਫਲਸਰੂਪ ਗਿਆਨੀ ਦਿੱਤ ਸਿੰਘ ਬਾਰੇ ਉਪਾਧੀ ਸਾਪੇਖ ਉਹ ਖੋਜ ਦੇ ਕਾਰਜ ਜੋ ਕਿਸੇ ਵਿਦਿਅਕ ਸੰਸਥਾ ਤੋਂ PhD ਜਾਂ MPhil ਵਰਗੀਆਂ ਡਿਗਰੀਆਂ ਪ੍ਰਾਪਤ ਕਰਨ ਦੇ ਲਈ ਕੀਤੀ ਜਾਂਦਾ ਹੈ ਤੇ ਉਪਾਧੀ ਨਿਰਪੇਖ ਜਿਹੜਾ ਉਹ ਖੋਜ ਜਾਂ ਆਲੋਚਨਾ ਜੋ ਕਿਸੇ ਵੀ ਡਿਗਰੀ, ਡਿਪਲੋਮਾ ਜਾਂ ਉਪਾਧੀ ਦੇ ਆਸ਼ੇ ਤੋਂ ਬਿਨਾਂ ਕੀਤੀ ਜਾਂਦੀ ਹੈ। ਦੋਵਾਂ ਪ੍ਰਕਾਰ ਦਾ ਚੋਖਾ ਕਾਰਜ ਹੋਇਆ। ਪ੍ਰੋਫੈਸਰ ਗੁਰਮੁਖ ਸਿੰਘ ਮੁੱਖ ਤੌਰ ਦੇ ਉੱਤੇ ਜਥੇਬੰਦਕ ਮੋਰਚੇ ਦੇ ਉੱਤੇ ਸਰਗਰਮ ਰਹੇ, ਜਿਸਦੇ ਕਾਰਨ ਉਹ ਬਹੁਤ ਲਿਖਤੀ ਕਾਰਜ ਨਾ ਕਰ ਸਕੇ। ਫਿਰ ਵੀ ਉਹਨਾਂ ਜਿੰਨਾ ਕੁ ਲਿਖਿਆ ਉਹ ਗੁਰਮਤ ਅਤੇ ਪੰਜਾਬੀ ਸਾਹਿਤ ਦੇ ਲਈ ਮੂਲਵਾਨ ਰਿਹਾ। ਤੇ ਅਜੇ ਵੀ ਹੈ। ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਪ੍ਰੋਫੈਸਰ ਗੁਰਮੁਖ ਸਿੰਘ ਹੋਣਾ ਦੀਆਂ ਵਡਮੁੱਲੀ ਸਾਹਿਤਕ ਦੇਣ ਬਾਰੇ ਪੰਜਾਬੀ ਪਾਠਕਾਂ ਨੂੰ ਜਾਣੂ ਕਰਵਾਉਣ ਵਾਸਤੇ ਉਨ੍ਹਾਂ ਦੀ ਜੀਵਨੀ ਲਿਖਣ ਦਾ ਕੰਮ ਕਹਿੰਦੇ ਮੈਨੂੰ ਸੌਂਪਿਆ। ਪ੍ਰੋਫੈਸਰ ਗੁਰਮੁਖ ਸਿੰਘ ਦੇ ਬਾਰੇ ਪੁਸਤਕ ਲਿਖਦਿਆਂ ਮੈਨੂੰ ਸਿੱਖ ਸਾਹਿਤ ਦੇ ਧੁਨੰਤਰ ਵਿਦਵਾਨ ਗਿਆਨੀ ਗੁਰਦਿੱਤ ਸਿੰਘ ਦਾ ਆਸ਼ੀਰਵਾਦ ਪ੍ਰਾਪਤ ਹੋਇਆ। ਗਿਆਨੀ ਜੀ ਦੀ ਵਿਦਵਤਾ ਦਾ ਸਭ ਤੋਂ ਵੱਡਾ ਲਾਭ ਮੈਂ ਪਿਛਲੀ ਸਦੀ ਦੇ 17ਵੀਂ ਦੌਰਾਨ ਜਿਹੜਾ ਸੀ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ PhD ਦੀ ਡਿਗਰੀ ਵਾਸਤੇ ਮਾਲਵੇ ਦਾ ਕਿੱਸਾ ਜਿਹੜਾ ਸਾਹਿਤ ਕਿੱਸਾ ਸਾਹਿਤ ਹੈ ਮਾਲਵੇ ਦਾ ਵਿਸ਼ੇ ਦੇ ਬਾਰੇ ਖੋਜ ਕਰਨ ਕਾਰਜ ਕਰਨ ਦੇ ਸਮੇਂ ਤੋਂ ਜਿਹੜਾ ਉਠਾ ਰਿਹਾ ਸਾਂ। ਗਿਆਨੀ ਜੀ ਨੇ ਪ੍ਰੋਫੈਸਰ ਗੁਰਮੁਖ ਸਿੰਘ ਦੇ ਬਾਰੇ ਸੂਚਨਾ ਇਕੱਠੀ ਕਰਨ ਵਾਸਤੇ ਸਰੋਤ ਹੀ ਨਹੀਂ ਦੱਸੇ, ਸਗੋਂ ਆਪਣੇ ਖੋਜ ਭੰਡਾਰ ਦੇ ਵਿੱਚੋਂ ਪ੍ਰੋਫੈਸਰ ਗੁਰਮੁਖ ਸਿੰਘ ਨਾਲ ਸੰਬੰਧਿਤ ਦਸਤਾਵੇਜ਼ ਵੀ ਦਿੱਤੇ। ਇਉਂ ਪੁਸਤਕ ਪ੍ਰੋਫੈਸਰ ਗੁਰਮੁਖ ਸਿੰਘ ਜੀਵਨ ਤੇ ਰਚਨਾ ਹੋਣ ਦੇ ਵਿੱਚ ਆਉਂਦੀ ਹੈ ਜੋ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ 1999 ਦੇ ਵਿੱਚ ਪ੍ਰਕਾਸ਼ਿਤ ਕੀਤੀ ਸੀ। ਸਿੰਘ ਸਭਾ ਲਹਿਰ ਦੇ ਇਨ੍ਹਾਂ ਚਾਰ ਥੰਮਾਂ ਦੇ ਵਿੱਚੋਂ ਦੂਜੇ ਦੋਵਾਂ ਭਾਈ ਜਵਾਹਰ ਸਿੰਘ ਤੇ ਭਾਈ ਮਯਾ ਸਿੰਘ ਨੇ ਪ੍ਰੋਫੈਸਰ ਗੁਰਮੁਖ ਸਿੰਘ ਤੇ ਗਿਆਨੀ ਦਿੱਤ ਸਿੰਘ ਦੇ ਪੂਰਕ ਦੇ ਵਜੋਂ ਤਾਂ ਕੰਮ ਕੀਤਾ। ਉਨ੍ਹਾਂ ਦੀ ਸਿੰਘ ਸਭਾ ਅਤੇ ਖਾਲਸਾ ਦੀਵਾਨ ਲਾਹੌਰ ਦੀ ਮਜ਼ਬੂਤੀ ਵਾਸਤੇ ਕੀਤੇ ਕੰਮ ਵਿੱਚ ਵਿਅਕਤੀਗਤ ਦੇਣ ਵੀ ਅਣਮੁੱਲੀ ਹੈ। ਅਫਸੋਸ ਦੀ ਗੱਲ ਇਹ ਵੀ ਹੈ ਕਿ ਇਨ੍ਹਾਂ ਦੋਵਾਂ ਵੱਲੋਂ ਕੀਤੇ ਕਾਰਜ ਦੇ ਬਾਰੇ ਪੰਜਾਬੀ ਪਾਠਕਾਂ ਨੂੰ ਬਹੁਤ ਘੱਟ ਜਾਣਕਾਰੀ ਹੈ। 1999 ਦੇ ਵਿੱਚ ਖਾਲਸਾ ਪੰਥ ਦੀ ਸਿਰਜਣਾ ਦੀ ਤੀਜੀ ਸ਼ਤਾਬਦੀ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਗਿਆਨੀ ਜੀ ਨੂੰ ਸਿੱਖ ਇਤਿਹਾਸ ਦੀ ਪ੍ਰਤੀਨਿਧ 300 ਪੁਸਤਕ ਚੁਣ ਕੇ ਪ੍ਰਕਾਸ਼ਿਤ ਕਰਵਾਉਣ ਦਾ ਅਧਿਕਾਰ ਦਿੱਤਾ ਤਾਂ ਗਿਆਨੀ ਜੀ ਨੇ ਮੇਰੀ ਸੰਪਾਦਤੀ ਪੁਸਤਕ ਜਿਹੜੀ ਹੈ ਜਾਗਰਤ ਖਾਲਸਾ ਨੂੰ ਇਸ ਲੜੀ ਦੇ ਵਿੱਚ ਪ੍ਰਕਾਸ਼ਿਤ ਕਰਵਾ ਕੇ ਮੇਰਾ ਮਾਣ ਵਧਾਇਆ। ਮੁੱਕਦੀ ਗੱਲ ਇਹ ਹੈ ਕਿ ਆਪਣੀ ਅਲਪ ਬੁੱਧੀ ਮੁਤਾਬਕ ਮੈਂ ਜਿੰਨਾ ਕੁ ਤੇ ਜਿਸ ਪੱਧਰ ਦਾ ਲਿਖ ਸਕਿਆ ਗਿਆਨੀ ਜੀ ਨੇ ਉਸਨੂੰ ਪਸੰਦ ਕੀਤਾ। ਮੇਰੇ ਕੰਮ ਦੇ ਵਿੱਚ ਉਹਨਾਂ ਦੇ ਵਿਸ਼ਵਾਸ ਦਾ ਹੀ ਫਲ ਸੀਗਾ ਕਿ ਆਪਣੀ ਉਮਰ ਦੇ ਅੰਤਲੇ ਵਰਿਆਂ ਦੇ ਦੌਰਾਨ ਉਹਨਾਂ ਨੇ ਮੈਨੂੰ ਭਾਈ ਜਵਾਹਰ ਸਿੰਘ ਦੇ ਬਾਰੇ ਆਪਣੇ ਕੋਲ 71 ਕਾਗਜ਼ ਪੱਤਰ ਸੌਂਪਦਿਆਂ ਸਲਾਹ ਦਿੱਤੀ ਕਿ ਪ੍ਰੋਫੈਸਰ ਗੁਰਮੁਖ ਸਿੰਘ ਵਾਂਗ ਮੈਂ ਭਾਈ ਜਵਾਹਰ ਸਿੰਘ ਦੇ ਬਾਰੇ ਵੀ ਪੁਸਤਕ ਲਿਖਾਂ। ਮੁਸ਼ਕਲ ਇਹ ਸੀ ਕਿ ਗਿਆਨੀ ਜੀ ਵੱਲੋਂ ਭਾਈ ਜਵਾਹਰ ਸਿੰਘ ਦੇ ਬਾਰੇ ਮੈਨੂੰ ਫੜਾਏ ਕਾਗਜ਼ਾਤ ਦੇ ਵਿੱਚੋਂ ਬਹੁਤੇ ਫਾਰਸੀ ਦੇ ਵਿੱਚ ਸਨ। ਇਸ ਰਸਮ ਉਲ ਖੱਤ ਜਾਣੀ ਕਿ ਅਰਬੀ ਤੇ ਉਰਦੂ ਦੇ ਵਿੱਚ ਲਿਪੀ ਲਈ ਵਰਤਿਆ ਜਾਂਦਾ ਸ਼ਬਦ ਹੈ। ਧੁਣ ਜਾਣ ਹੋਣ ਦੇ ਕਾਰਨ ਇਹ ਸਮੱਗਰੀ ਨੂੰ ਵਾਚਨ ਦੇਖਣ ਵਾਸਤੇ ਮੈਨੂੰ ਅਜਿਹੇ ਵਿਅਕਤੀ ਦੀ ਸਹਾਇਤਾ ਦੀ ਜ਼ਰੂਰਤ ਲੋੜ ਸੀਗੀ ਜੋ ਇਨ੍ਹਾਂ ਲਿਖਤਾਂ ਨੂੰ ਪੜ੍ਹ ਸਕੇ। ਕੇਂਦਰੀ ਸਿੰਘ ਸਭਾ ਦੇ ਸੇਵਕਾਂ ਪ੍ਰਧਾਨ ਪ੍ਰੋਫੈਸਰ ਸ਼ਾਮ ਸਿੰਘ, ਜਨਰਲ ਸਕੱਤਰ ਡਾਕਟਰ ਖੁਸ਼ਹਾਲ ਸਿੰਘ ਤੇ ਸਭਾ ਦੀ ਖੋਜ ਤੇ ਪ੍ਰਕਾਸ਼ਨ ਸ਼ਾਖਾ ਦੇ ਮੁਖੀ ਇਤਿਹਾਸਕਾਰ ਰਾਜਵਿੰਦਰ ਸਿੰਘ ਰਾਹੀ ਜਿਹੜੇ ਨੇ ਉਨ੍ਹਾਂ ਦੇ ਕਹਿਣ ਦੇ ਉੱਤੇ ਪ੍ਰੋਫੈਸਰ ਗੁਰਮੁਖ ਸਿੰਘ ਦੇ ਬਾਰੇ ਪਹਿਲਾਂ ਲਿਖੀ ਪੁਸਤਕ ਦਾ ਸੋਧਿਆ ਤੇ ਵਧਾਇਆ ਰੂਪ ਤਿਆਰ ਕਰਦਿਆਂ ਉਨ੍ਹਾਂ ਦੇ ਨਾਲ ਹੋਈ ਗੱਲਬਾਤ ਦੇ ਦੌਰਾਨ ਜਦੋਂ ਉਨ੍ਹਾਂ ਨੂੰ ਪਤਾ ਲੱਗਿਆ ਕਿ ਭਾਈ ਜਵਾਹਰ ਸਿੰਘ ਦੇ ਬਾਰੇ ਕੁਝ ਸਮੱਗਰੀ ਮੇਰੇ ਕੋਲ ਪਈ ਹੈ ਤਾਂ ਉਨ੍ਹਾਂ ਇਸ ਨੂੰ ਪੁਸਤਕ ਰੂਪ ਦੇਣ ਦੀ ਪ੍ਰੇਰਣਾ ਦਿੱਤੀ। ਫਾਰਸੀ ਵਿਚਲੀ ਮੂਲ ਸਮੱਗਰੀ ਨੂੰ ਵਾਚਨ ਦੇਖਣ ਵਿੱਚ ਆ ਰਹੀ ਸਮੱਸਿਆ ਨੂੰ ਹੱਲ ਕਰਨ ਵਾਸਤੇ ਉਨ੍ਹਾਂ ਉਰਦੂ ਰਸਮ ਉਲ ਖੱਤ ਦਾ ਜਿਹੜਾ ਜਾਣਕਾਰ ਅਜਿਹਾ ਵਿਅਕਤੀ ਜੋ ਮਿਹਨਤਾਨਾ ਲੈ ਕੇ ਭਾਈ ਜਵਾਹਰ ਸਿੰਘ ਦੇ ਫਾਰਸੀ ਦੇ ਵਿੱਚ ਲਿਖੇ ਕਾਗਜ਼ਾਤ ਗੁਰਮੁਖੀ ਦੇ ਵਿੱਚ ਲਿਖਦੇ ਹੋਏ ਲੱਭਣ ਦੇ ਵਾਸਤੇ ਪੂਰੀ ਢਿੱਲ ਲਾ ਦਿੱਤੀ ਪਰ ਸਫਲਤਾ ਨਾ ਮਿਲ ਸਕੀ। ਅੰਤ ਮੈਂ ਇਨ੍ਹਾਂ ਕਾਗਜ਼ਾਤਾਂ ਦੇ ਵਿੱਚੋਂ ਜਿੰਨੀ ਕੁ ਜਾਣਕਾਰੀ ਪ੍ਰਾਪਤ ਹੋਈ ਉਸਨੂੰ ਆਧਾਰ ਬਣਾ ਕੇ ਭਾਈ ਜਵਾਹਰ ਸਿੰਘ ਦੇ ਬਾਰੇ ਪੁਸਤਕ ਲਿਖਣ ਦਾ ਮਨ ਬਣਾ ਲਿਆ ਤੇ ਇਸ ਕੰਮ ਦੇ ਵਿੱਚ ਜੁਟ ਗਿਆ। ਭਾਈ ਜਵਾਹਰ ਸਿੰਘ ਦੇ ਜੀਵਨ ਬਿਰਤਾਂਤ ਦੇ ਬਾਰੇ ਰੋਸ਼ਨੀ ਪਾਉਣ ਵਾਲਾ ਸਭ ਤੋਂ ਪੁਰਾਣਾ ਦਸਤਾਵੇਜ਼ ਖਾਲਸਾ ਕਾਲਜ ਅੰਮ੍ਰਿਤਸਰ ਦੇ ਜੂਨ 1900 ਤੋਂ ਮਾਰਚ 1904 ਤੱਕ ਪ੍ਰਿੰਸੀਪਲ ਰਹੇ ਮਿਸਟਰ ਸੀਵੀ ਕੋਲ ਦਾ ਜਿਹੜਾ ਸੀ ਅੰਗਰੇਜ਼ੀ ਦੇ ਲਗਭਗ 600 ਸ਼ਬਦਾਂ ਦੇ ਵਿੱਚ ਲਿਖਿਆ ਪ੍ਰਕਾਸ਼ਿਤ ਹੋਇਆ ਨੋਟ ਹੈ। ਇਸ ਦੇ ਵਿੱਚ ਭਾਈ ਜਵਾਹਰ ਸਿੰਘ ਨੂੰ ਖਾਲਸਾ ਕਾਲਜ ਕੌਂਸਲ ਦਾ ਸਕੱਤਰ ਦੱਸਿਆ ਗਿਆ ਜਿਸ ਅਹੁਦੇ ਦੇ ਉੱਤੇ ਉਹ ਮੱਧ 1902 ਤੱਕ ਰਹੇ ਤੇ ਇਸ ਦੇ ਲਈ ਇਸ ਨੋਟ ਦਾ ਲਿਖਣ ਸਮਾਂ ਜਿਹੜਾ ਸੀ 1901 ਮੰਨਿਆ ਜਾ ਸਕਦਾ ਹੈ। ਪਿੱਛੋਂ ਇਸ ਨੋਟ ਨੂੰ ਹੀ ਦੋ ਵਾਰ ਵਿਸਤਾਰ ਦੇ ਕੇ ਲਿਖਿਆ ਗਿਆ 1903 ਦੇ ਵਿੱਚ ਲਗਭਗ 7,000 ਸ਼ਬਦਾਂ ਦੇ ਵਿੱਚ ਜਿਸ ਨੂੰ ਭਾਈ ਜਵਾਹਰ ਸਿੰਘ ਆਨਰੇਰੀ ਸਕੱਤਰ ਖਾਲਸਾ ਕਾਲਜ ਕੌਂਸਲ ਉਮਰ 45 ਸਾਲ ਜਾਤ ਸਿੱਖ ਖੱਤਰੀ ਬਾਰੇ ਗੁਪਤ ਰਿਪੋਰਟ ਨਾ ਦਿੱਤਾ ਗਿਆ ਸੀਗਾ ਤਾਂ ਦੱਸੀ ਗਈ ਉਮਰ ਨੂੰ ਦੇਖਦਿਆਂ ਇਹ 1902 ਦੀ ਪ੍ਰਕਾਸ਼ਨਾ ਮੰਨੀ ਜਾ ਸਕਦੀ ਹੈ। ਪਰ ਇਸ ਦੇ ਵਿੱਚੋਂ ਕੋਈ ਐਸਾ ਹਵਾਲਾ ਨਹੀਂ ਮਿਲਦਾ ਕਿ ਗੁਪਤ ਰਿਪੋਰਟ ਕਿਸ ਨੇ ਤੇ ਕਿਸ ਮਕਸਦ ਦੇ ਵਾਸਤੇ ਤਿਆਰ ਕੀਤੀ ਹੈ। ਅਗਲੀ ਪ੍ਰਕਾਸ਼ਨਾ ਲਗਭਗ 8,500 ਅੰਗਰੇਜ਼ੀ ਸ਼ਬਦਾਂ ਦੀ ਹੈ, ਜਿਸ ਨੂੰ ਭਾਈ ਜਵਾਹਰ ਸਿੰਘ ਉੱਤਰ ਪੱਛਮੀ ਰੇਲਵੇ ਦੇ ਮੈਨੇਜਰ ਦਫ਼ਤਰ ਦੇ ਸੁਪਰੀਡੈਂਟ, ਪੰਜਾਬ ਯੂਨੀਵਰਸਿਟੀ ਦੇ ਫੈਲੋ ਤੇ ਪੰਜਾਬ ਪਾਠ ਪੁਸਤਕ ਕਮੇਟੀ ਦੇ ਮੈਂਬਰ ਦੇ ਬਾਰੇ ਸੰਖੇਪ ਨੋਟ ਲਿਖਿਆ ਗਿਆ ਹੈ। ਇਸ ਸਰੋਤ ਦੇ ਬਾਰੇ ਭਾਈ ਜਵਾਹਰ ਸਿੰਘ ਦੇ ਆਰੀਆ ਸਮਾਜ ਦੇ ਆਗੂ ਦੇ ਵਜੋਂ DAV ਕਾਲਜ ਲਾਹੌਰ ਦੀ ਸਥਾਪਨਾ ਦੇ ਬਾਰੇ ਕੀਤੇ ਯਤਨ, ਆਰੀਆ ਸਮਾਜ ਮੁਖੀਆਂ ਦੇ ਵੱਲੋਂ ਗੁਰੂ ਸਾਹਿਬਾਨ ਅਤੇ ਸਿੱਖ ਧਰਮ ਦੇ ਬਾਰੇ ਕੀਤੀਆਂ ਅਭੱਦਰ ਟਿੱਪਣੀਆਂ ਕਾਰਨ ਭਾਈ ਸਾਹਿਬ ਦੇ ਆਰੀਆ ਸਮਾਜ ਤੋਂ ਤੋੜ ਵਿਛੋੜੇ, ਪ੍ਰੋਫੈਸਰ ਗੁਰਮੁਖ ਸਿੰਘ ਦੀ ਅਗਵਾਈ ਹੇਠ ਖਾਲਸਾ ਦੀਵਾਨ ਲਾਹੌਰ ਰਾਹੀਂ ਕੀਤੀ ਪੰਥਕ ਸੇਵਾ ਤੇ ਖਾਲਸਾ ਕਾਲਜ ਦੀ ਸਥਾਪਨਾ ਦੇ ਵਿੱਚ ਮੋਢੀ ਬਣ ਕੇ ਪਾਏ ਯੋਗਦਾਨ ਦੇ ਬਾਰੇ ਰੋਸ਼ਨੀ ਪਾਉਂਦੇ ਨੇ। ਪਰ ਇਨ੍ਹਾਂ ਦੇ ਵਿੱਚ ਭਾਈ ਸਾਹਿਬ ਦੇ ਪਰਿਵਾਰ ਦੇ ਬਾਰੇ ਇੱਕ ਸ਼ਬਦ ਵੀ ਲਿਖਿਆ ਨਹੀਂ ਮਿਲਿਆ, ਨਾ ਹੀ ਭਾਈ ਜਵਾਹਰ ਸਿੰਘ ਦੇ ਬਾਰੇ ਲਿਖਣ ਵਾਲੇ ਕਿਸੇ ਪਿਛਲੇ ਲੇਖਕ ਨੇ ਉਨ੍ਹਾਂ ਦੇ ਪਰਿਵਾਰ ਦੇ ਬਾਰੇ ਕੁਝ ਦੱਸਿਆ। ਭਾਈ ਜਵਾਹਰ ਸਿੰਘ ਦੇ ਆਪਣੇ ਕਾਗਜ਼ਾਂ ਤੋਂ ਬਿਨਾਂ ਉਨ੍ਹਾਂ ਦੇ ਬਾਰੇ ਕਿੱਧਰੋਂ ਠੋਸ ਜਾਣਕਾਰੀ ਨਹੀਂ ਮਿਲਦੀ। ਇਸ ਦੇ ਲਈ ਮੇਰੀ ਜਗਿਆਸਾ ਭਾਈ ਜਵਾਹਰ ਸਿੰਘ ਦੇ ਵਾਰਸਾਂ ਦੇ ਨਾਲ ਸੰਪਰਕ ਬਣਾਉਣ ਦੀ ਸੀ ਤਾਂ ਜੋ ਭਰੋਸੇਯੋਗ ਵੇਰਵੇ ਇਕੱਠੇ ਕੀਤੇ ਜਾ ਸਕਣ। ਇਹ ਸੋਚਦਿਆਂ ਹੀ ਮੈਂ ਭਾਈ ਜਵਾਹਰ ਸਿੰਘ ਦੇ ਕਾਗਜ਼ਾਤ ਫਰੋਲਣੇ ਸ਼ੁਰੂ ਕੀਤੇ। ਸਵੱਬ ਦੇ ਨਾਲ ਭਾਈ ਜਵਾਹਰ ਸਿੰਘ ਦੇ ਅਕਾਲ ਚਲਾਣੇ ਦੇ ਪਿੱਛੋਂ ਪਰਿਵਾਰ ਨੂੰ ਲਿਖੇ ਸ਼ੋਕ ਪੱਤਰ ਮਿਲ ਗਏ ਜੋ ਖੇਮ ਸਿੰਘ ਪੁੱਤਰ ਭਾਈ ਜਵਾਹਰ ਸਿੰਘ ਨੂੰ ਸੰਬੋਧਿਤ ਸਨ, ਜਿਸ ਤੋਂ ਭਾਈ ਜਵਾਹਰ ਸਿੰਘ ਦੇ ਪਰਿਵਾਰ ਦੇ ਬਾਰੇ ਜਾਣਕਾਰੀ ਮਿਲਣੀ ਸ਼ੁਰੂ ਹੋ ਗਈ। ਇਹ ਸੋਚਦਿਆਂ ਹੋਇਆਂ ਕਿ ਇਨ੍ਹਾਂ ਕਾਗਜ਼ਾਂ ਦੇ ਵਿੱਚੋਂ ਹੀ ਭਾਈ ਜਵਾਹਰ ਸਿੰਘ ਦੀ ਲਿਖਾਈ ਵਿੱਚ ਜਿਹੜਾ ਸੀ ਉਹਨਾਂ ਦੀ ਆਪਣੀ ਲਿਖਤ ਦੇ ਵਿੱਚ 12 ਜੁਲਾਈ 1907 ਨੂੰ ਟ੍ਰੈਫਿਕ ਸੁਪਰੀਡੈਂਟ ਉੱਤਰ ਪੱਛਮੀ ਰੇਲਵੇ ਨੂੰ ਸੰਬੋਧਿਤ ਇੱਕ ਅਰਜ਼ੀ ਮਿਲੀ ਜਿਸ ਦੇ ਵਿੱਚ ਵਜ਼ੀਰਾਬਾਦ ਸਟੇਸ਼ਨ ਦੇ ਉੱਤੇ ਨਵ ਨਿਰਮਿਤ ਹਿੰਦੂ ਜਲ ਪਾਨ ਗ੍ਰਹਿ ਕਿਰਾਏ ਦੇ ਉੱਤੇ ਦੇਣ ਦੀ ਬੇਨਤੀ ਕੀਤੀ ਗਈ ਹੈ। ਪ੍ਰਾਰਥੀ ਦੀ ਉਮਰ ਜਿਹੜੀ ਸੀ 25 ਸਾਲ ਲਿਖੀ ਹੋਣ ਤੋਂ ਪਤਾ ਲੱਗਦਾ ਹੈ ਕਿ ਉਸਦਾ ਜਨਮ 1885 ਦੇ ਵਿੱਚ ਹੋਇਆ ਸੀ। ਇਸ ਬੇਨਤੀ ਪੱਤਰ ਦੇ ਵਿੱਚ ਪ੍ਰਾਰਥੀ ਨੇ ਦੋ ਵੱਡੇ ਭਰਾਵਾਂ ਹਰਨਾਮ ਸਿੰਘ ਤੇ ਹਰੀ ਗੋਬਿੰਦ ਸਿੰਘ ਦਾ ਜ਼ਿਕਰ ਕੀਤਾ ਜੋ ਸਾਲਟ ਮਹਿਕਮੇ ਵਿੱਚ ਜਿਹੜਾ ਸੀ ਇੰਸਪੈਕਟਰ ਦੇ ਵਜੋਂ ਕੰਮਕਾਰ ਕਰਮਵਾਰ ਜਿਹੜਾ ਸੀ ਕਾਰਾਬਾਗ ਅਤੇ ਖੇਵੜਾ ਦੇ ਵਿੱਚ ਨਿਯੁਕਤ ਸਨ। ਪੱਤਰ ਦੇ ਥੱਲੇ ਜਿਹੜਾ ਸੀ ਪ੍ਰਾਰਥੀ ਦਾ ਨਾਂ ਨਹੀਂ ਲਿਖਿਆ ਪਰ ਉਸਦਾ ਪਤਾ ਮਾਰਫਤ ਸਰਦਾਰ ਜਵਾਹਰ ਸਿੰਘ ਕਪੂਰ ਸ਼ੇਰਾਂ ਵਾਲਾ ਗੇਟ ਲਾਹੌਰ ਲਿਖੇ ਹੋਣ ਦੇ ਉੱਤੋਂ ਇਹ ਜਾਣਕਾਰੀ ਮਿਲ ਗਈ ਕਿ ਜਦ ਪਰਿਵਾਰ ਵੱਡਾ ਹੋ ਗਿਆ ਤਾਂ ਭਾਈ ਜਵਾਹਰ ਸਿੰਘ ਨੇ ਲਾਹੌਰ ਸ਼ਹਿਰੀ ਕੋਤਵਾਲੀ ਦੇ ਨੇੜੇ ਕੂਚਾ ਸਰੀਨ ਵਿਚਲੀ ਰਿਹਾਇਸ਼ ਛੱਡ ਕੇ ਲਾਹੌਰ ਦੇ ਸ਼ੇਰਾਂ ਵਾਲੇ ਗੇਟ ਨੇੜੇ ਨਵਾਂ ਟਿਕਾਣਾ ਬਣਾਇਆ ਤੇ ਇਸ ਨੂੰ ਜਵਾਹਰ ਕਾਟੇਜ ਦਾ ਨਾਂ ਦਿੱਤਾ। 20ਵੇਂ ਭਾਈ ਜਵਾਹਰ ਸਿੰਘ ਨੇ ਇਹ ਜਿਹੜਾ ਸੀ ਪੱਤਰ ਆਪਣੇ ਪੁੱਤਰ ਖੇਮ ਸਿੰਘ ਵੱਲੋਂ ਲਿਖਿਆ ਸੀ। ਵੱਡੇ ਦੋਵੇਂ ਹੀ ਭਰਾ ਨੌਕਰੀ ਅਤੇ ਸਿਲਸਿਲੇ ਦੇ ਵਿੱਚ ਘਰੋਂ ਦੂਰ ਰਹਿੰਦੇ ਹੋਣ ਕਾਰਨ ਸਮਾਜ ਦੇ ਵਿੱਚ ਖੇਮ ਸਿੰਘ ਨੂੰ ਭਾਈ ਜਵਾਹਰ ਸਿੰਘ ਦਾ ਪ੍ਰਤੀਨਿਧ ਮੰਨਿਆ ਜਾਂਦਾ ਸੀ, ਜਿਸਦੇ ਕਾਰਨ ਭਾਈ ਜਵਾਹਰ ਸਿੰਘ ਦੇ ਅਕਾਲ ਚਲਾਣੇ ਉਪਰੰਤ ਸ਼ੋਕ ਸੰਦੇਸ਼ ਜਿਹੜਾ ਸੀ ਉਹ ਵੀ ਉਸਦੇ ਨਾਂ ਭੇਜੇ ਗਏ ਸੀ। ਭਾਈ ਜਵਾਹਰ ਸਿੰਘ ਦੇ ਕਾਗਜ਼ ਪੱਤਰ ਦੇ ਵਿੱਚ ਇੱਕ ਫਰਮ ਦੀ ਲਾਹੌਰ ਸਟੋਰ ਸਪਲਾਈਂਗ ਕੰਪਨੀ ਜਨਰਲ ਇੰਪੋਰਟ ਐਂਡ ਐਕਸਪੋਰਟ ਦਾ ਜਿਹੜਾ ਸੀ ਚਿੱਠੀ ਪੱਤਰ ਕਰਨ ਦੇ ਲਈ ਸਰਨਾਮਾ ਛਪਿਆ ਕਾਗਜ਼ ਮਿਲ ਗਿਆ। ਇਸ ਫਰਮ ਦਾ ਤਾਰ ਪਤਾ ਜਵਾਹਿਰ ਲਾਹੌਰ ਤੇ ਇਸਦੇ ਵਿਦੇਸ਼ ਵਿਭਾਗ ਦਾ ਮੈਨੇਜਰ SS ਕਪੂਰ ਨੂੰ ਦੱਸਿਆ ਗਿਆ। ਜਵਾਹਰ ਅਤੇ ਕਪੂਰ ਸ਼ਬਦ ਸੰਕੇਤ ਨੇ ਕਿ ਇਸ ਫਰਮ ਦਾ ਸੰਬੰਧ ਜਿਹੜਾ ਭਾਈ ਜਵਾਹਰ ਸਿੰਘ ਦੇ ਪਰਿਵਾਰ ਦੇ ਨਾਲ ਹੈ, ਪਰ ਇਸ ਲੈਟਰ ਹੈਡ ਉੱਤੇ ਫਰਮ ਦੇ ਬਾਰੇ ਇਸ ਤੋਂ ਵੱਧ ਜਾਣਕਾਰੀ ਨਹੀਂ ਸੀ ਛਪੀ, ਜਿਸ ਕਾਰਨ ਇਹ ਭੇਤ ਬਣਿਆ ਹੋਇਆ ਸੀ ਕਿ ਫਰਮ ਦਾ ਮੈਨੇਜਰ ਕਪੂਰ ਕੌਣ ਹੈ। ਇਹ ਭੇਤ ਇਨ੍ਹਾਂ ਕਾਗਜ਼ਾਂ ਦੇ ਵਿੱਚ ਸ਼ਾਮਲ 1922 ਦੇ ਇੱਕ ਖਾਤ ਨੇ ਖੋਲ ਦਿੱਤਾ। ਮਾਰਚ 1922 ਦੇ ਵਿੱਚ ਪ੍ਰਿੰਸ ਆਫ ਵੇਲਜ਼ ਲਾਹੌਰ ਦੇ ਵਿੱਚ ਸੀ ਆਇਆ। ਇਸ ਸਮੇਂ ਉਸਦੇ ਘੁੰਮਣ ਫਿਰਨ ਦੇ ਵਾਸਤੇ ਮੋਟਰ ਕਾਰਾਂ ਦਾ ਪ੍ਰਬੰਧ ਜਿਸ ਵਿਅਕਤੀ ਨੇ ਕੀਤਾ ਉਸਨੂੰ ਪੰਜਾਬ ਦੇ ਲੈਫਟੀਨੈਂਟ ਗਵਰਨਰ ਦੇ ਜਿਹੜਾ ਸੀ ਨਿੱਜੀ ਸਕੱਤਰ ਦੇ ਵੱਲੋਂ ਭੇਜੇ ਧੰਨਵਾਦੀ ਪੱਤਰ ਦੇ ਵਿੱਚ ਉਸਦਾ ਨਾਂ ਸਰਦਾਰ ਸੰਤਾ ਸਿੰਘ ਕਪੂਰ ਤੇ ਪਤਾ ਜਵਾਹਰ ਕਾਟੇਜ ਸ਼ੇਰਾਂ ਵਾਲਾ ਗੇਟ ਲਿਖਿਆ ਹੋਇਆ ਮਿਲਿਆ। ਇਸ ਤੋਂ ਸਪਸ਼ਟ ਹੋ ਗਿਆ ਕਿ ਉਕਤ ਫਰਮ ਭਾਈ ਜਵਾਹਰ ਸਿੰਘ ਦਾ ਛੋਟਾ ਪੁੱਤਰ ਐਸ ਐਸ ਕਪੂਰ ਚਲਾ ਰਿਹਾ ਸੀ। ਇਉਂ ਭਾਈ ਜਵਾਹਰ ਦੇ ਜਿਹੜਾ ਸੀ ਚਾਰ ਪੁੱਤਰ ਹੋਣ ਦੀ ਜਾਣਕਾਰੀ ਮਿਲਦੀ ਹੈ। ਨਿਰਸੰਦੇਹ ਕਪੂਰ ਪਰਿਵਾਰ ਲਾਹੌਰ ਦਾ ਇੱਕ ਖੁਸ਼ਹਾਲ ਅਤੇ ਪ੍ਰਤਿਸ਼ਠਿਤ ਜਿਹੜਾ ਪਰਿਵਾਰ ਸੀਗਾ। ਦੇਸ਼ ਵੰਡ ਵੇਲੇ 1885 ਚ ਜਨਮੇ ਖੇਮ ਸਿੰਘ ਦੀ ਉਮਰ 62 ਸਾਲ ਸੀ ਤੇ ਸੰਤ ਸਿੰਘ ਦੀ ਉਮਰ ਜਿਹੜੀ ਸੀ ਉਸ ਤੋਂ ਘੱਟ। ਪਰ ਦੇਸ਼ ਵੰਡ ਦੇ ਪਿੱਛੋਂ ਇਸ ਪਰਿਵਾਰ ਦੇ ਬਾਰੇ ਕੋਈ ਉੱਗ ਸੁੱਗ ਨਹੀਂ ਮਿਲਦੀ ਕਿ ਇੱਧਰ ਆ ਕੇ ਇਸ ਪਰਿਵਾਰ ਨੂੰ ਕਿੱਥੇ ਟਿਕਾਣਾ ਮਿਲਿਆ। ਮੇਰੀ ਦਿਲੀ ਚਾਹਨਾ ਸੀ ਕਿ ਭਾਈ ਜਵਾਹਰ ਸਿੰਘ ਦੇ ਕਿਸੇ ਵਰਤਮਾਨ ਵਾਰਸ ਦੇ ਨਾਲ ਸੰਪਰਕ ਹੋ ਜਾਵੇ ਤਾਂ ਜੋ ਪੰਜਾਬੀਆਂ ਨੂੰ ਗੁਰੂ ਗੋਬਿੰਦ ਸਿੰਘ ਜੀ ਦੀ ਦੁਆਰਾ ਜਿਹੜਾ ਦਰਸਾਏ ਮਾਰਗ ਦੇ ਉੱਤੇ ਚੱਲਣ ਵਾਸਤੇ ਦਿੱਤੀ ਸੇਧ ਅਤੇ ਸਿੱਖਾਂ ਦੇ ਲਈ ਸਿੱਖਿਆ ਸਹੂਲਤ ਪ੍ਰਦਾਨ ਕਰਨ ਵਾਸਤੇ ਕੀਤੇ ਉਪਰਾਲੇ ਦੇ ਰੂਪ ਦੇ ਵਿੱਚ ਇਸ ਅਣਥੱਕ ਪੰਥ ਸੇਵਾ ਦੀ ਘਾਲੀ ਘਾਲਣਾ ਦਾ ਪਰਿਪੱਕ ਜਿਹੜਾ ਸੀ ਵਿਸਤ੍ਰਿਤ ਵੇਰਵਾ ਲਿਖਤ ਦੇ ਵਿੱਚ ਲਿਆ ਜਾ ਸਕੇ। ਕਾਸ਼ ਅਜਿਹਾ ਹੋ ਸਕਦਾ ਜਾਂ ਹੋ ਜਾਵੇ। ਜੀ ਦੋਸਤੋ, ਇਹ ਸੀ ਜੀ ਗੱਲਬਾਤ ਉਹ ਲੋਕਾਂ ਦੀ ਜੋ ਸਿੰਘ ਸਭਾ ਲਹਿਰ ਦੇ ਉਸਰਈਏ ਭਾਈ ਜਵਾਹਰ ਸਿੰਘ, ਜਿਨ੍ਹਾਂ ਦਾ ਜ਼ਿਕਰ ਬਹੁਤ ਘੱਟ ਹੁੰਦਾ ਹੈ, ਬਹੁਤ ਘੱਟ ਮਿਲਦਾ ਹੈ, ਤੇ ਤਲਾਸ਼ ਵਾਰਸਾਂ ਦੇ ਨਾਂ ਦੇ ਥੱਲੇ ਆਰਟੀਕਲ ਗੁਰਦੇਵ ਸਿੰਘ ਸਿੱਧੂ ਹੋਣਾ ਦੀ ਕਲਮ ਦੇ ਵਿੱਚੋਂ, ਤੇ ਮੈਂ ਤੁਹਾਡਾ ਦੋਸਤ ਭੁਪਿੰਦਰ ਭਾਰਜ ਤੇ ਦੁਆਬਾ ਰੇਡੀਓ ਦਾ ਮੰਚ। ਤੇ ਆਖਰ ਦੇ ਵਿੱਚ ਇੱਕ ਹੋਰ ਆਰਟੀਕਲ ਤੁਹਾਡਾ ਸਾਂਝਾ ਕਰਨ ਤੋਂ ਪਹਿਲਾਂ ਤੁਹਾਡੇ ਸੁਨੇਹੇ ਲੈਂਦੇ ਹਾਂ ਨਾਲ ਨਾਲ, ਤੇ ਫਿਰ ਗੱਲ ਕਰਦੇ ਹਾਂ ਸੱਪਾਂ ਦੀ ਥੋੜੀ ਜਿਹੀ। ਕਹਿੰਦੇ ਸੱਪ ਨੂੰ ਦੁੱਧ ਪਿਲਾਉਣਾ ਕਿਵੇਂ ਸੱਪ ਦੀ ਜਾਨ ਦੇ ਲਈ ਖਤਰਨਾਕ ਹੋ ਸਕਦਾ ਹੈ? ਮੈਂ ਤਾਂ ਸ਼ੁਰੂ ਤੋਂ ਇਹ ਚੀਜ਼ ਮੰਨਦਾ ਹੈ ਕਿ ਸੱਪ ਕਦੇ ਦੁੱਧ ਨਹੀਂ ਪੀਂਦੇ, ਪਰ ਸਾਡੇ ਜਿਹੜੇ ਨੇ ਧੱਕੇ ਨਾ ਪਿਲਾਉਂਦੇ ਨੇ ਭਾਈ, ਪੀਂਦੇ ਨੇ ਕਹਿੰਦੇ। ਤੇ ਲੋ ਗੱਲਬਾਤ ਕਰਦੇ ਇਹਦੇ ਬਾਰੇ, ਪਰ ਉਸ ਤੋਂ ਪਹਿਲਾਂ ਜਿਹੜੇ ਤੁਹਾਡੇ ਸੁਨੇਹੇ ਨੇ ਕੁਝ, ਉਹਨਾਂ ਦਾ ਜ਼ਿਕਰ ਕਰ ਲਈਏ ਤੇ ਫਿਰ ਆਪਾਂ ਇਸ ਤਰ੍ਹਾਂ ਦੀ ਇੰਟਰਸਟਿੰਗ ਗੱਲ ਸੁਣਾਉਂਦੇ ਹਾਂ ਤੁਹਾਨੂੰ, ਜਿਸ ਦੇ ਵਿੱਚੋਂ ਬਹੁਤ ਕੁਝ ਸਿੱਖਣ ਨੂੰ ਮਿਲਦਾ ਇੱਕ ਦੂਜੇ ਨੂੰ। ਤੇ ਖ਼ਬਰਾਂ ਤਾਂ ਚੱਲੀ ਜਾਂਦੀਆਂ ਨੇ ਜੀ, ਉਹ ਹੀ ਸਾਰਾ ਸਿਲਸਿਲਾ ਇੱਕ ਦੂਸਰੇ ਦੀ ਖਿੱਚ ਤੋਂ ਚੱਲ ਰਹੀ ਹੈ ਤੇ ਉਹ ਚੱਲਦੀ ਰਹਿਣੀ ਹੈ। ਨਾਲ ਨਾਲ ਇਹੋ ਜਿਹੀਆਂ ਗੱਲਾਂ ਵੀ ਆਪਾਂ ਕਦੇ ਕਦੇ ਕਰ ਲੈਂਦੇ ਹਾਂ। ਸੁਰਿੰਦਰ ਕੌਰ ਮਾਲ ਜੀ ਜੁੜੇ ਹੋਏ ਨੇ, ਸਤਿ ਸ਼੍ਰੀ ਅਕਾਲ ਭੇਜਦੇ ਨੇ ਸਭ ਦੋਸਤਾਂ ਨੂੰ। ਤੇ ਦਵਿੰਦਰ ਭਾਰਤ ਜੀ ਯੂਏ ਤੋਂ ਸਤਿ ਸ਼੍ਰੀ ਅਕਾਲ ਭੇਜਦੇ ਨੇ ਜੀ, ਸਵਾਗਤ ਹੈ ਜੀ। ਸੁਰਜੀਤ ਭਾਰਤ ਜੀ ਇੰਡੀਆ ਤੋਂ ਸਤਿ ਸ਼੍ਰੀ ਅਕਾਲ। ਤੇ ਰਾਜਨ ਸੈਣੀ ਸਾਹਿਬ ਲਾਈਕ ਨੰਬਰ 3 ਕਹਿੰਦੇ ਨੇ ਸਤਿਕਾਰ, ਸਤਿ ਸ਼੍ਰੀ ਅਕਾਲ ਜੀ ਸਾਰੇ ਪਿਆਰਿਆਂ ਨੂੰ ਸਮੂਹਿਕ ਰੂਪ ਦੇ ਵਿੱਚ। ਸਿਕੰਦਰ ਸਿੰਘ ਔਜਲਾ ਸਾਹਿਬ ਯੂਐਸ ਤੋਂ ਜੁੜੇ ਹੋਏ ਨੇ, ਸਤਿ ਸ਼੍ਰੀ ਅਕਾਲ ਕਹਿੰਦੇ ਸਾਰੇ ਪਿਆਰਿਆਂ ਨੂੰ। ਰਜਿੰਦਰ ਜੀਰਾ ਜੀ ਕਹਿੰਦੇ ਭੁਪਿੰਦਰ ਭਾਰਤ ਜੀ ਤੇ ਦੁਆਬਾ ਰੇਡ ਦੇ ਸਾਰੇ ਸਰੋਤਿਆਂ ਨੂੰ ਰਜਿੰਦਰ ਜੀਰਾ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਹੈ ਜੀ। ਜੀਰਾ ਜੀ ਸਵਾਗਤ ਹੈ, ਸੈਣੀ ਵੀਰ ਜੀ ਨੂੰ ਐਪਰੀਸ਼ੀਏਟ ਕਰਦੇ ਨੇ ਜੀਰਾ ਸਾਹਿਬ। ਤੇ ਗੁਰੀਮਾਨ ਬਾਈ ਜੀ ਜੁੜੇ ਆ, ਕਹਿੰਦੇ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ। ਰਾਜਨ ਸੈਣੀ ਜੀ ਨੂੰ ਸਤਿ ਸ਼੍ਰੀ ਅਕਾਲ ਜੀ। ਮੁਕੱਦਰ ਸਿੰਘ ਔਲਖ ਸਾਹਿਬ ਨੂੰ ਤੇ ਸਿਕੰਦਰ ਸਿੰਘ ਔਜਲਾ ਜੀ ਨੂੰ, ਭਾਰਜਵੀਰ ਜੀ ਤੇ ਰਜਿੰਦਰ ਕੁਮਾਰ ਜੀ ਨੂੰ ਸਤਿ ਸ਼੍ਰੀ ਅਕਾਲ ਜੀ। ਤੁਹਾਨੂੰ ਵੀ ਜੀ ਸਭ ਵੱਲੋਂ ਸਤਿ ਸ਼੍ਰੀ ਅਕਾਲ ਹੈ ਜੀ ਗੁਰੀਮਾਨ ਜੀ। ਮਾਨ ਸਿੰਘ ਸੈਣੀ ਸਾਹਿਬ ਹੈਲਸਿੰਕੀ ਤੋਂ ਜੁੜੇ ਹੋਏ ਆ, ਫਿਨਲੈਂਡ ਤੋਂ ਸਤਿ ਸ਼੍ਰੀ ਅਕਾਲ ਕਹਿੰਦੇ ਆ ਸਾਰੇ ਦੁਆਬਾ ਰੇਡੀਓ ਸੁਣਨ ਵਾਲੇ ਪਰਿਵਾਰ ਨੂੰ ਜੀ, ਤੁਹਾਡਾ ਵੀ ਸਵਾਗਤ ਹੈ ਮਾਨ ਸਾਹਿਬ। ਤੇ ਲੋ ਦੋਸਤੋ, ਗੱਲ ਆਖਰ ਦੇ ਵਿੱਚ ਸੁਣਾਉਂਦੇ ਹਾਂ ਤੁਹਾਨੂੰ, ਤੇ ਉਸ ਤੋਂ ਬਾਅਦ ਫਿਰ ਆਪਾਂ ਸਮਾਪਤੀ ਵੱਲ ਨੂੰ ਵੱਧਦੇ ਹਾਂ। ਤੇ ਗੱਲ ਹੈ ਜੀ ਇਹ ਸੱਪਾਂ ਨੂੰ ਪਾਲਣ ਦੀ। ਸੱਪ ਨੂੰ ਦੁੱਧ ਪਿਲਾਉਣਾ ਕਿਵੇਂ ਸੱਪ ਦੀ ਜਾਨ ਦੇ ਲਈ ਖਤਰਨਾਕ ਹੋ ਸਕਦਾ ਹੈ? ਬੀਬੀਸੀ ਤੋਂ ਰਿਪੋਰਟ ਹੈ, ਮੈਂ ਤੁਹਾਡਾ ਦੋਸਤ ਭੁਪਿੰਦਰ ਭਾਰਜ ਦੁਆਬਾ ਰੇਡੀਓ ਦਾ ਮੰਚ। ਤੇ ਇਸ ਨੂੰ ਲਿਖ ਰਹੇ ਨੇ ਕਿ ਸੁਭਾ ਗੁਣਮ ਕਹਿੰਦੇ ਨੇ ਕਿ ਭਾਰਤੀ ਸਮਾਜ ਜਿਹੜਾ, ਭਾਰਤ ਦਾ ਜਿਹੜਾ ਸਮਾਜ ਹੈ, ਭਾਰਤੀ ਸਮਾਜ ਦੇ ਵਿੱਚ ਨਾਗਾਂ ਕੋਬਰਾਂ ਨੂੰ ਮਹੱਤਵਪੂਰਨ ਧਾਰਮਿਕ ਸਥਾਨ ਹਾਸਲ ਹੈ। ਸਮੇਂ ਸਮੇਂ ਦੇ ਉੱਤੇ ਅਜਿਹੀਆਂ ਖ਼ਬਰਾਂ ਤੇ ਵੀਡੀਓ ਸਾਹਮਣੇ ਆਉਂਦੀਆਂ ਰਹਿੰਦੀਆਂ ਨੇ, ਜਿਨ੍ਹਾਂ ਦੇ ਵਿੱਚ ਦਾਅਵਾ ਕੀਤਾ ਜਾਂਦਾ ਹੈ ਕਿ ਕੋਬਰਾ ਦੁੱਧ ਪੀਂਦੇ ਨੇ। ਇੰਸਟਾਗ੍ਰਾਮ ਦੇ ਉੱਤੇ ਕਈ ਰੀਲਾਂ ਦੇ ਵਿੱਚ ਲੋਕਾਂ ਨੂੰ ਸੱਪਾਂ ਦੇ ਨਾਲ ਜੁੜੇ ਪੂਜਾ ਸਥਾਨਾਂ ਦੇ ਉੱਤੇ ਦੁੱਧ ਚੜਾਉਂਦੇ ਤੇ ਸੱਪਾਂ ਨੂੰ ਦੁੱਧ ਪੀਂਦੇ ਹੋਏ ਦਿਖਾਇਆ ਜਾਂਦਾ ਹੈ। ਪਰ ਮਾਹਰਾਂ ਦਾ ਕਹਿਣਾ ਕਿ ਇਹ ਰਵਾਇਤ ਸੱਪਾਂ ਦੇ ਲਈ ਗੰਭੀਰ ਨੁਕਸਾਨਦਾਇਕ ਵੀ ਹੋ ਸਕਦੀ ਹੈ। ਬਹੁਤ ਸਾਰੀਆਂ ਪ੍ਰਜਾਤੀਆਂ ਅਸੀਂ ਖਤਮ ਕਰ ਦਿੱਤੀਆਂ ਇੱਦਾਂ ਹੀ ਅਣਗਹਿਲੀਆਂ ਕਰ ਕਰਕੇ। ਭਾਰਤ ਦੇ ਵਿੱਚ ਵਾਈਲਡ ਲਾਈਫ SOH ਯਾਨੀ ਕਿ ਵਾਈਲਡ ਲਾਈਫ SOS ਦੀ ਜੰਗਲੀ ਜਿਹੜੀ ਜੀਵ ਸੰਭਾਲ ਸੰਸਥਾ ਹੈ, ਜੋ ਤਾਮਿਲਨਾਡੂ ਸੂਬੇ ਦੇ ਜੰਗਲਾਤ ਅਧਿਕਾਰੀਆਂ ਦੇ ਨਾਲ ਮਿਲ ਕੇ ਕੰਮ ਕਰਦੀ ਹੈ, ਉਹਨਾਂ ਦਾ ਦੱਸਣਾ ਹੈ ਕਿ ਸੱਪ ਫੜਨ ਵਾਲਿਆਂ ਨੇ ਕਈ ਵਾਰ ਅਜਿਹੇ ਸੱਪਾਂ ਨੂੰ ਬਚਾਇਆ ਜੋ ਲੰਬੇ ਸਮੇਂ ਤੋਂ ਭੁੱਖੇ ਤੇ ਹਾਈਡਰੇਟਿਡ, ਜਿਹੜੇ ਸਰੀਰ ਦੇ ਵਿੱਚ ਪਾਣੀ ਦੀ ਕਮੀ ਦੇ ਨਾਲ ਜਿਹੜੇ ਜੂਝ ਰਹੇ ਨੇ। ਸਾਲ 2018 ਦੇ ਵਿੱਚ ਇਸ ਸੰਸਥਾ ਨੇ ਉੱਤਰ ਪ੍ਰਦੇਸ਼ ਜੰਗਲਾਤ ਵਿਭਾਗ ਦੇ ਨਾਲ ਮਿਲ ਕੇ 74 ਸੱਪਾਂ ਨੂੰ ਬਚਾਇਆ। 74 ਜਿਨ੍ਹਾਂ ਦੇ ਵਿੱਚ 57 ਕੋਬਰਾ ਸ਼ਾਮਲ ਸਨ। ਸੰਸਥਾ ਦੱਸਦੀ ਹੈ ਕਿ ਜੋ ਸੱਪ ਅਜਿਹੀਆਂ ਥਾਵਾਂ ਦੇ ਉੱਤੇ ਭੁੱਖੇ ਰਹਿੰਦੇ ਨੇ ਜਿੱਥੇ ਉਹਨਾਂ ਨੂੰ ਖਾਣ ਪੀਣ ਦੇ ਲਈ ਕੁਝ ਨਹੀਂ ਮਿਲਦਾ, ਉਹ ਹਾਈਡਰੇਸ਼ਨ ਜਿਹੜੀ ਹੈ, ਜਿਵੇਂ ਕਿ ਸਾਡਾ ਸਰੀਰ ਵੀ ਪਾਣੀ ਤੋਂ ਬਗੈਰ ਹਾਈਡਰੇਟ ਹੋ ਜਾਂਦਾ, ਹਾਈਡਰੇਸ਼ਨ ਤੋਂ ਜਿਹੜਾ ਰਾਹਤ ਪਾਉਣ ਦੇ ਉੱਤੇ ਆਖਰੀ ਉਪਾਅ ਦੇ ਵਜੋਂ ਦੁੱਧ ਜਾਂ ਕੋਈ ਹੋਰ ਉਪਲਬਧ ਤਰਲ ਪਦਾਰਥ ਪੀ ਸਕਦੇ ਨੇ। ਇਸ ਲਈ ਅਧਿਐਨਾਂ ਤੋਂ ਪਤਾ ਲੱਗਦਾ ਹੈ ਕਿ ਜੇ ਕੋਈ ਸੱਪ ਦੁੱਧ ਪੀਂਦਾ ਹੈ ਤਾਂ ਇਸਦਾ ਇਹ ਮਤਲਬ ਨਹੀਂ ਹੈ ਕਿ ਉਹ ਕੁਦਰਤੀ ਤੌਰ ਦੇ ਉੱਤੇ ਦੁੱਧ ਪੀਣਾ ਚਾਹੁੰਦਾ ਹੈ, ਸਗੋਂ ਇਹ ਬਹੁਤ ਜ਼ਿਆਦਾ ਪਿਆਸ ਦੀ ਸਥਿਤੀ ਦੇ ਕਾਰਨ ਹੋ ਸਕਦਾ ਜਦੋਂ ਉਹਨੂੰ ਕਿਤੇ ਵੀ ਕੋਈ ਰਾਹ ਨਹੀਂ ਲੱਭਦਾ। ਇਸ ਤਰ੍ਹਾਂ ਸੱਪਾਂ ਨੂੰ ਜ਼ਬਰਦਸਤੀ ਦੁੱਧ ਪਿਲਾਇਆ ਜਾਂਦਾ ਹੈ ਜਿਸਦੇ ਕਾਰਨ ਉਹਨਾਂ ਨੂੰ ਕਈ ਤਰ੍ਹਾਂ ਦੀਆਂ ਸਿਹਤ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ। ਸੱਪ ਨੂੰ ਦੁੱਧ ਪਿਲਾਉਣ ਦੀ ਰਵਾਇਤ ਅਸਲ ਚ ਸ਼ੁਰੂ ਕਿੱਦਾਂ ਹੁੰਦੀ ਹੈ? ਹਿੰਦੂ ਧਰਮ ਦੇ ਵਿੱਚ ਨਾਗ ਪੰਚਮੀ ਦੌਰਾਨ ਦੁੱਧ ਚੜਾਇਆ ਜਾਂਦਾ ਹੈ। ਇਸਦਾ ਇੱਕ ਕਾਰਨ ਇਹ ਵੀ ਹੈ ਕਿ ਸੱਪਾਂ ਨੂੰ ਸ਼ਿਵ ਦੇ ਪ੍ਰਤੀਕ ਦੇ ਵਜੋਂ ਦੇਖਿਆ ਜਾਂਦਾ ਹੈ। ਭਾਈ ਸ਼ਿਵ ਜੀ ਜ਼ਰੂਰ ਪੀਂਦੇ ਹੋਣਗੇ ਦੁੱਧ, ਪਰ ਸੱਪ ਨਹੀਂ ਨਾ ਪੀਂਦੇ। ਮਦੁਰਾਈ ਦੇ ਸੱਪ ਬਚਾ ਮਹਰ ਸੈਮਸਨ ਕਿਰੂ ਬਾਕਰਨ ਦਾ ਜਿਹੜਾ ਕਹਿਣਾ ਕਿ ਇਸ ਮਾਨਤਾ ਦਾ ਫਾਇਦਾ ਚੁੱਕਦੇ ਹੋਏ ਸਪੇਰੇ ਫੜੇ ਗਏ ਜੋ ਕੈਦ ਕਰਕੇ ਰੱਖੇ ਗਏ ਸੱਪਾਂ ਨੂੰ ਲੋਕਾਂ ਸਾਹਮਣੇ ਦਿਖਾਉਂਦੇ ਤੇ ਉਹਨਾਂ ਨੂੰ ਦੁੱਧ ਪੀਂਦੇ ਹੋਏ ਦਿਖਾ ਕੇ ਇਸ ਨੂੰ ਚਮਤਕਾਰ ਦੱਸਦੇ ਨੇ। ਮਦੁਰਾਈ ਦੇ ਸੱਪ ਬਚਾ ਮਾਂ ਸੈਮਸਨ ਜਿਹੜੇ ਨੇ ਕਿਰੂ ਬਾਕਰਨ ਦਾ ਜਿਹੜਾ ਕਹਿਣਾ ਕਿ ਰਵਾਇਤੀ ਤੌਰ ਦੇ ਉੱਤੇ ਸੱਪ ਫੜਨ ਦਾ ਕੰਮ ਕਰਨ ਵਾਲੇ ਕੁਝ ਲੋਕਾਂ ਨੇ ਇਸ ਵਿਸ਼ਵਾਸ ਦਾ ਫਾਇਦਾ ਚੁੱਕਿਆ, ਗਲਤ ਇਸਤੇਮਾਲ ਕੀਤਾ। ਉਹ ਫੜੇ ਹੋਏ ਸੱਪਾਂ ਨੂੰ ਕੈਦ ਦੇ ਵਿੱਚ ਰੱਖਦੇ ਹੈ ਤੇ ਉਹਨਾਂ ਨੂੰ ਦੁੱਧ ਪੀਂਦੇ ਦਿਖਾ ਕੇ ਇਸ ਨੂੰ ਚਮਤਕਾਰ ਦੇ ਵਜੋਂ ਪੇਸ਼ ਕਰ ਦਿੰਦੇ ਨੇ। ਹਾਲਾਂਕਿ ਸੱਪਾਂ ਤੇ ਦੁੱਧ ਵਿਚਕਾਰੇ ਵਿਸ਼ਵਾਸ ਸਿਰਫ ਭਾਰਤ ਤੱਕ ਸੀਮਿਤ ਨਹੀਂ ਹੈ। ਲੋਕ ਕਥਾਵਾਂ ਦੇ ਵਿੱਚ ਜਦੋਂ ਝਾਤ ਮਾਰਦੇ ਹਾਂ, ਉਹਦੇ ਖੋਜਕਾਰ ਡੇਵਿਡ ਅਰਮਾਕੋਰਾ ਨੇ ਜੂਨ 2017 ਦੇ ਵਿੱਚ ਜਨਰਲ ਐਥਰੋਪੋਜ਼ੂਲੋਜੀ ਦੇ ਵਿੱਚ ਪ੍ਰਕਾਸ਼ਿਤ ਇੱਕ ਅਧਿਐਨ ਦੇ ਵਿੱਚ ਦੱਸਿਆ ਸੀ ਸਟੱਡੀ 'ਚ ਕਿ ਯੂਰੇਸ਼ੀਆ ਦੇ ਕਈ ਹਿੱਸਿਆਂ ਦੇ ਵਿੱਚ ਕਹਾਣੀਆਂ ਮਿਲਦੀਆਂ ਨੇ ਕਿ ਸੱਪ ਜਾਂ ਹੋਰ ਰਿੰਗਣ ਵਾਲੇ, ਜਿਨ੍ਹਾਂ ਦੇ ਪੈਰ ਨਹੀਂ ਹੁੰਦੇ, ਮਤਲਬ ਕਿ ਸੜਕੇ ਸੜਕੇ ਤੁਰਦੇ ਆ, ਸੱਪ ਜਾਂ ਹੋਰ ਰਿੰਗਣ ਵਾਲੇ ਜੀਵ ਦੁੱਧ ਪਿਲਾਉਣ ਵਾਲੀਆਂ ਮਾਵਾਂ ਦਾ ਦੁੱਧ ਚੋਰੀ ਕਰ ਲੈਂਦੇ ਨੇ। ਇਹ ਮਨੋਤਾ ਨੇ, ਮਤਲਬ ਕਿ ਮੰਨਦੇ ਨੇ ਲੋਕ। ਪਰ ਉਹਨਾਂ ਨੇ ਇਹ ਵੀ ਲਿਖਿਆ ਕਿ ਸੱਪਾਂ ਦਾ ਦੁੱਧ ਦੇ ਨਾਲ ਕੋਈ ਖਾਸ ਲਗਾ ਹੋਣ ਦਾ ਦਾਵਾ ਜੈਵਿਕ ਪੱਖੋਂ ਜਿਹੜਾ ਬਹੁਤ ਅਸੰਭਵ ਹੈ। ਅਮਰੀਕਾ ਦੇ ਵਿੱਚ ਮਿਲਣ ਵਾਲੇ ਬੇਜ਼ਹਿਰੀਲੇ ਮਿਲਕ ਸਨੇਕ ਦਾ ਨਾਮ ਵੀ ਅਜਿਹੀ ਲੋਕ ਧਾਰਨਾ ਤੋਂ ਪਿਆ। ਸਮਿਥਸੋਨੀਅਨ ਨੈਸ਼ਨਲ ਯੂ ਐਂਡ ਕੰਜ਼ਰਵੇਸ਼ਨ ਬਾਇਓਲੋਜੀ ਇੰਸਟੀਟਿਊਟ ਮੁਤਾਬਕ ਲੋਕ ਸਮਝਦੇ ਸਨ ਕਿ ਇਹ ਸੱਪ ਗਾਵਾਂ ਦਾ ਦੁੱਧ ਚੂਸਣ ਦੇ ਲਈ ਤਬੇਲਿਆਂ ਦੇ ਵਿੱਚ ਜਾਂਦੇ ਨੇ। ਅਸਲ ਦੇ ਵਿੱਚ ਮਿਲਕ ਸਨੇਕ ਵੀ ਹੋਰ ਸੱਪਾਂ ਵਾਂਗ ਮਾਸਾਹਾਰੀ ਹੁੰਦੇ ਨੇ। ਉਹ ਤਬੇਲਿਆਂ ਦੇ ਵਿੱਚ ਇਸਦੇ ਲਈ ਜਾਂਦੇ ਨੇ ਕਿਉਂਕਿ ਉੱਥੇ ਚੂਹੇ ਤੇ ਹੋਰ ਸ਼ਿਕਾਰ ਆਸਾਨੀ ਦੇ ਨਾਲ ਮਿਲ ਜਾਂਦੇ ਨੇ ਤਾਂ ਕਰਕੇ। ਤਾਂ ਸੱਪ ਅਸਲ ਦੇ ਵਿੱਚ ਕੀ ਖਾਂਦੇ ਨੇ? ਸੱਪ ਸ਼ਿਕਾਰੀ ਜੀਵ ਨੇ, ਉਹਨਾਂ ਦੀ ਕੁਦਰਤੀ ਜਿਹੜੀ ਖੁਰਾਕ ਹੈ ਚੂਹੇ, ਪੰਛੀ, ਆਂਡੇ, ਡੱਡੂ, ਮੱਛੀਆਂ, ਕਿਰਲੀਆਂ ਤੇ ਕਈ ਵਾਰ ਹੋਰ ਸੱਪ ਵੀ ਜ਼ਿਆਦਾ ਜਿਹੜੇ ਨੇ ਹੋਰ ਸੱਪ ਵੀ ਸ਼ਾਮਲ ਹੁੰਦੇ ਨੇ। ਉਹਨਾਂ ਦੇ ਜਬਾੜੇ ਪੇਟ ਅਤੇ ਆਂਦਰਾਂ ਦੇ ਵਿੱਚ ਇਸ ਤਰ੍ਹਾਂ ਦਾ ਵਿਕਸਿਤ ਹੋਏ ਹੁੰਦੇ ਨੇ ਕਿ ਉਹ ਸ਼ਿਕਾਰ ਨੂੰ ਪੂਰੇ ਦਾ ਪੂਰਾ ਨਿਗਲ ਸਕਣ ਤੇ ਉਸ ਨੂੰ ਹਜ਼ਮ ਕਰ ਸਕਣ। ਉਹਨਾਂ ਦਾ ਸਰੀਰ ਕੁਦਰਤੀ ਤੌਰ ਦੇ ਉੱਤੇ ਦੁੱਧ ਜਾਂ ਹੋਰ ਡੇਅਰੀ ਉਤਪਾਦਾਂ ਨੂੰ ਹਜ਼ਮ ਕਰਨ ਦੇ ਲਈ ਨਹੀਂ ਬਣਿਆ ਕਿਉਂਕਿ ਉਹ ਸਿੱਧਾ ਨਿਗਲਦੇ ਨੇ। ਅਗਸਤ 2017 ਦੇ ਵਿੱਚ ਜਨਰਲ ਗੀਗਾ ਸਾਇੰਸ ਦੇ ਵਿੱਚ ਪ੍ਰਕਾਸ਼ਿਤ ਇੱਕ ਅਧਿਐਨ ਦੇ ਵਿੱਚ ਖੋਜਕਾਰ ਜੁਨ ਚੇਂਗ ਦੁਆਨ ਅਤੇ ਉਹਨਾਂ ਦੇ ਸਾਥੀਆਂ ਨੇ ਅਜਗਰਾਂ ਦੇ ਸਰੀਰ ਦੇ ਵਿੱਚ ਸ਼ਿਕਾਰ ਨਿਗਲਣ ਤੋਂ ਬਾਅਦ ਹੋਣ ਵਾਲੇ ਬਦਲਾਵਾਂ ਦਾ ਜਿਹੜਾ ਸਟੱਡੀ ਕੀਤੀ, ਅਧਿਐਨ ਕੀਤਾ ਵੀ ਕੀ ਵਾਪਰਦਾ ਹੈ ਜਦੋਂ ਇਹ ਕੁਝ ਵੀ ਚੀਜ਼ ਨੂੰ ਨਿਗਲ ਲੈਂਦੇ ਆ, ਖਾ ਲੈਂਦੇ ਆ ਆਪਣੀ ਭੁੱਖ ਮਿਟਾਉਣ ਦੇ ਲਈ, ਤੇ ਉਸ ਤੋਂ ਬਾਅਦ ਉਹ ਕਿੱਦਾਂ ਸਾਰਾ ਕੁਝ ਪ੍ਰੋਸੈਸ ਚੱਲਦਾ ਹੈ। ਉਹਨਾਂ ਨੇ ਇਹ ਦੇਖਿਆ ਕਿ ਭੋਜਨ ਕਰਨ ਤੋਂ ਬਾਅਦ ਪੇਟ ਦੇ ਵਿੱਚ ਤੇਜ਼ਾਬ ਦਾ ਉਤਪਾਦਨ ਵੱਧ ਜਾਂਦਾ ਹੈ ਤੇ ਪ੍ਰੋਟੀਨ ਹਜ਼ਮ ਕਰਨ ਵਾਲਾ ਅਜਾਈਮ ਪੈਪਸਿਨ ਜ਼ਿਆਦਾ ਸਰਗਰਮ ਹੋ ਜਾਂਦਾ ਹੈ ਜਿਹਦੇ ਨਾਲ ਪੋਸ਼ਕ ਤੱਤਾਂ ਦਾ ਸੋਖਣਾ ਤੇਜ਼ ਹੁੰਦਾ ਹੈ। ਅਧਿਐਨ ਦੇ ਵਿੱਚ ਕਿਹਾ ਗਿਆ ਕਿ ਭੋਜਨ ਤੋਂ ਬਾਅਦ ਪੈਪਸੀਨੋਜਨ ਨਾਲ ਜਿਹੜਾ ਸੰਬੰਧਿਤ ਕਈ ਜੀਨ ਜ਼ਿਆਦਾ ਸਰਗਰਮ ਹੋ ਜਾਂਦੇ ਨੇ। ਇਹ ਦਰਸਾਉਂਦਾ ਹੈ ਕਿ ਸੱਪਾਂ ਦੀ ਪਾਚਨ ਪ੍ਰਣਾਲੀ ਵੱਡੇ ਅਤੇ ਪ੍ਰੋਟੀਨ ਭਰਪੂਰ ਸ਼ਿਕਾਰ ਨੂੰ ਹਜ਼ਮ ਕਰਨ ਦੇ ਲਈ ਖਾਸ ਤੌਰ ਦੇ ਉੱਤੇ ਵਿਕਸਿਤ ਹੋਈ ਹੈ। ਯੂਨੀਵਰਸਲ ਸਨੇਕ ਬਾਈਟ ਰਿਸਰਚ ਆਰਗੇਨਾਈਜੇਸ਼ਨ ਦੇ ਸੰਸਥਾਪਕ ਨੇ ਤੇ ਮੁੱਖ ਵਿਗਿਆਨੀ ਡਾਕਟਰ ਐਨ ਐਸ ਮਨੋਜ ਦਾ ਕਹਿਣਾ ਕਿ ਦੁੱਧ ਸੱਪਾਂ ਦੀ ਕੁਦਰਤੀ ਖੁਰਾਕ ਤੇ ਪਾਣੀ ਦੀ ਲੋੜ ਤੋਂ ਬਿਲਕੁਲ ਵੱਖਰੀ ਚੀਜ਼ ਹੈ। ਦੁੱਧ ਇੱਕ ਅਜਿਹਾ ਪਦਾਰਥ ਹੈ ਜੋ ਥਣਧਾਰੀ ਜੀਵਾਂ ਦੇ ਵੱਲੋਂ ਪੈਦਾ ਕੀਤਾ ਜਾਂਦਾ ਹੈ। ਇਸ ਦੇ ਵਿੱਚ ਪਾਣੀ, ਲੈਕਟੋਜ਼, ਪ੍ਰੋਟੀਨ, ਚਰਬੀ ਤੇ ਖਣਿਜ ਹੁੰਦੇ ਨੇ। ਇਹ ਸਿਰਫ ਚਿੱਟੇ ਰੰਗ ਦਾ ਪਾਣੀ ਨਹੀਂ ਹੈ, ਭਾਵੇਂ ਕੋਈ ਸੱਪ ਡੀਹਾਈਡਰੇਸ਼ਨ, ਸਰੀਰ ਦੇ ਵਿੱਚ ਪਾਣੀ ਦੀ ਘਾਟ ਕਿਉਂ ਨਾ ਮਹਿਸੂਸ ਕਰਦਾ ਹੋਵੇ ਦਾ ਸ਼ਿਕਾਰ ਹੋਵੇ, ਫਿਰ ਵੀ ਦੁੱਧ ਪੀਣਾ ਨਾ ਤਾਂ ਹਾਈਡਰੇਸ਼ਨ ਦੂਰ ਕਰਨ ਦੇ ਲਈ ਢੁਕਵਾਂ ਤਰਲ ਹੈ ਅਤੇ ਨਾ ਹੀ ਇਹ ਕੁਦਰਤੀ ਪੋਸ਼ਣ ਦਾ ਸਰੋਤ ਹੈ। ਸੱਪਾਂ ਨੂੰ ਜ਼ਬਰਦਸਤੀ ਦੁੱਧ ਪਿਲਾਉਣ ਦੇ ਨਾਲ ਕੀ ਖਤਰਾ ਹੈ? ਕਹਿੰਦੇ ਨੇ ਮਾਹਰਾਂ ਦੇ ਅਨੁਸਾਰ ਇਸ ਦਾ ਇੱਕ ਸਭ ਤੋਂ ਵੱਡਾ ਖਤਰਾ ਸੱਪ ਦੀ ਸਾਹ ਪ੍ਰਣਾਲੀ ਨੂੰ ਨੁਕਸਾਨ ਪਹੁੰਚਾਉਣਾ ਹੈ। ਮਰਕ ਵੈਟਰਨਰੀ ਮੈਨੂਅਲ ਦੇ ਵਿੱਚ ਰਿੰਗਣ ਵਾਲੇ ਜਿਹੜੇ ਨੇ ਜੀਵ ਨੇ, ਰਿਪਟਾਈਲਸ ਜਿਨ੍ਹਾਂ ਨੂੰ ਕਹਿੰਦੇ ਆ, ਜਿਹੜੇ ਘਿਸਰ ਕੇ ਚੱਲਦੇ ਆ, ਰਿਪਟਾਈਲਸ ਸੰਬੰਧੀ ਦਿੱਤੀ ਗਈ ਕਲੀਨਿਕਲ ਗਾਈਡਲਾਈਨ ਜੋ ਪਸ਼ੂ ਡਾਕਟਰਾਂ ਦੀ ਮਦਦ ਦੇ ਲਈ ਤਿਆਰ ਕੀਤੀ ਜਾਂਦੀ ਹੈ ਗਈ ਹੈ, ਚੇਤਾਵਨੀ ਦਿੰਦੀ ਹੈ ਕਿ ਮੂੰਹ ਦੇ ਰਾਹੀਂ ਤਰਲ ਪਦਾਰਥ ਦੇਣਾ, ਖਾਸ ਕਰਕੇ ਜਦੋਂ ਕੋਈ ਰਿੰਗਣ ਵਾਲਾ ਜੀਵ ਕਮਜ਼ੋਰ ਹੋਵੇ ਤਾਂ ਸਾਹ ਦੀ ਨਲੀ ਦੇ ਵਿੱਚ ਰੁਕਾਵਟ, ਉਲਟੀ ਜਾਂ ਭੋਜਨ ਤਰਲ ਦੇ ਵਾਪਸ ਮੂੰਹ ਦੇ ਵਿੱਚ ਪਾਉਣ ਆਉਣ ਦਾ ਜਿਹੜਾ ਰਿਗਰਜੀਟੇਸ਼ਨ ਵਰਗੇ ਖਤਰੇ ਪੈਦਾ ਕਰ ਸਕਦਾ ਹੈ। ਇਸ ਗਾਈਡਲਾਈਨ ਦੇ ਮੁਤਾਬਕ ਜ਼ਬਰਦਸਤੀ ਸੱਪ ਦੇ ਮੂੰਹ ਦੇ ਵਿੱਚ ਪਾਇਆ ਗਿਆ ਤਰਲ ਉਸਦੀ ਸਾਹ ਦੀ ਨਲੀ ਦੇ ਵਿੱਚ ਦਾਖਲ ਹੋ ਸਕਦਾ ਹੈ ਤੇ ਇਸ ਦੇ ਨਾਲ ਸਾਹ ਲੈਣ ਦੇ ਵਿੱਚ ਰੁਕਾਵਟ ਪੈ ਸਕਦੀ ਹੈ ਤੇ ਸਾਹ ਪ੍ਰਣਾਲੀ ਦੇ ਵਿੱਚ ਸੋਜ ਜਾਂ ਇਨਫੈਕਸ਼ਨ ਵੀ ਹੋ ਸਕਦੀ ਹੈ। ਮੈਨੂਅਲ ਦੇ ਵਿੱਚ ਇਹ ਵੀ ਕਿਹਾ ਗਿਆ ਕਿ ਜੇ ਕੋਈ ਰਿੰਗਣ ਵਾਲਾ ਜੀਵ ਮਾੜੀਆਂ ਹਾਲਤਾਂ ਕਾਰਨ ਤਣਾਅ ਦੇ ਵਿੱਚ ਹੋਵੇ, ਉਸਦੇ ਨਾਲ ਰੁੱਖਾ ਵਿਹਾਰ ਕੀਤਾ ਗਿਆ ਹੋਵੇ, ਉਸਨੂੰ ਅਣਉਚਿਤ ਤਾਪਮਾਨ ਦੇ ਵਿੱਚ ਰੱਖਿਆ ਗਿਆ ਹੋਵੇ ਜਾਂ ਉਹ ਪਹਿਲਾਂ ਹੀ ਬਿਮਾਰ ਅਤੇ ਕਮਜ਼ੋਰ ਹੋਵੇ ਤਾਂ ਉਸਨੂੰ ਗੰਭੀਰ ਰਿਗਰਜੀਟੇਸ਼ਨ ਯਾਨੀ ਕਿ ਚੀਜ਼ਾਂ ਉਗਲ ਸਕਦਾ ਹੈ, ਹੋ ਸਕਦੀ ਹੈ ਪ੍ਰੋਬਲਮ। ਅਜਿਹੀ ਜਿਹੜੀ ਹੈ ਰਿਗਰਜੀਟੇਸ਼ਨ ਡੀਹਾਈਡਰੇਸ਼ਨ ਨੂੰ ਹੋਰ ਗੰਭੀਰ ਬਣਾ ਸਕਦੀ ਹੈ ਤੇ ਤਰਲ ਦੇ ਫੇਫੜਿਆਂ ਦੇ ਵਿੱਚ ਦਾਖਲ ਹੋਣ ਦਾ ਇੱਕ ਹੋਰ ਮੌਕਾ ਪੈਦਾ ਕਰ ਸਕਦੀ ਹੈ। ਜਿਵੇਂ ਕਿ ਕਹਿ ਲਓ ਕਿ ਆਪਣੇ ਕਈ ਵਾਰੀ ਪੇਟ ਦੀ ਪ੍ਰੋਬਲਮ ਹੋ ਜਾਂਦੀ ਹੈ ਤੇ ਆਪਾਂ ਨੂੰ ਵੀ ਡਾਕਟਰ ਦੱਸਦੇ ਹੈ ਕਿ ਭਾਈ ਵੱਧ ਤੋਂ ਵੱਧ ਪਾਣੀ ਪੀਓ, ਕਿ ਕਹਿ ਦਿੰਦੇ ਨੇ ਪਾਣੀ ਖਤਮ ਹੋ ਗਿਆ ਭਾਈ ਤੇ ਮੌਤ ਹੋ ਗਈ, ਤੇ ਡਾਕਟਰ ਜਦੋਂ ਇਸ ਤਰ੍ਹਾਂ ਦੀ ਆਪਾਂ ਨੂੰ ਕੋਈ ਉਲਟੀਆਂ ਜਾਂ ਹੋਰ ਪ੍ਰੋਬਲਮ ਪੈਂਦੀ ਹੈ ਤੇ ਵੱਧ ਤੋਂ ਵੱਧ ਪਾਣੀ ਨੂੰ ਪੀਣ ਦੀ ਗੱਲ ਕਰਦੇ ਨੇ, ਪਰ ਇਨਸਾਨਾਂ ਦੇ ਲਈ ਇਹ ਫਾਇਦੇਮੰਦ ਹੈ ਪਰ ਸੱਪਾਂ ਦੇ ਲਈ ਜਾਂ ਇਹਨਾਂ ਚੀਜ਼ਾਂ ਦੇ ਲਈ ਉਹ ਜਿਹੜੀ ਹੈ ਫਾਇਦੇਮੰਦ ਨਹੀਂ ਹੈ, ਉਹਨਾਂ ਲਈ ਹਾਨੀਕਾਰਕ ਹੈ। ਡਾਕਟਰ ਮਨੋਜ ਨੇ ਜਿਹੜਾ ਸਮਝਾਇਆ ਆਖਰ ਚ ਕਹਿੰਦੇ ਆ ਕਿ ਕਿਵੇਂ ਹੋ ਸਕਦਾ ਹੈ। ਉਹਨਾਂ ਨੇ ਚੇਤਾਵਨੀ ਦਿੰਦਿਆਂ ਕਿਹਾ ਕਿ ਦੁੱਧ ਅਕਸਰ ਉਸੇ ਵੇਲੇ ਪਿਲਾਇਆ ਜਾਂਦਾ ਹੈ ਜਦੋਂ ਸੱਪ ਪਹਿਲਾਂ ਹੀ ਬਹੁਤ ਜ਼ਿਆਦਾ ਤਣਾਅ ਦਾ ਸ਼ਿਕਾਰ ਹੁੰਦਾ ਹੈ ਤੇ ਸਰੀਰਕ ਤੌਰ ਦੇ ਉੱਤੇ ਬਹੁਤ ਕਮਜ਼ੋਰ ਹੁੰਦਾ ਹੈ। ਡੀਹਾਈਡਰੇਸ਼ਨ ਦੇ ਕਾਰਨ ਉਹ ਆਪਣੇ ਸਾਹਮਣੇ ਰੱਖੇ ਕਿਸੇ ਵੀ ਤਰਲ ਨੂੰ ਤੇਜ਼ੀ ਦੇ ਨਾਲ ਪੀ ਸਕਦਾ ਹੈ। ਭੋਜਨ ਨਲੀ ਦੇ ਵਿੱਚ ਜਾਣ ਦੀ ਬਜਾਏ ਉਹ ਤਰਲ ਸਾਹ ਦੀ ਨਲੀ ਦੇ ਵਿੱਚ ਜਾ ਸਕਦਾ ਹੈ। ਇਸ ਦੇ ਨਾਲ ਸਾਹ ਲੈਣ ਦੇ ਵਿੱਚ ਰੁਕਾਵਟ ਪੈ ਸਕਦੀ ਹੈ ਤੇ ਸੱਪ ਦੀ ਜਾਨ ਨੂੰ ਖਤਰਾ ਹੋ ਸਕਦਾ ਹੈ। ਜਦੋਂ ਸੱਪ ਆਪਣਾ ਮੂੰਹ ਖੋਲਦੇ ਨੇ ਤਾਂ ਮੂੰਹ ਦੇ ਹੇਠਲੇ ਹਿੱਸੇ ਦੇ ਵਿੱਚ ਇੱਕ ਛੋਟਾ ਜਿਹਾ ਛੇਕ ਦਿਖਾਈ ਦਿੰਦਾ ਹੈ। ਜਿੱਦਾਂ ਆਪਣੇ ਬੁੱਲ ਕਰ ਲਈਏ ਇਕੱਠਾ ਤਾਂ ਉਹ ਥੋੜਾ ਜਿਹਾ ਬਰੀਕ ਜਿਹਾ ਛੇਕ ਬਣ ਜਾਂਦਾ ਹੈ, ਇਸੇ ਤਰ੍ਹਾਂ ਸੱਪਾਂ ਦੇ ਹਮੇਸ਼ਾ ਹੀ ਹੁੰਦਾ ਹੈ। ਇਹ ਛੇਕ ਸਾਹ ਦੀ ਨਲੀ ਟ੍ਰੇਕੀਆ ਦੇ ਨਾਲ ਜੁੜਿਆ ਹੁੰਦਾ ਹੈ, ਸੱਪ ਨੂੰ ਸਾਹ ਲੈਣ ਦੇ ਵਿੱਚ ਮਦਦ ਕਰਦਾ ਹੈ ਤੇ ਜਦੋਂ ਸੱਪ ਨੂੰ ਜ਼ਬਰਦਸਤੀ ਦੁੱਧ ਪਿਲਾਇਆ ਜਾਂਦਾ ਹੈ ਤਾਂ ਦੁੱਧ ਇਸ ਛੇਕ ਦੇ ਵਿੱਚ ਦਾਖਲ ਹੋ ਸਕਦਾ ਹੈ ਤੇ ਉਸਦੀ ਸਾਹ ਲੈਣ ਦੀ ਪ੍ਰਕਿਰਿਆ ਜਿਹੜੀ ਹੈ ਉਹਦੇ ਵਿੱਚ ਰੁਕਾਵਟ ਪੈ ਸਕਦੀ ਹੈ। ਸੈਮਸਨ ਕਰੂਬਾ ਕਰਨ ਨੇ ਜਿਹੜਾ ਕਿਹਾ ਕਿ ਸੱਪ ਡੇਅਰੀ ਉਤਪਾਦਾਂ ਨੂੰ ਵੀ ਠੀਕ ਤਰ੍ਹਾਂ ਹਜ਼ਮ ਨਹੀਂ ਕਰ ਸਕਦੇ, ਉਹਦੀ ਪਾਚਨ ਪ੍ਰਕਿਰਿਆ ਨਹੀਂ ਹੈ। ਸੱਪਾਂ ਦੇ ਵਿੱਚ ਲੈਕਟੋਜ਼ ਦੇ ਵਾਲੇ ਭੋਜਨ ਨੂੰ ਹਜ਼ਮ ਕਰਨ ਦੇ ਲਈ ਲੋੜੀਂਦਾ ਲੈਕਟੋਜ਼ ਐਨਜ਼ਾਈਮ ਨਹੀਂ ਹੁੰਦਾ ਹੈ, ਇਸ ਦੇ ਲਈ ਉਹ ਡੇਅਰੀ ਉਤਪਾਦਾਂ ਨੂੰ ਹਜ਼ਮ ਨਹੀਂ ਕਰ ਸਕਦੇ ਤੇ ਉਹਨਾਂ ਦਾ ਸੇਵਨ ਕਰਨ ਦੇ ਨਾਲ ਪੇਟ ਅਤੇ ਆਂਦਰਾਂ ਦੇ ਨਾਲ ਜੁੜੀਆਂ ਸਮੱਸਿਆਵਾਂ ਹੋ ਸਕਦੀਆਂ ਨੇ। ਵਾਈਲਡ ਲਾਈਫ SOS ਦਾ ਵੀ ਕਹਿਣਾ ਕਿ ਜਿਨ੍ਹਾਂ ਸੱਪਾਂ ਨੂੰ ਉਹਨਾਂ ਦੀ ਕੁਦਰਤੀ ਖੁਰਾਕ ਦਾ ਹਿੱਸਾ ਨਾ ਹੋਣ ਦੇ ਬਾਵਜੂਦ ਜ਼ਬਰਦਸਤੀ ਦੁੱਧ ਪਿਲਾਇਆ ਜਾਂਦਾ ਹੈ ਉਹ ਅਕਸਰ ਡੀਹਾਈਡਰੇਸ਼ਨ, ਭੁੱਖਮਰੀ ਤੇ ਬਿਮਾਰੀ ਦੀ ਹਾਲਤ ਦੇ ਵਿੱਚ ਬਚਾਏ ਜਾਂਦੇ ਨੇ। ਤੇ ਡਾਕਟਰ ਮਨੋਜ ਨੇ ਲੋਕਾਂ ਨੂੰ ਅਪੀਲ ਵੀ ਕੀਤੀ ਹੈ ਕਿ ਸੱਪ ਦੇ ਦੁੱਧ ਪੀਣ ਨੂੰ ਨਾ ਤਾਂ ਚਮਤਕਾਰ ਸਮਝਿਆ ਜਾਵੇ ਤੇ ਨਾ ਹੀ ਇਸ ਦਾ ਪ੍ਰਚਾਰ ਕੀਤਾ ਜਾਵੇ। ਇਹ ਕਿਰਿਆ ਜਾਣ ਬੁੱਝ ਕੇ ਪੈਦਾ ਕੀਤੀਆਂ ਗਈ ਪਿਆਸ, ਕਮਜ਼ੋਰੀ ਤੇ ਪੀੜਾ ਦਾ ਜਿਹੜਾ ਨਤੀਜਾ ਹੁੰਦੀ ਹੈ। ਇਸ ਤਰ੍ਹਾਂ ਦੀਆਂ ਰਵਾਇਤਾਂ ਖਾਸ ਕਰਕੇ ਨਾਗ ਪੰਚਮੀ ਵਰਗੇ ਮੌਕਿਆਂ ਦੇ ਉੱਤੇ ਸੱਪਾਂ ਦੇ ਲਈ ਗੰਭੀਰ ਖਤਰਾ ਪੈਦਾ ਕਰਦੀਆਂ ਨੇ। ਸੈਮਸਨ ਨੇ ਕਿਹਾ ਕਿ ਜੰਗਲਾਤ ਵਿਭਾਗ ਦੇ ਵੱਲੋਂ ਲਗਾਤਾਰ ਕੀਤੀ ਗਈ ਕਾਰਵਾਈ ਤੋਂ ਬਾਅਦ ਦੱਖਣੀ ਭਾਰਤ, ਖਾਸ ਕਰਕੇ ਤਾਮਿਲਨਾਡੂ ਦੇ ਵਿੱਚ ਇਸ ਰਵਾਇਤ ਦੇ ਉੱਤੇ ਕੁਝ ਹੱਦ ਤੱਕ ਕਾਬੂ ਪਾਇਆ ਗਿਆ ਹੈ ਤੇ ਉਹਨਾਂ ਕਿਹਾ ਕਿ ਨਾਗ ਪੰਚਮੀ ਵਰਗੇ ਮੌਕਿਆਂ ਤੇ ਉੱਤਰੀ ਭਾਰਤ ਦੇ ਕੁਝ ਹਿੱਸਿਆਂ ਦੇ ਵਿੱਚ ਅਜੇ ਵੀ ਵਿਆਪਕ ਤੌਰ ਦੇ ਉੱਤੇ ਅਪਣਾਈ ਜਾਂਦੀ ਹੈ ਰੀਤ ਹੈ। ਅੱਗੇ ਉਹ ਕਹਿੰਦੇ ਨੇ ਕਿ ਵਾਈਲਡ ਲਾਈਫ ਟਰੱਸਟ ਆਫ਼ ਇੰਡੀਆ ਵਰਗੀਆਂ ਸੰਸਥਾਵਾਂ ਨੇ ਸੱਪਾਂ ਨੂੰ ਦੁੱਧ ਪਿਲਾਉਣ ਦੀ ਇਸ ਰਵਾਇਤ ਨੂੰ ਸ਼ੋਸ਼ਣ ਦਾ ਇੱਕ ਅਜਿਹਾ ਰੂਪ ਦੱਸਿਆ ਜੋ ਲੋਕਾਂ ਵਿਚਾਲੇ ਮਿੱਥਾਂ ਤੇ ਅੰਧ ਵਿਸ਼ਵਾਸਾਂ ਦਾ ਫਾਇਦਾ ਚੁੱਕਦਾ ਹੈ। ਸੈਮਸਨ ਨੇ ਕਿਹਾ ਕਿ ਆਖਰ ਚ ਕਿ ਡੀਹਾਈਡਰੇਸ਼ਨ ਦਾ ਸ਼ਿਕਾਰ ਸੱਪ ਨੂੰ ਦੁੱਧ ਦੇ ਕਟੋਰੇ ਦੀ ਲੋੜ ਨਹੀਂ ਹੁੰਦੀ, ਉਸ ਨੂੰ ਇੱਕ ਅਧਿਕਾਰਤ ਜੰਗਲੀ ਜੀਵ ਬਚਾਅ ਕਰਮੀ ਦੀ ਮਦਦ, ਡਾਕਟਰੀ ਜਾਂਚ ਤੇ ਡੀਹਾਈਡਰੇਸ਼ਨ ਨੂੰ ਠੀਕ ਕਰਨ ਦੇ ਲਈ ਢੁਕਵੇਂ ਇਲਾਜ ਦੀ ਜਿਹੜੀ ਹੈ ਲੋੜ ਹੁੰਦੀ ਹੈ, ਨਾ ਕਿ ਦੁੱਧ ਦੇ ਪਿਆਲੇ ਦੀ। ਲੋ ਦੋਸਤੋ, ਇਹ ਸੀ ਜੀ ਜਾਣਕਾਰੀ ਸੱਪਾਂ ਦੀ। ਚਲੋ ਮੈਂ ਥੋੜਾ ਜਿਹਾ ਹੋਰ ਸਪਸ਼ਟ ਹੋ ਗਿਆ। ਪਹਿਲਾਂ ਤੋਂ ਕਹਿੰਦਾ ਆ ਰਿਹਾ ਇਸ ਚੀਜ਼ ਨੂੰ ਕਿ ਭਾਈ ਸੱਪ ਦੁੱਧ ਨਹੀਂ ਪੀਂਦੇ ਤੇ ਸੱਪ ਨੂੰ ਦੁੱਧ ਪਿਲਾਉਣਾ ਕਿਵੇਂ ਸੱਪ ਦੀ ਜਾਨ ਦੇ ਲਈ ਖਤਰਨਾਕ ਹੋ ਸਕਦਾ ਹੈ। ਇਹ ਸੀ ਜੀ ਜਾਣਕਾਰੀ ਬਾਕਮਾਲ ਕੇ ਸੁਬਾ ਗੁਨਮ ਹੁਣਾਂ ਦੀ ਕਲਮ BBC ਤੋਂ ਤੇ ਮੈਂ ਤੁਹਾਡਾ ਦੋਸਤ ਭੁਪਿੰਦਰ ਪਾਰਾ ਜੀ ਤੇ ਦੁਆਬਾ ਰੇਡੀਓ ਦਾ ਮੰਚ। ਉਮੀਦ ਕਰਦੇ ਹਾਂ ਕੁਝ ਨਾ ਕੁਝ ਸਿੱਖਣ ਨੂੰ ਮਿਲਿਆ ਹੋਵੇਗਾ। ਤੇ ਲੋ ਦੋਸਤੋ, ਇਸ ਦੇ ਨਾਲ ਹੀ ਫਿਰ ਆਗਿਆ ਲੈਂਦੇ ਹਾਂ। ਅੱਜ ਇੰਨਾ ਹੀ ਸਵੀਕਾਰ ਕਰਿਓ, ਮਾਫ਼ੀ ਚਾਹਾਂਗਾ ਥੋੜਾ ਜਿਹਾ ਜਲਦੀ ਖਤਮ ਕਰਨ ਲੱਗਿਆ ਤੇ ਜੇ ਕਾਲ ਕਰਨੀ ਚਾਹੁੰਦੇ ਹੋ 1-2 ਮਿੰਟ ਦੇ ਵਿੱਚ ਜ਼ਰੂਰ ਤੁਹਾਡਾ ਸਵਾਗਤ ਹੈ। +358 44 976 19 ਬਾਰ ਸਟੂਡੀਓ ਦਾ ਨੰਬਰ ਹੈ। ਤਦ ਤੱਕ 1-2 ਖਬਰਾਂ ਤੱਕ ਮੈਂ ਝਾਤ ਮਾਰਨ ਦੀ ਕੋਸ਼ਿਸ਼ ਕਰ ਲੈਂਦਾ ਜੀ ਤੇ ਆਪਣੇ ਕੇਜਰੀਵਾਲ ਸਾਹਿਬ ਕੀ ਕਹਿੰਦੇ ਨੇ ਦੇਖਦੇ ਹਾਂ ਜੀ ਕੀ ਕਹਿਣਾ ਚਾਹੁੰਦੇ ਨੇ। NTH ਜਿਹੜਾ E20 ਦਾ ਰੋਲਾ ਜੋ ਕੁਝ ਪੈ ਰਿਹਾ, ਕੇਜਰੀਵਾਲ ਦੇ ਵੱਲੋਂ E20 ਦੇ ਖਿਲਾਫ਼ ਨੈਸ਼ਨਲ ਟਾਊਨ ਹਾਲ ਦਾ ਐਲਾਨ ਕੀਤਾ ਤੇ ਪੰਜਾਬ ਦੇ ਵਿੱਚ ਪੇਪਰ ਲੀਕ ਦੇ ਦਾਅਵਿਆਂ ਨੂੰ ਖਾਰਜ ਕੀਤਾ। ਕਹਿੰਦੇ ਨੇ ਕਿ ਭਾਈ ਕੇਜਰੀਵਾਲ ਸਾਹਿਬ, ਆਪ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਸੋਮਵਾਰ ਨੂੰ ਜਿਹੜਾ ਕਾਂਸਟੀਟਿਊਸ਼ਨ ਕਲੱਬ ਆਫ਼ ਇੰਡੀਆ ਵਿਖੇ 1 ਅਗਸਤ ਨੂੰ E20 ਦੇ ਖਿਲਾਫ਼ ਨੈਸ਼ਨਲ ਟਾਊਨ ਹਾਲ ਦਾ ਐਲਾਨ ਕੀਤਾ। ਕਹਿੰਦੇ ਨੇ ਕਿ ਅਸੀਂ ਲੋਕਾਂ ਨੂੰ ਵੱਡੀ ਗਿਣਤੀ ਦੇ ਵਿੱਚ ਇਸ ਪਲੇਟਫਾਰਮ ਦੇ ਨਾਲ ਜੁੜਨ ਦਾ ਸੱਦਾ ਦੇ ਰਹੇ ਹਾਂ, ਜਿੱਥੇ ਅਸੀਂ ਚਰਚਾ ਕਰਾਂਗੇ ਕਿ ਕੇਂਦਰੀ ਸਰਕਾਰ ਤੇ E20 ਪੈਟਰੋਲ ਨੂੰ ਵਾਪਸ ਲੈਣ ਦੇ ਲਈ ਦਬਾਅ ਕਿਵੇਂ ਬਣਾਇਆ ਜਾਵੇ। ਮਾਹਰ ਅਤੇ ਉਹ ਲੋਕ ਜਿਨ੍ਹਾਂ ਨੂੰ ਆਪਣੇ ਵਾਹਨਾਂ ਦੇ ਨਾਲ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ, ਸਾਰਿਆਂ ਨੂੰ ਸੱਦਾ ਦਿੱਤਾ ਜਾਂਦਾ ਕਿ ਆਓ ਭਾਈ ਗੱਲਬਾਤ ਕਰੀਏ। ਤੇ ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਆਪ ਨੇ ਪਹਿਲਾਂ ਹੀ E20 ਬਾਲਣ ਨੂੰ ਵਿਕਲਪਿਕ ਬਣਾਉਣ ਦੇ ਲਈ ਇੱਕ ਆਨਲਾਈਨ ਪਟੀਸ਼ਨ ਸ਼ੁਰੂ ਕੀਤੀ ਸੀ, ਜਿਸ ਦੇ ਉੱਤੇ ਲਗਭਗ 2 ਲੱਖ ਲੋਕਾਂ ਨੇ ਦਸਤਖਤ ਕੀਤੇ ਹਨ। ਕੇਜਰੀਵਾਲ ਨੇ ਕਿਹਾ ਕਿ ਅਗਲੇ ਹਫ਼ਤੇ ਮੈਂ ਆਨਲਾਈਨ ਪਟੀਸ਼ਨ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਘਰ ਜਾਵਾਂਗਾ, ਪਰ ਇਹ ਇਸ ਮੀਟਿੰਗ ਤੋਂ ਬਾਅਦ ਹੋਵੇਗਾ। ਮੀਟਿੰਗ ਦੇ ਵਿੱਚ ਵਰਚੁਅਲ ਤੌਰ ਦੇ ਉੱਤੇ ਹਿੱਸਾ ਲੈਣ ਦੇ ਲਈ ਲੋਕ 85 88 833 212 ਤੇ ਸੁਨੇਹਾ ਭੇਜ ਸਕਦੇ ਨੇ ਤੇ ਉਹਨਾਂ ਨੂੰ ਜੁੜਨ ਦੇ ਲਈ ਇੱਕ ਆਨਲਾਈਨ ਲਿੰਕ ਮਿਲੇਗਾ। ਇਸ ਮਹੀਨੇ ਦੇ ਸ਼ੁਰੂ ਦੇ ਵਿੱਚ ਕੇਜਰੀਵਾਲ ਦੇ ਪ੍ਰਧਾਨ ਮੰਤਰੀ ਨੂੰ ਪੱਤਰ ਲਿਖ ਕੇ E20 ਬਾਲਣ ਬਾਰੇ ਚਿੰਤਾਵਾਂ ਤੇ ਇਥਾਨੋਲ ਮਿਸ਼ਰਨ ਪੈਟਰੋਲ ਦੀਆਂ ਕੀਮਤਾਂ ਘਟਾਉਣ ਬਾਰੇ ਚਰਚਾ ਕਰਨ ਦੇ ਲਈ ਸਮਾਂ ਮੰਗਿਆ ਸੀ। ਇਸ ਦੇ ਦੌਰਾਨ ਕੇਜਰੀਵਾਲ ਨੇ ਜਿਹੜਾ ਸੀ ਪੰਜਾਬ ਦੇ ਵਿੱਚ ਕਿਸੇ ਵੀ ਪੇਪਰ ਲੀਕ ਹੋਣ ਤੋਂ ਇਨਕਾਰ ਕੀਤਾ ਤੇ ਕਿਹਾ ਕਿ ਭਾਜਪਾ ਆਮ ਆਦਮੀ ਪਾਰਟੀ ਸਰਕਾਰ ਦੇ ਹੇਠਾਂ ਦੇਸ਼ ਦੀ ਸਿੱਖਿਆ ਰੈਂਕਿੰਗ ਦੇ ਵਿੱਚ 27ਵੇਂ ਤੋਂ ਪਹਿਲੇ ਨੰਬਰ ਦੇ ਉੱਤੇ ਪੰਜਾਬ ਦੀ ਤਬਦੀਲੀ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਤੇ ਭਾਈ ਉਧਰ ਮਾਨ ਸਾਹਿਬ ਦੇ ਸਾਹਮਣੇ ਬੱਚੇ ਕਹਿ ਰਹੇ ਨੇ ਕਿ ਕੋਈ ਬਾਇਓ ਦਾ ਸਾਡਾ ਟੀਚਰ ਹੀ ਹੈ ਨਹੀਂ ਤੇ ਜਦੋਂ +2 ਚ ਹੋਈ ਆ ਤਾਂ ਮੇਰੇ ਕੋਲ ਕਮਿਸਟਰੀ ਦਾ ਹੈ ਨਹੀਂ ਸੀ ਜੀ ਤੇ ਉੱਥੇ ਪੂਰੀਆਂ ਜਿਹੜੇ ਨੇ ਵਿਦਿਆਰਥੀਆਂ ਨੂੰ ਪੜ੍ਹਾਉਣ ਲਈ ਟੀਚਰ ਨਹੀਂ ਹੈ ਤੇ ਪਹਿਲੇ ਨੰਬਰ ਤੇ ਲੈ ਆਏ ਨੇ ਜੀ। ਆਪ ਮੁਖੀ ਨੇ ਦਾਅਵਾ ਕੀਤਾ ਕਿ ਦਿੱਲੀ ਦੇ ਵਿੱਚ ਆਪ ਸਰਕਾਰ ਦੇ 10 ਸਾਲਾਂ ਦੇ ਵਿੱਚ ਜਾਂ ਪੰਜਾਬ ਦੇ ਵਿੱਚ ਇਸ ਦੀ ਸਰਕਾਰ ਦੇ 5 ਸਾਲਾਂ ਦੇ ਵਿੱਚ ਇੱਕ ਵੀ ਪੇਪਰ ਲੀਕ ਨਹੀਂ ਹੋਇਆ, ਜਦੋਂ ਕਿ ਇਹ ਭਾਜਪਾ ਸ਼ਾਸਿਤ ਰਾਜਾਂ ਦੇ ਵਿੱਚ ਇੱਕ ਆਮ ਵਿਸ਼ੇਸ਼ਤਾ ਰਹੀ ਹੈ। ਉਹਨਾਂ ਜ਼ੋਰ ਦੇ ਕੇ ਕਿਹਾ ਕਿ ਪੰਜਾਬ ਸਰਕਾਰ ਦੇ ਵਿਰੁੱਧ ਉਠਾਉਣ ਲਈ ਜਿਹੜਾ ਕੋਈ ਵੀ ਅਸਲ ਮੁੱਦਾ ਨਾ ਹੋਣ ਕਰਕੇ ਭਾਜਪਾ ਝੂਠ ਦਾ ਸਹਾਰਾ ਲੈ ਰਹੀ ਹੈ। ਇਸ ਦੋਸ਼ ਦਾ ਜਵਾਬ ਦਿੰਦਿਆਂ ਦਿੱਲੀ ਭਾਜਪਾ ਦੇ ਪ੍ਰਧਾਨ ਹਰਸ਼ ਮਲਹੋਤਰਾ ਨੇ ਕਿਹਾ ਕਿ ਕੇਜਰੀਵਾਲ ਦਾ ਇਹ ਦਾਅਵਾ ਕਿ ਪੰਜਾਬ ਦੇ ਵਿੱਚ ਕੋਈ ਪੇਪਰ ਲੀਕ ਨਹੀਂ ਹੋਇਆ ਬੇਸ਼ਰਮੀ ਦੀ ਹੱਦ ਹੈ। ਉਹਨਾਂ ਦਾਅਵਾ ਕੀਤਾ ਕਿ ਪਿਛਲੇ 15 ਦਿਨਾਂ ਤੋਂ ਪੂਰਾ ਦੇਸ਼ ਇਸ ਚਰਚਾ ਦੇ ਵਿੱਚ ਹੈ ਕਿ ਪੰਜਾਬ ਦੇ ਵਿੱਚ ਫਾਰਮਾਸਿਸਟ ਦੀ ਪ੍ਰੀਖਿਆ ਦਾ ਪੇਪਰ ਲੀਕ ਹੋਇਆ ਸੀ ਤੇ ਇਸ ਤੋਂ ਪਹਿਲਾਂ ਵੀ 2 ਵਾਰ ਪੇਪਰ ਲੀਕ ਹੋ ਚੁੱਕੇ ਨੇ। ਮਲਹੋਤਰਾ ਨੇ ਕਿਹਾ ਕਿ ਅਜਿਹੇ ਵੀਡੀਓ ਸਾਹਮਣੇ ਆਏ ਨੇ ਜਿਨ੍ਹਾਂ ਦੇ ਵਿੱਚ ਪੁਲਿਸ ਪੰਜਾਬ ਭਰ ਦੇ ਵਿੱਚ ਰਾਜ ਦੇ ਸਿੱਖਿਆ ਮੰਤਰੀ ਦੇ ਅਸਤੀਫੇ

ਵੀ ਚਾਹਾਂਗੇ। ਕੱਲ ਨੂੰ ਮਿਲਣ ਦੇ ਵਾਅਦੇ ਨਾਲ ਮੁਲਾਕਾਤ ਹੋਏਗੀ, ਕੁਝ ਨਾ ਕੁਝ ਫਿਰ ਨਵਾਂ ਲੈ ਕੇ ਹਾਜ਼ਰ ਹੋਵਾਂਗੇ। ਸਾਰਿਆਂ ਨੂੰ ਭੁਪਿੰਦਰ ਭਾਰਾ ਵੱਲੋਂ ਪਿਆਰ ਭਈ ਤੇ ਇਸ ਦੇ ਨਾਲ ਇਹਨਾਂ ਕੀ ਸਤਿ ਸ੍ਰੀ ਅਕਾਲ। ਕੱਲ ਨੂੰ ਮਿਲਣ ਦੇ ਵਾਅਦੇ ਦੇ ਨਾਲ ਹੋਵੇਗੀ ਮੁਲਾਕਾਤ, ਇੰਨਾ ਕੀ ਸਵੀਕਾਰ ਕਰਿਓ ਅੱਜ, ਤੇ ਮਿਲਦੇ ਹਾਂ ਫਿਰ ਕੱਲ ਨੂੰ। ਸਤਿ ਸ੍ਰੀ ਅਕਾਲ ਜੀ ਸਾਡੇ।

0: जी दोस्तों, सारे दोस्तों का दुआबा रेड दे मंच उत्ते निघा स्वागत है। लैके हाजिर हाँ तुहाडी कचहरी च नवा नवेला प्रोग्राम फिर तो जिंदगी नामा हाले दुनिया आप सब नू आदाब सलाम नमस्ते ते प्यार भरी निघी सत श्री अकाल। दोस्तों अज 24 जुलाई 2026 का दिहाड़ा है ते फ्राइडे वाला दिन आखिरी हफ्ते का दिन हुंदा है। सोमवार तो लैके फ्राइडे वाले दिन तक तुहाडा मेरा राबता इसे तरह बरकरार रहिंदा है, 2.25 घंटे 2.5 घंटे ते गल्लां बातां वक्रे वक्रे इशू सियासत विरासत जिंदगी दे नाल जुड़ियां गल्लां बातां दी बात तुहाडे नाल पाउंदे आ। ते अज दोस्तों सब तो पहला माफ़ी चाहवांगे गुस्ताखी कि वीडियो प्रोग्राम कुछ टैक्नीकल इशू होने के कारण नहीं हो सकेगा, पर ऑडियो के रूप दे विच तुसी यूट्यूब दे उत्ते भी फेसबुक ऐप दे उत्ते वैबसाइट दे उत्ते उसे तरह ही सारे साधना दे राही जिहड़ा सुन सकते हो। सिर्फ ते सिर्फ कैमरे की तस्वीर जिहड़ी आ नहीं आवेगी, उहदे लई माफ़ी है, कुछ टैक्नीकल इशू आ, वीकेंड दे विच जरूर उस नूं हल कर लिया जाएगा। उम्मीद करते हैं तुहाडे तक आवाज़ ते अंदाज वधिया तरीके दे नाल पहुंच रहा होगा। जे कोई तंगी परेशानी है तो जरूर थले कमेंट जिहड़ा करके तुसी सांझ पा सकते हो तां कि तुहाडे तक सारा कुछ सही तरीके दे नाल पहुंच सके जी। अपने जलौर सिंह बाई जी जुड़े हुए ने, सत श्री अकाल भेजदे ने सब दोस्तां नूं, जिया नूं जी स्वागत है बाई जी। ते लो फिर करदे आं अज दे विचार दे नाल शुरुआत अज दे प्रोग्राम दी, ते जिवें कि देश भर दीआं खबरां ते नाल अज दा विचार ते उस तों बाद नावल किताब पंजाब औरंगजेब तों लैके माउंटबैटन तक दे इतिहास दी उहदे विचों इक इक करके पन्ने दे विचों तुहाडे नाल सांझ पा रहे आं। ते जे समां सबब बणिआ अज फिर तुहाडे नाल उहदे विचों सांझ पाउण दी जिहड़ी कोशिश रहेगी। ते सब तों पहलां अज दे विचार दी गल करिए ते कहिंदे चंगे लोकां दी इक खूबी इह वी हुंदी है कि उहनां नूं याद नहीं रखणा पैंदा, उह सदा याद रहिंदे ने, सीनियां दे अंदर धड़कदे ने ते उहनां नूं याद करना नहीं पैंदा कि उहनां की उहनां दे कीते होए काम ते उहनां दीआं दित्तीआं होईआं कुरबानियां सदा दिलां दे विच वसदीआं ने। इस तरह ही अज दे दिहाड़े दे उत्ते 1206 दे विच तुहानूं लै चलीए 24 जुलाई नूं कुतुबद्दीन ऐबक दी जिहड़ी लाहौर दे विच ताजपोशी होई सी अज दे दिन च, ते 1954 दे विच देश भगत बाबा गुरतित सिंह कामागाटा मारू जहाज सरहाली वालिआं दा देहांत हुंदा है। 1969 दे विच इक महीने लई मुहम्मद हदायत उल्ला देश दे जिहड़े सन राष्ट्रपति बणे सन सिर्फ एक महीने लई, ते 1985 दे विच पंजाब समस्या हल दे यतन वजों राजीव लोंगोवाल दा असफल समझौता जिहड़ा होया सी। दूसरे पासे कामागाटा मारू दा जिक्र होया ते संखेप दे विच उहनां दी गल करदे आं, जिवें कि सीनियां दे विच हर वक्त धड़कदे ने उह लोक उह योधे जिन्हां दा चेते रखना नहीं पैंदा है। चंगे लोकां दी इक खूबी इह वी हुंदी है कि उहनां नूं याद नहीं रखना पैंदा ते उह सदा याद रहिंदे ने। आजादी दे इतिहास दे विच कामागाटा मारू जहाज दी घटना बहुत अहम रखदी है, अहमियत रखदी है। कनेडा दे विच पंजाबी हिंदियां दी वधदी गिणती नूं रोकण लई उत्थों दी सरकार ने 9 तरीक ते 5वें महीने दे विच 1907 नूं ऐलान कीता सी जून महीने कि कनेडा दे विच उहो ही दाखल होवेगा, सॉरी मई महीने कीता सी, कनेडा दे विच उहो ही दाखल होवेगा जो भारत तो सीधी टिकट ते $200 जेब दे विच जाने की 600 रुपए उस समय दे लैके आवेगा। उह जाणदे सन कि भारत तो कोई भी सीधा जहाज कनेडा नहीं आउंदा। बाबा गुरदित सिंह जो सरहाली जिला तरन तारण दे नाल बिलोंग करदे आ उस समय मलेशिया दे विच व्यापार दा काम करदे सी। उन्हां ने जापानी कंपनी दे कोलों 19 मार्च 1914 नूं SS कामागाटा मारू जहाज जिहड़ा सी 6 महीने लई $11,000 प्रति महीने दे हिसाब दे नाल पटे दे उत्ते लै लिया ते लै के 500 यात्रियां दे समेत कोला लद के व्यापार करन दे लई तुरन लगे ते सरकार ने बाबा जी नूं झूठे केस दे विच 25 मार्च 1914 नूं गिरफ्तार कीता। इस समय पैदा हुई हफड़ा दफड़ी करके बहुत मुसाफर खिसक गए ते सिर्फ 135 मुसाफर रह गए। दुबारा गवर्नर दी मंजूरी मिलन दे उत्ते जहाज वख-वख बंदरगाहां तों कुल 376 यात्री लैके 4 तरीक मार्च दा महीना 1914 नूं कनेडा दे लई रवाना होया। 17 अप्रैल नूं खालसा दीवान शंघई दी मीटिंग दे विच भारत दे वॉयसराय ने ਨੂੰ ਜਿਹੜੀ ਸੀ ਬੇਨਤੀ ਕੀਤੀ ਗਈ ਕਿ ਕਾਮਾਗਾਟਾ ਮਾਰੂ ਜਹਾਜ਼ ਦੇ ਮੁਸਾਫਰਾਂ ਨੂੰ ਉਤਰਨ ਦੀ ਜਿਹੜੀ ਆ ਆਗਿਆ ਦਿੱਤੀ ਜਾਵੇ, ਤੇ ਪਰ ਨਾ ਮੰਨੀ ਗਈ। ਕੁਝ ਹੋਰ ਸੰਸਥਾਵਾਂ ਜਿਹੜੀਆਂ ਸਨ, ਲੰਡਨ ਆਲ ਇੰਡੀਆ ਮੁਸਲਿਮ ਲੀਗ ਅਤੇ ਕਾਂਗਰਸ ਜਾਂ ਹਾਂਗਕਾਂਗ ਗੁਰਦੁਆਰਾ ਦੀ ਪ੍ਰਬੰਧਕ ਕਮੇਟੀ ਨੇ ਵੀ ਮੁਸਾਫਰਾਂ ਦੇ ਹੱਕ ਦੇ ਵਿੱਚ ਨਾਰਾ ਮਾਰਿਆ। 22 ਤੇ 23 ਮਈ ਨੂੰ ਕੈਨੇਡਾ ਦੀ ਬੰਦਰਗਾਹ ਵੈਂਕੂਵਰ ਤੋਂ ਪਿੱਛੇ ਵਾਪਸ ਭੇਜਣ ਵਾਸਤੇ ਰੋਕ ਦਿੱਤਾ ਗਿਆ ਵੀ ਭਾਈ ਤੁਹਾਨੂੰ ਐਂਟਰੀ ਨਹੀਂ ਦੇਣੀ। ਜਹਾਜ਼ ਦੇ ਵਿੱਚ ਗਿਣਤੀ ਦੇ ਦਿਨਾਂ ਦਾ ਰੱਖਿਆ ਹੋਇਆ ਰਾਸ਼ਨ ਖਤਮ ਹੋਣ ਲੱਗਿਆ। 2 ਮਹੀਨੇ ਖੱਜਲ ਖਰਾਬ ਕਰਨ ਦੇ ਉੱਤੇ ਜਹਾਜ਼ ਨੂੰ ਵਾਪਸ ਮੋੜਨ ਦੇ ਲਈ ਰੋਨਬੋ ਜੰਗੀ ਜਹਾਜ਼ ਨੇ ਹਥਿਆਰਾਂ ਸਮੇਤ 21 ਜੁਲਾਈ ਨੂੰ ਘੇਰਾ ਪਾ ਕੇ ਬੰਦੂਕਾਂ ਤੋਪਾਂ ਚਲਾਉਣ ਦੀ ਧਮਕੀ ਦੇ ਦਿੱਤੀ ਤੇ ਤਾਣ ਲਈਆਂ ਗਈਆਂ, ਜਿਸ ਦੇ ਵਿਰੋਧ ਦੇ ਵਿੱਚ ਵੈਂਕੂਵਰ ਵਿਚਲੇ ਪੰਜਾਬੀਆਂ ਨੇ ਜਵਾਬੀ ਕਾਰਵਾਈ ਕਰਦਿਆਂ ਸ਼ਹਿਰ ਨੂੰ ਅੱਗ ਲਾਉਣ ਦੀ ਧਮਕੀ ਦੇ ਦਿੱਤੀ ਜੋ ਜ਼ਮੀਨ ਤੇ ਸਨ। ਅੰਤ ਦੇ ਵਿੱਚ ਸਰਕਾਰ ਨੇ ਜਹਾਜ਼ ਦੇ ਯਾਤਰੀ ਨੂੰ ਰਾਸ਼ਨ ਦੇ ਕੇ 23 ਜੁਲਾਈ ਨੂੰ ਭਾਰਤ ਵਾਪਸ ਭੇਜਣ ਵਾਸਤੇ ਰਾਜ਼ੀ ਕਰ ਲਿਆ ਵੀ ਰਾਸ਼ਨ ਤੁਹਾਨੂੰ ਦੇ ਦਿੰਦੇ ਹਾਂ ਵਾਪਸੀ ਜਿੰਨਾ ਤੇ ਤੁਸੀਂ ਵਾਪਸ ਜਾਓ। 29 ਸਤੰਬਰ ਨੂੰ ਬਜਬਜ ਘਾਟ ਜਿਹੜਾ ਕਲਕੱਤਾ ਪਹੁੰਚਣ ਦੇ ਉੱਤੇ ਜਹਾਜ਼ ਅੰਗਰੇਜ਼ ਸਰਕਾਰ ਦੀ ਪੁਲਿਸ ਦੇ ਵੱਲੋਂ ਬਾਬਾ ਜੀ ਨੂੰ ਤੇ ਬਾਕੀ ਮੁਸਾਫਰਾਂ ਨੂੰ ਗ੍ਰਿਫ਼ਤਾਰ ਕਰਨ ਲਈ ਹੋਈ ਕਾਰਵਾਈ ਦੇ ਸਮੇਂ ਵਾਪਰੇ ਸਾਕੇ ਦੇ ਵਿੱਚ 21 ਦੇ ਕਰੀਬ ਮੌਤਾਂ ਹੋਈਆਂ, 300 ਤੋਂ ਵੱਧ ਗ੍ਰਿਫ਼ਤਾਰੀਆਂ ਹੋਈਆਂ ਤੇ ਬਾਬਾ ਜੀ ਤੇ ਕੁਝ ਮੁਸਾਫਰ ਬਚ ਨਿਕਲਣ ਦੇ ਵਿੱਚ ਸਫਲ ਵੀ ਹੋਏ। 18 ਮਈ 2016 ਨੂੰ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਾਮਾਗਾਟਾ ਮਾਰੂ ਜਹਾਜ਼ ਨੂੰ ਉਸ ਵੇਲੇ ਦੀ ਸਰਕਾਰ ਵੱਲੋਂ ਵਾਪਸ ਭੇਜਣ ਦੇ ਸੰਬੰਧ ਦੇ ਵਿੱਚ ਭਾਰਤੀਆਂ ਤੋਂ ਮਾਫ਼ੀ ਮੰਗੀ। ਬਾਬਾ ਗੁਰਦਿੱਤ ਸਿੰਘ ਹੋਣਾਂ ਦਾ ਹੀ ਜ਼ਿਕਰ ਹੋਇਆ ਤਾਂ ਉਨ੍ਹਾਂ ਦੀ ਗੱਲ ਕਰਦਿਆਂ, ਜਨਮ ਭਾਈ ਹੁਕਮ ਸਿੰਘ ਦੇ ਘਰ ਹੁੰਦਾ ਤੇ ਪਿੰਡ ਸਰਹਾਲੀ ਕਲਾਂ ਵੱਡੀ ਸਰਹਾਲੀ ਜਿਹਨੂੰ ਕਿਹਾ ਜਾਂਦਾ, ਜ਼ਿਲ੍ਹਾ ਤਰਨ ਤਾਰਨ ਦੇ ਵਿੱਚ 25 ਅਗਸਤ 1860 ਨੂੰ। ਇਨ੍ਹਾਂ ਦੇ ਪਿਤਾ ਜੀ ਇੱਕ ਵਾਰ ਇੱਥੇ ਫਸਲ ਚੰਗੀ ਤਰ੍ਹਾਂ ਨਾ ਹੋਣ ਦੇ ਕਰਕੇ ਮਲਾਇਆ ਚਲੇ ਗਏ ਸਨ, ਜਾਣੀ ਕਿ ਮਲੇਸ਼ੀਆ। ਉਥੋਂ ਫਿਰ 7 ਸਾਲ ਬਾਅਦ ਚੰਗੀ ਕਮਾਈ ਕਰਕੇ ਪਿੰਡ ਆ ਗਏ ਤੇ ਬਾਬਾ ਗੁਰਦਿੱਤ ਸਿੰਘ ਜੀ ਵੀ ਕੰਮ ਦੀ ਭਾਲ ਦੇ ਵਿੱਚ 1894 ਨੂੰ ਮਲਾਇਆ ਜਿਹੜਾ ਸੀ ਚਲੇ ਗਏ। ਉਥੇ ਚੀਨੀ ਮਾਲਕ ਦੇ ਕੋਲ ਕੰਮ ਕਰਨ ਲੱਗ ਪਏ ਤੇ ਪੈਸੇ ਇਕੱਠੇ ਹੋਣ ਤੇ ਖੁਦ ਠੇਕੇ ਲੈ ਕੇ ਕੰਮ ਕਰਨਾ ਸ਼ੁਰੂ ਕਰ ਦਿੱਤਾ। ਇੱਕ ਵਾਰ ਠੇਕੇਦਾਰੀ ਦੇ ਕੰਮ ਦੇ ਲਈ ਸਿੰਗਾਪੁਰ ਗਏ ਤਾਂ ਉਥੇ ਗੁਰਦੁਆਰਾ ਦੇ ਵਿੱਚ ਬਹੁਤ ਸਾਰੇ ਪੰਜਾਬੀ ਮਿਲੇ ਜਿਹੜੇ ਕੈਨੇਡਾ ਜਾਣ ਵਾਸਤੇ ਰੁਕੇ ਹੋਏ ਸਨ। ਉਥੇ ਭਾਈ ਬਲਵੰਤ ਸਿੰਘ ਮੁਰਾਦਪੁਰ ਨਾਲ ਵੀ ਜਿਹੜਾ ਮੁਲਾਕਾਤ ਹੋਈ, ਜੋ ਪ੍ਰਵਾਸੀਆਂ ਦੀਆਂ ਜਿਹੜੀਆਂ ਸੀ ਤਕਲੀਫਾਂ ਲੈ ਕੇ ਹਿੰਦੁਸਤਾਨ ਆਇਆ ਸੀ ਪਰ ਕੁਝ ਨਾ ਬਣਦਾ ਵੇਖ ਕੇ ਵਾਪਸ ਕੈਨੇਡਾ ਜਾ ਰਿਹਾ ਸੀ। ਬਾਬਾ ਜੀ ਨੇ ਇਨ੍ਹਾਂ ਦੇ ਨਾਲ ਸਲਾਹ ਮਸ਼ਵਰਾ ਕਰਕੇ ਕਾਮਾਗਾਟਾ ਮਾਰੂ ਜਹਾਜ਼ ਜਪਾਨੀ ਕੰਪਨੀ ਤੋਂ ਕਿਰਾਏ ਤੇ ਲਿਆ ਤੇ ਕੈਨੇਡਾ ਦੇ ਵਿੱਚ ਦਾਖਲ ਨਾ ਹੋਣ ਤੇ ਵਾਪਸ ਕਲਕੱਤਾ ਦੀ ਬੰਦਰਗਾਹ ਉੱਤੇ ਬਾਬਾ ਜੀ ਸਮੇਤ ਸਾਰਿਆਂ ਦੀ ਗ੍ਰਿਫ਼ਤਾਰੀ ਦੇ ਸਮੇਂ ਬਜਬਜ ਘਾੜ ਵਿਖੇ ਵਾਪਰੇ ਸਾਕੇ ਦੇ ਦੌਰਾਨ ਹਨੇਰੇ ਦੇ ਵਿੱਚ ਬਚ ਨਿਕਲੇ ਸਨ ਤੇ 7 ਸਾਲ ਗੁਪਤ ਵਾਸ ਰਹੇ ਤੇ ਬਹੁਤ ਤਕਲੀਫਾਂ ਚੱਲੀਆਂ। 5 ਨਵੰਬਰ 1921 ਨੂੰ ਦਿੱਲੀ ਦੇ ਵਿੱਚ ਕਾਂਗਰਸ ਦੇ ਸਰਬ ਹਿੰਦ ਇਜਲਾਸ ਦੇ ਵਿੱਚ ਡੈਲੀਗੇਟ ਬਣ ਕੇ ਸ਼ਾਮਲ ਹੋਏ ਤੇ ਮਹਾਤਮਾ ਗਾਂਧੀ ਜਿਹੜੇ ਸਨ ਉਹਨਾਂ ਦੇ ਕਹਿਣ ਦੇ ਉੱਤੇ 15 ਨਵੰਬਰ 1921 ਨੂੰ ਨਨਕਾਣਾ ਸਾਹਿਬ ਦੇ ਇੱਕ ਪਬਲਿਕ ਇਜਲਾਸ ਦੇ ਵਿੱਚ ਭਾਸ਼ਣ ਕਰਨ ਤੋਂ ਬਾਅਦ ਆਪਣੇ ਆਪ ਨੂੰ ਸਰਕਾਰ ਦੇ ਸਾਹਮਣੇ ਪੇਸ਼ ਕੀਤਾ। ਇਨ੍ਹਾਂ ਦੇ ਖਿਲਾਫ਼ ਕੋਈ ਸਬੂਤ ਨਾ ਹੋਣ ਦੇ ਉੱਤੇ 3.5 ਮਹੀਨੇ ਬਾਅਦ ਰਿਹਾ ਕਰ ਦਿੱਤਾ ਗਿਆ ਤੇ ਇਨ੍ਹਾਂ ਨੇ 28 ਫਰਵਰੀ 1922 ਨੂੰ ਆਪਣੇ ਸਵਾਗਤੀ ਜਲੂਸ ਦੇ ਵਿੱਚ ਜਜ਼ਬਾਤੀ ਤਕਰੀਰ ਕੀਤੀ ਤਾਂ ਸਰਕਾਰ ਨੇ ਉਨ੍ਹਾਂ ਦੇ ਖਿਲਾਫ਼ ਮੁਕੱਦਮਾ ਚਲਾ ਕੇ 5 ਸਾਲ ਦੀ ਸਜ਼ਾ ਸੁਣਾਤੀ। 26/7/1926 ਨੂੰ ਰਿਹਾ ਹੋਏ ਤੇ 1931 ਦੇ ਵਿੱਚ ਵੀ 5 ਮਹੀਨੇ ਦੀ ਸਜ਼ਾ ਹੋਈ। ਕਲਕੱਤਾ ਅਲੀਪੁਰ ਪ੍ਰੈਜ਼ੀਡੈਂਸੀ ਜੇਲ੍ਹ ਦੇ ਵਿੱਚ ਨਜ਼ਰਬੰਦ ਰਹੇ। 1947 ਤੱਕ ਸਰਕਾਰ ਦੇ ਖਿਲਾਫ਼ ਲੜਦੇ ਰਹੇ ਤੇ ਆਜ਼ਾਦੀ ਤੋਂ ਬਾਅਦ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਨੂੰ ਕਹਿ ਕੇ ਬਜਬਜ ਘਾਟ ਤੇ ਸ਼ਹੀਦਾਂ ਦੀ ਯਾਦਗਾਰ ਬਣਾਈ, ਜਿਹਦਾ ਉਦਘਾਟਨ 1952 ਦੇ ਵਿੱਚ ਨਹਿਰੂ ਤੋਂ ਕਰਵਾਇਆ ਗਿਆ। 24 ਜੁਲਾਈ 1954 ਨੂੰ ਅੰਮ੍ਰਿਤਸਰ ਵਿਖੇ ਆਪਣੇ ਵਾਕਫ਼ ਦੇ ਘਰ ਬਿਮਾਰ ਹੋਣ ਦੇ ਉੱਤੇ ਇਲਾਜ ਕਰਦੇ ਸਮੇਂ ਸਦਾ ਲਈ ਵਿਛੋੜਾ ਦੇ ਗਏ ਤੇ ਇਨ੍ਹਾਂ ਦੀ ਦੇਹ ਨੂੰ ਅੰਮ੍ਰਿਤਸਰ ਦੇ ਵਿੱਚੋਂ ਜਲੂਸ ਦੀ ਸ਼ਕਲ ਦੇ ਵਿੱਚ ਸਰਹਾਲੀ ਲਿਆ ਕੇ ਬਾਬਾ ਰਾਮ ਸਿੰਘ ਜੀ ਦੇ ਗੁਰਦੁਆਰੇ ਦੇ ਅੰਦਰ ਸੰਸਕਾਰ ਕੀਤਾ ਗਿਆ। ਹਰ ਸਾਲ ਪਿੰਡ ਨਿਵਾਸੀਆਂ ਵੱਲੋਂ ਉਨ੍ਹਾਂ ਨੂੰ ਸ਼ਰਧਾਂਜਲੀ ਦੇ ਫੁੱਲ ਭੇਂਟ ਕਰਨ ਦੇ ਲਈ ਅੱਜ ਦੇ ਦਿਨ ਦੇ ਉੱਤੇ ਉਪਰੋਕਤ ਗੁਰਦੁਆਰਾ ਸਾਹਿਬ ਵਿਖੇ ਸਲਾਨਾ ਬਰਸੀ ਵੀ ਮਨਾਈ ਜਾਂਦੀ ਹੈ। ਲੋ ਦੋਸਤੋ, ਇਹ ਸੀ ਜੀ ਗੱਲਬਾਤ ਉਹਨਾਂ ਯੋਧਿਆਂ ਦੀ ਜਿਨ੍ਹਾਂ ਨੇ ਦੇਸ਼ ਦੀ ਖਾਤਰ ਆਪਣੇ ਆਪ ਜਿਹੜਾ ਗਵਾਏ ਤੇ ਸਜ਼ਾਵਾਂ ਵੀ ਭੁਗਤੀਆਂ, ਜ਼ਮੀਨਾਂ ਵੀ ਕੁਰਕ ਕਰਾਈਆਂ, ਪਰ ਆਖਰ ਦੇ ਵਿੱਚ ਧੱਬਾ ਲੱਗਿਆ ਕਾਮਰੇਡਾਂ ਦਾ ਜਾਂ ਫਿਰ ਗਦਰੀ ਬਾਬਿਆਂ ਦੀ ਗੱਲ ਆਉਂਦੀ ਹੈ ਤਾਂ ਤੇ ਲੋ ਦੋਸਤੋ ਇਹ ਵੀ ਸਾਨੂੰ ਸਮੇਂ ਦੇ ਲੋਕ ਜਿਨ੍ਹਾਂ ਨੇ ਕਿਸੇ ਦੀ ਪਰਵਾਹ ਨਾ ਕੀਤੀ। ਤੇ ਅੱਜ ਦੇ ਮੁੱਦਿਆਂ ਦੇ ਵੱਲ ਨੂੰ ਚੱਲੀਏ ਤੇ ਅੱਜ ਜੋ ਦੁਨੀਆਦਾਰੀ ਦੇ ਵਿੱਚ ਹੋ ਰਿਹਾ ਅੱਜ ਦੀਆਂ ਦੇਸ਼ ਦੇ ਦੀਆਂ ਖਬਰਾਂ ਦੇ ਵੱਲ ਨੂੰ ਝਾਤ ਮਾਰਦਿਆਂ ਜੋ ਭਾਰਤ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਲੱਗਦਾ ਕਿ ਹੋ ਰਿਹਾ ਦੇਸ਼ ਦੇ ਵਿੱਚ ਡਰਾਮਾ ਤੇ ਮੀਰੀ ਪੀਰੀ ਮਾਰਚ ਜਿਹੜਾ ਅੱਜ ਤੋਂ ਸ਼ੁਰੂ ਹੋ ਗਿਆ ਤੇ ਪੰਜਾਬ ਦੇ ਵਿੱਚ ਮਾਵਾਂ ਧੀਆਂ ਦਾ ਵਾਧਾ ਹੋ ਰਿਹਾ ਤੇ ਵਾਰ ਤੇ ਪੀਸ ਦੀ ਦੂਸਰੇ ਪਾਸੇ ਗੱਲ ਹੋ ਰਹੀ ਹੈ। ਇੱਕ ਪਾਸੇ ਹੁਣ ਟਰੰਪ ਸਾਹਿਬ ਸਮਝੌਤਾ ਕਰਾਉਣ ਦੀ ਤਿਆਰੀ ਦੇ ਵਿੱਚ ਨੇ ਯੂਕਰੇਨ ਤੇ ਰੂਸ ਦਾ ਤੇ ਦੂਸਰੇ ਪਾਸੇ ਉਜਾੜਾ ਕਰਨ ਦੇ ਲਈ ਤਿਆਰ ਬਾਰ ਤਿਆਰ ਨੇ ਇਰਾਨ ਦੇ ਵਿੱਚ। ਤੇ ਮੁਕਤਸਰ ਸਾਹਿਬ ਤੋਂ ਲੈ ਕੇ ਗੱਲ ਕਰਾਂਗੇ ਸ਼ਹੀਦ ਫੌਜੀ ਜਵਾਨ ਨੂੰ ਅੰਤਮ ਜਿਹੜੀ ਵਿਦਾਇਗੀ ਦਿੱਤੀ ਗਈ ਹੈ ਸਨਮਾਨ ਦੇ ਨਾਲ। ਮੀਰੀ ਪੀਰੀ ਦਿਵਸ ਦੇ ਖਾਲਸਾ ਮਾਰਚ ਜਿਹੜਾ ਸ਼ੁਰੂ ਹੋ ਗਿਆ, ਪੰਜਾਬ ਦੀਆਂ ਔਰਤਾਂ ਦੇ ਲਈ ਮਾਵਾਂ ਧੀਆਂ ਸਤਿਕਾਰ ਯੋਜਨਾ, ਬਰਨਾਲਾ ਲਾਠੀਚਾਰਜ, ਅਜਨਾਲਾ ਮਾਮਲੇ ਦੀ ਗ੍ਰਿਫਤਾਰੀਆਂ, ਨੀਟ ਪੇਪਰ ਲੀਕ ਵਿਵਾਦ, ਕਿਸਾਨ ਅੰਦੋਲਨ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੀ ਯਾਤਰਾ ਦੇ ਨਾਲ ਜੁੜੇ ਸਵਾਲਾਂ ਯੂਰਪੀਅਨ ਕੰਟਰੀਆਂ ਦੇ ਵਿੱਚ ਉਹਨਾਂ ਦੀ ਬਾਤ ਪਾਵਾਂਗੇ ਤੇ ਕੈਨੇਡਾ ਅਮਰੀਕਾ ਦੇ ਵਿੱਚ ਵੱਡੇ ਨਸ਼ਾ ਤਸਕਰੀ ਰੈਕਟ ਤੱਕ ਦਾ ਖੁਲਾਸਾ ਕਰਨ ਦੀ ਕੋਸ਼ਿਸ਼ ਰਹੇਗੀ। 17 ਕੁਇੰਟਲ ਨਸ਼ਾ ਜਿਹੜਾ ਫੜਿਆ ਗਿਆ ਟਰੱਕਾਂ ਦੇ ਵਿੱਚੋਂ ਜੀ, ਤੇ ਪੰਜਾਬੀਆਂ ਨੇ ਨਾਮ ਰੋਸ਼ਨ ਕੀਤੇ ਆ। ਫਿਰ ਪੰਜਾਬ ਦੀਆਂ ਖਬਰਾਂ ਦੇ ਨਾਲ ਸ਼ੁਰੂ ਕਰੀਏ ਤੇ ਲੋ ਜੀ, ਪੰਜਾਬ ਸਰਕਾਰ ਦਾ ਸਰਬੱਤ AI ਪ੍ਰੋਜੈਕਟ ਵੀ ਜਿਹੜਾ ਤਿਆਰ ਹੋ ਗਿਆ ਤੇ ਭਾਈ ਹਰ ਜਗ੍ਹਾ ਹੁਣ ਸਰਬੱਤ ਹੀ ਲਿਖਣਗੇ ਸਾਰਾ ਕੁਝ, ਜਿਹਨੂੰ ਵੀ ਹਰ ਚੀਜ਼ ਨੂੰ ਦੇਖੋ ਨਾ, ਸਿਆਸੀਕਰਨ ਕਿਤੇ ਨਾ ਕਿਤੇ, ਧਾਰਮਿਕ ਰੰਗਤ ਕਿਤੇ ਨਾ ਕਿਤੇ ਦਿੱਤੀ ਜਾ ਰਹੀ ਹੈ ਹਰ ਚੀਜ਼ ਨੂੰ। ਦੂਸਰੇ ਪਾਸੇ ਗੱਲ ਤੋਰਦੇ ਹਾਂ ਮੁਕਤਸਰ ਸਾਹਿਬ ਦੀ। ਫੌਜੀ ਜਵਾਨ ਦਾ ਪੂਰੇ ਫੌਜੀ ਸਨਮਾਨ ਦੇ ਨਾਲ ਅੰਤਮ ਸੰਸਕਾਰ ਕੀਤਾ ਗਿਆ। ਜੰਮੂ ਕਸ਼ਮੀਰ ਦੇ ਰਾਜੌਰੀ ਜ਼ਿਲ੍ਹੇ ਦੇ ਵਿੱਚ ਮੰਗਲਵਾਰ ਰਾਤ ਡਿਊਟੀ ਦੇ ਦੌਰਾਨ ਜਾਨ ਗਵਾਉਣ ਵਾਲੀ ਭਾਰਤੀ ਫੌਜ ਦੀ 19 ਜੈਕ ਰਾਈਫਲ ਦੇ ਲਾਸ ਨਾਇਕ ਸੁਖਪ੍ਰੀਤ ਸਿੰਘ 27 ਸਾਲਾਂ ਦਾ ਸ਼ੁੱਕਰਵਾਰ ਨੂੰ ਅੱਜ ਮੁਕਤਸਰ ਜ਼ਿਲ੍ਹੇ ਦੇ ਗਿੱਦੜਬਾਹਾ ਵਿਧਾਨ ਸਭਾ ਹਲਕੇ ਦੇ ਉਹਨਾਂ ਦੇ ਨਿਵਾਸ ਪਿੰਡ ਬੁੱਟਰ ਬਕੂਆ ਵਿਖੇ ਪੂਰੇ ਫੌਜੀ ਸਨਮਾਨਾਂ ਦੇ ਨਾਲ ਅੰਤਮ ਸੰਸਕਾਰ ਕਰ ਦਿੱਤਾ ਗਿਆ। ਜੇ ਗਲਤ ਨਹੀਂ ਤਾਂ ਆਪਣੇ ਮੱਖਣ ਸ਼ਰਮਾ ਜੀ ਜੁੜਦੇ ਆ, ਉਹਨਾਂ ਦਾ ਏਰੀਆ ਜਾਂ ਉਹਨਾਂ ਦਾ ਪਿੰਡ ਵੀ ਹੋ ਸਕਦਾ ਬੁੱਟਰ। ਤੇ ਸ਼ਰਧਾਂਜਲੀ ਦੇਣ ਦੇ ਲਈ ਉਮੜਿਆ ਜਨ ਸੈਲਾਬ ਦੇ ਵਿੱਚ ਹਰ ਕਿਸੇ ਦੀ ਅੱਖ ਨਮ ਹੋਈ ਹੈ। ਜਵਾਨੀ ਦੇ ਵਿੱਚ ਹੀ ਆਪਣੇ ਆਪ ਨੂੰ ਕੁਰਬਾਨ ਕਰ ਗਏ ਜਵਾਨ ਨੂੰ ਜਿਹੜਾ ਅੰਤਮ ਸ਼ਰਧਾਂਜਲੀ ਦੇਣ ਦੇ ਲਈ ਪਿੰਡ ਅਤੇ ਆਸ ਪਾਸ ਦੇ ਇਲਾਕਿਆਂ ਤੋਂ ਵੱਡੀ ਗਿਣਤੀ ਚ ਲੋਕ ਇਕੱਠੇ ਹੋਏ ਤੇ ਫੌਜੀ ਜਵਾਨਾਂ ਜਿਨ੍ਹਾਂ ਦੇ ਵਿੱਚ ਸੂਬੇਦਾਰ ਸੁਖਵਿੰਦਰ ਸਿੰਘ, ਸਥਾਨਕ ਵਿਧਾਇਕ ਹਰਦੀਪ ਸਿੰਘ, ਡਿੰਪੀ ਢਿੱਲੋਂ, ਕਾਂਗਰਸ ਦੇ ਆਗੂ ਅਮਰਤਾ ਵੜਿੰਗ, ਗਿੱਦੜਬਾਹਾ ਦੇ SDM ਅਰਵਿੰਦਰਪਾਲ ਸਿੰਘ ਅਤੇ ਕਈ ਸਾਬਕਾ ਫੌਜੀ ਵੀ ਉੱਥੇ ਅੰਤਮ ਰਸਮਾਂ ਦੇ ਵਿੱਚ ਸ਼ਾਮਲ ਹੋਏ ਦੱਸੇ ਜਾ ਰਹੇ ਨੇ। ਮੀਰੀ ਪੀਰੀ ਦਿਵਸ ਮੌਕੇ ਖਾਲਸਾ ਮਾਰਚ ਆਰੰਭ। ਜਥੇਦਾਰ ਦੇ ਵੱਲੋਂ ਬਾਹਰੀ ਤੇ ਅੰਦਰੂਨੀ ਹਮਲਿਆਂ ਦੇ ਵਿਰੁੱਧ ਇਕਜੁੱਟ ਹੋਣ ਦਾ ਸੁਨੇਹਾ ਦਿੱਤਾ ਗਿਆ। ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਅੱਜ ਮੀਰੀ ਪੀਰੀ ਦਿਵਸ ਮਨਾਇਆ ਜਾ ਰਿਹਾ। ਇਸ ਮੌਕੇ ਅੱਜ ਮੀਰੀ ਪੀਰੀ ਖਾਲਸਾ ਮਾਰਚ ਦੀ ਆਰੰਭਤਾ ਕੀਤੀ ਗਈ ਤੇ ਗੁਰਮਤ ਰਵਾਇਤਾਂ ਤੇ ਪਰੰਪਰਾਵਾਂ ਦੇ ਮੁਤਾਬਕ ਆਰੰਭ ਹੋਇਆ ਇਹ ਖਾਲਸਾ ਮਾਰਚ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਆਰੰਭ ਹੋ ਕੇ ਵੱਖ ਵੱਖ ਪੜਾਵਾਂ ਤੋਂ ਹੁੰਦਾ ਹੋਇਆ 3 ਅਗਸਤ ਨੂੰ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਪੁੱਜ ਕੇ ਮੁਕੰਮਲ ਹੋਵੇਗਾ। ਮੀਰੀ ਪੀਰੀ ਦਿਵਸ ਮੌਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਸਿੱਖ ਸੰਗਤ ਨੂੰ ਸੰਦੇਸ਼ ਦਿੱਤਾ ਹੈ ਕਿ ਕੌਮ ਇਸ ਵੇਲੇ ਹੋ ਰਹੇ ਬਾਹਰੀ ਤੇ ਅੰਦਰੂਨੀ ਹਮਲਿਆਂ ਤੋਂ ਸੁਚੇਤ ਹੋਵੇ, ਇਨ੍ਹਾਂ ਹਮਲਿਆਂ ਦਾ ਮੁਕਾਬਲਾ ਕਰਨ ਦੇ ਲਈ ਇਕਜੁੱਟ ਹੋਵੇ ਤੇ ਬਾਣੀ ਤੇ ਬਾਣੇ ਦੀ ਧਾਰਨੀ ਬਣੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਆਰੰਭ ਕੀਤੇ ਗਏ ਮੀਰੀ ਪੀਰੀ ਖਾਲਸਾ ਮਾਰਚ ਦੀ ਅਗਵਾਈ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਕੁਲਦੀਪ ਸਿੰਘ ਗੜਗੱਜ ਕਰ ਰਹੇ ਨੇ ਤੇ ਉਹਨਾਂ ਦੇ ਨਾਲ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਜਿਹੜੇ ਨੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਵੱਖ ਵੱਖ ਸਿੱਖ ਜਥੇਬੰਦੀਆਂ, ਨਿਹੰਗ ਜਥੇਬੰਦੀਆਂ ਤੇ ਸੰਪਰਦਾਵਾਂ ਦੇ ਪ੍ਰਤੀਨਿਧ ਜਿਹੜੇ ਸ਼ਾਮਲ ਨੇ। ਪੁਰਾਤਨ ਚੱਲੀ ਆ ਰਹੀ ਜਿਹੜੀ ਆ ਪਰੰਪਰਾ ਦੇ ਮੁਤਾਬਕ ਖਾਲਸਾ ਮਾਰਚ ਦੇ ਵਿੱਚ ਨਿਹੰਗ ਸਿੰਘਾਂ ਦੇ ਵੱਲੋਂ ਸਜਾਏ ਹੋਏ ਹਾਥੀ, ਘੋੜੇ ਤੇ ਊਠ ਵੀ ਜਿਹੜੇ ਸ਼ਾਮਲ ਨੇ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਵਾਲੀ ਬੱਸ ਅਤੇ 5 ਪਿਆਰੇ ਮਾਰਚ ਦੀ ਅਗਵਾਈ ਕਰ ਰਹੇ ਨੇ। ਸਕੂਲੀ ਬੱਚਿਆਂ ਦੀਆਂ ਬੈਂਡ ਟੀਮਾਂ ਜਿਹੜੀਆਂ ਨੇ ਵੱਲੋਂ ਸ਼ਬਦਾਂ ਦੀਆਂ ਧੁਨਾਂ ਦਾ ਗਾਇਨ ਕੀਤਾ ਜਾ ਰਿਹਾ। ਨਿਹੰਗ ਜਥੇਬੰਦੀਆਂ ਤੇ ਗੱਤਕਾ ਪਾਰਟੀਆਂ ਵੱਲੋਂ ਗੱਤਕੇ ਦੇ ਜ਼ੋਰ ਜਿਹੜੇ ਨੇ ਦਿਖਾਏ ਜਾ ਰਹੇ ਨੇ। ਇਸ ਤੋਂ ਪਹਿਲਾਂ ਮੀਰੀ ਪੀਰੀ ਦਿਵਸ ਦੇ ਸੰਬੰਧ ਚ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਤੇ ਰਾਗੀ ਜਥਿਆਂ ਵੱਲੋਂ ਗੁਰਬਾਣੀ ਦਾ ਕੀਰਤਨ ਕੀਤਾ ਗਿਆ ਤੇ ਅਰਦਾਸ ਕਰਕੇ ਹੁਕਮਨਾਮਾ ਵੀ ਲਿਆ ਗਿਆ। ਇਸ ਮੌਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਦੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦੇ ਵੱਲੋਂ ਧਾਰਨ ਕੀਤੀਆਂ ਗਈਆਂ ਮੀਰੀ ਪੀਰੀ ਦੀਆਂ ਕਿਰਪਾਨਾਂ ਦੇ ਸੰਗਤ ਨੂੰ ਦਰਸ਼ਨ ਕਰਵਾਉਂਦੇ ਹੋਏ ਇਸ ਦਿਨ ਦੇ ਇਤਿਹਾਸ ਦੇ ਬਾਰੇ ਜਾਣੂ ਕਰਵਾਇਆ ਗਿਆ। ਉਨ੍ਹਾਂ ਆਖਿਆ ਕਿ ਮੁਗਲ ਕਾਲ, ਅੰਗਰੇਜ਼ ਕਾਲ ਤੇ ਹੁਣ ਆਜ਼ਾਦੀ ਤੋਂ ਬਾਅਦ ਵੀ ਸਿੱਖ ਸੰਸਥਾਵਾਂ ਦੇ ਉੱਤੇ ਹਮਲੇ ਜਾਰੀ ਨੇ। ਉਨ੍ਹਾਂ ਆਖਿਆ ਕਿ ਬਣਾਏ ਗਏ ਨਵੇਂ ਇੱਕ ਕਾਨੂੰਨ ਰਾਹੀਂ ਸਿੱਖਾਂ ਨੂੰ ਗੁਰਬਾਣੀ ਤੋਂ ਤੋੜਨ ਦਾ ਯਤਨ ਕੀਤਾ ਜਾ ਰਿਹਾ ਤੇ ਸਿੱਖ ਸੰਸਥਾਵਾਂ ਨੂੰ ਕਮਜ਼ੋਰ ਕਰਨ ਤੇ ਸਿੱਖਾਂ ਨੂੰ ਸਿੱਖ ਸੰਸਥਾਵਾਂ ਤੋਂ ਦੂਰ ਕਰਨ ਦੀ ਸਾਜਿਸ਼ ਹੈ। ਜਥੇਦਾਰ ਨੇ ਆਖਿਆ ਕਿ ਜਦੋਂ ਸਿੱਖ ਰਾਜਸੀ ਤੌਰ ਦੇ ਉੱਤੇ ਕਮਜ਼ੋਰ ਹੋਏ ਨੇ ਤਾਂ ਇਹ ਹਮਲਿਆਂ ਦੇ ਵਿੱਚ ਵਾਧਾ ਹੋਇਆ। ਉਨ੍ਹਾਂ ਕਿਹਾ ਕਿ ਸਿੱਖਾਂ ਦੀ ਰਾਜਸੀ ਸ਼ਕਤੀ ਦਾ ਇਕਜੁੱਟ ਹੋਣਾ ਤੇ ਮਜ਼ਬੂਤ ਹੋਣਾ ਜ਼ਰੂਰੀ ਹੈ। ਇਸ ਦੇ ਲਈ ਸਿੱਖ ਅਵੇਸਲੇ ਨਾ ਹੋਣ ਤੇ ਜਦੋਂ ਸਿੱਖ ਅਵੇਸਲਾ ਹੋਇਆ ਉਸ ਵੇਲੇ ਹੀ ਸਿੱਖ ਵਿਰੋਧੀ ਤਾਕਤਾਂ ਨੇ ਸਿੱਖਾਂ ਨੂੰ ਕਮਜ਼ੋਰ ਕਰਨ ਦਾ ਯਤਨ ਕੀਤਾ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਮੀਰੀ ਪੀਰੀ ਦਿਵਸ ਦੀ ਸਿੱਖ ਕੌਮ ਨੂੰ ਵਧਾਈ ਦਿੰਦਿਆਂ ਆਖਿਆ ਕਿ ਭਵਿੱਖ ਦੇ ਵਿਚ ਮੀਰੀ ਪੀਰੀ ਦਿਵਸ ਮੌਕੇ ਖਾਲਸਾ ਮਾਰਚ ਜਾਂ ਨਗਰ ਕੀਰਤਨ ਸਜਾਉਣ ਦੇ ਇਸ ਰੁਝਾਨ ਨੂੰ ਜਿਹੜਾ ਜਾਰੀ ਰੱਖਣ ਵਾਸਤੇ ਇਸ ਬੰਦ ਦੇ ਵਿਚ ਵਿਚਾਰ ਚਰਚਾ ਕੀਤੀ ਜਾਵੇਗੀ ਤੇ ਉਨ੍ਹਾਂ ਸਮੁੱਚੇ ਸਿੱਖ ਕੌਮ ਨੂੰ ਇਕਜੁੱਟ ਹੋਣ ਤੇ ਸਿੱਖ ਕੌਮ ਤੇ ਹੋ ਰਹੇ ਹਮਲਿਆਂ ਦਾ ਡਟ ਕੇ ਸਾਹਮਣਾ ਕਰਨ ਦਾ ਸੱਦਾ ਦਿੱਤਾ ਹੈ। ਦੂਸਰੇ ਪਾਸੇ ਮਾਵਾਂ ਧੀਆਂ ਸਤਿਕਾਰ ਯੋਜਨਾ ਤਹਿਤ ਲਾਭਪਾਤਰੀਆਂ ਦਾ ਅੰਕੜਾ 70 ਲੱਖ ਤੋਂ ਪਾਰ ਹੋ ਗਿਆ। ਹੁਣ ਤੱਕ 1149 ਕਰੋੜ ਜਾਰੀ ਕੀਤਾ ਗਿਆ। ਜੁਲਾਈ ਦੇ ਵਿਚ 37 ਲੱਖ ਤੇ ਜੂਨ ਮਹੀਨੇ ਦੇ ਵਿਚ 33 ਲੱਖ ਔਰਤਾਂ ਨੇ ਰਜਿਸਟ੍ਰੇਸ਼ਨ ਕਰਵਾਈ ਹੈ। ਪੰਜਾਬ ਸਰਕਾਰ ਦੇ ਵੱਲੋਂ ਸ਼ੁਰੂ ਕੀਤੀ ਮਾਵਾਂ ਧੀਆਂ ਸਤਿਕਾਰ ਯੋਜਨਾ ਦੇ ਤਹਿਤ ਲਾਭਪਾਤਰੀਆਂ ਦਾ ਅੰਕੜਾ 70 ਲੱਖ ਤੋਂ ਟੱਪ ਗਿਆ ਤੇ ਹਾਲਾਂਕਿ ਸੂਬੇ ਦੇ ਵਿਚ ਹਾਲੇ ਵੀ ਰਜਿਸਟ੍ਰੇਸ਼ਨ ਕਹਿੰਦੇ ਜਾਰੀ ਹੈ। ਜੁਲਾਈ ਮਹੀਨੇ ਦੇ ਦੌਰਾਨ ਸੂਬੇ ਦੀਆਂ 37 ਲੱਖ ਔਰਤਾਂ ਦੇ ਵੱਲੋਂ ਨਵੀਂ ਰਜਿਸਟ੍ਰੇਸ਼ਨ ਕਰਵਾਈ ਗਈ ਹੈ, ਜਦੋਂ ਕਿ ਜੂਨ ਮਹੀਨੇ ਦੇ ਵਿਚ 33 ਲੱਖ ਦੇ ਕਰੀਬ ਔਰਤਾਂ ਨੇ ਰਜਿਸਟ੍ਰੇਸ਼ਨ ਕਰਵਾਈ। ਜਾਣਕਾਰੀ ਅਨੁਸਾਰ ਸੂਬਾ ਸਰਕਾਰ ਵੱਲੋਂ ਲਾਭਪਾਤਰੀਆਂ ਦੀ ਗਿਣਤੀ 52 ਲੱਖ ਦੇ ਕਰੀਬ ਤੱਕ ਪਹੁੰਚਣ ਦਾ ਟੀਚਾ ਮਿੱਥਿਆ ਗਿਆ, ਜਦੋਂ ਕਿ ਇਹ ਅੰਕੜਾ ਵੱਧ ਕੇ 70 ਲੱਖ ਤੋਂ ਪਾਰ ਹੋ ਗਿਆ। ਪੰਜਾਬ ਦੇ 117 ਵਿਧਾਨ ਸਭਾ ਹਲਕਿਆਂ ਚੋਂ 66 ਹਲਕਿਆਂ ਦੇ ਵਿਚ ਮਾਵਾਂ ਧੀਆਂ ਸਤਿਕਾਰ ਯੋਜਨਾ ਦੇ ਤਹਿਤ ਲਾਭਪਾਤਰੀਆਂ ਦੀ ਗਿਣਤੀ 50,000 ਤੋਂ ਵੱਧ ਹੈ। ਸੂਬੇ ਦੇ ਵਿਚ ਸਭ ਤੋਂ ਵੱਧ ਰਜਿਸਟ੍ਰੇਸ਼ਨ ਵਿਧਾਨ ਸਭਾ ਹਲਕਾ ਜਲਾਲਾਬਾਦ ਦੇ ਵਿਚ ਹੋਈ ਹੈ, ਜਿੱਥੇ 87,460 ਔਰਤਾਂ ਨੇ ਰਜਿਸਟ੍ਰੇਸ਼ਨ ਕਰਵਾਈ। ਇਸੇ ਤਰ੍ਹਾਂ ਦੂਜੇ ਸਥਾਨ ਦੇ ਉੱਤੇ ਵਿਧਾਨ ਸਭਾ ਹਲਕਾ ਸਨੌਰ ਰਿਹਾ, ਜਿੱਥੇ 84,111 ਔਰਤਾਂ ਨੇ ਜਿਹੜਾ ਰਜਿਸਟ੍ਰੇਸ਼ਨ ਕਰਵਾਈ ਹੈ। ਮੁੱਖ ਮੰਤਰੀ ਭਗਵੰਤ ਮਾਨ ਦੇ ਵਿਧਾਨ ਸਭਾ ਹਲਕਾ ਧੂਰੀ ਦੇ ਵਿਚ 63,036 ਔਰਤਾਂ ਨੇ ਮਾਵਾਂ ਧੀਆਂ ਸਤਿਕਾਰ ਯੋਜਨਾ ਦੇ ਤਹਿਤ ਰਜਿਸਟ੍ਰੇਸ਼ਨ ਕਰਵਾਈ ਤੇ ਹਾਲਾਂਕਿ ਸਭ ਤੋਂ ਘੱਟ ਰਜਿਸਟ੍ਰੇਸ਼ਨ ਵਿਧਾਨ ਸਭਾ ਹਲਕਾ ਲੁਧਿਆਣਾ ਪੱਛਮੀ ਦੇ ਵਿਚ ਹੋਈ, ਜਿੱਥੇ ਸਿਰਫ 30,073 ਔਰਤਾਂ ਨੇ ਰਜਿਸਟ੍ਰੇਸ਼ਨ ਕਰਵਾਈ। ਪੰਜਾਬ ਸਰਕਾਰ ਵੱਲੋਂ ਮਾਵਾਂ ਧੀਆਂ ਸਤਿਕਾਰ ਯੋਜਨਾ ਦੇ ਤਹਿਤ ਜਨਰਲ ਵਰਗ ਦੀਆਂ ਔਰਤਾਂ ਨੂੰ 1,000 ਰੁਪਏ ਤੇ ਅਨੁਸੂਚਿਤ ਜਾਤੀ ਵਰਗ ਦੀ ਔਰਤਾਂ ਨੂੰ 1,500 ਰੁਪਏ ਮਹੀਨੇ ਵਿੱਤੀ ਮਦਦ ਦਿੱਤੀ ਜਾ ਰਹੀ ਹੈ ਤੇ ਸੂਬਾ ਸਰਕਾਰ ਨੇ 1 ਜੁਲਾਈ ਨੂੰ ਸੂਬੇ ਦੀਆਂ 32.96 ਲੱਖ ਔਰਤਾਂ ਨੂੰ 3 ਮਹੀਨੇ ਜੁਲਾਈ, ਅਗਸਤ ਤੇ ਸਤੰਬਰ ਦੀ ਪਹਿਲੀ ਕਿਸ਼ਤ ਸਿੱਧੀ ਬੈਂਕ ਖਾਤਿਆਂ ਦੇ ਵਿਚ ਪਾ ਦਿੱਤੀ ਦੱਸੀ ਹੈ। ਇਸ ਦੇ ਲਈ ਸੂਬਾ ਸਰਕਾਰ ਨੇ ਹੁਣ ਤੱਕ ਕਹਿੰਦੇ ਨੇ ਕਿ 1,149.59 ਕਰੋੜ ਰੁਪਏ ਜਾਰੀ ਕਰ ਦਿੱਤੇ ਨੇ। ਮੁੱਖ ਮੰਤਰੀ ਭਗਵੰਤ ਮਾਨ ਉਨ੍ਹਾਂ ਨੇ ਕਿਹਾ ਕਿ ਪੰਜਾਬ ਦੇ ਵਿਚ ਜੁਲਾਈ ਮਹੀਨੇ ਦੇ ਦੌਰਾਨ 37 ਲੱਖ ਤੋਂ ਵੱਧ ਔਰਤਾਂ ਨੇ ਰਜਿਸਟ੍ਰੇਸ਼ਨ ਕਰਵਾ ਲਈ ਹੈ, ਜਿਨ੍ਹਾਂ ਨੂੰ 1 ਅਗਸਤ ਨੂੰ ਜੁਲਾਈ, ਅਗਸਤ ਤੇ ਸਤੰਬਰ ਮਹੀਨੇ ਦੀ ਸਹਾਇਤਾ ਰਾਸ਼ੀ ਦਿੱਤੀ ਜਾਏਗੀ। ਪੰਜਾਬ ਦੇ ਵਿਚ 1 ਅਗਸਤ ਨੂੰ ਮੁੜ ਤੋਂ ਔਰਤਾਂ ਦੇ ਮੋਬਾਈਲਾਂ ਦੇ ਉੱਤੇ ਕਹਿੰਦੇ ਟੂੰ ਟੂੰ ਹੋਏਗੀ ਤੇ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਦੇ ਵਿਚ ਹਾਲੇ ਵੀ ਰਜਿਸਟ੍ਰੇਸ਼ਨ ਲਗਾਤਾਰ ਜਾਰੀ ਹੈ ਤੇ ਕਿਸੇ ਵੀ ਪੰਜਾਬ ਦੀ ਔਰਤ ਨੂੰ ਮਾਵਾਂ ਧੀਆਂ ਸਤਿਕਾਰ ਯੋਜਨਾ ਤੋਂ ਵਾਂਝਾ ਨਹੀਂ ਰਹਿਣ ਦਿੱਤਾ ਜਾਏਗਾ। ਦੂਸਰੇ ਪਾਸੇ ਪੰਜਾਬ ਸਰਕਾਰ ਵੱਲੋਂ IPS ਅਧਿਕਾਰੀ ਪਰਮਾਰ ਨੂੰ ਜਿਹੜਾ ਕਲੀਨ ਚਿੱਟ ਦਿੱਤੀ ਹੈ ਤੇ ਪਰਮਾਰ ਦੇ ਖਿਲਾਫ ਲੱਗੇ ਦੋਸ਼ ਰੱਦ ਕੀਤੇ ਹੈ। ਪੰਜਾਬ ਸਰਕਾਰ ਨੇ ਵਿਜੀਲੈਂਸ ਬਿਊਰੋ ਦੇ ਤਤਕਾਲੀ ਮੁੱਖ ਡਾਇਰੈਕਟਰ ਜਿਹੜੇ ਨੇ ਸੁਰਿੰਦਰਪਾਲ ਸਿੰਘ ਪਰਮਾਰ ਨੂੰ ਕਲੀਨ ਚਿੱਟ ਦੇ ਦਿੱਤੀ ਹੈ। 1997 ਬੈਚ ਦੇ ਜਿਹੜੇ ਨੇ IPS ਅਧਿਕਾਰੀ ਪਰਮਾਰ ਇਸ ਵੇਲੇ ADGP ਲਾਅ ਐਂਡ ਆਰਡਰ ਦੇ ਵਜੋਂ ਜਿੰਮੇਵਾਰੀ ਸੰਭਾਲ ਰਹੇ ਤੇ ਗ੍ਰਹਿ ਵਿਭਾਗ ਦੇ ਸਕੱਤਰ ਦੇ ਵੱਲੋਂ ਅੱਜ ਸਾਰੀ ਪੱਤਰ ਜੋ ਜਾਰੀ ਕੀਤਾ ਗਿਆ ਪੱਤਰ ਹੈ ਅਨੁਸਾਰ IPS ਅਧਿਕਾਰੀ ਪਰਮਾਰ ਦੇ ਵਿਰੁੱਧ ਵਿਭਾਗੀ ਕਾਰਵਾਈ ਨੂੰ ਖਤਮ ਕਰਦਿਆਂ ਉਨ੍ਹਾਂ ਦੇ ਖਿਲਾਫ ਲੱਗੇ ਦੋਸ਼ਾਂ ਨੂੰ ਰੱਦ ਕਰ ਦਿੱਤਾ ਗਿਆ ਤੇ ਉਨ੍ਹਾਂ ਦੇ ਮੁਅੱਤਲੀ ਦੇ ਸਮੇਂ ਨੂੰ ਹੁਣ ਡਿਊਟੀ ਦਾ ਸਮਾਂ ਹੀ ਜਿਹੜਾ ਮੰਨਿਆ ਜਾਵੇਗਾ। ਸੁਰਿੰਦਰਪਾਲ ਸਿੰਘ ਪਰਮਾਰ ਨੇ 26 ਮਾਰਚ 2025 ਨੂੰ ਵਿਜੀਲੈਂਸ ਬਿਊਰੋ ਦੇ ਮੁਖੀ ਦਾ ਅਹੁਦਾ ਸੰਭਾਲਿਆ ਸੀ ਤੇ ਕਰੀਬ ਇੱਕ ਮਹੀਨੇ ਮਗਰੋਂ ਹੀ ਪੰਜਾਬ ਸਰਕਾਰ ਨੇ ਵਿਜੀਲੈਂਸ ਮੁਖੀ ਪਰਮਾਰ ਤੋਂ ਇਲਾਵਾ SSP ਵਿਜੀਲੈਂਸ ਸਵਰਨਪ੍ਰੀਤ ਸਿੰਘ ਅਤੇ AIG ਹਰਪ੍ਰੀਤ ਸਿੰਘ ਨੂੰ ਵੀ ਮੁਅੱਤਲ ਕਰ ਦਿੱਤਾ ਸੀ ਤੇ ਡਰਾਈਵਿੰਗ ਲਾਇਸੈਂਸ ਮਾਮਲੇ ਦੇ ਵਿੱਚ ਡਿਊਟੀ ਦੇ ਵਿੱਚ ਕੁਤਾਹੀ ਦੇ ਦੋਸ਼ਾਂ ਦੇ ਤਹਿਤ ਸੀਨੀਅਰ ਅਧਿਕਾਰੀ ਪਰਮਾਰ ਨੂੰ ਮੁਅੱਤਲ ਕੀਤਾ ਗਿਆ ਸੀ। ਸੂਬਾ ਸਰਕਾਰ ਨੇ ਉਸ ਮਗਰੋਂ 27 ਅਗਸਤ 2025 ਨੂੰ ਅਧਿਕਾਰੀ ਪਰਮਾਰ ਨੂੰ ਬਹਾਲ ਕਰ ਦਿੱਤਾ ਸੀ। ਇਸੇ ਤਰ੍ਹਾਂ ਦੂਸਰੇ ਪਾਸੇ ਕੋਈ ਚੰਗਾ ਕੰਮ ਕਰਦਾ ਆਫਿਸਰ ਤੇ ਉਹਦੀ ਛੁੱਟੀ ਕਰ ਦਿੱਤੀ ਜਾਂਦੀ ਹੈ। ਬਰਨਾਲਾ ਦੇ ਵਿੱਚ ਜੋ ਕੁਝ ਵਾਪਰਿਆ ਪੰਜਾਬ ਸਰਕਾਰ ਵੱਲੋਂ DSP ਸਤਬੀਰ ਸਿੰਘ ਮੁਅੱਤਲ ਕਰ ਦਿੱਤੇ ਹੈ। ਪੰਜਾਬ ਸਰਕਾਰ ਨੇ ਬਰਨਾਲਾ ਦੇ ਵਿੱਚ ਸਫਾਈ ਸੇਵਕਾਂ ਦੇ ਉੱਤੇ ਲਾਠੀਚਾਰਜ ਕਰਨ ਵਾਲੇ DSP ਸਤਬੀਰ ਸਿੰਘ ਨੂੰ ਅੱਜ ਮੁਅੱਤਲ ਕਰ ਦਿੱਤਾ। ਬਰਨਾਲਾ ਦੇ ਵਿੱਚ ਬੁੱਧਵਾਰ ਵਾਲੇ ਦਿਨ ਸਫਾਈ ਸੇਵਕਾਂ ਨੂੰ ਖਦੇੜਨ ਦੇ ਲਈ ਪੁਲਿਸ ਨੇ ਲਾਠੀਚਾਰਜ ਕੀਤਾ। ਇਸ ਮੌਕੇ ਮਹਿਲਾ ਸਫਾਈ ਸੇਵਕਾਂ ਦੇ ਉੱਤੇ ਵੀ ਪੁਲਿਸ ਨੇ ਡਾਂਗ ਚਲਾਈ। ਸੋਸ਼ਲ ਮੀਡੀਆ ਦੇ ਉੱਤੇ ਔਰਤਾਂ ਦੀ ਪੁਲਿਸ ਦੇ ਵੱਲੋਂ ਕੁੱਟਮਾਰ ਕੀਤੇ ਜਾਣ ਵਾਲੀਆਂ ਵੀਡੀਓਜ਼ ਕਾਰਨ ਇਹ ਮਾਮਲਾ ਤੂਲ ਜਿਹੜਾ ਫੜ ਗਿਆ। ਬਰਨਾਲਾ ਘਟਨਾ ਦਾ ਰੋਲਾ ਪੈਣ ਦੇ ਉੱਤੇ ਘਟਨਾ ਦੀ ਨਿਖੇਧੀ ਹੋਣ ਤੋਂ ਬਾਅਦ ਪੰਜਾਬ ਸਰਕਾਰ ਨੇ DSP ਨੂੰ ਮੁਅੱਤਲ ਕਰਤਾ। ਮੁੱਖ ਮੰਤਰੀ ਭਗਵੰਤ ਮਾਨ ਨੇ DGP ਨੂੰ ਜਿਹੜਾ ਇਸ ਮਾਮਲੇ ਦੇ ਉੱਤੇ ਫੌਰੀ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਨੇ ਤੇ ਬਰਨਾਲਾ ਘਟਨਾ ਦੀ ਪਟਿਆਲਾ ਰੇਂਜ ਦੇ DIG ਵੱਲੋਂ ਪੜਤਾਲ ਕਰਕੇ ਰਿਪੋਰਟ ਪੇਸ਼ ਕੀਤੀ ਸੀ। ਅੱਜ ਰਿਪੋਰਟ ਮਿਲਣ ਮਗਰੋਂ ਹੀ DIG ਨੇ ਬਰਨਾਲਾ ਪੁਲਿਸ ਦੇ DSP ਸਤਬੀਰ ਸਿੰਘ ਨੂੰ ਮੁਅੱਤਲ ਕਰਕੇ ਉਨ੍ਹਾਂ ਦਾ ਹੈੱਡਕੁਆਰਟਰ 4th ਕਮਾਂਡੋ ਬਟਾਲੀਅਨ ਮੁਹਾਲੀ ਕਰ ਦਿੱਤਾ। ਬਰਨਾਲਾ ਦੇ ਵਿੱਚ ਪ੍ਰਦਰਸ਼ਨਕਾਰੀ ਸਫਾਈ ਸੇਵਕਾਂ ਨੇ ਕੂੜਾ ਚੁੱਕਣ ਵਾਲੀਆਂ ਟੀਮਾਂ ਨੂੰ ਰੋਕਣਾ ਚਾਹਿਆ ਸੀ ਤੇ ਇਸ ਮੌਕੇ ਪੁਲਿਸ ਅਤੇ ਪ੍ਰਦਰਸ਼ਨਕਾਰੀਆਂ ਦਰਮਿਆਨ ਟਕਰਾਅ ਹੋ ਗਿਆ ਤੇ ਬਰਨਾਲਾ ਨਿਗਮ ਨੇ ਸ਼ਹਿਰ ਦੇ ਵਿੱਚੋਂ ਕੂੜਾ ਹਟਾਉਣ ਦੀ ਕੋਸ਼ਿਸ਼ ਕੀਤੀ ਸੀ। ਅੱਗੇ ਵਧੀਏ ਤੇ ਅਜਨਾਲਾ ਝੜਪ ਦਾ ਭਗੌੜਾ ਚੜਾ ਮੁਲਜ਼ਮ ਤੇ ਅਮਰੀਕੀ ਨਾਗਰਿਕ UP ਦੇ ਵਿੱਚ ਗ੍ਰਿਫ਼ਤਾਰ ਕੀਤਾ ਗਿਆ। ਵਾਰਸ ਪੰਜਾਬ ਦੇ ਨਾਲ ਜੁੜਿਆ ਵਿਕਰਮਜੀਤ ਸਿੰਘ 2 ਸਾਲਾਂ ਤੋਂ ਫਰਾਰ ਸੀ। ਸਾਲ 2023 ਦੇ ਚਰਚਿਤ ਅਜਨਾਲਾ ਥਾਣਾ ਝੜਪ ਕੇਸ ਦੇ ਵਿੱਚ ਲੋੜੀਂਦੇ ਭਗੌੜੇ ਮੁਲਜ਼ਮ ਅਤੇ ਵਾਰਸ ਪੰਜਾਬ ਦੇ ਸੰਗਠਨ ਦੇ ਕਾਰਕੁਨ ਵਿਕਰਮਜੀਤ ਸਿੰਘ ਨੂੰ ਉੱਤਰ ਪ੍ਰਦੇਸ਼ ਪੁਲਿਸ ਨੇ ਨੇਪਾਲ ਦੇ ਰਸਤੇ ਗੈਰ ਕਾਨੂੰਨੀ ਢੰਗ ਦੇ ਨਾਲ ਭਾਰਤ ਦੇ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕਰਦਿਆਂ ਗ੍ਰਿਫ਼ਤਾਰ ਕੀਤਾ ਹੈ। ਉਸਦੇ ਨਾਲ ਹੀ ਪੁਲਿਸ ਨੇ ਇੱਕ ਅਮਰੀਕੀ ਨਾਗਰਿਕ ਮਨਵੀਰ ਸਿੰਘ ਨੂੰ ਵੀ ਹਿਰਾਸਤ ਚ ਲਿਆ। ਇਸ ਤੋਂ ਇਲਾਵਾ ਉਨ੍ਹਾਂ ਦੀ ਗੈਰ ਕਾਨੂੰਨੀ ਦਾਖਲੇ ਦੇ ਵਿੱਚ ਮਦਦ ਕਰਨ ਵਾਲੇ 3 ਹੋਰ ਵਿਅਕਤੀਆਂ ਨੂੰ ਵੀ ਕਾਬੂ ਕੀਤਾ। ਇਹ ਗ੍ਰਿਫ਼ਤਾਰੀਆਂ ਉਸ ਵੇਲੇ ਸਾਹਮਣੇ ਆਈਆਂ ਜਦੋਂ ਉੱਤਰ ਪ੍ਰਦੇਸ਼ ਪੁਲਿਸ ਨੇ ਇਸ ਦੇ ਬਾਰੇ ਅੰਮ੍ਰਿਤਸਰ ਦਿਹਾਤੀ ਪੁਲਿਸ ਦੇ ਨਾਲ ਜਾਣਕਾਰੀ ਜਿਹੜੀ ਸਾਂਝੀ ਕੀਤੀ ਹੈ ਤੇ ਵਿਕਰਮਜੀਤ ਸਿੰਘ ਪਿਛਲੇ 2 ਸਾਲਾਂ ਤੋਂ ਵੱਧ ਸਮੇਂ ਤੋਂ ਪੁਲਿਸ ਨੂੰ ਝਕਾਨੀ ਦੇ ਰਿਹਾ ਸੀ ਤੇ ਇਸ ਦੇ ਦੌਰਾਨ ਉਹ ਮੁੰਬਈ, ਰਾਜਸਥਾਨ, ਦਿੱਲੀ ਤੇ ਉਧਮਪੁਰ ਵਰਗੀਆਂ ਵੱਖ ਵੱਖ ਥਾਵਾਂ ਦੇ ਉੱਤੇ ਲੁਕਿਆ ਰਿਹਾ ਤੇ ਲਗਭਗ 1 ਸਾਲ ਪਹਿਲਾਂ ਨੇਪਾਲ ਦੀ ਰਾਜਧਾਨੀ ਕਠਮੰਡੂ ਦੇ ਵਿੱਚ ਭੱਜ ਗਿਆ ਸੀ। ਉੱਤਰ ਪ੍ਰਦੇਸ਼ ਦੇ ਪੁਲਿਸ ਸੁਪਰਡੈਂਟ ਜਿਹੜੇ ਨੇ ਵਿਸ਼ਵਜੀਤ ਸ਼੍ਰੀਵਾਸਤਵ ਨੇ ਗ੍ਰਿਫ਼ਤਾਰੀ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਦੋਵਾਂ ਵਿਅਕਤੀਆਂ ਨੂੰ ਬਿਨਾਂ ਵੈਧ ਦਸਤਾਵੇਜ਼ਾਂ ਦੇ ਭਾਰਤ ਦੇ ਵਿੱਚ ਦਾਖਲ ਹੋਣ ਦੇ ਕਾਰਨ ਹਿਰਾਸਤ ਚ ਲਿਆ ਗਿਆ। ਉਨ੍ਹਾਂ ਦੱਸਿਆ ਕਿ ਰੁਟੀਨ ਚੈਕਿੰਗ ਦੇ ਦੌਰਾਨ ਅਮਰੀਕੀ ਨਾਗਰਿਕ ਮਨਵੀਰ ਸਿੰਘ ਬਿਨਾਂ ਵੀਜ਼ਾ ਦੇ ਗੈਰ ਕਾਨੂੰਨੀ ਤਰੀਕੇ ਦੇ ਨਾਲ ਸਰਹੱਦ ਪਾਰ ਕਰਨ ਦੀ ਕੋਸ਼ਿਸ਼ ਕਰਦਾ ਫੜਿਆ ਗਿਆ ਤੇ ਪੁਲਿਸ ਦੇ ਮੁਤਾਬਕ ਦੋਵਾਂ ਦੇ ਕੋਲ ਭਾਰਤ ਦੇ ਵਿੱਚ ਦਾਖਲੇ ਦੇ ਲਈ ਲੋੜੀਂਦੇ ਜਿਹੜੇ ਨੇ ਕਾਨੂੰਨੀ ਦਸਤਾਵੇਜ਼ ਨਹੀਂ ਸਨ। ਵਿਕਰਮਜੀਤ ਸਿੰਘ ਫਰਵਰੀ 2023 ਦੇ ਵਿੱਚ ਅਜਨਾਲਾ ਥਾਣੇ ਤੇ ਕੀਤੇ ਗਏ ਪ੍ਰਦਰਸ਼ਨ ਦੇ ਦੌਰਾਨ ਵਾਰਸ ਪੰਜਾਬ ਦੇ ਮੁਖੀ ਜਿਹੜੇ ਨੇ ਜੋ ਹੁਣ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਨੇ ਅੰਮ੍ਰਿਤਪਾਲ ਸਿੰਘ ਦੇ ਨਾਲ ਸੀ ਤੇ ਪ੍ਰਦਰਸ਼ਨ ਅੰਮ੍ਰਿਤਪਾਲ ਦੇ ਸਾਥੀ ਲਵਪ੍ਰੀਤ ਸਿੰਘ ਉਰਫ ਤੂਫਾਨ ਨੂੰ ਇਰਾਦਾ ਏ ਕਤਲ ਕੇਸ ਦੇ ਵਿੱਚੋਂ ਛਡਵਾਉਣ ਦੇ ਲਈ ਕੀਤਾ ਗਿਆ ਸੀ। ਦੂਸਰੇ ਪਾਸੇ ਧਰਮਿੰਦਰ ਪ੍ਰਧਾਨ ਦਾ ਅਸਤੀਫਾ ਚਾਹੀਦਾ ਹੈ ਕਹਿੰਦੇ ਤੇ ਸਾਡੀ ਮੁੱਖ ਮੰਗ ਇਹੀ ਹੈ ਤੇ ਇਸ ਦੇ ਨਾਲ ਕੋਈ ਸਮਝੌਤਾ ਨਹੀਂ ਹੋਏਗਾ, CJP ਕਹਿੰਦੀ ਹੈ। ਕੇਂਦਰੀ ਸਰਕਾਰ ਦੇ ਮੰਤਰੀਆਂ ਦੇ ਨਾਲ ਹੋਈ ਅਹਿਮ ਜਿਹੜੀ ਹੈ ਮੀਟਿੰਗ ਤੋਂ ਬਾਅਦ ਕਾਂਗਰਸ ਜਨਤਾ ਪਾਰਟੀ ਨੇ ਆਪਣਾ ਰੁਖ ਹੋਰ ਸਖ਼ਤ ਕਰ ਲਿਆ। ਬੈਠਕ ਤੋਂ ਤੁਰੰਤ ਬਾਅਦ CJP ਦੇ ਮੁੱਖ ਬੁਲਾਰੇ ਸੌਰਵ ਦਾਸ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੇ ਕੇਂਦਰੀ ਮੰਤਰੀਆਂ ਨੂੰ ਸਪਸ਼ਟ ਕਰ ਦਿੱਤਾ ਕਿ ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਦੇ ਅਸਤੀਫੇ ਦੀ ਮੰਗ ਤੇ ਕੋਈ ਸਮਝੌਤਾ ਨਹੀਂ ਕੀਤਾ ਜਾਵੇਗਾ। ਸੌਰਵ ਦਾਸ ਨੇ ਦੱਸਿਆ ਕਿ ਸਰਕਾਰ ਦੇ ਨਾਲ ਗੱਲਬਾਤ ਦੇ ਦੌਰਾਨ ਜਥੇਬੰਦੀ ਨੇ ਆਪਣੇ ਪੁਰਾਣੇ ਸਟੈਂਡ ਨੂੰ ਜਿਹੜਾ ਦੁਹਰਾਉਂਦਿਆਂ ਆਖਿਆ ਕਿ ਪ੍ਰੀਖਿਆ ਦੇ ਵਿੱਚ ਹੋਈਆਂ ਗੜਬੜੀਆਂ ਦੀ ਨੈਤਿਕ ਜ਼ਿੰਮੇਵਾਰੀ ਲੈਂਦਿਆਂ ਸਿੱਖਿਆ ਮੰਤਰੀ ਨੂੰ ਤੁਰੰਤ ਅਹੁਦਾ ਛੱਡਣਾ ਪਵੇਗਾ ਤੇ ਉਨ੍ਹਾਂ ਕਿਹਾ ਕਿ ਜਦੋਂ ਤੱਕ ਸਰਕਾਰ ਉਨ੍ਹਾਂ ਦੀਆਂ ਮੁੱਖ ਮੰਗਾਂ ਨੂੰ ਪ੍ਰਵਾਨ ਨਹੀਂ ਕਰਦੀ ਉਦੋਂ ਤੱਕ ਸ਼ਾਂਤੀਪੂਰਨ ਵਿਰੋਧ ਪ੍ਰਦਰਸ਼ਨ ਲਗਾਤਾਰ ਇਸੇ ਤਰ੍ਹਾਂ ਜਾਰੀ ਰਹਿਣਗੇ। ਇਸੇ ਤਰ੍ਹਾਂ ਨੀਟ ਪੇਪਰ ਦੇ ਵਿਚ ਕੇਂਦਰ ਦੇ ਸਖ਼ਤ ਕਦਮਾਂ ਦੇ ਉੱਤੇ ਸੁਪਰੀਮ ਕੋਰਟ ਹੁਣ ਰੱਖੇਗੀ ਨਜ਼ਰ। ਕੇਂਦਰੀ ਸਰਕਾਰ ਵੱਲੋਂ ਇਹ ਦੱਸੇ ਜਾਣ ਤੋਂ ਬਾਅਦ ਕਿ ਕੁਝ ਸਖ਼ਤ ਕਦਮ ਚੁੱਕੇ ਜਾ ਰਹੇ ਨੇ ਤੇ ਸੁਪਰੀਮ ਕੋਰਟ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਹ ਨੀਟ ਪੇਪਰ ਲੀਕ ਨੂੰ ਰੋਕਣ ਦੇ ਲਈ ਚੁੱਕੇ ਜਾ ਰਹੇ ਕਦਮਾਂ ਦੀ ਨਿਗਰਾਨੀ ਕਰੇਗੀ ਤੇ ਸਰਵਉੱਚ ਅਦਾਲਤ ਨੇ ਨੀਟ ਪ੍ਰੀਖਿਆ ਨੂੰ ਸੁਰੱਖਿਅਤ ਢੰਗ ਦੇ ਨਾਲ ਕਰਵਾਉਣ ਦੇ ਲਈ ਚੁੱਕੇ ਜਾ ਰਹੇ ਅਸਥਾਈ ਕਦਮਾਂ ਦਾ ਜ਼ਿਕਰ ਕਰਦਿਆਂ ਹੋਇਆਂ ਕਿਹਾ ਕਿ ਵਕਤੀ ਪ੍ਰਬੰਧਾਂ ਜਿਹੜੇ ਨੇ ਉਨ੍ਹਾਂ ਨੇ ਸਾਲਾਂ ਤੋਂ ਹੀ ਪਰੇਸ਼ਾਨੀ ਖੜੀ ਕੀਤੀ ਹੈ। ਅਦਾਲਤ ਨੇ ਕਿਹਾ ਕਿ ਉਸ ਨੂੰ ਸਰਕਾਰ ਤੋਂ ਸਾਈਬਰ ਸੁਰੱਖਿਆ ਤੇ ਡਾਟਾ ਸੁਰੱਖਿਆ ਤੇ ਠੋਸ ਕਦਮ ਚੁੱਕਣ ਦੀ ਉਮੀਦ ਹੈ ਕਿਉਂਕਿ ਨੈਸ਼ਨਲ ਟੈਸਟਿੰਗ ਏਜੰਸੀ NTA ਅਗਲੇ ਸਾਲ ਤੋਂ ਨੀਟ UG ਪ੍ਰੀਖਿਆ ਦੇ ਲਈ ਕੰਪਿਊਟਰ ਆਧਾਰਿਤ ਟੈਸਟ ਕਰਵਾਉਣ ਦੀ ਯੋਜਨਾ ਬਣਾ ਰਹੀ ਹੈ। ਇਸੇ ਤਰ੍ਹਾਂ ਇੱਕ BKU ਦੀ ਖ਼ਬਰ ਕਰੀਏ ਤੇ BKU ਏਕਤਾ ਉਗਰਾਹਾਂ 27 ਜੁਲਾਈ ਨੂੰ ਜੰਤਰ ਮੰਤਰ ਦੇ ਉੱਤੇ ਦਿੱਲੀ ਧਰਨੇ ਦੇ ਵਿੱਚ ਸ਼ਾਮਲ ਹੋਣ ਜਾ ਰਹੇ ਨੇ। ਸੂਬੇ ਦੀਆਂ ਸਭ ਤੋਂ ਵੱਡੀਆਂ ਕਿਸਾਨ ਜਥੇਬੰਦੀਆਂ ਦੇ ਵਿੱਚੋਂ ਇੱਕ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਨੇ ਐਲਾਨ ਕਰ ਦਿੱਤਾ ਹੈ ਕਿ ਉਹ ਜੰਤਰ ਮੰਤਰ ਵਿਖੇ ਚੱਲ ਰਹੇ ਧਰਨੇ ਦਾ ਸਮਰਥਨ ਕਰਨ ਦੇ ਲਈ 27 ਜੁਲਾਈ ਨੂੰ ਦਿੱਲੀ ਵੱਲ ਕੂਚ ਕਰੇਗੀ ਤੇ ਜਥੇਬੰਦੀ ਦੇ ਅਨੁਸਾਰ ਦੇਸ਼ ਭਰ ਦੀਆਂ ਵੱਖ ਵੱਖ ਸੰਸਥਾਵਾਂ ਨੂੰ ਪ੍ਰਦਰਸ਼ਨਕਾਰੀਆਂ ਵੱਲੋਂ ਦਿੱਤੇ ਗਏ ਸੱਦੇ ਦੇ ਜਵਾਬ ਚ ਉਹ ਇਸ ਅੰਦੋਲਨ ਦੇ ਵਿਚ ਸ਼ਾਮਲ ਹੋ ਰਹੀ ਹੈ। BKU ਏਕਤਾ ਉਗਰਾਹਾਂ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਉਨ੍ਹਾਂ ਨੇ ਦੱਸਿਆ ਅੱਜ ਕਿ ਜਥੇਬੰਦੀ ਅੰਦੋਲਨ ਦੇ ਵਿਚ ਸ਼ਾਮਲ ਹੋਣ ਦੇ ਲਈ ਦੇਰੀ ਦੇ ਨਾਲ ਕਦਮ ਚੁੱਕ ਰਹੀ ਹੈ ਪਰ ਹੁਣ ਉਹ ਇਸ ਸੰਘਰਸ਼ ਨੂੰ ਪੂਰਾ ਸਮਰਥਨ ਦੇਵੇਗੀ ਤੇ ਨਾਲ ਕਿਹਾ ਕਿ ਅਸੀਂ ਪਹਿਲਾਂ ਹੀ ਦੇਰ ਕਰ ਚੁੱਕੇ ਹਾਂ ਤੇ ਹੁਣ ਤੱਕ ਪ੍ਰਦਰਸ਼ਨ ਤੋਂ ਦੂਰ ਰਹੇ ਹਾਂ ਪਰ ਹੁਣ ਅਸੀਂ ਦਿੱਲੀ ਜ਼ਰੂਰ ਜਾਵਾਂਗੇ। ਉਗਰਾਹਾਂ ਨੇ ਦੱਸਿਆ ਕਿ ਰਾਜਧਾਨੀ ਦੇ ਲਈ ਰਵਾਨਾ ਹੋਣ ਤੋਂ ਪਹਿਲਾਂ ਜਥੇਬੰਦੀ ਜਲਦ ਹੀ ਆਪਣੇ ਪ੍ਰੋਗਰਾਮ ਨੂੰ ਅੰਤਮ ਰੂਪ ਦੇਵੇਗੀ ਜਿਸਦੇ ਵਿਚ ਵਰਕਰਾਂ ਦੇ ਇਕੱਠੇ ਹੋਣ ਦੀ ਥਾਂ ਤੇ ਸਮਾਂ ਤੈਅ ਕੀਤਾ ਜਾਏਗਾ ਤੇ ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਪ੍ਰਦਰਸ਼ਨਕਾਰੀਆਂ ਦੀਆਂ ਮੰਗਾਂ ਬਿਲਕੁਲ ਜਾਇਜ਼ ਨੇ ਤੇ ਸਰਕਾਰ ਨੂੰ ਇਨ੍ਹਾਂ ਦੇ ਉੱਤੇ ਤੁਰੰਤ ਧਿਆਨ ਦੇਣ ਦੀ ਜ਼ਰੂਰਤ ਦੱਸੀ ਗਈ ਹੈ। ਤੇ ਦੂਸਰੇ ਪਾਸੇ ਇਕ ਯੂਰਪੀਅਨ ਮੁਲਕਾਂ ਦੇ ਵਿਚ ਮੁੱਦਾ ਉੱਠ ਰਿਹਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੀ ਯਾਤਰਾ ਦੇ ਦੌਰਾਨ ਕਥਿਤ ਬੇਅਦਬੀ ਦਾ ਮਾਮਲਾ ਭਖਿਆ ਹੈ ਤੇ ਉਸ ਤੋਂ ਬਾਅਦ ਫਿਰ ਆਪਾਂ ਐਡਵੋਕੇਟ ਰਾਜਨ ਸੈਣੀ ਸਾਹਿਬ ਦੇ ਨਾਲ ਗੱਲਾਂ ਬਾਤਾਂ ਦੀ ਸ਼ੁਰੂਆਤ ਕਰਦੇ ਹਾਂ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 225 ਪਾਵਨ ਸਰੂਪਾਂ ਨੂੰ ਕੈਨੇਡਾ ਦੇ ਗੁਰਦੁਆਰਾ ਸ੍ਰੀ ਸਿੰਘ ਸਭਾ ਸਰੀ ਭੇਜਣ ਦੇ ਦੌਰਾਨ ਕਥਿਤ ਤੌਰ ਦੇ ਉੱਤੇ ਹੋਈਆਂ ਮਰਿਆਦਾ ਸੰਬੰਧੀ ਉਲੰਘਣਾਵਾਂ ਨੂੰ ਲੈ ਕੇ ਯੂਰਪ ਦੀਆਂ ਸਿੱਖ ਸੰਗਤਾਂ ਦੇ ਵਿਚ ਰੋਸ ਪਾਇਆ ਜਾ ਰਿਹਾ। ਇਟਲੀ ਸਪੇਨ ਅਤੇ ਗ੍ਰੀਸ ਦੇ ਨਾਲ ਸੰਬੰਧਿਤ ਸੇਵਾਦਾਰ ਦਸਤਖਤ ਕਰਦਿਆਂ ਕਿਹਾ ਕਿ ਜੇਕਰ ਭਵਿੱਖ ਦੇ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੀਆਂ ਯਾਤਰਾਵਾਂ ਲਈ ਸੇਵਾ ਦੀ ਲੋੜ ਪਈ ਤਾਂ ਉਹ ਖਾਲਸਾਈ ਮਰਿਆਦਾ ਦੇ ਅਨੁਸਾਰ ਇਹ ਸੇਵਾ ਨਿਭਾਉਣ ਦੇ ਲਈ ਪੂਰੀ ਤਰ੍ਹਾਂ ਤਿਆਰ ਨੇ। ਬਿਆਨ ਦੇ ਵਿਚ ਦਾਅਵਾ ਕੀਤਾ ਗਿਆ ਕਿ ਇਸ ਯਾਤਰਾ ਦੇ ਦੌਰਾਨ ਪੰਥਕ ਮਰਿਆਦਾ ਦੀ ਪਾਲਣਾ ਨਹੀਂ ਕੀਤੀ ਗਈ ਤੇ ਪ੍ਰਬੰਧਾਂ ਦੇ ਵਿਚ ਗੰਭੀਰ ਕਮੀਆਂ ਰਹੀਆਂ ਨੇ। ਬਿਆਨ ਦੇ ਵਿਚ ਕਿਹਾ ਗਿਆ ਕਿ ਪਾਵਨ ਸਰੂਪ ਸਮੁੰਦਰੀ ਕੰਟੇਨਰਾਂ ਦੇ ਰਾਹੀਂ 3 ਮਹੀਨਿਆਂ ਤੋਂ ਵੱਧ ਸਮੇਂ ਤੱਕ ਸਫ਼ਰ ਕਰਦੇ ਰਹੇ ਜਦਕਿ 5 ਪਿਆਰਿਆਂ ਦੇ ਲਈ ਹਵਾਈ ਯਾਤਰਾ ਅਤੇ ਹੋਰ ਸੁਵਿਧਾਵਾਂ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ। ਇਸ ਤੋਂ ਇਲਾਵਾ ਦਾਅਵਾ ਕੀਤਾ ਗਿਆ ਕਿ ਜਦੋਂ ਪਾਵਨ ਸਰੂਪਾਂ ਵਾਲੀ ਬੱਸ ਵੈਂਕੂਵਰ ਪੋਰਟ ਦੇ ਉੱਤੇ ਪਹੁੰਚੀ ਤਾਂ ਉਹ ਖਰਾਬ ਹੋ ਗਈ ਤੇ ਉਸ ਨੂੰ ਟੋਚਨ ਕਰਕੇ ਲਿਜਾਣਾ ਪਿਆ। ਲਓ ਦੱਸੋ ਯਾਰ, ਇਹ ਤਾਂ ਹੁਣ ਮਸ਼ੀਨਰੀ ਹੈ ਕਿ ਕੁਝ ਵੀ ਵਾਪਰ ਸਕਦਾ, ਇੱਦਾਂ ਹੁਣ ਸ਼ਿਪ ਆਉਂਦਾ ਸੀਗਾ ਉਹ ਜੇ ਸਮੁੰਦਰ ਦੇ ਵਿੱਚ ਖਰਾਬੀ ਹੋ ਜਾਂਦਾ ਕੁਝ ਹੋ ਜਾਂਦਾ ਫਿਰ ਉਹਨੂੰ ਵੀ ਆਪਾਂ ਓਬਜੈਕਸ਼ਨ ਕਰਦੇ। ਯੂਰਪ ਦੀਆਂ ਸੰਗਤਾਂ ਨੇ ਕਿਹਾ ਕਿ ਜੇਕਰ ਅਜਿਹੇ ਪ੍ਰਬੰਧ ਕਰਨ ਦੇ ਵਿਚ ਸੰਬੰਧਿਤ ਕਮੇਟੀਆਂ ਸਮਰਥ ਨੇ ਤਾਂ ਇਟਲੀ ਸਪੇਨ ਅਤੇ ਗ੍ਰੀਸ ਦੀਆਂ ਸੰਗਤਾਂ ਮਨ ਤਨ ਅਤੇ ਧਨ ਦੇ ਨਾਲ ਗੁਰੂ ਘਰ ਦੀ ਇਸ ਸੇਵਾ ਦੇ ਲਈ ਅੱਗੇ ਆਉਣ ਨੂੰ ਤਿਆਰ ਨੇ। ਭਾਈ ਆਪਣਾ ਹੀ ਪਲੇਨ ਲੈ ਲਓ, ਆਪਣਾ ਚੁੱਪ ਕਰਕੇ ਹੈ ਨਾ ਇੱਕ ਤੇ ਇਸ ਕੰਮ ਦੇ ਲਈ, ਤੇ ਆਪਣਾ ਉੱਥੋਂ ਅੰਮ੍ਰਿਤਸਰ ਤੋਂ ਹੀ ਚੜ੍ਹ ਜਿਆ ਕਰੇਗਾ, ਹੁਣ ਤਾਂ ਉੱਥੋਂ ਏਅਰਪੋਰਟ ਬਣ ਗਿਆ, ਜਿੱਥੋਂ ਮਰਜ਼ੀ ਚੜ੍ਹਾ ਲਿਆ ਕਰੋ। ਮਾਫ਼ੀ ਚਾਹਾਂਗਾ ਇਸ ਤਰ੍ਹਾਂ ਦੀ ਟਿੱਪਣੀ ਕਰ ਰਿਹਾ, ਪਰ ਹਰ ਚੀਜ਼ ਦੇ ਉੱਤੇ ਨੁਕਤਾਚੀਨੀ ਚੰਗੀ ਨਹੀਂ ਹੁੰਦੀ ਤੇ ਖਾਲਸਾਈ ਰਿਆਇਤ ਮਰਿਆਦਾ ਦੇ ਅਨੁਸਾਰ ਇਹ ਜ਼ਿੰਮੇਵਾਰੀ ਨਿਭਾਉਣਗੀਆਂ। ਕਹਿੰਦੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਹੈ ਇਹਨਾਂ ਨੇ ਕਿ ਨਵੇਂ ਬੇਅਦਬੀ ਕਾਨੂੰਨ ਦੇ ਤਹਿਤ ਜੇਕਰ ਕੋਈ ਦੋਸ਼ੀ ਪਾਇਆ ਜਾਂਦਾ ਤਾਂ ਤੁਸੀਂ ਉਸਦੇ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ ਜੀ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਵੀ ਸੰਬੰਧਿਤ ਮਾਮਲੇ ਦੀ ਜਾਂਚ ਕਰਕੇ ਜਿਹੜਾ ਬਣਦੀ ਕਾਰਵਾਈ ਜਿਹੜੀ ਕਰਨ ਦੀ ਮੰਗ ਕੀਤੀ ਗਈ ਹੈ। ਸੰਗਤਾਂ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਕਾਰਵਾਈ ਨਾ ਹੋਈ ਤਾਂ ਯੂਰਪ ਭਰ ਦੀਆਂ ਸੰਗਤਾਂ ਨੂੰ ਨਾਲ ਲੈ ਕੇ ਪੰਥਕ ਮੁਹਿੰਮ ਚਲਾਈ ਜਾਵੇਗੀ। ਇਟਲੀ ਸਪੇਨ ਅਤੇ ਗ੍ਰੀਸ ਦੇ ਨਾਲ ਸੰਬੰਧਿਤ ਸੇਵਾਦਾਰਾਂ ਨੇ ਭਵਿੱਖ ਦੇ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਯਾਤਰਾਵਾਂ ਦੇ ਲਈ ਸੇਵਾ ਸੰਭਾਲਣ ਦੀ ਜਿਹੜੀ ਪੇਸ਼ਕਸ਼ ਵੀ ਕੀਤੀ ਹੈ। ਕਿਆ ਬਾਤ ਹੈ ਜੀ, ਕਿਆ ਬਾਤ ਹੈ। ਲੋ ਜੀ ਦੋਸਤੋ, ਇਹ ਨੇ ਮੁੱਦੇ ਤੇ ਆਪਾਂ ਗੱਲਾਂ ਬਾਤਾਂ ਕਰਦੇ ਹਾਂ ਐਡਵੋਕੇਟ ਰਾਜਨ ਸੈਣੀ ਸਾਹਿਬ ਦੇ ਨਾਲ ਤੇ ਅਗਲੀਆਂ ਬਾਤਾਂ ਪਾਉਂਦੇ ਹਾਂ। ਤੇ ਸਤਿ ਸ੍ਰੀ ਅਕਾਲ ਜੀ ਐਡਵੋਕੇਟ ਰਾਜਨ ਸੈਣੀ ਜੀ, ਜੀਆਂ ਨੂੰ ਜੀ ਨਿੱਘਾ ਸਵਾਗਤ ਹੈ ਜੀ।
1: ਭਾਰਤ ਸਾਹਿਬ ਸਤਿ ਸ੍ਰੀ ਅਕਾਲ ਜੀ ਤੇ ਸਰੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ ਸੈਣੀ ਸਾਹਿਬ, ਕੀ ਹਾਲ ਚਾਲ ਨੇ ਜੀ?
1: ਹਾਲ ਚਾਲ ਠੀਕ ਹੈ ਜੀ।
0: ਜੀ ਕੀ
1: ਪਹਿਲਾਂ ਤਾਂ ਤੁਹਾਡੀ ਹੈ ਯੂਰਪ ਵਾਲੀ
0: ਜੀ,
1: ਕਰਾਉਣਾ ਕੀ ਹੈ ਜੀ? ਪਹਿਲਾਂ ਤਾਂ ਤੁਸੀਂ ਦੇਖੋ ਕੀ ਕਰਾਈ ਜਾਂਦੇ ਯੂਰਪ ਚ।
0: ਨਹੀਂ, ਮੈਂ ਸੋਚਦਾ ਸੀ ਜੇ ਖਾਲਸਾ ਏਡ ਚੱਲ ਸਕਦੀ ਹੈ, ਇੰਨਾ ਕੁਝ ਚੱਲ ਸਕਦਾ ਹੈ, ਸਰਕਾਰ ਨੂੰ ਚਾਹੀਦਾ ਇੱਕ ਹਵਾਈ ਜਹਾਜ਼ ਹੀ ਦਾਨ ਕਰਨ ਜੀ, ਚੁੱਪ ਕਰਕੇ, ਨਾਲੇ ਮਰਿਆਦਾ ਬਣੀ ਰਹੇਗੀ ਤੇ ਨਾਲੇ।
1: ਠੀਕ ਹੈ ਜੀ, ਯੂਰਪ ਦੀਆਂ ਸੰਗਤਾਂ ਚਾਰਟਰਡ ਪਲੇਨ ਲੈਣ ਦਾ ਵਿਚਾਰ ਕਰ ਰਹੀਆਂ ਆ ਤੇ ਉਹ ਚਾਰਟਰਡ ਪਲੇਨ ਲੈ ਲੈਣਾ ਚਾਹੀਦਾ ਹੈ ਜੀ।
0: ਬਿਲਕੁਲ ਹੈ ਜੀ, ਬਿਲਕੁਲ ਹੈ ਜੀ।
1: ਹਾਂਜੀ, ਤੋ ਪਰ ਗੱਲ ਏਦਾਂ ਹੈਗੀ ਨਾ, ਪਰ ਪੰਜਾਬ ਦੀ ਹੱਦ ਤੋਂ ਬਾਹਰ ਤਾਂ ਚੰਡੀਗੜ੍ਹ ਦੇ ਵਿੱਚ ਤਾਂ ਉਹ ਕਾਨੂੰਨ ਲਾਗੂ ਨਹੀਂ ਹੁੰਦਾ, ਜਿਹੜਾ ਜਿਹੜੇ ਕਾਨੂੰਨ ਦੇ ਤਹਿਤ ਕਾਰਵਾਈ ਚਾਹੁੰਦੇ ਹੈਗੇ ਆ, ਵਿੱਚ ਸਮੁੰਦਰ ਦੇ ਘਟਨਾ ਹੋਈ ਜਿਹੜੀ ਆ ਉਹ ਕਿੱਥੇ ਗਈ। ਹਾਂਜੀ
0: ਸੈਣੀ ਸਾਹਿਬ, ਕਈ ਵਾਰੀ ਨਾ ਹਾਸਾ ਆਉਂਦਾ ਆਪਣੇ ਆਪ ਦੇ ਉੱਤੇ ਵੀ ਤੇ ਗੱਲ ਕਰਨ ਵੇਲੇ ਵੀ, ਕਿ ਇਹਨਾਂ ਮੁਲਕਾਂ ਚ ਆ ਕੇ ਵਸ ਗਏ ਆ ਤਾਂ ਵੀ ਸਾਨੂੰ, ਅਸੀਂ ਖੜੇ ਉੱਥੇ ਦੇ ਉੱਥੇ ਹੀ ਆ ਜੀ, ਸਾਡਾ ਨਾ ਤਾਂ ਵਿਕਾਸ ਹੋਇਆ ਸ਼ਖਸੀਅਤਾਂ ਦਾ ਤੇ ਨਾ ਸਾਡੇ ਦਿਮਾਗ ਦੇ ਵਿੱਚ ਕੁਝ ਓਪਨ ਮਾਈਂਡਡ ਅਸੀਂ ਹਜੇ ਤੱਕ ਹੋ ਸਕੇ ਆ ਜੀ।
1: ਪਰ ਇਹ ਸਭ ਜਿਹੜੇ ਨਿਊਜ਼ੀਲੈਂਡ ਵਾਲੇ ਅਪਗ੍ਰੇਡ ਵਾਲੇ ਹੈਗੇ ਨਾ, ਉਹ ਕਈ ਗੱਲਾਂ ਦੇ ਵਿੱਚ ਤਰਕਪੂਰਨ ਗੱਲ ਕਰਦੇ ਹੈਗੇ ਆ ਤੇ ਉੱਥੇ ਗੱਲ ਸੁਣਨ ਦਾ ਮਜ਼ਾ ਵੀ ਆਉਂਦਾ
0: ਜੀ।
1: ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਜਿਹੜਾ ਕਨਸੈਪਟ ਹੈਗਾ ਨਾ ਜੀ, ਉਹਨੂੰ ਮਤਲਬ ਇਹਨਾਂ ਨੇ ਲੋਕਾਂ ਨੇ ਆ ਮਰਿਆਦਾ ਦੇ ਨਾਮ ਤੇ ਇੰਨਾ ਕੁ ਜ਼ਿਆਦਾ ਮਤਲਬ ਲੋਕਾਂ ਤੋਂ ਦੂਰ ਕਰ ਦਿੱਤਾ, ਸੰਗਤਾਂ ਤੋਂ ਦੂਰ ਕਰ ਦਿੱਤਾ
0: ਜੀ,
1: ਕਿ ਆਮ ਬੰਦਾ ਤਾਂ ਜਿਹੜਾ ਹੈਗਾ ਆ ਜੀ ਨੇੜੇ ਵੀ ਨਹੀਂ ਜਾਂਦਾ ਜੀ। ਇਸ ਕਰਕੇ ਵੈਸੇ ਤਾਂ ਸਾਨੂੰ ਉੱਥੋਂ ਮਤਲਬ ਪੜਾਂਗੇ, ਕੁਛ ਸਿੱਖਾਂਗੇ
0: ਜੀ,
1: ਤਾਂ ਹੀ ਜਿਹੜਾ ਆ ਉਹਦਾ ਤੇ ਅਮਲ ਕਰਾਂਗੇ ਤੇ ਕੁਛ ਉਹਦੇ ਵਿੱਚੋਂ ਹਾਸਲ ਕਰ ਸਕਦੇ ਆ।
0: ਹੁਣ ਦੇਖੋ ਬਹੁਤ ਸਾਰੇ ਲੋਕ ਨੇ ਸੈਣੀ ਸਾਹਿਬ, ਫੋਨ ਦੇ ਉੱਤੇ ਚਲੋ ਗੁਰੂ ਗ੍ਰੰਥ ਸਾਹਿਬ ਜੀ ਹੈ ਨਹੀਂ ਘਰ ਦੇ ਵਿੱਚ, ਜਾਂ ਗੁਟਕਾ ਸਾਹਿਬ ਹੈ ਨਹੀਂ, ਜਾਂ ਪੋਥੀਆਂ ਹੈ ਨਹੀਂ, ਤਾਂ ਕਿਤੇ ਟਰੈਵਲ ਕਰਦੇ ਵੀ ਮਨ ਦੇ ਵਿੱਚ ਚਲੋ ਆਉਂਦਾ ਕਿ ਕੋਈ ਕਿਤਾਬ ਪੜ੍ਹ ਲਈਏ ਜਾਂ ਕੁਝ ਕਰ ਲਈਏ, ਜਿਹੜੇ ਥੋੜਾ ਜਿਹਾ ਧਰਮ ਨੂੰ ਮਤਲਬ ਕਿ ਇੰਟਰਸਟ ਰੱਖਦੇ ਆ ਉਹ ਚਲੋ ਫੋਨ ਦੇ ਵਿੱਚੋਂ ਕੁਝ ਐਸੀਆਂ ਧਾਰਮਿਕ ਕਿਤਾਬਾਂ ਜਾਂ ਧਾਰਮਿਕ ਚਾਹੇ ਗੁਰਬਾਣੀ ਕਹਿ ਲਓ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਉੱਥੋਂ ਪੜ੍ਹਨ ਦੀ ਕੋਸ਼ਿਸ਼ ਕਰਦੇ ਆ, ਮਤਲਬ ਕਿ ਬੈਠੇ ਵੀ ਹੈਗੇ ਆ, ਤਾਂ ਕਿ ਉੱਥੇ ਵੀ ਫਿਰ ਇਹਨਾਂ ਚੀਜ਼ਾਂ ਨੂੰ ਫਿਰ ਲਾਗੂ ਕਰਨਾ ਪਏਗਾ, ਸਵਾਲ ਤਾਂ ਇਹ ਵੀ ਖੜਾ ਹੁੰਦਾ ਫੋਨ ਦੇ ਜਿੱਥੇ ਮਰਜ਼ੀ ਲੋਕ ਲੈ ਕੇ ਹੁਣ ਫਿਰ ਉਹ ਕਰੀ ਜਾਂਦੇ ਆ ਜੀ, ਮਤਲਬ ਕਿ ਸੀਮਤ ਕਰਨਾ ਤੇ ਕਿਸੇ ਦੇ ਨੋਰਮਲ ਹੱਥ ਦੇ ਵਿੱਚ ਨਾ ਆਵੇ ਚੀਜ਼।
1: ਭਾਰਤ ਸਾਹਿਬ, ਅਸੀਂ ਬੱਸਾਂ ਗੱਡੀਆਂ ਦੇ ਵਿੱਚ ਸਫ਼ਰ ਕਰਦੇ ਸੀਗੇ ਛੋਟੇ ਹੁੰਦੇ, ਦੇਖਦੇ ਰਹੇ ਆ
0: ਜੀ
1: ਲੋਕੀ ਜਿਹੜਾ ਆ ਤੇ ਗੁਟਕਾ ਸਾਹਿਬ ਉਹਨਾਂ ਦੇ ਹੱਥ ਚ ਹੋਣਾ, ਉਹਨਾਂ ਨੇ ਰਸਤਾ ਜਿਹੜਾ ਹੈਗਾ ਆ ਸਾਰਾ ਸਫ਼ਰ ਪਾਠ ਕਰਦੇ ਆਪਣਾ ਚੱਲ ਜਾਣਾ
0: ਜੀ।
1: ਹੁਣ ਕਦੀ ਇਹ ਚੀਜ਼ ਦੇਖੀ ਆ ਜੀ?
0: ਨਾਲੇ ਦੇਖੋ ਜੇ
1: ਲੋਕੀ ਜਿਹੜਾ
0: ਗੁਰੂ ਗ੍ਰੰਥ ਸਾਹਿਬ ਜੇ ਪਲੇਨ ਦੇ ਵਿੱਚ ਵੀ ਲੈ ਕੇ ਆਉਣਾ ਤੇ ਜਿੰਨਾ ਵੀ ਲਗਾ ਜਾਂ ਹੋਰ ਸਾਰੀਆਂ ਚੀਜ਼ਾਂ ਨੇ ਉਹ ਥੱਲੇ ਰੱਖੀਆਂ ਜਾਂਦੀਆਂ ਜੀ, ਤੇ ਇੱਥੇ ਤਾਂ ਰੋਲਾ ਪਿਆ ਕਿ ਮਤਲਬ ਕਿ ਜ਼ਮੀਨ ਤੇ ਬੈਠੋ ਜੀ, ਤੇ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਹੈ ਬੀੜ ਹੈ ਜਿਹੜੀ ਉਹ ਉੱਪਰ ਉੱਚੀ ਹੋਣੀ ਚਾਹੀਦੀ ਹੈ ਜੀ। ਹੁਣ ਮੈਂ ਇੱਕ ਦਿਨ ਸੋਚ ਰਿਹਾ ਸੀ, ਮੈਂ ਮਾਫ਼ੀ ਚਾਹੁੰਦਾ ਟਿੱਪਣੀ ਕਰਨ ਲੱਗਿਆ, ਜਿਹੜਾ ਆਪਣਾ ਜੋ ਕਿ ਆਪਣਾ ਸ੍ਰੀ ਹਰਿਮੰਦਰ ਸਾਹਿਬ ਬਣਿਆ ਹੋਇਆ ਦਰਬਾਰ ਸਾਹਿਬ ਹੈ ਜੀ, ਉਹਦਾ ਜਿਹੜਾ ਸਾਰਾ ਡਿਜ਼ਾਈਨ ਦੇਖੋ, ਇਹਦੇ ਵਿੱਚ ਜਦੋਂ ਉਸ ਸਮੇਂ ਦੇ ਵਿੱਚ ਉਸਨੂੰ ਮਤਲਬ ਕਿ ਉਸਾਰਿਆ ਗਿਆ, ਸਾਰਾ ਕੁਝ ਕੀਤਾ ਗਿਆ ਤੇ ਦੇਖੋ ਕਿੰਨਾ ਉਹ ਮਤਲਬ ਕਿ ਜਿਹੜਾ ਨੋਰਮਲ ਜ਼ਮੀਨ ਦਾ ਲੈਵਲ ਹੈ ਜਿੱਥੇ ਦੁਕਾਨਾਂ ਨੇ ਜਾਂ ਹੋਰ ਸਾਰਾ ਹੈ, ਆਪਾਂ ਕਿੰਨੀਆਂ ਪੌੜੀਆਂ ਉੱਤਰ ਕੇ ਉੱਥੇ ਥੱਲੇ ਆਉਂਦੇ ਹਾਂ ਜੀ, ਤਾਂ ਫਿਰ ਤਾਂ ਉਹ ਵੀ ਉਸ ਹਿਸਾਬ ਦੇ ਨਾਲ ਇਹ ਕਹਿਣਗੇ ਵੀ ਗਲਤ ਹੈ ਜੀ।
1: ਤੁਸੀਂ ਸਹੀ ਕਹਿ ਰਹੇ ਹੋ, ਤੁਸੀਂ ਸਹੀ ਕਹਿ ਰਹੇ ਹੋ, ਪਰ ਕਰੀਏ ਕੀ ਜੀ, ਹੁਣ ਜਿੱਦਾਂ ਦੀ ਸੋਚ ਆ ਜਿੱਦਾਂ ਦੇ, ਇੱਥੋਂ ਹੀ ਤਾਂ ਮੈਂ ਕਹਿੰਦਾ ਜੀ ਪ੍ਰਚਾਰਕ ਜਿਹੜੇ ਹੈਗੇ ਉਹ ਸਹੀ ਨਹੀਂ ਸੀ ਜੀ। ਉਹਨਾਂ ਨੇ ਇਸ ਧਰਮ ਨੂੰ ਪ੍ਰਚਾਰ ਹੀ ਇਸ ਢੰਗ ਨਾਲ ਦਿੱਤਾ ਹੈਗਾ, ਇਹ ਕਿਸਮ ਦੀ ਇੰਪਲਾਇਮੈਂਟ ਐਕਸਚੇਂਜ ਬਣਾ ਕੇ ਰੱਖ ਲਈ ਜੀ, ਉਸੇ ਜਿਹੜਾ ਹੈਗਾ ਆ ਵੀ ਹਾਂ ਠੀਕ ਹੈ ਜੀ, ਵੀ ਇਹਦੇ ਤੋਂ ਰੁਜ਼ਗਾਰ ਨਿਕਲਦਾ ਆ ਜੀ, ਵਪਾਰ ਨਿਕਲਦਾ ਆ ਜੀ,
0: ਬਿਲਕੁਲ
1: ਸਾਰਾ ਕੁਛ, ਬਾਕੀ ਜਿਹੜਾ ਆ ਅਧਿਆਤਮ ਜਿਹੜਾ ਆ ਉਹਨੂੰ ਪਿੱਛੇ ਪਾ ਦਿੱਤਾ, ਬਾਕੀ ਸਾਰੀਆਂ ਚੀਜ਼ਾਂ ਜਿਹੜੀਆਂ ਉਹਦੀ ਦੇਖੋ ਨਾ। ਹੁਣ ਤੁਸੀਂ ਖਾਲਸਾ ਵੀਰ ਦੀ ਗੱਲ ਕੀਤੀ ਹੈ ਜੀ,
0: ਸਭਨਾ
1: ਮੀਰੀ ਪੀਰੀ ਦਾ ਜਿਹੜਾ ਹੈਗਾ ਆ ਨਿਕਲ ਰਿਹਾ ਜੀ ਖਾਲਸਾ ਜੀ, ਪਰ ਇਹ ਸਭ ਦੱਸੋ ਵਟ ਵਿਲ ਇਟ ਗੇਨ,
0: ਪੰਥ ਨੂੰ ਖਤਰਾ
1: ਕੀ ਮਤਲਬ ਹੋਊਗਾ? ਹਾਂਜੀ, ਕੀ ਮਤਲਬ ਇਹਦੇ ਨਾਲ ਕੀ ਹੋਊਗਾ ਜੀ, ਵੀ ਬੱਚਿਆਂ ਦੇ ਵਿੱਚ ਯੂਥ ਦੇ ਵਿੱਚ, ਹਾਂਜੀ ਤੁਸੀਂ ਕੀ ਕਰੋਗੇ ਉਹਦੇ ਨਾਲ ਜਿਹੜਾ ਆ ਕਿ ਟ੍ਰੈਫਿਕ ਦੀ ਸਮੱਸਿਆ ਖੜੀ ਕਰੋਗੇ, ਜਿਸ ਰੋਡ ਤੋਂ ਚੱਲੋਗੇ ਜੀ ਹਾਂਜੀ ਨਿਹੰਗ ਸਿੰਘ ਦੀਆਂ ਜਥੇਬੰਦੀਆਂ ਚੱਲਣਗੀਆਂ, ਉਹਨਾਂ ਦੇ ਨਾਲ ਹਾਥੀ ਚੱਲਣਗੇ। ਹਾਂਜੀ,
0: ਬਿਲਕੁਲ ਹੈ ਜੀ।
1: ਉਹ ਤੁਸੀਂ ਜਿਹੜਾ ਹੈਗਾ ਆ ਭਾਈ, ਸੜਕਾਂ ਤੇ ਤਾਂ ਅੱਗੇ ਓਵਰ ਕਰਾਊਡਿਡ ਟ੍ਰੈਫਿਕ ਹੈਗਾ ਆ ਜੀ,
0: ਜੀ
1: ਫਿਰ ਉਧਰੋਂ ਟ੍ਰੈਫਿਕ ਡਾਈਵਰਟ ਹੋਊਗਾ ਜੀ,
0: ਜੀ
1: ਜਿਹੜੇ ਬੰਦੇ ਸਾਡੇ ਮਤਲਬ ਧਰਮ ਨੂੰ ਨਹੀਂ ਬਿਲੋਂਗ ਕਰਦੇ, ਦੂਜੇ ਧਰਮਾਂ ਦੇ ਲੋਕ ਹੈਗੇ ਆ ਜੀ,
0: ਜੀ
1: ਉਹ ਮਤਲਬ ਜਿਹੜਾ ਆ ਕਿ ਉਹਨਾਂ ਦੇ ਮਨ ਦੇ ਵਿੱਚ ਸਾਡੇ ਧਰਮ ਪ੍ਰਤੀ ਉਹ ਸਤਿਕਾਰ ਰਹੂਗਾ ਜੀ, ਵੀ
0: ਨਹੀਂ
1: ਜਿੱਦਾਂ ਮਤਲਬ ਜੇ ਉਹਨਾਂ ਦੀ ਕਿਤੇ ਹਰਾਸਮੈਂਟ ਹੁੰਦੀ ਹੈਗੀ ਆ ਤੇ
0: ਸੈਣੀ ਸਾਹਿਬ, ਇਹਦੇ
1: ਕਿਸੇ
0: ਨਾਲੋਂ ਤਾਂ
1: ਵਜ੍ਹਾ
0: ਇੱਦਾਂ
1: ਕਰਕੇ।
0: ਕਰਦੇ, ਜਿੰਨਾ ਪੈਸਾ ਇਸ ਚੀਜ਼ ਦੇ ਉੱਤੇ ਲੱਗਣਾ ਨਾ, ਉਹਦੇ ਨਾਲ ਤਾਂ ਇੱਦਾਂ ਕਰਦੇ ਕਿ ਜਿੰਨੇ ਨੇਤਰਹੀਣ ਲੋਕ ਨੇ ਜਾਂ ਕਿਸੇ ਦਾ ਅੰਗ ਖਰਾਬ ਹੈ ਉਹਦੀ ਸਰਜਰੀ ਕਰਾ ਦਿੰਦੇ ਜਾਂ ਉਹ ਸਾਰੀਆਂ ਚੀਜ਼ਾਂ ਕਰਵਾ ਦਿੰਦੇ, ਕਿਤੇ ਨਾ ਕਿਤੇ ਲੋਕਾਂ ਦੇ ਮਨਾਂ ਦੇ ਵਿੱਚ ਯਾਦ ਰਹਿੰਦਾ ਕਿ ਹਾਂ ਇਹ ਵੀ ਲੋਕ ਹੈਗੇ ਆ ਜਿਹੜੇ ਮਤਲਬ ਕਿ ਸਰਬੱਤ ਦੇ ਭਲੇ ਦੀ ਗੱਲ ਕਰਦੇ ਆ ਜੀ।
1: ਭਾਰਤ ਸਾਹਿਬ, ਅੱਜ ਨਾ ਇੱਕ ਪਰਿਵਾਰ ਨੇ ਇੱਕ ਚੈਨਲ ਦੇ ਉੱਤੇ ਅਪੀਲ ਕੀਤੀ ਕਿ ਉਹਨਾਂ ਦੇ ਬੱਚੇ ਨੂੰ ਕੋਈ ਏਦਾਂ ਦੀ ਡਿਜ਼ੀਜ਼ ਆ
0: ਜੀ
1: ਵੀ ਜਿਹਦਾ 9 ਕਰੋੜ ਦਾ ਟੀਕਾ ਲੱਗਣਾ ਆ ਜੀ,
0: ਜੀ
1: ਉਹ ਵਿਚਾਰੇ ਨਹੀਂ ਜੁਟਾ ਸਕਦੇ ਪੈਸੇ, ਉਹਨਾਂ ਨੇ ਮਦਦ ਦੀ ਮੰਗ ਕੀਤੀ ਆ।
0: ਜੀ
1: ਸੋ ਇਹੋ ਜਿਹੇ ਕੰਮਾਂ ਦੇ ਉੱਤੇ ਜਿਹੜਾ ਹੈਗਾ ਆ ਇੱਕ ਜ਼ਿੰਦਗੀ ਬਚਾ ਲੈਂਦੇ ਤੇ ਉਹ ਜ਼ਿਆਦਾ ਵਧੀਆ ਨਹੀਂ ਸੀ।
0: ਨਾਲੇ ਦੇਖੋ ਅੱਜ ਕੱਲ ਤਾਂ ਸੈਣੀ ਸਾਹਿਬ, ਪਹਿਲਾਂ ਸੀਗਾ ਕਿ ਲੱਕੜ ਦੀਆਂ ਬਾਹਾਂ ਜਾਂ ਲੱਤਾਂ ਬਣਦੀਆਂ ਸੀ, ਹੁਣ ਤਾਂ ਬਹੁਤ ਲਾਈਟ ਵੇਟ ਜਾਂ ਐਡਵਾਂਸ ਟੈਕਨੋਲੋਜੀ ਦੇ ਨਾਲ ਹੋ ਗਿਆ, ਉਹੀ ਘੱਟੋ ਘੱਟ ਲੈ ਕੇ ਲੋਕਾਂ ਨੂੰ ਮਤਲਬ ਕਿ ਦਿਓ ਹਨਾ, ਭਈ ਚੱਲ ਫਿਰ ਸਕਣ, ਉਹਨਾਂ ਦੀ ਜ਼ਿੰਦਗੀ ਥੋੜੀ ਜਿਹੀ ਸਵਰੇ, ਜਾਂ ਘੱਟੋ ਘੱਟ ਜੇ ਉਹ ਇਨਵੈਸਟ ਨਹੀਂ ਕਰ ਸਕਦੇ, ਦੁਆਵਾਂ ਤਾਂ ਦੇਣਗੇ ਹਨਾ, ਚੇਤੇ ਤੇ ਰੱਖਣਗੇ ਭਈ ਇਸ ਧਰਮ ਨੇ ਸਾਨੂੰ ਤੋਰਨ ਲਾਇਆ, ਚੱਲਣ ਲਾਇਆ।
1: ਸਰ ਹੁਣ ਦੇਖੋ ਕਹਿਣ ਵਾਲੇ ਤਾਂ ਕਹਿੰਦੇ ਹੈਗੇ ਆ ਜੀ ਵੀ ਇਹ ਜੋ ਕੁਛ ਹੋ ਰਿਹਾ ਨਿਰੂਲ ਪੋਲੀਟਿਕਸ ਹੋ ਰਹੀ ਆ
0: ਜੀ,
1: ਲੋਕਾਂ ਦੋ ਇੱਕ ਮਤਲਬ ਅਕਾਲੀ ਦਲ ਸ਼੍ਰੋਮਣੀ ਅਕਾਲੀ ਦਲ ਵਾਸਤੇ ਇੱਕ ਮਤਲਬ ਫੀਲਡ ਤਿਆਰ ਕਰਕੇ ਦੇਣਾ ਵਾਸਤੇ ਹੈਗਾ ਜੀ, ਵੀ ਉਹਨਾਂ ਵਾਸਤੇ ਵੀ ਉਹ ਅੱਗੇ ਆਉਣ ਵਾਲੇ ਇਲੈਕਸ਼ਨ ਦੇ ਵਿੱਚ ਕਾਮਯਾਬੀ ਹਾਸਲ ਕਰ ਸਕਣ, ਇਸ ਲਈ ਇੱਕ ਗਰਾਊਂਡ ਤਿਆਰ ਕੀਤੀ ਜਾ ਰਹੀ ਹੈਗੀ ਆ ਜੀ, ਲੋਕਾਂ ਦੇ ਮਨਾਂ ਦੇ ਵਿੱਚ ਪੰਥ ਪ੍ਰਤੀ ਮਤਲਬ ਥੋੜਾ ਜਿਹਾ ਤੇ ਨਾਲ ਜਿਹੜਾ ਆ ਕਿ ਪੰਥ ਦੇ ਨਾਲ ਰਿਲੇਟਡ ਪਾਰਟੀ ਪ੍ਰਤੀ ਜਿਹੜਾ ਆ ਲੋਕਾਂ ਨੂੰ ਖਿੱਚਣ ਦੀ ਇੱਕ ਕੋਸ਼ਿਸ਼ ਆ ਜੀ
0: ਸੈਣੀ ਸਾਹਿਬ।
1: ਅਦਰਵਾਈਜ਼ ਹੁਣ
0: ਜੇ ਇਸ ਹਿਸਾਬ ਦੇ ਨਾਲ ਤੁਸੀਂ ਗੱਲ ਕੀਤੀ ਹੈ ਮੈਂ ਤੁਹਾਡੇ ਨਾਲ ਸਹਿਮਤ ਹਾਂ, ਪਰ ਦੇਖੋ ਹੁਣ ਕੋਈ ਵੀ ਪਾਰਟੀ ਆ, ਚਾਹੇ ਕਾਂਗਰਸ ਹੈ, ਆਮ ਆਦਮੀ ਪਾਰਟੀ ਹੈ, ਚਲੋ ਉਹ ਤਾਂ ਹਕੂਮਤ ਕਰ ਰਹੀ ਹੈ ਨਾ, ਪਰ ਉਹ ਫਿਰ ਵੀ ਉਹ ਸਮਝਦੀ ਨਹੀਂ ਆਪਣੇ ਆਪ ਦੇ ਵਿੱਚ ਅਸੀਂ ਹਕੂਮਤ ਕਰਦੇ ਹੋ, ਵੀ ਤੀਜੇ ਕੁ ਦਿਨ ਜਿਹੜੀ ਪ੍ਰੈਸ ਕਾਨਫਰੰਸ ਕਰਦੇ ਆ ਤੇ, ਪਰ ਉਹ ਤੁਸੀਂ ਦੇਖੋ ਕਿ ਇਸ ਵਕਤ ਜੇ ਲੋਕ ਮੁੱਦੇ ਜਿਹੜੇ ਨੇ, ਜਨਤਾ ਦੇ ਮੁੱਦੇ ਨੇ, ਜਾਂ ਜ਼ੀਰੋ ਗਰਾਊਂਡ ਦੇ ਉੱਤੇ ਜੋ ਕੁਝ ਵਾਪਰ ਰਿਹਾ, ਜੇ ਅਕਾਲੀ ਦਲ ਸਿਰਫ ਉਹੀ ਚੱਕ ਲਵੇ ਤਾਂ ਗਰਾਊਂਡ ਆਪੇ ਹੀ ਬਣ ਜਾਣੀ ਆ ਜੀ। ਕਿਸਾਨੀ ਮੁੱਦੇ ਕਿੰਨੇ ਨੇ, ਹੋਰ ਪਾਣੀਆਂ ਦੇ ਮੁੱਦੇ ਕਿੰਨੇ ਨੇ, ਆਪਣੇ ਮੂੰਹੋਂ ਇਹ ਸਾਰੀਆਂ ਚੀਜ਼ਾਂ ਕਹਿੰਦੇ ਆ, ਪਰ ਉਹਦੇ ਉੱਤੇ ਪਹਿਰਾ ਵੀ ਤਾਂ ਦੇਣਾ ਪਏਗਾ ਨਾ, ਜੇ ਪਹਿਰਾ ਦੇਣਗੇ ਡਟ ਕੇ ਤਾਂ ਲੋਕ ਆਪੇ ਹੀ ਨਾਲ ਜੋੜਨਗੇ ਜੀ।
1: ਭਾਰਤ ਸਾਹਿਬ ਬੇਨਤੀ ਇਹ ਹੈਗੀ ਆ, ਇੱਕ ਚੀਜ਼ ਤਾਂ ਤੁਸੀਂ ਵੀ ਨਾਲ ਸਹਿਮਤ ਹੋਵੋਗੇ ਕਿ ਫ੍ਰੀ ਵੀਜ਼ ਦੇ ਜਿਹੜਾ ਹੈਗਾ ਆ ਚੱਕਰ ਨੇ
0: ਜੀ,
1: ਜੋ ਇਸ ਪਾਰਟੀ ਨੇ ਜਿਹੜਾ ਆ ਚਲਾਇਆ ਉਹਦੇ ਨਾਲ ਜਿਹੜਾ ਆ ਦੂਜਿਆਂ ਵਾਸਤੇ ਫੀਲਡ ਸੈੱਟ ਕਰਨਾ ਔਖਾ ਹੋ ਗਿਆ ਜੀ।
0: ਜੀ
1: ਉਹ ਹੁਣ ਸਿਰਫ ਉਹਦਾ ਜਿਹੜਾ ਆ ਤੋੜ ਉਹਨਾਂ ਨੂੰ ਇਹਦੇ ਵਿੱਚ ਵੀ ਧਰਮ ਦਾ ਐਂਗਲ ਜਿਹੜਾ ਆ ਉਹਦੇ ਨਾਲ ਵੀ ਧਰਮ ਦਾ ਟੱਚ ਦਿੱਤਾ ਜਾਵੇ, ਤਾਂ ਜਾ ਕੇ ਜਿਹੜਾ ਇਹ ਧਰਮ ਵਾਲਾ ਟੀਕਾ ਲਾਇਆ ਜਾਊਗਾ ਤੇ ਤਾਂ ਵੋਟਰ ਜਿਹੜਾ ਆ ਘੁੰਮ ਕੇ ਇੱਧਰ ਨੂੰ ਆਜੂਗਾ। ਅਦਰਵਾਈਜ਼ ਫ੍ਰੀ ਵੀਜ਼ ਦੇ ਉੱਤੇ ਤਾਂ ਲੋਕੀ ਜਿਹੜੇ ਹੈਗੇ ਆ ਤੁਸੀਂ ਦੇਖੋ ਨਾ ਹਰ ਇੱਕ ਚੀਜ਼ ਦੇ ਵਿੱਚ ਵਾਜਿਕ ਸਗਾ ਇੱਕ ਛੋਟੀ ਜਿਹੀ ਵੀਡੀਓ ਇੱਕ ਜੋਕ ਦੇ ਟਾਈਮ ਤੇ ਮਤਲਬ ਟਾਈਪ ਬਣਾਈ ਸੀ ਕਿਸੇ ਨੇ, ਮੈਂ ਦੇਖੀ ਕਿਤੇ ਸਕਰੋਲ ਕਰਦੇ ਕਰਦੇ ਆ ਗਈ ਸਾਹਮਣੇ
0: ਜੀ।
1: ਉਹ ਕਹਿੰਦੇ ਵੀ ਬੀਬਾ ਤੈਨੂੰ ਸਰਕਾਰੀ ਕਹਿ ਤੇ ਤੈਨੂੰ ਸਰਕਾਰੀ ਨੌਕਰੀ ਲਵਾ ਦਈਏ
0: ਜੀ,
1: ਉਹ ਕਹਿੰਦੀ ਨਾ ਨਾ ਨਾ ਅਸੀਂ ਨੀ ਸਰਕਾਰੀ ਨੌਕਰੀ ਲੈਣੀ ਹੈ ਜੀ, ਸਾਡੀ ਤਾਂ ਕਣਕ ਬੰਦ ਹੋ ਜਾਣੀ ਹੈਗੀ ਆ, ਇਸ ਕਰਕੇ ਸਾਡੀਆਂ ਤਾਂ ਸਹੂਲਤਾਂ ਬੰਦ ਹੋ ਜਾਣੀਆਂ ਜੀ,
0: ਘੱਟ ਤਾਂ ਸੈਣੀ ਸਾਹਿਬ ਕੋਈ ਨੀ। ਬਿਲਕੁਲ ਦੇਖੋ ਹੁਣ ਪੰਜਾਬ ਸਰਕਾਰ ਆ ਜੀ, ਉਹਨੇ ਵੀ ਤਾਂ ਧਰਮ ਦਾ ਪੱਤਾ ਹਰ ਚੀਜ਼ ਦੇ ਵਿੱਚ ਖੇਡਣਾ ਸ਼ੁਰੂ ਕਰ ਦਿੱਤਾ, EI ਜਿਹੜੀ ਆ ਬੱਚਿਆਂ ਲਈ ਲਿਆਂਦੀ ਆ ਜਾਂ ਕੁਝ ਕੀਤਾ, ਇੱਕ ਸਬਜੈਕਟ ਜਿਹੜਾ ਪਹਿਲਾ ਸੂਬਾ ਬਣਿਆ ਪੰਜਾਬ, ਤੇ ਉਹਦਾ ਨਾਂ ਦੇਖੋ ਸਰਬੱਤ AI।
1: ਹਾਂਜੀ ਉਹ ਮਤਲਬ ਸਾਰੇ ਪਾਸੇ ਚੱਲਦੇ ਹੈਗੇ, ਅਗਲੇ ਦੇਖਦੇ ਹੈਗੇ ਆ ਵੀ ਹਾਂ ਠੀਕ ਆ ਤੇ ਅਸੀਂ ਖੁੱਲਾ ਕਿਉਂ ਛੱਡੀਏ ਜੀ, ਅਸੀਂ ਜਿਹੜਾ ਲਕੂਨਾ ਕਿਉਂ ਛੱਡੀਏ, ਅਸੀਂ ਲਕੂਨਾ ਨਾਲ ਨਾਲ ਫਿਲ ਕਰਦੇ ਜਾਈਏ, ਇੱਕ ਫ੍ਰੀ ਵੀਜ਼ ਹੋ ਗਈ ਨਾਲ ਥੋੜਾ ਜਿਹਾ ਟੱਚ ਤੁਹਾਨੂੰ ਵੀ ਦੇਤਾ ਜੀ,
0: ਬਿਲਕੁਲ।
1: ਸੋ ਇਸ ਕਰਕੇ ਨਰੋਲ ਪੋਲੀਟਿਕਸ ਹੋ ਰਹੀ ਆ ਸਟੇਟ ਦੇ ਜੋ ਹਾਲਾਤ ਆ, ਪਤਾ ਨੀ ਮੈਨੂੰ ਨੀ ਸਮਝ ਆਉਂਦੀ ਕਿ ਸੰਜੀਦਾ ਬੰਦੇ ਚੀਕਾਂ ਮਾਰਨ ਲੱਗੇ ਆ
0: ਜੀ,
1: ਤੇ ਜਿਹੜੇ ਇਹ ਸਮਰੱਥ ਬੰਦੇ ਆ ਜਿਹਨਾਂ ਨੇ ਅੱਗੇ ਹੋ ਕੇ ਪੰਜਾਬ ਦਾ ਕੋਈ ਸਵਾਰਨਾ ਆ
0: ਜੀ,
1: ਉਹਨਾਂ ਦਾ ਜਿਹੜਾ ਹੈਗਾ ਦਿਸ਼ਾ ਹੀ ਭਟਕ ਗਈ ਹੈਗੀ ਆ, ਉਹਨਾਂ ਨੂੰ ਨੀ ਪਤਾ ਵੀ ਲੋਕਾਂ ਤੇ ਰੋਟੀ ਖਾਣੀ ਔਖੀ ਹੋਈ ਆ ਜੀ,
0: ਪਰ
1: ਲੁੱਟ ਖੂਹ ਹੋ ਰਹੀ ਆ ਜੀ ਬਕਾਇਦਾ ਤੌਰ ਤੇ ਇੱਥੇ ਜਿਹੜਾ ਹੈਗਾ ਆ। ਪਹਿਲਾਂ ਕਹਿੰਦੇ ਸੀਗੇ ਜੀ ਵੀ ਹਾਂ ਜੀ ਵੀ ਹੱਥ ਦੀ ਕੋਈ ਖੋਹ ਸਕਦਾ, ਮੱਥੇ ਦੀ ਕੋਈ ਨੀ ਖੋਹ ਸਕਦਾ, ਹੁਣ ਤਾਂ ਅੱਗੇ ਮੱਥੇ ਦੀ ਖੋਹ ਕੇ ਵੀ ਲੈ ਜਾਂਦੇ ਆ ਜੀ। ਇਸ ਕਰਕੇ ਇਹਨਾਂ ਚੀਜ਼ਾਂ ਨੂੰ ਵੈਸੇ ਜਿਹੜਾ ਆ ਇਹਦੇ ਨਾਲ ਧਰਮ ਸਪਰੈਡ ਨਹੀਂ ਹੁੰਦਾ ਜੀ। ਤੁਸੀਂ ਦੇਖੋ ਗੁਰੂ ਨਾਨਕ ਦੇਵ ਜੀ ਨੇ ਕਿੰਨੀਆਂ ਉਦਾਸੀਆਂ ਕੀਤੀਆਂ, ਕਿੱਥੋਂ ਚੱਲੇ ਕਿੱਥੇ ਤੱਕ ਚੱਲੇ
0: ਜੀ,
1: ਹਾਂਜੀ, ਤੇ ਮੁੜ ਕੇ ਸਿੱਖੀ ਜਿਹੜੀ ਹੈਗੀ ਆ ਕਨਫਾਈਨ ਰਹਿ ਗਈ ਜਿਹੜੀ ਆ ਪੰਜਾਬ ਤੱਕ ਜਾਂ ਪੰਜਾਬੀ ਜਿੱਥੇ ਜਾ ਕੇ ਵਸੇ ਉੱਥੇ ਤੱਕ, ਹਾਂਜੀ। ਬਟ ਆਹ ਜਿਹੜਾ ਹੈਗਾ ਕਾਰਨ ਕੀ ਹੈਗਾ ਆ, ਤੁਸੀਂ ਇਕੱਲਾ ਇੱਥੇ ਥੋੜਾ ਦੇਖੋਗੇ, ਤੁਸੀਂ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਜਾ ਕੇ ਦੇਖੋ ਸਾਰੇ ਪਾਸੇ ਜਿਹੜਾ ਹੈਗਾ ਆ ਇਹ ਨਗਰ ਕੀਰਤਨ ਨਿਕਲ ਰਹੇ ਆ ਜੀ, ਉਹਨਾਂ ਨਾਲ ਦੂਜੇ ਰਿਲੀਜਨ ਜਿਹੜੇ ਹੈਗੇ ਆ ਉਹ ਉੱਥੇ ਦੇ ਜਿਹੜੇ ਆ ਆਖਰ ਜਿਹੜੇ ਉੱਥੇ ਦੇ ਵਸ਼ਿੰਦੇ ਹੈਗੇ ਆ ਜੀ, ਉਹ ਇਸ ਚੀਜ਼ ਨੂੰ ਜਿਹੜਾ ਆ ਆਪਣੇ ਆਪ ਨੂੰ ਇਨਸਕਿਓਰ ਫੀਲ ਕਰਦੇ ਆ
0: ਜੀ।
1: ਅਗਲੇ ਕਹਿੰਦੇ ਹੈਗੇ ਤਾਂ ਸਾਡੀ ਪ੍ਰਾਈਵੇਸੀ ਦੇ ਵਿੱਚ ਖਲਲ ਹੋ ਰਿਹਾ ਜੀ,
0: ਜੀ
1: ਜਦ ਕਿ ਇਸ ਚੀਜ਼ ਦੀ ਆਊਟਪੁੱਟ ਕੀ ਨਿਕਲਦੀ ਆ ਮੈਨੂੰ ਅੱਜ ਤੱਕ ਕੋਈ ਅਧਿਆਤਮ ਵਾਲਾ ਬੰਦਾ ਨਹੀਂ ਸਮਝਾ ਸਕਿਆ। ਮੈਂ ਤਾਂ ਇਸ ਚੀਜ਼ ਕਰਕੇ ਆ ਨਾ ਵੀ ਧਰਮ ਨੂੰ ਆਪਾਂ ਫੋਲੋ ਕਰਦੇ ਆ ਅਧਿਆਤਮ ਲਈ,
0: ਨਾਲੇ ਸਾਇੰਸ ਸਾਹਿਬ ਸਤਿਕਾਰ ਦਾ ਮੰਨਦੇ ਹਰ ਕਿਸੇ ਵੀ ਚੀਜ਼ ਦਾ ਸਤਿਕਾਰ ਹੈ, ਉਹ ਚਾਹੇ ਧਰਮ ਦਾ ਹੈ ਚਾਹੇ ਸਾਡੇ ਗੁਰੂਆਂ ਦਾ ਹੈ ਚਾਹੇ ਆਪਾਂ ਕੋਈ ਐਜੂਕੇਸ਼ਨ ਚਾਹੇ ਪ੍ਰੋਫੈਸ਼ਨ ਦੇ ਵਿੱਚ ਆ, ਉਹ ਸਤਿਕਾਰ ਦਾ ਸਾਡੇ ਮਨ ਦੇ ਵਿੱਚ ਹੋਣਾ ਚਾਹੀਦਾ ਨਾ, ਦਿਖਾਵੇ ਦਾ ਥੋੜੀ ਹੋਣਾ ਚਾਹੀਦਾ ਜੀ।
1: ਮਨ ਦੇ ਵਿੱਚ ਭਾਰਤ ਸਾਹਿਬ ਜਿਹੜਾ ਸਤਿਕਾਰ ਹੁੰਦਾ ਹੈ ਨਾ ਜੀ, ਉਹਦੇ ਨਾਲ ਬੰਦੇ ਦੇ ਅੰਦਰ ਪਿਓਰਟੀ ਆਉਂਦੀ ਆ
0: ਜੀ।
1: ਉਹ ਤਾਂ ਗੁਰਬਾਣੀ ਦੇ ਵਿੱਚ ਵੀ ਲਿਖਿਆ ਆ ਵੀ ਭਾਉ ਵਿੱਚ ਚੰਦ ਸੂਰਜ ਤਾਰੇ
0: ਜੀ,
1: ਉਹ ਕਾਹਦਾ ਡਰ, ਉਹ ਕਾਹਦਾ ਡਰ, ਇੱਕ ਪ੍ਰੇਮ ਦਾ ਡਰ ਜਿਹੜਾ ਹੁੰਦਾ ਨਾ ਜੀ, ਉਹਦੇ ਨਾਲ ਦੀ ਤਾਂ ਮਤਲਬ ਜਿਹੜਾ ਆ ਕੋਈ ਐਗਜ਼ਾਮਪਲ ਹੀ ਨਹੀਂ ਹੈ।
0: ਬਿਲਕੁਲ ਹੈ ਜੀ,
1: ਇੱਕ ਚੀਜ਼ ਹੁੰਦੀ ਹੈਗੀ ਆ ਉਹ ਸ਼ਰਧਾ ਪਿਆਰ, ਉਸ ਚੀਜ਼ ਦੇ ਖੌਫ ਦੇ ਵਿੱਚ ਬੰਦਾ ਪਾਪ ਕਰ ਨਹੀਂ ਕਰਦਾ ਯਾਰ, ਮੇਰਾ ਮੁਰਸ਼ਦ ਮੇਰਾ ਨਾਰਾਜ਼ ਹੋ ਜਾਊਗਾ
0: ਜੀ,
1: ਹਾਂਜੀ, ਤੇ ਮੈਨੂੰ ਮੈਂ ਇਹ ਕੰਮ ਨਹੀਂ ਕਰ ਸਕਦਾ, ਮੈਨੂੰ ਬਾਣੀ ਸਾਡੀ ਅਲਾਓ ਨਹੀਂ ਕਰ,
0: ਬਿਲਕੁਲ ਹਾਂਜੀ,
1: ਉਹ ਚੀਜ਼ ਜਿਹੜੀ ਹੈਗੀ ਆ ਉਹ ਤਾਂ ਹੀ ਉਪਜੂਗੀ ਨਾ ਜੇ ਸਾਨੂੰ ਅਧਿਆਤਮ ਦਾ ਗਿਆਨ ਹੋਊਗਾ। ਅਧਿਆਤਮ ਬਾਰੇ ਤਾਂ ਜਿਹੜਾ ਆ ਕੋਈ ਗੱਲ ਕਰਦੇ ਨੀ ਜੀ, ਉਲਟਾ ਜਿਹੜਾ ਹੈਗਾ ਆ ਇਹ ਰਿਚੁਅਲਸ ਜਿਹੜੇ ਆ ਉਹਨਾਂ ਨੂੰ ਜ਼ਿਆਦਾ ਫੋਲੋ ਕਰਦੇ ਆ ਜੀ,
0: ਕਰਦੇ ਨੇ ਜੀ।
1: ਹੁਣ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਸਾਹਿਬ ਨੇ ਅਗਵਾਈ ਤਾਂ ਸਾਂਭੀ ਹੈਗੀ ਆ ਜੀ ਕਿ ਜੇ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਇਸ ਚੀਜ਼ ਦੀ ਅਗਵਾਈ ਸਾਂਭ ਲੈਂਦਾ ਜੀ, ਜਾਂ ਤੇ ਉਹ ਰਿਸਪੋਂਸ ਨਹੀਂ ਮਿਲਣ ਦੀ ਉਮੀਦ ਸੀ ਜੀ। ਹੁਣ ਜਿਹੜਾ ਆ ਬਾਕੀ ਜਥੇਬੰਦੀਆਂ ਜਿਹੜੀਆਂ ਨਾਲ ਇਸੇ ਕਰਕੇ ਤੁਰ ਗਈਆਂ ਜੀ ਵੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬ ਵੀ ਚੱਲ ਪਏ ਆ ਜੀ, ਅਕਾਲ ਤਖ਼ਤ ਦੇ ਜਥੇਦਾਰ ਸਾਹਿਬ ਜਿਹੜੇ ਹੈਗੇ ਚੱਲੇ ਨਹੀਂ ਚਲਾਏ ਗਏ ਆ ਜੀ, ਹਰ ਕੋਈ ਸਮਝਦਾ ਆ ਜੀ ਇਸ ਗੱਲ ਨੂੰ। ਪਹਿਲਾਂ ਦੇਖੋ ਇਹਨਾਂ ਨੇ 19 ਤਰੀਕ ਨੂੰ ਧਰਮ ਯੁੱਧ ਮੋਰਚੇ ਦਾ ਐਲਾਨ ਕੀਤਾ ਸੀ,
0: ਜਾਂ ਤਾਂ ਸੈਨ ਸਾਹਿਬ ਇੱਥੇ ਇੱਦਾਂ ਕਰਦੇ ਨਾ, ਜਾਂ ਜਥੇਦਾਰ ਸਾਹਿਬ ਨੂੰ ਇਹ ਚਾਹੀਦਾ ਸੀ ਜਾਂ ਤਾਂ ਕਾਂਗਰਸ ਦੇ ਵੀ 5-7 ਨੁਮਾਇੰਦੇ ਬੁਲਾ ਲੈਂਦੇ, ਆਮ ਆਦਮੀ ਪਾਰਟੀ ਦੇ ਵੀ ਬੁਲਾਉਂਦੇ, ਬੀਜੇਪੀ ਦੇ ਵੀ ਬੁਲਾਉਂਦੇ, ਜਿੰਨੀਆਂ ਪਾਰਟੀਆਂ ਹੈਗੀਆਂ ਨੇ, ਕਿਉਂਕਿ ਸਰਬੱਤ ਦੀ ਗੱਲ ਹੈ ਤਾਂ ਫਿਰ ਉਹਦੇ ਵਿੱਚ ਸਾਰੇ ਹੀ ਸ਼ਾਮਿਲ ਕਰਦੇ ਜੇ ਪਾਰਟੀਆਂ ਨੂੰ ਸ਼ਾਮਿਲ ਕਰਨਾ ਤਾਂ।
1: ਭਾਰੇ ਸਾਹਿਬ ਇਸ ਤਰੀਕੇ ਦੀ ਗੱਲ ਆ, ਸਰਬੱਤ ਦੇ ਵਿੱਚ ਸਰਬੱਤ ਦਾ ਮਤਲਬ ਇਹ ਹੁੰਦਾ ਆ ਵੋਟਰ
0: ਜੀ,
1: ਨਾ ਕਿ ਜਿਹੜਾ ਹੈਗਾ ਜੀ ਆਪੋਜੀਸ਼ਨ ਪਾਰਟੀਆਂ
0: ਜੀ,
1: ਹਾਂਜੀ, ਉਹ ਤਾਂ ਆਪਣੇ ਵੋਟਰ ਲਾਮਬੰਦ ਕਰਨੇ ਹੈਗੇ ਆ ਜੀ ਵੀ ਹਾਂ ਅਸੀਂ ਜਿਹੜਾ ਆ ਆਪਣੀ ਇੱਕ ਵੇਵ ਬਣਾ ਲਈ ਜਾਵੇ
0: ਜੀ,
1: ਹੋਰ ਕੋਈ ਚੱਕਰ ਨੀ ਹੈਗਾ ਜੀ, ਮੈਂ ਤਾਂ ਇਸ ਚੀਜ਼ ਨੂੰ ਨਹੀਂ ਸਮਝਦਾ। ਦਿਨ ਤਿਉਹਾਰ ਮਨਾਏ ਜਾਂਦੇ ਹੈਗੇ ਆਪਣੇ ਆਪਣੇ ਢੰਗ ਨਾਲ ਮਨਾਉਂਦੇ ਹੈਗੇ ਆ, ਮੈਨੂੰ ਦੱਸੋ ਤਾਂ ਅੱਜ ਤੋਂ ਪਹਿਲਾਂ ਕਿੰਨੀ ਵਾਰੀ ਮਹੀਰਾਂ ਨਿਕਲੀਆਂ ਜੀ ਮੀਰੀ ਪੀਰੀ ਦੀਆਂ,
0: ਬਿਲਕੁਲ
1: ਮੈਨੂੰ ਨਹੀਂ ਯਾਦ ਜੀ ਵੀ ਇਸ ਦਿਹਾੜੇ ਤੇ ਕਦੀ ਏਦਾਂ ਕਰਕੇ। ਔਰ ਫੇਰ ਉਹ ਦੇਖੋ ਉਹ ਕਹਿ ਰਹੇ ਹੈਗੇ ਆ ਵੀ ਇਹਨੂੰ ਅੱਗੇ ਤੋਂ ਲਗਾਤਾਰ ਮਨਾਉਣ ਵਾਸਤੇ ਤੇ ਇਸ ਤਰੀਕੇ ਨਾਲ ਬਈ ਭਾਈ ਤੁਸੀਂ ਅੱਗੇ ਵੀ ਤਾਂ ਜਿਹੜਾ ਹੈਗਾ ਆ ਵੀ ਬਥੇਰੀ ਵਾਰੀ ਜਿਹੜੇ ਆ ਲੈ ਕੇ ਨਗਰ ਕੀਰਤਨ ਜਿਹੜੇ ਆ ਨਿਕਲਦੇ ਆ ਸੜਕਾਂ ਤੇ, ਕਿੰਨਾ ਕੁ ਰਿਸਪੋਂਸ ਤੁਹਾਨੂੰ ਪੋਲੀਟੀਕਲੀ ਫਾਇਦਾ ਹੋ ਗਿਆ ਜਿਹੜਾ ਹੁਣ ਹੋ ਜਾਣਾ ਆ।
0: ਬਿਲਕੁਲ ਹੈ ਜੀ,
1: ਹੁਣ ਤਾਂ ਇਹ ਸੀ ਵੀ ਹਾਂ ਜੀ ਵੀ ਕਿਉਂਕਿ ਸਿੱਖਾਂ ਦੇ ਵਿੱਚ ਹੀ ਨੁਮਾਇੰਦਾ ਜਮਾਤ ਵਾਰਸ ਪੰਜਾਬ ਉਹ ਨਿਕਲ ਰਿਹਾ ਜੀ, ਉਹਨਾਂ ਦਾ ਉਭਾਰ ਹੋ ਰਿਹਾ ਜੀ। ਹੁਣ ਉਸ ਚੀਜ਼ ਕਰਕੇ ਜਿਹੜਾ ਹੈਗਾ ਆ ਇਹੀ ਕੰਮ ਸ਼ੁਰੂ ਕੀ ਹੋਇਆ, SGPC ਜਿਹੜੀ ਹੈਗੀ ਆ ਸ਼੍ਰੋਮਣੀ ਅਕਾਲੀ ਦਲ ਕੋਲ ਆ, ਤੇ ਉਹਨਾਂ ਨੇ ਇਸ ਚੀਜ਼ ਨੂੰ ਜਿਹੜਾ ਆ ਇਹ ਐਗਜੀਕਿਊਟ ਕਰਨ ਦੀ ਸੋਚੀ ਆ, ਤਾਂ ਕਿ ਲੋਕਾਂ ਦੇ ਵਿੱਚ ਇੱਕ ਸਿੱਖੀ ਸੈਂਟੀਮੈਂਟ ਜਿਹੜਾ ਆ ਉਹਨੂੰ ਉਭਾਰਿਆ ਜਾ ਸਕੇ ਤੇ ਉਹਨੂੰ ਫਿਰ ਇਲੈਕਸ਼ਨਾਂ ਦੇ ਵਿੱਚ ਕੈਸ਼ ਕੀਤਾ ਜਾ ਸਕੇ। ਮੇਰੀ ਸੋਚ ਤਾਂ ਇਹੀ ਹੈ ਜੀ, ਮੈਂ ਗਲਤ ਵੀ ਹੋ ਸਕਦਾ, ਮਾਫ਼ੀ ਪਹਿਲਾਂ ਮੰਗ ਲਈ ਹੈ, ਧਰਮ ਦਾ ਮੁੱਦਾ ਆ, ਸਾਨੂੰ ਬਹੁਤੀ ਜਾਣਕਾਰੀ ਹੈ ਬਟ ਇੱਕ ਜਿਹੜਾ ਹੈਗਾ ਆ ਵੀ ਇੱਕ ਵਿਦਿਆਰਥੀ ਹੋਣ ਦੇ ਨਾਤੇ ਮੈਂ ਮਹਿਸੂਸ ਕਰਦਾ ਆ ਕਿ ਸਾਨੂੰ ਅਧਿਆਤਮ ਤੇ ਜ਼ਿਆਦਾ ਫੋਕਸ ਕਰਨਾ ਚਾਹੀਦਾ ਹੈਗਾ ਇਸ ਚੀਜ਼ ਦੇ ਰਿਚੁਅਲਸ ਦੇ ਪਿੱਛੇ।
0: ਬਿਲਕੁਲ ਜੀ ਸਰ। ਤੇ ਸੈਣੀ ਸਾਹਿਬ, ਇੱਕ ਪਾਸੇ IPS ਪਰਮਾਰ ਉਹਨਾਂ ਨੂੰ ਗਲੇਨ ਚਿੱਟ, ਤੇ ਦੂਸਰੇ ਪਾਸੇ ਆਪਣੇ ਬਰਨਾਲੇ ਦੇ ਵਿੱਚ ਜੋ ਕੁਝ ਵਾਪਰਿਆ DSP ਸਤਬੀਰ ਸਿੰਘ ਉਹਨਾਂ ਨੂੰ ਬਲੈਕ ਲਿਸਟ ਕਰਤਾ ਜੀ।
1: ਇਹਨਾਂ ਦਾ ਸਰ ਪਤਾ ਨੀ ਲੱਗਦਾ ਜੀ, ਇਹ ਆਪਾਂ ਹੀ ਜਿਹੜਾ ਹੈਗਾ ਆ ਦੋਸ਼ ਲਾਉਣ ਵਾਲੇ, ਆਪਾਂ ਹੀ ਜਿਹੜੇ ਆ ਮੁਕਤ ਕਰਨ ਵਾਲੇ ਜੀ।
0: ਵੋਟਾਂ ਦੇਣ ਦੇ ਆਪਣਾ ਮੰਤਰੀ
1: ਸੀਗਾ, ਹਾਂਜੀ ਆਪਣਾ ਮੰਤਰੀ ਸੀਗਾ ਸਿੰਗਲਾ ਜੀ, ਭਗਵੰਤ ਮਾਨ ਹੁਣਾਂ ਨੇ ਸਪੈਸ਼ਲ ਜਿਹੜਾ ਹੈਗਾ ਆ ਉਹਨੂੰ ਟ੍ਰੈਪ ਚ ਫਸਾ ਕੇ ਜੀ ਬਿਲਕੁਲ ਹਾਂਜੀ ਕਹਿਤਾ ਜੀ ਮੇਰੇ ਕੋਲ ਹੀ ਹੈ ਜੀ ਸਬੂਤ, ਇਹ ਤਾਂ ਕਿਸੇ ਨੂੰ ਪਤਾ ਵੀ ਹੈ ਨੀ ਸੀਗਾ ਪ੍ਰੈਸ ਨੂੰ, ਤੇ ਉਹਨਾਂ ਨੂੰ ਅਰੈਸਟ ਕਰਾ ਦਿੱਤਾ ਸੀ। ਬਾਅਦ ਦੇ ਵਿੱਚ ਜਿਹੜਾ ਹੈਗਾ ਆ ਉਸੇ ਬੰਦੇ ਨੂੰ ਕਲੀਨ ਚਿੱਟ ਦੇ ਕੇ ਤੇ ਬਰੀ ਵੀ ਕਰਾ ਲਿਆ ਜੀ। ਉਸ ਵੇਲੇ ਮਾਹੌਲ ਨਹੀਂ ਬਣਾਇਆ ਅਸੀਂ ਤਾਂ ਆਪਣੇ ਮੰਤਰੀ ਨੂੰ ਨੀ ਬਖਸ਼ਿਆ ਜੀ, ਉਹ ਇਲੈਕਸ਼ਨ ਸੀਗੇ ਜੀ ਉਦੋਂ ਇਸ ਤਰੀਕੇ ਦੇ ਨਾਲ ਜੀ, ਤੇ ਜਾਂ ਤਾਂ ਫਿਰ ਤੁਸੀਂ ਗੜ ਚ ਰੱਖੋ ਇਸੇ ਤਰੀਕੇ ਨਾਲ ਜਿਹੜਾ ਹੈਗਾ ਆ ਉਦੋਂ SP ਪਰਮਾਰ ਹੋਣਾ ਤੋਂ ਇਸ ਵੇਲੇ ADGP ਲਾ ਐਂਡ ਆਰਡਰ ਹੈਗੇ ਜੀ, ਉਦੋਂ ਵਿਜੀਲੈਂਸ ਦੇ ਵਿੱਚ ਸੀਗੇ ਜੀ, ਤੇ ਵਿਜੀਲੈਂਸ ਦੇ ਕੇਸ ਜਿਹੜੇ ਹੈਗੇ ਆ ਹਾਈ ਕੋਰਟ ਨੇ ਇਹ ਕਹਿ ਕੇ ਵੀ ਇਹ ਜਿਹੜੇ ਆ ਵਿਦ ਮੈਲਾਫਾਈਡ ਇੰਟੈਂਸ਼ਨ ਕੇਸ ਬਣਾਏ ਗਏ ਆ, ਤੇ ਉਹਨਾਂ ਨੇ ਕਲੈਸ਼ ਹੀ ਕਰ ਦਿੱਤੀਆਂ ਸੀ FIR, ਇਹਨਾਂ ਨੇ ਉਹਨਾਂ ਨੂੰ ਪੈਨਲਾਈਜ਼ ਕੀਤਾ ਆਪਣੇ ਵੱਲੋਂ ਜੀ, ਵੀ ਹਾਂ ਜੀ ਇਹ ਸਬੂਤ ਕਿਉਂ ਨੀ ਜੁਟਾ ਸਕੇ ਜੀ ਜਾਂ ਨਹੀਂ ਉੱਥੇ ਕੋਰਟ ਦੇ ਅੱਗੇ ਪੱਖ ਰੱਖ ਸਕੇ ਜੀ, ਤੇ ਉਹ ਉਸ ਕਰਕੇ ਹੁਣ ਉਦੋਂ ਜਿਹੜਾ ਹੈਗਾ ਆ ਜੋ ਐਕਸਪਲੇਨੇਸ਼ਨ ਮੰਗੇ ਸੀ ਹੁਣ ਉਹਨੂੰ ਕਲੀਨ ਚਿੱਟ ਦੇ ਦਿੱਤੀ ਹੈਗੀ ਆ। ਸੋ ਇਸ ਕਰਕੇ ਅੱਗੇ ਇੱਕ ਸ਼ਿਕਾਰ ਆਪੇ ਹੀ ਮਾਰਦੇ ਹੈਗੇ ਜੀ, ਆਪੇ ਹੀ ਦੱਸ ਦਿੰਦੇ ਹੈਗੇ ਜੀ, ਬੈਕ ਆਊਟ ਕਰ ਜਾਂਦੇ ਉੱਤੇ ਆਪੇ ਹੀ ਕਰ ਲੈਂਦੇ ਜੀ ਉਸ ਚੀਜ਼ ਚ
0: ਜੀ। ਬਿਲਕੁਲ ਹੈ ਜੀ,
1: ਤੇ ਪਰ ਇਹ ਆ ਵੀ ਇਹਦੇ ਨਾਲ ਆਫੀਸਰ ਦਾ ਮਨੋਬਲ ਘਟਦਾ ਹੈਗਾ ਆ ਜੀ, ਮਨੋਬਲ ਟੁੱਟਦਾ ਆ ਜੀ, ਉਹ ਸਹੀ ਕੰਮ ਕਰਨ ਤੋਂ ਪਹਿਲਾਂ ਵੀ ਜਿਹੜਾ 10 ਵਾਰੀ ਸੋਚਦਾ ਜੀ।
0: ਬਿਲਕੁਲ ਹੈ ਜੀ, ਬਿਲਕੁਲ ਸੈਣੀ ਸਾਹਿਬ, ਜਿੱਥੇ ਜਿਹੜੀ ਚੀਜ਼ ਗਲਤ ਹੈ, ਜੇ ਹੁਣ ਚਲੋ ਹਰ ਜਗ੍ਹਾ ਪੁਲਿਸ ਠੀਕ ਵੀ ਨਹੀਂ ਹੁੰਦੀ, ਹਰ ਜਗ੍ਹਾ ਗਲਤ ਵੀ ਨਹੀਂ ਹੁੰਦੀ, ਜੇ ਉਹ ਸ਼ਹਿਰ ਦਾ ਕੁਝ ਸਵਾਰਨ ਲੱਗਦੇ ਆ ਤਾਂ ਉਹ ਫਿਰ ਉਹ ਧਰਮ ਦਾ ਪੱਤਾ, ਫਿਰ ਦੂਸਰੇ ਪਾਸੇ ਸਰਕਾਰਾਂ ਨੂੰ ਜਿਹੜੀਆਂ ਨੇ ਉਹ ਵੋਟਾਂ ਦੇਖਦੀਆਂ ਨੇ, ਜੇ ਉਹਨਾਂ ਨੂੰ ਨਾਰਾਜ਼ ਕਰਦੇ ਉਹਨਾਂ ਦੀ ਨਹੀਂ ਸੁਣਦੇ, ਤੇ ਬੇਚਾਰੇ ਬਲੀ ਦੇ ਬੱਕਰੇ ਪੁਲਿਸ ਵਾਲੇ ਬਣੀ ਜਾਂਦੇ ਆ ਜੀ, ਵਿੱਚ ਵਿੱਚ ਫਿਰ ਕਈ ਝਾੜ ਦਿੰਦੇ ਆ ਮੁੜ ਕੇ।
1: ਭਾਰਤ ਸਾਹਿਬ, ਤੁਸੀਂ ਕਾਕਰੋਚ ਪਾਰਟੀ ਦੇ ਅੰਦੋਲਨ ਦੀ ਗੱਲ ਦੇਖੋ,
0: ਹਾਂਜੀ ਬਿਲਕੁਲ,
1: ਕੱਲ ਤੱਕ ਸਾਰੇ ਚੈਨਲ ਤੇ ਮੈਂ ਅਸੀਂ ਵੀ ਜਿਹੜਾ ਹੈਗਾ ਕ੍ਰਿਟੀਸਾਈਜ਼ ਕਰ ਰਹੇ ਸੀ ਕਿ ਪੁਲਿਸ ਨੇ ਜਿਹੜੀ ਹੈਗੀ ਹੈ ਜ਼ਿਆਦਤੀ ਕੀਤੀ ਹੈ ਜੀ, ਸਟੂਡੈਂਟਸ ਹੈਗੇ ਸੀਗੇ ਜੀ, ਅੱਜ ਏਦਾਂ ਦੀਆਂ ਵੀਡੀਓ ਦਿਲ ਦਿਖਾਉਣ ਵਾਲੀਆਂ ਮੇਰੇ ਸਾਹਮਣੇ ਆਈਆਂ ਜੀ,
0: ਹੋਰ ਕਿਸੇ
1: ਨੇ ਤਾਂ ਨਹੀਂ ਬੋਲਿਆ ਕੋਈ ਚੈਨਲ, ਇੰਨੀ ਸ਼ਬਦਾਵਲੀ ਬਾੜੀ ਲੜਕੀਆਂ ਦੀ, ਉਹ ਏਦਾਂ ਦੀਆਂ ਗਾਲਾਂ ਕੱਢ ਰਹੀਆਂ ਹੈਗੀਆਂ, ਬੰਦੇ ਨੇ ਏਦਾਂ ਦੀਆਂ ਗਾਲਾਂ ਕੱਢ ਰਹੇ ਹੈ ਜੀ, ਔਰ ਏਦਾਂ ਦੇ ਸ਼ਬਦ ਵਰਤ ਰਹੀਆਂ ਹੈਗੀਆਂ, ਪਤਾ ਨੀ ਉਹਨਾਂ ਦੇ ਪੇਰੈਂਟਸ ਕਿੱਦਾਂ ਇਹੋ ਜਿਹੇ ਸ਼ਬਦ ਜਿਹੜੇ ਹੈਗੇ ਆ ਸੁਣਦੇ ਹੋਣਗੇ ਜਾਂ ਘਰਾਂ ਚ ਅਲਾਓ ਕਰਦੇ ਹੋਣਗੇ
0: ਜੀ।
1: ਫਿਰ ਤੁਸੀਂ ਜਿਹੜਾ ਆ ਕਿਹੜੇ ਸਟੂਡੈਂਟ ਹੈਗੇ ਆ ਜੀ ਉੱਥੇ ਜਿਹੜੇ ਇਹ ਕੰਮ ਕਰ ਰਹੇ, ਮੈਂ ਪੁੱਛ, ਇੱਕ ਤਾਂ ਮੈਂ ਏਦਾਂ ਦੇਖੇ ਹੁੱਲੜਬਾਜ਼ ਉਹ ਮੈਨੂੰ ਲੱਗਦਾ ਹੀ ਨੀ ਜੀ, ਇੱਕ ਮੀਡੀਆ ਦੀ ਲੇਡੀ ਸੀ, ਤੁਹਾਨੂੰ ਤੁਸੀਂ ਕਿਸੇ ਨਾਲ ਸਹਿਮਤ ਅਸਹਿਮਤ ਹੋ ਸਕਦੇ ਆ ਜੀ, ਉਹਦੇ ਨਾਲ ਜੋ ਮਤਲਬ ਜਿਹੜਾ ਆ ਪਬਲਿਕਲੀ ਜਿਹੜਾ ਆ ਉਹਦੀ ਬੈਨ ਹੈਂਡਲਿੰਗ ਵੀ ਕੀਤੀ ਆ, ਮੋਲੈਸਟਾਈਜ਼ਿੰਗ ਵੀ ਕੀਤੀ ਹੈਗੀ ਆ ਜੀ, ਤੇ ਇਸ ਕਰਕੇ ਉਹ ਪੂਰੀ ਤਰ੍ਹਾਂ ਜਿਹੜਾ ਆ ਉਹ ਦੇਖਦਾ ਆ ਬੰਦਾ ਕਿ ਭਾਈ ਇਹ ਯਾਰ ਵੀ ਬਹੁਤ ਜ਼ਿਆਦਤੀ ਹੋ ਰਹੀ ਹੈਗੀ ਆ ਜੀ, ਉਸ ਕੁੜੀ ਦੇ ਨਾਲ ਜੋ ਇਹਨਾਂ ਨੇ ਕੀਤਾ ਜੀ ਉਹ ਟੋਟਲੀ ਨਿੰਦਣੇ ਆ, ਬਹੁਤ ਜ਼ਿਆਦਾ ਮੈਨੂੰ ਤਾਂ ਬਹੁਤ ਮਾੜਾ ਲੱਗਿਆ ਜੀ।
0: ਜੀ ਉਹ ਮੁੜਕ ਨੀ ਲੱਗਦਾ ਕਿ ਏਦਾਂ ਲੱਗਦਾ ਕਿ ਡਰਾਮਾ ਜਾਂ ਤਮਾਸ਼ਾ।

0: ਇਹ ਬੰਦੇ ਜਿਹੜੇ ਦਿੱਲੀ ਵਾਲੇ ਅੰਦੋਲਨ ਤੇ ਤਾਂ ਜਾ ਕੇ ਹੰਝੂ ਵਹਾਉਂਦੇ ਪਏ ਆ, ਤੇ ਉੱਥੇ ਦੀ ਜਿਹੜੀ ਪੁਲਿਸ ਦੀ ਕਾਰਵਾਈ ਆ ਉਹਦੇ
1: ਜੀ
0: ਤੇ ਕੰਡੈਮ ਕਰਦੇ ਪਏ ਆ। ਉੱਥੇ ਕਹਿੰਦੇ ਹੈਗੇ ਜੇ ਕਾਰਵਾਈ ਹੋਣੀ ਚਾਹੀਦੀ
1: ਜੀ,
0: ਪੁਲਿਸ ਤੇ,
1: ਆ
0: ਤੇ
1: ਜੋ
0: ਇੱਥੇ
1: ਛੱਬੂ ਤੇ
0: ਜਿਹੜਾ
1: ਹੋਇਆ ਸੀ
0: ਦੱਸਦੇ
1: ਉਹ
0: ਨਹੀਂ ਹੈਗੇ।
1: ਕਾਰਵਾਈ ਜੀ,
0: ਬਿਲਕੁਲ ਜੀ, ਆਪ ਜਿਹੜਾ ਜੋ ਇੱਥੇ ਤਸ਼ੱਦਦ ਕਰ ਰਹੇ ਹੈਗੇ ਆ ਜੀ,
1: ਜੀ
0: ਖਾਨੇ ਦੇ ਵਿੱਚ ਮਨਰੇਗਾ ਵਾਲੇ ਕੁੱਟੇ ਹੈਗੇ ਜੀ, ਉਹਨਾਂ ਦਾ
1: ਬਿਲਕੁਲ ਜੀ,
0: ਦੇਖੋ, ਉੱਥੇ
1: ਹਸਪਿਟਲਾਂ ਚ ਪਏ
0: ਪਟਿਆਲੇ ਦੇ ਵਿੱਚ ਜਿਹੜੇ
1: ਨੇ
0: ਹੈਗੇ ਆਪਣੀ ਮੀਟਰ ਰੀਡਰ ਜਿਹੜੇ ਹੈਗੇ ਕੁੱਟੇ, ਉਹ ਦੇਖੋ
1: ਜੀ,
0: ਤੁਸੀਂ, ਉਹ ਸਾਰੀਆਂ ਵੀਡੀਓ ਆਈਆਂ ਹੀ ਆ ਨਾ ਜੀ।
1: ਬਿਲਕੁਲ ਹੈ ਜੀ,
0: ਸੋ ਇਸ ਕਰਕੇ ਅਕਾਲੀ ਦਲ ਵਾਸਤੇ ਤਾਂ ਇਹੀ ਬਹੁਤ ਸੀਗਾ ਕਿ ਆਹ ਜਿਹੜੀਆਂ ਹੈਗੀਆਂ ਇਹ ਇੰਸੀਡੈਂਟ ਹੈਗੇ ਇਹਨਾਂ ਦੀਆਂ ਛੋਟੀਆਂ ਛੋਟੀਆਂ ਵੀਡੀਓ ਕਲਿੱਪ ਬਣਾ ਕੇ ਤੇ ਉਹ ਜਿਹੜੇ ਲੋਕਾਂ ਨੂੰ ਪ੍ਰਚਾਰ ਦੱਸ ਦਿੰਦੇ ਹੈਗੇ ਵੀ ਭਾਈ ਆਹ ਹੋ ਰਿਹਾ ਹੈਗਾ, ਤੁਸੀਂ
1: ਜੀ
0: ਦੇਖੋ ਕਿ ਤੁਸੀਂ ਇਸ ਰਾਜ ਨਾਲ ਸਹਿਮਤ ਹੈਗੇ ਆ ਜਾਂ ਨਹੀਂ ਹੈਗੇ ਜੀ,
1: ਜੀ
0: ਬਟ ਉਹਨਾਂ ਨੇ ਵਹੀਲਾਂ ਚ ਲਾ ਲੈਣੀ ਹੈ ਜੀ ਤੇ
1: ਜੀ
0: ਬਾਕੀ। ਅੱਛਾ ਫਿਰ ਅਜੇ ਤੱਕ ਇਹ ਨੀ ਹੈਗਾ ਆ ਜੀ ਕਿ ਹੁਣ ਉੱਥੇ ਉਹ ਲੀਡਰਲੈਸ ਅੰਦੋਲਨ ਹੋ ਗਿਆ ਜੀ ਦਿੱਲੀ ਵਾਲਾ,
1: ਬਿਲਕੁਲ ਵਾਂਗ ਚੂਕ ਤਾਂ ਹੋ ਗਿਆ
0: ਕਿਉਂਕਿ
1: ਜੀ, ਸਹਿਮਤੀ 12 ਵਜੇ ਰਾਤੀ
0: ਵਾਂਗ
1: ਪ੍ਰਧਾਨ
0: ਚੂਕ ਤੇ
1: ਮੰਤਰੀ ਸਾਹਿਬ ਬੋਲ ਰਹੇ ਨੇ ਉਹ
0: ਬਿਲਕੁਲ
1: ਮੁੜ
0: ਜੀ,
1: ਕੇ
0: ਉਹਨਾਂ ਨੇ
1: ਜੀ।
0: ਹੁਣ ਦੱਸੋ ਕਿਹੜੇ ਮੁੱਦਿਆਂ ਦੇ ਉੱਤੇ, ਮੰਨ ਲਓ ਤੁਹਾਡੀਆਂ ਸਾਰੀਆਂ ਮੰਗਾਂ ਜਿਹੜੀਆਂ ਹੈਗੀਆਂ ਉਹ ਮੰਨ ਲੈਂਦੇ ਆ, ਉਹ
1: ਜੀ
0: ਤੋਂ ਬਾਅਦ ਇਹ ਭੀੜ ਚੱਲ ਜਾਊਗੀ, ਇਹ ਭੀੜ ਨਹੀਂ ਜਾਣੇਗੀ।
1: ਨਾ ਜੀ ਨਾ
0: ਪਿੱਛੇ ਹੀ ਉੱਥੇ ਕਿਸਾਨ ਤੁਰ ਪਏ ਹੈਗੇ ਆ ਜੀ,
1: ਜੀ
0: ਹਰ ਇੱਕ ਬੰਦੇ ਦਾ ਆਪਣਾ ਆਪਣਾ ਮੁੱਦਾ ਹੈਗਾ ਜੀ ਉੱਥੇ,
1: ਬਿਲਕੁਲ ਹੈ ਜੀ।
0: ਸੋ ਇਸ ਕਰਕੇ ਕਿੰਨਿਆਂ ਦੇ ਮੁੱਦੇ ਐਡਰੈਸ ਕਰੋਗੇ,
1: ਜੀ
0: ਸਰਕਾਰਾਂ ਪਹਿਲਾਂ ਟਾਈਮ ਰਹਿੰਦੇ ਹੋਏ ਸਰ ਕੰਟਰੋਲ ਨਹੀਂ ਕਰਦੀਆਂ ਸਿਚੁਏਸ਼ਨ।
1: ਜੀ
0: ਮੈਨੂੰ ਨਹੀਂ ਸਮਝ ਆਈ ਵੀ ਇੱਕ ਮੰਤਰੀ ਦਾ ਅਸਤੀਫਾ ਲੈਣ ਦੇ ਵਿੱਚ ਸਰਕਾਰ ਨੇ ਉਹਨੂੰ ਆਪਣੀ ਨੱਕ ਦਾ ਸਵਾਲ ਕਿਉਂ ਬਣਾ ਲਿਆ।
1: ਜੀ ਬਿਲਕੁਲ ਹੈ ਜੀ,
0: ਪ੍ਰਧਾਨ ਮੰਤਰੀ ਮੋਦੀ ਨੇ ਪਹਿਲਾਂ ਵੀ ਜਿਹੜਾ ਹੈਗਾ ਇਸ ਚੀਜ਼ ਦੇ ਉੱਤੇ ਵੀ ਉਦੋਂ ਅੰਦੋਲਨ ਹੋਇਆ ਸੀ ਤੇ ਫਿਰ ਜਿਹੜੇ ਆ ਉਹ ਕਾਨੂੰਨ ਵਾਪਸ ਲਏ ਨਾ
1: ਜੀ,
0: ਤੇ ਫਿਰ ਇਹਦੇ ਵਿੱਚ ਕੋਈ ਹਾਰ ਜਿੱਤ ਵਾਲੀ ਗੱਲ ਨਹੀਂ ਹੁੰਦੀ, ਲੋਕਾਂ ਦਾ ਸੈਂਟੀਮੈਂਟ ਪਹਿਚਾਨਣਾ ਚਾਹੀਦਾ। ਨੀਟ ਦੀ ਪ੍ਰੀਖਿਆ ਜਿਹੜੀ ਹੈਗੀ ਆ ਉਹਦੇ ਵਿੱਚ ਜਾਂ ਤਾਂ ਤੁਹਾਡਾ ਨਾਂ ਪੇਪਰ ਲੀਕ ਹੋਇਆ ਹੋਵੇ ਜੀ, ਹੈਂਜੀ, ਬੱਚਿਆਂ ਨੇ ਖੁਦਕਸ਼ੀਆਂ ਕੀਤੀਆਂ ਇਹਦੇ ਵਿੱਚ ਵੀ ਤੁਹਾਨੂੰ ਉਹਦੇ ਵਾਸਤੇ ਵੀ ਤੁਹਾਨੂੰ ਸੰਜੀਦਾ ਹੋਣਾ ਚਾਹੀਦਾ ਸੀ, ਤੁਹਾਨੂੰ ਉਸ ਵੇਲੇ ਤੁਸੀਂ ਹਿੱਲ ਜਾਣਾ ਚਾਹੀਦਾ ਸੀ ਔਰ ਉਸੇ ਵੇਲੇ ਤੁਹਾਨੂੰ ਚਾਹੀਦਾ ਸੀ ਕਿ ਮੰਤਰੀ ਦਾ ਰਿਜ਼ਾਈਨ ਲੈ ਲੈਂਦੇ
1: ਜੀ,
0: ਇਹ ਨੌਬਤ ਹੀ ਨਾ ਆਉਂਦੀ।
1: ਹੁਣ ਵੀ ਦੇਖੋ ਕਹਿੰਦੇ ਕਿ ਕੇਂਦਰ ਦੇ ਸਖਤ ਕਦਮਾਂ ਦੇ ਵਿੱਚ ਸੁਪਰੀਮ ਕੋਰਟ ਰੱਖੇਗੀ ਨਜ਼ਰ, ਸੁਪਰੀਮ ਕੋਰਟ ਨੇ ਤਾਂ ਉਹ ਕੇਸ ਵੀਡੀਓ ਦੇਖਣ ਨੂੰ ਕਹਿ ਦਿੱਤਾ ਕਿ ਭਾਈ ਅਸੀਂ ਨਹੀਂ ਦੇਖਦੇ, ਸਾਡੇ ਕੋਲ ਸਮਾਂ ਹੈ ਨਹੀਂ, ਤਾਂ ਹੁਣ ਕਾਹਦੀ ਨਜ਼ਰ ਰੱਖਣੀ ਹੈ ਜੀ।
0: ਪਰ ਸਾਹਿਬ ਉਹ ਕਹਿੰਦੇ ਉਹਨਾਂ ਨੇ ਅੱਜ ਕਲੈਰੀਫਿਕੇਸ਼ਨ ਦਿੱਤੀ ਚੀਫ ਜਸਟਿਸ ਆਫ ਇੰਡੀਆ ਨੇ
1: ਜੀ,
0: ਉਹ ਕਹਿੰਦੇ ਵੀ ਮੇਰੇ ਕੋਲ ਜਿਹੜਾ ਹੈਗਾ ਇਹ ਵੀ ਬਕਾਇਦਾ ਤੌਰ ਤੇ ਪਟੀਸ਼ਨ ਬਣਾ ਕੇ ਨਹੀਂ ਸੀ ਲਿਆਏ।
1: ਅੱਛਾ ਜੀ,
0: ਹਾਂਜੀ, ਉਹ ਕਹਿੰਦੇ ਜੇ ਮੇਰੇ ਕੋਲ ਪ੍ਰੋਪਰ ਪਟੀਸ਼ਨ ਆਉਂਦੀ ਤੇ ਮੈਂ ਗੌਰ ਕਰ ਸਕਦਾ ਸੀ, ਹਰ ਚੀਜ਼ ਨੂੰ ਅਸੀਂ ਜਿਹੜਾ ਹੈਗਾ ਆ ਪਟੀਸ਼ਨ ਦੇ ਤੌਰ ਤੇ ਟ੍ਰੀਟ ਨਹੀਂ ਕਰ ਸਕਦੇ
1: ਜੀ,
0: ਹਾਂਜੀ, ਤੇ ਇਸ ਕਰਕੇ ਜਿਹੜਾ ਹੈਗਾ ਆ ਹੁਣ ਅਖਬਾਰੀ ਖਬਰਾਂ ਦੇ ਉੱਤੇ ਜਾਂ ਹੋਰ ਬਾਕੀ ਗੱਲਾਂ ਦੇ ਉੱਤੇ ਜਿਹੜਾ ਹੈਗਾ ਤਾਂ ਹੀ ਗੌਰ ਕੀਤਾ ਜਾ ਸਕਦਾ ਆ ਜੇ ਪ੍ਰੋਪਰ ਪਟੀਸ਼ਨ ਜਿਹੜੀ ਹੈਗੀ ਆ ਉਹ ਬਣ ਕੇ ਮੇਰੇ ਕੋਲ ਆਈ ਹੁੰਦੀ ਤੇ।
1: ਜੀ ਬਿਲਕੁਲ,
0: ਉਹਨਾਂ ਨੇ ਅੱਜ ਇਹ ਐਕਸਪਲੇਨੇਸ਼ਨ ਦਿੱਤੀ ਹੈਗੀ ਆ ਜੀ,
1: ਜੀ
0: ਬਟ ਸਮਝਦਾਰ ਬੰਦੇ ਇਹ ਕਹਿੰਦੇ ਹੈਗੇ ਕਿ ਤੁਸੀਂ ਵੀ ਦਿੱਲੀ ਚ ਬੈਠੇ ਆ, ਦਿੱਲੀ ਦੇ ਵਿੱਚ ਜੋ ਹੋ ਰਿਹਾ ਤੁਹਾਨੂੰ ਪਤਾ ਨਹੀਂ ਹੈਗਾ, ਤੁਸੀਂ ਸੂਆ ਵੋਟੋ ਵੀ ਤਾਂ ਲੈ ਹੀ ਸਕਦੇ ਸੀ
1: ਜੀ,
0: ਹਾਂਜੀ, ਜੇ ਉਹ ਅਗਲਾ ਬੰਦਾ ਤੁਹਾਨੂੰ ਪੁਆਇੰਟ ਆਊਟ ਕਰ ਰਿਹਾ ਸੀ ਤੇ ਤੁਸੀਂ ਜਿਹੜਾ ਆ ਅਗਲੇ ਬੰਦੇ ਨੂੰ ਜਿਸ ਤਰੀਕੇ ਦੇ ਨਾਲ ਤੁਸੀਂ ਉਸ ਬੰਦੇ ਨੂੰ ਡਿਸਰਿਗਾਰਡ ਕਰਕੇ ਤੇ ਕਿਹਾ ਸਾਡੇ ਕੋਲ ਸਮਾਂ ਨੀ ਹੈਗਾ ਤੇ ਨਾ ਮੈਂ ਦੇਖਣੀ ਹੈ ਜੀ, ਜੀ ਬੈਟਰ ਉਹਨੂੰ ਕਹਿੰਦੇ ਕਿ ਵਕੀਲ ਸਾਹਿਬ ਇਹਨੂੰ ਪ੍ਰੋਪਰ ਪਟੀਸ਼ਨ ਬਣਾ ਕੇ ਲਾਉਂਗੇ ਫਿਰ ਆਪਾਂ ਗੌਰ ਕਰ ਸਕਦੇ ਹਾਂ।
1: ਬਿਲਕੁਲ,
0: ਗੱਲ ਤਾਂ ਉਹੀ ਹੁੰਦੀ ਹੈਗੀ ਜੀ ਜਿਹੜੀ ਅੱਜ ਤੁਸੀਂ ਸਮਝਾ ਰਹੇ ਆ ਲੋਕਾਂ ਨੂੰ,
1: ਪਹਿਲਾਂ ਸਮਝਾ ਦਿੰਦੇ
0: ਤੁਸੀਂ, ਪਹਿਲਾਂ ਉਸ ਬੰਦੇ ਨੂੰ ਸਮਝਾ ਦਿੰਦੇ ਤੇ ਉਹ ਤਾਂ ਇਹ ਗੱਲ ਏਦਾਂ ਦੀ ਹੁੰਦੀ ਨਾ ਜੀ।
1: ਬਿਲਕੁਲ ਹੈ ਜੀ, ਬਿਲਕੁਲ ਹੈ ਜੀ,
0: ਅੱਗੇ ਜਿਹੜਾ ਹੈਗਾ ਆ ਇਹ ਕਾਕਰੋਚ ਸ਼ਬਦ ਵੀ ਤਾਂ ਜਿਹੜਾ ਆ ਚੀਫ ਜਸਟਿਸ ਦੇ ਮੂੰਹ ਹੀ ਨਿਕਲਿਆ ਸੀ
1: ਜੀ,
0: ਜਿਹਦੇ ਕਰਕੇ ਅਗਲਿਆਂ ਨੇ ਕਾਕਰੋਚ ਜਨਤਾ ਪਾਰਟੀ ਬਣਾ ਲਈ ਜੀ
1: ਜੀ।
0: ਸੋ ਇਸ ਕਰਕੇ ਬਾਕੀ ਜਿਹੜੀ ਹੈਗੀ ਆ ਪ੍ਰੋਬਲਮ ਤਾਂ ਸਾਰੇ ਕੰਟਰੀ ਦੇ ਵਿੱਚ ਹੈਗੀ ਹੈ ਜੀ, ਅਨਰੈਸਟ ਸਾਰੇ ਕੰਟਰੀ ਦੀ ਹੈਗੀ ਆ ਜੀ
1: ਜੀ,
0: ਬਾਕੀ ਉਹਨੂੰ ਹਵਾ ਦੇਣ ਵਾਸਤੇ ਜਿਹੜਾ ਆ ਹੋਰ ਜਥੇਬੰਦੀਆਂ ਆ ਜਾਂਦੀਆਂ ਵਿੱਚ ਜੀ, ਨਿਹੰਗ ਸਿੰਘ ਉੱਥੇ ਗੱਤਕਾ ਖੇਡਣ ਲੱਗ ਪਏ ਜੀ, ਹੁਣ ਅੱਜ ਜਿਹੜਾ ਆ ਪਤਾ ਨੀ ਉੱਥੇ ਜਿਹੜਾ ਆ ਇਹ ਦੀਪੀਕੇ ਆ ਉਹਨੇ ਕਿਤੇ ਨਿਹੰਗ ਸਿੰਘਾਂ ਬਾਰੇ ਕੋਈ ਕਮੈਂਟ ਕਰ ਦਿੱਤਾ ਹੋਊਗਾ ਜਾਂ ਉਹਨਾਂ ਨੂੰ ਕਹਿਤਾ ਹੋਊਗਾ ਵਿੱਚ ਨਾ ਹੋਵੋ, ਹੁਣ ਅੱਜ ਇੱਕ ਨਿਹੰਗ ਸਿੰਘ ਹੈਗੇ ਆ ਉਹ ਧਮਕੀ ਦੇ ਰਹੇ ਵੀ ਕੱਲ ਨੂੰ 11 ਵਜੇ ਤੱਕ ਸਾਡੇ ਕੋਲ ਆ ਕੇ ਤੇ ਮਾਫ਼ੀ ਮੰਗ ਜਾਏ, ਨਹੀਂ ਤਾਂ ਫਿਰ ਅਸੀਂ ਉਹਦੇ ਅੰਦੋਲਨ ਵੱਲ ਨੂੰ ਕੂਚ ਕਰ ਜਾਂਗੇ ਜੀ। ਚਲੋ
1: ਅਸੀਂ ਗਲਾਰਾ ਪਾਵਾਂਗੇ,
0: ਪਤਾ ਨੀ ਬਿਲਕੁਲ ਜੀ ਗਲਾਰਾ ਪਾਵਾਂਗੇ, ਬਿਲਕੁਲ ਪਾਵਾਂਗੇ ਜੀ। ਇਹ ਫੌਜਾਂ ਜਦੀਆਂ ਗਈਆਂ ਹੀ ਆ ਤੇ ਏਦਾਂ ਹੀ ਥੋੜਾ

0: ਆ ਜਾਣਗੀਆਂ। ਉਹ ਤਾਂ ਇਹਨਾਂ ਨੇ ਹੁਣ ਕੋਈ ਹੀਟ ਚਲਾਈ ਹੈਗੀ ਹੈ ਤੇ ਉਹਨਾਂ ਨੂੰ ਵਾਪਸ ਮੰਗਾਉਣਗੇ ਵੀ ਆ ਜਾਓ ਵੀ ਆ ਜਾਓ, ਇੱਧਰ ਤੁਹਾਡਾ ਕੰਮ ਆ ਗਿਆ ਆ,
1: ਜੀ ਬਿਲਕੁਲ,
0: ਇੱਥੇ ਤੁਸੀਂ ਸੜਕਾਂ ਤੇ ਘੁਮਾਓ, ਇੱਥੇ ਸੜਕਾਂ ਤੇ ਖੇਡੋ ਗੱਤਕਾ ਆ ਕੇ।
1: ਜੀ। ਤੇ ਸੈਣੀ ਸਾਹਿਬ, ਇੱਧਰ
0: ਹਾਂਜੀ
1: ਰਮਨੀਤ
0: ਭਾਈ ਸਾਹਿਬ,
1: ਬਿੱਟੂ ਹੁਣਾਂ ਨੇ, ਕੇਂਦਰੀ ਮੰਤਰੀ ਰਮਨਦੀਪ ਸਿੰਘ ਬਿੱਟੂ ਨੇ ਵੱਲੋਂ ਅਸਤੀਫਾ ਦੇ ਦਿੱਤਾ ਗਿਆ ਜੀ,
0: ਦਿੱਤਾ ਨਹੀਂ ਗਿਆ ਜੀ, ਲੈ ਲਿਆ ਗਿਆ ਜੀ,
1: ਲੈ ਲਿਆ ਗਿਆ। ਅੱਛਾ ਜੀ, ਕਿਆ ਬਾਤ ਹੈ ਜੀ, ਮਨਜ਼ੂਰ ਕਰ ਲਿਆ।
0: ਹੋਰ ਮਨਜ਼ੂਰ ਤਾਂ ਫਿਰ ਰਾਸ਼ਟਰਪਤੀ ਨੇ ਜਦੋਂ ਪਹੁੰਚ ਮਨਜ਼ੂਰ ਕਰ ਲਿਆ, ਇਸ ਕਰਕੇ ਉਹਨਾਂ ਨੇ ਇਹ ਸਰ ਹੋਣਾ ਹੀ ਸੀਗਾ ਉਹਨਾਂ ਦਾ ਜਿਹੜਾ ਹੈਗਾ, ਜਦੋਂ ਰਾਜ ਸਭਾ ਦਾ ਟੈਨਿਓਰ ਖਤਮ ਹੋ ਗਿਆ ਸੀਗਾ ਤੇ ਵਿਦ ਇਨ 6 ਮੰਥ ਜਾਂ ਤਾਂ ਉਹਨਾਂ ਨੂੰ ਰਾਜ ਸਭਾ ਦੀ ਕੋਈ ਸੀਟ ਦਿੱਤੀ ਜਾਂਦੀ ਜਾਂ ਰੈਜ਼ਿਗਨੇਸ਼ਨ ਜਿਹੜਾ ਆ ਦੇਣਾ ਹੀ ਪੈਣਾ ਸੀਗਾ ਜੀ,
1: ਜੀ
0: ਤੇ ਉਹ ਰੈਜ਼ਿਗਨੇਸ਼ਨ ਲੈ ਲਿਆ ਆ। ਹੁਣ ਦੇਖੋ ਵੀ ਬਿੱਟੂ ਸਾਹਿਬ ਨੂੰ ਮੁੜ ਕੇ ਜਿਹੜਾ ਆ ਕੋਈ ਅਹੁਦਾ ਨਸੀਬ ਹੁੰਦਾ ਕਿ ਨਹੀਂ ਹੁੰਦਾ ਜੀ।
1: ਜੀ
0: ਉਹਨਾਂ ਨੇ ਵੈਸੇ ਜਿਹੜਾ ਆ ਵੀ ਇਸ ਅਹੁਦੇ ਦਾ ਮੁੱਲ ਬੜਾ ਤਾਰਿਆ ਜੀ,
1: ਜੀ
0: ਉਹਨਾਂ ਨੇ ਜਿੱਥੇ ਵੀ ਉਹ ਕਹਿੰਦੇ ਹੁੰਦੇ ਨਾ ਜੀ ਲੋਇਲ ਮੋਰ ਦੈਨ ਕਿੰਗ, ਰਾਜੇ ਨਾਲੋਂ ਵੀ ਆਪਣੇ ਆਪ ਨੂੰ ਵੱਧ ਵਫ਼ਾਦਾਰ ਦੱਸਣਾ ਜੀ,
1: ਦੱਸਿਆ ਜੀ
0: ਉਹ ਦੇਸ਼ ਕਰਕੇ ਉਹਨਾਂ ਨੇ ਬੀਜੇਪੀ ਨੂੰ ਮਤਲਬ ਵੱਧ ਦੱਸਿਆ ਜੀ ਵੀ ਹਾਂ ਜੀ ਭਾਈ ਵਫ਼ਾਦਾਰੀ ਮੇਰੀ ਚ ਕੋਈ ਕਮੀ ਨਾ ਰਹਿ ਜਾਏ ਜੀ,
1: ਜੀ
0: ਤੇ ਬਟ ਉਹਨਾਂ ਨੇ ਜਿੰਨਾ ਚਿਰ ਵਰਤਣਾ ਸੀ ਵਰਤ ਲਿਆ ਜੀ।
1: ਜੀ ਬਿਲਕੁਲ,
0: ਹੁਣ ਦੇਖਦੇ ਹੈਗੇ ਜਾਖੜ ਸਾਹਿਬ ਨੂੰ ਅਬਲਾਈਜ਼ ਕਰਦੇ ਆ ਕਿ ਨਹੀਂ ਕਰਦੇ ਜੀ।
1: ਜੀ ਬਿਲਕੁਲ,
0: ਬਾਕੀ ਪੰਜਾਬ ਦੇ ਵਿੱਚ ਸਿਆਸਤ ਹੈਗੀ ਆ ਜੀ, ਉਹ ਹੋ ਸਕਦਾ ਹੈ ਮੁੱਖ ਮੰਤਰੀ ਦਾ ਚਿਹਰਾ ਹੀ ਬਣਾ ਦੇਣ ਜੀ।
1: ਹਾਂ, ਕਹਿੰਦਾ ਵਿੱਚ ਰੋਲਾ ਤਾਂ ਪੈਂਦਾ ਇਸ ਚੀਜ਼ ਦਾ,
0: ਸਰ ਜੇ ਨਹੀਂ ਬਣਦੀ ਦਿਸਦੀ ਹੋਊਗੀ ਤੇ ਜਿਹਨੂੰ ਮਰਜ਼ੀ ਬਣਾ ਦੇਣੀ ਜੀ,
1: ਫਿਰ ਚਾਰ ਵੋਟਾਂ ਜਿਹੜੀਆਂ ਪੈਣੀਆਂ ਫਿਰ ਨਹੀਂ ਪੈਣੀਆਂ
0: ਨਾ ਸਹੀ, ਕੋਈ ਗੱਲ ਨੀ, ਜ਼ਿੰਮੇਵਾਰੀ ਤਾਂ ਹੈ ਨਾ ਭਾਈ, ਤਲ ਜ਼ੋਰ ਲਾਓ ਬਈ ਤੁਸੀਂ, ਤੂੰ ਚਿਹਰਾ ਆਇਆ ਬਈ ਠੀਕ ਠਾਕ ਆ,
1: ਜੀ
0: ਦੇਣਾ ਲੈਣਾ ਤਾਂ ਕੁਛ ਨੀ ਜੀ,
1: ਅਗਲੇ
0: ਨੂੰ ਕਹਿ ਦੇਣਾ ਵੀ ਚੱਲ ਠੀਕ ਹੈ ਜਾ ਬਈ ਤੂੰ ਬਣੇਗਾ।
1: ਬਿਲਕੁਲ ਹੈ ਜੀ। ਤੇ ਸੈਣੀ ਸਾਹਿਬ, ਆਪਣੇ ਨਾਲ ਬਹਾਦਰ ਸਿੰਘ ਜੀ ਜੁੜੇ ਆ ਡੈਨਮਾਰਕ ਤੋਂ, ਗੱਲਬਾਤ ਸ਼ਾਇਦ ਤੁਹਾਨੂੰ ਵੀ ਕੋਈ ਨਾ ਕੋਈ ਕਰਨੀ ਚਾਹੁੰਦੇ ਹੋਣਗੇ, ਚਲੋ ਨਾਲ ਲੈ ਲੈਂਦੇ ਉਹਨਾਂ ਨੂੰ। ਸਤਿ ਸ੍ਰੀ ਅਕਾਲ ਜੀ ਬਹਾਦਰ ਸਿੰਘ ਜੀ। ਹਾਂਜੀ, ਕਰ ਲਓ ਪੂਰੀ ਗੱਲ ਫਿਰ ਮੈਂ ਕਰਦਾ ਜੀ ਉਹਨਾਂ ਨੂੰ ਲੈਣਾ।
0: ਹਾਂਜੀ ਬਹਾਦਰ ਸਿੰਘ ਜੀ, ਸਤਿ ਸ੍ਰੀ ਅਕਾਲ ਜੀ, ਕੱਲ ਤਾਂ ਤੁਸੀਂ ਚੰਗੀ ਰੇਲ ਬਣਾ ਗਏ ਜੀ,
1: ਸਤਿ ਸ੍ਰੀ ਅਕਾਲ ਜੀ, ਆ
2: ਜਾਓ। ਉਹ ਵਕੀਲ ਸਾਹਿਬ ਕੀ ਆ, ਤੁਸੀਂ ਮੇਰਾ ਆਟਾ ਕੜਾ ਤਾ ਪਹਿਲਾਂ, ਤੇ ਤੁਸੀਂ ਕਹਿੰਦਾ ਵੇ ਤੇ ਰੋਟੀਆਂ ਬਣਾਉਣ ਤੇ ਲੱਗ ਗਏ, ਤੁਰਕੀ ਲਾਉਣ ਲੱਗ ਪਏ ਭਾਜ ਸਾਹਿਬ, ਕੱਲ ਫਿਰ ਤੁਹਾਡੀ ਕੱਲ ਤੁਹਾਡੀ ਗੇਮ ਪੈ ਗਈ ਕੁਦਰਤੀ, ਜਦੋਂ ਤੁਸੀਂ ਗਏ ਆ ਮੇਰਾ ਹਾਸਾ ਨਿਕਲ ਗਿਆ, ਕਹਿੰਦੇ ਵੀ ਇਹ ਜੀ ਲਾ ਪਿਆ ਫੋਨ। ਅੱਛਾ ਜਿਹੜੀ ਨਾ ਤੁਸੀਂ ਅੱਜ ਗੱਲ ਕਰਦੇ ਪਏ ਹੁਣ,
1: ਹਾਂਜੀ
2: ਪਹਿਲਾਂ ਤਾਂ ਚਲੋ ਦੋ ਗੱਲਾਂ ਆਵਾਂ, ਪਹਿਲਾਂ ਕਹਿੰਦਾ ਛੋਟੀ ਗੱਲ ਤਾਂ ਜਿਹੜੀ ਨਹੰਗਾ ਵਾਲੀ ਤੁਸੀਂ ਕਰ ਰਹੇ ਹੈਗੇ,
1: ਹਾਂਜੀ
2: ਉਹ ਨਹੰਗਾ ਵਾਲੀ ਇੱਕ ਮੈਂ ਦੇਖੀ ਵੀਡੀਓ, ਪਤਾ ਨੀ ਇੱਕ ਮਹਾਤਮ ਜਿਹਾ ਬਤਾ ਵਿਚਾਰਾ ਨੇ ਥੱਲੇ ਬਿਠਾ ਆਇਆ
1: ਜੀ,
2: ਤੇ ਇੱਕ ਚੰਗਾ ਮੋਟਾ ਨਿਹੰਗ ਉਹ ਬੈਠਾ ਉੱਥੇ ਸੋਫੇ ਤੇ, ਇੱਕ ਨਾਲ ਇੱਕ ਦੋ ਹੋਰ ਬੈਠਾ ਸਾਡੇ ਬਾਕੀ ਬਾਕੀ ਚਾਰ ਪੰਜ ਖੜੇ, ਥੱਲੇ ਬੈਠਾ ਨਾ ਉਹਦੇ ਚਪੇੜਾ ਐਮ ਚਪੇੜਾ ਮਾਰੀ ਜਾਣ ਉਹਦੇ।
1: ਅੱਛਾ ਜੀ,
2: ਤੇ ਜਦੋਂ ਨਾ ਬਾਅਦ ਵਿੱਚ ਗੱਲ ਪਤਾ ਲੱਗੀ, ਮੈਂ ਗੱਲ ਕੀ ਕੱਢ ਟੁੱਟਦੇ, ਉਹ ਵੀ ਸਰਦਾਰ ਜੀ ਮੂਹਰੇ ਅੰਮ੍ਰਿਤ ਛਕਿਆ ਉਹਨੇ ਵੀ
1: ਜੀ,
2: ਪਹਿਲਾਂ ਤੁਸੀਂ ਇੱਥੇ ਦੇਖ ਲਓ ਕਿੰਨੀ ਗਗਲਾ ਵੀ ਉਹਨੇ ਵੀ ਅੰਮ੍ਰਿਤ ਛਕਿਆ, ਉਹਨੂੰ ਥੱਲੇ ਬਿਠਾਇਆ ਪੈਰਾਂ ਬਾਹਰ ਤੇ ਆਪੂ ਉੱਪਰ ਬੈਠੇ ਦਾ, ਤੇ ਗੱਲ ਕੀ ਨਿਕਲੀ ਬਾਅਦ ਵਿੱਚ ਕਿ ਤੂੰ ਸਾਡੇ ਕਿਸੇ ਪੋਸਟ ਤੇ ਕਮੈਂਟ ਕੀਤਾ ਸੀ ਸਾਨੂੰ ਮਾੜਾ ਕਮੈਂਟ ਕਦੇ ਕੀਤਾ, ਜਦੋਂ ਲੋਕੀ ਆਮ ਕਰਦੇ ਹੀ ਕਿਹਨੂੰ ਕੌਣ ਨਹੀਂ ਕਰਦਾ ਕਮੈਂਟ
1: ਜੀ,
2: ਹਰ ਬੰਦਾ ਆਪਣੇ ਹਿਸਾਬ ਨਾਲ ਕਰਦਾ, ਤੁਸੀਂ ਆਪਣੇ ਹੱਥ ਪੋਸਟ ਪਾਈ ਉਹ ਤੁਹਾਨੂੰ ਸਹੀ ਲੱਗਣੀ, ਹਮੇਸ਼ਾ ਹਮੇਸ਼ਾ ਤੁਹਾਨੂੰ ਸਹੀ ਲੱਗਣੀ,
1: ਬਿਲਕੁਲ
2: ਮੈਂ ਮੈਨੂੰ ਲੱਗਣੀ ਆ, ਜ਼ਰੂਰੀ ਨਹੀਂ ਕਿ ਮੇਰੀ ਪੋਸਟ ਤੁਹਾਨੂੰ ਸਹੀ ਲੱਗੇ ਤਾਂ ਤੁਹਾਡੀ ਮੈਨੂੰ ਲੱਗੇ,
1: ਮੈਨੂੰ ਲੱਗੇ ਜੀ।
2: ਅੱਛਾ ਉਹ ਪਤਾ ਮੋਹਰੇ ਕੀ ਕਹਿਣ ਡੇ, ਮੈਂ ਤਾਂ ਉਸ ਗੱਲ ਤੇ ਹੈਰਾਨ ਹੋ ਗਿਆ ਵੀ ਦੱਸੋ ਉਹ ਕਿਹੜੇ ਕਿਹੜੇ ਮਤਲਬ ਕਿੱਦਾਂ ਟਾਈਮ ਕੱਢਣਾ ਇਸ ਕੰਮ ਲਈ, ਜਿਹੜਾ ਉਹਨੇ ਕਿਹਾ ਕਹਿੰਦਾ ਵੀ ਅਸੀਂ ਹੁਣ ਜਿਹੜਾ ਸਾਨੂੰ ਕਮੈਂਟ ਕਰਦਾ ਨਾ ਗਲਤ, ਅਸੀਂ ਕੱਲੇ ਕੱਲੇ ਦੇ ਸਕਰੀਨ ਸ਼ੋਟ ਲੈ ਕੇ ਰੱਖਣ ਦੇ ਹਾਂ, ਅਸੀਂ ਉਹਨੂੰ ਕੱਲੇ ਕੱਲੇ ਨੂੰ ਚੱਕ ਚੱਕਣਾ ਆ, ਦੱਸੋ ਭਲਾ। ਅੱਛਾ ਉਹ ਉਸੇ ਥੱਲੇ ਵੀਡੀਓ ਦੇ ਲੋਕਾਂ ਨੇ ਫੇਰ ਕਮੈਂਟ ਕੀਤੇ, ਉਹ ਕਹਿੰਦਾ ਤੂੰ ਸਾਰਾ ਮੇਰਾ ਕਰ ਲਾ ਪਹਿਲਾਂ, ਤੂੰ ਪਹਿਲਾਂ ਮੇਰੀ ਸਕਰੀਨ ਸ਼ੋਟ ਕਰ ਲਾ, ਦੇਖੋ ਕਿੰਨੀ ਬੇਇੱਜ਼ਤੀ ਕਰਾਈ ਉਹਨੇ। ਮੈਂ ਇਸ ਗੱਲ ਤੇ ਹੈਰਾਨ ਹੋ ਗਿਆ ਕਿ ਇਹਨਾਂ ਕੋਲ ਇੰਨਾ ਟਾਈਮ ਆ ਤੁਸੀਂ ਸਕਰੀਨ ਸ਼ੋਟ ਲੈ ਕੇ ਰੱਖਣੇ ਆ, ਵੀ ਬੰਦੇ ਨੂੰ ਲੱਭਣ ਜਾਓਗੇ, ਗੱਡੀ ਚ ਤੇਲ ਪਾਓਗੇ, ਪੰਜ ਸੱਤ ਜਣੇ ਬੈਠੋਗੇ, ਫਿਰ ਲੈ ਕੇ ਆਓਗੇ ਤਾਂ ਕਿਉਂ ਜਿਹੜੇ ਤੇਲ ਕੁੱਕੂ ਗਾਉਣ ਲੱਗੇ,
1: ਬਹਾਦਰ ਜੀ ਉਹ ਕਿਹੜਾ ਪੱਲੇ ਪਵਾਉਣਾ
2: ਮੈਂ ਤੁਸੀਂ ਤੁਸੀਂ ਅਕਸਰ ਗੱਲ ਕਰਦੇ ਹੁੰਦੇ ਆ ਜਦੋਂ ਤੁਸੀਂ ਭਾਜੀ ਹੋਣਾ ਵੀ ਗੱਲ ਕਰਦੇ ਵਕੀਲ ਸਾਹਿਬ ਨਾਲ ਵੀ, ਪਹਿਲੀ ਸਾਨੂੰ ਇੱਥੇ ਆ ਕੇ ਬਾਹਰ ਆ ਕੇ ਬਹੁਤ ਗੱਲਾਂ ਦੀ ਅਕਲ ਆਈ ਹੈ, ਬਹੁਤ
1: ਬਿਲਕੁਲ ਹੈ ਜੀ।
2: ਜੇ ਮੈਂ ਵੀ ਹੁੰਦਾ ਨਾ ਇੰਡੀਆ ਤੇ ਮੈਂ ਵੀ ਉਹ ਦਾਤੀ ਪੱਲੀ ਚੱਕ ਕੇ ਤਾਂ ਛੁੱਟ ਛੱਟ ਕੇ ਦੌੜ ਕੇ ਤਾਂ ਮੈਂ ਵੀ ਚੱਕ ਕੇ ਸਾਰਾ ਰੂੜੀਆਂ ਪਿੱਛੇ ਜਾ ਕੇ ਘੁੰਮਿਆ ਹੋਣਾ, ਮੂੰਹ ਸਿਰ ਕਾਲਾ ਕਰਾ ਕੇ ਸ਼ਾਮ ਨੂੰ ਆ ਗਏ ਇਹਨਾਂ ਗਰਮ ਪਾਣੀਆਂ ਧੋ ਕੇ ਕਾਲੋ ਕੋਲ ਲਾਉਣੀ ਸੀ ਮੂੰਹ ਤੋਂ, ਤੇ ਕਦੀ ਕਿਸੇ ਦੇ ਅਖਾੜੇ ਚ ਚੱਲ ਜਾਣਾ ਸੀ ਤਾਂ ਕਦੀ ਕਿਸੇ ਰੈਲੀ ਚੱਲ ਜਾਣਾ ਸੀਗਾ, ਹੈ ਕਦੀ ਕਿਸੇ ਬੱਸ ਵਿੱਚ ਚੱਲ ਜਾਣਾ ਸੀ ਬਹਿ ਕੇ, ਕਹਿੰਦਾ ਚਲੋ ਚੱਲੇ ਜੀ ਉੱਥੇ ਚੱਲੇ ਆ ਇਹ ਚੱਲੀ ਤੁਹਾਨੂੰ ਬੱਸ ਘੁੰਮਾਉਣ ਚੱਲੀ ਆ। ਮੈਂ ਇਸ ਗੱਲ ਤੇ ਹੈਰਾਨ ਹੋਇਆ ਆ ਹੁਣ ਬਹੁਤ ਜ਼ਿਆਦਾ ਕਿ ਜਿਹੜੇ ਤਾਂ ਪਹਿਲਾਂ ਭਗਵੰਤ ਮਾਨ ਉਹਨਾਂ ਨੇ ਜਾਂ ਕੇਜਰੀਵਾਲ ਨੇ ਉੱਧਰ ਹਿੰਦੂਆਂ ਨੂੰ ਕਹਿ ਦਿੱਤੇ 500 ਜਗ੍ਹਾ ਘੁਮਾਉਣੇ ਤੁਹਾਨੂੰ,
1: ਹਨਾ
2: ਉੱਧਰ ਉੱਧਰ ਉੱਧਰ ਸਿੱਖਾਂ ਨੂੰ ਕਹਿ ਦਿੱਤਾ 500 ਜਗ੍ਹਾ ਤੁਹਾਨੂੰ ਘੁਮਾਉਣੀਆਂ ਆ।
1: ਅੱਛਾ
2: ਪਹਿਲਾਂ ਹੀ ਜਥੇਬੰਦੀਆਂ ਲੈ ਕੇ ਜਾਂਦੀਆਂ ਨੇ ਬਾਹਰਾਂ ਨੂੰ, ਜੋ ਖੁਦ ਜਾਂਦੇ ਆ, ਕੋਈ ਕੇਦਾਰਨਾਥ ਤੁਰਿਆ, ਕੋਈ ਵੈਸ਼ਨੋ ਮਾਤਾ ਕੋ ਕਿਤੇ ਤੁਰਿਆ। ਅੱਛਾ ਉਹ ਕਿੰਨੇ ਦੱਸ ਮਕਿੰਨੇ ਗਣਾ ਦਿੱਤੇ ਹਨਾ ਹੁਣ,
1: ਪਲੱਸ
2: ਜਿਹੜੇ ਜਿੰਨੇ ਆ ਚੋਰ ਬੈਠੇ ਹਰਾਮ ਦੇ ਡੇਰਿਆਂ ਵਾਲੇ ਇਹਨਾਂ ਨੂੰ ਪਾਲੋ ਵਿੱਚ, ਫਿਰ ਤੁਸੀਂ ਆਪਣੀ ਪ੍ਰਭਾਵ ਫੇਰੀਆਂ ਪਾਲੋ
1: ਪਾਲੋ।
2: ਮੈਨੂੰ ਤਾਂ ਇਹ ਸਮਝ ਨਹੀਂ ਲੱਗਦੀ ਵੀ ਲੋਕਾਂ ਦੇ ਕੋਲ ਟਾਈਮ ਤੇ ਪੈਸਾ ਹੈ ਕਿਹੜੇ ਹਿਸਾਬ ਨਾਲ, ਕਿੱਦਾਂ ਐਡਜਸਟ ਕਰਦੇ ਆ, ਸਾਡੇ ਦਾ ਚੀਕਾ ਨਿਕਲ ਗਿਆ ਸਾਡੇ ਸਾਹਮਣੇ ਨਹੀਂ
1: ਕੰਮ
2: ਕਰਕੇ ਸਾਡੇ ਕੋਲ।
1: ਆਪਾਂ ਨੂੰ ਥੋੜੀ ਜਿਹੀ ਟ੍ਰੇਨਿੰਗ ਲੈਣੀ ਪੈਣੀ ਹੈ ਜੀ, ਆਪਾਂ ਸਰਵਾਈਵ ਨਹੀਂ ਕਰ ਸਕਦੇ।
2: ਗੁਰਦੁਆਰੇ ਤੋਂ ਘੰਟੇ ਬਾਅਦ ਨਿਕਲਣੀ ਕਰੀਦੀ ਆ, ਪਹਿਲੀ ਗੱਲ ਮੇਰੇ ਕੋਲ ਗੁਰਦੁਆਰੇ ਹੈ ਨਹੀਂ ਜਿਹੜਾ ਮੈਂ ਜਿਸ ਮੈਂ ਇਲਾਕੇ ਚ ਆ,
1: ਮੇਰੇ
2: ਤੋਂ 350 ਕਿਲੋਮੀਟਰ ਦੂਰ ਆ ਕੋਪਨ ਹੈਗਨ ਮੈਂ ਹੁਣ
1: ਜੀ। ਹਾਂਜੀ
2: ਤੇ ਇੱਥੇ ਹੈ ਹੀ ਨੀ ਪਹਿਲੀ ਗੱਲ, ਜੇ ਮੈਂ ਉੱਥੇ ਕੋਪਨ ਹੈਗਨ ਵੀ ਹੁੰਦਾ ਤੇ ਮੈਂ ਵੱਧ ਤੋਂ ਵੱਧ ਘੰਟਾ ਡੇਢ ਘੰਟਾ ਜਾ ਹੋਣਾ ਮੇਰੇ ਕੋਲ, ਉਸ ਤੋਂ ਬਾਅਦ ਫੇਰ ਜਿੱਦਾਂ ਮੈਂ ਆਮ ਕਹਿੰਦਾ ਹੁੰਦਾ ਇਹਨਾਂ ਨੇ ਸਾਨੂੰ ਇੱਥੇ ਯੂਰਪ ਨੇ ਰੱਸੀਆਂ ਪਾਈਆਂ
1: ਜੀ,
2: ਜਦੋਂ ਇੱਕ ਰੱਸੀ ਖਿੱਚ ਹੁੰਦੀ ਹੈ ਤਾਂ ਦੂਜੀ ਰੱਸੀ ਨੂੰ ਪਤਾ ਲੱਗ ਜਾਂਦਾ ਵੀ ਉਦੋਂ ਖਿੱਚ ਹੋ ਗਈ, ਹੁਣ
1: ਤੁਰ
2: ਪਿਆ ਬੰਦਾ ਹੈ
1: ਜੀ,
2: ਸਾਰੇ ਪਾਸੇ ਪਾਈਆਂ ਸਾਨੂੰ ਬੰਨਿਆ ਇਹਨਾਂ ਨੇ ਵੀ ਕਿੱਥੇ ਬੰਦਾ ਕੀ ਕਰਦਾ, ਸਭ ਕਿਸੇ ਨੂੰ ਬੋਲਣ ਦੀ ਲੋੜ ਨਹੀਂ ਆ, ਔਰ ਰੱਸੀਆਂ ਆਪ ਹੀ ਦੱਸਦੀਆਂ ਵੀ ਬੰਦਾ ਕਿੱਦਾਂ ਤੁਰਿਆ, ਕਿਹਦੀ ਰੱਸੀ ਖਿੱਚ ਹੋ ਗਈ ਆ, ਇਹ ਉਧਰ ਹੁੰਦਾ ਉਦੋਂ ਖਿੱਚ ਰਿਹਾ ਜਾ ਰਿਹਾ ਹਨਾ। ਤੇ ਮੈਂ ਤਾਂ ਹੈਰਾਨ ਹੁੰਦਾ ਹੁੰਦਾ ਵੀ ਜਿੱਥੇ ਤੁਸੀਂ ਭਾਵਾਂ ਆਨੰਦਪੁਰ ਸਾਹਿਬ ਚਲ ਜਾਓ, ਆਨੰਦ ਹਰਿਮੰਦਰ ਸਾਹਿਬ ਚਲ ਜਾਓ, ਦੁਨੀਆਂ ਲੱਖਾਂ ਕਰੋੜਾਂ ਮੰਦਰਾਂ ਦੇ ਵਿੱਚ ਉੱਤੇ ਚਲ ਜਾਓ ਹਨਾ, ਚਲੋ ਠੀਕ ਆ ਆਪਣੀ ਸ਼ਰਧਾ ਹੈਗਾ ਮੈਂ, ਪਰ ਇੱਕ ਗੱਲ ਹੋਰ ਮੈਂ ਤੁਹਾਨੂੰ ਮੈਂ ਆਪਣੀ ਜਿਹੜੀ ਸੋਚਦਾ ਹੁੰਦਾ ਅਕਸਰ, ਜਿਹੜਾ ਵੀ ਬੰਦਾ ਜਿੱਥੇ ਜਾਂਦਾ ਨਾ ਜਿਹੜੀ ਜਗ੍ਹਾ ਤੇ, ਉਹਨੂੰ ਇਹ ਲੱਗਦਾ ਹੁੰਦਾ ਕਿ ਰੱਬ ਮੈਨੂੰ ਹੀ ਮਿਲਣਾ ਆ,
1: ਬਿਲਕੁਲ ਹੈ ਜੀ
2: ਹਮੇਸ਼ਾ ਹੀ, ਭਾਵੇਂ ਤੁਸੀਂ ਚਲ ਜਾਓ ਤੇ ਭਾਵੇਂ ਮੈਂ ਭਾਵ ਵਕੀਲ ਸਾਹਿਬ
1: ਜੀ,
2: ਇਹਨਾਂ ਨੂੰ ਵੀ ਇਹ ਲੱਗਣਾ ਮੈਂ ਮੈਨੂੰ ਹੀ ਮਿਲਣਾ ਆ, ਉੱਥੇ ਕਰੋੜਾਂ ਦੁਨੀਆਂ ਤੁਰੀ ਫਿਰਦੀ ਹਰ ਜਗ੍ਹਾ ਤੇ,
1: ਫਿਰ
2: ਘਰ ਮੱਥੇ ਟੇਕਣ ਡਿਆ ਆਪਣੇ ਤੁਸੀਂ ਗੁਰਦੁਆਰੇ ਜਾਣ ਡਿਆ, ਫਿਰ ਬੱਸਾਂ ਲਾਤੀ ਜਦੋਂ ਮੈਂ ਤਾਂ ਪਹਿਲਾਂ ਕਹਿ ਕਹਿਣਾ ਵੀ ਪਤਾ ਨੀ, ਮੈਂ ਤਾਂ ਹੈਰਾਨ ਹੋਏ ਨਾ ਕਈ ਵਾਰੀ ਵੀ ਕਿੱਦਾਂ ਯਾਰ ਇਹ ਕਿੱਦਾਂ ਕਰਦੇ ਆ ਐਡਜਸਟਮੈਂਟ, ਫਿਰ ਹੱਥ ਥੱਲੇ ਬਿਠਾ ਆ ਕਹਿੰਦਾ ਅਸੀਂ ਸਕਰੀਨਸ਼ਾਟ ਲੈਣੇ ਆ,
1: ਬਿਮਾਰ
2: ਹੀ ਹੋਈ ਪਈ ਆ।
1: ਨਹੀਂ ਦੇਖੋ ਜਿਹੜੇ ਜਿਹੜੇ ਹੈ ਨਾ ਇੰਡੀਆ ਦੇ ਵਿੱਚ ਵੀ ਲੋਕ ਜਿਹੜੇ ਆਪਣੇ ਕਿਰਤ ਨੂੰ ਜਾਂ ਕੰਮ ਨੂੰ ਕਾਰੋਬਾਰ ਨੂੰ ਪਹਿਲੀਅਤ ਦਿੰਦੇ ਆ ਨਾ, ਤਰੱਕੀ ਉਹ ਹੀ ਕਰਦੇ ਆ, ਚਾਹੇ ਚਲੋ ਉਹ ਸਾਰਾ ਆਲਾ ਦੁਆਲਾ ਘੇਰਾ ਧਾਰਮਿਕ ਜ਼ਿਆਦਾ ਹੈਗਾ ਹੈ, ਉਹ ਕਿਸੇ ਵੀ ਧਰਮ ਦੀ ਖਾਸ ਗੱਲ ਨਹੀਂ ਕਰਦੇ ਤਾਂ, ਪਰ ਉਹ ਹਰ ਕੋਈ ਆਪਣੇ ਆਪਣੇ ਚੱਲਿਆ ਹੋਇਆ। ਪਰ ਦੇਖੋ ਜਿੰਨਾ ਚਿਰ ਆਪਾਂ ਕੋਈ ਕੰਮ ਦੇ ਉੱਤੇ ਜੋਬ ਦੇ ਉੱਤੇ ਪਹਿਰਾ ਨਾ ਦੇਵਾਂਗੇ ਤਾਂ ਉਹ ਤਰੱਕੀ ਕਰ ਹੀ ਨਹੀਂ ਸਕਦਾ ਜੀ ਬੰਦਾ, ਚਾਹੇ ਜਿੱਥੇ ਮਰਜ਼ੀ ਜਾ ਕੇ ਨੱਕ ਰਗੜੀ ਜਾਵੇ।
2: ਭਾਜੀ ਪੰਜ ਪੰਜ ਛੇ ਛੇ ਬੰਦੇ ਘਰ ਚ ਬੈਠੇ ਆ, ਬੰਦਾ ਇੱਕ ਜਾਣ ਦਾ ਕੰਮ ਤੇ, ਬਾਕੀ ਪੰਜ ਛੇ ਜਾਣੇ ਬਸ ਹਾਜ ਬੱਸਾਂ ਬੁੱਸਾਂ ਚ ਘੁੰਮ ਰਹੇ ਆ।
1: ਬਿਲਕੁਲ ਆ ਜੀ ਬਿਲਕੁਲ,
2: ਇਹ ਕੋਈ ਯਾਰ ਕੋਈ ਗੱਲ ਕੋਈ ਹੋਈ ਆ, ਕੋਈ ਤੁਸੀਂ ਘਰ ਕੋਈ ਸਿਸਟਮ ਸ਼ੁਰੂ ਕਰੋ ਆਪਣਾ।
1: ਅੱਛਾ
2: ਦੂਜੇ ਨੰਬਰ ਮੈਂ ਨਾ ਇੱਕ ਗੱਲ, ਮੈਂ ਬਹੁਤ ਜਾਣਾ ਸੁਣਦਾ ਹੁੰਦਾ, ਮੈਂ ਘੱਟ ਹੀ ਜਾਣਾ ਇੰਡੀਆ ਨੂੰ, ਤੇ ਵੱਡਾ ਭਰਾ ਨੂੰ ਉੱਥੇ ਆ, ਉਹ ਕਹਿੰਦਾ ਵੀ ਅਸੀਂ ਨਾ ਬਰਾਬਰ ਜੀਰੋ ਆ ਜਿਹੜੇ ਇੱਥੇ ਰਹਿੰਦੇ ਨਾ, ਉਹਨਾਂ ਬਰਾਬਰ ਅਸੀਂ ਜੀਰੋ ਜਿਹੜੇ ਬਾਹਰੋਂ ਆਉਂਦੇ, ਸਾਨੂੰ ਉਦੋਂ ਲੱਗਦਾ ਵੀ ਅਸੀਂ ਬਾਹਰੋਂ ਆਏ ਬਾਹਰੋਂ ਆਏ, ਉਹਨਾਂ ਦੇ ਬਰਾਬਰ ਜੀਰੋ ਆ, ਅਗਲੇ ਮੋਟਰਸਾਈਕਲ ਸਕੂਟਰ ਕਾਰ ਤੋਂ ਥੱਲੇ ਨੀ ਉਤਰਦੇ,
1: ਮੋਟਰਾਂ
2: ਦੀ ਰੋਟੀ ਖਾਂਦੇ ਆ। ਉਹ ਇਹ ਗੱਲ ਮੈਨੂੰ ਨੀ ਸਮਝ ਆਈ, ਮੈਨੂੰ ਮੈਂ ਤਾਂ ਕਿਵੇਂ ਸੋਚਦਾ ਉੱਥੇ ਰਹਿ ਲੈਣਾ, ਉੱਥੇ ਰਹਿ ਲੈਣਾ, ਨਾਲ ਤੁਰ ਫਿਰ ਲੈਂਦੇ ਬੱਸਾਂ ਬੁੱਸਾਂ ਘੁੰਮ ਲੈਂਦੇ ਇੱਦਾਂ ਹੀ ਤੇ ਨਾ,
1: ਪਰ ਉਹ ਰਹਿ ਨੀ ਹੋਣਾ ਜੀ,
2: ਨਹੀਂ ਹੁਣ ਨੀ ਰਹਿ ਹੋਣਾ, ਹੁਣ ਨੀ
1: ਬਿਲਕੁਲ।
2: ਹੁਣ ਤਾਂ ਮੈਂ ਤਾਂ ਦੋ ਵਾਰੀ ਗਿਆ, ਮੈਂ ਮੁੜ ਕੇ ਬਹਿ ਕੇ ਜਾਣਾ ਛੱਡਤਾ ਮੈਨੂੰ, ਇੱਕ ਵਾਰੀ ਮੈਂ ਚੱਲ ਗਿਆ ਬੈਂਕ ਚ, ਮੈਂ ਨਾ ਜਦੋਂ ਛੋਟਾ ਕੁਛ ਤੋਂ 16 ਸਾਲ 17 ਸਾਲ ਅੱਗੋਂ ਹਲਾ ਬੈਠਾ ਸੀ, ਮੇਰੇ ਦੋਸਤ ਨੇ ਇੱਕ ਕਢਵਾਏ, ਮੈਂ ਤਾਂ ਯਾਦ ਵੀ ਨਹੀਂ
1: ਸੀ,
2: ਤੇ ਉਹ ਮੈਂ ਚੱਲ ਗਿਆ ਹਲਾਉਣ ਤੇ ਉੱਥੋਂ ਨੂੰ ਸੱਚ ਨਹੀਂ ਪੈਸੇ ਕਢਾਉਣ ਚਲੇ ਗਿਆ, ਜਦੋਂ ਮੈਂ ਪਹਿਲੀ ਵਾਰੀ ਗਿਆ 3 ਸਾਲ ਬਾਅਦ ਡੈਨਮਾਰਕ ਤੋਂ
1: ਜੀ
2: 2011 ਚ
1: ਜੀ,
2: ਤੇ ਮੈਂ ਗਿਆ ਉੱਥੇ ਪੈਸੇ ਕਢਾਉਣ ਤੇ ਮੈਨੂੰ ਕਹਿੰਦਾ ਸੈਨ ਸੈਨ ਕਰਕੇ ਮੈਂ ਸਿਆਂਗਾ, ਤੇ ਮੈਨੂੰ ਪਤਾ ਨੀ ਮੈਂ ਕਿਹੜੇ ਸੈਨ ਕੀਤੇ ਹੋ, ਕਦੋਂ ਕੀਤੇ ਹੋ, ਕਿੱਦਾਂ ਕੀਤੇ ਹੋ, ਮੈਂ ਕਰਦੇ
1: ਜੀ।
2: ਅੱਛਾ ਮੋਹਰੇ ਮੈਨੂੰ ਪਤਾ ਕਹਿੰਦਾ ਉਹ ਸਾਡੇ ਪਿੰਡ ਦੇ ਨਾਲ ਦਾ ਬੰਦਾ ਉਹ ਮੈਨੇਜਰ
1: ਜੀ,
2: ਉਹਦੇ ਨਿਆਣੇ ਵੀ ਖੁਦ ਬਾਹਰ ਹੋਣਗੇ। ਅੱਛਾ ਮੈਨੂੰ ਮੈਂ ਉਹ ਤੋਂ ਬਾਅਦ ਬੈਂਕ ਹੀ ਬੰਦ ਕਰਾਤੀ, ਮੈਨੂੰ ਕਹਿੰਦਾ ਕਿਉਂ ਬਾਹਰ ਜਾ ਕੇ ਸੈਨ ਕਰਨਾ ਭੁੱਲ ਗਿਆ, ਦੱਸੋ ਆਹ ਬੋਲਣ ਦਾ ਤਰੀਕਾ ਆਇਆ ਬੰਦੇ ਦਾ।
1: ਬਿਲਕੁਲ ਹੈ ਜੀ ਬਿਲਕੁਲ ਬਿਲਕੁਲ,
2: ਆਹ ਤਰੀਕਾ ਬੋਲਣ ਦਾ ਆਇਆ ਵੀ ਬਾਹਰ ਜਾ ਸੈਨ, ਤੂੰ ਉਦਾਂ ਕਹਿ ਵੀ ਕਾਕਾ ਤੇਰੇ ਸੈਨ ਨੀ ਡਾਲਦੇ, ਦੁਬਾਰਾ ਤੂੰ ਪੁੱਛ ਕਦੀ ਪਹਿਲਾਂ ਆਇਆ ਨੀ ਜਾਂ ਤੂੰ, ਉਹਨੂੰ ਵੀ ਤਾਂ ਪਤਾ ਲੱਗੇ ਹਨਾ ਐਂਟਰੀ ਤੋਂ ਵੀ ਪਹਿਲਾਂ ਆਇਆ ਨੀ ਕਦੀ।
1: ਬਿਲਕੁਲ ਹੈ ਜੀ ਬਿਲਕੁਲ
2: ਹਨਾ ਜੀ, ਤੇ ਆਨੰਦਪੁਰ ਸਾਹਿਬ ਚਲ ਗਿਆ ਫੋਟੋ ਖਿਚਾਈ ਮੈਨੂੰ ਕਹਿੰਦਾ ਬੰਦਾ ਕਹਿੰਦਾ ਆ ਕੇ ਕਿਉਂ ਬਾਹ ਜਾ ਕੇ ਬੁਰੇ ਗੋਰਿਆਂ ਦਾ ਫੋਟੋ
1: ਜੀ ਜੀ
2: ਇਸ ਕਰਕੇ ਚਲੋ
1: ਥੈਂਕ ਯੂ ਜੀ ਬਾਜੀ ਬਹੁਤ ਬਹੁਤ ਸ਼ੁਕਰੀਆ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਲੋ ਦੋਸਤੋ ਇਸ ਤਰ੍ਹਾਂ ਜੀ ਬਹਾਦਰ ਸਿੰਘ ਜੀ ਆਪਣੀ ਗੱਲ ਕਰਕੇ ਗਏ ਆ ਸੈਣੀ ਸਾਹਿਬ ਲੰਘੇ ਹੋ ਜੀ ਕਹਿੰਦੇ ਤੁੜਕਾ ਤੁੜਕਾ ਹਾਂਜੀ
0: ਪਰ ਇਹ ਸਭ ਗੱਲ ਏਦਾਂ ਹੈਗੀ ਆ ਬਹਾਦਰ ਸਿੰਘ ਜੀ ਕਹਿੰਦੇ ਹੈਗੇ ਆ ਵੀ ਰੱਬ ਲੱਭਣਾ ਦੀ ਗੱਲ ਆ ਰੱਬ ਲੱਭਣਾ ਕਾਹਨੂੰ ਰੱਬ ਤਾਂ ਬੰਦੇ ਨੂੰ ਲੱਭਿਆ ਹੈਗਾ ਜੀ ਮਾਂ ਪਿਓ ਜਿਹਨਾਂ ਨੇ ਸਾਨੂੰ ਜਨਮ ਦਿੱਤਾ ਜੇ ਉਹਨਾਂ ਨੂੰ ਰੱਬ ਮੰਨ ਲਈ ਹੈ ਨਾ ਜੀ ਤੇ ਦੂਜੇ ਦੀ ਲੋੜ ਵੀ ਨਹੀਂ
1: ਲੋੜ ਬਣੇਗੀ ਜੀ ਬਿਲਕੁਲ ਹੈ ਜੀ
0: ਉਹਨਾਂ ਦੇ ਆਸ਼ੀਰਵਾਦ ਨਾਲ ਸਭ ਕੁਛ ਬੰਦੇ ਨੂੰ ਮਿਲ ਜਾਂਦਾ ਕਿਸੇ ਬਾਹਰ ਦੇ ਤੋਂ ਜਰੂਰ ਲੈਣਾ ਤੁਸੀਂ ਆਸ਼ੀਰਵਾਦ
1: ਜੀ ਹਾਂਜੀ ਉਹ ਨੁਸਰਤ ਫਤਿਹ ਅਲੀ ਖਾਨ ਸਾਹਿਬ ਦਾ ਗੀਤ ਆ ਨਾ ਇੱਕ ਘਰ ਰੱਬ ਦਾ ਤੇ ਦੂਜਾ ਘਰ ਯਾਰ ਦਾ ਤੇ ਮੈਂ ਉਹ ਕਈ ਵਾਰੀ ਸੋਚਦਾ ਹੁੰਦਾ ਆਪਣੇ ਉੱਤੇ ਲਾਉਂਦਾ ਹੁੰਦਾ ਕਿ ਚਲੋ ਜਿੱਥੇ ਆਪਾਂ ਰਹਿੰਦੇ ਹਾਂ ਘਰ ਦੇ ਵਿੱਚ ਤੇ ਉਹ ਮਤਲਬ ਕਿ ਸਵਰਗ ਵੀ ਹੈ ਜਾਂ ਰੱਬ ਵੀ ਕਹਿ ਲਓ ਜਾਂ ਫਿਰ ਯਾਰ ਕਹਿ ਲਓ ਤੇ ਜਿਹੜਾ ਕੰਮ ਹੈ ਜੋਬ ਆ ਜੀ ਜਿੱਥੋਂ ਕਮਾਉਂਦੇ ਹਾਂ ਖਾਂਦੇ ਹਾਂ ਇੱਥੇ ਤੱਕ ਪਹੁੰਚੇ ਹਾਂ ਇਹ ਦੋਵੇਂ ਚੀਜ਼ਾਂ ਹੈਗੀਆਂ ਨੇ ਜੀ ਉਹ ਆਪਣੇ ਕੋਲ ਹੀ ਹੈ ਕਿਤੇ ਜਾਣ ਦੀ ਜ਼ਰੂਰਤ ਨਹੀਂ ਜਿਵੇਂ ਆਪਣੇ ਬਹਾਦਰ ਸਿੰਘ ਜੀ ਕਹਿ ਕੇ ਗਏ ਆ ਕਿ ਗੁਰੂ ਘਰ ਬਹੁਤ ਦੂਰ ਆ ਹੁਣ ਇੱਥੇ ਤਾਂ ਸਾਡੇ ਤਾਂ ਗੁਰੂ ਘਰ ਹੈ ਹੀ ਨਹੀਂ ਚਲੋ ਉਹਨਾਂ ਦੇ ਹੈਗਾ ਵੀ ਹੈ ਫਿਰ ਵੀ ਪਰ ਅਸੀਂ ਇੱਥੇ ਇੰਨਾ ਚਿਰ ਚਲੋ ਰਹਿ ਰਹੇ ਹਾਂ ਸੈਣੀ ਸਾਹਿਬ ਕਿ ਸਾਡੇ ਮਨ ਦੇ ਵਿੱਚ ਧਰਮ ਦੇ ਪ੍ਰਤੀ ਰਿਸਪੈਕਟ ਹੈ ਨਹੀਂ ਗੀ ਜਾਂ ਮਤਲਬ ਕਿ ਇੱਕ ਦਿਖਾਵੇ ਦਾ ਹੀ ਹੈਗਾ ਕਿ ਅਸੀਂ ਧਰਮ ਨੂੰ ਮੰਨਦੇ ਹਾਂ ਜਾਂ ਇਸ ਧਰਮ ਨੂੰ ਬਿਲੋਂਗ ਕਰਦੇ ਹਾਂ ਜੀ ਕਿ ਸਾਨੂੰ ਵੀ ਤਾਂ ਜੇ ਅਸੀਂ ਕੰਮ ਕਰ ਰਹੇ ਹਾਂ ਤੇ ਸਾਨੂੰ ਉਹਦਾ ਬੈਨੀਫਿਟ ਜੋ ਵੀ ਹੈਗਾ ਜਾਂ ਫਲ ਜਿਹੜਾ ਵੀ ਹੈ ਜਿਹੜੀ ਵੀ ਚੀਜ਼ ਆਪਾਂ ਕ੍ਰੀਏਟ ਕਰਦੇ ਹਾਂ ਜੇ ਉਹਦੇ ਉੱਤੇ ਪਹਿਰਾ ਦੇਵਾਂਗੇ ਜਿੱਦਾਂ ਪਹਿਲਾਂ ਵੀ ਕਿਹਾ ਕਿ ਉਹ ਤੁਹਾਨੂੰ ਆਪਣੇ ਆਪ ਹੀ ਸਾਰਾ ਕੁਝ ਮਿਲੀ ਜਾਂਦਾ ਹੈ ਜੀ ਦਰ ਦਰ ਜਾ ਕੇ ਕਾਹਤੋਂ ਭਟਕਣ ਦੀ ਜ਼ਰੂਰਤ ਪਵੇ ਜੀ
0: ਪਰ ਦੇਖੋ ਇਹਦੇ ਵਿੱਚ ਤਾਂ ਕੋਈ ਸ਼ੱਕ ਨੀ ਉਹ ਕਹਿੰਦੇ ਗੋਡ ਇਜ਼ ਓਮਨੀਪ੍ਰੈਜ਼ੈਂਟ ਹਾਂਜੀ ਪਰਮਾਤਮਾ ਤਾਂ ਕਣ ਕਣ ਚ ਬਿਰਾਜਮਾਨ ਨੇ ਹਰ ਜਗ੍ਹਾ ਬਿਰਾਜਮਾਨ ਆ ਗੁਰੂ ਘਰ ਦੇ ਵਿੱਚ ਜਾਂ ਹੋਰ ਮੰਦਿਰ ਦੇ ਵਿੱਚ ਇੱਥੇ ਹੁੰਦਾ ਕੀ ਹੈਗਾ ਕਿਸੇ ਧਾਰਮਿਕ ਸਥਾਨ ਚ ਇਹਨਾਂ ਜਗ੍ਹਾ ਦੇ ਉੱਤੇ ਜਿਹੜਾ ਹੈਗਾ ਆ ਕਿ ਇੱਕ ਪੋਜ਼ਿਟਿਵ ਐਨਰਜੀ ਹੁੰਦੀ ਆ ਜਿਹਦੇ ਨਾਲ ਇੱਕ ਪੋਜ਼ਿਟਿਵ ਜਿਹੜਾ ਹੈਗਾ ਮੈਗਨੈਟਿਕ ਫੀਲਡ ਏਦਾਂ ਦਾ ਸੈੱਟ ਹੋ ਜਾਂਦਾ ਕਿ ਯੂ ਕੈਨ ਕੰਸਨਟ੍ਰੇਟ ਹੈਂਜੀ ਤੁਸੀਂ ਉੱਥੇ ਕੰਸਨਟ੍ਰੇਟ ਕਰ ਸਕਦੇ ਹੈਗੇ ਆ ਉਹਦੇ ਨਾਲ ਤੁਸੀਂ ਮੈਡੀਟੇਸ਼ਨ ਜਿਹੜੀ ਹੈਗੀ ਆ ਇੱਕ ਮੈਡੀਟੇਸ਼ਨ ਕਿਹਾ ਹੈਗਾ ਟੂ ਥਿੰਕ ਡੀਪ ਜੇ ਡਿਕਸ਼ਨਰੀ ਦੇ ਵਿੱਚ ਇਸ ਸ਼ਬਦ ਦਾ ਮਤਲਬ ਦੇਖੋਗੇ ਤੇ ਉਹਦਾ ਮਤਲਬ ਇਹੀ ਆ ਟੂ ਥਿੰਕ ਡੀਪ ਠੀਕ ਹੈ ਜੀ ਤੇ ਜੇ ਤੁਸੀਂ ਇਕਾਂਤ ਵਿੱਚ ਬਹਿ ਕੇ ਵੈਸੇ ਹੀ ਜਿਹੜਾ ਹੈਗਾ ਜਿੱਥੇ ਮਰਜ਼ੀ ਤੁਸੀਂ ਹੈਗਾ ਆ ਆਪਣਾ ਡੂੰਘਾ ਸੋਚ ਸਕਦੇ ਹੈਗੇ ਆ ਜਾਂ ਕੰਸਨਟ੍ਰੇਟ ਕਰਦੇ ਹੈਗੇ ਆ ਜਾਂ ਸਰਬੱਤ ਦੇ ਭਲੇ ਦੀ ਗੱਲ ਕਰਦੇ ਹੈਗੇ ਆ ਤੇ ਪੋਜ਼ਿਟਿਵ ਐਨਰਜੀ ਤੁਹਾਡੇ ਕੋਲੋਂ ਹੀ ਰਿਲੀਜ਼ ਹੋਣੀ ਸ਼ੁਰੂ ਹੋ ਜਾਂਦੀ ਆ
1: ਬਿਲਕੁਲ
0: ਜਦੋਂ ਤੁਹਾਡੇ ਕੋਲ ਕੋਈ ਆ ਕੇ ਬੈਠੂਗਾ ਉਹਨੂੰ ਸ਼ਾਂਤੀ ਮਿਲੂਗੀ ਜੀ ਜੇ ਤੁਸੀਂ ਉਹਦੇ ਭਲੇ ਦੇ ਵਾਸਤੇ ਸੋਚਦੇ ਆ ਜੇ ਤੁਹਾਡੇ ਇਲ ਫੀਲਿੰਗ ਜਿਹੜੀਆਂ ਆ ਜੇ ਤੁਹਾਡੇ ਮਨ ਚ ਚੱਲ ਰਹੀਆਂ ਹੈਗੀਆਂ
1: ਆ
0: ਦੈਨ ਉਹ ਬੰਦਾ ਇਰੀਟੇਟ ਹੋਊਗਾ ਹਾਂਜੀ ਸੋ ਇਸ ਕਰਕੇ ਗੋਡ ਦੀ ਓਮਨੀ ਪ੍ਰੈਜ਼ੈਂਟ ਆ ਜੀ ਹੈਗੇ ਕਹਿੰਦੇ ਵੀ 350 ਕਿਲੋਮੀਟਰ ਗੁਰੂ ਘਰ ਹੈਗਾ ਆ ਗੁਰੂ ਘਰ ਤਾਂ ਤੁਹਾਡਾ ਕੋਲ ਹੀ ਹੈਗਾ ਜੀ ਤੁਹਾਡਾ ਸਰੀਰ ਹੀ ਹੈਗਾ ਗੁਰੂ ਘਰ
1: ਬਿਲਕੁਲ
0: ਹਾਂਜੀ ਇਸ ਸਰੀਰ ਦੇ ਵਿੱਚੋਂ ਜਿਹੜਾ ਹੈਗਾ ਜਦੋਂ ਤੁਸੀਂ ਕੰਸਨਟ੍ਰੇਟ ਕੀਤਾ ਤੇ ਆਪਣੇ ਆਪ ਹੀ ਅੰਦਰ ਕਿਸੇ ਧਨੇ ਨੂੰ ਪੱਥਰ ਚੋਂ ਨਹੀਂ ਲੱਭਿਆ ਰੱਬ ਉਹਨੂੰ ਵੀ ਜਦੋਂ ਲੱਭਿਆ ਸੀ ਉਹ ਪੱਥਰ ਨੂੰ ਇੰਨੀ ਕੰਸਨਟ੍ਰੇਸ਼ਨ ਨਾਲ ਦੇਖਣ ਲੱਗ ਪਿਆ ਕਿ ਉਹਨੂੰ ਮਿਲਿਆ ਆਪਣੇ ਅੰਦਰੋਂ ਹੀ ਸੀਗਾ ਪਰ ਉਹ ਦੇਖਦਾ ਪੱਥਰ ਨੂੰ ਰਿਹਾ ਸੋ ਇਸ ਕਰਕੇ ਜਿਹੜੀਆਂ ਹੈਗੀਆਂ ਇਹ ਗੱਲਾਂ ਤਾਂ ਚਲੋ ਉਹ ਕਹਿੰਦੇ ਹੋਏ ਉੱਚੀਆਂ ਗੱਲਾਂ ਤੇਰੇ ਯਾਰ ਦੀਆਂ
1: ਜੀ
0: ਕਰਕੇ
1: ਜੀ ਨਾਲੇ ਦੇਖੋ ਇਹ ਚੀਜ਼ਾਂ ਸੈਣੀ ਸਾਹਿਬ ਇੱਕ ਦੂਸਰੇ ਦੀਆਂ ਪੂਰਵਕ ਨੇ ਨਾ ਮੈਂ ਪਿਛਲੇ ਸਮੇਂ 3 ਸਾਲ ਪਹਿਲਾਂ ਦੀ ਗੱਲ ਆ ਮੈਂ ਇੱਕ ਫਿਲਮ ਦੇਖ ਰਿਹਾ ਸੀ ਤਾਂ ਉਹਦੇ ਵਿੱਚ ਚਲੋ ਹੈਗੀ ਤਾਂ ਸੀ ਉਹ ਮਤਲਬ ਕਿ ਹੋਰਰ ਜਿੱਦਾਂ ਕਿ ਭੂਤਾਂ ਪ੍ਰੇਤਾਂ ਦੀ ਸੀਗੀ ਪਰ ਇੱਕ ਪਾਸੇ ਉਹ ਮਤਲਬ ਕਿ ਕਹਿ ਲਓ ਕਿ ਨੈਗੇਟਿਵ ਐਨਰਜੀ ਹੈਗੀ ਆ ਦੂਸਰੇ ਪਾਸੇ ਪੋਜ਼ਿਟਿਵ ਐਨਰਜੀ ਜਿੱਦਾਂ ਤੁਸੀਂ ਗੱਲ ਕੀਤੀ ਹੈ ਪਰ ਉੱਥੇ ਦੋਵੇਂ ਧਿਰਾਂ ਇਕੱਠੀਆਂ ਹੋ ਜਾਂਦੀਆਂ ਨੇ ਚਰਚ ਦੇ ਵਿੱਚ ਤੇ ਉਹ ਉੱਥੇ ਮੀਟਿੰਗ ਕਰਦੇ ਆ ਵੀ ਕਿੱਦਾਂ ਖਹਿੜਾ ਛੁਡਾਇਆ ਜਾਵੇ ਤੇ ਉੱਥੇ ਉਹ ਗੱਲ ਕਰਦੇ ਆ ਕਿ ਕਹਿੰਦੇ ਜੇ ਮਤਲਬ ਕਿ ਆਪਾਂ ਰੱਬ ਹੈਗਾ ਤਾਂ ਸ਼ੈਤਾਨ ਵੀ ਨਾਲ ਹੈ, ਜੇ ਸ਼ੈਤਾਨ ਹੈਗਾ ਤਾਂ ਰੱਬ ਵੀ ਨਾਲ ਹੈ। ਸਿੱਕੇ ਦੇ ਦੋਵੇਂ ਪਹਿਲੂ ਨੇ, ਇੱਕ ਦੂਸਰੇ ਦੇ ਪੂਰਵਕ ਨੇ ਜੀ, ਉਹ ਇਕੱਠੇ ਹੀ ਚੱਲਣਗੇ। ਜੇ ਇੱਕ ਨੂੰ ਮਨਫੀ ਕਰ ਦਿੱਤਾ ਜਾਵੇ ਤਾਂ ਦੂਸਰੇ ਦੀ ਹੋਂਦ ਖਤਮ ਹੋ ਜਾਂਦੀ ਹੈ ਜੀ।
0: ਬਿਲਕੁਲ ਜੀ, ਠੀਕ ਕਹਿੰਦੇ ਹੈਗੇ ਤੁਸੀਂ, ਕਹਿੰਦੇ ਹੈਗੇ ਆ ਜੀ ਵੀ ਮਨ ਜਿਹੜਾ ਆ ਬੜਾ ਸ਼ੈਤਾਨ ਆ
1: ਜੀ,
0: ਤੇ ਗੁਰਬਾਣੀ ਕਹਿੰਦੀ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ।
1: ਬਿਲਕੁਲ
0: ਹੈ ਜੀ, ਤੇ ਜੇ ਮਨ ਜਿਹੜਾ ਹੈਗਾ ਆ, ਗੱਲ ਤਾਂ ਇਹ ਆ ਕਿ ਉਹਨੂੰ ਕਿੱਧਰ ਨੂੰ ਤੁਸੀਂ ਡਾਈਵਰਟ ਕਿੱਧਰ ਨੂੰ ਕਰਦੇ ਹੈਗੇ, ਐਨਰਜੀ ਦਾ ਚੈਨਲ ਜਿਹੜਾ ਆ ਉਹਨੂੰ ਮੋੜਦੇ ਕਿੱਧਰਲੇ ਪਾਸੇ।
1: ਬਿਲਕੁਲ ਹੈ ਜੀ,
0: ਤੇ ਜਿੰਨੇ ਧਾਰਮਿਕ ਗ੍ਰੰਥ ਹੈਗੇ ਆ ਉਹ ਸਾਰੇ ਸਾਨੂੰ ਮਤਲਬ ਇਹ ਪੋਜ਼ਿਟਿਵ ਹੋਣ ਦੀ ਹੀ ਮਤਲਬ ਨਸੀਹਤ
1: ਦਿੰਦੇ ਆ
0: ਕਿ ਤੁਸੀਂ ਜਿਹੜਾ ਆ ਪੋਜ਼ਿਟਿਵ ਸੋਚਣਾ ਆ, ਪੋਜ਼ਿਟਿਵ ਜਿਹੜੀ ਤੁਹਾਡੀ ਸੋਚ ਹੋਊਗੀ ਤੇ ਉਹਦੇ ਨਾਲ ਤੁਸੀਂ ਜਿਹੜਾ ਆ ਸਰਬੱਤ ਦੇ ਭਲੇ ਦੀ ਗੱਲ ਕਰੋਗੇ, ਇਨਸਾਨੀਅਤ ਦੀ ਗੱਲ ਕਰੋਗੇ ਤੇ ਦੈਵੀ ਗੁਣ ਤੁਹਾਡੇ ਵਿੱਚ ਆਪਣੇ ਆਪ ਪ੍ਰਗਟ ਹੋ ਜਾਣਗੇ, ਤੁਸੀਂ ਜਿਹੜਾ ਆ ਉੱਚੇ ਉੱਠ ਜਾਓਗੇ ਤੇ ਫਿਰ ਜਿਹੜਾ ਆ ਕਿਸੇ ਨੂੰ ਦੱਸਣ ਦੀ ਤਾਂ ਲੋੜ ਰਹਿੰਦੀ ਨੀ, ਪੁੱਛਣ ਦੀ ਲੋੜ ਨੀ ਰਹਿੰਦੀ ਜੀ, ਤੇ ਆਪਣੇ ਆਪ ਲੋਕੀ ਲੱਭ ਲੈਂਦੇ ਹੈਗੇ ਵੀ ਇਹੋ ਜਿਹਾ ਬੰਦਾ ਕਿੱਥੇ ਹੈਗਾ ਜੀ।
1: ਬਿਲਕੁਲ,
0: ਸੋ ਇਸ ਕਰਕੇ ਰੱਬ ਨੂੰ, ਬਾਕੀ ਰੱਬ ਜਿਹੜਾ ਹੈਗਾ ਆ ਕੋਈ ਇਹੋ ਜਿਹੀ ਰੈਜ਼ਿਸਟੈਂਸ ਵਾਲੀ ਚੀਜ਼ ਤਾਂ ਹੈ ਨੀ ਜੀ, ਉਹ ਇੱਕ ਸਿਚੁਏਸ਼ਨ ਜਿਹੜੀ ਹੈਗੀ ਆ ਮਾਇੰਡ ਦੀ, ਇੱਕ ਜਿਹੜੀ ਆ ਅਵਸਥਾ ਹੀ ਆ ਮਨ ਦੀ।
1: ਬਿਲਕੁਲ,
0: ਠੀਕ ਹੈ ਜੀ, ਉਸ ਅਵਸਥਾ ਚ ਜਦੋਂ ਜਿਹੜਾ ਚੱਲ ਜਾਂਦਾ ਆ ਉਹ ਕਹਿੰਦੇ ਹੈਗੇ ਨਾ ਜਿਹੜਾ ਉਹ ਜਦੋਂ ਕਹਿੰਦੇ ਲੱਭਣ ਗਏ ਤਾਂ ਕਹਿੰਦੇ ਉਹ ਮੁੜੇ ਹੀ ਨੀ ਵਾਪਸ। ਇਸ ਕਰਕੇ ਉਹ ਜਿਹੜਾ ਉਹਨੂੰ ਖੋਜਣ ਗਿਆ ਤੇ ਉਹ ਮੁੜ ਕੇ ਜਿਹੜਾ ਲੱਭਿਆ ਹੀ
1: ਨਹੀਂ, ਗੁਆਚ ਗਿਆ।
0: ਇਸ ਕਰਕੇ ਆਪ ਹੀ ਗੁਆਚ ਗਿਆ ਜੀ। ਸੋ ਇਸ ਕਰਕੇ ਜਿਹੜਾ ਹੈਗਾ ਉਹ ਵੈਸੇ ਤਾਂ ਕਹਿੰਦੇ ਆ ਜੀ ਭੀਖਾ ਬਾਤ ਅਗਮ ਕੀ ਕਹਿਣ ਸੁਣਨ ਕੀ ਨਾਹੀ, ਜੋ ਬੋਲੇ ਵੋ ਜਾਣੇ ਨਾਹੀ, ਜੋ ਜਾਣੇ ਵੋ ਬੋਲੇ ਨਾਹੀ। ਜਿਹਨਾਂ ਨੂੰ ਉਹਦਾ ਪਤਾ ਲੱਗ ਗਿਆ ਉਹ ਤਾਂ ਚੋਪੀ ਹੋ ਗਏ, ਅਗਲੇ ਕਹਿੰਦੇ ਠੀਕ ਆ ਜੀ ਹੁਣ ਦਿਓ ਜੋ ਹੁਕਮ ਹੈ ਅੰਦਰ ਸਾਹਿਬ ਕੋ। ਹਾਂਜੀ
1: ਬਿਲਕੁਲ,
0: ਸੋ ਇਸ ਟੋਪਿਕ ਦੇ ਉੱਤੇ ਤਾਂ ਜਿਹੜਾ ਹੈਗਾ ਆ ਜਿੰਨਾ ਮਰਜ਼ੀ ਇਹਨੂੰ ਲੰਬਾ ਖਿੱਚ ਲਓ ਜੀ, ਆਪਾਂ ਆਪਣੀਆਂ ਖਬਰਾਂ ਤੇ ਆ ਜਾਈਏ, ਬਿਹਤਰ ਇਹੀ ਹੈਗਾ ਕਿ ਧਾਰਮਿਕ ਚੈਨਲ ਬਾਅਦ ਚ ਚਲਾਵਾਂਗੇ। ਹਾਂਜੀ
1: ਬਿਲਕੁਲ ਹੈ ਜੀ, ਜੀ ਸੈਣੀ ਸਾਹਿਬ,
0: ਪਰ ਜੇ ਕੋਈ ਖਬਰ ਰਹਿੰਦੀ ਹੈਗੀ ਨਹੀਂ ਤਾਂ ਮੈਂ ਛੁੱਟੀ ਲਵਾਂ ਜੀ।
1: ਕਰ ਲਈ ਤਕਰੀਬਨ ਆਪਾਂ ਕੰਪਲੀਟ ਕਰ ਹੀ ਲਈਆਂ ਜੀ, ਬਾਕੀ
0: ਠੀਕ ਹੈ ਭਾਈ ਸਾਹਿਬ।
1: ਹਾਂਜੀ ਥੈਂਕ ਯੂ,
0: ਮਿਹਰਬਾਨੀ ਜੀ, ਸਮਾਂ ਦੇਣ ਲਈ ਧੰਨਵਾਦ ਜੀ, ਸਤਿ ਸ੍ਰੀ ਅਕਾਲ,
1: ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ,
0: ਸ਼ੁਕਰੀਆ।
1: ਲੋ ਦੋਸਤੋ, ਇਸ ਜੀ ਐਡਵੋਕੇਟ ਰਾਜਨ ਸੈਣੀ ਸਾਹਿਬ ਗੱਲਾਂ ਬਾਤਾਂ ਕਰਕੇ ਗਏ ਨੇ ਤੇ ਲਾਈਨਾਂ ਤੁਹਾਡੇ ਲਈ ਵੀ ਖੁੱਲੀਆਂ ਨੇ, ਤੇ ਉਸ ਤੋਂ ਬਾਅਦ ਆਪਾਂ 15 ਮਿੰਟ ਜਿਹੜੀ ਖਬਰਾਂ ਹੋਰ ਕਰਕੇ ਤੇ ਉਸ ਤੋਂ ਬਾਅਦ ਦੋਸਤੋ ਕਿਤਾਬ ਦੀ ਗੱਲ ਕਰਦੇ ਹਾਂ, ਤੇ ਕਿਤਾਬ ਜਿਹੜੀ ਉਹਦੇ ਵਿੱਚ ਜ਼ਿਕਰ ਕਰਾਂਗੇ ਪੰਜਾਬ, ਉਹਨੂੰ ਕੰਟੀਨਿਊ ਕਰਾਂਗੇ ਅੱਗੇ। ਇੰਟਰਸਟਿੰਗ ਕਿਤਾਬ ਹੈ ਜੀ, ਸਿੱਖਣ ਨੂੰ ਮਿਲਦਾ ਉਹਦੇ ਵਿੱਚੋਂ ਵੀ ਬਹੁਤ ਕੁਝ। ਤੇ ਲੋ ਫਿਰ ਉਸ ਤੋਂ ਪਹਿਲਾਂ ਨਾਲ ਨਾਲ ਆਪਾਂ ਕਰਦੇ ਹਾਂ ਗੱਲਬਾਤ ਤੁਹਾਡੇ ਨਾਲ ਹੋਰ ਦੇਸ਼ ਦੇ ਦੀਆਂ ਜਿਹੜੀਆਂ ਖਬਰਾਂ ਨੇ ਉਹ ਕੀ ਕਹਿੰਦੀਆਂ ਨੇ, ਤੇ ਉਸ ਤੋਂ ਬਾਅਦ ਫਿਰ ਆਪਾਂ ਕਿਤਾਬ ਦੀ ਗੱਲ ਕਰਦੇ ਹਾਂ, ਉਹਦਾ ਲੜੀਵਾਰ ਭਾਗ ਜਿਹੜਾ ਅਗਲਾ ਤੁਹਾਡੇ ਨਾਲ ਸਾਂਝਾ ਕਰਨ ਦੀ ਕੋਸ਼ਿਸ਼ ਰਹੇਗੀ। ਤੇ ਗੱਲਬਾਤ ਕਰਦੇ ਹਾਂ ਵਿਦੇਸ਼ੀ ਖਬਰਾਂ ਦੀ, ਥੋੜੀ ਜਿਹੀ 5-7 ਖਬਰਾਂ ਨੇ ਵਿਦੇਸ਼ ਦੀਆਂ ਵੀ, ਪੋਜ਼ਿਟਿਵ ਵੀ ਆ ਤੇ ਨੈਗੇਟਿਵ ਵੀ ਆ। ਮੋਰੋਕੋ ਰੂਬੀਓ ਜਿਹੜੇ ਨੇ ਸਰਗਈ ਲਾਵਰੋਵ ਦੇ ਵੱਲੋਂ ਰਸ਼ੀਆ ਯੂਕਰੇਨ ਜਿਹੜੀ ਵਾਰ ਹੈ, ਜੰਗ ਹੈ, ਖਤਮ ਕਰਨ ਦੇ ਬਾਰੇ ਡਿਸਕਸ਼ਨ ਚੱਲੀ ਹੈ। ਅਮਰੀਕਾ ਵਿਚੋਲਗੀ ਕਰਨ ਦੇ ਲਈ ਤਿਆਰ ਹੈ ਤੇ ਰੂਸ ਨੇ ਯੂਕਰੇਨ ਨੂੰ ਹਥਿਆਰ ਦੇਣ ਦੇ ਉੱਤੇ ਨਾਰਾਜ਼ਗੀ ਜਤਾਈ ਹੈ। ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬੀਓ ਨੇ ਫਿਲੀਪੀਨਜ਼ ਦੀ ਰਾਜਧਾਨੀ ਮਨੀਲਾ ਦੇ ਵਿੱਚ ਆਸੀਆਨ ਸੰਮੇਲਨ ਦੇ ਦੌਰਾਨ ਆਪਣੇ ਰੂਸੀ ਜਿਹੜੇ ਨੇ ਅਮਰੋਤਵਾ ਸਰਗਈ ਲਾਵਰੋਵ ਦੇ ਨਾਲ ਮੁਲਾਕਾਤ ਕੀਤੀ ਹੈ ਤੇ ਰੂਬੀਓ ਨੇ ਜਿਹੜਾ ਮੀਟਿੰਗ ਦੇ ਦੌਰਾਨ ਯੂਕਰੇਨ ਜੰਗ ਖਤਮ ਕਰਨ ਦੇ ਬਾਰੇ ਅਮਰੀਕਾ ਵੱਲੋਂ ਮੁੜ ਕੋਸ਼ਿਸ਼ ਕੀਤੇ ਜਾਣ ਦੀ ਸੰਭਾਵਨਾ ਦੇ ਬਾਰੇ ਚਰਚਾ ਕੀਤੀ ਹੈ। ਅਮਰੀਕੀ ਵਿਦੇਸ਼ ਵਿਭਾਗ ਜਿਹੜਾ ਉਹਦੇ ਤਰਜਮਾਨ ਨੇ ਕਿਹਾ ਕਿ ਦੋਵੇਂ ਆਗੂਆਂ ਨੇ ਅਮਰੀਕਾ ਰੂਸ ਅਤੇ ਸੰਬੰਧਾਂ ਦੇ ਬਾਰੇ ਵੀ ਚਰਚਾ ਕੀਤੀ ਹੈ। ਉਸਨੇ ਕਿਹਾ ਕਿ ਅਮਰੀਕਾ ਯੂਕਰੇਨ ਜੰਗ ਖਤਮ ਕਰਨ ਦੇ ਲਈ ਵਿਚੋਲੇ ਦੀ ਜਿਹੜੀ ਹੈ, ਪਰ ਓਹਲਾ ਨਹੀਂ ਰੱਖਣਾ ਕਹਿੰਦੇ, ਵਿਚੋਲੇ ਦੀ ਭੂਮਿਕਾ ਨਿਭਾਉਣ ਵਾਸਤੇ ਤਿਆਰ ਨੇ ਤੇ ਰੂਸੀ ਵਿਦੇਸ਼ ਮੰਤਰਾਲੇ ਨੇ ਸਪਸ਼ਟ ਕੀਤਾ ਕਿ ਲਾਵਰੋਵ ਨੇ ਯੂਕਰੇਨ ਨੂੰ ਹੋਰ ਹਥਿਆਰ ਦੇਣ ਅਤੇ ਯੂਰਪੀਅਨ ਮੁਲਕਾਂ ਦੀਆਂ ਨੀਤੀਆਂ ਦੇ ਉੱਤੇ ਵਿਰੋਧ ਜਤਾਇਆ। ਰੂਸ ਨੇ ਪਿਛਲੇ ਸਾਲ ਅਲਾਸਕਾ ਦੇ ਵਿੱਚ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਤੇ ਅਮਰੀਕੀ ਰਾਸ਼ਟਰਪਤੀ ਟਰੰਪ ਵਿਚਕਾਰ ਹੋਏ ਸਮਝੌਤਿਆਂ ਦੇ ਉੱਤੇ ਵਚਨਬੱਧਤਾ ਨੂੰ ਦੁਹਰਾਇਆ ਤੇ ਦੋਵੇਂ ਹੀ ਆਗੂਆਂ ਨੇ ਫਾਰਸ ਦੀ ਜਿਹੜੀ ਖਾੜੀ ਦੇ ਹਾਲਾਤ, ਨਾਸਾ ਤੇ ਰੋਸਕੋਸਮੋਸ ਵਿਚਕਾਰ ਸਹਿਯੋਗ, ਇਸ ਦੇ ਦੌਰਾਨ ਆਸੀਅਨ ਸੰਮੇਲਨ ਦੇ ਵਿੱਚ ਦੱਖਣੀ ਚੀਨ ਸਾਗਰ ਦਾ ਮੁੱਦਾ ਵੀ ਛਾਇਆ ਰਿਹਾ। ਆਸਟ੍ਰੇਲੀਆਈ ਜਿਹੜੇ ਨੇ ਵਿਦੇਸ਼ ਮੰਤਰੀ ਪੈਨੀ ਵੋਂਗ ਨੇ ਜਿਹੜਾ ਚੀਨ ਦੇ ਵੱਲੋਂ ਪਰਮਾਣੂ ਪਣਡੁੱਬੀ ਤੋਂ ਜਿਹੜਾ ਮਿਜ਼ਾਈਲ ਪ੍ਰੀਖਣ ਕਰਨ ਦੀ ਨਿੰਦਾ ਕਰਦਿਆਂ ਇਸ ਨੂੰ ਅਸਥਿਰਤਾ ਫੈਲਾਉਣ ਵਾਲੀ ਕਾਰਵਾਈ ਦੱਸਿਆ। ਹਾਲਾਂਕਿ ਚੀਨ ਨੇ ਆਪਣੇ ਬਚਾਅ ਦੇ ਵਿੱਚ ਕਿਹਾ ਕਿ ਉਸਦੀ ਸਾਲਾਨਾ ਫੌਜੀ ਜਿਹੜੀ ਹੈ ਫੌਜੀ ਜਿਹੜੀ ਮਸ਼ਕ ਦਾ ਹਿੱਸਾ ਸੀ ਤੇ ਇਸਦੀ ਅਗਾਊਂ ਜਿਹੜੀ ਸੂਚਨਾ ਦਿੱਤੀ ਗਈ ਸੀ, ਅਸੀਂ ਚੁੱਪ ਚਪੀਤੇ ਨਹੀਂ ਕੀਤਾ। ਈਰਾਨ ਨੇ ਠੁਕਰਾ ਦਿੱਤਾ ਹੈ ਅਮਰੀਕਾ ਦਾ ਜੰਗਬੰਦੀ ਪ੍ਰਸਤਾਵ। ਲੱਗਦਾ ਕਿ ਮਸਲਾ ਹੋਰ ਪਖੇਗਾ। ਈਰਾਨ ਨੇ ਇਰਾਕ ਦੇ ਪ੍ਰਧਾਨ ਮੰਤਰੀ ਅਲੀ ਅਲ ਜ਼ੈਦੀ ਰਾਹੀਂ ਭੇਜੇ ਗਏ ਅਮਰੀਕਾ ਦੇ ਜੰਗਬੰਦੀ ਪ੍ਰਸਤਾਵ ਨੂੰ ਠੋਕਰ ਮਾਰਤੀ ਹੈ, ਠੁਕਰਾ ਦਿੱਤਾ ਹੈ। ਈਰਾਨ ਦਾ ਕਹਿਣਾ ਕਿ ਉਹ ਕਿਸੇ ਵੀ ਅਜਿਹੇ ਅਸਥਾਈ ਸਮਝੌਤੇ ਨੂੰ ਸਵੀਕਾਰ ਨਹੀਂ ਕਰੇਗਾ ਜੋ ਰਣਨੀਤਿਕ ਤੌਰ ਦੇ ਉੱਤੇ ਮਹੱਤਵਪੂਰਨ ਹੌਰਮੁਜ਼ ਸਟ੍ਰੇਟ ਦੇ ਵਿੱਚ ਸਥਿਤੀ ਨੂੰ ਹੱਲ ਨਹੀਂ ਕਰਦਾ। ਨਿਊਯਾਰਕ ਟਾਈਮਸ ਦੀ ਇੱਕ ਰਿਪੋਰਟ ਦੇ ਮੁਤਾਬਕ ਈਰਾਨ ਤੇ ਇਰਾਕ ਦੇ ਅਧਿਕਾਰੀਆਂ ਦੇ ਹਵਾਲੇ ਦੇ ਨਾਲ ਇਹ ਜਾਣਕਾਰੀ ਸਾਂਝੀ ਕੀਤੀ ਹੈ। ਈਰਾਨ ਦਾ ਇਹ ਇਨਕਾਰ ਅਮਰੀਕਾ ਤੇ ਈਰਾਨ ਵਿਚਕਾਰ ਲਗਭਗ ਦੋ ਹਫ਼ਤਿਆਂ ਤੋਂ ਵੱਧਦੇ ਤਣਾਅ ਤੋਂ ਬਾਅਦ ਜਿਹੜਾ ਸਾਹਮਣੇ ਆਇਆ। ਇਸ ਸਮੇਂ ਦੇ ਦੌਰਾਨ ਦੋਵਾਂ ਧਿਰਾਂ ਨੇ ਇੱਕ ਦੂਜੇ ਦੇ ਵਿਰੁੱਧ ਫੌਜੀ ਹਮਲੇ ਸ਼ੁਰੂ ਕੀਤੇ ਨੇ, ਜਦੋਂ ਕਿ ਟਕਰਾਅ ਨੂੰ ਰੋਕਣ ਦੀਆਂ ਕੂਟਨੀਤਿਕ ਕੋਸ਼ਿਸ਼ਾਂ ਅਸਫਲ ਰਹੀਆਂ ਨੇ। ਰਿਪੋਰਟ ਦੇ ਅਨੁਸਾਰ ਜੰਗਬੰਦੀ ਦਾ ਪ੍ਰਸਤਾਵ ਵੀਰਵਾਰ ਨੂੰ ਕੱਲ ਬੀਤੇ ਦੇ ਵਿੱਚ ਇਰਾਕੀ ਪ੍ਰਧਾਨ ਮੰਤਰੀ ਦੀ ਫੇਰੀ ਦੇ ਦੌਰਾਨ ਈਰਾਨ ਨੂੰ ਪੇਸ਼ ਕੀਤਾ ਗਿਆ। ਹਾਲਾਂਕਿ ਪ੍ਰਸਤਾਵ ਦੇ ਪੂਰੇ ਵੇਰਵੇ ਜਨਤਕ ਨਹੀਂ ਕੀਤੇ ਗਏ, ਪਰ ਈਰਾਨੀ ਅਧਿਕਾਰੀਆਂ ਨੇ ਕਿਹਾ ਕਿ ਈਰਾਨ ਕਿਸੇ ਵੀ ਅਸਥਾਈ ਪ੍ਰਬੰਧਨ ਨੂੰ ਸਵੀਕਾਰ ਕਰਨ ਦੇ ਲਈ ਤਿਆਰ ਨਹੀਂ ਹੈ ਜੋ ਵਿਸ਼ਵ ਵਿਆਪੀ ਊਰਜਾ ਸਪਲਾਈ ਦੇ ਲਈ ਇੱਕ ਮਹੱਤਵਪੂਰਨ ਸਮੁੰਦਰੀ ਰਸਤੇ ਹੌਰਮੁਜ਼ ਸਟ੍ਰੇਟ ਦੇ ਉੱਤੇ ਨਿਯੰਤਰਣ ਜਿਹੜਾ ਉਹਦੇ ਮੁੱਦੇ ਨੂੰ ਹੱਲ ਨਹੀਂ ਕਰਦਾ। ਵਾਈਟ ਹਾਊਸ ਨੇ ਰਿਪੋਰਟ ਦੇ ਉੱਤੇ ਜਿਹੜਾ ਕੋਈ ਟਿੱਪਣੀ ਨਹੀਂ ਕੀਤੀ ਅਜੇ ਤੇ ਈਰਾਨ ਦੇ ਇਸ ਫੈਸਲੇ ਦੇ ਨਾਲ ਤੀਜੇ ਮਹਾਂਯੁੱਧ ਦੇ ਸ਼ੁਰੂ ਹੋਣ ਦਾ ਖਦਸ਼ਾ ਜਿਹੜਾ ਨਜ਼ਰ ਆ ਰਿਹਾ ਹੈ। ਬੰਗਲਾਦੇਸ਼ ਦੇ ਵੀ ਅਫਰਾ ਦਫੜੀ ਜਿਹੜੀ ਮਚੀ ਹੈ, ਉਥਲ ਪੁਥਲ ਹੋਈ ਹੈ ਸਿਆਸਤ ਦੇ ਵਿੱਚ ਤੇ ਰਾਸ਼ਟਰਪਤੀ ਸ਼ਹਾਬੂਦੀਨ ਨੇ ਅਸਤੀਫਾ ਦੇ ਦਿੱਤਾ। ਬੰਗਲਾਦੇਸ਼ ਦੇ ਰਾਸ਼ਟਰਪਤੀ ਮੁਹੰਮਦ ਸ਼ਹਾਬੂਦੀਨ ਨੇ ਆਪਣੇ ਕਾਰਜਕਾਲ ਦੇ ਖਤਮ ਹੋਣ ਤੋਂ 2 ਸਾਲ ਪਹਿਲਾਂ ਹੀ ਸ਼ੁੱਕਰਵਾਰ ਨੂੰ ਅਸਤੀਫਾ ਦੇ ਦਿੱਤਾ। ਉਹ ਬਰਖਾਸਤ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਦੇ ਸਾਬਕਾ ਸਹਿਯੋਗੀ ਸਨ। ਮੀਡੀਆ ਰਿਪੋਰਟਾਂ ਦੇ ਮੁਤਾਬਕ 76 ਸਾਲਾਂ ਨੇਤਾ ਨੇ ਆਪਣੇ ਅਸਤੀਫੇ ਦੇ ਕਾਰਨ ਬਾਰੇ ਇੱਕ ਸਵਾਲ ਦਾ ਜਵਾਬ ਦਿੰਦੇ ਹੋਏ ਕਿਹਾ ਕਿ ਮੈਂ ਕਈ ਸਿਹਤ ਸਮੱਸਿਆਵਾਂ ਤੋਂ ਪੀੜਤ ਹਾਂ। ਰਾਸ਼ਟਰਪਤੀ ਮਹਿਲ ਬਗਭਵਨ ਦੇ ਇੱਕ ਬੁਲਾਰੇ ਨੇ ਮੀਡੀਆ ਨੂੰ ਦੱਸਿਆ ਕਿ ਸ਼ਹਾਬੂਦੀਨ ਦੇ ਪ੍ਰਤੀਨਿਧੀ ਉਹਨਾਂ ਅਸਤੀਫਾ ਲੈ ਕੇ ਸੰਸਦ ਦੇ ਲਈ ਰਵਾਨਾ ਹੋ ਗਏ ਨੇ ਤੇ ਅਸਤੀਫਾ ਸੰਸਦ ਦੇ ਸਪੀਕਰ ਹਫੀਜ਼ੁਦੀਨ ਅਹਿਮਦ ਨੂੰ ਜਿਹੜਾ ਸੌਂਪਿਆ ਜਾਵੇਗਾ, ਜੋ ਬੰਗਲਾਦੇਸ਼ ਦੇ ਸੰਵਿਧਾਨ ਦੇ ਅਨੁਸਾਰ ਨਵੇਂ ਰਾਸ਼ਟਰਪਤੀ ਦੀ ਚੋਣ ਹੋਣ ਤੱਕ ਕਾਰਜਕਾਰੀ ਰਾਸ਼ਟਰਪਤੀ ਦੇ ਵਜੋਂ ਸੇਵਾ ਨਿਭਾਉਣਗੇ। ਬੁਲਾਰੇ ਨੇ ਕਿਹਾ ਕਿ ਜਦੋਂ ਤੱਕ ਸੰਸਦ ਦੇ ਸਪੀਕਰ ਨੂੰ ਅਸਤੀਫਾ ਨਹੀਂ ਮਿਲ ਜਾਂਦਾ, ਮੈਂ ਕੋਈ ਅਧਿਕਾਰਤ ਟਿੱਪਣੀ ਨਹੀਂ ਕਰ ਸਕਦਾ। ਹੇਠਲੀ ਅਦਾਲਤ ਨੇ ਸਾਬਕਾ ਜੱਜ ਤੇ 1971 ਦੇ ਮੁਕਤੀ ਯੁੱਧ ਦੇ ਵਿੱਚ ਮੁੱਖ ਭੂਮਿਕਾ ਨਿਭਾਉਣ ਵਾਲੇ ਸ਼ਹਾਬੂਦੀਨ ਨੇ ਅਪ੍ਰੈਲ 2023 ਦੇ ਵਿੱਚ 5 ਸਾਲ ਦੇ ਕਾਰਜਕਾਲ ਦੇ ਲਈ ਰਾਸ਼ਟਰਪਤੀ ਦੇ ਵਜੋਂ ਸਹੁੰ ਚੁੱਕੀ ਸੀ। ਕੈਨੇਡਾ US ਦੀ ਗੱਲ ਕਰੀਏ ਤੇ ਜਿੱਥੇ 10 ਵੱਡੇ ਆਪਰੇਸ਼ਨ ਦੇ ਨਾਲ ਸਾਂਝੇ ਆਪਰੇਸ਼ਨ ਦੇ ਵਿੱਚ 10 ਅਰਬ ਦਾ ਜਿਹੜਾ ਨਸ਼ਾ ਤੇ ਅਸਲਾ ਜਿਹੜਾ ਬਰਾਮਦ ਹੋਇਆ, ਭਾਰਤੀ ਮੂਲ ਦੇ 14 ਮੁਲਜ਼ਮਾਂ ਦੇ ਸਮੇਤ 21 ਕਾਬੂ ਕੀਤੇ ਹੈ। ਟਰੱਕਾਂ ਰਾਹੀਂ ਹੁੰਦੀ ਸੀ ਨਸ਼ੇ ਦੀ ਤਸਕਰੀ। ਇਹਦੇ ਵਿੱਚ ਕੈਨੇਡਾ ਤੇ ਅਮਰੀਕਾ ਦੀਆਂ ਸੁਰੱਖਿਆ ਏਜੰਸੀਆਂ ਤੇ ਪੁਲਿਸ ਦੇ ਸਾਂਝੇ ਪ੍ਰੋਜੈਕਟ ਬੇ ਤਹਿਤ ਜਿਹੜਾ ਅਮਰੀਕਾ ਤੋਂ ਟਰੱਕਾਂ ਰਾਹੀਂ ਲਿਆਂਦਾ ਗਿਆ 17 ਕੁਇੰਟਲ ਨਸ਼ਾ ਤੇ ਵੱਡੀ ਮਾਤਰਾ ਦੇ ਵਿੱਚ ਅਸਲਾ ਬਰਾਮਦ ਕੀਤਾ ਹੈ। ਇਸ ਮਾਮਲੇ ਦੇ ਵਿੱਚ 21 ਮੁਲਜ਼ਮ ਜਿਹੜੇ ਨੇ ਗ੍ਰਿਫ਼ਤਾਰ ਕੀਤੇ ਨੇ, ਜਿਨ੍ਹਾਂ ਦੇ ਵਿੱਚੋਂ 14 ਭਾਰਤੀ ਮੂਲ ਦੇ ਨੇ ਜੋ ਕੈਨੇਡਾ ਦੇ ਵੱਖ ਵੱਖ ਸ਼ਹਿਰਾਂ ਦੇ ਰਹਿਣ ਵਾਲੇ ਹੈ। ਜਾਣਕਾਰੀ ਦੇ ਮੁਤਾਬਕ 1 ਸਾਲ ਤੋਂ ਚੱਲ ਰਹੇ ਇਸ ਆਪਰੇਸ਼ਨ ਦੇ ਤਹਿਤ ਅਮਰੀਕਾ ਤੋਂ ਕੈਨੇਡਾ ਆਉਂਦੇ ਕੁਝ ਟਰੱਕ ਚਾਲਕਾਂ ਦੀਆਂ ਗਤੀਵਿਧੀਆਂ ਤੇ ਨਜ਼ਰ ਰੱਖੀ ਜਾ ਰਹੀ ਸੀ। ਵਿੰਡਸਰ ਪੁਲਿਸ ਦੇ ਵੱਲੋਂ ਇਸ ਦੌਰਾਨ ਪੀਲ ਪੁਲਿਸ ਸਮੇਤ ਕੈਨੇਡਾ ਬਾਰਡਰ ਸਰਵਿਸਿਜ ਏਜੰਸੀ ਤੇ ਅਮਰੀਕਨ ਕਸਟਮ ਵਿਭਾਗ ਦਾ ਸਹਿਯੋਗ ਹਾਸਲ ਕੀਤਾ ਗਿਆ ਸੀ। ਜਾਂਚ ਪੂਰੀ ਹੋਣ ਤੋਂ ਬਾਅਦ ਪੁਲਿਸ ਨੇ ਵੱਖ ਵੱਖ ਦਿਨਾਂ ਦੇ ਉੱਤੇ ਤਲਾਸ਼ੀ ਵਾਰੰਟ ਲੈ ਕੇ ਛਾਪੇਮਾਰੀ ਕੀਤੀ ਹੈ। ਇਸ ਦੇ ਦੌਰਾਨ ਉਕਤ ਟਿਕਾਣਿਆਂ ਤੋਂ ਜਿਹੜਾ ਕੁੱਲ 17 ਕੁਇੰਟਲ ਨਸ਼ਾ ਬਰਾਮਦ ਹੋਇਆ, ਜਿਸ ਦੀ ਕੀਮਤ 13 ਕਰੋੜ 90 ਲੱਖ ਡਾਲਰ ਲਗਭਗ 10 ਅਰਬ ਰੁਪਏ ਮੰਨੀ ਗਈ ਹੈ। ਇਸ ਦੇ ਨਾਲ ਹੀ ਤਲਾਸ਼ੀ ਦੇ ਦੌਰਾਨ ਉਥੋਂ ਵੱਡੀ ਮਾਤਰਾ ਦੇ ਵਿੱਚ ਬੰਦੂਕਾਂ, ਰਿਵਾਲਵਰ, ਪਿਸਤੌਲਾਂ ਤੇ ਗੋਲੀ ਸਿੱਕਾ ਵੀ ਫੜਿਆ ਗਿਆ। ਗ੍ਰਿਫ਼ਤਾਰ ਕੀਤੇ ਗਏ ਹੋਨਹਾਰ ਜਿਹੜੇ ਬੰਦੇ ਨੇ, 21 ਮੁਲਜ਼ਮਾਂ ਦੇ ਵਿੱਚੋਂ 2 ਦੀ ਪਛਾਣ ਜਿਹੜੀ ਹੈ ਗੁਪਤ ਰੱਖੀ ਗਈ ਹੈ। ਇਸ ਦੇ ਵਿੱਚ ਸ਼ਾਮਲ ਭਾਰਤੀ ਮੂਲ ਦੇ ਮੁਲਜ਼ਮਾਂ ਦੀ ਪਛਾਣ ਜਿਹੜੀ ਹੈ ਗਗਨਦੀਪ ਠਿੰਡਲ 27 ਸਾਲਾਂ, ਸਿਮਰਨਜੀਤ ਸਿੰਘ 32 ਸਾਲਾਂ, ਗੁਰਦੀਪ ਧਾਲੀਵਾਲ 32 ਸਾਲਾਂ, ਜਸਵਿੰਦਰ ਸਿੰਘ ਸੋਹੀ 55 ਸਾਲਾਂ, ਧਰਮਿੰਦਰ ਸਿੰਘ 19 ਸਾਲਾਂ, ਜਤਿੰਦਰ ਪਾਲ ਸਿੰਘ 39 ਸਾਲਾਂ, ਮਹਿਕਪ੍ਰੀਤ ਸਿੰਘ 24 ਸਾਲਾਂ, ਤਲਵਿੰਦਰ ਸਿੰਘ 29 ਸਾਲਾਂ ਤੇ ਕਰਨਦੀਪ ਸਿੰਘ ਜਿਹੜੇ ਨੇ 27 ਸਾਲਾਂ ਵਜੋਂ ਕੀਤੀ ਹੈ ਤੇ ਸਾਰੇ ਬ੍ਰੈਂਪਟਨ ਦੇ ਵਾਸੀ ਨੇ। ਇਸ ਤੋਂ ਇਲਾਵਾ ਬਾਕੀ ਮੁਲਜ਼ਮਾਂ ਦੀ ਪਛਾਣ ਕਵਰਪਾਲ ਕੁਲਾਰ 32 ਸਾਲਾਂ ਵਾਸੀ ਲੈਸਲੇ, ਹਰਵਿੰਦਰ ਸਿੰਘ 33 ਸਾਲਾਂ ਵਾਸੀ ਕਿਚਨਰ, ਹਨਿੰਦਰਪਾਲ ਗਰੇਵਾਲ 34 ਸਾਲਾਂ ਵਾਸੀ ਬੈਰੀ, ਅਵਤਾਰ ਸਹੋਤਾ 54 ਸਾਲਾਂ ਵਾਸੀ ਸ਼ੈਲਬਰਨ ਅਤੇ ਮੁਹੰਮਦ ਬਿਨ ਹਸਨ 41 ਸਾਲਾਂ ਵਾਸੀ ਟੋਰਾਂਟੋ ਵਜੋਂ ਹੋਈ ਹੈ। ਗ੍ਰਿਫ਼ਤਾਰ ਮੁਲਜ਼ਮ ਵੱਖ ਵੱਖ ਸ਼ਹਿਰਾਂ ਦੇ ਨਾਲ ਸੰਬੰਧਿਤ ਹੋਣ ਕਰਕੇ ਉਹਨਾਂ ਨੂੰ ਆਉਂਦੇ ਦਿਨਾਂ ਦੇ ਵਿੱਚ ਉਹਨਾਂ ਦੇ ਸ਼ਹਿਰਾਂ ਦੀਆਂ ਅਦਾਲਤਾਂ ਦੇ ਵਿੱਚ ਵੱਖ ਵੱਖ ਤਰੀਕਾਂ ਦੇ ਉੱਤੇ ਜਿਹੜਾ ਪੇਸ਼ ਕੀਤਾ ਜਾਵੇਗਾ। US ਟੈਰਿਫ ਦੀ ਗੱਲ ਕਰੀਏ ਤੇ ਅਮਰੀਕਾ ਨੇ ਭਾਰਤ ਤੋਂ ਦਰਾਮਦ ਹੋਣ ਵਾਲੀਆਂ ਵਸਤੂਆਂ ਤੇ 10% ਟੈਰਿਫ ਲਾਤਾ ਹੈ। ਅਮਰੀਕਾ ਨੇ ਅਜਿਹੀਆਂ ਵਸਤੂਆਂ ਦੇ ਉਤਪਾਦਨ ਦੇ ਵਿੱਚ ਜ਼ਬਰਦਸਤੀ ਮਜ਼ਦੂਰੀ ਦੀ ਵਰਤੋਂ ਦੇ ਨਾਲ ਨਜਿੱਠਣ ਦੇ ਆਪਣੇ ਯਤਨਾਂ ਦੇ ਹਿੱਸੇ ਵਜੋਂ ਭਾਰਤ ਅਤੇ 16 ਹੋਰ ਦੇਸ਼ਾਂ ਤੋਂ ਦਰਾਮਦ ਹੋਣ ਵਾਲੀਆਂ ਵਸਤੂਆਂ ਤੇ 10% ਟੈਰਿਫ ਜਿਹੜਾ ਲਗਾ ਦਿੱਤਾ ਹੈ। ਪਿਛਲੇ ਮਹੀਨੇ ਜਦੋਂ ਅਮਰੀਕਾ ਨੇ ਵਪਾਰ ਐਂਡ ਦੀ ਧਾਰਾ ਜਿਹੜੀ ਸੀ 301 ਦੇ ਤਹਿਤ ਟੈਰਿਫ ਦਾ ਪ੍ਰਸਤਾਵ ਰੱਖਿਆ ਸੀ ਤਾਂ ਭਾਰਤ ਨੂੰ ਉਹਨਾਂ ਦੇਸ਼ਾਂ ਦੇ ਵਿੱਚ ਰੱਖਿਆ ਗਿਆ ਸੀ ਤੇ 12.5% ਜਿਹੜਾ ਡਿਊਟੀ ਲੱਗ ਰਹੀ ਸੀ, ਪਰ ਵਾਸ਼ਿੰਗਟਨ ਨੇ ਵੀ ਨਵੀਂ ਦਿੱਲੀ ਵੱਲੋਂ ਆਪਣੀ ਵਿਦੇਸ਼ ਵਪਾਰ ਨੀਤੀ ਦੇ ਵਿੱਚ ਕੀਤੀ ਗਈ ਉਸ ਸੋਧ ਦਾ ਨੋਟਿਸ ਲਿਆ ਜਿਸ ਦੇ ਵਿੱਚ ਜ਼ਬਰਦਸਤੀ ਮਜ਼ਦੂਰੀ ਦੀ ਵਰਤੋਂ ਕਰਕੇ ਤਿਆਰ ਕੀਤੀਆਂ ਵਸਤੂਆਂ ਦੀ ਦਰਾਮਦ ਜਿਹੜੀ ਹੈ ਉਹਦੇ ਉੱਤੇ ਪਾਬੰਦੀ ਜਿਹੜੀ ਹੈ ਲਗਾਈ ਗਈ ਹੈ। ਆਖਰੀ ਖ਼ਬਰ ਬਾਲ ਵਧੀਆ ਤੇ ਕੈਨੇਡਾ ਦੀ ਗੱਲ ਕਰੀਏ। ਐਡਮਿੰਟਨ ਦੇ ਵਿੱਚ ਪੰਜਾਬੀ ਮੁਟਿਆਰ ਦਾ ਕਤਲ ਹੋਇਆ, 23 ਸਾਲਾਂ ਦੀ ਮੁਟਿਆਰ ਸੀ, ਕੈਨੇਡਾ ਦੇ ਅਲਬਰਟਾ ਸੂਬੇ 'ਚ ਹੋਇਆ, ਐਡਮਿੰਟਨ ਸ਼ਹਿਰ 'ਚ। ਪੰਜਾਬੀ ਮੁਟਿਆਰ ਦਮਨਪ੍ਰੀਤ ਕੌਰ ਦੇ ਕਤਲ ਮਾਮਲੇ ਦੇ ਵਿੱਚ ਪੁਲਿਸ ਨੇ ਉਸਦੇ ਨਜ਼ਦੀਕੀ ਸਾਥੀ 22 ਸਾਲਾਂ ਰਿਤੀਸ਼ ਕੁਮਾਰ ਦੇ ਖਿਲਾਫ਼ ਦੂਜੇ ਦਰਜੇ ਦੇ ਕਤਲ ਦੀ ਜਿਹੜੀ ਹੈ ਤਹਿਤ ਮਾਮਲਾ ਦਰਜ ਕੀਤਾ ਹੈ। ਐਡਮਿੰਟਨ ਪੁਲਿਸ ਸਰਵਿਸ ਨੇ ਇਸ ਘਟਨਾ ਨੂੰ ਨਜ਼ਦੀਕੀ ਸਾਥੀ ਵੱਲੋਂ ਕੀਤੀ ਗਈ ਹੱਤਿਆ ਜਿਹੜੀ ਹੈ ਵਜੋਂ ਰਿਪੋਰਟ ਕੀਤਾ ਹੈ। ਪੁਲਿਸ ਦੇ ਅਨੁਸਾਰ 18 ਜੁਲਾਈ ਨੂੰ ਸਵੇਰੇ ਕਰੀਬ 11:15 ਸ਼ਹਿਰ ਦੇ ਦੱਖਣ ਪੂਰਬੀ ਇਲਾਕੇ ਸਿਲਵਰ ਬੈਰੀ ਸਥਿਤ ਇੱਕ ਰਿਹਾਇਸ਼ ਤੋਂ ਐਮਰਜੈਂਸੀ ਕਾਲ ਆਉਂਦੀ ਹੈ ਤੇ ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀਆਂ ਨੂੰ ਦਮਨਪ੍ਰੀਤ ਕੌਰ ਗੰਭੀਰ ਹਾਲਤ ਦੇ ਵਿੱਚ ਮਿਲਦੀ ਹੈ। ਉਸ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਜਾਂਦਾ ਹੈ ਪਰ ਡਾਕਟਰ ਉਸਦੀ ਜਾਨ ਨਹੀਂ ਬਚਾ ਸਕੇ ਤੇ 20 ਜੁਲਾਈ ਨੂੰ ਹੋਏ ਪੋਸਟਮਾਰਟਮ ਦੇ ਦੌਰਾਨ ਮੁੱਖ ਮੈਡੀਕਲ ਜਾਂਚ ਅਧਿਕਾਰੀ ਨੇ ਪੁਸ਼ਟੀ ਕਰ ਦਿੱਤੀ ਹੈ ਕਿ ਮੌਤ ਦਾ ਕਾਰਨ ਗਲਾ ਘੁੱਟਣ ਦੇ ਕਰਕੇ ਹੋਇਆ ਸੀ। ਚੀਨ ਦੇ ਲਈ ਵੱਡੀ ਚੁਣੌਤੀ ਬਣ ਗਿਆ ਸਵੀਡਨ। ਸਵੀਡਨ ਨੇ ਮਾਈਨਿੰਗ ਨੂੰ ਰਾਸ਼ਟਰੀ ਸੁਰੱਖਿਆ ਹਿੱਤ ਐਲਾਨ ਦਿੱਤਾ ਹੈ। ਸਵੀਡਨ ਸਰਕਾਰ ਨੇ ਚੀਨ ਤੇ ਆਪਣੀ ਨਿਰਭਰਤਾ ਨੂੰ ਘਟਾਉਣ ਅਤੇ ਆਪਣੀ ਆਰਥਿਕ ਸੁਰੱਖਿਆ ਨੂੰ ਮਜ਼ਬੂਤ ਕਰਨ ਲਈ ਇੱਕ ਵੱਡਾ ਕਦਮ ਚੁੱਕਿਆ ਤੇ ਸਵੀਡਨ ਨੇ ਅਹਿਮ ਧਾਤਾਂ ਤੇ ਦੁਰਲੱਭ ਖਣਿਜਾਂ ਦੀ ਜਿਹੜੀ ਹੈ ਮਾਈਨਿੰਗ ਨੂੰ ਰਾਸ਼ਟਰੀ ਸੁਰੱਖਿਆ ਹਿੱਤ ਘੋਸ਼ਿਤ ਕਰ ਦਿੱਤਾ ਹੈ। ਸਰਕਾਰ ਦਾ ਮੰਨਣਾ ਹੈ ਕਿ ਚੀਨ ਤੇ ਵਧੇਰੇ ਨਿਰਭਰਤਾ ਇੱਕ ਸਿਸਟਮਿਕ ਜਿਹੜਾ ਰਿਸਕ ਬਣ ਗਈ ਹੈ ਤੇ ਜਿਸ ਨੂੰ ਤੋੜਨਾ ਬੇਹੱਦ ਜ਼ਰੂਰੀ ਹੈ। ਮੌਜੂਦਾ ਸਮੇਂ ਦੇ ਵਿੱਚ ਚੀਨ ਦੁਰਲੱਭ ਖਣਿਜਾਂ ਦੀ ਮਾਈਨਿੰਗ ਅਤੇ ਰਿਫਾਈਨਿੰਗ ਦੇ ਵਿੱਚ ਵਿਸ਼ਵ ਪੱਧਰ ਦੇ ਉੱਤੇ ਦਬਦਬਾ ਰੱਖਦਾ ਹੈ। ਇਹ ਖਣਿਜ ਸਾਫ਼ ਊਰਜਾ, ਰੱਖਿਆ ਪ੍ਰਣਾਲੀ ਤੇ ਇਲੈਕਟ੍ਰਿਕ ਵਾਹਨਾਂ ਦੇ ਜਿਹੜੇ ਉਤਪਾਦਨ ਦੇ ਲਈ ਬੇਹੱਦ ਜ਼ਰੂਰੀ ਨੇ। ਚੀਨ ਅਕਸਰ ਇਹਨਾਂ ਖਣਿਜਾਂ ਦੇ ਨਿਰਯਾਤ ਕੰਟਰੋਲ ਨੂੰ ਵਾਸ਼ਿੰਗਟਨ ਦੇ ਅਤੇ ਹੋਰ ਦੇਸ਼ਾਂ ਦੇ ਵਿਰੁੱਧ ਹਥਿਆਰ ਦੇ ਵਜੋਂ ਵਰਤਦਾ ਰਿਹਾ। ਸਵੀਡਨ ਦੀ ਨਵੀਂ ਰਣਨੀਤੀ ਇਸਦੇ ਪ੍ਰਭਾਵ ਨੂੰ ਖਤਮ ਕਰਨ ਦੇ ਲਈ ਬਣਾਈ ਗਈ ਹੈ। ਸਵੀਡਨ ਦੇ ਕੋਲ ਖਣਿਜਾਂ ਦੇ ਵੱਡੇ ਭੰਡਾਰ ਨੇ। ਕਿਰੂਨਾ ਮਾਈਨਿੰਗ ਜਿਹੜੀ ਜਿੱਥੇ ਇਹ ਪਹਿਲਾਂ ਇੱਕ ਬਹੁਤ ਵੱਡੇ ਪੱਧਰ ਦੇ ਉੱਤੇ ਇਸ ਏਰੀਏ 'ਚ ਮਾਈਨਿੰਗ ਹੁੰਦੀ ਹੈ, ਇਹਦੇ ਉੱਤੇ ਫਿਲਮ ਵੀ ਬਣੀ ਹੈ ਤੇ ਉਹ ਜਿਹੜਾ ਧਰਤੀ ਪੂਰੀ ਪਿੰਡ ਦਾ ਪਿੰਡ ਸ਼ਹਿਰ ਦਾ ਸ਼ਹਿਰ ਧਸਣ ਲੱਗ ਗਿਆ ਸੀ ਤੇ ਉੱਥੋਂ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਘਰ ਜਿਹੜੇ ਸੀ ਹੋਰ ਜਾ ਕੇ ਵਸਾਏ ਸੀਗੇ, ਉੱਥੋਂ ਟਰਾਂਸਫਰ ਕੀਤੇ ਸੀਗੇ। ਕਿਰੂਨਾ ਮਾਈਨ ਜਿਹੜੀ ਹੈ ਉਹਦੇ ਨੇੜੇ ਸਥਿਤ ਪਰਗੀਅਰ ਪ੍ਰੋਜੈਕਟ ਯੂਰਪੀਅਨ ਯੂਨੀਅਨ ਦੇ ਲਈ ਇੱਕ ਫਲੈਗਸ਼ਿਪ ਪ੍ਰੋਜੈਕਟ ਸਾਬਤ ਹੋ ਸਕਦਾ ਹੈ। ਇਸ ਦੇ ਵਿੱਚ ਲਗਭਗ 1.2 ਬਿਲੀਅਨ ਟਨ ਖਣਿਜ ਭੰਡਾਰ ਨੇ, ਜਿਸ ਦੇ ਵਿੱਚ 2.2 ਮਿਲੀਅਨ ਟਨ ਦੁਰਲੱਭ ਅਰਥ ਆਕਸਾਈਡ ਸ਼ਾਮਲ ਨੇ। ਸਵੀਡਨ ਦੀ ਉਪ ਪ੍ਰਧਾਨ ਮੰਤਰੀ ਐਬਾ ਬੁਸ਼ ਨੇ ਕਿਹਾ ਕਿ ਮਾਈਨਿੰਗ ਨੂੰ ਰਾਸ਼ਟਰੀ ਸੁਰੱਖਿਆ ਹਿੱਤ ਬਣਾਉਣ ਦੇ ਨਾਲ ਯੋਜਨਾਬੰਦੀ ਤੇ ਇਜਾਜ਼ਤਾਂ ਮਿਲਣ ਦੀ ਪ੍ਰਕਿਰਿਆ ਤੇਜ਼ ਹੋਵੇਗੀ ਤੇ ਜਿਸ ਦੇ ਨਾਲ ਨਿਵੇਸ਼ ਆਕਰਸ਼ਿਤ ਹੋਵੇਗਾ। ਐਬਾ ਬੁਸ਼ ਅਨੁਸਾਰ ਇਹ ਕਦਮ ਨਾ ਸਿਰਫ਼ ਸਵੀਡਨ ਸਗੋਂ ਯੂਰਪੀਅਨ ਯੂਨੀਅਨ ਤੇ ਨਾਟੋ ਦੀ ਰੱਖਿਆ ਸਮਰੱਥਾ ਦੇ ਵਿੱਚ ਵੀ ਮਹੱਤਵਪੂਰਨ ਯੋਗਦਾਨ ਪਾਵੇਗਾ। ਸਰਕਾਰ ਹੁਣ ਮਾਈਨਿੰਗ ਖੇਤਰ ਦੇ ਲਈ ਇੱਕ ਸਰਕਾਰੀ ਨਿਵੇਸ਼ ਜਿਹੜੀ ਕੰਪਨੀਆਂ ਬਣਾਉਣ ਦੇ ਉੱਤੇ ਵੀ ਵਿਚਾਰ ਕਰ ਰਹੀ ਹੈ ਤਾਂ ਜੋ ਅਹਿਮ ਪ੍ਰੋਜੈਕਟਾਂ ਨੂੰ ਤੇਜ਼ੀ ਦੇ ਨਾਲ ਨੇਪਰੇ ਚਾੜਿਆ ਜਾ ਸਕੇ। ਲੋ ਦੋਸਤੋ, ਇਹ ਸੀ ਜੀ ਅੱਜ ਦੀਆਂ ਦੇਸ਼ ਵਿਦੇਸ਼ ਦੀਆਂ ਖ਼ਬਰਾਂ ਤੇ ਅਗਲੀਆਂ ਗੱਲਾਂ ਬਾਤਾਂ ਕਰਦੇ ਹਾਂ ਨਾਵਲ ਦੀਆਂ ਥੋੜੀਆਂ। ਨਾਵਲ ਦੇ ਉੱਤੇ ਜਾਣ ਤੋਂ ਪਹਿਲਾਂ ਉਹਨਾਂ ਦੋਸਤਾਂ ਦਾ ਧੰਨਵਾਦ ਸ਼ੁਕਰੀਆ ਕਰਦੇ ਹਾਂ ਜਿਨ੍ਹਾਂ ਨੇ ਪ੍ਰੋਗਰਾਮਾਂ ਨੂੰ ਸਪੋਰਟ ਕੀਤਾ ਹੈ ਹਰਵਿੰਦਰ ਜੌਲ ਭੈਣ ਜੀ, ਸੁਮਿਤ ਜੌਲ ਜੀ, ਜਗਦੇਵ ਸੰਧੂ ਜੀ, ਸਿਕੰਦਰ ਸਿੰਘ ਔਜਲਾ, ਮਹੇਸ਼ ਜੀ, ਭਾਨ ਸਿੰਘ ਗਰੇਵਾਲ ਜੀ, ਸੁਰਿੰਦਰ ਕੌਰ ਮਾਲ ਜੀ ਤੇ ਮਾਨ ਸਿੰਘ ਸੈਣੀ ਸਾਹਿਬ ਦਾ ਸ਼ੁਕਰੀਆ ਤੇ ਧੰਨਵਾਦ ਹੈ ਦੋਸਤੋ। ਤੇ ਇਸ ਦੇ ਨਾਲ ਹੀ ਕੈਨੇਡਾ ਦੇ ਵਿੱਚ ਜਿਹੜਾ 950 ਤੋਂ ਵੱਧ ਜੰਗਲੀ ਅੱਗਾਂ ਲੱਗੀਆਂ ਹੋਈਆਂ ਨੇ, ਜਿਨ੍ਹਾਂ ਦੇ ਵਿੱਚ 241 ਕੰਟਰੋਲ ਤੋਂ ਬਾਹਰ ਹੋ ਗਈਆਂ। ਇਸ ਸਮੇਂ ਕੈਨੇਡਾ ਦੀ ਸਰਕਾਰੀ ਕਰਮਚਾਰੀਆਂ ਦੀ ਸਭ ਤੋਂ ਵੱਡੀ ਯੂਨੀਅਨ ਪਬਲਿਕ ਸਰਵਿਸ ਅਲਾਇੰਸ ਆਫ ਕੈਨੇਡਾ ਨੇ ਦਾਅਵਾ ਕਰ ਦਿੱਤਾ ਹੈ ਕਿ ਕਾਰਨੀ ਸਰਕਾਰ ਨੇ ਜੰਗਲੀ ਅੱਗਾਂ ਦਾ ਪ੍ਰਬੰਧ ਕਰਨ ਵਾਲੇ ਗਵਰਨਮੈਂਟ ਆਪਰੇਸ਼ਨ ਸੈਂਟਰ ਵਿਚਲੀਆਂ ਅੱਧੀਆਂ ਨੌਕਰੀਆਂ ਨੂੰ ਖਤਮ ਕਰ ਦਿੱਤਾ ਹੈ। ਇਸ ਸੰਬੰਧ ਦੇ ਵਿੱਚ 22 ਜੁਲਾਈ ਨੂੰ ਓਟਵਾ ਸਿਟੀਜ਼ਨ ਦੇ ਸਾਈਟ ਦੇ ਉੱਤੇ ਇੱਕ ਰਿਪੋਰਟ ਛਪੀ ਹੈ ਤੇ ਪੰਜਾਬੀ ਪਾਠਕਾਂ ਦੇ ਲਈ ਹੁੰਦਲ ਸਾਹਿਬ ਨੇ ਸੁਖਵੰਤ ਹੁੰਦਲ ਸਾਹਿਬ ਨੇ ਉਹਨੂੰ ਰਿਪੋਰਟ ਕੀਤਾ ਹੈ, ਮਤਲਬ ਕਿ ਟਰਾਂਸਲੇਟ ਕੀਤਾ ਹੈ ਤੇ ਉਹਦੀ ਆਪਾਂ ਕੋਈ ਨਹੀਂ ਅਗਲੇ ਦਿਨਾਂ ਦੇ ਵਿੱਚ ਆਉਣ ਵਾਲੇ ਜ਼ਰੂਰ ਤੁਹਾਡੇ ਨਾਲ ਸਾਂਝੀ ਕਰ ਦਾਂਗੇ ਜਾਂ ਉਹਨੂੰ ਰਿਕਾਰਡ ਕਰਕੇ ਵੱਖਰਾ ਪਾ ਦਾਂਗੇ। ਹਾਲਾਤ ਕੈਨੇਡਾ ਦੇ ਵੀ ਜਿਹੜੇ ਆ ਜੰਗਲਾਂ ਦੇ ਇਹ ਬਣੇ ਹੋਏ ਨੇ ਜੀ। ਤੇ ਲਓ ਦੋਸਤੋ, ਨਾਵਲ ਦੀ ਗੱਲ ਕਰਦੇ ਹਾਂ, ਕਿਤਾਬ ਦੀ, ਤੇ ਇਸੇ ਤਰ੍ਹਾਂ ਅੱਗੇ ਚੱਲਦੇ ਹਾਂ। ਥੋੜ੍ਹਾ ਜਿਹਾ ਤੁਹਾਨੂੰ ਪਿੱਛੇ ਲੈ ਚੱਲਦਾ ਹੈ ਜਿੱਥੋਂ ਆਪਾਂ ਇਸ ਦੀ ਸਮਾਪਤੀ ਕੀਤੀ ਸੀ। ਜਿਵੇਂ ਤੁਹਾਨੂੰ ਚੇਤਾ ਹੋਣਾ ਹੈ ਜੀ, ਬਹੁਤ ਸਾਰੇ ਦੋਸਤ ਜੁੜੇ ਹੋਏ ਨੇ, ਬਹੁਤ ਬਹੁਤ ਸ਼ੁਕਰੀਆ, ਧੰਨਵਾਦ ਹੈ, ਕਮੈਂਟ ਤੁਸੀਂ ਕਰ ਰਹੇ ਹੋ। ਜਦੋਂ ਦੋਸਤੋ ਮਰਾਠਾ ਪੇਸ਼ਵਾ ਦਾ ਬੇਟਾ ਵਿਸ਼ਵਾਸ ਰਾਓ ਜਿਹੜਾ ਸੀ ਤੇ 30 ਸਾਲ ਦਾ ਜਰਨੈਲ ਸਦਾ ਸ਼ਿਵ ਰਾਓ ਉਸੇ ਦਿਨ ਕਤਲ ਹੋ ਗਏ ਤੇ ਪੇਸ਼ਵਾ ਨੂੰ ਜਿਹੜਾ ਸੀ ਉਮੀਦ ਸੀਗੀ ਕਿ ਜੰਗ ਜਿੱਤ ਕੇ ਵਿਸ਼ਵਾਸ ਰਾਏ ਜਿਹੜਾ ਸੀ ਮੁਗਲਾਂ ਦੀ ਗੱਦੀ ਦੇ ਉੱਤੇ ਬੈਠੇਗਾ। ਪਰ ਅਬਦਾਲੀ ਚਾਹੁੰਦਾ ਸੀ ਕਿ ਕਠਪੁਤਲੀ ਸ਼ਾਹਜਹਾਂ ਦੂਜੇ ਨੂੰ ਹਟਾ ਕੇ ਸ਼ਾਹ ਆਲਮ ਦੂਜੇ ਨੂੰ ਜਿਹੜਾ ਸੀ ਆਲਮਗੀਰ ਦੂਜੇ ਦਾ ਬੇਟਾ ਜੋ ਸੀ ਗੱਦੀ ਦਿਆਂਗੇ ਉਹਨਾਂ ਨੂੰ, ਜਿਹਦੀ ਸ਼ਹਿਜ਼ਾਦੀ ਭੈਣ ਨੂੰ ਅਬਦਾਲੀ ਆਪਣੇ ਬੇਟੇ ਤੈਮੂਰ ਦੇ ਲਈ ਲੈ ਕੇ ਗਿਆ ਸੀ। ਇਮਦਾਦ ਤੇ ਹੋਰ ਮਰਾਠੇ ਚੀਫ ਦਿੱਲੀ ਦੇ ਵਿੱਚੋਂ ਭੱਜ ਗਏ ਤੇ ਬਾਅਦ ਦੇ ਵਿੱਚ ਅਬਦਾਲੀ ਨੇ ਇਮਾਦ ਨੂੰ ਖਿਮਾ ਕਰ ਦਿੱਤਾ ਸੀ, ਜਾਣੀ ਕਿ ਮਾਫ਼ ਕਰਤਾ ਸੀ। ਉਸ ਤੋਂ ਬਾਅਦ ਮਹਾਨ ਯੁੱਧ ਜਿੱਤਣ ਪਿੱਛੋਂ ਅਬਦਾਲੀ ਜਿਹੜਾ ਸੀ ਪਾਣੀਪਤ 13ਵੀਂ ਸਦੀ ਦੀ ਸੂਫੀ ਫਕੀਰ ਬੂ ਅਲੀ ਦੇ ਮਕਬਰੇ ਦੇ ਉੱਤੇ ਰੱਬ ਦਾ ਸ਼ੁਕਰਾਨਾ ਕਰਨ ਗਿਆ ਤੇ ਆਪਣੇ ਸਿਪਾਹੀਆਂ ਨੂੰ ਉਸਨੇ ਜਿਹੜਾ 2 ਮਹੀਨਿਆਂ ਦੇ ਦਿੱਲੀ ਦੇ ਵਿੱਚ ਲੁੱਟ ਮਾਰ ਕਰਨ ਦੇ ਲਈ ਆਗਿਆ ਦੇ ਦਿੱਤੀ, ਖੁੱਲ੍ਹੀ ਛੁੱਟੀ ਦੇ ਦਿੱਤੀ। ਧਨਾੜ ਲੁੱਟੇ ਗਏ, ਗਰੀਬ ਨਚੋੜੇ ਗਏ ਤੇ ਮਾਰਚ 22, 1761 ਨੂੰ ਜਦੋਂ ਲਸ਼ਕਰ ਸਮੇਤ ਲੁੱਟ ਦਾ ਮਾਲ ਲੈ ਕੇ ਅਬਦਾਲੀ ਵਾਪਸ ਪਰਤ ਰਿਹਾ ਸੀ ਤਾਂ ਸਿੱਖ ਜਿੱਥੇ ਸਾਰੇ ਰਾਹ ਹੱਲੇ ਬੋਲਦੇ ਰਹੇ, ਪਾਣੀਪਤ ਦੀ ਲੜਾਈ ਦੇ ਵਿੱਚ ਅਫਗਾਨ ਤੇ ਮਰਾਠੇ ਇੱਕ ਦੂਜੇ ਦੀਆਂ ਉਮੀਦਾਂ ਨੂੰ ਕੱਟਦੇ ਵੜਦੇ ਸ਼ਾਂਤ ਹੋ ਕੇ ਸਿੱਖ ਦੂਰ ਬੈਠੇ ਦੇਖਦੇ ਰਹੇ ਤੇ ਸਿੱਖਾਂ ਦੇ ਅਮਲੇ ਅਬਦਾਲੀ ਨੂੰ ਬੇਇੱਜ਼ਤ ਕਰ ਰਹੇ ਸਨ। ਇੱਥੇ ਤੱਕ ਦੋਸਤੋ ਆਪਾਂ ਤੁਹਾਡੇ ਨਾਲ ਸਾਂਝ ਪਾਈ ਸੀ ਤੇ ਅਗਲਾ ਲੜੀਵਾਰ ਚੈਪਟਰ ਤੁਹਾਡੇ ਨਾਲ ਸਾਂਝਾ ਕਰਨ ਜਾ ਰਹੇ ਹਾਂ। ਅਗਲਾ ਲੜੀਵਾਰ ਚੈਪਟਰ ਪੰਜਾਬ ਕਿਤਾਬ ਔਰੰਗਜ਼ੇਬ ਤੋਂ ਮਾਊਂਟਬੈਟਨ ਤੱਕ ਦੇ ਇਤਿਹਾਸ ਦੇ ਵਿੱਚੋਂ ਲੜੀਵਾਰ ਭਾਗ 9 ਤੁਹਾਡੇ ਨਾਲ ਸਾਂਝਾ ਕਰਨ ਜਾ ਰਹੇ ਹਾਂ, ਜਿਸ ਨੂੰ ਰਾਜਮੋਹਨ ਗਾਂਧੀ ਜੀ ਨੇ ਲਿਖਿਆ ਹੈ ਤੇ ਪ੍ਰੋਫੈਸਰ ਹਰਪਾਲ ਸਿੰਘ ਪੰਨੂ ਜੀ ਨੇ ਪੰਜਾਬੀ ਦੇ ਵਿੱਚ ਅਨੁਵਾਦ ਕੀਤਾ ਹੈ ਤੇ ਮੈਂ ਤੁਹਾਡਾ ਦੋਸਤ ਭੁਪਿੰਦਰ ਭਾਰਜ ਦੁਆਬਾ ਰੇੜੀ ਦਾ ਮੰਚ ਲੜੀਵਾਰ ਭਾਗ 9 ਕੀ ਕਹਿੰਦਾ ਹੈ ਤੇ ਚੱਲਦੇ ਹਾਂ ਜੀ ਉਹਦੇ ਉੱਤੇ।

ਪਾਣੀਪਤ ਦੀ ਲੜਾਈ ਤੋਂ 2 ਦਿਨ ਬਾਅਦ ਅੰਗਰੇਜ਼ਾਂ ਨੇ ਜਿਹੜੇ 1757 ਤੋਂ ਬੰਗਾਲ ਦੇ ਹਾਕਮ ਸਨ ਫਰਾਂਸੀਸੀਆਂ ਨੂੰ ਦੱਖਣੀ ਭਾਰਤ ਦੇ ਵਿੱਚ ਹਰਾ ਦਿੱਤਾ। 3 ਸਾਲ ਦੇ ਬਾਅਦ ਪੂਰਬੀ ਭਾਰਤ ਬੰਗਾਲ ਆਧਾਰਿਤ ਅੰਗਰੇਜ਼ ਫੌਜਾਂ ਨੇ ਬਕਸਰ ਦੀ ਖਤਰਨਾਕ ਜੰਗ ਦੇ ਵਿੱਚ ਸ਼ਾਹ ਆਲਮ ਦੀਆਂ ਮੁਗਲ ਫੌਜਾਂ ਨੂੰ ਕਰਾਰੀ ਹਾਰ ਦਿੱਤੀ ਤੇ ਸਾਲ 1764 ਦੀ ਇਸ ਜੰਗ ਤੋਂ ਬਾਅਦ ਅੰਗਰੇਜ਼ ਬਿਹਾਰ ਅਤੇ ਉੜੀਸਾ ਪ੍ਰਾਂਤਾਂ ਦੇ ਵਿੱਚੋਂ ਵੀ ਮਾਮਲਾ ਉਗਰਾਉਣ ਦੇ ਹੱਕਦਾਰ ਹੋ ਗਏ। ਦੂਜੀ ਘਟਨਾ ਦੇ ਵਿੱਚ ਇਹ ਸੀ ਕਿ ਘਟੀ ਕਿ ਬਿਹਾਰ ਦੇ ਪੱਛਮ ਦੇ ਵਿੱਚ ਖੁਦ ਮੁਖਤਾਰ ਮੁਗਲ ਰਿਆਸਤ ਅਵਧ ਨੇ ਅੰਗਰੇਜ਼ਾਂ ਤੋਂ ਰਾਖੀ ਜਿਹੜਾ ਮੰਗ ਲਈ। ਕੰਪਨੀ ਪੱਛਮ ਵੱਲ ਵੱਧ ਰਹੀ ਸੀ ਤੇ ਹੱਥਾਂ ਦੇ ਵਿੱਚ ਤਾਂ ਨਹੀਂ ਅੱਖਾਂ ਦੇ ਵਿੱਚ ਦਿੱਲੀ ਵੀ ਸੀ ਤੇ ਸ਼ਾਹ ਆਲਮ ਦੂਜੇ ਨੂੰ ਕੰਪਨੀ ਨੇ ਹਿੰਦੁਸਤਾਨ ਦੇ ਬਾਦਸ਼ਾਹ ਦੇ ਵਜੋਂ ਮਾਨਤਾ ਦੇ ਦਿੱਤੀ ਸੀ। ਨਾ ਦਾ ਬਾਦਸ਼ਾਹ ਸੀ, ਨਾ ਧਨ ਦਾ, ਨਾ ਧਨ ਨਾ ਹੁਕਮ, ਬਸ ਇੱਕ ਕਠਪੁਤਲੀ। ਅਬਦਾਲੀ ਆਪ ਦਿੱਲੀ ਰਹਿਣ ਦਾ ਇੱਛੁਕ ਨਹੀਂ ਸੀ, ਪਰ ਕਿਹਾ ਕਰਦਾ ਸੀ ਜ਼ਰੂਰ ਅੰਗਰੇਜ਼ਾਂ ਤੇ ਮਰਾਠਿਆਂ ਵਿੱਚੋਂ ਇੱਕ ਤੇ ਰਾਜ ਕਰੇਗੀ। ਪੰਜਾਬ ਦੀ ਗੱਲ ਹੋਰ ਹੋ ਸੀ, ਉਸ ਸਮਿਆਂ ਦੇ ਵਿੱਚ ਪੰਜਾਬ ਦੀ ਗੱਲ ਹੋਰ ਸੀ। ਇਹ ਮਰਾਠਿਆਂ ਤੇ ਅੰਗਰੇਜ਼ਾਂ ਨੂੰ ਬਹੁਤ ਦੂਰ ਪੈਂਦਾ ਸੀ। ਪੰਜਾਬ ਦੇ ਜ਼ਿਮੀਂਦਾਰ ਮੁਸਲਮਾਨ ਸਰਦਾਰਾਂ ਦਾ ਇਹ ਘਰ ਸੀ ਤੇ ਉਹ ਇੱਥੇ ਜਿਉਂਦੇ ਰਹਿਣਾ ਚਾਹੁੰਦੇ ਸਨ। ਸਿੱਖਾਂ ਦਾ ਇਹ ਘਰ ਸੀ ਜਿੱਥੇ ਉਹ ਰਾਜ ਕਰਨਾ ਚਾਹੁੰਦੇ ਸੀ। ਅਬਦਾਲੀ ਵਾਸਤੇ ਪੰਜਾਬ ਉਹ ਥਾਂ ਸੀ ਜਿੱਥੇ ਉਸਦੇ ਬੇਟੇ ਤੇ ਅਫਸਰਾਂ ਦੀ ਬੇਇੱਜ਼ਤੀ ਹੋਈ ਸੀ, ਉਹ ਥਾਂ ਜਿਹੜਾ ਉਸਨੇ ਤੇ ਉਸ ਤੋਂ ਪਹਿਲਾਂ ਨਾਦਰ ਸ਼ਾਹ ਨੇ ਜਿੱਤ ਕੇ ਆਪਣੇ ਨਾਲ ਮਿਲਾ ਲਿਆ ਸੀ। ਪੰਜਾਬ ਦੇ ਉੱਪਰ ਰਾਜ ਕਰਨ ਦੇ ਲਈ ਅਬਦਾਲੀ ਆਪਣੇ ਅਫਸਰ ਛੱਡ ਗਿਆ ਪਰ ਤੁਸੀਂ ਇੱਥੇ ਰਹੋ। ਖਵਾਜਾ ਖਿਜਰ ਲਾਹੌਰ ਦੇ ਉੱਤਰ ਪੱਛਮੀ ਇਲਾਕੇ 4 ਮਹਿਲ ਉੱਪਰ ਜਿਹੜਾ ਸੀ ਪ੍ਰਬੰਧ ਚਲਾਏਗਾ। ਲਾਹੌਰ ਦਾ ਇੰਚਾਰਜ ਖਵਾਜਾ ਉਬੇਦ ਖਾਨ ਹੋਏਗਾ। ਜਲੰਧਰ ਦੁਆਬ ਸਾਦਤ ਖਾਨ ਤੇ ਸਾਦਿਕ ਖਾਨ ਦੇਖਣਗੇ ਤੇ ਸਰਹੰਦ ਜੈਨ ਖਾਨ ਤੈਨਾਤ ਹੋਇਆ। ਜਦੋਂ ਅਬਦਾਲੀ ਵਾਪਸ ਦਾ ਜਾ ਪੁੱਜਿਆ ਤਾਂ ਸਿੱਖਾਂ ਨੇ ਇਹਨਾਂ ਡਿਪਟੀਆਂ ਦੇ ਨਾਲ ਜਿਹੜਾ ਸੀਗਾ ਸਿੰਜਣਾ ਸ਼ੁਰੂ ਕਰ ਦਿੱਤਾ। ਵੱਡੀ ਸਿੱਖ ਟੁਕੜੀ ਨੇ ਝਨਾਹ ਦੇ ਪੂਰਬੀ ਕਿਨਾਰੇ ਖਵਾਜਾ ਮਿਰਜ਼ਾ ਖਾਨ ਮਾਰ ਦਿੱਤਾ। ਉਸਦੀ ਵਿਧਵਾ ਅਦੀਨਾ ਬੇਗ ਦੀ ਧੀ ਦਾ ਕੀ ਬਣਿਆ ਪਤਾ ਨਹੀਂ। ਜਲੰਧਰ ਦੁਆਬ ਦੇ ਵਿੱਚ ਸਿੱਖਾਂ ਨੇ ਗਾਹ ਪਾ ਦਿੱਤਾ। ਸਰਹੰਦ ਦਾ ਜੈਨ ਖਾਨ ਤੇ ਮਲੇਰਕੋਟਲਾ ਦਾ ਪਖਤੂਨ ਹਾਕਮ ਹਰਾ ਦਿੱਤੇ। ਜੰਮੂ ਦੇ ਅਫਗਾਨ ਜਰਨੈਲ ਨੂਰੂਦੀਨ ਨੂੰ ਅਬਦਾਲੀ ਨੇ ਹੁਕਮ ਭੇਜਿਆ ਕਿ ਸਿੱਖਾਂ ਨੂੰ ਸਿੱਧੇ ਕਰ। ਸ਼ੁਕਰ ਚੱਕੀਆ ਮਿਸਲ ਨੇ ਮਿਸਲ ਦੇ ਚੜ੍ਹਤ ਸਿੰਘ ਦੀ ਕਮਾਨ ਹੇਠ ਸਿੱਖਾਂ ਨੇ ਉਸਨੂੰ ਸਿਆਲਕੋਟ ਦੀ ਜੰਗ ਦੇ ਵਿੱਚ ਪਿੱਛੇ ਧੱਕ ਮਾਰਿਆ। ਲਾਹੌਰ ਦੇ ਸੂਬੇਦਾਰ ਖਵਾਜਾ ਉਬੇਦ ਖਾਨ ਨੇ ਭਾਜੀ ਮੋੜਨ ਦੇ ਇਰਾਦੇ ਨਾਲ ਗੁਜਰਾਂਵਾਲਾ ਜ਼ਿਲ੍ਹੇ ਦੇ ਸ਼ੁਕਰ ਚੱਕ ਪਿੰਡ ਉੱਤੇ ਜਿਹੜਾ ਕਬਜ਼ਾ ਕਰਨਾ ਚਾਹਿਆ ਪਰ ਗੱਲ ਨਾ ਬਣ ਸਕੀ। ਬਾਕੀ ਦੀਆਂ ਸਾਰੀਆਂ ਮਿਸਲਾਂ ਸ਼ੁਕਰ ਚੱਕ ਦੀ ਰਖਵਾਲੀ ਵਾਸਤੇ ਆ ਉਤਰੀਆਂ। ਜਿੱਥੇ ਕਿਤੇ ਅਫਗਾਨ ਅਫਸਰ ਦਿਸਦੇ ਸਿੱਖ ਮਾਰ ਦਿੰਦੇ। ਲਾਹੌਰ ਪਰਤਦੇ ਉਬੇਦ ਖਾਨਾ ਉੱਤੇ ਜੱਸਾ ਸਿੰਘ ਆਲੂਵਾਲੀਆ ਨੇ ਹਮਲਾ ਕਰ ਦਿੱਤਾ ਤੇ ਮਾਰ ਛੱਡਿਆ। ਆਲੂਵਾਲੀਆ ਮਿਸਲ ਨੇ ਐਲਾਨ ਕਰ ਦਿੱਤਾ ਕਿ ਪੰਜਾਬ ਦਾ ਨਵਾਂ ਬਾਦਸ਼ਾਹ ਜੱਸਾ ਸਿੰਘ ਹੈ। ਲਾਹੌਰ ਦੀ ਸ਼ਾਹੀ ਟਕਸਾਲ ਦੇ ਉੱਤੇ ਕਬਜ਼ਾ ਕਰਕੇ ਨਵੰਬਰ 1761 ਦੇ ਵਿੱਚ ਜੱਸਾ ਸਿੰਘ ਨੇ ਆਪਣੇ ਨਾਮ ਦਾ ਸਿੱਕਾ ਚਲਾਇਆ, ਜਿਸਦਾ ਵਿਰੋਧ ਹੋਇਆ ਕਿ ਸਿੱਕਾ ਗੁਰੂ ਦੇ ਨਾ ਹੋਣਾ ਚਾਹੀਦਾ ਤੇਰੇ ਨਹੀਂ। ਜੱਸਾ ਸਿੰਘ ਨੇ ਤੁਰੰਤ ਸਿੱਕਾ ਵਾਪਸ ਲੈ ਲਿਆ ਸੀ। ਅਫਗਾਨਾਂ ਦੀਆਂ ਹਾਰਾਂ ਤੇ ਸਿੱਖਾਂ ਦੇ ਸਿੱਕੇ ਬਾਰੇ ਜਿਹੜਾ ਸੀਗਾ ਖਬਰਾਂ ਸੁਣ ਕੇ ਅਬਦਾਲੀ ਚੁੱਪ ਚਾਪ ਵੱਡੀ ਸੈਨਾ ਪਰ ਬਿਨਾਂ ਵਧੀਕ ਮਾਲ ਅਸਬਾਬ ਲੈ ਕੇ ਤੇਜ਼ੀ ਦੇ ਨਾਲ 1761-62 ਦੀਆਂ ਸਰਦੀਆਂ ਦੇ ਵਿੱਚ ਚਾਰ ਦਰਿਆ ਜਿਹੜੇ ਸੀ ਆਉਂਦੇ ਰਾਹ ਚ ਪਾਰ ਕਰਕੇ ਅੰਮ੍ਰਿਤਸਰ ਦੇ ਪੂਰਬ ਦੇ ਵਿੱਚ ਜੰਡਿਆਲੇ ਪੁੱਜ ਗਿਆ, ਜਿੱਥੇ ਉਸਨੂੰ ਪਤਾ ਲੱਗਿਆ ਕਿ ਅਕਲ ਦਾਸ ਹਿੰਦੂ ਦੀ ਕਮਾਨ ਹੇਠ ਬਹੁਤ ਸਿੱਖ ਮੌਜੂਦ ਨੇ। ਉੱਥੇ ਆ ਕੇ ਪਤਾ ਲੱਗਿਆ ਕਿ ਉਹ ਤਾਂ ਸਤਲੁਜ ਦੇ ਦੱਖਣ ਦੇ ਵਿੱਚ ਸਰਹਿੰਦ ਦੇ ਵੱਲ ਨਿਕਲ ਗਏ ਨੇ। ਤੇਜ਼ ਰਫਤਾਰ ਦੇ ਨਾਲ 2 ਦਰਿਆਵਾਂ ਨੂੰ ਪਾਰ ਕਰਦਾ ਹੋਇਆ ਅਬਦਾਲੀ 48 ਘੰਟਿਆਂ ਦੇ ਵਿੱਚ 120 ਮੀਲ ਪੈਂਡਾ ਮਾਰ ਕੇ ਮਲੇਰਕੋਟਲੇ ਪੁੱਜ ਗਿਆ। ਇੱਥੋਂ 7 ਮੀਲ ਉੱਤਰ
ਕੁੱਪ ਪਿੰਡ ਦੇ ਬਾਹਰ ਸਿੱਖਾਂ ਦਾ ਕਾਰਵਾ ਮੌਜੂਦ ਸੀ। 5 ਫਰਵਰੀ ਦਾ ਦਿਨ 1762 ਨੂੰ ਅਬਦਾਲੀ ਦੀਆਂ ਸਾਹਮਣੇ ਫੌਜਾਂ ਦੇਖ ਕੇ ਸਿੱਖ ਹੈਰਾਨ ਰਹਿ ਗਏ। ਫਰਵਰੀ ਦੇ ਵਿੱਚ ਤਾਂ ਅਬਦਾਲੀ ਕਦੀ ਆਇਆ ਨਹੀਂ ਸੀ, ਇਹ ਕਿਵੇਂ ਹੋ ਗਿਆ? ਪਰਿਵਾਰਾਂ ਤੇ ਰਾਸ਼ਨ ਉੱਪਰ ਅਚਨਚੇਤ ਹਮਲਾ ਦੇਖ ਕੇ ਜੱਸਾ ਸਿੰਘ ਆਲੂਵਾਲੀਆ ਤੇ ਚੜ੍ਹਤ ਸਿੰਘ ਨੇ ਜਵਾਨਾਂ ਨੂੰ ਕਿਹਾ, ਰਾਸ਼ਨ ਔਰਤਾਂ ਬੱਚਿਆਂ ਬਿਰਧਾਂ ਦੁਆਲੇ ਦਾਇਰਾ ਬਣਾ ਕੇ ਇਹਨਾਂ ਨੂੰ ਬਚਾਉਂਦਿਆਂ ਲੜੋ ਤੇ ਪਿੱਛੇ ਹਟਦੇ ਜਾਓ। ਇਹ ਬਿਜਲੀ ਵਾਂਗ ਅਚਨਚੇਤ ਡਿੱਗੀ ਮੁਸੀਬਤ ਸੀ ਜਿਸਦਾ ਸਾਹਮਣਾ ਕਰਨਾ ਮੁਸ਼ਕਲ ਸੀ। ਬੇਸ਼ੁਮਾਰ ਸਿੱਖ ਅਤੇ ਅਫਗਾਨ ਕਤਲ ਹੋਏ। ਇਤਿਹਾਸ ਦੇ ਵਿੱਚ ਜਿੰਨੇ ਕੁ ਲਿਖੇ ਨੇ ਉਸ ਤੋਂ ਕਿਤੇ ਵਧੇਕ ਕਤਲ ਹੋਏ ਹੈ। ਵੱਖ ਵੱਖ ਸਰੋਤਾਂ ਨੇ ਸ਼ਹਾਦਤਾਂ ਦੀ ਗਿਣਤੀ 8 ਤੋਂ 30 ਹਜ਼ਾਰ ਤੱਕ ਦੱਸੀ ਹੈ। ਇਸ ਜੰਗ ਨੂੰ ਵੱਡਾ ਘੱਲੂਘਾਰਾ ਕਿਹਾ ਜਾਂਦਾ ਹੈ। ਸਾਰਾ ਦਿਨ ਮਾਰਦਿਆਂ ਭੱਜਦਿਆਂ ਆਖਰ ਨਦੀ ਆ ਗਈ। ਦੋਵੇਂ ਪਾਸਿਆਂ ਦੇ ਸਿਪਾਹੀਆਂ ਨੇ ਹਥਿਆਰ ਰੱਖ ਦਿੱਤੇ। ਘੋੜਿਆਂ ਤੇ ਬੰਦਿਆਂ ਨੇ ਪਾਣੀ ਪੀਤਾ ਤੇ ਸਿੱਖਾਂ ਨੇ ਆਪਣੇ ਘੋੜੇ ਬਰਨਾਲੇ ਦੇ ਵੱਲ ਦੁੜਾ ਦਿੱਤੇ ਤੇ ਫਿਰ ਰੇਤਲੇ ਇਲਾਕਿਆਂ ਦੇ ਵੱਲ ਹੋ ਤੁਰੇ। ਅਬਦਾਲੀ ਨੇ ਪਿੱਛਾ ਕਰਨਾ ਛੱਡਤਾ। ਜਿੱਥੇ ਅਬਦਾਲੀ ਰੁਕਿਆ ਉਹ ਬਾਬਾ ਆਲਾ ਸਿੰਘ ਦਾ ਇਲਾਕਾ ਸੀ। ਸਾਲ ਪਹਿਲਾਂ ਇਸ ਰਾਜੇ ਨੇ ਮਰਾਠਿਆਂ ਨੂੰ ਰਾਸ਼ਨ ਦਿੱਤਾ ਸੀ ਤੇ ਅਬਦਾਲੀ ਨੇ ਉਸਨੂੰ ਪੇਸ਼ ਹੋਣ ਦੇ ਲਈ ਕਿਹਾ। ਪੇਸ਼ ਹੋ ਗਿਆ, ਗ੍ਰਿਫਤਾਰ ਕਰ ਲਿਆ। ਗੁਸੈਲੇ ਬਾਦਸ਼ਾਹ ਨੇ ਕਿਹਾ, ਜਾਣੀ ਕਿ ਗੁੱਸੇ ਵਾਲਾ ਸੀ, ਗੁਸੈਲੇ ਬਾਦਸ਼ਾਹ ਨੇ ਕਿਹਾ, ਇਸਦੇ ਕੇਸ ਕੱਟ ਦਿਓ, ਇਹ ਸਿੱਖ ਨਹੀਂ ਲੱਗਣਾ ਚਾਹੀਦਾ। ਆਲਾ ਸਿੰਘ ਨੇ ਅਜਿਹਾ ਨਾ ਕਰਨ ਦੀ ਅਰਜ਼ ਕੀਤੀ। ਪ੍ਰਧਾਨ ਮੰਤਰੀ ਉਸ ਸਮੇਂ ਦਾ ਸੀ ਵਲੀ ਖਾਨ ਉਹਨੇ ਕਿਹਾ, ਹਜ਼ੂਰ ਕੇਸ ਰੱਖਣ ਦਾ ਹੱਕ ਦੇਣ ਵਾਸਤੇ ਭਾਰੀ ਹਰਜਾਨਾ ਲੈ ਲੈਂਦੇ ਹਾਂ, ਇਹੋ ਹੀ ਕਾਫੀ ਹੈ। ਵਾਪਸੀ ਵਕਤ ਅਬਦਾਲੀ ਨੇ ਸਿੱਖਾਂ ਦਾ ਦਰਬਾਰ ਸਾਹਿਬ ਢਾਉਣ ਦੇ ਹੁਕਮ ਦੇ ਦਿੱਤੇ। ਵਲੀ ਖਾਨ ਨੇ ਅਜਿਹਾ ਨਾ ਕਰਨ ਦੀ ਅਰਜ਼ ਵੀ ਕੀਤੀ ਪਰ ਨਜੀਬ ਨੇ ਢਾਉਣ ਦੇ ਹੱਕ ਦੇ ਵਿੱਚ ਕਿਹਾ। ਬਰੂਦ ਦੇ ਨਾਲ ਦਰਬਾਰ ਸਾਹਿਬ ਉਡਾਇਆ ਗਿਆ ਤੇ ਗਾਵਾਂ ਦੇ ਖੂਨ ਦੇ ਨਾਲ ਸਰੋਵਰ ਅਪਵਿੱਤਰ ਕੀਤਾ ਗਿਆ। ਕੁੱਪ ਦੇ ਵਿੱਚ ਸ਼ਹੀਦ ਸਿੱਖਾਂ ਦੇ ਸਿਰ ਗੱਡਿਆਂ ਦੇ ਵਿੱਚ ਲੱਦ ਕੇ ਲਾਹੌਰ ਨੁਮਾਇਸ਼ ਵਾਸਤੇ ਲਿਆਂਦੇ ਗਏ, ਜਿਸ ਤੇ ਮੁੜ ਅਫਗਾਨ ਕਾਬਜ ਹੋ ਗਏ। ਸਿੱਖਾਂ ਨੂੰ ਹਮੇਸ਼ਾ ਦੇ ਲਈ ਖਤਮ ਕਰਨ ਦੇ ਇਰਾਦੇ ਦੇ ਨਾਲ ਉਹ 9 ਮਹੀਨੇ ਪੰਜਾਬ ਦੇ ਵਿੱਚ ਰਿਹਾ। ਇੱਧਰ ਉੱਧਰ ਸਭ ਦਿਸ਼ਾਵਾਂ ਦੇ ਵਿੱਚ ਅਬਦਾਲੀ ਆਪਣੇ ਅਫਸਰ ਤੇ ਸਿਪਾਹੀ ਸਿੱਖਾਂ ਨੂੰ ਲੱਭਣ ਦੇ ਲਈ ਭੇਜਦਾ ਗਿਆ। ਇਹ ਟੁਕੜੀਆਂ ਹਾਰ ਹਾਰ ਕੇ ਵਾਪਸ ਭੱਜ ਆਉਂਦੀਆਂ ਤੇ ਹੌਸਲੇ ਇੰਨੇ ਬੁਲੰਦ ਕਿ ਸਿੱਖ ਲਾਹੌਰ ਦੇ ਇਰਦ ਗਿਰਦ ਹਮਲੇ ਕਰਦੇ, ਬਾਗੀ ਸਿੱਖਾਂ ਦਾ ਪਿੱਛਾ ਕਰਦੇ ਹੋਏ ਅਫਗਾਨ ਪਿੰਡਾਂ ਦੇ ਪਿੰਡ ਤਬਾਹ ਕਰ ਦਿੰਦੇ ਜਿਨ੍ਹਾਂ ਵਿੱਚ ਬਹੁਤੀ ਮੁਸਲਮਾਨ ਵਸੋਂ ਹੁੰਦੀ। ਮੁਸਲਮਾਨ ਵੀ ਸਰਕਾਰ ਦੇ ਵਿਰੁੱਧ ਹੋ ਗਏ। ਮਿਸਕੀਨ ਜੈਨ ਖਾਨ ਦਾ ਸਰਹਿੰਦ ਮੁਲਾਜ਼ਮ ਸੀ। ਸਰਹਿੰਦ ਤੋਂ ਇਨੀ ਦਿਨੀ ਸਿਆਲਕੋਟ ਗਿਆ ਸੀ, ਲਿਆਂਦਾ ਹਰ ਥਾਂ ਆਟਾ ਮਹਿੰਗਾ ਹੈ ਕਹਿੰਦਾ। ਇਸ ਵਾਰ ਅਬਦਾਲੀ ਨੇ ਜੰਮੂ ਦੇ ਹਿੰਦੂ ਰਾਜੇ ਰਣਜੀਤ ਦੇਵ ਨੂੰ ਆਪਣੇ ਨਾਲ ਮਿਲਾ ਲਿਆ। ਸੁਖਜੀਵਨ ਮੱਲ ਨੂੰ ਕਸ਼ਮੀਰ ਦੀ ਸੂਬੇਦਾਰੀ ਇੱਕ ਦਹਾਕਾ ਪਹਿਲਾਂ ਅਬਦਾਲੀ ਆਪੇ ਦੇ ਕੇ ਗਿਆ ਸੀ। ਉਸ ਨੂੰ ਹਟਾ ਕੇ ਆਪਣਾ ਜਰਨੈਲ ਸੂਬੇਦਾਰ ਥਾਪਣਾ ਹੈ। ਸੁਖਜੀਵਨ ਮੱਲ ਮਾਮਲਾ ਦੇਣੋਂ ਹਟ ਗਿਆ ਸੀ ਤੇ ਦਿੱਲੀ ਦੇ ਸ਼ਾਹ ਆਲਮ ਦੇ ਨਾਲ ਗੰਢ ਤੁੱਪ ਕਰ ਲਈ ਸੀ। ਉਸਨੇ ਮੁਕਾਬਲਾ ਕੀਤਾ ਪਰ ਫੜਿਆ ਗਿਆ। ਪਹਿਲੋਂ ਅੰਨਾ ਕੀਤਾ, ਫਿਰ ਘੋੜਿਆਂ ਦੇ ਪੋੜਾਂ ਹੇਠ ਦਰੜ ਕੇ ਮਾਰਿਆ। ਨੀਰੂਦੀਨ ਨੂੰ ਸੂਬੇਦਾਰੀ ਮਿਲ ਗਈ। ਦਸੰਬਰ 1762 ਦੇ ਵਿੱਚ ਕਾਬਲ ਦੇ ਵੱਲ ਕੂਚ ਕਰਨ ਤੋਂ ਪਹਿਲਾਂ ਉਸਨੇ ਹਿੰਦੂ ਕਾਬਲੀ ਮੱਲ ਨੂੰ ਲਾਹੌਰ ਦਾ ਸੂਬੇਦਾਰ ਥਾਪ ਦਿੱਤਾ ਤਾਂ ਕਿ ਸਿੱਖ ਸ਼ਾਂਤ ਰਹਿਣ, ਪਰ ਰਾਵੀ ਪਾਰ ਕਰਨ ਤੱਕ ਸਿੱਖ ਘੋੜ ਸਵਾਰ ਉਸਦੀ ਸੈਨਾ ਦੇ ਉੱਤੇ ਹੱਲੇ ਕਰਦੇ ਰਹੇ। ਸੈਨਾ ਲੰਘ ਗਈ, ਅਬਦਾਲੀ ਘੋੜੇ ਦੇ ਉੱਤੇ ਸਵਾਰ ਅਜੇ ਲਾਹੌਰ ਵਾਲੇ ਪਾਸੇ ਹੀ ਸੀ। ਸਿੱਖਾਂ ਨੇ ਉਸਦੇ ਵੱਲ ਗੋਲੀਆਂ ਦਾਗੀਆਂ। ਕੁਝ ਮਿੰਟ ਬੁੱਤ ਵਾਂਗ ਬੇਹਰਕਤ ਅਬਦਾਲੀ ਉਹਨਾਂ ਦੀ ਬਹਾਦਰੀ ਦਾ ਲੋਹਾ ਮੰਨਦਾ ਰਿਹਾ, ਫਿਰ ਅਚਾਨਕ ਆਪਣੇ ਕਿਰਪਾਨ ਧਾਰੀਆਂ ਨਾਲ ਵਾਪਸ ਹੱਲਾ ਕਰਕੇ ਉਹਨਾਂ ਨੂੰ ਜਿਹੜਾ ਖਦੇੜ ਦਿੱਤਾ ਤੇ ਇਉਂ ਰਾਵੀ ਪਾਰ ਕੀਤੀ ਜਿਵੇਂ ਕੁਝ ਹੋਇਆ ਹੀ ਨਾ ਹੋਵੇ। ਅਬਦਾਲੀ ਤੇ ਸਿੱਖਾਂ ਦੀ ਟੱਕਰ ਦੇ ਵਿੱਚੋਂ ਬੇਦਰਦ ਖੂਨ ਖਰਾਬਾ ਤਾਂ ਦਿਸਦਾ, ਦੋਵੇਂ ਪਾਸਿਆਂ ਦੇ ਹੌਸਲੇ ਇੱਕੋ ਜਿਹੇ ਬੁਲੰਦ।
ਅਬਦਾਲੀ ਪਰਤ ਗਿਆ ਤਾਂ ਸਿੱਖ ਫੌਜਾਂ ਨੇ ਦੋ ਕੰਮ ਜਲਦੀ ਤੋਂ ਜਲਦੀ ਕਰਨੇ ਸਨ। ਲਾਹੌਰ ਦੇ ਸਮੇਤ ਜਿੰਨਾ ਪੰਜਾਬ ਉੱਤੇ ਹੋ ਸਕੇ ਕਬਜ਼ਾ ਕਰਨਾ ਸੀ। ਦੂਜਾ ਦਰਬਾਰ ਸਾਹਿਬ ਦੀ ਉਸਾਰੀ ਕਰਨੀ ਸੀ। ਜੱਸਾ ਸਿੰਘ ਆਹਲੂਵਾਲੀਆ ਨੇ ਸਰਹੰਦ ਉੱਪਰ ਹਮਲਾ ਕਰਕੇ ਜੈਨ ਖਾਂ ਸੂਬੇਦਾਰ ਮਾਰ ਦਿੱਤਾ। ਆਲਾ ਸਿੰਘ ਨੇ 25,000 ਰੁਪਇਆ ਦੇ ਕੇ ਸਰਹਿੰਦ ਦਾ ਮਲਬਾ ਖਰੀਦ ਲਿਆ। ਸਰਹਿੰਦ ਦੇ ਨੇੜੇ ਮਲੇਰਕੋਟਲੇ ਤੇ ਹਮਲਾ ਕਰਕੇ ਇਸ ਦੇ ਚੀਫ ਹਿੰਗਨ ਖਾਨ ਨੂੰ ਕਤਲ ਕਰ ਦਿੱਤਾ। ਸਰਹਿੰਦ ਦੇ ਪੂਰਬ ਜਮਨਾ ਪਾਰ ਜਿਹੜਾ ਸੀ ਇਲਾਕਾ ਨਜ਼ੀਬ ਰੁਹੇਲੇ ਦੇ ਇਲਾਕੇ ਦੇ ਉੱਤੇ ਹੱਲੇ ਕੀਤੇ। ਲਾਹੌਰ ਦੇ ਨਵਾਬ ਕਾਬਲੀ ਮੱਲ ਨੂੰ ਕਿਹਾ, ਜਿਨ੍ਹਾਂ ਬੁੱਚੜਾਂ ਨੇ ਦਰਬਾਰ ਸਾਹਿਬ ਦੇ ਵਿੱਚ ਗਾਵਾਂ ਵੱਢੀਆਂ ਨਾ ਸਾਡੇ ਹਵਾਲੇ ਕਰ ਦੇ। ਕਾਬਲੀ ਮੱਲ ਨੇ ਰਹਿਮ ਕਰਨ ਦੀ ਅਰਜ਼ ਕੀਤੀ। ਕੁਝ ਇੱਕ ਦੇ ਨੱਕ ਦੇ ਉੱਤੇ ਕੰਨ ਵੱਢ ਕੇ ਛੱਡ ਦਿੱਤੇ। ਆਪਣੇ ਗੁਜਰਾਂ ਵਾਲਾ ਆਧਾਰ ਤੋਂ ਉੱਤਰ ਦੇ ਵੱਲ ਸ਼ੁਕਰ ਚੱਕੀਆ ਮਿਸਲ ਦੇ ਚੜ੍ਹਤ ਸਿੰਘ ਨੇ ਜੇਹਲਮ ਤੱਕ ਇਲਾਕਾ ਰੇਡ ਕੀਤਾ ਤੇ ਰੋਹਤਾਸ ਦਾ ਕਿਲ੍ਹਾ ਖੋਹ ਲਿਆ ਗਿਆ। ਪੂਰਾ ਸੁਰੱਖਿਅਤ ਅਫਗਾਨ ਪ੍ਰਾਂਤ ਮੁਲਤਾਨ 1764 ਦੇ ਵਿੱਚ ਸਿੱਖਾਂ ਨੇ ਲੁੱਟ ਲਿਆ। 18ਵੀਂ ਸਦੀ ਦੇ ਅਖੀਰ ਤੱਕ ਮਿਸਲਾਂ ਨੇ ਪੰਜਾਬ ਦਾ ਵੱਡਾ ਹਿੱਸਾ ਜਿਹੜਾ ਸੀ ਖੋਹ ਲਿਆ ਤੇ ਮਿਸਲ ਦਾ ਸਰਦਾਰ ਕਾਬਜ਼ ਇਲਾਕੇ ਦਾ ਹਾਕਮ ਹੁੰਦਾ। ਲੰਮੇ ਸਮੇਂ ਤੱਕ ਮਿਸਲ ਭੰਗੀਆਂ ਸਾਰਿਆਂ ਤੋਂ ਵਧੇਕ ਤਾਕਤਵਰ ਰਹੀ। ਇਹ ਨਾਮ ਇਸ ਕਰਕੇ ਪਿਆ ਕਿਉਂਕਿ ਇਸ ਮਿਸਲ ਦੇ ਯੋਧੇ ਭੰਗ ਬਹੁਤ ਪੀਂਦੇ ਸੀ। ਲਾਹੌਰ ਅੰਮ੍ਰਿਤਸਰ ਤੇ ਪੱਛਮੀ ਪੱਛਮ ਦੇ ਕੁਝ ਹੋਰ ਇਲਾਕੇ ਭੰਗੀਆਂ ਦੀ ਮਲਕੀਅਤ ਸਨ। ਨਕੀਆਂ ਦੇ ਕੋਲ ਜਿਹੜਾ ਸੀ ਲਾਹੌਰ ਦਾ ਦੱਖਣੀ ਇਲਾਕਾ ਸੀ। ਸ਼ੁਕਰ ਚੱਕੀਏ ਜਿਹੜੇ ਸਨ ਜਿਹੜੇ ਕਦੀ ਪੂਰਾ ਪੰਜਾਬ ਮੱਲ ਲੈਣਗੇ, ਅਜੇ ਕੇਵਲ ਗੁਜਰਾਂਵਾਲਾ ਜ਼ਿਲ੍ਹੇ ਦੇ ਮਾਲਕ ਸੀ। ਰਾਵੀ ਬਿਆਸ ਦੇ ਵਿਚਕਾਰਲੇ ਮੈਦਾਨ ਆਹਲੂਵਾਲੀਆ ਦੇ ਕੋਲ ਸਨ। ਹਿਮਾਲਾ ਦੀਆਂ ਜੜ੍ਹਾਂ ਤੱਕ ਘਨੱਈਏ ਤੇ ਰਾਮਗੜੀਏ ਮਾਲਵਾ ਫੁਲਕੀਆ ਅਧੀਨ ਸਨ। ਮਿਸਲਦਾਰਾਂ ਨੇ ਰਾਖੀ ਸਿਸਟਮ ਇਜਾਦ ਕੀਤਾ। ਸਾਰੇ ਸਿੱਖ ਗੈਰ ਸਿੱਖ ਟੈਕਸ ਦੇਣਗੇ, ਬਦਲੇ ਦੇ ਵਿੱਚ ਮਿਸਲ ਉਹਨਾਂ ਦੀ ਰਾਖੀ ਕਰੇਗੀ। ਕਦੀ ਕਦੀ ਦੋ ਮਿਸਲਾਂ ਇਕੱਠੀਆਂ ਵੀ ਹੋ ਜਾਂਦੀਆਂ। ਕਦੀ ਕਦਾਈ ਅਫਗਾਨਾਂ ਦੇ ਵਿਰੁੱਧ ਲੜਨ ਦੇ ਲਈ ਦਲ ਖਾਲਸਾ ਦੇ ਨਾਮ ਹੇਠ ਸਾਰੀਆਂ ਮਿਸਲਾਂ ਵੀ ਇੱਕ ਹੋ ਜਾਂਦੀਆਂ। ਪਾਣੀਪਤ ਦੀ ਸ਼ਾਨ ਸਿੱਖਾਂ ਨੇ ਮਿੱਟੀ ਦੇ ਵਿੱਚ ਮਿਲਾ ਦਿੱਤੀ ਸੀ। ਗੁਸੈਲੇ ਬਾਦਸ਼ਾਹ ਅਬਦਾਲੀ ਨੇ ਪੰਜਾਬ ਤੇ 4 ਹੋਰ ਹੱਲੇ ਕੀਤੇ, 1764-65, 1766-67 ਤੇ 1767-68, 1769 ਤੇ 70 ਦੇ ਵਿੱਚ। ਅਪ੍ਰੈਲ 1772 ਦੇ ਵਿੱਚ ਅਫਗਾਨਿਸਤਾਨ ਦੇ ਸੁਲੇਮਾਨ ਪਰਬਤਾਂ ਦੇ ਵਿੱਚ ਉਸਦੀ ਮੌਤ ਹੋਈ। ਪੰਜਾਬ ਦੇ ਵਿੱਚ ਉਹ ਦਬਦਬਾ ਜਾਂਦਾ ਰਿਹਾ ਸੀ, ਪਰ ਕਸ਼ਮੀਰ, ਹਿਮਾਲਾ ਪਹਾੜੀਆਂ, ਮੁਲਤਾਨ ਤੇ ਸਰਹਿੰਦ ਤੋਂ ਆਪਣੇ ਏਲਚੀਆ ਰਾਹੀਂ ਮਾਮਲਾ ਉਗਰਾਉਂਦਾ ਰਹਿੰਦਾ ਸੀਗਾ, ਮਾਮਲਾ ਫਿਰ ਵੀ ਲੈਂਦਾ ਸੀ। 1764 ਤੇ 65 ਦੇ ਹਮਲੇ ਵੇਲੇ ਦਾ ਫਾਰਸੀ ਦੇ ਵਿੱਚ ਸਾਨੂੰ ਅੱਖੀ ਦੇਖਿਆ ਬਰਤਾਂਤ ਮਿਲਦਾ ਹੈ। ਅਬਦਾਲੀ ਦੇ ਨਾਲ ਬਲੋਚ ਚੀਫ ਨਸੀਰ ਖਾਨ ਵੀ ਆਇਆ ਸੀ। ਨਾਲ ਆਇਆ ਸੀ ਸ਼ਾਇਰ ਨੂਰ ਮੁਹੰਮਦ। ਲਿਖਤ ਜੰਗਨਾਮਾ ਦੇ ਵਿੱਚ ਉਹ ਨਸੀਰ ਤੇ ਅਬਦਾਲੀ ਦੀ ਬਹਾਦਰੀ ਦਾ ਵਰਣਨ ਕਰਦਾ ਹੈ। ਸਿੱਖਾਂ ਦੀ ਇਸ ਗੱਲੋਂ ਆਲੋਚਨਾ ਕਰਦਾ ਹੈ ਕਿ ਉਹ ਆਹਮੋ ਸਾਹਮਣੇ ਦੀ ਜੰਗ ਕਿਉਂ ਨਹੀਂ ਲੜਦੇ, ਹਮਲਾ ਕਰਕੇ ਚੋਰਾਂ ਵਾਂਗ ਭੱਜ ਜਾਂਦੇ ਨੇ। ਜਲੰਧਰ ਦੁਆਬ ਦੇ ਵਿੱਚ ਸਿੱਖਾਂ ਦੇ ਨਾਲ ਇੱਕ ਮੁੱਠ ਭੇੜ ਦਾ ਜ਼ਿਕਰ ਉਹ ਇਉਂ ਕਰਦਾ ਹੈ, ਕਹਿੰਦਾ ਕਿ ਕੱਲ ਵਾਂਗੂ ਹੀ ਅੱਜ ਲੜੇ, ਸ਼ੇਰ ਵਾਂਗ ਗੱਜਦੇ ਆਉਂਦੇ ਨੇ, ਲੂੰਬੜ ਵਾਂਗ ਖਿਸਕ ਜਾਂਦੇ ਨੇ। ਉਹ ਆਏ, ਦੂਰੋਂ ਗੋਲੀਆਂ ਚਲਾਈਆਂ, ਭੱਜ ਗਏ। ਜਦੋਂ ਭੱਜ ਜਾਣ ਤਾਂ ਲੜਨੋਂ ਨਹੀਂ ਹਟੇ, ਫਿਰ ਆਉਣਗੇ। ਦਰਅਸਲ ਉਹ ਕਾਰਵਾਂ ਦੀ ਚਾਲ ਜਿਹੜੀ ਮੱਠੀ ਕਰ ਰਹੇ ਨੇ। ਜਦੋਂ ਬਾਦਸ਼ਾਹ ਦਾ ਲਸ਼ਕਰ ਤੁਰਦਾ ਹੈ, ਇਹ ਪਿੱਛੇ ਪਿੱਛੇ ਤੁਰ ਪੈਂਦੇ ਨੇ, ਰੁਕਣ ਤੇ ਹਮਲੇ ਕਰਨ ਲੱਗਦੇ ਨੇ। ਉਹ ਸਿੱਖਾਂ ਨੂੰ ਚੁਸਤ, ਚਲਾਕ, ਤੇਜ਼ ਤਰਾਰ ਆਖਦਾ ਹੈ। ਇੱਕ ਯੁੱਧ ਉਹਨਾਂ ਨੇ ਆਹਮੋ ਸਾਹਮਣੇ ਦਾ ਵੀ ਲੜਿਆ। ਦੋ ਸਿੱਖ ਜਰਨੈਲ ਜੱਸਾ ਸਿੰਘ ਆਹਲੂਵਾਲੀਆ ਤੇ ਰਾਮਗੜੀਆ ਪਰਬਤ ਵਾਂਗ ਨਿਰਭੈ ਜਿਹੜਾ ਸੀ ਖਲੋ ਗਏ ਸੀ। ਹਮਲਾ ਕਰਨ ਵੇਲੇ ਸ਼ੇਰਾਂ ਵਾਂਗ ਸਰਹਿੰਦ ਤੇ ਕਰਨਾਲ ਜਾ ਕੇ ਫੌਜਾਂ ਨੇ ਵਾਪਸੀ ਰੁਖ ਕੀਤਾ। ਅਬਦਾਲੀ ਨੇ ਸਰਹਿੰਦ ਦੇ ਖੰਡਰ ਦੇਖੇ, ਆਲਾ ਸਿੰਘ ਨਜ਼ਰਾਨੇ ਲਿਆਇਆ, ਕਿਹਾ
ਮੈਂ ਸਿੱਖਾਂ ਨੂੰ ਬੜਾ ਰੋਕਿਆ ਹਜ਼ੂਰ ਕਿ ਸਰਹਿੰਦ ਦੀ ਤਬਾਹੀ ਨਾ ਕਰੋ, ਪਰ ਨਹੀਂ ਹਟੇ, ਮੈਂ ਇਸ ਨੂੰ ਫਿਰ ਆਬਾਦ ਕਰ ਦਿਆਂਗਾ। ਅਬਦਾਲੀ ਨੇ ਉਸਨੂੰ ਰਾਜੇ ਦਾ ਖਿਤਾਬ ਦਿੱਤਾ ਤੇ ਸਰਹਿੰਦ ਦਾ ਨਵਾਬ ਥਾਪਿਆ। ਇਸਦੇ ਦੋ ਫਾਇਦੇ ਹੋਣਗੇ, ਇੱਕ ਤਾਂ ਅਬਦਾਲੀ ਦਾ ਨੁਮਾਇੰਦਾ ਪੰਜਾਬ ਦੇ ਵਿੱਚ ਹੋਣਾ ਚਾਹੀਦਾ ਤੇ ਦੂਜੇ ਵਿੱਚ ਜਿਹੜਾ ਇਸ ਕਾਰਨ ਸਿੱਖਾਂ ਦੇ ਵਿੱਚ ਫੁੱਟ ਪਵੇਗੀ। ਸੰਨ 1765 ਦੇ ਵਿੱਚ ਪੰਜਾਬ ਦਾ ਹੋਰ ਕੋਈ ਬੰਦਾ ਆਲਾ ਸਿੰਘ ਜਿੰਨਾ ਤਾਕਤਵਰ ਨਹੀਂ ਸੀ। ਅਬਦਾਲੀ ਚਲਿਆ ਗਿਆ, ਸਿੱਖ ਫਿਰ ਲਾਹੌਰ ਦੇ ਵਿੱਚ ਆ ਵੜੇ ਤੇ ਕਾਬਲੀ ਮੱਲ ਨੂੰ ਗੱਦੀਆਂ ਉਤਾਰ ਦਿੱਤਾ। ਭੰਗੀ ਤੇ ਕਨਈਆ ਮਿਸਲਾਂ ਨੇ ਅੱਧੋ ਅੱਧ ਸ਼ਹਿਰ ਵੰਡ ਕੇ ਅੱਧੋ ਅੱਧ ਘਰ ਉਗਰਾਉਣਾ ਸ਼ੁਰੂ ਕਰਤਾ। ਲਹਿਣਾ ਸਿੰਘ ਦੇ ਕੋਲ ਕਿਲਾ ਤੇ ਫਸੀਲ ਅੰਦਰਲਾ ਸ਼ਹਿਰ, ਸੋਭਾ ਸਿੰਘ ਦੇ ਕਨਈਆ ਮਿਸਲ ਜਿਹੜੀ ਸੀ ਸ਼ਹਿਰ ਦੇ ਬਾਹਰ ਰਾਵੀ ਵੱਲ ਖੇਤ ਹੋਣਗੇ, ਉਹਨਾਂ ਤੇ ਕਬਜ਼ਾ ਕਰਨਗੇ। ਦਿਖਾਣ ਵਾਸਤੇ ਅਸੀਂ ਮਾਲਕ ਹਾਂ ਤੇ 1765 ਦੀਆਂ ਗਰਮੀਆਂ ਦੇ ਵਿੱਚ ਗੁਰੂ ਦੇ ਨਾਮ ਦਾ ਸਿੱਕਾ ਜਾਰੀ ਕੀਤਾ। ਰਸੂਖ ਵਾਲੇ ਹਿੰਦੂਆਂ ਨੇ ਬੇਨਤੀ ਕੀਤੀ ਕਿ ਮੁਸਲਮਾਨਾਂ ਨੂੰ ਡਰਾਇਓ ਨਾ ਭਾਈ, ਬੇਨਤੀ ਮੰਨੀ ਗਈ। ਮੁਸਲਮਾਨ ਇਸ ਵਡੇਰੇ ਬਜ਼ੁਰਗ ਨੱਥੂ ਸ਼ਾਹ ਦੀ ਹਮਦਰਦੀ ਦੇ ਸ਼ੁਕਰਗੁਜ਼ਾਰ ਹੋ ਗਏ। ਪ੍ਰਭਾਵਸ਼ਾਲੀ ਉੱਚ ਜਾਤੀ ਦੇ ਹਿੰਦੂਆਂ ਨੇ ਇਸ ਸਮੇਂ ਮੁਸਲਮਾਨਾਂ ਦੀ ਬਾਂਹ ਫੜ ਲਈ। ਡੇਢ ਸਾਲ ਦੇ ਬਾਅਦ ਅਬਦਾਲੀ ਫਿਰ ਆ ਗਿਆ ਤਾਂ ਉਸਨੇ ਸਿੱਖ ਸਰਦਾਰਾਂ ਨੂੰ ਸੱਦਿਆ ਕਿ ਮੇਰੇ ਤੋਂ ਸੂਬੇਦਾਰੀ ਲੈ ਲਓ। ਪੇਸ਼ਕਾ ਚ ਠੁਕਰਾਈ ਗਈ, ਸਿੱਧੀ ਲੜਾਈ ਐਤਕਾਂ ਵੀ ਨਹੀਂ ਲੜੀ, ਰੁਕ ਰੁਕ ਕੇ ਗਾਹੇ ਬਗਾਹੇ ਹਮਲੇ ਕਰਦੇ ਰਹੇ ਤੇ 1766 ਅਬਦਾਲੀ ਦੇ ਆਉਣ ਤੋਂ ਪਹਿਲਾਂ ਸਿੱਖ ਕਿਲਾ ਲਾਹੌਰ ਖਾਲੀ ਕਰ ਦਿੱਤਾ ਕਰ ਗਏ। ਸਿੱਖ ਜਿਹੜੇ ਸੀ ਕਿਲਾ ਲਾਹੌਰ ਜਿਹੜਾ ਸੀਗਾ ਉਹ ਖਾਲੀ ਕਰ ਗਏ। ਮੁਸਲਮਾਨਾਂ ਤੇ ਗੈਰ ਮੁਸਲਮਾਨ ਰਸੂਖ ਵਾਲੇ ਬੰਦਿਆਂ ਨੇ ਬਾਦਸ਼ਾਹ ਅੱਗੇ ਅਰਜ਼ ਕੀਤੀ ਕਿ ਇਨਸਾਫ਼ ਪਸੰਦ ਤੇ ਭਲੇ ਇਨਸਾਨ ਲਹਿਣਾ ਸਿੰਘ ਨੂੰ ਸੂਬੇਦਾਰ ਲਾ ਦਿਓ ਜੀ। ਲਹਿਣਾ ਸਿੰਘ ਨੇ ਮੰਨਿਆ, ਉਹਨੇ ਕਿਹਾ ਕਿ ਮੈਂ ਪੰਥ ਦਾ ਤਾਬਿਆਦਾਰ ਹਾਂ, ਅਬਦਾਲੀ ਦਾ ਨਹੀਂ। ਅਬਦਾਲੀ ਦੀ ਗੱਲ ਮੰਨ ਲਈ ਪੰਥ ਨਾਰਾਜ਼ ਹੋ ਜਾਵੇਗਾ। ਅਬਦਾਲੀ ਨੇ ਕਾਬਲੀ ਖੁਸ਼ਕ ਮੇਵਿਆਂ ਦੀ ਟੋਕਰੀ ਭੇਜੀ ਸੀ, ਵਾਪਸ ਕਰ ਦਿੱਤੀ। ਆਪਣੇ ਵੱਲੋਂ ਅਬਦਾਲੀ ਨੂੰ ਛੋਲਿਆਂ ਦੇ ਭੁੱਜੇ ਦਾਣੇ ਭੇਜਦਿਆਂ ਕਿਹਾ, ਖੁਸ਼ਕ ਮੇਵੇ ਬਾਦਸ਼ਾਹਾਂ ਦੀ ਖੁਰਾਕ ਹੈ, ਮੇਰੇ ਵਰਗੇ ਗਰੀਬ ਹਲ ਵਾਕਾਂ ਦਾ ਗੁਜ਼ਾਰਾ ਇਹਨਾਂ ਤੇ ਹੋ ਰਿਹਾ ਭਾਈ, ਇਹਨਾਂ ਦੇ ਉੱਤੇ ਹੀ ਹੁੰਦਾ ਹੈ। ਇਸ ਵਾਰ ਵੀ ਬਾਦਸ਼ਾਹ ਸਰਹਿੰਦ ਗਿਆ। ਆਲਾ ਸਿੰਘ ਦੀ ਮੌਤ ਹੋ ਗਈ ਸੀ, ਉਸਦਾ ਪੋਤਾ ਅਮਰ ਸਿੰਘ ਗੱਦੀ ਨਸ਼ੀਨ ਹੋਇਆ। ਅਮਰ ਸਿੰਘ ਨੂੰ ਰਾਜੇ ਦਾ ਖਿਤਾਬ ਦਿੱਤਾ ਤੇ ਪਟਿਆਲੇ ਤੋਂ ਅਬਦਾਲੀ ਦੇ ਨਾਮ ਦਾ ਸਿੱਕਾ ਜਾਰੀ ਹੋ ਗਿਆ। ਅਬਦਾਲੀ ਜਾਣ ਗਿਆ ਸੀ ਕਿ ਪੰਜਾਬ ਦੇ ਵਿੱਚ ਹੁਣ ਸਿੱਖਾਂ ਦੀ ਤਾਕਤ ਰਹੇਗੀ, ਵਾਪਸ ਜਾਣ ਪਿੱਛੋਂ ਫਿਰ ਕਾਬਜ਼ ਹੋ ਜਾਣਗੇ। ਅਬਦਾਲੀ ਦੇ ਹੱਲਿਆਂ ਤੋਂ ਬਿਨਾਂ ਸਿੱਖਾਂ ਦੀ ਤਾਕਤ ਦੇ ਵਿੱਚ ਕੋਈ ਵਿਘਨ ਨਹੀਂ ਪਿਆ। ਹਾਂ, ਲਾਹੌਰ ਦੀ ਆਰਥਿਕਤਾ ਨੂੰ ਭਾਰੀ ਸੱਟ ਜ਼ਰੂਰ ਵੱਜੀ। ਇਸਦਾ ਅਮੀਰ ਚੁਗਿਰਦਾ ਜਿਹੜਾ ਸੀ ਉੱਜੜ ਗਿਆ। ਹਿੰਦੂ ਮੁਸਲਮਾਨ ਹਿਜਰਤ ਕਰਨ ਲੱਗੇ ਤੇ ਮੁਸਲਮਾਨ ਉਧਰ ਨੂੰ ਜਿੱਧਰ ਕਿਤੇ ਠਾਰ ਦੀ ਉਮੀਦ ਹੁੰਦੀ। ਹਿੰਦੂ ਜੰਮੂ ਗਏ, ਸਿੱਖਾਂ ਨੇ ਬਾਦਸ਼ਾਹੀ ਮਸਜਿਦ ਦੇ ਵਿੱਚ ਹਥਿਆਰ ਰੱਖੇ। ਇਹ ਵੀ ਦੋਸ਼ ਲੱਗਿਆ ਕਿ ਉਹਨਾਂ ਨੇ ਇਸ ਨੂੰ ਤਬੇਲਾ ਬਣਾ ਲਿਆ। ਪੰਜਾਬ ਸੱਤਾ ਦਾ ਖਾਲੀ ਥਾਂ ਸਿੱਖਾਂ ਨੇ ਕਿਉਂ ਭਰਿਆ? ਬਹੁ ਗਿਣਤੀ ਮੁਸਲਮਾਨਾਂ ਨੇ ਕਿਉਂ ਨਹੀਂ? ਪੰਜਾਬ ਦੀ ਕਿਸਾਨੀ, ਚਾਹੇ ਮੁਸਲਮਾਨ ਸੀ ਹਿੰਦੂ ਜਾਂ ਸਿੱਖ, ਬਾਹਰਲੇ ਹਮਲਿਆਂ ਤੋਂ ਬਚਾਅ ਵਾਸਤੇ ਸਿੱਖਾਂ ਨੂੰ ਟੈਕਸ ਦਿੰਦੀ। ਹਾਲਾਂਕਿ 1730 ਤੋਂ 1770 ਤੱਕ ਆਬਾਦੀ ਦਾ ਰਹਿਣ ਸਹਿਣ ਦਾ ਪੱਧਰ ਬਹੁਤ ਹੇਠ ਡਿੱਗ ਗਿਆ ਸੀ। ਇੱਕ ਜ਼ਿਲ੍ਹਾ ਅਫਸਰ ਦੀ ਲਿਖਤ ਹੈ, ਉਹ ਕਹਿੰਦਾ ਹੈ, ਅਮਨ ਕਾਨੂੰਨ ਵਾਸਤੇ ਕੋਈ ਵਿਵਸਥਾ ਨਹੀਂ ਸੀ ਉਸ ਸਮੇਂ। ਬਾਰ ਬਾਰ ਨਾਦਰ ਸ਼ਾਹ ਤੇ ਅਹਿਮਦ ਸ਼ਾਹ ਦੇ ਹੱਲੇ ਤਬਾਹੀ ਕਰਦੇ। ਪਿਛਲੀਆਂ ਦੋ ਸਦੀਆਂ ਦੇ ਅਮਨ ਦੇ ਦੌਰਾਨ ਜੋ ਖੱਟਿਆ ਸੀ ਥੇ ਹੋ ਗਿਆ। ਕਬੀਲਾ ਕਬੀਲੇ ਖਿਲਾਫ ਲੜ ਰਿਹਾ ਸੀ, ਜੋ ਅੱਜ ਵੀ ਹਾਲਾਤ ਹੈ ਦੇਖ ਲਓ। ਸਿੱਖ ਕੀਤੇ ਨੇ ਕਿ ਇਕੱਲੇ ਇਕੱਲੇ ਹੋਏ ਪਏ ਨੇ ਲੜ ਲੜ ਕੇ। ਹਾਲਾਤ ਉਦੋਂ ਵੀ ਇਹ ਸੀ, ਕਦੇ ਇਕੱਠੇ ਬੈਠੇ ਨਹੀਂ ਸਿਰ ਜੋੜ ਕੇ। ਕਬੀਲਾ ਕਬੀਲੇ ਖਿਲਾਫ ਲੜ ਰਿਹਾ ਸੀ, ਪਿੰਡ ਪਿੰਡ ਖਿਲਾਫ, ਮਹਿਲ ਕਿਲੇ ਉੱਜੜ ਗਏ, ਪਰ ਉੱਜੜ ਗਏ। ਦੇਸ਼ ਦਾ ਚਿਹਰਾ ਜਾਂਗਲੀ ਹੋ ਗਿਆ, ਹਰ ਪਿੰਡ ਡਾਕਾ ਅਗਜ਼ਨੀ ਤੇ ਬਰਬਾਦੀ ਦਾ ਸ਼ਿਕਾਰ ਹੋਇਆ। ਜੀਵਨ ਦੀ ਗਤੀ ਟੁੱਟ ਗਈ, ਜੱਦੀ ਨਾਗਰਿਕ ਜਾਂ ਜੰਗਲੀ ਚੜ ਗਏ ਜਾਂ ਦੂਰ ਸ਼ਹਿਰਾਂ ਦੀਆਂ ਕੰਧਾਂ ਦੇ ਅੰਦਰ ਹਮੇਸ਼ਾ ਦੇ ਲਈ ਗਾਇਬ ਹੋ ਗਏ।
ਇਹ ਬਿਰਤਾਂਤ ਗੁੱਜਰਾਂ ਵਾਲੇ ਜ਼ਿਲ੍ਹੇ ਦਾ ਹੈ। ਹਰ ਥਾਂ ਇਹੋ ਹੀ ਦ੍ਰਿਸ਼ ਸੀ। ਮੁਹਾਵਰਾ ਪ੍ਰਚਲਿਤ ਹੋ ਗਿਆ, ਖਾਧਾ ਪੀਤਾ ਲਾਹੇ ਦਾ ਰਹਿੰਦਾ ਅਹਿਮਦ ਸ਼ਾਹੇ ਦਾ। ਪੰਜਾਬ ਨੂੰ ਅਫਗਾਨਾਂ ਦੇ ਦੁਸ਼ਮਣ ਚੰਗੇ ਲੱਗਣ ਲੱਗ ਪਏ। ਪਹਿਲੇ ਅਧਿਆਇ ਦੇ ਵਿੱਚ ਜ਼ਿਕਰ ਆ ਚੁੱਕਿਆ ਤੁਹਾਡੇ ਲਈ ਕਿ ਮੰਗੋਲ ਹੱਲਿਆਂ ਤੋਂ ਪਹਿਲਾਂ ਸੁਲਤਾਨਾਂ ਵੇਲੇ ਪੰਜਾਬ ਦੇ ਵਿੱਚ ਸ਼ਾਂਤੀ ਬਣੀ, ਜਿਸ ਦੇ ਕਾਰਨ ਸੰਭਵ ਹੈ ਕਿ ਗੈਰ ਮੁਸਲਮਾਨਾਂ ਨੂੰ ਮੁਸਲਮਾਨ ਤੇ ਇਸਲਾਮ ਚੰਗੇ ਲੱਗੇ ਹੁਣ, ਕਿਉਂਕਿ ਸੁਲਤਾਨਾਂ ਨੇ ਧਾੜ ਵੀ ਰੋਕੇ। ਇਸੇ ਤਰ੍ਹਾਂ 18ਵੀਂ ਸਦੀ ਦੇ ਵਿੱਚ ਅਮੀਰ ਗਰੀਬ ਮੁਸਲਮਾਨਾਂ ਨੂੰ ਸਿੱਖ ਚੰਗੇ ਲੱਗਣ ਲੱਗੇ ਹੁਣ, ਜਿਹੜੇ ਅਬਦਾਲੀ ਦੇ ਵਿਰੁੱਧ ਸਟੈਂਡ ਲੈ ਰਹੇ ਸੀ। ਦੂਜਾ, ਕਿਸੇ ਮੁਸਲਮਾਨ ਚੀਫ ਨੇ ਸਿੱਖ ਮਿਸਲਾਂ ਦਾ ਵਿਰੋਧ ਨਹੀਂ ਸੀ ਕੀਤਾ, ਨਾ ਇਹਨਾਂ ਦੇ ਮੁਕਾਬਲੇ ਦੇ ਵਿੱਚ ਅੱਗੇ ਆਇਆ। ਮਿਸਲਦਾਰ ਪਿੰਡਾਂ ਦੇ ਬਾਸ਼ਿੰਦੇ ਸਨ ਜਿਨ੍ਹਾਂ ਨੇ ਅਫਗਾਨਾਂ ਤੋਂ ਜ਼ਮੀਨਾਂ ਖੋਹੀਆਂ। ਮੁਸਲਮਾਨ ਜਗੀਰਦਾਰਾਂ ਨੇ ਮੁਗਲਾਂ ਤੋਂ ਜਗੀਰਾਂ ਹਾਸਲ ਕੀਤੀਆਂ, ਲੜ ਕੇ ਨਹੀਂ ਜਿੱਤੀਆਂ। ਇਹ ਜਗੀਰਦਾਰੀ ਢਾਂਚਾ ਹੁਣ ਡਿੱਗਣ ਲੱਗਿਆ ਤਾਂ ਪੰਜਾਬ ਦੇ ਵੱਡੇ ਜ਼ਿਮੀਂਦਾਰਾਂ ਦੀ ਖਾਹਿਸ਼ ਕੇਵਲ ਜਿਉਂਦੇ ਰਹਿਣ ਦੀ ਸੀ, ਪੰਜਾਬ ਦਾ ਕੰਟਰੋਲ ਆਪਣੇ ਹੱਥ ਦੇ ਵਿੱਚ ਲੈਣ ਦੀ ਨਹੀਂ ਸੀ। ਪੰਜਾਬ ਨੇ ਔਰੰਗਜ਼ੇਬ ਦੇ ਵੱਲੋਂ ਦਾਰਾ ਸ਼ਿਕੋਹ ਦੇ ਵਿਰੁੱਧ ਜੰਗ ਦੇਖੀ ਸੀ। ਔਰੰਗਜ਼ੇਬ ਦੀ ਜਿੱਤ ਪੰਜਾਬੀ ਮੁਸਲਮਾਨਾਂ ਦੇ ਲਈ ਵੀ ਫਿਕਰ ਵਾਲੀ ਘਟਨਾ ਸੀ। ਉਸਦੀ ਸਖਤੀ, ਕੱਟੜਤਾ ਤੇ ਲਾਹੌਰ ਦੇ ਅੰਦਰ ਦਖਲ ਅੰਦਾਜ਼ੀ ਪੰਜਾਬੀਆਂ ਨੂੰ ਚੰਗੀ ਨਹੀਂ ਲੱਗੀ।

1860 ਤੇ 70 ਦੇ ਵਿੱਚ ਸਿੱਖ ਮਿਸਲਾਂ ਦੇ ਵਿੱਚ ਮੁਸਲਮਾਨ ਵੀ ਸਨ। ਮੁਸਲਿਮ ਲੀਡਰਾਂ ਦੇ ਨਾਲ ਦੋਸਤੀ ਸੀ। ਕੁਝ ਇਲਾਕਿਆਂ ਦੇ ਵਿੱਚ ਸਿੱਖਾਂ ਨੇ ਮਸੀਤਾਂ ਬਣਾ ਕੇ ਦਿੱਤੀਆਂ ਤੇ ਬੁੱਚੜਾਂ ਨੂੰ ਗਾਉਂਆਂ ਮਾਰਨ ਤੋਂ ਰੋਕਿਆ। ਮਿਸਲ ਪੀਰੀਅਡ ਜਿਹੜਾ ਸੀ ਉਹ ਜੋ ਸਮਾਂ ਸੀ ਮਿਸਲਾਂ ਦਾ। ਮਿਸਲ ਪੀਰੀਅਡ ਦੇ ਦੌਰਾਨ ਇੱਕ ਰਸੂਖਵਾਨ ਗਰੁੱਪ ਪੰਜਾਬ ਦੇ ਪੀਰਾਂ ਦੀਆਂ ਦਰਗਾਹਾਂ, ਮਸਜਿਦਾਂ, ਖਾਨਗਾਹਾਂ, ਮਕਬਰਿਆਂ ਦੀ ਸੰਭਾਲ ਕਰ ਰਹੀਆਂ ਸੀ। ਇਹਨਾਂ ਦੇ ਕੇਂਦਰਾਂ ਨੂੰ ਸਰਕਾਰਾਂ ਦੀ ਸਰਪ੍ਰਸਤੀ ਮਿਲੀ ਹੋਈ ਸੀ। ਇਹਨਾਂ ਦੀ ਗੱਦੀ ਨਿਸ਼ੀਨੀ ਦੀ ਨਿਸ਼ਚਿਤ ਪਰੰਪਰਾ ਸੀ। ਇਹਨਾਂ ਦੀ ਸਿਆਸਤ ਦੇ ਵਿੱਚ ਕੋਈ ਰੁਚੀ ਨਹੀਂ ਸੀ। ਜਿਹੜੀ ਮਰਜ਼ੀ ਸਰਕਾਰ ਆਵੇ ਜਾਂ ਜਾਵੇ, ਇਹ ਕਿਸੇ ਦੇ ਵਿੱਚ ਵਿਘਨ ਨਹੀਂ ਸੀ ਪਾਉਂਦੇ। ਇਹਨਾਂ ਦੇ ਕੰਮ ਦੇ ਵਿੱਚ ਕੋਈ ਵਿਘਨ ਨਾ ਪਾਏ। ਸੂਫੀ ਵਾਰਸਾਂ ਤੋਂ ਇਲਾਵਾ ਇੱਥੇ ਕੁਝ ਸਖ਼ਤ ਕਿਸਮ ਦੇ ਮੁਸਲਮਾਨ ਕਬੀਲੇ ਵੀ ਵਸਦੇ ਰਹੇ ਸਨ। ਗੱਖੜ, ਜੰਜੂਏ, ਪਹਾੜੀ, ਘੇਬੇ, ਰਾਵਲਪਿੰਡੀ ਦੇ ਆਸ ਪਾਸ ਮੈਦਾਨੀ ਵਸਦੇ ਅਵਾਨ, ਭੱਟੀ, ਚੱਠੇ, ਚੀਮੇ ਤੇ ਵੜੈਚ, ਇਹਨਾਂ ਪੰਜਾਬੀ ਕਬੀਲਿਆਂ ਦੇ ਕਈ ਕਈ ਚੀਫ ਹੁੰਦੇ। ਬਲੋਚਾਂ ਤੇ ਪਖਤੂਨਾਂ ਦੇ ਆਪਣੇ ਸਰਦਾਰ ਹੁੰਦੇ। ਜਿਵੇਂ ਪਹਿਲਾਂ ਵੀ ਇੱਕ ਵਾਰੀ ਜ਼ਿਕਰ ਕੀਤਾ ਕਿ ਸਰਦਾਰ ਜਿਹੜਾ ਨਾ ਇਰਾਨ ਦੇ ਵਿੱਚ ਨਾਮ ਦੇ ਤੌਰ ਦੇ ਉੱਤੇ ਵੀ ਵਰਤਿਆ ਜਾਂਦਾ, ਜਿੱਦਾਂ ਕਿ ਬੰਦੇ ਦਾ ਨਾਮ ਹੋਵੇ, ਸਰਦਾਰ ਨਾਂ ਉੱਥੇ ਕਿਹਾ ਜਾਂਦਾ। ਇਹਨਾਂ ਸਰਦਾਰਾਂ ਦੇ ਕੰਮ ਢੰਗ ਦੇ ਬਾਰੇ ਕੋਈ ਵਿਸਤਾਰ ਨਹੀਂ ਮਿਲਦਾ, ਪਰ ਇਸ ਦੇ ਵਿੱਚ ਜਿਹੜਾ ਸਰਦਾਰ ਹੈ, ਮਤਲਬ ਕਿ ਉਹਨੂੰ ਜਿਹੜਾ ਮੁਖੀਆ ਕਹਿ ਲਓ ਕਹਿੰਦੇ ਆ, ਇਹਨਾਂ ਇੰਨਾ ਪਤਾ ਪੱਕਾ ਸੀ ਕਿ ਇਹਨਾਂ ਦੇ ਵਿੱਚੋਂ ਕਿਸੇ ਨੇ ਪੰਜਾਬ ਦਾ ਭਵਿੱਖ ਘੜਨਾ ਨਹੀਂ ਚਾਹਿਆ। ਪੰਜਾਬ ਦੇ ਕੁਝ ਇਲਾਕਿਆਂ ਦੇ ਵਿੱਚ ਜਿਵੇਂ ਕਸੂਰ ਤੇ ਮੁਲਤਾਨ ਦੇ ਕਬੀਲੇ ਜ਼ਮੀਨ ਦੇ ਕਿਸੇ ਟੁਕੜੇ ਦੇ ਉੱਤੇ ਕਬਜ਼ਾ ਲੈਣ ਦੇ ਲਈ ਲੜਦੇ, ਪਰ ਇਹ ਸਥਾਨਕ ਨਿੱਕੀਆਂ ਝੜਪਾਂ ਹਨ। ਪੰਜਾਬ ਦੇ ਉੱਪਰ ਕਬਜ਼ਾ ਕਰਨਾ ਕੋਈ ਨਹੀਂ ਆਇਆ ਸੀ। ਦੂਜੇ ਪਾਸੇ ਸਿੱਖ ਬਾਬਾ ਬੰਦਾ ਸਿੰਘ ਵੇਲੇ ਬੰਦਾ ਸਿੰਘ ਬਹਾਦਰ ਹੁਣਾਂ ਦੇ ਸਮੇਂ ਦੂਜੇ ਪਾਸੇ ਸਿੱਖ ਬਾਬਾ ਬੰਦਾ ਸਿੰਘ ਵੇਲੇ ਤੋਂ ਲਾਹੌਰ ਉੱਪਰ ਰਾਜ ਕਰਨਾ ਵਿਉਂਤੀ ਬੈਠੇ ਸਨ। ਇਤਿਹਾਸਕ ਦੁਸ਼ਮਣ ਮੁਗਲਾਂ ਵਾਂਗ ਇਹਨਾਂ ਦਾ ਵਿਸ਼ਵਾਸ ਸੀਗਾ ਕਿ ਉਹ ਜੰਮੇ ਹੀ ਵੱਡੇ ਹਿੱਸੇ ਦੇ ਉੱਤੇ ਰਾਜ ਕਰਨ ਦੇ ਲਈ ਨੇ। ਬੰਦਾ ਸਿੰਘ ਨੇ 1711 ਦੇ ਵਿੱਚ ਤੇ ਜੱਸਾ ਸਿੰਘ ਆਲੂਵਾਲੀਆ ਨੇ 1761 ਦੇ ਵਿੱਚ ਸਿੱਕੇ ਜਾਰੀ ਕੀਤੇ। ਗੁਰੂ ਹਰਗੋਬਿੰਦ ਸਾਹਿਬ ਵੇਲੇ 1620 ਤੋਂ ਹੀ ਨਿਸ਼ਾਨ ਸਾਹਿਬ ਹਰੇਕ ਗੁਰਦੁਆਰੇ ਦੇ ਉੱਪਰ ਝੂਲਦਾ ਹੈ ਤੇ 1920 ਤੋਂ ਇਹ ਜਿਹੜੀ ਸੀ ਰੀਤ ਸ਼ੁਰੂ ਹੋਈ ਸੀ। ਇਹ ਵੀ ਸ਼ਕਤੀ ਦਾ ਪ੍ਰਤੀਕ ਹੈ। ਨਿਸ਼ਾਨ ਸਾਹਿਬ ਦੋ ਕਿਰਪਾਨਾਂ ਵਿਚਕਾਰ ਖੰਡਾ, ਇਸ ਚਿੰਨ ਦੇ ਵਿੱਚੋਂ ਭਵਿੱਖ ਦੀ ਸਟੇਟ ਦੇਖੀ ਜਾ ਸਕਦੀ ਹੈ, ਜਦੋਂ ਕਿ ਕਈ ਕਹਿੰਦੇ ਨੇ ਕਿਰਪਾਨ ਰੱਬ ਦਾ ਪ੍ਰਤੀਕ ਹੈ ਤੇ ਰੱਬ ਦਾ ਇੱਕ ਨਾਮ ਹੈ। ਗੁਰੂ ਸਾਹਿਬਾਨਾਂ ਦੇ ਦਰਬਾਰ ਦੇ ਵਿੱਚ ਹੋਰ ਵੀ ਸ਼ਹਾਨਾ ਚਿੰਨ ਸਨ। ਤਖ਼ਤ ਅਤੇ ਚੋਰ ਨੇ ਵੀ ਸਿੱਖਾਂ ਨੂੰ ਉਤਸ਼ਾਹਿਤ ਕੀਤਾ ਕਿ ਉਹਨਾਂ ਦੀ ਕਿਸਮਤ ਦੇ ਵਿੱਚ ਰਾਜਭਾਗ ਲਿਖਿਆ ਹੈ। ਰਾਜਭਾਗ ਜਿਹੜਾ ਲਿਖਿਆ, ਆਪਣੀ ਹੋਣੀ ਦੇ ਵਿੱਚ ਵਿਸ਼ਵਾਸ, ਲੜਨ ਮਰਨ ਦੀ ਯੋਗਤਾ, ਰਾਜ ਕਰਨ ਦਾ ਅਧਿਕਾਰ, ਟੱਕਰ ਲੈਣੀ ਤੇ ਸਹੀ ਮੌਕੇ ਸਹੀ ਪੈਂਤੜਾ ਲੈਣ ਦੀਆਂ ਯੋਗਤਾਵਾਂ 18ਵੀਂ-19ਵੀਂ ਸਦੀ ਅੰਗਰੇਜ਼ਾਂ ਦੇ ਸਾਮਰਾਜ ਦੀ ਭੂਮਿਕਾ ਹਨ। ਸਿੱਖਾਂ ਦੀ ਧਾਰਮਿਕ ਤੇ ਸਿਆਸੀ ਪ੍ਰਤੀਬੰਧਤਾ ਵਿੱਚੋਂ ਉਹਨਾਂ ਦਾ ਖਾਲਸਾ ਰਾਜ ਝਲਕਦਾ ਹੈ। ਜ਼ੁਲਮ ਦਾ ਬਦਲਾ ਲੈਣਾ ਉਹਨਾਂ ਦੀ ਮਾਨਸਿਕਤਾ ਦੇ ਵਿੱਚ ਹੈ ਤੇ ਪੰਜਾਬ ਦੇ ਜਿਨ੍ਹਾਂ ਮੁਸਲਮਾਨਾਂ ਨੇ ਮੁਗਲ ਰਾਜ ਸਵੀਕਾਰ ਕਰ ਲਿਆ, ਉਹਨਾਂ ਦੇ ਵਿੱਚ ਸਿੱਖਾਂ ਵਰਗੇ ਲੱਛਣ ਨਹੀਂ ਸਨ। ਨਸਲ ਵਜੋਂ ਪੰਜਾਬੀ, ਸਿੱਖ ਅਤੇ ਮੁਸਲਮਾਨ ਇੱਕੋ ਹਨ। ਬਹੁਤੇ ਕਾਸ਼ਤਕਾਰ ਨੇ ਤੇ ਜੱਟ ਨੇ। ਸਿੱਖਾਂ ਤੇ ਮੁਸਲਮਾਨ ਜੱਟਾਂ ਦੇ ਗੋਤ ਇੱਕੋ ਨੇ, ਪਰ ਪੰਜਾਬੀ ਮੁਸਲਮਾਨਾਂ ਨੂੰ ਸਿਆਸੀ ਧਾਰਮਿਕ ਜ਼ੁਲਮ ਦਾ ਸ਼ਿਕਾਰ ਨਹੀਂ ਹੋਣਾ ਪਿਆ। ਸੋ ਪੰਜਾਬੀ ਸਿੱਖ ਟੱਕਰ ਦੇ ਵਿੱਚੋਂ ਖਾੜਕੂ ਹੋ ਗਏ, ਜਦੋਂ ਕਿ ਮੁਸਲਮਾਨ ਆਰਾਮ ਦੇ ਨਾਲ ਦਿਨ ਕੱਟੀ ਕਰਦੇ ਰਹੇ। 1739 ਦੇ ਵਿੱਚ ਇੱਕ ਦੱਖੜ ਸਰਦਾਰ ਮੁਕਰਬ ਖਾਨ ਨਾਦਰ ਸ਼ਾਹ ਦੇ ਹਮਲੇ ਦੇ ਵੇਲੇ ਮੁਗਲਾਂ ਦੇ ਵਿਰੁੱਧ ਲੜਨ ਕਰਨਾਲ ਤੱਕ ਗਿਆ। ਯੁੱਧ ਜਿੱਤਣ ਦੇ ਪਿੱਛੋਂ ਨਾਦਰ ਨੇ ਉਸਨੂੰ ਨਵਾਬ ਦਾ ਖਿਤਾਬ ਦਿੱਤਾ। ਵਾਪਸ ਆ ਕੇ ਉਸਨੇ ਆਪਣੇ ਪਖਤੂਨ ਸ਼ਰੀਕ ਯੂਸਫ ਜ਼ਈਆ ਅਤੇ ਖਟਕਾ ਨੂੰ ਲੜਾਈ ਦੇ ਵਿੱਚ ਹਰਾਇਆ, ਗੁਜਰਾਤ ਸ਼ਹਿਰ ਉੱਪਰ ਕਬਜ਼ਾ ਕਰ ਲਿਆ, ਚਨਾਹ ਤੇ ਸਿੰਧ ਵਿਚਕਾਰਲੀ ਜ਼ਮੀਨ ਦੇ ਉੱਤੇ ਕਾਬਜ ਹੋ ਗਿਆ, ਜਿਸ ਵਿੱਚ ਦੀ ਹੋ ਕੇ ਜੇਲਮ ਵੀ ਲੰਘਦਾ ਸੀ। ਅਫਗਾਨਾਂ ਤੇ ਸਿੱਖਾਂ ਵਿਚਕਾਰ ਨਿਰੰਤਰ ਜੰਗ ਚੱਲਦੀ ਰਹੀ। ਮੁਕਰਬ ਨੇ ਜਿਹੜਾ ਸੀ ਗੱਖੜ ਕੰਟਰੋਲ ਵਾਲੀ ਰਾਜਧਾਨੀ ਕਾਇਮ ਨਹੀਂ ਕੀਤੀ ਜੋ ਪੰਜਾਬ ਤੇ ਰਾਜ ਕਰੇ। ਇਸਦੇ ਇਕਦਮ ਉਲਟ ਗੁੱਜਰ ਸਿੰਘ ਭੰਗੀ
ਅੰਮ੍ਰਿਤਸਰ ਤੋਂ ਬਾਅਦ

1765 ਦੇ ਵਿੱਚ ਲਾਹੌਰ ਦੇ ਵਿੱਚ ਦਾਖਲ ਹੋਇਆ ਤੇ ਉਸੇ ਸਾਲ ਉਸਨੇ ਮੁਕਰਬ ਤੋਂ ਗੁਜਰਾਤ ਖੋ ਲਿਆ ਜਿਹੜਾ ਗੱਖੜਾਂ ਦਾ ਹੋਮਲੈਂਡ ਸੀ। 1939 ਦੇ ਵਿੱਚ ਜਿਹੜਾ ਗੱਖੜ ਸਰਦਾਰ ਕਰਨਾਲ ਤੱਕ ਤਲਵਾਰ ਵਾ ਕੇ ਆਇਆ ਸੀ ਹੁਣ ਨੁਕਰੇ ਲੱਗ ਗਿਆ। ਅਜਨਬੀ ਗੁੱਜਰ ਸਿੰਘ ਨੂੰ ਨਹੀਂ ਰੋਕ ਸਕਿਆ ਸ਼ਾਇਦ ਬੁੱਢਾ ਹੋਣ ਕਰਕੇ। ਇਸ ਦੇ ਪਿੱਛੋਂ ਗੁੱਜਰ ਸਿੰਘ ਨੇ ਕਦੀ ਅਦੀਨਾ ਬੇਗ ਦੇ ਨਾਲ ਰਹੇ ਵੜੈਚ ਸਰਦਾਰ ਰਹਿਮਤ ਖਾਨ ਤੋਂ ਜਿਹੜਾ ਸੀਗਾ ਚੱਜ ਦੁਆਬ ਦੇ ਇਲਾਕੇ ਖੋਲ ਹੈ ਰਾਹ ਪ੍ਰਾਪਤੀ ਦੀ ਜਿਹੜੀ ਸੀ ਰਾਜ ਪ੍ਰਾਪਤੀ ਦੀ ਤਿੱਬਰ ਇੱਛਾ ਸ਼ਕਤੀ ਪਿੱਛੇ ਸਿੱਖ ਧਰਮ ਨੇ ਵੀ ਭੂਮਿਕਾ ਨਿਭਾਈ। ਮੁਸਲਮਾਨ ਨੂੰ ਵੀ ਇਸਲਾਮ ਸੱਤਾ ਦੇ ਲਈ ਪ੍ਰੇਰ ਸਕਦਾ ਸੀ। ਇੱਕ ਫਰਕ ਹੈ ਸਿੱਖਾਂ ਦਾ ਧਰਮ ਦੇਸੀ ਜ਼ਬਾਨ ਦੇ ਵਿੱਚ ਹੈ ਜੋ ਕਿਰਤੀ ਕਿਸਾਨ ਦੇ ਦਿਲ ਦੇ ਵਿੱਚ ਆਰਾਮ ਦੇ ਨਾਲ ਦਾਖਲ ਹੋ ਕੇ ਅਸਰ ਕਰਦਾ ਹੈ, ਪਰ ਪੰਜਾਬੀ ਮੁਸਲਮਾਨ ਦਾ ਧਰਮ ਅਰਬੀ ਦੇ ਵਿੱਚ ਸੀ, ਉਸਦੀ ਸਮਝ ਤੋਂ ਬਾਹਰ। ਪੰਜਾਬੀ ਮਾਨਸਿਕਤਾ ਅਮਲ ਰਾਹੀਂ ਸਮਾਜ ਨੂੰ ਜੀਵੰਤ ਰੱਖਦੀ ਹੈ ਤੇ ਪੰਜਾਬੀ ਮੁਸੀਬਤ ਦੇ ਉੱਤੇ ਹੱਸ ਪੈਂਦੇ ਹਨ, ਪਰ ਭਵਿੱਖ ਵਿੱਚ ਗੱਫਿਆਂ ਦੇ ਸੁਪਨੇ ਨਹੀਂ ਲੈਂਦੇ ਨੇ। ਸਿੱਖ ਇਸ ਮਾਨਸਿਕਤਾ ਦੇ ਵਿੱਚੋਂ ਨਿਕਲ ਕੇ ਰਾਜ ਕਰਨ ਦਾ ਸੁਪਨਾ ਲੈਣ ਲੱਗ ਪਏ। ਮੁਸਲਮਾਨ ਉਸੇ ਹਾਲਾਤ ਦੇ ਵਿੱਚ ਰਹੇ। ਸਿੱਖ ਘੋੜ ਸਵਾਰੀ ਦੇ ਸ਼ੌਕੀਨ ਸਨ, ਲੋੜ ਪੈਣ ਦੇ ਉੱਤੇ ਇੱਕ ਦੂਜੇ ਦੀ ਮਦਦ ਕਰਦੇ। ਗੱਖੜਾ ਦੇ ਵਿੱਚ ਗੁੱਜਰ ਸਿੰਘ ਨੂੰ ਇਸ ਕਰਕੇ ਕਾਮਯਾਬੀ ਮਿਲ ਗਈ ਕਿਉਂਕਿ ਚੜ੍ਹਤ ਸਿੰਘ ਦੀ ਸ਼ੁਕਰ ਚੱਕੀਆ ਮਿਸਲ ਨੇ ਮਦਦ ਕੀਤੀ। ਇਸੇ ਮਿਲਾਪ ਸਦਕਾ ਹੀ ਉਹਨਾਂ ਨੇ ਰੋਹਤਾਸ ਕਿਲੇ ਦੇ ਉੱਤੇ ਨਿਸ਼ਾਨ ਸਾਹਿਬ ਲਹਿਰਾ ਦਿੱਤਾ ਸੀ। ਆਖਰ ਇਹ ਸੰਧੀ ਰਿਸ਼ਤੇ ਦੇ ਵਿੱਚ ਬਦਲ ਗਈ ਤੇ ਚੜ੍ਹਤ ਸਿੰਘ ਦੀ ਧੀ ਗੁੱਜਰ ਸਿੰਘ ਦੇ ਬੇਟੇ ਦੇ ਨਾਲ ਵਿਆਹੀ ਗਈ। ਭਵਿੱਖ ਦੇ ਵਿੱਚ ਮਿਸਲਾਂ ਇੱਕ ਦੂਜੀ ਵਿਰੁੱਧ ਆਪੋ ਦੇ ਵਿੱਚ ਵੀ ਪੰਜਾਬ ਦੇ ਵਿੱਚ ਲੜਨਗੀਆਂ। ਇਸ ਵੇਲੇ ਉਹਨਾਂ ਸਾਰਿਆਂ ਦੀ ਮੰਜ਼ਲ ਇੱਕ ਸੀ। ਉਹਨਾਂ ਨੂੰ ਲੱਗਦਾ ਉਹ ਇੱਕ ਪਰਿਵਾਰ ਨੇ। ਮੁਸਲਮਾਨ ਕਬੀਲਿਆਂ, ਨਸਲਾਂ, ਸਥਾਨਾਂ, ਜ਼ਿਮੀਦਾਰਾਂ, ਮੁਜ਼ਾਹਰਿਆਂ ਦੇ ਵਿੱਚ ਵੰਡੇ ਹੋਏ ਸਨ। ਮੁਕਰਬ ਖਾਨ ਜਿਹੜਾ ਸੀ ਰਹਿਮਤ ਖਾਨ ਵਿਚਕਾਰ ਕੋਈ ਸੰਧੀ ਨਾ ਹੋਈ। ਕਪੂਰਥਲੇ ਦੇ ਭੱਟੀ ਰਾਜਪੂਤ ਨੇ ਮੁਕਰਬ ਦੇ ਨਾਲ ਕੋਈ ਸੰਧੀ ਨਾ ਕੀਤੀ। ਆਰਾਮ ਦੇ ਨਾਲ ਆਲੂ ਵਾਲੀਆਂ ਨੇ ਕਪੂਰਥਲਾ ਖੋ ਲਿਆ। ਗੱਖੜ ਵੜੈਚ, ਗੱਖੜ ਭੱਟੀ ਜਾਂ ਵੜੈਚ ਭੱਟੀ ਵਿਚਕਾਰ ਸੰਧੀ ਹੋ ਸਕਦੀ ਸੀ ਕਿ ਨਹੀਂ ਕੌਣ ਜਾਣੇ, ਪਰ ਹੋਈ ਨਹੀਂ। ਜੇਲਮ ਇਲਾਕੇ ਦੇ ਸਥਾਨਕ ਕਬੀਲੇ ਗੱਖੜ, ਜੰਜੂਏ, ਗੁੱਜਰ, ਜੱਟ ਤੇ ਖੋਖਰ ਘੋੜ ਸਵਾਰੀ ਜਾਂ ਤਲਵਾਰਬਾਜ਼ੀ ਵਿੱਚ ਸਿੱਖਾਂ ਨਾਲੋਂ ਘੱਟ ਨਹੀਂ ਸਨ, ਪਰ ਇਹ ਸਿੱਖ ਬਗਾਵਤ ਵਿਰੁੱਧ ਇਕੱਠੇ ਨਹੀਂ ਹੋਏ। ਇਸ ਸਮੇਂ ਦੀਆਂ ਕੁਝ ਹੋਰ ਮੁਸਲਮਾਨ ਪੰਜਾਬੀ ਰਿਆਸਤਾਂ ਦੇਖੀਏ ਤਾਂ ਲਹਿੰਦੇ ਪੰਜਾਬ ਦੇ ਵਿੱਚ ਮੁਲਤਾਨ ਤੇ ਬਹਾਵਲਪੁਰ, ਲਾਹੌਰ ਨੇੜੇ ਕਸੂਰ ਦੇ ਵਿੱਚ ਮੁਸਲਮਾਨ ਹਾਕਮ ਸਨ। ਸਾਲ 1548 ਤੋਂ 1748 ਦੋ ਸਦੀਆਂ ਤੱਕ ਮੁਲਤਾਨ ਦੇ ਵਿੱਚ ਕੋਈ ਜੰਗ ਨਾ ਲੜੀ ਗਈ। ਭਾਰਤ ਤੇ ਈਰਾਨ ਦੇ ਵਿੱਚ ਵਪਾਰ ਦਾ ਕੇਂਦਰ ਮੁਲਤਾਨ ਸੀ। 1757 ਦੇ ਵਿੱਚ ਅਬਦਾਲੀ ਨੇ ਹੱਲਾ ਕੀਤਾ, ਇਸ ਨੂੰ ਅਫਗਾਨਿਸਤਾਨ ਦੇ ਵਿੱਚ ਮਿਲਾ ਲਿਆ ਉਹਨਾਂ ਨੇ ਤੇ ਵਪਾਰ ਦੀ ਸਥਿਰਤਾ ਨੂੰ ਜਿਹੜੀ ਸੱਟ ਵੱਜ ਗਈ। ਮੁਲਤਾਨ ਦੇ ਦੱਖਣ ਦੇ ਵਿੱਚ ਬਹਾਵਲਪੁਰ ਦਾ ਵੱਡਾ ਖੇਤਰ ਹੈ ਜਿਹੜਾ ਖੁਦ ਮੁਖਤਾਰ ਮੁਸਲਮਾਨ ਸਰਦਾਰਾਂ ਦੇ ਕਬਜ਼ੇ ਦੇ ਵਿੱਚ ਰਿਹਾ। ਹਾਕਮ ਸਦੀਆਂ ਪਹਿਲਾਂ ਅਰਬ ਤੋਂ ਆ ਕੇ ਕਾਬਜ਼ ਹੋਏ ਸਨ। ਬਹਾਵਲਪੁਰ ਦੇ ਇਨ੍ਹਾਂ ਸਰਦਾਰਾਂ ਨੂੰ ਦਾਊਦ ਪੋਤਰੇ ਕਿਹਾ ਜਾਂਦਾ ਸੀਗਾ। ਅਫਗਾਨਾਂ ਨੇ ਇਨ੍ਹਾਂ ਨੂੰ ਆਪਣੇ ਅਧੀਨ ਕਰ ਲਿਆ ਤੇ ਕਦੀ ਕਦਾਈ ਇਹ ਮੁਲਤਾਨ ਦੀ ਥੋੜੀ ਬਹੁਤ ਜ਼ਮੀਨ ਧੱਕੇ ਦੇ ਨਾਲ ਵਾਹ ਲੈਂਦੇ। ਇਨ੍ਹਾਂ ਨੇ ਪੂਰੇ ਮੁਲਤਾਨ ਦੇ ਉੱਤੇ ਕਬਜ਼ਾ ਕਰਨ ਦੇ ਬਾਰੇ ਕਦੀ ਨਹੀਂ ਸੀ ਸੋਚਿਆ। ਅਕਬਰ ਵੇਲੇ ਪਖਤੂਨਾਂ ਨੇ ਲਾਹੌਰ ਜਿਹੜਾ ਸੀ ਲਾਗੇ ਵਸੇ ਕਸੂਰ ਨੂੰ ਕਬਜ਼ੇ ਦੇ ਵਿੱਚ ਲਿਆ ਤੇ ਸਖ਼ਤ ਕਿਲੇਬੰਦੀ ਕੀਤੀ। 1763 ਦੇ ਵਿੱਚ ਚਾਰ ਸਿੱਖ ਮਿਸਲਾਂ ਨੇ ਇਸ ਉੱਪਰ ਹੱਲਾ ਬੋਲ ਕੇ ਜਿੱਤ ਲਿਆ। ਭੰਗੀ ਮਿਸਲ ਤੋਂ ਇੱਕ ਵਾਰ 1794 ਦੇ ਵਿੱਚ ਜ਼ਰੂਰ ਨਿਜ਼ਾਮੂਦੀਨ ਨੇ ਕਸੂਰ ਖੋ ਲਿਆ ਸੀ, ਪਰ ਮੁੜ ਰਣਜੀਤ ਸਿੰਘ ਕਾਬਜ਼ ਹੋ ਗਿਆ। ਕਦੀ ਕਦਾਈ ਕਸੂਰ ਨੇ ਲਾਹੌਰ ਨੂੰ ਵੰਗਾਰਨ ਦੀ ਦਲੇਰੀ ਜਿਹੜੀ ਸੀ ਦਿਖਾਈ, ਪਰ ਇਸ ਦੇ ਨਾਲ ਸਮਰਥਕ ਧੜੇ ਨਹੀਂ ਰਲੇ ਸੀ। ਰਚਨਾ ਦੁਆਬ ਦੇ ਝੰਗ ਉੱਪਰ ਜਿਹੜਾ ਦੇਰ ਤੱਕ ਸਿਆਲਾਂ ਦਾ ਕਬਜ਼ਾ ਰਿਹਾ। 1772 ਦੇ ਵਿੱਚ ਝੰਡਾ ਸਿੰਘ ਭੰਗੀ ਨੇ ਜਿੱਤ ਲਿਆ, ਪਰ ਅਹਿਮਦ ਖਾਨ ਸਿਆਲ ਨੇ ਫਿਰ ਛੁਡਵਾ ਲਿਆ। ਸਾਰੇ ਨਹੀਂ, ਅਸੀਂ ਥੋੜੇ ਜਿਹੇ ਮੁਸਲਮਾਨ ਸਰਦਾਰਾਂ ਦਾ ਜ਼ਿਕਰ ਕੀਤਾ।
ਇਨ੍ਹਾਂ ਦੇ ਵਿੱਚ ਹੌਂਸਲਾ, ਯੁੱਧ ਨੀਤੀ, ਬਗਾਵਤ, ਆਜ਼ਾਦੀ ਸਾਰੇ ਗੁਣ ਸਨ। ਪਰ ਇੱਕ ਹੋ ਕੇ ਪੂਰੇ ਪੰਜਾਬ ਦੇ ਉੱਤੇ ਕਾਬਜ ਹੋਣ ਵਾਸਤੇ ਰਣਨੀਤੀ ਨਹੀਂ ਸੀ ਇਹਨਾਂ ਕੋਲ। ਹਾਲਾਤ ਹੁਣ ਵੀ ਉਹੀ ਨੇ। ਪੇਂਡੂ ਸਿੱਖ ਕਿਸਾਨੀ ਦੇ ਵਿੱਚ ਜਿਹੜੀ ਬਰਾਬਰ ਦੀ ਭਾਈਚਾਰਕ ਸਾਂਝ ਸੀ, ਉਹ ਮੁਸਲਮਾਨਾਂ ਦੇ ਵਿੱਚ ਨਹੀਂ ਸੀ। ਸਾਰੇ ਮਿਸਲਦਾਰ ਜੱਟ ਇੱਕੋ ਜਿਹੇ ਸਨ, ਕੋਈ ਉੱਚਾ ਨੀਵਾਂ ਨਹੀਂ। ਮਿਲਟਰੀ ਦੇ ਦਬਦਬਾ ਵਾਲੇ ਜਿਹੜੇ ਸਮਾਜ ਦੇ ਵਿੱਚ ਬਰਾਬਰੀ ਹੁੰਦੀ ਹੀ ਨਹੀਂ। ਜਰਨੈਲ ਦੇ ਬਰਾਬਰ ਸਿਪਾਹੀ ਕਿਵੇਂ ਹੋ ਸਕਦਾ ਹੈ? ਜ਼ਿਮੀਂਦਾਰ ਦੇ ਮੁਕਾਬਲੇ ਮੁਜਾਰੇ ਦੀ ਕੀ ਹੈਸੀਅਤ ਹੈ? ਕੋਈ ਆਪਣੇ ਨਾਮ ਦੇ ਨਾਲ ਰਾਜਪੂਤ ਗੋਤ ਲਾਉਂਦਾ ਹੈ, ਕੋਈ ਸੈਯਦ ਲਿਖ ਕੇ, ਕੋਈ ਸ਼ੇਖ, ਕੋਈ ਸੂਫੀ, ਕੋਈ ਮੁਗਲ ਦੱਸ ਕੇ ਵੱਡੇ ਖਾਨਦਾਨ ਦੇ ਨਾਲ ਆਪਣਾ ਨਾਤਾ ਜੋੜਦਾ ਹੈ। ਮੁਸਲਮਾਨ ਜੱਟਾਂ ਦਾ ਆਪਸ ਦੇ ਵਿੱਚ ਏਕਾ ਨਹੀਂ ਸੀ। ਸਿੱਖ ਕਿਸਾਨੀ ਕੋਲ ਵਧੀਕ ਉਪਜਾਊ ਜ਼ਮੀਨਾਂ ਸਨ, ਜਿਨ੍ਹਾਂ ਦੇ ਨਾਲ ਜੰਗੀ ਸਾਜੋ ਸਮਾਨ ਸੋਕ ਨਾਲ ਜਿਹੜਾ ਸੀ ਖਰੀਦ ਲੈਂਦੇ ਸੀ। ਸਿੱਖੀ ਨੇ ਇਸ ਬਰਾਬਰੀ ਦਾ ਅਹਿਸਾਸ ਪੱਕਾ ਕੀਤਾ। ਸਿੱਖੀ ਤੋਂ ਪਹਿਲਾਂ ਵੀ ਜੱਟਾਂ ਦਾ ਆਪਸ ਦੇ ਵਿੱਚ ਮੇਲ ਮਿਲਾਪ ਚੰਗਾ ਸੀ। ਇੱਥੇ ਤਾਂ ਮੁਗਲਾਂ ਦੇ ਜਿਹੜੇ ਸਨ ਪੈਰ ਉੱਖੜ ਰਹੇ ਸਨ, ਜਿਹੜੇ ਹੁਣ ਪੰਜਾਬੀ ਹੋ ਚੁੱਕੇ ਸਨ। ਪਰਦੇਸੀ ਅਫਗਾਨਾਂ ਦੇ ਪੈਰ ਕਿਵੇਂ ਲੱਗਦੇ? ਪੰਜਾਬੀ ਮੁਸਲਮਾਨਾਂ ਦੇ ਲਈ ਅਫਗਾਨ ਅਫਸਰ ਉਪਰੇ ਸਨ ਤੇ ਅਫਗਾਨ ਹੱਲਾ ਬਰਬਾਦੀ। ਸ਼ਾਇਰ ਮਿਰਜ਼ਾ ਸੌਦਾ ਤੇ ਮੀਰ ਤਕੀ ਮੀਰ ਅਬਦਾਲੀ ਦੇ ਹਮਲੇ ਕਾਰਨ ਪੂਰਬ ਵੱਲ ਅਵਧ ਚਲੇ ਗਏ ਸਨ। ਉਹਨਾਂ ਨੇ ਹਮਲਿਆਂ ਦੀ ਸਖ਼ਤ ਜ਼ਬਾਨ ਦੇ ਵਿੱਚ ਆਲੋਚਨਾ ਕੀਤੀ। ਇਸੇ ਤਰ੍ਹਾਂ ਦੇ ਖਿਆਲ ਪੰਜਾਬੀ ਮੁਸਲਮਾਨ ਜਿਹੜੇ ਸਨ ਠੁੱਕਦਾਰ ਪੰਜਾਬੀ ਦੇ ਵਿੱਚ ਪ੍ਰਗਟ ਕਰਦੇ ਸਨ। ਬੇਸ਼ੱਕ ਇਸਲਾਮ ਜਿਹੜਾ ਸੀ ਧਰਮ ਦੀ ਸਾਂਝ ਸੀਗੀ। ਸਿੱਖਾਂ ਦੇ ਖਿਲਾਫ ਅਫਗਾਨ ਯੁੱਧਾਂ ਦੇ ਵਿੱਚ ਪੰਜਾਬ ਦੇ ਮੁਸਲਮਾਨ ਸ਼ਾਮਲ ਨਹੀਂ ਹੋਏ। ਜਿਵੇਂ ਪਾਣੀਪਤ 1761 ਦੀ ਮਰਾਠਾ ਅਫਗਾਨ ਜੰਗ ਦੇ ਵਿੱਚ ਸਿੱਖਾਂ ਦਾ ਕੋਈ ਸਰੋਕਾਰ ਨਹੀਂ ਸੀ, ਇਵੇਂ ਸਿੱਖ ਅਫਗਾਨ ਜੰਗਾਂ ਦੇ ਵਿੱਚ ਪੰਜਾਬੀ ਮੁਸਲਮਾਨ ਮੂਕ ਦਰਸ਼ਕ ਰਿਹਾ। ਕਦੀ ਕਦਾਈ ਸਿੱਖਾਂ ਦੇ ਹੱਕ ਦੇ ਵਿੱਚ ਵੀ ਭੁਗਤਿਆ। ਪੱਛਮੀ ਦੁਆਬਿਆਂ ਦੇ ਵਿੱਚ ਸੂਫੀ ਸੰਤਾਂ ਦਾ ਬੜਾ ਅਸਰ ਸੀ, ਜਿਹੜੇ ਕਹਿੰਦੇ ਸਨ ਵੱਖ ਵੱਖ ਧਰਮ ਕੇਵਲ ਉੱਪਰ ਚਿਪਕਾਏ ਲੇਬਲ ਨੇ, ਇਨਸਾਨੀਅਤ ਪਛਾਣੋ, ਰੂਹਾਨੀਅਤ ਦੀ ਸ਼ਨਾਖਤ ਕਰੋ। ਇਸ ਪੱਖੋਂ ਵੀ ਸਿੱਖ ਮਿਸਲਾਂ ਦਾ ਰਾਜ ਮੁਸਲਮਾਨਾਂ ਦੇ ਲਈ ਪ੍ਰਵਾਨ ਸੀ। ਸਿੱਖਾਂ ਨੇ ਕਿਸਾਨੀ ਦੀ ਉੱਨਤੀ ਦੇ ਵੱਲ ਜਿਹੜਾ ਸੀ ਧਿਆਨ ਕੇਂਦਰਿਤ ਕਰਕੇ ਪੰਜਾਬ ਦੀ ਨਬਜ ਫੜ ਲਈ। ਵਕਤ ਪਛਾਣ ਕੇ ਜੇ ਕੋਈ ਮੁਸਲਮਾਨ ਨੇਤਾ ਪੰਜਾਬੀ ਕੌਮ ਨੂੰ ਸਾਂਝੇ ਮੰਚ ਦੇ ਉੱਤੇ ਆਉਣ ਦੇ ਲਈ ਵੰਗਾਰਦਾ ਕਿ ਹਿੰਦੂ ਸਿੱਖ ਉਸ ਦੇ ਵਿੱਚ ਸ਼ਾਮਲ ਹੋ ਜਾਂਦੇ? ਇਹ ਬਹੁਤ ਵੱਡਾ ਸਵਾਲ, ਇਸ ਦੇ ਬਾਰੇ ਕੇਵਲ ਅੰਦਾਜ਼ੇ ਲੱਗ ਸਕਦੇ ਨੇ। ਅਦੀਨੇ ਤੋਂ ਪਿੱਛੋਂ ਕਿਸੇ ਮੁਸਲਮਾਨ ਨੇ ਪੰਜਾਬੀਆਂ ਦਾ ਸਾਂਝਾ ਪਲੇਟਫਾਰਮ ਉਸਾਰਨ ਦੇ ਬਾਰੇ ਨਹੀਂ ਸੋਚਿਆ ਜਿਹੜਾ ਕਿਸਾਨ ਪੱਖੀ ਹੋਵੇ। ਸਭ ਪੰਜਾਬੀ ਇੰਨਾ ਕੋਈ ਜਾਣ ਗਏ ਸਨ ਕਿ ਦਰਜਨ ਮਿਸਲਦਾਰ ਇੱਕ ਹਨ, ਖਾਸ ਕਰਕੇ ਜਦੋਂ ਸਾਂਝਾ ਦੁਸ਼ਮਣ ਟੱਕਰ ਪਵੇ। ਇਨ੍ਹਾਂ ਮਿਸਲਾਂ ਦੇ ਜਥੇਦਾਰਾਂ ਦਾ ਮੁੱਢਲਾ ਧੰਦਾ ਲੁੱਟ ਮਾਰ ਤੋਂ ਸ਼ੁਰੂ ਹੋਇਆ, ਆਪਸ ਦੇ ਵਿੱਚ ਖੈਬਾਜ਼ੀ ਰਹੀ। ਲੋਭੀ ਵੀ ਸਨ ਤਾਂ ਵੀ ਇਨ੍ਹਾਂ ਦਾ ਆਪਸੀ ਏਕਾ ਹੈਰਾਨੀਜਨਕ ਸੀ। ਜਿਉਂ ਜਿਉਂ ਮੁਗਲ ਸੂਰਜ ਅਸਤ ਹੁੰਦਾ ਗਿਆ, ਪੰਜਾਬ ਉੱਪਰ ਰਾਜ ਕਰਨ ਵਾਲੇ ਧੜੇ ਵੱਧਦੇ ਗਏ। ਵੱਡੇ ਫੈਸਲੇ ਅੰਮ੍ਰਿਤਸਰ ਸਰਬੱਤ ਖਾਲਸਾ ਬੁਲਾ ਕੇ ਲੈ ਜਾਂਦੇ ਤੇ ਅੰਮ੍ਰਿਤਸਰ ਜਾਣ ਦੇ ਹਾਲਾਤ ਸਾਜ਼ਗਾਰ ਨਾ ਹੁੰਦੇ ਤਾਂ ਯੁੱਧ ਦੇ ਮੈਦਾਨ ਦੇ ਵਿੱਚ ਸਰਬੱਤ ਖਾਲਸਾ ਕਰ ਲੈਂਦੇ। ਪਰ ਗੁਰੂ ਗ੍ਰੰਥ ਸਾਹਿਬ ਦੀ ਤਾਬਿਆਦਾਰੀ ਜ਼ਰੂਰੀ ਸੀ। ਗੁਰਮਤਾ ਮਾਇਨੇ ਜਿਹੜਾ ਸੀ ਗੁਰੂ ਦਾ ਫੈਸਲਾ, ਇਸ ਦੀ ਪਾਲਣਾ ਕਰਨੀ ਹਰੇਕ ਸਿੱਖ ਦੇ ਲਈ ਲਾਜ਼ਮੀ। ਇਸ ਵੇਲੇ ਪਿਛਲੇ ਸਮੇਂ ਪੰਥ ਤੋਂ ਦੂਰ ਹਟੇ ਵਿਅਕਤੀ ਜਾਂ ਧੜੇ ਵੀ ਨੇੜੇ ਲੈ ਆਉਂਦੇ। ਸ੍ਰੀ ਚੰਦ, ਧੀਰਮਲ, ਬੇਦੀ, ਸੋਢੀ, ਤ੍ਰਿਹਣ, ਭੱਲੇ ਆਦਿਕ ਜਿਹੜੇ ਸਨ ਗੁਰੂਆਂ ਦੇ ਵੰਸ਼ ਦੇ ਵਿੱਚੋਂ ਸਨ, ਉਹਨਾਂ ਦੀ ਸੰਤਾਨ ਦਾ ਸਤਿਕਾਰ ਹੋਣ ਲੱਗ ਪਿਆ। ਇਉਂ 1760 ਦੇ ਅਖੀਰ ਤੱਕ ਪੰਜਾਬ ਨੂੰ ਅਹਿਸਾਸ ਹੋ ਗਿਆ ਕਿ ਨਵੀਂ ਸਰਕਾਰ ਦਾ ਆਗਾਜ਼ ਹੋ ਗਿਆ। ਪੰਜਾਬ ਮੰਨ ਗਿਆ ਕਿ ਮੁਗਲਾਂ ਦਾ ਦੁਸ਼ਮਣ ਮੁਗਲਾਂ ਦਾ ਵਾਰਸ ਬਣ ਰਿਹਾ। ਮੁਗਲਾਂ ਦਾ ਭੋਗ ਪੈਣ ਦੇ ਪਿੱਛੋਂ ਖਾਲੀ ਹੋਇਆ ਥਾਂ ਬਹੁਗਿਣਤੀ ਪੰਜਾਬੀ ਮੁਸਲਮਾਨ ਨਹੀਂ, ਘੱਟ ਗਿਣਤੀ ਸਿੱਖ ਭਰਨਗੇ। ਹੈਰਾਨੀਜਨਕ ਤੱਥ ਇਹ ਹੈ ਕਿ ਉਨੀ ਹੀ ਦਿਨੀ ਬਹੁਤ ਦੂਰ ਦੱਖਣ ਦੇ ਵਿੱਚ 1760 ਤੋਂ ਲੈ ਕੇ 90 ਦੀ ਅਵਧੀ ਵਿੱਚ ਹਿੰਦੂ ਬਹੁਗਿਣਤੀ ਵਾਲੇ ਪ੍ਰਾਂਤ ਮੈਸੂਰ ਦੇ ਵਿੱਚ ਘੱਟ ਗਿਣਤੀ ਮੁਸਲਮਾਨ ਵਸੋਂ ਦੇ ਪਿਓ ਪੁੱਤ ਹੈਦਰ ਅਲੀ
ਤੇ ਟੀਪੂ ਸੁਲਤਾਨ ਰਾਜ ਕਰਨ ਲੱਗ ਪਏ ਤੇ ਅੰਗਰੇਜ਼ਾਂ ਦੇ ਵਿਰੁੱਧ ਟੱਕਰ ਲੈ ਲਈ। 1766 ਦੇ ਵਿੱਚ ਸੈਯਦ ਵਾਰਸ ਸ਼ਾਹ ਨੇ ਹੀਰ ਲਿਖੀ। ਇਸ ਕਿੱਸੇ ਤੋਂ ਵਧੀਕ ਵਿਸਥਾਰ ਨਾਲ ਉਹਨਾਂ ਦਿਨਾਂ ਦੇ ਪੰਜਾਬ ਦੇ ਸਮਾਜ ਦਾ ਨਕਸ਼ਾ ਕਿਸੇ ਹੋਰ ਤੋਂ ਨਹੀਂ ਬਣਿਆ। ਇਸ ਦੀ ਕਹਾਣੀ ਵਾਰਸ ਸ਼ਾਹ ਨੇ ਨਹੀਂ ਘੜੀ, ਅਕਬਰ ਵੇਲੇ ਤੋਂ ਪੰਜਾਬੀ ਇਹ ਕਥਾ ਗਾਉਂਦੇ ਆ ਰਹੇ ਸਨ। ਮੰਨਿਆ ਗਿਆ ਕਿ ਹੀਰ ਵਿਚਲੀਆਂ ਘਟਨਾਵਾਂ ਅਸਲ ਦੇ ਵਿੱਚ 15ਵੀਂ ਸਦੀ ਦੇ ਝੰਗ ਦੇ ਵਿੱਚ ਘਟੀਆਂ। ਵਾਰਸ ਤੋਂ ਪਹਿਲਾਂ ਵੀ ਹੀਰਾਂ ਲਿਖੀਆਂ ਗਈਆਂ, ਜਿਨ੍ਹਾਂ ਦੇ ਵਿੱਚੋਂ ਇੱਕ ਝੰਗ ਦੇ ਹੀ ਦਮੋਦਰ ਦਾਸ ਅਰੋੜਾ ਨੇ ਲਿਖੀ ਸੀ ਤੇ ਲਾਹੌਰ ਦੇ ਪ੍ਰਸਿੱਧ ਸ਼ਾਇਰ ਸ਼ਾਹ ਹੁਸੈਨ ਦੀਆਂ ਕਾਫੀਆਂ ਦੇ ਵਿੱਚ ਵੀ ਹੀਰ ਰਾਂਝੇ ਦਾ ਜ਼ਿਕਰ ਜਿਹੜਾ ਪਹਿਲੋਂ ਆ ਚੁੱਕਿਆ। ਵਾਰਸ ਪੁਰਾਣੇ ਕਿੱਸੇ ਨੂੰ ਪਿਛੋਕੜ ਦੇ ਵਿੱਚ ਰੱਖ ਕੇ ਉੱਤਰ ਪੱਛਮੀ ਪੰਜਾਬ ਦੇ ਰੰਗ ਆਪਣੀ ਕਥਾ ਦੇ ਵਿੱਚ ਭਰ ਰਿਹਾ। ਚਨਾ ਦਰਿਆ ਕਿਸ਼ਤੀਆਂ ਮਲਾਹ ਨਾਲ ਮਿਲਾਉਂਦਾ ਹੈ। ਖੇਤੀ ਕਰਦੇ ਕਿਸਾਨ, ਪਸ਼ੂ ਚਾਰਦੇ ਪਾਲੀ, ਹਰਿਆਲੀਆਂ ਚਰਾਂਦਾ, ਸੂਤ ਕੱਤ ਦੀਆਂ ਨਾਰਾਂ, ਜ਼ਗੀਰਦਾਰੀ ਸਮਾਜ, ਕਬੀਲੇ ਦਾ ਸਰਦਾਰ, ਪਿਓ ਤੋਂ ਬਾਗੀ ਧੀ, ਮੌਲਵੀ, ਯੋਗੀ, ਸੂਫੀ, ਤਾਨੇ ਮਿਹਣੇ, ਦਲੀਲਾਂ, ਮਨ ਬਚਨੀਆਂ, ਇਸ ਦੇ ਵਿੱਚ ਸਭ ਕੁਝ ਹੈ। ਮੁਸਲਮਾਨ ਸ਼ਾਇਰ ਮੁਸਲਮਾਨ ਸੰਸਾਰ ਦੀ ਤਸਵੀਰ ਬਣਾ ਰਿਹਾ, ਜਿਸ ਦੇ ਵਿੱਚ ਹੀਰ ਅਤੇ ਉਸਦਾ ਆਸ਼ਕ ਵਸਦੇ ਨੇ। ਕਥਾ ਸ਼ੁਰੂ ਕਰਨ ਤੋਂ ਪਹਿਲਾਂ ਰੱਬ ਦਾ ਨਾਮ ਧਿਆਉਂਦਾ ਹੈ, ਫਿਰ ਪੈਗੰਬਰ ਦੀ ਉਸਤਤ ਕਰਦਾ ਹੈ, ਫਿਰ ਚਾਰ ਯਾਰਾਂ ਤੇ ਫਿਰ ਬਾਬਾ ਫਰੀਦ ਦਾ ਜ਼ਿਕਰ ਕਰਦਿਆਂ ਲਿਖਦਾ ਹੈ, ਅਵਲ ਹਮਦ ਖੁਦਾਏ ਦਾ ਬਿਰਦ ਕਿਚੇ ਇਸ਼ਕ ਕਤੋ ਸੁ ਜਗ ਦਾ ਮੂਲ ਮੀਆਂ। ਪਹਿਲੋਂ ਆਪ ਹੀ ਰੱਬ ਨੇ ਇਸ਼ਕ ਕੀਤਾ, ਮਸ਼ੂਕ ਹੈ ਨਬੀ ਰਸੂਲ ਮੀਆਂ। ਇਸ਼ਕ ਪੀਰ ਫਕੀਰ ਦਾ ਮਰਤਬਾ ਹੈ, ਭਲਾ ਇਸ਼ਕ ਦਾ ਸਦਾ ਰਜੂਲ ਮੀਆਂ। ਖਿੜੇ ਤਿੰਨਾਂ ਦੇ ਬਾਗ ਕਲੂਬ ਅੰਦਰ, ਜਿਨ੍ਹਾਂ ਕੀਤਾ ਸੁ ਇਸ਼ਕ ਕਬੂਲ ਮੀਆਂ। ਵਾਰਸ ਦੀ ਹੀਰ ਨੇ ਪਹਿਲੋਂ ਲਿਖੇ ਕਿੱਸੇ ਪਛਾੜ ਦਿੱਤੇ, ਕਿਉਂਕਿ ਇਸ ਵਰਗੀ ਸਾਧ ਮੁਰਾਦੀ ਮੁਹਾਵਰੇਦਾਰ ਦੇਸੀ ਪੰਜਾਬੀ ਬੋਲੀ ਕਿਸੇ ਦੀ ਨਹੀਂ। ਪੰਜਾਬੀਆਂ ਦਾ ਮਨਪਸੰਦ ਛੰਦ ਬੈਂਤ ਵਰਤਿਆ। ਹੀਰ ਉਸੇ ਤਰ੍ਹਾਂ ਰਾਂਝੇ ਦੇ ਨਾਲ ਮਿਲਾਪ ਦੇ ਲਈ ਤੜਪਦੀ ਹੈ, ਜਿਵੇਂ ਰੂਹ ਰੱਬ ਦੇ ਨਾਲ ਮਿਲਣ ਦੇ ਲਈ। ਪੰਜਾਬੀ ਹਾਲੀ ਤੇ ਪਾਲੀ ਇਸ ਤਰ੍ਹਾਂ ਦਾ ਇਸ਼ਕ ਜਿਹੜਾ ਹੈ ਕਰ ਜਾਂ ਸੋਚ ਸਕਦਾ ਸੀ ਕਿ ਨਹੀਂ, ਪਤਾ ਨਹੀਂ। ਹੀਰ ਅਤੇ ਰਾਂਝੇ ਨੇ ਅਜਿਹਾ ਕੀਤਾ, ਜਾਂ ਕਹੋ ਵਾਰਸ ਨੇ ਅਜਿਹੀ ਕਲਪਨਾ ਕੀਤੀ। ਪਿੰਡ ਜਿਸ ਨੂੰ ਧੀਦੋ ਕਹਿੰਦਾ ਸੀ, ਵਾਰਸ ਦਾ ਵਹੀਦੂਦੀਨ ਰਾਂਝਾ ਤਖ਼ਤ ਹਜ਼ਾਰੇ ਦਾ ਕੁਆਰਾ ਸੁਨੱਖਾ ਅਵਾਰਾ ਜੱਟ ਸੀ। ਇਹ ਪਿੰਡ ਅੱਪਰ ਚੱਜ ਦੁਆਬ ਜੇਲਮ ਦੇ ਪੂਰਬ ਦੇ ਵਿੱਚ ਹੈ। ਉਹ ਆਪਣੀਆਂ ਮੱਝਾਂ ਤੇ ਬੰਸਰੀ ਨੂੰ ਪਿਆਰ ਕਰਦਾ ਹੈ। ਭਰਾ ਝਿੜਕਦੇ ਨੇ, ਭਾਬੀਆਂ ਤਾਨੇ ਮਿਹਣੇ ਦਿੰਦੀਆਂ ਨੇ ਕਿ ਆਖਾ ਨਹੀਂ ਮੰਨਦਾ। ਰੁੱਸ ਕੇ ਉਹ ਪੰਜਾਬ ਦੇ ਦੱਖਣ ਦੇ ਵੱਲ ਨਿਕਲ ਜਾਂਦਾ ਹੈ। ਝੰਗ ਦੇ ਵੱਲ ਜਾਂਦਾ ਹੋਇਆ ਝਨਾ ਕਿਨਾਰੇ ਸਿਆਲ ਸਰਦਾਰ ਦੀ ਸੋਹਣੀ ਪਰ ਗੁਸੈਲੀ ਧੀ ਹੀਰ ਦੇ ਨਾਲ ਉਸਦਾ ਜਿਹੜਾ ਸਾਹਮਣਾ ਹੋ ਜਾਂਦਾ ਹੈ। ਸਿਆਲ ਜੱਟਾਂ ਦਾ ਗੋਤ ਹੈ, ਜੋ ਰਾਂਝੇ ਦੇ ਗੋਤ ਤੋਂ ਉੱਚਾ ਮੰਨਿਆ ਜਾਂਦਾ ਸੀ। ਪਿੱਛੋਂ ਸਿਆਲ ਆਪਣੇ ਆਪ ਨੂੰ ਰਾਜਪੂਤ ਜਿਹੜੇ ਸੀ ਮੰਨਣ ਲੱਗ ਪਏ, ਰਾਜਪੂਤ। ਇਸ਼ਕ ਦੇ ਵਿੱਚ ਜ਼ਖਮੀ ਹੀਰ ਨੇ ਉਸਨੂੰ ਪਿਓ ਦੀਆਂ ਮੱਝਾਂ ਚਾਰਨ ਦੀ ਨੌਕਰੀ ਜਿਹੜੀ ਸੀ ਦਵਾ ਦਿੱਤੀ। ਧੀਦੋ ਵਰਗੇ ਮਾਮੂਲੀ ਛੋਕਰੇ ਦੇ ਨਾਲ ਇਸ਼ਕ ਦੀ ਕਰਤੂਤ ਤਾਂ ਪਤਾ ਲੱਗਾ ਤਾਂ ਉਸ ਵਾਸਤੇ ਫਟਾਫਟ ਯੋਗ ਵਰ ਲੱਭ ਲਿਆ ਗਿਆ। ਹੀਰ ਇਸ ਵਿਆਹ ਦੇ ਵਿਰੁੱਧ ਬਗਾਵਤ ਕਰਦੀ ਹੈ, ਮਾਪਿਆਂ ਤੇ ਕਾਜ਼ੀ ਨਾਲ ਬਹਿਸ ਕਰਦੀ ਹੈ, ਪਰ ਸੁਣਵਾਈ ਨਹੀਂ, ਜਬਰਨ ਵਿਆਹ ਦਿੱਤੀ ਜਾਂਦੀ ਹੈ। ਰਾਂਝਾ ਯੋਗ ਲੈ ਕੇ ਉਸਨੂੰ ਮਿਲਦਾ ਹੈ, ਦੋਵੇਂ ਜਾਣੀ ਕਿ ਭੇਸ ਬਦਲ ਕੇ ਜੋਗੀ ਬਣ ਜਾਂਦਾ ਹੈ ਤੇ ਉਹਨੂੰ ਮਿਲਣ ਜਾਂਦਾ ਹੈ। ਦੋਵੇਂ ਨੱਠ ਜਾਂਦੇ ਨੇ, ਫੜੇ ਜਾਂਦੇ ਨੇ, ਮਾਪੇ ਆਖਰ ਰਾਂਝੇ ਦੇ ਨਾਲ ਉਸਦਾ ਵਿਆਹ ਕਰਨ ਦੇ ਲਈ ਮੰਨ ਜਾਂਦੇ ਨੇ, ਪਰ ਇਹ ਸਾਜਿਸ਼ ਹੈ। ਦੁਬਾਰਾ ਵਿਆਹਣ ਦੀ ਥਾਂ ਹੀਰ ਨੂੰ ਜ਼ਹਿਰ ਦੇ ਕੇ ਮਾਰ ਦਿੱਤਾ ਜਾਂਦਾ ਹੈ। ਸਾਗਰ ਕੰਢੇ ਲੱਗਾ ਜਹਾਜ਼ ਡੁੱਬ ਗਿਆ, ਖਬਰ ਸੁਣ ਕੇ ਧੀਦੋ ਵੀ ਪ੍ਰਾਣ ਜਿਹੜਾ ਸੀ ਆਪਣੇ ਤਿਆਗ ਦਿੰਦਾ ਹੈ। ਤੇ ਕੁਝ ਪੁਰਾਣੇ ਕਿੱਸਿਆਂ ਦੇ ਵਿੱਚ ਦਰਜ ਹੈ ਕਿ ਹਾਕਮ ਨੇ ਉਹਨਾਂ ਦੀਆਂ ਦਲੀਲਾਂ ਸੁਣ ਕੇ ਨਿਕਾਹ ਮਨਜ਼ੂਰ ਕਰ ਲਿਆ ਤੇ ਦੋਵੇਂ ਜਿਹੜੇ ਸੀ ਖੁਸ਼ੀ ਖੁਸ਼ੀ ਮੱਕੇ ਦੀ ਜ਼ਿਆਰਤ ਕਰਨ ਚਲੇ ਗਏ ਤੇ ਵਾਰਸ ਨੂੰ ਜਿਹੜਾ ਸੀਗਾ ਇਹ ਸੁਖਾਤ ਪ੍ਰਵਾਨ ਨਹੀਂ ਸੀ, ਉਹ ਯਥਾਰਥਕ ਦੁਖਾਂਤ ਚੁਣਦਾ।
ਕਿੱਸਾ ਰਚਨ ਦੀ ਤਰੀਕ ਕਿਸੇ ਜਾਂ ਕਿੱਸੇ ਦੇ ਵਿੱਚ ਲਿਖੀ ਹੋਈ ਹੈ, ਪਰ ਵਾਰਸ ਦੇ ਜਨਮ ਦੀ ਤਰੀਕ ਪਤਾ ਨਹੀਂ। ਲੱਗਦਾ ਹੈ ਕਿ 1720 ਦੇ ਵਿੱਚ ਲਾਹੌਰ ਦੇ ਉੱਤਰ ਪੱਛਮ ਸ਼ੇਖੂਪੁਰਾ ਨੇੜੇ ਜੰਡਿਆਲਾ ਸ਼ੇਰ ਖਾਨ ਦੇ ਵਿੱਚ ਪੈਦਾ ਹੋਇਆ। ਇਹ ਮੁਸਲਮਾਨ ਕਿਸਾਨਾਂ ਦਾ ਪਿੰਡ ਸੀ ਜਿੱਥੇ ਕੁਝ ਸੈਯਦ ਵੀ ਰਹਿੰਦੇ ਸਨ। ਵਾਰਸ ਸ਼ਾਇਦ ਸੈਯਦ ਸੀ। ਚਾਰ ਦਹਾਕੇ ਪਹਿਲਾਂ ਬੁੱਲੇ ਸ਼ਾਹ ਹੋਇਆ ਜੋ ਕਸੂਰ ਦੇ ਵਿੱਚ ਪੜ੍ਹਿਆ। ਉਵੇਂ ਵਾਰਸ ਨੇ ਕਸੂਰ ਪੜ੍ਹਾਈ ਕੀਤੀ। ਕਸੂਰੋਂ ਉਹ ਪਾਕਪੱਟਨ ਚਲਿਆ ਗਿਆ ਜਿੱਥੇ ਬਾਬਾ ਫਰੀਦ ਦਫ਼ਨ ਹੋਏ। ਇੱਥੇ ਰਹਿ ਕੇ ਉਸਨੇ ਤਪ ਕੀਤਾ। ਕਿਸੇ ਪਿੰਡ ਦੀ ਪੁਰਾਣੀ ਮਸਜਿਦ ਦੇ ਵਿੱਚ ਕੁਝ ਸਮਾਂ ਪੜ੍ਹਾਉਣ ਦੇ ਬਾਅਦ ਉਹ ਪਾਕਪੱਟਨ ਦੇ ਉੱਤਰ ਪੱਛਮ ਦੇ ਵੱਲ ਸਥਿਤ ਪਿੰਡ ਮਲਕਾ ਹਾਂਸ ਚਲਿਆ ਗਿਆ ਜਿੱਥੇ ਹੀਰ ਰਚੀ। ਇਸਦਾ ਕੇਂਦਰੀ ਭਾਵ ਵਿਯੋਗ ਹੈ। ਜਦੋਂ ਭਰਾ ਭਰਜਾਈਆਂ ਘਰ ਨੂੰ ਵਾਪਸੀ ਦੇ ਵਾਸਤੇ ਖਤ ਭੇਜਦੀਆਂ ਨੇ, ਉੱਤਰ ਦੇ ਵਿੱਚ ਲਿਖਦਾ ਉਹ ਆਂਸਰ ਦਿੰਦਾ ਹੈ, ਭਲਾ ਮੋਏ ਤੇ ਵਿਛੜੇ ਕੌਣ ਮਿਲੇ। ਐਵੇਂ ਜਿਉਂਦਾ ਕਹਿੰਦਾ ਕਿ ਭਲਾ ਮੋਏ ਤੇ ਵਿਛੜੇ ਕੌਣ ਮਿਲੇ, ਐਵੇਂ ਜਿਉੜਾ ਲੋਕ ਵਲਾਮਦਾਈ। ਉਸਦੀ ਲਿਖਤ ਦੀ ਤਾਕਤ ਕੇਵਲ ਉਸਦੀ ਅਮਰ ਬਿੰਬਾਵਲੀ ਨਹੀਂ, ਉਸਦੀ ਤਾਕਤ ਇਹ ਹੈ ਕਿ ਮਨੁੱਖੀ ਦਿਲ ਦੀਆਂ ਰਮਜ਼ਾਂ ਜਾਣਦਾ ਹੈ। ਕਿਸੇ ਵਿੱਚ ਲਿਖਿਆ ਕਿ ਹੀਰ ਉਦੋਂ ਰਚੀ ਗਈ ਜਦੋਂ ਤੂਫਾਨੀ ਦੌਰ ਦੇ ਵਿੱਚ ਹਾਲੀ ਰਾਜੇ ਹੋ ਗਏ, ਚੋਰ ਸਰਦਾਰ ਹੋ ਗਏ ਤੇ ਘਰੋਂ ਘਰ ਸਰਕਾਰ ਚੱਲਣ ਲੱਗ ਪਈ। ਦਰਜ ਹੈ ਅਵਾਰਾ ਲੁਟੇਰਿਆਂ ਹੱਥੋਂ ਖੁਦ ਵੀ ਲੁੱਟਿਆ ਗਿਆ। ਇਹ ਕੁਝ ਉਸਨੇ ਅਖੀਰ ਦੇ ਵਿੱਚ ਜਾਂਦਿਆਂ ਜਾਂਦਿਆਂ ਲਿਖ ਦਿੱਤਾ ਹੈ। ਉਸਦਾ ਕੰਮ ਕਥਾ ਸੁਣਾਉਣੀ ਹੈ, ਪੰਜਾਬ ਦੀ ਸਿਆਸਤ ਦੇ ਰੋਲੇ ਗੋਲੇ ਬਿਆਨ ਕਰਨੇ ਨਹੀਂ। ਵਾਂ ਵਰੋਲਿਆਂ ਹਿੰਸਕ ਝੜਪਾਂ ਦੇ ਦੌਰਾਨ ਜ਼ਖਮੀ ਲਹੂ ਲੁਹਾਨ ਪੰਜਾਬ ਦੇ ਵਿੱਚ ਹੀਰ ਕਿਵੇਂ ਰਚੀ ਜਾ ਸਕਦੀ ਹੈ ਜਿੱਥੇ ਅਮਨ ਅਮਾਨ ਦਾ ਨਾਂ ਥਾਂ ਨਹੀਂ। ਦੱਸਿਆ ਗਿਆ ਕਿ ਕੁਝ ਥਾਵਾਂ ਅਜਿਹੀਆਂ ਹੋਣਗੀਆਂ ਜਿੱਥੇ ਧਾੜ ਵੀ ਨਾ ਗਏ ਹੋਣ, ਜਿੱਥੇ ਮਾਰ ਧਾੜ ਉਜਾੜਾ ਨਾ ਹੋਇਆ ਹੋਵੇ, ਜਿੱਥੇ ਸ਼ਾਂਤੀ ਹੋਵੇ, ਜਿੱਥੇ ਹੀਰ ਰਚੀ ਜਾ ਸਕੇ, ਗਾਈ ਜਾ ਸਕੇ। ਸਹੀ ਹੈ, ਕੁਝ ਹਿੱਸੇ ਬਚੇ ਰਹਿ ਗਏ ਹੋਣਗੇ। ਪਹਿਲੋਂ ਬਾਬਾ ਬੰਦਾ ਸਿੰਘ ਦੇ ਹੱਲੇ ਵੀ ਤਾਂ ਸਰਹੰਦ ਤੋਂ ਜਲੰਧਰ ਤੱਕ ਸਨ। ਨਾਦਰ ਸ਼ਾਹ ਤੇ ਅਬਦਾਲੀ ਦੇ ਰੂਟ ਤੋਂ ਪਰੇ ਦੀਆਂ ਪੰਜਾਬੀ ਆਬਾਦੀਆਂ ਵੀ ਹੋਣਗੀਆਂ ਜੋ ਬਚੀਆਂ, ਪਰ ਉੱਥੇ ਵੀ ਡਰ ਬੇਚੈਨੀ ਤਾਂ ਸੀ ਹੀ। ਹਰੇਕ ਥਾਂ ਹਿੰਸਾ ਨਹੀਂ ਪੁੱਜੀ, ਹਿੰਸਾ ਦਾ ਖੌਫ ਤਾਂ ਪੁੱਜਿਆ। ਵਾਰਿਸ ਨੇ ਜਿਹੜਾ ਸਰੋਤਿਆਂ ਦੇ ਵੱਡੇ ਇਕੱਠਾਂ ਦੇ ਵਿੱਚ ਹੀਰ ਗਾ ਕੇ ਸੁਣਾਈ ਹੋਵੇਗੀ। ਪੰਜਾਬ ਦੇ ਆਮ ਬਸ਼ਿੰਦੇ ਦੀ ਜ਼ਿੰਦਗੀ ਹੀਰ ਰਾਂਝੇ ਵਰਗੀ ਹੀ ਸੀ। ਜੰਗਾਂ ਯੁੱਧਾਂ ਦੇ ਵਿੱਚ ਆਮ ਪੰਜਾਬੀ ਜਾਂ ਪੰਜਾਬੀ ਦਾ ਕੋਈ ਪਿਆਰਾ ਵਿਛੜ ਹੀ ਰਿਹਾ ਸੀ। ਖੂਨੀ ਹਵਾ ਦੇ ਵਿੱਚ ਕੀ ਪਤਾ ਕਿਹੜਾ ਖਪ ਜਾਵੇ। ਇੱਥੇ ਹੀਰ ਦੇ ਕਿੱਸੇ ਵਿੱਚ ਕਿਸਮਤ ਨੇ ਪਿਆਰ ਦਾ ਅੰਤ ਕਰ ਦਿੱਤਾ ਤੇ ਯੁੱਧ ਨੇ ਵੀ ਤਾਂ ਕਈਆਂ ਦੀ ਮੁਹੱਬਤ ਡੰਗ ਦਿੱਤੀ ਸੀ। ਹੀਰ ਦੇ ਇਸ ਵਿਰਲਾਪ ਨੂੰ ਵਾਰਸ ਨੇ ਜ਼ਬਾਨ ਦਿੱਤੀ 18ਵੀਂ ਸਦੀ ਦੇ ਵਿੱਚ। ਉਸੇ ਤਰ੍ਹਾਂ ਦੇ ਵੈਨ ਪੰਜਾਬੀ ਘਰਾਂ ਦੇ ਵਿੱਚ ਪੈ ਰਹੇ ਸਨ। ਸੱਤਾ ਮਾਨਣੀ ਤੇ ਉਜਾੜਾ ਭੋਗਣਾ ਪੰਜਾਬੀ ਅਨੁਭਵ ਵੀ ਸੀ। ਪਿਆਰ ਕਰਨਾ ਤੇ ਵਿਛੋੜਾ ਪੈਣਾ ਹੀਰ ਦਾ ਕੇਂਦਰੀ ਸੋਰ ਹੈ। ਇਹ ਦੋਵੇਂ ਅਨੁਭਵ ਇੱਕੋ ਧਾਗੇ ਦੇ ਦੋ ਸਿਰੇ ਨੇ। ਹਿੰਦੂ ਸਿੱਖ ਮੁਸਲਮਾਨ ਪੰਜਾਬੀਆਂ ਨੂੰ ਜਜ਼ਬਾਤੀ ਬਹਾਦਰ ਅਨੁਭਵੀ ਕੁੜੀ ਚੰਗੀ ਲੱਗੀ ਜਿਹੜਾ ਮੌਲਵੀ ਕਾਜ਼ੀਆਂ ਵਿਰੁੱਧ ਫੈਸਲਾ ਲੈ ਸਕਦੀ ਸੀ। ਵਾਰਿਸ ਵੇਲੇ ਹੋਰ ਮੁਸਲਮਾਨ ਕਵੀਆਂ ਨੇ ਵੀ ਹੀਰਾਂ ਲਿਖੀਆਂ, ਪਰ ਉਹ ਇੰਨੇ ਹਰਮਨ ਪਿਆਰੇ ਨਾ ਹੋਏ। ਬੇਸ਼ੱਕ ਗਾਈਆਂ ਉਹਨਾਂ ਦੀਆਂ ਹੀਰਾਂ ਵੀ ਗਈਆਂ ਤੇ ਹੁਣ ਤੱਕ ਗਾਈਆਂ ਜਾ ਰਹੀਆਂ ਨੇ। ਕਿਸੇ ਕਿੱਸੇ ਦੇ ਵਿੱਚ ਫਿਰਕਾ ਪ੍ਰਸਤੀ ਜਾਂ ਇੱਕ ਦੂਜੇ ਦੇ ਧਰਮ ਦੇ ਵਿਰੁੱਧ ਨਫ਼ਰਤ ਨਹੀਂ। ਮੁਸਲਿਮ ਸਿੱਖ ਸਿਆਸੀ ਟੱਕਰ ਦੇ ਬਾਵਜੂਦ ਸਮਾਜ ਦੇ ਵਿੱਚ ਸੰਜਮ ਹੈ, ਸਹਿਣਸ਼ੀਲਤਾ ਹੈ, ਭਰਾਤਰੀ ਭਾਵ ਹੈ। ਅਸੀਂ 18ਵੀਂ ਸਦੀ ਦੇ ਪਿਛਲੇ ਅੱਧ ਦਾ ਪੰਜਾਬ ਦੇਖ ਲਿਆ, ਦੂਜੇ ਪਾਸੇ ਇਹ ਪੰਜਾਬ ਵੀ ਹੈ। ਸੱਥ ਦੇ ਵਿੱਚ ਹਜ਼ਾਰਾਂ ਸਰੋਤੇ, ਇੱਕ ਕੋਨੇ ਦੇ ਵਿੱਚ ਔਰਤਾਂ ਵੀ, ਸਾਰੇ ਹੀਰ ਸੁਣ ਰਹੇ ਨੇ, ਹੱਸ ਰਹੇ ਨੇ, ਰੋ ਰਹੇ ਨੇ। ਮਨ ਦੇ ਪਰਦੇ ਉੱਪਰ ਹਰ ਵਕਤ ਘੋੜਿਆਂ ਦੀਆਂ ਟਾਪਾਂ, ਖੂਨੋ ਖੂਨੀ ਡਿੱਗਦੀਆਂ ਲਾਸ਼ਾਂ ਵੀ ਤਾਂ ਨਹੀਂ ਨਾ ਹੋਣੀਆਂ ਚਾਹੀਦੀਆਂ। ਸੰਗਰਾਮ ਸੀ ਠੀਕ, ਪਰ ਅਮਨ ਵੀ ਮੌਜੂਦ ਸੀ। ਅਖੀਰਲੇ ਦੋ ਹੱਲਿਆਂ 1768 ਤੇ 69 ਤੇ 1769 ਤੋਂ 70 ਦਾ ਸਮਾਂ ਪਿੱਛੋਂ ਅਬਦਾਲੀ ਆਪਣੇ ਦੇਸ਼ ਦੇ ਵਿੱਚ ਹੀ ਕਮਜ਼ੋਰ ਪੈ ਗਿਆ, ਬਿਮਾਰ ਵੀ ਹੋ ਗਿਆ। ਸਿਪਾਹੀ ਦੂਰ ਦੁਰਾਡੇ ਦੀਆਂ
ਮੁਹਿੰਮਾਂ ਦੇ ਵਿੱਚ ਜਾ ਕੇ ਖੁਸ਼ ਨਹੀਂ ਸਨ। ਫੁੱਟ ਵੀ ਪੈ ਜਾਇਆ ਕਰਦੀ ਸੀ। ਆਖਰੀ ਹੱਲੇ ਤੋਂ 2 ਸਾਲ ਬਾਅਦ ਉਸਦੀ ਮੌਤ ਹੋ ਗਈ। ਕੰਧਾਰ ਦੇ ਵਿੱਚ ਉਸਦਾ ਮਕਬਰਾ ਬਣਿਆ। ਭਾਰਤ ਦੇ ਉੱਪਰ ਹਮਲੇ ਅਬਦਾਲੀ ਦੀ ਸ਼ਖਸੀਅਤ ਦਾ ਇੱਕ ਪਾਸਾ ਹੈ। ਅਫਗਾਨਿਸਤਾਨੀ ਲੋਕ ਇਨ੍ਹਾਂ ਹਮਲਿਆਂ ਨੂੰ ਅੰਸ਼ਿਕ ਪ੍ਰਾਪਤੀ ਸਮਝਦੇ ਨੇ। ਉਹਨਾਂ ਨੂੰ ਫਖਰ ਹੈ ਕਿ ਅਹਿਮਦ ਸ਼ਾਹ ਅਬਦਾਲੀ ਨੇ ਉਹਨਾਂ ਨੂੰ ਖੁਦ ਮੁਖਤਾਰ ਆਜ਼ਾਦ ਅਫਗਾਨਿਸਤਾਨ ਦੇਸ਼ ਦਿੱਤਾ, ਇਸਦਾ ਝੰਡਾ ਦਿੱਤਾ। ਉਸਨੇ ਅਫਗਾਨ ਲੋਕਾਂ ਦੇ ਕਬੀਲਾ ਮੁਖੀਆਂ ਦੇ ਦਿਲ ਜਿੱਤੇ, ਹਾਰੇ ਹੋਏ ਦੁਸ਼ਮਣਾਂ ਨੂੰ ਮਾਫ਼ ਕੀਤਾ, ਸਗੋਂ ਮਾਨ ਸਨਮਾਨ ਦਿੱਤਾ। ਸਲਾਹਕਾਰਾਂ ਦੀ ਕੌਂਸਲ ਬਣਾਈ ਜਿਸਦੀ ਗੱਲ ਮੰਨਦੇ, ਸਜ਼ਾ ਦੇਣ ਦੇ ਲਈ ਤਸੀਹੇ ਨਹੀਂ ਦਿੱਤੇ। ਸਜ਼ਾ ਦੇ ਵਜੋਂ ਨੱਕ ਕੰਨ ਕੱਟਣ ਤੇ ਪਾਬੰਦੀ ਲਾਈ ਗਈ। ਮਾਲਕ ਗੁਲਾਮ ਨੂੰ ਮਾਰ ਨਹੀਂ ਸਕੇਗਾ, ਕਾਨੂੰਨ ਬਣਾਇਆ। 1870 ਦੇ ਵਿੱਚ ਕਲਕੱਤਾ ਰਿਵਿਊ ਨੇ ਇੱਕ ਗੁੰਮਨਾਮ ਰਿਪੋਰਟ ਛਾਪੀ ਜਿਹੜੀ ਕਿਸੇ ਅੰਗਰੇਜ਼ ਦੀ ਹੈ। ਇਸਦੇ ਵਿੱਚ ਅਬਦਾਲੀ ਦੇ ਬਾਰੇ ਲਿਖਿਆ, ਅਦਬ ਅਦਾਬ ਵਾਲਾ, ਦੂਰ ਅੰਦੇਸ਼, ਪੂਰਨ ਸੰਤੁਸ਼ਟ ਤੇ ਸ਼ਾਂਤ, ਸ਼ਾਇਰ, ਧਰਮੀ, ਵਿਦਵਾਨਾਂ ਦੀ ਸੰਗਤ ਦੇ ਵਿੱਚ ਖੁਸ਼ ਰਹਿਣ ਵਾਲਾ, ਪਰਿਵਾਰ ਨੂੰ ਰਾਜਨੀਤੀ ਤੋਂ ਪਰੇ ਰੱਖਣ ਵਾਲਾ, ਸ਼ਰਾਬੀਆਂ ਦਾ ਦੁਸ਼ਮਣ ਤੇ ਸਖੀ ਦਾਤੇ ਵਜੋਂ ਜਾਣਿਆ ਗਿਆ। ਭਾਰਤੀਆਂ ਨੂੰ ਇਹ ਗੁਣ ਦਿਸਣੇ ਨਹੀਂ ਸਨ, ਕਿਉਂਕਿ ਇੱਥੇ ਪੰਜਾਬ ਦੇ ਵਿੱਚ ਉਸਦੇ ਘੋੜਿਆਂ ਦੇ ਪੌੜੀ ਸੋਰੀ ਕਿਉਂਕਿ ਇੱਥੇ ਪੰਜਾਬ ਦੇ ਵਿੱਚ ਉਸਦੇ ਘੋੜਿਆਂ ਦੇ ਪੌੜਾਂ ਦੀਆਂ ਟਾਪਾਂ ਜਿਹੜੀਆਂ ਸਨ ਸੁਣਾਈ ਦਿੰਦੀਆਂ। ਹਾਂ, ਭਾਰਤੀਆਂ ਨੇ ਉਸਦੀ ਸੈਨਾ ਦੀ ਫੁਰਤੀ ਦੇਖੀ ਤੇ ਮੰਨੀ, ਉਸਦੀ ਆਪਣੀ ਬਹਾਦਰੀ ਦੀ ਧਾਂਕ ਮੰਨੀ, ਜਰਨੈਲ ਵਜੋਂ ਉਸਦੀ ਸੂਝ ਦੇਖੀ, ਕੂਟਨੀਤੀ ਦੇਖੀ। ਭਾਰਤੀ ਉਸਦੇ ਲਸ਼ਕਰ ਵੱਲੋਂ ਹੁੰਦਾ ਖੂਨ ਖਰਾਬਾ, ਕਤਲੋ ਗਾਰਤ ਕਿਵੇਂ ਭੁੱਲ ਸਕਦੇ ਸਨ? ਉਸ ਹੱਥੋਂ ਅੰਮ੍ਰਿਤਸਰ ਦੀ ਬਰਬਾਦੀ ਤੇ ਦਰਬਾਰ ਸਾਹਿਬ ਦੀ ਬੇਅਦਬੀ ਕਿਵੇਂ ਵਿਸਾਰ ਸਕਦੇ ਸਨ? ਇੱਕ ਅੰਗਰੇਜ਼ ਨੇ ਲਿਖਿਆ, ਉਹ ਯੁੱਧ ਜਿੱਤਣ ਦੇ ਵਿੱਚ ਨਿਪੁੰਨ ਪਰ ਸਲਤਨਤ ਕਾਇਮ ਕਰਨ ਦੇ ਵਿੱਚ ਨਾਕਾਮ ਸੀ। ਖਾਲੀ ਪਿਆ ਦਿੱਲੀ ਦਾ ਸਿੰਘਾਸਨ ਵਰਤ ਸਕਦਾ ਸੀ, ਉਹ ਟਿਕਿਆ ਹੀ ਨਹੀਂ। ਪੰਜਾਬ ਜਾਂ ਕਿਸੇ ਹੋਰ ਇਲਾਕੇ ਦੇ ਵਿੱਚ ਉਸਨੇ ਅਜਿਹਾ ਸਥਾਈ ਅਮਨ ਵਾਲਾ ਖਿੱਤਾ ਕਾਇਮ ਨਹੀਂ ਕੀਤਾ। ਸਰਕਾਰ ਨਹੀਂ ਬਣਾਈ ਜਿਸ ਨੂੰ ਲੋਕ ਪਸੰਦ ਕਰਦੇ ਹੋਣ। ਹਕੂਮਤ ਕਾਇਮ ਕਰਨ ਦੀ ਥਾਂ ਉਸਨੇ ਪੈਸੇ ਇਕੱਠੇ ਕਰਨ ਨੂੰ ਪਹਿਲ ਦਿੱਤੀ, ਪਰ ਪੈਸੇ ਕੇਵਲ ਆਪਣੇ ਵਾਸਤੇ ਨਹੀਂ। ਜੇਪੀ ਫੈਰੀਅਰ ਦੀ 1858 ਦੀ ਲਿਖਤ ਹੈ, ਸਟੇਟ ਦਾ ਪੈਸਾ ਉਸਦੇ ਨਿੱਜੀ ਹਰਮ ਦੇ ਵਿੱਚ ਨਹੀਂ ਗਿਆ। ਜਦੋਂ ਸਿੱਖ ਉਸ ਨੂੰ ਘੇਰਦੇ, ਰਸਤੇ ਦੇ ਵਿੱਚ ਪਰੇਸ਼ਾਨ ਕਰਦੇ, ਉਦੋਂ ਉਹ ਧਰਮ ਯੁੱਧ ਕਰਦੇ, ਧਰਮ ਤੋਂ ਹੌਸਲਾ ਲੈਂਦੇ। ਜਦੋਂ ਅਬਦਾਲੀ ਭਾਰਤ ਤੇ ਹਮਲਾ ਕਰਦਾ, ਉਸਦਾ ਉਦੋਂ ਇਸਲਾਮ ਦੇ ਨਾਲ ਕੋਈ ਲੈਣਾ ਦੇਣਾ ਨਾ ਹੁੰਦਾ, ਕੇਵਲ ਲੁਟੇਰਾ ਹੁੰਦਾ ਸੀ। ਜੀ ਦੋਸਤੋ, ਇਹ ਸੀ ਜੀ ਅੱਜ ਦਾ ਚੈਪਟਰ, ਤੁਹਾਡੇ ਨਾਲ ਸਾਂਝ ਪਾਈ ਹੈ ਤੇ ਇੱਥੋਂ ਹੀ ਅਗਲਾ ਚੈਪਟਰ ਤੁਹਾਡੇ ਨਾਲ ਸਾਂਝਾ ਕਰਾਂਗੇ ਅਗਲੇ ਫਰਾਈਡੇ ਵਾਲੇ ਦਿਨ। ਇੱਥੋਂ ਹੀ ਸ਼ੁਰੂਆਤ ਕਰਾਂਗੇ ਤੇ ਲਾਈਨਾਂ ਤੁਹਾਡੇ ਲਈ ਖੁੱਲੀਆਂ ਰਹਿਣਗੀਆਂ। +358 44 976 ਬਾਅਦ ਦੇ ਵਿੱਚ ਵੀ ਕੋਈ ਸੁਨੇਹਾ ਦੇਣਾ ਚਾਹੋਗੇ ਤਾਂ ਨਿੱਘਾ ਸਵਾਗਤ ਰਹੇਗਾ ਤੇ ਆਡੀਓ ਤੇ ਲਿਖਤੀ ਸੁਨੇਹਾ ਤੁਸੀਂ ਭੇਜ ਸਕਦੇ ਹੋ ਤੇ ਉਮੀਦ ਕਰਦੇ ਹਾਂ ਚੈਪਟਰ ਚੰਗਾ ਲੱਗਿਆ ਹੋਏਗਾ, ਕਾਫੀ ਕੁਝ ਜਾਣਨ ਦਾ ਇਹਦੇ ਵਿੱਚੋਂ ਹਾਸਲ ਕੀਤਾ ਆਪਾਂ ਤੇ ਮੈਨੂੰ ਤਾਂ ਲੱਗਦਾ, ਬਾਕੀ ਤੁਸੀਂ ਦੱਸ ਸਕਦੇ ਹੋ ਤੇ ਸਮਾਂ ਵੀ ਆਪਣਾ ਸਮਾਪਤੀ ਵਾਲਾ ਹੋ ਗਿਆ। ਇਹ ਸੀ ਦੋਸਤੋ ਅੱਜ ਦਾ ਚੈਪਟਰ, ਕਿਤਾਬ ਪੰਜਾਬ ਔਰੰਗਜ਼ੇਬ ਤੋਂ ਮਾਊਂਟਬੈਟਨ ਤੱਕ ਦਾ ਇਤਿਹਾਸ, ਲੜੀਵਰ ਭਾਗ 9, ਜਿਸ ਨੂੰ ਲਿਖਿਆ ਰਾਜਮੋਹਨ ਗਾਂਧੀ ਜੀ ਨੇ, ਪੰਜਾਬੀ ਦੇ ਵਿੱਚ ਇਸਦਾ ਅਨੁਵਾਦ ਕੀਤਾ ਪ੍ਰੋਫੈਸਰ ਹਰਪਾਲ ਸਿੰਘ ਪੰਨੂ ਜੀ ਨੇ ਤੇ ਮੈਂ ਤੁਹਾਡਾ ਦੋਸਤ ਭੁਪਿੰਦਰ ਭਾਰਜ ਦੁਆਬਾ ਰੇਡੂ ਦਾ ਮੰਚ, ਲੜੀਵਰ ਭਾਗ 9। ਲੋ ਦੋਸਤੋ, ਫਿਰ ਅੱਜ ਇੱਥੇ ਹੀ ਇਸ ਚੈਪਟਰ ਦੀ ਸਮਾਪਤੀ ਕਰਦੇ ਹਾਂ ਤੇ ਜਾਂਦੇ ਜਾਂਦੇ ਤੁਹਾਡੇ ਸੁਨੇਹੇ ਲੈਂਦੇ ਹਾਂ ਤੇ ਫਿਰ ਆਪਾਂ ਆਗਿਆ ਵੱਲ ਨੂੰ ਵੱਧਦੇ ਹਾਂ ਜੀ। +358 44 976 19 ਵਾਰ ਸਟੂਡੀਓ ਦਾ ਨੰਬਰ ਹੈ, ਕਾਲ ਕਰਨੀ ਚਾਹੁੰਦੇ ਹੋ ਤਾਂ ਨਿੱਘਾ ਸਵਾਗਤ ਹੈ ਤੇ ਫਿਰ ਆਪਾਂ ਆਗਿਆ ਵੱਲ ਨੂੰ ਵੱਧਦੇ ਹਾਂ। ਸੁਨੇਹਾ ਦੇ ਵੱਲ ਝਾਤ ਮਾਰੀਏ ਤਾਂ ਦੋਸਤੋ ਸਭ ਤੋਂ ਪਹਿਲਾਂ ਸੁਨੇਹੇ ਦੇ ਵੱਲ ਨੂੰ ਵੱਧਦੇ ਹਾਂ ਤੇ ਥੋੜਾ ਜਿਹਾ ਮੈਨੂੰ ਓਪਨ ਕਰ ਲਵਾਂ ਜੀ ਤੇ ਦੋਸਤ ਸ਼ਾਇਦ ਕਹਿੰਦੇ ਹੋਣਗੇ ਕਿ ਸੁਨੇਹੇ ਵੀ ਨਹੀਂ ਪੜ੍ਹੇ ਜੀ, ਪੜ੍ਹਦੇ ਜੀ ਤੇ ਦੋ ਹੀ ਦੋਸਤ ਸੁਣ ਰਹੇ ਨੇ ਜੀ, ਦੇਖ ਲਓ। ਚਲੋ ਮਰਜ਼ੀ ਹੈ ਜੀ, ਅਸੀਂ ਤਾਂ ਆਪਣਾ ਕੰਮ ਕਰ ਦਿੱਤਾ, ਬਾਕੀ ਸੁਣਨਾ ਨਾ ਸੁਣਨਾ ਤੁਹਾਡੀ ਮਰਜ਼ੀ ਹੈ ਜੀ। ਤੇ ਲਓ ਫਿਰ ਗੱਲ ਕਰਦੇ ਹਾਂ ਜਾਂਦੇ ਜਾਂਦੇ
ਤੁਹਾਡੇ ਸੁਨੇਹੇ ਸਤਿ ਸ਼੍ਰੀ ਅਕਾਲ ਭੇਜੀ ਹੈ ਰੇਡੀਓ ਟੀਮ ਨੇ ਵੀ ਤੇ ਜਲੌਰ ਸਿੰਘ ਬਾਈ ਜੀ ਜੁੜੇ ਆ ਸਤਿ ਸ਼੍ਰੀ ਅਕਾਲ ਤੇ ਲਾਈਕ ਨੰਬਰ 2 ਰਾਜਨ ਸੈਣੀ ਜੀ ਕਹਿੰਦੇ ਨੇ ਤੇ ਸਤਿ ਸ਼੍ਰੀ ਅਕਾਲ ਜੀ ਸਾਰੇ ਪਿਆਰਿਆਂ ਨੂੰ ਸਮੂਹਿਕ ਰੂਪ ਦੇ ਵਿੱਚ ਤੇ ਆਪਣੇ ਹਰਜੀ ਆਪਣੀ ਹਰਸੀਰਤ ਕੌਰ ਜੀ ਜੁੜੇ ਹੋਏ ਨੇ ਸਤਿ ਸ਼੍ਰੀ ਅਕਾਲ ਭਾਜੀ ਕਹਿੰਦੇ ਜੀ ਜੀਆਂ ਨੂੰ ਜੀ ਸਵਾਗਤ ਹੈ ਪਹਿਲੀ ਵਾਰੀ ਸੁਨੇਹਾ ਪਹੁੰਚਿਆ ਤੁਹਾਡਾ ਜੀਆਂ ਨੂੰ ਜੀ ਦੁਆਬਾ ਰੇਡ ਦੇ ਛੋਟੇ ਜਿਹੇ ਪਰਿਵਾਰ ਦੇ ਵਿੱਚ ਨਿੱਘਾ ਸਵਾਗਤ ਹੈ ਜੀ ਹਰਸੀਰਤ ਕੌਰ ਜੀ ਤੇ ਇਸੇ ਤਰ੍ਹਾਂ ਸੁਰਿੰਦਰ ਕੌਰ ਮਾਲ ਜੀ ਜੁੜੇ ਹੋਏ ਨੇ ਸਤਿ ਸ਼੍ਰੀ ਅਕਾਲ ਭੇਜਦੇ ਆ US ਤੋਂ ਤੇ ਰਾਜਨ ਸੈਣੀ ਸਾਹਿਬ ਕਹਿੰਦੇ ਆ ਟੈਕਨੀਕਲ ਕਾਰਨਾਂ ਦੇ ਕਰਕੇ ਅੱਜ ਦਾ ਪ੍ਰੋਗਰਾਮ ਭਾਰਤ ਸਾਹਿਬ ਵੀ ਮੇਰੇ ਵਾਂਗੂ ਆਡੀਓ ਤੇ ਹੀ ਰਹਿਣ ਲਈ ਮਜਬੂਰ ਹੋ ਗਏ ਜੀ ਤੇ ਅੱਜ ਬਣਿਆ ਪਿਓਰ ਰੇਡੀਓ ਪ੍ਰੋਗਰਾਮ ਜੀ ਕਹਿੰਦੇ ਜੀ ਏਦਾਂ ਮਜ਼ਾ ਆਉਂਦਾ ਵੈਸੇ ਦੇਖਿਆ ਜਾਵੇ ਨਾ ਜੀ ਕਿਉਂਕਿ ਫਿਰ ਮੋਹਰੇ ਫੋਕਸ ਕਰਕੇ ਕੈਮਰੇ ਦੇ ਵਿੱਚ ਵੀ ਦੇਖਣਾ ਪੈਂਦਾ ਇਹ ਇੱਦਾਂ ਫਿਰ ਕਈ ਵਾਰੀ ਥੋੜਾ ਜਿਹਾ ਐਕਟ ਵਗੈਰਾ ਵੀ ਕਰਨਾ ਹੋਵੇ ਤਾਂ ਥੋੜਾ ਜਿਹਾ ਸੌਖਾ ਰਹਿੰਦਾ ਤੇ ਮਜ਼ਾ ਆਉਂਦਾ ਵੈਸੇ ਇੱਦਾਂ ਵੀ ਪਹਿਲਾਂ ਇੱਦਾਂ ਹੀ ਕਰਦੇ ਹੁੰਦੇ ਸੀ ਜੀ ਪਰ ਕੀ ਕਰੀਏ ਹੁਣ ਵੀਡੀਓ ਦਾ ਜ਼ਮਾਨਾ ਆ ਗਿਆ ਦੋਸਤ ਵੀਡੀਓ ਦੇ ਵਿੱਚ ਵੀ ਦੇਖਣਾ ਚਾਹੁੰਦੇ ਹਰ ਕਿਸੇ ਨੂੰ ਤੇ ਸੁਰਜੀਤ ਭਾਰਤ ਜੀ ਇੰਡੀਆ ਤੋਂ ਸਤਿ ਸ਼੍ਰੀ ਅਕਾਲ ਕਹਿੰਦੇ ਆ ਤੇ ਸਿਕੰਦਰ ਸਿੰਘ ਔਜਲਾ ਸਾਹਿਬ ਕਹਿੰਦੇ US ਤੋਂ ਸਤਿ ਸ਼੍ਰੀ ਅਕਾਲ ਜੀ ਸਾਰੇ ਪਿਆਰਿਆਂ ਨੂੰ ਤੇ ਬਿੱਟੂ ਵੀ ਸਾਬਕਾ ਹੋ ਗਿਆ ਜੀ ਕਹਿੰਦੇ ਹਾਂਜੀ ਬਿਲਕੁਲ ਜੀ ਤੇ ਸਤਨਾਮ ਸਿੰਘ ਜਾਣੀਆਂ ਚਾਲ ਜੁੜੇ ਹੋਏ ਨੇ ਸਤਿ ਸ਼੍ਰੀ ਅਕਾਲ ਸਾਰੇ ਪਿਆਰਿਆਂ ਨੂੰ ਤੇ ਗੁਲਾਬ ਦੇ ਫੁੱਲ ਭੇਜੇ ਨੇ ਨਾਲ ਤੇ ਇਸੇ ਤਰ੍ਹਾਂ ਹੀ ਕਹਿੰਦੇ ਆ ਸਿਕੰਦਰ ਸਿੰਘ ਔਜਲਾ ਸਾਹਿਬ ਕਿਸੇ ਮਾਧਿਅਮ ਤੇ 5 ਮਹੀਨੇ ਪਹਿਲਾਂ ਹੀ ਦੱਸ ਦਿੱਤਾ ਸੀ ਕਿ ਬਿੱਟੂ ਦਾ ਅਸਤੀਫਾ ਲੈਣਗੇ ਉਹਨਾਂ ਦਾ ਕਿਹਾ ਕਹਿੰਦੇ ਰਾਜਨ ਸੈਣੀ ਸਾਹਿਬ ਕਹਿੰਦੇ ਅਸੀਂ ਵੀ ਦੱਸਿਆ ਸੀ ਜੀ ਤੇ ਹੁਣ ਜਾਖੜ ਨੂੰ ਕਿਤੇ ਐਡਜਸਟ ਕਰਨਗੇ ਜੀ 3 ਮਹੀਨੇ ਪਹਿਲਾਂ ਹੀ ਭਵਿੱਖਬਾਣੀ ਕਰ ਦਿੱਤੀ ਜੀ ਰਾਜਨ ਸੈਣੀ ਸਾਹਿਬ ਕਹਿੰਦੇ ਨੇ ਤੇ ਲਓ ਜੀ ਨੋਟ ਕਰ ਲਓ ਵੀ 3 ਮਹੀਨੇ ਪਹਿਲਾਂ ਕਹਿ ਦਿੱਤਾ ਸੀ ਭਾਈ ਜਾਖੜ ਸਾਹਿਬ ਨੂੰ ਐਡਜਸਟ ਕਰਨਗੇ ਕਿਤੇ ਮੁਕੱਦਰ ਜੀ ਬਾਈ ਜੀ ਕਹਿੰਦੇ ਆ ਸਤਿ ਸ੍ਰੀ ਅਕਾਲ ਪਿਆਰਿਓ ਆਪਣੀ ਹੋਂਦ ਦਰਜ ਕਰਵਾ ਰਹੇ ਹਾਂ ਜੀ ਜਿਉਂਦੇ ਵਸਦੇ ਰਹਿਣ ਸਾਰੇ ਸੱਜਣ ਜੀ ਜੀਆਂ ਨੂੰ ਜੀ ਸਵਾਗਤ ਹੈ ਬਾਈ ਜੀ ਔਜਲਾ ਸਾਹਿਬ ਕਹਿੰਦੇ ਭਵਿੱਖ ਬਾਣੀ ਮੀਡੀਆ ਨੇ ਜਾਖੜ ਬਾਰੇ ਪਿਛਲੇ ਮਹੀਨੇ ਦੱਸ ਦਿੱਤਾ ਤੁਸੀਂ ਪਿੱਛੇ ਚੱਲ ਰਹੇ ਹੋ ਜੀ ਤੇ ਰਾਜਨ ਸੈਣੀ ਸਾਹਿਬ ਕਹਿੰਦੇ ਆ ਹੋਂਦ ਦਰਜ ਕਰਵਾ ਰਹੇ ਹੋ ਕਿ ਘਰਦਿਆਂ ਨੂੰ ਵਕਤ ਪਾ ਰਹੇ ਹੋ ਇਸ ਵੇਲੇ ਤਾਂ ਹੁੰਦੇ ਪੂਰੇ ਰਾਜੇ ਲੱਗਦਾ ਕੋਈ ਨਹੀਂ ਲੱਗਦਾ ਕੋਈ ਨਵੀਂ ਰਿਆਸਤ ਵਸਾ ਰਹੇ ਹੋ ਕਿਆ ਬਾਤ ਹੈ ਸੈਣੀ ਸਾਹਿਬ ਤੇ ਮੁਕੱਦਰ ਜੀ ਕਹਿੰਦੇ ਜੀ ਸੈਣੀ ਬਾਈ ਜੀ ਔਜਲਾ ਸਾਹਿਬ ਲਿਖਦੇ ਨੇ ਅਸੀਂ ਤਾਂ ਪਹਿਲਾਂ ਹੀ ਕਹਿ ਦਿੱਤਾ ਸੀ ਜੀ ਤੇ ਦਵਿੰਦਰ ਭਾਰਤ ਜੀ UAE ਤੋਂ ਸਤਿ ਸ਼੍ਰੀ ਅਕਾਲ ਭੇਜਦੇ ਨੇ ਤੇ ਸੁਰਿੰਦਰ ਮਾਲ ਜੀ ਕਹਿੰਦੇ ਨੇ ਕਿ ਫੋਨ ਤੇ ਸਭ ਕੁਝ ਪੜ੍ਹ ਸਕਦੇ ਹੋ ਕਿੱਥੇ ਕਿੱਥੇ ਰੋਕਣਗੇ ਜੀ ਬਿਲਕੁਲ ਦਰੁਸਤ ਜੀ ਰਾਜੀਵ ਕੁਮਾਰ ਬਾਈ ਜੀ ਜੁੜੇ ਹੋਏ ਆ ਕਹਿੰਦੇ ਸਤਿ ਸ਼੍ਰੀ ਅਕਾਲ ਜੀ ਸਾਰੇ ਸਰੋਤਿਆਂ ਨੂੰ ਰਜਿੰਦਰ ਕੁਮਾਰ ਜੀਰਾ ਜੀ ਜੀਰੇ ਤੋਂ ਜੁੜੇ ਹੋਏ ਨੇ ਕਹਿੰਦੇ ਜੀ ਭਾਰਤ ਜੀ ਤੇ ਦੁਆਬਾ ਰੇਡੀਓ ਤੇ ਸਾਰੇ ਸਰੋਤਿਆਂ ਨੂੰ ਰਜਿੰਦਰ ਜੀਰਾ ਵੱਲੋਂ ਪਿਆਰ ਭਰੀ ਨਮਸਕਾਰ ਹੈ ਜੀ ਨਮਸਕਾਰ ਜੀ ਜੀਰਾ ਸਾਹਿਬ ਸਵਾਗਤ ਹੈ ਮਾਨ ਸਿੰਘ ਸੈਣੀ ਸਾਹਿਬ ਜੁੜੇ ਹੋਏ ਨੇ ਹੈਲਸਿੰਕੀ ਤੋਂ ਫਿਨਲੈਂਡ ਤੋਂ ਸਤਿ ਸ਼੍ਰੀ ਅਕਾਲ ਜੀ ਦੁਆਬਾ ਰੇਡੀਓ ਸੁਣਨ ਵਾਲੇ ਸਭ ਦੋਸਤਾਂ ਨੂੰ ਕਹਿੰਦੇ ਆ ਤੇ ਆਪਣੇ ਇਲ ਕੁਝ ਇੱਦਾਂ ਕਰਕੇ ਆ ਜੀ ਆਪਣੇ ਜਗਵੰਤ ਖੇੜਾ ਜੀ ਦੀ ID ਹੈ ਸਤਿ ਸ਼੍ਰੀ ਅਕਾਲ ਭੇਜਦੇ ਨੇ ਅਮਰੀਕੇ ਤੋਂ ਤੇ ਜਗਤਾਰ ਭਾਰਤ ਜੀ ਆਖਰ ਦੇ ਵਿੱਚ ਸਤਿ ਸ਼੍ਰੀ ਅਕਾਲ ਭੇਜਦੇ ਆ ਜੀ ਲਓ ਦੋਸਤੋ ਤੇ ਇਸ ਦੇ ਨਾਲ ਹੀ ਕਿਸੇ ਦੋਸਤ ਦਾ ਸੁਨੇਹਾ ਰਹਿ ਗਿਆ ਹੋਵੇ ਮਾਫ਼ੀ ਚਾਹਾਂਗਾ ਤੇ ਸੋਮਵਾਰ ਨੂੰ ਮਿਲਣ ਦੇ ਬਾਅਦ ਇਹਦੇ ਨਾਲ ਮੁਲਾਕਾਤ ਹੋਏਗੀ ਜੀ ਤੇ ਮੈਨੂੰ ਦਿਓ ਆਗਿਆ ਸਾਰਿਆਂ ਨੂੰ ਭੁਪਿੰਦਰ ਭਾਰਤ ਜੀ ਦਾ ਪਿਆਰ ਭਰੀ ਨਿੱਘੀ ਸਤਿ ਸ਼੍ਰੀ ਅਕਾਲ ਕੋਈ ਚੰਗਾ ਮਾੜਾ ਬੋਲ ਗਏ ਹੋਈਏ ਮਾਫ਼ੀ ਚਾਹਾਂਗੇ ਤੇ ਸੋਮਵਾਰ ਨੂੰ ਮਿਲਦੇ ਹਾਂ ਕੱਲ੍ਹ ਨੂੰ ਫਿਰ ਵੀਕਐਂਡ ਹੈ ਜੀ ਤੇ ਸਭ ਨੂੰ ਵੀਕਐਂਡ ਵੀ ਮੁਬਾਰਕ ਹੈ ਤੇ ਸੈਟਰਡੇ ਸੰਡੇ ਮਹਿਫਲ ਮਿੱਤਰਾਂ ਜੀ ਲੈ ਕੇ ਸਮਰਜੀਤ ਸਿੰਘ ਸ਼ੰਮੀ ਵੀ ਹਾਜ਼ਰ ਹੋਣਗੇ ਤੇ 2 ਦਿਨ ਆਪਾਂ ਆਨੰਦ ਮਾਣਾਂਗੇ ਉਹਨਾਂ ਦੀਆਂ ਗੱਲਾਂ ਦਾ ਤੁਹਾਡੀਆਂ ਤੇ ਸਭ ਦੀਆਂ ਸੁਣਾਂਗੇ ਜੀ ਤੇ ਬਹੁਤ ਬਹੁਤ ਸ਼ੁਕਰੀਆ ਸਾਰੇ ਦੋਸਤਾਂ ਦਾ ਹੈਵ ਏ ਨਾਈਸ ਵੀਕਐਂਡ ਤੇ ਮਿਲਦੇ ਹਾਂ ਫਿਰ ਆਪਾਂ ਸੋਮਵਾਰ ਨੂੰ ਤੇ ਕੱਲ੍ਹ ਨੂੰ ਤੇ ਪਰਸੋਂ ਨੂੰ ਵੀ ਆਪਾਂ ਮਿਲਾਂਗੇ ਸਰੋਤੇ ਦੇ ਤੌਰ ਦੇ ਉੱਤੇ ਸੀ ਸਤਿ ਸ਼੍ਰੀ ਅਕਾਲ ਦੋਸਤੋ ਚੰਗਾ ਲੱਗਿਆ ਹੋਵੇ ਪ੍ਰੋਗਰਾਮ ਤਾਂ ਜ਼ਰੂਰ ਦੋਸਤਾਂ ਮਿੱਤਰਾਂ ਤੱਕ ਸਾਂਝਾ ਕਰ ਦਿਓ ਇੰਨੀ ਕੁ ਬੇਨਤੀ ਹੈ ਤੇ ਜਾਂਦੇ ਜਾਂਦੇ ਉਹਨਾਂ ਦੋਸਤਾਂ ਦਾ ਧੰਨਵਾਦ ਜਿਨ੍ਹਾਂ ਨੇ ਪ੍ਰੋਗਰਾਮਾਂ ਨੂੰ ਸਪੋਰਟ ਕੀਤਾ ਹੈ ਜੀ ਹਰਵਿੰਦਰ ਜੋਲ ਭੈਣ ਜੀ ਜਗਦੇਵ ਸੰਧੂ ਬਾਈ ਜੀ ਸਿਕੰਦਰ ਸਿੰਘ ਔਜਲਾ ਸਾਹਿਬ ਮਹੇਸ਼ ਜੀ ਭਾਨ ਸਿੰਘ ਗਰੇਵਾਲ ਜੀ ਸੁਰਿੰਦਰ ਕੌਰ ਮਾਲ ਜੀ ਤੇ ਮਾਨ ਸਿੰਘ ਸੈਣੀ ਸਾਹਿਬ ਦਾ ਬਹੁਤ ਬਹੁਤ ਸ਼ੁਕਰੀਆ ਤੇ ਧੰਨਵਾਦ ਹੈ ਜੀ ਤੇ ਲੋ ਦੋਸਤੋ ਆਖਰ ਦੇ ਵਿੱਚ ਆਪਣੇ ਗੁਰਦਾਸ ਮਾਨ ਜੀ ਕੀ ਕਹਿੰਦੇ ਆ ਉਹ ਐਪ ਦੇ ਉੱਤੇ ਵੈਬਸਾਈਟ ਦੇ ਉੱਤੇ ਸੁਣ ਸਕਦੇ ਹੋ ਤੇ ਉਹਨਾਂ ਦੋਸਤਾਂ ਦਾ ਵੀ ਸ਼ੁਕਰੀਆ ਜੋ ਐਪ ਦੇ ਉੱਤੇ ਸੁਣ ਰਹੇ ਨੇ ਦੋਸਤ ਫੇਸਬੁੱਕ ਦੇ ਉੱਤੇ ਯੂਟਿਊਬ ਦੇ ਉੱਤੇ ਜਾਂ ਰੇਡੀਓ ਗਾਰਡਨ ਦੇ ਉੱਤੇ ਕਿਤੋਂ ਵੀ ਵੈਬਸਾਈਟ ਦੇ ਉੱਤੇ ਸੁਣ ਰਹੇ ਹੋ ਤਾਂ ਬਹੁਤ ਬਹੁਤ ਸ਼ੁਕਰੀਆ ਤੇ ਧੰਨਵਾਦ ਹੈ ਸਤਿ ਸ਼੍ਰੀ ਅਕਾਲ ਦੋਸਤੋ ਇਸ ਦੇ ਨਾਲ ਹੀ ਜੀ

ਇਹ ਪਾਵਨ ਸ਼ਬਦ ਭਗਤ ਕਬੀਰ ਜੀ ਦਾ ਉਚਾਰਨ ਕੀਤਾ ਹੋਇਆ ਗੁਰੂ ਗ੍ਰੰਥ ਸਾਹਿਬ ਅੰਦਰ ਤਿਲੰਗ ਰਾਗ ਵਿੱਚ ਦਰਜ ਹੈ। ਭਗਤ ਕਬੀਰ ਜੀ ਮਨੁੱਖ ਨੂੰ ਉਪਦੇਸ਼ ਕਰ ਰਹੇ ਹਨ, ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ, ਇਹ ਜੋ ਦੁਨੀਆ ਸਿਹਰ ਮੇਲਾ ਦਸਤਗੀਰੀ ਨਾ ਹੈ। ਹੇ ਬੰਦੇ, ਤੂੰ ਹਰ ਰੋਜ਼ ਆਪਣੇ ਦਿਲ ਆਪਣੇ ਹਿਰਦੇ ਵਿੱਚ ਉਸ ਪਰਮਾਤਮਾ ਦੀ ਭਾਲ ਕਰ ਅਤੇ ਐਵੇਂ ਘਬਰਾਹਟ ਵਿੱਚ ਨਾ ਭਟਕਦਾ ਫਿਰ। ਇਹ ਦੁਨੀਆ ਇੱਕ ਜਾਦੂ ਦਾ ਤਮਾਸ਼ਾ ਹੈ ਅਤੇ ਜਿਵੇਂ ਜਾਦੂ ਦੇ ਤਮਾਸ਼ੇ 'ਚੋਂ ਕੁਝ ਵੀ ਪ੍ਰਾਪਤ ਨਹੀਂ ਹੁੰਦਾ, ਉਸੇ ਤਰ੍ਹਾਂ ਇਸ ਜਗਤ ਵਿੱਚੋਂ ਵੀ ਤੈਨੂੰ ਕੋਈ ਚੀਜ਼ ਪ੍ਰਾਪਤ ਨਹੀਂ ਹੋਣ ਵਾਲੀ। ਬੇਦ ਕਤੇਬ ਇਫਤਰਾ ਭਾਈ, ਦਿਲ ਕਾ ਫਿਕਰ ਨਾ ਜਾਏ, ਟੁਕ ਦਮ ਕਰਾਰੀ ਜੋ ਕਰੋ, ਹਾਜ਼ਰ ਹਜ਼ੂਰ ਖੁਦਾਏ। ਹੇ ਭਾਈ, ਬੇਅਰਥ ਬਹਿਸ ਕਰਨ ਲਈ ਬੇਦਾਂ ਕਿਤਾਬਾਂ ਦੇ ਹਵਾਲੇ ਦੇ ਕੇ ਐਵੇਂ ਫਜ਼ੂਲ ਗੱਲਾਂ ਕਰਨ ਨਾਲ ਦਿਲ ਦਾ ਸਹਿਮ ਦੂਰ ਨਹੀਂ ਹੁੰਦਾ। ਤੁਸੀਂ ਆਪਣੇ ਮਨ ਨੂੰ ਪਲਕ ਭਰ ਵੀ ਟਿਕਾ ਲਓ ਤਾਂ ਤੁਹਾਨੂੰ ਸਭਨਾਂ ਵਿੱਚ ਰੱਬ ਵੱਸਦਾ ਦਿਸ ਪਏਗਾ। ਦਰੋਗ ਪੜ ਪੜ ਖੁਸ਼ੀ ਹੋਏ, ਬੇਖਬਰ ਬਾਦ ਬਕਾਹੇ, ਹੱਕ ਸੱਚ ਖਾਲਕ ਖਲਕ ਮਿਆਨੇ, ਸ਼ਿਆਮ ਮੂਰਤ ਨਾ ਹੈ। ਬੇਸਮਝ ਲੋਕ ਦੂਸਰੇ ਧਰਮਾਂ ਦੀਆਂ ਪੁਸਤਕਾਂ ਪੜ੍ਹ ਪੜ੍ਹ ਕੇ ਕਿ ਇਹਨਾਂ ਵਿੱਚ ਜੋ ਲਿਖਿਆ ਹੈ ਉਹ ਝੂਠ ਹੈ, ਖੁਸ਼ ਹੋ ਕੇ ਬਹਿਸ ਕਰ ਰਹੇ ਹਨ, ਪਰ ਸਦਾ ਥਿਰ ਰਹਿਣ ਵਾਲਾ ਪਰਮਾਤਮਾ ਸਭਨਾ ਜੀਆਂ ਵਿੱਚ ਵੱਸ ਰਿਹਾ ਹੈ। ਨਾ ਤਾਂ ਉਹ ਸੱਤਵੇਂ ਅਸਮਾਨ 'ਤੇ ਬੈਠਾ ਹੈ ਅਤੇ ਨਾ ਹੀ ਕ੍ਰਿਸ਼ਨ ਦੀ ਮੂਰਤੀ ਵਿੱਚ ਹੈ, ਉਹ ਤਾਂ ਸਰਬ ਵਿਆਪਕ ਹੈ। ਅਸਮਾਨ ਮਿਆਨੇ ਲਹੰਗ ਦਰੀਆ, ਗੁਸਲ ਕਰਦਨ ਬੂਤ, ਕਰ ਫਕਰ ਦਾਇਮ ਲਾਏ ਚਸ਼ਮੇ, ਜਹਿ ਤਹਾਂ ਮੌਜੂਦ। ਸੱਤਵੇਂ ਅਸਮਾਨ ਵਿੱਚ ਬੈਠਾ ਸਮਝਣ ਦੀ ਥਾਂ 'ਤੇ ਹੇ ਭਾਈ, ਉਹ ਪ੍ਰਭੂ ਰੂਪ ਦਰਿਆ ਤਾਂ ਅੰਤੇ ਕਰਨ ਵਿੱਚ ਲਹਿਰਾਂ ਮਾਰ ਰਿਹਾ ਹੈ, ਤੂੰ ਉਸ ਵਿੱਚ ਇਸ਼ਨਾਨ ਕਰਨਾ ਸੀ। ਸੋ ਸਦਾ ਉਸ ਦੀ ਬੰਦਗੀ ਕਰ, ਗਿਆਨ ਰੂਪੀ ਐਨਕ ਲਾ ਕੇ ਵੇਖ, ਉਹ ਹਰ ਥਾਂ ਮੌਜੂਦ ਹੈ। ਅੱਲਾ ਪਾਕੰ ਪਾਕ ਹੈ, ਸ਼ੱਕ ਕਰੋ ਜੇ ਦੂਸਰ ਹੋਏ, ਕਬੀਰ ਕਰਮ ਕਰੀਮ ਕਾ ਉਹ ਕਰੈ ਜਾਣੈ ਸੋਏ। ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਕਿ ਪਰਮਾਤਮਾ ਸਭ ਤੋਂ ਪਵਿੱਤਰ ਹਸਤੀ ਹੈ। ਮੈਂ ਇਸ ਗੱਲ ਵਿੱਚ ਤਾਂ ਸ਼ੱਕ ਕਰਾਂ ਜੇ ਉਸ ਵਰਗਾ ਕੋਈ ਹੋਰ ਵੀ ਹੋਵੇ ਤਾਂ। ਹੇ ਕਬੀਰ, ਉਹ ਮਨੁੱਖ ਹੀ ਇਹ ਗੱਲ ਸਮਝ ਸਕਦਾ ਹੈ ਜਿਸ ਨੂੰ ਵਾਹਿਗੁਰੂ ਸਮਝਣ ਯੋਗ ਕਰ ਦੇਵੇ। ਇਹ ਬਖਸ਼ਿਸ਼ ਉਸ ਪਰਮਾਤਮਾ ਦੇ ਆਪਣੇ ਹੱਥ ਵਿੱਚ ਹੈ। ਇਸ ਲਈ ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ।

0: ದ್ವಾಪ ರೇಡಿಯೋ.
1: ਜੀ ਦੋਸਤੋ, ਸਾਰੇ ਦੋਸਤਾਂ ਦਾ ਦੁਆਬਾ ਰੇਡੀ ਦੇ ਮੰਚ ਉਤੇ ਨਿੱਘਾ ਸਵਾਗਤ ਹੈ। ਲੈ ਕੇ ਹਾਜ਼ਰ ਹਾਂ ਤੁਹਾਡੀ ਕਚਹਿਰੀ ਚ ਫਿਰ ਤੋਂ ਇਕ ਵਾਰ ਨਵਾਂ ਨਵੇਲਾ ਪ੍ਰੋਗਰਾਮ ਜ਼ਿੰਦਗੀ ਨਾਮਾ ਹਾਲ ਦੁਨੀਆਂ। ਆਪ ਸਭ ਨੂੰ ਆਦਾਬ, ਸਲਾਮ, ਨਮਸਤੇ ਤੇ ਪਿਆਰ ਭਰੀ ਨਿੱਕੀ ਸਤਿ ਸ੍ਰੀ ਅਕਾਲ। ਦੋਸਤੋ, ਉਮੀਦ ਕਰਦੇ ਹਾਂ ਸਭ ਸਲਾਮਤ ਹੋਣਗੇ ਜੀ, ਤੇ ਗੱਲਾਂ ਬਾਤਾਂ ਕਰਨ ਦੇ ਲਈ ਦੋ ਸਵਾ ਦੋ ਘੰਟੇ ਤੁਹਾਡੇ ਨਾਲ ਰਾਬਤਾ ਇਸੇ ਤਰ੍ਹਾਂ ਬਰਕਰਾਰ ਰਹੇਗਾ। ਹਾਜ਼ਰ ਹਾਂ ਫਿਰ ਤੋਂ, ਤੇ ਲਾਈਨਾਂ ਤੁਹਾਡੇ ਲਈ ਖੁੱਲੀਆਂ ਰਹਿਣਗੀਆਂ। +358 44 976 19 ਬਾਰ ਸਟੂਡੀਓ ਦਾ ਨੰਬਰ ਹੈ, ਤੇ ਗੱਲਬਾਤ ਕਰਕੇ ਕਰਨੀ ਹੋਵੇ, ਕੋਈ ਸੁਨੇਹਾ ਦੇਣਾ ਹੋਵੇ ਤਾਂ ਨਿੱਘਾ ਤੁਹਾਡਾ ਵੀ ਦੋਸਤੋ ਸਵਾਗਤ ਰਹੇਗਾ। ਚੰਗਾ ਲੱਗੇ ਦੋਸਤਾਂ ਤੱਕ ਜ਼ਰੂਰ ਪ੍ਰੋਗਰਾਮਾਂ ਨੂੰ ਸ਼ੇਅਰ ਕਰਦਿਆ ਕਰੋ, ਯੂਟਿਊਬ ਦੇ ਉੱਤੇ, ਐਪ ਦੇ ਉੱਤੇ, ਵੈਬਸਾਈਟ ਦੇ ਉੱਤੇ ਪ੍ਰੋਗਰਾਮ ਇਸ ਵਕਤ ਹਰ ਪਲੇਟਫਾਰਮ ਦੇ ਉੱਤੇ ਤੁਸੀਂ ਇਸ ਨੂੰ ਸਰਚ ਕਰ ਸਕਦੇ ਹੋ, ਤੇ ਨਾਲ ਦੀ ਨਾਲ ਆਪਣੇ ਕਮੈਂਟ ਵੀ ਨਾਲ ਲਾਈਵ ਦੇ ਵਿੱਚ ਲਿਖ ਸਕਦੇ ਹੋ, ਤੇ ਆਪਣਾ ਸੁਨੇਹਾ ਵੀ ਲਿਖਣਾ ਚਾਹੋਗੇ ਤਾਂ ਨਿੱਘਾ ਸਵਾਗਤ ਰਹੇਗਾ। ਵੈਸੇ ਖੁਸ਼ੀ ਹੁੰਦੀ ਹੈ ਜੇਕਰ ਤੁਸੀਂ ਲਾਈਵ ਪ੍ਰੋਗਰਾਮ ਦੇ ਵਿੱਚ ਆਪ ਸ਼ਿਰਕਤ ਕਰਦੇ ਹੋ, ਤਾਂ ਹੋਰ ਵੀ ਸੋਨੇ ਤੇ ਸੁਹਾਗੇ ਦੇ ਵਾਲੀ ਗੱਲ ਹੋ ਜਾਂਦੀ ਹੈ। ਪਰਮਿੰਦਰ ਬਾਨ ਜੀ ਜੁੜੇ ਹੋਏ ਨੇ ਜੀ ਫਗਵਾੜੇ ਤੋਂ, ਸਤਿ ਸ਼੍ਰੀ ਅਕਾਲ ਉਹਨਾਂ ਦੀ ਪਹੁੰਚ ਗਈ ਹੈ ਜੀ ਦੋਸਤਾਂ ਮਿੱਤਰਾਂ ਤੱਕ ਤੇ ਪੂਰੀ ਦੁਨੀਆਂ ਤਾਈ। ਤੇ ਲੋ ਫਿਰ ਕਰਦੇ ਹਾਂ ਆਗਾਜ਼ ਜ਼ਿੰਦਗੀ ਨਾਮਾ ਹਾਲੇ ਦੁਨੀਆਂ ਦਾ। ਸਭ ਤੋਂ ਪਹਿਲਾਂ ਅੱਜ ਦੇ ਵਿਚਾਰ ਦੀ ਗੱਲ ਕਰਦੇ ਹਾਂ, ਬੜਾ ਖੂਬਸੂਰਤ ਅੱਜ ਦਾ ਵਿਚਾਰ ਜਿਹਦੀ ਆਪਾਂ ਪਾਉਣੀ ਹੈ ਬਾਤ, ਤੇ ਨਾਲ ਦੀ ਨਾਲ ਕਿਉਂਕਿ ਅੱਜ ਦਾ ਵਿਚਾਰ ਜਿਹੜਾ 23 ਜੁਲਾਈ 2026 ਦਾ ਦਿਹਾੜਾ, ਕਹਿੰਦੇ ਨੇ ਕਿ ਮਾਰਗ ਦਰਸ਼ਕ ਉਹ ਹੁੰਦਾ ਹੈ ਜੋ ਰਸਤਾ ਜਾਣਦਾ ਹੈ, ਉਸ ਉੱਪਰ ਚੱਲਦਾ ਹੈ ਤੇ ਦੂਜਿਆਂ ਨੂੰ ਵੀ ਕਹਿੰਦੇ ਰਸਤਾ ਵਿਖਾਉਂਦਾ ਹੈ। 23 ਜੁਲਾਈ 1856 ਦਾ ਦਿਨ ਲੋਕ ਮਾਨਿਆ ਬਾਲ ਗੰਗਾਧਰ ਤਿਲਕ ਦਾ ਜਿਹੜਾ ਜਨਮ ਹੁੰਦਾ ਹੈ ਅੱਜ ਦੇ ਦਿਹਾੜੇ ਦੇ ਉੱਤੇ, ਤੇ ਇਸੇ ਤਰ੍ਹਾਂ ਹੀ ਅੱਜ ਦੇ ਖਾਸ ਦਿਹਾੜੇ ਦੀ ਜਦੋਂ ਮੈਂ ਗੱਲ ਕੀਤੀ ਹੈ, ਜਿਹਦੇ ਵਿੱਚ 1906 ਤੋਂ ਗੱਲ ਤੋੜ ਲਈਏ, ਜਿਹਦੇ ਵਿੱਚ ਜ਼ਿਕਰ ਆਉਂਦਾ ਹੈ ਆਪਣਾ ਚੰਦਰ ਸ਼ੇਖਰ ਉਹਨਾਂ ਦਾ, ਚੰਦਰ ਸ਼ੇਖਰ ਆਜ਼ਾਦ ਜੀ ਦਾ, ਤੇ ਉਹਨਾਂ ਦੀ ਬਾਤ ਪਾਉਂਦੇ ਹਾਂ ਨਾਲ ਨਾਲ, ਤੇ ਗੱਲ ਉਹਨਾਂ ਦੇ ਵਾਰੀ ਵੀ ਸੁਣਾਉਂਦੇ ਹਾਂ। 1906 ਦਾ ਸਮਾਂ ਕ੍ਰਾਂਤੀਕਾਰੀ ਚੰਦਰ ਸ਼ੇਖਰ ਆਜ਼ਾਦ ਉਹਨਾਂ ਦਾ ਪਿੰਡ ਭਾਵਰਾ ਜ਼ਿਲ੍ਹਾ ਝਾਂਬੂਆਂ ਦੇ ਵਿੱਚ MP ਦੇ ਵਿੱਚ ਜਨਮ ਹੁੰਦਾ ਅੱਜ ਦੇ ਦਿਹਾੜੇ ਦੇ ਉੱਤੇ, ਤੇ 1914 ਦੇ ਵਿੱਚ ਕਾਮਾਗਾਟਾ ਮਾਰੂ ਜਹਾਜ਼ ਦੀ ਵੈਂਕੂਵਰ ਤੋਂ ਜਿਹੜੀ ਵਾਪਸੀ ਹੁੰਦੀ ਹੈ। 1927 ਦੇ ਵਿੱਚ ਰੇਡੀਓ ਤੋਂ ਪਹਿਲਾਂ ਸਮਾਚਾਰ ਬੁਲੇਟਿਨ ਜਿਹੜਾ ਸੀਗਾ ਸ਼ੁਰੂ ਹੋਇਆ, ਤੇ 1927 ਦੇ ਵਿੱਚ ਜਲਿਆਂਵਾਲੇ ਬਾਗ ਦੇ ਵਿੱਚ ਗੋਲੀ ਚਲਾਉਣ ਵਾਲਾ ਬਦਨਾਮ ਫੌਜੀ ਜਨਰਲ ਡਾਇਰ ਦੀ ਜਿਹੜੀ ਹੈ ਬਿਮਾਰੀ ਨਾਲ ਮੌਤ ਹੋ ਜਾਂਦੀ ਹੈ। 2005 ਦੇ ਵਿੱਚ ਮਿਸਰ ਦੇ ਰਿਜ਼ੋਰਟ ਦੇ ਵਿੱਚ ਬੰਬ ਧਮਾਕਾ ਹੁੰਦਾ ਤੇ 88 ਮਰੇ ਨੇ ਤੇ 200 ਜ਼ਖਮੀ ਇਹਦੇ ਵਿੱਚ ਹੁੰਦੇ ਹੈ। ਕ੍ਰਾਂਤੀਕਾਰੀਆਂ ਦਾ ਜ਼ਿਕਰ ਹੋਇਆ ਤਾਂ ਸ਼ੁਰੂਆਤ ਅੱਜ ਉਹਨਾਂ ਦੇ ਨਾਲ ਹੀ ਕਰਦੇ ਹਾਂ ਕਿਉਂਕਿ ਉਹਨਾਂ ਦੀ ਬਹੁਤ ਜ਼ਰੂਰਤ ਹੈ ਅੱਜ ਦੇ ਸਮੇਂ ਦੇ ਵਿੱਚ ਵੀ। ਕ੍ਰਾਂਤੀਕਾਰੀ ਦੇਸ਼ ਭਗਤ ਚੰਦਰ ਸ਼ੇਖਰ ਆਜ਼ਾਦ ਜੀ, ਆਜ਼ਾਦ ਦਾ ਜਨਮ 23 ਜੁਲਾਈ 1906 ਨੂੰ ਪੰਡਿਤ ਸੀਤਾ ਰਾਮ ਤਿਵਾੜੀ ਦੇ ਘਰ ਮਾਤਾ ਜਗਰਾਣੀ ਦੇਵੀ ਦੀ ਕੁੱਖੋਂ ਪਿੰਡ ਭਾਵਰਾ ਜ਼ਿਲ੍ਹਾ ਝਾਂਬੂਆ MP ਦੇ ਵਿੱਚ ਹੁੰਦਾ ਹੈ। ਘਰੇਲੂ ਹਾਲਤ ਕਮਜ਼ੋਰ ਹੋਣ ਦੇ ਕਾਰਨ ਰੋਜ਼ਗਾਰ ਦੀ ਤਲਾਸ਼ ਦੇ ਵਿੱਚ ਇਹਨਾਂ ਦੇ ਪਿਤਾ ਕਈ ਥਾਂ ਗਏ, ਫਿਰ ਪਰਿਵਾਰ ਸਮੇਤ ਅਲੀ ਰਾਜ ਰਿਆਸਤ ਦੇ ਵਿੱਚ ਜਾ ਵੱਸਦੇ ਹੈ। ਆਜ਼ਾਦ 5 ਭਰਾਵਾਂ ਦੇ ਵਿੱਚੋਂ ਛੋਟੇ ਸਨ, ਸੰਸਕ੍ਰਿਤੀ ਦੀ ਜਿਹੜੀ ਸੀ ਪੜ੍ਹਾਈ ਦੇ ਲਈ ਬਨਾਰਸ ਚਲੇ ਜਾਂਦੇ ਹੈ। 1921 ਨੂੰ ਨਾ ਮਿਲਵਰਤਨ ਲਹਿਰ ਦੇ ਵਿੱਚ ਸਾਥੀਆਂ ਸਮੇਤ ਸ਼ਾਮਲ ਹੋ ਗਏ। 15 ਸਾਲ ਦੀ ਉਮਰ ਦੇ ਵਿੱਚ ਉਹਨਾਂ ਸਰਕਾਰ ਦੇ ਵਿਰੁੱਧ ਨਾ ਮਿਲਵਰਤਨ ਲਹਿਰ ਦੇ ਵਿਰੁੱਧ ਬਨਾਰਸ ਦੇ ਵਿੱਚ ਵੱਡੇ ਜਲੂਸ ਦੀ ਅਗਵਾਈ ਕੀਤੀ, ਜਿਸ ਕਰਕੇ ਉਹਨਾਂ ਨੂੰ ਮੈਜਿਸਟ੍ਰੇਟ ਦੇ ਸਾਹਮਣੇ ਪੇਸ਼ ਕੀਤਾ ਗਿਆ। ਜਦ ਉਹਨਾਂ ਨੂੰ ਉਸਨੂੰ ਨਾਂ ਤੇ ਪਤਾ ਪੁੱਛਿਆ ਗਿਆ ਤਾਂ ਉਹਨਾਂ ਆਪਣਾ ਨਾਂ ਜਿਹੜਾ ਸੀ ਆਜ਼ਾਦ ਤੇ ਪਿਤਾ ਦਾ ਨਾਂ ਸੁਤੰਤਰ ਤੇ ਘਰ ਜੇਲ੍ਹ ਮੈਜਿਸਟ੍ਰੇਟ ਨੇ 15 ਬੈਂਤ ਦੀ ਸਜ਼ਾ ਸੁਣਾ ਦਿੱਤੀ ਤਾਂ ਜੇਲਰ ਬਣ ਕੇ ਜਿਹੜਾ ਸਜ਼ਾ ਦੇਣ ਲੱਗਿਆ ਤਾਂ ਉਸਨੇ

0: ਕਹਿ ਕੇ ਮੈਨੂੰ ਬੰਨਣ ਦੀ ਜ਼ਰੂਰਤ ਨਹੀਂ ਹੈ, ਮੇਰੇ ਵਿੱਚ ਸਜ਼ਾ ਸਹਿਣ ਦੀ ਹਿੰਮਤ ਹੈ। ਤੇ ਉਹ ਭਾਰਤ ਮਾਤਾ ਜੈ ਦੇ ਨਾਰੇ ਲਾਉਂਦੇ ਰਹੇ ਤੇ ਬੈਂਤ ਵੱਜਦੀ ਰਹੀ ਤੇ ਜਲਿਆਂ ਵਾਲੇ ਬਾਗ ਦੇ ਵਿੱਚ ਅੰਗਰੇਜ਼ਾਂ ਵੱਲੋਂ ਕੀਤੀ ਕਤਲੋ ਗਾਰਤ ਦੇ ਪਿੱਛੋਂ ਆਜ਼ਾਦੀ ਦੀ ਜੰਗ ਦੇ ਵਿੱਚ ਕੁੱਦ ਪਿਆ। ਕਾਨਪੁਰ ਦੇ ਵਿੱਚ ਸ਼ਹੀਦ ਭਗਤ ਸਿੰਘ ਤੇ ਹੋਰ ਸਾਥੀਆਂ ਦੇ ਨਾਲ ਰਲ ਕੇ ਕੰਮ ਕਰਨ ਲੱਗ ਪਏ। ਉਨ੍ਹਾਂ ਪਾਰਟੀ ਫੰਡ ਦੇ ਲਈ ਡਾਕੇ ਵੀ ਮਾਰੇ ਤੇ ਖਾਸ ਕਰਕੇ 9 ਅਗਸਤ 1925 ਨੂੰ ਲਖਨਊ ਨੇੜੇ ਕੋਕਰੀ ਤੇ ਆਲਮ ਨਗਰ ਵਿਚਕਾਰ ਜਿਹੜਾ ਸੀ ਚਲਦੀ ਰੇਲ ਗੱਡੀ ਚ ਡਾਕਾ ਮਾਰਿਆ, ਜਿਸ ਦੇ ਵਿਚ ਬਹੁਤ ਸਾਰਾ ਸਰਕਾਰੀ ਖਜ਼ਾਨਾ ਹੱਥ ਲੱਗਿਆ। ਚੰਦਰ ਸ਼ੇਖਰ ਆਜ਼ਾਦ ਭੇਸ ਬਦਲ ਕੇ ਝਾਂਸੀ ਚਲੇ ਗਏ ਤੇ 6 ਅਪ੍ਰੈਲ 1927 ਨੂੰ ਕੇਸ ਦੇ ਹੋਏ ਫੈਸਲੇ ਦੇ ਮੁਤਾਬਕ ਪੰਡਤ ਜਿਹੜੇ ਸਨ ਰਾਮ ਪ੍ਰਸ਼ਾਦ ਬਿਸਮਿਲ, ਰਜਿੰਦਰ ਨਾਥ ਲਹਿਰੀ, ਰੋਸ਼ਨ ਸਿੰਘ ਤੇ ਅਸ਼ਫਾਕ ਉੱਲਾ ਨੂੰ ਫਾਂਸੀ ਦਿੱਤੀ ਗਈ ਤੇ ਬਾਕੀ ਇਨਕਲਾਬੀਆਂ ਨੂੰ 5 ਤੋਂ 14 ਸਾਲ ਦੀਆਂ ਸਜ਼ਾਵਾਂ ਦਿੱਤੀਆਂ ਗਈਆਂ। ਚੰਦਰ ਸ਼ੇਖਰ ਆਜ਼ਾਦ ਉਹਨਾਂ ਨੇ ਸਾਥੀਆਂ ਦੇ ਨਾਲ ਰਲ ਕੇ 8 ਤੇ 9 ਸਤੰਬਰ 1928 ਨੂੰ ਹਿੰਦੁਸਤਾਨ ਸੋਸ਼ਲਿਸਟ ਰਿਪਬਲਿਕਨ ਐਸੋਸੀਏਸ਼ਨ ਬਣਾ ਲਈ, ਜਿਸਦਾ ਕਮਾਂਡਰ ਇਨ ਚੀਫ ਆਜ਼ਾਦ ਨੂੰ ਬਣਾਇਆ ਗਿਆ। ਇਨ੍ਹਾਂ ਦਾ ਉਦੇਸ਼ ਸੀ ਹਥਿਆਰਬੰਦ ਇਨਕਲਾਬ ਦੇ ਰਾਹੀਂ ਆਜ਼ਾਦੀ ਹਾਸਲ ਕਰਨਾ ਤੇ ਇਸ ਦੇ ਲਈ ਬੰਬ ਬਣਾਉਣੇ ਤੇ ਸਰਕਾਰੀ ਖਜ਼ਾਨੇ ਲੁੱਟਣੇ। 1928 ਦੇ ਵਿੱਚ ਲਾਲਾ ਲਾਜਪਤ ਰਾਏ ਦਾ ਬਦਲਾ ਲੈਣ ਦੇ ਸਮੇਂ ਜਦ ਭੁਲੇਖੇ ਦੇ ਵਿੱਚ ਸਾਂਡਰਸ ਮਾਰਿਆ ਸੀ ਤਾਂ ਉਸ ਸਮੇਂ ਚੰਨਣ ਸਿੰਘ ਸਿਪਾਹੀ ਸ਼ਹੀਦ ਭਗਤ ਸਿੰਘ ਤੇ ਰਾਜਗੁਰੂ ਦਾ ਪਿੱਛਾ ਕਰਨ ਤੋਂ ਰੋਕਣ ਦੇ ਬਾਵਜੂਦ ਨਾ ਰੁਕਿਆ। ਚੰਦਰ ਸ਼ੇਖਰ ਆਜ਼ਾਦ ਨੇ ਗੋਲੀਆਂ ਮਾਰ ਕੇ ਮਾਰ ਦਿੱਤਾ ਸੀ ਤੇ ਫਿਰ ਦੂਜੇ ਸਾਥੀਆਂ ਵਾਂਗੂ ਭੇਸ ਬਦਲ ਕੇ ਮਥੁਰਾ ਪਹੁੰਚ ਗਿਆ। ਉਨ੍ਹਾਂ ਦੀ ਅਸੈਂਬਲੀ ਬੰਬ ਕੇਸ ਦੇ ਵਿੱਚ ਸ਼ਹੀਦ ਭਗਤ ਸਿੰਘ ਤੇ ਬੀ ਕੇ ਦੱਤ ਨੂੰ ਜੇਲ੍ਹ ਦੇ ਵਿੱਚੋਂ ਛਡਾਉਣ ਦੀ ਸਕੀਮ ਭਗਵਤੀ ਚਰਨ ਵੋਹਰਾ ਉਨ੍ਹਾਂ ਦੇ ਸ਼ਹੀਦ ਹੋਣ ਦੇ ਕਾਰਨ ਸਿਰੇ ਨਾ ਚੜੀ। ਆਜ਼ਾਦ ਦੀ ਜਿਹੜੀ ਸੀ ਗ੍ਰਿਫਤਾਰੀ ਲਈ 5,000 ਰੁਪਏ ਇਨਾਮ ਰੱਖ ਦਿੱਤਾ ਗਿਆ ਤੇ 1930 ਦੇ ਵਿੱਚ ਵਾਇਸਰਾਏ ਜਿਹੜਾ ਸੀ ਉਹਦੀ ਗੱਡੀ ਉਲਟਾਉਣ ਦੇ ਵਿੱਚ ਵੀ ਉਹ ਸ਼ਾਮਲ ਸਨ। ਉਹਨਾਂ ਨੇ ਜਿਹੜਾ ਸੀ 26 ਜਨਵਰੀ 1930 ਨੂੰ ਫਿਲਾਸਫੀ ਆਫ ਬੰਬ ਦੇ ਇਸ਼ਤਿਹਾਰ ਵੰਡੇ ਤੇ 27 ਫਰਵਰੀ 1931 ਨੂੰ ਇਲਾਹਾਬਾਦ ਦੇ ਐਲਫਰੈਡ ਪਾਰਕ ਦੇ ਵਿੱਚ ਸਾਥੀਆਂ ਨੂੰ ਮਿਲਣ ਆਏ ਤਾਂ ਕਿਸੇ ਨੇ ਅੰਗਰੇਜ਼ ਨੂੰ ਸੂਚਨਾ ਦਿੱਤੀ ਕਿ 40 ਹਥਿਆਰਬੰਦ ਪੁਲਿਸ ਵਾਲਿਆਂ ਵੱਲੋਂ ਘੇਰਾ ਪੈਣ ਤੇ ਸੁਖਦੇਵ ਨੂੰ ਪਹਿਲਾਂ ਭਜਾ ਦਿੱਤਾ ਗਿਆ ਤੇ SP ਨਾਟ ਬਾਬਰ ਦੇ ਜ਼ਖਮੀ ਹੋਣ ਦੇ SP ਬਸ਼ੇਸਰ ਸਿੰਘ ਨੇ ਘੇਰਾ ਪਾ ਕੇ ਗੋਲੀਆਂ ਦਾ ਮੀਂਹ ਵਰਾ ਦਿੱਤਾ। 32 ਮਿੰਟ ਗੋਲੀ ਚੱਲੀ। ਆਜ਼ਾਦ ਰੁੱਖ ਉਲੇ ਜਿਹੜਾ ਪਿਸਤੌਲ ਦੇ ਨਾਲ ਆਖਰੀ ਗੋਲੀ ਤੱਕ ਮੁਕਾਬਲਾ ਕਰਦਾ ਰਿਹਾ ਤੇ ਉਸਨੇ ਪਿਸਤੌਲ ਨੂੰ ਆਪਣੀ ਪੁੜਪੜੀ ਦੇ ਉੱਤੇ ਰੱਖ ਕੇ ਆਖਰੀ ਗੋਲੀ ਚਲਾ ਕੇ ਸ਼ਹਾਦਤ ਪ੍ਰਾਪਤ ਕਰ ਲਈ। ਪੁਲਿਸ ਲਾਸ਼ ਚੁੱਕਣ ਤੋਂ ਵੀ ਡਰਦੀ ਪਈ ਸੀ ਤੇ ਕਿਤੇ ਆਜ਼ਾਦ ਜਿਉਂਦਾ ਨਾ ਹੋਵੇ। ਉਹ ਆਮ ਤੌਰ ਦੇ ਉੱਤੇ ਗੁਣਗੁਣਾਉਂਦਾ ਹੁੰਦਾ ਸੀ, ਦੁਸ਼ਮਨੋ ਕੀ ਗੋਲੀਓ ਕਾ ਸਾਹਮਣਾ ਕਰੇਂਗੇ, ਆਜ਼ਾਦ ਹਮ ਆਜ਼ਾਦ ਹੀ ਰਹੇਂਗੇ। ਉਸਦਾ ਪਿਸਤੌਲ ਹੁਣ ਵੀ ਇਲਾਹਾਬਾਦ ਦੇ ਮਿਊਜ਼ੀਅਮ ਦੇ ਵਿੱਚ ਰੱਖਿਆ ਹੋਇਆ ਹੈ। ਜੀ ਦੋਸਤੋ, ਇਹ ਸੀ ਜੀ ਉਹ ਯੋਧਿਆਂ ਦੀ ਗੱਲ ਜਿਨ੍ਹਾਂ ਨੇ ਆਪਣਾ ਆਪ ਕੁਰਬਾਨ ਕਰ ਛੱਡਿਆ ਜਿਹੜਾ ਆਪਣੀ ਦੇਸ਼ ਮੁਲਕ ਦੀ ਖਾਤਰ, ਕ੍ਰਾਂਤੀਕਾਰੀ ਦੇਸ਼ ਭਗਤ ਚੰਦਰ ਸ਼ੇਖਰ ਆਜ਼ਾਦ। ਅੱਜ ਖਾਸ ਦਿਹਾੜਾ ਉਹਨਾਂ ਦਾ ਆਜ਼ਾਦੀ ਦੀ ਗੱਲ ਆਉਂਦੀ ਹੈ ਤਾਂ ਉਹਨਾਂ ਦਾ ਵੱਡਾ ਯੋਗਦਾਨ ਹੈ। ਆਜ਼ਾਦ ਉਹਨਾਂ ਦਾ ਅੱਜ ਜਿਹੜਾ ਜਨਮ ਦਿਨ 23 ਜੁਲਾਈ 1906 ਨੂੰ ਉਹਨਾਂ ਨੇ ਜਨਮ ਲਿਆ ਤੇ ਬਹੁਤ ਕੁਝ ਕਰਨੇ ਪੜੇ। ਤੇ ਦੋਸਤੋ, ਅੱਜ ਦੀਆਂ ਦੇਸ਼ ਵਿਦੇਸ਼ ਦੀਆਂ ਖਬਰਾਂ ਦੇ ਵੱਲ ਨੂੰ ਵੱਧਦੇ ਹਾਂ ਤੇ ਲਾਈਨਾਂ ਤੁਹਾਡੇ ਲਈ ਖੁੱਲੀਆਂ ਰਹਿਣਗੀਆਂ। 20-25 ਮਿੰਟ ਖਬਰਾਂ ਵੱਲ ਨੂੰ ਲਾਉਂਦੇ ਹਾਂ ਤੇ ਨਾਲ ਦੀ ਨਾਲ ਫਿਰ ਗੱਲਾਂ ਬਾਤਾਂ ਵੀ ਸੁਣਾਂਗੇ। +358 44 976 19 ਬਾਰ ਸਟੂਡੀਓ ਦਾ ਨੰਬਰ ਹੈ ਤੇ ਲਓ ਫਿਰ ਆਪਾਂ ਸ਼ੁਰੂਆਤ ਕਰਦੇ ਹਾਂ ਖਬਰਾਂ ਦੇ ਨਾਲ ਤੇ ਖਬਰਾਂ ਕੀ ਕਹਿੰਦੀਆਂ ਨੇ ਦੇਖਿਆ ਜਾਵੇ ਤਾਂ ਬਹੁਤ ਕੁਝ ਕਹਿੰਦੀਆਂ ਨੇ। ਤੇ ਨਵਦੀਪ ਜੀ ਜੁੜੇ ਹੋਏ ਦਿੱਲੀ ਤੋਂ ਬੜੇ ਦਿਨਾਂ ਬਾਅਦ, ਸਤਿ ਸ਼੍ਰੀ ਅਕਾਲ ਭੇਜੀ ਆ। ਦਵਿੰਦਰ ਭਾਰਤ ਜੀ ਜੁਏ ਤੋਂ ਸਤਿ ਸ਼੍ਰੀ ਅਕਾਲ ਕਹਿੰਦੇ ਆ। ਰਾਜਨ ਸੈਣੀ ਸਾਹਿਬ ਲਿਖ ਰਹੇ ਨੇ ਸਤਿ ਸ਼੍ਰੀ ਅਕਾਲ ਜੀ ਸਾਰੇ ਪਿਆਰਿਆਂ ਨੂੰ। ਲਾਈਕ ਨੰਬਰ 3 ਜੀ ਪਰਮਿੰਦਰ ਜੀ ਜੁੜੇ ਹੋਏ ਨੇ, ਸਤਿ ਸ਼੍ਰੀ ਅਕਾਲ ਭੇਜ ਰਹੇ ਨੇ। ਤੇ ਲਓ ਦੋਸਤੋ, ਗੱਲਬਾਤ ਸ਼ੁਰੂ ਕਰਦੇ ਹਾਂ ਫਿਰ ਅੱਜ ਦੇ ਵਿਚਾਰ ਤੋਂ ਬਾਅਦ, ਅੱਜ ਦੀਆਂ ਦਿਸ਼ਤੇ ਦੀਆਂ ਖਬਰਾਂ ਦੀ ਕੀ ਕਹਿੰਦੀਆਂ ਨੇ ਅੱਜ ਦੀਆਂ ਖਬਰਾਂ। ਦੁਨੀਆਦਾਰੀ ਤੇ ਹਾਲਾਤ ਨੇ ਜੋ ਪਿਛਲੇ ਦਿਨਾਂ ਦੇ ਵਿੱਚ ਸੁਪਨੇ ਦਿਖਾਏ ਸੀ ਬੀਬੀਆਂ ਨੂੰ, ਹੁਣ ਬੀਬੀਆਂ ਦੇ ਸੁਪਨੇ ਜਿਹੜੇ ਨੇ ਚਕਨਾ ਚੂਰ ਹੋਏ ਨੇ। ਤੇ ਦੂਸਰੇ ਪਾਸੇ ਕਾਕਰੋਚ ਜਨਤਾ ਪਾਰਟੀ ਜਿਹੜੀ ਹੈ ਚੱਲ ਰਹੀ ਹੈ, ਉਹਦੇ ਉੱਤੇ ਜਿਹੜਾ NSA ਲਾਗੂ ਹੋਣ ਦੀ ਜਿਹੜੀ ਗੱਲ ਕਹਿ ਦਿੱਤੀ ਹੈ, ਸਪੈਸ਼ਲ ਅਥਾਰਟੀਆਂ ਦੇ ਦਿੱਤੀਆਂ ਗਈਆਂ। ਦੂਸਰੇ ਪਾਸੇ ਈਰਾਨ ਜਿਹੜਾ ਉਹ ਵੀ ਅੱਖਾਂ ਦਿਖਾਉਣ ਲੱਗ ਗਿਆ, ਕਹਿੰਦਾ ਅੱਖ ਬਦਲੇ ਅੱਖ। ਈਰਾਨ ਦੀ ਚੇਤਾਵਨੀ ਆਈ ਹੈ ਅਮਰੀਕਾ ਨੂੰ ਤੇ ਹਮਲੇ ਲਗਾਤਾਰ 12ਵੇਂ ਦਿਨ ਦੇ ਵਿੱਚ ਵੀ ਉਸੇ ਮੁਕਾਮ ਦੇ ਉੱਤੇ ਚੱਲ ਰਹੇ ਹੈ ਜੋ ਅਮਰੀਕਾ ਕਰ ਰਿਹਾ ਹੈ। ਤੇ ਬਹੁਤ ਸਾਰੇ ਕੋਰਟ ਦੇ ਜਿਹੜੇ ਨੇ ਫੈਸਲੇ ਨੇ, ਕੁਝ ਗੱਲਾਂ ਬਾਤਾਂ ਨੇ, ਉਹਨਾਂ ਦੇ ਵੱਲ ਨੂੰ ਵੱਧਦੇ ਹਾਂ। ਅੱਜ ਦੀਆਂ ਅਹਿਮ ਤੇ ਦਿਲਚਸਪ ਖ਼ਬਰਾਂ ਵੱਲ ਨੂੰ ਧਿਆਨ ਮਾਰਦੇ ਹਾਂ। ਤੇ ਇੱਕ ਵਫ਼ਾਦਾਰ ਕੁੱਤੇ ਵੱਲੋਂ ਆਪਣੇ ਮਾਲਕ ਨੂੰ ਇਨਸਾਫ਼ ਦਿਵਾਉਣ ਦੀ ਮਿਸਾਲ ਤੋਂ ਲੈ ਕੇ ਪੰਜਾਬ ਦੇ ਵਿਦਿਆਰਥੀਆਂ ਦੇ ਲਈ ਸਰਕਾਰ ਵੱਲੋਂ ਦਿੱਤੀ ਵੱਡੀ ਰਾਹਤ ਦਾ ਜ਼ਿਕਰ ਕਰਾਂਗੇ ਤੇ ਪੇਪਰ ਲੀਕ ਮਾਮਲਿਆਂ ਦੇ ਉੱਤੇ ਸਿਆਸੀ ਘਮਾਸਾਨ ਜਿਹੜਾ ਮਚ ਰਿਹਾ, ਸੰਸਦ ਤੋਂ ਲੈ ਕੇ ਸੁਪਰੀਮ ਅਦਾਲਤ ਤੱਕ ਦੀਆਂ ਗੂੰਜਾਂ ਨੇ, ਤੇ ਭਾਰਤ ਨਿਊਜ਼ੀਲੈਂਡ ਦੇ ਇਤਿਹਾਸਕ ਸਮਝੌਤੇ ਤੇ ਦੁਨੀਆਂ ਦੀ ਬਦਲਦੀ ਸਿਆਸਤ ਦੇ ਅਹਿਮ ਪਹਿਲੂਆਂ ਦੇ ਉੱਤੇ ਜਿਹੜਾ ਵਿਚਾਰ ਚਰਚਾ ਕਰਨ ਦੀ ਕੋਸ਼ਿਸ਼ ਰਹੇਗੀ ਕਿ ਵਫ਼ਾਦਾਰੀ ਇਨਸਾਫ਼ ਦਵਾ ਸਕਦੀ ਹੈ ਕਿ ਸਾਡੀ ਸਿੱਖਿਆ ਪ੍ਰਣਾਲੀ ਵਿਦਿਆਰਥੀਆਂ ਦਾ ਭਵਿੱਖ ਸੁਰੱਖਿਅਤ ਕਰ ਰਹੀ ਹੈ ਕਿ ਵਿਸ਼ਵ ਸਿਆਸਤ ਨਵੇਂ ਮੋੜ ਦੇ ਵੱਲ ਵੱਧ ਰਹੀ ਹੈ। ਇਹਨਾਂ ਵੱਲ ਧਿਆਨ ਦੇਣ ਦੀ ਕੋਸ਼ਿਸ਼ ਰਹੇਗੀ। ਤੇ ਸਭ ਤੋਂ ਪਹਿਲਾਂ ਪੋਜ਼ਿਟਿਵ ਖ਼ਬਰ ਦੇ ਨਾਲ ਸ਼ੁਰੂਆਤ ਕਰਦੇ ਹਾਂ, ਜਿਹਦੇ ਵਿੱਚ ਇੱਕ ਕੁੱਤੇ ਨੇ ਵਫ਼ਾਦਾਰੀ ਜਿਹੜੀ ਹੈ ਨਿਭਾਈ ਹੈ। ਪਾਲਤੂ ਕੁੱਤੇ ਦੀ ਮਦਦ ਦੇ ਕਾਰਨ ਮਾਲਕ ਦੇ ਕਾਤਲ ਨੂੰ ਮਿਲੀ ਉਮਰ ਕੈਦ ਦੀ ਸਜ਼ਾ ਹੈ। ਵਫ਼ਾਦਾਰੀਓ ਮੁੱਕਰੇ ਕੁੱਤੇ ਪਰਲੋ ਹੈ। ਤੇ ਦੂਸਰੇ ਪਾਸੇ ਕੁੱਤੇ ਜਿਹੜੇ ਨੇ ਬੰਦਿਆਂ ਨੂੰ ਪਾੜ ਰਹੇ ਨੇ, ਖਾ ਰਹੇ ਨੇ, ਬੱਚਿਆਂ ਨੂੰ ਪਾੜ ਰਹੇ ਨੇ, ਖਾ ਰਹੇ ਨੇ, ਲਹੂ ਲੁਹਾਨ ਕਰ ਰਹੇ ਨੇ। ਤੇ ਕੁਝ ਕੁੱਤੇ ਐਸੇ ਵੀ ਨੇ ਜੋ ਵਫ਼ਾਦਾਰੀ ਨਿਭਾਉਂਦੇ ਹੈ। ਕਿਹਾ ਜਾਂਦਾ ਹੈ ਕਿ ਕੁੱਤਾ ਇਨਸਾਨ ਦਾ ਸਭ ਤੋਂ ਵਫ਼ਾਦਾਰ ਦੋਸਤ ਹੁੰਦਾ ਹੈ। ਤੇ ਮੋਹਾਲੀ ਦੇ ਵਿੱਚ ਵਾਪਰੀ ਇੱਕ ਘਟਨਾ ਨੇ ਇਸ ਸੱਚਾਈ ਨੂੰ ਇੱਕ ਵਾਰ ਫਿਰ ਅਮਰ ਕਰ ਛੱਡਿਆ। ਇੱਕ ਪਾਲਤੂ ਜਿਹੜਾ ਜਾਨਵਰ ਨੇ ਆਪਣੀ ਵਫ਼ਾਦਾਰੀ ਤੇ ਸੂਝਬੂਝ ਦੇ ਨਾਲ ਉਹਨੇ ਅੰਨੇ ਕਤਲ ਦਾ ਜਿਹੜਾ ਪਰਦਾਫਾਸ਼ ਕੀਤਾ ਹੈ, ਜਿਸਦਾ ਕੋਈ ਸੁਰਾਗ ਮਿਲਣਾ ਪੁਲਿਸ ਦੇ ਲਈ ਵੀ ਮੁਸ਼ਕਲ ਹੋ ਰਿਹਾ ਸੀ। ਪਾਲਤੂ ਕੁੱਤੇ ਰੋਕੀ ਦੀ ਬਦੌਲਤ ਹੀ ਅੱਜ 5 ਸਾਲ ਪੁਰਾਣੇ ਇੱਕ ਮਾਮਲੇ ਦੇ ਵਿੱਚ ਕਾਤਲ ਨੂੰ ਉਮਰ ਕੈਦ ਦੀ ਸਜ਼ਾ ਮਿਲ ਸਕੀ ਹੈ। ਮਾਮਲਾ 12 ਜੂਨ 2021 ਦਾ ਹੈ, ਜਦੋਂ ਛੋਟੀ ਬੜੀ ਨਗਲ ਦਾ ਜਿਹੜਾ ਰਹਿਣ ਵਾਲਾ ਬੱਕਰੀ ਪਾਲਕ ਸੁੱਚਾ ਸਿੰਘ ਰੋਜ਼ਾਨਾ ਦੀ ਤਰ੍ਹਾਂ ਬੱਕਰੀਆਂ ਚਾਰਨ ਦੇ ਲਈ ਘਰੋਂ ਗਿਆ ਪਰ ਵਾਪਸ ਨਾ ਪਰਤਿਆ। ਸੁੱਚਾ ਸਿੰਘ ਨੇ ਪਿੰਡ ਦੇ ਹੀ ਜਗੀਰ ਸਿੰਘ ਉਰਫ ਘੋਲਾ ਨੂੰ ਕੁਝ ਬੱਕਰੀਆਂ ਵੇਚੀਆਂ, ਜਿਸਦੇ 40,000 ਰੁਪਏ ਉਸਦੇ ਵੱਲ ਬਾਕੀ ਸਨ। ਜਦੋਂ ਸੁੱਚਾ ਸਿੰਘ ਭੇਦ ਭਰੇ ਹਾਲਾਤਾਂ ਦੇ ਵਿੱਚ ਲਾਪਤਾ ਹੋ ਗਿਆ ਤਾਂ ਉਸਦੇ ਪਰਿਵਾਰ ਨੇ ਹਰ ਪਾਸੇ ਉਸਦੀ ਭਾਲ ਕਰਨੀ ਸ਼ੁਰੂ ਕਰ ਦਿੱਤੀ ਪਰ ਉਸਦਾ ਕੋਈ ਪਤਾ ਥੋ ਨਾ ਲੱਗਿਆ। ਸੁੱਚਾ ਸਿੰਘ ਦਾ ਪਾਲਤੂ ਕੁੱਤਾ ਰੋਕੀ ਆਪਣੇ ਮਾਲਕ ਦੀ ਭਾਲ ਦੇ ਵਿੱਚ ਪਰਿਵਾਰ ਦੇ ਲਈ ਉਮੀਦ ਦੀ ਆਖਰੀ ਕਿਰਨ ਬਣ ਗਿਆ। ਪਰਿਵਾਰਕ ਮੈਂਬਰਾਂ ਨੇ ਦੇਖਿਆ ਕਿ ਰੋਕੀ ਵਾਰ ਵਾਰ ਉਹਨਾਂ ਨੂੰ ਖੇਤਾਂ ਦੇ ਵਿੱਚ ਵੱਲ ਨੂੰ ਖਿੱਚ ਕੇ ਲੈ ਜਾਂਦਾ ਹੈ, ਇੱਕ ਖਾਸ ਜਗ੍ਹਾ ਦੇ ਉੱਤੇ ਖੜੇ ਹੋ ਕੇ ਲਗਾਤਾਰ ਭੌਂਕਦਾ ਰਹਿੰਦਾ ਹੈ। ਕੁੱਤੇ ਦੀ ਇਸ ਅਜੀਬ ਜਿਹੜੀ ਸੀ ਹਰਕਤ ਤੇ ਬਾਰ ਬਾਰ ਇੱਕੋ ਥਾਂ ਦੇ ਉੱਤੇ ਇਸ਼ਾਰਾ ਕਰਨ ਤੋਂ ਪਰਿਵਾਰ ਨੂੰ ਸ਼ੱਕ ਹੁੰਦਾ ਹੈ, ਜਿਸਦੀ ਸੂਚਨਾ ਤੁਰੰਤ ਪੁਲਿਸ ਨੂੰ ਦਿੱਤੀ ਜਾਂਦੀ ਹੈ। ਪੁਲਿਸ ਨੇ ਮੌਕੇ ਦੇ ਉੱਤੇ ਪਹੁੰਚ ਕੇ ਜਦੋਂ ਉਸ ਜਗ੍ਹਾ ਦੀ ਖੁਦਵਾਈ ਕਰਵਾਈ ਤਾਂ ਉੱਥੋਂ ਇੱਕ ਲਾਸ਼ ਬਰਾਮਦ ਹੋਈ, ਜਿਸਦਾ ਸਿਰ ਧੜ ਦੇ ਨਾਲ ਉਹ ਵੱਖ ਕੀਤਾ ਹੋਇਆ ਸੀ। ਇਹ ਲਾਪਤਾ ਸੁੱਚਾ ਸਿੰਘ ਦੀ ਹੀ ਸੀ ਲਾਸ਼ ਜਿਹੜੀ। ਰੋਕੀ ਵੱਲੋਂ ਲਿਖਾਏ ਗਏ ਇਸ ਅਹਿਮ ਸੁਰਾਗ ਨੇ ਪੁਲਿਸ ਨੂੰ ਜਾਂਚ ਦਾ ਸਹੀ ਰਾਹ ਜਿਹੜਾ ਦਿਖਾ ਦਿੱਤਾ। ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਜਗੀਰ ਸਿੰਘ ਘੋਲਾ ਖਿਲਾਫ਼ ਜਿਹੜਾ ਮਾਮਲਾ ਦਰਜ ਕੀਤਾ ਤੇ ਬਾਅਦ ਦੇ ਵਿੱਚ ਦੂਜੀ ਜਗ੍ਹਾ ਤੋਂ ਕਾਤਲਾਂ ਦੇ ਵੱਲੋਂ ਸੁੱਟਿਆ ਗਿਆ ਸਿਰ ਵੀ ਜਿਹੜਾ ਬਰਾਮਦ ਕਰ ਲਿਆ ਗਿਆ। ਲੰਬੀ ਕਾਨੂੰਨੀ ਲੜਾਈ ਤੇ ਅਦਾਲਤੀ ਕਾਰਵਾਈ ਤੋਂ ਬਾਅਦ ਆਖਰਕਾਰ ਮੋਹਾਲੀ ਦੀ ਇੱਕ ਅਦਾਲਤ ਨੇ 5 ਸਾਲ ਪੁਰਾਣੇ ਇਸ ਸੰਸਦੀ ਖੇਜ ਕਤਲ ਕੇਸ ਦੇ ਵਿੱਚ ਫੈਸਲਾ ਸੁਣਾਉਂਦਿਆਂ ਮੁੱਖ ਦੋਸ਼ੀ ਜਗੀਰ ਸਿੰਘ ਨੂੰ ਉਮਰ ਕੈਦ ਤੇ 1,00,000 ਰੁਪਏ ਜੁਰਮਾਨੇ ਦੀ ਸਜ਼ਾ ਸੁਣਾ ਦਿੱਤੀ ਹੈ। ਭਾਵੇਂ ਸੁੱਚਾ ਸਿੰਘ ਇਸ ਦੁਨੀਆਂ ਦੇ ਵਿੱਚ ਨਹੀਂ ਰਿਹਾ ਪਰ ਉਸਦੇ ਵਫ਼ਾਦਾਰ ਸਾਥੀ ਰੋਕੀ ਨੇ ਸਾਬਤ ਕਰ ਛੱਡਿਆ ਕਿ ਮੂੰਹੋਂ ਨਾ ਬੋਲ ਸਕਣ ਵਾਲੇ ਜਾਨਵਰ ਵੀ ਆਪਣੇ ਪਿਆਰ ਤੇ ਵਫ਼ਾਦਾਰੀ ਦੇ ਨਾਲ ਇਨਸਾਫ਼ ਦੀ ਮੰਜ਼ਿਲ ਤੱਕ ਪਹੁੰਚਣ ਦਾ ਜਿਹੜਾ ਹੌਸਲਾ ਰੱਖਦੇ ਨੇ। ਦੂਸਰੇ ਪਾਸੇ ਰੇਲਵੇ ਪ੍ਰੋਜੈਕਟਾਂ ਦੇ ਵਿੱਚ ਦੇਰੀ ਨੂੰ ਲੈ ਕੇ ਰਵਨੀਤ ਬਿੱਟੂ ਹੋਣਾ ਨੇ ਮੁੱਖ ਮੰਤਰੀ ਮਾਨ ਹੋਣਾ ਨੂੰ ਪੱਤਰ ਲਿਖ ਦਿੱਤਾ ਹੈ। ਰੇਲਵੇ ਤੇ ਖੁਰਾਕ ਪ੍ਰੋਸੈਸਿੰਗ ਉਦਯੋਗ ਦੇ ਬਾਰੇ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਪੱਤਰ ਲਿਖ ਕੇ ਸੂਬਾ ਸਰਕਾਰ ਦੇ ਪੱਧਰ ਦੇ ਉੱਤੇ ਲੰਬਤ ਮਾਮਲਿਆਂ ਦੀ ਜਲਦੀ ਹੀ ਨਿਪਟਾਰੇ ਦੇ ਲਈ ਉਨ੍ਹਾਂ ਦੇ ਨਿੱਜੀ ਦਖਲ ਦੀ ਅਪੀਲ ਕੀਤੀ ਹੈ। ਇਨ੍ਹਾਂ ਲੰਬਤ ਮਾਮਲਿਆਂ ਦੇ ਕਾਰਨ ਪੰਜਾਬ ਦੀਆਂ ਕਈ ਅਹਿਮ ਰੇਲਵੇ ਬੁਨਿਆਦੀ ਢਾਂਚਾ ਪ੍ਰਯੋਜਨਾਵਾਂ ਦੇ ਕੰਮ ਦੇ ਵਿੱਚ ਦੇਰੀ ਹੋ ਰਹੀ ਹੈ। ਆਪਣੇ ਪੱਤਰ ਦੇ ਵਿੱਚ ਰਵਨੀਤ ਸਿੰਘ ਬਿੱਟੂ ਹੋਣਾ ਕਿਹਾ ਕਿ ਇਨ੍ਹਾਂ ਪ੍ਰੋਜੈਕਟਾਂ ਦਾ ਸਮੇਂ ਸਿਰ ਮੁਕੰਮਲ ਹੋਣਾ ਨਾ ਸਿਰਫ਼ ਰਾਸ਼ਟਰੀ ਮਹੱਤਵ ਦਾ ਮਹੱਤਵ ਦਾ ਵਿਸ਼ਾ ਹੈ। ਸਗੋਂ ਪੰਜਾਬ ਦੇ ਵਿੱਚ ਰੇਲ ਸੰਪਰਕ ਨੂੰ ਮਜ਼ਬੂਤ ਕਰਨ, ਆਰਥਿਕ ਵਿਕਾਸ ਨੂੰ ਤੇਜ਼ੀ ਦੇਣ, ਉਦਯੋਗਿਕ ਤਰੱਕੀ ਨੂੰ ਉਤਸ਼ਾਹਿਤ ਕਰਨ, ਯਾਤਰੀਆਂ ਤੇ ਮਾਲ ਢੁਆਈ ਦੀਆਂ ਜਿਹੜੀਆਂ ਨੇ ਸੁਵਿਧਾਵਾਂ ਵਿੱਚ ਸੁਧਾਰ ਲਿਆਉਣ ਅਤੇ ਸੂਬੇ ਦੇ ਸਮੁੱਚੇ ਵਿਕਾਸ ਦੇ ਲਈ ਵੀ ਬਹੁਤ ਜ਼ਰੂਰੀ ਹੈ। ਕੇਂਦਰ ਸਰਕਾਰ ਵੱਲੋਂ ਪੰਜਾਬ ਦੇ ਵਿੱਚ ਰੇਲਵੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਦੇ ਲਈ ਵੱਡੇ ਪੱਧਰ ਦੇ ਉੱਤੇ ਨਿਵੇਸ਼ ਅਤੇ ਮਨਜ਼ੂਰੀਆਂ ਦਿੱਤੀਆਂ ਗਈਆਂ ਨੇ, ਪਰ ਰਾਜ ਸਰਕਾਰ ਦੇ ਪੱਧਰ ਦੇ ਉੱਤੇ ਜ਼ਮੀਨ ਦਾ ਕਬਜ਼ਾ, ਕਾਨੂੰਨੀ ਮਨਜ਼ੂਰੀਆਂ ਤੇ ਪ੍ਰਸ਼ਾਸਨਿਕ ਪ੍ਰਵਾਨਗੀਆਂ ਲੰਬਿਤ ਹੋਣ ਦੇ ਕਾਰਨ ਕਈ ਮਹੱਤਵਪੂਰਨ ਪ੍ਰੋਜੈਕਟ ਪ੍ਰਭਾਵਿਤ ਹੋ ਰਹੇ ਨੇ, ਜਿਨ੍ਹਾਂ ਦੇ ਵਿੱਚ ਉਨ੍ਹਾਂ ਨੇ 4 ਪ੍ਰੋਜੈਕਟਾਂ ਦਾ ਜ਼ਿਕਰ ਕੀਤਾ ਹੈ। ਫਿਰੋਜ਼ਪੁਰ ਪੱਟੀ ਨਵੇਂ ਰੇਲ ਲਾਈਨ ਪ੍ਰੋਜੈਕਟ ਦੀ ਗੱਲ ਕੀਤੀ ਹੈ, ਰਾਜਪੁਰਾ ਮੁਹਾਲੀ ਨਵੇਂ ਰੇਲ ਪ੍ਰੋਜੈਕਟ ਦੀ ਗੱਲ ਕੀਤੀ ਹੈ ਲਾਈਨ ਦੀ, ਤੇ ਨੰਗਲ ਡੈਮ ਤਲਵਾੜਾ ਮੁਕੇਰੀਆਂ ਨਵੀਂ ਰੇਲ ਲਾਈਨ ਪ੍ਰੋਜੈਕਟ ਦੀ ਤੇ ਰਾਮਾ ਮੰਡੀ ਪ੍ਰੋਜੈਕਟਾਂ ਦਾ ਜ਼ਿਕਰ
1: ਕੀਤਾ ਹੈ। ਸੱਚ ਅਤੇ ਸੱਚਾ ਦੇ ਮਾਰਗ ਤੇ ਚਲਦੇ ਹੋਏ ਮੇਰੇ ਕਦਮ ਅਟੋਰ।

0: Cabinets LDD, Custom Kitchen Work, Custom Kitchen Cabinets, Entertainment Units, Fire Placement, Vanities and Bars. We do whole renovation. Contact us on office.bestwood@gmail.com or call Big Parage 604-377-1092, British Columbia. Bestwood Kitchen Cabinets LDD.
1: ਵਾਸ਼ਿੰਗਟਨ ਫਰੇਟ ਸਰਵਿਸ ਸਿਆਟਲ ਦੇ ਲੋਡ ਡਰਾਈਵਿੰਗ ਜੋਬ ਦੇ ਲਈ ਧਿਆਨ ਦਿਓ। ਵਾਸ਼ਿੰਗਟਨ ਫਰੇਟ ਸਰਵਿਸ ਕੰਟੈਕਟ ਨੰਬਰ ਪੌਲ ਸੰਧੂ 253-266-6924 ਗੈਰੀ ਧਾਲੀਵਾਲ 206-354-4060 ਆਫਿਸ 206-575-6257 15th South Gradiway, Suite 436, Renton, Washington, 98057, WashingtonFreightService.com.
2: ਮਹਿਫਿਲ ਮਿੱਤਰਾਂ ਦੀ ਹਰ ਸ਼ਨੀਵਾਰ ਤੇ ਐਤਵਾਰ ਤੁਹਾਡੇ ਆਪਣੇ ਦੁਆਬਾ ਰੇਡੀਓ ਦੇ ਉੱਤੇ ਸ਼ਾਮ ਨੂੰ 8 ਵਜੇ ਪ੍ਰੋਗਰਾਮ ਵਿੱਚ ਸ਼ਾਮਿਲ ਹੋਣ ਲਈ ਸੰਪਰਕ ਨੰਬਰ 9478-3355-94 ਪ੍ਰੋਗਰਾਮ ਮਹਿਫਿਲ ਮਿੱਤਰਾਂ ਦੀ।
1: ਜੀ ਦੋਸਤੋ, ਸਾਰੇ ਦੋਸਤਾਂ ਦਾ ਦੁਆਬਾ ਰੇਡੀਓ ਦੇ ਮੰਚ ਉੱਤੇ ਨਿੱਘਾ ਸਵਾਗਤ ਹੈ। ਲੈ ਕੇ ਹਾਜ਼ਰ ਹਾਂ ਤੁਹਾਡੀ ਕਚਹਿਰੀ 'ਚ ਫਿਰ ਤੋਂ ਇੱਕ ਵਾਰ ਨਵਾਂ ਨਵੇਲਾ ਪ੍ਰੋਗਰਾਮ ਜ਼ਿੰਦਗੀ ਨਾਮਾ ਹਾਲ ਦੁਨੀਆ। ਆਪ ਸਭ ਨੂੰ ਆਦਾਬ, ਸਲਾਮ, ਨਮਸਤੇ ਤੇ ਪਿਆਰ ਭਰੀ ਨਿੱਘੀ ਸਤਿ ਸ਼੍ਰੀ ਅਕਾਲ ਦੋਸਤੋ। ਉਮੀਦ ਕਰਦੇ ਹਾਂ ਸਭ ਰਾਜ਼ੀ ਖੁਸ਼ੀ ਹੋਵੋਗੇ ਅਤੇ ਇਸ ਹਫ਼ਤੇ ਦਾ ਆਖਰੀ ਪ੍ਰੋਗਰਾਮ ਫਰਾਈਡੇ ਵਾਲੇ ਦਿਨ ਲੈ ਕੇ ਹਾਜ਼ਰ ਹਾਂ ਅਤੇ ਸੋਮਵਾਰ ਤੋਂ ਲੈ ਕੇ ਫਰਾਈਡੇ ਵਾਲੇ ਦਿਨ ਤੱਕ ਤੁਹਾਡਾ ਮੇਰਾ ਰਾਬਤਾ ਇਸੇ ਸਮੇਂ ਦੇ ਮੁਤਾਬਕ ਭਾਰਤੀ ਸਮਾਂ 9:30 ਬਣ ਜਾਂਦਾ ਹੈ ਅਤੇ ਗੱਲਾਂ ਬਾਤਾਂ ਕਰਦੇ ਹਾਂ। ਇਸੇ ਤਰ੍ਹਾਂ ਫਿਨਲੈਂਡ ਦੇ ਵਿੱਚ ਇਸ ਵਕਤ 7:10 ਹੋਏ ਹੈ ਅਤੇ ਭਾਰਤ ਦੀਆਂ ਘੜੀਆਂ ਦੇ ਉੱਤੇ 9:40 ਦਾ ਸਮਾਂ ਹੈ। ਬਾਕੀ ਮੁਲਕਾਂ ਦੇ ਮੁਤਾਬਕ ਜ਼ਰੂਰ ਸਮਾਂ ਸਾਰਨੀ ਤੁਹਾਨੂੰ ਪਤਾ ਹੀ ਆ, ਜ਼ਰੂਰ ਮਿਲਾ ਲਿਓ। ਅਤੇ ਰਾਜਨ ਸੈਣੀ ਸਾਹਿਬ ਲਾਈਕ ਨੰਬਰ 1 ਕਹਿੰਦੇ ਨੇ ਸਤਿ ਸ਼੍ਰੀ ਅਕਾਲ ਜੀ ਸਾਰੇ ਪਿਆਰਿਆਂ ਨੂੰ ਸਮੂਹਿਕ ਰੂਪ ਦੇ ਵਿੱਚ ਅਤੇ ਸਾਰੇ ਯਾਰ ਅਮਰੀਕਾ ਵਾਲੇ ਵਿਆਹਾਂ ਦੇ ਵਿੱਚ ਕਹਿੰਦੇ ਰੁੱਝੇ ਹੋਏ ਨੇ ਜੀ। ਕਿਆ ਬਾਤ ਹੈ ਜੀ, ਬਿਲਕੁਲ ਜੀ, ਵਿਆਹਾਂ ਦਾ ਮੌਸਮ ਵੀ ਸ਼ੁਰੂ ਹੋ ਜਾਣਾ ਹੈ। ਦਸੰਬਰ ਦਾ ਮਹੀਨਾ ਨਾਲ ਦੀ ਨਾਲ ਗਰਮੀ ਚੜ੍ਹੀ ਹੈ। ਦਿਵਾਲੀ, ਦੁਸਹਿਰਾ ਇੰਡੀਆ ਦੇ ਵਿੱਚ, ਉਸਦੇ ਨਾਲ ਹੀ ਜਿਹੜਾ ਸਮਾਪਤੀ ਦੇ ਜਿਹੜਾ ਇਹ ਤਿਉਹਾਰ ਵੀ ਸ਼ੁਰੂ ਹੋ ਜਾਂਦੇ ਹੈ, ਨਰਾਤਿਆਂ ਦਾ ਮੌਸਮ, ਹੋਰ ਸਾਰੀਆਂ ਚੀਜ਼ਾਂ। ਅਤੇ ਲਓ ਦੋਸਤੋ, ਗੱਲਾਂ ਬਾਤਾਂ ਕਰਦੇ ਹਾਂ। ਸਭ ਤੋਂ ਪਹਿਲਾਂ ਅੱਜ ਦੇ ਵਿਚਾਰ ਦੀ ਗੱਲ ਕਰਦੇ ਹਾਂ ਅਤੇ ਅੱਜ ਲਾਈਵ ਪ੍ਰੋਗਰਾਮ ਦੇ ਵਿੱਚ ਤੁਸੀਂ ਜੁੜ ਚੁੱਕੇ ਹੋ। ਹੁਣ ਤੋਂ ਲੈ ਕੇ ਤਕਰੀਬਨ 2-2.5 ਘੰਟੇ ਤੁਹਾਡਾ ਮੇਰਾ ਬਰਕਰਾਰ ਰਾਬਤਾ ਇਸੇ ਤਰ੍ਹਾਂ ਰਹੇਗਾ, ਜਿਸ ਦੇ ਵਿੱਚ ਤੁਸੀਂ ਕਾਲ ਕਰਕੇ ਆਪਣੇ ਵਿਚਾਰ, ਆਪਣੀ ਗੱਲਬਾਤ ਰੱਖ ਸਕਦੇ ਹੋ। ਮਾਨ ਸਿੰਘ ਸੈਣੀ ਸਾਹਿਬ ਹੈਲਸਿੰਕੀ ਤੋਂ ਸਤਿ ਸ਼੍ਰੀ ਅਕਾਲ ਭੇਜਦੇ ਨੇ ਸਭ ਦੋਸਤਾਂ ਨੂੰ ਅਤੇ ਉਮੀਦ ਕਰਦੇ ਹਾਂ ਤੁਹਾਡੇ ਤੱਕ ਆਵਾਜ਼ ਅਤੇ ਅੰਦਾਜ਼ ਵਧੀਆ ਤਰੀਕੇ ਦੇ ਨਾਲ ਪਹੁੰਚ ਰਿਹਾ ਹੋਵੇਗਾ। ਲਓ ਫਿਰ ਕਰਦੇ ਹਾਂ ਅੱਜ ਦੇ ਵਿਚਾਰ ਦੇ ਨਾਲ ਸ਼ੁਰੂਆਤ, ਜੋ ਕਿ ਅੱਜ ਬੜਾ ਹੀ ਖਾਸ ਦਿਹਾੜਾ ਹੈ। 31 ਜੁਲਾਈ 2026 ਦਾ ਦਿਹਾੜਾ, ਮਹੀਨਾ ਵੀ ਖਤਮ ਹੋ ਰਿਹਾ ਅਤੇ ਨਾਲ ਦੀ ਨਾਲ ਜਿਹੜਾ ਉਹਦੇ ਵਿੱਚ ਅਗਲੇ ਮਹੀਨੇ ਦਾ ਆਗਾਜ਼ ਅਗਸਤ ਦਾ ਜਿਹੜਾ ਹੋ ਰਿਹਾ ਅਤੇ ਇਸੇ ਤਰ੍ਹਾਂ ਨਾਲ ਦੀ ਨਾਲ ਅੱਜ ਦੇ ਵਿਚਾਰ ਦੀ ਗੱਲ ਕਰੀਏ ਅਤੇ ਜਿਸ ਦੇ ਵਿੱਚ ਜ਼ਿਕਰ ਆਉਂਦਾ ਹੈ, ਖਾਸ ਦਿਹਾੜੇ ਦਾ ਜ਼ਿਕਰ ਕੀਤਾ ਅਤੇ ਉਹ ਤਾਂ ਆਪਾਂ ਕਰ ਲਈਏ, ਭੁੱਲ ਨਾ ਜਾਈਏ। ਸਰਦਾਰ ਊਧਮ ਸਿੰਘ ਉਹਨਾਂ ਨੂੰ ਵੀ ਯਾਦ ਕਰਾਂਗੇ ਅਤੇ 31 ਜੁਲਾਈ ਦਾ ਅੱਜ ਦਾ ਜਿਹੜਾ ਵਿਚਾਰ ਆ ਉਹ ਲਿਖਦੇ ਨੇ, ਇਨਕਲਾਬੀ ਸ਼ਹੀਦਾਂ ਦੇ ਸਮਾਗਮ ਸ਼ਰਧਾ ਦੇ ਫੁੱਲ ਭੇਂਟ ਕਰਨ ਤੱਕ ਸੀਮਤ ਨਹੀਂ ਹੋਣੇ ਚਾਹੀਦੇ। ਉਹਨਾਂ ਦੇ ਵਿਚਾਰਾਂ ਦੇ ਉੱਤੇ ਅਤੇ ਉਦੇਸ਼ਾਂ ਨੂੰ ਜਿਹੜਾ ਲੋਕਾਂ ਤੱਕ ਲੈ ਕੇ ਜਾਣਾ ਚਾਹੀਦਾ। ਜਿਵੇਂ ਅੱਜ ਕਹਿ ਲਓ ਕਿ ਸੰਗਰੂਰ ਸੁਨਾਮ ਇਲਾਕੇ ਦੇ ਵਿੱਚ ਜੋ ਕੁਝ ਦੇਖਣ ਨੂੰ ਮਿਲਿਆ, ਆਪਣੇ ਆਪ ਨੂੰ ਵਿਸ਼ੇਸ਼ ਪਾਰਟੀ ਵਿਸ਼ੇਸ਼ ਗੱਲਬਾਤ ਦੇ ਨਾਲ ਨਵਾਜਦੇ ਨੇ, ਆਪਣੀ ਪਿੱਠ ਥਾਪੜਦੇ ਆ, ਪਰ ਦੂਸਰੇ ਪਾਸੇ ਡਾਂਗਾਂ ਦੇ ਨਾਲ ਪੂਰੀ ਜਿਹੜੀ ਹੈ ਇਨਕਲਾਬ ਲਿਆਂਦਾ। ਅਤੇ ਮਾਨ ਸਾਹਿਬ ਆਪਣੇ ਪਿੰਡ ਦੇ ਵਿੱਚ ਵੀ ਜਾਣਾ ਉਹਨਾਂ ਦਾ ਔਖਾ ਹੋਇਆ ਪਿਆ ਅਤੇ ਦੇਖਦੇ ਹਾਂ ਅੱਗੇ ਜਾ ਕੇ ਕੀ ਹਾਲਾਤ ਬਣਦੇ ਆ। ਦੂਸਰੇ ਪਾਸੇ ਅੱਜ ਦੇ ਦਿਹਾੜੇ ਦੇ ਉੱਤੇ 31 ਜੁਲਾਈ 1658 ਦੇ ਵਿੱਚ ਲੈ ਚੱਲੀਏ, ਜਦੋਂ ਔਰੰਗਜ਼ੇਬ ਨੇ ਆਪਣੇ ਆਪ ਨੂੰ ਮੁਗਲ ਸਾਮਰਾਜ ਦਾ ਬਾਦਸ਼ਾਹ ਐਲਾਨ ਦਿੱਤਾ ਸੀ। 1880 ਦੇ ਵਿੱਚ ਹਿੰਦੀ ਦੇ ਉੱਤੇ ਜਿਹੜਾ ਉਰਦੂ ਦੇ ਪ੍ਰਸਿੱਧ ਲੇਖਕ ਨਾਵਲਕਾਰ ਪ੍ਰੇਮ ਚੰਦ ਮੁਨਸ਼ੀ ਦਾ ਬਨਾਰਸ ਦੇ ਨੇੜੇ ਜਨਮ ਹੋਇਆ ਅਤੇ 1907 ਦੇ ਵਿੱਚ ਮਾਰਕਸਵਾਦੀ ਇਤਿਹਾਸ ਲੇਖਨ ਦੇ ਜਿਹੜੇ ਨੇ ਮੋਢੀ ਡੀ ਡੀ ਕੌਸਾਬੀ ਦਾ ਜਿਹੜਾ ਗੋਆ ਦੇ ਵਿੱਚ ਜਨਮ ਹੁੰਦਾ। 1920 ਦੇ ਵਿੱਚ ਮੈਰਿਟ ਦੇ ਆਧਾਰਿਤ ਦੇ ਉੱਤੇ ਨੌਕਰੀਆਂ ਦੀ ਸ਼ੁਰੂਆਤ ਹੋਈ। 1920 ਦੇ ਵਿੱਚ ਹੀ ਬਾਲ ਗੰਗਾਧਰ ਤਿਲਕ ਦਾ ਜਿਹੜਾ ਦੇਹਾਂਤ ਹੋਇਆ। 1940 ਦੇ ਵਿੱਚ ਸ਼ਹੀਦ ਊਧਮ ਸਿੰਘ ਸੁਨਾਮ ਨੂੰ ਲੰਡਨ ਦੇ ਵਿੱਚ ਅੱਜ ਦੇ ਦਿਹਾੜੇ 'ਚ ਫਾਂਸੀ ਦਿੱਤੀ ਗਈ ਅਤੇ 1980 ਦੇ ਵਿੱਚ ਪ੍ਰਸਿੱਧ ਗਾਇਕ ਮੁਹੰਮਦ ਰਫ਼ੀ ਹੁਣਾਂ ਦਾ ਦੇਹਾਂਤ ਹੁੰਦਾ ਹੈ ਅਤੇ ਅੱਜ ਦੇ ਦਿਹਾੜੇ ਦੇ ਉੱਤੇ ਹੀ। ਅਤੇ 1995 ਦੇ ਵਿੱਚ ਭਾਰਤ ਦੇ ਵਿੱਚ ਪਹਿਲੀ ਵਾਰ ਮੋਬਾਈਲ 'ਤੇ ਮੁੱਖ ਮੰਤਰੀ ਜੋਤੀ ਬਾਸੂ ਨੇ ਕੇਂਦਰੀ ਸੰਚਾਰ ਮੰਤਰੀ ਸੁਖ ਰਾਮ ਦੇ ਨਾਲ ਗੱਲਬਾਤ ਕੀਤੀ ਸੀ। ਸ਼ਹੀਦ ਊਧਮ ਸਿੰਘ ਉਹਨਾਂ ਦਾ ਥੋੜ੍ਹਾ ਜਿਹਾ ਜ਼ਿਕਰ ਕਰਕੇ ਅਤੇ ਨਾਲ ਆਪਾਂ ਅੱਗੇ ਵੱਧਦੇ ਹਾਂ, ਜਿਸ ਦੇ ਵਿੱਚ ਥੋੜ੍ਹਾ ਜਿਹਾ ਜ਼ਿਕਰ ਨਾਲ ਨਾਲ ਕਰਾਂਗੇ ਪ੍ਰਸਿੱਧ ਗਾਇਕ ਮੁਹੰਮਦ ਰਫ਼ੀ ਹੁਣਾਂ ਦਾ ਵੀ। ਸ਼ਹੀਦ ਊਧਮ ਸਿੰਘ ਹੁਣਾਂ ਦੀ ਜਦੋਂ ਗੱਲ ਪੈਂਦੀ ਹੈ ਤਾਂ ਉਹ ਕੁਰਬਾਨੀਆਂ, ਉਹ ਸ਼ਹੀਦੀਆਂ ਦੇਸ਼ ਦੇ ਲਈ ਵਫ਼ਾਦਾਰੀ ਯਾਦ ਆ ਜਾਂਦੀ ਹੈ ਜੋ ਅੱਜ ਦੇ ਨੇਤਾਵਾਂ ਦੇ ਵਿੱਚ ਨਹੀਂ ਦਿਖਦੀ। ਸ਼ਹੀਦ ਊਧਮ ਸਿੰਘ ਦਾ ਜਨਮ 26/12/1899 ਨੂੰ ਮਾਤਾ ਨਰੈਣੀ ਉਰਫ ਹਰਨਾਮ ਕੌਰ, ਪਿਤਾ ਚੂੜ ਸਿੰਘ ਉਰਫ ਟਹਿਲ ਸਿੰਘ ਦੇ ਘਰ ਦੇ ਵਿੱਚ ਹੁੰਦਾ ਹੈ। ਛੋਟੀ ਉਮਰ ਦੇ ਵਿੱਚ ਮਾਤਾ ਪਿਤਾ ਦੇ ਦੇਹਾਂਤ ਤੋਂ ਬਾਅਦ ਵੱਡੇ ਭਰਾ ਮੁਕਤਾ ਸਿੰਘ ਦੇ ਨਾਲ ਸਿੱਖ ਸੈਂਟਰਲ ਜਤੀਮ ਖਾਨੇ ਅੰਮ੍ਰਿਤਸਰ ਦੇ ਵਿੱਚ ਆ ਜਾਂਦੇ ਹੈ। ਭਰਾ ਦੀ ਮੌਤ ਹੋਣ ਤੋਂ ਬਾਅਦ ਉਹਨਾਂ ਜਿਹੜਾ ਸੀ ਬਸਰੇ ਅਤੇ ਮੋਬਾਸਾ ਅਫਰੀਕਾ ਦੇ ਵਿੱਚ ਜਾ ਕੇ ਮੋਟਰ ਮਕੈਨਿਕ ਦੀ ਨੌਕਰੀ ਕੀਤੀ। ਜਲਿਆਂ ਵਾਲੇ ਕਾਂਡ ਨੇ ਉਹਨਾਂ ਨੂੰ ਝੰਜੋੜ ਕੇ ਰੱਖ ਦਿੱਤਾ। ਉਹ ਵਾਪਸ ਆ ਕੇ ਅਕਾਲੀ ਬੱਬਰਾਂ ਅਤੇ ਹੋਰ ਦੇਸ਼ ਭਗਤਾਂ ਨੂੰ ਮਿਲੇ। ਊਧਮ ਸਿੰਘ ਸ਼ਹੀਦ ਭਗਤ ਸਿੰਘ ਵਾਂਗ ਹੀ ਵਿਚਾਰਧਾਰਕ ਪੱਖ ਜਿਹੜਾ ਦੇਖਿਆ ਜਾਵੇ ਤਾਂ ਉਸ ਪੱਖੋਂ ਪਰਪੱਕ ਅਤੇ ਗਰਮ ਖਿਆਲੀ ਕ੍ਰਾਂਤੀਕਾਰੀ ਸਨ। 1924 ਦੇ ਵਿੱਚ ਵਿਦੇਸ਼ੀ ਮੁਲਕਾਂ ਦੇ ਵਿੱਚ ਗਦਰ ਪਾਰਟੀ ਦੀਆਂ ਗਤੀਵਿਧੀਆਂ 'ਚ ਸਰਗਰਮੀ ਦੇ ਨਾਲ ਹਿੱਸਾ ਲੈਂਦੇ ਰਹੇ ਅਤੇ ਉਹ ਸ਼ਹੀਦ ਭਗਤ ਸਿੰਘ ਦੇ ਵਿਚਾਰਾਂ ਤੋਂ ਪ੍ਰਭਾਵਿਤ ਸਨ। ਉਹਨਾਂ ਦੇ ਆਦੇਸ਼ 'ਤੇ ਹੀ 27 ਜੁਲਾਈ 1927 ਨੂੰ ਵਾਪਸ ਭਾਰਤ ਜਿਹੜੇ ਆ ਗਏ। ਇੱਥੇ ਗੋਲੀ ਸਿੱਕਾ ਅਤੇ ਹਥਿਆਰ ਇਕੱਠੇ ਕੀਤੇ ਅਤੇ 30 ਅਗਸਤ 1927 ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ। 4 ਸਾਲ ਜੇਲ੍ਹ ਵੀ ਕੱਟੀ। ਸ਼ਹੀਦ ਭਗਤ ਸਿੰਘ ਨੂੰ ਫਾਂਸੀ ਲੱਗਣ ਸਮੇਂ ਵੀ ਜੇਲ੍ਹ ਦੇ ਵਿੱਚ ਸਨ। ਉਹਨਾਂ ਨੇ 13 ਮਾਰਚ 1940 ਨੂੰ ਲੰਡਨ ਦੇ ਵਿੱਚ ਸਰ ਮਾਈਕਲ ਗਵਰਨਰ ਓਡਵਾਇਰ ਨੂੰ ਭਾਸ਼ਣ ਦੇਣ ਸਮੇਂ ਗੋਲੀਆਂ ਮਾਰ ਕੇ ਜਲਿਆਂ ਵਾਲੇ ਬਾਗ ਦਾ ਜਿਹੜਾ ਸੀ ਸ਼ਹੀਦੀ ਦਾ ਜਿਹੜਾ ਸੀ ਬਦਲਾ ਲਿਆ ਸੀ। ਗ੍ਰਿਫਤਾਰੀ ਦੇ ਦਿੱਤੀ ਗਈ ਉਹਨਾਂ ਨੂੰ ਫਿਰ ਅਤੇ ਉਸ ਤੋਂ ਬਾਅਦ 31 ਜੁਲਾਈ ਅੱਜ ਦੇ ਦਿਹਾੜੇ 'ਤੇ 1940 ਨੂੰ ਫਾਂਸੀ ਦਾ ਰੱਸਾ ਚੁੰਮ ਕੇ ਅਮਰ ਹੋ ਗਏ। ਉਹਨਾਂ ਦੇ ਵਿਚਾਰ ਆਜ਼ਾਦੀ ਦੀ ਬੁਨਿਆਦ, ਇਨਕਲਾਬ ਹੈ, ਗੁਲਾਮੀ ਦੇ ਵਿਰੁੱਧ ਇਨਕਲਾਬ, ਮਨੁੱਖ ਦਾ ਧਰਮ ਹੈ, ਇਹ ਮਨੁੱਖ ਦੀ ਮਨੁੱਖਤਾ ਦਾ ਆਦਰਸ਼ ਹੈ, ਜਿਹੜੀ ਕੌਮ ਅਧੀਨਗੀ ਕਬੂਲ ਕਰਕੇ ਸਿਰ ਨੀਵਾਂ ਜਿਹੜੀ ਹੈ ਕਰ ਲੈਂਦੀ ਹੈ ਤਾਂ ਉਹ ਮੌਤ ਨੂੰ ਪ੍ਰਵਾਨ ਕਰਦੀ ਹੈ, ਕਿਉਂਕਿ ਆਜ਼ਾਦੀ ਜੀਵਨ ਦੇ ਉੱਤੇ ਗੁਲਾਮੀ ਮੌਤ ਹੈ। ਆਜ਼ਾਦੀ ਸਾਡਾ ਜਮਾਂਦਰੂ ਹੱਕ ਹੈ ਅਤੇ ਅਸੀਂ ਇਸ ਨੂੰ ਪ੍ਰਾਪਤ ਕਰਕੇ ਕਹਿੰਦੇ ਰਹਾਂਗੇ। ਅਸੀਂ ਇਨਕਲਾਬ ਦੇ ਦਰ 'ਤੇ ਉੱਤੇ ਜਿਹੜਾ ਦਰਵਾਜ਼ੇ 'ਤੇ ਆਪਣੀ ਜਵਾਨੀ ਦੀਆਂ ਬਹਾਰਾਂ ਵਾਰਨ ਦੇ ਲਈ ਵੀ ਤੱਤਪਰ ਹੋ ਗਏ ਹਾਂ। ਇਸ ਮਹਾਨ ਆਦਰਸ਼ ਦੀ ਭੇਟ ਆਪਣੀ ਜਵਾਨੀ ਤੋਂ ਘੱਟ ਹੋਰ ਹੋ ਵੀ ਕੀ ਸਕਦਾ ਸੀ। ਵਿਦੇਸ਼ੀ ਖੂਨੀ ਜਬਾੜਿਆਂ ਤੋਂ ਛੁਟਕਾਰਾ ਅਤੇ ਲੁੱਟ ਕਸੁੱਟ ਵਾਲੇ ਨਿਜ਼ਾਮ ਦਾ ਅੰਤ ਹੋਇਆ। ਅਦਾਲਤੀ ਰਿਕਾਰਡ ਦੇ ਅਨੁਸਾਰ ਸ਼ੇਰ ਸਿੰਘ, ਉਦੇ ਸਿੰਘ, ਊਧਮ ਸਿੰਘ, ਫਰੈਂਕ ਬ੍ਰਾਜ਼ੀਲ ਦੇ ਪਾਸਪੋਰਟ ਦਾ ਨੰਬਰ 52753 ਹੈ, ਜੋ ਕਿ 20 ਮਾਰਚ 1933 ਨੂੰ ਊਧਮ ਸਿੰਘ ਦੇ ਨਾਂ ਦੇ ਉੱਤੇ ਜਾਰੀ ਕੀਤਾ ਗਿਆ ਸੀ। ਪੁਲਿਸ ਦੇ ਕੋਲ ਬਿਆਨ ਦਰਜ ਕਰਵਾਉਣ ਵੇਲੇ ਉਸਨੇ ਆਪਣਾ ਨਾਮ ਮੁਹੰਮਦ ਸਿੰਘ ਆਜ਼ਾਦ ਰੱਖਿਆ। ਫਿਰ ਉਹ ਲੰਡਨ, ਅਮਰੀਕਾ, ਫਰਾਂਸ, ਬੈਲਜੀਅਮ, ਹੰਗਰੀ, ਇਟਲੀ, ਜਰਮਨੀ, ਪੋਲੈਂਡ, ਸਵਿਟਜ਼ਰਲੈਂਡ ਅਤੇ ਫਿਰ ਦੁਬਾਰਾ ਅਮਰੀਕਾ ਚਲਿਆ ਗਿਆ। ਉੱਥੇ ਗਦਰ ਪਾਰਟੀ ਤੋਂ ਪ੍ਰਭਾਵਿਤ ਹੋ ਕੇ ਉਹ ਰੂਸੀ ਬਾਲ ਸੇਵਕਾਂ ਦਾ ਜਿਹੜਾ ਸੀਗਾ ਉਹ ਹਮਾਇਤੀ ਸਨ ਅਤੇ ਉਹਨਾਂ ਦਾ ਨਿਸ਼ਾਨਾ ਸੀ ਅੰਗਰੇਜ਼ਾਂ ਨੂੰ ਭਾਰਤ ਦੇ ਵਿੱਚੋਂ ਕੱਢ ਕੇ ਹੀ ਦੇਸ਼ ਆਜ਼ਾਦ ਕਰਵਾਉਣਾ ਹੈ। ਇਹ ਸਨ ਦੋਸਤੋ ਸਰਦਾਰ ਊਧਮ ਸਿੰਘ ਉਹਨਾਂ ਦਾ ਜ਼ਿਕਰ ਅਤੇ ਅਗਲੀ ਗੱਲ ਕਰਦੇ ਹਾਂ ਮੁਹੰਮਦ ਰਫ਼ੀ ਹੁਣਾਂ ਦੀ ਸੰਖੇਪ ਦੇ ਵਿੱਚ। ਫਿਰ ਖਬਰਾਂ ਵੱਲ ਨੂੰ ਚੱਲਦੇ ਹਾਂ। ਮੁਹੰਮਦ ਰਫ਼ੀ ਸਾਹਿਬ ਆਵਾਜ਼ ਦੇ ਇਸ ਜਾਦੂਗਰ ਦਾ ਜਨਮ 24/12/1924 ਦੇ ਵਿੱਚ 24 ਦਸੰਬਰ 1924 ਨੂੰ ਕੋਟਲਾ ਸੁਲਤਾਨ ਸਿੰਘ ਅੰਮ੍ਰਿਤਸਰ ਵਿਖੇ ਹਾਜੀ ਅਲੀ ਮੁਹੰਮਦ ਦੇ ਘਰ ਹੁੰਦਾ ਹੈ। 20 ਸਾਲ ਦੀ ਉਮਰ ਦੇ ਵਿੱਚ ਰਫ਼ੀ ਨੂੰ ਬਿਲਕਸ ਨਾਂ ਦੀ ਕੁੜੀ ਨੇ ਪਸੰਦ ਕਰਕੇ ਵਿਆਹ ਕਰਾ ਲਿਆ ਅਤੇ ਉਹਨਾਂ ਪੰਜਾਬੀ, ਹਿੰਦੀ, ਅੰਗਰੇਜ਼ੀ, ਡੱਚ, ਸਿੰਧੀ, ਉਰਦੂ, ਤਾਮਿਲ, ਮਰਾਠੀ, ਭੋਜਪੁਰੀ, ਕੰਨੜ ਤੇ ਸਪੈਨਿਸ਼ ਭਾਸ਼ਾ ਦੇ ਵਿੱਚ ਗੀਤਾਂ ਤੋਂ ਇਲਾਵਾ ਭਜਨ, ਕਵਾਲੀਆਂ, ਗਜ਼ਲਾਂ ਤੇ ਆਵਾਜ਼ ਦੇ ਨਾਲ ਸ਼ਿੰਗਾਰਿਆ। ਪਹਿਲੀ ਵਾਰ 13 ਸਾਲ ਦੀ ਉਮਰ ਦੇ ਵਿੱਚ ਇੱਕ ਪਬਲਿਕ ਸ਼ੋਅ ਦੇ ਦੌਰਾਨ ਗੀਤ ਗਾਇਆ। ਉੱਥੇ ਬੈਠੇ ਸੰਗੀਤਕਾਰ ਨੇ ਆਵਾਜ਼ ਦੇ ਹੀਰੇ ਦੀ ਪਹਿਚਾਣ ਕਰਕੇ ਬੰਬਈ ਆਉਣ ਦੇ ਲਈ ਸੱਦਾ ਪੱਤਰ ਦੇ ਦਿੱਤਾ, ਪਰ ਉਸਨੇ ਆਲ ਇੰਡੀਆ ਰੇਡੀਓ ਲਾਹੌਰ ਤੋਂ ਆਪਣੇ ਕੈਰੀਅਰ ਸ਼ੁਰੂ ਕੀਤਾ ਸੀ। 1944 ਦੇ ਵਿੱਚ ਮੁਹੰਮਦ ਰਫ਼ੀ ਹੁਣਾਂ ਨੇ ਪਹਿਲੀ ਵਾਰ ਫਿਲਮ ਗੁਲ ਬਲੋਚ ਦੇ ਵਿੱਚ ਜਿੰਨਤ ਬੇਗਮ ਦੇ ਨਾਲ ਦੋ ਗਾਣੇ ਦੇ ਰੂਪ ਦੇ ਵਿੱਚ ਸੋਹਣੀਏ ਨੀ ਹੀਰੀਏ ਨੀ ਤੇਰੀ ਯਾਦ ਨੇ ਬਹੁਤ ਸਤਾਇਆ ਗਿਆ ਗਾਇਆ ਸੀਗਾ। ਉਸਦੀ ਪਹਿਲੀ ਫਿਲਮ ਗਾਓ ਕੀ ਗੋਰੀ ਸੀ, ਜਾਣੀ ਕਿ ਪਿੰਡ ਦੀ ਲੜਕੀ, ਗਾਓ ਕੀ ਗੋਰੀ, ਅਤੇ ਪਰ ਪ੍ਰਸਿੱਧੀ ਫਿਲਮ ਜੁਗਨੂ ਤੋਂ ਮਿਲੀ। 1949 ਦੇ ਵਿੱਚ ਸਿਲਵਰ ਮੈਡਲ, 6 ਵਾਰ ਫਿਲਮਫੇਅਰ ਅਵਾਰਡ, 1967 ਦੇ ਵਿੱਚ ਪਦਮ ਸ਼੍ਰੀ ਇਨਾਮ ਦੇ ਨਾਲ ਸਨਮਾਨਿਤ ਕੀਤਾ ਗਿਆ। 4/2/1980 ਨੂੰ ਲੰਕਾ ਦੇ ਆਜ਼ਾਦੀ ਦਿਹਾੜੇ ਦੇ ਮੌਕੇ ਉਸਦਾ ਜਿਹੜਾ ਗੀਤ ਸੁਣਨ ਦੇ ਲਈ 12 ਲੱਖ ਲੋਕ ਇਕੱਠੇ ਹੋਏ। 31 ਜੁਲਾਈ 1980 ਦੇ ਵਿੱਚ ਸੰਸਾਰ ਨੂੰ ਸਦਾ ਦੇ ਲਈ ਅਲਵਿਦਾ ਕਹਿ ਗਏ ਅਤੇ ਆਖਰੀ ਗੀਤ 26 ਜੁਲਾਈ 1980 ਨੂੰ ਸ਼ਾਮ ਫਿਰ ਉਦਾਸ ਹੋ ਉਦਾਸ ਕਿਉਂ ਹੈ ਜਿਹੜਾ ਗਾਇਆ ਗਿਆ। ਲਓ ਦੋਸਤੋ, ਇਹ ਸੀ ਦੋ ਉਹ ਰੂਹਾਂ ਜੋ ਹਰ ਕਿਸੇ ਦੇ ਦਿਲ ਦੇ ਵਿੱਚ ਧੜਕਦੀਆਂ ਨੇ ਅਤੇ ਉਹਨਾਂ ਨੂੰ ਪਿਆਰ ਕਰਨ ਵਾਲੇ ਜੋ ਸੰਸਾਰ ਦੇ ਲਈ ਜ਼ਿੰਦਗੀ ਆਪਣੀ ਵਾਰ ਜਾਂਦੇ ਆ, ਆਪਣਾ ਪੂਰਾ ਤਨ ਬਾਣ ਲਾ ਜਾਂਦੇ ਹੈ, ਉਹਨਾਂ ਨੂੰ ਹਮੇਸ਼ਾ ਦਿਲਾਂ ਦੇ ਵਿੱਚ, ਦਿਮਾਗਾਂ ਦੇ ਵਿੱਚ ਯਾਦ ਰੱਖਿਆ ਜਾਂਦਾ ਹੈ। ਅਤੇ ਅਗਲੀ ਗੱਲਬਾਤ ਕਰਦੇ ਹਾਂ ਅੱਜ ਦੀਆਂ ਦੇਸ਼ ਵਿਦੇਸ਼ ਦੀਆਂ ਖਬਰਾਂ ਦੀ, ਅਤੇ ਖਬਰਾਂ ਦੇ ਨਾਲ ਸ਼ੁਰੂਆਤ ਕਰਦੇ ਹਾਂ। ਖਿੱਚਤੀ ਆ ਬੀਬੀ ਜਗੀਰ ਕੌਰ ਹੁਣਾਂ ਨੇ ਲਕੀਰ, ਅਤੇ ਕੌਮ ਬਚਾਓ, ਤਿੰਨ ਤਿੰਨ ਬੱਚੇ ਜਮਾਓ, ਜਥੇਦਾਰ ਸਾਹਿਬ ਕਹਿ ਰਹੇ ਨੇ। ਰੱਦ ਹੋਵੇਗਾ ਸ਼ੈਗਨ ਸਮਝੌਤਾ, ਜਿਸ ਨੂੰ ਪੰਜਾਬੀ ਵਾਲੇ ਆਪਾਂ ਸ਼ੈਨੇਗਨ ਕਹਿ ਦਿੰਦੇ ਹਾਂ। ਯੂਰਪੀਅਨ ਕੰਟਰੀਆਂ ਦੇ ਵਿੱਚ ਜਦੋਂ ਆਪਾਂ ਘੁੰਮਦੇ ਹਾਂ, ਇਟਲੀ ਵਾਲਿਆਂ ਨੇ ਇਸ ਸਮਝੌਤੇ ਦੇ ਖਿਲਾਫ਼ ਆਵਾਜ਼ ਉੱਠਣੀ ਸ਼ੁਰੂ ਕੀਤੀ ਹੈ। ਅਤੇ ਵਾਤਾਵਰਨ ਦੀ ਦੁਹਾਈ ਜਿਹੜੀ ਪਾ ਰਹੀ ਹੈ, ਇਲੈਕਟ੍ਰੋਨਿਕ ਜਿਹੜੇ ਵਹੀਕਲ ਨੇ, ਜਾਣੀ ਕਿ ਬਿਜਲੀ ਦੇ ਨਾਲ ਚੱਲਣ ਵਾਲੀਆਂ ਬੈਟਰੀ ਵਾਲੀਆਂ ਕਾਰਾਂ, ਉਹਨਾਂ ਨੇ ਪੂਰੀ ਅੱਤ ਮਚਾਈ ਹੋਈ ਹੈ ਚੀਨ ਦੇ ਵਿੱਚ, ਕਿਉਂਕਿ ਉਹਨਾਂ ਨੂੰ ਡਿਸਟਰੋਏ ਕਰਨਾ ਬਹੁਤ ਜਿਹੜਾ ਸਿਹਤ ਦੇ ਨਾਲ ਵੀ ਖਿਲਵਾੜ ਹੋ ਰਿਹਾ ਅਤੇ ਵਾਤਾਵਰਨ ਦੇ ਨਾਲ ਵੀ ਖਿਲਵਾੜ ਹੋ ਰਿਹਾ। ਅਤੇ ਇੱਕ ਪਾਸੇ ਤਾਂ ਕਹਿੰਦੇ ਆ ਕਿ ਅਸੀਂ ਬੱਚਤ ਕਰਨੀ ਹੈ, ਵਾਤਾਵਰਨ ਨੂੰ ਬਚਾਉਣਾ ਹੈ, ਪਰ ਜੋ ਕਾਰਪੋਰੇਟ ਢਾਂਚਾ ਜਾਂ ਬਿਜ਼ਨਸਮੈਨ ਨੇ, ਉਹਨਾਂ ਨੇ ਕਿਤੇ ਨਾ ਕਿਤੇ ਤਾਂ ਕੁਝ ਹੜ ਲਿਆਉਣਾ ਹੀ ਹੈ। ਦੂਸਰੇ ਪਾਸੇ ਕਿ ਪੰਜਾਬ ਇੱਕ ਨਵੇਂ ਮੋੜ ਦੇ ਉੱਤੇ ਖੜ੍ਹੇ ਆ, ਕਿ ਸਾਡੀ ਨੌਜਵਾਨੀ ਪੀੜ੍ਹੀ ਦਾ ਭਵਿੱਖ ਸੁਰੱਖਿਅਤ ਹੈ, ਕਿ ਦੇਸ਼ ਅਤੇ ਦੁਨੀਆ ਦੇ ਵਿੱਚ ਵਾਪਰ ਰਹੀਆਂ ਘਟਨਾਵਾਂ ਸਾਡੇ ਅੱਜ ਅਤੇ ਕੱਲ੍ਹ ਨੂੰ ਪ੍ਰਭਾਵਿਤ ਕਰ ਰਹੀਆਂ ਨੇ। ਇਹਨਾਂ ਸਾਰੇ ਸਵਾਲਾਂ ਦੇ ਜਵਾਬ ਲੱਭਣ ਦੇ ਲਈ ਤੁਹਾਡੇ ਨਾਲ ਹਾਜ਼ਰ ਹਾਂ, ਅਤੇ ਕੋਸ਼ਿਸ਼ ਕਰਾਂਗੇ ਰਲ ਮਿਲ ਕੇ ਕੁਝ ਨਾ ਕੁਝ ਤਾਲਮੇਲ ਬਿਠਾਈਏ ਅਤੇ ਗੱਲਬਾਤ ਅੱਗੇ ਚਲਾਈਏ। ਤਸਲੀਮਾ ਨਸਰੀਨ ਦੀ ਜਿਹੜੀ ਆ 19 ਸਾਲਾਂ ਦੇ ਬਾਅਦ ਵਾਪਸੀ ਹੋਈ ਹੈ ਕੋਲਕਾਤਾ ਦੇ ਵਿੱਚ, ਬਹੁਤ ਹੀ ਪ੍ਰਸਿੱਧ ਲੇਖਕ ਜਿਹਨੇ ਬਹੁਤ ਵੱਡੇ ਹਰਜਾਨੇ ਭਰੇ ਆ। ਜੇਲ੍ਹ ਇਕੱਲੀ ਜਿਹੜੀਆਂ ਜੇਲ੍ਹ ਦੀਆਂ ਸਲਾਖਾਂ ਦੇ ਪਿੱਛੇ ਹੀ ਨਹੀਂ ਹੁੰਦੀ, ਇਸ ਤਰ੍ਹਾਂ ਵੀ ਜੇਲ੍ਹਾਂ ਜਿਹੜੀਆਂ ਨੇ, ਕਿਤੇ ਨਾ ਕਿਤੇ ਕੁਝ ਲੋਕ ਹੈਗੇ ਆ ਜਿਹੜੇ ਆਪਣੀ ਆਵਾਜ਼ ਬੁਲੰਦ ਕਰਦੇ ਆ, ਉਹਨਾਂ ਨੂੰ ਇਹ ਚੀਜ਼ਾਂ ਝੱਲਣੀਆਂ ਪੈਂਦੀਆਂ ਨੇ। ਪੰਜਾਬ ਦੇ ਵਿੱਚ ਪੇਪਰ ਲੀਕ ਵਿਵਾਦ ਜਿਹੜਾ ਵੱਧ ਰਿਹਾ, ਅੱਜ ਸੁਖਬੀਰ ਸਿੰਘ ਬਾਦਲ ਹੁਣਾਂ ਨੇ ਗਵਰਨਰ ਦੇ ਨਾਲ ਮੀਟਿੰਗ ਕੀਤੀ ਹੈ, ਬੈਠੇ ਨੇ, ਮੁੱਦੇ ਚੱਕੇ ਹੈ। ਨਸ਼ਿਆਂ ਦੀ ਹੋਮ ਡਿਲੀਵਰੀ ਹੋ ਰਹੀ ਹੈ, ਕਰਤਾਰਪੁਰ ਲਾਂਘੇ ਦਾ ਮੁੱਦਾ ਖੁੱਲ੍ਹਿਆ ਅੱਜ ਫਿਰ, ਅਤੇ ਬੇਅਦਬੀ ਸੋਧ ਐਕਟ ਜਿਹੜਾ ਉਹਦੇ ਬਾਰੇ ਵੀ ਵਿਚਾਰ ਵਟਾਂਦਰਾ ਕਰਾਂਗੇ। ਪ੍ਰਵਾਸੀਆਂ ਦੇ ਸੰਕਟ ਜਿਹੜੇ ਨੇ ਵੱਧ ਰਹੇ ਨੇ, ਅਤੇ ਅੰਤਰਰਾਸ਼ਟਰੀ ਰਾਜਨੀਤੀ ਅਤੇ ਮਨੁੱਖੀ ਅਧਿਕਾਰਾਂ ਨਾਲ ਜੁੜੇ ਅਹਿਮ ਮਸਲਿਆਂ ਦੇ ਉੱਤੇ ਵਿਚਾਰ ਕਰਨ ਦੀ ਕੋਸ਼ਿਸ਼ ਰਹੇਗੀ। ਅਤੇ ਲਓ ਫਿਰ ਕਰਦੇ ਹਾਂ ਸ਼ੁਰੂਆਤ, ਸਭ ਤੋਂ ਪਹਿਲਾਂ ਗੱਲਬਾਤ 19 ਸਾਲਾਂ ਬਾਅਦ ਘਰ ਵਾਪਸੀ ਦੀ, ਕਿਹਨੇ ਕੀਤੀ ਹੈ, ਕੌਣ ਹੈ, ਕੌਣ ਸ਼ਖਸੀਅਤ ਹੈ, ਉਹਨਾਂ ਦਾ ਜ਼ਿਕਰ ਕਰਦੇ ਹਾਂ। 19 ਸਾਲ ਬਾਅਦ ਘਰ ਵਾਪਸੀ ਹੋਈ ਹੈ, ਕੋਲਕਾਤਾ ਪਰਤੀ ਹੈ ਲੇਖਕਾ ਤਸਲੀਮਾ ਨਸਰੀਨ। 2007 ਦੇ ਵਿੱਚ ਹਿੰਸਕ ਵਿਰੋਧ ਤੋਂ ਬਾਅਦ ਛੱਡਣਾ ਪੈ ਗਿਆ ਸੀ ਸ਼ਹਿਰ। ਨਿਰਵਾਸਿਤ ਬੰਗਲਾਦੇਸ਼ੀ ਲੇਖਿਕਾ ਤਸਲੀਮਾ ਨਸਰੀਨ ਸ਼ੁੱਕਰਵਾਰ ਅੱਜ ਲਗਭਗ 19 ਸਾਲਾਂ ਦੇ ਲੰਬੇ ਵਕਫੇ ਤੋਂ ਬਾਅਦ ਕੋਲਕਾਤਾ ਪਹੁੰਚੀ ਹੈ। ਸਾਲ 2007 ਦੇ ਵਿੱਚ ਆਪਣੀਆਂ ਲਿਖਤਾਂ ਦੇ ਵਿਰੁੱਧ ਹੋਏ ਭਾਰੀ ਹਿੰਸਕ ਵਿਰੋਧ ਪ੍ਰਦਰਸ਼ਨਾਂ ਤੋਂ ਬਾਅਦ ਸ਼ਹਿਰ ਛੱਡਣ ਦੇ ਲਈ ਮਜਬੂਰ ਹੋਣ ਤੋਂ ਬਾਅਦ ਇਹ ਉਹਨਾਂ ਦੀ ਪਹਿਲੀ ਕੋਲਕਾਤਾ ਫੇਰੀ ਹੈ। ਨੇਤਾ ਜੀ ਸੁਭਾਸ਼ ਚੰਦਰ ਬੋਸ ਕੌਮਾਂਤਰੀ ਹਵਾਈ ਅੱਡੇ ਦੇ ਉੱਤੇ ਕੜੀ ਸੁਰੱਖਿਆ ਦੇ ਹੇਠਾਂ ਘੇਰੇ ਦੇ ਵਿੱਚ ਪਹੁੰਚੀ ਹੈ ਨਸਰੀਨ। ਹਿਊਮਨ ਰਾਈਟਸ ਬਿਓਂਡ ਫਰੰਟੀਅਰਸ ਅਤੇ ਹੋਰ ਸੰਸਥਾਵਾਂ ਦੇ ਦੁਆਰਾ ਆਯੋਜਿਤ ਇੱਕ ਜਨਤਕ ਪ੍ਰੋਗਰਾਮ ਦੇ ਵਿੱਚ ਸ਼ਿਰਕਤ ਕਰੇਗੀ। ਲੱਜਾ ਨਾਵਲ ਤੋਂ ਬਾਅਦ ਮਿਲਿਆ ਸਨ ਉਹਨਾਂ ਨੂੰ ਜਾਨੋਂ ਮਾਰਨ ਦੀਆਂ ਜਿਹੜੀਆਂ ਧਮਕੀਆਂ ਦਿੱਤੀਆਂ ਗਈਆਂ। 1962 ਦੇ ਵਿੱਚ ਮਹਿਮਨ ਸਿੰਘ ਬੰਗਲਾਦੇਸ਼ ਦੇ ਵਿੱਚ ਜਨਮੀ ਤੇ ਡਾਕਟਰ ਤੋਂ ਲੇਖਕਾ ਬਣੀ ਨਸਰੀਨ ਨੇ ਆਪਣੀਆਂ ਲਿਖਤਾਂ ਦੇ ਵਿੱਚ ਔਰਤਾਂ ਦੇ ਅਧਿਕਾਰਾਂ, ਧਰਮ ਨਿਰਪੱਖਤਾ ਤੇ ਧਾਰਮਿਕ ਕੱਟੜ ਪੰਥ ਦੀ ਆਲੋਚਨਾ ਨੂੰ ਮੁੱਖ ਜਿਹੜਾ ਮੁੱਦਾ ਬਣਾਇਆ ਸੀ। 1923 ਦੇ ਵਿੱਚ ਛਪੇ ਉਹਨਾਂ ਦੇ ਨਾਵਲ ਜਿਹੜਾ ਸੀ ਲੱਜਾ ਸ਼ੇਮ ਨੇ ਉਹਨਾਂ ਨੂੰ ਕੌਮਾਂਤਰੀ ਪੱਧਰ ਦੇ ਉੱਤੇ ਚਰਚਾ ਦੇ ਵਿੱਚ ਲਿਆਂਦਾ ਸੀ। ਇਸ ਦੇ ਵਿੱਚ ਬਾਬਰੀ ਮਸਜਿਦ ਢਾਂਚੇ ਜਾਣ ਤੋਂ ਬਾਅਦ ਜਿਹੜਾ ਸੀ ਢਾਹੇ ਜਾਣ ਤੋਂ ਬਾਅਦ ਬੰਗਲਾਦੇਸ਼ ਦੇ ਵਿੱਚ ਹਿੰਦੂਆਂ 'ਤੇ ਹੋਇਆ ਅਤਿਆਚਾਰਾਂ ਨੂੰ ਉਜਾਗਰ ਕੀਤਾ ਗਿਆ ਸੀ। ਇਸ ਕਿਤਾਬ ਦੇ ਉੱਤੇ ਬੰਗਲਾਦੇਸ਼ ਦੇ ਵਿੱਚ ਪਾਬੰਦੀ ਲਗਾ ਦਿੱਤੀ ਗਈ ਸੀ। ਕੱਟੜਪੰਥੀ ਸੰਗਠਨਾਂ ਦੇ ਵੱਲੋਂ ਮਿਲੀ ਜਾਨੋਂ ਮਾਰਨ ਦੀ ਧਮਕੀ ਤੋਂ ਬਾਅਦ 1994 ਦੇ ਵਿੱਚ ਉਹਨਾਂ ਨੂੰ ਦੇਸ਼ ਛੱਡਣਾ ਪਿਆ ਸੀ। ਨਸਰੀਨ 2004 ਦੇ ਵਿੱਚ ਭਾਰਤ ਸਰਕਾਰ ਤੋਂ ਮਿਲੇ ਰਿਹਾਇਸ਼ੀ ਪਰਮਿਟ ਤੋਂ ਬਾਅਦ ਕੋਲਕਾਤਾ ਆਈ। ਬੰਗਾਲੀ ਭਾਸ਼ਾ ਅਤੇ ਸੱਭਿਆਚਾਰ ਦੀ ਸਾਂਝ ਕਾਰਨ ਉਹ ਕੋਲਕਾਤਾ ਨੂੰ ਆਪਣਾ ਦੂਜਾ ਘਰ ਮੰਨਦੀ ਸੀ। ਉਹਨਾਂ ਦੀ ਸਵੈ ਜੀਵਨੀ ਜਿਹੜਾ ਹੈ ਦਿਵਿਖੰਡੀ ਤੋਂ ਨੂੰ ਲੈ ਕੇ ਹੋਏ ਵਿਵਾਦ ਤੋਂ ਬਾਅਦ ਨਵੰਬਰ 2007 ਦੇ ਵਿੱਚ ਕੋਲਕਾਤਾ ਦੇ ਵਿੱਚ ਭਾਰੀ ਹਿੰਸਕ ਜਿਹੜੀ ਸੀ ਝੜਪਾਂ ਹੋਈਆਂ। ਤਤਕਾਲੀ ਲੈਫਟ ਫਰੰਟ ਸਰਕਾਰ ਨੇ ਸੁਰੱਖਿਆ ਦਾ ਹਵਾਲਾ ਦਿੰਦੇ ਹੋਏ ਉਹਨਾਂ ਨੂੰ ਸ਼ਹਿਰ ਤੋਂ ਬਾਹਰ ਭੇਜ ਦਿੱਤਾ ਸੀ। ਸਿਆਸੀ ਬਿਆਨਬਾਜ਼ੀ ਦੇ ਉੱਤੇ ਦੋਸ਼ ਲੱਗੇ। ਭਾਵੇਂ ਪੱਛਮੀ ਬੰਗਾਲ ਸਰਕਾਰ ਨੇ ਉਹਨਾਂ ਦੇ ਉੱਤੇ ਕੋਈ ਕਾਨੂੰਨੀ ਪਾਬੰਦੀ ਨਹੀਂ ਲਗਾਈ ਸੀ, ਪਰ ਨਸਰੀਨ ਦਾ ਕਹਿਣਾ ਰਿਹਾ ਕਿ ਸਰਕਾਰਾਂ ਨੇ ਉਹਨਾਂ ਨੂੰ ਵਾਪਸ ਆਉਣ ਜਾਂ ਸਾਹਿਤਕ ਸਮਾਗਮਾਂ ਦੇ ਵਿੱਚ ਹਿੱਸਾ ਲੈਣ ਦੀ ਇਜਾਜ਼ਤ ਨਹੀਂ ਦਿੱਤੀ। ਨਸਰੀਨ ਦੀ ਵਾਪਸੀ ਦੇ ਉੱਤੇ ਪ੍ਰਤੀਕਿਰਿਆ ਦਿੰਦਿਆਂ ਭਾਜਪਾ ਵਿਧਾਇਕ ਸੌਰਵ ਸਿਕਦਾਰ ਅਤੇ ਆਗੂ ਕਿਆ ਘੋਸ਼ ਨੇ ਕਿਹਾ ਕਿ ਨਸਰੀਨ ਭਾਰਤ ਸਰਕਾਰ ਦੀ ਇਜਾਜ਼ਤ ਦੇ ਨਾਲ ਕਾਨੂੰਨੀ ਤੌਰ ਦੇ ਉੱਤੇ ਰਹਿ ਰਹੀ ਹੈ। ਉਹਨਾਂ ਦੋਸ਼ ਲਾਇਆ ਕਿ ਪਹਿਲੀਆਂ ਸਰਕਾਰਾਂ ਨੇ ਤੁਸ਼ਟੀਕਰਨ ਦੀ ਰਾਜਨੀਤੀ ਕਰਕੇ ਉਹਨਾਂ ਨੂੰ ਬੰਗਾਲ ਨਹੀਂ ਆਉਣ ਦਿੱਤਾ ਸੀ, ਜਦਕਿ ਭਾਜਪਾ ਵਿਚਾਰਾਂ ਦੀ ਆਜ਼ਾਦੀ ਦਾ ਸਮਰਥਨ ਕਰਦੀ ਹੈ। 1992 ਅਤੇ 2000 ਦੇ ਵਿੱਚ ਆਨੰਦ ਪੁਰਸਕਾਰ ਦੇ ਨਾਲ ਸਨਮਾਨਿਤ ਨਸਰੀਨ ਦੱਖਣੀ ਏਸ਼ੀਆ ਦੀਆਂ ਸਭ ਤੋਂ ਚਰਚਿਤ ਲੇਖਕਾਵਾਂ ਦੇ ਵਿੱਚੋਂ ਜਿਹੜੀ ਹੈ ਇੱਕ ਹਨ। ਦੂਸਰੇ ਪਾਸੇ ਭਗਤ ਸਿੰਘ ਦੇ ਇਨਕਲਾਬੀ ਗੁਰੂ ਦੀ ਯਾਦ ਦੇ ਵਿੱਚ ਪੰਜਾਬੀ ਯੂਨੀਵਰਸਿਟੀ ਦਾ ਵੱਡਾ ਐਲਾਨ ਅੱਜ ਕੀਤਾ ਗਿਆ। ਉਹਦੇ ਵਿੱਚ ਸ਼ੁਰੂ ਕੀਤਾ ਗਿਆ ਇੱਕ ਖਾਸ ਐਵਾਰਡ। ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਸ਼ਹੀਦ ਭਗਤ ਸਿੰਘ ਦੇ ਗੁਰੂ ਅਤੇ ਨੈਸ਼ਨਲ ਕਾਲਜ ਲਾਹੌਰ ਦੇ ਪ੍ਰਿੰਸੀਪਲ ਰਹੇ ਆਜ਼ਾਦੀ ਘੁਲਾਟੀਏ ਪ੍ਰਿੰਸੀਪਲ ਛਬੀਲ ਦਾਸ ਦੀ ਯਾਦ ਦੇ ਵਿੱਚ ਇੱਕ ਵਿਸ਼ੇਸ਼ ਖੋਜ ਐਵਾਰਡ ਸਥਾਪਿਤ ਕੀਤਾ ਗਿਆ। ਪ੍ਰਿੰਸੀਪਲ ਛਬੀਲ ਦਾਸ ਨੈਸ਼ਨਲ ਕਾਲਜ ਲਾਹੌਰ ਦੇ ਵਿੱਚ ਭਗਤ ਸਿੰਘ ਦੇ ਅਧਿਆਪਕ ਅਤੇ ਪ੍ਰਿੰਸੀਪਲ ਸਨ, ਜਿੱਥੋਂ ਭਗਤ ਸਿੰਘ ਉਹਨਾਂ ਨੇ 1923 ਦੇ ਵਿੱਚ ਆਪਣੀ FA ਦੀ ਪੜ੍ਹਾਈ ਪੂਰੀ ਕੀਤੀ ਸੀ ਅਤੇ ਇਸ ਤੋਂ ਬਾਅਦ 1924 ਦੇ ਵਿੱਚ ਉਹ ਪੂਰਨ ਤੌਰ ਦੇ ਉੱਤੇ ਇਨਕਲਾਬੀ ਗਤੀਵਿਧੀਆਂ ਦੇ ਵਿੱਚ ਕੁੱਦ ਪਏ। ਹਿੰਦੁਸਤਾਨ ਰਿਪਬਲਿਕਨ ਐਸੋਸੀਏਸ਼ਨ ਵਿੱਚ ਸ਼ਾਮਲ ਹੋ ਗਏ, ਜਿਸ ਨੂੰ 1928 ਦੇ ਵਿੱਚ ਭਗਤ ਸਿੰਘ ਦੀ ਪਹਿਲਕਦਮੀ ਦੇ ਉੱਤੇ ਹਿੰਦੁਸਤਾਨ ਸੋਸ਼ਲਿਸਟ ਰਿਪਬਲਿਕਨ ਐਸੋਸੀਏਸ਼ਨ ਬਣਾਇਆ ਗਿਆ ਸੀ। SSRA ਨੂੰ, ਜਿਹੜਾ ਪੰਜਾਬ ਦੇ ਸਭ ਤੋਂ ਵੱਡੇ ਰਾਸ਼ਟਰਵਾਦੀ ਆਗੂ ਲਾਲਾ ਲਾਜਪਤ ਰਾਏ ਦੇ ਲਾਠੀਚਾਰਜ ਦਾ ਬਦਲਾ ਲੈਣ ਦੇ ਲਈ ਅੰਗਰੇਜ਼ ਅਫਸਰ ਸਾਂਡਰਸ ਨੂੰ ਗੋਲੀ ਮਾਰਨ ਅਤੇ ਬੋਲੀ ਗੂੰਗੀ ਅੰਗਰੇਜ਼ ਹਕੂਮਤ ਦੇ ਕੰਨ ਖੋਲ੍ਹਣ ਦੇ ਲਈ ਦਿੱਲੀ ਦੀ ਸੈਂਟਰਲ ਅਸੈਂਬਲੀ ਦੇ ਵਿੱਚ ਧਮਾਕਾ ਕਰਨ ਦੇ ਲਈ ਜਾਣਿਆ ਜਾਂਦਾ ਹੈ। ਪ੍ਰਿੰਸੀਪਲ ਛਬੀਲ ਦਾਸ ਨੇ ਆਪਣੇ ਵਿਦਿਆਰਥੀਆਂ ਭਗਤ ਸਿੰਘ, ਸੁਖਦੇਵ, ਭਗਵਤੀ ਚਰਨ, ਵੋਰਾ ਅਤੇ ਰਾਮ ਚੰਦ ਨਾਲ ਜਿਹੜਾ ਮਿਲ ਕੇ ਲਾਹੌਰ ਵਿਖੇ ਨੌਜਵਾਨ ਸਭਾ ਭਾਰਤ ਸਭਾ ਜਿਹੜੀ ਸੀ NBS ਦੀ ਜਿਹੜੀ ਨੀਂਹ ਵੀ ਰੱਖੀ ਸੀ। 1947 ਦੀ ਵੰਡ ਤੋਂ ਬਾਅਦ ਪ੍ਰਿੰਸੀਪਲ ਛਬੀਲ ਦਾਸ ਅਤੇ ਉਹਨਾਂ ਦੀ ਪਤਨੀ ਸੀਤਾ ਦੇਵੀ ਜਲੰਧਰਾਂ ਵਸੇ ਸਨ। ਅੰਗਰੇਜ਼ੀ ਦੇ ਪ੍ਰੋਫੈਸਰ ਹੁੰਦਿਆਂ ਵੀ ਉਹ ਉਰਦੂ ਦੇ ਮਕਬੂਲ ਲੇਖਕ ਸਨ ਅਤੇ ਉਹਨਾਂ ਦੀ ਪਤਨੀ ਸੀਤਾ ਦੇਵੀ ਇੱਕ ਮਜ਼ਦੂਰ ਆਗੂ ਵਜੋਂ MP ਰਹੇ ਨੇ ਅਤੇ ਉਹਨਾਂ ਦੀ ਧੀ ਮਨੋਰਮਾ ਦੀਵਾਨ ਨੇ ਹਿੰਦੀ ਦੇ ਵਿੱਚ ਆਜ਼ਾਦੀ ਸੰਗਰਾਮ ਦੇ ਉੱਤੇ ਕਈ ਪੁਸਤਕਾਂ ਵੀ ਜਿਹੜੀਆਂ ਲਿਖੀਆਂ ਨੇ। ਪੇਪਰ ਲੀਕ ਮਾਮਲਾ, ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਅਕਾਲੀ ਵਫਦ ਨੇ ਰਾਜਪਾਲ ਦੇ ਨਾਲ ਮੁਲਾਕਾਤ ਕੀਤੀ ਹੈ। ਦੂਸਰੇ ਪਾਸੇ ਮਾਨ ਸਾਹਿਬ ਦਾਅਵਾ ਕਰ ਰਹੇ ਨੇ, ਆਪਣੇ ਭਗਵੰਤ ਮਾਨ ਸਾਹਿਬ CM, ਸਾਡੇ ਰਾਜ ਦੇ ਵਿੱਚ ਕੋਈ ਵੀ ਪੇਪਰ ਲੀਕ ਨਹੀਂ ਹੋਇਆ, ਵਿਰੋਧੀਆਂ ਨੇ 6 ਮਾਮਲੇ ਗਿਣਾ ਕੇ ਚੁਣੌਤੀ ਦਿੱਤੀ ਹੈ। ਅਤੇ ਮਾਨ ਸਾਹਿਬ ਕਹਿੰਦੇ ਨੇ ਦੇਸ਼ ਭਰ ਦੇ ਵਿੱਚ ਪ੍ਰੀਖਿਆ ਪੇਪਰ ਲੀਕ ਦੇ ਮੁੱਦੇ 'ਤੇ ਚੱਲ ਰਹੀ ਬਹਿਸ ਦੇ ਵਿਚਕਾਰ ਹੁਣ ਪੰਜਾਬ ਦੇ ਵਿੱਚ ਵੀ ਇਸ ਮੁੱਦੇ ਦੇ ਉੱਤੇ ਰਾਜਨੀਤਿਕ ਘਮਾਸਾਨ ਜਿਹੜਾ ਤੇਜ਼ ਹੋ ਰਿਹਾ। 19 ਜੁਲਾਈ ਨੂੰ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸ ਜਿਹੜੀ ਹੈ ਵੱਲੋਂ 454 ਫਾਰਮੇਸੀ ਅਫਸਰਾਂ ਦੀ ਭਰਤੀ ਲਈ ਗਈ ਸੀ ਜਿਹੜੀ ਪ੍ਰੀਖਿਆ ਤੋਂ ਬਾਅਦ ਵਿਰੋਧੀ ਧਿਰਾਂ ਨੇ ਪੰਜਾਬ ਸਰਕਾਰ ਨੂੰ ਨਿਸ਼ਾਨੇ ਦੇ ਉੱਤੇ ਲੈ ਲਿਆ। ਪ੍ਰੀਖਿਆ ਦੇ ਦੌਰਾਨ ਪੰਜਾਬ ਪੁਲਿਸ ਨੇ ਇੱਕ ਅੰਤਰਰਾਜੀ ਗਿਰੋਹ ਦਾ ਪਰਦਾਫਾਸ਼ ਕਰਦਿਆਂ 10 ਕੈਮਰੇ, ਬਲੂਟੁੱਥ ਏਅਰਫੋਨ ਅਤੇ ਹੋਰ ਇਲੈਕਟ੍ਰਾਨਿਕ ਉਪਕਰਨ ਕਹਿੰਦੇ ਨੇ ਬਰਾਮਦ ਕੀਤੇ ਸਨ। ਮੁੱਖ ਮੰਤਰੀ ਭਗਵੰਤ ਮਾਨ ਨੇ ਵਿਰੋਧੀਆਂ ਦੇ ਦੋਸ਼ਾਂ ਨੂੰ ਸਿਰੇ ਤੋਂ ਖਾਰਜ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਸਰਕਾਰ ਦੇ ਪਿਛਲੇ 4-4.5 ਸਾਲਾਂ ਦੇ ਕਾਰਜਕਾਲ ਦੇ ਦੌਰਾਨ ਇੱਕ ਵੀ ਪ੍ਰਤੀਯੋਗਤਾ ਪ੍ਰੀਖਿਆ ਦਾ ਪੇਪਰ ਲੀਕ ਨਹੀਂ ਹੋਇਆ। ਦੂਜੇ ਪਾਸੇ ਕਾਂਗਰਸ, ਭਾਜਪਾ, ਸ਼੍ਰੋਮਣੀ ਅਕਾਲੀ ਦਲ ਅਤੇ ਰਾਜ ਸਭਾ ਮੈਂਬਰ ਸਵਾਤੀ ਮਾਲੀਵਾਲ ਨੇ ਦਾਅਵਾ ਕੀਤਾ ਕਿ 2022 ਤੋਂ ਬਾਅਦ ਪੰਜਾਬ ਦੇ ਵਿੱਚ ਭਰਤੀ ਅਤੇ ਬੋਰਡ ਪ੍ਰੀਖਿਆਵਾਂ ਦੇ ਨਾਲ ਸੰਬੰਧਿਤ ਘੱਟੋ ਘੱਟ 6 ਵੱਡੀਆਂ ਪੇਪਰ ਲੀਕ ਜਾਂ ਜਿਹੜੀਆਂ ਧਾਂਦਲੀ ਦੀਆਂ ਘਟਨਾਵਾਂ ਵਾਪਰੀਆਂ ਨੇ। ਪੰਜਾਬ ਪੁਲਿਸ ਦਾ ਇਹਦੇ ਵਿੱਚ ਕਹਿਣਾ ਹੈ ਕਿ ਉਹਨਾਂ ਦਾ ਪੱਖ ਹੈ ਕਿ ਪ੍ਰੀਖਿਆ ਸ਼ੁਰੂ ਹੋਣ ਤੋਂ ਪਹਿਲਾਂ ਪੇਪਰ ਲੀਕ ਹੋਣ ਦਾ ਕੋਈ ਸਬੂਤ ਨਹੀਂ ਮਿਲਿਆ। ਪੁਲਿਸ ਦੇ ਅਨੁਸਾਰ ਇਹ ਪ੍ਰੀ ਐਗਜ਼ਾਮ ਪੇਪਰ ਲੀਕ ਨਹੀਂ ਬਲਕਿ ਪ੍ਰੀਖਿਆ ਸ਼ੁਰੂ ਹੋਣ ਤੋਂ ਬਾਅਦ ਤਕਨਾਲੋਜੀ ਦੀ ਵਰਤੋਂ ਦੇ ਨਾਲ ਕੀਤੀ ਗਈ ਰੀਅਲ ਟਾਈਮ ਨਕਲ ਦਾ ਮਾਮਲਾ ਹੈ। ਸ਼੍ਰੋਮਣੀ ਅਕਾਲੀ ਦਲ ਦਾ ਕਹਿਣਾ ਹੈ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਇੱਕ ਅਕਾਲੀ ਵਫਦ ਨੇ ਅੱਜ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨਾਲ ਮੁਲਾਕਾਤ ਕੀਤੀ ਹੈ। ਵਫਦ ਨੇ ਰਾਜਪਾਲ ਨੂੰ ਮੰਗ ਪੱਤਰ ਸੌਂਪ ਕੇ ਪੰਜਾਬ ਵਿੱਚ ਹੋਏ ਜਿਹੜੇ ਪੇਪਰ ਲੀਕ ਮਾਮਲਿਆਂ ਦੀ CBI ਜਾਂਚ ਦੀ ਜਿਹੜੀ ਮੰਗ ਕਰ ਲਈ ਹੈ। ਇਸ ਵਫਦ ਦੇ ਵਿੱਚ ਸੁਖਬੀਰ ਸਿੰਘ ਬਾਦਲ ਤੋਂ ਇਲਾਵਾ ਸੀਨੀਅਰ ਅਕਾਲੀ ਆਗੂ ਬਲਵਿੰਦਰ ਸਿੰਘ ਭੂੰਦੜ, ਦਲਜੀਤ ਸਿੰਘ ਚੀਮਾ, ਬਿਕਰਮ ਸਿੰਘ ਮਜੀਠੀਆ ਅਤੇ ਸਿਕੰਦਰ ਸਿੰਘ ਮਲੂਕਾ ਆਦਿ ਸ਼ਾਮਲ ਹੋਏ ਨੇ। ਵਫਦ ਨੇ ਰਾਜਪਾਲ ਦੇ ਕੋਲ ਬਰਨਾਲਾ ਦੇ ਵਿੱਚ ਸਫਾਈ ਕਾਮਿਆਂ ਦੇ ਉੱਤੇ ਹੋਏ ਲਾਠੀਚਾਰਜ ਦਾ ਮਾਮਲਾ ਵੀ ਜ਼ੋਰ ਸ਼ੋਰ ਦੇ ਨਾਲ ਚੁੱਕਿਆ। ਆਪ ਸਰਕਾਰ ਦੇ ਕਾਰਜਕਾਲ ਦੇ ਦੌਰਾਨ ਪੇਪਰ ਲੀਕ ਅਤੇ ਨੌਕਰੀਆਂ ਦੇ ਵਿੱਚ ਧਾਂਦਲੀਆਂ ਦੇ ਦੋਸ਼ ਲਾਏ। ਰਾਜਪਾਲ ਦੇ ਨਾਲ ਮੁਲਾਕਾਤ ਮਗਰੋਂ ਸੁਖਬੀਰ ਬਾਦਲ ਨੇ ਕਿਹਾ ਕਿ ਮੌਜੂਦਾ ਆਪ ਸਰਕਾਰ ਦੇ ਕਾਰਜਕਾਲ ਦੇ ਦੌਰਾਨ ਪੰਜਾਬ ਦੇ ਵਿੱਚ ਦਰਜਨਾਂ ਪੇਪਰ ਲੀਕ ਦੇ ਮਾਮਲੇ ਹੋਏ ਨੇ ਅਤੇ ਨੌਕਰੀਆਂ ਦੇ ਵਿੱਚ ਵੱਡੀਆਂ ਧਾਂਦਲੀਆਂ ਹੋਈਆਂ ਨੇ ਜਿਨ੍ਹਾਂ ਦੀ CBI ਜਾਂਚ ਹੋਣੀ ਚਾਹੀਦੀ ਹੈ। ਖੁਦ ਮੁੱਖ ਮੰਤਰੀ ਭਗਵੰਤ ਮਾਨ ਨੇ ਟਵਿੱਟ ਕਰਕੇ ਪੇਪਰ ਲੀਕ ਦੀ ਜਿਹੜੀ ਗੱਲ ਸਵੀਕਾਰੀ ਹੈ। ਉਹਨਾਂ ਦੋਸ਼ ਲਾਇਆ ਕਿ ਨਾਇਬ ਤਹਿਸੀਲਦਾਰਾਂ ਦੀ ਭਰਤੀ ਦੇ ਵਿੱਚ ਘਪਲਾ, 10ਵੀਂ ਅਤੇ 12ਵੀਂ ਦੇ ਪੇਪਰ ਲੀਕ, ਟੈਟ ਪੇਪਰ ਲੀਕ ਅਤੇ ਖੇਤੀ ਵਿਕਾਸ ਅਫਸਰਾਂ ਦੀ ਭਰਤੀ ਆਦਿ ਵਿੱਚ ਭਾਰੀ ਧਾਂਦਲੀ ਹੋਈ ਹੈ। ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਗਰੁੱਪ ਜਿਹੜਾ B ਹੈ ਉਹਦੀਆਂ ਭਰਤੀਆਂ ਦੇ ਵਿੱਚ ਵੀ ਧਾਂਦਲੀ ਹੋਈ ਅਤੇ ਬਹੁਤੇ ਮਾਮਲਿਆਂ ਦੇ ਵਿੱਚ ਹਾਈ ਕੋਰਟ ਨੇ ਸਟੇਅ ਵੀ ਜਿਹੜਾ ਲਿਆ। CBI ਦੀ ਪੜਤਾਲ ਹੋਣ ਦੀ ਸੂਰਤ ਦੇ ਵਿੱਚ ਸਾਰੇ ਹੀ ਘਪਲੇਬਾਜ਼ ਸਲਾਖਾਂ ਦੇ ਪਿੱਛੇ ਜਾਣਗੇ। ਉਹਨਾਂ ਇਹ ਵੀ ਦੋਸ਼ ਲਾਇਆ ਕਿ ਪੰਜਾਬ ਦੇ ਵਿੱਚ ਦੂਜੇ ਸੂਬਿਆਂ ਦੇ ਉਮੀਦਵਾਰਾਂ ਨੂੰ ਨੌਕਰੀਆਂ ਦਿੱਤੀਆਂ ਜਾ ਰਹੀਆਂ ਨੇ। ਬਾਦਲ ਨੇ ਦੋਸ਼ ਲਾਇਆ ਕਿ ਪੰਜਾਬ ਪੁਲਿਸ ਹੁਣ ਆਮ ਆਦਮੀ ਪਾਰਟੀ ਦੀ ਗੁੰਡਾ ਟੀਮ ਬਣ ਗਈ ਹੈ ਅਤੇ ਪੁਲਿਸ ਅਫਸਰ ਬੇਰਹਿਮੀ ਦੇ ਨਾਲ ਲੋਕਾਂ ਨੂੰ ਘੁੱਟ ਮਾਰ ਰਹੇ ਨੇ। ਉਹਨਾਂ ਕਿਹਾ ਕਿ ਅਕਾਲੀ ਦਲ ਦੀ ਸਰਕਾਰ ਬਣਨ ਦੇ ਉੱਤੇ ਧੱਕੇਸ਼ਾਹੀ ਕਰਨ ਵਾਲੇ ਪੁਲਿਸ ਅਫਸਰਾਂ ਦੇ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਏਗੀ। ਅਕਾਲੀ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਹੁਣਾਂ ਨੇ ਵੀ ਅੱਜ ਪਾਰਲੀਮੈਂਟ ਦੇ ਵਿੱਚ ਇਹ ਆਵਾਜ਼ ਉਠਾਈ ਅਤੇ ਨਾਲ ਜਿਹੜਾ ਆਪਣਾ ਅੰਮ੍ਰਿਤਸਰ ਸਰਹੱਦ ਖੋਲ੍ਹਣ ਦਾ ਵੀ ਮੁੱਦਾ ਚੱਕਿਆ ਅਤੇ ਪੰਜਾਬ ਦੇ ਪੇਪਰ ਲੀਕ ਮਾਮਲਿਆਂ ਦੀ CBI ਜਾਂਚ ਦੀ ਮੰਗ ਕੀਤੀ। ਇਸ ਮੌਕੇ ਬਿਕਰਮ ਸਿੰਘ ਮਜੀਠੀਆ ਨੇ ਪੁਲਿਸ ਜ਼ਬਰ ਦੇ ਨਾਲ ਸੰਬੰਧਿਤ ਕੁਝ ਤਸਵੀਰਾਂ ਵੀ ਸਾਂਝੀਆਂ ਕੀਤੀਆਂ। ਸੁਖਬੀਰ ਬਾਦਲ ਨੇ ਤੰਜ ਕੱਸਦਿਆਂ ਕਿਹਾ ਕਿ ਇੱਕ ਪਾਸੇ ਪੰਜਾਬ ਦੇ ਵਿੱਚ ਪੇਪਰ ਲੀਕ ਹੋ ਰਹੇ ਨੇ ਅਤੇ ਦੂਜੇ ਪਾਸੇ ਅਰਵਿੰਦ ਕੇਜਰੀਵਾਲ ਜੰਤਰ ਮੰਤਰ ਦੇ ਧਰਨੇ ਦੇ ਵਿੱਚ ਨੀਟ ਪੇਪਰ ਲੀਕ ਮਾਮਲੇ ਦੀ ਗੱਲ ਕਰ ਰਹੇ ਨੇ। ਦੂਸਰੇ ਪਾਸੇ ਧਰਮ ਦੇ ਮੁੱਦੇ ਨੇ ਅਤੇ ਉਹਦੇ ਵਿੱਚ ਜੋ ਦੇਖਣ ਨੂੰ ਮਿਲਦਾ ਹੈ ਆਪਣੇ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗੜਗੱਜ ਸਾਹਿਬ ਕਹਿੰਦੇ ਆ ਪੰਜਾਬ ਦੇ ਵਿੱਚ ਨਸ਼ੇ ਦੀ ਹੋ ਰਹੀ ਹੈ ਹੋਮ ਡਿਲੀਵਰੀ ਅਤੇ ਕੌਮ ਬਚਾਉਣੀ ਹੈ ਤਾਂ ਭਾਈ ਸਿੱਖ ਜੋੜੇ ਪੈਦਾ ਕਰਨ, ਤਿੰਨ ਤਿੰਨ ਬੱਚੇ। ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਹੋਣਾ ਨੇ ਪੰਜਾਬ ਦੇ ਵਿੱਚ ਦਿਨੋ ਦਿਨ ਗੰਭੀਰ ਹੁੱਦੇ ਨਸ਼ੇ ਦੇ ਮੁੱਦੇ ਦੇ ਉੱਤੇ ਡੂੰਘੀ ਚਿੰਤਾ ਜਿਹੜੀ ਪ੍ਰਗਟਾਈ ਹੈ ਅਤੇ ਸੂਬੇ ਦੇ ਵਿੱਚੋਂ ਨਸ਼ਿਆਂ ਦੀ ਹੋਮ ਡਿਲੀਵਰੀ ਕਹਿੰਦੇ ਹੋ ਰਹੀ ਹੈ ਜੋ ਇੱਥੇ ਦੇ ਨੌਜਵਾਨਾਂ ਅਤੇ ਪੰਜਾਬ ਦੇ ਭਵਿੱਖ ਦੇ ਲਈ ਬਹੁਤ ਵੱਡਾ ਖਤਰਾ ਹੈ। ਜਥੇਦਾਰ ਗੜਗੱਜ ਸ਼ੁੱਕਰਵਾਰ ਨੂੰ ਫਰੀਦਕੋਟ ਵਿਖੇ ਪਹੁੰਚੇ। ਮੀਰੀ ਪੀਰੀ ਖਾਲਸਾ ਮਾਰਚ ਦੇ ਸਵਾਗਤ ਦੇ ਦੌਰਾਨ ਸੰਗਤਾਂ ਦੇ ਵਿਸ਼ਾਲ ਇਕੱਠ ਨੂੰ ਸੰਬੋਧਨ ਕਰ ਰਹੇ ਸਨ ਅਤੇ ਸਥਾਨਕ ਸ਼ਰਧਾਲੂਆਂ ਵੱਲੋਂ ਮਾਰਚ ਦਾ ਜਿਹੜਾ ਨਿੱਘਾ ਆਪਣਾ ਸਵਾਗਤ ਜਿਹੜਾ ਕੀਤਾ ਗਿਆ। ਇਕੱਠ ਨੂੰ ਸੰਬੋਧਨ ਕਰਦਿਆਂ ਜਥੇਦਾਰ ਨੇ ਸਿੱਖ ਕੌਮ ਨੂੰ ਦਰਪੇਸ਼ ਸਮਾਜਿਕ, ਸੱਭਿਆਚਾਰਕ ਅਤੇ ਆਬਾਦੀ ਦੇ ਨਾਲ ਸੰਬੰਧਿਤ ਅਹਿਮ ਮੁੱਦਿਆਂ ਦੇ ਉੱਤੇ ਵਿਚਾਰ ਸਾਂਝੇ ਕੀਤੇ। ਪੰਜਾਬ ਦੇ ਵਿੱਚ ਗੈਰ ਕਾਨੂੰਨੀ ਨਸ਼ੀਲੇ ਪਦਾਰਥ ਆਮ ਘਰੇਲੂ ਸਮਾਨ ਵਾਂਗ ਆਸਾਨੀ ਦੇ ਨਾਲ ਉਪਲਬਧ ਹੋ ਰਹੇ ਨੇ ਅਤੇ ਉਹਨਾਂ ਇਸ ਲਾਹਨਤ ਨੂੰ ਠੱਲ ਪਾਉਣ ਦੇ ਲਈ ਸਮਾਜਿਕ ਪੱਧਰ ਦੇ ਉੱਤੇ ਤੁਰੰਤ ਵੱਡੇ ਉਪਰਾਲੇ ਕਰਨ ਦੀ ਲੋੜ ਦੇ ਉੱਤੇ ਜ਼ੋਰ ਵੀ ਦਿੱਤਾ ਹੈ। ਦੂਸਰੇ ਪਾਸੇ ਬੇਅਦਬੀ ਸੋਧ ਐਕਟ ਅਕਾਲ ਤਖ਼ਤ ਸਾਹਿਬ ਦੇ ਵੱਲੋਂ ਸਰਕਾਰ ਦਾ ਜਵਾਬ ਰੱਦ ਕੀਤੇ ਜਾਣ ਤੋਂ ਬਾਅਦ ਰੇੜਕਾ ਬਰਕਰਾਰ ਹੋ ਗਿਆ। ਸਰਕਾਰ ਵੱਲੋਂ ਭੇਜੇ ਦਸਤਾਵੇਜ਼ ਦੇ ਵਿੱਚ ਸਿਰਫ 15 ਜਿਹੜੇ ਨੇ ਇਤਰਾਜ਼ਾਂ ਦੇ ਉੱਤੇ ਨੁਕਤਿਆਂ ਸੰਬੰਧੀ ਜਵਾਬ ਜਿਹੜੇ ਸ਼ਾਮਲ ਨੇ, ਬਾਕੀ ਸਾਰਾ ਕੁਝ ਨਹੀਂ ਕੀਤਾ ਗਿਆ। ਜਾਗਤ ਜੋਤ ਸ਼੍ਰੀ ਗੁਰੂ ਸਾਹਿਬ ਸਤਿਕਾਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਸੋਧ ਐਕਟ 2026 ਵਿਚਲੀਆਂ ਇਤਰਾਜ਼ਯੋਗ ਮੱਦਾਂ ਨੂੰ ਲੈ ਕੇ ਸਰਕਾਰ ਅਤੇ ਸ਼੍ਰੀ ਅਕਾਲ ਤਖ਼ਤ ਸਾਹਿਬ ਵਿਚਾਲੇ ਬਣਿਆ ਅੜਿੱਕਾ ਫਿਲਹਾਲ ਜਿਵੇਂ ਦਾ ਤਿਵੇਂ ਬਣਿਆ ਹੋਇਆ ਹੈ। ਜੇਕਰ ਸਰਕਾਰ ਇਤਰਾਜ਼ਯੋਗ ਮੱਦਾ ਨਹੀਂ ਹਟਾਉਂਦੀ ਤਾਂ ਮਾਮਲਾ ਮੁੜ ਭਖ ਸਕਦਾ ਹੈ। ਇਸ ਮਾਮਲੇ ਦੇ ਵਿੱਚ ਸਰਕਾਰ ਦੇ ਵੱਲੋਂ ਭੇਜੇ ਗਏ ਜਵਾਬ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਵੱਲੋਂ ਜਿਹੜੀ ਹੈ ਸੰਤੁਸ਼ਟ ਨਹੀਂ ਹੋਏ ਨੇ ਅਤੇ ਉਹਨਾਂ ਨੇ ਸਵਾਲ ਚੁੱਕੇ ਨੇ। ਇਸੇ ਮੁੱਦੇ ਦੇ ਉੱਤੇ ਜਿਹੜਾ ਉਹਨਾਂ ਨੇ ਬੋਲਦਿਆਂ ਕਿਹਾ, ਗੱਲ ਹੋਰ ਖੋਲ੍ਹੀ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਵੱਲੋਂ ਪਹਿਲਾਂ ਹੀ ਇਸ ਮਾਮਲੇ ਦੇ ਵਿੱਚ 2 ਵਾਰ ਇਤਰਾਜ਼ ਭੇਜੇ ਜਾ ਚੁੱਕੇ ਨੇ ਅਤੇ ਇਤਰਾਜ਼ਯੋਗ ਮੱਦਾਂ ਹਟਾਉਣ ਵਾਸਤੇ ਆਖਿਆ ਗਿਆ ਸੀ। ਪਰ ਇਸ ਮਾਮਲੇ ਦੇ ਵਿੱਚ ਪੰਜਾਬ ਸਰਕਾਰ ਦੇ ਗ੍ਰਹਿ ਵਿਭਾਗ ਦੇ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਭੇਜੇ ਗਏ ਪੱਤਰ ਦੇ ਨਾਲ ਨੱਥੀ ਕੀਤੇ ਗਏ ਦਸਤਾਵੇਜ਼ ਦੇ ਵਿੱਚ 15 ਇਤਰਾਜ਼ਾਂ ਦੇ ਬਾਰੇ ਸਿਰਫ ਜਵਾਬ ਹੀ ਭੇਜਿਆ ਗਿਆ। ਇਤਰਾਜ਼ਯੋਗ ਮੱਦਾਂ ਨੂੰ ਹਟਾਉਣ ਦੇ ਬਾਰੇ ਕੁਝ ਵੀ ਸਪਸ਼ਟ ਨਹੀਂ ਕੀਤਾ ਗਿਆ। ਸਰਕਾਰ ਦੇ ਵੱਲੋਂ ਭੇਜੇ ਗਏ ਪੱਤਰ ਤੇ ਦਸਤਾਵੇਜ਼ ਦੀਆਂ ਕਾਪੀਆਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਵੱਲੋਂ ਜਨਤਕ ਕੀਤੀਆਂ ਗਈਆਂ ਨੇ। ਇਸ ਦੀ PDF ਜਿਹੜੀ ਹੈ ਕਾਪੀ ਮੀਡੀਆ ਨੂੰ ਵੀ ਦੇ ਦਿੱਤੀ ਗਈ ਹੈ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗਾਜ ਨੇ ਆਖਿਆ ਕਿ ਸਰਕਾਰ ਦੇ ਵੱਲੋਂ ਭੇਜੇ ਗਏ ਜਵਾਬ ਅਤੇ ਦਸਤਾਵੇਜ਼ ਦੀਆਂ ਕਾਪੀਆਂ ਨੂੰ ਸ਼੍ਰੋਮਣੀ ਕਮੇਟੀ ਦੀ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਨਾਲ ਸੰਬੰਧਿਤ ਸੋਸ਼ਲ ਮੀਡੀਆ ਮੰਚਾਂ ਦੇ ਉੱਤੇ ਵੀ ਆਮ ਲੋਕਾਂ ਦੇ ਲਈ ਜਨਤਕ ਕੀਤਾ ਜਾਵੇਗਾ ਤਾਂ ਜੋ ਸਾਰੀ ਸਿੱਖ ਸੰਗਤ ਇਸ ਦੇ ਬਾਰੇ ਜਾਣ ਸਕੇ। ਇੱਕ ਖਬਰ ਲੈ ਕੇ ਹੋਰ ਦੋਸਤੋ ਤੇ ਅੱਗੇ ਵੱਧਦੇ ਹਾਂ, ਰਾਜਨ ਸੈਣੀ ਸਾਹਿਬ ਦੇ ਨਾਲ ਗੱਲਾਂ ਕਰਦੇ ਹਾਂ। ਅਵਾਰਾ ਪਸ਼ੂਆਂ ਦੇ ਮਾਮਲੇ ਦੇ ਵਿੱਚ ਇੱਕ ਜਿਹੜਾ ਹਾਦਸਿਆਂ ਦੇ ਕਾਰਨ ਜੋ ਕੁਝ ਵਾਪਰਦਾ ਹੈ ਉਹਦੇ ਵਿੱਚ ਮੁਆਵਜ਼ੇ ਦੇ ਲਈ ਵਿਧੀ ਤਿਆਰ ਕਰੋ ਕਹਿ ਦਿੱਤਾ ਗਿਆ। ਸੁਪਰੀਮ ਕੋਰਟ ਦਾ ਕੇਂਦਰ ਅਤੇ ਸੂਬਿਆਂ ਨੂੰ ਹੁਕਮ ਆ ਗਿਆ। ਸੜਕਾਂ ਦੇ ਉੱਤੇ ਅਵਾਰਾ ਪਸ਼ੂਆਂ ਕਾਰਨ ਜਿਹੜਾ ਹੋਣ ਵਾਲੇ ਹਾਦਸਿਆਂ ਦਾ ਨੋਟਿਸ ਲੈਂਦਿਆਂ ਸੁਪਰੀਮ ਕੋਰਟ ਨੇ ਸ਼ੁੱਕਰਵਾਰ ਨੂੰ ਕੇਂਦਰ ਅਤੇ ਸੂਬਾ ਸਰਕਾਰਾਂ ਨੂੰ ਨਿਰਦੇਸ਼ ਦਿੱਤਾ ਕਿ ਉਹ ਅਜਿਹੇ ਹਾਦਸਿਆਂ ਦੇ ਵਿੱਚ ਮੁਆਵਜ਼ੇ ਦੀ ਅਦਾਇਗੀ ਦੇ ਲਈ ਇੱਕ ਵਿਧੀ ਤਿਆਰ ਕਰਨ। ਜਸਟਿਸ ਸੰਜੇ ਕਰੋਲ ਅਤੇ ਜਸਟਿਸ ਐਨ ਕੋਟੀਸ਼ਵਰ ਸਿੰਘ ਦੀ ਬੈਂਚ ਨੇ ਕਈ ਦਿਸ਼ਾ ਨਿਰਦੇਸ਼ ਜਾਰੀ ਕਰਦਿਆਂ ਕਿਹਾ ਕਿ ਇਨ੍ਹਾਂ ਪਸ਼ੂਆਂ ਦੇ ਮਾਲਕਾਂ ਨੂੰ ਜ਼ਿੰਮੇਵਾਰ ਠਹਿਰਾਇਆ ਜਾਣਾ ਚਾਹੀਦਾ ਹੈ ਅਤੇ ਇੱਕ ਯਕੀਨੀ ਬਣਾਇਆ ਜਾਣਾ ਚਾਹੀਦਾ ਹੈ ਕਿ ਉਹ ਹਰ ਦਿਨ ਦੇ ਅੰਤ ਦੇ ਵਿੱਚ ਆਪਣੇ ਨਿਰਧਾਰਿਤ ਟਿਕਾਣਿਆਂ ਦੇ ਉੱਤੇ ਵਾਪਸ ਪਰਤਣ। ਬੈਂਚ ਨੇ ਕਿਹਾ ਕਿ ਜਿਹੜੇ ਸੂਬਿਆਂ ਨੇ ਪਸ਼ੂਆਂ ਦੇ ਨਾਲ ਸੰਬੰਧਿਤ ਆਪਣੇ ਖੁਦ ਦੇ ਕਾਨੂੰਨ ਬਣਾਏ ਨੇ ਉਹਨਾਂ ਨੂੰ ਅੱਖਰ ਅਤੇ ਭਾਵਨਾ ਦੇ ਵਿੱਚ ਉਹਨਾਂ ਦੀ ਪੂਰੀ ਅਤੇ ਤੁਰੰਤ ਲਾਗੂ ਨੂੰ ਜਿਹੜਾ ਯਕੀਨੀ ਬਣਾਉਣ ਦੇ ਲਈ ਕਦਮ ਚੁੱਕਣੇ ਚਾਹੀਦੇ ਅਤੇ ਸਮਰਥ ਅਥਾਰਟੀ ਦੇ ਵੱਲੋਂ ਉਚਿਤ ਸਮਝੇ ਜਾਣ ਦੇ ਅਨੁਸਾਰ ਜ਼ਰੂਰੀ ਸੋਧਾਂ ਕੀਤੀਆਂ ਜਾ ਸਕਦੀਆਂ ਨੇ ਤਾਂ ਜੋ ਨਿਯਮ ਬਣਾਏ ਜਾ ਸਕਦੇ ਨੇ ਤਾਂ ਜੋ ਪੈਦਲ ਯਾਤਰੀਆਂ ਦਾ ਜਾਂ ਵਾਹਨਾਂ ਦੋਵਾਂ ਦੇ ਸ਼੍ਰੇਣੀ ਦੇ ਮਾਮਲਿਆਂ ਦੇ ਵਿੱਚ ਗਊਆਂ ਪਸ਼ੂਆਂ ਦੇ ਨਤੀਜੇ ਵਜੋਂ ਹੋਣ ਵਾਲੇ ਹਾਦਸਿਆਂ 'ਚ ਮੁਆਵਜ਼ੇ ਦੀ ਅਦਾਇਗੀ ਦੇ ਲਈ ਇੱਕ ਵਿਧੀ ਜਿਹੜੀ ਵਿਕਸਿਤ ਕੀਤੀ ਜਾ ਸਕੇ। ਅਤੇ ਕੋਰਟ ਕਹਿੰਦਾ ਜੇ ਤੁਸੀਂ ਉੱਦਾਂ ਨੱਥ ਨਹੀਂ ਪਾਉਣੀ ਤਾਂ ਫਿਰ ਤੁਹਾਨੂੰ ਅਸੀਂ ਨੱਥ ਪਾਉਂਦੇ ਹਾਂ, ਜਦੋਂ ਜੁਰਮਾਨੇ ਦੇਣੇ ਪੈਣਗੇ ਨਾ ਤਾਂ ਫਿਰ ਆਪੇ ਹੀ ਤੁਸੀਂ ਕੁਝ ਨਾ ਕੁਝ ਕਰੋਗੇ ਜਦੋਂ ਸਰਕਾਰਾਂ ਦੇ ਉੱਤੇ ਬੋਝ ਪਵੇਗਾ। ਸਿਖਰਲੀ ਅਦਾਲਤ ਨੇ ਨਿਰਦੇਸ਼ ਦਿੱਤਾ ਕਿ ਸਾਰੇ ਪਸ਼ੂਆਂ ਦੀ ਟੈਗਿੰਗ ਨੂੰ ਲਾਜ਼ਮੀ ਬਣਾਇਆ ਜਾਵੇ ਜਿਸ ਦੇ ਨਾਲ ਉਹਨਾਂ ਦੇ ਉੱਤੇ ਨਜ਼ਰ ਰੱਖਣ ਅਤੇ ਉਹਨਾਂ ਦੀ ਲੰਬੇ ਸਮੇਂ ਦੀ ਸਿਹਤ ਸੇਵਾ ਨੂੰ ਯਕੀਨੀ ਬਣਾਉਣ ਅਤੇ ਵੈਟਨਰੀ ਚੈੱਕਅਪ ਦੇ ਉੱਤੇ ਟੀਕਾਕਰਨ ਦੇ ਨਾਲ ਜੋੜਨ ਦੇ ਵਿੱਚ ਮਦਦ ਮਿਲਦੀ ਹੈ। ਬੈਂਚ ਨੇ ਕਿਹਾ ਕਿ ਆਰਥਿਕ ਤੌਰ ਦੇ ਉੱਤੇ ਉਪਯੋਗੀ ਉਦੇਸ਼ ਪੂਰਾ ਕਰਨ ਤੋਂ ਬਾਅਦ ਜਾਨਵਰਾਂ ਨੂੰ ਛੱਡ ਦਿੱਤੇ ਜਾਣ ਦੀ ਹਕੀਕਤ ਤੋਂ ਇਨਕਾਰ ਕੀਤਾ ਨਹੀਂ ਜਾ ਸਕਦਾ। ਅਜਿਹਾ ਫੈਸਲਾ ਕਰਨ ਵਾਲੇ ਮਾਲਕਾਂ ਨੂੰ ਜ਼ਿੰਮੇਵਾਰ ਠਹਿਰਾਇਆ ਜਾਣਾ ਚਾਹੀਦਾ ਹੈ ਅਤੇ ਅਜਿਹੇ ਜਾਨਵਰਾਂ ਨੂੰ ਉਚਿਤ ਅਥਾਰਟੀ ਰਾਹੀਂ ਚਲਾਏ ਜਾਂਦੇ ਸ਼ੈਲਟਰਾਂ ਦੇ ਵਿੱਚ ਸੁਰੱਖਿਅਤ ਤਬਦੀਲੀ ਨੂੰ ਯਕੀਨੀ ਬਣਾਉਣਾ ਚਾਹੀਦਾ ਹੈ। ਅਜਿਹੇ ਸ਼ੈਲਟਰਾਂ ਦੇ ਅਧਿਕਾਰਾਂ ਨੂੰ ਅਜਿਹੀ ਤਬਦੀਲੀ ਨੂੰ ਸਵੀਕਾਰ ਕਰਦਿਆਂ ਇੱਕ ਰਸੀਦ ਜਾਰੀ ਕਰਨੀ ਚਾਹੀਦੀ ਹੈ ਅਤੇ ਅਜਿਹੇ ਜਾਨਵਰਾਂ ਦੇ ਵੇਰਵਿਆਂ ਨੂੰ ਟੈਗਿੰਗ ਦੇ ਡਾਟਾਬੇਸ ਦੇ ਵਿੱਚ ਦਰਜ ਬਦਲਣਾ ਚਾਹੀਦਾ ਹੈ। ਅਤੇ ਬੈਂਚ ਨੇ ਅੱਗੇ ਇਹ ਵੀ ਕਿਹਾ ਨਾਲ ਕਿ ਅਦਾਲਤ ਨੇ ਯਕੀਨੀ ਬਣਾਉਣ ਦੇ ਲਈ ਕਿਹਾ ਕਿ ਟੈਗਿੰਗ ਰਿਕਾਰਡਾਂ ਦਾ ਡਿਜੀਟਾਈਜੇਸ਼ਨ ਅਤੇ ਇਹਨਾਂ ਸ਼ੈਲਟਰਾਂ ਦਾ ਸੁਚਾਰੂ ਸੰਚਾਲਨ ਸਹੀ ਢੰਗ ਦੇ ਨਾਲ ਕੀਤਾ ਜਾਵੇ ਅਤੇ ਅਧਿਕਾਰੀ ਹਰ ਕਾਰਪੋਰੇਸ਼ਨ ਵਿਭਾਗ ਦੇ ਵਿੱਚ ਇੱਕ ਖਾਸ ਅਧਿਕਾਰੀ ਨੂੰ ਨੋਡਲ ਅਧਿਕਾਰੀ ਵਜੋਂ ਤਾਇਨਾਤ ਕਰ ਸਕਦੇ ਨੇ। ਇਹ ਜਿਹੜਾ ਨਿਰਦੇਸ਼ ਇੱਕ ਔਰਤ ਦੇ ਵੱਲੋਂ ਦਾਖਲ ਕੀਤੀ ਗਈ ਉਸ ਅਪੀਲ ਦੀ ਸੁਣਵਾਈ ਦੇ ਦੌਰਾਨ ਆਇਆ ਜਿਸ ਦੇ ਵਿੱਚ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਉਸ ਆਦੇਸ਼ ਨੂੰ ਚੁਣੌਤੀ ਦਿੱਤੀ ਗਈ ਸੀ ਜਿਸ ਨੇ ਉਸ ਨੂੰ ਦਿੱਤੇ ਗਏ 29.32 ਲੱਖ ਰੁਪਏ ਦੀ ਮੁਆਵਜ਼ੇ ਨੂੰ ਰੱਦ ਕਰ ਦਿੱਤਾ ਸੀ। ਔਰਤ ਦੇ ਪਤੀ ਨੂੰ ਸੜਕ ਤੇ ਤੁਰਦਿਆਂ ਇੱਕ ਅਵਾਰਾ ਸਾਂਹ ਨੇ ਟੱਕਰ ਮਾਰ ਦਿੱਤੀ ਸੀ ਜਿਸ ਦੇ ਕਾਰਨ ਉਸਦੇ ਸਿਰ ਦੇ ਵਿੱਚ ਸੱਟ ਲੱਗੀ ਤੇ ਉਸਦੀ ਮੌਤ ਹੋ ਗਈ। ਉਸਦੀ ਮੌਤ ਤੋਂ ਬਾਅਦ ਔਰਤ ਨੇ ਢੁਕਵੇਂ ਮੁਆਵਜ਼ੇ ਦੀ ਮੰਗ ਕਰਦਿਆਂ ਹਾਈ ਕੋਰਟ ਦੇ ਵਿੱਚ ਪਟੀਸ਼ਨ ਦਾਖਲ ਕੀਤੀ ਸੀ। ਸਿੰਗਲ ਜੱਜ ਬੈਂਚ ਨੇ ਮ੍ਰਿਤਕ ਦਾਅਵੇਦਾਰਾਂ ਦੀ ਆਮਦਨ, ਉਮਰ ਅਤੇ ਹੋਰ ਕਾਰਕਾਂ ਦੇ ਆਧਾਰ ਦੇ ਉੱਤੇ ਮੋਟਰ ਵਹੀਕਲਸ ਐਕਟ 1988 ਦੇ ਤਹਿਤ ਮੁਆਵਜ਼ਾ ਦੇਣ ਦੇ ਸਿਧਾਂਤਾਂ ਨੂੰ ਲਾਗੂ ਕਰਦਿਆਂ ਮੁਆਵਜ਼ਾ ਤੈਅ ਕੀਤਾ ਸੀ ਤੇ ਪ੍ਰਦਾਨ ਕੀਤਾ ਸੀ। ਡਿਵੀਜ਼ਨ ਬੈਂਚ ਨੇ ਸਿਰਫ ਇਸ ਆਧਾਰ ਦੇ ਉੱਤੇ ਸਿੰਗਲ ਜੱਜ ਬੈਂਚ ਦੇ ਆਦੇਸ਼ ਨੂੰ ਰੱਦ ਕਰ ਦਿੱਤਾ ਕਿ ਤੱਥਾਂ ਦੇ ਵਿਵਾਦਿਤ ਮੁੱਦਿਆਂ ਦੇ ਉੱਤੇ ਧਾਰਾ 226 ਦੇ ਅਧਿਕਾਰ ਖੇਤਰ 'ਚ ਤਹਿਤ ਜਿਹੜਾ ਫੈਸਲਾ ਨਹੀਂ ਕੀਤਾ ਜਾ ਸਕਦਾ। ਪਰ ਜਿੰਨੀਆਂ ਰਿਪੋਰਟਾਂ ਜਾਣਗੀਆਂ ਮੁਆਵਜ਼ੇ ਦੇਣੇ ਪੈਣਗੇ, ਆਪੇ ਹੀ ਸਰਕਾਰਾਂ ਦੇ ਕੰਨ ਖੁੱਲ੍ਹਣਗੇ। ਤੇ ਦੋਸਤੋ ਕਰਤਾਰਪੁਰ ਲਾਂਘੇ ਦੀ ਗੱਲ ਅੱਗੇ ਜਾ ਕੇ ਕਰਦਿਆਂ ਨਾਲ ਹਰਸਿਮਰਤ ਕੌਰ ਬਾਦਲ ਹੋਣਾ ਨੇ ਮੁੱਦਾ ਚੱਕਿਆ ਹੈ ਤੇ ਉਹ ਸਪਸ਼ਟੀਕਰਨ ਮੰਗੇ ਆ ਕੇਂਦਰ ਦੇ ਕੋਲੋਂ ਤੇ ਉਸ ਤੋਂ ਪਹਿਲਾਂ ਇੱਕ ਥੋੜੀ ਜਿਹੀ ਆਡੀਓ ਸੁਣਾਉਂਦੇ ਆ ਤੁਹਾਨੂੰ ਬੀਬੀ ਆਪਣੇ ਸੋਰੀ ਆਪਣੇ ਬੀਬੀ ਜਗੀਰ ਕੌਰ ਹੋਣਾ ਦੀ ਇੱਕ ਆਡੀਓ ਹੈ ਉਹ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਫਿਰ ਆਪਾਂ ਨਾਲ ਨਾਲ ਲਾਈਨਾਂ ਖੋਲਦੇ ਹਾਂ ਬੀਬੀ ਜਗੀਰ ਕੌਰ ਹੋਣਾ ਨੇ ਜਿਹੜੀ ਇੱਕ ਲਕੀਰ ਖਿੱਚ ਦਿੱਤੀ ਹੈ
3: ਮੈਂ ਜਦੋਂ ਕਹਿੰਦੀ ਸੀ ਨਾ ਮੇਰੀ ਲੜਾਈ ਰਹੀ ਇੰਨਾ ਕਾਹਦੇ ਇਕੱਠੇ ਰਹਿਣਾ ਜੀ ਅਸੀਂ ਕਾਹਦੇ ਇਕੱਠੇ ਰਹਿਣਾ ਹੁਣ ਅਸੀਂ ਉਜੜ ਗਏ ਵਿਹੜਾ ਉਹਦੇ ਆਪਾਂ ਇਕੱਠੇ ਹੋਈ ਗਏ ਸਾਰੇ ਉਹਦੇ ਕਹਿੰਦੇ ਸਾਨੂੰ ਮੰਨੋ ਮੁੱਖ ਮੰਤਰੀ ਕਿੱਦਾਂ ਮੰਨ ਲਈਏ ਜਿਸ ਬੰਦੇ ਨੂੰ ਇਹ ਮੰਨਣ ਨਾ ਮੰਨਣ ਪਰ ਮੈਂ ਨਹੀਂ ਮੰਨਦੀ ਉਹਨਾਂ ਲੋਕਾਂ ਨੂੰ ਅੱਗੇ ਲਾਇਆ ਜਿਹੜੇ ਕਿ ਸਮੈਕਾਂ ਨਾਲ ਸੰਬੰਧਿਤ ਹੈ ਜਿਹੜੇ ਕਿ ਗੈਂਗਸਟਰਾਂ ਨਾਲ ਸੰਬੰਧਿਤ ਹੈ ਜਿਨ੍ਹਾਂ ਨੇ ਕੇਵਲ ਪੈਸਾ ਕਮਾਇਆ ਲਾਹਨਤਾਂ ਖੱਟੀਆਂ ਉਹ ਲੋਕਾਂ ਨੂੰ ਅੱਜ ਲੀਡਰ ਬਣਾ ਕੇ ਅੱਗੇ ਲਾਇਆ ਹੋਇਆ ਜਿਹੜਾ ਤੁਹਾਨੂੰ ਮੰਨਦਾ ਨਹੀਂ ਉਹਦੀਆਂ ਫੋਟੋ ਲਾ ਦਿੰਦੇ ਹੋ ਬੀਬੀ ਸਤਵੰਤ ਕੌਰ ਉਹ ਕਹਿੰਦੀ ਮੈਂ ਤੁਹਾਡਾ ਹਿੱਸਾ ਹੀ ਨਹੀਂ ਤੇ ਕਦ ਨੀ ਲਾਉਣੇ ਉੱਥੇ ਫੋਟੋ ਤੇ ਜਗੀਰ ਕੌਰ ਤੁਹਾਡੀ ਇਸਤਰੀ ਅਕਾਲੀ ਦਲ ਦੇ ਪ੍ਰਧਾਨ ਇਹਨੂੰ ਐਕਸੈਪਟ ਹੀ ਨਹੀਂ ਕਰਦੇ ਸਾਰਾ ਹੀ ਪਰਿਵਾਰ ਜਿਹੜਾ ਸਰਦਾਰ ਤਰਸੇਮ ਸਿੰਘ ਜੀ ਦਾ ਪੂਰਾ ਤਰਸੇਮ ਸਿੰਘ ਦਾ ਪਰਿਵਾਰ ਉੱਥੇ ਡਿੰਪੇ ਨੂੰ ਵੋਟਾਂ ਪਵਾ ਰਿਹਾ ਸੀ ਵਰਕਰੀ ਕਰ ਰਿਹਾ ਸੀ ਅੱਜ ਉਹ ਪੰਥ ਦੇ ਮਤੇ ਅੱਜ ਸਿੱਖਾਂ ਨੇ 6 ਜਮਾਤਾਂ ਬਣਾ ਲਈਆਂ 6 ਜਮਾਤਾਂ ਅਕਾਲੀ ਦਲ ਸਿਮਰਨਜੀਤ ਸਿੰਘ ਮਾਨ ਅਕਾਲੀ ਦਲ ਵਾਰਸ ਪੰਜਾਬ ਅਕਾਲੀ ਦਲ ਪੰਥਕ ਪਤਾ ਨੀ ਕਿਹੜੇ ਕਿਹੜੇ ਅਕਾਲੀ ਦਲ ਬਣ ਗਏ ਨਾ ਵਾਰਸ ਪੰਜਾਬ ਆਪਣੇ ਆਪ ਨੂੰ ਪੰਥ ਸਮਝਦਾ ਨਾ ਮਾਨ ਆਪਣੇ ਆਪ ਨੂੰ ਪੰਥ ਸਮਝਦਾ ਨਾ ਕੋਈ ਹੋਰ ਸਮਝਦਾ ਕੇਵਲ ਅਸੀਂ ਪੰਥ ਹਾਂ ਨਾ ਅਸੀਂ ਕਾਬਲੀਅਤ ਨੀ ਜਾਣਦੇ ਜਿਸ ਬੰਦੇ ਦਾ ਰਾਜਨੀਤਿਕ ਪਿਛੋਕੜ ਨੀ ਜਾਣਦੇ ਜਿਸ ਵਿਅਕਤੀ ਨੇ ਕੋਈ ਪੰਜਾਬ ਲਈ ਪੰਜਾਬੀਆਂ ਲਈ ਪੰਥ ਲਈ ਕਦੀ ਦੇਣ ਨਾ ਦਿੱਤੀ ਹੋਵੇ ਉਹਨੂੰ ਅੱਗੇ ਲਾ ਕੇ ਬਿਠਾ ਦੋ ਕੌਮ ਦੇ ਗਿਆਨੀ ਜੀ ਤੋਂ ਬਿਨਾਂ ਹੀ ਮੈਂ ਕਹਿ ਦਿੰਦੀ ਹਾਂ ਸਰਕਾਰ ਦਾ ਹਿੱਸਾ ਬਣਾਂਗੇ ਤੁਹਾਨੂੰ ਤਾਕਤ ਚਾਹੀਦੀ ਹੈ ਨਾ ਪਾਵਰ ਚਾਹੀਦੀ ਹੈ ਨਾ ਅੱਜ ਅਲਾਇੰਸ ਨਹੀਂ ਹੋਏਗਾ ਜਿੱਤ ਜਾਵਾਂਗੇ 15 ਜਿੱਤੀਏ 20 ਜਿੱਤੀਏ 25 ਜਿੱਤੀਏ ਬਾਅਦ ਚ ਅਸੀਂ ਅਲਾਇੰਸ ਕਰ ਲਾਂਗੇ
1: ਜੀ ਦੋਸਤੋ ਇਹ ਸੀ ਬੀਬੀ ਜਗੀਰ ਕੌਰ ਹੋਣਾ ਦੀ ਦਿਲ ਨੂੰ ਟੁੰਮਣ ਵਾਲੀ ਅਤੇ ਸੱਚੀਆਂ ਗੱਲਾਂ ਦੀ ਗੱਲਬਾਤ ਅਤੇ ਅੱਗੇ ਆਪਾਂ ਵੱਧਦਿਆਂ ਇਸ ਮੁੱਦਿਆਂ ਨੂੰ ਅੱਗੇ ਵਧਾਉਂਦੇ ਹਾਂ ਅਤੇ ਆਪਣੇ ਨਾਲ ਸੁਰਿੰਦਰ ਕੁਮਾਰ ਜੀ ਜੁੜੇ ਹੋਏ ਨੇ ਉਹਨਾਂ ਦੀ ਵੀ ਗੱਲ ਸੁਣਦੇ ਹਾਂ ਇੱਕ ਮੁੱਦਾ ਉਹਨਾਂ ਨਾਲ ਡਿਸਕਸ ਕਰਾਂਗੇ ਅਤੇ ਉਸ ਤੋਂ ਪਹਿਲਾਂ ਸੱਦਾ ਪੱਤਰ ਦਿੰਦੇ ਹਾਂ ਆਪਾਂ ਐਡਵੋਕੇਟ ਰਾਜਨ ਸੈਣੀ ਸਾਹਿਬ ਨੂੰ ਸਤਿ ਸ਼੍ਰੀ ਅਕਾਲ ਸੈਣੀ ਸਾਹਿਬ ਜੀਆਂ ਨੂੰ ਜੀ ਨਿੱਘਾ ਸਵਾਗਤ ਹੈ ਜੀ
4: ਭਾਰਤ ਸਾਹਿਬ ਸਤਿ ਸ਼੍ਰੀ ਅਕਾਲ ਜੀ ਅਤੇ ਸਰੋਤਿਆਂ ਨੂੰ ਵੀ ਸਤਿ ਸ਼੍ਰੀ ਅਕਾਲ ਜੀ
1: ਸਤਿ ਸ਼੍ਰੀ ਅਕਾਲ ਸੈਣੀ ਸਾਹਿਬ ਕੀ ਹਾਲ ਚਾਲ ਨੇ ਜੀ ਲੰਘੇ ਹੋ ਜੀ
4: ਹਾਲ ਚਾਲ ਠੀਕ ਹੈ ਜੀ
1: ਜੀ
4: ਤੇ ਮੈਨੂੰ ਲੱਗਦਾ ਤੁਸੀਂ ਮੇਰੀ ਆਵਾਜ਼ ਮਿਊਟ ਕੀਤੀ ਹੁੰਦੀ ਪਹਿਲਾਂ ਉਹ ਬੀਬੀ ਜਗੀਰ ਕੌਰ ਵਾਲੀ ਨਾ ਜੀ ਆਵਾਜ਼ ਬਹੁਤ ਘੱਟ ਆ ਰਹੀ ਸੀ ਜੀ ਮੈਂ ਤਾਂ ਕਰਕੇ ਬਾਰ ਕੀਤਾ ਵੀ ਸੀ ਰਿਕੁਐਸਟ
1: ਜੀ
4: ਤੇ ਉਹ ਥੋੜੀ ਤੰਗੀ ਆ ਰਹੀ ਸੀ ਚਲੋ ਬਾਅਦ ਦੇ ਵਿੱਚ ਜਿਹੜਾ ਹੈਗਾ ਆਡੀਓ ਸੀ ਸੁਣਿਆ ਜਾ ਸਕਦਾ ਹਾਂਜੀ ਚਲੋ
1: ਠੀਕ ਹੈ ਜੀ
4: ਤੇ ਐਨੀਵੇ ਜੀ ਅੱਜ ਨਾ ਜੀ ਸਾਡੇ ਨਾਲ ਜੁੜੇ ਆ ਸੁਰਿੰਦਰ ਕੁਮਾਰ ਪੱਡਾ ਜੀ ਇਹਨਾਂ ਦੀ ਸਮੱਸਿਆ ਇਹ ਵੈਸੇ ਮੈਨੂੰ ਆਪਣੀ ਦੱਸ ਗਏ ਹੈਗੇ ਮੈਂ ਐਕਸਪਲੇਨ ਕਰ ਦੂੰਗਾ ਪਹਿਲਾਂ ਇਹਨਾਂ ਦੀ ਜ਼ਬਾਨੀ ਜਿਹੜੀ ਆ ਇਹਨਾਂ ਦੀ ਗੱਲ ਲੈ ਲਓ ਫਿਰ ਇਹਨਾਂ ਤੋਂ ਫਿਰ ਆਫ ਲੈ ਕੇ ਤੇ ਬਾਅਦ ਦੇ ਵਿੱਚ ਮੈਂ ਇਹਨਾਂ ਦਾ ਡਿਟੇਲ ਦੱਸ ਦਿਆਂਗਾ ਜੀ
1: ਜੀ ਜ਼ਰੂਰ ਜੀ ਸਤਿ ਸ਼੍ਰੀ ਅਕਾਲ ਜੀ ਜੀਆਂ ਨੂੰ ਜੀ ਨਿੱਘਾ ਸਵਾਗਤ ਹੈ ਸੁਰਿੰਦਰ ਜੀ
5: ਹਾਂਜੀ ਸਰ ਨਮਸਕਾਰ ਜੀ
1: ਸਰ ਨਮਸਕਾਰ ਜੀ ਜੀਆਂ ਨੂੰ ਜੀ ਸਰ ਜੀ ਕੀ ਹਾਲ ਚਾਲ ਨੇ
5: ਸਾਡੇ ਪਿੰਡ ਦੀ ਜਿਹੜੀ ਕੁਛ ਜ਼ਮੀਨ ਹੈ ਜਿਹੜੀ ਹੈ ਪਹਿਲੇ ਵੀ ਬੋਲੀ ਹੁੰਦੀ ਸੀ ਤੇ ਹੁਣ ਵੀ ਉਹਨਾਂ ਨੇ ਨਾ ਪੰਚਾਇਤ ਦੀ ਜ਼ਮੀਨ ਦੀ ਬੋਲੀ ਕੀਤੀ ਸਰਪੰਚ ਸਾਹਿਬ ਨੇ
1: ਜੀ
5: ਉਹ ਪਹਿਲੇ ਹੁੰਦੀ ਸੀਗੀ ਇੱਕ ਸਾਲ ਲਈ
1: ਜੀ
5: ਉਹਦੇ ਵਿੱਚ ਸਾਡੇ ਜਿੰਨੇ ਵੀ ਠੇਕੇਦਾਰ ਆਉਂਦੇ ਜਾਂ ਸਾਡੇ ਭਾਈਵਾਲ ਆਉਂਦੇ ਸੀ ਉਹ ਲੋਕੀ ਉਹਦੇ ਚ ਫਸਲ ਬੀਜਦੇ ਸੀ ਜਾਂ ਮੂੰਗਫਲੀ ਜਾਂ ਜੋ ਵੀ ਕਰਨਾ ਹੁੰਦਾ ਸੀ ਬੀਜਦੇ ਇੱਕ ਸਾਲ ਲਈ
1: ਜੀ
5: ਤੇ ਹਰ ਸਾਲ ਬੋਲੀ ਕੀਤੀ ਜਾਂਦੀ ਸੀ
1: ਜੀ
5: ਪਰ ਹੁਣ ਪੰਚਾਇਤ ਨੇ ਥੋੜਾ ਇੱਕ ਨਵਾਂ ਕਾਨੂੰਨ ਕੱਢਦਾ ਕਿ ਇਹਨਾਂ ਨੇ ਐਤਕੀ ਬੋਲੀ ਕਰਤੀ 3 ਸਾਲ ਲਈ
1: ਅੱਛਾ ਜੀ
5: ਉਹ ਜ਼ਮੀਨ ਜਿਹੜੀ ਵਾਹੀ ਯੋਗ ਜ਼ਮੀਨ ਹੈ ਕਿਉਂਕਿ ਉਹ ਜਗ੍ਹਾ ਤਾਂ ਪੰਚਾਇਤ ਦੀ ਸੀਗੀ, ਪਰ ਜਿਹੜੀ ਉਹ ਵਾਹੀ ਯੋਗ ਬਣਾਈ ਉਹ ਤਾਂ ਸਾਡੇ ਲੋਕਾਂ ਨੇ ਬਣਾਈ ਨਾ, ਆਪਣੇ ਲੋਕਾਂ ਨਾਲ ਕਿਰਤ ਕਰਕੇ, ਆਪਣੀ ਮਿਹਨਤ ਕਰਕੇ ਸਾਰਿਆਂ ਨੇ
1: ਜੀ।
5: ਤੇ ਉਹ 3 ਸਾਲ ਦੇ ਕਰਤੇ ਸਰ, ਉਹਨਾਂ ਨੇ ਕੀਤਾ ਕਿ ਜਿਹੜੇ ਠੇਕੇਦਾਰ ਹੈਗੇ ਉਹਨਾਂ ਨੇ ਮੌਕੇ ਤੇ ਹੁਣ ਉਹ ਲਾਤੀ ਉੱਥੇ ਸਫੇਦੇ ਦੇ ਬੂਟੇ।
1: ਅੱਛਾ ਜੀ, ਉੱਪਰੋਂ ਹੋਰ ਇੱਕ ਸਫੇਦੇ ਦੇ ਬੂਟੇ ਲਾਤੇ ਜੀ। ਵੈਸੇ ਉਹ ਫਸਲ ਤੇ ਲੈ ਨਹੀਂ ਗਿਆ ਜਮੀਨ ਜੀ?
5: ਸਰ ਫਸਲ ਦੇ ਵਿੱਚ ਤਾਂ ਆਪਾਂ ਫਸਲ ਦੇ ਵਿੱਚ ਤਾਂ ਇਹ ਨਹੀਂ ਲਾਉਂਦੇ ਹੈਗੇ, ਕਿਉਂਕਿ ਜਿਹੜਾ ਸਫੇਦੇ ਦਾ ਬੂਟਾ ਹੈਗਾ ਸਰ, ਇਹ ਤਾਂ 5 ਸਾਲ ਲਈ ਆਉਣਾ ਸੀ ਨਾ, 5 ਸਾਲ ਤੋਂ ਘੱਟ ਤਾਂ ਹੁੰਦਾ ਹੀ ਨਹੀਂ ਅੱਜ ਕੱਲ੍ਹ।
1: ਹਾਂਜੀ ਹਾਂਜੀ ਬਿਲਕੁਲ ਜੀ।
5: ਕਰਪਸ਼ਨ ਕਰਨ ਦੀ ਨੀਅਤ ਨਾਲ ਉਹਨਾਂ ਦਾ, ਜਾਂ ਨਿਆਇਕ ਕਬਜ਼ਾ ਕਰਨ ਦੀ ਨੀਅਤ ਨਾਲ ਉਹਨਾਂ ਨੇ ਨਵਾਂ ਟ੍ਰੈਂਡ ਕੀਤਾ ਕਿ 3 ਸਾਲ ਲਈ ਬੋਲੀ ਕਰਤੀ ਪੰਚਾਇਤ ਨੇ
1: ਜੀ।
5: ਤੇ ਉਹਨਾਂ ਕੋਲ ਉਹਨਾਂ ਨੂੰ ਜੇ ਬੂਟੇ ਲਾਏ ਹੈਗੇ ਤਾਂ ਲਾਏ ਤਾਂ ਪੰਚਾਇਤ ਸਰਪੰਚ ਦੀ ਸਹਿਮਤੀ ਨਾਲ ਹੀ ਹੋਣਗੇ, ਜਾਂ ਵੀਡੀਓ ਸਾਹਿਬ ਨੂੰ ਕੋਈ ਕੀਤਾ ਹੋਊਗਾ ਨਾ ਸਖਤ।
1: ਅਜੇ 3 ਪਹਿਲਾਂ ਉਹਨਾਂ ਨੇ ਇੱਕ ਤਾਂ ਐਗਰੀਮੈਂਟ ਤੋੜ ਦਿੱਤਾ, ਸਾਲ ਬਾਈ ਸਾਲ ਹੁੰਦਾ ਉਹ 3 ਸਾਲ ਦਾ ਕਰ ਦਿੱਤਾ, ਦੂਸਰਾ ਫਿਰ ਉਹਦੇ ਵਿੱਚ ਫਸਲੀ ਜ਼ਮੀਨ ਦੇ ਵਿੱਚ ਸਫੇਦੇ ਲਾਤੇ ਜੀ, ਬੂਟੇ ਲਾਤੇ ਆ।
5: ਹਾਂਜੀ ਹਾਂਜੀ, ਸਾਨੂੰ ਸਰ ਸਾਨੂੰ ਪ੍ਰੋਬਲਮ ਇਹ ਹੈ ਕਿ ਸਾਡੇ ਲੋਕਾਂ ਨੇ ਇੰਨੀ ਮਿਹਨਤ ਕੀਤੀ, ਲੋਕਾਂ ਨੇ ਵਾਹਿਜੋਗ ਜ਼ਮੀਨ ਬਣਾਈ, ਠੀਕ ਹੈ ਜੀ
1: ਜੀ।
5: ਅੱਗੇ ਅੱਗੇ ਤਾਂ ਬੋਲੀ ਜਿਹੜੀ ਸੀਗੀ ਉਹ ਕੁਛ ਮਤਲਬ ਲੱਖਾਂ 'ਚ ਹੁੰਦੀ ਹੈ, ਕਿ ਉਹਨਾਂ ਨੇ ਬੋਲੀ ਜਿਹੜੀ ਹੈਗੀ ਇੰਨੀ ਵਧਾ ਤੀ ਕਿ ਜਿਹੜਾ ਸਾਡੇ ਵਰਗਾ ਆਮ ਬੰਦਾ ਸੀਗਾ, ਜਿੱਥੇ ਜਿਹੜੀ ਬੋਲੀ 10,000 ਦੀ ਹੁੰਦੀ ਉਹ 50,000 ਦੀ ਲੈ ਕੇ ਚੁੱਕੇ ਉਹ।
1: ਅੱਛਾ ਜੀ, ਮਤਲਬ ਕਿ ਕਿਸੇ ਪੱਲੇ ਪਵੇ ਹੀ ਨਾ ਹੋ ਸਕੇ ਤੋਂ ਜੀ ਜੀ।
5: ਹਾਂ, ਸਾਡੇ ਜਿਹੜੇ ਪਿੰਡ ਦੇ ਲੋਕੀ ਹੈਗੇ ਜਾਂ ਮਾੜੇ ਲੋਕੀ ਹੈਗੇ, ਉਹਨਾਂ ਦੇ ਪੱਲੇ ਨਾ ਪਵੇ, ਉਹ ਉਸ ਉਹਦੇ ਵਿੱਚ ਥੋੜੀ ਬੋਲੀ ਮੈਂ ਵੀ ਦਿੱਤੀ ਸੀ ਇੱਕ ਪਲਾਟ ਦੇ ਵਿੱਚ, ਜਿਹਦੀ ਅੱਗੇ 8-7,000 ਦੀ ਹੁੰਦੀ ਸੀਗੀ, ਮੈਂ ਵੀ 50 ਤੱਕ ਤਾਂ ਮੈਂ ਵੀ ਗਿਆ ਫਿਰ, ਮੈਂ ਕਿਹਾ ਜੀ ਇਹਨਾਂ ਇੱਦਾਂ ਹੀ ਗੱਲ ਥੋੜੀ ਕਰਦੇ ਹਾਂ ਆਪਾਂ, ਪਰ ਸਾਨੂੰ ਉਹਨਾਂ ਦੇ ਨੇੜੇ ਲੱਗਣ ਨਹੀਂ ਹੁੰਦਾ ਜੀ।
1: ਤੇ ਤੁਸੀਂ ਹੋਰ ਕਿਤੇ
5: ਸਾਰੇ ਇਹ ਹੈ
1: ਸਰਪੰਚ ਤੱਕ ਸਰਪੰਚ ਨਾਲ ਗੱਲ ਨਹੀਂ ਕੀਤੀ ਜਾਂ ਹੋਰ ਕਿਤੇ ਅਪਰੋਚ ਨਹੀਂ ਕੀਤੀ, ਕੋਸ਼ਿਸ਼ ਨਹੀਂ ਕੀਤੀ ਜੀ?
5: ਸਰ ਜਿਹੜੀ ਪੰਚਾਇਤ ਨਾਲ ਗੱਲ ਅਸੀਂ ਕੀਤੀ ਉਹਨਾਂ ਦਾ ਇੱਕੋ ਇੱਕ ਮੁੱਦਾ ਹੈਗਾ, ਕਿਉਂਕਿ ਜਿਹੜੀ ਉਹਨਾਂ ਬੋਲੀ ਕੀਤੀ ਹੈਗੀ ਹੈ ਉਹਨੇ ਸੈਂਟਰਮੈਂਟ ਪਹਿਲਾਂ ਹੀ ਹੋਈ ਹੋਊਗੀ
1: ਜੀ।
5: ਅਸੀਂ ਜਦੋਂ ਗੱਲ ਕਰਦੇ ਹਾਂ ਤਾਂ ਉਹ ਕਹਿੰਦੇ ਜੀ ਵੀ ਪੰਚਾਇਤ ਦੀ ਜ਼ਮੀਨ ਹੈਗੀ ਹੈ ਠੇਕੇਦਾਰਾਂ ਨੂੰ ਆਪਾਂ ਦਿੱਤੀ ਹੈ 3 ਸਾਲ ਲਈ
1: ਜੀ,
5: ਉਹ ਭਾਵੇਂ ਵੇਚਣ ਭਾਵੇਂ ਵੇਚਣ ਭਾਵੇਂ ਬੂਟੇ ਲਾਉਣ ਜਾਂ ਮਰਜ਼ੀ ਜੋ ਮਰਜ਼ੀ ਕਰਨ, ਹੈਗੀ ਤਾਂ ਕਾਨੂੰਨ ਦੀ ਉਲੰਘਣਾ ਹੈ ਜੀ ਸਰ।
1: ਨਹੀਂ ਏਦਾਂ ਵੇਚ ਵੀ ਨਹੀਂ, ਵੇਚ ਤਾਂ ਨਹੀਂ ਸਕਦੇ ਜੇ ਪੰਚਾਇਤੀ ਜ਼ਮੀਨ ਤਾਂ ਵੇਚ ਵੀ ਨਹੀਂ ਸਕਦੇ ਜੀ ਉਹ ਤਾਂ।
5: ਉਹ ਸਰ ਉਹਨਾਂ ਦਾ ਉਹਨਾਂ ਨੇ ਤਾਂ ਮਤਲਬ ਇਹੀ ਗੱਲ ਕਹੀ ਨਾ ਵੀ ਉਹ ਜੋ ਮਰਜ਼ੀ ਕਰਨ ਜੀ, ਇਹਦਾ ਮਤਲਬ ਤਾਂ ਇਹ ਹੈ ਵੀ ਉਹ ਭਾਵੇਂ ਉਹ ਜਿਹਨੂੰ ਮਰਜ਼ੀ ਅੱਗੇ ਟ੍ਰਾਂਸਫਰ ਕਰਨ ਜੋ ਮਰਜ਼ੀ ਕਰਨ, ਉਹਨਾਂ ਦਾ ਇਸ਼ੂ ਇਹ ਹੋ ਗਿਆ ਫਿਰ
1: ਜੀ। ਬਿਲਕੁਲ ਜੀ, ਚੋ ਬਾਕੀ ਪੁੱਛ ਲੈਂਦੇ ਹਾਂ ਸੈਣੀ ਸਾਹਿਬ ਤੋਂ ਕੀ ਹੋ ਸਕਦਾ ਜੀ, ਉਹ ਮਸਲੇ ਤੋਂ ਚੰਗੀ ਤਰ੍ਹਾਂ ਸਮਝਦੇ ਨੇ ਇਹਨੂੰ। ਤੇ ਸੈਣੀ ਸਾਹਿਬ ਹਾਂਜੀ, ਕੀ ਕਹਿੰਦੇ ਹੋ ਜੀ ਇਸ ਮਸਲੇ ਦੇ ਉੱਤੇ?
4: ਪਹਿਲਾਂ ਜੀ ਸੁਰਿੰਦਰ ਹੋਣਾ ਦੀ ਗੱਲ ਸੁਣ ਲਓ ਤੁਸੀਂ ਪੂਰੀ, ਫਿਰ ਇਹਨਾਂ ਨੂੰ ਆਫ ਦੇ ਦਿਓ, ਫਿਰ ਮੈਂ ਬਾਕੀ ਗੱਲ ਕਰ ਲਵਾਂ।
1: ਜਰੂਰ ਜਰੂਰ ਜੀ
5: ਬਾਕੀ
1: ਪਿੰਡ ਵਾਲੇ ਤੁਹਾਡੇ ਨਾਲ ਨੇ ਸਭ, ਉਹ ਵੀ ਇਸ ਚੀਜ਼ ਦੇ ਨਾਲ ਸਹਿਮਤ ਨੀ ਗੇ ਕਿ ਜੋ ਸਰਪੰਚ ਨੇ
5: ਕੀਤਾ? ਸਰ ਸਾਡੇ ਨਾਲ ਕਾਫੀ ਬੰਦੇ ਸਾਡੇ ਨਾਲ ਹੈਗੇ, ਮੇਰੇ ਕੋਲ ਬੈਠੇ ਸਾਡੇ ਕੁਛ ਬੰਦੇ ਸਾਡੇ ਕੋਲ ਮੇਰੇ ਕੋਲ ਬੈਠੇ ਵੀ ਹੈਗੇ ਆ
1: ਜੀ,
5: ਪੰਚਾਇਤ
1: ਦੇ ਵਿੱਚ ਬੈਠੇ ਸੀਗੇ, ਐਗਰੀਮੈਂਟ ਕੀਤਾ ਗਿਆ ਜੀ ਉਦੋਂ, ਮਤਲਬ ਕਿ ਪਿੰਡ ਦੇ ਲੋਕ ਉੱਥੇ ਮੌਜੂਦ ਸੀ ਕਿ ਸਿਰਫ ਸਰਪੰਚ ਪੰਚ ਜਾਂ ਜਿਹਨਾਂ ਨੇ ਲਈ ਆ ਠੇਕੇ ਤੇ ਉਹ ਹੀ ਮੌਜੂਦ ਸਨ?
5: ਸਰ ਉਹਲੇ ਤਾਂ ਸਿਰਫ ਉਹ ਬੋਲੀ ਦੇਣ ਵਾਲੇ ਬੰਦੇ ਹਾਜ਼ਰ ਸੀਗੇ, ਜਿਹੜਾ ਬੋਲੀ ਦੇਣੀ ਸੀ ਜਾਂ ਹੋਰ 5-4 ਬੰਦੇ ਹਾਜ਼ਰ ਸੀਗੇ, ਠੀਕ ਨੀ, ਉਹਨੇ ਮਤਲਬ ਜਿਹੜੀ ਸਾਡੇ ਪਿੰਡ ਦੀਆਂ ਸ਼ਰਤਾਂ ਸੀਗੀਆਂ ਨਾ ਪਹਿਲੇ ਸੀਗੀਆਂ, ਮਤਲਬ ਜੋ ਬੋਲੀ ਮਤਲਬ ਪਹਿਲੇ ਹਿਸਾਬ ਨਾਲ ਫਸਲ ਬੀਜੀ ਜਾਂਦੀ ਹੈ ਉਸ ਹਿਸਾਬ ਨਾਲ ਇਹਨਾਂ ਲੋਕਾਂ ਨੂੰ ਦੱਸਿਆ ਵੀ ਅਸੀਂ ਬੋਲੀ ਕਰ ਰਹੇ ਹਾਂ, ਪਰ ਉਹਦੇ 'ਚ ਇਹ ਨਹੀਂ ਨਾ ਪਾਇਆ ਮਤੇ ਦੇ ਵਿੱਚ ਕਿ ਅਸੀਂ ਬੋਲੀ ਜਿਹੜੀ ਹੈਗੀ ਹੈ 3 ਸਾਲ ਦੇ ਰਹੇ ਹਾਂ ਤਾਂ ਬੂਟੇ ਲਵਾਉਣੇ ਹੈਗੇ, ਇਹ ਗੱਲ ਕਲੀਅਰ ਨੇ। ਹਾਂ, ਇਹ ਗੱਲ ਇਹਨੇ ਕਲੀਅਰ ਕੀਤੀ ਇਹਨਾਂ ਨੇ।
1: ਠੀਕ ਹੈ ਜੀ, ਠੀਕ ਹੈ ਜੀ ਜੀ ਜੀ ਸੈਣੀ ਸਾਹਿਬ,
4: ਗੱਲ ਇਸ ਤਰ੍ਹਾਂ ਹੈਗੀ ਨਾ ਜੀ, ਪਹਿਲਾਂ ਤਾਂ ਸਰਪੰਚ ਦੇ ਪੰਚਾਇਤ ਦੇ ਪਾਰਟ ਤੇ ਮੈਲਾ ਫਾਈਡ ਆ ਜੀ, ਪੰਚਾਇਤ ਦੀ ਜ਼ਮੀਨ ਜਿਹੜੀ ਆ ਸਿਰਫ 1 ਸਾਲ ਲਈ ਬੋਲੀ ਤੇ ਦਿੱਤੀ ਜਾ ਸਕਦੀ ਆ ਜੀ। ਹੁਣ ਇਹਨਾਂ ਨੇ ਅੱਜ ਹੀ ਜਿਹੜਾ ਇਹ ਅਗਲੇ ਸਾਲ ਦਾ ਰੇਟ ਕਿੱਦਾਂ ਅਸੈਸ ਕਰ ਲਿਆ ਜੀ?
1: ਬਿਲਕੁਲ
4: ਹੋ ਸਕਦਾ ਇਸ ਠੇਕੇਦਾਰ ਨਾਲੋਂ ਵੱਧ ਜਿਹੜਾ ਹੈਗਾ ਆ ਬੋਲੀ ਦੇਣ ਵਾਲਾ ਅਗਲੇ ਸਾਲ ਮੌਜੂਦ ਹੁੰਦਾ ਜੀ।
1: ਜੀ,
4: ਬੋਲੀ ਦਾ ਤਾਂ ਮਤਲਬ ਇਹ ਹੁੰਦਾ
1: ਜੀ,
4: ਹਾਂ ਜੀ, ਬੋਲੀ ਦਾ ਤਾਂ ਮਤਲਬ ਇਹ ਹੈ ਨਾ ਜੀ ਕਿ ਉਸ ਵੇਲੇ ਜਿਹੜਾ ਆ ਬੰਦਾ ਜਿਹੜਾ ਆ ਹਾਈਐਸਟ ਜਿਹੜੀ ਆ ਬਿੱਟ ਦਿੰਦਾ ਆ, ਹੈ ਜੀ, ਤੇ ਵੱਧ ਤੋਂ ਵੱਧ ਪੈਸੇ ਦੇਣ ਵਾਲਾ ਬੰਦਾ ਜਿਹੜਾ ਹੈਗਾ ਆ ਉਹਦੇ ਨਾਂ ਤੇ ਇਹ ਚੀਜ਼ ਜਿਹੜੀ ਆ ਅਲੋਟ ਕਰ ਦਿੱਤੀ ਜਾਂਦੀ ਆ ਜੀ। ਹੁਣ ਇਹਨਾਂ ਨੇ ਕਿੱਦਾਂ ਇਮੈਜਿਨ ਕਰ ਲਿਆ ਆ ਕਿ 2026 ਦੇ ਵਿੱਚ ਜੇ ਕਿਸੇ ਨੇ ਬੋਲੀ ਇੰਨੀ ਦਿੱਤੀ ਆ ਤੇ 27 ਦੇ ਵਿੱਚ ਜਿਹੜਾ ਹੈਗਾ ਆ ਉਹ ਬੋਲੀ ਨਹੀਂ ਦੇ ਸਕਦਾ, ਹੋਰ ਕੋਈ ਬੋਲੀ ਨਹੀਂ ਦੇਗਾ ਇੰਨੀ। ਦੂਜਾ ਇਹ ਆ ਕਿ 3 ਸਾਲ ਦੀ ਬੋਲੀ ਜਿਹੜੀ ਆ ਇਹ ਆਪਣੇ ਆਪ ਦੇ ਵਿੱਚ ਹੀ ਇਲੀਗਲ ਆ ਜੀ। ਫਿਰ ਉਹਦੇ ਤੇ ਫਸਲ ਜਿਹੜੀ ਹੁੰਦੀ ਆ ਫਸਲ ਤਾਂ ਆਉਣੀ ਆ, ਕੋਈ ਉਹ ਵੀ ਉਹਨੇ ਸਾਲ ਭਰ ਬੋਲੀ ਤੇ ਲੈਣੀ ਆ ਤੇ ਸਾਲ ਬਾਅਦ ਜਿਹੜੀ ਹੈਗੀ ਆ ਉਹਨੇ ਆਪਣੇ ਵਿਹਲਾ ਕਰਕੇ ਤੇ ਦੇ ਦੇਣਾ, ਭਾਵਾਂ ਇਹ ਬੰਦਾ ਲੈ ਲਵੇ ਪਰ ਬੋਲੀ ਦੁਬਾਰਾ ਹੋਣੀ ਹੈਗੀ ਆ ਜੀ। ਜਿੱਦਾਂ ਮਰਜ਼ੀ ਆ ਉਹ ਮੌਕੇ ਦੇ ਉੱਤੇ ਦੇਖਣਾ ਆ, ਇਹ ਹੋ ਸਕਦਾ ਇਹ ਤੋਂ ਰੇਟ ਘੱਟ ਵੀ ਜਾਵੇ, ਇਹ ਹੋ ਸਕਦਾ ਰੇਟ ਵੱਧ ਵੀ ਜਾਵੇ।
1: ਨਾਲੇ ਇੱਕ ਕਾਰਨ ਹੋਰ ਆ ਸੈਣੀ ਸਾਹਿਬ, ਜਿੱਦਾਂ ਕਿ ਜ਼ਮੀਨ ਪੱਧਰੀ ਆ ਜਾਂ ਬਹੁਤ ਕਹਿ ਲਓ ਖਸਤਾ ਕਹਿ ਸਕਦੇ ਆ, ਮਤਲਬ ਕਿ ਜਦੋਂ ਉਹਦੇ ਵਿੱਚ ਦਰਖਤ ਹੋਣਗੇ ਫਿਰ ਜੜਾਂ ਫੈਲਣਗੀਆਂ, ਫਿਰ ਉਹ ਜੜਾਂ ਤਾਂ ਪੌਦੇ ਵੱਢ ਵੀ ਲਏ ਤਾਂ ਜੜਾਂ ਕੌਣ ਕੱਟੇਗਾ ਜੀ ਫਿਰ?
4: ਬਿਲਕੁਲ ਤੁਹਾਡੀ ਗੱਲ ਠੀਕ ਆ, ਬੂਟੇ ਲਾ ਹੀ ਨਹੀਂ ਸਕਦੇ ਹੈਗਾ ਜੀ, ਬੂਟੇ ਦੀ ਤਾਂ ਉਮਰ 5 ਸਾਲ ਆ ਜੀ।
1: ਜੀ
4: ਠੀਕ ਹੈ ਨਾ ਜੀ, ਇਸ ਕਰਕੇ ਜਿਹੜਾ ਹੈਗਾ ਇਹ ਮੈਲਾਫਾਈਡ ਇੰਟੈਂਸ਼ਨ ਹੈਗੀ ਆ, ਵੀ ਇਹ ਤਾਂ ਇਹ ਆ ਵੀ ਹਾਂ ਜੀ ਜੋ ਗ੍ਰਾਹ ਹੁੰਦਾ ਆ ਵੀ ਇਸ ਪੰਚਾਇਤ ਦਾ ਜਿਹੜਾ ਟਨਿਊਰ ਆ ਜਾਂ ਇਸ ਸਰਕਾਰ ਦਾ ਟਨਿਊਰ ਆ, ਬਿਹਤਰ ਤਾਂ ਇਹ ਹੈਗਾ ਆ ਕਿ ਇਹ ਜਿਹੜੀ ਬੋਲੀ ਆ ਇਹਨੂੰ ਬੋਲੀ ਨੂੰ ਰੱਦ ਕਰਵਾਇਆ ਕੀਤਾ ਜਾਵੇ ਜਾਂ ਠੇਕੇਦਾਰ ਦੇ ਖਿਲਾਫ਼ ਜਿਹੜਾ ਹੈਗਾ ਆ ਉਹ ਐਪਲੀਕੇਸ਼ਨ DC ਸਾਹਿਬ ਤੇ ਦਿੱਤੀ ਜਾਵੇ। DC ਸਾਹਿਬ ਆ ਜਾਏਗਾ, ਉਹ 5 ਫੈਤੇ ਦੇ ਦਰਖਤ ਕਿੱਦਾਂ ਲਗਾ ਸਕਦੇ ਹੈਗੇ, ਇਹ ਤਾਂ ਲੈਂਡ ਨੂੰ ਉਸੇ ਨੂੰ ਹੀ ਕਲਟੀਵੇਟ ਕਰਨਗੇ ਤੇ ਉਹਦੇ ਤੇ, ਕਿਉਂਕਿ ਜਿਹੜੀ ਵਾਹੀ ਯੋਗ ਜ਼ਮੀਨ ਹੈਗੀ ਆ ਇਹ ਤੋਂ ਇਹ ਫਸਲ ਤਾਂ ਲੈ ਸਕਦੇ ਆ
1: ਜੀ।
4: ਦੂਜਾ ਇਹ ਆ ਕਿ ਇਹ ਮੈਲਾਫਾਈਡ ਇੰਟੈਂਸ਼ਨ ਇਸ ਕਰਕੇ ਹੈਗੀ ਆ ਕਿ ਉਹਨਾਂ ਨੇ ਇਹ ਮਤਲਬ ਜਿਹੜਾ ਜਦੋਂ ਵੀ ਇਹ ਲੈਂਡ ਮਾਫੀਆ ਜਿਹੜਾ ਹੈ ਕੰਮ ਕਰਦਾ ਇਸੇ ਤਰੀਕੇ ਨਾਲ ਕਰਦਾ ਕਿ ਇਹ ਬਾਕੀਆਂ ਨੂੰ ਨਾ ਪਹਿਲਾਂ ਜਿਹੜੀ ਹੈਗੀ ਆ ਉਹਨੂੰ ਬੋਲੀ ਨੂੰ ਚਾਕੀ ਇੰਨਾ ਦਿੰਦਾ ਹੈਗਾ ਤਾਂ ਕਿ ਜਿਹੜੇ ਲੋਕਲ ਜਿਹੜੇ ਬੰਦੇ ਆ ਜਿਹਨਾਂ ਨੇ ਉਹਨੂੰ ਵਾਹੀ ਯੋਗ ਜ਼ਮੀਨ ਨੂੰ ਬਣਾਇਆ ਆ ਜੀ, ਕਿਉਂਕਿ ਇਹਨਾਂ ਦੇ ਪਿੰਡ ਜਿਹੜੇ ਹੈਗੇ ਨਾ ਜੀ ਇਹ ਕੰਢੀ ਦੇ ਵਿੱਚ ਪੈਂਦੇ ਆ ਜੀ, ਸੈਮੀ ਹਿੱਲੀ ਏਰੀਆ ਆ ਜਾਂਦਾ, ਵਿੱਚ ਪੱਥਰ ਆ ਜਾਂਦਾ ਜਾਂ ਇਸ ਤਰੀਕੇ ਨਾਲ, ਉੱਥੇ ਜਿਹੜੀਆਂ ਜ਼ਮੀਨਾਂ ਵਾਹੀ ਯੋਗ ਬਣੀਆਂ ਆ ਉਹ ਬਹੁਤ ਲੋਕਾਂ ਨੇ ਮਿਹਨਤ ਨਾਲ ਬਣਾਈਆਂ ਆਈਆਂ ਜੀ।
1: ਬਿਲਕੁਲ ਜੀ,
4: ਅੱਜ ਹੁਣ ਕੀ ਹੈਗਾ ਆ ਵੀ ਉਹਨਾਂ ਨੂੰ ਦੁੱਖ ਇਸ ਚੀਜ਼ ਦਾ, ਇੱਕ ਤਾਂ 3 ਸਾਲ ਵਾਸਤੇ ਬੋਲੀ ਤੇ ਦੇ ਦਿੱਤੀ, ਅਗਲੇ ਨੂੰ ਜਿਹਨੂੰ 3 ਸਾਲ ਲਈ ਦਿੱਤੀ ਉਹ ਤਾਂ ਜਿਹੜਾ ਮਿੜੀ ਭੁਗਤ ਨਾ ਸਰਪੰਚ ਦੀ ਨਾਲ ਲੈ ਗਿਆ 3 ਸਾਲ ਲਈ, ਪਰ ਉਹ ਕੰਮ ਕਰ ਰਿਹਾ ਆ ਉੱਥੇ 5 ਸਾਲ ਵਾਲਾ
1: ਹਾਂਜੀ,
4: ਤੇ ਇਸ ਕਰਕੇ ਜਿਹੜਾ ਇਟ ਮੀਨਸ 2 ਸਾਲ ਤਾਂ ਜਿਹੜਾ ਹੈਗਾ ਆ ਉਹ ਇਲੀਗਲ ਜਿਹੜਾ ਆ ਰੱਖੂਗਾ ਹੀ ਰੱਖੂਗਾ ਜਿੱਦਾਂ ਮਰਜ਼ੀ ਰੱਖੇ, ਬਾਅਦ ਦੇ ਵਿੱਚ ਜਿਹੜਾ ਹੈਗਾ ਆ ਸਾਰੀ ਆਪਣੀ ਫਸਲ ਲੈ ਕੇ ਆ ਜਾਊਗਾ, ਨਾ ਸਰਕਾਰ ਦੇ ਪੱਲੇ ਕੁਛ ਪੈਣਾ ਨਾ ਲੋਕਾਂ ਦੇ ਪੱਲੇ ਕੁਛ ਪੈਣਾ,
1: ਜ਼ਮੀਨ ਦੀ ਹਾਲਤ ਵੀ ਲੋਕੀ ਜੇ ਇਸ ਹਾਲਤ ਲਈ ਸੀ ਉਸ ਹਾਲਤ ਚ ਵਾਪਸ ਵੀ ਨਹੀਂ ਨਾ ਕਰਨੀ ਫਿਰ ਉਹ ਸੀ ਦੇ ਵਿੱਚ। ਬਿਲਕੁਲ,
4: ਲੋਕਾਂ ਦਾ ਰਾਈਟ ਟੂ ਆਬਟੇਨ ਦਾ ਜਿਹੜਾ ਹੈਗਾ ਆ ਲੈਂਡ ਔਨ ਆਕਸ਼ਨ ਜਿਹੜੀ ਆ ਨਾ ਜੀ ਵੀ ਹਾਂਜੀ ਬੋਲੀ ਤੇ ਲੈਣ ਦਾ ਜਿਹੜਾ ਅਧਿਕਾਰ ਆ ਅਗਲੇ ਸਾਲ ਦਾ, ਅਗਲੇ 5 ਸਾਲਾਂ ਦਾ ਮਰ ਜਾਣਾ ਜੀ, ਨਾ 5 ਸਾਲ ਜਿਹੜਾ ਹੈਗਾ ਉਹ ਆਪਣੇ ਫਾਇਦੇ ਚੱਕੇ ਤੇ ਨਾ ਬੋਲੀ ਤੇ ਚੜੇ ਤੇ ਉਹ ਇਸ ਤਰੀਕੇ ਦੇ ਨਾਲ ਜਿਹੜਾ, ਬਟ ਇਹਦੇ ਵਿੱਚ ਇੱਦਾਂ ਹੈਗਾ ਆ ਇਹਨਾਂ ਨੂੰ ਇੱਕ ਸਰਪੰਚ ਨੂੰ ਵੀ ਜਿਹੜੀ ਹੈਗੀ ਐਪਲੀਕੇਸ਼ਨ ਜਿਹੜੀ ਆ ਲਿਖ ਕੇ ਦੇ ਦੇਣੀ ਚਾਹੀਦੀ ਆ, ਉਹਦਾ ਨੰਬਰ ਪਵਾ ਕੇ ਰੱਖ ਲੈਣੇ ਹਾਂਜੀ, ਉਹ ਦਰਖਾਸਤ ਦੇ ਕੇ ਚਾਹੇ ਭਾਵਾਂ ਰਜਿਸਟਰਡ ਕਰਨ ਵੀ ਜਿਹਦੇ ਨਾਲ ਪਤਾ ਲੱਗੇ ਕਿ ਸਰਪੰਚ ਨੂੰ ਲਿਖਿਆ ਆ, ਤੇ ਫਿਰ ਮੁੜ ਕੇ ਡਾਇਰੈਕਟਰ ਪੰਚਾਇਤ ਤੇ ਜਿਹੜਾ ਆ ਉਹ ਸਰਪੰਚ ਦੇ ਖਿਲਾਫ਼ ਵੀ ਹਾਂਜੀ ਮੂਵ ਕੀਤਾ ਜਾ ਸਕਦਾ ਆ। ਬਾਕੀ ਇਹੋ ਜਿਹੇ ਕੰਮ ਸਰ ਜਿਹੜੇ ਹੈਗੇ ਆ ਇਹ ਲੋਕਲ ਜਿਹੜੇ ਹੈਗੇ ਵਿਧਾਇਕ ਉਹਨਾਂ ਦੀ ਸ਼ਹਿਤ ਹੀ ਹੁੰਦੇ ਆ, ਉਦਾਂ ਅਦਰਵਾਈਜ਼ ਨਹੀਂ।

0: ਮਰਜ਼ੀ ਰਸਤੇ ਹੈਗੇ ਆ ਜੀ,
1: ਜੀ
0: ਫਿਰ ਤਾਂ ਇਹ ਹੀ ਆ ਨਾ ਕਿ
1: ਬਿਲਕੁਲ
0: ਬਾਕੀ ਇਹ ਹੈ ਕਿ ਮੀਡੀਆ ਦੇ ਵਿੱਚ ਜਿੰਨਾ ਹੋ ਸਕੇਗਾ ਮੀਡੀਆ ਦਾ ਯੋਗਦਾਨ, ਬਾਕੀ ਜਿਹੜਾ ਆ ਜਦੋਂ ਮੀਡੀਆ ਦੀ ਗੱਲ ਮੀਡੀਆ ਚ ਆਉਂਦੀ ਹੈਗੀ ਆ
1: ਜੀ
0: ਤੇ ਫਿਰ ਅਫਸਰਸ਼ਾਹੀ ਵੀ ਜਿਹੜੀ ਆ ਥੋੜਾ ਹੈਲਦੀ ਜ਼ਰੂਰ
1: ਹੈਲਦੀ
0: ਹੈਗੀ ਆ ਜੀ।
1: ਬਿਲਕੁਲ ਆ ਜੀ, ਬਿਲਕੁਲ ਆ ਜੀ।
0: ਜੀ ਸਰ,
1: ਜੀ
0: ਹਾਂਜੀ
1: ਜੀ, ਆਪਣੇ ਸੁਰਿੰਦਰ ਜੀ ਕੁਝ ਹੋਰ ਕਹਿਣਾ ਚਾਹੋਗੇ ਜੀ, ਕੋਈ ਹੋਰ ਸਵਾਲ ਹੋਵੇ ਇਹਦੇ ਬਾਰੇ?
2: ਸਰ ਆਪਾਂ ਤੁਹਾਡੀ ਜਿਹੜੀ ਗੱਲ ਸਰਪੰਚ ਸਾਹਿਬ ਦੀ ਕਰਦੇ ਆ ਨਾ ਆਪਾਂ,
1: ਹਾਂਜੀ
2: ਸਰਪੰਚ ਸਾਹਿਬ ਨੂੰ ਆਪਾਂ ਪਹਿਲੇ ਜਦੋਂ ਉਹਨੇ ਬੋਲੀ ਕੀਤੀ ਆਪਾਂ ਪਹਿਲੇ ਬੇਨਤੀ ਕੀਤੀ, ਆਪਾਂ ਹੁਣ ਫਿਰ ਬਾਅਦ ਜੀ ਬੇਨਤੀ ਕੀਤੀ ਕਿ ਸਾਰਾ ਇਹ ਕਰਨਾ ਸੀ ਅੱਜ ਕੱਲ ਮੈਂ ਫੋਨ
1: ਦੇਖੋ
2: ਕੀਤਾ। ਹਾਂਜੀ
1: ਸੁਰਿੰਦਰ ਜੀ, ਬੇਨਤੀ ਨਾ ਕਰੋ, ਬਕਾਇਦਾ ਉਹਨਾਂ ਨੂੰ ਲਿਖਤੀ ਦਿਓ, ਇੱਕ ਜੋ ਕੁਝ ਵੀ ਲਿਖਤੀ ਤੁਸੀਂ ਓਬਜੈਕਸ਼ਨ ਜਾਂ ਉਹਨਾਂ ਨੂੰ ਦਿੱਤੀ ਹੈ, ਅਰਜ਼ੀ ਦਿੱਤੀ ਹੈ, ਉਹਦੀ ਕਾਪੀ ਇੱਕ ਆਪਣੇ ਕੋਲ ਰੱਖੋ ਤੇ ਇੱਕ ਉਹਨਾਂ ਨੂੰ ਦਿਓ ਜੀ। ਜੇ ਉਹਦੇ ਉੱਤੇ ਹਫ਼ਤੇ ਦੇ ਅੰਦਰ ਜਾਂ 2 ਹਫ਼ਤਿਆਂ ਦੇ ਅੰਦਰ ਮਹੀਨੇ ਅੰਦਰ ਕਾਰਵਾਈ ਨਹੀਂ ਕਰਦੇ ਤਾਂ ਫਿਰ ਤੁਸੀਂ ਡੀਸੀ ਅਫਸਰ ਕੋਲ ਜਾ ਸਕਦੇ, ਡੀਸੀ ਆਫਿਸ ਜਾਓ ਤੇ ਉੱਥੇ ਕੰਪਲੇਂਟ ਕਰੋ ਕਿ ਸਰਪੰਚ ਸਾਡੀ ਗੱਲ ਨਹੀਂ ਸੁਣਦਾ ਜੀ।
0: ਬਿਲਕੁਲ ਜੀ, ਹੁਣ ਤਾਂ ਜਿਹੜਾ ਹੈਗਾ ਜੇ ਤੁਸੀਂ ਦੇਤੀ ਹੈ ਤੇ ਫਿਰ ਡੀਸੀ ਸਾਹਿਬ ਨੂੰ ਸਿੱਧੀ ਕੰਪਲੇਂਟ ਕਰੋ, ਇਸ ਤੋਂ ਪਹਿਲਾਂ ਸਫੈਦੇ ਲੱਗ ਜਾਣ ਜੀ ਸਾਰੇ।
1: ਬਿਲਕੁਲ ਹੈ ਜੀ,
0: ਜਾ ਕੇ ਡੀਸੀ ਸਾਹਿਬ ਕੋਲੋਂ ਜਿਹੜਾ ਹੈ ਚਾਹੇ ਪਰਸਨਲੀ ਉਹਨਾਂ ਨੂੰ ਜਾ ਕੇ ਮਿਲ ਲਓ,
1: ਮੂੰਹ ਜ਼ਬਾਨੀ ਨਾਲ ਗੱਲ ਕਰੋ, ਬਕਾਇਦਾ ਉਹਨਾਂ ਨੂੰ ਲਿਖਤੀ ਦਿਓ ਤਾਂ ਕਿ ਸਬੂਤ ਹੋਵੇ ਕੱਲ ਨੂੰ ਤੁਹਾਡੇ ਕੋਲ ਗੱਲ ਕਰਨ ਦੇ ਲਈ, ਕਿ ਇਹ ਨਹੀਂ ਪਏ ਮੂੰਹ ਜ਼ਬਾਨੀ ਨਾ ਕਰੋ, ਲਿਖਤੀ ਦਿਓ ਉਹਨਾਂ ਕੋਲ, ਸਰਪੰਚ ਸਾਹਿਬ ਜੇ ਤੁਸੀਂ ਨਹੀਂ ਕਰ ਸਕਦੇ ਤਾਂ ਸਾਨੂੰ ਲਿਖ ਕੇ ਦੇ ਦਿਓ, ਬਾਕੀ ਅਸੀਂ ਜਾਣੀਏ ਸਾਡਾ ਕੰਮ ਜਾਣੀਏ ਜੀ।
2: ਅੰਨੇ ਸਰ ਇੱਕ ਬੇਨਤੀ ਹੈ ਕਿ ਆਪਾਂ ਜਿੱਦਾਂ ਡਾਇਰੈਕਟਰ ਸਾਹਿਬ ਨੂੰ ਲਿਖੀ ਐਪਲੀਕੇਸ਼ਨ,
1: ਹਾਂਜੀ
2: ਠੀਕ ਹੈ ਜੀ, ਇੱਕ ਲਿਖੀ ਆਪਾਂ ਡੀਸੀ ਸਾਹਿਬ ਨੂੰ ਕਾਪੀ ਕਰਨ ਲੱਗੇ, ਡੀਡੀਪੀ ਸਾਹਿਬ ਨੂੰ, ਉਹ ਆਪਾਂ ਕਾਪੀਆਂ ਦੇ ਦਿੰਦੇ ਫਿਰ ਸਰਪੰਚ ਸਾਹਿਬ ਨੂੰ ਗੱਲ ਕੀਤੀ, ਪਰ ਇਹ ਤਾਂ ਉਹਨਾਂ ਦੀ ਗੱਲ ਹੀ ਕੋਲ ਦੇ ਨਾ, ਇਹਨਾਂ ਦੇਣ ਦਾ ਤਾਂ ਕੋਈ ਏਡੀ ਗੱਲ ਨਹੀਂ ਬਣਦੀ ਕਿਉਂਕਿ ਉਹ ਸਾਡੀ ਗੱਲ ਸੁਣ,
1: ਘੱਟੋ ਘੱਟ ਬਾਅਦ ਚੋਂ ਕੱਲ ਨੂੰ ਉਹ ਇਹ ਗੱਲ ਚੱਕਣਗੇ ਕਿ ਮੈਨੂੰ ਤਾਂ ਪਿੰਡ ਦੇ ਬਾਰੇ ਕੋਈ ਕਿਸੇ ਨੇ ਇਹਦੇ ਬਾਰੇ ਓਬਜੈਕਸ਼ਨ ਹੀ ਨਹੀਂ ਕੀਤਾ, ਫਿਰ ਡੀਸੀ ਸਾਹਿਬ ਕਹਿਣਗੇ ਤੁਸੀਂ ਸਿੱਧੇ ਹੀ ਸਾਡੇ ਕੋਲ ਆ ਗਏ ਨਾ, ਫਿਰ ਘੱਟੋ ਘੱਟ ਸਰਪੰਚ ਨੂੰ ਪੰਚਾਂ ਨੂੰ ਪਤਾ ਹੋਣਾ ਚਾਹੀਦਾ ਇਸ ਚੀਜ਼ ਦੇ ਬਾਰੇ ਕਿ ਤੁਹਾਡੇ ਖਿਲਾਫ ਜਿਹੜੀ ਹੈ ਆਪਾਂ ਕੰਪਲੇਂਟ ਕੀਤੀ ਹੈ ਜੀ। ਤੁਸੀਂ ਪਹਿਲਾਂ ਕੰਮ ਜੇ ਤੁਹਾਡੇ ਤੱਕ ਸੀਮਤ ਆ, ਸਰਪੰਚ ਸਾਹਿਬ ਜਾਂ ਪੰਚ ਜਿਹੜੇ ਜੇ ਉਹ ਹੈਂਡਲ ਨਹੀਂ ਕਰਦੇ, ਹੱਲ ਨਹੀਂ ਕਰਦੇ, ਫਿਰ ਉਹ ਤੁਸੀਂ ਅੱਗੇ ਲਿਜਾ ਸਕਦੇ ਹੋ ਜੀ, ਫਿਰ ਡੀਸੀ ਦੀ ਜ਼ਿੰਮੇਵਾਰੀ ਆ ਉਹ ਕਰੇ ਨਾ ਕਰੇ ਉਹਦੇ ਉੱਤੇ ਪਵੇਗੀ ਜੀ।
2: ਪਰ ਇੱਕ ਸਕਿੰਟ ਦੀ ਗੱਲ ਹੈ, ਉਹ ਨਾ ਜਦੋਂ ਉਹਨਾਂ ਨਾਲ ਗੱਲ ਹੋਈ ਨਾ ਸਰਪੰਚ ਸਾਹਿਬ ਨਾਲ, ਉਹਨਾਂ ਨੂੰ ਪਤਾ ਕੀ ਗਿਆ, ਉਹ ਕਹਿੰਦੇ ਜੀ ਮੈਂ ਉਹ ਠੇਕੇਦਾਰ ਨੂੰ ਨੋਟਿਸ ਦਿੱਤਾ ਸੀ ਗੱਲ ਦਾ ਤੇ ਮੈਂ ਕਾਰਵਾਈ ਕਰ ਰਿਹਾ, ਪਰ ਉਹ ਬੂਟੇ ਲਾਈ ਜਾਂਦੇ ਉਦੋਂ ਰੁਕੇ ਹੀ ਨਹੀਂ, ਉਹਦੇ ਕਹਿਣ ਦੇ ਬਾਵਜੂਦ ਨੋਟਿਸ ਦੇਣ ਦੇ ਬਾਵਜੂਦ ਵੀ।
1: ਫਿਰ ਤਾਂ ਸੈਣੀ ਸਾਹਿਬ ਉਹਦੇ ਉੱਤੇ ਸਟੇ ਲਿਆ ਸਕਦੇ ਆ, ਕੋਰਟ ਨੂੰ ਵਿੱਚ ਸ਼ਾਮਿਲ ਕਰ ਸਕਦੇ ਆ ਜੀ।
0: ਹਾਂ ਜੀ ਬਿਲਕੁਲ ਜੀ, ਕਰ ਸਕਦੇ ਜੀ, ਬਿਲਕੁਲ ਕਰ ਸਕਦੇ
1: ਜੀ। ਉਹ ਕਿਹੜਾ ਰਾਹ ਹੈਗਾ ਸੈਣੀ ਸਾਹਿਬ, ਕਿੱਥੇ ਅਪਰੋਚ ਕਰਨੀ ਪਏਗੀ?
0: ਇਹ ਤਾਂ ਪਹਿਲਾਂ ਦੇਖੋ ਕੋਰਟ ਦਾ ਕੰਮ ਤਾਂ ਇਹ, ਕੋਰਟਾਂ ਦੇ ਵਿੱਚ ਤਾਂ ਹੜਤਾਲਾਂ ਚੱਲਦੀਆਂ ਹੈਗੀਆਂ ਜੀ, ਇਹਨਾਂ ਨੂੰ ਇੱਥੇ ਟਾਈਮ ਲੱਗ ਜਾਣਾ ਆ, ਇਹ ਇਮੀਡੀਏਟਲੀ ਏਦਾਂ ਇਹਨਾਂ ਗੱਲਾਂ ਨਾਲ ਏਦਾਂ ਨਹੀਂ ਹੋਣੀ ਹੈਗੀ, ਜਾ ਕੇ ਡੀਸੀ ਸਾਹਿਬ ਨੂੰ ਇਹ ਗੱਲ ਪਰਸਨਲੀ ਜਾਣ, 10 ਬੰਦੇ ਇਕੱਠੇ ਹੋ ਕੇ ਵੀ ਮਿਲਣਾ ਹੈ ਜੀ, ਤੇ ਉੱਥੇ ਜਾ ਕੇ ਉਹਨਾਂ ਨੂੰ ਗੱਲ ਦੱਸਣ ਜੀ, ਮਹਾਰਾਜ ਉੱਥੇ ਕੋਈ ਨਹੀਂ ਰੁਕਦਾ ਪਿਆ
1: ਜੀ। ਬਿਲਕੁਲ ਹੈ ਜੀ,
0: ਹਾਂਜੀ
1: ਜੀ,
0: ਬਾਕੀ ਜਿਹੜਾ ਹੈਗਾ ਅਸੀਂ ਤੁਹਾਡੀ ਗੱਲ ਜਿਹੜੀ ਹੈਗੀ ਅੱਗੇ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ ਜੀ, ਆਪਣੇ ਮੀਡੀਆ ਰਾਹੀਂ ਟੈਗ ਕਰ ਦਿਆਂਗੇ ਜੀ ਤੁਹਾਡੀ ਰਿਕਾਰਡਿੰਗ,
1: ਜਰੂਰ ਜੀ ਇਹਨਾਂ ਨੂੰ ਵੀ ਭੇਜ ਦਿੰਨੇ ਆ ਜੀ, ਕੋਈ ਗੱਲ ਨਹੀਂ, ਇਦਾਂ ਦੀ ਗੱਲ ਨਹੀਂ ਜੀ।
0: ਹਾਂ
1: ਜੀ
0: ਠੀਕ ਹੈ ਸਰ,
1: ਥੈਂਕ ਯੂ,
0: ਠੀਕ ਹੈ
1: ਤੇ ਹਾਂਜੀ ਸੁਰਿੰਦਰ ਜੀ ਸ਼ੁਕਰੀਆ ਜੀ, ਕੁਝ ਹੋਰ ਹੋਵੇ ਤਾਂ ਜਰੂਰ ਗੱਲ ਕਰ ਸਕਦੇ ਹੋ,
2: ਠੀਕ ਹੈ ਸਰ, ਜਦੋਂ ਟਾਈਮ ਮਿਲੂਗਾ ਜਰੂਰ ਆਪਾਂ ਗੱਲ ਕਰਾਂਗੇ, ਜੇ ਕੋਈ ਪ੍ਰੋਬਲਮ ਆਈ ਤਾਂ। ਥੈਂਕ ਯੂ ਸਰ, ਬਹੁਤ ਬਹੁਤ ਤੁਹਾਡਾ,
1: ਥੈਂਕ ਯੂ ਜੀ, ਥੈਂਕ ਯੂ ਜੁੜਨ ਦੇ ਲਈ, ਮੁਲਾਕਾਤ ਰੱਖਣ ਲਈ ਜੀ, ਥੈਂਕ ਯੂ, ਸਤਿ ਸ਼੍ਰੀ ਅਕਾਲ ਜੀ। ਤੇ ਲੋ ਦੋਸਤੋ, ਇਸ ਸਾਂਝੇ ਆਪਣੇ ਨਾਲ ਸੁਰਿੰਦਰ ਪੱਡਾ ਜੀ ਜੁੜੇ ਸਨ, ਗੱਲਬਾਤ ਕਰਕੇ ਗਏ ਨੇ, ਤੇ ਸੈਣੀ ਸਾਹਿਬ ਸਵਾਗਤ ਹੈ, ਆਪਾਂ ਗੱਲਬਾਤ ਤੋਰਦੇ ਅੱਗੇ ਥੋੜੀ
0: ਜਿਹੀ। ਹਾਂ ਜੀ
1: ਜੀ,
0: ਪਾਲੇ ਸਾਹਿਬ ਅੱਜ ਤਾਂ ਬੀਬੀ ਜਗੀਰ ਕੌਰ ਹੋਣਾ ਨੇ ਲਾਂਬੇ ਲਾਤੇ,
1: ਲਾਂਬੇ ਲਾਤੇ ਹੈ ਜੀ, ਬਿਲਕੁਲ ਹੈ ਜੀ, ਬੇਬਾਕ ਬੋਲੇ ਨੇ।
0: ਮੇਰਾ ਖਿਆਲ ਆ ਵੀ ਜੇ ਉਹਨਾਂ ਦੀਆਂ ਜਿਹੜੀਆਂ ਹੈਗੀਆਂ ਬੈਸਟ ਜਿਹੜੀਆਂ ਸਪੀਚਿਸ ਆ ਜੇ ਕੱਢੀਆਂ ਜਾਣ, ਤੇ ਉਹਦੇ ਵਿੱਚੋਂ ਜਿਹੜੀ ਆ ਇਹ ਇੱਕ ਇੱਦਾਂ ਦੀ ਸਪੀਚ ਹੋਊਗੀ ਜਿਹੜੀ ਕਿ ਉਹਨਾਂ ਦੀ ਲਾਈਫ ਦੀ ਬਹੁਤ ਹੀ ਵਧੀਆ ਬਿਹਤਰੀਨ ਪਰਫਾਰਮੈਂਸ ਹੋਊਗੀ
1: ਜੀ।
0: ਕਾਰਨ ਕੀ ਜੀ? ਸਰ ਉਹ ਜਿੱਥੇ ਜਿੰਨੇ ਲੀਡਰ ਉੱਥੇ ਬੈਠੇ ਹੋਏ ਸੀਗੇ ਉਹਨਾਂ ਨੂੰ ਵੀ ਧੋ ਕੇ ਰੱਖ ਦਿੱਤਾ,
1: ਗਿਆਨੀ ਹਰਪ੍ਰੀਤ ਸਿੰਘ ਵੀ ਦੰਦਾਂ ਥੱਲੇ ਜੀਭ ਤੇ ਕੇ ਬੈਠੇ ਸੀ ਜੀ।
0: ਹਾਂਜੀ
1: ਜੀ,
0: ਉਹਨਾਂ ਨੇ ਬੀਬੀ ਜੀ ਨੇ ਦੇਖੋ ਕਿਹਾ ਕੀ ਆ
1: ਜੀ,
0: ਜਦੋਂ ਪੂਰੀ ਸਪੀਚ ਤੁਸੀਂ ਸੁਣੋਗੇ ਨਾ ਜੀ,
1: ਬਿਲਕੁਲ
0: ਉਹਨਾਂ ਨੇ ਲੋਕਾਂ ਨੂੰ ਐਡਰੈਸ ਕਰਦੇ ਹੋਏ ਕਿਹਾ ਭਈ ਕਿ ਤੁਹਾਨੂੰ ਆਪਣੀਆਂ ਜਨਾਨੀਆਂ ਨਾਲ ਜਿਹੜਾ ਹੈਗਾ ਆ ਕੋਈ ਸਤਿਕਾਰ ਨੀ ਗਾ ਤੁਹਾਡਾ ਮਨ ਚ
1: ਜੀ।
0: ਉਹ ਬੰਦਿਆਂ ਨੇ ਕੋਈ ਮਤਲਬ ਜਿਹੜਾ ਹੈਗਾ ਰਿਸਪੋਂਸ ਸਹੀ ਨੀ ਦਿੱਤਾ, ਉਹ ਕਹਿੰਦੇ ਭੈਣਾਂ ਨਾ ਹੋਊਗਾ ਮਾਵਾਂ ਨਾ ਹੋਊਗਾ
1: ਜੀ,
0: ਹੈ ਜੀ, ਫੇਰ ਤੁਸੀਂ ਕਹਿੰਦੇ ਜਨਾਨੀਆਂ ਨੂੰ 50% ਰਿਜ਼ਰਵੇਸ਼ਨ ਤੇ ਉਹ 30% ਜਦੋਂ ਆਉਂਦੇ ਹੁੰਦੇ ਆ ਇੱਦਾਂ ਕਰਕੇ ਤੇ ਉਹਨਾਂ ਨੂੰ ਨਾਲ ਗੱਡੀ ਚ ਬਿਠਾਲ ਕੇ ਲੈ ਆਇਆ ਕਰੋ
1: ਜੀ,
0: ਉਹ ਵੀ ਇਹ ਮੰਚ ਦੇ ਵਿੱਚ ਜਿਹੜਾ ਹੈਗਾ ਆ ਦੇਖਣ ਜੀ,
1: ਬਿਲਕੁਲ ਆ ਕੇ ਦੇਖਣ,
0: ਗੱਲਬਾਤ ਹੁੰਦੀ ਆ ਉਹਨਾਂ ਨੂੰ, ਬਹੁਤ ਵਧੀਆ ਗੱਲ ਸੀ ਕਿ ਪੂਕ ਜਨਾਨੀਆਂ ਨੂੰ ਤੁਸੀਂ ਮਤਲਬ ਜਿਹੜਾ ਹੈਗਾ ਆ ਉਹਨਾਂ ਦੇ ਨਾਂ ਦੇ ਉੱਤੇ ਉਹਨਾਂ ਨੂੰ ਸਰਪੰਚਣੀਆਂ ਬਣਾਉਂਦੇ ਆ, ਪੰਚਣੀਆਂ

0: ਆਉਂਦੇ ਆ
1: ਜੀ,
0: ਤੁਸੀਂ ਉਹਨਾਂ ਨੂੰ ਪੋਲੀਟੀਕਲ ਅਵੇਅਰ ਤਾਂ ਕਰੋ
1: ਜੀ,
0: ਰੈਲੀਆਂ 'ਚ ਤੁਸੀਂ ਆਪ ਹੱਥ ਮਾਲਦੇ ਚੱਲ ਜਾਂਦੇ ਹੈਗੇ ਆ, ਤੇ ਜਨਾਨੀਆਂ ਨੂੰ ਨਾਲ ਲੈ ਕੇ ਆਇਆ ਕਰੋ, ਆਪਣੀਆਂ ਭੈਣਾਂ ਨੂੰ ਮਾਤਾਵਾਂ ਨੂੰ ਨਾਲ ਲੈ ਕੇ ਆਇਆ ਕਰੋ
1: ਜੀ,
0: ਹਾਂਜੀ, ਤਾਂ ਕਿ ਉਹ ਪੋਲੀਟੀਕਲੀ ਜਿਹੜੀ ਹੈਗੀ ਆ ਅਵੇਕਨ ਹੋਣ ਜੀ।
1: ਜੀ
0: ਉਹ ਗੱਲ ਮੈਨੂੰ ਬਹੁਤ ਜਿਹੜੀ ਉਹਨਾਂ ਦੀ ਅਪੀਲਿੰਗ ਲੱਗੀ, ਔਰ ਜਿਹੜੀ ਉਹਨਾਂ ਨੇ ਸਪੀਚ ਦਿੱਤੀ ਨਾ ਪਰ ਇੰਨੀ ਵਧੀਆ ਮੋਟੀਵੇਸ਼ਨਲ ਸੀ,
1: ਬਿਲਕੁਲ ਹੈ ਜੀ,
0: ਜਾਨ ਫੂਕ ਦੇਣ ਦਾ ਇਹੋ ਜਿਹਾ ਬੰਦਾ ਜਿਹੜਾ ਹੈਗਾ ਆ ਉਹ ਪ੍ਰਧਾਨ ਚਾਹੀਦਾ ਆ ਸਗੋਂ।
1: ਜੀ
0: ਉਹਨਾਂ ਨੇ ਤਾਂ ਜਾਨ ਫੂਕ ਦਿੱਤੀ ਜੀ,
1: ਬਿਲਕੁਲ ਹੈ ਜੀ, ਬਿਲਕੁਲ,
0: ਨਾਲ ਉਹਨਾਂ ਨੇ ਜਿਹੜਾ ਹੈਗਾ ਆ ਵੀ ਆਪਣੀਆਂ ਕਮੀਆਂ ਪੇਸ਼ੀਆਂ ਦੱਸੀਆਂ ਹੈਗੀਆਂ ਵੀ ਭਾਈ ਅਸੀਂ ਉਹਨਾਂ ਬੰਦਿਆਂ ਨੂੰ ਐਡਵਾਂਟੇਜ ਦਿੰਦੇ ਰਹੇ ਜਿਹੜੇ ਪਤਾ ਸੀ ਕਿ ਸਾਡੇ ਨਾਲ ਲੋਇਲ ਹੀ ਨੀਗੇ
1: ਜੀ,
0: ਤੇ ਇਸ ਕਰਕੇ, ਤੇ ਜਿਹੜੇ ਲੋਇਲ ਹੈਗੇ ਆ ਉਹਨਾਂ ਦਾ ਤੁਸੀਂ ਮੁੱਲ ਨਹੀਂ ਪਾਉਂਦੇ ਪਏ,
1: ਬਿਲਕੁਲ ਹੈ ਜੀ।
0: ਹਾਂਜੀ, ਸੋ ਇਸ ਕਰਕੇ ਜਿਹੜਾ ਆ ਮੈਂ ਉਹਨਾਂ ਦੀ ਸਪੀਚ ਤੋਂ ਬਹੁਤ ਇੰਪ੍ਰੈਸ ਹੋਇਆ ਜੀ।
1: ਜੀ
0: ਅਲਟੀਮੇਟਲੀ ਉਹਨਾਂ ਨੇ ਕਿਹਾ ਵੀ ਹਾਂ ਭਾਈ ਇਹ ਕਿਹੜਾ ਤਰੀਕਾ ਹੋਇਆ, ਜੇ ਕੱਲ ਨੂੰ SGPC ਦੀਆਂ ਇਲੈਕਸ਼ਨਾਂ ਕਰਾਉਣੀਆਂ ਹੈਗੀਆਂ ਤਾਂ ਕਿੰਨੇ ਕਰਾਉਣੀਆਂ ਹੈਗੀਆਂ, ਦੇਸ਼ ਦੀ ਅਸੀਂ ਮਤਲਬ ਜੇ BJP ਨੂੰ ਥੋੜਾ ਮਿਲਣ ਜਾਂਦੇ ਹਾਂ,
1: ਨਹੀਂ ਜੀ,
0: ਅਸੀਂ ਦੇਸ਼ ਦੀ ਸਰਕਾਰ ਨੂੰ ਬੇਨਤੀ ਕਰਾਂਗੇ
1: ਜੀ,
0: ਜੇ ਪੰਜਾਬ ਨਾਲ ਕੰਮ ਹੈਗਾ ਅਸੀਂ ਆਮ ਆਦਮੀ ਪਾਰਟੀ ਕੋਲ ਥੋੜਾ ਚੱਲੇ ਹੈਗੇ ਆ, ਅਸੀਂ ਪੰਜਾਬ ਦੀ ਸਰਕਾਰ ਕੋਲ ਚੱਲੇ ਹਾਂ
1: ਜੀ,
0: ਹਾਂਜੀ, ਤੁਸੀਂ ਬਿਲਕੁਲ ਜਿਹੜੇ ਹੈਗੇ ਉਸ ਚੀਜ਼ ਦੇ ਵਿੱਚ ਜਿਹੜੇ ਲਲਾ ਮਚਾ ਲੈਂਦੇ ਹੈਗੇ ਆ, ਤੁਹਾਨੂੰ ਕੀ ਚਾਹੀਦੀ ਆ, ਪਾਵਰ ਚਾਹੀਦੀ ਨਾ, ਸਰਕਾਰ ਚਾਹੀਦੀ, ਅਸੀਂ ਤੁਹਾਨੂੰ ਬਣਾ ਕੇ ਦਿਆਂਗੇ। ਕਿੱਦਾਂ ਬਣਾ ਕੇ ਦਿਆਂਗੇ, ਅਸੀਂ ਇੰਡੀਪੈਂਡੈਂਟ ਲੜਦੇ ਆ ਜਾਂ ਅਲਾਇੰਸ ਨਾਲ ਲੜਦੇ ਹੈਗੇ ਆ, ਕੱਲ ਤਾਂ ਸਰਕਾਰ ਨਾਲ ਤੁਹਾਨੂੰ ਪਾਵਰ ਨਾਲ ਆ, ਅੱਜ ਜਿਹੜੇ ਹੈਗੇ 15 ਜਿੱਤਾਂਗੇ, 20 ਜਿੱਤਾਂਗੇ, 25 ਜਿੱਤਾਂਗੇ, ਅਸੀਂ ਬਾਅਦ ਚ ਅਲਾਇੰਸ ਕਰ ਲਾਂਗੇ
1: ਜੀ,
0: ਗੱਲ ਤਾਂ ਇਹ ਹੈਗਾ ਨਾ ਜੀ, ਬਾਕੀ ਜਿਹੜਾ ਹੈਗਾ ਆ ਇਹ ਦਰਵਾਜੇ ਸਾਡੇ ਖੁੱਲੇ ਹੈਗੇ ਜਿੱਦਾਂ ਮਰਜ਼ੀ ਆ,
1: ਬਿਲਕੁਲ ਹੈ ਜੀ।
0: ਉਹ ਬਹੁਤ ਵਧੀਆ ਉਹਨਾਂ ਨੇ ਓਪਨ ਮਾਈਂਡ ਨਾਲ ਜਿਹੜਾ ਆ ਬਕਾਇਦਾ ਤੌਰ ਤੇ ਆਪਣੇ ਇਰਾਦੇ ਵੀ ਜ਼ਾਹਰ ਕਰ ਦਿੱਤੇ, ਤੇ ਨਾਲ ਹੀ ਉਹਨਾਂ ਨੇ ਜਿਹੜੀ ਹੈਗੀ ਆ ਗੱਲ ਕੀਤੀ ਵੀ ਅੰਮ੍ਰਿਤਪਾਲ ਹੋਣਾ ਦੇ ਪਰਿਵਾਰ ਬਾਰੇ ਜਾਂ ਵਾਰਸ ਪੰਜਾਬ ਬਾਰੇ ਜਿਹੜੀ ਗੱਲ ਕੀਤੀ ਆ, ਉਹ ਕਹਿੰਦੇ ਵੀ ਪੰਥ ਵਾਸਤੇ ਕੁਰਬਾਨੀ ਕੀ ਆ ਇਸ ਪਰਿਵਾਰ ਦੀ, ਅੱਜ ਤੱਕ ਦੱਸੋ ਤਾਂ ਸਹੀ ਕੀ ਕੀਤਾ ਪੰਥ ਲਈ
1: ਜੀ,
0: ਹਾਂਜੀ, ਜਿਹੜੇ ਬੰਦੇ ਸਾਰੀ ਸਾਰੀ ਜ਼ਿੰਦਗੀ ਸਿਆਸਤ ਵਿੱਚ ਨਿਕਲ ਗਈ ਆ ਉਹਨਾਂ ਬੰਦਿਆਂ ਨੇ ਵੀ ਉਹਨਾਂ ਬੰਦਿਆਂ ਵਾਸਤੇ ਜਿਹੜਾ ਆ ਤੁਸੀਂ ਉਹ ਉਹਦੇ ਪਿੱਛੇ ਲੱਗਦੇ, ਉਹਨਾਂ ਨੇ ਤਾਂ ਆਪਣਾ ਮੁੱਖ ਮੰਤਰੀ ਪਹਿਲਾਂ ਹੀ ਡਿਕਲੇਅਰ ਕੀਤਾ ਆ, ਤੇ ਬਾਕੀ ਜਿਹੜੇ ਆ ਪਿੱਛੇ ਜਾ ਕੇ ਲੱਗਦੇ ਹੈਗੇ ਆ ਜਿਹਨਾਂ ਨੇ ਸਾਰੀ ਜ਼ਿੰਦਗੀ ਸਿਆਸਤ ਕੀਤੀ ਆ
1: ਜੀ। ਨਾਲੇ ਉਹ ਕਹਿੰਦੇ ਕਿ ਅਸੀਂ ਕਾਹਤੋਂ ਮੰਨੀਏ ਭਾਈ, ਜਿਹੜੇ ਡਰੱਗੀ ਨੇ ਜਾਂ ਗੈਂਗਸਟਰ ਨੇ ਉਹ ਬੰਦੇ ਤੁਸੀਂ ਮੂਹਰੇ ਕੀਤੇ।
0: ਹਾਂ ਬਿਲਕੁਲ ਜੀ, ਉਹਨਾਂ ਨੇ ਜੋ ਕਹਿ ਸਕਦੇ ਸੀ ਜੀ ਕਿਹਾ ਜੀ, ਇਸੇ ਕਰਕੇ ਵੀ ਇਹ ਉਹ ਨਾਲ ਉਹਨਾਂ ਨੇ ਦੱਸਿਆ ਵੀ ਇਹ ਪਰਿਵਾਰ ਬਾਈ ਦੇ ਵਿੱਚ ਡਿੰਪੇ ਨੂੰ ਵੋਟਾਂ ਪਾਉਂਦਾ ਸੀ, ਉਹਨਾਂ ਦੇ ਵਰਕਰ ਬਣ ਕੇ ਤੇ ਕੰਮ ਕਰ ਰਹੇ ਸੀ, ਅੱਜ ਉਹ ਪੰਥ ਕਿੱਦਾਂ ਹੋ ਗਿਆ ਜੀ।
1: ਬਿਲਕੁਲ ਹੈ ਜੀ,
0: ਹਾਂਜੀ
1: ਜੀ,
0: ਸੋ ਇਸ ਕਰਕੇ ਮੈਂ ਵਧੀਆ ਸਪੀਚ ਸੀਗੀ ਜੀ ਉਹਨਾਂ ਦੀ, ਔਰ ਗੱਲਾਂ ਸੱਚੀਆਂ ਸੀਗੀਆਂ, ਭਾਵਾਂ ਕਿਸੇ ਨੂੰ ਪੌੜੀਆਂ ਹੀ ਲੱਗੀਆਂ ਹੋਣਗੀਆਂ ਜੀ। ਜੀ ਭਾਰਤ ਸਾਹਿਬ ਜੀ,
1: ਤੇ ਸੈਣੀ ਸਾਹਿਬ ਅਵਾਰਾ ਪਸ਼ੂਆਂ ਦੇ ਉੱਤੇ ਜਿਹੜਾ ਸੁਪਰੀਮ ਕੋਰਟ ਨੇ ਵਧੀਆ ਫੈਸਲਾ ਸੁਣਾਇਆ, ਵੈਸੇ ਜਦੋਂ ਸਰਕਾਰਾਂ ਦੇ ਉੱਤੇ ਬੋਝ ਪਵੇਗਾ ਮਿਊਨਸੀਪੈਲਟੀਆਂ ਦੇ ਉੱਤੇ ਜਾਂ ਪਿੰਡਾਂ ਦੀਆਂ ਪੰਚਾਇਤਾਂ ਦੇ ਉੱਤੇ ਜਦੋਂ ਖਮਿਆਜੇ ਦੇਣੇ ਪੈਣਗੇ ਭਰਨ ਪੈਣਗੇ ਲੋਕਾਂ ਨੂੰ, ਤਾਂ ਕਿਤੇ ਨਾ ਕਿਤੇ ਉਹਦਾ ਇਫੈਕਟ ਵੀ ਦੇਖਣ ਨੂੰ ਰਿਐਕਸ਼ਨ ਮਿਲੇਗਾ, ਫਿਰ ਕਿਵੇਂ ਦੇਖਦੇ ਹੋ ਜੀ?
0: ਭਾਰਤ ਸਾਹਿਬ, ਨਾ ਨੌ ਮਣ ਤੇਲ ਹੋਵੇ ਤੇ ਨਾ ਰਾਧਾ ਨੱਚੇ
1: ਜੀ,
0: ਹਾਂਜੀ ਭਾਰਤ ਸਾਹਿਬ, ਉਹ ਜਿਹੜਾ ਆ ਕੰਪਨਸੇਸ਼ਨ ਲੈਣਾ ਕਿਹਦੇ ਕੋਲੋਂ ਆ? ਮਾਲਕ ਤੋਂ, ਮਾਲਕ ਦਾ ਡੰਗਰ ਨਹੀਂ ਆਉਂਦਾ ਸੜਕਾਂ ਤੇ
1: ਜੀ,
0: ਉਹ ਤਾਂ ਵਾਰਾ ਡੰਗਰ ਆ ਜੀ,
1: ਬਿਲਕੁਲ ਹੈ ਜੀ,
0: ਹਾਂਜੀ, ਉਹਦੇ ਵਾਸਤੇ ਤਾਂ ਜਿਹੜਾ ਹੈਗਾ ਜੀ ਕੋਈ ਵਾਲਾ ਰੂਲ ਹੈ ਹੀ ਨਹੀਂ ਰੈਗੂਲੇਸ਼ਨ,
1: ਤੇ
0: ਜਿਹੜੇ ਸੁਝਾਅ ਸੁਪਰੀਮ ਕੋਰਟ ਦੇ ਰਹੀ ਹੈਗੀ ਆ ਜੀ ਉਹਦੇ ਵਾਸਤੇ ਇਨਫਰਾਸਟ੍ਰਕਚਰ ਜਿਹੜੇ ਆ ਡਿਵੈਲਪ ਕਰਨ ਦੀ ਲੋੜ ਆ, ਇਨਫਰਾਸਟ੍ਰਕਚਰ ਡਿਵੈਲਪ ਕਰਨਾ ਆ ਜਾਂ ਕੋਈ ਉਹਨਾਂ ਦੇ ਟੈਗ ਲਾਉਣੇ ਹੈਗੇ ਆ ਜੋ ਜਿੱਤਾਂ ਦੀਆਂ ਗਾਈਡਲਾਈਨ ਦੇ ਰਹੇ ਆ, ਉਹਦੇ ਵਾਸਤੇ ਚਾਹੀਦਾ ਪੈਸਾ, ਪੈਸਾ ਤਾਂ ਸਰਕਾਰ ਕੋ ਮੁਲਾਜ਼ਮਾਂ ਨੂੰ ਤਨਖਾਹ ਦੇਣ ਲਈ ਹੈ ਨੀ,
1: ਨਾਲੇ ਟੈਗ ਟੂਟੀ ਕਰਨ ਨੂੰ ਲੋੜੇ ਆ ਜੀ ਆਪਣਾ, ਜੇ ਉਹਨਾਂ ਦਾ ਕੋਈ ਬੰਦੋਬਸਤ ਹੋ ਸਕਦਾ ਤਾਂ ਉਹ ਕਰੋ। ਹੁਣ ਇੰਨਾ ਪਸ਼ੂ, ਮਾਫ ਕਰਨਾ, ਕਿੱਡੇ ਵੱਡੇ ਪੱਧਰ ਦੇ ਉੱਤੇ ਇਹਨਾਂ ਮੁਲਕਾਂ ਪੱਛਮੀ ਮੁਲਕਾਂ ਦੇ ਵਿੱਚ ਐਕਸਪੋਰਟ ਹੁੰਦਾ ਹੈ ਜੀ, ਕਿਉਂ ਨਹੀਂ ਉਹ ਜਿਹੜਾ ਸਿੱਧਾ ਉੱਧਰ ਪਹੁੰਚਾਇਆ ਜਾਂਦਾ, ਕਿਉਂ ਸਾਡੀਆਂ ਭਾਵਨਾਵਾਂ ਭੜਕਦੀਆਂ ਨੇ ਜਾਂ ਕਿਉਂ ਸਾਡੀਆਂ ਹੋਰ ਕੀ, ਉੱਥੇ ਜਦੋਂ ਫਿਰ ਪਸ਼ੂ ਮਰਦਾ ਹੈ ਜਾਂ ਹੋਰ ਸਾਰੀਆਂ ਚੀਜ਼ਾਂ ਹੁੰਦੀਆਂ, ਦੁੱਖ ਭੋਗ ਰਿਹਾ ਹੈ, ਉਹ ਤਰਸ ਤਾਂ ਉੱਥੇ ਹੋਣਾ ਚਾਹੀਦਾ ਹੈ ਵੀ ਇਹ ਇਹਨਾਂ ਨਾਲ ਬਣ ਕੀ ਰਿਹਾ ਜ਼ਿੰਦਗੀ, ਮਤਲਬ ਕਿ ਕਿੰਨੀ ਖਰਾਬ ਜੀਉ ਰਹੇ ਆ, ਨਾ ਖਾਣ ਨੂੰ, ਨਾ ਬੈਠਣ ਨੂੰ, ਨਾ ਉੱਠਣ ਨੂੰ, ਤੇ ਉਹ ਗਰਮੀ ਸਰਦੀ ਸਾਰਾ ਕੁਝ ਝੱਲਦੇ ਆ, ਬਾਹਰ ਹੀ ਸਾਰਾ ਕੁਝ ਚੀਜ਼ਾਂ ਨੇ, ਉਹ ਤਾਂ ਫਿਰ ਜਿਹੜਾ ਉਹਨਾਂ ਦੇ ਮਨ ਤਾਂ ਉੱਥੇ ਬਲੂੰਦਰਾ ਹੋਣਾ ਚਾਹੀਦਾ ਹੈ ਜੀ।
0: ਪਰ ਅੱਛਾ, ਬੇਨਤੀ ਇਹ ਹੈਗੀ ਆ ਕਿ ਸਾਡੇ ਮੁਲਕ ਦੀ ਇੱਕ ਤਰਾਸਦੀ ਆ
1: ਜੀ,
0: ਉਹ ਇਹ ਕਿ ਮੈਂ ਕੀ ਖਾਣਾ ਆ, ਮੈਂ ਕਿੱਦਾਂ ਦਾ ਜੀਵਨ ਜੀਣਾ ਆ, ਇਹ ਮੈਂ ਨੀ ਇੰਡੀਪੈਂਡੈਂਟਲੀ ਤੈਅ ਕਰਨਾ, ਇਹ
1: ਨਿਰਧਾਰਤ ਨਹੀਂ ਕਰ
0: ਦੂਜੇ ਤੈਅ
1: ਸਕਦਾ
0: ਕਰਦੇ ਆ।
1: ਜੀ
0: ਹਾਂਜੀ, ਇਹ ਦੂਜੇ ਤੈਅ ਕਰਦੇ ਆ।
1: ਜੀ
0: ਹੁਣ ਜਿਹੜਾ ਹੈਗਾ ਆ, ਇਹ ਕੋਈ ਗਾਂ ਖਾਂਦਾ ਹੈਗਾ ਆ ਤੇ ਉਹਦਾ ਜਨਮ ਜੇ ਕੋਈ ਉਸ ਪਰਿਵਾਰ ਚ ਹੋਇਆ ਆ ਜਿੱਥੇ ਟ੍ਰੈਡੀਸ਼ਨ ਦੇ ਵਿੱਚ ਖਾ ਰਹੇ ਗਏ ਆ, ਕੁਦਰਤ ਨੇ ਉਹਨੂੰ ਜਨਮ ਹੀ ਉਸ ਪਰਿਵਾਰ ਚ ਦਿੱਤਾ ਹੈਗਾ ਆ, ਸਾਡਾ ਮਤਲਬ ਕੋਈ ਨੀ।
1: ਜੀ
0: ਅਸੀਂ ਪੂਜਾ ਕਰਦੇ ਆ ਜਾਂ ਮੰਨਦੇ ਹੈਗੇ ਆ, ਉਹ ਸਾਡੇ ਤੱਕ ਸੀਮਤ ਆ।
1: ਜੀ
0: ਅਸੀਂ ਕਿਸੇ ਨੂੰ ਕਿਉਂ ਕਹੀਏ ਵੀ ਤੂੰ ਵੀ ਪੂਜਾ ਕਰ, ਬਈ
1: ਬਿਲਕੁਲ ਹੈ ਜੀ।
0: ਮੈਨੂੰ ਮੇਰੀ ਲਾਈਫ ਜੀਣ ਦਾ ਪੂਰਾ ਅਧਿਕਾਰ ਆ, ਦੂਜੇ ਬੰਦੇ ਨੂੰ ਆਪਣੀ ਲਾਈਫ ਜੀਣ ਤੇ ਪਰ ਪੂਰਾ ਅਧਿਕਾਰ ਆ, ਉਹ
1: ਜੀ
0: ਆਪਣਾ ਕਰਮ ਕਰੇਗਾ ਤੇ ਉਹ ਆਪਣਾ, ਜਿਹੜਾ ਜੇ ਅਸੀਂ ਸਾਰੀ ਥਿਉਰੀ ਪੁੰਨ ਪਾਪ ਦੀ ਦੇ ਉੱਤੇ ਚੱਲਦੇ ਆ
1: ਜੀ,
0: ਤੇ ਫਿਰ ਉਹ ਜੋ ਕਰਮ ਕਰੇਗਾ ਉਹਦਾ ਫਲ ਉਹ ਭੋਗ ਲਏਗਾ।
1: ਜੀ
0: ਹੈ ਜੀ, ਤੇ ਜੋ ਮੈਂ ਆਪਣਾ ਚੰਗਾ ਕਰਮ ਕਰੂੰਗਾ ਮੈਂ ਆਪਣਾ ਭੋਗ ਲਊਂਗਾ ਜੀ।
1: ਜੀ
0: ਪਰ ਇਹ ਆ ਕਿ ਅਸੀਂ ਦੂਜੇ ਦੀ ਜ਼ਿੰਦਗੀ ਦੇ ਉੱਤੇ ਜਿਹੜੇ ਆਪਣੇ ਅਸੂਲ ਜਿਹੜੇ ਹੈਗੇ ਆ ਦੂਜੇ ਤੇ ਇੰਪੋਜ਼ ਕਰਨ ਚੱਲ ਜਾਂਦੇ ਹੈਗੇ ਆ ਨਾ ਜੀ, ਇਹ ਸਾਡੇ ਮੁਲਕ ਦੀ ਤਰਾਸਦੀ ਆ ਔਰ ਕਰਦੇ ਸਾਰੇ ਹੀ ਆ ਜੀ ਏਦਾਂ, ਤੇ ਇਹ ਨਹੀਂ ਹੋਣਾ ਚਾਹੀਦਾ ਜੀ।
1: ਜੀ ਪਰ ਇਹਦੇ ਨਾਂ ਦੇ ਉੱਤੇ ਸੈਣੀ
0: ਦੂਜਾ
1: ਸਾਹਿਬ ਕਿਤੇ ਨਾ ਕਿਤੇ ਬਿਜ਼ਨਸ ਵੀ ਤਾਂ ਚੱਲ ਰਿਹਾ ਨਾ ਇੰਡੀਆ ਜਿਹੜਾ, ਤਕਰੀਬਨ ਬੀਫ ਦਾ ਜਾਂ ਮੀਟ ਦਾ ਤਕਰੀਬਨ ਤੀਸਰਾ ਕਿ ਦੂਸਰੇ ਨੰਬਰ ਬ੍ਰਾਜ਼ੀਲ ਤੋਂ ਬਾਅਦ ਐਕਸਪੋਰਟਰ ਆ ਜੀ। ਹੁਣ ਇਹਨਾਂ ਮੁਲਕਾਂ ਦੇ ਵਿੱਚ ਤਾਂ ਪਸ਼ੂ ਬਹੁਤ ਘੱਟ ਦੇਖਣ ਨੂੰ ਮਿਲਦਾ, ਡੇਅਰੀ ਫਾਰਮ ਹੋਰ ਸਾਰੀਆਂ ਚੀਜ਼ਾਂ ਨੇ, ਪਰ ਜਿਹੜੇ ਛੋਟੀ ਫਾਰਮਿੰਗ ਸੀ ਉਹ ਵੀ ਖਤਮ ਹੋ ਗਈ, ਤੇ ਉਹ ਵੱਡੇ ਵੱਡੇ ਚਲੋ ਹੋਰ ਸਾਰੀਆਂ ਫਾਰਮਿੰਗਾਂ ਹੁੰਦੀਆਂ, ਪਰ ਵੱਡੇ ਪੱਧਰ ਦੇ ਉੱਤੇ ਐਕਸਪੋਰਟਰ ਤਾਂ ਮੀਟ ਦੇ ਇਹ ਹੀ ਨੇ ਨਾ, ਬ੍ਰਾਜ਼ੀਲ ਹੋ ਗਿਆ ਜਾਂ ਇੰਡੀਆ ਹੋ ਗਿਆ ਜਾਂ ਹੋਰ ਪਾਕਿਸਤਾਨ ਹੋ ਗਿਆ ਜਾਂ ਬੰਗਲਾਦੇਸ਼ ਹੋ ਗਿਆ, ਇਹ ਨੰਬਰ ਆਉਂਦੇ ਨੇ ਜੀ ਇਹਨਾਂ ਦੇ।
0: ਭਾਰਤ ਸਾਹਿਬ ਬੇਨਤੀ ਇਹ ਆ ਕਿ ਜਿਹੜੀ ਇਹ ਸਮੱਸਿਆ ਨਾ ਜੀ ਅਵਾਰਾ ਡੰਗਰਾਂ ਦੀ, ਇਹ ਨੌਰਥ ਇੰਡੀਆ ਦੇ ਵਿੱਚ ਵਧਿਆ ਜੀ,
1: ਜੀ
0: ਕੰਪੈਰੇਟਿਵ ਟੂ ਸਾਊਥ
1: ਜੀ,
0: ਹੈ ਜੀ। ਉਹਦੇ ਵਿੱਚ ਜਿਹੜਾ ਹੈਗਾ ਆ, ਇਹਨਾਂ ਨੇ ਇਨਫਰਾਸਟ੍ਰਕਚਰ ਇਹਨਾਂ ਕੋਲੋਂ ਡਿਵੈਲਪ ਨਹੀਂ ਹੋਣਾ, ਨਾ ਇੰਨੇ ਪੈਸੇ ਹੋਣ ਜੀ।
1: ਜੀ
0: ਇਹ ਕੱਟ ਹੋਇਆ ਕਿ 2012 ਤੋਂ ਬਾਅਦ ਜਿਹੜਾ ਆ, ਜਦੋਂ ਤੋਂ ਇਹ ਸਰਕਾਰ ਆਈ ਹੈਗੀ ਆ ਜੀ, ਤੇ 14 ਤੋਂ ਬਾਅਦ, ਉਦੋਂ ਤੋਂ ਬਾਅਦ ਕੱਟੜਤਾ ਵੱਧ ਗਈ
1: ਜੀ,
0: ਕੱਟੜਤਾ ਵੱਧ ਗਈ, ਕੰਮ ਸਾਰੇ ਹੁੰਦੇ ਆ ਜੀ,
1: ਜੀ
0: ਬਟ ਉਹ ਇਲੀਗਲ ਮੀਨਸ ਨਾਲ ਹੁੰਦੇ ਆ
1: ਜੀ।
0: ਸਾਵੇਂ ਜਿਹੜਾ ਹੈਗਾ, ਤੁਸੀਂ ਯਾਦ ਕਰੋ ਕਿ ਜਦੋਂ ਆਪਾਂ ਲੁਧਿਆਣੇ ਨੂੰ ਜਲੰਧਰ ਤੋਂ ਜਾਂਦੇ ਹੁੰਦੇ ਸੀਗੇ ਤੇ ਫਗਵਾੜੇ ਲਾਗੇ ਬੜੀ ਸਮੈਲ ਆਉਂਦੀ ਹੁੰਦੀ ਸੀ ਹਨਾ ਜੀ, ਉੱਥੇ ਹਾਂਜੀ ਉੱਥੇ ਕਹਿੰਦੇ ਹੁੰਦੇ ਸੀ ਇੱਥੇ ਜੀ ਚਮੜੇ ਦੀ ਫੈਕਟਰੀ ਆ
1: ਜੀ,
0: ਹੈ ਜੀ। ਉਹ ਅੱਜ ਕਿੱਥੇ ਗਈਆਂ, ਸਾਰੀਆਂ ਲੋਪ ਹੋ ਗਈਆਂ ਜੀ। ਕਰਦੇ ਕੀ ਹੈਗੇ ਆ ਸਰ, ਇਹ ਕੰਮ ਜਿਹੜਾ ਆ ਜਿਹੜਾ ਲੀਗਲ ਆ ਹੋਊਗਾ, ਉਹਦੇ ਵਿੱਚ ਸਰਕਾਰ ਨੂੰ ਕੋਈ ਟੈਕਸ ਆਊਗਾ, ਸਾਰਾ ਕੁਛ
1: ਜੀ,
0: ਇਹ ਸਾਰਾ ਕੁਛ ਜਿਹੜਾ ਹੈਗਾ ਧਰਮ ਦੇ ਨਾਂ ਤੇ ਰੌਲਾ ਪਾ ਕੇ ਤੇ ਮਾਫੀਏ ਨੇ ਕਰ ਲਿਆ ਕਬਜ਼ਾ ਜੀ। ਹੁਣ ਜਦੋਂ
1: ਬਿਲਕੁਲ
0: ਹੁਣ ਦੇਖੋ ਨਾ ਸਰ, ਅੱਗੇ ਹੁੰਦਾ ਸੀਗਾ ਕਿਸੇ ਬੰਦੇ ਦੇ ਡੰਗਰ ਮਰ ਜਾਂਦਾ ਸੀ ਤੇ ਕੋਈ ਚੱਕਣ ਵਾਲੇ ਆਉਂਦੇ ਸੀ, ਦੋ ਪੈਸੇ ਦੇ ਕੇ ਤੇ ਚੱਕ ਲੈਂਦੇ ਸੀ ਜੀ, ਹੈ ਜੀ। ਹੁਣ ਕੀ ਹੈਗਾ ਆ ਕਿ ਜੇ ਕੋਈ ਡੰਗਰ ਮਰ ਗਿਆ, ਮਰਿਆ ਆ ਡੰਗਰ, ਚੁਕਾਉਣ ਵਾਸਤੇ 10-10 ਹਜ਼ਾਰ ਰੁਪਇਆ ਲੱਗ ਜਾਂਦਾ ਜੀ, ਉਹ ਜਿਹੜਾ ਆ ਅੱਛਾ ਉਹ ਫਿਰ ਉਹ ਕੀ ਕਰਦੇ ਹੈਗੇ ਆ, ਉਹ ਜੇ ਪਿੰਡ ਦੇ ਵਿੱਚ ਹੱਡਾ ਰੇੜੀ ਮੌਜੂਦ ਹੈਗੀ ਆ, ਉਹ ਛੱਡ ਜਾਂਦੇ ਆ, ਮੁੜ ਕੇ ਉਹ ਇਲੀਗਲ ਟਾਈਮਿੰਗ ਦੇ ਨਾਲ ਆ ਕੇ ਤੇ ਖਲ ਖੁਲ ਲਾ ਕੇ ਲੈ ਜਾਂਦੇ ਆ ਲੀਗਲੀ ਵੇ ਦੇ ਨਾਲ, ਜਿਹੜਾ ਆ ਅਵਾਰਾ ਡੰਗਰ ਪਏ ਹੈ ਕਿ ਲੋਕਾਂ ਨੂੰ ਪਰੇਸ਼ਾਨੀ ਹੈਗੀ ਆ ਜੀ, ਤੇ ਉਹ ਸਮੈਲ ਵੀ ਆਉਂਦੀ ਹੁੰਦੀ ਆ ਸੜਕ ਤੋਂ ਜਾਂ ਕਿਸੇ, ਤੇ ਜੇ ਕਿਸੇ ਦੇ ਪਰਸਨਲ ਥਾਂ ਦੇ ਵਿੱਚ ਜਿਹੜਾ ਹੈਗਾ ਆ ਮਰ ਗਿਆ ਅਵਾਰਾ ਡੰਗਰ, ਤੇ ਉਹ ਤਾਂ ਸਮਝੋ ਫਿਰ ਉਹਦੀ ਉਹਦੇ ਕਾਗਜ਼ਾਂ ਦੇ ਖਾਤੇ ਚ ਪੈ ਗਿਆ ਜੀ, ਉਹਨੂੰ 5-7 ਹਜ਼ਾਰ ਦਾ ਥੁੱਕ ਲੱਗ ਗਿਆ ਜੀ, ਉਹਨੂੰ ਦਫਨਾਉਣਾ ਆ ਜਾਂ ਹੋਰ ਆ ਸਾਰਾ ਕੁਛ ਚੱਕਣਾ ਆ ਜੀ, ਕਿਹੜੀ ਜਗ੍ਹਾ ਤੇ ਦਫਨਾਓਗੇ ਉਹ ਸਾਰਾ ਕੁਛ ਉਹਦੇ ਤੇ ਜਿਹੜਾ ਹੈਗਾ ਆ ਅਗਲੇ ਬੰਦੇ ਨੂੰ ਪੇ ਕਰਨਾ ਪੈ ਜਾਂਦਾ ਜੀ। ਤੇ ਸੁਪਰੀਮ ਕੋਰਟ ਨੇ ਚਲੋ ਇਨੀਸ਼ੀਏਟਿਵ ਲਿਆ ਹੈਗਾ ਆ, ਪਰ ਉਹਨਾਂ ਨੇ ਕੀ ਕੀਤਾ, ਇੱਕ ਸੁਜੈਸ਼ਨ ਹੀ ਦਿੱਤਾ ਸਰਕਾਰਾਂ ਨੂੰ
1: ਜੀ,
0: ਹੈ ਜੀ, ਕਿ ਇਹਦੇ ਤੇ ਤੁਸੀਂ ਕੋਈ ਸਪੈਸਿਫਿਕ ਲਾ ਬਣਾਓ ਜੀ, ਤੇ ਦੇਖੋ ਕਦੋਂ ਲਾ ਬਣਦਾ ਆ ਤੇ ਕਦੋਂ ਇੰਪਲੀਮੈਂਟ ਹੁੰਦਾ ਆ ਜੀ। ਸਰਕਾਰਾਂ ਨੂੰ ਤਾਂ ਸਵਾਏ ਜਿਹੜਾ ਆ ਆਪਣੇ ਪੋਲੀਟੀਕਲ ਸਕੋਰ ਸੈੱਟ ਕਰਨ ਤੋਂ ਜਾਂ ਵੋਟਾਂ ਸੈੱਟ ਕਰਨ ਤੋਂ ਜਾਂ ਅਗਲੀ ਵਾਰ ਸੱਤਾ 'ਚ ਆਉਣ ਤੋਂ, ਇਹ ਤੋਂ ਇਲਾਵਾ ਹੋਰ ਕੋਈ ਕੰਮ ਹੀ ਨਹੀਂ ਆ ਜੀ।
1: ਜੀ ਬਿਲਕੁਲ ਹੈ ਜੀ, ਤੇ ਸੈਣੀ ਸਾਹਿਬ ਚਲੋ ਕੱਟੜਤਾ ਦੀ ਤੁਸੀਂ ਗੱਲ ਕੀਤੀ ਹੈ, ਉਹ ਤਾਂ ਉਹ ਹਰ ਚੀਜ਼ ਦੇ ਵਿੱਚ ਹਰ ਧਰਮ ਦੇ ਵਿੱਚ ਹੀ ਵੱਧ ਰਹੀ ਹੈ, ਪਰ ਜਥੇਦਾਰ ਗੜਗੱਜ ਸਾਹਿਬ ਕਹਿ ਰਹੇ ਨੇ ਭਾਈ 3-3 ਬੱਚੇ ਜੰਮੋ, ਦੱਸੋ ਹੈ ਕਿ ਉਹਦੇ ਨਾਲ ਵੱਧ ਜਾਊਗਾ ਜੀ, ਕਿ ਸਾਨੂੰ ਐਜੂਕੇਸ਼ਨ ਹੋਣਾ ਚਾਹੀਦਾ ਜਾਂ ਆਪਣੇ ਫਰਜ਼ਾਂ ਨੂੰ ਪਛਾਣਨਾ ਚਾਹੀਦਾ, ਜਾਂ ਨਸ਼ਿਆਂ ਦੀ ਹੋਮ ਡਿਲੀਵਰੀ ਦਾ ਉਹਨਾਂ ਨੇ ਜ਼ਿਕਰ ਕੀਤਾ ਹੈ, ਕਿ ਉਹ ਸਾਰੀਆਂ ਚੀਜ਼ਾਂ ਲਈ ਸੁਚੇਤ ਹੋਣਾ ਚਾਹੀਦਾ, ਕਾਨੂੰਨ ਦੇ ਹੱਥਾਂ ਦੇ ਵਿੱਚ ਉਹ ਚੀਜ਼ਾਂ ਦੇਣੀਆਂ ਚਾਹੀਦੀਆਂ ਨੇ, ਬੱਚਿਆਂ ਨੂੰ ਆਪਣੇ ਨੂੰ ਸਮਝਾਉਣਾ ਚਾਹੀਦਾ, ਐਜੂਕੇਟ ਕਰਨਾ ਚਾਹੀਦਾ, ਸਿਹਤ ਸਹੂਲਤਾਂ ਦੇ ਨਾਲ ਜੋੜਨਾ ਚਾਹੀਦਾ, ਪਰ ਕੀ ਇਹ ਹੱਲ ਹੈ ਕੋਈ ਜੀ, 3-3 ਬੱਚਾ ਜੇ ਕੌਮ ਬਚਾਉਣੀ ਹੈ ਤਾਂ ਕਹਿੰਦੇ 3-3 ਬੱਚੇ ਜ਼ਰੂਰੀ ਹੈ।
0: ਪਰ ਸਾਹਿਬ ਜਿੱਦਣ ਆਰ ਐਸ ਐਸ ਮੁਖੀ ਨੇ ਏਦਾਂ ਦੀ ਗੱਲ ਕੀਤੀ ਸੀ, ਆਪਾਂ ਉਦਣ ਵੀ ਕੰਡੈਮ ਕੀਤਾ ਸੀ, ਅੱਜ ਇਹ ਕਰ ਰਿਹਾ ਤੇ ਆਪਾਂ ਉਹਨੂੰ ਵੀ ਕੰਡੈਮ ਕਰਦੇ ਹਾਂ।
1: ਬਿਲਕੁਲ,
0: ਸਵਾਲ ਇਹ ਹੈਗਾ ਆ ਕਿ ਤੁਸੀਂ ਦਾਰਸ਼ਨਿਕ ਹੋ ਸਕਦੇ ਹੈਗੇ ਆ, ਬਟ ਇਹੋ ਜਿਹੀਆਂ ਗੱਲਾਂ ਜਿਹੜੀਆਂ ਜਦੋਂ ਤੁਸੀਂ ਕਰਦੇ ਆ ਪਬਲਿਕ ਚ, ਇਹਦਾ ਇੰਪ੍ਰੈਸ਼ਨ ਖਰਾਬ ਜਾਂਦਾ ਹੈਗਾ ਆ। ਕਿਹੜਾ ਤੁਹਾਨੂੰ ਖਤਰਾ ਪਿਆ ਹੈਗਾ? ਆਪਾਂ ਤਾਂ ਪਹਿਲਾਂ ਵੀ ਕਹਿੰਦੇ ਹੈਗੇ ਆ ਕਿ ਤੁਸੀਂ ਕੁਆਲਿਟੀ ਤੇ ਧਿਆਨ ਦਿਓ, ਕੁਆਂਟਿਟੀ ਤੇ ਨਾ ਧਿਆਨ ਦਿਓ। ਜਦੋਂ ਦੇਖੋ ਥੋੜੇ ਸਮੇਂ ਦਾ ਅੰਗਰੇਜ਼ ਜਿਹੜਾ ਹੈਗਾ ਆ, ਵੀ ਥੋੜੇ ਸਮੇਂ ਦੇ ਵਿੱਚ ਹੀ ਜਿਹੜਾ ਆ ਉਹ ਇੱਥੇ ਥੋੜੀ ਗਿਣਤੀ ਦੇ ਵਿੱਚ ਹੀ ਆਏ ਸੀ ਇੱਥੇ, ਪਰ ਉਹਨਾਂ ਨੇ ਇੰਨੇ ਬੰਦਿਆਂ ਤੇ ਰੂਲ ਕਰ ਲਿਆ ਜੀ, ਕਿਉਂਕਿ ਕੁਆਲਿਟੀ ਸੀ, ਕੁਆਂਟਿਟੀ ਕੁਆਂਟਿਟੀ ਦੇ ਨਹੀਂ ਗਏ
1: ਜੀ।
0: ਸੋ ਇੱਕ ਹੋਰ ਸ਼ੇਅਰ ਕਰਦੇ ਸੀ ਗੱਲ ਕਿ ਕਹਿੰਦੇ ਵੀ ਕੋਈ ਅੰਗਰੇਜ਼ ਦੇ ਟਾਈਮ ਦੇ ਉੱਤੇ ਵੀ ਪੁਰਾਣੇ ਬਜ਼ੁਰਗ ਕਿਉਂ ਕਹਿੰਦੇ ਹੁੰਦੇ ਸੀ ਵੀ ਅੰਗਰੇਜ਼ ਦਾ ਟਾਈਮ ਚੰਗਾ ਸੀ
1: ਜੀ।
0: ਉਹ ਕਹਿੰਦੇ ਵੀ ਮਤਲਬ ਜਿਹੜਾ ਹੈਗਾ ਆ ਕੋਈ ਥਾਣੇਦਾਰ ਮੁਲਜ਼ਮ ਫੜ ਕੇ ਲੈ ਆਇਆ ਕਿਸੇ ਕੇਸ ਦੇ ਵਿੱਚ ਤੇ ਅੰਗਰੇਜ਼ ਅਫਸਰ ਸੀਗਾ
1: ਜੀ,
0: ਅੰਗਰੇਜ਼ ਅਫਸਰ ਨੇ ਜਿਹੜਾ ਹੈਗਾ ਆ ਜੱਜ ਵੀ ਉਹਨੇ ਦੇਖਿਆ, ਉਹਨੇ ਜਾ ਵੀ ਥਾਣੇਦਾਰ ਨੇ ਵੀ ਕੇਸ ਚ ਕਮਜ਼ੋਰੀ ਆ, ਉਹਨੇ ਜਿਹੜਾ ਆ ਉਹਦਾ ਅੜਦਲੀ ਪੱਟ ਲਿਆ ਜੀ। ਅੜਦਲੀ ਹੈਗਾ ਸੀਗਾ ਵੀ ਚਲੋ ਸੇਵਾ ਕਰਦਾ ਸੀਗਾ ਤੇ ਓਪਨ ਸੀਗਾ, ਥੋੜਾ ਗੱਲਬਾਤ ਕਰ ਸਕਦਾ ਸੀ
1: ਜੀ।
0: ਉਹ ਅੜਦਲੀ ਨੇ ਜਦੋਂ ਸਿਫਾਰਿਸ਼ ਕੀਤੀ ਤੇ ਉਹਨੇ ਥਾਣੇਦਾਰ ਨੂੰ ਸੱਦ ਲਿਆ
1: ਜੀ,
0: ਵੀ ਤੂੰ ਕੀ ਸੋਚਦਾ ਹੈਗਾ ਆ ਵੀ ਤੂੰ ਗਲਤ ਬੰਦਾ ਫੜ ਲਿਆਏਗਾ ਤੇ ਮੈਂ ਤੇਰੀ ਗੱਲ ਦੇ ਉੱਤੇ ਰਲਾਈ ਪਾਉਣ ਕਰਕੇ ਇਹਨੂੰ ਸਜ਼ਾ ਦੇ ਦੂੰਗਾ
1: ਜੀ।
0: ਉਹ ਕਹਿੰਦਾ ਲੁੱਕ, ਵੀ ਆਰ ਇਨ ਮਜੋਰਟੀ ਹੇਅਰ
1: ਜੀ,
0: ਵੀ ਅਸੀਂ ਜਿਹੜਾ ਹੈਗਾ ਬਹੁਤ ਘੱਟ ਗਿਣਤੀ ਦੇ ਵਿੱਚ ਇੱਥੇ ਆ
1: ਜੀ।
0: ਜਿੱਦਣ ਲੋਕਾਂ ਨੂੰ ਇਹ ਵਿਸ਼ਵਾਸ ਹੋ ਗਿਆ ਨਾ ਵੀ ਜਿੱਦ ਲੋਕਾਂ ਨੂੰ ਇਹ ਵਿਸ਼ਵਾਸ ਆ ਵੀ ਅੰਗਰੇਜ਼ ਦੇ ਲਾਅ ਦੇ ਵਿੱਚ ਜਿਹੜਾ ਹੈਗਾ ਆ, ਅੰਗਰੇਜ਼ ਦੇ ਰਾਜ ਦੇ ਵਿੱਚ ਵੀ ਕਰਪਸ਼ਨ ਨਹੀਂ ਹੋਊਗੀ, ਅਫਸਰ ਵਿਕੇਗਾ ਨਹੀਂ, ਇਸੇ ਕਰਕੇ ਹੀ ਲੋਕਾਂ ਦਾ ਵਿਸ਼ਵਾਸ ਸਾਡੇ ਚ ਬਣਿਆ ਰਹੂਗਾ। ਜਿੱਦਣ ਉਹਨਾਂ ਨੂੰ ਇਹ ਹੋ ਗਿਆ ਵੀ ਹਾਂ ਜੀ ਵੀ ਇਹ ਕਰਪਟ ਹੈਗੇ ਆ ਤੇ ਇੱਦਾਂ ਕਰਕੇ ਵੀ ਇਹ ਇਹ ਫੈਸਲਾ ਜਿਹੜਾ ਆ ਬਦਲ ਸਕਦੇ ਹੈਗੇ ਆ, ਜਿਹੜਾ ਗਿਲਟੀ ਹੈਗਾ ਉਹਨੂੰ ਨੋਨ ਗਿਲਟੀ ਤੇ ਜਿਹੜਾ ਨੋਨ ਗਿਲਟੀ ਉਹਨੂੰ ਗਿਲਟੀ ਕਰ ਸਕਦੇ ਹੈਗੇ ਆ, ਇਹ ਲੋਕ ਬਾਗੀ ਹੋ ਜਾਣਗੇ ਸਾਡੇ ਤੋਂ।
1: ਬਿਲਕੁਲ ਹੈ ਜੀ,
0: ਹਾਂਜੀ। ਉਹ ਇਸੇ ਕਰਕੇ ਕਹਿੰਦੇ, ਫਿਰ ਬਜ਼ੁਰਗ ਕਹਿੰਦੇ ਹੁੰਦੇ ਸੀ ਵੀ ਇਹਦੇ ਨਾਲੋਂ ਤਾਂ ਅੰਗਰੇਜ਼ ਦਾ ਰਾਜ ਚੰਗਾ ਸੀ
1: ਜੀ,
0: ਅਸੀਂ ਜਿਹੜਾ ਹੈਗਾ ਆ ਗੁਲਾਮ ਮਹਿਸੂਸ ਕਰਦੇ ਸੀ ਵੀ ਅਸੀਂ ਗੁਲਾਮ ਹੈਗੇ ਆ ਜੀ, ਵੀ ਬੰਦੇ ਬਾਹਰਲੇ ਆਏ ਹੈਗੇ ਤੇ ਉਹ ਸਾਡੇ ਤੇ ਰੂਲ ਕਰ ਰਹੇ ਹੈਗੇ ਆ
1: ਜੀ,
0: ਬਟ ਇਨ ਫੈਕਟ ਉਹ ਇਨਸਾਫ ਜ਼ਰੂਰ ਕਰਦੇ ਸੀ। ਅੱਜ ਜਿਹੜਾ ਹੈਗਾ ਆ ਅਸੀਂ ਆਪਣੇ ਆਜ਼ਾਦ ਤਾਂ ਹੋ ਗਏ ਪਰ ਇਨਸਾਫ ਤੋਂ ਵਾਂਝਿਆ ਰਹਿ ਗਏ,
1: ਵਾਂਝੇ ਰਹਿ ਗਏ ਜੀ। ਬਿਲਕੁਲ,
0: ਅੱਜ ਕਰਪਸ਼ਨ ਨੇ ਜਿਹੜਾ ਹੈਗਾ ਆ ਸਾਡਾ ਜਿਹੜਾ ਇੱਕ ਸਿਸਟਮ ਦੇ ਵਿੱਚ ਵਿਸ਼ਵਾਸ ਰਹਿਣ ਹੀ ਨਹੀਂ ਦਿੱਤਾ ਜੀ
1: ਜੀ।
0: ਜਥੇਦਾਰ ਸਾਹਿਬ ਨੇ ਜਿਹੜੀ ਇਹ ਗੱਲ ਕਹੀ ਹੈਗੀ ਆ, ਇਹ ਅੰਦਰ ਵੜ ਕੇ ਆਪਣਾ ਜਿਹੜਾ ਆ ਜਦੋਂ ਬੰਦੇ ਆਪਣੇ ਆਪ ਕੌਮ ਮਹਿਸੂਸ ਕਰੂਗੀ ਉਹ ਆਪਣੇ ਆਪ, ਇਟ ਇਜ਼ ਅ ਮੈਟਰ ਬਿਟਵੀਨ ਦਾ ਜਿਹੜਾ ਹੈਗਾ ਆ ਕਪਲਸ
1: ਜੀ,
0: ਤੁਸੀਂ ਕੌਣ ਹੁੰਦੇ ਆ ਡਿਸਾਈਡ ਕਰਨ ਵਾਲੇ, ਕੋਈ 3 ਜਮੇ, ਕੋਈ 5 ਜਮੇ ਤੇ ਕੋਈ 1 ਜਮੇ।
1: ਬਿਲਕੁਲ ਹੈ ਜੀ,
0: ਹਾਂਜੀ। ਕੋਈ ਏਦਾਂ ਦੇ ਧਰਮ ਨੂੰ ਖਤਰਾ ਨਹੀਂ ਹੈਗਾ ਜੀ, ਗਿਣਤੀ ਵੱਧ ਵੀ ਜਾਊਗੀ, ਗਿਣਤੀ ਵੱਧ ਜਾਊਗੀ ਤੇ ਜਿਹੜਾ ਹੈਗਾ ਆ ਮੁੜ ਕੇ ਅੱਗੇ ਤਾਂ ਓਵਰ ਪਾਪੂਲੇਸ਼ਨ ਨੇ ਜਿਹੜਾ ਆ ਬੇਰੁਜ਼ਗਾਰੀ, ਕੌਣ ਜ਼ਿੰਮੇਵਾਰ ਹੋਊਗਾ? 3 ਬੱਚੇ ਜੰਮ ਲੈਂਦੇ ਆ ਜੀ, ਉਹ ਕਿੱਥੇ ਉਹਨਾਂ ਨੂੰ ਰੋਟੀ ਕੌਣ ਦਊਗਾ ਜੀ, ਤੇ ਉਹਨਾਂ ਨੂੰ ਰੁਜ਼ਗਾਰ ਕੌਣ ਦਊਗਾ, ਤੇ ਉਹਨਾਂ ਨੂੰ ਇੰਨੀ ਅੱਜ ਦੇ ਡੇਟ ਦੇ ਵਿੱਚ ਇੰਨੀ ਮਹਿੰਗਾਈ ਜਿਹੜੀ ਹੈਗੀ ਆ ਉਹਦੇ ਵਿੱਚ ਜਿਹੜੀ ਪੜ੍ਹਾਈ ਸਭ ਤੋਂ ਮਹਿੰਗੀ, ਉਹ ਕੌਣ ਤਾਲੀਮ ਦਊਗਾ ਜੀ?
1: ਬਿਲਕੁਲ ਹੈ ਜੀ, ਬਿਲਕੁਲ। ਕਾਰਨ ਤਾਂ ਇਹ ਹੈ ਜੀ, ਉਹ ਚੀਜ਼ਾਂ ਦੇ ਉੱਤੇ ਕਾਬੂ ਪਾਉਣ ਦੀ ਜ਼ਰੂਰਤ ਹੈ, ਆਪੇ ਹੀ ਲੋਕ
0: ਉਹਨਾਂ ਚੀਜ਼ਾਂ ਤੇ ਫੋਕਸ ਕਰੋ ਨਾ
1: ਜੀ।
0: ਤੇ ਦੇਖੋ ਸਰ, ਮਿਡਲ ਕਲਾਸ ਤਾਂ ਪਹਿਲਾਂ ਹੀ ਕਹਿੰਦਾ ਜੀ ਵੀ ਇੱਕ ਇੱਕ ਬੱਚਾ ਹੋ ਜਾਏ ਤੇ ਉਹਨੂੰ ਪੜ੍ਹਾ ਲਈਏ, ਉਹਨੂੰ ਲਿਖਾ ਲਈਏ, ਉਹਨੂੰ ਸੈੱਟ ਕਰ ਲਈਏ ਜੀ।
1: ਜੀ ਬਿਲਕੁਲ ਹੈ ਜੀ, ਬਿਲਕੁਲ ਹੈ ਜੀ,
0: ਹਾਂਜੀ।
1: ਤੇ ਸੈਣੀ ਸਾਹਿਬ, ਕੱਲ ਇੱਕ ਖਬਰ ਕੀਤੀ ਸੀ ਆਪਾਂ ਸੁਖਬੀਰ ਸਿੰਘ ਬਾਦਲ ਉਹਨਾਂ ਦੀ ਖਬਰ ਲੈਣ ਤੋਂ ਪਹਿਲਾਂ ਗੱਲ ਕਰਦੇ ਆ, ਜਿਹੜੀ ਇੰਡੀਆ ਦੀ ਜਰਸੀ ਚੇਂਜ ਕੀਤੀ ਗਈ ਹੈ ਜੀ, ਉਹਦੇ ਵਿੱਚ 2 ਆਪਸ਼ਨਾਂ ਦਿੱਤੀਆਂ ਗਈਆਂ ਸੀ, ਉਹਦੇ ਕਾਰਨ ਵੀ ਦੱਸੇ ਸੀ ਕੱਲ ਉਹਨਾਂ ਨੇ ਫੈਡਰੇਸ਼ਨ ਨੇ ਕਿ ਕਿਸ ਕਾਰਨ ਦੇ ਕਰਕੇ ਬਦਲੀ ਗਈ ਹੈ। ਪਰ ਮੀਡੀਆ ਦੇ ਵਿੱਚ ਜਦੋਂ ਝਾਤ ਮਾਰਦੇ, ਚਲੋ ਰਾਤੀ ਮੈਂ ਕਹਿ ਗਿਆ ਸੀ, ਆਪਣੇ ਜੀਰਾ ਸਾਹਿਬ ਸੁਣ ਰਹੇ ਨੇ, ਉਹ ਸਬੂਤ ਵੀ ਨੇ ਮੇਰੇ ਜੋ ਮੈਂ ਗੱਲ ਰਾਤੀ ਕਰਕੇ ਗਿਆ ਸੀ, ਤਾਂ ਮੈਂ ਕਿਹਾ ਸੀ ਇਹ ਰੋਲਾ ਪੈ ਜਾਣਾ ਕਿ ਬੀਜੇਪੀ ਨੇ ਜਿਹੜਾ ਭਗਵਾਂਕਰਨ ਕਰ ਦਿੱਤਾ। ਵੈਸੇ ਦੇਖਿਆ ਜਾਵੇ ਤਾਂ ਕੇਸਰੀ ਕਲਰ ਕੇਸਰੀ ਅਤੇ ਪੀਲੇ ਰੰਗ ਦੀ ਆਪਸ਼ਨ ਦਿੱਤੀ ਸੀ 2 ਉਹਨਾਂ ਨੇ, ਅਤੇ ਉਹਦੇ ਵਿੱਚੋਂ ਕੇਸਰੀ ਚੁਣ ਲਿਆ ਗਿਆ। ਪਰ ਉਹ ਸਾਰੀਆਂ ਚੀਜ਼ਾਂ ਨੂੰ ਚਲੋ ਮੀਡੀਆ ਨੇ ਤਾਂ ਚੁੱਕਣਾ ਹੀ ਸੀਗਾ, ਬਾਤ ਦਾ ਬਤੰਗੜ ਬਣਾਉਣ ਦੀ ਆਦਤ ਹੈਗੀ ਆ ਸਾਡੇ ਲੋਕਾਂ ਨੂੰ। ਅਤੇ ਦੂਸਰੇ ਪਾਸੇ ਨਾਲ ਦੀ ਨਾਲ ਅੱਜ ਸੰਸਦ ਦੇ ਵਿੱਚ ਵੀ ਜਾਂ ਪੰਜਾਬ ਦੀ ਕਾਂਗਰਸ ਸਰਕਾਰ ਜਾਂ ਹੋਰ ਸਰਕਾਰਾਂ ਨੇ ਵੀ ਇਹ ਮੁੱਦਾ ਚੱਕ ਲਿਆ ਕਿ ਇਹਨੂੰ ਭਗਵਾਂਕਰਨ ਦੇ ਵਿੱਚ ਮਿਲਾ ਰਹੇ ਨੇ ਜੀ।
0: ਭਾਰਤ ਸਾਹਿਬ ਇਹ ਤਾਂ ਮੀਡੀਆ ਦਾ ਦਿਵਾਲੀਆ ਪਾਣੇ ਆ
1: ਜੀ।
0: ਕੀ ਲੋੜ ਹੈਗੀ ਆ ਵੀ ਜਦੋਂ ਤੁਸੀਂ ਪੂਰੀ ਖਬਰ ਪੜੋਗੇ ਉਸ ਵੇਲੇ ਤੁਹਾਨੂੰ ਪਤਾ ਲੱਗ ਜਾਏਗਾ।
1: ਜੀ
0: ਪਰ ਲੋਕ ਵੀ ਸੱਚੇ ਹੈਗੇ ਆ ਤੇ ਮੀਡੀਆ ਵੀ ਕੁਛ ਹੱਦ ਤੱਕ ਜਿਹੜਾ ਆ ਉਹ ਇਸ ਕਰਕੇ ਲੋਕਾਂ ਦੇ ਟੇਸਟ ਨੂੰ ਹੀ ਰੀਪ੍ਰਜੈਂਟ ਕਰਦਾ ਹੁੰਦਾ
1: ਨੈਗੇਟਿਵਿਟੀ ਦੇ ਵਿੱਚ ਜਾਂਦਾ ਜ਼ਿਆਦਾ ਜੀ
0: ਨੈਗੇਟਿਵ ਕਿਉਂਕਿ ਲੋਕੀ ਇਹ ਜਿਹੜਾ ਸੁਣਨਾ ਪਸੰਦ ਕਰਦੇ ਲੋਕਾਂ ਨੂੰ ਲੋਕਾਂ ਨੂੰ ਐਪਰੀਹੈਂਸ਼ਨ ਵੀ ਆ ਜੀ। ਪਰ ਸਾਹਿਬ ਇਹ ਗੱਲਾਂ ਜਿਹੜੀਆਂ ਕਿਉਂ ਉਭਰਦੀਆਂ, ਇਹ ਉਭਰਦੀਆਂ ਉਦੋਂ ਆ ਜਦੋਂ ਤੁਸੀਂ ਜਿਹੜਾ ਹੈਗਾ ਆ ਰੇਲਵੇ ਸਟੇਸ਼ਨਾਂ ਦੇ ਨਾਂ ਬਦਲ ਕੇ ਤੇ ਜਿਹੜੇ ਆ ਉਹ ਪੁਰਾਣੇ ਨਾਂ ਮੁਸਲਿਮ ਕਮਿਊਨਿਟੀ ਵਾਲੇ ਖਤਮ ਕਰ ਦਿੰਦੇ ਹੈਗੇ ਆ ਤੇ ਉਹਨਾਂ ਨੂੰ ਦੂਜੇ ਨਾਂ ਰੱਖ ਦਿੰਦੇ ਹੈਗੇ ਆ ਜੀ। ਬਿਲਡਿੰਗਾਂ ਦੇ ਰੰਗ ਜਿਹੜੇ ਹੈਗੇ ਆ ਉਹ ਜੇ ਹਰੇ ਰੰਗ ਕੀਤੇ ਸੀ ਤੇ ਉਹਨਾਂ ਹਰਿਆਂ ਨੂੰ ਵਟਾ ਕੇ ਤੇ ਜਿਹੜਾ ਆ ਤੁਸੀਂ ਭਗਵਾਂ ਰੰਗ ਕਰ ਦਿੱਤਾ ਜੀ,
1: ਭੂੰਡੀ ਰੰਗ
0: ਕਰ ਦਿੱਤਾ। ਜਦੋਂ ਤੁਸੀਂ 10 ਕੰਮ ਇਦਾਂ ਦੇ ਕਰਦੇ ਹੈਗੇ ਆ, ਇੱਕ ਕੰਮ ਤੁਸੀਂ ਜਿਹੜਾ ਜੈਨੂਅਨ ਕੀਤਾ ਆ ਹੁੰਦਾ ਉਹ ਵੀ ਤੁਹਾਡਾ ਨਾ ਉਹ ਉਸੇ ਨਜ਼ਰ ਨਾਲ ਹੀ ਦੇਖਿਆ ਜਾਂਦਾ
1: ਹੈ, ਸ਼ੱਕ ਦੇ ਘੇਰੇ ਚ ਆ ਜਾਂਦਾ ਜੀ।
0: ਹਾਂਜੀ ਉਹ ਸ਼ੱਕ ਦੇ ਘੇਰੇ ਜਾ ਜਾਂਦਾ ਹੈਗਾ ਆ ਜੀ। ਹੁਣ ਨੋ ਡਾਊਟ ਕਿ ਤੁਸੀਂ ਤਾਂ ਦੱਸ ਦਿੰਦੇ ਹੈਗੇ ਵੀ ਰੀਜ਼ਨਿੰਗ ਆ, ਉਹਨਾਂ ਨੇ ਕਿਹਾ ਵੀ 2 ਰੰਗਾਂ ਦੀ ਆਪਸ਼ਨ ਸੀਗੀ ਤੇ ਫਿਰ ਪੀਲਾ ਪਤਾ ਨੀ ਕਿਸੇ ਹੋਰ ਕੰਟਰੀ ਦਾ ਸੀਗਾ ਤੇ ਉਹਨਾਂ ਨੇ ਕੇਸਰੀ ਰੰਗ ਦਾ ਜਿਹੜਾ ਹੈਗਾ ਆ ਅਸੈਪਟ ਕਰ ਲਿਆ। ਕਾਰਨ ਕੀ ਸੀਗਾ ਵੀ ਬਲਿਊ ਜਰਸੀ ਜਿਹੜੀ ਹੈਗੀ ਆ ਉਹ ਉਧਰਲੀਆਂ ਜਿਹੜੀਆਂ ਯੂਰਪ ਵਗੈਰਾ ਦੀਆਂ ਗਰਾਊਂਡ ਹੈਗੀਆਂ ਉਹ ਵੀ ਬਲਿਊ ਕਲਰ ਚ ਹੁੰਦੀਆਂ ਤੇ ਉਹ ਕਹਿੰਦੇ ਵਿਜੀਬਿਲਟੀ,
1: ਬਿਲਕੁਲ
0: ਹਾਂਜੀ ਉਹ ਵਿਜੀਬਿਲਟੀ ਜਿਹੜੀ ਆ ਉਹਦੇ ਨਾਲ ਫਰਕ ਪੈਂਦਾ ਉਹਨਾਂ ਨੂੰ
1: ਜੀ, ਬਿਲਕੁਲ ਜੀ।
0: ਸੋ ਇਸ ਕਰਕੇ ਜਿਹੜਾ ਹੈਗਾ ਆ ਕਿਉਂ ਇਹਦਾ ਕਾਰਨ ਇਹ ਹੈਗਾ ਆ ਵੀ ਜੇ ਮੀਡੀਆ ਨੇ ਖਬਰ ਚਲਾਈ ਇਸ ਤਰੀਕੇ ਨਾਲ ਚਲਾਈ ਵਿਦਆਊਟ ਐਨੀ ਐਨਾਲਿਸਿਸ ਚਲਾਈ, ਉਹ ਇਸ ਕਰਕੇ ਚਲਾਈ ਕਿਉਂਕਿ ਜਦੋਂ 10 ਕੰਮ ਤੁਹਾਡੇ ਗਲਤ ਹੈਗੇ ਆ ਤੇ 11ਵਾਂ ਜਿਹੜਾ ਹੈਗਾ ਆ ਉਹ ਤੁਸੀਂ ਠੀਕ ਵੀ ਕੀਤਾ ਹੋਵੇ ਉਹ ਵੀ ਉਸੇ ਚਸ਼ਮੇ ਨਾਲ ਦੇਖਿਆ ਜਾਂਦਾ।
1: ਬੀਜੇਪੀ ਵਾਲੇ ਵੀ ਤਾਂ ਜਾਂ ਜਿਹੜੇ ਭਗਵੇਂ ਵਾਲੇ ਹੈਗੇ ਆ ਉਹ ਵੀ ਤਾਂ ਓਬਜੈਕਸ਼ਨ ਚੱਕ ਸਕਦੇ ਆ ਕਿ ਭਾਈ ਕੇਸਰੀ ਕਲਰ ਤਾਂ ਫਿਰ ਸਿੱਖਾਂ ਦਾ ਹੈਗਾ ਜੀ, ਫਿਰ ਉਹ ਵੀ ਤਾਂ ਓਬਜੈਕਸ਼ਨ ਚੱਕ ਸਕਦੇ ਆ ਵੀ ਤੁਸੀਂ ਭਾਈ ਕੇਸਰੀਕਰਨ ਕਰ ਰਹੇ ਹੋ।
0: ਪਰ ਸਾਹਿਬ ਸ਼ੰਕਾ ਹਮੇਸ਼ਾ ਮਾਇਨੋਰਟੀ ਨੂੰ ਹੁੰਦੀ ਆ, ਮੈਜੋਰਟੀ ਨੂੰ ਨਹੀਂ।
1: ਬਿਲਕੁਲ ਆ ਜੀ
0: ਹਾਂਜੀ ਉਹ ਹੈਗੇ ਮੈਜੋਰਟੀ ਚ
1: ਜੀ,
0: ਠੀਕ ਹੈ ਜੀ। ਉਹਨਾਂ ਨੂੰ ਜਿਹੜਾ ਹੈਗਾ ਉਹਨਾਂ ਨੂੰ ਕੋਈ ਲੋੜ ਨਹੀਂ ਐਕਸਪਲੇਨੇਸ਼ਨ ਦੀ
1: ਜੀ,
0: ਐਕਸਪਲੇਨੇਸ਼ਨ ਦੀ ਲੋੜ ਜਿਹੜੀ ਹੈਗੀ ਆ ਉਹ ਤਾਂ ਜਾਂ ਸਾਨੂੰ ਆ ਮਤਲਬ ਇਨਸਕਿਉਰਿਟੀ ਦਾ ਜਿਹੜੀ ਫੀਲਿੰਗ ਹੈ ਨਾ ਉਹ ਘੱਟ ਗਿਣਤੀ ਨੂੰ ਹੁੰਦੀ ਆ, ਵੱਧ ਗਿਣਤੀ ਨੂੰ ਇਨਸਕਿਉਰਿਟੀ ਦੀ ਫੀਲਿੰਗ ਨਹੀਂ ਹੁੰਦੀ
1: ਜੀ ਜੀ।
0: ਹਾਂਜੀ ਇਸ ਕਰਕੇ ਉਹ ਤਾਂ ਜਵਾਬ ਦੇ ਹੈ ਹੀ ਨਹੀਂ ਕਿਸੇ ਨੂੰ।
1: ਬਿਲਕੁਲ ਹੈ ਜੀ। ਤੇ ਸੈਣੀ ਸਾਹਿਬ ਪੇਪਰ ਲੀਕ ਮਾਮਲੇ ਚ ਦੇਖਿਆ ਜਾਵੇ ਤਾਂ ਸੁਖਬੀਰ ਸਿੰਘ ਬਾਦਲ ਹੋਣੀ ਜਿਹੜੇ ਨੇ ਅੱਜ ਉਹਨਾਂ ਨੇ ਵੀ ਮੁੱਦਾ ਚੱਕਿਆ ਸੰਸਦ ਦੇ ਵਿੱਚ ਆਪਣੇ ਕਹਿ ਲਓ ਹਰਸਿਮਰਤ ਕੌਰ ਬੀਬਾ ਹਰਸਿਮਰਤ ਕੌਰ ਉਹਨਾਂ ਨੇ ਵੀ ਕੁਝ ਮੁੱਦੇ ਚੱਕੇ ਨੇ, ਉਹਨਾਂ ਨੇ ਬਾਘਾ ਬਾਰਡਰ ਦੀ ਜਿਹੜੀ ਹੈ ਉਹਦੀ ਵੀ ਗੱਲ ਚੁੱਕੀ ਹੈ ਤੇ ਆਪਣੇ ਸੁਖਬੀਰ ਸਿੰਘ ਬਾਦਲ ਮਜੀਠੀਆ ਸਾਹਿਬ ਭੂੰਦੜ ਸਾਹਿਬ ਹੋਰ ਸਾਰੇ ਸੱਜਣਾਂ ਨੂੰ ਨਾਲ ਲੈ ਕੇ ਤੇ ਗਵਰਨਰ ਸਾਹਿਬ ਦੇ ਨਾਲ ਅੱਜ ਮੀਟਿੰਗ ਕਰਕੇ ਆਏ ਆ, ਲਿਖਤੀ ਪੱਤਰ ਵੀ ਦੇ ਕੇ ਆਏ ਆ ਜੋ ਸੂਬੇ ਦੇ ਹਾਲਾਤ ਨੇ ਜਾਂ ਪੇਪਰ ਲੀਕ ਦਾ ਮਾਮਲਾ ਜਿਹੜਾ ਜ਼ੋਰ ਸ਼ੋਰ ਦੇ ਨਾਲ ਚੱਕਣ ਦੀ ਸ਼ੁਰੂਆਤ ਕਰਦੀ ਹੈ ਤੇ ਦੂਸਰੇ ਪਾਸੇ ਸੀਐਮ ਮਾਨ ਸਾਹਿਬ ਇਹਨਾਂ ਚੀਜ਼ਾਂ ਨੂੰ ਕੰਡੈਮ ਕਰ ਰਹੇ ਆ, ਕਹਿੰਦੇ ਦਾਅਵਾ ਕਰ ਰਹੇ ਨੇ ਕਿ ਇਹ ਚੀਜ਼ਾਂ ਵਾਪਰੀਆਂ ਨਹੀਂ ਜੀ।
0: ਪਰ ਸਾਹਿਬ ਜਦੋਂ ਨਾ ਮੈਂ ਛੋਟਾ ਸੀਗਾ ਪਰਖਲ 8ਵੀਂ 9ਵੀਂ ਦੇ ਵਿੱਚ ਪੜ੍ਹਦੇ ਹੋਵਾਂਗੇ ਅਸੀਂ
1: ਜੀ,
0: ਤੇ ਉਦੋਂ ਨਾ ਪੈਟਰੋਲ ਦੇ ਕਰੀ ਰੇਟ ਵਧੇ
1: ਜੀ,
0: ਕੁਕਿੰਗ ਗੈਸ ਪੈਟਰੋਲ ਦੇ ਰੇਟ ਵਧੇ
1: ਜੀ,
0: ਤੇ ਲੋਕਾਂ ਨੇ ਡਾਕਖਾਨਾ ਸਾੜ ਦਿੱਤਾ
1: ਜੀ।
0: ਹੈ ਜੀ ਮੈਂ ਅੱਜ ਤੱਕ ਨਹੀਂ ਸਰਨ ਸਾਹਿਬ ਗਈ ਵੀ ਡਾਕਖਾਨਾ ਪੈਟਰੋਲ ਨਾਲ ਚੱਲਦਾ ਸੀ
1: ਜੀ।
0: ਹੈ ਜੀ ਉਹੀ ਮੈਨੂੰ ਬਾਦਲ ਸਾਹਿਬ ਦੀ ਨੀ ਸਮਝ ਆਈ ਵੀ ਗਵਰਨਰ ਦੇ ਘਰ ਚ ਕੀ ਹੈਗਾ ਤੇ ਗਵਰਨਰ ਕੀ ਕਰੂ ਪੇਪਰ ਲੀਕ ਦੇ ਵਿੱਚ। ਹਾਂਜੀ
1: ਜੀ
0: ਗਵਰਨਰ ਕੀ ਕਰ ਸਕਦਾ, ਗਵਰਨਰ ਸਰਕਾਰ ਤੋੜੂਗਾ ਜਾਂ ਮੰਤਰੀ ਦਸਤੀ ਬਣੂਗਾ ਜੀ,
1: ਜਿੱਦਾਂ ਜੈਨ ਜੀ ਨੇ ਲਾਇਆ ਤੁਸੀਂ ਧਰਨਾ ਲਾ ਦਿਓ ਬਾਈ।
0: ਪਰ ਇਹ ਸਾਹਿਬ ਇਟ ਇਜ਼ ਟੂ ਲੇਟ
1: ਜੀ,
0: ਜੀਰਾ ਸਾਹਿਬ ਜੇ ਜੁੜੇ ਹੈਗੇ ਨਾਲ ਜੁੜੇ ਆ ਜੀ, ਜੀਰਾ ਸਾਹਿਬ
1: ਸੁਣਦੇ ਪਏ ਆ ਨਾਲ ਕਮੈਂਟ ਕਰਦੇ ਆ। ਹਾਂਜੀ
0: ਜੀਰਾ ਸਾਹਿਬ ਜੇ ਜੁੜੇ ਆ, ਜੀਰਾ ਸਾਹਿਬ ਹੋਣਾ ਨੇ 1.5 ਮਹੀਨਾ ਪਹਿਲਾਂ ਜਾਂ ਮਹੀਨਾ ਪਹਿਲਾਂ ਜਿਹੜਾ ਹੈਗਾ ਆ ਇਸ ਮੁੱਦੇ ਤੇ ਬੋਲਣਾ ਸ਼ੁਰੂ ਕਰ ਦਿੱਤਾ ਸੀ, ਦੱਸਣਾ ਸ਼ੁਰੂ ਕਰ ਦਿੱਤਾ
1: ਜੀ।
0: ਹਾਂਜੀ ਇਹਨਾਂ ਨੂੰ ਬਾਦਲ ਸਾਹਿਬ ਨੂੰ ਮਤਲਬ ਜਿਹੜਾ ਹੈਗਾ ਆ ਵੀ ਅੱਜ ਸਮਝ ਆਈ ਇਸ ਚੀਜ਼ ਦੀ ਜਦੋਂ ਇਸ ਮੁੱਦੇ ਤੇ ਏਡਾ ਵੱਡਾ ਅੰਦੋਲਨ ਹੋ ਹਟਿਆ
1: ਜੀ। ਫਿਰ ਇਹਦਾ ਮਤਲਬ ਸਾਹਿਬ ਲੀਡਰ ਜਿਹੜੇ ਨੇ ਜਿਹੜਾ ਮਤਲਬ ਕਿ ਮੁੱਦਾ ਲੱਗਦਾ ਹੈ ਕਿ ਭਖਾਈਏ ਉਹਨੂੰ ਹੀ ਮਤਲਬ ਕਿ ਚੱਕਦੇ, ਉਹ ਵੀ ਨਿਰਧਾਰਿਤ ਕਰਦੇ ਵੀ ਕਿਹੜਾ ਮੁੱਦਾ ਚੱਕੀਏ ਤੇ ਕਿਹੜਾ ਰੱਖੀਏ ਹੈ ਨਾ ਜੀ। ਆਮ ਜਨਤਾ ਜੇ ਇੰਨੀ ਸੁਚੇਤ ਹੈ ਵੀ ਆਹ ਮੁੱਦਾ ਬਣਦਾ ਹੈ ਨਾ ਵੀ ਚੱਕਣਾ ਚਾਹੀਦਾ, ਗਲਤ ਹੋ ਰਿਹਾ ਜਿਵੇਂ ਜੀਰਾ ਸਾਹਿਬ ਦਾ ਤੁਸੀਂ ਇਗਜ਼ਾਮਪਲ ਦਿੱਤੀ ਹੈ, ਫਿਰ ਇਹ ਲੀਡਰ ਐਡੇ ਵੱਡੇ ਪੱਧਰਾਂ ਦੇ ਉੱਤੇ ਕੀ ਕਰਦੇ ਹਨ ਜੀ।
0: ਭਾਰਤ ਸਾਹਿਬ ਕਨਵੀਨੀਅੰਸ ਦੀ ਪੋਲੀਟਿਕਸ ਕਰਦੇ ਆ ਇਸ ਵੇਲੇ
1: ਜੀ,
0: ਕਨਵੀਨੀਅੰਸ ਦੀ ਪੋਲੀਟਿਕਸ ਵੀ ਅੱਜ ਵਿਹਲੇ ਹੈਗੇ ਕੀ ਕਰੀਏ, ਚਲੋ ਅੱਜ ਗਵਰਨਰ ਵੱਲ ਨੂੰ ਜਾਂਦੇ ਹੈਗੇ ਆ ਇੱਧਰ ਨੂੰ, ਮੈਂ ਆਉਣਾ ਚੰਡੀਗੜ੍ਹ ਆਪਾਂ ਅੱਜ ਗਵਰਨਰ ਦਾ ਰੱਖ ਲੈਂਦੇ ਹੈਗੇ ਆ। ਹਾਂਜੀ ਆਹ ਚੀਜ਼ ਆ ਜੀ, ਜੇ ਤੁਸੀਂ ਸੰਜੀਦਾ ਸੀ ਇਸ ਗੱਲ ਦੇ ਉੱਤੇ ਉਸ ਅੰਦੋਲਨ ਤੋਂ ਪਹਿਲਾਂ ਤੁਸੀਂ ਇਹ ਗੱਲ ਕੀਤੀ ਹੁੰਦੀ, ਉਹ ਤਾਂ ਲੋਕਾਂ ਨੇ ਰੌਲਾ ਪਾਇਆ ਵੀ ਪੰਜਾਬ ਚ ਵੀ ਏਦਾਂ ਹੋਈ ਆ ਜੀ, ਫਿਰ ਉਹਨਾਂ ਨੇ ਪਾਨ ਸਾਹਿਬ ਨੇ ਤਾਂ ਧੋ ਕੇ ਰੱਖ ਦਿੱਤੇ ਵੀ ਭਾਈ ਸਾਡੇ ਕੋਈ ਲੀਕ ਨੀ ਹੋਇਆ
1: ਜੀ,
0: ਅਸੀਂ ਤਾਂ ਨਕਲ ਦਾ ਕੇਸ ਫੜਿਆ ਹੈ ਜੀ, ਪੇਪਰ ਲੀਕ ਨੀ ਹੋਇਆ ਨਕਲ
1: ਜੀ।
0: ਪਰ ਹੁਣ ਸਵਾਲ ਇਹ ਹੈਗਾ ਕਿ ਨਕਲ ਤੇ ਪੇਪਰ ਲੀਕ ਦੇ ਵਿੱਚ ਇੰਨਾ ਕੁ ਫਰਕ ਹੁੰਦਾ ਆ ਵੀ ਜੇ ਨਕਲ ਜਿਹੜੀ ਹੈਗੀ ਆ ਵਿਦ ਇਨ ਦੈਟ ਜਿਹੜੀਆਂ ਡਿਮੈਂਸ਼ਨਸ ਹੁੰਦੀਆਂ ਆ ਕਿ ਉਸ ਕਮਰੇ ਦੇ ਅੰਦਰ ਅੰਦਰ ਜਿਹੜਾ ਹੈਗਾ ਜੇ ਕੁਛ ਹੋ ਰਿਹਾ ਹੈਗਾ ਆ ਤੇ ਉਹਨੂੰ ਨਕਲ ਕਹਿੰਦੇ ਆ, ਜੇ ਵਿੱਚੋਂ ਬਾਹਰਲੀ ਕੋਈ ਫੋਰਸ ਇਨਵੋਲਵ ਹੋ ਗਈ ਤੇ ਉਹਨਾਂ ਦਾ ਕੰਟੈਕਟ ਹੋ ਗਿਆ ਤੇ ਉਹਨੂੰ ਲੀਕ ਹੀ ਕਹਿੰਦੇ ਆ, ਕਿਉਂਕਿ ਅੰਦਰੋਂ ਫੋਟੋਆਂ ਖਿੱਚ ਕੇ ਡਿਵਾਈਸ ਨਾਲ ਅੰਦਰੋਂ ਫੋਟੋਆਂ ਖਿੱਚ ਕੇ ਤੇ ਬਾਹਰ ਜਾ ਰਹੀਆਂ ਸੀਗੀਆਂ ਹੈ ਜੀ, ਤੇ ਬਾਹਰੋਂ ਉਹ ਪ੍ਰਸ਼ਨ ਪੇਪਰ ਹੀ ਲੀਕ ਹੋ ਕੇ ਬਾਹਰ ਜਾ ਰਿਹਾ ਸੀ ਜੀ, ਤੇ ਫੇਰ ਜਿਹੜਾ ਹੈਗਾ ਆ ਉੱਥੋਂ ਸੋਲਵ ਕਰਕੇ ਭੇਜਿਆ ਜਾ ਰਿਹਾ ਸੀ। ਇਹ ਤਾਂ ਤੁਹਾਡੇ ਕਲੈਕਟਿਵ ਸੀਗਾ ਵੀ ਨਕਲ ਦੀ ਨਕਲ ਤੇ ਨਾਲ ਪੇਪਰ ਲੀਕ ਵੀ, ਪਹਿਲਾਂ ਪੇਪਰ ਲੀਕ ਹੋਊਗਾ ਤੇ ਤਾਂ ਹੀ ਨਕਲ ਹੋਊਗੀ
1: ਜੀ।
0: ਸੋ ਇਸ ਕਰਕੇ ਇਹ ਪੇਪਰ ਲੀਕ ਤਾਂ ਇੱਥੇ ਹੋਇਆ, ਪਰ ਇੱਥੇ ਹੁਣ ਜਿਹੜੇ ਹੈਗੇ ਆ ਉੱਥੇ ਬਾਹਾਂ ਖੜੀਆਂ ਕਰ ਕਰਕੇ ਦਿੱਲੀ ਜਾ ਕੇ ਨਾਰੇ ਮਾਰਦੇ ਸੀ ਸਾਡੇ ਮੁੱਖ ਮੰਤਰੀ ਸਾਹਿਬ
1: ਜੀ,
0: ਹਾਂਜੀ, ਤੇ ਕੇਜਰੀਵਾਲ ਸਾਹਿਬ
1: ਜੀ,
0: ਉਹ ਚੀਜ਼ ਜਿਹੜੀ ਹੈਗੀ ਆ ਇੱਥੇ ਵੀ ਜਾਂ ਤਾਂ ਆਪਣੀ ਸਰਕਾਰ ਦੇ ਵਿੱਚ ਲਾਗੂ ਕਰਕੇ ਦੱਸਣ ਤੇ ਫੇਰ ਤਾਂ ਲੋਕੀ ਜਿਹੜੇ ਹੈਗੇ ਆ ਇਹਨਾਂ ਦੀਆਂ ਗੱਲਾਂ ਤੇ ਸੈਟੀਸਫਾਈ ਹੋਣ, ਬਾਕੀ ਇਹ ਸਾਰਾ ਢੋਂਗ ਕਰਦੇ ਹੈਗੇ ਜੀ, ਹੋਰ ਕੁਛ ਨਹੀਂ ਜੀ। ਤੇ ਅਕਾਲੀ ਦਲ ਵੀ ਜਿਹੜਾ ਹੈਗਾ ਆ ਫਾਰਮੈਲਿਟੀ ਪੂਰੀ ਕਰਦਾ ਆ ਵੀ ਆਪਾਂ ਵੀ ਆਪਣੀ ਹਾਜ਼ਰੀ ਦਰਜ ਕਰਾ ਦਈਏ, ਹੋਰ ਕੁਛ ਨਹੀਂ ਜੀ।
1: ਜੀ ਸੈਣੀ ਸਾਹਿਬ,
0: ਨਹੀਂ ਤਾਂ ਇੰਨੇ ਦਿਨ ਬਾਅਦ ਇਹਨਾਂ ਨੂੰ ਸਮਝ ਲੱਗੀ।
1: ਬਿਲਕੁਲ ਹੈ ਜੀ, ਤੇ ਸੈਣੀ ਸਾਹਿਬ ਆਪਣੇ ਨਾਲ ਡਾਕਟਰ ਪੱਟੀ ਸਾਹਿਬ ਜੁੜੇ ਨੇ, ਉਹਨਾਂ ਦੀ ਗੱਲ ਸੁਣਦਾ ਨਾਲ ਤੇ ਨਾਲ ਸ਼ਾਇਦ
0: ਮੈਨੂੰ ਪਹਿਲਾਂ ਜਾਂਚ ਦੇ ਦਿਓ ਜੀ, ਮੈਂ ਨਿਕਲਦਾ ਮੈਂ ਉੱਥੇ ਸੁਣਦਾ ਰਹੂੰਗਾ ਤੁਹਾਡੇ ਕੋਲ।
1: ਚਲੋ ਇੱਕ ਟਿੱਪਣੀ ਤੁਹਾਡੇ ਤੋਂ ਹੋਰ ਲੈ ਲੈਣਾ, ਇੱਕ ਅੱਜ ਰਿਪੋਰਟ ਆਈ ਹੈ ਗਾਜ਼ਾ ਤੇ ਆਪਣੇ ਇਰਾਨ ਦੀ ਜਿਹੜੀ ਸੀ, ਪੱਟੀ ਸਾਹਿਬ 2 ਮਿੰਟ ਹੋਲਡ ਰੱਖਣਾ, ਜ਼ਿਆਦਾ ਨਹੀਂ ਜੀ, ਬਸ ਸੈਣੀ ਸਾਹਿਬ ਦੀ ਇਹਦੇ ਨਾਲ ਗੱਲ ਕਰ ਲਵਾਂ ਕਿ ਗਾਜ਼ਾ ਦੇ ਉੱਤੇ ਜਿਹੜਾ ਬੋਲ ਕਿਉਂ ਨਹੀਂ ਰਹੇ ਸੀ ਤੇ ਇਜ਼ਰਾਈਲ ਨੂੰ ਜਿਹੜਾ ਬਹੁਤ ਲਾਗੇ ਜਿਹੜਾ ਨਜ਼ਦੀਕ ਆਪਣਾ ਜਿਹੜਾ ਪਿਆਰਾ ਜਿਹੜਾ ਦੋਸਤ ਮੰਨਦੇ ਨੇ ਉਹਦੇ ਉੱਤੇ ਅੱਜ ਜਿਹੜਾ ਅਮੈਨੈਸਟੀ ਦੀ ਜਿਹੜੀ ਆ ਇੰਟਰਨੈਸ਼ਨਲ ਦੀ ਜਿਹੜੀ ਆ ਉਹਦੀ ਰਿਪੋਰਟ ਆਈ ਹੈ ਕਿ 2596 ਖੇਪਾਂ ਜਿਹੜੀਆਂ ਨੇ ਹਥਿਆਰਾਂ ਦੀਆਂ ਵੱਖਰੇ ਵੱਖਰੇ ਪਾਰਟ ਕਹਿ ਲਓ ਜਾਂ ਹੋਰ ਕੰਪਨੀਆਂ ਨੇ ਜਿਹੜੇ ਭਾਰਤੀ ਕੰਪਨੀਆਂ ਨੇ ਇਜ਼ਰਾਈਲ ਨੂੰ ਜਿਹੜਾ ਭੇਜਿਆ ਗਾਜ਼ਾ ਜੰਗ ਦੇ ਵਿੱਚ ਹੋਏ ਵਰਤੋਂ ਜਿਹੜੀ ਉਹਦੇ ਵਿੱਚ ਹੋਈ ਹੈ ਜੀ। ਬਾਕੀ ਮੈਂ ਕੰਪਲੇਂਟ ਕਰ ਲਾਂਗਾ ਜੀ, ਉਹ ਕੰਪਲੀਟ ਕਰ ਲਾਂਗਾ ਖਬਰ ਜੀ।
0: ਪਰ ਸਾਹਿਬ ਇਹਦੇ ਵਿੱਚ ਕੋਈ ਸ਼ੱਕ ਥੋੜਾ ਹੈਗੀ ਆ
1: ਜੀ,
0: ਉਹਨਾਂ ਨੂੰ ਸਟੀਲ ਚਾਹੀਦਾ ਸੀ ਤੇ ਭੇਜ ਰਹੇ ਸੀ, ਜਿਹੜੇ ਜਰਮਨ ਦੇ ਵਿੱਚ 4 ਜਹਾਜ਼ ਉਹਨਾਂ ਨੇ ਡਿਟੇਨ ਕੀਤੇ ਸੀ
1: ਜੀ
0: ਇਹਦੇ ਵਿੱਚ। ਪਰ ਇਹ ਹੈਗਾ ਕਿ ਸਰ ਇਹ ਉੱਪਰਲੇ ਲੈਵਲ ਦੀਆਂ ਪਾਲਿਸੀਆਂ ਹੈਗੀਆਂ
1: ਜੀ,
0: ਸਾਡੀ ਸਰਕਾਰ ਦੀ ਜਿਹੜੀ ਵਿਦੇਸ਼ ਨੀਤੀ ਫੇਲ ਵੀ ਤਾਂ ਇਸੇ ਕਰਕੇ ਹੋਈ ਜੀ, ਕਿਸ ਪਾਕਿਸਤਾਨ ਨੂੰ ਅਸੀਂ ਟੈਰਾਰਿਸਟ ਮਤਲਬ ਕੰਟਰੀ ਡਿਕਲੇਅਰ ਕਰਾਉਂਦੇ ਰਹੇ, ਉਹ ਅੱਜ ਵਿਸ਼ਵ ਦੇ ਮੰਚ ਦੇ ਉੱਤੇ ਸਾਰਿਆਂ ਨਾਲੋਂ ਜਿਹੜਾ ਕੋਆਪਰੇਟਿਵ ਮੁਲਕ ਬਣ ਗਿਆ ਜੀ, ਤੇ ਸਾਡਾ ਮੁਲਕ ਦਾ ਇਹ ਹਾਲਾਤ ਆ ਕਿ ਆਹ ਰਿਪੋਰਟਾਂ ਆ ਰਹੀਆਂ ਜੀ, ਤੇ ਜੈਸ਼ੰਕਰ ਹੋਣਾ ਨੇ ਜਿਹੜਾ ਹੈਗਾ ਆ ਉਹਨਾਂ ਦੀ ਵਿਦੇਸ਼ ਨੀਤੀ ਨੇ ਤਾਂ ਬਿਲਕੁਲ ਬੇੜਾ ਗਰਕ ਕਰਕੇ ਰੱਖ ਦਿੱਤਾ। ਮੈਂ ਕਹਿੰਦਾ ਹੈਗਾ ਆ ਹੋ ਸਕਦਾ ਬਹੁਤ ਵੱਡੀ ਡਿਪਲੋਮੇਸੀ ਹੋਵੇ ਜਾਂ ਇੱਦਾਂ ਕਰਕੇ, ਪਰ ਦੇਸ਼ ਦੇ ਅੰਦਰ ਕੁਛ ਇੱਕ ਲੋਕਾਂ ਨੂੰ ਤਾਂ ਪਤਾ ਹੋਵੇ ਹੈ ਜੀ, ਦੇਸ਼ ਦੇ ਵਿੱਚ ਦੇਸ਼ ਦਾ ਜਿਹੜੇ ਲੋਕਾਂ ਦਾ ਸੈਂਟੀਮੈਂਟ ਆ ਉਹ ਸਰਕਾਰ ਦਾ ਸੈਂਟੀਮੈਂਟ ਹੀ ਉਹ ਹੈ ਨੀਗਾ ਜੀ।
1: ਨਾਲੇ ਦੇਖੋ ਜੇ ਅਮਰੀਕਾ ਵੀ ਸੌਦਾ ਵੇਚਦਾ, ਰਸ਼ੀਆ ਵੀ ਵੇਚਦਾ ਆਪਣਾ ਹਥਿਆਰ ਵੇਚਦੇ ਨੇ, ਇਹਦੇ ਵਿੱਚ ਕੋਈ ਓਬਜੈਕਸ਼ਨ ਨਹੀਂ, ਫਰਾਂਸ ਵੇਚਦਾ ਜਾਂ ਇੰਡੀਆ ਵੀ ਵੇਚਦਾ, ਘੱਟੋ ਘੱਟ ਥੋੜੀ ਜਿਹੀ ਵੜਕ ਤਾਂ ਰੱਖੇ ਨਾ ਨਾਲ। ਬਿਲਕੁਲ ਹੈ
0: ਬਿਲਕੁਲ ਜੀ
1: ਜੀ,
0: ਜੇ ਤੁਸੀਂ ਏਦਾਂ ਦਾ ਕੋਈ ਬਣਾਇਆ ਹੈਗਾ ਸੀ ਨੈਕਸਸ, ਭਾਰਤ ਸਾਹਿਬ ਨਿਭਦੀ ਤਾਂ ਹੁੰਦੀ ਹੈਗੀ ਆ ਕਿ ਜੇ ਦੋਨੇ ਬੰਦੇ ਜਿਹੜੇ ਆ 4 ਬੰਦਿਆਂ ਦੀ ਜੇ ਆਪਸ ਚ ਨਿਭ ਰਹੀ ਹੈ ਤੇ ਤਾਂ ਹੀ ਨਿਭੂਗੇ, ਚਾਰੇ ਇੱਕ ਦੂਜੇ ਦੀ ਰਿਸਪੈਕਟ ਕਰਦੇ ਹੋਣਗੇ।
1: ਬਿਲਕੁਲ,
0: ਜੇ ਬੰਦਾ ਜਿਹੜਾ ਹੈਗਾ ਆ ਉਹ ਤੁਹਾਨੂੰ ਤਾਂ ਅਗਲਾ ਬੰਦਾ ਮਜ਼ਾਕ ਕਰਦਾ ਵੀ ਤੁਹਾਡਾ ਕੈਰੀਅਰ ਤਬਾਹ ਕਰ ਸਕਦਾ ਹੈ ਜੀ, ਤੁਹਾਡਾ ਆਹ ਕਰ ਸਕਦਾ ਹੈਗਾ, ਤੁਸੀਂ ਜਵਾਬ ਨਹੀਂ ਦਿੰਦੇ। ਦੇਸ਼ ਸਰ ਮਾਫ਼ ਕਰਨਾ, 140 ਕਰੋੜ ਦਾ ਦੇਸ਼ ਆ, ਜਦੋਂ ਉਹ ਇੰਨੀ ਗੱਲ ਕਹਿੰਦਾ ਨਾ ਟਰੰਪ ਤੇ ਲੋਕ ਨਮੋਸ਼ੀ ਦੇ ਵਿੱਚ ਮਰ ਜਾਂਦੇ ਵੀ ਭਾਈ ਇਹ ਸਾਡੇ ਮੁਲਕ, ਕਿਉਂਕਿ ਉਹਨੂੰ ਥੋੜਾ ਕਹਿ ਰਿਹਾ ਪ੍ਰਧਾਨ ਮੰਤਰੀ ਮੋਦੀ ਨੂੰ ਥੋੜਾ ਕਹਿ ਰਿਹਾ, ਉਹ ਤਾਂ ਸਾਡੇ ਦੇਸ਼ ਨੂੰ ਕਹਿ ਰਿਹਾ ਕਿਸਮ ਦਾ ਵੀ ਹਾਂ ਜੀ ਏਦਾਂ ਕਰਕੇ ਤੁਹਾਡਾ ਲੀਡਰ ਮੈਂ ਏਦਾਂ ਦਾ ਇੰਨੀਆਂ ਕਮਜ਼ੋਰੀਆਂ ਮੇਰੇ ਕੋਲ ਆ ਕਿ ਮੈਂ ਇਹਨੂੰ ਏਦਾਂ ਕਰ ਸਕਦਾ
1: ਹੈਗਾ,
0: ਉਸ ਵੇਲੇ ਭਾਰਤੀਆਂ ਦਾ ਖੂਨ ਖੋਲਦਾ ਜੀ।
1: ਸਰ ਥੈਂਕ ਯੂ ਸੈਣੀ ਸਾਹਿਬ,
0: ਠੀਕ ਹੈ ਜੀ, ਇਜਾਜ਼ਤ, ਸ਼ੁਕਰੀਆ ਜੀ, ਥੈਂਕ ਯੂ।
1: ਜੀ ਦੋਸਤੋ, ਇਸ ਤਰ੍ਹਾਂ ਜੀ ਐਡਵੋਕੇਟ ਰਾਜਨ ਸੈਣੀ ਸਾਹਿਬ ਗੱਲਾਂ ਬਾਤਾਂ ਕਰਕੇ ਗਏ ਨੇ। ਅਗਲੀ ਲਾਈਨ ਦੇ ਉੱਤੇ ਆਪਣੇ ਨਾਲ ਨੇ ਡਾਕਟਰ ਮਲਕੀਤ ਸਿੰਘ ਪੱਟੀ ਸਾਹਿਬ ਜੀ ਨੂੰ ਜੀ ਸਵਾਗਤ ਹੈ ਜੀ।
2: ਸਤਿ ਸ਼੍ਰੀ ਅਕਾਲ ਜੀ। ਸੈਣੀ ਸਾਹਿਬ ਮੇਰਾ ਕਰਕੇ ਤਾਂ ਨਹੀਂ ਚੱਲੇ ਗਏ?
1: ਨਹੀਂ ਨਹੀਂ
2: ਨਹੀਂ
1: ਉਹ
2: ਲਾ ਲਓ
1: ਕਾਫੀ ਸਮਾਂ
2: ਮੈਂ।
1: ਹੋ ਗਿਆ ਸੀ ਜੀ, ਉਹ ਤਕਰੀਬਨ ਹੋ ਗਿਆ ਉਹਨਾਂ ਨੂੰ 30-35 ਮਿੰਟ ਤੋਂ ਉੱਪਰ ਹੋ ਗਿਆ ਸੀ ਗੱਲਬਾਤ ਕਰਦੇ, ਤਾਂ ਕਰਕੇ ਉਹ ਕਹਿੰਦੇ ਤੁਸੀਂ
2: ਅੱਛਾ ਅੱਛਾ
1: ਲੈ ਲਓ
2: ਠੀਕ
1: ਜੀ ਉਹਨਾਂ ਨੂੰ।
2: ਵੇਖੋ ਜੀ, ਵਿਦੇਸ਼ ਨੀਤੀ ਦੀ ਜਿਹੜੀ ਗੱਲ ਹੈ ਨਾ ਜੀ, ਚਲੋ ਬਾਹਰ ਸਾਡੇ ਜਿਹੜੇ ਦੂਰ ਵਾਲੇ ਮਤਲਬ ਹੁੰਦੇ ਨੇ ਨਾ ਕੰਟਰੀ ਸਾਡੇ ਤੋਂ, ਉਹਨਾਂ ਨਾਲ ਸਾਡੇ ਰਿਲੇਸ਼ਨ ਵੀ ਹੋਣੇ ਚਾਹੀਦੇ ਆ
1: ਜੀ,
2: ਲੇਕਿਨ ਸਭ ਤੋਂ ਪਹਿਲਾਂ ਸਾਡੇ ਗੁਆਂਢੀਆਂ ਨਾਲ ਸੁਖਾਵੇਂ ਰਿਸ਼ਤੇ
1: ਹੋਣੇ ਚਾਹੀਦੇ ਆ ਜੀ। ਬਿਲਕੁਲ ਹੈ ਜੀ।
2: ਪਰ ਬਦਕਿਸਮਤੀ ਆ ਵੀ ਸਾਡੀ ਕਿਸੇ ਗੁਆਂਢੀ ਨਾਲ ਨੀ ਬਣਦੀ।
1: ਬਿਲਕੁਲ ਹੈ ਜੀ।
2: ਜਾਂ ਤੇ ਹੁਣ ਸਾਡੇ ਗੁਆਂਢੀ ਮਾੜੇ ਆ, ਅਸੀਂ ਇਕੱਲੇ ਚੰਗੇ ਆ, ਜਾਂ ਫਿਰ ਥੋੜੇ ਬਣੇ ਅਸੀਂ ਵੀ ਮਾੜੇ ਆ।
1: ਜੀ ਬਿਲਕੁਲ ਹੈ ਜੀ।
2: ਵੇਖੋ ਜੀ, ਮੈਂ ਥੋੜਾ ਜਿਹਾ ਨਾ ਪਿਛਲੇ ਇਤਿਹਾਸ 'ਚ ਜਾਂਦਾ
1: ਜੀ।
2: ਆ 2-4 ਦਿਨ ਤੋਂ ਨਾ ਮੇਰੀ ਥੋੜੀ ਨੀਂਦ ਅਪਸੈਟ ਹੋਈ ਆ, ਚਲੋ ਮੈਂ ਜੁੜ ਜਾਂਦਾ ਤੁਹਾਡੇ ਨਾਲ।
1: ਚੰਗੀ ਗੱਲ ਜੀ,
2: ਚਲੋ ਚੰਗੀ ਗੱਲ, ਪਰ ਮੇਰੇ ਲਈ ਮਾੜੀ ਮੁੜ ਕੇ ਦਿਨੇ ਥੋੜਾ ਮੁਸ਼ਕਲ ਹੋ ਜਾਂਦੀ ਹੈ।
1: ਹਾਂ ਜੀ, ਇਹ ਤਾਂ ਹੈ।
2: ਮੈਂ ਕਿਉਂਕਿ ਉਹ ਨਾ ਗਰਾਊਂਡ 'ਚ ਫੁੱਟਬਾਲ ਖੇਡਣਾ ਸ਼ੁਰੂ ਕੀਤਾ ਤੇ ਉਹ ਥੱਕ ਹੀ ਇੰਨਾ ਚਾਹੀਦਾ ਵਾ, ਜਦੋਂ ਜਦ ਥੱਕੇ ਤੇ ਫਿਰ ਨੀਂਦ ਹੀ ਨਹੀਂ ਆਉਂਦੀ।
1: ਹਾਂ ਬਿਲਕੁਲ ਹੈ ਜੀ।
2: ਅੱਛਾ ਵੇਖੋ ਜੀ, ਸਾਡਾ ਜਦੋਂ ਦੇਸ਼ ਆਜ਼ਾਦ ਹੋਇਆ ਨਾ
1: ਜੀ,
2: ਉਹ ਪਤਾ ਨੀ ਕਿਹੜੇ ਤਰੀਕੇ ਦੇ ਨਾਲ ਵੰਡ ਹੋਈ ਹੈ ਜਾਂ ਅਸੀਂ ਐਕਸੈਪਟ ਕੀਤੀ ਆ
1: ਜੀ,
2: ਕਿ ਪਾਕਿਸਤਾਨ ਨੂੰ ਦੋ ਹਿੱਸਿਆਂ ਦੇ ਵਿੱਚ ਵੰਡ ਦਿੱਤਾ ਗਿਆ
1: ਜੀ।
2: ਹੁਣ ਹੈ ਤਾਂ ਬੰਗਲਾਦੇਸ਼, ਹੈ ਤਾਂ ਪਾਕਿਸਤਾਨ ਹੀ ਸੀ ਨਾ
1: ਜੀ,
2: ਲੇਕਿਨ ਉਹ ਸਾਡੇ ਬੰਗਲਾਦੇਸ਼ ਆਪਸ ਵਿੱਚ ਉਹਨਾਂ ਦੀ ਕੋਈ ਬਾਉਂਡਰੀ ਨਹੀਂ ਸੀ ਹੈਗੀ
1: ਜੀ।
2: ਉਹ ਸਾਡਿਆਂ ਨੇ ਪਤਾ ਨੀ ਕੀ ਸੋਚਿਆ, ਪਰ ਮੇਰੇ ਅਕੋਰਡਿੰਗਲੀ ਉਹ ਜਿਨਾ ਹੋਣੀ ਜਾਂ ਦੂਜੇ ਤੀਜੇ ਸੀ ਉਹਨਾਂ ਦੀ ਬਹੁਤ ਵੱਡੀ ਭਾਜੀ ਇੱਕ ਚਾਲ ਸੀ
1: ਜੀ,
2: ਲੇਕਿਨ ਉਹ ਉਹਦੇ ਵਿੱਚ ਸਕਸੈਸ ਨਹੀਂ ਹੋਏ। ਔਰ ਉਹ ਕਿਉਂ ਨਹੀਂ ਸਕਸੈਸ ਹੋਏ, ਉਹਦਾ ਸਿਰਾ ਜਾਂਦਾ ਵਾ ਮੈਡਮ ਇੰਦਰਾ ਗਾਂਧੀ ਦੀ ਪੋਲੀਟੀਕਲ ਵਿਲਿੰਗ ਪਾਵਰ ਨੂੰ।
1: ਬਿਲਕੁਲ ਹੈ ਜੀ, ਜਾਣਦਾ ਜੀ,
2: ਕਿਉਂਕਿ ਉਹਨਾਂ ਨੇ ਦੋ ਪਾਸਿਆਂ ਤੋਂ ਸਾਨੂੰ ਘੇਰਿਆ ਹੋਇਆ ਸੀ
1: ਜੀ।
2: ਮੰਨ ਲਓ ਕੱਲ ਨੂੰ ਜੰਗ ਲੱਗਦੀ ਸੀ ਤੇ ਉਹ ਵੀ ਦੇਸ਼ ਉਹਨਾਂ ਦਾ ਸੀ ਤੇ ਇਹ ਵੀ ਦੇਸ਼ ਉਹਨਾਂ ਦਾ ਸੀ।
1: ਬਿਲਕੁਲ ਹੈ ਜੀ, ਉਹ ਇਕੱਠੇ ਹੋ
2: ਪਾਕਿਸਤਾਨ ਵਾਲੇ ਬੰਨੇ ਹੋਏ, ਪੰਜਾਬ ਵੀ ਲੱਗ ਗਿਆ, ਰਾਜਸਥਾਨ ਵੀ ਲੱਗ ਗਿਆ ਤੇ ਉਧਰੋਂ ਵੈਸਟ ਬੰਗਾਲ ਵਾਲਾ ਇਸ ਏਰੀਆ ਵੀ ਲੱਗ ਗਿਆ,
1: ਵੱਡੀ ਸਰਹੱਦ ਜੁੜਦੀ ਸੀ ਜੀ ਨਾਲ। ਬਿਲਕੁਲ ਹੈ,
2: ਵੱਡੀ ਸਰਹੱਦ ਉਹ ਸਾਨੂੰ ਦੋ ਬੰਨਿਆਂ ਤੋਂ ਮਾਰ ਮਾਰਨੀ ਸੀ ਉਹਨਾਂ ਨੇ
1: ਜੀ।
2: ਤੇ ਰਹਿੰਦਾ ਖੁੰਦਾ ਉਹ ਮਤਲਬ ਉਹ ਜਿਹੜਾ ਉਹ ਜੰਮੂ ਕਸ਼ਮੀਰ ਤੇ ਵੀ ਲਗਭਗ ਉਦੋਂ ਹੀ ਆ ਗਏ ਸੀ ਉਹ ਦੇਸ਼ ਤੋਂ, ਮੇਰਾ ਖਿਆਲ 7-6 ਮਹੀਨੇ ਬਾਅਦ ਜੀ, ਜਦੋਂ 1948 ਚ
1: ਜੀ।
2: ਜੀ ਇਹ ਵੀ ਉਦੋਂ ਉਸ ਸਮੇਂ ਦੇ ਨਹਿਰੂ ਹੋਣੀ ਸਮਝੌਤਾ ਕਰਕੇ ਅੱਧ ਪਚੱਦਾ ਚਲੋ ਕੁਛ ਉਹਨਾਂ ਨੇ ਉਹਨਾਂ ਨੂੰ ਦੇਤਾ
1: ਜੀ,
2: ਜੋ ਵੀ ਪਾਕਿਸਤਾਨ ਆਕੂਪਾਈਡ ਕਸ਼ਮੀਰ ਜਿਹਨੂੰ ਕਹਿ ਦਿੱਤਾ ਜਾਂਦਾ
1: ਜੀ।
2: ਤੇ ਜੇ ਕਿਤੇ ਇਧਰੋਂ ਵੀ ਅੱਗੋਂ ਨਾ ਹੁੰਦਾ ਇਹਦੇ ਬੰਨੇ ਆ ਜਾਂਦੇ ਤੇ ਇਹ ਤਾਂ ਲਗਭਗ ਆਪਣੇ ਦੇ ਉੱਤੇ ਆਣ ਚੜੇ ਸੀ ਪਠਾਨਕੋਟ ਵਾਲੀ ਸਾਈਡ ਤੱਕ ਉਹ।
1: ਬਿਲਕੁਲ ਹੈ ਜੀ,
2: ਇਹ ਵੀ ਉਹਨਾਂ ਕੋਲ ਆ ਜਾਂਦਾ ਮੰਨ ਲਓ, ਚਾਈਨਾ ਨਾਲ ਵੀ ਸਾਡੀ ਨੀ ਬਣਦੀ ਆ, ਜਾਂ ਹੋਰ ਕਿਤੇ ਹੈਦਰਾਬਾਦ ਰਿਆਸਤ ਆ, ਜੇ ਕਿਤੇ ਉਦੋਂ ਕੋਸ਼ਿਸ਼ਾਂ ਨਾ ਪਟੇਲ ਸਾਹਿਬ ਨੇ ਜਾਂ ਨਹਿਰੂ ਹੋਣਾ ਨੇ ਕੀਤੀਆਂ ਹੁੰਦੀਆਂ
1: ਜੀ।
2: ਅੱਜ ਦੀ ਚਲੋ ਪੀੜ੍ਹੀ ਨੂੰ ਨਹੀਂ ਪਤਾ ਇਹਨਾਂ ਚੀਜ਼ਾਂ ਬਾਰੇ
1: ਜੀ,
2: ਤੇ ਉਹ 8ਵੀਂ ਅਸੀਂ ਤਾਂ ਫਿਰ ਚਾਰ ਚ ਫਿਰ ਵੀ ਘਿਰੇ ਸਾਂ ਨਾ,
1: ਘਿਰ ਗਏ ਸੀ ਜੀ। ਬਿਲਕੁਲ,
2: ਉਹਨਾਂ ਦੀ ਪਲੈਨਿੰਗ ਇਕਲੀ ਇਹ ਸੀ ਭਰਜ ਸਾਹਿਬ ਕਿ ਅਸੀਂ 10-20-50 ਸਾਲਾਂ ਦੇ ਵਿੱਚ ਵਿੱਚ ਇੰਡੀਆ ਜਿਹੜੀ ਆ ਉਹਨੂੰ ਚਾਰ ਚ ਫਿਰ ਉਹ ਘੇਰਾ ਪਾ ਕੇ ਉਹ ਫਿਰ ਪੁਰਾਣਾ ਮੁਗਲਿਆ ਸਿਸਟਮ ਜਿਹੜਾ ਉਹ, ਕਿਉਂਕਿ ਉਹ ਅੰਗਰੇਜ਼ਾਂ ਨੇ ਮੁਗਲਾਂ ਕੋਲੋਂ ਲਿਆ
1: ਜੀ,
2: ਤੇ ਅੰਗਰੇਜ਼ ਉਹ ਅਸੀਂ ਇਸ ਤਰੀਕੇ ਨਾਲ ਕਰ ਲੈਣਾ।
1: ਹੁਣ ਦੇਖੋ ਪੱਟੀ ਸਾਹਿਬ, ਤੁਸੀਂ ਦਰੁਸਤ ਫਰਮਾਇਆ, ਹੁਣ ਕਸ਼ਮੀਰ ਦੇ ਬਾਰੇ ਕਈ ਵਾਰ ਮੈਂ ਸੋਚਦਾ ਹੁੰਦਾ, ਉਹ ਵੀ ਤਾਂ ਕਿਤੇ ਨਾ ਕਿਤੇ ਇੱਕ ਤਰ੍ਹਾਂ ਦਾ, ਚਾਹੇ ਉਹ ਸਪੇਨ ਹੈਗਾ ਜੀ, ਉਹਦੇ ਵਿੱਚ ਵੀ ਇੱਕ ਰੌਲਾ ਪੈਂਦਾ ਇੱਦਾਂ ਤਰ ਇਸੇ ਤਰ੍ਹਾਂ ਦੇ ਏਰੀਏ ਦਾ, ਤੇ ਕੁਝ ਮੁਲਕ ਹੈਗੇ ਨੇ ਮਤਲਬ ਕਿ ਯੂਰਪ ਦੇ ਵਿੱਚ ਵੀ ਇੱਕ ਦੋ ਮੁਲਕ ਸੀਗੇ ਉਹਨਾਂ ਦੇ, ਚਲੋ 2010 ਦੇ ਵਿੱਚ ਸਮਝੌਤੇ ਜਾਂ ਆਰਮੀ ਕੈਂਪ ਜਿਹੜੇ ਅਮਰੀਕਾ ਨੇ ਲਿਆ ਕੇ ਬਣਾ ਲਏ, ਉੱਥੇ ਅਜੇ ਵੀ ਬੈਠੇ ਆ, ਸੁਰੱਖਿਅਤ ਕੀਤੇ ਹੋਏ ਨੇ ਉਹਨਾਂ ਨੂੰ, ਆਪਣੀਆਂ ਨੈਸ਼ਨਲ ਦੀਆਂ ਦਵਾਈਆਂ ਹਾਮੀਆਂ ਭਰੀਆਂ, ਉਹਦੇ ਵਿੱਚ ਭਾਰਤ ਵੀ ਸ਼ਾਮਿਲ ਹੈ, ਜਿਨ੍ਹਾਂ ਨੇ ਮਤਲਬ ਕਿ ਹਾਮੀ ਨਹੀਂ ਭਰੀ ਹਰੇ ਤੱਕ ਵੀ ਇਹਨੂੰ ਅਸੀਂ ਉਹਦਾ ਮੁਲਕ ਮੰਨਦੇ ਹਾਂ। ਤੇ ਇਸੇ ਤਰ੍ਹਾਂ ਹੁਣ ਕਿਊਬਾ ਲਾ ਲਓ, ਕੈਨੇਡਾ ਦਾ ਰੌਲਾ ਪੈਂਦਾ, ਹੋਰ ਸਾਰੀਆਂ ਚੀਜ਼ਾਂ, ਤੇ ਜੇਕਰ ਉਹਨਾਂ ਚੀਜ਼ਾਂ ਦੀ ਹਾਮੀ ਭਰਦੇ ਆ ਤਾਂ ਫਿਰ ਕੱਲ ਨੂੰ ਕਸ਼ਮੀਰ ਦੇ ਵਿੱਚ ਵੀ ਹਾਮੀ ਭਰਨੀ ਪੈਣੀ ਆ, ਉਹਨੂੰ ਵੀ ਨੈਸ਼ਨੈਲਿਟੀ ਦੇਣੀ ਪੈਣੀ ਆ।
2: ਬਿਲਕੁਲ ਬਿਲਕੁਲ ਬਿਲਕੁਲ, ਹੁਣ ਵੇਖੋ ਨਾ, ਹੁਣ ਸਾਡੇ ਜਿਹੜੇ ਇਹ ਸਾਰੇ ਬੰਨੇ, ਹੁਣ ਉਹ ਇਹ ਤੇ ਇੱਦਾਂ ਦਾ ਇਹਨਾਂ ਕੋਲ ਪ੍ਰਬੰਧ ਆ ਜਾਣਾ ਸੀ, ਜੇ ਭਾਵੇਂ ਉਹਨਾਂ ਨੂੰ ਬਾਹਰੋਂ ਕਰਜ਼ਾ ਲੈਣਾ ਪੈਂਦਾ ਕੁਛ ਵੀ ਪੈਂਦਾ, ਉਹਨਾਂ ਨੇ ਡੈਮ ਬਣਾ ਕੇ ਸਾਨੂੰ ਪਾਣੀ ਨਹੀਂ ਡੋਬ ਛੱਡਿਆ ਕਰਨਾ।
1: ਬਿਲਕੁਲ ਹੈ ਜੀ,
2: ਕਿਉਂਕਿ ਮੋਸਟਲੀ ਚਾਰਜ ਫਿਰ ਜਦੋਂ ਘਿਰ ਜਾਂਦੇ ਜੋਗ੍ਰਾਫੀਆ ਤੌਰ ਤੇ ਵੀ, ਸਮੁੰਦਰ ਵੀ ਬਹੁਤ ਉਹਨਾਂ ਕੋਲ ਆ ਜਾਣਾ ਸੀ, ਪਹਾੜ ਬਹੁਤ ਉਹਨਾਂ ਕੋਲ ਆ ਜਾਣੇ ਸੀ।
1: ਬਿਲਕੁਲ ਹੈ ਜੀ,
2: ਉਹ ਸਾਡਾ ਤੇ ਮਤਲਬ ਬਹੁਤ ਜ਼ਿਆਦਾ ਫਿਰ ਹੋਣਾ ਸੀ ਨਾ। ਮੈਂ ਤਾਂ ਕਹਿੰਦਾ ਵੀ ਚਲੋ ਠੀਕ ਹੈ, ਕਾਂਗਰਸ ਮਾੜੀ ਹੋਏਗੀ, ਉਹ ਸਮੇਂ ਜੋ ਵੀ ਕੀਤਾ, ਜਿੰਨੀ ਕੁ ਸਾਡੇ ਕੋਲ ਪਾਵਰ ਸੀ, ਬਹੁਤ ਵਧੀਆ ਤਰੀਕੇ ਦੇ ਨਾਲ ਉਹਨਾਂ ਨੇ ਮਤਲਬ ਜਿਹੜਾ ਸੀ ਉਹ ਕੰਟਰੋਲ ਕੀਤਾ। ਅੱਜ ਭਾਵੇਂ ਉਹ ਮੋਦੀ ਸਾਹਿਬ ਹੋਣੀ ਉਹਨਾਂ ਨੂੰ ਜੋ ਮਰਜ਼ੀ ਭੰਡੀ ਜਾਣ ਕਰੀ ਜਾਣ, ਇਹਨਾਂ ਕੋਲੋਂ ਤੇ ਕੀਤਾ ਹੀ ਕੱਖ ਨਹੀਂ ਗਿਆ
1: ਜੀ। ਨਾਲੇ ਦੇਖੋ ਪਾਕਿਸਤਾਨ ਵੀ ਜੇ ਬ੍ਰਿਟਿਸ਼ ਜਾਂ ਉਹ ਵੀ ਬ੍ਰਿਟਿਸ਼ ਦੇ ਅੰਡਰ ਰਹੇ ਨੇ ਸਾਰਾ ਏਰੀਆ ਇੰਡੀਆ ਦੇ, ਜਦੋਂ ਦੇਖਦੇ ਹਾਂ ਪੁਰਾਣੇ ਸਮਿਆਂ ਦਾ, ਤਾਂ ਕਿਤੇ ਨਾ ਕਿਤੇ ਕੁਝ ਚੀਜ਼ਾਂ ਨੂੰ ਮੈਂ ਲੰਬੀ ਦੂਰੀ ਦੇ ਨਾਲ ਦੇਖਣ ਦੀ ਕੋਸ਼ਿਸ਼ ਕਰਦਾ ਹਾਂ, ਇੰਨੇ ਜੋਗਾ ਹੈ ਤਾਂ ਨਹੀਂ, ਕਿਉਂਕਿ ਦੇਖੋ ਪਿਛਲੇ ਸਮਿਆਂ ਦੇ ਵਿੱਚ ਅਮੈਰੀਕਾ ਨੇ ਜਾਂ ਇੰਗਲੈਂਡ ਨੇ, ਬਹੁਤ ਸਾਰੇ ਮੁਲਕਾਂ ਨੇ ਪਾਕਿਸਤਾਨ ਦੇ ਵਿੱਚ ਇਨਵੈਸਟਮੈਂਟ ਕੀਤੀ ਕਿ ਓਇਲ ਲੱਭਦੇ ਫਿਰਦੇ ਸੀਗੇ ਵੀ ਓਇਲ ਲੱਭੋ, ਇਹ ਚੀਜ਼ਾਂ ਉਹਨਾਂ ਨੂੰ ਪਹਿਲਾਂ ਹੀ 100-200 ਸਾਲ ਪਹਿਲਾਂ ਹੀ ਪਤਾ ਸੀਗੀਆਂ, ਤਾਂ ਹੀ ਉਹਨਾਂ ਨੇ ਇਹਨਾਂ ਚੀਜ਼ਾਂ ਦੇ ਵਿੱਚ ਲਕੀਰ ਪਾਈ ਹੈ ਜੀ ਕਿ ਇਹਨਾਂ ਨੂੰ ਕੈਪਚਰ ਕਰਨਾ ਸੌਖਾ ਹੋ ਜਾਊਗਾ। ਜੇ ਇੰਡੀਆ ਦਾ ਹਿੱਸਾ ਰਹੇਗਾ ਤਾਂ ਸਾਨੂੰ ਬਹੁਤ ਔਖਾ ਹੋਏਗਾ। ਹੁਣ ਬਲੋਚ ਦੇ ਵਿੱਚ ਦੇਖ ਲਓ ਕੀ ਕੁਝ ਵਾਪਰ ਰਿਹਾ, ਉੱਥੇ POK ਦੇ ਵਿੱਚ ਕੀ ਕੁਝ ਵਾਪਰ ਰਿਹਾ, ਉੱਥੇ ਉਹ ਜਿਹੜੇ ਨੇ ਪਾਕਿਸਤਾਨ ਦੇ ਜਿਹੜੇ ਆਪਣੇ ਹੈਗੇ ਨੇ ਪੁਰਾਣੇ ਲੀਡਰ, ਉਹ ਉੱਥੇ ਜਿਹੜੇ ਨੇ ਮੁੱਖ ਮੰਤਰੀ ਜਾਂ ਪ੍ਰੈਜ਼ੀਡੈਂਟ ਬਣਨਾ ਚਾਹੁੰਦੇ ਨੇ, ਉੱਥੇ ਉੱਥੇ ਕਾਫੀ ਜਿਹੜਾ ਰੌਲਾ ਰੱਪਾ ਪਿਆ ਹੋਇਆ ਪਿਛਲੇ ਮਹੀਨੇ ਦਾ ਜੀ।
2: ਜੀ ਜਿਹੜੀ JNK ਵੀ ਆ ਨਾ ਜੀ, JNK ਦੇ ਵਿੱਚ ਵੀ ਅਗਰ ਚਲੋ ਵਿਸ਼ਾ ਚੱਲ ਗਿਆ, ਹੁਣ ਮੈਂ ਇੱਕ ਡਾਕਟਰ ਹਾਂ ਜੀ, ਮੇਰਾ ਇਹ ਵਿਸ਼ਾ ਨਹੀਂ ਗਾ, ਪਰ ਫਿਰ ਵੀ ਮੇਰੀ ਕੋਸ਼ਿਸ਼ ਹੁੰਦੀ ਕਿ ਵੱਧ ਤੋਂ ਵੱਧ ਗਿਆਨ ਹਾਸਲ ਕੀਤਾ,
1: ਪਕੜ ਰੱਖ ਦਿਓ ਇਤਿਹਾਸ ਦੇ ਉੱਤੇ ਜੀ।
2: ਹਾਂਜੀ, ਤੇ ਹੁਣ ਇਹਦੇ ਵਿੱਚ ਕੀ ਆ ਕਿ ਜੰਮੂ ਕਸ਼ਮੀਰ ਦੀ ਜਿਹੜੀ ਧਰਤੀ ਆ ਨਾ ਜੀ, ਇਹਦੇ ਥੱਲੇ ਵੀ ਮਿਨਰਲਸ ਬਹੁਤ
1: ਨੇ। ਬੈਟਰੀ ਦੇ ਵਿੱਚ ਅੱਜ ਜਿਹੜੀ ਇਸਤੇਮਾਲ ਕੀਤੀ ਆ, ਫੋਨਾਂ ਦੇ ਵਿੱਚ ਕੀਤਾ ਜਾਂਦਾ ਹੈ, ਸਾਰੀਆਂ ਚੀਜ਼ਾਂ ਬਿਲਕੁਲ ਹੈ।
2: ਹਾਂ, ਇਸ ਕਰਕੇ ਇਹਨਾਂ ਦੇ ਵਿੱਚ ਆ, ਜਾਂ ਕੋਈ ਮਤਲਬ ਉਹਨਾਂ ਦੀ ਵੁੱਡ ਜਿਹੜੀ ਹੈਗੀ ਆ, ਡਰਾਈ ਫਰੂਟ ਆ, ਮਤਲਬ ਆਪਣੇ ਐਗਰੀਕਲਚਰ ਨਾਲੋਂ ਵੀ ਜ਼ਿਆਦਾ ਵੱਡੇ ਸੋਰਸ ਨੇ
1: ਜੀ। ਬਿਲਕੁਲ ਹੈ ਜੀ, ਬਿਲਕੁਲ ਹੈ ਜੀ।
2: ਹਾਂਜੀ, ਫਿਰ ਉਹ ਨੈਚੁਰਲੀ ਕਲਾਈਮੇਟ ਕਿੰਨਾ ਅੱਛਾ ਵਾ, ਟੂਰ ਦਾ ਏਰੀਆ ਕਿੰਨਾ ਅੱਛਾ ਵਾ, ਉਹ ਸੋਚ ਸਮਝ ਕੇ ਅਗਲੇ ਇਹੋ ਜਿਹਾ ਲੰਗੜਾ ਜਿਹਾ ਵੰਡ ਵੰਡਈਆ ਕਰਕੇ ਸਾਡੇ ਲੀਡਰਾਂ ਨੂੰ, ਚਲੋ ਜਾਂ ਜੋ ਵੀ ਜੋ ਜਿੱਦਾਂ ਦਾ ਮਿਲਦਾ ਇਹਨਾਂ ਲੈ ਲਿਆ, ਚਲੋ ਆਪਾਂ ਜ਼ਿਆਦਾ ਨਹੀਂ ਕਰਦੇ ਇਹਦੇ ਇਹਨਾਂ ਚੀਜ਼ਾਂ ਦੇ ਉੱਪਰ।
1: ਨਹੀਂ, ਹੁਣ ਦੇਖੋ ਜਿਹੜਾ ਇਹਨਾਂ ਚੀਜ਼ਾਂ ਨਾਲ ਪੱਟੀ ਸਾਹਿਬ, ਦੇਖੋ ਜੋ ਅੱਜ ਟਰੈਕ ਪੈ ਰਹੇ ਨੇ ਜਾਂ ਹੋਰ ਸਾਰਾ, ਜਦੋਂ ਅੰਗਰੇਜ਼ ਆਏ ਨਾ, ਉਹਨਾਂ ਨੇ ਪਹਿਲਾਂ ਸਾਰਾ ਤੋਂ ਪਹਿਲਾਂ ਰੋਡ ਤੇ ਟਰੈਕ ਜਿਹੜੇ ਸੀ, ਟ੍ਰੇਨ ਟਰੈਕ ਜਿਹੜੇ ਨੇ, ਉਹੀ ਵਿਛਾਏ ਸੀ, ਕਿਉਂਕਿ ਉਹਨਾਂ ਨੂੰ ਪਤਾ ਸੀ ਕਿ ਨੌਰਥ ਤੋਂ ਈਸਟ ਤੱਕ ਜਾਂ ਈਸਟ ਤੋਂ ਵੈਸਟ ਤੱਕ ਜਿਹੜਾ ਸਾਰਾ ਕੁਝ ਅਸੀਂ ਕਿੱਥੇ ਸਮੁੰਦਰ ਤੱਕ ਕਿੱਦਾਂ ਲਿਜਾਣਾ। ਠੀਕ ਆ, ਉਹੀ ਚੀਜ਼ ਹੁਣ ਜਿਹੜੀ ਹੈ ਭਾਰਤ ਜਿਹੜਾ ਉਸ ਨੀਤੀ ਦੇ ਉੱਤੇ ਚੱਲ ਰਿਹਾ ਮੈਨੂੰ ਨਜ਼ਰ ਆਉਂਦਾ ਹੈ। ਦੇਖੋ ਹੁਣ ਜੰਮੂ ਕਸ਼ਮੀਰ ਨੂੰ ਮਤਲਬ ਕਿ ਉਹਨਾਂ ਨੇ ਧਾਰਾ 300 ਜਿਹੜੀ ਉਹ ਥੱਲੇ ਜੋ ਕੁਝ ਵੀ ਕੀਤਾ ਉਹਨੂੰ ਕਾਬੂ ਕੀਤਾ ਇੱਕ ਤਰ੍ਹਾਂ। ਹੁਣ ਉਹਦੇ ਉੱਤੇ ਜਿਹੜੇ ਆ ਸੁਰੰਗਾਂ ਜਾਂ ਟਰੈਕ ਪੈ ਰਹੇ ਨੇ, ਜਿਹੜਾ ਸਫ਼ਰ ਸੀਗਾ 2-2 ਦਿਨ ਲੱਗ ਜਾਂਦੇ ਸੀ ਜਾਣ ਨੂੰ, ਉਹ 5-7 ਘੰਟਿਆਂ ਦੇ ਵਿੱਚ ਬੰਦਾ ਉੱਥੇ ਪਹੁੰਚ ਜਾਂਦਾ ਸੀ, ਇੰਨਾ ਫਾਸਟ ਹੋ ਗਿਆ। ਤੇ ਉਹ ਜਿਹੜਾ
2: ਇਹ ਤਾਂ ਜ਼ਰੂਰੀ ਸੀ ਨਾ।
1: ਹੁਣ ਦੇਖੋ ਲੇਹ ਲਦਾਖ ਜਾਂ ਜਾਪਾਨੀ ਕੰਪਨੀਆਂ ਜਦੋਂ ਇਹਨਾਂ ਨੇ ਧਾਰਾ ਲਾਈ ਨਾ, ਖਤਮ ਕੀਤਾ, ਉਸ ਤੋਂ ਬਾਅਦ ਮੈਂ ਇੱਕ ਗੱਲ ਕਹੀ ਸੀ ਕਿ ਬਾਹਰੋਂ ਆ ਕੇ ਕੰਪਨੀਆਂ ਨਾ ਇਨਵੈਸਟਮੈਂਟ ਕਰਨ ਲੱਗ ਗਈਆਂ ਜੀ ਉਹਦੇ ਉੱਤੇ, ਜਾਪਾਨ ਦੀਆਂ ਕੰਪਨੀਆਂ ਹੋ ਗਈਆਂ, ਹੋਰ ਆ ਗਈਆਂ, ਕਿਉਂਕਿ ਉਹਨਾਂ ਨੂੰ ਪਤਾ ਇੱਥੇ ਮਿਨਰਲ ਹੋਰ ਸਾਰੀਆਂ ਚੀਜ਼ਾਂ ਨੇ, ਤੇ ਟਰੈਕ ਬਣਨਗੇ, ਉਹ ਫਿਰ ਸਾਰਾ ਕੁਝ ਜਿਹੜਾ ਖਨਨ ਹੋਏਗਾ ਸਾਰਾ ਕੁਝ ਹੋਏਗਾ, ਪੱਟ ਪਟਾਈਆ ਹੋਏਗਾ ਜਾਂ ਹੋਟਲ ਬਣਨਗੇ, ਜਿਹੜਾ ਉੱਥੇ ਟਰੈਵਲਿੰਗ ਏਰੀਆ ਬਣੇਗਾ, ਹੋਰ ਸਾਰੀਆਂ ਚੀਜ਼ਾਂ ਸੈਰ ਸਪਾਟੇ ਲਈ, ਉਹ ਉਹਦੇ ਵਿੱਚੋਂ ਬਥੇਰਾ ਕੁਝ ਕਮਾਉਣਗੇ ਜੀ,
2: ਕਮਾਉਣਗੇ, ਨਾਲੇ ਸਾਡੀਆਂ ਮਤਲਬ ਜੜਾਂ ਪੱਕੀਆਂ ਹੋਣਗੀਆਂ ਸਾਡੇ ਕਬਜ਼ੇ, ਮਤਲਬ ਜੋ ਕੁਛ ਵੀ ਹੈ, ਚਲੋ ਸਾਡਾ ਦੇਸ਼ ਦਾ ਹਿੱਸਾ ਉਹ ਜਾਣਾ ਤਾਂ
1: ਕਿਤੇ ਬਿਲਕੁਲ ਚੰਗੀ ਗੱਲ,
2: ਮਤਲਬ ਇਹ ਹੁਣ ਸਮੇਂ ਦੀ ਜ਼ਰੂਰਤ ਆ ਨਾ,
1: ਜ਼ਰੂਰਤ ਹੈ
2: ਜੀ। ਤੁਸੀਂ ਮਿਲਟਰੀ ਦੇ ਪੁਆਇੰਟ ਆਫ ਵਿਊ ਨਾਲ ਵੀ ਸਭ ਤੋਂ ਵੱਡੀ ਤਾਂ ਡਿਫੈਂਸ ਦੀ ਹੁੰਦੀ ਹੈ ਨਾ।
1: ਹਾਂ ਬਿਲਕੁਲ ਹੈ ਜੀ,
2: ਤੇ ਉਸਦੇ ਅਕੋਰਡਿੰਗ ਵੀ ਅਸੀਂ ਵੇਖੀਏ ਤਾਂ ਸਾਨੂੰ ਉਹਨਾਂ ਚੀਜ਼ਾਂ ਦੀ ਬੜੀ ਜ਼ਰੂਰਤ ਹੈਗੀ ਹੈ। ਚਲੋ ਗਵਰਨਮੈਂਟ ਜੋ ਕਰ ਰਹੀ ਹੈ ਕੋਈ ਵਧੀਆ ਕਰ ਰਹੀ ਹੈ,
1: ਵਧੀਆ ਹੀ ਕਰ,
2: ਉਹ ਲੇਕਿਨ ਐਕਚੁਅਲੀ ਪ੍ਰੋਬਲਮ ਇਹ ਆ ਨਾ ਜੀ, ਜਦੋਂ ਅਸੀਂ ਕਿਸੇ ਸਰਕਾਰ ਦੇ ਥੋੜਾ ਜਿਹਾ ਉਲਟ ਹੋਏ ਹੁੰਦੇ ਆ ਨਾ,
1: ਬਿਲਕੁਲ ਹੈ ਜੀ,
2: ਮੈਂ ਰੇਡੀਓ ਤੇ ਗੱਲ ਕਰਤੀ ਤੇ ਲੋਕ ਮੈਨੂੰ ਕਹਿੰਦੇ ਲੈ ਡਾਕਟਰ ਪੱਟੀ ਦੇ ਵਿੱਚ ਮੋਦੀ ਸਾਹਿਬ ਦਾ ਭੂਤ ਸਵਾਰ ਹੋ ਗਿਆ, ਯਾਰ ਮੋਦੀ ਹੋਰ ਮੋਦੀ,
1: ਬਿਲਕੁਲ ਪੱਟੀ ਸਾਹਿਬ, ਜਿਹੜੀਆਂ ਪੋਲਸੀਆਂ ਚੰਗੀਆਂ ਨੇ ਉਹਨਾਂ ਚੰਗਾ ਵੀ ਕਹਿਣਾ ਬਣਦਾ, ਜਿਹੜੀਆਂ ਮੰਦੀਆਂ ਨੇ ਮੰਦਾ ਵੀ ਕਹਿਣਾ ਬਣਦਾ, ਜਿਹੜੀ ਚੀਜ਼ ਦਾ ਇਸ਼ੂ ਬਣਾਉਣਾ ਚਾਹੀਦਾ ਬਣਨਾ ਚਾਹੀਦਾ, ਪਰ ਬੇਬੁਨਿਆਦਾ ਜਿਹੜਾ ਇਸ਼ੂ ਬਣਾਉਣਾ ਉਹਦੀ ਚੰਗੀ ਗੱਲ ਨੀ ਨਾ ਜੀ।
2: ਦੇਖੋ ਜੀ ਜਿਹੜੇ ਹੁਣ ਜੇ ਮੋਦੀ ਸਾਹਿਬ ਦੀ ਗੱਲ ਕਰੀਏ ਤੇ ਪੋਲਸੀਆਂ ਕਿਹੜੀਆਂ ਮੋਦੀ ਬਣਾਉਂਦਾ,
1: ਬਿਲਕੁਲ ਹੈ ਜੀ,
2: ਉਹ ਤਾਂ ਬਿਊਰੋਕਰੇਟ ਦਾ ਕੰਮ ਹੈ ਨਾ,
1: ਉਹਨਾਂ ਦੇ ਅੰਡਰ ਤਾਂ 4-3 ਫੌਜਾਂ ਨੇ ਜੀ ਜਿਹੜਾ ਉਹਨਾਂ ਨੇ ਕਰਨਾ ਹੈ, ਬਾਕੀ ਅਸੀਂ ਸਾਰਾ ਕੁਝ ਹੀ ਕਹੀ ਜਾਂਦੇ ਕਿ ਮੋਦੀ ਕਰੀ ਜਾਂਦਾ ਜੀ,
2: ਸਭ ਕੁਝ ਛੋੜਾ ਮੋਦੀ ਨੂੰ ਸਾਰਾ ਪਤਾ ਹੀ ਕੱਖ ਨਹੀਂ ਕਰ,
1: ਬਿਲਕੁਲ ਹੈ ਜੀ,
2: ਉਹ ਤਾਂ ਇੱਕ ਮਤਲਬ ਸਟੈਂਪ ਹੁੰਦੀ ਹੈ, ਮਤਲਬ ਫੜ ਕੇ ਜਿੱਥੇ ਮਰਜ਼ੀ ਲਾ ਲਓ,
1: ਬਿਲਕੁਲ ਹੈ ਜੀ,
2: ਉਹ ਤਾਂ ਜਿਵੇਂ ਜਿਵੇਂ ਅਫਸਰਸ਼ਾਹੀ ਕਰੇਗੀ ਪੋਲੀਟੀਕਲੀ, ਚਲੋ ਸਾਡਾ ਦੇਸ਼ ਦਾ ਹੁਣ ਢਾਂਚਾ ਐਵੇਂ ਦਾ ਵੀ ਉਹ ਹੋਣਾ ਚਾਹੀਦਾ ਪੋਲੀਟੀਕਲੀ ਕੰਟਰੋਲ, ਕੋਈ ਐਡੀ ਗੱਲ ਨਹੀਂ ਪੋਲੀਟੀਕਲੀ, ਇਹ ਤੋਂ ਬਗੈਰ ਵੀ ਨਹੀਂ ਚੱਲਦਾ ਕੰਮ, ਚੱਲਦਾ
1: ਜੀ ਬਿਲਕੁਲ,
2: ਪਰ ਮੇਨ ਤਾਂ ਬਿਊਰੋਕਰੇਟ ਹੀ ਹੁੰਦੇ ਨੇ ਨਾ ਜਿਹੜੇ, ਜਿਹਨਾਂ ਨੇ ਪਲੈਨਿੰਗ ਬਣਾਉਣੀ, ਜਿਹਨਾਂ ਨੂੰ ਆਪਾਂ ਚਲੋ ਏਜੰਸੀਆਂ ਕਹਿ ਦਿੰਦੇ ਹਾਂ ਜਾਂ ਜੋ ਗੱਲ ਕਰਦਾ ਗੋਤੀ ਮੀਡੀਆ ਕਹਿ ਦਿੰਦੇ ਜਾਂ ਕੁਛ, ਜੋ ਵੀ ਚਲੋ ਕਿਸੇ ਨੂੰ ਠੀਕ ਲੱਗਦਾ,
1: ਬਿਲਕੁਲ ਹੈ ਜੀ,
2: ਪਰ ਜਿੱਥੇ ਸਾਨੂੰ, ਮੈਂ ਵੇਖੋ ਜੀ ਮੇਰੀ ਆਦਤ ਹੈ, ਮੈਂ ਕਦੀ ਆਪਣੀ ਆਰਮੀ ਸਾਡੀ ਜਿਹੜੀ ਆ ਸਾਡੀਆਂ ਡਿਫੈਂਸ ਫੋਰਸਿਸ ਨੇ ਜਾਂ ਸਾਡੇ ਨਹੀਂ, ਅਸੀਂ ਹਮੇਸ਼ਾ ਉਹਨਾਂ ਦੇ ਨਾਲ ਖੜਦੇ
1: ਹਾਂ, ਬਿਲਕੁਲ ਹੈ ਜੀ, ਬਿਲਕੁਲ ਹੈ ਜੀ,
2: ਉਹ ਸਾਨੂੰ ਖੜਨਾ ਚਾਹੀਦਾ ਵਾ ਸਰਕਾਰ ਦੇ ਨਾਲ, ਸਾਡਾ ਕੁਝ ਜੇ ਤੇ ਜਿਹਦਾ ਹੋਵੇ ਤੁਹਾਡਾ ਕੋਈ ਪੋਲੀਟੀਕਲੀ, ਉਹ ਗੱਲ ਅਲੱਗ ਚੀਜ਼ ਹੈਗੀ ਆ, ਪਰ ਇਹ ਸਾਡੀਆਂ ਜਿਹੜੀ ਫਿਰ ਵੀ ਅਸਕਰ ਅਸੀਂ ਮਾੜਾ ਚੰਗਾ ਦੇਸ਼ ਸਾਡਾ ਜਿਹੜਾ ਤਰੱਕੀ ਕਰ ਰਿਹਾ ਵਾ,
1: ਬਿਲਕੁਲ ਹੈ ਜੀ,
2: ਇੰਨਾ ਫਰੀਬੀਜ਼ ਮੈਂ ਦੇ ਬਾਵਜੂਦ ਵੀ ਕੁਛ ਨਾ ਕੁਛ ਸਾਡੇ ਪੱਲੇ ਪੈ ਰਿਹਾ, ਐਡੀ ਵੀ ਕੋਈ ਗੱਲ ਨਹੀਂ ਹੈਗੀ
1: ਜੀ, ਬਿਲਕੁਲ,
2: ਕਿਉਂਕਿ ਅਸੀਂ ਸਾਡੇ ਸੁਭਾਅ ਜਿਹੜੇ ਨਾ ਜ਼ਿਆਦਾ ਨੈਗੇਟਿਵ ਹੋ ਗਏ ਆ,
1: ਨੈਗੇਟਿਵ ਹੋ ਗਏ ਜੀ,
2: ਅਸੀਂ ਨੈਗੇਟਿਵ ਚੀਜ਼ਾਂ ਨੂੰ ਹੀ ਕਰਨਾ ਸੁਣਨਾ ਪਸੰਦ ਕਰਦੇ ਹਾਂ। ਜੇ ਕੋਈ ਸਰਕਾਰ ਦੇ ਹੱਕ ਚ ਗੱਲ ਥੋੜਾ ਕਰੋਗੇ ਤੇ ਵੇਖਣ ਵਾਲਿਆਂ ਲੈ ਵੇਖ ਗਈ ਜੀ ਫਲਾਂ ਜਿੱਦਾਂ ਜਿੱਦਾਂ ਚੱਲਦਾ।
1: ਨਾਲੇ ਦੇਖੋ ਬਹੁਤ ਸਾਰੀਆਂ ਚੀਜ਼ਾਂ ਨੇ, ਜਦੋਂ ਦਾ ਦੇਸ਼ ਆਜ਼ਾਦ ਹੋਇਆ ਵੱਖਰੀਆਂ ਵੱਖਰੀਆਂ ਸਰਕਾਰਾਂ ਆਈਆਂ ਨੇ, ਉਹਨਾਂ ਨੇ ਆਪਣੇ, ਹੁਣ ਦੇਖੋ ਆਪਣੇ ਮਨਮੋਹਨ ਸਿੰਘ ਉਹਨਾਂ ਦਾ ਜੋ ਯੋਗਦਾਨ ਉਹਨੂੰ ਭੁੱਲ ਥੋੜੀ ਸਕਦੇ ਆ, ਉਹ ਕਿਸੇ ਨੂੰ ਥੋੜੀ ਕ੍ਰੈਡਿਟ ਜਾਵੇਗਾ। ਹੁਣ ਜੋ ਮੋਦੀ ਨੇ ਕੀਤਾ ਜੋ ਚੰਗਾ ਕੀਤਾ ਉਹਨੂੰ ਜਾਵੇਗਾ ਜੀ, ਬਿਲਕੁਲ ਹੈ ਜੀ।
2: ਮੈਂ ਤੇ ਕਹਿੰਦਾ ਜੀ ਸਾਡੇ ਸਿਆਸਤਦਾਨਾਂ ਦੀ ਸੋਚ ਵੀ ਪੋਜ਼ਿਟਿਵ ਹੋਣੀ ਚਾਹੀਦੀ।
1: ਬਿਲਕੁਲ ਹੈ,
2: ਤੁਸੀਂ ਅੱਜ ਦੇ ਵਿਸ਼ੇ ਤੇ ਸਿਆਸਤ ਕਰੋ, ਅੱਜ ਮਤਲਬ ਤੁਸੀਂ ਰਾਹੁਲ ਗਾਂਧੀ ਨਾਲ ਦੂਜਿਆਂ ਨਾਲ ਸਿਆਸਤ ਕਰੋ, ਜਿਹੜੇ ਲੋਕ ਚੋ ਕਰ ਗਏ ਆ ਉਹਨਾਂ ਨੂੰ ਮਾੜਾ, ਮੇਰੇ ਕਹਿਣਾ ਤੋਂ ਬਹੁਤੀ ਮੇਰੇ ਅਕੋਰਡਿੰਗ ਤੇ ਸਿਆਣਪ ਨਹੀਂ ਹੈਗੀ।
1: ਬਿਲਕੁਲ ਹੈ ਜੀ, ਦਰੁਸਤ ਹੈ।
2: ਮਨਮੋਹਨ ਸਿੰਘ ਜੋ ਦੇਸ਼ ਵਾਸਤੇ ਕਰ ਗਿਆ, ਜਿੰਨਾ ਦੁਨੀਆ ਉਹਨਾਂ ਦਾ ਲੋਹਾ ਮੰਨਦੀ ਸੀ ਜਾਂ ਉਹਨਾਂ ਨੂੰ ਸੁਣਦੀ ਸੀ ਜਾਂ ਉਹਨਾਂ ਦੀਆਂ ਮੰਟੋ ਇੱਕ ਸਿੰਘ ਆਲੂ ਵਾਲ ਗਿਆ ਸੀ
1: ਜੀ,
2: ਜਾਂ ਸਾਡੇ ਨਹਿਰੂ ਸੀ, ਚਲੋ ਠੀਕ ਹੈ ਲੱਖ ਹੋਰ ਕਮੀਆਂ ਹੋਣਗੀਆਂ ਉਹਨਾਂ ਦੇ ਵਿੱਚ, ਤੇ ਲੇਕਿਨ ਉਹਨਾਂ ਨੇ ਦੇਸ਼ ਨੂੰ ਦੇਖੋ ਜੀ ਕੱਚਿਆਂ ਰਾਹਾਂ ਤੇ ਕਿੱਦਾਂ ਕਿੱਦਾਂ ਅਸੀਂ ਤੁਸੀਂ ਸਾਰੇ ਜਾਂਦੇ ਰਹੇ ਜੇ ਪਿੰਡਾਂ 'ਚ ਲਾਈਟ ਨਹੀਂ ਸੀ।
1: ਬਿਲਕੁਲ ਹੈ ਜੀ, ਬਿਲਕੁਲ ਹੈ ਜੀ।
2: ਮੇਰੀ ਮਹਿੰਦੀ ਹਾਲੀ ਕਿੰਨੀ 1970 ਦਾ ਜਨਵਰੀ 1970 ਦਾ ਮੇਰਾ ਜਨਮ ਹੈ
1: ਜੀ,
2: ਤੇ ਮੇਰੀ ਸੰਭਾਲ 'ਚ ਸਾਡੇ ਘਰ 'ਚ ਸਾਡੇ ਪਿੰਡ 'ਚ ਲਾਈਟ ਨਹੀਂ
1: ਸੀ ਜੀ। ਬਿਲਕੁਲ ਹੈ ਜੀ, ਅਸੀਂ ਸੁਣਦੇ ਰਹੇ ਬਚਪਨ ਚ ਕਿ ਅਖੇ ਭਾਖੜੇ ਦੇ ਉੱਤੇ, ਚਲੋ ਕਹਿੰਦੇ ਉੱਤੇ ਪਾਣੀ ਦੇ ਵਿੱਚੋਂ ਸਾਰਾ ਕੁਝ ਤਾਂ ਕੱਢ ਲੈਂਦੇ ਜੀ, ਬਾਕੀ ਸਾਡੇ ਪੱਲੇ ਕੀ
2: ਪਾਣੀ ਜੋ ਉਹ ਇਕਲੀ ਨਾ ਗੱਲ, ਫਿਰ ਉਹ ਜੀ ਹੁਣ ਉਸ ਸਾਡਾ ਪੋਲੀਟੀਕਲ ਸਿਸਟਮ ਹੀ ਇੰਨਾ ਮਾੜਾ
1: ਸਿਸਟਮ ਹੈ, ਲੋਕ ਜਾਗਰੂਕ ਨਹੀਂ ਸੀਗੇ ਜੀ, ਪਾਣੀ 'ਚ ਤਾਂ ਹੁੰਦਾ ਵੀ ਨਹੀਂ ਹੁੰਦਾ ਵੀ ਕੁਝ ਹੁੰਦਾ,
2: ਲੋਕ ਜਾਗਰੂਕ ਨਹੀਂ ਸੀ। ਹੁਣ ਜਾਗਰੂਕ ਕਰਨਾ ਕਿੰਨਾ ਨੇ ਹੁੰਦਾ, ਜਿਨ੍ਹਾਂ ਨੇ ਜਾਗਰੂਕ ਕਰਨਾ ਉਸ ਸਮੇਂ ਦੇ ਰਾਜਨੀਤਿਕ ਲੀਡਰ ਵੀ ਬਹੁਤੇ ਅਨਪੜ੍ਹ।
1: ਹਾਂ ਬਿਲਕੁਲ,
2: ਹੁਣ ਵਾਲੇ ਵੀ ਉਹੋ ਜਿਹੇ ਆ
1: ਜੀ।
2: ਹੁਣ ਉਹ ਇਹ ਇਹ ਹੁਣ ਜਿਹੜੀ ਉਦੋਂ ਜਿਹੜੀ ਉਹ ਮਤਲਬ ਬਿਜਲੀ ਦਾ ਕੰਮ ਸੀ ਨਾ, ਇਹ ਸ਼ੁਰੂ ਕੀਤਾ ਸੀ ਜੀ ਕਾਂਗਰਸ ਨੇ।
1: ਕਾਂਗਰਸ ਨੇ ਜੀ,
2: ਕਾਂਗਰਸ ਨੇ ਉਸ ਸਮੇਂ ਕਾਂਗਰਸ ਦੀ ਚਲੋ ਬੋਲਬਾਲਾ ਸੀ ਦੇਸ਼ ਦੇ ਵਿੱਚ ਵੀ ਤੇ ਪੰਜਾਬ ਦੇ ਵਿੱਚ ਵੀ ਕਾਂਗਰਸ ਦਾ ਬੋਲਬਾਲਾ ਸੀ।
1: ਬਿਲਕੁਲ ਹੈ ਜੀ,
2: ਹੁਣ ਵਿਰੋਧੀ ਪਾਰਟੀਆਂ ਕਿਹੜੀਆਂ ਸੀ ਪੰਜਾਬ ਦੀ ਅਗਰ ਗੱਲ ਕਰੀਏ ਤਾਂ ਅਕਾਲੀ ਦਲ
1: ਜੀ,
2: ਤੇ ਉਹ ਅਕਾਲੀ ਇਹ ਪਿੰਡਾਂ ਜਾਣ ਕੇ ਅਕਾਲੀ ਫੈਲਾਉਂਦੇ ਹੁੰਦੇ ਸੀ, ਇਹ ਫਵਾਵਾਂ ਸਾਡੇ ਬਜ਼ੁਰਗ ਖੁਦ ਫੈਲਾਉਂਦੇ ਨੇ
1: ਜੀ ਜੀ ਬਿਲਕੁਲ,
2: ਕਿਉਂ ਸਾਡੇ ਬਜ਼ੁਰਗ ਅਕਾਲੀ ਸੀ
1: ਜੀ,
2: ਇਹਨਾਂ ਨੇ ਆਖਣਾ ਜ਼ਮੀਨਾਂ ਖੋਲ ਲੈਣੀਆਂ, ਜੋ ਪਾਣੀ ਜੋ ਕਰੰਟ ਕੱਢ ਲੈਣਾ ਉਹ ਪਾਣੀ ਜ਼ਰੀਲਾ ਆ ਜਾਣਾ, ਉਹ ਜ਼ਮੀਨਾਂ
1: ਬਿਲਕੁਲ
2: ਉਹ ਕਰ ਦੇਣਗੀਆਂ
1: ਜੀ।
2: ਜਦੋਂ ਇਸੇ ਤਰ੍ਹਾਂ ਜਦੋਂ ਟ੍ਰੇਨਾਂ ਚੱਲੀਆਂ ਉਦੋਂ ਵੀ ਵਿਰੋਧ ਹੋਇਆ, ਚਲੋ ਗੱਲ ਜ਼ਿਆਦਾ ਲੰਬੀ ਹੋ ਜਾਣੀ ਹੈ
1: ਜੀ।
2: ਵੇਖੋ ਅੰਗਰੇਜ਼ ਕੌਮ ਜਿਹੜੀ ਹੈ ਜੀ, ਮੈਂ ਕਹਿੰਦਾ ਕੁਛ ਸਾਨੂੰ ਗੱਲਾਂ ਉਹਨਾਂ ਦੀਆਂ ਪੱਲੇ ਬੰਨ ਲੈਣੀਆਂ
1: ਚਾਹੀਦੀਆਂ। ਬਿਲਕੁਲ ਹੈ,
2: ਉਹਨਾਂ ਨੇ ਜੇ ਉਹਨਾਂ ਨੇ ਵੇਖੋ ਜਿਹੜੀਆਂ ਰੇਲ ਦੀਆਂ ਪਟੜੀਆਂ ਬਣਾਉਂਦੇ ਸੀ ਨਾ, ਉਹਨਾਂ ਦੇ ਥੱਲੇ ਲੱਕੜ ਲਾਉਂਦੇ ਸੀ।
1: ਹਾਂਜੀ ਬਿਲਕੁਲ ਹੈ ਜੀ,
2: ਜਿੰਨੀ ਉਹ ਥੱਲੇ ਸਪੋਰਟ ਦਿੰਦੀ ਸੀ ਨਾ, ਅੱਜ ਕੱਲ੍ਹ ਤਾਂ ਚਲੋ ਪੱਥਰ ਜਾਂ ਲੋਹਾ ਜਾਂ ਸੀਮੈਂਟ ਤੋਂ ਜਾ ਕੇ
1: ਤਕਨੀਕ ਬਦਲ ਗਈ ਜੀ।
2: ਹੁਣ ਉਹ ਉਹਨਾਂ ਵਾਸਤੇ ਆਉਣ ਵਾਲੀ 100-200 ਸਾਲ ਦੀ ਪਲੈਨਿੰਗ ਜਿਹੜੀ ਲੈ ਕੇ ਜਾਂਦੇ ਸੀ ਨਾ, ਉਹਦੇ ਵਾਸਤੇ ਫਿਰ ਅਲੱਗ ਅਲੱਗ ਦੇਸ਼ ਦੇ ਹਿੱਸਿਆਂ ਦੇ ਵਿੱਚ ਜੰਗਲ ਲਗਾਉਂਦੇ ਸੀ।
1: ਬਿਲਕੁਲ ਹੈ ਜੀ, ਦਰਖਤ
2: ਉਹ ਜੰਗਲ ਦੇ ਵਿੱਚ ਫਿਰ ਉਹ ਲੱਕੜ ਕਰਦੇ ਸੀ ਵੀ ਜਿਹੜੀ ਲੱਕੜ ਦੀ ਏਜ ਕਾਫੀ ਲੌਂਗ ਹੋਵੇ ਤੇ ਸਟਰੋਂਗ ਹੋਵੇ, ਜਿਹਨੂੰ ਜਿਵੇਂ ਕੋਈ ਸਿਉਂਕ ਵਗੈਰਾ ਜਾਂ ਏਦਾਂ ਦੀ ਚੀਜ਼ ਮਤਲਬ ਧੁੱਪ ਛਾਂ ਸਹਿਜ ਜਿਹਨੂੰ ਆਪਾਂ ਕਹਿ ਸਕਦੇ ਹਾਂ।
1: ਹਾਂਜੀ,
2: ਤੁਸੀਂ ਆ ਸਾਡੇ ਇਲਾਕੇ ਚ ਪਾਕਿਸਤਾਨ ਨਾਲ ਬਾਰਡਰ ਲੱਗਦਾ ਖੇਮ ਕਰ ਦੋ ਕਿ ਕਸੂਰ ਆ
1: ਜੀ। ਹਾਂਜੀ,
2: ਕਸੂਰ ਦੇ ਲਾਗੇ ਤੁਸੀਂ ਨਾ ਕਿਤੇ ਗੂਗਲ ਕਰਕੇ ਦੇਖੋ, ਅੱਜ ਵੀ ਤੁਹਾਨੂੰ ਮਿਲੇਗਾ ਇੱਕ ਸ਼ਾਂਗਾ ਮਾਂਗਾ ਦਾ ਨਾਂ ਦਾ ਜੰਗਲ ਹੈਗਾ
1: ਜੀ।
2: ਉਹ ਸ਼ਾਂਗਾ ਮਾਂਗਾ ਦਾ ਜਿਹੜਾ ਜੰਗਲ ਹੈ ਨਾ ਜੀ, ਉਹ ਅੰਗਰੇਜ਼ ਨੇ ਸਿਰਫ ਟ੍ਰੇਨਾਂ ਦੇ ਥੱਲੇ ਜਿਹੜੀ ਲੱਕੜ ਉਹਦੇ ਵਾਸਤੇ ਲਗਾਇਆ ਸੀ।
1: ਕੀ ਬਾਤ ਹੈ,
2: ਉਹ ਇੰਨੀ ਲੰਮੀ ਸੋਚ ਸੀ ਉਹਨਾਂ ਦੀ। ਹੁਣ ਵੇਖੋ ਲੱਕੜ ਕਦੋਂ ਤਿਆਰ ਹੋਣੀ ਹੁੰਦੀ, ਕਦੋਂ ਲੱਗਣੀ 100 ਨੂੰ 50 ਨੂੰ
1: ਜੀ, 40 ਸਾਲ ਲੱਗ ਜਾਂਦੇ ਇੱਕ ਦਰਖਤ ਨੂੰ ਜੀ,
2: 40 ਸਾਲ ਲੱਗਦੇ ਆ, ਫਿਰ ਉਹਨੂੰ ਸੁਕਾਉਣਾ ਪੈਂਦਾ, ਗਿੱਲੀ ਥੋੜੀ ਲੱਗਦੀ ਆ
1: ਜੀ,
2: ਉਹਨੂੰ ਕੱਟ ਕੇ ਵੀ ਕੋਈ ਟਾਈਮ ਪੀਰੀਅਡ ਦੇ ਅਕੋਰਡਿੰਗਲੀ ਉਹ ਰੱਖਣਾ ਪੈਂਦਾ, ਜਿੰਨੀ ਵੀ ਜਾਤੀ ਤਾਂ ਹੀ ਸਟਰੋਂਗ ਹੁੰਦੀ ਹੈ ਨਾ
1: ਜੀ,
2: ਤੇ ਉਹ ਇੰਨਾ ਜਾਣੀ ਕਿ ਲੌਂਗ ਸੋਚਦੇ ਸੀ ਉਹ
1: ਜੀ।
2: ਤੇ ਸਾਡੀ ਤਾਂ ਉਹੀ ਸੁੰਗੜੀਆਂ ਹੋਈਆਂ ਚੀਜ਼ਾਂ ਵਾ, ਸਾਡੀ ਅਫਸਰਸ਼ਾਹੀ ਵੀ ਥੋੜੀ ਜਿਹੀ ਕਈਆਂ ਗੱਲਾਂ ਤੋਂ ਚਲੋ ਹੋ ਜਾਂਦੀ ਹੈ, ਫਿਰ ਸਾਡੇ ਮੇਨ ਵੋਟ ਬੈਂਕ ਦਾ ਧਿਆਨ ਰੱਖਿਆ ਜਾਂਦਾ, ਐਵੇਂ ਦੀਆਂ ਚੀਜ਼ਾਂ ਸਾਰਿਆਂ 'ਚ ਆ ਜਾਂਦੀਆਂ
1: ਜੀ।
2: ਬਹੁਤੇ ਸਾਡੇ ਜਿਹੜੇ ਵੇਖੋ ਜੀ ਮਾਰ ਅਸੀਂ ਕਿਉਂ ਖਾਂਦੇ ਹਾਂ, ਚਲੋ ਆਪਾਂ ਗੱਲ ਕਰੀਏ, ਕਈ ਵਾਰੀ ਨਾ ਸਾਨੂੰ ਅਸਲੀ ਮੁੱਦਿਆਂ ਦਾ ਸਾਡੇ ਖਾਸ ਕਰ ਸਿਆਸਤਦਾਨਾਂ ਨੂੰ ਪਤਾ ਹੀ ਨਹੀਂ ਹੁੰਦਾ।
1: ਬਿਲਕੁਲ ਹੈ ਜੀ, ਬਿਲਕੁਲ ਹੈ,
2: ਇਹਨਾਂ ਨੇ ਉਹ ਸੁਣੀਆਂ ਸੁਣਾਈਆਂ, ਉਧਰੋਂ ਸੁਣ ਲਈ ਉਹ ਬਿਆਨ ਚੱਕ ਲਿਆ
1: ਜੀ,
2: ਇਧਰੋਂ ਸੁਣ ਲਈ ਉਹ ਬਿਆਨ ਚੱਕ ਲਿਆ
1: ਜੀ,
2: ਉਹ ਜਾਣੀ ਕਿ ਉਹ ਜਦੋਂ ਇੱਕ ਕਿਸੇ ਘੁੰਮਣ ਘੇਰੀ ਚ ਫਸ ਜਾਂਦੇ ਆ ਨਾ, ਜਿਵੇਂ ਹੁਣ ਅਕਾਲੀ ਫਸੇ ਆ
1: ਜੀ,
2: ਉਹਨਾਂ ਦਾ ਦਿਮਾਗ ਹੀ ਨਹੀਂ ਕੰਮ ਕਰਦਾ ਵੀ ਹੁਣ ਕਰੀਏ ਕੀ।
1: ਬਿਲਕੁਲ ਹੈ ਜੀ,
2: ਉਸ ਤਰੀਕੇ ਦੇ ਨਾਲ ਜਿੱਦਾਂ ਹੁਣ ਮਤਲਬ ਇੰਨੇ ਮੁੱਦੇ ਆਏ ਸੀ ਭਗਵੰਤ ਮਾਨ ਦੀ ਸਰਕਾਰ ਨੂੰ ਘੇਰਨ ਦੇ, ਮੌਕੇ ਕਿੰਨੇ ਮਿਲੇ ਨਾ,
1: ਬਹੁਤ ਆਏ ਜੀ,
2: ਇਹ ਘੇਰ ਹੀ ਨਹੀਂ ਸਕੇ।
1: ਬਿਲਕੁਲ ਹੈ,
2: ਕਿਤੇ ਜਿੱਦਣ ਪੇਪਰ ਹੁਣ ਜਿਹੜੀ ਚੀਟਿੰਗ ਹੋਣੀ ਆ ਡਿਊਰਿੰਗ ਇਗਜ਼ਾਮ, ਇਹ ਸਭ ਤੋਂ ਵੱਡਾ ਕ੍ਰਾਈਮ ਹੈਗਾ ਜੀ
1: ਜੀ,
2: ਇਹ ਕਿਸੇ ਦੀ ਮਿਲੀ ਮਿਲਾਵਟ ਤੋਂ ਬਿਨਾਂ ਉਹ ਕਿਵੇਂ ਚਲੇ ਗਏ ਪੈਨ ਜਾਂ ਕੈਮਰੇ ਅੰਦਰ
1: ਜੀ। ਬਿਲਕੁਲ ਹੈ ਜੀ,
2: ਉਹ ਤਾਂ ਨਹੀਂ ਕਹਿੰਦਾ ਪੋਲੀਟੀਕਲ ਪਾਰਟੀਆਂ ਵੱਲੋਂ ਜੇ ਅਗਰ ਗੱਲ ਕਰੀਏ ਕਾਂਗਰਸ ਦੀ ਕਰੀਏ ਜਾਂ ਦੂਜੇ ਦੀ ਕਰੀਏ
1: ਜੀ,
2: ਅਕਾਲੀਆਂ ਦੀ ਕਰੀਏ, ਤੇ ਇਹਨਾਂ ਨੂੰ ਰਲ ਕੇ ਮੁੱਦੇ ਘੇਰਨੇ ਚਾਹੀਦੇ ਸੀ।
1: ਬਿਲਕੁਲ ਹੈ ਜੀ।
2: ਹੁਣ
1: ਮੇਰੇ ਕਹਿੰਦਾ ਉਦੋਂ ਚੇਤਾ ਖਹਿਰੇ ਨੇ ਇਹ ਮੁੱਦਾ ਚੱਕਿਆ ਸੀ, ਉਦੋਂ ਗੇਟ ਦੇ ਬਾਹਰ ਵੀ ਸਾਰਾ ਕੁਝ ਉਹਨੇ ਪ੍ਰੈਸ ਕਾਨਫਰੰਸ ਕੀਤੀ ਸੀ, ਪਰ ਉਦੋਂ ਕਿਸੇ ਨੇ ਉਹਦਾ ਸਾਥ ਹੀ ਨਹੀਂ ਦਿੱਤਾ ਜੀ।
2: ਗੱਲ ਤੇ ਹੋਈ ਹੈ ਨਾ ਫਿਰ
1: ਜੀ,
2: ਉਹ ਅਸੀਂ ਸਾਂਝੇ ਮੁੱਦੇ ਤੇ ਵੀ ਇਕੱਠੇ ਨਹੀਂ ਹੁੰਦੇ,
1: ਨਹੀਂ ਹੁੰਦੇ ਜੀ ਬਿਲਕੁਲ।
2: ਜੇ ਹੁਣ ਬੀਬੀ ਹਰਸਿਮਰਤ ਕੌਰ ਨੇ ਚਲੋ ਉੱਥੇ ਤੁਸੀਂ ਦੱਸ ਰਹੇ ਹੋ ਵੀ ਗੱਲ ਕੀਤੀ ਹੈ, ਚਲੋ ਵਧੀਆ ਗੱਲ ਹੈ, ਤੇ ਜੇ ਦੂਜੇ ਕਾਂਗਰਸੀ ਜਾਂ ਆਮ ਆਦਮੀ ਪਾਰਟੀ ਵਾਲੇ 4 MP ਸੀ ਉਹ ਵੀ ਸਾਰੇ ਇਕੱਠੇ ਹੋ ਕੇ ਕਰਦੇ
1: ਕਰਦੇ ਜੀ ਬਿਲਕੁਲ, ਸਾਡੇ ਘਾਟਾ ਪੈ ਰਿਹਾ,
2: ਅਸੀਂ ਤੇ ਉੱਥੇ ਜਾ ਕੇ ਵੀ ਸਿਆਸੀ ਆਪਣੀਆਂ ਰੋਟੀਆਂ ਸੇਕਦੇ ਹਾਂ।
1: ਬਿਲਕੁਲ ਹੈ ਜੀ, ਉਹ ਕਹਿੰਦੇ ਕਿ ਕ੍ਰੈਡਿਟ ਕਿੱਦਾਂ ਲੈ ਜਾਣ, ਇਹ ਨਾ ਲੈ ਜਾਣ ਨਾ ਕ੍ਰੈਡਿਟ,
2: ਵੀ ਸਾਂਝਾ ਲੈ ਲਓ ਤੁਸੀਂ ਕ੍ਰੈਡਿਟ, ਵੋਟ ਤਾਂ ਜਿਹਨੂੰ ਪਾਉਣੀ ਹੈ ਉਹਨੇ ਹੀ ਪਾਉਣੀ ਹੈ, ਲੋਕਾਂ ਦੇ ਵੇਖੋ ਜੀ ਮਨ ਬਣੇ ਆ,
1: ਬਿਲਕੁਲ ਹੈ ਜੀ,
2: ਕਿੰਨੇ ਕਿਹਨੂੰ ਵੋਟ ਪਾਉਣੀ ਹੈ
1: ਜੀ,
2: ਲਗਭਗ ਡਿਸਾਈਡ ਹੋਇਆ ਹੁੰਦਾ ਲੋਕਾਂ ਦੇ, ਪਰ ਫਿਰ ਵੀ ਤੁਸੀਂ ਸਾਂਝੇ ਮੁੱਦੇ ਤੇ ਇਕੱਠੇ ਹੋ ਨਾ
1: ਜੀ। ਬਿਲਕੁਲ ਹੈ,
2: ਪਾਰਟੀਆਂ ਇੱਕ ਅਲੱਗ ਚੀਜ਼ ਆ, ਬਾਕੀ ਤੁਸੀਂ ਲੋਕਲ ਜਦੋਂ ਆਪਣੀ ਕਰਦੇ ਜੇ, ਪਰ ਉਹ ਤੇ ਦਿੱਲੀ ਦੇ ਵਿਰੁੱਧ ਇੱਕ ਬੰਨੇ ਤੁਸੀਂ ਇਹਦੇ ਜੇ ਦਿੱਲੀ ਖਾ ਗਈ, ਉਹ ਦਿੱਲੀ ਦੇ ਨਾਲ ਤੁਸੀਂ ਆਪ ਤੁਸੀਂ ਆਪਸ ਵਿੱਚ ਲੜ
1: ਆਪ ਰਲ ਬੰਨੇ ਉਹਦੇ ਨਾਲ
2: ਖੇਡਦੇ ਨਹੀਂ ਉਹਨਾਂ,
1: ਬਿਲਕੁਲ ਹੈ ਜੀ,
2: ਉਹ ਤਾਂ
1: ਸੋਕੇ ਲੱਗਦੇ ਨੇ।
2: ਹੁਣ ਇੱਕ ਦਿਨ ਥੋੜੀ ਜਿਹੀ ਨਾ ਮੈਂ ਫਾਰੂਕ ਅਬਦੁੱਲਾ ਸਾਹਿਬ ਦੀ ਉਹ ਕਿਹੜੀ ਯਾਦ ਕਿਹਦੇ ਨਾਲ ਹੋਈ ਸੀ ਥੋੜੀ ਜਿਹੀ ਸੁਣੀ ਦੋ ਲੈਣਾ
1: ਜੀ,
2: ਤੇ ਉਹ ਸੇਮ ਹੀ ਰਮੇਸ਼ਿੰਦਰ ਸਿੰਘ ਗਰੇਵਾਲ ਨੇ ਕਈਆਂ ਗੱਲਾਂ
1: ਜੀ,
2: ਇਹਦਾ ਮਤਲਬ ਉਹਨਾਂ ਜੋ ਉਹਨਾਂ ਨੇ ਬੇਤੁਕਾ ਬਿਆਨ ਦੇ ਗੱਲਾਂ ਕੀਤੀਆਂ ਓਦਾਂ ਦੀਆਂ ਇਹਨਾਂ ਨੇ ਕਰਤੀਆਂ।
1: ਬਿਲਕੁਲ ਹੈ ਜੀ,
2: ਵੀ ਇੱਕ ਬੰਨੇ ਤੇ ਇਹ ਦੋ ਤਿੰਨ ਪਾਰਟੀਆਂ ਜਿਹੜੀਆਂ ਕਹਿੰਦੀਆਂ ਜੀ ਬੀਜੇਪੀ ਖਾ ਗਈ ਜੀ ਹਿੰਦੂ ਰਾਸ਼ਟਰ ਬਣਾ ਦੂਗੀ, ਦੂਜੇ ਬੰਨੇ ਤੁਸੀਂ ਤਰਲੇ ਲੈਂਦੇ ਫਿਰਦੇ ਜੇ ਉਹਨਾਂ ਨਾਲ ਸਮਝੌਤੇ ਕਰਨ ਦੇ, ਫਰਕ ਹੋ ਜਾਂਦੀ ਤੇ ਇਹ ਵੀ।
1: ਬਿਲਕੁਲ ਹੈ ਜੀ,
2: ਆਮ ਆਦਮੀ ਪਾਰਟੀ ਵਾਲੇ ਵੀ ਦੂਜੇ ਵੀ ਚੌਥੇ ਵੀ ਕਾਂਗਰਸੀ ਵੀ
1: ਜੀ,
2: ਕਰੋਗੇ ਬੰਦਾ ਇੱਥੇ ਕੀ
1: ਕੀ ਕਰੇਗਾ ਜੀ। ਬਿਲਕੁਲ,
2: ਇਸ ਕਰਕੇ ਨਾ ਇਹ ਨਾ ਕਈਆਂ ਚੀਜ਼ਾਂ ਦਾ ਸਾਨੂੰ, ਬਾਕੀ ਜਿਹੜੇ ਆ ਧਰਮ ਦੇ ਤੁਸੀਂ ਗੱਲ ਕੀਤੀ ਆ ਜੀ ਤਿੰਨ ਬੱਚਿਆਂ ਦੀ, ਉਹ ਤਾਂ ਜਿੱਦਾਂ RSS ਵਾਲੇ ਕਹੀ ਜਾਂਦੇ ਆ, ਦੂਜੇ ਕਹੀ ਜਾਂਦੇ ਆ, ਜਥੇਦਾਰਾਂ ਦੇ ਹੋਣੇ ਆ, ਮੈਂ ਕੋਈ ਪਿੱਛੇ ਰਹਿ ਜਾ।
1: ਬਿਲਕੁਲ ਹੈ ਜੀ,
2: ਉਹਨਾਂ ਨੇ ਮੂੰਹ ਤਿੰਨ ਨਿਕਲ ਕੇ ਆਉਣਾ, ਜੇ ਪੰਜ ਨਿਕਲਦਾ ਪੰਜ ਬੋਲ ਦਿੰਦੇ,
1: ਪੰਜ ਬੋਲ ਦਿੰਦੇ ਜੀ। ਬਿਲਕੁਲ ਹੈ,
2: ਉਹ ਪਤਾ ਹੁੰਦਾ ਵੀ ਇਹ ਮੰਨਣਾ ਤੇ ਕਿਸੇ ਨੇ ਹੈ ਨਹੀਂਗਾ
1: ਜੀ, ਨਹੀਂ ਲੋਕਾਂ ਨੇ ਆਪਣੀ ਚੰਦਰ ਦੇਖਣੀ ਆ, ਜਿਹੜੇ ਬੰਦਾ ਪੈਰ ਪਸਾਰਨੇ ਆ। ਬਿਲਕੁਲ
2: ਹਾਂਜੀ, ਉਹ ਹਾਜ਼ਰੀ ਲਵਾਉਣੀ ਹੁੰਦੀ ਹੈ ਨਾ ਵੀ ਆਹ ਮੁੱਦੇ ਚ ਕਿਤੇ ਮੈਂ ਨਾ ਪਿੱਛੇ ਰਹਿ ਜਾ
1: ਜੀ। ਬਿਲਕੁਲ ਹੈ ਜੀ,
2: ਤੇ ਉਹ ਸਿਸਟਮ ਸਾਡਾ ਇੱਥੇ ਬਣਿਆ ਹੋਇਆ ਵਾ
1: ਜੀ। ਬਿਲਕੁਲ,
2: ਬਾਕੀ ਸਮਾਜ ਦੀ ਵੇਖੋ ਜੀ ਡੇ ਬਾਈ ਡੇ, ਮੈਂ ਪੰਜਾਬ ਦੀ ਗੱਲ ਕਰਾਂ, ਪੰਜਾਬ ਦੇ ਵਿੱਚੋਂ ਆਪਣੇ ਇਲਾਕੇ ਦੀ ਗੱਲ ਕਰਾਂ
1: ਜੀ,
2: ਡੇ ਬਾਈ ਡੇ ਜਿਹੜੀ ਸਿਚੁਏਸ਼ਨਸ ਨੇ ਨਾ ਕਿਸੇ ਵੀ ਵਿਸ਼ੇ ਨੂੰ ਤੁਸੀਂ ਲੈ ਲਓ
1: ਜੀ,
2: ਉਹ ਵਰਸ ਹੋ ਰਹੀ ਹੈ
1: ਜੀ,
2: ਜੋ ਵੀ ਆ ਡਿਵੈਲਪਮੈਂਟ ਦੇ ਤੌਰ ਤੇ ਚੱਲੋ, ਦੂਜੇ ਨੂੰ ਚੱਲੋ, ਚੌਥੇ ਨੂੰ ਚੱਲੋ
1: ਜੀ,
2: ਉਹ ਕੋਈ ਇੰਨੀ ਜ਼ਿਆਦਾ ਮਤਲਬ ਖਾਸ ਕਰਕੇ ਸਾਡੇ ਹਿਊਮਨ ਬਿਹੇਵੀਅਰ ਹੈ ਨਾ ਜਿਹੜਾ
1: ਜੀ,
2: ਉਹ ਤੇ ਇੰਨਾ ਇਰੀਟੇਟਿਵ ਕਹਿ ਲਓ ਉਹਨੂੰ, ਜਾਂ ਕੁਛ ਉਹ ਕੀ ਦਿੰਦੇ ਬੇ ਦੜੰਗੇ ਬਾਜ ਕਹਿ ਲਓ
1: ਜੀ,
2: ਫੜਦੁੰਗੀ ਕਹਿ ਲਓ, ਵੀ ਉਹ ਚੀਜ਼ਾਂ ਬਣੀਆਂ ਜਾ ਰਹੀਆਂ, ਵੀ ਕੰਧਾਂ 'ਚ ਟੱਕਰਾਂ ਮਾਰਨੀਆਂ ਜਾਂ ਇੱਕ ਦੂਜੇ 'ਚ ਵੱਜਣ ਨੂੰ ਫਿਰਦੇ, ਅੱਗੇ ਵੱਜਣ ਵਾਲਾ ਮਿਲਦਾ ਹੀ ਕੋਈ ਨਹੀਂ।
1: ਬਿਲਕੁਲ ਹੈ, ਬਿਲਕੁਲ
2: ਹੈ, ਇੰਨੀ ਸਾਡੀ ਸਿਚੁਏਸ਼ਨ ਜਿਹੜੀ ਆ ਨਾ ਉਹ ਵਰਸ ਹੋਈ ਹੈ
1: ਜੀ। ਬਿਲਕੁਲ ਹੈ,
2: ਬਾਕੀ ਥੋੜੀ ਜਿਹੀ ਗੱਲ ਕੀਤੀ ਤੁਸੀਂ ਬੀਬੀ ਜਗੀਰ ਕੌਰ ਦੀ,
1: ਹਾਂਜੀ
2: ਚਲੋ ਵਧੀਆ ਜੀ, ਬੀਬੀ ਜਗੀਰ ਕੌਰ ਨੇ ਆਪਣੀ ਫਰਸਟ੍ਰੇਸ਼ਨ ਕੱਢੀ
1: ਕੱਢ ਲਈ ਹੈ ਜੀ। ਬਿਲਕੁਲ, ਤੰਗ ਹੋ ਕੇ
2: ਜੋ ਉਹਨਾਂ ਦੇ ਮਨ ਚ ਆਇਆ ਸੀ ਉਹਨੇ ਕੱਢੀ ਹੈ, ਪਰ ਮੈਂ ਇੱਕ ਗੱਲ ਪੁੱਛਣਾ ਚਾਹੁੰਦੇ ਬੀਬੀ ਜੀ, ਬੀਬੀ ਜੀ ਚਲੋ ਆਪਣੀ ਕਿਹੜੀ ਸੁਣਦੇ ਆ ਜੀ ਉਹ,
1: ਹਾਂਜੀ,
2: ਔਰ ਵੀ ਤੁਸੀਂ ਇਹ ਦੱਸੋ ਵੀ ਇਸ ਟਾਈਮ ਲੀਡਰ ਹੈਗਾ ਕਿਹੜਾ ਜਿਹਨੇ ਪੰਥ ਲਈ ਕੁਝ ਕੀਤਾ
1: ਜੀ, ਬਿਲਕੁਲ ਹੈ ਜੀ,
2: ਜਾਂ ਪੰਜਾਬ ਲਈ ਕੁਝ ਕੀਤਾ, ਹੁਣ ਵੀ ਜੋ ਕਰਦੇ ਭਾਰਤ ਸਾਹਿਬ ਉਹ ਕਰਤਾ ਆਪੋ ਆਪਣੀਆਂ ਚੌਧਰਾਂ ਲਈ ਰਹੇ।
1: ਹਾਂ ਬਿਲਕੁਲ, ਉਹ ਦੇਖੋ ਉਹ ਕਹਿੰਦੇ ਵੀ ਆ ਜਿੰਨੇ ਮੋਹਰੇ ਕੀਤੇ ਆ ਨਸ਼ੇੜੀ ਹੋ ਗਏ ਜਾਂ ਸਾਰਾ ਕੁਝ ਧੰਦੇ ਕਰਦੇ ਰਹੇ ਨੇ ਜਾਂ ਗੈਂਗਸਟਰ ਹੋ ਗਏ, ਉਹਨਾਂ ਲੋਕਾਂ ਨੂੰ ਅੱਗੇ ਕਰ ਦਿੱਤਾ ਤੁਸੀਂ, ਸਾਨੂੰ ਪਿੱਛੇ ਰੱਖਿਆ ਹੋਇਆ, ਵਡਾਲਾ ਸਾਹਿਬ ਸਾਨੂੰ ਦੱਬੀ ਜਾਂਦੇ ਚੁੱਪ ਕਰ ਬੀਬਾ ਚੁੱਪ ਕਰ, ਤਾਂ ਉਹ ਸਾਰੇ ਭੇਦ ਖੋਲ ਦਿੱਤੇ ਆ ਉਹਨਾਂ ਨੇ ਜੀ, ਕੀ ਕੀ ਚੱਲ ਰਿਹਾ,
2: ਚਲੋ ਖੋਲਤਾ ਜੀ, ਭੇਦ ਤਾਂ ਵੈਸੇ ਵੀ ਖੁੱਲਣੇ ਸੀ ਇਹਨਾਂ ਦੀ ਪਾਰਟੀ, ਤੁਹਾਨੂੰ ਪਤਾ ਚੱਲਣੀ
1: ਖੇਰੂ ਖੇਰੂ ਹੋ ਗਈ। ਬਿਲਕੁਲ ਹੈ ਜੀ, ਬਿਲਕੁਲ ਹੈ ਜੀ,
2: ਉਹ ਤੇ ਹੋਣਾ ਹੀ ਸੀ ਜੀ ਜਦੋਂ ਸਾਰੇ ਚੌਧਰਾਂ ਦੇ ਭੁੱਖੇ ਹੋਣ
1: ਜੀ।
2: ਹੁਣ ਐਕਚੁਲੀ ਇਹਨਾਂ ਨੂੰ ਪਤਾ ਵਾ ਵੀ ਉਹ ਜਿਹੜੀ ਪੁਨਰ ਸੁਰਜੀਤ ਹੈ ਉਹਦੇ ਚ ਬਹੁਤੀ ਜ਼ਿਆਦਾ ਦਮ ਰਿਹਾ ਨੀਗਾ
1: ਜੀ, ਪਰ ਲੱਗਦਾ ਆਪਣੇ ਪੱਟੀ ਸਾਹਿਬ ਸਿੱਖ ਸਿਆਸਤ ਨੂੰ ਤੁਸੀਂ ਧਿਆਨ ਨਾਲ ਦੇਖਦੇ ਹੋ, ਲੱਗਦਾ ਹੈ ਕਿ ਬੀਬੀ ਜਗੀਰ ਕੌਰ ਹੁਣੀ ਵਾਪਸੀ ਕਰ ਸਕਦੇ ਨੇ
2: ਕਿੱਥੇ,
1: ਅਕਾਲੀ ਦਲ ਦੇ ਵਿੱਚ,
2: ਅਕਾਲੀ ਦਲ ਬਾਦਲ ਦੇ ਵਿੱਚ,
1: ਹਾਂਜੀ
2: ਵੇਖੋ ਜੀ ਕੁਝ ਵੀ ਕਰ ਸਕਦੇ ਵੱਡੇ ਲੀਡਰ,
1: ਕਿਉਂਕਿ ਜਿਵੇਂ ਉਹਨਾਂ ਨੇ ਇਸ਼ਾਰਾ ਕੀਤਾ ਕਿ ਸਭ ਨੂੰ ਇਕੱਠੇ ਹੋਣ ਦੀ ਜ਼ਰੂਰਤ ਹੈ, ਇਕੱਠੇ ਹੋਵੋ,
2: ਮੈਂ ਜੀ ਜਾਣ ਜੀ ਸਦਕੇ ਜਾਣ, ਪਰ ਉਹਦੇ ਉੱਥੇ ਨਾ ਤੇ ਉਹਨਾਂ ਦਾ ਕੁਝ ਵਟਿਆ ਜਾਣਾ
1: ਜੀ,
2: ਤੇ ਨਾ ਉਹਨਾਂ ਦਾ ਕੁਝ ਮਤਲਬ ਜਿਹੜਾ ਨਾ ਉਹ ਫਿਰ ਤੁਹਾਡੇ ਕੀ ਕਹਿੰਦੇ ਹੁੰਦੇ ਆ ਵੀ ਉਹ ਪੱਲੇ ਹੀ ਕੱਖ ਰਹਿਣਾ
1: ਜੀ।
2: ਜਿਵੇਂ ਵੇਖੋ ਜੀ ਕਿੰਨੇ ਸੀਨੀਅਰ ਲੀਡਰ ਸੀ ਸਾਡੇ ਇਲਾਕੇ ਦੇ, ਸਰਦਾਰ ਰਣਜੀਤ ਸਿੰਘ ਬ੍ਰਹਮਪੁਰਾ
1: ਜੀ,
2: ਇੱਕ ਛੋਟੀ ਜਿਹੀ ਗੱਲੋਂ ਤੁਸੀਂ ਬਾਦਲ ਸਾਹਿਬ ਤੋਂ ਦੂਜੇ ਨੰਬਰ ਦੇ ਲੀਡਰ ਸੀ ਭੁੰਦੜ ਸਾਹਿਬ ਦੇ ਬਰਾਬਰ, ਜਾਂ ਭੁੰਦੜ ਸਾਹਿਬ ਨਾਲੋਂ ਵੀ ਮੇਰੇ ਖਿਆਲ ਸੀਨੀਅਰ ਹੋਣੇ ਆ
1: ਜੀ,
2: ਵੀ ਚਲੋ ਪਾਰਟੀ ਇਲੈਕਸ਼ਨ ਹਾਰੀ ਹਾਰਾਂ ਜਿੱਤਾਂ ਬਣੀਆਂ ਰਹਿੰਦੀਆਂ ਨੇ, ਹਾਰ ਤਾਂ ਕਿਸੇ ਪਾਰਟੀ ਦੀ ਜਾ ਕੇ ਹੋ ਜਾਂਦੀ,
1: ਬਿਲਕੁਲ
2: ਇਹਨਾਂ ਨੇ ਵੱਖਰੀ ਪਾਰਟੀ ਬਣਾ ਲਈ ਆਪਣੀ, ਕੀ ਉਹ ਅਕਾਲੀ ਦਲ ਟਕਸਾਲੀ,
1: ਹਾਂਜੀ
2: ਚੱਲੀ ਕਿੰਨੇ ਦਿਨ ਅਕਾਲ ਤਖ਼ਤ ਤੇ ਅਰਦਾਸ ਕਰਕੇ
1: ਜੀ
2: ਸਭ ਕੁਛ, ਕੀ ਉਹ ਕਿਹਨੂੰ ਕਹਿ ਸਕਦੇ ਵੀ ਸਹੁੰਆਂ ਖਾ ਕੇ ਜਾਂ ਦੂਜੀਆਂ ਤੀਜੀਆਂ, ਕਿੰਨੇ ਕੁ ਦਿਨ ਰਹੀ ਸੀ ਪਾਰਟੀ ਉਹ
1: ਜੀ, ਬਿਲਕੁਲ ਹੈ ਜੀ
2: ਮੇਰਾ ਗੱਲ ਸੀ। ਤੇ ਫਿਰ ਤੁਸੀਂ ਜਾ ਕੇ ਬਾਦਲ ਸਾਹਿਬ ਦੇ ਨਾਲ ਰਲ ਗਏ ਜਾਂ ਚਲੋ ਠੀਕ ਹੈ, ਪਰ ਖੱਟਿਆ ਕੀ ਇਲੈਕਸ਼ਨ ਦੇ ਵਿੱਚ ਫਿਰ ਜਦੋਂ ਆ 22 ਦੇ ਵਿੱਚ ਆਈ ਹੈ ਤੇ ਟਿਕਟ ਮਿਲ ਗਈ ਹਾਰੇ ਤੁਸੀਂ
1: ਜੀ,
2: ਉਹਦੇ ਨੂੰ ਤੇ ਜਾਂ ਤੇ ਪਾਰਟੀ ਬਣਾਉਂਦੇ ਹੀ ਨਾ, ਜੇ ਬਣਾ ਲਈ ਸੀ ਤੁਸੀਂ ਤੇ ਮਾੜਾ ਚੰਗਾ ਕਰਦੇ, ਪਹਿਲੀ ਗੱਲ ਤਾਂ ਬਣਾਉਣ ਦੀ ਲੋੜ ਹੀ ਨਹੀਂ ਸੀ, ਵੱਖਰੀ ਪਾਰਟੀ ਜਿੱਥੇ ਤੁਰੀ ਫਿਰਦੀ ਨਾਲ ਧੱਕੇ ਖਾਂਦੇ ਤੁਸੀਂ ਤੁਰੇ ਫਿਰਦੇ,
1: ਬਿਲਕੁਲ ਹੈ ਜੀ,
2: ਜਾਂ ਫਿਰ ਮਤਲਬ ਤੁਸੀਂ ਕਮ ਸੇ ਕਮ ਇਲੈਕਸ਼ਨ ਹੀ ਨਾ ਲੜੋ
1: ਜੀ,
2: ਮੁੰਡੇ ਨੂੰ ਲੜਾ ਦੋ ਜਾਂ ਕਿਸੇ ਨੂੰ ਲੜਾ ਦੋ
1: ਜੀ, ਬਿਲਕੁਲ ਹੈ ਜੀ।
2: ਉਹ ਹੁਣ ਵੇਖੋ ਜੀ ਬਾਦਲ ਪਰਿਵਾਰ ਜਿਹੜਾ ਜੀ, ਬਾਦਲ ਸਾਹਿਬ ਦੀ ਇੱਕ ਵਿਸ਼ੇਸ਼ਤਾ ਇਹ ਸੀ ਜਾਂ ਉਹਨਾਂ ਦੀ ਚਲਾਕੀ ਇਹ ਸੀ ਕਿ ਉਹ ਕਿਸੇ ਨੂੰ ਕਸ਼ ਚ ਲੈ ਕੇ ਮਾਰਦੇ ਸੀ
1: ਜੀ,
2: ਖੜ ਲਾ ਕੇ ਮਾਰਦੇ ਸੀ
1: ਜੀ।
2: ਹੁਣ ਅੱਜ ਉਹਨਾਂ ਦਾ ਪਰਿਵਾਰ ਕਿੱਥੇ ਖੜਾ
1: ਜੀ,
2: ਹਲਕਾ ਇੰਚਾਰਜ ਵੀ ਖੋਲਿਆ ਸੁਖਬੀਰ ਬਾਦਲ ਨੇ
1: ਜੀ,
2: ਕੀ ਕੀ ਕੀ ਪੱਲੇ ਰਿਹਾ ਜਦੋਂ ਪਾਰਟੀ ਵੱਖਰੀ ਬਣਾਉਣ ਦਾ ਤੇ ਦੁਬਾਰੇ ਫਿਰ ਜਾ ਕੇ ਉਹਨਾਂ ਦੇ ਪੈਰਾਂ ਚ ਬਹਿਣ ਦਾ, ਮਾਫ ਕਰਨਾ ਚ ਮੇਰਾ ਸ਼ਬਦ
1: ਜੀ,
2: ਤੇ ਕੀ ਕੀ ਮਿਲਿਆ ਕੀ ਤੁਹਾਨੂੰ ਇਹੋ ਹਾਲ ਹੀ ਤੁਹਾਡਾ, ਉਹਨਾਂ ਨੇ ਹੁਣ ਜੱਫੀ ਚ ਲੈ ਕੇ ਫਿਰ ਹਾਲ ਕਰਤਾ ਤੁਹਾਡਾ,
1: ਬਿਲਕੁਲ ਹੈ ਜੀ ਬਿਲਕੁਲ।
2: ਹਾਲਾਂਕਿ ਬ੍ਰਹਮਪੁਰਾ ਸਾਹਿਬ ਦਾ ਬੇਟੇ ਨੂੰ ਟਿਕਟ ਮਿਲ ਵੀ ਜਾਂਦੀ ਉਹਨੇ ਬਿਲਕੁਲ ਨੀ ਸੀ ਜਿਤਨਾ, ਕਿਉਂਕਿ ਉਹਦਾ ਕੋਈ ਵਕਾਰ ਨਹੀਂ
1: ਜੀ ਜੀ।
2: ਬਾਕੀ ਰਹਿ ਗਈ ਬੀਬੀ ਦੇ ਗੈਂਗਸਟਰਾਂ ਦੀ ਗੱਲ, ਸਾਡੇ ਹਲਕੇ ਦੇ ਤਿੰਨ ਚਾਰ ਇੰਚਾਰਜ ਜਿਹੜੇ ਇਹਨਾਂ ਨੇ ਬਣਾਏ ਨੇ ਉਹ ਤਾਂ ਹੈ ਹੀ ਗੈਂਗਸਟਰ ਨੇ ਜੀ ਵੱਡੇ,
1: ਬਿਲਕੁਲ ਜੀ।
2: ਔਰ ਸਾਡੀ ਚਲੋ ਆਦਤ ਹੈ ਵੀ ਥੋੜੀ ਗੱਲ ਖੋਲ, ਜੇ ਕਰਨੀ ਸੀ ਫਿਰ ਖੁੱਲ ਕੇ ਕਰੀ ਦੀ, ਨਹੀਂ ਕਰੀ ਦੀ ਤੇ ਨਹੀਂ ਕਰੀ ਦੀ,
1: ਬਿਲਕੁਲ ਹੈ ਜੀ।
2: ਇਹ ਸਾਰੇ ਸਾਰੀਆਂ ਪਾਰਟੀਆਂ ਜੀ ਨੇ ਸਿਸਟਮ ਆ ਗਿਆ, ਗੈਂਗ ਗੈਂਗ ਬਾਦ ਜਿੰਨੇ ਤੀਜੇ ਐਕਸ ਗੈਂਗ ਨੇ ਜੀ
1: ਜੀ,
2: ਕਿਹੜੀ ਪਾਰਟੀ ਇੱਕ ਬਚੀ ਕੋਈ ਨੀ ਕਿ ਜਿੰਨੇ ਮਤਲਬ ਇਹ ਸਪੋਰਟ ਨਹੀਂ ਲੈਗੀ, ਕਿਉਂਕਿ ਹਰੇਕ ਪਾਰਟੀ ਦਾ ਮਤਲਬ ਹੀ ਇਹ ਆ ਕਿ ਸਿਰਫ ਪਾਵਰ ਲੈਣੀ ਆ, ਜਿਤਨਾ ਜਿਤਨਾ
1: ਜਿਤਨਾ ਜਰੂਰੀ ਹੋ ਗਈ
2: ਉਹਦੇ ਲਈ ਕੁਝ ਵੀ ਹੈ, ਇਹ ਮਾਸ ਪਾਵਰ ਜਾਂ ਮਸਲ ਜਾਂ ਮੈਨ ਪਾਵਰ ਜਿਹੜੀ ਹੈ ਜਾਂ ਗੁੰਡਾ ਪਾਵਰ ਗਿਣ ਲਓ
1: ਜੀ,
2: ਉਹ ਚੱਲ ਰਹੀ ਹੈ ਫਿਰ,
1: ਚੱਲ ਰਹੀ ਹੈ ਜੀ ਬਿਲਕੁਲ,
2: ਸਾਰੇ ਚਲਾ ਰਹੇ ਕਿਉਂ, ਇਹਨਾਂ ਲੋਕਾਂ ਨੇ ਭਾਰਤ ਸਾਹਿਬ ਜਦੋਂ ਜਿੱਤ ਗਏ
1: ਜੀ
2: ਕੀ ਕਰਨਗੇ ਫਿਰ ਜਾ ਕੇ, ਸੋਚ ਤਾਂ ਉਹੀ ਰਹਿਣੀ ਹੈ ਨਾ।
1: ਹਾਂ ਬਿਲਕੁਲ ਹੈ ਜੀ ਬਿਲਕੁਲ ਹੈ,
2: ਇਹਨਾਂ ਨੇ ਵੀ ਫਿਰ ਉੱਥੇ ਜਾ ਕੇ ਉਹੀ ਆਖਣਾ ਨਾ ਵੀ ਹਾਂ ਠੀਕ ਅਸੀਂ ਗੈਂਗਸਟਰ ਹੈਗੇ ਸਾਂ, ਹਾਂ ਵਾ ਤੇ ਰਵਾਂਗੇ ਜਿਵੇਂ ਬਟਵਾ ਸਾਹਿਬ ਕਹਿੰਦੇ ਸੀ
1: ਜੀ ਜੀ ਜੀ ਬਿਲਕੁਲ ਹੈ ਜੀ,
2: ਏਦਾਂ ਹੀ ਹੁੰਦਾ। ਹੁਣ ਮੈਂ ਤੇ ਜਿੰਨੇ ਵੀ 5-7 ਇੱਥੇ ਸਾਡੇ ਮੌਜੂਦਾਂ ਨੇ ਸਾਰੇ ਸਾਰੇ ਉਸ ਸਮੇਂ ਦੇ ਮਿਲੀਟੈਂਟ ਨੇ ਇੱਕ ਨੰਬਰ ਦੇ
1: ਜੀ ਜੀ ਜੀ,
2: ਅੱਜ ਉਹ ਜਿੰਨਾ ਮਰਜ਼ੀ ਕਰੀ ਜਾਣ ਪਰ ਕਈਆਂ ਗੱਲਾਂ ਤਾਂ ਅਜੇ ਵੀ ਉਹਨਾਂ ਦੇ ਜਿਹੜੀ ਉਹ ਕੀ ਕਹਿੰਦੇ ਹੁੰਦੇ ਵੀ ਵੇਖੋ ਜੀ ਤੁਹਾਡੀ ਜਿਹੜੀ ਡਿਵੈਲਪਮੈਂਟ ਹੈ ਨਾ
1: ਜੀ,
2: ਉਹ 20-22 ਸਾਲ ਦੀ ਉਮਰ ਤੱਕ ਜਿਹੜੇ ਤੁਹਾਡੇ ਵਿਚਾਰ ਬਣ ਜਾਣ ਨਾ
1: ਜੀ,
2: ਉਹ ਛੇਤੀ ਕੀਤਿਆਂ ਨੀ ਬਦਲਦੇ ਹੁੰਦੇ,
1: ਖੇੜਾ ਨੀ ਛੱਡਦੇ ਜੀ ਜੀ,
2: ਆਉਂਦੇ ਹੁੰਦੇ ਨਾ ਵਿਵਾਰੇ ਸ਼ਾਹ ਆਦਤਾਂ ਜਾਂਦੀਆਂ,
1: ਚਾਹੇ
2: ਮਰਨੀ ਮਰ ਜਾਂਦਾ ਬੰਦਾ ਉਹ 10 ਗੱਲਾਂ ਚੰਗੀਆਂ ਕਰੂ, ਕਿਤੇ ਨਾ ਕਿਤੇ ਉਹਨੇ ਕਿਤੇ ਨਾ ਕਿਤੇ ਕੁਛ ਨਾ ਕੁਛ ਉਹ ਕੀ ਕਹਿੰਦੇ ਵੀ ਉਹ ਮੂਰਖਪਣ ਆਪਣਾ ਵਿਖਾਈ,
1: ਬਿਲਕੁਲ ਬਿਲਕੁਲ,
2: ਸਿਆਣਾ ਬੰਦਾ ਜਿੰਨਾ ਮਰਜ਼ੀ ਕਿਤੇ ਉਹ ਵਾਧਾ ਘਾਟਾ ਹੋ ਵੀ ਜਾਵੇ ਉਹ ਕਿਤੇ ਨਾ ਕਿਤੇ ਸਿਆਣੀ ਗੱਲ ਕਰ ਜੂਗਾ
1: ਜੀ,
2: ਉਹ ਮੂਰਖਤਾਈ ਜਿਹੜੀ ਹੁੰਦੀ ਆ ਉਹ ਕਿਤੇ ਨਾ ਕਿਤੇ ਨਜ਼ਰ ਆ ਜਾਂਦੀ ਹੈ,
1: ਬਿਲਕੁਲ ਹੈ ਜੀ ਬਿਲਕੁਲ।
2: ਬਾਕੀ ਵੇਖੋ ਮੈਨੂੰ ਤੇ ਲੱਗਦਾ ਨੀ ਗਾ ਵੀ ਕੋਈ ਐਰ ਕੀ ਸਿਆਸਤ ਦੇ ਵਿੱਚ ਉਹ ਚੰਗਾ ਅੱਗੇ, ਚਲੋ ਠੀਕ ਹੈ ਬਿਲਕੁਲ ਅਸੀਂ ਕਹਿੰਦੇ ਵੀ ਭਗਵੰਤ ਮਾਨ ਦੀ ਪਾਰਟੀ ਨੇ ਜੋ ਲੋਕਾਂ ਦੇ ਬਿਲਕੁਲ ਅਗੇਂਸਟ ਗਈ ਹੈ
1: ਜੀ,
2: ਪਰ ਅੱਗੇ ਵੀ ਕੋਈ ਨਜ਼ਰ ਨੀ ਜਾ ਰਿਹਾ,
1: ਬਿਲਕੁਲ ਹੈ ਜੀ ਬਿਲਕੁਲ,
2: ਇਹੋ ਜਿਹੀ ਖਿਚੜੀ ਪੱਕਣੀ ਆ ਗਲਣੀ ਆ, ਕਿਸੇ ਮੈਨੂੰ ਨੀ ਲੱਗਦਾ ਵੀ ਕਿਸੇ ਇੱਕ ਪਾਰਟੀ ਨੂੰ
1: ਬਹੁਮਤ ਮਿਲ ਜਾਣਾ ਆਵੇਗੀ, ਬਿਲਕੁਲ ਬਿਲਕੁਲ ਹੈ ਜੀ ਬਿਲਕੁਲ,
2: ਬਹੁਮਤ ਵਾਲਾ ਕੰਮ ਹੀ ਨਹੀਂ ਗਿਆ ਲੋਕਾਂ ਕੋਲ, ਬਲੀਵ ਨਹੀਂ ਰਿਹਾ ਜੀ ਇਹਨਾਂ ਇਹਨਾਂ ਤੇ ਅਸਲੀ ਜਿਹੜਾ,
1: ਬਿਲਕੁਲ
2: ਸਿਰਫ ਜਿਹੜੇ ਉਹ ਪਿਛਲੱਗ ਲੋਕ ਹੁੰਦੇ ਆ ਨਾ ਜਿਨ੍ਹਾਂ ਦਾ ਕੰਮ ਹੀ ਹੁੰਦਾ ਕਿ ਮਗਰੋਂ ਚਲੋ 2-4 ਮਹੀਨੇ ਖਾਓ ਕੀ ਹੋਈ ਸੀ,
1: ਬਿਲਕੁਲ
2: ਉਹਨਾਂ ਨੂੰ ਬਹੁਤਾ ਜ਼ਿਆਦਾ ਲਾਲਾ ਲਾਲਾ ਦੂਜੀ ਤੀਜੀ ਹੁੰਦੀ ਹੈ
1: ਹੁੰਦੀ ਹੈ ਜੀ ਬਿਲਕੁਲ।
2: ਹੁਣ ਸਰਦਾਰ ਸੁਖਬੀਰ ਸਿੰਘ ਬਾਦਲ ਦਾ ਤੁਸੀਂ ਜ਼ਿਕਰ ਕਰ ਰਹੇ ਸੀ, ਮੈਂ ਤੁਹਾਡੇ ਕੋਲੋਂ ਹੀ ਸੁਣਿਆ
1: ਜੀ,
2: ਗਵਰਨਰ ਸਾਹਿਬ ਨੂੰ ਮਿਲੇ ਆ,
1: ਹਾਂਜੀ
2: ਉਹਨਾਂ ਕਿਹਾ ਵੀ ਜਿਹੜੇ ਜਿਹਨਾਂ ਨੂੰ ਕੁੱਟਿਆ ਸਫਾਈ ਕਰਮਚਾਰੀਆਂ ਨੂੰ ਪੁਲਿਸ ਵਾਲਿਆਂ ਨੂੰ ਸਜਾਵਾਂ ਦੇਵਾਂਗੇ,
1: ਬਿਲਕੁਲ ਹੈ ਜੀ,
2: ਪਰ ਪੁਰਾਣਾ ਇਤਿਹਾਸ ਇਹਨਾਂ ਦਾ ਕੀ ਹੈ,
1: ਬਿਲਕੁਲ ਹੈ ਜੀ ਸਾਰਾ ਕੁਝ ਹੁੰਦਾ,
2: ਤੇ 97 ਦੀ ਇਲੈਕਸ਼ਨ ਵੇਲੇ ਵੀ ਇਹੋ ਕਿਹਾ ਸੀ ਇਹਨਾਂ ਨੇ
1: ਜੀ
2: ਵੀ ਇਨਕੁਆਰੀਆਂ ਕਰਾਵਾਂਗੇ ਜੀ, ਉਹਨਾਂ ਨੂੰ ਐ ਕਰਾਂਗੇ ਜੀ ਜਿਉਂ ਕਰਾਂਗੇ
1: ਜੀ,
2: ਤੇ ਬਾਅਦ ਵਿੱਚ ਆਣ ਕੇ ਤਰੱਕੀਆਂ ਦੇ ਦਿੱਤੀਆਂ, ਹੁਣ ਜ਼ਿਆਦਾ ਡਿਟੇਲ ਚ ਕਈ ਵਾਰੀ ਜਾਈਏ ਨਾ ਭਾਰਤ ਸਾਹਿਬ
1: ਸਾਰੀਆਂ ਕੁਝ
2: ਹੁੰਦਾ, ਲੋਕ ਸਮਝ ਲੈਂਦੇ ਵੀ ਸ਼ਾਇਦ ਇਸ ਪਾਰਟੀ ਦੇ ਵਿਰੋਧੀ ਹੈ
1: ਜੀ, ਬਿਲਕੁਲ
2: ਐਕਚੁਅਲੀ ਹੁਣ ਸੱਚ ਨੂੰ ਤੁਸੀਂ ਕਿੱਦਾਂ ਭੁੱਲ ਜਾਓਗੇ ਜੀ, ਜੋ ਜੋ ਕਿਸੇ ਦਾ ਵੇਖੋ ਜਿਹੜੇ ਜਿਹੜਾ ਬੰਦਾ ਇੱਕ ਆਪਣਾ ਹੋਟਲ ਬਣਾਉਣ ਦੀ ਜਾਂ ਕੋਈ ਵਿਲਾਸ ਬਣਾਉਣ ਦੀ ਖਾਤਰ
1: ਜੀ,
2: ਜਾਂ ਕੋਈ ਜਿਵੇਂ ਉਹ ਕੈਪਟਨ ਸਾਹਿਬ ਨੇ ਬਣਾਇਆ ਉਹ ਵਿਲਾਸ ਕਿਹੜਾ ਜਿਹੜਾ ਬਣਾਇਆ ਉਹਨਾਂ ਨੇ ਆਪਣਾ ਮਹਿਲ ਨਵਾਂ
1: ਜੀ,
2: ਇਵੇਂ ਦੀ ਖਾਤਰ ਕੁਝ ਦਿਨਾਂ ਲਈ ਕਾਨੂੰਨ ਬਦਲ ਦਿੰਦਾ
1: ਜੀ,
2: ਡਿਪਟੀ ਸੀਐਮ ਹੁੰਦਿਆਂ ਜਾਂ ਪਿਓ ਦੇ ਮੁੱਖ ਮੰਤਰੀ ਹੁੰਦਿਆਂ ਬਾਅਦ ਦੇ ਵਿੱਚ ਫਿਰ ਉਹ ਕਾਨੂੰਨ ਬਦਲ ਦਿੰਦਾ ਵੀ ਇੱਥੇ ਹੋਰ ਕੋਈ ਜਗ੍ਹਾ ਖਰੀਦ ਕੇ ਨਾ ਬਣਾ ਲਿਓ ਹੁਣ
1: ਜੀ,
2: ਸੁਕੁਲਾਸੀ ਸੀ ਤੇ ਪਤਾ ਹੀ ਹੈ ਨਾ ਤੁਹਾਨੂੰ ਸਾਰਾ।
1: ਬਿਲਕੁਲ ਬਿਲਕੁਲ ਜੀ।
2: ਕੀ ਉਮੀਦ ਕਰੋਗੇ ਤੁਸੀਂ ਕਿ ਮੁੱਖ ਮੰਤਰੀ ਬਣ ਕੇ ਪੰਜਾਬ ਦਾ ਭਲਾ ਕਰ ਦੂਗਾ ਜੀ?
1: ਜੀ ਜੀ ਜੀ ਬਿਲਕੁਲ ਹੈ ਜੀ।
2: ਹੈਗੀ ਕਿਸੇ ਨੂੰ ਇੱਕ ਵੀ ਸਰੋਤਾ ਕਹਿੰਦੇ ਜਾਂ ਜਿੰਨੇ ਵੀ ਲੋਕ ਸੁਣ ਕੇ ਵੀ ਉਹ ਬੰਦੇ ਤੋਂ ਉਮੀਦ ਹੈ
1: ਜੀ
2: ਯਾਰ, ਉਹ ਬੰਦਾ ਆਪ ਦੀ ਖਾਤਰ ਕਰੂ ਜੋ ਕਰੂਗਾ
1: ਜੀ। ਬਿਲਕੁਲ ਹੈ,
2: ਉਹ ਆਪਦੇ ਬਿਜਨਸ, ਆਪਦੇ ਹੋਟਲ, ਆਪਣਾ ਜੋ ਵੀ ਟਰਾਂਸਪੋਰਟ ਹੈ ਦੂਜਿਆਂ ਤੇ ਚੱਲੀ ਕਰੂਗਾ
1: ਜੀ ਜੀ।
2: ਕਿਉਂਕਿ ਮੇਰੇ ਆਖਣ ਨਾਲ ਨਾ ਕਿਸੇ ਨੇ ਹਾਰਨਾ ਨਾ ਕਿਸੇ ਨੇ ਜਿੱਤਣਾ
1: ਜੀ। ਬਿਲਕੁਲ ਹੈ,
2: ਕੈਪਟਨ ਸਾਹਿਬ ਆਣ ਕੇ ਕੀ ਕਰ ਦੇਣਗੇ ਜਿੰਨਾ ਪਹਿਲਾਂ ਨੀ ਕੁਛ ਕੀਤਾ
1: ਜੀ।
2: ਸੁਨੀਲ ਜਾਖੜ ਦੀ ਜੀ ਮੈਂ ਇੱਕ ਦਿਨ ਨਾ ਸਟੇਟਮੈਂਟ ਸੁਣੀ
1: ਜੀ,
2: ਅੱਜ ਦਿਨ ਇੱਥੇ ਇਹਨਾਂ ਦੇ ਬੀਜੇਪੀ ਦੇ ਲੀਡਰ ਆਏ ਨਾ ਅੰਮ੍ਰਿਤਸਰ,
1: ਹਾਂਜੀ,
2: ਤੇ ਇਹਨਾਂ ਦੇ ਪਤਾ ਨੀ ਪਾਰਟੀ ਪ੍ਰਧਾਨ ਜਾਂ ਕਿਹੜਾ ਆਇਆ, ਤੇ ਕਹਿੰਦੇ ਜੀ ਅਕਾਲੀਆਂ ਨਾਲ ਸਮਝੌਤਾ ਕਰੋ, ਹਿੰਦੂ ਸਿੱਖ ਏਕਤਾ ਦੇ ਹਾਮੀ ਬਣੋ
1: ਜੀ।
2: ਹੁਣ ਮੇਰੀ ਕੋਈ ਪਹੁੰਚ ਨਹੀਂ ਸੀ ਕਿ ਮੈਂ ਉਹਨਾਂ ਦੇ ਨਾਲ ਕੋਈ ਗੱਲ ਕਰ ਸਕਾਂ
1: ਜੀ,
2: ਨਹੀਂ ਤੇ ਇਹਨਾਂ ਨੂੰ ਪੁੱਛੇ ਵੀ ਅਕਾਲੀ ਤੇ ਭਾਜਪਾ ਦਾ ਜਿਹੜਾ ਸਮਝੌਤਾ, ਅਗਰ ਇਹ ਹਿੰਦੂ ਸਿੱਖ ਏਕਤਾ ਦੇ ਮਦਈ ਆ
1: ਜੀ,
2: ਤੇ ਜਾਖੜ ਸਾਹਿਬ ਤੁਸੀਂ ਤੇ ਸਾਰੀ ਉਮਰ ਕਾਂਗਰਸ 'ਚ ਰਹੇ ਜੇ,
1: ਕਾਂਗਰਸ 'ਚ ਰਹੇ
2: ਤੇ ਇਹਦਾ ਮਤਲਬ ਤੁਸੀਂ ਫਿਰ ਹਿੰਦੂ ਸਿੱਖ ਏਕਤਾ ਦੇ ਵਿਰੋਧੀ ਰਹੇ ਜੇ
1: ਜੀ।
2: ਅੱਜ ਤੁਸੀਂ ਬਿਆਨ ਦੇਣ ਡੇ ਹੁਣ ਕਿਹੜੀ ਤੁਹਾਡੀ ਯਕੀਨ ਕਰ ਲੈਣਗੇ?
1: ਬਿਲਕੁਲ ਹੈ ਜੀ, ਬਿਲਕੁਲ ਹੈ।
2: ਹੁਣ ਬੀਬੀ ਲਕਸ਼ਮੀਕਾਂਤ ਆ ਜਿੱਦਣ ਖਾਲੜਾ ਸਾਹਿਬ ਦੀ ਫਿਲਮ ਆਈ ਹੈ,
1: ਹਾਂਜੀ,
2: ਬੀਬੀ ਖਾਲੜਾ ਜੀ ਉਹ ਜਿਹੜੀ ਸੋਰੀ ਆਪਣੀ ਉਹ ਲਕਸ਼ਮੀਕਾਂਤ ਆ ਜੀ ਬੀਜੇਪੀ ਵਾਲੀ
1: ਜੀ,
2: ਹਾਂ, ਉਹ ਬੇਅੰਤ ਸਿੰਘ ਨੂੰ ਵੀ ਸਹੀ ਕਹੀ ਜਾਣ
1: ਜੀ,
2: KPS ਗਿੱਲ ਨੂੰ, ਆ ਅਜੀਤ ਸਿੰਘ ਸੰਧੂ ਨੂੰ
1: ਜੀ,
2: ਤੇ ਆਪਣੀ ਇੰਦਰਾ ਗਾਂਧੀ ਜੀ ਨੂੰ ਵੀ ਕਹੀ ਜਾਣ
1: ਜੀ,
2: ਵੀ ਉਹਨਾਂ ਨੇ ਐਂ ਕਹਿਤਾ ਅੱਤਵਾਦੀ ਭਜਾਏ, ਫਲਾਣ ਕੀਤਾ, ਢੀਂਗ ਕੀਤਾ
1: ਜੀ।
2: ਮੈਂ ਕਿਹਾ ਵੀ ਹੁਣ ਇਹਨਾਂ ਨੂੰ ਪੁੱਛੇ ਵੀ ਜੇ ਤੁਹਾਨੂੰ ਲੱਗਦਾ ਕਿ ਪੰਜਾਬ ਵਾਸਤੇ ਬੇਅੰਤ ਸਿੰਘ ਨੇ ਜਾਨ ਦਿੱਤੀ ਜਾਂ KPS ਗਿੱਲ ਨੇ ਜਾਂ ਅਜੀਤ ਸਿੰਘ ਸੰਧੂ ਨੇ ਹਿੰਦੂਆਂ ਨੂੰ ਰੱਖਿਆ ਕੀਤੀ ਪੰਜਾਬ ਦੇ ਵਿੱਚ, ਉਹ ਬੋਲ ਰਹੇ ਸੀ ਨਾ ਇਹ ਚੀਜ਼ਾਂ
1: ਜੀ,
2: ਜਾਂ ਅੱਤਵਾਦੀਆਂ ਨੂੰ ਖਤਮ ਕਰ ਲਈ ਇੰਦਰਾ ਗਾਂਧੀ ਨੇ ਜੋ ਕੀਤਾ ਜੇ ਠੀਕ ਕੀਤਾ ਵਾ, ਤੇ ਤੁਸੀਂ ਸਾਰੀ ਉਮਰ ਉਹਨਾਂ ਦੇ ਵਿਰੋਧੀ ਕਿਉਂ ਰਹੇ ਜੇ?
1: ਬਿਲਕੁਲ ਹੈ ਜੀ, ਬਿਲਕੁਲ ਹੈ,
2: ਤੁਸੀਂ ਤਾਂ ਸਾਰੀ ਉਮਰ ਉਹਨਾਂ ਨੂੰ ਭੰਡਦੇ ਰਹੇ ਜੇ।
1: ਬਿਲਕੁਲ ਹੈ ਜੀ,
2: ਵੋਟਾਂ ਤੁਸੀਂ ਤਾਂ ਫਿਰ ਬੀਜੇਪੀ ਨੂੰ ਪਾਉਂਦੇ ਰਹੇ ਜੇ, ਕੈਂਡੀਡੇਟ ਵੀ ਤੁਸੀਂ ਉਹਨਾਂ ਦੇ
1: ਜੀ, ਬਿਲਕੁਲ ਬਿਲਕੁਲ,
2: ਉਹਨਾਂ ਨੂੰ ਤੁਸੀਂ ਕਰਦੇ ਰਹੇ ਜੇ ਦੂਜੀਆਂ ਤੀਜੀਆਂ, ਮਤਲਬ ਇਹਨਾਂ ਕਿਵੇਂ ਸਾਡੇ ਲੀਡਰਾਂ ਤੇ ਯਾਰ ਅਸੀਂ ਯਕੀਨ ਕਰੀਏ?
1: ਜੀ ਜੀ ਜੀ ਬਿਲਕੁਲ, ਨਹੀਂ ਅੱਗੇ ਨਾ
2: ਕੋਈ ਇਹਨਾਂ ਦਾ ਸਟੈਂਡ ਹੋ ਰਿਹਾ ਜੀ ਦੂਜਾ ਕੋਈ ਤੀਜਾ,
1: ਬਿਲਕੁਲ ਹੈ,
2: ਹਾਂਜੀ, ਇਸ ਕਰਕੇ ਹੈ ਨਾ ਸਾਡੀ ਤਰਾਸ ਦੀ ਇਹੀ ਆ
1: ਜੀ। ਬਿਲਕੁਲ ਹੈ
2: ਵੀ ਸਾਡੇ ਇਹਨਾਂ ਦਾ ਪਤਾ ਨੀ ਗਾ ਵੀ ਇੱਥੇ ਉੱਤੇ ਉੱਤੇ ਉੱਥੇ ਜਾ ਕੇ ਕੀ ਮੁਕਰ ਜਾਣਾ, ਕੀ ਕਰ ਦੇਣਾ ਕੱਲ ਕੋ ਜੱਜ।
1: ਹੁਣ
2: ਬੀਜੇਪੀ ਦੇ ਵਿੱਚ ਬਹੁਤੇ ਬੈਠੇ ਲੋਕ ਕਿਹੜੇ ਆ ਜੀ? ਕਾਂਗਰਸੀ
1: ਜੀ
2: ਤੇ ਅਕਾਲੀ
1: ਜੀ।
2: ਹੁਣ ਮਨਪ੍ਰੀਤ ਸਿੰਘ ਬਾਦਲ ਅਕਾਲੀ ਵੀ ਆ, ਕਾਂਗਰਸੀ ਵੀ ਆ, ਤੇ ਹੁਣ ਭਾਜਪਾ ਹੈ।
1: ਬਿਲਕੁਲ ਹੈ ਜੀ,
2: ਉਹ ਕਿਵੇਂ ਬੰਦਾ ਕੀ ਬਦਲ ਗਿਆ ਉੱਥੇ ਜਾ ਕੇ? ਕੈਪਟਨ ਸਾਹਿਬ ਸਾਰੀ ਉਮਰ ਕਾਂਗਰਸ ਦੇ ਵਿੱਚ, ਅੱਜ ਉਹ ਬੀਜੇਪੀ ਦੇ ਵਿੱਚ
1: ਜੀ। ਬਿਲਕੁਲ ਹੈ ਜੀ,
2: ਮੇਰੇ ਖਿਆਲ ਇਹਨਾਂ ਦਾ ਸਾਡਾ ਪ੍ਰਧਾਨ ਨਵਾਂ ਬਣਾਇਆ ਇਹਨਾਂ ਨੇ ਢਿੱਲੋਂ, ਕੀ ਇਹਨਾਂ ਦਾ ਨਾਂ ਕੇਵਲ ਸਿੰਘ ਢਿੱਲੋਂ ਆ?
1: ਹਾਂਜੀ, ਕੇਵਲ ਸਿੰਘ ਢਿੱਲੋਂ,
2: ਇਹ ਵੀ ਇਹਨਾਂ ਦੀ ਬੈਕਗ੍ਰਾਉਂਡ ਵੀ ਸ਼ਾਇਦ ਕਾਂਗਰਸੀ ਹੈ
1: ਜੀ। ਬਿਲਕੁਲ ਹੈ, ਬਿਲਕੁਲ ਹੈ ਜੀ, ਬਹੁਤ ਵੱਡੇ ਪੱਧਰ ਤੇ ਹੈ ਆਪਣੇ,
2: ਵੱਡੇ ਪੱਧਰ ਤੇ ਸਾਰੇ, ਮਤਲਬ ਕਿੰਨਾ, ਮਤਲਬ ਉਹ ਵੇਖੋ ਬੰਦੇ ਦਾ ਉਹੀ 10-20 ਆ ਨਾ।
1: ਬਿਲਕੁਲ ਹੈ ਜੀ,
2: ਜੀ ਭਾਵੇਂ ਆਪਾਂ ਕਿਸੇ ਦੀ ਸਰਕਾਰ ਹੋਵੇ, ਉਧਰ ਆ ਗਏ, ਇੱਧਰੋਂ ਉਧਰ ਆ ਗਏ, ਉਧਰੋਂ ਇੱਧਰ ਆ ਗਏ,
1: ਬਲਵੰਤ ਸਿੰਘ ਉਹਨਾਂ ਦਾ ਤੁਸੀਂ ਜ਼ਿਕਰ ਕੀਤਾ, ਉਹਨਾਂ ਦੇ ਪੋਤੇ ਜਿਹੜੇ ਨੇ ਰੇਲ ਮੰਤਰੀ ਜਿਹੜੇ ਰਹੇ ਨੇ ਪਿੱਛੇ,
2: ਹਾਂਜੀ, ਰਮਨੀਤ ਬਿੱਟੂ,
1: ਉਹ ਬੀਜੇਪੀ ਚ ਚਲੇ ਗਏ, ਉਹ ਤੋਂ ਵੱਡੀ ਗੱਲ ਕਿਹੜੀ?
2: ਬੀਜੇਪੀ ਚਲੇ ਗਏ, ਸਾਰੀ ਉਮਰ ਕਾਂਗਰਸ ਦਾ ਖਾਧਾ, ਕਾਂਗਰਸ ਨਾਲ ਤੁਸੀਂ ਕੀਤਾ, ਕਾਂਗਰਸ ਦੇ ਤੁਸੀਂ ਕਰਦੇ ਉਦੋਂ ਤੋਂ, ਇਹਦਾ ਮਤਲਬ ਉਦੋਂ ਕਾਂਗਰਸ ਮਾੜੀ ਸੀ, ਤੁਸੀਂ ਕਿਉਂ ਰਹੇ ਕਾਂਗਰਸ ਦੇ ਵਿੱਚ?
1: ਬਿਲਕੁਲ ਬਿਲਕੁਲ,
2: ਉਹ ਜੇ ਲੋਕ ਜਿਹੜੇ ਮੈਂ ਕਹਿੰਦਾ ਇਹਨਾਂ ਦੀ ਫਿਰ ਸਪੋਰਟ ਚ ਆ ਜਾਂਦੇ
1: ਜੀ ਜੀ ਜੀ,
2: ਅੱਜ ਜੀ ਉਹ ਕਾਂਗਰਸ ਮਾੜੀ ਹੈ, ਤੇ ਮਤਲਬ ਪਹਿਲਾਂ ਵੀ ਮਾੜੀ ਸੀ, ਹੁਣ ਦੋ ਜੇ ਹੁਣ ਰਾਜ ਸੱਤਾ ਤੋਂ ਬਾਹਰ ਹੋ ਗਈ ਤੇ ਤਾਂ ਮਾੜੀ ਥੋੜੀ ਹੋ ਗਈ ਹੈ।
1: ਬਿਲਕੁਲ ਹੈ, ਬਿਲਕੁਲ ਹੈ,
2: ਰਾਜ ਸੱਤਾ ਵੇਖੋ ਜੀ, ਸਿਧਾਂਤਾਂ ਤੇ ਚੱਲਣ ਵਾਲੀ ਜਿਹੜੀ ਪਾਰਟੀ ਹੈ ਨਾ
1: ਜੀ,
2: ਉਹਨੂੰ ਤਾਂ ਕਈ ਵਾਰੀ ਰਾਜ ਮਿਲਦਾ ਹੀ ਨਹੀਂ।
1: ਮਿਲਦਾ ਹੀ ਨਹੀਂ ਜੀ, ਬਿਲਕੁਲ ਹੈ,
2: ਕਿੰਨੇ ਲੋਕ ਚੰਗੇ ਹੋਣਗੇ ਜਿਹੜੇ ਇਲੈਕਸ਼ਨ ਲੜਦੇ ਕਦੀ ਜਿੱਤੇ ਹੀ ਨਹੀਂ ਉਹ
1: ਜੀ। ਬਿਲਕੁਲ ਹੈ,
2: ਇਹਦਾ ਮਤਲਬ ਇਹ ਨਹੀਂ ਨਾ ਵੀ ਉਹਨਾਂ ਲੋਕਾਂ ਨੂੰ ਪਤਾ ਨਹੀਂ ਹੁੰਦਾ ਜਾਂ ਕੋਈ ਮਾੜੇ ਹੁੰਦੇ ਆ
1: ਜੀ,
2: ਜਿੱਤਣ ਨੂੰ ਤਾਂ ਚੋਰ ਚੱਕੇ ਜਿੱਤ ਜਾਂਦੇ ਆ।
1: ਬਿਲਕੁਲ ਹੈ, ਬਿਲਕੁਲ ਹੈ ਜੀ,
2: ਅਨਪੜ੍ਹ ਸਾਧ ਜਿੱਤ ਜਾਂਦੇ ਜਿਹਨਾਂ ਦਾ ਮਤਲਬ ਹੀ ਨਹੀਂ ਹੁੰਦਾ ਕੋਈ।
1: ਬਿਲਕੁਲ,
2: ਫਿਰ ਉਹਨਾਂ ਨੇ ਕੰਮ ਵੀ ਫਿਰ ਉੱਥੇ ਉਹੋ ਜਿਹੇ ਕਰਨੇ ਹੁੰਦੇ ਆ ਨਾ।
1: ਬਿਲਕੁਲ ਹੈ ਜੀ,
2: ਇਸ ਕਰਕੇ ਆ,
1: ਥੈਂਕ ਯੂ,
2: ਚਲੋ ਠੀਕ ਹੈ ਜੀ, ਮੈਨੂੰ ਦਿਓ ਛੁੱਟੀ ਹੁਣ।
1: ਸ਼ੁਕਰੀਆ ਜੀ, ਬਹੁਤ ਬਹੁਤ ਸ਼ੁਕਰੀਆ ਡਾਕਟਰ
2: ਸਾਹਿਬ,
1: ਤੁਸੀਂ ਗੱਲ ਕੀਤੀ ਜੀ, ਥੈਂਕ ਯੂ, ਸ਼ੁਕਰੀਆ ਜੀ। ਦੋਸਤੋ, ਇਸ ਸਾਲ ਜੀ ਆਪਣੇ ਡਾਕਟਰ ਮਲਕੀਤ ਸਿੰਘ ਪੱਟੀ ਜੀ ਜੁੜੇ ਸਨ, ਆਪਣੀਆਂ ਗੱਲਾਂ ਬਾਤਾਂ ਕਰਕੇ ਗਏ ਨੇ ਤੇ ਵਿਸਤਾਰ ਦੇ ਵਿੱਚ ਖੁੱਲ੍ਹ ਕੇ ਗੱਲਬਾਤ ਹੋਈ ਹੈ ਅੱਜ। ਤੇ ਦੋਸਤੋ, ਅੱਜ ਨਾਵਲ ਦੀ ਵੀ ਸਾਂਝ ਪਾਉਣੀ ਹੈ, ਸਮਾਂ ਵੀ ਬੜੀ ਤੇਜ਼ੀ ਦੇ ਨਾਲ ਭੱਜਦਾ ਜਾਂਦਾ ਤੇ ਕੁਝ ਖਬਰਾਂ ਵੀ ਅਜੇ ਇੰਟਰਨੈਸ਼ਨਲ ਰਹਿੰਦੀਆਂ ਨੇ। ਚਲੋ, ਜਿੰਨਾ ਚੱਕ ਆਪਾਂ ਕੋਸ਼ਿਸ਼ ਕਰਦੇ ਹਾਂ ਜੋ ਵੀ ਨਾਵਲ ਫਿਰ ਅਗਲੇ ਦਿਨਾਂ ਦੇ ਵਿੱਚ ਪੜ੍ਹ ਲਾਂਗੇ ਜਾਂ ਉਹਨੂੰ ਰਿਕਾਰਡ ਕਰਕੇ ਪਾ ਲਾਂਗੇ। ਤੇ ਤੁਸੀਂ ਜੇ ਕਾਲ ਕਰਨੀ ਚਾਹੁੰਦੇ ਤਾਂ ਨਿੱਘਾ ਸਵਾਗਤ ਹੈ, ਨਾਲ ਨਾਲ ਖਬਰਾਂ ਕਰ ਲੈਂਦੇ ਹਾਂ, ਨਾਲ ਨਾਲ ਗੱਲਾਂ ਬਾਤਾਂ ਤੁਹਾਡੇ ਨਾਲ ਹੋਰ 15-20 ਮਿੰਟ ਕਰ ਲੈਂਦੇ ਹਾਂ। ਤੇ ਰਜਿੰਦਰ ਜੀਰਾ ਜੀ ਕਹਿੰਦੇ ਸੈਣੀ ਵੀਰ ਜੀ ਜੈਨੂਅਨ ਕੰਮ ਤਾਂ ਕੋਈ ਇਹ ਸਰਕਾਰ ਨੇ ਕੀਤਾ ਹੀ ਨਹੀਂ, ਕਹਿੰਦੇ ਜਿੰਨੇ ਵੀ ਕੀਤੇ ਆ ਸਾਰੇ ਗਲਤ ਕੀਤੇ ਆ ਜੀ। ਅੱਜ ਤੱਕ ਪੁਰਾਣੇ ਓਲੰਪਿਕ ਖਿਡਾਰੀ ਵੀ ਕਹਿੰਦੇ ਭਾਸਕਰ ਨੇ ਵੀ ਇਸ ਨੂੰ ਜਿਹੜਾ ਗਲਤ ਦੁਹਰਾਇਆ ਤੇ ਇਸ

ਸਤਿ ਸ਼੍ਰੀ ਅਕਾਲ ਭੇਜੀ ਅਮਨਦੀਪ ਜੱਸੀ ਜੀ ਨੇ ਤੇ ਬ੍ਰਹਮਪੁਰਾ ਸਾਹਿਬ ਤਾਂ ਕਹਿੰਦੇ ਇੱਕ ਗੱਲ ਕਰਕੇ ਹੀ ਕਹਿੰਦੇ ਮਸ਼ਹੂਰ ਹੋਏ ਸਾਂ ਜੀ, ਅਕਾਲੀ ਦਲ ਛੱਡਣ ਤੋਂ ਬਾਅਦ ਜੀ, ਡਾਕਟਰ ਸਾਹਿਬ ਜੀ। ਤੇ ਇਸੇ ਤਰ੍ਹਾਂ ਹੋਰ ਦੋਸਤਾਂ ਦੇ ਸੁਨੇਹੇ ਆਏ ਨੇ। ਸੁਰਿੰਦਰ ਕੁਰਮਾਲ ਜੀ ਸਤਿ ਸ਼੍ਰੀ ਅਕਾਲ ਭੇਜਦੇ ਆ, ਸੁਰਜੀਤ ਭਾਰਤ ਜੀ ਸਤਿ ਸ਼੍ਰੀ ਅਕਾਲ, ਰਾਜੀਵ ਕੁਮਾਰ ਬਾਈ ਜੀ ਜੁੜੇ ਆ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਕਹਿੰਦੇ ਆ, ਦਵਿੰਦਰ ਭਾਰਤ ਜੀ ਯੂਆਈ ਤੋਂ ਸਤਿ ਸ਼੍ਰੀ ਅਕਾਲ, ਤੇ ਰਜਿੰਦਰ ਜੀਰਾ ਜੀ ਭਾਰਤ ਜੀ ਤੇ ਦੁਆਬਾ ਰੇਡੀਓ ਦੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਨਿੱਘੀ ਸਤਿ ਸ਼੍ਰੀ ਅਕਾਲ ਨਮਸਕਾਰ ਕਹਿੰਦੇ ਨੇ। ਪਰਮਿੰਦਰ ਸਿੰਘ ਵੀਰ ਜੀ ਸਤਿ ਸ਼੍ਰੀ ਅਕਾਲ ਭੇਜਦੇ ਆ ਆਪਣੇ ਸੈਣੀ ਸਾਹਿਬ ਜੀ ਤੇ ਕੁਲਵਿੰਦਰ ਸੋਰੀ ਕੁਲਵੰਤ ਸਿੰਘ ਜੀ ਜੁੜੇ ਹੋਏ ਨੇ, ਭਰਪੂਰ ਜਾਣਕਾਰੀ ਦੇ ਲਈ ਬਹੁਤ ਬਹੁਤ ਕਹਿੰਦੇ ਧੰਨਵਾਦ ਹੈ ਜੀ, ਤੇ ਸਲੂਟ ਹੈ ਜੀ ਵਿਛੜੀਆਂ ਰੂਹਾਂ ਨੂੰ ਜੀ। ਤੇ ਇਸੇ ਤਰ੍ਹਾਂ ਪਰਮਿੰਦਰ ਬਾਨ ਜੀ ਜੁੜੇ ਹੋਏ ਨੇ ਫਗਵਾੜੇ ਵਾਲੇ, ਸਤਿ ਸ਼੍ਰੀ ਅਕਾਲ ਜੀ ਦੁਆਬਾ ਰੇਡੀਓ ਸੁਣਨ ਵਾਲੇ ਸਭ ਦੋਸਤਾਂ ਨੂੰ, ਤੇ ਸਤਿ ਸ਼੍ਰੀ ਅਕਾਲ ਜੀ ਸਾਰੇ ਦੁਆਬਾ ਰੇਡੀਓ ਸਤਿਕਾਰ ਸੱਜਣਾ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਵੱਡੇ ਵੀਰ ਵਕੀਲ ਸਾਹਿਬ ਜੀ ਨੂੰ ਵੀ ਭੇਜੀ ਹੈ ਜੀ। ਤੇ ਲਓ ਦੋਸਤੋ ਅੱਗੇ ਵੱਧਦੇ ਹਾਂ। ਸਿਕੰਦਰ ਸਿੰਘ ਔਜਲਾ ਸਾਹਿਬ US ਤੋਂ ਜੁੜੇ ਹੋਏ ਨੇ, ਸਤਿ ਸ਼੍ਰੀ ਅਕਾਲ ਕਹਿੰਦੇ ਨੇ, ਬੀਜੀ ਹੋਣ ਦੇ ਬਾਵਜੂਦ ਵੀ ਪ੍ਰੋਗਰਾਮ ਦੇ ਨਾਲ ਜੁੜੇ ਹੋਏ ਨੇ। ਤੇ ਲਓ ਅਗਲੀਆਂ ਗੱਲਾਂ ਬਾਤਾਂ ਕਰਦੇ ਹਾਂ, ਇੰਟਰਨੈਸ਼ਨਲ ਕੁਝ ਖਬਰਾਂ ਨੇ ਉਹਨਾਂ ਦੇ ਵੱਲ ਨੂੰ ਝਾਤ ਮਾਰਦੇ ਹਾਂ, ਤੇ ਜੇ ਸਮਾਂ ਜ਼ਿਆਦਾ ਦੇਵੇਗਾ ਤਾਂ ਜ਼ਰੂਰ ਨਾਵਲ ਦੀ ਗੱਲ ਕਰ ਲਾਂਗੇ, ਨਹੀਂ ਤਾਂ ਫਿਰ ਅੱਗੇ ਆਪਾਂ ਕੋਸ਼ਿਸ਼ ਕਰਾਂਗੇ ਉਹਨੂੰ ਸਾਂਝਾ ਕਰਨ ਦੀ। ਤੇ ਦੋਸਤੋ ਗੱਲ ਕਰਦੇ ਹਾਂ, ਅੱਜ ਇੱਕ ਰਿਪੋਰਟ ਲੱਗੀ ਹੈ ਐਮਨੈਸਟੀ ਇੰਟਰਨੈਸ਼ਨਲ ਦੀ, ਦਾ ਦਾਅਵਾ ਕਿ ਭਾਰਤੀ ਕੰਪਨੀਆਂ ਨੇ ਇਜ਼ਰਾਈਲ ਨੂੰ ਹਥਿਆਰਾਂ ਦੀਆਂ ਜਿਹੜੀਆਂ ਨੇ 2596 ਖੇਪਾਂ ਭੇਜੀਆਂ, ਗਾਜ਼ਾ ਜੰਗ ਦੇ ਵਿੱਚ ਵਰਤੋਂ ਇਹਦੀ ਹੋਈ ਹੈ। ਐਮਨੈਸਟੀ ਇੰਟਰਨੈਸ਼ਨਲ ਨੇ ਵੀਰਵਾਰ ਨੂੰ ਕੱਲ੍ਹ ਬੀਤੇ 'ਚ ਜਾਰੀ ਆਪਣੀ ਰਿਪੋਰਟ ਦੇ ਵਿੱਚ ਕਿਹਾ ਕਿ ਇਸ ਨੇ ਭਾਰਤ ਤੋਂ ਇਜ਼ਰਾਈਲ ਨੂੰ ਨਿਰਯਾਤ ਜਿਹੜਾ ਕੀਤੇ ਜਾ ਰਹੇ ਹਥਿਆਰਾਂ ਦੀਆਂ 2500 ਤੋਂ ਵੱਧ ਖੇਪਾਂ ਦਾ ਜਿਹੜਾ ਪਤਾ ਲਗਾਇਆ। ਰਿਪੋਰਟ ਕਹਿੰਦੀ ਹੈ ਕਿ ਇਹ ਗਾਜ਼ਾ ਦੇ ਵਿੱਚ ਚੱਲ ਰਹੀ ਨਸਲਕੁਸ਼ੀ ਦੇ ਵਿੱਚ ਸਹਿਭਾਗੀ ਹੋਣ ਦਾ ਜਿਹੜਾ ਖਤਰਾ ਪੈਦਾ ਕਰ ਸਕਦਾ ਹੈ। ਇਸ ਦੇ ਵਿੱਚ ਅੱਗੇ ਕਿਹਾ ਗਿਆ ਕਿ 7 ਅਕਤੂਬਰ 2023 ਤੋਂ ਬਾਅਦ ਭਾਰਤ ਦੇ ਵੱਲੋਂ ਸਿੱਧੇ ਤੌਰ ਦੇ ਉੱਤੇ ਮਾਲਕੀ ਤੇ ਨਿਯੰਤਰਿਤ ਕੰਪਨੀਆਂ ਦੇ ਵੱਲੋਂ ਭਾਰਤ ਤੋਂ ਇਜ਼ਰਾਈਲ ਨੂੰ ਹਥਿਆਰਾਂ ਦੀਆਂ ਘੱਟੋ ਘੱਟ 2596 ਖੇਪਾਂ ਨਿਰਯਾਤ ਕੀਤੀਆਂ ਗਈਆਂ ਸਨ। ਐਮਨੈਸਟੀ ਜਿਹੜੀ ਹੈ ਇੰਟਰਨੈਸ਼ਨਲ ਦੀ ਰਿਪੋਰਟ ਦੇ ਵਿੱਚ ਇਹ ਵੀ ਦੱਸਿਆ ਗਿਆ ਕਿ ਭਾਰਤ ਨੇ ਇਜ਼ਰਾਈਲ ਨੂੰ ਹਥਿਆਰਾਂ ਦੀ ਸਪਲਾਈ ਜਾਰੀ ਰੱਖੀ ਹੈ, ਭਾਵੇਂ ਕਿ ਇਸ ਗੱਲ ਦਾ ਕਾਫੀ ਖਤਰਾ ਸੀ ਕਿ ਉਹਨਾਂ ਦੀ ਵਰਤੋਂ ਕਬਜ਼ੇ ਦੇ ਵਾਲੇ ਗਾਜ਼ਾ ਪੱਟੀ ਦੇ ਵਿੱਚ ਫਲਸਤੀਨੀਆਂ ਦੇ ਵਿਰੁੱਧ ਚੱਲ ਰਹੀ ਇਸ ਦੀ ਨਸਲਕੁਸ਼ੀ ਦੇ ਵਿੱਚ ਕੀਤੀ ਜਾ ਸਕਦੀ ਹੈ। ਇਜ਼ਰਾਈਲ ਨੂੰ ਹਥਿਆਰਾਂ ਤੇ ਗੋਲਾ ਬਾਰੂਦ ਦੀ ਸਪਲਾਈ ਦੱਸਦੀ ਹੈ ਕਿਵੇਂ ਭਾਰਤ ਸਰਕਾਰ ਨੇ ਇਜ਼ਰਾਈਲੀ ਰੱਖਿਆ ਖੇਤਰ ਦੇ ਨਾਲ ਇੱਕ ਨਜ਼ਦੀਕੀ ਅਤੇ ਲਾਹੇਵੰਦ ਸਾਂਝੇਦਾਰੀ ਬਣਾਈ ਹੈ ਤੇ ਉਹ ਸਪਲਾਈ ਚੇਨਾਂ ਦੇ ਵਿੱਚ ਇੱਕ ਮਹੱਤਵਪੂਰਨ ਯੋਗਦਾਨ ਬਣ ਗਈ ਹੈ ਜੋ ਇਜ਼ਰਾਈਲ ਦੇ ਫੌਜੀ ਕਾਰਜਾਂ ਦਾ ਸਮਰਥਨ ਕਰਦੀਆਂ ਨੇ। ਇਸ ਨੇ ਇਹ ਵੀ ਜਿਹੜਾ ਉਜਾਗਰ ਕਰ ਦਿੱਤਾ ਕਿ ਭਾਰਤ ਅਤੇ ਇਜ਼ਰਾਈਲ ਵਿਚਕਾਰ ਸ਼ਿਪਮੈਂਟ ਪੱਧਰ ਦੇ ਵਪਾਰਕ ਡੇਟਾ ਦੀ ਵਰਤੋਂ ਕੀਤੀ ਹੈ ਤੇ ਕਿਵੇਂ ਭਾਰਤੀ ਹਥਿਆਰ ਗੋਲਾ ਬਾਰੂਦ ਪੁਰਜ਼ੇ ਅਤੇ ਘਟਕ ਜਿਹੜੀਆਂ ਵੱਡੀਆਂ ਇਜ਼ਰਾਈਲੀ ਕੰਪਨੀਆਂ ਨੂੰ ਭੇਜੇ ਗਏ ਨੇ ਤੇ ਇਜ਼ਰਾਈਲੀ ਫੌਜ ਨੂੰ ਸਪਲਾਈ ਕਰਦੀਆਂ ਨੇ। ਐਮਨੈਸਟੀ ਇੰਟਰਨੈਸ਼ਨਲ ਦੀ ਸੈਕਟਰੀ ਜਨਰਲ ਐਗਨੇਸ ਕੈਲਾ ਮਾਰਡ ਨੇ ਕਿਹਾ ਕਿ ਸਾਡੀ ਖੋਜ ਗਾਜ਼ਾ ਦੇ ਵਿੱਚ ਨਸਲਕੁਸ਼ੀ ਦੇ ਬਾਵਜੂਦ ਇਜ਼ਰਾਈਲੀ ਫੌਜ ਤੇ ਰੱਖਿਆ ਖੇਤਰ ਨੂੰ ਭਾਰਤ ਦੇ ਨਿਰੰਤਰ ਸਮਰਥਨ ਨੂੰ ਬੇਨਕਾਬ ਕਰਦੀ ਹੈ, ਜਿਸ ਨੂੰ ਸਾਲਾਂ ਤੋਂ ਲਗਭਗ ਰੋਜ਼ਾਨਾ ਵਿਸ਼ਵ ਪੱਧਰ ਦੇ ਉੱਤੇ ਪ੍ਰਸਾਰਿਤ ਕੀਤਾ ਗਿਆ ਹੈ। ਐਮਨੈਸਟੀ ਨੇ ਭਾਰਤ ਸਰਕਾਰ ਨੂੰ ਇਜ਼ਰਾਈਲ ਨੂੰ ਹਥਿਆਰਾਂ, ਗੋਲਾ ਬਾਰੂਦ ਅਤੇ ਪੁਰਜ਼ਿਆਂ ਦੇ ਨਿਰਯਾਤ ਨੂੰ ਅਧਿਕਾਰਤ ਕਰਨਾ ਤੁਰੰਤ ਜਿਹੜਾ ਬੰਦ ਕਰਨ ਦੇ ਲਈ ਕਿਹਾ ਹੈ। ਐਮਨੈਸਟੀ ਦੀ ਰਿਪੋਰਟ ਨੇ 7 ਅਕਤੂਬਰ 2023 ਤੋਂ ਬਾਅਦ ਭਾਰਤ ਤੋਂ ਇਜ਼ਰਾਈਲ ਨੂੰ ਭੇਜੇ ਗਏ ਹਥਿਆਰਾਂ, ਗੋਲਾ ਬਾਰੂਦ, ਪੁਰਜ਼ਿਆਂ ਅਤੇ ਘਟਕਾਂ ਦੀਆਂ ਜਿਹੜੀਆਂ ਨੇ 2596 ਖੇਪਾਂ ਦੇ ਰਿਕਾਰਡ ਦਰਸਾਉਂਦੇ ਨੇ ਕਿ ਭਾਰਤੀ ਕੰਪਨੀਆਂ ਨੇ ਵੱਡੀਆਂ ਇਜ਼ਰਾਈਲੀ ਕੰਪਨੀਆਂ ਨੂੰ ਮਿਲਟਰੀ ਗ੍ਰੇਡ ਹਥਿਆਰਾਂ ਦੇ ਲਈ ਘੱਟੋ ਘੱਟ ਆਪਣੇ 39,516 ਛੋਟੇ ਹਥਿਆਰਾਂ ਦੇ ਪੁਰਜ਼ੇ, ਵਿਸਫੋਟਕ ਆਰਡੀਨੈਂਸ ਦੇ ਜਿਹੜੇ ਨੇ 5,64,970 ਪੁਰਜ਼ੇ, ਜਿਵੇਂ ਕਿ ਡਰੋਨ, ਵਾਰਹੈੱਡ, ਆਰਟੀਲਰੀ, ਸ਼ੈਲ ਕੈਸਿੰਗ ਅਤੇ ਹੋਰ ਮਿਲਟਰੀ ਵਾਹਨਾਂ ਦੇ 298 ਕੰਪੋਨੈਂਟ ਜਿਹੜੇ ਸਪਲਾਈ ਕੀਤੇ ਨੇ ਜੋ ਇਜ਼ਰਾਈਲ ਫੌਜ ਨੂੰ ਸਿੱਧੇ ਸਪਲਾਇਰ ਨੇ। ਐਮਨੈਸਟੀ ਇੰਟਰਨੈਸ਼ਨਲ ਨੇ ਇਹ ਵੀ ਦੱਸਿਆ ਕਿ ਉਹਨਾਂ ਖੇਪਾਂ ਨੂੰ ਬਾਹਰ ਰੱਖਿਆ ਹੈ ਜੋ ਨਾਗਰਿਕ ਵਰਤੋਂ ਦੇ ਲਈ ਹੋ ਸਕਦੀਆਂ ਨੇ ਤੇ ਇਸ ਨੇ ਹਥਿਆਰਾਂ, ਪੁਰਜ਼ਿਆਂ ਅਤੇ ਗੋਲਾ ਬਾਰੂਦ ਨੂੰ ਵੀ ਬਾਹਰ ਰੱਖਿਆ ਹੈ ਜੋ ਸੰਭਾਵਿਤ ਤੌਰ ਦੇ ਉੱਤੇ ਮਿਜ਼ਾਈਲ ਵਿਰੋਧੀ ਰੱਖਿਆ ਤਕਨਾਲੋਜੀ ਲਈ ਵਰਤੇ ਜਾਂਦੇ ਨੇ, ਜਿਸ ਦੀ ਵਰਤੋਂ ਅਕਸਰ ਨਾਗਰਿਕਾਂ ਨੂੰ ਅੰਨੇਵਾਹ ਹਮਲਿਆਂ ਤੋਂ ਜਿਹੜਾ ਬਚਾਉਣ ਦੇ ਲਈ ਕੀਤੀ ਜਾਂਦੀ ਹੈ। ਸਪਲਾਈ ਕੀਤੇ ਗਏ ਹਥਿਆਰਾਂ ਦੇ ਵਿੱਚ ਮਸ਼ੀਨ ਗਨ ਦੇ ਪੁਰਜ਼ੇ ਸ਼ਾਮਲ ਨੇ। ਐਲਬਿਟ ਸਿਸਟਮਸ ਨੂੰ ਜਿਹੜਾ ਸਪਲਾਈ ਕੀਤੇ ਗਏ 155 ਮਿਲੀਮੀਟਰ ਹਾਈ

0: ਐਕਸਪਲੋਸਿਵ, ਆਰਟਿਲਰੀ ਸ਼ੈੱਲ, ਸਾਈਕਿਸ, ਟ੍ਰਾਈਕਰ, ਲੋਇਟਰਿੰਗ ਮਿਊਨੀਸ਼ਨ ਦੇ ਲਈ ਜਿਹੜਾ ਵਿਸਫੋਟਕ ਹਾਰਡਵੇਅਰ ਜਿਹੜਾ ਵਾਰਹੈੱਡ ਹੈ ਉਹ ਵੀ ਭੇਜਿਆ। ਹਥਿਆਰਾਂ ਦੀ ਸਪਲਾਈ ਕਰਨ ਵਾਲੀਆਂ ਭਾਰਤੀ ਕੰਪਨੀਆਂ ਦੇ ਵਿੱਚ PLR ਸਿਸਟਮ ਪ੍ਰਾਈਵੇਟ ਲਿਮਿਟਡ ਸ਼ਾਮਲ ਹੈ, ਜੋ ਮਸ਼ੀਨ ਗੰਨ ਦੇ ਲਈ ਪੁਰਜੇ ਬਣਾਉਂਦੀ ਹੈ। ਅਡਾਨੀ ਡਿਫੈਂਸ ਐਂਡ ਆਰੋਸਪੇਸ ਅਤੇ ਇਜ਼ਰਾਈਲ ਵੈਪਨ ਇੰਡਸਟਰੀ ਵਿਚਕਾਰ ਇੱਕ ਸਾਂਝਾ ਉਦਮ ਹੈ। ਇੰਡੋ MIM ਪ੍ਰਾਈਵੇਟ ਲਿਮਿਟਡ, ਜੋ ਅੱਗ ਦੇ ਹਥਿਆਰਾਂ ਦੇ ਪੁਰਜੇ ਬਣਾਉਂਦੀ ਹੈ, ਅਤੇ ਕਲਿਆਣੀ ਸਿਸਟਮਸ ਪ੍ਰਾਈਵੇਟ ਲਿਮਿਟਡ, ਜੋ ਆਰਟਿਲਰੀ ਰਾਊਂਡ ਅਤੇ ਕੇਸਿੰਗ ਬਣਾਉਂਦੀ ਹੈ, ਅਤੇ ਭਾਰਤ ਫੋਰਸ ਦੀ ਜਿਹੜੀ ਹੈ ਸਹਾਇਕ ਕੰਪਨੀ ਹੈ, ਅਤੇ ਰਾਜ ਦੀ ਮਲਕੀਅਤ ਵਾਲੀ ਮਿਊਨੀਸ਼ਨਸ ਇੰਡੀਆ ਲਿਮਿਟਡ, ਜੋ ਹਾਈ ਐਕਸਪੋਲਸਿਵ ਆਰਟਿਲਰੀ ਰਾਊਂਡ ਬਣਾਉਂਦੀ ਹੈ, ਅਤੇ ਅਲਫਾ ਐਲਸੈਕ ਡਿਫੈਂਸ ਐਂਡ ਐਰੋਸਪੇਸ ਸਿਸਟਮ ਪ੍ਰਾਈਵੇਟ ਲਿਮਿਟਡ, ਜੋ ਵਿਸਫੋਟਕ ਹਾਰ ਜਿਹੜੇ ਨੇ ਵਾਰਹੈੱਡ ਬਣਾਉਂਦੀ ਹੈ, ਅਤੇ ਅਲਫਾ ਡਿਜ਼ਾਈਨ ਟੈਕਨੋਲੋਜੀਜ਼ ਅਤੇ ਐਲਬਰਟ ਸਿਸਟਮ ਵਿਚਕਾਰ ਜਿਹੜਾ ਇੱਕ ਸਾਂਝਾ ਉਦਮ ਹੈ। ਆਖਰ 'ਚ ਉਹ ਕਹਿੰਦੇ ਆ, ਆਰਡਰ ਦੇਣ ਵਾਲੀਆਂ ਅਤੇ ਹਥਿਆਰ ਪ੍ਰਾਪਤ ਕਰਨ ਵਾਲੀਆਂ ਇਜ਼ਰਾਈਲੀ ਕੰਪਨੀਆਂ ਦੇ ਵਿੱਚ ਐਲਬਰਟ ਸਿਸਟਮਸ, ਰਫੇਲ ਐਡਵਾਂਸਡ ਡਿਫੈਂਸ ਸਿਸਟਮਸ ਲਿਮਿਟਡ ਅਤੇ ਇਜ਼ਰਾਈਲ ਐਰੋਸਪੇਸ ਇੰਡਸਟਰੀ ਜਿਹੜੀ ਆ ਲਿਮਿਟਡ ਸ਼ਾਮਲ ਨੇ। ਰਿਪੋਰਟ ਦੇ ਵਿੱਚ ਕਿਹਾ ਗਿਆ ਕਿ ਭਾਰਤ ਨੇ ਆਰਮਸ ਟ੍ਰੇਡ ਟ੍ਰਿਟੀ ਜਿਹੜੀ ਹੈ ATT ਉੱਤੇ ਦਸਖਤ ਨਹੀਂ ਕੀਤੇ ਨੇ, ਅਤੇ ਨਾ ਹੀ ਇਸ ਦੇ ਵਿੱਚ ਸ਼ਾਮਲ ਹੋਇਆ ਹੈ। ਅਮਰੀਕਾ ਇਹਨਾਂ ਚੀਜ਼ਾਂ ਦੇ ਉੱਤੇ ਉਹਨੂੰ ਘੇਰ ਸਕਦਾ ਆਉਣ ਵਾਲੇ ਸਮੇਂ ਦੇ ਵਿੱਚ, ਦੇਖੋ ਕੀ ਕੁਝ ਬਣਦਾ। ਜਸਵਿੰਦਰ ਜੀ ਜੁੜੇ ਹੋਏ ਨੇ ਨਾਲ, ਸਤਿ ਸ਼੍ਰੀ ਅਕਾਲ ਭੇਜਦੇ ਨੇ, ਅਤੇ ਬੇਬਾਕ ਗੱਲਬਾਤ ਪੱਟੀ ਵਾਲੇ ਵੀਰ ਜੀ ਨੇ ਕਹਿੰਦੇ ਕੀਤੀ ਹੈ, ਅਤੇ ਭੁਪਿੰਦਰ ਜੀ ਅਤੇ ਸਾਰੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ ਭੇਜਦੇ ਨੇ। ਮਲੇਰਕੋਟਲੇ ਤੋਂ ਜੱਸੀ ਜੀ ਜੁੜੇ ਹੋਏ ਨੇ, ਅਤੇ ਦੂਸਰੇ ਪਾਸੇ ਕੈਨੇਡਾ ਦੇ ਵਿੱਚ ਪੜ੍ਹਾਈ, ਅਮਰੀਕਾ ਦੇ ਵਿੱਚ ਠੱਗੀ, ਅਤੇ 22 ਸਾਲਾਂ ਭਾਰਤੀ ਨੌਜਵਾਨ ਰੋਸ਼ਨ ਏਜੰਟ ਬਣ ਕੇ ਬਜ਼ੁਰਗਾਂ ਤੋਂ ਜਿਹੜਾ ਲੁੱਟਦਾ ਸੀ ਸੋਨਾ, ਉਹ ਫੜਿਆ ਗਿਆ। ਕੈਨੇਡਾ ਦੇ ਵਿੱਚ ਸਟੱਡੀ ਵੀਜ਼ੇ ਦੇ ਉੱਤੇ ਆਏ ਇੱਕ 22 ਸਾਲਾਂ ਭਾਰਤੀ ਨੌਜਵਾਨ ਨੂੰ ਅਮਰੀਕਾ ਦੇ ਵਿੱਚ ਬਜ਼ੁਰਗ ਨਾਗਰਿਕਾਂ ਦੇ ਨਾਲ ਲੱਖਾਂ ਡਾਲਰ ਦੀ ਧੋਖਾਧੜੀ ਕਰਨ ਦੇ ਦੋਸ਼ ਦੇ ਹੇਠ 48 ਮਹੀਨੇ ਜਾਣੀ ਕਿ 4 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ। ਅਮਰੀਕੀ ਅਧਿਕਾਰੀਆਂ ਅਨੁਸਾਰ ਦੋਸ਼ੀ ਦੇ ਉੱਤੇ ਕਰੋੜਾਂ ਰੁਪਏ ਦੀ ਮਨੀ ਲਾਂਡਰਿੰਗ ਅਤੇ ਠੱਗੀ ਦੀ ਸਾਜ਼ਿਸ਼ ਰਚਨ ਦਾ ਦੋਸ਼ ਸਾਬਤ ਹੋਇਆ। ਅਸਿਸਟੈਂਟ US ਅਟਾਰਨੀ ਬ੍ਰੈਡ ਡੀ ਸ਼ਿਮਲ ਦੇ ਅਨੁਸਾਰ ਯੂਨਾਈਟਿਡ ਸਟੇਟਸ ਡਿਸਟ੍ਰਿਕਟ ਜੱਜ ਜਿਹੜੇ ਨੇ ਬ੍ਰੈਟ ਲੁੰਡਵਿਕ ਨੇ ਜਿਹੜਾ ਦੋਸ਼ੀ ਰੋਸ਼ਨ ਸ਼ਾਹ 22 ਸਾਲਾਂ ਨੂੰ ਮਨੀ ਲਾਂਡਰਿੰਗ ਦੀ ਸਾਜ਼ਿਸ਼ ਰਚਨ ਦੇ ਗੰਭੀਰ ਜੁਰਮ ਦੇ ਹੇਠ 4 ਸਾਲਾਂ ਦੀ ਬੰਦੀ ਦੀ ਸਜ਼ਾ ਸੁਣਾਈ ਹੈ। ਅਦਾਲਤੀ ਦਸਤਾਵੇਜ਼ਾਂ ਮੁਤਾਬਕ ਰੋਸ਼ਨ ਸ਼ਾਹ ਮੂਲ ਰੂਪ ਦੇ ਵਿੱਚ ਭਾਰਤੀ ਨਾਗਰਿਕ ਹੈ, ਜੋ ਕੈਨੇਡਾ ਦੀ ਇੱਕ ਕਾਲਜ ਦੇ ਵਿੱਚ ਪੜ੍ਹਾਈ ਕਰਨ ਦੇ ਲਈ ਸਟੱਡੀ ਵੀਜ਼ੇ ਦੇ ਉੱਤੇ ਆਇਆ ਸੀ। ਇਸ ਤੋਂ ਬਾਅਦ ਉਹ ਟੂਰਿਸਟ ਵਿਜ਼ਿਟਰ ਵੀਜ਼ਾ ਲੈ ਕੇ ਜਿਹੜਾ ਸੀ ਅਮਰੀਕਾ ਦੇ ਵਿੱਚ ਦਾਖਲ ਹੋਇਆ, ਜਿੱਥੇ ਉਸਨੇ ਠੱਗੀ ਦੇ ਪੈਸੇ ਤੇ ਸੋਨਾ ਇਕੱਠਾ ਕਰਨਾ ਸ਼ੁਰੂ ਜਿਹੜਾ ਕੰਮ ਕਰ ਦਿੱਤਾ। ਜਾਂਚ ਏਜੰਸੀਆਂ ਨੇ ਖੁਲਾਸਾ ਕੀਤਾ ਕਿ ਭਾਰਤ ਦੇ ਵਿੱਚ ਬੈਠੇ ਰੋਸ਼ਨ ਸ਼ਾਹ ਅਤੇ ਲਾਲ ਉਹਦੇ ਨਾਲ ਜਿਹੜੇ ਨੇ ਸਾਜ਼ਿਸ਼ਕਰਤਾ ਅਮਰੀਕੀ ਬਜ਼ੁਰਗਾਂ ਨੂੰ ਫੋਨ ਕਰਦੇ ਸਨ ਅਤੇ ਉਹਨਾਂ ਨੂੰ ਡਰਾਉਂਦੇ ਸਨ ਕਿ ਉਹਨਾਂ ਦੀ ਪਛਾਣ ਆਇਡੈਂਟੀ ਦੀ ਵਰਤੋਂ ਵੱਡੇ ਅਪਰਾਧਾਂ ਦੇ ਵਿੱਚ ਹੋਈ ਹੈ। ਪੀੜਤਾਂ ਨੂੰ ਵਿਸ਼ਵਾਸ ਦਵਾਇਆ ਜਾਂਦਾ ਸੀ ਕਿ ਜੇਕਰ ਉਹ ਆਪਣੀ ਨਗਦੀ ਅਤੇ ਸੋਨਾ ਸੁਰੱਖਿਅਤ ਰੱਖਣਾ ਚਾਹੁੰਦੇ ਨੇ ਤਾਂ ਉਹਨਾਂ ਨੂੰ ਇਹ ਸਭ ਜਿਹੜਾ WDC ਦੇ ਸੇਫ ਡਿਪਾਜ਼ਿਟ ਬਾਕਸ ਦੇ ਵਿੱਚ ਜਿਹੜਾ ਰੱਖਣ ਦੇ ਲਈ ਇੱਕ ਫੈਡਰਲ ਏਜੰਟ ਦੇ ਹਵਾਲੇ ਕਰਨਾ ਪਵੇਗਾ। ਰੋਸ਼ਨ ਸ਼ਾਹ ਖੁਦ ਨੂੰ ਫੈਡਰਲ ਏਜੰਟ ਦੱਸ ਕੇ ਅਮਰੀਕਾ ਦੇ ਵੱਖ ਵੱਖ ਸੂਬਿਆਂ ਦੇ ਵਿੱਚ ਜਾਂਦਾ ਸੀ ਅਤੇ ਪੀੜਤ ਬਜ਼ੁਰਗਾਂ ਤੋਂ ਨਗਦੀ ਅਤੇ ਸੋਨਾ ਵਸੂਲਦਾ ਸੀ। ਉਸਨੇ ਕੁੱਲ 15 ਬਜ਼ੁਰਗ ਨਾਗਰਿਕਾਂ ਤੋਂ ਜਿਹੜਾ 3.7 ਮਿਲੀਅਨ ਅਮੈਰੀਕਨ ਡਾਲਰ, ਲਗਭਗ 31 ਕਰੋੜ ਰੁਪਏ ਤੋਂ ਵੱਧ ਦੀ ਰਕਮ ਦੇ ਉੱਤੇ ਜਿਹੜਾ ਸੋਨਾ ਵਸੂਲਿਆ। ਇਨਵੈਸਟੀਗੇਸ਼ਨ ਜਿਹੜੀ ਹੈ ਉਹਨੇ ਸਾਲ 2025 ਦੇ ਵਿੱਚ ਸ਼ਾਹ ਨੂੰ ਉਸ ਵੇਲੇ ਰੰਗੇ ਹੱਥੀਂ ਗ੍ਰਿਫਤਾਰ ਕਰ ਲਿਆ ਜਦੋਂ ਵਿਸਕਾਂਸਿਨ ਦੇ ਨਿਊ ਬਰਲਿਨ ਇਲਾਕੇ ਦੇ ਵਿੱਚ ਇੱਕ ਪੀੜਤ ਤੋਂ ਸੋਨਾ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ। ਸਜ਼ਾ ਸੁਣਾਉਂਦਿਆਂ ਜੱਜ ਲੁਡਵਿੰਗ ਨੇ ਸ਼ਾਹ ਦੇ ਇਸ ਅਪਰਾਧ ਦੀ ਗੰਭੀਰਤਾ ਅਤੇ ਬਜ਼ੁਰਗਾਂ ਦੇ ਉੱਤੇ ਪਏ ਇਸ ਦੇ ਬੁਰੇ ਪ੍ਰਭਾਵ ਦਾ ਵਿਸ਼ੇਸ਼ ਜ਼ਿਕਰ ਕੀਤਾ ਅਤੇ ਅਧਿਕਾਰੀਆਂ ਨੇ ਸਪੱਸ਼ਟ ਕੀਤਾ ਕਿ ਅਮਰੀਕਾ ਦੇ ਵਿੱਚ ਬਜ਼ੁਰਗਾਂ ਨੂੰ ਨਿਸ਼ਾਨਾ ਬਣਾਉਣ ਵਾਲੇ ਕੌਮਾਂਤਰੀ ਗਰੋਹਾਂ ਦੇ ਵਿਰੁੱਧ ਸਖ਼ਤ ਕਾਰਵਾਈ ਜਾਰੀ ਰਹੇਗੀ। ਸ਼ਾਂਤੀ ਦੀ ਪਹਿਲ, ਟਰੰਪ ਨੇ ਹਮਾਸ ਅਤੇ ਇਜ਼ਰਾਈਲੀ ਫੌਜਾਂ ਨੂੰ ਲੈ ਕੇ ਇੱਕ ਵੱਡਾ ਦਾਅਵਾ ਕੀਤਾ ਹੈ। ਟਰੰਪ ਨੇ ਦਾਅਵਾ ਕੀਤਾ ਕਿ ਹਮਾਸ ਦੇ ਜਿਹੜਾ ਹੈ ਨਿਸ਼ਚਿਤ ਜਿਹੜਾ ਸਤਰੀਕਰਨ ਅਤੇ ਗਾਜ਼ਾ ਪੱਟੀ ਤੋਂ ਇਜ਼ਰਾਈਲੀ ਫੌਜਾਂ ਦੀ ਵਾਪਸੀ ਦੇ ਉੱਤੇ ਇੱਕ ਸਮਝੌਤਾ ਹੋ ਗਿਆ। ਯੁੱਧ ਦੇ ਪੂਰੀ ਤਰ੍ਹਾਂ ਖਤਮ ਹੋਣ ਦੇ ਵਿੱਚ ਬਹੁਤ ਸਾਰੀਆਂ ਰੁਕਾਵਟਾਂ ਅਜੇ ਨੇ। ਹਮਾਸ ਜਾਂ ਇਜ਼ਰਾਈਲ ਦੇ ਵਜੋਂ ਵਿੱਚੋਂ ਕਿਸੇ ਵੱਲੋਂ ਵੀ ਸਮਝੌਤੇ ਦਾ ਕੋਈ ਵੀ ਤੁਰੰਤ ਸੰਕੇਤ ਜਾਂ ਰਸਮੀ ਪੁਸ਼ਟੀ ਅਜੇ ਤੱਕ ਨਹੀਂ ਆਈ ਹੈ। ਪਰ ਅਮਰੀਕੀ ਰਾਸ਼ਟਰਪਤੀ ਟਰੰਪ ਅਧਿਕਾਰਤ ਨਿਵਾਸ ਅਤੇ ਦਫ਼ਤਰ ਵਾਈਟ ਹਾਊਸ ਤੋਂ ਇਹ ਐਲਾਨ ਅਮਰੀਕਾ ਦੇ ਦੁਆਰਾ ਵਿਚੋਲਗੀ ਜੰਗਬੰਦੀ ਸਮਝੌਤੇ ਉੱਤੇ ਦਸਖਤ ਕਰਨ ਤੋਂ ਲਗਭਗ 9 ਮਹੀਨੇ ਬਾਅਦ ਆਇਆ। ਸਮਝੌਤੇ ਦੇ ਦੂਜੇ ਪੜਾਅ ਨੂੰ ਲਾਗੂ ਕਰਨ ਸੰਬੰਧੀ ਇਜ਼ਰਾਈਲ ਤੇ ਹਮਾਸ ਵਿਚਕਾਰ ਗੱਲਬਾਤ ਲੰਬੇ ਸਮੇਂ ਤੋਂ ਰੁਕੀ ਹੋਈ ਹੈ ਤੇ ਇਸ ਪੜਾਅ ਦੇ ਵਿੱਚ ਹਮਾਸ ਦਾ ਜਿਹੜਾ ਨਿਸ਼ਚਿਤਰੀਕਰਨ ਜਿਹੜਾ ਹੈ ਤੇ ਗਾਜ਼ਾ ਦਾ ਜਿਹੜਾ ਪੁਨਰ ਨਿਰਮਾਣ ਸ਼ਾਮਲ ਹੈ। ਪਤਾ ਨਹੀਂ ਇੰਨੇ ਔਖੇ ਔਖੇ ਸ਼ਬਦ ਕਿੱਥੋਂ ਕੱਢ ਕੱਢ ਕੇ ਲਿਖ ਦਿੰਦੇ ਹੈ। ਟਰੰਪ ਨੇ ਸੋਸ਼ਲ ਮੀਡੀਆ ਦੇ ਉੱਤੇ ਕਿਹਾ ਕਿ ਇਹ ਸਮਝੌਤਾ ਬਹੁਤ ਧਿਆਨ ਦੇ ਨਾਲ ਪੜਾਅਵਾਰ ਜਿਹੜਾ ਢੰਗ ਦੇ ਨਾਲ ਲਾਗੂ ਕੀਤਾ ਜਾਵੇਗਾ। ਜਿਵੇਂ ਕਿ ਪ੍ਰਕਿਰਿਆ ਪੂਰੀ ਹੋ ਜਾਵੇਗੀ ਤਾਂ ਫਿਰ ਇਜ਼ਰਾਈਲੀ ਫੌਜਾਂ ਗਾਜ਼ਾ ਤੋਂ ਪਿੱਛੇ ਹਟ ਜਾਣਗੀਆਂ। ਇਸ ਮਗਰੋਂ ਅੰਤਰਰਾਸ਼ਟਰੀ ਸਥਿਰਤਾ ਫੋਰਸ ਜਿਹੜੀ ਹੈ ਇੱਕ ਨਵੀਂ ਫਲਸਤੀਨੀ ਪੁਲਿਸ ਫੋਰਸ ਦੇ ਨਾਲ ਫਿਰ ਗਾਜ਼ਾ ਨੂੰ ਇਸ ਦੇ ਨਿਵਾਸੀਆਂ ਅਤੇ ਗੁਆਂਢੀ ਦੇਸ਼ਾਂ ਦੇ ਲਈ ਸੁਰੱਖਿਅਤ ਬਣਾਉਣ ਦੀ ਜ਼ਿੰਮੇਵਾਰੀ ਸੰਭਾਲੇਗੀ। ਟਰੰਪ ਦੀ 20 ਨੁਕਾਤੀ ਜੰਗਬੰਦੀ ਯੋਜਨਾ ਦੇ ਵਿੱਚ ਇਰਾਨ ਸਮਰਥਿਤ ਅੱਤਵਾਦੀ ਸਮੂਹ ਹਮਾਸ ਨੂੰ ਆਪਣੇ ਹਥਿਆਰ ਛੱਡਣ ਅਤੇ ਸੁਰੰਗਾਂ ਦੇ ਆਪਣੇ ਵਿਸ਼ਾਲ ਨੈੱਟਵਰਕ ਨੂੰ ਤਬਾਹ ਕਰਨ ਦੀ ਮੰਗ ਕੀਤੀ ਗਈ ਹੈ। ਗਾਜ਼ਾ ਦੇ ਵਿੱਚ ਯੁੱਧ 7 ਅਕਤੂਬਰ 2023 ਨੂੰ ਦੱਖਣੀ ਇਜ਼ਰਾਈਲ ਅਤੇ ਹਮਾਸ ਦੀ ਅਗਵਾਈ ਵਾਲੇ ਹਮਲੇ ਤੋਂ ਬਾਅਦ ਸ਼ੁਰੂ ਹੋਇਆ ਸੀ। ਇਸ ਦੇ ਹਮਲੇ ਦੇ ਵਿੱਚ ਲਗਭਗ 1200 ਲੋਕ ਮਾਰੇ ਗਏ ਸਨ ਅਤੇ 251 ਨੂੰ ਬੰਧਕ ਬਣਾ ਲਿਆ ਗਿਆ ਸੀ। ਗਾਜ਼ਾ ਸਿਹਤ ਮੰਤਰਾਲੇ ਦੇ ਅਨੁਸਾਰ ਹੁਣ ਤੱਕ ਇਜ਼ਰਾਈਲ ਦੀ ਜਵਾਬੀ ਫੌਜੀ ਕਾਰਵਾਈ ਦੇ ਵਿੱਚ 73,000 ਤੋਂ ਵੱਧ ਫਲਸਤੀਨੀ ਮਾਰੇ ਜਾ ਚੁੱਕੇ ਹੈ। ਦੂਸਰੇ ਪਾਸੇ ਚੀਨ ਦੇ ਵਿੱਚ ਜਿਹੜਾ ਇਲੈਕਟ੍ਰੋਨਿਕ ਜਿਹੜੇ ਨੇ ਵਹੀਕਲ ਨੇ ਵਾਹਨ ਨੇ ਉਹਨਾਂ ਦੀਆਂ ਪੁਰਾਣੀਆਂ ਬੈਟਰੀਆਂ ਦਾ ਸੰਕਟ ਬਣ ਗਿਆ। ਵਾਤਾਵਰਨ ਅਤੇ ਸਿਹਤ ਦੇ ਲਈ ਵੱਡਾ ਖਤਰਾ ਸਾਹਮਣੇ ਆ ਰਿਹਾ। ਪਿਛਲੇ ਇੱਕ ਦਹਾਕੇ ਦੇ ਦੌਰਾਨ ਦੁਨੀਆ ਦਾ ਸਭ ਤੋਂ ਵੱਡਾ ਇਲੈਕਟ੍ਰਿਕ ਵਾਹਨ ਬਾਜ਼ਾਰ ਬਣਨ ਤੋਂ ਬਾਅਦ ਹੁਣ ਚੀਨ ਇੱਕ ਨਵੀਂ ਚੁਣੌਤੀ ਦਾ ਸਾਹਮਣਾ ਕਰ ਰਿਹਾ। ਲੱਖਾਂ ਦੀ ਗਿਣਤੀ ਦੇ ਵਿੱਚ ਬੈਟਰੀਆਂ ਆਪਣੀ ਮਿਆਦ ਪੂਰੀ ਕਰ ਰਹੀਆਂ ਅਤੇ ਚੀਨ ਦੇ ਵਿੱਚ ਇਲੈਕਟ੍ਰਿਕ ਵਾਹਨਾਂ ਦੀ ਵਿਕਰੀ 2018 ਦੇ ਵਿੱਚ 10 ਲੱਖ ਤੋਂ ਵੱਧ ਕੇ 2025 ਦੇ ਵਿੱਚ 1.6 ਕਰੋੜ ਤੋਂ ਵੀ ਵੱਧ ਹੋ ਗਈ। ਹੁਣ ਇਹਨਾਂ ਦੀਆਂ ਬੈਟਰੀਆਂ ਦੇ ਰਿਟਾਇਰ ਹੋਣ ਦਾ ਪਹਿਲਾ ਵੱਡਾ ਜਿਹੜਾ ਦੌਰ ਸ਼ੁਰੂ ਹੋ ਚੁੱਕਿਆ ਹੈ। ਅੰਕੜਿਆਂ ਅਨੁਸਾਰ ਪਿਛਲੇ ਸਾਲ ਚੀਨ ਦੇ ਵਿੱਚ 4 ਲੱਖ ਮੀਟ੍ਰਿਕ ਟਨ ਜਿਹੜਾ ਇਲੈਕਟ੍ਰੋਨਿਕ ਜਿਹੜਾ ਵਹੀਕਲ ਹੈ ਬੈਟਰੀ ਉਹਦਾ ਕੂੜਾ ਪੈਦਾ ਹੋਇਆ ਸੀ। ਖੋਜਕਰਤਾਵਾਂ ਦੇ ਅਨੁਸਾਰ ਕਿ ਇਹ ਜਿਹੜਾ ਅੰਕੜਾ ਹੁਣ 2030 ਤੱਕ ਇਹ ਵੱਧ ਕੇ 16.9 ਲੱਖ ਮੀਟ੍ਰਿਕ ਟਨ ਹੋ ਜਾਏਗਾ ਅਤੇ 2040 ਤੱਕ ਇਹ 2.23 ਕਰੋੜ ਮੀਟ੍ਰਿਕ ਟਨ ਤੱਕ ਪਹੁੰਚ ਸਕਦਾ ਹੈ। ਅਤੇ ਕਿਹੜਾ ਵਾਤਾਵਰਨ ਬਚਾ ਰਹੇ ਨੇ ਇਹ ਲੋਕ ਦੱਸੋ, ਹੈ ਸਾਰਾ ਬਿਜ਼ਨਸ ਕਰ ਰਹੇ ਨੇ ਇਹਨਾਂ ਚੀਜ਼ਾਂ ਦੇ ਉੱਤੇ। ਇੰਨੀ ਵੱਡੀ ਮਾਤਰਾ ਦੇ ਵਿੱਚ ਬੈਟਰੀਆਂ ਦਾ ਨਿਪਟਾਰਾ ਕਰਨਾ ਦੇਸ਼ ਦੇ ਲਈ ਇੱਕ ਵੱਡੀ ਪ੍ਰਬੰਧਕੀ ਚੁਣੌਤੀ ਬਣ ਗਿਆ। ਸਭ ਤੋਂ ਵੱਡੀ ਸਮੱਸਿਆ ਇਹ ਹੈ ਕਿ ਬਹੁਤ ਸਾਰੀਆਂ ਪੁਰਾਣੀਆਂ ਬੈਟਰੀਆਂ ਗੈਰ ਪ੍ਰਮਾਣਿਤ ਰੀਸਾਈਕਲਰਾਂ ਦੇ ਕੋਲ ਜਾ ਰਹੀਆਂ ਨੇ ਅਤੇ ਚੀਨ ਦੇ ਕੋਲ ਇਹਨਾਂ ਬੈਟਰੀਆਂ ਨੂੰ ਸੰਭਾਲਣ ਦੇ ਲਈ ਲੋੜੀਂਦੀ ਸਮਰੱਥਾ ਹੈ। ਪਰ 2023 ਦੇ ਵਿੱਚ ਸਿਰਫ 25% ਬੈਟਰੀਆਂ ਹੀ ਸਰਕਾਰੀ ਮਾਨਤਾ ਪ੍ਰਾਪਤ ਕੰਪਨੀਆਂ ਦੇ ਕੋਲ ਪਹੁੰਚੀਆਂ ਨੇ, ਬਾਕੀ ਪਤਾ ਨਹੀਂ ਕਿੱਥੇ ਉੜ ਪੁੜ ਗਈਆਂ। ਗੈਰ ਕਾਨੂੰਨੀ ਰੀਸਾਈਕਲਰ ਵਾਹਨ ਮਾਲਕਾਂ ਨੂੰ ਵੱਧ ਪੈਸੇ ਦਿੰਦੇ ਨੇ ਕਿਉਂਕਿ ਉਹ ਸੁਰੱਖਿਆ ਅਤੇ ਪ੍ਰਦੂਸ਼ਣ ਕੰਟਰੋਲ ਦੇ ਨਿਯਮਾਂ ਦੀ ਪਾਲਣਾ ਨਹੀਂ ਕਰਦੇ ਹੈ। ਬੈਟਰੀਆਂ ਦੇ ਗਲਤ ਨਿਪਟਾਰੇ ਦੇ ਕਾਰਨ ਗੰਭੀਰ ਨਤੀਜੇ ਜਿਹੜੇ ਨਿਕਲ ਰਹੇ ਨੇ। ਜਿਆਗਸ਼ੀ ਸੂਬੇ ਦੇ ਵਿੱਚ ਇੱਕ ਗੈਰ ਕਾਨੂੰਨੀ ਕੰਪਨੀ ਦੁਆਰਾ ਬੈਟਰੀਆਂ ਨੂੰ ਗਲਤ ਤਰੀਕੇ ਨਾਲ ਤੋੜਨ ਦੇ ਕਾਰਨ 6 ਏਕੜ ਜੰਗਲ ਤਬਾਹ ਹੋ ਗਿਆ ਸੀ। ਮਾਹਰਾਂ ਅਨੁਸਾਰ ਬੈਟਰੀਆਂ ਦੇ ਵਿੱਚ ਮੌਜੂਦਾ ਜਿਹੜਾ ਲਿਥੀਅਮ ਹੈ, ਤਾਂਬਾ ਹੈ ਜਾਂ ਨਿਕਲ ਹੈ ਵਰਗੀਆਂ ਧਾਤਾਂ ਜੇਕਰ ਵਾਤਾਵਰਨ ਦੇ ਵਿੱਚ ਮਿਲ ਜਾਣ ਤਾਂ ਇਹ ਪਾਣੀ ਅਤੇ ਮਿੱਟੀ ਨੂੰ ਜ਼ਹਿਰੀਲਾ ਕਰ ਦਿੰਦੀਆਂ ਨੇ। ਇਸ ਤੋਂ ਇਲਾਵਾ ਗੈਰ ਕਾਨੂੰਨੀ ਤਰੀਕੇ ਨਾਲ ਤਿਆਰ ਕੀਤੀਆਂ ਬੈਟਰੀਆਂ ਦੇ ਕਾਰਨ ਵਾਹਨਾਂ ਨੂੰ ਅੱਗ ਲੱਗਣ ਦੀਆਂ ਘਟਨਾਵਾਂ ਵੀ ਸਾਹਮਣੇ ਆਈਆਂ ਨੇ। ਜਿਵੇਂ ਕਿ ਹਾਲ ਹੀ ਦੇ ਵਿੱਚ ਇੱਕ ਜਿਹੜਾ ਐਕਸੀਆਮੋ ਕਾਰ ਦੇ ਵਿੱਚ ਵਾਪਰੀ ਘਟਨਾ ਸੀ। ਇਸ ਸਥਿਤੀ ਨੂੰ ਸੁਧਾਰਨ ਦੇ ਲਈ ਚੀਨ ਦੇ ਵਿੱਚ 1 ਅਪ੍ਰੈਲ ਤੋਂ ਨਵੇਂ ਨਿਯਮ ਲਾਗੂ ਕੀਤੇ ਗਏ ਨੇ ਜੋ ਵਾਹਨ ਨਿਰਮਾਤਾਵਾਂ ਦੇ ਉੱਤੇ ਬੈਟਰੀਆਂ ਨੂੰ ਇਕੱਠਾ ਕਰਨ ਅਤੇ ਰੀਸਾਈਕਲ ਕਰਨ ਦੀ ਜਿਹੜੀ ਹੈ ਵੱਡੀ ਜ਼ਿੰਮੇਵਾਰੀ ਪਾਉਂਦੇ ਨੇ। ਮਾਹਰਾਂ ਦਾ ਕਹਿਣਾ ਹੈ ਕਿ ਸਿਰਫ ਸਰਕਾਰੀ ਕੋਸ਼ਿਸ਼ਾਂ ਹੀ ਕਾਫੀ ਨਹੀਂ ਨੇ, ਕਾਰ ਮਾਲਕਾਂ ਨੂੰ ਵੀ ਥੋੜੇ ਜਿਹੇ ਮੁਨਾਫੇ ਦੀ ਬਜਾਏ ਵਾਤਾਵਰਨ ਦੀ ਸੁਰੱਖਿਆ ਨੂੰ ਪਹਿਲ ਦੇਣੀ ਪਵੇਗੀ। ਅਤੇ ਇਹ ਸਮੱਸਿਆ ਸਿਰਫ ਚੀਨ ਤੱਕ ਸੀਮਤ ਨਹੀਂ ਹੈ ਬਲਕਿ ਪੂਰੀ ਦੁਨੀਆ ਦੇ ਲਈ ਇੱਕ ਸਬਕ ਹੈ ਕਿ ਕਿਵੇਂ ਉਦਯੋਗਿਕ ਵਿਕਾਸ ਦੇ ਨਾਲ ਨਾਲ ਉਸ ਤੋਂ ਪੈਦਾ ਹੋਣ ਵਾਲੇ ਪ੍ਰਦੂਸ਼ਣ ਨੂੰ ਵੀ ਰੋਕਣਾ ਜ਼ਰੂਰੀ ਹੈ। ਦੂਸਰੇ ਪਾਸੇ 5,000 ਭਾਰਤੀ ਪ੍ਰਵਾਸੀਆਂ ਨੂੰ ਡਿਪੋਰਟ ਕਰੇਗਾ ਹੁਣ ਬ੍ਰਿਟੇਨ। ਬ੍ਰਿਟਿਸ਼ PM ਦਾ ਸਖ਼ਤ ਕਦਮ ਹੈ, ਨਵੇਂ ਨਵੇਂ ਆਏ ਨੇ ਅਤੇ ਪਹਿਲਾਂ ਹੀ ਜਿਹੜਾ ਹੱਲਾ ਗੁੱਲਾ ਕਰ ਦਿੱਤਾ ਹੈ। ਬ੍ਰਿਟੇਨ ਦੇ ਨਵੇਂ ਪ੍ਰਧਾਨ ਮੰਤਰੀ ਐਂਡੀ ਬਰਨਹੈਮ ਅਹੁਦਾ ਸੰਭਾਲਣ ਦੇ ਨਾਲ ਹੀ ਸਖ਼ਤ ਕਦਮ ਚੁੱਕਣ ਲੱਗ ਪਏ ਨੇ ਤਿਆਰੀ 'ਚ ਨੇ। ਬ੍ਰਿਟੇਨ ਦੇ ਨਜ਼ਰਬੰਦੀ ਕੇਂਦਰਾਂ ਦੇ ਵਿੱਚ ਮੌਜੂਦਾ ਸਮੇਂ ਰਹਿ ਰਹੇ ਲਗਭਗ 5,000 ਗੈਰ ਕਾਨੂੰਨੀ ਭਾਰਤੀ ਪ੍ਰਵਾਸੀਆਂ ਨੂੰ ਜਲਦੀ ਹੀ ਦੇਸ਼ ਨਿਕਾਲਾ ਦਿੱਤਾ ਜਾਵੇਗਾ। ਇਸ ਦੇ ਲਈ ਰਸਮੀ ਕਾਰਵਾਈਆਂ ਪੂਰੀਆਂ ਕਰ ਲਈਆਂ ਗਈਆਂ ਨੇ ਅਤੇ ਇਸ ਸਾਲ ਮਾਰਚ ਤੱਕ ਲਗਭਗ 23,000 ਲੋਕ ਬ੍ਰਿਟੇਨ ਦੇ ਨਜ਼ਰਬੰਦੀ ਕੇਂਦਰਾਂ ਦੇ ਵਿੱਚ ਸਨ। ਇਹਨਾਂ ਦੇ ਵਿੱਚੋਂ ਜ਼ਿਆਦਾਤਰ ਬ੍ਰਾਜ਼ੀਲ, ਭਾਰਤ ਅਤੇ ਅਲਬਾਨੀਆ ਦੇ ਨਾਗਰਿਕ ਸਨ ਅਤੇ ਇਸ ਸਮੇਂ ਨਜ਼ਰਬੰਦੀ ਕੇਂਦਰਾਂ ਦੇ ਵਿੱਚ ਰਹਿ ਰਹੇ ਗੈਰ ਕਾਨੂੰਨੀ ਪ੍ਰਵਾਸੀਆਂ 'ਚੋਂ ਲਗਭਗ 22% ਜਿਹੜੇ ਨੇ ਭਾਰਤੀ ਨੇ। ਬ੍ਰਿਟੇਨ ਦੇ ਵਿੱਚ ਲਗਭਗ 20,000 ਭਾਰਤੀਆਂ ਦੀ ਵੀ ਜਾਂਚ ਚੱਲ ਰਹੀ ਹੈ ਜੋ ਓਵਰ ਸਟੇ ਕਰ ਚੁੱਕੇ ਹੈ। ਓਵਰ ਸਟੇ ਉਹ ਲੋਕ ਨੇ ਜੋ ਆਪਣੀ ਵੀਜ਼ਾ ਮਿਆਦ ਖਤਮ ਹੋਣ ਤੋਂ ਬਾਅਦ ਵੀ ਬ੍ਰਿਟੇਨ ਦੇ ਵਿੱਚ ਜਿਹੜਾ ਗੈਰ ਕਾਨੂੰਨੀ ਤੌਰ ਦੇ ਉੱਤੇ ਰਹਿ ਰਹੇ ਨੇ। ਇਹਨਾਂ ਦੇ ਵਿੱਚੋਂ ਜ਼ਿਆਦਾਤਰ ਸੈਲਾਨੀ ਅਤੇ ਵਿਦਿਆਰਥੀ ਵੀਜ਼ਿਆਂ ਦੇ ਉੱਤੇ ਨੇ ਅਤੇ ਬ੍ਰਿਟੇਨ ਦੇ ਵਿੱਚ 7 ਵੱਡੇ ਨਜ਼ਰਬੰਦੀ ਕੇਂਦਰ ਨੇ ਗੈਟਵਿਕ, ਹੀਥਰੋ ਹਵਾਈ ਅੱਡਾ ਅਤੇ ਡਰਨਹੈਮ ਅਤੇ ਡੰਗਵੇਲ ਜਿਹੜੇ ਨੇ ਪ੍ਰਮੁੱਖ ਨੇ ਅਤੇ ਇਹਨਾਂ ਨਜ਼ਰਬੰਦੀ ਕੇਂਦਰਾਂ ਤੋਂ ਦੇਸ਼ ਨਿਕਾਲਾ ਦਿੱਤੇ ਜਾਣ ਵਾਲੇ ਭਾਰਤੀਆਂ ਦੀ ਅੰਤਮ ਸੂਚੀ ਤਿਆਰ ਕਰ ਲਈ ਗਈ ਹੈ। ਸਪੇਨ ਦੇ ਵਿੱਚ ਹਜ਼ਾਰਾਂ ਪ੍ਰਵਾਸੀ ਧੱਕੇ ਦੇ ਨਾਲ ਦਾਖਲ ਹੋ ਗਿਆ। 20 ਤੋਂ ਵੱਧ ਜਿਹੜੀਆਂ ਮੌਤਾਂ 38-40 ਦੇ ਹੋ ਗਈਆਂ ਨੇ, ਦਰਜ ਕੀਤੀਆਂ ਨੇ। ਕੱਲ੍ਹ ਦੀ ਵੀਡੀਓ ਵੀ ਵਾਇਰਲ ਹੋਈ ਹੈ ਇਹ। ਸਪੇਨ ਦੇ ਉੱਤਰੀ ਅਫਰੀਕੀ ਖੇਤਰ ਸਿਊਟਾ ਵਿੱਚ ਮੋਰਾਕੋ ਵੱਲੋਂ ਹਜ਼ਾਰਾਂ ਦੀ ਗਿਣਤੀ 'ਚ ਵਿਦੇਸ਼ੀਆਂ ਦੇ ਧੱਕੇ ਦੇ ਨਾਲ ਦਾਖਲ ਹੋਣ ਦੇ ਕਾਰਨ ਭਾਰੀ ਹਫੜਾ ਦਫੜੀ ਜਿਹੜੀ ਮਚੀ ਹੈ ਅਤੇ ਮਾਨਵਤਾਵਾਦੀ ਸੰਕਟ ਪੈਦਾ ਹੋਇਆ। ਪ੍ਰਾਪਤ ਵੇਰਵਿਆਂ ਅਨੁਸਾਰ ਪਿਛਲੇ ਕੁਝ ਦਿਨਾਂ ਦੇ ਦੌਰਾਨ 1,500 ਤੋਂ ਵੱਧ ਵਿਦੇਸ਼ੀ ਗੈਰ ਕਾਨੂੰਨੀ ਤੌਰ ਦੇ ਵਿੱਚ ਇਸ ਖੇਤਰ ਦੇ ਵਿੱਚ ਦਾਖਲ ਹੋ ਚੁੱਕੇ ਹੈ, ਜਦੋਂ ਕਿ ਹਜ਼ਾਰਾਂ ਦੀ ਗਿਣਤੀ 'ਚ ਲੋਕਾਂ ਨੇ ਸਮੁੰਦਰੀ ਰਸਤੇ ਅਤੇ ਸਰਹੱਦੀ ਵਾੜਾ ਪਾਰ ਕਰਕੇ ਸਪੇਨ ਦੇ ਵਿੱਚ ਐਂਟਰੀ ਕਰਨ ਦੀ ਕੋਸ਼ਿਸ਼ ਕੀਤੀ ਹੈ। ਇਸੇ ਤਰ੍ਹਾਂ ਅਮਰੀਕਾ ਦੇ ਵਿੱਚ 30 ਭਾਰਤੀ ਟਰੱਕ ਜਿਹੜੇ ਡਰਾਈਵਰ ਨੇ ਗ੍ਰਿਫਤਾਰ ਕੀਤੇ ਹੈ ਅਤੇ ਉਹਨਾਂ ਨੂੰ ਜਿਹੜਾ ਲੱਭਿਆ ਜਾ ਰਿਹਾ। MEA ਦਾ ਅਹਿਮ ਬਿਆਨ ਆਇਆ ਇਹਦੇ ਵਿੱਚ, ਅਮਰੀਕਾ ਦੇ ਵਿੱਚ 2.5 ਮਹੀਨੇ ਪਹਿਲਾਂ ਗ੍ਰਿਫਤਾਰ 30 ਤੋਂ ਵੱਧ ਭਾਰਤੀ ਪੰਜਾਬੀ ਟਰੱਕ ਡਰਾਈਵਰਾਂ ਦੀ ਕੋਈ ਉੱਗ ਸੁੱਗ ਨਹੀਂ ਮਿਲ ਰਹੀ ਹੈ। ਭਾਰਤ ਸਰਕਾਰ ਨੂੰ ਹੁਣ ਤੱਕ ਉਹਨਾਂ ਦੀ ਸ਼ਨਾਖਤ ਦੇ ਬਾਰੇ ਕੋਈ ਪੱਕੀ ਜਾਣਕਾਰੀ ਨਹੀਂ ਮਿਲ ਸਕੀ ਹੈ। ਦੂਜੇ ਪਾਸੇ 3 ਹੋਰ ਭਾਰਤੀ ਟਰੱਕ ਡਰਾਈਵਰਾਂ ਦੇ ਟੈਕਸਾਸ ਅਤੇ ਫਲੋਰੀਡਾ ਦੇ ਵਿੱਚ ਗ੍ਰਿਫਤਾਰ ਹੋਣ ਦੀ ਰਿਪੋਰਟ ਸਾਹਮਣੇ ਆਈ ਹੈ, ਜਿਨ੍ਹਾਂ ਦੀ ਸ਼ਨਾਖਤ ਮੁਕੇਸ਼ ਮਣੀ, ਰਾਹੁਲ ਅਤੇ ਵਰਿੰਦਰ ਦੇ ਵਜੋਂ ਕੀਤੀ ਹੈ। ਭਾਰਤ ਦੇ ਵਿਦੇਸ਼ ਮੰਤਰਾਲੇ ਦਾ ਕਹਿਣਾ ਹੈ ਕਿ ਵਾਸ਼ਿੰਗਟਨ ਸਥਿਤ ਇੰਡੀਅਨ ਅੰਬੈਸੀ ਦੇ ਰਾਹੀਂ ਕਸਟਮਸ ਐਂਡ ਬਾਰਡਰ ਪ੍ਰੋਟੈਕਸ਼ਨ ਵਾਲਿਆਂ ਤੋਂ ਟਰੱਕ ਡਰਾਈਵਰਾਂ ਦੇ ਵੇਰਵੇ ਮੰਗੇ ਗਏ ਨੇ, ਪਰ ਕੋਈ ਵੀ ਹੁੰਗਾਰਾ ਅਜੇ ਤੱਕ ਨਹੀਂ ਆਇਆ। ਅਸਲ ਦੇ ਵਿੱਚ ਅਮਰੀਕਾ ਦੇ ਆਰੀਜ਼ੋਨਾ ਸੂਬੇ ਦੇ ਵਿੱਚ 11 ਤੋਂ 15 ਮਈ ਦੇ ਵਿਚਕਾਰ ਚਲਾਏ ਗਏ ਆਪਰੇਸ਼ਨ ਚੈੱਕਮੇਟ ਦੇ ਦੌਰਾਨ 52 ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਕਾਬੂ ਕਰਨ ਦਾ ਦਾਅਵਾ ਕੀਤਾ ਗਿਆ, ਜਿਨ੍ਹਾਂ ਦੇ ਵਿੱਚੋਂ 36 ਜਿਹੜੇ ਸਨ ਡਰਾਈਵਰ ਸਨ ਅਤੇ ਇਹਨਾਂ ਦੇ ਵਿੱਚੋਂ 30 ਸਿੱਧੇ ਹੀ ਭਾਰਤ ਦੇ ਨਾਲ ਸੰਬੰਧਿਤ ਦੱਸੇ ਗਏ। ਕਿਆ ਬਾਤ ਹੈ ਜੀ। ਹਿਰਾਸਤ ਦੇ ਵਿੱਚ ਲਏ ਗਏ 30 ਡਰਾਈਵਰਾਂ ਦੇ ਵਿੱਚੋਂ ਕਈ ਪੰਜਾਬੀ ਮੂਲ ਦੇ ਨੇ ਅਤੇ ਇਹਨਾਂ ਸਾਰਿਆਂ ਦੇ ਉੱਤੇ ਸੰਘੀ ਇਮੀਗ੍ਰੇਸ਼ਨ ਕਾਨੂੰਨਾਂ ਦੇ ਅਧੀਨ ਕਾਰਵਾਈ ਕੀਤੀ ਗਈ ਹੈ ਅਤੇ ਉਹਨਾਂ ਨੂੰ ਦੇਸ਼ ਨਿਕਾਲਾ ਜਿਹੜਾ ਦਿੱਤਾ ਜਾ ਸਕਦਾ ਹੈ। ਆਖਰੀ ਖਬਰਾਂ ਵੱਲ ਨੂੰ ਵਧੀਏ ਅਤੇ ਰੱਦ ਹੋ ਸਕਦਾ ਹੈ ਸ਼ੈਗਨ ਸਮਝੌਤਾ। ਇਟਲੀ ਦੀ ਪ੍ਰਧਾਨ ਮੰਤਰੀ ਨੇ ਦੇ ਦਿੱਤੀ ਹੈ ਧਮਕੀ, ਜਿਹਨੂੰ ਅਸੀਂ ਪੰਜਾਬੀ ਸ਼ੈਨੇਗਾ ਨਹੀਂ ਕਹਿੰਦੇ ਹਾਂ, ਵੈਸੇ ਸ਼ੈਗਨ ਜਿਹੜਾ ਸਮਝੌਤਾ ਹੈ ਯੂਰਪਨ ਕੰਟਰੀਆਂ ਦਾ, ਜਿੱਥੇ ਇੱਕ ਯੂਰਪੀਅਨ ਕੰਟਰੀ ਦਾ ਵੀਜ਼ਾ ਲੱਗਦਾ ਤਾਂ ਤੁਸੀਂ 26-27 ਕੰਟਰੀਆਂ ਜਿਹੜੀਆਂ ਇਕੱਠੀਆਂ ਨੇ ਉਹਨਾਂ ਦੇ ਵਿੱਚ ਘੁੰਮ ਸਕਦੇ ਹੋ। ਇਟਲੀ ਦੇ ਪ੍ਰਧਾਨ ਮੰਤਰੀ ਜਾਰਜੀਆ ਮੈਲੋਨੀ ਨੇ ਕਿਹਾ ਕਿ ਉਹਨਾਂ ਦੀ ਸਰਕਾਰ ਗੈਰ ਪ੍ਰਵਾਸੀਆਂ ਦੇ ਮੁੱਦੇ ਦੇ ਉੱਤੇ ਅਸਧਾਰਨ ਉਪਾਅ ਕਰਨ ਦੇ ਲਈ ਤਿਆਰ ਹੈ ਅਤੇ ਇਸ ਦੇ ਵਿੱਚ ਲੋੜ ਪੈਣ ਦੇ ਉੱਤੇ ਸਪੇਨ ਦੇ ਨਾਲ ਸ਼ੇਗਨ ਸਮਝੌਤੇ ਨੂੰ ਮੁਅੱਤਲ ਕਰਨ ਵੀ ਸ਼ਾਮਲ ਜਿਹੜਾ ਦੱਸਿਆ। ਉਹਨਾਂ ਦਾ ਬਿਆਨ ਸਪੇਨ ਦੇ ਸਿਊਟਾ ਖੇਤਰ ਦੇ ਵਿੱਚ ਪ੍ਰਵਾਸੀਆਂ ਦੀ ਗਿਣਤੀ 'ਚ ਵਿੱਚ ਅਚਾਨਕ ਆਏ ਵਾਧੇ ਤੋਂ ਬਾਅਦ ਜਿਹੜੀ ਇਹ ਗੱਲ ਆਈ ਹੈ। ਪ੍ਰਧਾਨ ਮੰਤਰੀ ਮੈਲੋਨੀ ਨੇ ਐਕਸ ਦੇ ਉੱਤੇ ਲਿਖਿਆ ਕਿ ਸਿਊਟਾ ਤੋਂ ਸਾਹਮਣੇ ਆ ਰਹੀਆਂ ਤਸਵੀਰਾਂ ਇਸ ਗੱਲ ਦਾ ਸਪਸ਼ਟ ਸਬੂਤ ਨੇ ਕਿ ਬੇਕਾਬੂ ਗੈਰ ਕਾਨੂੰਨੀ ਪ੍ਰਵਾਸ ਯੂਰਪ ਦੀਆਂ ਸਰਹੱਦਾਂ ਦੀ ਸੁਰੱਖਿਆ ਦੇ ਲਈ ਅਸਲ ਖਤਰਾ ਪੈਦਾ ਕਰਦਾ ਹੈ ਅਤੇ ਮੈਲੋਨੀ ਨੇ ਕਿਹਾ ਕਿ ਉਹਨਾਂ ਨੇ ਇਟਲੀ ਦੇ ਗ੍ਰਹਿ ਮੰਤਰੀ ਮੈਟੀਓ ਪਿਆਨ ਟੇਡੋਸੀ ਦੇ ਨਾਲ ਸਿੱਧੀ ਗੱਲਬਾਤ ਕੀਤੀ ਹੈ ਅਤੇ ਸੰਬੰਧਿਤ ਸੁਰੱਖਿਆ ਏਜੰਸੀਆਂ ਦੀ ਬੈਠਕ ਬੁਲਾਈ ਗਈ ਹੈ ਤਾਂ ਜੋ ਰਸਮੀ ਜਵਾਬੀ ਕਾਰਵਾਈ ਵਾਲੇ ਉਪਾਵਾਂ ਦੇ ਬਾਰੇ ਫੈਸਲਾ ਲਿਆ ਜਾ ਸਕੇ। ਸਰਕਾਰ ਸਰਹੱਦ ਦੇ ਉੱਤੇ ਵਿਕਸਿਤ ਹੋ ਰਹੀ ਸਥਿਤੀ ਦੇ ਮੱਦੇਨਜ਼ਰ ਚੁੱਪ ਨਹੀਂ ਰਹੇਗੀ ਅਤੇ ਉਹਨਾਂ ਕਿਹਾ ਕਿ ਇਟਲੀ ਉੱਚ ਪੱਧਰੀ ਮੀਟਿੰਗ ਦੇ ਫੈਸਲਿਆਂ ਦੇ ਆਧਾਰ ਦੇ ਉੱਤੇ ਆਪਣੀਆਂ ਸਰਹੱਦਾਂ ਦੀ ਰੱਖਿਆ ਅਤੇ ਆਪਣੇ ਲੋਕਾਂ ਦੀ ਰੱਖਿਆ ਦੇ ਲਈ ਅਸਧਾਰਨ ਉਪਾਅ ਕਰਨ ਦੇ ਲਈ ਤਿਆਰ ਹੈ। ਉਹਨਾਂ ਨੇ ਸਪੇਨ ਦੇ ਨਾਲ ਖੁੱਲ੍ਹੀ ਸਰਹੱਦ ਵਾਲੇ ਸ਼ੈਗਨ ਸਮਝੌਤੇ ਨੂੰ ਮੁਅੱਤਲ ਕਰਨ ਦੇ ਵਿਕਲਪ ਦਾ ਵੀ ਖਾਸ ਤੌਰ ਦੇ ਉੱਤੇ ਜ਼ਿਕਰ ਕੀਤਾ ਹੈ। ਮੈਲੋਨੀ ਨੇ ਦੁਹਰਾਇਆ ਕਿ ਉਨ੍ਹਾਂ ਦੀ ਸਰਕਾਰ ਗੈਰ ਕਾਨੂੰਨੀ ਪ੍ਰਵਾਸ ਦੇ ਵਿਰੁੱਧ ਸਖ਼ਤ ਨੀਤੀ ਬਣਾਈ ਰੱਖੇਗੀ ਅਤੇ ਉਨ੍ਹਾਂ ਨੇ ਇਹ ਵੀ ਕਿਹਾ ਕਿ ਉਨ੍ਹਾਂ ਦੀਆਂ ਤਰਜੀਹਾਂ ਸਰਹੱਦੀ ਸੁਰੱਖਿਆ, ਮਨੁੱਖੀ ਤਸਕਰੀ ਕਰਨ ਵਾਲੇ ਗਰੋਹਾਂ ਵਿਰੁੱਧ ਸਖ਼ਤ ਕਾਰਵਾਈਆਂ ਅਤੇ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਤੁਰੰਤ ਦੇਸ਼ ਨਿਕਾਲਾ ਦੇਣਾ ਹੈ। ਉਨ੍ਹਾਂ ਦਾ ਬਿਆਨ ਅਜਿਹੇ ਸਮੇਂ ਦੇ ਵਿੱਚ ਆਇਆ ਜਦੋਂ ਸਪੇਨੀ ਖੁਦਮੁਖਤਿਆਰ ਖੇਤਰ ਸਿਊਟਾ ਦੇ ਵਿੱਚ ਸਰਹੱਦੀ ਸੰਕਟ ਤੇਜ਼ੀ ਦੇ ਨਾਲ ਵੱਧ ਰਿਹਾ ਹੈ। ਸਿਊਟਾ ਮੋਰੋਕੋ ਦੇ ਨਾਲ ਜ਼ਮੀਨੀ ਸਰਹੱਦ ਸਾਂਝੀ ਕਰਦਾ ਅਤੇ ਪੋਲੀਟਿਕੋ ਦੇ ਅਨੁਸਾਰ ਬੁੱਧਵਾਰ ਤੋਂ ਹਜ਼ਾਰਾਂ ਪ੍ਰਵਾਸੀ ਇਸ ਖੇਤਰ ਦੇ ਵਿੱਚ ਪਹੁੰਚੇ ਨੇ, ਜਿਸਦੇ ਨਾਲ ਸਥਾਨਕ ਪ੍ਰਸ਼ਾਸਨ 'ਤੇ ਭਾਰੀ ਦਬਾਅ ਪੈ ਰਿਹਾ ਅਤੇ ਸਰਹੱਦੀ ਪ੍ਰਬੰਧਨ ਨੂੰ ਲੈ ਕੇ ਸਪੇਨ ਦੇ ਪ੍ਰਧਾਨ ਮੰਤਰੀ ਪੇਡਰੋ ਸਾਚੇਂਜ ਦੀ ਜਿਹੜੀ ਹੈ ਆਲੋਚਨਾ ਤੇਜ਼ ਜਿਹੜੀ ਹੋ ਚੁੱਕੀ ਹੈ। ਸਾਚੇਂਜ ਜਿਹੜਾ ਹੈ ਉਹਨੇ ਕਿਹਾ ਕਿ ਉਹਨਾਂ ਦੀ ਸਰਕਾਰ ਸਥਿਤੀ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕਰਨ ਦੇ ਲਈ ਮੋਰੋਕੋ ਦੇ ਅਧਿਕਾਰੀਆਂ ਨਾਲ ਲਗਾਤਾਰ ਸੰਪਰਕ ਦੇ ਵਿੱਚ ਹੈ। ਤੇਜ਼ ਸਰਕਾਰੀ ਕਾਰਵਾਈ ਦਾ ਜਿਹੜਾ ਵਾਅਦਾ ਵੀ ਕੀਤਾ ਹੈ ਅਤੇ ਬੁੱਧਵਾਰ ਨੂੰ ਸਿਊਟਾ ਖੇਤਰੀ ਅਧਿਕਾਰੀਆਂ ਨੇ ਸਮੁੰਦਰੀ ਰਸਤੇ ਪ੍ਰਵਾਸੀਆਂ ਦੀ ਲਗਾਤਾਰ ਆਮਦ ਬਾਰੇ ਚੇਤਾਵਨੀ ਜਾਰੀ ਕੀਤੀ ਹੈ ਅਤੇ ਸਿਊਟਾ ਖੇਤਰੀ ਮੁਖੀ ਜਵਾਨ ਜੀਸਸ ਵਿਵਾਸ ਨੇ ਜਿਹੜਾ ਸਥਿਤੀ ਨੂੰ ਪੂਰੀ ਤਰ੍ਹਾਂ ਮਾਨਵਤਾਵਾਦੀ ਅਤੇ ਸਮਾਜਿਕ ਐਮਰਜੈਂਸੀ ਦੱਸਿਆ ਅਤੇ ਉਹਨਾਂ ਨੇ ਮੈਡਰਿਡ ਦੇ ਵਿੱਚ ਕੇਂਦਰ ਸਰਕਾਰ ਤੋਂ ਤੁਰੰਤ ਦਖਲ ਦੀ ਜਿਹੜੀ ਮੰਗ ਕਰ ਲਈ ਹੈ। ਲਓ ਦੋਸਤੋ, ਇਹ ਸਾਂਝੀ ਅੱਜ ਦੀਆਂ ਦੇਸ਼ ਵਿਦੇਸ਼ ਦੀਆਂ ਖਬਰਾਂ ਅਤੇ ਜੇ ਕਾਲਕਾਨੀ ਚਾਹੁੰਦੇ ਨਿੱਘਾ ਸਵਾਗਤ ਹੈ। ਵੈਸੇ ਸਮਾਂ ਤਾਂ ਆਪਣਾ ਤਕਰੀਬਨ ਕੰਪਲੀਟ ਹੋ ਹੀ ਗਿਆ ਹੈ। ਚਲੋ ਜਾਂਦੇ ਜਾਂਦੇ ਸ਼ਹੀਦ ਊਧਮ ਸਿੰਘ ਉਹਨਾਂ ਦਾ ਹੀ ਜ਼ਿਕਰ ਕਰਦੇ ਹਾਂ ਅਤੇ ਉਸ ਤੋਂ ਬਾਅਦ ਆਗਿਆ ਲੈਂਦੇ ਹਾਂ ਅਤੇ ਆਉਣ ਵਾਲੇ ਦਿਨਾਂ ਦੇ ਵਿੱਚ ਜ਼ਰੂਰ ਜਿਹੜੀ ਹੈ ਕਿਤਾਬ ਪੰਜਾਬ ਦੀ ਬਾਤ ਪਾਵਾਂਗੇ ਅੱਗੇ ਜਾ ਕੇ, ਅਤੇ ਜੇ ਵਿੱਚ ਕਿਤੇ ਮੌਕਾ ਮਿਲਿਆ ਤਾਂ ਉਸ ਦਿਨ ਨੂੰ ਜ਼ਰੂਰ ਤੁਹਾਡੇ ਨਾਲ ਸਾਂਝੀ ਕਰ ਦਾਂਗੇ। ਅਤੇ ਅੱਜ ਚਲੋ ਗੱਲ ਕਰਦੇ ਹਾਂ ਤੁਹਾਡੇ ਨਾਲ ਸ਼ਹੀਦ ਊਧਮ ਸਿੰਘ ਜੀ ਦੇ ਬਾਰੇ, ਜਿਵੇਂ ਪਹਿਲਾਂ ਵੀ ਮੈਂ ਕਰਕੇ ਹਟਿਆ ਥੋੜ੍ਹੀ ਜਿਹੀ ਗੱਲ। ਮਨੁੱਖੀ ਅਧਿਕਾਰਾਂ ਦੇ ਲਈ ਸੰਘਰਸ਼ਾਂ ਦਾ ਪ੍ਰਤੀਕ ਸ਼ਹੀਦ ਊਧਮ ਸਿੰਘ, ਗੱਲਬਾਤ ਲਿਖ ਰਹੇ ਨੇ ਡਾਕਟਰ ਹਰਗੁਣਪ੍ਰੀਤ ਸਿੰਘ ਅਤੇ ਮੈਂ ਤੁਹਾਡਾ ਦੋਸਤ ਭੁਪਿੰਦਰ ਪਾਰਜ ਅਤੇ ਦੁਆਬਾ ਰੇਡ ਦਾ ਮੰਚ। ਅਸੀਂ ਹਰ ਸਾਲ 31 ਜੁਲਾਈ ਨੂੰ ਆਪਣੇ ਮਹਾਨ ਸ਼ਹੀਦ ਸਰਦਾਰ ਊਧਮ ਸਿੰਘ ਦੀ ਲਸਾਨੀ ਸ਼ਹਾਦਤ ਨੂੰ ਯਾਦ ਕਰਦੇ ਹਾਂ। ਉਸਦੀ ਜੀਵਨ ਸਿਰਫ ਜਿਹੜਾ ਸੀਗਾ ਜੀਵਨ ਉਹਦਾ ਇੱਕ ਆਜ਼ਾਦੀ ਘੁਲਾਟੀਏ ਦੀ ਕਹਾਣੀ ਨਹੀਂ, ਸਗੋਂ ਇਨਸਾਫ, ਸਵੈ ਮਾਨ, ਧਾਰਮਿਕ ਏਕਤਾ ਅਤੇ ਮਨੁੱਖੀ ਅਧਿਕਾਰਾਂ ਦੇ ਲਈ ਅਟਲ ਸੰਘਰਸ਼ ਦਾ ਪ੍ਰਤੀਕ ਹੈ। ਜੀਵਨ ਦੀਆਂ ਸ਼ੁਰੂਆਤੀ ਮੁਸ਼ਕਲਾਂ ਅਤੇ ਸਖ਼ਤ ਤਜ਼ਰਬਿਆਂ ਦੇ ਬਾਵਜੂਦ ਉਸਨੇ ਮਨ ਦੇ ਵਿੱਚ ਅਨਿਆਂ, ਜ਼ੁਲਮ ਅਤੇ ਗੁਲਾਮੀ ਦੇ ਵਿਰੁੱਧ ਸੰਘਰਸ਼ ਦੀ ਪ੍ਰਬਲ ਭਾਵਨਾ ਪੈਦਾ ਕੀਤੀ ਹੈ। ਇਸ ਜਜ਼ਬੇ ਸਦਕਾ ਹੀ ਉਹ ਆਜ਼ਾਦੀ ਸੰਘਰਸ਼ ਦੇ ਸਭ ਤੋਂ ਸਾਹਸੀ ਅਤੇ ਅਮਰ ਇਨਕਲਾਬੀਆਂ ਦੇ ਵਿੱਚੋਂ ਇੱਕ ਨੇ। 13 ਅਪ੍ਰੈਲ 1919 ਨੂੰ ਅੰਮ੍ਰਿਤਸਰ ਦੇ ਜਲਿਆਂ ਵਾਲੇ ਬਾਗ ਦਾ ਸਾਕਾ ਊਧਮ ਸਿੰਘ ਦੇ ਜੀਵਨ ਦਾ ਨਿਰਣਾਇਕ ਮੋੜ ਸਾਬਤ ਹੋਇਆ ਸੀ, ਜਿਸ ਨੇ ਉਸਦੀ ਸੋਚ, ਸ਼ਖਸੀਅਤ ਅਤੇ ਜੀਵਨ ਦੇ ਉਦੇਸ਼ ਨੂੰ ਸਦਾ ਦੇ ਲਈ ਬਦਲ ਕੇ ਰੱਖ ਦਿੱਤਾ। ਉਸਨੇ ਇਸ ਜ਼ੁਲਮ ਨੂੰ ਜਿਹੜਾ ਸੀ ਸਿਰਫ ਇੱਕ ਦੁਖਦਾਈ ਘਟਨਾ ਜਾਂ ਪ੍ਰਸ਼ਾਸਨਿਕ ਨਾਕਾਮੀ ਦੇ ਵਜੋਂ ਨਹੀਂ ਦੇਖਿਆ, ਸਗੋਂ ਇਸ ਨੂੰ ਬੇਦੋਸ਼ੀ, ਲੋਕਾਂ ਦੇ ਜਿਹੜੇ ਸਨ ਸਵੈਮਾਨ, ਆਜ਼ਾਦੀ ਅਤੇ ਬੇਬੁਨਿਆਦੀ ਮਨੁੱਖੀ ਅਧਿਕਾਰਾਂ ਦੇ ਉੱਤੇ ਕੀਤਾ ਗਿਆ ਯੋਜਨਾਬੰਦ ਅਤੇ ਅਣਮਨੁੱਖੀ ਹਮਲਾ ਮੰਨਿਆ। ਇਸ ਘਟਨਾ ਨੇ ਉਸਦੇ ਮਨ ਦੇ ਵਿੱਚ ਇਹ ਅਟਲ ਜਿਹੜਾ ਵਿਸ਼ਵਾਸ ਪੈਦਾ ਕਰਕੇ ਰੱਖ ਦਿੱਤਾ ਕਿ ਅਜਿਹੇ ਘੋਰ ਅਤਿਆਚਾਰ ਦੇ ਜ਼ਿੰਮੇਵਾਰ ਵਿਅਕਤੀਆਂ ਨੂੰ ਇਤਿਹਾਸ ਅਤੇ ਇਨਸਾਫ਼ ਦੇ ਕਟਹਿਰੇ ਦੇ ਵਿੱਚ ਜ਼ਰੂਰ ਖੜਾ ਕੀਤਾ ਜਾਣਾ ਚਾਹੀਦਾ ਹੈ। ਇਸੇ ਦ੍ਰਿੜ ਵਿਸ਼ਵਾਸ ਦੇ ਨਾਲ ਹੀ ਉਸਨੇ ਪੰਜਾਬ ਦੇ ਸਾਬਕਾ ਲੈਫਟੀਨੈਂਟ ਗਵਰਨਰ ਮਾਈਕਲ ਅਡਵਾਇਰ, ਜਿਸਨੂੰ ਉਹ ਇਸ ਖੂਨੀ ਕਾਂਡ ਦਾ ਮੁੱਖ ਜ਼ਿੰਮੇਵਾਰ ਮੰਨਦਾ ਸੀ, ਉਹਨੂੰ ਜਿਹੜਾ ਉਸਦੇ ਅਪਰਾਧ ਦੀ ਸਜ਼ਾ ਦੇਣ ਦੀ ਸਹੁੰ ਚੁੱਕ ਲਈ। 21 ਸਾਲ ਉਸਨੇ ਅਸਧਾਰਨ ਧੀਰਜ, ਦ੍ਰਿੜ ਇਰਾਦੇ ਅਤੇ ਅਟਲ ਨਿਸ਼ਚੇ ਦੇ ਨਾਲ ਆਪਣੇ ਮਕਸਦ ਨੂੰ ਜਿਉਂਦਾ ਰੱਖਿਆ। ਇਸ ਸਮੇਂ ਦੇ ਦੌਰਾਨ ਉਹ ਵੱਖ ਵੱਖ ਦੇਸ਼ਾਂ ਦੇ ਵਿੱਚ ਰਿਹਾ, ਅਨੇਕਾਂ ਮੁਸ਼ਕਲਾਂ ਝੱਲੀਆਂ, ਜੋਖਮਾਂ ਦਾ ਸਾਹਮਣਾ ਕੀਤਾ, ਪਰ ਆਪਣੇ ਸੰਕਲਪ ਤੋਂ ਜਿਹੜਾ ਨਾ ਡੋਲਿਆ। ਅਖੀਰ 13 ਮਾਰਚ 1940 ਨੂੰ ਲੰਡਨ ਦੇ ਕੈਕਸਟਨ ਹਾਲ ਦੇ ਵਿੱਚ ਇੱਕ ਜਨਤਕ ਸਮਾਗਮ ਦੇ ਦੌਰਾਨ ਉਸਨੇ ਮਾਈਕਲ ਅਡਵਾਇਰ ਨੂੰ ਗੋਲੀ ਮਾਰ ਕੇ ਜਲਿਆਂ ਵਾਲੇ ਬਾਗ ਦੇ ਬੇਦੋਸ਼ੇ ਲੋਕਾਂ ਦੇ ਨਾਲ ਜਿਹੜਾ ਮਨ ਹੀ ਮਨ ਕੀਤਾ ਆਪਣਾ ਪ੍ਰਣ ਜਿਹੜਾ ਸੀ, ਵਾਅਦਾ ਜਿਹੜਾ ਸੀ ਪੂਰਾ ਕਰ ਲਿਆ। ਊਧਮ ਸਿੰਘ ਹੱਸਦਾ ਹੱਸਦਾ ਫਾਂਸੀ ਦੇ ਰੱਸੇ ਨੂੰ ਚੁੰਮ ਕੇ ਸ਼ਹਾਦਤ ਦੇ ਰਾਹ ਦੇ ਉੱਤੇ ਤੁਰ ਪਿਆ, ਪਰ ਉਸਦੇ ਵਿਚਾਰਾਂ, ਸਾਹਸ, ਕੁਰਬਾਨੀ ਦੇ ਜਜ਼ਬੇ ਨੂੰ ਮੌਤ ਵੀ ਹਰਾ ਨਾ ਸਕੀ। ਉਸਦੀ ਮਹਾਨ ਸ਼ਖਸੀਅਤ ਦਾ ਸਭ ਤੋਂ ਵਿਲੱਖਣ, ਦੂਰ ਅੰਦੇਸ਼ ਅਤੇ ਪ੍ਰੇਰਨਾਦਾਇਕ ਪੱਖ ਜਿਹੜਾ ਸੀ, ਉਸਦੇ ਵੱਲੋਂ ਅਪਣਾਇਆ ਗਿਆ ਨਾਮ ਰਾਮ ਮੁਹੰਮਦ ਸਿੰਘ ਆਜ਼ਾਦ ਸੀ। ਇਹ ਨਾਮ ਸਿਰਫ ਉਸਦੀ ਨਿੱਜੀ ਪਛਾਣ ਨਹੀਂ ਸੀ, ਸਗੋਂ ਹਿੰਦੁਸਤਾਨ ਦੀ ਸਾਂਝੀ ਸੱਭਿਆਚਾਰਕ ਵਿਰਾਸਤ ਸੀ। ਧਾਰਮਿਕ ਸਹਿਣਸ਼ੀਲਤਾ ਰਾਸ਼ਟਰੀ ਏਕਤਾ ਦਾ ਇੱਕ ਜੀਵੰਤ ਐਲਾਨ ਸੀ। ਭਾਵੇਂ ਸ਼ਹੀਦ ਊਧਮ ਸਿੰਘ ਨੇ ਪੇਸ਼ੇਵਰ ਪੱਤਰਕਾਰ ਦੇ ਵਜੋਂ ਕਦੇ ਕੰਮ ਨਾ ਕੀਤਾ, ਪਰ ਉਸਦਾ ਜੀਵਨ, ਵਿਚਾਰ ਅਤੇ ਸੰਘਰਸ਼ ਪੱਤਰਕਾਰੀ ਦੇ ਇਤਿਹਾਸ ਅਤੇ ਉਸਦੇ ਮੂਲ ਆਦਰਸ਼ਾਂ ਦੇ ਨਾਲ ਡੂੰਘੇ ਤੌਰ ਦੇ ਉੱਤੇ ਜੁੜਿਆ ਹੋਇਆ। ਲੰਡਨ ਦੇ ਵਿੱਚ ਆਪਣੇ ਨਿਵਾਸ ਦੇ ਦੌਰਾਨ ਉਹ ਦੇਸ਼ ਦੀ ਆਜ਼ਾਦੀ ਦੇ ਅੰਦੋਲਨ ਦੇ ਨਾਲ ਸੰਬੰਧਿਤ ਸਾਹਿਤ, ਇਨਕਲਾਬੀ ਲਿਖਤਾਂ, ਸਮਕਾਲੀ ਅਖ਼ਬਾਰਾਂ ਦਾ ਗੰਭੀਰਤਾ ਦੇ ਨਾਲ ਅਧਿਐਨ ਕਰਦਾ ਰਿਹਾ। ਉਹ ਇਸ ਗੱਲ ਨੂੰ ਭਲੀ ਭਾਂਤ ਸਮਝਦਾ ਸੀ ਕਿ ਵਿਚਾਰਾਂ ਦੀ ਲੜਾਈ ਸਿਰਫ ਹਥਿਆਰਾਂ ਦੇ ਨਾਲ ਨਹੀਂ, ਸਗੋਂ ਕਲਮ, ਸੱਚ, ਤੱਥਾਂ ਅਤੇ ਜਨ ਚੇਤਨਾ ਦੇ ਰਾਹੀਂ ਵੀ ਲੜੀ ਜਾਂਦੀ ਹੈ। ਇਸ ਲਈ ਉਹ ਜਨਮਤ ਦੀ ਸ਼ਕਤੀ ਅਤੇ ਪੱਤਰਕਾਰੀ ਦੀ ਸਮਾਜਿਕ ਭੂਮਿਕਾ ਨੂੰ ਬਹੁਤ ਮਹੱਤਵ ਦਿੰਦਾ ਸੀ। ਅਖ਼ਬਾਰਾਂ ਦੇ ਵਿੱਚ ਡੂੰਘੀ ਦਿਲਚਸਪੀ ਰੱਖਣ ਦੇ ਨਾਲ ਨਾਲ ਇੰਗਲੈਂਡ ਦੇ ਵਿੱਚ ਆਪਣੀ ਠਾਰ ਦੇ ਦੌਰਾਨ ਉਸਨੇ ਕੁਝ ਸਮੇਂ ਦੇ ਲਈ ਫਿਲਮਾਂ ਦੇ ਵਿੱਚ ਸਹਾਇਕ ਅਦਾਕਾਰ ਦੇ ਵਜੋਂ ਵੀ ਕੰਮ ਕੀਤਾ। ਇਹ ਕੰਮ ਉਸਨੇ ਮੁੱਖ ਤੌਰ ਦੇ ਉੱਤੇ ਆਪਣਾ ਗੁਜ਼ਾਰਾ ਕਰਨ, ਆਪਣੀ ਇਨਕਲਾਬੀ ਗਤੀਵਿਧੀਆਂ ਨੂੰ ਗੁਪਤ ਰੱਖਣ ਦੇ ਉਦੇਸ਼ ਦੇ ਨਾਲ ਕੀਤਾ ਸੀ। ਹਾਲਾਂਕਿ ਉਹ ਕਿਸੇ ਵੀ ਫਿਲਮ ਦੇ ਵਿੱਚ ਮੁੱਖ ਭੂਮਿਕਾ ਦੇ ਵਿੱਚ ਨਜ਼ਰ ਨਹੀਂ ਆਇਆ, ਪਰ ਕੁਝ ਇਤਿਹਾਸਕਾਰਾਂ ਦਾ ਮੰਨਣਾ ਕਿ ਉਹ ਬਰਤਾਨਵੀ ਫਿਲਮਾਂ ਦੇ ਭੀੜ ਵਾਲੇ ਦ੍ਰਿਸ਼ਾਂ ਦੇ ਵਿੱਚ ਸਹਾਇਕ ਕਲਾਕਾਰ ਦੇ ਵਜੋਂ ਸ਼ਾਮਲ ਹੋਇਆ ਸੀ। ਉਸਦੇ ਨਾਲ ਸੰਬੰਧਿਤ ਕੁਝ ਫਿਲਮਾਂ ਦੀਆਂ ਤਸਵੀਰਾਂ ਅਤੇ ਦ੍ਰਿਸ਼ ਅੱਜ ਵੀ ਇੰਟਰਨੈੱਟ ਦੇ ਉੱਤੇ ਉਪਲਬਧ ਨੇ, ਜੋ ਉਸਦੇ ਜੀਵਨ ਦੇ ਇਸ ਘੱਟ ਚਰਚਿਤ ਪੱਖ ਦੀ ਪੁਸ਼ਟੀ ਕਰਨ ਵਾਲੇ ਅਹਿਮ ਸਰੋਤ ਮੰਨੇ ਜਾਂਦੇ ਹੈ। ਮਾਈਕਲ ਅਡਵਾਇਰ ਦੀ ਹੱਤਿਆ ਤੋਂ ਬਾਅਦ ਊਧਮ ਸਿੰਘ ਕੌਮਾਂਤਰੀ ਮੀਡੀਆ ਦੀਆਂ ਸੁਰਖੀਆਂ ਦੇ ਵਿੱਚ ਆ ਗਿਆ ਬਣਿਆ। ਬਰਤਾਨਵੀ ਅਖ਼ਬਾਰਾਂ ਨੇ ਇਸ ਘਟਨਾ ਨੂੰ ਆਪਣੇ ਰਾਜਨੀਤਿਕ ਨਜ਼ਰੀਏ ਤੋਂ ਪੇਸ਼ ਕੀਤਾ, ਜਦੋਂ ਕਿ ਹਿੰਦੁਸਤਾਨੀ ਅਖ਼ਬਾਰ ਨੇ ਇਸ ਨੂੰ ਜਲ੍ਹਿਆਂਵਾਲੇ ਬਾਗ ਦੇ ਬੇਦੋਸ਼ ਸ਼ਹੀਦਾਂ ਦੇ ਲਈ ਇਨਸਾਫ ਦੀ ਪ੍ਰਤੀਕਾਤਮਕ ਜਿਹੜੀ ਕਾਰਵਾਈ ਦੇ ਵਜੋਂ ਦਰਸਾਇਆ ਸੀ। ਇਸ ਘਟਨਾ ਨੇ ਵਿਸ਼ਵ ਭਰ ਦਾ ਧਿਆਨ ਇੱਕ ਵਾਰ ਫਿਰ ਭਾਰਤ ਦੇ ਆਜ਼ਾਦੀ ਦੇ ਸੰਘਰਸ਼ ਅਤੇ ਬਰਤਾਨਵੀ ਹਕੂਮਤ ਦੀਆਂ ਦਮਨਕਾਰੀ ਨੀਤੀਆਂ ਦੇ ਵੱਲ ਖਿੱਚ ਲਿਆ। ਉਹਨਾਂ ਦੀ ਗ੍ਰਿਫਤਾਰੀ, ਅਦਾਲਤੀ ਕਾਰਵਾਈ ਅਤੇ ਖਾਸ ਤੌਰ ਦੇ ਉੱਤੇ ਅਦਾਲਤ ਦੇ ਵਿੱਚ ਦਿੱਤੇ ਗਏ ਨਿਡਰ ਅਤੇ ਸਿਧਾਂਤਕ ਬਿਆਨਾਂ ਨੇ ਦੁਨੀਆ ਭਰ ਦੇ ਪਾਠਕਾਂ ਅਤੇ ਵਿਚਾਰਕਾਂ ਨੂੰ ਪ੍ਰਭਾਵਿਤ ਕਰ ਛੱਡਿਆ। ਉਹਨਾਂ ਦੇ ਇਤਿਹਾਸਕ ਬਿਆਨ ਅਖ਼ਬਾਰਾਂ ਅਤੇ ਰਸਾਲਿਆਂ ਦੇ ਰਾਹੀਂ ਸੰਸਾਰ ਦੇ ਅਨੇਕਾਂ ਦੇਸ਼ਾਂ ਤੱਕ ਪਹੁੰਚੇ ਅਤੇ ਭਾਰਤ ਦੀ ਆਜ਼ਾਦੀ ਦੀ ਲਹਿਰ ਨੂੰ ਨਵੀਂ ਅੰਤਰਰਾਸ਼ਟਰੀ ਪਛਾਣ ਅਤੇ ਹਮਦਰਦੀ ਪ੍ਰਾਪਤ ਹੋਈ। ਅੱਜ ਵੀ ਇਹ ਬਿਆਨ ਇਤਿਹਾਸ, ਰਾਜਨੀਤੀ ਅਤੇ ਪੱਤਰਕਾਰੀ ਦੇ ਵਿਦਿਆਰਥੀਆਂ ਦੇ ਲਈ ਮਹੱਤਵਪੂਰਨ ਦਸਤਾਵੇਜ਼ ਮੰਨੇ ਜਾਂਦੇ ਹੈ। ਪੱਤਰਕਾਰੀ ਦਾ ਮੂਲ ਉਦੇਸ਼ ਸੱਚ ਨੂੰ ਨਿਡਰਤਾ ਦੇ ਨਾਲ ਲੋਕਾਂ ਤੱਕ ਪਹੁੰਚਾਉਣਾ, ਜ਼ੁਲਮ ਨੂੰ ਜਿਹੜਾ ਬੇਨਕਾਬ ਕਰਨਾ, ਜਨਮਤ ਨੂੰ ਜਾਗਰੂਕ ਕਰਨਾ ਅਤੇ ਲੋਕਤੰਤਰੀ ਮੁੱਲਾਂ ਦੀ ਰੱਖਿਆ ਕਰਨਾ। ਇਸ ਸੰਦਰਭ ਦੇ ਵਿੱਚ ਸ਼ਹੀਦ ਊਧਮ ਸਿੰਘ ਦਾ ਜੀਵਨ ਪੱਤਰਕਾਰਾਂ ਅਤੇ ਸੰਚਾਰ ਮਾਧਿਅਮਾਂ ਦੇ ਨਾਲ ਜੁੜੇ ਹਰ ਵਿਅਕਤੀ ਦੇ ਲਈ ਵੀ ਪ੍ਰੇਰਣਾ ਸਰੋਤ ਰਿਹਾ ਅਤੇ ਹੈ ਵੀ। ਅੱਜ ਜਦੋਂ ਜਾਣਕਾਰੀ ਅਤੇ ਸੰਚਾਰ ਦੇ ਸਰੋਤ ਬੇਹੱਦ ਤੇਜ਼ੀ ਦੇ ਨਾਲ ਬਦਲ ਰਹੇ ਨੇ, ਡਿਜੀਟਲ ਮਾਧਿਅਮ ਦੇ ਰਾਹੀਂ ਸੂਚਨਾਵਾਂ ਪਲਾਂ ਦੇ ਵਿੱਚ ਸੰਸਾਰ ਭਰ ਦੇ ਵਿੱਚ ਫੈਲ ਜਾਂਦੀਆਂ ਨੇ, ਤਾਂ ਸ਼ਹੀਦ ਊਧਮ ਸਿੰਘ ਦਾ ਜੀਵਨ ਅਤੇ ਆਦਰਸ਼ ਹੋਰ ਵੀ ਵੱਧ ਪ੍ਰਸੰਗਿਕ ਹੋ ਜਾਂਦੇ ਨੇ, ਜੋ ਸਾਨੂੰ ਸੱਚ ਪ੍ਰਤੀ ਅਡੋਲ ਵਚਨਬੱਧਤਾ, ਸਮਾਜਿਕ ਜ਼ਿੰਮੇਵਾਰੀ, ਧਾਰਮਿਕ ਸਦਭਾਵਨਾ ਅਤੇ ਮਨੁੱਖੀ ਮਰਿਆਦਾ ਦੀ ਰੱਖਿਆ ਦਾ ਜਿਹੜਾ ਸੰਦੇਸ਼ ਦਿੰਦੇ ਨੇ। ਜੀ ਦੋਸਤੋ, ਇਹ ਸੀ ਜੀ ਗੱਲਬਾਤ ਅੱਜ ਦੇ ਦਿਹਾੜੇ ਦੇ ਉੱਤੇ। ਸ਼ਹੀਦ ਊਧਮ ਸਿੰਘ ਹੁਣਾਂ ਨੂੰ ਫਾਂਸੀ ਲੱਗੀ ਸੀ ਲੰਡਨ ਦੇ ਵਿੱਚ ਅਤੇ ਉਹਨਾਂ ਨੂੰ ਸਮਰਪਿਤ, ਅਤੇ ਇਹਨੂੰ ਲਿਖਿਆ ਜੀ ਮਾਤਾ ਗੁਜਰੀ ਕਾਲਜ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ, ਮੁਖੀ ਪੱਤਰਕਾਰੀ ਅਤੇ ਜਨ ਸੰਚਾਰ ਵਿਭਾਗ ਦੇ ਵੱਲੋਂ, ਅਤੇ ਇਹ ਤੁਹਾਡੇ ਨਾਲ ਸਾਂਝਾ ਕੀਤਾ ਹੈ, ਜਿਸ ਨੂੰ ਡਾਕਟਰ ਹਰਗੁਣਪ੍ਰੀਤ ਸਿੰਘ ਉਹਨਾਂ ਨੇ ਜਿਹੜਾ ਆਪਣੀ ਲਿਖਤ ਦੇ ਵਿੱਚ ਜਿਹੜਾ ਬਦਲਿਆ। ਅਤੇ ਮੈਂ ਤੁਹਾਡਾ ਦੋਸਤ ਭੁਪਿੰਦਰ ਪਾਰਜ ਅਤੇ ਦੁਆਬਾ ਰੇਡੂ ਦਾ ਮੰਚ, ਮਨੁੱਖੀ ਅਧਿਕਾਰਾਂ ਦੇ ਲਈ ਸੰਘਰਸ਼ ਦਾ ਪ੍ਰਤੀਕ ਸ਼ਹੀਦ ਊਧਮ ਸਿੰਘ। ਅਤੇ ਲਓ ਫਿਰ ਇਸ ਦੇ ਨਾਲ ਹੀ ਫਿਰ ਆਪਾਂ ਅੱਗੇ ਲੈਂਦੇ ਹਾਂ ਦੋਸਤੋ, ਅਤੇ ਸੋਮਵਾਰ ਨੂੰ ਮਿਲਣ ਦੇ ਬਾਅਦ ਇਹਦੇ ਨਾਲ ਮੁਲਾਕਾਤ ਹੋਵੇਗੀ। ਜੇ ਕਿਸੇ ਦਾ ਦੋਸਤ ਦਾ ਨਾਮ ਰਹਿ ਗਿਆ ਹੋਵੇ ਮਾਫ਼ੀ ਚਾਹਵਾਂਗਾ, ਅਤੇ ਅੱਜ ਨਾਵਲ ਜਾਂ ਕਿਤਾਬ ਦੀ ਗੱਲ ਨਹੀਂ ਕਰ ਪਾਏ ਉਹਦੇ ਲਈ ਮਾਫ਼ੀ ਚਾਹਵਾਂਗਾ। ਉਹਨੂੰ ਵੱਖਰਾ ਕਰਕੇ ਮੈਂ ਜ਼ਰੂਰ ਚਾਹੇ ਰਿਕਾਰਡ ਕਰਕੇ ਪਾ ਦਾਂਗਾ, ਜਾਂ ਫਿਰ ਇਸ ਹਫ਼ਤੇ ਆਉਣ ਵਾਲੇ ਦਿਨਾਂ ਦੇ ਵਿੱਚ ਜ਼ਰੂਰ ਤੁਹਾਡੇ ਲਈ ਵੱਖਰਾ ਐਪੀਸੋਡ ਕਰ ਲਾਂਗੇ ਵਿੱਚ ਕਿਸੇ ਦਿਨ ਵੀ, ਜੇ ਸਮਾਂ ਆਗਿਆ ਦੇਵੇਗਾ। ਅਤੇ ਇਸ ਦੇ ਨਾਲ ਹੀ ਮੈਨੂੰ ਦਿਓ ਆਗਿਆ, ਅਤੇ ਸਾਰਿਆਂ ਨੂੰ ਭੁਪਿੰਦਰ ਭਾਰਜ ਵੱਲੋਂ ਪਿਆਰ ਭਾਈ ਤੈਨਿੱਗੀ ਸਤਿ ਸ਼੍ਰੀ ਅਕਾਲ ਹੈ ਜੀ। ਜਾਂਦੇ ਜਾਂਦੇ ਇੱਕ ਗੀਤ ਉਧਮ ਸਿੰਘ ਹੁਣਾਂ ਨੂੰ ਸਮਰਪਿਤ ਕਰਨ ਜਾ ਰਿਹਾ। ਉਸ ਨੂੰ ਕਰੋ ਇੰਜੋਏ ਐਪ ਦੇ ਉੱਤੇ, ਵੈਬਸਾਈਟ ਦੇ ਉੱਤੇ, ਫੇਸਬੁੱਕ ਅਤੇ ਯੂਟਿਊਬ ਦੇ ਉੱਤੇ ਗੀਤ ਨਹੀਂ ਚੱਲੇਗਾ, ਮਾਫ਼ੀ ਚਾਹਾਂਗਾ। ਜਾਂਦੇ ਜਾਂਦੇ ਉਹਨਾਂ ਦੋਸਤਾਂ ਦਾ ਵੀ ਸ਼ੁਕਰੀਆ, ਐਪ ਦੇ ਉੱਤੇ, ਵੈਬਸਾਈਟ, ਫੇਸਬੁੱਕ, ਯੂਟਿਊਬ, ਜਿੱਥੋਂ ਕਿਤੋਂ ਵੀ ਸੁਣ ਰਹੇ ਸਭ ਸੱਜਣਾਂ ਦਾ, ਮਿੱਤਰਾਂ ਦਾ, ਦੋਸਤਾਂ ਦਾ ਸ਼ੁਕਰੀਆ। ਚੰਗਾ ਲੱਗਦਾ ਪ੍ਰੋਗਰਾਮ ਤਾਂ ਜ਼ਰੂਰ ਦੋਸਤਾਂ ਤੱਕ ਸਾਂਝਾ ਕਰ ਦਿਆ ਕਰੋ ਦੋਸਤੋ। ਅਤੇ ਪ੍ਰੋਗਰਾਮਾਂ ਨੂੰ ਸਪੋਰਟ ਕੀਤਾ ਹੈ ਹਰਵਿੰਦਰ ਜੌਲ ਭੈਣ ਜੀ, ਜਗਦੇਵ ਸੰਧੂ ਜੀ, ਸਿਕੰਦਰ ਸਿੰਘ ਔਜਲਾ, ਮਹੇਸ਼ ਜੀ, ਭਾਨ ਸਿੰਘ ਗਰੇਵਾਲ ਜੀ, ਸੁਰਿੰਦਰ ਕੌਰ ਮਾਲ ਜੀ ਅਤੇ ਮਾਨ ਸਿੰਘ ਸੈਣੀ ਸਾਹਿਬ ਦਾ ਬਹੁਤ ਬਹੁਤ ਸ਼ੁਕਰੀਆ ਅਤੇ ਧੰਨਵਾਦ ਹੈ। ਇਸ ਦੇ ਨਾਲ ਹੀ ਦੋਸਤੋ ਮੈਨੂੰ ਦਿਓ ਆ ਗਿਆ ਸਾਰਿਆਂ ਨੂੰ ਭੁਪਿੰਦਰ ਭਾਰਾ ਵੱਲੋਂ ਪਿਆਰ ਭਰੀ ਤਨੇਗੀ। ਸਤਿ ਸ਼੍ਰੀ ਅਕਾਲ, ਹੈਵ ਏ ਨਾਈਸ ਵੀਕਐਂਡ, ਅਤੇ ਮਿਲਦੇ ਹਾਂ ਫਿਰ ਸੋਮਵਾਰ ਨੂੰ, ਅਤੇ ਵੀਕਐਂਡ ਦੇ ਉੱਤੇ ਮਹਿਫਲ ਮਿੱਤਰਾਂ ਦੀ ਵਿੱਚ ਜ਼ਰੂਰ ਇੱਕ ਦੂਸਰੇ ਦੇ ਨਾਲ ਮੁਲਾਕਾਤ ਹੋਏਗੀ, ਸੁਣਾਂਗੇ ਅਤੇ ਕੁਝ ਸੁਣਾਵਾਂਗੇ ਅਤੇ ਹਾਸੇ ਆਪਾਂ ਇੱਕ ਦੂਜੇ ਨਾਲ ਖੰਡਾਵਾਂਗੇ। ਸਤਿ ਸ਼੍ਰੀ ਅਕਾਲ ਜੀ।
1: ਕਿ ਅੱਜ ਮੈਂ ਆਪਣੀ ਜ਼ਿੰਦਗੀ ਦੇ ਸਭ ਤੋਂ ਵੱਡੇ ਇਮਤਿਹਾਨ ਵਿੱਚ ਸਫਲ ਹੋ ਸਕਾਂ। ਇਹ ਸਰਬੰਸ ਦਾ ਵਰਦਾਨ ਤੇ ਕਿ ਸੱਚ ਅਤੇ ਸਾਫ਼ ਦੇ ਮਾਰਗ ਤੇ ਚਲਦਿਆਂ ਹੋਇਆਂ ਮੇਰੇ ਕਦਮ ਅਟੋਰ ਰਹੇ।

0: ਸੱਦਾ ਸਿੰਘ ਵਾਲਾ ਨਵੀਂ ਰੇਲ ਲਾਈਨ ਪ੍ਰੋਜੈਕਟ ਦੀ ਇਹਦੇ ਵਿਚ ਗੱਲ ਕੀਤੀ ਗਈ ਹੈ। ਦੂਸਰੇ ਪਾਸੇ ਪੰਜਾਬ ਦੇ ਵਿਚ ਕੋਈ ਪ੍ਰਸ਼ਨ ਪੱਤਰ ਲੀਕ ਨਹੀਂ ਹੋਇਆ, ਬਲਤੇਜ ਪੰਨੂਹਲਾ ਨੇ ਅਜੇ ਗੱਲਬਾਤ ਕਹੀ ਹੈ। ਆਮ ਆਦਮੀ ਪਾਰਟੀ ਆਪ ਨੇ ਵੀਰਵਾਰ ਨੂੰ ਵਿਰੋਧੀ ਧਿਰਾਂ ਕਾਂਗਰਸ ਅਤੇ ਭਾਰਤੀ ਜਨਤਾ ਪਾਰਟੀ ਭਾਜਪਾ ਤੇ ਦੋਸ਼ ਲਗਾਇਆ ਕਿ ਉਹ ਕਥਿਤ ਨੀਟ ਜਿਹੜਾ ਪ੍ਰਸ਼ਨ ਪੱਤਰ ਜਿਹੜਾ ਲੀਕ ਅਪ ਮਾਮਲੇ ਨੂੰ ਲੈ ਕੇ ਦੇਸ਼ ਭਰ ਦੇ ਵਿਚ ਹੋ ਰਹੇ ਵਿਦਿਆਰਥੀਆਂ ਦੇ ਵਿਰੋਧ ਪ੍ਰਦਰਸ਼ਨ ਦੇ ਸੰਬੰਧ ਦੇ ਵਿਚ ਪੰਜਾਬ ਸਰਕਾਰ ਤੇ ਬੇਬੁਨਿਆਦ ਦੋਸ਼ ਲਗਾ ਰਹੀਆਂ ਨੇ। ਆਪ ਪੰਜਾਬ ਦੇ ਮੀਡੀਆ ਇੰਚਾਰਜ ਬਲਤੇਜ ਪੰਨੂ ਨੇ ਇੱਥੇ ਆਯੋਜਿਤ ਇਕ ਪ੍ਰੈਸ ਕਾਨਫਰੰਸ ਦੇ ਵਿਚ ਦਾਅਵਾ ਕੀਤਾ ਅੱਜ ਕਿ ਦੋਵੇਂ ਵਿਰੋਧੀ ਧਿਰਾਂ ਭਗਵੰਤ ਮਾਨ ਦੇ ਆਗੂਆਂ ਵਾਲੀ ਸਰਕਾਰ ਨੂੰ ਨਿਸ਼ਾਨਾ ਬਣਾ ਕੇ ਵਿਦਿਆਰਥੀਆਂ ਦੀਆਂ ਚਿੰਤਾਵਾਂ ਤੋਂ ਧਿਆਨ ਭਟਕਾਉਣ ਦੀ ਕੋਸ਼ਿਸ਼ ਕਰ ਰਹੀਆਂ ਨੇ। ਪੰਨੂ ਨੇ ਕਿਹਾ ਕਿ ਭਗਵੰਤ ਮਾਨ ਸਰਕਾਰ ਦੇ ਕਾਰਜਕਾਲ ਦੇ ਵਿਚ ਪੰਜਾਬ ਦੇ ਵਿਚ ਭਰਤੀ ਪ੍ਰੀਖਿਆ ਦਾ ਕੋਈ ਵੀ ਪ੍ਰਸ਼ਨ ਪੱਤਰ ਲੀਕ ਨਹੀਂ ਹੋਇਆ। ਫਰੀਦਕੋਟ ਦੀ ਇਕ ਘਟਨਾ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਇਹ ਪ੍ਰਸ਼ਨ ਪੱਤਰ ਲੀਕ ਦਾ ਮਾਮਲਾ ਨਹੀਂ ਸੀ, ਸਗੋਂ ਇਕ ਉਮੀਦਵਾਰ ਨੇ ਕਥਿਤ ਤੌਰ ਦੇ ਉਤੇ ਨਕਲ ਕਰਨ ਦੇ ਲਈ ਇਲੈਕਟ੍ਰਾਨਿਕ ਉਪਕਰਨ ਦੀ ਵਰਤੋਂ ਕੀਤੀ ਸੀ ਤੇ ਉਸ ਉਮੀਦਵਾਰ ਨੂੰ ਰੰਗੇ ਹੱਥੀ ਫੜਨ ਤੋਂ ਬਾਅਦ ਪੁਲਿਸ ਨੇ ਕਾਨੂੰਨੀ ਕਾਰਵਾਈ ਕੀਤੀ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਕਾਂਗਰਸ ਜਨਤਾ ਨੂੰ ਗੁੰਮਰਾਹ ਕਰਨ ਦੇ ਲਈ ਜਾਣ ਬੁੱਝ ਕੇ ਇਸ ਘਟਨਾ ਨੂੰ ਪ੍ਰਸ਼ਨ ਪੱਤਰ ਲੀਕ ਵਜੋਂ ਪੇਸ਼ ਕਰ ਰਹੀ ਹੈ ਤੇ ਉਨ੍ਹਾਂ ਕਿਹਾ ਕਿ ਇਸ ਦੀ ਬਜਾਏ ਪਾਰਟੀ ਨੂੰ ਉਨ੍ਹਾਂ ਪ੍ਰਸ਼ਨ ਪੱਤਰ ਲੀਕ ਮਾਮਲਿਆਂ ਦੇ ਬਾਰੇ ਦੱਸਣਾ ਚਾਹੀਦਾ ਜੋ ਕਥਿਤ ਤੌਰ ਦੇ ਉਤੇ ਉਸਦੇ ਆਪਣੇ ਕਾਰਜਕਾਲ ਦੇ ਵਿਚ ਹੋਏ ਸਨ। ਕੇਂਦਰ ਸਰਕਾਰ ਤੇ ਕਾਂਗਰਸ ਨੂੰ ਨਿਸ਼ਾਨੇ ਤੇ ਲਿਆ। ਆਪ ਆਗੂ ਨੇ ਭਾਰਤੀ ਜਨਤਾ ਪਾਰਟੀ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਤੇ ਵੀ ਨਿਸ਼ਾਨਾ ਸੇਧਦਿਆਂ ਤੇ ਦਾਅਵਾ ਕੀਤਾ ਕਿ ਉਸਦੇ ਸ਼ਾਸਨ ਕਾਲ ਦੇ ਵਿਚ 90 ਤੋਂ ਵੱਧ ਪ੍ਰਸ਼ਨ ਪੱਤਰ ਲੀਕ ਹੋਏ ਨੇ ਤੇ ਜਿਸ ਦੇ ਨਾਲ ਲੱਖਾਂ ਵਿਦਿਆਰਥੀਆਂ ਦਾ ਭਵਿੱਖ ਪ੍ਰਭਾਵਿਤ ਹੋਇਆ। ਕੱਲ ਆਪਣੇ ਰਾਹੁਲ ਗਾਂਧੀ ਸਾਹਿਬ ਦਾ ਕਹਿੰਦੇ 152 ਤੇ ਇੱਥੇ ਪੰਨੂ ਸਾਹਿਬ ਪੰਜਾਬ ਦੇ ਵਿਚ 90 ਕਹੀ ਜਾਂਦੇ ਨੇ ਜੀ। ਉਨ੍ਹਾਂ ਦੋਸ਼ ਲਗਾਇਆ ਕਿ ਅਜਿਹੀਆਂ ਘਟਨਾਵਾਂ ਤੋਂ ਪਰੇਸ਼ਾਨ ਹੋ ਕੇ ਕਈ ਵਿਦਿਆਰਥੀਆਂ ਨੇ ਆਤਮ ਹੱਤਿਆ ਕਰ ਲਈ ਤੇ ਜ਼ਿੰਮੇਵਾਰ ਲੋਕਾਂ ਦੇ ਵਿਰੁੱਧ ਸਮੇਂ ਸਿਰ ਕਾਰਵਾਈ ਨਾ ਕਰਨ ਦੇ ਲਈ ਕੇਂਦਰ ਸਰਕਾਰ ਨੂੰ ਦੋਸ਼ੀ ਠਹਿਰਾਇਆ ਗਿਆ ਹੈ। ਦੂਸਰੇ ਪਾਸੇ ਪੰਜਾਬ ਦੇ ਵਿਦਿਆਰਥੀਆਂ ਨੂੰ ਵੱਡੀ ਰਾਹਤ ਦੇਣ ਦੀ ਕੋਸ਼ਿਸ਼ ਦੇ ਵਿਚ ਹੈ ਪੰਜਾਬ ਸਰਕਾਰ। ਸਰਕਾਰ ਨੇ ਡਿਜੀਟਾਈਜ਼ਡ ਜਨਮ ਸਰਟੀਫਿਕੇਟ ਅਪਡੇਟ ਕਰਨ ਦਾ ਸਮਾਂ ਵਧਾ ਦਿੱਤਾ ਹੈ। ਪੰਜਾਬ ਸਰਕਾਰ ਨੇ ਵਿਦਿਆਰਥੀਆਂ ਨੂੰ ਵੱਡੀ ਰਾਹਤ ਦਿੰਦਿਆਂ ਅਕਾਦਮਿਕ ਸੈਸ਼ਨ 2026-27 ਦੇ ਲਈ ਯੂਨੀਫਾਈਡ ਸਟੂਡੈਂਟ ਰਜਿਸਟ੍ਰੇਸ਼ਨ ਪੋਰਟਲ ਦੇ ਉੱਤੇ ਡਿਜੀਟਾਈਜ਼ਡ ਜਨਮ ਸਰਟੀਫਿਕੇਟ ਅਪਡੇਟ ਕਰਨ ਦੇ ਸਮੇਂ ਦੇ ਵਿਚ ਵਾਧੇ ਨੂੰ ਮਨਜੂਰੀ ਦਿੱਤੀ ਹੈ। ਇਹ ਐਲਾਨ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਰਦਿਆਂ ਕਿਹਾ ਕਿ 8ਵੀਂ ਜਮਾਤ ਦੇ ਵਿਦਿਆਰਥੀਆਂ ਜਿਨ੍ਹਾਂ ਦੇ ਕੋਲ ਡਿਜੀਟਾਈਜ਼ਡ ਜਨਮ ਸਰਟੀਫਿਕੇਟ ਨਹੀਂ ਹੈ ਉਨ੍ਹਾਂ ਨੂੰ ਦਸਤਾਵੇਜ਼ ਪ੍ਰਾਪਤ ਕਰਨ ਅਤੇ ਇਸ ਪੋਰਟਲ ਦੇ ਉੱਤੇ ਅਪਡੇਟ ਕਰਨ ਦੇ ਲਈ 30 ਅਕਤੂਬਰ 2026 ਤੱਕ ਦਾ ਸਮਾਂ ਦਿੱਤਾ ਗਿਆ। ਇਸ ਤਰ੍ਹਾਂ 9ਵੀਂ ਅਤੇ 10ਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਵੀ ਰਜਿਸਟ੍ਰੇਸ਼ਨ ਪ੍ਰਕਿਰਿਆ ਦੇ ਦੌਰਾਨ ਲੋੜੀਂਦੇ ਸੁਧਾਰ ਅਤੇ ਇਸ ਨੂੰ ਅਪਡੇਟ ਜਿਹੜਾ ਕਰਨ ਦੇ ਲਈ ਅਗਲੇ ਅਕਾਦਮਿਕ ਸੈਸ਼ਨ ਤੱਕ ਦਾ ਸਮਾਂ ਦਿੱਤਾ ਹੈ। ਬੈਂਸ ਨੇ ਕਿਹਾ ਕਿ ਇਹ ਫੈਸਲਾ ਮੁੱਖ ਮੰਤਰੀ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਦੀ ਸਕੂਲ ਸਿੱਖਿਆ ਦੇ ਵਿਚ ਡਿਜੀਟਲ ਸੁਧਾਰ ਲਿਆਉਣ ਪ੍ਰਤੀ ਵਚਨਬੱਧਤਾ ਨੂੰ ਦਰਸਾਉਂਦਾ ਹੈ ਜਿਸ ਦੇ ਸਦਕਾ ਕਿਸੇ ਵੀ ਵਿਦਿਆਰਥੀ ਨੂੰ ਦਫ਼ਤਰੀ ਕਾਰਵਾਈ ਕਾਰਨ ਕਿਸੇ ਵੀ ਤਰ੍ਹਾਂ ਦੀ ਦਿੱਕਤ ਕਹਿੰਦੇ ਦਾ ਸਾਹਮਣਾ ਨਾ ਕਰਨਾ ਪਵੇ। ਵਿਸਤਾਰ ਦੇ ਨਾਲ ਖ਼ਬਰ ਵੱਲ ਨੂੰ ਵਧਦਿਆਂ ਜੋ ਦਿੱਲੀ ਦੇ ਵਿਚ ਹਾਲਾਤ ਬਣੇ ਆ, ਪੇਪਰ ਲੀਕ ਮਾਮਲੇ ਦੇ ਉੱਤੇ PM ਮੋਦੀ ਦਾ ਵੱਡਾ ਐਲਾਨ ਆਇਆ। ਦੋਸ਼ੀਆਂ ਨੂੰ ਸਖ਼ਤ ਸਜ਼ਾ ਦੇਣ ਦੇ ਲਈ ਬਣਨਗੀਆਂ ਫਾਸਟ ਟਰੈਕ ਕੋਰਟਾਂ। ਦੂਸਰੇ ਪਾਸੇ ਦਿੱਲੀ ਪੁਲਿਸ ਨੇ ਪ੍ਰਦਰਸ਼ਨਕਾਰੀਆਂ ਦੀ ਮੌਤ ਦੇ ਉੱਤੇ ਸੋਸ਼ਲ ਮੀਡੀਆ ਦਾਅਵੇ ਨੂੰ ਰੱਦ ਕੀਤਾ ਤੇ ਕਾਨੂੰਨੀ ਕਾਰਵਾਈ ਦੀ ਚੇਤਾਵਨੀ ਦਿੱਤੀ ਹੈ। ਪ੍ਰਦਰਸ਼ਨਕਾਰੀਆਂ ਤੇ ਲੱਗੇਗਾ NSA। ਦਿੱਲੀ ਪੁਲਿਸ ਨੇ ਸਾਫ਼ ਕੀਤੀ ਸਥਿਤੀ ਹੈ ਇਹਦੇ ਬਾਰੇ ਤੇ 24 ਘੰਟਿਆਂ ਦੇ ਵਿਚ ਪ੍ਰਦਰਸ਼ਨਕਾਰੀ ਵਿਦਿਆਰਥੀਆਂ ਦੇ ਨਾਲ 4 ਵਾਰ ਸੰਪਰਕ ਕਰਨ ਦੀ ਕੇਂਦਰ ਦੇ ਵੱਲੋਂ ਕੋਸ਼ਿਸ਼ ਕੀਤੀ ਗਈ ਪਰ ਕਹਿੰਦੇ ਕੋਈ ਆਂਸਰ ਨਾ ਆਇਆ। ਜਵਾਬ ਦੀ ਅਜੇ ਵੀ ਉਡੀਕ ਜਿਹੜੀ ਹੈ ਕੇਂਦਰ ਕਰ ਰਹੀ ਹੈ ਪਰ ਅਜੇ ਤੱਕ ਕੋਈ ਜਵਾਬ ਨਹੀਂ ਮਿਲਿਆ। ਕੇਂਦਰ ਰਾਜ ਮੰਤਰੀ ਜਤਿੰਦਰ ਸਿੰਘ ਜਿਨ੍ਹਾਂ ਨੂੰ ਸਿਹਤ ਮੰਤਰੀ JP ਨੱਡਾ ਦੇ ਨਾਲ ਸਰਕਾਰ ਦੇ ਵੱਲੋਂ ਕੋਕਰਜ ਜਨਤਾ ਪਾਰਟੀ CJP ਦੇ ਆਗੂਆਂ ਦੇ ਨਾਲ ਗੱਲਬਾਤ ਕਰਨ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਉਨ੍ਹਾਂ ਕਿਹਾ ਕਿ ਇਹ ਮੀਟਿੰਗ ਨੱਡਾ ਦੀ ਰਿਹਾਇਸ਼ ਜਾਂ ਦਫ਼ਤਰ ਦੇ ਵਿਚ ਹੋ ਸਕਦੀ ਹੈ। ਦਿੱਲੀ ਹਾਈ ਕੋਰਟ ਨੇ ਵੀਰਵਾਰ ਨੂੰ ਕਥਿਤ ਨੀਟ ਪੇਪਰ ਲੀਕ ਨੂੰ ਲੈ ਕੇ 20 ਜੁਲਾਈ ਦੇ ਸੰਸਦ ਚਲੋ ਪ੍ਰਦਰਸ਼ਨ ਦੀ ਕੌਮੀ ਜਾਂਚ ਏਜੰਸੀ NIA ਤੋਂ ਜਾਂਚ ਦੀ ਮੰਗ ਕਰਨ ਵਾਲੀ ਇਕ ਜਨਹਿਤ ਪਟੀਸ਼ਨ ਤੇ ਸ਼ੁੱਕਰਵਾਰ ਨੂੰ ਸੁਣਵਾਈ ਕਰਨ ਦੇ ਲਈ ਐਮਰਜੈਂਸੀ ਤੌਰ ਦੇ ਉੱਤੇ ਸਹਿਮਤੀ ਦੇ ਦਿੱਤੀ ਹੈ ਜਿਸਦੇ ਵਿਚ ਪਟੀਸ਼ਨਰ ਨੇ ਦੋਸ਼ ਲਾਇਆ ਕਿ ਇਹ ਪ੍ਰਦਰਸ਼ਨ ਵਿਦੇਸ਼ੀ ਫੰਡ ਪ੍ਰਾਪਤ ਸੰਸਥਾਵਾਂ ਤੇ ਰਾਜਕੀ ਅਦਾਕਾਰਾਂ ਦੇ ਨਾਲ ਜੁੜੀ ਇਕ ਵੱਡੀ ਸਾਜ਼ ਦਾ ਹਿੱਸਾ ਸੀ। ਇਸ ਪਟੀਸ਼ਨ ਨੂੰ ਚੀਫ ਜਸਟਿਸ ਡੀ ਕੇ ਉਪਾਧਿਆਏ ਅਤੇ ਜਸਟਿਸ ਤੇਜਸ ਕਾਰੀਆ ਦੇ ਡਿਵੀਜ਼ਨ ਬੈਂਚ ਦੇ ਸਾਹਮਣੇ ਵਕੀਲ ਵਰੁਣ ਜਿਹੜੇ ਨੇ ਵਰੁਣ ਕੁਮਾਰ ਸਿਨਹਾ ਦੇ ਵੱਲੋਂ ਪੇਸ਼ ਕੀਤਾ ਗਿਆ, ਜਿਨ੍ਹਾਂ ਨੇ ਤੁਰੰਤ ਸੂਚੀਬੱਧ ਕਰਨ ਦੀ ਮੰਗ ਕੀਤੀ। ਇਹ ਦਾਅਵਾ ਕਰਦਿਆਂ ਕਿ ਪ੍ਰਦਰਸ਼ਨ ਨੇ ਰਾਸ਼ਟਰੀ ਰਾਜਧਾਨੀ ਦੇ ਵਿੱਚ ਆਮ ਜੀਵਨ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ। ਇਹ ਪਟੀਸ਼ਨ ਅਮਲ ਦੇ ਵਿੱਚ ਜਿਹੜਾ ਸੀ ਅਖਿਲ ਭਾਰਤ ਹਿੰਦੂ ਮਹਾਂਸਭਾ ਜਿਹੜੀ ਹੈ ਉਹਦੇ ਸਾਬਕਾ ਉਪ ਪ੍ਰਧਾਨ ਸਤੀਸ਼ ਕੁਮਾਰ ਅਗਰਵਾਲ ਦੇ ਵੱਲੋਂ ਜਿਹੜੇ ਦਾਖਲ ਕੀਤੀ ਗਈ ਹੈ। ਪਟੀਸ਼ਨ ਦੇ ਜਿਹੜਾ ਅਨੁਸਾਰ ਇਹ ਪ੍ਰਦਰਸ਼ਨ ਜੋ ਸ਼ੁਰੂ ਦੇ ਵਿੱਚ ਕਥਿਤ ਨੀਟ ਪੇਪਰ ਲੀਕ ਦੇ ਉੱਤੇ ਕੇਂਦਰਿਤ ਸੀ, ਬਾਅਦ ਦੇ ਵਿੱਚ ਕਈ ਰਾਜਨੀਤਿਕ ਪਾਰਟੀਆਂ ਦੇ ਨੇਤਾਵਾਂ ਦੀ ਸ਼ਮੂਲੀਅਤ ਤੋਂ ਬਾਅਦ ਇੱਕ ਰਾਜਨੀਤਿਕ ਰੂਪ ਧਾਰਨ ਕਰ ਗਿਆ। ਇਸ ਦੇ ਵਿੱਚ ਦੋਸ਼ ਲਾਇਆ ਗਿਆ ਕਿ 20 ਜੁਲਾਈ ਦੇ ਮਾਰਚ ਦੇ ਨਤੀਜੇ ਵਜੋਂ ਹਿੰਸਾ, ਜਨਤਕ ਆਵਾਜਾਈ ਦੇ ਵਿੱਚ ਵਿਘਨ, ਪੱਤਰਕਾਰਾਂ ਤੇ ਹਮਲੇ, ਜਨਤਕ ਅਤੇ ਨਿੱਜੀ ਜਾਇਦਾਦ ਨੂੰ ਨੁਕਸਾਨ, ਸੰਸਦ ਦੀ ਸੁਰੱਖਿਆ ਨੂੰ ਤੋੜਨ ਦੀਆਂ ਕੋਸ਼ਿਸ਼ਾਂ ਤੇ ਪੁਲਿਸ ਕਰਮਚਾਰੀਆਂ ਦੇ ਜ਼ਖਮੀ ਹੋਣ ਵਰਗੀਆਂ ਘਟਨਾਵਾਂ ਸਾਹਮਣੇ ਆਈਆਂ। ਇਨ੍ਹਾਂ ਦੋਸ਼ਾਂ ਦੇ ਮੱਦੇਨਜ਼ਰ ਪਟੀਸ਼ਨਰ ਨੇ ਜਿਹੜਾ ਪ੍ਰਦਰਸ਼ਨਕਾਰੀਆਂ, ਪ੍ਰਬੰਧਕਾਂ ਅਤੇ ਕਿਸੇ ਵੀ ਕਥਿਤ ਬਾਹਰੀ ਪ੍ਰਭਾਵ ਦੀ ਭੂਮਿਕਾ ਦੀ ਸੁਤੰਤਰ ਜਾਂਚ ਦੀ ਮੰਗ ਕੀਤੀ ਹੈ। ਸਿਨਹਾ ਨੇ ਜਿਹੜਾ ਦਲੀਲ ਦਿੱਤੀ ਹੈ ਕਿ ਇਸ ਅੰਦੋਲਨ ਨੂੰ, ਜਿਸ ਨੂੰ ਵਿਦਿਆਰਥੀਆਂ ਦੇ ਪ੍ਰਦਰਸ਼ਨ ਦੇ ਵਜੋਂ ਪੇਸ਼ ਕੀਤਾ ਗਿਆ ਸੀ, ਦਿੱਲੀ ਦੇ ਵੱਡੇ ਹਿੱਸਿਆਂ ਨੂੰ ਠੱਪ ਕਰ ਦਿੱਤਾ, ਜਿਸ ਦੇ ਵਿੱਚ ਮੁੱਖ ਸੜਕਾਂ ਜਾਮ ਰਹੀਆਂ ਤੇ ਯਾਤਰੀਆਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਬੇਨਤੀ ਨੂੰ ਸਵੀਕਾਰ ਕਰਦਿਆਂ ਬੈਂਚ ਨੇ ਹੁਕਮ ਦਿੱਤਾ ਕਿ ਇਸ ਮਾਮਲੇ ਨੂੰ ਸ਼ੁੱਕਰਵਾਰ ਨੂੰ ਸੁਣਵਾਈ ਦੇ ਲਈ ਸੂਚੀਬੰਦ ਕੀਤਾ ਜਾਵੇ। ਦੂਸਰੇ ਪਾਸੇ ਨੀਟ UG 224 ਪੇਪਰ ਲੀਕ ਮਾਮਲੇ ਚ ਸੰਜੀਵ ਮੁਖੀਆ ਖਿਲਾਫ਼ ਨਹੀਂ ਮਿਲਿਆ ਕੋਈ ਵੀ ਸਬੂਤ, ਕਹਿੰਦੇ CBI ਨੇ ਗੱਲ ਕਹੀ ਹੈ, ਤੇ 45 ਲੋਕਾਂ ਦੇ ਖਿਲਾਫ਼ ਚਾਰਜਸ਼ੀਟ ਦਾਖਲ ਕੀਤੀ ਹੈ CBI ਨੇ। ਕੇਂਦਰੀ ਜਾਂਚ ਬਿਊਰੋ CBI ਨੇ ਵੀਰਵਾਰ ਨੂੰ ਅੱਜ ਉਸ ਨੂੰ ਨੀਟ UG 224 ਦੇ ਪ੍ਰਸ਼ਨ ਪੱਤਰ ਦੀ ਚੋਰੀ ਜਾਂ ਵੰਡ ਦੇ ਵਿੱਚ ਸੰਜੀਵ ਕੁਮਾਰ ਉਰਫ ਸੰਜੀਵ ਮੁਖੀਆ ਦੀ ਸ਼ਮੂਲੀਅਤ ਨੂੰ ਸਾਬਤ ਕਰਨ ਵਾਲਾ ਕੋਈ ਵੀ ਸਬੂਤ ਨਹੀਂ ਮਿਲਿਆ ਦੱਸਿਆ। ਇੱਕ ਬਿਆਨ ਦੇ ਵਿੱਚ ਏਜੰਸੀ ਨੇ ਸਪਸ਼ਟ ਕੀਤਾ ਕਿ ਮਾਮਲੇ ਦੀ ਡੂੰਘਾਈ ਦੇ ਨਾਲ ਜਾਂਚ ਕਰਨ ਤੋਂ ਬਾਅਦ ਉਹ ਸੰਤੁਸ਼ਟ ਹੈ ਕਿ ਪੂਰੀ ਸਾਜ਼ਿਸ਼ ਤੇ ਇਸ ਦੇ ਵਿੱਚ ਸ਼ਾਮਲ ਵਿਅਕਤੀਆਂ ਦੀ ਜਿਹੜੀ ਹੈ ਪਛਾਣ ਹੋ ਚੁੱਕੀ ਹੈ। ਇੱਕ ਗੁਪਤ ਸੂਚਨਾ ਦੇ ਉੱਤੇ ਕਾਰਵਾਈ ਕਰਦੇ ਹੋਏ ਬਿਹਾਰ ਪੁਲਿਸ ਦੇ ਆਰਥਿਕ ਅਪਰਾਧ ਵਿੰਗ ਨੇ ਜਿਹੜਾ ਸੀਗਾ 5 ਮਈ 2024 ਨੂੰ ਨੀਟ UG 224 ਪੇਪਰ ਲੀਕ ਦਾ ਸਭ ਤੋਂ ਪਹਿਲਾਂ ਪਤਾ ਲਗਾਇਆ ਸੀ। ਜਾਂਚ ਦੇ ਦੌਰਾਨ ਬਿਹਾਰ ਪੁਲਿਸ ਨੂੰ ਪਤਾ ਲੱਗਿਆ ਕਿ ਮੁਖੀਆ ਪੇਪਰ ਲੀਕ ਦੇ ਵਿੱਚ ਸ਼ਾਮਲ ਹੋ ਸਕਦਾ ਤੇ ਬਿਹਾਰ ਪੁਲਿਸ ਦੇ ਵੱਲੋਂ ਦਰਜ FIR ਵਿੱਚ ਉਸਨੂੰ ਮੁਲਜ਼ਮ ਦੇ ਵਜੋਂ ਨਾਮਜ਼ਦ ਕੀਤਾ ਗਿਆ ਸੀ, ਪਰ ਕੋਈ ਸਬੂਤ ਨਹੀਂ ਮਿਲਿਆ। ਦੂਸਰੇ ਪਾਸੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ SGPC ਨੂੰ 3 ਦਿਨਾਂ ਦੇ ਅੰਦਰ ਮੀਰੀ ਪੀਰੀ ਇੰਸਟੀਟਿਊਟ ਦਾ ਕਬਜ਼ਾ ਸੌਂਪਣ ਦੇ ਲਈ ਕਿਹਾ। SGPC ਦੇ ਪ੍ਰਧਾਨ ਨੂੰ ਪੱਤਰ ਵੀ ਭੇਜਿਆ ਗਿਆ। ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆਪਣੀ ਕਾਰਜਕਾਰਨੀ ਕਮੇਟੀ ਦੀ ਮੀਟਿੰਗ ਚ ਸ਼ਾਹਾਬਾਦ ਸਥਿਤ ਜਿਹੜਾ ਮੀਰੀ ਪੀਰੀ ਇੰਸਟੀਟਿਊਟ ਆਫ਼ ਮੈਡੀਕਲ ਸਾਇੰਸ ਐਂਡ ਰਿਸਰਚ ਦਾ ਜਿਹੜਾ ਕਬਜ਼ਾ ਆਪਣੇ ਹੱਥਾਂ ਦੇ ਵਿੱਚ ਲੈਣ ਦਾ ਫੈਸਲਾ ਕੀਤਾ। ਹਰਿਆਣਾ ਕਮੇਟੀ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੂੰ 3 ਦਿਨਾਂ ਦੇ ਅੰਦਰ ਅੰਦਰ ਕਬਜ਼ਾ ਸੌਂਪਣ ਦੇ ਲਈ ਇੱਕ ਪੱਤਰ ਵੀ ਭੇਜਿਆ। ਹਰਿਆਣਾ ਕਮੇਟੀ ਦੇ ਪ੍ਰਧਾਨ ਜਗਦੀਸ਼ ਸਿੰਘ ਝੀਂਡਾ ਨੇ ਕਿਹਾ ਕਿ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧੀਨ ਆਉਂਦੇ ਹੋਰ ਗੁਰਦੁਆਰਿਆਂ ਤੇ ਸੰਸਥਾਵਾਂ ਵਾਂਗ ਹਰਿਆਣਾ ਕਮੇਟੀ ਮੀਰੀ ਪੀਰੀ ਹਸਪਤਾਲ ਨੂੰ ਵੀ ਚਲਾਵੇਗੀ ਤੇ ਜਲਦੀ ਹੀ ਇਸ ਦਾ ਕਬਜ਼ਾ ਲਵੇਗੀ। ਕਾਰਜਕਾਰਨੀ ਕਮੇਟੀ ਦੀ ਮੀਟਿੰਗ ਚ ਸੰਸਥਾ ਦਾ ਕਬਜ਼ਾ ਲੈਣ ਦਾ ਮਤਾ ਕਾਰਜਕਾਰਨੀ ਦੇ ਸਾਰੇ 11 ਮੈਂਬਰਾਂ ਦੀ ਮੌਜੂਦਗੀ ਦੇ ਵਿਚ ਸਰਬਸੰਮਤੀ ਦੇ ਨਾਲ ਪਾਸ ਕੀਤਾ ਗਿਆ। SGPC ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੂੰ ਵੀ ਜਲਦ ਤੋਂ ਜਲਦ ਕਬਜ਼ਾ ਸੌਂਪਣ ਦੇ ਲਈ ਪੱਤਰ ਭੇਜਿਆ ਗਿਆ ਤਾਂ ਜੋ ਹਸਪਤਾਲ ਦੇ ਸੁਚਾਰੂ ਕੰਮਕਾਜ ਨੂੰ ਯਕੀਨੀ ਬਣਾਇਆ ਜਾ ਸਕੇ। ਜੇਕਰ SGPC 3 ਦਿਨਾਂ ਦੇ ਅੰਦਰ ਕਬਜ਼ਾ ਸੌਂਪਣ ਦੇ ਵਿਚ ਸਫਲ ਰਹਿੰਦੀ ਹੈ ਤਾਂ ਹਰਿਆਣਾ ਕਮੇਟੀ ਇਸ ਦਾ ਪ੍ਰਬੰਧਨ ਜਿਹੜਾ ਹੈ ਆਪਣੇ ਹੱਥਾਂ ਦੇ ਵਿਚ ਲੈ ਲਵੇਗੀ। ਬਕਾਇਆ ਤਨਖਾਹਾਂ ਦੇ ਕਾਰਨ ਮੀਰੀ ਪੀਰੀ ਹਸਪਤਾਲ ਦਾ ਸਟਾਫ ਅਣਮਿੱਥੇ ਸਮੇਂ ਦੇ ਲਈ ਹੜਤਾਲ ਤੇ ਹੈ, ਜਿਹਦੇ ਨਾਲ ਮਰੀਜ਼ਾਂ ਅਤੇ ਸਟਾਫ ਮੈਂਬਰਾਂ ਨੂੰ ਪਰੇਸ਼ਾਨੀ ਹੋ ਰਹੀ ਹੈ। ਅਗਲੇ ਫੈਸਲੇ ਲੈਣ ਦੇ ਲਈ 72 ਘੰਟਿਆਂ ਦੇ ਬਾਅਦ ਕਾਰਜਕਾਰਨੀ ਦੀ ਇੱਕ ਹੋਰ ਮੀਟਿੰਗ ਕੀਤੀ ਜਾਏਗੀ। ਕਰਮਚਾਰੀਆਂ ਦੀ ਰੁਕੀ ਹੋਈ ਤਨਖਾਹ ਬਾਰੇ ਝੀਂਡਾ ਨੇ ਕਿਹਾ ਕਿ ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਮਈ ਦੇ ਵਿਚ ਹਰਿਆਣਾ ਕਮੇਟੀ ਦੇ ਹੱਕ ਦੇ ਵਿਚ ਫੈਸਲਾ ਸੁਣਾਇਆ ਸੀ, ਪਰ ਅਜੇ ਤੱਕ ਇਸ ਦਾ ਕਬਜ਼ਾ ਨਹੀਂ ਲਿਆ ਜਾ ਸਕਿਆ, ਜਿੱਥੇ SGPC ਨੂੰ 2 ਮਹੀਨਿਆਂ ਦੀ ਤਨਖਾਹ ਦੇਣੀ ਜਿਹੜੀ ਚਾਹੀਦੀ ਹੈ ਤੇ ਉਥੇ ਹੀ ਹਰਿਆਣਾ ਕਮੇਟੀ 1 ਮਹੀਨੇ ਦਾ ਬਕਾਇਆ ਅਦਾ ਕਰੇਗੀ। ਹਰਿਆਣਾ ਕਮੇਟੀ ਕਬਜ਼ਾ ਲੈਣ ਤੋਂ ਬਾਅਦ ਆਪਣਾ ਬਕਾਇਆ ਚੁਕਾਏਗੀ। ਸਟਾਫ ਦੀਆਂ ਤਨਖਾਹਾਂ ਦੇ ਨਾਲ ਜੁੜਿਆ ਮਾਮਲਾ ਹਰਿਆਣਾ ਸਿੱਖ ਗੁਰਦੁਆਰਾ ਜੁਡੀਸ਼ੀਅਲ ਕਮਿਸ਼ਨ ਦੇ ਕੋਲ ਵਿਚਾਰ ਦੇ ਅਧੀਨ ਹੈ। ਸੀਨੀਅਰ ਮੀਤ ਪ੍ਰਧਾਨ ਗੁਰਮੀਤ ਸਿੰਘ ਹੋਣਾ ਦੱਸਿਆ ਕਿ ਮੀਟਿੰਗ ਦੇ ਵਿਚ ਸੰਸਥਾ ਦੇ ਪ੍ਰਬੰਧਨ ਸਬੰਧੀ ਪ੍ਰਸਤਾਵ ਪੇਸ਼ ਕੀਤਾ ਗਿਆ ਸੀ ਤੇ ਸਾਰੇ ਮੈਂਬਰਾਂ ਵੱਲੋਂ ਇਸ ਨੂੰ ਪ੍ਰਵਾਨਗੀ ਦਿੱਤੀ ਗਈ ਸੀ। ਕਮੇਟੀ ਨੇ ਤਨਖਾਹਾਂ ਦੇ ਲਈ ਰੋਸ ਪ੍ਰਦਰਸ਼ਨ ਕਰ ਰਹੇ ਡਾਕਟਰ ਤੇ ਸਟਾਫ਼ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੀ ਅਣਮਿੱਥੇ ਸਮੇਂ ਦੀ ਹੜਤਾਲ ਖਤਮ ਕਰਨ ਅਤੇ ਆਪਣੀਆਂ ਡਿਊਟੀਆਂ ਦੇ ਉੱਤੇ ਵਾਪਸ ਪਰਤਣ। ਕਰਮਚਾਰੀਆਂ ਦੀਆਂ ਤਨਖਾਹਾਂ ਦਾ ਭੁਗਤਾਨ ਜਲਦੀ ਹੀ ਕਹਿੰਦੇ ਕਰ ਦਿੱਤਾ ਜਾਵੇਗਾ। ਦੂਸਰੇ ਪਾਸੇ ਪਾਰਲੀਮੈਂਟ ਮੌਨਸੂਨ ਸੈਸ਼ਨ, ਸੰਸਦ ਦੇ ਬਾਹਰ ਅਸਤੀਫਾ ਦੋ, ਜਿਹੜਾ ਮਤਲਬ ਕਿ ਅਸਤੀਫੇ ਦਵੋ ਬਨਾਮ ਵੰਦੇ ਮਾਤਰਮ ਦੇ ਲੱਗੇ ਨੇ ਨਾਰੇ। ਸੀਜੇਪੀ ਦੇ ਚੱਲ ਰਹੇ ਜਿਹੜੇ ਨੇ ਅੰਦੋਲਨ ਉਸ ਦੇ ਦੌਰਾਨ ਨੂੰ ਲੈ ਕੇ ਤਣਾਅ ਵਧਣ ਦੇ ਕਾਰਨ ਸੱਤਾਧਾਰੀ ਐਨਡੀਏ ਅਤੇ ਵਿਰੋਧੀ ਇੰਡੀਆ ਬਲਾਕ ਦੋਵਾਂ ਦੇ ਸੰਸਦ ਮੈਂਬਰ ਅੱਜ ਸੰਸਦ ਦੇ ਬਾਹਰ ਪੇਪਰ ਲੀਕ ਦੇ ਮੁੱਦੇ ਦੇ ਉੱਤੇ ਆਹਮੋ ਸਾਹਮਣੇ ਹੋ ਗਏ। ਦੋਵਾਂ ਪਾਸਿਆਂ ਨੇ ਇੱਕ ਜਿਹੜਾ ਦੂਜੇ ਨੂੰ ਨਿੰਦਣ ਦੇ ਲਈ ਵਿਰੋਧੀ ਨਾਅਰੇਬਾਜ਼ੀ ਕੀਤੀ ਹੈ, ਜਦੋਂ ਕਿ ਕਾਂਗਰਸ ਦੀ ਅਗਵਾਈ ਵਾਲੇ ਬਲਾਕ ਨੇ ਅਸਤੀਫੇ ਦੋ ਮੋਦੀ ਸਰਕਾਰ ਸ਼ਰਮ ਕਰੋ ਦੇ ਜਿਹੜੇ ਨੇ ਨਾਅਰੇ ਲਗਾ ਕੇ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਦੇ ਜਿਹੜੇ ਅਸਤੀਫੇ ਦੀ ਮੰਗ ਕੀਤੀ ਤਾਂ ਐਨਡੀਏ ਵਾਲੇ ਪਾਸਿਓਂ ਇਸ ਦੇ ਜਵਾਬ ਦੇ ਵਿਚ ਵੰਦੇ ਮਾਤਰਮ ਤੇ ਭਾਰਤ ਮਾਤਾ ਕੀ ਜੈ ਦੇ ਨਾਅਰੇ ਲਗਾਏ ਗਏ। ਕਾਂਗਰਸ ਵਾਲੇ ਪਾਸੇ ਦੀ ਪ੍ਰਤੀਨਿਧਤਾ ਕੁਮਾਰੀ ਸ਼ੈਲਜਾ, ਗੁਰਜੀਤ ਔਜਲਾ, ਜੋਤੀਮਣੀ, ਜੇਬੀ ਮੈਥਰ ਅਤੇ ਹੋਰ ਸਮੇਤ ਸੀਨੀਅਰ ਸੰਸਦ ਮੈਂਬਰਾਂ ਨੇ ਕੀਤੀ ਹੈ। ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਦੀ ਜਿਹੜੀ ਹੈ ਆਪਣੀ ਅਗਵਾਈ ਕਾਂਗਰਸ ਸੰਸਦੀ ਪਾਰਟੀ ਜਿਹੜੀ ਹੈ ਚੇਅਰ ਆਪਣੇ ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਦੀ ਅਗਵਾਈ ਕਾਂਗਰਸ ਸੰਸਦੀ ਪਾਰਟੀ ਦੀ ਚੇਅਰਪਰਸਨ ਸੋਨੀਆ ਗਾਂਧੀ ਤੇ ਪ੍ਰਿਯੰਕਾ ਗਾਂਧੀ ਨੇ ਕੀਤੀ ਹੈ। ਉਨ੍ਹਾਂ ਨੇ ਪ੍ਰਧਾਨ ਨੂੰ ਜਿਹੜਾ ਹੈ ਬਰਖਾਸਤ ਕਰੋ ਦੇ ਬੈਨਰ ਚੁੱਕੇ ਹੋਏ ਸਨ, ਜਿਨ੍ਹਾਂ ਨੇ ਸੰਸਦ ਦੇ ਵਿਚ ਇਕ ਹੋਰ ਜਿਹੜਾ ਤਣਾਅਪੂਰਨ ਦਿਨ ਲਈ ਮਾਹੌਲ ਜਿਹੜਾ ਤਿਆਰ ਕਰ ਛੱਡਿਆ। ਲੋ ਜੀ ਦੋਸਤੋ, ਇਹ ਸੀ ਜੀ ਕੇਂਦਰ ਤੇ ਪੰਜਾਬ ਦੀਆਂ ਕੁਝ ਖ਼ਬਰਾਂ ਤੇ ਅਗਲੀਆਂ ਖ਼ਬਰਾਂ ਨੂੰ ਆਪਾਂ ਇੰਟਰਨੈਸ਼ਨਲ ਖ਼ਬਰਾਂ ਦੇ ਵੱਲ ਨੂੰ ਵਧਾਂਗੇ। ਆਸਟ੍ਰੇਲੀਆ ਤੋਂ ਵੀ ਚੰਗੀ ਖ਼ਬਰ ਹੈ, 20 ਵਿਅਕਤੀਆਂ ਦੀ ਜਿਹੜੀ ਹੈ ਲੋਕਾਂ ਦੀ ਜਾਨ ਬਚਾਉਣ ਵਾਲੇ ਭਾਰਤੀ ਨੂੰ 27 ਰਿਹਾਇਸ਼ ਜਿਹੜੀ ਮਿਲ ਗਈ ਹੈ ਜੀ, ਉਹਨੂੰ ਮੁਬਾਰਕਬਾਦ ਹੈ। ਚੰਗਾ ਕੰਮ ਕੀਤਾ, ਚੰਗਾ ਕਾਜ ਕੀਤਾ। ਪਿਛਲੇ ਸਮੇਂ ਦੇ ਵਿਚ ਜੋ ਕੁਝ ਵਾਪਰਿਆ ਸੀਗਾ ਬੌਂਡੀ ਬੀਚ ਦੇ ਉੱਤੇ ਤੇ ਉਹਨਾਂ ਨੂੰ ਜਿਹੜੀ ਆ ਉੱਥੇ ਦੀ ਰਿਹਾਇਸ਼ ਦੇ ਦਿੱਤੀ ਗਈ ਹੈ। ਸਿਟੀ ਆਪਣੇ ਜਿਹੜੇ ਨੇ ਜਿਨ੍ਹਾਂ ਨੇ ਇਸ ਦੇ ਵਿਚ ਆਪਣਾ ਯੋਗਦਾਨ ਪਾਇਆ ਜੀ। ਤੇਲੋ ਦੋਸਤੋ, ਆਪਣੇ ਨਾਲ ਐਡਵੋਕੇਟ ਰਾਜਨ ਸੈਣੀ ਸਾਹਿਬ ਜੁੜ ਚੁੱਕੇ ਆ, ਉਹਨਾਂ ਦਾ ਕਰਦੇ ਆ ਨਿੱਘਾ ਸਵਾਗਤ। ਸਤਿ ਸ੍ਰੀ ਅਕਾਲ ਐਡਵੋਕੇਟ ਰਾਜਨ ਸੈਣੀ ਜੀ, ਸਵਾਗਤ ਹੈ ਜੀ।
1: ਭਾਰਤ ਸਾਹਿਬ ਸਤਿ ਸ੍ਰੀ ਅਕਾਲ ਜੀ ਤੇ ਸਰੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ ਸੈਣੀ ਸਾਹਿਬ, ਕੀ ਹਾਲ ਚਾਲ ਹੈ ਜੀ?
1: ਹਾਲ ਚਾਲ ਏਦਾਂ ਹੈ ਜੋ ਵਾਈਫਾਈ ਚੱਲਦਾ ਨਹੀਂ ਹੈ
0: ਜੀ,
1: ਤੇ ਮੈਂ ਤੇ ਜੇ ਕਿਤੇ ਆਵਾਜ਼ ਦੇ ਵਿਚ ਕੋਈ ਦਿੱਕਤ ਹੋਵੇ ਤੇ ਮੈਂ ਪਹਿਲਾਂ ਹੀ ਮਾਫ਼ੀ ਮੰਗ ਲਵਾਂ ਜੀ। ਤੇ
0: ਚਲੋ ਆਪਾਂ ਇੱਥੋਂ ਹੀ ਸ਼ੁਰੂ ਕਰ ਲੈਂਦੇ ਆ ਕਿ ਭਾਈ ਪਿਛਲੇ ਦਿਨਾਂ ਚ ਆਪਾਂ ਗੱਲ ਵੀ ਕੀਤੀ ਸੀ ਵੈਸੇ ਕਿ ਐਡਵੋਕੇਟ ਰਾਜਨ ਸੈਣੀ ਸਾਹਿਬ ਕਿ ਬੀਬੀਆਂ ਦੇ ਪੈਸੇ ਗੁੱਲ ਹੁੰਦੇ ਨਜ਼ਰ ਆ ਰਹੇ ਨੇ ਜੀ।
1: ਪਰ ਸਾਹਿਬ ਐਕਚੁਲੀ ਇਹ ਪੈਸਿਆਂ ਦਾ ਇਹਨਾਂ ਨੇ ਨਾ ਤਾਂ ਮਤਲਬ ਪ੍ਰਬੰਧ ਜਿਹੜਾ ਕੀਤਾ ਸੀ ਨਾ ਜੀ,
0: ਜੀ
1: ਉਹ ਆਪਾਂ ਪਹਿਲਾਂ ਵੀ ਗੱਲ ਕੀਤੀ ਸੀ ਇਹਦੇ ਬਾਰੇ ਕਿ ਇਹਨਾਂ ਨੇ ਇੱਕ ਸਕੀਮ ਹੈਗੀ ਸੀ ਕਿ ਕੰਸਟਰਕਸ਼ਨ ਦਾ ਜਿਹੜਾ ਹੈਗਾ ਨਾ ਜੀ ਕੋਈ ਕੰਮ ਚੱਲ
0: ਜੀ
1: ਹੁੰਦਾ ਆ ਉਹਦੇ ਤੇ 50 ਲੱਖ ਤੱਕ ਦਾ ਕੰਸਟਰਕਸ਼ਨ ਦਾ ਕੰਮ ਆ
0: ਜੀ,
1: ਉਹਦੇ ਵਿਚ ਜਿਹੜੇ ਕੰਸਟਰਕਸ਼ਨ ਦੇ ਵਿਚ ਇਨਵੋਲਵ ਮਜ਼ਦੂਰ ਆ
0: ਜੀ
1: ਉਹਨਾਂ ਦੀ ਸਿਕਿਉਰਿਟੀ ਵਾਸਤੇ ਕੁਛ ਇੱਕ ਯੋਜਨਾਵਾਂ ਹੈਗੀਆਂ ਜਿਹਦੇ ਵਿਚ ਸੈਂਟਰ ਜਿਹੜਾ ਹੈਗਾ ਉਹਨਾਂ ਕੰਟਰੈਕਟ ਦੇ ਉੱਤੇ ਜਿਹੜਾ ਆ ਕੋਈ ਸਰਚਾਰਜ ਦੇ ਰੂਪ ਦੇ ਵਿਚ ਲੈਂਦਾ ਪੈਸੇ ਜੀ
0: ਜੀ
1: ਉਹ ਫੰਡ ਜਿਹੜਾ ਹੈਗਾ ਸੀਗਾ ਉਹ ਬਣਿਆ ਸੀ 1500 ਕਰੋੜ ਰੁਪਇਆ ਪਿਆ ਸੀ ਇਹਨਾਂ ਕੋਲ
0: ਜੀ
1: ਉਹ ਅੱਗੇ ਦੀ ਅੱਗੇ ਜਿਹੜਾ ਹੈਗਾ ਪਹਿਲਾਂ ਉਹ 10 ਲੱਖ ਤੱਕ ਦੀ ਕੰਸਟਰਕਸ਼ਨ ਹੁੰਦੀ ਸੀ ਵੀ 10 ਲੱਖ ਦੀ ਕੰਸਟਰਕਸ਼ਨ ਤੋਂ ਵੱਧ ਜੇ ਕੰਸਟਰਕਸ਼ਨ ਹੈਗੀ ਆ ਤੇ ਦੈਨ ਉਹ ਮਤਲਬ ਜਿਹੜਾ ਹੈਗਾ ਆ ਉਹਤੇ ਸਰਚਾਰਜ ਲੱਗਦਾ ਸੀਗਾ ਜੀ ਸਰਵਿਸ ਚਾਰਜ
0: ਜੀ
1: ਉਹ ਫੰਡ ਜਿਹੜਾ ਹੈਗਾ ਇਹਨਾਂ ਨੇ ਡਾਈਵਰਟ ਕਰਕੇ ਉਹਦੇ ਵਿਚ ਨਾ ਇੱਕ ਮਾਵਾਂ ਭੈਣਾਂ ਸਤਿਕਾਰ ਯੋਜਨਾ ਜਿਹੜੀ ਆ ਉਹਦੇ ਵਿਚ ਪਾਤੀ
0: ਜੀ
1: ਤੇ ਉਥੋਂ ਜਿਹੜਾ ਹੈਗਾ ਇਹ ਫੰਡ ਚੱਕਿਆ ਤੇ ਇਧਰ ਜਿਹੜਾ ਇਹ ਡਿਸਟ੍ਰੀਬਿਊਟ ਕਰਤਾ ਸੀ
0: ਜਿਹੜਾ ਬਣਦਾ ਸੀਗਾ ਅਸਲ ਦੇ ਵਿਚ ਜਿਹੜੇ ਆਪਣੇ ਰਜਿਸਟਰਡ
1: ਉਹ ਸੈਂਟਰ ਦਾ ਹੈਗਾ ਜਾਂ ਮਤਲਬ ਜਿਹੜੇ ਹੈਗੇ ਹਾਂਜੀ ਹਾਂਜੀ ਹਾਂਜੀ
0: ਜੀ
1: ਉਹ ਜਿਹੜੇ ਰਜਿਸਟਰਡ ਮਜ਼ਦੂਰ ਆ ਕੰਸਟਰਕਸ਼ਨ ਦੇ ਕੰਮ ਦੇ ਵਿੱਚ, ਤੇ ਉਹਨਾਂ ਦੀ ਭਲਾਈ ਵਾਸਤੇ ਹੁੰਦਾ ਆ ਜੀ, ਜਾਂ
0: ਜੀ
1: ਰਾਜ ਮਿਸਤਰੀ ਹੈਗੇ ਆ ਨਾ ਜੀ, ਉਹਨਾਂ
0: ਜੀ
1: ਨੂੰ ਵੀ ਮਿਲਦਾ, ਰਾਜ ਮਿਸਤਰੀ ਜਿਹੜੇ ਹੈਗੇ ਉਹਨਾਂ ਨੂੰ ਵੀ ਮਿਲਦਾ
0: ਜੀ
1: ਵੀ ਜੇ ਉਹਨਾਂ ਕੋਲ ਕੰਮ ਨਹੀਂ ਹੈ ਤੇ ਕਿਸੇ ਕਾਰਨ ਵਸ਼, ਜਿੱਦਾਂ ਕੋਰੋਨਾ ਦੇ ਵਿੱਚ ਵੀ ਸਰ ਉਹ ਥੋੜਾ
0: ਹਾਂਜੀ
1: ਥੋੜਾ 5-5 ਹਜ਼ਾਰ ਰੁਪਇਆ ਉਹਨਾਂ ਨੂੰ ਮਿਲਿਆ ਸੀਗਾ ਜੀ।
0: ਜੋਬ ਜੋਬ
1: ਹਾਂਜੀ
0: ਪਲੇਸ ਤੋਂ, ਮਤਲਬ ਕਿ ਜੋਬ ਲੈਸ ਹੈਗੇ ਆ ਜਾਂ ਕਿੱਦਾਂ ਹੈ ਜੀ? ਜੀ
1: ਹਾਂਜੀ ਹਾਂਜੀ
0: ਜੀ
1: ਤੇ ਉਹ ਫੰਡ ਜਿਹੜਾ ਹੈਗਾ ਇਹਨਾਂ ਨੇ ਇਧਰਲੇ ਪਾਸੇ ਡਾਇਵਰਟ ਕੀਤਾ ਸੀ,
0: ਜੀ
1: ਉਹਦੇ ਬਾਰੇ ਹਾਈ ਕੋਰਟ ਦੇ ਵਿੱਚ ਰਿਟ ਪੈ ਗਈ ਸੀ
0: ਜੀ।
1: ਤੇ ਹੁਣ ਏਦਾਂ ਆ ਕਿ ਉੱਥੇ ਰਿਟ ਦੇ ਵਿੱਚ ਸਟੇ ਹੋ ਗਿਆ ਇਸ ਚੀਜ਼ ਦਾ ਕਿ ਤੁਸੀਂ ਇਸ ਫੰਡ ਨੂੰ ਡਾਇਵਰਟ ਨਹੀਂ ਕਰ ਸਕਦੇ
0: ਜੀ।
1: ਹੁਣ ਜੇ ਸਰਕਾਰ ਨੇ ਦੇਣਾ ਹੋਊਗਾ ਤੇ ਉਹ ਜਾਂ ਤਾਂ ਕਿਸੇ ਹੋਰ ਪਾਸਿਓਂ ਅਰੇਂਜ ਕਰੇਗੀ,
0: ਜੀ
1: ਨਹੀਂ ਤਾਂ ਇਸ ਯੋਜਨਾ ਦੇ ਉੱਤੇ ਰੋਕ ਲੱਗ ਗਈ ਹੈ ਜੀ।
0: ਇਹ ਸੈਣੀ ਸਾਹਿਬ ਰੋਕ ਲਾਈ ਕਹਿੰਦੇ ਆ ਵੈਸੇ, ਕੇਂਦਰ ਨੇ ਲਾਈ ਆ ਕਿ ਜੇ
1: ਹਾਈ
0: ਕੋਰਟ ਦੇ
1: ਕੋਰਟ
0: ਥਰੂ ਹੋਈ ਹੈ?
1: ਜੀ ਹਾਂ ਹਾਈ ਕੋਰਟ, ਨਹੀਂ ਹਾਈ ਕੋਰਟ ਨੇ ਜੀ, ਹਾਈ ਕੋਰਟ ਨੇ, ਕਿਉਂਕਿ ਰਿਟ ਜਿਹੜੀ ਕੀਤੀ ਆ ਉਹ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਵਿੱਚ ਸੀਗੀ ਜੀ।
0: ਜੀ
1: ਤੇ ਉਹ ਕਿਉਂਕਿ ਮਜ਼ਦੂਰ ਜਥੇਬੰਦੀਆਂ ਨੇ ਜਾਂ ਉੱਥੇ ਉਹ ਜਿਹੜੀ ਹੈਗੀ ਆ ਕਰਕੇ ਤੇ ਉੱਥੇ ਜਿਹੜਾ ਆ ਉਹ ਰੋਕ ਲੱਗ ਗਈ ਆ। ਹੁਣ ਜਿਹੜਾ ਨੇ ਫੰਡ ਦੇਣਾ ਹੋਊਗਾ ਤੇ ਮਤਲਬ 3-3 ਹਜ਼ਾਰ ਰੁਪਇਆ ਜਾਂ 1000-1000 ਰੁਪਇਆ ਜਿਹੜਾ ਪਾਉਣਾ ਹੋਊਗਾ ਉਹ ਜਾਂ ਤਾਂ ਕੋਈ ਆਪਣੇ ਸਰ ਬਜਟ ਦੇ ਵਿੱਚ ਇਹਨਾਂ ਨੇ ਕੀ ਪ੍ਰਬੰਧ ਕਰਨਾ। ਤੁਸੀਂ ਇਹ ਦੇਖੋ ਕਿ ਪੀ ਐਸ ਪੀ ਸੀ ਐਲ ਜਿਹੜੀ ਹੈਗੀ ਆ 10,000 ਕਰੋੜ ਦਾ ਲੋਨ ਲੈਣ ਲੱਗੀ ਆ ਜੀ, ਕਿਉਂਕਿ ਨਹੀਂ ਤਾਂ ਉਹਨਾਂ ਦੇ ਤਾਂ ਹੱਥ ਖੜੇ, ਨਾ ਉਹਨਾਂ ਦੀਆਂ ਤਨਖਾਹਾਂ ਮਿਲਣੀਆਂ, ਨਾ ਉਹਨਾਂ ਦਾ ਜਿਹੜਾ ਆ ਵੀ ਕੋਈ ਵੀ ਡਿਵੈਲਪਮੈਂਟ ਕਰ ਸਕਦੇ ਆ, ਉਹਨਾਂ ਦਾ ਇੰਨਾ ਘਾਟਾ ਹੋ ਗਿਆ ਜੀ, ਉਹਨਾਂ ਦੀਆਂ ਤਨਖਾਹ ਤੱਕ ਔਖਾ ਹੈਗਾ ਸੀਗਾ ਤੇ ਉਹਨਾਂ ਨੇ 10,000 ਕਰੋੜ ਦਾ ਲੋਨ ਅਪਲਾਈ ਕੀਤਾ ਤੇ ਜਿਸ ਕੰਪਨੀ ਨੇ ਲੋਨ ਦੇਣਾ ਸੀਗਾ ਜੀ ਉਹਨਾਂ ਨੇ ਕਿਹਾ ਵੀ ਠੀਕ ਹੈ ਜੀ ਵੀ ਗਰੰਟ ਸਰਕਾਰ ਇਸ ਚੀਜ਼ ਦੀ ਗਰੰਟੀ ਪਾ ਦੇ
0: ਜੀ।
1: 70 ਸਾਲਾਂ ਦੇ ਵਿੱਚ ਪਹਿਲੀ ਵਾਰੀ ਏਦਾਂ ਹੋਇਆ ਹੈਗਾ ਆ ਜੀ ਕਿ ਸਰਕਾਰ ਗਰੰਟੀ ਦੇਣ ਤੋਂ ਨਾ ਕਰ ਗਈ।
0: ਕਿਆ ਬਾਤ ਹੈ ਜੀ।
1: ਸਰਕਾਰ ਨੇ ਕਿਹਾ ਵੀ ਜੇ ਪੀ ਐਸ ਪੀ ਸੀ ਐਲ ਨੇ ਲੋਨ ਲੈਣਾ ਹੈਗਾ ਤੇ ਆਪਣੀਆਂ ਜਾਇਦਾਦਾਂ ਜਿਹੜੀਆਂ ਹੈਗੀਆਂ ਉਹ ਗਹਿਣੇ ਰੱਖ ਲਏ ਤੇ ਲੋਨ ਲੈ ਲਏ।
0: ਪਹਿਲਾਂ ਤੁਸੀਂ
1: ਕਹਿਣ ਦਾ ਭਾਵ ਇਹ ਆ
0: ਹੁਣ ਤੁਸੀਂ ਪੈਰ ਪਿੱਛੇ ਖਿੱਚ ਲਏ ਜੀ, ਪਹਿਲਾਂ ਤੁਸੀਂ ਉਹਦੇ ਉੱਤੇ ਅੱਖ ਰੱਖੀ ਹੋਈ ਸੀ, ਅਗਲਿਆਂ ਨੇ ਵੇਚਣ ਨਹੀਂ ਦਿੱਤੀਆਂ ਤਾਂ ਹੁਣ ਕਹਿੰਦੇ ਤੁਸੀਂ ਵੇਚ ਲਓ ਜੀ।
1: ਬਿਲਕੁਲ ਠੀਕ ਹੈ ਜੀ, ਤੁਸੀਂ ਸਹੀ ਫੜਿਆ ਹੈ
0: ਜੀ।
1: ਉਹ ਉੱਥੇ ਜਿਹੜਾ ਹੈਗਾ ਆ ਉਹਨਾਂ ਦਾ ਮਨ ਦੇ ਵਿੱਚ ਪਹਿਲਾਂ ਹੀ ਇਹ ਹੈਗਾ ਸੀਗਾ, ਪਹਿਲਾਂ ਇਹ ਆਪ ਵੇਚਣੀਆਂ ਚਾਹੁੰਦੇ ਸੀ, ਹੁਣ ਕਹਿੰਦੇ ਵੀ ਮੋਰਗੇਜ ਕਰਕੇ ਤੇ ਉੱਥੋਂ ਲੋਨ ਤੁਸੀਂ ਡਰਾ ਕਰੋ, ਸਰਕਾਰ ਗਰੰਟੀ ਨਹੀਂ ਦੇਗੀ
0: ਜੀ।
1: ਹੁਣ ਸਰਕਾਰ ਕਿਉਂ ਨਹੀਂ ਗਰੰਟੀ ਦੇਗੀ? ਮੀਨਿੰਗ ਦੇਰ ਬਾਈ ਕਿ ਜਾਂ ਤਾਂ ਸਰਕਾਰ ਜਿਹੜੀ ਹੈਗੀ ਆ ਇਸ ਕਪੈਸਿਟੀ ਦੇ ਵਿੱਚ ਹੀ ਨਹੀਂ ਹੈ
0: ਜੀ
1: ਕਿ ਉਹ ਕਿਤੇ ਗਰੰਟੀ ਦੇ ਸਕੇ, ਉਹ ਆਪਣੀ ਲੋਨ ਦੀਆਂ ਹੱਦਾਂ ਪਾਰ ਕਰ ਚੁੱਕੀ ਆ।
0: ਪਰ ਜੇ ਸਰਕਾਰ ਸੈਣੀ ਸਾਹਿਬ ਗਰੰਟੀ ਨਹੀਂ ਲੈਂਦੀ ਪਈ ਆ ਜਾਂ ਲੈ ਨਹੀਂ ਰਹੀ ਤਾਂ ਫਿਰ ਉਹ ਸਬਸਿਡੀ ਜਿਹੜੀ ਦਿੰਦੇ ਆ ਬਿਜਲੀ ਦੀ ਤਾਂ ਉਹ 300 ਯੂਨਿਟ 600 ਯੂਨਿਟ ਅਗਲੇ ਕੈਂਸਲ ਕਰ ਸਕਦੇ ਆ ਕਿ ਉਹ ਕੋਈ ਐਗਰੀਮੈਂਟ ਹੋਇਆ ਹੋਇਆ ਇਹਨਾਂ ਦੇ ਨਾਲ?
1: ਸਰ ਗੱਲ ਏਦਾਂ ਹੈਗੀ ਆ ਕਿ ਕਿਉਂਕਿ ਮਹਿਕਮਾ ਅਜੇ ਜਿਹੜਾ ਹੈਗਾ ਆ ਉਹ ਪੂਰੀ ਤਰ੍ਹਾਂ ਪ੍ਰਾਈਵੇਟਾਈਜੇਸ਼ਨ ਦੇ ਵਿੱਚ ਨਹੀਂ ਗਿਆ
0: ਜੀ।
1: ਇਹ ਤਾਂ ਸਿੱਧਾ ਪ੍ਰਾਈਵੇਟ ਕੰਪਨੀ ਹੋਵੇ ਫਿਰ ਤਾਂ ਅਗਲੇ ਬੰਦੇ ਸਿੱਧਾ ਡਿਨਾਈ ਕਰ ਦੇਣ ਜੀ।
0: ਜੀ
1: ਇਹਨਾਂ ਨੇ 5-6 ਮਹੀਨੇ ਕੱਢ ਲੈਣੇ ਹੈਗੇ, ਅਗਲੀ ਸਰਕਾਰ ਜਿਹੜੀ ਆਈ ਆ ਉਹਦੇ ਵਾਸਤੇ ਸਭ ਤੋਂ ਪਹਿਲਾਂ ਜਿਹੜਾ ਆ ਹਾਂਜੀ ਉਹ ਅਗਨੀ ਪ੍ਰੀਖਿਆ ਇਹ ਹੋਊਗੀ ਵੀ ਜਾਂ ਤਾਂ ਉਹ ਪੀ ਐਸ ਪੀ ਸੀ ਐਲ ਨੂੰ ਪ੍ਰਾਈਵੇਟ ਕਰੇਗੀ
0: ਜੀ,
1: ਕਿਉਂਕਿ ਘਾਟੇ ਵਾਲਾ ਜਿਹੜਾ ਹੈਗਾ ਆ ਨਾ ਤਾਂ ਘਾਟਾ ਸਰਕਾਰ ਚੱਕ ਸਕੇਗੀ
0: ਜੀ,
1: ਨਾ ਫ੍ਰੀ ਯੋਜਨਾਵਾਂ ਜਿਹੜੀਆਂ ਹੈਗੀਆਂ ਉਹਨਾਂ ਨੂੰ ਮੀਟ ਆਊਟ ਕਰ ਸਕੇਗੀ
0: ਜੀ,
1: ਉਹ ਅਲਟੀਮੇਟਲੀ ਦੇਣਾ ਹੀ ਪਏਗਾ ਜੀ ਵੀ ਪ੍ਰਾਈਵੇਟ ਸੈਕਟਰ ਨੂੰ। ਪ੍ਰਾਈਵੇਟ ਸੈਕਟਰ ਜਿਹੜਾ ਆਪਣੀ ਮਰਜ਼ੀ ਦੇ ਨਾਲ ਜਿਹੜਾ ਆ ਚਾਰਜਿਸ ਫਿਕਸ ਕਰੇਗਾ, ਆਪਣੀ ਮਰਜ਼ੀ ਦੇ ਨਾਲ ਜਿਹੜਾ ਆ ਉਹ ਡਿਸਟ੍ਰੀਬਿਊਸ਼ਨ ਦੇ ਕੰਮ ਕਰੇਗਾ ਜੀ
0: ਜੀ। ਪਰ ਇੱਕ ਚੀਜ਼ ਹੈਗੀ ਇਹਦੇ ਵਿੱਚ ਇਹ ਵੀ ਸਪਸ਼ਟ ਹੋ ਗਈ ਕਿ ਆਉਣ ਵਾਲੀ ਜਿਹੜੀ ਸਰਕਾਰ ਕਿਸੇ ਦੀ ਵੀ ਬਣੇ, ਪਰ ਜੇ ਤਾਂ ਇਹਨਾਂ ਦੀ ਬਣੀ ਇਹ ਤਾਂ ਕੰਟੀਨਿਊ ਕਰਨਗੇ ਹੀ ਕਰਨਗੇ, ਪਰ ਜੇ ਦੂਸਰੀ ਆ ਗਈ ਉਹਨਾਂ ਦੇ ਲਈ ਕੰਮ ਥੋੜਾ ਜਿਹਾ ਸੁਖਾਲਾ ਹੋ ਜਾਊਗਾ ਜੀ।
1: ਨਹੀਂ ਭਾਰਤ ਸਾਹਿਬ ਇਹਨਾਂ ਨੇ ਬੁਨਿਆਦ ਹੀ ਏਦਾਂ ਦੀ ਬਣਾ ਦੇਣੀ ਹੈਗੀ ਕਿ ਅਲਟੀਮੇਟਲੀ ਇਹ ਸਰਕਾਰੀ ਅਦਾਰਾ ਜਿਹੜਾ ਹੈਗਾ ਇਹ ਪ੍ਰਾਈਵੇਟਾਈਜੇਸ਼ਨ ਦੇ ਵਿੱਚ ਚੱਲ ਜਾਊਗਾ ਜੀ
0: ਜੀ।
1: ਇਹਨਾਂ ਨੂੰ ਪਤਾ ਹੀ ਨਹੀਂ ਇਹ 5 ਸਾਲ ਦੇ ਵਿੱਚ ਜਿਹੜਾ ਹੈਗਾ ਜਿੰਨਾ 50 ਸਾਲ ਦੇ ਵਿੱਚ ਬਾਕੀ ਪਾਰਟੀਆਂ ਨੇ ਨੁਕਸਾਨ ਨਹੀਂ ਕੀਤਾ ਜਿੰਨਾ ਇਹਨਾਂ ਨੇ 5 ਸਾਲਾਂ ਚ ਕਰ ਦੇਣਾ ਜੀ। ਸਰਕਾਰੀ ਇੱਕ ਅਦਾਰਾ ਜਿਹੜਾ ਹੈਗਾ ਆ ਉਹਨੂੰ ਮਤਲਬ ਤੁਸੀਂ ਇਹੋ ਜਿਹੇ ਹਾਲਾਤਾਂ ਵਿੱਚ ਪਹੁੰਚਾ ਤਾ ਕਿ ਉਹ ਜਿਹੜਾ ਆ ਉਹਦੀ ਬੋਲੀ ਹੋਏਗੀ ਤੇ ਉਹ ਚੱਲ ਜਾਏਗਾ ਜੀ ਪ੍ਰਾਈਵੇਟ ਹਸਾਂ ਦੇ ਵਿੱਚ।
0: ਪਰ ਸੈਣੀ ਸਾਹਿਬ ਇੱਕ ਬੜਾ ਵਧੀਆ ਨੁਕਤਾ ਆਪਣੇ ਔਜਲਾ ਸਾਹਿਬ ਨੇ ਫੜਿਆ ਕਿ ਬਿਜਲੀ ਮਹਿਕਮਾ ਤਾਂ ਹੈਗਾ ਤਾਂ ਸਰਕਾਰ ਦੇ ਅੰਡਰ ਹੀ ਇਸ ਵਕਤ। ਜੇ ਸਰਕਾਰ ਮਤਲਬ ਕਿ ਉਹ ਕਾਮਿਆਂ ਦਾ ਥੋੜੀ ਆ, ਕਾਮੇ ਥੋੜੀ ਨਾ ਡਿਸੀਜਨ ਲੈ ਸਕਣਗੇ ਜੀ ਇਸ ਚੀਜ਼ ਦੇ ਵਿੱਚ ਵੀ ਭਾਈ ਤੁਸੀਂ, ਅਸੀਂ ਗਰੰਟੀ ਨਹੀਂ ਦਿੰਦੇ, ਤੁਸੀਂ ਕਰ ਲਓ ਜੋ ਕਰਨਾ। ਆਪ ਉਧਰੇ ਉਹ ਕਰ ਸਕਦੇ ਆ,
1: ਪਰ ਸਭ ਉਪਰਲੇ ਲੈਵਲ ਤੇ ਇਹਨਾਂ ਨੇ ਬੰਦੇ ਜਿਹੜੇ ਆ ਆਪਣੇ ਫਿੱਟ ਕਰ ਲਏ। ਪਹਿਲਾਂ ਉਪਰਲੇ ਬੰਦੇ ਕੱਢ ਹੀ ਦਿੱਤੇ ਹੈਗੇ ਜੀ, ਚੇਅਰਮੈਨ ਜਿਹੜਾ ਆ ਉਹ ਚੱਕ ਦਿੱਤਾ ਜੀ, ਮੈਂਬਰ ਜਿਹੜਾ ਹੈਗਾ ਸੀ ਪਾਵਰ ਮੈਂਬਰ ਜਨਰੇਸ਼ਨ ਉਹ ਚੱਕ ਦਿੱਤੇ ਜੀ। ਹਿਮਾਚਲ ਤੋਂ ਇੱਕ IAS ਅਫਸਰ ਲਿਆਂਦਾ ਏਦਾਂ ਦਾ, ਜਿਹੜਾ ਕਿ ਕੁਛ ਇੱਕ ਦਿਨ ਚੀਫ ਸੈਕਟਰੀ ਰਿਹਾ ਸੀਗਾ, ਉਹਨੂੰ ਲਿਆਂਦਾ। ਫਿਰ ਉਹਨੂੰ ਲਿਆ ਕੇ ਇੱਥੇ ਅਪੁਆਇੰਟ ਕਰਨ ਵਾਸਤੇ ਉਹ ਸ਼ਰਤ ਜਿਹੜੀ ਆ ਵੀ ਜੇ ਬੰਦਾ ਜਿਹੜਾ ਆ ਪੰਜਾਬੀ ਦਾ ਪੜ੍ਹਿਆ ਹੋਣਾ ਚਾਹੀਦਾ ਉਹ ਮਿਟਾਈ ਜੀ। ਆਪਣੇ ਬੰਦੇ ਫਿੱਟ ਕੀਤੇ ਜੀ, ਉਹ ਇਸ ਚੀਜ਼ ਕਰਕੇ ਉਹ ਹੁਣ ਇਸ ਚੀਜ਼ ਦੇ ਉੱਤੇ ਹੈਗਾ ਨਾ। ਇੰਜੀਨੀਅਰ ਐਸੋਸੀਏਸ਼ਨ ਤਾਂ ਪਹਿਲੇ ਹੱਥ ਖੜੇ ਕਰਦੀ ਪਈ ਸੀ ਵੀ ਭਾਈ ਜੋ ਤੁਸੀਂ ਕਰ ਰਹੇ ਹੈਗੇ ਉਹਦੇ ਨਾਲ ਜਿਹੜੇ ਆ ਗੱਲ ਨੀ ਬਣਨੀ, ਹੁਣ ਇਨਫਰਾਸਟ੍ਰਕਚਰ ਦੇ ਉੱਤੇ ਵੀ ਪੈਸਾ ਨੀ ਖਰਚਿਆ ਜਾ ਸਕਦਾ, ਇੱਥੇ ਤੱਕ ਕਿ ਮੁਲਾਜ਼ਮਾਂ ਦੀਆਂ ਤਨਖਾਹਾਂ ਜਿਹੜੀਆਂ ਆ ਉਹ ਨੀ ਦਿੱਤੀਆਂ ਜਾ ਸਕਦੀਆਂ
0: ਜੀ।
1: ਹੁਣ ਸਵਾਲ ਤਾਂ ਇਹ ਹੈਗਾ ਨਾ ਕਿ ਤੁਸੀਂ ਚੀਜ਼ ਜਿਹੜੀ ਆ ਜਿੱਦਾਂ ਮਰਜ਼ੀ ਵੰਡੀ ਚੱਲੋ, ਜੇ ਉਸ ਚੀਜ਼ ਦਾ ਜਿਹੜਾ ਹੈਗਾ ਆ ਕਿ ਉਹਦੀਆਂ ਜਿਹੜੀਆਂ ਲਾਇਬਿਲਟੀਜ਼ ਆ ਉਹ ਕਿਹਨੇ ਦੇਣੀਆਂ ਜੀ।
0: ਨਾਲੇ ਇਹ ਵੀ ਆ ਨਾ ਸੈਣੀ ਸਾਹਿਬ ਕਿ ਆਉਣ ਵਾਲੇ ਸਮੇਂ ਦੇ ਵਿੱਚ ਫਿਰ ਜੇ ਆਪਣਾ ਬਿਜਲੀ ਦੀ ਕੋਸਟ ਵੱਧਦੀ ਆ ਜਾਂ ਕੁਝ ਕਰਦੀ ਆ, ਉਹ ਆਪਣੀ ਮਰਜ਼ੀ ਕਰਨਗੇ ਫਿਰ ਤਾਂ ਫਿਰ ਲੋਕ ਚੀਕਾਂ ਨਾ ਮਾਰਨ, ਇਹ ਵੀ ਫਿਰ ਨਾਲ ਨੋਟ ਕਰਨ। ਹੁਣ ਜੇ ਨਜ਼ਾਰੇ ਲੈ ਰਹੇ ਨੇ ਤਾਂ ਫਿਰ ਆਉਣ ਵਾਲੇ ਸਮੇਂ ਦੇ ਵਿੱਚ ਜੋ ਹਿਸਾਬ ਆ ਮਹਿੰਗਾਈ ਦਾ ਜਾਂ ਹੋਰ ਸਾਰੀਆਂ ਚੀਜ਼ਾਂ, ਫਿਰ ਉਹ ਵੀ ਤਾਂ ਕੋਸਟ ਆਉਣ ਵਾਲੇ ਸਮੇਂ ਦੇ ਵਿੱਚ ਯੂਨਿਟ ਦੀ ਕੋਸਟ ਤਾਂ ਵਧਾਉਣਗੇ ਜੀ।
1: ਸਰ ਮੈਂ ਤਾਂ 2 ਘੰਟੇ ਪਹਿਲਾਂ 10,000 ਰੁਪਇਆ 10,500 ਰੁਪਇਆ ਜਿਹੜਾ ਹੈਗਾ ਆ ਆਨਲਾਈਨ ਟ੍ਰਾਂਸਫਰ ਕਰਕੇ ਹਟੇ ਆਇਆ ਜੀ, ਕਿੰਨੀਆਂ ਦਿਨਾਂ ਦਾ ਬਿੱਲ ਜੀ।
0: ਸੈਣੀ ਸਾਹਿਬ ਸਹੂਲਤਾਂ ਲੈ ਰਹੇ ਨੇ, ਮੈਂ ਉਹਨਾਂ ਦੀ ਗੱਲ ਕਰਦਾ, ਫਿਰ ਚੀਕਾਂ ਨਾ ਮਾਰਨ ਜਦੋਂ ਦੇਣੇ ਪਏ ਹਨ।
1: ਸਰ ਹੁਣ ਕੀ ਕੀਤਾ ਜਾ ਸਕਦਾ ਹੈਗਾ ਜਦੋਂ ਹਾਲਾਤ ਹੀ ਏਦਾਂ ਦੇ ਬਣਾ ਤੇ ਆ। ਸਰਕਾਰਾਂ ਦਾ ਕੰਮ ਕੀ ਹੁੰਦਾ ਆ, ਸਰਕਾਰਾਂ ਨੇ ਮਤਲਬ ਕੰਮ ਤਾਂ ਇਹ ਮੈਨੇਜਮੈਂਟ ਹੀ ਕਰਨੀ ਹੁੰਦੀ ਆ ਨਾ ਜੀ, ਇੱਥੋਂ ਆਏ ਆ ਇੱਥੇ ਦੇਣੇ ਆ, ਇੱਥੇ ਇੰਨੀ ਸਹੂਲਤ ਦੇਣੀ ਹੈਗੀ ਆ। ਉਹ ਜਦੋਂ ਪੋਲੀਟੀਕਲ ਸਕੋਰ ਸੈੱਟ ਕਰਨ ਲੱਗ ਪੈਂਦੇ ਹੈਗੇ ਆ ਉਸ ਵੇਲੇ ਕਿਸੇ ਵੀ ਮਹਿਕਮੇ ਦਾ ਹਾਲਾਤ ਏਦਾਂ ਦੇ ਹੋ ਸਕਦੇ ਆ।
0: ਬਿਲਕੁਲ ਆ ਜੀ ਜੀ,
1: ਏਦਾਂ ਹੀ ਬੀਬੀਆਂ ਦਾ ਜਿਹੜਾ ਹੈਗਾ ਆ ਜਿਹੜੇ 1,000 ਰੁਪਏ ਦੀ ਯੋਜਨਾ ਤੁਸੀਂ ਕਹਿੰਦੇ ਹੈਗੇ ਆ ਉਹ ਬਸ ਇਸੇ ਤਰ੍ਹਾਂ ਤਾਂ ਡੀਂਗਾ ਮਾਰ ਦਿੱਤੀਆਂ ਜੀ। ਉਹ ਜਿਨ੍ਹਾਂ ਦੇ ਪੈ ਗਏ ਜਿਨ੍ਹਾਂ ਦੇ ਰਹਿ ਗਏ ਪਰ ਉਹਨੇ ਨਾਲ ਇਹ ਹੋ ਗਿਆ ਵੀ ਆਪਾਂ ਜਿਹੜਾ ਹੈਗਾ 1,000-1,000 ਰੁਪਇਆ ਦਿੱਤਾ ਜੀ, ਹੁਣ ਬਾਕੀਆਂ ਨੂੰ ਕਹਿ ਦੇਣਗੇ ਵੀ ਤੁਹਾਨੂੰ ਸਰਕਾਰ ਬਣਦੇ ਆ ਨਾਲ ਹੀ ਜਿਹੜਾ ਆ ਪੈ ਜਾਣਗੇ ਜੀ, ਉਹ ਕਿੱਥੋਂ ਪੈਣੇ ਤੇ ਕਿਹੜੀਆਂ ਗੱਲਾਂ। ਪਰ ਇਹ ਆ ਵੀ ਇਹਦਾ ਪੈਸਿਆਂ ਦੇ ਨਾਲ ਆਸਮਾਨ ਤੇ ਜਰੂਰ ਹੋਗਾ ਜੀ।
0: ਸੈਣੀ ਸਾਹਿਬ ਅਗਸਤ ਵਾਲੇ ਰਹਿ ਗਏ ਫਿਰ ਕੀ ਆਉਣਗੇ ਜੀ?
1: ਹਾਂਜੀ ਉਹ ਦੇਖੋ ਜੇ ਕਿਸ ਪਾਸਿਓਂ ਕਿਸੇ ਹੋਰ ਪਾਸਿਓਂ ਕਿਸੇ ਹੋਰ ਮਹਿਕਮੇ ਦੇ ਕੱਢ ਕੇ ਦੇ ਦੇਣਗੇ ਜੇ ਉਹਨਾਂ ਨੂੰ ਹੋਇਆ ਵੀ ਹਾਂ ਜੀ ਵੀ ਸਾਨੂੰ ਇਹਦੇ ਨਾਲ ਵੋਟਾਂ ਮਿਲ ਸਕਦੀਆਂ ਜੀ।
0: ਹੱਲੇ ਤਾਂ ਮੇਕਅਪ ਦਾ ਹੀ ਸਮਾਨ ਲਿਆ, ਸੂਟ ਤਾਂ ਰਹਿ ਗਏ ਜੀ, ਫਿਰ ਨਾਤੀ ਧੋਤੀ ਰਹਿ ਗਈ।
1: ਉਹਨਾਂ ਨੂੰ ਏਦਾਂ ਹੀ ਰਹਿਣਾ ਸੀਗਾ ਜੀ, ਬਾਕੀ ਅਜੇ ਜਿਹੜਾ ਨੇ ਵਿਚਾਰਿਆਂ ਨੇ ਕੁਛ ਵੀ ਨੀ ਲਿਆ, ਉਹਨਾਂ ਨੂੰ ਵੀ ਤਾਂ ਕੁਛ ਦੇਣਾ ਨੀ ਲੈ ਕੇ
0: ਜੀ,
1: ਇਸ ਕਰਕੇ ਉਹ ਜਿਹੜਾ ਹੈਗਾ ਆ ਉਹ ਵੀ ਜਰੂਰੀ ਆ ਜੀ
0: ਜੀ।
1: ਹਾਂ ਜੀ, ਸੋ ਇਸ ਕਰਕੇ PSPCL ਦਾ ਜਿਹੜਾ ਹੈਗਾ ਆ ਇਹਦਾ ਭਵਿੱਖ ਜਿਹੜਾ ਆ ਕੋਈ ਬਹੁਤਾ ਵਧੀਆ ਨਹੀਂ ਲੱਗ ਰਿਹਾ ਜੀ। ਉਹਨਾਂ ਦੇ ਹੜਤਾਲ ਦੇ ਉੱਤੇ ਕਾਮੇ ਬੈਠੇ ਹੈਗੇ ਆ ਜੀ, ਇੰਜੀਨੀਅਰ ਵੱਖਰੇ ਬੈਠੇ ਹੈਗੇ ਆ ਜੀ, ਤੇ ਸਰਕਾਰ ਦਾ ਧਿਆਨ ਇਸ ਪਾਸੇ ਹੈ ਹੀ ਨੀ ਜੀ।
0: ਬਿਲਕੁਲ, ਪਰ ਸੈਣੀ ਸਾਹਿਬ ਜਦੋਂ ਸਰਕਾਰ ਬਣੀ ਸੀ ਨਵੀਂ, ਸੁਖਬੀਰ ਸਿੰਘ ਬਾਦਲ ਉਹਨਾਂ ਨੇ ਜਿਹੜੇ 25-25 ਸਾਲ ਦੇ ਐਗਰੀਮੈਂਟ ਕੀਤੇ ਸੀ ਉਹਨਾਂ ਦਾ ਕੀ ਬਣਿਆ ਜੀ? ਇਹ ਕਹਿੰਦੇ ਸੀ ਟਾਲ ਦੇਣੇ ਜੀ, ਅਸੀਂ ਤਾਂ ਕੈਂਸਲ ਕਰਾਂਗੇ ਜੀ, ਉਹ ਮੁੜ ਕੇ ਸੁਣਿਆ ਕੁਛ ਨੀ ਜੀ, ਕੀ ਬਣਿਆ ਕੁਝ ਉਹਦਾ?
1: ਨਹੀਂ ਸਰ ਇਹ ਤਾਂ ਸਿਰਫ ਕਹਿਣ ਦੀਆਂ ਗੱਲਾਂ ਸੀ ਜੀ। ਉਹ ਤੋਂ ਬਾਅਦ ਅਸੀਂ ਪਾਵਰ ਪਲਾਂਟ ਖਰੀਦ ਲਿਆ ਜੀ ਇੱਕ, ਕਹਿੰਦੇ ਉਹ ਭਾਈ 1500 ਕਰੋੜ ਦਾ ਖਰੀਦਿਆ ਤੇ ਤੁਸੀਂ 3500 ਕਰੋੜ ਦਾ ਇੱਕ ਵੇਚ ਵੀ ਦਿੱਤਾ
0: ਜੀ।
1: ਹਾਂਜੀ, ਲੋਕਾਂ ਨੂੰ ਵੇਚਣ ਵਾਲਾ ਜਿਹੜਾ ਹੈਗਾ ਆ ਉਹ ਥੋੜਾ ਭਾਸ਼ਣਾਂ ਵਿਚ ਦੱਸਿਆ ਜਾਂਦਾ ਜੀ, ਜਿਹੜਾ ਖਰੀਦਿਆ ਉਹ ਦੱਸਿਆ ਜਾਂਦਾ ਜੀ। ਹਾਂਜੀ ਉਹ ਚੱਲਿਆ, ਸਾਰਾ ਕੁਛ ਚੱਲਿਆ, ਸਭ ਕੁਛ ਵਿਕ ਜਾਣਾ ਜੀ ਸਾਰੇ ਤੇ ਜਿੱਦਾਂ ਮਰਜ਼ੀ ਆ। ਪਰ ਸਾਹਿਬ ਜਦੋਂ ਇਨਕਮ ਤੋਂ ਵੱਧ ਖਰਚਾ ਹੁੰਦਾ ਹੈਗਾ ਆ ਤੇ ਉਹ ਕਿੰਨੇ ਕੁ ਦੇਰ ਤੱਕ ਜਿਹੜਾ ਚੱਲਣਾ ਜੀ, ਅਲਟੀਮੇਟਲੀ ਤਾਂ ਜਿਹੜਾ ਆ ਉਹ ਠੱਪ ਹੋਣਾ ਹੀ ਆ ਨਾ ਜੀ। ਇੱਕ ਛੋਟਾ ਜਿਹਾ ਘਰ ਤੁਸੀਂ ਚਲਾਉਂਦੇ ਹੈਗੇ ਆ, ਜੇ ਘਰ ਦੇ ਵਿੱਚ ਜਿਹੜਾ ਆਮਦਨ ਤੋਂ ਵੱਧ ਤੁਸੀਂ ਖਰਚਾ ਕਰੀ ਜਾਂਦੇ ਆ ਤੇ ਅਲਟੀਮੇਟਲੀ ਘਰ ਤੇ ਕਰਜ਼ਾ ਹੀ ਹੋਣਾ ਹੀ ਹੋਣਾ ਜੀ। ਤੇ ਫਿਰ ਤੇ ਉਹ ਇਹੋ ਜਿਹਾ ਜਦੋਂ ਐਸੈਟਸ ਜਿਹੜੀਆਂ ਹੈਗੀਆਂ ਉਹ ਮੋਰਗੇਜ ਕਰ ਦਿਓਗੇ, ਉਹ ਐਸੈਟਸ ਇੱਕ ਦਿਨ ਵਿਕਣੀਆਂ ਹੀ ਆ ਜਦੋਂ ਤੁਹਾਡੇ ਕੋਲ ਆਮਦਨੀ ਇੰਨੀ ਨਹੀਂ ਆਉਂਦੀ ਹੈਗੀ ਕਿ ਤੁਸੀਂ ਉਹਨੂੰ ਰਿਡੀਮ ਕਰਾ ਸਕੋ, ਉਹਨੂੰ ਜਿਹੜੀ ਚੀਜ਼ ਗਹਿਣੇ ਰੱਖੀ ਉਹਨੂੰ ਛੁਡਾ ਸਕੋ।
0: ਬਿਲਕੁਲ ਹਾਂ ਜੀ,
1: ਹਾਂਜੀ, ਇਸ ਕਰਕੇ ਜੀ ਇਹ ਇਹਨਾਂ ਦਾ ਜਿਹੜਾ ਹੈਗਾ ਆ ਇਹ ਜਿਹੜੀ ਯੋਜਨਾ ਸੀ 1000 ਰੁਪਏ ਵਾਲੀ ਉਹਦੇ ਤੇ ਫਿਲਹਾਲ ਹਾਈ ਕੋਰਟ ਦਾ ਸਟੇ ਆ ਜੀ ਤੇ PSPCL ਦਾ ਵੀ ਜਿਹੜਾ ਹੈਗਾ ਭਵਿੱਖ ਜਿਹੜਾ ਧੁੰਦਲਾ ਆ ਜੀ
0: ਸਰ ਬਿਲਕੁਲ ਹੈ ਜੀ। ਤੇ ਸੈਣੀ ਸਾਹਿਬ ਦਿੱਲੀ ਨੂੰ ਚਲੀਏ ਥੋੜਾ ਜਿਹਾ ਤਾਂ ਦਿੱਲੀ ਦੇ ਜੋ ਹਾਲਾਤ ਨੇ ਮੋਦੀ ਸਾਹਿਬ ਥੋੜਾ ਥੋੜਾ ਬੋਲਣ ਲੱਗੇ ਨੇ। ਮੋਦੀ ਸਾਹਿਬ ਕਹਿੰਦੇ ਨੇ ਕਿ ਪੇਪਰ ਲੀਕ ਮਾਮਲੇ ਦੇ ਵਿੱਚ ਕਿ ਭਾਈ ਦੋਸ਼

0: ਹਾਂਜੀ, ਹੁਣ ਸਵਾਲ ਇਹ ਹੈਗਾ ਆ ਕਿ ਸਰਕਾਰ ਦਾ ਜਿਹੜਾ ਆ ਐਟੀਚਿਊਡ ਆ
1: ਜੀ,
0: ਦੇਖੋ ਕਿਸਾਨ ਅੰਦੋਲਨ ਹੋਇਆ
1: ਜੀ
0: ਇਹਨਾਂ ਨੇ ਉਹ ਤੋਂ ਕੋਈ ਸਬਕ ਨਹੀਂ ਲਿਆ। ਹਾਂਜੀ, ਇਹਨਾਂ ਨੇ ਜਦੋਂ ਅੰਦੋਲਨ ਸ਼ੁਰੂਆਤ ਹੋਈ ਪੰਜਾਬ ਦੇ ਵਿੱਚੋਂ, ਜੇ ਉਦੋਂ ਹੀ ਐਡਰੈਸ ਕਰ ਦਿੰਦੇ ਉਹਨਾਂ ਦੀਆਂ ਮੰਗਾਂ ਜਿਹੜੀਆਂ ਹੈਗੀਆਂ
1: ਜੀ,
0: ਤੇ ਫਿਰ ਜਿਹੜਾ ਹੈਗਾ ਆ ਉਹ ਇੰਨਾ ਕੰਮ ਵਧਣਾ ਹੀ ਨਹੀਂ ਸੀਗਾ ਜੀ।
1: ਬਿਲਕੁਲ
0: ਜਦੋਂ ਸ਼ੁਰੂਆਤ ਹੁੰਦੀ ਆ ਉਦੋਂ ਮੰਗਾਂ ਵੀ ਘੱਟ ਹੁੰਦੀਆਂ
1: ਜੀ,
0: ਜਦੋਂ ਅੰਦੋਲਨ ਮਗ ਜਾਂਦਾ ਹੈਗਾ ਜੀ ਮੰਗਾਂ ਨਾਲ ਨਾਲ ਵਧਦੀਆਂ ਰਹਿੰਦੀਆਂ, ਫਿਰ ਵਿੱਚ ਜਿਹੜਾ ਹੈਗੇ ਆ ਹੋਰ ਬੰਦੇ ਆ ਜਾਂਦੇ ਜੀ।
1: ਜੀ
0: ਕੱਲ ਇੱਕ ਮੈਂ ਵੀਡੀਓ ਦੇਖੀ ਸੀ ਉਹ ਤੋਂ ਮੈਨੂੰ ਐਪਰੀਹੈਂਸ਼ਨ ਸੀ ਜੀ ਵੀ ਇੱਥੋਂ ਜਿਹੜੇ ਆ ਪੰਜਾਬ ਤੋਂ ਜਿਹੜੇ ਪੰਜਾਬ ਦੇ ਸ਼ੇਰ ਨਿਹੰਗ ਸਿੰਘ ਜਿਹੜੇ ਹੈਗੇ ਆ ਆਪਣੇ ਤਿੰਨ ਤਿੰਨ ਪਿਸਤੌਲ ਪਾ ਕੇ ਹੈਂਜੀ ਨੰਗੀਆਂ ਤਰਪਾਨਾਂ ਲੈ ਕੇ ਤੇ ਅੰਦੋਲਨਕਾਰੀਆਂ ਦੀ ਮਦਦ ਵਾਸਤੇ ਚੱਲ ਗਏ
1: ਜੀ।
0: ਤੇ ਆਈ ਵਾਜ਼ ਇਨ ਐਪਰੀਹੈਂਸ਼ਨ ਕਿ ਇਹ ਬੰਦੇ ਜਿਹੜੇ ਹੈਗੇ ਉੱਥੇ ਪ੍ਰੋਬਲਮ ਕ੍ਰੀਏਟ ਕਰਨਗੇ
1: ਜੀ।
0: ਉਹ ਅੱਜ ਦਿਨੇ ਜਿਹੜਾ ਹੈਗਾ ਜੀ ਏਦਾਂ ਦੀਆਂ ਖਬਰਾਂ ਆਉਣ ਵੀ ਲੱਗ ਪਈਆਂ ਜੀ ਕਿ ਅੰਦੋਲਨਕਾਰੀਆਂ ਦੇ ਵਿੱਚ ਤੇ ਨਿਹੰਗ ਸਿੰਘਾਂ ਦੇ ਵਿੱਚ ਟਕਰਾਅ ਹੋਇਆ ਜੀ। ਇਸ ਕਰਕੇ ਅਗਲੇ ਕਹਿੰਦੇ ਹੁਣੇ ਵੀ ਅਸੀਂ ਤਾਂ ਸ਼ਾਂਤਮਈ ਅੰਦੋਲਨ ਕਰਦੇ ਪਏ ਹੈਗੇ ਆ, ਸਰਕਾਰ ਕੋਈ ਬਹਾਨਾ ਨਹੀਂ ਹੈ ਜੇ ਉਹ ਸਾਡੇ ਨਾਲ ਜਾਤੀ ਕਰਦੀ ਹੈਗੀ ਆ ਤੇ ਅਸੀਂ ਉਹ ਕੱਲੇ ਕੱਲੇ ਅੱਜ ਕੱਲ ਬੱਚੇ ਜਿਹੜੇ ਹੈਗੇ ਆ ਉੱਥੇ ਤਾਂ ਹੈਗੇ ਸਟੂਡੈਂਟਸ
1: ਜੀ,
0: ਉਹਨਾਂ ਦੇ ਕੱਲੇ ਕੱਲੇ ਮੋਬਾਈਲ ਆ ਉਹ ਕੱਲਾ ਕੱਲਾ ਇੱਕ ਇੱਕ ਜਿਹੜੀ ਹਰਕਤ ਹੈਗੀ ਪੁਲਿਸ ਦੀ ਉਹਨੂੰ ਫੋਕਸ ਕਰਦੇ ਪਏ ਆ ਜੀ ਔਰ ਲੋਕਾਂ ਕੋਲ ਜਾ ਰਹੀ ਜੀ।
1: ਜੀ
0: ਉਹ ਸਗੋਂ ਉਹਨਾਂ ਨੂੰ ਲਾਹਨਤਾਂ ਪਾਉਂਦੇ ਆ ਵੀ ਦੱਸਿਓ ਜ਼ਰੂਰ ਆਪਣੇ ਘਰ ਜਾ ਕੇ ਆਪਣੇ ਬੱਚਿਆਂ ਨੂੰ ਜਾਂ ਆਪਣੇ ਵਾਈਫ ਨੂੰ ਕਿ ਅਸੀਂ ਏਦਾਂ ਕਰਕੇ ਬੱਚਿਆਂ ਦਾ ਭਵਿੱਖ ਪੁੱਛਣ ਵਾਸਤੇ ਜਿਹੜਾ ਆ ਏਦਾਂ ਤਸ਼ੱਦਦ ਕਰਕੇ ਆਏ ਆ ਜੀ।
1: ਨਾਲੇ ਇੱਕ ਚੀਜ਼ ਹੋਰ ਸੈਣੀ ਸਾਹਿਬ ਨੋਟ ਕਰ ਰਿਹਾ ਸੀ ਮੈਂ ਕਿ ਜਿਹੜੀਆਂ ਆਪਣੀਆਂ ਦੇਸ਼ ਦੀਆਂ ਵੱਡੀਆਂ ਜਿਹੜੀਆਂ ਕਿਸਾਨ ਜਥੇਬੰਦੀਆਂ ਨੇ, ਚਾਹੇ ਉਹ ਗਰਾਹਾਂ ਹੈਗੇ ਨੇ ਚਾਹੇ ਉਹ ਦੂਸਰੇ ਰਾਜੇ ਵਾਲੇ, ਤੇ ਉਹਨਾਂ ਦਾ ਕੋਈ ਵੀ ਇਹਨਾਂ ਚੀਜ਼ਾਂ ਦੇ ਵਿੱਚ ਬਿਆਨ ਜਾਂ ਕੁਝ ਦੇਖਣ ਨੂੰ ਨਹੀਂ ਮੈਨੂੰ ਮਿਲਿਆ, ਸ਼ਾਇਦ ਮੈਂ ਨਾ ਵੀ ਦੇਖ ਸਕਿਆ ਹੋਵਾਂ। ਪਰ ਜਿਹੜੀਆਂ ਦੂਸਰੀਆਂ ਛੋਟੀਆਂ ਜਥੇਬੰਦੀਆਂ ਨੇ ਜਾਂ ਚਾਹੇ ਉਹ ਭੰਧੇਰ ਹੋ ਗਈ, ਚਾਹੇ ਉਹ ਆਪਣੇ ਰੋਡ ਰਿੰਗ ਵਾਲੇ ਹੋ ਗਏ, ਜਾਂ ਜਦੋਂ ਕਿਸਾਨੀ ਮੋਰਚਾ ਲੱਗਿਆ ਹੋਇਆ ਸੀਗਾ ਉਸ ਸਮੇਂ ਵੀ ਇਹ ਆਪਣਾ ਮਤਲਬ ਕਿ ਰੋਲਾ ਵੱਖਰਾ ਪਾ ਕੇ ਬੈਠਣ ਲੱਗੇ ਹੋਏ ਸੀਗੇ ਕਿ ਭਈ ਏਦਾਂ ਕਰਨੀ ਓਦਾਂ ਕਰਨੀ ਆ। ਦੀਪ ਸਿੱਧੂ ਵਾਲਾ ਮਾਮਲਾ ਵੀ ਹੋਇਆ, ਤੇ ਉਹ ਚੀਜ਼ਾਂ ਫਿਰ ਤੋਂ ਨਹੀਂ ਲੱਗਦੀਆਂ ਕਿ ਉਹ ਕਿਸੇ ਦਾ ਮੋਰਚਾ, ਜਿੱਦਾਂ ਕਿ ਅੱਜ ਬਿਆਨ ਵੀ ਆਏ ਨੇ ਕੇਂਦਰ ਦੇ ਵੱਲੋਂ ਵੀ ਜਾਂ ਓਪੋਜੀਸ਼ਨ ਪਾਰਟੀਆਂ ਵੀ ਗੱਲ ਕਰਦੀਆਂ ਕਿ ਭਾਈ ਇਹ ਜਿਹੜਾ ਪ੍ਰੋਟੈਸਟ ਦਾ ਸੀਗਾ ਆਪਣਾ ਪੇਪਰ ਲੀਕ ਦਾ ਮਾਮਲਾ ਹਨਾ, ਕੋਕਰਜ ਜਾਂ ਹੋਰ ਸਾਰੇ ਕੈਪਚਰ ਕਰ ਗਏ ਜਾਂ ਹੋਰ ਜਿਹੜੇ ਜਥੇਬੰਦੀਆਂ ਜਿੱਦਾਂ ਤੁਸੀਂ ਜ਼ਿਕਰ ਕੀਤਾ ਉਹ ਪਹੁੰਚ ਰਹੀਆਂ ਨੇ, ਕਿ ਇਹ ਫਿਰ ਉਸੇ ਚੀਜ਼ ਨੂੰ ਕਿ ਲੋਕ ਮਤਲਬ ਕਿ ਇਹਦੇ ਵਿੱਚ ਪੇਸ਼ ਕੀਤਾ ਜਾ ਰਿਹਾ ਕਿ ਇਹ ਪੂਰੇ ਕਿਤੇ ਨਾ ਕਿਤੇ ਜਿਹੜੀਆਂ ਕੇਂਦਰ ਦੀਆਂ ਤਾਕਤਾਂ ਨੇ ਉਹ ਇਹ ਚੀਜ਼ ਨੂੰ ਪੇਸ਼ ਕਰਨਗੀਆਂ ਕਿ ਦੇਸ਼ ਨੂੰ ਤੋੜਨ ਦੀ ਫਿਰ ਤੋਂ ਕੋਸ਼ਿਸ਼, ਜਾਂ ਜ਼ੈਨ ਜੀ ਦੀ ਗੱਲ ਆਉਂਦੀ ਹੈ ਜਾਂ ਹੋਰ ਸਾਰੀਆਂ ਚੀਜ਼ਾਂ ਜਿੱਦਾਂ ਤਖ਼ਤੇ ਪਲਟ ਦੀ ਗੱਲ ਆਉਂਦੀ ਹੈ ਕਿ ਕਿਤੇ ਨਾ ਕਿਤੇ ਉਸ ਪਾਸੇ ਨੂੰ ਇਹ ਚੀਜ਼ ਨੂੰ ਦੇਖਿਆ ਜਾ ਰਿਹਾ ਜੀ ਕਿ ਐਡੀ ਵੱਡੀ ਇਹ ਜਿਹੜੀ ਹੈ ਪ੍ਰੋਟੈਸਟ ਬਣ ਸਕਦਾ ਹੈ।
0: ਪਰ ਸਭ ਦੇਖੋ ਗੱਲ ਇੱਦਾਂ ਹੈਗੀ ਆ, ਸੱਚਾਈ ਸੱਚਾਈ ਹੁੰਦੀ ਆ
1: ਜੀ।
0: ਅਸੀਂ ਵੀ ਮਹਿਸੂਸ ਕਰਦੇ ਆ ਦੇਖੋ ਇੱਥੇ ਰਹਿੰਦੇ ਹੋਏ ਕਿ ਯੂਥ ਦੇ ਵਿੱਚ ਅਨਰੈਸਟ ਆ
1: ਜੀ,
0: ਨੌਕਰੀਆਂ ਮਿਲ ਨਹੀਂ ਰਹੀਆਂ
1: ਬਿਲਕੁਲ।
0: ਫਿਰ ਜਦੋਂ ਕੋਈ ਏਦਾਂ ਦਾ ਟੈਸਟ ਹੁੰਦਾ ਆ ਬੜੀ ਉਮੀਦ ਦੇ ਨਾਲ ਬੱਚੇ ਤਿਆਰੀ ਕਰਕੇ ਜਾਂਦੇ ਆ ਜੀ
1: ਜੀ,
0: ਐਸਾ ਕੋਈ ਟੈਸਟ ਨੀ ਜਿਹੜਾ ਲੀਕ ਨੀ ਹੋਇਆ ਜੀ
1: ਜੀ।
0: ਔਰ ਉਹਦੀ ਸਰ ਉਹਦੀ ਬਕਾਇਦਾ ਤੌਰ ਤੇ ਫੀਸ ਭਰੀ ਜਾਂਦੀ ਹੈਗੀ ਆ ਵੀ ਤੁਸੀਂ ਪੇਪਰ ਦੇਣੇ ਆ ਜਨਰਲ ਕਾਸਟ ਦੇ ਇੰਨੇ ਪੈਸੇ ਆ, ਹਾਂਜੀ ਤੇ ਐਸਸੀ ਕਾਸਟ ਦੇ ਇੰਨੇ ਪੈਸੇ ਆ ਜੀ
1: ਜੀ।
0: ਉਹ ਪੈਸਿਆਂ ਨਾਲ ਗੁਰਾਈ ਕਰਦੀਆਂ ਸਰਕਾਰਾਂ, ਇਨਕਮ ਜਨਰੇਟ ਹੁੰਦੀ ਆ ਜਿਹਨਾਂ ਦੀ
1: ਜੀ।
0: ਉਹ ਤੋਂ ਬਾਅਦ ਜਦੋਂ ਇਹੋ ਜਿਹੇ ਹਾਲਾਤ ਹੁੰਦੇ ਆ ਕਿ ਬੱਚੇ ਦਿਨ ਰਾਤ ਮਿਹਨਤ ਕਰਕੇ ਔਰ ਉਹਨਾਂ ਨੂੰ ਪੇਪਰ ਦੇ ਕੇ ਆਉਂਦੇ ਆ, ਬਾਅਦ ਚ ਉਹਨਾਂ ਨੂੰ ਪਤਾ ਲੱਗੇ ਪੇਪਰ ਲੀਕ ਹੋ ਗਿਆ ਜੀ
1: ਜੀ,
0: ਉਸ ਬੱਚਿਆਂ ਦੇ ਮਨ ਤੇ ਕੀ ਗੁਜਰਦੀ ਹੈਗੀ ਆ ਜੀ। ਤੇ ਇਹ ਤਾਂ ਜਿਹੜਾ ਹੈਗਾ ਸੈਂਸਿਟਿਵ ਬੱਚੇ ਜਿਹਨਾਂ ਨੇ ਬਹੁਤ ਦਿਨ ਰਾਤ ਇੱਕ ਕੀਤਾ ਹੁੰਦਾ ਜੀ, ਉਹ ਨਹੀਂ ਬਰਦਾਸ਼ਤ ਕਰ ਸਕਦੇ। ਇਸੇ ਤਰੀਕੇ ਨਾਲ ਬੱਚੇ 30 ਬੱਚੇ ਜਿਹੜੇ ਹੈਗੇ ਆ ਉਹ ਦੱਸਦੇ ਹੈਗੇ ਆ ਵੀ ਹਾਂ ਜੀ ਵੀ ਸੁਸਾਈਡ ਕਰ ਗਏ ਜੀ
1: ਜੀ।
0: ਹੁਣ ਉਹਦਾ ਰਿਸਪੋਂਸੀਬਲ ਕੌਣ ਆ? ਤੁਸੀਂ ਇੱਕ ਮੰਤਰੀ ਦਾ ਅਸਤੀਫਾ ਨਹੀਂ ਲੈ ਸਕਦੇ
1: ਜੀ।
0: ਹੁਣ ਤੁਸੀਂ ਕੀ ਕਰਨਾ ਹੈਗਾ ਕਿ 100 ਗੰਢਾ ਵੀ ਖਾਣਾ ਹੈਗਾ ਆ ਤੇ ਮਾਫ ਕਰਨਾ ਵੀ ਉਹਦੇ ਲਈ ਕਹਿੰਦੇ ਹੈਗੇ ਆ ਕਿ 100 ਟਰਮਸ ਐਂਡ ਕੰਡੀਸ਼ਨ ਵੀ ਪੂਰੀਆਂ ਕਰਨੀਆਂ, ਮੈਂ ਸ਼ਬਦ ਨਾ ਵਰਤਾਂ ਦੂਜੇ
1: ਜੀ।
0: ਹਾਂਜੀ ਕਿਉਂ ਇਹੋ ਜਿਹਾ ਕੰਮ ਕਰਨਾ ਹੈਗਾ? ਤੁਸੀਂ ਪਹਿਲਾਂ ਜਿਹੜਾ ਹੈਗਾ ਆ ਕਿਸਾਨੀ ਅੰਦੋਲਨ ਦੇ ਵਿੱਚ ਵੀ ਸਾਰਾ ਕੁਛ ਕਹਿ ਤਾ, ਸਾਡੀ ਭਗਤੀ ਦੇ ਵਿੱਚ ਜਿਹੜਾ ਹੈਗਾ ਆ ਸਾਡੀ ਤਪੱਸਿਆ ਦੇ ਵਿੱਚ ਕਮੀ ਰਹਿ ਗਈ।

0: ਅਸੀਂ ਸਮਝਾ ਨਹੀਂ ਸਕੇ ਤੇ ਇਸ ਕਰਕੇ ਅਸੀਂ ਵਿਦਡਰਾ ਕਰਦੇ ਹਾਂ। ਉਦਣ ਵੀ ਤੁਸੀਂ ਗਲਤੀ ਨਹੀਂ ਸੀ ਮੰਨੀ ਔਰ ਅੱਜ ਵੀ ਤੁਸੀਂ ਗਲਤੀ ਨਹੀਂ ਮੰਨ ਰਹੇ ਹੈਗੇ। ਤੁਸੀਂ ਜਿਹੜਾ ਹੈਗਾ ਅਲਟੀਮੇਟਲੀ ਤੁਹਾਨੂੰ ਕਰਨਾ ਪੈਣਾ ਇਹ ਸਾਰਾ ਕੁਛ, ਕਿਉਂਕਿ ਇਹ ਯੂਥ ਆ, ਇਹ ਤਾਂ ਘਰਦਿਆਂ ਤੋਂ ਬਾਕੀ ਹੋ ਕੇ ਆ ਗਏ ਹੈਗੇ ਵੀ ਭਾਈ ਸਾਡੇ ਨਾਲ ਖਿਲਵਾੜ ਹੋ ਰਿਹਾ
1: ਜੀ।
0: ਹੁਣ ਇਹਨਾਂ ਨੇ ਕੀ ਕੀਤਾ ਹੈਗਾ, ਸਰਕਾਰ ਨੇ ਆਪਣੇ ਜਿਹੜੇ ਹੱਥਕੰਡੇ ਆ ਉਹ ਵਰਤਣੇ ਸ਼ੁਰੂ ਕੀਤੇ ਆ ਜੀ।
1: ਬਿਲਕੁਲ
0: ਉੱਥੇ ਜਿਹੜਾ ਆ, ਹਾਂਜੀ ਬਿਲਕੁਲ, ਡਰੋਨ ਦੇ ਨਾਲ ਜਿਹੜਾ ਹੈਗਾ ਆ ਉਹਨਾਂ ਬੰਦਿਆਂ ਦੀਆਂ ਪਿਕਚਰ ਲਈ ਜਾ ਰਹੀਆਂ ਹੈਗੀਆਂ, ਏ ਆਈ ਦੇ ਉੱਤੇ ਜਿਹੜਾ ਹੈਗਾ ਉਹਨਾਂ ਦੀ ਆਈਡੈਂਟੀਫਿਕੇਸ਼ਨ ਜਿਹੜੀ ਕੀਤੀ ਜਾ ਰਹੀ ਹੈਗੀ ਜੀ। ਕੱਲ ਉਹਨਾਂ ਨੇ ਸਰਵਿਸ ਲੈਣੀ ਹੈਗੀ ਹੈ ਕਿਤੇ ਤੇ ਉੱਥੇ ਜਿਹੜਾ ਆ ਆਪਣੇ ਆਪ ਉਹਨਾਂ ਦਾ ਰਿਕਾਰਡ ਬੋਲੂਗਾ ਜੀ।
1: ਜੀ
0: ਸਰ, ਇਸ ਚੀਜ਼ ਦੇ ਉੱਤੇ ਜਿਹੜਾ ਆ ਇਨਕਾਰੀ ਨਹੀਂ ਕੀਤੀ ਜਾ ਸਕਦੀ ਕਿ ਸਰਕਾਰ ਆਪਣਾ ਪੂਰਾ ਜ਼ੋਰ ਲਾਉਂਦੀ ਪਈ ਆ ਜੀ, ਕਿਸੇ ਤਰੀਕੇ ਇਹਨੂੰ ਅੰਦੋਲਨ ਨੂੰ ਸਪਰੈਸ ਕੀਤਾ ਜਾ ਸਕੇ। ਬਟ ਉੱਥੇ ਫੋਰਸ ਹੀ ਇੰਨੀ ਜ਼ਿਆਦਾ ਹੈਗੀ ਆ ਜੀ।
1: ਜੀ
0: ਹੁਣ ਆਹ ਜਿਹੜੇ ਪੰਜਾਬ ਵਾਲੇ ਗਏ ਸੀ, ਦੇ ਆਰ ਪ੍ਰੋਬਲਮ ਕ੍ਰੀਏਟਰਸ ਹੈ ਜੀ। ਜਦੋਂ ਤੁਸੀਂ ਇੱਕ ਬਿਨਾਂ ਹਥਿਆਰਾਂ ਤੋਂ ਬੜਾ ਵਧੀਆ ਜਿਹੜਾ ਪੀਸਫੁਲ ਅੰਦੋਲਨ ਚੱਲ ਰਿਹਾ ਹੈ, ਜਦੋਂ ਤੁਹਾਡਾ ਤਾਂ ਜਿਹੜਾ ਹੈਗਾ ਆ ਤੁਸੀਂ ਸ਼ਸਤਰ ਜਿਹੜੇ ਘੁਮਾ ਕੇ ਉੱਥੇ ਗੱਤਕਾ ਖੇਡਣਾ ਸ਼ੁਰੂ ਕਰ ਦਿੱਤਾ ਜਾ ਕੇ ਹੈ ਜੀ, ਉਹਨਾਂ ਨੇ ਵੀ ਮਹਿਸੂਸ ਕੀਤਾ। ਪਹਿਲਾਂ ਉਹ ਬੜੇ ਖੁਸ਼ ਹੋਏ ਪੰਜਾਬ ਵਾਲੇ ਆ ਗਏ ਆ, ਹੁਣ ਇੱਥੇ ਜਿਹੜਾ ਕਿਸੇ ਨਾਲ ਜਾਤੀ ਨੀ ਹੋਏਗੀ, ਧੀ ਭੈਣ ਦੇ ਨਾਲ ਜਾਤੀ ਨੀ ਹੋਏਗੀ ਜੀ। ਆ ਹੁਣੇ ਹੁਣੇ ਰੀਸੈਂਟ ਦੇਖਿਆ ਜੀ ਵੀ ਪੁਲਿਸ ਦੀ ਇੱਕ ਗੱਡੀ ਖੋ ਕੇ ਦੌੜ ਪਏ ਆ ਜੀ। ਇਹ ਤਾਂ ਪੰਜਾਬ ਵਾਲਿਆਂ ਦਾ ਤੁਹਾਨੂੰ ਸੁਭਾਅ ਦਾ ਪਤਾ ਹੀ ਆ ਜੀ। ਉਹਨਾਂ ਨੂੰ ਸਰਕਾਰ ਨੂੰ ਜਿਹੜੀ ਜਾਤੀ ਸਰਕਾਰ ਨੇ ਕੱਲ ਕੀਤੀ ਸੀ ਨਾ ਜੀ, ਉਹਨੂੰ ਜਸਟੀਫਾਈ ਇਹ ਕਰ ਦੇਣਗੇ ਵੀ ਹਾਂ ਜੀ ਵੀ ਕਿਉਂਕਿ ਇਹਨਾਂ ਨੇ ਜੋ ਹਰਕਤਾਂ ਕਰਨੀਆਂ ਆ ਉੱਥੇ ਉਹਨਾਂ ਦੀ ਜਿਹੜੀ ਫੋਰਸ ਯੂਜ਼ ਕੀਤੀ ਹੈਗੀ ਉਹ ਜਸਟੀਫਾਈ ਹੋ ਜਾਣੀ ਕਿ ਹਾਂ ਠੀਕ ਹੈ ਜੀ। ਔਰ ਤੁਸੀਂ ਦੇਖਿਓ ਸਹੀ ਕੱਲ ਤੱਕ ਪਿਕਚਰ ਜਿਹੜੀ ਹੈਗੀ, ਜੇ 24 ਘੰਟੇ ਹੋਰ ਉੱਥੇ ਰਹਿ ਗਏ ਨਾ ਜੀ, ਇਹਨਾਂ ਨੇ ਹੰਗਾਮਾ ਹੀ ਏਦਾਂ ਦਾ ਕਰ ਦੇਣਾ ਹੈਗਾ ਕਿ ਉਹਨਾਂ ਨੂੰ ਸਰਕਾਰ ਨੂੰ ਅੰਦੋਲਨ ਨੂੰ ਜਿਹੜਾ ਆ ਖੰਡਾਉਣ ਵਾਸਤੇ ਜੇ ਫੋਰਸ ਵੀ ਯੂਜ਼ ਕਰਨੀ ਪਈ ਤੇ ਉਹਨੂੰ ਵੀ ਜਿਹੜੇ ਅਕਲਮੰਦ ਲੋਕ ਹੈਗੇ ਉਹ ਜਸਟੀਫਾਈ ਕਰਨਗੇ। ਉਹ ਕਹਿਣਗੇ ਠੀਕ ਗੱਲ ਹੈਗੀ ਯਾਰ, ਜੋ ਉੱਥੇ ਹਾਲਾਤ ਬਣ ਗਏ ਸੀ ਉੱਥੇ ਵੀ ਹਥਿਆਰ ਤਾਂ ਲਹਿਰਾ ਰਹੇ ਸੀਗੇ ਜੀ।
1: ਬਿਲਕੁਲ,
0: ਜਦਕਿ ਬੱਚਿਆਂ ਦਾ ਅੰਦੋਲਨ ਬੜਾ ਪੀਸਫੁਲ ਚੱਲ ਰਿਹਾ ਸੀਗਾ ਤੇ ਮੈਂ ਜਿਹੜਾ ਹੈਗਾ ਕੱਲ ਤੋਂ ਹੀ ਇਹ ਚਿੰਤਾ ਜਤਾਉਣ ਲੱਗ ਪਿਆ ਸੀ ਜਦੋਂ ਮੈਂ ਵੀਡੀਓ ਦੇਖੀਆਂ ਸੀ ਵੀ ਇਹ ਨੰਗੀਆਂ ਗਰਪਾਨਾਂ ਲੈ ਕੇ ਘੁਮਾਉਂਦੇ ਚੱਲ ਪਏ ਆ ਜੀ ਅਗਲੇ ਦੀ ਮਦਦ ਵਾਸਤੇ।
1: ਦੇਖੋ ਆਪਾਂ ਗੱਲ ਕਰਦੇ ਕਰਦੇ ਚਲੋ ਉਹਨਾਂ ਦਾ ਬਿਆਨ ਵੀ ਆ ਗਿਆ ਰਾਜੇਵਾਲ ਸਾਹਿਬ ਦਾ ਵੀ, ਸੀਜੇਪੀ ਪ੍ਰੋਟੈਸਟ ਨੂੰ ਮਿਲੇਗਾ ਕਿਸਾਨਾਂ ਦਾ ਸਾਥ, ਐਸਕੇਐਮ ਸ਼ਨਿਚਰਵਾਰ ਨੂੰ ਜਿਹੜਾ ਲੁਧਿਆਣੇ ਦੇ ਵਿੱਚ ਘੜੇਗੀ ਵਿਉਂਤਬੰਦੀ ਤੇ ਵਿਦਿਆਰਥੀਆਂ ਨੂੰ ਸਮਰਥਨ ਦੇਣ ਦੇ ਉੱਤੇ ਮੀਟਿੰਗ ਦੇ ਵਿੱਚ ਲਿਆ ਜਾਵੇਗਾ ਰਸਮੀ ਫੈਸਲਾ, ਕੀ ਅੱਗੇ ਕਰਨਾ ਹੈ ਜੀ। ਰਾਜੇਵਾਲ ਸਾਹਿਬ ਦਾ ਬਿਆਨ ਲੱਗ ਗਿਆ ਜੀ ਅੱਜ।
0: ਹਾਂਜੀ ਸਾਰੇ ਲੱਗਾ, ਸਪੋਰਟ ਤਾਂ ਸਾਰਿਆਂ ਨੇ ਕੀਤੀ ਹੈਗੀ ਜੀ। ਵੈਸੇ ਵੀ ਇਹ ਜਿਹੜਾ ਅੰਦੋਲਨ ਆ ਇਹ ਗਿਆ ਫੈਲ ਹੋਣਾ
1: ਜੀ,
0: ਇਹ ਸਿਰਫ ਜੰਤਰ ਮੰਤਰ ਤੱਕ ਸੀਮਿਤ ਨਹੀਂ ਹੈ ਜੀ। ਸੈਕਟਰ 17 ਚੰਡੀਗੜ੍ਹ ਦੇ ਵਿੱਚ ਇੰਨਾ ਕੁ ਹਜੂਮ ਇਕੱਠਾ ਹੋਇਆ ਜੀ, ਉੱਥੇ ਮੈਂ ਦੇਖਿਆ ਕਿ ਰੋਪੜ ਤੋਂ ਜਾਂ ਹੋਰ ਆਲੇ ਦੁਆਲੇ ਲੋਕ ਇਕੱਠੇ ਹੋਏ ਆ ਜਾ ਕੇ ਤੇ ਉੱਥੇ ਉਹਨਾਂ ਨੇ ਤੇ ਐਡਰੈਸ ਕੀਤਾ ਪਬਲਿਕ ਨੂੰ। ਪਰ ਸਵਾਲ ਇਹ ਹੈਗਾ ਜਿੱਥੇ ਸ਼ੰਕਾ ਜਾਂਦੀ ਆ ਕਿ ਇਸ ਅੰਦੋਲਨ ਦਾ ਸੂਤਰਧਾਰ ਲੀਡਰ
1: ਜੀ
0: ਉਹ ਦੀਪਿਕੇ, ਉਹ ਤਾਂ ਅੱਜ ਕਹਿੰਦਾ ਯਾਰ ਮੈਨੂੰ ਬੁਖਾਰ ਆ, ਮੈਂ ਥੋੜੀ ਰੈਸਟ ਕਰ ਰਹੀ ਆ ਹੈ ਜੀ। ਉਹ ਤਾਂ ਬੁਖਾਰ ਵਾਸਤੇ ਕਹਿੰਦਾ ਹੈਗਾ ਮੈਂ ਆਰਾਮ ਕਰਕੇ ਫੇਰ ਸ਼ਾਮ ਤੱਕ ਆ ਜਾਊਂਗਾ
1: ਜੀ।
0: ਤੇ ਇਸ ਕਰਕੇ ਇਹ ਅੰਦੋਲਨ ਜਿਹੜਾ ਹੈਗਾ ਨੌ ਸਿੱਖੀਆਂ ਦੇ ਹੱਥ ਵਿੱਚ ਆ, ਬੱਚੇ ਆਪ ਮੁਹਾਰੇ ਤਾਂ ਜ਼ਰੂਰ ਸ਼ਾਮਿਲ ਹੋਏ ਹੈਗੇ ਆ, ਪਰ ਅੰਦੋਲਨ ਨੂੰ ਦਿਸ਼ਾ ਦੇਣੀ, ਅੰਦੋਲਨ ਨੂੰ ਜਿੱਦਾਂ ਦੇਖੋ ਕਿਸਾਨ ਅੰਦੋਲਨ ਦੇ ਵਿੱਚ ਰਾਜੇਵਾਲ ਸਾਹਿਬ ਦੀ ਅਗਵਾਈ ਜਿਹੜੀ ਆ ਨਾ ਜੀ, ਉਹਨੂੰ ਤੁਸੀਂ ਇਗਨੋਰ ਨਹੀਂ ਕਰ ਸਕਦੇ
1: ਜੀ।
0: ਜੋ ਉਹਨਾਂ ਨੇ ਅਗਵਾਈ ਦਿੱਤੀ ਸੀ ਨਾ ਉਸ ਅੰਦੋਲਨ ਨੂੰ, ਉਹਨਾਂ ਨੇ ਅੰਦੋਲਨ ਨੂੰ ਪੀਸਫੁਲ ਵੀ ਰੱਖਿਆ, ਉਹਨਾਂ ਨੇ ਕੋਈ ਇੰਪ੍ਰੈਸ਼ਨ ਵੀ ਨਹੀਂ ਇੱਦਾਂ ਦਾ ਜਾਣ ਦਿੱਤਾ। ਜੇ ਨਿਹੰਗ ਸਿੰਘ ਆਏ ਨਾ ਜੀ ਮਦਦ ਵਾਸਤੇ ਅੱਗੇ ਹੋ ਕੇ, ਉਹਨਾਂ ਨੇ ਕਿਹਾ ਹਾਂ ਜੀ ਉੱਥੇ ਝੰਡੇ ਲੱਗੇ ਲਾਉਣ ਵਾਸਤੇ, ਉਹਨਾਂ ਨੇ ਕਿਹਾ ਰਹਿਣ ਦਿਓ ਤੁਸੀਂ ਭਾਈ, ਇਹ ਸਾਡਾ ਕਿਸਾਨੀ ਅੰਦੋਲਨ ਆ, ਇਹਨੂੰ ਧਾਰਮਿਕ ਰੰਗ ਨਾ ਦਿਓ ਜੀ। ਉਹਨਾਂ ਨੂੰ ਬਹੁਤ ਕੁਛ ਸਹਿਣਾ ਪਿਆ, ਉਹਨਾਂ ਨੂੰ ਕਾਮਰੇਡ ਜੇ ਉਹ ਇਸ ਤਰੀਕੇ ਨਾਲ ਕਿਹਾ। ਫਿਰ ਤੁਸੀਂ ਯਕੀਨ ਕਰੋ ਉਹਨਾਂ ਨੇ ਆਪਣਾ ਸ਼੍ਰੀ ਸਾਹਿਬ ਜਿਹੜਾ ਹੈਗਾ ਆ ਕੱਢ ਕੇ ਦਿਖਾ ਲਿਆ ਕਿ ਭਾਈ ਮੈਂ ਵੀ ਅੰਮ੍ਰਿਤਧਾਰੀ ਬੰਦਾ ਆ, ਦੋ ਟਾਈਮ ਪਾਠ ਕਰਨ ਵਾਲਾ, ਤੇ ਤੁਸੀਂ ਜਿਹੜਾ ਹੈਗਾ ਆ ਆਪਣਾ ਜਿਹੜਾ ਆ ਇਹ ਕੰਮ ਪਿੱਛੇ ਰੱਖੋ, ਜੋ ਮੈਂ ਕਹਿੰਦਾ ਹੈਗਾ ਉਹਦੇ ਹਿਸਾਬ ਨਾਲ ਚੱਲ ਲਓ, ਵੀ ਸਾਡਾ ਕਿਸਾਨੀ ਅੰਦੋਲਨ ਕਿਸਾਨੀ ਅੰਦੋਲਨ ਹੀ ਰਹਿਣ ਦਿਓ।
1: ਬਿਲਕੁਲ,
0: ਰਾਜੇਵਾਲ ਸਾਹਿਬ ਨੇ ਫਿਰ ਆਪਣੀ ਇੱਕ ਫੋਰਸ ਬਣਾਈ ਸੀ ਜਿਹੜੀ ਕਿ ਡਿਸਿਪਲਿਨ ਮੇਨਟੇਨ ਕਰਦੀ ਸੀ ਜੀ ਅੰਦੋਲਨ ਦੇ ਵਿੱਚ, ਹਾਂਜੀ ਕਿਸੇ ਦੀ ਧੀ ਭੈਣ ਨਾਲ ਜਾਤੀ ਨਾ ਹੋਵੇ ਜਾਂ ਕੋਈ ਏਦਾਂ ਦਾ ਕੋਈ। ਫਿਰ ਉਹ ਦੇਖਦੇ ਸੀ ਕਿ ਕੋਈ ਅਨਨੋਨ ਬੰਦਾ
1: ਜੀ
0: ਕਿਉਂਕਿ ਸਰਕਾਰ ਦੇ ਏਜੰਸੀਆਂ ਦੇ ਬੰਦੇ ਵੀ ਜਿਹੜੇ ਵਿੱਚ ਇਨਵੋਲਵ ਹੁੰਦੇ ਆ, ਜਿਹੜੇ ਜਿਹੜੇ ਆ ਕੋਈ ਨਾ ਕੋਈ ਗੜਬੜ ਕਰਾਉਣ ਦੀ ਕੋਸ਼ਿਸ਼ ਕਰਦੇ ਆ। ਉਹਨਾਂ ਨੇ ਦੇਖੋ ਉਦੋਂ ਬੰਦੇ ਫੜੇ ਵੀ ਸੀ ਇਸ ਤਰੀਕੇ ਨਾਲ ਅੰਦੋਲਨ ਦੇ ਵਿੱਚ, ਜੇ ਕੋਈ ਆਉਣਾ ਇਹੋ ਜਿਹਾ ਬੰਦਾ ਇਹੋ ਜਿਹਾ ਆ ਜਾਣਾ, ਉਹਨਾਂ ਨੇ ਚੱਕ ਕੇ ਠਾਣੇ ਗਿਆ ਵੀ ਇਹਦੀ
1: ਜੀ
0: ਆਈਡੈਂਟੀ ਡਿਸਕਲੋਜ਼ ਕਰੋ ਵੀ ਕੌਣ ਹੈ ਇਹ ਬੰਦਾ। ਹੈਂਜੀ,
1: ਬਿਲਕੁਲ ਹੈ ਜੀ
0: ਬਹੁਤ ਉਹਨਾਂ ਨੇ ਮਨਿਊਟਲੀ ਔਰ ਬਹੁਤ ਅਕਲਮੰਦੀ ਦੇ ਨਾਲ ਅੰਦੋਲਨ ਲੜਿਆ ਸੀ ਉਹ।
1: ਜੀ
0: ਤੇ ਇੱਥੇ ਜਿਹੜਾ ਹੈਗਾ ਨਾ, ਦੇਰ ਇਜ਼ ਅ ਲੈਕਨੈਸ, ਨੋ ਡਾਊਟ ਕਿ ਹੁਣ ਰਾਹੁਲ ਗਾਂਧੀ ਵਿੱਚ ਜਿਹੜਾ ਆ ਇਨਵੋਲਵ ਹੋਇਆ ਹੈ ਜੀ। ਤੇ ਬੈਟਰ ਵੇ ਤਾਂ ਇਹੀ ਆ ਕਿ ਇਹਨੂੰ ਡਰ ਹੈਗਾ ਆ ਕਿ ਜੇ ਪੋਲੀਟੀਕਲ ਲੀਡਰ ਦੀ ਅਕਸੈਪਟੈਂਸ ਨੂੰ ਇਹ ਕਬੂਲ ਕਰ ਲੈ ਯੂਥ,
1: ਜੀ
0: ਤੇ ਇਸ ਅੰਦੋਲਨ ਤੋਂ ਜਿਹੜਾ ਹੈਗਾ ਆ ਟਰਮਸ ਐਂਡ ਕੰਡੀਸ਼ਨ ਦੇ ਨਾਲ ਇਹ ਸਹੀ ਤਰੀਕੇ ਨਾਲ ਚੱਲਿਆ ਤੇ ਸਹੀ ਤਰੀਕੇ ਨਾਲ ਆਪਣੀਆਂ ਮੰਗਾਂ ਮਨਵਾ ਕੇ ਤੇ ਵਾਪਸ ਹੋ ਜਾਏ, ਬੱਚਿਆਂ ਦਾ ਨੁਕਸਾਨ ਨਾ ਹੋਵੇ, ਆਪਾਂ ਇਹੀ ਉਮੀਦ ਕਰਦੇ ਹੈਗੇ ਜੀ। ਦੂਜੀ ਗੱਲ ਇਹ ਹੈਗੀ ਆ ਜੀ ਕਿ ਪੋਲੀਟੀਕਲ ਸੈਕਟਰ ਦੇ ਉੱਤੇ ਜਿਹੜਾ ਆ ਪੋਲੀਟੀਕਲ ਕਲਾਸ ਦੇ ਉੱਤੇ ਫੇਥ ਰਿਹਾ ਹੀ ਨਹੀਂ ਬੱਚਿਆਂ ਦਾ।
1: ਬਿਲਕੁਲ ਹੈ ਜੀ,
0: ਕੀ ਇਸੇ ਤਰੀਕੇ ਨਾਲ ਪੋਲੀਟੀਕਲ ਲੀਡਰਸ ਨੇ ਆਪਣੀ ਰੈਪੂਟੇਸ਼ਨ ਜਿਹੜੀ ਹੈਗੀ ਆ ਸਵਾਏ ਲੁੱਟ ਮਾਰ ਤੋਂ ਹੋਰ ਕੋਈ ਨਾ ਮਤਲਬ ਇੰਪ੍ਰੈਸ਼ਨ ਦਿੱਤਾ, ਤੇ ਇਹ ਆਉਣ ਵਾਲਾ ਜਿਹੜਾ ਸਾਡੀ ਜਨਰੇਸ਼ਨ ਹੈਗੀ ਆ ਨਾ ਜੀ, ਉਹ ਸਾਡੀ ਡੈਮੋਕ੍ਰੇਸੀ ਦੇ ਨਿਜ਼ਾਮ ਤੋਂ ਮਤਲਬ ਪਿੱਛੇ ਹਟ ਜਾਏਗੀ ਜੀ। ਲੋਕੀ ਵੋਟ ਹੀ ਨੀ ਪਾਉਣ ਜਾਣਗੇ,
1: ਜੀ ਬਿਲਕੁਲ,
0: ਤੁਸੀਂ ਦੂਰ ਕੀ ਜਾਣਾ ਜੀ। ਆਪਣੇ ਮੁਕੱਦਰ ਵੀਰ ਜੀ ਆ,
1: ਬਿਲਕੁਲ,
0: ਉਹ ਕਹਿੰਦੇ ਨੀ ਕਿ ਵੋਟ ਨੀ ਪਾਉਣੇ ਕਿਸੇ ਨੂੰ, ਕਿਉਂ ਨੀ ਪਾਉਣੀ? ਕਿਉਂਕਿ ਸਾਰੇ ਹੀ ਏਦਾਂ ਦੇ ਹੈਗੇ ਆ ਜੀ।
1: ਜੀ
0: ਹੁਣ ਜੇ ਸਾਰੇ ਇਸ ਲੋਕ ਇਸ ਤਰੀਕੇ ਨਾਲ ਸੋਚਣ ਲੱਗ ਪਏ ਤੇ ਇਸ ਡੈਮੋਕ੍ਰੇਸੀ ਦਾ ਬਣੇਗਾ ਕੀ ਜੀ?
1: ਬਣੇਗਾ ਕੀ?
0: ਸੋ ਇਸ ਕਰਕੇ ਇਨ ਦਾ ਇੰਟਰਸਟ ਆਫ ਜਿਹੜਾ ਡੈਮੋਕ੍ਰੇਸੀ, ਕਿ ਜੇ ਰਾਹੁਲ ਗਾਂਧੀ ਹੁਣ ਅੱਗੇ ਹੋਏ ਹੈਗੇ ਆ ਆਪਣੀਆਂ ਸ਼ਰਤਾਂ ਦੇ ਨਾਲ, ਸਰਕਾਰ ਨੂੰ ਵੀ ਚਾਹੀਦਾ ਕਿ ਆਰਾਮ ਨਾਲ ਸ਼ਰਤਾਂ ਮੰਨ ਕੇ ਉਹ ਤਰਵਿੰਦ ਕੀ ਹੈਗਾ ਜੀ ਐਜੂਕੇਸ਼ਨ ਮਿਨਿਸਟਰ ਹੈ ਉਹਦਾ ਰਿਜ਼ਾਈਨ ਲੈਣਾ ਹੈ, ਲਓ ਜੀ ਬੱਚਿਆਂ ਨੂੰ ਅਸ਼ੋਰੈਂਸ ਦਿਓ ਜੀ ਕਿ ਬਾਅਦ ਅੱਗੇ ਤੋਂ ਏਦਾਂ ਤੇ ਕੋਈ ਗੱਲ ਨਹੀਂ ਹੋਊਗੀ। ਨਹੀਂ ਤੁਸੀਂ ਇਗਜ਼ਾਮ ਕਰਾ ਸਕਦੇ, ਤੁਸੀਂ ਇੰਟਰਵਿਊ ਦੇ ਪੈਟਰਨ ਦੇ ਉੱਤੇ ਜਿਹੜਾ ਹੈਗਾ ਸਿਲੈਕਸ਼ਨ ਕਰਨੀ ਸ਼ੁਰੂ ਕਰ ਦਿਓ ਜੀ।
1: ਜੀ ਬਿਲਕੁਲ ਹੈ ਜੀ।
0: ਹਾਂ ਜੀ, ਇਹ ਸਰ ਚੱਕਰ ਇਹ ਹੈ ਨਾ ਜੀ, ਇਹ ਨੈਕਸਸ ਆ ਇੱਕ ਭ੍ਰਿਸ਼ਟ,
1: ਬਿਲਕੁਲ ਹੈ ਜੀ,
0: ਇਹ ਨੈਕਸਸ ਆ
1: ਪੈਸਾ ਬਣਦਾ ਜੀ, ਸਾਰਾ ਕੁਝ ਬਣਦਾ ਸੈਣੀ ਸਾਹਿਬ, ਅਗਲੇ ਦੀ ਰੋਟੀ ਚੱਲਦੀ ਹੈ।
0: ਪੇਪਰ ਲੀਕ ਹੁੰਦੇ ਨਹੀਂ, ਪੇਪਰ ਲੀਕ ਹੁੰਦੇ ਨਹੀਂ, ਇਹ ਜਿਹੜੇ ਹੈਗੇ ਨਾ ਕੋਚਿੰਗ ਸੈਂਟਰਸ, ਉਹਨਾਂ ਨੂੰ ਪੇਪਰ ਵੇਚੇ ਜਾਂਦੇ ਆ ਕਰੋੜਾਂ ਦੇ ਵਿੱਚ, ਤਾਂ ਕਿ ਉਹ ਵੀ ਆਪਣਾ ਬਿਜ਼ਨਸ ਰਨ ਕਰ ਸਕਣ ਜੀ। ਤੇ ਬੱਚੇ ਤਾਂ ਵਿਚਾਰੇ ਆਪਣਾ ਭਵਿੱਖ ਬਣਾਉਣ ਵਾਸਤੇ ਆਉਂਦੇ ਹੈਗੇ, ਤੇ ਲੀਡਰ ਇਹਦੇ ਇਹਨਾਂ ਚਿਕਰਾਂ ਦੇ ਵਿੱਚ ਕਮਾਈਆਂ ਕਰਨ ਵਾਸਤੇ ਆਉਂਦੇ ਹੈਗੇ
1: ਜੀ। ਬਿਲਕੁਲ
0: ਜੀ ਭਰਾ ਸਾਹਿਬ
1: ਜੀ। ਤੇ ਸੈਣੀ ਸਾਹਿਬ, ਪੁਲਿਸ ਵੈਸੇ ਹਰ ਵੇਲੇ ਕਟਹਿਰੇ ਦੇ ਵਿੱਚ ਰਹਿੰਦੀ ਹੈ, ਪਰ ਜੋ ਵੀਡੀਓਜ਼, ਚਲੋ ਮੈਂ ਇੱਕ ਉਸ ਹਿਸਾਬ ਦੇ ਨਾਲ ਗੱਲ ਕਰਨ ਲੱਗਿਆ ਕਿ ਕੁਝ ਚੀਜ਼ਾਂ 'ਚ ਚੰਗੀਆਂ ਵੀ ਕਰਦੀ ਹੈ ਪੁਲਿਸ, ਤਾਂ ਵੀ ਉਹ ਆਪਣੇ ਆਪ ਦੇ ਵਿੱਚ ਦੋਸ਼ੀ ਕਹਿਲਾ ਜਾਂਦੀ ਹੈ ਜੀ। ਕਾਰਨ ਕੀ ਬਣਦੇ ਆ? ਕੱਲ੍ਹ ਦੀ ਕਾਫ਼ੀ ਵੀਡੀਓ ਵਾਇਰਲ ਹੋਈ ਹੈ ਬਰਨਾਲੇ ਦੇ ਵਿੱਚ ਸ਼ਹਿਰ ਦੀ, ਤੇ ਉੱਥੇ ਕਾਫ਼ੀ, ਮੈਂ ਤਾਂ ਪਹਿਲਾਂ ਹੈਰਾਨ ਰਹਿ ਗਿਆ, ਮੈਂ ਕਿਹਾ ਇਹਨਾਂ ਗੰਦ ਕਾਹਤੋਂ ਪਿਆ, ਲੋਕ ਤੁਰੇ ਜਾਂਦੇ ਆ। ਤਾਂ ਪਤਾ ਉਦੋਂ ਲੱਗਿਆ ਜਦੋਂ ਪੂਰੀ ਖ਼ਬਰ ਦੇਖੀ ਹੈ ਕਿ ਉੱਥੇ ਜਿਹੜੇ ਸਫਾਈ ਕਰਮਚਾਰੀ ਨੇ ਉਹਨਾਂ ਨੇ ਕਾਫ਼ੀ ਜਿਹੜਾ ਉੱਥੇ ਹੱਲਾ ਗੁੱਲਾ ਕਰ ਰਹੇ ਨੇ, ਤੇ ਉਹ ਜਿਹੜੀ ਪੁਲਿਸ ਪ੍ਰਸ਼ਾਸਨ ਹੈ ਤਾਂ ਉਹ ਕਮੇਟੀ ਦੇ ਨਾਲ ਰਲ ਕੇ ਤਾਂ ਉੱਥੇ ਜਿਹੜਾ ਸੀ ਸਫਾਈ ਵਗੈਰਾ ਕਰਾਉਣ ਦੀ ਕਰ ਰਹੀ ਸੀ ਕੋਸ਼ਿਸ਼, ਚਲੋ ਜੇ ਤੁਸੀਂ ਨਹੀਂ ਕਰਨਾ ਭਾਈ ਅਸੀਂ ਕਰਾ ਲੈਂਦੇ ਹਾਂ, ਤਾਂ ਉੱਥੇ ਉਹ ਫਿਰ ਆਪਣਾ ਅੜੀਅਤ ਸੁਭਾਅ ਦਿਖਾਉਣ ਲੱਗ ਗਏ, ਤੇ ਜਿਸ ਦੇ ਨਾਲ ਫਿਰ ਇੱਕ ਸ਼ਾਇਦ ਲੇਡੀ ਦੇ ਖੂਨ ਵੀ ਨਿਕਲ ਰਿਹਾ ਸੀ ਸਿਰ ਦੇ ਵਿੱਚ ਮੱਥੇ ਤੋਂ, ਤੇ ਦੋ ਚਾਰ ਜਾਣੇ ਨਾਲ ਫੜੇ ਲਿਜਾ ਰਹੇ ਨੇ ਉਹਨੂੰ, ਤੇ ਕਹਿੰਦੇ ਨੇ ਭਾਈ ਆ ਮਾਰ ਦਿਓ ਸਾਨੂੰ, ਇੱਦਾਂ ਕਰ ਦਿਓ, ਉੱਦਾਂ ਕਰ ਦਿਓ। ਤਾਂ ਉਹ ਪਹਿਲਾਂ ਤਾਂ ਦੇਖ ਰਹੇ ਕਾਫੀ ਚਿਰ, ਤੇ ਉਧਰ ਨੂੰ ਤੁਰਦੇ ਆਪ ਵੰਗਾਰਦੇ ਨੇ ਪੁਲਿਸ ਨੂੰ, ਤੇ ਫਿਰ ਪੁਲਿਸ ਵਾਲੇ ਜਦੋਂ ਫਿਰ ਲਾਠੀ ਚਾਰਜ ਕਰਦੇ ਆ, ਜੋ ਕਰਦੇ ਆ, ਫਿਰ ਰੋਲਾ ਪੁੱਠਾ ਪਾਉਣ ਲੱਗ ਜਾਂਦੇ ਵੀ ਸਾਨੂੰ ਮਾਰ ਸੁੱਟਿਆ, ਸਾਨੂੰ ਇਹ ਕਰ ਦਿੱਤਾ, ਉਹ ਕਰ ਦਿੱਤਾ। ਇਹ ਕਿਵੇਂ ਦੇਖੀਏ ਜੀ ਇਸ ਮਸਲੇ ਨੂੰ? ਮਤਲਬ ਕਿ ਹਰ ਚੀਜ਼ ਦਾ ਫਾਇਦਾ ਕੋਈ ਨਾ ਕੋਈ ਤਾਂ ਲੈਣਾ ਚਾਹੁੰਦਾ ਹੀ ਹੈ, ਪਰ ਪੁਲਿਸ ਜਿਹੜੀ ਆ ਜੇ ਚੰਗਾ ਕੰਮ ਵੀ ਕਰਦੀ ਆ ਫਿਰ ਵੀ ਉਹ ਬਦਨਾਮ ਰਹਿੰਦੀ ਹੈ ਜੀ।
0: ਪਰ ਸਾਹਿਬ ਗੱਲ ਇੱਦਾਂ ਹੈਗੀ ਆ, ਪੁਲਿਸ ਚੰਗਾ ਕੰਮ ਕਰਦੀ ਆ ਇਹ ਗੱਲ ਜਿਹੜੀ ਹੈਗੀ ਆ, ਤੁਸੀਂ ਤਾਂ ਫਿਨਲੈਂਡ ਚ ਬੈਠੇ ਕਹਿ ਸਕਦੇ ਆ
1: ਜੀ,
0: ਪਰ ਇੱਥੇ ਨਹੀਂ ਕਹਿ ਸਕਦੇ, ਕਿਉਂਕਿ ਗਰਾਊਂਡ ਦੇ ਉੱਤੇ ਜਿਹੜਾ ਆ ਉਹ ਬੰਦੇ ਜਿਹੜੇ ਆ ਜਿਹਦੇ ਨਾਲ ਜਾਤੀ ਹੋਈ ਹੋਵੇ ਉਹ ਉਹਦੇ ਨਾਲ ਜਿਹੜਾ ਆ ਇੱਕ ਸੈਂਟੀਮੈਂਟ ਰਨ ਕਰਨ ਲੱਗ ਪੈਂਦਾ ਜੀ।
1: ਪਰ ਦੋਵੇਂ ਪੱਖ ਦੇਖਣੇ ਚਾਹੀਦੇ ਨੇ, ਮੈਂ ਉਹ ਉਸੇ ਪੁਆਇੰਟ ਤੋਂ ਗੱਲ।
0: ਬਿਲਕੁਲ ਤੁਹਾਡੀ ਗੱਲ ਠੀਕ ਆ, ਬਿਲਕੁਲ ਤੁਹਾਡੀ ਗੱਲ ਠੀਕ ਹੈ। ਮੈਂ ਪਹਿਲੀ ਗੱਲ ਦੇ ਵਿੱਚ ਵੀ ਜਿਹੜਾ ਐਡ ਕਰਦੇ ਆ ਜੀ, ਦਿੱਲੀ ਦੀ ਮੇਰੇ ਕੋਲ ਖਬਰ ਜਿਹੜੀ ਸੀ ਉਹ ਰਹਿ ਗਈ ਸੀ ਮੇਰੇ ਕੋਲ, ਮੈਂ ਉਹ ਦੱਸਦੇ ਆ ਜੀ
1: ਜੀ
0: ਕਿ ਦਿੱਲੀ ਦੇ ਪੁਲਿਸ ਕਮਿਸ਼ਨਰ ਨੂੰ ਹੋਮ ਮਿਨਿਸਟਰੀ ਨੇ ਪਾਵਰਸ ਦੇ ਦਿੱਤੀਆਂ ਹੈਗੀਆਂ ਕਿ ਉਹ ਕਿਸੇ ਵੀ ਜਿਹੜਾ ਹੈਗਾ ਆ ਵੀ ਇਹ ਅੰਦੋਲਨਕਾਰੀ ਜਿਹੜਾ ਆ ਜੇ ਦੰਗਾਕਾਰੀ ਦੇ ਵਿੱਚ ਕਨਵਰਟ ਹੁੰਦਾ ਆ, ਦੈਨ ਹੀ ਕੈਨ ਜਿਹੜਾ ਇੰਪੋਜ਼ ਐਨ ਐਸ ਏ,
1: ਜੀ
0: ਉਹਦੇ NSA ਦੇ ਤਹਿਤ ਤੇ ਉਹਦੀ ਗ੍ਰਿਫਤਾਰੀ ਕਰਨ ਵਾਸਤੇ ਉਹਦੇ ਕੋਲ ਸਿੱਧੀਆਂ ਪਾਵਰ ਹੈਗੀਆਂ,
1: ਜੀ
0: ਜਿਹਦੇ ਵਿੱਚ 12 ਦਿਨ ਤੋਂ ਲੈ ਕੇ ਤੇ 12 ਮਹੀਨੇ ਤੱਕ ਜੇ ਆ ਬਿਨਾਂ ਕਿਸੇ ਕੇਸ ਤੋਂ ਬੰਦੇ ਨੂੰ ਅੰਦਰ ਰੱਖ ਸਕਦਾ ਹੈਗਾ ਜੀ।
1: ਜੀ
0: ਸੋ ਇਸ ਕਰਕੇ ਮੈਨੂੰ ਲੱਗਦਾ ਆ ਵੀ ਜੇ ਇਹੋ ਜਿਹੇ ਹਾਲਾਤਾਂ ਦੇ ਵਿੱਚ ਜਿਹੜੇ ਵੀ ਬੱਚੇ ਜਿਹੜੇ ਆ ਉਹਨਾਂ ਦਾ ਫਿਊਚਰ ਜਿਹੜਾ ਆ ਉਹ ਖਰਾਬ ਹੋ ਸਕਦਾ ਆ,
1: ਜੀ
0: ਜਿਹੜੇ ਕੋਈ ਤੇ ਜਿਹੜੇ ਆ ਹੁਣ ਤੰਗ ਬਚਾਉਂਦੇ ਹੈਗੇ ਆ ਜੀ, ਇਹਨਾਂ ਨੂੰ ਇਹਨਾਂ ਤੋਂ ਬਚਣਾ ਚਾਹੀਦਾ ਆ,
1: ਜੀ
0: ਉਸ ਗੈਦਰਿੰਗ ਤੋਂ ਅਵਾਇਡ ਕਰਨਾ ਚਾਹੀਦਾ। ਪੜ੍ਹਨ ਲਿਖਣ ਵਾਲੇ ਬੱਚੇ ਜਿਹੜੇ ਹੈਗੇ ਆ ਉਹਨਾਂ ਨੂੰ ਆਪਣੇ ਇਹ ਅੰਦੋਲਨ ਤਾਂ ਕਰ ਰਹੇ ਹੈਗੇ ਆ ਜੀ, ਉਹਨਾਂ ਨੂੰ ਨਾਲ ਨਾਲ ਆਪਣੇ ਭਵਿੱਖ ਦਾ ਵੀ ਧਿਆਨ ਰੱਖਣਾ ਚਾਹੀਦਾ ਜੀ।
1: ਬਿਲਕੁਲ ਹੈ ਜੀ,
0: ਹੁਣ ਜਿੱਥੇ ਤੱਕ ਆ ਜਾਓ ਜੀ ਸਫਾਈ ਸੇਵਕਾਂ ਦਾ,
1: ਜੀ
0: ਸਫਾਈ ਸੇਵਕਾਂ ਦਾ ਭਾਰਤ ਸਾਹਿਬ ਤੁਸੀਂ ਦੇਖੋ ਵੀ ਉਹ ਹੜਤਾਲ ਤੇ ਸੀਗੇ, ਉਹਨਾਂ ਦੀਆਂ ਮੰਗਾਂ ਸੀ ਕਿ ਸਾਨੂੰ ਪੈਨਸ਼ਨ ਜਿਹੜੀ ਹੈਗੀ ਆ ਉਹਦੇ ਵਿੱਚ ਸ਼ਾਮਿਲ ਕੀਤਾ ਜਾਏ ਪੈਨਸ਼ਨ ਯੋਜਨਾ ਦੇ ਵਿੱਚ।
1: ਜੀ
0: ਉਹ ਹੋਰ ਵੀ ਉਹਨਾਂ ਦੇ ਆਪਣੇ ਸਕੇਲ ਦੇ ਮੰਗ ਸੀ, ਉਹ ਕਹਿੰਦੇ ਸੀ ਵੀ ਜਿਹੜਾ ਕੰਮ ਕੋਈ ਨੀ ਕਰਦਾ ਉਹ ਕੰਮ ਅਸੀਂ ਕਰਦੇ ਹੈਗੇ।
1: ਜੀ
0: ਨੋ ਡਾਊਟ, ਬਿਲਕੁਲ ਠੀਕ ਕਹਿ ਰਹੇ ਹੈਗੇ ਜੀ। ਫਿਰ ਉਹਨਾਂ ਦਾ ਜਿਹੜਾ ਹੈਗਾ ਆ ਕਿ ਉਹਨਾਂ ਨੇ ਕੀ ਕੀਤਾ ਕਿ ਇਸ ਚੀਜ਼ ਨੂੰ ਬਲੈਕਮੇਲ ਕਰਨ ਦੀ ਨੀਅਤ ਦੇ ਨਾਲ ਵੀ ਗੰਦਗੀ ਜਿਹੜੀ ਆ ਉੱਥੇ ਰਹਿਣ ਦਿੱਤੀ। ਹਾਈ ਕੋਰਟ ਦੇ ਵਿੱਚ ਜਿਹੜਾ ਹੈਗਾ ਹੈ ਇਹ ਪਹਿਲਾਂ ਦਾ ਮਸਲਾ ਚੱਲਦਾ ਪਿਆ ਸੀ ਵੀ ਗੰਦਗੀ ਜਿਹੜੀ ਹੈਗੀ ਸ਼ਹਿਰਾਂ ਦੇ ਵਿੱਚ ਪਈ ਹੈ ਜੀ, ਉਹਨੂੰ ਚੱਕਦਾ ਕੋਈ ਨੀ ਜੀ। ਚੱਕਣ ਵਾਲੇ ਜਿਹੜੇ ਆ ਉਹ ਹੜਤਾਲ ਤੇ ਬੈਠੇ ਸੀ।
1: ਜੀ
0: ਪੁਲਿਸ ਨੇ ਕੀਤਾ ਇੱਕ ਅਲਟਰਨੇਟਿਵ ਜਿਹੜਾ ਆ, ਪਹਿਲਾਂ ਤਾਂ ਇਹਨਾਂ ਨੂੰ ਕਿਹਾ ਵੀ ਹੁਣ ਪੁਲਿਸ ਨੇ ਇੱਕ ਅਲਟਰਨੇਟਿਵ ਜਿਹੜਾ ਆ ਉਹ ਲਿਆਂਦਾ ਕਿਸੇ ਹੋਰ ਨੂੰ ਕਿਹਾ ਵੀ ਭਾਈ ਤੁਸੀਂ ਚੱਕੋ। ਟਰਾਲੀ ਦੇ ਵਿੱਚ ਜਦੋਂ ਉਹ ਗੰਦਗੀ ਜਾਂ ਲੱਦ ਰਹੇ ਸੀ
1: ਜੀ
0: ਉਸ ਵੇਲੇ ਜਿਹੜਾ ਹੈਗਾ ਇਹਨਾਂ ਦੇ ਨਾਲ ਝੜਪ ਹੋਈ ਆ, ਹੰਗਾਮਾ ਹੋਇਆ ਜੀ।
1: ਜੀ
0: ਫਿਰ ਪੁਲਿਸ ਵਾਲਿਆਂ ਨੇ ਜਿਹੜਾ ਆ ਜਦੋਂ ਹਾਥੀ ਪੈ ਜਾਂਦੇ ਹੈਗੇ, ਪੁਲਿਸ ਦੀ ਵਰਦੀ ਦਾ ਇੱਕ ਖੌਫ ਤਾਂ ਹੋਣਾ ਚਾਹੀਦਾ, ਪਰ ਜਦੋਂ ਖੌਫ ਹੀ ਨੀ ਰਿਹਾ ਤੇ ਫਿਰ ਉਸ ਵੇਲੇ ਜਿਹੜਾ ਹੈਗਾ ਇਹ ਆਮਣੇ ਸਾਹਮਣੇ ਦੀ ਜੰਗ ਜਿਹੜੀ ਹੋਈ ਆ ਜੀ, ਉਹਦੇ ਵਿੱਚ ਵਰਦੀ ਵਾਲਿਆਂ ਨੂੰ ਤਾਂ ਪ੍ਰੋਟੈਕਸ਼ਨ ਹੈਗੀ ਆ ਇਸ ਚੀਜ਼ ਦੀ, ਨੋ ਡਾਊਟ ਕਿ ਵਰਦੀ ਵਾਲਿਆਂ ਤੇ ਵੀ ਸੱਟਾਂ ਸੁੱਟਾਂ ਲੱਗੀਆਂ ਜੀ।
1: ਜੀ
0: ਤੇ ਇਹ ਹੁਣ ਜਿਹੜਾ ਹੈਗਾ ਉਸ ਆਪਣੇ ਜਿਹੜੀ ਆ ਇਸ ਅੰਦੋਲਨ ਨੂੰ ਸਫਾਈ ਜਿਹੜੇ ਕਰਨ ਵਾਲੇ ਹੈਗੇ ਆ
1: ਜੀ
0: ਉਹ ਹੋਰ ਜਿਹੜਾ ਆ ਪ੍ਰਵੋਕ ਹੋਏ ਆ ਇਸ ਚੀਜ਼ ਤੋਂ।
1: ਜੀ
0: ਅੱਜ ਵੀ ਜਿਹੜਾ ਆ ਉਹਨਾਂ ਦੇ ਨਾਅਰੇ ਲੱਗਦੇ ਰਹੇ ਹੈਗੇ ਆ ਜੀ।
1: ਜੀ
0: ਸਰਕਾਰ ਵਾਸਤੇ ਨਮੋਸ਼ੀ ਦੀ ਗੱਲ ਆ, ਇਹੋ ਜਿਹੀਆਂ ਪ੍ਰੋਬਲਮ ਛੇਤੀ ਐਡਰੈਸ ਕਰ ਦੇਣੀਆਂ ਚਾਹੀਦੀਆਂ,
1: ਬਿਲਕੁਲ
0: ਤਾਂ ਇਹੀ ਮੰਨਣਾ ਜੀ। ਜੀ
1: ਬਿਲਕੁਲ। ਤੇ ਸੈਣੀ ਸਾਹਿਬ ਔਜਲਾ ਸਾਹਿਬ ਕਹਿੰਦੇ ਨੇ, ਹਾਸਾ ਠੇਠਾ ਵੀ ਕਰ ਲਈਏ ਇੱਥੇ ਜਾਂਦੇ ਜਾਂਦੇ, ਕਹਿੰਦੇ ਤੁਸੀਂ ਵੀ ਮਿੰਟੂ ਵਾਂਗੂ ਕਹਿੰਦੇ ਕਹਿਣ ਲੱਗ ਪਏ, ਅਸੀਂ ਤਾਂ ਕਹਿੰਦੇ ਪਹਿਲਾਂ ਹੀ ਕਹਿ ਦਿੱਤਾ ਸੀ ਜੀ, ਉਹ ਹਰ ਮੁੱਦੇ ਤੋਂ ਹਰ ਮੁੱਦੇ ਤੇ ਭੋਰਦਾ ਕਹਿੰਦੇ ਜੀ।
0: ਦੇਖੋ ਗੱਲ ਏਦਾਂ ਆ, ਅਸੀਂ ਦਾਵਾ ਤਾਂ ਨਹੀਂ ਕਰਦੇ ਹੈਗੇ,
1: ਸਾਡਾ
0: ਕੁਛ ਇੱਕ ਚੀਜ਼ਾਂ ਐਂਟੀ ਪਰ ਨਹੀਂ, ਉਹ ਗੱਲ ਤੁਹਾਡੀ ਠੀਕ ਹੈਗੀ ਆ, ਬਟ ਜਿੱਦਣ ਇਹ 1500 ਰੁਪਇਆ 1000 ਰੁਪਇਆ ਆਇਆ ਸੀਗਾ ਜੀ, ਉਦਣ ਹੀ ਆਪਾਂ ਪ੍ਰੋਗਰਾਮ ਦੇ ਵਿੱਚ ਇਹ ਦੱਸ ਦਿੱਤੀ ਸੀ ਗੱਲ, ਇਹਦੇ ਵਿੱਚ ਤਾਂ ਕੋਈ ਦੋ ਰਾਏ ਨੀ ਨਾ ਜੀ।
1: ਆਪਾਂ ਕਿਸੇ ਵੀ ਸੀਗਾ, ਮੈਂ ਵੀ ਕਿਹਾ ਸੀਗਾ
0: ਕਿ ਕਿੱਥੋਂ ਪੈਸੇ ਆਏ ਹੈਗੇ ਆ, ਇਹਨਾਂ ਨੇ ਕਿੱਦਾਂ ਯੋਜਨਾ ਜਿਹੜੀ ਹੈਗੀ ਆ ਵਿੱਚ ਇੰਟਰੋਡਿਊਸ ਕਰਨ ਦੀ ਕੋਸ਼ਿਸ਼ ਕੀਤੀ, ਇਕੱਲੇ ਅਸੀਂ ਨੀ ਕਿਹਾ ਜੀ, ਇਹ ਸਰਦਾਰ ਹਮੀਰ ਸਿੰਘ ਹੋਣਾ ਦਾ ਪ੍ਰੋਗਰਾਮ ਮੈਂ ਸੁਣਿਆ ਸੀ, ਉਹਦੇ ਵਿੱਚ ਸਰਦਾਰ ਹਮੀਰ ਸਿੰਘ ਹੋਣਾ ਨੇ ਵੀ ਅੰਕੜੇ ਇਹ ਦਿੱਤੇ ਸੀਗੇ ਜੀ, ਉਹਨਾਂ ਦਾ ਪਲਾਂਗ ਪ੍ਰੋਗਰਾਮ ਸੀਗਾ।
1: ਸੈਣੀ ਸਾਹਿਬ ਇਹ ਸਰਕਾਰ ਚਲੋ ਅੰਡਰ ਜਿਹੜਾ ਮਹਿਕਮਾ ਜਰੂਰ ਬਣ ਜਾਵੇ, ਵੱਖਰੀ ਗੱਲ ਹੈ, ਬੋਰਡ ਬਣ ਜਾਵੇ ਜਾਂ ਕਿੱਦਾਂ, ਜਿੱਦਾਂ ਮੈਂ ਕਿਹਾ ਸੀ ਇੱਥੇ ਬੱਕਰੀਆਂ ਏਜੰਸੀਆਂ ਨੇ, ਮਤਲਬ ਕਿ ਉਹ ਸੋਸ਼ਲ ਬੈਨੀਫਿਟ ਜੋ ਵੀ ਦੇਣਾ ਉਹ ਸਰਕਾਰ ਦਾ ਕੰਮ ਬਣੇਗਾ, ਉਹ ਵੱਖਰੇ 2 ਮਹਿਕਮੇ ਨੇ ਸਾਡੇ ਇੱਥੇ ਸੋਸ਼ਲ ਸਿਕਿਉਰਿਟੀ ਦੇ ਲਈ, ਤੇ ਉਹਨਾਂ ਦੇ ਅੰਡਰ ਆ, ਉਹੀ ਸਾਰਾ ਹਿਸਾਬ ਕਿਤਾਬ ਦੇਖਦੇ ਆ, ਉਹਨਾਂ ਦਾ ਬਜਟ ਜ਼ਰੂਰ ਤਿਆਰ ਕੀਤਾ ਜਾਂਦਾ ਕਿ ਇੰਨੀ ਸਬਸਿਡੀ ਦੇਣੀ ਆ, ਇੰਨਾ ਸੋਸ਼ਲ ਬੈਨੀਫਿਟ ਦੇਣਾ, ਜੋ ਕੁਝ ਵੀ ਦੇਣਾ ਜੀ, ਪਰ ਉਹ ਸਰਕਾਰ ਤਾਂ ਆਪ ਇਹਨਾਂ ਚੀਜ਼ਾਂ ਨੂੰ ਆਪ ਗਿਣਾਉਣ ਲੱਗੀ ਆਈ ਆ, ਤੇ ਉਹ ਮਹਿਕਮਾ ਵੱਖਰਾ ਹੋਣਾ ਚਾਹੀਦਾ, ਬੋਰਡ ਹੀ ਵੱਖਰਾ ਹੋਣਾ ਚਾਹੀਦਾ, ਜੋ ਇਹਨਾਂ ਨੇ ਬਣਾਇਆ ਨੀ, ਫਸੇ ਵੀ ਉੱਥੇ ਹੀ ਆ ਜੀ।
0: ਪਰ ਇੰਡੀਅਨ ਐਕਸਪ੍ਰੈਸ ਨੇ ਇਸ ਚੀਜ਼ ਦੇ ਉੱਤੇ ਪੂਰੀ ਤਰ੍ਹਾਂ ਸਰਚ ਕੀਤੀ ਸੀ ਜੀ,
1: ਜੀ
0: ਪੇਪਰ ਨੇ ਪਹਿਲਾਂ ਦਿੱਤਾ ਸੀ, ਅਸੀਂ ਜਿਹੜਾ ਹੈਗਾ ਕੌਣ ਹੁੰਦੇ ਆ ਜੀ, ਸਾਨੂੰ ਨੀ ਇੰਨਾ ਪਤਾ ਲੱਗਦਾ ਜਿਹੜੇ ਔਜਲਾ ਸਾਹਿਬ ਕਹਿੰਦੇ ਹੈਗੇ ਆ ਜੀ, ਅਸੀਂ ਤਾਂ ਜਿਹੜਾ ਹੈਗਾ ਆ ਹਾਂਜੀ ਅਖਬਾਰ ਦੇਖ ਲਈ ਦੀ ਹੈ ਜਾਂ ਉਸ ਤਰੀਕੇ ਦੇ ਨਾਲ ਸੋਰਸਿਸ ਤੋਂ ਜਿਹੜਾ ਆ ਜੋ ਜਾਣਕਾਰੀ ਹੋਵੇ ਉਹ ਸਾਂਝੀ ਕਰ ਦਿੰਦੇ ਹੈਗੇ ਜੀ, ਬਟ ਹਾਂ ਜੀ ਇਹ ਜਰੂਰ ਦਾਵਾ ਕਰ ਦੇਈਦਾ ਵੀ ਅਸੀਂ ਆਪਣੇ ਪ੍ਰੋਗਰਾਮ ਚ ਦੱਸਿਆ ਸੀ, ਇੰਨਾ ਤਾਂ ਹੱਕ ਰੱਖਦੇ ਹਾਂ ਜੀ ਇੰਨੀ ਗੱਲ ਕਹਿਣ ਦਾ
1: ਸੂਤਰਾਂ ਤੋਂ।
0: ਹਾਂਜੀ ਅਸੀਂ ਸੂਤਰਾਂ ਸਾਤਰਾਂ ਤੋਂ ਤਾਂ ਨਹੀਂ, ਸਾਨੂੰ ਪਤਾ ਲੱਗਾ ਅਸੀਂ ਜਿਹੜਾ ਹੈਗਾ ਜੋ ਸਾਰਾ ਅਸੀਂ ਕਿਹਾ ਸੀ ਅੱਜ ਜਿਹੜਾ ਹੈਗਾ ਜੇ ਉਹ ਸੱਚ ਹੋ ਗਿਆ ਤੇ ਹਾਈ ਕੋਰਟ ਦੇ ਵਿੱਚ ਜਾ ਕੇ ਤੇ ਆਪਾਂ ਇੰਨਾ ਕੁ ਤਾਂ ਦਾਵਾ ਕਰਨ ਦਾ ਹੱਕ ਰੱਖਦੇ ਹਾਂ ਨਾ ਜੀ।
1: ਬਿਲਕੁਲ
0: ਜੀ ਵੀ ਹਾਂਜੀ ਜੀ ਭਰਤ ਸਾਹਿਬ
1: ਜੀ ਜੀ ਸੈਣੀ ਸਾਹਿਬ ਕੁਝ ਹੋਰ ਗੱਲਬਾਤ ਕਰਨੀ ਚਾਹੋ ਤਾਂ ਸਵਾਗਤ ਹੈ ਜੀ, ਕੁਝ ਰਹਿ ਗਿਆ ਹੋਵੇ ਮੇਰੇ ਵੱਲੋਂ।
0: ਹਾਂਜੀ ਭਰਤ ਸਾਹਿਬ ਬਸ ਸਿਰਫ ਇਹ ਹੀ ਆ ਕਿ ਆਪਾਂ ਨੂੰ ਵਿਸ਼ ਕਰਨੀ ਚਾਹੀਦੀ ਹੈਗੀ ਆ ਕਿ ਜਿਹੜੇ ਬੱਚੇ ਅੰਦੋਲਨ ਦੇ ਵਿੱਚ ਪਏ ਹੈਗੇ ਜੀ
1: ਜੀ
0: ਤੇ ਉਹ ਉਹਨਾਂ ਦੀਆਂ ਮੰਗਾਂ ਜਿਹੜੀਆਂ ਸਰਕਾਰ ਛੇਤੀ ਤੋਂ ਛੇਤੀ ਪ੍ਰਵਾਨ ਕਰੇ, ਬੱਚਿਆਂ ਦਾ ਕੋਈ ਨੁਕਸਾਨ ਨਾ ਹੋਵੇ ਜੀ, ਕਿਉਂਕਿ ਸਹੀ ਗੱਲ ਹੈਗੀ ਹੈ ਜੀ ਕਿ ਜਿਹੜੇ ਅਸੀਂ ਹੁਣ ਇਸ ਜਿਸ ਏਜ ਦੇ ਵਿੱਚ ਅਸੀਂ ਹੈਗੇ ਹਾਂ ਨਾ ਜੀ, ਸਾਡੀ ਮਤਲਬ ਨਜ਼ਰ ਜਿਹੜੀ ਹੈਗੀ ਹਮੇਸ਼ਾ ਬੱਚਿਆਂ ਦੀ ਵੈਲ ਵਿਸ਼ਿੰਗ ਤੇ ਹੁੰਦੇ ਆ ਵੀ ਵੈਲ ਵਿਸ਼ ਰਿਹਾ ਸੀ ਤੇ ਉਹਨਾਂ ਬੱਚਿਆਂ ਦਾ ਕੋਈ ਨੁਕਸਾਨ ਨਾ ਹੋਵੇ, ਉਹਨਾਂ ਨੂੰ ਅੱਛਾ ਫਿਊਚਰ ਜਿਹੜੇ ਆ ਉਹ ਅਚੀਵ ਹੋਵੇ, ਜਾਂ ਸਾਡੇ ਜਿਹੜੇ ਹੈਗੇ ਆ ਜੇ ਤੂੰ ਸਰਕਾਰਾਂ ਨਹੀਂ ਇਹੋ ਜਿਹੇ ਟੈਸਟ ਕਰਾ ਸਕਦੀਆਂ ਤੇ ਇਹਨਾਂ ਨੂੰ ਆਪਣੇ ਕੋਈ ਪੈਟਰਨ ਬਦਲਨੇ ਚਾਹੀਦੇ ਹੈਗੇ ਆ ਜੀ।
1: ਜੀ
0: ਪਤਾ ਨੀ ਕਿੱਦਾਂ ਦੇ ਲੋਕ ਹੈਗੇ ਜਿਹੜੇ ਬੱਚਿਆਂ ਦੇ ਫਿਊਚਰ ਦੇ ਨਾਲ ਖਿਲਵਾੜ ਕਰਦੇ ਆ ਜੀ, ਇਹ ਤੋਂ ਵੱਡਾ ਪਾਪ ਕੋਈ ਨਹੀਂ ਹੈ, ਜੋ ਕਿ ਕਿਸੇ ਦੇ ਭਵਿੱਖ ਦੇ ਨਾਲ ਜਿਹੜਾ ਖੇਡਣਾ ਇਹ ਤੋਂ ਵੱਡਾ ਪਾਪ ਕੋਈ ਨਹੀਂ ਹੈ
1: ਜੀ। ਸਾਹਿਬ ਆਪਣੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਮੈਂ ਖਬਰ ਕੀਤੀ ਸੀ, ਉਹਨਾਂ ਦਾ ਕਬਜ਼ਾ ਲੈਣ ਦਾ ਜਿਹੜਾ ਰੋਲਾ ਪੈ ਰਿਹਾ ਕਿ ਮੀਰੀ ਪੀਰੀ ਇੰਸਟੀਟਿਊਟ ਆਫ ਮੈਡੀਕਲ ਸਾਇੰਸ ਐਂਡ ਰਿਸਰਚ ਦਾ ਜਿਹੜਾ ਕਬਜ਼ਾ ਹੈ ਉਹ ਸਾਨੂੰ ਦਿਓ ਸਾਡੇ ਹੱਥਾਂ ਦੇ ਵਿੱਚ, ਤੇ ਅੱਜ ਜਿਹੜਾ ਧਾਮੀ ਜੀ ਨੂੰ ਵੀ ਪੱਤਰ ਵੀ ਲਿਖਿਆ ਉਹਨਾਂ ਨੇ, ਤੇ ਇਹ ਕੀ ਮਸਲਾ ਅਸਲ ਦੇ ਵਿੱਚ ਉਲਝੇਗਾ ਜਾਂ ਕਿੱਦਾਂ ਹੈ ਜੀ, ਕਿਉਂਕਿ ਹਰਿਆਣਾ ਕਮੇਟੀ ਵੀ ਝੀਂਡਾ ਉਹਨਾਂ ਨੇ ਜਿਹੜਾ ਸੀਗਾ ਸ਼ਾਇਦ ਉਹ ਉੱਥੇ ਲੈ ਲਈ ਸੀ, ਸਾਰਾ ਕੁਝ ਕੀਤਾ ਉਹਨਾਂ ਨੇ ਜਗਦੀਸ਼ ਝੀਂਡਾ ਉਹਨਾਂ ਨੇ।
0: ਜਦੋਂ ਨਾ ਇਹਨਾਂ ਨੇ ਹਰਿਆਣਾ ਕਮੇਟੀ ਬਣੀ ਨਾ
1: ਜੀ,
0: ਇਹਨਾਂ ਨੇ ਮਤਲਬ ਪਹਿਲੀ ਗੱਲ ਤਾਂ ਇਹ ਹੈਗੀ ਆ ਕਿ ਜੇ ਘਰ ਦਾ ਜੀ ਜਿਹੜਾ ਆ ਉਹਨੂੰ ਪੂਰਾ ਸਨਮਾਨ ਨਾ ਦਈਏ ਤੇ ਇੱਕ ਦਿਨ ਉਹ ਰੁੱਸ ਕੇ ਚੱਲ ਜਾਏ ਤੇ ਫਿਰ ਗਿਲਾ ਨੀ ਕਰਨਾ ਚਾਹੀਦਾ।
1: ਬਿਲਕੁਲ,
0: ਜਾਂ ਤੁਸੀਂ ਬੁੱਕਲ ਦੇ ਵਿੱਚ ਲੈ ਕੇ ਤੇ ਜੇ ਜਾਂ ਤਾਂ ਮਨਾਉਣ ਦੀ ਸਮਰੱਥਾ ਰੱਖਦੇ ਹੋਵੋ
1: ਜੀ।
0: ਹਰਿਆਣੇ ਵਾਲਿਆਂ ਨੇ ਪਹਿਲਾਂ ਇਹ ਕਿਹਾ ਵੀ ਇਹ ਸਾਡੇ ਜਿਹੜਾ ਹੈਗਾ ਆ ਵੀ ਗੁਰੂ ਘਰਾਂ ਤੋਂ ਜਿੰਨੇ ਕ ਮਤਲਬ ਚੜਾਵਾ ਇਹ ਲੈਂਦੇ ਆ ਜੀ ਉਹਦੇ ਹਿਸਾਬ ਨਾਲ ਸਾਡੇ ਗੁਰੂ ਘਰਾਂ ਦੀ ਡਿਵੈਲਪਮੈਂਟ ਨੀ ਕਰਦੇ ਔਰ ਪੈਸਾ ਉੱਥੇ ਨਹੀਂ ਖਰਚਿਆ ਜਾਂਦਾ, ਇਹ ਪੈਸਾ ਜਿਹੜਾ ਹੈਗਾ ਇਹ ਇੱਧਰ ਖਰਚ ਲੈਂਦੇ
1: ਆ। ਹੁਣ ਵੀ ਕਹਿੰਦੇ ਸਾਡੇ ਕੋਲ ਤਨਖਾਹ ਦੇਣ ਨੂੰ ਪੈਸੇ ਹੈ ਨਹੀਂ।
0: ਹਾਂਜੀ ਉਹਨਾਂ ਨੂੰ ਇਹ ਇੰਸਟੀਟਿਊਸ਼ਨਾਂ ਜਿਹੜੀਆਂ ਹੈਗੀਆਂ ਆ ਉਹਨਾਂ ਨੇ ਵੀ ਉੱਥੇ ਹਰਿਆਣੇ ਦੇ ਵਿੱਚ ਜੇ ਕੋਈ ਹੈਗੀ ਆ ਤੇ ਉਹ ਉਹਨਾਂ ਨੂੰ ਵੀ ਮੈਨੇਜ ਕਰਨਾ ਹੁੰਦਾ
1: ਜੀ।
0: ਅਲਟੀਮੇਟਲੀ ਹੁਣ ਜਿਹੜਾ ਹੈਗਾ ਜਦੋਂ ਉਹਨਾਂ ਨੇ ਉਹਨਾਂ ਦੀ ਸਟੇਟ ਗੌਰਮੈਂਟ ਨੇ ਦੇਖਿਆ ਸਿੱਖ ਸੈਂਟੀਮੈਂਟ ਏਦਾਂ ਦਾ ਹੈਗਾ ਜੀ ਇਹਨੂੰ ਡਿਵਾਈਡ ਐਂਡ ਰੂਲ ਵਾਲਾ ਕੰਮ ਵਧੀਆ ਰਹਿੰਦਾ ਹੈਗਾ, ਉਹਨਾਂ ਨੇ ਆਪਣੀ ਐਸ ਜੀ ਪੀ ਸੀ ਹਰਿਆਣੇ ਦੀ ਵੱਖਰੀ ਬਣਵਾ ਦਿੱਤੀ
1: ਜੀ।
0: ਹੁਣ ਐਸ ਜੀ ਪੀ ਸੀ ਹਰਿਆਣੇ ਦੀ ਜਦੋਂ ਵੱਖਰੀ ਬਣ ਗਈ ਆ ਤੇ ਉਹਨਾਂ ਦੀਆਂ ਐਸੈਟਸ ਉਹਨਾਂ ਨੂੰ ਸੌਂਪ ਦੇਣੀਆਂ ਚਾਹੀਦੀਆਂ ਹੈਗੀਆਂ। ਜਦੋਂ ਤੁਸੀਂ ਮਤਲਬ ਇਸ ਚੀਜ਼ ਦੇ ਵਿੱਚ ਕਿਉਂ ਇੰਟਰਫੇਅਰ ਕਰਦੇ ਹੈਗੇ ਆ, ਜਦ ਤੱਕ ਤੁਹਾਡੀ ਸੁਪਰਮੇਸੀ ਕੋਈ ਕਬੂਲ ਕਰਦਾ ਸੀ ਤੇ ਵੈਲ ਐਂਡ ਗੁੱਡ, ਜੇ ਜਦ ਤੱਕ ਤਾਂ ਮਤਲਬ ਅਗਲਾ ਬੰਦਾ ਜਾਂ ਕੋਈ ਬੱਚਾ ਹੀ ਆ ਜਦ ਤੱਕ ਸਤਿਕਾਰ ਦਿੰਦਾ ਦਿੰਦਾ ਹੈਗਾ ਜੀ, ਜਦੋਂ ਨਹੀਂ ਦਿੰਦਾ ਅਗਲਾ ਕਹਿੰਦਾ ਮੇਰਾ ਹਿੱਸਾ ਵੱਖਰਾ ਕਰ ਦਿਓ ਕਰ ਦਿਓ, ਨਹੀਂ ਕਰੋਗੇ ਤੇ ਫੇਰ ਜਿਹੜਾ ਹੈਗਾ ਜਿਹੜਾ ਸਤਿਕਾਰ ਤਾਂ ਨਹੀਂ ਹੈਗਾ ਤੇ ਉੱਤੋਂ ਗਾਲਾਂ ਵੀ ਕੱਢੂਗਾ ਅਗਲਾ
1: ਜੀ,
0: ਉਹੋ ਹੀ ਚੱਕਰ ਇੱਥੇ ਵੀ ਆਇਆ ਹੈਗਾ ਜੀ। ਇਹ ਸ਼੍ਰੋਮਣੀ ਕਮੇਟੀ ਵਾਲੇ ਜਿਹੜੇ ਆ ਇਹ ਆਪਣਾ ਕਬਜ਼ਾ ਛੱਡਦੇ ਨੀ ਜਦੋਂ ਤੁਹਾਨੂੰ ਪਤਾ ਆ ਵੀ ਹਰਿਆਣਾ ਕਮੇਟੀ ਵੱਖਰੀ ਹੋ ਚੁੱਕੀ ਆ ਤੇ ਤੁਹਾਡਾ ਹਰਿਆਣੇ ਦੇ ਵਿੱਚ ਲੱਖ ਅਧਿਕਾ ਹੈ ਕੋਈ ਨੀ,
1: ਪਰ ਉਹਦੇ
0: ਵਿੱਚ ਜਿਹੜੀਆਂ ਹਰਿਆਣੇ ਦੀਆਂ ਜ਼ਮੀਨਾਂ।
1: ਸੁਖਬੀਰ ਸਿੰਘ ਬਾਦਲ ਹੁਣੀ ਵੀ ਇਹ ਵੀ ਦਾਵਾ ਕਰਦੇ ਕਿ ਸਾਡੀਆਂ ਸੰਸਥਾਵਾਂ ਦੱਬੀਆਂ ਜਾ ਰਹੀਆਂ ਨੇ, ਤੇ ਉਹ ਫਿਰ ਕਿਤੇ ਨਾ ਕਿਤੇ ਜਿਹੜਾ ਮੀਰੀ ਪੀਰੀ ਦਾ ਜਿਹੜਾ ਖਾਲਸਾ ਮਾਰਚ ਜਿਹੜਾ ਸ਼ੁਰੂ ਹੋਇਆ ਕਿਤੇ ਨਾ ਕਿਤੇ ਮੈਂ ਦੇਖ ਰਿਹਾ ਸੀ ਉਹਦੇ ਵਿੱਚ ਵੀ ਇਹ ਮੁੱਦੇ ਉੱਠਣਗੇ ਜੀ।
0: ਨਹੀਂ ਸਰ ਹੁਣ ਮੁੱਦੇ ਕਾਹਦੇ ਉੱਠਣੇ ਹੈਗੇ ਤੇ ਕਾਹਦੇ ਇਹਨਾਂ ਨੇ ਮੁੱਦੇ ਅਡਰੈਸ ਕਰਾਉਣੇ ਜੀ, ਚੱਕਰ ਇਹ ਹੈਗੀ ਆ ਕਿ ਸਿੱਖ ਕੌਮ ਵੀ ਹੁਣ ਇਸ ਵੇਲੇ ਜਿਹੜਾ ਆ ਨਾ ਜੀ ਉਹ ਲੀਡਰ ਲੈਸ ਆ
1: ਜੀ,
0: ਇੱਥੇ ਲੀਡਰ ਕੋਈ ਨਹੀਂ ਹੈ ਜੀ, ਕਿਸੇ ਨੂੰ ਕੋਈ ਨੀ ਲੀਡਰ ਮੰਨਦਾ, ਅਗਲੇ ਇੱਕ ਗਰੁੱਪ ਦਾ ਕੋਈ ਵੱਖਰਾ ਲੀਡਰ ਆ, ਦੂਜੇ ਗਰੁੱਪ ਦਾ ਕੋਈ ਵੱਖਰਾ ਆ, ਤੀਜੇ ਦਾ ਕੋਈ ਵੱਖਰਾ ਆ ਜੀ।
1: ਜੀ
0: ਜੇ ਬਾਦਲ ਸਾਹਿਬ ਦੀ ਗੱਲ ਕਰੋ ਤੁਸੀਂ, ਜਾਂ ਤਾਂ ਬਾਦਲ ਸਾਹਿਬ ਜਿਹੜੇ ਹੈਗੇ ਸਾਰਿਆਂ ਨੂੰ ਪ੍ਰਵਾਨ ਹੋਣ
1: ਜੀ,
0: ਠੀਕ ਹੈ ਜੀ, ਐਸ ਜੀ ਪੀ ਸੀ ਦੀਆਂ ਚੋਣਾਂ ਇੰਨੇ ਸਾਲਾਂ ਤੋਂ ਹੋਈਆਂ ਨੇ ਜੀ, ਉਹਦੇ ਨਾਲ ਹੁੰਦਾ ਕਿ ਇਹ ਤਾਂ ਆਪਣੇ ਵੱਲੋਂ ਬੜੀ ਗ੍ਰੇਟਨੈਸ ਸਮਝਦੇ ਆ ਵੀ ਸਾਡੀ ਜੀ ਵੀ ਸਾਡੀ ਸੈਂਟਰ ਨਾਲ ਸਾਂਝ ਸੀ ਤੇ ਅਸੀਂ ਇੰਨੇ ਸਾਲ ਚੋਣ ਹੀ ਨਹੀਂ ਹੋਣ ਦਿੱਤੀ ਤੇ ਸਾਡੇ ਉਹੀ ਐਸ ਜੀ ਪੀ ਸੀ ਦੇ ਮੈਂਬਰ ਜਿਹੜੇ ਆ ਉਹੀ ਚੁਣੇ, ਐਸ ਜੀ ਪੀ ਸੀ ਦਾ ਜਿਹੜਾ ਆ ਬਾਰੇ ਡਿਸੀਜਨ ਉਹੀ ਲੈ ਰਹੇ ਹੈਗੇ ਜੀ।
1: ਜੀ
0: ਪਰ ਹੁੰਦਾ ਕੀ ਹੈ ਉਹਦੇ ਵਿੱਚ, ਹੁੰਦਾ ਇਹ ਹੈਗਾ ਆ ਕਿ ਫਿਰ ਇੱਜ਼ਤ ਹੀ ਨਹੀਂ ਰਹਿੰਦੀ ਜੀ।
1: ਜੀ
0: ਜਦੋਂ ਟਰਮ ਤੁਹਾਡੀ ਜਿਹੜੀ ਮੁੱਕੀ ਹੈਗੀ ਆ, ਤੁਹਾਨੂੰ ਫਿਰ ਉਸ ਨਜ਼ਰ ਨਾਲ ਦੇਖਿਆ ਹੀ ਨਹੀਂ ਜਾਂਦਾ, ਫਿਰ
1: ਜੀ
0: ਉਹਦੇ ਵਿੱਚੋਂ ਹੀ ਜਿਹੜਾ ਬਾਈਫਰਕੇਟ ਹੋ ਜਾਂਦੀ ਸੋਸਾਇਟੀ ਜੀ।
1: ਜੀ
0: ਏਦਾਂ ਹੀ ਹੁਣ ਅੰਮ੍ਰਿਤਪਾਲ ਉਹਨਾਂ ਦਾ ਧੜਾ ਵੱਖਰਾ ਬਣ ਗਿਆ ਜੀ, ਸਿੱਖ
1: ਜੀ
0: ਸੰਸਥਾਵਾਂ ਵੱਖਰੀਆਂ ਤੁਰੀਆਂ ਫਿਰਦੀਆਂ ਜੀ। ਉਹ
1: ਬਿਲਕੁਲ
0: ਕਾਰਨ ਕੀ ਹੈਗਾ ਆ ਕਿ ਇਹ ਆਪਣਾ ਮੋਹ ਪਾਸ਼ ਜਿਹੜਾ ਛੱਡਦੇ ਨੇ ਜੀ। ਏਦਾਂ ਹੀ ਇਹਨਾਂ ਦਾ ਹਰਿਆਣੇ ਨਾਲ ਹਾਲ ਆ ਜੀ।
1: ਜੀ
0: ਸੋ ਇਸ ਕਰਕੇ ਜਿਹੜਾ ਆ ਹਰਿਆਣੇ ਦਾ ਜਿਹੜਾ ਆ ਉਹ ਸਰ ਚੰਗੀ ਰਹਿਣਗੇ ਜੇ ਗ੍ਰੇਸਫੁਲੀ ਉਹਨਾਂ ਨੂੰ ਕਹਿ ਦੇਣਗੇ ਕਿ ਵੀ ਤੁਹਾਡੇ ਜਿਹੜੇ ਆ ਐਸੈਟਸ ਜਿਹੜੀਆਂ ਤੁਹਾਨੂੰ ਮੁਬਾਰਕ,
1: ਜੀ
0: ਤੇ ਤੁਸੀਂ ਆਪਣੇ ਹਿਸਾਬ ਨਾਲ ਮੈਨੇਜ ਕਰ ਲਓ।
1: ਜੀ ਬਿਲਕੁਲ ਹੈ ਜੀ।
0: ਕਿਉਂਕਿ ਹੁਣ ਜਦੋਂ ਐਕਟਿਵ ਵੱਖਰਾ ਬਣ ਗਿਆ, ਜਦੋਂ ਗੁਰੂ ਘਰ ਹੀ ਤੁਹਾਡੇ ਵੱਖਰੇ ਹੋ ਗਏ,
1: ਜੀ
0: ਤੇ ਤੁਸੀਂ ਕਿਉਂ ਮਤਲਬ ਜਿਹੜਾ ਹੈਗਾ ਧੱਕੇ ਨਾਲ ਉਹਨੂੰ ਰਿਟੇਨ ਕਰਨਾ ਚਾਹੁੰਦੇ ਹੈਗੇ ਜੀ।
1: ਜੀ ਬਿਲਕੁਲ ਹੈ ਜੀ। ਜੀ
0: ਜੀ ਭਾਰਤ ਸਾਹਿਬ,
1: ਥੈਂਕ
0: ਹਾਂਜੀ,
1: ਯੂ ਸੈਨਿਕ ਸਾਹਿਬ, ਬਹੁਤ ਸ਼ੁਕਰੀਆ ਜੀ ਸਮਾਂ ਦੇਣ ਲਈ।
0: ਸ਼ੁਕਰੀਆ ਜੀ,
1: ਥੈਂਕ ਯੂ,
0: ਸਮਾਂ ਦੇਣ ਲਈ ਧੰਨਵਾਦ ਸਰ, ਸ਼ੁਕਰੀਆ ਜੀ,
1: ਸ਼ੁਕਰੀਆ ਜੀ,
0: ਗ੍ਰੇਟਫੁਲ
1: ਸਤਿ
0: ਸਰ।
1: ਸ਼੍ਰੀ ਅਕਾਲ ਜੀ। ਲੋ ਦੋਸਤੋ, ਇਹ ਸਾਂਝੀ ਐਡਵੋਕੇਟ ਰਾਜਨ ਸੈਣੀ ਸਾਹਿਬ ਗੱਲਬਾਤ ਕਰਕੇ ਗਏ ਨੇ, ਤੇ ਲਾਈਨਾਂ ਤੁਹਾਡੇ ਲਈ ਵੀ ਖੁੱਲੀਆਂ ਨੇ। ਕੁਝ ਖਬਰਾਂ ਵੱਲ ਨੂੰ ਧਿਆਨ ਮਾਰ ਕੇ ਫਿਰ ਆਪਾਂ ਅੱਗੇ ਵਧਦੇ ਹਾਂ। ਆਸਟ੍ਰੇਲੀਆ ਦੀ ਮੈਂ ਗੱਲਬਾਤ ਕਰ ਰਿਹਾ ਸੀ, ਜਿਸ ਦੇ ਵਿੱਚ ਜਿਹੜਾ ਚੰਗਾ ਨਾਮ ਕਮਾਉਣ ਦੀ ਜਿਹੜੀ ਹੈ ਕਹਿ ਸਕਦੇ ਹਾਂ ਕਿ ਭਾਰਤੀ ਜਿਹੜੇ ਉਹਨਾਂ ਨੂੰ ਪ੍ਰਾਊਡ ਵੀ ਫੀਲ ਹੋਏਗਾ, ਪਰ ਬਹੁਤ ਸਾਰੇ ਲੋਕ ਇਹਨਾਂ ਨੂੰ ਜਿਹੜਾ ਜਾਤ ਪਾਤ ਦੇ ਨਾਲ ਲੈ ਲੈਂਦੇ ਆ, ਪਰ ਪੂਰਾ ਸਨਮਾਨ ਕੀਤਾ ਗਿਆ ਆਪਣਾ ਉਸ ਦੇ ਵਿੱਚ। ਤੇ ਆਪਣੇ ਨਾਲ ਬਹਾਦਰ ਸਿੰਘ ਬਾਈ ਜੀ ਜੁੜ ਰਹੇ ਨੇ ਬੁੱਲੋਵਾਲ ਵਾਲੇ, ਤੇ ਉਹਨਾਂ ਦਾ ਸਵਾਗਤ ਕਰਦੇ ਆ। ਸਤਿ ਸ੍ਰੀ ਅਕਾਲ ਜੀ, ਡੈਨਮਾਰਕ ਤੋਂ ਬਾਈ ਜੀ ਸਵਾਗਤ ਹੈ ਜੀ।
2: ਹਾਂਜੀ ਭਾਜੀ, ਸਤਿ ਸ੍ਰੀ ਅਕਾਲ ਜੀ।
1: ਸਤਿ ਸ੍ਰੀ ਅਕਾਲ ਜੀ, ਜੀ ਆਨੰਦ ਜੀ, ਬਹਾਦਰ ਜੀ,
2: ਮੇਰਾ ਹਾਸਾ ਖੜਾ ਜਦੋਂ ਆਪਣੇ ਨਾ ਦੂਜੇ ਵਕੀਲ ਸਾਹਿਬ ਨੂੰ ਉਹ ਕਿਹਾ ਸਾਨੂੰ ਮਿੰਟੂ ਵਾਲੀ ਗੱਲ।
1: ਹਾਂਜੀ ਹਾਂਜੀ,
2: ਭੋਰਤੀ ਉਹ ਕਿਉਂਕਿ ਨਾ ਮੈਂ ਵੀ ਸਾਰੇ ਰੇਡੀਓ ਸੁਣਦਾ ਹੁੰਦਾ, ਉਹਨਾਂ ਦਾ ਵੀ ਸੁਣਦਾ
1: ਜੀ,
2: ਮਿੰਟੂ ਵਾਲਾ ਵਿੱਚ ਜੀ, ਉਹ ਗੱਲ ਉਹਦੇ ਚ ਕੋਈ ਝੂਠੀ ਗੱਲ ਨਹੀਂ ਆ
1: ਜੀ।
2: ਉਹਨੇ ਨਾ ਮਤਲਬ ਗੱਲ ਨੂੰ ਜੇ ਉਹ ਪੂਰਾ ਗੱਲ ਘਰੋੜ ਕੇ ਦੇਖਿਆ ਨਾ, ਮੈਂ ਤਾਂ ਤੁਹਾਨੂੰ ਪਹਿਲਾਂ ਹੀ ਕਿਹਾ ਹੈਗਾ ਏਦਾਂ ਆਉਣਾ ਆ।
1: ਉਹ ਕਈ ਵਾਰੀ ਨਾ ਤਕੀਆ ਕਲਾਮ ਕਹਿ ਲੋ ਨਾ, ਮੂੰਹ ਤੇ ਚੜਿਆ ਹੁੰਦਾ ਕੋਈ ਚੀਜ਼ ਦਾ, ਤੇ ਉਹ ਬਿਲਕੁਲ ਹੈ ਜੀ।
2: ਮੈਂ ਤੁਹਾਨੂੰ ਹੋਰ ਵੀ ਦੱਸਦਾ, ਕੱਲਾ ਉਹ ਨਹੀਂਗਾ
1: ਜੀ,
2: ਦੋ ਤਿੰਨ ਰੇਡੀਓ ਹੈਗੇ ਕੈਨੇਡਾ ਦੇ, ਕੋਈ ਅਮਰੀਕਾ ਦੇ ਆ
1: ਜੀ,
2: ਤੇ ਜਿਹੜਾ ਮਰਜ਼ੀ ਸੁਣ ਲਓ ਤੁਸੀਂ, ਕਿਉਂਕਿ ਪਤਾ ਨੀ ਜਾਂ ਜਿੰਨੇ ਵੀ ਪੱਤਰਕਾਰ ਰੇਡੀਓ ਚਲਾਉਂਦੇ ਉਹਨਾਂ ਨੂੰ ਆਦਤ ਹੀ ਆ ਇਹ, ਕਿਉਂਕਿ ਆਪਣੇ ਆਪ ਨੂੰ ਕਹਿਣ ਦੀ
1: ਜੀ
2: ਮੈਂ ਸਭ ਤੋਂ ਉੱਪਰ ਮੈਂ ਹੀ ਆ,
1: ਬਿਲਕੁਲ
2: ਜਿੰਨੇ ਵੀ ਰੇਡੀਓ ਸੁਣ ਲਈਏ ਨਾ, ਜਿੰਨੇ ਮੈਂ ਸੌਖ ਸੱਚੀ ਕਹਿੰਦਾ ਮੈਨੂੰ ਸੌਂਹ ਲੱਗੇ, ਮੈਂ ਉਹਨਾਂ ਨੂੰ ਲੋਕੀ ਹਮੇਸ਼ਾ ਇਦੀ ਕਹਿਣਗੇ,
1: ਹਾਂਜੀ
2: ਅਸੀਂ ਤਾਂ ਪਹਿਲਾਂ ਹੀ ਕਹਿ ਦਿੱਤਾ ਹੈਗਾ, ਮੈਂ ਪਹਿਲਾਂ ਹੀ ਕਹਿ ਦਿੱਤਾ ਹੈਗਾ, 3 ਮਹੀਨੇ ਪਹਿਲੇ ਮੈਂ ਕਹਿ ਦਿੱਤਾ ਹੈਗਾ ਆਹ ਕੰਮ ਹੋਣਾ ਆ। ਮੈਂ ਅਸੀਂ ਜਦੋਂ ਪਿਛਲੀ ਵਾਰੀ ਗੱਲ ਕੀਤੀ ਸੀ ਮੈਂ ਉਦੋਂ ਤੁਹਾਨੂੰ ਕਿਹਾ ਸੀਗਾ ਕੰਮ ਹੋਣਾ ਆ, ਮਤਲਬ ਏਦਾਂ ਵੀ ਨਾ ਗੱਲਾਂ ਕਰਦੇ ਕੋਈ ਮੋਰਲਾ ਬੰਦਾ ਕਹਿੰਦਾ ਯਾਰ ਪਤਾ ਨੀ ਇਹਦੇ ਕਿੰਨੇ ਕੁ ਸੈੱਲ ਹੋਣਗੇ, ਜਿਹੜਾ ਸਾਰਾ ਨੀ ਪਤਾ, ਪਰ ਪ੍ਰੋਬਲਮ ਇਹ ਹੈ ਕਿ ਪਰ ਇੱਦਾਂ ਨਾ ਮੈਂ ਇੱਥੇ ਕਹਿੰਦਾ ਹੁੰਦਾ ਆ ਵੀ ਜਿਹੜਾ ਮੈਨੂੰ ਹੁਣ ਕੋਈ ਬੇਵਕੂ ਬਣਾਵੇ ਕੋਈ ਗੱਲ ਮਾਰ, ਯਾਰ ਮੈਨੂੰ ਪਤਾ ਆਈ ਮੈਨੂੰ ਵਿੱਚ 500 ਰੁਪਇਆ ਨੀ ਬਚਿਆ, ਵੀ ਮੈਂ ਸੋਚਦਾ ਮੈਂ ਕਿਹਾ ਯਾਰ ਕਿਹਨੂੰ ਬੇਵਕੂ ਬਣਾਉਣ ਲੱਗਿਆ, ਮੈਂ ਵੀ ਜਨਮਾਂ ਚ ਰਹਿਣਾ,
1: ਬਿਲਕੁਲ
2: ਮੈਨੂੰ ਨੀ ਪਤਾ ਖਰਚਾ ਹੁੰਦਾ ਕਿੰਨਾ ਹੁੰਦਾ, 500 ਵੱਜਦਾ ਜਾਂ 5000 ਵੱਜਦਾ ਪਿੱਛੇ, ਉਹ ਮੈਨੂੰ ਵੀ ਪਤਾ ਹੀ ਨਾ, ਮੈਂ ਸਿਸਟਮ ਚ ਰਹਿੰਦਾ ਆ।
1: ਇੱਕ ਦੇਖੋ ਕਾਮਨ ਸੈਂਸ ਵੀ ਹੁੰਦੀ ਆ ਨਾ ਕਿ ਬੰਦਾ ਚਲੋ ਜਿਸ ਚੀਜ਼ ਦੇ ਨਾਲ ਹਰ ਵੇਲੇ ਘੁਲਦਾ ਆ ਜਾਂ ਗੱਲਬਾਤ ਹੁੰਦੀ ਆ, ਇੱਕ ਕਾਮਨ ਸੈਂਸ ਵੀ ਹੈਗੀ ਆ। ਇੱਥੇ ਦੇਖੋ ਬੱਚੇ ਆਪਣੇ ਜਿਹੜੇ ਨੇ ਉਹ ਗੱਲਾਂ ਕਈ ਵਾਰੀ ਆਪਾਂ ਨੂੰ ਨੀ ਪਤਾ ਹੁੰਦੀਆਂ ਜਿਹੜੀਆਂ ਬੱਚੇ ਕਰ ਜਾਂਦੇ ਨੇ ਜੀ, ਕਈ ਵਾਰੀ ਦੰਦਾਂ ਥੱਲੇ ਜੀਭ ਆ ਜਾਂਦੀ ਆ ਵੀ ਹੈ
2: ਸਿੱਖ ਨੂੰ ਮਿਲਦਾ ਬੱਚਿਆਂ ਦੇ ਕੋਲ,
1: ਬਿਲਕੁਲ
2: ਮਿਲਦਾ ਹੈਗਾ ਕੋਈ,
1: ਬਿਲਕੁਲ
2: ਪਰ ਜਿੱਦਾਂ ਨਾ ਉਹਨੇ ਤਾਂ ਏਦਾਂ ਕਰਨਾ ਹੁੰਦਾ ਕਿ ਮੇਰੇ ਸੈੱਲ ਆ ਮੇਰੇ ਮੈਨੂੰ ਟਿਕਟਾਂ ਦਾ ਵੀ ਦਿੱਤਾ ਲਾਭ ਟਿਕਟ ਲੈ ਲਾ ਸਾਡੇ ਕੋਲ, ਮੈਂ ਜਾਣਨਾ ਨੀ
1: ਜੀ।
2: ਇੱਕ ਮੁੰਡਾ ਆ ਉੱਥੇ ਹੋਲੈਂਡ,
1: ਹਾਂਜੀ
2: ਉਹ ਕਦੇ ਕਦੇ ਬੋਲਣਾ ਪੋਸਟ ਪਾਉਣਾ ਹੁੰਦਾ, ਉਹ ਕਰੇ ਇਹਦੇ ਖਿਲਾਫ਼ ਹੀ ਆ, ਹੁਣ ਆਪਾਂ ਚਲੋ ਤੁਸੀਂ ਨਾ ਲੈ ਹੀ ਦਿੱਤਾ ਆ ਮਿੰਟੂ ਤਾਂ ਆਰਾਮ ਨਾਲ ਮਿੰਟੂ ਕਹਿ ਲੱਗਾ ਕਹਿਣ
1: ਜੀ,
2: ਤੇ ਉਹ ਫਿਰ ਉਹ ਕਹਿੰਦਾ ਕਹਿੰਦਾ ਸੇਰੇ ਹਲੇ ਤਾਂ ਕਾਪੂ ਕਹਿੰਦਾ ਰਾਜਸਥਾਨ ਤੋਂ ਗੋਡੇ ਲਿਆ ਕੇ ਚੱਕਰਾ ਫਟੀ ਦੋ ਲੋਕਾਂ ਨੂੰ। ਦੂਜਾ ਫਿਰ ਪਤਾ ਕੀ ਆ, ਜਦੋਂ ਨਾ ਉਹ ਉਦਾਹਰਣਾਂ ਦਿੰਦੇ ਹੁੰਦੇ ਆ, ਫਿਰ ਮੈਂ ਤੁਹਾਨੂੰ ਇੱਕ ਵਾਰੀ ਪ੍ਰੇਰਣਾ ਗਿਆ ਹੈਗਾ, ਇੱਕ ਸ਼ੋਹਰਤ ਇੱਕ ਜਿਹਦੀ ਕੁਰਬਾਨੀ ਇਹਨੂੰ ਕੋਈ ਕੋਈ ਸੰਭਾਲ ਸਕਦਾ ਆ,
1: ਬਹੁਤ ਘੱਟ, ਬਿਲਕੁਲ ਹੈ ਜੀ, ਬਿਲਕੁਲ ਹੈ ਜੀ।
2: ਜਿੱਦਾਂ ਹੁਣ ਇੱਕ ਪਾਸੇ ਜਗਤਾਰ ਸਿੰਘ ਹਵਾਰਾ ਵਰਗੇ ਆ, ਉਹਨਾਂ ਨੇ ਕਦੀ ਜਿੱਕਰ ਉਹਨੇ ਕੀਤਾ ਕਿ ਮੈਨੂੰ ਬਾਹਰ ਖੜਾਓ ਜਾਂ ਕੁਝ ਹੋਰ ਜਾਂ ਕੋਈ ਹੋਰ, ਜਿੱਦਾਂ ਕਿ ਮੇਰੇ ਵੋਟਾਂ ਲੜਾਓ, ਇੱਕ ਪਾਸੇ ਸਾਡੇ ਕੋਲ ਰਾਜੂ ਹੋਣਾ ਲੋਕਾਂ ਨੇ ਸਾਥ ਦਿੱਤਾ ਸੀ ਬਹੁਤ ਜ਼ਿਆਦਾ ਝੰਡੇ ਲਾਏ,
1: ਹਾਂਜੀ ਬਿਲਕੁਲ,
2: ਕਹਿੰਦਾ ਵੋਟ ਪਾਓ ਬਾਦਲ ਨੂੰ, ਕਦੀ ਬਾਦਲ ਨੂੰ ਵੋਟ ਪਾਓ, ਕਦੀ ਅਕਾਲੀ ਨੂੰ ਵੋਟ ਪਾਓ, ਹੋਰ ਵੀ ਬੈਠੇ ਆ, ਉਸ ਤੋਂ ਜਿਆਦਾ ਲੰਮੇ ਟਾਈਮ ਦੇ ਬੈਠੇ ਅੰਦਰ,
1: ਕੋਈ
2: ਨੀ ਬੋਲਿਆ।
1: ਨਾਲੇ ਦੇਖੋ ਉਹ ਥੋੜਾ ਜਿਹਾ ਪੋਲੀਟੀਕਲ ਸਿਸਟਮ ਦੇ ਨਾਲ ਚੱਲਦੇ ਆ ਨਾ ਉਹ। ਇੱਕ ਤਾਂ ਉਹ ਅਮਿਤ ਸ਼ਾਹ ਨੇ ਵੀ ਕਿਹਾ ਹੋਇਆ, ਉਦੋਂ ਆਪਾਂ ਗੱਲ ਕੀਤੀ ਵੀ ਸੀ ਕਿ ਇਹ ਜਾਂ ਤਾਂ ਕਨਫੈਂਸ ਕਰ ਲੈਣ ਕਿ ਹਾਂ ਭਾਈ ਮੈਂ ਕੀਤਾ ਤਾਂ ਹੋਇਆ ਕਿ ਹਾਂ ਮੈਂ ਕੀਤਾ ਹੈ, ਅਗਲੇ ਕਹਿੰਦੇ ਤੁਸੀਂ ਮਾਫ਼ੀ ਮੰਗ ਲਓ, ਫਿਰ ਤਾਂ ਤੁਹਾਨੂੰ ਰਿਹਾਈ ਦੇ ਸਕਦੇ ਆ ਜਾਂ ਕੁਛ ਕਰ ਸਕਦੇ, ਉਹ ਅਸੈਪਟ ਵੀ ਨੀ ਕਰਦੇ ਨਾ।
2: ਹੋਰ ਕਿਸੇ ਦੇ ਕੋਲ ਨੀ ਚਲੇ ਜਾਂਦੇ ਅੰਦਰ ਇਹ ਸਾਡੇ ਕੈਦੀ ਬੈਠੇ ਉਹਨਾਂ ਦੇ ਕੋਲ, ਕੱਲੇ ਰਾਜੋ ਦੇ ਕੋਲ ਕਿਉਂ?
1: ਉਹਦੀ
2: ਭੈਣ ਨੂੰ ਖੜਾ ਕੀਤਾ ਵੋਟਾਂ ਚ, ਬਾਦਲਾਂ ਨੇ ਬਾਦਲਾਂ ਨੇ ਖੜਾ ਕੀਤਾ ਵੋਟਾਂ ਹਾਰ ਗਈ
1: ਜੀ।
2: ਪਰ ਪ੍ਰਸਾਦ ਕਿਉਂ ਦਿੱਤਾ ਸੀਗਾ ਪੂਰੇ ਪੰਜਾਬ ਨੂੰ ਜਦੋਂ ਝੰਡੇ ਲਾ ਗਈ ਸੀ ਉਹਦੇ,
1: ਬਿਲਕੁਲ ਕੱਪੜਾ ਮੰਗਿਆ ਸੀ ਕੇਸਰੀ ਰੰਗ ਦਾ। ਹਾਂਜੀ ਬਿਲਕੁਲ
2: ਬਿਲਕੁਲ, ਇਸ ਕਰਕੇ ਜਿੱਦਾਂ ਹਮਿੰਦ ਵਾਲੇ ਦੀ ਗੱਲ ਨਾ, ਇਹ ਗੱਲ ਵਾਕਈ ਸਹੀ ਆ। ਉਹ ਨਾ ਬਹੁਤ ਜਾਣੇ ਜਿੱਦਾਂ ਨਾ ਕਈ ਜਦੋਂ ਤੁਸੀਂ ਖ਼ਬਰਾਂ ਪੜ੍ਹਦੇ ਹੁੰਦੇ ਆ, ਕੋਈ ਕੋਈ ਕਿਸੇ ਦਾ ਕੋਈ ਵੀ ਡਾਇਲੋਗ ਹੁੰਦਾ ਨਾ, ਉਹਦੇ ਮੂੰਹ ਚੋਂ ਡਾਇਲੋਗ ਵੀ ਨੀ ਪਤਾ ਚੱਲੇ ਜਦੋਂ ਕੋਈ ਗਲਤ ਕਿਸੇ ਡਾਇਲੋਗ ਮਾਰਦਾ ਨਾ। ਇੱਕ ਪਾਸੇ ਉਹ ਕਹਿੰਦਾ ਹੁੰਦਾ ਮੈਂ ਕਦੀ ਕੋਈ ਫਿਲਮ ਨੂੰ ਦੇਖੀ ਕਦੀ ਗਾਣਾ, ਜਦੋਂ ਉਹਨਾਂ ਨੇ ਕੋਈ ਕਵਰ ਕਰਨੀ ਆ ਉਹਨੇ ਕਹਿਣਾ ਇੱਕ ਗਾਣਾ ਆਇਆ ਸੀਗਾ ਸੰਨ 70 ਦੇ ਵਿੱਚ, ਯਾਰ ਜਦੋਂ 70 ਦਾ ਪੁਰਾਣਾ ਯਾਦ ਆ ਇਹਦਾ ਮਤਲਬ ਸਾਰੇ ਸੁਣੇ ਉਹਨੇ।
1: ਬਿਲਕੁਲ ਹੈ ਜੀ।
2: ਫਿਰ ਉਹਨੇ ਕਬੱਡੀ ਵੀ ਖੇਡੀ, ਉਹ ਉਹਨੇ ਬਾਸਕਟਬਾਲ ਵੀ ਖੇਡੇ ਆ, ਉਹਨੇ ਗੁੰਡਾਗਰਦੀ ਵੀ ਕੀਤੀ ਆ, ਉਹ ਗੈਂਗਸਟਰ ਵੀ ਰਿਹਾ ਆ, ਉਹ ਅਖਬਾਰਾਂ ਚ ਵੀ ਬਹੁਤ ਚਿਰ ਹੋ ਗਿਆ ਕੰਮ ਕਰਦੇ ਨੂੰ, ਉਹ ਰਾਜਨੀਤੀ ਵੀ ਕੀਤੀ, ਉਹਨੇ ਵਾਲੀਬਾਲ ਵੀ ਖੇਡਿਆ। ਮੈਨੂੰ ਨੀ ਸਮਝ ਸਾਡੇ ਕੋਲ ਕੰਮ ਹੋਏ ਨੀ ਇੰਨੇ।
1: ਬਿਲਕੁਲ ਹੈ ਜੀ, ਬਿਲਕੁਲ ਹੈ। ਉਹ ਕਈ ਵਾਰੀ ਹੁੰਦਾ ਮਤਲਬ ਕਿ ਹਰ ਗੱਲ ਦੇ ਵਿੱਚ ਚਲੋ ਜਿਹੜੀ ਅਸੀਂ ਕਹਿ ਦੇ ਤਾਂ ਭਾਈ ਸਾਨੂੰ ਜਿਹੜੀ ਚੀਜ਼ ਦਾ ਨਹੀਂ ਪਤਾ ਹਨਾ, ਐਵੇਂ ਹਰ ਪਾਸੇ ਲੱਤ ਨਾ ਫਸਾਈਏ, ਫੁੱਟਬਾਲ ਖੇਡਦੇ ਰਹੇ ਹਾਂ, ਕ੍ਰਿਕਟ ਦਾ ਬਾਰੇ ਨਹੀਂ ਪਤਾ ਕਹਿ ਦੇਈਦਾ ਜੀ ਨਹੀਂ ਪਤਾ ਜੀ।
2: ਉਹਨੇ ਕ੍ਰਿਕਟ ਦਾ ਵੀ ਕਿਹਾ, ਉਹਨੇ ਜਿੰਮ ਦਾ ਵੀ ਕਿਹਾ, ਉਹਨੇ ਵਾਲੀਬਾਲ ਵੀ ਕਿਹਾ, ਉਹਨੇ ਫੁੱਟਬਾਲ ਵੀ ਕਿਹਾ, ਉਹਨੇ ਗੈਂਗਸਟਰ ਵੀ ਕਿਹਾ, ਉਹਨੇ ਪੱਤਰਕਾਰੀ ਬਹੁਤ ਹਲੋ ਕਰਦੇ ਨੇ, ਅਖਬਾਰਾਂ ਚ ਬੜਾ ਕੰਮ ਕੀਤਾ।
1: ਬਿਲਕੁਲ
2: ਮੈਨੂੰ ਸਮਝ ਨੀ ਆਉਂਦੀ ਕਿ ਇੰਨੇ ਕੰਮ ਬੰਦਾ ਕਿੱਦਾਂ ਕਰ ਸਕਦਾ ਆ।
1: ਜੀ ਜੀ ਜੀ,
2: ਜਿੱਦਾਂ ਉਹ ਤਾਂ ਉਹੀ ਗੱਲ ਹੋ ਗਈ ਜਿੱਦਾਂ ਉਹ ਕਹਿੰਦਾ ਅਕਸ਼ੇ ਕੁਮਾਰ ਕਦੀ ਉਹ ਆਪਣੇ ਪੇ ਨੂੰ ਬਣਾਉਂਦਾ ਸੀ, ਮੇਰਾ ਪੇ ਸੀਗਾ ਵਕੀਲ ਸੀਗਾ, ਕਦੀ ਕਹਿੰਦਾ ਮੇਰਾ ਪੇ ਰੇੜੀ ਲਾਉਂਦਾ ਸੀਗਾ, ਸਮਝ ਨਹੀਂ ਉਹ ਪੇ ਤਾਂ ਪੇ ਕਰਦਾ।
1: ਅੱਛਾ ਨੀ ਸਾਹਿਬ ਤਾਂ ਕਹਿੰਦਾ ਸੀ ਬੱਕਰੀ ਵਿੱਚ ਬੱਕਰੀ ਵਿੱਚ ਹੋਈ ਸੀ, ਧਾਰਾਂ ਵੀ ਗੱਡੀਆਂ ਨੇ, ਮੰਜਾ ਵੀ ਬਾਣ ਵਾਲਾ ਬਣਾਇਆ ਸੀ।
2: ਘਰੇਲੂ
1: ਕੰਮ ਸੀਗੇ ਜੀ ਜਿਹੜੇ ਹੱਥੀ ਕੀਤੇ, ਚਲੋ ਅੱਜ ਦੇ ਬੱਚੇ ਜਾਂ ਸਮਾਂ ਬਦਲ ਗਿਆ ਉਹ ਨਹੀਂ ਕਰਦੇ ਜਾਂ
2: ਬੱਕਰੀ ਨੀ ਚੋਈ।
1: ਬਿਲਕੁਲ ਹੈ ਜੀ, ਮਸ਼ੀਨਾਂ
2: ਬੱਕਰੀ ਨੀ ਚੋਈ ਮੈਂ,
1: ਹਾਂਜੀ
2: ਨਹੀਂ ਬੱਕਰੀ ਨੀ ਪਰ ਮੈਂ ਚੋਈ ਬੱਕਰੀ
1: ਜੀ।
2: ਉਹ ਮੇਰਾ ਨਾ ਹਾਸਾ ਨਿਕਲ ਗਿਆ ਮਿੰਟ ਪੜ੍ਹਨ ਲੱਗੇ ਤੁਹਾਨੂੰ, ਪਹਿਲਾਂ ਹਿਸਾਬ ਜਿਹਾ ਨੀ ਆਇਆ ਗੱਲ ਕੀ ਸੀਗੀ ਤੁਹਾਨੂੰ ਸਮਝ ਲੱਗੀ ਲੱਗਦਾ ਪੜ੍ਹ ਕੇ।
1: ਨਹੀਂ ਮੈਂ ਪਹਿਲਾਂ ਪੜ੍ਹ ਲਿਆ ਸੀਗਾ ਕਮੈਂਟ, ਮੈਂ ਤਾਂ ਹੀ ਕਿਹਾ, ਮੈਂ ਕਿਹਾ ਥੋੜਾ ਜਿਹਾ ਸੈਣੀ ਸਾਹਿਬ ਹਾਸਾ ਠੱਟਾ ਵੀ ਕਰ ਲਈਏ ਜਾਂਦੇ ਜਾਂਦੇ, ਹਾਂਜੀ ਤਾਂ ਹੀ ਮੈਂ ਕਿਹਾ।
2: ਉਹਨਾਂ ਨੇ ਧਾਰਨਾ ਵੀ ਕੀਤਾ ਨਾ, ਚੱਲ ਜੈਂਡਰ ਦੱਸ ਦਿੱਤਾ ਤੁਸੀਂ।
1: ਹਾਂਜੀ ਹਾਂਜੀ, ਔਜਲਾ ਸਾਹਿਬ ਨੇ ਲਿਖਿਆ ਸੀ, ਹਾਂਜੀ ਕਹਿੰਦਾ ਤੁਸੀਂ ਵੀ ਲਾਪੇ ਕੰਮ ਜੀ। ਹਾਂਜੀ ਜੀ,
2: ਅੱਜ ਫੇਰ ਨਾ ਕਲੋਲ ਹੋ ਗਈ ਆ।
1: ਅੱਛਾ ਜੀ,
2: ਚਲੋ ਤੁਹਾਡੇ ਸੁਣਦੇ ਆ,
1: ਥੈਂਕ ਯੂ ਭਾਜੀ, ਬਹੁਤ ਬਹੁਤ ਸ਼ੁਕਰੀਆ, ਥੈਂਕ ਯੂ, ਸਤਿ ਸ੍ਰੀ ਅਕਾਲ ਜੀ। ਲਓ ਦੋਸਤੋ, ਇਸ ਜੀ ਆਪਣੇ ਬਹਾਦਰ ਸਿੰਘ ਜੀ ਜੁੜੇ ਸੀ ਡੈਨਮਾਰਕ ਤੋਂ ਤੇ ਬੁੱਲੋਵਾਲ ਵਾਲੇ, ਤੇ ਲਾਈਨਾਂ ਦੋਸਤ ਤੁਹਾਡੇ ਲਈ ਵੀ ਖੁੱਲੀਆਂ ਨੇ, +358 44 976 19 ਵਾਰ ਸਟੂਡੀਓ ਦਾ ਨੰਬਰ ਹੈ। ਲੋ ਗੱਲ ਕਰਦੇ ਹਾਂ ਆਸਟ੍ਰੇਲੀਆ ਦੀ, ਅੱਜ ਪੋਜ਼ਿਟਿਵ ਖਬਰਾਂ ਬਹੁਤ ਨੇ। ਬੌਂਡੀ ਬੀਚ ਦੇ ਵਿੱਚ ਜਿਹੜਾ ਸ਼ੂਟਿੰਗ ਹੋਈ ਸੀ ਪਿਛਲੇ ਸਮੇਂ ਦੇ ਦੌਰਾਨ, ਆਸਟ੍ਰੇਲੀਆ ਦੇ ਵਿੱਚ 20 ਲੋਕਾਂ ਦੀ ਜਾਨ ਬਚਾਉਣ ਵਾਲੇ ਭਾਰਤੀ ਨੂੰ ਜਿਹੜੀ ਹੈ ਮਿਲੀ ਹੈ ਸਥਾਈ ਰਿਹਾਇਸ਼ ਦਿੱਤੀ ਹੈ। ਸਿਡਨੀ ਦੇ ਬੌਂਡੀ ਬੀਚ ਦੇ ਉੱਤੇ ਹੋਈ ਭਿਆਨਕ ਹਮਲੇ ਦੇ ਦੌਰਾਨ ਜਿਹੜਾ ਸੀ ਭਾਰਤੀ ਮੂਲ ਦੇ 37 ਸਾਲਾਂ ਕੈਬ ਡਰਾਈਵਰ ਰਹਿਮਤ ਪਾਸ਼ਾ ਨੇ ਜਿਹੜਾ ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾਂ ਬਹਾਦਰੀ ਦੀ ਮਿਸਾਲ ਜਿਹੜੀ ਕਾਇਮ ਕੀਤੀ ਸੀ, ਉਸਨੇ ਗੋਲੀਆਂ ਦੀ ਬਰਸਾਤ ਦੇ ਵਿੱਚੋਂ ਜ਼ਖਮੀਆਂ ਨੂੰ ਬਾਹਰ ਕੱਢਿਆ ਸੀ ਤੇ ਕਰੀਬ 18-20 ਲੋਕਾਂ ਦੀ ਜਾਨ ਬਚਾਉਣ ਦਾ ਜਿਹੜਾ ਸਿਹਰਾ ਹਾਸਲ ਕੀਤਾ। ਪਾਸ਼ਾ ਦੀ ਜਿਹੜੀ ਇਸ ਬਹਾਦਰੀ ਨੂੰ ਦੇਖਦਿਆਂ ਆਸਟ੍ਰੇਲੀਆ ਨੇ ਜਿਹੜਾ ਹੈ ਉਹਨਾਂ ਨੂੰ ਸਥਾਈ ਰਿਹਾਇਸ਼ ਦੇ ਦਿੱਤੀ ਹੈ, ਤੇ ਇਸ ਤੋਂ ਇਲਾਵਾ ਉਸਦੀ ਪਤਨੀ ਤੇ 3 ਬੱਚਿਆਂ ਦੀਆਂ ਸਥਾਈ ਰਿਹਾਇਸ਼ ਅਰਜ਼ੀਆਂ ਦੇ ਉੱਤੇ ਵੀ ਕਾਰਵਾਈ ਕੀਤੀ ਜਾ ਰਹੀ ਹੈ। ਇਸ ਖਬਰ ਤੋਂ ਬਾਅਦ ਸਮਾਜਿਕ ਮਾਧਿਅਮਾਂ ਦੇ ਉੱਤੇ ਜਿਹੜਾ ਲੋਕਾਂ ਨੇ ਪਾਤਸ਼ਾਹ ਦੀ ਖੂਬ ਪ੍ਰਸ਼ੰਸਾ ਵੀ ਕੀਤੀ ਹੈ। ਕਈਆਂ ਨੇ ਤਾਂ ਲਿਖ ਦਿੱਤਾ ਕਿ ਉਸ ਨੂੰ ਬਹਾਦਰ ਇਨਸਾਨ ਦੇ ਵਜੋਂ ਪੇਸ਼ ਕੀਤਾ ਜਾਣਾ ਚਾਹੀਦਾ ਹੈ। ਹੋਰਾਂ ਨੇ ਕਿਹਾ ਕਿ ਅਜਿਹੇ ਕੰਮ ਵੱਖ ਵੱਖ ਭਾਈਚਾਰਿਆਂ ਵਿਚਕਾਰ ਜਿਹੜਾ ਭਰੋਸਾ ਤੇ ਏਕਤਾ ਨੂੰ ਮਜ਼ਬੂਤ ਕਰਦੇ ਹੈ ਤੇ ਕੁਝ ਲੋਕਾਂ ਨੇ ਮੰਗ ਕੀਤੀ ਹੈ ਕਿ ਸਥਾਈ ਰਿਹਾਇਸ਼ ਦੇ ਨਾਲ ਉਸ ਨੂੰ ਜਿਹੜਾ ਵਿਸ਼ੇਸ਼ ਸਨਮਾਨ ਦੇ ਨਾਲ ਵੀ ਤੇ ਆਰਥਿਕ ਇਨਾਮ ਵੀ ਜਿਹੜਾ ਉਹਨੂੰ ਮਿਲਣਾ ਚਾਹੀਦਾ ਹੈ, ਉਹ ਹੱਕਦਾਰ ਹੈ। ਵੇਰਵਿਆਂ ਦੇ ਅਨੁਸਾਰ ਰਾਹਤ ਕਾਰਜਾਂ ਦੇ ਦੌਰਾਨ ਪਾਈ ਉਸਦੀ ਜਿਹੜੀ ਸੀ ਟੋਪੀ ਨੂੰ ਸਿਡਨੀ ਦੇ ਅਜਾਇਬ ਘਰ ਦੇ ਵਿੱਚ ਰੱਖਿਆ ਜਾਵੇਗਾ, ਜੋ ਉਸ ਸਮੇਂ ਦੇ ਵਿੱਚ ਉਹਨੇ ਜੋ ਕੱਪੜੇ ਪਾਏ ਹੋਏ ਸਨ, ਕੈਪ ਲਈ ਹੋਈ ਸੀ। ਤੇ ਰਹਿਮਤ ਪਾਸ਼ਾ ਦਾ ਜਿਹੜਾ ਨਾਮ ਕਈ ਬਹਾਦਰੀ ਪੁਰਸਕਾਰਾਂ ਦੇ ਲਈ ਵੀ ਭੇਜਿਆ ਗਿਆ ਹੈ ਉੱਥੇ। ਕਿਆ ਬਾਤ ਹੈ ਜੀ, ਸਲਾਮ ਹੈ, ਸਲੂਟ ਹੈ ਇੱਦਾਂ ਦੇ ਦੋਸਤਾਂ ਨੂੰ, ਲੋਕਾਂ ਨੂੰ ਜਿਨ੍ਹਾਂ ਨੇ ਬਹਾਦਰੀ ਦਿਖਾਈ ਹੈ, ਜਾਨਾਂ ਬਚਾਈਆਂ ਨੇ। ਦੂਸਰੇ ਪਾਸੇ ਲੜਾਈ ਜੰਗ ਦੀ ਗੱਲ ਕਰੀਏ, ਹੌਰਮੁਜ਼ ਦੇ ਬਾਰੇ ਇਰਾਨ ਦੀ ਮੰਗ ਹੈ, ਡੇਂਜਰਸ ਮਿਸਾਲ। ਮਾਰਕੋ ਰੂਬੀਓ ਦਾ ਕਹਿਣਾ ਹੈ ਕਿ ਅਮਰੀਕਾ ਵਿਸ਼ੇਸ਼ ਮੰਤਰੀ ਵੱਲੋਂ ਆਸੀਅਨ ਮੁਲਕਾਂ ਦੇ ਆਗੂਆਂ ਨੂੰ ਚੇਤਾਵਨੀ ਦਿੱਤੀ ਗਈ ਹੈ। ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬੀਓ ਨੇ ਬੁੱਧਵਾਰ ਨੂੰ ਏਸ਼ੀਆਈ ਆਗੂਆਂ ਨੂੰ ਚੇਤਾਵਨੀ ਦਿੱਤੀ ਕਿ ਹੌਰਮੁਜ਼ ਨੂੰ ਕੰਟਰੋਲ ਕਰਨ ਦੇ ਉੱਤੇ ਉਥੋਂ ਟੋਲ ਵਸੂਲਣ ਦੀ ਇਰਾਨ ਦੀ ਮੰਗ ਆਲਮੀ ਅਰਥਚਾਰੇ ਦੇ ਉੱਤੇ ਨੈਵੀਗੇਸ਼ਨ ਦੀ ਆਜ਼ਾਦੀ ਦੇ ਸਿਧਾਂਤ ਲਈ ਖਤਰਾ ਜਿਹੜਾ ਪੈਦਾ ਕਰੇਗੀ। ਰੂਬੀਓ ਇੱਥੇ ਜਿਹੜਾ ਫਿਲੀਪੀਨਸ ਦੀ ਰਾਜਧਾਨੀ ਮਨੀਲਾ ਦੇ ਵਿੱਚ ਆਸੀਅਨ ਮੁਲਕਾਂ ਦੇ ਆਪਣੇ ਹਮਰੁਤਬਾਵਾਂ ਦੇ ਨਾਲ ਸਾਲਾਨਾ ਬੈਠਕ ਸ਼ੁਰੂ ਹੋਣ ਤੋਂ ਪਹਿਲਾਂ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਰੂਬੀਓ ਨੇ ਕਿਹਾ ਕਿ ਵਾਸ਼ਿੰਗਟਨ ਭਾਵੇਂ ਪੱਛਮੀ ਏਸ਼ੀਆ ਦੇ ਵਿੱਚ ਜੰਗ ਦੇ ਵਿੱਚ ਰੁੱਝਿਆ ਹੋਇਆ, ਪਰ ਉਹ 100% ਆਸੀਅਨ ਮੁਲਕਾਂ ਦੇ ਨਾਲ ਹੈ ਤੇ ਜੇ ਅਸੀਂ ਮੱਧ ਪੂਰਬ ਦੇ ਵਿੱਚ ਮਿਸਾਲ ਕਾਇਮ ਕਰਦੇ ਹਾਂ ਜਿੱਥੇ ਇੱਕ ਦੇਸ਼ ਦੇ ਵਿੱਚ ਫੈਸਲਾ ਕਰ ਸਕਦਾ ਹੈ ਕਿ ਉਹ ਕਿਸੇ ਕੌਮਾਂਤਰੀ ਜਲ ਮਾਰਗ ਨੂੰ ਕੰਟਰੋਲ ਕਰਨ ਜਾ ਰਿਹਾ ਹੈ ਤੇ ਟੋਲ ਵਸੂਲੇਗਾ ਤੇ ਜੇ ਤੁਸੀਂ ਉਹਨਾਂ ਨੂੰ ਭੁਗਤਾਨ ਨਹੀਂ ਕਰਦੇ ਤਾਂ ਤੁਹਾਡੇ ਜਹਾਜ਼ ਉਡਾ ਦੇਵੇਗਾ ਤਾਂ ਅਸੀਂ ਬਹੁਤ ਹੀ ਖਤਰਨਾਕ ਮਿਸਾਲ ਕਾਇਮ ਕਰਾਂਗੇ ਉੱਥੇ, ਜੋ ਇਸ ਖੇਤਰ ਸਣੇ ਦੁਨੀਆਂ ਦੇ ਹੋਰ ਹਿੱਸਿਆਂ ਦੇ ਵਿੱਚ ਵੀ ਦੁਹਰਾਈ ਜਾਵੇਗੀ। ਟਰੰਪ ਪ੍ਰਸ਼ਾਸਨ ਵੱਲੋਂ ਸਾਊਦੀ ਅਰਬ ਦੇ ਨਾਲ ਇੱਕ ਸਮਝੌਤੇ ਦੇ ਉੱਤੇ ਦਸਤਖਤ ਕੀਤੇ ਜਾਣ ਦੀ ਆਸ ਹੈ, ਜੋ ਸੰਭਾਵੀ ਤੌਰ ਦੇ ਉੱਤੇ ਸੂਬੇ ਨੂੰ ਉਸਦੇ ਗੈਰ ਫੌਜੀ ਪਰਮਾਣੂ ਪ੍ਰੋਗਰਾਮ ਦੇ ਲਈ ਯੂਰੇਨੀਅਮ ਭਰਪੂਰਤਾ ਦੀ ਜਿਹੜੀ ਹੈ ਸਮਰਥਾ ਮੁਹੱਈਆ ਕਰਾ ਸਕਦਾ ਹੈ। ਵਿਦੇਸ਼ ਮੰਤਰੀ ਮਾਰਕੋ ਰੂਬੀਓ ਦਾ ਕਹਿਣਾ ਕਿ ਅਮਰੀਕਾ ਵੱਲੋਂ ਦਸਤਖਤਸ਼ੁਦਾ ਕੋਈ ਵੀ ਸਮਝੌਤਾ ਪਰਮਾਣੂ ਪਸਾਰ ਦੇ ਵੱਲ ਨਹੀਂ ਲੈ ਕੇ ਜਾਵੇਗਾ। ਇਸ ਸਮਝੌਤੇ ਦੇ ਤਹਿਤ ਸਾਂਝੇ ਅਮਰੀਕਾ ਸਾਊਦੀ ਅਧਿਐਨ ਤੋਂ ਬਾਅਦ ਸਾਊਦੀ ਅਰਬ ਦੇ ਵਿੱਚ ਯੂਰੇਨੀਅਮ ਭਰਪੂਰਤਾ ਸਹੂਲਤ ਦੇ ਨਿਰਮਾਣ ਦੀ ਇਜਾਜ਼ਤ ਮਿਲ ਸਕਦੀ ਹੈ। ਇਹ ਪੁਸ਼ਟੀ ਫੈਸਲੇ ਤੋਂ ਜਾਣੂ ਦੋ ਵਿਅਕਤੀਆਂ ਨੇ ਕੀਤੀ ਹੈ ਜੋ ਵੇਰਵਿਆਂ ਦੇ ਉੱਤੇ ਚਰਚਾ ਕਰਨ ਦੇ ਲਈ ਅਧਿਕਾਰਤ ਨਹੀਂ ਸਨ ਤੇ ਉਹਨਾਂ ਇਹ ਵੀ ਜਾਣਕਾਰੀ ਨਾਮ ਨਾ ਛਾਪਣ ਦੀ ਸ਼ਰਤ ਦੇ ਉੱਤੇ ਦਿੱਤੀ ਹੈ ਤੇ ਉਹਨਾਂ ਨੇ ਸਮਝੌਤੇ ਦੀ ਪੁਸ਼ਟੀ ਨਹੀਂ ਕੀਤੀ ਹੈ। ਪਰ ਰੂਬੀਓ ਨੇ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਹੋਇਆਂ ਫੈਸਲੇ ਦੀ ਹੋ ਰਹੀ ਆਲੋਚਨਾ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਜ਼ਰੂਰ ਕੀਤੀ ਹੈ। ਯੂਰਪੀਅਨ ਯੂਨੀਅਨ ਦੇ ਵਫਦ ਦੇ ਵੱਲੋਂ ਮਾਸ ਗ੍ਰੇਵਸ ਵਾਲੀ ਥਾਂ ਦਾ ਵਿਜ਼ਿਟ ਕੀਤਾ ਜਾ ਰਿਹਾ। ਸ੍ਰੀਲੰਕਾ ਦੇ ਵਿੱਚ ਲੋਕਾਂ ਨੇ ਕੌਮਾਂਤਰੀ ਏਜੰਸੀਆਂ ਤੋਂ ਜਾਂਚ ਕਰਾਉਣ ਦੇ ਲਈ ਮੁਜ਼ਾਹਰਾ ਜਿਹੜਾ ਕੀਤਾ। ਸ੍ਰੀਲੰਕਾ ਦੇ ਵਿੱਚ ਚੈਮਾਨੀ ਸਮੂਹਿਕ ਕਬਰਾਂ ਵਾਲੀ ਥਾਂ ਦਾ ਦੌਰਾ ਕਰਨ ਪਹੁੰਚੇ ਯੂਰਪੀਅਨ ਯੂਨੀਅਨ ਦੇ ਵਫਦ ਦਾ ਪੀੜਤ ਪਰਿਵਾਰਾਂ ਦੇ ਵੱਲੋਂ ਜ਼ੋਰਦਾਰ ਜਿਹੜਾ ਵਿਰੋਧ ਕੀਤਾ ਗਿਆ। ਉਨ੍ਹਾਂ ਮੰਗ ਕੀਤੀ ਕਿ ਮਾਮਲੇ ਦੀ ਕੌਮਾਂਤਰੀ ਏਜੰਸੀਆਂ ਦੇ ਵੱਲੋਂ ਜਾਂਚ ਕਰਵਾਈ ਜਾਵੇ ਤੇ ਸ੍ਰੀਲੰਕਾ ਦੇ ਉੱਤਰੀ ਜਾਫਨਾ ਜ਼ਿਲ੍ਹੇ ਦੇ ਵਿੱਚ ਸਥਿਤ ਚੈਮਾਨੀ ਦੇਸ਼ ਦੇ ਵਿੱਚ ਲਗਭਗ 3 ਦਹਾਕੇ ਲੰਮੇ ਚੱਲੀ ਖਾਨਾ ਜੰਗੀ ਦੌਰਾਨ ਲਾਪਤਾ ਹੋਏ ਨਾਗਰਿਕਾਂ ਨੂੰ ਉੱਥੇ ਦਫਨਾਉਣ ਦੇ ਕਾਰਨ ਚਰਚਾ ਦੇ ਵਿੱਚ ਰਿਹਾ ਹੈ। ਲਾਪਤਾ ਵਿਅਕਤੀਆਂ ਦੇ ਪਰਿਵਾਰਾਂ ਦੇ ਨਾਲ ਸੰਬੰਧਿਤ ਐਸੋਸੀਏਸ਼ਨ ਦੇ ਬੈਨਰ ਦੇ ਹੇਠ ਵੱਡੀ ਗਿਣਤੀ 'ਚ ਇਕੱਠੀਆਂ ਹੋਈਆਂ ਔਰਤਾਂ ਤੇ ਪੀੜਤਾਂ ਨੇ ਹੱਥਾਂ ਦੇ ਵਿੱਚ ਤਖ਼ਤੀਆਂ ਤੇ ਲਾਪਤਾ ਹੋਏ ਆਪਣੇ ਪਰਿਵਾਰਕ ਮੈਂਬਰਾਂ ਦੀਆਂ ਤਸਵੀਰਾਂ ਫੜੀਆਂ ਹੋਈਆਂ ਸਨ। ਵਫਦ ਦੇ ਵਿੱਚ ਯੂਰਪੀਅਨ ਯੂਨੀਅਨ ਸਮੇਤ ਫਰਾਂਸ, ਜਰਮਨੀ, ਇਟਲੀ ਤੇ ਨੀਦਰਲੈਂਡ ਦੇ ਜਿਹੜੇ ਨੇ ਸਫੀਰ ਸ਼ਾਮਲ ਸਨ। ਮਨੁੱਖੀ ਹੱਕਾਂ ਦੇ ਵਕੀਲ ਰਨੀਤਾ ਗੁਨਾਨ ਰਾਜਾ ਅਨੁਸਾਰ 93 ਦਿਨਾਂ ਦੀ ਖੁਦਾਈ ਦੇ ਦੌਰਾਨ ਹੁਣ ਤੱਕ 467 ਮਨੁੱਖੀ ਪਿੰਜਰ ਉੱਥੋਂ ਬਰਾਮਦ ਹੋ ਚੁੱਕੇ ਹੈ। ਬੀਤੇ ਦਿਨ ਵੀ 3 ਬੱਚਿਆਂ ਦੇ ਸਮੇਤ 13 ਹੋਰ ਪਿੰਜਰ ਮਿਲੇ ਸਨ। ਖੁਦਾਈ ਦੇ ਦੌਰਾਨ ਬੱਚਿਆਂ ਦੇ ਦੁੱਧ ਦੀਆਂ ਬੋਤਲਾਂ, ਸਕੂਲੀ ਬੈਗ, ਖਿਡੌਣੇ ਤੇ ਸੜੀਆਂ ਹੱਡੀਆਂ ਵੀ ਜਿਹੜੀਆਂ ਬਰਾਮਦ ਹੋਈਆਂ ਨੇ ਤੇ ਫਰਵਰੀ 2025 ਦੇ ਵਿੱਚ ਉਸਾਰੀ ਦੇ ਕੰਮਾਂ ਦੇ ਦੌਰਾਨ ਉੱਥੋਂ ਪਹਿਲੀ ਵਾਰ ਜਿਹੜਾ ਪਿੰਜਰ ਉੱਥੇ ਮਿਲਿਆ ਸੀ। ਆਖਰੀ ਖਬਰਾਂ ਵੱਲ ਨੂੰ ਵਧੀਏ ਤੇ ਭਾਰਤ ਤੇ ਨਿਊਜ਼ੀਲੈਂਡ ਨੇ ਇਤਿਹਾਸਕ ਫ੍ਰੀ ਟ੍ਰੇਡ ਐਗਰੀਮੈਂਟ ਦੇ ਉੱਤੇ ਹਸਤਾਖਰ ਕਰ ਦਿੱਤੇ ਹੈ ਤੇ ਰਿਸ਼ਤੇ ਨੂੰ ਸਟ੍ਰੈਟੇਜਿਕ ਪਾਰਟਨਰਸ਼ਿਪ ਦਾ ਦਰਜਾ ਦਿੱਤਾ ਗਿਆ। ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਨਿਊਜ਼ੀਲੈਂਡ ਦੀ ਇਤਿਹਾਸਕ ਫੇਰੀ ਜੋ ਕਿ 40 ਸਾਲਾਂ ਦੇ ਵਿੱਚ ਕਿਸੇ ਭਾਰਤੀ ਪ੍ਰਧਾਨ ਮੰਤਰੀ ਦੀ ਪਹਿਲੀ ਫੇਰੀ ਹੈ, ਉਹਨੇ ਦੋਵਾਂ ਦੇਸ਼ਾਂ ਵਿਚਕਾਰ ਸੰਬੰਧਾਂ ਨੂੰ ਰਣਨੀਤਿਕ ਭਾਈਵਾਲੀ ਦੇ ਪੱਧਰ ਤੱਕ ਪਹੁੰਚਾ ਦਿੱਤਾ ਹੈ ਉੱਚਾ। ਪ੍ਰਧਾਨ ਮੰਤਰੀ ਕ੍ਰਿਸਟੋਫਰ ਲਕਸਨ ਦੀ ਜਿਹੜੀ ਮੇਜ਼ਬਾਨੀ ਦੇ ਵਿੱਚ ਦੋਵਾਂ ਨੇਤਾਵਾਂ ਨੇ 2030 ਤੱਕ ਦਾ ਰੋਡ ਮੈਪ ਬਣਾਇਆ, ਇੱਕ ਇਤਿਹਾਸਕ ਮੁਕਤ ਵਪਾਰ ਸਮਝੌਤਾ FTA ਦੇ ਉੱਤੇ ਦਸਤਖਤ ਕੀਤੇ ਹੈ, 10 ਦੁਵੱਲੇ ਸਮਝੌਤਿਆਂ ਨੂੰ ਅੰਤਮ ਰੂਪ ਦਿੱਤਾ ਗਿਆ, ਨਾਲ ਹੀ ਮੁੱਖ ਖੇਤਰਾਂ ਦੇ ਵਿੱਚ 8 ਨਵੀਆਂ ਪਹਿਲਕਦਮੀਆਂ ਵੀ ਕੀਤੀਆਂ ਗਈਆਂ ਨੇ। ਇਸ ਨਵੇਂ FTA ਦਾ ਜਿਹੜਾ ਉਦੇਸ਼ ਹੈ ਨਿਵੇਸ਼ ਨੂੰ ਉਤਸ਼ਾਹਿਤ ਕਰਕੇ, ਬਾਜ਼ਾਰ ਪਹੁੰਚ ਦੇ ਵਿੱਚ ਸੁਧਾਰ ਕਰਕੇ ਤੇ ਕਸਟਮ ਪ੍ਰਕਿਰਿਆਵਾਂ ਨੂੰ ਸਰਲ ਬਣਾਇਆ ਜਾਵੇ। 2030 ਤੱਕ ਦੁਵੱਲੇ ਵਪਾਰ ਨੂੰ ਦੁੱਗਣਾ ਕਰਕੇ ਨਿਊਜ਼ੀਲੈਂਡ ਡਾਲਰ ਜਿਹੜਾ 7 ਬਿਲੀਅਨ ਕਰਨਾ ਹੈ। PAR ਤੋਂ ਇਲਾਵਾ ਦੋਵਾਂ ਦੇਸ਼ਾਂ ਨੇ 100 ਸਾਲ ਦੀ ਏਕਤਾ ਦੇ ਰਾਹੀਂ ਖੇਡ 226 ਪਹਿਲਕਦਮੀ ਦੇ ਤਹਿਤ ਖੇਤੀਬਾੜੀ, ਖਾਸ ਕਰਕੇ ਡੇਅਰੀ, ਕੀਵੀ ਫਰੂਟ ਜਿਹੜਾ ਹੈ, ਤੇ ਤਕਨਾਲੋਜੀ ਟਰਾਂਸਫਰ ਦੇ ਨਾਲ ਨਾਲ ਸਿੱਖਿਆ, ਅੰਟਾਰਕਟਿਕ ਖੋਜ, ਆਫਤ ਪ੍ਰਬੰਧਨ ਤੇ ਖੇਡਾਂ ਦੇ ਵਿੱਚ ਸਹਿਯੋਗ ਨੂੰ ਮਜ਼ਬੂਤ ਕੀਤਾ। ਇੱਕ ਪਾਸੇ ਦੇਖੋ ਇਨ੍ਹਾਂ ਚੀਜ਼ਾਂ ਵੱਲ ਸਾਡਾ ਕੋਈ ਧਿਆਨ ਨਹੀਂ ਹੈ, ਦੂਸਰੇ ਪਾਸੇ ਸਿਰਫ਼ ਅਮਰੀਕਾ ਨੂੰ ਜ਼ਰੂਰ ਟਾਰਗੇਟ ਕੀਤਾ ਜਾਂਦਾ, ਕਿਉਂਕਿ ਬਹੁਤ ਸਾਰੀਆਂ ਕਿਸਾਨ ਜਥੇਬੰਦੀਆਂ ਜਾਂ ਹੋਰ ਜਿਹੜਾ ਕੁਝ MOU ਜਿਹੜੇ ਸਾਈਨ ਹੋ ਰਹੇ ਨੇ ਜਾਂ ਡੀਲ ਹੋ ਰਹੀ ਹੈ, FTA ਜਿਹੜੇ ਸਮਝੌਤੇ ਹੋ ਰਹੇ ਨੇ, ਆਹ ਪਿਛਲੇ ਦਿਨਾਂ ਦੇ ਵਿੱਚ ਦੇਖੋ ਇੰਗਲੈਂਡ ਦੇ ਨਾਲ ਹੋਇਆ ਤੇ ਉਹ ਵੀ ਲਾਗੂ ਹੋ ਗਿਆ, ਤੇ ਅੱਜ ਨਿਊਜ਼ੀਲੈਂਡ ਦੇ ਨਾਲ ਹੋਇਆ ਉਹ ਵੀ ਲਾਗੂ ਹੋ ਗਿਆ, ਤੇ ਸਿਰਫ਼ ਤੇ ਸਿਰਫ਼ ਅਮਰੀਕਾ ਨੂੰ ਜ਼ਰੂਰ ਆਪਾਂ ਦੇਖਦੇ ਹਾਂ, ਪਰ ਇਹਨੇ ਛੋਟੇ ਹੋਰ ਮੁਲਕ ਜਿਹੜੇ ਨੇ ਉਹਨਾਂ ਦੇ ਨਾਲ ਸਮਝੌਤੇ ਕੀਤੇ ਜਾ ਰਹੇ ਹੈ, ਉਹਦੀ ਗੱਲ ਨਹੀਂ ਹੁੰਦੀ ਪਈ ਹੈ। ਨਵੇਂ ਸਮੁੰਦਰੀ ਸਮਝੌਤਿਆਂ ਦੇ ਵਿੱਚ ਜਲ ਸੈਨਾ, ਲੌਜਿਸਟਿਕਸ ਸਹਾਇਤਾ, ਸਾਲਾਨਾ ਸਮੁੰਦਰੀ ਸੁਰੱਖਿਆ ਸੰਵਾਦ ਅਤੇ ਅੱਤਵਾਦ ਵਿਰੋਧੀ ਸਾਂਝੇ ਕਾਰਜ ਸਮੂਹ ਰਾਹੀਂ ਰੱਖਿਆ ਤੇ ਸੁਰੱਖਿਆ ਸੰਬੰਧਾਂ ਨੂੰ ਕਾਫ਼ੀ ਮਜ਼ਬੂਤ ਕੀਤਾ ਗਿਆ। ਦੋਵਾਂ ਆਗੂਆਂ ਨੇ ਇੱਕ ਆਜ਼ਾਦ ਤੇ ਖੁੱਲ੍ਹੇ ਇੰਡੋ ਪੈਸੇਫਿਕ ਪ੍ਰਤੀ ਆਪਣੀ ਵਚਨਬੱਧਤਾ ਦੁਹਰਾਈ ਹੈ। ਇਸ ਤੋਂ ਇਲਾਵਾ ਨਿਊਜ਼ੀਲੈਂਡ ਨੇ ਸੁਧਾਰੀ ਗਈ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਦੇ ਵਿੱਚ ਭਾਰਤ ਦੀ ਸਥਾਈ ਮੈਂਬਰਸ਼ਿਪ ਤੇ ਪਰਮਾਣੂ ਸਪਲਾਇਰ ਸਮੂਹ NSG ਦੇ ਵਿੱਚ ਭਾਰਤ ਦੇ ਦਾਖਲੇ ਦਾ ਸਮਰਥਨ ਵੀ ਕਰ ਦਿੱਤਾ ਹੈ। ਆਖਰੀ ਖਬਰ ਵੱਲ ਨੂੰ ਵਧੀਏ ਤੇ ਰਾਸ਼ਟਰਪਤੀ ਚੋਣਾਂ ਦੇ ਵਿੱਚ ਕੀਤੀ ਦਖਲ ਅੰਦਾਜ਼ੀ ਤਾਂ ਕਹਿੰਦੇ ਮਿਲੇਗੀ ਸਖ਼ਤ ਸਜ਼ਾ, ਫਰਾਂਸ ਨੇ ਇਹ ਜਿਹੜੀ ਹੈ ਗੱਲਬਾਤ ਕਹਿ ਦਿੱਤੀ ਹੈ। ਫਰਾਂਸ ਦੇ ਗ੍ਰਹਿ ਮੰਤਰੀ ਲੋਰੇਟ ਨੁਨੇਜ਼ ਨੇ ਕਿਹਾ ਕਿ ਦੂਜੇ ਦੇਸ਼ਾਂ ਦੇ ਵੱਲੋਂ ਚੋਣਾਂ ਦੇ ਵਿੱਚ ਦਖਲ ਅੰਦਾਜ਼ੀ ਬਰਦਾਸ਼ਤ ਨਹੀਂ ਕੀਤੀ ਜਾਏਗੀ, ਅਜਿਹਾ ਕਰਨ ਵਾਲਿਆਂ ਦੇ ਲਈ ਸਜ਼ਾਵਾਂ ਨੂੰ ਸਖ਼ਤ ਕੀਤਾ ਜਾਵੇਗਾ। ਨੁਨੇਜ਼ ਨੇ ਬੁੱਧਵਾਰ ਬੀਤੇ ਕੱਲ੍ਹ ਦੇ ਵਿੱਚ ਪੱਤਰਕਾਰਾਂ ਨੂੰ ਦੱਸਿਆ ਕਿ ਅੱਜ ਸਵੇਰੇ ਮੈਂ ਮੰਤਰੀ ਪਰਿਸ਼ਦ ਸਾਹਮਣੇ ਇੱਕ ਬਿੱਲ ਪੇਸ਼ ਕੀਤਾ ਹੈ ਜਿਸਦੇ ਵਿੱਚ ਕੈਦ ਦੀ ਜਿਹੜੀ ਸਜ਼ਾ ਨੂੰ 1 ਸਾਲ ਤੋਂ ਵਧਾ ਕੇ 3 ਸਾਲ ਅਤੇ ਜੁਰਮਾਨੇ ਨੂੰ 15,000 ਯੂਰੋ ਤੋਂ ਵਧਾ ਕੇ 45,000 ਯੂਰੋ 51,300 ਡਾਲਰ ਕਰਨ ਦਾ ਪ੍ਰਸਤਾਵ ਰੱਖਿਆ। ਇੱਕ ਸੁਤੰਤਰ ਕਮਿਸ਼ਨ ਸਥਾਪਿਤ ਕਰਨ ਦੀ ਯੋਜਨਾ ਬਣਾ ਰਹੇ ਨੇ ਜਿਸਦਾ ਕੰਮ ਚੋਣ ਪ੍ਰਕਿਰਿਆ ਦੇ ਵਿੱਚ ਵਿਦੇਸ਼ੀ ਦਖਲਅੰਦਾਜ਼ੀ ਦੇ ਮਾਮਲਿਆਂ ਦੇ ਬਾਰੇ ਜਨਤਾ ਨੂੰ ਸੂਚਿਤ ਕਰਨਾ ਹੋਵੇਗਾ। ਫਰਾਂਸ ਦੇ ਵਿੱਚ ਰਾਸ਼ਟਰਪਤੀ ਚੋਣਾਂ 18 ਅਪ੍ਰੈਲ 2027 ਨੂੰ ਹੋਣੀਆਂ ਨੇ। ਜੇਕਰ ਲੋੜ ਪਈ ਤਾਂ ਦੂਜਾ ਦੌਰ 2 ਮਈ ਨੂੰ ਜਿਹੜਾ ਹੋਵੇਗਾ ਤੇ ਮੌਜੂਦਾ ਫਰਾਂਸੀਸੀ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਚੋਣ ਨਹੀਂ ਲੜ ਸਕਣਗੇ ਕਿਉਂਕਿ ਉਹ ਪਹਿਲਾਂ ਹੀ ਜਿਹੜਾ ਆਪਣਾ ਲਗਾਤਾਰ ਦੂਜਾ ਕਾਰਜਕਾਲ ਪੂਰਾ ਕਰ ਚੁੱਕੇ ਨੇ ਤੇ ਕਰ ਰਹੇ ਨੇ। ਲਓ ਦੋਸਤੋ, ਇਹ ਸਾਂਝੀ ਅੱਜ ਦੀਆਂ ਦੇਸ਼ ਤੇ ਦੀਆਂ ਖਬਰਾਂ ਤੇ ਫਰਾਂਸ ਤੋਂ ਪੁਰੇਵਾਲ ਸਾਹਿਬ ਵੀ ਜੁੜੇ ਆ ਤੇ ਉਹਨਾਂ ਦੇ ਮੁਲਕ ਦੀ ਖਬਰ ਵੀ ਹੈ ਤੇ ਫਰਾਂਸ ਦੇ ਵਿੱਚ ਐਲਾਨ ਕਰ ਦਿੱਤਾ ਜੀ ਅਗਲਿਆਂ ਨੇ ਤੇ ਜੇ ਕਹਿੰਦੇ ਨੇ ਬਾਹਰੋਂ ਦਖਲਅੰਦਾਜ਼ੀ ਹੋਈ ਹੋਰ ਮੁਲਕਾਂ ਦੀ ਸਾਡੀਆਂ ਚੋਣਾਂ ਦੇ ਦੌਰਾਨ ਤੇ ਭਾਈ ਵੱਡੇ ਜੁਰਮਾਨੇ ਲੱਗਣਗੇ। 15,000 ਯੂਰੋ ਪਹਿਲਾਂ ਦਾ ਜੁਰਮਾਨਾ ਹੈ ਤੇ ਉਹਨੂੰ ਵਧਾ ਕੇ 45,000 ਯੂਰੋ ਕਰ ਦਿੱਤਾ ਜਾਵੇਗਾ। ਤੇ ਲੋ ਦੋਸਤੋ, ਇਹ ਸਾਂਝੀ ਅੱਜ ਦੀਆਂ ਦੇਸ਼ ਤੇ ਦੀਆਂ ਖਬਰਾਂ। ਲਾਈਨਾਂ ਤੁਹਾਡੇ ਲਈ ਖੁੱਲੀਆਂ ਨੇ +358 44 949 19 ਬਾਰ ਸਟੂਡੀਓ ਦਾ ਨੰਬਰ ਹੈ, ਕਾਲ ਤੁਸੀਂ ਕਰ ਸਕਦੇ ਹੋ। ਰਜਿੰਦਰ ਜੀਰਾ ਜੀ ਜੁੜੇ ਹੋਏ ਨੇ ਭਾਰਤ ਜੀ ਤੇ ਸਾਰੇ ਸੱਜਣਾਂ ਨੂੰ ਰਜਿੰਦਰ ਜੀਰਾ ਵੱਲੋਂ ਪਿਆਰ ਭਰੀ ਕਹਿੰਦੇ ਨਮਸਕਾਰ ਹੈ ਜੀ। ਤੇ ਪੁਰੇਵਾਲ ਸਾਹਿਬ ਸਤਿ ਸ੍ਰੀ ਅਕਾਲ ਭੇਜਦੇ ਫਰਾਂਸ ਤੋਂ। ਬਹਾਦਰ ਵੀਰ ਜੀ ਕਹਿੰਦੇ ਸਤਿ ਸ੍ਰੀ ਅਕਾਲ ਜੀ, ਆਪਣੇ ਔਜਲਾ ਸਾਹਿਬ ਲਿਖਦੇ ਆ ਤੇ ਨਾਲ ਦੀ ਨਾਲ ਇਸੇ ਤਰ੍ਹਾਂ ਹੀ ਹੋਰ ਅਗਲੇ ਸੁਨੇਹੇ ਨੇ ਆਪਣੇ। ਸਿਕੰਦਰ ਸਿੰਘ ਔਜਲਾ ਸਾਹਿਬ ਦੇ ਕਹਿੰਦੇ ਨੇ ਕਿ ਗੱਲ ਤੋਰੋ ਬਸ, ਮੁੱਦੇ ਚੋਂ ਮੁੱਦਾ ਉੱਠ ਗਿਆ ਕਹਿੰਦੇ ਜੀ। ਤੇ ਬਹਾਦਰ ਵੀਰ ਜੀ ਸਤਿ ਸ੍ਰੀ ਅਕਾਲ। ਤੇ ਰਾਜਨ ਸੈਣੀ ਸਾਹਿਬ ਕਹਿੰਦੇ PR ਭਾਰਤ ਸਾਹਿਬ, ਹਾਂਜੀ PR ਜੀ ਬਿਲਕੁਲ ਜੀ, ਉੱਥੇ PR ਦੇ ਦਿੱਤੀ ਹੈ, ਪਰਮਾਨੈਂਟ ਰੈਜ਼ੀਡੈਂਸੀ ਆਸਟ੍ਰੇਲੀਆ ਦੇ ਵਿੱਚ ਉਹਨਾਂ ਨੂੰ, ਤੇ ਪਰਿਵਾਰ ਨੂੰ ਵੀ ਦੇਣ ਦੀ ਜਿਹੜੀ ਪੂਰੀ ਯੋਜਨਾ ਬਣ ਚੁੱਕੀ ਹੈ ਜੀ। ਤੇ ਵਧੀਆ ਵਿਚਾਰ ਦੋਹਾਂ ਵੀਰਾਂ ਵੱਲੋਂ ਕਹਿੰਦੇ ਨੇ, ਐਪਰੀਸ਼ੀਏਟ ਕਰਦੇ ਆ ਔਜਲਾ ਸਾਹਿਬ। ਤੇ ਰਾਜਨ ਜੀ ਨੂੰ ਤੇ ਮੈਨੂੰ ਨਾਲ ਤੇ ਸ਼ੁਕਰੀਆ ਵੀਰ ਜੀ ਕਹਿੰਦੇ ਨੇ ਤੇ ਇਸੇ ਤਰ੍ਹਾਂ ਰਾਜਨ ਸੈਣੀ ਸਾਹਿਬ ਰਾਜਨ ਸੈਣੀ ਸਾਹਿਬ ਕਹਿੰਦੇ ਵੀਰ ਜੀ ਤੁਸੀਂ ਮਿੰਟੂ ਖਿਲਾਫ਼ ਮਾਹੌਲ ਬਣਾ ਦੇਣਾ ਜੀ ਹੱਸ ਰਹੇ ਨੇ ਜੀ ਤੇ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕਹਿੰਦੇ ਆ ਆਪਣੇ ਸਤਨਾਮ ਸਿੰਘ ਜਾਣੀਆਂ ਚੱਲ ਬਾਈ ਜੀ ਤੇ ਗੁਲਾਬ ਦੇ ਫੁੱਲ ਭੇਜੇ ਆ ਤੇ ਇਸੇ ਤਰ੍ਹਾਂ ਹੀ ਉੱਪਰ ਜਿਹੜੇ ਨੇ ਦਵਿੰਦਰ ਭਾਰਤ ਜੀ UAE ਤੋਂ ਸਤਿ ਸ੍ਰੀ ਅਕਾਲ ਕਹਿੰਦੇ ਆ ਆਪਣੇ ਸੁਰਜੀਤ ਭਾਰਤ ਜੀ ਇੰਡੀਆ ਤੋਂ ਸਤਿ ਸ੍ਰੀ ਅਕਾਲ ਨਵਦੀਪ ਬਾਈ ਜੀ ਦਿੱਲੀ ਵਾਲੇ ਸਤਿ ਸ੍ਰੀ ਅਕਾਲ ਭੇਜਦੇ ਆ ਤੇ ਇਸੇ ਤਰ੍ਹਾਂ ਪਰਮਿੰਦਰ ਜੀ ਫਗਵਾੜੇ ਵਾਲੇ ਸਤਿ ਸ੍ਰੀ ਅਕਾਲ ਭੇਜਦੇ ਆ ਪਿਆਰਿਓ ਰਾਜਨ ਸੈਣੀ ਸਾਹਿਬ ਨੇ ਸਤਿ ਸ੍ਰੀ ਅਕਾਲ ਭੇਜੀ ਆ ਜੀ ਤੇ ਲਓ ਦੋਸਤੋ ਅੱਜ ਥੋੜੇ ਦੋਸਤ ਘੱਟ ਨੇ ਜੀ ਨਾਲ ਚਲੋ ਕੋਈ ਨੀ ਆਪਾਂ ਆਪਣਾ ਫਰਜ਼ ਨਿਭਾਉਣਾ ਹੈ ਦੁਨੀਆਦਾਰ ਆ ਦੁਨੀਆ ਦੇ ਤੋਂ ਫਰਜ਼ ਨਿਭਾਈ ਜਾ ਜੋ ਕੁਝ ਹੁੰਦਾ ਹੈ ਹੋ ਕੇ ਰਹਿੰਦਾ ਹੈ ਤੇ ਆਪਣਾ ਫਰਜ਼ ਨਿਭਾਈ ਜਾ ਲਓ ਦੋਸਤੋ ਗੱਲ ਕਰਦੇ ਹਾਂ ਪਹਿਲਾਂ ਗੱਲ ਕੀਤੀ ਹੈ ਜੀ ਬੀਬੀਆਂ ਦੇ ਸੁਪਨੇ ਚੱਕਣਾ ਚੂਰ ਹੋ ਚੁੱਕੇ ਹੈ ਤੇ ਦੂਸਰੇ ਪਾਸੇ ਗੱਲ ਕੀਤੀ ਸੀ ਕੋਕਰਜਾਂ ਦੇ ਉੱਤੇ NSA ਲੱਗਣ ਦੀ ਗੱਲ ਕੀਤੀ ਹੈ ਵਿਸਤਾਰ ਦੇ ਵਿੱਚ ਖਬਰਾਂ ਕੀਤੀਆਂ ਨੇ ਤੇ ਦੂਸਰੇ ਪਾਸੇ ਆਪਣੇ ਈਰਾਨ ਨੇ ਜਿਹੜੀ ਹੈ ਅਮਰੀਕਾ ਨੂੰ ਚੇਤਾਵਨੀ ਦੇ ਦਿੱਤੀ ਹੈ ਲਓ ਦੋਸਤੋ ਤੇ ਗੱਲ ਕਰਦੇ ਹਾਂ ਅੱਗੇ ਤੁਹਾਡੇ ਨਾਲ ਜਿਹਦੇ ਵਿੱਚ ਬਾਤ ਪਾਉਂਦੇ ਹਾਂ ਇੱਕ ਵੈਸੇ ਖਬਰ ਮੰਦਭਾਗੀ ਵੀ ਆ ਰਹੀ ਹੈ ASI ਨੇ ਨਹਿਰ ਦੇ ਵਿੱਚ ਛਾਲ ਮਾਰ ਦਿੱਤੀ ਕਥਿਤ ਵੀਡੀਓ ਵਾਇਰਲ ਹੋਈ ਹੈ ਤੇ 7 ਵਿਅਕਤੀਆਂ ਦੇ ਉੱਤੇ ਦੋਸ਼ ਲਗਾਏ ਨੇ ਇਹ ਖਬਰ ਆ ਰਹੀ ਹੈ ਜੀ ਆਪਣੀ ਆਈ ਹੈ ਜੀ ਹੈਲਪ ਨੰਬਰ ਜਿਹੜਾ 112 ਹੈ ਫਿਰੋਜ਼ਪੁਰ ਤੋਂ ਖਬਰ ਲੱਗੀ ਹੈ 112 ਹੈਲਪਲਾਈਨ ਦੇ ਵਿੱਚ ਮੱਖੂ ਵਿਖੇ ਤਾਇਨਾਤ ਇੱਕ ਸਹਾਇਕ ਥਾਣੇਦਾਰ ASI ਗੁਰਦਿਆਲ ਸਿੰਘ ਜੋ ਬਟਾਲਾ ਦਾ ਰਹਿਣ ਵਾਲਾ ਹੈ ਉਹਨੇ ਅੱਜ ਤੜਕੇ ਹਰੀਕੇ ਹੈੱਡ ਤੋਂ ਨਿਕਲਣ ਵਾਲੀ ਰਾਜਸਥਾਨ ਫੀਡਰ ਨਹਿਰ ਦੇ ਵਿੱਚ ਛਾਲ ਮਾਰ ਕੇ ਆਤਮ ਹੱਤਿਆ ਕਰ ਲਈ ਗੁਰਦਿਆਲ ਸਿੰਘ ਦੀ ਲਾਸ਼ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਨਹਿਰ ਦੇ ਵਿੱਚ ਛਾਲ ਮਾਰਨ ਤੋਂ ਪਹਿਲਾਂ ਰਿਕਾਰਡ ਕੀਤਾ ਕਥਿਤ ਵੀਡੀਓ ਸੰਦੇਸ਼ ਹੈ ਉਹਨੇ ਗੁਰਦਿਆਲ ਸਿੰਘ ਦਾ ਇੱਕ ਕਥਿਤ ਵੀਡੀਓ ਸੰਦੇਸ਼ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋਇਆ ਹੈ ਦਾਅਵਾ ਕੀਤਾ ਜਾ ਰਿਹਾ ਹੈ ਕਿ ਵੀਡੀਓ ਉਸ ਦੇ ਵੱਲੋਂ ਨਹਿਰ ਦੇ ਵਿੱਚ ਛਾਲ ਮਾਰਨ ਤੋਂ ਪਹਿਲਾਂ ਰਿਕਾਰਡ ਕੀਤੀ ਗਈ ਸੀ ਇਸ ਵੀਡੀਓ ਦੀ ਪ੍ਰਮਾਣਿਕਤਾ ਤੇ ਇਸ ਦੇ ਵਿੱਚ ਕੀਤੇ ਗਏ ਦਾਅਵਿਆਂ ਦੀ ਅਜੇ ਤੱਕ ਅਧਿਕਾਰਤ ਪੁਸ਼ਟੀ ਨਹੀਂ ਹੋਈ ਹੈ ਸਾਜ਼ਿਸ਼ ਬਲੈਕਮੇਲਿੰਗ ਤੇ ਝੂਠੇ ਦੋਸ਼ਾਂ ਦੇ ਇਲਜ਼ਾਮ ਲਗਾਏ ਸਨ ਇਸ ਕਥਿਤ ਵੀਡੀਓ ਦੇ ਵਿੱਚ ASI ਗੁਰਦਿਆਲ ਸਿੰਘ ਨੇ ਦੋਸ਼ ਲਗਾਇਆ ਕਿ ਕੁਝ ਵਿਅਕਤੀਆਂ ਦੇ ਵੱਲੋਂ ਉਸ ਨੂੰ ਮਾਨਸਿਕ ਤੌਰ ਦੇ ਉੱਤੇ ਪਰੇਸ਼ਾਨ ਕੀਤਾ ਜਾ ਰਿਹਾ ਸੀਗਾ ਤੇ ਉਸਨੇ ਵੀਡੀਓ ਦੇ ਵਿੱਚ 7 ਵਿਅਕਤੀਆਂ ਦੇ ਨਾਮ ਲੈਂਦਿਆਂ ਦੋਸ਼ ਲਗਾਇਆ ਕਿ ਉਸ ਖਿਲਾਫ਼ ਸਾਜ਼ਿਸ਼ ਰਚ ਰਹੇ ਸਨ ਤੇ ਉਸ ਤੋਂ ਵੱਡੀ ਰਕਮ ਦੀ ਮੰਗ ਕੀਤੀ ਜਾ ਰਹੀ ਸੀ ਵੀਡੀਓ ਦੇ ਵਿੱਚ ਉਸਨੇ ਕਿਹਾ ਕਿ ਜੇਕਰ ਉਸਦੇ ਨਾਲ ਕੋਈ ਅਣਹੋਣੀ ਵਾਪਰਦੀ ਹੈ ਤਾਂ ਉਕਤ 7 ਵਿਅਕਤੀਆਂ ਨੂੰ ਜ਼ਿੰਮੇਵਾਰ ਠਹਿਰਾਇਆ ਜਾਵੇ ASI ਨੇ ਵੀਡੀਓ ਦੇ ਵਿੱਚ ਇਹ ਵੀ ਦਾਅਵਾ ਕੀਤਾ ਕਿ ਇਹ ਸਾਰਾ ਵਿਵਾਦ ਉਸਦੀ ਪਤਨੀ ਦੇ ਵੱਲੋਂ ਸਥਾਨਕ ਨਗਰ ਨਿਗਮ ਚੋਣ ਲੜਨ ਤੋਂ ਬਾਅਦ ਸ਼ੁਰੂ ਹੋਇਆ ਉਸਨੇ ਆਪਣੇ ਉੱਤੇ ਝੂਠੇ ਦੋਸ਼ ਲਗਾਏ ਜਾਣ ਸੋਸ਼ਲ ਮੀਡੀਆ ਦੇ ਉੱਤੇ ਬਦਨਾਮ ਕਰਨ ਤੇ ਮਾਨਸਿਕ ਤੌਰ ਦੇ ਉੱਤੇ ਪਰੇਸ਼ਾਨ ਕੀਤੇ ਜਾਣ ਦੇ ਵੀ ਇਲਜ਼ਾਮ ਜਿਹੜੇ ਲਗਾਏ ਨੇ ਪੁਲਿਸ ਦੇ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਸ਼ੁਰੂ ਕੀਤੀ ਹੈ ASI ਗੁਰਦਿਆਲ ਸਿੰਘ ਵੱਲੋਂ ਵੀਡੀਓ ਦੇ ਵਿੱਚ ਲਗਾਏ ਗਏ ਦੋਸ਼ਾਂ ਦੀ ਅਧਿਕਾਰਤ ਤੌਰ ਦੇ ਉੱਤੇ ਪੁਸ਼ਟੀ ਨਹੀਂ ਹੋਈ ਤੇ ਨਾ ਹੀ ਨਾਮਜ਼ਦ ਵਿਅਕਤੀਆਂ ਦੇ ਨਾਲ ਸੰਪਰਕ ਹੋ ਸਕਿਆ ਥਾਣਾ ਮੱਖੂ ਦੇ SHO ਜਤਿੰਦਰ ਸਿੰਘ ਦੇ ਵੱਲੋਂ ASI ਗੁਰਦਿਆਲ ਸਿੰਘ ਦੀ ਨਹਿਰ ਦੇ ਵਿੱਚ ਛਾਲ ਮਾਰਨ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਇਹ ਮਾਮਲੇ ਦੇ ਹਰ ਪੱਖ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਜਾਂਚ ਤੋਂ ਬਾਅਦ ਹੀ ਬਣਦੀ ਕਾਨੂੰਨੀ ਕਾਰਵਾਈ ਜਿਹੜੀ ਹੈ ਕੀਤੀ ਜਾਵੇਗੀ ਤੇ ਹੋ ਸਕੇਗੀ ਮੰਦਭਾਗਾ ਹੈ ਜੀ ਦੇਖੋ ਡਿਊਟੀ ਚੰਗੇ ਜੋਬਾਂ ਦੇ ਉੱਤੇ ਲੱਗੇ ਆ ਪਰ ਫਿਰ ਵੀ ਹਾਲਾਤ ਇਹ ਨੇ ਜੀ ਸੁਸਾਈਡ ਕਰ ਲੈਣਾ ਆਤਮ ਹੱਤਿਆ ਕਰ ਲੈਣਾ ਚੰਗੀ ਗੱਲ ਨਹੀਂ ਹੈ ਲੋ ਦੋਸਤੋ ਇੱਕ ਗੱਲ ਸਾਂਝੀ ਕਰਦੇ ਹਾਂ ਤੇ ਫਿਰ ਆਗਿਆ ਵੱਲ ਨੂੰ ਵਧਾਂਗੇ ਗੱਲ ਹੈ ਜੀ ਗਿਆਨ ਦਾ ਅਸਲ ਆਧਾਰ ਗਿਆਨ ਦਾ ਅਸਲ ਆਧਾਰ ਸੁਣਨਾ ਸਮਝਣਾ ਤੇ ਸੰਵਾਦ ਮੁਲਕ ਸਿੰਘ ਜੀ ਲਿਖਦੇ ਆ ਤੇ ਮੈਂ ਤੁਹਾਡਾ ਦੋਸਤ ਭੁਪਿੰਦਰ ਭਾਰਾ ਤੇ ਦੁਆਬਾ ਰੇਡ ਦਾ ਮੰਚ ਗੱਲਬਾਤ ਸਾਂਝੀ ਕਰਨ ਲੱਗਿਆ ਤੁਹਾਡੇ ਨਾਲ ਕਹਿੰਦੇ ਨੇ ਕਿ ਕਿਸੇ ਵੀ ਸਮਾਜ ਦੀ ਸਿੱਖਿਆ ਦਾ ਉਦੇਸ਼ ਸਿਰਫ ਪੜ੍ਹਨਾ ਲਿਖਣਾ ਸਿਖਾਉਣਾ ਨਹੀਂ ਹੁੰਦਾ ਸਿੱਖਿਆ ਦਾ ਜਿਹੜਾ ਅਸਲ ਮਕਸਦ ਹੈ ਮਨੁੱਖ ਦੇ ਵਿੱਚ ਅਜਿਹੀ ਸਮਰੱਥਾ ਪੈਦਾ ਕਰਨਾ ਕਿ ਉਹ ਆਪਣੇ ਆਲੇ ਦੁਆਲੇ ਦੀ ਦੁਨੀਆਂ ਨੂੰ ਸਮਝ ਸਕੇ ਉਸਦੇ ਬਾਰੇ ਤਰਕ ਕਰ ਸਕੇ ਸਵਾਲ ਪੁੱਛ ਸਕੇ ਸਵਾਲ ਕਰ ਸਕੇ ਦੂਜੇ ਦੇ ਵਿਚਾਰਾਂ ਨੂੰ ਸੁਣ ਸਕੇ ਤੇ ਲੋੜ ਪੈਣ ਦੇ ਉੱਤੇ ਆਪਣੇ ਵਿਚਾਰ ਵੀ ਬਦਲ ਸਕੇ ਇਸ ਅਰਥ ਦੇ ਵਿੱਚ ਸਿੱਖਿਆ ਕੇਵਲ ਗਿਆਨ ਪ੍ਰਾਪਤ ਕਰਨ ਦੀ ਪ੍ਰਕਿਰਿਆ ਨਹੀਂ ਸਗੋਂ ਆਪਣੇ ਆਪ ਨੂੰ ਲਗਾਤਾਰ ਵਿਕਸਿਤ ਕਰਨ ਦਾ ਕਰਨ ਦੀ ਜਿਹੜੀ ਪ੍ਰਕਿਰਿਆ ਹੈ। ਪੁਰਾਤਨ ਸਮਾਜਾਂ ਦੇ ਵਿੱਚ ਸਿੱਖਿਆ ਦਾ ਕੋਈ ਵੱਖਰਾ ਸੰਸਥਾਗਤ ਢਾਂਚਾ ਨਹੀਂ ਸੀ। ਪਰਿਵਾਰ, ਭਾਈਚਾਰਾ, ਕੰਮ ਧੰਦਾ ਤੇ ਸਮਾਜਿਕ ਜੀਵਨ ਹੀ ਸਿੱਖਾਂ ਦੇ ਮੁੱਖ ਸਾਧਨ ਸਨ। ਬੱਚਾ ਆਪਣੇ ਵੱਡਿਆਂ ਨੂੰ ਦੇਖ ਕੇ ਸਿੱਖਦਾ ਸੀ। ਖੇਤੀ, ਕਾਰੀਗਰੀ, ਸੰਗੀਤ, ਲੋਕ ਬੁੱਧੀ, ਜੀਵਨ ਮੁੱਲ, ਇਹ ਸਭ ਜੀਵਨ ਤੇ ਤਜਰਬਿਆਂ ਦੇ ਰਾਹੀਂ ਅੱਗੇ ਵੱਧਦੇ ਸਨ। ਇਸ ਪ੍ਰਕਿਰਿਆ ਦੇ ਵਿੱਚ ਸਵਾਲ ਵੀ ਹੁੰਦੇ ਸੀ, ਰੀਸ ਵੀ ਤੇ ਸਾਂਝਾ ਅਨੁਭਵ ਵੀ ਹੁੰਦਾ ਸੀ। ਸਮੇਂ ਦੇ ਨਾਲ ਨਾਲ ਸਕੂਲ, ਕਾਲਜ, ਯੂਨੀਵਰਸਿਟੀਆਂ ਆ ਗਈਆਂ, ਖੋਜ ਸੰਸਥਾਵਾਂ ਬਣ ਗਈਆਂ। ਇਸ ਦੇ ਨਾਲ ਮਨੁੱਖੀ ਸੱਭਿਆਚਾਰ ਨੂੰ ਬਹੁਤ ਵੱਡਾ ਲਾਭ ਹੋਇਆ। ਗਿਆਨ ਨੂੰ ਜਿਹੜਾ ਵਿਸਤਾਰ ਮਿਲ ਗਿਆ। ਵਿਸਥਿਤ ਢੰਗ ਦੇ ਨਾਲ ਸੰਭਾਲਣਾ, ਉਸਦੀ ਜਾਂਚ ਕਰਨਾ, ਨਵੀਆਂ ਖੋਜਾਂ ਨੂੰ ਅੱਗੇ ਵਧਾਉਣਾ ਮੁਮਕਿਨ ਹੋ ਗਿਆ। ਵਿਗਿਆਨ, ਤਕਨਾਲੋਜੀ ਤੇ ਚਿਕਿਤਸਾ ਵਰਗੇ ਖੇਤਰਾਂ ਚ ਹੋਈ ਤਰੱਕੀ ਇਸੇ ਸੰਸਥਾ ਬੰਦ ਦੇ ਸਿੱਖਿਆ ਦਾ ਨਤੀਜਾ ਨਿਕਲਿਆ। ਸਿੱਖਿਆ ਦਾ ਜਨਤਕ ਢਾਂਚਾ ਉਸਰਨ ਦੇ ਨਾਲ ਲਾਜ਼ਮੀ ਸਿੱਖਿਆ ਤੱਕ ਸਾਧਨਹੀਣ ਵਰਗਾ ਹੀ ਜਿਹੜਾ ਪਹੁੰਚ ਵੀ ਵਧੀ, ਪਰ ਫਿਰ ਇਸ ਵਿਕਾਸ ਦੇ ਨਾਲ ਨਾਲ ਇੱਕ ਨਵੀਂ ਚੁਣੌਤੀ ਵੀ ਪੈਦਾ ਹੁੰਦੀ ਗਈ। ਕਈ ਵਾਰ ਸਿੱਖਿਆ ਨੂੰ ਇੱਕ ਅਜਿਹੀ ਪ੍ਰਕਿਰਿਆ ਸਮਝ ਲਿਆ ਗਿਆ ਜਿਹਦੇ ਵਿੱਚ ਇੱਕ ਧਿਰ ਸਰਵ ਜਾਣਦੀ ਹੈ ਤੇ ਦੂਜੀ ਸਰਵ ਸਿੱਖਦੀ ਹੈ। ਇਸ ਧਾਰਨਾ ਦੇ ਵਿੱਚ ਗਿਆਨ ਦਾ ਪ੍ਰਵਾਹ ਜਿਹੜਾ ਸੀ ਮੁੱਖ ਤੌਰ ਦੇ ਉੱਤੇ ਇੱਕੋ ਦਿਸ਼ਾ ਦੇ ਵਿੱਚ ਹੁੰਦਾ ਗਿਆ। ਬ੍ਰਾਜ਼ੀਲ ਦੇ ਪ੍ਰਸਿੱਧ ਸਿੱਖਿਆ ਦਾਰਸ਼ਨਿਕ ਪਾਓਲੋ ਫਰੇਰੇ ਨੇ ਇਸ ਨੂੰ ਜਿਹੜਾ ਇਸ ਰੁਝਾਨ ਦੀ ਡੂੰਘੀ ਆਲੋਚਨਾ ਕਰ ਦਿੱਤੀ। ਉਹਨਾਂ ਨੇ ਕਿਹਾ ਕਿ ਜੇ ਸਿੱਖਿਆ ਸਿਰਫ ਜਾਣਕਾਰੀ ਨੂੰ ਵਿਦਿਆਰਥੀਆਂ ਦੇ ਮਨ ਦੇ ਵਿੱਚ ਜਮ੍ਹਾਂ ਕਰਵਾਉਣ ਤੱਕ ਸੀਮਤ ਰਹਿ ਜਾਵੇ, ਯਾਨੀ ਕਿ ਅਪਲੋਡ ਹੀ ਕਰਨਾ ਉਹਨਾਂ ਦੇ ਵਿੱਚ, ਤੇ ਉਹ ਮਨੁੱਖ ਨੂੰ ਸੋਚਣ ਵਾਲਾ ਨਹੀਂ ਸਗੋਂ ਸਿਰਫ ਯਾਦ ਰੱਖਣ ਵਾਲਾ ਬਣਾ ਦਿੰਦੀ ਹੈ। ਜਿੱਦਾਂ ਆਪਣੇ ਰੱਟੇ ਲਵਾਏ ਜਾਂਦੇ ਹੈ, ਰੱਟੇ ਲਾ ਲਓ ਤੇ ਉਹ ਆਪਣੇ ਵਿੱਚ ਕੋਈ ਕ੍ਰੀਏਟਿਵਿਟੀ ਫਿਰ ਪੈਦਾ ਨਹੀਂ ਕਰ ਸਕਦਾ ਨਾ, ਆਪਣੀ ਸੋਚ ਦੇ ਨਾਲ ਕੁਝ ਹੋਰ ਨਵਾਂ ਉਸਰ ਨਹੀਂ ਸਕਦਾ, ਕਿਉਂਕਿ ਉਹਦੇ ਵਿੱਚ ਸਾਰੀਆਂ ਚੀਜ਼ਾਂ ਅਪਲੋਡ ਕੀਤੀਆਂ। ਜਿੱਦਾਂ ਅੱਜ AI ਹੈ, ਰੋਬੋਟ ਸਿਸਟਮ ਹੋ ਗਿਆ, ਜੋ ਉਹਦੇ ਵਿੱਚ ਸੋਫਟਵੇਅਰ ਪਾ ਦਿੱਤਾ, ਜੋ ਉਹਨੂੰ ਡਿਜ਼ਾਇਨ ਕਰ ਦਿੱਤਾ, ਉਸੇ ਮੁਤਾਬਕ ਹੀ ਉਹ ਚੱਲਦਾ ਤੇ ਮਨੁੱਖ ਵੀ ਫਿਰ ਉਸੇ ਤਰ੍ਹਾਂ ਚੱਲੇਗਾ। ਸਗੋਂ ਸਿਰਫ ਯਾਦ ਰੱਖਣ ਵਾਲਾ ਬਣਾ ਦਿੰਦੀ ਹੈ। ਫਰੇਰੇ ਦੇ ਅਨੁਸਾਰ ਅਸਲ ਸਿੱਖਿਆ ਸੰਵਾਦ ਤੋਂ ਜਨਮ ਲੈਂਦੀ ਹੈ, ਜਦੋਂ ਅਸੀਂ ਸੰਵਾਦ ਕਰਦੇ ਹਾਂ। ਜਿੱਦਾਂ ਉਜਲਾ ਸਾਹਿਬ ਨੇ ਲਿਖਿਆ ਕਿ ਗੱਲ ਦੇ ਵਿੱਚੋਂ ਗੱਲ ਨਿਕਲੀ। ਅਧਿਆਪਕ ਅਤੇ ਵਿਦਿਆਰਥੀ ਦੋਵੇਂ ਸਿੱਖਣ ਦੀ ਪ੍ਰਕਿਰਿਆ ਦੇ ਭਾਗੀਦਾਰ ਹੁੰਦੇ ਨੇ। ਇਹ ਨਹੀਂ ਵੀ ਭਾਈ ਅਧਿਆਪਕ ਨੂੰ ਸਾਰਾ ਕੁਝ ਹੀ ਆਉਂਦਾ ਹੈ ਤੇ ਉਹ ਵੀ ਨਾਲ ਨਾਲ ਸਿੱਖਦਾ ਸਿੱਖ ਸਕਦਾ ਹੈ। ਇਹ ਨਹੀਂ ਵੀ ਮੈਨੂੰ ਹੀ ਪਤਾ ਸਾਰਾ ਕੁਝ, ਭਾਈ ਤੁਹਾਨੂੰ ਨਹੀਂ ਪਤਾ ਬੱਚਿਓ, ਜਾਂ ਘਰ ਦੇ ਵਿੱਚ ਪਰਿਵਾਰ ਦੇ ਵਿੱਚ ਦੇਖ ਲਓ ਤੇ ਆਪਾਂ ਕਈ ਵਾਰੀ ਬੱਚਿਆਂ ਨੂੰ ਡਾਂਟ ਦਿੰਦੇ ਹਾਂ, ਚੁੱਪ ਕਰ, ਤੈਨੂੰ ਜ਼ਿਆਦਾ ਪਤਾ, ਮੈਂ ਤੇਰਾ ਪਿਓ ਹਾਂ, ਤੇ ਉਹ ਬੱਚੇ ਨੂੰ ਚੁੱਪ ਕਰਾ ਦਿੰਦੇ ਹਾਂ ਕਿਉਂਕਿ ਉਹਦੇ ਵਿੱਚ ਕ੍ਰੀਏਟਿਵਿਟੀ ਹੈ ਜਾਂ ਕੋਈ ਚੀਜ਼ਾਂ ਨੇ, ਉਹ ਆਪਣਾ ਸੰਵਾਦ ਕਰਨਾ ਚਾਹੁੰਦਾ, ਸ਼ੋਅ ਕਰਨਾ ਚਾਹੁੰਦਾ ਹੈ, ਤੁਹਾਨੂੰ ਦੱਸਣਾ ਚਾਹੁੰਦਾ ਹੈ ਆਪਣੀਆਂ ਭਾਵਨਾਵਾਂ ਨੂੰ ਪ੍ਰਗਟ ਕਰਨਾ ਚਾਹੁੰਦਾ ਹੈ, ਪਰ ਉਹਨੂੰ ਅਸੀਂ ਚੁੱਪ ਕਰਾ ਦਿੰਦੇ ਹਾਂ। ਸਗੋਂ ਸਿਰਫ ਯਾਦ ਰੱਖਣ ਵਾਲਾ ਬਣਾਉਂਦੀ ਹੈ ਤੇ ਫਰੇਰੇ ਦੇ ਅਨੁਸਾਰ ਅਸਲ ਸਿੱਖਿਆ ਸੰਵਾਦ ਤੋਂ ਜਨਮ ਲੈਂਦੀ ਹੈ। ਅਧਿਆਪਕ ਅਤੇ ਵਿਦਿਆਰਥੀ ਦੋਵੇਂ ਸਿੱਖਣ ਦੀ ਪ੍ਰਕਿਰਿਆ ਦੇ ਭਾਗੀਦਾਰ ਹੁੰਦੇ ਹੈ, ਨਾ ਕਿ ਸਿਰਫ ਵਿਦਿਆਰਥੀ। ਅਧਿਆਪਕ ਸਿਖਾਉਂਦਾ ਵੀ ਹੈ ਤੇ ਸਿੱਖਦਾ ਵੀ ਹੈ, ਵਿਦਿਆਰਥੀ ਸਿੱਖਦਾ ਵੀ ਹੈ ਤੇ ਆਪਣੀ ਅਨੁਭਵਾਂ ਦੇ ਰਾਹੀਂ ਸਿੱਖਣ ਦੀ ਪ੍ਰਕਿਰਿਆ ਨੂੰ ਸੰਪੰਨ ਵੀ ਕਰਦਾ ਹੈ। ਫਰੇਰੇ ਦੀ ਇਹ ਗੱਲ ਅੱਜ ਵੀ ਓਨੀ ਹੀ ਢੁਕਵੀਂ ਹੈ। ਸੰਵਾਦ ਦਾ ਅਰਥ ਇਹ ਨਹੀਂ ਕਿ ਹਰ ਵਿਚਾਰ ਬਰਾਬਰ ਸਹੀ ਹੈ ਜਾਂ ਹਰ ਰਾਏ ਨੂੰ ਬਿਨਾਂ ਜਾਂਚੇ ਪਰਖੇ ਮੰਨ ਲਿਆ ਜਾਵੇ। ਸੰਵਾਦ ਦਾ ਅਰਥ ਹੈ ਇਹ ਹੈ ਕਿ ਸਿੱਖਣ ਦੀ ਪ੍ਰਕਿਰਿਆ ਦੇ ਵਿੱਚ ਹਰ ਭਾਗੀਦਾਰ ਨੂੰ ਇੱਕ ਮਨੁੱਖ ਦੇ ਵਜੋਂ ਸਨਮਾਨ ਦਿੱਤਾ ਜਾਵੇ ਤੇ ਸਮਾਜ ਨੂੰ ਸਾਂਝੇ ਤੌਰ ਦੇ ਉੱਤੇ ਹੋਰ ਡੂੰਘਾ ਬਣਾਉਣ ਦੀ ਕੋਸ਼ਿਸ਼ ਕੀਤੀ ਜਾਵੇ। ਪਰ ਅਸੀਂ ਕਹਿੰਦੇ ਹਾਂ ਭਾਈ ਸਾਨੂੰ ਹੀ ਪਤਾ ਸਾਰਾ ਕੁਝ, ਤੁਸੀਂ ਚੁੱਪ ਕਰਕੇ ਬੈਠੇ ਰਹੋ। ਇੱਕ ਮਹੱਤਵਪੂਰਨ ਸਵਾਲ ਇਹ ਵੀ ਉੱਠਦਾ ਹੈ, ਸਵਾਲ ਇਹ ਹੈ ਕਿ ਜੇ ਸੰਵਾਦ ਸਿੱਖਣ ਦੀ ਬੁਨਿਆਦ ਹੈ ਤਾਂ ਫਿਰ ਬਹੁਤ ਸਾਰੀਆਂ ਸਥਿਤੀਆਂ ਦੇ ਵਿੱਚ ਸੰਵਾਦ ਬਣਦਾ ਕਿਉਂ ਨਹੀਂ ਹੈ? ਅਸੀਂ ਅਕਸਰ ਇਹ ਮੰਨ ਲੈਂਦੇ ਹਾਂ ਕਿ ਜੇ ਕਿਸੇ ਵਿਅਕਤੀ ਦੇ ਕੋਲ ਗਿਆਨ ਹੈ ਤੇ ਉਹ ਉਸਨੂੰ ਸਪਸ਼ਟ ਸ਼ਬਦਾਂ ਦੇ ਵਿੱਚ ਦੂਜੇ ਤੱਕ ਪਹੁੰਚਾ ਦੇਵੇ ਤਾਂ ਸਿੱਖਣਾ ਆਪਣੇ ਆਪ ਹੋ ਜਾਵੇਗਾ। ਪਰ ਮਨੁੱਖੀ ਸਿੱਖਣ ਦੀ ਪ੍ਰਕਿਰਿਆ ਇੰਨੀ ਸੌਖੀ ਨਹੀਂ ਹੈ। ਸਿੱਖਣਾ ਕੇਵਲ ਜਾਣਕਾਰੀ ਪ੍ਰਾਪਤ ਕਰਨ ਦਾ ਨਾਮ ਨਹੀਂ, ਇਹ ਆਪਣੇ ਪੁਰਾਣੇ ਅਨੁਭਵਾਂ, ਵਿਸ਼ਵਾਸਾਂ, ਭਾਸ਼ਾ, ਤੇ ਨਵੇਂ ਵਿਚਾਰਾਂ ਵਿਚਕਾਰ ਇੱਕ ਲਗਾਤਾਰ ਚੱਲਣ ਵਾਲਾ ਸੰਵਾਦ ਹੈ। ਇਹ ਨਹੀਂ ਕਿ ਸੁਣ ਲਿਆ, ਆਪਣੇ ਨਾਲ ਵੀ ਵਿਚਾਰ ਕਰਨਾ ਬਾਅਦ ਦੇ ਵਿੱਚ ਵੀ ਭਾਈ ਅੱਜ ਜੋ ਮੈਂ ਕਰਕੇ ਆਇਆ ਪ੍ਰੋਗਰਾਮ ਉਹਦੇ ਵਿੱਚੋਂ ਮੈਂ ਕੀ ਕੱਢਿਆ ਜਾਂ ਜੋ ਮੈਂ ਕਰਕੇ ਆਇਆ ਉਹ ਠੀਕ ਕਰਕੇ ਆਇਆ, ਉਹਦੇ ਆਪਸ ਦੇ ਵਿੱਚ ਵੀ ਬਾਅਦ ਦੇ ਵਿੱਚ ਵੀ ਉਹ ਜਿਹੜੀ ਹੈ ਘੁਸਰ ਮੁਸਰ ਜਿਹੜੀ ਹੈ ਅੰਦਰਲੇ ਪਾਸੇ ਚੱਲਣੀ ਚਾਹੀਦੀ ਹੈ। ਜੇ ਕੋਈ ਗਲਤੀ ਕੀਤੀ ਹੈ ਤਾਂ ਮਾਫ਼ੀ ਵੀ ਮੰਗ ਲੈਣੀ ਚਾਹੀਦੀ, ਭਾਈ ਗਲਤ ਕਹਿ ਗਿਆ ਮੈਂ। ਇਸੇ ਲਈ ਇੱਕੋ ਹੀ ਗੱਲ ਦੋ ਵੱਖ ਵੱਖ ਵਿਅਕਤੀਆਂ ਦੇ ਉੱਤੇ ਵੱਖਰਾ ਅਸਰ ਪਾਉਂਦੀ ਹੈ। ਕੋਈ ਉਸਨੂੰ ਤੁਰੰਤ ਪ੍ਰਵਾਨ ਕਰ ਲੈਂਦਾ ਹੈ, ਕੋਈ ਉਸਦੇ ਉੱਤੇ ਸ਼ੱਕ ਜ਼ਾਹਰ ਕਰਦਾ ਹੈ। ਇੱਥੋਂ ਗੱਲ ਯਾਦ ਆਉਂਦੀ ਹੈ, ਦੇਖੋ ਹੁਣ ਇਹ ਵੀ ਚੀਜ਼ਾਂ ਇਹਨਾਂ ਮੁਲਕਾਂ ਦੇ ਵਿੱਚ ਆ ਕੇ ਅੱਖੀਂ ਦੇਖੀਆਂ ਨੇ, ਸਮਝੀਆਂ ਨੇ। ਹੁਣ ਮੇਰੇ ਵਰਗਾ ਇੰਡੀਆ ਦੇ ਵਿੱਚ ਪੜ੍ਹਨ ਵਾਲਾ ਨਹੀਂ ਸੀਗਾ, ਗੇਮ ਖੇਡਦਾ ਰਿਹਾ ਤੇ ਪਾਸ ਵੀ ਹੁੰਦੇ ਰਹੇ, ਤੇ ਇੱਥੇ ਆ ਕੇ ਜਦੋਂ ਪੜ੍ਹਨਾ ਪਿਆ ਤੇ ਪੜ੍ਹੇ, ਮਜਬੂਰੀ ਬਣ ਗਈ, ਪੜ੍ਹਨਾ ਪੈਣਾ ਸੀ, ਭਾਸ਼ਾਵਾਂ ਵੀ ਸਿੱਖੀਆਂ, ਹੋਰ ਸਾਰਾ ਕੁਝ ਕੀਤਾ, ਅੱਜ ਵੀ ਸਿੱਖੀ ਜਾ ਰਹੇ ਹਾਂ ਨਾਲ ਨਾਲ, ਤੇ ਕੰਮ ਵੀ ਕਰੀ ਜਾਂਦੇ ਹਾਂ, ਪੜ੍ਹੇ ਵੀ ਇੱਥੇ ਆ ਕੇ ਵੀ ਪੜ੍ਹੇ, ਸਾਰਾ ਕੁਝ ਕੀਤਾ, ਪਰ ਉੱਥੇ ਸਾਡੇ ਸਿਸਟਮ ਇੱਕੋ ਹੀ ਹੈ ਕਿ ਹਾਂ ਰੱਟਾ ਲਵਾ ਦਿਓ, ਜੇ ਇਹਨੂੰ ਨਹੀਂ ਆਉਂਦਾ ਤੇ ਭਾਈ ਇਹਨੂੰ ਕੁੱਟੋ ਮਾਰੋ, ਘਰੋਂ ਵੀ ਗਾਲਾਂ ਪੈਂਦੀਆਂ ਨੇ। ਪਰ ਉਹਨਾਂ ਨੂੰ ਤਰੀਕਾ ਇਹ ਨਹੀਂ ਕਿ ਜਿੱਦਾਂ ਇਹਦੇ ਵਿੱਚ ਲਿਖਿਆ ਕਿ ਚਾਹੇ ਦੋ ਵਿਅਕਤੀ ਹੈ, ਇਹਦਾ ਉਹ ਮਤਲਬ ਨਹੀਂ ਕਿ ਜੇ ਸਕੂਲ ਦੇ ਵਿੱਚ ਟੀਚਰ ਜਾਂ ਘਰ ਦੇ ਵਿੱਚ ਪੇਰੈਂਟਸ ਕੋਈ ਗੱਲ ਕਹਿੰਦੇ ਹੈ ਦੋ ਬੱਚਿਆਂ ਨੂੰ ਕਿ ਉਹ ਸੇਮ ਟੂ ਸੇਮ ਉਹ ਦੋਵੇਂ ਇੱਕੋ ਤਰ੍ਹਾਂ ਹੀ ਸਮਝ ਜਾਣ, ਕਿਉਂਕਿ ਕੁਝ ਜਿਹੜੇ ਬੱਚੇ ਹੁੰਦੇ ਹੈ ਉਹ ਸੈਂਸਿਟਿਵ ਹੁੰਦੇ ਹੈ ਜਾਂ ਉਹਨਾਂ ਨੂੰ ਸਪੈਸ਼ਲ ਸੌਖੇ ਤਰੀਕੇ ਦੇ ਨਾਲ ਸਮਝਾਉਣ ਦੀ ਇੱਕ ਤਕਨੀਕ ਇਹਨਾਂ ਮੁਲਕਾਂ ਦੇ ਵਿੱਚ ਜਿਹੜੀ ਉਹਨਾਂ ਨੇ ਅਪਣਾਈ ਹੋਈ ਹੈ। ਜੇ ਬੱਚਾ ਨਹੀਂ ਸਮਝਦਾ ਕਲਾਸ ਦੇ ਨਾਲ ਤੇ ਉਹਨੂੰ ਵੱਖਰਾ ਕਰਕੇ ਤੇ ਉਸਨੂੰ ਸੌਖੇ ਤਰੀਕੇ ਦੇ ਵਿੱਚ ਜਿੱਦਾਂ ਉਹ ਸਮਝ ਸਕਦਾ ਹੈ ਉਹਨੂੰ ਉਦਾਂ ਸਮਝਾਇਆ ਜਾਂਦਾ ਹੈ, ਨਾ ਕਿ ਕੁੱਟਿਆ ਮਾਰਿਆ ਤੇ ਉਹਨੂੰ ਮਾੜਾ ਕਿਹਾ ਜਾਂਦਾ ਹੈ, ਉਹਦਾ ਸੈਲਫ ਕੌਨਫੀਡੈਂਸ ਥੱਲੇ ਸਿੱਟਿਆ ਜਾਂਦਾ ਹੈ। ਇਸ ਲਈ ਇੱਕੋ ਹੀ ਗੱਲ ਦੋ ਵੱਖ ਵੱਖ ਵਿਅਕਤੀ ਉੱਤੇ ਵੱਖਰਾ ਅਸਰ ਪਾਉਂਦੀ ਹੈ। ਕੋਈ ਉਸਨੂੰ ਤੁਰੰਤ ਪ੍ਰਵਾਨ ਕਰ ਲੈਂਦਾ ਹੈ ਤੇ ਕੋਈ ਉਸਦੇ ਉੱਤੇ ਸ਼ੱਕ ਜ਼ਾਹਰ ਕਰਦਾ ਹੈ ਤੇ ਕੋਈ ਉਸਨੂੰ ਪੂਰੀ ਤਰ੍ਹਾਂ ਰੱਦ ਕਰ ਦਿੰਦਾ ਹੈ। ਇਹ ਫਰਕ ਸਿਰਫ ਜਾਣਕਾਰੀ ਦੀ ਘਾਟ ਕਾਰਨ ਨਹੀਂ ਹੁੰਦਾ, ਸਗੋਂ ਇਸਦੇ ਪਿੱਛੇ ਮਨੁੱਖੀ ਮਨ ਦੀ ਜਟਲ ਜਿਹੜਾ ਬਣਤਰ ਕੰਮ ਕਰ ਰਹੀ ਹੁੰਦੀ ਹੈ। ਮਨੋਵਿਗਿਆਨ ਜਿਹੜੀ ਹੈ ਉਹ ਦੱਸਦਾ ਹੈ, ਸਾਈਕੋਲੋਜਿਸਟ ਦੱਸਦੇ ਨੇ ਜਾਂ ਮਨੋਵਿਗਿਆਨੀ ਦੱਸਦੇ ਹੈ ਕਿ ਮਨੁੱਖ ਨਵੀਂ ਜਾਣਕਾਰੀ ਨੂੰ ਕਿਸੇ ਕੋਰੇ ਕਾਗਜ਼ ਵਾਂਗ ਸਵੀਕਾਰ ਨਹੀਂ ਕਰਦਾ। ਉਹ ਹਰ ਨਵੇਂ ਵਿਚਾਰ ਦੀ ਤੁਲਨਾ ਨਾਪਦਾ ਤੋਲਦਾ ਆਪਣੇ ਪੁਰਾਣੇ ਅਨੁਭਵਾਂ ਦੇ ਨਾਲ ਕਰਦਾ ਪਿਛੋਕੜ ਦੇ ਵਿੱਚ। ਜਿੱਦਾਂ ਹੁਣ ਕੋਈ ਵੀ ਕੋਈ ਨਿਊਜ਼ ਚੱਲਦੀ ਹੈ ਅਸੀਂ ਉਹਨੂੰ ਚੱਕ ਕੇ ਉਹ 47 ਤੱਕ ਲੈ ਜਾਂਦੇ ਹਾਂ, ਫਿਰ ਉਸ ਦੇ ਨਾਲ ਮੇਲ ਮਿਲਾਪ ਕਰਦੇ ਹਾਂ, ਪਰ ਅਸੀਂ ਉਹ ਚੀਜ਼ ਨੂੰ ਨਹੀਂ ਦੇਖਦੇ ਕਿ ਭਾਈ ਜੋ ਅੱਜ ਵਾਪਰ ਰਿਹਾ ਉਹਦੇ ਉੱਤੇ ਫੋਕਸ ਕਰਕੇ ਉਹਨੂੰ ਜਿਹੜਾ ਆਪਾਂ ਉਹਦੇ ਨਾਲ ਚੱਲੀਏ, ਤੇ ਅਸੀਂ ਉਹ ਫਿਰ ਲੰਬੀ ਬਹਿਸ ਦੇ ਵਿੱਚ ਪੈ ਜਾਂਦੇ ਹਾਂ ਜਾਂ ਲੰਬੀਆਂ ਚੀਜ਼ਾਂ ਦੇ ਵਿੱਚ ਪੈ ਜਾਂਦੇ ਹਾਂ, ਫਿਰ ਉਸ ਚੀਜ਼ ਦਾ ਆਪਾਂ ਹੱਲ ਕਦੇ ਵੀ ਨਹੀਂ ਕੱਢ ਸਕਦੇ। ਤੇ ਮਨੋਵਿਗਿਆਨੀ ਇਹ ਮੰਨਦੇ ਨੇ ਕਿ ਜੇਕਰ ਨਵੀਂ ਗੱਲ ਉਸਦੇ ਅਨੁਭਵ ਦੇ ਨਾਲ ਮੇਲ ਖਾਂਦੀ ਹੋਵੇ ਤਾਂ ਉਸਨੂੰ ਅਪਣਾਉਣਾ ਸੁਖਾਲਾ ਹੋ ਜਾਂਦਾ, ਪਰ ਜੇਕਰ ਉਹ ਪੁਰਾਣੀ ਸਮਝ ਦੇ ਨਾਲ ਟਕਰਾਉਂਦੀ ਹੋਵੇ ਤਾਂ ਮਨ ਦੇ ਵਿੱਚ ਸ਼ੰਕਾ ਪੈਦਾ ਹੋਣਾ ਸੁਭਾਵਿਕ ਗੱਲ ਹੈ। ਇਸਦੇ ਲਈ ਸੰਦੇਹ ਹਮੇਸ਼ਾ ਅਗਿਆਨਤਾ ਦੀ ਨਿਸ਼ਾਨੀ ਨਹੀਂ ਹੁੰਦਾ, ਸਗੋਂ ਕਈ ਵਾਰ ਤਾਂ ਇਹ ਸੱਚੀ ਸਿੱਖਣ ਦੀ ਜਿਹੜੀ ਹੈ ਭਾਵਨਾ ਦੀ ਸ਼ੁਰੂਆਤ ਹੋ ਜਾਂਦੀ ਹੈ। ਇਸ ਪ੍ਰਕਿਰਿਆ ਦੇ ਵਿੱਚ ਭਾਸ਼ਾ ਦੀ ਭੂਮਿਕਾ ਵੀ ਬੇਹੱਦ ਮਹੱਤਵਪੂਰਨ ਹੈ। ਭਾਸ਼ਾ ਕੇਵਲ ਜਾਣਕਾਰੀ ਪਹੁੰਚਾਉਣ ਦਾ ਸਾਧਨ ਨਹੀਂ, ਸਗੋਂ ਇਹ ਨਿਰਧਾਰਿਤ ਕਰਦੀ ਹੈ ਕਿ ਅਸੀਂ ਦੁਨੀਆਂ ਨੂੰ ਕਿਸ ਨਜ਼ਰੀਏ ਦੇ ਨਾਲ ਦੇਖਦੇ ਹਾਂ। ਇੱਕੋ ਘਟਨਾ ਨੂੰ ਵੱਖ ਵੱਖ ਸ਼ਬਦਾਂ ਦੇ ਵਿੱਚ ਬਿਆਨ ਕਰਨ ਦੇ ਨਾਲ ਉਸਦਾ ਅਰਥ ਵੀ ਬਦਲ ਸਕਦਾ ਹੈ। ਇਸੇ ਲਈ ਸਿੱਖਣ ਦੀ ਪ੍ਰਕਿਰਿਆ ਉਦੋਂ ਹੀ ਪ੍ਰਭਾਵਸ਼ਾਲੀ ਬਣਦੀ ਹੈ ਜਦੋਂ ਸਿੱਖਣ ਵਾਲੇ ਦੀ ਭਾਸ਼ਾ ਜੀਵਨ ਤੇ ਅਨੁਭਵ ਦੇ ਨਾਲ ਜੁੜਦੀ ਹੈ। ਭਾਸ਼ਾ ਦੇ ਨਾਲ ਪ੍ਰਮਾਣਿਕਤਾ ਦਾ ਪੱਖ ਵੀ ਜੁੜਿਆ ਹੋਇਆ ਹੈ। ਹਰ ਸਮਾਜ ਦੇ ਵਿੱਚ ਕੁਝ ਆਵਾਜ਼ਾਂ ਨੂੰ ਸੁਭਾਵਿਕ ਤੌਰ ਦੇ ਉੱਤੇ ਵੱਧ ਭਰੋਸੇਯੋਗ ਮੰਨਿਆ ਜਾਂਦਾ ਹੈ, ਮਤਲਬ ਕਿ ਉਹਦੇ ਉੱਤੇ ਇਹ ਵੀ ਨਿਰਭਰ ਕਰਦਾ ਹੈ ਕਿ ਕਿਸ ਸਾਊਂਡ ਦੇ ਵਿੱਚ। ਜਿੱਦਾਂ ਆਪਣੇ ਮੁੱਖ ਮੰਤਰੀ ਮਾਨ ਸਾਹਿਬ ਨੇ ਜਦੋਂ ਝੂਠ ਬੋਲਣ ਲੱਗਦੇ ਆ ਸੰਗ ਨੂੰ ਘਰੋੜ ਕੇ ਜਿਹਾ ਬੋਲਦੇ ਆ, ਤੇ ਉਹ ਸਾਰੀਆਂ ਚੀਜ਼ਾਂ ਨੇ ਇਹ ਚੀਜ਼ਾਂ ਤੋਂ ਵੀ ਨੋਟ ਕਰਦੇ ਆ। ਜੇ ਕੋਈ ਬੰਦਾ ਗੁੱਸੇ 'ਚ ਬੋਲਦਾ ਹੈ ਤੇ ਉਹਦਾ ਸਾਊਂਡ ਮਤਲਬ ਕਿ ਕਿਸ ਪ੍ਰਕਾਰ ਦਾ ਹੈ ਉਹਦੇ ਤੋਂ ਵੀ ਜੱਜ ਕਰ ਲਿਆ ਜਾਂਦਾ। ਭਾਸ਼ਾ ਨਾਲ ਪ੍ਰਮਾਣਿਕਤਾ ਦਾ ਪੱਖ ਵੀ ਜੁੜਿਆ ਹੋਇਆ। ਹਰ ਸਮਾਜ ਦੇ ਵਿੱਚ ਕੁਝ ਆਵਾਜ਼ਾਂ ਨੂੰ ਸੁਭਾਵਿਕ ਤੌਰ ਦੇ ਉੱਤੇ ਵੱਧ ਭਰੋਸੇਯੋਗ ਮੰਨਿਆ ਜਾਂਦਾ। ਕਿਸੇ ਖੋਜ ਸੰਸਥਾ ਦੀ ਰਿਪੋਰਟ, ਮਾਹਰ ਦੇ ਲੇਖ ਜਾਂ ਅਧਿਆਪਕ ਦੇ ਬੋਲਾਂ ਨੂੰ ਅਸੀਂ ਇਸ ਦੇ ਲਈ ਗੰਭੀਰਤਾ ਦੇ ਨਾਲ ਲੈਂਦੇ ਹਾਂ ਕਿਉਂਕਿ ਉਹ ਜਾਂਚ ਪਰਖ ਤੇ ਜਵਾਬਦੇਹੀ ਵਾਲੀ ਪ੍ਰਕਿਰਿਆ ਦੇ ਵਿੱਚੋਂ ਲੰਘ ਕੇ ਆਏ ਹੁੰਦੇ ਨੇ। ਇਹ ਭਰੋਸਾ ਸਮਾਜ ਦੇ ਲਈ ਲਾਜ਼ਮੀ ਹੈ, ਪਰ ਜੇਕਰ ਇਹ ਭਰੋਸਾ ਇੱਕ ਪਾਸੜ ਹੋ ਜਾਵੇ ਤਾਂ ਦੂਜੇ ਦੇ ਅਨੁਭਵ ਨੂੰ ਸੁਣਨ ਦੀ ਗੁੰਜਾਇਸ਼ ਹੀ ਨਾ ਰਹੇ ਤਾਂ ਸੰਵਾਦ ਕਮਜ਼ੋਰ ਪੈਣ ਲੱਗ ਪੈਂਦਾ ਹੈ। ਦੂਜੇ ਪਾਸੇ ਜੇਕਰ ਹਰ ਵਿਅਕਤੀ ਆਪਣੇ ਅਨੁਭਵ ਨੂੰ ਜਿਹੜਾ ਹੀ ਅੰਤਿਮ ਸੱਚ ਮੰਨ ਕੇ ਕਿਸੇ ਤਰਕ ਨੂੰ ਸਵੀਕਾਰ ਹੀ ਨਾ ਕਰੇ ਤਾਂ ਵੀ ਸੰਵਾਦ ਸੰਭਵ ਨਹੀਂ ਰਹਿੰਦਾ, ਤਿੜਕ ਜਾਂਦਾ ਹੈ। ਇਸ ਦੇ ਲਈ ਸੰਵਾਦ ਦਾ ਆਧਾਰ ਸਿਰਫ ਬੋਲਣਾ ਨਹੀਂ ਸਗੋਂ ਸੁਣਨਾ ਤੇ ਆਪਣੇ ਵਿਚਾਰ ਦੀ ਮੁੜ ਜਾਂਚ ਦੇ ਲਈ ਤਿਆਰ ਰਹਿਣਾ ਵੀ ਹੈ। ਸੰਵਾਦ ਦਾ ਅਰਥ ਇਹ ਨਹੀਂ ਕਿ ਦੋਹਾਂ ਧਿਰਾਂ ਦੇ ਕੋਲ ਇੱਕੋ ਜਿਹਾ ਗਿਆਨ ਹੈ ਜਾਂ ਦੋਹਾਂ ਦੀ ਹਰ ਗੱਲ ਇੱਕੋ ਜਿਹੀ

0: ਦੇਖਦੇ ਰਹੇ ਹਾਂ, ਪਰ ਅਸਲ ਸਿੱਖਣਾ ਅਰਥ ਸਿਰਜਣ ਦੀ ਜਿਹੜੀ ਪ੍ਰਕਿਰਿਆ ਹੈ, ਅਰਥ ਨੂੰ ਸਿਰਜਣਾ। ਅਧਿਆਪਕ, ਵਿਦਿਆਰਥੀ, ਪੁਸਤਕ, ਅਨੁਭਵ ਅਤੇ ਸਮਾਜ, ਇਹ ਸਾਰੇ ਮਿਲ ਕੇ ਅਰਥਾਂ ਦਾ ਨਿਰਮਾਣ ਕਰਦੇ ਨੇ। ਇਸ ਦੇ ਵਿੱਚ ਕੋਈ ਇੱਕ ਧਿਰ ਜਿਹੜੀ ਹੈ ਇਕੱਲੀ ਕਾਫੀ ਨਹੀਂ ਹੁੰਦੀ। ਇਸ ਦੇ ਲਈ ਜਿਹੜਾ ਸਿੱਖਿਆ ਦੀ ਸਭ ਤੋਂ ਵੱਡੀ ਚੁਣੌਤੀ ਜਾਣਕਾਰੀ ਦੀ ਘਾਟ ਨਹੀਂ, ਸਗੋਂ ਅਰਥਪੂਰਨ ਸੰਵਾਦ ਦੀ ਘਾਟ ਹੈ। ਜਿੱਥੇ ਸੰਵਾਦ ਰੁਕ ਜਾਂਦਾ ਹੈ, ਉੱਥੇ ਸਿੱਖਣਾ ਵੀ ਜਮੂਦ ਦਾ ਜਿਹੜਾ ਸ਼ਿਕਾਰ ਹੋਣ ਲੱਗਦਾ ਹੈ। ਜਿੱਥੇ ਸਵਾਲ ਪੁੱਛਣ, ਸੁਣਨ, ਮੰਥਨ ਕਰਨਾ ਤੇ ਆਪਣੇ ਵਿਚਾਰ ਬਦਲਣ ਦੀ ਰਵਾਇਤ ਜਿੰਦਾ ਰਹਿੰਦੀ ਹੈ, ਉੱਥੇ ਗਿਆਨ ਵੀ ਜੀਵੰਤ ਰਹਿੰਦਾ ਹੈ। ਇਸੇ ਲਈ ਸਿੱਖਿਆ ਦੀ ਅਸਲ ਕਸੌਟੀ ਇਹ ਨਹੀਂ ਕਿ ਅਸੀਂ ਕਿੰਨੀ ਜਾਣਕਾਰੀ ਯਾਦ ਕਰ ਲਈ ਹੈ, ਕਿੰਨਾ ਘੋਟਾ ਲਾ ਲਿਆ। ਅਸਲ ਕਸੌਟੀ ਇਹ ਹੈ ਕਿ ਅਸੀਂ ਇੱਕ ਅਜਿਹਾ ਮਿਆਰੀ ਸੰਵਾਦ ਰਚਾ ਸਕੇ ਹਾਂ ਜਿਹਦੇ ਵਿੱਚ ਨਵੇਂ ਵਿਚਾਰਾਂ ਦੇ ਲਈ ਖੁੱਲ੍ਹ ਹੋਵੇ, ਮਤਲਬ ਕਿ ਨਵੇਂ ਵਿਚਾਰ ਆਉਣ, ਘੁੱਟਣ ਨਾ ਮਹਿਸੂਸ ਕੀਤੀ ਜਾਵੇ। ਚਾਹੇ ਆਪਣੇ ਸਰੋਤੇ ਹੀ ਹੈ, ਉਹਦੇ ਵਿੱਚ ਕੋਈ ਨਵੀਂ ਗੱਲ ਆਉਂਦੀ ਹੈ ਕਿ ਅਸੀਂ ਉਹਨੂੰ ਸਵੀਕਾਰ ਕਰਦੇ ਹਾਂ ਜਾਂ ਉਸਨੂੰ ਆਪਾਂ ਕੱਟਦੇ ਹਾਂ ਉਹੀ ਚੀਜ਼ ਨੂੰ ਕਿ ਭਾਈ ਨਹੀਂ ਨਹੀਂ ਨਹੀਂ ਇੱਦਾਂ ਨਹੀਂ ਇੱਦਾਂ ਨਹੀਂ ਤੂੰ ਇੱਦਾਂ ਕਿੱਦਾਂ ਕਹਿ ਸਕਦਾ, ਤਾਂ ਫਿਰ ਉਹ ਕੰਮ ਖਤਮ ਹੈ ਜੀ। ਅਸਲ ਕਸੌਟੀ ਹੈ ਕਿ ਅਸੀਂ ਇੱਕ ਅਜਿਹਾ ਮਿਆਰੀ ਸੰਵਾਦ ਰਚਾ ਸਕੇ ਹੈਗੇ ਹਾਂ ਜਿਹਦੇ ਵਿੱਚ ਨਵੇਂ ਵਿਚਾਰਾਂ ਦੇ ਲਈ ਖੁੱਲ੍ਹ ਹੋਵੇ, ਸਬੂਤਾਂ ਦੇ ਲਈ ਸਤਿਕਾਰ ਹੋਵੇ ਤੇ ਮਨੁੱਖੀ ਅਨੁਭਵ ਦੇ ਲਈ ਸੰਵੇਦਨਸ਼ੀਲਤਾ ਹੋਵੇ। ਕਿਆ ਬਾਤ ਹੈ ਜੀ, ਬੜਾ ਖੂਬਸੂਰਤ ਆਰਟੀਕਲ। 94-162-55-877 ਨੰਬਰ ਹੈ ਜੀ, ਸੰਪਰਕ ਜ਼ਰੂਰ ਕਰਿਆ ਕਰੋ ਇਸ ਤਰ੍ਹਾਂ ਦੀਆਂ ਕਲਮਾਂ ਨੂੰ, ਤੇ ਹੱਲਾਸ਼ੇਰੀ ਚਾਹੀਦੀ ਹੁੰਦੀ ਹੈ। ਮੁਲਖ ਸਿੰਘ ਹੁਣਾਂ ਦੇ ਕਲਮ ਦੇ ਵਿੱਚੋਂ ਇਹ ਜਿਹੜੀ ਸੀ ਗੱਲਬਾਤ ਸੀ ਜੀ, ਗਿਆਨ ਦਾ ਅਸਲ ਆਧਾਰ ਸੁਣਨਾ, ਸਮਝਣਾ ਤੇ ਸੰਵਾਦ। ਲਓ ਦੋਸਤੋ, ਲਾਈਨਾਂ ਤੁਹਾਡੇ ਲਈ ਖੁੱਲੀਆਂ ਨੇ, ਜਾਂਦੇ ਜਾਂਦੇ ਕੋਈ ਗੱਲਬਾਤ ਕਰਨੀ ਚਾਹੁੰਦੇ ਤਾਂ ਨਿੱਘਾ ਸਵਾਗਤ ਹੈ, ਨਹੀਂ ਤਾਂ ਫਿਰ ਆਪਾਂ ਅੱਗੇ ਲਵਾਂਗੇ। +358-44-976-1919 ਸਟੂਡੀਓ ਦਾ ਨੰਬਰ ਹੈ। ਕੁਝ ਸੁਨੇਹੇ ਆਏ ਨੇ ਜੀ, ਉਹਨਾਂ ਦੀ ਆਪਾਂ ਬਾਤ ਪਾਉਂਦੇ ਹਾਂ। ਮੁਕੱਦਰ ਜੀ ਕਹਿੰਦੇ ਆ, ਹੁਣ ਕਿਹੜਾ ਸਰਕਾਰ ਲਿਆਈਏ, ਕਿਹੜੀ ਸਰਕਾਰ ਲਿਆਈਏ, ਇਹ ਤਾਂ ਤੁਸੀਂ ਦੇਖਣਾ ਭਾਈ, ਓਪੋਜੀਸ਼ਨ ਲੈ ਕੇ ਆਓ। ਮੈਂ ਤਾਂ ਕਦੋਂ ਦਾ ਕਹਿੰਦਾ, ਫਿਰ ਗੱਲ ਆ ਗਈ ਉਹੀ ਹੈ ਨਾ ਜੀ। ਨਹੀਂ ਨਹੀਂ ਮੈਂ ਨਹੀਂ ਕਹਿੰਦਾ ਜੀ, ਮੈਂ ਨਹੀਂ ਕਹਿੰਦਾ। ਤੇ ਲੋ ਅੱਗੇ ਵੱਧਦੇ ਆ। ਮਨਦੀਪ ਜੱਸੀ ਜੀ ਕਹਿੰਦੇ ਆ, ਬਾਈ ਜੀ ਲਿਖਦੇ ਨੇ ਕਿ ਭਾਈ ਇੱਕ ਮਿੰਟ ਜੀ, ਮੈਂ ਇੱਧਰ ਦੇਖ ਲਵਾਂ ਇੱਕ ਮਸਲਾ, ਉਹਨੂੰ ਵੀ ਨਾਲ ਨਾਲ ਹੱਲ ਕਰ ਲਈਏ। ਹਾਂਜੀ, ਮਨਦੀਪ ਜੱਸੀ ਜੀ ਕਹਿੰਦੇ, ਭਾਰਤ ਸਾਹਿਬ ਜੀ ਸਤਿ ਸ੍ਰੀ ਅਕਾਲ ਜੀ, ਹਾਜ਼ਰੀ ਕਬੂਲ ਕਰਨਾ ਜਨਾਬ ਜੀ ਉਹ। ਤੇ ਅੱਗੇ ਕਹਿੰਦੇ ਨੇ ਗੁੱਡ ਨਾਈਟ ਜੀ ਜਨਾਬ ਜੀ ਉਹ, ਤੇ ਸਾਰੇ ਵੀਰਾਂ ਸਵੀਟ ਡ੍ਰੀਮ, ਰੱਬ ਰਾਖਾ ਕਹਿੰਦੇ। ਲਓ ਜੀ, ਤੇ ਇਸੇ ਤਰ੍ਹਾਂ ਜਗਤਾਰ ਭਗਤ ਜੀ ਇੰਡੀਆ ਤੋਂ ਸਤਿ ਸ੍ਰੀ ਅਕਾਲ ਭੇਜਦੇ ਨੇ ਜੀ, ਬਹੁਤ ਬਹੁਤ ਸ਼ੁਕਰੀਆ, ਧੰਨਵਾਦ ਹੈ ਜੀ। ਤੇ ਲਓ ਦੋਸਤੋ, ਇਹ ਸੀ ਆਪਣੇ ਰਜਿੰਦਰ ਜੀਰਾ ਜੀ ਜੁੜੇ ਹੋਏ ਨੇ, ਪੁਰੇਵਾਲ ਸਾਹਿਬ ਜੁੜੇ ਹੋਏ ਨੇ, ਤੇ ਰਾਜਨ ਸੈਣੀ ਸਾਹਿਬ ਸਤਿ ਸ੍ਰੀ ਅਕਾਲ ਭੇਜਦੇ ਨੇ ਸਾਰੇ ਦੋਸਤ, ਸਿਕੰਦਰ ਸਿੰਘ ਔਜਲਾ ਸਾਹਿਬ, ਸਤਨਾਮ ਸਿੰਘ ਜਾਣੀਆਂ ਚਾਲ ਜੀ, ਸੁਰਜੀਤ ਭਾਰਤ ਜੀ, ਤੇ ਇਸੇ ਤਰ੍ਹਾਂ ਦਵਿੰਦਰ ਭਾਰਤ ਜੀ ਯੂਏ ਤੋਂ, ਨਵਦੀਪ ਸਿੰਘ ਜੀ ਆਪਣੇ ਦਿੱਲੀ ਵਾਲੇ ਜੀ, ਤੇ ਪਰਮਿੰਦਰ ਬਾਨ ਜੀ ਫਗਵਾੜੇ ਵਾਲੇ, ਬਹੁਤ ਬਹੁਤ ਸ਼ੁਕਰੀਆ, ਧੰਨਵਾਦ ਹੈ ਦੋਸਤੋ। ਤੇ ਲਓ ਫਿਰ ਕੱਲ ਨੂੰ ਮਿਲਣ ਦੇ ਬਾਅਦ ਦੇ ਨਾਲ ਮੁਲਾਕਾਤ ਹੋਏਗੀ, ਅੱਜ ਇੰਨਾ ਹੀ, ਸਵੀਕਾਰ ਕਰਿਓ, ਥੋੜਾ ਜਿਹਾ ਥੱਕਿਆ ਥੱਕੇ ਮਹਿਸੂਸ ਕਰਦੇ ਹਾਂ, ਤੇ ਕੱਲ ਨੂੰ ਮਿਲਦੇ ਹਾਂ ਫਿਰ ਨਵਾਂ ਨਵੇਲਾ ਪ੍ਰੋਗਰਾਮ ਲੈ ਕੇ। ਸਾਰਿਆਂ ਨੂੰ ਭੁਪਿੰਦਰ ਭਾਰਾ ਵੱਲੋਂ ਪਿਆਰ ਭਰੀ ਤਾਂ ਨਿੱਘੀ ਦੋਸਤੋ, ਇਸ ਦੇ ਨਾਲ ਹੀ ਸਤਿ ਸ੍ਰੀ ਅਕਾਲ। ਚੰਗਾ ਲੱਗਿਆ ਹੋਵੇ ਪ੍ਰੋਗਰਾਮ ਤਾਂ ਜ਼ਰੂਰ ਦੋਸਤਾਂ ਮਿੱਤਰਾਂ ਤੱਕ ਸਾਂਝਾ ਕਰ ਦਿਓ, ਜਾਂਦੇ ਜਾਂਦੇ ਉਹਨਾਂ ਦੋਸਤਾਂ ਦਾ ਵੀ ਸ਼ੁਕਰੀਆ ਅਦਾ ਕਰਦੇ ਹਾਂ ਜਿਨ੍ਹਾਂ ਨੇ ਪ੍ਰੋਗਰਾਮਾਂ ਨੂੰ ਸਪੋਰਟ ਕੀਤਾ ਹੈ। ਹਰਵਿੰਦਰ ਜੌਹਲ ਭੈਣ ਜੀ, ਸੁਮਿਤ ਜੌਹਲ ਜੀ, ਜਗਦੇਵ ਸੰਧੂ ਜੀ, ਸਿਕੰਦਰ ਸਿੰਘ ਔਜਲਾ, ਮਹੇਸ਼ ਜੀ, ਭਾਨ ਸਿੰਘ ਗਰੇਵਾਲ ਜੀ, ਸੁਰਿੰਦਰ ਕੌਰ ਮਾਲ ਜੀ ਤੇ ਮਾਨ ਸਿੰਘ ਸੈਣੀ ਸਾਹਿਬ ਦਾ ਬਹੁਤ ਬਹੁਤ ਸ਼ੁਕਰੀਆ ਤੇ ਧੰਨਵਾਦ ਹੈ ਜੀ। ਤੇ ਸੁਰਿੰਦਰ ਕੌਰ ਮਾਲ ਜੀ ਕਹਿੰਦੇ, ਭੁਪਿੰਦਰ ਜੀ ਮੇਰੇ ਘਰ ਵਾਲੇ ਨੇ ਹੁਣੇ ਤੁਹਾਨੂੰ ਟੀਵੀ ਦੇ ਉੱਤੇ ਦੇਖਿਆ, ਕਹਿੰਦੇ ਪੱਗ ਤਾਂ ਸਾਰੇ ਬੰਨ ਲੈਂਦੇ ਆ ਪਰ ਇੰਨੀ ਸੋਹਣੀ ਪੱਗ ਆਪਣੇ ਪੰਜਾਬੀ ਮੁੰਡੇ ਹੀ ਕਹਿੰਦੇ ਬੰਨਦੇ ਨੇ ਜੀ। ਥੈਂਕ ਯੂ ਜੀ, ਬਹੁਤ ਬਹੁਤ ਸ਼ੁਕਰੀਆ, ਤੁਹਾਡੇ ਸਭ ਦੇ ਆਸ਼ੀਰਵਾਦ ਨੇ ਜੀ। ਤੇ ਅੱਜ ਇੱਥੇ ਤੱਕ ਪਹੁੰਚੇ ਆ, ਨਹੀਂ ਤਾਂ ਚਲੋ ਜਿਸ ਦਿਨ ਸ਼ੁਰੂ ਕੀਤੀ ਸੀ ਉਦੋਂ ਬਹੁਤ ਹੋਰ ਤਰ੍ਹਾਂ ਆਪਣੇ ਆਪ ਨੂੰ ਲੱਗਦਾ ਸੀ, ਪਰ ਸ਼ੁਰੂਆਤ ਹਰ ਚੀਜ਼ ਦੀ ਇਸੇ ਤਰ੍ਹਾਂ ਹੁੰਦੀ ਹੈ। ਤੇ ਤੁਹਾਡਾ ਸਹਿਯੋਗ ਜਿਹੜਾ ਜੀ, ਹੱਲਾਸ਼ੇਰੀ ਜਿਹੜੀ ਹੈ ਇੱਥੇ ਤੱਕ ਲੈ ਆਉਂਦੀ ਹੈ। ਤੇ ਸੁਰਿੰਦਰ ਕੌਰ ਮਾਲ ਜੀ ਦੀ ਗੱਲਬਾਤ ਸੁਣ ਕੇ ਆਪਾਂ ਫਿਰ ਸਮਾਪਤੀ ਕਰਦੇ ਹਾਂ ਅੱਜ ਦੇ ਪ੍ਰੋਗਰਾਮ ਦੀ, ਤੇ ਨਾਲ ਉਹ ਜੁੜੇ ਨੇ। ਸਤਿ ਸ੍ਰੀ ਅਕਾਲ ਜੀ ਜੋਲ, ਸੁਰਿੰਦਰ ਕੌਰ ਮਾਲ ਭੈਣ ਜੀ, ਜੀਆਂ ਨੂੰ ਜੀ ਨਿੱਘਾ ਸਵਾਗਤ ਹੈ ਜੀ।
1: ਹਾਂਜੀ ਭੁਪਿੰਦਰ ਜੀ, ਸਤਿ ਸ੍ਰੀ ਅਕਾਲ,
0: ਸਤਿ ਸ੍ਰੀ ਅਕਾਲ।
1: ਦੇਖੋ ਕਿੰਨੀ ਚੰਗੀ ਗੱਲ ਹੈ, ਅੱਜ ਤੁਸੀਂ ਜੋਲ ਭੈਣ ਜੀ ਨੂੰ ਚੇਤੇ ਕਰ ਰਹੇ
0: ਹੋ ਜੀ। ਜੋਲ ਭੈਣ ਜੀ, ਹਾਂਜੀ ਕਾਫੀ ਸਮਾਂ ਹੋ ਗਿਆ ਜੀ, ਉਹ ਕਾਫੀ ਵੈਸੇ ਮੇਰੇ ਖਿਆਲ ਨਾਲ ਇੰਡੀਆ ਗਏ ਹੋਏ ਨੇ ਜੀ, ਤੇ ਪਰ
1: ਤੁਸੀਂ ਤਾਂ ਹੋ ਤੁਸੀਂ

0: ਦੱਸਦੇ ਸੀ, ਮੈਂ ਵੀ ਵੈਸੇ ਉਹਨਾਂ ਨੂੰ ਯਾਦ ਕਰਦੀ ਸੀ ਤੇ ਦੇਖ ਲਓ ਤੇ ਹੁਣ ਮੈਂ ਇੱਕ ਦਿਸਦੀ ਆ, ਉਹ ਤੁਹਾਡੀ ਭੈਣ ਵੀ ਨੀ ਆਉਂਦੀ ਹੈਗੀ, ਉਹ ਸਿਸਟਰ ਤੁਹਾਡੇ ਅੱਗੇ ਕਦੇ ਕਦੇ ਫੋਨ ਕਰ ਲੈਂਦੇ ਸੀ, ਗੱਲ ਕਰਦੇ ਸੀ, ਹੁਣ ਕੀ ਗੱਲ ਉਹ ਨੀ ਕਰਦੇ ਹੁਣ?
1: ਉਹ ਥੋੜਾ ਜਿਹਾ ਜੀ ਉੱਥੇ ਵੀ ਇੰਗਲੈਂਡ ਚ ਛੁੱਟੀਆਂ ਵਗੈਰਾ ਬੱਚਿਆਂ ਨੂੰ ਹੋਈਆਂ, ਉਹ ਵੀ ਫਿਰ ਬੀਜੀ ਬੂਜੀ ਰਹਿੰਦੇ ਆ ਜੀ।
0: ਮੈਂ ਕਿਹਾ ਮੈਂ ਦੱਸ ਦਿੱਤਾ ਮੈਂ ਕਿਹਾ ਇਸੇ ਮੁੰਡੇ ਨੂੰ ਮੈਂ ਕੱਲ ਗੱਲ ਕਰਦੀ ਸੀ ਕਹਿੰਦੇ ਮੰਮੀ ਤਾਂ ਕੰਮ ਚੋਂ ਨਹੀਂ ਨਿਕਲ ਸਕਦੇ ਹਨਾ ਫਿਰ ਮੈਂ ਹੀ ਹੁੰਦੀ ਆ ਹੁਣ ਇਹ ਇੱਥੇ ਸੀਗੇ ਬੈਠੇ ਤੇ ਸੋਫੇ ਤੇ ਇੱਕ ਤੇ ਬੈਠੇ ਇੱਕ ਤੇ ਮੈਂ ਬੈਠੇ ਜੀ ਪੱਗ ਬੰਨਦੇ ਹੁੰਦੇ ਸੀ, ਸਰਦਾਰ ਹੁੰਦੇ ਸੀ, ਤਾਂ ਹੁਣ ਨਹੀਂ ਬੰਨਦੇ, ਹੁਣ ਵਾਲ ਕਟਾ ਲਏ ਸੀ ਫਿਰ, ਤਾਂ ਕਹਿੰਦੇ ਵੀ ਇੰਨੀ ਸੋਹਣੀ ਪੱਗ ਤਾਂ ਹਨਾ ਆਪਣੇ ਪੰਜਾਬ ਦੇ ਮੁੰਡੇ ਬੰਨਦੇ, ਹੋਰ ਨੀ ਵੀ ਜਾਣੀ ਕਿ ਚਲੋ ਇਹਦਾ ਮਤਲਬ ਇਹਨਾਂ ਨਹੀਂ ਤਾਂ ਇਹ ਵੀ ਨਗੋ ਚਮੋਤ ਦੂਜੇ ਦੀਆਂ ਕੱਢਦੇ ਹੁੰਦੇ, ਪਰ ਤੁਹਾਡੀ ਪੱਗ ਸੋਹਣੀ ਲੱਗੀ।
1: ਬਹੁਤ ਬਹੁਤ ਸ਼ੁਕਰੀਆ ਜੀ, ਬਹੁਤ ਬਹੁਤ ਸ਼ੁਕਰੀਆ ਸਭ ਦੇ, ਤੁਹਾਡੇ ਆਸ਼ੀਰਵਾਦ ਹੈ ਜੀ। ਕਦੇ ਸ਼ੁਰੂ ਕੀਤੀ ਸੀ, ਅੱਜ ਤੋਂ 3 ਸਾਲ ਪਹਿਲਾਂ ਸ਼ੁਰੂ ਕੀਤੀ ਸੀ ਬੰਨਣੀ ਜੀ,
0: ਬਹੁਤ ਬਹੁਤ ਵਧੀਆ, ਬਹੁਤ ਵਧੀਆ ਲੱਗਦੇ ਤੇ ਪ੍ਰੋਗਰਾਮ ਵੀ ਬਹੁਤ ਵਧੀਆ ਸੀ। ਤਾਂ ਹੁਣ ਮੈਨੂੰ ਕਹਿੰਦੇ ਕਿਉਂਕਿ ਇੰਨੀ ਮਸ਼ੀਨ ਨੀ ਸੀ ਲਾਈ ਹੋਈ ਰਿੰਗ ਗੇਟ ਹਨਾ, ਤਾਂ ਮੈਨੂੰ ਕਹਿੰਦੇ ਮੁੰਡਾ ਕੀ ਕਹਿੰਦਾ, ਫਿਰ ਮੈਂ ਲਿਖ ਕੇ ਦੱਸਿਆ ਵੀ ਏਦਾਂ ਕਰੇ ਵੀ ਜੇ ਤੁਸੀਂ ਗੱਲਬਾਤ ਕਰਦੇ, ਕਿਉਂਕਿ ਪਤਾ ਕੀ ਜਿਸਲੇ ਆਪਣੀਆਂ ਖਬਰਾਂ ਸੁਣਨੀਆਂ ਸੀ ਕਰਨੀ ਉਸ ਲਈ ਮਸ਼ੀਨ ਲਾਈ ਹੋਈ ਸੀ, ਜਿਸਲੇ ਹੁਣ ਮੇਰੇ ਕੋਲ ਆ ਕੇ ਬੈਠੇ ਤਾਂ ਇਹਨੇ ਫਿਰ ਆਪਣੀ ਗੱਲ ਕਰ ਲੈਣੀ, ਫਿਰ ਮੇਰੀ ਉਨੀ ਸਹੀ ਨੀ ਸੁਣਨੀ ਹੁੰਦੀ।
1: ਬਿਲਕੁਲ,
0: ਤਾਂ ਫਿਰ ਮੈਂ ਲਿਖ ਕੇ ਦੱਸਿਆ, ਮੈਂ ਕਿਹਾ ਏਦਾਂ ਵੀ ਮੁੰਡਾ ਆ ਕੁਛ ਦੱਸ ਰਿਹਾ, ਠੀਕ ਆ।
1: ਸੰਵਾਦ ਦੀ ਮੈਂ ਜੀ ਗੱਲ ਕਰਦਾ ਸੀਗਾ, ਦੇਖੋ ਤੁਸੀਂ ਵੀ ਟੀਚਿੰਗ ਦੇ ਵਿਚ ਰਹੇ ਹੋ, ਪਰ ਆਪਣੇ ਜ਼ਿਆਦਾਤਰ ਉੱਥੇ ਘੋਟੇ ਲਵਾਏ ਜਾਂਦੇ ਆ ਇੱਥੇ ਬੱਚੇ, ਜਾਂ ਇੰਡੀਆ ਦੇ ਵੀ ਚਲੋ ਹੁਣ ਤਾਂ ਬਹੁਤ ਫਰਕ ਪੈ ਚੁੱਕੇ ਆ, ਜਦੋਂ ਅਸੀਂ ਪੜ੍ਹਦੇ ਸੀ ਉਦੋਂ ਥੋੜਾ ਜਿਹਾ ਮਾਹੌਲ ਵੱਖਰਾ ਸੀਗਾ, ਚਾਹੇ ਕੁੱਟ ਕੇ ਸਮਝਾਉਂਦੇ ਸੀ, ਚਾਹੇ ਘਰੋਂ ਵੀ ਕਹਿੰਦੇ ਸੀ ਭਾਈ ਮਾਸਟਰ ਜੀ ਜਾਂ ਮੈਡਮ ਜੀ ਤੁਹਾਡੇ ਹੀ ਨੇ ਜੀ ਬੱਚੇ, ਜੋ ਕਰਨਾ ਤੁਸੀਂ ਕਰਨਾ, ਅਸੀਂ ਤਾਂ ਬਸ
0: ਕਹਿੰਦੇ ਸੀ
1: ਜੀ।
0: ਹਾਂਜੀ ਹਾਂਜੀ
1: ਜੀ।
0: ਤਾਂ ਭੁਪਿੰਦਰ ਜੀ, ਅੱਛਾ ਘੋਟੇ ਦੀ ਗੱਲ ਕੀਤੀ, ਘੋਟਾ ਲਫ਼ਜ਼ ਵੀ ਕਿੰਨੀ ਦੇਰ ਬਾਅਦ ਮੈਂ ਸੁਣਿਆ।
1: ਹਾਂਜੀ,
0: ਅੱਛਾ ਗੱਲ ਸੁਣੋ, ਮੈਨੂੰ ਤਾਂ ਘੋਟਾ ਲਾਉਣਾ ਨੀ ਸੀ ਆਉਂਦਾ ਭੁਪਿੰਦਰ ਜੀ, ਮੈਨੂੰ ਨੀ ਸੀ ਲਾਉਣਾ ਦਾ ਘੋਟਾ, ਪਤਾ ਨੀ ਮੈਂ ਏਦਾਂ ਦੀ ਸੀ। ਹੁਣ ਤੁਸੀਂ ਦੇਖੋ ਜੇ ਮੈਂ ਸਮਝੋ ਪਈ ਐਸੇ ਯਾਦ ਕੀਤਾ ਇੰਗਲਿਸ਼ ਦਾ, ਪੇ ਕੀ ਸੀਗਾ ਉਹ ਚ ਕੀ ਆ, ਪਤਾ ਕੀ ਆ ਉਹਨੂੰ, ਉਹਨੂੰ ਮੈਂ ਜਾਣੀ ਕਿ ਆਪਣੇ ਮਨ ਵਿਚ ਕੀ ਆ ਪੰਜਾਬੀ ਚ ਬਿਠਾ ਲੈਣਾ ਪੀ ਕੀ ਕਿਹਾ ਸੀ ਉਹਨੇ, ਜਾਣੀ ਕਿ ਫੇਰ ਮੈਂ ਉਹ ਆਪਣੇ ਸ਼ਬਦਾਂ ਵਿਚ ਆਪਣੀ ਅੰਗਰੇਜ਼ੀ ਬਣਾ ਕੇ ਆਪ ਲਿਖਦੀ ਹੁੰਦੀ ਸੀ। ਏਦਾਂ ਨੀ ਤੇ ਜਿਹੜਾ ਹਨਾ ਗਾਈਡ ਦੇ ਵਿਚ ਦਿੱਤਾ ਆ ਜਾਂ ਤੁਹਾਨੂੰ ਟੀਚਰ ਨੇ ਲਿਖਾਇਆ ਤੁਸੀਂ ਉਹ ਚੇਤੇ ਕਰ ਲਓ, ਮੈਂ ਇਹ ਕੰਮ ਨਹੀਂ ਕਰ ਸਕੀ ਸੀ। ਮੈਂ ਕਾਲਜ ਵੀ ਰਹੀ ਆ, ਕਾਲਜ ਵੀ ਨੀ ਏਦਾਂ ਵੀ ਮੈਨੂੰ ਪਤਾ ਨੀ ਮੈਨੂੰ ਘੋਟਾ ਲਾਉਣਾ ਨਹੀਂ ਜ਼ਿੰਦਗੀ ਚ ਆਇਆ ਹਨਾ। ਹੁਣ ਮੈਂ ਕਹਿੰਦੀ ਉਹ ਕਿੰਨੇ ਨਿਆਣੇ ਹੁਸ਼ਿਆਰ ਹੁੰਦੇ ਸੀ ਜਿਹੜੇ ਸ਼ੁਰੂ ਤੋਂ ਲੈ ਕੇ ਅਖੀਰ ਤੱਕ ਉਹਨਾਂ ਨੇ ਪੂਰਾ ਰਟਿਆ ਹੁੰਦਾ ਸੀ। ਕਿੱਦਾਂ
1: ਜੀ, ਬਿਲਕੁਲ ਹੈ ਜੀ,
0: ਮੇਰੇ ਚ ਇਹ ਜੁਗਤੀ ਨਹੀਂ ਆਈ ਭੁਪਿੰਦਰ ਜੀ, ਬਸ ਇਹ ਸੀ ਮੈਂ ਆਪਣੇ ਸ਼ਬਦਾਂ ਚ ਲਿਖਦੀ ਸੀ। ਔਰ ਪਰ ਮੇਰੇ ਵਾ ਟੀਚਰ ਵੀ ਇਸ ਕਰਕੇ ਖੁਸ਼ ਹੁੰਦੇ ਸੀ ਵੀ ਆਪਣੇ ਸ਼ਬਦਾਂ ਚ ਲਿਖਿਆ ਹੈ, ਕਿਉਂਕਿ ਉਹ ਦੇਖਦੇ ਕਿਸੇ ਗਾਈਡ ਚੋਂ ਨਹੀਂ ਨਾ ਕਿਸੇ ਕਿਤਾਬ ਚੋਂ, ਏਦਾਂ ਤੇ ਨਾ ਆਪਣੇ ਸ਼ਬਦਾਂ ਚ ਲਿਖਿਆ, ਇਸ ਕਰਕੇ ਨੰਬਰ।
1: ਹੁਣ ਦੇਖੋ ਇੱਥੇ ਜਿਹੜੀ ਇੱਥੇ ਮੁਲਕਾਂ ਦੇ ਵਿੱਚ ਸਕੂਲਿੰਗ ਆ ਉਹਦੇ ਵਿੱਚ ਇਹੀ ਚੀਜ਼ ਹੈ ਜੀ ਕਿ ਮਤਲਬ ਕਿ ਜੋ ਕ੍ਰੀਏਟੀਵਿਟੀ ਦੇਖਦੇ ਆ ਕਿ ਬੱਚਾ ਸੇਮ ਟੂ ਸੇਮ ਲਿਖ ਰਿਹਾ ਕਿ ਉਹ ਮਤਲਬ ਕਿ ਆਪਣੀ ਉਹਦੀ ਕੁਝ ਕ੍ਰੀਏਟੀਵਿਟੀ ਹੈ ਜੀ।
0: ਹਾਂਜੀ ਹਾਂਜੀ,
1: ਪੜ੍ਹ ਜ਼ਰੂਰ ਲੈਣਾ ਕਿਤਾਬਾਂ ਦੇ ਵਿੱਚੋਂ, ਪਰ ਉਹਨੂੰ ਜਿਹੜਾ ਆਪਣੇ ਰੂਪ ਦੇ ਵਿੱਚ ਜਿਹੜਾ ਵੱਖਰਾ ਵੱਖਰਾ ਕਿਸੇ ਨੇ ਵੀ ਲਿਖਣਾ ਉਹ ਵੱਖਰੀ ਗੱਲ ਹੈ।
0: ਇਹ ਸਭ ਤੋਂ ਵੱਡੀ ਕੁਆਲੀਫਿਕੇਸ਼ਨ ਭੁਪਿੰਦਰ ਜੀ, ਕੁਆਲਿਟੀ ਆ, ਬਹੁਤ ਵੱਡੀ ਕੁਆਲਿਟੀ ਆ। ਤੇ ਠੀਕ ਆ, ਤੁਸੀਂ ਸਮੇਂ ਤਾਂ ਇੱਕੋ ਕਿਤਾਬ ਦਾ ਲਿਖਿਆ ਪੜ੍ਹ ਲੈਣਾ, ਲੇਖ ਜਾਂ ਟੀਚਰ ਨੇ ਲਿਖਾਇਆ ਉਹ ਜਾਂ ਕਿਸੇ ਸਹੇਲੀ ਨੇ ਦੱਸਿਆ ਉਹ ਹਨਾ, ਤਾਂ ਫਿਰ ਸਮੇਂ ਤੁਸੀਂ 3-4 ਕਿਤਾਬਾਂ ਚ ਪੜ੍ਹ ਕੇ ਫਿਰ ਉਹਨਾਂ ਨੂੰ ਮਿਕਸ ਕਰਕੇ ਆਪਣੇ ਲਫ਼ਜ਼ਾਂ ਵਿੱਚ ਲਿਖਣਾ ਉਹ ਵੱਖਰੀ ਗੱਲ।
1: ਇੱਕ ਚੀਜ਼ ਭੈਣ ਜੀ ਦੇਖੋ, ਥੋੜੀ ਜਿਹੀ ਧਰਮ ਦੀ ਗੱਲ ਕਰਾਂਗਾ, ਚਲੋ ਆਪਣੇ ਕਈ ਵਾਰੀ ਉਹ ਚੀਜ਼ਾਂ ਚੱਲਦੀਆਂ ਨੇ, ਪਰ ਜਦੋਂ ਇਹਨਾਂ ਮੁਲਕਾਂ ਦੇ ਵਿੱਚ ਕ੍ਰਿਸਚਨ ਧਰਮ ਨੂੰ ਦੇਖਦੇ ਆ ਨਾ, ਜਦੋਂ ਇੱਥੇ ਪ੍ਰੀਸਟ ਲਾਏ ਜਾਂਦੇ ਆ ਤਾਂ ਬਕਾਇਦਾ ਉਹਨਾਂ ਨੂੰ ਜਦੋਂ ਸਹੁੰ ਚੁਕਾਉਂਦੇ ਆ ਜਾਂ ਉਹਨਾਂ ਦੀ ਚੋਣ ਕਰਦੇ ਆ, ਤਾਂ ਉਹ ਬਕਾਇਦਾ ਦੇਖਦੇ ਆ ਕਿ ਇਹਦੇ ਵਿੱਚ ਕੋਈ ਕ੍ਰੀਏਟੀਵਿਟੀ ਹੈਗੀ ਆ। ਜਿੱਦਾਂ ਬਾਈਬਲ ਦੀ ਗੱਲ ਆ ਜਾਂ ਕੁਝ ਉਹਨਾਂ ਦੀਆਂ ਨਿੱਜੀ ਕਿਤਾਬਾਂ ਨੇ ਜਾਂ ਕੁਛ ਹੈ ਕਿ ਉਹਦੇ ਵਿੱਚ ਕੁਝ ਨਾ ਕੁਝ ਨਵਾਂ ਐਡ ਕਰਨਾ ਤੁਸੀਂ, ਉਹਨਾਂ ਨੂੰ ਬਕਾਇਦਾ ਕਿਹਾ ਜਾਂਦਾ ਜੀ।
0: ਗੱਲ ਸੁਣੋ ਭੁਪਿੰਦਰ ਜੀ, ਠੀਕ ਆ, ਓਦਾਂ ਵੀ ਤਾਂ ਤੁਸੀਂ ਦੇਖੋ ਕਿਸੇ ਵੀ ਇੰਟਰਵਿਊ ਤੇ ਜਾਣੇ, ਜੋਬ ਤੇ ਜਾਣੇ ਆ, ਕਿੱਦਾਂ ਉਹ ਤੁਹਾਨੂੰ ਪੁੱਛਦੇ ਆ ਭਾਈ ਤੁਸੀਂ ਇਸ ਸਾਡੀ ਕੰਪਨੀ ਕਿਉਂ ਚੂਜ਼ ਕੀਤੀ ਆ, ਜਾਂ ਤੁਸੀਂ ਸਾਡੇ ਇਸ ਪਾਸੇ ਕਿਉਂ ਆਉਣਾ ਚਾਹਿਆ, ਕੀ ਕਾਰਨ ਆ, ਕੀ ਤੁਹਾਨੂੰ ਚੰਗਾ ਲੱਗਾ, ਤੁਸੀਂ ਇਸ ਜਿਹੜਾ ਸਾਡੀ ਸੰਸਥਾ ਹੈਗੀ ਆ ਇਹਨੂੰ ਅੱਗੇ ਵਧਾਉਣ ਲਈ ਤੁਸੀਂ ਆਪਣਾ ਕੀ ਯੋਗਦਾਨ ਪਾਓਗੇ, ਕੀ ਕਰੋਗੇ, ਉਹ ਪੁੱਛਦੇ ਆ ਤੁਹਾਨੂੰ। ਫਿਰ ਤੁਸੀਂ ਆਪਣੇ ਆਪ ਦੱਸਣਾ ਭਾਈ ਮੈਂ ਜਦੋਂ ਜੋਬ ਜੇ ਮੈਨੂੰ ਮਿਲ ਗਏ ਮੈਂ ਆ ਕਰੂੰਗਾ, ਮੈਂ ਆ ਕਰੂੰਗਾ।
1: ਬਿਲਕੁਲ ਹੈ ਜੀ,
0: ਨਹੀਂ ਇੰਡੀਆ ਨਾਲ ਤਾਂ ਡਿਫਰੈਂਟ ਹੈਗਾ ਤਾਂ ਇੱਥੇ ਤਾਂ ਇਹ ਚੀਜ਼ਾਂ ਹੈਗੀਆਂ ਭਵਿੰਦਰ ਜੀ, ਇਹ ਚੀਜ਼ਾਂ ਫਿਰ ਉਸ ਬੰਦੇ ਨੂੰ ਜਿਹੜਾ ਹੁਣ ਜਿਹੜਾ ਇੰਟਰਵਿਊ ਲੈ ਰਿਹਾ ਉਹਨੇ ਹੀ ਦੇਖਣਾ ਫਿਰ ਕਿਹੜੇ ਬੰਦੇ ਨੇ ਕੀ ਕੀ ਕੁਛ ਕਿਹਾ ਤੇ ਕੀ ਕੀ ਕੁਛ ਕਿੱਦਾਂ ਕੀਤੀ ਹੈ ਹਨਾ
1: ਜੀ। ਬਿਲਕੁਲ
0: ਹਾਂਜੀ ਹਾਂਜੀ, ਚਲੋ ਹੁਣ ਤੁਹਾਡਾ ਪ੍ਰੋਗਰਾਮ ਤਾਂ ਖਤਮ ਹੋ ਗਿਆ, ਚਲ ਵਧੀਆ ਤੇ ਫਿਰ ਆਪਣੀ ਸਿਹਤ ਦਾ ਧਿਆਨ ਰੱਖਣਾ ਤੇ ਬੱਚਿਆਂ ਨੂੰ ਪਿਆਰ ਦੇਣਾ ਬਹੁਤ ਬਹੁਤ। ਥੈਂਕ ਯੂ
1: ਜੀ, ਥੈਂਕ ਯੂ, ਥੈਂਕ ਯੂ, ਬਹੁਤ ਬਹੁਤ ਸ਼ੁਕਰੀਆ, ਸਤਿ ਸ੍ਰੀ ਅਕਾਲ ਜੀ। ਲੋ ਦੋਸਤੋ, ਇਸ ਨਾਲ ਆਪਣੇ ਨਾਲ ਸੁਰਿੰਦਰ ਕੌਰ ਮਾਲ ਜੀ ਜੁੜੇ ਸਨ ਜੀ, ਤੇ ਅੰਕਲ ਜੀ ਦਾ ਵੀ ਬਹੁਤ ਬਹੁਤ ਸ਼ੁਕਰੀਆ, ਧੰਨਵਾਦ ਹੈ ਜੀ ਅਪਰੀਸ਼ੀਏਟ ਕਰਨ ਦੇ ਲਈ ਪੱਗ ਲਈ ਵੀ, ਤੇ ਸੁਰਿੰਦਰ ਕੌਰ ਮਾਲ ਜੀ ਦਾ ਵੀ ਸ਼ੁਕਰੀਆ, ਔਜਲਾ ਸਾਹਿਬ ਦਾ ਵੀ ਸ਼ੁਕਰੀਆ ਤੇ ਸਾਰੇ ਦੋਸਤਾਂ ਦਾ ਧੰਨਵਾਦ ਹੈ ਜੀ। ਤੇ ਕੱਲ ਨੂੰ ਮਿਲਣ ਦੇ ਬਾਅਦ ਜਿਹੜਾ ਮੁਲਾਕਾਤ ਹੋਏਗੀ ਦੋਸਤੋ, ਮੈਨੂੰ ਦਿਓ ਆਗਿਆ ਸਾਰਿਆਂ ਨੂੰ ਭੁਪਿੰਦਰ ਪਾਰਾ ਚੱਲੋ ਪਿਆਰ ਭਾਈ ਤੇ ਨਿੱਗੀ ਇਸ ਦੇ ਨਾਲ ਹੀ ਹੈ। ਸਤਿ ਸ਼੍ਰੀ ਅਕਾਲ।

0: ద్వాపర రేడియో.
1: ਦੁਆਬਾ ਰੇਡੀਓ ਦੇ ਪਿਆਰੇ ਸਰੋਤਿਓ, ਹਫ਼ਤਾਵਾਰੀ ਪ੍ਰੋਗਰਾਮ ਕਵੀ ਦਰਬਾਰ ਦੇ ਵਿਚ ਹਰਵੰਤ ਸਿੰਘ ਵੱਲੋਂ ਆਦਾਬ, ਨਮਸਕਾਰ, ਸਤਿ ਸ੍ਰੀ ਅਕਾਲ, ਕੁਦਰਤ ਖੈਰ ਕਰੇ. ਪਿਆਰੇ ਸਰੋਤਿਓ, ਅੱਜ 8 ਨਵੰਬਰ 2020 ਦਿਨ ਐਤਵਾਰ ਹੈ, ਸ਼ਾਮ ਦੇ 5 ਵਜਦੇ ਹਨ ਤੇ ਮੈਂ 29ਵਾਂ ਕਵੀ ਦਰਬਾਰ ਤੁਹਾਡੇ ਲਈ ਲੈ ਕੇ ਹਾਜ਼ਰ ਹਾਂ. ਨਵੰਬਰ ਦਾ ਮਹੀਨਾ ਹੈ. ਨਵੰਬਰ ਦੇ ਮਹੀਨੇ ਦੇ ਵਿੱਚ ਅਸੀਂ ਆਪਣੀ ਮਾਂ ਬੋਲੀ ਨਾਲ ਸੰਬੰਧਿਤ ਜਿਹੜੇ ਬਹੁਤ ਸਾਰੇ ਸਮਾਗਮ ਕਰਦੇ ਹਾਂ ਤੇ ਮਾਂ ਬੋਲੀ ਮਨੁੱਖ ਲਈ ਬਹੁਤ ਹੀ ਮਹੱਤਵਪੂਰਨ ਚੀਜ਼ ਹੁੰਦੀ ਹੈ. ਇਸ ਦੇ ਬਿਨਾਂ ਉਸ ਦਾ ਸਮੁੱਚਾ ਵਿਕਾਸ ਨਹੀਂ ਹੁੰਦਾ ਤੇ ਬੱਚਿਆਂ ਨੂੰ ਜਿਹੜਾ ਆ ਜੋ ਕੁਝ ਵੀ ਅਸੀਂ ਸਿਖਾਉਣਾ ਚਾਹੁੰਦੇ ਹਾਂ ਜਾਂ ਬੱਚੇ ਜੋ ਕੁਝ ਸਿੱਖਦੇ ਨੇ ਉਹ ਸਾਰਾ ਕੁਝ ਜਿਹੜਾ ਮਾਂ ਬੋਲੀ ਰਾਹੀਂ ਸਿੱਖਦੇ ਨੇ. ਤੇ ਜੇ ਅਸੀਂ ਬੱਚੇ ਨੂੰ ਆਪਣੀ ਉਸਦੀ ਪੜ੍ਹਾਈ, ਉਸਦੀ ਵਿੱਦਿਆ, ਉਸਦੀ ਸਿੱਖਿਆ ਮਾਂ ਬੋਲੀ ਵਿੱਚ ਦੇਵਾਂਗੇ ਤਾਂ ਉਹ ਬਹੁਤ ਵਧੀਆ ਉਸਦੀ ਉਸਾਰੀ ਹੁੰਦੀ ਹੈ, ਉਹ ਬਹੁਤ ਵਧੀਆ ਮਨੁੱਖ ਬਣਦਾ ਹੈ. ਤੇ ਜੇ ਅਸੀਂ ਉਸ ਨੂੰ ਮਾਂ ਬੋਲੀ ਦੀ ਥਾਂ ਤੇ ਹੋਰ ਭਾਸ਼ਾਵਾਂ ਦੇ ਵਿੱਚ ਉਸਦੀ ਸਿੱਖਿਆ ਦਾ ਪ੍ਰਬੰਧ ਕਰਦੇ ਹਾਂ ਤਾਂ ਉਸਦਾ ਸਹੀ ਢੰਗ ਨਾਲ ਵਿਕਾਸ ਨਹੀਂ ਹੁੰਦਾ. ਤੇ ਮਾਂ ਬੋਲੀ ਦੀ ਮਹੱਤਤਾ ਨੂੰ ਸਾਹਮਣੇ ਰੱਖਦੇ ਹੋਏ ਜਿਹੜਾ ਆ ਅਸੀਂ ਜਿਹੜਾ ਆ ਇਸ ਹਫ਼ਤੇ ਦਾ ਇਹ ਕਵੀ ਦਰਬਾਰ ਸ਼ੁਰੂ ਕਰਨ ਜਾ ਰਹੇ ਹਾਂ. ਮਾਂ ਬੋਲੀ ਤੋਂ ਬਿਨਾਂ ਜਿਹੜਾ ਆ ਕਹਿ ਲਈਏ ਮਨੁੱਖ ਜਿਹੜਾ ਇੱਕ ਕਿਸਮ ਦਾ ਊਣਾ ਊਣਾ ਹੁੰਦਾ ਹੈ. ਜੇ ਉਸਨੇ ਦੂਸਰੀਆਂ ਭਾਸ਼ਾਵਾਂ ਵੀ ਕੋਈ ਸਿੱਖਣੀਆਂ ਨੇ ਤਾਂ ਉਹ ਮਾਂ ਬੋਲੀ ਦੀ ਮਦਦ ਦੇ ਨਾਲ ਹੀ ਸਿੱਖ ਸਕਦਾ ਹੈ. ਤੇ ਇਸ ਕਰਕੇ ਮਾਂ ਬੋਲੀ ਜਿਹੜੀ ਆ ਮਨੁੱਖ ਦੇ ਸਮੁੱਚੇ ਵਿਕਾਸ ਦੇ ਵਿੱਚ ਉਸਦਾ ਬਹੁਤ ਵੱਡਾ ਯੋਗਦਾਨ ਹੈ. ਤੇ ਸਾਨੂੰ ਚਾਹੀਦਾ ਅਸੀਂ ਆਪਣੇ ਬੱਚਿਆਂ ਨੂੰ, ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਆਪਣੀ ਮਾਂ ਬੋਲੀ ਦੇ ਵਿੱਚ ਸਿੱਖਿਆ ਦੇਈਏ. ਜਿੱਥੇ ਪੰਜਾਬੀਆਂ ਦਾ ਇਹ ਫਰਜ਼ ਬਣਦਾ ਕਿ ਉਹ ਆਪਣੇ ਬੱਚਿਆਂ ਨੂੰ ਪੰਜਾਬੀ ਬੋਲੀ ਸਿਖਾਉਣ, ਉੱਥੇ ਹੋਰ ਵੱਖ ਵੱਖ ਭਾਸ਼ਾਵਾਂ ਜਿੱਥੇ ਜਿੱਥੇ ਵੀ ਲੋਕ ਰਹਿੰਦੇ ਨੇ ਜਿਹੜੀ ਉਹ ਆਪ ਜਾਣਦੇ ਨੇ, ਜਿਹੜੀ ਉਹਨਾਂ ਦੀ ਮਾਂ ਨੇ ਉਹਨਾਂ ਨੂੰ ਭਾਸ਼ਾ ਸਿਖਾਈ ਆ, ਉਸੇ ਭਾਸ਼ਾ ਦੇ ਵਿੱਚ ਜਿਹੜੀ ਆ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਜਿਹੜਾ ਆ ਉਹ ਬੋਲੀ ਸਿਖਾਉਣ. ਤੇ ਜੇ ਅਸੀਂ ਹਰ ਕੋਈ ਆਪਣੇ ਜਿਹੜਾ ਆ ਬੱਚਿਆਂ ਨੂੰ, ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਮਾਂ ਬੋਲੀ ਤੇ ਕੇਂਦਰਿਤ ਰੱਖ ਕੇ ਉਹਨਾਂ ਦੀ ਸਿੱਖਿਆ ਦਾ ਪ੍ਰਬੰਧ ਕਰਾਂਗੇ ਤਾਂ ਉਹ ਆਪਣੇ ਲਈ, ਆਪਣੇ ਸਮਾਜ ਲਈ ਤੇ ਆਪਣੇ ਦੇਸ਼ ਲਈ ਜਿਹੜਾ ਬਹੁਤ ਵੱਡਾ ਯੋਗਦਾਨ ਪਾ ਸਕਦੇ ਨੇ. ਤੇ ਅੱਜ ਦੇ ਕਵੀ ਦਰਬਾਰ ਦਾ ਆਰੰਭ ਕਰਨ ਲਈ ਮੈਂ ਸਭ ਤੋਂ ਪਹਿਲੇ ਸਾਡੇ ਲੁਧਿਆਣਾ ਜ਼ਿਲ੍ਹੇ ਦੇ ਜਗਰਾਵਾਂ ਤੋਂ ਬਬਲੀ ਸੋਹਤਾ ਨੂੰ ਸੱਦਾ ਦਿਆਂਗਾ ਕਿ ਉਹ ਆਪਣੀ ਰਚਨਾ ਲੈ ਕੇ ਹਾਜ਼ਰ ਹੋਵੇ. ਬਬਲੀ ਸੋਹਤਾ,
2: ਮੈਂ ਰੋਹਨ ਸੁਰੀ ਹੁਣ ਸਰ ਦੀ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਆਪਣੇ ਦੁਆਬੇ ਰੇਡੀਓ ਦੇ ਵਿੱਚ ਗੀਤ ਪੇਸ਼ ਕਰਨ ਦਾ ਸੱਦਾ ਦਿੱਤਾ. ਇਹ ਗੀਤ ਫਿਰ ਉਹਦਾ ਗੀਤ ਹੈ ਜੋ ਸਾਮਲੀ ਰੰਗ, ਗਰੀਬ ਘਰ ਦੀ ਕੁੜੀ, ਸਾਮਲੀ ਰੰਗ ਦੀ, ਕਾਲੇ ਰੰਗ ਦੀ, ਜੋ ਤਾਨੇ ਮੀਣੇ ਲੋਕਾਂ ਦੀਆਂ ਨਜ਼ਰਾਂ 'ਚ ਆਪਣੇ ਆਪ ਨੂੰ ਅਲੱਗ ਕੀਤਾ ਕਰਦੀਆਂ ਨੇ, ਉਹ ਸ਼ਰਮ ਮਹਿਸੂਸ ਕਰਦੀਆਂ ਨੇ ਜਾਂ ਉਹਨਾਂ ਨੂੰ ਦੂਰ ਕੀਤਾ ਚਾਹੁੰਦਾ ਆਪਣੇ ਮਹਿਫਲ ਦੇ ਵਿੱਚੋਂ, ਆਪਣੀ ਜ਼ਿੰਦਗੀ ਦੇ ਵਿੱਚੋਂ. ਹਮੇਸ਼ਾ ਕਾਲੇ ਰੰਗ ਨੂੰ ਲੈ ਕੇ ਮਨਹੂਸ ਸਮਝਿਆ ਜਾਂਦਾ ਹੈ. ਨੂੰ ਮੈਂ ਗੀਤ ਰਾਹੀਂ ਪੇਸ਼ ਕਰਨਾ ਚਾਹੁੰਦੀ ਹਾਂ. ਉਮੀਦ ਰੱਖਦੀ ਹਾਂ ਸੁਣਨ ਵਾਲਿਆਂ ਤੋਂ ਕਿ ਤੁਸੀਂ ਸਾਰੇ ਪਸੰਦ ਕਰੋਗੇ ਵਿਰਹੋ ਦਾ ਗੀਤ. ਮੈਂ ਉਜੜੀ ਬਾਗਾਂ ਦੀ ਬੁਲਬੁਲ,

0: ਦੀ। ਧੰਨਵਾਦ ਧੰਨਵਾਦ।
1: ਬਾ ਰੇਡੀਓ ਦੇ ਪਿਆਰੇ ਸਰੋਤਿਓ, ਸਾਡੀ ਕਾਮ ਮਹਿਫਲ ਦੇ ਵਿੱਚ ਹਾਜ਼ਰ ਹੋ ਰਹੇ ਨੇ ਜ਼ਿਲ੍ਹਾ ਜਲੰਧਰ ਦੀ ਤਹਿਸੀਲ ਫਲੌਰ ਦੇ ਕਸਬਾ ਅਤੇ ਇੱਕ ਵੱਡੇ ਪਿੰਡ ਦਸਾਂਝ ਕਲਾਂ ਤੋਂ ਰਾਮ ਪ੍ਰਕਾਸ਼ ਟੋਨੀ ਜੀ, ਜਿਹੜੇ ਕਿ ਪੰਜਾਬੀ ਸਿਹਤ ਸਭਾ ਦਸਾਂਝ ਕਲਾਂ ਦੇ ਜਨਸਕੱਤਰ ਨੇ, ਪਹਿਲਾਂ ਵੀ ਇਹ ਸਾਡੇ ਕਵੀ ਦਰਬਾਰ ਦੇ ਵਿੱਚ ਆ ਚੁੱਕੇ ਨੇ। ਅੱਜ ਫਿਰ ਉਹ ਇੱਕ ਗੀਤ ਲੈ ਕੇ ਹਾਜ਼ਰ ਹੋ ਰਹੇ ਨੇ ਰਾਮ ਪ੍ਰਕਾਸ਼ ਟੋਨੀ ਜੀ ਦਾ। ਸਾਡੇ ਹਫ਼ਤਾਵਾਰੀ ਕਵੀ ਦਰਬਾਰ ਦੇ ਵਿੱਚ ਨਿੱਘਾ ਸਵਾਗਤ ਹੈ ਟੋਨੀ ਜੀ। ਜੀ ਆਇਆਂ ਨੂੰ
2: ਸਤਿਕਾਰਯੋਗ ਸਾਥੀਓ, ਮੈਂ ਤੁਹਾਡੇ ਨਾਲ ਆਪਣਾ ਗੀਤ ਸਾਂਝਾ ਕਰਨ ਜਾ ਰਿਹਾ। ਇੱਥੋਂ ਉੱਡ ਜਾ ਕਾਲਿਆ ਕਾਵਾਂ ਵੇ, ਇੱਥੋਂ ਉੱਡ ਜਾ ਕਾਲਿਆ ਕਾਵਾਂ ਵੇ, ਤੈਨੂੰ ਕਿੱਥੋਂ ਚੂਰੀਆਂ ਪਾਵਾਂ ਵੇ, ਤੈਨੂੰ ਕਿੱਥੋਂ ਚੂਰੀਆਂ ਪਾਵਾਂ ਵੇ। ਲੋਕਾਂ ਪਾਣੇ ਆਈ ਆਜ਼ਾਦੀਏ, ਸਾਡੀ ਤਾਂ ਹੋਈ ਬਰਬਾਦੀ ਏ। ਬਹਿ ਜਾ ਤੈਨੂੰ ਦੁੱਖ ਖੋਲ ਸੁਣਾਵਾਂ ਵੇ, ਇੱਥੋਂ ਉੱਡ ਜਾ ਕਾਲਿਆ ਕਾਵਾਂ ਵੇ, ਤੈਨੂੰ ਕਿੱਥੋਂ ਚੂਰੀਆਂ ਪਾਵਾਂ ਵੇ। ਮਜ਼ਦੂਰਾਂ ਬਲੂਰਾਂ ਦੀ ਸੁਣਦਾ ਕੋਈ ਨਾ, ਮਾੜੇ ਨੂੰ ਮਿਲਦੀ ਕਿਤੇ ਟੋਈ ਨਾ। ਕੱਲੀ ਜਿੰਦ ਕੱਲੀ ਜਿੰਦ ਕੂੰਜ ਵਾਂਗ ਕਰ ਲਾਵੇ ਵੇ, ਇੱਥੋਂ ਉੱਡ ਜਾ ਕਾਲਿਆ ਕਾਵਾਂ ਵੇ, ਤੈਨੂੰ ਕਿੱਥੋਂ ਚੂਰੀਆਂ ਪਾਵਾਂ ਵੇ। ਅਸੀਂ ਤਾਂ ਨੇ ਆਪਣਾ ਵੇਚ ਕੇ ਡੰਗ ਟਪਾਉਂਦੇ ਹਾਂ, ਸੋਨੇ ਦੀ ਚਿੜੀ ਦੇ ਵਾਸੀ ਫਿਰ ਵੀ ਅਖਵਾਉਂਦੇ ਹਾਂ। ਕਦੋਂ ਵੇੜੇ ਆਵਣਗੀਆਂ ਠੰਡੀਆਂ ਛਾਵਾਂ ਵੇ, ਇੱਥੋਂ ਉੱਡ ਜਾ ਕਾਲਿਆ ਕਾਵਾਂ ਵੇ, ਤੈਨੂੰ ਕਿੱਥੋਂ ਚੂਰੀਆਂ ਪਾਵਾਂ ਵੇ। ਇੱਥੇ ਸੰਦੇ ਪੈ ਨੇ ਡੰਗ ਦੀ ਰੋਟੀ ਦੇ, ਕੀ ਦੱਸੀਏ ਤੈਨੂੰ ਹਾਲਾਤ ਕਿਸਮਤ ਖੋਟੀ ਦੇ। ਦੱਸ ਕਿੱਥੋਂ ਅੰਨ ਲਿਆ ਕੇ ਰੋਜ਼ ਪਕਾਵਾਂ ਵੇ, ਇੱਥੋਂ ਉੱਡ ਜਾ ਕਾਲਿਆ ਕਾਵਾਂ ਵੇ। ਅਸੀਂ ਟਨਾਂ ਦੇ ਟਨ ਪੈਦਾ ਕਰਦੇ ਇੱਕ ਪਹਾਂ ਦੇ, ਫਿਰ ਵੀ ਰਹਿੰਦੇ ਕਰ ਜਾਈ ਸ਼ਾਂ ਦੇ। ਦੇਖ ਕੇ ਧਰਵਾਸੇ ਦਿਲ ਨੂੰ ਪਈ ਪਰਚਾਵਾਂ ਵੇ, ਇੱਥੋਂ ਉੱਡ ਜਾ ਕਾਲਿਆ ਕਾਵਾਂ ਵੇ, ਇੱਥੋਂ ਉੱਡ ਜਾ ਕਾਲਿਆ ਕਾਵਾਂ ਵੇ, ਤੈਨੂੰ ਕਿੱਥੋਂ ਚੂਰੀਆਂ ਪਾਵਾਂ ਵੇ। ਟੋਨੀ ਤਨ ਦਾ ਤੰਦੂਰਤ ਪਾਉਂਦੇ ਹਾਂ, ਟੋਨੀ ਤਨ ਦਾ ਤੰਦੂਰਤ ਪਾਉਂਦੇ ਹਾਂ। ਦਿਨ ਆਸਾਂ ਆਸਰੇ ਪੈ ਲਗਾਉਂਦੇ ਹਾਂ, ਫਿਰ ਵੀ ਤੇਰੇ ਲਈ ਕਰਦੇ ਹਾਂ ਦੁਆਵਾਂ ਵੇ, ਇੱਥੋਂ ਉੱਡ ਜਾ ਕਾਲਿਆ ਕਾਵਾਂ ਵੇ, ਤੈਨੂੰ ਕਿੱਥੋਂ ਚੂਰੀਆਂ ਪਾਵਾਂ ਵੇ, ਤੈਨੂੰ ਕਿੱਥੋਂ ਚੂਰੀਆਂ ਪਾਵਾਂ ਵੇ। ਧੰਨਵਾਦ ਜੀ।
1: ਰਾਮ ਪ੍ਰਕਾਸ਼ ਟੋਨੀ ਜੀ ਤੋਂ ਬਾਅਦ ਹੁਣ ਮੈਂ ਮੋਹਾਲੀ ਵਸਦੀ ਸਾਡੀ ਸ਼ਾਇਰਾ ਮਨਮੋਹਨ ਕੌਰ ਜੀ ਨੂੰ ਸੱਦਾ ਦੇਣਾ ਹੈ ਕਿ ਉਹ ਆਪਣੀ ਰਚਨਾ ਲੈ ਕੇ ਹਾਜ਼ਰ ਹੋਣ। ਮਨਮੋਹਨ ਕੌਰ ਜੀ ਆਪਣੇ ਦਿਲ ਦੀਆਂ ਗਹਿਰਾਈਆਂ ਤੋਂ ਆਪਣੇ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ। ਮਨਮੋਹਨ ਕੌਰ ਜੀ, ਤੁਹਾਡਾ ਸਵਾਗਤ ਹੈ।
3: ਮੈਂ ਜਾਣਦੀ ਹਾਂ ਕਿ ਮੇਰੇ ਘਰ ਤੂੰ ਮੇਰੇ ਬਿਨਾਂ ਬਹੁਤ ਉਦਾਸ ਹੈ। ਮੈਂ ਜਾਣਦੀ ਹਾਂ ਮੇਰੇ ਘਰ ਤੂੰ ਮੇਰੇ ਬਿਨਾਂ ਬਹੁਤ ਉਦਾਸ ਹੈ। ਤੇਰੀਆਂ ਕੰਧਾਂ ਰੁਧਨ ਕਰ ਕਰ ਸਲਾਬੀਆਂ ਗਈਆਂ ਨੇ, ਤੇਰੀਆਂ ਕੰਧਾਂ ਰੁਧਨ ਕਰ ਕਰ ਸਲਾਬੀਆਂ ਗਈਆਂ ਨੇ, ਤੇਰੇ ਤਨ ਦੇ ਕੱਪੜੇ ਪੀਪਣੀਆਂ ਬਣ ਬਣ ਉਤਰ ਰਹੇ ਨੇ। ਮੇਰੇ ਘਰ ਤੂੰ ਮੇਰੇ ਬਿਨਾਂ ਬਹੁਤ ਉਦਾਸ ਹੈ। ਤੇਰੀ ਮਮਟੀ ਉੱਪਰ ਪੰਛੀ ਬੈਠ ਰਾਗ ਬਿਰਹਾ ਅਲਾਪਦੇ ਨੇ, ਤੇਰੀ ਮਮਟੀ ਉੱਪਰ ਪੰਛੀ ਬੈਠ ਰਾਗ ਬਿਰਹਾ ਅਲਾਪਦੇ ਨੇ, ਮੇਰੇ ਘਰ ਤੂੰ ਮੇਰੇ ਬਿਨਾਂ ਬਹੁਤ ਉਦਾਸ ਹੈ। ਮੇਰੇ ਬਿਨਾਂ ਤੇਰੇ ਤਾਲੇ ਤੋਂ ਲੈ ਕੇ ਇਸੀ ਤੱਕ ਚੰਗਾਲੇ ਗਏ ਨੇ। ਹੁਣ ਅਗਰਬੱਤੀ ਦੀ ਨਹੀਂ ਮਿੱਟੀ ਤੋੜ ਦੀ ਹਵਾਂਕ ਆਉਂਦੀ ਹੈ। ਹੁਣ ਅਗਰਬੱਤੀ ਦੀ ਨਹੀਂ ਮਿੱਟੀ ਤੋੜ ਦੀ ਹਵਾਂਕ ਆਉਂਦੀ ਹੈ। ਡੋਗੀ ਗੇਟ 'ਤੇ ਸਿਰ ਸੁੱਟ ਕੇ ਸੌਂਦਾ ਜਾਂ ਬੁੱਥੀ ਉੱਪਰ ਚੁੱਕੀ ਰੋਂਦਾ ਹੈ। ਡਾਕੀਆ ਡਾਕ ਸੁੱਟਣ ਵਕਤ ਸ਼ਰਬਤ ਜਾਂ ਚਾਹ ਨੂੰ ਉਡੀਕਦਾ ਹੈ। ਮੇਰੇ ਘਰ ਤੂੰ ਮੇਰੇ ਬਿਨਾਂ ਬਹੁਤ ਉਦਾਸ ਹੈ। ਤੇਰੇ ਬੰਦ ਦੇਖ ਤੈਨੂੰ ਬੰਦ ਦੇਖ ਕੋਈ ਕਿਰਾਏ ਲਈ ਮੰਗਦਾ, ਕੋਈ ਖਰੀਦਣਾ ਲੋਚਦਾ ਹੈ। ਤੈਨੂੰ ਬੰਦ ਦੇਖ ਕੋਈ ਕਿਰਾਏ ਲਈ ਮੰਗਦਾ, ਕੋਈ ਖਰੀਦਣਾ ਲੋਚਦਾ ਹੈ। ਮੈਂ ਤ੍ਰਭਕ ਜਾਂਦੀ ਹਾਂ, ਰੋਂਦੀ ਹਾਂ, ਤੈਨੂੰ ਪਰਾਏ ਹੱਥ ਕਿਵੇਂ ਸੌਂਦੇ ਹਾਂ। ਮੈਂ ਤ੍ਰਭਕ ਜਾਂਦੀ ਹਾਂ, ਰੋਂਦੀ ਹਾਂ, ਤੈਨੂੰ ਪਰਾਏ ਹੱਥ ਕਿਵੇਂ ਸੌਂਪ ਦੇਵਾਂ। ਤੂੰ ਮੇਰੇ ਸੁਪਨਿਆਂ ਦਾ ਘਰ, ਮੇਰੇ ਪਿਆਰ ਦਾ ਤੂੰ ਹੀ ਸਾਕਸ਼ੀ ਹੈ। ਤੂੰ ਮੇਰੇ ਸੁਪਨਿਆਂ ਦਾ ਘਰ, ਮੇਰੇ ਪਿਆਰ ਦਾ ਤੂੰ ਹੀ ਸਾਕਸ਼ੀ ਹੈ। ਮੇਰੇ ਘਰ ਤੂੰ ਮੇਰੇ ਬਿਨਾਂ ਬਹੁਤ ਉਦਾਸ ਹੈ। ਮੇਰੇ ਘਰ ਤੂੰ ਮੇਰੇ ਬਿਨਾਂ ਬਹੁਤ ਉਦਾਸ ਹੈ। ਮੇਰੇ ਪੁੱਤਰ ਦਾ ਘਰ ਵੀ ਪਿਆਰਾ ਮੇਰਾ ਆਪਣਾ ਹੈ, ਨਾ ਪਰਾਇਆ ਹੈ। ਮੇਰੇ ਪੁੱਤਰ ਦਾ ਘਰ ਵੀ ਪਿਆਰਾ ਮੇਰਾ ਆਪਣਾ ਹੈ, ਨਾ ਪਰਾਇਆ ਹੈ। ਉੱਥੇ ਰਹਿ ਕੇ ਮੈਨੂੰ ਆਪਣੇਪਣ ਵਰਗਾ ਸਕੂਨ ਮਹਿਸੂਸ ਨਹੀਂ ਹੁੰਦਾ। ਦੇਸ਼ ਵਿਦੇਸ਼ੀ ਬਣ ਪੁੱਤਰ ਦਾ ਘਰ ਕੋਸਾ ਕੋਸਾ ਨਹੀਂ ਲੱਗਦਾ। ਦੇਸ਼ ਵਿਦੇਸ਼ੀ ਬਣ ਪੁੱਤਰ ਦਾ ਘਰ ਕੋਸਾ ਕੋਸਾ ਨਹੀਂ ਲੱਗਦਾ। ਉਹ ਉਦਾਸ ਰੋਸ਼ਨੀਆਂ ਦਾ ਘਰ ਹੋਟਲ ਵਾਂਗ ਵਕਤੀ ਲੱਗਦਾ ਹੈ। ਉਹ ਉਦਾਸ ਰੋਸ਼ਨੀਆਂ ਦਾ ਘਰ ਹੋਟਲ ਵਾਂਗ ਵਕਤੀ ਲੱਗਦਾ ਹੈ। ਮੇਰੇ ਘਰ ਤੂੰ ਮੇਰੇ ਬਿਨਾਂ ਬਹੁਤ ਉਦਾਸ ਹੈ। ਮੇਰੇ ਘਰ ਤੂੰ ਮੇਰੇ ਬਿਨਾਂ ਬਹੁਤ ਉਦਾਸ ਹੈ। ਮੇਰੇ ਜਿਉਂਦੇ ਜੀ ਤੱਕ ਤੂੰ ਮੇਰਾ ਹੀ ਹੈ, ਮੇਰੀ ਹੀ ਮਲਕੀਅਤ ਹੈ। ਮੇਰੇ ਜਿਉਂਦੇ ਜੀ ਤੱਕ ਤੂੰ ਮੇਰਾ ਹੈ, ਮੇਰੀ ਹੀ ਮਲਕੀਅਤ ਹੈ। ਮੈਂ ਫਿਰ ਧੂਫ ਅਤੇ ਦੀਵੇ ਨਾਲ ਤੇਰੀ ਆਰਤੀ ਉਤਾਰਨੀ ਹੈ। ਕੋਸੀ ਕੋਸੀ ਧੁੱਪ 'ਚ ਬੈਠ ਪੰਛੀਆਂ ਦਾ ਰਾਗ ਮੁਲਹਾਰ ਸੁਣਨਾ ਹੈ। ਕੋਸੀ ਕੋਸੀ ਧੁੱਪ 'ਚ ਬੈਠ ਪੰਛੀਆਂ ਦਾ ਰਾਗ ਮੁਲਹਾਰ ਸੁਣਨਾ ਹੈ। ਅੰਬਰੀ ਛੱਤ ਨੀਚੇ ਤੇਰੀ ਨਿੱਘੀ ਬੁੱਕਲ 'ਚ ਆਖਰੀ ਨੀਂਦ ਸੋਣਾ ਹੈ। ਅੰਬਰੀ ਛੱਤ ਨੀਚੇ ਤੇਰੀ ਨਿੱਘੀ ਬੁੱਕਲ 'ਚ ਆਖਰੀ ਨੀਂਦ ਸੋਣਾ ਹੈ। ਮੈਂ ਜਾਣਦੀ ਹਾਂ ਕਿ ਮੇਰੇ ਘਰ ਤੂੰ ਮੇਰੇ ਬਿਨਾਂ ਬਹੁਤ ਉਦਾਸ ਹੈ। ਮੈਂ ਜਾਣਦੀ ਹਾਂ ਕਿ ਮੇਰੇ ਘਰ ਤੂੰ ਮੇਰੇ ਬਿਨਾਂ ਬਹੁਤ ਉਦਾਸ ਹੈ, ਬਹੁਤ ਉਦਾਸ ਹੈ। ਧੰਨਵਾਦ।
1: ਪੈਰਾ ਮਨਮੋਹਨ ਕੌਰ ਜੀ ਤੋਂ ਬਾਅਦ ਹੁਣ ਮੈਂ ਅੰਮ੍ਰਿਤਸਰ ਵਾਸਤੇ ਸ਼ਾਇਰ ਕੁਲਦੀਪ ਦਰਾਜਕੇ ਜੀ ਨੂੰ ਸੱਦਾ ਦੇਣ ਜਾ ਰਿਹਾ। ਕੁਲਦੀਪ ਦਰਾਜਕੇ ਜੀ ਆਪਣੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ। ਕਹਿ ਰਹੇ ਨੇ, ਹੱਕ ਦੇ ਗਿਓ ਨੈਣਾ ਨੂੰ ਬੇਸੁਪਨੇ ਦੇਖਣ ਦਾ, ਪਰ ਕੀ ਦੱਸਾਂ ਮੇਥੋਂ ਨੀਂਦਾਂ ਰੁਸੀਆਂ ਨੇ। ਇਹ ਰੁਸੀਆਂ ਨੀਂਦਾਂ ਨੂੰ ਕਿਵੇਂ ਆਪਣੇ ਨੇੜੇ ਰੱਖਣਾ ਹੈ ਤਾਂ ਕਿ ਉਹ ਤੁਹਾਡਾ ਦਿਲ ਦਾ ਹਾਲ ਸੁਣਾਉਣ। ਤੇ ਆਪਣੇ ਦਿਲ ਦੀ ਹਾਲ ਸੁਣਾਉਂਦੀ ਹੋਈ ਰਚਨਾ ਲੈ ਕੇ ਹਾਜ਼ਰ ਨੇ ਕੁਲਦੀਪ ਦਰਾਜਕੇ ਜੀ।
4: ਦੁਆਬਾ ਰੇਡੀਓ ਚੈਨਲ ਦੇ ਸਾਰੇ ਰੱਬ ਵਰਗੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ। ਹਰਬੰਸ ਜੀ, ਇੱਕ ਰਚਨਾ ਛੋਟੀ ਜੀ ਤਰੰਨਮ ਦੇ ਵਿੱਚ ਕਹਿ ਰਿਹਾ, ਸਰੋਤਿਆਂ ਦੇ ਰੂਬਰੂ ਹੋ ਰਿਹਾ, ਮੈਂ ਗੌਰ ਕਰਨਾ। ਹੱਕ ਦੇ ਗਿਓ ਨੈਣਾ ਨੂੰ

0: ਧੰਨਵਾਦ ਜੀ।
1: ਦੀਪ ਰਾਜਕੇ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਨਾਗਾਲੈਂਡ ਦੀ ਰਾਜਧਾਨੀ ਕਹਿਮਾ ਸ਼ਹਿਰ ਦੇ ਵਿੱਚ ਵਸਦੀ ਸਾਡੀ ਅੰਗਰੇਜ਼ੀ ਦੀ ਸ਼ਾਇਰਾ ਖੈਰਨਿਊ ਮਹਿਕ ਜੀ ਨੂੰ। ਖੈਰਨਿਊ ਮਹਿਕ ਜੀ ਜਦੋਂ ਦਾ ਸਾਡਾ ਕਵੀ ਦਰਬਾਰ ਸ਼ੁਰੂ ਹੋਇਆ ਉਦੋਂ ਤੋਂ ਹੀ ਸਾਡੇ ਨਾਲ ਜੁੜੇ ਹੋਏ ਨੇ। ਉਹ ਲਗਭਗ ਸਾਡੇ ਹਰ ਕਵੀ ਦਰਬਾਰ ਦੇ ਵਿੱਚ ਹਾਜ਼ਰ ਹੁੰਦੇ ਰਹੇ ਨੇ ਅਤੇ ਕੁਝ ਸਿਹਤ ਦੀਆਂ ਮਜਬੂਰੀਆਂ ਦੇ ਕਾਰਨ ਪਿਛਲੇ ਕਵੀ ਦਰਬਾਰਾਂ ਦੇ ਵਿੱਚ ਉਹ ਜਿਹੜੇ ਆ ਹਾਜ਼ਰ ਨਹੀਂ ਹੋ ਸਕੇ ਅਤੇ ਉਹ ਕਵੀ ਦਰਬਾਰਾਂ ਦੇ ਵਿੱਚ ਆਮ ਤੌਰ 'ਤੇ ਆਪਣੀਆਂ ਜਾਂ ਅੰਗਰੇਜ਼ੀ ਦੇ ਸ਼ਾਇਰਾਂ ਦੀਆਂ ਲਿਖੀਆਂ ਕਵਿਤਾਵਾਂ ਲੈ ਕੇ ਹਾਜ਼ਰ ਹੁੰਦੇ ਨੇ। ਇਸ ਵਾਰ ਉਹ ਆਪਣੀ ਹੀ ਲਿਖੀ ਹੋਈ ਕਵਿਤਾ ਲੈ ਕੇ ਹਾਜ਼ਰ ਨੇ। ਖੈਰਨਿਊ ਮਹਿਕ ਜੀ, ਤੁਹਾਡਾ ਨਿੱਘਾ ਸਵਾਗਤ ਹੈ।
2: ਥੈਂਕ ਯੂ। ਟੁਡੇ ਦ ਨੇਮ ਆਫ ਮਾਈ ਪੋਇਮ ਇਜ਼ ਰੈਮਨੈਂਟ, ਦ ਸਵੀਟ ਚਾਈਲਡਹੁੱਡ ਮੈਮੋਰ ਦੈਟ ਵੀ ਸਪੈਂਡ ਬੀਨੀਥ ਦ ਆਰਟਸ ਲੈਂਪ। ਦ ਪੋਇਮ ਗੋਜ਼ ਐਜ਼, ਦ ਲੈਂਡ ਵੇਅਰ ਆਈ ਸਪੈਂਡ ਹੈਪੀ ਆਰਸ, ਵਿਜ਼ਿਟਡ ਦੋ ਕੀਪ ਹੌਂਟਿੰਗ ਵਿਦ ਹੈਪੀ ਮੈਮਰੀਜ਼, of how I ran and hide, of how I sat in a corner and sang a merrily happy song, of how the folk tales are retold, induce excitement and ever desire to know more of the folklores. Beneath the arch lamp that lightened the whole vicinity, neither I nor my comradery were in a hurry to head home. Stumble and regain consciousness, make me ponder, had I been young, would anything change? I wonder, still and still, with the same sweetness of infantile mindset, do not hold anymore. Thank you.
1: ਖੈਰਨਿਊ ਮਹਿਕ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਅੰਬਾਲਾ ਬਸਤੀ ਸਾਡੀ ਸ਼ਾਇਰਾ ਦੀਆ ਸ਼ਰਮਾ ਜੀ ਨੂੰ। ਪਿਛਲੇ ਦਿਨਾਂ ਦੇ ਵਿੱਚ ਦੁਸਹਿਰਾ ਲੰਘਿਆ ਹੈ, ਦੁਸਹਿਰੇ ਤੋਂ ਬਾਅਦ ਹੁਣ ਦੀਵਾਲੀ ਆ ਰਹੀ ਹੈ। ਦੀਆ ਸ਼ਰਮਾ ਜੀ ਹਿੰਦੀ ਦੇ ਵਿੱਚ ਦੀਵਾਲੀ ਨਾਲ ਸੰਬੰਧਿਤ ਆਪਣੀ ਕਵਿਤਾ ਲੈ ਕੇ ਹਾਜ਼ਰ ਹੋ ਰਹੀ ਹੈ ਤੇ ਆਸ ਕਰਦੇ ਹਾਂ ਤੁਸੀਂ ਪਸੰਦ ਕਰੋਗੇ। ਦੀਆ ਸ਼ਰਮਾ ਜੀ, ਤੁਹਾਡਾ ਬਹੁਤ ਬਹੁਤ ਨਿੱਘਾ ਸਵਾਗਤ ਹੈ ਜੀ ਆਇਆਂ ਨੂੰ।
3: ਦੋ ਆਵਾ ਰੇਡੀਓ ਕੇ ਸਭੀ ਸ਼ੋਤਾਓਂ ਕੋ ਦੀਆ ਸ਼ਰਮਾ ਕਾ ਪਿਆਰ ਭਰਾ ਨਮਸਕਾਰ। ਆਪ ਸਭੀ ਸ਼ੋਤਾਓਂ ਕੋ ਦੀਪਾਵਲੀ ਕੀ ਅਗ੍ਰਿਮ ਹਾਰਦਿਕ ਸ਼ੁਭਕਾਮਨਾਏ। एक बार फिर से उपस्थित हूँ आप सबके सामने अपनी एक रचना लेकर जो दीपावली से ही संबंधित है। आशा करती हूँ आप सभी श्रोताओं को पसंद आए। परित्यक्त राह पर दिया जलाकर, परित्यक्त राह पर दिया जलाकर पथ प्रकाशित कर देना, अव्यक्त भावों के लिए दिया जलाकर मन को उल्लसित कर लेना। परित्यक्त राह पर दिया जलाकर पथ प्रकाशित कर लेना, अव्यक्त भावों के लिए दिया जलाकर मन को उल्लसित कर लेना, खोए बचपन के लिए दिया जलाकर, खोए बचपन के लिए दिया जलाकर भाव सुगंधित कर लेना, खोए बचपन के लिए दिया जलाकर भाव सुगंधित कर लेना, माता पिता के लिए दिया जलाकर आशीर्वाद सुरक्षित कर लेना, माता पिता के लिए दिया जलाकर आशीर्वाद सुरक्षित कर लेना, सीमा प्रहरियों के लिए दिया जलाकर, सीमा प्रहरियों के लिए दिया जलाकर सुरक्षा अपेक्षित कर लेना, सीमा प्रहरियों के लिए दिया जलाकर सुरक्षा अपेक्षित कर लेना, श्रमिकों कृषकों के लिए दिया जलाकर, श्रमिकों कृषकों के लिए दिया जलाकर आजीविका अनुबंधित कर लेना, जन जन सब जीव जंतु प्रकृति के लिए, जन जन सब जीव जंतु प्रकृति के लिए दिया जलाकर मन आनंदित कर लेना, देश धर्म रिश्ते नातों के लिए, देश धर्म रिश्ते नातों के लिए दिया जलाकर कर्म प्रशंसित कर लेना, कर्म प्रशंसित कर लेना, परित्यक्त राह पर दिया जलाकर पथ प्रकाशित कर लेना, अव्यक्त भावों के लिए दिया जलाकर मन को उल्लसित कर लेना। धन्यवाद।
1: दिया शर्मा तो बाद हुण मैं तुहाडे सन्मुख दुबई वसदे साडे शायर सुखराज सिकंदर जी नूं गुजारिश करांगा कि वह अपनी रचना लेके हाजिर होण। सुखराज सिकंदर जी जिहड़ी इस बार अपनी रचना लेके हाजिर हो रहे ने, वह जदों मनुख इस संसार चों कूच कर जांदा है ते उस समय उस नाल किस तरह कोई हित प्यार जिहड़े आ सांझे हुंदे ने, इस जिहड़ा पलां नूं सुखराज सिकंदर ने फड़न की कोशिश की है। सुखराज सिकंदर जी थोड़ा स्वागत है।
0: सत श्री अकाल, नमस्ते, सलाम, अदब दोस्तो, मैं ताडा अपना सुखराज सिकंदर हर बार की तरह दुआबा रेडियो और हरबंस हयू साहब जी ने इस नमाणे नूं फिर माण बख्शिया। मैं अपनी रचना लेके हाजिर हाँ। जदों मेरी मौत हुई, जदों मेरी मौत हुई एक वक्खरा नज़ारा सी, हर कोई रोंदा सी जिवें सब दा सहारा सी। जदों मेरी मौत हुई एक वक्खरा नज़ारा सी, हर कोई रोंदा सी जिवें सब दा सहारा सी। हर पासे शोभा मेरी सारे भर दे हंगारा सी, हर पासे शोभा मेरी सारे भर दे हंगारा सी। एक मैं ही कला सी हरेक नूं प्यारा सी, एक मैं ही कला सी हरेक नूं प्यारा सी। दुश्मन भी कोल आए, दुश्मन भी कोल आए, बड़े अथरू बहाउंदे सी, लगदा सी इंज मैनू कि कीती ते पछताउंदे सी। यारां दा सी यार कहिंदे, बंदा बड़ा नेक सी, यारां दा सी यार कहिंदे, बंदा बड़ा नेक सी। कोई मंदा ना बोले मैनू, मिठी जबान हरेक सी, कोई मंदा ना बोले मैनू, मिठी जबान हरेक सी। इस चंद्रे जगदा मैं, इस चंद्रे जगदा मैं, जिवें मोह सारा ठगिया, मरिया बंदा किन्ना चंगा वो मैनू मरिया पता लग्या, वो मरिया बंदा किन्ना चंगा मैनू मरिया पता लग्या। एवें जीऊं के लंघाई, एवें जीऊं के लंघाई, जमदे मर जाते चंगा सी, सारे मैनू किन्ना चाहुंदे एक मैं ही बोलदा मंदा सी, सारे मैनू किन्ना चाहुंदे एक मैं ही बोलदा मंदा सी। एवें गुस्सा करदा रहा, एवें गुस्सा करदा रहा, मैं ताके जान नूं दस कत मंदा बोलिया, मैं अपनी रकान नूं। एवें गुस्सा करदा रहा, मैं ताके जान नूं दस कत मंदा बोलिया, मैं अपनी रकान नूं। जो मत्थे त्यूड़ी पाउंदी रही, जो मत्थे त्यूड़ी पाउंदी रही, बुरा हाल वहन पाउंदी सी, सिकंदरा मरिया पता लगा वह किन्ना मैनू चाहुंदी सी, सिकंदरा मरिया पता लगा वह किन्ना मैनू चाहुंदी सी। बहुत बहुत धन्यवाद जी, थैंक यू।
1: राज सिकंदर दी कविता तो बाद हुण मैं लुधियाना बसदी शायरा बलजीत घोलिया जी नूं सदा देंगा। बलजीत घोलिया जी अपनी रचना दे विच कह रहे ने, मैं कोरे कागज वर्गी सी, देखिए एक कोरा कागज किहो जिहा है ते कोरे कागज दे उत्ते कौन कोई रंग बखेर रहा है ते किवें इस रंगां दे खेड नूं साडी शायरा जिहड़ी आ पेश करदी आ। बलजीत कोलिया जी थोड़ा स्वागत है।
4: मैं कोरे कागज वर्गी सी, मैं कोरे कागज वर्गी सी ते ओ रंगां नाल भरदा गया, ते ओ रंगां नाल भरदा गया, अचानक ऐसा तूफान आया, अचानक ऐसा तूफान आया, ते मैनू बेरंगी ओ कर गया, ते मैनू बेरंगी ओ कर गया। मैं कोरे कागज वर्गी सी, मैं कोरे कागज वर्गी सी, ओ सामना सकिया जज्बाता नू, ओ ਸਾਂਭ ਨਾ ਸਕਿਆ ਜੇ ਜਬਾਤਾਂ ਨੂੰ, ਵੀ ਉਹਤੇ ਪਿਆਰ ਹਾਵੀ ਹੋ ਗਿਆ, ਉਹਤੇ ਪਿਆਰ ਹਾਵੀ ਹੋ ਗਿਆ। ਮੈਂ ਸਮਝਾਇਆ ਪਿਆਰ ਨਹੀਂ ਜਨੂਨ ਹੈ, ਮੈਂ ਸਮਝਾਇਆ ਪਿਆਰ ਨਹੀਂ ਜਨੂਨ ਹੈ, ਅਖੀਰ ਮੇਰੇ ਅਰਮਾਨਾਂ ਦਾ ਖੂਨ ਹੋ ਗਿਆ, ਅਖੀਰ ਮੇਰੇ ਅਰਮਾਨਾਂ ਦਾ ਖੂਨ ਹੋ ਗਿਆ। ਮੈਂ ਕੋਰੇ ਕਾਗਜ਼ ਵਰਗੀ ਸੀ, ਮੈਂ ਕੋਰੇ ਕਾਗਜ਼ ਵਰਗੀ ਸੀ, ਬੇਸਮਾਰ ਸੁਪਨੇ ਮੇਰੇ ਅੱਖਾਂ ਦੇ। ਬੇ
1: ਕਾਮੇ ਫਲ ਦੇ ਵਿੱਚ ਹਾਜ਼ਰ ਹੋ ਰਹੇ ਨੇ ਦਸੂਹਾ ਇਲਾਕੇ ਦੇ ਪਿੰਡ ਬੋਦਲਾਂ ਤੋਂ ਪ੍ਰਸਿੱਧ ਸ਼ਾਇਰ ਚੰਦ ਸਿੰਘ ਸਫਰੀ ਜੀ ਦੇ ਪੁੱਤਰ ਜੀ। ਸਾਡੀਆਂ ਕਾਮੇ ਫਲਾਂ ਦੇ ਵਿੱਚ ਪਹਿਲਾਂ ਵੀ ਆਉਂਦੇ ਰਹਿੰਦੇ ਨੇ, ਬਹੁਤ ਵਧੀਆ ਕਵਿਤਾ ਲਿਖਦੇ ਨੇ ਗੁਰਪ੍ਰੀਤ ਸਫਰੀ ਜੀ। ਉਹ ਹਿੰਦੀ ਦੇ ਵਿੱਚ ਵੀ ਲਿਖਦੇ ਨੇ, ਪੰਜਾਬੀ ਵਿੱਚ ਵੀ ਲਿਖਦੇ ਨੇ। ਇਸ ਵਾਰ ਅਸੀਂ ਉਹਨਾਂ ਨੂੰ ਪੰਜਾਬੀ ਦੀ ਕਵਿਤਾ ਜਿਹੜੀ ਆ ਪੇਸ਼ ਕਰਨ ਲਈ, ਜਿਹੜੀ ਕਿ ਦੁਨੀਆ ਇੱਕ ਮੇਲਾ ਆ, ਮੇਲੇ ਦੇ ਸੰਬੰਧ ਵਿੱਚ ਉਹਨਾਂ ਦੀ ਕਵਿਤਾ ਲਈ ਅਸੀਂ ਉਹਨਾਂ ਨੂੰ ਗੁਜ਼ਾਰਿਸ਼ ਕਰਦੇ ਹਾਂ ਕਿ ਉਹ ਆਉਣ ਅਤੇ ਆਪਣੀ ਕਵਿਤਾ ਸਾਂਝੀ ਕਰਨ। ਗੁਰਪ੍ਰੀਤ ਸਫਰੀ ਜੀ, ਤੁਹਾਡਾ ਸਵਾਗਤ ਹੈ।
5: ਸਤਿ ਸ਼੍ਰੀ ਅਕਾਲ ਦੋਸਤੋ, ਦੁਆਬਾ ਰੇਡੀਓ ਟੀਮ ਦਾ ਬਹੁਤ ਬਹੁਤ ਧੰਨਵਾਦ, ਜਿਨ੍ਹਾਂ ਦੀਆਂ ਕੋਸ਼ਿਸ਼ਾਂ ਸਦਕਾ ਆਪ ਜੀ ਦੇ ਸਾਹਮਣੇ ਪੇਸ਼ ਹੋਣ ਦਾ ਮੌਕਾ ਮਿਲਿਆ। ਅੱਜ ਇੱਕ ਕਵਿਤਾ ਜਿਸ ਦਾ ਨਾਮ ਹੈ ਮੇਲਾ, ਉਮੀਦ ਕਰਦਾ ਹਾਂ ਪਸੰਦ ਕਰੋਗੇ। ਦੁਨੀਆ ਦੇ ਮੇਲੇ ਵਿੱਚ ਵੇਖੋ ਨੱਚ ਰਿਹਾ ਹੈ ਆਦਮੀ, ਦੁਨੀਆ ਦੇ ਮੇਲੇ ਵਿੱਚ ਵੇਖੋ ਨੱਚ ਰਿਹਾ ਹੈ ਆਦਮੀ, ਕਠਪੁਤਲੀਆਂ ਦੀ ਦੇਖਦੇ ਵਾਂਗਰ ਜੱਚ ਰਿਹਾ ਹੈ ਆਦਮੀ। ਲੱਖਾਂ ਮੁਸੀਬਤਾਂ ਦਾ ਸੰਤਾਪ ਇਹਨੇ ਮੋਢਿਆਂ ਉੱਪਰ ਉਠਾਇਆ ਹੈ, ਲੱਖਾਂ ਮੁਸੀਬਤਾਂ ਦਾ ਸੰਤਾਪ ਇਸਨੇ ਮੋਢਿਆਂ ਉੱਪਰ ਉਠਾਇਆ ਹੈ, ਫਿਰ ਵੀ ਕਿੰਨਾ ਸੋਹਣਾ ਵੇਖੋ ਨੱਚ ਰਿਹਾ ਹੈ ਆਦਮੀ। ਹਰ ਪਾਸੇ ਧਰਮ ਨੇ ਪੈਰ ਇਹਨਾਂ ਬਸਤੀਆਂ ਦੇ ਵਿੱਚ ਪਸਾਰੇ ਹਨ, ਹਰ ਪਾਸੇ ਅਧਰਮ ਨੇ ਪੈਰ ਬਸਤੀਆਂ ਦੇ ਵਿੱਚ ਪਸਾਰੇ ਹਨ, ਦੂਜਿਆਂ ਨੂੰ ਬਚਾਉਂਦਿਆਂ ਬਚਾਉਂਦਿਆਂ ਖੁਦ ਵੀ ਬਚ ਰਿਹਾ ਹੈ ਆਦਮੀ। ਦੁਨੀਆਂ ਦੇ ਮੇਲੇ ਵਿੱਚ ਵੇਖੋ ਨੱਚ ਰਿਹਾ ਹੈ ਆਦਮੀ, ਭਾਵੇਂ ਇਸਨੇ ਆਸਮਾਨ ਨੂੰ ਛੂੰਦੇ ਬੁਰਜ ਖਲੀਫੇ ਹਨ ਬਣਾ ਲਏ, ਭਾਵੇਂ ਇਹਨੇ ਆਸਮਾਨ ਨੂੰ ਛੂੰਦੇ ਬੁਰਜ ਖਲੀਫੇ ਹਨ ਬਣਾ ਲਏ, ਫਿਰ ਵੀ ਆਪਣੇ ਵਜੂਦ ਅੱਗੇ ਕੱਚ ਰਿਹਾ ਹੈ ਆਦਮੀ, ਦੁਨੀਆਂ ਦੇ ਮੇਲੇ ਵਿੱਚ ਵੇਖੋ ਨੱਚ ਰਿਹਾ ਹੈ ਆਦਮੀ। ਸੋ ਆਖਰੀ ਬੰਦ ਹੈ, ਇਹ ਕੋਈ ਜ਼ਹਿਰ ਨਹੀਂ ਹੈ ਕਿ ਜਿਸਨੇ ਇਹਦੇ ਅੰਗ ਅੰਗ ਜਾ ਰਲਣਾ ਹੈ, ਇਹ ਕੋਈ ਜ਼ਹਿਰ ਨਹੀਂ ਕਿ ਜਿਸਨੇ ਇਹਦੇ ਅੰਗ ਅੰਗ ਜਾ ਰਲਣਾ ਹੈ, ਬਣ ਜ਼ਹਿਰ ਆਦਮੀ ਦੀਆਂ ਨਸਾਂ 'ਚ ਹੁਣ ਤਾਂ ਰਚ ਰਿਹਾ ਹੈ ਆਦਮੀ, ਦੁਨੀਆਂ ਦੇ ਮੇਲੇ ਵਿੱਚ ਵੇਖੋ ਨੱਚ ਰਿਹਾ ਹੈ ਆਦਮੀ, ਕਠਪੁਤਲੀਆਂ ਦੀ ਦਿੱਖਤੇ ਵਾਂਗਰ ਜੱਚ ਰਿਹਾ ਹੈ ਆਦਮੀ। ਸੋ ਦੋਸਤੋ ਧੰਨਵਾਦ।
1: ਸਾਡੀ ਹਫ਼ਤਾਵਾਰੀ ਕਾ ਮਹਿਫਲ ਦੀ ਵਿੱਚ ਅਗਲੀ ਸ਼ਾਇਰਾ ਹਾਜ਼ਰ ਹੋ ਰਹੇ ਨੇ ਅਮਰਜੀਤ ਕੌਰ ਅਮਰਜੀਤ, ਜਿਹੜੇ ਕਿ ਪੰਜਾਬ ਦੇ ਇਲਾਕਾ ਦੁਆਬੇ ਦੇ ਜ਼ਿਲ੍ਹਾ ਹੁਸ਼ਿਆਰਪੁਰ ਦੇ ਸਭ ਤੋਂ ਵੱਡੇ ਪਿੰਡ ਭਾਮ ਨਾਲ ਸੰਬੰਧ ਰੱਖਦੇ ਨੇ। ਭਾਮ ਪਿੰਡ ਜਿਹੜਾ ਆ ਹੁਸ਼ਿਆਰਪੁਰ ਦਾ ਬਹੁਤ ਵੱਡਾ ਪਿੰਡ ਹੈ, ਅਤੇ ਇਸੇ ਤਰ੍ਹਾਂ ਅਮਰਜੀਤ ਕੌਰ ਅਮਰ ਦਾ ਪੰਜਾਬੀ ਗਜ਼ਲ ਦੇ ਨਾਂ ਵਿੱਚ ਵੀ ਇੱਕ ਵੱਡਾ ਨਾਂ ਹੈ। ਉਹਨਾਂ ਦੀਆਂ ਲਿਖੀਆਂ ਹੋਈਆਂ ਰਚਨਾਵਾਂ ਦੇ ਉੱਪਰ ਵੱਖ ਵੱਖ ਯੂਨੀਵਰਸਿਟੀਆਂ ਦੇ ਵਿੱਚ ਜਿਹੜਾ ਵਿਦਿਆਰਥੀਆਂ ਨੇ ਜਿਹੜੇ ਖੋਜ ਕਾਰਜੇ ਕੀਤੇ ਨੇ, ਅਤੇ ਜਿੱਥੇ ਉਹ ਗਜ਼ਲ ਲਿਖਦੇ ਨੇ ਉੱਥੇ ਉਹ ਗੀਤ ਵੀ ਲਿਖਦੇ ਨੇ। ਅੱਜ ਦੀ ਕਾ ਮਹਿਫਲ ਦੇ ਵਿੱਚ ਉਹ ਸਾਡੇ ਸਰੋਤਿਆਂ ਲਈ ਆਪਣੀ ਇੱਕ ਪਿਆਰੀ ਗਜ਼ਲ ਲੈ ਕੇ ਹਾਜ਼ਰ ਨੇ। ਅਮਰਜੀਤ ਕੌਰ ਅਮਰਜੀਤ, ਤੁਹਾਡਾ ਸਵਾਗਤ ਹੈ।
6: ਦੁਆਬਾ ਰੇਡੀਓ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਮੇਰੀ ਵੱਲੋਂ ਯਾਨੀ ਅਮਰਜੀਤ ਕੌਰ ਅਮਰ ਵੱਲੋਂ ਬਹੁਤ ਹੀ ਮੋਹ ਭਰੀ ਸਤਿ ਸ਼੍ਰੀ ਅਕਾਲ ਜੀ, ਨਮਸਕਾਰ, ਆਦਾਬ ਜੀਓ। ਆਪ ਦੇ ਸਾਹਮਣੇ ਇੱਕ ਗਜ਼ਲ ਲੈ ਕੇ ਹਾਜ਼ਰ ਹਾਂ। ਗਜ਼ਲ ਦਾ ਮਤਲਬ ਹੈ, ਜਲਾ ਨਾ ਦੇਣ ਈ ਮਜ਼ਹਬ ਪਰੇ ਹੀ ਬਿਜਲੀਆਂ ਰੱਖੀ। ਜਲਾ ਨਾ ਦੇਣ ਇਹ ਮਜ਼ਹਬ, ਪਰੇ ਹੀ ਬਿਜਲੀਆਂ ਰੱਖੀ। ਖੁਦਾ ਤੂੰ ਹੀ ਸਲਾਮਤ, ਸਭ ਨਗਰ ਕਰ ਬਸਤੀਆਂ ਰੱਖੀ। ਜੇ ਚਾਹੁੰਦੇ ਰਿਸ਼ਤਿਆਂ ਵਿਚਕਾਰ ਕੋਈ ਤ੍ਰੇੜ ਨਾ ਆਵੇ, ਜੇ ਚਾਹੁੰਦੇ ਰਿਸ਼ਤਿਆਂ ਵਿਚਕਾਰ ਕੋਈ ਤ੍ਰੇੜ ਨਾ ਆਵੇ, ਕਿ ਹੋਵੇ ਨੇੜ ਤਾਂ ਬੇਸ਼ੱਕ, ਜ਼ਰਾ ਕੁ ਦੂਰੀਆਂ ਰੱਖੀ। ਨਾ ਲਾਮੀ ਗਮ ਕੋਈ ਦਿਲ ਨੂੰ, ਇਹ ਵਿੱਚੋਂ ਖੋਖਲਾ ਕਰਦੇ। ਨਾ ਲਾਮੀ ਗਮ ਕੋਈ ਦਿਲ ਨੂੰ, ਇਹ ਵਿੱਚੋਂ ਖੋਖਲਾ ਕਰਦੇ। ਹਮੇਸ਼ਾ ਜ਼ਿੰਦਗੀ ਤੋਂ ਦੂਰ ਹੋ ਕੇ ਸਿਸਕੀਆਂ ਰੱਖੀ। ਔਰ ਸ਼ੇਅਰ ਦੇਖਣਾ, ਨਫ਼ਾ ਨੁਕਸਾਨ ਕੀ ਤੱਕਣਾ, ਖਿੜੇ ਚਿਹਰੇ 'ਚ ਤੱਕਣੇ ਨੇ। ਨਫ਼ਾ ਨੁਕਸਾਨ ਕੀ ਤੱਕਣਾ, ਖਿੜੇ ਚਿਹਰੇ 'ਚ ਤੱਕਣੇ ਨੇ। ਗਮਾਂ ਦੇ ਭਾਵ ਦਾ ਦੇ ਤੂੰ, ਅਤੇ ਖੁਸ਼ੀਆਂ ਸਸਤੀਆਂ ਰੱਖੀ। ਔਰ ਗਜ਼ਲ ਦਾ ਮਗਤਾ ਹੈ, ਹੈ ਇੱਕ ਸੰਘਰਸ਼ ਬੇਸ਼ੱਕ ਜ਼ਿੰਦਗੀ, ਉਲਝੇ ਬੜੇ ਮਸਲੇ। ਹੈ ਇੱਕ ਸੰਘਰਸ਼ ਬੇਸ਼ੱਕ ਜ਼ਿੰਦਗੀ, ਉਲਝੇ ਬੜੇ ਮਸਲੇ। ਜ਼ਰਾ ਕੁ ਜੀਣ ਖਾਤਿਰ ਜ਼ਿੰਦਗੀ ਵਿੱਚ ਮਸਤੀਆਂ ਰੱਖੀ। ਜ਼ਰਾ ਕੁ ਜੀਣ ਖਾਤਿਰ ਜ਼ਿੰਦਗੀ ਵਿੱਚ ਮਸਤੀਆਂ ਰੱਖੀ। ਬਹੁਤ ਸ਼ੁਕਰੀਆ, ਮਿਹਰਬਾਨੀ ਜੀ। ਉਹ
1: ਕੰਮ ਮਹਿਫਲ ਦੇ ਵਿੱਚ ਹਾਜ਼ਰ ਹੋ ਰਹੇ ਨੇ ਮੋਗਾ ਜ਼ਿਲ੍ਹੇ ਦੇ ਪਿੰਡ ਪਤੋ ਤੋਂ ਹਰਪ੍ਰੀਤ ਪਤੋ ਜੀ। ਅੱਜ ਕੱਲ ਕਿਸਾਨ ਕੋਲ ਚੱਲ ਰਿਹਾ, ਕਿਸਾਨ ਕੋਲ ਨਾਲ ਜੋੜ ਕੇ ਉਹਨਾਂ ਦੀ ਇੱਕ ਰਚਨਾ ਹੈ ਅੰਨਦਾਤਾ। ਹਾਜ਼ਰ ਹੋ ਰਹੇ ਨੇ ਹਰਪ੍ਰੀਤ ਪਤੋ ਜੀ। ਹਰਪ੍ਰੀਤ ਪਤੋ ਜੀ, ਤੁਹਾਡਾ ਸਵਾਗਤ ਹੈ।
7: ਹਾਂਜੀ, ਮੈਂ ਇੱਕ ਗੀਤ ਲੈ ਕੇ ਹਾਜ਼ਰ ਹਾਂ ਜੀ, ਅੰਨਦਾਤਾ। ਨਾ ਮਾਰੂ ਕਿਸਾਨਾਂ ਨੂੰ, ਇਹ ਤਾਂ ਹੈ ਦੇਸ਼ ਦਾ ਗਹਿਣਾ, ਜੇ ਫਸ

0: ਜੇ ਫਸਲਾਂ ਨਾ ਹੋਈਆਂ ਘਾਟਾ ਦੇਸ਼ ਸਾਡੇ ਨੂੰ ਪੈਣਾ। ਹਾੜੀ ਤੇ ਸਾਉਣੀ ਦਾ ਪੂਰਾ ਮੁੱਲ ਕਦੇ ਨਹੀਂ ਮੁੜਿਆ, ਕੰਮ ਫੇਲ ਹੋ ਗਏ ਸਾਰੇ, ਇਹ ਹੈ ਨਾਲ ਖੇਤੀ ਦੇ ਜੁੜਿਆ। ਸੱਪਾਂ ਦੀਆਂ ਸਿਰੀਆਂ ਤੇ ਪੈਂਦਾ ਰਾਤ ਦਿਨੇ ਹੈ ਰਹਿਣਾ, ਨਾ ਮਾਰੋ ਕਿਸਾਨਾਂ ਨੂੰ, ਇਹ ਤਾਂ ਹੈ ਦੇਸ਼ ਦਾ ਗਹਿਣਾ। ਜੇ ਫਸਲਾਂ ਨਾ ਹੋਈਆਂ ਘਾਟਾ ਦੇਸ਼ ਸਾਡੇ ਨੂੰ ਪੈਣਾ। ਜੋ ਕਹਿੰਦੇ ਅੰਨਦਾਤਾ ਉਹ ਤਾਂ ਮੁੱਲ ਪੂਰਾ ਨਹੀਂ ਪਾਉਂਦੇ, ਜੈ ਕਿਸਾਨੀ ਦਾ ਨਾਰਾ ਫਿਰ ਦੱਸੋ ਕਾਸ ਤੋਂ ਲਾਉਂਦੇ। ਜੇ ਨਾ ਬੈਠੇ ਸੜਕਾਂ ਤੇ, ਜੇ ਨਾ ਬੈਠੇ ਸੜਕਾਂ ਤੇ ਦੱਸੋ ਕੀ ਹੋਰ ਬਜਾਵੇ ਸ਼ੈਣਾ, ਨਾ ਮਾਰੋ ਕਿਸਾਨਾਂ ਨੂੰ, ਇਹ ਤਾਂ ਹੈ ਦੇਸ਼ ਦਾ ਗਹਿਣਾ। ਜੇ ਫਸਲਾਂ ਨਾ ਹੋਈਆਂ ਘਾਟਾ ਦੇਸ਼ ਸਾਡੇ ਨੂੰ ਪੈਣਾ। ਬੁਰੀ ਜੂਨ ਵਿਚਾਰੇ ਦੀ ਜੇ ਜਾਵੇ ਕਿੱਧਰ ਨੂੰ ਜਾਵੇ, ਹੁਣ ਕਰਜ਼ਾ ਨਹੀਂ ਮੁੜਦਾ, ਦੱਸੋ ਜ਼ਹਿਰ ਕਿਉਂ ਨਾ ਖਾਵੇ। ਤੁਸੀਂ ਰੱਖ ਲਓ ਇਹਨਾਂ ਨੂੰ ਪੱਤੋ ਵਾਲੇ ਦਾ ਸੱਚ ਕਹਿਣਾ, ਨਾ ਮਾਰੋ ਕਿਸਾਨਾਂ ਨੂੰ, ਇਹ ਤਾਂ ਹੈ ਦੇਸ਼ ਦਾ ਗਹਿਣਾ। ਜੇ ਫਸਲਾਂ ਨਾ ਹੋਈਆਂ ਘਾਟਾ ਦੇਸ਼ ਸਾਡੇ ਨੂੰ ਪੈਣਾ। ਧੰਨਵਾਦ ਜੀ, ਮੈਂ ਹਰਪ੍ਰੀਤ ਪੱਤੋ।
1: ਮਹਿਫਲ ਦੇ ਵਿੱਚ ਅਗਲੀ ਸ਼ਾਇਰਾ ਪੇਸ਼ ਹੋ ਰਹੀ ਹੈ ਪਟਿਆਲਾ ਤੋਂ ਕਮਲਾ ਸ਼ਰਮਾ ਜੀ, ਜਿਨ੍ਹਾਂ ਦਾ ਮੌਜੂਦਾ ਹਾਲਤਾਂ ਦੇ ਵਿੱਚ ਸਰਕਾਰਾਂ ਤੋਂ ਵਿਸ਼ਵਾਸ ਉੱਠ ਗਿਆ ਹੈ ਤੇ ਉਸ ਦਾ ਸਿਰਫ ਹੁਣ ਪ੍ਰਾਕਿਰਤਿਕ ਸ਼ਕਤੀਆਂ ਦੇ ਉੱਤੇ ਹੀ ਵਿਸ਼ਵਾਸ ਰਹਿ ਗਿਆ ਹੈ। ਲਓ ਉਹਨਾਂ ਦੀ ਰਚਨਾ ਹਾਜ਼ਰ ਹੈ, ਕਮਲਾ ਸ਼ਰਮਾ ਜੀ।
2: ਮੇਰੀ ਅੱਜ ਦੀ ਰਚਨਾ ਦਾ ਨਾਮ ਹੈ ਫਰਿਆਦ। ਐ ਖੁਦਾ ਤੂੰ ਸੁਣ ਫਰਿਆਦ ਮੇਰੀ, ਤੈਨੂੰ ਵਾਸਤਾ ਹੀ ਰਹਿੰਦੀ ਉਮਰ ਤਾਂ ਮੇਰੀ। ਬਹੁਤ ਸਹਿ ਲਿਆ ਹਿੰਮਤ ਜਵਾਬ ਦੇਗੀ, ਬਹੁਤ ਸਹਿ ਲਿਆ ਹਿੰਮਤ ਜਵਾਬ ਦੇਗੀ, ਠੱਲ ਪਾ ਨਾ ਸਕੀ ਦਰਿੰਦਿਆਂ ਤੇ। ਨਹੀਂ ਸੁਣ ਸਕਦੀ ਨਾ ਹੀ ਪੜ੍ਹ ਸਕਦੀ, ਨਹੀਂ ਸੁਣ ਸਕਦੀ ਨਾ ਹੀ ਪੜ੍ਹ ਸਕਦੀ, ਨਿੱਤ ਖਬਰਾਂ ਮੈਂ ਵਾਧੇ ਕਹਿਰ ਦੀਆਂ। ਹੱਥ ਖੜੇ ਨੇ ਹਰ ਕਾਨੂੰਨ ਦੇ ਇੱਥੇ, ਹੱਥ ਖੜੇ ਨੇ ਹਰ ਕਾਨੂੰਨ ਦੇ ਇੱਥੇ, ਮਿਲਦਾ ਦਿਸਦਾ ਨਹੀਂ ਇਨਸਾਫ਼ ਕੋਈ। ਨਾ ਹੀ ਦਿਸਿਆ ਤੇ ਨਾ ਹੀ ਦਿਸਣ ਵਾਲਾ, ਨਾ ਹੀ ਦਿਸਿਆ ਤੇ ਨਾ ਹੀ ਦਿਸਣ ਵਾਲਾ ਰਸਤਾ ਕੋਈ ਮਾਸੂਮਾਂ ਦੀ ਆਬਰੂ ਬਚਾਣ ਵਾਲਾ। ਹਰ ਮਾਂ ਅੱਜ ਕਿਵੇਂ ਖੌਫ ਵਿੱਚ ਏ, ਹਰ ਮਾਂ ਅੱਜ ਕਿਵੇਂ ਖੌਫ ਵਿੱਚ ਏ, ਬਾਹਰ ਜਾਣ ਤੋਂ ਬੱਚੀ ਨੂੰ ਰੋਕਦੀ ਏ। ਕਿਵੇਂ ਪੰਖ ਕੱਟੇ ਉਹ ਆਪਣੀ ਲਾਡਲੀ ਦੇ, ਕਿਵੇਂ ਪੰਖ ਕੱਟੇ

0: ਤੋੜਦੇ ਹੱਥ ਕੱਢਦੇ ਨੈਣ ਜੋ ਵੱਧਦੇ ਨੇ ਮਾਸੂਮ ਬੱਚਿਆਂ ਤੇ। ਅਗਰ ਨਾ ਰੁਕਿਆ ਇਹ ਘੋਰ ਅਤਿਆਚਾਰ, ਅਗਰ ਨਾ ਰੁਕਿਆ ਇਹ ਘੋਰ ਅਤਿਆਚਾਰ ਤਾਂ ਲੱਗਦਾ ਹਰ ਮਾਂ ਇੱਕ ਜਿੰਦਾ ਲਾਸ਼ ਬਣ ਕੇ ਰਹਿ ਜਾਵੇਗੀ ਜੋ ਬਸ ਚਿੰਤਾ ਦੇ ਘੁਣ ਵਿੱਚ ਹੀ ਮਿਟਦੀ ਜਾਵੇਗੀ ਸ਼ੁਕਰੀਆ ਜੀ।
1: ਮਹਿਫਲ ਦੇ ਵਿੱਚ ਹਾਜ਼ਰ ਹੋ ਰਿਹਾ ਹੈ ਨਵਾਂ ਸ਼ਹਿਰ ਤੋਂ ਨਵਾਂ ਉਮਰ ਦਾ ਸ਼ਾਇਰ ਪਰਮਵੀਰ ਰਹੀ, ਜਿਹੜਾ ਕਿ ਲਿਖਦਾ ਹੈ ਮੈਨੂੰ ਮੇਰੀ ਹੋਕਿਆਂ ਨਾਲ ਕੱਲਾ ਰਹਿਣ ਦਿਓ। ਲਓ ਪਰਮਵੀਰ ਰਹੀ ਨੂੰ ਜੀ ਆਇਆ।
2: ਸਤਿ ਸ਼੍ਰੀ ਅਕਾਲ ਜੀ। ਜੀ ਮੈਂ ਪਰਮਵੀਰ ਰਹੀ ਵਸਨੀਕ ਨਵਾਂ ਸ਼ਹਿਰ। ਅੱਜ ਮੈਂ ਦੁਆਬਾ ਰੇਡੀਓ ਦੇ ਆਪਦਾ ਲਿਖਿਆ ਹੋਇਆ ਗੀਤ ਤੁਹਾਡੇ ਸਭਨਾਂ ਨਾਲ ਸਾਂਝਾ ਕਰਨ ਜਾ ਰਿਹਾ ਅਤੇ ਮੈਂ ਦੁਆਬਾ ਰੇਡੀਓ ਨਾਲ ਜੁੜੇ ਹੋਏ ਸਾਰੇ ਸਰੋਤਿਆਂ ਦਾ ਦਿਲੋਂ ਧੰਨਵਾਦੀ ਹਾਂ ਅਤੇ ਆਪਣੇ ਦਾਦਾ ਜੀ ਸਮਾਨ ਸ਼੍ਰੀ ਹਰਬੰਸ ਸਿੰਘ ਜੀ ਦਾ ਵੀ ਬਹੁਤ ਦਿਲੋਂ ਧੰਨਵਾਦੀ ਹਾਂ ਕਿ ਉਹਨਾਂ ਨੇ ਮੈਨੂੰ ਅੱਜ ਮੌਕਾ ਦਿੱਤਾ ਕਿ ਮੈਂ ਆਪਣਾ ਕੁਝ ਲਿਖਿਆ ਇੱਥੇ ਪੇਸ਼ ਕਰ ਸਕਾਂ। ਅਤੇ ਜੀ ਗਾਣਾ ਕੁਝ ਇਸ ਤਰ੍ਹਾਂ ਹੈ ਕਿ ਜਿੰਨੇ ਸਾਹ ਬਾਕੀ ਮੇਰੇ ਨਾਮ ਤੇਰਾ ਲੈਣਗੇ ਭੁੱਲ ਜਾਇਓ ਮੈਨੂੰ ਬਸ ਵਾਰ ਵਾਰ ਕਹਿਣਗੇ ਮੋੜ ਕੀ ਹੈ ਜਿਹੜਾ ਉਹ ਛੱਲਾ ਰਹਿਣ ਦਿਉ ਕਿ ਮੈਨੂੰ ਮੇਰੇ ਹੌਂਕਿਆਂ ਨਾਲ ਇਕੱਲਾ ਰਹਿਣ ਦਿਉ ਮੀਚਾਂ ਜਦੋਂ ਅੱਖਾਂ ਬਸ ਤੂੰ ਕੋਲ ਹੋਵੇ ਹੱਥ ਮੇਰਾ ਚੰਦਰੀ ਦੇ ਮੂੰਹ ਕੋਲ ਹੋਵੇ ਜਾਂਦੇ ਜਾਂਦੇ ਹੱਥੇ ਉਹਦਾ ਪੱਲਾ ਰਹਿਣ ਦਿਉ ਕਿ ਮੈਨੂੰ ਮੇਰੇ ਹੌਂਕਿਆਂ ਨਾਲ ਇਕੱਲਾ ਰਹਿਣ ਦਿਉ ਯਾਰ ਦੇ ਸਜਾਏ ਲਾਰੇ ਆਉਂਦੇ ਸਿਵੇ 'ਤੇ ਲਿਟ ਜਾਂਗੇ ਯਾਰਾ ਹੁਣ ਹੰਝੂ ਗਿਰੇ ਜੇ ਉਹਦੀ ਬੇਵਫਾਈ ਵਾਲਾ ਹੱਲਾ ਰਹਿਣ ਦਿਉ ਕਿ ਮੈਨੂੰ ਮੇਰੇ ਹੌਂਕਿਆਂ ਨਾਲ ਇਕੱਲਾ ਰਹਿਣ ਦਿਉ ਸੱਜਣਾ ਲਿਆਈ ਕਤਲਾਂ ਦੀ ਰੁੱਤ 'ਤੇ ਬਸ ਗੀਤ ਲਿਖੇ ਰਹਿ ਗਏ ਬਗਾਨੇ ਪੁੱਤ ਦੇ ਦੁੱਖ ਜੋ ਪਰਮ ਦਾ ਆਇਆ ਵੱਲਾ ਰਹਿਣ ਦਿਉ ਕਿ ਮੈਨੂੰ ਮੇਰੇ ਹੌਂਕਿਆਂ ਨਾਲ ਇਕੱਲਾ ਰਹਿਣ ਦਿਉ ਕਿ ਮੈਨੂੰ ਮੇਰੇ ਹੌਂਕਿਆਂ ਨਾਲ ਇਕੱਲਾ ਰਹਿਣ ਦਿਉ। ਧੰਨਵਾਦ ਜੀ।
1: ਦੁਆਬਾ ਰੇਡੀਓ ਦੇ ਪਿਆਰੇ ਸਰੋਤਿਓ, ਸਾਡੀ ਹਫ਼ਤਾਵਾਰੀ ਕਾ ਮਹਿਫਲ ਕਵੀ ਦਰਬਾਰ ਦੇ ਵਿੱਚ ਹਾਜ਼ਰ ਹੋ ਰਹੇ ਨੇ ਜੰਮੂ ਅਤੇ ਕਸ਼ਮੀਰ ਤੋਂ ਸਾਡੇ ਸ਼ਾਇਰ ਦੋਸਤ ਸੂਰਜ ਸਿੰਘ ਸੂਰਜ ਜੀ, ਜਿਹੜੇ ਕਿ ਅਕਸਰ ਸਾਡੀਆਂ ਕਾ ਮਹਿਫਲਾਂ ਦੇ ਵਿੱਚ ਜੰਮੂ ਤੋਂ ਆਉਂਦੇ ਨੇ, ਬੜਾ ਵੱਖਰਾ ਰੰਗ ਲੈ ਕੇ ਹਾਜ਼ਰ ਹੁੰਦੇ ਨੇ ਹਰ ਵਾਰੀ। ਇਸ ਵਾਰ ਉਹ ਬਚਪਨ ਨਾਲ ਸੰਬੰਧਿਤ ਆਪਣੀ ਇੱਕ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ। ਸੂਰਜ ਸਿੰਘ ਸੂਰਜ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ।
3: ਕਵਿਤਾ ਦਾ ਸਿਰਲੇਖ ਹੈ ਮੇਰੇ ਬਚਪਨ ਤੋਂ, ਪੇਸ਼ ਹੈ ਕਵਿਤਾ। ਮੇਰੇ ਬਚਪਨ ਮੋੜ ਮੁਹਾਰਾਂ ਸਿਰ ਨਿਵਾ ਮੈਂ ਅਰਜ਼ ਗੁਜ਼ਾਰਾਂ ਚੰਚਲ ਮਨ ਤੇ ਸ਼ੁੱਧ ਹਿਰਦੇ ਵਿੱਚ ਖਿੜ ਖਿੜ ਪੈਂਦੀਆਂ ਰੱਬੀ ਫੁਹਾਰਾਂ ਮੇਰੇ ਬਚਪਨ ਮੋੜ ਮੁਹਾਰਾਂ ਸਿਰ ਨਿਵਾ ਮੈਂ ਅਰਜ਼ ਗੁਜ਼ਾਰਾਂ।

हर कोई जांदा वारी वारी, हर कोई जांदा वारी वारी।

ਤਨ ਇਕੱਠਾ ਕਰਨ ਦੀ ਖਾਤਰ ਸੱਚ ਝੂਠ ਤੂੰ ਮੂਲ ਨਾ ਜਾਣੇ। ਤਨ ਇਕੱਠਾ ਕਰਨ ਦੀ ਖਾਤਰ ਸੱਚ ਝੂਠ ਤੂੰ ਮੂਲ ਨਾ ਜਾਣੇ। ਠੱਗੀ ਫਰੇਬੀ ਕਰਨ ਦੇ ਵੱਲ ਵੀ ਕੌਸਾਂ ਦੂਰ ਨਿਰੱਬੀ ਪਾਣੇ। ਕੋਮਲ ਮਨ ਤੇ ਸ਼ੁੱਧ ਹਿਰਦੇ ਵਿੱਚ ਕੋਮਲ ਮਨ ਤੇ ਸ਼ੁੱਧ ਹਿਰਦੇ ਵਿੱਚ ਰੱਬੀ

ਦਿਲ ਦੀ ਜਾਣੇ ਨਾ ਤੂੰ ਪਾਸ਼ਾ ਕੋਈ, ਹੱਸਦੇ ਨਿੱਕੇ ਬੁੱਲਾਂ ਕੋਲੋਂ ਦੂਰ ਸਦਾ ਹੀ ਨਿਰਾਸ਼ਾ ਹੋਈ।

ਅਤੇ ਆਖਰੀ ਬੰਦ, ਸ਼ੁੱਧ ਤੇ ਕੋਮਲ ਮਨ ਜੋ ਤੇਰਾ, ਬਣ ਜਾਏ ਜੀਵਨ ਜੇ ਏ ਮੇਰਾ।

0: मेरे बचपन, मेरे बचपन मोड़ मुहारा, सिर निवा मैं अर्ज गुजारा। मेरे बचपन मोड़ मुहारा, मेरे बचपन मोड़ मुहारा। धन्यवाद।
1: ਸਾਡੀ ਕਾਮੇ ਫਲ ਦੇ ਵਿੱਚ ਹਾਜ਼ਰ ਹੋ ਰਹੇ ਨੇ ਹਰਦੀਪ ਦੀਪ ਜੀ, ਆਪਣੀ ਇੱਕ ਬਹੁਤ ਪਿਆਰੀ ਗਜ਼ਲ ਲੈ ਕੇ ਚੱਲ ਰਹੇ ਕਿਸਾਨ ਘੋਲ ਦੀ ਹਮਾਇਤ ਦੇ ਵਿੱਚ ਉਹ ਆਪਣੀ ਰਚਨਾ ਲੈ ਕੇ ਹਾਜ਼ਰ ਨੇ। ਉਹਨਾਂ ਦਾ ਨਿੱਘਾ ਸਵਾਗਤ ਹੈ। ਹਰਦੀਪ ਦੀਪ ਜੀ, ਜੀ ਆਇਆਂ ਨੂੰ।
2: ਦੋਸਤੋ, ਅੱਜ ਦੇ ਦੁਆਬੇ ਦੇ ਕਵੀ ਦਰਬਾਰ 'ਚ ਮੈਂ ਆਪਣੇ ਸਤਿਕਾਰਯੋਗ ਹਰਬੰਸ ਸਿੰਘ ਜੀ ਦਾ ਬਹੁਤ ਹੀ ਧੰਨਵਾਦੀ ਹਾਂ, ਜਿਨ੍ਹਾਂ ਨੇ ਅੱਜ ਦੇ ਕਵੀ ਦਰਬਾਰ ਲਈ ਸੱਦਾ ਦਿੱਤਾ। ਸਲੋ ਪੇਸ਼ ਕਰ ਰਿਹਾ ਗਜ਼ਲ ਜੀ ਦੇ ਬੋਲ ਨੇ ਕਦੇ ਨਫ਼ਰਤ ਦਾ ਬੀਜ ਬੀਜਣ ਦੇ ਲਈ ਨਹੀਂ ਹੁੰਦੀਆਂ ਸਰਕਾਰਾਂ ਨੇ। ਸੋ ਦੋਸਤੋ, ਲਾਈਨਾਂ ਪੇਸ਼ ਨੇ, ਨਸ਼ਿਆਂ ਨੇ ਸਾਡੇ ਜਵਾਨ ਗਾਲ 'ਤੇ ਹੁਣ ਆਲੂਆਂ ਵਾਂਗੂੰ ਕਿਸਾਨ ਉਬਾਲ 'ਤੇ, ਨਸ਼ਿਆਂ ਨੇ ਸਾਡੇ ਜਵਾਨ ਗਾਲ 'ਤੇ ਹੁਣ ਨਸ਼ਿਆਂ ਦੇ ਵਾਂਗੂੰ ਕਿਸਾਨ ਉਬਾਲ 'ਤੇ, ਖੇਤੀ ਦੇ ਔਜ਼ਾਰ ਵੇਖੀ ਕਿਤੇ ਹਥਿਆਰ ਨਾ ਬਣ ਜਾਣ, ਨਾ ਦਾਤੀਆਂ ਕਈਆਂ ਕਲਮਾਂ ਬਣਨ ਤਲਵਾਰਾਂ ਨੀ, ਕਦੇ ਨਫ਼ਰਤ ਦਾ ਬੀਜ ਬੀਜਣ ਦੇ ਲਈ ਨਹੀਂ ਹੁੰਦੀਆਂ ਸਰਕਾਰਾਂ ਨੀ, ਕਦੇ ਨਫ਼ਰਤ ਦਾ ਬੀਜ ਬੀਜਣ ਦੇ ਲਈ ਨਹੀਂ ਹੁੰਦੀਆਂ ਸਰਕਾਰਾਂ ਨੀ। ਅਗਲੀਆਂ ਲਾਈਨਾਂ ਪੇਸ਼ ਕਰਦਾ ਦੋਸਤੋ। ਜਦੋਂ ਜ਼ੁਲਮ ਦੀ ਅੱਤ ਹੈ ਹੁੰਦੀ ਤਾਂ ਲੋੜ ਪੈਂਦੀ ਤਲਵਾਰਾਂ ਦੀ, ਜਦੋਂ ਜ਼ੁਲਮ ਦੀ ਅੱਤ ਹੈ ਹੁੰਦੀ ਤਾਂ ਲੋੜ ਪੈਂਦੀ ਤਲਵਾਰਾਂ ਦੀ, ਕਿਸਾਨਾਂ ਨੂੰ ਅੱਤਵਾਦੀ ਦੱਸਦੀ ਭਰੀ ਪਈ ਹੰਕਾਰਾਂ ਦੀ, ਹੱਕ ਮੰਗੇ 'ਤੇ ਡਾਂਗਾਂ ਨਾਲ ਕੁੱਟਦੀ, ਹੱਕ ਮੰਗੇ 'ਤੇ ਡਾਂਗਾਂ ਨਾਲ ਕੁੱਟਦੀ, ਨਾਲੇ ਮਾਰੇ ਪਾਣੀ ਦੀਆਂ ਬੁਛਾਰਾਂ ਨੀ, ਕਦੇ ਨਫ਼ਰਤ ਦਾ ਬੀਜ ਬੀਜਣ ਦੇ ਲਈ ਨਹੀਂ ਹੁੰਦੀਆਂ ਸਰਕਾਰਾਂ ਨੀ, ਕਦੇ ਨਫ਼ਰਤ ਦੇ ਬੀਜ ਬੀਜਣ ਦੇ ਲਈ ਨਹੀਂ ਹੁੰਦੀਆਂ ਸਰਕਾਰਾਂ ਨੇ। ਅਗਲੀਆਂ ਲਾਈਨਾਂ ਨੇ ਜੀ, ਅੰਨਦਾਤੇ ਨਾਲ ਵੈਰ ਚੰਦਰੀਏ ਕਦੋਂ ਤੀਕ ਪਗਾਵੇਂਗੀ, ਅੰਨਦਾਤੇ ਨਾਲ ਵੈਰ ਚੰਦਰੀਏ ਕਦੋਂ ਤੀਕ ਪਗਾਵੇਂਗੀ, ਜਵਾਨੀ ਸਾਡੀ ਇੱਕੀ ਪਈ ਹੈ ਕਿਵੇਂ ਮੁਲਕ ਬਚਾਵੇਂਗੀ, ਸੜਕਾਂ 'ਤੇ ਧਰਨੇ ਰੇਲ ਦੀਆਂ ਲਾਈਨਾਂ 'ਤੇ ਬੈਠੇ, ਦੱਸ ਹੋਰ ਕਿਵੇਂ ਕਰਨ ਪੁਕਾਰਾਂ ਨੀ, ਕਦੇ ਨਫ਼ਰਤ ਦਾ ਬੀਜ ਬੀਜਣ ਦੇ ਲਈ ਨਹੀਂ ਹੁੰਦੀਆਂ ਸਰਕਾਰਾਂ ਨੀ, ਕਦੇ ਨਫ਼ਰਤ ਦੇ ਬੀਜ ਬੀਜਣ ਦੇ ਲਈ ਨਹੀਂ ਹੁੰਦੀਆਂ ਸਰਕਾਰਾਂ ਨੇ। ਆਖਰੀ ਲਾਈਨਾਂ ਨੇ ਜੀ, ਤੇਰੀ ਦੁੱਗਣੀ ਕਮਾਈ ਦੀ ਸਾਨੂੰ ਪੋਰਾ ਲੋੜ ਨਹੀਂ, ਤੇਰੀ ਦੁੱਗਣੀ ਕਮਾਈ ਦੀ ਸਾਨੂੰ ਪੋਰਾ ਲੋੜ ਨਹੀਂ, ਜੇ ਅੱਕ ਪੰਜਾਬ ਨੂੰ ਚੱਬਣਾ ਪੈ ਗਿਆ ਤੈਨੂੰ ਟੱਪਣ ਦੇ ਨਾ ਮੋੜ ਨਹੀਂ, ਤੇਰੀ ਦੁੱਗਣੀ ਕਮਾਈ ਦੀ ਸਾਨੂੰ ਪੋਰਾ ਲੋੜ ਨਹੀਂ, ਜੇ ਅੱਕ ਪੰਜਾਬ ਨੂੰ ਚੱਬਣਾ ਪੈ ਗਿਆ ਤੈਨੂੰ ਟੱਪਣ ਦੇ ਨਾ ਮੋੜ ਨਹੀਂ, ਹਾਲੇ ਵੀ ਜਾਗ ਪੈਣੀ ਮੁਲਕ ਦੀ ਇਹ ਵੈਰ ਨੇ, ਹਾਲੇ ਵੀ ਜਾਗ ਪੈਣੀ ਮੁਲਕ ਦੀ ਇਹ ਵੈਰ ਨੇ, ਦੀਪ ਆਖਦਾ ਹੈ ਮਾਰ ਮਾਰ ਟਾਰਾਂ ਨੀ, ਕਦੇ ਨਫ਼ਰਤ ਦਾ ਬੀਜ ਬੀਜਣ ਦੇ ਲਈ ਨਹੀਂ ਹੁੰਦੀਆਂ ਸਰਕਾਰਾਂ ਨੀ, ਕਦੇ ਨਫ਼ਰਤ ਦਾ ਬੀਜ ਬੀਜਣ ਦੇ ਲਈ ਨਹੀਂ ਹੁੰਦੀਆਂ ਸਰਕਾਰਾਂ ਨੇ। ਬਹੁਤ ਬਹੁਤ ਧੰਨਵਾਦ ਤੁਹਾਡਾ ਵੀਰ ਹਰਦੀਪ ਦੀਪ, ਗੀਤਕਾਰ ਨਾਭਾ। ਬਹੁਤ ਬਹੁਤ ਧੰਨਵਾਦ ਇੱਕ ਵਾਰੀ ਫਿਰ ਸਾਡੇ ਸਤਿਕਾਰਯੋਗ ਹਰਬੰਸ ਸਿੰਘ ਜੀ ਦਾ ਔਰ ਸਾਰੀ ਆਡੀਅੰਸ ਦਾ ਬਹੁਤ ਬਹੁਤ ਧੰਨਵਾਦ, ਮਿਹਰਬਾਨੀ।
1: ਕਾਮੇ ਫਲ ਦੇ ਅੰਤ ਦੇ ਵਿੱਚ ਹੁਣ ਅਸੀਂ ਸੱਦਾ ਦੇ ਰਹੇ ਹਾਂ ਜੋਗਿੰਦਰਪਾਲ ਮੱਲ ਜੀ ਨੂੰ, ਜਰਮਨ ਤੋਂ ਉਹ ਇੱਕ ਰਚਨਾ ਲੈ ਕੇ ਹਾਜ਼ਰ ਹੋਣਗੇ। ਇਸ ਵਾਰ ਉਹ ਰਚਨਾ ਜਿਹੜੀ ਲੈ ਕੇ ਹਾਜ਼ਰ ਹੋ ਰਹੇ ਨੇ ਉਹ ਹਨ ਇੰਗਲੈਂਡ ਤੋਂ ਸਾਡੇ ਸ਼ਾਇਰ ਦੋਸਤ ਤਾਰਾ ਸਿੰਘ ਤਾਰਾ ਜੀ, ਉਹਨਾਂ ਦੀ ਲਿਖੀ ਹੋਈ ਰਚਨਾ ਨੂੰ ਆਵਾਜ਼ ਦੇ ਰਹੇ ਨੇ ਜੋਗਿੰਦਰਪਾਲ ਮੱਲ ਜੀ। ਜੋਗਿੰਦਰਪਾਲ ਮੱਲ ਜੀ, ਤੁਹਾਡਾ ਸਵਾਗਤ ਹੈ।
3: ਤੁਝੇ ਦਾ ਹਰ ਇਕਰਾਰ ਹੀ ਝੂਠਾ, ਅਸੀਂ ਉਸ ਦਿਲਦਾਰ ਤੋਂ ਕੀ ਲੈਣਾ, ਜਿੱਥੇ ਹਰ ਦੁਕਾਨ ਤੇ ਝੂਠ ਵਿਕਦਾ, ਅਸੀਂ ਉਸ ਬਾਜ਼ਾਰ ਚੋਂ ਕੀ ਲੈਣਾ। ਉਹ ਜਿੱਥੇ ਲੁੱਟ ਤੇ

ਤਾਰਾ ਸਿੰਘ ਤਾਰਾ ਜੀ ਦੀ ਰਚਨਾ ਦੇ ਨਾਲ ਹੀ ਸਾਡਾ ਅੱਜ ਦਾ ਇਹ ਕਵੀ ਦਰਬਾਰ ਇੱਥੇ ਸਮਾਪਤ ਹੁੰਦਾ ਹੈ ਅਤੇ ਹੁਣ ਹਰਵੰਤ ਸਿੰਘ ਉਹਨੂੰ ਦਿਓ ਆ ਗਿਆ ਅਤੇ ਅਗਲੇ ਐਤਵਾਰ ਫਿਰ ਮੁਲਾਕਾਤ ਹੋਏਗੀ। ਤਦ ਤੱਕ ਲਈ ਹਰਵੰਤ ਸਿੰਘ ਵੱਲੋਂ ਆਦਾਬ, ਨਮਸਕਾਰ, ਸਤਿ ਸ਼੍ਰੀ ਅਕਾਲ, ਕੁਦਰਤ ਖੈਰ ਕਰੇ, ਅਲਵਿਦਾ ਪਿਆਰੇ ਦੋਸਤੋ, ਆਮੀਨ।

0: ದ್ವಾಪ ರೇಡಿಯೋ. ਦੁਆਬਾ ਰੇਡੀਓ ਦੇ ਸਰੋਤਿਆਂ ਦਾ ਮੈਂ ਸੁਖਵੀਰ ਜੋਗਾ ਸਵਾਗਤ ਕਰਦਾ ਹਾਂ ਜੀ ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ ਦੇ ਵਿੱਚ। ਅੱਜ ਅਸੀਂ ਗੱਲ ਕਰਾਂਗੇ ਉਦਯੋਗਿਕ ਖੇਤਰ ਦੇ ਵਿੱਚ ਰੁਜ਼ਗਾਰ ਅਤੇ ਸਿੱਖਿਆ ਦੇ ਮੌਕਿਆਂ ਬਾਰੇ। ਗੱਲ ਕਰਨ ਲਈ ਮੇਰੇ ਨਾਲ ਨੇ ਮੈਡਮ ਸਹਿਬਾਨਾ ਜੀ। ਸਹਿਬਾਨਾ ਜੀ ਸਵਾਗਤ ਹੈ ਤੁਹਾਡਾ ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ ਦੇ ਵਿੱਚ।
1: ਧੰਨਵਾਦ ਸੁਖਬੀਰ ਜੀ, ਮੈਂ ਬਹੁਤ ਧੰਨਵਾਦ ਕਰਦੀ ਹਾਂ ਦੁਆਬਾ ਰੇਡੀਓ ਦਾ ਵੀ ਕਿ ਮੈਨੂੰ ਸਰੋਤਿਆਂ ਦੇ ਨਾਲ ਆਪਣੇ ਵਿਚਾਰ ਸਾਂਝੇ ਕਰਨ ਦਾ ਮੌਕਾ ਮਿਲ ਰਿਹਾ ਹੈ।
0: ਹਾਂਜੀ, ਆਪਾਂ ਅੱਜ ਗੱਲ ਕਰਾਂਗੇ ਉਦਯੋਗਿਕ ਖੇਤਰ ਵਿੱਚ ਰੁਜ਼ਗਾਰ ਦੇ ਮੌਕਿਆਂ ਬਾਰੇ। ਸ਼ੁਰੂਆਤ ਦੇ ਵਿੱਚ ਇਹ ਦੱਸੋ ਕਿ ਉਦਯੋਗਿਕ ਖੇਤਰ ਵਿੱਚ ਕਿਹੜੇ ਕਿਹੜੇ ਕੀ ਆ ਜਾਂਦਾ ਹੈਗਾ?
1: ਹਾਂਜੀ, ਉਦਯੋਗਿਕ ਖੇਤਰ ਦੇਖੋ ਜੀ, ਜਿੱਦਾਂ ਹੀ ਮਤਲਬ ਸਾਡੇ ਜਿਹੜੇ ਵਿਦਿਆਰਥੀ ਵਰਗ ਹੈ ਉਹ ਪਲੱਸ 1 ਔਰ ਪਲੱਸ 2 ਦੇ ਵਿੱਚ ਹੁੰਦੇ ਆ ਜਾਂ 10th ਪਾਸ ਕਰਦੇ ਆ, 10th ਪਾਸ ਕਰਨ ਤੋਂ ਬਾਅਦ ਤੁਰੰਤ ਉਹਨਾਂ ਦੇ ਦਿਮਾਗ ਦੇ ਵਿੱਚ ਇੱਕ ਕੁਐਸਚਨ ਅਰਾਈਜ਼ ਹੋਣਾ ਜ਼ਰੂਰ ਸ਼ੁਰੂ ਹੋ ਜਾਂਦਾ ਹੈ ਕਿ ਮੈਂ ਕਿਹੜੇ ਖੇਤਰ ਦੇ ਵਿੱਚ ਜਾਣਾ ਹੈ, ਮੈਂ ਕਿਵੇਂ ਦਾ ਕੋਰਸ ਕਰਨਾ ਹੈ, ਮੈਂ ਕੋਈ ਡਿਗਰੀ ਕਰਨੀ ਹੈ ਜਾਂ ਮੈਂ ਪਲੱਸ 1 ਤੇ ਪਲੱਸ 2 ਕਰਨੀ ਹੈ। ਤਾਂ ਇਹ ਬੜਾ ਹੀ ਕਾਮਨ ਜਿਹਾ ਕੁਐਸਚਨ ਹੈ ਜਿਹੜਾ ਸਾਰੇ ਵਿਦਿਆਰਥੀਆਂ ਦੇ ਦਿਮਾਗ 'ਚ ਹੁੰਦਾ ਹੈ। ਤੇ ਜਿਹੜਾ ਅੱਜ ਅਸੀਂ ਗੱਲ ਕਰਨ ਵਾਲੇ ਹਾਂ ਉਦਯੋਗਿਕ ਖੇਤਰ ਬਾਰੇ, ਤਾਂ ਇਹ ਜਿਹੜਾ ਪੂਰਨ ਰੂਪ ਦੇ ਵਿੱਚ ਜਿਹੜਾ ਸਾਡਾ ਸਕਿੱਲ ਹੈ ਸਾਡੇ ਹੁਨਰ ਦੇ ਉੱਪਰ ਡਿਪੈਂਡ ਕਰਦਾ ਇਹ।
0: ਅੱਛਾ ਜੀ।
1: ਹਾਂਜੀ, ਜਿੱਦਾਂ ਉਦਯੋਗਿਕ ਖੇਤਰ ਦੇ ਵਿੱਚ ਬੱਚੇ ਅਗਰ ਜਾਣਾ ਚਾਹੁੰਦੇ ਨੇ ਤਾਂ ਉਹਦੇ ਲਈ ਉਹਨਾਂ ਨੂੰ ਜ਼ਿਆਦਾ ਆਪਣੇ ਹੁਨਰ ਦਾ ਜਿਹੜਾ ਨਿਰਮਾਣ ਕਰਨਾ ਬਹੁਤ ਜ਼ਰੂਰੀ ਹੈ, ਕਿਉਂਕਿ ਉਦਯੋਗਿਕ ਖੇਤਰ ਦੇ ਵਿੱਚ ਕੀ ਹੈ ਕਿ ਬਹੁਤ ਸਾਰੇ ਜਿਹੜੇ ITI ਜਿੱਦਾਂ ਕਿ ITI ਨੇ ਇਹ ਕੋਰਸ ਆਫਰ ਕਰਦੀਆਂ ਨੇ, ਠੀਕ ਹੈ। ਇਹਦੇ ਵਿੱਚ ਸਕਿੱਲ ਇੰਡੀਆ ਕਰਕੇ ਸਾਡੇ ਗਵਰਨਮੈਂਟ ਵੀ ਕਾਫੀ ਸਾਰੇ ਪ੍ਰੋਗਰਾਮ ਲਾਂਚ ਕਰ ਰਹੀ ਹੈ ਪੰਜਾਬ ਸਕਿੱਲ ਡਿਵੈਲਪਮੈਂਟ ਮਿਸ਼ਨ ਦੇ ਥਰੂ ਜਾਂ ਸਕਿੱਲ ਇੰਡੀਆ ਦੇ ਥਰੂ ਸਾਡੇ ਜਿਹੜੇ ਵਿਦਿਆਰਥੀਆਂ ਨੂੰ ਸਕਿੱਲ ਪ੍ਰੋਵਾਈਡ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਜੋ ਜਿਹੜੇ ਸਾਡਾ ਬੇਰੁਜ਼ਗਾਰ ਵਰਗ ਹੈ ਉਹਨੂੰ ਹੁਨਰ ਦੇ ਕੇ ਕੋਈ ਨਾ ਕੋਈ ਕਿਸੇ ਵਧੀਆ ਉਦਯੋਗਿਕ ਖੇਤਰ ਦੇ ਵਿੱਚ ਸੈਟਲ ਕੀਤਾ ਜਾ ਸਕੇ ਜਾਂ ਕਿਸੇ ਹੋਰ ਵਧੀਆ ਕੰਪਨੀ ਦੇ ਵਿੱਚ ਜਾਂ ਫਿਰ ਕਿਸੇ ਵੀ ਤਰ੍ਹਾਂ ਨਾਲ ਉਹਨੂੰ ਇੰਪਲੋਇਬਲ ਸਕਿੱਲ ਦਿੱਤੇ ਜਾ ਸਕਣ।
0: ਅੱਛਾ ਜੀ।
1: ਤੇ ਜਦੋਂ ਅਸੀਂ ਉਦਯੋਗਿਕ ਖੇਤਰ ਦੇ ਵਿੱਚ ਜਾਣ ਬਾਰੇ ਗੱਲ ਕਰਦੇ ਹਾਂ ਤਾਂ ਇਹਦੇ ਵਿੱਚ ਸਾਡੇ ਬੱਚਿਆਂ ਨੂੰ ਜਿਹੜੇ ਕੋਰਸਾਂ ਦੀ ਜ਼ਰੂਰਤ ਹੈ ਤਾਂ ਉਹਨਾਂ ਕੋਰਸਾਂ ਦੇ ਵਿੱਚ ਸਾਡੇ ਕੋਲ ਜਿਵੇਂ ਟੂਲ ਐਂਡ ਡਾਈ ਮੇਕਰ ਇੰਜੀਨੀਅਰਿੰਗ ਹੋ ਗਿਆ, ਡਰੋਟਮੈਨ ਹੋ ਗਿਆ, ਡੀਜ਼ਲ ਮਕੈਨਿਕ ਇੰਜੀਨੀਅਰਿੰਗ, ਫਿਟਰ, ਵੈਲਡਰ, ਮੋਟਰ ਡਰਾਈਵਿੰਗ ਕਮ ਮਕੈਨਿਕ ਹੋ ਗਿਆ, ਇਲੈਕਟ੍ਰੀਸ਼ੀਅਨ ਹੋ ਗਏ, ਸਟੀਲ ਮੈਟਲ ਵਰਕਰ ਹੋ ਗਏ, ਕਾਰਪੇਂਟਰ, ਪਲੰਬਰ, ਤਾਂ ਕਾਫੀ ਸਾਰੇ
0: ਮਤਲਬ ਇਹ ਹੈ ਵੀ ਜਿੰਨੇ ਵੀ ਆਪਣੇ ਆਲੇ ਦੁਆਲੇ ਕੰਮ ਚੱਲਦੇ ਹੈ ਸਾਰਿਆਂ ਨਾਲ ਸੰਬੰਧਿਤ ਕੋਰਸ ਹੋ ਗਏ।
1: ਬਿਲਕੁਲ ਹਾਂਜੀ, ਜਿੱਦਾਂ ਸਾਰੀ ਮਕੈਨਿਕ ਦਾ ਵੀ ਕੰਮ ਇਹਦੇ ਵਿੱਚ ਆ ਜਾਂਦਾ ਹੈ, ਇਲੈਕਟ੍ਰੀਸ਼ੀਅਨ ਦਾ ਸਾਨੂੰ ਆਮ ਹੀ ਘਰਾਂ ਦੇ ਵਿੱਚ ਜ਼ਰੂਰਤ ਪੈਂਦੀ ਹੈ। ਤਾਂ ਇਹ ਸਾਡੇ ਆਲੇ ਦੁਆਲੇ ਦੇ ਜਿੰਨੇ ਵੀ ਛੋਟੇ ਮੋਟੇ ਕੰਮ ਹੈਗੇ ਹੈ ਤਾਂ ਉਹ ਸਾਰੇ ਹੀ ਸਾਡੇ ਜਿਹੜਾ ਉਦਯੋਗਿਕ ਖੇਤਰ ਹੈ ਇਹਦੇ ਵਿੱਚ ਆ ਜਾਂਦੇ ਨੇ। ਔਰ ਇਹ ਸਾਰੇ ਜਿਹੜੇ ਕੋਰਸ ਨੇ, ਡਿਪਲੋਮਾ ਕੋਰਸ ਨੇ, ਇਹ ITI ਦੇ ਥਰੂ ਅਵੇਲੇਬਲ ਨੇ, ਸਾਡੇ ਪੰਜਾਬ ਦੇ ਵਿੱਚ ਅਵੇਲੇਬਲ ਨੇ। ਤੇ ਇਹਦੇ ਥਰੂ ਜਿੱਦਾਂ ਇਹਨਾਂ ਦਾ ਕੋਈ ਜ਼ਿਆਦਾ ਉਹ ਨਹੀਂ ਹੁੰਦਾ ਹੈਗਾ ਵੀ ਤੁਹਾਨੂੰ ਦੋ ਦੋ ਚਾਰ ਚਾਰ ਸਾਲ ਜਾਂ ਤਿੰਨ ਤਿੰਨ ਸਾਲ ਲਗਾਉਣੇ ਪੈਣਗੇ, ਮੈਕਸਿਮਮ ਇਹ 2 ਸਾਲ ਦੇ ਹੁੰਦੇ ਨੇ।
0: ਅੱਛਾ ਜੀ, ਕੋਈ ਵੀ ਕੋਰਸ ਦੋ ਸਾਲ ਦਾ
1: ਮਿਨੀਮਮ ਆਪਾਂ ਲਗਾ ਲਓ 1 ਸਾਲ ਦਾ ਹੁੰਦਾ ਹੈ ਤੇ ਮੈਕਸਿਮਮ ਅਸੀਂ 2 ਸਾਲ ਦਾ ਲਗਾ ਕੇ ਚੱਲਦੇ ਹਾਂ।
0: ਅੱਛਾ ਜੀ, ਮਤਲਬ ਇਹ ਕੋਰਸ ਨੇ ਜਿਹੜੇ ਕਾਫੀ ਲਾਹੇਵੰਦ ਨੇ ਵਿਦਿਆਰਥੀਆਂ ਲਈ।
1: ਹਾਂਜੀ, ਕਾਫੀ ਜ਼ਿਆਦਾ ਫਾਇਦੇਮੰਦ ਨੇ। ਅਗਰ ਬੱਚਾ ਚਾਹੁੰਦਾ ਹੈ ਕਿ ਉਹ ਬਹੁਤ ਜਲਦੀ ਆਪਣਾ ਇਨਕਮ ਸੋਰਸ ਜਨਰੇਟ ਕਰ ਲਵੇ, ਹੈਨਾ।
0: ਹਾਂਜੀ,
1: ਤੇ ਜਿੱਦਾਂ ਹੁਣ ਸਾਡੇ ਵਿਦਿਆਰਥੀ ਵਰਗ ਹੈ, ਸਾਰੇ ਵਿਦਿਆਰਥੀ ਡਾਕਟਰ ਨਹੀਂ ਬਣ ਸਕਦੇ, ਸਾਰੇ ਹੀ ਵਿਦਿਆਰਥੀ ਇੰਜੀਨੀਅਰ ਨਹੀਂ ਬਣ ਸਕਦੇ, ਸਾਰੇ ਵਿਦਿਆਰਥੀ ਜਿਹੜੇ ਵੱਡੀ ਵੱਡੀ ਡਿਗਰੀਜ਼ ਨੇ ਜਿਹੜੀ ਉਹਨਾਂ ਦੇ ਵਿੱਚ ਐਡਮਿਸ਼ਨ ਨਹੀਂ ਲੈ ਪਾਉਂਦੇ।
0: ਠੀਕ ਹੈ ਜੀ।
1: ਤਾਂ ਹੁਣ ਇੱਥੇ ਸਾਡੇ ਕੋਲ ਉਹਨਾਂ ਕੋਲ ਜਿਹੜਾ ਸਕਸੈਸ ਹਾਸਲ ਕਰਨ ਦਾ ਦੂਸਰਾ ਰਸਤਾ ਰਹਿ ਜਾਂਦਾ ਹੈ ਉਹ ਹੈਗਾ ITIs। ਤਾਂ ਇਹਦੇ ਵਿੱਚ ਕੀ ਹੁੰਦਾ ਹੈ, ਜਿਹੜੇ ITIs ਨੇ ਇਹਦੇ ਵਿੱਚ ਇੱਕ ਤਾਂ ਬੱਚਾ ਬੜਾ ਜਲਦੀ ਇੰਪਲੋਇਬਲ ਹੋ ਜਾਂਦਾ ਹੈ, ਠੀਕ ਹੈ। ਉਹਦੇ ਵਿੱਚ ਜਿੱਦਾਂ ਹੀ ਉਹ 10th ਤੋਂ ਬਾਅਦ ਜਾਂ ਫਿਰ 12th ਤੋਂ ਬਾਅਦ ਉਹ ਆਪਣੀ 10th 12th ਤੋਂ ਬਾਅਦ ਇੱਕ ਕੋਰਸ ਕਰਦਾ ਹੈ ਤਾਂ ਉਹ ਤੋਂ ਬਾਅਦ ਉਹ 2 ਸਾਲ ਬਾਅਦ ਕੰਪਲੀਟਲੀ ਤਿਆਰ ਹੁੰਦਾ ਕਿਤੇ ਵੀ ਕੰਮ ਕਰਨ ਦੇ ਲਈ।
0: ਅੱਛਾ
1: ਤਾਂ
0: ਜੀ,
1: ਇੱਕ ਤਾਂ ਇਹ ਹੈ ਕਿ ਜਿਹੜੇ ਬੱਚੇ ਜਲਦੀ ਇਨਕਮ ਸੋਰਸ ਜਨਰੇਟ ਕਰਨਾ ਚਾਹੁੰਦੇ ਨੇ, ਆਪਣਾ ਕੋਈ ਕਮਾਈ ਦਾ ਸਾਧਨ ਬਣਾਉਣਾ ਚਾਹੁੰਦੇ ਨੇ ਜਲਦੀ ਜਲਦੀ ਘੱਟ ਏਜ ਦੇ ਵਿੱਚ, ਤਾਂ ਉਹਨਾਂ
0: ਹਾਂਜੀ
1: ਲਈ ਇਹ ਬੜਾ ਲਾਹੇਵੰਦ ਕੋਰਸ ਹੈ। ਇਹ ITI ਦੇ ਸਾਰੇ ਬੜੀ ਲਾਹੇਵੰਦ ਕੋਰਸ ਨੇ।
0: ਅੱਛਾ ਜੀ,
1: ਹਾਂਜੀ
0: ਇਹਨਾਂ ਜਿਹੜੇ ਕੋਰਸ ਨੇ ਇਹਨਾਂ ਨੂੰ ਪ੍ਰਾਈਵੇਟ ਖੇਤਰ ਦੇ ਵਿੱਚ ਕੰਮ ਮਿਲਦਾ ਹੈ ਜਾਂ ਸਰਕਾਰੀ ਖੇਤਰ ਦੇ ਵਿੱਚ, ਜਾਂ ਉਹ ਆਪਣਾ ਕਾਰੋਬਾਰ ਕਰ ਸਕਦੇ ਆ?
1: ਹਾਂਜੀ ਇਸ ਤੋਂ ਪਹਿਲਾਂ ਕਿ ਮੈਂ ਤੁਹਾਨੂੰ ਇਸ ਬਾਰੇ ਦੱਸਾਂ ਕਿ ਇਹਦੇ ਵਿੱਚ ਕਿਹੜੀਆਂ ਕਿਹੜੀਆਂ ਜੋਬਸ ਅਵੇਲੇਬਲ ਨੇ, ਮੈਂ
0: ਹਾਂਜੀ
1: ਤੁਹਾਨੂੰ ਇੱਕ ਚੀਜ਼ ਹੋਰ ਵੀ ਦੱਸ ਦਿੰਦੀ ਹਾਂ ਕਿ ਇਹਦੇ ਜਿਹੜੇ ਹੁਣ ਜਿੱਦਾਂ ਹੀ ਅਸੀਂ ਉਦਯੋਗਿਕ ਖੇਤਰ ਬਾਰੇ ਗੱਲ ਕਰਦੇ ਹਾਂ, ਇੰਡਸਟਰੀਅਲ ਖੇਤਰ ਬਾਰੇ ਗੱਲ ਕਰਦੇ ਹਾਂ, ਤਾਂ ਕਾਫੀ ਵਾਰੀ ਬੱਚਿਆਂ ਦੇ ਦਿਮਾਗ ਦੇ ਵਿੱਚ, ਵਿਦਿਆਰਥੀਆਂ ਦੇ ਦਿਮਾਗ 'ਚ ਇਹ ਚੀਜ਼ ਗੱਲ ਆ ਜਾਂਦੀ ਹੈ
0: ਹਾਂਜੀ
1: ਕਿ ਪਤਾ ਨਹੀਂ ਸਾਨੂੰ ਕਿੰਨਾ ਜ਼ਿਆਦਾ ਪੜ੍ਹਨਾ ਪਏਗਾ ਇਸ ਖੇਤਰ ਦੇ ਵਿੱਚ ਸਫਲਤਾ ਹਾਸਿਲ ਕਰਨ ਦੇ ਲਈ।
0: ਅੱਛਾ
1: ਤਾਂ
0: ਜੀ,
1: ਉੱਥੇ ਮੈਂ ਤਾਂ ਇਹ ਗੱਲ ਕਲੀਅਰ ਕਰਨਾ ਚਾਹੁੰਦੀ ਹਾਂ ਕਿ ਕੁਝ ਕੋਰਸ ਇਹੋ ਜਿਹੇ ਵੀ ਨੇ ਜਿਹੜੇ 8ਵੀਂ ਪਾਸ ਬੱਚੇ ਵੀ ਕਰ ਸਕਦੇ ਨੇ,
0: ਅੱਛਾ ਜੀ,
1: ਤੇ ਕੁਝ ਕੋਰਸ ਹੈਗੇ ਨੇ ਜਿਹੜੇ 10ਵੀਂ ਪਾਸ ਬੱਚੇ ਵੀ ਕਰ ਸਕਦੇ ਨੇ, ਤੇ 12ਵੀਂ ਤੋਂ ਬਾਅਦ ਵੀ ਇਹੋ ਜਿਹੇ ਕੋਰਸ ਅਵੇਲੇਬਲ ਨੇ। ਮਤਲਬ ਇਹਦੇ ਲਈ
0: ਅੱਛਾ
1: ਕੋਈ ਜ਼ਿਆਦਾ ਤੁਹਾਨੂੰ ਵੱਡੀ ਡਿਗਰੀ ਕਰਨ ਤੋਂ ਬਾਅਦ ਇਹ ਨਹੀਂ ਹੈ ਕਿ ਤੁਸੀਂ ਤੁਹਾਡੀ ਐਲੀਜੀਬਿਲਿਟੀ ਬਣੂਗੀ। ਜਿਹੜੇ ਬੱਚੇ 10ਵੀਂ 12ਵੀਂ ਤੋਂ ਬਾਅਦ ਚਾਹਣ ਤਾਂ ਉਹ ਇਹ ਕੋਰਸ ਕਰ ਸਕਦੇ ਨੇ।
0: ਠੀਕ ਹੈ, ਮਤਲਬ ਵੀ ਜ਼ਿਆਦਾ ਪੜ੍ਹਨ ਲਿਖਣ ਦੀ ਲੋੜ ਨਹੀਂ ਹੈਗੀ,
1: ਹਾਂਜੀ
0: ਇੱਧਰ ਜਿਹੜਾ ਹੈਗਾ ਹੁਨਰ ਆਪਣਾ ਵਿਕਸਿਤ ਕਰ
1: ਹਾਂਜੀ
0: ਸਕਦੇ ਆ।
1: ਇੱਕ ਚੀਜ਼ ਹੋਰ ਵੀ ਮੈਂ ਇਹਦੇ ਵਿੱਚ ਐਡ ਕਰਨਾ ਚਾਹੂੰਗੀ, ਜਿੱਦਾਂ ਜਿਹੜੇ ਬੱਚਿਆਂ ਦਾ ਨਾ ਜ਼ਿਆਦਾ ਹੋਲਡ ਥਿਅਰੀ ਪਾਰਟ ਤੇ ਨਹੀਂ ਹੁੰਦਾ, ਜਿਨ੍ਹਾਂ ਬੱਚਿਆਂ ਨੂੰ ਜ਼ਿਆਦਾ ਲਿਖਣ ਪੜ੍ਹਨ ਦੇ ਵਿੱਚ ਇੰਟਰਸਟ ਘੱਟ ਹੁੰਦਾ ਥੋੜ੍ਹਾ,
0: ਹਾਂਜੀ
1: ਤਾਂ ਉਹ ਬੱਚਿਆਂ ਨੂੰ ਪ੍ਰੈਕਟੀਕਲ ਕੰਮ ਕਰਨ ਦੇ ਵਿੱਚ ਚੀਜ਼ਾਂ ਨੂੰ ਜੋੜ ਕੇ ਤੋੜ ਕੇ ਦੇਖਣਾ, ਉਹਨਾਂ 'ਚ ਮਕੈਨੀਕਲ ਸਕਿੱਲਸ ਹੁੰਦੇ ਨੇ ਜਾਂ ਇੱਦਾਂ ਦੀਆਂ ਚੀਜ਼ਾਂ ਕਰਨਾ ਬੱਚੇ ਨੂੰ ਅੱਛਾ ਲੱਗਦਾ ਏ
0: ਕੀ
1: ਤਾਂ।
0: ਮਤਲਬ ਇਹ ਜਿਹੜੇ ਕੋਰਸ ਨੇ ਇਹ ਹੱਥੀ ਕੰਮ ਕਰਨ ਵਾਲੇ ਨੇ ਜਾਂ?
1: ਬਿਲਕੁਲ ਬਿਲਕੁਲ, ਜਿਹੜੇ ਵੀ ਇੰਡਸਟਰੀਅਲ ਟ੍ਰੇਨਿੰਗ ਕੋਰਸਿਸ ਇਹ ਅਵੇਲੇਬਲ ਨੇ, ਇਹ ਸਾਰੇ ਹੀ ਇਹਦੇ ਵਿੱਚ ਬੱਚੇ ਨੂੰ ਹੁਨਰ ਮਿਲਦਾ ਏ, ਉਹਨਾਂ ਦੇ ਹੱਥਾਂ ਨੂੰ ਸਕਿੱਲ ਮਿਲਦੇ ਹੈ ਤਾਂ ਕਿ ਉਹ ਆਪਣੇ ਇਹ ਸਾਰਾ ਹੈਂਡ ਸਕਿੱਲਸ ਦੇ ਉੱਪਰ ਬੇਸਡ ਹੈ।
0: ਅੱਛਾ ਜੀ,
1: ਤਾਂ ਇਹਦੇ ਵਿੱਚ ਫਿਜ਼ੀਕਲ ਪਲੱਸ ਥਰੈਟੀਕਲ ਹੁੰਦਾ ਏ, ਬਟ ਫਿਜ਼ੀਕਲ ਇਸ 'ਚ ਬਹੁਤ ਜ਼ਿਆਦਾ ਮੈਟਰ ਕਰਦਾ ਏ।
0: ਜਿਹੜੇ ਇਹ ਪ੍ਰਾਈਵੇਟ ਸੰਸਥਾਵਾਂ ਕਰਾਉਂਦੀਆਂ ਸਰਕਾਰੀ ਕਰਾਉਂਦੀਆਂ?
1: ਦੇਖੋ ਜੀ ਇਹ ਮਤਲਬ ਜਦੋਂ ਅਸੀਂ ITI ਦੀ ਗੱਲ ਕਰਦੇ ਹਾਂ ਤਾਂ ਇਹ ਪ੍ਰਾਈਵੇਟ ਸੰਸਥਾਵਾਂ ਵੀ ਕਰਵਾਉਂਦੀਆਂ ਨੇ ਤੇ
0: ਹਾਂਜੀ
1: ਗਵਰਨਮੈਂਟ ITIs ਵੀ ਕਰਵਾਉਂਦੀਆਂ ਨੇ, ਪਰ ਮੈਂ ਇੱਥੇ ਇੱਕ ਗੱਲ ਸਪਸ਼ਟ ਕਰਨਾ ਚਾਹੂੰਗੀ ਵਿਦਿਆਰਥੀਆਂ ਨੂੰ ਕਿ ਜੇਕਰ ਉਹ ITI ਕਰਨਾ ਚਾਹੁੰਦੇ ਨੇ ਤਾਂ ਉਹ ਹਮੇਸ਼ਾ ਗਵਰਨਮੈਂਟ ITI ਦੇ ਵਿੱਚ ਹੀ ਦਾਖਲਾ ਲੈਣ।
0: ਅੱਛਾ ਜੀ,
1: ਉਹਦੇ ਵਿੱਚ ਇਹ ਚੀਜ਼ ਹੈ ਕਿ ਉਹਨਾਂ ਨੂੰ ਉੱਥੇ ਜ਼ਿਆਦਾ ਸਿੱਖਣ ਦਾ ਮੌਕਾ ਮਿਲ ਸਕਦਾ ਹੈ ਤੇ ਉੱਥੇ ਜਿਹੜੇ ਵੀ ਇੰਸਟਰੂਮੈਂਟਸ ਨੇ ਜਾਂ ਫਿਜ਼ੀਕਲ ਜਿਹੜੀ ਉਹਨਾਂ ਦੀ ਟ੍ਰੇਨਿੰਗ ਹੈ ਉਹ ਜ਼ਿਆਦਾ ਅੱਛੇ ਤਰੀਕੇ ਦੇ ਨਾਲ ਹੋ ਜੂਗੀ।
0: ਅੱਛਾ ਜੀ,
1: ਤੇ ਹਾਂਜੀ ਇਹਦੇ ਲਈ ਬੜਾ ਈਜ਼ੀ ਪ੍ਰੋਸੈਸ ਹੈ ਇਹਦੇ ਵਿੱਚ ਐਡਮਿਸ਼ਨ ਲੈਣ ਦਾ ਵੀ, ਉਹਨਾਂ ਨੂੰ ਇੱਕ ਪੋਰਟਲ ਦੇ ਥਰੂ ਆਨਲਾਈਨ ਅਪਲਾਈ ਕਰਨਾ ਪੈਂਦਾ ਹੈ ਤੇ ਬਹੁਤ ਹੀ ਹਿਊਜ ਅਮਾਊਂਟ ਦੇ ਵਿੱਚ ਜਿਹੜੇ ITI ਕੋਰਸਿਸ ਅਵੇਲੇਬਲ ਨੇ, ਜਿੱਦਾਂ ਪਟਿਆਲਾ ਹੋ ਗਿਆ, ਲੁਧਿਆਣਾ ਹੋ ਗਿਆ, ਬਰਨਾਲਾ ਹੋ ਗਿਆ, ਸਾਡੇ ਸਾਰੇ ਹੀ ਜ਼ਿਲ੍ਹਿਆਂ ਦੇ ਵਿੱਚ ਹਰੇਕ ਜ਼ਿਲ੍ਹੇ ਵਿੱਚ ਘੱਟੋ ਘੱਟ 2 ITIs ਤਾਂ ਹੈਗੀਆਂ ਹੀ ਹੈਗੀਆਂ ਨੇ ਮਿਨੀਮਮ,
0: ਅੱਛਾ ਜੀ,
1: ਮੈਕਸਿਮਮ ਵੱਡੇ ਜ਼ਿਲ੍ਹਿਆਂ 'ਚ ਜ਼ਿਆਦਾ ITIs ਵੀ ਹੋ ਸਕਦੀਆਂ ਨੇ, ਤਾਂ
0: ਠੀਕ ਹੈ।
1: ਈਜ਼ੀਲੀ ਇਹਦੇ ਵਿੱਚ ਐਡਮਿਸ਼ਨ ਲਈ ਜਾ ਸਕਦੀ ਹੈ ਬੱਚਿਆਂ ਵੱਲੋਂ।
0: ਇੱਕ ITI ਦੇ ਵਿੱਚ ਕਿੰਨੇ ਕੁ ਕੋਰਸ ਚੱਲਦੇ ਹੁੰਦੇ ਆ?
1: ਕਾਫੀ ਸਾਰੇ ਕੋਰਸ ਤਾਂ ਚੱਲ ਜਾਂਦੇ ਆ, ਇੱਕ ITI ਦੇ ਵਿੱਚ ਘੱਟੋ ਘੱਟ ਤੁਸੀਂ 8 ਤੋਂ 10 ਕੋਰਸਿਸ ਦਾ ਲਗਾ ਕੇ ਚੱਲੋ ਕਿ ਚੱਲ ਜਾਂਦੇ ਆ, ਅਗਰ ਉਹ ਵੱਡੀ ITI ਹੈ
0: ਅੱਛਾ
1: ਤਾਂ ਉਹਦੇ
0: ਜੀ,
1: ਵਿੱਚ ਕਾਫੀ ਕੋਰਸਿਸ ਚੱਲ ਪੈਂਦੇ ਆ। ਤੇ ਇਹਦੇ ਵਿੱਚ ਇੱਕ ਹੋਰ ਵੀ ਹੈ ਚੀਜ਼ ਕਿ ਜੇਕਰ ਬੱਚੇ ITI ਕਰਨ ਤੋਂ ਬਾਅਦ ਉਹਨਾਂ ਦਾ ਇੰਟਰਸਟ ਥੋੜਾ ਬਣ ਜਾਂਦਾ ਏ
0: ਹਾਂਜੀ,
1: ਉਦਯੋਗਿਕ ਖੇਤਰ ਦੇ ਵਿੱਚ, ਤਾਂ ਉਹ ਅੱਗੇ ਵੀ ਪੜ੍ਹ ਸਕਦੇ ਨੇ।
0: ਅੱਛਾ ਜੀ,
1: ਜਿਵੇਂ ਜੇਕਰ ਕੋਈ ਵਿਦਿਆਰਥੀ 10ਵੀਂ ਤੋਂ ਬਾਅਦ ITI ਕਰਦਾ ਏ, ਠੀਕ ਹੈ, ITI 2 ਸਾਲ ਦੀ ITI ਕੰਪਲੀਟ, ITI ਕਿਸੇ ਵੀ ਟ੍ਰੇਡ ਚ ਕਰ ਲੈਂਦਾ, ਮੰਨ ਲਓ ਫੋਰ ਐਗਜ਼ਾਮਪਲ ਉਹਨੇ ਉਹਦੇ ਵਿੱਚ ਕਰ ਲਈ ਹੈ ਇਲੈਕਟ੍ਰੀਸ਼ਨ ਚ ਕਰ ਲਈ,
0: ਹਾਂਜੀ
1: ਤਾਂ ਉਸ ਤੋਂ ਬਾਅਦ ਉਹਦਾ ਇੰਟਰਸਟ ਹੋਰ ਵੱਧ ਗਿਆ ਕਿ ਨਹੀਂ ਮੈਂ ਹੋਰ ਲਰਨ ਕਰਨਾ ਹੈ, ਹੋਰ ਜ਼ਿਆਦਾ ਪੜ੍ਹਨਾ ਹੈ,
0: ਅੱਛਾ
1: ਤਾਂ
0: ਜੀ,
1: ਉਹ ਉਚੇਰੀ ਵਿੱਦਿਆ ਲਈ ਵੀ ਅਪਲਾਈ ਕਰ ਸਕਦਾ ਹੈ, ਜਿੱਦਾਂ ਕਿ ਉਹ ਪੋਲੀਟੈਕਨਿਕ ਡਿਪਲੋਮਾ ਕੋਰਸਿਸ ਆ ਜਾਂਦੇ ਆ ਸਾਡੇ
0: ਅੱਛਾ ਜੀ,
1: ਇਹ, ਹਾਂਜੀ ਉਹਨਾਂ ਲਈ ਵੀ ਅਪਲਾਈ ਕਰ ਸਕਦਾ ਹੈ, ਬੱਚੇ ਬੱਚੇ ਅਪਲਾਈ ਕਰ ਸਕਦੇ ਨੇ ਉਹ
0: ਇਸ
1: ਵੀ
0: ਕੋਰਸ ਦੇ
1: 2।
0: ਆਧਾਰ ਤੇ, ITI ਦੇ ਕੋਰਸ ਦੇ ਆਧਾਰ ਤੇ ਫਿਰ ਪੋਲੀਟੈਕਨਿਕ ਜਿਹੜਾ ਡਿਪਲੋਮਾ ਹੈ ਉਹਦੇ ਵਿੱਚ ਉਹਨੂੰ
1: ਹਾਂਜੀ
0: ਕੋਈ ਛੋਟ ਮਿਲਦੀ ਹੈ ਸਾਲਾਂ ਦੀ ਉਹਦੀ, ਜਾਂ
1: ਨਹੀਂ
0: ਉਨੇ
1: ਉਹ
0: ਟਾਈਮ ਦੇ ਹੀ ਕਰਨਾ ਪੈਂਦਾ?
1: ਨਹੀਂ, ਉਹਦੇ ਵਿੱਚ ਉਹਨੂੰ ਨਹੀਂ ਛੂਟ ਮਿਲੇਗੀ, ਉਹ ਤਾਂ ਉਹਨੂੰ ਕੰਪਲੀਟ 2 ਸਾਲ ਦਾ ਹੀ ਕਰਨਾ ਪਊਗਾ ਡਿਪਲੋਮਾ।
0: ਅੱਛਾ ਜੀ,
1: ਤੇ ਪਰ ਜੇਕਰ ਉਹ ਡਿਪਲੋਮਾ ਤੋਂ ਬਾਅਦ ਬੀਟੈਕ ਕਰ ਸਕਦਾ ਹੈ, ਜਿੱਦਾਂ ਕਿ
0: ਅੱਛਾ ਜੀ,
1: ਅਸੀਂ ਸਿੱਧੇ ਤੌਰ ਤੇ ਅਗਰ ਕੋਈ ਵਿਦਿਆਰਥੀ ਬੀਟੈਕ ਕਰਨਾ ਚਾਹ ਰਿਹਾ ਹੈ ਤਾਂ ਉਹਦੇ ਲਈ ਉਹਨੂੰ ਨੌਨ ਮੈਡੀਕਲ ਲੈਣਾ ਪਊਗਾ, ਤੇ
0: ਹਾਂਜੀ
1: ਉਸ ਤੋਂ ਬਾਅਦ
0: ਹਾਂਜੀ,
1: JEE ਮੇਨਸ ਐਡਵਾਂਸ ਉਹ ਟੈਸਟ ਦੇਣੇ ਪੈਣਗੇ, ਫਿਰ ਉਹਦੀ ਬੀਟੈਕ 'ਚ ਐਡਮਿਸ਼ਨ ਹੁੰਦੀ ਹੈ। ਬਟ ਜੇ ਕੋਈ ਬੱਚਾ ITI ਦੇ ਥਰੂ ਵੀ ਬੀਟੈਕ 'ਚ ਜਾਣਾ ਚਾਹੁੰਦਾ ਹੈ ਤਾਂ ਵੀ ਉਹ ਜਾ ਸਕਦਾ ਹੈ। ਇਹਦੇ ਨਾਲ
0: ਅੱਛਾ
1: ਕੀ
0: ਜੀ,
1: ਹੋਊਗਾ ਕਿ ITI ਦਾ 2 ਸਾਲ ਦਾ ਕੋਰਸ ਕਰਨ ਤੋਂ ਬਾਅਦ ਉਹ ਡਿਪਲੋਮਾ ਕਰੂਗਾ ਪੋਲੀਟੈਕਨਿਕ ਦਾ 2 ਸਾਲ ਦਾ, ਉਹ ਤੋਂ ਬਾਅਦ ਉਹਦੀ ਜਿਹੜੀ ਲੇਟਰਲ ਐਂਟਰੀ ਹੋ ਜੂਗੀ ਬੀਟੈਕ ਸੈਕਿੰਡ ਈਅਰ ਦੇ ਵਿੱਚ।
0: ਅੱਛਾ ਜੀ,
1: ਹਾਂਜੀ, ਉਹ ਜਿਹੜੇ ਵੀ ਉਹਨੇ ਟ੍ਰੇਡ ਦੇ ਵਿੱਚ ਕੀਤੀ ਹੋਈ ਹੈ, ਮੰਨ ਲਓ
0: ਹਾਂਜੀ,
1: ਨਹੀਂ ਇਲੈਕਟ੍ਰੀਸ਼ਨ ਚ ਕੀਤੀ ਹੈ ਤਾਂ ਉਸਨੂੰ ਉਸ ਅਕੋਰਡਿੰਗਲੀ ਜਿਹੜਾ ਵੀ ਉਹਦਾ ਸਟ੍ਰੀਮ ਬਣਦਾ ਹੋਊਗਾ ਉਹਨੂੰ ਬੀਟੈਕ ਚ ਐਡਮਿ਷ਨ ਮਿਲ ਜਾਏਗੀ। ਉਹਦੇ ਲਈ ਉਹਨੂੰ
0: ਠੀਕ ਹੈ,
1: JEE ਮੇਨਸ ਤੇ ਐਡਵਾਂਸ ਦੇਣ ਦੀ ਜ਼ਰੂਰਤ ਨਹੀਂ ਪਊਗੀ।
0: ਓਕੇ ਓਕੇ।
1: ਹਾਂਜੀ
0: ਅੱਛਾ, ਜਿਹੜੇ ਇਹ ਕੋਰਸ ਆਪਾਂ ਗੱਲ ਸ਼ੁਰੂ ਪਹਿਲਾਂ ਵੀ ਕੀਤੀ ਸੀ ਵੀ ਇਹਨਾਂ ਨੂੰ ਪ੍ਰਾਈਵੇਟ ਖੇਤਰ ਦੇ ਵਿੱਚ ਨੌਕਰੀਆਂ ਮਿਲਦੀਆਂ ਜਾਂ ਸਰਕਾਰੀ?
1: ਹਾਂਜੀ ਬਿਲਕੁਲ, ਬਹੁਤ ਜ਼ਿਆਦਾ ਸਕੋਪ ਹੈ ITI ਦਾ।
0: ਹਾਂਜੀ
1: ਜਿਹੜੇ ਬੱਚੇ ITI ਹੋਲਡਰਸ ਨੇ ਉਹਨਾਂ ਦਾ ਬੜਾ ਸਕੋਪ ਹੈ, ਪ੍ਰਾਈਵੇਟ ਸੈਕਟਰ 'ਚ ਵੀ ਹੈਗਾ,
0: ਹਾਂਜੀ
1: ਗਵਰਨਮੈਂਟ ਸੈਕਟਰ ਦੇ ਵਿੱਚ ਵੀ ਹੈਗਾ, ਤੇ ਮੋਰਓਵਰ ਉਹ ਆਪਣਾ ਖੁਦ ਦਾ ਬਿਜ਼ਨਸ ਵੀ ਬਣਾ ਸਕਦੇ ਨੇ।
0: ਅੱਛਾ
1: ਤੇ
0: ਜੀ,
1: ਇਸ ਤੋਂ ਇਲਾਵਾ ਵਿਦੇਸ਼ਾਂ ਦੇ ਵਿੱਚ ਵੀ ਰੋਜ਼ਗਾਰ ਕਾਫੀ ਹੈਗਾ ਏ ITI ਸਟੂਡੈਂਟਸ ਦੇ ਲਈ।
0: ਅੱਛਾ ਜੀ,
1: ਤੇ ਜਦੋਂ ਆਪਾਂ ਪ੍ਰਾਈਵੇਟ ਸੈਕਟਰ ਦੀ ਗੱਲ ਕਰਦੇ ਹਾਂ ਤਾਂ ਜਿੱਦਾਂ ਹੀ ਮੈਨੂਫੈਕਚਰਿੰਗ ਹੋ ਗਿਆ, ਜਿਹੜਾ ਸਾਡਾ
0: ਹਾਂਜੀ
1: ਮੈਨੂਫੈਕਚਰਿੰਗ ਦੇ ਵਿੱਚ ਜਿਹੜੀਆਂ ਆ ਗਈਆਂ ਚੀਜ਼ਾਂ, ਉਹ ਸਾਰੇ ਜਿੰਨੀਆਂ ਵੀ ਕੰਪਨੀਜ਼ ਆ ਗਈਆਂ ਸਾਡੀਆਂ, ਉਹਦੇ ਵਿੱਚ ਬੱਚੇ ਜਾ ਕੇ ਜਿੱਦਾਂ ਟੈਕਸਟਾਈਲ ਹੋ ਗਿਆ, ਕੰਸਟਰਕਸ਼ਨ ਹੋ ਗਿਆ, ਐਗਰੀਕਲਚਰ, ਠੀਕ ਹੈ, એનર્ਜੀ, ਇਦਾਂ ਦੇ ਕਾਫੀ ਪ੍ਰਾਈਵੇਟ ਸੈਕਟਰ ਦੇ ਵਿੱਚ ਜਿਹੜੀਆਂ ਕੰਪਨੀਜ਼ ਕੰਮ ਕਰ ਰਹੀਆਂ ਨੇ ਉਹਨਾਂ ਦੇ ਵਿੱਚ ਕਾਫੀ ਡਿਮਾਂਡ ਹੁੰਦੀ ਹੈ, ਵੈਲਡਰ ਦੀ,
0: ਅੱਛਾ ਜੀ,
1: ਇਲੈਕਟ੍ਰੀਸ਼ੀਅਨ ਦੀ, ਰੈਫ੍ਰਿਜਰੇਸ਼ਨ ਹੋ ਗਿਆ, 에어 ਕੰਡੀਸ਼ਨਰ ਜਿਹੜੇ ਮਕੈਨਿਕਸ ਹੈ ਉਹਨਾਂ ਦੀ, ਬਹੁਤ ਜ਼ਿਆਦਾ ਡਿਮਾਂਡਿੰਗ ਇਹ ਟ੍ਰੇਡਸ ਨੇ
0: ਅੱਛਾ ਜੀ,
1: ਜਿਨ੍ਹਾਂ ਦੀ ITI ਦੇ ਪ੍ਰਾਈਵੇਟ ਸੈਕਟਰ 'ਚ ਬੜੀ ਡਿਮਾਂਡ ਰਹਿੰਦੀ ਹੈ।
0: ਠੀਕ ਹੈ,
1: ਤੇ ਇਹ ਕੰਪਲੀਟਲੀ ਇੰਟਰਵਿਊ ਬੇਸਿਸ ਤੇ ਹੁੰਦਾ, ਤੇ ਪਲੱਸ ਉਹਨਾਂ ਦੀ ਜਿਹੜੀ ਹੈਂਡ ਸਕਿਲਸ ਨੇ, ਉਹਨਾਂ ਦਾ ਜਿੰਨਾ ਹੈਂਡ ਸਕਿਲਸ ਹੋਊਗਾ, ਉਹਨਾਂ ਨੂੰ ਐਕਸਪੀਰੀਅੰਸ ਹੋਊਗਾ ਕਿੰਨਾ, ਤਾਂ ਉਸ ਬੇਸਿਸ ਤੇ ਉਹਨਾਂ ਨੂੰ ਨੌਕਰੀ ਮਿਲ ਜਾਂਦੀ ਹੈ।
0: ਤੁਸੀਂ ਗੱਲ ਵਿਦੇਸ਼ਾਂ ਦੀ ਕੀਤੀ ਹੈ, ਵਿਦੇਸ਼ਾਂ ਦੇ
1: ਹਾਂਜੀ
0: ਵਿੱਚ ਅੱਗੇ ਪੜ੍ਹਨ ਲਈ ਮੌਕੇ ਮਿਲਦੇ ਆ ਜਾਂ ਉਹਨਾਂ ਨੂੰ ਅੱਗੇ ਇਸ ਕੋਰਸ ਦੇ ਆਧਾਰ ਤੇ ਉੱਥੇ ਜਾ ਕੇ ਕੰਮ ਮਿਲ ਜਾਂਦਾ ਹੈ?
1: ਨਹੀਂ, ਕੰਮ ਮਿਲ ਜਾਂਦਾ ਬੇਸ਼ੱਕ, ਉਹਨਾਂ ਨੂੰ ਰੋਜ਼ਗਾਰ ਮਿਲਦਾ ਵਿਦੇਸ਼ਾਂ ਦੇ ਵਿੱਚ।
0: ਅੱਛਾ ਜੀ,
1: ਜਿਵੇਂ ਅਸੀਂ ਜਦੋਂ ਗੱਲ ਕਰਦੇ ਹਾਂ ਜਿਹੜੇ ITI ਹੋਲਡਰਸ ਨੇ, ਇਹਨਾਂ ਦਾ ਮਿਡਲ ਈਸਟ ਕੰਟਰੀਜ਼, ਜਿਨ੍ਹਾਂ ਨੂੰ ਅਸੀਂ ਗਲਫ ਕੰਟਰੀਜ਼ ਵੀ ਬੋਲ ਦਿੰਦੇ ਹਾਂ, ਉਹਨਾਂ ਦੇ ਵਿੱਚ ਬੜੀ ਡਿਮਾਂਡ ਹੈ, ਜਿੱਦਾਂ ਸਾਊਦੀ ਅਰੇਬੀਆ ਹੋ ਗਿਆ, ਕੁਵੈਤ ਹੋ ਗਿਆ,
0: ਹਾਂਜੀ,
1: ਬਹਿਰੀਨ ਹੋ ਗਿਆ, ਕਤਾਰ ਹੋ ਗਿਆ, ਓਮਾਨ, ਇਦਾਂ ਦੇ ਜਿਹੜੇ ਗਲਫ ਕੰਟਰੀਜ਼ ਆ ਉਹਨਾਂ ਦੇ ਵਿੱਚ ਬੜੀ ਜ਼ਿਆਦਾ ਮਾਤਰਾ ਦੇ ਵਿੱਚ ਵੈਕੈਂਸੀਆਂ ਨਿਕਲਦੀਆਂ ਨੇ
0: ਅੱਛਾ ਜੀ,
1: ITI ਹੋਲਡਰਸ ਦੇ ਲਈ, ਤਾਂ ਉਹਦੇ ਲਈ ਇਹ ਬੱਚੇ ਜਿਹੜੇ ਆ ਅਪਲਾਈ ਕਰ ਸਕਦੇ ਆ। ਇਸ ਦੀ ਮੋਰਓਵਰ ਕਾਫੀ ਜਿਹੜੀ ਇਮੀਗ੍ਰੇਸ਼ਨ ਜਿਹੜੀਆਂ ਕੰਪਨੀਜ਼ ਨੇ ਉਹ ਕੰਮ ਵੀ ਕਰਦੀਆਂ ਨੇ, ਜਿਹੜੇ ਕਿ ਕਹਿ ਦਿੰਦੇ ਆ ਕਿ ਉਹ ਡਾਇਰੈਕਟ ਵਰਕਿੰਗ ਵੀਜ਼ਾ ਜਿਹੜਾ ਉਹ ਮੰਗਵਾ ਕੇ ਦਿੰਦੇ ਆ, ਔਰ ਇਹਦੇ ਵਿੱਚ ਕੁਛ ਜ਼ਿਆਦਾ ਖਰਚਾ ਵੀ ਨਹੀਂ ਆਉਂਦਾ ਬੱਚੇ ਦਾ,
0: ਅੱਛਾ ਜੀ,
1: ਤਕਰੀਬਨ ਤੁਸੀਂ ਲਗਾ ਲਓ 50 ਤੋਂ 60 ਹਜ਼ਾਰ ਜਾਂ 70 ਹਜ਼ਾਰ ਤੱਕ ਦਾ ਖਰਚਾ ਆ ਜਾਂਦਾ ਹੋਊਗਾ ਬੱਚੇ ਦਾ।
0: ਅੱਛਾ ਜੀ,
1: ਤੇ ਗਲਫ ਕੰਟਰੀਜ਼ 'ਚ ਜਾਣ ਲਈ ਬੱਚੇ ਨੂੰ ਮੋਰਓਵਰ ਜਿਹੜੀ ਆਈਲੈਟਸ ਵਗੈਰਾ ਹੈ ਉਹ ਵੀ ਕਰਨ ਦੀ ਜ਼ਰੂਰਤ ਨਹੀਂ ਪੈਂਦੀ ਹੈਗੀ।
0: ਅੱਛਾ ਜੀ, ਫਿਰ ਉੱਥੇ ਆਮਦਨ ਕਿੰਨੀ ਕੁ ਹੁੰਦੀ
1: ਹਾਂਜੀ,
0: ਇਹਨਾਂ ਦੀ?
1: ਆਮਦਨ ਇਹਨਾਂ ਦੀ ਕਾਫੀ ਹੋ ਜਾਂਦੀ ਹੈ, ਉਹ ਡਿਪੈਂਡ ਕਰਦਾ ਹੈ ਕਿ ਇਹਨਾਂ ਨੂੰ ਕਿੱਦਾਂ ਦੀ ਕੰਪਨੀ ਦੇ ਵਿੱਚ ਹਾਇਰ ਕੀਤਾ ਜਾ ਰਿਹਾ ਹੈ।
0: ਅੱਛਾ
1: ਆਮਦਨ
0: ਜੀ,
1: ਦੇ ਨਾਲ ਨਾਲ ਇੱਕ ਹੋਰ ਜਿਹੜੀ ਚੀਜ਼ ਐਡ ਅਪ ਹੋ ਜਾਂਦੀ ਆ ਉੱਥੇ ਜਾ ਕੇ, ਉਹ ਹੈ ਕਿ ਉੱਥੇ ਜਾ ਕੇ ਬੱਚਿਆਂ ਦਾ ਜਿਹੜਾ ਪ੍ਰੋਗਰੈਸ ਹੈ ਉਹ
0: ਹਾਂਜੀ,
1: ਕਾਫੀ ਤੇਜ਼ੀ ਨਾਲ ਹੋ ਜਾਂਦੀ ਹੈ। ਜੇ ਉਹ ਘੱਟ ਆਮਦਨ ਤੇ ਵੀ ਸ਼ੁਰੂਆਤ ਕਰਦੇ ਨੇ ਤਾਂ ਉਹ ਘੱਟੋ ਘੱਟ 6 ਮਹੀਨੇ ਦੇ ਵਿੱਚ ਵਿੱਚ ਉਹਨਾਂ ਦਾ ਕਾਫੀ ਅੱਛਾ ਪੈਕੇਜ ਬਣ ਜਾਂਦਾ ਹੈ।
0: ਅੱਛਾ ਜੀ,
1: ਤੇ ਇਸ ਤੋਂ ਇਲਾਵਾ ਅਗਰ ਬੱਚੇ ਚਾਹਣ ਤਾਂ ਉਹ ਵੈਸਟਰਨ ਕੰਟਰੀਜ਼ ਹੋ ਗਿਆ, ਜਿਹੜਾ ਮਤਲਬ ਆਸਟ੍ਰੇਲੀਆ ਜਾਂ ਫਿਰ ਕੈਨੇਡਾ ਦੇ ਬੜਾ ਬੱਚੇ ਜਾਂਦੇ ਆ ਕਿ ਅਸੀਂ ਉੱਥੇ ਜਾਣਾ ਹੈ, ਤਾਂ ਉਹਦੇ
0: ਹਾਂਜੀ,
1: ਲਈ ਵੀ ਅਪਲਾਈ ਕਰ ਸਕਦੇ ਨੇ ITI ਤੋਂ ਬਾਅਦ। ਤੇ
0: ਉੱਥੇ ਵਰਕ ਪਰਮਿਟ ਤੇ ਜਾਣਗੇ ਜਾਂ ਸਟੱਡੀ ਬੇਸ ਤੇ?
1: ਨਹੀਂ, ਉੱਥੇ ਜਾਣ ਲਈ ਇਹਨਾਂ ਨੂੰ ਥੋੜਾ ਜਿਹਾ ਇਹ ਚੀਜ਼ ਹੈ ਕਿ ਜਿੱਦਾਂ ਬੱਚਿਆਂ ਨੂੰ ਨਾ ਪਰਮਾਨੈਂਟ ਰੈਜ਼ੀਡੈਂਸ ਦੇ ਥਰੂ ਹੀ ਜਾ ਸਕਦੇ ਨੇ, ਉਹਦੇ ਲਈ ਇਹਨਾਂ ਨੂੰ PR ਲਈ ਹੀ ਅਪਲਾਈ ਕਰਨਾ ਪਊਗਾ। ਵਰਕ
0: ਅੱਛਾ ਜੀ,
1: ਪਰਮਿਟ ਦੇ ਥਰੂ ਵੀ ਜਾਇਆ ਜਾ ਸਕਦਾ ਹੈ, ਉਹ ਡਿਪੈਂਡ ਕਰਦਾ ਹੈ ਕਿ ਕਿਸੇ ਕੰਪਨੀ ਨੂੰ ਰਿਕੁਆਇਰਮੈਂਟ, ਉਹਨੇ ਰਿਕੁਆਇਰਮੈਂਟ ਜਦੋਂ ਨਿਕਲਦੀ ਹੈ, ਬਟ ਉੱਥੇ ਨਾ ਇੰਨੀ ਬਲਕ ਦੇ ਵਿੱਚ ਰਿਕੁਆਇਰਮੈਂਟ ਨਹੀਂ ਨਿਕਲਦੀ, ਜਿੱਦਾਂ ਗਲਫ ਕੰਟਰੀਜ਼ ਦੇ ਵਿੱਚ 1000 ਦੀ ਵੀ ਨਿਕਲ ਜਾਂਦੀ ਹੈ ਇੱਕੋ ਟਾਈਮ ਦੇ ਵਿੱਚ।
0: ਅੱਛਾ
1: ਤਾਂ
0: ਜੀ
1: ਉਸ ਅਕੋਰਡਿੰਗਲੀ ਜਿੱਦਾਂ ਡਿਮਾਂਡ ਹੋਈ ਉਦਾਂ ਉਹਨਾਂ ਤੋਂ ਉਹ ਫਾਰਮ ਭਰੇ ਜਾ ਸਕਦੇ ਆ, ਤੇ ਉਹਦੇ ਲਈ ਇਹਨਾਂ ਨੂੰ ਆਇਲਸ ਦੇ 5.5 ਬੈਂਡ ਵੀ ਚਾਹੀਦੇ ਹੋਣਗੇ ਬੱਚਿਆਂ ਨੂੰ, ਕੈਨੇਡਾ ਵਗੈਰਾ ਵਰਗੀਆਂ ਕੰਟਰੀਜ਼ ਦੇ ਲਈ।
0: ਅੱਛਾ ਜੀ,
1: ਹਾਂਜੀ
0: ਤੁਸੀਂ ਦੱਸਿਆ ਵੀ ਇਹ ਕੋਰਸ ਕਰਕੇ ਪ੍ਰਾਈਵੇਟ ਖੇਤਰ ਦੇ ਵਿੱਚ ਨੌਕਰੀਆਂ ਮਿਲਦੀਆਂ,
1: ਬਿਲਕੁਲ
0: ਸਰਕਾਰੀ ਖੇਤਰ 'ਚ ਨੌਕਰੀਆਂ ਮਿਲ ਸਕਦੀਆਂ,
1: ਬਿਲਕੁਲ ਜੀ
0: ਜਿਹੜਾ ਹੈਗਾ
1: ਸਰ। ਹਾਂਜੀ,
0: ਇੱਕ
1: ਮੈਂ ਸਰਕਾਰੀ
0: ਨੌਜਵਾਨ
1: ਖੇਤਰ ਬਾਰੇ
0: ਵਿਦੇਸ਼ਾਂ ਦੇ ਵਿੱਚ ਵੀ ਜਾ ਕੇ
1: ਜੀ
0: ਪੜ੍ਹਾਈ ਕਰ ਸਕਦਾ ਜਾਂ ਜਿਹੜਾ ਹੈਗਾ ਵੀ ਕੰਮ ਕਰ ਸਕਦਾ, ਉਸ ਬਾਰੇ ਰੁਜ਼ਗਾਰ ਵੀ ਅਪਣਾ ਸਕਦਾ, ਇਹਦਾ
1: ਹਾਂਜੀ
0: ਮਤਲਬ ਕੰਮ ਦੇ ਕਾਫੀ ਮੌਕੇ ਨੇ ਇੱਧਰ।
1: ਬਿਲਕੁਲ, ਕਾਫੀ ਬਹੁਤ ਹੀ ਇੱਕ ਡਿਮਾਂਡਿੰਗ ਕਹਿ ਸਕਦੇ ਅੱਜ ਕੱਲ ਦੇ ਟਾਈਮ ਦੇ ਵਿੱਚ ਇਸ ਟ੍ਰੇਡ ਨੂੰ, ਇਸ ਇਹਨਾਂ ਕੋਰਸਸ ਨੂੰ ਅਸੀਂ ਬੜਾ ਡਿਮਾਂਡਿੰਗ ਹੈਗੇ ਨੇ।
0: ਅੱਛਾ ਜੀ,
1: ਬਟ ਇਹਨਾਂ ਦੀ ਇੱਕ ਰਿਕੁਆਇਰਮੈਂਟ ਹੈ ਕਿ ਬੱਚੇ ਨੂੰ ਪ੍ਰੈਕਟੀਕਲ ਨੌਲੇਜ ਪਲੱਸ ਉਹਨੂੰ ਥਰੈਟੀਕਲ ਦੋਨੋਂ ਚੀਜ਼ਾਂ ਦੇ ਵਿੱਚ ਬੱਚੇ ਦੀ ਮੁਹਾਰਤ ਹੋਣੀ ਚਾਹੀਦੀ ਹੈ।
0: ਜ਼ਰੂਰੀ ਹੈ।
1: ਹਾਂ ਬਿਲਕੁਲ, ਇਹ ਨਹੀਂ ਹੋਣਾ ਚਾਹੀਦਾ ਕਿ ਬੱਚੇ ਨੇ ਬਸ ਕਰ ਲਈ ITI ਦਾ ਇੱਕ ਡਿਗਰੀ ਲੈ ਲਈ ਹੈ, ਉਹਨੂੰ ਕੋਈ ਨੌਲੇਜ ਨਹੀਂ ਹੈ, ਤਾਂ ਉਸ ਦਾ ਕੋਈ ਹੱਲ ਨਹੀਂ ਹੋ ਸਕਦਾ ਹੈਗਾ ਕਿਸੇ
0: ਮਤਲਬ
1: ਵੀ
0: ਜੇ
1: ਸੈਕਟਰ
0: ਸੱਚੀ
1: ਚ।
0: ਮੁੱਚੀ ਉਹ ਹੁਨਰਮੰਦ
1: ਬਿਲਕੁਲ,
0: ਬਣ ਗਿਆ ਤਾਂ
1: ਬਿਲਕੁਲ
0: ਉਹਦਾ ਜਿਹੜਾ ਭਵਿੱਖ ਚਮਕ ਸਕਦਾ ਹੈ।
1: ਬਿਲਕੁਲ। ਹਾਂਜੀ, ਇਹਦੇ ਵਿੱਚ ਤੁਸੀਂ, ਮੈਂ ਇੱਕ ਚੀਜ਼ ਹੋਰ ਆਪਾਂ ਸਕਿਪ ਕਰ ਗਏ ਸੀਗੇ, ਗਵਰਨਮੈਂਟ ਜੋਬ ਵਾਲਾ ਪਾਰਟ। ਜਿੱਦਾਂ
0: ਹਾਂਜੀ ਹਾਂਜੀ
1: ਜਿਵੇਂ ਬੱਚੇ ਕਾਫੀ ਆ ਪਿੱਛੇ ਜੇ CRPF ਦੇ ਵਿੱਚ ਜੋਬਸ ਨਿਕਲੀਆਂ ਸੀਗੀਆਂ, ਉਹਦੇ ਵਿੱਚ ਵੀ ਕਾਫੀ ਬੱਚਿਆਂ ਨੇ ਜਿਹੜੇ ਇਲੈਕਟ੍ਰੀਸ਼ੀਅਨ ਦੀਆਂ ਪੋਸਟਾਂ ਨਿਕਲੀਆਂ ਹੋਈਆਂ ਸੀ ਉਹਦੇ ਵਿੱਚ।
0: ਅੱਛਾ ਜੀ,
1: ਤਾਂ ਇਸੇ ਤਰੀਕੇ ਦੇ ਨਾਲ ਕਾਫੀ ਇਸ ਤਰ੍ਹਾਂ ਦੇ ਪਬਲਿਕ ਸੈਕਟਰਸ ਨੇ, PSUs ਨੇ, ਜਿਵੇਂ ਰੇਲਵੇਜ਼, ਟੈਲੀਕੋਮ, BSNL ਹੋ ਗਿਆ, IOCL ਹੋ ਗਿਆ, OMCG ਹੋ ਗਿਆ, ਠੀਕ ਹੈ, ਔਰ ਸਟੇਟ ਵਾਈਜ਼ PWDs ਜਿਹੜੇ ਡਿਪਾਰਟਮੈਂਟਸ ਨੇ ਆਪਣੇ, ਹੈ ਨਾ, ਤਾਂ
0: ਅੱਛਾ
1: ਉਹਦੇ
0: ਜੀ,
1: ਵਿੱਚ ਵੀ ਇਹ ਜਿਹੜੀਆਂ ਪੋਸਟਾਂ ਨੇ ਬਲਕ ਦੇ ਵਿੱਚ ਨਿਕਲਦੀਆਂ ਨੇ।
0: ਅੱਛਾ ਜੀ,
1: ਤੇ ਇਹਨਾਂ ਵਿੱਚ ਬਸ ਇੱਕ ਥੋੜਾ ਜਿਹਾ ਪ੍ਰੋਸੀਜਰ ਇਹ ਰਹਿੰਦਾ ਹੈ ਕਿ ਜੇ ਤਾਂ ਜਿਵੇਂ ਯੂਨੀਅਨ ਗਵਰਨਮੈਂਟ ਦੇ ਥਰੂ ਨਿਕਲੀਆਂ ਨੇ ਪੋਸਟਾਂ, ਤਾਂ ਉਹਨਾਂ ਦੀ ਉਹ ਏਜ ਲਿਮਿਟ ਹੁੰਦੀ ਹੈ 33, ਅਰਾਊਂਡ 32-33 ਇਹਨਾਂ ਦੀ, ਇਦਾਂ ਦੀ ਏਜ ਲਿਮਿਟ ਹੁੰਦੀ ਹੈ ਫੋਰ ਜਨਰਲ ਪੋਪੂਲੇਸ਼ਨ।
0: ਅੱਛਾ ਜੀ,
1: ਤੇ ਜਿਹੜੇ ਆਪਣੇ ਪੰਜਾਬ ਸਟੇਟ ਦੇ ਥਰੂ ਨਿਕਲਦੇ ਨੇ, ਜਿਵੇਂ ਸਟੇਟ ਵਾਈਜ਼ ਜਿਹੜੀਆਂ PWDs ਨੇ,
0: ਹਾਂਜੀ
1: ਹਾਂਜੀ, ਉਹ ਹਰੇਕ ਜ਼ਿਲ੍ਹੇ ਦੇ ਵਿੱਚ PWD ਡਿਪਾਰਟਮੈਂਟ ਬਣੇ ਹੋਏ ਨੇ, ਤਾਂ ਉਹਨਾਂ ਦੇ ਵਿੱਚ ਜਦੋਂ ਭਰਤੀਆਂ ਹੁੰਦੀਆਂ ਨੇ, ਤਾਂ ਉਹਨਾਂ ਦੀ ਜਿਹੜੀ ਏਜ ਲਿਮਿਟ ਰਹਿੰਦੀ ਹੈ 38 ਈਅਰ, 38 ਸਾਲ ਦੀ ਏਜ ਰਹਿੰਦੀ ਹੈ, ਤਾਂ
0: ਅੱਛਾ ਜੀ,
1: ਬੱਚੇ ਉਹਦੇ ਲਈ ਅਪਲਾਈ ਕਰ ਸਕਦੇ ਨੇ। ਬਸ ਇੱਕ ਸ਼ਰਤ ਹੈ ਕਿ ਉਹਨਾਂ ਦਾ ਇੱਕ ਟੈਸਟ ਹੁੰਦਾ ਹੁੰਦਾ ਹੈ
0: ਅੱਛਾ ਜੀ,
1: ਜੀ, ਜਿੱਦਾਂ ਬਲਕ ਚ ਨਿਕਲਣਗੀਆਂ ਪੋਸਟਾਂ, 800 ਪੋਸਟਾਂ ਨਿਕਲੀਆਂ, 1000 ਪੋਸਟਾਂ ਨਿਕਲੀਆਂ, ਜਿੰਨੀਆਂ ਵੀ ਨਿਕਲੀਆਂ, ਬਟ ਉਹਦੇ ਲਈ ਨਾ ਇੱਕ ਟੈਸਟ ਲੈਣਗੇ ਉਹ ਥਰੈਟੀਕਲ, ਉਸ ਟੈਸਟ ਦੇ ਬੇਸਿਸ ਤੇ, ਮੈਰਿਟ ਲਿਸਟ ਦੇ ਬੇਸਿਸ ਤੇ ਉਹਨਾਂ ਦੀ ਇੰਟਰਵਿਊ ਹੋਏਗੀ, ਫਿਰ ਉਹਨਾਂ ਦੀ ਫਾਈਨਲ ਸਿਲੈਕਸ਼ਨ ਹੋਏਗੀ।
0: ਅੱਛਾ ਜੀ,
1: ਇਸ ਕਰਕੇ ਬੱਚਿਆਂ ਦਾ ਥਿਅਰੀ ਪਾਰਟ ਦੇ ਉੱਪਰ ਵੀ ਹੋਲਡ ਹੋਣਾ ਓਨਾ ਹੀ ਜ਼ਰੂਰੀ ਹੈ ਜਿੰਨਾ ਕਿ ਉਹਨਾਂ ਦੇ ਫਿਜ਼ੀਕਲ ਸਕਿੱਲਸ, ਜਿਹੜੇ ਉਹਨਾਂ ਦਾ ਹੈਂਡ ਸਕਿੱਲਸ ਦੇ, ਉਹ ਉਹਦੇ ਵਿੱਚ ਹੋਣਾ ਜ਼ਰੂਰੀ ਹੈ।
0: ਮਤਲਬ ਇਹ ਹੈਗਾ ਵੀ ਇਕੱਲਾ ਕੋਰਸ ਕਰ ਲਿਆ, ਸਰਟੀਫਿਕੇਟ ਪ੍ਰਾਪਤ ਕਰ ਲਿਆ, ਉਹਦੇ ਨਾਲ ਨਹੀਂ ਗੱਲ ਬਣਨੀ।
1: ਜੀ
0: ਜੇ
1: ਬਿਲਕੁਲ,
0: ਵਿਦਿਆਰਥੀ ਜਿਹੜਾ ਹੈਗਾ ਵੀ ਹੱਥੀਂ ਕੰਮ ਕਰਨਾ ਵੀ ਸਿੱਖ ਜਾਂਦਾ ਅਤੇ ਨਾਲ ਉਹ ਪੜ੍ਹਾਈ ਦੇ ਵਿੱਚ ਵੀ ਉਹਨੂੰ ਸਿੱਖ ਜਾਂਦਾ, ਥਿਉਰੀ ਵੀ ਸਿੱਖ ਜਾਂਦਾ, ਤਾਂ ਉਹਦੇ ਲਈ ਵਧੀਆ ਮੌਕਾ ਹੈਗਾ।
1: ਹਾਂਜੀ ਹਾਂਜੀ ਬਿਲਕੁਲ ਬਿਲਕੁਲ। ਤੇ ਇਹਦੇ ਨਾਲ ਇੱਕ ਹੋਰ ਚੀਜ਼ ਵੀ ਮੈਂ ਐਡ ਕਰਦੀ ਹਾਂ, ਜਿੱਦਾਂ ਆਪਣੇ ਇੰਡੀਅਨ ਆਰਮੀ ਹੈ, ਇੰਡੀਅਨ ਆਰਮਡ ਫੋਰਸਿਸ ਨੇ, ਆਰਮੀ ਹੋ
0: ਹਾਂਜੀ
1: ਗਿਆ, ਇੰਡੀਅਨ ਨੇਵੀ ਹੋ ਗਿਆ, ਏਅਰ ਫੋਰਸ, BSF, CRPF ਵੀ ਜਿਵੇਂ ਮੈਂ ਦੱਸਿਆ, ਤੇ ਹੋਰ ਜਿੰਨੀਆਂ ਵੀ ਆਪਣੀਆਂ ਫੋਰਸਿਸ ਕੰਮ ਕਰਦੀਆਂ ਨੇ ਇੰਡੀਆ ਦੇ ਵਿੱਚ, ਉਹਦੇ ਵਿੱਚ ਵੀ ਸਾਡੇ ਇਦਾਂ ਦੇ ਜਿਹੜੇ ITI ਹੋਲਡਰਸ ਨੇ, ਉਹਨਾਂ ਲਈ ਪੋਸਟਾਂ ਨਿਕਲਦੀਆਂ ਨੇ ਬਲਕ ਦੇ ਵਿੱਚ, ਪੋਸਟਾਂ ਉਹਨਾਂ ਦੇ ਵਿੱਚ ਵੀ ਅਕੋਰਡਿੰਗ ਟੂ ਵੈਕੈਂਸੀ ਪੋਸਟਾਂ ਨਿਕਲਦੀਆਂ ਨੇ, ਉਹਦੇ
0: ਅੱਛਾ
1: ਲਈ
0: ਜੀ,
1: ਵੀ ਅਪਲਾਈ ਕਰ ਸਕਦੇ ਨੇ ਬੱਚੇ।
0: ਅੱਛਾ ਜੀ,
1: ਹਾਂਜੀ, ਤਾਂ ਸਕੋਪ ਬਹੁਤ ਜ਼ਿਆਦਾ ਏ, ਤਾਂ ਇੱਥੇ ਇਹ ਚੀਜ਼ ਜ਼ਰੂਰੀ ਹੈ ਕਿ ਬੱਚਿਆਂ ਦੇ ਵਿੱਚ ਨੌਲੇਜ ਪਲੱਸ ਸਕਿੱਲ ਦੋਨੋਂ ਚੀਜ਼ਾਂ ਦਾ ਹੋਣਾ ਬਹੁਤ ਜ਼ਰੂਰੀ ਹੈ। ਤੇ
0: ਹਾਂਜੀ
1: ਇੱਕ ਥਰਡ ਚੀਜ਼ ਕਿ ਬੱਚਿਆਂ ਨੂੰ ਅਵੇਅਰਨੈਸ ਹੋਣਾ ਬਹੁਤ ਜ਼ਰੂਰੀ ਹੈ ਕਿ ਕਿਹੜੀ ਪੋਸਟਾਂ ਨਿਕਲੀਆਂ ਹੋਈਆਂ ਨੇ, ਕਿਹੜੀਆਂ ਸਟੇਟ ਦੀਆਂ ਜਾਂ ਸੈਂਟਰ ਗਵਰਨਮੈਂਟ ਦੀਆਂ ਪੋਸਟਾਂ ਨਿਕਲੀਆਂ ਨੇ, ਜਾਂ ਫਿਰ ਕਿਸੇ ਡਿਫੈਂਸ ਸਰਵਿਸਿਜ਼ ਦੇ ਵਿੱਚ, ਡਿਫੈਂਸ ਫੋਰਸਿਸ ਦੇ ਵਿੱਚ ਪੋਸਟਾਂ ਨਿਕਲੀਆਂ ਨੇ, ਤਾਂ
0: ਹਾਂਜੀ
1: ਇਹਦੇ ਲਈ ਵੀ ਬੱਚਿਆਂ ਨੂੰ ਥੋੜਾ ਅਪ ਟੂ ਡੇਟ ਰਹਿਣਾ ਬਹੁਤ ਜ਼ਰੂਰੀ ਹੈ।
0: ਹਾਂਜੀ ਹਾਂਜੀ। ਅੱਛਾ, ਇੱਕ ਗੱਲ ਮੈਡਮ ਦੱਸੋ ਵੀ ਜਿਸ ਤਰ੍ਹਾਂ ਆਪਾਂ ਦੇਖਦੇ ਹਾਂ ਵੀ ਬਹੁਤ ਵੱਡੀ ਗਿਣਤੀ ਦੇ ਵਿੱਚ ETT ਕਰੀ ਫਿਰਦੇ ਨੇ ਅਧਿਆਪਕ ਬਣਨ ਦੇ ਲਈ, ਇਸੇ ਤਰ੍ਹਾਂ ਜਿਹੜਾ ਹੈਗਾ BEd ਕਰੀ ਕਰ ਰਹੇ ਨੇ, BA, MA ਅੱਗੇ ਉਚੇਰੀ ਪੜ੍ਹਾਈ ਵੀ ਕਰਦੇ ਨੇ,
1: ਹਾਂਜੀ
0: ਫਿਰ ਵੀ ਉਹ ਧਰਨੇ ਮੁਜ਼ਾਹਰੇ ਕਰਦੇ ਰਹਿੰਦੇ ਆ ਨੌਕਰੀਆਂ ਲੈਣ ਲਈ, ਇਹਦਾ
1: ਹਾਂਜੀ
0: ਮਤਲਬ ਇਹ ਖੇਤਰ ਸੌਖਾ ਨਹੀਂ ਹੈਗਾ ਜੀ ਇੱਧਰ ਆਉਣ।
1: ਹਾਂਜੀ, ਇਹ ਖੇਤਰ ਸੌਖਾ ਵੀ ਜ਼ਰੂਰ ਹੈ ਤੇ ਥੋੜਾ ਰਸਤਾ ਵੀ ਘੱਟ ਹੈ ਇਹਦਾ, ਅਸੀਂ
0: हाँ
1: ਕਹੀਏ
0: जी
1: ਕਿ ਤੈਅ ਕਰਨ ਦੇ ਲਈ, ਇਹਦੇ ਲਈ ਬਹੁਤ ਜ਼ਿਆਦਾ ਲੰਬੇ ਸਾਲ ਨਹੀਂ ਲੱਗਦੇ ਹੈਗੇ ਸਾਨੂੰ,
0: हाँ जी
1: ਰਸਤਾ ਵੀ ਘੱਟ ਹੈ ਤੇ
0: ਫਿਰ
1: ਉਹ
0: ਇੱਧਰ
1: ਵੀ
0: ਕੱਟ ਕਿਉਂ ਆਉਂਦੇ ਨੇ ਨੌਜਵਾਨ?
1: ਇਹ ਚੀਜ਼ ਵੀ ਹੈਗਾ, ਘੱਟ ਤਾਂ ਨਹੀਂ ਕਹਿ ਸਕਦੇ ਬਟ ਕੰਪੈਰੇਟਿਵਲੀ ਜਿਹੜੇ ਬੱਚੇ ਕਰਦੇ ਆ ITI ਉਹਨਾਂ ਨੂੰ ਅਵੇਅਰਨੈਸ ਨਹੀਂ ਹੁੰਦੀ ਕਿ ਕਿਹੜੀਆਂ ਪੋਸਟਾਂ ਨਿਕਲ ਗਈਆਂ ਨੇ।
0: ਅੱਛਾ
1: ਅਸੀਂ
0: ਜੀ
1: ਇਹਨਾਂ ਲਈ ਅਪਲਾਈ ਵੀ ਕਰ ਦਿੰਦੇ ਨੇ ਜੇ ਬੱਚੇ ਪੋਸਟਾਂ,
0: हाँ
1: ਤਾਂ
0: जी
1: ਉਹ ਬੱਚੇ ਤਿਆਰੀ ਨਹੀਂ ਕਰਦੇ ਟੈਸਟ ਦੀ
0: अच्छा
1: ਤੇ
0: जी
1: ਜਿਹਦੇ ਨਾਲ ਉਹ ਪਿੱਛੇ ਰਹਿ ਜਾਂਦੇ ਨੇ। ਫਿਰ ਉਹਦੇ ਕਰਕੇ ਨਾ ਕੋਈ ਜਿੱਦਾਂ ਹੋ ਨਹੀਂ ਜਾਂਦਾ ਕਿ ਨਹੀਂ ITI ਵਾਲਾ ਤਾਂ ਉਹ ਦੇਖ ਲੈਂਦੇ ਨੇ ਲੋਕ, ਦੇਖੋ ਦੇਖ ਕੇ ITI ਫਲਾਣੇ ਕੀਤੀ ਸੀਗੀ ਤੇ ਉਹ ਫ੍ਰੀ ਹੈ
0: हाँ
1: ਤੇ
0: जी
1: ਹੁਣ ਅਸੀਂ ITI ਕਰਾਂਗੇ ਤਾਂ ਅਸੀਂ ਵੀ ਫ੍ਰੀ ਹੋ ਜਾਣਾ ਹੈ। ਇਸ ਕਰਕੇ ITI, ਇਸ ਕਰਕੇ ਵੀ ਬੱਚੇ ਕਾਫੀ ਸੋਚ ਲੈਂਦੇ ਆ ਕਿ ਹੋ ਸਕਦਾ ਹੈ ਕਿ ਵੀ ਹਨਾ 10 ਪੜ੍ਹੇ ਲਿਖੇ ਨੂੰ ਜਾਂ 12 ਪੜ੍ਹੇ ਲਿਖੇ ਤੋਂ ਬਾਅਦ ਕੋਈ ਕੋਰਸ ਕਰਕੇ ਕਿੱਦਾਂ ਨੌਕਰੀ ਮਿਲ ਸਕਦੀ ਹੈ, ਜਦੋਂ ਕਿ ਹਨਾ BEd ਕਰੇ ਹੋਏ ਬੈਠੇ ਵਿਹਲੇ ਬੈਠੇ ਆ।
0: अच्छा जी
1: ਇਹ ਵੀ ਥੋੜੀ ਮੈਂਟੈਲਿਟੀ ਸਾਡੀ ਹੋ ਸਕਦੀ ਹੈ ਬਟ ਇਹ ਚੀਜ਼ ਨੂੰ ਸਾਡੇ ਦਿਮਾਗ 'ਚ ਨਹੀਂ ਆਉਣਾ ਚਾਹੀਦਾ ਕਿਉਂਕਿ ਹਰੇਕ ਸਟ੍ਰੀਮ ਦਾ ਇੱਕ ਵੱਖਰਾ ਸਕੋਪ ਹੈ। ਟੀਚਿੰਗ
0: हाँ
1: ਹੈ
0: जी हाँ जी
1: ਉਹਦੇ ਵਿੱਚ ਬਹੁਤ ਕੰਪੀਟੀਸ਼ਨ ਹੈ ਕਿਉਂਕਿ ਬਹੁਤ ਜ਼ਿਆਦਾ ਮਾਤਰਾ ਵਿੱਚ ਲੋਕ ਜਿਹੜੇ ਨੇ ਟੀਚਿੰਗ ਜਿਹੜਾ ਪ੍ਰੋਫੈਸ਼ਨ ਹੈ ਉਹਦੇ ਵਿੱਚ ਆਉਣਾ ਚਾਹੁੰਦੇ ਨੇ।
0: ਠੀਕ ਹੈ
1: ਕੰਪੈਰੇਟਿਵਲੀ ਇਹਦੇ ਵਿੱਚ ਬਹੁਤ ਘੱਟ ਹੈ ਕਿਉਂਕਿ ਜ਼ਿਆਦਾ ਬੱਚੇ ਸੋਚਦੇ ਨਹੀਂ ਹੈ ਕਿ ਇੰਨਾ ਜਲਦੀ ਅਸੀਂ ਇੰਪਲੋਇਬਲ ਹੋ ਜਾਵਾਂਗੇ, ਜਾਂ ਫਿਰ ਉਹਨਾਂ ਨੂੰ ਅਵੇਅਰਨੈਸ ਦੀ ਘਾਟ ਰਹਿ ਜਾਂਦੀ ਹੈ ਕਿਉਂਕਿ ਦੇਖੋ ITI ਸੈਕਟਰ ਦੇ ਵਿੱਚ ਜ਼ਿਆਦਾਤਰ ਸਾਡੇ ਜਿਹੜਾ ਰੂਰਲ ਜਾਂ ਕਹਿ ਲਈਏ ਏਰੀਆ ਦੇ ਲੋਕ ਜਿਹੜੇ ਹੈ ਜ਼ਿਆਦਾ ਬੱਚੇ ਇਹਦੇ ਵਿੱਚ ਆਉਂਦੇ ਨੇ।
0: हाँ जी
1: ਤੇ ਉਸ ਤੋਂ ਬਾਅਦ ਜਿਹੜੇ ਬੱਚੇ ਹੈ ਉਹਨਾਂ ਨੂੰ ਇੰਨੀ ਰੂਰਲ ਏਰੀਆਸ 'ਚ ਤੁਹਾਨੂੰ ਵੀ ਪਤਾ ਹੈ ਕਿ ਇੰਨਾ ਇੰਟਰਨੈਟ ਫੈਸਿਲਿਟੀ ਕਹਿ ਲਓ ਇਹੋ ਜਿਹੀ ਹੀ ਹੁੰਦੀ ਹੈ ਕਿ ਉਹਨਾਂ ਨੂੰ ਨਹੀਂ ਅਵੇਅਰਨੈਸ ਹੋ ਪਾਉਂਦੀ ਹੈਗੀ ਵੀ ਕਿਹੜੀਆਂ ਪੋਸਟਾਂ ਨੇ ਜਾਂ
0: हाँ
1: ਅਸੀਂ
0: जी
1: ਕਿਹੜੀ ਕੰਪਨੀਆਂ 'ਚ ਜਾ ਸਕਦੇ ਹਾਂ। ਵੱਡੀਆਂ ਕੰਪਨੀਆਂ ਨੇ, ਕੋਈ ਵੀ ਮੈਨੂਫੈਕਚਰਿੰਗ ਕੰਪਨੀ ਹੈ, ਇਲੈਕਟ੍ਰੋਨਿਕ ਦੀ ਕੋਈ ਕੰਪਨੀ ਹੈ, ਠੀਕ ਹੈ, ਤਾਂ ਉਹਦੇ ਵਿੱਚ ਵੀ ਬੜਾ ਇੱਕ ਰਹਿ ਜਾਂਦਾ ਹੈ। ਕੁਛ ਇੱਕ ਹੋਰ ਚੀਜ਼ ਵੀ ਆ ਜਾਂਦੀ ਹੈ
0: हाँ
1: ਜਿੱਦਾਂ
0: जी
1: ITI ਸੈਕਟਰ ਹੈ, ਮੋਸਟਲੀ ਜ਼ਿਆਦਾਤਰ ਬੱਚੇ ਜਿਹੜੇ ਹੈ ITI ਕਰ ਲੈਂਦੇ, ਆਪਣਾ ਖੁਦ ਦਾ ਛੋਟਾ ਮੋਟਾ ਕੰਮ ਸ਼ੁਰੂ ਕਰ ਲੈਂਦੇ ਹੈ
0: अच्छा जी
1: ਤੇ ਉਹਨਾਂ ਨੂੰ ਨਾ ਇੱਕ ਬੈਰੀਅਰ ਜਾ ਹੋ ਜਾਂਦਾ ਕਿ ਅਸੀਂ ਕਿਸੇ ਕੰਪਨੀ 'ਚ ਜਾ ਕੇ ਕੰਮ ਕਰਾਂਗੇ ਜਾਂ
0: हाँ
1: ਸਾਨੂੰ ਉਹਦੇ
0: जी
1: ਲਈ ਫਿਰ ਸਾਨੂੰ ਆਪਣਾ ਪਿੰਡ ਛੱਡਣਾ ਪਊਗਾ ਜਾਂ ਫਿਰ ਸਾਨੂੰ ਉਹਦੇ ਲਈ ਆਪਣਾ ਜ਼ਿਲ੍ਹਾ ਛੱਡਣਾ ਪਊਗਾ ਜਾਂ ਫਿਰ ਉਹ ਇਹ ਪੰਜਾਬ ਛੱਡਣਾ ਪਊਗਾ ਕਿਉਂਕਿ ਕਾਫੀ ਪੰਜਾਬ ਤੋਂ ਬਾਹਰ ਵੀ ਇਸ ਦੀਆਂ ਜਿਹੜੀਆਂ ਸੀਟਸ ਨੇ ਅਵੇਲੇਬਲ, ਕਾਫੀ ਡਿਮਾਂਡ ਹੈਗੀ ਹੈ ਜਿਹੜੀ,
0: अच्छा
1: ਤਾਂ
0: जी
1: ਉਹ ਬੱਚੇ ਆਪਣੇ ਘਰਾਂ ਨੂੰ ਛੱਡ ਕੇ ਬਾਹਰ ਨਹੀਂ ਜਾਣਾ ਚਾਹੁੰਦੇ, ਤਾਂ ਉਹ ਇਸ ਕਰਕੇ ਆਪਣਾ ਇੱਧਰ ਹੀ ਦੇਖਦੇ ਹਾਂ ਕਿ ਅਸੀਂ ਖੁਦ ਦਾ ਕੰਮ ਸ਼ੁਰੂ ਕਰ
0: अच्छा
1: ਲਈਏ।
0: एक गल दसो भी जिहड़े लड़कियां दे लई इस खेत्र दे विच की भविख हैगा, उन्हां लई किस तरह दे कोर्स ने? कोई लड़कियां लई विशेष कोर्स ने जां यही कोर्स उन्हां लई हैगे ने?
1: नहीं, लड़कियां दे लई विशेष कोर्स तां आपां इह कह सकदे हां कि जिवें इत्थे सीविंग दा हो गया, सीविंग कटिंग दे कोर्सेज हो जांदे ने
0: अच्छा जी
1: काफी। हांजी, इलेक्ट्रिशियन ट्रेड दे विच काफी जांदियां ने कुड़ियां,
0: अच्छा
1: ते
0: जी
1: इक स्टेनोग्राफी इंग्लिश जिहड़ा ट्रेड है उहदे विच इह वी इक कॉमन कोर्स असीं कह सकदे हां
0: हाँ
1: कि
0: जी
1: कुड़ियां कर सकदियां ने क्योंकि इहदे विच काफी बच्चे जांदे हैं, गर्ल्स भी ज्यादा मात्रा विच जांदियां ने,
0: हाँ
1: ठीक
0: जी
1: है। बाकी जिहड़े कोई इदां दा बैरियर नहीं है, जिदां मोटर मैकेनिक हो गया, इदां दे कोर्सेज ज्यादातर मेल्स ज्वाइन करदे हैं, बॉयज ज्वाइन करदे हैं,
0: अच्छा जी
1: बट जिदां सीविंग कटिंग हो गया या फिर अपना स्टेनोग्राफी इंग्लिश हो गया, इंटीरियर डेकोरेशन डिजाइनिंग हो गया, नेटवर्क टेक्नीशियन हो गया, ठीक है,
0: अच्छा जी
1: इदां दे काम हैगे हैं जिहड़े कुड़ियां भी अप्लाई कर सकदियां ने कोर्स ट्रेड, या फिर इलेक्ट्रिशियन दा भी कुड़ियां काफी करदियां ने।
0: काफी
1: तां
0: वधिया, कुड़ियां लई खेत्र वधिया हैगा।
1: हांजी हांजी बिल्कुल।
0: होर कोई गल जिहड़ी तुसीं दसनी चाहुंदे हो इस खेत्र बारे?
1: इस खेत्र दे विच ये है कि देखो जिद्दां मैं तुहानूं पहलां दस चुकी हां कि जिहड़े बच्चे हायर एजुकेशन च जाना चाहुंदे ने, देखो इक चीज़ तां जरूरी तौर ते है कि पहला डिसाइड कर लेना चाहिदा बच्चे नूं कि मैं प्राइवेट सेक्टर च जाना है या फिर मैं गवर्नमेंट सेक्टर च जाना है, या
0: अच्छा
1: कि मैं
0: जी
1: अपना खुद दा रुजगार खुलना है, कुछ भी अपना
0: हाँ
1: स्वयं
0: जी
1: रुजगार बनाना, कुछ भी अपना बिजनेस वगैरह करना है। फिर ओहदी तैयारी उस अकॉर्डिंग होएगी।
0: अच्छा जी
1: जिदा जे कोई बच्चा चाहता है कि मैं पब्लिक सेक्टर दे विच जाना है, गवर्नमेंट सेक्टर च जाना है, तां उन्हूं थ्रेटिकल अपना बड़ा रखना पऊगा, मजबूत रखना पऊगा नाल नाल, क्योंकि ओहदे विच बच्चे नूं टेस्ट देना पऊगा, टेस्ट कढ़ने पैणगे। ਤੇ ਨਾਲ ਦੀ ਨਾਲ ਉਹਨੂੰ ਅਪ ਟੂ ਡੇਟ ਰਹਿਣਾ ਪਊਗਾ ਵੀ ਕਿਹੜੇ ਟੈਸਟ ਆ ਰਹੇ ਨੇ, ਉਹਨਾਂ ਦੀ ਤਿਆਰੀ ਨਾਲ ਦੀ ਨਾਲ ਕਰਦੇ ਰਹਿਣਾ ਪਊਗਾ। 2 ਸਾਲ ਦੇ ਦੌਰਾਨ ਜਦੋਂ ਉਹਦਾ ਆਈਟੀਆਈ ਜਦ ਤੱਕ ਕੋਰਸ ਕੰਪਲੀਟ ਹੋਊਗਾ, ਉਹਦੇ ਨਾਲ ਨਾਲ ਹੀ ਉਹ ਬੱਚਾ ਜਾਂ ਤਾਂ ਚਲੋ ਜੇ ਜੇਕਰ ਉਹ ਬੱਚਾ ਅੰਡਰ ਏਜ ਹੈ ਤਾਂ ਉਹ ਡਿਪਲੋਮਾ ਕਰ ਸਕਦਾ, ਅਗਰ ਉਹ ਏਜ ਉਹਦੀ 18 ਤੱਕ ਹੈਗੀ ਹੈ ਤਾਂ ਉਹ ਬੱਚਾ ਫਿਰ PWDs ਦੇ ਅੰਡਰ ਜਾਂ ਫਿਰ ਕੋਈ ਵੀ ਇੱਦਾਂ ਗਵਰਨਮੈਂਟ PSUs ਦੇ ਅੰਡਰ ਨਿਕਲੇ ਹੋਏ ਟੈਸਟ ਨੇ ਜਿਹੜੇ ਉਹ ਅਪਲਾਈ ਕਰ ਸਕਦਾ ਹੈ, ਉਹਦੀ ਤਿਆਰੀ ਨਾਲ ਦੀ ਨਾਲ ਕਰੀ ਜਾਵੇ।
0: ਅੱਛਾ ਜੀ,
1: ਬਟ ਜਿਵੇਂ ਆਪਾਂ ਪ੍ਰਾਈਵੇਟ ਸੈਕਟਰ ਦੀ ਗੱਲ ਕਰਦੇ ਹਾਂ, ਜੇਕਰ ਬੱਚੇ ਨੂੰ
0: ਹਾਂਜੀ
1: ਪ੍ਰਾਈਵੇਟ ਸੈਕਟਰ 'ਚ ਆਉਣਾ ਹੈ ਤਾਂ ਉਹਨੂੰ ਬੱਚੇ ਨੂੰ ਥੋੜ੍ਹਾ ਪ੍ਰੈਕਟੀਕਲ ਨੌਲੇਜ ਦੇ ਵਿੱਚ ਤੇਜ਼ ਹੋਣਾ ਪਊਗਾ, ਪਲੱਸ ਉਹਦੇ ਕਮਿਊਨੀਕੇਸ਼ਨ ਸਕਿੱਲਸ ਜਿਹੜੇ ਆ ਬਹੁਤ ਮੈਟਰ ਕਰਦੇ ਆ।
0: ਅੱਛਾ, ਇੱਕ ਮਿੰਟ ਮੈਂ ਇਹ ਦੱਸੋ ਵੀ ਜਿਹੜੇ ਵੋਕੇਸ਼ਨਲ ਜਿਹੜੇ ਕੋਰਸ ਹੁੰਦੇ ਨੇ ਅਤੇ ITI, ਇਹਨਾਂ ਦੋਨਾਂ ਦੇ ਖੇਤਰ ਵਿੱਚ ਕੀ ਫਰਕ ਹੈਗਾ?
1: ਵੋਕੇਸ਼ਨਲ ਕੋਰਸਿਸ ਜਿਹੜੇ ਕਿ ਸਕੂਲਸ ਦੇ ਦੌਰਾਨ ਬੱਚੇ ਲੈ ਲੈਂਦੇ ਆ, ਜਿੱਦਾਂ ਕਟਿੰਗ ਸੀਵਿੰਗ ਦੇ ਵੀ ਕਾਫੀ ਹੁੰਦੇ ਆ, ਜਾਂ ਫਿਰ ਇਸੇ ਦੇ ਨਾਲ ਮਿਲਦੇ ਜੁਲਦੇ ਕਾਫੀ ਸਾਰੇ ਹੋ ਜਾਂਦੇ, ਇਲੈਕਟ੍ਰੀਸ਼ਨ ਵੈਲਡ ਇਲੈਕਟ੍ਰੀਸ਼ਨ ਵਗੈਰਾ ਵਾਲੇ ਵੀ ਆ ਜਾਂਦੇ ਆ, ਤਾਂ ਉਹਨਾਂ ਦਾ ਫਾਇਦਾ ਇਹ ਹੁੰਦਾ ਕਿ ਜਿਹੜੇ ਬੱਚੇ ITI ਜੁਆਇਨ ਕਰਨਾ ਚਾਹੁੰਦੇ ਆ ਉਹਨਾਂ ਦੇ
0: ਹਾਂਜੀ,
1: ਲਈ ਉਹ ਇੱਕ ਪਲੇਟਫਾਰਮ ਇੱਕ ਬੇਸ ਬਣ ਜਾਂਦੇ ਆ,
0: ਅੱਛਾ ਜੀ,
1: ਉਹਨਾਂ ਨੂੰ ਉਹਨਾਂ ਬਾਰੇ ਪਹਿਲਾਂ ਹੀ ਨੌਲੇਜ ਹੋ ਜਾਂਦੀ ਹੈ ਨਾ।
0: ਅੱਛਾ ਜੀ,
1: ਤੇ ਜਿਹੜੇ ਬੱਚਿਆਂ ਨੇ ਮੰਨ ਲਓ ITI ਜਾਂ ਫਿਰ ਉਦਯੋਗਿਕ ਖੇਤਰ ਦੇ ਵਿੱਚ ਜਾਣਾ ਨਹੀਂ ਹੈ, ਜਾਂ ਫਿਰ ਉਹਨਾਂ
0: ਹਾਂਜੀ
1: ਨੇ ਅੱਗੇ ਗ੍ਰੈਜੂਏਸ਼ਨ ਕਰਨੀ ਹੈ ਜਾਂ ਫਿਰ ਹਾਇਰ ਸਟੱਡੀਜ਼ ਦੇ ਵਿੱਚ ਕੁਝ ਵੀ ਹੋਰ ਕਰਨਾ, ਤਾਂ ਇਹੋ ਜਿਹੇ ਬੱਚਿਆਂ ਦੇ ਲਈ ਸਿੰਪਲ ਆਪਣਾ 10th ਤੱਕ ਜਾਂ ਫਿਰ 12th ਤੱਕ ਆਪਣੀ ਸਿੰਪਲ ਸਟੱਡੀ ਕਰਨ ਦੇ ਵਿੱਚ ਹੀ ਬਿਹਤਰੀ ਹੈ ਉਹਨਾਂ ਦੀ।
0: ਅੱਛਾ ਜੀ,
1: ਹਾਂਜੀ
0: ਮੈਡਮ ਸਾਹਿਬਾਨਾ ਜੀ, ਤੁਸੀਂ ਬਹੁਤ ਵਧੀਆ ਜਾਣਕਾਰੀ ਸਾਡੇ ਸਰੋਤਿਆਂ ਦੇ ਨਾਲ ਸਾਂਝੀ ਕੀਤੀ, ਤੁਹਾਡਾ ਬਹੁਤ ਬਹੁਤ ਧੰਨਵਾਦ।
1: ਧੰਨਵਾਦ ਜੀ, ਥੈਂਕ
0: ਹਾਂਜੀ,
1: ਯੂ
0: ਸਰੋਤਿਆਂ ਦਾ ਅਸੀਂ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਡੇ ਪ੍ਰੋਗਰਾਮ ਨੂੰ ਬੜੇ ਪਿਆਰ ਨਾਲ ਸੁਣਿਆ, ਅਤੇ ਅਗਲੀ ਵਾਰ ਫਿਰ ਮਿਲਾਂਗੇ ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ ਦੇ ਵਿੱਚ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਮੈਂ ਸੁਖਵੀਰ ਜੋਗਾ ਅਤੇ ਦੁਆਬਾ ਰੇਡੀਆ ਵੱਲੋਂ ਸ਼ੁਕਰੀਆ ਜੀ।

0: ਦੇਸ਼ ਵਿਦੇਸ਼ ਵਿੱਚ ਬੈਠੇ ਦੁਆਬਾ ਰੇਡੀਓ ਦੇ ਸਰੋਤਿਆਂ ਦਾ ਅੱਜ ਦੇ ਇਸ ਪ੍ਰੋਗਰਾਮ ਵਿੱਚ ਸਵਾਗਤ ਹੈ। ਉਮੀਦ ਹੈ ਕਿ ਕੋਰੋਨਾ ਦੀ ਇਸ ਮਹਾਂਮਾਰੀ ਦੇ ਸਮੇਂ ਵਿੱਚ ਤੁਸੀਂ ਸਭ ਸਰਕਾਰ ਦੀਆਂ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਸੁਰੱਖਿਅਤ ਹੋਵੋਗੇ। ਦੋਸਤੋ, ਜਿਵੇਂ ਕਿ ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਨੇ ਕੋਰੋਨਾ ਵਾਇਰਸ ਦੇ ਚੱਲਦੇ ਆਪਣੇ ਵਿਦਿਆਰਥੀਆਂ ਲਈ ਆਨਲਾਈਨ ਪੜ੍ਹਾਈ ਦੀ ਮੁਹਿੰਮ ਵਿੱਢੀ ਹੈ, ਉਸ ਦੇ ਸੰਦਰਭ ਵਿੱਚ ਸਾਡੀ ਅੱਜ ਦੀ ਚਰਚਾ ਦਾ ਵਿਸ਼ਾ ਹੈ ਸੈਲਫ ਸਟੱਡੀ ਅਤੇ ਅਜੋਕੇ ਸਮੇਂ ਵਿੱਚ ਸੈਲਫ ਸਟੱਡੀ ਦੀ ਲੋੜ ਅਤੇ ਮਹੱਤਤਾ। ਅੱਜ ਦੀ ਇਸ ਚਰਚਾ ਵਿੱਚ ਹਿੱਸਾ ਲੈਣ ਲਈ ਸਾਡੇ ਨਾਲ ਮੌਜੂਦ ਹਨ ਸ਼੍ਰੀ ਲਵੀਸ਼ ਚਾਵਲਾ ਜੀ, ਜੋ ਕਿ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਫੱਤੂ ਟਿੰਗਾ, ਜ਼ਿਲ੍ਹਾ ਕਪੂਰਥਲਾ ਵਿੱਚ ਬਤੌਰ ਪ੍ਰਿੰਸੀਪਲ ਸੇਵਾ ਨਿਭਾ ਰਹੇ ਹਨ। ਲਵੀਸ਼ ਜੀ, ਤੁਹਾਡਾ ਰੇਡੀਓ 'ਤੇ ਸਵਾਗਤ ਹੈ।
1: ਬਹੁਤ ਬਹੁਤ ਸ਼ੁਕਰੀਆ ਬਲਰਾਜ ਜੀ, ਦੁਆਬਾ ਰੇਡੀਓ ਦੇ ਸਮੂਹ ਸਰੋਤਿਆਂ ਨੂੰ ਵੀ ਮੇਰੀ ਪਿਆਰ ਭਰੀ ਨਮਸਕਾਰ।
0: ਲਵੀਸ਼ ਜੀ, ਸਭ ਤੋਂ ਪਹਿਲਾਂ ਤੁਸੀਂ ਆਪਣੇ ਬਾਰੇ ਸਾਡੇ ਸਰੋਤਿਆਂ ਨੂੰ ਕੁਝ ਦੱਸੋ।
1: ਜੀ, ਮੈਂ ਮੂਲ ਰੂਪ ਵਿੱਚ ਜ਼ਿਲ੍ਹਾ ਅੰਮ੍ਰਿਤਸਰ ਦੇ ਸਰਹੱਦੀ ਕਸਬੇ ਅਜਨਾਲੇ ਦਾ ਰਹਿਣ ਵਾਲਾ ਹਾਂ। ਮੇਰੀ ਪੂਰੀ ਪੜ੍ਹਾਈ ਉੱਥੋਂ ਦੀ ਹੀ ਹੈ ਅਤੇ ਮੈਂ 2003 ਤੋਂ ਅਧਿਆਪਨ ਦੇ ਕਿੱਤੇ ਨਾਲ ਜੁੜਿਆ ਹੋਇਆ। ਬਤੌਰ ਅਧਿਆਪਕ ਮੈਂ ਆਪਣੇ ਕਰੀਅਰ ਦੀ ਸ਼ੁਰੂਆਤ ਆਰਮੀ ਪਬਲਿਕ ਸਕੂਲ ਬਿਆਸ ਤੋਂ ਕੀਤੀ। ਫਿਰ 2006 ਵਿੱਚ ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਵਿੱਚ ਬਤੌਰ ਹਿੰਦੀ ਮਾਸਟਰ ਮੇਰੀ ਨਿਯੁਕਤੀ ਹੋਈ। ਮੈਨੂੰ ਸਰਹੱਦੀ ਖੇਤਰ ਦੇ ਪੇਂਡੂ ਸਕੂਲ, ਅੰਮ੍ਰਿਤਸਰ ਸ਼ਹਿਰ ਦੇ ਸ਼ਹਿਰੀ ਸਕੂਲਾਂ ਵਿੱਚ ਪੜ੍ਹਾਉਣ ਦਾ ਤਜ਼ਰਬਾ ਹਾਸਲ ਕਰਨ ਦੇ ਨਾਲ ਨਾਲ ਚੰਡੀਗੜ੍ਹ ਪ੍ਰਸ਼ਾਸਨ ਵਿੱਚ ਡੈਪੂਟੇਸ਼ਨ ਆਧਾਰ 'ਤੇ ਬਤੌਰ ਹਿੰਦੀ ਅਧਿਆਪਕ ਪੜ੍ਹਾਉਣ ਦਾ ਵੀ ਤਜ਼ਰਬਾ ਹਾਸਲ ਹੈ। ਮੌਜੂਦਾ ਸਮੇਂ ਵਿੱਚ ਮੈਂ ਜ਼ਿਲ੍ਹਾ ਕਪੂਰਥਲਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਫੱਤੂ ਟਿੰਗਾ ਵਿਖੇ ਬਤੌਰ ਪ੍ਰਿੰਸੀਪਲ ਆਪਣੀ ਸੇਵਾ ਨਿਭਾ ਰਿਹਾ
0: ਹਾਂ। ਬਹੁਤ ਅੱਛਾ ਲਵੀਸ਼ ਜੀ, ਜਿਵੇਂ ਕਿ ਤੁਸੀਂ ਦੱਸਿਆ ਕਿ ਤੁਹਾਨੂੰ ਵੱਖ ਵੱਖ ਖੇਤਰਾਂ ਦੇ ਸਕੂਲਾਂ ਵਿੱਚ ਪੜ੍ਹਾਉਣ ਦਾ ਤਜਰਬਾ ਹਾਸਲ ਹੈ, ਤੁਸੀਂ ਆਪਣੇ ਤਜਰਬੇ ਦੇ ਆਧਾਰ 'ਤੇ ਦੱਸੋ ਕਿ ਤੁਸੀਂ ਸੈਲਫ ਸਟੱਡੀ ਦੇ ਕਨਸੈਪਟ ਤੋਂ ਕੀ ਸਮਝਦੇ ਹੋ ਜਾਂ ਸੈਲਫ ਸਟੱਡੀ ਬਾਰੇ ਤੁਹਾਡੇ ਕੀ ਵਿਚਾਰ ਹਨ?
1: ਸੈਲਫ ਸਟੱਡੀ ਕਿਸੇ ਵੀ ਪੜ੍ਹਨ ਵਾਲੇ ਵਿਅਕਤੀ ਦਾ ਬਹੁਤ ਅਹਿਮ ਗੁਣ ਹੈ, ਕੇਵਲ ਵਿਦਿਆਰਥੀ ਹੀ ਨਹੀਂ ਬਲਕਿ ਪੜ੍ਹਨ ਵਾਲਾ ਕੋਈ ਵੀ ਵਿਅਕਤੀ। ਇਹ ਸੈਲਫ ਐਨਲਾਈਟਮੈਂਟ ਦਾ ਬਹੁਤ ਵੱਡਾ ਸਾਧਨ ਹੈ। ਪੁਰਾਣੇ ਸਮਿਆਂ ਵਿੱਚ ਵੀ ਰਿਸ਼ੀ ਮੁਨੀ, ਗੁਰੂ, ਪੀਰ ਸੈਲਫ ਸਟੱਡੀ ਕਰਦੇ ਸੀ, ਜਿਨ੍ਹਾਂ ਨੂੰ ਅਸੀਂ ਸਵਾਧਿਆਏ ਕਹਿੰਦੇ ਹਾਂ। ਸਵੈ ਅਧਿਆਇ ਦਾ ਮਤਲਬ ਸਵੈ ਅਧਿਐਨ, ਯਾਨੀ ਕਿ ਸੈਲਫ ਸਟੱਡੀ। ਸੋ ਸੈਲਫ ਸਟੱਡੀ ਪੁਰਾਤਨ ਸਮੇਂ ਤੋਂ ਹੀ ਸਾਡੇ ਮਨੁੱਖੀ ਵਿਕਾਸ ਦੇ ਪੜਾਵਾਂ ਦਾ ਹਿੱਸਾ ਰਿਹਾ ਹੈ। ਮੈਨੂੰ ਯਾਦ ਹੈ ਕਿ ਬਚਪਨ ਵਿੱਚ ਸਾਨੂੰ ਸੈਲਫ ਸਟੱਡੀ ਲਈ ਪ੍ਰੇਰਿਆ ਜਾਂਦਾ ਸੀ ਅਤੇ ਅਸੀਂ ਸੈਲਫ ਸਟੱਡੀ ਕਰਦੇ ਵੀ ਸੀ, ਜਿਸ ਦੇ ਸਦਕਾ ਅਸੀਂ ਹਰ ਮਜ਼ਮੂਨ ਨੂੰ ਬੜੀ ਡੂੰਘਾਈ ਨਾਲ ਪੜ੍ਹ ਪਾਉਂਦੇ ਸੀ ਅਤੇ ਜਿੱਥੇ ਇੱਕ ਪਾਸੇ ਸਾਡੇ ਕਨਸੈਪਟ ਕਲੀਅਰ ਹੋ ਜਾਂਦੇ ਸੀ ਉੱਥੇ ਨਾਲ ਦੀ ਨਾਲ ਅਧਿਆਪਕ ਦਾ ਪੜ੍ਹਾਇਆ ਹੋਇਆ ਹੋਰ ਪਕੇਰਾ ਵੀ ਹੋ ਜਾਂਦਾ ਸੀ। ਪਹਿਲਾਂ ਪਹਿਲ ਵਿਦਿਆਰਥੀ ਵਿੱਚ ਸੈਲਫ ਸਟੱਡੀ ਦਾ ਹੀ ਰਿਵਾਜ਼ ਸੀ ਕਿਉਂਕਿ ਉਦੋਂ ਟਿਊਸ਼ਨ ਵਗੈਰਾ ਦਾ ਕੋਈ ਰਿਵਾਜ਼ ਨਹੀਂ ਹੁੰਦਾ ਸੀ। ਅਗਰ ਮੈਂ ਸਿਰਫ ਸਰਕਾਰੀ ਸਕੂਲਾਂ ਦੀ ਗੱਲ ਨਾ ਕਰਦੇ ਹੋਏ ਸਮੁੱਚੇ ਸਕੂਲ ਸਿਸਟਮ ਦੀ ਗੱਲ ਕਰਾਂ ਤਾਂ ਅਸੀਂ ਦੇਖਦੇ ਹਾਂ ਕਿ ਪਿਛਲੇ ਕੁਝ ਕੁ ਸਾਲਾਂ ਵਿੱਚ ਇਹ ਟਿਊਸ਼ਨ ਕਲਚਰ ਸਾਡੇ ਐਜੂਕੇਸ਼ਨ ਸਿਸਟਮ ਵਿੱਚ ਬਹੁਤ ਜ਼ਿਆਦਾ ਹਾਵੀ ਹੋ ਗਿਆ। ਇਹ ਇੱਕ ਨਾਮਰਾਦ ਭੇਡ ਚਾਲ ਚੱਲੀ ਹੋਈ ਹੈ ਜੋ ਕਿ ਸਾਡੇ ਲੋਕਾਂ ਦੇ ਆਰਥਿਕ ਸ਼ੋਸ਼ਣ ਦਾ ਵੀ ਹਥਿਆਰ ਬਣ ਚੁੱਕਾ। ਅੱਜ ਇਹ ਪ੍ਰਾਈਵੇਟ ਟਿਊਸ਼ਨ ਅਤੇ ਕੋਚਿੰਗ ਸੈਂਟਰ ਪੂਰੀ ਤਰ੍ਹਾਂ ਮੰਡੀ ਦਾ ਰੂਪ ਅਖਤਿਆਰ ਕਰ ਚੁੱਕੇ ਹਨ। ਸਿੱਖਿਆ ਦਾ ਵਪਾਰੀਕਰਨ ਕਰ ਦਿੱਤਾ ਗਿਆ ਹੈ। ਇਹਨਾਂ ਦਾ ਕੰਮ ਕੇਵਲ ਪੈਸਾ ਕਮਾਉਣਾ ਹੈ, ਨਾ ਕਿ ਸਿੱਖਿਆ ਦੇਣਾ। ਹੁਣ ਸਵਾਲ ਇਹ ਪੈਦਾ ਹੁੰਦਾ ਕਿ ਇਹ ਇੰਨੇ ਵਧੇ ਫੁੱਲੇ ਕਿਵੇਂ? ਇਹ ਇਸ ਲਈ ਵੱਧ ਫੁੱਲ ਗਏ ਕਿਉਂਕਿ ਸਾਡੇ ਬੱਚਿਆਂ ਵਿੱਚ ਸੈਲਫ ਸਟੱਡੀ ਦੀ ਆਦਤ ਨਹੀਂ ਰਹੀ। ਮੈਨੂੰ ਲੱਗਦਾ ਹੈ ਕਿ ਸਿੱਖਿਆ ਵਿਭਾਗ ਔਰ ਮਾਣਯੋਗ ਸਿੱਖਿਆ ਸਕੱਤਰ ਸ਼੍ਰੀ ਕ੍ਰਿਸ਼ਨ ਕੁਮਾਰ ਜੀ ਦੀ ਇਹ ਆਨਲਾਈਨ ਸਟੱਡੀ ਰਾਹੀਂ ਜੋ ਸੈਲਫ ਸਟੱਡੀ ਕਰਨ ਦੀ ਮੁਹਿੰਮ ਚਲਾਈ ਗਈ ਹੈ, ਇਸ ਨਾਲ ਇੱਕ ਬਹੁਤ ਵੱਡਾ ਫਾਇਦਾ ਇਹ ਹੋਣ ਜਾ ਰਿਹਾ ਹੈ ਕਿ ਇਹ ਸਾਨੂੰ ਟਿਊਸ਼ਨ ਕਲਚਰ ਤੋਂ ਤੋੜਨ ਵਿੱਚ ਸਹਾਇਕ ਸਿੱਧ ਹੋਵੇਗਾ। ਇਹ ਮੁਹਿੰਮ ਇੱਕ ਰਾਹ ਦਸੇਰਾ ਬਣ ਕੇ ਉਭਰੇਗੀ ਅਤੇ ਮਾਪਿਆਂ ਸਮੇਤ ਵਿਦਿਆਰਥੀਆਂ ਦੇ ਇਸ ਵਹਿਮ ਨੂੰ ਦੂਰ ਕਰੇਗੀ ਕਿ ਉਹਨਾਂ ਦੇ ਬੱਚੇ ਜਾਂ ਵਿਦਿਆਰਥੀ ਆਪਣੇ ਆਪ ਨਹੀਂ ਪੜ੍ਹ ਸਕਦੇ। ਬਲਰਾਜ ਜੀ, ਇਹ ਸਾਡਾ ਦੁਖਾਂਤ ਰਿਹਾ ਹੈ ਕਿ ਸੈਲਫ ਸਟੱਡੀ ਵਰਗੇ ਇੰਨੇ ਅਹਿਮ ਵਿਸ਼ੇ 'ਤੇ ਜ਼ਿਆਦਾ ਚਰਚਾ ਨਹੀਂ ਹੁੰਦੀ, ਲੇਕਿਨ ਖੁਸ਼ੀ ਦੀ ਗੱਲ ਹੈ ਕਿ ਸਿੱਖਿਆ ਵਿਭਾਗ ਅਤੇ ਮਾਣਯੋਗ ਸਿੱਖਿਆ ਸਕੱਤਰ ਸ਼੍ਰੀ ਕ੍ਰਿਸ਼ਨ ਕੁਮਾਰ ਜੀ ਦੀ ਇਸ ਪਹਿਲਕਦਮੀ ਨਾਲ ਇਹ ਅਹਿਮ ਵਿਸ਼ਾ ਅੱਜ ਫਿਰ ਚਰਚਾ ਦਾ ਵਿਸ਼ਾ ਬਣਿਆ।
0: ਜੀ ਬਿਲਕੁਲ, ਸੈਲਫ ਸਟੱਡੀ ਦਾ ਅਹਿਮ ਵਿਸ਼ਾ ਲੰਮੇ ਸਮੇਂ ਤੋਂ ਅਣਗੌਲਿਆ ਹੋਇਆ ਪਿਆ ਸੀ ਜੋ ਕਿ ਫਿਰ ਚਰਚਾ ਵਿੱਚ ਆਇਆ ਹੈ ਅਤੇ ਲਾਜ਼ਮੀ ਤੌਰ 'ਤੇ ਵਿਦਿਆਰਥੀਆਂ ਲਈ ਸਹਾਇਕ ਵੀ ਸਿੱਧ ਹੋਵੇਗਾ। ਲਵੀਸ਼ ਜੀ, ਅਸੀਂ ਵਿਦਿਆਰਥੀਆਂ ਲਈ ਸੈਲਫ ਸਟੱਡੀ ਦੀ ਗੱਲ ਤਾਂ ਕਰਦੇ ਹਾਂ, ਲੇਕਿਨ ਸੈਲਫ ਸਟੱਡੀ ਕਰਨੀ ਕਿਵੇਂ ਹੈ, ਉਸ ਦੀ ਯੋਜਨਾ ਕੀ ਹੋਣੀ ਚਾਹੀਦੀ ਹੈ, ਉਸ ਲਈ ਵਿਦਿਆਰਥੀ ਵੱਲੋਂ ਕੀ ਤਿਆਰੀ ਕੀਤੀ ਜਾਵੇ?
1: ਦੇਖੋ, ਮੇਰਾ ਮੰਨਣਾ ਹੈ ਕਿ ਹਰ ਵਿਦਿਆਰਥੀ ਦਾ ਪੜ੍ਹਨ ਦਾ ਆਪੋ ਆਪਣਾ ਇੱਕ ਅਲੱਗਾ ਤਰੀਕਾ ਹੁੰਦਾ ਤੇ ਹਰ ਵਿਦਿਆਰਥੀ ਆਪਣੇ ਉਸ ਤਰੀਕੇ ਨਾਲ ਹੀ ਬਿਹਤਰ ਪੜ੍ਹ ਪਾਉਂਦਾ। ਲੇਕਿਨ ਫਿਰ ਵੀ ਕੁਝ ਬੁਨਿਆਦੀ ਜਿਹੀ ਗੱਲਾਂ ਦਾ ਧਿਆਨ ਸਾਨੂੰ ਜ਼ਰੂਰ ਰੱਖਣਾ ਪੈਂਦਾ ਜਿਸ 'ਤੇ ਅਮਲ ਕਰਕੇ ਅਸੀਂ ਬਿਹਤਰ ਨਤੀਜੇ ਦੇ ਸਕਦੇ ਹਾਂ। ਉਸ ਵਿੱਚ ਸਭ ਤੋਂ ਪਹਿਲਾਂ ਹੈ ਮਜ਼ਮੂਨਾਂ ਦੀ ਚੋਣ, ਮਤਲਬ ਅਸੀਂ ਕਿਸ ਵਿਸ਼ੇ ਦੇ ਕਿਹੜੇ ਟੌਪਿਕ ਪੜ੍ਹਨੇ ਹਨ ਸੈਲਫ ਸਟੱਡੀ ਰਾਹੀਂ। ਉਹਨਾਂ ਦੀ ਸਪਸ਼ਟਤਾ ਵਿਦਿਆਰਥੀ ਵਿੱਚ ਹੋਣਾ ਬਹੁਤ ਜ਼ਰੂਰੀ ਹੈ। ਦੂਸਰਾ ਹੈ ਪੱਕਾ ਟਾਈਮ ਟੇਬਲ। ਵਿਦਿਆਰਥੀ ਨੂੰ ਇੱਕ ਪੱਕਾ ਟਾਈਮ ਟੇਬਲ ਬਣਾ ਕੇ ਰੱਖਣਾ ਚਾਹੀਦਾ ਹੈ ਕਿ ਉਸਨੇ ਕਿਸ ਦਿਨ ਕਿਸ ਵਿਸ਼ੇ ਦੇ ਕਿਸ ਟੌਪਿਕ ਨੂੰ ਪੜ੍ਹਨਾ ਹੈ। ਇਹ ਟਾਈਮ ਟੇਬਲ 10 ਦਿਨ, ਹਫ਼ਤਾ ਜਾਂ 15 ਦਿਨ ਦਾ ਵੀ ਹੋ ਸਕਦਾ ਹੈ ਅਤੇ ਵਿਦਿਆਰਥੀ ਉਸ ਟਾਈਮ ਟੇਬਲ ਨੂੰ ਲਿਖਤੀ ਰੂਪ ਵਿੱਚ ਬਣਾ ਕੇ ਉਸ ਜਗ੍ਹਾ 'ਤੇ ਲਗਾ ਲਵੇ ਕੰਧ ਨਾਲ ਜਿੱਥੇ ਬੈਠ ਕੇ ਉਹ ਪੜ੍ਹਦਾ ਹੈ, ਤਾਂ ਕਿ ਆਉਂਦੇ ਜਾਂਦੇ ਉਹ ਟਾਈਮ ਟੇਬਲ ਉਸਦੇ ਧਿਆਨ ਵਿੱਚ ਪੈਂਦਾ ਰਹੇ। ਵਿਦਿਆਰਥੀ ਮਨ ਦੇਖੋ ਬਲਰਾਜ ਜੀ ਬਹੁਤ ਚੰਚਲ ਹੁੰਦਾ ਹੈ, ਦਿਮਾਗ ਵਿੱਚ ਹੋਰ ਬਹੁਤ ਚੀਜ਼ਾਂ ਚੱਲਦੀਆਂ ਅਤੇ ਕਈ ਵਾਰ ਉਹਦੇ ਦਿਮਾਗ 'ਚੋਂ ਇਹ ਚੀਜ਼ ਨਿਕਲ ਜਾਂਦੀ ਹੈ। ਲੇਕਿਨ ਵਾਰ ਵਾਰ ਟਾਈਮ ਟੇਬਲ ਅੱਖਾਂ ਦੇ ਸਾਹਮਣੇ ਆਉਣ ਨਾਲ ਉਹ ਪੜ੍ਹਨ ਬੈਠਣ ਲਈ ਪ੍ਰੇਰਿਤ ਹੋ ਸਕਦਾ। ਇਸ ਤੋਂ ਅਗਲਾ ਕੰਮ ਹੈ ਮਜ਼ਮੂਨਾਂ ਦੀ ਤਰਤੀਬ ਕਿ ਕਿਹੜਾ ਟੌਪਿਕ ਪਹਿਲਾਂ ਪੜ੍ਹਨਾ। ਇਹ ਬੜਾ ਅਹਿਮ ਚੀਜ਼ ਹੈ, ਪਹਿਲਾਂ ਕਿਹੜਾ ਟੌਪਿਕ ਪੜ੍ਹਨਾ ਔਰ ਬਾਅਦ ਵਿੱਚ ਕਿਹੜਾ, ਵਿਦਿਆਰਥੀ ਨੂੰ ਇਹ ਪਤਾ ਹੋਣਾ ਚਾਹੀਦਾ ਤਾਂ ਕਿ ਉਹ ਆਸਾਨ ਤੋਂ ਮੁਸ਼ਕਿਲ ਵੱਲ ਨੂੰ ਵਧੇ ਅਤੇ ਪਹਿਲਾਂ ਪੜ੍ਹਿਆ ਹੋਇਆ ਟੌਪਿਕ ਉਹਦੇ ਅਗਲੇ ਪੜ੍ਹਨ ਵਾਲੇ ਟੌਪਿਕ ਦੇ ਵਿੱਚ ਸਹਾਇਕ ਸਿੱਧ ਹੋਵੇ। ਵਿਦਿਆਰਥੀ ਇੱਕ ਚੀਜ਼ ਦਾ ਖਾਸ ਧਿਆਨ ਰੱਖਣ ਕਿ ਉਹ ਇਹ ਸਮਝ ਲੈਣ ਕਿ ਉਹਨਾਂ ਨੇ ਸੈਲਫ ਸਟੱਡੀ ਸਿਰਫ ਪੜ੍ਹਨ ਲਈ ਨਹੀਂ ਕਰਨੀ ਬਲਕਿ ਸਮਝਣ ਲਈ ਕਰਨੀ ਹੈ। ਅਤੇ ਅਖੀਰ ਵਿੱਚ ਸਭ ਤੋਂ ਅਹਿਮ ਫੀਡਬੈਕ, ਇਹ ਬਹੁਤ ਅਹਿਮ ਚੀਜ਼ ਹੈ। ਵਿਦਿਆਰਥੀ ਰਾਤ ਨੂੰ ਸੌਣ ਤੋਂ ਪਹਿਲਾਂ ਆਤਮ ਪੜਚੋਲ ਕਰੇ ਕਿ ਮੈਂ ਜੋ ਪੜ੍ਹਿਆ ਹੈ ਉਹ ਮੇਰੇ ਲਈ ਕੀ ਸਹਾਇਕ ਹੈ, ਮੈਨੂੰ ਉਸਦਾ ਕੀ ਲਾਭ ਹੋਇਆ। ਕਿਉਂਕਿ ਇਹ ਸੈਲਫ ਸਟੱਡੀ ਦੀ ਗੱਲ ਆਪਾਂ ਕਰ ਰਹੇ ਹਾਂ ਅਤੇ ਜਿਹੜੀ ਫੀਡਬੈਕ ਹੈ ਉਹ ਵੀ ਸੈਲਫ ਫੀਡਬੈਕ ਹੀ ਹੋਵੇਗੀ। ਇਸਦਾ ਇੱਕ ਫਾਇਦਾ ਤਾਂ ਇਹ ਹੈ ਕਿ ਜੇਕਰ ਕਿਸੇ ਕਾਰਨ ਉਹ ਕਿਸੇ ਦਿਨ ਨਹੀਂ ਪੜ੍ਹ ਪਾਉਂਦਾ ਤਾਂ ਰਾਤ ਨੂੰ ਸੋਚੇਗਾ ਜ਼ਰੂਰ ਕਿ ਮੈਂ ਅੱਜ ਪੜ੍ਹਿਆ ਨਹੀਂ। ਕਿਉਂਕਿ ਅਕਸਰ ਦੇਖਣ ਵਿੱਚ ਆਉਂਦਾ ਕਿ ਵਿਦਿਆਰਥੀ ਪੜ੍ਹਨ ਦਾ ਪਲੈਨ ਤਾਂ ਬਣਾ ਲੈਂਦੇ ਆ ਪਰ ਉਸਦੇ ਅਮਲ ਕਰਨ ਤੋਂ ਘੇਸਲ ਮਾਰ ਜਾਂਦੇ ਆ। ਸੋ ਇਹ ਉਸਦੀ ਸੈਲਫ ਸਟੱਡੀ ਦੀ ਨਿਰੰਤਰਤਾ ਨੂੰ ਬਣਾਈ ਰੱਖਣ ਲਈ ਬਹੁਤ ਸਹਾਇਕ ਸਿੱਧ ਹੋਏਗਾ।
0: ਜੀ ਬਿਲਕੁਲ ਲਵੀਸ਼ ਜੀ, ਤੁਸੀਂ ਬਹੁਤ ਵਧੀਆ ਸੁਝਾਅ ਦੇ ਰਹੇ ਹੋ, ਬਹੁਤ ਕੰਮ ਦੀਆਂ ਗੱਲਾਂ ਸਰੋਤਿਆਂ ਨਾਲ ਸਾਂਝੀਆਂ ਕਰ ਰਹੇ ਹੋ, ਮੈਨੂੰ ਵੀ ਬਹੁਤ ਚੰਗੀ ਤਰ੍ਹਾਂ ਸਮਝ ਲੱਗ ਰਹੀ ਹੈ ਅਤੇ ਉਮੀਦ ਹੈ ਕਿ ਪ੍ਰੋਗਰਾਮ ਸੁਣਨ ਵਾਲੇ ਸਰੋਤਿਆਂ ਅਤੇ ਖਾਸ ਕਰਕੇ ਵਿਦਿਆਰਥੀਆਂ ਲਈ ਵੀ ਇਹ ਗੱਲਾਂ ਲਾਹੇਵੰਦ ਸਾਬਿਤ ਹੋਣਗੀਆਂ। ਚਰਚਾ ਨੂੰ ਅੱਗੇ ਤੋਰਦੇ ਹੋਏ ਲਵੀਸ਼ ਜੀ, ਇਸ ਗੱਲ 'ਤੇ ਚਾਨਣਾ ਪਾਓ ਕਿ ਅਜਿਹੀ ਪੜ੍ਹਾਈ ਨਾਲ ਅਸੀਂ ਕਹਿ ਸਕਦੇ ਹਾਂ ਕਿ ਵਿਦਿਆਰਥੀ ਸਹੀ ਦਿਸ਼ਾ ਵੱਲ ਅੱਗੇ ਵੱਧ ਰਹੇ ਹਨ ਜਾਂ ਉਸਦੀ ਡਾਇਰੈਕਸ਼ਨ ਸਹੀ ਹੈ?
1: ਜੀ ਬਿਲਕੁਲ, ਅਸੀਂ ਇਹ ਕਹਿ ਸਕਦੇ ਹਾਂ। ਦੇਖੋ ਬਲਰਾਜ ਜੀ, ਕਿਸੇ ਪੜ੍ਹਨ ਵਾਲੇ ਵਿੱਚ ਇਹ ਆਦਤ ਹੋਣਾ ਬਹੁਤ ਜ਼ਰੂਰੀ ਹੈ। ਇਹ ਆਦਤ ਬਣਨਾ ਹੀ ਆਪਣੇ ਆਪ ਵਿੱਚ ਇੱਕ ਉਪਲਬਧੀ ਹੈ। ਤੁਸੀਂ ਇਸ ਨੂੰ ਸਿਰਫ ਸਕੂਲੀ ਪੜ੍ਹਾਈ ਜਾਂ ਸਿਲੇਬਸ ਪੜ੍ਹਨ ਦੀ ਹੱਦ ਤੱਕ ਨਾ ਵਿਚਾਰੋ, ਇਸ ਦਾ ਪ੍ਰਭਾਵ ਬਹੁਤ ਵਿਆਪਕ ਹੈ। ਜ਼ਰਾ ਆਪਣਾ ਬਚਪਨ ਯਾਦ ਕਰੋ। ਅਸੀਂ ਬਚਪਨ ਵਿੱਚ ਵਿਹਲੇ ਬੈਠੇ ਚਾਚਾ ਚੌਧਰੀ, ਨਾਗਰਾਜ ਆਦਿ ਕਈ ਕੌਮਿਕਸ ਅਤੇ ਬਾਲ ਕਹਾਣੀਆਂ ਦੀਆਂ ਕਿਤਾਬਾਂ ਪੜ੍ਹਦੇ ਹੁੰਦੇ ਸੀ। ਇਹ ਵੀ ਇੱਕ ਤਰ੍ਹਾਂ ਦੀ ਸੈਲਫ ਸਟੱਡੀ ਸੀ। ਵਿਹਲੇ ਬੈਠੇ ਅਜਿਹੀਆਂ ਪ੍ਰੇਰਣਾਦਾਈ ਬਾਲ ਕਹਾਣੀਆਂ ਪੜ੍ਹਦੇ ਹੋਏ ਬਿਨਾਂ ਕਿਸੇ ਦੇ ਉਪਦੇਸ਼ ਦਿੱਤਿਆਂ ਹੀ ਕਈ ਤਰ੍ਹਾਂ ਦੀਆਂ ਨੈਤਿਕ ਕਦਰਾਂ ਕੀਮਤਾਂ ਸਹਿਜੇ ਹੀ ਸਾਡੇ ਜੀਵਨ ਦਾ ਹਿੱਸਾ ਬਣ ਗਈਆਂ, ਜਿਵੇਂ ਇਮਾਨਦਾਰੀ, ਸੱਚ ਬੋਲਣਾ, ਧੋਖਾ ਨਾ ਕਰਨਾ। ਇਹਨਾਂ ਕੌਮਿਕਸ ਪੜ੍ਹਨ ਨਾਲ ਸਾਨੂੰ ਵਿਹਲੇ ਸਮੇਂ ਪੜ੍ਹਨ ਦੀ ਆਦਤ ਪਈ, ਜੋ ਪਹਿਲਾਂ ਤਾਂ ਸਾਨੂੰ ਆਪਣੇ ਸਿਲੇਬਸ ਦੇ ਪਾਠ ਪੜ੍ਹਨ ਤੱਕ ਲੈ ਕੇ ਗਈ ਅਤੇ ਫਿਰ ਉਸ ਤੋਂ ਬਾਅਦ ਅੱਗੇ ਵੱਧ ਕੇ ਸਾਹਿਤ ਪੜ੍ਹਨ ਤੱਕ ਲੈ ਗਈ। ਤੁਹਾਨੂੰ ਯਾਦ ਹੋਵੇਗਾ ਕਿ ਆਪਣੇ ਪੱਕੇ ਇਮਤਿਹਾਨ ਦੇਣ ਤੋਂ ਬਾਅਦ ਅਸੀਂ ਸਕੂਲ ਖੁੱਲ੍ਹਣ ਤੋਂ ਪਹਿਲਾਂ ਹੀ ਅਗਲੀ ਜਮਾਤ ਦੀਆਂ ਕਿਤਾਬਾਂ ਲੈ ਕੇ ਉਹਨਾਂ ਨੂੰ ਪੜ੍ਹਨਾ ਸ਼ੁਰੂ ਕਰ ਦਿੰਦੇ ਸੀ, ਜਿਸ ਨਾਲ ਸਕੂਲ ਜਾਣ ਤੋਂ ਪਹਿਲਾਂ ਹੀ ਸਾਨੂੰ ਆਪਣੇ ਅਗਲੇ ਸਿਲੇਬਸ ਬਾਰੇ ਜਾਣ ਪਹਿਚਾਣ ਹੋ ਜਾਂਦੀ ਸੀ ਅਤੇ ਅਧਿਆਪਕ ਦੇ ਪੜ੍ਹਾਉਣ ਵੇਲੇ ਸਾਡੇ ਲਈ ਉਹ ਸਹਾਇਕ ਸਿੱਧ ਹੁੰਦੀ ਸੀ। ਸਾਹਿਤ ਪੜ੍ਹਨ ਦੀ ਚੇਟਕ ਵੀ ਸਾਨੂੰ ਇੱਦਾਂ ਹੀ ਲੱਗੀ। ਬਸ ਹੁਣ ਵੀ ਵਿਦਿਆਰਥੀਆਂ ਨੂੰ ਸੈਲਫ ਸਟੱਡੀ ਰਾਹੀਂ ਸਾਹਿਤ ਪੜ੍ਹਨ ਦੀ ਚੇਟਕ ਲਗਾਉਣੀ ਹੈ, ਫਿਰ ਤੁਸੀਂ ਇਸ ਦੇ ਨਤੀਜੇ ਦੇਖਿਓ। ਇਸ ਨੂੰ ਮੇਰਾ ਕਹਿਣਾ ਹੈ ਕਿ ਥੋੜ੍ਹੇ ਲਾਰਜਰ ਪਰਸਪੈਕਟਿਵ ਵਿੱਚ ਦੇਖੋ। ਜੇਕਰ ਅਜੋਕੀ ਪੀੜ੍ਹੀ ਨੂੰ ਸਾਹਿਤ ਪੜ੍ਹਨ ਦੀ ਚੇਟਕ ਲੱਗ ਗਈ ਨਾ, ਤਾਂ ਉਸਦੀਆਂ ਕਈ ਬੁਰੀਆਂ ਆਦਤਾਂ ਦਾ ਖਾਤਮਾ ਆਪਣੇ ਆਪ ਹੋ ਜਾਣਾ। ਜੇਕਰ ਉਹ ਸਾਹਿਤ ਨਾਲ ਜੁੜੇਗਾ ਤਾਂ ਉਹ ਨਸ਼ਿਆਂ ਵਰਗੀਆਂ ਲਾਹਨਤਾਂ ਤੋਂ ਦੂਰ ਹੋਵੇਗਾ। ਖਾਲੀ ਦਿਮਾਗ ਸ਼ੈਤਾਨ ਦਾ ਘਰ ਹੁੰਦਾ, ਤੇ ਜਦੋਂ ਦਿਮਾਗ ਹੀ ਖਾਲੀ ਨਹੀਂ ਰਹੇਗਾ ਤੇ ਸ਼ੈਤਾਨੀ ਤੇ ਹੋਰ ਬੁਰੀਆਂ ਆਦਤਾਂ ਤੋਂ ਵੀ ਬਚੇਗਾ। ਸਾਡੇ ਸਾਰੇ ਸਕੂਲਾਂ ਦੀਆਂ ਲਾਇਬ੍ਰੇਰੀਆਂ ਹਨ, ਕਿਤਾਬਾਂ ਨਾਲ ਭਰੀਆਂ ਪਈਆਂ, ਤੇ ਇਹ ਲਾਇਬ੍ਰੇਰੀਆਂ ਇਸ ਕੰਮ ਵਿੱਚ ਬਹੁਤ ਸਹਾਇਕ ਸਿੱਧ ਹੋ ਸਕਦੀਆਂ। ਬਲਰਾਜ ਜੀ, ਦੇਖਣਾ ਇਹ ਸੈਲਫ ਸਟੱਡੀ ਦੀ ਆਦਤ ਇੱਕ ਵਾਰ ਵਿਦਿਆਰਥੀਆਂ ਵਿੱਚ ਪੈ ਗਈ ਤਾਂ ਨਿਸ਼ਚੇ ਹੀ ਬਹੁਤ ਸੁੰਦਰ ਨਤੀਜੇ ਭਵਿੱਖ ਵਿੱਚ ਸਾਹਮਣੇ ਆਉਣੇ ਸ਼ੁਰੂ ਹੋ ਜਾਣਗੇ। ਪੜ੍ਹਨ ਦਾ ਆਪਣਾ ਹੀ ਇੱਕ ਨਸ਼ਾ ਹੁੰਦਾ।

0: ਕੀ ਸੈਲਫ ਸਟੱਡੀ ਇਸ ਕੰਮ ਵਿੱਚ ਵਿਦਿਆਰਥੀਆਂ ਲਈ ਸਹਾਇਕ ਹੋ ਸਕਦੀ ਹੈ?
1: ਇਹ ਗੱਲ ਬਿਲਕੁਲ ਠੀਕ ਹੈ ਕਿ ਕਈ ਵਿਦਿਆਰਥੀ ਔਰ ਖਾਸ ਤੌਰ ਤੇ ਪੇਂਡੂ ਖੇਤਰਾਂ ਦੇ ਵਿਦਿਆਰਥੀ ਆਪਣੇ ਗੋਲ ਨੂੰ ਲੈ ਕੇ ਜ਼ਿਆਦਾ ਚੇਤੰਨ ਨਹੀਂ ਹੁੰਦੇ। ਕਿਉਂ ਪੜ੍ਹਨਾ ਹੈ ਤੇ ਕੀ ਪੜ੍ਹਨਾ ਹੈ ਇਸ ਬਾਰੇ ਉਹਨਾਂ ਨੂੰ ਬਹੁਤ ਭੁਲੇਖਾ ਹੁੰਦਾ। ਕਈ ਵਿਦਿਆਰਥੀ ਆਪਣੀ ਪੜ੍ਹਾਈ ਲਈ ਬਹੁਤੇ ਸੰਜੀਦਾ ਵੀ ਨਹੀਂ ਹੁੰਦੇ, ਜੋ ਕਿ ਸਿਰਫ ਪਾਸ ਹੋਣ ਲਈ ਪੜ੍ਹਦੇ ਆ। ਇਹ ਇੱਕ ਬਹੁਤ ਬੜਾ ਵੱਡਾ ਦੁਖਾਂਤ ਹੈ ਬਲਰਾਜ ਜੀ ਕਿ ਪੜ੍ਹਾਈ ਨੂੰ ਅਸੀਂ ਨੰਬਰ ਗੇਮ ਨਾਲ ਜੋੜ ਕੇ ਉਹਦੇ ਵਿੱਚ ਉਲਝਾ ਦਿੱਤਾ। ਪਰਸੈਂਟੇਜ ਦੀ ਖੇਡ ਬਣਾ ਦਿੱਤੀ ਗਈ ਹੈ ਜੋ ਕਿ ਪੜ੍ਹਾਈ ਅਤੇ ਰੁਜ਼ਗਾਰ ਨਾਲ ਸੰਬੰਧਿਤ ਸਾਰੀਆਂ ਸਮੱਸਿਆਵਾਂ ਦੀ ਜੜ੍ਹ ਹੈ। ਮੈਂ ਆਪਣੇ ਅਧਿਆਪਨ ਦੇ ਤਜ਼ੁਰਬੇ ਤੋਂ ਮਹਿਸੂਸ ਕੀਤਾ ਹੈ ਕਿ ਕੁਝ ਵਿਦਿਆਰਥੀ ਪੜ੍ਹਾਈ ਨੂੰ ਲੈ ਕੇ ਇਸ ਲਈ ਸੰਜੀਦਾ ਨਹੀਂ ਹੁੰਦੇ ਕਿ ਉਹਨਾਂ ਨੂੰ ਲੱਗਦਾ ਹੈ ਕਿ ਉਹ 'ਚ ਸਿੱਖਿਆ ਪ੍ਰਾਪਤ ਨਹੀਂ ਕਰ ਸਕਣਗੇ। ਕਈ ਵਾਰ ਇਸ ਦਾ ਕਾਰਨ ਸਾਧਨਾਂ ਦੀ ਕਮੀ ਹੁੰਦਾ ਤੇ ਕਈ ਵਾਰ ਪਿੰਡਾਂ ਤੋਂ ਉੱਚ ਸਿੱਖਿਆ ਦੇ ਅਦਾਰਿਆਂ ਦੀ ਦੂਰੀ ਇਸ ਦਾ ਕਾਰਨ ਬਣਦੀ ਹੈ। ਖਾਸ ਤੌਰ ਤੇ ਪੇਂਡੂ ਖੇਤਰ ਦੀ ਕੁੜੀਆਂ ਨੂੰ ਇਹ ਸਮੱਸਿਆ ਜ਼ਿਆਦਾ ਆਉਂਦੀ ਹੈ ਕਿ ਮਾਪੇ ਉਹਨਾਂ ਨੂੰ ਜ਼ਿਆਦਾ ਦੂਰ ਪੜ੍ਹਨ ਵਾਸਤੇ ਨਹੀਂ ਭੇਜਦੇ ਤੇ ਉਹ 10ਵੀਂ ਜਾਂ 12ਵੀਂ ਜੋ ਵੀ ਪਿੰਡ ਵਿੱਚ ਜਾਂ ਨਜ਼ਦੀਕ ਉਪਲਬਧ ਹੈ ਉਨੀ ਹੀ ਪੜ੍ਹਾਈ ਕਰਵਾਉਂਦੇ ਹਨ। ਜਦੋਂ ਵਿਦਿਆਰਥੀ ਨੂੰ ਪਤਾ ਹੁੰਦਾ ਕਿ ਉਸਨੇ ਅੱਗੇ ਨਹੀਂ ਪੜ੍ਹਨਾ ਤਾਂ ਉਹ ਪਹਿਲਾਂ ਹੀ ਪੜ੍ਹਾਈ ਪ੍ਰਤੀ ਗੈਰ ਸੰਜੀਦਾ ਹੋ ਜਾਂਦਾ ਤੇ 10ਵੀਂ 12ਵੀਂ ਵਿੱਚ ਵੀ ਜ਼ਿਆਦਾ ਖੁੱਭ ਕੇ ਨਹੀਂ ਪੜ੍ਹਦਾ। ਇਸੇ ਸੈਲਫ ਸਟੱਡੀ ਦਾ ਇੱਥੇ ਰੋਲ ਬਹੁਤ ਮਹੱਤਵਪੂਰਨ ਹੋ ਜਾਂਦਾ। ਜੇਕਰ ਵਿਦਿਆਰਥੀ ਨੂੰ ਸੈਲਫ ਸਟੱਡੀ ਦੀ ਆਦਤ ਹੈ ਤਾਂ ਉਹ ਪ੍ਰਾਈਵੇਟ ਸਕੀਮ ਆਫ ਸਟੱਡੀ ਦੇ ਤਹਿਤ ਘਰ ਬੈਠੇ ਵੀ ਉੱਚ ਸਿੱਖਿਆ ਦੀ ਪ੍ਰਾਪਤੀ ਕਰ ਸਕਦਾ ਔਰ ਇਹਦੇ ਨਾਲ ਆਪਣੀ ਉੱਚ ਸਿੱਖਿਆ ਪ੍ਰਾਪਤ ਕਰਨ ਦੀ ਜਿਹੜੀ ਉਹਦੀ ਇੱਛਾ ਹੈ ਉਹ ਪੂਰੀ ਕੀਤੀ ਜਾ ਸਕਦੀ ਹੈ। ਬਤੌਰ ਪ੍ਰਾਈਵੇਟ ਕੈਂਡੀਡੇਟ ਉਹ ਜਿੰਨੀਆਂ ਮਰਜ਼ੀ ਡਿਗਰੀਆਂ ਹਾਸਲ ਕਰ ਸਕਦਾ, ਲੇਕਿਨ ਇਸ ਲਈ ਉਸ ਵਿੱਚ ਸੈਲਫ ਸਟੱਡੀ ਦੀ ਆਦਤ ਹੋਣਾ ਬਹੁਤ ਜ਼ਰੂਰੀ ਹੈ। ਮੈਂ ਤੁਹਾਨੂੰ ਆਪਣੀ ਉਦਾਹਰਨ ਦੇ ਕੇ ਦੱਸਾਂ ਬਲਰਾਜ ਜੀ, ਮੈਂ ਬੀਐਡ ਕਰਨ ਤੋਂ ਉਪਰੰਤ ਨੌਕਰੀ ਕਰਨ ਲੱਗ ਗਿਆ ਅਤੇ ਉਸ ਤੋਂ ਬਾਅਦ ਮੈਂ 3 ਵਿਸ਼ਿਆਂ ਵਿੱਚ MA ਕੀਤੀ ਬਤੌਰ ਪ੍ਰਾਈਵੇਟ ਕੈਂਡੀਡੇਟ ਔਰ 3 ਵਿੱਚ ਫਸਟ ਡਿਵੀਜ਼ਨ ਮੇਰੀ ਆਈ। ਇਹ ਕਿਉਂ ਪੋਸੀਬਲ ਹੋਇਆ, ਕਿਉਂ ਸੰਭਵ ਹੋਇਆ? ਕਿਉਂਕਿ ਮੈਨੂੰ ਸੈਲਫ ਸਟੱਡੀ ਦੀ ਆਦਤ ਸੀ ਅਤੇ ਆਦਤ ਹੈ। ਆਪਣੇ ਸਿਲੇਬਸ ਦੀਆਂ ਕਿਤਾਬਾਂ ਖਰੀਦ ਲੈਣੀਆਂ ਅਤੇ ਬਿਨਾਂ ਕਾਲਜ ਗਏ ਬਿਨਾਂ ਅਧਿਆਪਕ ਦੇ ਘਰ ਬੈਠੇ ਉਹਨਾਂ ਨੂੰ ਪੜ੍ਹਦੇ ਰਹਿਣਾ ਅਤੇ ਇਮਤਿਹਾਨ ਦੇ ਦੇਣਾ। ਇਸ ਤਰੀਕੇ ਨਾਲ ਸੈਲਫ ਸਟੱਡੀ ਅਜਿਹੇ ਬਹੁਤ ਸਾਰੇ ਵਿਦਿਆਰਥੀਆਂ ਲਈ ਲਾਹੇਵੰਦ ਸਾਬਿਤ ਹੋ ਸਕਦੀ ਹੈ ਜੋ ਕਿਸੇ ਕਰਕੇ ਕਾਲਜਾਂ ਵਿੱਚ ਨਹੀਂ ਜਾ ਸਕਦੇ, ਲੇਕਿਨ ਇਸ ਤਰ੍ਹਾਂ ਉਹ ਆਪਣੀ ਉਚੇਰੀ ਵਿੱਦਿਆ ਨੂੰ ਹਾਸਲ ਕਰਨ ਦੇ ਆ ਆਪਣਾ ਸੁਪਨਾ ਜਿਹੜਾ ਉਹ ਪੂਰਾ ਕਰ ਸਕਦੇ ਆ।
0: ਬਹੁਤ ਅੱਛਾ ਨਵੀਰ ਜੀ, ਲੇਕਿਨ ਜਿਵੇਂ ਤੁਸੀਂ ਕਿਹਾ ਕਿ ਸੈਲਫ ਸਟੱਡੀ ਨਾਲ ਘਰ ਬੈਠੇ ਬਿਨਾਂ ਅਧਿਆਪਕ ਦੇ ਹੀ ਪੜ੍ਹਾਈ ਕੀਤੀ ਜਾ ਸਕਦੀ ਹੈ, ਕੀ ਤੁਹਾਨੂੰ ਨਹੀਂ ਲੱਗਦਾ ਕਿ ਆਉਣ ਵਾਲੇ ਸਮੇਂ ਵਿੱਚ ਇਹ ਆਨਲਾਈਨ ਸਟੱਡੀ ਸਕੂਲ ਸਿਸਟਮ ਦਾ ਬਦਲ ਬਣ ਜਾਵੇਗੀ? ਹੋ ਸਕਦਾ ਹੈ ਇਸ ਨਾਲ ਭਵਿੱਖ ਵਿੱਚ ਸਕੂਲਾਂ ਦੀ ਲੋੜ ਵੀ ਨਾ ਰਹੇ?
1: ਬਲਰਾਜ ਜੀ, ਤੁਸੀਂ ਬਹੁਤ ਵਧੀਆ ਪ੍ਰਸ਼ਨ ਪੁੱਛਿਆ ਔਰ ਮੈਂ ਚਾਹੁੰਦਾ ਸੀ ਕਿ ਇਹ ਪ੍ਰਸ਼ਨ ਆਪਣੀ ਚਰਚਾ ਵਿੱਚ ਜ਼ਰੂਰ ਆਵੇ। ਇੱਥੇ ਮੈਂ ਪਹਿਲਾਂ ਇਹ ਸਪਸ਼ਟ ਕਰ ਦਿਆਂ ਕਿ ਸਕੂਲ ਹੁੰਦਾ ਕੀ ਹੈ। ਸਕੂਲ ਕੇਵਲ ਪ੍ਰੀਖਿਆ ਪਾਸ ਕਰਨ ਵਾਲੀ ਥਾਂ ਨਹੀਂ ਹੈ। ਵਿਦਿਆਰਥੀ ਵਾਸਤੇ ਉਸਦੇ ਸਰਵਪੱਖੀ ਵਿਕਾਸ ਦੀ ਥਾਂ ਹੈ। ਵਿਦਿਆਰਥੀ ਦੀ ਓਵਰਆਲ ਪਰਸਨੈਲਿਟੀ ਡਿਵੈਲਪਮੈਂਟ ਦਾ ਮੁੱਢ ਸਕੂਲ 'ਚੋਂ ਬੱਝਦਾ। ਸਕੂਲ ਵਿੱਚ ਵੱਖ ਵੱਖ ਰੁਚੀਆਂ ਦੇ, ਵੱਖ ਵੱਖ ਪਿਛੋਕੜ ਦੇ, ਵੱਖ ਵੱਖ ਸੁਭਾਵਾਂ ਦੇ ਵਿਦਿਆਰਥੀ ਆਉਂਦੇ ਨੇ। ਉਹ ਇਕੱਠੇ ਖੇਡਦੇ ਨੇ, ਪੜ੍ਹਦੇ ਨੇ, ਬੈਠਦੇ ਨੇ, ਘੁੰਮਦੇ ਨੇ, ਰੋਟੀ ਖਾਂਦੇ ਨੇ ਅਤੇ ਆਪਣੀਆਂ ਦੋਸਤੀਆਂ ਪਾਉਂਦੇ ਨੇ। ਸਵੇਰ ਦੀ ਸਭਾ ਵਿੱਚ ਖੜਾ ਵਖੜਾ ਵਿਦਿਆਰਥੀ ਬਿਨਾਂ ਕਿਸੇ ਪੜ੍ਹਾਈ ਦੇ ਹੀ ਨੈਤਿਕ ਕਦਰਾਂ ਕੀਮਤਾਂ ਦਾ ਪਾਠ ਸਿੱਖ ਜਾਂਦਾ। ਸਕੂਲ ਵਿੱਚ ਵਿਚਰਦਿਆਂ ਉਹ ਮਿਲ ਕੇ ਕੰਮ ਕਰਨ ਦੀ ਆਦਤ ਗ੍ਰਹਿਣ ਕਰਦਾ। ਕਿਸੇ ਹੋਰ ਦੇ ਵਿਚਾਰ ਨੂੰ ਸੁਣਨਾ ਅਤੇ ਅਹਿਮੀਅਤ ਦੇਣਾ ਇਹ ਉਹ ਸਕੂਲ ਤੋਂ ਸਿੱਖਦਾ। ਸਕੂਲ ਤੋਂ ਉਹ ਅਨੁਸ਼ਾਸਨ ਸਿੱਖਦਾ, ਦੁਨੀਆਂ ਵਿੱਚ ਵਿਚਰਨਾ ਸਿੱਖਦਾ ਅਤੇ ਭਵਿੱਖ ਵਿੱਚ ਆਉਣ ਵਾਲੀਆਂ ਚੁਣੌਤੀਆਂ ਦਾ ਮੁਕਾਬਲਾ ਕਿਵੇਂ ਕਰਨਾ ਇਹ ਸਿੱਖਦਾ। ਖੇਡਦੇ ਹੋਏ ਉਹ ਆਪਸੀ ਸਹਿਯੋਗ ਸਿੱਖਦਾ। ਪਹਿਨੀ ਹੋਈ ਇੱਕੋ ਜਿਹੀ ਵਰਦੀ ਤੋਂ ਉਹ ਬਰਾਬਰਤਾ ਦਾ ਪਾਠ ਸਿੱਖਦਾ ਅਤੇ ਇਹ ਸਭ ਉਹ ਘਰ ਬੈਠ ਕੇ ਕੇਵਲ ਕਿਤਾਬਾਂ ਪੜ੍ਹ ਕੇ ਨਹੀਂ ਸਿੱਖ ਸਕਦਾ। ਸਕੂਲ ਉਸਨੂੰ ਪੂਰਨ ਇਨਸਾਨ ਬਣਾਉਂਦਾ। ਤੁਸੀਂ ਦੇਖੋ, ਸਕੂਲ ਦੀਆਂ ਬਣੀਆਂ ਦੋਸਤੀਆਂ ਅਖੀਰਲੇ ਸਾਹ ਤੱਕ ਨਿਭਦੀਆਂ। ਸਕੂਲ ਵਿੱਚ ਬੱਚੇ ਦਾ ਕੇਵਲ ਅਕਾਦਮਿਕ ਵਿਕਾਸ ਹੀ ਨਹੀਂ ਹੁੰਦਾ, ਬਲਕਿ ਉਸਦੇ ਨਾਲ ਨਾਲ ਉਸਦਾ ਭਾਵਨਾਤਮਕ ਵਿਕਾਸ, ਸੱਭਿਆਚਾਰਕ ਵਿਕਾਸ, ਨੈਤਿਕ ਵਿਕਾਸ, ਸਰੀਰਕ, ਮਨੋਵਿਗਿਆਨਿਕ, ਸਮਾਜਿਕ, ਆਤਮਿਕ ਅਤੇ ਮਾਨਸਿਕ ਵਿਕਾਸ ਵੀ ਹੁੰਦਾ। ਬੱਚੇ ਦੇ ਜੀਵਨ ਵਿੱਚ ਅਧਿਆਪਕ ਦਾ ਬਹੁਤ ਵੱਡਾ ਰੋਲ ਹੈ ਅਤੇ ਜੋ

0: ਨੂੰ ਸਕੂਲ ਵਿੱਚ ਹੀ ਪ੍ਰਾਪਤ ਹੁੰਦਾ। ਅਧਿਆਪਕ ਕੇਵਲ ਉਸਨੂੰ ਕਿਤਾਬੀ ਗਿਆਨ ਹੀ ਨਹੀਂ ਦਿੰਦਾ ਬਲਕਿ ਉਸਨੂੰ ਜੀਵਨ ਜਾ ਸਿਖਾਉਂਦਾ, ਉਹਦੇ ਲਈ ਪ੍ਰੇਰਨਾ ਪੁੰਜ ਬਣਦਾ। ਬਲਰਾਜ ਜੀ, ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਮੈਂ ਵੀ ਆਪਣੇ ਇੱਕ ਅਧਿਆਪਕ ਸ਼੍ਰੀ ਰਾਮ ਗੋਪਾਲ ਸਾਗਰ, ਜੋ ਕਿ ਜਲੰਧਰ ਦੇ ਰਹਿਣ ਵਾਲੇ ਨੇ, ਉਹਨਾਂ ਤੋਂ ਪ੍ਰੇਰਿਤ ਹੋ ਕੇ ਅਧਿਆਪਨ ਦੇ ਇਸ ਕਿੱਤੇ ਨਾਲ ਜੁੜਿਆ। ਸੋ ਮੇਰੀ ਬੇਨਤੀ ਹੈ ਕਿ ਸਕੂਲ ਨੂੰ ਤੁਸੀਂ ਕੇਵਲ ਸਿਲੇਬਸ ਦੀ ਪੜ੍ਹਾਈ ਤੱਕ ਜਾਂ ਕਲਾਸਾਂ ਪਾਸ ਕਰਨ ਤੱਕ ਮਹਿਦੂਦ ਨਾ ਰੱਖੋ। ਸਕੂਲ ਦੀ ਧਾਰਨਾ ਇਹ ਸਭ ਤੋਂ ਕਿਤੇ ਵੱਧ ਵਿਸਤ੍ਰਿਤ ਅਤੇ ਵਿਆਪਕ ਹੈ। ਮੇਰੀ ਜਿਹੜੀ ਉੱਪਰ ਕਹੀ ਗੱਲ ਹੈ, ਜੋ ਪ੍ਰਾਈਵੇਟ ਸਕੀਮ ਆਫ ਸਟੱਡੀ ਦੀ ਮੈਂ ਗੱਲ ਕੀਤੀ ਕਿ ਬੱਚਾ ਆਪਣੇ ਘਰ ਬੈਠ ਕੇ ਬਿਨਾਂ ਅਧਿਆਪਕ ਦੇ ਜਾਂ ਬਿਨਾਂ ਕਾਲਜ ਦੇ ਕਿਤਾਬਾਂ ਪੜ੍ਹ ਕੇ ਸੈਲਫ ਸਟੱਡੀ ਨਾਲ ਪੜ੍ਹ ਸਕਦਾ, ਉਹ ਉਚੇਰੀ ਸਿੱਖਿਆ 'ਤੇ ਲਾਗੂ ਹੁੰਦੀ ਹੈ। ਜਦੋਂ ਤੱਕ ਬੱਚਾ ਮਚਿਓਰ ਹੋ ਚੁੱਕਾ, ਉਸ ਦੇ ਵਿੱਚ ਜਿਹੜੀਆਂ ਇਹ ਨੈਤਿਕ ਕਦਰਾਂ ਕੀਮਤਾਂ ਦੇ ਨਾਲ ਨਾਲ ਹੋਰ ਮਨੋਵਿਗਿਆਨਿਕ ਵਿਕਾਸ, ਕਈ ਤਰ੍ਹਾਂ ਦੀਆਂ ਉਹਦੇ ਜਿਹੜੇ ਗੁਣ ਨੇ, ਉਹ ਉੱਭਰ ਕੇ ਬਣ ਚੁੱਕੇ ਨੇ, ਉਹ ਉਹਦੇ ਪਰਸਨੈਲਿਟੀ ਦਾ ਹਿੱਸਾ ਬਣ ਚੁੱਕੇ ਨੇ। ਇਹ ਸੈਲਫ ਸਟੱਡੀ ਦਾ ਕੰਮ ਸਕੂਲੀ ਪੜ੍ਹਾਈ ਦੇ ਦੌਰਾਨ ਉਹਦਾ ਬਦਲ ਨਹੀਂ ਹੋ ਸਕਦਾ। ਹਾਂ, ਸੈਲਫ ਸਟੱਡੀ ਆਪਣੇ ਸਕੂਲ ਐਜੂਕੇਸ਼ਨ ਦਾ ਇੱਕ ਸਹਾਇਕ ਹੋ ਸਕਦਾ, ਲੇਕਿਨ ਉਸਦਾ ਬਦਲ ਕਦੇ ਨਹੀਂ ਹੋ ਸਕਦਾ। ਇਸ ਚੀਜ਼ ਨੂੰ ਸਾਨੂੰ ਕਦੀ ਆਪਣੇ ਅੱਖੋਂ ਪਰੋਖੇ ਨਹੀਂ ਕਰਨਾ ਚਾਹੀਦਾ।
1: ਜੀ ਬਿਲਕੁਲ ਵੀਰ ਜੀ, ਜਿਵੇਂ ਤੁਸੀਂ ਕਿਹਾ ਕਿ ਸਕੂਲ ਕੇਵਲ ਕਿਤਾਬੀ ਪੜ੍ਹਾਈ ਤੱਕ ਸੀਮਿਤ ਨਹੀਂ ਹੈ ਬਲਕਿ ਇਸ ਤੋਂ ਕਿਤੇ ਵੱਧ ਕੇ ਹੈ, ਅਤੇ ਸੈਲਫ ਸਟੱਡੀ ਪੜ੍ਹਾਈ ਦਾ ਇੱਕ ਅੰਗ ਹੀ ਹੈ। ਇੱਕ ਆਖਰੀ ਗੱਲ ਹੋਰ, ਤੁਹਾਨੂੰ ਕੀ ਲੱਗਦਾ ਹੈ ਕਿ ਸੈਲਫ ਸਟੱਡੀ ਵਿੱਚ ਮਾਪਿਆਂ ਅਤੇ ਅਧਿਆਪਕ ਦਾ ਕੀ ਰੋਲ ਹੋ ਸਕਦਾ ਹੈ, ਭਾਵ ਕਿ ਇਸ ਆਦਤ ਨੂੰ ਡਿਵੈਲਪ ਕਰਨ ਲਈ ਇਹਨਾਂ ਦੀ ਕੀ ਭੂਮਿਕਾ ਹੋ ਸਕਦੀ ਹੈ?
0: ਜੀ ਬਲਰਾਜ ਜੀ, ਅਧਿਆਪਕ ਔਰ ਮਾਪੇ, ਇਹ ਸਾਡੀ ਪੜ੍ਹਾਈ ਦਾ ਬਹੁਤ ਵੱਡਾ ਅੰਗ ਨੇ ਔਰ ਇਹਨਾਂ ਦੀ ਬਹੁਤ ਮਹੱਤਵਪੂਰਨ ਭੂਮਿਕਾ ਹੈ। ਸਿਰਫ ਸੈਲਫ ਸਟੱਡੀ ਨਹੀਂ ਬਲਕਿ ਸਮੁੱਚੀ ਪੜ੍ਹਾਈ ਵਿੱਚ ਇਹਨਾਂ ਦੀ ਭੂਮਿਕਾ ਬਹੁਤ ਜ਼ਿਆਦਾ ਅਹਿਮ ਅਤੇ ਵੱਡੀ ਹੈ। ਮੇਰਾ ਮੰਨਣਾ ਹੈ ਕਿ ਸਾਡਾ ਜਿਹੜਾ ਐਜੂਕੇਸ਼ਨ ਸਿਸਟਮ ਹੈ ਜਾਂ ਸਟੱਡੀ ਹੈ, ਇਹ ਇੱਕ ਤਿਪਹੀਆ ਵਾਹਨ ਆਟੋ ਰਿਕਸ਼ਾ ਵਾਂਗ ਹੈ, ਜਿਹਦਾ ਇੱਕ ਪਹੀਆ ਸਟੂਡੈਂਟ ਹੈ, ਦੂਸਰਾ ਅਧਿਆਪਕ ਹੈ ਅਤੇ ਤੀਸਰਾ ਉਹਦੇ ਮਾਪੇ ਹੈ। ਅਤੇ ਜਦੋਂ ਤਿੰਨੇ ਪਹੀਆਂ ਵਿੱਚ, ਤਿੰਨੇ ਟਾਇਰਾਂ ਵਿੱਚ ਠੀਕ ਹਵਾ ਹੋਏਗੀ, ਠੀਕ ਪ੍ਰੈਸ਼ਰ ਹੋਏਗਾ, ਉਹਨਾਂ ਦਾ ਸਾਰਾ ਪਹੀਏ ਠੀਕ ਕੰਮ ਕਰਦੇ ਹੋਣਗੇ, ਤਾਂ ਉਹ ਜਿਹੜਾ ਤਪਈਆ ਵਾਹਨ ਹੈ ਉਹ ਜ਼ਿਆਦਾ ਵਧੀਆ ਤਰੀਕੇ ਨਾਲ ਬਿਨਾਂ ਕਿਸੇ ਰੋਕ ਟੋਕ ਦੇ ਉਹ ਅੱਗੇ ਵੱਧ ਸਕਦਾ। ਅਤੇ ਜਦੋਂ ਇਹ ਤਿੰਨਾਂ ਵਿੱਚੋਂ ਕੋਈ ਇੱਕ ਪਹੀਆ ਵੀ ਠੀਕ ਨਹੀਂ ਕੰਮ ਕਰਦਾ ਤਾਂ ਸਵਾਰੀ ਬੈਠੀ ਹੋਈ ਨੂੰ ਝਟਕੇ ਲੱਗਦੇ। ਇਸੇ ਤਰ੍ਹਾਂ ਸਾਡਾ ਸਕੂਲ ਸਿਸਟਮ ਜਾਂ ਐਜੂਕੇਸ਼ਨ ਸਿਸਟਮ ਵੀ ਅਤੇ ਪਹੀਏ ਵਾਹਣ ਵਾਂਗੂ ਹੈ, ਅਤੇ ਉਹਨੂੰ ਸਮੂਥ ਚੱਲਣ ਵਾਸਤੇ ਇਹਨਾਂ ਤਿੰਨਾਂ ਦਾ ਠੀਕ ਹੋਣਾ ਬਹੁਤ ਜ਼ਰੂਰੀ ਹੈ। ਅਤੇ ਜਿੱਥੋਂ ਤੱਕ ਗੱਲ ਕਰੀਏ ਸੈਲਫ ਸਟੱਡੀ ਵਿੱਚ ਮਾਪਿਆਂ ਦੀ, ਤਾਂ ਉਹਨਾਂ ਨੂੰ ਚਾਹੀਦਾ ਹੈ ਕਿ ਉਹ ਆਪਣੇ ਬੱਚੇ ਨੂੰ ਸੈਲਫ ਸਟੱਡੀ ਲਈ ਹਮੇਸ਼ਾ ਪ੍ਰੇਰਿਤ ਕਰਨ। ਉਹਨਾਂ ਨੂੰ ਬਚਪਨ ਵਿੱਚ ਇਹੋ ਜਿਹੀਆਂ ਕਿਤਾਬਾਂ ਕਹਾਣੀਆਂ ਦੀਆਂ ਲੈ ਕੇ ਦੇਣ ਜਿਹੜੀਆਂ ਅਸੀਂ ਆਪਣੇ ਬਚਪਨ 'ਚ ਪੜ੍ਹਦੇ ਰਹੇ, ਉਹਨਾਂ ਨੂੰ ਉਹ ਸਮਾਨ ਪ੍ਰੋਵਾਈਡ ਕਰਵਾ ਸਕਣ ਜਿੱਥੋਂ ਤੱਕ ਸੰਭਵ ਹੋ ਸਕੇ, ਤਾਂ ਕਿ ਬੱਚਿਆਂ ਦੇ ਵਿੱਚ ਸੈਲਫ ਸਟੱਡੀ ਦੀ ਆਦਤ ਉਹ ਬਣੇ ਅਤੇ ਉਹਨਾਂ ਨੂੰ ਸੈਲਫ ਸਟੱਡੀ ਦਾ ਸਮਾਂ ਦੇਣ। ਜਿਹੜਾ ਸੈਲਫ ਸਟੱਡੀ ਦਾ ਸਮਾਂ ਬੱਚੇ ਨੇ ਨਿਰਧਾਰਿਤ ਕੀਤਾ, ਜਿਵੇਂ ਆਪਾਂ ਪਹਿਲਾਂ ਗੱਲ ਕੀਤੀ ਹੈ ਟਾਈਮ ਟੇਬਲ ਬਣਾ ਕੇ ਰੱਖਣ ਦੀ, ਤਾਂ ਉਸ ਟਾਈਮ ਦੇ ਦੌਰਾਨ ਉਹਨੂੰ ਕੋਈ ਹੋਰ ਕੰਮ ਕਰਨ ਨੂੰ ਨਾ ਕਹਿਣ। ਇਸ ਤੋਂ ਇਲਾਵਾ ਉਹ ਬੱਚੇ ਨੂੰ ਮਾਪੇ ਉਸਦੇ ਪੜ੍ਹੇ ਬਾਰੇ ਪੁੱਛਦੇ ਰਹਿਣ ਅਤੇ ਪ੍ਰੇਰਿਤ ਕਰਦੇ ਰਹਿਣ। ਦੂਜੇ ਪਾਸੇ ਤੁਸੀਂ ਗੱਲ ਕੀਤੀ ਅਧਿਆਪਕ ਦੀ, ਤਾਂ ਅਧਿਆਪਕ ਦੀ ਭੂਮਿਕਾ ਮੇਰੇ ਹਿਸਾਬ ਨਾਲ ਇਸ ਸਾਰੇ ਕੰਮ ਵਿੱਚ ਸਭ ਤੋਂ ਜ਼ਿਆਦਾ ਵੱਡੀ ਹੈ, ਕਿਉਂਕਿ ਬੱਚਾ ਸਭ ਤੋਂ ਜ਼ਿਆਦਾ ਅਧਿਆਪਕ ਦੇ ਕਹੇ 'ਤੇ ਪ੍ਰੇਰਿਤ ਹੁੰਦਾ। ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਅਸੀਂ ਜਦੋਂ ਇਹ ਪ੍ਰਿੰਸੀਪਲ ਦਾ ਟੈਸਟ PPSC ਦਾ ਦਿੱਤਾ, ਅਤੇ ਉਸ ਤੋਂ ਬਾਅਦ ਅਸੀਂ ਸ਼ਾਰਟਲਿਸਟ ਹੋਏ ਔਰ ਇੱਕ ਮੇਰੇ ਦੋਸਤ ਬਣੇ ਇਸ ਦੌਰਾਨ, ਪ੍ਰੀਤ ਇੰਦਰ ਕਈ, ਉਹ ਵੀ ਪ੍ਰਿੰਸੀਪਲ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੰਨਿਆ ਭੀਖੀ ਵਿਖ ਮਾਨਸਾ ਜ਼ਿਲ੍ਹਾ 'ਚ, ਤਾਂ ਉਹਨਾਂ ਨਾਲ ਫੋਨ 'ਤੇ ਕਈ ਵਾਰ ਚਰਚਾ ਹੁੰਦੀ ਸੀ। ਤਾਂ ਇੱਕ ਦਿਨ ਇਸ ਸੈਲਫ ਸਟੱਡੀ ਨੂੰ ਲੈ ਕੇ ਵੀ ਸਾਡੀ ਉੱਤੇ ਚਰਚਾ ਹੋਈ, ਤਾਂ ਉਹਨਾਂ ਨੇ ਆਪਣੀ ਜ਼ਿੰਦਗੀ ਦਾ ਵਾਕਿਆ ਮੇਰੇ ਨਾਲ ਸ਼ੇਅਰ ਕੀਤਾ। ਮੈਂ ਇੱਥੇ ਤੁਹਾਡੇ ਰਾਹੀਂ ਤੁਹਾਡੇ ਸਰੋਤਿਆਂ ਨਾਲ ਇਹ ਸ਼ੇਅਰ ਕਰਨਾ ਚਾਹੂੰਗਾ ਕਿ ਉਹ ਜਦੋਂ ਪਲੱਸ ਵਨ ਵਿੱਚ ਪੜ੍ਹਦੇ ਸੀ ਤਾਂ ਇੱਕ ਦਿਨ ਉਹ ਟਿਊਸ਼ਨ 'ਤੇ ਚਲੇ ਗਏ ਪੜ੍ਹਨ, ਟਿਊਸ਼ਨ ਵਾਲੇ ਕੋਈ ਉੱਥੇ ਪੜ੍ਹਾਉਂਦੇ ਹੋਣਗੇ, ਕੋਚਿੰਗ ਦਿੰਦੇ ਹੋਣਗੇ, ਤਾਂ ਉਸ ਅਧਿਆਪਕ ਨੇ ਉਹਨਾਂ ਨੂੰ ਭਜਾ ਦਿੱਤਾ ਟਿਊਸ਼ਨ ਤੋਂ। ਉਹ ਸਕੂਲ ਦੇ ਹੀ ਅਧਿਆਪਕ ਸੀ ਅਤੇ ਉਹ ਕਹਿੰਦੇ ਜੀ ਮੈਂ ਟਿਊਸ਼ਨ ਪੜ੍ਹਨੀ ਤੁਹਾਡੇ ਕੋਲੋਂ। ਉਹਨਾਂ ਨੇ ਭਜਾ ਦਿੱਤਾ, ਕਹਿੰਦੇ ਟਿਊਸ਼ਨ ਪੜ੍ਹਨ ਦੀ ਕੀ ਲੋੜ ਹੈ, ਤੂੰ ਸਕੂਲ ਨਹੀਂ ਪੜ੍ਹਦਾ, ਤੂੰ ਕਲਾਸ 'ਚ ਨਹੀਂ ਪੜ੍ਹਦਾ, ਕੋਈ ਟਿਊਸ਼ਨ ਪੜ੍ਹਨ ਦੀ ਜ਼ਰੂਰਤ ਨਹੀਂ, ਆਪਣੇ ਅੰਦਰ ਸੈਲਫ ਸਟੱਡੀ ਦੀ ਆਦਤ ਡਿਵੈਲਪ ਕਰੋ,
2: ਤੁਹਾਨੂੰ ਕਿਸੇ ਟਿਊਸ਼ਨ ਦੀ ਜ਼ਰੂਰਤ ਨਹੀਂ ਹੈ। ਹਾਂ, ਤੁਹਾਨੂੰ ਕੋਈ ਮੁਸ਼ਕਿਲ ਹੈ ਤਾਂ ਤੁਸੀਂ ਜਦੋਂ ਮਰਜ਼ੀ ਸਕੂਲ ਵਿੱਚ ਫ੍ਰੀ ਪੀਰੀਅਡ 'ਚ ਆ ਕੇ ਮੇਰੇ ਕੋਲੋਂ ਪੁੱਛ ਸਕਦੇ ਹੋ। ਹੁਣ ਉਸ ਅਧਿਆਪਕ ਨੇ ਸਹੀ ਸੇਧ ਦਿੱਤੀ, ਸਹੀ ਅਗਵਾਈ ਦਿੱਤੀ ਅਤੇ ਪ੍ਰੀਤਿੰਦਰ ਕਈ ਦੱਸਦੇ ਹੈ ਕਿ ਮੈਂ ਉਸ ਦਿਨ ਤੋਂ ਸੈਲਫ ਸਟੱਡੀ ਨੂੰ ਆਪਣੇ ਜੀਵਨ 'ਚ ਧਾਰਿਆ ਅਤੇ ਅੱਜ ਉਹ ਜਿੱਥੇ ਐੱਮ ਐੱਸ ਸੀ ਕਮਿਸਟਰੀ, ਐੱਮ ਏ ਇੰਗਲਿਸ਼ ਕਰ ਚੁੱਕੇ ਹੈ ਅਤੇ ਇਹਦੇ ਨਾਲ ਨਾਲ ਉਹਨਾਂ ਨੇ ਪੀ ਪੀ ਐੱਸ ਸੀ ਦਾ ਇਗਜ਼ਾਮ ਵੀ ਕਲੀਅਰ ਕੀਤਾ, ਇੰਟਰਵਿਊ ਕਲੀਅਰ ਕੀਤੀ ਹੈ। ਔਰ ਮੈਂ ਤੁਹਾਨੂੰ ਦੱਸ ਕੇ ਦੱਸਣਾ ਚਾਹੁੰਦਾ ਹਾਂ ਕਿ ਉਹਨਾਂ ਨੇ ਔਰ ਮੈਂ ਦੋਵਾਂ ਨੇ, ਹੋਰ ਬੜੇ ਸਾਰੇ ਹੋਣਗੇ, ਪਰ ਉਹਨਾਂ ਨੇ ਕੋਈ ਕੋਚਿੰਗ, ਕੋਈ ਇਸ ਤਰ੍ਹਾਂ ਦੀ ਟਿਊਸ਼ਨ ਜਿਹੜੀ ਉਹ ਜ਼ਿੰਦਗੀ ਭਰ ਆਪਣੀ ਪੂਰੀ ਪੜ੍ਹਾਈ ਦੌਰਾਨ ਨਹੀਂ ਲਈ। ਮੈਂ ਇੱਥੇ ਉਹਨਾਂ ਦੀ ਉਦਾਹਰਣ ਕਿਉਂ ਕੋਟ ਕੀਤੀ ਹੈ, ਇਸ ਲਈ ਕੋਟ ਕੀਤੀ ਹੈ ਕਿ ਇੱਕ ਅਧਿਆਪਕ ਦਾ, ਜਿਵੇਂ ਤੁਸੀਂ ਪੁੱਛਿਆ ਕਿ ਕੀ ਰੋਲ ਹੋ ਸਕਦਾ, ਅਗਰ ਉਹਨਾਂ ਨੂੰ ਉਸ ਅਧਿਆਪਕ ਦੀ ਸਹੀ ਸੇਧ ਨਾ ਮਿਲੀ ਹੁੰਦੀ ਤਾਂ ਹੋ ਸਕਦਾ ਉਹ ਸੈਲਫ ਸਟੱਡੀ ਦਾ ਗੁਣ ਆਪਣੀ ਜ਼ਿੰਦਗੀ ਵਿੱਚ ਧਾਰਨ ਕਰ ਹੀ ਨਾ ਪਾਉਂਦੇ। ਸੋ ਅਧਿਆਪਕ ਦਾ ਰੋਲ ਬਹੁਤ ਬਹੁਤ ਮਹੱਤਵਪੂਰਨ ਹੈ ਕਿ ਉਹ ਬੱਚਿਆਂ ਨੂੰ, ਆਪਣੇ ਵਿਦਿਆਰਥੀਆਂ ਨੂੰ ਪੜ੍ਹਨ ਦੀ ਚੇਤਕ ਲਾਵੇ। ਸਕੂਲ ਦੀਆਂ ਲਾਇਬ੍ਰੇਰੀਆਂ, ਜਿਵੇਂ ਮੈਂ ਪਹਿਲਾਂ ਕਹਿ ਚੁੱਕਾ ਕਿ ਇਸ ਕੰਮ ਲਈ ਬਹੁਤ ਵੱਡੀ ਰੂਪ ਵਿੱਚ ਸਹਾਇਕ ਸਿੱਧ ਹੋ ਸਕਦੀਆਂ। ਬੱਚਿਆਂ ਨੂੰ ਪੜ੍ਹਨ ਦੀ ਚੇਤਕ ਲਾਉਣੀ ਇਹ ਅਧਿਆਪਕ ਦੀ ਜ਼ਿੰਮੇਦਾਰੀ ਹੈ। ਔਰ ਮੈਂ ਫਿਰ ਇੱਕ ਗੱਲ ਕਹਿੰਦਾ ਕਿ ਇਹ ਬੜਾ ਵੱਡਾ ਇੱਕ ਵਿਸ਼ਾ ਸੀ, ਦੁਖਾਂਤ ਸੀ ਸਾਡਾ ਇਹ ਕਿ ਅਸੀਂ ਇਸ ਵਿਸ਼ੇ ਨੂੰ ਭੁੱਲੀ ਬੈਠੇ ਸੀ। ਵਿਦਿਆਰਥੀ ਵਿੱਚ ਇਹ ਗੁਣ ਹੋਣਾ ਬਹੁਤ ਜ਼ਰੂਰੀ ਹੈ। ਔਰ ਬੜਾ ਮੈਂ ਸ਼ੁਕਰੀਆ ਅਦਾ ਕਰਨਾ ਚਾਹੁੰਦਾ ਸਿੱਖਿਆ ਵਿਭਾਗ ਦੇ ਸਿੱਖਿਆ ਸਕੱਤਰ ਮਾਣਯੋਗ ਕ੍ਰਿਸ਼ਨ ਕੁਮਾਰ ਜੀ ਦਾ ਕਿ ਉਹਨਾਂ ਦੀ ਇਹ ਦੂਰਅੰਦੇਸ਼ੀ ਹੈ ਕਿ ਇਸ ਕੋਰੋਨਾ ਮਹਾਂਮਾਰੀ ਦੇ ਦੌਰਾਨ ਜਿੱਥੇ ਸਭ ਕੁਛ ਲੋਕਡਾਊਨ ਹੈ, ਇਸ ਸਮੇਂ ਵਿੱਚ ਸਿੱਖਿਆ ਤੰਤਰ ਵੀ ਆਰਾਮ ਨਾਲ ਬੈਠ ਸਕਦਾ ਸੀ ਲੇਕਿਨ ਉਹ ਨਹੀਂ ਬੈਠੇ ਔਰ ਉਹਨਾਂ ਨੇ ਆਪਣੇ ਤੰਤਰ ਨੂੰ ਵੀ ਨਹੀਂ ਬੈਠਣ ਦਿੱਤਾ ਅਤੇ ਇਸ ਵਿਸ਼ੇ 'ਤੇ ਕੰਮ ਕੀਤਾ। ਜਿਵੇਂ ਉਹਨਾਂ ਨੇ ਹੋਰ ਕੰਮਾਂ ਵਿੱਚ ਇੱਕ ਨਵੀਂ ਸੇਧ ਦਿੱਤੀ ਔਰ ਸਿੱਖਿਆ ਦੇ ਸੁਧਾਰਾਂ ਨੂੰ ਦੀ ਅਗਵਾਈ ਕੀਤੀ ਹੈ, ਇਸੇ ਤਰ੍ਹਾਂ ਇਸ ਮੁੱਦੇ 'ਤੇ ਵੀ ਸੈਲਫ ਸਟੱਡੀ ਨੂੰ ਵੀ ਚਰਚਾ ਦਾ ਵਿਸ਼ਾ ਬਣਾਇਆ ਅਤੇ ਸੈਲਫ ਸਟੱਡੀ ਦੀ ਆਦਤ ਬੱਚਿਆਂ ਵਿੱਚ ਪੈਦਾ ਕਰਨ ਦਾ ਇੱਕ ਜਿਹੜੀ ਇਹ ਪਹਿਲਕਦਮੀ ਕੀਤੀ ਹੈ, ਇਹਦਾ ਬੜਾ ਵੱਡਾ ਕ੍ਰੈਡਿਟ ਸਕੱਤਰ ਸਾਹਿਬ ਨੂੰ ਜਾਂਦਾ ਅਤੇ ਮੈਨੂੰ ਉਮੀਦ ਹੈ ਕਿ ਇਹ ਉਹਨਾਂ ਦੀ ਅਗਵਾਈ ਵਿੱਚ ਸਫਲਤਾ ਪ੍ਰਾਪਤ ਕਰੇਗਾ ਅਤੇ ਇੱਕ ਨਵਾਂ ਮੀਲ ਪੱਥਰ ਜਿਹੜਾ ਉਹ ਸਥਾਪਿਤ ਕਰੇਗਾ।
1: ਬਹੁਤ ਬਹੁਤ ਸ਼ੁਕਰੀਆ ਲਵੀਸ਼ ਜੀ, ਅੱਜ ਦੀ ਇਹ ਚਰਚਾ ਬਹੁਤ ਵਧੀਆ ਅਤੇ ਸਾਰਥਕ ਰਹੀ ਹੈ। ਸੈਲਫ ਸਟੱਡੀ ਵਰਗੇ ਅੱਖੋਂ ਪਰੋਖੇ ਹੋ ਚੁੱਕੇ ਵਿਸ਼ੇ 'ਤੇ ਇਹ ਚਰਚਾ ਨਿਸ਼ਚੈ ਹੀ ਵਿਦਿਆਰਥੀਆਂ ਲਈ ਬਹੁਤ ਲਾਹੇਵੰਦ ਸਾਬਿਤ ਹੋਵੇਗੀ ਅਤੇ ਵਿਦਿਆਰਥੀ ਇਸ ਤੋਂ ਸੇਧ ਲੈ ਕੇ ਸੈਲਫ ਸਟੱਡੀ ਦਾ ਗੁਣ ਆਪਣੇ ਅੰਦਰ ਧਾਰਨ ਕਰਨਗੇ ਜੋ ਆਉਣ ਵਾਲੇ ਸਮੇਂ ਵਿੱਚ ਉਹਨਾਂ ਲਈ ਅਤੇ ਸਮੁੱਚੇ ਪੰਜਾਬ ਲਈ ਕਈ ਤਰ੍ਹਾਂ ਨਾਲ ਲਾਹੇਵੰਦ ਸਾਬਿਤ ਹੋਵੇਗਾ। ਤੁਸੀਂ ਅੱਜ ਆਪਣਾ ਕੀਮਤੀ ਸਮਾਂ ਕੱਢ ਕੇ ਸਾਡੇ ਨਾਲ ਇਸ ਚਰਚਾ ਵਿੱਚ ਸ਼ਾਮਲ ਹੋਏ, ਇਸ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ।
0: ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਬਲਰਾਜ ਜੀ।
1: ਸਰੋਤਿਓ, ਦੁਆਬਾ ਰੇਡੀਓ ਆਸ ਕਰਦਾ ਹੈ ਕਿ ਉਸਦੇ ਸਰੋਤਿਆਂ ਅਤੇ ਵਿਦਿਆਰਥੀਆਂ ਨੇ ਇਸ ਖੂਬਸੂਰਤ ਚਰਚਾ ਦਾ ਲੁਤਫ ਉਠਾਇਆ ਹੋਵੇਗਾ। ਸਾਡੇ ਨਾਲ ਜੁੜਨ ਲਈ ਸਾਰਿਆਂ ਦਾ ਧੰਨਵਾਦ ਜੀ।

0: ದ್ವಾಪ ರೇಡಿಯೋ.
1: ਦੋਸਤੋ ਦੁਆਬਾ ਰੇਡੀਓ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਮੈਂ ਸੁਖਵੀਰ ਜੋਗਾ ਲੈ ਕੇ ਆਇਆ ਹਾਂ ਤੁਹਾਡੇ ਲਈ ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ। ਜਿਵੇਂ ਕਿ ਆਪਾਂ ਸਾਰੇ ਜਾਣਦੇ ਹਾਂ ਕਿ ਹਰ ਵਿਦਿਆਰਥੀ, ਨੌਜਵਾਨ ਅਤੇ ਉਹਨਾਂ ਦੇ ਮਾਤਾ ਪਿਤਾ ਦਾ ਇੱਕ ਨਿਸ਼ਾਨਾ ਹੁੰਦਾ ਹੈ ਕਿ ਉਹਨਾਂ ਦਾ ਬੱਚਾ ਪੜ੍ਹ ਲਿਖ ਕੇ ਕਿਸੇ ਚੰਗੇ ਕੰਮ ਕਾਰ ਉੱਤੇ ਲੱਗ ਜਾਵੇ, ਤਾਂ ਕਿ ਉਹ ਇੱਜ਼ਤ ਨਾਲ ਚਾਰ ਪੈਸੇ ਕਮਾਉਣ ਵਾਲਾ ਬਣ ਕੇ ਆਪਣੇ ਭਵਿੱਖ ਨੂੰ ਵਧੀਆ ਢੰਗ ਨਾਲ ਜੀ ਸਕੇ। ਇੱਕ ਪਾਸੇ ਜਿੱਥੇ ਬੇਰੁਜ਼ਗਾਰ ਨੌਜਵਾਨਾਂ ਦੀ ਭੀੜ ਹਰ ਦਿਨ ਵੱਧ ਰਹੀ ਹੈ, ਉੱਥੇ ਬਹੁਤ ਸਾਰੇ ਖੇਤਰ ਅਜਿਹੇ ਵੀ ਹਨ ਜਿਨ੍ਹਾਂ ਬਾਰੇ ਉਹਨਾਂ ਨੂੰ ਜਾਣਕਾਰੀ ਨਹੀਂ ਹੈ। ਅੱਜ ਦਾ ਵਿਸ਼ਾ ਹੈ ਮੀਡੀਆ ਦੇ ਖੇਤਰ ਵਿੱਚ ਰੋਜ਼ਗਾਰ ਦੇ ਮੌਕੇ। ਮੀਡੀਆ ਬੜੀ ਚਕਾਚੌਂਦ ਵਾਲਾ ਖੇਤਰ ਹੈ ਜਿਸ ਵਿੱਚ ਪੈਸਾ ਵੀ ਬਹੁਤ ਹੈ, ਪਰ ਇਹ ਬੜੀ ਜ਼ਿੰਮੇਵਾਰੀ ਨਾਲ ਨਿਭਾਉਣ ਵਾਲਾ ਕਾਰਜ ਹੈ। ਇਸ ਵਿਸ਼ੇ ਉੱਤੇ ਗੱਲਬਾਤ ਕਰਨ ਲਈ ਸਾਡੇ ਨਾਲ ਮਹਿਮਾਨ ਹਨ ਮੈਡਮ ਸਹਿਬਾਨਾ ਜੀ, ਜੋ ਕਿ ਜ਼ਿਲ੍ਹਾ ਰੁਜ਼ਗਾਰ ਅਤੇ ਉੱਦਮ ਬਿਊਰੋ ਬਰਨਾਲਾ ਵਿੱਚ ਕਰੀਅਰ ਕੌਂਸਲਰ ਹਨ। ਸਹਿਬਾਨਾ ਜੀ, ਬਹੁਤ ਬਹੁਤ ਸਵਾਗਤ ਹੈ ਤੁਹਾਡਾ ਦੁਆਬਾ ਰੇਡੀਓ ਉੱਤੇ ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ ਦੇ ਵਿੱਚ।
2: ਧੰਨਵਾਦ ਜੀ, ਬਹੁਤ ਬਹੁਤ ਧੰਨਵਾਦ।
1: ਹਾਂਜੀ, ਆਪਾਂ ਸ਼ੁਰੂਆਤ ਕਰਾਂਗੇ। ਮੈਡਮ, ਗੱਲ ਕਰਨੀ ਚਾਹਾਂਗਾ ਮੀਡੀਆ ਦੇ ਖੇਤਰ ਵਿੱਚ ਰੁਜ਼ਗਾਰ ਦੇ ਮੌਕਿਆਂ ਬਾਰੇ ਆਪਾਂ ਗੱਲ ਕਰਨੀ ਹੈ।
2: ਹਾਂਜੀ,
1: ਇਸ ਖੇਤਰ ਦੇ ਵਿੱਚ ਮੀਡੀਆ ਦੇ ਵਿੱਚ ਕਿਹੜੇ ਕਿਹੜੇ ਕੰਮ ਆ ਜਾਂਦੇ ਨੇ?
2: ਜਦੋਂ ਅਸੀਂ ਮੀਡੀਆ ਦੀ ਗੱਲ ਕਰਦੇ ਹਾਂ ਤਾਂ ਬੇਸਿਕਲੀ ਅਸੀਂ ਸੰਚਾਰ ਦੀ ਗੱਲ ਕਰ ਰਹੇ ਹੁੰਦੇ ਹਾਂ।
1: ਹਾਂਜੀ,
2: ਤੇ ਅੱਜ ਦੇ ਦੌਰ ਵਿੱਚ ਅਜਿਹਾ ਕੋਈ ਵੀ ਕੰਮ ਨਹੀਂ ਹੈ ਜਿਹੜਾ ਸੰਚਾਰ ਦੇ ਬਿਨਾਂ ਸੰਭਵ ਹੈ।
1: ਬਿਲਕੁਲ ਜੀ,
2: ਮੀਡੀਆ ਦਾ ਖੇਤਰ ਬਹੁਤ ਹੀ ਜ਼ਿਆਦਾ ਵਿਸ਼ਾਲ ਹੋ ਚੁੱਕਿਆ ਹੈ ਹੁਣ।
1: ਹਾਂਜੀ,
2: ਇਹਨਾਂ ਚ ਸਭ ਤੋਂ ਪਹਿਲਾਂ ਪ੍ਰਿੰਟ ਮੀਡੀਆ ਜਿੱਦਾਂ ਕਿ ਅਖਬਾਰ ਹੋ ਗਏ, ਮੈਗਜ਼ੀਨਸ ਹੋ ਗਏ, ਇਹ ਸਾਰਾ ਸਾਡਾ ਪ੍ਰਿੰਟ ਮੀਡੀਆ ਆ ਜਾਂਦਾ ਹੈ ਜਿਹੜਾ ਕਿ ਬਹੁਤ ਹੀ ਪੁਰਾਣਾ ਵੀ ਹੈ।
1: ਹਾਂਜੀ,
2: ਤੇ ਇਸ ਤੋਂ ਇਲਾਵਾ ਨਾਲ ਹੀ ਇਹਦੇ ਇਲੈਕਟ੍ਰੋਨਿਕ ਮੀਡੀਆ ਵੀ ਜੁੜ ਜਾਂਦਾ ਹੈ, ਜਿਹੜਾ ਕਿ ਜਿਹਦੇ ਵਿੱਚੋਂ ਅਸੀਂ ਸਭ ਤੋਂ ਜ਼ਿਆਦਾ ਵਾਕਿਫ ਹੀ ਹਾਂ। ਮੋਸਟਲੀ ਅਸੀਂ ਟੀਵੀ ਚੈਨਲਸ ਦੇਖਦੇ ਰਹਿੰਦੇ ਹਾਂ, ਟੀਵੀ ਹੋ ਗਿਆ, ਰੇਡੀਓ ਹੋ ਗਿਆ, ਯੂਟਿਊਬ, ਇਹ ਸਾਰੀਆਂ ਜੋ ਇਲੈਕਟ੍ਰੋਨਿਕ ਮੀਡੀਆ ਦੇ ਵਿੱਚ ਆ ਜਾਂਦੀਆਂ ਨੇ।
1: ਹਾਂਜੀ,
2: ਤੇ ਇਸ ਤੋਂ ਇਲਾਵਾ ਮੀਡੀਆ ਦੇ ਖੇਤਰ ਵਿੱਚ ਪਬਲਿਕ ਰਿਲੇਸ਼ਨ ਹੋ ਗਿਆ, ਐਡਵਰਟਾਈਜ਼ਿੰਗ, ਫੋਟੋਗ੍ਰਾਫੀ, ਵੀਡੀਓਗ੍ਰਾਫੀ ਵਰਗੇ ਖੇਤਰ ਵੀ ਜੁੜ ਜਾਂਦੇ ਨੇ।
1: ਹਾਂਜੀ,
2: ਤੇ ਅੱਜ ਕੱਲ ਇੰਟਰਨੈਟ ਦਾ ਜ਼ਮਾਨਾ ਹੋਣ ਕਰਕੇ ਕਈ ਹੋਰ ਨਵੀਆਂ ਟਰਮਸ ਵੀ ਮੀਡੀਆ ਦੇ ਨਾਲ ਜੁੜ ਚੁੱਕੀਆਂ ਨੇ, ਜਿੱਦਾਂ ਨਿਊ ਮੀਡੀਆ ਨੇ ਜਨਮ ਲੈ ਲਿਆ ਹੈ, ਜਿੱਦਾਂ ਕਿ ਆਨਲਾਈਨ ਰੇਡੀਓ, ਆਨਲਾਈਨ ਟੀਵੀ, ਆਨਲਾਈਨ ਵੈਬ ਚੈਨਲਸ, ਤੇ ਵੱਖਰੀਆਂ ਵੱਖਰੀਆਂ ਨਿਊਜ਼ ਵੈਬਸਾਈਟਸ ਹੋ ਗਿਆ, ਪੋਰਟਲਸ ਹੋ ਗਏ, ਐਪਲੀਕੇਸ਼ਨਸ ਹੋ ਗਈਆਂ, ਡਿਫਰੈਂਟ ਡਿਫਰੈਂਟ ਯੂਟਿਊਬ ਨਿਊਜ਼ ਚੈਨਲਸ ਹੋ ਗਏ, ਤੇ ਇਹ ਸਾਰੀਆਂ ਚੀਜ਼ਾਂ ਨੇ ਸਾਡੇ ਮੀਡੀਆ ਦੇ ਜੋ ਖੇਤਰ ਨੂੰ ਹੋਰ ਵੀ ਜ਼ਿਆਦਾ ਵਿਸ਼ਾਲ ਕਰ ਦਿੱਤਾ ਹੈ। ਤੇ ਇਸ ਦੇ ਨਾਲ ਹੀ ਮੀਡੀਆ ਦੇ ਨਾਲ ਜੁੜੀਆਂ ਹੋਈਆਂ ਇੱਕ ਹੋਰ ਖੇਤਰ ਜਿਹਨੂੰ ਅਸੀਂ ਟੈਕਨੋਲੋਜੀ, ਜਿਹੜੀ ਟੈਕਨੋਲੋਜੀ ਮੀਡੀਆ ਦੇ ਵਿੱਚ ਯੂਜ਼ ਹੁੰਦੀ ਹੈ, ਉਸਨੂੰ ਮੀਡੀਆ ਟੈਕਨੀਸ਼ੀਅਨਸ ਆਖ ਸਕਦੇ ਹਾਂ, ਇਹ ਖੇਤਰ ਵੀ ਸਾਡੇ ਮੀਡੀਆ ਦੇ ਖੇਤਰ ਦੇ ਨਾਲ ਜੁੜਿਆ ਹੋਇਆ ਖੇਤਰ ਹੀ ਹੈ।
1: ਬਿਲਕੁਲ ਜੀ, ਅੱਗੇ ਆਪਾਂ ਗੱਲ ਕਰਾਂਗੇ ਵੀ ਜਿਵੇਂ ਤੁਸੀਂ ਗੱਲ ਕੀਤੀ ਹੈ ਪ੍ਰਿੰਟ ਮੀਡੀਆ ਦੀ।
2: ਹਾਂਜੀ,
1: ਪ੍ਰਿੰਟ ਮੀਡੀਆ ਦੇ ਵਿੱਚ ਸਾਡੇ ਨੌਜਵਾਨਾਂ ਲਈ ਕਿਹੜੇ ਕਿਹੜੇ ਕੰਮ ਉਪਲਬਧ ਹਨ?
2: ਪ੍ਰਿੰਟ ਮੀਡੀਆ ਜੋ ਹੈ ਇੱਕ ਸਾਡਾ ਬੜਾ ਹੀ ਪੁਰਾਣਾ ਮੀਡੀਆ ਹੈ, ਜਿਹਦੇ ਵਿੱਚ ਅਖਬਾਰ, ਮੈਗਜ਼ੀਨਸ ਆ ਜਾਂਦੀਆਂ ਨੇ, ਤੇ ਇਹਦੇ ਵਿੱਚ ਅਕਸਰ ਹੀ ਨੌਜਵਾਨ ਜਦੋਂ ਕੋਰਸ ਕੰਪਲੀਟ ਕਰਦੇ ਆ ਤਾਂ ਉਹਨਾਂ ਨੂੰ ਪਹਿਲਾਂ ਐਜ਼ ਅ ਟ੍ਰੇਨੀ ਪੱਤਰਕਾਰ ਭਰਤੀ ਕੀਤਾ ਜਾਂਦਾ ਹੈ ਪ੍ਰਿੰਟ ਮੀਡੀਆ ਦੇ ਵਿੱਚ।
1: ਅੱਛਾ ਜੀ,
2: ਤੇ ਫਿਰ ਉਹ ਆਪਣੇ ਹਾਰਡਵਰਕ ਨਾਲ ਹੌਲੀ ਹੌਲੀ ਪ੍ਰੋਗਰੈਸ ਕਰਦੇ ਹੋਏ ਉਹ ਸਬ ਐਡੀਟਰ ਦੀਆਂ ਪੋਸਟਾਂ ਤੱਕ ਚਲੇ ਜਾਂਦੇ ਨੇ, ਦੈਨ ਉਹ ਐਡੀਟਰ ਦੀ ਪੋਸਟ ਤੱਕ ਵੀ ਚਲੇ ਜਾਂਦੇ ਨੇ। ਤੇ ਇਸ ਦੇ ਨਾਲ ਹੀ ਮੈਂ ਇੱਕ ਚੀਜ਼ ਹਾਈਲਾਈਟ ਜਿਹੜੀ ਇੱਥੇ ਕਰਨਾ ਚਾਹਾਂਗੀ ਕਿ ਇਹ ਪੋਸਟਾਂ ਤੱਕ ਪਹੁੰਚਣ ਲਈ ਜਾਂ ਫਿਰ ਇਸ ਖੇਤਰ ਦੇ ਵਿੱਚ ਸਫਲਤਾ ਹਾਸਲ ਕਰਨ ਦੇ ਲਈ ਜੋ ਇੱਕ ਪਰਸਨ ਦੇ ਵਿੱਚ ਐਬਿਲਿਟੀ ਹੋਣੀ ਚਾਹੀਦੀ ਹੈ, ਉਹ ਹੋਣੀ ਚਾਹੀਦੀ ਹੈ ਕਿ ਲੈਂਗੁਏਜ ਵਿੱਚ ਮੁਹਾਰਤ ਹੋਣਾ ਬਹੁਤ ਜ਼ਰੂਰੀ ਹੈ।
1: ਬਿਲਕੁਲ ਜੀ, ਹਾਂਜੀ,
2: ਵਿਅਕਤੀ ਦਾ ਅਗਰ ਉਹ ਜਰਨਲਿਜ਼ਮ ਐਂਡ ਮਾਸ ਕਮਿਊਨੀਕੇਸ਼ਨ ਦੇ ਵਿੱਚ ਜਾਣਾ ਚਾਹੁੰਦਾ ਹੈ, ਉਸ 'ਚ ਸਫਲਤਾ ਹਾਸਲ ਕਰਨਾ ਚਾਹੁੰਦਾ ਹੈ, ਤਾਂ ਉਸਨੂੰ ਲੈਂਗੁਏਜ ਦਾ ਗਿਆਨ ਹੋਣਾ ਬਹੁਤ ਜ਼ਰੂਰੀ ਹੈ। ਭਾਸ਼ਾ ਦੀ ਮੁਹਾਰਤ ਦੇ ਨਾਲ ਹੀ ਬੱਚਾ ਬਹੁਤ ਅੱਗੇ ਦੀ ਅੱਗੇ ਪਹੁੰਚ ਸਕਦਾ ਹੈ। ਅਗਰ ਕਿਸੇ ਨੂੰ ਅੱਛਾ ਰਾਈਟਰ ਰਾਈਟਿੰਗ ਸਕਿੱਲਸ ਨੇ, ਕਿਸੇ ਦੇ ਵਿੱਚ ਰਾਈਟਿੰਗ ਸਕਿੱਲਸ ਨੇ, ਤੇ ਉਹ ਆਪਣੇ ਲਿਖੇ ਹੋਏ ਵਿਸ਼ੇ ਨੂੰ ਅੱਛੇ ਤਰੀਕੇ ਦੇ ਨਾਲ ਬੜੇ ਬਿਊਟੀਫੁਲ ਸ਼ਬਦਾਂ ਦੇ ਵਿੱਚ ਐਕਸਪ੍ਰੈਸ ਕਰ ਸਕਦਾ ਹੈ, ਤਾਂ ਉਹ ਸਾਰੀਆਂ ਚੀਜ਼ਾਂ ਦੇ ਨਾਲ ਉਹਦੀ ਸਕਸੈਸ ਦੇ ਚਾਂਸਸ ਜਿਹੜੇ ਨੇ ਥੋੜੇ ਹੋਰ ਵੱਧ ਜਾਂਦੇ ਨੇ।
1: ਹਾਂਜੀ, ਪ੍ਰਿੰਟ ਮੀਡੀਆ ਦੇ ਵਿੱਚ ਤਾਂ ਭਾਸ਼ਾ ਦਾ ਜਿਹੜਾ ਗਿਆਨ ਹੋਣਾ,
2: ਹਾਂ,
1: ਤੇ ਜਾਂ ਕੰਪਿਊਟਰ ਟਾਈਪਿੰਗ, ਇਹਦਾ ਹੋਰ ਵੀ ਜ਼ਿਆਦਾ ਮਹੱਤਵ ਹੈ।
2: ਬਿਲਕੁਲ, ਇਸ ਦੇ ਨਾਲ ਹੀ ਜਿੱਦਾਂ ਇੱਕ ਵਿਅਕਤੀ ਨੂੰ ਅਗਰ ਭਾਸ਼ਾ ਮਲਟੀ ਲੈਂਗੁਏਜਸ ਆਉਂਦੀਆਂ ਨੇ, ਜ਼ਿਆਦਾ ਭਾਸ਼ਾ ਆਉਂਦੀਆਂ ਨੇ, ਜਿਵੇਂ ਉਸਨੂੰ ਇੰਗਲਿਸ਼, ਪੰਜਾਬੀ, ਹਿੰਦੀ, ਉਰਦੂ, ਭਾਸ਼ਾਵਾਂ ਦਾ ਗਿਆਨ ਹੈ ਤਾਂ ਉਹ
1: ਹਾਂਜੀ
2: ਐਜ਼ ਅ ਟਰਾਂਸਲੇਟਰ ਵੀ ਕੰਮ ਕਰ ਸਕਦਾ ਹੈ ਮੀਡੀਆ ਦੇ ਵਿੱਚ।
1: ਬਿਲਕੁਲ
2: ਤੇ ਇਹਦੇ ਨਾਲ ਹੀ ਜਿੱਦਾਂ ਤੁਸੀਂ ਕਿਹਾ ਕੰਪਿਊਟਰ ਨੌਲੇਜ ਦਾ ਹੋਣਾ ਬਹੁਤ ਜ਼ਰੂਰੀ ਹੈ ਅੱਜ ਦੇ ਟਾਈਮ
1: ਹਾਂਜੀ
2: ਵਿੱਚ। ਅਗਰ ਕੋਈ ਪ੍ਰਿੰਟ ਮੀਡੀਆ ਦੇ ਵਿੱਚ ਇੰਟਰਸਟ ਰੱਖਦਾ ਹੈ ਤਾਂ ਉਹਨੂੰ ਜਿਹੜੀ ਭਾਸ਼ਾ ਦੇ ਵਿੱਚ ਮੁਹਾਰਤ ਹਾਸਲ ਹੈ ਉਸ ਭਾਸ਼ਾ ਦੇ ਵਿੱਚ ਉਸਨੂੰ ਟਾਈਪਿੰਗ ਆਉਣਾ ਬਹੁਤ ਜ਼ਰੂਰੀ ਹੈ।
1: ਸਹੀ ਗੱਲ ਹੈ ਜੀ।
2: ਤੇ ਟਾਈਪਿੰਗ ਦੇ ਨਾਲ ਨਾਲ ਹੀ ਜਿੱਦਾਂ ਅਗਰ ਉਸਨੂੰ ਕੰਪਿਊਟਰ ਦੀ ਥੋੜੀ ਨੌਲੇਜ ਹੁੰਦੀ ਹੈ ਤਾਂ ਉਹ ਪੇਜ ਡਿਜ਼ਾਈਨ ਕਰ ਸਕਦਾ ਹੈ, ਲੇਆਊਟ ਡਿਜ਼ਾਈਨਰ ਦਾ ਕੰਮ ਵੀ ਕਰ ਸਕਦਾ ਹੈ ਮੀਡੀਆ ਦੇ
1: ਹਾਂਜੀ
2: ਵਿੱਚ। ਤੇ ਇਹਦੇ ਨਾਲ ਹੀ ਉਹਨੂੰ ਥੋੜੇ ਛੋਟੇ ਛੋਟੇ ਸੋਫਟਵੇਅਰ ਜਿੱਦਾਂ ਜਿਹਨੂੰ ਅਸੀਂ ਪੇਜ ਮੇਕਰ ਜਾਂ ਕੁਆਰਕ ਸਪ੍ਰੈਡਸ ਬੋਲਦੇ ਹਾਂ ਤਾਂ ਇਹਨਾਂ ਦੀ ਵੀ ਨੌਲੇਜ ਅਗਰ ਥੋੜੀ ਬਹੁਤ ਹੁੰਦੀ ਹੈ ਤਾਂ
1: ਹਾਂਜੀ
2: ਉਸਦੀ ਸਕਸੈਸ ਦੇ ਜੋ ਚਾਂਸਸ ਹੈ ਉਹ ਥੋੜੇ ਹੋਰ ਵੱਧ ਜਾਂਦੇ ਨੇ।
1: ਅੱਜ ਕੱਲ੍ਹ ਤਾਂ ਇਹ ਵੀ ਹੈਗਾ ਵੀ ਜਿਹੜੇ ਅਖਬਾਰ ਨੇ ਉਹ ਨੈਸ਼ਨਲ ਪੱਧਰ
2: ਹਾਂਜੀ
1: ਤੇ ਛਪਦੇ ਆ ਜਾਂ ਸਟੇਟ ਪੱਧਰ ਤੇ ਛਪਦੇ ਆ, ਉਸ ਤੋਂ
2: ਹਾਂਜੀ
1: ਬਾਅਦ ਉਹਨਾਂ ਨੇ ਸਾਰਿਆਂ ਨੇ ਜ਼ਿਲ੍ਹਿਆਂ ਦੇ ਵਿੱਚ ਆਪਣੇ ਆਪਣੇ ਦਫ਼ਤਰ ਖੋਲ੍ਹੇ ਹੋਏ ਆ,
2: ਹਾਂਜੀ
1: ਜ਼ਿਲ੍ਹਿਆਂ ਦੇ ਵਿੱਚ ਵੀ ਜਿਹੜਾ ਹੈਗਾ ਕੰਮ ਮਿਲ
2: ਹਾਂ
1: ਸਕਦਾ ਮੇਰੇ
2: ਬਿਲਕੁਲ
1: ਖਿਆਲ ਦੇ ਵਿੱਚ।
2: ਹਾਂਜੀ ਹਾਂ, ਡਿਸਟ੍ਰਿਕਟ ਲੈਵਲ ਤੇ ਵੀ ਪੋਸਟਾਂ ਹੋ ਜਾਂਦੀਆਂ ਨੇ
1: ਹਾਂਜੀ
2: ਔਰ ਜ਼ਿਲ੍ਹਿਆਂ ਦੇ ਸਟੇਟ ਪੱਧਰ ਦੇ ਉੱਪਰ ਵੀ ਇਸ ਦੇ ਵਿੱਚ ਬਹੁਤ ਸਾਰੀਆਂ ਪੋਸਟਾਂ ਹੁੰਦੀਆਂ ਨੇ। ਤੇ ਇਸ ਦੇ ਵਿੱਚ ਪ੍ਰਾਈਵੇਟ ਤੇ ਗਵਰਨਮੈਂਟ ਦੋਨੋਂ ਹੀ ਸੈਕਟਰਸ ਸਾਡੇ ਲਈ ਓਪਨ ਰਹਿੰਦੇ ਨੇ। ਅਗਰ ਕੋਈ ਪਰਸਨ
1: ਪ੍ਰਾਈਵੇਟ ਜਾਂ ਸਰਕਾਰੀ ਖੇਤਰ ਦੀ ਗੱਲ ਕਰਨ ਦੇ ਨਾਲ ਨਾਲ ਜੇ ਆਪਾਂ ਉਸ ਤੋਂ ਪਹਿਲਾਂ ਗੱਲ ਕਰੀਏ ਵੀ ਇਹਦੇ ਲਈ ਕੋਰਸ ਕਿਹੜੇ ਕਿਹੜੇ ਕਰਨੇ ਚਾਹੀਦੇ ਨੇ
2: ਜੀ? ਹਾਂਜੀ,
1: ਜਾਂ ਕਰਵਾਏ ਜਾਂਦੇ ਨੇ ਜਿਹੜੇ ਕੋਰਸ?
2: ਹਾਂਜੀ, ਕਾਫੀ ਅਗਰ ਮੈਂ ਪੰਜਾਬ ਦੇ ਵਿੱਚ ਆਪਾਂ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਕਾਫੀ ਅੱਛੀਆਂ ਯੂਨੀਵਰਸਿਟੀਜ਼ ਪਲੱਸ ਕਾਲਜਸ ਹੈਗੇ ਨੇ ਜਿਹੜੇ ਮਾਸਟਰਸ ਐਂਡ ਗ੍ਰੈਜੂਏਸ਼ਨ ਇਨ ਮਾਸ ਕਮਿਊਨੀਕੇਸ਼ਨ ਐਂਡ ਜਰਨਲਿਜ਼ਮ ਚ ਕਰਵਾਉਂਦੇ ਆ। ਤਾਂ ਸਭ ਤੋਂ ਪਹਿਲਾਂ ਆਪਾਂ ਗੱਲ ਕਰਾਂਗੇ ਜਿਵੇਂ ਪੰਜਾਬੀ ਯੂਨੀਵਰਸਿਟੀ ਦਾ ਜਰਨਲਿਜ਼ਮ ਡਿਪਾਰਟਮੈਂਟ ਹੈ, ਉਹ ਆਫਰ ਕਰਦਾ ਹੈ BA JMC ਗ੍ਰੈਜੂਏਸ਼ਨ, ਹਾਂਜੀ BA ਇਨ ਜਰਨਲਿਜ਼ਮ ਐਂਡ ਮਾਸ ਕਮਿਊਨੀਕੇਸ਼ਨ, ਜਿਹਦੇ ਲਈ ਉਹ ਆਪਣਾ ਇੱਕ ਸਪੈਸ਼ਲ ਐਂਟਰੈਂਸ ਐਗਜ਼ਾਮ ਲੈਂਦਾ ਹੈ। ਜੋ ਬੱਚੇ ਦਾ ਐਂਟਰੈਂਸ ਐਗਜ਼ਾਮ ਕਲੀਅਰ ਹੋ ਜਾਂਦਾ ਹੈ ਤਾਂ ਉਹਨਾਂ ਬੱਚਿਆਂ ਨੂੰ ਗ੍ਰੈਜੂਏਸ਼ਨ ਦੇ ਵਿੱਚ ਉੱਥੇ BA ਮਤਲਬ ਗ੍ਰੈਜੂਏਸ਼ਨ ਦੇ ਵਿੱਚ ਉੱਥੇ ਐਡਮਿਸ਼ਨ ਮਿਲ ਜਾਂਦੀ ਹੈ। ਤੇ ਇਸ ਦੇ ਨਾਲ ਹੀ ਉਹ ਗ੍ਰੈਜੂਏਸ਼ਨ ਤੋਂ ਬਾਅਦ ਮਾਸਟਰਸ ਲਈ ਵੀ ਉੱਥੇ ਸੇਮ ਹੀ ਡਿਪਾਰਟਮੈਂਟ ਚ ਅਪਲਾਈ ਕਰ ਸਕਦਾ ਹੈ। ਬੜਾ ਹੀ ਅੱਛਾ ਡਿਪਾਰਟਮੈਂਟ ਮੰਨਿਆ ਜਾਂਦਾ ਹੈ ਪੰਜਾਬੀ ਯੂਨੀਵਰਸਿਟੀ ਦਾ ਇਹ ਡਿਪਾਰਟਮੈਂਟ। ਤੇ ਇਸ ਦੇ ਨਾਲ ਇੱਕ ਹੋਰ ਡਿਪਾਰਟਮੈਂਟ ਵੀ ਹੈ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਹੀ ਜਿਹੜਾ BJMC ਕਰਵਾਉਂਦਾ ਹੈ। ਇਹ ਜਿਹੜੀ BJMC ਹੈ ਉਹ ਹੈਗੀ ਮੇਨ ਫਿਲਮ ਟੀਵੀ ਐਂਡ ਫਿਲਮਸ ਦੇ ਵਿੱਚ। ਮਤਲਬ ਅਗਰ ਕੋਈ ਪਰਸਨ ਇਲੈਕਟ੍ਰੋਨਿਕ ਮੀਡੀਆ ਦੇ ਵਿੱਚ ਜਾਣਾ ਚਾਹੁੰਦਾ ਹੈ ਤਾਂ ਉਹਦੇ ਲਈ ਇਹ ਬੈਸਟ ਆਪਸ਼ਨ ਹੈ। ਔਰ ਜੋ ਮੈਂ ਪਹਿਲਾਂ ਦੱਸ ਚੁੱਕੀ ਹਾਂ ਉਹ ਜਿਹੜੀ ਹੈ ਉਹ ਸਾਰਾ ਜਰਨਲਿਜ਼ਮ ਐਂਡ ਮਾਸ ਕਮਿਊਨੀਕੇਸ਼ਨ ਜੋ ਜਿੱਦਾਂ ਪ੍ਰਿੰਟ ਮੀਡੀਆ ਪਲੱਸ ਇਲੈਕਟ੍ਰੋਨਿਕ ਮੀਡੀਆ ਉਹ ਦੋਨੋਂ ਹੀ ਸ਼ਾਮਿਲ ਹੋ ਜਾਂਦੇ ਨੇ ਉਹਦੇ ਵਿੱਚ। ਤੇ ਇਹ ਜਿਹੜਾ ਸੈਕਿੰਡ ਵਾਲਾ ਹੈ ਇਹ ਸਪੈਸੀਫਾਈਡ ਟੀਵੀ ਐਂਡ ਫਿਲਮਸ ਦੇ ਲਈ ਹੁੰਦਾ ਹੈ।
1: ਹਾਂਜੀ, ਇਲੈਕਟ੍ਰੋਨਿਕ ਮੀਡੀਆ ਦੀ ਗੱਲ ਕਰ ਲੈਂਦੇ ਆਪਾਂ ਨਾਲ ਨਾਲ, ਉਹ ਵੀ ਦੱਸੋ।
2: ਇਲੈਕਟ੍ਰੋਨਿਕ ਮੀਡੀਆ ਦੇ ਵਿੱਚ ਜਦੋਂ ਅਸੀਂ ਗੱਲ ਕਰਦੇ ਹਾਂ ਤਾਂ ਗ੍ਰੈਜੂਏਸ਼ਨ ਜਾਂ ਪੋਸਟ ਗ੍ਰੈਜੂਏਸ਼ਨ ਤੋਂ ਬਾਅਦ ਜਿੱਦਾਂ ਮਤਲਬ ਬੱਚੇ ਗ੍ਰੈਜੂਏਸ਼ਨ ਕੰਪਲੀਟ ਕਰਦੇ ਆ ਜਾਂ ਪੋਸਟ ਗ੍ਰੈਜੂਏਸ਼ਨ ਕੰਪਲੀਟ ਕਰਦੇ ਆ ਮਾਸ ਮੀਡੀਆ ਸਟੱਡੀਜ਼ ਦੇ ਵਿੱਚ, ਤਾਂ ਉਹਨਾਂ ਦਾ ਅਕਸਰ ਇਹ ਕੰਸਰਨ ਹੁੰਦਾ ਕਿ ਹੁਣ ਅਸੀਂ ਪ੍ਰਿੰਟ ਮੀਡੀਆ ਜੁਆਇਨ ਕਰੀਏ ਜਾਂ ਫਿਰ ਇਲੈਕਟ੍ਰੋਨਿਕ ਮੀਡੀਆ ਜੁਆਇਨ ਕਰੀਏ। ਬੇਸਿਕਲੀ ਇਹਨਾਂ ਦੋਨਾਂ ਤਰ੍ਹਾਂ ਦੇ ਮੀਡੀਆ 'ਚ ਕੰਮ ਕਰਨ ਦੇ ਲਈ ਕੋਰਸਿਸ ਤਾਂ ਡਿਫਰੈਂਟ ਡਿਫਰੈਂਟ ਨਹੀਂ ਹੁੰਦੇ, ਸੇਮ ਹੀ ਕੋਰਸਿਸ ਹੁੰਦੇ ਆ। ਬਸ ਚੋਇਸ ਦਾ ਥੋੜਾ ਫਰਕ ਪੈ ਜਾਂਦਾ ਕਿ ਕੋਈ ਬੱਚਾ ਪ੍ਰਿੰਟ 'ਚ ਜਾਣਾ ਚਾਹੁੰਦਾ ਹੈ ਤੇ ਕੋਈ ਇਲੈਕਟ੍ਰੋਨਿਕ 'ਚ ਜਾਣਾ ਚਾਹੁੰਦਾ ਹੈ। ਤੇ ਇਲੈਕਟ੍ਰੋਨਿਕ ਦੇ ਵਿੱਚ ਜਦੋਂ ਅਸੀਂ ਗੱਲ ਕਰਦੇ ਹਾਂ ਜਿੱਦਾਂ ਕਿ ਅਸੀਂ ਦੇਖਦੇ ਹਾਂ ਨਿਊਜ਼ ਚੈਨਲਸ ਦੇ ਵਿੱਚ ਨਿਊਜ਼ ਐਂਕਰਸ ਹੁੰਦੇ ਆ,
1: ਹਾਂਜੀ,
2: ਹੈ ਨਾ, ਤਾਂ ਉਹ ਨਿਊਜ਼ ਐਂਕਰ ਐਜ਼ ਅ ਨਿਊਜ਼ ਐਂਕਰ ਅਗਰ ਕਿਸੇ ਬੱਚੇ ਨੂੰ ਬਹੁਤ ਅੱਛਾ ਉਹ ਆਪਣੇ ਲੈਂਗੁਏਜ ਉਸਨੂੰ ਲੈਂਗੁਏਜ ਮੁਹਾਰਤ ਹੈਗੀ ਹੈ, ਭਾਸ਼ਾ ਮੁਹਾਰਤ ਹੈ, ਤੇ ਉਹ ਆਪਣੇ ਸ਼ਬਦਾਂ ਨੂੰ ਬੜੀ ਬਿਊਟੀਫੁਲ ਤਰੀਕੇ ਦੇ ਨਾਲ ਐਕਸਪ੍ਰੈਸ ਕਰਨ ਦੀ ਕਲਾ ਤੋਂ ਵਾਕਿਫ ਹੈ ਤਾਂ ਉਹ ਇੱਕ ਅੱਛਾ ਐਂਕਰ ਬਣ ਸਕਦਾ ਹੈ ਟੀਵੀ ਤੇ।
1: ਆਪਾਂ ਕਹਿ ਸਕਦੇ ਹਾਂ ਵੀ ਜਿਸ ਤਰ੍ਹਾਂ ਜੇ ਅਖਬਾਰੀ ਲਾਈਨ ਦੇ ਵਿੱਚ ਜਾਣਾ, ਪ੍ਰਿੰਟ ਮੀਡੀਆ ਦੇ ਵਿੱਚ ਜਾਣਾ, ਤਾਂ ਉਹਦੇ ਵਿੱਚ ਸਾਡੇ ਕੋਲ ਗੱਲਬਾਤ ਜਿਹੜੀ ਹੈਗੀ ਗੱਲ ਨੂੰ ਪੇਸ਼ ਕਰਨ ਲਈ ਲਿਖਣ ਦੀ ਲਿਖਣ ਦਾ ਹੁਨਰ ਹੋਣਾ ਚਾਹੀਦਾ, ਉਹ ਇੱਕ ਵਧੀਆ ਲਿਖਾਰੀ ਹੋਣਾ ਚਾਹੀਦਾ। ਤੇ ਉਸ ਤੋਂ ਬਾਅਦ ਜੇ ਆਪਾਂ ਗੱਲ ਕਰੀਏ ਵੀ ਇਲੈਕਟ੍ਰੋਨਿਕ ਮੀਡੀਆ ਦੇ ਵਿੱਚ, ਤਾਂ ਜਿਹੜਾ ਹੈਗਾ ਉਹ ਇੱਕ ਬੁਲਾਰਾ ਵਧੀਆ ਹੋਣਾ ਚਾਹੀਦਾ, ਉਹਨੂੰ ਗੱਲਬਾਤ ਕਰਨ ਦਾ ਢੰਗ ਵਧੀਆ ਹੋਣਾ ਚਾਹੀਦਾ।
2: ਬਿਲਕੁਲ ਬਿਲਕੁਲ, ਹਾਂਜੀ। ਤੇ ਇਸ ਦੇ ਨਾਲ ਹੀ ਬਿਹਾਈਂਡ ਕੈਮਰਾ ਵੀ ਬਹੁਤ ਸਾਰੇ ਹੋਰ ਇਲੈਕਟ੍ਰੋਨਿਕ ਮੀਡੀਆ ਦੇ ਵਿੱਚ ਪੋਸਟਾਂ ਆ ਜਾਂਦੀਆਂ ਨੇ, ਜਿੱਦਾਂ ਸਕ੍ਰਿਪਟ ਰਾਈਟਰ ਹੋ ਗਿਆ ਜਿਹੜੇ ਕਿ ਸਕ੍ਰਿਪਟ ਤਿਆਰ ਕਰਦੇ ਆ, ਨਿਊਜ਼ ਪ੍ਰੋਡਿਊਸਰਸ ਹੋ ਗਿਆ ਇਹ ਨਿਊਜ਼ ਪ੍ਰੋਡਿਊਸ ਕਰਦੇ ਆ ਬਣਾਉਂਦੇ ਆ, ਗ੍ਰਾਫਿਕਸ ਨੂੰ ਤਿਆਰ ਕਰਨ ਵਾਲੇ ਹੋ ਗਏ, ਗ੍ਰਾਫਿਕ ਡਿਜ਼ਾਈਨਰ ਹੋ ਗਿਆ, ਕੈਮਰਾਮੈਨ, ਲਾਈਟਸਮੈਨ ਤੋਂ ਐਂਡ ਇਸ ਦੇ ਨਾਲ ਨਾਲ ਹੋਰ ਜਿੰਨੀਆਂ ਵੀ ਮਤਲਬ ਹਰ ਇੱਕ ਤਕਰੀਬਨ ਹਰ ਨਿਊਜ਼ ਚੈਨਲ ਦਾ ਇੱਕ ਜੁੜਿਆ ਹੋਇਆ ਇੰਟਰਨੈਟ ਦੇ ਵੱਧ ਜਾਣ ਦੇ ਕਾਰਨ ਜਿਹੜਾ ਹਰ ਇੱਕ ਨਿਊਜ਼ ਚੈਨਲ ਆਪਣੀ ਨਿਊਜ਼ ਨੂੰ ਇੰਟਰਨੈਟ ਦੇ ਉੱਪਰ ਵੀ ਪਾਉਂਦਾ ਹੈ ਤਾਂ ਉਹਦੇ ਲਈ ਵੀ ਉਹ ਡਿਫਰੈਂਟ ਪੋਸਟਾਂ ਕ੍ਰੀਏਟ ਕੀਤੀਆਂ ਹੁੰਦੀਆਂ ਨੇ ਉਹਨਾਂ ਨੇ. ਸੋ ਦੇਰ ਆਰ ਨੰਬਰ ਆਫ ਪੋਸਟ ਅਵੇਲੇਬਲ ਇਨ ਮਾਸ ਮੀਡੀਆ ਇਨ ਜਰਨਲਿਜ਼ਮ ਸੈਕਟਰ.
1: ਹਾਂਜੀ ਹਾਂਜੀ
2: ਹਾਂਜੀ.
1: ਇਸ ਤੋਂ ਬਾਅਦ ਆਪਾਂ ਗੱਲ ਕਰਾਂਗੇ ਜਿਹੜਾ ਅੱਜ ਸੋਸ਼ਲ ਮੀਡੀਆ ਦਾ ਦੌਰ ਹੈਗਾ. ਸੋਸ਼ਲ ਮੀਡੀਆ ਦਾ ਅਸੀਂ ਦੇਖ ਰਹੇ ਹਾਂ ਵੀ ਹਰ ਪਾਸੇ ਜਿਹੜੇ ਹੈਗੇ ਨੌਜਵਾਨ ਹੈ, ਖਾਸ ਕਰਕੇ ਵੱਡੀ ਗਿਣਤੀ ਦੇ ਵਿੱਚ ਸੋਸ਼ਲ ਮੀਡੀਆ ਦੇ ਉੱਤੇ ਸਰਗਰਮ ਨੇ. ਸੋਸ਼ਲ ਮੀਡੀਆ ਦੇ ਬਾਰੇ ਵਿੱਚ ਵਿਸਥਾਰ ਦੇ ਵਿੱਚ ਤੁਸੀਂ ਜਾਣਕਾਰੀ ਦਿਓ ਵੀ ਇੱਥੇ ਕਿਹੜੇ ਕਿਹੜੇ ਕੰਮ ਮਿਲ ਸਕਦੇ ਆ, ਰੁਜ਼ਗਾਰ ਦੇ ਮੌਕਿਆਂ ਬਾਰੇ ਦੱਸੋ.
2: ਹਾਂਜੀ, ਦੇਖੋ ਜਿੱਦਾਂ ਸੋਸ਼ਲ ਮੀਡੀਆ ਹੈ, ਅੱਜ ਕੱਲ ਆਪਣੇ ਹਰ ਇੱਕ ਏਜ ਗਰੁੱਪ ਦਾ ਪਰਸਨ ਮੰਨ ਲਓ, ਜਾਂ ਫਿਰ ਨੌਜਵਾਨ ਪੀੜ੍ਹੀ ਮੰਨ ਲਓ, ਤੇ ਜਾਂ ਜਿੰਨੇ ਵੀ ਸੈਲੀਬ੍ਰਿਟੀਜ਼ ਨੇ, ਪੋਲੀਟੀਸ਼ੀਅਨਸ ਨੇ, ਜਾਂ ਫਿਰ ਜਿੰਨੇ ਵੀ ਕੋਈ ਰੀਨੋਨਡ ਪਰਸਨੈਲਿਟੀਜ਼ ਨੇ, ਉਹ ਸਾਰੇ ਹੀ ਆਪਣੇ ਸੋਸ਼ਲ ਮੀਡੀਆ ਅਕਾਊਂਟਸ ਜ਼ਰੂਰ ਬਣਾਉਂਦੇ ਨੇ.
1: ਜਿੱਦਾਂ
2: ਫੇਸਬੁੱਕ ਹੋ ਗਿਆ, ਟਵਿੱਟਰ ਹੋ ਗਿਆ, ਇੰਸਟਾਗ੍ਰਾਮ ਹੋ ਗਿਆ, ਇਹ ਸਾਰੇ ਆਪਣੇ ਮੇਨ ਕਹਿ ਸਕਦੇ ਹਾਂ ਅਸੀਂ ਸੋਸ਼ਲ ਮੀਡੀਆ ਅਕਾਊਂਟਸ ਨੇ, ਜਿਨ੍ਹਾਂ ਤੇ ਸਾਰੇ ਸੈਲੀਬ੍ਰਿਟੀਜ਼ ਆਪਣਾ ਅਕਾਊਂਟ ਬਣਾ ਕੇ ਆਪਣੀਆਂ ਜੋ ਵੀ ਉਹਨਾਂ ਦੀਆਂ ਗਤੀਵਿਧੀਆਂ ਨੇ ਉਹਨਾਂ ਦਾ ਪ੍ਰਚਾਰ ਕਰਦੇ ਹਾਂ.
1: ਹਾਂਜੀ,
2: ਤਾਂ ਇਹਦੇ ਵਿੱਚ ਮੋਸਟਲੀ ਜਿਹੜੇ ਸੋਸ਼ਲ ਮੀਡੀਆ ਅਕਾਊਂਟਸ ਨੇ, ਇਹਨਾਂ ਨੂੰ ਚਲਾਉਣ ਦੇ ਲਈ ਉਹਨਾਂ ਨੇ ਗ੍ਰੈਜੂਏਟਸ, ਮੀਡੀਆ ਗ੍ਰੈਜੂਏਟਸ ਹੀ ਹਾਇਰ ਕੀਤੇ ਹੁੰਦੇ ਆ. ਤਾਂ ਇਹਦੇ ਵਿੱਚ ਵੀ ਇੱਕ ਸਾਡੇ ਲਈ ਓਪਰਚੁਨਿਟੀ ਵੱਧ ਜਾਂਦੀ ਹੈ ਕਿ ਜਿਹੜੇ ਇੱਦਾਂ ਦੇ ਕੋਰਸਿਸ ਦੇ ਵਿੱਚ ਬੱਚੇ ਕਰਦੇ ਆ, ਉਹ ਐਜ਼ ਅ ਮੀਡੀਆ ਗ੍ਰੈਜੂਏਟਸ ਵੀ ਹਾਇਰ ਕੀਤੇ ਜਾ ਸਕਦੇ ਆ, ਅੱਛੇ ਅੱਛੇ ਪਰਸਨੈਲਿਟੀਜ਼ ਦੇ ਥਰੂ, ਜਾਂ ਫਿਰ ਕੋਈ ਵੀ ਅੱਛੇ ਕਿਸੇ ਵੀ ਚੈਨਲ ਦੇ ਵਿੱਚ, ਜਾਂ ਕਿਸੇ ਵੀ ਤਰੀਕੇ ਦੇ ਨਾਲ. ਔਰ ਇਸ ਦੇ ਨਾਲ ਹੀ ਜਿਹੜਾ ਸੋਸ਼ਲ ਮੀਡੀਆ ਹੈ,
1: ਉਹ
2: ਸਿਮਿਲਰਲੀ ਅਖਬਾਰਾਂ ਔਰ ਟੀਵੀ ਦੀ ਤਰ੍ਹਾਂ ਹੀ ਕੰਮ ਕਰਦਾ ਹੈ ਮੋਸਟਲੀ.
1: ਜਿੰਨੇ
2: ਵੀ ਹਾਂਜੀ, ਮਤਲਬ ਜਿੰਨਾ ਵੀ ਉਹ ਪੋਸਟਾਂ ਆਉਂਦੀਆਂ ਨੇ ਉਹਦੇ ਉੱਪਰ ਰਾਈਟਿੰਗ ਸਕਿੱਲਸ ਬੜਾ ਧਿਆਨ ਹੁੰਦਾ ਹੈ ਕਿ ਰਾਈਟਿੰਗ ਸਕਿੱਲਸ ਅੱਛੇ ਹੋਣੇ ਚਾਹੀਦੇ ਹੈ. ਤਾਂ ਨੌਜਵਾਨ ਜਿਹੜੇ ਹੈ ਇਸ ਦੇ ਵਿੱਚ ਐਜ਼ ਅ ਮੀਡੀਆ ਗ੍ਰੈਜੂਏਟਸ ਕੰਮ ਕਰ ਸਕਦੇ ਨੇ. ਪ੍ਰਾਈਵੇਟ ਪਲੱਸ ਗਵਰਨਮੈਂਟ ਦੋਨਾਂ ਹੀ ਸੈਕਟਰਸ ਦੇ ਵਿੱਚ ਇਹ ਵੀ ਓਪਰਚੁਨਿਟੀ ਜਿਹੜੀ ਹੈ ਓਪਨ ਰਹਿੰਦੀ ਹੈ. ਤੇ ਮੋਸਟਲੀ ਜਿਹੜੇ ਜਿੱਦਾਂ ਬੜੇ ਕੋਈ ਵੀ ਪੋਲੀਟੀਕਲ ਪਾਰਟੀ ਹੈ, ਜਾਂ ਕੋਈ ਪੋਲੀਟੀਸ਼ੀਅਨ ਹੈ, ਜਾਂ ਫਿਰ ਕੋਈ ਐਕਟਰਸ ਹੈ, ਐਕਟਰਸ ਹੈ, ਤਾਂ ਬੜੇ ਮਤਲਬ ਉਹ ਹਰ ਤਰ੍ਹਾਂ ਦੀ ਆਪਣੀ ਜਿਹੜੀ ਐਕਟੀਵਿਟੀਜ਼ ਨੇ ਉਹ ਮੀਡੀਆ ਉੱਪਰ ਪਾਉਣ ਦੇ ਲਈ ਉਹਨਾਂ ਨੂੰ ਇੱਕ ਐਸੇ ਇੱਕ ਸਪੈਸੀਫਾਈਡ ਸ਼ਬਦਾਵਲੀ ਦੀ ਜ਼ਰੂਰਤ ਹੁੰਦੀ ਹੈ, ਜਿਨ੍ਹਾਂ ਦਾ ਜੋ ਉਸ ਨੂੰ ਬਿਊਟੀਫੁਲ ਤਰੀਕੇ ਦੇ ਨਾਲ ਲਿਖ ਕੇ, ਤਾਂ ਕਿ ਉਹਨਾਂ ਦੀ ਜਿਹੜੀ ਪੋਸਟ ਹੈ ਬੜੀ ਐਕਸਪ੍ਰੈਸਿਵ, ਬੜੀ ਅੱਛੀ ਲੱਗ ਸਕੇ. ਇਸ ਕਰਕੇ ਉਹ ਅਕਸਰ ਮੀਡੀਆ ਪਰਸੋਨਲਸ ਨੂੰ ਹੀ ਹਾਇਰ ਕਰਦੇ ਹੈ ਆਪਣੇ ਸੋਸ਼ਲ ਮੀਡੀਆ ਅਕਾਊਂਟਸ ਨੂੰ ਦੇਖਣ ਦੇ ਲਈ.
1: ਜਦੋਂ ਜੇ ਆਪਾਂ ਗੱਲ ਕਰੀਏ ਵੀ ਜਿਹੜੀਆਂ ਫੇਮਸ ਹਸਤੀਆਂ ਨੇ, ਚੰਗੀਆਂ ਜਿਹੜੀਆਂ ਸੋਹਰਤ ਵਾਲੀਆਂ ਸ਼ਖਸੀਅਤਾਂ ਨੇ, ਉਹ ਤਾਂ ਫਿਰ ਜਿਹੜਾ ਹੈਗਾ ਵੀ ਜਿਹੜੇ ਮੀਡੀਆ ਕਰਮੀ ਨੇ ਆਪਣੇ ਨਾਲ ਜੋੜਦੇ ਆ, ਉਹਨਾਂ ਨੂੰ ਫਿਰ ਆਮਦਨ ਪੱਖੋਂ ਵੀ ਉਹਨਾਂ ਨੂੰ ਚੰਗੀ ਮਦਦ ਕਰਦੇ ਹੋਣਗੇ, ਜਾਂ ਉਹਨਾਂ ਨੂੰ ਚੰਗੀ ਪੇ ਕਰਦੇ ਹੋਣਗੇ.
2: ਬਿਲਕੁਲ, ਉਹਨਾਂ ਦੇ ਅੱਛੀ ਇਨਕਮ ਸੋਰਸ ਵੀ ਅੱਛਾ ਹੋ ਜਾਂਦਾ ਹੈ ਕਿ ਜੇ ਅਗਰ ਉਹਨਾਂ ਦਾ ਸੋਸ਼ਲ ਮੀਡੀਆ ਅਕਾਊਂਟ ਬੜਾ ਅੱਛਾ ਚੱਲ ਰਿਹਾ. ਅੱਜ ਕੱਲ ਹਰ ਕੋਈ ਸੋਸ਼ਲ ਮੀਡੀਆ ਨੂੰ ਫੋਲੋ ਕਰਦਾ ਹੈ, ਕਿ ਫੋਲੋਅਰਸ ਦੇਖਦੇ ਆ, ਅਗਰ ਕੋਈ ਵੀ ਅੱਛਾ ਉਹਨਾਂ ਦੇ ਅੱਛੇ ਪੋਸਟਾਂ ਪਾਈਆਂ ਹੁੰਦੀਆਂ ਨੇ, ਪੋਸਟ ਅੱਛੀ ਪਾਈ ਹੋਏਗੀ ਤਾਂ ਉਹਨਾਂ ਦੇ ਫੋਲੋਅਰਸ ਵੱਧਦੇ ਆ. ਤਾਂ ਓਬਵੀਅਸ ਜੀ ਗੱਲ ਹੈ ਕਿ ਉਹਨਾਂ ਲਈ ਜੋ ਸੋਸ਼ਲ ਮੀਡੀਆ ਹੈ ਉਹ ਬੜਾ ਹੀ ਇੱਕ ਅੱਛਾ ਸੋਰਸ ਹੈ ਆਪਣੇ ਆਪ ਨੂੰ ਜਨਤਾ ਤੱਕ ਪਹੁੰਚਾਉਣ ਦਾ. ਇਸ ਕਰਕੇ ਉਹ ਜਿੰਨਾ ਅੱਛਾ ਕੋਈ ਵੀ ਪਰਸਨ ਉਹਨਾਂ ਲਈ ਕੰਮ ਕਰੇਗਾ, ਉਹਨਾਂ ਨੂੰ ਅੱਛੀ ਪੇਮੈਂਟ ਵੀ ਨਾਲ ਮਿਲੇਗੀ ਹੀ.
1: ਬਿਲਕੁਲ ਬਿਲਕੁਲ ਹਾਂਜੀ
2: ਜੀ.
1: ਜੇ ਆਪਾਂ ਇਹਦੇ ਵਿੱਚ ਗੱਲ ਕਰੀਏ ਸਰਕਾਰੀ ਨੌਕਰੀਆਂ ਦੀ, ਸਰਕਾਰੀ ਕੰਮਕਾਰ ਦੀ, ਉਹ ਚਾਹੇ ਪ੍ਰਿੰਟਿੰਗ ਮੀਡੀਆ ਹੋ ਗਿਆ, ਜਾਂ ਹੈਗਾ ਇਲੈਕਟ੍ਰੋਨਿਕ ਮੀਡੀਆ ਹੋ ਗਿਆ, ਜਾਂ ਇਹਦੇ ਵਿੱਚ ਸੋਸ਼ਲ ਮੀਡੀਆ ਵੀ ਹੋ ਸਕਦਾ, ਤਾਂ ਇਹਦੇ ਬਾਰੇ ਵੀ ਦੱਸੋ.
2: ਜਿੱਦਾਂ ਅਸੀਂ ਅਗਰ ਗਵਰਨਮੈਂਟ ਸੈਕਟਰ ਦੀ ਗੱਲ ਕਰਦੇ ਹਾਂ, ਜਿੱਦਾਂ ਕਿ ਮੈਂ ਤੁਹਾਨੂੰ ਦੱਸਿਆ ਕਿ ਐਡਵਰਟਾਈਜ਼ਿੰਗ ਹੋ ਗਿਆ ਆਪਣਾ, ਗਵਰਨਮੈਂਟ ਨੇ ਆਪਣੇ ਹਰ ਤਰ੍ਹਾਂ ਦੇ ਜੋ ਪ੍ਰੋਜੈਕਟਸ ਵਗੈਰਾ ਹੁੰਦੇ ਆ ਉਹਨਾਂ ਨੂੰ ਐਡਵਰਟਾਈਜ਼ ਕਰਨਾ ਹੁੰਦਾ ਹੈ, ਜਾਂ ਫਿਰ ਅਸੀਂ APRO, ਤੁਸੀਂ ਸੁਣਿਆ ਹੋਏਗਾ ਪਬਲਿਕ ਰਿਲੇਸ਼ਨ ਜੋ ਦਫ਼ਤਰ ਨੇ ਉਹਨਾਂ ਦੇ ਵਿੱਚ ਪੋਸਟਾਂ ਹੁੰਦੀਆਂ ਨੇ APRO ਦੀਆਂ, DPRO ਦੀਆਂ, ਜਿਹੜੀਆਂ ਕਿ ਇੱਕ ਸਪੈਸ਼ਲੀ PPSC ਟੈਸਟ ਦੇ ਥਰੂ ਨਿਕਲਦੀਆਂ ਨੇ.
1: ਬਿਲਕੁਲ ਜੀ.
2: ਤਾਂ ਹਾਂਜੀ, ਉਹਨਾਂ ਦੇ ਵਿੱਚ ਵੀ ਕਾਫੀ ਸਕੋਪ ਵੱਧ ਜਾਂਦਾ ਹੈ ਸਟੂਡੈਂਟਸ ਦਾ, ਤਾਂ ਬੱਚੇ ਇਨ ਗਵਰਨਮੈਂਟ ਸੈਕਟਰ ਵੀ ਅੱਛੇ ਅੱਛਾ ਰੁਜ਼ਗਾਰ ਲੈ ਸਕਦੇ ਹੈ, ਅੱਛਾ ਵਧੀਆ ਸੈਟਲ ਹੋ ਸਕਦੇ ਹੈ. ਬਟ ਸਾਡੇ ਨੌਜਵਾਨ ਮੋਸਟਲੀ ਇਹਨਾਂ ਸਾਰੀਆਂ ਚੀਜ਼ਾਂ ਬਾਰੇ ਅਨਅਵੇਅਰ ਹੁੰਦੇ ਆ, ਉਹਨਾਂ ਨੂੰ ਨਹੀਂ ਪਤਾ ਕਿ ਅਸੀਂ ਇਸ ਸੈਕਟਰ ਦੇ ਵਿੱਚ ਅਕਸਰ ਬੱਚੇ ਕਰਨ ਤੋਂ ਲਾਈਕ ਉਹ ਜਦੋਂ ਕੋਰਸ ਕਰ ਵੀ ਲੈਂਦੇ ਆ ਤਾਂ ਉਸ ਤੋਂ ਬਾਅਦ ਵੀ ਬੱਚੇ ਕਨਫਿਊਜ਼ ਰਹਿੰਦੇ ਆ ਕਿ ਅਸੀਂ ਕਿੱਥੇ ਨੌਕਰੀ ਲੱਭੀਏ।
1: ਬਿਲਕੁਲ
2: ਤਾਂ
1: ਜੀ
2: ਉਹਦੇ ਲਈ ਬੇਸਿਕਲੀ ਜੋ ਹੈ ਇਹਨਾਂ ਇਹ ਸਾਰੀਆਂ ਆਪਸ਼ਨਸ ਹੈਲਪਫੁਲ ਹੋ ਸਕਦੀਆਂ ਨੇ ਜਿਹੜੀਆਂ ਕਿ ਆਪਾਂ ਇਸ ਸੈਸ਼ਨ ਦੌਰਾਨ ਡਿਸਕਸ ਕੀਤੀਆਂ ਨੇ।
1: ਹਾਂਜੀ, ਸਰਕਾਰੀ ਮੀਡੀਆ ਦੀ ਤਾਂ ਆਪਾਂ ਜੇ ਗੱਲ ਕਰੀਏ, ਨਾਲ ਇਹਦੇ ਵਿੱਚ ਦੇਖੋ ਦੂਰਦਰਸ਼ਨ ਵੀ ਹੈ,
2: ਹਾਂਜੀ ਹਾਂ
1: ਦੂਰਦਰਸ਼ਨ ਕੇਂਦਰ ਹੋ ਗਿਆ ਨੈਸ਼ਨਲ ਪੱਧਰ 'ਤੇ, ਉਹ ਅੱਗੇ ਨਿਊਜ਼ ਚੈਨਲ ਵੀ ਚੱਲਦੇ, ਅੱਗੇ ਖੇਤਰੀ ਚੈਨਲ ਚੱਲਦੇ ਨੇ, ਇਸੇ ਤਰ੍ਹਾਂ ਜਿਹੜਾ ਹੈਗਾ ਵੀ ਲੋਕ ਸਭਾ ਰਾਜ ਸਭਾ ਉਹ ਜਿਹੜੇ ਹੈਗੇ ਨੇ ਚੈਨਲ ਵੀ ਚੱਲਦੇ ਨੇ, ਹੋਰ ਵੀ ਬਹੁਤ ਸਾਰੇ ਨੇ ਜਿਹੜੇ ਚੈਨਲ ਮੇਰੇ ਖਿਆਲ ਦੇ ਵਿੱਚ
2: ਹਾਂਜੀ ਹਾਂ
1: ਸਰਕਾਰੀ
2: ਜਿਹੜੇ
1: ਤੌਰ 'ਤੇ ਚੱਲ ਰਹੇ ਨੇ, ਉਹਨਾਂ ਦੇ ਵਿੱਚ ਵੀ ਕੰਮ
2: ਹਾਂਜੀ
1: ਕਾਰ ਹੋਵੇਗਾ।
2: ਉਹਨਾਂ 'ਚ ਵੀ ਕੰਮ ਹੋ ਸਕਦੇ ਹੈ ਐਜ਼ ਅ ਐਂਕਰ, ਐਜ਼ ਅ ਸਕ੍ਰਿਪਟ ਰਾਈਟਰ, ਉਹੀ ਡੈਜ਼ਿਗਨੇਸ਼ਨ ਸੇਮ ਹੋ ਜਾਣਗੇ, ਬਸ ਸੈਕਟਰ ਦਾ ਹੀ ਫਰਕ ਹੈ ਕਿ ਪ੍ਰਾਈਵੇਟ ਜਾਂ ਗਵਰਨਮੈਂਟ ਕੋਈ ਵੀ ਚੈਨਲ ਦੇ ਵਿੱਚ ਅਗਰ ਉਹ ਕੰਮ ਕਰ ਰਹੇ ਹੈ।
1: ਹਾਂਜੀ, ਨੌਜਵਾਨ ਪੀੜ੍ਹੀ ਦੀ ਆਪਾਂ ਗੱਲ ਕਰਦੇ ਹਾਂ ਵੀ ਅਕਸਰ ਉਹ ਮੋਬਾਈਲ ਦੇ ਵਿੱਚ ਗੱਡੇ ਰਹਿੰਦੇ ਨੇ, ਹੈ ਨਾ, ਹਰ ਟਾਈਮ ਉਹਨਾਂ ਦੀਆਂ ਨਜ਼ਰਾਂ ਜਿਹੜੀਆਂ ਹੈਗੀਆਂ ਮੋਬਾਈਲ ਦੇ ਉੱਤੇ ਹੁੰਦੀਆਂ, ਹਰ ਟਾਈਮ ਉਹਨਾਂ ਦੇ ਹੱਥ ਦੇ ਵਿੱਚ ਮੋਬਾਈਲ ਹੈ, ਉਹ ਸੋਸ਼ਲ ਮੀਡੀਆ ਬਹੁਤ ਜ਼ਿਆਦਾ ਵਰਤਦੇ, ਵਟਸਐਪ, ਫੇਸਬੁੱਕ, ਇੰਸਟਾ ਵਗੈਰਾ ਜਾਂ ਹੋਰ ਜਿਹੜੇ ਐਪਸ ਹੈਗੇ ਨੇ,
2: ਬਿਲਕੁਲ
1: ਇਹਨਾਂ ਐਪਸ ਦੇ ਉੱਤੇ ਉਹ ਆਪਣਾ ਬਹੁਤ ਸਾਰਾ ਟਾਈਮ ਵਿਅਰਥ ਗਵਾਉਂਦੇ ਆ,
2: ਬਿਲਕੁਲ ਵਿਅਰਥ,
1: ਪੋਸਟਾਂ ਫਾਰਵਰਡ ਕਰਤੀਆਂ ਕਿਸੇ 'ਤੇ, ਕਮੈਂਟ ਕਰਤੇ। ਅੱਜ ਕੱਲ੍ਹ ਤਾਂ ਹੋਰ ਚੱਲਿਆ ਬੜਾ ਦੌਰ ਕਿ ਜਿਹੜੇ ਨੌਜਵਾਨ ਨੇ ਉਹ ਇੱਕ ਦੂਜੇ ਕਲਾਕਾਰਾਂ ਨਾਲ ਦੇ ਮਗਰ ਲੱਗ ਕੇ ਉਹਨਾਂ ਮਗਰ ਉਹ ਕਰੀ ਜਾਂਦੇ ਨੇ, ਉਹਨਾਂ ਦੇ ਫੈਨ ਬਣ ਬਣ ਕੇ ਇੱਕ ਦੂਜੇ ਨਾਲ ਲੜਾਈ ਝਗੜੇ ਕਰੀ ਜਾਂਦੇ ਨੇ
2: ਜੀ।
1: ਇਸ ਟਾਈਮ ਦੇ ਵਿੱਚ ਜੇ ਆਪਾਂ ਮੋਬਾਈਲ ਸਾਡੇ ਹੱਥ 'ਚ ਹੈਗਾ, ਮੋਬਾਈਲ ਤੋਂ ਕਿਵੇਂ ਆਮਦਨ ਦੇ ਸਾਧਨ ਬਣਾਏ ਜਾ ਸਕਦੇ ਨੇ ਇਹਨਾਂ ਐਪਸ ਦੇ ਰਾਹੀਂ, ਉਹਦੇ ਬਾਰੇ ਵੀ ਆਪਾਂ ਚਰਚਾ ਕਰਨੀ ਚਾਹਾਂਗੇ।
2: ਬਿਲਕੁਲ, ਤੁਸੀਂ ਬੜੀ ਇੱਕ ਅੱਛਾ, ਬੜਾ ਹੀ ਅੱਛਾ ਕੁਐਸਚਨ ਪੁੱਛਿਆ ਕਿ ਅੱਜ ਕੱਲ੍ਹ ਜੋ ਜਿੱਦੀ ਜਿਹੜੀ ਸਾਡੀ ਪੀੜ੍ਹੀ ਹੈ, ਨੌਜਵਾਨ ਪੀੜ੍ਹੀ ਹੈ, ਬੜਾ ਹੀ ਟਾਈਮ ਵੇਸਟ ਕਰ ਰਹੀ ਹੈ ਇੰਟਰਨੈਟ ਦੇ ਨਾਲ, ਮੋਬਾਈਲਸ ਦੇ ਨਾਲ, ਬੜਾ ਹੀ ਜ਼ਿਆਦਾ ਟਾਈਮ ਵੇਸਟ ਹੋ ਰਿਹਾ ਉਹਨਾਂ ਦਾ।
1: ਹਾਂਜੀ,
2: ਜਿਹੜਾ ਕਿ ਇਸ ਦੇ ਨਾਲ ਕੀ ਹੈ ਕਿ ਇੱਕ ਤਾਂ ਇਹ ਚੀਜ਼ ਸਾਨੂੰ ਜਿਹੜੀ ਸਾਡੀ ਨਵੀਂ ਪੀੜ੍ਹੀ, ਜਿਹੜੀ ਸਾਡੀ ਅਡੋਲਸੈਂਟ ਸਟੇਜ ਹੈ, ਜਿਹੜੇ ਮਤਲਬ ਆਪਣੇ 10ਵੀਂ 12ਵੀਂ ਦੇ ਬੱਚੇ ਆ, ਇਹਨਾਂ ਨੂੰ ਸਮਝਾਉਣ ਦੀ ਜ਼ਰੂਰਤ ਹੈ ਇੱਕ ਪ੍ਰੋਪਰ, ਕਿ ਉਹਨਾਂ ਲਈ ਕਿਹੜੀਆਂ ਚੀਜ਼ਾਂ ਸਹੀ ਨੇ, ਕਿਹੜੀ ਐਪਸ ਅੱਛੀਆਂ ਨੇ ਜਿਹੜੀਆਂ ਉਹ ਯੂਜ਼ਫੁਲ ਤਰੀਕੇ ਦੇ ਨਾਲ ਯੂਜ਼ ਕਰ ਸਕਦੇ ਆ ਔਰ ਅੱਗੇ ਵੱਧ ਸਕਦੇ ਆ। ਉਹਨਾਂ ਨੂੰ ਇਹ ਸਮਝਾਉਣ ਦੀ ਜ਼ਰੂਰਤ ਹੈ ਕਿ ਉਹ ਕਿੱਦਾਂ ਇਸ ਮੋਬਾਈਲ ਦਾ ਯੂਜ਼ ਕਰਕੇ ਜਾਂ ਇੰਟਰਨੈਟ ਦਾ ਯੂਜ਼ ਕਰਕੇ ਬਹੁਤ ਹੀ ਅੱਛੀਆਂ ਚੀਜ਼ਾਂ ਲੱਭ ਸਕਦੇ ਆ ਜਾਂ ਕਰ ਸਕਦੇ ਆ, ਜਿੱਦਾਂ ਕਿ ਕੋਈ ਵੀ ਅਸੀਂ ਗਵਰਨਮੈਂਟ ਐਗਜ਼ਾਮ ਦੀ ਤਿਆਰੀ ਕਰ ਸਕਦੇ ਆ ਮੋਬਾਈਲ ਇੰਟਰਨੈਟ ਦੇ ਥਰੂ। ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਸਾਨੂੰ ਯੂਟਿਊਬ ਦੇ ਉੱਪਰ ਜਾਂ ਫਿਰ ਡਿਫਰੈਂਟ ਡਿਫਰੈਂਟ ਐਪਸ ਦੇ ਉੱਪਰ ਸਾਨੂੰ ਬਿਲਕੁਲ ਫ੍ਰੀ ਆਫ ਕੋਸਟ ਮਿਲ ਜਾਂਦੀਆਂ ਨੇ, ਰੀਜਨਿੰਗ ਹੋ ਗਿਆ ਜਾਂ ਫਿਰ ਕੋਈ ਵੀ ਕਰੰਟ ਅਫੇਅਰਸ ਦੀ ਤਿਆਰੀ ਕਰਨੀ ਹੈ ਜਾਂ ਕੋਈ ਗਵਰਨਮੈਂਟ ਐਗਜ਼ਾਮ ਦੀ ਤਿਆਰੀ ਕਰਨੀ ਹੈ ਤਾਂ ਉਹ ਅਸੀਂ ਬਿਲਕੁਲ ਅੱਛੇ ਤਰੀਕੇ ਦੇ ਨਾਲ ਫ੍ਰੀ ਆਫ ਕੋਸਟ ਇੰਟਰਨੈਟ ਦੀ ਸਹਾਇਤਾ ਦੇ ਨਾਲ ਅਸੀਂ ਕਰ ਸਕਦੇ ਹਾਂ।
1: ਬਿਲਕੁਲ ਜੀ,
2: ਤੇ ਜਿੱਦਾਂ ਕੋਈ ਨਵੀਆਂ ਪੋਸਟਾਂ ਨਿਕਲਦੀਆਂ ਨੇ, ਅਗਰ ਸਾਡੇ ਕੋਲ ਇੰਟਰਨੈਟ ਅਵੇਲੇਬਲ ਹੈ, ਫੋਨ ਅਵੇਲੇਬਲ ਹੈ, ਤਾਂ ਅਸੀਂ ਉਹ ਫਾਇੰਡ ਆਊਟ ਕਰ ਸਕਦੇ ਹਾਂ ਕਿ ਕਿਹੜੀਆਂ ਪੋਸਟਾਂ ਨਿਕਲੀਆਂ ਨੇ ਸਾਡੀ ਕੁਆਲੀਫਿਕੇਸ਼ਨ ਦੇ ਅਕੋਰਡਿੰਗ, ਅਗਰ ਸਾਨੂੰ ਕੋਈ ਮਿਲ ਜਾਂਦੀ ਹੈ ਤਾਂ ਅਸੀਂ ਉਸ ਨੂੰ ਅਪਲਾਈ ਕਰ ਸਕਦੇ ਹਾਂ। ਇਸ ਤਰ੍ਹਾਂ ਨਾਲ ਮਤਲਬ ਜੋ ਇੰਟਰਨੈਟ ਹੈ ਇਸ ਦੇ ਬਹੁਤ ਹੀ ਯੂਜ਼ਫੁਲ ਤਰੀਕੇ ਨੇ ਇਸ ਨੂੰ ਯੂਜ਼ ਕਰਨ ਦੇ, ਬਟ ਅਗਰ ਅਸੀਂ ਟਾਈਮ ਵੇਸਟ ਕਰਨਾ ਹੈ, ਟਾਈਮ ਵੇਸਟ ਕਰਨ ਦੇ ਨਾਲ ਘੰਟੇ ਘੰਟੇ ਬਿਤਾ ਦੇਣਾ, ਬੈਠੇ ਰਹਿਣਾ, ਚੈਟ ਕਰੇ ਜਾਣਾ ਜਾਂ ਫਿਰ ਕੁਛ ਵੀ ਬਸ ਦੇਖੇ ਜਾਣਾ, ਤਾਂ ਇਸ ਦੇ ਨਾਲ ਬੇਸਿਕਲੀ ਤਾਂ ਕੁਛ ਨਹੀਂ ਹੋਣਾ, ਫਿਊਚਰ ਤਾਂ ਬਿਲਕੁਲ ਤੁਹਾਡਾ ਅੱਗੇ ਨਹੀਂ ਜਾ ਸਕਦਾ ਹੈਗਾ। ਇਸ ਦੇ ਨਾਲ ਕੀ ਹੋਣਾ ਹੈ ਕਿ ਤੁਹਾਡਾ ਆਪਣਾ ਟਾਈਮ ਹੀ ਵੇਸਟ ਹੋਣਾ, ਪਲੱਸ ਤੁਹਾਡੀ ਸਟੱਡੀਜ਼ ਦਾ ਨੁਕਸਾਨ ਹੋਣਾ, ਤੇ ਮੋਰ ਓਵਰ ਤੁਸੀਂ ਉਹ ਜਿਹੜਾ ਇੰਨਾ ਅੱਛਾ ਯੂਜ਼ਫੁਲ ਟਾਈਮ, ਜੋ ਇੰਨਾ ਪ੍ਰੀਸ਼ੀਅਸ ਟਾਈਮ ਤੁਹਾਡੇ ਕੋਲ ਹੈ, ਉਹ ਕਦੀ ਵਾਪਸ ਨਹੀਂ ਆਉਣਾ, ਤਾਂ ਵੇਸਟ ਹੋ ਜਾਏਗਾ।
1: ਹਾਂ, ਇਸ ਤਰ੍ਹਾਂ ਆਪਾਂ ਦੇਖਦੇ ਹਾਂ ਵੈਬ ਚੈਨਲ ਬਹੁਤ ਬਣੇ ਹੋਏ ਨੇਗੇ, ਬਹੁਤ ਸਾਰੇ ਵੈਬ ਚੈਨਲ, ਯੂਟਿਊਬ ਚੈਨਲ ਨੇਗੇ, ਉਹ ਚੈਨਲਾਂ ਦੇ ਰਾਹੀਂ ਵੀ ਬਹੁਤ ਸਾਰੇ ਨੌਜਵਾਨ ਜਿਹੜਾ ਹੈਗਾ ਕਮਾਈ ਕਰ ਰਹੇ ਨੇ।
2: ਹਾਂ ਬਿਲਕੁਲ, ਕਮਾਈ ਦੇ ਜੋ ਰੁਜ਼ਗਾਰ ਦਾ ਜਿੱਦਾਂ ਤੁਸੀਂ ਕਹਿ ਰਹੇ ਹੋ, ਜਿੱਦਾਂ ਕਿ ਬੱਚਿਆਂ ਦੇ ਵਿੱਚ ਨਾ ਬਹੁਤ ਅੱਛੀਆਂ ਕੁਆਲਿਟੀਜ਼ ਹੁੰਦੀਆਂ ਨੇ, ਕਈ ਬੱਚੇ ਨਾ ਬੜਾ ਅੱਛੀ ਕੁਆਲਿਟੀ, ਕੋਈ ਬੱਚਾ ਅੱਛੀ ਸਿੰਗਿੰਗ ਜਾਣਦਾ ਜਾਂ ਕੋਈ ਬੱਚਾ ਅੱਛਾ ਰਾਈਟਰ ਹੁੰਦਾ ਹੈ, ਠੀਕ ਹੈ, ਕੋਈ ਬੱਚਾ ਅੱਛਾ ਸਪੀਕਰ ਹੁੰਦਾ ਹੈ, ਤਾਂ ਉਹ ਡਿਫਰੈਂਟ ਡਿਫਰੈਂਟ ਹਰ ਇੱਕ ਪਰਸਨ ਦੇ ਵਿੱਚ ਇੱਕ ਯੂਨੀਕ ਕੁਆਲਿਟੀ ਜੋ ਕੁਦਰਤ ਨੇ ਪਾਈ ਹੈ ਉਹ ਹਰੇਕ ਪਰਸਨ ਚ ਹੈ, ਬਟ ਬੱਚੇ ਕੀ ਹੈ, ਬੱਚੇ ਨੂੰ ਉਸ ਨੂੰ ਪਹਿਚਾਨਣਾ ਚਾਹੀਦਾ। ਅਗਰ ਉਹ ਪਹਿਚਾਨ ਲੈਂਦਾ ਹੈ ਉਸਨੂੰ, ਤਾਂ ਜਿੱਦਾਂ ਉਹ ਅਗਰ ਉਸਨੇ ਸੋਸ਼ਲ ਮੀਡੀਆ ਦੇ ਥਰੂ, ਅਗਰ ਉਹ ਸੋਸ਼ਲ ਮੀਡੀਆ ਨੂੰ ਇੰਨਾ ਜ਼ਿਆਦਾ ਲਾਈਕ ਕਰਦਾ ਤਾਂ ਇਸ ਨੂੰ ਆਪਣਾ ਰੁਜ਼ਗਾਰ ਬਣਾ ਸਕਦਾ ਹੈ। ਕਿੱਦਾਂ, ਜਿੱਦਾਂ ਉਹ ਆਪਣੇ ਸੋਸ਼ਲ ਮੀਡੀਆ ਤੇ ਅਕਾਊਂਟ ਬਣਾ ਲਿਆ ਉਹਨੇ, ਤੇ ਉਸ ਅਕਾਊਂਟ ਦੇ ਵਿੱਚ ਉਹ ਆਪਣੀਆਂ ਵੀਡੀਓਜ਼ ਪੋਸਟ ਕਰ ਰਿਹਾ ਹੈ, ठीक है, अपनी कोई भी क्रिएटिविटी, अगर उसमें कोई पेंटिंग आंदी है तो वो अपनी पेंटिंग, कोई भी अपनी पेंटिंग बना के, या फिर कोई अच्छा कुछ भी, कोई मेकअप आर्टिस्ट बनना चाहता है या फिर कुछ भी, कोई अच्छी चीज उस दे विच बना के पोस्ट करे जा रहे हैं तो उसनों लाइक्स आंदे हैं, तो उस दे नाल उसनों उसदी इनकम दा सोर्स भी वो एक तरह नाल जो सोशल मीडिया है उसनों बना सकता है।
1: बिल्कुल हाँ जी, जिस तरह कोई जिहड़ी हैगी आपणे आले दुआले बहुत सारीआं इहो जिहीआं गल्लां हुंदीआं ने, इहो जिहे कम्म हुंदे ने जिन्हां बारे असीं जानकारी दे सकदे हां वी साडे एरिए दे विच आह कम्म हो रहे ने,
2: बिल्कुल
1: उहनां दी वीडियो
2: बिल्कुल,
1: बणा के जां असीं
2: हाँ
1: होर
2: जी
1: जानकारी प्राप्त करके उहनां बारे
2: हाँ जी
1: वीडियो बणा के वी पा सकदे हां।
2: बिल्कुल
1: ते
2: बिल्कुल,
1: इक मेरे ख्याल दे विच नौजवानां नूं इह वी नहीं पता कि जिहड़ा यूट्यूब है जां फेसबुक है, इस तरह दीआं कई ऐप्स हैगीआं ने जिहड़ियां उत्थे अकाउंट बणा के कम्म करन वालिआं नूं पैसे वी दिंदीआं ने।
2: हाँ बिल्कुल,
1: हाँ जी, इहदे बारे वी जे तुसीं थोड़ा जी विस्तार च गल करो तां वधिया होवेगा।
2: इस दे विच ये है कि देखो जिदा मैं तुहानू पहले ही कहा, जे अगर तुसी कोई अच्छा काम कर रहे हो
1: हाँ जी
2: तां उस नू लाइक्स, ज्यादा लाइक्स मिलते हैं, तो ज्यादा लाइक्स मिलन वालियां जो भी वीडियोस ने जा जो भी है तां उहनां
1: जानना दे
2: नू,
1: व्यू ज्यादा होंगे है।
2: हाँ जी व्यूज ज्यादा होंगे तां उह उहनां नू हायर भी, मतलब उहनां नू एडवरटाइजमेंट लई यूज भी करते हैं।
1: हाँ जी
2: हाँ जी, ओदे विच कोई अच्छे प्रोडक्ट दी एडवरटाइजिंग दे लई ओ यूज करना है अगर किसी ने, तां ओ एडवरटाइजमेंट पाउण वाला तुहानू पेमेंट करेगा और अपनी एडवरटाइजमेंट उहनां दी वीडियोस वगैरह दे विच पाणी शुरू कर देंगे,
1: हाँ
2: तां
1: जी,
2: इस दे थ्रू भी तुहाडा इनकम दा सोर्स जो है जनरेट हो जाएगा एक।
1: साडे नौजवानां नूं इह वी दस्सण दी गल्ल है, देखो वी जिहड़े कलाकार ने उह आपस दे विच इक दूजे नाल विवाद छेड़दे, इस तरह दीआं गल्लां करदे है, इक दो कलाकार जिहड़े इक दूजे दे विरुद्ध बोलदे ने ते नौजवान उहनां दी हां च हां मिलाउंदे, उहनां दे पिछे लड़ाई झगड़े करदे ने, पर उहनां दे व्यू वधदे ने, उह सिर्फ इस चीज़ दा फायदा लैंदे ने नौजवानां नूं मगर ला के वी ये कोई विवादित गल करके किसी प्रति, ते नौजवान उन्होंने देखते हैं उन्होंने व्यू भी वधते हैं ते वो कमाई कर रहे हैं, ये अपना जो है एनर्जी समा पैसा वो इधर
2: सब, हाँ
1: व्यस्त
2: जी
1: करते हैं।
2: बिल्कुल, मैं इस पक्ष दे विच नहीं हाँ कि साडे अज दे जो नौजवान है वो इन्ना ज्यादा एक्टिवली या फिर इमोशनली किसे किसे भी कलाकार नाल, किसे भी नाल अटैच्ड होन,
1: हाँ जी
2: क्योंकि एक तो बेसिकली उन्हां दी जो उम्र है इस टाइम ते, जो एक नौजवान पीढ़ी है साडी, उन्हां नू सब तो ज्यादा उन्हां दे लिए प्रायोरिटी उन्हां दा फ्यूचर होना चाहिदा है।
1: बिल्कुल
2: जो
1: जी
2: लोग अपना फ्यूचर बना के ऑलरेडी सेट हो चुके ने, जिदा कि साडे तुसी कह रहे हो कि कलाकार हैं या जो भी हैगे हैं अपने
1: हाँ जी
2: सेलिब्रिटीज हैं या व्हाटएवर, तां ओदा एक तरह नाल अपना फ्यूचर करियर सब कुछ बना के सेट ने ऑलरेडी, उना ओना दे पिछे अपना टाइम वेस्ट करन तो अच्छा है ओना दे पिछे अपने अपने रिलेशंस, अपने फ्रेंड्स नाल लड़ाई झगड़े करके मतलब
1: हाँ
2: दूरियां
1: जी
2: बना नालो अच्छा है कि तुसी अपने फ्यूचर दा कुछ कर लो।
1: बिल्कुल
2: जिन्ना देर तुसी एक सोशल मीडिया अकाउंट दे उपर किसे कलाकार दा या किसी भी सेलिब्रिटी दा कुछ भी रिव्यू पढ़ रहे हो या फिर वीडियो देख रहे हो, कुछ भी कर रहे हो, ठीक है, तां ओ ठीक है, तुसी एक एंटरटेनमेंट पर्पस दे लिए देखो उन्हों उत्थे ही छड़ दो,
1: बिल्कुल जी
2: डोंट टेक इट पर्सनली, उसनू
1: बिल्कुल
2: पर्सनली ना लो, उसनू इमोशनली उस दे नाल अटैच होने की कोई लोड़ नहीं है, उसनू तुसी अपने नाल मतलब उसनू सिर्फ तुसी एक एज अ एंटरटेनमेंट सोर्स यूज करो, नॉट फॉर तुहाडे जो इमोशंस है उन्हानू उन्हां दे नाल लिंक ना करो कदे भी।
1: हाँ जी हाँ जी
2: तुहाडे जो इमोशंस है वो तुहाडी फैमिलीज लई होने चाहिए है, तुहाडे करियर लई होने चाहिए है, तुहानू जो तुहाडा प्राइम मेन फोकस होना चाहिए वो तुहाडा करियर होना चाहिए है।
1: बिल्कुल
2: अपने
1: जी
2: करियर दा एक गोल, एक एम सेट करो, कोई अच्छी पोजीशन ते पहुंचो, कुछ ऐसा करो जिदे नाल तुसी अपनी सोसाइटी नू प्रोग्रेस कर सको, अपनी फैमिलीज नू प्रोग्रेस च लेके आ सको।
1: हाँ जी मैडम, तुसी बहुत वधिया विचार मीडिया दे खेतर संबंधी पेश कीते, नौजवानों ने एक वधिया दिशा दित्ती, असी तुहाडा धन्नवाद करदे हाँ। ते अखीर दे विच मैं चाहांगा भी जे कोई होर तुसी गल खास गल इस खेतर बारे करनी चाहो ਤਾਂ ਜ਼ਰੂਰ ਸਾਂਝੀ ਕਰੋ 1 ਮਿੰਟ ਦੇ ਵਿੱਚ।
2: थैंक यू, मैं भी बहुत धन्यवाद करती हाँ जी दुआबा रेडियो दा कि तुहानू तुसी मैनू मौका दिता तुहाडे नाल जुड़न दा और नौजवानां तक अपने व्यूज पहुंचाण दा,
1: हाँ जी
2: ते मेरा जो नौजवान पीढ़ी है साडी उहनां दे लई यही एक लाइक एक मैं उहनां नू सिर्फ एक यही ਚੀਜ਼ ਦੱਸਣਾ ਚਾਹਾਂਗੀ ਕਿ ਤੁਹਾਨੂੰ ਸਭ ਤੋਂ ਪਹਿਲਾਂ ਉਹਨਾਂ ਲਈ ਆਪਣਾ ਏਮ ਔਰ ਆਪਣਾ ਫਿਊਚਰ ਸਿਕਿਓਰ ਕਰਨਾ ਪ੍ਰਾਈਮ ਫੋਕਸ ਹੋਣਾ ਚਾਹੀਦਾ ਹੈ। ਸਭ ਤੋਂ ਪਹਿਲਾਂ ਤੁਸੀਂ ਆਪਣਾ ਫਿਊਚਰ ਸੈੱਟ ਕਰੋ, ਉਸ ਤੋਂ ਬਾਅਦ ਕੋਈ ਵੀ ਨੈਕਸਟ ਜੋ ਸਟੈਪ ਹੈ ਤੁਹਾਡੇ ਲਈ ਜ਼ਰੂਰੀ ਹੋਏਗਾ। ਸਭ ਤੋਂ ਫਸਟ ਪ੍ਰਾਇਓਰਿਟੀ ਤੁਹਾਨੂੰ ਆਪਣੇ ਫਿਊਚਰ ਨੂੰ, ਆਪਣੇ ਕਰੀਅਰ ਨੂੰ ਹੀ ਦੇਣੀ ਚਾਹੀਦੀ ਹੈ।
1: ਹਾਂਜੀ ਬਿਲਕੁਲ, ਇਹ ਤਾਂ ਹੈਗਾ ਹੀ ਹੈ ਜੀ। ਮੈਡਮ ਇੱਕ ਵਾਰ ਫਿਰ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ, ਅਤੇ ਤੁਸੀਂ ਸਾਡੇ ਨਾਲ ਵਿਚਾਰ ਸਾਂਝੇ ਕੀਤੇ, ਬੜੀਆਂ ਕੀਮਤੀ ਗੱਲਾਂ ਕੀਤੀਆਂ ਨੇ। ਮੈਂ ਸਮਝਦਾ ਜਿਹੜੇ ਸਾਡੇ ਸਰੋਤੇ ਨੇ ਉਹ ਇਹਨਾਂ ਗੱਲਾਂ ਨੂੰ ਗੰਭੀਰਤਾ ਨਾਲ ਇਹਨਾਂ ਬਾਰੇ ਸੋਚਣਗੇ, ਵਿਚਾਰਨਗੇ ਅਤੇ ਆਪਣੀ ਜ਼ਿੰਦਗੀ ਦੇ ਵਿੱਚ ਅਪਣਾਉਣਗੇ, ਅਤੇ ਮੀਡੀਆ ਦੇ ਖੇਤਰ ਨੂੰ ਅਪਣਾ ਕੇ ਇਸ ਖੇਤਰ ਦੇ ਵਿੱਚ ਆਪਣਾ ਭਵਿੱਖ ਸੰਵਾਰਨ ਲਈ ਯਤਨ ਕਰਨਗੇ। ਅਤੇ ਮੈਂ ਸਮਝਦਾ ਜਿਹੜਾ ਮੀਡੀਆ ਦਾ ਖੇਤਰ ਹੈ ਇਹ ਅੱਜ ਦੀ ਨੌਜਵਾਨ ਪੀੜ੍ਹੀ ਦੇ ਲਈ ਬਹੁਤ ਹੀ ਵਧੀਆ ਖੇਤਰ ਹੈ, ਜਿੱਥੇ ਉਹ ਆਪਣਾ ਭਵਿੱਖ ਬੜੇ ਵਧੀਆ ਪਾਸੇ ਲੈ ਕੇ ਜਾ ਸਕਦੇ ਨੇ। ਅਤੇ ਉਹ ਨਾਲ ਨਾਲ ਜਿਹੜੀ ਹੈ ਇਸ ਖੇਤਰ ਦੇ ਵਿੱਚ ਸਾਨੂੰ ਜਿਹੜੀ ਹੈਗੀ ਹੈ ਪਬਲਿਕ ਦੇ ਵਿੱਚ ਇੱਕ ਨਵੀਂ ਪਹਿਚਾਣ ਵੀ ਮਿਲਦੀ ਹੈ। ਮੈਡਮ ਸਾਹਿਬਾਨਾ ਜੀ ਇੱਕ ਵਾਰ ਫਿਰ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਹੁਣ ਵੇਲਾ ਹੋ ਗਿਆ ਇਹ ਪ੍ਰੋਗਰਾਮ ਸਮਾਪਤ ਕਰਨ ਦਾ, ਅਗਲੀ ਵਾਰ ਫਿਰ ਮਿਲਾਂਗੇ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਦੁਆਬਾ ਰੇਡੀਓ ਉੱਤੇ ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ ਦੇ ਵਿੱਚ।

0: ਰੇਡੀਓ
1: ਰੇਡੀਓ ਦੇ ਪਿਆਰੇ ਸਰੋਤਿਓ, ਹਰਵੰਤ ਸਿੰਘ ਵੱਲੋਂ ਆਦਾਬ, ਨਮਸਕਾਰ, ਸਤਿ ਸ੍ਰੀ ਅਕਾਲ, ਕੁਦਰਤ ਖੈਰ ਕਰੇ। ਪਿਆਰੇ ਸਰੋਤਿਓ, ਅੱਜ 5 ਦਸੰਬਰ 2020 ਦਿਨ ਐਤਵਾਰ ਸ਼ਾਮ ਦੇ 6:30 ਵੱਜਦੇ ਹਨ ਤੇ ਮੈਂ ਤੁਹਾਡੇ ਲਈ ਗਾਉਂਦੀ ਸ਼ਾਮ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ। ਜਿਵੇਂ ਤੁਸੀਂ ਬਖੂਬੀ ਜਾਣਦੇ ਹੋ ਵੀ ਇਹ ਸਾਡਾ ਤੀਸਰਾ ਪ੍ਰੋਗਰਾਮ ਹੈ ਤੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਉਹਨਾਂ ਸ਼ਾਇਰ ਦੋਸਤਾਂ ਨੂੰ ਸੱਦਾ ਦਿੰਦੇ ਹਾਂ ਜਿਹੜੇ ਕਿ ਆਪਣੀਆਂ ਰਚਨਾਵਾਂ ਨੂੰ ਜਿਹੜਾ ਤਰੰਨਮ ਦੇ ਵਿੱਚ ਪੇਸ਼ ਕਰਦੇ ਨੇ। ਇਸ ਦੇ ਨਾਲ ਦੀ ਨਾਲ ਜਿਹੜੇ ਗੀਤਕਾਰ ਆਪਣੇ ਗੀਤਾਂ ਨੂੰ ਗਾ ਕੇ ਪੇਸ਼ ਕਰਦੇ ਨੇ ਉਹਨਾਂ ਨੂੰ ਅਸੀਂ ਸੱਦਾ ਦਿੰਦੇ ਇਸ ਸ਼ਾਮ ਦੇ ਵਿੱਚ ਤੇ ਇਸ ਦੇ ਨਾਲ ਦੀ ਨਾਲ ਅਸੀਂ ਉਹਨਾਂ ਗਾਇਕਾਂ ਨੂੰ ਵੀ ਸੱਦਾ ਦਿੰਦੇ ਹਾਂ ਜਿਹੜੇ ਆਪਣਾ ਮੁੱਢਲਾ ਸਫ਼ਰ ਸ਼ੁਰੂ ਕਰਦੇ ਨੇ। ਇਸ ਦੇ ਨਾਲ ਦੀ ਨਾਲ ਜਿਹੜਾ ਸ਼ਾਇਰ ਤੇ ਗੀਤਕਾਰ ਤੇ ਸੰਗੀਤਕਾਰ ਆਪਣੀਆਂ ਸੇਵਾਵਾਂ ਜਿਹੜੀਆਂ ਆ ਦੁਆਬਾ ਰੇਡੀਓ ਨੂੰ ਸਮਰਪਿਤ ਕਰਨਾ ਚਾਹੁੰਦਾ, ਅਸੀਂ ਉਹਨਾਂ ਨੂੰ ਵੀ ਇਸ ਪ੍ਰੋਗਰਾਮ ਦੇ ਵਿੱਚ ਜੀ ਆਇਆਂ ਕਹਿੰਦੇ ਹਾਂ। ਤੇ ਇਸ ਵਾਰ ਦਾ ਜਿਹੜਾ ਅਸੀਂ ਇਹ ਗਾਉਂਦੀ ਸ਼ਾਮ ਪ੍ਰੋਗਰਾਮ ਜਿਹੜਾ ਆ ਇਸ ਦੇ ਵਿੱਚ ਜਿਹੜਾ ਅਸੀਂ ਕੋਸ਼ਿਸ਼ ਕਰ ਰਹੇ ਹਾਂ ਵੀ ਜਿਹੜਾ ਇਸ ਵੇਲੇ ਭਾਰਤ ਦੇ ਵਿੱਚ ਕਿਸਾਨ ਕੋਲ ਚੱਲ ਰਿਹਾ ਉਸ ਨੂੰ ਸਮਰਪਿਤ ਜਿਹੜੀਆਂ ਰਚਨਾਵਾਂ ਜਿਹੜੀਆਂ ਪੇਸ਼ ਕੀਤੀਆਂ ਜਾਣ। ਤੇ ਇਸ ਪ੍ਰੋਗਰਾਮ ਦੇ ਦੌਰਾਨ ਕੁਝ ਰਚਨਾਵਾਂ ਜਿਹੜੀਆਂ ਹਟਵੀਆਂ ਹੋ ਸਕਦੀਆਂ ਨੇ, ਉਸ ਲਈ ਅਸੀਂ ਪਹਿਲਾਂ ਹੀ ਜਿਹੜਾ ਸਰੋਤਿਆਂ ਤੋਂ ਗੁਸਤਾਖੀ ਮੰਗਦੇ ਹਾਂ। ਤੇ ਜਿੱਥੇ ਕਿਸਾਨ ਕੋਲ ਨਾਲ ਸੰਬੰਧਿਤ ਜਿਹੜੀਆਂ ਰਚਨਾਵਾਂ ਨੂੰ ਸਰੋਤੇ ਪਸੰਦ ਕਰਨਗੇ, ਆਸ ਕਰਦੇ ਹਾਂ ਦੂਸਰੀਆਂ ਰਚਨਾਵਾਂ ਨੂੰ ਵੀ ਉਸੇ ਤਰ੍ਹਾਂ ਪਿਆਰ ਦੇਣਗੇ। ਤੇ ਇਸ ਦੇ ਵਿੱਚ ਪ੍ਰੋਗਰਾਮ ਦੇ ਵਿੱਚ ਅਸੀਂ ਜਿਹੜਾ ਆ ਸਭ ਤੋਂ ਪਹਿਲਾਂ ਜਿਹੜਾ ਆ ਕਵੈਤ ਦੇ ਵਿੱਚ ਵਸਦੇ ਸਾਡੇ ਸ਼ਾਇਰ ਲਸ਼ਕਰੀ ਰਾਮ ਜੱਖੂ ਜੀ ਨੂੰ ਸੱਦਾ ਦਿੰਦੇ ਹਾਂ। ਲਸ਼ਕਰੀ ਰਾਮ ਜੱਖੂ ਜੀ ਬਾਰੇ ਤੁਸੀਂ ਬਖੂਬੀ ਜਾਣਦੇ ਹੋ, ਉਹ ਸਾਡੀਆਂ ਕਾਮ ਮਹਿਫਲਾਂ ਜਿਹੜੀਆਂ ਨੇ ਉਹਨਾਂ ਦੇ ਵਿੱਚ ਅਕਸਰ ਆਉਂਦੇ ਰਹਿੰਦੇ ਨੇ ਤੇ ਹੁਣ ਉਹ ਸਾਡੀ ਗਾਉਂਦੀ ਸ਼ਾਮ ਦੇ ਵਿੱਚ ਜਿਹੜੀ ਆ ਹਾਜ਼ਰੀ ਭਰ ਰਹੇ ਨੇ। ਲਸ਼ਕਰੀ ਰਾਮ ਜੱਖੂ ਜੀ ਜਿਹੜੇ ਕਿ ਪੰਜਾਬੀ ਸੱਤ ਕਵੈਤ ਦੇ ਮੁੱਖ ਸੇਵਾਦਾਰ ਨੇ, ਉਹਨਾਂ ਨੂੰ ਗਾਉਂਦੀ ਸ਼ਾਮ ਪ੍ਰੋਗਰਾਮ ਦੇ ਵਿੱਚ ਜੀ ਆਇਆਂ।
2: ਹਾਂਜੀ, ਮੈਂ ਲਸ਼ਕਰੀ ਰਾਮ ਜੱਖੂ ਲੱਧਣਾ ਵਾਲਾ ਕਵੈਤ ਦੀ ਧਰਤੀ ਤੋਂ ਆਪਣੇ ਸਰੋਤਿਆਂ ਦੇ ਰੂਬਰੂ ਹੋ ਰਿਹਾ ਹਾਂ। ਮੈਂ ਦੁਆਬਾ ਰੇਡੀਓ ਦਾ ਅਤੇ ਸਾਡੇ ਭਾਈ ਸਾਹਿਬ ਭਾਈ ਹਰਬੰਸ ਸਿੰਘ ਉਹਨਾਂ ਦਾ ਬਹੁਤ ਬਹੁਤ ਧੰਨਵਾਦੀ ਹਾਂ ਕਿ ਜਿਹੜੇ ਸਾਨੂੰ ਕਦੇ ਵੀ ਭੁੱਲਦੇ ਨਹੀਂ ਅਤੇ ਸਾਨੂੰ ਯਾਦ ਰੱਖਦੇ ਹਨ, ਤੋਂ ਹਰ ਮੌਕੇ 'ਤੇ ਯਾਦ ਕਰਦੇ ਹਨ। ਸੋ ਮੈਂ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਕਿ ਜਿਹੜੇ ਸਾਨੂੰ ਹਰ ਟਾਈਮ ਨਾਲ ਮੌਕਾ ਦੇਣ ਦਾ ਕੋਸ਼ਿਸ਼ ਕਰਦੇ ਹਨ। ਸੋ ਅੱਜ ਜੋ ਪੰਜਾਬ ਦੇ ਹਾਲਾਤ ਚੱਲ ਰਹੇ ਹਨ, ਜੋ ਪੰਜਾਬ ਦਾ ਅੱਜ ਕੱਲ੍ਹ ਕਿਸਾਨ ਸੰਘਰਸ਼ ਚੱਲ ਰਿਹਾ ਹੈ, ਉਹਦੇ ਸੰਦਰਭ ਦੇ ਵਿੱਚ ਦੋ ਕੁ ਜਜ਼ਬਾਤ, ਦੋ ਕੁ ਬੋਲ ਆਪਣੇ ਮੈਂ ਆਪਣੇ ਸਾਰੀ ਸੰਗਤ ਨਾਲ ਸਾਂਝੇ ਕਰਨੇ ਚਾਹੁੰਦਾ ਹਾਂ ਕਿ ਉਹਨਾਂ ਨੇ ਜੋ ਵੀ ਇਹ ਕੀਤਾ ਹੈ ਅਸੀਂ ਉਹਦੇ ਵਿਰੋਧ ਦੇ ਵਿੱਚ, ਯਾਨੀ ਕਿ ਅਸੀਂ ਕਿਸਾਨ ਜੋ ਮੋਰਚਾ ਹੈ, ਕਿਸਾਨ ਮਜ਼ਦੂਰ ਮੋਰਚਾ ਹੈ ਪੰਜਾਬੀ ਸੱਥ ਵੱਲੋਂ, ਜੋ ਕਵੈਦੀ ਪੰਜਾਬੀ ਸੱਥ ਉਹਦੇ ਵੱਲੋਂ ਅਤੇ ਸਤਿਗੁਰੂ ਰਵਿਦਾਸ ਵੈਲਫੇਅਰ ਸੁਸਾਇਟੀ ਵੱਲੋਂ ਉਹਨਾਂ ਦੀ ਅਸੀਂ ਡੱਟ ਕੇ ਹਮਾਇਤ ਕਰਦੇ ਹਾਂ। ਸੋ ਮੇਰੇ ਥੋੜ੍ਹੇ ਜਿਹੇ ਬੋਲ ਇਸ ਤਰ੍ਹਾਂ ਦੇ ਹਨ। ਨੀਂ ਰੱਖੀ ਗਈ ਸਿੱਖੀ ਦੀ ਸੀਸ ਉੱਤੇ ਇਹ ਦੁਨੀਆ ਸਾਰੀ ਜਾਣਦੀ ਏ, ਨੀਂ ਰੱਖੀ ਗਈ ਸਿੱਖੀ ਦੀ ਸੀਸ ਉੱਤੇ ਇਹ ਦੁਨੀਆ ਸਾਰੀ ਜਾਣਦੀ ਏ, ਜਿਸ ਗੋਦੜੀ ਕੀਤੇ ਲਾਲ ਪੈਦਾ, ਜਿਸ ਗੋਦੜੀ ਕੀਤੇ ਲਾਲ ਪੈਦਾ ਤੇ ਸਿੱਖੀ ਗੋਦੜੀ ਦਾ ਨਿਗਮਾਣ ਦੀ ਏ, ਸਿੰਘ ਸੂਰਮੇ ਕਦੇ ਨਾ ਪੈਠ ਦਿੱਤੀ, ਸਿੰਘ ਸੂਰਮੇ ਕਦੇ ਨਾ ਪੈਠ ਦਿੱਤੀ, ਕੜੀ ਆਈ ਜਦੋਂ ਆਨ ਤੇ ਸ਼ਾਨ ਦੀ ਏ, ਚੰਡੇ ਚੂਲ ਦੇ ਰਹਿਣਗੇ ਜੱਗ ਉੱਤੇ ਤੇ ਜੱਖੂ ਗੱਲ ਵੱਖਰੀ ਪਹਿਚਾਣ ਦੀ ਏ, ਤੇ ਜੱਖੂ ਗੱਲ ਵੱਖਰੀ ਪਹਿਚਾਣ ਦੀ ਏ। ਇਹ ਜੋ ਸਾਡਾ ਸੰਘਰਸ਼ ਲਿਆ ਪੰਜਾਬ ਦੇ ਇਤਿਹਾਸ ਨੂੰ ਕਿਤੇ ਫਰੋਲ ਕੇ ਦੇਖਿਆ ਹੁੰਦਾ, ਦਿੱਲੀ ਸਰਕਾਰ ਨੇ ਦਿੱਲੀ ਦਾ ਪਹਿਲਾਂ ਕੀ ਹਾਲ ਹੋਇਆ ਅਤੇ ਹੁਣ ਕੀ ਹਾਲ ਹੋਣਾ, ਜੋ ਸਾਡੇ ਕਿਸਾਨ ਵੀਰ ਉੱਥੇ ਗਏ ਹਨ ਉਹਨਾਂ ਦੇ ਬਾਰੇ ਵਿੱਚ ਮੇਰੇ ਜੋ ਜਜ਼ਬਾਤ ਸਾਂਝੇ ਹਨ ਉਹ ਮੈਂ ਦਿੱਲੀ ਬਾਰੇ ਅਤੇ ਪੰਜਾਬ ਬਾਰੇ ਗੱਲ ਕਰ ਰਿਹਾ। ਕਿਉਂ ਤੂੰ ਪੰਗਾ ਪਾਇਆ ਦਿੱਲੀਏ, ਨਾਲ ਪੰਜਾਬ ਦੇ ਕਿਉਂ ਤੂੰ ਪੰਗਾ ਪਾਇਆ ਦਿੱਲੀਏ ਨਾਲ ਪੰਜਾਬ ਦੇ ਅਸਾਂ ਗਿਣ ਗਿਣ ਬਦਲੇ ਲੈਣੇ ਤੇਥੋਂ ਨਾਲ ਹਿਸਾਬ ਦੇ ਅਸਾਂ ਗਿਣ ਗਿਣ ਬਦਲੇ ਲੈਣੇ ਤੇਥੋਂ ਨਾਲ ਹਿਸਾਬ ਦੇ ਹਾਏ ਕਿਉਂ ਤੂੰ ਪੰਗਾ ਪਾਇਆ ਦਿੱਲੀਏ ਨਾਲ ਪੰਜਾਬ ਦੇ ਕਿਉਂ ਤੂੰ ਪੰਗਾ ਪਾਇਆ ਦਿੱਲੀਏ ਨਾਲ ਪੰਜਾਬ ਦੇ ਸੰਤਾਂ ਭਗਤਾਂ ਪੀਰ ਫਕੀਰਾਂ ਗੁਰੂਆਂ ਦੀ ਏ ਧਰਤੀ ਸੰਤਾਂ ਭਗਤਾਂ ਪੀਰ ਫਕੀਰਾਂ ਗੁਰੂਆਂ ਦੀ ਏ ਧਰਤੀ ਮੌਕੇ ਮੌਕੇ ਉੱਤੇ ਆ ਕੇ ਹੈ ਜਰਬਾਣੀ ਵਰਤੀ ਮੌਕੇ ਮੌਕੇ ਉੱਤੇ ਆ ਕੇ ਹੈ ਜਰਬਾਣੀ ਵਰਤੀ ਤੜਫਣ ਲੋਕੀ ਇੱਥੇ ਹੈ ਤੜਫਣ ਲੋਕੀ ਇੱਥੇ ਮਾਝਾ ਮਾਲਵੇ ਦੁਆਬ ਦੇ ਤੜਫਣ ਲੋਕੀ ਇੱਥੇ ਮਾਝੇ ਮਾਲਵੇ ਦੁਆਬ ਦੇ ਕਿਉਂ ਤੂੰ ਪੰਗਾ ਪਾਇਆ ਦਿੱਲੀਏ ਨਾਲ ਪੰਜਾਬ ਦੇ ਕਿਉਂ ਤੂੰ ਪੰਗਾ ਪਾਇਆ ਦਿੱਲੀਏ ਨਾਲ ਪੰਜਾਬ ਦੇ ਕੱਖੋਂ ਹੌਲਾ ਕਰਤਾ ਜਿਸ ਨੂੰ ਅੰਨਦਾਤਾ ਸੀ ਕਹਿੰਦੇ ਕੱਖੋਂ ਹੌਲਾ ਕਰਤਾ ਜਿਸ ਨੂੰ ਅੰਨਦਾਤਾ ਸੀ ਕਹਿੰਦੇ ਚੰਗੀ ਸੋਚ ਜੇ ਤੇਰੀ ਹੁੰਦੀ ਨਾ ਤੇਰੇ ਦਰ ਬੈਂਦੇ ਚੰਗੀ ਸੋਚ ਜੇ ਤੇਰੀ ਹੁੰਦੀ ਨਾ ਤੇਰੇ ਦਰ ਬੈਂਦੇ ਹਾਏ ਚੰਗੇ ਨਹੀਂ ਨਤੀਜੇ ਓਏ ਚੰਗੇ ਨਹੀਂ ਨਤੀਜੇ ਤੇਰੇ ਇਸ ਭੈੜੇ ਖੁਆਬ ਦੇ ਚੰਗੇ ਨਹੀਂ ਨਤੀਜੇ ਤੇਰੇ ਇਸ ਭੈੜੇ ਖੁਆਬ ਦੇ ਕਿਉਂ ਤੂੰ ਪੰਗਾ ਪਾਇਆ ਦਿੱਲੀਏ ਨਾਲ ਪੰਜਾਬ ਦੇ ਕਿਉਂ ਤੂੰ ਪੰਗਾ ਪਾਇਆ ਦਿੱਲੀਏ ਨਾਲ ਪੰਜਾਬ ਦੇ ਬੈਠ ਕੇ ਵਿੱਚ ਸੁਣ ਹਲੀਮੀ ਬੈਠ ਕੇ ਵਿੱਚ ਹਲੀਮੀ ਦੇ ਤੂੰ ਜੇ ਕਿਸਾਨ ਦੀ ਗੱਲ ਸੁਣਦੀ ਬੈਠ ਕੇ ਵਿੱਚ ਹਲੀਮੀ ਦੇ ਜੇ ਤੂੰ ਕਿਸਾਨ ਦੀ ਗੱਲ ਸੁਣਦੀ ਚਾਲਾਂ ਜੋ ਸੀ ਤੇਰੇ ਮਨ ਵਿੱਚ ਪੁੱਠੀਆਂ ਨਾ ਉਹ ਬੁਣਦੀ ਚਾਲਾਂ ਜੋ ਸੀ ਤੇਰੇ ਮਨ ਵਿੱਚ ਪੁੱਠੀਆਂ ਨਾ ਉਹ ਬੁਣਦੀ ਕਿਤੇ ਪੜ ਲੈਂਦੀ ਇਤਿਹਾਸ ਹਾਏ ਕਿਤੇ ਪੜ ਲੈਂਦੀ ਇਤਿਹਾਸ ਜੋ ਲਿਖਿਆ ਵਿੱਚ ਕਿਤਾਬ ਦੇ ਕਿਤੇ ਪੜ ਲੈਂਦੀ ਇਤਿਹਾਸ ਜੋ ਲਿਖਿਆ ਵਿੱਚ ਕਿਤਾਬ ਦੇ ਕਿਉਂ ਤੂੰ ਪੰਗਾ ਪਾਇਆ ਦਿੱਲੀਏ ਨਾਲ ਪੰਜਾਬ ਦੇ ਕਿਉਂ ਤੂੰ ਪੰਗਾ ਪਾਇਆ ਦਿੱਲੀਏ ਨਾਲ ਪੰਜਾਬ ਦੇ ਆਖਰੀ ਬੰਦਾ ਜੀ ਜੱਖੂ ਲੱਦੜਾਂ ਵਾਲਾ ਆਖੇ ਹਾਏ ਜੱਖੂ ਲੱਦੜਾਂ ਵਾਲਾ ਆਖੇ ਜਿੱਤ ਅੰਨ ਦਾ ਤੇ ਦੀ ਹੋਣੀ ਜੱਖੂ ਲੱਦੜਾਂ ਵਾਲਾ ਆਖੇ ਜਿੱਤ ਅੰਨ ਦਾ ਤੇ ਦੀ ਹੋਣੀ ਲੱਗ ਗਈ ਜੋ ਕਾਲਖ ਤੈਨੂੰ ਆਪੇ ਹੀ ਤੂੰ ਤੋਣੀ ਲੱਗ ਗਈ ਜੋ ਕਾਲਖ ਤੈਨੂੰ ਆਪੇ ਹੀ ਤੂੰ ਤੋਣੀ ਕਿਉਂ ਤੂੰ ਪੰਗਾ ਪਾਇਆ ਹਾਏ ਕਿਉਂ ਤੂੰ ਪੰਗਾ ਪਾਇਆ ਨਾਲ ਪੰਜਾਬ ਦੇ ਹਰ ਵਾਰੀ ਪੰਗਾ ਹਰ ਵਾਰੀ ਮੱਥਾ ਲਾਵੇਂ ਹਰ ਵਾਰੀ ਮੱਥਾ ਲਾਵੇਂ ਕਾਤੋਂ ਨਾਲ ਪੰਜਾਬ ਦੇ ਹਰ ਵਾਰੀ ਮੱਥਾ ਲਾਵੇਂ ਕਾਤੋਂ ਨਾਲ ਪੰਜਾਬ ਦੇ ਕਿਉਂ ਤੂੰ ਪੰਗਾ ਪਾਇਆ ਦਿੱਲੀਏ ਨਾਲ ਪੰਜਾਬ ਦੇ ਕਿਉਂ ਤੂੰ ਪੰਗਾ ਪਾਇਆ ਦਿੱਲੀਏ ਨਾਲ ਪੰਜਾਬ ਦੇ ਅਸਾਂ ਗਿਣ ਗਿਣ ਐਸਾ ਗਿਣ ਗਿਣ ਬਦਲੇ ਲੈਣੇ ਤੇਥੋਂ ਨਾਲ ਹਿਸਾਬ ਦੇ ਗਿਣ ਗਿਣ ਬਦਲੇ ਲੈਣੇ ਤੇਥੋਂ ਨਾਲ ਹਿਸਾਬ ਦੇ ਸਾਡੇ ਵੱਲੋਂ ਜੀ ਪੰਜਾਬੀ ਸੱਤ ਕਵੈਤ ਵੱਲੋਂ ਅਤੇ ਸਤਿਗੁਰ ਰਵਿਦਾਸ ਵੈਲਫੇਅਰ ਸੁਸਾਇਟੀ ਵੱਲੋਂ ਮੈਂ ਕਿਸਾਨਾਂ ਦੀ ਪੂਰੀ ਮਦਦ ਕਰਦਾ ਪੂਰੀ ਸਪੋਰਟ ਕਰਦਾ ਹਾਂ ਕਿਸੇ ਤਰ੍ਹਾਂ ਦੀ ਕੋਈ ਜ਼ਰੂਰਤ ਪਈ ਤਾਂ ਅਸੀਂ ਹਰ ਤਰ੍ਹਾਂ ਦੇ ਨਾਲ ਉਹਨਾਂ ਦੇ ਤਿਆਰ ਬਾਰ ਤਿਆਰ ਖੜ੍ਹੇ ਹਾਂ ਤਾਂ ਉਹਨਾਂ ਨੂੰ ਇਹੀ ਕਹਿਣਾ ਕਿ ਤੁਸੀਂ ਆਪਣੇ ਡਟ ਕੇ ਮੋਰਚਾ ਲਾਓ ਅਤੇ ਪਰਮਾਤਮਾ ਵੀ ਤੁਹਾਡਾ ਸਾਡੀ ਗੁਰੂ ਨਾਨਕ ਮਹਾਰਾਜ ਸਾਡਾ ਗੁਰੂ ਗ੍ਰੰਥ ਸਾਹਿਬ ਤੁਹਾਡੀ ਸਾਰੀ ਸਪੋਰਟ ਕਰੂਗਾ ਜੀ ਕੋਈ ਗੱਲ ਨਹੀਂ ਜੀ ਸਤਿ ਸ਼੍ਰੀ ਅਕਾਲ ਜੀ ਮੇਰੀ ਇੰਨੀ ਹਾਜ਼ਰੀ ਕਬੂਲ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ।
1: ਅਸ਼ਕਰੀ ਰਾਮ ਜੱਖੂ ਜੀ ਤੋਂ ਬਾਅਦ ਹੁਣ ਇਸ ਗੁਆਂਢੀ ਸ਼ਾਮ ਪ੍ਰੋਗਰਾਮ ਦੇ ਵਿੱਚ ਮੈਂ ਸੱਦਾ ਦੇਣ ਜਾ ਰਿਹਾ ਪੁਰਤਗਾਲ ਵਾਸਤੇ ਸਾਡੇ ਸ਼ਾਇਰ ਦੋਸਤ ਦੁੱਖ ਭੰਜਨ ਸਿੰਘ ਰੰਧਾਵਾ ਜੀ। ਉਹ ਵੀ ਕਿਸਾਨ ਸੰਘਰਸ਼ਾਂ ਦੀ ਹਮਾਇਤ ਦੇ ਵਿੱਚ ਆਪਣਾ ਗੀਤ ਲੈ ਕੇ ਹਾਜ਼ਰ ਹੋ ਰਹੇ ਨੇ। ਦੁੱਖ ਭੰਜਨ ਸਿੰਘ ਰੰਧਾਵਾ ਜੀ, ਗੁਆਂਢੀ ਸ਼ਾਮ ਪ੍ਰੋਗਰਾਮ ਵਿੱਚ ਤੁਹਾਡਾ ਨਿੱਘਾ ਸਵਾਗਤ ਹੈ।
0: ਦੁਆਬਾ ਰੇਡੀਓ ਸੁਣਨ ਵਾਲੇ ਸਾਰੇ ਦਰਸ਼ਕਾਂ ਦਾ ਤਹਿ ਦਿਲੋਂ ਧੰਨਵਾਦ। ਔਰ ਮੈਂ ਅੱਜ ਦੇ ਹਾਲਾਤਾਂ ਦੇ ਉੱਤੇ ਇੱਕ ਸਰਗਰਮ ਆਪਣਾ ਗੀਤ ਲੈ ਕੇ ਹਾਜ਼ਰ ਹਾਂ ਜੀ, ਤੁਹਾਡੀ ਨਜ਼ਰ ਪੇਸ਼ ਖਿਦਮਤ ਹੈ।

जट नूस लूटा कर देने जो लोग भी मंडी जांदे ने जो हक

तेरा हुण तख्त हिला देना जेने तू तख्त ते चढ़ बैठे।

0: ਧੰਨਵਾਦ ਜੀ।
1: ਰੇਡੀਓ ਦੇ ਪਿਆਰੇ ਸਰੋਤਿਓ, ਸਾਡੇ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿੱਚ ਹੁਣੇ ਦੁਖਪੰਜ ਸਿੰਘ ਰੰਧਾਵਾ ਜੀ ਆਪਣਾ ਗੀਤ ਸਾਂਝਾ ਕਰਕੇ ਗਏ ਨੇ। ਹੁਣ ਸਾਡੀ ਇਸ ਮਹਿਫਲ ਦੇ ਵਿੱਚ ਆ ਰਹੇ ਨੇ ਪਟਿਆਲਾ ਤੋਂ ਕੁਲਵੰਤ ਸਿੰਘ ਸੈਦੋਕੀ। ਕੁਲਵੰਤ ਸਿੰਘ ਸੈਦੋਕੀ ਜੀ ਜਿੱਥੇ ਬਹੁਤ ਵਧੀਆ ਸ਼ਾਇਰ ਵੀ ਨੇ, ਉਸਦੇ ਨਾਲ ਦੀ ਨਾਲ ਬਹੁਤ ਵਧੀਆ ਗਾਇਕ ਨੇ, ਤੇ ਉਹ ਇਸ ਵਾਰ ਕਿਸਾਨਕੋਲ ਨੂੰ ਸਮਰਪਿਤ ਆਪਣਾ ਇੱਕ ਗੀਤ ਲੈ ਕੇ ਹਾਜ਼ਰ ਹੋ ਰਹੇ ਨੇ। ਇਹ ਗੀਤ ਲਿਖਿਆ ਹੈ ਗੁਰਜੀਤ ਕੌਰ ਅਜਨਾਲਾ ਜੀ ਨੇ, ਤੇ ਇਸ ਨੂੰ ਆਵਾਜ਼ ਦਿੱਤੀ ਹੈ ਕੁਲਵੰਤ ਸਿੰਘ ਸੈਦੋਕੀ ਜੀ ਨੇ। ਕੁਲਵੰਤ ਸਿੰਘ ਸੈਦੋਕੀ ਜੀ, ਤੁਹਾਡਾ ਨਿੱਘਾ ਸਵਾਗਤ ਹੈ।
2: ਸਤਿ ਸ੍ਰੀ ਅਕਾਲ ਜੀ। ਦਾਸ ਕੁਲਵੰਤ ਸਿੰਘ ਸੈਦੋਕੇ, ਕਿਸਾਨਾਂ ਦੇ ਚੱਲ ਰਹੇ ਸੰਘਰਸ਼ ਨੂੰ ਸਮਰਪਿਤ ਪੇਸ਼ ਹੈ ਮਨੋਹਰ ਭਵਾਨੀ ਛੰਦ, ਜਿਸ ਨੂੰ ਲਿਖਿਆ ਗੁਰਜੀਤ ਕੌਰ ਅਜਨਾਲਾ ਭੈਣ ਜੀ ਨੇ। ਸਰਕਾਰ ਦਾ ਬਿਹਾਰ ਮਾਰੇ ਜੱਟ ਤਾਈ ਮਾਰ, ਸਰਕਾਰ ਦਾ ਬਿਹਾਰ ਮਾਰੇ ਜੱਟ ਤਾਈ ਮਾਰ, ਕਰ ਦਿੱਤਾ ਇਹ ਲਚਾਰ ਵੱਖਰੇ ਕਾਨੂੰਨ ਨੇ, ਜੱਟ ਰੋਲ ਦਿੱਤਾ ਹਾਕਮੀ ਜਨੂਨ ਨੇ, ਜੱਟ ਰੋਲ ਦਿੱਤਾ ਹਾਕਮੀ ਜਨੂਨ ਨੇ। ਦੁਨੀਆ ਦਾ ਅੰਨ ਦਾਤਾ ਲਿਖੇ ਕਰਮ ਵਿਧਾਤਾ, ਤਨ ਖੇਤਾਂ ਚ ਮਟਾਤਾ ਨਾਹੀ ਮੁੱਖੋਂ ਬੋਲਦੇ, ਜਿੰਦੜੀ ਕਿਸਾਨ ਦੀ ਮਿੱਟੀ ਚ ਰੋਲਦੇ, ਉਹ ਜਿੰਦੜੀ ਕਿਸਾਨ ਦੀ ਮਿੱਟੀ ਚ ਰੋਲਦੇ। ਚੜੇ ਕਰਜ਼ੇ ਦਾ ਭਾਰ ਜਦੋਂ ਸਕੇ ਨਾ ਸਹਾਰ, ਫਿਰ ਜ਼ਿੰਦਗੀ ਨੂੰ ਹਾਰ ਇਸ ਰਾਹੇ ਜਾਮਦਾ, ਰੱਸਾ ਚੁੱਕ ਫਾਹੇ ਗਲ ਵਿੱਚ ਪਾਮਦਾ, ਰੱਸਾ ਚੁੱਕ ਫਾਹੇ ਗਲ ਵਿੱਚ ਪਾਮਦਾ। ਉਹ ਕੀਤੀ ਮਿਹਨਤ ਵੀ ਪੂਰੀ ਰਹਿ ਗਈ ਖਾਹਿਸ਼।

0: ਸਰਕਾਰ ਲਾਵੇ ਦਾ ਕੱਟ ਲਾਗਤ ਤੋਂ ਪਾ, ਸਰਕਾਰ ਲਾਵੇ ਦਾ ਕੱਟ ਲਾਗਤ ਤੋਂ ਪਾ, ਡੋਬ ਦੇਣ ਉਦੋਂ ਚਾ ਨਾਹੀਂ ਭੇਦ ਖੋਲ ਦੇ, ਜਿੰਦੜੀ ਕਿਸਾਨ ਦੀ ਮਿੱਟੀ ਚ ਰੋਲ ਦੇ, ਜਿੰਦੜੀ ਕਿਸਾਨ ਦੀ ਮਿੱਟੀ ਚ ਰੋਲ ਦੇ, ਖੇਤੀ ਮੁੜਕਾ ਬਹਾਉਂਦਾ ਖਾਦ ਹੱਡੀਆਂ ਦੀ ਪਾਉਂਦਾ, ਵੱਡਾ ਹੜ ਜਦ ਆਉਂਦਾ ਲੰਮਾ ਹੌਂਕਾ ਭਰਦਾ, ਅੰਨ ਦਾ ਤਾਂ ਖੌਰੇ ਘਾਟੇ ਕਿਵੇਂ ਜਰਦਾ, ਉਹ ਅੰਨ ਦਾ ਤਾਂ ਖੌਰੇ ਘਾਟੇ ਕਿਵੇਂ ਜਰਦਾ, ਕੋਈ ਸੁਣਦਾ ਨਾ ਗੱਲ ਨਾਹੀਂ ਕੱਢੇ ਕੋਈ ਹੱਲ, ਕੋਈ ਸੁਣਦਾ ਨਾ ਗੱਲ ਨਾਹੀਂ ਕੱਢੇ ਕੋਈ ਹੱਲ, ਬੈਠੇ ਕੁਰਸੀਆਂ ਮੱਲ ਨੇ ਕੁਫਰ ਤੋਲ ਦੇ, ਜਿੰਦੜੀ ਕਿਸਾਨ ਦੀ ਮਿੱਟੀ ਚ ਰੋਲ ਦੇ, ਜਿੰਦੜੀ ਕਿਸਾਨ ਦੀ ਮਿੱਟੀ ਚ ਰੋਲ ਦੇ, ਹੋ ਜਿੰਦੜੀ ਕਿਸਾਨ ਦੀ ਮਿੱਟੀ ਚ ਰੋਲ ਦੇ।
1: ਸਿੰਘ ਸਹਿਜੋ ਕੀ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਜਰਮਨ ਵਾਸਤੇ ਸਾਡੇ ਸ਼ਾਇਰ ਗਾਇਕ ਦੋਸਤ ਜੋਗਿੰਦਰਪਾਲ ਮੱਲ ਜੀ ਨੂੰ। ਜੋਗਿੰਦਰਪਾਲ ਮੱਲ ਜੀ ਇਸ ਵਾਰ ਸਾਡੀ ਗਾਉਂਦੀ ਸ਼ਾਮ ਪ੍ਰੋਗਰਾਮ ਦੇ ਵਿੱਚ ਇੰਗਲੈਂਡ ਵਾਸਤੇ ਸ਼ਾਇਰ ਤਾਰਾ ਸਿੰਘ ਕੁੱਕੜ ਪਿੰਡ ਵਾਲਿਆਂ ਦਾ ਇੱਕ ਗੀਤ ਲੈ ਕੇ ਹਾਜ਼ਰ ਹੋ ਰਹੇ ਨੇ। ਤਾਰਾ ਸਿੰਘ ਜੀ ਜਿੱਥੇ ਕਿ ਇੰਡੀਅਨ ਵਰਕਰ ਐਸੋਸੀਏਸ਼ਨ ਨਾਲ ਜੁੜੇ ਹੋਏ ਨੇ, ਉੱਥੇ ਨਾਲ ਦੀ ਨਾਲ ਜਿਹੜਾ ਉਹ ਜਿਹੜੀਆਂ ਕਵਿਤਾਵਾਂ ਵੀ ਲਿਖਦੇ ਨੇ, ਉਹਨਾਂ ਦੀਆਂ ਕਵਿਤਾ ਦੀਆਂ ਦੋ ਕਿਤਾਬਾਂ ਵੀ ਆ ਚੁੱਕੀਆਂ ਨੇ ਅਤੇ ਜੋਗਿੰਦਰਪਾਲ ਮੱਲ ਜੀ ਉਹਨਾਂ ਦੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ। ਜੋਗਿੰਦਰਪਾਲ ਮੱਲ ਜੀ ਤੁਹਾਡਾ ਗਾਉਂਦੀ ਸ਼ਾਮ ਪ੍ਰੋਗਰਾਮ ਦੇ ਵਿੱਚ ਨਿੱਘਾ ਸਵਾਗਤ ਹੈ।

0: ਸਿੰਘ ਦੀ ਰਚਨਾ ਜਿਹੜੀ ਕਿ ਜੋਗਿੰਦਰਪਾਲ ਮੱਲ ਜੀ ਨੇ ਸਾਂਝੀ ਕੀਤੀ ਹੈ। ਇਸ ਤੋਂ ਬਾਅਦ ਹੁਣ ਮਲਕੀਤ ਬੁੱਲਾ ਜੀ ਸਾਡੇ ਇੱਕ ਸ਼ਾਇਰ ਨੇ, ਉਹਨਾਂ ਦੀ ਧੀ ਹੈ ਸਿੰਮੀ ਸੋਤਰਾ ਜੀ, ਉਹ ਦਿੱਲੀ ਨੂੰ ਜਿਹੜੀ ਬੰਗਾਰ ਪਾਉਂਦੀ ਹੋਈ ਇੱਕ ਜਿਹੜੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ। ਸਿੰਮੀ ਸੋਤਰਾ ਜੀ ਦਾ ਦੁਆਬਾ ਰੇਡੀਓ ਦੇ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿੱਚ ਨਿੱਘਾ ਸਵਾਗਤ ਹੈ। ਸਿੰਮੀ ਸੋਤਰਾ ਜੀ, ਜੀ ਆਇਆਂ ਨੂੰ
1: ਲੈ ਕੇ ਅਸੀਂ ਦਿਲ ਵਿੱਚ ਆਏ ਆ, ਜਨੂਨ ਨੀ ਰੱਦ ਕਰਵਾਉਣੇ ਤੇਰੇ ਕਾਲੇ ਇੱਕ ਕਾਨੂੰਨ ਨੀ। ਲੈ ਕੇ ਅਸੀਂ

0: ਨੀ ਨੀ ਹਾਰ ਸੋਹਾ ਖਾ ਕੇ ਆਏ ਆ, ਖੇਤਾਂ ਵਾਲੀ ਮਿੱਟੀ ਮੱਥੇ ਲਾ ਕੇ ਆਏ ਆ, ਮੰਨਣੀ ਨੀ ਹਾਰ ਸੋਹਾ ਖਾ ਕੇ ਆਏ ਆ, ਤੈਥੋਂ ਸਹਿ ਨਹੀਂ ਹੋਣੀ ਸਾਡੀ ਤਾਬ ਦਿੱਲੀਏ, ਹੱਕ ਲੈ ਕੇ ਅਸੀਂ ਜਾਣਾ ਪੰਜਾਬ ਦਿੱਲੀਏ, ਮੁੜਨਾ ਨੀ ਉਹਦਾ ਪੰਜਾਬ ਦਿੱਲੀਏ, ਹੱਕ ਲੈ ਕੇ ਅਸੀਂ ਜਾਣਾ ਪੰਜਾਬ ਦਿੱਲੀਏ, ਮੁੜਨਾ ਨੀ ਉਹਦਾ ਪੰਜਾਬ ਦਿੱਲੀਏ।
1: ਰੇਡੀਓ ਦੇ ਪਿਆਰੇ ਸਰੋਤੇ, ਹੁਣੇ ਤੁਸੀਂ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿੱਚ ਸਿਮੀ ਸੋਧਰਾ ਜੀ ਦੀ ਆਵਾਜ਼ ਦੇ ਵਿੱਚ ਉਹਨਾਂ ਦੀ ਇੱਕ ਦਿੱਲੀ ਨੂੰ ਜਿਹੜੀ ਲਲਕਾਰ ਸੁਣੀ ਹੈ, ਅਤੇ ਇਸੇ ਪ੍ਰੋਗਰਾਮ ਦੇ ਆਗਾਮ ਦੇ ਹੁਣ ਅਸੀਂ ਤੁਹਾਡੇ ਸਨਮੁੱਖ ਪੇਸ਼ ਕਰ ਜਾ ਰਹੇ ਹਾਂ ਨਿਊਜ਼ੀਲੈਂਡ ਰਹਿੰਦੇ ਸਾਡੇ ਗਾਇਕ ਅਤੇ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਤਹਿਸੀਲ ਬੰਗਾ ਤੋਂ ਪੱਤਰਕਾਰ ਹਰਮੇਸ਼ ਭਾਰਤੀ ਜੀ ਦੇ ਪੁੱਤਰ ਹਰਪ੍ਰੀਤ ਸਿੰਘ ਜੀ, ਜਿਹੜਾ ਕਿ ਉੱਥੇ ਪੜ੍ਹਨ ਗਿਆ ਹੈ ਅਤੇ ਨਾਲ ਦੀ ਨਾਲ ਉਹ ਗਾਉਣ ਦਾ ਜਿਹੜਾ ਆ ਆਪਣਾ ਸ਼ੌਕ ਵੀ ਪਾ ਰਿਹਾ ਹੈ ਅਤੇ ਆਪਣੀ ਰਚਨਾ ਲੈ ਕੇ ਉਹ ਹਾਜ਼ਰ ਹੋ ਰਿਹਾ ਹੈ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿੱਚ। ਤੇ ਹਰਪ੍ਰੀਤ ਜੀ, ਤੁਹਾਡਾ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿੱਚ ਨਿੱਘਾ ਸਵਾਗਤ ਹੈ। ਰੇਡੀਓ ਦੇ ਪਿਆਰੇ ਸਰੋਤਿਓ, ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿੱਚ ਹੁਣ ਅਸੀਂ ਜੇ ਇਸ ਗਾਇਕ ਨੂੰ ਸੱਦਾ ਦੇਣ ਜਾ ਰਹੇ ਹਾਂ, ਮੇਰੀ ਮਰਿਆਦਾ ਹੈ ਰਿੰਕੂ ਸ਼ਾਹ ਦੀਵਾਨਾ ਤੋਂ, ਉਹ ਹੁਸ਼ਿਆਰਪੁਰ ਜ਼ਿਲ੍ਹੇ ਦੇ ਸ਼ਹਿਰ ਗੜ੍ਹਦੀਵਾਲਾ ਨਾਲ ਸੰਬੰਧ ਰੱਖਦੇ ਨੇ। ਰਿੰਕੂ ਜੀ ਨੇ ਪਿਛਲੇ ਸਮੇਂ ਦੇ ਵਿੱਚ ਇੱਕ ਔਨਲਾਈਨ ਗੀਤ ਮੁਕਾਬਲੇ ਦੇ ਵਿੱਚ ਹਿੱਸਾ ਲਿਆ ਸੀ ਅਤੇ ਇਸ ਗੀਤ ਮੁਕਾਬਲੇ ਦੇ ਉਹ ਫਾਈਨਲ ਦੇ ਵਿੱਚ ਪਹੁੰਚੇ ਸਨ ਅਤੇ ਇਸ ਪ੍ਰੋਗਰਾਮ ਦੇ ਵਿੱਚ ਜਾਣੀ ਕਿ ਸਾਡੀ ਗਾਉਂਦੀ ਸ਼ਾਮ ਜਿਹੜੀ ਪ੍ਰੋਗਰਾਮ ਦੇ ਵਿੱਚ ਉਹ ਆਪਣਾ ਇੱਕ ਗੀਤ ਲੈ ਕੇ ਹਾਜ਼ਰ ਹੋ ਰਹੇ ਨੇ। ਰਿੰਕੂ ਸ਼ਾਹ ਦੀਵਾਨਾ ਜੀ, ਤੁਹਾਡਾ ਦੁਆਬਾ ਰੇਡੀਓ ਦੇ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿੱਚ ਨਿੱਘਾ ਸਵਾਗਤ ਹੈ।
2: ਹੈਲੋ ਜੀ, ਸਤਿ ਸ਼੍ਰੀ ਅਕਾਲ। ਮੈਂ ਤੁਹਾਡਾ ਆਪਣਾ ਸੂਫੀ ਸਿੰਗਰ ਰਿੰਕੂ ਸ਼ਾਹ ਦੀਵਾਨਾ ਸ਼ਹਿਰ ਗੜ੍ਹਦੀਵਾਲਾ ਤੋਂ ਬਹੁਤ ਬਹੁਤ ਧੰਨਵਾਦੀ ਹਾਂ ਦੁਆਬਾ ਰੇਡੀਓ, ਜਿਨ੍ਹਾਂ ਨੇ ਇਸ ਨਿਮਾਣੇ ਜਿਹੇ ਕਲਾਕਾਰ ਨੂੰ ਸਰੋਤਿਆਂ ਦੇ ਰੂਬਰੂ ਹੋਣ ਦਾ ਮੌਕਾ ਦਿੱਤਾ। ਸੂਫੀ ਰੰਗ ਆਪ ਦੀ ਨਜ਼ਰ ਪੇਸ਼ ਕਰਨ ਲੱਗਾ ਹਾਂ। ਉਹਨਾਂ ਪੀਰਾਂ ਫਕੀਰਾਂ ਦੀ, ਸਰਕਾਰਾਂ ਦੀ ਗੱਲ ਆਪ ਦੀ ਨਜ਼ਰ, ਜਿਨ੍ਹਾਂ ਨੂੰ ਬਹੁਤ ਹੀ ਅੱਛੇ ਸ਼ਾਇਰ, ਸਾਡੇ ਦੁਆਬੇ ਦਾ ਮਾਣ ਸ਼੍ਰੀ ਸੁਖਜੀਤ ਜੀ ਝਾਂਸਾ ਵਾਲੇ, ਉਹਨਾਂ ਦਾ ਲਿਖਿਆ ਹੈ। ਆਸ ਕਰਦਾ ਹਾਂ ਕਿ ਬਹੁਤ ਸਾਰਾ ਪਿਆਰ ਦੇਵੋਗੇ।

0: ਦੁਆ ਰੇਡੀਓ ਦੇ ਪਿਆਰੇ ਸਰੋਤਿਓ, ਪ੍ਰੋਗਰਾਮ ਗਾਉਂਦੀ ਸ਼ਾਮ ਦੇ ਅੰਤ ਦੇ ਵਿੱਚ ਮੈਂ ਤੁਹਾਡੇ ਸਨਮੁਖ ਪੇਸ਼ ਕਰਨ ਜਾ ਰਿਹਾ ਸਾਡੇ ਹਰਮਨ ਪਿਆਰੇ ਗਾਇਕ ਹਰਪ੍ਰੀਤ ਸਫਰੀ ਜੀ, ਜਿਹੜੇ ਕਿ ਸਾਡੀ ਗਾਉਂਦੀ ਸ਼ਾਮ ਪ੍ਰੋਗਰਾਮ ਦੇ ਵਿੱਚ ਹਰ ਵਾਰ ਪੇਸ਼ ਹੁੰਦੇ ਨੇ, ਉਹ ਇਸ ਵਾਰ ਵੀ ਸਾਡੇ ਦੁਆਬਾ ਰੇਡੀਓ ਦੇ ਸਰੋਤਿਆਂ ਲਈ ਗਾਉਂਦੀ ਸ਼ਾਮ ਪ੍ਰੋਗਰਾਮ ਦੇ ਵਿੱਚ ਦੋ ਗੀਤ ਲੈ ਕੇ ਹਾਜ਼ਰ ਹੋ ਰਹੇ ਨੇ। ਅਤੇ ਕਹਿ ਲਈਏ ਵੀ ਸਾਨੂੰ ਇਹਨਾਂ 'ਤੇ ਇੰਨਾ ਮਾਣ ਹੈ ਵੀ ਜਦੋਂ ਵੀ ਅਸੀਂ ਇਹਨਾਂ ਨੂੰ ਯਾਦ ਕਰਦੇ ਹਾਂ ਉਦੋਂ ਹੀ ਸਾਡੇ ਪ੍ਰੋਗਰਾਮ ਦੇ ਵਿੱਚ ਹਾਜ਼ਰ ਹੋ ਜਾਂਦੇ ਨੇ। ਇਹ ਗਾਉਂਦੀ ਸ਼ਾਮ ਪ੍ਰੋਗਰਾਮ ਤੋਂ ਪਹਿਲਾਂ ਉਹ ਸਾਡੇ ਕਵੀ ਦਰਬਾਰ ਜਿਹੜਾ ਹਫ਼ਤਾਵਾਰੀ ਹੁੰਦਾ ਉਸ ਦੇ ਵਿੱਚ ਲਗਾਤਾਰ ਆਉਂਦੇ ਰਹੇ ਨੇ। ਹੁਣ ਉਹਨਾਂ ਨੇ ਸਾਡੇ ਨਾਲ ਵਾਅਦਾ ਕੀਤਾ ਹੈ ਕਿ ਉਹ ਲਗਾਤਾਰ ਸਾਡੇ ਗਾਉਂਦੀ ਸ਼ਾਮ ਪ੍ਰੋਗਰਾਮ ਦੇ ਵਿੱਚ ਆਉਂਦੇ ਰਿਹਾ ਕਰਨਗੇ। ਅਤੇ ਹਰਪ੍ਰੀਤ ਸਫਰੀ ਜੀ, ਜਿਹੜੇ ਕਿ ਪੰਜਾਬੀ ਦੇ ਪ੍ਰਸਿੱਧ ਗੀਤਕਾਰ ਚਰਨ ਸਿੰਘ ਸਫਰੀ ਜੀ ਦੇ ਪੋਤਰੇ ਹਨ, ਅਤੇ ਉਹ ਹੁਣ ਦੋ ਰਚਨਾਵਾਂ ਲੈ ਕੇ ਸਾਡੇ ਕੋਲ ਹਾਜ਼ਰ ਹੋਣਗੇ। ਦੋ ਗੀਤ ਨੇ ਅਤੇ ਆਸ ਕਰਦੇ ਹਾਂ ਕਿ ਤੁਸੀਂ ਉਹਨਾਂ ਨੂੰ ਪਸੰਦ ਕਰੋਗੇ। ਹਰਪ੍ਰੀਤ ਸਫਰੀ ਜੀ, ਗਾਉਂਦੀ ਸ਼ਾਮ ਪ੍ਰੋਗਰਾਮ ਦੇ ਵਿੱਚ ਤੁਹਾਡਾ ਨਿੱਘਾ ਸਵਾਗਤ ਹੈ।
1: ਹੈਲੋ ਦੋਸਤੋ, ਸਤਿ ਸ਼੍ਰੀ ਅਕਾਲ। ਮੈਂ ਤੁਹਾਡਾ ਆਪਣਾ ਗਾਇਕ ਹਰਪ੍ਰੀਤ ਸਫਰੀ, ਦੁਆਬਾ ਰੇਡੀਓ ਦੀ ਸਾਰੀ ਟੀਮ ਅਤੇ ਸਤਿਕਾਰਯੋਗ ਹਰਵੰਸ ਸਿੰਘ ਜੀ ਦਾ ਬਹੁਤ ਧੰਨਵਾਦੀ ਹਾਂ, ਜਿਨ੍ਹਾਂ ਨੇ ਆਪ ਰੱਬ ਵਰਗੇ ਸੋਤਿਆਂ ਦੇ ਰੂਬਰੂ ਹੋਣ ਦਾ ਮੌਕਾ ਦਿੱਤਾ। ਦੋਸਤੋ, ਆਪਣੀ ਹੋਂਦ ਨੂੰ ਬਣਾਏ ਰੱਖਣ ਲਈ ਸੰਘਰਸ਼ ਬਹੁਤ ਜ਼ਰੂਰੀ ਹੈ। ਉਹ ਕਦੀ ਕਾਮਯਾਬ ਨਹੀਂ ਹੁੰਦੇ ਜਿਹੜੇ ਜਾਂ ਤਾਂ ਸੰਘਰਸ਼ ਸ਼ੁਰੂ ਨਹੀਂ ਕਰਦੇ ਜਾਂ ਤੋੜ ਸਿਰੇ ਤੱਕ ਨਹੀਂ ਕਰਦੇ। ਨਾਲੇ ਹਾਰ ਉਸ ਵੇਲੇ ਇਨਸਾਨ ਦੀ ਹੁੰਦੀ ਹੈ ਜਦੋਂ ਅਸੀਂ ਹਾਰ ਮੰਨ ਲੈਂਦੇ ਹਾਂ। ਸੋ ਸੰਘਰਸ਼ ਨੂੰ ਕਦੇ ਵਿਚਾਲੇ ਨਹੀਂ ਛੱਡਣਾ ਚਾਹੀਦਾ। ਸੋ ਕਿਸਾਨਾਂ ਦੇ ਸੰਘਰਸ਼ ਨੂੰ ਬਿਆਨ ਕਰਦਾ ਹੋਇਆ ਗੀਤ ਪੇਸ਼ ਕਰਨ ਜਾ ਰਿਹਾ ਹਾਂ। ਉਮੀਦ ਕਰਦਾ ਹਾਂ ਆਪ ਖੂਬ ਪਸੰਦ ਕਰੋਗੇ।

0: ਹਰਪ੍ਰੀਤ ਦੇ ਇਹਨਾਂ ਪਿਆਰੇ ਗੀਤਾਂ ਦੇ ਨਾਲ ਹੀ ਜਿਹੜਾ ਅਸੀਂ ਆਪਣਾ ਪ੍ਰੋਗਰਾਮ ਗਾਉਂਦੀ ਸ਼ਾਮ ਜਿਹੜਾ ਸਮਾਪਤ ਕਰਦੇ ਹਾਂ। ਆਸ ਕਰਦੇ ਹਾਂ ਕਿ ਦੁਆਬਾ ਰੇਡੀਓ ਦੇ ਪਿਆਰੇ ਸਰੋਤੇ ਇਹਨਾਂ ਇਹ ਪ੍ਰੋਗਰਾਮਾਂ ਨੂੰ ਜਿਹੜਾ ਲਗਾਤਾਰ ਪਸੰਦ ਕਰਦੇ ਰਹਿਣਗੇ ਅਤੇ ਗਾਇਕਾਂ ਦਾ ਅਤੇ ਪ੍ਰਬੰਧਕਾਂ ਦਾ ਜਿਹੜਾ ਲਗਾਤਾਰ ਜਿਹੜਾ ਮਾਣ ਵਧਾਉਂਦੇ ਰਹਿਣਗੇ। ਇਸ ਦੇ ਨਾਲ ਹੀ ਹਰਵੰਤ ਸਿੰਘ ਵੱਲੋਂ ਆਦਾਬ, ਨਮਸਕਾਰ, ਸਤਿ ਸ਼੍ਰੀ ਅਕਾਲ, ਕੁਦਰਤ ਖੈਰ ਕਰੇ, ਅਲਵਿਦਾ ਪਿਆਰੇ ਦੋਸਤੋ, ਆਮੀਨ।
1: ਸਾਹਾਂ ਵਾਜੋਂ ਵਿਛੜ ਕੇ ਸਾਹ ਸਾਹ ਕਿੱਥੋਂ ਰਹਿੰਦੇ, ਲੱਗੇ ਦਿਲਾਂ ਵਾਜੋਂ ਵਿਛੜ ਕੇ ਫਿਰ ਦਿਲ ਦਿਲ ਕਿੱਥੋਂ ਰਹਿੰਦੇ, ਦਿਲ ਦਿਲ ਕਿੱਥੋਂ ਰਹਿੰਦੇ, ਦਿਲ ਦਿਲ ਕਿੱਥੋਂ।

0: ద్వాపర రేడియో.
1: ਦੁਆਬਾ ਰੇਡੀਓ ਦੇ ਪਿਆਰੇ ਸਰੋਤਿਓ, ਹਫ਼ਤਾਵਾਰੀ ਪ੍ਰੋਗਰਾਮ ਕਵੀ ਦਰਬਾਰ ਦੇ ਵਿੱਚ ਹਰਵੰਸ ਸਿੰਘ ਵੱਲੋਂ ਆਦਾਬ, ਨਮਸਕਾਰ, ਸਤਿ ਸ੍ਰੀ ਅਕਾਲ, ਕੁਦਰਤ ਖੈਰ ਕਰੇ. ਪਿਆਰੇ ਸਰੋਤਿਓ, ਅੱਜ 8 ਨਵੰਬਰ 2020 ਦਿਨ ਐਤਵਾਰ ਹੈ, ਸ਼ਾਮ ਦੇ 5 ਵਜਦੇ ਹਨ ਤੇ ਮੈਂ 29ਵਾਂ ਕਵੀ ਦਰਬਾਰ ਤੁਹਾਡੇ ਲਈ ਲੈ ਕੇ ਹਾਜ਼ਰ ਹਾਂ. ਨਵੰਬਰ ਦਾ ਮਹੀਨਾ ਹੈ. ਨਵੰਬਰ ਦੇ ਮਹੀਨੇ ਦੇ ਵਿੱਚ ਅਸੀਂ ਆਪਣੀ ਮਾਂ ਬੋਲੀ ਨਾਲ ਸੰਬੰਧਿਤ ਜਿਹੜੇ ਬਹੁਤ ਸਾਰੇ ਸਮਾਗਮ ਕਰਦੇ ਹਾਂ ਤੇ ਮਾਂ ਬੋਲੀ ਮਨੁੱਖ ਲਈ ਬਹੁਤ ਹੀ ਮਹੱਤਵਪੂਰਨ ਚੀਜ਼ ਹੁੰਦੀ ਹੈ. ਇਸ ਦੇ ਬਿਨਾਂ ਉਸਦਾ ਸਮੁੱਚਾ ਵਿਕਾਸ ਨਹੀਂ ਹੁੰਦਾ ਤੇ ਬੱਚਿਆਂ ਨੂੰ ਜਿਹੜਾ ਆ ਜੋ ਕੁਝ ਵੀ ਅਸੀਂ ਸਿਖਾਉਣਾ ਚਾਹੁੰਦੇ ਹਾਂ ਜਾਂ ਬੱਚੇ ਜੋ ਕੁਝ ਸਿੱਖਦੇ ਨੇ ਉਹ ਸਾਰਾ ਕੁਝ ਜਿਹੜਾ ਹੈ ਮਾਂ ਬੋਲੀ ਰਾਹੀਂ ਸਿੱਖਦੇ ਨੇ. ਤੇ ਜੇ ਅਸੀਂ ਬੱਚੇ ਨੂੰ ਆਪਣੀ ਉਸਦੀ ਪੜ੍ਹਾਈ, ਉਸਦੀ ਵਿੱਦਿਆ, ਉਸਦੀ ਸਿੱਖਿਆ ਮਾਂ ਬੋਲੀ ਵਿੱਚ ਦੇਵਾਂਗੇ ਤਾਂ ਉਹ ਬਹੁਤ ਵਧੀਆ ਉਸਦੀ ਉਸਾਰੀ ਹੁੰਦੀ ਹੈ, ਉਹ ਬਹੁਤ ਵਧੀਆ ਮਨੁੱਖ ਬਣਦਾ ਹੈ. ਤੇ ਜੇ ਅਸੀਂ ਉਸ ਨੂੰ ਮਾਂ ਬੋਲੀ ਦੀ ਥਾਂ ਤੇ ਹੋਰ ਭਾਸ਼ਾਵਾਂ ਦੇ ਵਿੱਚ ਉਸਦੀ ਸਿੱਖਿਆ ਦਾ ਪ੍ਰਬੰਧ ਕਰਦੇ ਹਾਂ ਤਾਂ ਉਸਦਾ ਸਹੀ ਢੰਗ ਨਾਲ ਵਿਕਾਸ ਨਹੀਂ ਹੁੰਦਾ. ਤੇ ਮਾਂ ਬੋਲੀ ਦੀ ਮਹੱਤਤਾ ਨੂੰ ਸਾਹਮਣੇ ਰੱਖਦੇ ਹੋਏ ਜਿਹੜਾ ਆ ਅਸੀਂ ਜਿਹੜਾ ਆ ਇਸ ਹਫ਼ਤੇ ਦਾ ਇਹ ਕਵੀ ਦਰਬਾਰ ਸ਼ੁਰੂ ਕਰਨ ਜਾ ਰਹੇ ਹਾਂ. ਮਾਂ ਬੋਲੀ ਤੋਂ ਬਿਨਾਂ ਜਿਹੜਾ ਆ ਕਹਿ ਲਈਏ ਮਨੁੱਖ ਜਿਹੜਾ ਇੱਕ ਕਿਸਮ ਦਾ ਊਣਾ ਊਣਾ ਹੁੰਦਾ ਹੈ. ਜੇ ਉਸਨੇ ਦੂਸਰੀਆਂ ਭਾਸ਼ਾਵਾਂ ਵੀ ਕੋਈ ਸਿੱਖਣੀਆਂ ਨੇ ਤਾਂ ਉਹ ਮਾਂ ਬੋਲੀ ਦੀ ਮਦਦ ਦੇ ਨਾਲ ਹੀ ਸਿੱਖ ਸਕਦਾ ਹੈ. ਤੇ ਇਸ ਕਰਕੇ ਮਾਂ ਬੋਲੀ ਜਿਹੜੀ ਆ ਮਨੁੱਖ ਦੇ ਸਮੁੱਚੇ ਵਿਕਾਸ ਦੇ ਵਿੱਚ ਉਸਦਾ ਬਹੁਤ ਵੱਡਾ ਯੋਗਦਾਨ ਹੈ. ਤੇ ਸਾਨੂੰ ਚਾਹੀਦਾ ਅਸੀਂ ਆਪਣੇ ਬੱਚਿਆਂ ਨੂੰ, ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਆਪਣੀ ਮਾਂ ਬੋਲੀ ਦੇ ਵਿੱਚ ਸਿੱਖਿਆ ਦੇਈਏ. ਜਿੱਥੇ ਪੰਜਾਬੀਆਂ ਦਾ ਇਹ ਫਰਜ਼ ਬਣਦਾ ਕਿ ਉਹ ਆਪਣੇ ਬੱਚਿਆਂ ਨੂੰ ਪੰਜਾਬੀ ਬੋਲੀ ਸਿਖਾਉਣ, ਉੱਥੇ ਹੋਰ ਵੱਖ ਵੱਖ ਭਾਸ਼ਾਵਾਂ ਜਿੱਥੇ ਜਿੱਥੇ ਵੀ ਲੋਕ ਰਹਿੰਦੇ ਨੇ ਜਿਹੜੀ ਉਹ ਆਪ ਜਾਣਦੇ ਨੇ, ਜਿਹੜੀ ਉਹਨਾਂ ਦੀ ਮਾਂ ਨੇ ਉਹਨਾਂ ਨੂੰ ਭਾਸ਼ਾ ਸਿਖਾਈ ਆ, ਉਸੇ ਭਾਸ਼ਾ ਦੇ ਵਿੱਚ ਜਿਹੜੀ ਆ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਜਿਹੜਾ ਆ ਉਹ ਬੋਲੀ ਸਿਖਾਉਣ. ਤੇ ਜੇ ਅਸੀਂ ਹਰ ਕੋਈ ਆਪਣੇ ਜਿਹੜਾ ਆ ਬੱਚਿਆਂ ਨੂੰ, ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਮਾਂ ਬੋਲੀ ਤੇ ਕੇਂਦਰਿਤ ਰੱਖ ਕੇ ਉਹਨਾਂ ਦੀ ਸਿੱਖਿਆ ਦਾ ਪ੍ਰਬੰਧ ਕਰਾਂਗੇ ਤਾਂ ਉਹ ਆਪਣੇ ਲਈ, ਆਪਣੇ ਸਮਾਜ ਲਈ ਤੇ ਆਪਣੇ ਦੇਸ਼ ਲਈ ਜਿਹੜਾ ਬਹੁਤ ਵੱਡਾ ਯੋਗਦਾਨ ਪਾ ਸਕਦੇ ਨੇ. ਤੇ ਅੱਜ ਦੇ ਕਵੀ ਦਰਬਾਰ ਦਾ ਆਰੰਭ ਕਰਨ ਲਈ ਮੈਂ ਸਭ ਤੋਂ ਪਹਿਲੇ ਸਾਡੇ ਲੁਧਿਆਣਾ ਜ਼ਿਲ੍ਹੇ ਦੇ ਜਗਰਾਵਾਂ ਤੋਂ ਬਬਲੀ ਸੋਹਤਾ ਨੂੰ ਸੱਦਾ ਦਿਆਂਗਾ ਕਿ ਉਹ ਆਪਣੀ ਰਚਨਾ ਲੈ ਕੇ ਹਾਜ਼ਰ ਹੋਵੇ. ਬਬਲੀ ਸੋਹਤਾ,
2: ਮੈਂ ਰਵੰਸਰੀ ਹੂੰ ਸਰ ਦੀ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਆਪਣੇ ਦੁਆਬੇ ਰੇਡੀਓ ਦੇ ਵਿੱਚ ਗੀਤ ਪੇਸ਼ ਕਰਨ ਦਾ ਸੱਦਾ ਦਿੱਤਾ. ਇਹ ਗੀਤ ਫਿਰ ਉਹਦਾ ਗੀਤ ਹੈ ਜੋ ਸਾਂਵਲੀ ਰੰਗ ਗਰੀਬ ਘਰ ਦੀ ਕੁੜੀ, ਸਾਂਵਲੀ ਰੰਗ ਦੀ, ਕਾਲੇ ਰੰਗ ਦੀ, ਜੋ ਤਾਨੇ ਮੀਣੇ ਲੋਕਾਂ ਦੀਆਂ ਨਜ਼ਰਾਂ 'ਚ ਆਪਣੇ ਆਪ ਨੂੰ ਅਲੱਗ ਕੀਤਾ ਕਰਦੀਆਂ ਨੇ, ਉਹ ਸ਼ਰਮ ਮਹਿਸੂਸ ਕਰਦੀਆਂ ਨੇ ਜਾਂ ਉਹਨਾਂ ਨੂੰ ਦੂਰ ਕੀਤਾ ਚਾਹੁੰਦਾ ਆਪਣੇ ਮਹਿਫਲ ਦੇ ਵਿੱਚੋਂ, ਆਪਣੀ ਜ਼ਿੰਦਗੀ ਦੇ ਵਿੱਚੋਂ. ਹਮੇਸ਼ਾ ਕਾਲੇ ਰੰਗ ਨੂੰ ਲੈ ਕੇ ਮਨਹੂਸ ਸਮਝਿਆ ਜਾਂਦਾ ਹੈ ਨੂੰ ਮੈਂ ਗੀਤ ਰਾਹੀਂ ਪੇਸ਼ ਕਰਨਾ ਚਾਹੁੰਦੀ ਹਾਂ. ਉਮੀਦ ਰੱਖਦੀ ਹਾਂ ਸੁਣਨ ਵਾਲਿਆਂ ਤੋਂ ਕਿ ਤੁਸੀਂ ਸਾਰੇ ਪਸੰਦ ਕਰੋਗੇ ਵਿਰਹੋ ਦਾ ਗੀਤ. ਮੈਂ ਉੱਜੜੀ ਬਾਗਾਂ ਦੀ ਬੁਲਬੁਲ,

0: ਧੰਨਵਾਦ ਧੰਨਵਾਦ।
1: ਬੰਬਾ ਰੇਡੀਓ ਦੇ ਪਿਆਰੇ ਸਰੋਤਿਓ, ਸਾਡੀ ਕਾਮ ਮਹਿਫਲ ਦੇ ਵਿੱਚ ਹਾਜ਼ਰ ਹੋ ਰਹੇ ਨੇ ਜ਼ਿਲ੍ਹਾ ਜਲੰਧਰ ਦੀ ਤਹਿਸੀਲ ਫਲੌਰ ਦੇ ਕਸਬਾ ਅਤੇ ਇੱਕ ਵੱਡੇ ਪਿੰਡ ਦਸਾਂਝ ਕਲਾਂ ਤੋਂ ਰਾਮ ਪ੍ਰਕਾਸ਼ ਟੋਨੀ ਜੀ, ਜਿਹੜੇ ਕਿ ਪੰਜਾਬੀ ਸਿਹਤ ਸਭਾ ਦਸਾਂਝ ਕਲਾਂ ਦੇ ਜਨਰਲ ਸਕੱਤਰ ਨੇ, ਪਹਿਲਾਂ ਵੀ ਇਹ ਸਾਡੇ ਕਵੀ ਦਰਬਾਰ ਦੇ ਵਿੱਚ ਆ ਚੁੱਕੇ ਨੇ, ਅੱਜ ਫਿਰ ਉਹ ਇੱਕ ਗੀਤ ਲੈ ਕੇ ਹਾਜ਼ਰ ਹੋ ਰਹੇ ਨੇ ਰਾਮ ਪ੍ਰਕਾਸ਼ ਟੋਨੀ ਜੀ ਦਾ। ਸਾਡੇ ਹਫ਼ਤਾਵਾਰੀ ਕਵੀ ਦਰਬਾਰ ਦੇ ਵਿੱਚ ਨਿੱਘਾ ਸਵਾਗਤ ਹੈ ਟੋਨੀ ਜੀ। ਜੀ ਆਇਆਂ ਨੂੰ
2: ਸਤਿਕਾਰਯੋਗ ਸਾਥੀਓ, ਮੈਂ ਤੁਹਾਡੇ ਨਾਲ ਆਪਣਾ ਗੀਤ ਸਾਂਝਾ ਕਰਨ ਜਾ ਰਿਹਾ। ਇੱਥੋਂ ਉੱਡ ਜਾ ਕਾਲਿਆ ਕਾਵਾਂ ਵੇ, ਇੱਥੋਂ ਉੱਡ ਜਾ ਕਾਲਿਆ ਕਾਵਾਂ ਵੇ, ਤੈਨੂੰ ਕਿੱਥੋਂ ਚੂਰੀਆਂ ਪਾਵਾਂ ਵੇ, ਤੈਨੂੰ ਕਿੱਥੋਂ ਚੂਰੀਆਂ ਪਾਵਾਂ ਵੇ, ਲੋਕਾਂ ਪਾਣੇ ਆਈ ਆਜ਼ਾਦੀਏ, ਸਾਡੀ ਤਾਂ ਹੋਈ ਬਰਬਾਦੀ ਏ, ਬਹਿ ਜਾ ਤੈਨੂੰ ਦੁੱਖ ਖੋਲ ਸੁਣਾਵਾਂ ਵੇ, ਇੱਥੋਂ ਉੱਡ ਜਾ ਕਾਲਿਆ ਕਾਵਾਂ ਵੇ, ਤੈਨੂੰ ਕਿੱਥੋਂ ਚੂਰੀਆਂ ਪਾਵਾਂ ਵੇ, ਮਜ਼ਦੂਰਾਂ ਬਲੂਰਾਂ ਦੀ ਸੁਣਦਾ ਕੋਈ ਨਾ, ਮਾੜੇ ਨੂੰ ਮਿਲਦੀ ਕਿਤੇ ਟੋਈ ਨਾ, ਕੱਲੀ ਜਿੰਦ ਕੱਲੀ ਜਿੰਦ ਕੂੰਜ ਵਾਂਗ ਕਰ ਲਾਵੇ ਵੇ, ਇੱਥੋਂ ਉੱਡ ਜਾ ਕਾਲਿਆ ਕਾਵਾਂ ਵੇ, ਤੈਨੂੰ ਕਿੱਥੋਂ ਚੂਰੀਆਂ ਪਾਵਾਂ ਵੇ, ਅਸੀਂ ਤਾਂ ਨੇ ਆਪਣਾ ਵੇਚ ਕੇ ਡੰਗ ਟਪਾਉਂਦੇ ਹਾਂ, ਸੋਨੇ ਦੀ ਚਿੜੀ ਦੇ ਵਾਸੀ ਫਿਰ ਵੀ ਅਖਵਾਉਂਦੇ ਹਾਂ, ਕਦੋਂ ਵੇੜੇ ਆਵਣਗੀਆਂ ਠੰਡੀਆਂ ਛਾਵਾਂ ਵੇ, ਇੱਥੋਂ ਉੱਡ ਜਾ ਕਾਲਿਆ ਕਾਵਾਂ ਵੇ, ਤੈਨੂੰ ਕਿੱਥੋਂ ਚੂਰੀਆਂ ਪਾਵਾਂ ਵੇ, ਇੱਥੇ ਸੰਦੇ ਪੈ ਨੇ ਡੰਗ ਦੀ ਰੋਟੀ ਦੇ, ਕੀ ਦੱਸੀਏ ਤੈਨੂੰ ਹਾਲਾਤ ਕਿਸਮਤ ਖੋਟੀ ਦੇ, ਦੱਸ ਕਿੱਥੋਂ ਅੰਨ ਲਿਆ ਕੇ ਰੋਜ਼ ਪਕਾਵਾਂ ਵੇ, ਇੱਥੋਂ ਉੱਡ ਜਾ ਕਾਲਿਆ ਕਾਵਾਂ ਵੇ, ਅਸੀਂ ਟਨਾਂ ਦੇ ਟਨ ਪੈਦਾ ਕਰਦੇ ਇੱਕ ਪਹਾਂ ਦੇ, ਫਿਰ ਵੀ ਰਹਿੰਦੇ ਕਰ ਜਾਈ ਸ਼ਾਹਾਂ ਦੇ, ਦੇ ਕੇ ਧਰਵਾਸੇ ਦਿਲ ਨੂੰ ਪਈ ਪਰਚਾਵਾਂ ਵੇ, ਇੱਥੋਂ ਉੱਡ ਜਾ ਕਾਲਿਆ ਕਾਵਾਂ ਵੇ, ਇੱਥੋਂ ਉੱਡ ਜਾ ਕਾਲਿਆ ਕਾਵਾਂ ਵੇ, ਤੈਨੂੰ ਕਿੱਥੋਂ ਚੂਰੀਆਂ ਪਾਵਾਂ ਵੇ, ਟੋਨੀ ਤਨ ਦਾ ਤੰਦੂਰਤ ਪਾਉਂਦੇ ਹਾਂ, ਟੋਨੀ ਤਨ ਦਾ ਤੰਦੂਰਤ ਪਾਉਂਦੇ ਹਾਂ, ਦਿਨ ਆਸਾਂ ਆਸਰੇ ਪੈ ਲਗਾਉਂਦੇ ਹਾਂ, ਫਿਰ ਵੀ ਤੇਰੇ ਲਈ ਕਰਦੇ ਹਾਂ ਦੁਆਵਾਂ ਵੇ, ਇੱਥੋਂ ਉੱਡ ਜਾ ਕਾਲਿਆ ਕਾਵਾਂ ਵੇ, ਤੈਨੂੰ ਕਿੱਥੋਂ ਚੂਰੀਆਂ ਪਾਵਾਂ ਵੇ, ਤੈਨੂੰ ਕਿੱਥੋਂ ਚੂਰੀਆਂ ਪਾਵਾਂ ਵੇ। ਧੰਨਵਾਦ ਜੀ।
1: ਰਾਮ ਪ੍ਰਕਾਸ਼ ਟੋਨੀ ਜੀ ਤੋਂ ਬਾਅਦ ਹੁਣ ਮੈਂ ਮੋਹਾਲੀ ਵਸਦੀ ਸਾਡੀ ਸ਼ਾਇਰਾ ਮਨਮੋਹਨ ਕੌਰ ਜੀ ਨੂੰ ਸੱਦਾ ਦੇਣਾ ਹੈ ਕਿ ਉਹ ਆਪਣੀ ਰਚਨਾ ਲੈ ਕੇ ਹਾਜ਼ਰ ਹੋਣ। ਮਨਮੋਹਨ ਕੌਰ ਜੀ ਆਪਣੇ ਦਿਲ ਦੀਆਂ ਗਹਿਰਾਈਆਂ ਤੋਂ ਆਪਣੇ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ। ਮਨਮੋਹਨ ਕੌਰ ਜੀ, ਤੁਹਾਡਾ ਸਵਾਗਤ ਹੈ।
3: ਮੈਂ ਜਾਣਦੀ ਹਾਂ ਕਿ ਮੇਰੇ ਘਰ ਤੂੰ ਮੇਰੇ ਬਿਨਾਂ ਬਹੁਤ ਉਦਾਸ ਹੈ, ਮੈਂ ਜਾਣਦੀ ਹਾਂ ਮੇਰੇ ਘਰ ਤੂੰ ਮੇਰੇ ਬਿਨਾਂ ਬਹੁਤ ਉਦਾਸ ਹੈ, ਤੇਰੀਆਂ ਕੰਧਾਂ ਰੁਧਨ ਕਰ ਕਰ ਸਲਾਬੀਆਂ ਗਈਆਂ ਨੇ, ਤੇਰੀਆਂ ਕੰਧਾਂ ਰੁਧਨ ਕਰ ਕਰ ਸਲਾਬੀਆਂ ਗਈਆਂ ਨੇ, ਤੇਰੇ ਤਨ ਦੇ ਕੱਪੜੇ ਪੀਪਣੀਆਂ ਬਣ ਬਣ ਉਤਰ ਰਹੇ ਨੇ, ਮੇਰੇ ਘਰ ਮੇਰੇ ਘਰ ਤੂੰ ਮੇਰੇ ਬਿਨਾਂ ਬਹੁਤ ਉਦਾਸ ਹੈ, ਤੇਰੀ ਮਮਟੀ ਉੱਪਰ ਪੰਛੀ ਬੈਠ ਰਾਗ ਬਿਰਹਾ ਅਲਾਪਦੇ ਨੇ, ਤੇਰੀ ਮਮਟੀ ਉੱਪਰ ਪੰਛੀ ਬੈਠ ਰਾਗ ਬਿਰਹਾ ਅਲਾਪਦੇ ਨੇ, ਮੇਰੇ ਘਰ ਤੂੰ ਮੇਰੇ ਬਿਨਾਂ ਬਹੁਤ ਉਦਾਸ ਹੈ, ਮੇਰੇ ਬਿਨਾਂ ਤੇਰੇ ਤਾਲੇ ਤੋਂ ਲੈ ਕੇ ਇਸੀ ਤੱਕ ਚੰਗਾਲੇ ਗਏ ਨੇ। ਹੁਣ ਅਗਰਬੱਤੀ ਦੀ ਨਹੀਂ ਮਿੱਟੀ ਤੋੜਦੀ ਹਵਾਂਕ ਆਉਂਦੀ ਹੈ। ਹੁਣ ਅਗਰਬੱਤੀ ਦੀ ਨਹੀਂ ਮਿੱਟੀ ਤੋੜਦੀ ਹਵਾਂਕ ਆਉਂਦੀ ਹੈ। ਡੋਗੀ ਗੇਟ 'ਤੇ ਸਿਰ ਸੁੱਟ ਕੇ ਸੌਂਦਾ ਜਾਂ ਬੁੱਥੀ ਉੱਪਰ ਚੁੱਕੀ ਰੋਂਦਾ ਹੈ। ਡਾਕੀਆ ਡਾਕ ਸੁੱਟਣ ਵਕਤ ਸ਼ਰਬਤ ਜਾਂ ਚਾਹ ਨੂੰ ਉਡੀਕਦਾ ਹੈ। ਮੇਰੇ ਘਰ ਤੂੰ ਮੇਰੇ ਬਿਨਾਂ ਬਹੁਤ ਉਦਾਸ ਹੈ। ਤੇਰੇ ਬੰਦ ਦੇਖ ਤੈਨੂੰ ਬੰਦ ਦੇਖ ਕੋਈ ਕਿਰਾਏ ਲਈ ਮੰਗਦਾ ਕੋਈ ਖਰੀਦਣਾ ਲੋਚਦਾ ਹੈ। ਤੈਨੂੰ ਬੰਦ ਦੇਖ ਕੋਈ ਕਿਰਾਏ ਲਈ ਮੰਗਦਾ ਕੋਈ ਖਰੀਦਣਾ ਲੋਚਦਾ ਹੈ। ਮੈਂ ਤ੍ਰਭਕ ਜਾਂਦੀ ਹਾਂ ਰੋਂਦੀ ਹਾਂ ਤੈਨੂੰ ਪਰਾਏ ਹੱਥ ਕਿਵੇਂ ਸੌਂਦੇ ਹਾਂ। ਮੈਂ ਤ੍ਰਭਕ ਜਾਂਦੀ ਹਾਂ ਰੋਂਦੀ ਹਾਂ ਤੈਨੂੰ ਪਰਾਏ ਹੱਥ ਕਿਵੇਂ ਸੌਂਪ ਦੇਵਾਂ। ਤੂੰ ਮੇਰੇ ਸੁਪਨਿਆਂ ਦਾ ਘਰ ਮੇਰੇ ਪਿਆਰ ਦਾ ਤੂੰ ਹੀ ਸਾਕਸ਼ੀ ਹੈ। ਤੂੰ ਮੇਰੇ ਸੁਪਨਿਆਂ ਦਾ ਘਰ ਮੇਰੇ ਪਿਆਰ ਦਾ ਤੂੰ ਹੀ ਸਾਕਸ਼ੀ ਹੈ। ਮੇਰੇ ਘਰ ਤੂੰ ਮੇਰੇ ਬਿਨਾਂ ਬਹੁਤ ਉਦਾਸ ਹੈ। ਮੇਰੇ ਘਰ ਤੂੰ ਮੇਰੇ ਬਿਨਾਂ ਬਹੁਤ ਉਦਾਸ ਹੈ। ਮੇਰੇ ਪੁੱਤਰ ਦਾ ਘਰ ਵੀ ਪਿਆਰਾ ਮੇਰਾ ਆਪਣਾ ਹੈ ਨਾ ਪਰਾਇਆ ਹੈ। ਮੇਰੇ ਪੁੱਤਰ ਦਾ ਘਰ ਵੀ ਪਿਆਰਾ ਮੇਰਾ ਆਪਣਾ ਹੈ ਨਾ ਪਰਾਇਆ ਹੈ। ਉੱਥੇ ਰਹਿ ਕੇ ਮੈਨੂੰ ਆਪਣੇਪਣ ਵਰਗਾ ਸਕੂਨ ਮਹਿਸੂਸ ਨਹੀਂ ਹੁੰਦਾ। ਦੇਸ਼ ਵਿਦੇਸ਼ੀ ਬਣ ਪੁੱਤਰ ਦਾ ਘਰ ਕੋਸਾ ਕੋਸਾ ਨਹੀਂ ਲੱਗਦਾ। ਦੇਸ਼ ਵਿਦੇਸ਼ੀ ਬਣ ਪੁੱਤਰ ਦਾ ਘਰ ਕੋਸਾ ਕੋਸਾ ਨਹੀਂ ਲੱਗਦਾ। ਉਹ ਉਦਾਸ ਰੋਸ਼ਨੀਆਂ ਦਾ ਘਰ ਹੋਟਲ ਵਾਂਗ ਵਕਤੀ ਲੱਗਦਾ ਹੈ। ਉਹ ਉਦਾਸ ਰੋਸ਼ਨੀਆਂ ਦਾ ਘਰ ਹੋਟਲ ਵਾਂਗ ਵਕਤੀ ਲੱਗਦਾ ਹੈ। ਮੇਰੇ ਘਰ ਤੂੰ ਮੇਰੇ ਬਿਨਾਂ ਬਹੁਤ ਉਦਾਸ ਹੈ। ਮੇਰੇ ਘਰ ਤੂੰ ਮੇਰੇ ਬਿਨਾਂ ਬਹੁਤ ਉਦਾਸ ਹੈ। ਮੇਰੇ ਜਿਉਂਦੇ ਜੀ ਤੱਕ ਤੂੰ ਮੇਰਾ ਹੀ ਹੈ ਮੇਰੀ ਹੀ ਮਲਕੀਅਤ ਹੈ। ਮੇਰੇ ਜਿਉਂਦੇ ਜੀ ਤੱਕ ਤੂੰ ਮੇਰਾ ਹੈ ਮੇਰੀ ਹੀ ਮਲਕੀਅਤ ਹੈ। ਮੈਂ ਫਿਰ ਧੂਪ ਅਤੇ ਦੀਵੇ ਨਾਲ ਤੇਰੀ ਆਰਤੀ ਉਤਾਰਨੀ ਹੈ। ਕੋਸੀ ਕੋਸੀ ਧੁੱਪ 'ਚ ਬੈਠ ਪੰਛੀਆਂ ਦਾ ਰਾਗ ਮਲਹਾਰ ਸੁਣਨਾ ਹੈ। ਕੋਸੀ ਕੋਸੀ ਧੁੱਪ 'ਚ ਬੈਠ ਪੰਛੀਆਂ ਦਾ ਰਾਗ ਮਲਹਾਰ ਸੁਣਨਾ ਹੈ। ਅੰਬਰੀ ਛੱਤ ਨੀਚੇ ਤੇਰੀ ਨਿੱਘੀ ਬੁੱਕਲ 'ਚ ਆਖਰੀ ਨੀਂਦ ਸੋਣਾ ਹੈ। ਅੰਬਰੀ ਛੱਤ ਨੀਚੇ ਤੇਰੀ ਨਿੱਘੀ ਬੁੱਕਲ 'ਚ ਆਖਰੀ ਨੀਂਦ ਸੋਣਾ ਹੈ। ਮੈਂ ਜਾਣਦੀ ਹਾਂ ਕਿ ਮੇਰੇ ਘਰ ਤੂੰ ਮੇਰੇ ਬਿਨਾਂ ਬਹੁਤ ਉਦਾਸ ਹੈ। ਮੈਂ ਜਾਣਦੀ ਹਾਂ ਕਿ ਮੇਰੇ ਘਰ ਤੂੰ ਮੇਰੇ ਬਿਨਾਂ ਬਹੁਤ ਉਦਾਸ ਹੈ ਬਹੁਤ ਉਦਾਸ ਹੈ। ਧੰਨਵਾਦ।
1: ਮੇਰਾ ਮਨਮੋਹਨ ਕੌਰ ਜੀ ਤੋਂ ਬਾਅਦ ਹੁਣ ਮੈਂ ਅੰਮ੍ਰਿਤਸਰ ਵਾਸਤੇ ਸ਼ਾਇਰ ਕੁਲਦੀਪ ਦਰਾਜਕੇ ਜੀ ਨੂੰ ਸੱਦਾ ਦੇਣ ਜਾ ਰਿਹਾ। ਕੁਲਦੀਪ ਦਰਾਜਕੇ ਜੀ ਆਪਣੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ। ਕਹਿ ਰਹੇ ਨੇ, ਹੱਕ ਦੇ ਗਿਓ ਨੈਣਾ ਨੂੰ ਬੇਸੁਪਨੇ ਦੇਖਣ ਦਾ, ਪਰ ਕੀ ਦੱਸਾਂ ਮੇਥੋਂ ਨੀਂਦਾਂ ਰੁਸੀਆਂ ਨੇ। ਇਹ ਰੁਸੀਆਂ ਨੀਂਦਾਂ ਨੂੰ ਕਿਵੇਂ ਆਪਣੇ ਨੇੜੇ ਰੱਖਣਾ ਹੈ ਤਾਂ ਕਿ ਉਹ ਤੁਹਾਡਾ ਦਿਲ ਦਾ ਹਾਲ ਸੁਣਾਉਣ। ਤੇ ਆਪਣੇ ਦਿਲ ਦੀ ਹਾਲ ਸੁਣਾਉਂਦੀ ਹੋਈ ਰਚਨਾ ਲੈ ਕੇ ਹਾਜ਼ਰ ਨੇ ਕੁਲਦੀਪ ਦਰਾਜਕੇ ਜੀ।
0: ਦੁਆਬਾ ਰੇਡੀਓ ਚੈਨਲ ਦੇ ਸਾਰੇ ਰੱਬ ਵਰਗੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ। ਹਰਬੰਸ ਜੀ, ਇੱਕ ਰਚਨਾ ਛੋਟੀ ਜੀ ਤਰੰਨਮ ਦੇ ਵਿੱਚ ਕਹਿ ਰਿਹਾ, ਸਰੋਤਿਆਂ ਦੇ ਰੂਬਰੂ ਹੋ ਰਿਹਾ, ਮੈਂ ਗੌਰ ਕਰਨਾ।

0: ਧੰਨਵਾਦ ਜੀ।
1: ਦੀਪ ਦਰਾਜਕੇ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ। ਨਾਗਾਲੈਂਡ ਦੀ ਰਾਜਧਾਨੀ ਕਹਿਮਾ ਸ਼ਹਿਰ ਦੇ ਵਿੱਚ ਵਸਦੀ ਸਾਡੀ ਅੰਗਰੇਜ਼ੀ ਦੀ ਸ਼ਾਇਰਾ ਖੈਰਨੀ ਮਹਿਕ ਜੀ ਨੂੰ। ਖੈਰਨੀ ਮਹਿਕ ਜੀ ਜਦੋਂ ਦਾ ਸਾਡਾ ਕਵੀ ਦਰਬਾਰ ਸ਼ੁਰੂ ਹੋਇਆ ਉਦੋਂ ਤੋਂ ਹੀ ਸਾਡੇ ਨਾਲ ਜੁੜੇ ਹੋਏ ਨੇ। ਉਹ ਲਗਭਗ ਸਾਡੇ ਹਰ ਕਵੀ ਦਰਬਾਰ ਦੇ ਵਿੱਚ ਹਾਜ਼ਰ ਹੁੰਦੇ ਰਹੇ ਨੇ ਅਤੇ ਕੁਝ ਸਿਹਤ ਦੀਆਂ ਮਜਬੂਰੀਆਂ ਦੇ ਕਾਰਨ ਪਿਛਲੇ ਕਵੀ ਦਰਬਾਰਾਂ ਦੇ ਵਿੱਚ ਉਹ ਜਿਹੜੇ ਆ ਹਾਜ਼ਰ ਨਹੀਂ ਹੋ ਸਕੇ। ਅਤੇ ਉਹ ਕਵੀ ਦਰਬਾਰਾਂ ਦੇ ਵਿੱਚ ਆਮ ਤੌਰ 'ਤੇ ਆਪਣੀਆਂ ਜਾਂ ਅੰਗਰੇਜ਼ੀ ਦੇ ਸ਼ਾਇਰਾਂ ਦੀਆਂ ਲਿਖੀਆਂ ਕਵਿਤਾਵਾਂ ਲੈ ਕੇ ਹਾਜ਼ਰ ਹੁੰਦੇ ਨੇ। ਇਸ ਵਾਰ ਉਹ ਆਪਣੀ ਹੀ ਲਿਖੀ ਹੋਈ ਕਵਿਤਾ ਲੈ ਕੇ ਹਾਜ਼ਰ ਨੇ। ਖੈਰਨੀ ਮਹਿਕ ਜੀ, ਤੁਹਾਡਾ ਨਿੱਘਾ ਸਵਾਗਤ ਹੈ।
2: ਥੈਂਕ ਯੂ। ਟੁਡੇ ਦ ਨੇਮ ਆਫ ਮਾਈ ਪੋਇਮ ਇਜ਼ ਰੈਮਨੈਂਟ, ਦ ਸਵੀਟ ਚਾਈਲਡਹੁੱਡ ਮੈਮੋਰ ਦੈਟ ਵੀ ਸਪੈਂਡ ਬੀਨੀਥ ਦ ਆਰਟਸ ਲੈਂਪ। The poem goes as, the land where I spent happy hours, visited though, keep haunting with happy memories of how I ran and hide, of how I sat in a corner and sang a merrily happy song, of how the folk tales are retold, induce excitement and ever desire to know more of the folklores. Beneath the arch lamp that lightened the whole vicinity, neither I nor my camaraderie were in a hurry to head home. Stumble and regain consciousness. Make me ponder, had I been young, would anything change? I wonder, still and still, with the same sweetness of infantile mindset, do not hold anymore. Thank you.
1: ਖੈਰਨੀ ਮਹਿਕ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਅੰਬਾਲਾ ਬਸ ਦੀ ਸਾਡੀ ਸ਼ਾਇਰਾ ਦੀਆ ਸ਼ਰਮਾ ਜੀ ਨੂੰ। ਪਿਛਲੇ ਦਿਨਾਂ ਦੇ ਵਿੱਚ ਦੁਸਹਿਰਾ ਲੰਘਿਆ ਹੈ, ਦੁਸਹਿਰੇ ਤੋਂ ਬਾਅਦ ਹੁਣ ਦੀਵਾਲੀ ਆ ਰਹੀ ਹੈ। ਦੀਆ ਸ਼ਰਮਾ ਜੀ ਹਿੰਦੀ ਦੇ ਵਿੱਚ ਦੀਵਾਲੀ ਨਾਲ ਸੰਬੰਧਿਤ ਆਪਣੀ ਕਵਿਤਾ ਲੈ ਕੇ ਹਾਜ਼ਰ ਹੋ ਰਹੀ ਹੈ ਅਤੇ ਆਸ ਕਰਦੇ ਹਾਂ ਤੁਸੀਂ ਪਸੰਦ ਕਰੋਗੇ। ਦੀਆ ਸ਼ਰਮਾ ਜੀ, ਤੁਹਾਡਾ ਬਹੁਤ ਬਹੁਤ ਨਿੱਘਾ ਸਵਾਗਤ ਹੈ ਜੀ ਆਇਆਂ ਨੂੰ।
3: ਦੋ ਆਵਾ ਰੇਡੀਓ ਕੇ ਸਭੀ ਸ਼ਰੋਤਾਓਂ ਕੋ ਦੀਆ ਸ਼ਰਮਾ ਕਾ ਪਿਆਰ ਭਰਾ ਨਮਸਕਾਰ। आप सभी श्रोताओं को दीपावली की अग्रिम हार्दिक शुभकामनाएं। एक बार फिर से उपस्थित हूं आप सबके सामने अपनी एक रचना लेकर जो दीपावली से ही संबंधित है। आशा करती हूं आप सभी श्रोताओं को पसंद आए। परित्यक्त राह पर दिया जलाकर, परित्यक्त राह पर दिया जलाकर पथ प्रकाशित कर देना, अव्यक्त भावों के लिए दिया जलाकर मन को उल्लसित कर लेना। परित्यक्त राह पर दिया जलाकर पथ प्रकाशित कर लेना, अव्यक्त भावों के लिए दिया जलाकर मन को उल्लसित कर लेना। खोए बचपन के लिए दिया जलाकर, खोए बचपन के लिए दिया जलाकर भाव सुगंधित कर लेना। खोए बचपन के लिए दिया जलाकर भाव सुगंधित कर लेना, माता पिता के लिए दिया जलाकर आशीर्वाद सुरक्षित कर लेना। माता पिता के लिए दिया जलाकर आशीर्वाद सुरक्षित कर लेना, सीमा प्रहरियों के लिए दिया जलाकर, सीमा प्रहरियों के लिए दिया जलाकर सुरक्षा अपेक्षित कर लेना, सीमा प्रहरियों के लिए दिया जलाकर सुरक्षा अपेक्षित कर लेना। श्रमिकों कृषकों के लिए दिया जलाकर, श्रमिकों कृषकों के लिए दिया जलाकर आजीविका अनुबंधित कर लेना। जन जन सब जीव जंतु प्रकृति के लिए, जन जन सब जीव जंतु प्रकृति के लिए दिया जलाकर मन आनंदित कर लेना, देश धर्म रिश्ते नातों के लिए, देश धर्म रिश्ते नातों के लिए दिया जलाकर कर्म प्रशंसित कर लेना, कर्म प्रशंसित कर लेना, परित्यक्त राह पर दिया जलाकर पथ प्रकाशित कर लेना, अव्यक्त भावों के लिए दिया जलाकर मन को उल्लसित कर लेना। धन्यवाद।
1: प्रिया शर्मा तो बाद हुण मैं थोड़े सन्मुख दुबई वसदे साडे शायर सुखराज सिकंदर जी नूं गुजारिश करांगा कि वो अपनी रचना लेके हाजिर होण। सुखराज सिकंदर जी जिहड़ी इस बार अपनी रचना लेके हाजिर हो रहे ने, वो जदों मनुख इस संसार चों कूच कर जांदा है ते उस समय उस नाल किस तरह कोई हित प्यार जिहड़े आ सांझे हुंदे ने, इस जिहड़ा आ पलां नूं सुखराज सिकंदर ने फड़न की कोशिश की है। सुखराज सिकंदर जी थोड़ा स्वागत है।
4: सत श्री अकाल, नमस्ते, सलाम, अदब दोस्तों, मैं ताडा अपना सुखराज सिकंदर।

0: ਭਰਦੇ ਹੰਗਾਰਾ ਸੀ, ਇੱਕ ਮੈਂ ਹੀ ਇਕੱਲਾ ਸੀ, ਹਰੇਕ ਨੂੰ ਪਿਆਰਾ ਸੀ। ਇੱਕ ਮੈਂ ਹੀ ਇਕੱਲਾ ਸੀ, ਹਰੇਕ ਨੂੰ ਪਿਆਰਾ ਸੀ। ਦੁਸ਼ਮਣ ਵੀ ਕੋਲ ਆਏ, ਦੁਸ਼ਮਣ ਵੀ ਕੋਲ ਆਏ, ਬੜੇ ਅੱਥਰੂ ਵਹਾਉਂਦੇ ਸੀ। ਲੱਗਦਾ ਸੀ ਇੰਜ ਮੈਨੂੰ ਕੀਤੀ 'ਤੇ ਪਛਤਾਉਂਦੇ ਸੀ। ਯਾਰਾਂ ਦਾ ਸੀ ਯਾਰ ਕਹਿੰਦੇ, ਬੰਦਾ ਬੜਾ ਨੇਕ ਸੀ। ਯਾਰਾਂ ਦਾ ਸੀ ਯਾਰ ਕਹਿੰਦੇ, ਬੰਦਾ ਬੜਾ ਨੇਕ ਸੀ। ਕੋਈ ਮੰਦਾ ਨਾ ਬੋਲੇ ਮੈਨੂੰ, ਮਿੱਠੀ ਜ਼ਬਾਨ ਹਰੇਕ ਸੀ। ਕੋਈ ਮੰਦਾ ਨਾ ਬੋਲੇ ਮੈਨੂੰ, ਮਿੱਠੀ ਜ਼ਬਾਨ ਹਰੇਕ ਸੀ। ਇਸ ਚੰਦਰੇ ਜੱਗ ਦਾ ਮੈਂ, ਇਸ ਚੰਦਰੇ ਜੱਗ ਦਾ ਮੈਂ, ਜਿਵੇਂ ਮੋਹ ਸਾਰਾ ਠੱਗਿਆ। ਮਰਿਆ ਬੰਦਾ ਕਿੰਨਾ ਚੰਗਾ, ਉਹ ਮੈਨੂੰ ਮਰਿਆ ਪਤਾ ਲੱਗਿਆ। ਉਹ ਮਰਿਆ ਬੰਦਾ ਕਿੰਨਾ ਚੰਗਾ, ਮੈਨੂੰ ਮਰਿਆ ਪਤਾ ਲੱਗਿਆ। ਐਵੇਂ ਜਿਉਂ ਕੇ ਲੰਘਾਈ, ਐਵੇਂ ਜਿਉਂ ਕੇ ਲੰਘਾਈ, ਜੰਮਦੇ ਮਰ ਜਾਂਦੇ ਚੰਗਾ ਸੀ। ਸਾਰੇ ਮੈਨੂੰ ਕਿੰਨਾ ਚਾਹੁੰਦੇ, ਇੱਕ ਮੈਂ ਹੀ ਬੋਲਦਾ ਮੰਦਾ ਸੀ। ਸਾਰੇ ਮੈਨੂੰ ਕਿੰਨਾ ਚਾਹੁੰਦੇ, ਇੱਕ ਮੈਂ ਹੀ ਬੋਲਦਾ ਮੰਦਾ ਸੀ। ਐਵੇਂ ਗੁੱਸਾ ਕਰਦਾ ਰਿਹਾ, ਐਵੇਂ ਗੁੱਸਾ ਕਰਦਾ ਰਿਹਾ, ਮੈਂ ਤਾਕੇ ਜਹਾਨ ਨੂੰ। ਦਸ ਕਾ ਤੋਂ ਮੰਦਾ ਬੋਲਿਆ ਮੈਂ ਆਪਣੀ ਰਕਾਨ ਨੂੰ। ਐਵੇਂ ਗੁੱਸਾ ਕਰਦਾ ਰਿਹਾ, ਮੈਂ ਤਾਕੇ ਜਹਾਨ ਨੂੰ। ਦਸ ਕਾ ਤੋਂ ਮੰਦਾ ਬੋਲਿਆ ਮੈਂ ਆਪਣੀ ਰਕਾਨ ਨੂੰ। ਜੋ ਮੱਥੇ ਤਿਊੜੀ ਪਾਉਂਦੀ ਰਹੀ, ਜੋ ਮੱਥੇ ਤਿਊੜੀ ਪਾਉਂਦੀ ਰਹੀ, ਬੁਰਾ ਹਾਲ ਵਹਿਣ ਪਾਉਂਦੀ ਸੀ। ਸਿਕੰਦਰਾ ਮਰਿਆ ਪਤਾ ਲੱਗਾ ਉਹ ਕਿੰਨਾ ਮੈਨੂੰ ਚਾਹੁੰਦੀ ਸੀ। ਸਿਕੰਦਰਾ ਮਰਿਆ ਪਤਾ ਲੱਗਾ ਉਹ ਕਿੰਨਾ ਮੈਨੂੰ ਚਾਹੁੰਦੀ ਸੀ। ਬਹੁਤ ਬਹੁਤ ਧੰਨਵਾਦ ਜੀ, ਥੈਂਕ ਯੂ।
1: ਰਾਜ ਸਿਕੰਦਰ ਦੀ ਕਵਿਤਾ ਤੋਂ ਬਾਅਦ ਹੁਣ ਮੈਂ ਲੁਧਿਆਣਾ ਵਸਦੀ ਸ਼ਾਇਰਾ ਬਲਜੀਤ ਘੋਲੀਆ ਜੀ ਨੂੰ ਸੱਦਾ ਦਿਆਂਗਾ। ਬਲਜੀਤ ਘੋਲੀਆ ਜੀ ਆਪਣੀ ਰਚਨਾ ਦੇ ਵਿੱਚ ਕਹਿ ਰਹੇ ਨੇ, ਮੈਂ ਕੋਰੇ ਕਾਗਜ਼ ਵਰਗੀ ਸੀ, ਦੇਖੀਏ ਇਹ ਕੋਰਾ ਕਾਗਜ਼ ਕਿਹੋ ਜਿਹਾ ਹੈ ਅਤੇ ਕੋਰੇ ਕਾਗਜ਼ ਦੇ ਉੱਤੇ ਕੌਣ ਕੋਈ ਰੰਗ ਵਖੇਰ ਰਿਹਾ ਹੈ ਅਤੇ ਕਿਵੇਂ ਇਸ ਰੰਗਾਂ ਦੇ ਖੇਡ ਨੂੰ ਸਾਡੀ ਸ਼ਾਇਰਾ ਜਿਹੜੀ ਆ ਪੇਸ਼ ਕਰਦੀ ਆ। ਬਲਜੀਤ ਘੋਲੀਆ ਜੀ ਤੁਹਾਡਾ ਸਵਾਗਤ ਹੈ।
2: ਮੈਂ ਕੋਰੇ ਕਾਗਜ਼ ਵਰਗੀ ਸੀ, ਮੈਂ ਕੋਰੇ ਕਾਗਜ਼ ਵਰਗੀ ਸੀ ਅਤੇ ਉਹ ਰੰਗਾਂ ਨਾਲ ਭਰਦਾ ਗਿਆ, ਅਤੇ ਉਹ ਰੰਗਾਂ ਨਾਲ ਭਰਦਾ ਗਿਆ। ਅਚਾਨਕ ਐਸਾ ਤੂਫਾਨ ਆਇਆ, ਅਚਾਨਕ ਐਸਾ ਤੂਫਾਨ ਆਇਆ ਅਤੇ ਮੈਨੂੰ ਬੇਰੰਗੀ ਉਹ ਕਰ ਗਿਆ, ਅਤੇ ਮੈਨੂੰ ਬੇਰੰਗੀ ਉਹ ਕਰ ਗਿਆ। ਮੈਂ ਕੋਰੇ ਕਾਗਜ਼ ਵਰਗੀ ਸੀ, ਮੈਂ ਕੋਰੇ ਕਾਗਜ਼ ਵਰਗੀ ਸੀ। ਉਹ ਸਾਹਮਣਾ ਸਕਿਆ ਜਜ਼ਬਾਤਾਂ ਨੂੰ, ਉਹ ਸਾਹਮਣਾ ਸਕਿਆ ਜਜ਼ਬਾਤਾਂ ਨੂੰ ਅਤੇ ਉਹ 'ਤੇ ਪਿਆਰ ਹਾਵੀ ਹੋ ਗਿਆ, ਉਹ 'ਤੇ ਪਿਆਰ ਹਾਵੀ ਹੋ ਗਿਆ। ਮੈਂ ਸਮਝਾਇਆ ਪਿਆਰ ਨਹੀਂ ਜਨੂਨ ਹੈ, ਮੈਂ ਸਮਝਾਇਆ ਪਿਆਰ ਨਹੀਂ ਜਨੂਨ ਹੈ। ਅਖੀਰ ਮੇਰੇ ਅਰਮਾਨਾਂ ਦਾ ਖੂਨ ਹੋ ਗਿਆ, ਅਖੀਰ ਮੇਰੇ ਅਰਮਾਨਾਂ ਦਾ ਖੂਨ ਹੋ ਗਿਆ। ਮੈਂ ਕੋਰੇ ਕਾਗਜ਼ ਵਰਗੀ ਸੀ, ਮੈਂ ਕੋਰੇ ਕਾਗਜ਼ ਵਰਗੀ ਸੀ। ਬੇਸੁਮਾਰ ਸੁਪਨੇ ਮੇਰੇ ਅੱਖਾਂ ਦੇ,
1: ਕਾਮ ਮਹਿਫਲ ਦੇ ਵਿੱਚ ਹਾਜ਼ਰ ਹੋ ਰਹੇ ਨੇ ਦਸੂਹਾ ਇਲਾਕੇ ਦੇ ਪਿੰਡ ਬੋਦਲਾਂ ਤੋਂ ਪ੍ਰਸਿੱਧ ਸ਼ਾਇਰ ਚੰਦ ਸਿੰਘ ਸਫਰੀ ਜੀ ਦੇ ਪੁੱਤਰ ਜੀ। ਸਾਡੀਆਂ ਕਾਮ ਮਹਿਫਲਾਂ ਦੇ ਵਿੱਚ ਪਹਿਲਾਂ ਵੀ ਆਉਂਦੇ ਰਹਿੰਦੇ ਨੇ, ਬਹੁਤ ਵਧੀਆ ਕਵਿਤਾ ਲਿਖਦੇ ਨੇ। ਗੁਰਪ੍ਰੀਤ ਸਫਰੀ ਜੀ ਉਹ ਹਿੰਦੀ ਦੇ ਵਿੱਚ ਵੀ ਲਿਖਦੇ ਨੇ, ਪੰਜਾਬੀ ਵਿੱਚ ਵੀ ਲਿਖਦੇ ਨੇ। ਇਸ ਵਾਰ ਅਸੀਂ ਉਹਨਾਂ ਨੂੰ ਪੰਜਾਬੀ ਦੀ ਕਵਿਤਾ ਜਿਹੜੀ ਆ ਪੇਸ਼ ਕਰਨ ਲਈ, ਜਿਹੜੀ ਕਿ ਦੁਨੀਆ ਇੱਕ ਮੇਲਾ ਆ, ਮੇਲੇ ਦੇ ਸੰਬੰਧ ਵਿੱਚ ਉਹਨਾਂ ਦੀ ਕਵਿਤਾ ਲਈ ਅਸੀਂ ਉਹਨਾਂ ਨੂੰ ਗੁਜ਼ਾਰਿਸ਼ ਕਰਦੇ ਹਾਂ ਕਿ ਉਹ ਆਉਣ ਅਤੇ ਆਪਣੀ ਕਵਿਤਾ ਸਾਂਝੀ ਕਰਨ। ਗੁਰਪ੍ਰੀਤ ਸਫਰੀ ਜੀ ਤੁਹਾਡਾ ਸਵਾਗਤ ਹੈ।
3: ਸਤਿ ਸ੍ਰੀ ਅਕਾਲ ਦੋਸਤੋ, ਦੁਆਬਾ ਰੇਡੀਓ ਟੀਮ ਦਾ ਬਹੁਤ ਬਹੁਤ ਧੰਨਵਾਦ, ਜਿਨ੍ਹਾਂ ਦੀਆਂ ਕੋਸ਼ਿਸ਼ਾਂ ਸਦਕਾ ਆਪ ਜੀ ਦੇ ਸਾਹਮਣੇ ਪੇਸ਼ ਹੋਣ ਦਾ ਮੌਕਾ ਮਿਲਿਆ। ਅੱਜ ਇੱਕ ਕਵਿਤਾ ਜਿਸ ਦਾ ਨਾਮ ਹੈ ਮੇਲਾ, ਉਮੀਦ ਕਰਦਾ ਹਾਂ ਪਸੰਦ ਕਰੋਗੇ। ਦੁਨੀਆ ਦੇ ਮੇਲੇ ਵਿੱਚ ਵੇਖੋ ਨੱਚ ਰਿਹਾ ਹੈ ਆਦਮੀ, ਦੁਨੀਆ ਦੇ ਮੇਲੇ ਵਿੱਚ ਵੇਖੋ ਨੱਚ ਰਿਹਾ ਹੈ ਆਦਮੀ, ਕਠਪੁਤਲੀਆਂ ਦੀ ਦੇਖਦੇ ਵਾਂਗਰ ਜੱਚ ਰਿਹਾ ਹੈ ਆਦਮੀ। ਲੱਖਾਂ ਮੁਸੀਬਤਾਂ ਦਾ ਸੰਤਾਪ ਇਹਨੇ ਮੋਢਿਆਂ ਉੱਪਰ ਉਠਾਇਆ ਹੈ,